ਕਿਰਪਾ ਕੀਤੀ ਹੈ। ਅਸ ਚੱਜੇ ਪ੍ਰਬੰਧਕਾਂ ਨੇ ਤੇ ਗੁਰਮੁਖਾਂ ਨੇ ਲੰਗਰ ਦਾ ਪ੍ਰਬੰਧ ਕੀਤਾ। ਅੱਜ ਵੀ ਉਨ੍ਹਾਂ ਵੱਲੋਂ ਬੇਨਤੀ ਆਈ ਸੀ, ਹੱਥ ਜੋੜ ਕੇ ਗਲ ਵਿਚ ਪੱਲਾ ਪਾ ਕੇ ਅਰਦਾਸ ਫਿਰ ਕਰ ਦਿਆ ਜੇ। ਮੈਂ ਤਾਂ ਉਦਣ ਦੀ ਬੇਨਤੀ ਕਰ ਰਿਹਾ ਕਿਉਂਕਿ ਅੱਜ ਚਲੇ ਜਾਣਾ ਅੱਗੇ, ਆਖਰੀ ਦੀਵਾਨ ਹੈ ਇਸ ਵਕਤ ਦਾ। ਮੈਂ ਫਿਰ ਤੁਹਾਡੇ ਚਰਨਾਂ ਵਿਚ ਹੱਥ ਜੋੜ ਕੇ ਬੇਨਤੀ ਕਰਾਂਗਾ, ਮੇਰੇ ਲਈ ਵੀ ਅਰਦਾਸ ਕਰਿਓ। ਜੋ ਕਹਿੰਦੇ ਹਾਂ ਕੇਵਲ ਸਟੇਜ ਤੇ ਨਾ ਦਾਅਵੇ ਕਰਦੇ ਰਹੀਏ, ਜ਼ਿੰਦਗੀ ਵਿਚ ਕਮਾ ਲਈਏ। ਤੁਸੀਂ ਕਿਰਪਾ ਕਰਕੇ ਗੁਰੂ ਕੇ ਚਰਨਾਂ ਨਾਲ ਜੁੜੋ, ਅੰਮ੍ਰਿਤ ਦੀ ਦਾਤ ਲਵੋ ਤੇ ਸ੍ਰੀ ਅਕਾਲ ਤਖ਼ਤ ਦੇ ਹੁਕਮ ਨੂੰ ਪ੍ਰਵਾਨ ਕਰ ਲਈਏ, ਉਹਦੇ ਅੱਗੇ ਸੀਸ ਝੁਕਾ ਦਈਏ, ਪੰਗਤ ਵਿਚ ਬੈਠ ਕੇ ਗੁਰੂ ਕਾ ਲੰਗਰ ਛਕੋ। ਏਦੋ ਵੱਡੀ ਕੋਈ ਖੁਸ਼ੀ ਨਹੀਂ ਤੇ ਜਿਹੜੇ ਛਕਣਗੇ ਉਹਨਾਂ ਦੇ ਚਰਨਾਂ ਨੂੰ ਕੋਟ ਕੋਟ ਪ੍ਰਣਾਮ, ਕਿਉਂਕਿ ਉਹ ਗੁਰੂ ਦਾ ਹੁਕਮ ਪੈਮਾਨਦੇ ਨੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸਤਿਗੁਰੂ ਕਿਰਪਾ ਕਰ, 6 ਪੌੜੀਆਂ ਜਪਜੀ

0: जी की फतेह। परम सम्मान योग जुगो जुग अटल सतगुरु साहिब श्री गुरु ग्रंथ साहिब महाराज जी दी पावन पवित्र हजूरी अंदर सुबाए मान खोए बैठे गुरमुख प्यारे सतसंगी जनों आप जी वडभागी हो जो अज बुधवार दे विशेष दीवान सजदे ने इस दीवान दी हाजरी भरदे हुए आप जी सतगुरां दे पावन पवित्र इलाही बचना दा कीर्तन सरवण कर रहे थे। जिवें कि पिछले समय विच इस स्थान दी मर्यादा मुताबक हर बुधवार गुरु इतिहास दी विचार आप संगतां नूं सरवण कराई जांदी सी, गुरमुख प्यारियां ने अपराला कीता है ओ इतिहास दीआं पोथियां प्राप्त करके अज तों फिर उस लड़ी नूं आरंभ कर लगे ने। आप जी जिवें भली प्रकार जाणू इतिहास एक उस जंजीर दी तरह जेड़ा साडे वर्तमान तो लैके सानू बीत चुके समय दे नाल जोड़दा है। भावां के गुरु घर दे अंदर साखियां दी परंपरा साखियां दी प्रथा गुरु अंगद साहिब जी दे वेले तो आरंभ हो गई। सतगुरु गुरु अंगद साहिब जी ने भाई बाले तो सरवण करके भाई पैड़े मोखे तो गुरदेव दियां साखियां अंकित कराईयां। उस तो बाद बाबे पिरतिये दी संतान विचों बाबा मेहरवान ने कुछ गुरु का इतिहास इकत्र कीता। फिर गुरु के सिख बेअंत ऐसे हुए जिन्हां ने गुरु के इतिहास नूं काव्य रूप विच भी लिखिया ते वार्तक रूप दे अंदर भी लिखिया, वख वख गुरु साहिबाना दे जीवन नूं बयान कीता। किसे ने गुरु हरगोबिंद साहिब दे जीवन नूं लिखिया कवि सोयन वर्गियां ने, ते उन्हां ने नाम लिख दिता गुरबिलास पातशाह छेवीं, सारा गुरु हरगोबिंद साहिब दा जीवन। किसे ने पातशाह दसवें दा जीवन लिखिया गुरबिलास पातशाह दसवीं, ए दो ग्रंथ ने, एक भाई सुखा सिंह दा लिखिया एक भाई कोयर सिंह दा लिखिया। इस तो इलावा महिमा प्रकाश लिखिया गया एक वार्तक रूप अंदर एक काव्य रूप अंदर। एदे नाल ही मैं एक अर्ज करा जिस विद्वान कवि दा इतिहास तुसी सरवण करदे हो सिख धर्म दे अंदर पहला विद्वान है भाई संतोख सिंह जिन्हें गुरु नानक साहब तो लैके ते बाबा बंदा सिंह बहादुर तक दा जीवन अपनी कलम न लिखे। मैं अर्ज करदे हां इस करके कथा तो पहला भाई साहब भाई संतोख सिंह जी जेड़े बिल्कुल एक गरीब जै परिवार विच पैदा होए ने, इन्हां दे पिता दा नाम सी भाई देवा सिंह जी, अंबाले दे नेड़े बुढ़िए पिंड विच रहण वाले सन। इन्हां दे पिता जी नूं चाह सी गुरबाणी दे अध्ययन दा पठन पाठन करन दा। पिता जी इन्हां दे अमृतसर आए, उस वक्त श्री दरबार साहब दे मुख सेवादार सन ज्ञानी संत सिंह जी। कवि संतोख सिंह उरां ने ज्ञानी संत सिंह जी उरां कोलों एक काव्य विद्या सिखी, उन्हां दे विद्यार्थी बने, ते ज्ञानी संत सिंह ओ महान विद्वान ने जिन्हां ने महाराजा रणजीत सिंह नूं कह के हरिमंदर साहब ते सोने दी सारी सेवा कराई सी। ज्ञानी संत सिंह उरां कोलों कवि संतोख सिंह ने काव्य विद्या सिखी। परत के आ जिस ग्रंथ दी आपां विचार करने उन्हां ने ग्रंथ बेअंत लिखे ने, रामायण दा उलथा कीता भाई संतोख सिंह ने, उन्हां ने अमर कोश लिखे, गर्भ गंजनी उन्हां ने एक जपजी साहिब दा टीका लिखे, ਉਸ ਤੋਂ ਇਲਾਵਾ ਭਾਈ ਸਾਹਿਬ ਨੇ ਹੋਰ ਵੀ ਕਈ ਗ੍ਰੰਥ ਜਿਹੜੇ ਲਿਖੇ ਨੇ ਤੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਤੇ ਗੁਰੂ ਗੋਬਿੰਦ ਸਿੰਘ ਜੀ ਤੱਕ ਪੂਰਾ ਜਿਹੜਾ ਜੀਵਨ ਇਹ ਦੋ ਗ੍ਰੰਥ ਨੇ। ਇੱਕ ਇਹ ਸ੍ਰੀ ਗੁਰੂ ਨਾਨਕ ਪ੍ਰਕਾਸ਼, ਉਹਦੇ ਵਿੱਚ ਕੇਵਲ ਗੁਰੂ ਨਾਨਕ ਸਾਹਿਬ ਦਾ ਜੀਵਨ ਹੈ, ਤੇ ਇੱਕ ਸ੍ਰੀ ਗੁਰਪ੍ਰਤਾਪ ਸੂਰਜ, ਉਹਦੇ ਅੰਦਰ ਗੁਰੂ ਅੰਗਦ ਸਾਹਿਬ ਤੋਂ ਲੈ ਕੇ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਤੇ ਬਾਬਾ ਬੰਦਾ ਬਹਾਦਰ ਸਿੰਘ ਤੱਕ ਇਹ ਜਾਂਦਾ ਪੂਰਾ ਇਤਿਹਾਸ। ਕਵੀ ਸੰਤੋਖ ਸਿੰਘ ਜਿਨ੍ਹਾਂ ਨੇ ਕੈਥਲ ਬੈਠ ਕੇ ਰਾਜਾ ਉਦੈ ਸਿੰਘ ਦੀ ਰਿਆਸਤ ਵਿੱਚ ਇਹ ਗ੍ਰੰਥ ਲਿਖਿਆ, ਜਦੋਂ ਉਹਨਾਂ ਦੇ ਆਪਾਂ ਜੀਵਨ ਨੂੰ ਪੜ੍ਹਨੇ ਆ। ਇੱਕ ਸੱਜਣ ਨੂੰ ਮੈਂ ਵਾਰਤਾਲਾਪ ਕਰਨ ਦਾ ਸਮਾਂ ਮਿਲਿਆ, ਉਹ ਕਹਿੰਦਾ ਜਦੋਂ ਭਾਈ ਸੰਤੋਖ ਸਿੰਘ ਇਹ ਕਵਿਤਾ ਉਚਾਰਦੇ ਸਨ, ਇਹ ਲਿਖਦੇ ਆਪ ਨਹੀਂ ਸਨ, ਇਹਨਾਂ ਨੇ ਆਪਣੇ ਹੱਥ ਦੇ ਅੰਦਰ ਚਾਰ ਪੰਜ ਕੜੇ ਪਾਏ ਹੁੰਦੇ ਸਨ ਸੱਜੇ ਹੱਥ ਵਿੱਚ, ਜਦੋਂ ਕਵਿਤਾ ਉਚਾਰਨ ਕਰਨੀ ਪੰਜ ਛੇ ਕੜੇ ਇਹਨਾਂ ਨੇ ਪਾਏ ਹੋਣੇ, ਇੱਕ ਪਾਸੇ ਉਹ ਕੜੇ ਛਣਕਾਣੇ ਸ਼ੁਰੂ ਕਰਨੇ, ਉਹਨਾਂ ਕੜਿਆਂ ਦੀ ਲੈ ਨਾਲ ਉਹਨਾਂ ਕੜਿਆਂ ਦੇ ਤਾਲ ਨਾਲ ਭਾਈ ਸਾਹਿਬ ਨੇ ਕਵਿਤਾ ਉਚਾਰੀ ਕਰੀ ਜਾਣੀ, ਤੇ ਜਿਹੜੇ ਲਿਖਾਰੀ ਸਨ ਉਹਨਾਂ ਨੇ ਨਾਲ ਦੀ ਨਾਲ ਲਿਖੀ ਜਾਣਾ। ਅੱਜ ਜਿਵੇਂ ਦਰਿਆ ਚੱਲ ਪੈਂਦਾ ਸੀ ਕਵਿਤਾ ਦਾ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਪੂਰਾ ਇਤਿਹਾਸ ਜਿਹੜਾ ਇਹ 2.5 ਲੱਖ ਕਾਵ ਪੰਕਤੀ ਬਣਦੀ ਜਿਹੜੀ ਕਵੀ ਸੰਤੋਖ ਸਿੰਘ ਨੇ ਉਚਾਰਨ ਕੀਤੀ, ਇੱਕ ਦੋ ਨਹੀਂ 2.5 ਲੱਖ। ਤੇ ਜਿੱਦਣ ਇਹ ਗ੍ਰੰਥ ਤਿਆਰ ਹੋਏ ਤੇ ਉਦਨ ਭਾਈ ਸਾਹਿਬ ਹੋਰੀ ਇਹਨਾਂ ਗ੍ਰੰਥਾਂ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਆਏ ਸਨ। ਉਸ ਸਿੱਖ ਦੀ ਨਿਰਮਾਣਤਾ ਤੱਕੋ, ਅੱਜ ਵੀ ਵਿਦਵਾਨ ਬੜੇ ਮਿਲਣਗੇ ਲਿਖਾਰੀ, ਪਰ ਉਹ ਚਾਰ ਪੰਨੇ ਦਾ ਕੋਈ ਛੋਟਾ ਜਿਹਾ ਪੈਂਫਲੈਟ ਵੀ ਲਿਖਦਾ, ਟ੍ਰੈਕਟ ਕੋਈ ਲਿਖਦਾ, ਤੇ ਉਹ ਵੀ ਕਹਿ ਦਿੰਦਾ ਸਭ ਜਿਹੜੇ ਹੱਕ ਨੇ ਉਹ ਲੇਖਕ ਦੇ ਰਾਖਵੇਂ ਨੇ, ਮੇਰੀ ਇਜਾਜ਼ਤ ਤੋਂ ਬਿਨਾਂ ਇਹਨੂੰ ਕੋਈ ਛਾਪ ਨਹੀਂ ਸਕਦਾ। ਜਿਸ ਗੁਰਮੁਖ ਨੇ 2.5 ਲੱਖ ਕਵਿਤਾ ਦੀ ਪੰਕਤੀ ਉਚਾਰਨ ਕੀਤੀ, ਉਹ ਸਾਰੇ ਗ੍ਰੰਥ ਲੈ ਕੇ ਅਕਾਲ ਤਖ਼ਤ ਤੇ ਆਇਆ ਤੇ ਆ ਕੇ ਉੱਥੇ ਕਿਹਾ ਸੀ ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਦਾਤ ਏ, ਇਹ ਖਾਲਸਾ ਪੰਥ ਦੀ ਇਮਾਨਤ ਏ, ਇਹਨੂੰ ਸਾਂਭ ਲਓ, ਤੇ ਜੇ ਇਹਦੇ ਵਿੱਚੋਂ ਕੋਈ ਭੁੱਲ ਹੋਵੇ ਉਹਨੂੰ ਤੁਸੀਂ ਮੇਰੀ ਭੁੱਲ ਜਾਣਨਾ, ਤੇ ਮੇਰੇ ਗੁਰੂ ਦਾ ਜੀਵਨ ਜਿਹੜਾ ਉਹ ਤਾਂ ਸੂਰੀ ਦੀ ਤਰ੍ਹਾਂ ਚਮਕਦਾ ਪਿਆ, ਭੁੱਲਾਂ ਮੇਰੀਆਂ ਹੋਣਗੀਆਂ, ਮਹਿਮਾ ਗੁਰੂ ਦੀ ਹੋਵੇਗੀ। ਡਾਕਟਰ ਤਾਰਨ ਸਿੰਘ ਇੱਕ ਵਿਦਵਾਨ ਹੋਏ ਨੇ ਪਟਿਆਲਾ ਯੂਨੀਵਰਸਿਟੀ ਵਿੱਚ, ਉਹਨਾਂ ਨੇ ਲਿਖਿਆ, ਕਹਿੰਦੇ ਨੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਨੇ ਗ੍ਰੰਥ ਭੇਟ ਕੀਤੇ, ਇਹਨਾਂ ਨੂੰ ਅਕਾਲ ਤਖ਼ਤ ਵੱਲੋਂ ਸਰਪਾਉ ਮਿਲਿਆ, ਉਸੇ ਸਾਲ ਇਹ ਘਰ ਗਏ ਨੇ, ਤੇ ਇੱਕ ਦਿਨ ਅੰਮ੍ਰਿਤ ਵੇਲੇ ਜਾਣ ਤੋਂ ਬਾਅਦ ਪਰਿਵਾਰ ਸਮੇਤ ਆਏ ਸਨ, ਆਪਣੇ ਘਰ ਗਏ, ਜਾ ਕੇ ਅੰਮ੍ਰਿਤ ਵੇਲੇ ਇਸ਼ਨਾਨ ਕੀਤਾ, ਤੇ ਜਦੋਂ ਸਿਮਰਨ ਵਿੱਚ ਬੈਠੇ ਨੇ ਇਸ ਗੁਰਮੁਖ ਪਿਆਰੇ ਨੇ ਆਪਣੇ ਸਰੀਰਕ ਚੋਲੇ ਨੂੰ ਵੀ ਸਿਮਰਨ ਵਿੱਚ ਤਿਆਗਿਆ ਸੀ, ਸਮਾਧੀ ਵਿੱਚ ਬੈਠੇ ਨੇ, ਜਦੋਂ ਪਰਿਵਾਰ ਨੇ ਜਾ ਕੇ ਉਠਾਇਆ ਤੇ ਦੇਖਿਆ ਕੇਵਲ ਸਰੀਰ ਏ, ਪਰ ਅੰਦਰ ਵਾਲਾ ਹੰਸ ਤਾਂ ਉਸ ਪ੍ਰੀਤਮ ਦੇ ਦੇਸ਼ ਵਿੱਚ ਪਹੁੰਚ ਗਿਆ ਜਿਹਦੀਆਂ ਕਥਾ ਕਹਾਣੀਆਂ ਕਰਨ ਭਾਈ ਸੰਤੋਖ ਸਿੰਘ ਆਏ ਸਨ। ਡਾਕਟਰ ਤਾਰਨ ਸਿੰਘ ਲਿਖਦੇ ਨੇ ਸਿੱਖੋ ਉਹਦੇ ਵਿੱਚੋਂ ਊਣ ਤਾਈਆਂ ਨਾ ਤੱਕੋ, ਸਮਝੋ ਇਸ ਗੱਲ ਨੂੰ ਭਾਈ ਸੰਤੋਖ ਸਿੰਘ ਕੇਵਲ ਆਏ ਹੀ ਇਸ ਕਰਕੇ ਸੀ ਕਿ ਦਸਾਂ ਪਾਤਸ਼ਾਹੀਆਂ ਦਾ ਜੀਵਨ ਇੱਕ ਥਾਂ ਤੇ ਇਕੱਤਰ ਕਰਨ ਵਾਸਤੇ। ਜਦੋਂ ਕੋਈ ਮਨੁੱਖ ਲਿਖਦਾ ਭੁੱਲਣ ਹਾਰ ਏ, ਗਲਤੀਆਂ ਬੜੀਆਂ ਹੁੰਦੀਆਂ ਨੇ, ਉਹ ਗ੍ਰੰਥ ਦੀ ਵਿਚਾਰ ਅੱਜ ਫਿਰ ਸ਼ੁਰੂ ਹੋਣ ਲੱਗੀ ਏ। ਗੁਰੂ ਪਿਆਰਿਓ, ਪ੍ਰਸੰਗ ਆਪ ਪਿਛੋਕੜ ਵਿੱਚ ਸੁਣ ਚੁੱਕੇ ਹੋ, ਗੁਰੂ ਅਰਜਨ ਦੇਵ ਜੀ ਮਹਾਰਾਜ ਅੰਮ੍ਰਿਤਸਰ ਦੀ ਧਰਤੀ ਤੇ ਬਿਰਾਜਮਾਨ ਨੇ, ਕਿਉਂਕਿ ਉਸ ਵਕਤ ਇਸ ਸ਼ਹਿਰ ਦਾ ਨਾਮ ਸੀ ਗੁਰੂ ਕਾ ਚੱਕ, ਕੁਝ ਚੱਕ ਗੁਰੂ ਕਾ ਵੀ ਕਹਿੰਦੇ ਨੇ, ਇਹਦੇ ਨਾਂ ਬਦਲਦੇ ਰਹੇ ਨੇ, ਰਾਮਦਾਸਪੁਰ ਵੀ ਪਿਆ, ਸੁਦਾਸਰ ਵੀ ਪਿਆ, ਹੁਣ ਆਪਾਂ ਇਹਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਕਹਿੰਦੇ। ਹਜ਼ੂਰ ਅੰਮ੍ਰਿਤਸਰ ਸੇਵਾ ਪੈ ਕਰਾਉਂਦੇ ਨੇ, ਕਵੀ ਜੀ ਦੇ ਮੁਤਾਬਕ ਸੰਤੋਖ ਸਰ ਦੀ ਸੇਵਾ ਕਰਾਉਂਦਿਆਂ ਉੱਥੋਂ ਇੱਕ ਮੱਠ ਨਿਕਲਿਆ ਜਿਹਦੇ ਵਿੱਚੋਂ ਇੱਕ ਜੋਗੀ ਨਿਕਲਿਆ ਸੀ, ਜਿਹਨੇ ਕੋਈ ਸਵਾਲ ਜਵਾਬ ਕੀਤੇ ਸਨ, ਪੁੱਛਿਆ ਸੀ ਮਹਾਰਾਜ ਜਦੋਂ ਮਾਲਸ਼ ਕੀਤੀ ਇਹ ਸਮਾਂ ਕਿਹੜਾ। ਗੁਰਦੇਵ ਨਾਲ ਕੁਝ ਬਚਨ ਬਿਲਾਸ ਹੋਏ, ਉੱਥੇ ਸਾਹਿਬ ਨੇ ਇੱਕ ਸ਼ਬਦ ਉਚਾਰਨ ਕੀਤਾ ਸੀ, ਬਾਜੀ ਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ, ਸਾਂਗ ਉਤਾਰ ਥਮਿਓ ਪਸਾਰਾ, ਇਹ ਸਾਰਾ ਸ਼ਬਦ ਜਿਹੜਾ ਜੋਗੀ ਨੂੰ ਸੰਬੋਧਨ ਕਰਕੇ ਉਚਾਰਿਆ। ਭਾਵਾਂ ਕਿ ਜਿਹੜਾ ਸੰਤੋਖ ਸਾਰੇ ਇਹ ਸੰਤੋਖੇ ਨਾਮੀ ਇੱਕ ਸੇਵਕ ਨੇ ਆਪਣੇ ਵੱਲੋਂ ਮਾਇਆ ਦੇ ਕੇ ਸਰੋਵਰ ਦੀ ਸੇਵਾ ਕਰਾਈ ਸੀ। ਸਾਧ ਸੰਗਤ, ਕਵੀ ਸੰਤੋਖ ਸਿੰਘ ਇਹ ਪ੍ਰਸੰਗ ਆਪ ਸਰਵਣ ਕਰ ਚੁੱਕੇ ਹੋ, ਕਹਿਣ ਲੱਗੇ ਨੇ ਅੱਜ ਮੈਂ ਤੁਹਾਨੂੰ ਉਹ ਪ੍ਰਸੰਗ ਸੁਣਾਉਣਾ ਵਾਂ ਕਵੀ ਜੀ ਮੁਤਾਬਕ। ਕਹਿਣ ਲੱਗੇ ਜਿਸ ਪ੍ਰਸੰਗ ਨੂੰ ਸਾਰੀ ਦੁਨੀਆਂ ਜਾਣਦੀ ਕਿ ਅੰਮ੍ਰਿਤਸਰ ਦੀ ਮਹਿਮਾ ਕਿਵੇਂ ਹੋਈ, ਬੀਬੀ ਰਜਨੀ ਵਾਲਾ ਪ੍ਰਸੰਗ ਭਾਈ ਸੰਤੋਖ ਸਿੰਘ ਆਰੰਭ ਕਰਨ ਲੱਗੇ ਨੇ, ਆਪਾਂ ਇਸ ਪ੍ਰਸੰਗ ਦੀ ਵਿਚਾਰ ਕਰਨੀ। ਆਪ ਕਿਰਪਾ ਕਰੋ, ਆਪਣੀ ਸੁਰਤੀ ਬਿਰਤੀ ਨੂੰ ਕਰੀਏ ਇਕਾਗਰ, ਤੇ ਜਦੋਂ ਵੀ ਆਪਾਂ ਇਤਿਹਾਸ ਸਰਵਣ ਕਰਨੇ ਆ ਨਾ, ਦੇਖੋ ਕਿਸੇ ਵੀ ਮਨੁੱਖ ਦੀ ਗੱਲ ਸਰਵਣ ਕਰਨੇ ਆ, ਕੰਨਾਂ ਨਾਲ ਆਪਾਂ ਸੁਣਨੇ ਆ, ਤੇ ਬਦੋ ਬਦੀ ਸਾਡਾ ਮਨ ਜਿਹੜਾ ਉਹ ਸਾਰੇ ਨਕਸ਼ੇ ਨੂੰ, ਸਾਰੀ ਤਸਵੀਰ ਨੂੰ ਚਿੱਤਰ ਲੈਂਦਾ। ਗੱਲ ਕੋਈ ਵੀ ਹੋਵੇ, ਕਿਸੇ ਥਾਂ ਤੇ ਆਪਾਂ ਜਾਈਏ ਵੀ ਨਾ, ਪਰ ਗੱਲਾਂ ਸੁਣ ਲਈਏ ਤੇ ਸਾਡਾ ਜਿਹੜਾ ਮਨ ਏ ਉਹਦੀ ਤਸਵੀਰ ਬਣਾ ਲੈਂਦਾ। ਜੇ ਆਮ ਗੱਲ ਸੁਣਿਆ ਮਨ ਇੱਕ ਫੋਟੋ ਤਸਵੀਰ ਬਣਾ ਲੈਂਦਾ, ਤੇ ਜਦੋਂ ਆਪਾਂ ਗੁਰੂ ਕਾ ਇਤਿਹਾਸ ਸੁਣਨੇ ਆ ਨਾ, ਤੇ ਆਪਣੀ ਸੁਰਤੀ ਨੂੰ ਲੈ ਜਾਈਏ ਉਸ ਧਰਤੀ ਤੇ ਜਿਸ ਧਰਤੀ ਤੇ ਮੇਰੇ ਗੁਰੂ ਨੇ ਇਹ ਕੌਤਕ ਵਰਤਾਏ। ਕਿਉਂਕਿ ਸਿੱਖ ਕੋਲ ਇੱਕ ਬੜੀ ਵੱਡੀ ਦਾਤ ਤੇ ਸੁਰਤ ਦੀ, ਸੁਰਤੀ ਦੇ ਮਾਰਗ ਨਾਲ ਸਿੱਖ ਅੰਦਰ ਦੇ ਸਫ਼ਰ ਨੂੰ ਤੈਅ ਕਰਕੇ ਕੋਹਾਂ ਦੂਰ ਬੈਠਾ ਵੀ ਗੁਰੂ ਕੇ ਚਰਨ ਪਰਸਦਾ। ਕਿਰਪਾ ਕਰੋ ਸਾਧ ਸੰਗਤ ਜੀ, ਇਕਾਗਰਤਾ ਬਖਸ਼ਣੀ। ਵਿਚਾਰ ਆਰੰਭਣ ਤੋਂ ਪਹਿਲਾਂ ਸਮੂਹ ਮਾਈ ਭਾਈ ਬੜੇ ਪਿਆਰ ਅਦਬ ਦੇ ਨਾਲ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਗੁਰੂ ਜੀ, ਕਰੋ ਬਖਸ਼ਿਸ਼ ਗੁਰਮੁਖੋ, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਹਾਂਜੀ ਕਰੋ ਸ਼ੁਰੂ।
1: ਵਾਹਿਗੁਰੂ ਜੀਓ ਇਮ ਜੋਗੀ ਤਪਸੀ ਮਹਿਦ ਪਿਓ ਬਰਤੰਤ ਵਿਸਾਲ, ਸੁਣ ਪਿਖ ਨਰ ਨਾਰੀ ਤਾਂ ਅਚਰਜ ਪੈ ਤਿਸ ਕਾਲ।
0: ਭਾਈ ਸਾਹਿਬ ਭਾਈ ਸੰਤੋਖ ਸਿੰਘ ਕਹਿੰਦੇ ਨੇ, ਇਸ ਤਰੀਕੇ ਨਾਲ ਇਹ ਜੋਗੀ ਵਾਲਾ ਪ੍ਰਸੰਗ ਸਿੱਖ ਸੰਗਤਾਂ ਦੇ ਸਾਹਮਣੇ ਵਾਪਰਿਆ, ਇਸ ਕੌਤਕ ਨੂੰ ਸੁਣ ਕੇ ਕਿ ਜੋਗੀ ਕਿੰਨੀ ਦੇਰ ਦਾ ਆਪਣੇ ਸਵਾਸ ਰੋਕ ਕੇ ਬੈਠਾ, ਸਾਹਿਬ ਨੇ ਉਹਦੇ ਨਾਲ ਜਿਹੜੇ ਬਚਨ ਬਿਲਾਸ ਕੀਤੇ, ਸਾਰੀ ਸਿੱਖ ਸੰਗਤ ਜਿਨ੍ਹਾਂ ਵਿੱਚ ਮਰਦ ਵੀ ਸਨ, ਇਸਤਰੀਆਂ ਵੀ ਸਨ, ਬਜ਼ੁਰਗ ਵੀ ਸਨ, ਬੱਚੇ ਵੀ ਸਨ, ਸਾਰਿਆਂ ਨੇ ਕੌਤਕ ਸੁਣ ਕੇ ਹੈਰਾਨੀ ਪ੍ਰਗਟ ਕੀਤੀ ਹੈ।
1: ਇਤਨੇ ਵਿਖੇ ਝਗੜ ਤੇ ਤਾਂ ਦੰਪਤ ਚੱਲ ਆਏ ਗੁਰਜਾਂ।
0: ਅਜੇ ਇਹ ਜੋਗੀ ਵਾਲਾ ਪ੍ਰਸੰਗ ਸਿੱਖ ਸੁਣ ਹੀ ਰਹੇ ਸਨ, ਦੇਖ ਰਹੇ ਸਨ ਕੌਤਕ ਨੂੰ, ਤੇ ਇੰਨੀ ਦੇਰ ਨੂੰ ਭਾਈ ਸੰਤੋਖ ਸਿੰਘ ਕਹਿੰਦੇ ਨੇ, ਦੰਪਤੀ ਇੱਕ ਪਤੀ ਤੇ ਪਤਨੀ ਆਪਸ ਵਿੱਚ ਝਗੜਦੇ ਹੋਏ ਉੱਚੀ ਉੱਚੀ ਬੋਲਦੇ ਹੋਏ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਪਹੁੰਚੇ ਹਨ।
1: ਸੋਏ ਪ੍ਰਸੰਗ ਸ਼ੋਰ ਤੇ ਵਰਨੋ ਜਥਾ ਸੁਦਾਸਰ ਵਿਦ ਤੇ ਕਰਨੋ।
0: ਕਵੀ ਜੀ ਕਹਿੰਦੇ ਨੇ, ਮੈਂ ਉਸ ਪ੍ਰਸੰਗ ਨੂੰ ਮੁੱਢ ਤੋਂ ਤੁਹਾਨੂੰ ਸੁਣਾਉਣਾ ਚਾਹੁੰਦਾ ਵਾਂ ਕਿ ਹਰਿਮੰਦਰ ਸਾਹਿਬ ਤੇ ਅੰਦਰ ਜਿਹੜਾ ਸਰੋਵਰ ਏ, ਇਹ ਜਦੋਂ ਪ੍ਰਗਟ ਹੋਇਆ, ਇਸ ਦੇ ਪ੍ਰਗਟ ਹੋਣ ਦੇ ਕਿਹੋ ਜਿਹੇ ਅਚਰਜ ਕੌਤਕ ਵਾਪਰੇ, ਸ਼ੁਰੂ ਤੋਂ ਸਰਵਣ ਕਰੋ।
1: ਮਾਝੇ ਦੇਸ਼ ਪੁਰੀ ਇੱਕ ਹੈ ਪੱਟੀ ਨਾਮ ਜਿਸੀ ਕੌਤਕ ਹੈ।
0: ਮਾਝੇ ਦੇ ਅੰਦਰ ਇੱਕ ਸ਼ਹਿਰ ਏ ਜਿਸ ਨੂੰ ਅੱਜ ਵੀ ਪੱਟੀ ਸ਼ਹਿਰ ਕਰਕੇ ਪੁਕਾਰਿਆ ਜਾਂਦਾ ਹੈ।
1: ਤੈ ਕੋ ਨਿਰਪਲਗ ਰਾਜ ਕਰੰਤਾ ਤੁਰਕਨ ਕੇ ਅਨੁਸਾਰ ਰਹੰਤਾ।
0: ਇਸ ਪੱਟੀ ਰਿਆਸਤ ਦੇ ਅੰਦਰ ਇੱਕ ਰਾਜਾ ਸੀ ਜਿਹੜਾ ਛੋਟੇ ਜਿਹੇ ਰਜਵਾੜੇ ਨੂੰ ਕਾਇਮ ਕਰਕੇ ਬੈਠਾ, ਪਰ ਇਹ ਸਵਤੰਤਰ ਨਹੀਂ, ਤੁਰਕਾਂ ਦੇ ਮੁਗਲਾਂ ਦੇ ਅਧੀਨ ਜੋ ਉਸ ਵਕਤ ਦਾ ਰਾਜਾ ਹੈ, ਬਾਦਸ਼ਾਹ, ਉਹਦੇ ਅਧੀਨ ਇਹਨੇ ਆਪਣੇ ਆਪ ਨੂੰ ਕੀਤਾ ਹੈ।
1: ਇਸ ਗ੍ਰਹਿ ਸੁਤਾ ਪੰਚ ਜਨਮਾਈ ਬਦਤ ਆਰ ਬਲ ਰੂਪ ਸਹਾਈ।
0: ਕਵੀ ਜੀ ਕਹਿੰਦੇ ਨੇ, ਇਸ ਪੱਟੀ ਦਾ ਜਿਹੜਾ ਰਾਜਾ ਸੀ ਜਾਂ ਜਿਹੜਾ ਚੌਧਰੀ ਏ, ਉਹਦੇ ਘਰ ਅੰਦਰ ਪੰਜ ਧੀਆਂ ਨੇ ਜਨਮ ਲਿਆ। ਸਮੇਂ ਦੇ ਨਾਲ ਨਾਲ ਇਹ ਬੱਚੀਆਂ ਜਵਾਨ ਹੁੰਦੀਆਂ ਗਈਆਂ, ਇਹਨਾਂ ਦੀ ਆਰਬਲਾ ਵਧਦੀ ਗਈ ਹੈ।
1: ਸੁੰਦਰ ਅੰਗ ਰੰਗ ਤਨ ਗੋਰਾ ਕਮਲ ਲੋਚਨੀ ਉਰਜ ਕਠੋਰਾ।
0: ਪਰਮੇਸ਼ਵਰ ਨੇ ਇਹਨਾਂ ਪੰਜਾਂ ਬੱਚੀਆਂ ਨੂੰ ਰੂਪ ਵੀ ਆਦਾ ਦਿੱਤਾ, ਚਿਹਰੇ ਦੀ ਇਹਨਾਂ ਦੀ ਸੁੰਦਰਤਾ ਕਵੀ ਜੀ ਨੇ ਬਿਆਨ ਕੀਤੀ ਹੈ।
1: ਦਿਨ ਮੈਂ ਏਕ ਹੋਤੀ ਸਤ ਸੰਗਨ ਅਲਪ ਆਰ ਬਲ ਕੋਮਲ ਅੰਗਨ।
0: ਇਹਨੇ ਇਹਨਾਂ ਪੰਜਾਂ ਬੱਚੀਆਂ ਦੇ ਵਿੱਚ ਇੱਕ ਰੱਬ ਦੀ ਕਿਰਪਾ ਵਾਲੀ ਪੈਦਾ ਹੋ ਗਈ, ਜਿਹਦਾ ਸਰੀਰ ਅੱਤ ਦਾ ਕੋਮਲ ਏ, ਉਹਦਾ ਕਿਰਦਾ ਵੀ ਅੱਤ ਦਾ ਕੋਮਲ ਏ। ਇਹਨਾਂ ਪੰਜਾਂ ਵਿੱਚੋਂ ਇੱਕ ਉਹ ਬੱਚੀ ਏ ਜਿਹਦਾ ਝੁਕਾਅ ਗੁਰੂ ਕੀ ਸੰਗਤ ਵਾਲੇ, ਜਿਹਦਾ ਝੁਕਾ ਪਰਮੇਸ਼ਵਰ ਦੇ ਰੰਗ ਰਤੜੇ ਗੁਰਮੁਖਾਂ ਦੀ ਸੰਗਤ ਵਿੱਚ ਹੈ।
1: ਪ੍ਰਭ ਕੇ ਗੁਣ ਸੰਤਨ ਤੇ ਸੁਣੇ ਬੈਠੇ ਨਿਤ ਜਵੇ ਮਿਲ ਭਨੇ।
0: ਇਹਨੇ ਜਦੋਂ ਇਹ ਬੱਚੀ ਛੋਟੀ ਜਿਹੀ ਹੈ ਨਾ ਪੰਜਾਂ ਵਿੱਚੋਂ, ਪਤਾ ਲੱਗਣਾ ਕਿਤੇ ਕੋਈ ਮਹਾਂਪੁਰਸ਼ ਆਏ ਨੇ, ਕਿਤੇ ਕੋਈ ਨਾਮ ਬਾਣੀ ਵੀ ਜੁੜੇ ਹੋਏ ਗੁਰਮੁਖ ਆਏ ਨੇ। ਤੇ ਇਸ ਛੋਟੀ ਜਿਹੀ ਬੱਚੀ ਨੇ ਨਾ ਉਹਨਾਂ ਮਹਾਂਪੁਰਸ਼ਾਂ ਦੇ ਕੋਲ ਜਾ ਕੇ ਬੈਠ ਜਾਣ, ਭਾਵੇਂ ਉਹ ਗੁਰੂ ਕੇ ਸਿੱਖ ਹੋਣੇ। ਤੇ ਬੱਚੀ ਨੇ ਹੱਥ ਜੋੜ ਕੇ ਜੋ ਕੁਝ ਮਹਾਂਪੁਰਸ਼ਾਂ ਨੇ ਆਪਣੇ ਆਪ ਵਿੱਚ ਵਾਰਤਾਲਾਪ ਕਰਨਾ, ਸਤਸੰਗ ਕਰਨਾ, ਤੇ ਬੱਚੀ ਨੇ ਧਿਆਨ ਦੇ ਕੇ ਸਾਰੇ ਬਚਨ ਸਰਵਣ ਕਰੀ ਜਾਣੇ।
1: ਜੀਵ ਜੀਵ ਪ੍ਰਤ ਤੀਨੋ ਲੋਕ ਨਿਤ ਪਾਲਤ ਸਭ ਪ੍ਰਭੂ ਅਰੋਕ।
0: ਇਹ ਬੱਚੀ ਗੁਰਮੁਖਾਂ ਦੀ ਸੰਗਤ ਵਿੱਚ ਗਈ ਏ, ਤੇ ਮਹਾਂਪੁਰਸ਼ ਜਿਹੜੇ ਬੰਦਗੀ ਕਰਨ ਵਾਲੇ ਗੁਰਸਿੱਖ ਨੇ ਆਪਸ ਵਿੱਚ ਵਾਰਤਾਲਾਪ ਕਰਦੇ ਨੇ। ਤੇ ਕੁਦਰਤੀ ਤੌਰ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ, ਮਾਝੇ ਦੀ ਧਰਤੀ ਮੇਰੇ ਗੁਰੂ ਨਾਨਕ ਦੀ ਕਿਰਪਾ ਨਾਲ ਨਿਵਾਜੀ ਪਈ। ਗੋਇੰਦਵਾਲ ਸਾਹਿਬ, ਤਰਨ ਤਾਰਨ ਸਾਹਿਬ, ਖਡੂਰ ਸਾਹਿਬ, ਸੁਲਤਾਨਪੁਰ, ਕਿੰਨਾ ਭਾਗਾਂ ਵਾਲਾ ਸਾਰਾ ਇਹ ਇਲਾਕਾ ਹੈ। ਝਬਾਲ ਆਪਾ ਬੀੜ ਬਾਬੇ ਬੁੱਢੇ ਦੀ ਸੰਨ ਸਾਹਿਬ, ਕਿੰਨੀ ਇਹ ਭਾਗਾਂ ਵਾਲੀ ਧਰਤੀ ਏ ਜਿਹਦੇ ਚੱਪੇ ਚੱਪੇ ਤੇ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਚਰਨ ਪਏ। ਕਦੀ ਗੁਰੂ ਅੰਗਦ ਸਾਹਿਬ ਦੇ ਰੂਪ ਵਿੱਚ, ਕਦੀ ਗੁਰੂ ਅਮਰਦਾਸ ਦੇ ਰੂਪ ਵਿੱਚ, ਕਦੀ ਗੁਰੂ ਰਾਮਦਾਸ ਦੇ ਰੂਪ ਵਿੱਚ, ਕਦੀ ਧੰਨ ਗੁਰੂ ਅਰਜਨ ਦੇਵ ਜੀ ਦੇ ਰੂਪ ਵਿੱਚ, ਕਦੀ ਗੁਰੂ ਹਰਗੋਬਿੰਦ ਸਾਹਿਬ ਦੇ ਰੂਪ ਅੰਦਰ ਮੇਰੇ ਸਾਹਿਬ ਨੇ ਇਸ ਧਰਤੀ ਨੂੰ ਭਾਗ ਲਾਏ। ਕੁਦਰਤੀ ਤੌਰ ਤੇ ਮਹਾਂਪੁਰਸ਼ ਗੁਰਮੁਖ ਜਪਣ ਵਾਲੇ ਇਹਨਾਂ ਪਿੰਡਾਂ ਵਿੱਚ ਜਾਂਦੇ ਹੋਣਗੇ। ਕਵੀ ਜੀ ਕਹਿੰਦੇ ਨੇ ਅੱਜ ਗੁਰੂ ਕੇ ਸਿੱਖ ਬੈਠੇ ਨੇ ਤੇ ਇਹ ਛੋਟੀ ਜਿਹੀ ਬੱਚੀ ਕੋਲ ਜਾ ਕੇ ਬੈਠ ਗਈ ਤੇ ਉੱਥੇ ਵਾਰਤਾਲਾਪ ਆਰੰਭ ਹੋ ਗਈ। ਕਿਹਾ ਤਿੰਨੇ ਭਵਨ ਜਿਨ੍ਹਾਂ ਨੂੰ ਲੋਕ ਕਹਿੰਦੇ ਨੇ, ਜਿਤਨੀ ਵੀ ਸ੍ਰਿਸ਼ਟੀ ਹੈ ਨਾ ਤੇ ਇਸ ਸ੍ਰਿਸ਼ਟੀ ਦੇ ਜਿਤਨੇ ਵੀ ਜੀਵ ਨੇ, ਸਾਰਿਆਂ ਨੂੰ ਰਿਜ਼ਕ ਦੇਣ ਵਾਲਾ ਕੇਵਲ ਇੱਕ ਪਰਮੇਸ਼ਰ। ਇਸ ਬੱਚੀ ਦੇ ਕੰਨਾਂ ਵਿੱਚ ਆਵਾਜ਼ ਪੈ ਗਈ ਕਿ ਹਰ ਇੱਕ ਦੀ ਪਾਲਣਾ ਪਰਵਰਿਸ਼ ਕੇਵਲ ਇੱਕ ਵਾਹਿਗੁਰੂ ਕਰਦਾ ਹੈ।
1: ਜੋ ਜਿਸ ਜੂਨ ਜਹਾਂ ਹੋਏ ਪ੍ਰਾਣੀ ਤਾਂ ਦੇਤ ਭੋਜਨ ਗੁਣ ਖਾਨੀ।
0: ਤੇ ਉਹ ਮਹਾਂਪੁਰਸ਼ ਆਪਸ ਵਿੱਚ ਵਾਰਤਾਲਾਪ ਕਰ ਰਹੇ ਸਨ ਕਿ ਭਾਵੇਂ ਜੀਵ ਕਿਸੇ ਵੀ ਜੂਨ ਵਿੱਚ ਹੋਵੇ, ਭਾਵੇਂ ਕੋਈ ਸਰਪ ਹੋਵੇ, ਭਾਵੇਂ ਕੋਈ ਪੰਛੀ ਹੋਵੇ, ਭਾਵੇਂ ਕੋਈ ਪਸ਼ੂ ਹੋਵੇ, ਪਰ ਮੇਰਾ ਵਾਹਿਗੁਰੂ ਇੰਨਾ ਕੁ ਬੇਅੰਤੇ ਉਹ ਕੀੜੇ ਨੂੰ ਵੀ ਰਿਜ਼ਕ ਦਿੰਦਾ ਪਿਆ, ਪਾਣੀ ਵਿੱਚ ਰਹਿਣ ਵਾਲੇ ਜੀਵ ਨੂੰ ਵੀ ਰਿਜ਼ਕ ਦਿੰਦਾ ਪਿਆ, ਉਹ ਅਸਮਾਨ ਵਿੱਚ ਉੱਡਣ ਵਾਲੇ ਪੰਛੀ ਨੂੰ ਵੀ ਰਿਜ਼ਕ ਦਿੰਦਾ। ਇਹਦਾ ਮਤਲਬ ਜਿਹੜੀ ਗੱਲ ਕਵੀ ਜੀ ਕਹਿ ਰਹੇ ਨੇ ਕਿ ਗੁਰਸਿੱਖ ਆਪਸ ਵਿੱਚ ਵਾਰਤਾਲਾਪ ਕਰਦੇ ਨੇ ਕਿ ਹਰ ਇੱਕ ਨੂੰ ਰਿਜ਼ਕ ਦੇਣ ਵਾਲਾ ਕੇਵਲ ਇੱਕ ਪਰਮੇਸ਼ਰ ਏ। ਇਹਦਾ ਮਤਲਬ ਉਹ ਗੁਰਮੁਖ ਗੁਰੂ ਅੰਗਦ ਸਾਹਿਬ ਦੇ ਇਸ ਸ਼ਲੋਕ ਦੀ ਸ਼ਾਇਦ ਵਿਆਖਿਆ ਕਰਦੇ ਹੋਣ ਕਿ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸੀ ਹੈ। ਕਹਿਣ ਲੱਗੇ ਇਹ ਸ਼ਲੋਕ ਢੁਕਦਾ ਪਿਆ, ਜਲ ਮੈਂ ਜੰਤ ਉਪਾਇਨ ਤਿਨਾ ਪੀ ਰੋਜੀ ਦੇ, ਉੱਥੇ ਹੱਥ ਨਾ ਚੱਲੀ ਨਾ ਕੋ ਕਿਰਸ ਕਰੇ, ਸੌਦਾ ਮੂਲ ਨਾ ਹੋਵੀ ਨਾ ਕੋ ਲੈ ਨਾ ਦੇ, ਜੀਆਂ ਤਾ ਆਹਾਰ ਜੀਓ ਖਾਣਾ ਇਹੋ ਕਰੇ, ਵਿੱਚ ਉਪਾਏ ਸਾਇਰਾ ਤਿਨਾ ਪੀ ਸਾਰ ਕਰੇ, ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸੀ ਹੈ। ਕਿਉਂਕਿ ਗੁਰੂ ਅੰਗਦ ਸਾਹਿਬ ਦੀ ਬਾਣੀ ਉਚਾਰਨ ਕੀਤੀ ਜਾ ਚੁੱਕੀ ਹੈ, ਸਾਨੂੰ ਇਤਿਹਾਸ ਵਿੱਚੋਂ ਇਸ਼ਾਰੇ ਮਿਲਣਗੇ, ਪਰ ਖੋਜ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਕਰਨੀ। ਉਹ ਗੁਰਮੁਖ ਕਹਿ ਰਹੇ ਨੇ ਆਪਸ ਵਿੱਚ ਕਿ ਹਰ ਇੱਕ ਨੂੰ ਰਿਜ਼ਕ ਕੇਵਲ ਇੱਕ ਮੇਰਾ ਵਾਹਿਗੁਰੂ ਦਿੰਦਾ ਹੈ।
1: ਸ੍ਰੀ ਗੁਰੂ ਨਾਨਕ ਕਰਿਓ ਸ਼ਲੋਕ, ਪਠਤ ਵਿਚਾਰਤ ਸੋ ਪ੍ਰਭ ਲੋਕ।
0: ਕਵੀ ਜੀ ਕਹਿੰਦੇ ਨੇ ਇਹ ਜਿਹੜੇ ਰੱਬ ਦੇ ਪਿਆਰੇ ਲੋਕ ਸਨ, ਇਹਨਾਂ ਵਿੱਚ ਕਈ ਪੁੱਛਦੇ ਹੋਣਗੇ ਵੀ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਹਰ ਇੱਕ ਨੂੰ ਰਿਜ਼ਕ ਜਿਹੜਾ ਉਹ ਪਰਮੇਸ਼ਵਰ ਦਿੰਦਾ, ਹਰ ਇੱਕ ਜੂਨ ਦੇ ਜੀਵ ਨੂੰ ਦਿੰਦਾ। ਤੇ ਉਹਨਾਂ ਗੁਰਮੁਖਾਂ ਵਿੱਚੋਂ ਇੱਕ ਬੋਲ ਪਿਆ, ਇਹ ਬੱਚੀ ਸਭ ਕੁਝ ਸੁਣਦੀ ਪਈ ਏ, ਕਿਉਂਕਿ ਬੱਚੇ ਦਾ ਮਨ ਇੰਨਾ ਕੁ ਪਿਆਰਾ ਹੁੰਦਾ ਹੈ, ਸ਼ੁੱਧ। ਜਿਉਂ ਜਿਹਾ ਪੂਰਨਾ ਤੁਸੀਂ ਇਹਦੇ ਤੇ ਪਾ ਦਿਓਗੇ ਨਾ, ਮਹਾਰਾਜ ਮਿਹਰ ਕਰੇ ਸੰਗਤ ਦਾ ਪਾਣੀ ਮਿਲਦਾ ਰਹੇ ਤੇ ਇਹ ਰੁੱਖ ਉਸੇ ਪਾਸੇ ਝੁਕਾ ਕਰ ਜਾਂਦਾ। ਬੱਚੇ ਦਾ ਮਨ ਕਿੰਨਾ ਕੁ ਕੋਮਲ ਏ। ਆ ਸਾਹਿਬ ਨੇ ਬਾਣੀ ਵਿੱਚ ਇੱਕ ਬਚਨ ਕੀਤਾ ਹੈ, ਕਹਿੰਦੇ ਨੇ ਰੁੱਖ ਜੰਮਦਾ ਹੈ ਨਾ ਤੇ ਤੁਸੀਂ ਉਸ ਰੁੱਖ ਨੂੰ ਜਿਹੜੇ ਪਾਸੇ ਮਰਜ਼ੀ ਝੁਕਾ ਦਿਓ, ਉਹਨੂੰ ਸੱਜੇ ਖੱਬੇ ਜਿੱਧਰ ਝੁਕਾਉਣਾ ਚਾਹੁੰਦੇ ਹੋ ਉਧਰ ਝੁਕਾ ਦਿਓ, ਪਾਣੀ ਪਾਈ ਜਾਓ, ਅਖੀਰ ਤੇ ਰੁੱਖ ਜਿਹੜਾ ਉਸੇ ਪਾਸੇ ਨੂੰ ਝੁਕ ਜਾਏਗਾ। ਤੇ ਸਾਹਿਬ ਨੇ ਬਚਪਨ ਦੀ ਗੱਲ ਕਰਦਿਆਂ ਇਹ ਵੀ ਕਿਰਪਾ ਕੀਤੀ, ਕਹਿਣ ਲੱਗੇ ਸੱਜਣਾ ਜਦੋਂ ਤੇਰੇ ਤੇ ਬਾਲ ਉਮਰ ਸੀ, ਤੈਨੂੰ ਪਤਾ ਨੀ ਦੁਸ਼ਮਣ ਕੌਣ ਏ, तैनू पता नहीं मित्र कौन है, जिन्हें प्यार करना तू ओदी झोली विच बह जाना। मेरे साहब कहिंदे ने उदो तेरे अंदर दवैश नहीं, एवें तू सियाणा बन गया। जे किते सारी जिंदगी उस बच्चे वर्गा तेरा मन रहिंदा ते तेरी कीमत तां करोड़ां रत्नां नाल भी नहीं सी पै सकदी। साहब ने बाणी भी जिक्र किया, कह लगे कबीर जैसी उपजी पेड़ ते, क्योंकि पेड़ जो निकलता बड़ा कोमल। यही कारण मैं कई बार साहब की बाणी पढ़ना वा ना ते सोचना सतगुरु ने जवान की गल नहीं की, जदों भी गल करनगे बालक की करनगे, क्योंकि बाल सुभाए जदों कोई भुल होवे उदों गुरु कृपा करके बख्श देंदा। आ छोटा जिहा बच्चा गोद विच बैठे ते कोई गलती कर लै मां झिड़के फिर झोली विच पा लैंदी है, ते जदों जवान बच्चा होके अपने बाप दे सामने आकड़े ते बाप कहिंदा सजना अपना राह पकड़ जा, मैं तां अपनी जमीन जायदाद विचों भी तेनू बेदखल कर देना। यह उही बच्चा है जिहड़ा बचपन विच बाप की गोद विच बैठ के दाड़े दे केस नूं भी हाथ पांदा सी, पर बाप ने फिर भी छाती ना लाना। अज जवान हो के जदों बराबरी करके बोलदा है ते उही बापू घर रखण नूं तैयार नहीं। साहब कहिंदे ने सजना उदो बाल उमर सी, अंदर दवैत नहीं। सतगुरु ने बाणी विच कहा कबीर जैसी उपजी पेड़ ते, जो तैसी निभ औड़, हीरा किसका बापड़ा पूजा ना रतन करोड़। अज ए बच्ची सुनती पई है, उन्हां महापुरुषां ने पुछया किसे ने भी केड़ा गुरु साहब दा बचन है जिदे विच उन्हां ने कहा कि हर एक नू रिजक देन वाला एक परमेश्वर है।
1: इसे सुन कन्या दिल कीनो सोया बेस फल ले कर दिनो।
0: कवि जी कहिंदे ने उत्थे फिर उस गुरमुख सिख ने श्लोक सुनाया जो गुरु नानक साहब उचार गए ने, ते ए छोटी जी बच्ची ने ना उस वक्त ध्यान नाल सुनिया ते कहिंदे ने सुनदियां सार इस बच्ची दे मन उत्ते उस श्लोक ने इन्ना कु असर किया, दृढ़ इरादा हो गया मना रब तो बिना दुनिया विच कोई रिजक देण वाला है। वो श्लोक केड़ा है? कवि जी कहन लगे मैं उस श्लोक नू इत्थे अंक

ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਇਹ ਸ਼ਲੋਕ ਜਿਹੜਾ ਹੈ ਆਸਾ ਦੀਵਾਰ ਵਿੱਚ ਸਾਨੂੰ ਮਿਲਦਾ। ਸਤਿਗੁਰੂ ਇਸ ਸ਼ਲੋਕ ਵਿੱਚ ਦੇਖੋ ਅੰਦਰ ਨੂੰ ਕਿੰਨਾ ਧੀਰੇ ਦਿੰਦੇ ਨੇ। ਪੁਰਖਾਂ ਪੁਰਖਾਂ ਦਾ ਅਰਥ ਹੈ ਮਨੁੱਖਾਂ, ਆਦਮੀ। ਬਿਰਖਾਂ ਬਿਰਖਾਂ ਦਾ ਅਰਥ ਹੈ ਜਿਤਨੀ ਵੀ ਬਨਸਪਤੀ ਹੈ। ਤੀਰਥਾਂ ਜਿਤਨੇ ਵੀ ਤੀਰਥਾਂ ਦੇ ਕਿਨਾਰੇ ਰਹਿਣ ਵਾਲੇ ਜੀਵ ਨੇ। ਤਟਾਂ ਤੱਟਾਂ ਦਾ ਅਰਥ ਕੀਤਾ ਪ੍ਰੋਫੈਸਰ ਸਾਹਿਬ ਸਿੰਘ ਨੇ ਨਦੀਆਂ ਤੇ ਦਰਿਆ। ਤੱਟਾਂ ਮੇਘਾਂ, ਮੇਘਾਂ ਦਾ ਅਰਥ ਆ ਬੱਦਲ। ਖੇਤਾਂ ਖੇਤਾਂ ਦਾ ਅਰਥ ਆਪਾਂ ਸਮਝਨੇ ਆ ਖੇਤ। ਸਾਹਿਬ ਕਹਿੰਦੇ ਨੇ ਕੀ ਮਨੁੱਖ, ਕੀ ਰੁੱਖ, ਕੀ ਤੀਰਥ, ਕੀ ਦਰਿਆ, ਕੀ ਬੱਦਲ ਤੇ ਕੀ ਜਿਹੜੇ ਅਸੀਂ ਹਰੇਕ ਖੇਤ ਦੇਖਨੇ ਆ। ਇਸ ਤੋਂ ਬਿਨਾਂ ਦੀਪਾਂ, ਲੋਵਾਂ, ਮੰਡਲਾਂ, ਖੰਡਾਂ, ਮਰਪੰਡਾਂ, ਆ ਜਿਤਨੇ ਧਰਤੀ ਦੇ ਟੁਕੜੇ ਨੇ, ਆ ਜਿਤਨੇ ਬ੍ਰਹਿਮੰਡ ਨੇ, ਜਿਤਨੇ ਹੋਰ ਲੋਕ

0: ਅੱਗੇ ਫਿਰ ਕਹਿੰਦੇ ਨੇ ਇਹਦੇ ਅਰਥ ਸਾਨੂੰ ਕਰਨੇ ਪੈਣਗੇ। ਸੋਮਿਤ ਜਾਣੈ ਨਾਨਕਾ ਸਰਾ ਮੇਰਾ ਜਨਤਾ, ਪਹਿਲਾਂ ਤੇ ਕਹਿ ਦਿੱਤਾ ਮਨੁੱਖ ਆ ਧਰਤੀ ਆ ਜਿਤਨੀ ਬਨਸਪਤੀ, ਫਿਰ ਸਾਹਿਬ ਕਹਿਣ ਲੱਗੇ ਅੰਡਜ ਜੇਰਜ ਉਤਬ ਜਾਂ ਖਾਣੀ ਸੇਤ ਜਾਂ, ਚਾਰ ਖਾਣੀਆਂ ਮੰਨੀਆਂ ਨੇ ਵਿਦਵਾਨਾਂ ਨੇ ਸ੍ਰਿਸ਼ਟੀ ਦੀ ਉਤਪਤੀ ਦੀਆਂ। ਅੰਡਜ ਜਿਹੜੇ ਜੀਵ ਆਂਡੇ ਵਿੱਚੋਂ ਪੈਦਾ ਹੁੰਦੇ ਨੇ ਜਿਵੇਂ ਪੰਛੀ ਤੇ ਸੱਪ, ਜੇਰਜ ਜਿਹੜੇ ਜੇਰ ਵਿੱਚੋਂ ਪੈਦਾ ਹੋਏ ਪਸ਼ੂ ਤੇ ਮਨੁੱਖ। ਸਾਹਿਬ ਨੇ ਅੱਗੇ ਕਿਹਾ ਕਹਿਣ ਲੱਗੇ ਉਤਪਜਾਂ, ਉਤਪਜ ਦਰ ਤੇ ਜਿਹੜਾ ਜ਼ਮੀਨ ਵਿੱਚੋਂ ਪੈਦਾ ਹੁੰਦਾ ਹੈ ਆ ਬਨਸਪਤੀ। ਸੇਤ ਜਾਂ, ਸੇਤ ਦਾ ਮਤਲਬ ਇਹ ਵੇ ਕਿ ਜਦੋਂ ਪਸੀਨਾ ਕਈ ਵਾਰੀ ਆਉਂਦਾ ਤੇ ਪਸੀਨੇ ਵਿੱਚੋਂ ਵੀ ਕਈ ਜੀਵਾਂ ਦਾ ਜਨਮ ਹੁੰਦਾ ਜਿਵੇਂ ਜੂਆਂ ਆਦਿਕ। ਇਹ ਚਾਰ ਤਰੀਕੇ ਨੇ ਸ੍ਰਿਸ਼ਟੀ ਦੀ ਉਤਪਤੀ ਦੇ। ਪਰ ਵੈਸੇ ਇੱਕ ਗੱਲ ਚੇਤੇ ਰੱਖਿਓ, ਚਾਰ ਪਹਿਲਾਂ ਮੰਨੇ ਨੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀਏ, ਸਾਹਿਬ ਕਹਿੰਦੇ ਨੇ ਮਨੁੱਖ ਦੀ ਸਮੇਂ ਚਾਰ ਤੱਕ ਏ, ਪਰ ਵੈਸੇ ਸਾਜਣ ਦੇ ਤਰੀਕੇ ਹੋਰ ਵੀ ਬੜੇ ਨੇ। ਆ ਸਾਹਿਬ ਦਾ ਬਚਨ ਅਸੀਂ ਪੜ੍ਹਨੇ ਹਾਂ, ਕੇਤੀਆਂ ਖਾਣੀ ਕੇਤੀਆਂ ਬਾਣੀ, ਚਾਰ ਨਹੀਂ। ਸਾਹਿਬ ਨੇ ਬਾਣੀ ਵਿੱਚ ਵੀ ਕਿਹਾ ਅੰਡਾ ਜੇਰੇ ਸੇਤਜ ਕਿੰਨੀ ਉਤਪਜ ਖਾਣ ਬਹੁ ਰਜ ਦੀਨੀ, ਇਸ ਤੋਂ ਬਿਨਾਂ ਵੀ ਹੋਰ ਤਰੀਕੇ ਨੇ। ਖੈਰ ਸਾਹਿਬ ਕਹਿੰਦੇ ਨੇ ਭਾਵੇਂ ਕੋਈ ਜੀਵ ਆਂਡੇ ਵਿੱਚੋਂ, ਭਾਵੇਂ ਕੋਈ ਜੇਰ ਵਿੱਚੋਂ, ਭਾਵੇਂ ਕਿਸੇ ਰੁੱਖ ਦੀ ਧਰਤੀ ਵਿੱਚੋਂ ਪੈਦਾਇਸ਼ ਹੋਈ ਤੇ ਭਾਵੇਂ ਕੋਈ ਪਸੀਨੇ ਵਿੱਚੋਂ ਪੈਦਾ ਹੋਇਆ, ਜਿੰਨੇ ਵੀ ਜੀਵ ਨੇ ਇਹਨਾਂ ਸਾਰਿਆਂ ਦੀ ਮਿੱਤ ਜਿਹੜਾ ਉਹ ਮੇਰਾ ਕਰਤਾ ਪੁਰਖ ਵਾਹਿਗੁਰੂ ਜਾਣਦਾ, ਉਹਨੂੰ ਸਭ ਦਾ ਪਤਾ, ਸਭ ਦੀ ਸੰਭਾਲ ਕਰਦਾ ਹੈ।
1: ਨਾਨਕ ਜੰਤ ਉਪਾਏ ਕੇ ਸੰਭਾਲੇ ਸਭਨਾ।
0: ਧੰਨ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਕੇਵਲ ਉਹਨੇ ਪੈਦਾ ਨਹੀਂ ਕੀਤੇ, ਜਿਤਨੇ ਵੀ ਪੈਦਾ ਕੀਤੇ ਨੇ ਉਹਨੇ ਇੱਕ ਕਿਰਪਾ ਕੀਤੀ, ਇਹਨਾਂ ਦੀ ਸੰਭਾਲ ਵੀ ਆਪ ਪਿਆ ਕਰਦਾ, ਇਹਨਾਂ ਦੀ ਸਾਰ ਉਹ ਲੈਂਦਾ ਹੈ।
1: ਜਿਨ ਕਰਤੇ ਕਰਨਾ ਕੀਆ ਚਿੰਤਾ ਵੀ ਕਰਨੀ ਤਾ।
0: ਸਤਿਗੁਰੂ ਅੰਦਰ ਨੂੰ ਧੀਰੇ ਦੇਖ ਕੇ ਕਹਿੰਦੇ ਨੇ ਉਹ ਗੁਰੂ ਕੇ ਸਿੱਖਾ, ਚਾਹੇ ਮਨੁੱਖ ਚਾਹੇ ਬਨਸਪਤੀ, ਚਾਰੇ ਖਾਣੀਆਂ ਦੇ ਜੀ ਭਾਵੇਂ ਲੈ ਲੈ, ਹਰ ਇੱਕ ਨੂੰ ਪੈਦਾ ਕਰਕੇ ਰਿਜ਼ਕ ਰੱਬ ਦਿੰਦਾ ਹੈ, ਤੂੰ ਚਿੰਤਾ ਨਾ ਕਰ ਮੇਰਾ ਕੀ ਬਣੇਗਾ, ਉੱਦਮ ਕਰੀ ਜਾ, ਜੇ ਵਾਹਿਗੁਰੂ ਨੇ ਪੈਦਾ ਕੀਤਾ ਤੇ ਰਿਜ਼ਕ ਤੈਨੂੰ ਜ਼ਰੂਰ ਦਏਗਾ, ਦੇਣ ਵਾਲਾ ਕੇਵਲ ਇੱਕ ਹੀ। ਇਸ ਬੱਚੀ ਨੇ ਸੁਣਿਆ ਇਹ ਸ਼ਲੋਕ ਤੇ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਬਾਣੀ ਇਹਦੇ ਹਿਰਦੇ ਦੇ ਅੰਦਰ ਤੀਰ ਦੀ ਤਰ੍ਹਾਂ

0: ਜਦੋਂ ਇਹ ਮਹਾਂਪੁਰਸ਼ ਬੈਠੇ ਨੇ ਫਿਰ ਉਹਨਾਂ ਨੇ ਇੱਕ ਇੱਕ ਸ਼ਲੋਕ ਦੇ ਅੱਖਰ ਦੇ ਅਰਥ ਕਰ ਦਿੱਤੇ ਤੇ ਇਸ ਬੱਚੀ ਨੇ ਸੁਣ ਕੇ ਦ੍ਰਿੜ ਕਰ ਲਿਆ ਮਨਾ ਦੇਖ ਇਹ ਮਹਾਂਪੁਰਸ਼ ਜੋ ਕਹਿੰਦੇ ਨੇ ਸੱਤ ਜੋ ਗੁਰੂ ਨਾਨਕ ਸਾਹਿਬ ਦੇ ਬਚਨ ਨੇ ਉਹ ਅਟਲ ਨੇ ਜੇ ਸਾਰਿਆਂ ਨੂੰ ਰਿਜਕ ਦੇਣ ਵਾਲਾ ਇੱਕ ਵਾਹਿਗੁਰੂ ਏ ਤੇ ਮੇਰੇ ਮਨਾ ਤੂੰ ਵੀ ਯਕੀਨ ਕਰ ਭਾਵੇਂ ਤੇਰੀ ਉਮਰ ਥੋੜੀ ਏ ਰੱਬ ਤੈਨੂੰ ਵੀ ਰਿਜਕ ਦਿੰਦਾ ਪਿਆ ਤੈਨੂੰ ਰੋਜੀ ਦੇਣ ਵਾਲਾ ਉਹ ਪਰਮੇਸ਼ਵਰ ਏ ਤਿੰਨਾਂ ਲੋਕਾਂ ਵਿੱਚ ਉਹਦਾ ਬੋਲ ਬਾਲਾ ਹੈ
1: ਇੱਕ ਦਿਨ ਸਭ ਕੰਨਿਆ ਮਿਲ ਕਰਕੇ ਕਥਾ ਅਨੇਕ ਸੁਣਾਏ ਵਿਚਰ ਕੇ
0: ਅੱਜ ਇਹ ਪੰਜੇ ਭੈਣਾਂ ਨਾ ਆਪਸ ਵਿੱਚ ਇਕੱਠੀਆਂ ਬੈਠੀਆਂ ਨੇ ਬੱਚੀ ਇੱਕ ਸਤਸੰਗ ਕਰਦੀ ਏ ਪੰਜੇ ਭੈਣਾਂ ਆਪਸ ਵਿੱਚ ਬੈਠੀਆਂ ਨੇ ਤੇ ਆਪਸ ਵਿੱਚ ਇਹ ਨਿਆਣੀਆਂ ਗੱਲਾਂ ਕਰਨ ਲੱਗ ਪਈਆਂ ਛੋਟੀ ਛੋਟੀ ਉਮਰ ਦੀਆਂ ਨੇ ਕੋਈ ਸਾਲ ਸਾਲ ਡੇਢ ਡੇਢ ਸਾਲ ਦਾ ਫਰਕ ਏ ਆਪਸ ਵਿੱਚ ਗੱਲਾਂ ਪਈਆਂ ਕਰਦੀਆਂ ਨੇ ਕਈ ਤਰ੍ਹਾਂ ਦੀ ਕਥਾ ਵਾਰਤਾ ਕਰਦੀਆਂ ਹਨ
1: ਨਿਜ ਪਿਤ ਕੀ ਪਾਖਤ ਵਡਿਆਈ ਹਮੇ ਪਦਾਰਥ ਅਦਗ ਪੁਕੀ ਪਾਖਤ ਵਡਿਆਈ ਹਮੇ ਪਦਾਰਥ ਅਦਗ ਪੁਕਾਈ
0: ਇਹਨਾਂ ਵਿੱਚੋਂ ਚਾਰ ਬੱਚੀਆਂ ਜਿਹੜੀਆਂ ਨੇ ਨਾ ਆਪਸ ਵਿੱਚ ਗੱਲਾਂ ਕਰਦੀਆਂ ਨੇ ਦੇਖੋ ਸਾਡਾ ਬਾਪੂ ਕਿੰਨਾ ਚੰਗਾ ਹੈ ਸਾਨੂੰ ਪਾਉਣ ਵਾਸਤੇ ਬਸਤਰ ਦਿੰਦਾ ਹੈ ਖਾਣ ਵਾਸਤੇ ਭੋਜਨ ਦਿੰਦਾ ਹੈ ਅਸੀਂ ਆਪਣੇ ਪਿਤਾ ਦੇ ਸਿਰ ਉਤੇ ਇੰਨਾ ਸੁਖ ਮਾਣਦੀਆਂ ਹਾਂ
1: ਖਾਣ ਪਾਨ ਪਹਿਰਨ ਕੋ ਦਾਤਾ ਬਸਤਰ ਬਿਭੂਖਣ ਦੇ ਵਿਖਿਆਤਾ
0: ਕਹਿਣ ਲੱਗੀਆਂ ਖਾਣ ਨੂੰ ਪੀਣ ਨੂੰ ਤਨ ਢੱਕਣ ਨੂੰ ਬਸਤਰ ਤੇ ਵੇਖੋ ਸਾਡੀ ਉਮਰ ਥੋੜੀ ਏ ਸਾਨੂੰ ਹੱਥਾਂ ਵਿੱਚ ਪਾਉਣ ਵਾਸਤੇ ਗਹਿਣੇ ਵੀ ਪਿਤਾ ਨੇ ਦਿੱਤੇ ਹਨ
1: ਸਭ ਤੇ ਸੁਣ ਤਿਸ ਕੰਨਿਆ ਕਹਿਓ ਪਾਲਤ ਪ੍ਰਭੂ ਸਵਨ ਕੋ ਲਹਿਓ
0: ਚਾਰ ਜਣੀਆਂ ਹੱਸ ਹੱਸ ਕੇ ਗੱਲਾਂ ਕਰਦੀਆਂ ਨੇ ਕਿ ਸਾਡਾ ਬਾਪੂ ਸਾਨੂੰ ਸਭ ਕੁਝ ਦਿੰਦਾ ਤੇ ਜਿਹੜੀ ਸਤ ਸੰਗਤ ਕਰਦੀ ਸੀ ਨਾ ਉਹ ਖਾਮੋਸ਼ ਬੈਠੀ ਏ ਬਿਲਕੁਲ ਚੁੱਪ ਬੈਠੀ ਏ ਜੇ ਪੁੱਛਣ ਲੱਗੀਆਂ ਕਿ ਤੂੰ ਕਿਉਂ ਨੀ ਬੋਲਦੀ ਪਈ ਸਾਡੀ ਹਾਂ ਵਿੱਚ ਹਾਂ ਕਿਉਂ ਨੀ ਮਿਲਾਉਂਦੀ ਅੱਗੋ ਉਹ ਬੱਚੀ ਕਹਿਣ ਲੱਗੀ ਨਹੀਂ ਭੈਣੋ ਤੁਸੀਂ ਭੁਲੇਖੇ ਵਿੱਚੋਂ ਕਿਹੜਾ ਮਾਂ ਬਾਪ ਕਿਸੇ ਨੂੰ ਦੇਣ ਵਾਲਾ ਰਿਜਕ ਦੇਣ ਵਾਲਾ ਤਾਂ ਕੇਵਲ ਇੱਕ ਪਰਮੇਸ਼ਵਰ ਹੈ ਰੋਜੀ ਕੇਵਲ ਵਾਹਿਗੁਰੂ ਦਿੰਦਾ ਉਹ ਖਾਣ ਨੂੰ ਉਹ ਪਾਨ ਨੂੰ ਬਖਸ਼ਦਾ ਹੈ
1: ਦਾਤਨ ਕੋ ਦਾਤਾ ਇੱਕ ਰਾਮ ਕਰੇ ਜਗਤ ਕੇ ਪੂਰਨ ਕਾਮ
0: ਕਹਿਣ ਲੱਗੇ ਨਹੀਂ ਭੈਣੋ ਤੁਹਾਨੂੰ ਪਤਾ ਨਹੀਂ ਭਾਵੇਂ ਮੰਗਤੇ ਬੇਅੰਤ ਨੇ ਦੇਣ ਵਾਲਾ ਦਾਤਾ ਇੱਕ ਉਹ ਇੱਕ ਦਾਤਾ ਸਾਰੀ ਸ੍ਰਿਸ਼ਟੀ ਦੀ ਪਰਵਰਿਸ਼ ਕਰਦਾ ਤੇ ਹਰ ਇੱਕ ਨੂੰ ਉਹ ਰਿਜਕ ਪਹੁੰਚਾਉਂਦਾ ਹੈ
1: ਸਭ ਦਿਨ ਸਭ ਕੋ ਭੋਗ ਭੁਗਾਵੇ ਕਰ ਹਾਰ ਕੋ ਜੀਵਤ ਪਾਵੇ
0: ਜਿਤਨੇ ਵੀ ਜੀਵ ਤੁਸੀਂ ਦੇਖਦੇ ਹੋ ਤੁਸੀਂ ਸੋਚਦੇ ਹੋ ਕਿ ਸਾਡਾ ਬਾਪੂ ਸਾਨੂੰ ਦਿੰਦਾ ਹੈ ਪਰ ਕਦੀ ਪਾਣੀ ਵਿੱਚ ਝਾਤੀ ਮਾਰੀ ਜੇ ਉੱਥੇ ਤਾਂ ਸਾਡਾ ਬਾਪੂ ਕਿਸੇ ਨੂੰ ਰਿਜਕ ਨਹੀਂ ਦਿੰਦਾ ਕਦੀ ਧਰਤੀ ਵਿੱਚ ਰਹਿਣ ਵਾਲੇ ਤੁਸੀਂ ਜੀਵਾਂ ਵੱਲ ਦੇਖਿਆ ਉੱਥੇ ਤਾਂ ਸਾਡਾ ਬਾਪੂ ਰਿਜਕ ਨਹੀਂ ਦਿੰਦਾ ਉੱਗੀ ਹੋਈ ਬਨਸਪਤੀ ਨੂੰ ਤਾਂ ਸਾਡਾ ਬਾਪੂ ਨਹੀਂ ਪਾਲਦਾ ਇਹ ਕੇਵਲ ਅਸੀਂ ਆਪਣੀ ਸੋਚ ਨਾਲ ਕਹਿ ਰਹੇ ਹਾਂ ਕਿ ਸਾਡਾ ਬਾਪੂ ਸਾਨੂੰ ਸਭ ਕੁਝ ਦਿੰਦਾ ਹੈ ਅਸਲ ਵਿੱਚ ਇੱਕ ਹੋਰ ਏ ਜਿਹੜਾ ਸਾਡੇ ਬਾਪੂ ਦੀ ਝੋਲੀ ਵਿੱਚ ਵੀ ਦਾਤ ਪਾਉਂਦਾ ਉਹ ਕੇਵਲ ਇੱਕ ਦਾਤਾ ਪਰਮੇਸ਼ਵਰ ਏ ਉਹਦੇ ਤੋਂ ਬਿਨਾਂ ਰਿਜਕ ਕਿੰਨੇ ਦੇਣਾ ਹੈ
1: ਸੋਨਾ ਦੇ ਸਭ ਲਹੇ ਮਿਨਾਸ ਤਿਸ ਬਿਨ ਕਹਾਂ ਜੇਨ ਕੀ ਆਸ
0: ਕਹਿਣ ਲੱਗੇ ਜੇ ਉਹ ਪਰਮੇਸ਼ਵਰ ਰਿਜਕ ਨਾ ਦੇ ਤੇ ਚੇਤੇ ਰੱਖਣਾ ਕਿਸੇ ਨੂੰ ਮਿਲੇ ਵੀ ਨਾ ਸਾਰੇ ਵਿਨਾਸ਼ ਹੋ ਜਾਣ ਖਤਮ ਹੋ ਜਾਣ ਭੈਣੋ ਰਿਜਕ ਦੇਣ ਵਾਲਾ ਕੇਵਲ ਇੱਕ ਪਰਮੇਸ਼ਰ ਜੇ ਮੇਰੇ ਸਤਿਗੁਰੂ ਨੇ ਨਾ ਇਹੀ ਬਚਨ ਬਾਣੀ ਵਿੱਚ ਦ੍ਰਿੜ ਕਰਾਏ ਵੇਖੋ ਗੁਰਮੁਖੋ ਇੱਕ ਬੱਚੀ ਦੇ ਬਚਨਾਂ ਤੇ ਭਰੋਸਾ ਕਰ ਲੈ ਤੇ ਸਿਦਕ ਨਾਲ ਉਹ ਵੀ ਜਿੱਤ ਸਕਦੀ ਏ ਮੇਰਾ ਸਤਿਗੁਰੂ ਤਾਂ ਰੋਜ਼ ਆਵਾਜ਼ ਦੇ ਕੇ ਕਹਿੰਦਾ ਕਾਹੇ ਰੇ ਮਨ ਚਿਤਵੈ ਉਦਮ ਜਾਂ ਆਹਰ ਹਰ ਜੀ ਉਪਰਿਆ ਸਹਿਲ ਪੱਥਰ ਮੈਂ ਜੰਤ ਉਪਾਏ ਤਾਂ ਕਾ ਰਿਜ਼ਕ ਆਗਾ ਕਰ ਧਰਿਆ ਉਹਨੇ ਪੱਥਰ ਵੀ ਜੀਵ ਪੈਦਾ ਕੀਤੇ ਰਿਜ਼ਕ ਉਹਨਾਂ ਨੂੰ ਦਿੱਤਾ ਸਤਿਗੁਰੂ ਫਿਰ ਅਸੀਂ ਕੀ ਕਰੀਏ ਕਹਿਣ ਲੱਗੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਤ ਹਰਿਆ ਜਨਨ

0: ਉੱਚੀ ਆਵਾਜ਼ ਵਿੱਚ ਕਹਿੰਦਾ ਹੈ, ਪਹਿਲੋਂ ਦੇਤਾ ਰਿਜ਼ਕ ਸਮਾ, ਜਿਹੜਾ ਜੀਵ ਤੂੰ ਪੈਦਾ ਕੀਤਾ ਹੈ ਨਾ, ਪਹਿਲਾਂ ਤੂੰ ਇਹਦਾ ਰਿਜ਼ਕ ਪੈਦਾ ਕੀਤਾ ਹੈ। ਇਹੀ ਕਾਰਨ ਕਿ ਮਨੁੱਖ ਦਾ ਜਨਮ ਬਾਅਦ ਵਿੱਚ ਜਨਮ ਦੇ ਹੋਣ ਤੋਂ ਪਹਿਲਾਂ ਇਹਨੂੰ ਮਾਤਾ ਦੇ ਦੁੱਧ ਦਾ ਪ੍ਰਬੰਧ ਕਰ ਦਿੱਤਾ। ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਪਹਿਲੋਂ ਦੇਤਾ ਰਿਜ਼ਕ ਸਮਾ, ਪਿੱਛੋਂ ਦੇਤਾ ਜੰਤ ਉਪਾ। ਸਾਹਿਬ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ, ਜਨਨੀ ਕੇਰੇ ਉਧਰ ਉਦਕ ਮੈਂ, ਪਿੰਡ ਕੀ ਆ ਦਸ ਦੁਆਰਾ। ਮਾਤਾ ਦੇ ਉਧਰ ਵਿੱਚ ਤੇਰੇ ਪਾਣੀ ਦੇ ਵਿੱਚ ਤੇਰਾ ਉਹਨੇ ਸਰੀਰ ਬਣਾ ਦਿੱਤਾ, ਜਿਸੇ ਦਿਸ ਦੇ ਦਸ ਦਰਵਾਜ਼ੇ ਨੇ। ਰਾਗ ਆਸਾ ਭਗਤ ਧੰਨਾ ਜੀ, ਜਨਨੀ ਕੇਰੇ ਉਧਰ ਉਦਕ ਮੈਂ, ਪਿੰਡ ਕੀ ਆ ਦਸ ਦੁਆਰਾ, ਦੇ ਆਹਾਰ ਅਗਨ ਮੈਂ ਰੱਖ ਹੈ, ਐਸਾ ਖਤਮ ਹਮਾਰਾ। ਕਹਿਣ ਲੱਗੇ, ਜਿਹੜਾ ਅੱਗ ਵਿੱਚ ਰੋਟੀ ਦਿੰਦਾ ਹੈ, ਐਵੇਂ ਤੂੰ ਕਹਿੰਦਾ ਫਲਾਣਾ ਬੰਦਾ ਦਿੰਦਾ ਹੈ। ਅੱਗ ਵਿੱਚ ਜਿਹੜਾ ਰਿਜ਼ਕ ਦਿੰਦਾ ਸੀ, ਉਹੀ ਤੈਨੂੰ ਇੱਥੇ ਰੋਜੀ ਪਿਆ ਦਿੰਦਾ। ਕਹਿਣ ਲੱਗੇ, ਕੁੰਮੀ ਜਲ ਮੈਂ ਤਨ ਤਿਸ ਬਾਹਰ, ਕੱਛੂ ਕੁੰਮੀ ਪਾਣੀ ਵਿੱਚ, ਆਂਡੇ ਉਹਦੇ ਰੇਤੇ ਤੇ ਪਏ ਨੇ, ਪੰਖ ਖੀਰ ਤਿੰਨ ਨਾਹੀਂ, ਨਾ ਆਂਡਿਆਂ ਨੂੰ ਖੰਭ, ਨਾ ਉਹਨਾਂ ਦੇ ਦੁੱਧ ਦਾ ਪ੍ਰਬੰਧ। ਪੂਰਨ ਪਰਮਾਨੰਦ ਮਨੋਹਰ ਸਮਝ ਦੇਖ, ਮਨ ਮਾਹੀ ਪਾ ਖਾਣ ਕੀਟ, ਗੁਪਤ ਹੋਏ ਰਹਿਤਾ ਤਾਂਚੋ ਮਾਰਗ ਨਾਹੀਂ। ਕਹਿੰਦੇ ਨੇ, ਪੱਥਰ ਦਾ ਕੀੜਾ ਪੱਥਰ ਦੇ ਵਿੱਚ, ਕੋਈ ਰਸਤਾ ਨਹੀਂ ਜਿਸ ਰਸਤੇ ਆਪਾਂ ਰਿਜ਼ਕ ਪਹੁੰਚਾ ਸਕੀਏ। ਦੇਖ ਧੰਨਿਆ, ਜੇ ਪੱਥਰ ਵਿੱਚ ਪੈਦਾ ਕੀਤੇ ਕੀੜੇ ਨੂੰ ਰਿਜ਼ਕ ਦਿੰਦਾ, ਤੂੰ ਬੰਦੇ ਦੀ ਆਸ ਨਾ ਕਰੀ, ਦੇਣ ਵਾਲਾ ਕੇਵਲ ਇੱਕ ਉਹੀ ਆ। ਸਾਹਿਬ ਕਹਿੰਦੇ ਨੇ ਬਾਣੀ ਅੰਦਰ, ਪਾਖਣ ਕੀਟ ਗੁਪਤ ਹੋਏ ਰਹਿਤਾ ਤਾਂਚੋ ਮਾਰਗ ਨਾਹੀਂ, ਕਹਿ ਧੰਨਾ ਪੂਰਨ ਤਾਹੂ ਕੋ ਮਤ ਰੇ ਜੀਡ ਰਾਹੀਂ। ਐਵੇਂ ਜੀ ਮੇਰੇ ਮਨਾ, ਤੂੰ ਡਰਦਾ ਨਾ ਰਹੀ। ਇਹ ਬੱਚੀ ਕਹਿੰਦੀ, ਨਹਿ ਭੈਣੋ, ਤੁਸੀਂ ਭੁਲੇਖੇ ਵਿੱਚ ਹੋ, ਇਹ ਸਾਰੀ ਸ੍ਰਿਸ਼ਟੀ ਦੀ ਪਾਲਣਾ ਕੋਈ ਹੋਰ ਪਿਆ ਕਰਦਾ, ਮੈਂ ਤਾਂ ਗੁਰਮੁਖਾਂ ਤੋਂ ਬਚਨ ਸੁਣ ਕੇ ਆਈ ਹਾਂ। ਉਹ ਤਾਂ ਕਹਿੰਦੇ ਨੇ, ਆਸਨ ਲੋਏ ਲੋਏ ਭੰਡਾਰ, ਉਹਦਾ ਟਿਕਾਣਾ ਹਰ ਇੱਕ ਲੋਕ ਦੇ ਵਿੱਚ, ਜੋ ਕਿਛ ਪਾਇਆ ਸੋ ਇੱਕ ਆਵਾਰ। ਕਹਿਣ ਲੱਗੀ, ਮੈਂ ਤਾਂ ਬਚਨ ਸੁਣੇ ਨੇ ਮਹਾਂਪੁਰਸ਼ਾਂ ਤੋਂ ਕਿ ਰਿਜ਼ਕ ਦੇਣ ਵਾਲਾ ਕੋਈ ਮਾਂ ਬਾਪ ਨਹੀਂ, ਕੇਵਲ ਇੱਕ ਵਾਹਿਗੁਰੂ ਹੈ।
1: ਰਾਉ ਰੰਕ ਗਜ ਚੀਟੀ ਜੋਈ, ਸਭ ਕੋ ਦਾਤਾ ਤ੍ਰਾਤਾ ਸੋਈ।
0: ਕਹਿਣ ਲੱਗੀ, ਦੇਖੋ ਭੈਣੋ, ਆ ਤੁਸੀਂ ਗਰੀਬ ਵੱਲ ਤੱਕੋ, ਭਾਵੇਂ ਮਜ਼ਦੂਰੀ ਕਰਦਾ ਹੈ, ਆਖਰ ਉਹ ਕੱਖਾਂ ਦੀ ਕੁੱਲੀ ਵਿੱਚ ਰੋਟੀ ਪਕਾ ਕੇ ਖਾਂਦਾ, ਸਾਡਾ ਬਾਪੂ ਤੇ ਨਹੀਂ ਦਿੰਦਾ। ਜੇ ਕੋਈ ਧਨਾੜ ਰਾਜਾ ਰੋਟੀ ਖਾਂਦਾ, ਉਹਨੂੰ ਵੀ ਮਾਲਕ ਦਿੰਦਾ। ਕਹਿੰਦੀ, ਮੁੱਕਦੀ ਗੱਲ ਕੀ, ਮੇਰੇ ਗੁਰੂ ਕੀ ਬਾਣੀ ਕਹਿੰਦੀ ਏ, ਕੀੜੀ ਤੋਂ ਲੈ ਕੇ ਹਾਥੀ ਤੱਕ ਸਭ ਦੀ ਸੰਭਾਲ ਮੇਰਾ ਨਿਰੰਕਾਰ ਕਰਦਾ ਹੈ।
1: ਆਪਰ ਦਿਖੇ ਸਮਰੱਥ ਹੈ ਕਹਾਂ, ਜੀਵਨ ਜੋ ਪਾ ਲੈ ਜੈ ਕਹਾਂ।
0: ਕਹਿਣ ਲੱਗੀ, ਕਿਹਦੇ ਅੰਦਰ ਸਮਰੱਥ ਹੈ ਉਹ ਮੇਰੇ ਵਾਹਿਗੁਰੂ ਜੀ ਦਾ ਮੁਕਾਬਲਾ ਕਰ ਸਕੇ? ਇਹਨੇ ਜੀਵਾਂ ਨੂੰ ਕੋਈ ਪਾਲ ਸਕਦਾ? ਕਿਸੇ ਅੰਦਰ ਤਾਕਤ ਨਹੀਂ। ਸ਼ਾਇਦ ਇਹ ਹੀ ਕਾਰਨ ਮੇਰੇ ਗੁਰੂ ਨਾਨਕ ਸਾਹਿਬ ਜਦੋਂ ਵਿਸਮਾਦ ਵੀ ਜਾਂਦੇ ਨੇ ਨਾ, ਤੇ ਇੱਕ ਗੱਲ ਕਹਿੰਦੇ ਨੇ, ਦਾਤਿਆ ਮੈਂ ਇਸ ਗੱਲੋਂ ਹੈਰਾਨ, ਉਹ ਤੇਰਾ ਘਰ ਕਿਹੋ ਜਿਹਾ ਜਿਸ ਘਰ ਵਿੱਚ ਤੂੰ ਬੈਠਾ, ਉਸ ਘਰ ਦੇ ਦਰਵਾਜ਼ੇ ਕਿਹੋ ਜਿਹੇ ਨੇ ਜਿਸ ਦਰਵਾਜ਼ੇ ਵਿੱਚੋਂ ਤੂੰ ਲੰਘਣਾ? ਤੇ ਪੁੱਛਿਆ, ਮਹਾਰਾਜ ਹੈਰਾਨੀ ਕਿਉਂ? ਕਹਿੰਦੇ ਨੇ, ਹੈਰਾਨ ਕੀ, ਤਾਂ ਇੰਨੇ ਜੀਵ ਪੈਦਾ ਕਰਕੇ ਸਭ ਦੀ ਸੰਭਾਲ ਕਰਨਾ, ਮੈਨੂੰ ਦੱਸ ਤਾਂ ਸਹੀ ਤੇਰਾ ਘਰ ਕਿਹੋ ਜਿਹਾ ਜਿੱਥੇ ਇੱਕ ਥਾਂ ਤੇ ਬਹਿ ਕੇ ਸਭ ਨੂੰ ਰਿਜ਼ਕ ਦੇਣਾ। ਅਸੀਂ ਪੜ੍ਹਨੇ, ਸੋ ਦਰ ਤੇਰਾ ਕਿਹਾ, ਕਿਹੋ ਜਿਹਾ ਤੇਰਾ ਦਰਵਾਜ਼ਾ, ਸੋ ਘਰ ਕਿਹਾ, ਕਿਹੋ ਜਿਹਾ ਤੇਰਾ ਘਰ ਏ, ਜਿੱਤ ਬਹਿ ਸਰਬ ਸੰਭਾਲੇ, ਜਿੱਥੇ ਬਹਿ ਕੇ ਤੂੰ ਸਾਰਿਆਂ ਦੀ ਸੰਭਾਲ ਕਰਨੇ। ਸਾਹਿਬ ਜੀ ਦੇ ਇਹ ਪਿਆਰੀ ਬੱਚੀ ਕਹਿ ਰਹੀ ਹੈ, ਗੁਰੂ ਨਾਨਕ ਦੀ ਬਾਣੀ ਦੀ ਕਿਰਪਾ ਨਾਲ, ਕਿ ਸਭ ਨੂੰ ਰਿਜ਼ਕ ਮੇਰਾ ਦਾਤਾਰ ਦਿੰਦਾ, ਕੌਣ ਏ ਜਿਹੜਾ ਉਹਦੇ ਤੋਂ ਬਿਨਾਂ ਕਿਸੇ ਨੂੰ ਰਿਜ਼ਕ ਦੇ ਸਕੇ?
1: ਇਹ ਸੁਣ ਕੰਨਿਆ ਸਭ ਹੀ ਕਹੇ, ਹਮ ਕੋ ਪਿਤ ਪ੍ਰਿਤ ਪਾਲਤ ਰਹੇ।
0: ਕਹਿੰਦੇ, ਇੰਨੀ ਗੱਲ ਸੁਣ ਕੇ ਦੂਸਰੀਆਂ ਜਿਹੜੀਆਂ ਭੈਣਾਂ ਨੇ ਉਹ ਗੁੱਸੇ ਵਿੱਚ ਆ ਗਈਆਂ। ਕਹਿਣ ਲੱਗੀਆਂ, ਚੁੱਪ ਕਰ ਜਾ, ਤੈਨੂੰ ਸਮਝ ਹੀ ਕੋਈ ਨਹੀਂ, ਅਸੀਂ ਨਹੀਂ ਜਾਣਦੀਆਂ ਕੌਣ ਏ ਰੱਬ ਦੇਣ ਵਾਲਾ, ਸਾਨੂੰ ਤਾਂ ਸਾਡਾ ਬਾਪੂ ਹੀ ਕੱਪੜੇ ਦਿੰਦਾ, ਸਾਨੂੰ ਤਾਂ ਸਾਡਾ ਬਾਪ ਹੀ ਖਾਣ ਨੂੰ ਦਿੰਦਾ, ਸਾਨੂੰ ਤਾਂ ਸਾਡਾ ਪਿਤਾ ਹੀ ਹਰ ਪ੍ਰਕਾਰ ਨਾਲ ਸੰਭਾਲਦਾ ਹੈ।
1: ਨਹਿ ਦੇਖਿਓ ਦੇ ਤੋ ਕਿਤ ਰਾਮ, ਦਿਓ ਜਾਏ ਕਿਸ ਕੇ ਕਬ ਧਾਮ।
0: ਅੱਗੋਂ ਕਹਿਣ ਲੱਗੀਆਂ, ਅਸੀਂ ਨਹੀਂ ਦੇਖਿਆ ਕਿ ਵਾਹਿਗੁਰੂ ਕੋਈ ਹੈ ਕਿਸੇ ਦੇ ਘਰ ਵਿੱਚ ਜਾ ਕੇ ਰੋਜੀ ਦਿੰਦਾ ਹੋਵੇ, ਕਦੀ ਤੱਕੇ ਸਾਡੇ ਘਰ ਅੰਦਰ ਰੱਬ ਆਇਆ ਹੋਵੇ ਤੇ ਸਾਨੂੰ ਆ ਕੇ ਉਹ ਰੋਟੀ ਦੇ ਕੇ ਜਾਵੇ।
1: ਅਨਬਸਤਰ ਸਭ ਕਰਕੇ ਤਿਆਰ, ਕਿਸ ਕੋ ਕੌਣ ਦੇਤ ਕਿਸ ਬਾਰ।
0: ਦੇਖ, ਸਾਡਾ ਬਾਪੂ ਤਾਂ ਸਾਨੂੰ ਕੱਪੜੇ ਦਿੰਦਾ, ਰੱਬ ਨੇ ਕਦੀ ਕੱਪੜੇ ਸਵਾ ਕੇ ਦਿੱਤੇ ਨੇ? ਸਾਡਾ ਬਾਪੂ ਤਾਂ ਅਨਾਜ ਲਿਆਉਂਦਾ।

0: ਹੈ, ਕਈ ਤਰ੍ਹਾਂ ਦੇ ਫਲ ਲਿਆਉਂਦਾ ਹੈ। ਤੂੰ ਕਹਿੰਦੀ ਰਾਮ ਦੇਣ ਵਾਲਾ ਹੈ, ਰੱਬ ਦੇਣ ਵਾਲਾ ਹੈ, ਖੁਦਾ ਦੇਣ ਵਾਲਾ ਹੈ। ਅਸੀਂ ਨਹੀਂ ਦੇਖਿਆ ਕਿਸੇ ਦੇ ਘਰ ਅੰਦਰ ਖੁਦਾ ਇਹ ਵਸਤੂਆਂ ਲੈ ਕੇ ਆਵੇ।
1: ਇਹ ਸੁਣ ਕੇ ਕੰਨਿਆ ਲਰ ਪਰੀ, ਜਾਏ ਪਿਤਾ ਕੇ ਟਿਕ ਸੁਧ ਕਰੀ।
0: ਕਹਿੰਦੇ ਨੇ ਆਪਸ ਵਿੱਚ ਗੱਲ ਕਰਦੀਆਂ ਕਰਦੀਆਂ ਉਹ ਇੰਨੀ ਕੁ ਦ੍ਰਿੜ ਇਰਾਦੇ ਵਾਲੀ ਏ, ਕਹਿਣ ਲੱਗੀ ਤਰਕ ਨਾ ਕਰੋ, ਵਿਸ਼ਵਾਸ ਕਰੋ ਕਿ ਰਿਜਕ ਦੇਣ ਵਾਲਾ ਵਾਹਿਗੁਰੂ ਹੈ। ਜਿਹਨੇ ਸਰੀਰ ਦਿੱਤਾ ਉਹਦੇ ਬਚਨਾਂ ਤੇ ਭਰੋਸਾ ਕਰ ਲਵੋ। ਸ਼ਾਇਦ ਇਹ ਹੀ ਕਾਰਨ ਕਈ ਵਾਰੀ ਮਨੁੱਖ ਉਸ ਰੱਬ ਦੀ ਦਿੱਤੀ ਹੋਈ ਦਾਤ ਨੂੰ ਲੈ ਕੇ, ਅਸਲ ਵਿੱਚ ਮੈਂ ਮੇਰਾ ਢੰਗ ਆਪਣੇ ਇਤਿਹਾਸ ਦੀ ਵਿਚਾਰ ਕਰਨ ਦਾ, ਜਦੋਂ ਇਤਿਹਾਸ ਦੀ ਪੰਕਤੀ ਉੱਤੇ ਗੁਰੂ ਕੀ ਬਾਣੀ ਦੀ ਮੋਹਰ ਲੱਗ ਜਾਏ ਨਾ, ਤੇ ਗੱਲ ਐ ਪੱਕੀ ਹੋ ਜਾਂਦੀ। ਸਾਹਿਬ ਨੇ ਬਾਣੀ ਵਿੱਚ ਅਸਲ ਵਿੱਚ ਇਹ ਬੱਚੀਆਂ ਦੇ ਖਿਆਲ ਨਹੀਂ, ਹਰ ਇੱਕ ਨਾਸਤਕ ਮਨੁੱਖ ਦੀ ਬਿਰਤੀ ਏ ਕਿ ਰੱਬ ਵਸਤਰ ਦਿੰਦਾ, ਰੱਬ ਸਾਨੂੰ ਰਿਜਕ ਦਿੰਦਾ, ਰੱਬ ਕੀ ਸਾਡਾ ਕਰਨ ਵਾਲਾ ਹੈ। ਤੇ ਮੇਰੇ ਸਾਹਿਬ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਨਹੀਂ ਹੋਏ, ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜੇਵਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ, ਵਾਜੈ ਪਵਨ ਆਖੈ ਸਭ ਜਾਏ। ਮੇਰਾ ਗੁਰੂ ਗ੍ਰੰਥ ਸਾਹਿਬ ਕਹਿੰਦਾ, ਰਮਈਆ ਕੇ ਗੁਣ ਚੇਤ ਪੁਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੈ ਉਭਾਰਿਆ, ਬਾਰ ਵਿਵਸਥਾ ਤੁਜੈ ਪਿਆਰੇ ਦੂਧ, ਪਰ ਜੋਬਨ ਭੋਜਨ ਸੁਖ ਸੂਦ, ਬਿਰਧ ਭਇਆ ਉਪਰ ਸਾਖ ਸੈਨ, ਮੁਖ ਅਪਿਆਓ ਬੈਠ ਕੋ ਦੈਨ। ਇੰਨਾ ਕੁਝ ਲੈ ਕੇ ਵੀ ਕਹਿੰਦਾ ਕੌਣ ਦੇਣ ਵਾਲਾ। ਤੇ ਮੇਰਾ ਗੁਰੂ ਅਰਜਨ ਦੇਵ ਕਹਿੰਦਾ, ਦਾਤਿਆ ਇਹ ਨਿਰਗੁਣ, ਇਹ ਤੇਰੇ ਗੁਣਾਂ ਨੂੰ ਨੀ ਸਮਝਦਾ, ਇਹ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ਼ ਲੈ ਹੋ ਤਾਉ ਨਾਨਕ ਸੀਜੈ। ਦੇਣ ਵਾਲਾ ਉਹ ਰਿਜ਼ਕ ਵਾਹਿਗੁਰੂ ਵੇ। ਸਾਹਿਬ ਨੇ ਬਾਣੀ ਵਿੱਚ ਇਸ਼ਾਰੇ ਕੀਤੇ, ਇਸ ਪਾਣੀ ਤੇ ਜਿਨ ਤੂੰ ਘਰਿਆ, ਮਾਟੀ ਕਾਲੇ ਦਿਓਰਾ ਕਰਿਆ, ਉਕਤ ਸੁਰਤ ਲੈ ਜੋਤ ਪ੍ਰੀਖਿਆ, ਮਾਤ ਗਰਭ ਮੈਂ ਜਿਨ ਤੂੰ ਰਾਖਿਆ। ਸਾਹਿਬ ਨੇ ਬਾਣੀ ਵਿੱਚ ਕਿਹਾ, ਮਾਤ ਗਰਭ ਮੈਂ ਆਪਣ ਸਿਮਰਨ ਦੇ, ਤੈ ਤੁਮ ਰਾਖਣ ਹਾਰੇ, ਪਾਵਕ ਸਾਗਰ ਅਥਾਤ ਲਹਿਰ ਮੈਂ ਤਾਰੋ ਤਾਰਨ ਹਾਰੇ। ਸਾਹਿਬ ਨੇ ਬਾਣੀ ਵਿੱਚ ਕਿਹਾ, ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀ ਹੈ, ਮਨੋ ਕਿਉਂ ਵਿਸਾਰੀ ਹੈ ਏਵੜ ਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੇ। ਸਾਹਿਬ ਨੇ ਬਾਣੀ ਵਿੱਚ ਕਿਹਾ, ਔਰ ਕੀ ਬਾਤ ਕਹਾਂ ਕਹਿ ਤੋ ਸੋ, ਪੇਟ ਹੀ ਕੇ ਪਤ ਬੀਚ ਬਚਾਵੇ। ਉਹ ਰਿਜਕ ਦੇਣ ਵਾਲਾ ਇੱਕ ਹੀ ਲੜ ਪਈਆਂ ਤੇ ਅੱਗੋ ਕਹਿੰਦੀ, ਦੇਖੋ ਜਿੰਨੀਆਂ ਮਰਜ਼ੀ ਦਲੀਲਾਂ ਦੇ ਲੋ ਪਰ ਮੇਰੇ ਤੇ ਅਸਰ ਨਹੀਂ, ਮੈਂ ਗੁਰਮੁਖਾਂ ਤੋਂ ਇੱਕ ਬਚਨ ਸੁਣਿਆ ਕਿ ਦੇਣ ਵਾਲਾ ਵਾਹਿਗੁਰੂ ਏ, ਕੋਈ ਕਿਸੇ ਨੂੰ ਰਿਜਕ ਨਹੀਂ ਦਿੰਦਾ।
1: ਹਮ ਸਭ ਕਹੇ ਪਿਤਾ ਤੇ ਖਾਵਤ, ਇਹ ਕਿਸ ਬਾਤ ਪਰ ਬਿਦਤਾਵਤ।
0: ਕਹਿੰਦੇ ਲੜਦੀਆਂ ਲੜਦੀਆਂ ਇਹ ਆਣੀਆਂ ਉੱਠ ਪਈਆਂ ਤੇ ਬਾਪੂ ਦੇ ਕੋਲ ਘਰ ਗਈਆਂ ਤੇ ਪਿਤਾ ਬੈਠਾ ਸੀ ਆਪਣੇ ਮੰਜੇ ਤੇ, ਇਹ ਵਿਚਾਰੀ ਵੀ ਪਿੱਛੇ ਪਿੱਛੇ ਤੁਰ ਪਈ। ਚਾਰਾਂ ਜਣੀਆਂ ਨੇ ਜਾ ਕੇ ਪਿਤਾ ਨੂੰ ਘੇਰ ਲਿਆ ਤੇ ਕਹਿਣ ਲੱਗੀਆਂ, ਪਿਤਾ ਜੀ ਦੇਖੋ ਆ ਕਿਹੋ ਜਿਹੀਆਂ ਗੱਲਾਂ ਕਰਦੀ ਪਈ ਏ, ਅਸੀਂ ਬੈਠੀਆਂ ਸਾਂ ਅੱਜ ਇਕੱਠੀਆਂ ਤੇ ਗੱਲ ਚੱਲ ਪਈ ਕਿ ਸਾਡਾ ਬਾਪੂ ਸਾਨੂੰ ਰਿਜਕ ਦਿੰਦਾ, ਸਾਡਾ ਪਿਤਾ ਸਾਨੂੰ ਬਸਤਰ ਦਿੰਦਾ, ਤੇ ਇਹ ਅੱਗੋ ਹੋਰ ਤਰਕ ਕਰਦੀ ਹੈ।
1: ਜੋ ਪ੍ਰਤਪਾਰੇ ਦੇਤ ਹਮੇਸ਼, ਲਗ ਤਨ ਤੇ ਜਿਨ ਕੀਨ ਵਿਸ਼ੇਸ਼।
0: ਇਹ ਤਾਂ ਗੱਲਾਂ ਹੋਰ ਕਰਦੀ ਏ, ਆਖਦੀ ਏ ਰਿਜਕ ਦੇਣ ਵਾਲਾ ਕੋਈ ਹੋਰ ਏ, ਜਿਹਦੇ ਸਾਡੇ ਛੋਟੇ ਜਿਹੇ ਤਨ ਨੂੰ ਸੰਭਾਲ ਕੇ ਰੱਖੇ ਤੇ ਜਿਹਦੀ ਕਿਰਪਾ ਨਾਲ ਤਨ ਵੱਡਾ ਹੋ ਰਿਹਾ ਹੈ।
1: ਸੁਖ ਸੋ ਸ਼ੁਭ ਆਹਾਰ ਹਮ ਕਰੇ, ਕਿਸੂ ਬਾਤ ਕੀ ਚਿੰਤਨ ਤਰੇ।
0: ਕਹਿਣ ਲੱਗੇ ਅਸੀਂ ਫਿਰ ਦਲੀਲ ਦਿੱਤੀ ਕਿ ਨਹੀਂ, ਸਾਡੀ ਪ੍ਰਤਪਾਲਣਾ ਸਾਡਾ ਬਾਪ ਕਰਦਾ, ਸੁੱਖ ਨਾਲ ਅਸੀਂ ਆਹਾਰ ਕਰਨੀਆਂ ਵਾ, ਸਾਨੂੰ ਕਿਤੇ ਰੋਟੀ ਦੀ ਚਿੰਤਾ ਨਹੀਂ।
1: ਇਹ ਨੈ ਮਾਨੇ ਮਤ ਕਹਿ ਨਿਆਰੋ, ਹਮ ਸਭ ਕਹੇ ਕੀਨਸ ਨਿਰਧਾਰੋ।
0: ਕਹਿਣ ਲੱਗੀ ਦੇਖੋ ਅਸੀਂ ਸਾਰੀਆਂ ਨੇ ਇੱਕੋ ਹੀ ਇਹ ਆਪਸ ਵਿੱਚ ਵਿਚਾਰ ਕੀਤੀ ਏ ਕਿ ਦੇਣ ਵਾਲਾ ਸਾਡਾ ਪਿਤਾ, ਪਰ ਇਹਦਾ ਤਾਂ ਮਤ ਨਿਆਰਾ ਹੈ, ਸਾਡੀ ਹਾਂ ਵਿੱਚ ਹਾਂ ਨਹੀਂ ਮਿਲਾਂਦੀ।
1: ਸੁਣਤ ਨਿਰਪਤ ਪਿਤ ਮੂਰਖ ਰੋਸਾ, ਨੈ ਈਸ਼ਰ ਕੋ ਲਖਿਓ ਭਰੋਸਾ।
0: ਕਹਿੰਦੇ ਨੇ ਕਵੀ ਜੀ, ਉੱਕੋ ਰਾਜਾ ਵੀ ਮੂਰਖ ਏ, ਉਹਨੂੰ ਇਹ ਸਮਝ ਨਹੀਂ ਜਿਹੜੀਆਂ ਇਹ ਚਾਰ ਕਹਿੰਦੀਆਂ ਨੇ, ਇਹ ਅਣਜਾਣ ਨੇ, ਜਿਹੜੀ ਇੱਕ ਕਹਿੰਦੀ ਪਈ ਉਹ ਸੱਚ ਕਹਿੰਦੀ ਪਈ। ਕਹਿਣ ਲੱਗੇ ਆਪਸ ਵਿੱਚ ਇਹ ਮੂਰਖ ਬੰਦਾ ਜਿਹਨੂੰ ਸਮਝ ਨਹੀਂ, ਇੱਕ ਵਾਹਿਗੁਰੂ ਤੇ ਭਰੋਸਾ ਨਹੀਂ।
1: ਆਪਣੇ ਰਾਜਮਾਨ ਮੈਂ ਫੂਲਾ, ਪ੍ਰਤਕੂਲ ਪਏ ਤੇ ਭੁੱਲਾ।
0: ਕਹਿੰਦੇ ਨੇ ਆਪਣੇ ਆ ਚਾਰ ਗਜ ਜ਼ਮੀਨ ਤੇ ਫੁੱਲਿਆ ਬੈਠਾ, ਰਾਜ ਗੱਦੀ ਤੇ ਫੁੱਲਿਆ ਬੈਠਾ, ਇਹਨੂੰ ਇੰਨਾ ਪਤਾ ਹੀ ਨਹੀਂ ਕਿ ਦੇਣ ਵਾਲਾ ਤਾਂ ਇੱਕ ਪਰਮੇਸ਼ਵਰ ਹੈ। ਮੈਨੂੰ ਵੀ ਰਿਜ਼ਕ ਉਹਨੇ ਦਿੱਤਾ, ਰਾਜ ਭਾਗ ਵੀ ਉਹਦਾ ਦਿੱਤਾ ਹੋਇਆ ਹੈ।
1: ਸਭ ਕੰਨਿਆ ਨਿਜ ਨਿਕਟ ਹਕਾਰੀ, ਆਸ਼ੇ ਸਮਝਣੇ ਇੱਛਾ ਧਾਰੀ।
0: ਉਸੇ ਵਕਤ ਇਹਨੇ ਸਾਰੀਆਂ ਬੱਚੀਆਂ ਨੂੰ ਆਪਣੇ ਕੋਲ ਬੁਲਾ ਲਿਆ, ਇਹ ਪੁੱਛਣ ਵਾਸਤੇ ਵੀ ਇਹਨਾਂ ਦੇ ਮਨ ਵਿੱਚ ਹੈ ਕੀ ਏ, ਇਹ ਆਪਸ ਵਿੱਚ ਜਿਹੜੀਆਂ ਗੱਲਾਂ ਕਰਦੀਆਂ ਨੇ ਇਕੱਲੀਆਂ, ਆਖਿਰ ਇਸ ਬੱਚੀ ਦੇ ਮਨ ਵਿੱਚ ਕੀ ਬੈਠਾ ਹੈ।
1: ਪ੍ਰਥਕ ਪ੍ਰਥਕ ਤਿੰਨ ਬੂਜਨ ਲਾਗਾ, ਕਹੋ ਤੂੰ ਕਿਸ ਕੋ ਭੁਗਤੈ ਭਾਗਾ।
0: ਇੱਕ ਇੱਕ ਬੱਚੀ ਨੂੰ ਪੁੱਛਣ ਲੱਗਾ ਕਿ ਦੱਸ ਤੂੰ ਕੱਪੜੇ ਕਿਹਦੇ ਦਿੱਤੇ ਪਾਨੀ ਏ, ਰੋਟੀ ਕਿਹਦੀ ਦਿੱਤੀ ਖਾਨੀ ਏ, ਤੈਨੂੰ ਦੁਨੀਆਂ ਦੇ ਸੁੱਖ ਦਾ ਸਾਧਨ ਕਿੰਨੇ ਦਿੱਤਾ, ਤੇਰੇ ਤਨ ਤੇ ਜਿਹੜੇ ਕੀਮਤੀ ਗਹਿਣੇ ਪਾਏ ਇਹ ਕਿਸਨੇ ਤੈਨੂੰ ਦਿੱਤੇ ਹਨ।
1: ਸਭ ਨੇ ਕਿਹਾ ਪਿਤਾ ਹਮ ਤੇਰਾ, ਖਾਵੇ ਪਰ ਹੈ ਦਰਬ ਘਨੇਰਾ।
0: ਸਾਰੀਆਂ ਉੱਚੀ ਆਵਾਜ਼ ਵਿੱਚ ਕਹਿਣ ਲੱਗੀਆਂ, ਪਿਤਾ ਜੀ ਜਿਹੜੇ ਤਨ ਤੇ ਵਸਤਰ ਪਾਨੀਆਂ ਵਾ ਇਹ ਵੀ ਤੇਰੇ ਨੇ, ਜਿਹੜਾ ਆਪਾਂ ਹੱਥਾਂ ਵਿੱਚ ਗਹਿਣੇ ਪਾਏ ਇਹ ਵੀ ਤੇਰੇ ਨੇ, ਤੇ ਜਿਹੜਾ ਅਸੀਂ ਭੋਜਨ ਛਕਦੀਆਂ ਵਾ ਇਹ ਵੀ ਤਾਂ ਤੇਰਾ ਬਖਸ਼ਿਆ ਹੋਇਆ ਹੈ।
1: ਬ੍ਰਿਧ ਭਾਰਤ ਨਿਤ ਦੇਤ ਆਹਾਰਾ, ਹਮ ਸਭ ਭੁਗਤੇ ਭਾਗ ਤੁਹਾਰਾ।
0: ਸਾਨੂੰ ਦੇਖ ਪਿਤਾ ਕੋਈ ਫਿਕਰ ਨਹੀਂ, ਆਰਾਮ ਨਾਲ ਘਰ ਸੁੱਤੀਆਂ ਵਾ, ਪਰ ਸਾਡੇ ਜਾਗਣ ਤੋਂ ਪਹਿਲਾਂ ਭੋਜਨ ਤਿਆਰ ਏ। ਇੱਕ ਦਿਨ ਨਹੀਂ ਰੋਜ਼ ਤੂੰ ਸਾਨੂੰ ਭੋਜਨ ਪਕਵਾਨ ਭੇਜਣਾ, ਸਾਡੀ ਪ੍ਰਤਪਾਲਣਾ ਤੁਸੀਂ ਕਰਦੇ ਹੋ।
1: ਨਿਜ ਭਗਨੀ ਸਭ ਤੇ ਪਛਾਤੀ, ਰਾਜ ਕੋਇਰ ਬੋਲੀ ਇਸ ਭਾਤੀ।
0: ਕਹਿਣ ਲੱਗੇ ਜਿਹੜੀ ਉਹ ਬੱਚੀ ਇੱਕ ਕਹਿੰਦੀ ਸੀ ਦੇਣ ਵਾਲਾ ਰੱਬ ਏ, ਉਹਨੂੰ ਪੁੱਛਿਆ ਦੱਸ ਖਾਂ ਕਿਹਦਾ ਦਿੱਤਾ ਤੂੰ ਖਾਨੀ ਏ, ਤੈਨੂੰ ਬਸਤਰ ਕੌਣ ਦਿੰਦਾ, ਤੇ ਪਰਮੇਸ਼ਵਰ ਦੇ ਭੈ ਵਿੱਚ ਗੁਰੂ ਕੀ ਬਾਣੀ ਵਿੱਚ ਭਿੱਜੀ ਹੋਈ ਉਸ ਬੱਚੀ ਨੇ ਇਹ ਬਚਨ ਕਹੇ ਹਨ।
1: ਹੇ ਪਿਤ ਭਾਗ ਏਕ ਕੋ ਦੂਬਾ, ਭੁਗਤ ਹੈ ਇਹ ਨਹੀਂ ਕਬ ਹੁਆ।
0: ਹੇ ਮੇਰੇ ਬਾਪੂ ਇੱਕ ਗੱਲ ਧਿਆਨ ਨਾਲ ਸੁਣ ਲੈ, ਕੋਈ ਕਿਸੇ ਦਾ ਦਿੱਤਾ ਨਹੀਂ ਉਖਾਂਦਾ, ਇੱਕ ਦੇ ਭਾਗ ਕਦੀ ਦੂਜਾ ਨਹੀਂ ਉਖੋ ਸਕਦਾ। ਚੇਤੇ ਰੱਖੀ ਆਪਣੇ ਆਪਣੇ ਭਾਗ ਸਾਰੇ ਖਾਂਦੇ ਨੇ, ਤੈਨੂੰ ਸਮਝ ਨਹੀਂ ਕਦੀ ਵੇਖੀ ਕਿ ਇੱਕ ਦਾ ਭਾਗ ਇੱਕ ਦੇ ਮਸਤਕ ਦੇ ਭਾਗ ਦੂਜਾ ਖਾ ਲੈ। ਸਾਹਿਬ ਨੇ ਬਾਣੀ ਵਿੱਚ ਕਿਹਾ, ਕਹਿੰਦੇ ਨੇ ਤਾਂ ਰੱਬ ਦੀ ਕਿਰਪਾ, ਇੱਕ ਮਾਂ ਦੀ ਕੁੱਖ ਵਿੱਚੋਂ ਦੋ ਬੱਚਿਆਂ ਦਾ ਜਨਮ ਏ, ਇੱਕ ਵਿਚਾਰਾ ਦਿਹਾੜੀਆਂ ਕਰਦਾ ਪਿਆ ਤੇ ਇੱਕ ਜਿਹੜਾ ਰਾਜ ਪਦਵੀ ਤੇ ਬੈਠਾ ਹੋਏ, ਭਾਗ ਆਪੋ ਆਪਣੇ ਨੇ। ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਨਿਰਧਨ ਸਰਦਨ ਦੋਨੋਂ ਭਾਈ, ਪ੍ਰਭ ਕੀ ਕਲਾ ਨਾ ਮੇਟੀ ਜਾਈ। ਸਾਹਿਬ ਨੇ ਬਾਣੀ ਵਿੱਚ ਕਿਹਾ, ਆਪਣ ਲਈ ਆ ਜੇ ਮਿਲੈ ਸਭ ਕੋ ਭਾਗਤ ਹੋਏ, ਕਰਮਾ ਉਪਰ ਨਿਬੜੈ ਜੇ ਲੋਚੈ ਸਭ ਕੋਈ। ਬਾਪੂ ਆਪਣੇ ਆਪਣੇ ਭਾਗ ਖਾਂਦਾ ਹਰ ਕੋਈ, ਕੌਣ ਕਿਸੇ ਨੂੰ ਭਾਗ ਦੇਣ ਵਾਲਾ ਹੈ।
1: ਨਿਜ ਨਿਜ ਭਾਗ ਅਦਕ ਹਰ ਘਾਟ, ਭੋਗਤ ਜਗ ਮੇ ਰੰਗ ਸੁਰਾਟ।
0: ਇਹ ਗੱਲ ਵੱਖਰੀ ਕਿ ਭਾਗ ਆਪੋ ਆਪਣੇ ਨੇ, ਕੋਈ 36 ਪ੍ਰਕਾਰ ਦੇ ਭੋਜਨ ਰਾਤ ਨੂੰ ਖਾ ਕੇ ਸੌਂਦਾ ਤੇ ਕੋਈ ਸੁੱਕਾ ਪ੍ਰਸ਼ਾਦਾ ਖਾ ਕੇ ਸੌਂ ਜਾਂਦਾ। ਆਪਣੇ ਆਪਣੇ ਭਾਗ ਨੇ, ਕੋਈ ਆਪਣੇ ਤਨ ਤੇ ਖੱਦਰ ਦੇ ਬਸਤਰ ਪਾ ਕੇ ਸਾਦੇ ਬਸਤਰ ਪਾ ਕੇ ਜਿਨ ਦਿਨ ਕੱਢ ਲੈਂਦਾ ਤੇ ਕੋਈ ਇੱਕ ਦਿਨ ਦੇ ਅੰਦਰ ਕਈ ਕਈ ਤਰ੍ਹਾਂ ਦੇ ਬਸਤਰ ਬਦਲਦਾ। ਆਪੋ ਆਪਣੇ ਭਾਗ ਨੇ। ਮੇਰੇ ਸਾਹਿਬ ਨੇ ਸਾਰੇ ਗੱਲਾਂ ਬਾਣੀ ਵਿੱਚ ਕਹੀਆਂ ਨੇ, ਹਜ਼ੂਰ ਬਚਨ ਕਰਦੇ ਨੇ ਨਾ। ਸਤਿਗੁਰੂ ਦੇ ਬਚਨ ਆਪਾਂ ਪੜ੍ਹਨੇ ਆ, ਕਬੂ ਖਾਟ ਸਫੇਦੀ ਸਵਾਵੈ, ਕਬੂ ਭੂਮ ਪਿਆਰ ਨਾ ਪਾਵੈ। ਇਹ ਤੇਰੀ ਰਜ਼ਾ ਹੈ ਮੇਰੇ ਮਾਲਕ, ਕਿਸੇ ਨੂੰ ਤੂੰ ਬਸਤਰ ਕੀਮਤੀ, ਕਿਸੇ ਨੂੰ ਬਿਲਕੁਲ ਮੈਲੇ ਬਸਤਰ ਦੇਣਾ। ਹੇ ਪਿਤਾ, ਭਾਗ ਆਪੋ ਆਪਣੇ ਨੇ, ਆਪਣੇ ਆਪਣੇ ਭਾਗਾਂ ਦਾ ਖਾਂਦੇ ਹਾਂ।
1: ਸੁਣ ਪਿਤ ਕ੍ਰੋਧ ਕਰਿਓ ਔਰ ਭਾਰੀ, ਸਭ ਕੇ ਸੁਣਤੇ ਗਿਰਾ ਉਚਾਰੀ।
0: ਇਹਨੇ ਇੰਨੀ ਗੱਲ ਸੁਣਦੀ ਦੇਰ ਸੀ, ਮੂਰਖ ਬਾਪੂ ਨੂੰ ਸਮਝ ਨਹੀਂ ਪਈ। ਉਸ ਧੀ ਵੱਲ ਅੱਖਾਂ ਲਾਲ ਕਰਕੇ ਨੇ ਦੇਖਿਆ, ਕ੍ਰੋਧ ਨਾਲ ਇਹਦਾ ਚਿਹਰਾ ਭਖਣ ਲੱਗਾ ਤੇ ਇੱਕੋ ਦਮ ਥਿੜਕਦੀ ਜ਼ਬਾਨ ਵਿੱਚ ਇਹ ਕਹਿਣ ਲੱਗਾ ਹੈ,
1: ਅਮੁੱਕ ਰੰਕ ਹਮ ਜਾਤ ਮਝਾਰੀ, ਤਿਸਕੇ ਪੁੱਤਰ ਕਸ਼ਟ ਤਨ ਭਾਰੀ।
0: ਤੇ ਕਹਿਣ ਲੱਗਾ, ਤੈਨੂੰ ਕੌਣ ਰਿਜ਼ਕ ਦਿੰਦਾ ਹੈ? ਕਹਿਣ ਲੱਗੀ, ਇੱਕ ਪਰਮੇਸ਼ਵਰ, ਇੱਕ ਵਾਹਿਗੁਰੂ। ਆਪਣੇ ਭਾਗ ਖਾਨੀ ਆ, ਫਿਰ ਗੁੱਸੇ ਵਿੱਚ ਆਇਆ, ਕਹਿੰਦਾ ਚੰਗਾ ਜੇ ਆਪਣੇ ਭਾਗ ਤੂੰ ਖਾਨੀ ਏ, ਇਹ ਨਹੀਂ ਸਮਝਦੀ ਕਿ ਮੈਂ ਤੈਨੂੰ ਦੇਣਾ। ਤੇ ਸਾਡੀ ਜਾਤ ਦੇ ਅੰਦਰ ਇੱਕ ਮਨੁੱਖ ਏ ਜਿਹਦੇ ਪੁੱਤਰ ਨੂੰ ਕੋੜ ਦਾ ਰੋਗ ਲੱਗਾ ਹੋਇਆ, ਸਾਡੀ ਬਰਾਦਰੀ ਵਿੱਚ ਰਹਿੰਦਾ, ਤੈਨੂੰ ਸਮਝ ਪੈ ਜਾ ਕਿ ਦੇਣ ਵਾਲਾ ਕੌਣ ਏ। ਪਿਆਰਿਓ, ਸਿਰਫ ਇੱਕੋ ਹੀ ਆ ਗੱਲ ਜਿਹੜੀ ਬੰਦੇ ਨੂੰ ਰੱਬ ਤੋਂ ਦੂਰ ਲੈ ਜਾਂਦੀ। ਸਾਹਿਬ ਨੇ ਮਨਮੁਖ ਦੀ ਪਰਿਭਾਸ਼ਾ ਹੀ ਇਹ ਦਿੱਤੀ, ਦੇਂਦੇ ਥਾਵੋਂ ਦਿੱਤਾ ਚੰਗਾ, ਮਨਮੁਖ ਐਸਾ ਜਾਣੀਏ। ਸਾਹਿਬ ਨੇ ਬਾਣੀ ਵਿੱਚ ਕਿਹਾ, ਦਾਤ ਪਿਆਰੀ ਵਿਸਰਿਆ ਦਾਤਾਰਾ, ਦਾਤ ਮਿਲ ਗਈ ਦਤਾਰ ਭੁੱਲ ਗਿਆ। ਮੈਂ ਇੱਕ ਖਿਨ ਵਿੱਚੋਂ ਨਿਕਲਣ ਲੱਗਾ, ਪ੍ਰਕਰਨ ਮਿਲਦਾ ਰਹੀਮ ਨੇ ਦੋ ਦੋਹਰੇ ਕਹਿ, ਇੱਕ ਨਵਾਬ ਸੀ, ਉਹਨੇ ਥਾਲੀ ਭਰ ਲੈਣੀ ਰੁਪਈਆਂ ਨਾਲ, ਸਵੇਰੇ ਸੋਨੇ ਦੀਆਂ ਮੋਹਰਾਂ ਰੱਖਣੀਆਂ, ਸਾਰੇ ਬੰਦਿਆਂ ਨੂੰ ਦੇਖੀ ਜਾਣਾ ਜਦੋਂ ਭਿਖਾਰੀ ਆਉਣੇ ਨਾ, ਤੇ ਆਪਣੀਆਂ ਅੱਖਾਂ ਨੀਵੀਆਂ ਕਰਕੇ ਤੇ ਬੁੱਕ ਭਰ ਕੇ ਉਹਦੀ ਝੋਲੀ ਵਿੱਚ ਪੈਸੇ ਪਾ ਦੇਣੇ, ਲੋਕਾਂ ਲੰਘੀ ਜਾਣਾ, ਇਹਨੇ ਕਦੀ ਚਿਹਰਾ ਤੱਕ ਕੇ ਭਿਖਾਰੀ ਵੱਲ ਦੇਖਿਆ ਨਹੀਂ, ਨੀਵੀਂ ਪਾਈ ਰੱਖਣੀ। ਤੇ ਇੱਕ ਦਿਨ ਕੋਈ ਸੱਜਣ ਲੰਘਿਆ ਤੇ ਉਹਨੇ ਇੱਕ ਗੱਲ ਪੁੱਛੀ, ਕਹਿੰਦਾ ਨਵਾਬ ਇੱਕ ਗੱਲ ਤੇਰੀ ਤੋਂ ਮੈਂ ਖੁਸ਼ ਹਾਂ, ਰੱਬ ਦਾ ਭੈ ਮੰਨਣਾ, ਲੋਕਾਂ ਨੂੰ ਦਾਨ ਪੁੰਨ ਕਰਨਾ, ਪਰ ਜਦੋਂ ਤੂੰ ਕਿਸੇ ਦੀ ਝੋਲੀ ਵਿੱਚ ਰੁਪਈਏ ਪਾਨੇ ਤੇ ਆਪਣੀਆਂ ਅੱਖਾਂ ਤੋਂ ਨੀਵੀਆਂ ਕਰ ਲੈਂਦਾ। ਉਹਨੇ ਬੜੀ ਸੋਹਣੀ ਗੱਲ ਕਹੀ ਰਕੀਮ ਨੇ, ਕਹਿਣ ਲੱਗੇ ਸਿੱਖੇ ਕਹਾ ਨਵਾਬ ਜੂ ਦੇਨੀ ਐਸੀ ਦੇਨ, ਹੇ ਨਵਾਬ ਕਿੱਥੋਂ ਮੈਂ ਸਿੱਖਿਆ ਇਹੋ ਜਿਹੀ ਗੱਲ ਤੂੰ, ਜਿਉਂ ਜਿਉਂ ਕਰ ਉੱਚਾ ਬੜਾ, ਇਹਦਾ ਮਤਲਬ ਜਿਉਂ ਜਿਉਂ ਤੂੰ ਹੱਥ ਭਰ ਕੇ ਕਿਸੇ ਨੂੰ ਦੇਣ ਲੱਗਣਾ ਤਿਉਂ ਤਿਉਂ ਨੀਚੇ ਨੈਣ ਤਿਉਂ ਤਿਉਂ ਤੇਰੀਆਂ ਅੱਖਾਂ ਨੀਵੀਆਂ ਕਿਉਂ ਹੋ ਜਾਂਦੀਆਂ ਨੇ, ਕਿਸੇ ਦੀ ਝੋਲੀ ਵਿੱਚ ਪਾਉਣ ਲੱਗਿਆਂ ਤੂੰ ਅੱਖਾਂ ਨੀਵੀਆਂ ਕਿਉਂ ਕਰ ਲੈਂਦਾ। ਅੱਗੋ ਨਵਾਬ ਨੇ ਬੜੇ ਕਮਾਲ ਦੀ ਗੱਲ ਕਹੀ, ਕਹਿਣ ਲੱਗੇ ਦੇਣ ਹਾਰ ਕੋਈ ਹੋਰ ਹੈ ਜੋ ਬੋਜਤ ਬੇਜਤ ਹੈ ਦਿਨ ਰਹਿਣ, ਕਿਉਂ ਮੈਂ ਅੱਖਾਂ ਨੀਵੀਆਂ ਕਰਨਾ ਵਾਂ। ਕਹਿੰਦਾ ਦੇਣ ਹਾਰ ਕੋਈ ਔਰ ਹੈ ਜੋ ਬੇਜਤ ਹੈ ਦਿਨ ਰਹਿਣ, ਲੋਕ ਭਰਮ ਮੁਝ ਪਰ ਕਰੇ ਜਾਂ ਤੇ ਨੀਚੇ ਨੈਣ, ਮੈਂ ਇਸ ਕਰਕੇ ਅੱਖਾਂ ਨੀਵੀਆਂ ਕਰਨਾ ਦੁਨੀਆਂ ਦੇ ਲੋਕੋ, ਹੱਥ ਮੇਰਾ ਜੇ ਦੇਣ ਵਾਲਾ ਤੇ ਕੋਈ ਹੋਰ ਹੈ। ਮਤਾ ਸੋਚਿਓ ਮੈਂ ਦਾਤਾ ਵਾਂ। ਉਸ ਕਮਲੇ ਨੂੰ ਸਮਝ ਨਹੀਂ ਪਈ, ਗੁੱਸੇ ਵਿੱਚ ਆ ਗਿਆ, ਕਹਿੰਦਾ ਚੰਗਾ ਫਿਰ ਸਾਡੀ ਬਰਾਦਰੀ ਵਿੱਚ ਇੱਕ ਘੋੜੀ ਏ, ਮੈਂ ਦੇਖਣਾ ਤੇਰੇ ਭਾਅ ਕਿੰਨੇ ਕੁ ਬਲਵਾਨ ਹਨ।
1: ਹਾਥ ਪਾਵ ਅੰਗਰੀ ਚੜ ਗਈ, ਅਸਕੋ ਮੈਂ ਜਬ ਤੋਹੇ ਦੇ ਦਈ।
0: ਕਹਿਣ ਲੱਗਾ ਚੰਗਾ ਫਿਰ ਤੈਨੂੰ ਰਿਜਕ ਰੱਬ ਦਿੰਦਾ ਨਾ। ਕਹਿਣ ਲੱਗੀ ਬਿਲਕੁਲ। ਕਹਿੰਦਾ ਮੈਂ ਤੈਨੂੰ ਉਸ ਘੋੜੀ ਦੇ ਲੜ ਲਾਂਗਾ ਜਿਹਦੇ ਹੱਥ ਤੇ ਪੈਰ ਚੜ ਗਏ, ਦੇਖਾਂਗਾ ਤੇਰੇ ਭਾਗ ਕਿੰਨੇ ਕੁ ਕੰਮ ਕਰਦੇ ਹਨ।
1: ਆਪਣ ਭਾਗ ਤਬ ਪੁੰਚਨ ਕਰੀਏ, ਨਰਕ ਸਮਾਨ ਕਸ਼ਟ ਕੋ ਭਰੀਏ।
0: ਲੱਗੇ ਆਪਣੇ ਭਾਗ ਤੂੰ ਭੋਗੀ, ਤੂੰ ਕਹਿੰਦੀ ਹੈ ਦੇਣ ਵਾਲਾ ਰੱਬ ਏ, ਫਿਰ ਮੈਂ ਦੇਖਾਂਗਾ ਤੇਰੇ ਭਾਗ ਤੇ ਨਰਕ ਦੇ ਸਮਾਨ ਤੂੰ ਆਪਣੀ ਜ਼ਿੰਦਗੀ ਬਤੀਤ ਕਰੇਗੀ।
1: ਸੁਣ ਕੰਨਿਆ ਨੇ ਪਿਤਕੀ ਬਾਣੀ, ਸੋਈ ਸੀ ਸਰੀ ਮਨ ਮਾਨੀ।
0: ਬੱਚੀ ਨੇ ਸੁਣਦਿਆਂ ਸਾਰ ਕਹਿ ਦਿੱਤਾ ਬਾਪੂ ਜੇ ਮੇਰੇ ਭਾਗਾਂ ਵਿੱਚ ਉਹ ਹੀ ਹੈ ਨਾ, ਮੈਂ ਉਹਦੇ ਲੜ ਲੱਗਣਾ ਤੇ ਤੂੰ ਜਿੰਨਾ ਮਰਜ਼ੀ ਜਤਨ ਕਰ ਲੈ, ਮੈਂ ਜਾਣਾ ਉਹਦੀ ਘਰ, ਮੈਨੂੰ ਪਰਵਾਹ ਨੀ, ਮੈਨੂੰ ਉਸ ਦਾਤੇ ਦੇ ਬਚਨਾਂ ਤੇ ਭਰੋਸਾ ਹੈ। ਗੁਰਮੁਖ ਕਹਿ ਕੇ ਗਏ ਨੇ ਕਿ ਉਹ ਪੱਥਰਾਂ ਵਿੱਚ, ਉਹ ਰੁੱਖਾਂ ਵਿੱਚ, ਉਹ ਪਹਾੜਾਂ ਵਿੱਚ, ਉਹ ਪਾਣੀ ਵਿੱਚ, ਉਹ ਦਰਿਆਵਾਂ ਵਿੱਚ, ਉਹ ਚਾਰੇ ਤਰ੍ਹਾਂ ਦੀਆਂ ਖਾਣੀਆਂ ਨੂੰ ਦਿੰਦਾ ਹੈ, ਤੇ ਜੇ ਮੈਨੂੰ ਲੂਲੇ ਦੇ ਲੜ ਲਾਏਗਾ, ਪਿੰਗਲੇ ਦੇ ਲੜ ਲਾਏਗਾ, ਸੱਚ ਜਾਣੀ ਮੇਰਾ ਗੁਰੂ ਨਾਨਕ ਉਹਦੀ ਵੀ ਝੋਲੀ ਵਿੱਚ ਖੈਰ ਪਾਏਗਾ। ਮੈਨੂੰ ਪਰਵਾਹ ਨੇ, ਭਾਗ ਮੈਂ ਆਪਣੇ ਖਾਣੇ ਨੇ, ਦੇਣ ਵਾਲਾ ਉਹ ਪਰਮੇਸ਼ਵਰ ਹੈ।
1: ਜਿਸਕੀ ਮਾਂ ਸਬਰ ਜਿਤ ਰਹੀ ਤੋ ਪਿਤਾ ਨੇ ਰਿਸ ਕਰ ਕਹੀ।
0: ਕਹਿੰਦੇ ਨੇ ਮਾਂ ਰੋਕਦੀ ਰਹੀ ਏ, ਆਖਰ ਮਾਂ ਦਾ ਹਿਰਦਾ ਪਤਾ ਨੀ ਬੰਦਾ ਕਿੰਨਾ ਕੁ ਕਠੋਰ ਹੋ ਜਾਂਦਾ। ਵਾਹ ਹੰਕਾਰ, ਬਸ ਤੇਰੇ ਜਦੋਂ ਤੂੰ ਕਿਸੇ ਅੰਦਰ ਘਰ ਕਰ ਜਾਂਦੇ, ਕਿਸੇ ਅੰਦਰ ਬਹਿ ਜਾਂਦੇ, ਹੰਕਾਰੀ ਬੰਦਾ ਤਾਂ ਇੱਥੇ ਵੀ ਨਹੀਂ ਜਾਣਦਾ ਮੈਂ ਆਪਣੀ ਧੀ ਦੇ ਟੁਕੜੇ ਨੂੰ ਕਿਤੇ ਲੜ ਲਾਨਾ ਪਿਆ, ਆਪਣੇ ਦਿਲ ਦੇ ਟੁਕੜੇ ਨੂੰ ਧੀ ਨੂੰ ਕਿਤੇ ਲੜ ਲਾਨਾ ਵਾ। ਇਹ ਹੰਕਾਰ ਹੀ ਹੈ ਨਾ ਕਿ ਮੈਂ ਸਭ ਕੁਝ ਹਾਂ। ਕਹਿੰਦੇ ਨੇ ਉਸ ਬੱਚੀ ਨੇ ਕਿਹਾ ਮਾਂ ਰੋਕ ਨਾ, ਯਾਦ ਰੱਖੀ ਜੇ ਮੇਰੇ ਸਿਰ ਦਾ ਸਾਈਂ ਵਾਹਿਗੁਰੂ ਹੈ ਨਾ, ਜੇ ਗੁਰੂ ਨਾਨਕ ਦੇ ਘਰ ਦੀ ਕਿਰਪਾ ਹੈ ਤੇ ਇਸ ਪਿੰਗਲੇ ਨਾਲ ਵੀ ਲੱਗ ਕੇ ਮੈਨੂੰ ਗੁਰੂ ਨਾਨਕ ਕਿਰਪਾ ਜ਼ਰੂਰ ਕਰੇਗਾ। ਮੈਂ ਤਾਂ ਉਹਦੀ ਰਜ਼ਾ ਦਾ ਸਬਕ ਪੜ੍ਹਿਆ, ਮੈਂ ਉਹਦੇ ਭਾਣੇ ਵਿੱਚ ਰਹੀ ਹਾਂ, ਤੇ ਮਾਂ ਜਿਹੜੀ ਭਾਣੇ ਵਿੱਚ ਤੇ ਭਲਾ ਕਰਕੇ ਜਾਣ ਲੈ ਉਹਦੇ ਮੂੰਹ ਵਿੱਚੋਂ ਕਦੀ ਤਰਕ ਨਹੀਂ ਹੁੰਦਾ, ਇਹ ਤਾਂ ਮਾਲਕ ਜਿੱਥੇ ਰੱਖੇ ਮੈਂ ਉੱਥੇ ਪ੍ਰਵਾਨ ਕਰਾਂਗੀ। ਕਹਿੰਦੇ ਨੇ ਇਸ ਬੱਚੀ ਨੇ ਉਸ ਆਦਮੀ ਨੂੰ ਪ੍ਰਵਾਨ ਕਰਨੇ, ਅਗਲੇ ਬੁੱਧਵਾਰ ਵਿਚਾਰਾਂਗੇ। ਆਖਰ ਭਾਣੀ ਨੂੰ ਮੰਨਦੀ ਉਸ ਧਰਤੀ ਤੇ ਪਹੁੰਚਦੀ ਏ ਜਿਸ ਧਰਤੀ ਤੇ ਕਾਂ ਵੀ ਹੰਸ ਹੋ ਜਾਂਦੇ ਨੇ। ਅਗਲਾ ਹੀ ਹਫ਼ਤਾ ਮੇਰਾ ਇੱਥੇ ਦੇ ਇਹ ਪ੍ਰਸੰਗ ਅਗਲੇ ਬੁੱਧਵਾਰ ਪੂਰਾ ਕਰ ਦਿਆਂਗੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਪਿਆਰਿਓ, ਆਪ ਆਉਂਦੇ ਹੋ ਸ਼ਾਮ ਨੂੰ ਵੱਧ ਚੜ੍ਹ ਕੇ ਆਇਆ ਕਰੋ, ਸਤਿਗੁਰੂ ਦੇ ਘਰ ਦੀ ਹਾਜ਼ਰੀ ਭਰੋ ਜੀ। ਵਾਹਿਗੁਰੂ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈ ਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤਸੰਗੀ ਜਨੋ, ਆਪ ਜੀ ਨੇ ਇਸ ਸੰਧਿਆ ਵੇਲੇ ਦੇ ਦੀਵਾਨ ਅੰਦਰ ਹਜ਼ੂਰ ਦੇ ਪਾਵਨ ਪਵਿੱਤਰ ਇਲਾਹੀ ਬਚਨਾਂ ਦਾ ਰਸ ਪਿੰਨਾ ਕੀਰਤਨ ਸਰਵਨ ਕੀਤਾ ਹੈ। ਆਪ ਜੀ ਬੜੇ ਪਿਆਰ ਦੇ ਨਾਲ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਉਹਨਾਂ ਦੀ ਉਸਤਤ ਅੰਦਰ ਉਚਾਰਨ ਕੀਤੇ ਹੋਏ ਸਵਈਆਂ ਵਿੱਚੋਂ ਪੱਟਾਂ ਦੇ ਬਚਨ ਆਪ ਨੇ ਗੁਰਬਾਣੀ ਕੀਰਤਨ ਵਿੱਚ ਸਰਵਣ ਕੀਤੇ ਨੇ। ਜਿੱਥੇ ਆਪਾਂ ਰੋਜ਼ਾਨਾ ਸਤਿਗੁਰਾਂ ਦੇ ਪਾਵਨ ਪਵਿੱਤਰ ਇਲਾਹੀ ਬਚਨਾਂ ਦੀ ਵਿਚਾਰ, ਗੁਰੂ ਕੀ ਬਾਣੀ ਦੀ ਵਿਚਾਰ ਕਰਨੇ ਹਾਂ, ਉੱਥੇ ਹਰ ਬੁੱਧਵਾਰ ਗੁਰਦੇਵ ਜੀ ਦੇ ਪਵਿੱਤਰ ਇਤਿਹਾਸ ਨੂੰ ਵੀ ਆਪਾਂ ਵਾਚ ਰਹੇ ਹਾਂ। ਜਿਵੇਂ ਪਿਛਲੇ ਬੁੱਧਵਾਰ ਆਪਾਂ ਨੇ ਵਿਚਾਰ ਕੀਤੀ ਸੀ ਕਿ ਪੱਟੀ ਦੇ ਇਲਾਕੇ ਦਾ ਚੌਧਰੀ, ਜਿਸ ਦੇ ਘਰ ਅੰਦਰ ਪੰਜ ਧੀਆਂ ਨੇ, ਉਹਨਾਂ ਵਿੱਚੋਂ ਇੱਕ ਦਾ ਕਿਰਦਾ, ਇੱਕ ਦੀ ਭਾਵਨਾ ਨੂੰ ਪਰਮੇਸ਼ਵਰ ਨੇ ਇਹੋ ਜਿਹਾ ਭਾਗ ਲਾਇਆ ਕਿ ਜਿੱਥੇ ਵੀ ਕੋਈ ਮਹਾਂਪੁਰਸ਼, ਕੋਈ ਗੁਰਮੁਖ ਜਨ ਬੈਠਦੇ ਨੇ, ਇਹ ਬੱਚੀ ਉਹਨਾਂ ਦੇ ਕੋਲ ਬੈਠ ਕੇ ਉਹਨਾਂ ਦੇ ਬਚਨ ਸਰਵਣ ਕਰਦੀ। ਤੇ ਇੱਕ ਦਿਨ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਦਰ ਤੋਂ ਬਖਸ਼ੇ ਹੋਏ ਕੁਝ ਗੁਰਸਿੱਖ ਜਿਹੜੇ ਇਕਾਂਤ ਵਿੱਚ ਬੈਠ ਕੇ ਗੁਰਬਾਣੀ ਦੀ ਵਿਚਾਰ ਕਰ ਰਹੇ ਸਨ ਕਿ ਹਰ ਇੱਕ ਨੂੰ ਰਿਜ਼ਕ ਦੇਣ ਵਾਲਾ ਕੇਵਲ ਇੱਕ ਪਰਮੇਸ਼ਵਰ ਹੈ, ਹਰ ਇੱਕ ਦੇ ਭਾਗਾਂ ਵਿੱਚ ਜੋ ਮਾਲਕ ਨੇ ਲਿਖ ਦਿੱਤਾ ਉਹ ਕੁਛ ਉਸ ਨੂੰ ਨਸੀਬ ਹੋ ਜਾਂਦਾ ਹੈ। ਤੇ ਇਸ ਬੱਚੀ ਨੇ ਗੁਰਦੇਵ ਦੇ ਉਸ ਸ਼ਲੋਕ ਨੂੰ ਆਪਣੇ ਖਿਰਦੇ ਵਿੱਚ ਦ੍ਰਿੜ ਕਰ ਲਿਆ ਤੇ ਜ਼ਬਾਨ ਤੋਂ ਕੰਠ ਕਰ ਲਿਆ ਕਿ ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ ਕਿ ਹਰ ਇੱਕ ਨੂੰ ਰਿਜ਼ਕ ਦੇਣ ਵਾਲਾ ਪਰਮੇਸ਼ਵਰ। ਜਦੋਂ ਬੱਚੀ ਘਰ ਆਈ ਏ ਤੇ ਇੱਕ ਦਿਨ ਆਪਸ ਵਿੱਚ ਪੰਜੇ ਭੈਣਾਂ ਬੈਠੀਆਂ ਨੇ ਤੇ ਚਾਰ ਵਿਚਾਰ ਕਰਦੀਆਂ ਨੇ ਚਾਰ ਜਣੀਆਂ ਕਿ ਸਾਡਾ ਬਾਪ, ਸਾਡਾ ਬਾਪੂ ਪਿਤਾ ਕਿਤਨਾ ਚੰਗਾ ਹੈ, ਜਿਹੜਾ ਪਹਿਰਨ ਨੂੰ ਵਸਤਰ ਦਿੰਦਾ ਹੈ, ਖਾਣ ਨੂੰ ਭੋਜਨ ਦਿੰਦਾ ਹੈ, ਤਨ ਤੇ ਪਾਣ ਵਾਸਤੇ ਸੁੰਦਰ ਗਹਿਣੇ ਲੈ ਕੇ ਦਿੰਦਾ ਹੈ, ਤੇ ਇਹ ਖਾਮੋਸ਼ ਹੋ ਕੇ ਸਭ ਕੁਝ ਸੁਣੀ ਜਾ ਰਹੀ ਹੈ। ਪਰ ਜਦੋਂ ਇਹਨੂੰ ਪੁੱਛਿਆ ਗਿਆ ਤੂੰ ਕਿਉਂ ਨਹੀਂ ਬੋਲਦੀ ਤੇ ਇਸ ਬੱਚੀ ਨੇ ਇੱਕੋ ਉੱਤਰ ਦਿੱਤਾ ਸੀ, ਨਹੀਂ ਭੈਣੋ, ਇਹ ਕੇਵਲ ਤੁਹਾਡੇ ਮਨ ਦਾ ਭੁਲੇਖਾ ਹੈ ਕਿ ਦੇਣ ਵਾਲਾ ਸਾਡਾ ਬਾਪੂ ਵੇ, ਸਾਡਾ ਪਿਤਾ ਹੈ, ਨਹੀਂ ਕਿਸੇ ਦਾ ਕੋਈ ਭਾਗ ਨਹੀਂ ਦੇ ਸਕਦਾ ਲੈ ਸਕਦਾ, ਦੇਣ ਵਾਲਾ ਕੇਵਲ ਇੱਕ ਨਿਰੰਕਾਰ ਹੈ, ਮੈਂ ਤਾਂ ਉਹਦਾ ਦਿੱਤਾ ਖਾਨੀ ਹਾਂ, ਉਹਦੇ ਦਿੱਤੇ ਹੋਏ ਵਸਤਰ ਪਾਨੀ ਹਾਂ, ਉਸ ਨਿਰੰਕਾਰ ਦੇ ਦਿੱਤੇ ਹੋਏ ਤਨ ਤੇ ਗਹਿਣੇ ਪਾਏ ਨੇ। ਆਪਸ ਵਿੱਚ ਇਹ ਲੜ ਝਗੜ ਕੇ ਉੱਠ ਗਈਆਂ ਤੇ ਚਾਰਾਂ ਨੇ ਜਾ ਕੇ ਦੁਨੀ ਚੰਦ ਨੂੰ ਕਿਹਾ ਸੀ ਕਿ ਦੇਖ, ਅਸੀਂ ਤਾਂ ਕਹਿ ਰਹੀਆਂ ਬਾਪੂ ਤੇਰਾ ਦਿੱਤਾ ਖਾਨੀਆਂ ਵਾਂ, ਪਰ ਉਹ ਕਹਿ ਰਹੀਏ ਦੇਣ ਵਾਲਾ ਕੋਈ ਹੋਰ ਹੈ। ਜਦੋਂ ਬੁਲਾਇਆ ਗਿਆ ਤੇ ਇਸ ਬੱਚੀ ਨੇ ਬੇਬਾਕ ਹੋ ਕੇ ਕਹਿ ਦਿੱਤਾ ਕਿ ਦੇਣ ਵਾਲਾ ਬਾਪੂ ਕੇਵਲ ਇੱਕ ਪਰਮੇਸ਼ਵਰੀ, ਜਿਹੜਾ ਪੱਥਰ ਦੇ ਕੀੜਿਆਂ ਨੂੰ ਰਿਜ਼ਕ ਦਿੰਦਾ, ਜਿਹੜਾ ਪਾਣੀ ਵਿੱਚ ਪੈਦਾ ਹੋਏ ਜੀਵਾਂ ਨੂੰ ਰਿਜ਼ਕ ਦਿੰਦਾ, ਜਿਹੜਾ ਧਰਤੀ ਤੇ ਪੈਦਾ ਹੋਈ ਬਨਸਪਤੀ ਨੂੰ ਰਿਜ਼ਕ ਦਿੰਦਾ ਹੈ, ਅਸਲੀਅਤ ਪੁੱਛੇ ਤੇ ਜੋ ਕੁਝ ਤੂੰ ਰਾਜ ਭਾਗ ਮਾਨਣਾ ਪਿਆ ਇਹ ਵੀ ਉਸ ਕਰਤਾਰ ਦੀ ਦਿੱਤੀ ਦਾਤ ਹੈ। ਐਵੇਂ ਭੁਲੇਖੇ ਵਿੱਚ ਪੈ ਕੇ ਤੂੰ ਕਹਿ ਰਿਹਾ ਮੈਂ ਦੇਣ ਵਾਲਾ, ਕੋਈ ਕਿਸੇ ਨੂੰ ਦੇਣ ਵਾਲਾ ਨਹੀਂ। ਆਪਣੇ ਭਾਗ ਖਾਂਦੇ ਨੇ, ਉਸ ਦੇ ਮਨ ਨੂੰ ਇੰਨੀ ਹੰਕਾਰ ਨੂੰ ਚੋਟ ਵੱਜੀ, ਕਹਿਣ ਲੱਗਾ ਜੇ ਤੂੰ ਰੱਬ ਦਾ ਦਿੱਤਾ ਖਾਨੀ ਹੈ, ਜੇ ਤੂੰ ਕਰਤਾਰ ਨਿਰੰਕਾਰ ਦਾ ਦਿੱਤਾ ਖਾਨੀ ਹੈ ਤੇ ਸਾਡੀ ਬਰਾਦਰੀ ਵਿੱਚ ਇੱਕ ਕੋਹੜੀ ਹੈ, ਮੈਂ ਤੈਨੂੰ ਉਹਦੇ ਲੜ ਲਾ ਦਿਆਂਗਾ, ਫਿਰ ਦੇਖਾਂਗਾ ਕਿ ਉਹ ਕਰਤਾਰ ਉਹ ਨਿਰੰਕਾਰ ਤੇਰੇ ਭਾਗਾਂ ਵਿੱਚ ਜੇ ਹੋਵੇ ਤੂੰ ਆਪਣੇ ਭਾਗਾਂ ਵਿੱਚ ਇੱਥੇ ਨਰਕ ਭੋਗੇਂਗੇ। ਉਸ ਬੱਚੀ ਨੇ ਸਤ ਬਚਨ ਕਰਕੇ ਪ੍ਰਵਾਨ ਕਰ ਲਿਆ। ਇੱਥੋਂ ਤੱਕ ਆਪਾਂ ਨੇ ਵਿਚਾਰ ਕੀਤੀ ਸੀ। ਆਓ ਇਸ ਤੋਂ ਅੱਗੇ ਇਸ ਪਵਿੱਤਰ ਪ੍ਰਸੰਗ ਨੂੰ ਆਪਾਂ ਵਾਚਣਾ ਤੇ ਸਤਿਗੁਰੂ ਗੁਰੂ ਰਾਮਦਾਸ ਦੇ ਦਰ ਦੀ ਲਈਏ ਟੇਕ। ਕਵੀ ਸੰਤੋਖ ਸਿੰਘ ਨੇ ਇਸ ਪ੍ਰਸੰਗ ਨੂੰ ਗੁਰੂ ਅਰਜਨ ਦੇਵ ਜੀ ਦੇ ਵੇਲੇ ਨਾਲ ਸੰਬੰਧਿਤ ਕੀਤਾ, ਪਰ ਜਦੋਂ ਇਤਿਹਾਸ ਨੂੰ ਪੜਚੋਲਨੇ ਆ ਤੇ ਅਸਲੀਅਤ ਇਹ ਪ੍ਰਸੰਗ ਗੁਰੂ ਰਾਮਦਾਸ ਜੀ ਦੇ ਵੇਲੇ ਵਾਪਰੇ। ਗੁਰੂ ਰਾਮਦਾਸ ਸਰੋਵਰ ਕਰੀਬ ਕਰੀਬ ਤਿਆਰ ਕਰਾ ਚੁੱਕੇ ਸਨ, ਪੂਰਨ ਤਾਲ ਖਟਾਇਆ ਭਾਈ ਗੁਰਦਾਸ ਹੋਰਾਂ ਨੇ ਜ਼ਿਕਰ ਕੀਤਾ, ਪਰ ਖੈਰ ਜਿਵੇਂ ਕਵੀ ਸੰਤੋਖ ਸਿੰਘ ਨੇ ਇਸ ਨੂੰ ਬਿਆਨ ਕੀਤਾ, ਅੱਜ ਇਸ ਦੀਵਾਨ ਦੇ ਅੰਦਰ ਸੰਤ ਬਾਬਾ ਲਾਭ ਸਿੰਘ ਜੀ ਕਾਰ ਸੇਵਾ ਵਾਲੇ, ਉਹਨਾਂ ਦੀ ਸੁਪਤਨੀ ਬੀਬੀ ਹਰਭਜਨ ਕੌਰ ਜਿਨ੍ਹਾਂ ਦੀ 7ਵੀਂ ਬਰਸੀ, ਉਹਨਾਂ ਦੇ ਸਪੁੱਤਰ ਵੱਲੋਂ ਵੀ ਇਹ ਸਮਾਗਮ ਮਨਾਏ ਜਾ ਰਹੇ ਨੇ। ਸਤਿਗੁਰੂ ਕਿਰਪਾ ਕਰੇ ਇਸ ਪਰਿਵਾਰ ਨੂੰ ਆਪਣੇ ਦਰ ਨਾਲ ਜੋੜੀ ਰੱਖੇ। ਆਓ ਪਿਆਰਿਓ, ਇਸ ਇਤਿਹਾਸਕ ਪ੍ਰਸੰਗ ਦੀ ਵਿਚਾਰ ਕਰਨ ਤੋਂ ਪਹਿਲਾਂ ਮਨੋ ਬਿਰਤੀਆਂ ਇਕਾਗਰ ਕਰੋ, ਸੁਰਤ ਗੁਰਦੇਵ ਦੇ ਚਰਨਾਂ ਅੰਦਰ ਜੋੜੋ ਤੇ ਬਖਸ਼ੋ ਅਸੀਸ। ਬੜੇ ਪਿਆਰ ਅਦਬ ਦੇ ਨਾਲ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਜੀ, ਕਰੋ ਬਖਸ਼ਿਸ਼ ਗੁਰਮੁਖੋ। ਫਿਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ।
1: ਹਾਂਜੀ, ਵਾਹਿਗੁਰੂ ਸਾਹਿਬ ਜੀਓ, ਸੁਣ ਕੰਨਿਆ ਨੇ ਪਿਤ ਕੀ ਬਾਣੀ, ਸੋਈ ਸੀ ਸਰੀ ਮਨ ਮਾਨੀ।
0: ਜਦੋਂ ਇਸ ਹੰਕਾਰੀ ਬਾਪ ਨੇ ਇਹ ਕਹਿ ਦਿੱਤਾ ਕਿ ਮੈਂ ਤੈਨੂੰ ਇੱਕ ਕੋੜੀ ਦੇ ਲੜ ਲਾਵਾਂਗਾ ਜਿਸ ਦੇ ਹੱਥ ਪੈਰ ਉਂਗਲੀਆਂ ਵੀ ਝੜਦੀਆਂ ਪਈਆਂ ਨੇ, ਤੂੰ ਇਸੇ ਜਿੰਦੇ ਜੀ ਨਰਕ ਭੋਗੇਂਗੀ ਕਿਉਂਕਿ ਮੇਰੇ ਹੱਥ ਵਿੱਚ ਬਹੁਤ ਕੁਝ ਹੈ। ਤੇ ਉਸ ਬੱਚੀ ਨੇ ਆਪਣੇ ਪਿਤਾ ਦੀ ਆਗਿਆ ਨੂੰ ਸੱਤ ਕਰਕੇ ਆਪਣੇ ਸਿਰ

0: ਕਰ ਕਹੇ
1: ਭਾਵਾਂ ਕਿ ਉਸ ਬੱਚੀ ਦੀ ਮਾਂ ਵਰਜਦੀ ਪਈ ਏ ਰੋਕਦੀ ਪਈ ਏ ਕਿ ਧੀਏ ਤੇਰੇ ਬਾਪੂ ਦਾ ਗੁੱਸਾ ਬੜਾ ਮਾੜਾ ਏ ਜੋ ਕੁਝ ਤੇਰੀਆਂ ਦੂਸਰੀਆਂ ਭੈਣਾਂ ਕਹਿੰਦੀਆਂ ਨੇ ਤੂੰ ਵੀ ਆਪਣੀ ਜ਼ਬਾਨ ਤੋਂ ਕਹਿਣਾ ਸ਼ੁਰੂ ਕਰ ਦੇਣਾ ਤੇ ਕੀ ਤੇਰਾ ਵਿਗੜਦਾ ਹੈ ਅਸਲੀਅਤ ਜੇ ਜਦੋਂ ਕਦੀ ਮਾਲਕ ਕਿਸੇ ਦੇ ਹਿਰਦੇ ਵਿੱਚ ਸੱਚ ਦੀ ਚਿਣਗ ਪੈਦਾ ਕਰਦਾ ਤੇ ਸੱਚ ਦੀ ਚਿਣਗ ਨੂੰ ਤਾਂ ਸ਼ੱਕੇ ਮਾਂ ਬਾਪ ਵੀ ਨਹੀਂ ਰੋ ਸਕਦੇ ਸਤਿਗੁਰੂ ਕੀ ਬਾਣੀ ਵਿੱਚ ਕਦੀ ਪੜ੍ਹਨੇ ਆ ਨਾ ਜੇ ਭਗਤ ਨਾਮਦੇਵ ਉਹਦੀ ਮਾਂ ਰੋਕ ਕੇ ਕਹਿੰਦੀ ਏ ਕਿ ਬੇਟਾ ਕੀ ਲੈਣਾ ਤੂੰ ਖੁਦਾ ਖੁਦਾ ਰਾਮ ਰਾਮ ਕਹਿ ਕੇ ਤੂੰ ਖੁਦਾ ਖੁਦਾ ਕਿਉਂ ਨਹੀਂ ਕਹਿ ਦਿੰਦਾ ਤੇ ਜਦੋਂ ਮਾਂ ਕਹਿੰਦੀ ਰੁਦਨ ਕਰੇ ਨਾਮੇ ਕੀ ਮਾਏ ਰਾਮ ਛੋੜ ਕੀ ਨਾ ਭਜੇ ਖੁਦਾਏ ਤੇ ਜਿਹਦੇ ਅੰਦਰ ਸੱਚ ਪੈਦਾ ਹੋਇਆ ਉਹ ਬੱਚਾ ਅੱਗੋਂ ਪੁਕਾਰ ਕੇ ਕਹਿੰਦਾ ਨਹੀਂ ਮਾਂ ਜੇ ਤੂੰ ਮੈਨੂੰ ਸੱਚਾਈ ਤੋਂ ਪਿਛਾਂ ਡਾਟਾ ਨਹੀਂ ਪਈਏ ਅਸਲੀਅਤ ਇਹ ਵੇ ਤੂੰ ਮੇਰੀ ਮਾਂ ਨਹੀਂ ਮੈਂ ਤੇਰਾ ਪੁੱਤਰ ਨਹੀਂ ਕਿਉਂਕਿ ਜਦੋਂ ਸੱਚ ਕਿਸੇ ਦੇ ਹਿਰਦੇ ਵਿੱਚ ਪੈਦਾ ਹੋਵੇ ਉਹਨੂੰ ਮਾਂ ਬਾਪ ਵੀ ਨਹੀਂ ਵਰਗਲਾ ਸਕਦੇ ਸਾਹਿਬ ਨੇ ਬਾਣੀ ਵਿੱਚ ਕੀਤਾ ਬਚਨ ਕਹਿਣ ਲੱਗੇ ਨਾ ਹੋ ਤੇਰਾ ਪੁੰਗੜਾ ਨਾ ਤੂੰ ਮੇਰੀ ਮਾਂ ਏ ਜੇ ਮਾਂ ਸੱਚਾਈ ਤੋਂ ਰੋਕਣੀ ਏ ਤੂੰ ਮੇਰੀ ਮਾਂ ਨਹੀਂ ਮੈਂ ਤੇਰਾ ਪੁੱਤਰ ਨਹੀਂ ਪਿੰਡ ਪਰਾਂ ਤੋਂ ਹਰ ਗੁਣ ਗਾਏ ਦੂਜਾ ਪ੍ਰਮਾਣ ਮਿਲਦਾ ਜੇ ਕਿਤੇ ਪ੍ਰਹਿਲਾਦ ਦੀ ਮਾਂ ਕਹਿੰਦੀ ਏ ਕਿ ਬੇਟਾ ਤੂੰ ਮੰਨ ਜਾ ਦੇਖ ਤੇਰੇ ਬਾਪੂ ਨੇ ਸਾਰਿਆਂ ਉੱਤੇ ਆਪਣਾ ਹੁਕਮ ਲਾਗੂ ਕੀਤਾ ਬਸ ਦਾ ਬਸ ਕਿੰਨੀ ਸਬਰਾਨੀ ਰਾਜੇ ਬਿਨਤੀ ਕਰੈ ਪਟਰਾਨੀ ਪਰ ਕਹਿੰਦੇ ਨੇ ਪੁੱਤਰ ਪ੍ਰਹਿਲਾਦ ਕਹਿਆ ਨਹੀਂ ਮਾਨੇ ਤਿੰਨ ਤੋਂ ਔਰੇ ਠਾਨੀ ਪ੍ਰਹਿਲਾਦ ਵੀ ਮਾਂ ਦੇ ਬਚਨ ਨਹੀਂ ਮੰਨਦਾ ਅੱਜ ਮਾਂ ਰੋਕਦੀ ਏ ਧੀਏ ਦੇਖ ਤੇਰੇ ਬਾਪੂ ਦਾ ਗੁੱਸਾ ਬੜਾ ਭੈੜੇ ਤੂੰ ਵੀ ਕਹਿ ਦੇਖਾਂ ਕਿ ਦੇਣ ਵਾਲਾ ਮੇਰਾ ਬਾਪ ਏ ਪਰ ਉਸ ਬੱਚੀ ਨੇ ਅੱਗੋਂ ਉੱਤਰ ਦਿੱਤਾ ਹੈ
0: ਕਹਿਓ ਕੰਸ ਨਿਸ਼ਚੇ ਠਾਨਾ ਅਪਰਥਾਨ ਕੋ ਵਿਆਹੋ ਨ ਮਾਨਾ
1: ਉਸ ਵਕਤ ਉਹ ਕਹਿਣ ਲੱਗੀ ਨਹੀਂ ਮਾਂ ਜੋ ਕੁਝ ਮੇਰੇ ਭਾਗਾਂ ਵਿੱਚ ਨਿਰੰਕਾਰ ਨੇ ਲਿਖ ਦਿੱਤਾ ਹੈ ਉਹ ਕੁਝ ਖੋ ਕੇ ਰਹਿਣਾ ਜੇ ਤੂੰ ਸੋਚੇ ਕਿ ਮੈਂ ਇਹ ਕਹਿ ਦਿਆਂ ਕਿ ਦੇਣ ਵਾਲਾ ਮੇਰਾ ਬਾਪੂ ਏ ਨਹੀਂ ਮੈਂ ਜਿਸ ਦੇ ਦਰ ਨਾਲ ਜੁੜੀ ਹਾਂ ਜਿਹਦੀ ਬਾਣੀ ਮੇਰੇ ਕੰਨਾਂ ਵਿੱਚ ਪੈਂਦੀ ਏ ਉਹ ਤਾਂ ਆਵਾਜ਼ ਦੇ ਕੇ ਇੱਕ ਬਚਨ ਕਹਿੰਦਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਪਿਰੰਦਾ ਨਾ ਗਿਰਾਹ ਦਰ ਕਿ ਇਹ ਗੁਰੂ ਕੇ ਸਿੱਖਾ ਜਿਹੜੇ ਤੂੰ ਅਸਮਾਨ ਵਿੱਚ ਉੱਡਦੇ ਪਰੰਦੇ ਦੇਖਣੇ ਖੇ ਮਾਂ ਮੇਰਾ ਗੁਰੂ ਬੋਲ ਕੇ ਕਹਿੰਦਾ ਜਿਹੜੇ ਅਸਮਾਨ ਵਿੱਚ ਉੱਡਦੇ ਪਰੰਦੇ ਨੇ ਇਹਨਾਂ ਨੇ ਕਦੀ ਆਪਣੇ ਆਲਣਿਆਂ ਵਿੱਚ ਰਿਜ਼ਕ ਇਕੱਠਾ ਨਹੀਂ ਕੀਤਾ ਇਹਨਾਂ ਦੇ ਆਲਣਿਆਂ ਵਿੱਚ ਕੋਈ ਰੋਜ਼ੀ ਰੱਖਣ ਨਹੀਂ ਦਿੰਦਾ ਪਰੰਦਾ ਨਾ ਗਿਰਾਹ ਦਰ ਦਰਖਤ ਆਬ ਆਸ ਕਰ ਦਿਹੰਦ ਸੂਈ ਜਿਹੜਾ ਇਹਨਾਂ ਪੰਛੀਆਂ ਨੂੰ ਰਿਜ਼ਕ ਦਿੰਦਾ ਪਿਆ ਉਹ ਮੈਨੂੰ ਰੋਜ਼ੀ ਦਿੰਦਾ ਤੂੰ ਕਹਿੰਦੀ ਕਹਿ ਦੇ ਬਾਪੂ ਦੇਣ ਵਾਲਾ ਨਹੀਂ ਦਿਹੰਦ ਸੂਈ ਏਕ ਤੂੰ ਹੀ ਏਕ ਤੂੰ ਹੀ ਮੇਰਾ ਗੁਰੂ ਤਾਂ ਆਵਾਜ਼ ਦੇ ਕੇ ਕਹਿੰਦਾ ਮਾਂ ਨਾ ਕਰ ਚਿੰਤ ਚਿੰਤਾ ਹੈ ਕਰਤੇ ਤੂੰ ਚਿੰਤਾ ਕਰਨੀ ਏ ਕਿ ਰਿਜ਼ਕ ਬਾਪੂ ਦਿੰਦਾ ਪਰ ਨਹੀਂ ਨਾ ਕਰ ਚਿੰਤ ਚਿੰਤਾ ਹੈ ਕਰਤੇ ਹਰ ਦੇਵੈ ਜਲ ਥਲ ਜਨਤਾ ਸਭ ਤੈ ਕਹਿਣ ਲੱਗੇ ਅਚਿੰਤ ਦਾਨ ਦੇ ਪ੍ਰਭ ਮੇਰਾ ਵਿੱਚ ਪਾਥਰ ਕੀਟ ਪਖਾਣੀ ਹੈ ਉਹ ਤਾਂ ਕੀੜਿਆਂ ਨੂੰ ਰਿਜਕ ਦਿੰਦਾ ਮੇਰਾ ਗੁਰੂ ਤਾਂ ਆਵਾਜ਼ ਦੇ ਕੇ ਕਹਿੰਦਾ ਰਹਿਣ ਦਿਨਸ ਪ੍ਰਭਾਤ ਤੂੰ ਹੀ ਗਾਵਣਾ ਜੀ ਜੰਤ ਸਰਬੱਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਦੇਣ ਵਾਲਾ ਕੇਵਲ ਇੱਕ ਹੋਵੇ ਪਰ ਜੇ ਮੈਨੂੰ ਤੁਸੀਂ ਕੋੜੀ ਦੇ ਲਾੜਵੀ ਲਾ ਦਿਓਗੇ ਮੈਂ ਇਸ ਨੂੰ ਕਰਤਾਰ ਦੀ ਰਜ਼ਾ ਸਮਝ ਕੇ ਉਸ ਵਾਹਿਗੁਰੂ ਦਾ ਹੁਕਮ ਸਮਝ ਕੇ ਪ੍ਰਵਾਨ ਕਰਾਂਗੀ
0: ਕਹੋ ਪ੍ਰਥਮ ਸੋਈ ਪਤ ਮੇਰਾ ਤਥਾ ਭਾਗ ਮੈਂ ਆਪਣੋ ਹੈਰਾ
1: ਜੇ ਮੇਰੇ ਭਾਗਾਂ ਵਿੱਚ ਉਹ ਕੋੜੀ ਪਤੀ ਲਿਖਿਆ ਮਾਂ ਫਿਰ ਮੇਰੇ ਭਾਗਾਂ ਨੂੰ ਗੁਰੂ ਪਰਮੇਸ਼ਵਰ ਤੋਂ ਬਿਨਾਂ ਕੌਣੇ ਮਿਟਾਉਣ ਵਾਲਾ ਮੈਂ ਇਸ ਗੁਰੂ ਕੀ ਆਗਿਆ ਨੂੰ ਸਤ ਕਰਕੇ ਮੰਨਾਂਗੀ
0: ਰਹੇ ਹਟਾਏ ਲੋਗ ਮਿਲ ਕਨੇ ਕੁਸ਼ਤੀ ਸੰਗ ਕਸ਼ਟ ਬਹੁ ਪਨੇ
1: ਕਹਿੰਦੇ ਨੇ ਕੇਵਲ ਮਾਂ ਨਹੀਂ ਇਸ ਪੱਟੀ ਪਿੰਡ ਦੇ ਲੋਕ ਵੀ ਇਕੱਠੇ ਹੋਏ ਨੇ ਤੇ ਸਿਆਣੇ ਦਾਨੇ ਆ ਕੇ ਕਹਿਣ ਲੱਗੇ ਬਚੜੀਏ ਤੂੰ ਆਪਣੇ ਬਾਪੂ ਦੇ ਹੁਕਮ ਅੱਗੇ ਸਿਰ ਝੁਕਾ ਦੇ ਤੂੰ ਮੰਨ ਜਾ ਕੇ ਤੇਰਾ ਪਿਤਾ ਸਭ ਕੁਝ ਦੇਣ ਵਾਲਾ ਹੈ ਪਰ ਜਿਤਨੇ ਵੀ ਦਾਨੇ ਸਿਆਣੇ ਆਏ ਇਸ ਬੱਚੀ ਤੇ ਕਿਸੇ ਦੀ ਆਵਾਜ਼ ਦਾ ਕਿਸੇ ਦੇ ਬਚਨ ਦਾ ਅਸਰ ਨਹੀਂ ਕੇਵਲ ਇੱਕੋ ਰਾਟੇ ਕਿ ਜੋ ਮੇਰੇ ਨਿਰੰਕਾਰ ਦਾ ਹੁਕਮ ਏ ਉਹਨੂੰ ਕੋਈ ਨਹੀਂ ਮੇਟ ਸਕਦਾ।
0: ਰਹੇ ਫੇਰ ਸੋ ਫਰੀ ਨਾ ਫੇਰੇ, ਫੇਰੇ ਫਰੀ ਸਾਥ ਤਿਸ ਗੇਰੇ।
1: ਕਵੀ ਜੀ ਕਹਿੰਦੇ ਨੇ ਬੜਿਆਂ ਨੇ ਰੋਕਣ ਦੀ ਵਰਜਨ ਦੀ ਕੋਸ਼ਿਸ਼ ਕੀਤੀ, ਪਰ ਉਹ ਬੱਚੀ ਰੁਕੀ ਨਹੀਂ। ਅਖੀਰ ਤੇ ਉਸ ਨਿਰਦਈ ਬਾਪ ਨੇ ਕੀ ਕੀਤਾ, ਉਸ ਕੋੜੀ ਦੇ ਘਰ ਨਾਲ ਉਹਦੇ ਮਾਪਿਆਂ ਦੇ ਨਾਲ ਉਹਨੇ ਆਪਣਾ ਸੰਪਰਕ ਬਣਾਇਆ ਤੇ ਕਹਿਣ ਲੱਗਾ, ਮੈਂ ਆਪਣੀ ਧੀ ਨੂੰ ਤੁਹਾਡੇ ਕੋੜੀ ਦੇ ਲੜ ਲਾਣਾ ਚਾਹੁੰਦਾ। ਜਿਨ੍ਹਾਂ ਦਾ ਬੱਚਾ ਸੀ ਉਹਨਾਂ ਦਾ ਕਿਰਦਾਰ ਵੀ ਕੰਬ ਗਿਆ ਦੁਨੀ ਚੰਦਾ, ਕਿ ਦੇਖ ਤਾਂ ਸਾਡਾ ਬੱਚਾ ਤਾਂ ਕੋੜ ਨੇ ਖਾ ਲਿਆ, ਤੇਰੀ ਧੀ ਸੋਹਣੀ ਸੁਨੱਖੀ ਮਾਲਕ ਦੀ ਕਿਰਪਾ, ਉਹਦਾ ਤਨ ਬਿਲਕੁਲ ਅਰੋਗੇ, ਤੂੰ ਆਪਣੀ ਧੀ ਨੂੰ ਕਿਸੇ ਹੋਰ ਸਿਆਣੇ ਸੂਝਵਾਨ ਦੇ ਲੜ ਲਾ ਦੇ। ਪਰ ਕਹਿੰਦੇ ਨੇ ਉਹ ਦੁਨੀ ਚੰਦ ਤੇ ਕੋਈ ਅਸਰ ਨਹੀਂ। ਉਸ ਕੋੜੀ ਨੂੰ ਲਿਆਂਦਾ ਗਿਆ ਤੇ ਇਸ ਬੀਬੀ ਰਜਨੀ ਨੂੰ, ਇਸ ਬੱਚੀ ਨੂੰ ਉਸ ਕੋੜੀ ਦੇ ਲੜ ਲਾਇਆ ਤੇ ਉਹਨੇ ਪਰਕਰਮਾ ਕੀਤੀਆਂ, ਇਸ ਬੱਚੀ ਦੇ ਫੇਰੇ ਕੋੜੀ ਨਾਲ ਕਰਾ ਦਿੱਤੇ ਹਨ। ਕਵੀ ਜੀ ਕਹਿੰਦੇ ਨੇ ਧੀ ਨੂੰ ਘਰੋਂ ਤੋਰਨ ਲੱਗਾ। ਉਹ ਚਾਰੇ ਧੀਆਂ ਦੂਸਰੀਆਂ ਵੀ ਦੇਖਦੀਆਂ ਪਈਆਂ ਨੇ, ਜਿਹੜੀਆਂ ਕਹਿੰਦੀਆਂ ਸਨ ਦੇਣ ਵਾਲਾ ਇੱਕ ਬਾਪੂ ਏ ਇੱਕ ਪਿਤਾ ਏ। ਜਦੋਂ ਇਹਨੇ ਧੀ ਨੂੰ ਤੋਰਿਆ, ਕੇਵਲ ਤਨ ਦੇ ਬਸਤਰ ਦਿੱਤੇ ਨੇ ਇਸ ਪਾਪੀ ਬੰਦੇ ਨੇ, ਆਪਣੇ ਘਰੋਂ ਇੱਕ ਟਕਾ ਵੀ ਉਸ ਧੀ ਦੀ ਝੋਲੀ ਵਿੱਚ ਕੋਈ ਦਾਜ ਵਾਸਤੇ ਨਹੀਂ ਪਾਇਆ ਕਿ ਲੈ ਧੀਏ ਕਿਤੇ ਮੁਸੀਬਤ ਆਵੇ ਇਹਨਾਂ ਰੁਪਈਆਂ ਨੂੰ ਵਰਤ ਕੇ ਤੂੰ ਆਪਣਾ ਗੁਜ਼ਾਰਾ ਕਰ ਲਈ। ਉਹ ਦਾਜ ਦਏਗਾ ਵੀ ਕਿਉਂ, ਜਿਹੜਾ ਨਿਰਦਈ ਕਠੋਰ ਘਿਰਦੇ ਵਾਲਾ ਹੰਕਾਰੀ ਮਨੁੱਖ ਆਪਣੀ ਧੀ ਨੂੰ ਕੋੜੀ ਦੇ ਲੜ ਲਾਉਂਦਾ ਪਿਆ, ਉਹਦੇ ਤੋਂ ਬੱਚੀ ਵਾਸਤੇ ਭਲੇ ਵਾਸਤੇ ਕੋਈ ਆਸ ਨਹੀਂ ਹੋ ਸਕਦੀ।
0: ਕੰਨਿਆ ਮਨ ਪ੍ਰਭ ਭਾਵੀ ਮਾਨ, ਸਮੀਸ਼ਰ ਕੈਸੇ ਪਤ ਜਾਨ।
1: ਕਵੀ ਜੀ ਆਖਦੇ ਨੇ ਉਸ ਬੱਚੀ ਨੇ ਪਰਮੇਸ਼ਵਰ ਦਾ ਭਾਣਾ ਮੰਨਿਆ, ਕਹਿਣ ਲੱਗੀ ਸਤਿਗੁਰੂ ਗੁਰੂ ਨਾਨਕ ਸਾਹਿਬ ਤੇਰੇ ਬਚਨਾਂ ਤੇ ਯਕੀਨ ਕਰਕੇ ਮੈਂ ਕਹਿ ਦਿੱਤਾ ਕਿ ਦੇਣ ਵਾਲਾ ਇੱਕ ਪਰਮੇਸ਼ਵਰ ਏ, ਇੱਕ ਕਿਰਪਾ ਕਰੀ ਜਿਹਦੇ ਲੜ ਤੂੰ ਮੈਨੂੰ ਲਾਇਆ, ਮੇਰੇ ਬਾਪੂ ਨੇ ਜਿਸ ਦੇ ਲੜ ਲਾਇਆ, ਇੱਕ ਤਾਂ ਮੈਨੂੰ ਇਹਦੇ ਤੇ ਪੂਰਨ ਯਕੀਨ ਬਣਿਆ ਰਹੇ, ਮੇਰਾ ਮਨ ਸਾਬਤ ਰਹਿ ਜਾਏ, ਮੇਰਾ ਅੰਦਰ ਕਿਤੇ ਡੋਲੇ ਨਾ, ਤੇਰੇ ਭਾਣੇ ਨੂੰ ਮੈਂ ਸਤ ਕਰਕੇ ਮੰਨ ਲਵਾਂ।
0: ਸਾਧਨ ਸਾਸਰੇ ਦਾਰਦ ਮਹਾ, ਪਹਿਰਨ ਖਾਨ ਨਾ ਪ੍ਰਾਪਤ ਜਹਾਂ।
1: ਕਵੀ ਜੀ ਆਖਦੇ ਨੇ ਅੱਜ ਪੱਟੀ ਦੇ ਲੋਕ ਦੇਖਦੇ ਪਏ ਨੇ, ਕੋੜੀ ਦੇ ਲੜ ਲੱਗੀ ਇਹ ਬੱਚੀ ਜਦੋਂ ਗਈ, ਸਹੁਰੇ ਘਰ ਦੇ ਅੰਦਰ ਨਾ ਤਾਂ ਪਾਨ ਨੂੰ ਬਸਤਰ ਨੇ, ਨਾ ਖਾਣ ਨੂੰ ਭੋਜਨ ਨੇ। ਜੋ ਕੁਝ ਕੁਝ ਕੁ ਦਿਨ ਉੱਥੇ ਟਿਕੀ, ਜੋ ਕੁਝ ਘਰ ਵਿੱਚ ਹੈ ਸੀ ਉਹ ਆਪਣੇ ਪਤੀ ਨੂੰ ਬਣਾ ਕੇ ਦਿੱਤਾ ਹੈ।
0: ਕੇਤਕ ਦਿਨ ਦੁੱਖ ਭੁੱਖੋ ਸਹਿਓ, ਬਹੁਰ ਅੰਤ ਕਿਰ ਚਲ ਮੈਂ ਚਹਿਓ।
1: ਕੁਝ ਦਿਨ ਇਸ ਬੱਚੀ ਨੇ ਦੁੱਖ ਭੁੱਖ ਨੂੰ ਆਪਣੇ ਤਨ ਤੇ ਸਹਿ ਲਿਆ ਤੇ ਅੱਜ ਉਹ ਜਦੋਂ ਪਤੀ ਵੀ ਦੇਖਦਾ ਤੇ ਆਖਦਾ, ਰਜਨੀਏ ਪਤਾ ਨਹੀਂ ਮੇਰੇ ਤਾਂ ਨਸੀਬ ਮੰਦੇ ਸਨ, ਮੇਰੇ ਭਾਗ ਤਾਂ ਮਾੜੇ ਨੇ, ਮੈਂ ਤਾਂ ਪਤਾ ਨਹੀਂ ਕਿਹੜੇ ਕਰਮਾਂ ਦਾ ਫਲ ਪਿਆ ਭੋਗਣਾ ਵਾਂ, ਤੇ ਘੱਟੋ ਘੱਟ ਤੂੰ ਤਾਂ ਮੇਰੇ ਤੋਂ ਗੁਰੇਜ ਕਰਦੀ, ਤੂੰ ਮੇਰੇ ਲੜ ਨਾ ਲੱਗਦੀ, ਸ਼ਾਇਦ ਤੇਰਾ ਭਲਾ ਹੋ ਜਾਂਦਾ। ਪਰ ਅੱਗੋਂ ਉਸ ਪਤੀ ਵਰਤਾ ਨੇ ਉੱਤਰ ਦਿੱਤਾ, ਨਹੀਂ ਪਤੀ, ਜੇ ਇੱਕ ਵਾਰੀ ਤੇਰੇ ਲੜ ਲੱਗ ਗਈਆਂ, ਉਸ ਪਰਮੇਸ਼ਵਰ ਨੇ ਜੇ ਲਿਖਿਆ ਸੀ ਤੇਰੇ ਲੜ ਲਾਣਾ, ਕੌਣ ਏ ਦੁਨੀਆਂ ਦੀ ਤਾਕਤ ਮੈਨੂੰ ਰੋਕਣ ਵਾਲੀ। ਪਰ ਯਾਦ ਰੱਖੀ, ਮੇਰੇ ਮਨ ਵਿੱਚ ਕਦੀ ਗਲਾਨੀ ਨਹੀਂ, ਮੇਰੇ ਮਨ ਵਿੱਚ ਕਦੀ ਨਫ਼ਰਤ ਨਹੀਂ, ਮੈਨੂੰ ਹੋਰ ਕੁਝ ਨਹੀਂ ਸੁਝਦਾ, ਕੇਵਲ ਇੱਕ ਗੁਰੂ ਕੀ ਬਾਣੀ ਤੇ ਦੂਸਰਾ ਮੈਂ ਤੈਨੂੰ ਪਰਮੇਸ਼ਵਰ ਜਾਣ ਕੇ ਜਿਤਨੀ ਵਾਹ ਲੱਗੀ ਮੈਂ ਤੇਰੀ ਸੇਵਾ ਕਰਾਂਗੀ।
0: ਇਸ ਪਰ ਰਹੀ ਨਾ ਬਹੁ ਦੁਖਿਆਰੀ, ਪਤਵਰਤ ਧਰਮ ਮਹਾ ਦ੍ਰਿੜ ਧਾਰੀ।
1: ਕਵੀ ਜੀ ਆਖਦੇ ਨੇ ਕੁਝ ਸਮਾਂ ਤਾਂ ਘਰ ਟਿਕੀ ਏ, ਪਰਤ ਕੇ ਇਸ ਬੱਚੀ ਨੇ ਆਪਣੇ ਪਤੀ ਨੂੰ ਖਾਰੀ ਵਿੱਚ ਬਿਠਾ ਲਿਆ। ਭਾਈ ਕਾਨ ਸਿੰਘ ਨਾਭਾ ਨੇ ਖਾਰੀ ਦਾ ਅਰਥ ਕੀਤਾ ਉਹ ਟੋਕਰੀ ਜਿਸ ਵਿੱਚ ਆਪਣੇ ਪਤੀ ਨੂੰ ਬਿਠਾ ਕੇ ਆਪਣੇ ਸੀਸ ਉੱਤੇ ਚੁੱਕ ਲਏ। ਖਾਰੀ ਵਿੱਚ ਬਿਠਾ ਆਪਣੇ ਘਰ ਨੂੰ ਛੱਡ ਕੇ ਕਿਸੇ ਹੋਰ ਪਾਸੇ ਦੂਸਰੀ ਥਾਂ ਤੇ ਚੱਲ ਪਈ। ਨਾਲ ਕਹਿੰਦੀ ਏ, ਗੁਰੂ ਗੁਰੂ ਜਪੀ ਜਾ, ਮੈਨੂੰ ਯਕੀਨ ਏ ਕਿ ਮੇਰਾ ਗੁਰੂ ਨਾਨਕ ਸਾਨੂੰ ਜਿੱਥੇ ਵੀ ਰੱਖੇਗਾ ਆਪਣੀ ਰਜ਼ਾ ਦੇ ਅੰਦਰ ਖੁਸ਼ ਰੱਖੇਗਾ। ਇਸ ਨੇ ਆਪਣੇ ਘਰ ਨੂੰ ਤਿਆਗਿਆ, ਦੂਸਰੇ ਥਾਂ ਤੇ ਵਸੇਬਾ ਕੀਤਾ ਹੈ।
0: ਪਤ ਪੁਸ਼ਟੀ ਕੋ ਧਰ ਵਿੱਚ ਖਾਰੀ ਅਪਰਗ੍ਰਾਮ ਤੇ ਮਾਂਗ ਆਹਾਰੀ।
1: ਕਹਿੰਦੇ ਨੇ ਪਤੀ ਨੂੰ ਸਿਰ ਤੇ ਚੁੱਕ ਲਿਆ ਟੋਕਰੀ ਵਿੱਚ ਪਾ ਕੇ ਤੇ ਦੂਸਰੇ ਪਿੰਡਾਂ ਵਿੱਚ ਪਹੁੰਚ ਗਈ। ਪਿੰਡ ਤੋਂ ਬਾਹਰ ਆਪਣੇ ਪਤੀ ਦੀ ਖਾਰੀ ਟੋਕਰੀ ਰੱਖ ਦਈਏ ਤੇ ਇਹ ਦੁਨੀ ਚੰਦ ਦੀ ਧੀ ਪਿੰਡ ਦੇ ਵਿੱਚ ਜਾ ਕੇ ਮੰਗਣਾ ਸ਼ੁਰੂ ਕਰਦੀ। ਕੁਝ ਘਰਾਂ ਵਿੱਚੋਂ ਰੋਟੀ ਕਿਤੇ ਸਬਜ਼ੀ ਭਾਜੀ ਮਿਲ ਜਾਏ ਉਹਨੂੰ ਮੰਗ ਪਿੰਨ ਕੇ ਲੈ ਆਉਂਦੀ ਹੈ।
0: ਪਿਤ ਕੇ ਪੁਰ ਨਾ ਜਾਚ ਨਾ ਕਰਿਓ ਅਪਰ ਪੁਰਨ ਤੇ ਉਧਰ ਸੋ ਭਰਿਓ।
1: ਤੇ ਇਸ ਬੱਚੀ ਨੇ ਇੱਕ ਹੋਰ ਵੀ ਆਪਣਾ ਅਸੂਲ ਬਣਾ ਲਿਆ। ਬਾਕੀ ਪਿੰਡਾਂ ਵਿੱਚੋਂ ਤਾਂ ਜਾ ਕੇ ਮੰਗਾਂਗੀ, ਰੋਟੀ ਮਿਲੇਗੀ ਉਹ ਪਤੀ ਨੂੰ ਦਿਆਂਗੀ, ਪਰ ਕਹਿੰਦੀ ਆਪਣੇ ਬਾਪੂ ਹੰਕਾਰੀ ਦੇ ਪਿੰਡ ਵਿੱਚੋਂ ਮੈਂ ਮੰਗਣ ਵੀ ਨਹੀਂ ਜਾਣਾ। ਭੁੱਖਿਆਂ ਤਾਂ ਰਹਿਣਾ ਪਰਵਾਹ ਨਹੀਂ, ਪਰ ਜਿਹਦੇ ਮਨ ਵਿੱਚ ਇੰਨਾ ਹੰਕਾਰ ਹੈ ਕਿ ਦੇਣ ਵਾਲਾ ਮੈਂ ਹਾਂ, ਉਹਦੀ ਨਗਰੀ ਵਿੱਚ ਤਾਂ ਝੋਲੀ ਫੈਲਾ ਕੇ ਕਿਸੇ ਘਰ ਵਿੱਚੋਂ ਨਹੀਂ ਮੰਗਣਾ।
0: ਜਾਟ ਤੇ ਅੰਨ ਆਨ ਧੀ ਤੇ ਤੋ ਪਤ ਅਰੇ ਆਪ ਖਾਏ ਲੈ ਜੇ ਤੋ।
1: ਪਰ ਸਿਦਕ ਵਾਲੀ ਇਹ ਨਹੀਂ ਹੈ, ਜਦੋਂ ਕਿਸੇ ਪਿੰਡ ਵਿੱਚ ਮੰਗਣ ਜਾਂਦੀ ਹੈ ਨਾ ਤੇ ਕਹਿੰਦੀ ਹੈ ਕੇਵਲ ਸਾਡੇ ਦੋ ਲਈ ਪ੍ਰਸ਼ਾਦਾ ਦੇ ਦਿਓ, ਲਾਲਚ ਨਹੀਂ, ਕੇਵਲ ਇੱਕ ਵਕਤ ਦਾ ਪ੍ਰਸ਼ਾਦਾ ਮੰਗਣਾ ਹੈ, ਆਪ ਵੀ ਛਕਣਾ ਤੇ ਪਤੀ ਉਹ ਪ੍ਰਸ਼ਾਦਾ ਛਕ ਨਹੀਂ ਸਕਦਾ, ਉਹਦੇ ਹੱਥ ਜਿਹੜੇ ਨੇ ਉਹ ਕੋੜ ਨੇ ਖਰਾਬ ਕੀਤੇ ਪਏ ਨੇ, ਹੱਥਾਂ ਉਹਦਿਆਂ ਤੇ ਪੱਟੀ ਬੰਨੀ ਏ, ਆਪਣੇ ਹੱਥਾਂ ਨਾਲ ਬੁਰਕੀਆਂ ਤੋੜਨੀਆਂ ਨੇ, ਆਪਣੇ ਪਤੀ ਦੇ ਮੂੰਹ ਵਿੱਚ ਪਾ ਉਹਨੂੰ ਆਪ ਪਹਿਲਾਂ ਪ੍ਰਸ਼ਾਦਾ ਛਕਾਉਣਾ, ਬਚ ਜਾਣਾ ਤੇ ਉਸ ਬੀਬੀ ਨੇ ਆਪ ਛਕਣਾ ਹੈ।
0: ਮਹਾ ਸੁਧਰਮਾ ਧਾਰਤ ਧਰਮ ਨਿਜ ਪਤ ਤੇ ਨੈ ਧਾਰਿਓ ਭਰਮ।
1: ਕਹਿੰਦੇ ਨੇ ਉਹ ਮਹਾ ਸੁਧਰਮ ਹੈ ਆਪਣੇ ਧਰਮ ਵਿੱਚ ਦਿਰੜੇ, ਆਪਣੇ ਪਤੀ ਤੋਂ ਬਿਨਾਂ ਕਿਸੇ ਹੋਰ ਦੀ ਟੇਕ ਨਹੀਂ। ਜੇ ਸੱਚ ਪੁੱਛੋ ਨਾ ਗੁਰਮਤ ਨੇ ਤੇ ਹਿੰਦੁਸਤਾਨ ਦੀ ਜਿਹੜੀ ਪੁਰਾਣੀ ਸੰਸਕ੍ਰਿਤੀ ਉਹਦੇ ਮੁਤਾਬਕ ਇੱਕ ਪਤਨੀ ਨੂੰ ਆਪਣੇ ਪਤੀ ਤੋਂ ਬਿਨਾਂ ਕਿਸੇ ਦੀ ਝਾਕ ਨਹੀਂ। ਗੁਰਮਤ ਨੇ ਤਾਂ ਦੋਨਾਂ ਨੂੰ ਬਰਾਬਰ ਅਸੂਲ ਦਿੱਤੇ। ਜੇ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਟੁੰਡੇਂਦੀਏ ਸੁਹਾਗ ਕਹੋ ਤਉ ਤਨ ਕਾਈ ਕੋਰ, ਜਿਨ੍ਹਾਂ ਨਾਉ ਸੁਹਾਗਣੀ ਤਿੰਨਾ ਝਾਕ ਨਾ ਹੋਰ। ਤੇ ਨਾਲ ਫਿਰ ਮਰਦ ਨੂੰ ਵੀ ਸੰਬੋਧਨ ਕੀਤਾ, ਕਹਿਣ ਲੱਗੇ ਕਾ ਕਿਆ ਗਲਾਇਓ ਭੂਸ਼, ਕਹਿਣ ਲੱਗੇ ਉਹ ਮੂਰਖ ਤੂੰ ਕਹਿੰਦਾ ਕਿ ਮੈਂ ਕੰਤ ਹਾਂ, ਪਰ ਵੇਲ ਨਾ ਜੋਹੇ ਕੰਤ ਤੂੰ, ਜੇ ਤੂੰ ਕੰਤੇ ਮਾਲਕੇ ਪਤੀਏ ਤਾਂ ਯਾਦ ਰੱਖੀ ਆਪਣੀ ਪਤਨੀ ਤੋਂ ਬਿਨਾਂ ਕਿਸੇ ਵੱਲ ਝਾਕੀ ਨਾ। ਇਹ ਬਾਣੀ ਦੇ ਬਚਨ ਨੇ, ਉਹ ਕਿਹੋ ਜੀ ਭਾਗਾਂ ਵਾਲੀ ਏ। ਸਰੀਰ ਦੋ ਨਜ਼ਰ ਆਉਂਦੇ ਨੇ ਪਰ ਉਹਨਾਂ ਦੇ ਅੰਦਰ ਦੀ ਜੋਤ ਜਿਹੜੀ ਏ ਉਹ ਇੱਕ ਏ। ਪਤੀ ਨੂੰ ਪ੍ਰਸ਼ਾਦ ਪਾਣੀ ਛਕਾਉਣਾ, ਉਹਦੀ ਰਜ਼ਾ ਵਿੱਚ ਸੱਤ ਬਚਨ ਕਰਕੇ ਗੁਰੂ ਗੁਰੂ ਸੁਣਾ ਰਹੀ ਹੈ।
0: ਸੀਸ ਉਠਾਇਓ ਫਿਰੇ ਸੋ ਜੈ ਕੈ ਜਾਚੈ ਅੰਨ ਪੋਖ ਬਹਿਤ ਤੈ।
1: ਤੇ ਕਹਿੰਦੇ ਨੇ ਜਦੋਂ ਪਿੰਡਾਂ ਵਿੱਚੋਂ ਲੰਘਦੀ ਏ ਵੇਖਣ ਵਾਲੇ ਕਈ ਦਰਦਮੰਦ ਜਿਹੜੇ ਨੇ ਉਹਨਾਂ ਦੀਆਂ ਅੱਖਾਂ ਭਰ ਆਉਂਦੀਆਂ ਨੇ, ਕਈ ਖੌਕਾ ਲੈ ਕੇ ਕਹਿੰਦੇ ਨੇ ਵਾਹ ਰੱਬਾ ਇਹ ਕਿਹੋ ਜੀ ਖੇਡ ਵਰਤਾ ਦਿੱਤੀ ਆ। ਉਹ ਬੱਚੀ ਜਿਹੜੀ ਅਮੀਰ ਬਾਪੂ ਦੇ ਘਰ ਪੈਦਾ ਹੋਈ, ਜਿਹਨੇ ਆਪਣੇ ਬਚਪਨ ਵਿੱਚ ਆਪਣੇ ਹੱਥ ਨਾਲ ਕਦੀ ਰੋਟੀ ਵੀ ਨਹੀਂ ਪਕਾਈ, ਅਨੇਕਾਂ ਨੌਕਰ ਚਾਕਰ ਨੇ ਆਪਣੇ ਹੱਥ ਨਾਲ ਕਦੀ ਕੰਮ ਨਹੀਂ ਕੀਤਾ, ਅੱਜ ਉਹ ਪਤੀ ਦੀ ਟੋਕਰੀ ਨੂੰ ਚੁੱਕ ਕੇ ਪਿੰਡ ਪਿੰਡ ਵਿੱਚ ਤੁਰੀ ਫਿਰਦੀ ਏ। ਤੇ ਕੇਵਲ ਪਿੰਡ ਪਿੰਡ ਵਿੱਚ ਗਈ ਨਹੀਂ, ਪਿੰਡ

0: ਪਿੰਡ ਵੀ ਜਾਂਦੀ ਹੈ, ਉੱਥੇ ਨੇੜੇ ਜਾ ਕੇ ਟੋਕਰੀ ਉਤਾਰਦੀ ਹੈ, ਆਪ ਪਿੰਡ ਵੀ ਜਾ ਕੇ ਘਰ ਘਰ ਦੇ ਵਿੱਚੋਂ ਮੰਗਦੀ ਹੈ ਤੇ ਜਿਤਨਾ ਕੁ ਭੋਜਨ ਉਹਨਾਂ ਨੂੰ ਚਾਹੀਦਾ ਉਹਦੇ ਨਾਲ ਗੁਜ਼ਾਰਾ ਕਰਦੀ ਹੈ।
1: ਵਿਚਰਤ ਬ੍ਰਾਹਮਣ ਇਸੀ ਪ੍ਰਕਾਰੀ ਆਈ ਗੁਰ ਕੇ ਚੱਕ ਇੱਕ ਵਾਰੀ।
0: ਭਾਈ ਸੰਤੋਖ ਸਿੰਘ ਕਹਿੰਦੇ ਨੇ ਉਹ ਭਾਗਾਂ ਵਾਲੀ ਪਿੰਡਾਂ ਵਿੱਚ ਵਿਚਰਦੀ ਵਿਚਰਦੀ ਅੱਜ ਨਾ ਗੁਰੂ ਕੇ ਚੱਕ ਆ ਗਈ ਹੈ। ਜਿਹੜਾ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਕਹਿ ਕੇ ਨਗਰ ਵਸਾਏ ਗੁਰੂ ਕੇ ਚੱਕ ਦੇ ਨੇੜੇ, ਇਹ ਬੀਬੀ ਆਪਣੇ ਪਤੀ
1: ਗੁਰੂ ਕੀ ਲੀਨਾ ਹਾਰਾ ਪਤ ਜੁਗ ਖਾਇਰ ਦੇ ਸੁਖ ਧਾਰਾ।
0: ਕਵੀ ਜੀ ਕਹਿੰਦੇ ਨੇ ਸੰਗਤ ਵਿੱਚ ਗਈ ਏ ਤੇ ਜਦੋਂ ਗੁਰੂ ਕੀ ਦੇਗ ਮਿਲੀ ਨਾ, ਇਸ ਬੱਚੀ ਨੇ ਉਹ ਦੇਗ ਨੂੰ ਗੁਰੂ ਕੀ ਸੰਗਤ ਵਿੱਚੋਂ ਲੈ ਕੇ ਆਈ ਤੇ ਆਪਣੇ ਪਤੀ ਦੇ ਮੁੱਖ ਵਿੱਚ ਵੀ ਪਾਈ ਏ, ਨਾਲੇ ਦੇਗ ਪਾਈ ਨਾਲੇ ਕਹਿੰਦੀ ਮੁੱਖ ਤੋਂ ਵਾਹਿਗੁਰੂ ਬੋਲ, ਸਾਨੂੰ ਇਹਦੇ ਦਰ ਤੋਂ ਬਿਨਾਂ ਕਿਸੇ ਦੀ ਟੇਕ ਨਹੀਂ, ਸਾਨੂੰ ਇਹਦੇ ਘਰ ਤੋਂ ਬਿਨਾਂ ਕਿਸੇ ਦੀ ਓਟ ਨਹੀਂ। ਇਹੀ ਤਾਂ ਉਹ ਦਾਰੀ ਜਿਹੜਾ ਨਿਮਾਣਿਆਂ ਨੂੰ ਵੀ ਇੱਕ ਗੱਲ ਕਹਿੰਦਾ ਹੈ ਕਿ ਵਿਸ਼ਵਾਸ ਪਰਮੇਸ਼ਵਰ ਤੇ ਰੱਖੋ ਦੇਣ ਵਾਲਾ ਉਹ ਵੇ। ਇਹੀ ਉਹ ਦਾਰੀ ਜਿਹੜਾ ਯਤੀਮਾਂ ਨੂੰ ਵੀ ਹੋਕਾ ਦੇ ਕੇ ਕਹਿੰਦਾ ਹੈ ਕਿ ਜੇ ਸਿਰ ਤੋਂ ਮਾਂ ਬਾਪ ਉੱਠ ਗਏ ਕਿਸੇ ਦੀ ਟੇਕ ਨਾ ਰੱਖ, ਇੱਕ ਨਿਰੰਕਾਰ ਦੀ ਟੇਕ ਲੈ, ਤੇਰੇ ਸਿਰ ਦਾ ਸਾਈਂ ਮਾਲਕ ਅਜੇ ਜਿੰਦਾ ਹੈ। ਇਹ ਉਹੀ ਦਾਰੀ ਜਦੋਂ ਦੁਨੀਆਂ ਦੇ ਵੈਦ ਹਕੀਮ ਜਵਾਬ ਦੇ ਦੇਣ ਤੇ ਜੇ ਇਹ ਨਾਮ ਔਖਦੀ ਦੇ ਦੇਵੇ ਤੇ ਇਹ ਤਾਂ ਰੋਗੀਆਂ ਨੂੰ ਵੀ ਤੰਦਰੁਸਤ ਕਰ ਦਿੰਦਾ। ਆਪਣੇ ਪਤੀ ਦੇ ਮੁੱਖ ਵਿੱਚ ਇਸ ਬੀਬੀ ਰਜਨੀ ਨੇ ਗੁਰੂ ਕੀ ਦੇਗ ਪਾਈ ਹੈ।
1: ਉਹਨੇ ਅਗਲੇ ਦਿਨ ਬਦਰੀ ਬਨ ਮੈਂ ਖਾਰੀ ਜਾਏ ਧਰੀ ਤਵ ਤਿਨ ਮੈਂ।
0: ਕਿੰਨੇ ਅਗਲਾ ਦਿਨ ਚੜਿਆ ਤੇ ਮਨ ਵਿੱਚ ਸੋਚਦੀ ਹੈ ਮਨਾ ਗੁਰੂ ਦਰ ਤੇ ਵੀ ਲੰਗਰ ਚੱਲਦਾ ਪਿਆ, ਜਦੋਂ ਮੈਂ ਹੱਥਾਂ ਨਾਲ ਸੇਵਾ ਨਹੀਂ ਕਰਦੀ ਪਈ, ਜਿਵੇਂ ਅੱਗੇ ਮੰਗ ਕੇ ਖਾਨੀ ਹਾਂ ਕਿਸੇ ਪਿੰਡ ਵਿੱਚੋਂ ਜਾ ਕੇ ਮੰਗ ਲਵਾਂ, ਜਿੱਥੇ ਬੇਰੀਆਂ ਦਾ ਇੱਕ ਝੁੰਡ ਏ। ਮੈਂ ਇੱਕ ਅਰਜ਼ ਕਰਦਿਆਂ ਜਿੱਥੇ ਹਰਿਮੰਦਰ ਸਾਹਿਬ ਏ ਅੰਮ੍ਰਿਤ ਸਰੋਵਰ ਏ ਨਾ, ਇੱਥੇ ਗੁਰੂ ਨਾਨਕ ਸਾਹਿਬ ਦੇ ਚਰਨ ਵੀ ਪਏ ਨੇ। ਬਾਬਾ ਬੁੱਢਾ ਜੀ ਗੁਰੂ ਨਾਨਕ ਸਾਹਿਬ ਪਹਿਲੀ ਵਾਰੀ ਇਸ ਬਾਬੇ ਬੁੱਢੇ ਨੂੰ ਇੱਥੇ ਮਿਲੇ ਨੇ ਜਦੋਂ ਬਾਬੇ ਦੀ ਉਮਰ 12 ਸਾਲ ਦੀ ਸੀ। ਇਹੀ ਦੁੱਖ ਭੰਜਣੀ ਬੇਰੀਏ ਜਿੱਥੇ ਮੇਰੇ ਗੁਰਦੇਵ ਨੇ ਬੈਠ ਕੇ ਇਲਾਹੀ ਬਾਣੀ ਦਾ ਕੀਰਤਨ ਕੀਤਾ ਸੀ। ਮੈਂ ਸੰਖੇਪ ਵਿੱਚ ਅੱਜ ਹਰਿਮੰਦਰ ਸਾਹਿਬ ਸਰੋਵਰ ਦੀ ਸਾਂਝ ਤੁਹਾਡੇ ਨਾਲ ਕਰਨੀ। ਗੁਰੂ ਨਾਨਕ ਸਾਹਿਬ ਸੁਲਤਾਨਪੁਰ ਤੋਂ ਪਹਿਲੀ ਉਦਾਸੀ ਆਰੰਭ ਕੀਤੀ ਏ। ਜਦੋਂ ਹਜ਼ੂਰ ਗੋਇੰਦਵਾਲ ਆਏ ਨੇ ਨਾ, ਅਜੇ ਨਗਰ ਨਹੀਂ ਵਸਿਆ, ਇਸ ਘਾਟ ਤੇ ਬੈਠੇ ਨੇ, ਕੀਰਤਨ ਇੱਥੇ ਵੀ ਹੋਇਆ ਤੇ ਗੁਰੂ ਇਤਿਹਾਸ ਕਹਿੰਦਾ ਹੈ ਭਾਈ ਮਰਦਾਨੇ ਨੇ ਇੱਕ ਗੱਲ ਕਹੀ ਸੀ ਦਾਤਿਆ, ਥਾਂ ਬੜੀ ਰਮਣੀਕ ਏ ਤੇ ਹਜ਼ੂਰ ਨੇ ਅੱਗੋ ਕਿਹਾ ਸੀ ਮਰਦਾਨਿਆ ਕਦੀ ਕੋਈ ਪੁਰਖ ਆਵੇਗਾ ਤੇ ਵਸਦੀ ਹੋਵੇਗੀ। ਇਸ਼ਾਰਾ ਕੀਤਾ ਸੀ ਪੁਰਖ ਆਵੇਗਾ ਵਸਦੀ ਹੋਵੇਗੀ। ਸਾਹਿਬ ਨੇ ਅਗਲਾ ਟਿਕਾਣਾ ਫਤਿਹਾਬਾਦ ਕੀਤਾ। ਉਸ ਤੋਂ ਅੱਗੇ ਇੱਥੇ ਪਾਣੀ ਦੀ ਇੱਕ ਢਾਬ ਸੀ ਜਿੱਥੇ ਅੰਮ੍ਰਿਤ ਸਰੋਵਰ ਏ, 12 ਮਹੀਨੇ ਇੱਥੇ ਨਿਰਮਲ ਜਲ ਖਲੋਤਾ ਰਹਿੰਦਾ ਸੀ। ਆਮ ਰਿਸ਼ੀ ਮੁਨੀ ਭਗਤੀ ਕਰਨ ਵਾਲੇ ਇਸ ਪਾਣੀ ਦੀ ਢਾਬ ਦੇ ਕਿਨਾਰੇ ਟਿਕਦੇ ਸਨ। ਜਿੱਦਣ ਗੁਰਦੇਵ ਇੱਥੇ ਆਏ ਨੇ ਪਾਣੀ ਦੀ ਢਾਬ ਦੇ ਕਿਨਾਰੇ ਬੈਠ ਗਏ, ਜਲ ਛਕਿਆ ਤੇ ਕੀਰਤਨ ਹੋਇਆ ਤੇ ਇੱਥੇ ਨੇੜੇ ਪਿੰਡ ਸੁਲਤਾਨ ਪਿੰਡ ਇੱਥੋਂ ਦਾ ਇੱਕ ਮਨੁੱਖ ਸੀ ਭਾਈ ਤਾਰਾ, ਇਹਦੇ ਬੱਚੇ ਦਾ ਸੀ ਧਮਾਨ, ਇਹਨੂੰ ਕਿਸੇ ਦੱਸਿਆ ਸੱਜਣਾ ਅੱਜ ਤੇ ਪਾਣੀ ਦੀ ਢਾਬ ਦੇ ਕਿਨਾਰੇ ਕੋਈ ਮਹਾਂਪੁਰਸ਼ ਆਇਆ ਜਿਹੜਾ ਕਿਸੇ ਦੇ ਘਰੋਂ ਮੰਗ ਕੇ ਨਹੀਂ ਉਹ ਖਾਂਦਾ, ਜਿਹੜਾ ਪਾਣੀ ਦੇ ਕਿਨਾਰੇ ਟਿਕ ਕੇ ਕਿਸੇ ਰੱਬੀ ਰੰਗ ਵਿੱਚ ਰੰਗਿਆ। ਭਾਈ ਤਾਰਾ ਪ੍ਰਸ਼ਾਦਾ ਲੈ ਕੇ ਚਲਾ ਗਿਆ, ਸਤਿਗੁਰੂ ਨੂੰ ਲੰਗਰ ਛਕਾਇਆ, ਸਾਹਿਬ ਨੇ ਕੀਰਤਨ ਕੀਤਾ ਤੇ ਭਾਈ ਤਾਰੇ ਨੇ ਇੱਕ ਬਚਨ ਕਿਹਾ ਸੀ। ਕਹਿਣ ਲੱਗਾ ਮਹਾਂਪੁਰਸ਼ੋ ਐ ਫਕੀਰ ਬਾਬਾ, ਤੇਰੇ ਬਚਨ ਸੁਣ ਕੇ ਅੰਦਰ ਨੂੰ ਠੰਡ ਪੈਂਦੀ ਏ, ਤੂੰ ਕੁਝ ਦਿਨ ਇੱਥੇ ਟਿਕ ਜਾਣਾ, ਤੂੰ ਕਿੰਨੇ ਭਾਗ ਲਾਏ ਨੇ ਧਰਤੀ ਨੂੰ। ਤੇ ਸਿੱਖ ਵਿਦਵਾਨ ਕਹਿੰਦੇ ਨੇ ਗਿਆਨੀ ਗਿਆਨ ਸਿੰਘ ਕਿ ਗੁਰੂ ਨਾਨਕ ਸਾਹਿਬ ਨੇ ਇੱਕ ਬਚਨ ਕਿਹਾ ਸੀ। ਕਹਿਣ ਲੱਗੇ ਗੁਰਮੁਖਾ ਇੱਕ ਦੋ ਦਿਨ ਨਹੀਂ, ਅਸੀਂ ਇਸ ਧਰਤੀ ਤੇ ਸਦਾ ਲਈ ਟਿਕ ਜਾਣਾ, ਕਦੀ ਸਮਾਂ ਆਵੇਗਾ ਇਸ ਧਰਤੀ ਤੇ ਭੋਗ ਤੇ ਮੋਖ ਦਾ ਪ੍ਰਵਾਹ ਚੱਲੇਗਾ। ਦੋ ਸ਼ਬਦ ਕਹਿ ਭੋਗ ਤੇ ਮੋਖ, ਭੋਗ ਦਾ ਮਤਲਬ ਤਨ ਦੇ ਪਰਵਰਿਸ਼ ਲਈ ਲੰਗਰ ਚੱਲੇਗਾ ਤੇ ਆਤਮਾ ਦੀ ਭੁੱਖ ਲਈ ਇੱਥੇ ਬਾਣੀ ਦਾ ਕੀਰਤਨ ਚੱਲੇਗਾ। ਇੱਥੇ ਗੁਰੂ ਅੰਗਦ ਸਾਹਿਬ ਵੀ ਆਏ, ਜਦੋਂ ਖਡੂਰ ਦੀ ਧਰਤੀ ਤੋਂ करतारपुर नू गए ने सिख विद्वान ज्ञानी कृपाल सिंह लिखते ने ਉਹ ਇਸੇ ਸਰੋਵਰ ਦੇ ਇਸ ਢਾਬ ਦੇ ਕਿਨਾਰੇ ਟਿਕੇ ਨੇ। ਤੀਸਰਾ ਪ੍ਰਮਾਣ ਦਿੱਤਾ, ਜਦੋਂ ਗੁਰੂ ਅੰਗਦ ਸਾਹਿਬ ਦੇ ਅੰਗੂਠੇ ਦੇ ਅੰਦਰ ਜ਼ਖਮ ਹੋਇਆ ਤੇ ਉਸ ਵਕਤ ਇਸੇ ਬੇੜੀ ਦੇ ਥੱਲਿਓਂ ਇੱਕ ਬੂਟੀ ਸੀ ਜਿਹਦਾ ਨਾਮ ਸੀ ਅਮਰਤੀ। ਇਸ ਬੂਟੀ ਨੂੰ ਤੋੜ ਕੇ ਬਾਬਾ ਅਮਰਦਾਸ ਲੈ ਕੇ ਗਏ। ਉਸ ਬੂਟੀ ਦਾ ਦੁੱਧ ਜਾ ਕੇ ਉਹਨਾਂ ਨੇ ਗੁਰੂ ਅੰਗਦ ਸਾਹਿਬ ਦੇ ਅੰਗੂਠੇ ਤੇ ਚੋਇਆ ਸੀ। ਮੇਰੇ ਕਹਿਣ ਤੋਂ ਮੁਰਾਦ, ਅੱਜ ਵੀ ਤੁਸੀਂ ਦੇਖੋਗੇ ਉਹ ਥਾਂ ਭਾਗਾਂ ਵਾਲੀ, ਇਹ ਬੀਬੀ ਉਸ ਜਗ੍ਹਾ ਤੇ ਪਹੁੰਚ ਗਈ ਏ। ਇਹਨੇ ਅੱਜ ਆਪਣੇ ਪਤੀ ਦੀ ਜਿਹੜੀ ਖਾਰੀ ਟੋਕਰੀ ਏ ਉਸ ਨੂੰ ਪਾਣੀ ਦੀ ਢਾਬ ਦੇ ਕਿਨਾਰੇ ਸੰਘਣੀ ਛਾਂ ਦੇ ਥੱਲੇ ਰੱਖ ਦਿੱਤਾ ਹੈ।
1: ਗ੍ਰਾਮ ਵਿਖੇ ਨਰ ਹਿਰਤੇ ਜੋਈ ਕਰਤ ਗਿਲਾਨ ਤਰਕ ਤੇ ਸੋਈ।
0: ਕਿਉਂਕਿ ਇਹ ਪਿੰਡ ਦੇ ਵਿੱਚ ਤਾਂ ਨੀ ਕਿਸੇ ਦੇ ਵਰਦੀ, ਜਦੋਂ ਲੰਘਣ ਲੱਗਦੀ ਲੋਕ ਕਹਿੰਦੇ ਨੇ ਇਹ ਬੀਬੀ ਆਪਣੇ ਪਤੀ ਨੂੰ ਤੂੰ ਪਿੰਡ ਤੋਂ ਬਾਹਰ ਰੱਖ ਕੇ ਆਇਆ ਕਰ, ਇਹਦੇ ਤਨ ਨੂੰ ਕੋੜ ਲੱਗਾ, ਤੂੰ ਪਿੰਡ ਵਿੱਚ ਕਿਸੇ ਲੋਕਾਂ ਨੂੰ ਕੋੜ ਲਾਣਾ ਚਾਹੁੰਦੀ ਏ, ਰੋਟੀ ਜ਼ਰੂਰ ਮੰਗ ਕੇ ਲੈ ਜਾ, ਪਰ ਤੈਨੂੰ ਪਿੰਡ ਵੱਲੋਂ ਆਗਿਆ ਕਿ ਪਿੰਡ ਵਿੱਚ ਆਪਣੀਆਂ ਲੋਕ ਨਫ਼ਰਤ ਕਰਦੇ ਨੇ। ਕਹਿਣ ਲੱਗੀ, ਹੇ ਪਤੀ ਤੂੰ ਟਿਕ ਇਸ ਸੰਘਣੀ ਛਾਂ ਦੇ ਥੱਲੇ, ਭੁੱਖ ਲੱਗੀ ਏ, ਮੈਂ ਕੁਝ ਪਿੰਡ ਵਿੱਚੋਂ ਮੰਗ ਕੇ ਲਿਆਉਂਦੀ ਹਾਂ।
1: ਇਸ ਹਿੱਤੇ ਪਤ ਦੂਰ ਬਿਠਾਇਓ ਖਾਰੀ ਸਹਿਤ ਟਿਕਾਇਓ।
0: ਕਵੀ ਜੀ ਕਹਿੰਦੇ ਨੇ ਇਸ ਕਰਕੇ ਵਿਚਾਰੀ ਇਹ ਪਿੰਡੋ ਬਾਹਰ ਖਾਰੀ ਰੱਖ ਗਈ ਕਿ ਲੋਕ ਨਫ਼ਰਤ ਨਾ ਕਰਨ, ਮੇਰੇ ਤਾਂ ਭਾਗ ਨੇ ਸਤ ਬਚਨ ਕਰਕੇ ਖਿੜੇ ਮੱਥੇ ਪ੍ਰਵਾਨ ਕੀਤਾ ਹੈ।
1: ਗ੍ਰਾਮ ਤੁੰਗ ਕੋ ਆਪ ਸਧਾਰੀ ਭਿਖਿਆ ਹਿਤ ਲੈਂਦੇ ਸ਼ਤਾਰੀ।
0: ਬੀਬੀ ਆਪਣੇ ਪਤੀ ਦੀ ਖਾਰੀ ਨੂੰ ਇੱਥੇ ਟਿਕਾ ਕੇ ਨੇੜੀ ਇੱਕ ਪਿੰਡ ਏ ਤੁੰਗ, ਜਿਹੜਾ ਹੁਣ ਕਰੀਬ ਅੰਮ੍ਰਿਤਸਰ ਦੇ ਵਿੱਚ ਹੀ ਆ ਚੁੱਕਾ। ਇਹ ਬੀਬੀ ਪਿੰਡ ਤੁੰਗ ਵਿੱਚ ਗਈ ਏ ਆਪਣੇ ਪਤੀ ਦੀ ਖਾਤਰ ਮੰਗਣ ਵਾਸਤੇ।
1: ਜੋ ਸ਼੍ਰੀ ਰਾਮਦਾਸ ਖਨਵਾਇਓ ਦੁਖ ਪੰਜਨ ਬਦਰੀ ਸਰ ਪਾਇਓ।
0: ਤੇ ਕਵੀ ਜੀ ਕਹਿ ਰਹੇ ਨੇ ਇਹ ਉਹੀ ਸਥਾਨ ਜਿਹੜਾ ਮੇਰੇ ਗੁਰੂ ਰਾਮਦਾਸ ਨੇ ਖਨਵਾਇਓ ਦਾ ਅਰਥ ਪਟਵਾਏ। ਕਹਿਣ ਲੱਗੇ ਕਵੀ ਜੀ, ਮੈਂ ਉਸ ਦੀ ਗੱਲ ਕਰ ਰਿਹਾ ਜਿਸ ਦੁੱਖ ਭੰਜਣੀ ਬੇਰੀ ਨੂੰ ਤੁਸੀਂ ਅੱਜ ਵੀ ਦੇਖਦੇ ਹੋ।
1: ਤੈਂ ਕਿਛ ਟੋਵਾ ਬਿਨਾ ਚਿਨਾਰੀ ਰਹਿਓ ਤੋ ਨਾ ਕਿਸ ਨਿਰਧਾਰੀ।
0: ਗੁਰੂ ਅਮਰਦਾਸ ਜੀ ਨੇ ਥੋੜਾ ਜਿਹਾ ਇਹ ਸਰੋਵਰ ਪਟਾਇਆ ਸੀ ਇਸ ਜਗ੍ਹਾ ਤੋਂ, ਕਹਿੰਦੇ ਨੇ ਪਰ ਅਜੇ ਪੱਕਾ ਨਹੀਂ ਸੀ ਕੀਤਾ ਉਸ ਵਕਤ, ਅਜੇ ਇੱਟਾਂ ਇਹਦੇ ਤੇ ਨਹੀਂ ਚਿਣੀਆਂ।
1: ਜਿਸਮੇ ਪਰਿਓ ਨੀਰ ਕਿਛ ਤਰਿਓ ਬਦਰੀ ਤਰਕੇ ਤਰਸੋ ਡਰਿਓ।
0: ਕਵੀ ਜੀ ਆਖਦੇ ਨੇ ਉਸ ਬੇਰੀ ਦੇ ਥੱਲੇ ਟੋਏ ਵਿੱਚ ਪਾਣੀ ਇਕੱਠਾ ਹੈ, ਪਾਣੀ ਬਿਲਕੁਲ ਨਿਰਮਲ ਤੇ ਸਵੱਛ ਹੈ।
1: ਫੁੱਤੀ ਮੇਖ ਸੀ ਤਵ ਸੰਕ੍ਰਾਂਤ ਸਮਾਂ ਪੁਰਬ ਕੋ ਤਵ ਬਿਰਤਾਂਤ।
0: ਤੇ ਜਿੱਦਣ ਇਹ ਘਟਨਾ ਵਾਪਰੀ ਏ, ਜਿੱਦਣ ਇਹ ਬੀਬੀ ਆਪਣੇ ਪਤੀ ਦੀ ਖਾਰੀ ਨੂੰ ਟੋਕਰੀ ਨੂੰ ਰੱਖ ਕੇ ਦੁੱਖ ਭੰਜਣੀ ਬੇਰੀ ਕੋਲ ਗਈ ਏ, ਉਦਨ ਵੈਸਾਖ ਦੀ ਸੰਕ੍ਰਾਂਤ ਸੀ, ਉਦਨ ਵੈਸਾਖੀ ਸੀ, ਤੇ ਇਹ ਭਾਵਨਾ ਵਾਲੀ ਬੱਚੀ ਪਤੀ ਦੀ ਟੋਕਰੀ ਰੱਖ ਆਪ ਪਿੰਡ ਵਿੱਚ ਪਹੁੰਚੀ ਹੈ।
1: ਸਹਿਜ ਸੁਭਾਇਕ ਬਾਇਸ ਆਇਓ ਬੈਠ ਰੂ ਪਰ ਜਲ ਦ੍ਰਿਸ਼ਟ ਆਇਓ।
0: ਕਵੀ ਜੀ ਕਹਿੰਦੇ ਨੇ ਇਹ ਵਿਚਾਰਾ ਕੋੜੀ ਟੋਕਰੀ ਵਿੱਚ ਬੈਠਾ ਤੇ ਕੀ ਤੱਕਦਾ ਹੈ ਕਿ ਬੇਰੀ ਦੇ ਉੱਪਰ ਕਈ ਪੰਛੀ ਬੈਠੇ ਨੇ, ਤੇ ਦੇਖਦਿਆਂ ਦੇਖਦਿਆਂ ਇੱਕ ਕਾਲੇ ਰੰਗ ਦਾ ਕਾਂ ਆਇਆ ਹੈ।
1: ਉਤੋ ਤਿਰਾਸ ਤਿਰਾ ਤਿਰਖਾ ਤੁਰ ਉਤਰਿਓ ਤਰੇ ਪੰਚ ਬੇਰ ਚੁੰਚ ਨੱਕੋ ਪਰੇ।
0: ਕਵੀ ਜੀ ਕਹਿੰਦੇ ਨੇ ਇਸ ਕਾਂ ਨੂੰ ਪਿਆਸ ਲੱਗੀ ਏ, ਤੇ ਜਦੋਂ ਇਹ ਬੇਰੀ ਤੋਂ ਥੱਲੇ ਉਤਰੇ ਹੈ ਤੇ ਇਹਨੇ ਪੰਜ ਵਾਰੀ ਪਾਣੀ ਦੀ ਚੁੰਜ ਭਰ ਕੇ ਇਹਨੇ ਪੀਣਾ ਕੀਤੀ, ਪਿਆਸ ਲੱਗੀ ਚੁੰਜ ਵਿੱਚ ਪੰਜ ਵਾਰੀ ਪਾਣੀ ਭਰਿਆ ਤੇ ਪੀ ਲਿਆ ਹੈ।
1: ਜਬ ਅੰਤਰ ਜਲ ਪਰਵਰਸ਼ੋ ਜਾਏ ਰਿਦਾ ਸ਼ੁੱਧ ਹੋਏ ਬੁੱਧ ਦੇ ਬਿਦਤਾਏ।
0: ਜਦੋਂ ਉਹ ਜਲ ਜਿਹੜਾ ਇਹਦੇ ਅੰਦਰ ਪ੍ਰਵੇਸ਼ ਕਰ ਗਏ ਤੇ ਭਾਈ ਸੰਤੋਖ ਸਿੰਘ ਕਹਿੰਦੇ ਨੇ ਮਾਨੋ ਇਸ ਕਾਂ ਦਾ ਅੰਦਰ ਪਵਿੱਤਰ ਹੋ ਗਿਆ, ਇਹਦਾ ਅੰਦਰ ਜਿਹੜੀ ਮਲੀਨਤਾ ਹੈ ਉਹ ਦੂਰ ਹੋਈ ਹੈ।
1: ਕਰਿਓ ਇਸ਼ਨਾਨ ਪੁਰਬ ਕੇ ਕਾਲ ਪੈ ਸਵੈਤ ਤਨ ਰੁਚਿਰ ਮਰਾਲ।
0: ਪਹਿਲਾਂ ਇਸ ਕਾਂ ਨੇ ਪੰਜ ਵਾਰੀ ਚੁੰਝ ਭਰ ਕੇ ਪਾਣੀ ਪੀਤਾ ਤੇ ਅਚਨਚੇਤ ਇਸੇ ਕਾਂ ਨੇ ਉਸ ਪਾਣੀ ਦੇ ਅੰਦਰ ਇਸ਼ਨਾਨ ਕੀਤਾ, ਤੇ ਕਹਿੰਦੇ ਜਦੋਂ ਇਹ ਕਾਂ ਪਾਣੀ ਵਿੱਚੋਂ ਬਾਹਰ ਨਿਕਲਿਆ ਤੇ ਇਹਦਾ ਖੰਭ ਇਹਦਾ ਤਨ ਬਿਲਕੁਲ ਚਿੱਟਾ ਤੇ ਇੰਜ ਭਾਸਦਾ ਪਿਆ ਜਿਵੇਂ ਹੰਸ ਬਣ ਗਏ। ਸੀ ਕਾਂ ਪਰ ਹੰਸ ਬਣ ਕੇ ਉਡਾਰੀ ਮਾਰੀ ਹੈ।
1: ਸੋ ਪਿੰਗਲ ਦਸਤ ਸਭ ਰਹਿਓ, ਜਸਾ ਕਾਕ ਨੇ ਸ਼ੁਭ ਫਲ ਲਹਿਓ।
0: ਕਹਿੰਦੇ ਨੇ ਇਹ ਪਿੰਗਲਾ ਜਿਹੜਾ ਧਿਆਨ ਨਾਲ ਦੇਖਦਾ ਪਿਆ ਕਿ ਪਹਿਲਾਂ ਕਾਂ ਨੇ ਪਾਣੀ ਪੀਤਾ, ਪਰਤ ਕੇ ਇਸ ਪਾਣੀ ਅੰਦਰ ਉਹਨੇ ਇਸ਼ਨਾਨ ਕੀਤਾ ਤੇ ਇਹਦਾ ਰੰਗ ਕਾਲੇ ਤੋਂ ਸਫੇਦ ਹੋਇਆ ਹੈ।
1: ਉਹਦੇ ਹੈ ਭਾਗ ਤੇ ਔਰ ਫੁਰਦਾਈ, ਇਸ ਜਲ ਦੀ ਮਹਿਮਾ ਅਦਕਾਈ।
0: ਕਹਿੰਦੇ ਨੇ ਇੱਕੋ ਦਮ ਉਹ ਪਿੰਗਲਾ ਕਹਿੰਦਾ ਹੈ, ਵਾਹ ਮੇਰੇ ਵਾਹਿਗੁਰੂ, ਅੱਜ ਮੇਰੀ ਘਰ ਵਾਲੀ ਦੀ ਭਾਵਨਾ ਨੂੰ ਭਾਗ ਲੱਗ ਗਏ। ਇਹ ਕਾਂ ਤਾਂ ਮਾਨੋ ਮੇਰੇ ਵਾਸਤੇ ਆ ਗਏ। ਇਸ ਪਾਣੀ ਦੀ ਤਸੀਰ ਵਿੱਚ ਤਾਕਤ ਬੜੀ ਏ, ਇਸ ਪਾਣੀ ਦੇ ਅੰਦਰ ਕੋਈ ਅਸਚਰਜ ਕੌਤਕ ਵਾਪਰਿਆ ਹੈ।
1: ਮਨ ਹਾਂ ਪੁੰਨ ਮੰਬਾਸ ਆਇਓ, ਨੀਰ ਮਹਾਤਮ ਕੋ ਦਰਸਾਇਓ।
0: ਕਹਿੰਦਾ ਇਹ ਤਾਂ ਪ੍ਰੇਰਣਾ ਮਾਲਕ ਨੇ ਜਿਵੇਂ ਦਿੱਤੀ ਹੋਵੇ ਕਿ ਇਸ ਨੀਰ ਅੰਦਰ ਬੜੀ ਤਾਕਤ, ਇਸ ਨੀਰ ਅੰਦਰ ਬੜੀ ਸਮਰੱਥਾ ਹੈ।
1: ਬਿਨਾ ਬਿਲਮ ਤੇ ਉਤਹਾਲਾ, ਜੋ ਨਿਜ ਬਲ ਤੇ ਸਕੇ ਨਾ ਚਾਲਾ।
0: ਕਹਿੰਦੇ ਬਿਨਾ ਇਹ ਤਾਕਤ ਤੋਂ ਵਿਚਾਰਾ ਹਿੱਲ ਨਹੀਂ ਸਕਦਾ। ਮਨ ਵਿੱਚ ਆਇਆ, ਮਣਾ ਤੂੰ ਵੀ ਇਸ ਜਲ ਵਿੱਚ ਇਸ਼ਨਾਨ ਕਿਉਂ ਨਹੀਂ ਕਰਦਾ? ਮੈਂ ਇੱਕ ਅਰਜ਼ ਜ਼ਰੂਰ ਕਰਾਂਗਾ। ਜਦੋਂ ਆਪਾਂ ਇਹ ਸਾਖੀ ਪੜ੍ਹਨੇ ਹਾਂ ਨਾ, ਤੇ ਕਈ ਵਾਰੀ ਤਰਕਸ਼ੀਲ ਮਨ ਇਹ ਕਹਿੰਦਾ ਕਿ ਇਹ ਕੁਝ ਵਾਪਰ ਸਕਦਾ। ਇੱਕ ਗੱਲ ਚੇਤੇ ਰੱਖਿਓ, ਕੱਲੇ ਇਸ ਕੋੜੀ ਦੀ ਗੱਲ ਨੂੰ ਨਾ ਲਵੋ, ਉਸ ਬੱਚੀ ਦੇ ਹਿਰਦੇ ਦੀ ਭਾਵਨਾ ਨੂੰ ਲਵੋ, ਜਿਹੜੀ ਰਾਜ ਭਾਗ ਹੁੰਦਿਆਂ ਇੰਨੀ ਦ੍ਰਿੜਤਾ ਨਾਲ ਕਹਿੰਦੀ ਪਈ ਏ ਕਿ ਬਾਪੂ ਦੇਣ ਵਾਲਾ ਕੇਵਲ ਇੱਕ ਕਰਤਾਰ ਏ, ਤੇਰੇ ਕੋਲ ਕੀ ਤਾਕਤ ਕਿ ਤੂੰ ਮੈਨੂੰ ਕੁਝ ਦੇ ਸਕੇ। ਇਹਦਾ ਮਤਲਬ ਉਸ ਬੱਚੀ ਦੀ ਭਾਵਨਾ ਨੂੰ ਟੱਕੋ ਜਿਹੜੀ ਰਾਜ ਭਾਗ ਨੂੰ ਠੁਕਰਾ ਕੇ ਗੁਰੂ ਦੀ ਸ਼ਬਦ ਤੇ ਯਕੀਨ ਕਰਕੇ ਤੁਰੀਏ। ਤੇ ਮੇਰੇ ਗੁਰੂ ਨਾਨਕ ਦਾ ਇੱਕ ਸੁਭਾਅ ਏ, ਜਦੋਂ ਕੋਈ ਭਾਵਨਾ ਵਾਲਾ ਆਉਂਦਾ ਤੇ ਮੇਰਾ ਸਤਿਗੁਰੂ ਉਹਦੀ ਝੋਲੀ ਵਿੱਚ ਦਾਤ ਵੀ ਪਾਉਂਦਾ। ਕਿ ਬਗਲੇ ਤੋਂ ਕਾਂ ਤੋਂ ਕੋਈ ਹੰਸ ਹੋ ਸਕਦਾ? ਚੇਤੇ ਰੱਖਿਓ, ਬਾਹਰ ਦਾ ਰੋਗ ਜਿਹੜਾ ਇਹਨੂੰ ਤਾਂ ਦੁਨੀਆਂ ਵੀ ਦੂਰ ਕਰ ਸਕਦੀ ਏ। ਕਈ ਵਾਰੀ ਆਪਾਂ ਤੱਕਦੇ ਹਾਂ ਜਦੋਂ ਰੋਗ ਦੀ ਗੱਲ ਚੱਲੇ, ਪਰ ਅੰਦਰ ਦੇ ਰੋਗ ਇੰਨੇ ਕੁ ਅਸਾਧ ਨੇ, ਛੇਤੀ ਕੀਤਿਆਂ ਉਹ ਬਾਹਰ ਦੇ ਵੈਦ ਤੋਂ ਕਦੀ ਦੂਰ ਨਹੀਂ ਹੁੰਦੇ। ਜਿਹੜਾ ਸਤਿਗੁਰੂ ਅੰਦਰ ਦੇ ਰੋਗਾਂ ਨੂੰ ਤੰਦਰੁਸਤੀ ਦੇ ਸਕਦਾ, ਉਸ ਗੁਰੂ ਵਾਸਤੇ ਬਾਹਰ ਦੇ ਰੋਗੀ ਨੂੰ ਤੰਦਰੁਸਤ ਕਰਨਾ ਕੋਈ ਯਾਦੀ ਵਿਖਮ ਬਾਤ ਨਹੀਂ। ਸਾਹਿਬ ਦੀ ਬਾਣੀ ਵਿੱਚੋਂ ਕੁਝ ਪ੍ਰਮਾਣ ਨੇ। ਹਜ਼ੂਰ ਨੇ ਕਿਰਪਾ ਕਰਕੇ ਇੱਕ ਬਚਨ ਕੀਤਾ, ਕਹਿਣ ਲੱਗੇ ਕਿਆ ਜਦੋਂ ਆਪਾਂ ਤੱਕਨੇ ਆ, ਕਿਆ ਹੰਸ ਕਿਆ ਬਗਲਾ, ਜਾਂ ਕੋ ਨਦਰ ਕਰੇ, ਜੋਤਿਸ਼ ਭਾਵੈ ਨਾਨਕਾ ਕਾਗੋਂ ਹੰਸ ਕਰੇ। ਸਾਹਿਬ ਕਹਿੰਦੇ ਨੇ ਅੰਮ੍ਰਿਤਸਰ ਸਤਿਗੁਰ ਸਤਵਾਦੀ, ਜਿਤ ਨਾਤੈ ਕੌਵਾ ਹੰਸ ਹੋ ਹੈ। ਸਾਹਿਬ ਬਾਣੀ ਵਿੱਚ ਪ੍ਰਮਾਣ ਦਿੰਦੇ ਨੇ ਕਿ ਹੇ ਮੇਰੇ ਮਾਲਕ, ਤੇਰੇ ਸਾਹਮਣੇ ਕੋਈ ਦੇਰੀ ਨਹੀਂ, ਜੇ ਤੂੰ ਕਿਰਪਾ ਕਰ ਦੇਵੇਂ ਤੇ ਕਾਂ ਬਿਰਤੀ ਵਾਲੇ ਵੀ ਤੇਰੇ ਕੋਲ ਆਉਣ ਤੇ ਉਹਨਾਂ ਨੂੰ ਤੂੰ ਹੰਸ ਬਣਾ ਦੇਣਾ। ਮੇਰੇ ਗੁਰੂ ਅਰਜਨ ਦੇਵ ਨੇ ਐਵੇਂ ਨਹੀਂ ਬਾਣੀ ਵਿੱਚ ਕਿਹਾ, ਕਹਿਣ ਲੱਗੇ ਜਿੱਥੇ ਸਭੇ ਥਾਂ ਨਹੀਂ ਤੁਧ ਜਿਹਾ, ਬਦੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ। ਇੱਕ ਅਰਜ਼ ਕਰਦਿਆਂ ਕਈ ਸੱਜਣ ਕਹਿੰਦੇ ਨੇ, ਜਿੱਥੇ ਹਰਿਮੰਦਰ ਸਾਹਿਬ ਹੈ ਨਾ, ਇਹ ਥਾਂ ਅਕਬਰ ਨੇ ਗੁਰਦੇਵ ਜੀ ਨੂੰ ਦਾਨ ਕੀਤੀ ਸੀ। ਕਈ ਕਹਿੰਦੇ ਨੇ ਬੀਬੀ ਭਾਨੀ ਦੇ ਨਾਂ ਜਗੀਰ ਲਾਈ, ਪਰ ਗਿਆਨੀ ਗਿਆਨ ਸਿੰਘ ਲਿਖਦੇ ਨੇ ਅੰਮ੍ਰਿਤਸਰ ਦੀ ਮਹਿਮਾ ਅੰਦਰ, ਜਦੋਂ ਅੰਮ੍ਰਿਤਸਰ ਦੇ ਗਜ਼ਤੀਰ ਨੂੰ ਦੇਖਨੇ ਆ, ਤੇ ਕਹਿੰਦੇ ਨੇ 700 ਅਕਬਰੀ ਰੁਪਈਆਂ ਦੀ ਮੇਰੇ ਗੁਰੂ ਅਮਰਦਾਸ ਨੇ ਜ਼ਮੀਨ ਖਰੀਦੀ ਏ, ਨਾ ਕਿ ਕਿਸੇ ਬਾਦਸ਼ਾਹ ਦੀ ਦਾਨ ਕੀਤੀ ਹੋਈ। ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜਦੋਂ ਇਸ ਘਰ ਨੂੰ ਦੇਖਦੇ ਨੇ, ਤੇ ਪਹਿਲਾ ਬਚਨ ਤਾਂ ਉਹ ਕਹਿੰਦੇ ਨੇ ਜਿੱਥੇ ਸਭੇ ਥਾਂ ਨਹੀਂ ਤੁਧ ਜਿਹਾ, ਬਦੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ, ਵਸ ਦੀ ਸ਼ਗਨ ਅਪਾਰ ਅਨੂਪ ਰਾਮਦਾਸਪੁਰ। ਇਸ ਸ਼ਹਿਰ ਦਾ ਨਾਮ ਰਾਮਦਾਸਪੁਰ ਵੀ ਪਿਆ। ਨਾਲ ਕਹਿੰਦੇ ਨੇ ਹਰ ਹਾਂ ਨਾਨਕ ਕਸਮਲ ਜਾਹੇ। ਹੁਣ ਇਹਦਾ ਅਰਥ ਆਪਾਂ ਕੀ ਕਰਾਂਗੇ? ਸਾਹਿਬ ਕਹਿੰਦੇ ਨੇ ਪਿਆਰਿਆ, ਤੂੰ ਇਸ਼ਨਾਨ ਕਰਕੇ ਦੇਖ, ਹਰ ਹਾਂ ਨਾਨਕ ਕਸਮਲ ਜਾਹੇ, ਤੇਰੇ ਸਾਰੇ ਪਾਪ ਉਤਰ ਜਾਣਗੇ। ਨਾਇ ਰਾਮਦਾਸ ਸਰ, ਗੁਰੂ ਰਾਮਦਾਸ ਦੇ ਸਰੋਵਰ ਵਿੱਚ ਇਸ਼ਨਾਨ ਕੀਤਿਆਂ। ਗਿਆਨੀ ਕਿਰਪਾਲ ਸਿੰਘ ਹੋਰਾਂ ਨੇ ਤਾਂ ਇਹ ਸ਼ਬਦ ਵੀ ਸੰਬੰਧਿਤ ਇਹਦੇ ਨਾਲ ਜੋੜੇ ਨੇ ਕਿ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਦੂਜਾ ਪ੍ਰਮਾਣ ਦਿੱਤਾ ਕਿ ਸੰਤੋ ਰਾਮਦਾਸ ਸਰੋਵਰ ਨੀਕਾ, ਜੋ ਨਹਾਵੈ ਸੋ ਕੁੱਲ ਤਰਾਵੈ, ਉਧਾਰ ਹੋਵਾ ਹੈ ਜੀ ਕਾ। ਸੰਤ ਸਰੋਵਰ ਨਹਾਵੈ ਸੋ ਜਨ ਪਰਮਗਤ ਪਾਵੈ। ਇਹਦਾ ਮਤਲਬ ਇਸ ਦਰ ਦੀ ਮਹਿਮਾ ਕਿੰਨੀ ਕੁ ਉੱਚੀ ਏ। ਪਰ ਦੂਸਰੀ ਗੱਲ, सतगुरु समर्थ जे प्यारियो कदी तर्क ना करियो, अज भी भावना वालियां दी झोली विच उस दर तो खैर पैंदी। सिख विद्वाना ने कुछ प्रमाण दिते ने, भाई साहब भाई वीर सिंह होरां ने ना एक बड़ा प्यारा बचन कहा, उन्हां ने जिथे अनेक ग्रंथ लिखे ते वह जदों भी कोई ग्रंथ लिखते ने ना एक गल कहिंदे ने कि मेरी पोथी पढ़न लग्यां जो लिख रहा वा, पहली गल ते अपने आप नूं ओह ना छेती देंदे ही नहीं। जदों ओह लिखदे ने कहिंदे ने जो कुछ मैं लिख रहा इहदा मतलब ए नहीं, मैं तेनूं दसना वा कि इतिहास दे किहड़े किहड़े नुकते ने। कहिंदे ने मेरे लिखण दा केवल इन्ना भाव ए इहनूं पढ़ के कोई सिक्खी वाला जीवन कमा लवे। उहनां ने घटना लिखी, कहिंदे ने सन 1927 दी गल ए, जे किसे पढ़नी होवे। उहनां ने किताब लिखी सन

ਦਾ ਸਾਡੇ ਪਿੰਡਾਂ ਵੱਲ ਸੀ, ਪਰ ਤੁਹਾਡੀ ਤਰ੍ਹਾਂ ਉਹ ਸਿੰਘ ਸੀ, ਜਪਦਾ ਮੁੱਖ ਵਿੱਚੋਂ ਵਾਹਿਗੁਰੂ ਵਾਹਿਗੁਰੂ ਸੀ, ਪੜ੍ਹਦਾ ਗੁਰੂ ਕੀ ਬਾਣੀ ਸੀ। ਪਰ ਇੰਨਾ ਪਤਾ ਜ਼ਰੂਰ ਏ, ਜਦੋਂ ਕਿਤੇ ਬੱਚਿਆਂ ਵਿੱਚ ਬਹਿਣਾ ਤੇ ਇੱਕ ਗੱਲ ਕਹਿੰਦਾ ਹੁੰਦਾ ਸੀ ਕਿ ਜਿਸ ਘਰ ਵਿੱਚ ਮੇਰਾ ਜਨਮ ਹੋਇਆ ਸਾਡੇ ਘਰ ਦੇ ਅੰਦਰ ਛੜੀਆਂ ਸੋਨੇ ਤੇ ਚਾਂਦੀ ਦੀਆਂ ਹੁੰਦੀਆਂ ਸਨ। ਕਹਿੰਦਾ ਅੰਜ ਭਾਸਦਾ ਕਿ ਜਿਵੇਂ ਕਿਸੇ ਰਾਜ ਘਰਾਣੇ ਨਾਲ ਉਹ ਸੰਬੰਧਿਤ ਸੀ। ਪਰ ਕਹਿੰਦਾ ਇੱਕੋ ਗੱਲ ਕਹਿੰਦਾ ਸੀ ਜੇ ਪੁੱਛਣਾ ਕਿ ਮਹਾਂਪੁਰਸ਼ੋ ਲੋਕ ਬੈਕੁੰਠ ਦੀ ਆਸ ਕਰਦੇ ਨੇ, ਤੇ ਸਾਨੂੰ ਉਹਨੇ ਕਿਹਾ ਸੀ ਜੇ ਤੁਸੀਂ ਸੱਚਖੰਡ ਜਾਣਾ ਚਾਹੁੰਦੇ ਹੋ ਤੇ ਅੰਮ੍ਰਿਤਸਰ ਦੀ ਧਰਤੀ ਤੇ ਚਲੇ ਜਾਇਓ ਤੇ ਗੁਰੂ ਰਾਮਦਾਸ ਦੇ ਸਰੋਵਰ ਵਿੱਚ ਕਰਿਓ ਇਸ਼ਨਾਨ ਤੇ ਪਰਤ ਕੇ ਹਰਿਮੰਦਰ ਵਿੱਚ ਬੈਠ ਕੇ ਕੀਰਤਨ ਸੁਣਿਓ, ਤੁਹਾਨੂੰ ਪ੍ਰਤੱਖ ਦੀਦਾਰ ਉੱਥੇ ਹੋ ਜਾਣੇ। ਭਾਈ ਸਾਹਿਬ ਕਹਿੰਦੇ ਨੇ ਮੇਰੇ ਜੀਵਨ ਦੀ ਘਟਨਾ, ਕਹਿੰਦੇ ਨੇ ਜਿੱਦਣ ਮੈਂ ਅੱਜ ਉਹਨਾਂ ਨੂੰ ਮਿਲਿਆ ਵਾਂ ਤੇ ਪੁੱਛਿਆ ਤੁਸੀਂ ਕੀਰਤਨ ਸੁਣ ਕੇ ਆਏ ਹੋ, ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਇਸ਼ਨਾਨ ਕੀਤਾ, ਕੀ ਮਹਿਸੂਸ ਕੀਤਾ ਜੇ? ਤੇ ਅੱਗੋਂ ਉਹਨਾਂ ਨੇ ਉੱਤਰ ਦਿੱਤਾ, ਕਹਿਣ ਲੱਗੇ ਸੱਚ ਪੁੱਛੋ। ਕਹਿੰਦਾ ਅਸੀਂ ਅਵਤਾਰ ਪੂਜਾ ਕਰਨੇ ਆ, ਕਰਦੇ ਰਹੇ ਹਾਂ। ਕਹਿੰਦਾ ਰਾਮ ਚੰਦਰ ਜੀ ਆਏ, ਆਪਣੇ ਸਮੇਂ ਅਨੁਸਾਰ ਲੋਕਾਂ ਨੂੰ ਸ਼ੁਭ ਉਪਦੇਸ਼ ਦੇ ਕੇ ਪਿਆਨਾ ਕਰ ਗਏ। ਕਹਿੰਦਾ ਕ੍ਰਿਸ਼ਨ ਜੀ ਆਏ, ਉਪਦੇਸ਼ ਦੇ ਕੇ ਚਲੇ ਗਏ, ਲੋਕਾਂ ਦਾ ਕੁਝ ਪਾਰ ਉਤਾਰਾ ਕੀਤਾ। ਕਹਿੰਦਾ ਅਨੇਕਾਂ ਰਿਸ਼ੀ ਮੁਨੀ ਆਏ, ਸਮੇਂ ਦੇ ਮੁਤਾਬਕ ਆ ਕੇ ਚਲੇ ਗਏ। ਪਰ ਕਹਿੰਦਾ ਜਦੋਂ ਦਰਬਾਰ ਸਾਹਿਬ ਸਰੋਵਰ ਵਿੱਚ ਇਸ਼ਨਾਨ ਕੀਤਾ, ਕੀਰਤਨ ਸੁਣਿਆ, ਕਹਿੰਦਾ ਇੱਕ ਗੱਲ ਮੈਂ ਦੁਨੀਆਂ ਨੂੰ ਦਾਅਵੇ ਨਾਲ ਕਹਿੰਦਾ, ਗੁਰੂ ਨਾਨਕ ਆਏ ਜ਼ਰੂਰ ਨੇ। ਪੜ੍ਹਨੇ ਆ ਭਾਈ ਗੁਰਦਾਸ ਦੇ ਬਚਨ ਕਿ ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਆਏ ਜ਼ਰੂਰ ਨੇ, ਪਰ ਕਹਿੰਦਾ ਲੋਕੋ ਗਏ ਕਿਤੇ ਨਹੀਂ ਜੇ, ਕੀਰਤਨ ਦਾ ਰੂਪ ਧਾਰਨ ਕਰਕੇ ਗੁਰੂ ਨਾਨਕ ਇਸੇ ਧਰਤੀ ਵਿੱਚ ਹੀ ਰਹਿ ਗਏ। ਇਹਦੀ ਭਾਵਨਾ ਹੈ। ਕਹਿੰਦਾ ਜੇ ਕਿਸੇ ਲੈਣਾ ਇਸ ਜਲ ਨੂੰ ਸਪਰਸ਼ ਕਰਕੇ ਦੇਖੋ, ਕਿਉਂਕਿ ਉਹ ਕਿਹੜਾ ਸਮਾਂ ਜਿੱਥੇ ਹਰਿਮੰਦਰ ਵਿੱਚੋਂ ਬਾਣੀ ਦੀ ਆਵਾਜ਼ ਨਹੀਂ ਆਉਂਦੀ। ਇੱਕ ਪ੍ਰੋਫੈਸਰ ਆਇਆ, ਭਾਈ ਵੀਰ ਸਿੰਘ ਦੇ ਬਚਨਾਂ ਵਿੱਚ ਵੀ ਮੈਂ ਕਹਿ ਰਿਹਾ, ਉਹ ਕਹਿੰਦਾ ਹਰਿਮੰਦਰ ਦੀ ਪਰਿਕਰਮਾ ਵਿੱਚ ਟਿਕਿਆ ਤੇ ਉਹਨੇ ਇੱਕ ਗੱਲ ਜਾਂਦਿਆਂ ਕਹੀ, ਕਹਿੰਦਾ ਜਿੰਨੀ ਦੇਰ ਤੱਕ ਸੰਸਾਰ ਹੈ ਨਾ, ਇੱਥੇ ਭਟਕਦੇ ਹੋਏ ਹਿਰਦਿਆਂ ਨੂੰ ਟਿਕਾ ਮਿਲੇਗਾ। ਪੁੱਛਿਆ ਕਿਉਂ? ਉਹ ਕਹਿੰਦਾ ਜਿਸ ਥਾਂ ਤੇ ਇੰਨੀ ਭਜਨ ਬੰਦਗੀ ਹੋਵੇ ਤੇ ਅੱਜ ਉਹ ਯਾਦਗਾਰਾਂ ਨੇ, ਜਦੋਂ ਆਪਾਂ ਜਾਂਦੇ ਹਾਂ ਹਰਿਮੰਦਰ ਸਾਹਿਬ, ਉਸ ਬੇਰੀ ਨੂੰ ਦੇਖਦੇ ਹਾਂ ਜਿਸ ਬੇਰੀ ਥੱਲੇ ਕਦੀ ਮਹਾਨ ਬ੍ਰਹਮ ਗਿਆਨੀ ਮਹਾਂਪੁਰਸ਼ ਬਾਬਾ ਬੁੱਢਾ ਬੈਠ ਕੇ ਸੇਵਾ ਕਰਾਉਂਦਾ ਸੀ। ਪਿਆਰਿਓ, ਜਦੋਂ ਦਰਸ਼ਨੀ ਡਿਊੜੀ ਤੋਂ ਅੰਦਰ ਜਾਈਦਾ ਤੇ ਸਾਹਮਣੇ ਨਾਲ ਲਾਚੀ ਬੀਰ ਏ ਜਿੱਥੇ ਮੇਰਾ ਗੁਰੂ ਅਰਜਨ ਦੇਵ ਦੁਪਹਿਰ ਵੇਲੇ ਬੈਠ ਕੇ ਸੇਵਾ ਕਰਾਉਂਦਾ ਸੀ, ਜਦੋਂ ਅਕਸਰ ਤੀਰਥ ਕੁਲ ਜਾਈਦਾ, ਇੱਥੇ ਗੁਰਦੇਵ ਸਵੇਰੇ ਬੈਠ ਕੇ ਸੇਵਾ ਕਰਾਉਂਦੇ ਨੇ। ਇਹੀ ਕਾਰਨ ਉਹ ਭਾਈ ਵੀਰ ਸਿੰਘ ਲਿਖਦੇ ਨੇ ਕਿ ਧਿਆਨ ਰੱਖੋ, ਕਹਿੰਦੇ ਨੇ ਮੇਰੇ ਵਾਸਤੇ ਹਰਿਮੰਦਰ ਕੀ ਏ? ਭਾਈ ਸਾਹਿਬ ਦੇ ਬਚਨ ਨੇ, ਉਹ ਕਹਿੰਦੇ ਨੇ ਮਣੀ ਗਵਾਚਿਆ ਸੱਪ ਜਿਉਂ ਦੁੱਖ ਪਾਉਂਦਾ, ਸੱਪ ਦੀ ਮਣੀ ਚਲੀ ਜਾਏ ਜਿਵੇਂ ਉਹ ਦੁਖੀ ਹੁੰਦਾ, ਪੁੱਤ ਗਵਾਚਿਆ ਮਾਂ ਜਗਤ ਨਹੀਂ ਭਾਵਦਾ, ਪੁੱਤਰ ਗਵਾਚ ਜਾਏ ਮਾਂ ਨੂੰ ਚੈਨ ਨਹੀਂ, ਸੱਪ ਦੀ ਮਣੀ ਚਲੀ ਜਾਏ ਉਹਨੂੰ ਚੈਨ ਨਹੀਂ। ਕਹਿੰਦਾ ਜਦੋਂ ਫਕੀਰ ਨੂੰ ਨਾਮ ਦੀ ਤੋਟ ਆ ਜਾਏ ਉਹਦਾ ਅੰਦਰ ਉਦਾਸ ਰਹਿੰਦਾ ਤੇ ਕਹਿੰਦਾ ਦੁਨੀਆਂ ਵਾਲਿਓ, ਜੇ ਕਿਸੇ ਦਾ ਅੰਦਰ ਨਾਮ ਤੋਂ ਟੁੱਟ ਗਿਆ, ਆਓ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਦੋ ਘੜੀਆਂ ਟਿਕਾ ਕੇ ਬਹਿ ਕੇ ਦੇਖੋ ਤਾਂ ਸਹੀ, ਮੇਰਾ ਗੁਰੂ ਟੁੱਟੀਆਂ ਹੋਈਆਂ ਸੁਰਤਾਂ ਨੂੰ ਜੋੜ ਦਿੰਦਾ। ਭਾਈ ਸਾਹਿਬ ਨੇ ਇੱਕ ਰੁਬਾਈ ਕਹੀ, ਰਚਨਾ ਉਹਨਾਂ ਦੀ ਵਿੱਚੋਂ, ਕਹਿਣ ਲੱਗੇ ਮਣੀ ਗਵਾਚਿਆ ਸੱਪ ਜਿਉਂ ਦੁੱਖ ਪਾਉਂਦਾ, ਪੁੱਤ ਗਵਾਚਿਆ ਮਾਂ ਜੱਗ ਨਹੀਂ ਭਾਵਦਾ, ਹਰ ਰਸ ਦੀ ਜਦ ਟੋਟ ਪਵੇ ਫਕੀਰ ਨੂੰ ਪਰਲੋ ਮੱਚੇ ਚੁਫੇਰ ਤਿਉਂ ਘਬਰਾਵਦਾ, ਟੁੱਟੀ ਡੋਰ ਜੇ ਦੁਆਰ ਤੇਰੇ ਤੇ ਆਵਦਾ, ਜਿਨ੍ਹਾਂ ਦੀਆਂ ਅੰਦਰੋਂ ਡੋਰਾਂ ਟੁੱਟ ਜਾਣ ਜਦੋਂ ਤੇਰੇ ਦਰ ਤੇ ਆਉਂਦੇ ਨੇ, ਟੁੱਟੀ ਡੋਰ ਜੇ ਦੁਆਰ ਤੇਰੇ ਤੇ ਆਵਦਾ, ਲਹਿਰ ਫਿਰੇ ਇੱਕ ਵਾਰ ਰੋਹ ਮੁੜ ਧਾਮਦਾ। ਕਹਿਣ ਲੱਗੇ ਕੀ ਅਗੰਮੀ ਖੇਲ, ਕਹਿੰਦੇ ਨੇ ਸਮਝ ਨਹੀਂ ਪੈਂਦੀ ਕੀ ਅਗੰਮੀ ਖੇਡ, ਇੱਥੇ ਲਹਿਰ ਦੀ ਅਰਸ਼ ਉਤਰਿਆ ਆਣ ਰਸੀਆਂ ਬਚਾਵਦਾ, ਖੇ ਮੇਰੇ ਮਾਲਕ ਤੂੰ ਤਾਂ ਰਸ ਦੇਣ ਵਾਲਿਆਂ ਨੂੰ ਇੱਥੇ ਟਿਕਾ ਦਿੰਦਾ। ਮੈਂ ਅਰਜ਼ ਕਰ ਰਿਹਾ, ਉਹ ਪ੍ਰੋਫੈਸਰ ਨੇ ਗੱਲ ਕੀ ਕਹੀ, ਕਹਿੰਦਾ ਕਦੀ ਇਕਾਂਤ ਵਿੱਚ ਬੈਠ ਕੇ ਦੇਖੋ, ਜਿਹੜੀ ਗੁਰੂ ਨੇ ਬੈਠ ਕੇ ਇੱਥੇ ਇਬਾਦਤ ਕੀਤੀ, ਜਿਹੜਾ 24 ਘੰਟੇ ਨਿਰੰਤਰ ਹਰ ਜਸ ਕੀਰਤਨ ਹੁੰਦਾ। ਚੇਤੇ ਰੱਖਣਾ ਗੁਰੂ ਗ੍ਰੰਥ ਸਾਹਿਬ ਜੀ ਦਾ ਜਦੋਂ ਸੁਖ ਆਸਨ ਕਰਦੇ ਨੇ, ਸੇਵਾ ਕਰਦੇ ਨੇ, ਉਸ ਤੋਂ ਬਾਅਦ ਵੀ ਉੱਥੇ ਹਰ ਜਸ ਹੁੰਦਾ। ਜੇ ਕੋਈ ਪੁੱਛੇ ਵੀ ਕੀਰਤਨ ਤਾਂ ਬੰਦ ਹੋ ਗਿਆ,

0: नहीं, जेड़े अंदर सेवा करन वाले ने उन्हां दे मुख विच वी बाणी है। कदी परकर्मा विच झाती मार के देखो, एकांत विच बैठे चौंकड़े मार के गुरु की बाणी नूं जपदे पए। प्यारियो, उस धरती दे अंदर किन्नी कु समर्थ है। मैं अर्ज करा, प्रोफेसर पूरन सिंह ने जदो अपनी ए रचना कही ना कि पंजाब जिउंदा गुरां दे नां ते, उहदी इक कविता मैं वार्तक विच अर्ज कर देना। कहिंदा, सिख दी भावना किन्नी कु जुड़ गई इस दर नाल, किन्नियां रहमतां ने। कहिंदा, अजे पोह फुटाला नहीं होया ते एक मां अपने बच्चे नूं कुछड़ चुक के तुरी जांदी। प्रोफेसर पूरन सिंह लिखदा है, ते हरिमंदर साहिब नूं आ रही है ते रस्ते विच एक सज्जन मिलिया जिन्हों सिख कदी मिठा मल कहिंदे सन। नाम उहदा कौड़ा मल, लाहौर दे हाकम दा ओह अहलकार है। ते रोक के पुछदा, माई किथे चलीए प्रभात वेले? ते कहन लगी, कौड़ा मल नूं मिठा मल जी, अज खालसे दा दरबार लगना है, गुरु रामदास दे चरणा विच नमस्कार करन चलीआं। ते कहन लगा, मां तेनू पता नहीं, अज हकूमत ने हरिमंदर दे दरवाजे बंद कर दिते ने, अज उथे सिखां नूं कतल कीता जाणा है। कहन लगी, इसे करके ते मैं चली आ। कहन लगे, अपने पुत्तर नूं तां बचा, पुत्तर नूं कुछड़ चकी, ए तां विचारा अजे अनभोल, इहनूं समझ कोई नहीं। अगो कहन लगी, मां आखदी ऐ, दीवान पुत्तर नूं वी इसे करके ले चली आ कि गुरु रामदास जे अज खालसे ने इत्थे इशनान करके खून विच इशनान करने, तेरे दर दा इशनान कर ली, ओ खून विच इशनान करन नूं तैयार है। सोचनिया, मेरे पुत्र ने इस तरह ते पता नहीं रहना कि नहीं दुनिया ते, जदो चार तुपके खून दे इहदे वी परकर्मा विच डिगणगे ते मेरा पुत्र सदा लई गुरु रामदास दे चरणा विच टिक जाएगा। असी मां पुत्र उहदे दर ते नमस्कार करन आए आ। फिर अगली गल ओह कहिंदा, कहिंदा, परकर्मा विच तुरन वाले गुरसिखां इन्नी तेजी नाल ना चल, इन्नी काली नाल ना चल, ए धरती ते बजरी ते रेत ते मार्बल नहीं लगा। कहिंदा, इस एक एक पत्थर दे थले पता नहीं किन्ने कु सिदकी गुरसिखां दे सीस लगे हुए ने। इहदा मतलब ओह दर किन्ना कु उच्चा है, उस दर दी महिमा अपर अपार है। अज इस पिंगले ने देखिया है कि बेरी दे उत्तों कां उड्या, उहने इशनान कीता, उहदा रंग सफेद हो गया, ओदी बुद्धि ओदी अकल सब कुछ तब्दील हुई है।
1: खारी ते निक्षो गिर परयो, रिड़त रिड़त पहुंचन तय करयो।
0: इस विचारे तो तुरिया ता जांदा नहीं, इको दम हल के ना टोकरी विचो निकल के बाहर आ गए। रिड़दा रिड़दा ए जिथे ओ पानी दी ढाब है, जिथे आपा अमृत सरोवर कहने हैं, ओदे कोल पहुंचया है।
1: दूरन तीर नीर कोश होयो, करयो स्नान अधिक फल लहयो।
0: किन्ने इको दम एदा हाथ पानी दे अंदर गया, ते जदो उस अमृत जल विच एदा हाथ गया ना, ते एदा हाथ बिलकुल जेड़ा ओ आरोग हो गया। मन विच आया, मना ए धरती बरकत वाली आ, गुरा पीरां वाली थाई अपने तन दा पूरा इशनान करा ला है।
1: पंख समेत सुमर्दन कर कर, मस्जिद महा चौंब को तर तर।
0: अंदर इको दम ए रिड़दा रिड़दा जल दे विच चला गया, ज्यों ज्यों जल विच गया त्यों त्यों आरोग हो गया। इन्हें उस जल नू अपने पिंडे ते पाया, जिथे जल पैना उथे रोग बिनस गया है।
1: कर पग जुग घर घर गिर परे, तत्न पे अर्ज संसरे।
0: कहने जेड़े हाथ पैर झड़दे पे सन कोड़ दे रोग दे नाल, ओ इको दम आरोग हो गए ने, तन एदा बिल्कुल ठीक हो गया। जे पुछिए गुरु ग्रंथ साहिब तो दाता ए बरकत वरत दीए, मेरा गुरु ग्रंथ साहिब कहिंदा हां कि सूके हरे किए खिन माहे, अमृत दृष्ट संत जीवाए, काते कष्ट पूरे गुरदेव, सेव को दीनी अपनी सेव, मिटगी चिंत पुनी मन आसा, करी दया सतगुरु गुण तासा, दुख नाथे सुख आए समाए, ढील ना परी जा गुर फरमाए। कहन लगे, इच्छा इच्छ पुनी पूरे गुर मिले, नानक ते जन सुफल फले। जदो साहब दे बचन पढ़ने दाता एहो जिहे सुके हरे हो सकदे ने, मेरा साहब कहिंदा हां मेरे माधो जी, सत संगत मिले सो तरिया, गुर प्रसाद परम पद पाया, सूके काष्ट हरिया, ਦਾਤਾ ਜੀ ਇਹ ਸੁੱਕੇ ਹਰੇ ਹੋ ਜਾਂਦੇ ਨੇ। ਸਾਹਿਬ ਕਹਿਣ ਲੱਗੇ ਜੇ ਸਿਮਰਤ ਹੋਤ ਸੁੱਕੇ ਹਰੇ, ਜਿਹਦਾ ਸਿਮਰਨ ਕਰਨ ਨਾਲ ਉਹ ਸੁੱਕਿਆਂ ਨੂੰ ਹਰਿਆ ਕਰ ਦਿੰਦਾ, ਉਹਦੇ ਕੋਲ ਇੰਨੀ ਕੁ ਤਾਕਤ ਹੀ। ਗੁਰ ਵਣ ਤ੍ਰਿਣ ਹਰਿਆ ਕੀਤਿਆ, ਨਾਨਕ ਕਿਹਾ ਮਨੁੱਖ, ਇੱਕ ਮਨੁੱਖ ਨੂੰ ਹਰਿਆਵਲ ਨਹੀਂ ਉਹ ਦੇ ਸਕਦਾ। ਇੱਕ ਉਦਾਸੀ ਸਾਧੂ ਹਰਦਾਸ ਹੋਏ, ਉਹਨੇ ਬੜੇ ਪਿਆਰੇ ਬਚਨ ਕਹੇ ਨੇ। ਸਿੱਖ ਦੀ ਭਾਵਨਾ ਹੈ, ਉਹ ਕਿਤੇ ਵੀ ਬੈਠਦਾ ਤੇ ਹਰਿਮੰਦਰ ਸਾਹਿਬ ਦਾ ਧਿਆਨ ਰੋਜ਼ ਟਿਕਾਉਂਦਾ ਤੇ ਅਰਦਾਸ ਵੀ ਜਦੋਂ ਮੰਗਦਾ ਨਾ ਕਿ ਸਤਿਗੁਰੂ ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸ਼ਾ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ। ਨਾਲ ਫਿਰ ਇੱਕ ਤਰਲਾ ਲੈਂਦਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਉਹ ਇਸ਼ਨਾਨ ਮੰਗਦਾ ਅੰਮ੍ਰਿਤਸਰ ਦੇ। ਇਹਦਾ ਮਤਲਬ ਜੇ ਇਸ਼ਨਾਨ ਮੰਗਦਾ ਉਹਦੇ ਵਿੱਚ ਕਿੰਨੀ ਕੁ ਤਾਕਤ ਹੈ। ਉਹ ਸਾਧੂ ਕਹਿੰਦਾ ਅੰਮ੍ਰਿਤ ਸਰੋਵਰ ਜਿੱਥੇ ਵੀ ਇਹ ਸ਼ਹਿਰ ਤੋਂ ਸਭ ਤੋਂ ਨੀਵੀਂ ਥਾਂ ਤੇ ਵੀ ਉਹਦੇ ਬਚਨ ਨੇ। ਕਹਿੰਦਾ ਕਦੀ ਸੋਚਿਆ ਕਿ ਹਰਿਮੰਦਰ ਨੀਵੀਂ ਥਾਂ ਤੇ ਕਿਉਂ ਵੇ, ਬਾਕੀ ਥਾਂ ਉੱਚੀ ਇਹ ਨੀਵੇਂ? ਉਹ ਕਹਿੰਦਾ ਇਹਦਾ ਕਾਰਨ ਜੇ ਆਖਦਾ ਸਮਝੋ ਇਸ ਗੱਲ ਨੂੰ, ਲੋਕ ਪੁੰਨ ਦਾਨ ਪੂਜਾ ਕਰਦੇ ਨੇ ਬੈਕੁੰਠ ਦੇ ਲਈ, ਪਰ ਕਹਿੰਦਾ ਮੇਰੇ ਪਰਮੇਸ਼ਵਰ ਨੇ ਤੱਕਿਆ ਇੱਕ ਪਾਸੇ ਲੋਕ ਬੈਕੁੰਠ ਨੂੰ ਭਾਲਣ ਵਾਲੇ ਨੇ ਤੇ ਇੱਕ ਪਾਸੇ ਹਰਿਮੰਦਰ ਨਾਲ ਜੁੜੇ ਨੇ। ਕਹਿੰਦਾ ਨੀਵੀਂ ਥਾਂ ਤੇ ਕਿਉਂ ਵੇ? ਉਹ ਬਚਨ ਕਰਦਾ ਮਾਲਕ ਨੇ ਤੱਕੜੀ ਦੇ ਇੱਕ ਛਾਬੇ ਵਿੱਚ ਹਰਿਮੰਦਰ ਦੀ ਧਰਤੀ ਨੂੰ ਰੱਖਿਆ, ਦੂਜੇ ਵਿੱਚ ਬੈਕੁੰਠ ਨੂੰ ਪਾਇਆ। ਜਿਸ ਸਵਰਗ ਦੀ ਤੁਸੀਂ ਚਾਹਨਾ ਕਰਦੇ ਹੋ ਦੁਨੀਆਂ ਦੇ ਲੋਕੋ, ਉਹ ਅੱਖਾਂ ਤੋਂ ਓਹਲੇ ਕਿਤੇ ਉੱਚਾ ਚਲਾ ਗਿਆ ਤੇ ਜਿਸ ਧਰਤੀ ਅੰਦਰ ਭਾਰਾਪਣ ਸੀ, ਜਿਹਦੇ ਅੰਦਰ ਕਿਰਪਾ ਸੀ, ਉਹ ਨੀਵਾਂ ਟਿਕ ਗਿਆ। ਕਹਿਣ ਲੱਗੇ ਝੁਕਦੇ ਨੀਵੇਂ ਹੁੰਦੇ ਨੇ, ਖੌਲਾ ਤਾਂ ਛਾਬਾ ਉੱਪਰ ਨੂੰ ਚਲਾ ਜਾਂਦਾ। ਉਸ ਉਦਾਸੀ ਨੇ ਬਚਨ ਲਿਖੇ, ਕਹਿਣ ਲੱਗੇ ਹਰਿਮੰਦਰ ਔਰ ਬੈਕੁੰਠ ਕੋ ਤੋਲ ਲਿਓ ਹਰਦਾਸ, ਭਾਰੋ ਕੁੱਤੋ ਸੋ ਗਿਰ ਪਰਿਓ ਖੌਰੋ ਚੜੋ ਆਕਾਸ। ਉਸ ਦੇ ਨਾਲ ਇੱਕ ਸਾਧੂ ਨੇ ਹੋਰ ਗੱਲ ਕਹੀ, ਕਹਿਣ ਲੱਗੇ ਜਿਨ ਕੀਨ ਇਸ਼ਨਾਨ ਸੁਧਾ ਸਰਮੈ, ਤਿੰਨ ਗੰਗ ਇਸ਼ਨਾਨ ਕੀਓ ਨਾ ਕੀਆ। ਜਿਹਨੇ ਹਰਿਮੰਦਰ ਵਿੱਚ ਇਸ਼ਨਾਨ ਕਰ ਲਿਆ ਉਹਨੂੰ ਕੀ ਲੋੜ ਹੈ ਤੀਰਥਾਂ ਤੇ ਭਟਕਣ ਦੀ? ਜਿਨ ਕੀਨ ਇਸ਼ਨਾਨ ਸੁਧਾ ਸਰਮੈ, ਤਿੰਨ ਗੰਗ ਇਸ਼ਨਾਨ ਕੀਆ ਨਾ ਕੀਆ। ਜਿਨੀ ਸ਼੍ਰੀ ਹਰਿਮੰਦਰ ਸਾਹਿਬ ਦੇਖ ਲਿਓ, ਤਿੰਨ ਜਗਨਨਾਥ ਦੀਦਾਰ ਕੀਆ ਨਾ ਕੀਆ। ਜਿਨ ਪਾਠ ਸੁਣਿਓ ਗੁਰੂ ਗ੍ਰੰਥੋ ਕੋ, ਕਹਿਣ ਲੱਗੇ ਰਸ ਵੇਦ ਪੁਰਾਨ ਲਿਆ ਨਾ ਲਿਆ। ਜਿਨ ਦੀਨ ਦਿਸਵੰਦ ਗੁਰੂ ਧਰਮੇ, ਤਿੰਨ ਤੀਰਥ ਦਾਨ ਕੀਆ ਨਾ ਕੀਆ। ਕਹਿਣ ਲੱਗੇ ਇਨ ਬਾਤਨ ਤੇ ਜੋ ਬੇਮੁਖ ਹੈ ਨਰ, ਜਿਨੇ ਇਸ਼ਨਾਨ ਨਹੀਂ ਕੀਤਾ, ਜਿਨੇ ਦਸਵੰਦ ਨਹੀਂ ਦਿੱਤਾ, ਜਿਨੇ ਹਰਿਮੰਦਰ ਤੇ ਸ਼ਰਧਾ ਨਹੀਂ ਪ੍ਰਗਟਾਈ, ਜਿਹੜਾ ਗੁਰੂ ਗ੍ਰੰਥ ਸਾਹਿਬ ਨਾਲ ਨਹੀਂ ਜੁੜਿਆ, ਇਨ ਬਾਤਨ ਤੇ ਜੋ ਬੇਮੁਖ ਹੈ ਨਰ, ਸੋ ਭਾਵ ਮੈਂ ਜੀਆ ਨਾ ਜੀਆ। ਭਾਵੇਂ ਉਹ ਜਿਉਂਦਾ ਨਾ ਜਿਉਂਦਾ ਇੱਕੋ ਜਿਹਾ। ਜਦੋਂ ਇਹਨੇ ਇਸ਼ਨਾਨ ਕੀਤਾ, ਮੇਰੇ ਮਾਲਕ ਨੇ ਕਿਰਪਾ ਕੀਤੀ, ਇਹਦੇ ਤਨ ਨੂੰ ਅਰੋਗਤਾ ਬਖਸ਼ੀ ਹੈ।
1: ਸਕਲ ਅੰਗ ਤੇ ਰੋਗ ਨਸਾਇਓ, ਕੰਚਨ ਵਰਨ ਰੰਗ ਮਨ ਪਾਇਓ।
0: ਕਵੀ ਜੀ ਕਹਿੰਦੇ ਨੇ ਇਹਦੇ ਸਾਰੇ ਤਨ ਦਾ ਰੋਗ ਬਿਣਸ ਗਿਆ, ਮੇਰੇ ਵਾਹਿਗੁਰੂ ਨੇ ਕਿਰਪਾ ਕੀਤੀ, ਇਹਦੀ ਦੇਹੀ ਕੰਚਨ ਵਰਗੀ ਖੋ ਗਈ ਹੈ।
1: ਵਾਹਿਗੁਰੂ ਦੋਹਰਾ ਪਿੰਗਲ ਮਜਨ ਜਬ ਕਰਿਓ, ਪਇਓ ਸਰੀਰ ਰੋਗ ਬਿਸਮਤ ਬੁੱਧ ਮਹਿ ਦੇਖ ਫਲ ਕਰ ਆਨੰਦ ਹਰ ਸੋਗ।
0: ਜਦੋਂ ਇਸ ਪਿੰਗਲ ਨੇ ਇਸ਼ਨਾਨ ਕੀਤਾ, ਆਰੋਗ ਵੀ ਹੋ ਗਿਆ ਤੇ ਤਨ ਨੂੰ ਦੇਖ ਕੇ ਹੈਰਾਨ ਹੋਇਆ ਹੈ।
1: ਮਨੋ ਪਾਣੀ ਅੰਮ੍ਰਿਤ ਕੋ ਕਰਿਓ, ਜਰਾ ਯਾਦ ਰਜ ਸਭ ਪਰ ਹਰਿਓ।
0: ਇਹਨੇ ਮਨੋ ਅੰਮ੍ਰਿਤ ਪਾਨ ਜਿਵੇਂ ਅੱਜ ਕਰ ਲਿਆ, ਇਹਦੇ ਤੋਂ ਬਿਮਾਰੀ ਆ ਜਿਤਨਾ ਵੀ ਰੋਗ ਇਹ ਦੂਰ ਚਲਾ ਗਿਆ ਹੈ।
1: ਜਨ ਸਮਰਥ ਸੁਰ ਹੋਏ ਪ੍ਰਸੰਨ, ਕਰਿਓ ਸ਼ਕਤ ਨਿਜ ਤੇ ਤਨ ਅੰਨ।
0: ਕਵੀ ਜੀ ਆਖਦੇ ਨੇ ਮਾਨੋ ਉਹ ਅਕਾਲ ਪੁਰਖ ਇਹਦੇ ਤੇ ਤਰੁੱਠ ਪਿਆ, ਉਹਨੇ ਕਿਰਪਾ ਕਰਕੇ ਆਪਣੀ ਉਸ ਬੱਚੀ ਦੀ ਭਾਵਨਾ ਨੂੰ ਭਾਗ ਲਾਇਆ ਹੈ।
1: ਸੁੰਦਰਤਾ ਮੰਦਰ ਤਨ ਹੋਵਾ, ਅਸਲ ਬੇਕਾਰ ਕੋ ਤਬ ਖੋਵਾ।
0: ਕੇਵਲ ਤਨ ਅਰੋਗ ਨਹੀਂ, ਗੁਰੂ ਨੇ ਮਨ ਨੂੰ ਵੀ ਅਰੋਗ ਕਰ ਦਿੱਤਾ ਤੇ ਇਹ ਨੌਜਵਾਨ ਉਸ ਬੇਰੀ ਦੇ ਥੱਲੇ ਬੈਠ ਗਿਆ ਹੈ।
1: ਪ੍ਰਭੂ ਕਿਰਪਾ ਅਸ ਕਾਇਆ ਧਾਰੀ, ਜਿਸ ਤੇ ਹੋਏ ਨਾ ਸਕੇ ਚਿਨਾਰੀ।
0: ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਵਰਤੀ, ਸਤਿਗੁਰੂ ਦੀ ਮਿਹਰ ਦੇ ਨਾਲ ਇਹ ਅਰੋਗ ਹੋ ਕੇ ਇੱਥੇ ਬੈਠ ਗਿਆ। ਪਿਆਰਿਓ, ਇਸ ਤੋਂ ਅੱਗੇ ਜਦੋਂ ਉਹ
2: Oh.

0: जित मिले चूके सब सोग संतापे, तन तन गुरु नानक जन केरा। जित मिले चूके सब सोग संतापे, परम सम्मान योग जुगो जुग अटल सतगुरु साहिब श्री गुरु ग्रंथ साहिब महाराज जी की पावन पवित्र हजूरी अंदर सुभाए मान खोए बैठे गुरमुख प्यारे सतसंगी जनों, अज दे इस विशेष हफ्तावारी दीवान दी हाजरी आप जी ने गुरु कृपा दे नाल भरी है और सतगुरां जी दे पावन पवित्र इलाक बचना दा कीर्तन आप जी नूं साडे अति सत्कार योग इस दर कर दे गुरु के झाड़ू बरदार गुरु के वजीर भाई साहब भाई रणजीत सिंह जी भाई अमरजीत सिंह जी हजूर दी इलाही गुरबाणी नाल आपां नूं जोड़ रहे सन। आओ जो पिछले हफ्ते एक अर्ज कीती सी कि जदों भी ये दसंबर का महीना हर साल आउंदा ते ये दसंबर का महीना जे किते कोई बैराग ते टिके हुए किरदे वाला प्रचोले ते उस दे किरदे नूं उस दे अंदर नूं चंजूण के चला जांदा है। आपां इस अत दी सर्दी दे महीने विच भावें हिंदुस्तान दी धरती भावें बाहर आप बैठे हो इस अत दी सर्दी दे मौसम विच आपां घर निक माने हां अपने बच्चियां नूं अपने माता पिता नाल अपने परिवार विच सुख आनंद नाल दिन कढ़ने आ, पर जदों किते तवारीख दे हिस्ट्री दे इतिहास दे पन्नियां नूं पलट के देखो ते अज तो 300 साल पिछां चले जाओ ते हैरानगी हुंदी है। सन 1704 दसंबर दा महीना जेड़ा गुरु के सिखा उस महीने का एक एक दिन किते तू पढ़े श्रद्धा भावना नाल ते देख गुरु गोबिंद सिंह सच्चा पातशाह दसवां गुरुदेव उन्हें इस महीने विच किन्नी कु वड्डी कुर्बानी सिख सिख लई कर दिती। अपने पुत्र अपने सत्कारयोग माता अपने बेगमपुरे वर्गे शहर आनंदपुर साहिब की धरती नूं त्याग के सब कुछ लेखे ला के उस अकाल दे शुकर विच जुड़ के तेरे लिए गुरु जेड़ा परमेश्वर दे दर तो दुआवां ही मंगदा रहा ते चित कीता सी जिथे इस महीने विच साके आउणे ने उथे गुरु गोबिंद सिंह जी दे इतिहास विच जेड़ी पहली लड़ाई हुई है इहनू केवल ना समझियो के शायद कोई प्रसाद दी गल नहीं, जेड़ी पहली जंग मेरे गुरुदेव ने पौंटा साहिब की धरती ते लड़ी है। चित कीता अपने बजुर्ग अपने सतगुरु के इतिहास तो भी जाणू होइए उस जंग लड़न के कारण की सन ते गुरु गोबिंद सिंह जी ने उस जंग विच सानू की सिख्या दित्ती जेड़े कुर्बानी देण वाले ने इस संबंधी अर्ज करनी। आप कृपा करके एकाग्रता बख्शिया जे साहिब गुरु गोबिंद सिंह महाराज जी दे चरणा दी टेक लईए। हजूर आप कृपा करके विच वरतो साडे अंदर नू टिका एकाग्रता अपने चरणा दी भावना श्रद्धा बख्श दियो। करो कृपा साध संगत गुरु बख्शी फतेह प्रवान करो जी। वाहिगुरु जी का खालसा वाहिगुरु जी की फतेह। सत्कार योग भाई साहब जी होरी जो हजूर दी पवित्र बाणी विचों असानू शब्द सरवण करा रहे सन, बिन भागा सत संग ना लभै बिन संगत मैल परी जय जियो, ਇੱਕ ਖਿਨ ਇਸ ਸੰਬੰਧੀ ਅਰਜ਼ ਕਰਕੇ ਅੱਗੇ ਤੁਰਨੇ। ਹਜ਼ੂਰ ਕਹਿੰਦੇ ਨੇ ਮਨੁੱਖ ਦੇ ਅੰਦਰ ਦੀ ਮਲੀਨਤਾ ਜਿਹੜੀ ਹੈ ਉਹ ਸਤ ਸੰਗਤ ਤੋਂ ਬਿਨਾਂ ਉਤਰ ਨਹੀਂ ਸਕਦੀ, ਤੇ ਦੂਸਰਾ ਬਚਨ ਕੀਤਾ ਸਤ ਸੰਗਤ ਭਾਗਾਂ ਤੋਂ ਬਿਨਾਂ ਕਦੀ ਨਸੀਬ ਨਹੀਂ ਹੋ ਸਕਦੀ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਨੇ ਕਰਮ ਫਿਲਾਸਫੀ ਨੂੰ ਇਹਨਾਂ ਭਾਗਾਂ ਦਾ ਜਿਹੜਾ ਸਬਜੈਕਟ ਹੈ ਇਹਨੂੰ ਪ੍ਰਵਾਨ ਕੀਤਾ। ਪੂਰਬਲੇ ਕੀਤੇ ਹੋਏ ਕਰਮਾਂ ਦਾ ਜ਼ਿਕਰ ਹਜ਼ੂਰ ਕਰਦੇ ਨੇ ਤੇ ਜਿਹੜੇ ਆਪਾਂ ਕਰਮ ਹੁਣ ਕਰਨੇ ਆ ਉਹਨਾਂ ਦਾ ਜ਼ਿਕਰ ਵੀ ਹਜ਼ੂਰ ਨੇ ਬਾਣੀ ਵਿੱਚ ਕੀਤਾ। ਸਾਹਿਬ ਕਹਿੰਦੇ ਨੇ ਭਾਗਾਂ ਤੋਂ ਬਿਨਾਂ ਕਦੀ ਸਤ ਸੰਗਤ ਨਹੀਂ ਲੱਭਦੀ। ਹਜ਼ੂਰ ਦਾ ਇੱਕ ਬਚਨ ਹੋਰ ਵੀ ਆਉਂਦਾ, ਆਪਾਂ ਪੜ੍ਹਨੇ ਆ ਵੱਡ ਭਾਗੀ ਹਰ ਸੰਗਤ ਪਾਵੈ, ਉੱਥੇ ਵੀ ਗੱਲ ਭਾਗ ਦੀ ਕੀਤੀ ਪਰ ਨਾਲ ਕਹਿੰਦੇ ਨੇ ਭਾਗਹੀਣ ਭ੍ਰਮ ਚੋਟਾਂ ਖਾਵੇ, ਫਿਰ ਕਹਿੰਦੇ ਨੇ ਬਿਨ ਭਾਗਾਂ ਸਤ ਸੰਗ ਨਾ ਲੱਭੇ। ਹਜ਼ੂਰ ਦੀ ਬਾਣੀ ਵਿੱਚ ਇੱਕ ਹੋਰ ਪ੍ਰਮਾਣ ਆਉਂਦਾ, ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ। ਵੱਡਿਆਂ ਭਾਗਾਂ ਵਾਲਿਆਂ ਨੂੰ ਸਤ ਸੰਗਤ ਮਿਲੀ। ਹਜ਼ੂਰ ਦੀ ਬਾਣੀ ਵਿੱਚ ਇੱਕ ਹੋਰ ਸ਼ਬਚਨ ਆਉਂਦਾ ਕਿ ਸੰਤ ਸਭਾ ਓਟ ਗੁਰਪੂਰੇ, ਭਾਗਾਂ ਤੋਂ ਬਿਨਾਂ ਨਹੀਂ ਧੁਰ ਮਸਤਕ ਲੇਖ ਲਿਖਾਏ। ਸਾਹਿਬ ਦੀ ਬਾਣੀ ਵਿੱਚ ਇੱਕ ਹੋਰ ਬਚਨ ਆਉਂਦਾ ਕਿ ਭਾਗਾਂ ਤੋਂ ਬਿਨਾਂ ਸੰਗਤ ਨਹੀਂ। ਸਾਹਿਬ ਕਹਿੰਦੇ ਨੇ ਪੂਰਬ ਕਰਮ ਅੰਕੁਰ ਜਾਂ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ। ਕਹਿੰਦੇ ਨੇ ਜਦੋਂ ਪੂਰਬਲੇ ਕੀਤੇ ਹੋਏ ਬੀਜੇ ਹੋਏ ਕਰਮਾਂ ਦਾ ਬੀਜ ਪੁੰਗਰਿਆ ਤੇ ਫਿਰ ਕੀ ਮਿਲਿਆ, ਕੋਈ ਨਾਮ ਰਸਕ ਬੈਰਾਗੀ ਪੁਰਸ਼ ਜਿਹਦਾ ਕਿਰਦਾ ਨਾਮ ਵਿੱਚ ਬਹਿ ਤੁਰਿਆ। ਸਾਹਿਬ ਕਹਿੰਦੇ ਨੇ ਪੂਰਬਲੀ ਕਮਾਈ ਨਾਲ ਕਿਤੇ ਉਸ ਗੁਰਮੁਖ ਦੀ ਸੰਗਤ ਨਸੀਬ ਹੋ ਗਈ। ਪੂਰਬ ਕਰਮ ਅੰਕੁਰ ਜਾਂ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ, ਤੇ ਉਹਨੂੰ ਮਿਲ ਕੇ ਕੀ ਹੋਇਆ। ਸਾਹਿਬ ਕਹਿਣ ਲੱਗੇ ਉਹਨੂੰ ਮਿਲਣ ਦੇ ਨਾਲ ਅੰਦਰ ਦਾ ਅੰਧਕਾਰ ਬਿਣਸ ਗਿਆ, ਮਿਲਿਓ ਅੰਧੇਰ ਮਿਟਤੈ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਕਈ ਜਨਮਾਂ ਦੀ ਅੰਦਰ ਸੁਰਤ ਜਿਹੜੀ ਸੁੱਤੀ ਸੀ ਉਹ ਜਾਗ ਪਈ ਤੇ ਚਿੱਤ ਵਿੱਚ ਆਇਆ ਸਾਹਿਬ ਕਿੰਨੇ ਸਤ ਸੰਗਤ ਕਰੋ। ਤੇ ਆਪ ਜੀ ਆਉਂਦੇ ਹੋ, ਕਈ ਰੋਜ਼ਾਨਾ ਸੰਗਤ ਵਿੱਚ ਆਉਂਦੇ ਨੇ। ਵੇਖੋ ਹਰ ਇੱਕ ਦਾ ਕਾਰਜ ਵੀ ਆਪੋ ਆਪਣੇ, ਕੋਈ ਸਖਤ ਸ਼ਬਦ ਸੰਗਤ ਲਈ ਨਹੀਂ। ਕਈ ਹਫ਼ਤੇ ਬਾਅਦ ਆਉਂਦੇ ਨੇ ਪਰ ਇੱਕ ਗੱਲ ਦੀ ਨਿਰਾਸ਼ਤਾ ਨਾ ਪੱਲੇ ਲੈ ਕੇ ਜਾਇਓ ਕਿ ਆਪਾਂ ਕੀ ਹਫ਼ਤੇ ਬਾਅਦ ਜੇ ਇੱਕ ਘੰਟਾ ਕੀਰਤਨ ਸੁਣਨੇ ਆ, ਬਾਣੀ ਸੁਣਨੇ ਆ, ਕਿ ਇੱਕ ਘੰਟੇ ਨੂੰ ਸਾਡਾ ਪਾਰ ਉਤਾਰਾ ਹੋ ਸਕਦਾ। ਤੇ ਇਹਦਾ ਅਰਥ ਇਹ ਵੀ ਨਾ ਸਮਝੀਏ ਕਿ ਆਪਾਂ ਆਲਸ ਕਰਨਾ ਸ਼ੁਰੂ ਕਰ ਦੇਈਏ। ਮੇਰੇ ਸਾਹਿਬ ਨੇ ਇੱਕ ਬਾਣੀ ਵਿੱਚ ਪ੍ਰਮਾਣ ਦਿੱਤਾ ਹੈ, ਕਹਿੰਦੇ ਨੇ ਘੰਟਾ ਕੀ ਇੱਥੋਂ ਤੱਕ, ਕਹਿੰਦੇ ਨੇ ਸਿੱਖਾ ਜੇ ਤੇਰਾ ਜੀਵਨ ਘੜਿਆ ਜਾਏ ਨਾ ਤੇ ਸੰਗਤ ਵਿੱਚ ਇੰਨੀ ਕੁ ਬਰਕਤ ਹੀ ਜੇ ਅੱਧੀ ਤੋਂ ਅੱਧੀ ਘੜੀ ਵੀ ਅੰਦਰ ਟਿਕ ਜਾਏ ਤੇ ਉਹ ਵੀ ਤੇਰੀ ਜੀਵਨ ਨੂੰ ਪਲਟੇਗੀ। ਆ ਸਾਹਿਬ ਨੇ ਬਚਨ ਕੀਤਾ, ਆਪਾਂ ਪੜ੍ਹਨੇ ਆ ਕਬੀਰ ਏਕ ਘੜੀ ਆਦੀ ਘੜੀ ਆਦੀ ਹੂਪਨ ਆਦ ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ, ਅੱਧੀ ਤੋਂ ਅੱਧੀ ਘੜੀ ਵੀ ਤੇਰੇ ਜੀਵਨ ਨੂੰ ਪਲਟੇਗੀ। ਇੱਕ ਮਹਾਂਪੁਰਸ਼ ਹੋਏ ਨੇ ਸੇਵਾ ਪੰਥੀ, ਮੈਂ ਇੱਕ ਖਿਨ ਸਿਰਫ ਸੰਗਤ ਸੰਬੰਧੀ ਜਿਹੜੀ ਅਰਜ਼ ਕਰਨ ਲੱਗਾ, ਉਹਨਾਂ ਦਾ ਨਾਮ ਸੀ ਸ਼੍ਰੀ ਰਾਮ ਦਿੱਤਾ ਜੀ। ਉਹਨਾਂ ਨੇ ਗੁਰਮਤਿ ਦੀ ਗੱਲ ਸਮਝਾਉਣ ਲਈ ਛੋਟੀਆਂ ਛੋਟੀਆਂ ਸਾਖੀਆਂ ਲਈਆਂ। ਕਹਿੰਦੇ ਇੱਕ ਬੰਦਾ ਇੱਕ ਘੜੀ ਦੀ ਸੰਗਤ ਵੀ ਪਲਟ ਸਕਦੀ। ਇੱਕ ਬੰਦਾ ਉਹਦਾ ਕੰਮ ਸੀ ਕੇਵਲ ਚੋਰੀ ਕਰਨਾ, ਮੌਤ ਹੋਈ ਤੇ ਉਹਦੀ ਮੌਤ ਤੋਂ ਬਾਅਦ ਕੁਝ ਮਹੀਨੇ ਬਾਅਦ ਉਹਦੇ ਘਰ ਪੁੱਤਰ ਨੇ ਜਨਮ ਲਿਆ ਤੇ ਉਸ ਬੱਚੇ ਨੇ ਆਪਣੀ ਮਾਂ ਨੂੰ ਸਭ ਤੋਂ ਪਹਿਲਾਂ ਇਹ ਗੱਲ ਪੁੱਛੀ, ਮਾਂ ਮੇਰਾ ਬਾਪ ਕੰਮ ਕੀ ਕਰਦਾ ਸੀ ਜਦੋਂ ਹੋਸ਼ ਸੰਭਾਲੀ। ਉਹਨੇ ਸੱਚ ਕਿਹਾ, ਪੁੱਤਰ ਤੇਰਾ ਬਾਪੂ ਚੋਰੀ ਕਰਦਾ ਸੀ। ਉਹ ਪਿਓ ਦੇ ਸੰਸਕਾਰ ਨਾਲ ਜੁੜੇ, ਕਹਿੰਦਾ ਮਾਂ ਚੋਰੀ ਮੈਂ ਨਹੀਂ ਕਰਾਂਗਾ। ਕਹਿੰਦੇ ਨੇ ਉਹਨੇ ਸੰਗਤ ਦੇ ਨੇੜੇ, ਮੰਦਰ ਦੇ ਨੇੜੇ, ਧਰਮਸ਼ਾਲਾ ਦੇ ਨੇੜੇ ਨਾ ਟੁਕਣਾ। ਤੇ ਅੱਜ ਕਿਸੇ ਕਹਿ ਦਿੱਤਾ, ਘੜੀ ਤੂੰ ਨਮਸਕਾਰ ਹੀ ਕਰ ਲਿਆ ਕਰ ਮੰਦਰ ਤੋਂ ਬਾਹਰ ਸੁੱਖ ਬਹਿ ਕੇ, ਧਰਮਸ਼ਾਲਾ ਤੋਂ ਬਾਹਰ ਬਹਿ ਕੇ। ਕਹਿੰਦੇ ਨੇ ਇੱਕ ਦਿਨ ਉਹ ਧਰਮਸ਼ਾਲਾ ਦੇ ਅੱਗੋਂ ਲੰਘਿਆ ਤੇ ਪੁਜਾਰੀ ਜਿਹੜਾ ਸੀ ਉਹ ਕਥਾ ਪਿਆ ਕਰੇ ਤੇ ਉਹਨੇ ਕਥਾ ਕਰਦਿਆਂ ਇੱਕ ਸ਼ਬਦ ਕਹਿ ਦਿੱਤਾ ਵੀ ਜਿਹੜੀ ਦੇਵੀ ਦੇਵਤੇ ਹੁੰਦੇ ਨੇ ਨਾ, ਇੱਕ ਤਾਂ ਉਹ ਅੱਖ ਨਹੀਂ ਝਮਕਦੇ ਤੇ ਦੂਸਰਾ ਉਹਨਾਂ ਦਾ ਪਰਛਾਵਾਂ ਨਹੀਂ ਹੁੰਦਾ। ਧਿਆਨ ਦਿਆ ਜੀ, ਸਿਰਫ ਸਮਝਾਉਣ ਲਈ ਵੀ ਇੱਕ ਆਵਾਜ਼ ਪਈ ਲੰਘਦਿਆਂ, ਜਿਵੇਂ ਬੰਦਾ ਕੋਈ ਸੁਣ ਲੈ ਕਿ ਦੇਵੀ ਦੇਵਤੇ ਦਾ ਪਰਛਾਵਾਂ ਨਹੀਂ ਤੇ ਜੇ ਕਿਤੇ ਪ੍ਰਗਟ ਹੋਵੇ ਉਹ ਆਪਣੀ ਅੱਖ ਕਦੀ ਨਹੀਂ ਝਮਕਦਾ। ਕਹਿੰਦੇ ਨੇ ਉਸ ਬੰਦੇ ਨੇ ਸੁਣ ਲਿਆ, ਚੋਰੀ ਕੀਤੀ, ਇੱਕ ਦਿਨ ਉਹ ਕਾਬੂ ਆ ਗਿਆ, ਰਾਜੇ ਨੇ ਪਕੜ ਲਿਆ, ਮਾਰਿਆ ਕੁੱਟਿਆ ਪਰ ਉਹ ਮੰਨੇ ਨਾ। ਅਖੀਰ ਤੇ ਇੱਕ ਔਰਤ ਜਿਹੜੀ ਕਈ ਰੂਪ ਧਾਰਨ ਕਰਦੀ ਸੀ ਕਹਿਣ ਲੱਗੀ, ਰਾਜਨ मैं देवी का रूप बना के दे कुल जांगी, रात नू सारे दरवाजे खोल दिया जे, इनू प्रभाव मिले के जिमें मां माई आ गई है, जो कुछ इन्हें कह मैं उहदे तो सच बुला दिया। कहिंदे ने दूसरी रात नू ये औरत ने अष्टभुजी बन के अठ बाहां बना के सिर ते मुकट ला के ते पहला दित्ती हुई तरतीब अनुसार जेल दे बूहे खोल दिते ते अंदर प्रवेश कीती ते अचनचेत उस बच्चे दे चोर दे सिर ते हाथ रख के कहिंदी, बेटा तू सच बोल, तू सच कह दे मैं चोरी कीती है, देख मैं तेनू अज छडाण वास्ते आई हां, तू एक वारी बोल दे। ते राजे दे आदमी उहदे बयान नोट करन नू लोक के बैठे, उन्हें देखिया कहिंदा भी देवी मां प्रगट हो गई। अचनचेत कन्ना विच धर्मशाला वाली आवाज पई, जिदन देवता जां देवी प्रगट होवे एक तां उहदा परछावां नहीं हुंदा ते दूजियां उह कदी अखां नहीं चमकदी। हुण देखो सुनी एक गल, ही फांसी लगनी है जे उह मंनदा ते। उन्हें देखिया भी ए औरत अखां भी चमकदी है, इहदा परछावां भी जमीन ते पैंदा है, माने क्या मना तेरे नाल ठगी पी हुंदी है, कोई छल हुंदा तूं मन्नी ना, ए बहरूपण। उन्हें बड़े तरले लाए पर कहिंदे ने मन्निया ना। अखीर ते जदों ना छड़ दिता ना ते सब तो पहला धर्मशाला भी जा के नमस्कार करके कहिंदा है, हे प्रभु जे एक घड़ी का कोई चंगा शब्द सुनिया कन्ना विच मैं पाई तो बच सकना, मैं फांसी के फंदे तो मुक्त हो गया, ते जिदन तेरे नाम की आवाज मेरे कन्ना विच पै गई मैं जमदूतों दियां फाहियां तो बच जावां। सिर्फ आवाज एक घड़ी पई ते साहब ने बाणी विच भी प्रमाण दिते, खैर ओ साध संगत आप जी कर देव। साहब कहिंदे एक घड़ी भी कर लै ओदा जीवन विच लाभ है घाटा नहीं। मैं जिहड़ी अर्ज कर लगा, साहब गुरु गोबिंद राय महाराज, क्योंकि उस वक्त अजे अमृत की दात तैयार नहीं हुई, आनंदपुर साहब की धरती जिन्हों गुरु तेग बहादुर सच्चे पातशाह महाराज जी ने कहलूर की रियासत विचों जमीन खरीद के शहर वसाया सी, इस दा पहला नाम सी माखोवाल। परत के हजूर ने इस शहर दा नाम रख्या सी चक नानकी। ते सिख विद्वान प्रिंसीपल सतबीर सिंह लिखते ने, जदों हजूर गुरु तेग बहादुर जी पटने तो वापस चक नानकी आए ने ते कुछ समय इत्थे ठहर के अपने परिवार नू पटने तो बुलाया है, ते गुरु गोबिंद राय की उम्र 7 साल के करीब हो चुकी सी। कहिंदे ने आनंदपुर साहब की धरती जिहदा नाम चक नानकी सी, अपने पिता की धरती ते अपने घर भी जदों गुरु गोबिंद राय आए, माता गुजरी नाल, गुरु गोबिंद राय की दादी माता नानकी नाल, कीरतपुर साहब तो लंघ के जगो चक नानकी पहुंचे, ते गुरु तेग बहादुर जी शहर तो बाहर निकल के पिंड तो बाहर निकल के जदों लैण वास्ते गए ते सब तो पहला गुरु गोबिंद राय ने पिता गुरु दे चरणा विच मत्था टेकिया। कहिंदे चरणा दी धूड़ बापू दे चरणा दी धूड़ अपने मस्तक ते लाई, ते मां गुजरी कोल खलोती सी, उहदे वल नेत्र भर के शब्द कह आनंद पया मेरी माए, सतगुरु मैं पाया। उस दिन तो बाद इस शहर दा नाम जिहदा नाम चक नानकी सी, मेरे गुरु तेग बहादुर जी ने इहदा नाम आनंदपुर साहिब रख दिता। जो तवारीख में सानू मिलता है, साहिब गुरु तेग बहादुर जी की शहादत हुई, सतगुरु गुरु तेग बहादुर जी दे तन दे दो संस्कार किए गए। एक संस्कार रकाबगंज की धरती ते कीता, ते जिस थां ते गुरु तेग बहादुर जी दे शीश नू उतारिया सी उस थां दा नाम शीश गंज रखिया। दूसरा शीश दा संस्कार आनंदपुर साहिब की धरती ते कीता। अज भी तुसी जाओ उत्थे भी एक गुरुद्वारा है जिहदा नाम है शीश गंज। गुरु गोबिंद राय ने पिता गुरु दे शीश दा संस्कार कीता, ते जदों चिखा नू अग दिखाई लांबू लाटां अग दियां बाहर निकलियां, उस वक्त मेरे गुरु गोबिंद राय दे नाल उन्हां दी भूआ बीबी वीरो दे 5 पुत्र जिहड़े ने, भूआ दे पुत्र उह अपने मामे दे शीश दी बल दी चिखा नू देखदे पए सन। मामा किरपाल चंद ਉਹ ਚਿਖਾਂ ਨੂੰ ਤੱਕਦੇ ਪਏ ਸਨ। ਭਾਈ ਜੈਤੇ ਵਰਗਾ ਜਿਹੜਾ ਗੁਰੂ ਕਾ ਬੇਟਾ ਬਣਿਆ ਉਹ ਚਿਖਾਂ ਨੂੰ ਬਲਦੀ ਹੋਈ ਨੂੰ ਤੱਕਦਾ ਪਿਆ ਸੀ, ਤੇ ਜਿਉਂ ਜਿਉਂ ਅੱਗ ਦੀਆਂ ਲਾਟਾਂ ਬਾਹਰ ਨਿਕਲ ਤੇ ਸਾਹਿਬ ਗੁਰੂ ਗੋਬਿੰਦ ਰਾਏ ਦੇ ਮਨ ਨੇ ਇੱਕ ਦ੍ਰਿੜ ਇਰਾਦਾ ਕੀਤਾ ਸੀ ਕਿ ਜਿਹੜੀ ਇਹ ਜ਼ਲਜ਼ਲ ਜ਼ੁਲਮ ਦੀ آنکھ یہ پٹھی بلدی پی ہے، اس بلدی کوئی ظلم دی لاٹ نو میں صدا لی بجا دیواں گا۔ ارض کرنی ہے پنگانی تے جد سبندی، پر صرف اپنے تواریک دے پشوکر جڑے پنے نے انہاں سبندی ارض کر کے۔ حضور پتا دی شہادت تو بعد آنند پور صاحب ٹک گئے، تے جدو سنگتاں آن لگیاں تے آسام دی دھرتی دا ایک راجا سی رتن رائے، جدا جنم گرو تیگ بہادر مہاراج جی دی کرپا نال ہویا سی، تے کہنے اس دے باپو نے رتن رائے دے پتا نے گرو تیگ بہادر جی نو پوچھیا سی، مہاراج جدو میرے پتر دا جنم ہووے تیری بخشش دی نشانی کی؟ تے بھائی ویر سنگھ کہندے نے ایک تاں او دے متھے اتے کیساں دی لٹ سی، تے دوسرا جدو او دے متھے نو تک دے تاں تے انج لگدا سی جویں لکھے ہوئے ایک اوہنکار دی جھلک پیندی ہووے۔ کئی واری انہیں درپن وچ کھلونا تے پوچھنا، ماں میرے متھے تے آ شاہی کا دیے؟ تے بھائی ویر سنگھ لکھدے نے، ماں کہنا پتر اے شاہی نہیں، اے گرو نانک صاحب دے گھر دی نشانی آ، او دا نشانی گرو نانک دی کرپا نال تیری آمد ہوئی۔ پھر وہ من میں ایک تیبر تانگ پیدا ہوئی پنگانی دے جد دا کارن کی، ماں کہ میں اس گرو دے درشن کرنے نے جدی کرپا نال میں سنسار تے آیا۔ تے ماں ہوکا بھر کے کہندی سی، پتر جدی کرپا نال تسی در تے اس سنسار تے آئے، او اپنا ٹھیکرا دلی دے بادشاہ دے سر تے بن کے پراپور پیانا کر گئے نے، انہاں دے تخت دے مالک انہاں دے پتر تیری عمر دے گرو گوبند رائے ٹکے۔ کہندا، ماں گرو تے گرو ہی ہیں، مینوں اس ست گرو دے در تے لے جائے۔ جدو رتن رائے آسام تو تریا، کتوں کتوں تک بابے نانک دی سکھی پھیلی سی، انہیں ایک قیمتی ہاتھی اپنے کرو لیا جس دا نام پرسادی ہاتھی رکھے آ گیا سی، دوسرا انہیں چندن دی چونکی اپنے کرو لئی، تیسرا انہیں پانچ گلا شستر لیا۔ اے تینے چیزاں لے کے میرے گرو گوبند رائے دے دربار وچ اے آنند پور صاحب دی دھرتی نو آئے۔ ساتھ سنگت، جدو اے پہنچیا آنند پور صاحب دی دھرتی تے، گرو گوبند رائے دے انہیں دیدار کیتے۔ میں اے عرض سنوزے بھی کر کے آیا، صرف اکو وشا رکھیا سی بھی تواریخ دے پنے آپ نال سانجھے کر سکاں، کیول اج دا سبجیکٹ اتہاس وچوں۔ اے تینے چیزاں لے کے گرو گوبند رائے دے چرناں وچ انہیں نمسکار کیتی، تے جیڑا اے ہاتھی سی اے دا پورا رنگ جیڑا سی او چٹا سی، اے دی سونڈ تو لے کے پونچھ تک سارے تن تے اک کالی جی تاری سی، تے سکھ ودوان کہندے نے اتنا سیاحا سی اپنی سونڈ وچ چور پکڑ کے گرو گوبند سنگھ جی دے سیس اتے چور کردا سی۔ جدو حضور نے شکار کھیڈ کے آنا، اے ہاتھی سونڈ وچ پانی بھر کے صاحب دے چرناں نوں مل کے پانی نال دھوندا سی، تے دھون تو بعد اپنی سونڈ وچ کپڑا پکڑ کے صاحب دے چرناں نوں صاف کردا سی۔ تیسرا کام انہیں کی کرنا، جدو ستگرو نے تیر چلانے، پاویں تیر ایک دو چار میل تے جائے، ہزاراں تیراں وچوں گرو گوبند سنگھ دے تیر نوں پہچان کے اتوں لیا کے صاحب دے چرناں وچ رکھ دیندا سی۔ اتنا سکھایا، صاحب دی چرناں دی سیوا کردا رہا۔ جیڑا پنج کلا شستر سی، اے دی کلا دباندے سن گاترے دی کرپان بن جاندی سی، شستر اکوئی سی، کلا دبانی وچوں پستول نکلنا، کلا دبانی وچوں خنجر بن جانا، چھوٹی جی گرج بن جانی، کہن تو مراد ایک شستر وچوں کلا دبان نال بٹن دبان نال پنج شستر دےڑے سن نکل آدے سن۔ پھر انہیں قیمتی ایک چندن دی چونکی پیٹ کیتی، صاحب دے چرناں وچ داتاں دے کے رتن رائے واپس چلا گیا، تے جس ریاست وچ آنند پور صاحب بسیا اس ریاست دا نام سی کہلور، تے کہلور دا اس وقت راجا سی بھیم چند۔ کہندے نے ایک واری اے صاحب دے دربار وچ آیا جو پنگانی دے جد دا مڈ بج گئے، ستگرو دے گھر وچ آیا، اس پرسادی ہاتھی نوں تکیا، چندن دی چونکی تکی، پنج کلا شستر تکیا، تے گرو کے دربار دی مہما دیکھ کے اندر جیڑا اکو دم ایرخا وچ پڑک اٹھیا، ایک فقیر بندہ پہاڑی تے رہندا ہے، ایدے کول اینیاں قیمتی وستواں، اے داتاں، اے چیزاں تاں میرے ورگے راجے دے گھر وچ ہونیاں چاہیدیاں۔ من اک پرنا بنا لیا، منا جویں کیویں ہووے گرو گوبند سنگھ تو شل کر کے دھکا کر کے زور کر کے اے چیزاں میں کھو کے اپنے کر لیاونیاں۔ واپس تاں گیا چلا، ਪਰ ਕੁਝ ਦਿਨਾਂ ਤੋਂ ਬਾਅਦ ਭੀਮ ਚੰਦ ਦੇ ਪੁੱਤਰ ਦਾ ਨਾਮ ਸੀ ਅਜਮੇਰ ਚੰਦ। ਇਹਦਾ ਰਿਸ਼ਤਾ ਕਹਿੰਦੇ ਨੇ ਇੱਕ ਸ੍ਰੀਨਗਰ ਰਿਆਸਤ ਹੈ, ਉਸ ਵਕਤ ਰਿਆਸਤ ਸੀ, ਖੇਮਕੁੰਡ ਸਾਹਿਬ ਨੂੰ ਜਾਓ, ਅਜੇ ਵੀ ਇਹ ਪਾਉਂਟਾ ਸਾਹਿਬ ਤੋਂ ਅੱਗੇ ਸ਼ਹਿਰ ਹੁੰਦਾ ਸ੍ਰੀਨਗਰ। ਇਸ ਰਿਆਸਤ ਦਾ ਰਾਜਾ ਸੀ ਫਤਿਹ ਸ਼ਾਹ। ਫਤਿਹ ਸ਼ਾਹ ਦੀ ਲੜਕੀ ਦਾ ਰਿਸ਼ਤਾ ਰਾਜੇ ਭੀਮ ਚੰਦ ਦੇ ਲੜਕੇ ਅਜਮੇਰ ਚੰਦ ਨੂੰ ਹੋਇਆ, ਤੇ ਜਦੋਂ ਬੱਚੇ ਦਾ ਸ਼ਗਨ ਹੋਣਾ ਸੀ, ਇਹਨੇ ਇੱਕ ਚਾਲ ਚੱਲੀ ਕੇ ਮਨਾ ਗੁਰੂ ਗੋਬਿੰਦ ਸਿੰਘ ਦੇ ਦਰ ਤੋਂ ਮਿੱਠੀ ਜੀ ਚਾਲ ਚੱਲ ਕੇ ਇਹ ਸਾਰੀਆਂ ਚੀਜ਼ਾਂ ਮੈਂ ਆਪਣੇ ਘਰ ਵਿੱਚ ਲੈ ਆਵਾਂ, ਇੱਕ ਵਾਰੀ ਲੈ ਆਵਾਂ, ਤੇ ਇਸ ਫਕੀਰ ਦੀ ਕੀ ਤਾਕਤ ਹੈ ਮੇਰੇ ਤੋਂ ਚੀਜ਼ਾਂ ਦੁਬਾਰਾ ਖੋ ਸਕੇ। ਸਿੱਖ ਤਵਾਰੀ ਕਹਿੰਦੀ ਇਸ ਭੀਮ ਚੰਦ ਨੇ ਆਪਣਾ ਮੰਤਰੀ ਵਜ਼ੀਰ ਭੇਜਿਆ ਕਿ ਇਹ ਸਾਰੀਆਂ ਚੀਜ਼ਾਂ ਪ੍ਰਸਾਦੀ ਹਾਥੀ ਕਾਬਲ ਦੀ ਸੰਗਤ ਦੀ ਭੇਜਿਆ ਹੋਇਆ ਕੀਮਤੀ ਤੰਬੂ ਤੇ ਚਾਨਣੀ ਕਨਾਤਾਂ, ਇਹ ਚੰਦਨ ਦੀ ਚੌਂਕੀ, ਮੇਰੇ ਘਰ ਵਿੱਚ ਰਿਸ਼ਤੇਦਾਰ ਆਉਣੇ ਨੇ, ਇੱਕ ਵਾਰੀ ਦੇ ਦਿਓ ਤੇ ਜਦੋਂ ਬੱਚੇ ਦਾ ਸ਼ਗਨ ਲੱਗ ਗਿਆ ਮੈਂ ਇਹ ਵਾਪਸ ਕਰ ਦਿਆਂਗਾ। ਆ ਕੇ ਵਜ਼ੀਰ ਨੇ ਫਰਿਆਦ ਕੀਤੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਸੁਣ ਕੇ ਇੱਕ ਗੱਲ ਕਹੀ ਸੀ, ਕਹਿਣ ਲੱਗੇ ਉਹ ਮੰਤਰੀ ਜੇ ਕਿਤੇ ਭਾਵਨਾ ਸ਼ਰਧਾ ਨਾਲ ਆਉਂਦੋ ਤੇ ਸ਼ਾਇਦ ਇਹ ਦਾਤਾ ਇਹ ਚੀਜ਼ਾਂ ਤੁਹਾਨੂੰ ਦੇ ਦਿੰਦੇ, ਪਰ ਤੇਰੇ ਰਾਜੇ ਦਾ ਮਨ ਖੋਟਾ, ਇੱਕ ਵਾਰੀ ਚੀਜ਼ ਗਈ ਉਹ ਕਹਿੰਦਾ ਵਾਪਸ ਨਹੀਂ ਆਉਣੀ, ਤੇ ਨਾਲੇ ਜਿਹੜੀ ਗੁਰੂ ਕੇ ਦਰਬਾਰ ਦੀ ਚੀਜ਼ ਹੈ ਨਾ, ਸੱਚ ਜਾਣੀ ਇਹ ਬਾਦਸ਼ਾਹਾਂ ਦੇ ਦਰਬਾਰ ਦੀ ਸ਼ੋਭਾ ਨਹੀਂ ਬਣ ਸਕਦੀ, ਇਹ ਪਾਤਸ਼ਾਹ ਦਾ ਦਰਬਾਰ ਹੈ ਬਾਦਸ਼ਾਹ ਦਾ ਨਹੀਂ। ਇੱਕ ਮੈਂ ਅਰਜ਼ ਕਰਾਂ, ਆ ਹੈਦਰਾਬਾਦ ਦੇ ਨਿਜ਼ਾਮ ਨੇ ਨਵਾਬ ਨੇ ਇੱਕ ਖਿੰਨ ਵਿੱਚੋਂ ਨਿਕਲ ਲੱਗਾ, ਇੱਕ ਕੀਮਤੀ ਚਾਂਦਨੀ ਭੇਟ ਕੀਤੀ ਸੀ ਜਿਹਦੀ ਉਸ ਵਕਤ ਕੀਮਤ 1,45,000 ਦੇ ਕਰੀਬ ਸੀ। ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਨੇ ਰਾਮਬਾਗ ਵਿੱਚ ਇਹ ਚਾਨਣੀ ਆਪਣੇ ਸਿਰ ਤੇ ਲਾਈ ਤੇ ਜਦੋਂ ਕੀਮਤੀ ਚਾਨਣੀ ਤੱਕੀ ਥੱਲਿਓ ਉੱਠ ਕੇ ਕਹਿੰਦਾ ਉਹ ਮੇਰੇ ਸਿਰ ਤੇ ਨਹੀਂ, ਇਹ ਚਾਨਣੀ ਗੁਰੂ ਕੇ ਦਰਬਾਰ ਵੀ ਚੰਗੀ ਲੱਗਦੀ, ਉਤਰਵਾ ਕੇ ਲੈ ਗਿਆ ਤੇ ਜਦੋਂ ਦਰਬਾਰ ਸਾਹਿਬ ਭੇਟ ਕਰਨ ਲੱਗਾ ਅੱਗੋਂ ਪੁਜਾਰੀਆਂ ਨੇ ਜਵਾਬ ਦਿੱਤਾ ਸੀ ਜਿਹੜੀ ਚਾਨਣੀ ਇੱਕ ਵਾਰੀ ਬਾਦਸ਼ਾਹ ਦੇ ਸਿਰ ਤੇ ਲੱਗ ਜਾਏ ਉਹ ਗੁਰੂ ਦਰਬਾਰ ਤੇ ਨਹੀਂ, ਇਹ ਪਾਤਸ਼ਾਹਾਂ ਦੇ ਪਾਤਸ਼ਾਹ ਦਾ ਘਰ ਏ। ਤੇ ਫਿਰ ਕਹਿੰਦੇ ਨੇ ਤਰਲੇ ਲੈ ਕੇ ਕਹਿੰਦਾ ਸੀ ਇਹਨੂੰ ਪ੍ਰਵਾਨ ਤਾਂ ਕਰ ਲਓ। ਹੈਰਾਨਗੀ ਦੀ ਗੱਲ, ਦੋ ਪਿੰਡ ਤਨਖਾਹ ਵਜੋਂ ਲਾਏ ਗਏ ਸਨ ਸ਼ੇਰੇ ਪੰਜਾਬ ਨੂੰ, ਕੇਵਲ ਇਸ ਕਰਕੇ ਕਿ ਜਿਹੜੀ ਚੀਜ਼ ਗੁਰੂ ਦਰ ਤੇ ਭੇਟ ਕਰਨੀ ਪਹਿਲਾਂ ਆਪਣੇ ਸਿਰ ਤੇ ਤੂੰ ਕਿਉਂ ਲਾਈ। ਆ ਦੋ ਪਿੰਡ ਅਜੇ ਤੀਕਰਾਂ ਉਹ ਦਰਬਾਰ ਸਾਹਿਬ ਦੇ ਨਾਂ, ਉਹਨਾਂ ਦਾ ਮਾਮਲਾ, ਉਹਨਾਂ ਦਾ ਜਿਹੜਾ ਲਗਾਨ ਹੈ ਇਹ ਆਉਂਦਾ ਰਿਹਾ। ਪਰਤ ਕੇ ਇਹ ਚਾਂਦਨੀ ਖਜ਼ਾਨੇ ਉੱਤੇ ਲਾਉਂਦੇ ਰਹੇ, ਉਹਨਾਂ ਨੇ ਗੁਰੂ ਸਾਹਿਬ ਦੇ ਪ੍ਰਕਾਸ਼ ਕਰਨ ਲੱਗਿਆ ਨਹੀਂ। ਇੱਕ ਵਾਰੀ ਪ੍ਰਿੰਸ ਆਫ ਵੈਲ ਜਦੋਂ ਅੰਮ੍ਰਿਤਸਰ ਗਏ ਤੇ ਉੱਥੇ ਕੋਈ ਝੋਲੀ ਚੁੱਕਾ ਨੇ ਇਹ ਚਾਨਣੀ ਉਹਦੇ ਸਿਰ ਤੇ ਲਾ ਦਿੱਤੀ। ਪੁਜਾਰੀਆਂ ਨੇ ਉਸ ਦਿਨ ਤੋਂ ਬਾਅਦ ਉਹ ਚਾਨਣੀ ਲਪੇਟ ਕੇ ਕੇਵਲ ਇੱਕ ਸ਼ੀਸ਼ੇ ਦੇ ਬਕਸੇ ਵਿੱਚ ਰੱਖੀ, ਜਿਹੜੀ 84 ਦੇ ਕਾਂਡ ਵੇਲੇ ਅਗਨ ਭੇਟ ਹੋ ਗਈ, ਕੇਵਲ ਉਹਦੀ ਸਵਾਹ ਦੀਆਂ ਭਰੀਆਂ ਹੋਈਆਂ ਬੋਰੀਆਂ ਕੋਲ ਰਹਿ ਗਈਆਂ, ਉਹ ਚਾਨਣੀ ਦਾ ਨਾਮੋ ਨਿਸ਼ਾਨ ਮਿਟ ਗਿਆ। ਕਹਿਣ ਤੋਂ ਮੁਰਾਦ ਕਿ ਜਿਹੜੀ ਚੀਜ਼ ਗੁਰੂ ਦਰਬਾਰ ਦੀ ਸ਼ੋਭਾ ਹੈ ਉਹ ਆਪਣੇ ਘਰ ਦੀ ਨਹੀਂ, ਕਿਉਂਕਿ ਸਿੱਖ ਦੀ ਤੇ ਭਾਵਨਾ ਹੀ ਇਹ ਵੇ ਕਿ ਮੇਰਾ ਘਰ ਬਣੇ ਨਾ ਬਣੇ ਪਰ ਸਭ ਤੋਂ ਪਹਿਲਾਂ ਮੇਰੇ ਗੁਰੂ ਦਾ ਘਰ ਬਣਨਾ ਚਾਹੀਦਾ। ਮੇਰੇ ਘਰ ਭਾਵੇਂ ਇੱਕ ਵਕਤ ਦੀ ਰੋਟੀ ਪੱਕੇ ਨਾ ਪੱਕੇ, ਮੇਰੇ ਬਾਬੇ ਦੇ ਦਰ ਤੇ 24 ਘੰਟੇ ਅੱਠੇ ਪੈਰ ਲੰਗਰ ਚੱਲਣਾ ਚਾਹੀਦਾ। ਮੈਨੂੰ ਤਨ ਢੱਕਣ ਨੂੰ ਕੀਮਤੀ ਕੱਪੜੇ ਮਿਲ ਨਾ ਮਿਲਣ, ਪਰ ਜਿਹੜਾ ਬਾਬੇ ਨਾਨਕ ਦੇ ਦਰ ਤੇ ਆ ਜਾਏ ਉਹ ਤਨ ਤੋਂ ਨਗਨ ਨਾ ਜਾਏ, ਉਹਦੇ ਤਨ ਢੱਕਣ ਵਾਸਤੇ ਬੱਤਰ ਦਿੱਤੇ ਜਾਣ। ਭੀਮ ਚੰਦ ਦਾ ਮਨ ਕੱਪੀ ਸੀ, ਸਾਹਿਬ ਨੇ ਜਵਾਬ ਦੇ ਦਿੱਤਾ ਤੇ ਭੀਮ ਚੰਦ ਨੇ ਇੱਕ ਤਹੀਆ ਕਰ ਲਿਆ ਤੇ ਜਿੰਨੀ ਦੇਰ ਤੱਕ ਗੁਰੂ ਗੋਬਿੰਦ ਸਿੰਘ ਤੋਂ ਇਹ ਚੀਜ਼ਾਂ ਨਹੀਂ ਖੋਂਦਾ ਉਨੀ ਦੇਰ ਤੱਕ ਮੈਂ ਇਹਨੂੰ ਚੈਨ ਨਾਲ ਟਿਕਣ ਨਹੀਂ ਦੇਣਾ। ਇੱਕ ਘਟਨਾ ਇਹ ਸੀ ਤੇ ਦੂਸਰੀ ਘਟਨਾ ਜਦੋਂ ਭੀਮ ਚੰਦ ਗਿਆ, ਸਿੱਖ ਵਿਦਵਾਨ ਡਾਕਟਰ ਕਰਤਾਰ ਸਿੰਘ ਲਿਖਦੇ ਨੇ, ਵੇਖਿਆ ਵੀ ਗੁਰੂ ਗੋਬਿੰਦ ਸਿੰਘ ਦੇ ਦਰ ਤੇ ਭਾਈ ਜੈਤੇ ਵਰਗੇ ਬੈਠੇ, ਇੱਥੇ ਭਾਈ ਬਚਿੱਤਰ ਸਿੰਘ ਵਰਗੇ ਬੈਠੇ, ਇੱਥੇ ਜਿਨ੍ਹਾਂ ਨੂੰ ਸ਼ੂਦਰ ਕਿਹਾ ਜਾਂਦਾ ਸੀ ਉਹ ਗੁਰੂ ਦੇ ਕੋਲ ਬੈਠ ਕੇ ਲੰਗਰ ਛਕਣ, ਤੇ ਭੀਮ ਚੰਦ ਨੇ ਨਫ਼ਰਤ ਭਰੇ ਸ਼ਬਦ ਕਹੇ ਸਨ, ਗੁਰੂ ਗੋਬਿੰਦ ਸਿੰਘ ਤੁਸੀਂ ਖੱਤਰੀ ਹੋ, ਅਸੀਂ ਰਾਜਪੂਤ ਹਾਂ, ਜਿਹੜੇ ਆ ਤੁਸੀਂ ਨੀਵੀਂ ਜਾਤਾਂ ਵਾਲੇ ਸ਼ੂਦਰ ਇਕੱਠੇ ਕੀਤੇ ਨੇ, ਇਹਨਾਂ ਨੂੰ ਕੀ ਪਤਾ ਕਿ ਬਾਦਸ਼ਾਹੀਆਂ ਕੀ ਹੁੰਦੀਆਂ ਨੇ, ਸਾਡੇ ਖੂਨ ਵਿੱਚ ਬਾਦਸ਼ਾਹੀ ਏ, ਇਹ ਸਾਰੇ ਬਾਹਰ ਕੱਢਦੇ ਤੇ ਅਸੀਂ ਤੇਰੇ ਸਿੱਖ ਬਣਨ ਨੂੰ ਤਿਆਰ ਹਾਂ, ਕਿਉਂਕਿ ਜਿਹੜੇ ਸਾਰੀ ਜ਼ਿੰਦਗੀ ਕੰਮ ਨੀਵੇਂ ਕਰਦੇ ਰਹੇ ਸਰਦਾਰ ਬਣ ਸਕਦੇ ਨੇ। ਉੱਥੇ ਰਤਨ ਸਿੰਘ ਭੰਗੂ ਨੇ ਇੱਕ ਬਚਨ ਬੜਾ ਸੋਹਣਾ ਕਿਹਾ, ਗੁਰੂ ਗੋਬਿੰਦ ਸਿੰਘ ਨੇ ਮੁਖਾਤਬ ਹੋ ਕੇ ਭੀਮ ਚੰਦ ਨੂੰ ਕਿਹਾ ਸੀ, ਸੱਜਣਾ کہ چیتے رکھی ان غریب سنگن کو دیوں پادشاہی، یہ یاد کرے ہمری گریائی۔ دوسرا بچن کیا سی، جانکی جا جات گوت کل ماہی، سرداری نہ پئی کداہی، تو کہنا نیچ نے نہیں انہی کو سردار بناؤں، تب ہے گوبند سنگھ نام کہاؤں۔ اے نیوے نہیں پیم چند تر فٹیاں، بھی جڑے کل تک ساڈے گھراں وچ کم کردے سن او اج گھوڑیاں دی سواری کردے نے۔ کیول جنگ دا مقصد اے نہیں سی کہ کیول اے چیزاں، او تڑ پٹیاں کہ جنہاں لوکاں نوں وید منتر پڑھن دی منائی سی او اج گربانی دا کیرتن تے کتھا پہ کردے سن، جنہاں لوکاں دے گھر کدی ویاہ سمے ٹولکی نہیں سی وجدی غلام سن او رنجیت نگارے تے چوٹاں پہ مار دے سن، جنہاں دے گھراں وچ کدی اچھی ساہ نہیں سی لیا دتا جاندا انہاں دے سر تے اج فرے پہ چلدے سن، من نے اتے اینی کو ایرخا دی اگ بلی کہ انہاں لوکاں نوں جنہاں نوں گرو اے چکدا ہے کل نوں ساڈی ریاست قابو نہ کرن، اس تو پہلا گرو گوبند سنگھ نوں راہ وچوں صاف کر دتا جائے۔ کارن صرف اے کیا کہ چیزاں نہیں دتیاں۔ ادھر گرو گوبند سنگھ آنند پور صاحب دی ترتی تے ٹکے تے دو ریاستاں سن بڑیاں نیڑے۔ میں تھوڑا جہا اتہاسک پکھ لے رہا، ایک شہر ہے ہماچل وچ ناہن، اینو اج وی شبد تے وردے ناہن اتہاسک گردوارا ہے، اینو اس وقت سرمور بھی کیا جاتا سی۔ سرمور تے سری نگر، ناہن دا راجہ سی میدنی پرکاش، سری نگر دا راجہ سی فتح شاہ۔ فتح شاہ دی لڑکی دی منگنی ہو گئی سی بھیم چند دے لڑکے نال، فتح شاہ دی رام رائے نال بڑی سانگ سی، رام رائے دی دلی دربار وی سی، تے تکے نال فتح شاہ نے میدنی پرکاش دا جڑا علاقہ سی انہوں اپنے قبضے وچ لے لیا۔ میدنی پرکاش سوچدا ایک پاسے بھیم چند نال دی رشتے داری، دوسرے پاسے دلی دربار وچ دی سانج، تیجا رام رائے ورگا کرامتی دے پٹ تے، میرے غریب دا تا دنیا وچ کوئی ہے نہیں۔ جدو چنتا نے کھا لیا پھر کسے نے صلاح دتی، سجنا جے انہاں ساریاں نال کوئی ٹکر لے سکدا ہے تے آنند پور دا واسی گرو گوبند رائے او دے چرن اپنے گھر وچ پوا۔ جتھے گرو گوبند رائے کھلو گیا دنیا دی کوئی طاقت نہیں کہ او دے نال آ کے ٹکر لے سکے۔ توجہ دیا جے، صاحب آنند پور صاحب نے تے راجے فتح شاہ دے نال جدی ایرکھا لڑائی آپسی میدنی پرکاش دی، انہیں پتر کا بھیج کے کیا گرو گوبند سنگھ میرا علاقہ بڑا سونا رمنیک ہے، تے جے کچھ دن تسی آ کے چرن پاؤ تے میری دھرتی دے بھاگ جاگ پین۔ صاحب او دی پتر کا نو سن کے 500 سکھ اپنے نال لے پروار نو لیا تے انہیں پہنچے نے، تے میدنی پرکاش نے دکھ رویا، مہاراج میرا جینا حرام کر دیتا ہے فتح شاہ نے۔ تے صاحب نے سری نگر تو فتح شاہ نو بلایا تے راجہ میدنی پرکاش دونوں نو اکٹھے بٹھا کے آپس وچ صلح کرا دیتی۔ فتح شاہ نے جس علاقے تے قبضہ کیتا سی اونے میدنی پرکاش دا او علاقہ واپس کر دیتا، دونوں نے گرو کی رج کے سیوا کیتی۔ ایتھے پر صاحب کچھ دن ٹھہرے تے مہاراج پھر بچتر ناٹک وچ کہندے نے، دیش چال ہم تے پن پئی، شہر پاوٹے کی سدھ لہی، کہندے نے اسی اپنے دیش نو چھڈیا، ہن پگانی دا جڑا پرسنگ دسم گرنتھ وچ اودے آدھار تے، دیش چال ہم تے پن پئی، شہر پاوٹے کی سدھ لہی، کلندری تت کرے بلاسا، کلندری در تے یمنا، کہندے نے یمنا ندی دے کنڈے بیٹھ کے اسی کئی کھیڈ کھیڈیاں، اوتھے رب دی یاد وی جڑے، جڑا تسی سویرے نت نیم وچ جاپ سہ پڑھ دے ہو نا کہ نمستونگ اکالے، نمستونگ کرپالے، نمستونگ اروپے، نمستونگ انوپے، اے 199 چھند تے 22 199 بند تے 22 چھند، اے صاحب نے پونٹا صاحب دی ترتی تے بیٹھ کے اچارے۔ جڑی چوپئی پڑھنے پرنو آد ایکنکارا جسل میل کیو پسارا، اے پونٹا صاحب دی ترتی تے اچاری۔ سوئیے پڑھنے سراوگ شدھ سموہ سدھان کے دینن کی پرتپال کرے، اے اس ترتی تے اچارے۔ 33 سوئیے جاگت جوت جپے نسباسر، بھی کبیت خوک ملہاری گد گدا بپوتاری، اے ساری بانی جڑی ہے اکال دی استت وچ میرے گرو گوبند سنگھ نے یمنا دے کنڈے تے بیٹھ کے اچاری۔ صاحب کہندے دیش چال ہم تے پن پئی، شہر پاوٹا کی سدھ لئی، کلندری تت کرے بلاساں، انک پانت کے پیکھے تماشا۔ اوتھے پھر صاحب نے ایک ذکر کیتا کہ نتائیں کے سنگھ ਘਣੇ ਚੁਣ ਮਾਰੇ ਸਿੰਘ ਦਰ ਤੇ ਸ਼ੇਰ। ਕਹਿੰਦੇ ਨੇ ਉਹ ਸ਼ੇਰ ਜਿਹੜੇ ਲੋਕਾਂ ਦੇ ਘਰਾਂ ਵਿੱਚ ਪਸ਼ੂਆਂ ਨੂੰ ਜੀਆਂ ਦਾ ਨੁਕਸਾਨ ਕਰਦੇ ਸਨ, ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਇੱਕ ਨਹੀਂ, ਭਾਵੇਂ ਉੱਥੇ ਗੁਰਦੁਆਰਾ ਪਹੁੰਚਾ ਸਾਹਿਬ ਨੇੜੇ ਇੱਕੋ ਹੀ ਸ਼ਿਕਾਰ ਕਾਰਨ ਤੇ ਸ਼ੇਰ ਦਾ ਸ਼ਿਕਾਰ ਕੀਤਾ, ਪਰ ਬਚਿੱਤਰ ਨਾਟਕ ਦੇ ਮੁਤਾਬਕ ਸਾਹਿਬ ਕਹਿੰਦੇ ਨੇ ਤੈ ਕੇ ਸਿੰਘ ਘਣੇ ਚੁਣ ਮਾਰੇ, ਚੁਣ ਚੁਣ ਕੇ ਵੰਗਾਰ ਵੰਗਾਰ ਕੇ ਜਿਹੜੇ ਸ਼ੇਰ ਸਨ ਉਹਨਾਂ ਸ਼ਮਸ਼ੇਰਾਂ ਦਾ ਗੁਰੂ ਗੋਬਿੰਦ ਸਿੰਘ ਨੇ ਮੁਕਾਬਲਾ ਕਰਕੇ ਆਪ ਉਹਨਾਂ ਦਾ ਸ਼ਿਕਾਰ ਕੀਤਾ। ਹਾਲਾਂ ਉਮਰ ਚੜ੍ਹਦੀ ਜਵਾਨੀ ਵਿੱਚ ਨੇ ਤੈ ਕੇ ਸਿੰਘ ਘਣੇ ਚੁਣ ਮਾਰੇ, ਹੋਰ ਕੀ ਮਾਰਿਆ, ਰੋਜ਼ ਰੀਸ਼ ਬਹੁ ਭਾਂਤ ਪਦਾਰੇ ਜਿਹੜੇ ਰਿੱਛ ਸਨ, ਰੋਜ ਸਨ, ਜੰਗਲੀ ਜਾਨਵਰ ਬਘਿਆਰ ਸਨ, ਚੁਣ ਚੁਣ ਕੇ ਉਹਨਾਂ ਨੂੰ ਘੇਰ ਕੇ ਸ਼ਿਕਾਰ ਕੀਤਾ। ਕਹਿੰਦੇ ਨੇ ਜਦੋਂ ਅਸੀਂ ਅਜੇ ਉਸ ਧਰਤੀ ਤੇ ਬੈਠ ਕੇ ਰੱਬ ਦੀ ਸਿਫਤ ਤੇ ਖੂਨਖਾਰ ਜੀਵਾਂ ਦਾ ਮੁਕਾਬਲਾ ਕਰਦੇ ਪਏ ਸਾਂ, ਉਸੇ ਵਕਤ ਫਤਿਹ ਸ਼ੰਭ ਕੋਪਾ ਤਬ ਰਾਜਾ ਲੋਹ ਪਰਾਹਮ ਸ਼ੁਭ ਬਿਨ ਕਾਜਾ। ਕਹਿੰਦੇ ਨੇ ਜਿਸ ਫਤਿਹ ਸ਼ਾਹ ਦੀ ਸੁਲਾਹ ਕਰਾਈ ਬਗੈਰ ਮਤਲਬ ਤੋਂ, ਕਹਿੰਦੇ ਨੇ ਗੁੱਸੇ ਵਿੱਚ ਆ ਗਿਆ, ਮਜਬੂਰਨ ਕਹਿੰਦਾ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਮੈਨੂੰ ਉੱਥੇ ਜੰਗ ਕਰਨ ਵਾਸਤੇ ਤਿਆਰ ਹੋਣਾ ਪਿਆ। ਇੱਥੋਂ ਮੁੱਢ ਵੱਜਦਾ ਪੰਘਾਣੀ ਦੇ ਯੁੱਧ ਦਾ ਧਿਆਨ ਦੇਣਾ ਕਿ ਫਤਿਹ ਸ਼ਾਹ ਮੈਂ ਅਰਜ਼ ਕੀਤੀ ਉਹਦੀ ਬੱਚੀ ਭੀਮ ਚੰਦ ਦੇ ਲੜਕੇ ਨਾਲ ਮੰਗਣੀ ਹੋਈ, ਬਰਾਤ ਗਈ, 22 ਧਾਰ ਦੇ ਰਾਜੇ ਭੀਮ ਚੰਦ ਦੀ ਬਰਾਤ ਵਿੱਚ ਸ਼ਾਮਲ ਹੋਏ ਬੱਚੇ ਦੀ, ਪਹੁੰਟਾ ਸਾਹਿਬ ਦੇ ਘਾਟ ਤੋਂ ਇਹਨਾਂ ਨੇ ਨਿਕਲਣਾ ਸੀ। ਹਜ਼ੂਰ ਨੇ 12 ਦਿਨਾਂ ਵਿੱਚ ਪਹੁੰਟਾ ਸਾਹਿਬ ਦਾ ਕਿਲਾ ਤਿਆਰ ਕੀਤਾ ਸੀ। ਜਿੰਨੇ ਵੀ ਸਿੱਖ ਸਨ ਇੱਥੇ ਆਏ, ਇਸੇ ਪਹੁੰਟਾ ਸਾਹਿਬ ਦੀ ਧਰਤੀ ਤੇ ਸੰਢੌਰੇ ਪਿੰਡ ਦਾ ਰਹਿਣ ਵਾਲਾ ਪੀਰ ਬੁੱਧੂ ਸ਼ਾਹ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵੀ ਜੁੜਿਆ, ਜਿਹਦਾ ਅਸਲੀ ਨਾਮ ਸੀ ਸੈਯਦ ਬਦਰੂਦੀਨ। ਸੈਯਦ ਬਦਰੂਦੀਨ ਨੇ ਮੱਥਾ ਟੇਕਿਆ ਤੇ ਪਹਿਲਾ ਸਵਾਲ ਕੀਤਾ ਸੀ ਗੁਰੂ ਗੋਬਿੰਦ ਰਾਏ ਜੀ ਨੂੰ, ਅੱਲਾ ਨਾਲ ਮਿਲਾਪ ਹੋ ਸਕਦਾ? ਸਾਹਿਬ ਨੇ ਕਿਹਾ ਇੱਕ ਖਿੰਨ ਦੇ ਅੰਦਰ। ਕਹਿੰਦਾ ਫਿਰ ਕਿਵੇਂ ਮਹਾਰਾਜ? ਕਹਿੰਦੇ ਨੇ ਜਦੋਂ ਦਵੈਸ਼ ਦਾ, ਦੂਈ ਦਾ, ਹਉਮੇ ਦਾ ਪਰਦਾ ਉਤਰ ਜਾਏ ਪੀਰ ਜੀ, ਉਦੋਂ ਇਸ ਤਰ੍ਹਾਂ ਮਿਲਾਪ ਹੁੰਦਾ ਜਿਵੇਂ ਰਾਤ ਤੋਂ ਬਾਅਦ ਦਿਨ ਚੜ ਜਾਂਦਾ, ਇੱਕ ਖਿਲ ਲੱਗਦਾ। ਇੱਥੇ ਪੀਰ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦਾ ਮੁਰੀਦ ਬਣ ਗਿਆ ਸੀ। ਇਸੇ ਪਹੁੰਟਾ ਸਾਹਿਬ ਦੀ ਧਰਤੀ ਤੇ ਪੀਰ ਬੁੱਧੂ ਸ਼ਾਹ ਨੇ ਔਰੰਗਜ਼ੇਬ ਦੇ ਕੱਢੇ ਹੋਏ 500 ਜਿਹੜੇ ਪਠਾਨ ਸਨ, ਇਹਨਾਂ ਵਿੱਚੋਂ 5 ਜਰਨੈਲ ਸਨ, ਹਯਾਤ ਖਾਨ, ਨਿਜ਼ਾਬਤ ਖਾਨ, ਭੀਖਨ ਖਾਨ, ਉਮਰ ਖਾਨ, ਕਾਲੇ ਖਾਨ, ਇਹ 5 ਜਰਨੈਲ ਤੇ 500 ਇਹਨਾਂ ਦੇ ਸਾਥੀ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਪੀਰ ਬੁੱਧੂ ਸ਼ਾਹ ਲੈ ਕੇ ਆਇਆ ਸੀ। ਕਹਿੰਦਾ ਮਹਾਰਾਜ, ਇਹਨਾਂ ਪਠਾਣਾਂ ਨੂੰ ਰੋਟੀ ਦਾ ਟੁਕੜਾ ਨਹੀਂ ਮਿਲਦਾ, ਔਰੰਗਜ਼ੇਬ ਨੇ ਆਪਣੇ ਦਰਬਾਰ ਵਿੱਚੋਂ ਕੱਢ ਦਿੱਤਾ, ਜੇ ਕਿਰਪਾ ਕਰੇ ਔਰੰਗਜ਼ੇਬ ਦੇ ਧੱਕਿਆਂ ਨੂੰ ਕੋਈ ਨਹੀਂ ਰੱਖਦਾ, ਤੇ ਮੈਨੂੰ ਪਤਾ ਤੂੰ ਇਹਨਾਂ ਗਰੀਬਾਂ ਦੀ ਬਾਂਹ ਪੜੇਗਾ। ਸਾਹਿਬ ਗੁਰੂ ਗੋਬਿੰਦ ਸਿੰਘ ਨੇ 500 ਪਠਾਣ ਪਹੁੰਟਾ ਸਾਹਿਬ ਭਰਤੀ ਕੀਤਾ। ਇੱਕ ਇੱਕ ਜਰਨੈਲ ਦੀ ਤਨਖਾਹ ਸੀ ਰੋਜ਼ ਦੀ 5 ਰੁਪਈਏ ਤੇ ਇੱਕ ਸਿਪਾਹੀ ਦੀ ਤਨਖਾਹ ਸੀ ਰੋਜ਼ ਦਾ 1 ਰੁਪਈਆ। ਇਹ ਉਸ ਵੇਲੇ ਦੀ ਘਟਨਾ। ਅਰਜ਼ ਕਰਾਂ 500 ਪਠਾਣ ਤੇ 500 ਉਦਾਸੀ ਸਾਧੂ, ਉਹ ਵੀ ਪਹੁੰਟੇ ਪਹੁੰਚ ਗਏ। ਉਹਨਾਂ ਨੇ ਦੇਖਿਆ ਯਮੁਨਾ ਦਾ ਨਰਾ ਕਿਨਾਰਾ, ਠੰਡੀ ਹਵਾ ਤੇ ਗੁਰੂ ਕਾ ਲੰਗਰ ਛਕਣ ਨੂੰ ਬਹੁਤ ਜ਼ਿਆਦਾ, ਸਾਰਾ ਦਿਨ ਲੰਗਰ ਪਾਣੀ ਛਕਣਾ, ਠੰਡੇ ਰੁੱਖਾਂ ਦੀ ਛਾਂ ਮਰਨੀ। 500 ਉਦਾਸੀ ਨਾਗਾ ਸਾਧੂ ਉੱਥੇ ਪਹੁੰਚ ਗਿਆ। ਸਾਹਿਬ ਗੁਰੂ ਗੋਬਿੰਦ ਸਿੰਘ ਜਦੋਂ ਪਹੁੰਟਾ ਸਾਹਿਬ ਟਿਕੇ, ਭੀਮ ਚੰਦ ਦੇ ਪੁੱਤਰ ਦੀ ਬਰਾਤ ਨਿਕਲਣੀ ਸੀ ਪਹੁੰਟਾ ਸਾਹਿਬ ਦੇ ਘਾਟ ਤੋਂ, ਤੇ ਭੀਮ ਚੰਦ ਨੇ ਵੰਗਾਰ ਕੇ ਇੱਕ ਗੱਲ ਕਹੀ, ਕਹਿੰਦਾ ਗੁਰੂ 4 ਕੁ ਬੰਦੇ ਇਕੱਠੇ ਕਰਕੇ ਕਿਲੇ ਬਣਾਈ ਬੈਠਾ, ਮੈਂ ਪੁੱਤਰ ਦੀ ਬਰਾਤ ਉਦੋਂ ਲੈ ਕੇ ਫਤਿਹ ਸ਼ਾਹ ਦੇ ਘਰ ਟੁਕਣਾ ਜਦੋਂ ਗੁਰੂ ਗੋਬਿੰਦ ਸਿੰਘ ਦੇ ਪਹੁੰਟੇ ਨੂੰ ਉਜਾੜ ਕੇ ਮੈਂ ਤਹਿਤ ਨਹਿਤ ਕਰਾਂਗਾ ਤੇ ਗੁਰੂ ਗੋਬਿੰਦ ਸਿੰਘ ਨੂੰ ਮੈਂ ਜਮਲੋਕ ਪਹੁੰਚਾ ਦੇਵਾਂਗਾ। ਉਹਦਾ ਮਤਲਬ ਸੀ ਕਿ ਬਰਾਦਰੀ ਮੇਰੀ ਇਕੱਠੀ ਹੋਈ ਏ, ਰਾਜੇ ਮੇਰੇ ਇਕੱਠੇ ਹੋਏ ਨੇ, ਲੰਘਦਿਆਂ ਲੰਘਦਿਆਂ ਪਹੁੰਟੇ ਨੂੰ ਉਜਾੜ ਕੇ ਗੁਰੂ ਗੋਬਿੰਦ ਸਿੰਘ ਨੂੰ ਖਤਮ ਕਰ ਦਿਆਂਗਾ। ਸਾਹਿਬ ਨੂੰ ਖਬਰ ਮਿਲ ਗਈ, ਹਜ਼ੂਰ ਨੇ ਉਸ ਘਾਟ ਤੇ ਆਪਣੇ ਸਿੱਖ ਤੈਨਾਤ ਕਰ ਦਿੱਤੇ ਤੇ ਭੀਮ ਚੰਦ ਨੇ ਪੱਤਰਿਕਾ ਭੇਜੀ, ਮੈਂ ਪਹੁੰਟੇ ਨੇੜਿਓ ਨਿਕਲਣਾ। ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਜੇ ਤੂੰ ਸ਼ੁੱਧ ਭਾਵਨਾ ਨਾਲ ਨਿਕਲਦਾ ਤੈਨੂੰ ਜੀ ਆਇਆ ਵੀ ਕਹਿੰਦਾ, ਪਰ ਜਿਹੜੀ ਮਨ ਵਿੱਚ ਤੂੰ ਬਿਰਤੀ ਲੈ ਕੇ ਆਇਆ ਜਿਤਨਾ ਮਰਜ਼ੀ ਜ਼ੋਰ ਲਾ ਲੈ, ਮੈਂ ਤੇਰਾ ਇੱਕ ਬੰਦਾ ਵੀ ਇਸ ਘਾਟ ਤੋਂ ਨਿਕਲਣ ਨਹੀਂ ਦੇਣਾ। ਉਸ ਵਕਤ ਹਜ਼ਾਰਾਂ ਦੀ ਤਾਦਾਦ ਵਿੱਚ ਪਹਾੜੀਏ ਰਾਜੇ, ਤੇ ਕਮਾਲ ਦੀ ਗੱਲ ਪਹਿਲੀ ਜੰਗ ਗੁਰੂ ਗੋਬਿੰਦ ਸਿੰਘ ਦੀ ਹੋਈ ਵੀ ਉਹਨਾਂ ਨਾਲ ਜਿਨ੍ਹਾਂ ਦੀ ਖਾਤਰ ਗੁਰੂ ਗੋਬਿੰਦ ਸਿੰਘ ਦਾ ਦਾਦਾ ਗੁਰੂ ਹਰਗੋਬਿੰਦ ਸਾਹਿਬ ਇਹਨਾਂ ਰਾਜਪੂਤ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਮੁਕਤ ਕਰਾ ਕੇ ਲਿਆਇਆ। ਕਮਾਲ ਦੀ ਗੱਲ ਪਹਿਲੀ ਜੰਗ ਵੀ ਉਹਨਾਂ ਨਾਲ ਹੋਈ ਜਿਨ੍ਹਾਂ ਦੀ ਖਾਤਰ ਤਿਲਕ ਜੰਜੂ ਰਾਖਾ ਪ੍ਰਭ ਦਾਕਾ ਕਿਨੋ ਬਡੋ ਕਲੂ ਮੈਂ ਸਾਕਾ,
1: ਜਿਹਨੇ ਏਡਾ ਵੱਡਾ ਸਾਕਾ ਕਰ ਦਿੱਤਾ, ਬਾਪੂ ਦਾ ਸਿਰ ਦੇ ਦਿੱਤਾ ਪਹਿਲੀ ਜੰਗ ਲੜਨ ਵਾਸਤੇ, ਉਹ ਲੋਕ ਇਕੱਠੇ ਹੋ ਕੇ ਆ ਗਏ। ਸਾਹਿਬ ਗੁਰੂ ਗੋਬਿੰਦ ਸਿੰਘ ਨੇ ਕਿਹਾ ਨਿਕਲਣ ਨਹੀਂ ਦੇਣਾ। ਭੀਮ ਚੰਦ ਅੰਦਰੋਂ ਡਰ ਗਿਆ, ਕਈਆਂ ਨੇ ਕਿਹਾ ਹੱਲਾ ਕਰੋ, ਕਿਸੇ ਨੇ ਕਿਹਾ ਚਲੋ ਰਹਿਣ ਦਿਓ, ਏ ਕਿਤੇ ਖੁਸ਼ੀ ਦਾ ਵੇਲਾ ਹੈ, ਨੁਕਸਾਨ ਨਾ ਹੋ ਜਾਏ। ਫਿਰ ਇਹਨੇ ਅਖੀਰ ਤੇ ਆਪਣਾ ਇੱਕ ਪੰਮਾ ਪ੍ਰੋਤ ਅਸੀਂ ਪੜ੍ਹਨੇ ਅਕਸਰ ਇਤਿਹਾਸ ਵਿੱਚ, ਉਹਨੂੰ ਭੇਜਿਆ, ਕਹਿੰਦਾ ਤੁਸੀਂ ਮੈਨੂੰ ਤਾਂ ਨਹੀਂ, ਬਰਾਤ ਤਾਂ ਨਹੀਂ, ਘੱਟੋ ਘੱਟ ਮੇਰੇ ਪੁੱਤਰ ਨੂੰ ਨਿਕਲਣ ਦਿਓ ਅਜਮੇਰ ਚੰਦ ਨੂੰ, ਨਹੀਂ ਤੇ ਸਾਹਿਬ ਵਾਲਾ ਦਿਨ ਨਿਕਲ ਜਾਣਾ। ਸਾਹਿਬ ਨੇ ਕਿਹਾ ਠੀਕ ਹੈ, ਪ੍ਰਵਾਨ ਕੇਵਲ 5-7 ਬੰਦੇ ਉਹਦੇ ਨਾਲ ਹੋਣਗੇ, ਅਜਮੇਰ ਚੰਦ ਤੇ ਉਹ ਪ੍ਰੋਤ ਵਜ਼ੀਰ ਸਾਹਿਬ ਦੇ ਚਰਨਾਂ ਵਿੱਚ ਆਏ ਤੇ ਹਜ਼ੂਰ ਨੇ ਉੱਥੇ ਗੱਲ ਕਹੀ ਸੀ, ਬੇਟਾ ਚੇਤੇ ਰੱਖੀ, ਸ਼ਾਇਦ ਤੇਰੇ ਬਾਪੂ ਦੇ ਮਨ ਵਿੱਚ ਇਹ ਨਫ਼ਰਤ ਹੋਵੇ ਕਿ ਅਸੀਂ ਜਾਣ ਬੁੱਝ ਕੇ ਵੈਰ ਕਮਾਨੇ ਪਏ ਹਾਂ। ਬਿਲਕੁਲ ਨਹੀਂ, ਚੇਤੇ ਰੱਖ, ਸਾਡੇ ਘਰ ਦਾ ਇੱਕ ਸਿਧਾਂਤ ਹੈ, ਕਦੀ ਵੀ ਕਿਸੇ ਨੂੰ ਪਹਿਲਾਂ ਡਰਾਉਂਦੇ ਨਹੀਂ ਤੇ ਜਿਹੜਾ ਡਰਾਉਣ ਦੀ ਧਮਕੀ ਦਾ ਉਹਦੇ ਤੋਂ ਕਦੀ ਅਸੀਂ ਡਰਦੇ ਨਹੀਂ ਹੁੰਦੇ। ਤੂੰ ਐਂ ਤੂੰ ਜਾ, ਬੇਸ਼ੱਕ ਨਿਕਲ। ਸਾਹਿਬ ਨੇ ਅਸੀਸ ਦਿੱਤੀ, ਅਜਮੇਰ ਚੰਦ ਇੱਥੋਂ ਨਿਕਲਿਆ। ਧਿਆਨ ਦਿਆ ਜੇ, ਇਧਰੋਂ ਅਜਮੇਰ ਚੰਦ ਚਲਾ ਗਿਆ, ਭੀਮ ਚੰਦ ਦਾ ਪੁੱਤਰ। ਫਤਿਹ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਆਪਣੀ ਬੱਚੀ ਦੀ ਸ਼ਾਦੀ ਵੀ ਸੱਦਾ ਪੱਤਰ ਭੇਜਿਆ। ਮਹਾਰਾਜ ਨੂੰ ਪਤਾ ਕਿ ਪਹਾੜੀ ਆਉਣੇ ਨੇ, ਕੋਈ ਨਾ ਕੋਈ ਸ਼ਰਾਰਤ ਜ਼ਰੂਰ ਕਰਨਗੇ। ਸਾਹਿਬ ਨੇ ਦੀਵਾਨ ਨੰਦ ਚੰਦ, ਆਪਣੇ ਸਿੱਖ ਦਇਆ ਰਾਮ ਪ੍ਰੋਹਿਤ ਤੇ 10-11 ਸਿੱਖ ਹੋਰ ਭੇਜੇ। 1,00,000 ਰੁਪਏ ਦੇ ਕਰੀਬ ਸਗੜ ਬਣਦਾ, ਜਿਹੜਾ ਫਤਿਹ ਸ਼ਾਹ ਦੀ ਧੀ ਲਈ ਪਿਤੋਰਿਆ। ਕਹਿਣ ਲੱਗੇ ਆ ਉਹਨੂੰ ਦਿਓ, ਪਰ ਨਾਲ ਕਿਹਾ ਸੁਚੇਤ ਰਿਹੋ। ਭੀਮ ਚੰਦ ਵੀ ਪਹੁੰਚ ਗਿਆ, ਲੜਕੀ ਦੀ ਸ਼ਾਦੀ ਹੋ ਗਈ। ਤੇ ਅਕਸਰ ਆਪਾਂ ਦੇਖਦੇ ਹਾਂ ਅੱਜ ਵੀ ਪਿੰਡਾਂ ਵਿੱਚ ਜੋ ਲੋਕਾਂ ਦੀ ਇੱਕ ਸਮਾਜਿਕ ਰੀਤ ਹੈ ਕਿ ਬੱਚੀ ਦੀ ਡੋਲੀ ਉੱਠਣ ਤੋਂ ਪਹਿਲਾਂ ਜਿੰਨੇ ਸ਼ਗਨ ਦੇਣਾ ਉਹ ਇਕੱਠੇ ਹੁੰਦੇ ਆਏ। ਰਾਜੇ ਮਹਾਰਾਜੇ ਇਕੱਠੇ ਹੋਏ, ਪ੍ਰੋਹਿਤ ਨੇ ਪੁਕਾਰ ਕੇ ਕਿਹਾ, ਕਿਸੇ ਰਾਜੇ ਵੱਲੋਂ 5,000, ਕਿਸੇ ਵੱਲੋਂ 2,000, ਕਿਸੇ ਵੱਲੋਂ ਹੱਦ 10,000। ਅਖੀਰ ਤੇ ਉਹਨੇ ਕਿਹਾ ਗੁਰੂ ਗੋਬਿੰਦ ਸਿੰਘ ਵੱਲੋਂ 1,00,000 ਰੁਪਏ ਦਾ ਸ਼ਗਨ। ਭੀਮ ਚੰਦ ਤੜਫ ਉੱਠਿਆ, ਕਹਿੰਦਾ ਫਤਿਹ ਸ਼ਾਹ, ਜਿਹੜਾ ਮੇਰੇ ਰਸਤੇ ਨੂੰ ਰੋਕਦਾ ਹੈ ਉਹਨੂੰ ਤੂੰ ਆਪਣੀ ਧੀ ਦੇ ਵਿਆਹ ਵੀ ਸ਼ਾਮਿਲ ਕੀਤਾ ਹੈ, ਸਾਡੀ ਭਰੇ ਦਰਬਾਰ ਵਿੱਚ ਨੱਕ ਵੱਡੀ ਗਈ, ਇੱਕ ਫਕੀਰ ਟਿੱਬੇ ਤੇ ਰਹਿਣ ਵਾਲਾ ਇੰਨਾ ਸ਼ਗਨ ਭੇਜੇ। ਕਹਿੰਦਾ ਜੇ ਤੂੰ ਗੁਰੂ ਗੋਬਿੰਦ ਸਿੰਘ ਦਾ ਸ਼ਗਨ ਲੈਣਾ ਤੇ ਮੈਂ ਤੇਰੀ ਧੀ ਦਾ ਡੋਲਾ ਨਹੀਂ ਲੈ ਕੇ ਜਾਣਾ, ਡੋਲਾ ਤੇਰੀ ਧੀ ਦਾ ਤੇਰੇ ਘਰ ਰਹੇਗਾ। ਭੀਮ ਚੰਦ ਇੱਕੋ ਦਮ ਗੁੱਸੇ ਵਿੱਚ ਉੱਠ ਕੇ ਤੁਰ ਪਿਆ। ਦੀਵਾਨ ਨੰਦ ਚੰਦ ਸਮਝ ਗਿਆ ਵੀ ਇਹ ਸ਼ਰਾਰਤੀ ਬੰਦਾ ਖੇਡ ਕਰੇਗਾ, ਇੰਨਾ ਸਿਆਣਾ ਸਿੱਖ। ਉਹਨੇ ਸ੍ਰੀਨਗਰ ਦੇ ਵਿੱਚ ਨਹੀਂ ਰਹਿਸ਼ ਰੱਖੀ, ਬਾਹਰ ਮੈਦਾਨ ਵਿੱਚ ਰੱਖੀ ਜਿੱਧਰ ਪਹੁੰਟਾ ਸਾਹਿਬ ਵਾਲਾ ਰਸਤਾ ਪੈਂਦਾ ਸੀ। ਭੀਮ ਚੰਦ ਨੂੰ ਮਨਾਉਣ ਗਏ, ਕਹਿੰਦਾ ਪਹਿਲੀ ਗੱਲ ਫਤਿਹ ਸ਼ਾਹ, ਇਹ ਗੁਰੂ ਦਾ ਤੂੰ ਸ਼ਗਨ ਲੈਣਾ ਨਹੀਂ, ਆਪਾਂ ਸਿੱਖਾਂ ਨੂੰ ਕੁੱਟ ਕੇ ਧੱਕੇ ਨਾਲ ਖੋਣਾ। ਜੇ ਉਸ ਤਰ੍ਹਾਂ ਲੈ ਲਿਆ ਤੇ ਫਿਰ ਤਾਂ ਗੱਲ ਕੋਈ ਨਾ ਬਣੀ, ਸਿੱਖਾਂ ਨੂੰ ਕੁੱਟ ਮਾਰ ਕੇ ਖੋਣਾ ਕਿ ਗੁਰੂ ਗੋਬਿੰਦ ਸਿੰਘ ਤੱਕ ਸੁਣਿਆ ਤਾਂ ਪਹੁੰਚੇ ਕਿ ਭੀਮ ਚੰਦ ਕਿੰਨੀ ਕੁ ਤਾਕਤ ਏ। ਪਹਿਲੀ ਗੱਲ ਇਹਨਾਂ ਸਿੱਖਾਂ ਨੂੰ ਕੁੱਟਣਾ ਪਏਗਾ, ਦੂਸਰਾ ਮੈਂ ਤੇਰੀ ਬੱਚੀ ਦੀ ਡੋਲੀ ਤਾਂ ਚੁੱਕਾਂਗਾ, ਮੈਂ ਹੁਣ ਵਾਪਸ ਇਸ ਤਰ੍ਹਾਂ ਨਹੀਂ ਜਾਣਾ, ਪਹੁੰਟਾ ਸਾਹਿਬ ਨੂੰ ਉਜਾੜਨਾ ਏ ਤੇ ਜਿਹੜੀ ਗੁਰੂ ਗੋਬਿੰਦ ਸਿੰਘ ਨਾਲ ਜੰਗ ਲੜਨੀ ਏ ਉਹਦਾ ਮੋਹਰੀ ਸਭ ਤੋਂ ਅੱਗੇ ਤੂੰ ਹੋਵੇਗਾ। ਹੁਣ ਉਹ ਬੱਚੇ ਨੇ ਸੋਚਿਆ ਕਿ ਸਮਾਜ ਸੀ, ਜੇ ਧੀ ਦੀ ਡੋਲੀ ਜਿੰਨੇ ਲਾਵਾਂ ਲਈਆਂ ਹੋਣ ਉਹਦੀ ਡੋਲੀ ਕੋਈ ਛੱਡ ਕੇ ਚਲਾ ਜਾਏ। ਆਖਰ ਉਹ ਇੱਕ ਧੀ ਦਾ ਬਾਪ ਸੀ, ਅੰਦਰ ਦਹਿਲ ਗਿਆ, ਡੋਲ ਗਿਆ, ਕਹਿੰਦਾ ਬਿਲਕੁਲ ਠੀਕ ਹੈ, ਮੈਂ ਸ਼ਗਨ ਵੀ ਖੋਵਾਂਗਾ, ਮੈਂ ਤੇਰੇ ਅੱਗੇ ਹੋ ਕੇ ਗੁਰੂ ਗੋਬਿੰਦ ਸਿੰਘ ਦੇ ਵਿਰੁੱਧ ਲੜਾਂਗਾ। ਤੇ ਜਦੋਂ ਇਹ ਸ਼ਗਨ ਖੋਣ ਲਈ ਪਹੁੰਚੇ, ਨੰਦ ਚੰਦ ਕਹਿੰਦਾ ਅੱਗੇ ਤਾਂ ਦੇਣਾ ਸੀ, ਉੱਥੇ ਟਾਕਰਾ ਹੋਇਆ ਯਮੁਨਾ ਦੇ ਕੰਢੇ। ਤੇ ਨੰਦ ਚੰਦ ਹੋਰੀ ਸਾਰਾ ਸਮਾਨ ਲੈ ਕੇ ਵਾਪਸ ਆ ਗਏ, ਕਹਿਣ ਲੱਗੇ ਮਹਾਰਾਜ ਹੁਣ ਤਿਆਰੀ ਕਰੋ, ਉੱਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਸਾਨੂੰ ਖਤਮ ਕਰਨ ਤੇ ਤੁਲੇ। ਇਹ ਵਾਪਸ ਪਹੁੰਟਾ ਸਾਹਿਬ ਪਹੁੰਚ ਗਏ। ਇੱਥੇ ਫਿਰ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ, ਦੇਖੋ ਏ ਫਤਿਹ ਸ਼ਾਹ, ਕੌਪਾ ਤਬ ਰਾਜਾ, ਲੋ ਪਰਾ ਹਮਸ਼ੋ ਬਿਨ ਕਾਜਾ। ਫਤਿਹ ਸ਼ਾਹ, ਅਸੀਂ ਤੇ ਤੇਰੀ ਧੀ ਦੇ ਵਿਆਹ ਵਿੱਚ ਸ਼ਾਮਿਲ ਹੋਣ ਗਏ, ਹੱਦ ਹੋ ਗਈ, ਤੂੰ ਇੱਕ ਵਾਰੀ ਦ੍ਰਿੜਤਾ ਰਹਿੰਦੋ, ਤੇਰੀ ਲੋਕ ਪਰਲੋਕ ਵਿੱਚ ਇੱਜ਼ਤ ਢੱਕ ਦੇ, ਪਰ ਦੋ ਕੇ ਇੱਕ ਦਬਕੇ ਨਾਲ ਤੂੰ ਡੋਲ ਗਿਆ ਤੇ ਗੁਰੂ ਗੋਬਿੰਦ ਸਿੰਘ ਦਾ ਮੁਕਾਬਲਾ ਕਰਨ ਲਈ ਸਭ ਤੋਂ ਅੱਗੇ ਤੁਰਿਆ। ਤਵਾਰੀਖ ਦੇ ਪੰਨੇ ਨੇ ਫਤਿਹ ਸ਼ਾਹ ਤੁਰਿਆ, ਇਹਨਾਂ ਨੇ ਬੱਚਾ ਤੇ ਡੋਲੀ ਤੋੜ ਦਿੱਤੇ। 10,000 ਦੇ ਕਰੀਬ ਪਹਾੜੀਆਂ ਦੀ ਫੌਜ ਸੀ, ਜਿਹੜਾ ਪਹਿਲਾ ਹੱਲਾ ਗੁਰੂ ਗੋਬਿੰਦ ਸਿੰਘ ਉੱਤੇ ਕੀਤਾ ਗਿਆ। ਤੇ ਗੁਰੂ ਗੋਬਿੰਦ ਸਿੰਘ ਕੋਲ ਕੌਣ ਜੀ, ਆਪਣੇ ਪਿਆਰੇ ਸਿੱਖ ਭੂਆ ਦੇ ਜਿਹੜੇ 5 ਪੁੱਤਰ ਨੇ, ਸੰਘੋ ਸ਼ਾਹ, ਗੁਲਾਬ ਰਾਏ, ਗੰਗਾ ਰਾਮ, ਮਾਰੀ ਚੰਦ, ਇਹ 5 ਭਰਾ ਜਿਹੜੇ ਸੂਰਬੀਰ, ਇਹ मामा कृपाल लाल चंद कई लाल चंद हवाई हलवाई का जिक्र करते हैं पर सोहन सिंह शीतल ने लाल चंद भाई विधि चंद के भतीजे के पुत्र का जिक्र किया। साहब के कोल जिहड़े 500 पठान भर्ती किए सन जो पता लगा पहाड़िए आए ने रातों रात इन्हों पहाड़ियों गंढ संड कर ली। कह लगे सी ऐन मौके ते सवेरे गुरु गोबिंद सिंह नूं जवाब देंगे पर शर्त एक के पौंटा दी जिन्नी भी लुट होवेगी वह साडी होवेगी। दूसरी गल कि लुट तो बाद इनाम सानू मूंह मंगिया दिता जाएगा। पहाड़ियां ने कहा बिल्कुल ठीक है। चार पठान आगू निजाबत खान भीखण खान उमर खान ये तीन चार इकट्ठे हो के गुरु गोबिंद सिंह दे चरणा विच पहुंचे ते कहन लगे कि असी अज रात छड़ के चले जाना। किसी ने कहा मेरे पुत्र दा विआह, किसी ने कहा मेरा बाप बामार, किसी ने कहा मेरे बच्चे रोंदे ने। सह मुस्करा पै कहन लगे पठानो जिदन तुहानू पीर जी ने रखाया सी उदन तुसी तरले लेंदे सो पेट भर के रोटी मिल जाए सी रह जागे। अज समा आया ते दौड़दे पए हो। कहन लगे सी रहना नहीं। गुरु गोबिंद सिंह कहिंदे जे जंग तो डर के दौड़दे हो मैं तुहानू रब ते विश्वास करके एक वादा करना वा तुसी अगे हो के जूझो पावे ना पर दौड़ो ना अखीर ते जित तुहाडी झोली विच पएगी। रब ते यकीन करियो पर 400 पठान जेड़े ने ए साहिब गुरु गोबिंद सिंह नू छड़ के चले गए। एक पठान सरदार काले खां ਉਹ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਟਿਕ ਗਿਆ। ਕਹਿੰਦਾ ਦਾਤਾ ਭਾਵੇਂ ਮਰ ਜਾਵਾਂ ਭਾਵੇਂ ਰਵਾਂ ਹੁਣ ਮੈਨੂੰ ਰੁਪਈਏ ਦੀ ਵੀ ਪਰਵਾਹ ਨਹੀਂ ਅਖੀਰਲੇ ਦਮ ਤੱਕ ਤੇਰਾ ਬਣ ਕੇ ਰਹਾਂਗਾ। ਜਿਹੜੇ ਪਾਸੇ ਤੂੰ ਖਲੋਵੇਂਗਾ ਮੈਂ ਛਾਤੀ ਤਾਣ ਕੇ ਦੁਸ਼ਮਣ ਦਾ ਮੁਕਾਬਲਾ ਕਰਾਂਗਾ। ਹੁਣ ਦੇਖੋ ਇੱਕ ਪਾਸੇ 10,000 ਫੌਜ ਆਉਂਦੀ ਹੋਵੇ ਤੇ ਜਿਹੜੇ ਫੌਜ ਵਿੱਚ ਭਰਤੀ ਕੀਤੇ ਨੇ ਐਨ ਮੌਕੇ ਤੇ ਜਵਾਬ ਦੇ ਜਾਣ ਤੇ ਗੁਰੂ ਗੋਬਿੰਦ ਸਿੰਘ ਦੇ ਅਸੂਲ ਤੱਕੋ। ਜੇ ਕੋਈ ਆਮ ਸਰਕਾਰ ਹੁੰਦੀ ਉਹਨਾਂ ਨੂੰ ਬਾਗੀ ਕਰਾਰ ਦੇ ਕੇ ਕੈਦ ਕਰਦੀ। ਮੇਰਾ ਗੁਰੂ ਇੱਕ ਤੇ ਭਰੋਸਾ ਕਰਦਾ।

ਉਹ ਇਕੱਲਾ ਹੀ ਬੈਠਾ ਬੁੱਢਾ ਬੰਦਾ, ਜਟਾਵਾਂ ਉਹਦੇ ਸਿਰ ਤੇ, ਸਰੀਰ ਉਹਦਾ ਚਿਲਵਾਂ ਜਿਹਾ, ਗਲ ਵਿਚ ਉੱਨ ਦੀ ਮਾਲਾ ਪਾਈ, ਹੱਥ ਵਿਚ ਮੁਤਹਿਰ ਪਕੜ ਕੇ, ਸੋਟਾ ਪਕੜ ਕੇ ਬੈਠਾ ਗੁਰੂ ਗੋਬਿੰਦ ਸਿੰਘ ਹੱਥ ਪਏ। ਕਹਿਣ ਲੱਗੇ ਮਹੰਤ ਜੀ ਕਿੱਧਰ ਚਲੇ ਗਏ ਬੈਰਾਗੀ? ਕਹਿੰਦਾ ਮਹਾਰਾਜ ਮੌਤ ਤੋਂ ਕਿਨੂੰ ਨੀ ਡਰ ਲੱਗਦਾ, ਜਿੰਦ ਕਿਨੂੰ ਪਿਆਰੀ ਨਹੀਂ? ਤੇ ਗੁਰੂ ਗੋਬਿੰਦ ਸਿੰਘ ਕਹਿਣ ਲੱਗੇ ਤੂੰ ਕਿਉਂ ਨੀ ਗਿਆ? ਕਹਿੰਦਾ ਭੱਜਦਾ ਤੇ ਮੈਂ ਵੀ ਸਾਂ, ਪਰ ਜਿਹੜੇ ਪਾਸੇ ਜਾਂਦਾ ਸਾਂ ਕੇਵਲ ਤੂੰ ਹੀ ਦਿਸਦਾ ਪਿਆ ਸਾਂ। ਹੁਣ ਦੇਖੋ ਦੇ ਅੰਦਰ ਦੀ ਬਿਰਤੀ। ਕਹਿੰਦਾ ਲੜਿਆ ਮੈਂ ਕਦੀ ਨਹੀਂ, ਆ ਉਨ ਦੀ ਮਾਲਾ ਕੱਲੀ ਫੇਰੀ ਏ, ਜਪਿਆ ਵਾਹਿਗੁਰੂ ਵਾਹਿਗੁਰੂ ਏ, ਆ ਲੰਗੋਟ ਬੰਨ ਕੇ ਆ ਖੱਪਣੀ ਜੀ ਗੱਲ ਵਿਚ ਪਾਈ ਬੈਠਾ, ਮੈਂ ਤੇਰਾ ਵਾਂ, ਭਾਵੇਂ ਇਹ ਸਰੀਰ ਦੇ ਟੁਕੜੇ ਟੁਕੜੇ ਹੋ ਜਾਣ, ਮੈਂ ਤੇਰੇ ਦਰ ਨੂੰ ਛੱਡਣਾ ਨਹੀਂ। ਸਾਹਿਬ ਨੇ ਹੱਸ ਕੇ ਕਿਹਾ ਉਹ ਚੰਗਾ, ਉਦਾਸੀਆਂ ਦੀ ਜੜ ਤੂੰ ਰੱਖ ਲਈ। ਉਦਾਸੀ ਬਚ ਗਏ, ਉਹਨਾਂ ਦੀ ਜੜ ਰੱਖੀ, ਕੇਵਲ ਇੱਕ ਉਦਾਸੀ ਰਹਿ ਗਿਆ, ਸਾਰੇ ਛੱਡ ਕੇ ਚਲੇ ਗਏ। ਕੁਝ ਕੁ ਕਹਿੰਦੇ ਨੇ 2,000 ਦੇ ਕਰੀਬ ਗੁਰੂ ਗੋਬਿੰਦ ਸਿੰਘ ਕੇਵਲ ਸਿੱਖ ਨੇ, ਇੱਧਰ 10,000 ਦੀ ਫੌਜ ਢਾਈ ਕਰਕੇ ਆਈ। ਤੇ ਸਾਹਿਬ ਨੇ ਮੈਦਾਨ ਚੁਣਿਆ ਪਗਾਣੀ ਦਾ, ਪੌਟਾ ਸਾਹਿਬ ਦੇ ਨੇੜੀ ਅੱਜ ਉਹ ਸਥਾਨ ਬਣ ਚੁੱਕਾ ਹੈ ਜਿੱਥੇ ਇਹ ਯੁੱਧ ਹੋਇਆ ਹੈ। ਕਦੀ ਜਾਇਓ ਥੱਲੇ ਦੀਵੇ ਥਾਂ ਤੇ ਇੱਕ ਕਬਰ ਵੀ ਏ, ਇੱਕ ਦਿਓਰਾ ਵੀ ਏ, ਉਹ ਹਰੀਚੰਦ ਜਿਹਦਾ ਅੱਗੇ ਜ਼ਿਕਰ ਆਉਣਾ ਗੁਰੂ ਗੋਬਿੰਦ ਸਿੰਘ ਦੇ ਤੀਰ ਨਾਲ ਬੰਨਿਆ ਗਿਆ। ਇੱਕ ਇੱਕ ਚੀਜ਼ ਜਿਹੜੀ ਏ, ਜਦੋਂ ਵੀ ਇਤਿਹਾਸਿਕ ਥਾਂ ਤੇ ਜਾਓ ਨਾ, ਭਾਵਾਂ ਲਿਖਿਆ ਬਹੁਤ ਕੁਛ ਹੁੰਦਾ, ਪਰ ਉੱਥੇ ਬਜ਼ੁਰਗਾਂ ਨੂੰ ਮੁੱਲ ਮਿਲ ਕੇ ਪੁੱਛ ਕੇ ਦੇਖੋ ਤੇ ਚੇਤੇ ਰੱਖਿਓ, ਬਹੁਤ ਘਟਨਾਵਾਂ ਐਸੀਆਂ ਨੇ ਜਿਹੜੀਆਂ ਸਾਨੂੰ ਉੱਥੇ ਲੋਕਾਂ ਕੋਲੋਂ ਮਿਲ ਗਈਆਂ ਜੋ ਲਿਖਤਾਂ ਵਿੱਚ ਨਹੀਂ। ਸਾਹਿਬ ਗੁਰੂ ਗੋਬਿੰਦ ਸਿੰਘ ਨੇ ਪੌਂਟਾ ਸਾਹਿਬ ਛੱਡ ਦਿੱਤਾ, ਪੰਘਾਣੀ ਦੀ ਥਾਂ ਤੇ ਆ ਕੇ ਇੱਕ ਗੋਲ ਗਤਾਰਾ ਬਣਾ ਲਿਆ। 10,000 ਦੀ ਫੌਜ ਆਈ, ਸਾਹਿਬ ਨੇ ਆਪਣੇ 5 ਭੂਆ ਦੇ ਜਿਹੜੇ ਪੁੱਤਰ ਸਨ ਉਹਨਾਂ ਨੂੰ ਤਿਆਰ ਕੀਤਾ, ਆਪ ਉੱਚੀ ਟਿੱਬੀ ਤੇ ਖਲੋ ਗਏ। ਕਿਰਪਾਲ ਉਦਾਸ ਜਿਹੜਾ ਉਦਾਸੀ ਸੀ ਇਹ ਵੀ ਸਾਹਿਬ ਦੇ ਕੋਲ ਖਲੋਤਾ, ਉਧਰੋਂ ਪਹਾੜੀਆਂ ਵਿੱਚੋਂ ਅਗਵਾਈ ਕਰਦਾ ਆਇਆ ਫਤਿਹ ਸ਼ਾਹ। ਸਾਹਿਬ ਦੇਖ ਕੇ ਮੁਸਕਰਾ ਪਏ, ਇਹ ਉਹੀ ਬੰਦਾ ਜਿਹੜਾ ਕੱਲ ਤੱਕ ਮੇਰੇ ਨਾਲ ਸੁਲਾ ਕਰਕੇ ਚਰਨਾਂ ਥੱਲੇ ਹੱਥ ਰੱਖਦਾ ਸੀ, ਅੱਜ ਉਹ ਗੁੱਸੇ ਵਿੱਚ ਭਰਿਆ ਹੋਇਆ ਗੁਰੂ ਨੂੰ ਤਬਾਹ ਕਰਨ ਆਇਆ। ਤੇ ਇਹ ਵਿਦਵਾਨਾਂ ਨੇ ਨਹੀਂ, ਗੁਰੂ ਗੋਬਿੰਦ ਸਿੰਘ ਜੀ ਨੇ ਬਚਿੱਤਰ ਨਾਟਕ ਵਿੱਚ ਇਸ ਯੁੱਧ ਦਾ ਜ਼ਿਕਰ ਕੀਤਾ। ਸਾਹਿਬ ਕਹਿੰਦੇ ਨੇ ਸਭ ਤੋਂ ਅੱਗੇ ਇਹਨਾਂ 400 ਪਠਾਨ ਲਾਏ, ਇਹ ਪਠਾਨ ਪਹੁੰਚੇ। ਇਹਨਾਂ ਦਾ ਆਗੂ ਸੀ ਹਯਾਤ ਖਾਨ, ਹਯਾਤ ਖਾਨ ਨੇ ਜਦੋਂ ਹੱਲਾ ਕੀਤਾ ਤੇ ਗੁਰੂ ਕੇ ਭੂਆ ਦੇ ਪੁੱਤਰਾਂ 5 ਨੇ ਇਹੋ ਜਿਹੀ ਤੀਰ ਦੀ ਬਾਛੜ ਲਾਈ ਕਿ ਪਠਾਨ ਦਾ ਮੂੰਹ ਮੋੜ ਕੇ ਰੱਖ ਦਿੱਤਾ। ਪਿਛਾ ਨੂੰ ਮੁੜੇ ਤੇ ਫਤਿਹ ਸ਼ਾਹ ਕਹਿੰਦਾ ਪਠਾਨ ਜੀ ਤੁਸੀਂ ਕਹਿੰਦੇ ਸੋ ਸਾਰੇ ਉਹਨੇ ਜੱਟ ਬੂਟ ਕੰਮੀ ਕਮੀਨ ਇਕੱਠੇ ਕੀਤੇ ਨੇ, ਲੜਨ ਵਾਲਾ ਹੀ ਕੋਈ ਨਹੀਂ, ਲੁੱਟ ਤਾਂ ਸਾਰੀ ਤੁਹਾਡੀ ਏ ਪੌਂਟਾ ਸਾਹਿਬ ਦੀ, ਪਹਿਲੀ ਵਾਰ ਨੀ ਤੁਸੀਂ ਚੱਲ ਚੱਕੇ, ਪਿਛਾ ਨੂੰ ਮੁੜਿਓ ਅੱਗੇ ਨੂੰ ਹੋਵੋ। ਕਹਿਣ ਲੱਗੇ ਹਯਾਤ ਖਾਨ ਲਲਕਾਰਾ ਮਾਰ ਕੇ ਲੈ ਕੇ ਆਪਣੀ ਤਲਵਾਰ ਅੱਗੇ ਨਿਕਲਿਆ। ਹੁਣ ਦੇਖੋ ਗੁਰੂ ਦੀ ਕਰਾਮਾਤ, ਕੋਲ ਮਹੰਤ ਕਿਰਪਾਲ ਦਾਸ ਉਦਾਸੀ ਖਲੋਤਾ ਸੀ, ਕਹਿੰਦਾ ਮਹਾਰਾਜ ਇਹ ਉਹੀ ਹਯਾਤ ਖਾਨ ਨਮਕ ਹਰਾਮ ਏ ਜਿਹਨੇ ਤੇਰੇ ਘਰ ਦੀਆਂ ਰੋਟੀਆਂ ਖਾ ਕੇ ਅਕਿਰਤ ਕਣਤਾ ਕੀਤੀ। ਤੇ ਪੁੱਛਿਆ ਸਾਹਿਬ ਕਹਿੰਦੇ ਨੇ ਤੂੰ ਕੀ ਸੋਚਣਾ? ਕਹਿੰਦਾ ਲੜਿਆ ਤੇ ਮੈਂ ਕਦੀ ਨੀ, ਪਰ ਇੱਕ ਵਾਰੀ ਅਸੀਸ ਦੇ ਇਹਦੇ ਨਾਲ ਮੈਂ 2 ਹੱਥ ਕਰਦੇ ਚਾਹੁੰਦਾ। ਕਦੀ ਤੱਕੋ ਗੁਰੂ ਗੋਬਿੰਦ ਸਿੰਘ ਦੀ ਰਹਿਮਤ, ਸਿੱਖਾ ਯਕੀਨ ਕਰ, ਦ੍ਰਿੜ ਅਰਾਧਿਆਂ ਵਾਲਿਆਂ ਦੀ ਜਿੱਤ ਪੈਰ ਚੁੰਮਦੀ ਏ, ਜਿਹੜੇ ਲੋਕ ਅਰਾਧੀ ਢਾ ਕੇ ਬਹਿ ਜਾਣ ਉਹ ਜਿੱਤੇ ਹੋਏ ਵੀ ਹਾਰ ਜਾਂਦੇ। ਆ ਸਾਹਿਬ ਨੇ ਬਾਣੀ ਵਿੱਚ ਕਿਹਾ ਨੀ, ਨਿਸ਼ਚੈ ਕਰ ਆਪਣੀ ਜੀਤ ਕਰੂੰ, ਇੱਕ ਨਿਸ਼ਚਾ ਭਰੋਸਾ ਹੀ ਐਸਾ ਜਿਹੜਾ ਬੰਦੇ ਨੂੰ ਜਿੱਤ ਤੱਕ ਲੈ ਜਾਂਦਾ, ਜਦੋਂ ਅੰਦਰੋਂ ਦ੍ਰਿੜਤਾ ਹੀ ਮੁੱਕ ਜਾਏ ਤੇ ਫਿਰ ਚੇਤੇ ਰੱਖੋ ਜਿੱਤੇ ਹੋਏ ਵੀ ਘਰਾਂ ਨੂੰ ਹਾਰ ਕੇ ਆ ਜਾਂਦੇ। ਹਯਾਤ ਖਾਂ ਕਹਿੰਦਾ ਮਹਾਰਾਜ ਅਸੀਸ ਦਿਓ ਮੈਨੂੰ, ਤੇ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਦਰ ਵਿੱਚ ਪਹਿਲੇ ਦਿਨ ਅੱਜ ਕਿਰਪਾਲ ਦਾਸ, ਵਾਹਿਗੁਰੂ ਕਿਰਪਾਲ ਦਾਸ ਉਦਾਸੀ ਹਯਾਤ ਖਾਂ ਨਾਲ ਟੱਕਰ ਲੈਣ ਲਈ ਘੋੜੇ ਤੇ ਸਵਾਰ ਹੋਏ। ਸਾਹਿਬ ਨੇ ਕਿਹਾ ਕਿਰਪਾਨ ਨੇਜ਼ਾ ਬਰਸ਼ਾ, ਕੋਈ ਨਾਗਨੀ ਕੋਈ ਤੀਰ? ਕਹਿੰਦਾ ਬਸ ਤੂੰ ਅਸੀਸ ਦੇ ਦੇ, ਸਾਰੀ ਜ਼ਿੰਦਗੀ ਸੋਟਾ ਹੀ ਚਲਾਇਆ, ਆ ਸੋਟਾ ਹੀ ਮੇਰੇ ਹੱਥ ਵਿੱਚ ਏ, ਤੂੰ ਨਜ਼ਰ ਕਰਦਾ ਰਹੀ, ਦੇਖੀ ਅੱਜ ਇਸ ਸਾਧ ਦੇ ਕਾਰਜਾਂ ਨੇ। ਸਾਹਿਬ ਨੇ ਅਸੀਸ ਦੇ ਕੇ ਜਦੋਂ ਤੋਰਿਆ ਨਾ, ਤੇ ਸਾਹਮਣੇ ਹਯਾਤ ਖਾਂ ਆਇਆ ਲਲਕਾਰੇ ਮਾਰਦਾ, ਤੇ ਕਹਿੰਦੇ ਨੇ ਇੱਕੋ ਦਮ ਹੱਸ ਪਏ। ਪਠਾਨ ਕਹਿੰਦੇ ਨੇ ਦੇਖ ਗੁਰੂ ਕਾ ਸੂਰਮਾ ਢਿੱਲੜ ਜਿਹਾ ਆਉਂਦਾ ਪਿਆ, ਸਰੀਰ ਦਾ ਭਾੜਾ ਸੀ ਥੋੜਾ ਜਿਹਾ ਮੰਤ। ਕਹਿੰਦਾ ਦੇਖ ਢਿਲਕਵਾਂ ਸਰੀਰ ਤੁਰਿਆ ਆਉਂਦੇ ਗੁਰੂ ਕਾ ਜਰਨੈਲ। ਹਯਾਤ ਖਾਂ ਟਿੱਚਰ ਕਰਕੇ ਕਹਿੰਦਾ ਬਾਬਾ ਜੀ ਸੱਚਖੰਡ ਦੇ ਬੂਹੇ ਤੇ ਜਾ ਕੇ ਦਸਤਕ ਦੇਣੀ ਚਾਹੁੰਦੇ ਹੋ ਕਿ ਸਾਡੀ ਜੰਨਤ ਵੀ ਜਾਣਾ ਚਾਹੁੰਦੇ ਹੋ? ਕਹਿਣ ਲੱਗਾ ਹਯਾਤ ਖਾਂ ਤੂੰ ਵਾਰ ਕਰ, ਮੈਂ ਤੇਰਾ ਮੁਕਾਬਲਾ ਕਰਨਾ ਆ। ਸਾਹਿਬ

0: ਗੋਬਿੰਦ ਸਿੰਘ ਟਿੱਬੀ ਤੇ ਖਲੋ ਕੇ ਤੱਕਦੇ ਨੇ। ਹਯਾਤ ਖਾਨ ਨੇ ਫਿਰ ਮਜ਼ਾਕ ਕੀਤੀ, ਜਾ ਬਾਬਾ ਜਾ ਕੇ ਮਾਲਾ ਫੇਰਿਆ ਕਰ, ਤੇ ਗਲ ਵਿੱਚ ਉੱਨ ਦੀ ਮਾਲਾ, ਜਾ ਕੇ ਮਾਲਾ ਫੇਰ, ਤੇਰਾ ਕੰਮ ਲੰਗਰ ਪਾਣੀ ਛੱਕ, ਤੂੰ ਕਿੱਥੋਂ ਮੇਰਾ ਮੁਕਾਬਲਾ ਕਰ ਲਏਗਾ, ਅਸੀਂ ਤਾਂ ਕਈ ਪੁਸ਼ਤਾਂ ਤੋਂ ਸੂਰਮੇ ਤੁਰੇ ਆਉਂਦੇ ਹਾਂ। ਉਸ ਵਕਤ ਕਹਿੰਦੇ ਨੇ ਹਯਾਤ ਖਾਨ ਨੂੰ ਬਾਬੇ ਨੇ ਅਖੀਰ ਦੀ ਗੱਲ ਕਹੀ, ਕਹਿੰਦਾ ਜੇ ਅੰਮਾ ਦਾ ਪਠਾਣੀ ਦਾ ਸ਼ੀਰ ਚੁੰਘੇ ਹੀ ਨਾ, ਭਾਵੇਂ ਮੈਂ ਬਾਬੇ ਨਾਨਕ ਦਾ ਘਰ ਦਾ ਸਾਧ ਗੁਰੂ ਗੁਰੂ ਜਪਣ ਵਾਲਾ ਵਾਂ, ਪਰ ਚੇਤੇ ਰੱਖ ਜੇ ਤੇਰੀ ਤਾਕਤ ਹੈ ਤਾਂ ਮੇਰੇ ਤੇ ਤਿੰਨ ਵਾਰ ਪਹਿਲਾਂ ਕਰ ਲੈ। ਉਸ ਉਦਾਸੀ ਬੰਦਾ, ਲਗੋਟ ਬੰਨਿਆ ਬੰਦਾ, ਕਹਿੰਦੇ ਹਯਾਤ ਖਾਨ ਨੇ ਪਹਿਲਾ ਵਾਰ ਕੀਤਾ ਤੇ ਉਸ ਵਕਤ ਕਿਰਪਾਲ ਦਾਸ ਨੇ ਰੋਕ ਲਿਆ, ਦੂਜਾ ਵਾਰ ਕੀਤਾ ਫਿਰ ਰੋਕ ਲਿਆ, ਤੀਜਾ ਵਾਰ ਕੀਤਾ ਫਿਰ ਰੋਕ ਲਿਆ, ਤੇ ਗੁਰੂ ਗੋਬਿੰਦ ਸਿੰਘ ਦੇਖਦੇ ਪਏ ਸਨ, ਕਿਰਪਾਲ ਦਾਸ ਨੇ ਇੱਕੋ ਦਮ ਘੋੜੇ ਦੀਆਂ ਲਗਾਮਾਂ ਛੱਡ ਦਿੱਤੀਆਂ ਤੇ ਰਕਾਬ ਉੱਤੇ ਖਲੋ ਕੇ ਪੈਰਾਂ ਦੇ ਭਾਰ ਦੋਨਾਂ ਹੱਥਾਂ ਨਾਲ ਪਕੜ ਕੇ ਡੰਡਾ ਹਯਾਤ ਖਾਨ ਦੇ ਸਿਰ ਵਿੱਚ ਮਾਰਿਆ, ਤੇ ਗੁਰੂ ਗੋਬਿੰਦ ਸਿੰਘ ਦੇਖ ਕੇ ਹੱਸ ਪਏ, ਸਿਰ ਵਿੱਚੋਂ ਮਿੱਝ ਇੰਝ ਨਿਕਲੀ ਜਿਵੇਂ ਕਿਤੇ ਕ੍ਰਿਸ਼ਨ ਮੱਖਣ ਦੇ ਭਾਂਡੇ ਭਰੇ ਹੋਏ ਨੂੰ ਜ਼ਮੀਨ ਉੱਤੇ ਸੜਦਾ ਹੋਵੇ। ਸਾਹਿਬ ਨੇ ਬਚਿੱਤਰ ਨਾਟਕ ਵਿੱਚ ਬਚਨ ਕਿਹਾ, ਕਹਿਣ ਲੱਗੇ ਕਿਰਪਾਲ ਕੋਪੀਅੰਗ ਕੁਤਕਾ ਸੰਭਾਰੀ, ਬਚਿੱਤਰ ਨਾਟਕ ਵਿੱਚ ਬਚਨ ਹੈ ਕਿਰਪਾਲ ਕੋਪੀਅੰਗ। ਕਹਿੰਦੇ ਨੇ ਫਿਰ ਮੇਰਾ ਮੰਤ ਉਦਾਸ ਦਾਸ ਕਿਰਪਾਲ ਦਾਸ ਕੋਪੀਅੰਗ ਗੁੱਸੇ ਵਿੱਚ ਆ ਗਿਆ, ਕਿਰਪਾਲ ਕੋਪੀਅੰਗ ਕੁਤਕਾ ਸੰਭਾਰੀ, ਕਹਿਣ ਲੱਗੇ ਹਟੀ ਖਾਨ ਹਯਾਤ ਕੇ ਸੀਸ ਜਾਰੀ, ਹਯਾਤ ਖਾਨ ਜਿਹੜਾ ਹੱਟੀ ਸੂਰਮਾ ਸੀ ਉਹਦੇ ਸਿਰ ਚ ਇੱਕ ਮਾਰਿਆ, ਤੇ ਅੱਗੇ ਸਾਹਿਬ ਹੱਸ ਕੇ ਲਿਖਦੇ ਨੇ ਉੱਠੀ ਛਿੱਛ ਇੱਛੰਗ ਕੱਢਾ ਮੇਜ ਜੋਰੰਗ, ਕਹਿੰਦੇ ਇੰਨੇ ਜ਼ੋਰ ਦਾ ਸਾਧੂ ਨੇ ਡੰਡਾ ਮਾਰਿਆ ਕਿ ਅੰਜ ਹੋਇਆ ਜਿਵੇਂ ਮੱਖਣ ਦਾ ਭਾਂਡਾ ਕਿਸੇ ਕ੍ਰਿਸ਼ਨ ਨੇ ਡੰਡਾ ਮਾਰ ਕੇ ਭਿੰਨਿਆ ਹੋਵੇ, ਇੱਕੋ ਦਮ ਉਹਦੇ ਸਿਰ ਦੀ ਮਿੱਝ ਨਿਕਲ ਕੇ ਬਾਹਰ ਖਿਲਰ ਗਈ। ਕਹਿਣ ਲੱਗੇ ਕਿਰਪਾਲ ਕੋਪੀਅੰਗ ਕੁਤਕਾ ਸੰਭਾਰੀ, ਹਟੀ ਖਾਨ ਹਯਾਤ ਕੇ ਸੀਸ ਝਾਰੀ, ਉੱਠੀ ਛਿੱਛ ਇੱਛੰਗ ਕੱਢਾ ਮੇਜ ਜੋਰੰਗ, ਕਹਿਣ ਲੱਗੇ ਮਾਨੋ ਮਾਖਨੰਗ ਮਟਕੀ ਕਾਨ ਫੋਰੰਗ, ਮਾਨੋ ਕ੍ਰਿਸ਼ਨ ਨੇ ਜਿਵੇਂ ਮੱਖਣ ਦੀ ਇੱਕ ਮਟਕੀ ਬੰਨ ਦਿੱਤੀ ਹੋਵੇ। ਕਿਰਪਾਲ ਦਾਸ ਹਯਾਤ ਖਾਨ ਨੂੰ ਮਾਰ ਕੇ ਪਿਛਾ ਆਇਆ ਤੇ ਗੁਰੂ ਗੋਬਿੰਦ ਸਿੰਘ ਨੇ ਘੁੱਟ ਕੇ ਸੀਨੇ ਨਾਲ ਲਾਇਆ, ਕਿਰਪਾਲ ਦਾਸ ਮੇਰੇ ਗੁਰੂ ਨਾਨਕ ਦੀ ਤੇਰੇ ਤੇ ਕਿਰਪਾ, ਤੇਰੀ ਅਖੀਰ ਤੱਕ ਨਿਭ ਜਾਏਗੀ। ਜਦੋਂ ਇੱਧਰ ਜੰਗ ਹੋਇਆ, ਉੱਧਰ ਹਯਾਤ ਖਾਨ ਦੀ ਮੌਤ ਹੋਈ ਤੇ ਦੂਸਰਾ ਸੀ ਨਜਾਬਦ ਖਾਨ, ਇਹ ਬੜਾ ਤਕੜਾ ਤੀਰ ਅੰਦਾਜ਼ ਸੀ, ਹੈ ਇਹ ਵੀ ਉਹ ਪਠਾਨ ਜਿਹੜਾ ਭਰਤੀ ਹੋਇਆ, ਇਹ ਤੀਰਾਂ ਦੀ ਵਰਖਾ ਕਰਦਾ ਆਇਆ। ਤੇ ਉੱਧਰੋਂ ਗੁਰੂ ਗੋਬਿੰਦ ਸਿੰਘ ਜੀ ਦੀ ਭੂਆ ਦੇ ਵੱਡੇ ਪੁੱਤਰ ਸੰਘੋ ਸ਼ਾਹ ਨੇ ਇਜਾਜ਼ਤ ਮੰਗੀ, ਗੁਰੂ ਗੋਬਿੰਦ ਸਿੰਘ ਮੈਨੂੰ ਕਿਰਪਾ ਕਰਕੇ ਦਿਓ ਇਜਾਜ਼ਤ ਮੈਂ ਮੁਕਾਬਲਾ ਕਰਾਂ। ਦੋਨੋਂ ਸੂਰਮੇ ਜੂਝੇ, ਨਜਾਬਦ ਖਾਨ ਤੇ ਭਾਈ ਸੰਘੋ ਸ਼ਾਹ ਨੇ ਤੀਰਾਂ ਦੀ ਇੱਕ ਦੂਜੇ ਤੇ ਵਰਖਾ ਕਰ ਦਿੱਤੀ ਤੇ ਗੁਰੂ ਗੋਬਿੰਦ ਸਿੰਘ ਬਚਿੱਤਰ ਨਾਟਕ ਵਿੱਚ ਲਿਖਦੇ ਨੇ ਇੱਕ ਸਾਂਝਾ ਵਾਰ ਹੋਇਆ, ਉਧਰੋਂ ਨਜਾਬਦ ਖਾਨ ਦੀ ਮੌਤ ਹੋ ਗਈ ਤੇ ਉਹਦੇ ਫੱਟੇ ਫੱਟ ਲੱਗੇ ਹੋਏ ਨਾਲ ਸੰਘੋ ਸ਼ਾਹ ਵੀ ਜਿਹੜੇ ਨੇ ਸ਼ਹਾਦਤ ਦਾ ਜਾਮ ਪੀ ਗਏ। ਉੱਥੇ ਸਾਹਿਬ ਨੇ ਕਲਮ ਚੁੱਕ ਕੇ ਇੱਕ ਦੋਹਰਾ ਲਿਖਿਆ, ਕਹਿਣ ਲੱਗੇ ਮਾਰ ਨਜਾਬਦ ਖਾਨ ਕੋ ਸੰਘੋ ਜੁਝੇ ਜੁਝਾਰ, ਬਚਿੱਤਰ ਨਾਟਕ, ਮਾਰ ਨਜਾਬਦ ਖਾਨ ਕੋ ਸੰਘੋ ਜੁਝੇ ਜੁਝਾਰ, ਹਾਂ ਹਾਂ ਇਹ ਲੋਕਾਂ ਭਇਓ ਸੁਰਗ ਲੋਕ ਜੈਤਾਰ। ਕਹਿੰਦੇ ਨੇ ਮੇਰੀ ਭੂਆ ਦਾ ਪੁੱਤਰ ਜਦੋਂ ਦੁਨੀਆਂ ਤੋਂ ਗਿਆ ਤੇ ਰੱਬ ਦੇ ਘਰ ਵਿੱਚ ਉਹਦੀ ਕਰਨੀ ਨੂੰ ਦੇਖ ਕੇ ਜੈ ਜੈਕਾਰ ਕੀਤੀ ਗਈ। ਪਹਿਲਾ ਸੰਘੋ ਸ਼ਾਹ ਸ਼ਹੀਦ ਹੋਇਆ, ਪਰਤ ਕੇ ਦੂਜਾ ਇਹਨਾਂ ਦੀ ਭੂਆ ਦਾ ਪੁੱਤਰ ਜੀਤ ਮੱਲ, ਉਹਨੇ ਇਜਾਜ਼ਤ ਮੰਗੀ, ਉਹਦੇ ਮੁਕਾਬਲੇ ਤੇ ਹਰੀ ਚੰਦ ਆਇਆ। ਇਹ ਬੜਾ ਤਕੜਾ ਤੀਰ ਅੰਦਾਜ਼ ਸੀ, ਇਹਦਾ ਤੀਰ ਕਦੀ ਖਾਲੀ ਜਾਂਦਾ ਹੀ ਨਹੀਂ ਸੀ। ਉੱਧਰ ਜੀਤ ਮੱਲ, ਇੱਧਰ ਹਰੀ ਚੰਦ, ਦੋਨਾਂ ਦਾ ਜੰਗ ਅੱਤ ਦਾ ਇਹ ਲੜੇ ਨੇ। ਇੱਧਰ ਜੰਗ ਹੁੰਦਾ ਤੇ ਕਿਸੇ ਨੇ ਖਬਰ ਜਾ ਸੰਢੋਰੇ ਦਿੱਤੀ, ਨੇੜੇ ਪੈਂਦਾ ਸੀ ਪੀਰ, ਤੇਰੇ ਭੇਜੇ ਹੋਏ ਪਠਾਨ ਦਗਾ ਦੇ ਕੇ ਚਲੇ ਗਏ। ਪੀਰ ਨੇ ਪੱਲੂ ਫੇਰ ਦਿੱਤਾ ਸੰਢੋਰੇ ਦੇ ਚਾਰ ਚਫੇਰੇ, ਕਹਿੰਦਾ ਜਿਹੜਾ ਮੈਨੂੰ ਪਿਆਰ ਕਰਦਾ ਉਹ ਆਪਣੇ ਘਰੋਂ ਸਿਰ ਤੇ ਮੌਤ ਦਾ ਖੱਫੜ ਬੰਨ ਕੇ ਤੁਰਿਓ, ਕੀ ਹੋਇਆ ਜੇ ਪਠਾਨ ਧੋਖਾ ਦੇ ਗਏ। ਚਾਰ ਜਵਾਨ ਪੁੱਤਰ ਆਪਣੇ, ਦੋ ਸੱਕੇ ਭਰਾ, ਪ੍ਰਿੰਸੀਪਲ ਸਤਬੀਰ ਸਿੰਘ ਲੈਂਦੇ ਨੇ, ਆਪਣੇ ਬਾਪੂ ਨੂੰ ਵੀ ਨਾਲ ਲੈ ਲਿਆ, ਆਪਣਾ ਬਾਪ, ਦੋ ਭਰਾ, ਚਾਰ ਪੁੱਤਰ ਤੇ 700 ਮਰੀਦ ਲੈ ਕੇ ਉਹ ਪੰਜ ਵਕਤ ਦਾ ਨਮਾਜ਼ੀ ਪੀਰ ਬੁੱਧੂ ਸ਼ਾਹ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਤੋਂ ਫਿਦਾ ਹੋਣ ਵਾਸਤੇ ਜਾਂਦਾ ਫਿਰ। ਉਧਰ ਜੰਗ ਪੂਰੇ ਜੋਬਣ ਤੇ ਵੇ ਤੇ ਪੀਰ ਬੁੱਧੂ ਸ਼ਾਹ ਨੇ ਇੱਕ ਪਾਸਿਓਂ ਆ ਕੇ ਹੱਲਾ ਕੀਤਾ ਤੇ ਸਾਹਿਬ ਨੇ ਪੁੱਛਿਆ ਇਹ ਕਰਲਾਟ ਕਿਉਂ? ਕਿਸੇ ਨੇ ਕਿਹਾ ਪੀਰ ਬਦਰੂਦੀਨ ਆ ਗਏ ਨੇ। ਸਾਹਿਬ ਹੱਸ ਕੇ ਕਹਿਣ ਲੱਗੇ ਮੈਨੂੰ ਆਸ ਸੀ ਕਿ ਸਿਦਕ ਵਾਲਾ ਇਹ ਮੁੜ ਕੇ ਜ਼ਰੂਰ ਆਵੇਗਾ। ਉਧਰ ਉਹ ਜੂਝਦੇ ਰਹੇ। ਉੱਥੇ ਫਿਰ ਸਾਹਿਬ ਕਹਿੰਦੇ ਹਰੀ ਚੰਦ ਤੇ ਜੀਤ ਮਲ ਦੇ ਜੰਗ ਵਿੱਚ ਜੀਤ ਮਲ ਨੂੰ ਸੀਨੇ ਵਿੱਚ ਤੀਰ ਵੱਜਾ, ਉਹ ਸ਼ਹੀਦ ਹੋ ਗਿਆ। ਹਰੀ ਚੰਦ ਨੂੰ ਵੱਜਾ, ਉਹ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਪਿਆ। ਜਦੋਂ ਜ਼ਮੀਨ ਤੇ ਡਿੱਗਾ, ਪਹਾੜੀਏ ਨੂੰ ਚੁੱਕ ਕੇ ਲੈ ਗਏ। ਇਸ ਤੋਂ ਬਾਅਦ ਭੀਖਣ ਖਾਂ ਆਇਆ, ਫਿਰ ਗੁਰੂ ਗੋਬਿੰਦ ਸਿੰਘ ਆਪ ਟਿੱਬੀ ਤੋਂ ਥੱਲੇ ਉਤਰੇ। ਦੋ ਭਰਾ ਸ਼ਹੀਦ ਹੋ ਚੁੱਕੇ ਨੇ, ਕਈ ਸਿੱਖ ਸ਼ਹੀਦ ਹੋ ਗਏ। ਪਹਿਲਾ ਤੀਰ ਭੱਥੇ ਵਿੱਚੋਂ ਗੁਰੂ ਗੋਬਿੰਦ ਸਿੰਘ ਨੇ ਕੱਢਿਆ, ਤੇ ਜਿਹੜਾ ਭੀਖਣ ਖਾਂ ਪਠਾਨ ਦਗਾ ਦੇ ਕੇ ਗਿਆ ਸੀ, ਪੂਰੇ ਜ਼ੋਰ ਨਾਲ ਉਹਦੇ ਵੱਲ ਲਟਕ ਕੇ ਨਿਸ਼ਾਨਾ ਮਾਰਿਆ, ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਇੱਕੋ ਮੇਰਾ ਤੀਰ ਜਿਹੜਾ ਹੈ, ਉਹਨੇ ਯਾ ਅਲੀ ਕਿਹਾ, ਮੂੰਹ ਖੁੱਲਣ ਦੀ ਦੇਰ ਸੀ, ਤੀਰ ਉਹਦੇ ਮੂੰਹ ਵਿੱਚੋਂ ਆਰ ਪਾਰ ਹੋ ਗਿਆ, ਜ਼ਮੀਨ ਤੇ ਡਿੱਗਾ, ਉਹਦੀ ਮੌਤ ਹੋਈ। ਇੱਧਰ ਹਰੀ ਚੰਦ ਨੂੰ ਆ ਗਈ ਹੋਸ਼, ਇਹਨੇ ਪੁੱਛਿਆ ਪਹਾੜੀਆਂ ਨੂੰ ਕੀ ਬਣਿਆ, ਕਹਿਣ ਲੱਗੇ ਤੇਰੇ ਤੋਂ ਬਿਨਾਂ ਬਾਜੀ ਹਾਰ ਚੱਲੇ ਆ। ਪਰਤ ਕੇ ਭੱਥੇ ਵਿੱਚ ਤੀਰ ਪਾਏ ਤੇ ਆ ਗਿਆ ਗੁਰੂ ਗੋਬਿੰਦ ਸਿੰਘ ਦੇ ਮੁਕਾਬਲੇ, ਇੱਥੇ ਅਸਲੀ ਜੰਗ ਬਣਦਾ। ਸਹਿ ਫਿਰ ਬਚਿੱਤਰ ਨਾਟਕ ਵਿੱਚ ਲਿਖਦੇ ਨੇ, ਉਧਰੋਂ ਘੋੜੇ ਤੇ ਅਸਵਾਰ ਹੋ ਕੇ ਮੈਂ ਤੁਰਿਆ ਤੇ ਉਧਰੋਂ ਹਰੀ ਚੰਦ ਤੁਰਿਆ। ਕਹਿੰਦੇ ਨੇ ਇਹਨੇ ਆਪਣੀ ਕਮਾਨ ਦੇ ਵਿੱਚੋਂ ਤੀਰ ਕੱਢੇ ਤੇ ਲਲਕਾਰ ਕੇ ਕਹਿੰਦਾ, ਗੁਰੂ ਗੋਬਿੰਦ ਰਾਏ ਕਰ ਵਾਰ, ਮੈਂ ਅੱਜ ਤੇਰੀ ਅਲਖ ਮੁਕਾ ਕੇ ਜਾਣੀ ਏ, ਤੇ ਮੇਰੇ ਸਾਹਿਬ ਦੇ ਮੱਥੇ ਤੇ ਕੋਈ ਵੱਟ ਨਹੀਂ। ਹੱਸ ਕੇ ਕਹਿਣ ਲੱਗੇ, ਹਰੀ ਚੰਦ ਐਵੇਂ ਮਾਨ ਨਹੀਂ ਕਰੀਦਾ, ਇੱਕ ਨਹੀਂ ਮੈਨੂੰ ਤੈਨੂੰ ਤਿੰਨ ਮੌਕੇ ਦੇਣਾ ਵਾ, ਤੂੰ ਤਿੰਨ ਤੀਰਾਂ ਦੇ ਵਾਰ ਕਰ ਲੈ, ਜੇ ਵਾਹਿਗੁਰੂ ਨੇ ਚਾਹਿਆ ਮੈਂ ਬਚ ਗਿਆ ਤੇ ਮੈਂ ਕੇਵਲ ਤੇਰੇ ਤੇ ਇੱਕ ਹੀ ਕਰਨਾ। ਹੁਣ ਦੇਖੋ ਤੇ ਬਚਿੱਤਰ ਨਾਟਕ ਦੀ ਬਾਣੀ ਹੈ ਦਸਮ ਗ੍ਰੰਥ ਦੀ। ਸਾਹਿਬ ਗੁਰੂ ਗੋਬਿੰਦ ਸਿੰਘ ਫਿਰ ਲਿਖਦੇ ਨੇ ਇੱਕ ਇੱਕ ਤੀਰ ਕਿੱਥੇ ਲੱਗਾ। ਮਹਾਰਾਜ ਕਹਿੰਦੇ ਨੇ ਹਰੀ ਚੰਦ ਕੋਪੇ ਕਮਾਣ ਸਵਾਰੰਗ, ਇਹ ਬਾਣੀ ਥੋੜੀ ਜੀ ਮਹਿੰਗੀ ਹੈ, ਅਰਥਾਂ ਵੱਲ ਧਿਆਨ ਦਿਆ ਜੇ। ਹਰੀ ਚੰਦ ਕੋਪੇ ਕੋਪੇ ਦਰ ਤੇ ਹਰੀ ਚੰਦ ਗੁੱਸੇ ਵਿੱਚ ਆ ਗਿਆ। ਕਮਾਨ ਸਮਾਰੰਗ, ਉਹਨੇ ਆਪਣੀ ਕਮਾਨ ਨੂੰ ਤੀਰਾਂ ਨੂੰ ਸੰਭਾਲਿਆ, ਪਹਿਲਾ ਤੀਰ ਛੱਡਿਆ, ਕਹਿਣ ਲੱਗੇ ਪ੍ਰਥਮ ਬਾਜੀਅੰਗ ਤਾਣ ਬਾਣ ਪ੍ਰਹਾਰੰਗ, ਪ੍ਰਥਮ ਦਰ ਤੇ ਸਭ ਤੋਂ ਪਹਿਲਾ ਤੀਰ ਬਾਜੀਅੰਗ ਬਾਜ ਦਰਤ ਦਾ ਘੋੜਾ, ਕਹਿੰਦੇ ਨੇ ਮੇਰੇ ਸੀਨੇ ਨੂੰ ਸਾਹਮਣੇ ਰੱਖ ਕੇ ਤੀਰ ਚਲਾਇਆ। ਪਰ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਪਹਿਲਾ ਤੀਰ ਮੇਰੇ ਘੋੜੇ ਦੇ ਸਿਰ ਵਿੱਚ ਆ ਕੇ ਵੱਜਾ। ਕਹਿਣ ਲੱਗੇ ਹਰੀ ਚੰਦ ਕੋਪੇ ਕਮਾਨ ਸਮਾਰੰਗ, ਪ੍ਰਥਮ ਬਾਜੀਅੰਗ ਤਾਣ ਬਾਣ ਪ੍ਰਹਾਰੰਗ, ਕਹਿਣ ਲੱਗੇ ਦੁਤੀਆ ਤਾਕ ਕੇ ਤੀਰ ਮੋਕੋ ਚਲਾਏਂਗ, ਦੂਜਾ ਤੀਰ ਫਿਰ ਮੇਰੇ ਸੀਨੇ ਨੂੰ ਸਾਹਮਣੇ ਕਰਕੇ ਰੱਖਿਆ। ਕਹਿਣ ਲੱਗੇ ਨੇ ਜਦੋਂ ਇੱਕੋ ਦਮ ਦੂਜਾ ਤੀਰ ਚਲਾਇਆ, ਕਹਿਣ ਲੱਗੇ ਦੁਤੀਆ ਤਾਕ ਕੇ ਤੀਰ ਮੋਕੋ ਚਲਾਏਂਗ, ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਰੱਖਿਓ ਦਈਵ, ਮੈਂ ਦਈਵ ਦਰ ਤੇ ਵਾਹਿਗੁਰੂ, ਮੈਨੂੰ ਰੱਖਣ ਵਾਲਾ ਵਾਹਿਗੁਰੂ ਨਾਲ ਸੀ, ਕਾਨ ਸਵੈ ਕੈ ਸਦਾਇੰਗ, ਇਹ ਤੀਰ ਮੇਰੇ ਕੰਨਾਂ ਦੇ ਨੇੜੇ ਛੂ ਕਰਕੇ ਨਿਕਲ ਗਿਆ, ਪਰ ਰੱਖਣ ਵਾਲੇ ਨੇ ਮੈਨੂੰ ਤੱਤੀ ਵਾਹ ਨਾ ਲੱਗਣ ਦਿੱਤੀ। ਕਹਿੰਦੇ ਤੀਜਾ ਤੀਰ ਕੱਢਿਆ, ਬਚਿੱਤਰ ਨਾਟਕ ਵਿੱਚ ਬਚਨ ਇਹ ਕਹਿਣ ਲੱਗੇ ਕਿ ਹਰੀ ਚੰਦ ਕੋਪੇ ਕਮਾਨਿੰਗ ਸੰਹਾਰੰਗ, ਪ੍ਰਥਮ ਬਾਜੀਅੰਗ ਤਾਣੰਗ ਬਾਣਿੰਗ ਪ੍ਰਹਾਰੰਗ, ਦੁਤੀਆ ਤਾਕ ਕੇ ਤੀਰ ਮੋਕੋ ਚਲਾਏਂਗ, ਰੱਖਿਓ ਦਈਵ, ਮੈਂ ਕਾਨ ਸਵੈ ਕੈ ਸਦਾਇੰਗ। ਕਹਿਣ ਲੱਗੇ ਤ੍ਰਿਤੀਆ ਬਾਣ ਮਾਰਿਓ ਸੋ ਪੇਟੀ ਮਝਾਰੰਗ, ਤੀਜਾ ਤੀਰ ਹਰੀ ਚੰਦ ਨੇ ਕੱਢਿਆ ਤੇ ਮੇਰੇ ਢਿੱਡ ਨੂੰ ਸਾਹਮਣੇ ਕਰਕੇ ਚਲਾਇਆ। ਸਾਹਿਬ ਕਹਿੰਦੇ ਨੇ ਮੈਂ ਪੇਟੀ ਬੰਨੀ ਸੀ, ਤ੍ਰਿਤੀਆ ਬਾਣ ਮਾਰੇਂਗ ਸੋ ਪੇਟੀ ਮਝਾਰੰਗ, ਮੇਰੀ ਪੇਟੀ ਵਿੱਚ ਵੱਜਾ। ਤੇ ਸਾਹਿਬ ਉੱਥੇ ਫਿਰ ਅੱਗੇ ਲਿਖਦੇ ਨੇ ਵਿਦਿਅੰਗ ਚਿਲਕਤੰਗ ਦਵਾਲੰਗ ਪਾਰੰਗ ਪਧਾਰੰਗ, ਇਹਦੀ ਤੀਰ ਦੀ ਚੁੰਝ ਇੰਨੀ ਕੁ ਤਿੱਖੀ ਸੀ, ਕਹਿਣ ਲੱਗੇ ਮੇਰੀ ਪੇਟੀ ਨੂੰ ਚੀਰ ਕੇ ਅੱਗੇ ਇਹ ਵਿੰਨ ਗਏ। ਜਦੋਂ ਇਹ ਤੀਰ ਵੱਜਾ, ਅਕਸਰ ਗੁਰੂ ਕੇ ਕੀਰਤਨੀਏ ਸ਼ਬਦ ਪੜ੍ਹਦੇ ਨੇ, ਇਹਦਾ ਪਿਛੋਕੜ ਇਹ ਵੇ, ਉਹ ਸ਼ਬਦ ਅੱਗੇ ਅਰਜ਼ ਕਰਨਾ। ਕਹਿਣ ਲੱਗੇ ਤ੍ਰਿਤੀਆ ਬਾਣ ਮਾਰਿਅੰਗ ਸੋ ਪੇਟੀ ਮਝਾਰੰਗ, ਵਿਦਿਅੰਗ ਚਿਲਕਤੰਗ ਦਵਾਲ ਪਾਰੰਗ ਪਧਾਰੰਗ। ਫਿਰ ਸਾਹਿਬ ਕਹਿਣ ਲੱਗੇ ਚੁਬੀ ਚਿੰਚ ਚਰਮੰਗ ਕਸ਼ੂ ਘਾਏ ਨਾ ਆਏ। ਕਹਿੰਦੇ ਨੇ ਤੀਰ ਦੀ ਤਿੱਖੀ ਚੁੰਝ ਪੇਟੀ ਵਿੱਚੋਂ ਨਿਕਲ ਕੇ ਮੇਰੀ ਚਮੜੀ ਨੂੰ ਥੋੜੀ ਜਿਹੀ ਚੁੱਭੀ, ਪੇਟ ਵਿੱਚ ਥੋੜੀ ਜਿਹੀ ਧਸੀ। ਕਹਿਣ ਲੱਗੇ ਕਲੰਗ ਕੇਵਲੰਗ ਦਾਸ ਜਾਨਿੰਗ ਬਚਾਏ। ਦੇਖੋ ਨਿਮਰਤਾ, ਇਹ ਨਹੀਂ ਮੈਂ ਆਪਣੇ ਕਰਤਵ ਨਾਲ ਬਚਿਆ। ਕਹਿੰਦੇ ਨੇ ਚੁੰਝ ਉਹ ਚੁੱਭ ਤਾਂ ਮੈਨੂੰ ਗਈ, ਪਰ ਮੈਂ ਰੱਬ ਦਾ ਸ਼ੁਕਰ ਕਰਨਾ ਜਿਹਨੇ ਹੱਥ ਦੇ ਕੇ ਮੈਨੂੰ ਰੱਖ ਲਿਆ। ਚੁਬੀ ਚੰਚ ਚਰਮੰਗ ਕਸ਼ੂ ਨਾ ਧਾਏ ਆਏਂਗ। ਸਾਹਿਬ ਕਹਿਣ ਲੱਗੇ ਕਲੰਗ ਕੇਵਲੰਗ ਦਾਸ ਜਾਨਿੰਗ ਬਚਾਏਂਗ। ਜਦੋਂ ਸਾਹਿਬ ਕਹਿੰਦੇ ਨੇ ਇਹ ਤੀਰ ਮੇਰੀ ਪੇਟੀ ਵਿੱਚ ਖੁੱਭ ਗਿਆ ਤੇ ਤੀਰ ਦੀ ਨੋਕ ਅੱਗੇ ਗਈ, ਤੇ ਫਿਰ ਗੁਰੂ ਗੋਬਿੰਦ ਸਿੰਘ ਕਹਿੰਦੇ ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ। ਇੱਥੋਂ ਇਹ ਸ਼ਬਦ ਆਰੰਭ ਹੁੰਦਾ, ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ, ਕਰਨ ਲੈ ਕਮਾਨੰਗ ਹਨੰਗ ਬਾਣ ਧਾਨੰਗ, ਸਬੈ ਵੀਰ ਧਾਏ ਸਰੋਗੰਗ ਚਲਾਏ, ਤਬੈ ਤਾਕ ਬਾਨੰਗ ਹਣਿਓ ਏਕ ਜਵਾਨੰਗ। ਇੱਕ ਤੀਰ ਭੱਥੇ ਵਿੱਚੋਂ ਕੱਢਿਆ, ਕਹਿਣ ਲੱਗੇ ਹਰੀ ਚੰਦ ਮਾਰੇ ਸੋ ਜੋਧਾ ਲਿਤਾਰੇ। ਇੱਕ ਤੀਰ ਉਹਦੇ ਸੀਨੇ ਵਿੱਚ ਲੱਗਾ, ਹਰੀ ਚੰਦ ਦੀ ਮੌਤ ਹੋ ਗਈ। ਸਾਹਿਬ ਦੇ ਬਚਨ ਨੇ ਕਹਿੰਦੇ ਹਰੀ ਚੰਦ ਦੇ ਮਰਨ ਦੀ ਦੇਰ ਸੀ, ਜਦੈ ਬਾਣ ਲਾਗਿਓ ਤਦੈ ਰੋਸ ਜਾਗਿਓ, ਕਰੰਗ ਲੈ ਕਮਾਣੰਗ ਹਣਕ ਬਾਣ ਤਾਣੰਗ, ਸਭੈ ਵੀਰ ਧਾਏ ਸਰੋਗਨ ਚਲਾਏ, ਤਬੈ ਤਾਕ ਬਾਣੰਗ ਹਣਿਓ ਏਕ ਜਵਾਨੰਗ, ਹਰੀ ਚੰਦ ਮਾਰੇ ਸੋ ਜੋਧਾ ਲਿਤਾਰੇ, ਸਾਤ ਕਰੋੜ ਰਾਇੰਗ ਵਾਹੇ ਕਾਲ ਕਾਇੰਗ, ਸਭੇ ਤ੍ਰਿਣੰਗ ਤਿਆਗ ਭਾਗੈ ਸਭੇ ਤ੍ਰਾਂਤ ਪਾਗੇ। ਫਿਰ ਸਾਹਿਬ ਕਹਿੰਦੇ ਭਈ ਜੀਤ ਮੇਰੀ ਕਿਰਪਾ ਕਾਲ ਕੇ, ਹੇ ਮੇਰੇ ਵਾਹਿਗੁਰੂ ਮੈਂ ਜਿੱਤ ਕੇ ਨਿਕਲਿਆ।
1: ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ, ਜਪ ਆਦਿ ਸਚ ਜੁਗਾਦ ਸਚ, ਹੈ ਤੀ ਸਚ ਨਾਨਕ ਹੋਸ਼ੀ ਤੀ ਸਚ, ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ, ਜਬ ਗੁਰ ਬੋਲੈ ਤਬ ਬਿਸ਼ਮ ਹੋਏ ਜਾਏ, ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ

जैसे हम सतगुर राख लिए छड़ा तू गुर पिता

ਜਿਸ ਮਿਲਿਆ ਚੁਕੈ ਸਭ ਸੋਗ ਸੰਤਾਪੇ। ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤਸੰਗੀ ਜਨੋ, ਅੱਜ ਦੇ ਇਸ ਵਿਸ਼ੇਸ਼ ਹਫ਼ਤਾਵਾਰੀ ਦੀਵਾਨ ਦੀ ਹਾਜ਼ਰੀ ਆਪ ਜੀ ਨੇ ਗੁਰੂ ਕਿਰਪਾ ਦੇ ਨਾਲ ਭਰੀ ਹੈ ਔਰ ਸਤਿਗੁਰਾਂ ਜੀ ਦੇ ਪਾਵਨ ਪਵਿੱਤਰ ਇਲਾਕੀ ਬਚਨਾਂ ਦਾ ਕੀਰਤਨ ਆਪ ਜੀ ਨੂੰ ਸਾਡੇ ਅਤਿ ਸਤਿਕਾਰਯੋਗ ਇਸ ਦਰ ਕਰਦੇ ਗੁਰੂ ਕੇ ਝਾੜੂ ਬਰਦਾਰ ਗੁਰੂ ਕੇ ਵਜ਼ੀਰ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ, ਭਾਈ ਅਮਰਜੀਤ ਸਿੰਘ ਜੀ, ਹਜ਼ੂਰ ਦੀ ਇਲਾਹੀ ਗੁਰਬਾਣੀ ਨਾਲ ਆਪਾਂ ਨੂੰ ਜੋੜ ਰਹੇ ਸਨ। ਆਓ ਜੋ ਪਿਛਲੇ ਹਫ਼ਤੇ ਇੱਕ ਅਰਜ਼ ਕੀਤੀ ਸੀ ਕਿ ਜਦੋਂ ਵੀ ਇਹ ਦਸੰਬਰ ਦਾ ਮਹੀਨਾ ਹਰ ਸਾਲ ਆਉਂਦਾ ਤੇ ਇਹ ਦਸੰਬਰ ਦਾ ਮਹੀਨਾ ਜੇ ਕਿਤੇ ਕੋਈ ਬੈਰਾਗ ਤੇ ਟਿਕੇ ਕੋਈ ਕਿਰਦੇ ਵਾਲਾ ਪਰਚੋਲੇ ਤੇ ਉਸਦੇ ਕਿਰਦੇ ਨੂੰ ਉਸਦੇ ਅੰਦਰ ਨੂੰ ਝੁੰਝੂਣ ਕੇ ਚਲਾ ਜਾਂਦਾ। ਆਪਾਂ ਇਸ ਅੱਤ ਦੀ ਸਰਦੀ ਦੇ ਮਹੀਨੇ ਵਿੱਚ ਭਾਵੇਂ ਹਿੰਦੁਸਤਾਨ ਦੀ ਧਰਤੀ ਭਾਵੇਂ ਬਾਹਰ ਆਪ ਬੈਠੇ ਹੋ, ਇਸ ਅੱਤ ਦੀ ਸਰਦੀ ਦੇ ਮੌਸਮ ਵਿੱਚ ਆਪਾਂ ਘਰ ਨਿੱਘ ਮਾਨੇ ਹਾਂ, ਆਪਣੇ ਬੱਚਿਆਂ ਨੂੰ ਆਪਣੇ ਮਾਤਾ ਪਿਤਾ ਨਾਲ ਆਪਣੇ ਪਰਿਵਾਰ ਵਿੱਚ ਸੁੱਖ ਆਨੰਦ ਨਾਲ ਦਿਨ ਕੱਢਦੇ ਹਾਂ। ਪਰ ਜਦੋਂ ਕਿਤੇ ਤਵਾਰੀਖ ਦੇ ਹਿਸਟਰੀ ਦੇ ਇਤਿਹਾਸ ਦੇ ਪੰਨਿਆਂ ਨੂੰ ਪਲਟ ਕੇ ਦੇਖੋ ਤੇ ਅੱਜ ਤੋਂ 300 ਸਾਲ ਪਿਛਾਂ ਚਲੇ ਜਾਓ ਤੇ ਹੈਰਾਨਗੀ ਹੁੰਦੀ ਹੈ। ਸੰਨ 1704 ਦਸੰਬਰ ਦਾ ਮਹੀਨਾ ਜਿਹੜਾ ਗੁਰੂ ਕੇ ਸਿੱਖਾ ਉਸ ਮਹੀਨੇ ਦਾ ਇੱਕ ਇੱਕ ਦਿਨ ਕਿਤੇ ਤੂੰ ਬੜੇ ਸ਼ਰਧਾ ਭਾਵਨਾ ਨਾਲ ਤੇ ਦੇਖ, ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਦਸਵਾਂ ਗੁਰਦੇਵ ਉਹਨੇ ਇਸ ਮਹੀਨੇ ਵਿੱਚ ਕਿੰਨੀ ਕੁ ਵੱਡੀ ਕੁਰਬਾਨੀ ਸਿੱਖ ਲਈ ਕਰ ਦਿੱਤੀ। ਆਪਣੇ ਪੁੱਤਰ, ਆਪਣੀ ਸਤਿਕਾਰਯੋਗ ਮਾਤਾ, ਆਪਣੇ ਬੇਗਮਪੁਰੇ ਵਰਗੇ ਸ਼ਹਿਰ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਤਿਆਗ ਕੇ ਸਭ ਕੁਝ ਲੇਖੇ ਲਾ ਕੇ ਉਸ ਅਕਾਲ ਦੇ ਸ਼ੁਕਰ ਵਿੱਚ ਜੁੜ ਕੇ ਤੇਰੇ ਲਈ ਗੁਰੂ ਜਿਹੜਾ ਪਰਮੇਸ਼ਵਰ ਦੇ ਦਰ ਤੋਂ ਦੁਆਵਾਂ ਹੀ ਮੰਗਦਾ ਹੈ ਤੇ ਚਿੱਤ ਕੀਤਾ ਸੀ ਜਿੱਥੇ ਇਸ ਮਹੀਨੇ ਵਿੱਚ ਸਾਕੇ ਆਉਣੇ ਨੇ ਉੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸ ਵਿੱਚ ਜਿਹੜੀ ਪਹਿਲੀ ਲੜਾਈ ਹੋਈ ਹੈ ਇਹਨੂੰ ਕੇਵਲ ਇਹ ਨਾ ਸਮਝਿਓ ਕਿ ਸ਼ਾਇਦ ਕੋਈ ਪ੍ਰਸਾਦ ਦੀ ਗੱਲ ਨਹੀਂ, ਜਿਹੜੀ ਪਹਿਲੀ ਜੰਗ ਮੇਰੇ ਗੁਰੂ ਦੇਵ ਨੇ ਪਾਉਂਟਾ ਸਾਹਿਬ ਦੀ ਧਰਤੀ ਤੇ ਲੜੀ ਹੈ। ਚਿੱਤ ਕੀਤਾ ਆਪਣੇ ਬਜ਼ੁਰਗ ਆਪਣੇ ਸਤਿਗੁਰੂ ਦੇ ਇਤਿਹਾਸ ਤੋਂ ਵੀ ਜਾਣੂ ਹੋਈਏ ਉਸ ਜੰਗ ਲੜਨ ਦੇ ਕਾਰਨ ਕੀ ਸਨ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਜੰਗ ਵਿੱਚ ਸਾਨੂੰ ਕੀ ਸਿੱਖਿਆ ਦਿੱਤੀ ਜਿਹੜੇ ਕੁਰਬਾਨੀ ਦੇਣ ਵਾਲੇ ਨੇ। ਇਸ ਸੰਬੰਧੀ ਅਰਜ਼ ਕਰਨੀ, ਆਪ ਕਿਰਪਾ ਕਰਕੇ ਇਕਾਗਰਤਾ ਬਖਸ਼ਿਆ ਜੇ, ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦੀ ਟੇਕ ਲਈਏ, ਹਜ਼ੂਰ ਆਪ ਕਿਰਪਾ ਕਰਕੇ ਵਿੱਚ ਵਰਤੋ, ਸਾਡੇ ਅੰਦਰ ਨੂੰ ਟਿਕਾ ਇਕਾਗਰਤਾ ਆਪਣੇ ਚਰਨਾਂ ਦੀ ਭਾਵਨਾ ਸ਼ਰਧਾ ਬਖਸ਼ ਦਿਓ। ਕਰੋ ਕਿਰਪਾ ਸਾਧ ਸੰਗਤ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਭਾਈ ਸਾਹਿਬ ਜੀ ਹੋਰੀ, ਜੋ ਹਜ਼ੂਰ ਦੀ ਪਵਿੱਤਰ ਬਾਣੀ ਵਿੱਚੋਂ ਸਾਨੂੰ ਸ਼ਬਦ ਸਰਵਣ ਕਰਾ ਰਹੇ ਸਨ, ਬਿਨ ਭਾਗਾਂ ਸਤਿਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀ ਜੈ ਜੀਓ, ਇੱਕ ਖਿਨ ਇਸ ਸੰਬੰਧੀ ਅਰਜ਼ ਕਰਕੇ ਅੱਗੇ ਤੁਰਨੇ। ਹਜ਼ੂਰ ਕਹਿੰਦੇ ਨੇ ਮਨੁੱਖ ਦੇ ਅੰਦਰ ਦੀ ਮਲੀਨਤਾ ਜਿਹੜੀ ਹੈ ਉਹ ਸਤ ਸੰਗਤ ਤੋਂ ਬਿਨਾਂ ਉਤਰ ਨਹੀਂ ਸਕਦੀ,
ਤੇ ਦੂਸਰਾ ਬਚਨ ਕੀਤਾ, ਸੱਤ ਸੰਗਤ ਭਾਗਾਂ ਤੋਂ ਬਿਨਾਂ ਕਦੀ ਨਸੀਬ ਨਹੀਂ ਹੋ ਸਕਦੀ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਨੇ ਕਰਮ ਫਿਲਾਸਫੀ ਨੂੰ ਇਹਨਾਂ ਭਾਗਾਂ ਦਾ ਜਿਹੜਾ ਸਬਜੈਕਟ ਹੈ ਇਹਨੂੰ ਪ੍ਰਵਾਨ ਕੀਤਾ। ਪੂਰਵਲੇ ਕੀਤੇ ਕੋਈ ਕਰਮਾਂ ਦਾ ਜ਼ਿਕਰ ਹਜ਼ੂਰ ਕਰਦੇ ਨੇ ਤੇ ਜਿਹੜੇ ਆਪਾਂ ਕਰਮ ਹੁਣ ਕਰਨੇ ਆ ਉਹਨਾਂ ਦਾ ਜ਼ਿਕਰ ਵੀ ਹਜ਼ੂਰ ਨੇ ਬਾਣੀ ਵਿੱਚ ਕੀਤਾ। ਸਾਹਿਬ ਕਹਿੰਦੇ ਨੇ ਭਾਗਾਂ ਤੋਂ ਬਿਨਾਂ ਕਦੀ ਸਤ ਸੰਗਤ ਨਹੀਂ ਲੱਭਦੀ। ਹਜ਼ੂਰ ਦਾ ਇੱਕ ਬਚਨ ਹੋਰ ਵੀ ਆਉਂਦਾ, ਆਪਾਂ ਪੜ੍ਹਨੇ ਆ, ਵੱਡ ਭਾਗੀ ਹਰ ਸੰਗਤ ਪਾਵੈ। ਉੱਥੇ ਵੀ ਗੱਲ ਭਾਗ ਦੀ ਕੀਤੀ, ਪਰ ਨਾਲ ਕਹਿੰਦੇ ਨੇ ਭਾਗਹੀਣ ਭ੍ਰਮ ਚੋਟਾਂ ਖਾਵੇ। ਫਿਰ ਕਹਿੰਦੇ ਨੇ ਬਿਨ ਭਾਗਾਂ ਸਤ ਸੰਗ ਨਾ ਲੱਭੈ। ਹਜ਼ੂਰ ਦੀ ਬਾਣੀ ਵਿੱਚ ਇੱਕ ਹੋਰ ਪ੍ਰਮਾਣ ਆਉਂਦਾ, ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ। ਵੱਡਿਆਂ ਭਾਗਾਂ ਵਾਲਿਆਂ ਨੂੰ ਸਤ ਸੰਗਤ ਮਿਲੀ। ਹਜ਼ੂਰ ਦੀ ਬਾਣੀ ਵਿੱਚ ਇੱਕ ਹੋਰ ਸ਼ਬਚਨ ਆਉਂਦਾ ਕਿ ਸੰਤ ਸਭਾ ਓਟ ਗੁਰ ਪੂਰੇ, ਭਾਗਾਂ ਤੋਂ ਬਿਨਾਂ ਨਹੀਂ ਤੁਰ ਮਸਤਕ ਲੇਖ ਲਿਖਾਏ। ਸਾਹਿਬ ਦੀ ਬਾਣੀ ਵਿੱਚ ਇੱਕ ਹੋਰ ਬਚਨ ਆਉਂਦਾ ਕਿ ਭਾਗਾਂ ਤੋਂ ਬਿਨਾਂ ਸੰਗਤ ਨਹੀਂ। ਸਾਹਿਬ ਕਹਿੰਦੇ ਨੇ ਪੂਰਬ ਕਰਮ ਅੰਕੁਰ ਜਾਂ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ। ਕਹਿੰਦੇ ਨੇ ਜਦੋਂ ਪੂਰਬਲੇ ਕੀਤੇ ਹੋਏ ਬੀਜੇ ਹੋਏ ਕਰਮਾਂ ਦਾ ਬੀਜ ਪੁੰਗਰਿਆ ਤੇ ਫਿਰ ਕੀ ਮਿਲਿਆ, ਕੋਈ ਨਾਮ ਰਸਕ ਬੈਰਾਗੀ ਪੁਰਸ਼ ਜਿਹਦਾ ਕਿਰਦਾ ਨਾਮ ਵਿੱਚ ਬਹਿ ਤੁਰਿਆ। ਸਾਹਿਬ ਕਹਿੰਦੇ ਨੇ ਪੂਰਬਲੀ ਕਮਾਈ ਨਾਲ ਕਿਤੇ ਉਸ ਗੁਰਮੁਖ ਦੀ ਸੰਗਤ ਨਸੀਬ ਹੋ ਗਈ। ਪੂਰਬ ਕਰਮ ਅੰਕੁਰ ਜਾਂ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਤੇ ਉਹਨੂੰ ਮਿਲ ਕੇ ਕੀ ਹੋਇਆ। ਸਾਹਿਬ ਕਹਿਣ ਲੱਗੇ ਉਹਨੂੰ ਮਿਲਣ ਦੇ ਨਾਲ ਅੰਦਰ ਦਾ ਅੰਧਕਾਰ ਬਿਲਸ ਗਿਆ। ਮਿਲਿਓ ਅੰਧੇਰ ਮਿਟ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਕਈ ਜਨਮਾਂ ਦੀ ਅੰਦਰ ਸੁਰਤ ਜਿਹੜੀ ਸੁੱਤੀ ਸੀ ਉਹ ਜਾਗ ਪਈ ਤੇ ਚਿੱਤ ਵਿੱਚ ਆਇਆ ਸਾਹਿਬ ਕਿੰਨੇ ਸਤ ਸੰਗਤ ਕਰੋ। ਤੇ ਆਪ ਜੀ ਆਉਂਦੇ ਹੋ, ਕਈ ਰੋਜ਼ਾਨਾ ਸੰਗਤ ਵਿੱਚ ਆਉਂਦੇ ਨੇ। ਵੇਖੋ ਹਰ ਇੱਕ ਦਾ ਕਾਰਜ ਵੀ ਆਪੋ ਆਪਣੇ, ਕੋਈ ਸਖਤ ਸ਼ਬਦ ਸੰਗਤ ਲਈ ਨਹੀਂ। ਕਈ ਹਫ਼ਤੇ ਬਾਅਦ ਆਉਂਦੇ ਨੇ, ਪਰ ਇੱਕ ਗੱਲ ਦੀ ਨਿਰਾਸ਼ਤਾ ਨਾ ਪੱਲੇ ਲੈ ਕੇ ਜਾਇਓ ਕਿ ਆਪਾਂ ਕੀ ਹਫ਼ਤੇ ਬਾਅਦ ਜੇ ਇੱਕ ਘੰਟਾ ਕੀਰਤਨ ਸੁਣਨੇ ਆ, ਬਾਣੀ ਸੁਣਨੇ ਆ, ਕਿ ਇੱਕ ਘੰਟੇ ਨੂੰ ਸਾਡਾ ਪਾਰ ਉਤਾਰਾ ਹੋ ਸਕਦਾ। ਤੇ ਇਹਦਾ ਅਰਥ ਇਹ ਵੀ ਨਾ ਸਮਝੀਏ ਕਿ ਆਪਾਂ ਆਲਸ ਕਰਨਾ ਸ਼ੁਰੂ ਕਰ ਦਈਏ। ਮੇਰੇ ਸਾਹਿਬ ਨੇ ਇੱਕ ਬਾਣੀ ਵਿੱਚ ਪ੍ਰਮਾਣ ਦਿੱਤਾ ਹੈ, ਕਹਿੰਦੇ ਨੇ ਘੰਟਾ ਕੀ ਇੱਥੋਂ ਤੱਕ, ਕਹਿੰਦੇ ਨੇ ਸਿੱਖਾ ਜੇ ਤੇਰਾ ਜੀਵਨ ਘੜਿਆ ਜਾਏ ਨਾ ਤੇ ਸੰਗਤ ਵਿੱਚ ਇੰਨੀ ਕੁ ਬਰਕਤ ਹੀ, ਜੇ ਅੱਧੀ ਤੋਂ ਅੱਧੀ ਘੜੀ ਵੀ ਅੰਦਰ ਟਿਕ ਜਾਏ ਤੇ ਉਹ ਵੀ ਤੇਰੀ ਜੀਵਨ ਨੂੰ ਪਲਟੇਗੀ। ਆ ਸਾਹਿਬ ਨੇ ਬਚਨ ਕੀਤਾ, ਆਪਾਂ ਪੜ੍ਹਨੇ ਕਬੀਰ, ਏਕ ਘੜੀ ਆਦੀ ਘੜੀ ਆਦੀ ਹੂਪਨ ਆਦ ਭਗਤਨ ਸੇਤੀ ਗੋਸ਼ਤੇ ਜੋ ਕੀਨੇ ਸੋ ਲਾਭ, ਅੱਧੀ ਤੋਂ ਅੱਧੀ ਘੜੀ ਵੀ ਤੇਰੇ ਜੀਵਨ ਨੂੰ ਪਲਟੇਗੀ। ਇੱਕ ਮਹਾਂਪੁਰਸ਼ ਹੋਏ ਨੇ ਸੇਵਾ ਪੰਥੀ, ਮੈਂ ਇੱਕ ਖਿਨ ਸਿਰਫ ਸੰਗਤ ਸੰਬੰਧੀ ਜਿਹੜੀ ਅਰਜ਼ ਕਰਨ ਲੱਗਾ, ਉਹਨਾਂ ਦਾ ਨਾਮ ਸੀ ਸ਼੍ਰੀ ਰਾਮ ਦਿੱਤਾ ਜੀ। ਉਹਨਾਂ ਨੇ ਗੁਰਮਤਿ ਦੀ ਗੱਲ ਸਮਝਾਉਣ ਲਈ ਛੋਟੀਆਂ ਛੋਟੀਆਂ ਸਾਖੀਆਂ ਲਈਆਂ। ਕਹਿੰਦੇ ਇੱਕ ਬੰਦਾ ਇੱਕ ਘੜੀ ਦੀ ਸੰਗਤ ਵੀ ਪਲਟ ਸਕਦੀ। ਇੱਕ ਬੰਦਾ ਉਹਦਾ ਕੰਮ ਸੀ ਕੇਵਲ ਚੋਰੀ ਕਰਨਾ, ਮੌਤ ਹੋਈ ਤੇ ਉਹਦੀ ਮੌਤ ਤੋਂ ਬਾਅਦ ਕੁਝ ਮਹੀਨੇ ਬਾਅਦ ਉਹਦੇ ਘਰ ਪੁੱਤਰ ਨੇ ਜਨਮ ਲਿਆ ਤੇ ਉਸ ਬੱਚੇ ਨੇ ਆਪਣੀ ਮਾਂ ਨੂੰ ਸਭ ਤੋਂ ਪਹਿਲਾਂ ਇਹ ਗੱਲ ਪੁੱਛੀ, ਮਾਂ ਮੇਰਾ ਬਾਪ ਕੰਮ ਕੀ ਕਰਦਾ ਸੀ ਜਦੋਂ ਹੋਸ਼ ਸੰਭਾਲੀ। ਉਹਨੇ ਸੱਚ ਕਿਹਾ, ਪੁੱਤਰ ਤੇਰਾ ਬਾਪੂ ਚੋਰੀ ਕਰਦਾ ਸੀ। ਉਹ ਪਿਓ ਦੇ ਸੰਸਕਾਰ ਨਾਲ ਜੁੜੇ, ਕਹਿੰਦਾ ਮਾਂ ਚੋਰੀ ਮੈਂ ਨਹੀਂ ਕਰਾਂਗਾ। ਕਹਿੰਦੇ ਨੇ ਉਹਨੇ ਸੰਗਤ ਦੇ ਨੇੜੇ, ਮੰਦਰ ਦੇ ਨੇੜੇ, ਧਰਮਸ਼ਾਲਾ ਦੇ ਨੇੜੇ ਨਾ ਢੁਕਣਾ। ਤੇ ਅੱਜ ਕਿਸੇ ਕਹਿ ਦਿੱਤਾ, ਘੜੀ ਤੂੰ ਨਮਸਕਾਰ ਹੀ ਕਰ ਲਿਆ ਕਰ ਮੰਦਰ ਤੋਂ ਬਾਹਰ ਸੁੱਖ ਬਹਿ ਕੇ, ਧਰਮਸ਼ਾਲਾ ਤੋਂ ਬਾਹਰ ਬਹਿ ਕੇ। ਕਹਿੰਦੇ ਨੇ ਇੱਕ ਦਿਨ ਉਹ ਧਰਮਸ਼ਾਲਾ ਦੇ ਅੱਗੋਂ ਲੰਘਿਆ ਤੇ ਪੁਜਾਰੀ ਜਿਹੜਾ ਸੀ ਉਹ ਕਥਾ ਪਿਆ ਕਰੇ ਤੇ ਉਹਨੇ ਕਥਾ ਕਰਦੇ ਇੱਕ ਸ਼ਬਦ ਕਹਿ ਦਿੱਤਾ ਵੀ ਜਿਹੜੀ ਦੇਵੀ ਦੇਵਤੇ ਹੁੰਦੇ ਨੇ ਨਾ, ਇੱਕ ਤਾਂ ਉਹ ਅੱਖ ਨਹੀਂ ਝਮਕਦੇ ਤੇ ਦੂਸਰਾ ਉਹਨਾਂ ਦਾ ਪਰਛਾਵਾਂ ਨਹੀਂ ਹੁੰਦਾ। ਧਿਆਨ ਦਿਆ ਜੀ, ਸਿਰਫ ਸਮਝਾਉਣ ਲਈ ਵੀ ਇੱਕ ਆਵਾਜ਼ ਪਈ ਲੰਘਦਿਆਂ, ਜਿਵੇਂ ਬੰਦਾ ਕੁਛ ਸੁਣ ਲਏ ਕਿ ਦੇਵੀ ਦੇਵਤੇ ਦਾ ਪਰਛਾਵਾਂ ਨਹੀਂ ਤੇ ਜੇ ਕਿਤੇ ਪ੍ਰਗਟ ਹੋਵੇ ਉਹ ਆਪਣੀ ਅੱਖ ਕਦੀ ਨਹੀਂ ਝਮਕਦਾ। ਕਹਿੰਦੇ ਨੇ ਉਸ ਬੰਦੇ ਨੇ ਸੁਣ ਲਿਆ, ਚੋਰੀ ਕੀਤੀ, ਇੱਕ ਦਿਨ ਉਹ ਕਾਬੂ ਆ ਗਿਆ, ਰਾਜੇ ਨੇ ਪਕੜ ਲਿਆ, ਮਾਰਿਆ ਕੁੱਟਿਆ, ਪਰ ਉਹ ਮੰਨੇ ਨਾ। ਅਖੀਰ ਤੇ ਇੱਕ ਔਰਤ ਜਿਹੜੀ ਕਈ ਰੂਪ ਧਾਰਨ ਕਰਦੀ ਸੀ ਕਹਿਣ ਲੱਗੀ, ਰਾਜਨ ਮੈਂ ਦੇਵੀ ਦਾ ਰੂਪ ਬਣਾ ਕੇ ਇਹਦੇ ਕੋਲ ਜਾਵਾਂਗੀ, ਰਾਤ ਨੂੰ ਸਾਰੇ ਦਰਵਾਜ਼ੇ ਖੋਲ ਦਿਆ, ਜੇ ਇਹਨੂੰ ਪ੍ਰਭਾਵ ਮਿਲੇ ਕਿ ਜਿਵੇਂ ਮਾਂ ਮਾਈ ਆ ਗਈ ਏ, ਜੋ ਕੁਝ ਇਹਨੇ ਕਿਹਾ ਮੈਂ ਉਹਦੇ ਤੋਂ ਸੱਚ ਬੁਲਾ ਦਿਆਂ।
ਕਹਿੰਦੇ ਨੇ ਦੂਸਰੀ ਰਾਤ ਨੂੰ ਇਹ ਔਰਤ ਨੇ ਅਸ਼ਟਭੁਜੀ ਬਣ ਕੇ ਅੱਠ ਬਾਹਾਂ ਬਣਾ ਕੇ ਸਿਰ ਤੇ ਮੁਕਟ ਲਾ ਕੇ ਤੇ ਪਹਿਲਾਂ ਦਿੱਤੀ ਹੋਈ ਤਰਤੀਬ ਅਨੁਸਾਰ ਜੇਲ੍ਹ ਦੇ ਬੂਹੇ ਖੋਲ੍ਹ ਦਿੱਤੇ ਤੇ ਅੰਦਰ ਪ੍ਰਵੇਸ਼ ਕੀਤੀ ਤੇ ਅਚਨਚੇਤ ਉਸ ਬੱਚੇ ਦੇ ਚੋਰ ਦੇ ਸਿਰ ਤੇ ਹੱਥ ਰੱਖ ਕੇ ਕਹਿੰਦੀ, ਬੇਟਾ ਤੂੰ ਸੱਚ ਬੋਲ, ਤੂੰ ਸੱਚ ਕਹਿ ਦੇ ਮੈਂ ਚੋਰੀ ਕੀਤੀ ਹੈ, ਦੇਖ ਮੈਂ ਤੈਨੂੰ ਅੱਜ ਛਡਾਉਣ ਵਾਸਤੇ ਆਈ ਹਾਂ, ਤੂੰ ਇੱਕ ਵਾਰੀ ਬੋਲ ਦੇ। ਤੇ ਰਾਜੇ ਦੇ ਆਦਮੀ ਉਹਦੇ ਬਿਆਨ ਨੋਟ ਕਰਨ ਨੂੰ ਲੋਕ ਕੇ ਬੈਠੇ, ਉਹਨੇ ਦੇਖਿਆ ਕਹਿੰਦਾ ਵੀ ਦੇਵੀ ਮਾਂ ਪ੍ਰਗਟ ਹੋ ਗਈ। ਅਚਨਚੇਤ ਕੰਨਾਂ ਵਿੱਚ ਧਰਮਸ਼ਾਲਾ ਵਾਲੀ ਆਵਾਜ਼ ਪਈ, ਜਿੱਦਣ ਦੇਵਤਾ ਜਾਂ ਦੇਵੀ ਪ੍ਰਗਟ ਹੋਵੇ ਇੱਕ ਤਾਂ ਉਹਦਾ ਪਰਛਾਵਾਂ ਨਹੀਂ ਹੁੰਦਾ ਤੇ ਦੂਜੀਆਂ ਉਹ ਕਦੀ ਅੱਖਾਂ ਨਹੀਂ ਚਮਕਦੀ। ਹੁਣ ਦੇਖੋ ਸੁਣੀ ਇੱਕ ਗੱਲ, ਹੀ ਫਾਂਸੀ ਲੱਗਣੀ ਹੈ ਜੇ ਉਹ ਮੰਨਦਾ। ਤੇ ਉਹਨੇ ਦੇਖਿਆ ਵੀ ਇਹ ਔਰਤ ਅੱਖਾਂ ਵੀ ਚਮਕਦੀ ਏ, ਇਹਦਾ ਪਰਛਾਵਾਂ ਵੀ ਜ਼ਮੀਨ ਤੇ ਪੈਂਦਾ ਹੈ। ਮਨ ਨੇ ਕਿਹਾ, ਮਣਾ ਤੇਰੇ ਨਾਲ ਠੱਗੀ ਪਈ ਹੁੰਦੀ ਏ, ਕੋਈ ਛਲ ਹੁੰਦਾ, ਤੂੰ ਮੰਨੀ ਨਾ, ਇਹ ਬਹਿਰੂਪਣ। ਉਹਨੇ ਬੜੇ ਤਰਲੇ ਲੈ, ਪਰ ਕਹਿੰਦੇ ਨੇ ਉਹ ਮੰਨਿਆ ਨਾ। ਅਖੀਰ ਤੇ ਜਦੋਂ ਉਹਨਾਂ ਛੱਡ ਦਿੱਤਾ ਨਾ, ਤੇ ਸਭ ਤੋਂ ਪਹਿਲਾਂ ਧਰਮਸ਼ਾਲਾ ਵੀ ਜਾ ਕੇ ਨਮਸਕਾਰ ਕਰਕੇ ਕਹਿੰਦਾ ਕਿ ਪ੍ਰਭੂ, ਜੇ ਇੱਕ ਘੜੀ ਦਾ ਕੋਈ ਚੰਗਾ ਸ਼ਬਦ ਸੁਣਿਆ ਕੰਨਾਂ ਵਿੱਚ, ਮੈਂ ਬਾਈ ਤੋਂ ਬਚ ਸਕਣਾ, ਮੈਂ ਫਾਂਸੀ ਦੇ ਫੰਦੇ ਤੋਂ ਮੁਕਤ ਹੋ ਗਿਆ। ਤੇ ਜਿੱਦਣ ਤੇਰੇ ਨਾਮ ਦੀ ਆਵਾਜ਼ ਮੇਰੇ ਕੰਨਾਂ ਵਿੱਚ ਪੈ ਗਈ, ਮੈਂ ਜਮਦੂਤਾਂ ਦੀਆਂ ਫਾਹੀਆਂ ਤੋਂ ਬਚ ਜਾਵਾਂਗਾ। ਸਿਰਫ ਆਵਾਜ਼ ਇੱਕ ਘੜੀ ਪਈ ਤੇ ਸਾਹਿਬ ਨੇ ਬਾਣੀ ਵਿੱਚ ਵੀ ਪ੍ਰਮਾਣ ਦਿੱਤੇ। ਖੈਰ ਉਹ ਸਾਧ ਸੰਗਤ ਆਪ ਜੀ ਕਰਦੇ ਹੋ, ਸਾਹਿਬ ਕਹਿੰਦੇ ਇੱਕ ਘੜੀ ਵੀ ਕਰ ਲੈ, ਉਹਦਾ ਜੀਵਨ ਵਿੱਚ ਲਾਭ ਹੈ ਘਾਟਾ ਨਹੀਂ। ਮੈਂ ਜਿਹੜੀ ਅਰਜ਼ ਕਰਨ ਲੱਗਾ, ਸਾਹਿਬ ਗੁਰੂ ਗੋਬਿੰਦ ਰਾਏ ਮਹਾਰਾਜ, ਕਿਉਂਕਿ ਉਸ ਵਕਤ ਅਜੇ ਅੰਮ੍ਰਿਤ ਦੀ ਦਾਤ ਤਿਆਰ ਨਹੀਂ ਹੋਈ, ਅਨੰਦਪੁਰ ਸਾਹਿਬ ਦੀ ਧਰਤੀ ਜਿਹਨੂੰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਹਿਲੂਰ ਦੀ ਰਿਆਸਤ ਵਿੱਚੋਂ ਜ਼ਮੀਨ ਖਰੀਦ ਕੇ ਸ਼ਹਿਰ ਵਸਾਇਆ ਸੀ, ਇਸ ਦਾ ਪਹਿਲਾ ਨਾਮ ਸੀ ਮਾਖੋਵਾਲ। ਪਰਤ ਕੇ ਹਜ਼ੂਰ ਨੇ ਇਸ ਸ਼ਹਿਰ ਦਾ ਨਾਮ ਰੱਖਿਆ ਸੀ ਚੱਕ ਨਾਨਕੀ। ਤੇ ਸਿੱਖ ਵਿਦਵਾਨ ਪ੍ਰਿੰਸੀਪਲ ਸਤਬੀਰ ਸਿੰਘ ਲਿਖਦੇ ਨੇ, ਜਦੋਂ ਹਜ਼ੂਰ ਗੁਰੂ ਤੇਗ ਬਹਾਦਰ ਜੀ ਪਟਨੇ ਤੋਂ ਵਾਪਸ ਚੱਕ ਨਾਨਕੀ ਆਏ ਨੇ ਤੇ ਕੁਝ ਸਮਾਂ ਇੱਥੇ ਠਹਿਰ ਕੇ ਆਪਣੇ ਪਰਿਵਾਰ ਨੂੰ ਪਟਨੇ ਤੋਂ ਬੁਲਾਇਆ, ਤੇ ਗੁਰੂ ਗੋਬਿੰਦ ਰਾਏ ਦੀ ਉਮਰ 7 ਸਾਲ ਦੇ ਕਰੀਬ ਹੋ ਚੁੱਕੀ ਸੀ, ਕਹਿੰਦੇ ਨੇ ਅਨੰਦਪੁਰ ਸਾਹਿਬ ਦੀ ਧਰਤੀ ਜਿਹਦਾ ਨਾਮ ਚੱਕ ਨਾਨਕੀ ਸੀ, ਆਪਣੇ ਪਿਤਾ ਦੀ ਧਰਤੀ ਤੇ ਆਪਣੇ ਘਰ ਵੀ ਜਦੋਂ ਗੁਰੂ ਗੋਬਿੰਦ ਰਾਏ ਆਏ, ਮਾਤਾ ਗੁਜਰੀ ਨਾਲ, ਗੁਰੂ ਗੋਬਿੰਦ ਰਾਏ ਦੀ ਦਾਦੀ ਮਾਤਾ ਨਾਨਕੀ ਨਾਲ, ਕੀਰਤਪੁਰ ਸਾਹਿਬ ਤੋਂ ਲੰਘ ਕੇ ਜਗੋ ਚੱਕ ਨਾਨਕੀ ਪਹੁੰਚੇ। ਤੇ ਗੁਰੂ ਤੇਗ ਬਹਾਦਰ ਜੀ ਸ਼ਹਿਰ ਤੋਂ ਬਾਹਰ ਨਿਕਲ ਕੇ, ਪਿੰਡ ਤੋਂ ਬਾਹਰ ਨਿਕਲ ਕੇ ਜਦੋਂ ਲੈਣ ਵਾਸਤੇ ਗਏ, ਤੇ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਰਾਏ ਨੇ ਪਿਤਾ ਗੁਰੂ ਦੇ ਚਰਨਾਂ ਵਿੱਚ ਮੱਥਾ ਟੇਕਿਆ। ਕਹਿੰਦੇ ਚਰਨਾਂ ਦੀ ਧੂੜ, ਬਾਪੂ ਦੇ ਚਰਨਾਂ ਦੀ ਧੂੜ ਆਪਣੇ ਮਸਤਕ ਤੇ ਲਾਈ, ਤੇ ਮਾਂ ਗੁਜਰੀ ਕੋਲ ਖਲੋਤੀ ਸੀ, ਉਹਦੇ ਵੱਲ ਨੇਤਰ ਭਰ ਕੇ ਸ਼ਬਦ ਕਹਿ ਆਨੰਦ ਭਇਆ ਮੇਰੀ ਮਾਏ, ਸੱਤ ਗੁਰੂ ਮੈਂ ਪਾਇਆ। ਉਸ ਦਿਨ ਤੋਂ ਬਾਅਦ ਇਸ ਸ਼ਹਿਰ ਦਾ ਨਾਮ, ਜਿਹਦਾ ਨਾਮ ਚੱਕ ਨਾਨਕੀ ਸੀ, ਮੇਰੇ ਗੁਰੂ ਤੇਗ ਬਹਾਦਰ ਜੀ ਨੇ ਇਹਦਾ ਨਾਮ ਅਨੰਦਪੁਰ ਸਾਹਿਬ ਰੱਖ ਦਿੱਤਾ, ਜੋ ਤਵਾਰੀਖ ਵਿੱਚ ਸਾਨੂੰ ਮਿਲਦਾ ਹੈ। ਸਾਹਿਬ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੋਈ, ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੇ ਤਨ ਦੇ ਦੋ ਸੰਸਕਾਰ ਕੀਤੇ ਗਏ। ਇੱਕ ਸੰਸਕਾਰ ਰਕਾਬਗੰਜ ਦੀ ਧਰਤੀ ਤੇ ਕੀਤਾ, ਤੇ ਜਿਸ ਥਾਂ ਤੇ ਗੁਰੂ ਤੇਗ ਬਹਾਦਰ ਜੀ ਦੇ ਸੀਸ ਨੂੰ ਉਤਾਰਿਆ ਸੀ ਉਸ ਥਾਂ ਦਾ ਨਾਮ ਸੀਸ ਗੰਜ ਰੱਖਿਆ। ਦੂਸਰਾ ਸੀਸ ਦਾ ਸੰਸਕਾਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਕੀਤਾ। ਅੱਜ ਵੀ ਤੁਸੀਂ ਜਾਓ, ਉੱਥੇ ਵੀ ਇੱਕ ਗੁਰਦੁਆਰਾ ਹੈ ਜਿਹਦਾ ਨਾਮ ਹੈ ਸੀਸ ਗੰਜ। ਗੁਰੂ ਗੋਬਿੰਦ ਰਾਏ ਨੇ ਪਿਤਾ ਗੁਰੂ ਦੇ ਸੀਸ ਦਾ ਸੰਸਕਾਰ ਕੀਤਾ, ਤੇ ਜਦੋਂ ਚਿਖਾ ਨੂੰ ਅੱਗ ਦਿਖਾਈ, ਲਾਂਬੂ ਲਾਟਾਂ ਅੱਗ ਦੀਆਂ ਬਾਹਰ ਨਿਕਲੀਆਂ, ਉਸ ਵਕਤ ਮੇਰੇ ਗੁਰੂ ਗੋਬਿੰਦ ਰਾਏ ਦੇ ਨਾਲ ਉਹਨਾਂ ਦੀ ਭੂਆ ਬੀਬੀ ਵੀਰੋ ਦੇ 5 ਪੁੱਤਰ ਜਿਹੜੇ ਨੇ, ਭੂਆ ਦੇ ਪੁੱਤਰ, ਉਹ ਆਪਣੇ ਮਾਮੇ ਦੇ ਸੀਸ ਦੀ ਬਲਦੀ ਚਿਖਾ ਨੂੰ ਦੇਖਦੇ ਪਏ ਸਨ। ਮਾਮਾ ਕਿਰਪਾਲ ਚੰਦ ਉਹ ਚਿਖਾ ਨੂੰ ਤੱਕਦੇ ਪਏ ਸਨ। ਭਾਈ ਜੈਤੇ ਵਰਗਾ ਜਿਹੜਾ ਗੁਰੂ ਕਾ ਬੇਟਾ ਬਣਿਆ, ਉਹ ਚਿਖਾ ਨੂੰ ਬਲਦੀ ਹੋਈ ਨੂੰ ਤੱਕਦਾ ਪਿਆ ਸੀ। ਤੇ ਜਿਉਂ ਜਿਉਂ ਅੱਗ ਦੀਆਂ ਲਾਟਾਂ ਬਾਹਰ ਨਿਕਲਣ, ਤੇ ਸਾਹਿਬ ਗੁਰੂ ਗੋਬਿੰਦ ਰਾਏ ਦੇ ਮਨ ਨੇ ਇੱਕ ਦ੍ਰਿੜ ਇਰਾਦਾ ਕੀਤਾ ਸੀ ਕਿ ਜਿਹੜੀ ਇਹ ਦਲਦਲ ਜ਼ੁਲਮ ਦੀ ਅੱਗ ਇਹ ਭੱਠੀ ਬਲਦੀ ਪਈ ਏ, ਇਸ ਬਲਦੀ ਹੋਈ ਜ਼ੁਲਮ ਦੀ ਲਾਟ ਨੂੰ ਮੈਂ ਸਦਾ ਲਈ ਬਜਾ ਦੇਵਾਂਗਾ। ਅਰਜ਼ ਕਰਨੀ ਹੈ ਭੰਗਾਣੀ ਤੇ ਜੁੱਧ ਸੰਬੰਧੀ, ਪਰ ਸਿਰਫ ਆਪਣੇ ਤਵਾਰੀਖ ਦੇ ਪਿਛੋਕੜ ਜਿਹੜੇ ਪੰਨੇ ਨੇ ਉਹਨਾਂ ਸੰਬੰਧੀ ਅਰਜ਼ ਕਰਕੇ।
ਹਜ਼ੂਰ ਪਿਤਾ ਦੀ ਸ਼ਹਾਦਤ ਤੋਂ ਬਾਅਦ ਅਨੰਦਪੁਰ ਸਾਹਿਬ ਟਿਕ ਗਏ ਤੇ ਜਦੋਂ ਸੰਗਤਾਂ ਆਉਣ ਲੱਗੀਆਂ ਤੇ ਅਸਾਮ ਦੀ ਧਰਤੀ ਦਾ ਇੱਕ ਰਾਜਾ ਸੀ ਰਤਨ ਰਾਏ, ਜਿਹਦਾ ਜਨਮ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਕਿਰਪਾ ਨਾਲ ਹੋਇਆ ਸੀ। ਤੇ ਕਹਿੰਦੇ ਨੇ ਇਸ ਦੇ ਬਾਪੂ ਨੇ, ਰਤਨ ਰਾਏ ਦੇ ਪਿਤਾ ਨੇ ਗੁਰੂ ਤੇਗ ਬਹਾਦਰ ਜੀ ਨੂੰ ਪੁੱਛਿਆ ਕਿ ਮਹਾਰਾਜ ਜਦੋਂ ਮੇਰੇ ਪੁੱਤਰ ਦਾ ਜਨਮ ਹੋਵੇ ਤੇਰੀ ਬਖਸ਼ਿਸ਼ ਦੀ ਨਿਸ਼ਾਨੀ ਕੀ? ਤੇ ਭਾਈ ਵੀਰ ਸਿੰਘ ਕਹਿੰਦੇ ਨੇ ਇੱਕ ਤਾਂ ਉਹਦੇ ਮੱਥੇ ਉੱਤੇ ਕੇਸਾਂ ਦੀ ਲਿਟ ਸੀ ਤੇ ਦੂਸਰਾ ਜਦੋਂ ਉਹਦੇ ਮੱਥੇ ਨੂੰ ਤੱਕਦੇ ਤਾਂ ਤੇ ਇੰਜ ਲੱਗਦਾ ਸੀ ਜਿਵੇਂ ਲਿਖੇ ਹੋਏ ਇੱਕ ਓਅੰਕਾਰ ਦੀ ਝਲਕ ਪੈਂਦੀ ਹੋਵੇ। ਕਈ ਵਾਰੀ ਉਹਨੇ ਦਰਪਣ ਵਿੱਚ ਖਲੋਣਾ ਤੇ ਪੁੱਛਣਾ ਮਾਂ ਮੇਰੇ ਮੱਥੇ ਤੇ ਆ ਸ਼ਾਹੀ ਕਾ ਦੀਏ? ਤੇ ਭਾਈ ਵੀਰ ਸਿੰਘ ਲਿਖਦੇ ਨੇ ਮਾਂ ਕਹਿਣਾ ਪੁੱਤਰ ਇਹ ਸ਼ਾਹੀ ਨਹੀਂ, ਇਹ ਗੁਰੂ ਨਾਨਕ ਸਾਹਿਬ ਦੇ ਘਰ ਦੀ ਨਿਸ਼ਾਨੀ ਆ, ਉਹਦਾ ਨਿਸ਼ਾਨੀ ਗੁਰੂ ਨਾਨਕ ਦੀ ਕਿਰਪਾ ਨਾਲ ਤੇਰੀ ਆਮਦ ਹੋਈ। ਫਿਰ ਉਹਦੇ ਮਨ ਵਿੱਚ ਇੱਕ ਤੀਬਰ ਤਾਂਘ ਪੈਦਾ ਹੋਈ ਭੰਗਾਣੀ ਦੇ ਯੁੱਧ ਦਾ ਕਾਰਨ ਕੀ? ਮਾਂ ਕਿ ਮੈਂ ਉਸ ਗੁਰੂ ਦੇ ਦਰਸ਼ਨ ਕਰਨੇ ਨੇ ਜਿਹਦੀ ਕਿਰਪਾ ਨਾਲ ਮੈਂ ਸੰਸਾਰ ਤੇ ਆਇਆ। ਤੇ ਮਾਂ ਹੋਕਾ ਭਰ ਕੇ ਕਹਿੰਦੀ ਸੀ ਪੁੱਤਰ ਜਿਹਦੀ ਕਿਰਪਾ ਨਾਲ ਤੁਸੀਂ ਦਰ ਤੇ ਇਸ ਸੰਸਾਰ ਤੇ ਆਏ, ਉਹ ਆਪਣਾ ਠੀਕਰਾ ਦਿੱਲੀ ਦੇ ਬਾਦਸ਼ਾਹ ਦੇ ਸਿਰ ਤੇ ਭੰਨ ਕੇ ਪ੍ਰਭਪੁਰ ਪਿਆਨਾ ਕਰ ਗਏ ਨੇ। ਉਹਨਾਂ ਦੇ ਤਖ਼ਤ ਦੇ ਮਾਲਕ ਉਹਨਾਂ ਦੇ ਪੁੱਤਰ ਤੇਰੀ ਉਮਰ ਦੇ ਗੁਰੂ ਗੋਬਿੰਦ ਰਾਏ ਟਿਕਾ। ਮਾਂ ਗੁਰੂ ਤੇ ਗੁਰੂ ਹੀ ਹਨ, ਮੈਨੂੰ ਉਸ ਸਤਿਗੁਰੂ ਦੇ ਦਰ ਤੇ ਲੈ ਜਾ। ਜਦੋਂ ਰਤਨ ਰਾਏ ਅਸਾਮ ਤੋਂ ਤੁਰਿਆ ਕਿੱਥੋਂ ਕਿੱਥੋਂ ਤੱਕ ਬਾਬੇ ਨਾਨਕ ਦੀ ਸਿੱਖੀ ਫੈਲੀ ਸੀ। ਇਹਨੇ ਇੱਕ ਕੀਮਤੀ ਹਾਥੀ ਆਪਣੇ ਘਰੋਂ ਲਿਆ ਜਿਸ ਦਾ ਨਾਮ ਪ੍ਰਸਾਦੀ ਹਾਥੀ ਰੱਖਿਆ ਗਿਆ ਸੀ। ਦੂਸਰਾ ਇਹਨੇ ਚੰਦਨ ਦੀ ਚੌਂਕੀ ਆਪਣੇ ਘਰੋਂ ਲਈ। ਤੀਸਰਾ ਇਹਨੇ ਪੰਜ ਕਲਾ ਸ਼ਸਤਰ ਲਿਆ। ਇਹ ਤਿੰਨੇ ਚੀਜ਼ਾਂ ਲੈ ਕੇ ਮੇਰੇ ਗੁਰੂ ਗੋਬਿੰਦ ਰਾਏ ਦੇ ਦਰਬਾਰ ਵਿੱਚ ਇਹ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਆਏ। ਸਾਧ ਸੰਗਤ ਜਦੋਂ ਇਹ ਪਹੁੰਚਿਆ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਰਾਏ ਦੇ ਇਹਨੇ ਦੀਦਾਰ ਕੀਤੇ। ਮੈਂ ਇਹ ਅਰਜ਼ ਸਨੋਜੇ ਵੀ ਕਰਕੇ ਆਇਆ, ਸਿਰਫ ਇੱਕੋ ਵਿਸ਼ਾ ਰੱਖਿਆ ਸੀ ਵੀ ਤਵਾਰੀਖ ਦੇ ਪੰਨੇ ਆਪ ਨਾਲ ਸਾਂਝੇ ਕਰ ਸਕਾਂ, ਕੇਵਲ ਅੱਜ ਦਾ ਸਬਜੈਕਟ ਇਤਿਹਾਸ ਵਿੱਚੋਂ। ਇਹ ਤਿੰਨੇ ਚੀਜ਼ਾਂ ਲੈ ਕੇ ਗੁਰੂ ਗੋਬਿੰਦ ਰਾਏ ਦੇ ਚਰਨਾਂ ਵਿੱਚ ਇਹਨੇ ਨਮਸਕਾਰ ਕੀਤੀ। ਤੇ ਜਿਹੜਾ ਇਹ ਹਾਥੀ ਸੀ ਇਹਦਾ ਪੂਰਾ ਰੰਗ ਜਿਹੜਾ ਸੀ ਉਹ ਚਿੱਟਾ ਸੀ, ਇਹਦੀ ਸੁੰਡ ਤੋਂ ਲੈ ਕੇ ਪੂੰਛ ਤੱਕ ਸਾਰੇ ਤਨ ਤੇ ਇੱਕ ਕਾਲੀ ਜੀ ਧਾਰੀ ਸੀ। ਤੇ ਸਿੱਖ ਵਿਦਵਾਨ ਕਹਿੰਦੇ ਨੇ ਇੰਨਾ ਸਿਆਣਾ ਸੀ ਆਪਣੀ ਸੁੰਡ ਵਿੱਚ ਚੌਰ ਪਕੜ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਸੀਸ ਉੱਤੇ ਚੌਰ ਕਰਦਾ ਸੀ। ਜਦੋਂ ਹਜ਼ੂਰ ਨੇ ਸ਼ਿਕਾਰ ਖੇਡ ਕੇ ਆਉਣਾ ਇਹ ਹਾਥੀ ਸੁੰਡ ਵਿੱਚ ਪਾਣੀ ਭਰ ਕੇ ਸਾਹਿਬ ਦੇ ਚਰਨਾਂ ਨੂੰ ਮਲ ਕੇ ਪਾਣੀ ਨਾਲ ਧੋਂਦਾ ਸੀ ਤੇ ਧੋਣ ਤੋਂ ਬਾਅਦ ਆਪਣੀ ਸੁੰਡ ਵਿੱਚ ਕੱਪੜਾ ਪਕੜ ਕੇ ਸਾਹਿਬ ਦੇ ਚਰਨਾਂ ਨੂੰ ਸਾਫ਼ ਕਰਦਾ ਸੀ। ਤੀਸਰਾ ਕੰਮ ਇਹਨੇ ਕੀ ਕਰਨਾ, ਜਦੋਂ ਸਤਿਗੁਰੂ ਨੇ ਤੀਰ ਚਲਾਣੇ ਭਾਵੇਂ ਤੀਰ ਇੱਕ ਦੋ ਚਾਰ ਮੀਲ ਤੇ ਜਾਏ, ਹਜ਼ਾਰਾਂ ਤੀਰਾਂ ਵਿੱਚੋਂ ਗੁਰੂ ਗੋਬਿੰਦ ਸਿੰਘ ਦੇ ਤੀਰ ਨੂੰ ਪਹਿਚਾਣ ਕੇ ਉੱਥੋਂ ਲਿਆ ਕੇ ਸਾਹਿਬ ਦੇ ਚਰਨਾਂ ਵਿੱਚ ਰੱਖ ਦਿੰਦਾ ਸੀ। ਇੰਨਾ ਸਿਖਾਇਆ, ਸਾਹਿਬ ਦੀ ਚਰਨਾਂ ਦੀ ਸੇਵਾ ਕਰਦਾ ਰਿਹਾ। ਜਿਹੜਾ ਪੰਜ ਕਲਾ ਸ਼ਸਤਰ ਸੀ ਇਹਦੀ ਕਲਾ ਦਬਾਉਂਦੇ ਸਨ ਗਾਤਰੇ ਦੀ ਕਿਰਪਾਨ ਬਣ ਜਾਂਦੀ ਸੀ। ਸ਼ਸਤਰ ਇੱਕੋ ਹੀ ਸੀ, ਕਲਾ ਦਬਾਣੀ ਵਿੱਚੋਂ ਪਸ਼ਤੌਲ ਨਿਕਲਣਾ, ਕਲਾ ਦਬਾਣੀ ਵਿੱਚੋਂ ਖੰਜਰ ਬਣ ਜਾਣਾ, ਛੋਟੀ ਜੀ ਗੁਰਜ ਬਣ ਜਾਣੀ। ਕਹਿਣ ਤੋਂ ਮੁਰਾਦ ਇੱਕ ਸ਼ਸਤਰ ਵਿੱਚੋਂ ਕਲਾ ਦਬਾਣ ਨਾਲ ਬਟਨ ਦਬਾਣ ਨਾਲ ਪੰਜ ਸ਼ਸਤਰ ਦੇੜੇ ਤੁਹਾਨੂੰ ਨਿਕਲ ਆਉਂਦੇ ਸਨ। ਫਿਰ ਇਹਨੇ ਕੀਮਤੀ ਇੱਕ ਚੰਦਨ ਦੀ ਚੌਂਕੀ ਭੇਟ ਕੀਤੀ। ਸਾਹਿਬ ਦੇ ਚਰਨਾਂ ਵਿੱਚ ਇਹ ਦਾਤਾਂ ਦੇ ਕੇ ਰਤਨ ਰਾਏ ਵਾਪਸ ਚਲਾ ਗਿਆ। ਤੇ ਜਿਸ ਰਿਆਸਤ ਵਿੱਚ ਅਨੰਦਪੁਰ ਸਾਹਿਬ ਵਸਿਆ ਉਸ ਰਿਆਸਤ ਦਾ ਨਾਮ ਸੀ ਕਹਿਲੂਰ, ਤੇ ਕਹਿਲੂਰ ਦਾ ਉਸ ਵਕਤ ਰਾਜਾ ਸੀ ਭੀਮ ਚੰਦ। ਕਹਿੰਦੇ ਨੇ ਇੱਕ ਵਾਰੀ ਇਹ ਸਾਹਿਬ ਦੇ ਦਰਬਾਰ ਵਿੱਚ ਆਇਆ ਜੋ ਭੰਗਾਣੀ ਦੇ ਯੁੱਧ ਦਾ ਮੁੱਢ ਵੱਜਦਾ। ਸਤਿਗੁਰੂ ਦੇ ਘਰ ਵਿੱਚ ਆਇਆ, ਇੱਕ ਪ੍ਰਸਾਦੀ ਹਾਥੀ ਨੂੰ ਤੱਕਿਆ, ਚੰਦਨ ਦੀ ਚੌਂਕੀ ਤੱਕੀ, ਪੰਜ ਕਲਾ ਸ਼ਸਤਰ ਤੱਕਿਆ, ਤੇ ਗੁਰੂ ਕੇ ਦਰਬਾਰ ਦੀ ਮਹਿਮਾ ਦੇਖ ਕੇ ਅੰਦਰ ਜਿਹੜਾ ਇੱਕੋ ਦਮ ਈਰਖਾ ਵਿੱਚ ਭੜਕ ਉੱਠਿਆ। ਇੱਕ ਫਕੀਰ ਬੰਦਾ ਪਹਾੜੀ ਤੇ ਰਹਿੰਦਾ, ਇਹਦੇ ਕੋਲ ਇੰਨੀਆਂ ਕੀਮਤੀ ਵਸਤੂਆਂ, ਇਹ ਦਾਤਾਂ, ਇਹ ਚੀਜ਼ਾਂ ਤਾਂ ਮੇਰੇ ਵਰਗੇ ਰਾਜੇ ਦੇ ਘਰ ਵਿੱਚ ਹੋਣੀਆਂ ਚਾਹੀਦੀਆਂ। ਮਨ ਨੇ ਇੱਕ ਫੁਰਨਾ ਬਣਾ ਲਿਆ, ਮਨਾ ਜਿਵੇਂ ਕਿਵੇਂ ਹੋਵੇ ਗੁਰੂ ਗੋਬਿੰਦ ਸਿੰਘ ਤੋਂ ਛਲ ਕਰਕੇ, ਧੱਕਾ ਕਰਕੇ, ਜ਼ੋਰ ਕਰਕੇ ਇਹ ਚੀਜ਼ਾਂ ਮੈਂ ਖੋਹ ਕੇ ਆਪਣੇ ਘਰ ਲਿਆਉਣੀਆਂ। ਵਾਪਸ ਤਾਂ ਗਿਆ ਚਲਾ, ਪਰ ਕੁਝ ਦਿਨਾਂ ਤੋਂ ਬਾਅਦ ਭੀਮ ਚੰਦ ਦੇ ਪੁੱਤਰ ਦਾ ਨਾਮ ਸੀ ਅਜਮੇਰ ਚੰਦ। ਇਹਦਾ ਰਿਸ਼ਤਾ ਕਹਿੰਦੇ ਨੇ ਇੱਕ ਸ੍ਰੀਨਗਰ ਰਿਆਸਤ ਹੈ, ਉਸ ਵਕਤ ਰਿਆਸਤ ਸੀ, ਖੇਮਕੁੰਡ ਸਾਹਿਬ ਨੂੰ ਜਾਓ ਅਜੇ ਵੀ ਇਹ ਪਾਉਂਟਾ ਸਾਹਿਬ ਤੋਂ ਅੱਗੇ ਸ਼ਹਿਰ ਆਉਂਦਾ ਸ੍ਰੀਨਗਰ।
ਇਸ ਰਿਆਸਤ ਦਾ ਰਾਜਾ ਸੀ ਫਤਿਹ ਸ਼ਾਹ। ਫਤਿਹ ਸ਼ਾਹ ਦੀ ਲੜਕੀ ਦਾ ਰਿਸ਼ਤਾ ਰਾਜੇ ਭੀਮ ਚੰਦ ਦੇ ਲੜਕੇ ਅਜਮੇਰ ਚੰਦ ਨਾਲ ਹੋਇਆ ਹੈ। ਤੇ ਜਦੋਂ ਬੱਚੇ ਦਾ ਸ਼ਗਨ ਹੋਣਾ ਸੀ, ਇਹਨੇ ਇੱਕ ਚਾਲ ਚੱਲੀ ਕਿ ਮਨਾ ਗੁਰੂ ਗੋਬਿੰਦ ਸਿੰਘ ਦੇ ਦਰ ਤੋਂ ਮਿੱਠੀ ਜੀ ਚਾਲ ਚੱਲ ਕੇ ਇਹ ਸਾਰੀਆਂ ਚੀਜ਼ਾਂ ਮੈਂ ਆਪਣੇ ਘਰ ਵਿੱਚ ਲੈ ਆਵਾਂ, ਇੱਕ ਵਾਰੀ ਲੈ ਆਵਾਂ, ਤੇ ਇਸ ਫਕੀਰ ਦੀ ਕੀ ਤਾਕਤ ਹੈ ਮੇਰੇ ਤੋਂ ਚੀਜ਼ਾਂ ਦੁਬਾਰਾ ਖੋ ਸਕੇ। ਸਿੱਖ ਤਵਾਰੀ ਕਹਿੰਦੀ ਹੈ ਇਸ ਭੀਮ ਚੰਦ ਨੇ ਆਪਣਾ ਮੰਤਰੀ ਵਜ਼ੀਰ ਭੇਜਿਆ ਕਿ ਇਹ ਸਾਰੀਆਂ ਚੀਜ਼ਾਂ ਪ੍ਰਸਾਦੀ ਹਾਥੀ ਕਾਬਲ ਦੀ ਸੰਗਤ ਦੀ ਭੇਜਿਆ ਹੋਇਆ ਕੀਮਤੀ ਤੰਬੂ ਤੇ ਚਾਨਣੀ ਕਨਾਤਾਂ, ਇਹ ਚੰਦਨ ਦੀ ਚੌਂਕੀ, ਮੇਰੇ ਘਰ ਵਿੱਚ ਰਿਸ਼ਤੇਦਾਰ ਆਉਣੇ ਨੇ, ਇੱਕ ਵਾਰੀ ਦੇ ਦਿਓ ਤੇ ਜਦੋਂ ਬੱਚੇ ਦਾ ਸ਼ਗਨ ਲੱਗ ਗਿਆ ਮੈਂ ਇਹ ਵਾਪਸ ਕਰ ਦਿਆਂਗਾ। ਆ ਕੇ ਵਜ਼ੀਰ ਨੇ ਫਰਿਆਦ ਕੀਤੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਸੁਣ ਕੇ ਇੱਕ ਗੱਲ ਕਹੀ ਸੀ, ਕਹਿਣ ਲੱਗੇ ਉਹ ਮੰਤਰੀ, ਜੇ ਕਿਤੇ ਭਾਵਨਾ ਸ਼ਰਧਾ ਨਾਲ ਆਉਂਦੋ ਤੇ ਸ਼ਾਇਦ ਇਹ ਦਾਤਾ ਇਹ ਚੀਜ਼ਾਂ ਤੁਹਾਨੂੰ ਦੇ ਦਿੰਦੇ, ਪਰ ਤੇਰੇ ਰਾਜੇ ਦਾ ਮਨ ਖੋਟਾ, ਇੱਕ ਵਾਰੀ ਚੀਜ਼ ਗਈ ਉਹ ਕਹਿੰਦਾ ਵਾਪਸ ਨਹੀਂ ਆਉਣੀ, ਤੇ ਨਾਲੇ ਜਿਹੜੀ ਗੁਰੂ ਕੇ ਦਰਬਾਰ ਦੀ ਚੀਜ਼ ਹੈ ਨਾ, ਸੱਚ ਜਾਣੀ ਇਹ ਬਾਦਸ਼ਾਹਾਂ ਦੇ ਦਰਬਾਰ ਦੀ ਸ਼ੋਭਾ ਨਹੀਂ ਬਣ ਸਕਦੀ, ਇਹ ਪਾਤਸ਼ਾਹ ਦਾ ਦਰਬਾਰ ਹੈ ਬਾਦਸ਼ਾਹ ਦਾ ਨਹੀਂ। ਇੱਕ ਮੈਂ ਅਰਜ਼ ਕਰਾਂ, ਆ ਹੈਦਰਾਬਾਦ ਦੇ ਨਿਜ਼ਾਮ ਨੇ ਨਵਾਬ ਨੇ ਇੱਕ ਖਿੰਨ ਵਿੱਚੋਂ ਨਿਕਲ ਲੱਗਾ, ਇੱਕ ਕੀਮਤੀ ਚਾਂਦਨੀ ਭੇਟ ਕੀਤੀ ਸੀ ਜਿਹਦੀ ਉਸ ਵਕਤ ਕੀਮਤ 1,45,000 ਦੇ ਕਰੀਬ ਸੀ। ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਨੇ ਰਾਮਬਾਗ ਵਿੱਚ ਇਹ ਚਾਨਣੀ ਆਪਣੇ ਸਿਰ ਤੇ ਲਾਈ ਤੇ ਜਦੋਂ ਕੀਮਤੀ ਚਾਨਣੀ ਤੱਕੀ ਥੱਲਿਓਂ ਉੱਠ ਕੇ ਕਹਿੰਦਾ ਉਹ ਮੇਰੇ ਸਿਰ ਤੇ ਨਹੀਂ, ਇਹ ਚਾਨਣੀ ਗੁਰੂ ਕੇ ਦਰਬਾਰ ਵੀ ਚੰਗੀ ਲੱਗਦੀ। ਉਤਰਵਾ ਕੇ ਲੈ ਗਿਆ ਤੇ ਜਦੋਂ ਦਰਬਾਰ ਸਾਹਿਬ ਭੇਟ ਕਰਨ ਲੱਗਾ, ਅੱਗੋਂ ਪੁਜਾਰੀਆਂ ਨੇ ਜਵਾਬ ਦਿੱਤਾ ਸੀ ਜਿਹੜੀ ਚਾਨਣੀ ਇੱਕ ਵਾਰੀ ਬਾਦਸ਼ਾਹ ਦੇ ਸਿਰ ਤੇ ਲੱਗ ਜਾਏ ਉਹ ਗੁਰੂ ਦਰਬਾਰ ਤੇ ਨਹੀਂ, ਇਹ ਪਾਤਸ਼ਾਹਾਂ ਦੇ ਪਾਤਸ਼ਾਹ ਦਾ ਘਰ ਏ। ਤੇ ਫਿਰ ਕਹਿੰਦੇ ਨੇ ਤਰਲੇ ਲੈ ਕੇ ਕਹਿੰਦਾ ਸੀ ਇਹਨੂੰ ਪ੍ਰਵਾਨ ਤਾਂ ਕਰ ਲਓ। ਹੈਰਾਨਗੀ ਦੀ ਗੱਲ, ਦੋ ਪਿੰਡ ਤਨਖਾਹ ਵਜੋਂ ਲਾਏ ਗਏ ਸਨ ਸ਼ੇਰੇ ਪੰਜਾਬ ਨੂੰ, ਕੇਵਲ ਇਸ ਕਰਕੇ ਕਿ ਜਿਹੜੀ ਚੀਜ਼ ਗੁਰੂ ਦਰ ਤੇ ਭੇਟ ਕਰਨੀ ਪਹਿਲਾਂ ਆਪਣੇ ਸਿਰ ਤੇ ਤੂੰ ਕਿਉਂ ਲਾਈ। ਆ ਦੋ ਪਿੰਡ ਅਜੇ ਤੀਕਰਾਂ ਉਹ ਦਰਬਾਰ ਸਾਹਿਬ ਦੇ ਨਾਂ, ਉਹਨਾਂ ਦਾ ਮਾਮਲਾ, ਉਹਨਾਂ ਦਾ ਜਿਹੜਾ ਲਗਾਨ ਹੈ ਇਹ ਆਉਂਦਾ ਰਿਹਾ। ਪਰਤ ਕੇ ਇਹ ਚਾਂਦਨੀ ਖਜ਼ਾਨੇ ਉੱਤੇ ਲਾਉਂਦੇ ਰਹੇ, ਉਹਨਾਂ ਨੇ ਗੁਰੂ ਸਾਹਿਬ ਦੇ ਪ੍ਰਕਾਸ਼ ਕਰਨ ਲੱਗਿਆਂ ਨਹੀਂ। ਇੱਕ ਵਾਰੀ ਪ੍ਰਿੰਸ ਆਫ ਵੈਲ ਜਦੋਂ ਅੰਮ੍ਰਿਤਸਰ ਗਏ ਤੇ ਉੱਥੇ ਕੋਈ ਝੋਲੀ ਚੁੱਕਾ ਨੇ ਇਹ ਚਾਨਣੀ ਉਹਦੇ ਸਿਰ ਤੇ ਲਾ ਦਿੱਤੀ। ਪੁਜਾਰੀਆਂ ਨੇ ਉਸ ਦਿਨ ਤੋਂ ਬਾਅਦ ਉਹ ਚਾਨਣੀ ਲਪੇਟ ਕੇ ਕੇਵਲ ਇੱਕ ਸ਼ੀਸ਼ੇ ਦੇ ਬਕਸੇ ਵਿੱਚ ਰੱਖੀ, ਜਿਹੜੀ 84 ਦੇ ਕਾਂਡ ਵੇਲੇ ਅਗਨ ਭੇਟ ਹੋ ਗਈ, ਕੇਵਲ ਉਹਦੀ ਸਵਾਹ ਦੀਆਂ ਭਰੀਆਂ ਹੋਈਆਂ ਬੋਰੀਆਂ ਕੋਲ ਰਹਿ ਗਈਆਂ, ਉਹ ਚਾਨਣੀ ਦਾ ਨਾਮੋ ਨਿਸ਼ਾਨ ਮਿਟ ਗਿਆ। ਕਹਿਣ ਤੋਂ ਮੁਰਾਦ ਕਿ ਜਿਹੜੀ ਚੀਜ਼ ਗੁਰੂ ਦਰਬਾਰ ਦੀ ਸ਼ੋਭਾ ਹੈ ਉਹ ਆਪਣੇ ਘਰ ਦੀ ਨਹੀਂ, ਕਿਉਂਕਿ ਸਿੱਖ ਦੀ ਤੇ ਭਾਵਨਾ ਹੀ ਇਹ ਵੇ ਕਿ ਮੇਰਾ ਘਰ ਬਣੇ ਨਾ ਬਣੇ ਪਰ ਸਭ ਤੋਂ ਪਹਿਲਾਂ ਮੇਰੇ ਗੁਰੂ ਦਾ ਘਰ ਬਣਨਾ ਚਾਹੀਦਾ। ਮੇਰੇ ਘਰ ਭਾਵੇਂ ਇੱਕ ਵਕਤ ਦੀ ਰੋਟੀ ਪੱਕੇ ਨਾ ਪੱਕੇ, ਮੇਰੇ ਬਾਬੇ ਦੇ ਦਰ ਤੇ 24 ਘੰਟੇ 8 ਪੈਰ ਲੰਗਰ ਚੱਲਣਾ ਚਾਹੀਦਾ। ਮੈਨੂੰ ਤਨ ਢੱਕਣ ਨੂੰ ਕੀਮਤੀ ਕੱਪੜੇ ਮਿਲ ਨਾ ਮਿਲਣ, ਪਰ ਜਿਹੜਾ ਬਾਬੇ ਨਾਨਕ ਦੇ ਦਰ ਤੇ ਆ ਜਾਏ ਉਹ ਤਨ ਤੋਂ ਨਗਨ ਨਾ ਜਾਏ, ਉਹਦੇ ਤਨ ਢੱਕਣ ਵਾਸਤੇ ਬੱਤਰ ਦਿੱਤੇ ਜਾਣ। ਭੀਮ ਚੰਦ ਦਾ ਮਨ ਕੱਪੀ ਸੀ, ਸਾਹਿਬ ਨੇ ਜਵਾਬ ਦੇ ਦਿੱਤਾ ਤੇ ਭੀਮ ਚੰਦ ਨੇ ਇੱਕ ਤਹੀਆ ਕਰ ਲਿਆ ਤੇ ਜਿੰਨੀ ਦੇਰ ਤੱਕ ਗੁਰੂ ਗੋਬਿੰਦ ਸਿੰਘ ਤੋਂ ਇਹ ਚੀਜ਼ਾਂ ਨਹੀਂ ਖੋਂਦਾ ਉਨੀ ਦੇਰ ਤੱਕ ਮੈਂ ਇਹਨੂੰ ਚੈਨ ਨਾਲ ਟਿਕਣ ਨਹੀਂ ਦੇਣਾ। ਇੱਕ ਘਟਨਾ ਇਹ ਸੀ ਤੇ ਦੂਸਰੀ ਘਟਨਾ ਜਦੋਂ ਭੀਮ ਚੰਦ ਗਿਆ, ਸਿੱਖ ਵਿਦਵਾਨ ਡਾਕਟਰ ਕਰਤਾਰ ਸਿੰਘ ਲਿਖਦੇ ਨੇ, ਵੇਖਿਆ ਵੀ ਗੁਰੂ ਗੋਬਿੰਦ ਸਿੰਘ ਦੇ ਦਰ ਤੇ ਭਾਈ ਜੈਤੇ ਵਰਗੇ ਬੈਠੇ, ਇੱਥੇ ਭਾਈ ਬਚਿੱਤਰ ਸਿੰਘ ਵਰਗੇ ਬੈਠੇ, ਇੱਥੇ ਜਿਨ੍ਹਾਂ ਨੂੰ ਸ਼ੂਦਰ ਕਿਹਾ ਜਾਂਦਾ ਸੀ ਉਹ ਗੁਰੂ ਦੇ ਕੋਲ ਬੈਠ ਕੇ ਲੰਗਰ ਛਕਣ। ਤੇ ਭੀਮ ਚੰਦ ਨੇ ਨਫ਼ਰਤ ਭਰੇ ਸ਼ਬਦ ਕਹੇ ਸਨ, ਗੁਰੂ ਗੋਬਿੰਦ ਸਿੰਘ ਤੁਸੀਂ ਖੱਤਰੀ ਹੋ, ਅਸੀਂ ਰਾਜਪੂਤ ਹਾਂ, ਜਿਹੜੇ ਆ ਤੁਸੀਂ ਨੀਵੀਂ ਜਾਤਾਂ ਵਾਲੇ ਸ਼ੂਦਰ ਇਕੱਠੇ ਕੀਤੇ ਨੇ, ਇਹਨਾਂ ਨੂੰ ਕੀ ਪਤਾ ਕਿ ਬਾਦਸ਼ਾਹੀਆਂ ਕੀ ਹੁੰਦੀਆਂ ਨੇ, ਸਾਡੇ ਖੂਨ ਵਿੱਚ ਬਾਦਸ਼ਾਹੀ ਏ, ਇਹ ਸਾਰੇ ਬਾਹਰ ਕੱਢ ਦੇ ਤੇ ਅਸੀਂ ਤੇਰੇ ਸਿੱਖ ਬਣਨ ਨੂੰ ਤਿਆਰ ਹਾਂ, ਕਿਉਂਕਿ ਜਿਹੜੇ ਸਾਰੀ ਜ਼ਿੰਦਗੀ ਕੰਮ ਨੀਵੇਂ ਕਰਦੇ ਰਹੇ ਸਰਦਾਰ ਬਣ ਸਕਦੇ ਨੇ। ਉੱਥੇ ਰਤਨ ਸਿੰਘ ਭੰਗੂ ਨੇ ਇੱਕ ਬਚਨ ਬੜਾ ਸੋਹਣਾ ਕਿਹਾ, ਗੁਰੂ ਗੋਬਿੰਦ ਸਿੰਘ ਨੇ ਮੁਖਾਤਬ ਹੋ ਕੇ ਭੀਮ ਚੰਦ ਨੂੰ ਕਿਹਾ ਸੀ, ਸੱਜਣਾ ਕਿ ਚੇਤੇ ਰੱਖੀ ਇਨ ਗਰੀਬ ਸਿੰਘਨ ਕੋ ਦੇਹੋਂ ਪਾਤਸ਼ਾਹੀ, ਇਹ ਯਾਦ ਕਰੇ ਹਮਰੀ ਗੁਰਿਆਈ। ਦੂਸਰਾ ਬਚਨ ਕਿਹਾ ਸੀ, ਜਾਂ ਕੀ ਜਾ ਜਾਤ ਗੋਤ ਕੁਲ ਮਾਹੀ, ਸਰਦਾਰੀ ਨਾ ਭਈ ਕਦਾਹੀ,
ਤੂੰ ਕਹਿੰਦਾ ਨੀਚ ਨੇ ਨਹੀਂ ਇਨਹੀਂ ਕੋ ਸਰਦਾਰ ਬਣਾਊ ਤਾਂ ਮੈਂ ਗੋਬਿੰਦ ਸਿੰਘ ਨਾਮ ਕਹਾਊ। ਇਹ ਨੀਵੇਂ ਨਹੀਂ ਭੀਮ ਚੰਦ ਤਰਫ ਉੱਟਿਆ ਵੀ ਜਿਹੜੇ ਕੱਲ ਤੱਕ ਸਾਡੇ ਘਰਾਂ ਵਿੱਚ ਕੰਮ ਕਰਦੇ ਸਨ ਉਹ ਅੱਜ ਘੋੜਿਆਂ ਦੀ ਸਵਾਰੀ ਕਰਦੇ ਨੇ। ਕੇਵਲ ਜੰਗ ਦਾ ਮਕਸਦ ਇਹ ਨਹੀਂ ਸੀ ਕਿ ਕੇਵਲ ਇਹ ਚੀਜ਼ਾਂ, ਉਹ ਤੜਪ ਉੱਠਿਆ ਕਿ ਜਿਨ੍ਹਾਂ ਲੋਕਾਂ ਨੂੰ ਵੇਦ ਮੰਤਰ ਪੜ੍ਹਨ ਦੀ ਮਨਾਈ ਸੀ ਉਹ ਅੱਜ ਗੁਰਬਾਣੀ ਦਾ ਕੀਰਤਨ ਤੇ ਕਥਾ ਤੇ ਕਰਦੇ ਸਨ। ਜਿਨ੍ਹਾਂ ਲੋਕਾਂ ਦੇ ਘਰ ਕਦੀ ਵਿਆਹ ਸਮੇਂ ਢੋਲਕੀ ਨਹੀਂ ਸੀ ਵੱਜਦੀ, ਗੁਲਾਮ ਸਨ, ਉਹ ਰਣਜੀਤ ਨਗਾਰੇ ਤੇ ਚੋਟਾਂ ਤੇ ਮਾਰਦੇ ਸਨ। ਜਿਨ੍ਹਾਂ ਦੇ ਘਰਾਂ ਵਿੱਚ ਕਦੀ ਉੱਚੀ ਸਾਹ ਨਹੀਂ ਸੀ ਲੈ ਦਿੱਤਾ ਜਾਂਦਾ, ਉਹਨਾਂ ਦੇ ਸਿਰ ਤੇ ਅੱਜ ਪਰੇ ਪੈ ਝੁਲਦੇ ਸਨ। ਮਨ ਦੇ ਉੱਤੇ ਇੰਨੀ ਕੁ ਈਰਖਾ ਦੀ ਅੱਗ ਬਲੀ ਕਿ ਇਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਗੁਰੂ ਹੈ ਚੁੱਕਦਾ ਹੈ ਕੱਲ ਨੂੰ ਸਾਡੀ ਰਿਆਸਤ ਕਾਬੂ ਨਾ ਕਰਨ, ਇਸ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਨੂੰ ਰਾਹ ਵਿੱਚੋਂ ਸਾਫ਼ ਕਰ ਦਿੱਤਾ ਜਾਏ। ਕਾਰਨ ਸਿਰਫ਼ ਇਹ ਕਿਹਾ ਕਿ ਚੀਜ਼ਾਂ ਨਹੀਂ ਦਿੱਤੀਆਂ। ਉੱਧਰ ਗੁਰੂ ਗੋਬਿੰਦ ਸਿੰਘ ਆਨੰਦਪੁਰ ਸਾਹਿਬ ਦੀ ਧਰਤੀ ਤੇ ਟਿਕੇ ਤੇ ਦੋ ਰਿਆਸਤਾਂ ਸਨ ਬੜੀਆਂ ਨੇੜੇ। ਮੈਂ ਥੋੜ੍ਹਾ ਜਿਹਾ ਇਤਿਹਾਸਿਕ ਪੱਖ ਲੈ ਰਿਹਾ। ਇੱਕ ਸ਼ਹਿਰ ਹੈ ਹਿਮਾਚਲ ਵਿੱਚ ਨਾਹਨ, ਇਹਨੂੰ ਅੱਜ ਵੀ ਸ਼ਬਦ ਉੱਤੇ ਵਰਦੇ ਨਾਹਨ ਇਤਿਹਾਸਿਕ ਗੁਰਦੁਆਰਾ, ਇਹਨੂੰ ਉਸ ਵਕਤ ਸਿਰਮੌਰ ਵੀ ਕਿਹਾ ਜਾਂਦਾ ਸੀ। ਸਿਰਮੌਰ ਤੇ ਸ੍ਰੀਨਗਰ, ਨਾਹਨ ਦਾ ਰਾਜਾ ਸੀ ਮੇਦਨੀ ਪ੍ਰਕਾਸ਼, ਸ੍ਰੀਨਗਰ ਦਾ ਰਾਜਾ ਸੀ ਫਤਿਹ ਸ਼ਾਹ। ਫਤਿਹ ਸ਼ਾਹ ਦੀ ਲੜਕੀ ਦੀ ਮੰਗਣੀ ਹੋ ਗਈ ਸੀ ਭੀਮ ਚੰਦ ਦੇ ਲੜਕੇ ਨਾਲ। ਫਤਿਹ ਸ਼ਾਹ ਦੀ ਰਾਮ ਰਾਏ ਨਾਲ ਬੜੀ ਸਾਂਝ ਸੀ, ਰਾਮ ਰਾਏ ਦੀ ਦਿੱਲੀ ਦਰਬਾਰ ਵੀ ਸੀ ਤੇ ਧੱਕੇ ਨਾਲ ਫਤਿਹ ਸ਼ਾਹ ਨੇ ਮੇਦਨੀ ਪ੍ਰਕਾਸ਼ ਦਾ ਜਿਹੜਾ ਇਲਾਕਾ ਸੀ ਉਹਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਮੇਦਨੀ ਪ੍ਰਕਾਸ਼ ਸੋਚਦਾ ਇੱਕ ਪਾਸੇ ਭੀਮ ਚੰਦ ਨਾਲ ਇਹਦੀ ਰਿਸ਼ਤੇਦਾਰੀ, ਦੂਸਰੇ ਪਾਸੇ ਦਿੱਲੀ ਦਰਬਾਰ ਵਿੱਚ ਇਹਦੀ ਸਾਂਝ, ਤੀਜਾ ਰਾਮ ਰਾਏ ਵਰਗਾ ਕਰਾਮਾਤੀ ਇਹਦੇ ਪਿੱਠ ਤੇ। ਮੇਰੇ ਗਰੀਬ ਦਾ ਤਾਂ ਦੁਨੀਆਂ ਵਿੱਚ ਕੋਈ ਹੈ ਨਹੀਂ। ਜਦੋਂ ਚਿੰਤਾ ਨੇ ਇਹਨੂੰ ਖਾ ਲਿਆ ਫਿਰ ਕਿਸੇ ਨੇ ਸਲਾਹ ਦਿੱਤੀ, ਸੱਜਣਾ ਜੇ ਇਹਨਾਂ ਸਾਰਿਆਂ ਨਾਲ ਕੋਈ ਟੱਕਰ ਲੈ ਸਕਦਾ ਹੈ ਤੇ ਆਨੰਦਪੁਰ ਦਾ ਵਾਸੀ ਗੁਰੂ ਗੋਬਿੰਦ ਰਾਏ, ਉਹਦੇ ਚਰਨ ਆਪਣੇ ਘਰ ਵਿੱਚ ਪਵਾ। ਜਿੱਥੇ ਗੁਰੂ ਗੋਬਿੰਦ ਰਾਏ ਖਲੋ ਗਿਆ ਦੁਨੀਆਂ ਦੀ ਕੋਈ ਤਾਕਤ ਨਹੀਂ ਕਿ ਉਹਦੇ ਨਾਲ ਆ ਕੇ ਟੱਕਰ ਲੈ ਸਕੇ। ਤਵੱਜੋ ਦਿਆ ਜੇ ਸਾਹਿਬ ਆਨੰਦਪੁਰ ਸਾਹਿਬ ਨੇ ਤੇ ਰਾਜੇ ਫਤਿਹ ਸ਼ਾਹ ਦੇ ਨਾਲ ਜਿਹਦੀ ਈਰਖਾ ਲੜਾਈ ਆਪਸੀ ਮੇਦਨੀ ਪ੍ਰਕਾਸ਼ ਦੀ, ਇਹਨੇ ਪੱਤਰਕਾਰ ਭੇਜ ਕੇ ਕਿਹਾ ਗੁਰੂ ਗੋਬਿੰਦ ਸਿੰਘ ਮੇਰਾ ਇਲਾਕਾ ਬੜਾ ਸੋਹਣਾ ਰਮਣੀਕ ਏ ਤੇ ਜੇ ਕੁਝ ਦਿਨ ਤੁਸੀਂ ਆ ਕੇ ਚਰਨ ਪਾਓ ਤੇ ਮੇਰੀ ਧਰਤੀ ਦੇ ਭਾਗ ਜਾਗ ਪੈਣ। ਸ਼ਾਇਦ ਉਹਦੀ ਪੱਤਰਕਾਰ ਨੂੰ ਸੁਣ ਕੇ 500 ਸਿੱਖ ਆਪਣੇ ਨਾਲ ਲਏ, ਪਰਿਵਾਰ ਨੂੰ ਲਿਆ ਤੇ ਵਿੱਚ ਪਹੁੰਚੇ ਨੇ ਤੇ ਮੇਦਨੀ ਪ੍ਰਕਾਸ਼ ਨੇ ਦੁੱਖ ਰੋਇਆ, ਮਹਾਰਾਜ ਮੇਰਾ ਜੀਣਾ ਹਰਾਮ ਕਰ ਦਿੱਤਾ ਫਤਿਹ ਸ਼ਾਹ ਨੇ। ਤੇ ਸਾਹਿਬ ਨੇ ਸ੍ਰੀਨਗਰ ਤੋਂ ਫਤਿਹ ਸ਼ਾਹ ਨੂੰ ਬੁਲਾਇਆ ਤੇ ਰਾਜਾ ਮੇਦਨੀ ਪ੍ਰਕਾਸ਼ ਦੋਨਾਂ ਨੂੰ ਇਕੱਠੇ ਬਿਠਾ ਕੇ ਆਪਸ ਵਿੱਚ ਸੁਲਾਹ ਕਰਾ ਦਿੱਤੀ। ਫਤਿਹ ਸ਼ਾਹ ਨੇ ਜਿਸ ਇਲਾਕੇ ਤੇ ਕਬਜ਼ਾ ਕੀਤਾ ਸੀ ਉਹਨੇ ਮੇਦਨੀ ਪ੍ਰਕਾਸ਼ ਦਾ ਉਹ ਇਲਾਕਾ ਵਾਪਸ ਕਰ ਦਿੱਤਾ। ਦੋਨਾਂ ਨੇ ਗੁਰੂ ਕੀ ਰੱਜ ਕੇ ਸੇਵਾ ਕੀਤੀ। ਇੱਥੇ ਫਿਰ ਸਾਹਿਬ ਕੁਝ ਦਿਨ ਠਹਿਰੇ ਤੇ ਮਹਾਰਾਜ ਫਿਰ ਬਚਿੱਤਰ ਨਾਟਕ ਵਿੱਚ ਕਹਿੰਦੇ ਨੇ ਦੇਸ਼ ਚਾਲ ਹਮ ਤੇ ਪੁਨ ਭਈ ਸ਼ਹਿਰ ਪਾਵਟੇ ਕੀ ਸੁਧ ਲਹੀ। ਕਹਿੰਦੇ ਨੇ ਅਸੀਂ ਆਪਣੇ ਦੇਸ਼ ਨੂੰ ਛੱਡਿਆ। ਹੁਣ ਪੰਘਾਣੀ ਦਾ ਜਿਹੜਾ ਪ੍ਰਸੰਗ ਦਸਮ ਗ੍ਰੰਥ ਵਿੱਚ ਉਹਦੇ ਆਧਾਰ ਤੇ ਦੇਸ਼ ਚਾਲ ਹਮ ਤੇ ਪੁਨ ਭਈ ਸ਼ਹਿਰ ਪਾਵਟੇ ਕੀ ਸੁਧ ਲਈ ਕਲੰਦਰੀ ਤੱਟ ਕਰੇ ਵਿਲਾਸਾ ਕਲੰਦਰੀ ਦਰ ਤੇ ਯਮੁਨਾ। ਕਹਿੰਦੇ ਨੇ ਯਮੁਨਾ ਨਦੀ ਦੇ ਕੰਢੇ ਬੈਠ ਕੇ ਅਸੀਂ ਕਈ ਖੇਡ ਖੇਡੀਆਂ, ਉੱਥੇ ਰੱਬ ਦੀ ਯਾਦ ਵੀ ਜੁੜੇ। ਜਿਹੜਾ ਤੁਸੀਂ ਸਵੇਰੇ ਨਿਤਨੇਮ ਵਿੱਚ ਜਾਪ ਸਾਹਿਬ ਪੜ੍ਹਦੇ ਹੋ ਨਾ ਕਿ ਨਮਸਤਵੰਗ ਅਕਾਲੇ ਨਮਸਤਵੰਗ ਕਿਰਪਾਲੇ ਨਮਸਤੰਗ ਅਰੂਪੇ ਨਮਸਤੰਗ ਅਨੂਪੇ, ਇਹ 199 ਛੰਦ ਤੇ 22 199 ਬੰਦ ਤੇ 22 ਛੰਦ ਇਹ ਸਾਹਿਬ ਨੇ ਪਹੁੰਟਾ ਸਾਹਿਬ ਦੀ ਧਰਤੀ ਤੇ ਬੈਠ ਕੇ ਉਚਾਰੇ। ਜਿਹੜੀ ਚੌਪਈ ਪੜ੍ਹਨੇ ਆ ਪਰਣਵੋ ਆਦਿ ਏਕੰਕਾਰਾਂ ਜਸਲ ਮਈਲ ਕੀ ਉਹ ਪਸਾਰਾ, ਇਹ ਪਹੁੰਟਾ ਸਾਹਿਬ ਦੀ ਧਰਤੀ ਤੇ ਉਚਾਰੀ। ਸਵਈਏ ਪੜ੍ਹਨੇ ਆ ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੀਨਨ ਕੀ ਪ੍ਰਤਪਾਲ ਕਰੇ, ਇਹ ਉਸ ਧਰਤੀ ਤੇ ਉਚਾਰੇ। 33 ਸਵਈਏ ਜਾਗਤ ਜੋਤ ਜਪੈ ਨਿਸ਼ਬਾਸਰ 20 ਕਬਿੱਤ ਖੂਕ ਮਲਹਾਰੀ ਗਦ ਗਦਾ ਵਿਭੂਤਾਰੀ, ਇਹ ਸਾਰੀ ਬਾਣੀ ਜਿਹੜੀ ਹੈ ਅਕਾਲ ਦੀ ਉਸਤਤ ਵਿੱਚ ਮੇਰੇ ਗੁਰੂ ਗੋਬਿੰਦ ਸਿੰਘ ਨੇ ਯਮੁਨਾ ਦੇ ਕੰਢੇ ਤੇ ਬੈਠ ਕੇ ਉਚਾਰੀ। ਸਾਹਿਬ ਕਹਿੰਦੇ ਨੇ ਦੇਹ ਚਾਲ ਹਮ ਤੇ ਪੁਨ ਭਈ ਸ਼ਹਿਰ ਪਾਵਟਾ ਕੀ ਸੁਧ ਲਈ ਕਲੰਦਰੀ ਤੱਟ ਕਰੇ ਵਿਲਾਸਾਂ ਅਨਕ ਭਾਂਤ ਕੇ ਪੇਖੇ ਤਮਾਸ਼ਾ। ਉੱਥੇ ਫਿਰ ਸਾਹਿਬ ਨੇ ਇੱਕ ਜ਼ਿਕਰ ਕੀਤਾ, ਕਹਿੰਦੇ ਤੈ ਕੇ ਸਿੰਘ ਘਣੇ ਚੁਣ ਮਾਰੇ, ਸਿੰਘ ਦਰ ਤੇ ਸ਼ੇਰ। ਕਹਿੰਦੇ ਨੇ ਉਹ ਸ਼ੇਰ ਜਿਹੜੇ ਲੋਕਾਂ ਦੇ ਘਰਾਂ ਵਿੱਚ ਪਸ਼ੂਆਂ ਨੂੰ ਜੀਆਂ ਦਾ ਨੁਕਸਾਨ ਕਰਦੇ ਸਨ, ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਇੱਕ ਨਹੀਂ
ਭਾਵੇਂ ਉੱਥੇ ਗੁਰਦੁਆਰਾ ਪੋਟਾ ਸਾਹਿਬ ਨੇੜੇ ਇੱਕੋ ਹੀ ਸ਼ਿਕਾਰ ਕਾਰਨ ਤੇ ਸ਼ੇਰ ਦਾ ਸ਼ਿਕਾਰ ਕੀਤਾ, ਪਰ ਬਚਿੱਤਰ ਨਾਟਕ ਦੇ ਮੁਤਾਬਕ ਸਾਹਿਬ ਕਹਿੰਦੇ ਨੇ ਤਹਿ ਕੇ ਸਿੰਘ ਧਨੇ ਚੁਣ ਮਾਰੇ, ਚੁਣ ਚੁਣ ਕੇ ਵਗਾਰ ਵਗਾਰ ਕੇ ਜਿਹੜੇ ਸ਼ੇਰ ਸਨ ਉਹਨਾਂ ਸ਼ੇਰਾਂ ਦਾ ਗੁਰੂ ਗੋਬਿੰਦ ਸਿੰਘ ਨੇ ਮੁਕਾਬਲਾ ਕਰਕੇ ਆਪ ਉਹਨਾਂ ਦਾ ਸ਼ਿਕਾਰ ਕੀਤਾ। ਹਾਲਾਂ ਉਮਰ ਚੜ੍ਹਦੀ ਜਵਾਨੀ ਵਿੱਚ ਨੇ ਤਹਿ ਕੇ ਸਿੰਘ ਧਨੇ ਚੁਣ ਮਾਰੇ, ਹੋਰ ਕੀ ਮਾਰਿਆ, ਰੋਜ਼ ਰੀਸ਼ ਬਹੁ ਭਾਂਤ ਪਦਾਰੇ ਜਿਹੜੇ ਰਿੱਛ ਸਨ, ਰੋਜ਼ ਸਨ, ਜੰਗਲੀ ਜਾਨਵਰ ਬਘਿਆਰ ਸਨ, ਚੁਣ ਚੁਣ ਕੇ ਉਹਨਾਂ ਨੂੰ ਘੇਰ ਕੇ ਸ਼ਿਕਾਰ ਕੀਤਾ। ਕਹਿੰਦੇ ਨੇ ਜਦੋਂ ਅਸੀਂ ਅਜੇ ਉਸ ਧਰਤੀ ਤੇ ਬੈਠ ਕੇ ਰੱਬ ਦੀ ਸਿਫਤ ਤੇ ਖੂਨਖਾਰ ਜੀਵਾਂ ਦਾ ਮੁਕਾਬਲਾ ਕਰਦੇ ਪਏ ਸਾਂ, ਉਸੇ ਵਕਤ ਫਤਿਹ ਸ਼ੰਭ ਕੋਪਾ ਤਬ ਰਾਜਾ ਲੋਹ ਪਰਾਹਮ ਸੋ ਬਿਨ ਕਾਜਾ। ਕਹਿੰਦੇ ਨੇ ਜਿਸ ਫਤਿਹ ਸ਼ਾਹ ਦੀ ਸੁਲਾਹ ਕਰਾਈ ਬਗੈਰ ਮਤਲਬ ਤੋਂ, ਕਹਿੰਦੇ ਨੇ ਗੁੱਸੇ ਵਿੱਚ ਆ ਗਿਆ, ਮਜਬੂਰਨ ਕਹਿੰਦਾ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਮੈਨੂੰ ਉੱਥੇ ਜੰਗ ਕਰਨ ਵਾਸਤੇ ਤਿਆਰ ਹੋਣਾ ਪਿਆ। ਇੱਥੋਂ ਮੁੱਢ ਵੱਜਦਾ ਪੰਘਾਣੀ ਦੇ ਯੁੱਧ ਦਾ ਧਿਆਨ ਦੇਣਾ ਕਿ ਫਤਿਹ ਸ਼ਾਹ, ਮੈਂ ਅਰਜ਼ ਕੀਤੀ ਉਹਦੀ ਬੱਚੀ ਭੀਮ ਚੰਦ ਦੇ ਲੜਕੇ ਨਾਲ ਮੰਗਣੀ ਹੋਈ, ਬਰਾਤ ਗਈ, 22 ਧਾਰ ਦੇ ਰਾਜੇ ਭੀਮ ਚੰਦ ਦੀ ਬਰਾਤ ਵਿੱਚ ਸ਼ਾਮਿਲ ਹੋਏ ਬੱਚੇ ਦੀ, ਪਾਉਂਟਾ ਸਾਹਿਬ ਦੇ ਘਾਟ ਤੋਂ ਇਹਨਾਂ ਨੇ ਨਿਕਲਣਾ ਸੀ। ਹਜ਼ੂਰ ਨੇ 12 ਦਿਨਾਂ ਵਿੱਚ ਪਾਉਂਟਾ ਸਾਹਿਬ ਦਾ ਕਿਲਾ ਤਿਆਰ ਕੀਤਾ ਸੀ। ਜਿੰਨੇ ਵੀ ਸਿੱਖ ਸਨ ਇੱਥੇ ਆਏ, ਇਸੇ ਪਾਉਂਟਾ ਸਾਹਿਬ ਦੀ ਧਰਤੀ ਤੇ ਸੰਢੌਰੇ ਪਿੰਡ ਦਾ ਰਹਿਣ ਵਾਲਾ ਪੀਰ ਬੁੱਧੂ ਸ਼ਾਹ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਜੁੜਿਆ, ਜਿਹਦਾ ਅਸਲੀ ਨਾਮ ਸੀ ਸੈਯਦ ਬਦਰੂਦੀਨ। ਸੈਯਦ ਬਦਰੂਦੀਨ ਨੇ ਮੱਥਾ ਟੇਕਿਆ ਤੇ ਪਹਿਲਾ ਸਵਾਲ ਕੀਤਾ ਸੀ ਗੁਰੂ ਗੋਬਿੰਦ ਰਾਏ ਜੀ ਨੂੰ, ਅੱਲਾ ਨਾਲ ਮਿਲਾਪ ਹੋ ਸਕਦਾ? ਸਾਹਿਬ ਨੇ ਕਿਹਾ ਇੱਕ ਖਿੰਨ ਦੇ ਅੰਦਰ। ਕਹਿੰਦਾ ਫਿਰ ਕਿਵੇਂ ਮਹਾਰਾਜ? ਕਹਿੰਦੇ ਨੇ ਜਦੋਂ ਦਵੈਸ਼ ਦਾ, ਦੂਈ ਦਾ, ਹਉਮੇ ਦਾ ਪਰਦਾ ਉਤਰ ਜਾਏ ਪੀਰ ਜੀ, ਉਦੋਂ ਇਸ ਤਰ੍ਹਾਂ ਮਿਲਾਪ ਹੁੰਦਾ ਜਿਵੇਂ ਰਾਤ ਤੋਂ ਬਾਅਦ ਦਿਨ ਚੜ ਜਾਂਦਾ, ਇੱਕ ਖਿੰਨ ਲੱਗਦਾ। ਇੱਥੇ ਪੀਰ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦਾ ਮੁਰੀਦ ਬਣ ਗਿਆ ਸੀ। ਇਸੇ ਪਾਉਂਟਾ ਸਾਹਿਬ ਦੀ ਧਰਤੀ ਤੇ ਪੀਰ ਬੁੱਧੂ ਸ਼ਾਹ ਨੇ ਔਰੰਗਜ਼ੇਬ ਦੇ ਕੱਢੇ ਹੋਏ 500 ਜਿਹੜੇ ਪਠਾਨ ਸਨ, ਇਹਨਾਂ ਵਿੱਚੋਂ 5 ਜਰਨੈਲ ਸਨ, ਹਯਾਤ ਖਾਨ, ਨਿਜ਼ਾਬਤ ਖਾਨ, ਭੀਖਨ ਖਾਨ, ਉਮਰ ਖਾਨ, ਕਾਲੇ ਖਾਨ, ਇਹ 5 ਜਰਨੈਲ ਤੇ 500 ਇਹਨਾਂ ਦੇ ਸਾਥੀ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਪੀਰ ਬੁੱਧੂ ਸ਼ਾਹ ਲੈ ਕੇ ਆਇਆ ਸੀ। ਕਹਿੰਦਾ ਮਹਾਰਾਜ, ਇਹਨਾਂ ਪਠਾਨਾਂ ਨੂੰ ਰੋਟੀ ਦਾ ਟੁਕੜਾ ਨਹੀਂ ਮਿਲਦਾ, ਔਰੰਗਜ਼ੇਬ ਨੇ ਆਪਣੇ ਦਰਬਾਰ ਵਿੱਚੋਂ ਕੱਢ ਦਿੱਤਾ, ਜੇ ਕਿਰਪਾ ਕਰੇ ਔਰੰਗਜ਼ੇਬ ਦੇ ਧੱਕਿਆਂ ਨੂੰ ਕੋਈ ਨਹੀਂ ਰੱਖਦਾ, ਤੇ ਮੈਨੂੰ ਪਤਾ ਤੂੰ ਇਹਨਾਂ ਗਰੀਬਾਂ ਦੀ ਬਾਂਹ ਪੜੇਗਾ। ਸਾਹਿਬ ਗੁਰੂ ਗੋਬਿੰਦ ਸਿੰਘ ਨੇ 500 ਪਠਾਨ ਪਾਉਂਟਾ ਸਾਹਿਬ ਭਰਤੀ ਕੀਤਾ। ਇੱਕ ਇੱਕ ਜਰਨੈਲ ਦੀ ਤਨਖਾਹ ਸੀ ਰੋਜ਼ ਦੀ 5 ਰੁਪਈਏ ਤੇ ਇੱਕ ਸਿਪਾਹੀ ਦੀ ਤਨਖਾਹ ਸੀ ਰੋਜ਼ ਦਾ 1 ਰੁਪਈਆ। ਇਹ ਉਸ ਵੇਲੇ ਦੀ ਘਟਨਾ। ਅਰਜ਼ ਕਰਾਂ 500 ਪਠਾਨ ਤੇ 500 ਉਦਾਸੀ ਸਾਧੂ, ਉਹ ਵੀ ਪਾਉਂਟੇ ਪਹੁੰਚ ਗਏ। ਉਹਨਾਂ ਨੇ ਦੇਖਿਆ ਯਮੁਨਾ ਦਾ ਨਰਾ ਕਿਨਾਰਾ, ਠੰਡੀ ਹਵਾ ਤੇ ਗੁਰੂ ਕਾ ਲੰਗਰ ਛਕਣ ਨੂੰ ਬਹੁਤ ਜ਼ਿਆਦਾ, ਸਾਰਾ ਦਿਨ ਲੰਗਰ ਪਾਣੀ ਛਕਣਾ, ਠੰਡੇ ਰੁੱਖਾਂ ਦੀ ਛਾਂ ਮੰਨਣੀ। 500 ਉਦਾਸੀ ਨਾਗਾ ਸਾਧੂ ਉੱਥੇ ਪਹੁੰਚ ਗਿਆ। ਸਾਹਿਬ ਗੁਰੂ ਗੋਬਿੰਦ ਸਿੰਘ ਜਦੋਂ ਪਾਉਂਟਾ ਸਾਹਿਬ ਟਿਕੇ, ਭੀਮ ਚੰਦ ਦੇ ਪੁੱਤਰ ਦੀ ਬਰਾਤ ਨਿਕਲਣੀ ਸੀ ਪਾਉਂਟਾ ਸਾਹਿਬ ਦੇ ਘਾਟ ਤੋਂ, ਤੇ ਭੀਮ ਚੰਦ ਨੇ ਵੰਗਾਰ ਕੇ ਇੱਕ ਗੱਲ ਕਹੀ, ਕਹਿੰਦਾ ਗੁਰੂ 4 ਕੁ ਬੰਦੇ ਇਕੱਠੇ ਕਰਕੇ ਕਿਲੇ ਬਣਾਈ ਬੈਠਾ, ਮੈਂ ਪੁੱਤਰ ਦੀ ਬਰਾਤ ਉਦੋਂ ਲੈ ਕੇ ਫਤਿਹ ਸ਼ਾਹ ਦੇ ਘਰ ਚੁੱਕਣਾ ਜਦੋਂ ਗੁਰੂ ਗੋਬਿੰਦ ਸਿੰਘ ਦੇ ਪੌਂਟੇ ਨੂੰ ਉਜਾੜ ਕੇ ਮੈਂ ਤਹਿ ਤਹਿ ਕਰਾਂਗਾ ਤੇ ਗੁਰੂ ਗੋਬਿੰਦ ਸਿੰਘ ਨੂੰ ਮੈਂ ਜਮਲੋਕ ਪਹੁੰਚਾ ਦੇਵਾਂਗਾ। ਉਹਦਾ ਮਤਲਬ ਸੀ ਕਿ ਬਰਾਦਰੀ ਮੇਰੀ ਇਕੱਠੀ ਹੋਈ ਏ, ਰਾਜੇ ਮੇਰੇ ਇਕੱਠੇ ਹੋਏ ਨੇ, ਲੰਘਦਿਆਂ ਲੰਘਦਿਆਂ ਪੌਂਟੇ ਨੂੰ ਉਜਾੜ ਕੇ ਗੁਰੂ ਗੋਬਿੰਦ ਸਿੰਘ ਨੂੰ ਖਤਮ ਕਰ ਦਿਆਂਗਾ। ਸਾਹਿਬ ਨੂੰ ਖਬਰ ਮਿਲ ਗਈ, ਹਜ਼ੂਰ ਨੇ ਉਸ ਘਾਟ ਤੇ ਆਪਣੇ ਸਿੱਖ ਤੈਨਾਤ ਕਰ ਦਿੱਤੇ ਤੇ ਭੀਮ ਚੰਦ ਨੇ ਪੱਤਰਿਕਾ ਭੇਜੀ, ਮੈਂ ਪੌਂਟੇ ਨੇੜਿਓ ਨਿਕਲਣਾ। ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਜੇ ਤੂੰ ਸ਼ੁੱਧ ਭਾਵਨਾ ਨਾਲ ਨਿਕਲਦਾ ਤੈਨੂੰ ਜੀ ਆਇਆ ਵੀ ਕਹਿੰਦਾ, ਪਰ ਜਿਹੜੀ ਮਨ ਵਿੱਚ ਤੂੰ ਬਿਰਤੀ ਲੈ ਕੇ ਆਇਆ ਜਿਤਨਾ ਮਰਜ਼ੀ ਜ਼ੋਰ ਲਾ ਲੈ, ਮੈਂ ਤੇਰਾ ਇੱਕ ਬੰਦਾ ਵੀ ਇਸ ਘਾਟ ਤੋਂ ਨਿਕਲਣ ਨਹੀਂ ਦੇਣਾ। ਉਸ ਵਕਤ ਹਜ਼ਾਰਾਂ ਦੀ ਤਾਦਾਦ ਵਿੱਚ ਪਹਾੜੀਏ ਰਾਜੇ ਤੇ ਕਮਾਲ ਦੀ ਗੱਲ, ਪਹਿਲੀ ਜੰਗ ਗੁਰੂ ਗੋਬਿੰਦ ਸਿੰਘ ਦੀ ਹੋਈ ਵੀ ਉਹਨਾਂ ਨਾਲ ਜਿਨ੍ਹਾਂ ਦੀ ਖਾਤਰ ਗੁਰੂ ਗੋਬਿੰਦ ਸਿੰਘ ਦਾ ਦਾਦਾ ਗੁਰੂ ਹਰਗੋਬਿੰਦ ਸਾਹਿਬ ਇਹਨਾਂ ਰਾਜਪੂਤ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਮੁਕਤ ਕਰਾ ਕੇ ਲਿਆਇਆ। ਕਮਾਲ ਦੀ ਗੱਲ, ਪਹਿਲੀ ਜੰਗ ਵੀ ਉਹਨਾਂ ਨਾਲ ਹੋਈ ਜਿਨ੍ਹਾਂ ਦੀ ਖਾਤਰ ਤਿਲਕ ਜੰਯੂ ਰਾਖਾ ਪ੍ਰਭ ਦਾਕਾ ਕਿਨੋ ਬੜੋ ਕਲੂ ਮੈਂ ਸਾਕਾ, ਜਿਹਨੇ ਏਡਾ ਵੱਡਾ ਸਾਕਾ ਕਰ ਦਿੱਤਾ, ਬਾਪੂ ਦਾ ਸਿਰ ਦੇ ਦਿੱਤਾ, ਪਹਿਲੀ ਜੰਗ ਲੜਨ ਵਾਸਤੇ ਉਹ ਲੋਕ ਇਕੱਠੇ ਹੋ ਕੇ ਆ ਗਏ। ਸਾਹਿਬ ਗੁਰੂ ਗੋਬਿੰਦ ਸਿੰਘ ਨੇ ਕਿਹਾ ਨਿਕਲਣ ਨਹੀਂ ਦੇਣਾ। ਭੀਮ ਚੰਦ ਅੰਦਰੋਂ ਡਰ ਗਿਆ, ਕਈਆਂ ਨੇ ਕਿਹਾ ਹੱਲਾ ਕਰੋ,
ਕਿਸੇ ਨੇ ਕਿਹਾ ਚਲੋ ਰਹਿਣ ਦਿਓ ਏ, ਕਿਤੇ ਖੁਸ਼ੀ ਦਾ ਵੇਲਾ ਹੈ, ਨੁਕਸਾਨ ਨਾ ਹੋ ਜਾਏ। ਫਿਰ ਇਹਨੇ ਅਖੀਰ ਤੇ ਆਪਣਾ ਇੱਕ ਪੰਮਾ ਪ੍ਰੋਹਤ ਅਸੀਂ ਪੜ੍ਹਨੇ ਅਕਸਰ ਇਤਿਹਾਸ ਵਿੱਚ, ਉਹਨੂੰ ਭੇਜਿਆ। ਕਹਿੰਦਾ ਤੁਸੀਂ ਮੈਨੂੰ ਤਾਂ ਨਹੀਂ, ਬਰਾਤ ਤਾਂ ਨਹੀਂ, ਘੱਟੋ ਘੱਟ ਮੇਰੇ ਪੁੱਤਰ ਨੂੰ ਨਿਕਲਣ ਦਿਓ ਅਜਮੇਰ ਚੰਨ ਨੂੰ, ਨਹੀਂ ਤੇ ਸਾਹਿਬ ਵਾਲਾ ਦਿਨ ਨਿਕਲ ਜਾਣ। ਸਾਹਿਬ ਨੇ ਕਿਹਾ ਠੀਕ ਹੈ, ਪ੍ਰਵਾਨੇ ਕੇਵਲ 5-7 ਬੰਦੇ ਉਹਦੇ ਨਾਲ ਹੋਣਗੇ, ਅਜਮੇਰ ਚੰਦ ਤੇ ਉਹ ਪ੍ਰੋਹਤ ਵਜ਼ੀਰ ਸਾਹਿਬ ਦੇ ਚਰਨਾਂ ਵਿੱਚ ਆਏ। ਤੇ ਹਜ਼ੂਰ ਨੇ ਉੱਥੇ ਗੱਲ ਕਹੀ ਸੀ, ਬੇਟਾ ਚੇਤੇ ਰੱਖੀ, ਸ਼ਾਇਦ ਤੇਰੇ ਬਾਪੂ ਦੇ ਮਨ ਵਿੱਚ ਇਹ ਨਫ਼ਰਤ ਹੋਵੇ ਕਿ ਅਸੀਂ ਜਾਣ ਬੁੱਝ ਕੇ ਵੈਰ ਕਮਾਨੇ ਪਏ ਹਾਂ। ਬਿਲਕੁਲ ਨਹੀਂ, ਚੇਤੇ ਰੱਖ, ਸਾਡੇ ਘਰ ਦਾ ਇੱਕ ਸਿਧਾਂਤ ਹੈ, ਕਦੀ ਵੀ ਕਿਸੇ ਨੂੰ ਪਹਿਲਾਂ ਡਰਾਉਂਦੇ ਨਹੀਂ, ਤੇ ਜਿਹੜਾ ਡਰਾਉਣ ਦੀ ਧਮਕੀ ਦਾ ਉਹਦੇ ਤੋਂ ਕਦੀ ਅਸੀਂ ਡਰਦੇ ਨਹੀਂ ਹੁੰਦੇ। ਤੂੰ ਐਂ ਤੂੰ ਜਾ, ਬੇਸ਼ੱਕ ਨਿਕਲ। ਸਾਹਿਬ ਨੇ ਅਸੀਸ ਦਿੱਤੀ, ਅਜਮੇਰ ਚੰਦ ਇੱਥੋਂ ਨਿਕਲਿਆ। ਧਿਆਨ ਦਿਆ ਜੇ, ਇਧਰੋਂ ਅਜਮੇਰ ਚੰਦ ਚਲਾ ਗਿਆ, ਭੀਮ ਚੰਦ ਦਾ ਪੁੱਤਰ। ਫਤਿਹ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਆਪਣੀ ਬੱਚੀ ਦੀ ਸ਼ਾਦੀ ਵੀ ਸੱਦਾ ਪੱਤਰ ਭੇਜਿਆ। ਮਹਾਰਾਜ ਨੂੰ ਪਤਾ ਕਿ ਪਹਾੜੀਏ ਆਉਣੇ ਨੇ, ਕੋਈ ਨਾ ਕੋਈ ਸ਼ਰਾਰਤ ਜ਼ਰੂਰ ਕਰਨਗੇ। ਸਾਹਿਬ ਨੇ ਦੀਵਾਨ ਨੰਦ ਚੰਦ, ਆਪਣੇ ਸਿੱਖ ਦਇਆ ਰਾਮ ਪ੍ਰੋਹਤ ਤੇ 10-11 ਸਿੱਖ ਹੋਰ ਭੇਜੇ। 1,00,000 ਰੁਪਈਏ ਦੇ ਕਰੀਬ ਸਗੜ ਬਣਦਾ, ਜਿਹੜਾ ਫਤਿਹ ਸ਼ਾਹ ਦੀ ਧੀ ਲਈ ਪਿਤੋੜਿਆ। ਕਹਿਣ ਲੱਗੇ ਆਹ ਉਹਨੂੰ ਦਿਓ, ਪਰ ਨਾਲ ਕਿਹਾ ਸੁਚੇਤ ਰਿਹੋ। ਭੀਮ ਚੰਦ ਵੀ ਪਹੁੰਚ ਗਿਆ, ਲੜਕੀ ਦੀ ਸ਼ਾਦੀ ਹੋ ਗਈ। ਤੇ ਅਕਸਰ ਆਪਾਂ ਦੇਖਦੇ ਹਾਂ ਅੱਜ ਵੀ ਪਿੰਡਾਂ ਵਿੱਚ ਜੋ ਲੋਕਾਂ ਦੀ ਇੱਕ ਸਮਾਜਿਕ ਰੀਤ ਹੈ ਕਿ ਬੱਚੀ ਦੀ ਡੋਲੀ ਉੱਠਣ ਤੋਂ ਪਹਿਲਾਂ ਜਿੰਨੇ ਜਿੰਨੇ ਸ਼ਗਨ ਦੇਣਾ ਉਹ ਇਕੱਠੇ ਹੁੰਦੇ। ਆਏ ਰਾਜੇ ਮਹਾਰਾਜੇ ਇਕੱਠੇ ਹੋਏ, ਪ੍ਰੋਹਤ ਨੇ ਪੁਕਾਰ ਕੇ ਕਿਹਾ, ਕਿਸੇ ਰਾਜੇ ਵੱਲੋਂ 5,000, ਕਿਸੇ ਵੱਲੋਂ 2,000, ਕਿਸੇ ਵੱਲੋਂ ਹੱਦ 10,000। ਅਖੀਰ ਤੇ ਉਹਨੇ ਕਿਹਾ ਗੁਰੂ ਗੋਬਿੰਦ ਸਿੰਘ ਵੱਲੋਂ 1,00,000 ਰੁਪਈਏ ਦਾ ਸਗਨ। ਭੀਮ ਚੰਦ ਧੜ ਕਹਿੰਦਾ, ਫਤਿਹ ਸ਼ਾਹ, ਜਿਹੜਾ ਮੇਰੇ ਰਸਤੇ ਨੂੰ ਰੋਕਦਾ ਹੈ ਉਹਨੂੰ ਤੂੰ ਆਪਣੀ ਧੀ ਦੇ ਵਿਆਹ ਵੀ ਸ਼ਾਮਿਲ ਕੀਤਾ ਹੈ। ਸਾਡੀ ਭਰੇ ਦਰਬਾਰ ਵਿੱਚ ਨੱਕ ਵੱਡੀ ਗਈ, ਇੱਕ ਫਕੀਰ ਟਿੱਬੇ ਤੇ ਰਹਿਣ ਵਾਲਾ ਇੰਨਾ ਸਗਨ ਭੇਜੇ। ਕਹਿੰਦਾ ਜੇ ਤੂੰ ਗੁਰੂ ਗੋਬਿੰਦ ਸਿੰਘ ਦਾ ਸਗਨ ਲੈਣਾ ਤੇ ਮੈਂ ਤੇਰੀ ਧੀ ਦਾ ਡੋਲਾ ਨਹੀਂ ਲੈ ਕੇ ਜਾਣਾ, ਡੋਲਾ ਤੇਰੀ ਧੀ ਦਾ ਤੇਰੇ ਘਰ ਰਹੇਗਾ। ਭੀਮ ਚੰਦ ਇੱਕੋ ਦਮ ਗੁੱਸੇ ਵਿੱਚ ਉੱਠ ਕੇ ਤੁਰ ਪਿਆ। ਦੀਵਾਨ ਨੰਦ ਚੰਦ ਸਮਝ ਗਿਆ ਵੀ ਇਹ ਸ਼ਰਾਰਤੀ ਬੰਦਾ ਖੇਡ ਕਰੇਗਾ, ਇੰਨਾ ਸਿਆਣਾ ਸਿੱਖ। ਉਹਨੇ ਸ੍ਰੀਨਗਰ ਦੇ ਵਿੱਚ ਨਹੀਂ ਰਹਿਸ਼ ਰੱਖੀ, ਬਾਹਰ ਮੈਦਾਨ ਵਿੱਚ ਰੱਖੀ ਜਿੱਧਰ ਪਹੁੰਟਾ ਸਾਹਿਬ ਵਾਲਾ ਰਸਤਾ ਪੈਂਦਾ ਸੀ। ਭੀਮ ਚੰਦ ਨੂੰ ਮਨਾਉਣ ਗਏ, ਕਹਿੰਦਾ ਪਹਿਲੀ ਗੱਲ ਫਤਿਹ ਸ਼ਾਹ, ਇਹ ਗੁਰੂ ਦਾ ਤੂੰ ਸਗਨ ਲੈਣਾ ਨਹੀਂ, ਆਪਾਂ ਸਿੱਖਾਂ ਨੂੰ ਕੁੱਟ ਕੇ ਧੱਕੇ ਨਾਲ ਖੋਣਾ। ਜੇ ਉਸ ਤਰ੍ਹਾਂ ਲੈ ਲਿਆ ਤੇ ਫਿਰ ਤਾਂ ਗੱਲ ਕੋਈ ਨਾ ਬਣੀ, ਸਿੱਖਾਂ ਨੂੰ ਕੁੱਟ ਮਾਰ ਕੇ ਖੋਣਾ ਕਿ ਗੁਰੂ ਗੋਬਿੰਦ ਸਿੰਘ ਤੱਕ ਸੁਣਿਆ ਤਾਂ ਪਹੁੰਚੇ ਕਿ ਭੀਮ ਚੰਦ ਕਿੰਨੀ ਕੁ ਤਾਕਤ ਏ। ਪਹਿਲੀ ਗੱਲ ਇਹਨਾਂ ਸਿੱਖਾਂ ਨੂੰ ਕੁੱਟਣਾ ਪਏਗਾ, ਦੂਸਰਾ ਮੈਂ ਤੇਰੀ ਬੱਚੀ ਦੀ ਡੋਲੀ ਤਾਂ ਚੁੱਕਾਂਗਾ, ਮੈਂ ਹੁਣ ਵਾਪਸ ਇਸ ਤਰ੍ਹਾਂ ਨਹੀਂ ਜਾਣਾ, ਪਹੁੰਟਾ ਸਾਹਿਬ ਨੂੰ ਉਜਾੜਨਾ ਏ ਤੇ ਜਿਹੜੀ ਗੁਰੂ ਗੋਬਿੰਦ ਸਿੰਘ ਨਾਲ ਜੰਗ ਲੜਨੀ ਏ ਉਹਦਾ ਮੋਹਰੀ ਸਭ ਤੋਂ ਅੱਗੇ ਤੂੰ ਹੋਵੇਗਾ। ਹੁਣ ਉਹ ਬੱਚੇ ਨੇ ਸੋਚਿਆ ਕਿ ਸਮਾਜ ਸੀ, ਜੇ ਧੀ ਦੀ ਡੋਲੀ ਜਿੰਨੇ ਲਾਵਾਂ ਲਈਆਂ ਹੋਣ ਉਹਦੀ ਡੋਲੀ ਕੋਈ ਛੱਡ ਕੇ ਚਲਾ ਜਾਏ। ਆਖਰ ਉਹ ਇੱਕ ਧੀ ਦਾ ਬਾਪ ਸੀ, ਅੰਦਰ ਦਹਿਲ ਗਿਆ, ਡੋਲ ਗਿਆ। ਕਹਿੰਦਾ ਬਿਲਕੁਲ ਠੀਕ ਹੈ, ਮੈਂ ਸਗਨ ਨਹੀਂ ਖੋਵਾਂਗਾ, ਮੈਂ ਤੇਰੇ ਅੱਗੇ ਹੋ ਕੇ ਗੁਰੂ ਗੋਬਿੰਦ ਸਿੰਘ ਦੇ ਵਿਰੁੱਧ ਲੜਾਂਗਾ। ਤੇ ਜਦੋਂ ਇਹ ਸਗਨ ਖੋਣ ਲਈ ਪਹੁੰਚੇ, ਨੰਦ ਚੰਦ ਕਹਿੰਦਾ ਅੱਗੇ ਤਾਂ ਦੇਣਾ ਸੀ, ਉੱਥੇ ਟਾਕਰਾ ਹੋਇਆ ਯਮੁਨਾ ਦੇ ਕੰਢੇ। ਤੇ ਨੰਦ ਚੰਦ ਹੋਰੀ ਸਾਰਾ ਸਮਾਨ ਲੈ ਕੇ ਵਾਪਸ ਆ ਗਏ। ਕਹਿਣ ਲੱਗੇ ਮਹਾਰਾਜ ਹੁਣ ਤਿਆਰੀ ਕਰੋ, ਉਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਸਾਨੂੰ ਖਤਮ ਕਰਨ ਤੇ ਤੁਲੇ। ਇਹ ਵਾਪਸ ਪਹੁੰਟਾ ਸਾਹਿਬ ਪਹੁੰਚ ਗਏ। ਇੱਥੇ ਫਿਰ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ, ਦੇਖੋ ਏ ਫਤਿਹ ਸ਼ਾਹ, ਕੌਪਾ ਤਬ ਰਾਜਾ, ਲੋ ਪਰਾ ਹਮਸ਼ੋ ਬਿਨ ਕਾਜਾ। ਫਤਿਹ ਸ਼ਾਹ, ਅਸੀਂ ਤੇ ਤੇਰੀ ਧੀ ਦੇ ਵਿਆਹ ਵਿੱਚ ਸ਼ਾਮਿਲ ਹੋਣ ਗਏ, ਹੱਦ ਹੋ ਗਈ, ਤੂੰ ਇੱਕ ਵਾਰੀ ਦ੍ਰਿੜਤਾ ਰਹਿੰਦੋ, ਤੇਰੀ ਲੋਕ ਪਰਲੋਕ ਵਿੱਚ ਇੱਜ਼ਤ ਢੱਕ ਦੇ, ਪਰ ਦੋਖ ਕੇ ਇੱਕ ਦਬਕੇ ਨਾਲ ਤੂੰ ਡੋਲ ਗਿਆ ਤੇ ਗੁਰੂ ਗੋਬਿੰਦ ਸਿੰਘ ਦਾ ਮੁਕਾਬਲਾ ਕਰਨ ਲਈ ਸਭ ਤੋਂ ਅੱਗੇ ਤੁਰਿਆ। ਤਵਾਰੀਖ ਦੇ ਪੰਨੇ ਨੇ ਫਤਿਹ ਸ਼ਾਹ ਤੁਰਿਆ, ਇਹਨਾਂ ਨੇ ਬੱਚਾ ਤੇ ਡੋਲੀ ਤੋੜ ਦਿੱਤੇ। 10,000 ਦੇ ਕਰੀਬ ਪਹਾੜੀਆਂ ਦੀ ਫੌਜ ਸੀ, ਜਿਹੜਾ ਪਹਿਲਾ ਹੱਲਾ ਗੁਰੂ ਗੋਬਿੰਦ ਸਿੰਘ ਉੱਤੇ ਕੀਤਾ ਗਿਆ। ਤੇ ਗੁਰੂ ਗੋਬਿੰਦ ਸਿੰਘ ਕੋਲ ਕੌਣ ਜੀ, ਆਪਣੇ ਪਿਆਰੇ ਸਿੱਖ ਭੂਆ ਦੇ ਜਿਹੜੇ 5 ਪੁੱਤਰ ਨੇ, ਸੰਘੋ ਸ਼ਾਹ, ਗੁਲਾਬ ਰਾਏ, ਗੰਗਾ ਰਾਮ, ਮਾਰੀ ਚੰਦ, ਇਹ 5 ਭਰਾ ਜਿਹੜੇ ਸੂਰਬੀਰ, ਇਹ ਮਾਮਾ ਕਿਰਪਾਲ, ਲਾਲ ਚੰਦ, ਕਈ ਲਾਲ ਚੰਦ ਹਵਾਈ ਹਲਵਾਈ ਦਾ ਜ਼ਿਕਰ ਕਰਦੇ ਨੇ, ਪਰ ਸੋਹਣ ਸਿੰਘ ਸੀਤਲ ਨੇ ਲਾਲ ਚੰਦ ਭਾਈ ਵਿਧੀ ਚੰਦ ਦੇ ਭਤੀਜੇ ਕੇ ਪੁੱਤਰ ਦਾ ਜ਼ਿਕਰ ਕੀਤਾ। ਉਹ ਤੇ ਸਾਹਿਬ ਦੇ ਕੋਲ ਜਿਹੜੇ 500 ਪਠਾਨ ਭਰਤੀ ਕੀਤੇ ਸਨ,
ਜਦੋਂ ਪਤਾ ਲੱਗਾ ਪਹਾੜੀਏ ਆਉਂਦੇ ਪਏ ਨੇ, ਰਾਤੋ ਰਾਤ ਇਹਨਾਂ ਪਹਾੜੀਆਂ ਨਾਲ ਗੰਢ ਸੰਡ ਕਰ ਲਈ। ਕਹਿਣ ਲੱਗੇ ਸੀ ਐਨ ਮੌਕੇ ਤੇ ਸਵੇਰੇ ਗੁਰੂ ਗੋਬਿੰਦ ਸਿੰਘ ਨੂੰ ਜਵਾਬ ਦਿਆਂਗੇ, ਪਰ ਸ਼ਰਤ ਇੱਕ ਕਿ ਪਹੁੰਚਾ ਦੀ ਜਿੰਨੀ ਵੀ ਲੁੱਟ ਹੋਵੇਗੀ ਉਹ ਸਾਡੀ ਹੋਵੇਗੀ, ਦੂਸਰੀ ਗੱਲ ਕਿ ਲੁੱਟ ਤੋਂ ਬਾਅਦ ਇਨਾਮ ਸਾਨੂੰ ਮੂੰਹ ਮੰਗਿਆ ਦਿੱਤਾ ਜਾਏਗਾ। ਪਹਾੜੀਆਂ ਨੇ ਕਿਹਾ ਬਿਲਕੁਲ ਠੀਕ ਹੈ। ਚਾਰ ਪਠਾਨ ਆਗੂ ਨਜਾਬਤ ਖਾਨ, ਭੀਖਣ ਖਾਨ, ਉਮਰ ਖਾਨ, ਇਹ ਤਿੰਨ ਚਾਰ ਇਕੱਠੇ ਹੋ ਕੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਪਹੁੰਚੇ ਤੇ ਕਹਿਣ ਲੱਗੇ ਕਿ ਅਸੀਂ ਅੱਜ ਰਾਤ ਛੱਡ ਕੇ ਚਲੇ ਜਾਣਾ। ਕਿਸੇ ਨੇ ਕਿਹਾ ਮੇਰੇ ਪੁੱਤਰ ਦਾ ਵਿਆਹ, ਕਿਸੇ ਨੇ ਕਿਹਾ ਮੇਰਾ ਬਾਪ ਮਹਾਂਮਾਰ, ਕਿਸੇ ਨੇ ਕਿਹਾ ਮੇਰੇ ਬੱਚੇ ਰੋਂਦੇ ਨੇ। ਸਹਿ ਮੁਸਕਰਾ ਪਏ, ਕਹਿਣ ਲੱਗੇ ਪਠਾਨੋ, ਜਿੱਦਣ ਤੁਹਾਨੂੰ ਪੀਰ ਜੀ ਨੇ ਰਖਾਇਆ ਸੀ ਉਦਣ ਤੁਸੀਂ ਤਰਲੇ ਲੈਂਦੇ ਸੋ, ਪੇਟ ਭਰ ਕੇ ਰੋਟੀ ਮਿਲ ਜਾ ਸੀ ਰਹਿ ਜਾਗੇ, ਅੱਜ ਸਮਾਂ ਆਇਆ ਤੇ ਦੌੜਦੇ ਪਏ ਹੋ। ਕਹਿਣ ਲੱਗੇ ਸੀ ਰਹਿਣਾ ਨਹੀਂ। ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਜੇ ਜੰਗ ਤੋਂ ਡਰ ਕੇ ਦੌੜਦੇ ਹੋ, ਮੈਂ ਤੁਹਾਨੂੰ ਰੱਬ ਤੇ ਵਿਸ਼ਵਾਸ ਕਰਕੇ ਇੱਕ ਵਾਅਦਾ ਕਰਨਾ ਵਾ, ਤੁਸੀਂ ਅੱਗੇ ਹੋ ਕੇ ਜੂਝਿਓ ਭਾਵੇਂ ਨਾ, ਪਰ ਦੌੜੋ ਨਾ, ਅਖੀਰ ਤੇ ਜਿੱਤ ਤੁਹਾਡੀ ਝੋਲੀ ਵਿੱਚ ਪਏਗੀ, ਰੱਬ ਤੇ ਯਕੀਨ ਕਰਿਓ। ਪਰ 400 ਪਠਾਨ ਜਿਹੜੇ ਨੇ ਇਹ ਸਾਹਿਬ ਗੁਰੂ ਗੋਬਿੰਦ ਸਿੰਘ ਨੂੰ ਛੱਡ ਕੇ ਚਲੇ ਗਏ। ਇੱਕ ਪਠਾਨ ਸਰਦਾਰ ਕਾਲੇ ਖਾਂ ਉਹ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਟਿਕ ਗਿਆ।

ਸਿੰਘਾਂ ਦੇ ਡੇਰੇ ਜਦੋਂ ਗਏ ਤੇ 499 ਉਦਾਸੀ, ਸਿੱਖ ਤਵਾਰੀਖ ਮੁਤਾਬਕ 500 ਪੂਰੇ ਸਨ। 499 ਰਾਤੋ ਰਾਤ ਆਪਣੇ ਕਰਮੰਡਲ ਮਾਲਾ ਲੈ ਕੇ, ਆਪਣੀਆਂ ਬਰਾਗਣਾ ਲੈ ਕੇ ਜਮਣਾ ਟੱਪ ਕੇ ਨਿਕਲ ਗਏ ਦੁਆਈ ਰੱਬ ਦੀ, ਸਵੇਰੇ ਪੌਟਾ ਉਜੜ ਜਾਣਾ। ਗੁਰੂ ਗੋਬਿੰਦ ਸਿੰਘ ਤਾਂ ਐਵੇਂ ਅੱਗ ਲਾਉਂਦਾ ਫਿਰਦਾ, ਆਪਾਂ ਭਜਨ ਬੰਦਗੀ ਕਰਨ ਵਾਲੇ ਅਸਾਂ ਕੀ ਲੈਣਾ। ਉਹ ਜਦੋਂ 499 ਭੱਜੇ ਤੇ ਸਵੇਰੇ ਗੁਰੂ ਗੋਬਿੰਦ ਸਿੰਘ ਉਦਾਸੀਆਂ ਦੇ ਡੇਰੇ ਵਿੱਚ ਗਏ ਤੇ ਮਹੰਤ ਕਿਰਪਾਲ ਦਾਸ ਲੁਧਿਆਣੇ ਨੇੜੇ ਇੱਕ ਪਿੰਡ ਖੇਰ ਹੈ, ਉਸ ਪਿੰਡ ਦਾ ਰਹਿਣ ਵਾਲਾ, ਉਹ ਇਕੱਲਾ ਹੀ ਬੈਠਾ ਬੁੱਢਾ ਬੰਦਾ, ਜਟਾਵਾਂ ਉਹਦੇ ਸਿਰ ਤੇ, ਸਰੀਰ ਉਹਦਾ ਢਿਲਵਾਂ ਜਿਹਾ, ਗਲ ਵਿੱਚ ਉੱਨ ਦੀ ਮਾਲਾ ਪਾਈ, ਹੱਥ ਵਿੱਚ ਮੁਤਹਿਰ ਪਕੜ ਕੇ, ਸੋਟਾ ਪਕੜ ਕੇ ਬੈਠਾ ਗੁਰੂ ਗੋਬਿੰਦ ਸਿੰਘ ਹੱਥ ਪਏ। ਕਹਿਣ ਲੱਗੇ, ਮਹੰਤ ਜੀ ਕਿੱਧਰ ਚਲੇ ਗਏ ਬੈਰਾਗੀ? ਕਹਿੰਦਾ, ਮਹਾਰਾਜ ਮੌਤ ਤੋਂ ਕਿਨੂੰ ਨੀ ਡਰ ਲੱਗਦਾ, ਜਿੰਦ ਕਿਨੂੰ ਪਿਆਰੀ ਨਹੀਂ? ਤੇ ਗੁਰੂ ਗੋਬਿੰਦ ਸਿੰਘ ਕਹਿਣ ਲੱਗੇ, ਤੂੰ ਕਿਉਂ ਨੀ ਗਿਆ? ਕਹਿੰਦਾ, ਭੱਜਦਾ ਤੇ ਮੈਂ ਵੀ ਸਾਂ, ਪਰ ਜਿਹੜੇ ਪਾਸੇ ਜਾਂਦਾ ਸਾਂ ਕੇਵਲ ਤੂੰ ਹੀ ਦਿਸਦਾ ਪਿਆ ਸੀ। ਹੁਣ ਦੇਖੋ ਦੇ ਅੰਦਰ ਦੀ ਬਿਰਤੀ। ਕਹਿੰਦਾ, ਲੜਿਆ ਮੈਂ ਕਦੀ ਨਹੀਂ, ਆ ਉਨ ਦੀ ਮਾਲਾ ਕੱਲੀ ਫੇਰੀ ਏ, ਜਪਿਆ ਵਾਹਿਗੁਰੂ ਵਾਹਿਗੁਰੂ ਏ, ਆ ਲੰਗੋਟ ਬੰਨ ਕੇ ਆ ਖਪਣੀ ਜੀ ਗੱਲ ਵਿੱਚ ਪਾਈ ਬੈਠਾ, ਮੈਂ ਤੇਰਾ ਵਾਂ, ਭਾਵੇਂ ਇਹ ਸਰੀਰ ਦੇ ਟੁਕੜੇ ਟੁਕੜੇ ਹੋ ਜਾਣ, ਮੈਂ ਤੇਰੇ ਦਰ ਨੂੰ ਛੱਡਣਾ ਨਹੀਂ। ਸਾਹਿਬ ਨੇ ਹੱਥ ਕੇ ਕਿਹਾ, ਉਹ ਚੰਗਾ ਉਦਾਸੀਆਂ ਦੀ ਜੜ ਤੂੰ ਰੱਖ ਲਈ। ਉਦਾਸੀ ਬਚ ਗਏ, ਉਹਨਾਂ ਦੀ ਜੜ ਰੱਖੀ, ਕੇਵਲ ਇੱਕ ਉਦਾਸੀ ਰਹਿ ਗਿਆ, ਸਾਰੇ ਛੱਡ ਕੇ ਚਲੇ ਗਏ। ਕੁਝ ਕੁ ਕਹਿੰਦੇ ਨੇ 2,000 ਦੇ ਕਰੀਬ ਗੁਰੂ ਗੋਬਿੰਦ ਸਿੰਘ ਕੇਵਲ ਸਿੱਖ ਨੇ, ਇੱਧਰ 10,000 ਦੀ ਫੌਜ ਢਾਈ ਕਰਕੇ ਆਈ। ਤੇ ਸਾਹਿਬ ਨੇ ਮੈਦਾਨ ਚੁਣਿਆ ਪਗਾਣੀ ਦਾ, ਪੌਟਾ ਸਾਹਿਬ ਦੇ ਨੇੜੇ ਅੱਜ ਉਹ ਸਥਾਨ ਬਣ ਚੁੱਕਾ ਜਿੱਥੇ ਇਹ ਯੁੱਧ ਹੋਇਆ। ਕਦੀ ਜਾਇਓ ਥੱਲੇ ਦੀਵੇ ਥਾਂ ਤੇ, ਇੱਕ ਕਬਰ ਵੀ ਏ, ਇੱਕ ਦਿਓਰਾ ਵੀ ਏ, ਉਹ ਹਰੀਚੰਦ ਜਿਹਦਾ ਅੱਗੇ ਜ਼ਿਕਰ ਆਉਣਾ ਗੁਰੂ ਗੋਬਿੰਦ ਸਿੰਘ ਦੇ ਤੀਰ ਨਾਲ ਬੰਨਿਆ ਗਿਆ। ਇੱਕ ਇੱਕ ਚੀਜ਼ ਜਿਹੜੀ ਏ, ਜਦੋਂ ਵੀ ਇਤਿਹਾਸਿਕ ਥਾਂ ਤੇ ਜਾਓ ਨਾ, ਭਾਵਾਂ ਲਿਖਿਆ ਬਹੁਤ ਕੁਛ ਹੁੰਦਾ, ਪਰ ਉੱਥੇ ਬਜ਼ੁਰਗਾਂ ਨੂੰ ਮਿਲ ਕੇ ਪੁੱਛ ਕੇ ਦੇਖੋ ਤੇ ਚੇਤੇ ਰੱਖਿਓ, ਬਹੁਤ ਘਟਨਾਵਾਂ ਐਸੀਆਂ ਨੇ ਜਿਹੜੀਆਂ ਸਾਨੂੰ ਉੱਥੇ ਲੋਕਾਂ ਕੋਲੋਂ ਮਿਲ ਗਈਆਂ, ਜੋ ਲਿਖਤਾਂ ਵਿੱਚ ਨਹੀਂ। ਸਾਹਿਬ ਗੁਰੂ ਗੋਬਿੰਦ ਸਿੰਘ ਨੇ ਪੌਂਟਾ ਸਾਹਿਬ ਛੱਡ ਦਿੱਤਾ, ਪੰਘਾਣੀ ਦੀ ਥਾਂ ਤੇ ਆ ਕੇ ਇੱਕ ਗੋਲ ਗਤਾਰਾ ਬਣਾ ਲਿਆ। 10,000 ਦੀ ਫੌਜ ਆਈ, ਸਾਹਿਬ ਨੇ ਆਪਣੇ 5 ਭੂਆ ਦੇ ਜਿਹੜੇ ਪੁੱਤਰ ਸਨ ਉਹਨਾਂ ਨੂੰ ਤਿਆਰ ਕੀਤਾ, ਆਪ ਉੱਚੀ ਤਿੱਬੀ ਤੇ ਖਲੋ ਗਏ। ਕਿਰਪਾਲ ਉਦਾਸ ਜਿਹੜਾ ਉਦਾਸੀ ਸੀ, ਇਹ ਵੀ ਸਾਹਿਬ ਦੇ ਕੋਲ ਖਲੋਤਾ। ਉਧਰੋਂ ਪਹਾੜੀਆਂ ਵਿੱਚੋਂ ਅਗਵਾਈ ਕਰਦਾ ਆਇਆ ਫਤਿਹ ਸ਼ਾਹ, ਸਾਹਿਬ ਦੇਖ ਕੇ ਮੁਸਕਰਾ ਪਏ, ਇਹ ਉਹੀ ਬੰਦਾ ਜਿਹੜਾ ਕੱਲ ਤੱਕ ਮੇਰੇ ਨਾਲ ਸੁਲਾਹ ਕਰਕੇ ਚਰਨਾਂ ਥੱਲੇ ਹੱਥ ਰੱਖਦਾ ਸੀ, ਅੱਜ ਉਹ ਗੁੱਸੇ ਵਿੱਚ ਭਰਿਆ ਹੋਇਆ ਗੁਰੂ ਨੂੰ ਤਬਾਹ ਕਰਨ ਆਇਆ। ਤੇ ਇਹ ਵਿਦਵਾਨਾਂ ਨੇ ਨਹੀਂ, ਗੁਰੂ ਗੋਬਿੰਦ ਸਿੰਘ ਜੀ ਨੇ ਬਚਿੱਤਰ ਨਾਟਕ ਵਿੱਚ ਇਸ ਯੁੱਧ ਦਾ ਜ਼ਿਕਰ ਕੀਤਾ। ਸਾਹਿਬ ਕਹਿੰਦੇ ਨੇ, ਸਭ ਤੋਂ ਅੱਗੇ ਇਹਨਾਂ 400 ਪਠਾਨ ਲਾਏ, ਇਹ ਪਠਾਨ ਪਹੁੰਚੇ, ਇਹਨਾਂ ਦਾ ਆਗੂ ਸੀ ਹਯਾਤ ਖਾਨ। ਹਯਾਤ ਖਾਨ ਨੇ ਜਦੋਂ ਹੱਲਾ ਕੀਤਾ ਤੇ ਗੁਰੂ ਕੇ ਭੂਆ ਦੇ ਪੁੱਤਰਾਂ 5 ਨੇ ਇਹੋ ਜਿਹੀ ਤੀਰ ਦੀ ਬਾਛੜ ਲਾਈ ਕਿ ਪਠਾਨ ਦਾ ਮੂੰਹ ਮੋੜ ਕੇ ਰੱਖ ਦਿੱਤਾ, ਪਿਛਾ ਨੂੰ ਮੁੜੇ। ਤੇ ਫਤਿਹ ਸ਼ਾਹ ਕਹਿੰਦਾ, ਪਠਾਨ ਜੀ ਤੁਸੀਂ ਕਹਿੰਦੇ ਤੋਂ ਸਾਰੇ ਉਹਨੇ ਜੱਟ ਬੂਟ ਕੰਮੀ ਕਮੀਨ ਇਕੱਠੇ ਕੀਤੇ ਨੇ, ਲੜਨ ਵਾਲਾ ਹੀ ਕੋਈ ਨਹੀਂ, ਲੁੱਟ ਤਾਂ ਸਾਰੀ ਤੁਹਾਡੀ ਏ ਪੌਂਟਾ ਸਾਹਿਬ ਦੀ, ਪਹਿਲੀ ਵਾਰ ਨੀ ਤੁਸੀਂ ਚੱਲ ਚੱਕੇ, ਪਿਛਾ ਨੂੰ ਮੁੜਿਓ, ਅੱਗੇ ਨੂੰ ਹੋਵੋ। ਕਹਿਣ ਲੱਗੇ, ਹਯਾਤ ਖਾਨ ਲਲਕਾਰਾ ਮਾਰ ਕੇ ਲੈ ਕੇ ਆਪਣੀ ਤਲਵਾਰ ਅੱਗੇ ਨਿਕਲਿਆ। ਹੁਣ ਦੇਖੋ ਗੁਰੂ ਦੀ ਕਰਾਮਾਤ, ਕੋਲ ਮਹੰਤ ਕਿਰਪਾਲ ਦਾਸ ਉਦਾਸੀ ਖਲੋਤਾ ਸੀ, ਕਹਿੰਦਾ, ਮਹਾਰਾਜ ਇਹ ਉਹੀ ਹਯਾਤ ਖਾਨ ਨਮਕ ਹਰਾਮ ਏ ਜਿਹਨੇ ਤੇਰੇ ਘਰ ਦੀਆਂ ਰੋਟੀਆਂ ਖਾ ਕੇ ਅਕਿਰਤ ਕਣਤਾ ਕੀਤੀ। ਤੇ ਪੁੱਛਿਆ, ਸਾਹਿਬ ਕਹਿੰਦੇ ਨੇ ਤੂੰ ਕੀ ਸੋਚਣਾ? ਕਹਿੰਦਾ, ਲੜਿਆ ਤੇ ਮੈਂ ਕਦੀ ਨੀ, ਪਰ ਇੱਕ ਵਾਰੀ ਅਸੀਸ ਦੇ ਇਹਦੇ ਨਾਲ ਮੈਂ ਦੋ ਹੱਥ ਕਰਦੇ ਚਾਹੁੰਦਾ। ਕਦੀ ਤੱਕੋ ਗੁਰੂ ਗੋਬਿੰਦ ਸਿੰਘ ਦੀ ਰਹਿਮਤ, ਸਿੱਖਾ ਯਕੀਨ ਕਰ, ਦ੍ਰਿੜ ਅਰਾਧਿਆਂ ਵਾਲਿਆਂ ਦੀ ਜਿੱਤ ਪੈਰ ਚੁੰਮਦੀ ਏ, ਜਿਹੜੇ ਲੋਕ ਅਰਾਧੀ ਢਾ ਕੇ ਬਹਿ ਜਾਣ ਉਹ ਜਿੱਤੇ ਹੋਏ ਵੀ ਹਾਰ ਜਾਂਦੇ। ਆ ਸਾਹਿਬ ਨੇ ਬਾਣੀ ਵਿੱਚ ਕਿਹਾ ਨਹੀਂ, ਨਿਸ਼ਚੈ ਕਰ ਆਪਣੀ ਜੀਤ ਕਰੂੰ, ਇੱਕ ਨਿਸ਼ਚਾ ਭਰੋਸਾ ਹੀ ਐਸਾ ਹੈ ਜਿਹੜਾ ਬੰਦੇ ਨੂੰ ਜਿੱਤ ਤੱਕ ਲੈ ਜਾਂਦਾ। ਜਦੋਂ ਅੰਦਰੋਂ ਦ੍ਰਿੜਤਾ ਹੀ ਮੁੱਕ ਜਾਏ ਤੇ ਫਿਰ ਚੇਤੇ ਰੱਖੋ, ਜਿੱਤੇ ਹੋਏ ਵੀ ਘਰਾਂ ਨੂੰ ਹਾਰ ਕੇ ਆ ਜਾਂਦੇ। ਹਯਾਤ ਖਾਂ ਕਹਿੰਦਾ, ਮਹਾਰਾਜ ਅਸੀਸ ਦਿਓ ਮੈਨੂੰ। ਤੇ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਦਰ ਵਿੱਚ ਪਹਿਲੇ ਦਿਨ ਅੱਜ ਕਿਰਪਾਲ ਦਾਸ, ਵਾਹਿਗੁਰੂ ਕਿਰਪਾਲ ਦਾਸ ਉਦਾਸੀ ਹਯਾਤ ਖਾਂ ਨਾਲ ਟੱਕਰ ਲੈਣ ਲਈ ਘੋੜੇ ਤੇ ਸਵਾਰ ਹੋਏ। ਸਾਹਿਬ ਨੇ ਕਿਹਾ, ਕਿਰਪਾਨ ਨੇਜ਼ਾ ਬਰਸ਼ਾ, ਕੋਈ ਨਾਗ ਨਹੀਂ ਕੋਈ ਤੀਰ। ਕਹਿੰਦਾ, ਬਸ ਤੂੰ ਅਸੀਸ ਦੇ ਦੇ, ਸਾਰੀ ਜ਼ਿੰਦਗੀ ਸੋਟਾ ਹੀ ਚਲਾਇਆ, ਆਹ ਸੋਟਾ ਹੀ ਮੇਰੇ ਹੱਥ ਵਿੱਚ, ਤੂੰ ਨਦਰ ਕਰਦਾ ਰਹੀ।

0: ਦੇਖੀ ਆ ਜਿਸ ਸਾਧ ਦੇ ਕਾਰਜਾਂ ਨੇ ਸਾਹਿਬ ਨੇ ਅਸੀਸ ਦੇ ਕੇ ਜਦੋਂ ਤੋਰਿਆ ਨਾ ਤੇ ਸਾਹਮਣੇ ਹਯਾਤ ਖਾਂ ਆਇਆ ਲਲਕਾਰੇ ਮਾਰਦਾ ਤੇ ਕਹਿੰਦੇ ਨੇ ਇੱਕੋ ਦਮ ਹੱਥ ਪਏ ਪਠਾਨ ਕਹਿੰਦੇ ਨੇ ਦੇਖ ਗੁਰੂ ਕਾ ਸੂਰਮਾ ਢਿੱਲਰ ਜਿਹਾ ਆਉਂਦਾ ਪਿਆ ਸਰੀਰ ਦਾ ਭਾੜਾ ਸੀ ਥੋੜਾ ਜਿਹਾ ਮੰਤ ਕਹਿੰਦਾ ਦੇਖ ਝਿਲਕਵਾਂ ਸਰੀਰ ਤੁਰਿਆ ਆਉਂਦੇ ਗੁਰੂ ਕਾ ਜਰਨੈਲ ਹਯਾਤ ਖਾਂ ਟਿੱਚਰ ਕਰਕੇ ਕਹਿੰਦਾ ਬਾਬਾ ਜੀ ਸੱਚਖੰਡ ਦੇ ਬੂਹੇ ਤੇ ਜਾ ਕੇ ਦਸਤਕ ਦੇਣੀ ਚਾਹੁੰਦੇ ਹੋ ਕਿ ਸਾਡੀ ਜੰਨਤ ਵੀ ਜਾਣਾ ਚਾਹੁੰਦੇ ਹੋ ਕਹਿਣ ਲੱਗਾ ਹਯਾਤ ਖਾਂ ਤੂੰ ਵਾਰ ਕਰ ਮੈਂ ਤੇਰਾ ਮੁਕਾਬਲਾ ਕਰਨਾ ਆ ਸਾਹਿਬ ਗੁਰੂ ਗੋਬਿੰਦ ਸਿੰਘ ਟਿੱਬੀ ਤੇ ਖਲੋ ਕੇ ਤੱਕਦੇ ਨੇ ਹਯਾਤ ਖਾਂ ਨੇ ਫਿਰ ਮਜ਼ਾਕ ਕੀਤੀ ਜਾ ਬਾਬਾ ਜਾ ਕੇ ਮਾਲਾ ਫੇਰਿਆ ਕਰ ਤੇ ਗਲ ਵਿੱਚ ਉੱਨ ਦੀ ਮਾਲਾ ਜਾ ਕੇ ਮਾਲਾ ਫੇਰ ਤੇਰਾ ਕੰਮ ਲੰਗਰ ਪਾਣੀ ਛੱਕ ਤੂੰ ਕਿੱਥੋਂ ਮੇਰਾ ਮੁਕਾਬਲਾ ਕਰ ਲਏਗਾ ਅਸੀਂ ਤਾਂ ਕਈ ਪੁਸ਼ਤਾਂ ਤੋਂ ਸੂਰਮੇ ਤੁਰੇ ਆਉਂਦੇ ਹਾਂ ਉਸ ਵਕਤ ਕਹਿੰਦੇ ਨੇ ਹਯਾਤ ਖਾਂ ਨੂੰ ਬਾਬੇ ਨੇ ਅਖੀਰ ਦੀ ਗੱਲ ਕਹੀ ਕਹਿੰਦਾ ਜੇ ਅੰਮਾ ਦਾ ਪਠਾਣੀ ਦਾ ਸ਼ੀਰ ਚੁੰਘੇ ਹੀ ਨਾ ਭਾਵੇਂ ਮੈਂ ਬਾਬੇ ਨਾਨਕ ਦਾ ਘਰ ਦਾ ਸਾਧ ਗੁਰੂ ਗੁਰੂ ਜਪਣ ਵਾਲਾ ਵਾ ਪਰ ਚੇਤੇ ਰੱਖ ਜੇ ਤੇਰੀ ਤਾਕਤ ਹੈ ਤਾਂ ਮੇਰੇ ਤੇ ਤਿੰਨ ਵਾਰ ਪਹਿਲਾਂ ਕਰ ਲਈ ਉਸ ਉਦਾਸੀ ਬੰਦਾ ਲਗੋਟ ਬੰਨਿਆ ਬੰਦਾ ਕਹਿੰਦੇ ਨੇ ਹਯਾਤ ਖਾਂ ਨੇ ਪਹਿਲਾ ਵਾਰ ਕੀਤਾ ਤੇ ਉਸ ਵਕਤ ਕਿਰਪਾਲ ਦਾਸ ਨੇ ਰੋਕ ਲਿਆ ਦੂਜਾ ਵਾਰ ਕੀਤਾ ਫਿਰ ਰੋਕ ਲਿਆ ਤੀਜਾ ਵਾਰ ਕੀਤਾ ਫਿਰ ਰੋਕ ਲਿਆ ਤੇ ਗੁਰੂ ਗੋਬਿੰਦ ਸਿੰਘ ਦੇਖਦੇ ਪਏ ਸਨ ਕਿਰਪਾਲ ਦਾਸ ਨੇ ਇੱਕੋ ਦਮ ਘੋੜੇ ਦੀਆਂ ਲਗਾਮਾਂ ਛੱਡ ਦਿੱਤੀਆਂ ਤੇ ਰਕਾਬ ਉੱਤੇ ਖਲੋ ਕੇ ਪੈਰਾਂ ਦੇ ਭਾਰ ਦੋਨਾਂ ਹੱਥਾਂ ਨਾਲ ਪਕੜ ਕੇ ਡੰਡਾ ਹਯਾਤ ਖਾਂ ਦੇ ਸਿਰ ਵਿੱਚ ਮਾਰਿਆ ਤੇ ਗੁਰੂ ਗੋਬਿੰਦ ਸਿੰਘ ਦੇਖ ਕੇ ਹੱਥ ਪਏ ਸਿਰ ਵਿੱਚੋਂ ਮਿੱਝ ਇੰਝ ਨਿਕਲੀ ਜਿਵੇਂ ਕਿਤੇ ਕ੍ਰਿਸ਼ਨ ਮੱਖਣ ਦੇ ਭਾਂਡੇ ਭਰੇ ਹੋਏ ਨੂੰ ਜ਼ਮੀਨ ਉੱਤੇ ਦੱਸਦਾ ਹੋਵੇ ਸਾਹਿਬ ਨੇ ਬਚਿੱਤਰ ਨਾਟਕ ਵਿੱਚ ਬਚਨ ਕਿਹਾ ਕਹਿਣ ਲੱਗੇ ਕਿਰਪਾਲ ਕੋਪੀਅੰਗ ਕੁਤਕਾ ਸੰਭਾਰੀ ਬਚਿੱਤਰ ਨਾਟਕ ਵਿੱਚ ਬਚਨ ਹੈ ਕਿਰਪਾਲ ਕੋਪੀਅੰਗ ਕਹਿੰਦੇ ਨੇ ਫਿਰ ਮੇਰਾ ਮੰਤ ਉਦਾਸ ਦਾਸ ਕਿਰਪਾਲ ਦਾਸ ਕੋਪੀਅੰਗ ਗੁੱਸੇ ਵਿੱਚ ਆ ਗਿਆ ਕਿਰਪਾਲ ਕੋਪੀਅੰਗ ਕੁਤਕਾ ਸੰਭਾਰੀ ਕਹਿਣ ਲੱਗੇ ਹੱਟੀ ਖਾਨ ਹਯਾਤ ਕੇ ਸੀਸ ਜਹਾਰੀ ਹਯਾਤ ਖਾਂ ਜਿਹੜਾ ਹੱਟੀ ਸੂਰਮਾ ਸੀ ਉਹਦੇ ਸਿਰ 'ਚ ਇੱਕ ਮਾਰਿਆ ਤੇ ਅੱਗੇ ਸਾਹਿਬ ਹੱਸ ਕੇ ਲਿਖਦੇ ਨੇ ਉੱਠੀ ਛਿੱਛ ਇੱਛੰਗ ਕੱਢਾ ਮੇਜ ਜੋਰੰਗ ਕਹਿੰਦੇ ਇੰਨੇ ਜ਼ੋਰ ਦਾ ਸਾਧੂ ਨੇ ਡੰਡਾ ਮਾਰਿਆ ਕਿ ਅੰਜ ਹੋਇਆ ਜਿਵੇਂ ਮੱਖਣ ਦਾ ਭਾਂਡਾ ਕਿਸੇ ਕ੍ਰਿਸ਼ਨ ਨੇ ਡੰਡਾ ਮਾਰ ਕੇ ਭਿੰਨਿਆ ਹੋਵੇ ਇੱਕੋ ਦਮ ਉਹਦੇ ਸਿਰ ਦੀ ਮਿੱਝ ਨਿਕਲ ਕੇ ਬਾਹਰ ਖਿਲਰ ਗਈ ਕਹਿਣ ਲੱਗੇ ਕਿਰਪਾਲ ਕੋਪੀਅੰਗ ਕੁਤਕਾ ਸੰਭਾਰੀ ਹੱਟੀ ਖਾਨ ਹਯਾਤ ਕੇ ਸੀਸ ਝਾਰੀ ਉੱਠੀ ਛਿੱਛ ਇੱਛੰਗ ਕੱਢਾ ਮੇਜ ਜੋਰੰਗ ਕਹਿਣ ਲੱਗੇ ਮਾਨੋ ਮਾਖਨੰਗ ਮਟਕੀ ਕਾਢ ਫੋਰੰਗ ਮਾਨੋ ਕ੍ਰਿਸ਼ਨ ਨੇ ਜਿਵੇਂ ਮੱਖਣ ਦੀ ਇੱਕ ਮਟਕੀ ਬੰਨ ਦਿੱਤੀ ਹੋਵੇ ਕਿਰਪਾਲ ਦਾਸ ਹਯਾਤ ਖਾਂ ਨੂੰ ਮਾਰ ਕੇ ਪਿਛਾਂ ਆਇਆ ਤੇ ਗੁਰੂ ਗੋਬਿੰਦ ਸਿੰਘ ਨੇ ਘੁੱਟ ਕੇ ਸੀਨੇ ਨਾਲ ਲਾਇਆ ਕਿਰਪਾਲ ਦਾਸ ਮੇਰੇ ਗੁਰੂ ਨਾਨਕ ਦੀ ਤੇਰੇ ਤੇ ਕਿਰਪਾ ਤੇਰੀ ਅਖੀਰ ਤੱਕ ਨਿਭ ਜਾਏਗੀ ਜਦੋਂ ਇੱਧਰ ਜੰਗ ਹੋਇਆ ਉੱਧਰ ਹਯਾਤ ਖਾਂ ਦੀ ਮੌਤ ਹੋਈ ਤੇ ਦੂਸਰਾ ਸੀ ਨਜਾਬਤ ਖਾਂ ਇਹ ਬੜਾ ਤਕੜਾ ਤੀਰ ਅੰਦਾਜ਼ ਹੀ ਹੈ ਇਹ ਵੀ ਉਹ ਪਠਾਨ ਜਿਹੜਾ ਭਰਤੀ ਹੋਇਆ ਇਹ ਤੀਰਾਂ ਦੀ ਵਰਖਾ ਕਰਦਾ ਆ ਤੇ ਉੱਧਰੋਂ ਗੁਰੂ ਗੋਬਿੰਦ ਸਿੰਘ ਜੀ ਦੀ ਭੂਆ ਦੇ ਵੱਡੇ ਪੁੱਤਰ ਸੰਘੋ ਸ਼ਾਹ ਨੇ ਇਜਾਜ਼ਤ ਮੰਗੀ ਗੁਰੂ ਗੋਬਿੰਦ ਸਿੰਘ ਮੈਨੂੰ ਕਿਰਪਾ ਕਰਕੇ ਦਿਓ ਇਜਾਜ਼ਤ ਮੈਂ ਮੁਕਾਬਲਾ ਕਰਾਂ ਦੋਨੋਂ ਸੂਰਮੇ ਜੂਝੇ ਨਜਾਬਤ ਖਾਂ ਤੇ ਭਾਈ ਸੰਘੋ ਸ਼ਾਹ ਨੇ ਤੀਰਾਂ ਦੀ ਇੱਕ ਦੂਜੇ ਤੇ ਵਰਖਾ ਕਰ ਦਿੱਤੀ ਤੇ ਗੁਰੂ ਗੋਬਿੰਦ ਸਿੰਘ ਬਚਿੱਤਰ ਨਾਟਕ ਵਿੱਚ ਲਿਖਦੇ ਨੇ ਇੱਕ ਸਾਂਝਾ ਵਾਰ ਹੋਇਆ ਉਧਰੋਂ ਨਜਾਬਤ ਖਾਂ ਦੀ ਮੌਤ ਹੋ ਗਈ ਤੇ ਉਹਦੇ ਫੱਟੇ ਫੱਟ ਲੱਗੇ ਹੋਏ ਨਾਲ ਸੰਘੋ ਸ਼ਾਹ ਵੀ ਜਿਹੜੇ ਨੇ ਸ਼ਹਾਦਤ ਦਾ ਜਾਮ ਪੀ ਗਏ ਉੱਥੇ ਸਾਹਿਬ ਨੇ ਕਲਮ ਚੁੱਕ ਕੇ ਇੱਕ ਦੋਹਰਾ ਲਿਖਿਆ ਕਹਿਣ ਲੱਗੇ ਮਾਰ ਨਜਾਬਤ ਖਾਨ ਕੋ ਸੰਘੋ ਜੁਜੇ ਜੁਝਾਰ ਬਚਿੱਤਰ ਨਾਟਕ ਮਾਰ ਨਜਾਬਤ ਖਾਨ ਕੋ ਸੰਘੋ ਜੁਜੇ ਜੁਝਾਰ ਹਾਂ ਹਾਂ ਇਹ ਲੋਕਾਂ ਭਇਓ ਸੁਰਗ ਲੋਕ ਜੈਕਾਰ ਕਹਿੰਦੇ ਨੇ ਮੇਰੀ ਭੂਆ ਦਾ ਪੁੱਤਰ ਜਦੋਂ ਦੁਨੀਆਂ ਤੋਂ ਗਿਆ ਤੇ ਰੱਬ ਦੇ ਘਰ ਵਿੱਚ ਉਹਦੀ ਕਰਨੀ ਨੂੰ ਦੇਖ ਕੇ ਜੈ ਜੈਕਾਰ ਕੀਤੀ ਗਈ ਪਹਿਲਾਂ ਸੰਘੋ ਸ਼ਾਹ ਸ਼ਹੀਦ ਹੋਇਆ ਪਰਤ ਕੇ ਦੂਜਾ ਇਹਨਾਂ ਦੀ ਭੂਆ ਦਾ ਪੁੱਤਰ ਜੀਤ ਮੱਲ ਉਹਨੇ ਇਜਾਜ਼ਤ ਮੰਗੀ ਉਹਦੇ ਮੁਕਾਬਲੇ ਤੇ ਹਰੀ ਚੰਦ ਆਇਆ ਇਹ ਬੜਾ ਤਕੜਾ ਤੀਰ ਅੰਦਾਜ਼ ਸੀ ਇਹਦਾ ਤੀਰ ਕਦੀ ਖਾਲੀ ਜਾਂਦਾ ਹੀ ਨਹੀਂ ਸੀ ਉੱਧਰ ਜੀਤ ਮੱਲ ਇੱਧਰ ਹਰੀ ਚੰਦ ਦੋਨਾਂ ਦਾ ਜੰਗ ਅੱਤ ਦਾ ਇਹ ਲੜੇ ਨੇ ਇੱਧਰ ਜੰਗ ਹੁੰਦਾ ਹੈ ਤੇ ਕਿਸੇ ਨੇ ਖਬਰ ਜਾ ਸੰਢੋਰੇ ਦਿੱਤੀ ਨੇੜੇ ਪੈਂਦਾ ਸੀ ਪੀਰ ਤੇਰੇ ਭੇਜੇ ਹੋਏ ਪਠਾਨ ਦਗਾ ਦੇ ਕੇ ਚਲੇ ਗਏ ਪੀਰ ਨੇ ਪੱਲੂ ਫੇਰ ਦਿੱਤਾ ਸੰਢੋਰੇ ਦੇ ਚਾਰ ਚੁਫੇਰੇ ਕਹਿੰਦਾ ਜਿਹੜਾ ਮੈਨੂੰ ਪਿਆਰ ਕਰਦਾ ਹੈ ਉਹ ਆਪਣੇ ਘਰੋਂ ਸਿਰ ਤੇ ਮੌਤ ਦਾ ਖੱਫੜ ਬੰਨ ਕੇ ਤੁਰਿਓ ਕੀ ਹੋਇਆ ਜੇ ਪਠਾਨ ਧੋਖਾ ਦੇ ਗਏ ਚਾਰ ਜਵਾਨ ਪੁੱਤਰ ਆਪਣੇ ਦੋ ਸੱਕੇ ਭਰਾ ਪ੍ਰਿੰਸੀਪਲ ਸਤਬੀਰ ਸਿੰਘ ਲੈਂਦੇ ਨੇ ਆਪਣੇ ਬਾਪੂ ਨੂੰ ਵੀ ਨਾਲ ਲੈ ਲਿਆ ਆਪਣਾ ਬਾਪ ਦੋ ਭਰਾ, ਚਾਰ ਪੁੱਤਰ ਤੇ 700 ਮਰੀਦ ਲੈ ਕੇ ਉਹ ਪੰਜ ਵਕਤ ਦਾ ਨਮਾਜ਼ੀ ਪੀਰ ਬੁੱਧੂ ਸ਼ਾਹ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਤੋਂ ਫਿਦਾ ਹੋਣ ਵਾਸਤੇ ਜਾਂਦਾ ਫਿਰ ਉਧਰ ਜੰਗ ਪੂਰੇ ਜੋਬਣ ਤੇ ਵੇ ਤੇ ਪੀਰ ਬੁੱਧੂ ਸ਼ਾਹ ਨੇ ਇੱਕ ਪਾਸਿਓਂ ਆ ਕੇ ਹੱਲਾ ਕੀਤਾ ਤੇ ਸਾਹਿਬ ਨੇ ਪੁੱਛਿਆ ਇਹ ਕਰਲਾਟ ਕਿਉਂ? ਕਿਸੇ ਨੇ ਕਿਹਾ ਪੀਰ ਬਦਰੂਦੀਨ ਆ ਗਏ ਨੇ। ਸਾਹਿਬ ਹੱਸ ਕੇ ਕਹਿਣ ਲੱਗੇ ਮੈਨੂੰ ਆਸ ਸੀ ਕਿ ਸਿਦਕ ਵਾਲਾ ਇਹ ਮੁੜ ਕੇ ਜ਼ਰੂਰ ਆਵੇਗਾ। ਤੇ ਉਧਰ ਉਹ ਜੂਝਦੇ ਰਹੇ। ਉੱਥੇ ਫਿਰ ਸਾਹਿਬ ਕਹਿੰਦੇ ਨੇ ਹਰੀ ਚੰਦ ਤੇ ਜੀਤ ਮਲ ਦੇ ਜੰਗ ਵਿੱਚ ਜੀਤ ਮਲ ਨੂੰ ਸੀਨੇ ਵਿੱਚ ਤੀਰ ਵੱਜਾ, ਉਹ ਸ਼ਹੀਦ ਹੋ ਗਿਆ। ਹਰੀ ਚੰਦ ਨੂੰ ਵੱਜਾ, ਉਹ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਪਿਆ। ਜਦੋਂ ਜ਼ਮੀਨ ਤੇ ਡਿੱਗਾ ਪਹਾੜੀਏ ਨੂੰ ਚੁੱਕ ਕੇ ਲੈ ਗਏ। ਇਹ ਤੋਂ ਬਾਅਦ ਭੀਖਣ ਖਾਂ ਆਇਆ, ਫਿਰ ਗੁਰੂ ਗੋਬਿੰਦ ਸਿੰਘ ਆਪ ਟਿੱਬੀ ਤੋਂ ਥੱਲੇ ਉਤਰੇ। ਦੋ ਭਰਾ ਸ਼ਹੀਦ ਹੋ ਚੁੱਕੇ ਨੇ, ਕਈ ਸਿੱਖ ਸ਼ਹੀਦ ਹੋ ਗਏ। ਪਹਿਲਾ ਤੀਰ ਭੱਥੇ ਵਿੱਚੋਂ ਗੁਰੂ ਗੋਬਿੰਦ ਸਿੰਘ ਨੇ ਕੱਢਿਆ ਤੇ ਜਿਹੜਾ ਭੀਖਣ ਖਾਂ ਪਠਾਨ ਦਗਾ ਦੇ ਕੇ ਗਿਆ ਸੀ, ਪੂਰੇ ਜ਼ੋਰ ਨਾਲ ਉਹਦੇ ਵੱਲ ਲਟਕ ਕੇ ਨਿਸ਼ਾਨਾ ਮਾਰਿਆ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਇੱਕੋ ਮੇਰਾ ਤੀਰ ਜਿਹੜਾ ਹੈ, ਉਹਨੇ ਯਾ ਅਲੀ ਕਿਹਾ, ਮੂੰਹ ਖੁੱਲਣ ਦੀ ਦੇਰ ਸੀ, ਤੀਰ ਉਹਦੇ ਮੂੰਹ ਵਿੱਚੋਂ ਆਰ ਪਾਰ ਹੋ ਗਿਆ, ਜ਼ਮੀਨ ਤੇ ਡਿੱਗਾ, ਉਹਦੀ ਮੌਤ ਹੋਈ। ਇੱਧਰ ਹਰੀ ਚੰਦ ਨੂੰ ਆ ਗਈ ਹੋਸ਼, ਇਹਨੇ ਪੁੱਛਿਆ ਪਹਾੜੀਆਂ ਨੂੰ ਕੀ ਬਣਿਆ? ਕਹਿ ਲੱਗੇ ਤੇਰੇ ਤੋਂ ਬਿਨਾਂ ਬਾਜੀ ਹਾਰ ਚੱਲੇ ਆ। ਪਰਤ ਕੇ ਭੱਥੇ ਵਿੱਚ ਤੀਰ ਪਾਏ ਤੇ ਆ ਗਿਆ ਗੁਰੂ ਗੋਬਿੰਦ ਸਿੰਘ ਦੇ ਮੁਕਾਬਲੇ, ਇੱਥੇ ਅਸਲੀ ਜੰਗ ਬਣਦਾ। ਸਹਿ ਫਿਰ ਬਚਿੱਤਰ ਨਾਟਕ ਵਿੱਚ ਲਿਖਦੇ ਨੇ, ਉਧਰੋਂ ਘੋੜੇ ਤੇ ਅਸਵਾਰ ਹੋ ਕੇ ਮੈਂ ਤੁਰਿਆ ਤੇ ਉਧਰੋਂ ਹਰੀ ਚੰਦ ਤੁਰਿਆ। ਕਹਿੰਦੇ ਨੇ ਇਹਨੇ ਆਪਣੀ ਕਮਾਨ ਦੇ ਵਿੱਚੋਂ ਤੀਰ ਕੱਢੇ ਤੇ ਲਲਕਾਰ ਕੇ ਕਹਿੰਦਾ, ਗੁਰੂ ਗੋਬਿੰਦ ਰਾਏ ਕਰ ਵਾਰ, ਮੈਂ ਅੱਜ ਤੇਰੀ ਅਲਖ ਮੁਕਾ ਕੇ ਜਾਣੀ ਹੈ ਤੇ ਮੇਰੇ ਸਾਹਿਬ ਦੇ ਮੱਥੇ ਤੇ ਕੋਈ ਵੱਟ ਨਹੀਂ। ਹੱਸ ਕੇ ਕਹਿਣ ਲੱਗੇ, ਹਰੀ ਚੰਦ ਐਵੇਂ ਮਾਨ ਨਹੀਂ ਕਰੀਦਾ, ਇੱਕ ਨਹੀਂ ਮੈਨੂੰ ਤੈਨੂੰ ਤਿੰਨ ਮੌਕੇ ਦੇਣਾ ਵਾ, ਤੂੰ ਤਿੰਨ ਤੀਰਾਂ ਦੇ ਵਾਰ ਕਰ ਲੈ, ਜੇ ਵਾਹਿਗੁਰੂ ਨੇ ਚਾਹਿਆ ਮੈਂ ਬਚ ਗਿਆ ਤੇ ਮੈਂ ਕੇਵਲ ਤੇਰੇ ਤੇ ਇੱਕ ਹੀ ਕਰਨਾ। ਹੁਣ ਦੇਖੋ ਤੇ ਬਚਿੱਤਰ ਨਾਟਕ ਦੀ ਬਾਣੀ ਹੈ ਦਸਮ ਗ੍ਰੰਥ ਦੀ। ਸਾਹਿਬ ਗੁਰੂ ਗੋਬਿੰਦ ਸਿੰਘ ਫਿਰ ਲਿਖਦੇ ਨੇ ਇੱਕ ਇੱਕ ਤੀਰ ਕਿੱਥੇ ਲੱਗਾ। ਮਹਾਰਾਜ ਕਹਿੰਦੇ ਨੇ ਹਰੀ ਚੰਦ ਕੋਪੇ ਕਮਾਣ ਸਵਾਰਨ, ਤੇ ਬਾਣੀ ਥੋੜੀ ਜੀ ਮਹਿੰਗੀ ਹੈ, ਅਰਥਾਂ ਵੱਲ ਧਿਆਨ ਦਿਆ ਜੇ। ਹਰੀ ਚੰਦ ਕੋਪੇ ਕੋਪੇ ਦਰ ਤੇ ਹਰੀ ਚੰਦ ਗੁੱਸੇ ਵਿੱਚ ਆ ਗਿਆ। ਕਮਾਣਕ ਸਮਾਰੰਗ, ਉਹਨੇ ਆਪਣੀ ਕਮਾਨ ਨੂੰ ਤੀਰਾਂ ਨੂੰ ਸੰਭਾਲਿਆ, ਪਹਿਲਾ ਤੀਰ ਛੱਡਿਆ, ਕਹਿਣ ਲੱਗੇ ਪ੍ਰਥਮ ਬਾਜੀਅੰਗ ਤਾਂ ਬਾਣਕ ਪ੍ਰਹਾਰੰਗ, ਪ੍ਰਥਮ ਦਰ ਤੇ ਸਭ ਤੋਂ ਪਹਿਲਾ ਤੀਰ ਬਾਜੀਅੰਗ ਬਾਜ ਦਰ ਦਾ ਘੋੜਾ, ਕਹਿੰਦੇ ਨੇ ਮੇਰੇ ਸੀਨੇ ਨੂੰ ਸਾਹਮਣੇ ਰੱਖ ਕੇ ਤੀਰ ਚਲਾਇਆ, ਪਰ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਪਹਿਲਾ ਤੀਰ ਮੇਰੇ ਘੋੜੇ ਦੇ ਸਿਰ ਵਿੱਚ ਆ ਕੇ ਵੱਜਾ। ਕਹਿਣ ਲੱਗੇ ਹਰੀ ਚੰਦ ਕੋਪੇ ਕਮਾਨਕ ਸਮਾਰੰਗ, ਪ੍ਰਥਮ ਬਾਜਿੰਗ ਤਾਣ ਬਾਣਕ ਪ੍ਰਹਾਰੰਗ, ਕਹਿ ਲੱਗੇ ਦੁਤੀਆ ਤਾਕ ਕੇ ਤੀਰ ਮੋਕੋ ਚਲਾਏਂਗ, ਦੂਜਾ ਤੀਰ ਫਿਰ ਮੇਰੇ ਸੀਨੇ ਨੂੰ ਸਾਹਮਣੇ ਕਰਕੇ ਰੱਖਿਆ। ਕਹਿ ਲੱਗੇ ਨੇ ਜਦੋਂ ਇੱਕੋ ਦਮ ਦੂਜਾ ਤੀਰ ਚਲਾਇਆ, ਕਹਿ ਲੱਗੇ ਦੁਤੀਆ ਤਾਕ ਕੇ ਤੀਰ ਮੋਕੋ ਚਲਾਏਂਗ, ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਰੱਖਿਓ ਦਈਵ ਮੈਂ, ਦਈਵ ਦਰ ਤੇ ਵਾਹਿਗੁਰੂ, ਮੈਨੂੰ ਰੱਖਣ ਵਾਲਾ ਵਾਹਿਗੁਰੂ ਨਾਲ ਸੀ, ਕਾਨ ਸ਼ਵੈ ਕੈ ਸਧਾਇਲ, ਇਹ ਤੀਰ ਮੇਰੇ ਕੰਨਾਂ ਦੇ ਨੇੜੇ ਛੂ ਕਰਕੇ ਨਿਕਲ ਗਿਆ, ਪਰ ਰੱਖਣ ਵਾਲੇ ਨੇ ਮੈਨੂੰ ਤੱਤੀ ਵਾਹ ਨਾ ਲੱਗਣ ਦਿੱਤੀ। ਕਹਿੰਦੇ ਤੀਜਾ ਤੀਰ ਕੱਢਿਆ, ਬਚਿੱਤਰ ਨਾਟਕ ਵਿੱਚ ਬਚਨ ਇਹ ਕਹਿਣ ਲੱਗੇ ਕਿ ਹਰੀ ਚੰਦ ਕੋਪੇ ਕਮਾਨਕ ਸੰਹਾਰੰਗ, ਪ੍ਰਥਮ ਬਾਜੀਅੰਗ ਤਾਣੰਗ ਬਾਣਕ ਪ੍ਰਹਾਰੰਗ, ਦੁਤੀਆ ਤਾਕ ਕੇ ਤੀਰ ਮੋਕੋ ਚਲਾਏਂਗ, ਰੱਖਿਓ ਦਈਵ ਮੈਂ ਕਾਨ ਸ਼ਵੈ ਕੈ ਸਧਾਇਲ। ਕਹਿਣ ਲੱਗੇ ਪ੍ਰਿਤਿਆ ਬਾਣ ਮਾਰਿਓ ਤੋ ਪੇਟੀ ਮਝਾਰੰਗ, ਤੀਜਾ ਤੀਰ ਹਰੀ ਚੰਦ ਨੇ ਕੱਢਿਆ ਤੇ ਮੇਰੇ ਢਿੱਡ ਨੂੰ ਸਾਹਮਣੇ ਕਰਕੇ ਚਲਾਇਆ। ਸਾਹਿਬ ਕਹਿੰਦੇ ਨੇ ਮੈਂ ਪੇਟੀ ਬੰਨੀ ਸੀ, ਤ੍ਰਿਤੀਆ ਮਾਣ ਮਾਰੇਂਗ ਸੋ ਪੇਟੀ ਮਝਾਰੰਗ, ਮੇਰੀ ਪੇਟੀ ਵਿੱਚ ਵੱਜਾ। ਤੇ ਸਾਹਿਬ ਉੱਥੇ ਫਿਰ ਅੱਗੇ ਲਿਖਦੇ ਨੇ ਵਿਦਿਅੰਗ ਚਿਲਕਤੰਗ ਦਵਾਲੰਗ ਪਾਰੰਗ ਪਧਾਰੰਗ, ਇਹਦੀ ਤੀਰ ਦੀ ਚੁੰਝ ਇੰਨੀ ਕੁ ਤਿੱਖੀ ਸੀ, ਕਹਿਣ ਲੱਗੇ ਮੇਰੀ ਪੇਟੀ ਨੂੰ ਚੀਰ ਕੇ ਅੱਗੇ ਇਹ ਵਿੰਨ ਗਏ। ਜਦੋਂ ਇਹ ਤੀਰ ਵੱਜਾ ਫਿਰ ਗੁਰੂ ਕੇ ਕੀਰਤਨੀਏ ਸ਼ਬਦ ਪੜ੍ਹਦੇ ਨੇ, ਇਹਦਾ ਪਿਛੋਕੜ ਇਹ ਵੇ, ਉਹ ਸ਼ਬਦ ਅੱਗੇ ਅਰਧ ਕਰਨਾ। ਕਹਿਣ ਲੱਗੇ ਤ੍ਰਿਤੀਆ ਬਾਣ ਮਾਰਿਅੰਗ ਸੋ ਪੇਟੀ ਮਝਾਰੰਗ, ਵਿਦਿਅੰਗ ਚਿਲਕਤੰਗ ਦਵਾਲ ਪਾਰੰਗ ਪਧਾਰੰਗ। ਫਿਰ ਸਾਹਿਬ ਕਹਿਣ ਲੱਗੇ ਚੁਬੀ ਚਿੰਚ ਚਰਮੰਗ ਕਸ਼ੂ ਘਾਏ ਨਾ ਆਏ, ਕਹਿੰਦੇ ਨੇ ਤੀਰ ਦੀ ਤਿੱਖੀ ਚੁੰਝ ਪੇਟੀ ਵਿੱਚੋਂ ਨਿਕਲ ਕੇ ਮੇਰੀ ਚਮੜੀ ਨੂੰ ਥੋੜੀ ਜਿਹੀ ਚੁਬੀ, ਪੇਟ ਵਿੱਚ ਥੋੜੀ ਜਿਹੀ ਤਸੀ। ਕਹਿਣ ਲੱਗੇ ਕਲੰਗ ਕੇਵਲੰਗ ਦਾਸ ਜਾਨਕ ਬਚਾਏ, ਦੇਖੋ ਨਿਮਰਤਾ ਇਹ ਨਹੀਂ ਮੈਂ ਆਪਣੇ ਕਰਤਵ ਨਾਲ ਬਚਿਆ। ਕਹਿੰਦੇ ਨੇ ਚੁੰਝ ਉਹ ਚੁੱਪ ਤਾਂ ਮੈਨੂੰ ਗਈ, ਪਰ ਮੈਂ ਰੱਬ ਦਾ ਸ਼ੁਕਰ ਕਰਨਾ ਜਿਹਨੇ ਹੱਥ ਦੇ ਕੇ ਮੈਨੂੰ ਰੱਖ ਲਿਆ। ਚੁਬੀ ਚੰਚ ਚਰਮੰਗ ਕਸ਼ੂ ਨਾ ਧਾਏ ਆਏਂਗ, ਸਾਹਿਬ ਕਹਿਣ ਲੱਗੇ ਕਲੰਗ ਕੇਵਲੰਗ ਦਾਸ ਜਾਨਕ ਬਚਾਏਂਗ। ਜਦੋਂ ਸਾਹਿਬ ਕਹਿੰਦੇ ਨੇ ਇਹ ਤੀਰ ਮੇਰੀ تیر دی نوک اگے گئی تے پھر گرو گوبند سنگھ کہندے جب بان لاگیو تب روس جاگیو. اتو یہ شبد آرم ہوں جب بان لاگیو تب روس جاگیو کرن لے کمانگ ہنگ بان تانگ سب بیر تائے سروگ چلائے تب تاک بانگ ہنو ایک جوانگ ایک تیر پتھے وچوں کٹیا کہن لگے ہری چند مارے تو جو دالتا ہے. ایک تیر وہ سینے وچ لگا ہری چند کی موت ہو گئی. صاحب دے بچن نے کہنے ہری چند دے مرن دی دیر سی جب بان لاگیو تب روس جاگیو کرن لے کمانگ ہنگ بان تانگ سب بیر تائے سروگن چلائے تب تاک بانگ ہنیو ایک جوانگ ہری چند مارے سو جو دال تارے سات کروڑ رائنگ وائے کال کائنگ سب ترنگ تیاگ پاگے سب ترانس پاگے. پھر صاحب کہنے بھائی جیت میری کرپا کال کے ہے. ہے میرے وحدو
1: پرتاپ.

अजुनी शैपं गुरु प्रसाद।

दासन दास कह जन नानक जेहा तू कराहे तेहा खौ करी वखियान। दासन दास कह जन नानक जेहा तू कराहे तेहा खौ करी वखियान। परम सम्मान योग सतगुरु साहिब श्री गुरु ग्रंथ साहिब महाराज जी दे पावन पवित्र हजूरी अंदर सुभाई मान खोए बैठे गुरमुख प्यारे सत संगी जनों, आप जी हफ्तावारी दीवान विच सतगुरु दे पवित्र चरण स्पर्श करन वास्ते साहिबां दी प्यारी गोद विच इकत्र होए बैठे हो। जिवें आप जी नूं इह सब नूं जानकारी है कि 27 जून नूं शेरे पंजाब महाराजा रणजीत सिंह जी दी बरसी सी, जिस नूं आपां अज सतगुरु दे घर अंदर मना रहे हां। आपने बड़े प्यार दे नाल कीर्तन भी सरवण कीता है और गुरमुख प्यारियां तों उस दृश्य नूं तवारीख दे उस पन्ने नूं सरवण कीता जदों महाराणी जिंद कौर अपने सपुत्र दे शीश ते केस ना देख के उसने सब कुछ सह लिया अपने उते, पर इहनूं ना सह सकी कि कलगी वाले दी मोर मेरे पुत्र दे सिर तो गुम हो जाए। आओ उस शेरे पंजाब दे जीवन दे समाचार तुहाडे नाल आप संगत नाल सांझे करने ने। मैं सिर्फ उहनां दी जीवनी विचों पख उहनां को आप नाल सांझा करना, समय अंदर रह के उस दे जीवन नूं तक के साडी साडे गुरु नाल बण आवे, उस दे जीवन नूं पढ़ के उहदी निर्माणता नूं तक के असीं अपने अतीत वल अपने उहनां बजुर्गां दे इतिहास तों जाणू हो सकीए जिन्हां दीआं बाहवां विच वी ताकत बड़ी है ते निम्रता दे वी पुंज सन। आओ साहिब श्री गुरु ग्रंथ साहिब मेहर करे आप किरपा करके विच वरते मेरा सतगुरु किरपा करके एकाग्रता बख्शिया जे जिन्ने भी आपां बैठे हैं, क्योंकि एकाग्रता तो बिना आनंद नहीं। गुरु बख्शी फतेह प्रवान करो जी। वाहिगुरु जी का खालसा वाहिगुरु जी की फतेह। सतगुरु गुरु ग्रंथ साहिब महाराज जी दी पावन पवित्र इलाही गुरबाणी दा जदों आपां पाठ करने ते गुरमत दे सिद्धांत दी आपां जदों विचार करने आं ते सतगुरु ने बाणी अंदर दो पक्ष मनुख दे बयान कीते। मनुख दे की इस बनाई हुई सृष्टि दे हर वस्तु दे दो पक्ष दिते ने। जिथे मेरे सतगुरु ने बाणी विच अमृत दा वेरवा दिता है, अमृत दी समर्था की है, अमृत अंदरों पी के मनुख केड़ियां उस रूहानीयत दीआं पिंगां नूं झूटदा है, उत्थे साहिब ने इस दे विपरीत जिहड़े विशे विकार ने इन्हां विच मनुख जदों डुब जांदा है ते उदों इहदा जीवन तबाह किवें हो जांदा है। अमृत दी चढ़दी कला ते विकारां विच गर्क हुंदे जीवन दोनां नूं बयान कीता है।
ਸਤਿਗੁਰੂ ਨੇ ਇੱਕ ਪਾਸੇ ਉਸ ਮਨੁੱਖ ਦੀ ਦੇਹੀ ਨੂੰ ਇੰਨਾ ਕੁ ਸਲਾਹਿਆ ਜਿਹੜਾ ਨਾਮ ਵੀ ਜੁੜਿਆ ਉਹਨੂੰ ਕਹਿ ਦਿੱਤਾ ਤੇ ਨਰ ਹਰ ਅੰਤਰ ਨਹੀਂ। ਨਾਨਕ ਸਾਚੀ ਮਾਨ ਉਸ ਮਨੁੱਖ ਵਿੱਚ ਤੇ ਪ੍ਰਭੂ ਵਿੱਚ ਕੋਈ ਅੰਤਰ ਨਹੀਂ ਜਿਹੜੇ ਨਾਮ ਵਿੱਚ ਭਿੱਜੇ ਨੇ। ਤੇ ਦੂਜੇ ਪਾਸੇ ਇਸ ਦੇਹੀ ਦੀ ਗੱਲ ਕਰਦਿਆਂ ਕਹਿ ਦਿੱਤਾ, ਕਹਿਣ ਲੱਗੇ, ਏਕ ਭਗਤ ਭਗਵਾਨ ਜੇ ਪ੍ਰਾਣੀ ਕਹਿ ਨਾਹੇ ਮਨ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਸੋਚਦੇ ਹੋਗੇ ਵੀ ਆਪਾਂ ਬਰਸੀ ਤਾਂ ਮਨਾ ਰਹੇ ਹਾਂ ਪਰ ਗੱਲ ਬਾਣੀ ਦੀ ਜੁਦੇ ਪਾਸੇ ਨਹੀਂ, ਮੈਂ ਗੱਲ ਰਾਜ ਦੀ ਕਰਨੀ। ਸਾਹਿਬ ਨੇ ਜਿੱਥੇ ਅੰਮ੍ਰਿਤ ਦੀ ਗੱਲ ਕੀਤੀ ਉੱਥੇ ਵਕਾਰ ਜਿਹੜੇ ਜੀਵਨ ਨੂੰ ਤਬਾਹ ਕਰਦੇ ਨੇ ਉਹਨਾਂ ਦਾ ਜ਼ਿਕਰ ਕੀਤਾ। ਜਿੱਥੇ ਸਾਹਿਬ ਨੇ ਭਿੱਜੀ ਕੋਈ ਅੰਦਰ ਦੀ ਉਹ ਆਤਮਾ ਜਿਹੜੀ ਇੱਕ ਮਿਕ ਹੋ ਚੁੱਕੀ ਹੈ ਉਹਦੀ ਵਡਿਆਈ ਕੀਤੀ, ਉੱਥੇ ਮੇਰੇ ਗੁਰਦੇਵ ਨੇ ਰੱਬ ਤੋਂ ਟੁੱਟਿਆਂ ਹੋਇਆਂ ਦੇ ਜੀਵਨ ਨੂੰ ਵੀ ਬਿਆਨ ਕੀਤਾ। ਜਿੱਥੇ ਸਤਿਗੁਰੂ ਨੇ ਬਾਣੀ ਵਿੱਚ ਇਹ ਕਹਿ ਦਿੱਤਾ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉਂ ਰਹੇ ਗੁਰਨਾਲੇ, ਉੱਥੇ ਨਾਲ ਹੀ ਕਹਿ ਦਿੱਤਾ, ਜੇ ਕੋ ਗੁਰ ਤੇ ਵੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ। ਦੋਨੋਂ ਪੱਖ ਦੇ ਦਿੱਤੇ। ਜਿੱਥੇ ਸਾਹਿਬ ਨੇ ਕਿਹਾ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਉੱਥੇ ਨਾਲ ਇਹ ਵੀ ਕਹਿ ਦਿੱਤਾ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਸਨਮੁਖ ਦੀ ਗੱਲ ਕੀਤੀ, ਨਾਲ ਬੇਮੁਖ ਦੇ ਜੀਵਨ ਨੂੰ ਵੀ ਦੱਸ ਦਿੱਤਾ। ਸੱਚੀ ਬਾਣੀ ਦੀ ਗੱਲ ਕੀਤੀ, ਨਾਲ ਕੱਚੀ ਬਾਣੀ ਦਾ ਵੇਰਵਾ ਦੇ ਦਿੱਤਾ। ਅੰਮ੍ਰਿਤ ਦੀ ਗੱਲ ਕੀਤੀ, ਨਾਲ ਜ਼ਹਿਰ ਦੀ ਗੱਲ ਕਰ ਦਿੱਤੀ। ਰੱਬ ਨਾਲ ਭਿੱਜੇ ਹੋਏ ਸੰਤ ਦੀ ਗੱਲ ਕੀਤੀ ਤੇ ਨਾਮ ਤੋਂ ਟੁੱਟੇ ਹੋਏ ਸਾਕਤ ਦੇ ਜੀਵਨ ਨੂੰ ਬਿਆਨ ਕੀਤਾ। ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਗੱਲ ਪੜ੍ਹੀ ਉਹਦੇ ਵਿੱਚੋਂ ਰਾਜ ਦਾ ਸੰਕਲਪ ਤੱਕਿਆ ਤੇ ਸਾਹਿਬ ਨੇ ਉਸ ਰਾਜ ਨੂੰ ਪ੍ਰਵਾਨ ਨਾ ਕੀਤਾ ਜਿਸ ਰਾਜ ਵਿੱਚ ਰੱਬ ਗੁਰੂ ਪਰਮੇਸ਼ਵਰ ਭੁੱਲ ਜਾਏ ਤੇ ਮਨੁੱਖ ਜ਼ੁਲਮ ਕਰਨ ਲੱਗ ਪਏ। ਤੇ ਜਦੋਂ ਦੂਜਾ ਪੱਖ ਲਿਆ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਰਾਜ ਨੂੰ ਪ੍ਰਵਾਨ ਵੀ ਕੀਤਾ। ਸਾਹਿਬ ਦੀ ਬਾਣੀ ਵਿੱਚੋਂ ਕੁਝ ਪ੍ਰਮਾਣ ਨੇ, ਸਤਿਗੁਰੂ ਕਿਹੜੇ ਰਾਜ ਨੂੰ ਪ੍ਰਵਾਨ ਨਹੀਂ ਕਰਦੇ। ਹਜ਼ੂਰ ਦਾ ਬਚਨ, ਐਸੋ ਰਾਜ ਨਾ ਕੀਤਾ ਕਾਜ ਜਿਤ ਨਹਿ ਤ੍ਰਿਪਤਾਏ। ਕਿਹੜੇ ਰਾਜ ਨੂੰ ਗੁਰੂ ਪ੍ਰਵਾਨ ਨਹੀਂ ਕਰਦਾ? ਰਾਜੇ ਸ਼ੀ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਾਂਦਾ ਪਾਇਨ ਘਾਓ, ਰੱਤ ਪਿੱਤ ਕੁੱਤਿਓ ਚੱਟ ਜਾਓ। ਇਸ ਰਾਜ ਨੂੰ ਪ੍ਰਵਾਨ ਨਹੀਂ ਕੀਤਾ। ਕਿਹੜੇ ਰਾਜ ਨੂੰ ਗੁਰਦੇਵ ਨੇ ਪ੍ਰਵਾਨ ਨਹੀਂ ਕੀਤਾ? ਬਾਣੀ ਦੇ ਅੰਦਰ ਜਿਸ ਕਹਿ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਤ ਸਵਾਨ। ਸਾਹਿਬ ਨੇ ਇਹੋ ਜਿਹਾ ਰਾਜ ਨੂੰ ਪ੍ਰਵਾਨ ਨਹੀਂ ਕੀਤਾ। ਪਰ ਇੱਕ ਗੱਲ ਚੇਤੇ ਰੱਖਿਓ, ਜੇ ਆਪਾਂ ਕਹੀਏ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰਾਜ ਦੀ ਗੱਲ ਨਹੀਂ ਕਰਦੀ, ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਸ਼ਬਦ ਹੀ ਸ੍ਰੀ ਰਾਗ ਦਾ ਇਹ ਵੇ, ਕਹਿੰਦੇ ਨੇ ਸੁਲਤਾਨ ਹੋਵਾਂ ਮੇਹ ਲਸ਼ਕਰ, ਰਾਜ ਨੂੰ ਪ੍ਰਵਾਨ ਕੀਤਾ। ਕਹਿੰਦੇ ਨੇ ਹੇ ਮਾਲਕ, ਜੇ ਤੂੰ ਮੈਨੂੰ ਬਾਦਸ਼ਾਹ ਦੇ ਦੇਣੇ, ਸੁਲਤਾਨ ਹੋਵਾਂ ਮੇਲ ਲਸ਼ਕਰ, ਤਖਤ ਰਾਖਾਂ ਪਾਉ, ਹੁਕਮ ਹਾਸਲ ਕਰੀ ਬੈਠਾ, ਨਾਨਕਾ ਸਭ ਵਾਓ, ਪਰ ਇਹਨਾਂ ਰਾਜ ਲੈ ਕੇ ਇੱਕ ਮੇਰੇ ਤੇ ਕਿਰਪਾ ਕਰ ਦੇ, ਸੁਲਤਾਨ ਬਣਾ ਦੇ, ਫੌਜ ਦੇ ਦੇ, ਰਾਜ ਭਾਗ ਦੇ ਦੇ, ਪਰ ਮਤ ਦੇਖ ਭੁੱਲਾਂ ਵਿਸਰੈ, ਤੇਰਾ ਚੇਤਨਾ ਆਵੇ ਨਾ, ਕਿਤੇ ਤੈਨੂੰ ਭੁੱਲ ਨਾ ਜਾਵਾਂ ਰਾਜ ਭਾਗ ਦੇਖ ਕੇ। ਸਾਹਿਬ ਨੇ ਕਿਹੜੇ ਰਾਜ ਨੂੰ ਪ੍ਰਵਾਨ ਕੀਤਾ? ਸਾਹਿਬ ਕਹਿੰਦੇ ਨੇ, ਰਸਨਾ ਜਪੀਐ ਏਕ ਨਾਮ, ਇਆ ਸੁਖ ਆਨੰਦ ਘਣਾ, ਆਗੈ ਜੀਕੈ ਸੰਗ ਕਾਮ, ਕਤੀਐ ਤੇਰਾ ਅੰਗ ਰੋਗ, ਤੂੰ ਗੁਰ ਪ੍ਰਸਾਦ ਕਰ ਰਾਜ ਯੋਗ। ਸਾਹਿਬ ਨੇ ਕਿਹੜੇ ਰਾਜ ਨੂੰ ਪ੍ਰਵਾਨ ਕੀਤਾ? ਸਤਿਗੁਰੂ ਕੀ ਬਾਣੀ ਪੜ੍ਹਨੇ ਆ, ਭਗਤ ਰਵਿਦਾਸ ਨੇ ਇੱਕ ਉੱਚੀ ਆਵਾਜ਼ ਵਿੱਚ ਹੋਕਾ ਦਿੱਤਾ, ਕੇਵਲ ਗੁਰੂ ਸਾਹਿਬਾਨ ਨਹੀਂ, ਭਗਤਾਂ ਦੀ ਬਾਣੀ ਕਦੀ ਵਾਚੀਏ, ਭਾਵੇਂ ਗੱਲ ਉਹਨਾਂ ਨੇ ਰੂਹਾਨੀਅਤ ਦੀ ਉਡਾਰੀ ਦੀ ਕੀਤੀ, ਪਰ ਉਹਨਾਂ ਨੇ ਬਾਹਰ ਦਾ ਨਿਜ਼ਾਮ ਕਿਹੋ ਜਿਹਾ ਚਾਹੀਦਾ। ਕਹਿਣ ਲੱਗੇ, ਅਸਲੀਅਤ ਜੇ ਮੈਂ ਤਾਂ ਉਸ ਵਤਨ ਦਾ ਵਾਸੀ ਹਾਂ। ਵਤਨ ਦੀ ਗੱਲ ਬਾਬੇ ਰਵਿਦਾਸ ਨੇ ਵੀ ਕੀਤੀ, ਕਹਿਣ ਲੱਗੇ, ਮੈਂ ਤਾਂ ਉਸ ਵਤਨ ਦਾ ਵਾਸੀ ਹਾਂ ਜਿੱਥੇ ਪਰਜਾ ਉੱਤੇ ਜ਼ੁਲਮ ਨਹੀਂ ਹੁੰਦਾ, ਜਿੱਥੇ ਪਰਜਾ ਤੇ ਤਸ਼ੱਦਦ ਨਹੀਂ ਕੀਤਾ ਜਾਂਦਾ, ਜਿੱਥੇ ਹਰ ਇੱਕ ਨੂੰ ਗੱਲ ਕਰਨ ਦਾ ਪੂਰਾ ਅਧਿਕਾਰ ਏ, ਜਿੱਥੇ ਕੋਈ ਮਰਜ਼ੀ ਮਨੁੱਖ ਉਸ ਰਾਜ ਵਿੱਚ ਵਿਚਰੇ, ਉਹਨੂੰ ਕੋਈ ਨਜ਼ਰ ਬੰਦ ਕਰਕੇ ਜੇਲ੍ਹ ਵਿੱਚ ਜੰਜੀਰਾਂ ਵੀ ਜਕੜ ਕੇ ਸੱਟਣ ਵਾਲਾ ਨਹੀਂ। ਉੱਥੇ ਕਦੀ ਕਿਸੇ ਦੇ ਪੁੱਤਾਂ ਨੂੰ, ਬੇਦੋਸ਼ੀਆਂ ਨੂੰ ਕੋਹ ਕੇ ਖਤਮ ਨਹੀਂ ਕੀਤਾ ਜਾਂਦਾ। ਕਿਹੜੇ ਰਾਜ ਦੀ ਗੱਲ ਕੀਤੀ ਗੁਰੂ ਗ੍ਰੰਥ ਸਾਹਿਬ ਨੇ? ਕਹਿਣ ਲੱਗੇ, ਇੱਕ ਉਹੋ ਜਿਹਾ ਰਾਜ ਚਾਹੀਦਾ
ਜਿਹੜਾ ਬੇਗਮਪੁਰਾ ਸ਼ਹਿਰ ਕੋ ਨਾਉ। ਸਾਹਿਬ ਨੇ ਉੱਥੇ ਜ਼ਿਕਰ ਕੀਤਾ, ਦੁੱਖ ਅੰਦੋ ਨਹੀਂ ਤੈ ਠਾਉ, ਨਾ ਤਸਵੀਜ਼ ਖਿਰਾਦ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ, ਅਬ ਮੈਂ ਖੂਬ ਵਤਨ ਗਹਿ ਪਾਈ, ਉਹਾਂ ਖੈਰ ਸਦਾ ਮੇਰੇ ਭਾਈ। ਕਹਿਣ ਲੱਗੇ ਪਿਆਰੇ ਆਬਾਦਾਨ ਸਦਾ ਮਸ਼ਹੂਰ, ਉਹਾਂ ਗਨੀ ਬਸੈ ਮਾਮੂਰ, ਤੇ ਉਹ ਰਾਜ ਕਿਉਂ ਜਿਹਾ, ਜਿਉਂ ਜਿਉਂ ਸੈਲ ਕਰੇ ਤਿਉਂ ਭਾਵੇ, ਮਹਿਰਮ ਮਹਿਲ ਨਾ ਘੋਟ ਕਾਵੇ। ਉੱਥੇ ਕੋਈ ਰੋਕਣ ਵਾਲਾ ਨਹੀਂ, ਰਾਜ ਇਹੋ ਜਿਹਾ। ਬਾਬੇ ਫਰੀਦ ਵਰਗਾ ਸੂਫੀ ਸੰਤ ਜਿਹੜਾ ਇਹਨਾਂ ਬਾਣੀ ਵਿੱਚ ਭੇਜਾ, ਨਾਮ ਵਿੱਚ ਭੇਜਾ, ਇੱਥੋਂ ਤੱਕ ਕਹਿੰਦਾ ਹੈ ਕਿ ਜੇ ਸੱਜਣਾ ਰੱਬ ਨੂੰ ਪਾਣੀ ਤੇ ਕਿਸੇ ਦੇ ਹਿਰਦੇ ਨੂੰ ਦੁਖਾਈ ਨਾ। ਬਾਬਾ ਜੀ ਦੇ ਬਚਨ ਅਸੀਂ ਪੜ੍ਹਨੇ ਆ, ਸਭਨਾ ਮਨ ਮਾਨਕ ਠਾਣ ਮੂਲ ਮਚਾਂਗਵਾ, ਜੋ ਤੋਂ ਪਿਰਿਆ ਦੀ ਸਿੱਖ ਹਿਆਉ ਨਾ ਠਾਏ। ਕਹੀ ਦਾ ਕਿਸੇ ਦੇ ਹਿਰਦੇ ਨੂੰ ਦੁਖਾ ਨਾ। ਤੇ ਜਿੱਦਨ ਉਸ ਫਰੀਦ ਨੇ ਸਵਤੰਤਰਤਾ ਦੀ ਆਜ਼ਾਦੀ ਦੀ ਗੱਲ ਕੀਤੀ, ਰਾਜ ਦੋ ਤਰ੍ਹਾਂ ਨਾਲ ਕਾਇਮ ਕੀਤਾ ਜਾਂਦਾ, ਇੱਕ ਤਾਂ ਉਹ ਲੋਕ ਜਿਹੜੇ ਜ਼ੁਲਮ ਤੇ ਤਸ਼ੱਦਦ ਕਰਕੇ ਪਰਜਾ ਨੂੰ ਗੁਲਾਮ ਕਰਦੇ ਨੇ ਤੇ ਉਹਨਾਂ ਤੇ ਦਿਨ ਰਾਤ ਜ਼ੁਲਮ ਢਾਂਦੇ ਨੇ, ਆਪਣੀ ਰਾਜ ਦੀ ਹਵਸ਼ ਪੂਰੀ ਕਰਦੇ ਨੇ, ਤੇ ਇੱਕ ਉਹ ਮਰਜੀਵੜੇ ਜਿਹੜੇ ਆਪਣੀ ਅਣਖ ਨੂੰ ਕਾਇਮ ਕਰ ਲਈ ਤੇ ਰੱਬ ਨੇ ਜ਼ਿੰਦਗੀ ਦਿੱਤੀ ਏ ਸਵਤੰਤਰ ਗੁਜ਼ਾਰਨ ਲਈ ਸੰਘਰਸ਼ ਕਰਦੇ ਨੇ, ਰਾਜ ਉਹ ਵੀ ਕਾਇਮ ਕਰਦੇ ਨੇ ਪਰ ਜ਼ੁਲਮ ਢਾਣ ਲਈ ਨਹੀਂ, ਜ਼ੁਲਮ ਨੂੰ ਰੋਕਣ ਵਾਸਤੇ। ਮੈਂ ਜਿਸ ਰਾਜੇ ਵੱਲ ਤੁਰ ਰਿਹਾ ਉਹਦੇ ਜੀਵਨ ਤੋਂ ਪਹਿਲਾਂ ਬਾਣੀ ਵਿੱਚੋਂ ਅਰਜ਼ ਕਰਨੀ ਏ। ਫਰੀਦ ਵਰਗਾ ਮਹਾਂਪੁਰਸ਼ ਕਹਿੰਦਾ ਹੈ ਕਿਸੇ ਦੇ ਹਿਰਦੇ ਨੂੰ ਢਾਣ ਆ, ਤੇ ਜਿੱਦਣ ਸਵਤੰਤਰਤਾ ਦੀ ਗੱਲ ਕੀਤੀ ਉਦਨ ਉਸ ਫਕੀਰ ਨੇ ਇੱਕ ਗੱਲ ਕਹਿ ਦਿੱਤੀ, ਰੱਬਾ ਮਨੁੱਖਾ ਦੇਹੀ ਅਮੋਲਕ ਏ, ਬੜੀ ਮੁਸ਼ਕਲ ਨਾਲ ਮਿਲਦੀ ਏ, ਪਰ ਮੈਂ ਇੱਕ ਤੈਨੂੰ ਕਹਿ ਦਿਆਂ, ਜੇ ਫਰੀਦ ਨੂੰ ਜਿਉਂਦੇ ਜੀ ਕਿਸੇ ਦੇ ਦਰਵਾਜ਼ੇ ਦਾ ਗੁਲਾਮ ਬਣਾ ਨਹੀਂ, ਕਿਸੇ ਦੇ ਦਰਵਾਜ਼ੇ ਅੱਗੇ ਝੋਲੀ ਅੱਡਣ ਲਈ ਮਜਬੂਰ ਕਰਨੀ, ਤੇ ਮੈਂ ਚਾਹੁੰਦਾ ਐ ਖੁਦਾ ਕਿਸੇ ਦੀ ਗੁਲਾਮੀ ਕਬੂਲਣ ਤੋਂ ਪਹਿਲਾਂ ਮੇਰੀ ਜਿੰਦ ਨੂੰ ਮੇਰੇ ਸਰੀਰ ਤੋਂ ਸਵਤੰਤਰ ਕਰ ਦੇਈਂ, ਕਿਉਂਕਿ ਮੈਂ ਕਿਸੇ ਦੇ ਦਰਬਾਰ ਵਿੱਚ ਗੁਲਾਮੀ ਦੇ ਦਿਨ ਨਹੀਂ ਕਰ ਸਕਦਾ। ਬਾਬੇ ਫਰੀਦ ਵਰਗੇ ਮਹਾਂਪੁਰਸ਼ ਨੇ ਬਾਣੀ ਵਿੱਚ ਕਹਿ ਦਿੱਤਾ, ਫਰੀਦਾ ਬਾਰ ਪਰਾਏ ਬੈਸਣਾ, ਸਾਈ ਮੁਜੈ ਨਾ ਦੇ, ਜੇ ਤੂੰ ਐਵੇਂ ਰੱਖ ਸੀ ਜੀਓ ਸਰੀਰੋਂ ਲੈ, ਮੇਰੇ ਸਰੀਰ ਵਿੱਚੋਂ ਜਿੰਦ ਨੂੰ ਕੱਢ ਲਈ। ਤੇ ਜਿਸ ਮਹਾਰਾਜੇ ਦਾ ਜ਼ਿਕਰ ਆਪਾਂ ਕਰਨ ਲੱਗੇ ਆ, ਮੈਂ ਕੋਸ਼ਿਸ਼ ਕਰਾਂਗਾ ਉਹਦੇ ਜੀਵਨ ਵਿੱਚੋਂ ਪੰਛੀ ਝਾਤ ਆਪਾਂ ਨਿਕਲੀਏ। ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਅਨੰਦਪੁਰ ਸਾਹਿਬ ਦੀ ਧਰਤੀ ਤੇ ਇੱਕ ਮਨੁੱਖ ਆਏ। ਮੈਂ ਸਾਹਿਬ ਦੇ ਦਸਮੇਸ਼ ਦੇ ਜੀਵਨ ਨਾਲ ਇਹਦੇ ਜੀਵਨ ਨੂੰ ਆਰੰਭ ਕਰਨਾ, ਇਸ ਖਾਨਦਾਨ ਦੇ ਜੀਵਨ ਨੂੰ। ਸਤਿਗੁਰੂ ਦੇ ਦਰਬਾਰ ਵਿੱਚ ਇੱਕ ਮਨੁੱਖ ਆਇਆ ਤੇ ਸਾਹਿਬ ਨੇ ਜਦੋਂ ਅੰਮ੍ਰਿਤ ਦੀ ਦਾਤ ਦਿੱਤੀ ਤੇ ਇਸ ਨੌਜਵਾਨ ਨੇ ਖਲੋ ਕੇ ਕਿਹਾ ਸੀ, ਦਾਤਿਆ ਅੰਮ੍ਰਿਤ ਦੀ ਦਾਤ ਮੈਨੂੰ ਵੀ ਦੇ। ਸਿੱਖ ਵਿਦਵਾਨ ਲਿਖਦੇ ਨੇ ਕਿ ਉਸ ਮਨੁੱਖ ਦਾ ਨਾਮ ਸੀ ਬੁੱਢਾ ਮੱਲ, ਤੇ ਇਹਨੇ ਹੱਥ ਜੋੜ ਕੇ ਕਲਗੀ ਵਾਲੇ ਦੇ ਚਰਨਾਂ ਵਿੱਚ ਖਲੋ ਅੰਮ੍ਰਿਤ ਦੀ ਯਾਚਨਾ ਕੀਤੀ, ਤੇ ਜਦੋਂ ਸਾਹਿਬ ਨੇ ਅੰਮ੍ਰਿਤ ਦੀ ਦਾਤ ਦਿੱਤੀ ਤੇ ਇਹਦਾ ਨਾਮ ਰੱਖਿਆ ਗਿਆ ਸੀ ਬੁੱਧ ਸਿੰਘ। ਗੁਰਦੇਵ ਪਿਤਾ ਤੋਂ ਅੰਮ੍ਰਿਤ ਦੀ ਦਾਤ ਲਈ ਨਾਮ ਬੁੱਧ ਸਿੰਘ ਰੱਖਿਆ। ਬਾਬਾ ਪ੍ਰੇਮ ਸਿੰਘ ਹੋਤੀ ਲਿਖਦੇ ਨੇ, ਇਸ ਨੇ ਇੰਨਾ ਕੁ ਜ਼ਾਲਮਾਂ ਨਾਲ ਟੱਕਰ ਲਈ, ਇਹਦੇ ਸਰੀਰ ਉੱਤੇ 40 ਨਿਸ਼ਾਨ ਸਨ ਗੋਲੀਆਂ ਦੇ, ਨੇਜ਼ਿਆਂ ਦੇ, ਕੁਰਬਾਨਾਂ ਦੇ, ਤੀਰਾਂ ਦੇ। ਬੁੱਧ ਸਿੰਘ ਦੇ ਤਨ ਤੇ 40 ਨਿਸ਼ਾਨ ਨੇ। ਪ੍ਰਿੰਸੀਪਲ ਸਤਬੀਰ ਸਿੰਘ ਜ਼ਿਕਰ ਕਰਦਾ ਹੈ, ਇਹਦੇ ਤਨ ਤੇ 43 ਨਿਸ਼ਾਨ ਨੇ। ਗੱਲ ਮੁੱਕਦੀ ਕੀ, ਉਹਦੇ ਤਨ ਤੇ 40 ਨਿਸ਼ਾਨ ਨੇ, ਦੁਸ਼ਮਣਾਂ ਨਾਲ ਟੱਕਰ ਲੈਂਦਿਆਂ ਸਾਰਾ ਸਰੀਰ ਵਿੰਨਿਆ ਪਿਆ। ਸਿੱਖ ਵਿਦਵਾਨ ਕਹਿੰਦੇ ਨੇ ਬੁੱਧ ਸਿੰਘ ਦੀ ਇੱਕ ਘੋੜੀ ਸੀ ਜਿਹਦਾ ਨਾਮ ਦੇਸਾ ਸੀ, ਇਸ ਕਰਕੇ ਇਹਦਾ ਨਾਮ ਨਾਲ ਹੀ ਇੰਨਾ ਜੁੜ ਗਿਆ ਸੀ, ਅਸਵਾਰੀ ਕਰਨ ਵਾਲੇ ਦਾ ਤੇ ਅਸਵਾਰੀ ਦਾ ਨਾਮ ਇੰਨਾ ਕੁ ਇਕਮਿਕ ਹੋ ਗਿਆ, ਇਹਨੂੰ ਦੇਸਾ ਬੁੱਧ ਸਿੰਘ ਕਹਿਣ ਲੱਗ ਪਏ ਸਨ। ਦੇਸਾ ਬੁੱਧ ਸਿੰਘ ਆਪਣੀ ਘੋੜੀ ਦੇ ਪਿੱਠ ਤੇ ਸਿੱਖ ਵਿਦਵਾਨਾਂ ਮੁਤਾਬਕ 50 ਵਾਰੀ ਇਹਨੇ ਜ਼ੁਲਮ ਤੇ ਚਨਾਹ ਨੂੰ ਆਰ ਪਾਰ ਕੀਤਾ ਸੀ। ਬੁੱਧ ਸਿੰਘ ਇਹਨੇ ਜਦੋਂ ਗੁਰਦੇਵ ਤੋਂ ਅੰਮ੍ਰਿਤ ਦੀ ਦਾਤ ਲਈ, ਇਹਦੇ ਘਰ ਫਿਰ ਦੋ ਪੁੱਤਰ ਪੈਦਾ ਹੋਏ, ਇੱਕ ਦਾ ਨਾਮ ਸੀ ਨੋਦ ਸਿੰਘ ਤੇ ਦੂਜੇ ਦਾ ਨਾਮ ਸੀ ਚੰਦਾ ਸਿੰਘ। ਚੰਦਾ ਸਿੰਘ ਸਰਦਾਰ ਜਿਹੜਾ ਇਹ ਸੰਧਾ ਵਾਲੀਆਂ ਘਰਾਣੇ ਦਾ ਮੋਢੀ ਹੋਏ। ਨੋਦ ਸਿੰਘ ਜਿਹੜਾ ਇਹਨੇ ਗੁਜਰਾਂ ਵਾਲੇ ਦੇ ਨੇੜੇ ਆਪਣੇ ਬਾਪ ਦੀ ਮੌਤ ਤੋਂ ਬਾਅਦ ਗੁਜਰਾਂ ਵਾਲੇ ਦੇ ਨੇੜੇ ਇੱਕ ਸ਼ੁਕਰ ਚੱਕ ਥੇ ਵਿਛਾਇਆ। ਇਸ ਨੇ ਪਹਿਲਾਂ 30 ਨੌਜਵਾਨ ਸਿੱਖ ਆਪਣੇ ਨਾਲ ਜਥੇ ਵਿੱਚ ਰਲਾਏ ਨੇ, ਇਹਨੇ ਸ਼ੁਕਰ ਚੱਕ ਥੇ ਵਿਛਾਇਆ। ਜੇ ਸੱਚ ਪੁੱਛੋ
ਉਹ ਸੁੱਕਰ ਚੱਕੀਆ ਮਿਸਲ ਦਾ ਉਦਨ ਮੂਲ ਸੀ ਤੇ ਸੁੱਕਰ ਚੱਕੀਆ ਮਿਸਲ ਦੇ ਨਾਲ ਨਾਲ ਇਉਂ ਸਮਝ ਲਵੋ ਕਿ ਸਿੱਖ ਰਾਜ ਦੀ ਪਹਿਲੀ ਨੀਂਹ ਉਦਨ ਰੱਖੀ ਗਈ ਸੀ। 30 ਬੰਦੇ ਬਾਬਾ ਨੋਦ ਸਿੰਘ ਨੇ ਇਸ ਨੋਦ ਸਿੰਘ ਸਰਦਾਰ ਨੇ ਭਰਤੀ ਕੀਤੇ। ਨੋਦ ਸਿੰਘ ਤੋਂ ਬਾਅਦ ਇਹਦੇ ਘਰ ਦੇ ਅੰਦਰ 4 ਪੁੱਤਰਾਂ ਨੇ ਜਨਮ ਲਿਆ, ਚਰਤ ਸਿੰਘ, ਚੇਤ ਸਿੰਘ, ਮਾਕੀ ਸਿੰਘ ਆਦਿਕ। ਨੋਦ ਸਿੰਘ ਦੀ ਮੌਤ ਹੋਈ ਤੇ ਇਹਦੇ ਪੁੱਤਰ ਚਰਤ ਸਿੰਘ ਨੇ ਸੁੱਕਰ ਚੱਕੀਆ ਮਿਸਲ ਦੀ ਕਮਾਂਡ ਨੂੰ ਸਾਂਭਿਆ। ਮੈਂ ਰਣਜੀਤ ਸਿੰਘ ਜੀ ਦੇ ਪਿਛੋਕੜ ਦੀ ਅਰਜ਼ ਕਰ ਰਿਹਾ। ਚਰਤ ਸਿੰਘ ਜਿੱਦਣ ਮਿਸਲ ਦਾ ਆਗੂ ਬਣਿਆ ਉਦਨ ਇਹਨੇ ਇੱਕ ਨੇਮ ਬਣਾ ਦਿੱਤਾ ਸੀ, ਜਿਹਨੇ ਸਾਡੀ ਮਿਸਲ ਵੀ ਸਾਹਮਣੇ ਹੋਣਾ ਉਹਨੂੰ ਕਲਗੀ ਵਾਲੇ ਦੇ ਦਰ ਦਾ ਅੰਮ੍ਰਿਤ ਪਾਨ ਕਰਨਾ ਪਏਗਾ। ਤੇ ਜਦੋਂ ਕੋਈ ਨਵਾਂ ਸਿਪਾਹੀ ਭਰਤੀ ਕਰਦਾ ਸੀ ਉਦੋਂ ਚਰਤ ਸਿੰਘ ਆਪ 5 ਪਿਆਰਿਆਂ ਵਿੱਚ ਸ਼ਾਮਿਲ ਹੋ ਕੇ ਉਹਨੂੰ ਅੰਮ੍ਰਿਤ ਦੀ ਦਾਤ ਦਿੰਦਾ ਹੁੰਦਾ ਸੀ। ਮਿਸਲ ਵਿੱਚ ਸਿਪਾਹੀ ਭਰਤੀ ਤਾਂ ਕਰਨਾ, ਪਹਿਲਾਂ ਇਹਨੇ ਅੰਮ੍ਰਿਤ ਦੀ ਦਾਤ ਦੇਣੀ। ਜਦੋਂ ਚਰਤ ਸਿੰਘ ਦਾ ਜੀਵਨ ਆਇਆ ਉਦੋਂ ਮਿਸਲਾਂ ਰਾਜਭਾਗ ਕਾਇਮ ਪਈਆਂ ਕਰਦੀਆਂ ਨੇ। ਇਧਰ ਅਬਦਾਲੀ ਨੇ ਹਮਲਾ ਕੀਤਾ ਕੁੱਪਰ ਖੇੜੇ ਦੇ ਮੈਦਾਨ ਵਿੱਚ, ਇਹਨੇ ਹਜ਼ਾਰਾਂ ਸਿੱਖ ਕੋਹ ਕੇ ਖਤਮ ਕੀਤੇ ਨੇ। ਬੁੱਝੇ ਬੁੱਢੇ ਬੱਚੇ ਅਨੇਕਾਂ ਜਿਹੜੇ ਗੱਭਰੂ ਨੇ ਉਹਨਾਂ ਨੂੰ ਇਹਨੇ ਸ਼ਹੀਦ ਕਰ ਦਿੱਤਾ। ਤੇ ਇਸੇ ਕੁੱਪਰ ਖੇੜੇ ਦੇ ਮੈਦਾਨ ਵਿੱਚ ਸਰਦਾਰ ਚਰਤ ਸਿੰਘ ਨੇ ਵੰਗਾਰ ਕੇ ਇੱਕ ਗੱਲ ਕਹੀ ਸੀ, ਅਬਦਾਲੀ ਲੋਕਾਂ ਦੇ ਪੁੱਤਰ ਮਰਵਾਨਾ ਪਏ, ਜੇ ਤੇਰੀਆਂ ਬਾਹਾਂ ਵਿੱਚ ਦਮ ਹੈ ਤੂੰ ਮੇਰੇ ਸਾਹਮਣੇ ਆ ਕੇ ਮੇਰੇ ਨਾਲ ਟੱਕਰ ਲੈ ਲੈ। ਇੱਥੇ ਚਰਤ ਸਿੰਘ ਨੇ ਵੰਗਾਰਿਆ ਸੀ। ਚਰਤ ਸਿੰਘ ਤੋਂ ਬਾਅਦ ਇਹਦੇ ਘਰ ਇਹਦਾ ਪੁੱਤਰ ਮਹਾਂ ਸਿੰਘ ਤੇ ਸੋਜ ਸਿੰਘ ਦੋ ਪੁੱਤਰ ਹੋਏ। ਚਰਤ ਸਿੰਘ ਤੋਂ ਬਾਅਦ ਮਹਾਂ ਸਿੰਘ ਨੇ ਸੁੱਕਰ ਚੱਕੀਆ ਮਿਸਲ ਦੀ ਅਗਵਾਈ ਕੀਤੀ ਏ। ਮਹਾਂ ਸਿੰਘ ਜਿਹੜਾ ਇਹਦਾ ਦਿਨ ਦਿਨ ਪ੍ਰਤਾਪ ਵੱਧਦਾ ਗਿਆ, ਇੱਥੋਂ ਤੱਕ ਕਿ ਰਾਣੀ ਸਦਾ ਕੌਰ ਜਿਹੜੀ ਏ ਉਹਨੇ ਵੀ ਇਹਦੇ ਨਾਲ ਸਾਂਝ ਪਾਈ। ਮੈਂ ਅਰਜ਼ ਕਰਾਂ ਸਰਦਾਰ ਮਹਾਂ ਸਿੰਘ ਦਾ ਜਿਹੜਾ ਰਿਸ਼ਤਾ ਹੈ, ਜੀਂਦ ਦਾ ਰਾਜਾ ਹੋਇਆ ਗਜਪਤ ਸਿੰਘ, ਉਹਦੀ ਬੱਚੀ ਰਾਜ ਕੌਰ ਮਲਵੈਣ ਦੇ ਨਾਲ ਮਹਾਂ ਸਿੰਘ ਦੀ ਸ਼ਾਦੀ ਹੋਈ। ਤੇ ਚੇਤੇ ਰੱਖਣਾ ਮਹਾਂ ਸਿੰਘ ਉਹ ਭਾਗਾਂ ਵਾਲੀ ਘੜੀ ਆਈ, ਗੁਜਰਾਂ ਵਾਲੇ ਦੀ ਧਰਤੀ ਏ। ਕੁਝ ਬਡਰੁੱਖਾਂ ਦਾ ਜ਼ਿਕਰ ਕਰਦੇ ਨੇ ਗੁਜਰਾਂ ਵਾਲੇ ਦੀ ਧਰਤੀ ਏ। 2 ਨਵੰਬਰ ਸਨ 1780 ਆਇਆ, ਉਸ ਦਿਨ ਇੱਕ ਬਾਲਕ ਦਾ ਜਨਮ ਹੋਇਆ ਰਾਜ ਕੌਰ ਦੀ ਕੁੱਖ ਵਿੱਚੋਂ ਮਹਾਂ ਸਿੰਘ ਦੇ ਘਰ ਅੰਦਰ, ਤੇ ਉਸ ਬਾਲਕ ਦਾ ਨਾਮ ਰੱਖਿਆ ਗਿਆ ਸੀ ਰਣਜੀਤ ਸਿੰਘ। ਇਹਦਾ ਪਿਛੋਕੜ ਏ। ਰਣਜੀਤ ਸਿੰਘ ਦਾ ਜਨਮ ਹੋਇਆ, ਬਾਪ ਨੇ ਖੁਸ਼ੀਆਂ ਮਨਾਈਆਂ ਨੇ। ਅਜੇ ਥੋੜੀ ਜੀ ਉਮਰ ਦਾ ਹੋਇਆ ਤੇ ਰਣਜੀਤ ਸਿੰਘ ਨੂੰ ਚੇਚਕ ਨੇ ਦੱਬ ਲਿਆ। ਕਹਿੰਦੇ ਨੇ ਇਹਦੇ ਬਚਣ ਦੀ ਕੋਈ ਉਮੀਦ ਨਹੀਂ ਸੀ, ਇਹਦੀ ਖੱਬੀ ਅੱਖ ਸਦਾ ਵਾਸਤੇ ਬੰਦ ਹੋ ਗਈ। ਤੇ ਵੇਖਣ ਵਾਲੇ ਸੋਚਦੇ ਸਨ ਪਤਾ ਨਹੀਂ ਇਸ ਬੱਚੇ ਨੇ ਬਚਣਾ ਕਿ ਨਹੀਂ, ਪਰ ਸਿੱਖ ਵਿਦਵਾਨ ਲਿਖਦਾ ਹੈ ਨਹੀਂ ਦੁਨੀਆਂ ਦੇ ਲੋਕੋ, ਜਦੋਂ ਉਹਦੀ ਇੱਕ ਅੱਖ ਸਦਾ ਲਈ ਚਲੀ ਗਈ ਉਹਦਾ ਸਰੀਰ ਬਿਲਕੁਲ ਕਮਜ਼ੋਰ ਹੋ ਗਿਆ। ਪਰ ਖੂਣੀ ਹੱਸ ਕੇ ਕਹਿੰਦੀ ਸੀ ਜਿਸ ਬੱਚੇ ਨੂੰ ਤੁਸੀਂ ਕਮਜ਼ੋਰ ਕਹਿੰਦੇ ਹੋ ਇਹਨੇ ਕਦੀ ਗੁਰੂ ਨਾਨਕ ਦੇ ਨਾਮ ਦੇ ਸਿੱਕੇ ਚਲਾਣੇ ਨੇ, ਇਹਨੇ ਧਰਤੀ ਪੰਜਾਬ ਦੀ ਮਹਾਰਾਜਾ ਬਣਨੇ, ਇਹਨੂੰ ਸ਼ੇਰੇ ਪਤਾ ਪੰਜਾਬ ਦਾ ਖਿਤਾਬ ਦਿੱਤਾ ਜਾਣਾ, ਇਹਨੇ ਤਾਂ ਕਈ ਸਦੀਆਂ ਦੇ ਜ਼ਾਲਮਾਲ ਮਹਾਮਲਾਵਰਾਂ ਦੇ ਦੰਦ ਖੱਟੇ ਕਰਕੇ ਪਿਛਾ ਨੂੰ ਮੋੜ ਦੇਣਾ। ਰਣਜੀਤ ਸਿੰਘ ਕੁਝ ਸਮੇਂ ਤੋਂ ਬਾਅਦ ਵੱਲ ਹੋਇਆ, ਜਿੱਦਣ ਮਹਾਂ ਸਿੰਘ ਦੀ ਉਮਰ 27 ਸਾਲ ਦੀ ਹੋਈ ਤੇ ਇਧਰ ਰਣਜੀਤ ਸਿੰਘ ਜਿਹੜਾ ਇਹਦੀ ਉਮਰ 9 ਕੁ ਸਾਲ ਦੇ ਕਰੀਬ ਹੋਈ। 9 ਸਾਲ ਦੀ ਉਮਰ ਵਿੱਚ ਰਣਜੀਤ ਸਿੰਘ ਆਪਣੇ ਬਾਪੂ ਨਾਲ ਮੁਹਿੰਮ ਉੱਤੇ ਜਾਣ ਲੱਗ ਪਿਆ ਸੀ। ਸਿੱਖ ਵਿਦਵਾਨ ਲਿਖਦੇ ਨੇ ਇਧਰ ਰਾਣੀ ਸਦਾ ਕੌਰ ਹੋਈ ਏ ਕਨਈਆ ਮਿਸਲ ਦੀ, ਉਹਦੇ ਮਾਲਕ ਨੂੰ ਭਾਵਾਂ ਕਿ ਮਹਾਂ ਸਿੰਘ ਨੇ ਮਾਰਿਆ, ਜਦੋਂ ਉਹਨੇ ਦੇਖਿਆ ਕਿ ਮਹਾਂ ਸਿੰਘ ਦੀ ਤਾਕਤ ਵੱਧਦੀ ਪਈ ਏ, ਉਹਨੇ ਉਸੇ ਵਕਤ ਸਾਰੇ ਵੈਰ ਵਿਰੋਧ ਭੁਲਾ ਕੇ ਆਪਣੀ ਧੀ ਮਹਿਤਾਬ ਕੌਰ ਦਾ ਰਿਸ਼ਤਾ ਰਣਜੀਤ ਸਿੰਘ ਦੇ ਨਾਲ ਕਰ ਦਿੱਤਾ। ਮਹਾਂ ਸਿੰਘ ਅਜੇ ਜਿਉਂਦਾ। ਕਹਿੰਦੇ ਨੇ ਜਦੋਂ ਇਹਦਾ ਰਿਸ਼ਤਾ ਹੋਇਆ ਤੇ ਸਰਦਾਰ ਮਹਾਂ ਸਿੰਘ ਗਿਆ ਗੁਜਰਾਤ, ਭਾਵਾਂ ਕਿ ਇਹ ਆਪਸੀ ਲੜਾਈ ਮਿਸਲਾਂ ਦੀ ਸੀ, ਰਣਜੀਤ ਸਿੰਘ ਵੀ ਉੱਥੇ ਪਹੁੰਚਿਆ ਤੇ ਰਣਜੀਤ ਸਿੰਘ ਆਪਣੇ ਬਾਪੂ ਨਾਲ ਏ। ਮਹਾਂ ਸਿੰਘ ਉਸ ਮੌਸਮ ਵਿੱਚ ਖਾਣਾ ਚੰਗਾ ਨਾ ਮਿਲਣ ਕਰਕੇ ਬਿਮਾਰ ਹੋ ਗਿਆ ਤੇ ਇੰਨਾ ਕੁ ਬਿਮਾਰ ਹੋਇਆ ਇਹਦਾ ਸਰੀਰ ਬਿਲਕੁਲ ਰਹਿ ਗਿਆ, ਇੰਜ ਭਾਸਿਆ ਕਿ ਜਿਵੇਂ ਮੌਤ ਬਿਲਕੁਲ ਨੇੜੇ ਪਈ ਆਉਂਦੀ। ਇਹ ਗੁਜਰਾਤ ਤੋਂ ਵਾਪਸ ਪਰਤਿਆ, ਆਪਣੇ ਪੁੱਤਰ ਰਣਜੀਤ ਸਿੰਘ ਨੂੰ ਉੱਥੇ ਸਿੱਖ ਵਿਦਵਾਨ ਕਹਿੰਦੇ ਨੇ ਦਸਤਾਰ ਦੇ ਕੇ ਆਇਆ। ਮਿਸਲ ਨੂੰ ਕਿਹਾ ਅੱਜ ਤੋਂ ਬਾਅਦ ਮੇਰਾ ਪੁੱਤਰ ਰਣਜੀਤ ਸਿੰਘ ਤੁਹਾਡੀ ਅਗਵਾਈ ਕਰੇਗਾ। ਛੋਟੀ ਜੀ ਉਮਰ ਏ ਮਹਾਂ ਸਿੰਘ ਆਪਣੇ ਘਰ ਵਾਪਸ ਗੁਜਰਾਂ ਵਾਲੇ ਪਹੁੰਚ ਗਿਆ।
ਤੇ ਰਣਜੀਤ ਸਿੰਘ ਨੇ ਪਹਿਲੀ ਜੰਗ ਬਾਪੂ ਤੋਂ ਬਾਅਦ ਉਹ ਜਿੱਤੀ ਏ ਤੇ ਜਦੋਂ ਜੰਗ ਜਿੱਤੀ ਸੁਨੇਹਾ ਭੇਜਿਆ ਕਿ ਅੱਜ ਤੇਰਾ ਪੁੱਤਰ ਮੁਹਿੰਮ ਨੂੰ ਫਤਿਹ ਕਰਕੇ ਆ ਰਿਹਾ ਹੈ ਤੇ ਮਾਂ ਸਿੰਘ ਦੀ ਉਹ ਆਖਰੀ ਜਿੱਤ ਸੀ। ਇਸ ਖਬਰ ਤੋਂ ਬਾਅਦ ਮਾਂ ਸਿੰਘ ਜਿਹੜਾ ਉਹ ਚਲਾਣਾ ਕਰ ਗਿਆ। 27 ਸਾਲ ਦੀ ਉਮਰ ਵਿੱਚ ਮਾਂ ਸਿੰਘ ਚਲਾਣਾ ਕਰ ਗਿਆ। ਰਣਜੀਤ ਸਿੰਘ ਨੇ ਆਪਣੇ ਬਾਪੂ ਦਾ ਸੰਸਕਾਰ ਆ ਕੇ ਹੱਥੀ ਕੀਤਾ। ਉਸ ਵਕਤ ਇਹਦੀ ਮਾਂ ਰਾਜ ਕੌਰ ਨੇ ਤੇ ਇਹਦੀ ਸੱਸ ਸਦਾ ਕੌਰ ਨੇ ਇਹਦੇ ਉੱਤੇ ਇੰਨਾ ਕੁ ਹੱਥ ਰੱਖਿਆ, ਇਸ ਬੱਚੇ ਨੂੰ ਇੰਨਾ ਜੋੜ ਕੇ ਰੱਖਿਆ, ਕੁਝ ਸਮਾਂ ਇਹ ਉਦਾਸ ਹੋਏ ਸਿੱਖ ਵਿਦਵਾਨ ਮੰਨਦੇ ਨੇ, ਪਰ ਜਦੋਂ ਕੁਦਰਤ ਨੇ ਸਾਥ ਦਿੱਤਾ ਫਿਰ ਰਣਜੀਤ ਸਿੰਘ ਜਿਹੜੇ ਪਾਸੇ ਵੀ ਇਹਨੇ ਪੈਰ ਵਧਾਇਆ, ਇਹ ਗੱਲ ਚੇਤੇ ਰੱਖਿਓ, ਜਿੱਤ ਨੇ ਇਹਦੇ ਪੈਰਾਂ ਨੂੰ ਚੁੰਮਿਆ, ਕੋਈ ਥਾਂ ਐਸੀ ਨੀ ਜਿੱਥੋਂ ਰਣਜੀਤ ਸਿੰਘ ਨੇ ਹਾਰ ਦੇ ਮੂੰਹ ਨੂੰ ਤੱਕਿਆ ਹੋਵੇ। ਰਣਜੀਤ ਸਿੰਘ ਨੇ ਲਾਹੌਰ ਤੇ ਕਬਜ਼ਾ ਕੀਤਾ। ਇਹ ਸਨ 1801 ਦੀ ਘਟਨਾ, ਜਦੋਂ ਸਿੱਖ ਰਾਜ ਕਾਇਮ ਹੁੰਦਾ ਇਹਨੇ ਲਾਹੌਰ ਤੇ ਕਬਜ਼ਾ ਕੀਤਾ ਤੇ ਲਾਹੌਰ ਦੀ ਪ੍ਰਜਾ ਨੇ ਖੁਦ ਕਿਹਾ ਰਣਜੀਤ ਸਿੰਘ ਨੂੰ ਅਜੇ ਮਹਾਰਾਜਾ ਨਹੀਂ ਬਣਿਆ ਕਿ ਲਾਹੌਰ ਦੀ ਪ੍ਰਜਾ ਦੇ 3 ਹਾਕਮ ਨੇ, ਭਾਵਾਂ ਇਹ ਸਿੱਖ ਸਰਦਾਰ ਸਨ, ਆਪਸ ਵਿੱਚ ਲੜਦੇ ਨੇ, ਤੂੰ ਇੱਥੇ ਆ ਕੇ ਕਬਜ਼ਾ ਕਰ, ਤੇਰੇ ਰਾਜ ਵਿੱਚ ਸਾਨੂੰ ਸੁੱਖ ਮਿਲ। ਰਣਜੀਤ ਸਿੰਘ ਲਾਹੌਰ ਪਹੁੰਚਿਆ, ਇਹਨੇ ਜਦੋਂ ਇੱਥੇ ਕਬਜ਼ਾ ਕਰ ਲਿਆ ਤੇ ਸਨ 1801 ਦੇ ਅੰਦਰ ਜਿਤਨੇ ਵੀ ਸਰਦਾਰ ਨੇ, ਜਿਤਨੇ ਵੀ ਅਹਿਲਕਾਰ ਨੇ, ਇਹਨਾਂ ਨੇ ਸਲਾਹ ਕੀਤੀ ਕਿ ਰਣਜੀਤ ਸਿੰਘ ਨੂੰ ਮਹਾਰਾਜੇ ਦਾ ਖਿਤਾਬ ਦਿੱਤਾ ਜਾਏ। ਸ਼ੁਰੂ ਤੋਂ ਨਹੀਂ, 1801 ਦੇ ਅੰਦਰ ਇਕੱਠ ਹੋਇਆ, ਰਣਜੀਤ ਸਿੰਘ ਨੂੰ ਖਿਤਾਬ ਦੇਣਾ ਚਾਹੁੰਦੇ ਨੇ ਤੇ ਅੱਗੋਂ ਇਹਨੇ ਉੱਤਰ ਦੇ ਦਿੱਤਾ ਸੀ, ਨਹੀਂ ਮੈਨੂੰ ਖਿਤਾਬ ਨਾ ਦਿਓ, ਮੈਂ ਤਾਂ ਪ੍ਰਜਾ ਦਾ ਸੇਵਕ ਹਾਂ। ਜਦੋਂ ਉਹਨਾਂ ਨੇ ਫਿਰ ਵਾਰ ਵਾਰ ਕਿਹਾ, ਨਹੀਂ ਰਣਜੀਤ ਸਿੰਘ ਤੈਨੂੰ ਮਹਾਰਾਜੇ ਦਾ ਖਿਤਾਬ ਦੇਣਾ, ਅਖੀਰ ਤੇ ਉਹ ਮੰਨ ਗਿਆ ਤੇ ਵਿਸਾਖੀ ਵਾਲੇ ਦਿਨ ਇਕੱਠ ਕੀਤਾ। ਪਿਆਰਿਓ, ਦੂਰੋਂ ਦੂਰੋਂ ਦੂਜੀਆਂ ਰਿਆਸਤਾਂ ਦੇ ਮਨੁੱਖ ਵੀ ਆਏ, ਸਿੱਖ ਸਰਦਾਰ ਇਕੱਠੇ ਹੋਏ। ਲਾਹੌਰ ਦਾ ਕੋਈ ਗੁਰਦੁਆਰਾ ਨਹੀਂ ਜਿੱਦਣ ਮਹਾਰਾਜੇ ਦਾ ਖਿਤਾਬ ਮਿਲਣਾ। ਹਰ ਗੁਰਦੁਆਰੇ ਦੇ ਅੰਦਰ ਅਖੰਡ ਪਾਠ ਪ੍ਰਾਰੰਭ ਕੀਤਾ ਗਿਆ ਸੀ, ਮੰਦਰਾਂ ਵਿੱਚ ਪੁਜਾਰੀਆਂ ਨੇ ਪ੍ਰਾਰਥਨਾਵਾਂ ਕੀਤੀਆਂ। ਇਥੋਂ ਤੱਕ ਕਿ ਪਹਿਲਾ ਸਮਾਂ ਸੀ ਲਾਹੌਰ ਦੀਆਂ ਮਸੀਤਾਂ ਵਿੱਚ ਵੀ ਮੁਲਾਣਿਆਂ ਨੇ ਦੁਆ ਕੀਤੀ, ਯਾ ਰੱਬ ਰਣਜੀਤ ਸਿੰਘ ਨੂੰ ਲੰਮੀ ਆਰ ਬਲਾ ਦੇਈ, ਇਹਦੇ ਰਾਜ ਦੇ ਅੰਦਰ ਅਸੀਂ ਅਨਾਜੀ ਆਜ਼ਾਦੀ ਦਾ ਨਿੱਘ ਮਾਣ ਸਕੀਏ। ਜਿੱਦਣ ਅਖੰਡ ਪਾਠ ਸਾਹਿਬ ਦੇ ਭੋਗ ਵਿਸਾਖੀ ਵਾਲੇ ਦਿਨ ਪਾਏ ਗਏ, ਦਰਬਾਰ ਸਜਿਆ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ। ਦੇਖੋ ਅੱਜ ਸਿੱਖ ਰਾਜੇ ਦੇ ਜੀਵਨ ਨੂੰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਗਿਆਨੀ ਗੁਰਮੁਖ ਸਿੰਘ ਗ੍ਰੰਥੀ ਸਨ, ਉਹਨਾਂ ਨੇ ਗੱਲ ਵਿੱਚ ਪੱਲਾ ਪਾ ਕੇ ਅਰਦਾਸ ਕੀਤੀ ਤੇ ਰਣਜੀਤ ਸਿੰਘ ਨੇ ਕਿਹਾ ਸੀ, ਗਿਆਨੀ ਜੀ ਤੁਸੀਂ ਬੜੇ ਗੁਰੂ ਘਰ ਦੇ ਅਨੰਨ ਸੇਵਕ ਹੋ, ਇੱਕ ਅਰਦਾਸ ਕਰਿਓ ਕਿ ਗੁਰੂ ਨਾਨਕ ਸਾਹਿਬ ਇੱਕ ਕਿਰਪਾ ਕਰੀ, ਰਣਜੀਤ ਸਿੰਘ ਨੂੰ ਉਹ ਜਿੱਤ ਦੇਈ ਜਿਸ ਜਿੱਤ ਵਿੱਚ ਗੁਰੂ ਮੈਂ ਤੇਰਾ ਅਦਬ ਸਤਿਕਾਰ ਕਰ ਸਕਾਂ, ਮੈਨੂੰ ਉਹ ਕਾਮਯਾਬੀ ਦੇਈ ਜਿਹਦੇ ਨਾਲ ਤੇਰੇ ਘਰ ਦੀ ਸ਼ੋਭਾ ਹੋਵੇ, ਮੈਨੂੰ ਉੱਥੇ ਕਾਮਯਾਬ ਨਾ ਕਰੀ ਜਿੱਥੇ ਮੈਂ ਦੇਖਾਂ ਕਿ ਤੇਰੀ ਗੁਰਮਤ ਨੂੰ ਖੋਰਾ ਲੱਗਦਾ ਹੋਵੇ। ਕਹਿੰਦੇ ਉਸ ਵਕਤ ਗਿਆਨੀ ਗੁਰਮੁਖ ਸਿੰਘ ਨੇ ਅਰਦਾਸ ਕੀਤੀ, ਅੱਜ 4 ਸਵੇਰੇ ਰਣਜੀਤ ਸਿੰਘ ਦੇ ਫੁੱਲਾਂ ਦੀ ਵਰਖਾ ਕੀਤੀ ਗਈ ਤੇ ਬਾਬਾ ਸਾਹਿਬ ਸਿੰਘ ਜੀ ਬੇਟੀ ਉਹਨਾਂ ਸਾਹਿਬ ਵਾਲੇ ਉਹਨਾਂ ਆਪਣੇ ਹੱਥਾਂ ਨਾਲ ਸ਼ੇਰੇ ਪੰਜਾਬ ਨੂੰ ਤਿਲਕ ਦਿੱਤਾ। ਪਹਿਲਾਂ ਰਣਜੀਤ ਸਿੰਘ ਸੀ ਸ਼ੁਕਰ ਚੱਕੀਆਂ ਮਿਸਲ ਦਾ ਜਥੇਦਾਰ, ਅੱਜ ਤੋਂ ਬਾਅਦ ਸਿੱਖ ਕੌਮ ਵਿੱਚ ਮਹਾਰਾਜਾ ਰਣਜੀਤ ਸਿੰਘ ਬਣ ਗਿਆ। ਇਹਨੂੰ ਜਦੋਂ ਤਿਲਕ ਦਿੱਤਾ ਗਿਆ, ਮਹਾਰਾਜੇ ਦਾ ਖਿਤਾਬ ਦਿੱਤਾ ਤੇ ਉਸ ਵਕਤ ਸਿੱਖ ਵਿਦਵਾਨ ਕਹਿੰਦੇ ਨੇ, ਬੇਅੰਤ ਕਵੀ ਉੱਥੇ ਆਏ ਸਨ, ਹੁਣ ਗੱਲ ਚੱਲੀ ਵੀ ਸਿੱਕਾ ਆਪਾਂ ਕਿਹਦੇ ਨਾਂ ਦਾ ਚਲਾਵਾਂਗੇ। ਵਿਦਵਾਨ ਲਿਖਦੇ ਨੇ, ਕਿਸੇ ਨੇ ਕਹਿ ਦਿੱਤਾ ਤੁਸੀਂ ਬੁੱਧ ਸਿੰਘ ਦੇ ਨਾਮ ਦਾ ਚਲਾਓ, ਕਿਸੇ ਨੇ ਕਿਹਾ ਤੁਸੀਂ ਨੋਧ ਸਿੰਘ ਦੇ ਨਾਮ ਦਾ ਚਲਾਓ, ਕਿਸੇ ਨੇ ਕਿਹਾ ਚਰਕ ਸਿੰਘ ਦੇ ਨਾਮ ਦਾ ਚਲਾਓ, ਕਿਸੇ ਨੇ ਕਿਹਾ ਰਣਜੀਤ ਸਿੰਘ ਦੇ ਨਾਮ ਦੀ ਕਵਿਤਾ ਉਚਾਰ ਦਿੱਤੀ। ਆਪਣੇ ਆਪਣੇ ਵਿਦਵਾਨਾਂ ਨੇ ਵਿਚਾਰ ਦਿੱਤੇ ਕਿ ਸਿੱਕੇ ਉੱਤੇ ਇਹਦਾ ਨਾਮ ਹੋਵੇ। ਜਦੋਂ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਤੇ ਰਣਜੀਤ ਸਿੰਘ ਨੇ ਗੱਲ ਵਿੱਚ ਪੱਲਾ ਪਾ ਕੇ ਕਿਹਾ ਸੀ, ਖਾਲਸਾ ਜੀ ਇਹ ਰਾਜ ਮੇਰਾ ਨਹੀਂ, ਇਹ ਰਾਜ ਗੁਰੂ ਨਾਨਕ ਦਾ ਹੈ ਤੇ ਜਿਹਦਾ ਰਾਜ ਸਿੱਕਾ ਵੀ ਉਹਦੇ ਨਾਮ ਦਾ ਚੱਲਣਾ ਚਾਹੀਦਾ ਹੈ। ਰੁਪਈਏ ਦਾ ਨਾਂ ਰੱਖੋ ਨਾਨਕ ਸ਼ਾਹੀ ਰੁਪਈਆ ਤੇ ਸਿੱਕੇ ਦਾ ਨਾਮ ਰੱਖੋ, ਪੈਸੇ ਦਾ ਨਾਮ ਰੱਖੋ ਨਾਨਕ ਸ਼ਾਹੀ ਪੈਸਾ। ਉੱਥੇ ਜਦੋਂ ਸਿੱਕਾ ਢਾਲਿਆ ਗਿਆ, ਪੁਰਾਤਨ ਵਿਦਵਾਨ ਲਿਖਦੇ ਨੇ ਸਿੱਕੇ ਦੇ ਇੱਕ ਪਾਸੇ
ਗੁਰੂ ਨਾਨਕ ਸਾਹਿਬ ਜੀ ਬਿਰਾਜਮਾਨ ਨੇ ਤੇ ਭਾਈ ਮਰਦਾਨਾ ਕੀਰਤਨ ਪਿਆ ਕਰਦਾ ਹੈ। ਦੂਜੇ ਪਾਸੇ ਸਿੱਕੇ ਤੇ ਲਿਖਿਆ ਗਿਆ, ਦੇਗੋ ਤੇਗੋ ਫਤਿਹ ਨੁਸਰਤ ਬੇਦ ਰੰਗ ਜਾਪਤ ਅਜ ਨਾਨਕ ਗੁਰੂ ਗੋਬਿੰਦ ਸਿੰਘ, ਕਿ ਦੇਗ ਤੇਗ ਦੀ ਫਤਿਹ ਮੈਨੂੰ ਮਿਲੀ ਪਰ ਆਪਣੇ ਆਪ ਨਹੀਂ, ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਦੇ ਨਾਲ ਮਿਲੀ। ਕੁਝ ਸਿੱਕਿਆਂ ਤੇ ਫਾਰਸੀ ਵਿੱਚ ਜਿਹੜੇ ਸ਼ਬਦ ਨੇ ਉਕਰੇ ਗਏ, ਕਈਆਂ ਵਿੱਚ ਗੁਰਮੁਖੀ ਤੇ ਇਹਨੇ ਫਿਰ ਇੱਕ ਮੋਹਰ ਤਿਆਰ ਕੀਤੀ, ਜਿਸ ਨੂੰ ਇਸ ਸਟੈਂਪ ਨੂੰ ਲਾ ਕੇ ਬਾਹਰ ਦੇ ਸੂਬਿਆਂ ਵਿੱਚ ਬਾਹਰ ਦੇ ਰਾਜਾਂ ਵਿੱਚ ਆਪਣਾ ਚਿੱਠੀ ਪੱਤਰ ਕਰਦਾ ਸੀ। ਉਸ ਮੋਹਰ ਉੱਤੇ ਜਿਹੜੇ ਸ਼ਬਦ ਉਕਰੇ ਗਏ ਉਹ ਸਨ, ਇੱਕ ਓਵੰਕਾਰ ਸਤਿਗੁਰ ਪ੍ਰਸਾਦ, ਇਹ ਸਾਡੇ ਸਿੱਖ ਰਾਜ ਦੇ ਚਿੰਨ੍ਹ ਨੇ, ਜਿਹੜਾ 40 ਸਾਲ ਤੋਂ ਜ਼ਿਆਦਾ ਸਮਾਂ ਪੰਜਾਬ ਦੀ ਧਰਤੀ ਤੇ ਰਿਹਾ। ਉਸ ਵਕਤ ਮੋਹਰ ਜਿਹੜੀ ਬਣਾਈ ਉਹਦੇ ਤੇ ਲਿਖਿਆ, ਇੱਕ ਓਵੰਕਾਰ ਸਤਿਗੁਰ ਪ੍ਰਸਾਦ ਦੇਗੋ ਤੇਗੋ ਫਤਿਹ ਨੁਸਰਤ ਬੇਦ ਰੰਗ ਜਾਪਤ ਅਜ ਨਾਨਕ ਗੁਰੂ ਗੋਬਿੰਦ ਸਿੰਘ, ਤੇ ਮੋਹਰ ਦੇ ਥੱਲੇ ਲਿਖਿਆ, ਸ੍ਰੀ ਅਕਾਲ ਪੁਰਖ ਸਹਾਏ। ਜਦੋਂ ਛੋਟੀ ਮੋਹਰ ਤਿਆਰ ਕੀਤੀ ਉਦੋਂ ਰਣਜੀਤ ਸਿੰਘ ਨੇ ਲਿਖਾਇਆ, ਇਹਦੇ ਤੇ ਲਿਖੋ ਕਿ ਸ੍ਰੀ ਅਕਾਲ ਸਹਾਏ, ਤੇ ਥੱਲੇ ਲਿਖਿਆ ਹੁੰਦਾ ਸੀ ਰਣਜੀਤ ਸਿੰਘ, ਮਹਾਰਾਜਾ ਨਹੀਂ, ਰਣਜੀਤ ਸਿੰਘ। ਸਿੱਕਾ ਗੁਰੂ ਨਾਨਕ ਦੇ ਨਾਮ ਦਾ ਚਲਾਇਆ, ਮੋਹਰਾਂ ਗੁਰੂ ਨਾਨਕ ਦੇ ਨਾਮ ਦੀਆਂ ਬਣਾਈਆਂ, ਪਰਤ ਕੇ ਜਿੱਧਰ ਨੂੰ ਰਣਜੀਤ ਸਿੰਘ ਤੁਰਿਆ ਇਹਨੇ ਫਿਰ ਖਾਲਸਾ ਰਾਜ ਦੇ ਨਿਸ਼ਾਨ ਹੀ ਚੁਲਾਏ। ਜਦੋਂ ਉਹਦੇ ਧਾਰਮਿਕ ਜੀਵਨ ਨੂੰ ਆਪਾਂ ਪੜ੍ਹਨੇ ਆ, 1800 ਤੇ 1822 ਦਾ ਸਮਾਂ ਆਇਆ, ਨੈਪੋਲੀਅਨ ਖਤਮ ਹੋ ਚੁੱਕਾ ਤੇ ਇਹਦਾ ਇੱਕ ਕਰਨਲ ਬੰਤੂਰਾ ਆ ਕੇ ਦੀ ਫੌਜ ਵਿੱਚ ਭਰਤੀ ਹੋਇਆ। ਉਹਦੇ ਸਿੱਖੀ ਦੇ ਜੀਵਨ ਨੂੰ ਕਦੀ ਪੜ੍ਹੋ, ਜਨਰਲ ਬੰਤੂਰਾ ਕਹਿੰਦਾ ਹੈ ਕਿ ਮੈਂ ਸ਼ੇਰੇ ਪੰਜਾਬ ਦੀ ਫੌਜ ਵਿੱਚ ਭਰਤੀ ਹੋਣਾ, ਤੇ ਸ਼ੇਰੇ ਪੰਜਾਬ ਨੇ ਆਓ ਭਗਤ ਕੀਤੀ ਤੇ ਨਾਲ ਇੱਕ ਗੱਲ ਕਹੀ ਸੀ, 5 ਸ਼ਰਤਾਂ ਨੇ ਮੇਰੀਆਂ, ਜੇ ਤੈਨੂੰ ਪ੍ਰਵਾਨ ਨੇ ਤਾਂ ਮੇਰੀ ਫੌਜ ਵਿੱਚ ਭਰਤੀ ਹੋ ਸਕਣਾ, ਨਹੀਂ ਤੇ ਨਹੀਂ। ਬਾਬਾ ਪ੍ਰੇਮ ਸਿੰਘ ਹੋਤੀ ਨੇ 5 ਸ਼ਰਤਾਂ ਦਾ ਜ਼ਿਕਰ ਕੀਤਾ। ਪਹਿਲੀ ਸ਼ਰਤ ਇਹ, ਸਿੱਖ ਫੌਜ ਵਿੱਚ ਤੁਸੀਂ ਭਰਤੀ ਹੋਵੋ, ਕਦੀ ਸਮਾਂ ਬਣੇ ਸਿੱਖ ਹਕੂਮਤ ਨੂੰ ਕਿਸੇ ਯੂਰਪ ਦੀ ਹਕੂਮਤ ਨਾਲ ਲੜਨਾ ਪਏ, ਇੱਥੇ ਪਹਿਲਾ ਸ਼ਰਤ ਐਵੇਂ ਲਿਖ ਕੇ ਦਿਓ ਕਿ ਉਦਨ ਅਸੀਂ ਸਿੱਖ ਰਾਜ ਦੇ ਸ਼ੁਭ ਚਿੰਤਕ ਬਣ ਕੇ ਸਿੱਖ ਰਾਜ ਵੱਲੋਂ ਲੜਾਂਗੇ, ਨਾ ਕਿ ਯੂਰਪ ਵੱਲੋਂ, ਸਿੱਖ ਰਾਜ ਵੱਲੋਂ ਲੜਨਾ ਪਏਗਾ। ਦੂਜੀ ਸ਼ਰਤ ਕਿ ਖਾਲਸਾ ਰਾਜ ਲਾਹੌਰ ਦਰਬਾਰ ਦੀ ਆਗਿਆ ਤੋਂ ਬਿਨਾਂ ਤੁਸੀਂ ਯੂਰਪ ਦੇ ਕਿਸੇ ਹਾਕਮ ਦੇ ਨਾਲ ਚਿੱਠੀ ਪੱਤਰ ਨਹੀਂ ਕਰ ਸਕਦੇ। ਤੀਜੀ ਸ਼ਰਤ ਇਹ ਕਿ ਤੁਹਾਨੂੰ ਦਾੜੀ ਸਾਬਤ ਰੱਖਣੀ ਪਏਗੀ, ਚੇਤੇ ਰੱਖਣਾ, ਇਹ ਉਸ ਪੂਰੀਆਂ ਸ਼ਰਤਾਂ ਵਿੱਚ ਲਿਖਿਆ, ਅੱਜ ਵੀ ਮਿਲਦਾ, ਪੜ੍ਹ ਸਕਦੇ ਆ। ਤੀਸਰੀ ਗੱਲ, ਦਾੜੀ ਸਾਬਤ ਰੱਖਣੀ ਪਏਗੀ। ਤੀਜੀ ਗੱਲ, ਚੌਥੀ, ਗਾਂ ਦਾ ਮਾਸ ਨਹੀਂ ਖਾਣਾ। ਤੇ ਪੰਜਵੀਂ ਗੱਲ ਜਿਹੜੀ ਵੀ ਸ਼ਰਤ ਵਿੱਚ ਲਿਖੀ ਗਈ ਕਿ ਮੇਰੀ ਫੌਜ ਵਿੱਚ ਖਾਲਸਾ ਫੌਜ ਵੀ ਸ਼ਾਮਲ ਹੋ ਕੇ ਤੰਬਾਕੂ ਦਾ ਸੇਵਨ ਨਹੀਂ ਕਰਨਾ। ਇੱਥੇ ਕਹਿੰਦੇ ਨੇ ਜਰਨਾ ਨੇ ਇੱਕ ਗੱਲ ਕਹੀ ਸੀ, ਮਹਾਰਾਜਾ ਤੇਰੀਆਂ 4 ਸ਼ਰਤਾਂ ਤਾਂ ਅੱਜ ਹੀ ਪ੍ਰਵਾਨ ਨੇ, ਕੇਸ ਰੱਖ ਲਾਂਗੇ, ਸਾਬਤ ਸੁਤਰੀ ਦਾੜੀ ਅਸੀਂ ਰੱਖਾਂਗੇ, ਸੁੱਚੀ ਦਾੜੀ ਸ਼ਬਦ ਸੀ, ਦਾੜੀ ਸੁੱਚੀ ਰੱਖਾਂਗੇ। ਦੂਜੀ ਗੱਲ, ਆਪਣੀ ਮਰਜ਼ੀ ਨਾਲ ਕਿਸੇ ਨੂੰ ਚਿੱਠੀ ਪੱਤਰ ਨਹੀਂ ਕਰਾਂਗੇ, ਜਿੱਦਣ ਸਮਾਂ ਬੜਿਆ ਖਾਲਸਾ ਰਾਜ ਦੀ ਖਾਤਰ ਯੂਰਪ ਦੇ ਵਿਰੁੱਧ ਵੀ ਲੜਾਂਗੇ। ਚੌਥੀ ਗੱਲ, ਗਾਂ ਦਾ ਮਾਸ ਨਹੀਂ ਖਾਂਗੇ। ਤੇ ਜਿਹੜਾ ਪੰਜਵਾਂ ਤੂੰ ਕਹਿ ਨਾ ਤੰਬਾਕੂ, ਕੁਝ ਦਿਨ ਸਾਨੂੰ ਰਹਿਤ ਦੇ ਦੇ, ਅਸੀਂ ਤੰਬਾਕੂ ਪੀਆਂਗੇ ਪਰ ਘੱਟ ਕਰ ਦਿਆਂਗੇ। ਰਣਜੀਤ ਸਿੰਘ ਨੇ ਇੱਕ ਗੱਲ ਕਹੀ, ਕੋਈ ਜ਼ਰੂਰੀ ਨਹੀਂ ਤੁਸੀਂ ਪਹਿਲਾਂ ਛੱਡ ਕੇ ਆਓ, ਜਿੱਦਣ ਛੱਡ ਕੇ ਆ ਜਾਓਗੇ ਉਦਣ ਭਰਤੀ ਕਰ ਲਾਂ। ਕਹਿੰਦੇ ਨੇ ਉਸੇ ਵਕਤ ਉਹਨਾਂ ਕਿਹਾ, ਪ੍ਰਵਾਨੇ ਅੱਜ ਤੋਂ ਬਾਅਦ ਤੰਬਾਕੂ ਦਾ ਸੇਵਨ ਵੀ ਨਹੀਂ ਕਰਾਂਗੇ। ਉਸ ਰਣਜੀਤ ਸਿੰਘ ਦੇ ਧਾਰਮਿਕ ਜੀਵਨ ਨੂੰ ਮੈਂ ਆਪ ਨਾਲ ਸਾਂਝਾ ਕਰਨਾ ਚਾਹੁੰਦਾ ਵਾਂ। ਉਹਦੇ ਜੀਵਨ ਦੀਆਂ ਕੁਝ ਘਟਨਾਵਾਂ ਸਿੱਖਾਂ ਨੇ ਸਾਂਭ ਕੇ ਰੱਖੀਆਂ ਨੇ। ਇੱਧਰ ਉਹ ਸਿੱਖ ਰਾਜਾ ਬਣਿਆ ਤੇ ਜਦੋਂ 1803 ਆਇਆ ਤੇ ਅੰਮ੍ਰਿਤਸਰ ਦੀ ਧਰਤੀ ਰਾਮਗੜੀਆ ਮਿਸਲ ਤੇ ਭੰਗੀ ਮਿਸਲ ਦੇ ਅਧੀਨ ਸੀ। ਇਹਨਾਂ ਨੇ ਸੋਚਿਆ, ਰਣਜੀਤ ਸਿੰਘ ਨੇ ਕਬਜ਼ਾ ਲਾਹੌਰ ਕਰ ਲਿਆ, ਆਪਾਂ ਇਕੱਠੇ ਹੋ ਕੇ ਹਮਲਾ ਕਰੀਏ ਕਿ ਰਣਜੀਤ ਸਿੰਘ ਨੂੰ ਆਪਾਂ ਇੱਕ ਵਾਰੀ ਦਬਾ ਦਈਏ। ਇਹ ਖਬਰ ਰਣਜੀਤ ਸਿੰਘ ਕੋਲ ਪਹੁੰਚੀ, ਹਾਲਾਂਕਿ ਉਹ ਮਹਾਰਾਜਾ ਬਣ ਚੁੱਕਾ ਹੈ। ਉਹ ਅੰਮ੍ਰਿਤਸਰ ਦੀ ਧਰਤੀ ਤੇ ਫੌਜ ਲੈ ਕੇ ਆਇਆ ਤੇ ਜਦੋਂ ਅੰਮ੍ਰਿਤਸਰ ਦੇ ਨੇੜੇ ਪਹੁੰਚਿਆ, ਇਹਦੀਆਂ ਅੱਖਾਂ ਭਰ ਰਹੀਆਂ, ਕਹਿੰਦਾ, ਗੁਰੂ ਰਾਮਦਾਸ, ਇਹ ਕਿਉਂ ਜਿਹਾ ਦਿਨ ਮੇਰੇ ਸਾਹਮਣੇ ਆਉਂਦਾ ਪਿਆ? ਤੇਰੀ ਉਹ ਧਰਤੀ ਜਿੱਥੇ ਅੰਮ੍ਰਿਤ ਦੀ ਸ਼ਹਿਬਰ ਲੱਗਦੀ ਏ, ਉੱਥੇ ਅੱਜ ਇੱਕ ਭਰਾ ਦੂਜੇ ਭਰਾ ਤੇ ਤੋਪਾਂ ਦੇ ਗੋਲੇ ਵਰਾਏਗਾ, ਕੋਈ ਇਹੋ ਜੀ ਕਿਰਪਾ ਕਰ ਦੇ, ਕੋਈ ਸੁਖੈਨ ਰਸਤਾ ਨਿਕਲ ਆਵੇ। ਨਾਲ ਇਹਨੇ ਤੋਪਚੀਆਂ ਨੂੰ ਕਹਿ ਦਿੱਤਾ, ਜੇ ਗੋਲੇ ਦਾਗਣੇ ਨੇ
फोके फैर करो केवल दबके मारन दे लई अमृत सरवल नू करके कोई गोला ना दागया जे। कहिंदे ने उधर भंगियां ने तोपां बीड़ियां ते जदों लड़ाई पूरे जोबण ते खून लगी ए ते उस वक्त सिख कौम दा मरजीवड़ा जरनैल आया अकाली फूला सिंह। देखो ओदा अदब, ओ पक्षपाती नहीं सी, ओ इको गल चाहुंदा सी कि खालसे राज दे झंडे चुलण। विच आके खलो गया, कहन लगा एक दूजे ते गोला चलाण तो पहला जे तुसी मैनू गोले नाल विन दे उते चंगी गल है, मैं अपने हुंदियां अमृतसर दी धरती ते सिख सिख ते गोली चलाए ए मेरे तो सहा नहीं जाणा, मैनू गोले नाल अड़ा दिओ। दोनों धिरां ने कह दिता बाबा जी जो कोई तुसी करोगे सानू परवाह ने। उस वक्त फिर उन्हें एक गल कही रणजीत सिंह अमृतसर दी धरती ते कब्जा तेरा, रामगढ़िया ते भंगी मिसल नू कह दिता कि तुहानू जगीर दिती जाएगी। रणजीत सिंह ने कहा हां मैं जगीर भी दियांगा। उस वक्त रणजीत सिंह अमृतसर विच प्रवेश करदा है, हरिमंदर साहब इशनान कीता है, ने सरोवर अंदर नमस्कार कीती ते अखां भर आईयां, कहन लगा गुरु रामदास तू उदन ए बचन कह सन जिदन तैनू गद्दी मिली सी कि जो हमरी बिद होती मेरे सतगुरा, साबिद तुम हर जानो आपे, हम रुलते फिरते कोई बात ना पूछता, गुर सतगुर संग कीरे हम थापे, धन धन गुरु नानक जन केहरा, जित मिले हैं चूके सब सोग संतापे। दातिया मैं अनपढ़ जा बंदा एक छोटी जी मिसल विच उठिया, अज जो कुछ झोली विच पाई तेरी कृपा दे नाल मिले है, बख्शिश करी ए सिदक अखीरले समय तक ने बजाए। शेरे पंजाब अमृतसर दी धरती विच फिर इन्हें एक बाग लवाया, उस बाग दा नाम रखिया राम बाग, गुरु रामदास जी दे नां ते। शेरे पंजाब दियां धार्मिक झाकियां मैं कुछ आप नाल पेश करनिया ने। जदों इन्हें लाहौर कीता राज कैम, एदे बाहुबल नूं कदी तको अबदाली दा पोतरा शाहजमान ओ किले विच बैठा है ते बैठा अपने आदमियां विच कहिंदा सिख मेरे नाल लड़नगे, कहिंदा मेरे ते घोड़े दियां टापां सुन के सिख पंजाब दी धरती तो छड़ के पंजाब नूं दूर चले जांदे ने। किसे ने रणजीत सिंह नूं कहा रणजीत सिंह महाराजा बन तो पहला दी घटना है, अबदाली दा पोतरा कहिंदा सी सिख मेरे घोड़े दियां टापां सुन के डरदे मारे दौड़ जांदे ने, 30 घोड़ असवार नाल लै अपनी सत सदा कौर नूं इन्हे नाल लिया ते लाहौर दे किले सामने उच्ची आवाज विच गोली चला के गल कही सी अबदाली दे पोतरे मुदतां हो गईयां ने साडी ते तुहाडी टक्कर चलदी पई, कुपरहेड़े दा मैदान सी उदन तेरा दादा सी अबदाली ते मेरा दादा चरत सिंह सामने सी, उदन अबदाली नूं मेरे दादे चरत सिंह ने वगारिया, तेरे दादे नूं मेरे दादे ने वगारिया, अबदाली दे पोतरे अज चरत सिंह दा पोतरा वगारदा है, जे बाहां विच दम है ते किले दा दरवाजा खोल के मेरे हथ देख लै। जदों किसे ने इन्नी गल कही अबदाली दा पोतरा दब गया, परत के उन्हें पंजाब दी धरती वल मुंह नहीं कीता। शेरे पंजाब उन्हें सिख राज कायम जदों कीता, सिक्का गुरु नानक दे नाम दा, मोर गुरु नानक दे नाम दी, ते जे अज लाहौर ओ अपने लक दुआले पटका बंधा पे है, ते राजा ध्यान सिंह कहिंदा है कि महाराज तुसी पटका क्यों बंधदे हो, असी नौकर हां, पटका असी अपने लक दुआले बनिए, ते जे विचो सिक्का कढ के कहिंदा ध्यान सिंह ए सिक्के ते नाम किदा है, कहन लगा गुरु नानक दा, कहिंदा फिर जिदे नाम दा सिक्का चलदा होवे राज ओसे दा हुंदा है, मेरा राज नहीं, राज ते गुरु नानक गुरु गोबिंद सिंह दा है, सजना बस मैं ता एदे दर दा चाकर ते चाकर दा काम है ओ अपने लक दुआले कमर कस्सा करके हमेशा तैयार रहे। ओदी भावना नूं कुछ तको कुछ बिरदा दे बयान गुरमुखां ने नोट कीते ने, ओ कहिंदे ने जदों नूं तकने आ सिख राज नूं मैं सिर्फ धार्मिक जीवन वाला पक्ष लै रहा वा, ओ जदों राज गद्दी ते विराजमान ने इन्हें एक होका दिता सी कि मेरे राज अंदर कोई ऐसा होवे सिख राज अंदर जिन्हें गुरु गोबिंद सिंह दे दर्शन कीते होण, कोई ऐसा होवे। ते किन्ने 126 साल दा एक बजुर्ग मिलिया सी, रणजीत सिंह अपने दरबार विच बैठा है, किसे ने आके क्या रणजीत सिंह
ਅੱਜ ਉਹ ਬਜ਼ੁਰਗ ਪਿਆ ਆਉਂਦਾ ਤੇਰੇ ਦਰਬਾਰ ਵਿੱਚ ਜਿਹਨੇ ਕਲਗੀ ਵਾਲੇ ਦੇ ਦੀਦਾਰ ਕੀਤੇ ਨੇ ਤੇ ਨੰਗੇ ਚਰਨ ਉੱਠ ਪਿਆ ਅੱਗੋ ਲੈਣ ਗਿਆ ਕਹਿਣ ਲੱਗਾ ਜਦੋਂ ਬਜ਼ੁਰਗ ਨੂੰ ਤੱਕਿਆ ਉਹਦੇ ਚਰਨਾਂ ਤੇ ਸੀਸ ਰੱਖ ਦਿੱਤਾ ਤੇ ਆਪਣੇ ਨੇਤਰਾਂ ਵਿੱਚੋਂ ਨੀਰ ਦੀ ਝੜੀ ਲਾ ਕੇ ਉਸ ਬਜ਼ੁਰਗ ਦੇ ਚਰਨ ਧੋ ਦਿੱਤੇ ਤੇ ਉਹਦੀਆਂ ਅੱਖਾਂ ਨੂੰ ਚੁੰਮ ਲਿਆ ਕਹਿਣ ਲੱਗਾ ਬਾਬਾ ਤੂੰ ਕਿੰਨੇ ਕੁ ਵੱਡਿਆਂ ਭਾਗਾਂ ਵਾਲਾ ਹੈ ਜਿਨ੍ਹੇ ਮੇਰੇ ਸਰਬੰਸ ਦਾਨੀ ਗੁਰੂ ਦੇ ਸਾਹਮਣੇ ਬਹਿ ਕੇ ਦੀਦਾਰ ਕੀਤੇ ਜੇ ਪੁੱਛਿਆ ਤੇਰਾ ਗੁਜ਼ਾਰਾ ਕਿਵੇਂ ਵੇ ਤੇ ਅੱਗੋ ਇੱਕ ਗੱਲ ਕੀ ਪਤਾ ਲੱਗਾ ਕਿ ਬੜੀ ਮੁਸ਼ਕਲ ਨਾਲ ਉਸੇ ਵਕਤ ਹੁਕਮ ਕਰ ਦਿੱਤਾ ਜਿਨ੍ਹੇ ਕਲਗੀ ਵਾਲੇ ਦੇ ਦੀਦਾਰ ਕੀਤੇ ਨੇ ਉਸੇ ਵਕਤ ਇਹਦੇ ਖਾਨਦਾਨ ਦੇ ਪਰਿਵਾਰ ਦੇ ਨਾਮ ਜਗੀਰ ਲਾ ਦਿੱਤੀ ਗਈ ਉਹਦੇ ਜੀਵਨ ਨੂੰ ਕਦੀ ਪੜੋ ਅੱਜ ਸਿੱਖ ਕੁਝ ਪਾ ਲੈਂਦਾ ਤੇ ਉਹ ਗੁਰੂ ਦਰਬਾਰ ਨੂੰ ਵੀ ਉਹ ਨਹੀਂ ਸਮਝਦਾ ਕਦੀ ਤੱਕੋ ਖਾਂ ਰਣਜੀਤ ਸਿੰਘ ਲਾਹੌਰ ਬੈਠਾ ਤੇ ਕਿਸੇ ਨੇ ਆ ਕੇ ਇੰਨੀ ਗੱਲ ਕਹੀ ਰਣਜੀਤ ਸਿੰਘ ਤੂੰ ਕਹਿੰਦਾ ਖਾਲਸਾ ਜੀ ਦਾ ਰਾਜ ਏ ਪਰ ਗੁਰੂ ਰਾਮਦਾਸ ਦੇ ਦਰ ਦਾ ਕੀਰਤਨੀ ਹੈ ਜਿਹੜਾ ਕੀਰਤਨ ਇੰਨਾ ਭਿੱਜ ਕੇ ਕਰਦਾ ਕਿ ਲੋਕ ਸੁਣਦੇ ਨੇ ਪਰਕਰਮਾ ਭਰੀਆਂ ਹੁੰਦੀਆਂ ਨੇ ਪਰ ਸੱਜਣਾ ਉਹਦੀ ਰੋਟੀ ਮਿੱਟੀ ਦੇ ਬਰਤਨਾਂ ਵਿੱਚ ਪੱਕਦੀ ਏ ਰਹਿੰਦਾ ਉਹ ਕੱਖਾਂ ਦੀ ਕੁੱਲੀ ਵਿੱਚ ਏ ਕੀ ਕਰਨਾ ਤੇਰੀ ਇਸ ਸਲਤਨਤ ਨੂੰ ਉਸੇ ਵਕਤ ਹਾਥੀ ਲਿਆ ਨਾਲ ਕੁਝ ਕੁ ਦੌਲਤ ਲੈ ਕੇ ਤੁਰ ਪਿਆ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚਿਆ ਅਕਾਲ ਤਖ਼ਤ ਦੇ ਪਿਛਲੇ ਪਾਸਿਓ ਉਸ ਕੀਰਤਨੀਏ ਦੇ ਘਰ ਪਹੁੰਚਿਆ ਉਹਦਾ ਨਾਮ ਸੀ ਭਾਈ ਮਨਸਾ ਸਿੰਘ ਭਾਈ ਮਨਸਾ ਸਿੰਘ ਨੇ ਤੱਕਿਆ ਦਰਵਾਜ਼ੇ ਬੰਦ ਕਰ ਦਿੱਤੇ ਖਿੜਕੀਆਂ ਬੰਦ ਕਰ ਦਿੱਤੀਆਂ ਰਣਜੀਤ ਸਿੰਘ ਨੇ ਹਾਥੀ ਨੂੰ ਬਿਠਾਇਆ ਆਵਾਜ਼ ਦਿੱਤੀ ਭਾਈ ਸਾਹਿਬ ਜੀ ਮੈਂ ਤੁਹਾਡੇ ਦਰਸ਼ਨ ਕਰਨ ਆਇਆ ਵਾਂ ਆਪਣਾ ਕਿਵਾੜ ਤਾਂ ਖੋਲੋ ਤੇ ਅੰਦਰੋਂ ਆਵਾਜ਼ ਆਈ ਸੀ ਰਣਜੀਤ ਸਿੰਘ ਮੈਨੂੰ ਪਤਾ ਹੈ ਜਿਸ ਧਰਤੀ ਤੇ ਤੇਰੇ ਪੈਰ ਪੈ ਜਾਣ ਲੋਕ ਤਾਂ ਉਸ ਧਰਤੀ ਨੂੰ ਖੀਰਿਆਂ ਨਾਲ ਜੜ ਜਾਂਦੇ ਨੇ ਕਹਿਣ ਲੱਗਾ ਤੂੰ ਮੇਰੇ ਕੋਲ ਕੀ ਲੈਣ ਆਇਆ ਮੇਰੇ ਪੱਲੇ ਕੀ ਏ ਕਹਿੰਦਾ ਮੈਂ ਤੇਰੇ ਮਿੱਟੀ ਦੇ ਭਾਂਡਿਆਂ ਦੀ ਥਾਂ ਤੈਨੂੰ ਸੋਨੇ ਦੇ ਬਰਤਨ ਦੇਣ ਆਇਆ ਵਾਂ ਗੁਰੂ ਰਾਮਦਾਸ ਦਾ ਕੀਰਤਨੀ ਹੈ ਤੇ ਉਹ ਮਿੱਟੀ ਦੇ ਬਰਤਨਾਂ ਵਿੱਚ ਭੋਜਨ ਛਕੇ ਅੰਦਰੋਂ ਬੰਦ ਦਰਵਾਜ਼ੇ ਆਵਾਜ਼ ਆਈ ਸੀ ਰਣਜੀਤ ਸਿੰਘ ਇਹ ਮਿੱਟੀ ਦੇ ਬਰਤਨ ਨਹੀਂ ਇਹ ਤੇਰੇ ਸਿੱਖ ਰਾਜ ਦੀ ਰੀੜ ਦੀ ਹੱਡੀ ਨੇ ਚੇਤੇ ਰੱਖੀ ਜੇ ਸਿੱਖ ਹੈ ਰਾਜ ਕਹਿਮੀ ਜੇ ਗੁਰੂ ਦਾ ਭੈ ਵੇ ਸਭ ਕੁਝ ਕਹਿਮੇ ਮੈਨੂੰ ਮਿੱਟੀ ਦੇ ਬਰਤਨ ਦੇ ਦੇ ਜੇ ਕੁਝ ਦੇਣ ਆਇਆ ਤੂੰ ਰਾਜ ਕਿਹਦੇ ਤੋਂ ਲਿਆ ਕਹਿੰਦਾ ਗੁਰੂ ਰਾਮਦਾਸ ਦੇ ਚਰਨਾਂ ਵਿੱਚੋਂ ਫਿਰ ਕਹਿੰਦਾ ਇੱਕ ਕੰਮ ਕਰ ਦੇ ਮੇਰੇ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਅਰਦਾਸ ਕਰ ਜਾ ਜਿਹਦੇ ਦਰ ਤੋਂ ਤੂੰ ਰਾਜ ਲਿਆ ਕਿ ਗੁਰੂ ਰਾਮਦਾਸ ਜਿੰਨੀ ਜ਼ਿੰਦਗੀ ਮਨਸਾ ਸਿੰਘ ਨੂੰ ਦਿੱਤੀ ਆ ਤੇਰੇ ਦਰ ਤੋਂ ਬਿਨਾਂ ਕਿਸੇ ਦੇ ਦਰ ਦੀ ਚਾਹਤ ਨਾ ਰੱਖੇ ਮੇਰੀ ਅੰਤਲੇ ਸਮੇਂ ਤੱਕ ਨਿਭ ਜਾਏ ਰਣਜੀਤ ਸਿੰਘ ਵਾਪਸ ਆ ਗਿਆ ਭਰੇ ਦਰਬਾਰ ਵਿੱਚ ਅੱਖਾਂ ਭਰੀਆਂ ਨੇ ਤੇ ਜਦੋਂ ਕਿਸੇ ਨੇ ਪੁੱਛਿਆ ਤੇ ਇੱਕੋ ਗੱਲ ਕਹੀ ਕਹਿੰਦਾ ਧੰਨ ਸਿੱਖੀ ਕਹਿੰਦਾ ਜਿਨ੍ਹਾਂ ਨੂੰ ਮੈਂ ਚਾਹਨਾ ਉਹ ਮੈਨੂੰ ਨਹੀਂ ਚਾਹੁੰਦੇ ਤੇ ਜਿਨ੍ਹਾਂ ਨੂੰ ਮੈਂ ਨਹੀਂ ਚਾਹੁੰਦਾ ਉਹ ਮੈਨੂੰ ਚਾਹੁੰਦੇ ਪਏ ਨੇ ਤੇ ਨਾਲ ਕਹਿਣਾ ਕਹਿੰਦਾ ਇਹੋ ਜਿਹਾ ਬਾਬਿਆਂ ਦੇ ਸਿਰ ਤੇ ਤਾਂ ਮੇਰਾ ਸਿੱਖ ਰਾਜ ਖਲੋਤਾ ਹੈ ਰਣਜੀਤ ਸਿੰਘ ਦੇ ਸਾਹਮਣੇ ਇੱਕ ਤਸਵੀਰ ਬਣਾਉਣ ਵਾਲਾ ਆਇਆ ਮੈਂ ਅਰਜ਼ ਕੀਤੀ ਮੈਂ ਸਿਰਫ ਧਾਰਮਿਕ ਪੱਖ ਪੇਸ਼ ਕਰ ਰਿਹਾ ਵੈਸੇ ਉਹਦਾ ਧਨ ਉਹਦੀ ਫੌਜ ਦਾ ਪ੍ਰਬੰਧ ਉਹਦਾ ਇਲਾਕਾ ਕਿੰਨਾ ਕਿਹੜੀ ਕਿਹੜੀ ਥਾਂ ਤੇ ਉਹਨੇ ਕਿਹੜੇ ਕਿਹੜੇ ਬੰਦੇ ਨਿਯੁਕਤ ਕੀਤੇ ਮੈਂ ਸਿਰਫ ਸੁਖੈਨ ਤਰੀਕੇ ਨਾਲ ਕਿ ਉਹਦੇ ਮਨ ਵਿੱਚ ਗੁਰੂ ਲਈ ਭਾਵਨਾ ਕੀ ਹੈ ਮੂਰਤੀਕਾਰ ਆਇਆ ਉਹਨੇ ਫਕੀਰ ਅਜ਼ੀਜ਼ੁਦੀਨ ਨੂੰ ਕਿਹਾ ਕਿ ਮੈਂ ਰਣਜੀਤ ਸਿੰਘ ਦੀ ਤਸਵੀਰ ਬਣਾਉਣੀ ਚਾਹੁੰਦਾ ਵਾਂ ਤੇ ਉਸ ਵਕਤ ਰਣਜੀਤ ਸਿੰਘ ਪਹਿਲਾਂ ਤਾਂ ਮੰਨਿਆ ਨਹੀਂ ਪਰਤ ਕੇ ਜੇ ਮੰਨਿਆ ਮੂਰਤੀਕਾਰ ਚਿੱਤਰਕਾਰ ਸਾਹਮਣੇ ਗਿਆ ਕਹਿਣ ਲੱਗਾ ਜੇ ਤਸਵੀਰ ਬਣਾਉਣੀ ਆ ਨਾ ਤੇ ਇਹੋ ਜਿਹੀ ਤਸਵੀਰ ਬਣਾ ਦੇ ਮੇਰੇ ਗੁਰੂ ਨਾਨਕ ਸਾਹਿਬ ਜੀ ਬੈਠੇ ਹੋਣ ਤੇ ਮੈਂ ਉਹਨਾਂ ਦੇ ਚਰਨਾਂ ਵਿੱਚ ਮੱਥਾ ਟੇਕਦਾ ਹੋਵਾਂ ਮੇਰਾ ਸੀਸ ਉਹਦੇ ਚਰਨਾਂ ਵਿੱਚ ਹੋਵੇ ਤੇ ਚਿੱਤਰਕਾਰ ਨੇ ਕਹਿ ਦਿੱਤਾ ਰਣਜੀਤ ਸਿੰਘ ਤੇਰਾ ਚਿਹਰਾ ਫਿਰ ਦਿਸਣਾ ਨਹੀਂ ਰਣਜੀਤ ਸਿੰਘ ਕਹਿੰਦਾ ਮੈਂ ਚਾਹੁੰਦਾ ਵਾਂ ਕਿ ਮੇਰਾ ਚਿਹਰਾ ਅਲੋਪ ਹੋ ਜਾਏ ਇਸ ਦੁਨੀਆ ਅੰਦਰ ਕੇਵਲ ਗੁਰੂ ਨਾਨਕ ਦੇ ਚਿਹਰੇ ਦੀ ਗੱਲ ਹੋਵੇ ਮੇਰਾ ਗੁਰੂ ਦਿਸੇ ਨਾ ਕਿ ਮੈਂ ਜੇ ਦੂਜੀ ਤਸਵੀਰ ਬਣਾਉਣੀ ਆ ਤੇ ਮੈਂ ਗੱਲ ਵਿੱਚ ਪੱਲਾ ਪਾਉਂਦਾ ਵਾਂ ਤੇ ਗੁਰੂ ਕਲਗੀ ਵਾਲੇ ਪੁੱਤਰਾਂ ਦਾ ਦਾਨੀ ਬੈਠਾ ਹੋਵੇ ਤੇ ਮੈਂ ਝੋਲੀ ਅੱਡ ਕੇ ਉਹਦੇ ਤੋਂ ਮੰਗਦਾ ਹੋਵਾਂ ਦੂਜੀ ਤਸਵੀਰ ਇਹ ਬਣਾ ਦੇ ਇੱਕ ਸੰਤ ਨਿਹਾਲ ਸਿੰਘ ਕੇਸਰੀ ਹੋਏ ਨੇ ਉਹ ਕਹਿੰਦੇ ਨੇ ਸਾਡਾ ਇੱਕ ਸ਼ਗਿਰਦ ਸ਼ੇਰੇ ਪੰਜਾਬ ਦਾ ਨਫਰ ਸੀ ਉਹਦਾ ਸੇਵਕ ਸੀ ਕਹਿੰਦਾ ਇੱਕ ਦਿਨ ਸ਼ਾਮ ਦਾ ਵੇਲਾ
ਤੇ ਰਣਜੀਤ ਸਿੰਘ ਰਹਿਰਾਜ ਸਾਹਿਬ ਦਾ ਪਾਠ ਕਰਦਾ ਪਏ। ਉਹਦਾ ਨੇਮ ਸੀ, ਜਿਹੜਾ ਉਹਦਾ ਨਿਤ ਦਾ ਨੇਮ ਸੀ, ਅੰਮ੍ਰਿਤ ਵੇਲੇ ਉੱਠਣਾ। ਉਹਨੂੰ ਹਰ ਬੰਦੇ ਨੂੰ ਗੱਲ ਕਹਿਣ ਦਾ ਅਧਿਕਾਰ ਸੀ। ਇੱਕ ਸੇਵਾ ਪੰਥੀ ਮਹਾਂਪੁਰਸ਼ ਹੋਏ ਨੇ, ਥੋੜਾ ਜਿਹਾ ਮੈਂ ਖਿੰਡਕਲਾਂ ਵਿੱਚੋਂ ਗੱਲ ਫਿਰ ਉੱਥੇ ਲੈ ਕੇ ਆਵਾਂਗਾ। ਦੁੱਖ ਭੰਜਨ ਜੀ ਉਹਨਾਂ ਦਾ ਨਾਮ ਹੋਇਆ, ਰਣਜੀਤ ਸਿੰਘ ਉਹਨਾਂ ਦੇ ਦਰਸ਼ਨ ਕਰਨ ਉਹਨਾਂ ਦੇ ਡੇਰੇ ਗਿਆ, ਬੜੇ ਪਿਆਰ ਨਾਲ ਉਹਨਾਂ ਨੂੰ ਮਿਲਿਆ ਤੇ ਬਾਬਾ ਦੁੱਖ ਭੰਜਨ ਨੇ ਪੁੱਛ ਲਿਆ ਕੌਣ? ਕਹਿਣ ਲੱਗੇ ਸ਼ੇਰੇ ਪੰਜਾਬ ਆਏ। ਬਾਬਾ ਦੁੱਖ ਭੰਜਨ ਜੀ ਕੋਲ ਆਏ, ਪੁੱਛਿਆ ਰਾਜ ਭਾਗ, ਹਾਥੀ ਘੋੜਿਆਂ ਦੀ ਗਿਣਤੀ ਦੱਸ ਦਿੱਤੀ, ਫੌਜਾਂ ਦੀ ਗਿਣਤੀ ਦੱਸ ਦਿੱਤੀ, ਆਪਣੇ ਇਲਾਕੇ ਦੇ ਗਜ ਗਜ ਥਾਂ ਦਾ ਉਹਨੇ ਜ਼ਿਕਰ ਕੀਤਾ। ਤੇ ਬਾਬਾ ਜੀ ਨੇ ਅਚਨਚੇਤ ਪੁੱਛ ਲਿਆ, ਰਣਜੀਤ ਸਿੰਘ ਜਪਜੀ ਸਾਹਿਬ ਚੇਤੇ ਹੀ? ਨੀਵੀਂ ਪਾ ਲਈ। ਕਹਿਣ ਲੱਗੇ ਜਪਜੀ ਸਾਹਿਬ ਕੰਠੀ? ਕਹਿਣ ਲੱਗਾ ਨਹੀਂ। ਕਹਿੰਦੇ ਤੈਨੂੰ ਘੋੜੇ ਚੇਤੇ, ਹਾਥੀ ਚੇਤੇ, ਰਾਜ ਭਾਗ ਦੀ ਇੱਕ ਇੱਕ ਵਸਤੂ ਚੇਤੇ ਵੇ, ਕਾਹੇ ਕੇ ਤੁਮ ਸਿੱਖੋ? ਉਹਨਾਂ ਸ਼ਬਦ ਵਰਤਿਆ, ਅਰੇ ਕਾਹੇ ਕੇ ਤੁਮ ਸਿੱਖੋ, ਸਿੱਖ ਹੋ ਕੇ ਜਪਜੀ ਵੀ ਕੰਠ ਨਹੀਂ ਕੀਆ? ਤੇ ਉੱਥੇ ਕਵੀ ਸੰਤੋਖ ਸਿੰਘ ਦੀਆਂ ਤੁਕਾਂ ਢੁਕਦੀਆਂ ਨੇ, ਸਿੱਖ ਗੁਰੂ ਕਾ ਹੋਏ ਗਯੋ, ਜਪਜੀ ਕੰਠ ਨਾ ਕੀਨ, ਤੰਦੁਲ ਬਿੰਤੂ ਕਾਮ ਕਿਸ ਜਨਮ ਅਕਾਰਥ ਕੀਨ। ਕਹਿਣ ਲੱਗੇ ਜਿਵੇਂ ਦਾਣੇ ਤੋਂ ਬਿਨਾਂ ਉੱਪਰ ਵਾਲੇ ਛਿਲਕੇ ਦੀ ਕੋਈ ਕੀਮਤ ਨਹੀਂ, ਕੀ ਕੀਮਤ ਰਣਜੀਤ ਸਿੰਘ ਤੇਰੀ? ਬਸ ਇਸੀ ਠੋਕਰ ਲੱਗੀ, ਬਾਣੀ ਬੇਅੰਤ ਕੰਠ ਕੀਤੀ, ਨੇਮ ਬਣ ਗਿਆ ਕਿ ਅੰਮ੍ਰਿਤ ਵੇਲੇ ਨਿਤਨੇਮ ਕਰਨਾ, ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣਨਾ, ਤੇ ਦਰਬਾਰ ਵੀ ਜਾਣ ਤੋਂ ਪਹਿਲਾਂ ਗੁਰੂ ਕਲਗੀ ਵਾਲੇ ਦੀ ਉਸ ਕਲਗੀ ਨੂੰ ਆਪਣੇ ਅੱਖਾਂ ਤੇ ਲਾਣਾ, ਉਸ ਕਲਗੀ ਨੂੰ ਚੁੰਮਣਾ। ਤੇ ਉਹ ਲਿਖਦੇ ਨੇ ਸੰਤ ਨਿਹਾਲ ਸਿੰਘ ਕੇਸਰੀ ਕਿ ਸਾਡਾ ਇੱਕ ਚੇਲਾ ਸੀ, ਉਹਦਾ ਡਫਰ ਸੀ, ਸੇਵਕ ਸੀ। ਕਹਿੰਦੇ ਨੇ ਸ਼ਾਮਾਂ ਦਾ ਵੇਲਾ ਤੇ ਇੱਕ ਦਿਨ ਰਣਜੀਤ ਸਿੰਘ ਅੰਮ੍ਰਿਤਸਰ ਦੀ ਧਰਤੀ ਵੱਲ ਨੂੰ, ਲਾਹੌਰ ਮੂੰਹ ਕਰਕੇ ਬੈਠਾ ਅੰਮ੍ਰਿਤਸਰ ਦੀ ਧਰਤੀ ਨੂੰ, ਕਹਿੰਦਾ ਉਹ ਨਫਰ ਪਿੱਛੇ ਖਲੋਤਾ, ਉਹਨੇ ਪਾਠ ਕੀਤਾ ਪਹਿਲਾਂ ਤੇ ਪਰਤ ਕੇ ਅਰਦਾਸ ਵੀ ਜੁੜ ਗਿਆ। ਕਹਿੰਦਾ ਉਹਦਾ ਦਾੜਾ ਸਾਰਾ ਨੇਤਰਾਂ

ਹੋਵਾਂ ਤੇ ਕੁਰਸੀ ਦਾ ਜਿਹੜਾ ਇੱਕੋ ਦਮ ਮੂੰਹ ਬੈਠਦਿਆਂ ਸਾਰ ਅੰਮ੍ਰਿਤਸਰ ਦੀ ਧਰਤੀ ਵੱਲ ਹੋ ਜਾਏ, ਕਿਉਂਕਿ ਮੈਂ ਨਹੀਂ ਚਾਹੁੰਦਾ ਜਿਹਦੀ ਕਿਰਪਾ ਨਾਲ ਰਾਜ ਭਾਗ ਲਿਆ ਹੈ ਕੁਰਸੀ ਤੇ ਬੈਠ ਕੇ ਉਹਦੇ ਵੱਲ ਪਿੱਠ ਕਰ ਲਵਾਂ। ਉਹਦੇ ਜੀਵਨ ਦੇ ਪੱਖ ਬੇਅੰਤ ਨੇ, ਜੇ ਧਾਰਮਿਕ ਜੀਵਨ ਤੱਕ ਨੇ। ਉਸ ਦਿਨ ਮੈਂ ਅਰਜ਼ ਕੀਤੀ ਸੀ ਚਾਨੀ ਆਉਂਦੀ ਏ, ਹੈਦਰਾਬਾਦ ਦਾ ਨਿਜ਼ਾਮ ਲੈ ਕੇ ਆਉਂਦਾ ਹੈ ਤੇ ਉਸ ਵਕਤ ਉਸ ਨਵਾਬ ਦੀ ਚਾਨੀ ਸਿਰ ਤੇ ਲੱਗਦੀ ਏ ਤੇ ਉਤਰਵਾ ਕੇ ਕਹਿੰਦਾ ਨਹੀਂ ਲੈ ਜਾਓ ਮੇਰੇ ਗੁਰੂ ਰਾਮਦਾਸ ਦੇ ਘਰ ਅੰਦਰ, ਮੇਰੇ ਸਿਰ ਤੇ ਨਹੀਂ ਗੁਰੂ ਰਾਮਦਾਸ ਦੇ ਸੀਸ਼ ਤੇ ਚੰਗੀ ਲੱਗਦੀ ਏ। ਚਾਨੀ ਲੈ ਕੇ ਆਉਂਦਾ ਤੇ ਪੁਜਾਰੀ ਕਹਿੰਦੇ ਨੇ ਰਣਜੀਤ ਸਿੰਘ ਜਿਹੜੀ ਚਾਨਣੀ ਇੱਕ ਵਾਰੀ ਮਨੁੱਖ ਦੇ ਸਿਰ ਤੇ ਲੱਗ ਜਾਏ ਉਹ ਕਿਸੇ ਮਨੁੱਖ ਦੇ ਸਿਰ ਤੇ ਲੱਗੀ ਚਾਨਣੀ ਗੁਰੂ ਦੇ ਦਰ ਤੇ ਨਹੀਂ। ਕਹਿਣ ਲੱਗਾ ਪ੍ਰਵਾਨ ਕਰੋ ਅਕਾਲ ਤਖ਼ਤ ਤੈਨੂੰ ਦੋ ਪਿੰਡ ਤਨਖਾਹ ਲਾਈ ਗਈ, ਇੱਕ ਭਨੌੜੀ ਪਿੰਡ ਜ਼ਿਲ੍ਹਾ ਕਾਂਗੜਾ ਤੇ ਗੁਰਦਾਸਪੁਰ ਦਾ ਨਰਾਇਣਪੁਰ ਪਿੰਡ, ਇਹ ਦੋ ਪਿੰਡ ਨੇ ਤਨਖਾਹ ਲਵਾਈ ਸੀ ਕਿ ਦੋ ਪਿੰਡ ਮੈਂ ਦਰਬਾਰ ਸਾਹਿਬ ਨਾ ਕੀਤੇ ਪਰ ਤੁਸੀਂ ਚਾਨਣੀ ਨੂੰ ਪ੍ਰਵਾਨ ਕਰ ਲਵੋ। ਪਰ ਅੱਜ ਦੇ ਆਗੂਆਂ ਵੱਲ ਤੱਕੋ, ਉਹਦੇ ਘਰ ਜੇ ਪੁੱਤਰ ਦਾ ਵਿਆਹ ਹੈ ਕੀਮਤੀ ਸਿਹਰਾ ਤਿਆਰ ਹੁੰਦਾ ਹੈ ਤੇ ਸਿਹਰੇ ਨੂੰ ਤੱਕ ਕੇ ਕਹਿੰਦਾ ਨਹੀਂ ਪੁੱਤਰ ਦੇ ਦਰ ਤੇ ਨਹੀਂ, ਇਹ ਮੇਰੇ ਗੁਰੂ ਰਾਮ ਦਾਸ ਦੇ ਘਰ ਵੀ ਚੰਗਾ ਲੱਗਦਾ ਹੈ। ਤੇ ਅੱਜ ਦੇ ਆਗੂਆਂ ਨੂੰ ਤੱਕੋ, ਉਹ ਕਹਿੰਦੇ ਨੇ ਗੁਰੂ ਰਾਮਦਾਸ ਤੇਰੇ ਘਰ ਦੇ ਛੱਬੇ ਤਾਂ ਸਾਡੇ ਡਰਾਇੰਗ ਰੂਮ ਵੀ ਚੰਗੇ ਲੱਗਦੇ। ਇਹਨਾਂ ਦੀ ਸੋਚ ਵਿੱਚ ਉਹਦੀ ਸੋਚ ਵਿੱਚ ਅੰਤਰ ਕਿੰਨਾ ਹੈ। ਉਹਨੇ ਜੇ ਸਿਰ ਚੰਗਾ ਸਿਹਰਾ ਮਿਲਿਆ ਹੈ ਤਾਂ ਚੁੱਕ ਲਿਆ ਹੈ, ਜੇ ਚਾਨਣੀ ਮਿਲੀ ਤਾਂ ਚੁੱਕ ਲਿਆ ਹੈ, ਜੇ ਕੋਈ ਕੀਮਤੀ ਮੋਤੀ ਮਿਲੇ ਤਾਂ ਚੁੱਕ ਲਿਆ ਹੈ। ਤੇ ਮੈਂ ਅਰਜ਼ ਕੀਤੀ ਸੀ ਚਾਰ ਉਹਨੇ ਦਰਵਾਜ਼ੇ ਸੋਨੇ ਦੇ ਲਵਾਏ। ਮੈਂ ਵੈਸੇ ਅਰਜ਼ ਕਰ ਚੁੱਕਾ ਪਰ ਅੱਜ ਸੰਗਤ ਵਿੱਚ ਹੋਰ ਨਵੇਂ ਸਿੰਘ ਆਏ ਨੇ। ਪਹਿਲਾ ਦਰਵਾਜ਼ਾ ਜਿਹੜਾ ਦਰਸ਼ਨੀ ਡਿਊੜੀ ਵਾਲਾ ਹੈ ਉਹ ਜਲੌ ਵਾਲੇ ਦਿਨ ਹੀ ਕੇਵਲ ਸਜਦੇ ਨੇ, ਸਾਰਾ ਸਾਲ ਨਹੀਂ, ਜਦੋਂ ਜਲੌ ਸਜਦਾ। ਪਹਿਲਾ ਦਰਵਾਜ਼ਾ ਰਣਜੀਤ ਸਿੰਘ ਨੇ ਭੇਟ ਕੀਤਾ, ਇੱਕ ਦਰਵਾਜ਼ਾ ਜਿਹੜਾ ਰਣਜੀਤ ਸਿੰਘ ਦੀ ਰਾਣੀ ਮਹਾਰਾਜਾ ਖੜਕ ਸਿੰਘ ਦੀ ਮਾਂ ਨੇ ਭੇਟ ਕੀਤਾ ਸੋਨੇ ਦਾ, ਤੀਸਰਾ ਦਰਵਾਜ਼ਾ ਮਹਾਰਾਜਾ ਖੜਕ ਸਿੰਘ ਨੇ ਭੇਟ ਕੀਤਾ ਤੇ ਚੌਥਾ ਦਰਵਾਜ਼ਾ ਕਰਮ ਕਵਰ ਨੌ ਨਿਹਾਲ ਸਿੰਘ ਦੀ ਮਾਤਾ ਨੇ ਭੇਟ ਕੀਤਾ, ਮਹਾਰਾਜਾ ਖੜਕ ਸਿੰਘ ਦੀ ਘਰਵਾਲੀ ਨੇ ਭੇਟ ਕੀਤਾ। ਕਿੰਨਾ ਕੁ ਉਹ ਗੁਰੂ ਨੂੰ ਸਮਰਪਿਤ ਸੀ। ਉਹਦੇ ਜੀਵਨ ਨੂੰ ਪੜ੍ਹਨੇ ਆ ਤੇ ਜੇ ਕਿਤੇ ਕੋਈ ਗੁਰਮੁਖ ਪਿਆਰਾ ਮਿਲਣਾ ਘੰਟਿਆਂ ਬੱਧੀ ਬੈਠ ਕੇ ਉਹਨੇ ਗੁਰਬਾਣੀ ਦਾ ਪਾਠ ਸੁਣਨਾ, ਤੇ ਜੇ ਕਿਤੇ ਸਾਹਮਣੇ ਦੁਸ਼ਮਣ ਨੇ ਆਉਣਾ ਤੇ ਪਰਵਾਹ ਫਿਰ ਵੀ ਨਹੀਂ ਕਰਨੀ। ਪਰਜਾ ਨਾਲ ਉਹਦਾ ਕਿੰਨਾ ਕੁ ਪਿਆਰ ਹੈ। ਮੈਂ ਇੱਕ ਦੋ ਤਿਉਕਾਂ ਦੇ ਦੇਣਾ। ਕਵਰ ਨੌ ਨਿਹਾਲ ਸਿੰਘ ਦਾ ਆਨੰਦ ਕਾਰਜ, ਸਰਦਾਰ ਸ਼ਾਮ ਸਿੰਘ ਅਟਾਰੀ ਦੀ ਲੜਕੀ ਬੀਬੀ ਨਾਨਕੀ ਨਾਲ ਮਹਾਰਾਜਾ ਖੜਕ ਸਿੰਘ ਦਾ ਜਿਹੜਾ ਪੁੱਤਰ ਕਵਰ ਨੌ ਨਿਹਾਲ ਤੇ ਸ਼ੇਰੇ ਪੰਜਾਬ ਦਾ ਪੋਤਾ ਇਹ ਵਿਆਹ ਆ ਗਿਆ। ਉਸ ਵਿਆਹ ਦੀ ਵੀ ਮਿਸਾਲ ਦੁਨੀਆਂ ਵਿੱਚ ਕੋਈ ਨਹੀਂ ਮਿਲਦੀ। ਅਟਾਰੀ ਧੁੱਕਣ ਗਏ ਨੇ, ਜੰਜ ਲੈ ਕੇ ਗਏ ਨੇ ਤੇ ਉੱਥੇ ਰਣਜੀਤ ਸਿੰਘ ਨੇ ਇੱਕ ਐਲਾਨ ਕੀਤਾ, ਦੇਖੋ ਪਰਜਾ ਨਾਲ ਉਹਦਾ ਨੇ ਕੀ ਏ, ਜੀ ਸੇਤੀ ਜਿੰਨੇ ਜਿੰਨੇ ਘਰ ਦੇ ਜੀ ਨੇ ਹਰ ਇੱਕ ਨੂੰ ਸੋਨੇ ਦੀ ਮੋਹਰ ਦਿੱਤੀ ਜਾਏ, ਰੁਪਈਏ ਦਿੱਤੇ ਜਾਣ। ਜਦੋਂ ਸਾਰੇ ਵੰਡ ਦਿੱਤੇ, ਕਹਿੰਦੇ ਨੇ ਇੱਕ ਭਿਖਾਰੀ ਆ ਗਿਆ, ਉਹਨੇ ਸਿਰ ਤੇ ਭਾਂਡਾ ਚੁੱਕਿਆ। ਮੈਂ ਇਹਦੇ ਪਰਜਾ ਵਾਲਾ ਪਿਆਰ ਅਰਜ਼ ਕਰਨਾ ਪਿਆ, ਸਿਰ ਤੇ ਭਾਂਡਾ ਚੁੱਕਿਆ ਤੇ ਕਹਿੰਦਾ ਪੁੱਛਦਾ ਅਹਿਲਕਾਰਾਂ ਨੂੰ ਹਰ ਇੱਕ ਨੂੰ ਵੰਡ ਕੇ ਜੀ ਸੇਤੀ ਮੋਹਰ ਦੇ ਦਿੱਤੀ। ਤੇ ਅੱਗੋਂ ਭਿਖਾਰੀ ਬੋਲ ਕੇ ਕਹਿੰਦਾ ਨਹੀਂ ਰਣਜੀਤ ਸਿੰਘ, ਮੇਰੇ ਜੀ ਸੇਤੀ ਮੋਹਰਾਂ ਨਹੀਂ ਮਿਲੀਆਂ। ਕਹਿਣ ਲੱਗਾ ਹੱਦ ਹੋ ਗਈ, ਤੇਰੇ ਜੀ ਸੇਤੀ ਕਿਉਂ ਨਹੀਂ ਮਿਲੀਆਂ? ਉਹਨੇ ਭਾਂਡਾ ਰੱਖ ਕੇ ਨਾ ਥੱਲੇ ਉੱਤੋਂ ਚੱਪਣੀ ਚੌਂਕ ਦਿੱਤੀ ਤੇ ਵਿੱਚ ਕੱਕੀਆਂ ਕੀੜੀਆਂ ਛੋਟੀਆਂ ਭਰੀਆਂ ਪਈਆਂ ਸਨ। ਕਹਿਣ ਲੱਗਾ ਸਾਰੇ ਮੇਰੇ ਜੀ ਨੇ, ਮੈਨੂੰ ਗਿਣ ਕੇ ਜੀ ਸੇਤੀ ਮੋਹਰ ਦਿਓ। ਤੇ ਦਿਆਲੂ ਰਾਜਾ ਹੱਸ ਪਿਆ, ਕਹਿਣ ਲੱਗਾ ਸੱਜਣਾ ਇੱਕ ਕੰਮ ਤੂੰ ਕਰ ਲੈ, ਜਿੰਨੀਆਂ ਜੀ ਨੇ ਗਿਣ ਤੂੰ ਨਹੀਂ ਤੇ ਮੈਂ ਗੁਰੂ ਰਾਮਦਾਸ ਦੀ ਕਿਰਪਾ ਨਾਲ ਇੱਕ ਇੱਕ ਨਾਂ ਦੇ ਸੋਨੇ ਦੀ ਮੋਹਰ ਦੇ ਕੇ ਜਾਵਾਂਗਾ, ਗਿਣ ਤੂੰ ਲੈ ਦਿਆਂਗਾ ਮੈਂ। ਤੇ ਜੇ ਗਿਣੀਆਂ ਨਹੀਂ ਜਾਂਦੀਆਂ ਤੇ ਜਿੰਨਾ ਭਾਂਡਾ ਇਹਨਾਂ ਭਾਂਡਾ ਬਰਾਬਰ ਦਾ ਭਰ ਕੇ ਸੋਨੇ ਦਾ ਲੈ ਜਾ। ਉਹਨਾਂ ਸੋਨੇ ਦਾ ਭਾਂਡਾ ਭਰ ਕੇ ਦੇ ਦਿੱਤਾ। ਜੇ ਲਾਹੌਰ ਦੀਆਂ ਗਲੀਆਂ ਵਿੱਚੋਂ ਨਿਕਲਦਾ ਬੁੱਢੜੀ ਮਾਈ ਦੌੜ ਕੇ ਆਈਏ, ਕਾਲਾ ਤਵਾ ਰਣਜੀਤ ਸਿੰਘ ਦੇ ਪੈਰਾਂ ਨੂੰ ਮਲਦੀ ਏ, ਸਾਰੇ ਪਰਦੇ ਸੋਨੇ ਆ, ਰਾਜ ਹੋਵੇ ਇਹੋ ਜਿਹਾ। ਉਹਦੇ ਰਾਜ ਦੇ ਅੰਦਰ ਰਾਤ ਨੂੰ ਤਾਲੇ ਨਹੀਂ, ਉਸ ਵਕਤ ਪੈਰਲਲ ਇੰਗਲੈਂਡ ਵਿੱਚ 127 ਬੰਦਿਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਪੈਰਲਲ ਰਾਜ ਵਿੱਚ, ਤੇ ਇੱਧਰ ਰਣਜੀਤ ਸਿੰਘ ਦੇ ਰਾਜ ਵਿੱਚ ਕਿਸੇ ਬੰਦੇ ਨੂੰ ਮੌਤ ਦੀ ਸਜ਼ਾ ਦਿੱਤੀ ਵੀ ਨਹੀਂ ਗਈ, ਕਿਸੇ ਬੰਦੇ ਨੂੰ ਨਹੀਂ। ਆ ਮੈਂ ਕਈ ਵਾਰੀ ਅਰਜ਼ ਕਰਨਾ, ਮੁਸਲਮਾਨ ਰਾਜ ਆਇਆ ਤੇ ਉਸ ਵਕਤ ਮੰਦਰ ਢਾਏ, ਮਸੀਤਾਂ ਬਣਾਈਆਂ, ਹੁਣ ਰਾਜ ਉਹਨਾਂ ਦਾ ਆਇਆ, ਮਸੀਤਾਂ ਢਾ ਕੇ ਮੰਦਰ ਬਣਾਏ ਤੇ ਪੇਸ਼ਾਵਰ ਦੀ

0: ਤੇ ਰਣਜੀਤ ਸਿੰਘ ਜਾਂਦਾ ਹੈ, ਹੋਕਾ ਦੇ ਕੇ ਕਹਿੰਦਾ ਕਿਸੇ ਮਕਬਰੇ ਤੇ ਕਿਸੇ ਮਸੀਤ ਤੇ ਕਬਜ਼ਾ ਨਹੀਂ ਕਰਨਾ, ਕਿਸੇ ਮਸੀਤ ਦੀ ਇੱਕ ਇੱਕ ਨੂੰ ਤੁਸੀਂ ਉਖੇੜਨਾ ਨਹੀਂ। ਜੇ ਉਹ ਨਨਕਾਣੇ ਦੀ ਧਰਤੀ ਨਾਲ ਜ਼ਮੀਨ ਲਾਂਦਾ, ਉਹ ਮਸੀਤਾਂ ਨਾਲ ਵੀ ਜ਼ਮੀਨ ਲਾਂਦਾ। ਇਹ ਬੇਗਮਪੁਰੇ ਸ਼ਹਿਰ ਦਾ ਰਾਜ ਹੈ ਜਿੱਥੇ ਮਸੀਤਾਂ ਤੇ ਮੰਦਿਰ ਢਾਏ ਨਹੀਂ ਜਾਂਦੇ, ਸਗੋਂ ਹਰ ਇੱਕ ਨੂੰ ਆਜ਼ਾਦੀ ਏ ਬਣਾਏ ਜਾਂਦੇ ਨੇ। ਉਹਨੂੰ ਮਾਈ ਭੱਜ ਕੇ ਆਈ, ਉਹਨੇ ਸੋਨੇ ਦਾ ਤਵਾ ਪੈਰਾਂ ਤੇ ਮਲਿਆ, ਨੌਕਰਾਂ ਨੇ ਧੋ ਕੇ ਪਿੱਛੇ ਕੀਤਾ, ਕਹਿਣ ਲੱਗੇ ਨਹੀਂ ਮਾਂ ਦੱਸ ਤੂੰ ਕੀ ਕਰਨੀ ਪਈ ਏ ਮੇਰੇ ਪੈਰਾਂ ਤੇ ਕਾਲਖ ਮਲੀ। ਕਹਿਣ ਲੱਗੀ ਮੈਂ ਸੁਣਿਆ ਮਹਾਰਾਜਾ ਮੈਂ ਗਰੀਬਣੀ ਆ, ਲੋਕ ਕਹਿੰਦੇ ਨੇ ਤੂੰ ਪਾਰਸ ਏ, ਜਿਹੜਾ ਤੇਰੇ ਨਾਲ ਛੂ ਜਾਂਦਾ ਸੋਨਾ ਬਣ ਜਾਂਦਾ, ਮੈਂ ਗਰੀਬਣੀ ਕੁਝ ਕਰਨ ਜੋਗੀ ਨਹੀਂ, ਇੱਕ ਤਵਾ ਸੀ ਤਵੇ ਤੇ ਰੋਟੀ ਪਕਾਉਣ ਜੋਗੀ ਨਹੀਂ, ਮੈਂ ਸੋਚਿਆ ਤੇਰੇ ਪੈਰਾਂ ਨਾਲ ਘਸਾ ਦਿਆਂ ਸ਼ਾਇਦ ਮੇਰਾ ਤਵਾ ਹੀ ਸੋਨੇ ਦਾ ਬਣ ਜਾਏ। ਰਣਜੀਤ ਸਿੰਘ ਨੇ ਆਵਾਜ਼ ਦਿੱਤੀ, ਕਹਿਣ ਲੱਗੇ ਜਿੰਨਾ ਮਾਈ ਦੇ ਤਵੇ ਦਾ ਵੇਟ ਏ ਇੰਨਾ ਬਰਾਬਰ ਤੋਲ ਕੇ ਇਹਨੂੰ ਸੋਨਾ ਦੇ ਦਿੱਤਾ ਜਾਏ, ਕੋਈ ਰਾਜ ਹੈ ਉਹਨਾਂ ਸੋਨਾ ਦਿੱਤਾ। ਇੱਕ ਉਦਾਹਰਨ ਪ੍ਰਿੰਸੀਪਲ ਸਤਬੀਰ ਸਿੰਘ ਨੇ ਦਿੱਤੀ, ਉਹਦਾ ਪਰਜਾ ਨਾਲ ਨੇ ਕੀ ਕਹਿੰਦੇ ਨੇ, ਸ਼ਾਮ ਦੇ ਵਕਤ ਨਾ ਇੱਕ ਦਿਨੇ ਦਾ ਸਿਪਾਹੀ ਮਹੱਲੇ ਵਿੱਚੋਂ ਨਿਕਲਦਾ ਪਿਆ ਸੀ। ਉਹ ਬਸਤੀ ਸੀ ਉਹਨਾਂ ਲੋਕਾਂ ਦੀ ਜਿਹੜੇ ਲੋਕਾਂ ਦੇ ਘਰਾਂ ਵਿੱਚ ਝਾੜੂ ਲਾਉਂਦੇ ਨੇ। ਵੈਸੇ ਗੁਰਮਤ ਨੇ ਚੂੜਾ ਸ਼ਬਦ ਨਹੀਂ ਕਿਹਾ, ਇੱਕ ਬਿਰਤੀ ਨੂੰ ਕਿਹਾ। ਮੈਂ ਅਰਜ਼ ਕਰਾਂ ਬੀਬੀ ਸ਼ਾਮ ਦਾ ਵਕਤ ਬੱਚੇ ਨੂੰ ਦੁੱਧ ਪੀ ਪਿਆਏ, ਦੁੱਧ ਪਿਆਉਣ ਤੋਂ ਬਾਅਦ ਲੋਕਾਂ ਦੇ ਘਰਾਂ ਵਿੱਚ ਝਾੜੂ ਲਾਉਣ ਵਾਲੀ ਉਹਨੂੰ ਚੁੱਕ ਕੇ ਲੋਰੀਆਂ ਦੇਣ ਲੱਗ ਪਈ, ਤੇ ਜਿਹੜੇ ਲੋਰੀ ਦੇ ਸ਼ਬਦ ਉਹਨੇ ਕਹਿ ਉਸ ਰਾਜੇ ਦੀ ਸਵਤੰਤਰਤਾ ਨੂੰ ਤੱਕੋ ਦੀ ਖੁੱਲ ਦਿਲੀ ਨੂੰ, ਕਹਿੰਦੇ ਨੇ ਉਸਨੇ ਉਸ ਬੱਚੇ ਨੂੰ ਦੇ ਲੋਰੀਆਂ ਤੇ ਨਾਲ ਉਹਨੇ ਸ਼ਬਦ ਵਰਤੇ ਆਕੜ ਵੇ ਮੁੰਡਿਆ ਆਕੜ। ਇਹ ਇਤਿਹਾਸਕ ਕਈ ਗਥਾਵਾਂ ਐਸੀਆਂ ਨੇ ਜਿਹੜੀਆਂ ਗੁੰਮ ਹੋ ਗਈਆਂ। ਕਹਿਣ ਲੱਗੀ ਆਕੜ ਵੇ ਮੁੰਡਿਆ ਆਕੜ, ਰਣਜੀਤ ਸਿੰਘ ਤੇਰਾ ਚਾਕਰ ਸਦਾ ਤੇਰੀ ਦਾਈ ਤੇ ਮਹਿਤਾਬ ਕੌਰ ਦੌੜਦੀ ਆਈ। ਉਹਦਾ ਖਾਨਦਾਨ ਹੀ ਗਿਣ ਦਿੱਤਾ। ਰਣਜੀਤ ਸਿੰਘ ਨੂੰ ਕਿਹਾ ਤੂੰ ਮੇਰੇ ਮੁੰਡੇ ਦਾ ਚਾਕਰ ਏ, ਸਦਾ ਉਹਦੀ ਸੱਸ ਏ ਸਦਾ ਕੌਰ। ਕਹਿਣ ਲੱਗੀ ਸਦਾ ਕੌਰ ਮੇਰੇ ਮੁੰਡੇ ਦੀ ਖਿਡਾਵੀ ਏ, ਜਿਸ ਰਾਜ ਵਿੱਚ ਇੱਕ ਕੂੜਾ ਢੋਣ ਵਾਲੀ ਔਰਤ ਨੂੰ ਇੰਨੀ ਕੁ ਖੋਲੇ, ਉਹ ਮਹਾਰਾਜੇ ਨੂੰ ਕਹਿੰਦੀ ਮੇਰਾ ਚਾਕਰ ਏ ਸਦਾ ਇਹਦੀ ਜਿਹੜੀ ਸੱਸ ਉਹ ਮੇਰੀ ਦਾਈ ਏ ਤਾਂ ਮੇਰੇ ਮੁੰਡੇ ਦੀ ਖਿਡਾਵੀ ਏ, ਤੇ ਨਾਲ ਕਹਿੰਦੀ ਜਿਹੜੀ ਮਹਿਤਾਬ ਕੌਰ ਏ ਉਹ ਮੇਰੇ ਘਰ ਦਾ ਕੰਮ ਕਰਨ ਵਾਲੀ। ਕਹਿਣ ਲੱਗੇ ਜਦੋਂ ਨੌਕਰ ਨੇ ਸੁਣਿਆ ਤੇ ਸ਼ਾਮ ਨੂੰ ਰਣਜੀਤ ਸਿੰਘ ਕੋਲ ਗਿਆ, ਕਹਿਣ ਲੱਗਾ ਮਹਾਰਾਜ ਅੱਜ ਮੇਰੇ ਕੰਨ ਸੁਣ ਨਹੀਂ ਸਕੇ। ਕਹਿੰਦਾ ਕੀ? ਕਹਿੰਦਾ ਮੈਂ ਸੁਣ ਕੇ ਆ ਤੇਰੇ ਸਾਰੇ ਖਾਨਦਾਨ ਨੂੰ ਲੋਰੀ ਵਿੱਚ ਉਹਨੇ ਇੱਕ ਪਾਸੇ ਲਾ ਦਿੱਤੇ। ਉਹ ਕਹਿੰਦੀ ਆਕੜ ਵੇ ਮੁੰਡਿਆ ਆਕੜ, ਰਣਜੀਤ ਸਿੰਘ ਤੇਰਾ ਚਾਕਰ ਸਦਾ ਤੇਰੀ ਦਾਈ, ਮਹਿਤਾਬ ਕੌਰ ਦੌੜਦੀ ਆਈ। ਰਣਜੀਤ ਸਿੰਘ ਕਹਿੰਦਾ ਸਵੇਰੇ ਪੇਸ਼ ਕਰੋ ਦਰਬਾਰ ਵਿੱਚ। ਸਵੇਰੇ ਦਿਨ ਹੀ ਚੜਿਆ ਤੇ ਕਹਿ ਦਿੱਤਾ ਵੀ ਅੱਜ ਤੈਨੂੰ ਸਰਕਾਰ ਨੇ ਬੁਲਾਇਆ, ਦਰਬਾਰ ਵੀ ਤੈਨੂੰ ਪੇਸ਼ ਹੋਣਾ ਪਏਗਾ। ਕਹਿੰਦੇ ਨੇ ਜਦੋਂ ਉਹ ਗਈ ਤੇ ਬੱਚੇ ਸਮੇਤ ਜਾਣੇ, ਅੱਜ ਘਰ ਸੋਗ ਦੀ ਲਹਿਰ ਦੌੜ ਗਈ, ਪਤਾ ਨੀ ਕੀ ਬਣੇਗਾ। ਕਿਉਂਕਿ ਆਖਰ ਰਣਜੀਤ ਸਿੰਘ ਦਾ ਦਬਦਬਾ ਇੰਨਾ ਸੀ ਜਿਹਨੇ ਵੱਡੇ ਵੱਡੇ ਪਠਾਣਾ ਦੇ ਮੂੰਹ ਮੋੜ ਦਿੱਤੇ। ਤੇ ਕਹਿੰਦੇ ਨੇ ਜਦੋਂ ਅੱਜ ਦਰਬਾਰ ਵਿੱਚ ਗਈ ਉਹਨੇ ਸਾਰੇ ਦਰਬਾਰੀ ਇਕੱਠੇ ਕੀਤੇ, ਕਹਿਣ ਲੱਗੇ ਮਾਈ ਅੱਗੋਂ ਵਜ਼ੀਰ ਕਹਿੰਦੇ ਨੇ ਤੂੰ ਆ ਰਣਜੀਤ ਸਿੰਘ ਦੀ ਤੁਹੀਨ ਕੀਤੀ, ਇਹਦੇ ਖਾਨਦਾਨ ਦੇ ਲਈ ਸ਼ਬਦ ਕਿਹੜੇ ਤੂੰ ਵਰਤੇ ਨੇ। ਤੇ ਉਹਦਾ ਅੰਦਰ ਕੰਬ ਗਿਆ। ਰਣਜੀਤ ਸਿੰਘ ਉੱਠ ਕੇ ਕਹਿੰਦਾ ਇਸ਼ਾਰਾ ਕਰਕੇ ਕਹਿੰਦਾ ਦਰਬਾਰੀ ਨੂੰ ਨਾ ਇਹ ਸ਼ਬਦ ਨਹੀਂ। ਕਹਿਣ ਲੱਗੇ ਮਾਈ ਆਪਣੇ ਇਸ ਬੱਚੇ ਨੂੰ ਲੋਰੀ ਦੇ ਮੇਰੇ ਸਾਹਮਣੇ, ਹੁਣ ਤੱਕੋ ਕਿਹੋ ਜਿਹਾ ਰਾਜਾ ਹੈ। ਉਹ ਵਿਚਾਰੀ ਡਰੇ, ਕਹਿੰਦਾ ਨਹੀਂ ਮੇਰਾ ਹੁਕਮ ਹੈ ਲੋਰੀ ਦੇ। ਉਹਨੇ ਕੰਬਦੀ ਦੀਵਾਨ ਵਿੱਚ ਜ਼ਬਾਨ ਵਿੱਚ ਫਿਰ ਲੋਰੀ ਦੇ ਦਿੱਤੀ, ਆਕੜ ਵੇ ਮੁੰਡਿਆ ਆਕੜ, ਰਣਜੀਤ ਸਿੰਘ ਤੇਰਾ ਚਾਕਰ ਸਦਾ ਤੇਰੀ ਦਾਈ, ਮਹਿਤਾਬ ਕੌਰ ਦੌੜਦੀ ਆਈ। ਕੁਰਸੀ ਤੋਂ ਉੱਠ ਕੇ ਚਰਨ ਪਕੜ ਕੇ ਕਹਿੰਦਾ ਮਾਂ ਅੱਜ ਮੇਰੇ ਅੰਦਰ ਨੂੰ ਸੰਤੁਸ਼ਟੀ ਏ, ਬਾਕੀ ਜਿੱਦਣ ਮੇਰੀ ਪਰਜਾ ਸਮਝੇ ਰਣਜੀਤ ਸਿੰਘ ਚਾਕਰ ਏ ਅਸੀਂ ਉਹਦੇ ਮਾਲਕ ਆ, ਮੈਂ ਸਮਝਾਂਗਾ ਗੁਰੂ ਰਾਮਦਾਸ ਦੀ ਖੁਸ਼ੀ ਲੈ ਲਈ। ਮਾਂ ਅੱਜ ਮੈਨੂੰ ਪਤਾ ਲੱਗ ਗਿਆ ਕਿ ਵਾਕਈ ਮੈਂ ਤੇਰਾ ਨੌਕਰ ਆ, ਜਿੱਦਣ ਪਰਜਾ ਮੰਨਣ ਲੱਗ ਪਏ ਤੁਸੀਂ ਸਾਡੇ ਨੌਕਰ ਤੇ ਉਹ ਮੰਨੇ ਜਿਹੜੇ ਘਰਾਂ ਵਿੱਚ ਲੋਕਾਂ ਦਾ ਕੂੜਾ ਸੱਟਦੇ ਹੋਣ। ਕਹਿਣ ਲੱਗੇ ਇਸ ਮਾਈ ਦੇ ਬੱਚੇ ਦੇ ਬਰਾਬਰ ਤੋਲ ਕੇ ਨੂੰ ਦੌਲਤ ਦਿੱਤੀ ਜਾਏ। ਕਦੀ ਉਸ ਰਾਜੇ ਦੇ ਜੀਵਨ ਨੂੰ ਤੱਕੋ ਪਿਆਰਿਓ, ਕਿੰਨਾ ਕੁ ਇਨਸਾਫ਼ ਪਸੰਦ ਏ। ਜਦੋਂ ਉਹ ਚਿੱਠੀਆਂ ਲਿਖਦਾ ਇੱਥੋਂ ਤੱਕ ਫਕੀਰ ਅਜ਼ੀਜ਼ੂਦੀਨ ਨੂੰ ਲਿਖਦਾ ਮੇਰਾ ਪੁੱਤਰ ਖੜਕ ਸਿੰਘ, ਮੇਰਾ ਪੁੱਤਰ ਸ਼ੇਰ ਸਿੰਘ, ਕੋਈ ਵੀ ਆਪਣੀ ਮਨ ਮਰਜ਼ੀ ਨਾਲ ਕੁਝ ਕਹਿਣ ਤੇ ਉਹਨਾਂ ਦੀ ਗੱਲ ਮੰਨਣ ਤੋਂ ਪਹਿਲਾਂ ਮੈਨੂੰ ਪੁੱਛ ਲੈਣਾ ਕਿਤੇ ਮੇਰੇ ਪੁੱਤਰ ਹੋਣ ਦਾ ਦਾਅਵਾ ਕਰਕੇ ਉਹ ਰਾਜ ਵਿੱਚ ਆਪਣੀ ਮਤ ਨਾ ਵਰਤਣ। ਅਗਲੀ ਗੱਲ ਉਹਨੇ ਕਹੀ, ਜਦੋਂ ਮੈਂ ਕੋਈ ਹੁਕਮ ਜਾਰੀ ਕਰਾਂ ਤੇ ਉਹਨੂੰ ਪਰਤ ਕੇ ਫਿਰ ਮੇਰੇ ਕੋਲ ਲੈ ਕੇ ਆਵੋ, ਕਿਤੇ ਗੁੱਸੇ ਵਿੱਚ ਆ ਕੇ ਮੈਂ ਨਜਾਇਜ਼ ਕਲਮ ਨਾ ਚੁੱਕ ਲਵਾਂ। ਉਹਦੇ ਜੀਵਨ ਨੂੰ ਜਦੋਂ ਪੜਿਆ ਤੇ ਜਿਹੜਾ ਆਪਾਂ ਦਿਨ ਅੱਜ ਮਨਾਨੇ ਪਏ ਆ ਪਿਆਰਿਓ, 59 ਸਾਲ ਦੀ ਉਮਰ ਉਹਨੇ ਭੋਗੀ ਏ। ਤੇ ਉਸ ਦਿਨ ਮੈਂ ਅਰਜ ਕੀਤੀ ਸੀ, ਉਸ ਵਕਤ ਦਾ ਕਵੀ ਸ਼ਾਹ ਮੁਹੰਮਦ ਜਿਹੜਾ ਉਹ ਤਾਂ ਵਿਚਾਰੇ ਤਰਲੇ ਪਿਆ ਲੈਂਦਾ ਚਲਾ ਗਿਆ। ਇੱਕ ਮੁਸਲਮਾਨ ਕਵੀ ਮੈਂ ਉਦਨ ਵੀ ਅਰਜ ਕੀਤੇ ਸਨ, 4 ਬੰਦ ਉਹਦੇ, ਮੈਂ ਫਿਰ ਅਰਜ ਕਰਾਂ, ਉਹ ਜੰਗਨਾਮਾ ਲਿਖਦਾ ਤੇ ਮੈਂ ਅਰਜ ਕਰਨੀ ਵੀ ਜਿਹੜਾ ਅੰਤਲਾ ਸਮਾਂ ਆਇਆ ਉਹ ਕਿਵੇਂ। ਬੜਾ ਦਰਦਨਾਕ ਸੀਨ ਏ। ਕਹਿੰਦੇ ਨੇ ਰਾਜਾ ਰਣਜੀਤ ਸਿੰਘ ਗੱਦੀ ਤੇ ਵੇ ਤੇ ਸ਼ੇਰੇ ਪੰਜਾਬ ਨੂੰ ਸੰਬੋਧਨ ਕਰਕੇ ਉਹਨੇ ਪਹਿਲਾਂ 2 ਤਾਂ ਬੰਦ ਕਹਿ ਸਨ, ਇਹ ਜੱਗ ਹੈ ਸਰਾਏ ਮੁਸਾਫਰਾਂ ਦੀ, ਇੱਥੇ ਜ਼ੋਰ ਵਾਲੇ ਕਈ ਆਏ ਗਏ, ਸ਼ਹਿਦਾਦ ਨਮਰੂਦ ਫਰਾਉਣ ਜਾਏ, ਦਾਵੇ ਬੰਨ ਖੁਦਾਏ ਕਹਾਏ ਗਏ, ਅਕਬਰ ਸ਼ਾਹ ਜੈ ਵਿੱਚ ਦਿੱਲੀ, ਫੇਰੀ ਵਾਂਗ ਬਣ ਜਾ ਰਿਹਾ ਪਾਏ ਗਏ, ਸ਼ਾਹ ਮੁਹੰਮਦਾ ਰਹੇਗਾ ਰੱਬ ਸੱਚਾ, ਵਾਜੇ ਕੂੜ ਦੇ ਕਈ ਵਜਾਏ ਗਏ। ਤੇ ਜਦੋਂ ਰਣਜੀਤ ਸਿੰਘ ਦੀ ਗੱਲ ਕਰਦਾ ਉਦਨ ਉਹ ਕੂੜ ਦੀ ਗੱਲ ਨਹੀਂ, ਉਦਨ ਕਹਿੰਦਾ ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਲਾਏ ਗਿਆ। ਕਹਿਣ ਲੱਗਾ ਫਿਰ ਉਹਨੇ ਕੀਤਾ ਕਿ ਮਹਾਂਬਲੀ ਰਣਜੀਤ ਸਿੰਘ ਹੋਇਆ, ਜਾਨ 50 ਵਰਸਾ ਚੰਗਾ ਰੱਜ ਕੇ ਰਾਜ ਕਮਾਏ ਗਿਆ। ਉਹਦੇ ਲਈ ਸ਼ਬਦ ਚੰਗਾ ਵਰਤਿਆ, ਅੱਛਾ ਵਰਤਿਆ, ਅੱਛਾ ਰੱਜ ਕੇ ਰਾਜ ਕਮਾਏ ਗਿਆ। ਅੱਜ ਸ਼ੇਰੇ ਪੰਜਾਬ ਜਦੋਂ ਰੋਗੀ ਹੋ ਗਿਆ, ਅਕਾਲੀ ਫੂਲਾ ਸਿੰਘ ਸ਼ਹੀਦ ਹੋ ਚੁੱਕੇ ਨੇ, ਹਰੀ ਸਿੰਘ ਨਲਵਾ ਜਮਰੌਦ ਦੇ ਕਿਲੇ ਵਿੱਚ ਸ਼ਹੀਦ ਹੋ ਚੁੱਕਾ, ਤੇ ਜਦੋਂ ਇਹਨੂੰ ਪਤਾ ਲੱਗਾ ਤੇ ਕੁਝ ਵਿਦਵਾਨ ਕਹਿੰਦੇ ਨੇ ਉਦਨ ਸ਼ੇਰੇ ਪੰਜਾਬ ਦੀਆਂ ਅੱਖਾਂ ਪਾਣੀ ਨਾਲ ਭਿੱਜੀਆਂ ਸਨ। ਆਖਰ ਉਹਨੂੰ ਮਾਣ ਸੀ, ਇਹਨਾਂ ਸਿੱਖਾਂ ਤੇ ਇੱਕ ਟੀਮ ਸੀ। ਹਰੀ ਸਿੰਘ ਨਲਵੇ ਦੀ ਮੌਤ ਤੋਂ ਬਾਅਦ, ਉਹਦੀ ਸ਼ਹਾਦਤ ਤੋਂ ਬਾਅਦ ਸਿੱਖ ਰਾਜ 1 ਇੰਚ ਵੀ ਅੱਗੇ ਨਹੀਂ ਵਧਿਆ। ਤਵਾਰੀਖ ਨੂੰ ਪੜ੍ਹ ਕੇ ਦੇਖ ਲਓ। ਜਦੋਂ ਕਹਿੰਦੇ ਨੇ ਖਬਰ ਮਿਲੀ ਕਿ ਇਹ ਵੀ ਡੋਗਰਿਆਂ ਦੀ ਆਪਸ ਸਾਜ਼ ਸੀ ਕਿ ਜਿਹੜੇ ਸੁਨਿਆਏ ਨਾ ਪਹੁੰਚਾਏ, ਜਦੋਂ ਪਤਾ ਲੱਗਾ ਹਰੀ ਸਿੰਘ ਨਲਵਾ ਸ਼ਹੀਦ ਹੋ ਗਿਆ ਹੈ, ਤੇ ਕਿਸੇ ਪੁੱਛ ਲਿਆ ਸੀ ਰਣਜੀਤ ਸਿੰਘ ਅੱਜ ਜਮਰੌਦ ਜਾਂਦਿਆਂ ਅੱਖਾਂ ਭਰੀਆਂ ਕਿਉਂ ਨੇ, ਕਹਿੰਦਾ 5 ਸਾਲ ਦਾ ਸਾਂ ਚੇਚ ਕੋਈ, ਉਦਨ ਅੱਖ ਨਿਕਲ ਗਈ ਤੇ ਕਾਣਾ ਸਾਂ, ਅੱਜ ਹਰੀ ਸਿੰਘ ਦੀ ਮੌਤ ਮੈਨੂੰ ਅੰਨਿਆ ਕਰਕੇ ਰੱਖ ਗਈ। ਮੇਰੀ 1 ਅੱਖ ਸੀ ਹਰੀ ਸਿੰਘ, ਇਹਦੇ ਖੁੰਦਿਆਂ ਮੈਨੂੰ ਇੰਨਾ ਮਾਣ ਸੀ। ਤੇ ਇੱਥੇ ਹਰੀ ਸਿੰਘ ਨੇ ਫਿਰ ਇੱਕ ਗੱਲ ਕਹੀ ਸੀ, ਰਣਜੀਤ ਸਿੰਘ ਦੇ ਆਉਣ ਤੱਕ ਮੈਨੂੰ ਲਾਂਬੂ ਨਾ ਲਾਇਓ, ਇੱਕ ਕੰਮ ਕਰਿਓ, ਮੇਰੀ ਚਿਖਾ ਜਦੋਂ ਬਣਾਉਣੀ ਏ ਤੇ ਕਾਬਲ ਦੀ ਧਰਤੀ ਨੂੰ ਮੂੰਹ ਕਰਕੇ ਮੇਰੀ ਚਿਖਾ ਨੂੰ ਅੱਗ ਲਾਇਓ, ਕਿਉਂਕਿ ਮੈਂ ਆਪਣੀ ਜ਼ਿੰਦਗੀ ਵਿੱਚ ਮੂੰਹ ਕਦੀ ਦੁਸ਼ਮਣ ਤੋਂ ਪਵਾਉਣਾ ਸਿੱਖੇ ਨਹੀਂ। ਉੱਥੇ ਕਿਹਾ ਸੀ ਮੇਰਾ ਮੂੰਹ ਕਾਬਲ ਵੱਲ ਰੱਖਣਾ, ਜਦ ਲਾਂਬੂ ਲਾਣਾ, ਮੈਂ ਨਹੀਂ ਕਦੀ ਇਹ ਸਿੱਖਿਆ ਵੈਰੀ ਤੋਂ ਮੂੰਹ ਪਵਾਉਣਾ, ਮੈਂ ਨਾਲ ਤੁਸਾਂ ਗੇ ਰਹਾਂਗਾ, ਤੁਸੀਂ ਨਾ ਕਰਵਾ ਘਬਰਾਉਣਾ। ਕਹਿਣ ਲੱਗੇ ਫਿਰ ਜਦੋਂ ਤੁਸੀਂ ਜਮਰੌਦ ਤੋਂ ਬੋਲਣਾ, ਤੁਸੀਂ ਨਾ ਲਾ ਲੈ ਕੇ ਮੇਰਾ ਰਣਜੀਤ ਵਜਾਣਾ। ਮੈਂ ਅਰਜ ਕਰਾਂ, ਉਹ ਸਮਾਂ ਆ ਗਿਆ, ਅੱਜ ਸ਼ੇਰੇ ਪੰਜਾਬ ਬੁੱਢਾ ਸ਼ੇਰ, ਆ ਜੇਠ ਦਾ 7 ਜੇਠ ਦਾ ਮਹੀਨਾ ਤੇ ਸਨ 1839 ਆਇਆ, 59 ਸਾਲ ਦੀ ਟੋਟਲ ਉਮਰ ਬਣਦੀ ਇਹਦੇ ਕਰੀਬ। ਅੱਜ ਰਣਜੀਤ ਸਿੰਘ ਦਾ ਦਰਬਾਰ ਸਜਿਆ, ਇਹ ਆਖਰੀ ਦਰਬਾਰ ਸੀ। ਅੱਜ ਮਹਾਨ ਜਰਨੈਲ ਮਹਾਰਾਜਾ ਰਣਜੀਤ ਸਿੰਘ, ਗੁਰੂ ਰਾਮਦਾਸ ਦੇ ਦਰ ਦਾ ਅਦਨਾ ਸੇਵਕ, ਅੱਜ ਉਹਨੂੰ ਸੋਨੇ ਦੀ ਪਾਲਕੀ ਵਿੱਚ ਬਿਠਾ ਕੇ ਲਿਆਏ ਨੇ, ਜਿਹੜਾ ਦਿਨ ਅਸੀਂ ਮਨਾ ਰਹੇ ਹਾਂ, ਉਹਨੂੰ ਸਰਾਣਿਆਂ ਦੀ ਢੋ ਦਿੱਤੀ ਏ। ਤੇ ਵੈਦ ਨੇ ਕਹਿ ਦਿੱਤਾ, ਹਕੀਮ ਨੇ, ਕਿ ਤੁਸੀਂ ਕੁਰਸੀ ਤੇ ਬੈਠ ਨਹੀਂ ਸਕਦੇ। ਅੱਜ ਜਦੋਂ ਸ਼ੇਰੇ ਪੰਜਾਬ ਦਾ ਦਰਬਾਰ ਲੱਗਾ, ਅਖੀਰਲੇ ਸਮੇਂ 100 ਤੇ 100 ਤੋਪਾਂ ਦੀ ਸਲਾਮੀ ਦਿੱਤੀ ਗਈ। ਅੱਜ ਬੁੱਢਾ ਸ਼ੇਰ ਪਾਲਕੀ ਵਿੱਚ ਬੈਠਾ ਆਇਆ, ਦਰਬਾਰੀਆਂ ਨੇ ਉੱਠ ਕੇ ਸਵਾਗਤ ਕੀਤਾ, ਸਾਰੇ ਉੱਠੇ ਨੇ। ਤੇ ਉਸ ਵਕਤ ਬਾਬਾ ਪ੍ਰੇਮ ਸਿੰਘ ਲਿਖਦਾ, ਜਦੋਂ ਅਸੀਂ 4 ਚੁਫੇਰੇ ਝਾਤੀ ਮਾਰਨੇ ਆ, ਅੱਜ 4 ਚੁਫੇਰੇ ਖਾਲਸਾ ਰਾਜ ਦਾ ਸੂਰਜ ਐ ਸ਼ਿਖਰ ਤੇ ਚਮਕਦਾ ਪਿਆ। ਦੁਪਹਿਰ ਜਿਵੇਂ ਸੂਰਜ ਚਮਕਦਾ, ਖਾਲਸਾ ਰਾਜ ਦਾ ਸੂਰਜ ਪਿਆ ਚਮਕਦਾ ਚਿਹਰੇ ਤੇ ਲਾਲੀਆਂ ਨੇ। ਕਹਿੰਦਾ ਜਦੋਂ ਰਾਜ ਭਾਗ ਨੂੰ ਤੱਕਦੇ ਆ ਤੇ ਮਨ ਖੁਸ਼ ਹੁੰਦਾ, ਤੇ ਜਦੋਂ ਪਾਲਕੀ ਵਿੱਚ ਵਹਿ ਬੁੱਢੇ ਜਰਨੈਲ ਨੂੰ ਤੱਕਦੇ ਆ, ਉਸੇ ਵਕਤ ਚਿਹਰੇ ਤੇ ਉਦਾਸੀ ਆ ਜਾਂਦੀ। ਰਣਜੀਤ ਸਿੰਘ ਨੇ ਉੱਠ ਕੇ ਸਭ ਨੇ ਅਦਬ ਕੀਤਾ, ਤੇ ਜਿਹੜੀ ਉਹਨੇ ਅੰਤਲੀ ਸਪੀਚ ਕੀਤੀ ਏ ਬੜੇ ਕਮਾਲ ਦੀ। ਕਹਿੰਦੇ ਨੇ ਪਾਲਕੀ ਵਿੱਚ ਜਦੋਂ ਉਹਨੂੰ ਰੱਖ ਦਿੱਤਾ ਗਈ ਪਾਲਕੀ ਚਬੂਤਰੇ ਤੇ, ਤੇ ਫਿਰ ਇਹ ਬੁੱਢਾ ਸ਼ੇਰ ਐਸਤਾ ਐਸਤਾ ਬੋਲਿਆ, ਦਰਬਾਰੀਆਂ ਨੂੰ ਨੇੜੇ ਕੀਤਾ ਤੇ ਜਿਹੜੇ ਸ਼ਬਦ ਨੇ ਵਰਤੇ, ਕਹਿੰਦਾ ਖਾਲਸਾ ਅੱਜ ਮੈਂ ਤੁਹਾਡੇ ਨਾਲ ਕੁਝ ਗੱਲਾਂ ਕਰਨੀਆਂ ਨੇ। ਕਹਿੰਦਾ ਅੱਜ ਦੇਖੋ ਤੁਹਾਡੇ ਗੁਰੂ ਗੋਬਿੰਦ ਸਿੰਘ ਦੇ ਰਾਜ ਦੇ ਝੰਡੇ ਸਿੰਧ ਤੱਕ ਜਾ ਕੇ ਝੁਲਦੇ ਪਏ ਨੇ, ਜਮਰੌਦ ਤੱਕ ਝੁਲਦੇ ਪਏ ਨੇ, ਅੱਜ ਅਫਗਾਨਿਸਤਾਨ ਤੱਕ ਤੁਹਾਡਾ ਰਾਜ ਫੈਲਿਆ। ਪਰ ਮੈਂ ਇੱਕ ਤੁਹਾਡੇ ਨਾਲ ਅੱਜ ਵਾਅਦਾ ਕਰਨਾ ਆ, ਸ਼ਾਇਦ ਮੈਂ ਭੁੱਲਾਂ ਨਾ। ਉਹ ਕਹਿੰਦਾ ਮੈਂ ਇੱਕ ਨਿੱਕੇ ਜਿਹੇ ਪਿੰਡ ਵਿੱਚੋਂ ਉੱਠਿਆ, ਇੱਕ ਮਿਸਲ ਦੀ ਅਗਵਾਈ ਕੀਤੀ, ਖਾਲਸਾ ਹਰ ਥਾਂ ਤੇ ਤੂੰ ਮੈਨੂੰ ਖੂਨ ਦਿੱਤਾ, ਪਰ ਮੈਂ ਅੱਜ ਤੈਨੂੰ ਦੱਸਣ ਆਇਆ ਮੈਂ ਤੇਰੇ ਖੂਨ ਦਾ ਇੱਕ ਤੁਪਕਾ ਵੀ ਗੁਲਾਮੀ ਵਿੱਚ ਨਹੀਂ ਪੈਣ ਦਿੱਤਾ, ਮੈਂ ਇੱਕ ਤੁਪਕਾ ਵੀ ਵੇਚਿਆ ਨਹੀਂ। ਜਿੱਥੇ ਤੇਰੇ ਖੂਨ ਦੀਆਂ ਨਦੀਆਂ ਵਗੀਆਂ ਉੱਥੇ ਰਣਜੀਤ ਸਿੰਘ ਨੇ ਕੇਸਰੀ ਨਿਸ਼ਾਨ ਚੁਲਾ ਦਿੱਤਾ। ਚੇਤੇ ਰੱਖੀ, ਮੈਂ ਤੇਰੇ ਖੂਨ ਨੂੰ ਨਹੀਂ ਭੁੱਲ ਨਹੀਂ ਜਾਣ ਦਿੱਤਾ। ਦੇਖ ਤੂੰ ਮੈਨੂੰ ਖੂਨ ਦਿੱਤਾ, ਮੈਂ ਤੈਨੂੰ ਗੁਰੂ ਨਾਨਕ ਦੀ ਕਿਰਪਾ ਨਾਲ ਰਾਜ ਲੈ ਕੇ ਦਿੱਤਾ। ਅੱਜ ਸਾਰੀ ਦੁਨੀਆਂ ਤੇਰੇ ਰਾਜ ਨੂੰ ਤੱਕਦੀ ਪਈ ਏ, ਪਰ ਇੱਕ ਕੰਮ ਕਰਿਆ ਜੇ, ਜਿਹੜੇ ਸ਼ਬਦ ਨੇ ਅੰਤਲੇ ਕਹਿ। ਕਹਿੰਦਾ ਮੋਤੀ ਬਿਖਰੇ ਪਏ ਸਨ, ਬਿਖਰੇ ਮੋਤੀ ਦੀ ਵੀ ਕੀਮਤ ਏ, ਪਰ ਗੁਰੂ ਨਾਨਕ ਦੀ ਕਿਰਪਾ ਨਾਲ ਮੈਂ ਇੱਕ ਇੱਕ ਮੋਤੀ ਇਕੱਠਾ ਕੀਤਾ, ਕਿਉਂਕਿ ਸਿੱਖ ਰਾਜ ਬਿਖਰਿਆ ਪਿਆ ਸੀ। ਮੈਂ ਇੱਕ ਇੱਕ ਮੋਤੀ ਇਕੱਠਾ ਕੀਤਾ, ਇਕੱਲਾ ਮੋਤੀ ਕਦੇ ਗਲੇ ਦਾ ਸ਼ਿੰਗਾਰ ਨਹੀਂ ਬਣਿਆ, ਮੈਂ ਇੱਕ ਇੱਕ ਇਕੱਠਾ ਕਰਕੇ ਗੁਰੂ ਨਾਨਕ ਦੇ ਹੁਕਮ ਨਾਲ ਮਾਲਾ ਤਿਆਰ ਕੀਤੀ, ਜਿਹੜੀ ਸਿੱਖ ਰਾਜ ਦੇ ਰੂਪ ਵਿੱਚ ਦਿਸਦੀ ਪਈ ਏ। ਦੇਖਿਓ ਇੰਨੀ ਮਿਹਨਤ ਨਾਲ ਕੀਤੀ ਮਾਲਾ, ਕਿਸੇ ਬਾਂਦਰ ਬਿਰਤੀ ਵਾਲੇ ਦੇ ਹੱਥ ਨਾ ਪੋਚਾ ਪੜਾ ਦਿਓ, ਕਿਤੇ ਉਹ ਮਾਲਾ ਨੂੰ ਤੋੜ ਕੇ ਮਣਕਾ ਮਣਕਾ ਨਾ ਕਰ ਦੇ। ਇਸ ਮਾਲਾ ਨੂੰ ਜੁੜੀ ਰਹਿਣ ਦਿਆ ਜੇ, ਬੜੀ ਮਿਹਨਤ ਨਾਲ ਮਾਲਾ ਬਣਾਈਏ। ਕਹਿੰਦੇ ਨੇ ਜਦੋਂ ਸ਼ੇਰੇ ਪੰਜਾਬ ਇਹ ਪਿਆ ਕਹਿੰਦਾ ਸੀ ਤੇ ਦਰਬਾਰੀਆਂ ਦੀਆਂ ਅੱਖਾਂ ਵਿੱਚ ਨੇਤਰਾਂ ਦੇ ਨੀਰ ਦੀ ਝੜੀ ਲੱਗੀ ਪਈ ਸੀ, ਚਾਰ ਚਫੇਰੇ ਅੱਖਾਂ ਭਿੱਜੀਆਂ ਪਈਆਂ ਨੇ। ਰਣਜੀਤ ਸਿੰਘ ਨੇ ਆਖਰੀ ਸਪੀਚ ਕੀਤੀ, ਖੜਕ ਸਿੰਘ ਨੂੰ ਭਰੇ ਦਰਬਾਰ ਵਿੱਚ ਕਿਹਾ ਮੇਰੀ ਥਾਂ ਤੇ ਇਹ ਜੇ। ਧਿਆਨ ਸਿੰਘ ਨੂੰ ਕਿਹਾ ਰਾਜਾ ਧਿਆਨ ਸਿੰਘ, ਖਾਲਸਾ ਦਰਬਾਰ ਨੇ ਤੈਨੂੰ ਬੜੀ ਉੱਚੀ ਪਦਵੀ ਰੁਤਬਾ ਦਿੱਤਾ ਈ, ਤੂੰ ਇਹਦਾ ਬਣ ਕੇ ਰਹੀ। ਜਦੋਂ ਅੱਜ ਬਾਂਹ ਪਕੜਾਈ ਧਿਆਨ ਸਿੰਘ ਨੂੰ, ਵੇਖਣ ਵਾਲਿਆਂ ਦੇ ਅਥਰੂ ਜਿਹੜੇ ਸਨ ਉਹ ਰੋਕੇ ਨਾ ਗਏ। ਅੱਜ ਉਹ ਬੁੱਢਾ ਸ਼ੇਰ ਪਾਲਕੀ ਵਿੱਚ ਖਾਮੋਸ਼ ਹੋ ਗਿਆ, ਉਹਨੂੰ ਲੈ ਕੇ ਘਰ ਆ ਗਏ। 27 ਜੂਨ ਤੇ ਸਨ 1839 ਦਾ ਦਿਨ ਆਇਆ। ਸ਼ੇਰੇ ਪੰਜਾਬ ਨੂੰ ਦੋ ਦੌਰੇ ਪਏ ਨੇ, ਹਕੀਮ ਫਰੀਦ ਫਕੀਰ ਅਜ਼ੀਜ਼ੂਦੀਨ ਤੇ ਇਹਦਾ ਸਕਾ ਭਰਾ ਨੂਰਦੀਨ, ਇਹ ਕੋਲ ਬੈਠੇ ਨੇ। ਅੰਤਲੇ ਇਸ਼ਾਰੇ ਕੇਵਲ ਫਕੀਰ ਅਜ਼ੀਜ਼ੂਦੀਨ ਹੀ ਸਮਝਦਾ ਰਿਹਾ। ਨਬਜ਼ ਹੱਥ ਵਿੱਚ ਪਕੜੀਏ, ਰੁਕ ਰੁਕ ਕੇ ਚੱਲਦੀ ਏ। ਅੱਜ 27 ਜੂਨ 1839 ਦੀ ਸ਼ਾਮ ਪਈ ਏ, ਲੋਕੀ ਆਪਣੇ ਘਰਾਂ ਵਿੱਚ ਸ਼ਾਮ ਹਨੇਰੇ ਵਿੱਚ ਦੀਵੇ ਬਾਲਣ ਲੱਗੇ ਨੇ। ਚੇਤੇ ਰੱਖਣਾ, ਲੋਕਾਂ ਦੇ ਘਰਾਂ ਵਿੱਚ ਦੀਵੇ ਬਲੇ ਨੇ ਤੇ ਸਿੱਖ ਰਾਜ ਦਾ ਨਿਸ਼ਾਨ ਚਲਾਉਣ ਵਾਲਾ ਇਹਦੀ ਜ਼ਿੰਦਗੀ ਦਾ ਦੀਵਾ ਬੁੱਝ ਗਿਆ। ਸ਼ਾਮ ਦੇ ਵੇਲੇ ਰਣਜੀਤ ਸਿੰਘ ਨੇ ਕੁਝ ਦਿਨ ਰਹਿੰਦਿਆਂ ਆਪਣੇ ਪ੍ਰਾਣਾਂ ਨੂੰ ਤਿਆਗਿਆ। ਕਹਿੰਦੇ ਨੇ ਉਸ ਵਕਤ ਇਕੱਠ ਹੋਇਆ, ਸਿੱਖ ਸਰਦਾਰ ਆਏ ਨੇ, ਲੱਖਾਂ ਦੀ ਤਾਦਾਦ ਵਿੱਚ ਆਏ ਨੇ ਤੇ ਜਿੱਥੇ ਆਏ ਸ਼ੇਰੇ ਪੰਜਾਬ ਦੀ ਸਮਾਧ ਦੇ ਸਾਰੀ ਰਾਤ ਦੀ ਦੇਹ ਰੱਖੀ ਗਈ। ਅੱਜ ਉਹ ਮਹਾਨ ਜਰਨੈਲ ਰੁਕਿਆ ਪਿਆ, ਕਦੀ ਪੜ੍ਹਦੇ ਸਾਂ ਇਥੋਂ ਬਹੁ ਬੇਟੀਆਂ ਲੈ ਕੇ ਜਾਣੀਆਂ ਤੇ ਹਿੰਦੁਸਤਾਨ ਦੇ ਲੋਕਾਂ ਨੇ ਅੱਜ ਸਾਡੇ ਮਜ਼ਾਕ ਬਣਾਉਂਦੇ ਨੇ ਕਸ਼ਹਿਰਿਆਂ ਦੇ ਸਾਡੇ ਟਾਈਮ ਦੇ। ਜਦੋਂ ਇਥੋਂ ਦੀਆਂ ਬਹੁ ਬੇਟੀਆਂ ਨਿਕਲਣੀਆਂ, ਇਹਨਾਂ ਨੇ ਹੋਕਾ ਦੇਣਾ ਮੋੜੀ ਬਾਬਾ ਕੱਛ ਵਾਲਿਆ, ਸਾਡੀ ਰਨ ਬਸਰੇ ਨੂੰ ਗਈ। ਇਹ ਹੋਕੇ ਦਿੰਦੇ ਸਨ ਕਿ ਰੋਕੀ ਤੂੰ, ਇਹਦਾ ਮਤਲਬ ਇੰਨਾ ਕੁ ਉਹਨੇ ਸ਼ਿਖਰ ਤੇ ਖਾਲਸੇ ਨੂੰ ਪਹੁੰਚਾ ਦਿੱਤਾ ਕਿ ਇੱਕ ਮਹਾਨ ਮੁਸਲਮਾਨ ਕਵੀ ਨੂੰ ਵੀ ਕਹਿਣਾ ਪੈ ਗਿਆ ਸ਼ਾਹ ਮੁਹੰਮਦ ਦਾ ਅੰਤ ਨੂੰ ਉਹੀ ਹੋਸੀ ਜੋ ਕਰੇਗਾ ਖਾਲਸਾ ਪੰਥ ਮੀਆਂ। ਇਹਦਾ ਮਤਲਬ ਇੰਨਾ ਬੋਲਬਾਲਾ ਸੀ ਉਸ ਵਕਤ। ਸਵੇਰੇ ਉਹਦਾ ਇਸ਼ਨਾਨ ਕਰਾਇਆ ਗਿਆ, ਚੰਦਨ ਦੀ ਚਿਖਾ ਬਣਾਈ, ਰਾਣੀ ਕਟੋਚ ਨੇ ਇਹਦਾ ਸਿਰ ਆਪਣੀ ਗੋਦੀ ਵਿੱਚ ਰੱਖਿਆ, ਨਾਲ ਸਤੀ ਹੋਈ। ਉਸ ਵਕਤ ਇੱਕ ਫਕੀਰ ਵਹਾਉਦੀਨ ਲਿਖਦਾ, ਰਾਣੀ ਕਟੋਚ ਨੇ ਖੜਕ ਸਿੰਘ ਦਾ ਹੱਥ ਪਕੜਿਆ ਤੇ ਸ਼ੇਰੇ ਪੰਜਾਬ ਦੀ ਦੇਹ ਤੇ ਰੱਖ ਕੇ ਕਿਹਾ ਸੀ, ਤੈਨੂੰ ਕਸਮ ਹੀ ਇਸ ਜਰਨੈਲ ਦੀ ਕਿ ਦੇਖ ਜਿਵੇਂ ਉਹਨੇ ਪ੍ਰਜਾ ਨਾਲ ਇਨਸਾਫ ਕੀਤਾ ਤੂੰ ਹੀ ਕਰੀ। ਧਿਆਨ ਸਿੰਘ ਦੀ ਬਾਂਹ ਪਕੜ ਕੇ ਫਕੀਰ ਵਹਾਉਦੀਨ ਕਹਿੰਦਾ, ਮੇਰੇ ਬਜ਼ੁਰਗਾਂ ਨੇ ਅੱਖਾਂ ਨਾਲ ਤੱਕਿਆ, ਪਕੜ ਕੇ ਬਾਂਹ, ਕਿਹਾ ਸੀ ਧਿਆਨ ਸਿੰਘ ਇਸ ਦੀ ਲਾਸ਼ ਦੀ ਤੈਨੂੰ ਕਸਮੀ, ਜਿਹਦੇ ਦਰਬਾਰ ਵਿੱਚ ਇੰਨਾ ਰੁਤਬਾ ਮਿਲਿਆ, ਇਹਨੂੰ ਕਿਤੇ ਨਮਕ ਹਰਾਮੀ ਕਰਕੇ ਗਦਾਰੀ ਨਾ ਕਰੀ, ਵਫਾਦਾਰ ਰਹੀ। ਉਸ ਵਕਤ ਚਿਖਾ ਨੂੰ ਖੜਕ ਸਿੰਘ ਨੇ ਅੱਗ ਦਿਖਾਈ ਏ, ਤੇ ਸਿੱਖ ਵਿਦਵਾਨ ਉਹ ਵੀ ਲਿਖਦਾ ਫਕੀਰ ਵਾਹੂਦੀਨ ਸੱਚਾਈ ਕੀ ਵਾਹਿਗੁਰੂ ਜਾਣੇ, ਕਹਿੰਦਾ ਉਸ ਵਕਤ ਅਸਮਾਨ ਤੇ ਬੱਦਲ ਆਇਆ, ਇਧਰ ਇੱਕੋ ਦਮ ਲਾਂਬੂ ਨਿਕਲਦਾ ਪਿਆ ਚਿਖਾ ਵਿੱਚੋਂ, ਤੇ ਬੱਦਲ ਵਿੱਚੋਂ ਪਾਣੀ ਦੀਆਂ ਬੂੰਦਾਂ ਡਿੱਗੀਆਂ। ਫਕੀਰ ਵਾਹੂ ਦੇ ਲਿਖਦਾ, ਮੇਰਾ ਬਜ਼ੁਰਗ ਕਹਿੰਦਾ ਸੀ ਅਸਲ ਵਿੱਚ ਬੱਦਲ ਨਹੀਂ, ਪੰਜਾਬ ਦੀ ਕਿਸਮਤ ਰੋਂਦੀ ਪਈ ਸੀ ਕਿ ਰਣਜੀਤ ਸਿੰਘ ਅੱਜ ਤੋਂ ਬਾਅਦ ਗੁਲਾਮੀ ਵਿੱਚ ਪਈ, ਪਤਾ ਨਹੀਂ ਕੌਣ ਤੇਰੇ ਵਰਗਾ ਆਵੇਗਾ ਜਿਹੜਾ ਮੇਰੀ ਗੁਲਾਮੀ ਦੀਆਂ ਜੰਜੀਰਾਂ ਤੋੜੇਗਾ। ਕਹਿੰਦਾ ਦੋ ਕਬੂਤਰਾਂ ਦਾ ਜੋੜਾ ਆਇਆ, ਉਹਦੇ ਮੁਤਾਬਕ ਉਹ ਬਲਦੀ ਚਿਖਾ ਵਿੱਚ ਡਿੱਗਿਆ। ਸ਼ੇਰੇ ਪੰਜਾਬ ਕੁਝ ਸਮੇਂ ਤੋਂ ਬਾਅਦ ਕੇਵਲ ਰਾਖ ਰਹਿ ਗਈ ਸੀ, ਉਹਦੀਆਂ ਗੱਲਾਂ ਰਹਿ ਗਈਆਂ ਸਨ, ਉਹ ਵਿੱਚੋਂ ਜਾ ਚੁੱਕਾ ਸੀ। ਪਿਆਰਿਓ ਜਦੋਂ ਉਹ ਚਲਾ ਗਿਆ, ਸਭਰਾਵਾਂ ਦੀ ਜੰਗ ਹੋਈ ਏ। ਮੈਂ ਅਰਜ਼ ਕਰਨੀ ਸਿਰਫ 2-4 ਮਿੰਟ ਤੁਹਾਡੇ ਲੈਣੇ ਨੇ, ਸਭਰਾਵਾਂ ਦੀ ਜੰਗ ਹੋ ਗਈ ਏ ਤੇ ਸ਼ੇਰੇ ਪੰਜਾਬ ਨਹੀਂ ਤੇ ਸ਼ਾਹ ਮੁਹੰਮਦ ਕੀਰ ਨੇ ਪਾਉਂਦਾ ਪਿਆ। ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਟੱਕਰ ਲੈਂਦਾ ਪਿਆ, ਉਹ ਮੁਸਲਮਾਨ ਕਵੀ ਕੀਰ ਨੇ ਪਾ ਕੇ ਕਹਿੰਦਾ ਪਿਆ, ਆਖਦਾ ਆਈਆਂ ਪਲਟਣਾ ਬੀੜ ਕੇ ਤੋਪ ਖਾਨੇ। ਹੁਣ ਦੇਖੋ ਉਹਦੀ ਕੀਮਤ ਕਿੰਨੀ ਸੀ, ਲੋਕ ਕਵੀ ਵੀ ਰੋਂਦੇ ਨੇ ਪਿੱਛੋਂ, ਆਈਆਂ ਪਲਟਣਾ ਬੀੜ ਕੇ ਤੋਪ ਖਾਨੇ, ਅੱਗੋ ਸਿੰਘਾਂ ਨੇ ਪਾਸੜੇ ਮੋਰ ਸੁੱਟੇ, ਮੇਵਾ ਸਿੰਘ ਮਾਘੇ ਖਾਂ ਹੋਏ ਸਿੱਧੇ, ਥੱਲੇ 3 ਫਰੰਗੀ ਦੇ ਤੋੜ ਸੁੱਟੇ। ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਬਨ ਸ਼ਤਰੀ ਜੋੜ ਵਿਛੋੜ ਸੁੱਟੇ, ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿਬਵਾਂ ਲਹੂ ਨਿਚੋੜ ਸੁੱਟੇ। ਜਿਹੜਾ ਅਗਲਾ ਬੰਦ ਉਹਨੇ ਕਿਹਾ, ਉਹਦੀ ਖੂਹ ਕੇ ਕਹਿੰਦਾ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ, ਅੱਜ ਸ਼ਾਮ ਸਿੰਘ ਨੂੰ ਲੜਦਿਆਂ ਦੇਖ ਕੇ ਕਹਿੰਦਾ ਰੱਬਾ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ, ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ। ਚੇਤੇ ਰਣਜੀਤ ਸਿੰਘ ਨੂੰ ਕਰਦਾ ਪਿਆ, ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ। ਆਦਮੀ ਉੱਡਣ ਸਣੇ, ਆਦਮੀ ਉੱਡਣ ਨਾਲ ਗੋਲੀਆਂ ਦੇ, ਹਾਥੀ ਡਿੱਗਦੇ ਸਣੇ ਅਵਾਰੀਆਂ ਨੇ। ਅਖੀਰ ਵਿੱਚ ਹੋਕਾ ਲੈ ਕੇ ਕਹਿੰਦਾ ਸ਼ਾਹ ਮੁਹੰਮਦਾ ਇੱਕ ਸਰਕਾਰ ਬਾਜੋ, ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਇਹਦਾ ਮਤਲਬ ਤਰਲਾ ਉਹ ਵੀ ਲੈਂਦਾ। ਸ਼ੇਰੇ ਪੰਜਾਬ 125ਵੀਂ ਉਹਦੀ ਬਰੀ ਬਰਸੀ ਮਨਾਈ ਗਈ, 125ਵੀਂ। ਤੇ ਪ੍ਰਿੰਸੀਪਲ ਸਤਬੀਰ ਸਿੰਘ ਨੇ ਗੱਲ ਕੀ ਮੈਂ ਕਹਿ ਕੇ ਸਮਾਪਤ ਕਰਨਾ, ਕਹਿੰਦਾ ਸ਼ਾਮ ਨੂੰ ਉੱਥੇ ਕਵੀ ਦਰਬਾਰ ਹੋਇਆ, ਉਹਦੀ ਸਮਾਧ ਤੇ ਕਹਿੰਦਾ ਇਧਰੋਂ ਵੀ ਗਏ ਸਨ ਹਿੰਦੁਸਤਾਨ ਵੱਲੋਂ ਵੀ, ਉਧਰੋਂ ਮੁਸਲਮਾਨ ਵੀ ਆਏ ਸਨ। ਕਹਿੰਦਾ ਫਿਰ ਉੱਥੇ ਇੱਕ ਕਵੀ ਬੋਲਿਆ, ਉਹ ਵਹਿ ਤੁਰਿਆ, ਉਹਨੇ ਕਹਿੰਦਾ ਸਾਨੂੰ ਸੰਬੋਧਨ ਕੀਤਾ। ਸ਼ੇਰੇ ਪੰਜਾਬ ਦੀ ਸਮਾਧ ਕੋਲ ਬੈਠਿਆ ਉਹਨੇ ਇੱਕ ਗੱਲ ਕਹੀ, ਕਹਿੰਦਾ ਭਾਵੇਂ ਮੂੰਹ ਵਿੱਚੋਂ ਨਾ ਕਹੀਏ ਪਰ ਵਿੱਚੋਂ ਵਿੱਚ ਖੋਏ ਤੁਸੀਂ ਵੀ ਹੋ, ਖੋਏ ਅਸੀਂ ਵੀ ਹਾਂ। ਮੁਸਲਮਾਨ ਕਵੀ ਉਹਨੂੰ ਚੇਤੇ ਕਰਦਾ 125 ਸਾਲ ਬਾਅਦ, ਕਹਿੰਦਾ ਸਿੱਖੋ ਮੂੰਹੋਂ ਭਾਵੇਂ ਨਾ ਕਹੀਏ ਪਰ ਵਿੱਚੋਂ ਵਿੱਚ ਖੋਏ ਤੁਸੀਂ ਵੀ ਹੋ, ਖੋਏ ਅਸੀਂ ਵੀ ਹਾਂ। ਜਾਗਣ ਵਾਲਿਆਂ ਨੇ ਰੱਜ ਕੇ ਸਾਨੂੰ ਲੁੱਟਿਆ, ਸੋਏ ਤੁਸੀਂ ਵੀ ਹੋ, ਸੋਏ ਅਸੀਂ ਵੀ ਹਾਂ। ਲਾਲੀ ਅੱਖੀਆਂ ਦੀ ਪਈ ਦੱਸ ਦਈਏ, ਰੋਏ ਤੁਸੀਂ ਵੀ ਹੋ, ਰੋਏ ਅਸੀਂ ਵੀ ਹਾਂ। ਕਹਿੰਦਾ ਕੁਝ ਉਮੀਦ ਏ, ਉਹਦੀ ਕਬਰ ਵੱਲ ਇਸ਼ਾਰਾ ਕਰਕੇ ਸਮਾਧ ਵੱਲ, ਕੁਝ ਉਮੀਦ ਏ ਕਿ ਜ਼ਿੰਦਗੀ ਮਿਲ ਜਾਸੀ, ਮੋਏ ਤੁਸੀਂ ਵੀ ਹੋ ਤੇ ਮੋਏ ਅਸੀਂ ਵੀ ਹਾਂ। ਇਹਦੀ ਮੌਤ ਨੇ ਸਾਨੂੰ ਖਤਮ ਕਰ ਦਿੱਤਾ। ਪਿਆਰਿਓ ਉਹੋ ਜਿਹਾ ਜਰਨੈਲ ਦਾ ਦਿਨ ਜ਼ਰੂਰ ਮਨਾਇਆ ਕਰੋ, ਕੋਸ਼ਿਸ਼ ਕਰੀਏ ਆਪਣੇ ਬਜ਼ੁਰਗਾਂ ਦੇ ਇਤਿਹਾਸ ਨੂੰ ਚੇਤੇ ਕਰੀਏ। ਗੁਰੂ ਮਿਹਰ ਕਰੇ ਕਿਤੇ ਸਿੱਖ ਰਾਜ ਦਾ ਸੁਪਨਾ ਉਹ ਪਰਤ ਕੇ ਫਿਰ ਸਕਾਰ ਹੋਵੇ, ਕਿਤੇ ਫਿਰ ਪੰਜਾਬ ਦੀ ਧਰਤੀ ਵਿੱਚ ਗੂੰਜੇ ਕਿ ਦੇਗੋ ਤੇਗੋ ਫਤਿਹ, ਨੁਸਰਤ ਬੇਦਰੰਗ ਜਾਪਤ ਅੱਜ ਨਾਨਕ ਗੁਰੂ ਗੋਬਿੰਦ ਸਿੰਘ ਕਦੀ ਫਿਰ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚੋਂ ਸਰੋਵਰ ਵਿੱਚੋਂ ਆਵਾਜ਼ ਉੱਠੇ ਕਿ ਇਸ ਅੰਮ੍ਰਿਤ ਸਾਹਿਬ ਦੀ ਸੇਵਾ ਸੋਨੇ ਦੀ ਗੁਰੂ ਰਾਮਦਾਸ ਨੇ ਆਪਣਾ ਪਰਮ ਸੇਵਕ ਜਾਣ ਕੇ ਰਣਜੀਤ ਸਿੰਘ ਤੋਂ ਕਰਾਈ। ਮੈਂ ਸਿਰਫ ਸੰਖੇਪ ਜਿਹਾ ਉਹਦਾ ਧਾਰਮਿਕ ਪੱਖ ਪੇਸ਼ ਕੀਤਾ, ਬਾਕੀ ਜਿਹੜੀ ਵਿਚਾਰ ਉਹ
1: ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ अजूनी शय पहुं गुर प्रसाद जप आध सच जुगाद सच है नानक होशी ती सच मैं कीता ना जाता हराम खूर मैं कीता ना जाता हराम खोर हों क्या मुख देशा हों क्या मुँह देशा दुष्ट चोर नानक नीच कहे विचार तान रूप रहा करता सब जियो पिंड मुख नक दिया वर्तन को पानी अन्न खाना कपड़ पहनन दिया रस अन्न भोगानी अन्न खाना कपड़ पहनन दिया रस अन्न भोगानी जिन दिए सोचित ना आवही पशु हों कर जानी ना हों जति सति नहीं पड़या मूर्ख मुगदा जन्म भया परमगत नानक दिन की शरणा जिन तो नाही विषया परमवत नानक तिन की शरणा जिन तो नाही विषया परम सम्मान योग शैल सतगुरु श्री गुरु ग्रंथ साहिब सच्चे पातशाह जी दी पावन पवित्र हजूरी अंदर शोभायमान गुरु सवारे सतसंगी जनों अज हफ्तावारी जो विशेष दीवान सज रहे ने इस दी हाजरी आप जी ने पढ़ी है अमृत बचना दा कीर्तन गुरु सवारे असानू सरवण करा रहे सन और कीर्तन दा प्रकरण केवल एक सी मेरे लाल जीओ तेरा अंत न जाना तू जल थल मैयल पर को लेना इस ही केवल विषय ऊपर गुरमुखा ने कीर्तन कीता आओ इसे नूं आधार बना के आप जी नाल कुछ समा गुरमत विचारां दी सांझ पाणी है अपने फुरलियां नूं अपने अंदर नूं टिकाण दा यतन करिए गुरु बख्शी फतेह प्रवान करो जी वाहिगुरु जी का खालसा वाहिगुरु जी की फतेह। आप जी ने टिक के जदो कीर्तन श्रवण किया ते पाईशन हुई हजूर का वो वचन आप नूं साझा कर रहे सन। हे मेरे करते पुरख वाहिगुरु जी, पहली गल अज टीकरा तेरा किसी ने अंत नहीं पाया। दूसरा वचन, पानी विच झाती मारना वा जल विच भी तू है, थल विच भी तू है, पुलाड़ विच भी तेरा अपना ही स्वरूप है, ते हर एक दे अंदर तेरी अपनी जोत टिकी है। इस गल नूं आपां सारे चंगी तरह समझने हां कि गुरु ग्रंथ साहिब दी बाणी ने परमात्मा नूं किसे एक थां ते निश्चित नहीं केवल कीता कि इस थां ते परमात्मा रहिंदा है, इस तों बाहर परमात्मा नहीं, ना किसे चार दीवारी नूं, ना किसे मरी नूं, ना किसे कबर नूं, ना धरती दे एक टुकड़े नूं, इह नहीं कहा कि परमात्मा केवल इत्थे रह रहा है। गुरु ग्रंथ साहिब ने उस एक दी सर्व व्यापकता दा जिक्र कीता है। ओ एक है पर एक होण दे बावजूद भी ओ सर्व व्यापक है। गुरु ग्रंथ साहिब दे अमृत बचना ने उस सर्व व्यापक नूं बयान कर दिया है। ओदी जोत दा टिकाणा हर एक दे विच मनिया है। आपां ने सरवण भी कीता है ते रोज असी ये बाबे नानक दे बचन पढ़ने हां कि सब में जोत जोत है सोए, कि सारे विच ओदी अपनी जोत है, तिस दा चानन सब में चानन होए, ते उस जोत दा चानन सारिआं दे विच है। मैं सिर्फ इस विषय से अर्थ करनी चाहना, जे ओ सर्व व्यापक है, ओदी सारिआं विच जोत मौजूद है, की कारण कि एक बंदा निंदक बन गया, दूजा बंदा रब की सिफत पिया करदा है। निंदिया वाले विच भी ओदी जोत है। एक बंदा संत बन गया, दूजा बंदा साखत बन गया। एक बंदा ज्ञानवान बन गया, दूसरा इंसान मूर्ख हो गया। एक बंदा टुटिया होया नूं जोड़न लग पिया, एक बंदा जुड़िया होया नूं शब्द बोल बोल के तोड़न लग पिया। जे सारियां विच परमात्मा दी जोत है, सारियां विच ओ परिपूर्ण परमेश्वर है, ते एक चंगा क्यों ते दूसरा मंदा क्यों? हजूर ने बाणी विच फरमाया कि सब में जोत जोत है सोए, तिस दा चानन सब में चानन होए। ओ एक हो के सारियां विच किवें विराजमान है। गुरु ग्रंथ साहिब दी बाणी विचों मैं कुछ बेनतियां करनियां चाहुंदा। गुरमुखो, एक उंदा कथा कर लेनी प्रमाण दे देंगे कि सारियां विच ओदी जोत है। दूसरा है कि सारियां विच ओदी जोत नूं अनुभव कर लेना। दूजे विच जोत असीं कित्थे देखनी है, क्योंकि अजे तां अपने विच भी यकीन नहीं आउंदा पिया कि मेरे अंदर भी परमात्मा बैठा है। अपने जिरवान विच नहीं झाती मार के देखिया कि मेरे विच भी ओदी जोत है। गुरु अर्जुन साहिब जी ने धन गुरु ग्रंथ साहिब की बाणी विच उस एक दी गल करदिआं इह बख्शिश कीती भगतां दे बचन दर्ज करके उदाहरणां दित्तियां कि एक सारिआं विच किवें सर्व व्यापक है। भगत नामदेव जी का बचन आपने सरवण किया है, ते सबै कट राम बोलै रामा बोलै, राम बिना को बोलै रे, सारिआं घटां विच ओह परमात्मा बोलदा है, ओहदे तों बिना दूजा होर कोई नहीं। ते फिर भगत साहिब ने इस गल नूं होर समझाउण लई शब्द वरते, एकल माटी कुंजर चिंटी पांजन खैर बो नाना रे, कि जिवें एक कुमार भांडे घड़दा है मिट्टी लिया के, एक थां तों मिट्टी लियांदी, उस मिट्टी नूं एक पानी विच भेज के गुन्निआ, परत के चक उत्ते ओहदे भांडे तैयार कीते, उस मिट्टी विचों एक निक्का जिहा दीवा बना दिता, उस मिट्टी विचों उन्हें एक बहुत वड्डा सारा घड़ा बना दिता, उस मिट्टी दे विचों निक्के निक्कियां उन्हें प्यालियां बना दित्तियां, उस मिट्टी दे विचों वड्डे वड्डे उन्हें बर्तन साज दिते। पर साहिब कितने चेते रखियो, जदों उसने बर्तन बनाए, मिट्टी एक है, पानी एक है, ਤੇ ਜਿਸ ਅੱਗ ਦੇ ਵਿਚ ਓਹਨੇ ਰੱਖੇ ਉਹ ਅੱਗ ਵੀ ਇੱਕ ਹੈ, ਪਰ ਹੇ ਮਾਲਕਾ ਇੱਕ ਮਿੱਟੀ ਦੇ ਬਣੇ ਨੇ, ਕੀੜੀ ਤੋਂ ਲੈ ਕੇ ਖਾਤੀ ਤੱਕ ਇੱਕ ਭਾਂਡਾ ਉਹ ਨੇ ਜਿਹੜਾ ਸਾਰੀ ਜ਼ਿੰਦਗੀ ਅੰਮ੍ਰਿਤ ਲੈ ਕੇ ਆਪਣੇ ਅੰਦਰ ਚੁੱਕਿਆ, ਇੱਕ ਭਾਂਡਾ ਉਹ ਵੀ ਜਿਹੜਾ ਸਾਰੀ ਜ਼ਿੰਦਗੀ ਜ਼ਹਿਰ ਨਾਲ ਭਰਿਆ ਰਹਿੰਦਾ। ਇਹ ਕੀ ਹੈ ਤਰੀਕੇ? ਹਜ਼ੂਰ ਦੇ ਬਚਨ ਅਸੀਂ ਪੜ੍ਹੇ, ਏਕਲ ਮਾਟੀ ਕੁੰਜਰ ਕੀਤੀ ਭਾਜਨ ਖੈ ਬੋ ਨਾਨਾ ਰੇ, ਅਸਥਾਵਰ ਜੰਗਮ ਕੀਟ ਪਤੰਗਮ ਘੱਟ ਘੱਟ ਰਾਮ ਸਮਾਨਾ ਹੈ। ਤੇ ਜਦੋਂ ਗੁਰੂ ਨਾਨਕ ਸਾਹਿਬ ਦੇ ਬਚਨ ਪੜ੍ਹਨੇ ਆ ਤੇ ਇੱਕ ਬਚਨ ਅਸੀਂ ਰੋਜ਼ ਪੜ੍ਹਨੇ, ਆਪੇ ਭਾਂਡੇ ਸਾਜਿਆ ਆਪੇ ਪੂਰਨ ਦੇ, ਭਾਂਡੇ ਬਣਾਉਣ ਵਾਲਾ ਪਰਮਾਤਮਾ ਤੂੰ ਆਪ ਹੈ। ਕਿਤੇ ਚੋਰ ਦੇ ਰੂਪ ਵਿਚ ਭਾਂਡਾ ਤੁਰਿਆ ਫਿਰਦਾ, ਕਿਤੇ ਸਾਧ ਦੇ ਰੂਪ ਵਿਚ ਤੁਰਿਆ ਫਿਰਦਾ ਹੈ, ਕਿਤੇ ਉਹ ਖਲੋ ਕੇ ਤੈਨੂੰ ਜਪਦਾ ਤੇ ਕਿਤੇ ਸਾਰੀ ਜ਼ਿੰਦਗੀ ਇਹ ਸਿੱਧ ਕਰਦਾ ਪਿਆ ਰੱਬ ਨਾਮ ਦੀ ਕੋਈ ਚੀਜ਼ ਭਾਂਡੇ ਤੇ। ਇਸ ਵਿਸ਼ੇ ਨੂੰ ਸਿੱਖ ਕੇ ਮਾੜਾ ਜਾ ਸੁਣਿਓ, ਕਹਿਣ ਲੱਗੇ ਆਪੇ ਭਾਂਡੇ ਸਾਜੀਆਂ ਆਪੇ ਪੂਰਨ ਦੇ, ਇੱਕ ਨੀ ਦੁੱਧ ਸਮਾਈ ਹੈ, ਇੱਕ ਚੁੱਲ੍ਹੇ ਰਹਿਣ ਕਰੇ, ਇੱਕ ਨਾਲ ਵਿਚ ਦੁੱਧ ਪਿਆ ਅੰਮ੍ਰਿਤ ਵਰਗਾ, ਤੇ ਇੱਕ ਭਾਂਡਾ ਸਾਰੀ ਜ਼ਿੰਦਗੀ ਅੱਗ ਉੱਤੇ ਸੜਦਾ ਪਿਆ ਹੈ। ਹੇ ਮਾਲਕਾ ਇੱਕ ਨੀ ਦੁੱਧ ਸਮਾਈ ਹੈ, ਇੱਕ ਚੁੱਲ੍ਹੇ ਰਹਿਣ ਚੜੇ, ਇੱਕ ਨਿਹਾਲੀ ਪੈ ਸਵਨ, ਨਿਹਾਲੀ ਦਾ ਅਖਰੀਅਰ ਹੁੰਦਾ ਰਜਾਈ ਬਿਸਤਰ, ਇੱਕ ਬੰਦਾ ਉਹ ਦੇ ਜਿਹੜਾ ਬਿਸਤਰੇ ਵਿਚ ਸੁੱਤਾ ਸਾਰੀ ਰਾਤ, ਠੰਡ ਵਿਚੋਂ ਰਜਾਈ ਵਿਚੋਂ ਨਿਕਲਦਾ ਹੈ, ਇੱਕ ਬੰਦਾ ਸਾਰੀ ਰਾਤ ਬਰਫ਼ ਵਿਚ ਖਲੋ ਕੇ ਸੁੱਤੇ ਹੋਏ ਦਾ ਪਹਿਰਾ ਦਿੰਦਾ ਪਿਆ, ਭਾਂਡਾ ਤਾਂ ਉਹ ਵੀ ਤੇਰਾ ਬਣਾਇਆ ਜਿਹੜਾ ਬਾਹਰ ਪਹਿਰਾ ਦਿੰਦਾ, ਤੇ ਭਾਂਡਾ ਉਹ ਵੀ ਤੇਰਾ ਜਿਹੜਾ ਬਿਸਤਰਾ ਲੈ ਕੇ ਨਿਗ ਪਿਆ ਮੰਨਦਾ। ਬਣਾਏ ਤੇਰੇ ਇੱਕ ਨੀ ਦੁੱਧ ਸਮਾਈ ਹੈ, ਇੱਕ ਚੁੱਲ੍ਹੇ ਰਹਿਣ ਚੜੇ, ਇੱਕ ਨਿਹਾਲੀ ਪੈ ਸਮਨ, ਇੱਕ ਉੱਪਰ ਰਹਿਣ ਖੜੇ। ਫਿਰ ਅਗਲਾ ਬਚਨ ਹੈ, ਤਿੰਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ, ਸਵਾਰੇ ਉਹ ਜਾਂਦੇ ਨੇ ਭਾਂਡੇ ਤੇਰੇ ਬਣਾਏ ਨੇ, ਪਰ ਜਿਨ੍ਹਾਂ ਉੱਪਰ ਤੇਰੀ ਨਦਰ ਹੋ ਜਾਏ ਸਵਾਰੀ ਦੇ ਉਹ ਨੇ। ਫਿਰ ਉਸ ਵਿਸ਼ੇ ਵੱਲ ਅੱਗੇ ਤੁਰਾਂ ਕਿ ਸਾਰਿਆਂ ਵਿੱਚ ਇੱਕ ਪਰਮਾਤਮਾ ਸੁਭਾਇਮਾਨ ਹੈ। ਜਿਹੜੇ ਲੋਕ ਰੱਬ ਨੂੰ ਕੇਵਲ ਇੱਕ ਥਾਂ ਤੇ ਨਿਸ਼ਚਿਤ ਕਰਕੇ ਬਾਹਰ ਜ਼ੁਲਮ ਦੀ ਹਨੇਰੀ ਚੜ੍ਹਾਉਂਦੇ ਨੇ, ਤੇ ਅਸੀਂ ਰੱਬ ਦੇ ਖੁਦਾ ਦੇ ਨਾਂ ਤੇ ਚੰਗੇ ਤਾਂ ਕੰਮ ਕਰਨੇ ਆ, ਮੇਰੇ ਗੁਰੂ ਗ੍ਰੰਥ ਸਾਹਿਬ ਕਿਹਨੂੰ ਕੋਕੀ ਕੂੜ ਕਿਰਿਆ ਵਿੱਚ ਪੁੱਜੇ। ਜਿਸ ਬੰਦੇ ਨੇ ਸਰਵ ਵਿਆਪਕ ਰੱਬ ਨੂੰ ਜਾਣ ਕੇ, ਸਾਰੀਆਂ ਥਾਵਾਂ ਤੇ ਜਾਣ ਕੇ ਉਹਨੂੰ ਪਿਆਰ ਨਹੀਂ ਕੀਤਾ, ਕੇਵਲ ਕਰਮ ਕਾਂਡਾਂ ਵਿੱਚ ਪੈ ਗਿਆ, ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਉਹ ਭਗਤ ਨਹੀਂ, ਉਹ ਕੂੜ ਕਿਰਿਆ ਕਰ ਰਿਹਾ ਹੈ। ਅਸੀਂ ਹਜ਼ੂਰ ਦਾ ਇੱਕ ਬਚਨ ਪੜ੍ਹਦੇ ਹਾਂ, ਕਾਹੂ ਲੈ ਪਾਹਨ ਪੂਜ ਧਰਿਓ ਸਿਰ ਸਵੇਰੇ। ਕਿਸੇ ਨੇ ਕਹਿ ਦਿੱਤਾ ਕਿ ਪਰਮਾਤਮਾ ਦੇ ਨਾਂ ਤੇ ਉਹਨੇ ਗਲ ਵਿੱਚ ਇੱਕ ਸ਼ਿਵਲਿੰਗ ਪਾ ਲਿਆ, ਪੱਥਰ ਪਾ ਲਿਆ। ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਕਿਓ ਹਰ ਅਵਾਚੀ। ਇਹ ਸੰਸਕ੍ਰਿਤ ਦਾ ਸ਼ਬਦ ਹੈ ਅਵਾਚੀ, ਅਵਾਚੀ ਦਾ ਅਰਥ ਹੁੰਦਾ ਦੱਖਣ ਵਾਲਾ ਪਾਸਾ। ਕਿਸੇ ਨੇ ਕਹਿ ਦਿੱਤਾ ਹਰੀ ਤਾਂ ਦੱਖਣ ਵਾਲੇ ਪਾਸੇ ਰਹਿੰਦਾ, ਲੋਕ ਆਸੂ ਬਣਾ ਕੇ ਉਸ ਦਿਸ਼ਾ ਨੂੰ ਜਗਨਨਾਥਪੁਰੀ ਵੱਲ ਤੁਰਨ, ਜਗਨਨਾਥ ਦੇ ਰੱਥ ਥੱਲੇ ਆਪਣੇ ਸਰੀਰ ਨੂੰ ਦੇ ਕੇ ਮਾਰਨ ਲੱਗੇ। ਮੇਰੇ ਸਾਹਿਬ ਨੇ ਕਿਹਾ ਧਰਮੀ ਇਹ ਪੂਰ ਕਿਰਿਆ ਹੈ, ਕਾਹੂ ਲੈ ਪਾਨ ਪੂਜ ਕਰਿਓ ਸਿਰ, ਕਾਹੂ ਲੈ ਲਿੰਗ ਗ੍ਰਹਿ ਲਟਕਾਇਓ, ਕਾਹੂ ਲੱਗਿਓ ਹਰ ਅਵਾਚੀ ਦਿਸ਼ਾ ਮੈਂ, ਕਾਹੂ ਪਿਛਾ ਕੋ ਸੀਸ ਨਵਾਇਓ, ਕੋ ਬੁਤਾਨ ਕੋ ਪੂਜਤ ਹੈ ਪਸ਼, ਕੋ ਨਿਰਤਾਨ ਕੋ ਪੂਜਨ ਲਾਇਓ। ਪਰ ਸਰਵ ਵਿਆਪਕ ਨੂੰ ਨਹੀਂ ਸਮਝਿਆ, ਪੂਰ ਕਿਰਿਆ ਉਲਝੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਜ ਨਾ ਪਾਏ। ਸ੍ਰੀ ਭਗਵਾਨ ਕੋ ਭੇਜ ਨਹੀਂ ਪਾਇਆ ਕਿ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ, ਤੂੰ ਜਲ ਥਲ ਮਈਅਲ ਭਰਪੁਰ ਲੀਨਾ, ਇਹ ਨਹੀਂ ਸਮਝ ਪਏ। ਕੂੜ ਕਿਰਿਆ ਉਲਝੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਜ ਨਾ ਪਾਇਓ। ਬਨਾਰਸ ਦੀ ਧਰਤੀ ਤੇ ਕਬੀਰ ਸਾਹਿਬ ਰਹਿੰਦੇ। ਦੇਖੋ ਗੁਰੂ ਗ੍ਰੰਥ ਸਾਹਿਬ ਜਿਤਨਿਆਂ ਦੀ ਬਾਣੀ ਹੈ ਨਾ, ਤੇ ਮਤ ਸਮਝਿਓ ਉਸ ਵੇਲੇ ਦੇ ਸਮਾਜ, ਉਸ ਵੇਲੇ ਦੇ ਪੁਰੋਹਿਤਾਂ ਦੀ ਖਾਮ ਚ ਆਮ ਲਾਈ ਸਵਾਲ ਹੀ ਨਹੀਂ ਪੈਦਾ ਹੁੰਦਾ। ਰਹਿੰਦੇ ਨੇ ਭਗਤ ਕਬੀਰ ਜੀ ਬਨਾਰਸ, ਤੇ ਸਾਰੀ ਜ਼ਿੰਦਗੀ ਉਹ ਬਨਾਰਸ ਟਿਕੇ ਰਹੇ, ਤੇ ਜਦੋਂ ਉਹਨਾਂ ਦੇ ਅੰਤਲੇ ਦਿਨ ਆਏ ਨਾ, ਉਹ ਬਨਾਰਸ ਨੂੰ ਛੱਡ ਕੇ ਮਗਹਰ ਦੀ ਧਰਤੀ ਤੇ ਚਲੇ ਗਏ। ਜਿਹੜੀ ਮਗਹਰ ਦੀ ਧਰਤੀ ਹੈ, ਇਹ ਗੋਰਖਪੁਰ ਦੇ ਨਜ਼ਦੀਕ ਇੱਕ ਹਿੱਸਾ ਹੈ ਮਗਹਰ ਦਾ। ਇਹਨਾਂ ਨੇ ਬਨਾਰਸ ਛੱਡਿਆ, ਮਗਹਰ ਚਲੇ ਗਏ, ਕਿਉਂਕਿ ਉੱਥੇ ਮਨੌਤ ਸੀ ਕਿ ਜਿਹੜਾ ਬੰਦਾ ਬਨਾਰਸ ਦੀ ਧਰਤੀ ਤੇ ਆਪਣੇ ਪ੍ਰਾਣ ਤਿਆਗਦਾ, ਭਾਵੇਂ ਉਹ ਜਿਤਨਾ ਮਰਜ਼ੀ ਕੁਕਰਮੀ ਹੋਵੇ, ਪਾਪੀ ਹੋਵੇ, ਬਨਾਰਸ ਮਰਨ ਵਾਲਾ ਮੁਕਤ ਹੋ ਜਾਂਦਾ। ਤੇ ਮਗਰ ਦੀ ਧਰਤੀ ਸਰਾਫੀ ਧਰਤੀ ਜਿਹੜਾ ਬੰਦਾ ਉਸ ਥਾਂ ਤੇ ਆਪਣਾ ਸਰੀਰ ਤਿਆਗਦਾ ਭਾਵੇਂ ਜਿਤਨਾ ਮਰਜ਼ੀ ਧਰਮੀ ਹੋਵੇ ਉਹ ਗਧੇ ਦੀ ਜੂਨ ਵਿਚ ਪੈਂਦਾ ਹੈ। ਅੱਜ ਵੀ ਮਨਾਉਂਦੇ ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸਰਵ ਵਿਆਪਕ ਰੱਬ ਨੂੰ ਜਾਣਨ ਵਾਲੇ ਭਗਤ ਜੀ ਨੇ ਸਾਰੀ ਜ਼ਿੰਦਗੀ ਬਨਾਰਸ ਰਹਿ ਤੇ ਜਦੋਂ ਅੰਤਲਾ ਸਮਾਂ ਆਇਆ ਚੁੱਕ ਕੇ ਸਮਾਨ ਮਗਰ ਚਲੇ ਗਏ। ਲੋਕਾਂ ਨੇ ਬਹੁਤ ਕੁਛ ਕਿਹਾ। ਕਬੀਰ ਸਾਹਿਬ ਨੇ ਫਿਰ ਆਪਣੀ ਬਾਣੀ ਵਿਚ ਸ਼ਬਦ ਹੀ ਉਚਾਰਨ ਕੀਤਾ, ਕਹਿਣ ਲੱਗੇ ਜਿਉ ਜਲ ਛੋੜ ਬਾਹਰ ਭਰਿਓ ਮੀਨਾ, ਪੂਰਵ ਜਨਮ ਹੋ ਤਪ ਕਾ ਹੀਨਾ, ਬਹੁਤ ਵਰਸ ਤਪ ਕੀਆ ਕਾਸ਼ੀ, ਮਰਨ ਪਿਆ ਮਗਰ ਕੀ ਵਾਸੀ। ਸਾਰੀ ਜ਼ਿੰਦਗੀ ਬਨਾਰਸ ਰਿਹਾ, ਮਰਦੇ ਸਮੇਂ ਮਗਰ ਚਲਾ ਗਿਆ। ਇੱਥੇ ਫਿਰ ਭਗਤ ਜੀ ਨੇ ਬੜੀਆਂ ਗੱਲਾਂ ਸਪਸ਼ਟ ਕੀਤੀਆਂ ਨੇ, ਮੈਂ ਤਾਂ ਅਰਜ਼ ਕੀਤੀ ਕਿਉਂਕਿ ਸ਼ਬਦ ਭਾਈ ਸਾਹਿਬ ਨੇ ਉਹ ਪੜ੍ਹ ਲਿਆ। ਮੈਂ ਇਸ ਕਰਕੇ ਬੇਨਤੀ ਕਰਨੀ ਚਾਹੁੰਦਾ, ਗੁਰੂ ਕੇ ਸਿੱਖੋ, ਜੇ ਅਸੀਂ ਸਮਝੀਏ ਕਿ ਗੁਰਦੁਆਰੇ ਦੀ ਚਾਰ ਦੀਵਾਰੀ ਵਿਚ ਹੀ ਕੇਵਲ ਗੁਰੂ ਹੈ, ਹਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਪਰ ਗੁਰੂ ਕੋਲ ਬੈਠ ਕੇ ਇਹ ਸਿੱਖ ਕੇ ਜਾਣਾ ਹੈ ਕਿ ਧਰਤੀ ਦਾ ਕੋਈ ਕੋਨਾ ਐਸਾ ਨਹੀਂ ਜਿੱਥੇ ਮੇਰੇ ਪਰਮਾਤਮਾ ਦੀ ਆਪਣੀ ਜੋਤ ਨਹੀਂ। ਇਹ ਕਾਰਨ ਕਿ ਜਦੋਂ ਅਸੀਂ ਗੁਰੂ ਘਰ ਆਉਂਦੇ ਹਾਂ ਉਦੋਂ ਸ਼ਬਦ ਵਰਤਨੇ ਆ, ਝੂਠ ਨਾ ਬੋਲੀ, ਵੇਖ ਤੂੰ ਗੁਰਦੁਆਰੇ ਖਲੋਤਾ ਹੈ। ਮੈਂ ਕਹਿੰਦਾ ਗੁਰੂ ਨਾਲ ਮਜ਼ਾਕ ਹੈ, ਜੇ ਗੁਰੂ ਕੋਲ ਬੈਠਾ ਝੂਠ ਨਾ ਬੋਲੀ, ਗੇਟ ਤੋਂ ਬਾਹਰ ਜਾ ਕੇ ਕੁਬਰ ਤੋਲੀ ਜਾ। ਗੁਰੂ ਕੋਲ ਬਹਿ ਕੇ ਕਹਿਣਾ ਦੇਖ ਇੱਥੇ ਰੱਬ ਵੱਸਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲਿਓ ਖਿਮਾ ਕਰਿਓ, ਗੁਰਦੁਆਰਾ ਤਾਂ ਇੱਕ ਸਕੂਲ ਹੈ ਜੋ ਗੁਰੂ ਗ੍ਰੰਥ ਸਾਹਿਬ ਵਿਚ ਕਿਹਾ ਗਿਆ। ਗੁਰੂ ਸਾਹਿਬ ਦਾ ਬਚਨ ਹੁੰਦਾ ਹੈ, ਸਤ ਸੰਗਤ ਸਤਿਗੁਰ ਚਟਸਾਲ ਹੈ ਜਿਤ ਹਰ ਗੁਣ ਸਿੱਖਾ। ਕਹਿੰਦੇ ਗੁਰੂ ਕੀ ਸੰਗਤ ਤਾਂ ਇੱਕ ਸਕੂਲ ਹੈ ਜਿਹਦੇ ਵਿਚ ਪੜ੍ਹਾਈ ਕਰਕੇ ਜਾਣੀ ਹੈ, ਪੜ੍ਹ ਕੇ ਬਾਹਰ ਆਪਾਂ ਲੋਕਾਂ ਨੂੰ ਇਹ ਦੱਸਣਾ ਮੈਂ ਪੜ੍ਹ ਕੇ ਕੀ ਆਇਆ। ਤੇ ਜੇ ਬੰਦਾ ਕਲਾਸ ਵਿਚ ਦੋ ਘੜੀਆਂ ਪੜ੍ਹ ਲੈ ਤੇ ਬਾਹਰ ਜਾ ਕੇ ਫਿਰ ਅਨਪੜ੍ਹਾਂ ਵਾਲੀਆਂ ਮੂਰਖਾਂ ਵਾਲੀਆਂ ਗੱਲਾਂ ਕਰੇ, ਤੇ ਕਈ ਵਾਰੀ ਪਿੰਡਾਂ ਵਿਚ ਸ਼ਬਦ ਵਰਦੇ ਨੇ, ਕਿਹੜਾ ਸੀ ਉਹ ਤੈਨੂੰ ਪੜ੍ਹਾਉਣ ਵਾਲਾ? ਅਕਸਰ ਸਿੱਖੇ ਗੁਰਦੁਆਰੇ ਕਾਹਦੇ ਲਈ ਆਉਂਦੇ ਆ? ਗੁਰਦੁਆਰਾ ਇੱਕ ਸਕੂਲ ਬਣਾਇਆ ਸੀ ਗੁਰੂ ਨੇ ਕਿ ਸਿੱਖ ਹਰ ਰੋਜ਼ ਆਏ, ਆਪਣੇ ਆਤਮਕ ਜੀਵਨ ਨੂੰ ਕਮਾਏ, ਇਹਦੇ ਜੀਵਨ ਦੀ ਸੁਗੰਧੀ ਬਾਹਰ ਲੋਕਾਂ ਤੱਕ ਵੀ ਪਹੁੰਚੇ, ਇਹਦੇ ਜੀਵਨ ਨੂੰ ਦੇਖ ਕੇ ਲੋਕ ਪ੍ਰਭਾਵਿਤ ਹੋਣ। ਮੈਂ ਆਪਣੇ ਵਿਸ਼ੇ ਵੱਲ ਤੁਰਾਂ। ਕਬੀਰ ਸਾਹਿਬ ਨੇ ਪ੍ਰਭਾਤੀ ਰਾਗ ਵਿੱਚ ਬਹੁਤ ਸੋਹਣਾ ਇੱਕ ਬਚਨ ਕਿਹਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਸਰਵ ਵਿਆਪਕ ਰੱਬ ਨੂੰ ਮੰਨਦਾ, ਨਾ ਕਿ ਇੱਕ ਥਾਂ ਤੇ ਕੋਈ ਜਗ੍ਹਾ ਮੁਕਰਰ ਕਰਕੇ ਕਹਿ ਦਈਏ ਰੱਬ ਇੱਥੇ। ਬਾਬੇ ਨਾਨਕ ਨੇ ਇਸਲਾਮ ਦੇ ਘਰ ਵਿੱਚ ਜਾ ਕੇ ਅਰਬ ਪਹੁੰਚ ਕੇ ਮੱਕੇ ਖਲੋ ਕੇ ਜਦੋਂ ਹਜ਼ੂਰ ਨੇ ਉਧਰ ਚਰਨ ਕੀਤੇ ਨੇ ਤੇ ਉਹਨਾਂ ਨੇ ਲੱਤ ਮਾਰੀ ਤੇ ਇੱਕੋ ਗੱਲ ਕਹੀ ਸੀ, ਕਿਹੜਾ ਕਾਬਰ ਹੈ ਜਿਹੜਾ ਰੱਬ ਦੇ ਘਰ ਵਾਲੇ ਪਾਸੇ ਪੈਰ ਕਰਕੇ ਪਿਆ? ਤੇ ਬਾਬੇ ਨਾਨਕ ਨੇ ਕਿਹਾ ਸੀ, ਸੱਜਣਾ ਉਧਰ ਪੈਰ ਕਰਦੇ ਜਿੱਧਰ ਰੱਬ ਦਾ ਘਰ ਨੇ, ਉਧਰ ਮੇਰੀਆਂ ਲੱਤਾਂ ਕਰ ਜਿੱਥੇ ਪ੍ਰਮਾਤਮਾ ਨੇ। ਇਹਦਾ ਮਤਲਬ ਸੀ ਤੈਨੂੰ ਸਮਝ ਪੈ ਜਾ ਕਿ ਖੁਦਾ ਸਰਬ ਵਿਆਪਕ ਹੈ, ਜਲ ਤਲ ਮਈਅਰ ਭਰਪੂਰ ਲੀਨਾ, ਤੂੰ ਆਪੇ ਸਰਬ ਸਮਾਨ, ਸਾਰੀਆਂ ਥਾਵਾਂ ਤੇ ਤੂੰ ਹੈ। ਕਬੀਰ ਸਾਹਿਬ ਦਾ ਬਚਨ ਹੈ, ਉਹਨਾਂ ਨੇ ਦੋਨਾਂ ਨੂੰ ਉਪਦੇਸ਼ ਦਿੱਤਾ। ਪਹਿਲਾ ਬਚਨ ਉਹਨਾਂ ਕਿਹਾ, ਕਹਿੰਦੇ ਜਦੋਂ ਮੈਂ ਮੰਦਰ ਵਾਲੇ ਪਾਸੇ ਜਾਂਦਾ ਵਾ, ਮੈਂ ਬਾਣੀ ਤੋਂ ਬਾਹਰ ਜਾ ਕੇ ਨਹੀਂ, ਕਹਿੰਦੇ ਉੱਥੇ ਆਵਾਜ਼ ਆਉਂਦੀ ਹੈ ਕਿ ਮੂਰਤੀ ਹੀ ਭਗਵਾਨ ਹੈ। ਜਦੋਂ ਮਸੀਤ ਵਿੱਚ ਵੜਨਾ ਤੇ ਆਵਾਜ਼ ਹੁੰਦੀ ਹੈ ਰੱਬ ਕੇਵਲ ਮਸੀਤ ਵਿੱਚ ਹੈ, ਕਹਿੰਦੇ ਨੇ ਫਿਰ ਇਹ ਵੀ ਪਤਾ ਲੱਗਦਾ ਕਿ ਇੱਕ ਦੱਖਣ ਵਾਲੇ ਪਾਸੇ ਨੂੰ ਝੁਕਦਾ ਪਿਆ, ਦੂਜਾ ਪੱਛਮ ਵਾਲੇ ਪਾਸੇ ਨੂੰ ਸਿੱਧੇ ਕਰਦਾ। ਉਹ ਕਹਿੰਦੇ ਨੇ ਭਲਿਆ ਆਪਣੇ ਅੰਦਰ ਝਾਕੀ ਮਾਰ, ਤੇਰੇ ਦਿਲ ਦੇ ਅੰਦਰ ਭਗਵਾਨ ਬੈਠਾ, ਅੰਦਰ ਤੱਕ ਅਸੀਂ ਤੂੰ ਨਮਸਕਾਰ ਕੀਤੀ ਨੇ। ਹਜ਼ੂਰ ਦੇ ਬਚਨ ਅਸੀਂ ਪੜ੍ਹਨੇ ਹਾਂ ਕਿ ਅੱਲਾਹ ਇੱਕ ਮਸੀਤ ਬਸਤ ਹੈ, ਅਵਰ ਮੁਲਕ ਕਿਸ ਕੇਰਾ, ਹਿੰਦੂ ਮੂਰਤ ਨਾਮ ਨਿਵਾਸੀ ਦੋਹ ਮੈਂ ਤਤ ਨਹਿਰਾ, ਦੱਖਣ ਦੇਸ਼ ਹਰੀ ਕਾ ਵਾਸਾ, ਪੱਛਮ ਅੱਲਾ ਮੁਕਾਮਾ, ਪਰ ਗੁਰਮਤ ਕਹਿ ਰਹੀ ਹੈ ਦਿਲ ਮੈਂ ਖੋਜ, ਦਿਲ ਹੈ ਦਿਲ ਖੋਜੋ, ਇਹ ਹੀ ਥੌਰ ਮੁਕਾਮਾ, ਆਪਣੇ ਦਿਲ ਵਿਚ ਖੋਜ ਖਾਂ, ਤੇਰਾ ਅਸਲੀ ਟਿਕਾਣਾ ਰੱਬ ਤੇਰਾ ਬਾਹਰ ਨਹੀਂ, ਪਰਮਾਤਮਾ ਤਾਂ ਤੇਰੇ ਦਿਲ ਦੇ ਅੰਦਰ ਟਿਕਿਆ, ਤੇਰੇ ਅੰਦਰ ਪਰਮਾਤਮਾ ਵਾਹਿਗੁਰੂ ਦਾ ਨਿਵਾਸ ਹੈ। ਜਦੋਂ ਤੂੰ ਦਿਲ ਵਿਚ ਝਾਤੀ ਮਾਰੇਗਾ, ਬਾਹਰ ਨਜ਼ਰ ਖੋਲ ਕੇ ਤੱਕੇਗਾ, ਸਰਬ ਵਿਆਪਕ ਪਰਮਾਤਮਾ ਹੀ ਦਿਸੇਗਾ। ਮੈਂ ਫਿਰ ਇਸ ਵਿਸ਼ੇ ਨੂੰ ਅੱਗੇ ਤੋਰਾਂ, ਸਾਰਿਆਂ ਵਿਚ ਪਰਮਾਤਮਾ ਦੀ ਜੋਤ ਹੈ, ਹਰ ਥਾਂ ਤੇ ਉਹ ਪਰਿਪੂਰਨ ਪਰਮਾਤਮਾ ਸਾਨੂੰ ਵੇਖਦਾ ਪਿਆ, ਸੁਣਦਾ ਪਿਆ ਹੈ। ਫਿਰ ਕੀ ਕਾਰਨ? ਇੱਕ ਕੁਕਰਮੀ ਹੈ, ਦੂਸਰਾ ਕਰਮੀ ਹੈ। ਇੱਕ ਸਾਕਟ ਹੈ, ਦੂਸਰਾ ਸੰਤ ਹੈ, ਇੱਕ ਬੰਦਾ ਗੁਰਮੁਖ ਹੈ, ਦੂਸਰਾ ਮਨਮੁਖ ਹੈ। ਕਿ ਮਨਮੁਖ ਦੇ ਅੰਦਰ ਰੱਬ ਦੀ ਜੋਤ ਨਹੀਂ, ਕਿ ਸਾਕਟ ਦੇ ਅੰਦਰ ਪਰਮਾਤਮਾ ਦੀ ਜੋਤ ਨਹੀਂ, ਕਿ ਇੱਕ ਚੋਰ ਇੱਕ ਵਟਪਾਰ ਡਾਕੂ ਦੇ ਅੰਦਰ ਸਾਕਟ ਦੀ ਜੋਤ ਨਹੀਂ। ਜੇ ਉਹਦੇ ਵਿੱਚ ਵੀ ਜੋਤ ਹੈ ਫਿਰ ਉਹ ਚੋਰ ਕਿਵੇਂ ਬਣ ਗਿਆ ਤੇ ਇੱਕ ਸਾਧ ਕਿਵੇਂ ਬਣ ਗਿਆ? ਪੰਜ ਤੱਤਾਂ ਦਾ ਬਣਿਆ ਸ਼ਰੀਰ ਹੈ, ਕੀ ਅੰਤਰ ਹੈ? ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ ਗੱਲ ਦਾ ਨਿਰਣਾ ਆਪਣੀ ਬਾਰ ਦੀ ਇੱਕ ਪੌੜੀ ਵਿੱਚ ਕੀਤਾ ਹੈ। ਕਹਿੰਦੇ ਇਹ ਗੱਲ ਤਾਂ ਸਪਸ਼ਟ ਰੱਖੀ ਕਿ ਪਰਮਾਤਮਾ ਸਾਰਿਆਂ ਵਿੱਚ ਹੈ। ਉਹਨਾਂ ਨੇ ਉਦਾਹਰਣ ਦਿੱਤੀ ਸੀ, ਗਾਂ ਭਾਵੇਂ ਕਾਲੇ ਰੰਗ ਦੀ ਹੋਵੇ, ਗਾਂ ਦਾ ਰੰਗ ਚਿੱਟਾ ਹੋਵੇ, ਗਾਂ ਦਾ ਰੰਗ ਲਾਲ ਹੋਵੇ, ਗਾਂ ਦੇ ਸਿਰ ਹੋਣ, ਭਾਵੇਂ ਗਾਂ ਸਿੰਗਾਂ ਤੋਂ ਬਣੀ ਬਿਨਾਂ ਹੋਵੇ, ਪਰ ਜਦੋਂ ਵੀ ਕਿਸੇ ਗਾਂ ਦੇ ਦੁੱਧ ਨੂੰ ਚੋਵਾਂਗੇ ਰੰਗ ਸਾਰਿਆਂ ਦਾ ਚਿੱਟੀ ਹੋਵੇਗਾ। ਉਹਨਾਂ ਦੇ ਬਾਹਰ ਦੇ ਰੰਗ ਵੱਖ ਹੋ ਸਕਦੇ ਨੇ, ਪਰ ਚੇਤੇ ਰੱਖੋ ਦੁੱਧ ਲਾਲ ਰੰਗ ਦੀ ਗਾਂ ਦਾ ਦੁੱਧ ਲਾਲ ਨਹੀਂ, ਕਾਲੇ ਰੰਗ ਦੀ ਗਾਂ ਦਾ ਦੁੱਧ ਕਾਲਾ ਨਹੀਂ, ਪੀਲੇ ਰੰਗ ਦੀ ਗਾਂ ਦਾ ਦੁੱਧ ਪੀਲਾ ਨਹੀਂ। ਚਮੜੀ ਦੇ ਰੰਗ ਕਾਲੇ ਪੀਲੇ ਨੀਲੇ ਚਿੱਟੇ ਹੋ ਸਕਦੇ ਨੇ, ਪਰ ਦੁੱਧ ਸਾਰਿਆਂ ਦਾ ਚਿੱਟਾ ਹੈ। ਤੇ ਭਾਈ ਸਾਹਿਬ ਕਹਿੰਦੇ ਨੇ ਸੰਸਾਰ ਵਿੱਚ ਵਿਚਰਨ ਵਾਲਿਆ ਇੱਥੇ ਆ ਕੱਪੜੇ ਕਾਲੇ ਹੋ ਸਕਦੇ ਨੇ, ਕਿਸੇ ਦੀ ਚਮੜੀ ਕਾਲੀ ਹੈ, ਕਿਸੇ ਦੀ ਸ਼ਵੇਤ ਹੈ, ਕਿਸੇ ਦੀ ਲਾਲ ਹੈ, ਪਰ ਚੇਤੇ ਰੱਖੀ ਜੇ ਗਾਵਾਂ ਰੰਗ ਬਿਰੰਗੀਆਂ ਨੇ, ਦੁੱਧ ਚਿੱਟਾ ਹੈ, ਸ਼ਕਲ ਵੱਖ ਵੱਖ ਹੋ ਸਕਦੀ ਹੈ, ਰੰਗ ਵੱਖ ਹੋ ਸਕਦੇ ਨੇ, ਪਰ ਪਰਮਾਤਮਾ ਵੱਖ ਨਹੀਂ। ਪਰਮਾਤਮਾ ਸਾਰਿਆਂ ਵਿੱਚ ਕੇਵਲ ਇੱਕ ਹੀ ਹੋਵੇਗਾ, ਜੋਤ ਉਹਦੀ ਸਾਰਿਆਂ ਵਿੱਚ ਹੈ। ਭਾਈ ਸਾਹਿਬ ਨੇ ਫਿਰ ਇਹਦੀ ਉਦਾਹਰਨ ਬੜੀ ਸੋਹਣੀ ਦਿੱਤੀ ਕਿ ਕਿਵੇਂ ਇੱਕ ਸਾਰਿਆਂ ਵਿੱਚ ਇੱਕ ਸੰਤ ਕਿਉਂ ਤੇ ਇੱਕ ਸਾਕਤ ਕਿਉਂ? ਗੁਰਮੁਖੋ, ਅਸੀਂ ਗੁਰੂ ਜੀ ਕੋਲ ਆਉਂਦੇ ਹਾਂ, ਜਿਹੜੀਆਂ ਗੱਲਾਂ ਬਾਬੇ ਨਾਨਕ ਨੇ ਬਾਣੀ ਵਿੱਚ ਕਹੀਆਂ ਨੇ ਨਾ, ਉਹਨਾਂ ਨੂੰ ਅਸੀਂ ਇਹ ਕਿਉਂ ਨਹੀਂ ਮੰਨਦੇ ਵੀ ਇਹ ਮੈਨੂੰ ਕਹੀ ਹੈ? ਕਿਉਂਕਿ ਮੈਂ ਵੀ ਜੇ ਉਪਦੇਸ਼ ਕਰਨਾ ਮੇਰੇ ਹੱਥ ਮੈਂ ਕਹਾਉਣ ਦੀ ਦੇਰ ਹੈ, ਮੈਂ ਦੂਜੇ ਨੂੰ ਝਾੜਨ ਲੱਗ ਪੈਣਾ। ਮੈਂ ਕਹਿੰਦਾ ਨਹੀਂ, ਮੈਂ ਤੈਨੂੰ ਸਮਝ ਪਏ ਧਰਮ ਹਮੇਸ਼ਾ, ਮੈਂ ਉਦਣ ਵੀ ਬੇਨਤੀ ਕੀਤੀ ਸੀ, ਧਰਮ ਹਮੇਸ਼ਾ ਆਪਣੇ ਤੋਂ ਸ਼ੁਰੂ ਹੁੰਦਾ ਹੈ, ਦੂਜੇ ਤੋਂ ਨਹੀਂ। ਹਜ਼ੂਰ ਨੇ ਬਾਣੀ ਵਿੱਚ ਮਿਹਰ ਵੀ ਕੀਤੀ, ਬਾਬਾ ਨਾਨਕ ਜੀ ਦਾ ਇੱਕ ਸ਼ਬਦ ਹੈ, ਮੈਂ ਉਹ ਕਹਿ ਕੇ ਫਿਰ ਇਸ ਵਿਸ਼ੇ ਵੱਲ ਅੱਗੇ ਤੁਰਨਾ। ਸਰੋਵਰ ਇੱਕ ਪਾਣੀ ਦਾ ਭਰਿਆ ਹੈ, ਉਹਦੇ ਵਿੱਚ ਕਮਲ ਦੇ ਫੁੱਲ ਨੇ, ਉਸ ਕਮਲ ਦੇ ਫੁੱਲ ਦੀ ਸੁਗੰਧੀ ਲੈਣ ਵਾਲੇ ਭਵਰੇ ਨੇ, ਪਰ ਚੇਤੇ ਰੱਖਿਓ ਉਸ ਫੁੱਲ ਦੇ ਕੋਲ ਨਿਰਮਲ ਪਾਣੀ ਹੈ, ਉਸ ਫੁੱਲ ਦੇ ਕੋਲ ਚਿੱਕੜ ਵੀ ਹੈ। ਅੱਜ ਤੋਂ ਸਦੀਆਂ ਪਹਿਲਾਂ ਬਾਬੇ ਨਾਨਕ ਨੇ ਸਾਡੇ ਅੰਦਰ ਦਾ ਵਿਸ਼ਲੇਸ਼ਣ ਕਰ ਦਿੱਤਾ ਕਿ ਲੋਕ ਧਰਮ ਸਥਾਨਾਂ ਤੇ ਜਾਂਦੇ ਕਿਵੇਂ। ਇਹ ਸ਼ਬਦ ਆਉਂਦਾ ਹੈ, ਬਿਮਲ ਮਜਾਰ ਬਸ ਨਿਰਮਲ ਜਲ ਪਦਮਨ ਜਾਵਲ ਰੇ, ਪਦਮਨ ਜਾਵਲ ਜਲ ਰਸ ਸੰਗਤ ਸੰਗ ਦੋਗ ਨਹੀਂ ਰੇ। ਦਾਦੁਰ ਤੂੰ ਕਦੇ ਨਾ ਜਾਣ ਸਰੇ, ਭਗਤ ਸਬਾਲ ਬਸ ਨਿਰਮਲ ਜਲ ਅੰਮ੍ਰਿਤ ਨਾ ਲਖਸਰੇ। ਇਹਦੇ ਮੈਂ ਅਰਥ ਅਰਜ ਕਰ ਦਿੰਦਾ, ਬਿਮਲ ਮਜਾਰ ਕਿਵੇਂ ਪਾਣੀ ਬਿਲਕੁਲ ਮੈਲ ਤੋਂ ਰਹਿਤ ਹੈ, ਬਮ ਬਿਮਲ ਮਜਾਰ ਬਸ ਨਿਰਮਲ ਜਲ ਪਦਮਲ ਜਾਵਲ ਰੇ। ਪਦਮਲ ਦਾ ਅਖਰੀ ਅਰਥ ਹੁੰਦਾ ਕਮਲ ਦਾ ਫੁੱਲ, ਤੇ ਜਾਲੇ ਦਾ ਅਰਥ ਹੁੰਦਾ ਹੈ ਜਾਵਲ ਦਾ ਅਰਥ ਹੈ ਜਾਣਾ। ਬਾਬਾ ਨਾਨਕ ਜੀ ਕਹਿੰਦੇ ਦੁਨੀਆਂ ਦੇ ਲੋਕੋ ਕਿਹੜੇ ਪਾਸੇ ਤੁਰਦੇ ਪਏ ਹੋ, ਇਹਦੇ ਵਿੱਚ ਤੁਹਾਡੀ ਗਤੀ ਨਹੀਂ। ਕਹਿੰਦੇ ਇਹ ਸਰੋਵਰ ਦਾ ਪਾਣੀ ਨਿਰਮਲ ਹੈ, ਉਸੇ ਨਿਰਮਲ ਪਾਣੀ ਦੇ ਵਿੱਚ ਜਾਲਾ ਖਲੋਤਾ ਹੈ, ਉਸੇ ਨਿਰਮਲ ਪਾਣੀ ਦੇ ਵਿੱਚ ਕਮਲ ਦਾ ਫੁੱਲ ਖਲੋਤਾ ਹੈ, ਉਸੇ ਨਿਰਮਲ ਪਾਣੀ ਦੇ ਵਿੱਚ ਕਮਲ ਦੀਆਂ ਫੁੱਲ ਦੀਆਂ ਜੜਾਂ ਵਿੱਚ ਡੱਡੂ ਬੈਠਾ ਹੈ, ਉਸੇ ਕਮਲ ਫੁੱਲ ਨੂੰ ਸਿਖਰ ਤੋਂ ਚੂਸਣ ਵਾਸਤੇ ਭਵਰਾ ਆ ਰਿਹਾ। ਗੁਰੂ ਤਾਂ ਨਿਰਮਲ ਸਰੋਵਰ ਹੈ, ਖਿਮਾ ਕਰਿਓ, ਕਈ ਸੱਜਣ ਇੱਥੋਂ ਕਮਲ ਵਰਗੇ ਖੇੜੇ ਲੈ ਕੇ ਜਾਣਗੇ, ਕਈ ਮੇਰੇ ਵਰਗੇ ਕੇਵਲ ਜਾਲਾ ਬਣ ਕੇ ਬੈਠੇ ਰਹਿਣਗੇ। ਐਸੇ ਹੋਣਗੇ ਜਿਹੜੇ ਭਵਰੇ ਬਣ ਕੇ ਆਉਣਗੇ, ਸ਼ਬਦ ਦਾ ਰਸ ਚੂਸ ਕੇ ਚਲੇ ਜਾਣਗੇ, ਤੇ ਕਿੰਨੀ ਬਦਕਿਸਮਤੀ ਹੋਵੇਗੀ, ਕਈ ਇਹਦੀਆਂ ਜੜਾਂ ਵਿੱਚ ਬੈਠੇ ਹੋ ਕੇਵਲ ਚਿੱਕੜ ਹੀ ਖਾ ਜਾਣਗੇ। ਬਿਮਲ ਮਜਾਰ ਬਸ ਨਿਰਮਲ ਜਲ ਪਦਮਲ ਜਾਵਲ ਰੇ। ਕਹਿਣ ਲੱਗੇ ਪਦਮਲ ਜਾਵਲ ਜਲ ਸੰਗਤ ਸੰਗ ਦੋਖ ਨਹੀਂ ਰੇ। ਕਮਲ ਦਾ ਫੁੱਲ ਪਾਣੀ ਵਿੱਚ ਰਹਿੰਦਾ, ਜਾਲੇ ਵਿੱਚ ਰਹਿੰਦਾ, ਚਿੱਕੜ ਵਿੱਚ ਰਹਿੰਦਾ, ਪਰ ਕਿਸੇ ਦੀ ਪਰਵਾਹ ਨਹੀਂ ਕਰਦਾ। ਚਿੱਕੜ ਵਿੱਚ ਰਹਿਣ ਦੇ ਬਾਵਜੂਦ ਵੀ ਸਿਰਾ ਉੱਚਾ ਕੱਢ ਕੇ ਲੈ ਜਾਂਦਾ, ਕਹਿੰਦਾ ਛੱਡੋ ਪਰਾਂ, ਮੈਂ ਚਿੱਕੜ ਵੱਲ ਧਿਆਨ ਨਹੀਂ ਦੇਣਾ, ਮੇਰਾ ਸੰਬੰਧ ਸੂਰਜ ਨਾਲ ਏ, ਇਸ ਚਿੱਕੜ ਵਿੱਚ ਤੇ ਕਦੀ ਖੇੜਾ ਨਹੀਂ ਆਉਣਾ, ਸੂਰਜ ਦੀਆਂ ਕਿਰਨਾਂ ਪੈਣ ਦੀ ਦੇਰ ਮੈਂ ਕਰੋੜਾਂ ਕੋਲ ਦੂਰ ਉਹਦੀ ਖਿੱਚ ਨਾਲ ਖੇਡ ਜਾਣਾ। ਪਿਆਰਿਓ, ਇੱਕ ਕਮਲ ਦਾ ਫੁੱਲ ਪਾਣੀ ਤੋਂ, ਚਿੱਕੜ ਤੋਂ, ਜਾਲੇ ਤੋਂ ਨਲੇਜ, ਤੇ ਜੇ ਗੁਰੂ ਕੋਲ ਆ ਕੇ ਵੀ ਮੇਰਿਆ ਮਨਾ ਤੇ ਕਈ ਸਾਲ ਭਟਕ ਕੇ ਵੀ ਤੇਰੇ ਅੰਦਰ ਦਾ ਜਾਲਾ ਨਹੀਂ ਲੱਥਾ, ਕਿਹੜੀ ਥਾਂ ਤੇ ਜਾ ਕੇ ਅੰਦਰ ਦੀ ਮੈਲ ਧੋਵੇਗਾ? ਬਾਬਾ ਜੀ ਨੇ ਦੂਸਰਾ ਪ੍ਰਮਾਣ ਦਿੱਤਾ, ਕਹਿਣ ਲੱਗੇ ਦਾਣ ਜਾਂ ਮੱਝ ਹੈ ਉਹਨੂੰ ਅਸੀਂ ਚੋਨੇ ਆ ਪਿੰਡਾਂ ਥਾਵਾਂ ਤੇ ਜਿਹੜੇ ਜ਼ਿਮੀਦਾਰਾ ਕਰਦੇ ਆ ਸੱਜਣ, ਉਹਨਾਂ ਨੂੰ ਪਤਾ ਹੈ। ਤੁਸੀਂ ਕਦੇ ਦੇਖੋ ਗਾਂ ਦਾ ਮੱਝ ਦਾ ਦੁੱਧ ਜੋ ਹੈ, ਗੁਰੂ ਗ੍ਰੰਥ ਸਾਹਿਬ ਨੇ ਦੁੱਧ ਨੂੰ ਅੰਮ੍ਰਿਤ ਕਿਹਾ ਹੈ। ਪਸ਼ੂ ਮੇਲਾ ਚਮਿਆਈਆਂ ਖੜ ਖਾਵੇ ਅੰਮ੍ਰਿਤ ਦੇ। ਹੁਣ ਉਹ ਦੁੱਧ ਦਾ ਭਰਿਆ ਹੋਇਆ ਪਸ਼ੂ ਉਸ ਗਾਂ ਦਾ ਦੁੱਧ ਚੋਇਆ ਤੇ ਅੰਮ੍ਰਿਤ ਵਰਗਾ ਦੁੱਧ ਲੋਕਾਂ ਨੇ ਪੀਤਾ, ਕਿੰਨੀ ਬਦਕਿਸਮਤੀ ਉਹ ਚਿੱਚੜ ਦੀ ਹੋਵੇਗੀ ਜਿਹੜਾ ਸਾਰਾ ਦਿਨ ਉਸ ਥਣ ਦੇ ਨਾਲ ਲੱਗਾ ਰਿਹਾ ਪਰ ਦੁੱਧ ਪੀਣ ਦੀ ਥਾਂ ਤੇ ਕੇਵਲ ਖੂਨ ਪੀਂਦਾ ਰਿਹਾ। ਹੁਣ ਇੱਕ ਵਛੜਾ ਹੈ, ਉਹ ਸਵੇਰੇ ਸ਼ਾਮ ਗਾਂ ਕੋਲ ਆਉਂਦਾ ਹੈ, ਉਹ ਅੰਮ੍ਰਿਤ ਵਰਗਾ ਦੁੱਧ ਚੁੰਘ ਕੇ ਚਲਾ ਗਿਆ ਤੇ ਚਿੱਚੜ ਸਾਰੀ ਜ਼ਿੰਦਗੀ ਉਸ ਦੇ ਕੋਲ ਰਿਹਾ ਪਰ ਦੁੱਧ ਇਹ ਚੀਜ਼ ਦਾ ਚਿੱਚੜ ਨੂੰ ਪਤਾ ਹੀ ਨਾ ਲੱਗਾ ਕਿ ਜਿੱਥੇ ਮੈਂ ਖੂਨ ਪੀਣਾ ਪਿਆ ਇੱਥੇ ਅੰਮ੍ਰਿਤ ਵੀ ਹੈ। ਗੁਰਮੁਖੋ ਖਿਮਾ ਕਰਿਓ, ਜਿਹੜੇ ਅਸੀਂ ਚਿੱਚੜ ਦੀ ਤਰ੍ਹਾਂ ਚੋਖੇ ਨੇੜੇ ਢੁੱਕ ਢੁੱਕ ਬਹਿੰਦੇ ਹਾਂ ਨਾ, ਮੈਂ ਬੜਾ ਵੱਡਾ ਧਰਮੀ ਹਾਂ। ਚੇਤੇ ਰੱਖੋ ਪਿਆਰਿਓ, ਨੇੜੇ ਰਹਿ ਰਹੇ ਤੇ ਔਗਣਾਂ ਦਾ ਖੂਨ ਪੀਣੇ ਪਿਆ। ਕੋਈ ਰਸ਼ੀਆ ਆਉਂਦਾ ਸਵੇਰੇ ਸ਼ਾਮੀ ਨੇਤਰ ਬੰਦ ਕਰਕੇ, ਕੋਈ ਆਸਾ ਕੀ ਵਾਰ ਸੁਣਦਾ, ਕੋਈ ਕਥਾ ਸੁਣਦਾ, ਕੀਰਤਨ ਸੁਣਦਾ, ਉਹ ਅੰਮ੍ਰਿਤ ਵਰਗਾ ਦੁੱਧ ਪੀ ਕੇ ਜਾਂਦਾ ਹੈ। ਪਰ ਕਿੰਨਾ ਖੇਦ ਬਾਬਾ ਜੀ ਕਹਿਣ ਲੱਗੇ ਚਿੱਚੜ ਬਣ ਕੇ ਖੂਨ ਨਾ ਪੀ ਜਾ, ਚਿੱਚੜ ਰਹਿੰਦਾ ਨੇੜੇ ਹੈ। ਦੂਸਰੀ ਬੇਨਤੀ, ਕਮਲ ਦੀ ਜੜ ਵਿੱਚ ਡੱਡੂ ਹੈ ਪਰ ਡੱਡੂ ਕਿੰਨਾ ਬਦਕਿਸਮਤ, ਉਹਨੂੰ ਸਮਝ ਨਹੀਂ ਜਿੰਨੀਆਂ ਜੜਾਂ ਵਿੱਚ ਮੈਂ ਬੈਠਾ। ਇਹਦੇ ਕੋਲ ਭਵਰਾ ਹੁੰਦਾ ਤੇ ਭਵਰਾ ਦਿਨ ਵਿੱਚ ਕਦੀ ਕਦਾਈ ਹੁੰਦਾ, ਕਦੀ ਇੱਕ ਦਿਨ ਆਇਆ ਉਹਨੇ ਰਸ ਲਿਆ ਚਲਾ ਗਿਆ। ਹਮੇਸ਼ਾ ਕੋਲ ਰਹਿਣ ਵਾਲਾ ਡੱਡੂ ਚਿੱਕੜ ਖਾਈ ਗਿਆ, ਭਵਰਾ ਆ ਕੇ ਸੁਗੰਧੀ ਲੈ ਗਿਆ। ਉਹ ਬਾਬੇ ਨਾਨਕ ਦੇ ਸਿੱਖਾ, ਤੂੰ ਡੱਡੂ ਦੀ ਬਿਰਤੀ ਤੋਂ ਉੱਪਰ ਉੱਠ, ਰੱਬ ਤੈਨੂੰ ਸਮਤ ਬਖਸ਼ੇ, ਤੂੰ ਭਵਰਾ ਬਣ ਕੇ ਨਾਮ ਦਾ ਰਸ ਚੱਖ ਲੈ। ਮੈਂ ਜਿਹੜੀ ਬੇਨਤੀ ਕਰਨ ਲੱਗਾ, ਸਾਰਿਆਂ ਵਿੱਚ ਉਹਦੀ ਜੋਤ ਹੈ, ਇੱਕ ਸੰਤ ਕਿਉਂ ਦੂਜਾ ਚੋਰ ਕਿਉਂ, ਇੱਕ ਸਾਖਤ ਕਿਉਂ ਦੂਸਰਾ ਸਾਧ ਕਿਉਂ? ਭਾਈ ਗੁਰਦਾਸ ਨੇ ਬਹੁਤ ਸੋਹਣੀ ਇੱਕ ਉਦਾਹਰਨ ਦਿੱਤੀ, ਜਦੋਂ ਮੀਂਹ ਪੈਂਦਾ ਤੇ ਨਕਸ਼ਤਰਾਂ ਵਿੱਚੋਂ ਸਵਾਂਤੀ ਬੂੰਦ ਡਿੱਗਦੀ, ਤੇ ਇੱਕ ਗੱਲ ਆਪਾਂ ਚੇਤੇ ਰੱਖੀਏ, ਹਰ ਬੂੰਦ ਸਵਾਂਤੀ ਬੂੰਦ ਨਹੀਂ ਹੁੰਦੀ, ਸਵਾਂਤੀ ਬੂੰਦ ਡਿੱਗਣ ਦਾ ਕੋਈ ਵਕਤ ਮੁਕਰਰ ਹੈ, ਹਰ ਬੂੰਦ ਸਵਾਂਤੀ ਬੂੰਦ ਨਹੀਂ। ਪਰ ਦੇਖੋ ਉਹੀ ਬੂੰਦ ਧਰਤੀ ਤੇ ਡਿੱਗੀ, ਪਾਣੀ ਤੇ ਡਿੱਗੀ ਤੇ ਸਮੁੰਦਰ ਦੇ ਪਾਣੀ ਵਿੱਚ ਡਿੱਗਦਿਆਂ ਸਾਰ ਉਹ ਪਾਣੀ ਦਾ ਰੂਪ ਹੋ ਗਈ, ਹੈ ਇੱਕ ਬੂੰਦ ਹੀ। ਜਦੋਂ ਅਰਸ਼ਾਂ ਤੋਂ ਡਿੱਗੀ, ਪਾਣੀ ਵਿੱਚ ਡਿੱਗਦਿਆਂ ਸਾਰ ਪਾਣੀ ਦਾ ਰੂਪ ਹੋ ਗਈ, ਤੇ ਜਦੋਂ ਉਹੀ ਪਾਣੀ ਦੀ ਬੂੰਦ ਸਿੱਪੀ ਦਾ ਮੂੰਹ ਖੁੱਲਾ ਸੀ, ਸਿੱਪੀ ਵਿੱਚ ਡਿੱਗੀ ਤੇ ਕੁਝ ਦਿਨਾਂ ਤੋਂ ਬਾਅਦ ਮੋਤੀ ਬਣ ਗਈ। ਉਹੀ ਬੂੰਦ ਕੇਲੇ ਦੇ ਵਿੱਚ ਡਿੱਗੀ ਤੇ ਮੁਸ਼ਕ ਖਪੂਰ ਬਣ ਗਈ। ਉਹੀ ਬੂੰਦ ਵਾਈ ਹੋਈ ਜ਼ਮੀਨ ਤੇ ਡਿੱਗੀ ਤੇ ਜਿਸ ਖੇਤ ਵਿੱਚ ਨਕਸ਼ਤਰ ਸਵਾਂਤੀ ਬੂੰਦਾਂ ਡਿੱਗ ਪੈਣ, ਉਸ ਖੇਤ ਦੀ ਫਸਲ ਬੜੀ ਚੰਗੀ ਨਿਕਲਦੀ ਹੈ। ਜਿਸ ਫਲ ਵਾਲੇ ਰੁੱਖ ਉੱਤੇ ਉਹ ਬੂੰਦ ਡਿੱਗ ਪਏ, ਚੇਤੇ ਰੱਖਿਓ ਉਸ ਫਲ ਦਾ ਰਸ ਦੂਜੇ ਫਲਾਂ ਨਾਲ ਵੱਖਰਾ ਹੋਵੇ। ਇੱਕ ਬੂੰਦ ਹੈ, ਉਹੀ ਬੂੰਦ ਪਾਣੀ ਵਿੱਚ ਡਿੱਗੀ ਪਾਣੀ ਬਣ ਗਈ, ਉਹ ਬੂੰਦ ਸਿੱਪੀ ਵਿੱਚ ਡਿੱਗੀ ਕੀਮਤੀ ਮੋਤੀ ਬਣ ਗਈ, ਉਹ ਬੂੰਦ ਕੇਲੇ ਵਿੱਚ ਡਿੱਗੀ ਤੇ ਕਪੂਰ ਬਣ ਗਈ, ਉਹ ਬੂੰਦ ਜ਼ਮੀਨ ਤੇ ਡਿੱਗੀ ਤੇ ਫਲਾਂ ਵਾਲੇ ਰੁੱਖ ਪੈਦਾ ਹੋ ਗਏ। ਕਿੰਨੀ ਬਦਕਿਸਮਤੀ, ਉਹ ਬੂੰਦ ਸੱਪ ਦਾ ਮੂੰਹ ਖੁੱਲਾ ਸੀ, ਉਹਦੇ ਵਿੱਚ ਡਿੱਗੀ, ਡਿੱਗਦਿਆਂ ਸਾਰ ਜ਼ਹਿਰ ਬਣ ਗਈ। ਹੈ ਬੂੰਦ ਦੇਖੀ ਸਾਹਮਣੇ, ਜੋਤ ਜੋਤ ਹੈ ਸੋਏ, ਚੋਰ ਕਿਉਂ ਮੈਂ, ਸਾਧ ਕਿਉਂ ਮੈਂ, ਡਾਕੂ ਕਿਉਂ ਮੈਂ ਤੇ ਸੰਤ ਕਿਉਂ ਮੈਂ? ਪਿਆਰੇ, ਉਹ ਜਿੱਦਣ ਆਏ ਸਨ ਨਿਰਮਲ ਬੂੰਦ ਸੀ, ਉਦਣ ਕੋਈ ਵੈਰ ਨਹੀਂ ਸੀ, ਉਦਣ ਕੋਈ ਦਵੈਸ਼ ਨਹੀਂ ਸੀ। ਮੈਂ ਕਈ ਵਾਰੀ ਬੇਨਤੀ ਕਰਨਾ ਹੁੰਦਾ, ਜਦੋਂ ਇਨਸਾਨ ਦਾ ਬੱਚਾ ਜਨਮ ਲੈਂਦਾ ਨਾ, ਸਾਡੇ ਲੋਕ ਦੇਖੋ ਉਹਦੇ ਕੰਨਾਂ ਵਿੱਚ ਪਹਿਲੀ ਆਵਾਜ਼ ਮੈਂ ਦੀ ਪੈਂਦੀ ਹੈ, ਉਹ ਰੋਂਦਾ। ਤੇ ਮੈਂ ਪਿਛਲੇ ਦਿਨੀ ਵੀ ਅਰਜ਼ ਕੀਤੀ, ਗੁਰਮਤ ਨੇ ਕੁਝ ਵੱਖਰੀਆਂ ਗੱਲਾਂ ਕੀਤੀਆਂ ਨੇ ਸੰਸਾਰ ਦੀ ਖੇਡ ਤੋਂ। ਕਿਸੇ ਪੜ੍ਹੇ ਲਿਖੇ ਡਾਕਟਰ ਨੂੰ ਪੁੱਛੋ ਕਿ ਬੱਚਾ ਜਨਮ ਲੈਂਦਿਆਂ ਸਰ ਕਿਉਂ ਰੋਂਦਾ ਹੈ, ਤੇ ਅਸੀਂ ਕਹਿੰਦੇ ਹਾਂ ਇਸ ਕਰਕੇ ਇਹਨੂੰ ਜਨਮ ਦਾ ਦੁੱਖ ਹੈ। ਤੇ ਵੈਸੇ ਤਾਂ ਮੈਨੂੰ ਗੁਰਮੁਖਾਂ ਕਿਸੇ ਕਿਹਾ ਨਹੀਂ ਸੀ ਵੀ ਅੱਜ ਕੋਈ ਦਿਨ ਵੀ ਹੈ ਸ਼ਾਇਦ ਗੋਰੀਆਂ ਦਾ ਮਦਰ ਡੇ। ਮੈਂ ਕਹਿੰਦਾ ਚਲੋ ਚੰਗੀ ਗੱਲ ਹੈ, ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਸਮਝ ਪੈ ਜਾਏ ਮਾਂ ਕੀ ਚੀਜ਼ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਹੈ, ਦੇਖੋ ਉਹ ਬੱਚੇ ਦਾ ਜਨਮ ਹੋਇਆ, ਇਹਨੂੰ ਇਹ ਨਾ ਸਮਝਿਓ ਮੈਂ ਛਿਵੀਆਂ ਦੀਆਂ ਗੱਲਾਂ ਕਰਨ ਲੱਗ ਪਿਆ। ਮਾਂ ਵਿਲਕਦੀ ਹੈ ਜਨਮ ਦਿੰਦਿਆਂ, ਉਸ ਤੋਂ ਪੀੜਾ ਬਰਦਾਸ਼ਤ ਨਹੀਂ ਹੁੰਦੀ, ਮਰਨ ਤੱਕ ਜਾਂਦੀ ਹੈ। ਪਰ ਜਦੋਂ ਉਸ ਬੱਚੇ ਦਾ ਜਨਮ ਹੁੰਦਾ ਤੇ ਡਾਕਟਰ ਉਸ ਬੱਚੇ ਨੂੰ ਉਸੇ ਵੇਲੇ ਲਪੇਟ ਕੇ ਮਾਂ ਦੇ ਸੀਨੇ ਲਾਉਂਦੇ ਨੇ, ਪਤਾ ਨੀ ਕੀ ਮਮਤਾ ਉਹਦੇ ਅੰਦਰ ਪਈ ਹੈ, ਬਿਲਕੁਲ ਕੁਰਲਾਂਦੀ ਬੱਚੇ ਨੂੰ ਜਨਮ ਦਿੰਦਿਆਂ ਬੱਚਾ ਸੀਨੇ ਨਾਲ ਲੱਗਣ ਦੀ ਦੇਰ ਹੈ ਤੇ ਇੱਕੋਦਮ ਹੱਸਣ ਲੱਗ ਪੈਂਦੀ, ਉਹਦੀਆਂ ਅੱਖਾਂ ਵਿਚ ਖੁਸ਼ੀ ਦੇ ਅਥਰੂ ਅਥਰੂ ਆ ਜਾਂਦੇ। ਜਦੋਂ ਬੱਚਾ ਰੋਂਦਾ ਹੈ ਅਸੀਂ ਆਮ ਤੌਰ ਤੇ ਕਹਿੰਦੇ ਹਾਂ ਕਿ ਬੱਚਾ ਇਸ ਕਰਕੇ ਰੋਂਦਾ ਹੈ ਕਿ ਇਹਨੂੰ ਜਨਮ ਦਾ ਦੁੱਖ ਹੈ, ਪਰ ਗੁਰਮਤਿ ਕਹਿੰਦੀ ਬੱਚਾ ਇਸ ਕਰਕੇ ਨਹੀਂ ਰੋਂਦਾ, ਜਨਮ ਦਾ ਦੁੱਖ ਹੈ ਇਸ ਕਰਕੇ ਰੋਂਦਾ ਹੈ ਕਿ ਭਾਵੇਂ ਮਾਤਾ ਦੇ ਉਧਰ ਦੀ ਅੱਗ ਸੀ ਪਰ ਤੇਰੀ ਯਾਦ ਨੇ ਮੈਨੂੰ ਤੱਤੀ ਵਾਹ ਨਾ ਲੱਗਣ ਦਿੱਤੀ। ਅੱਜ ਜਿਹੜੀ ਵਕਾਰਾਂ ਦੀ ਹਨੇਰੀ ਚੱਲ ਰਹੀ ਹੈ, ਅੱਜ ਦਾ ਵਿਛੜਿਆ ਪਤਾ ਨੂੰ ਕਿੰਨੇ ਕੁ ਜਨਮ ਲੱਗ ਜਾਣ। ਰੋਂਦਾ ਇਸ ਕਰਕੇ ਲਿਵ ਟੁੱਟ ਗਈ। ਗੁਰੂ ਅਮਰਦਾਸ ਜੀ ਨੇ ਕਿਹਾ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਭਾਈ ਗੁਰਦਾਸ ਕਿੰਨ ਨੇ ਰੋਵੈ ਰਤਨ ਗਵਾਏ ਕਾ ਮਾਇਆ ਮੋਹ ਗੁਬਾਰਾ, ਉਹ ਰੋਵੈ ਦੁੱਖ ਆਪਣਾ ਹਾਸਸ ਗਾਵੈ ਸਭ ਪਰਵਾਰ। ਮੈਂ ਦੋ ਮਿੰਟ ਜਾਂ ਚਾਰ ਮਿੰਟ ਵਿੱਚੋਂ ਨਿਕਲ ਕੇ ਅੱਜ ਦੇ ਦਿਨ ਸੰਬੰਧੀ ਜ਼ਰੂਰ ਅਰਜ਼ ਕਰ ਦੇਣਾ। ਪਿਛਲੇ ਦਿਨ ਮੈਂ ਇੱਕ ਬੇਨਤੀ ਕੀਤੀ ਸੀ, ਪਿਆਰਿਓ ਮੇਰੇ ਨੌਜਵਾਨ ਵੀਰ ਵੀ ਬੈਠੇ ਹੋਣਗੇ, ਭੈਣਾਂ ਬੈਠੀਆਂ ਨੇ। ਜ਼ਿੰਦਗੀ ਵਿੱਚ ਅਸੀਂ ਕਹਿੰਦੇ ਹਾਂ ਮਨੁੱਖਾ ਜਨਮ ਇੱਕ ਵਾਰ ਮਿਲਿਆ ਹੈ, ਪਰਤ ਪਰਤ ਕੇ ਨਹੀਂ ਮਿਲਣਾ। ਦੁਨੀਆ ਦਾ ਹਰ ਰਿਸ਼ਤਾ ਬਣਾਇਆ ਜਾਂਦਾ ਹੈ, ਇਸਤਰੀ ਦੀ ਮੌਤ ਹੁੰਦੀ ਹੈ। ਬਾਬਾ ਜੀ ਨੇ ਕਿਹਾ ਭੰਡ ਮੂਵਾ ਭੰਡ ਭੱਜ ਜਾਏ, ਮੌਤ ਤੋਂ ਬਾਅਦ ਦੂਸਰਾ ਕਾਰਜ ਰਚਾਉਣ ਤੁਰਦਾ ਹੈ। ਪੁੱਤਰ ਜਵਾਬ ਦੇ ਜਾਂਦੇ ਨੇ ਤੇ ਕਈ ਵਾਰੀ ਦੂਜੇ ਲੋਕਾਂ ਤੋਂ ਉਹ ਪਿਆਰ ਪੈਦਾ ਕਰਨ ਦਾ ਯਤਨ ਕਰਦਾ, ਆਮ ਲਵਾਰਸਾਂ ਨੂੰ ਪੁੱਤਰ ਬਣਾਉਣਾ ਸ਼ੁਰੂ ਕਰ ਦਿੰਦਾ। ਦੁਨੀਆ ਦੇ ਰਿਸ਼ਤੇ ਇਸਤਰੀ ਤੋਂ ਬਾਅਦ ਇਸਤਰੀ ਮਿਲ ਸਕਦੀ ਹੈ, ਪੁੱਤਰ ਦੇ ਬਾਅਦ ਕੋਈ ਹੋਰ ਪੁੱਤਰ ਬਣ ਸਕਦਾ। ਮਿੱਤਰ ਇੱਕ ਛੱਡੇ ਦਸ ਮਿੱਤਰ ਮਿਲਣਗੇ, ਪਰ ਇਹ ਗੱਲ ਕਦੀ ਨਾ ਭੁੱਲਿਓ ਮਨੁੱਖਾ ਜਨਮ ਵੀ ਇੱਕ ਵਾਰੀ ਮਿਲਿਆ ਤੇ ਮਾਪਿਆਂ ਦਾ ਪਿਆਰ ਵੀ ਕੇਵਲ ਇੱਕ ਵਾਰੀ ਮਿਲਦਾ। ਮਾਂ ਦਾ ਪਿਆਰ ਕਿਤੋਂ ਨਹੀਂ ਮਿਲਦਾ, ਬਾਪ ਦਾ ਪਿਆਰ ਕਿਤੋਂ ਨਹੀਂ ਮਿਲਦਾ। ਇਹ ਰਿਸ਼ਤਾ ਨਾ ਖਰੀਦਿਆ ਜਾਂਦਾ, ਨਾ ਬਣਾਇਆ ਜਾਂਦਾ, ਨਾ ਇਹਨੂੰ ਕੋਈ ਖੋ ਸਕਦਾ। ਮਾਂ ਪਿਆਰ ਕੇਵਲ ਇੱਕ ਵਾਰੀ ਹੈ। ਤੇ ਇੱਕ ਮੈਂ ਬੇਨਤੀ ਹੋਰ ਕੀਤੀ ਸੀ ਕਿ ਅਸੀਂ ਇੱਕ ਗੱਲ ਨੂੰ ਸਮਝੀਏ, ਇਹਨੂੰ ਮੌਤ ਦੀਆਂ ਤੰਦਾਂ ਨਾ ਸਮਝਿਓ। ਇੱਕ ਸੱਜਣ ਨੇ ਬੜੇ ਸੋਹਣੇ ਸ਼ਬਦ ਕਹੇ ਸਨ, ਮੈਂ ਫਿਰ ਅੱਜ ਦੁਹਰਾ ਦਿਆਂ। ਹਰ ਬੰਦੇ ਦੀ ਜ਼ਬਾਨ ਤੇ ਸ਼ਬਦ ਮਾਂ ਕਿਉਂ ਹੈ? ਇੱਕ ਬੰਦਾ 100 ਸਾਲ ਦੀ ਉਮਰ ਭੋਗਦਾ ਪਿਆ ਤੇ ਉਹਨੂੰ ਜਦੋਂ ਕਿਤੇ ਤਕਲੀਫ ਆਉਂਦੀ ਹੈ ਤੇ ਕਹਿੰਦਾ ਹਾਏ ਮਾਂ। ਇੱਕ ਨੌਜਵਾਨ ਜਿਹੜਾ ਹੈ ਉਹਨੂੰ ਭੀੜ ਆਉਂਦੀ ਹੈ, ਕਹਿੰਦਾ ਹਾਏ ਮਾਂ। ਕਿਉਂ ਉਹਦੀ ਜ਼ਬਾਨ ਤੇ ਮਾਂ ਮਾਂ ਕੂਕਦਾ, ਮਰਦੇ ਦਮ ਤੱਕ ਆਵਾਜ਼ਾਂ ਮਾਰੀ ਜਾਂਦਾ ਮਾਂ, ਹਾਲਾਂਕਿ ਮਾਂ ਨੂੰ ਗਿਆ ਹੋਇਆ ਕਈ ਸਾਲ ਹੋ ਚੁੱਕੇ। ਪਿਆਰਿਓ ਉਹ ਮਾਂ ਤਾਂ ਕਹਿੰਦਾ ਕਿਉਂਕਿ ਉਹ ਨਿੱਕੇ ਜਿਹੇ ਸੈੱਲ ਨੇ ਮਾਂ ਦੇ ਸਾਹ ਵਿੱਚੋਂ ਸਾਹ ਲਏ ਸਨ, ਉਸਨੇ ਮਾਂ ਦੀ ਖੁਰਾਕ ਵਿੱਚੋਂ ਖੁਰਾਕ ਲਈ ਸੀ, ਉਸਨੇ ਮਾਂ ਦੇ ਜੀਵਨ ਵਿੱਚੋਂ ਜੀਵਨ ਲਿਆ। ਜਿਸ ਨੇ 10-9 ਮਹੀਨੇ ਮਾਂ ਦੇ ਸਾਹ ਵਿੱਚੋਂ ਸਾਹ ਲਿਆ, ਮਾਂ ਦੀ ਖੁਰਾਕ ਵਿੱਚੋਂ ਖੁਰਾਕ ਲਈ, ਮਾਂ ਦੇ ਖੂਨ ਵਿੱਚੋਂ ਖੂਨ ਲਿਆ, ਚੇਤੇ ਰੱਖਿਓ 9 ਮਹੀਨੇ ਮਾਂ ਨੇ ਇੰਨਾ ਕੁ ਪਿਆਰ ਕਰ ਦਿੱਤਾ ਕਿ ਮਰਦੇ ਦਮ ਤੱਕ ਵੀ ਬੰਦੇ ਦੇ ਅੰਦਰੋਂ ਆਵਾਜ਼ ਹਾਏ ਮਾਂ ਨਿਕਲਦੀ ਹੈ। ਮਾਂ ਪਿਆਰ ਇੱਕ ਐਸਾ ਹੈ। ਜਿਹੜੀ ਬੇਨਤੀ ਮੈਂ ਕਰਨੀ ਚਾਹੁੰਦਾ, ਅੱਜ ਅਸੀਂ ਦੇਖਦੇ ਹਾਂ ਹਿੰਦੁਸਤਾਨ ਵਿੱਚ ਵੀ ਇੱਥੇ ਮਾਪੇ ਰੁਲਦੇ ਦਿਸਦੇ ਨੇ। ਹਿੰਦੁਸਤਾਨ ਚ ਮੱਧ ਸਮਝੀ ਉੱਥੇ ਬੜਾ ਪਿਆਰ ਹੈ, ਉੱਥੇ ਇੱਥੋਂ ਬਾਬੇ ਜਾਂਦੇ ਨੇ, ਮਾਇਆ ਤੁਸੀਂ ਦਿੰਦੇ ਹੋ। ਅਸੀਂ ਜੀ ਬਿਰਦ ਆਸ਼ਰਮ ਖੋਲਣ ਲੱਗੇ ਹਾਂ। ਜਦੋਂ ਕੋਈ ਕਹਿੰਦਾ ਨਾ ਵੀ ਅਸੀਂ ਬਿਰਦ ਆਸ਼ਰਮ ਖੋਲਣਾ, ਮੈਂ ਕਹਿੰਦਾ ਹਿੰਦੁਸਤਾਨ ਦੀ ਸਭਿਅਤਾ ਸਭ ਤੋਂ ਵੱਡਾ ਕਲੰਕ ਹੈ ਬਿਰਦ ਆਸ਼ਰਮ। ਜਿਸ ਉਮਰ ਵਿੱਚ ਬਜ਼ੁਰਗਾਂ ਨੂੰ ਰੱਬ ਜਾਣ ਕੇ ਪੂਜਣਾ ਸੀ, ਉਸ ਉਮਰ ਵਿੱਚ ਲੋਕ ਬਜ਼ੁਰਗਾਂ ਨੂੰ ਆਪਣੇ ਘਰੋਂ ਬਾਹਰ ਪੈ ਕਰਦੇ। ਗੁਰੂ ਗ੍ਰੰਥ ਸਾਹਿਬ ਤੇ ਮੈਂ ਸਿਰਫ ਭੈਣ ਚ ਰਹਿ ਕੇ ਅਰਜ਼ ਕਰਨੀ ਚਾਹੁੰਦਾ, ਇਹ ਇਨਸਾਨ ਜਿਸ ਦਿਨ ਤੇਰਾ ਜਨਮ ਹੋਇਆ ਮਾਂ ਨੇ ਆਪਣੇ ਸੀਨੇ ਨਾਲ ਲਾ ਕੇ ਆਪਣੇ ਦੁੱਖ ਨੂੰ ਭੁਲਾ ਕੇ ਤੈਨੂੰ ਚੁੰਮਿਆ, ਪਹਿਲਾ ਸਾਹ ਤੈਨੂੰ ਮਾਂ ਨੇ ਆਪਣੀ ਗੋਦ ਵੀ ਦਿੱਤਾ, ਤੂੰ ਕੁਝ ਨਹੀਂ ਕਰ ਸਕਦਾ, ਬਸ ਇੱਕ ਕੰਮ ਕਰ ਲਈ ਕਿ ਮਾਂ ਨੇ ਪਹਿਲਾ ਸਾਹ ਤੈਨੂੰ ਆਪਣੀ ਗੋਦ ਵੀ ਦਿੱਤਾ ਤੇ ਜਿੱਦਣ ਮਾਂ ਦਾ ਅੰਤਲਾ ਸਵਾਸ ਆਏ ਸਿਰਫ ਆਪਣੀ ਗੋਦ ਤੂੰ ਮਾਂ ਦੇ ਸਿਰ ਨੂੰ ਦੇ ਦੇ। ਸਭ ਤੋਂ ਵੱਡਾ ਮਾਂ ਦੀ ਇਹ ਹੀ ਹੈ ਕਿ ਤੇਰਾ ਅੰਤਲਾ ਮਾਂ ਦਾ ਅੰਤਲਾ ਸਵਾਸ ਤੇਰੀ ਗੋਦ ਵਿੱਚ ਆਏ। ਪਰ ਤੁਸੀਂ ਪਰਦੇਸ਼ ਵਿੱਚ ਬੈਠੇ ਹੋ। ਪਾਤਰ ਨੇ ਇੱਕ ਬਹੁਤ ਸੋਹਣੀ ਗੱਲ ਕਹੀ ਸੀ, ਉਹ ਕਹਿੰਦਾ ਵਿਦੇਸ਼ਾਂ ਚ ਰੁੜਦੇ ਨੇ

ਉਹ ਕਹਿੰਦੇ ਨੇ ਬਾਬਾ ਕਾਲੂ ਜੀ ਸਾਰੀ ਜ਼ਿੰਦਗੀ ਬਾਬੇ ਨਾਨਕ ਤੇ ਹੱਥ ਨਹੀਂ ਚੁੱਕੇ, ਇੱਥੋਂ ਤੱਕ ਕਹਿ ਦਿੱਤਾ ਮੇਰਾ ਪੁੱਤਰ ਸਭ ਕੁਝ ਲੁਟਾਈ ਜਾਂਦਾ ਹੈ। ਤੇ ਜਿੱਦਣ ਬਾਬਾ ਕਾਲੂ ਜੀ ਉੱਤੇ ਮਿਹਰ ਹੋਈ ਨਾ, ਕਿਰਪਾ ਹੋਈ, ਅੰਤਲੇ ਸਮੇਂ ਉਦਣ ਕਿੰਨੇ ਚਰਨ ਪਕੜਨ ਨੂੰ ਚਿੱਤ ਕੀਤਾ। ਮਾਂ ਪਿਓ ਪੁੱਤਰ ਦੇ ਰਿਸ਼ਤੇ ਤੋਂ ਉੱਪਰ ਕੁਝ ਅੰਦਰ ਦਾ ਰਿਸ਼ਤਾ ਬਣਿਆ। ਉਸ ਵੇਲੇ ਉਹ ਬੜੇ ਬੈਰਾਗ ਚਾੜ ਕੇ ਕਹਿੰਦੇ ਸਨ ਕਿ ਇਹ ਸ਼ਬਦ ਕਿਹਾ ਨਾਨਕ, ਜਿਹੜੀ ਅੱਜ ਤੂੰ ਸ਼ੋ ਅੰਦਰ ਨੂੰ ਦਿੱਤੀ ਇਹ ਉਦਣ ਕਿਉਂ ਨਾ ਦਿੱਤੀ ਜਿੱਦਣ ਤੇਰੇ ਤੇ ਹੱਥ ਚੁੱਕਿਆ। ਇਹ ਉਦਣ ਕਿਉਂ ਨਾ ਮੇਰੇ ਅੰਦਰ ਨੂੰ ਤੂੰ ਸਮਝਾ ਦਿੱਤਾ ਜਿੱਦਣ ਮੈਂ ਤੇਰੇ ਲਈ ਸ਼ਬਦ ਵਰਤਾ ਦਿਆ ਵੀ ਮੇਰੇ ਘਰ ਨੂੰ ਲੁਟਾਂਦਾ ਹੈ। ਉਹ ਕਹਿੰਦੇ ਸਨ ਬਾਬਾ ਜੀ ਦਾ ਅੰਦਰ ਸੀ ਕਿ ਜਿੱਥੇ ਗਏ ਆ ਬਾਬਾ ਜੀ ਨੇ ਕਿਹਾ ਨੀ ਮੈਨੂੰ ਮੱਥੇ ਟੇਕੋ, ਉਹਦੀ ਰਹਿਮਤ ਸਾਹਮਣੇ ਲੋਕ ਝੁਕ ਗਏ ਨੇ, ਝੁਕਾਇਆ ਨੀ ਜਾਂਦਾ ਧੱਕੇ ਨਾਲ ਪਿਆਰੇ, ਉਹ ਅੰਦਰ ਝੁਕ ਜਾਂਦਾ ਹੈ। ਕਹਿੰਦੇ ਜਿੱਥੇ ਗਏ ਸਾਰਿਆਂ ਝੁਕੇ ਸਿੱਧੇ ਕੀਤੇ, ਮੈਂ ਇੱਕ ਥਾਂ ਰੱਖਣੀ ਚਾਹੁੰਦਾ ਸਾਂ ਜਿੱਥੇ ਸਾਲਾਂ ਬੱਧੀ ਆ ਕੇ ਮੇਰਾ ਸਿਰ ਵੀ ਝੁਕ ਜਾਏ ਮਾਂ ਬਾਪ ਦੇ ਅਦਰ ਵਿੱਚ। ਖੈਰ ਹਜ਼ੂਰ ਨੇ ਬਾਣੀ ਵਿੱਚ ਬਚਨ ਵੀ ਕਿਹਾ, ਭਾਈ ਗੁਰਦਾਸ ਦੀ ਰਚਨਾ ਪੜ੍ਹੋ, ਭਾਵਾਂ ਮੈਂ ਵੱਖਰਾ ਵਿਸ਼ਾ ਬਣਾਉਣਾ ਚਾਹੁੰਦਾ ਸਾਂ ਮਾਂ ਬਾਪ ਦੇ ਉਪਕਾਰ। ਭਾਈ ਸਾਹਿਬ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਜਦੋਂ ਇਨਸਾਨ ਦਾ ਜਨਮ ਹੋਇਆ ਤੇ ਮਾਇਆ ਨੇ ਖਵਾ ਦਿੱਤੀ ਤੇ ਜੰਮਦੇ ਬੰਦੇ ਨੂੰ ਰੱਬ ਭੁੱਲ ਜਾਂਦਾ ਹੈ। ਖਿਮਾ ਕਰਿਓ, ਜਿੱਦਣ ਵਿਆਹ ਕੇ ਹੁੰਦਾ ਉਦਣ ਜਨਮ ਦੇਣ ਵਾਲੀ ਮਾਂ ਭੁੱਲ ਜਾਂਦੀ ਹੈ। ਸਾਡੇ ਲੋਕ ਇਹ ਸ਼ਬਦ ਕਹਿੰਦੇ ਨੇ ਮਾਂ ਬਾਪ ਮੇਰੇ ਨਾਲ ਰਹਿੰਦੇ ਨੇ, ਕਦੀ ਨਾ ਕਹੋ ਮਾਂ ਬਾਪ ਮੇਰੇ ਨਾਲ ਰਹਿੰਦੇ ਨੇ, ਸ਼ਬਦਾਂ ਨੂੰ ਦੁਰਸਤ ਕਰੋ, ਮੈਂ ਮਾਂ ਬਾਪ ਨਾਲ ਰਹਿਣਾ। ਅਸੀਂ ਕਹਿੰਦੇ ਮਾਂ ਬਾਪ ਮੇਰੇ ਨਾਲ ਰਹਿੰਦੇ ਨੇ, ਨਹੀਂ ਇਹ ਨਾ ਕਹਿ, ਕਿਉਂਕਿ ਮਾਂ ਨੇ ਤੈਨੂੰ ਆਪਣੀ ਕੁੱਖ ਵਿੱਚ ਰੱਖਿਆ, ਤੂੰ ਕਹਿ ਮੈਂ ਮਾਂ ਨਾਲ ਰਹਿਣਾ। ਸ਼ਬਦ ਹੀ ਨੇ ਨਾ, ਜਦੋਂ ਕਹਿੰਦਾ ਮੇਰੇ ਨਾਲ ਰਹਿੰਦੇ ਨੇ, ਚੇਤੇ ਰੱਖੀ ਉਹਨਾਂ ਦੇ ਅੰਦਰ ਇੱਕ ਭਾਵਨਾ ਆਏਗੀ ਕਿ ਭਾਵੇਂ ਉਹ ਬਜ਼ੁਰਗਾਂ ਨੇ ਕੁਛ ਨੀ ਕਰਨਾ, ਜਦੋਂ ਤੂੰ ਕਹਿੰਦਾ ਮੇਰੇ ਨਾਲ ਰਹਿੰਦੇ ਨੇ, ਤੇਰੇ ਨਾਲ ਮੈਂ ਕਹਿ ਕੇ ਮੈਂ ਮਾਂ ਬਾਪ ਨਾਲ ਰਹਿਣਾ। ਤੇ ਸਾਡਾ ਇੱਕ ਅਮੀਰ ਵਿਰਸਾ ਸੀ, ਮੈਂ ਪਿਛਲੇ ਦਿਨ ਅਰਜ਼ ਕੀਤੀ ਸਵੇਰ ਦੀ ਕਥਾ ਵਿੱਚ, ਸਾਰੇ ਦਿਲ ਦੇ ਹਲ ਵਾਹ ਕੇ ਹੋਣਾ ਥੱਕੇ ਟੁੱਟੇ ਨੇ, ਤੇ ਸ਼ਾਮ ਨੂੰ ਮਾਂ ਦੀ ਪੈਣ ਪਿੱਛੇ ਬੈਠਣਾ, ਉਹਦੇ ਚਰਨਾਂ ਵਿੱਚ ਬੈਠ ਕੇ ਉਹਦੇ ਚਰਨ ਕੁੱਟਣੇ, ਬਾਪੂ ਦੇ ਕੋਲ ਜਾ ਕੇ ਬੈਠਣਾ। ਮੈਂ ਕਹਿੰਦਾ ਉਹਨਾਂ ਨੂੰ ਕੱਪੜੇ ਸਾਦੇ ਲੈ ਦਿਓ, ਉਹਨਾਂ ਨੂੰ ਸੁੱਕੀ ਰੋਟੀ ਦੇ ਦਿਓ, ਪਰ ਸ਼ਾਮ ਨੂੰ ਕਦੇ 15 ਮਿੰਟ ਉਹਨਾਂ ਦੇ ਪਵਾਨ ਦੀ ਬਹਿ ਕੇ ਦੁੱਖ ਸੁੱਖ ਸਾਂਝਾ ਕਰੋ, ਉਹਨਾਂ ਦੀਆਂ ਬਿਮਾਰੀਆਂ ਆਪਣੇ ਆਪ ਹੀ ਕੱਟੀਆਂ ਜਾਂਦੀਆਂ। ਇੱਕ ਚਾਰ ਹੈ ਐਸਾ, ਆ ਬੀਠੂ ਸ਼ਬਦ ਵੀ ਇਹਦੇ ਵਿੱਚੋਂ ਪੈਦਾ ਹੋਇਆ। ਭਾਈ ਸਾਹਿਬ ਉਹਨਾਂ ਨੇ ਇੱਕ ਬਚਨ ਵੀ ਪੜ੍ਹਿਆ ਨਾ, ਇਹ ਪੈ ਬੀਠਲ ਉਹ ਪੈ ਬੀਠੁਲ, ਬਾਣੀ ਵਿੱਚ ਅਸੀਂ ਪੜ੍ਹਦੇ ਹਾਂ ਬੀਠੁਲ ਸ਼ਬਦ, ਵੈਸੇ ਬੀਠੁਲ ਦੇ ਅਰਥ ਨੇ ਪਰਮਾਤਮਾ, ਪਰ ਹਿੰਦੂ ਮਥਿਓਲੋਜੀ ਨੇ ਇਹਦੇ ਬਾਰੇ ਇੱਕ ਹੋਰ ਗੱਲ ਕਹਿ ਲਈ। ਮੈਂ ਆਪਣੇ ਵਿਸ਼ੇ ਤੋਂ ਥੋੜਾ ਜਿਹਾ ਨਿਕਲਿਆ, ਮੈਨੂੰ ਬਖਸ਼ ਦਿਆ ਜੇ ਗੁਰਮੁਖ ਅੱਜ ਕਿਹਾ ਸੀ, ਬੀਠੁਲ ਦਾ ਅੱਖਰ ਹੀ ਉਸਦਾ ਬੈਠ ਜਾ। ਬੀਠੁਲ ਸ਼ਬਦ ਨੂੰ ਅਸੀਂ ਉਂਝ ਵਰਤਨੇ ਆ ਪਰਮਾਤਮਾ, ਪਰ ਕਈ ਸ਼ਬਦ ਐਸੇ ਨੇ ਜਿਨ੍ਹਾਂ ਦੇ ਅਰਥ ਬੜੇ ਡੂੰਘੇ। ਅਸੀਂ ਇੱਕ ਸ਼ਬਦ ਵਰਤਦੇ ਹਾਂ ਸਵਾਰਥ, ਤੇ ਮੈਂ ਅਰਥ ਕਰਾਂ ਸਵਾਰਥ ਕਰਨਾ ਸਾਨੂੰ ਆਇਆ ਨੀ, ਜਿਹੜਾ ਬੰਦਾ ਸਵਾਰਥੀ ਬਣ ਗਿਆ ਉਹ ਜ਼ਿੰਦਗੀ ਖੱਟ ਗਿਆ। ਸਵਾਰਥ ਦਾ ਅਰਥ ਇਹ ਨੀ ਕਿ ਲੋਕਾਂ ਦੇ ਪੈਸੇ ਆਪਣੀ ਜੇਬ ਚ ਪਾਉਣਾ, ਸਵਾਰਥ ਦੋ ਸ਼ਬਦਾਂ ਨਾਲ ਬਣਿਆ, ਸਵੈਮ ਅਰਥ, ਜਿਹੜਾ ਕੰਮ ਤੂੰ ਆਪਣੀ ਜਿੰਦ ਨੀ ਕਰ ਲਿਆ ਸਮਝ ਨੀ ਤੂੰ ਸਵਾਰਥੀ ਹੈ, ਆਪਣੇ ਲਈ ਚੁੱਕੀ ਕੀਤਾ ਹੈ। ਅਰਥ ਦਾ ਅਰਥ ਆਪਣੇ ਲਈ ਕੁਝ ਇਕੱਠਾ ਕਰਨਾ, ਆਪਣੇ ਲਈ ਤੇਰੇ ਕੋਲ ਕੀ ਹੈ। ਤੇ ਇੱਕ ਦੂਜਾ ਸ਼ਬਦ ਹੈ ਸਵਸਥ, ਇਹ ਹਿੰਦੀ ਦੇ ਸ਼ਬਦ ਬੜੇ ਭਾਵਪੂਰਤ ਨੇ। ਸਵਾਰਥ ਆਪਣੇ ਸਵੈਮ ਲਈ ਕੁਝ ਇਕੱਠਾ ਕਰਨਾ, ਤੇ ਸਵਸਥ ਦਾ ਅਰਥ ਇਹ ਨਹੀਂ ਵੀ ਇੱਕ ਬੰਦੇ ਨੂੰ ਰੋਗ ਕੋਈ ਨੀ, ਇਹ ਦੋ ਸ਼ਬਦਾਂ ਨਾਲ ਬਣਿਆ, ਸਵੈਮ ਸੱਠੇ ਤੇ ਜਿਹੜੇ ਬੰਦੇ ਨੂੰ ਆਪਣੇ ਵਿੱਚ ਟਿਕਣ ਦੀ ਜਾਂਚ ਆ ਜਾਏ ਉਹੀ ਸਵਸਥ ਹੈ, ਉਹੀ ਅਸਲ ਵਿੱਚ ਟਿਕਿਆ ਹੋਇਆ ਹੈ। ਹਜ਼ੂਰ ਕਿਰਪਾਲੂ ਜੀ ਦੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਚਨ ਕਹਿਣ ਲੱਗੇ, ਕਾਮਣ ਕਾਮਣੇ ਆ ਰਹੀ ਏ, ਟੂਣਾ ਕਰਨ ਵਾਲੀ ਏ ਮਾਇਆ, ਕਿਹੋ ਜਿਹਾ ਟੂਣਾ ਕਰ ਦਿੱਤੀ ਬੰਦੇ ਤੇ। ਕਾਮਣ ਕਾਮਣੇ ਆ ਰਹੀ ਏ, ਕੀਤੋ ਕਾਮਣ ਕੰਤ ਪਿਆਰੇ, ਜੰਮੇ ਸਾਈ ਵਿਸਰਿਆ ਵਿਆਹਿਆ ਮਾਂ ਪਿਓ ਵਿਸਾਰੇ, ਸੁੱਖਾਂ ਸੁੱਖ ਵਿਆਹਿਆ, ਤਰਲੇ ਲੈਂਦੀ ਪਈ ਸੀ ਕਿਤੇ ਗੁਰਦੁਆਰਿਆਂ ਵਿੱਚ ਜੋੜੇ ਚਾਰ, ਕਿਤੇ ਮੱਥੇ ਟੇਕ, ਮੇਰੇ ਪੁੱਤਰ ਦਾ ਸੰਜੋਗ ਹੋ ਜਾਏ, ਸੁੱਖਾਂ ਸੁੱਖ ਸੁੱਖ ਕੇ ਵਿਆਹਿਆ। ਜਿੱਦਣ ਚੋਰੀ ਆਈ ਉਹਨੇ ਮਾਂ ਨੇ ਪਾਣੀ ਵਾਰ ਕੇ ਪੀਤਾ, ਕਹਿਣ ਲੱਗੇ ਜਿਹੜੇ ਜੇ ਚਾਰ ਹੀ ਲੰਘੇ, ਨੂੰਹ ਨੇ ਘਰ ਵਾਲੀ ਨੇ ਕਹਿ ਦਿੱਤਾ ਤੇਰੀ ਮਾਂ ਜੈਣ ਹੈ ਤੈਨੂੰ ਖਾਏਗੀ, ਮੈਂ ਤਾਂ ਰਹਿਣਾ ਜੇ ਇਹਨੂੰ ਘਰੋਂ ਬਾਹਰ ਕੱਢੇ। ਭਾਈ ਸਾਹਿਬ ਨੇ ਮੁੱਤਾਂ ਪਹਿਲਾਂ ਬਾਣੀ ਚ ਗੱਲ ਕਹੀ, ਇਹ ਮੈਂ ਪੌੜੀ ਤੁਹਾਡੇ ਨਾਲ ਸਾਂਝੀ ਕਰ ਦੇਣਾ। ਕਾਮਣ ਕਾਮਣੇ ਆ ਰਹੀਏ, ਕੀਤੋ ਕਾਮਣ ਕੰਤ ਪਿਆਰੇ,

0: ਜੰਮੇ ਸਾਈਂ ਵਿਸਰਿਆ ਵਿਆਹਿਆ ਮਾਂ ਪਿਓ ਵਿਸਾਰੇ, ਸੁੱਖਾ ਸੁੱਖ ਵਿਆਹਿਆ ਸੌਣ ਸੰਜੋਗ ਵਿਚਾਰ ਵਿਚਾਰੇ, ਪੁੱਤ ਨੂੰ ਦਾ ਮੇਲ ਵੇਖ ਮਾਂ ਅੰਗ ਨਾ ਵਾਮਨ ਮਾਂ ਪਿਓ ਵਾਰੇ, ਅੱਗੇ ਕਹਿੰਦੇ ਨੂੰ ਨਿਤ ਮੱਤ ਕੁਮੰਤ ਦੇ ਮਾਂ ਪਿਓ ਛੱਡ ਵੱਡੇ ਹਥਿਆਰੇ, ਤੇਰੇ ਮਾਂ ਪਿਓ ਤੇਰਾ ਖੂਨ ਪੀਣ ਵਾਲੇ ਇਹਨਾਂ ਨੂੰ ਛੱਡ, ਮਾਂ ਪਿਓ ਛੱਡ ਵੱਡੇ ਹਥਿਆਰੇ, ਕਹਿਣ ਲੱਗੇ ਵੱਖ ਹੋ ਗਏ ਪੁੱਤ ਰੰਨ ਲਏ, ਮਾਂ ਪਿਓ ਦੇ ਉਪਕਾਰ ਵਿਸਾਰੇ ਲੋਕਾਂ ਚਾਰ ਵੱਡੇ ਕੁਚਿਆਰੇ, ਕਹਿੰਦੇ ਏਦੋ ਵੱਡੀ ਕੁਚਾਲੀ ਹੋਰ ਕੋਈ ਹੈ। ਸਿਆਣੇ ਬਜ਼ੁਰਗ ਕਹਿੰਦੇ ਸਨ ਰਿਸ਼ਤਾ ਕਰਨ ਜਾਣਾ, ਕਹਿੰਦੇ ਸਨ ਕਿਸੇ ਦੇ ਘਰ ਦੀ ਪੈਲੀ ਨਾ ਦੇਖੋ, ਕਿਸੇ ਦੇ ਘਰ ਦਾ ਬਿਜਨਸ ਨਾ ਦੇਖੋ, ਅਚਨਚੇ ਜਾ ਕੇ ਦੇਖੋ ਇਸ ਘਰ ਵਿਚ ਬਜ਼ੁਰਗ ਦਾ ਕੀ ਸਤਿਕਾਰ ਹੈ ਤੇ ਮਾਂ ਬਾਪ ਦਾ ਸਤਿਕਾਰ ਹੈ ਤੇ ਬਿਨਾਂ ਪੁੱਛਣ ਤੋਂ ਰਿਸ਼ਤਾ ਕਰ ਰਿਹਾ ਹੈ। ਪਰ ਅੱਜ ਸਾਡਾ ਕਲਚਰ ਕਿੱਥੇ ਚਲਾ ਗਿਆ? ਅਸੀਂ ਜਿਹਨੂੰ ਕਲਚਰ ਬਣਾਈ ਬੈਠੇ ਹਾਂ ਪੈਰਾਂ ਚ ਪਾ ਕੇ ਘੂਰੂ, ਕਦੀ ਬੀਬੀਆਂ ਉਧਰ ਨਚਾਈਆਂ ਕਦੀ ਉਧਰ ਨਚਾਈਆਂ, ਅੱਜ ਸਾਡਾ ਅਮੀਰ ਕਲਚਰ ਜਿਹਨੂੰ ਅਸੀਂ ਕਮਾਉਣਾ ਹੈ, ਜਿਹਨੂੰ ਜ਼ਿੰਦਗੀ ਦੀ ਧਾਰਨ ਕਰਨਾ ਹੈ, ਤੇ ਜਿਹੜੀ ਮਾਂ ਦੀ ਮਮਤਾ ਹੈ ਉਹ ਆਵਾਜ਼ ਕਿਤੋਂ ਨਹੀਂ ਮਿਲਦੀ। ਗੁਰਮੁਖੋ ਮਾਂ ਤਾਂ ਰਖਵਾਲੀ ਕਰਦੀ ਹੈ, ਹੁਣ ਭਾਵੇਂ ਜੋਤੀ ਸਾਹਿਬ ਗੁਰਦੁਆਰਾ ਉਹ ਹੋਰ ਤਰ੍ਹਾਂ ਬਣਾ ਦਿੱਤਾ ਗਿਆ, ਜਿਹਨਾਂ ਪੁਰਾਤਨ ਜਦ ਦਰਸ਼ਨ ਕੀਤੇ ਨੇ ਮੈਂ ਅੱਗੇ ਸਨ ਗੁਰੂ ਕੇ ਲਾਲਾ ਦੀ ਥਾਂ ਥਾਂ ਉਹਨਾਂ ਦੀ ਯਾਦਗਾਰ, ਤੇ ਬੂਹੇ ਵਿਚ ਮਾਤਾ ਗੁਜਰੀ ਦੀ ਥਾਂ ਸੀ, ਹੁਣ ਉੱਥੇ ਨਹੀਂ ਮਿਲਦੀ। ਬੂਹੇ ਵਿਚ ਮਾਤਾ ਗੁਜਰੀ ਦੀ ਯਾਦ ਸਮਾਜ ਚਾਹੀ, ਤੇ ਪਿੱਛੇ ਗੁਰੂ ਕੇ ਲਾਲਾ ਦੀ, ਤੇ ਉੱਥੇ ਜਦੋਂ ਕਿਤੇ ਲੰਘਿਆ ਤੇ ਮੈਂ ਉਸ ਦਰਵਾਜੇ ਨੂੰ ਦੇਖ ਕੇ ਆਪੋ ਆਪਣੀ ਸੋਚ ਹੁੰਦੀ ਹੈ, ਮਾਤਾ ਗੁਜਰੀ ਵਾਲੀ ਥਾਂ ਤੇ ਖਲੋ ਕੇ ਕਹਿਣਾ ਨਹੀਂ, ਮਾਂ ਜਿਹਨੇ ਬਣਾਈ ਤੇਰੀ ਯਾਦਗਾਰ ਬੂਹੇ ਵਿਚ ਤਾਂ ਹੀ ਬਣਾਈ, ਮਾਂ ਪਹਿਰਾ ਦਿੰਦੀ ਹੈ ਮੇਰੇ ਲਾਲਾ ਨੂੰ ਤੱਤੀ ਵਾਹ ਨਾ ਲੱਗ ਜਾਏ, ਮਾਂ ਪਹਿਰਾ ਦਿੰਦੀ ਹੈ। ਇਸੇ ਕਰਕੇ ਪ੍ਰੋਫੈਸਰ ਮੋਹਨ ਸਿੰਘ ਨੇ ਇੱਕ ਸ਼ਬਦ ਕਿਹਾ ਸੀ, ਮਾਂ ਵਰਗਾ ਕਨਸ਼ਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ, ਜਿਸ ਤੋਂ ਲੈ ਕੇ ਸ਼ਾਂ ਉਦਾਹੀ ਰੱਬ ਨੇ ਸੁਰ ਬਣਾਏ, ਬਾਕੀ ਕੁੱਲ ਦੁਨੀਆਂ ਦੇ ਬੂਟੇ ਜੜ ਸੁੱਕੀਆਂ ਕਮਲਾਂ ਦੇ, ਇਹ ਪਰ ਫੁੱਲਾਂ ਦੇ ਕਮਲਾਇਆ ਇਹ ਬੂਟਾ ਸੁੱਕ ਜਾਏ। ਦੁਨੀਆਂ ਦੇ ਬੂਟੇ ਜੜ ਸੁੱਕਦੇ ਨੇ ਤੇ ਤਾਂ ਸੁੱਕਦਾ, ਪਰ ਮਾਂ ਬੂਟੇ ਦਾ ਫਲ ਕਿਤੇ ਟੁੱਟ ਜਾਏ, ਪੁੱਤਰ ਧੀ ਚਲਾ ਜਾਏ ਤੇ ਉਹ ਕਮਲਾ ਜਾਂਦਾ। ਵਾਹਿਗੁਰੂ ਮੇਰ ਕਰੇ ਸਾਨੂੰ ਗੁਰਮਤਿ ਵਿਚ ਰਹਿ ਕੇ ਇਹ ਸਿੱਖਣ ਦੀ ਜਾਂਚ, ਆਪਣੇ ਵਿਸ਼ੇ ਵੱਲ ਤੁਰਾਂ ਫਿਰ ਤੁਰੀਏ। ਸਾਰਿਆਂ ਵਿੱਚੋਂ ਦੀ ਜੋਤ ਹੈ, ਇੱਕ ਸੰਤ ਕਿਉਂ ਦੂਜਾ ਸਾਧ ਕਿਉਂ, ਇੱਕ ਸਾਖਤ ਕਿਉਂ ਦੂਜਾ ਮਨਮੁਖ ਕਿਉਂ। ਪਿਆਰਿਓ ਪਾਣੀ ਦੀ ਬੂੰਦ ਪਾਣੀ ਵਿਚ ਮਿਲੇਗੀ ਪਾਣੀ ਬਣ ਜਾਏਗੀ, ਸਿੱਪੀ ਵਿਚ ਮਿਲੇਗੀ ਮੋਤੀ ਬਣ ਜਾਏਗੀ, ਕੇਲੇ ਵਿਚ ਡਿੱਗੇਗੀ ਕਪੂਰ ਬਣੇਗੀ, ਸੱਪ ਦੇ ਮੂੰਹ ਚ ਡੁੱਗੇਗੀ ਤੇ ਜ਼ਹਿਰ ਬਣੇਗੀ। ਜੋਤ ਤਾਂ ਸਾਰਿਆਂ ਵਿਚ ਪਰਮਾਤਮਾ ਦੀ ਏ, ਪਰ ਜਿਉਂ ਜੀ ਤੇਰੀ ਜ਼ਿੰਦਗੀ ਵਿਚ ਸੋਭਤ ਬਣੇਗੀ ਉਹ ਅਜਾਈ ਤੇਰਾ ਜੀਵਨ ਬਣ ਜਾਏ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ ਕਿ ਸੰਸਰ ਵਰਸੈ ਸਵਾਂਤ ਬੂੰਦ ਜੋ ਸਭਨੀ ਥਾਈ, ਜਲ ਅੰਦਰ ਜਲ ਹੋਏ ਮਿਲਾ ਧਰਤੀ ਤੋਂ ਭਾਈ, ਕਿਰਖ ਬਿਰਖ ਰਸ ਕਸ ਕਰੇ ਫਲ ਫੁੱਲ ਸਹਾਈ, ਕੇਲੇ ਵਿਚ ਕਪੂਰ ਹੋਏ ਸੀਤਲ ਸੁਖਦਾਈ, ਵਿਸ਼ੀਅਰ ਦੇ ਨੂੰ ਕਾਲ ਕੂਟ ਚਿਤਵੇ ਬੁਰਿਆਈ, ਆਪੇ ਆਪ ਵਰਤਦਾ ਸਤ ਸੰਗ ਸੁਭਾਈ। ਸਾਰਿਆਂ ਵਿਚੋਂ ਆਪ ਰਹਿੰਦਾ, ਪਰ ਜਿਉਂ ਜੀ ਸੋਭਤ ਆਪਾਂ ਕਰਨ ਲੱਗ ਪੈਂਦੇ ਹਾਂ ਗੁਰਮੁਖੋ, ਉਹ ਜਿਹਾ ਬੰਦੇ ਦਾ ਜੀਵਨ ਬਣ ਜਾਂਦਾ ਹੈ। ਆਓ ਜੇ ਉਸ ਜੋਤ ਦੇ ਦੀਦਾਰ ਕਰਨੇ ਨੇ, ਸਾਰਿਆਂ ਵਿਚ ਦੇਖਣੇ, ਆਪਣੇ ਅੰਦਰ ਨੂੰ ਧੋਣ ਦਾ ਯਤਨ ਕਰੀਏ। ਗੁਰੂ ਗ੍ਰੰਥ ਸਾਹਿਬ ਵਿਚ ਆਸਾ ਰਾਜ ਵਿਚ ਇੱਕ ਤੁਕ ਹੁੰਦੀ ਹੈ, ਏਕ ਵਸਤ ਬੂਝੈ ਤੂੰ ਹੋਵੇ ਪਾਕ, ਇੱਕ ਗੱਲ ਤੈਨੂੰ ਸਮਝ ਪੈ ਜਾਏ ਤੂੰ ਪਵਿੱਤਰ ਬਣ ਜਾਏਗਾ, ਬਿਨ ਬੂਝੇ ਤੂੰ ਸਦਾ ਨਾ ਪਾਕ। ਜੇ ਤੂੰ ਨਾ ਸਮਝਿਆ ਜਿਤਨੇ ਮਰਜ਼ੀ ਅਦਰ ਦਲੇਲਾਂ ਲਾਈ, ਪਰ ਚੇਤੇ ਰੱਖੀ ਤੂੰ ਨਾਪਾਕ ਦਰ ਤੇ ਭ੍ਰਸ਼ਟਿਆ ਹੋਇਆ, ਤੇਰੇ ਕੋਲ ਗੰਦਗੀ ਹੈ। ਉਹ ਇੱਕ ਵਸਤੂ ਹੈ ਕੇਵਲ ਪਰਮਾਤਮਾ ਦਾ ਨਾਮ। ਜੇ ਅਸੀਂ ਸੋਚੀਏ ਵੀ ਅਸੀਂ ਸਰੀਰਕ ਤੌਰ ਤੇ ਬਹੁਤ ਪਾਕ ਹਾਂ ਬੜੇ ਪਵਿੱਤਰ, ਤੇ ਗੁਰੂ ਸਾਹਿਬ ਨੇ ਦੇਖਿਆ ਕਾਹਦਾ ਤੂੰ ਪਵਿੱਤਰ ਹੈ ਭਲਿਆ, ਇੰਨੇ ਕੀਮਤੀ ਫੁੱਲ ਸੁਗੰਧੀ ਦੇਣ ਵਾਲੇ ਤੇਰੇ ਸਰੀਰ ਦੀ ਸੰਗਤ ਕਰਕੇ ਉਹ ਵੀ ਬਦਬੂ ਮਾਰਦੇ, ਜਿਨ੍ਹਾਂ ਨੂੰ ਤੂੰ 36 ਪ੍ਰਕਾਰ ਦੇ ਭੋਜਨ ਕਹਿੰਦਾ ਹਿੰਦੂ ਮਥਿਓਲੋਜੀ ਸੇਵ ਤੇ ਮੰਨਦੀ ਏ, ਤੇਰਾ ਸਰੀਰ ਕਾਹਦਾ ਪਵਿੱਤਰ ਹੋਏ, ਤੇਰੇ ਸਰੀਰ ਦੀ ਸੰਗਤ ਕਰਕੇ ਤਾਂ ਉਹ ਵੀ ਗੰਦਗੀ ਬਣ ਜਾਂਦੇ। ਅਸੀਂ ਪੜ੍ਹਦੇ ਨੀ ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ, ਪੰਜਵਾਂ ਪਾਇਆ ਫਿਰਤਾ ਹੋਆ ਪਾਤ ਪਵਿੱਤ, ਪਾਪੀ ਸੌ ਤਨ ਕੱਟਿਆ ਥੁੱਕਾਂ ਪਈਆਂ ਪਿੱਤ, ਜਿਤ ਮੁਖ ਨਾਮ ਨਾ ਉਚਰੈ ਬਿਨ ਨਾਮੈ ਰਸ ਖਾਏ, ਨਾਨਕ ਐਵੇਂ ਜਾਣੀਐ ਤਿਤ ਮੁਖ ਥੁੱਕਾਂ ਪਾਏ। ਕਿੰਨਾ ਕੁ ਸਰੀਰ ਪਵਿੱਤਰ ਹੈ, ਕਹਿਣ ਲੱਗੇ ਕਰਪੂਰ ਪੋਪ ਸੁਗੰਧਾ, ਪਰਸ ਮਨੁੱਖਿਆ ਦੇ ਮਲੀਨਤ, ਮੱਚਾ ਰੁਦਰ ਦੁਰਗੰਧਾ, ਨਾਨਕ ਅੱਤ ਗਰਬੇਣ ਅਗਿਆਨੋ। ਜੇ ਤੂੰ ਅੰਦਰ ਨੂੰ ਪਾਕ ਕਰਨਾ ਹੈ, कर्म कांड को आसनी कर लिए। पता तेरे अंदर में पवित्र किन्ने कर्म है, एक वस्त बुझ है, वो एक वस्त है प्रभु के सिमरन मन की मल जाए, एक वस्त बुझ है वो एक वस्त है, हर एक सिमर एक सिमर एक सिमर प्यारे, एक वस्त बुझ है वो एक वस्त है के भरिया मत पापा का संग वो धोपे नामा के रंग, वो एक वस्त है जिन्हों बाणी विच हजूर ने कहा है, कह लगे वो नाम है जरा तेरे अंदर की मैल धोवे, तो जे आप बाहर के कर्म कांडता किते अंदर वाले दिल वाल झाकी ना मारी प्यारो अपने जोतना चकी से दूजिया किते देखा है। वो सर्वव्यापक सुभाष साडे तां बन गए ने, एक तो पूर्वलियां जूना दूजे साडे हुण जिथे जिथे असीं बहिणे आ जिहड़ी सोच साडे विच आउंदी है उहो जिहा साडा जीवन बन जांदा है। गुरु ग्रंथ साहिब ने कहा परमात्मा सारिआं विच है, प्रमाण मैं भी दे दियांगा सारिआं विच, मैं तां इक्को बेनती करांगा जिहड़ा सारिआं विचों मैनूं मेरे विच दिसण लग पवे, है सारिआं विच पर जे मैनूं अपने विच दिसेगा मैं सारिआं विच देख सकांगा। अज इन्नीआं कु बेनतीआं सिर प्रवान करिओ, धन गुरु ग्रंथ साहिब कृपालू मेहर करे, खोईआं बेनत भुलाण साध संगत आप कृपा करके बख्श देवीआं, किसी दे अंदर नूं किसी तरह की कोई ठेस शब्द कहिंदे लगी होवे आप बख्श देना, जिवें गुरमुखा ने आप जी नूं दस्सिआ वी है सवेर की हाजरी आप संगत दी भरांगे, शाम नूं उत्थे जो बाणी लड़ीवार शुरू कीती सैन होजे चलेगी, ऐतवार दे दीवान विशेष आप दे दर्शन कीते जाणगे। वाहिगुरु जी का खालसा
1: सतनाम धन्नवाद गुरु साहिब।

ಸ್ಪಂದನ ಸಿಮರೋ ಅಂಗದ ದುಃಖ ನಿಕಂದನ. ಗುರು

0: बहरा श्री हर गोबिंद चंद को बोलन हर बिहारे सुन चंदू चिंतायत अनक पाओ विचार चौवे
1: वाहगुरु जी का खालसा वाहगुरु जी की फतेह। परम सन्मान योग साहिब सतगुरु श्री गुरु ग्रंथ साहिब महाराज जी की पावन पवित्र खजूरी अंदर सुभाए मान खोए बैठे गुरु सवारे सत संगी जनों, हफ्तावारी जो रात्रि दे विशेष दीवान सजदे ने, इस दीवान दी आप जी हाजरी भर रहे हो। आप जी ने अमृत बचना दा कीर्तन सत्कार योग भाई साहब जी कोणा पासों सरवण कीता है। दो शब्द उन्होंने कीर्तन विच असानू सरवण कराए ने। पहला शब्द सी तेरे कवन कवन गुण कह कह गावा, तू साहिब गुणी निदाना, तुमरी महिमा वर्ण ना साकूं, तू ठाकुर ऊच भगवान। सहज धन गुरु रामदास कृपालू जी का उच्चारण किया हुआ यह शब्द, जिस विच दातार ने उस परम पिता परमेश्वर वाहगुरु जी के गुणा नू जिथे बयान किया है, उसे एक सानू गल दृढ़ करा दिती कि मैं अपनी जिंदगी विच केवल सहारा परमात्मा का लिया है। दुख होवे, सुख होवे, खुशी होवे, गमी होवे, मैं अपने साई तो बिना कभी किसी अगे पुकार नहीं की। शब्द आपां सरवण कीता है, मैं तान दीवान तू है मेरे स्वामी, मैं तुद आ गए अरदास, मैं होर थाओ नाही, जिस पह करूं बिनंती, मेरा दुख सुख तुझ ही पास। एक कृपालता होर गुरु रामदास जी ने की, कहिंदे ने कई बारी असी परमेश्वर दे गुणा जी जदों गल करने हैं ते कोई घटना हैरानी पैदा करने वाली वापर जाए ते असी सोचने हैं कि यह हो सकता है। मेरे धन गुरु रामदास जी ने नाल एक प्रमाण उदाहरण वजो दिता, कहिंदे ने परमेश्वर की इन्नी वडियाई है जिस बंदे नू कोई नहीं जानदा, जे परमात्मा मेल करे ते उन्हूं सारी धरती का बादशाह बना सकता है। महाराज ये किवें हो सकदा है? साहब कहिंदे ने हो सकदा है, जो असंभव है वह संभव हो सकता है। ते नाल उदाहरण की दिती, कहन लगे देख उन्हें बकरी ते शेर नू एक थां ते बने। अज तिकड़ा कभी तके है कि बकरी ते शेर एक किले ते बजे कौन? साहब कहिंदे ने विचे धरती विचे पानी विच कास्ट अगन तरी जाए, देख तीन हिस्सा पानी है एक हिस्सा धरती है, ते परमात्मा ने इस धरती नू अपनी खिच दे के चार चुफेरे पानी खोण दे बावजूद टिकाया है। ए ता मानू जिवे उन्हें बकरी ते शेर दोनों टिकट से बने हुए, चार चुफेरे पानी है। आपां जदों ग्लोब नू तकने हैं चार चुफेरे पानी पानी सानू नजर आउंदा है, धरती का किन्ना कु हिस्सा है? साहब कहिंदे विचे धरती विचे पानी विच कास्ट अगन भरी जाए, बकरी सिंह एक तय थाए रख है, मन हर जप भरम पाओ दूर कीजिए। जे पानी विच धरती नू टिकाई बैठा है ते मना कल्पी ना जा, रब नू सिमरिया करो तेरे भी डर जरूर दूर करेगा। दूजा शब्द गुरमुखा ने सरवण कराया कि शाम सुंदर तज नींद क्यों आई, महा मोहनी दूता लह। शब्द विच परमाणु ना बड़े बैराग दे भिजे दिते। मैं इस करके अर्ज कर रहा क्योंकि आपां इह शब्द गुरु ग्रंथ साहिब विचों सरवण कीते ने, ते इस मैं बेनती कर दिया गुरु के सिखो, राग तां इक भांडा है। मैं कहना ਕਿ ਗੁਰੂ ਸਾਹਿਬ ਦੇ ਬਾਜਮੁਖੀ ਕਿਤੇ ਚਰਨ ਪੈ ਜਾਣ, ਅਸੀਂ ਕਹਿੰਦੇ ਹਾਂ ਇਹ ਘਰ ਭਾਗਾਂ ਵਾਲਾ ਜੀ, ਇੱਥੇ ਗੁਰੂ ਦੇ ਚਰਨ ਪੈ ਗਏ। ਜਿਸ ਗੱਡੀ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਜਾਈਏ, ਆਪਾਂ ਉਸ ਗੱਡੀ ਨੂੰ ਦੇਖ ਕੇ ਝੋਕੇ ਨਮਸਕਾਰਾ ਕਰਨੇ ਆ, ਕਿਉਂ? ਇਹਦੇ ਵਿੱਚ ਮੇਰੇ ਸਾਹਿਬ ਦੀ ਅਸਵਾਰੀ ਵੀ ਆਉਂਦੀ ਹੈ। ਮੈਂ ਕਹਿੰਦਾ ਰਾਗ ਕਿੰਨਾ ਕੁ ਪਵਿੱਤਰ ਹੈ ਜਿਸ ਭਾਂਡੇ ਵਿੱਚ ਮੇਰੇ ਬਾਬੇ ਨਾਨਕ ਦਾ ਸ਼ਬਦ ਟਿਕਿਆ ਹੋਇਆ। ਰਾਗ ਤਾਂ ਉਹ ਸੇਜ ਹੈ ਜਿੱਥੇ ਗੁਰੂ ਦਾ ਸ਼ਬਦ ਨਿਵਾਸ ਕਰਦਾ ਹੈ, ਪਰ ਬਦਕਿਸਮਤੀ ਹੈ ਮੈਂ ਸ਼ਬਦ ਤਾਂ ਵਰਤਿਆ ਹੈ। ਦਿਨੋ ਦਿਨ ਆਪਾਂ ਦੇਖਣੇ ਪਏ ਮਿਹਨਤਾਂ ਵਾਲੇ, ਘਾਲਣਾ ਘਾਲਣ ਵਾਲੇ, ਆਪਣੀ ਜ਼ਿੰਦਗੀ ਨੂੰ ਸਮਰਪਿਤ ਹੋ ਕੇ ਚੱਲਣ ਵਾਲੇ। ਮੈਂ ਪਿਛਲੇ ਦਿਨ ਇੱਕ ਬੇਨਤੀ ਕੀਤੀ ਸੀ, ਆਉਣਾ ਮੈਂ ਇਤਿਹਾਸ ਤੇ ਵੇ, ਇੱਕ ਸ਼ਬਦ ਹੁੰਦਾ ਲੋੜ, ਇੱਕ ਸ਼ਬਦ ਹੁੰਦਾ ਲਗਨ। ਲੋੜ ਵਿੱਚ ਤੇ ਲਗਨ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਜਿੰਨੀ ਦੇਰ ਤੱਕ ਮੇਰੀ ਲੋੜ ਹੈ ਮੈਂ ਕਥਾ ਕਰਨੀ, ਮੇਰੀ ਰੋਟੀ ਨਹੀਂ ਚੱਲ ਰਹੀ। ਜਿੱਦਣ ਮੇਰਾ ਕੰਮ ਬਣ ਗਿਆ ਮੈਂ ਕਹਿ ਦਿੱਤਾ ਚਲੋ ਜੀ ਅੱਜ ਤੋਂ ਬਾਅਦ ਕੰਮ ਛੱਡਿਆ, ਇਹਦਾ ਮਤਲਬ ਉਹ ਮੇਰੀ ਲੋੜ ਸੀ। ਲੋੜ ਵਾਲੇ ਬੰਦੇ ਛੱਡ ਕੇ ਜਾਂਦੇ ਨੇ, ਪਰ ਲਗਨ ਵਾਲੇ ਬੰਦੇ ਮਰਦੇ ਦਮ ਤੱਕ ਉਸ ਕਲਾ ਨੂੰ ਸਮਰਪਿਤ ਰਹਿੰਦੇ। ਰੱਬ ਮੇਰ ਕਰੇ ਕਿ ਲਗਨ ਪੈਦਾ ਹੋ ਜਾਏ, ਕੇਵਲ ਲੋੜ ਤੱਕ ਸੀਮਿਤ ਨਾ ਰਹੀਏ। ਆਪਾਂ ਦੂਸਰਾ ਸ਼ਬਦ ਸਰਵਣ ਕੀਤਾ, ਸ਼ਾਮ ਸੁੰਦਰ ਤਜ ਨੀਂਦ ਕਿਉਂ ਆਈ, ਮਹਾ ਮੋਹਣੀ ਦੂਤਾਂ ਲਾਈ। ਬਾਣੀ ਨੇ ਦੋਨੋਂ ਪੱਖ ਰੱਖੇ ਨੇ, ਇੱਕ ਨੀਂਦ ਹੋਵੇ ਜਿਹਦੇ ਆਉਣ ਨਾਲ ਸਾਈਂ ਭੁੱਲਦਾ ਹੈ, ਇੱਕ ਨੀਂਦ ਹੋਵੇ ਜਿਹਦੇ ਆਉਣ ਨਾਲ ਸੁਪਨੇ ਵਿੱਚ ਆਪਣੇ ਝਲਕਾਰੇ ਦੇ ਜਾਂਦਾ ਹੈ। ਦੇਖੋ ਦੋਨਾਂ ਤਰ੍ਹਾਂ ਦੀ ਨੀਂਦ ਹੈ। ਇੱਧਰ ਸ਼ਾਮ ਸੁੰਦਰ ਤਜ ਨੀਂਦ ਕਿਉਂ ਆਈ, ਤੇ ਉੱਧਰ ਗੁਰੂ ਸਾਹਿਬ ਨੇ ਬੜੇ ਕਮਾਲ ਦੀਆਂ ਉਦਾਹਰਨਾਂ ਦਿੱਤੀਆਂ। ਕਹਿੰਦੇ ਨੇ ਮੈਂ ਰੋਬੰਦੀ ਸਭ ਜਗ ਰੁਨਾ, ਰੁਨਰੇ ਬਣੋ ਪੰਖੇਰੂ, ਇੱਕ ਨਾ ਰੁਨਾ ਮੇਰੇ ਤਨ ਕਾ ਬਿਰਹਾ, ਜਿਨਹੋ ਫਿਰੋ ਵਿਛੋੜੀ। ਸੁਪਨੇ ਆਇਆ ਧੀ ਗਿਆ, ਮੈਂ ਜਲ ਭਰਿਆ ਰੋਏ, ਆਏ ਨਾ ਸਕਾਂ ਤੁਝਕਣ ਪਿਆਰੇ, ਭੇਜ ਨਾ ਸਕਾਂ ਕੋਏ। ਹੁਣ ਕਹਿੰਦੇ ਨੇ ਚੰਗਾ ਹੋ ਜਾ, ਮੈਨੂੰ ਨੀਂਦ ਆ ਹੀ ਜਾ, ਆਓ ਸੁਭਾਗੀ ਨੀਂਦੜੀਏ, ਮਤ ਸੋ ਦੇਖਾਂ ਸੋਏ। ਵਾਸ਼ਨਾ ਵਿੱਚ ਆਈ ਕੋਈ ਨੀਂਦ ਅੰਦਰ ਨੂੰ ਖੰਡਾਏਗੀ, ਪਰ ਬੈਰਾਗ ਵਿੱਚ ਸੁੱਤਾ ਹੋਇਆ ਬੰਦਾ ਵੀ ਰੱਬ ਦੇ ਗੀਤ ਗਾਏ। ਸਾਹਿਬ ਕਿਰਪਾ ਨੂੰ ਮੇਰ ਕਰਨ। ਇਹ ਆਪਾਂ ਸ਼ਬਦ ਦੋ ਸਰਵਣ ਕੀਤੇ ਨੇ, ਭਾਵਾਂ ਕਿ ਅਸੀਂ ਅਰਦਾਸ ਦੀ ਵਿਚਾਰ ਪੈ ਕਰਨੇ। ਜਿਵੇਂ ਭਾਈ ਸਾਹਿਬ ਉਹਨਾਂ ਨੇ ਦੱਸਿਆ ਹੈ ਕਿ ਤਕਰੀਬਨ ਤੀਜਾ ਸਾਲ ਚੱਲਦਾ ਪਿਆ, ਪਹਿਲੇ ਸਾਲ ਹੀ ਯਤਨ ਕੀਤਾ ਸੀ ਜਿਨ੍ਹਾਂ ਸੱਜਣਾ ਨੇ ਹੁਕਮ ਕੀਤਾ, ਮੈਂ ਸੋਚਿਆ ਮਹੀਨੇ ਵਿੱਚ ਕੰਮ ਖਤਮ ਹੋ ਜਾਏਗਾ, ਪਰ ਜਿਉਂ ਜਿਉਂ ਸਮਾਂ ਲੰਘਦਾ ਪਿਆ ਗੁਰਬਾਣੀ ਨੂੰ ਖੋਜਨੇ ਆ, ਇਤਿਹਾਸ ਨੂੰ ਪੜਚੋਲਨੇ ਆ, ਤੇ ਮੇਰਾ ਖਿਆਲ ਹੈ ਕਿ ਕੋਈ ਵੀ ਜ਼ਬਾਨ ਜਿਹੜਾ ਇੱਕ ਇੱਕ ਸ਼ਬਦ ਉਹਨਾਂ ਗੁਰਮੁਖਾਂ ਨੇ ਅਰਦਾਸ ਦਾ ਘੜ ਕੇ ਪਾਇਆ, ਮੈਂ ਕਹਿੰਦਾ ਇੱਕ ਇੱਕ ਸ਼ਬਦ ਕਈ ਕਈ ਸਾਲਾਂ ਦੀ ਵਿਆਖਿਆ ਦਾ ਮੁਥਾਜ ਹੈ। ਇੱਕ ਇੱਕ ਸ਼ਬਦ ਜਿਹੜਾ ਇਹ ਪਿਛਲੇ ਦਿਨ ਵੀ ਅਰਜ ਕੀਤੀ ਸੀ ਆਓ, ਪਰ ਜੋ ਇਸ ਗੁਰੂ ਘਰ ਦੀ ਇੱਕ ਮਰਿਆਦਾ ਹੈ ਕਿ ਹਰ ਬੁੱਧਵਾਰ ਕਵੀ ਸੰਤੋਖ ਸਿੰਘ ਜੀ ਦਾ ਰਚਿਤ ਸ਼੍ਰੀ ਗੁਰਪ੍ਰਤਾਪ ਸੂਰਜ ਉਹਦੀ ਵਿਚਾਰ ਕੀਤੀ ਜਾਂਦੀ। ਸੰਖੇਪ ਜੀ ਅਰਜ਼ ਮੈਂ ਕਰ ਦੇਵਾਂ, ਆਪ ਸਭ ਨੂੰ ਪਤਾ ਹੈ, ਇੱਕ ਵਾਰੀ ਅੱਗੇ ਵੀ ਇੱਥੇ ਵਿਚਾਰ ਕੀਤੀ ਸੀ, ਇੱਕ ਦਿਨ ਆਇਆ ਸੀ ਸਮਾਂ ਕਿ ਸ਼੍ਰੀ ਗੁਰਪ੍ਰਤਾਪ ਸੂਰਜ ਦੇ ਰਚੈਤਾ ਨੇ ਭਾਈ ਸੰਤੋਖ ਸਿੰਘ ਜੀ, ਭਾਈ ਸੰਤੋਖ ਸਿੰਘ ਦੇ ਉਸਤਾਦ ਨੇ ਗਿਆਨੀ ਸੰਤ ਸਿੰਘ ਜੀ ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਵਿੱਚ ਸੋਨਾ ਲਵਾਇਆ ਸੀ ਸ਼ੇਰੇ ਪੰਜਾਬ ਨੂੰ ਕਹਿ ਕੇ। ਮੈਂ ਹੈਰਾਨ ਹੋਇਆ ਕਿ ਜਦੋਂ ਸ਼ੇਰੇ ਪੰਜਾਬ ਭਾਈ ਸੰਤ ਸਿੰਘ ਨੂੰ ਚਿੱਠੀ ਲਿਖਦੇ ਨੇ, ਗ੍ਰੰਥੀ ਹੋਵੇ ਤੇ ਜੀਵਨ ਇਹ ਹੋ ਜਿਆ, ਸ਼ਬਦ ਲਿਖਦੇ ਨੇ ਕਿ ਸਤਿਕਾਰਯੋਗ ਭਾਈ ਸਾਹਿਬ ਜੀਓ, ਉੱਜਲ ਦੀਦਾਰ, ਉੱਜਲ ਬੁੱਖ, ਗੁਰੂ ਸਵਾਰੇ, ਗੁਰੂ ਪਿਆਰੇ, ਗੁਰੂ ਦਰ ਤੇ ਸੁਰਖਰੇ ਹੋਏ ਭਾਈ ਸੰਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਕੈਸੇ ਭਾਵਨਾ ਵਾਲੇ ਜੁੜੇ। ਦੇਖੋ ਮੈਂ ਫਿਰ ਅਰਜ਼ ਕਰਾਂ ਕਿ ਉਹ ਬੰਦਾ ਜਿਹਨੇ ਗੁਰਪ੍ਰਤਾਪ ਸੂਰਜ ਲਿਖਿਆ, ਜਦੋਂ ਲਿਖਣ ਲੱਗਾ ਆਪਣੇ ਘਰ ਇੱਕ ਵਕਤ ਦੀ ਰੋਟੀ ਨਹੀਂ ਸੀ ਪੱਕਦੀ, ਅੱਜ ਲੱਖਾਂ ਗ੍ਰੰਥੀਆਂ ਪ੍ਰਚਾਰਕਾਂ ਦੀ ਭਾਈ ਸੰਤੋਖ ਸਿੰਘ ਰੋਟੀ ਬਣਾ ਗਿਆ। ਹਕੀਕਤ ਹੈ ਉਹਨਾਂ ਦਾ ਇੱਕ ਕਵਿਤ ਮਿਲਿਆ ਸੀ, ਮੈਂ ਉਹ ਅਰਜ਼ ਕਰ ਦੇਣਾ ਚਾਹੁੰਦਾ ਜ਼ਰੂਰੀ। ਇਹਨਾਂ ਨੇ ਇੱਕ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਲਿਖਿਆ, ਅਸੀਂ ਇਕੱਠਾ ਗੁਰਪ੍ਰਤਾਪ ਸੂਰਜ ਕਹਿ ਦਿੰਦੇ ਹਾਂ, ਇੱਕ ਸ਼੍ਰੀ ਗੁਰਪ੍ਰਤਾਪ ਸੂਰਜ। ਗੁਰੂ ਨਾਨਕ ਪ੍ਰਕਾਸ਼ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਜੀਵਨ ਹੈ, ਤੇ ਸ਼੍ਰੀ ਗੁਰਪ੍ਰਤਾਪ ਸੂਰਜ ਵਿੱਚ ਗੁਰੂ ਅੰਗਦ ਸਾਹਿਬ ਤੋਂ ਲੈ ਕੇ ਤੇ ਬੰਦਾ ਸਿੰਘ ਬਹਾਦਰ ਤੱਕ ਦਾ ਪੂਰਾ ਸਮਾਚਾਰ ਭਾਈ ਸੰਤੋਖ ਸਿੰਘ ਨੇ ਦਿੱਤਾ। ਇਹਨਾਂ ਦਾ ਜਨਮ ਪਿੰਡ ਨੂਰ ਦੀ ਸਰਾਂ ਤਰਨ ਤਾਰਨ ਸਾਹਿਬ ਦੇ ਨੇੜੇ, ਜਦੋਂ ਆਪਾਂ ਝਬਾਲ ਨੂੰ ਜਾਂਦੇ ਹਾਂ ਰਸਤੇ ਵਿੱਚ ਆਉਂਦਾ ਹੈ। ਇਹ ਉਹੀ ਨੂਰ ਦੀ ਸਦਾ ਸਰਾਂ ਹੈ ਕਿ ਤਰਨ ਤਾਰਨ ਦੇ ਜਦੋਂ ਸਰੋਵਰ ਨੂੰ ਪੱਕਿਆਂ ਕਰਨ ਲੱਗੇ ਤੇ ਧੱਕੇ ਨਾਲ ਇੱਟਾਂ ਦੇ ਆਵੇ ਖੋ ਕੇ ਲੈ ਗਏ ਸਨ। ਗੁਰੂ ਅਰਜਨ ਦੇਵ ਜੀ ਨੂੰ ਸਿੱਖਾਂ ਨੇ ਕਿਹਾ, ਮਹਾਰਾਜ ਆਵੇ ਖੋ ਕੇ ਇੱਟਾਂ ਲੈ ਗਏ, ਹੁਣ ਸਰੋਵਰ ਪੱਕਾ ਕਿਵੇਂ ਕਰਾਂਗੇ? ਕਹਿਣ ਲੱਗੇ, ਹੁਣ ਇਸੇ ਤਰ੍ਹਾਂ ਰਹਿਣ ਦਿਓ, ਕਰਨੀ ਵਾਲਾ ਸਿੱਖ ਆਵੇਗਾ, ਇਹਨਾਂ ਇੱਟਾਂ ਨੂੰ ਮੋੜ ਕੇ ਇਹਦੇ ਨਾਲ ਹੀ ਸਰੋਵਰ ਪੱਕਾ ਕੀਤਾ ਜਾਏਗਾ। ਨੂਰ ਦੀ ਸਰਾਂ ਬਣੀ। ਆਇਆ ਜੱਸਾ ਸਿੰਘ ਰਾਮਗੜੀਆ, ਮਹਾਰਾਜਾ ਜੱਸਾ ਸਿੰਘ ਰਾਮਗੜੀਆ, ਉਹਨੇ ਉਸੇ ਨੂਰ ਦੀ ਸਰਾਂ ਦੇ ਕਿਲੇ ਨੂੰ ਢਾਹ ਕੇ ਉਹਨਾਂ ਇੱਟਾਂ ਦੇ ਨਾਲ ਤਰਨ ਤਾਰਨ ਦਾ ਸਰੋਵਰ ਪੱਕਾ ਕੀਤਾ ਸੀ। ਭਾਜੀ ਮੋੜ ਦਿੱਤੀ। ਉਹੀ ਨੂਰ ਦੀ ਸਰਾਂ ਗੁਰੂ ਕੇ ਸਿੱਖੋ ਅੱਜ ਪਿੰਡ ਹੈ ਕਿਲਾ ਸੰਤੋਖ ਸਿੰਘ, ਕਿਲਾ ਭਾਈ ਸੰਤੋਖ ਸਿੰਘ। ਭਾਈ ਸੰਤੋਖ ਸਿੰਘ ਦੇ ਨਾਮ ਤੇ ਵੀ ਅਸੀਂ ਭਾਵੇਂ ਇੱਕ ਮਿੰਟ ਚ ਕਟਾਕਸ਼ ਕਰ ਦਿੰਦੇ ਹਾਂ। ਲਓ ਜੀ ਦੇਖੋ, ਮੈਂ ਕਈ ਸਵੇਰੇ ਬੇਨਤੀ ਕੀਤੀ ਸੀ ਕਿ ਆਲੋਚਕ ਬਣ ਲਈ, ਨਿੰਦਿਆ ਕਰਨ ਲਈ ਕਿਤੋਂ ਵੀ ਤਲੀਮ ਨਹੀਂ ਲੈਣੀ ਪੈਂਦੀ, ਇੱਕ ਛਿਣ ਲੱਗਦਾ। ਦੇਖੋ ਕੰਮ ਕਰਨੇ ਹੀ ਔਖੇ ਨੇ, ਧਾਣਾ ਤਾਂ ਬਿਲਕੁਲ ਸੁੱਖ ਹੈ। ਬਾਬੇ ਫਰੀਦ ਨੇ ਭਾਵੇਂ ਸਰੀਰ ਦੀ ਗੱਲ ਕਹੀ, ਮੈਂ ਕਹਿੰਦਾ ਸਾਰੇ ਸੰਸਾਰ ਦੀ ਹਕੀਕਤ ਹੀ ਇਹ ਵੇ, ਕਦੀ ਤੱਕੋ ਕਿ ਸਰੀਰ ਨੂੰ ਬਣਦਿਆਂ ਤਾਂ 6 ਮਹੀਨੇ ਪੂਰੇ ਲੱਗਦੇ ਨੇ ਮੁਕੰਮਲ ਹੁੰਦਿਆਂ, ਜਨਮ ਨੂੰ 9 ਮਹੀਨੇ ਨੇ ਬਾਣੀ ਨੇ ਮੰਨੇ, ਪਰ ਟੁੱਟਦਿਆਂ 6 ਮਹੀਨੇ ਨੀ, ਟੁੱਟਦਿਆਂ 1 ਸਾਹ ਬਾਹਰ ਗਏ, ਪਰਤ ਕੇ ਆਵੇ ਨਾ ਤੇ ਸਰੀਰ ਖਤਮ ਹੈ। ਬਣਾਉਣਾ ਹੀ ਔਖਾ ਹੈ, ਜੋੜਨਾ ਹੀ ਮੁਸ਼ਕਲ ਹੈ, ਤੋੜਨਾ ਤੇ ਖੰਡਾਣਾ ਤਾਂ ਇੱਕ ਖਿੰਨ ਦੀ ਗੱਲ ਹੈ। ਸਾਹਿਬ ਤਾਂ ਕਹਿੰਦੇ ਨੇ ਇੱਕ ਸ਼ਬਦ ਭੈੜਾ ਬੋਲੋ ਤੇ ਕਈ ਪੀੜ੍ਹੀਆਂ ਦਾ ਵੈਰ ਪੈ ਜਾਂਦਾ ਹੈ। ਦ੍ਰੋਪਦੀ ਨੇ ਇੱਕੋ ਸ਼ਬਦ ਕਿਹਾ ਸੀ ਦੁਰਯੋਧਨ ਨੂੰ, ਅੰਧ ਕੇ ਅੰਧ ਰਹੇ, ਉਹਦੇ ਇੱਕੋ ਸ਼ਬਦ ਨੇ ਏਡੀ ਵੱਡੀ ਲੜਾਈ ਨੂੰ ਜਨਮ ਦੇ ਦਿੱਤਾ ਸੀ। ਭਾਈ ਸੰਤੋਖ ਸਿੰਘ ਉਹਨਾਂ ਨੇ ਜੋ ਕੁਝ ਲਿਖਿਆ ਹੈ ਠੀਕ, ਇਹਦੇ ਵਿੱਚ ਕਈ ਸ਼ਬਦ ਜਿਹੜੇ ਨੇ ਗੁਰਮਤ ਅਨੁਸਾਰ ਬਿਲਕੁਲ ਨਹੀਂ ਟੁੱਕਦੇ, ਪਰ ਗੁਰੂ ਪ੍ਰਤਾਪ ਸੂਰਜ ਪੜ੍ਹਨ ਵਾਲੇ ਵਿਦਵਾਨ ਇਹ ਕਦੀ ਨਾ ਭੁੱਲਣ ਕਿ ਭਾਈ ਸਾਹਿਬ ਨੇ ਇੱਕ ਚੈਪਟਰ ਵਿੱਚ ਦਿੱਤਾ ਹੈ ਕਿ ਜੋ ਕੁਝ ਮੈਂ ਲਿਖ ਚੱਲਿਆ ਇਹਦੇ ਤੇ ਮੇਰਾ ਦਾਅਵਾ ਕੋਈ ਨਹੀਂ, ਜੇ ਰੱਬ ਤੁਹਾਨੂੰ ਲਿਆਕਤ ਹੈ ਮੇਰੇ ਜਿੰਨੀ ਕਵਿਤਾ ਦੀ ਕਿਸੇ ਨੂੰ ਰਚਨਾ ਕਰਨੀ ਆਉਂਦੀ ਹੋਵੇ ਤੇ ਮੇਰੇ ਗ੍ਰੰਥ ਦੀ ਸੁਧਾਈ ਆਪਣੇ ਆਪ ਤਾਂ ਲਿਆ। ਹੁਣ ਉਹ ਜੀ ਕਵਿਤਾ ਕਿਹੜਾ ਕਰੇਗਾ ਜੀ? 2.5 ਲੱਖ ਪੰਕਤੀ ਉਸ ਸੱਜਣ ਨੇ ਕੇਵਲ ਗੁਰੂ ਦੀ ਸਿਫਤ ਲਿਖੀ, 2.5 ਲੱਖ। ਤੇ ਬਨਾਰਸ ਵਿੱਚ ਇੱਕ ਵਾਰੀ ਸੈਮੀਨਾਰ ਹੋਇਆ ਸੀ, ਕਹਿਣ ਲੱਗੇ ਭਾਵੇਂ ਹਿੰਦੁਸਤਾਨ ਵਿੱਚ ਤੁਲਸੀ ਜੀ ਦੀ ਰਾਮਚਰਿਤ ਮਾਨਸ ਨੂੰ ਬੜਾ ਸਤਿਕਾਰ ਦਿੱਤਾ ਜਾਂਦਾ ਹੈ, ਕਹਿੰਦੇ ਨੇ ਕਾਸ਼ ਸਿੱਖ ਇਸ ਗੱਲ ਨੂੰ ਸਮਝਣ ਕਿ ਕਵੀ ਸੰਤੋਖ ਸਿੰਘ ਦੇ ਬਰਾਬਰ ਦਾ ਕਵੀ ਹਿੰਦੁਸਤਾਨ ਦੀ ਧਰਤੀ ਤੇ ਅੱਜ ਤੱਕ ਪੈਦਾ ਹੀ ਨਹੀਂ ਹੋਇਆ। ਉਸ ਬੰਦੇ ਦੀ ਕਵਿਤਾ ਦੀ ਉਡਾਰੀ। ਪਰ ਜਦੋਂ ਅੰਤਲਾ ਸਮਾਂ ਆਇਆ, ਉਹਨਾਂ ਨੇ 5 ਸਾਲ ਯਮੁਨਾ ਨਗਰ ਦੇ ਨੇੜੇ ਇੱਕ ਪਿੰਡ ਹੈ ਬੁੜੀਆ, ਉਸ ਬੁੜੀਏ ਪਿੰਡ ਵਿੱਚ ਕੱਲਾ ਸਿਮਰਨ ਕੀਤਾ। 5 ਸਾਲ ਸਿਮਰਨ ਤੋਂ ਬਾਅਦ ਫਿਰ ਉਹਨੇ ਹੱਥ ਵਿੱਚ ਕਲਮ ਪਕੜੀ, ਗੁਰੂ ਸਾਹਿਬ ਨੇ ਪ੍ਰੇਰਨਾ ਦਿੱਤੀ ਤੇ ਲਿਖ। ਮੈਂ ਪਿਛਲੀ ਵਾਰੀ ਅਰਜ਼ ਕੀਤੀ ਸੀ, ਜਿੱਦਣ ਲਿਖਣਾ ਸ਼ੁਰੂ ਕੀਤਾ ਘਰ ਵਿੱਚ ਬੱਚੇ ਨੂੰ ਪੀਣ ਵਾਸਤੇ ਦੁੱਧ ਨਹੀਂ ਸੀ, ਜਿਨ੍ਹਾਂ ਤੋਂ ਕਰਜ਼ਾ ਲਿਆ ਸੀ ਉਹ ਬੂਹੇ ਸਾਹਮਣੇ ਆ ਕੇ ਗਾਲਾਂ ਪੈ ਕਰਦੇ ਸਨ। ਉਸ ਵੇਲੇ ਕਵੀ ਜੀ ਨੇ ਨਾ ਇੱਕ ਕਵਿਤ ਲਿਖਿਆ ਸੀ, ਉਹ ਕਵਿਤ ਉਹਨਾਂ ਦੀ ਰਚਨਾ ਵਿੱਚ ਨਹੀਂ, ਜਦੋਂ ਉਹਨਾਂ ਚਲਾਣਾ ਕੀਤਾ ਤੇ ਉਹਨਾਂ ਦੀ ਨਿੱਜੀ ਲਾਇਬ੍ਰੇਰੀ ਵਿੱਚ ਜਿਹੜੀ ਉਹਨਾਂ ਦੀ ਪਰਸਨਲ ਡਾਇਰੀ ਸੀ ਨਾ, ਮੈਂ ਕਹਿੰਦਾ ਆਪਣੇ ਅੰਦਰ ਦਾ ਦੁੱਖ ਉਸ ਕਵਿਤ ਵਿੱਚ ਲਿਖ ਕੇ ਡਾਇਰੀ ਵਿੱਚ ਸਾਂਭ ਲਿਆ। ਉਹਨਾਂ ਨੇ ਸ਼ਬਦ ਵਰਤੇ ਸਨ ਕਿ ਛੁੱਟਿਓ ਹੈ ਪਰਕਰਮ ਅਰ ਵਿਸਰਿਓ ਹੈ ਨੇਮ ਧਰਮ, ਖੋਈ ਹੈ ਹਿਆਓ ਸ਼ਰਮ ਅਤ ਦੁੱਖ ਪਾਈਅਤ ਹੈ, ਘਰ ਕੇ ਰੁਸਾਨੇ ਨਾਰੀ ਦੇਤ ਤਾਨੇ, ਆਪਣੇ ਭੈ ਬਗਾਨੇ ਸੁਣ ਸਿਰ ਨਿਆਇਤ ਹੈ, ਮਿੱਤਰ ਵੂ ਛਪਾਏ ਨੈਣ ਸੁਧੇ ਖੂਨਾ ਬੋਲੇ ਬੈਨ, ਮਨ ਮੈਂ ਨਾ ਧਰੈ ਜਾ ਕੇ ਟਿਕ ਜਾਇਤ ਹੈ। ਕਹਿਣ ਲੱਗੇ ਦੁਆਰ ਤੇ ਕਰਜ਼ਦਾਰ ਸਾਡੇ ਮੁਖ ਦੇਤ ਗਾਰ, ਧਿਆਨ ਦਿਆ ਗਏ ਇਹ ਸ਼ਬਦਾਂ ਨੂੰ ਸਮਝਿਓ, ਦੁਆਰ ਤੇ ਕਰਜ਼ਦਾਰ ਸਾਡੇ ਮੁਖ ਦੇਰ ਗਾਰ, ਕਹਿਣ ਲੱਗੇ ਬਿਨਾਂ ਰੋਜ਼ਗਾਰ ਰੋਜ਼ਗਾਰ ਖਾਇਤ ਹੈ, ਬਿਨਾਂ ਰੋਜ਼ਗਾਰ, ਹੁਣ ਰੋਜ਼ਗਾਰ ਦਾ ਅਰਥ ਰੋਜ਼ੀ। ਕਹਿਣ ਲੱਗੇ ਲੋਕੀ ਰੋਜ਼ਗਾਰ ਰੋਜ਼ੀ ਕਮਾਉਂਦੇ ਨੇ, ਬਾਬਾ ਨਾਨਕਾ ਮੈਂ ਰੋਜ਼ੀ ਤੋਂ ਬਿਨਾਂ ਰੋਜ਼ਗਾਰਾ ਪਿਆ ਖਾਂਦਾ ਵਾਂ, ਬਿਨਾਂ ਰੋਜ਼ਗਾਰ ਰੋਜ਼ਗਾਰ ਖਾਇਤ ਹੈ। ਤੇ ਜਦੋਂ ਇਸ ਦੀ ਵਿਦਿਆ ਦਾ ਮੁੱਲ ਪਿਆ ਫਿਰ ਕਦੀ ਤੱਕਿਓ, ਇਸ ਬੰਦੇ ਨੇ ਘਾਲਣਾ ਬੜੀ ਘਾਲੀ। ਮੈਂ ਆਰੰਭ ਵਿੱਚ ਬੇਨਤੀ ਕੀਤੀ ਕਿ ਜਦੋਂ ਕੋਈ ਕੰਮ ਕਰੇਗਾ ਉਹਦੇ ਕੰਮ ਵਿੱਚ ਕੋਈ ਨਾ ਕੋਈ ਊਣਤਾਈ ਜ਼ਰੂਰ ਰਹਿ ਜੇ। ਅਸੀਂ ਕਦੀ ਨਾ ਭੁੱਲੀਏ ਕਿਵੇਂ ਅਸੀਂ ਚਿੱਕੜ ਉਛਾਲਣ ਲੱਗ ਪੈਂਦੇ ਹਾਂ, ਇਸ ਬੰਦੇ ਨੇ ਕਿਉਂ ਕੀਤਾ। ਇੱਕ ਪਾਸੇ ਪੜ੍ਹਨੇ ਪਿਆ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਬੰਦਾ ਭੁੱਲ ਸਕਦਾ ਹੈ। ਉਸ ਦੀ ਨਿਮਰਤਾ ਦੇਖੋ, ਜਿੱਦਣ ਗ੍ਰੰਥ ਤਿਆਰ ਹੋਏ ਨੇ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਆਏ ਸਨ, ਅੱਜ ਚਾਰ ਪੰਨਿਆਂ ਦਾ ਕੋਈ ਪੈਂਫਲੈਟ ਲਿਖੇ, ਕੋਈ ਬਰੋਸ਼ਰ ਛਾਪੇ, ਉਹ ਕਹਿੰਦਾ ਇਹਦੇ ਤੇ ਮੇਰਾ ਪੂਰਾ ਹੱਕ ਹੈ, ਮੇਰੇ ਤੋਂ ਬਿਨਾਂ ਇਹਦੇ ਵਿੱਚੋਂ ਇੱਕ ਅੱਖਰ ਕੋਈ ਨਾ ਲਿਖੇ। ਚਾਰ ਗ੍ਰੰਥ ਤਿਆਰ ਕਰਕੇ ਗੁਰਪ੍ਰਤਾਪ ਸੂਰੀ ਤੇ ਗੁਰੂ ਨਾਨਕ ਪ੍ਰਕਾਸ਼ ਦੇ ਜਦੋਂ ਅੰਮ੍ਰਿਤਸਰ ਆਏ ਤੇ ਸੰਗਤ ਅੱਗੋਂ ਪਾਲਕੀ ਤੇ ਲੈਣ ਵਾਸਤੇ ਗਈ। ਭਾਈ ਸੰਤੋਖ ਸਿੰਘ ਨੇ ਕਿਹਨਾਂ ਨੇ ਕੇਸਕੀ ਬੰਨੀ ਸੀ ਸਿਰ ਤੇ, ਉਹਨਾਂ ਨੇ ਇੱਕ ਖੱਪਣੀ ਟੈਪ ਚੋਲਾ ਪਾਇਆ ਤੇ ਜਦੋਂ ਸੰਗਤ ਪਾਲਕੀ ਲੈ ਕੇ ਗਈ ਤੇ ਭਾਈ ਸਾਹਿਬ ਪਾਲਕੀ ਚ ਨਹੀਂ ਬੈਠੇ। ਉਹ ਕਹਿੰਦੇ ਨੇ ਗੁਰੂ ਰਾਮਦਾਸ ਦਾ ਘਰ ਹੈ, ਮੈਂ ਤਾਂ ਇਹਦੇ ਦਰ ਦਾ ਕੂਕਰ ਹਾਂ, ਜਿੱਥੇ ਗੁਰੂ ਰਾਮਦਾਸ ਦੀਆਂ ਸਿਫਤਾਂ ਹੋਣ ਉੱਥੇ ਸਾਡੇ ਵਰਗੇ ਕੀੜਿਆਂ ਨੂੰ ਪਾਲਕੀ ਵਿੱਚ ਨਾ ਬਿਠਾਓ। ਸਿਰਫ ਪਾਲਕੀ ਨੂੰ ਹੱਥ ਲਾਇਆ, ਦਰਬਾਰ ਸਾਹਿਬ ਲੈ ਆਏ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਗ੍ਰੰਥ ਭੇਟਾ ਕਰਕੇ ਕਿਹਾ, ਮੇਰਾ ਜਾਂ ਮੇਰੀ ਸੰਤਾਨ ਦਾ ਜਾਂ ਮੇਰੇ ਪਰਿਵਾਰ ਦਾ ਇਹਨਾਂ ਗ੍ਰੰਥਾਂ ਤੇ ਕੋਈ ਹੱਕ ਨਹੀਂ, ਇਹ ਗੁਰੂ ਨਾਨਕ ਦੇ ਪੰਥ ਦੇ ਨੇ, ਜਦੋਂ ਮਰਜ਼ੀ ਜਿੱਥੇ ਤੁਸੀਂ ਸੁਧਾਈ ਕਰ ਲਿਆ। ਦੇਖੋ ਗੁਰਮੁਖੋ ਕਿਹੋ ਜੀ ਘਾਲਣਾ ਵਾਲੇ ਬੰਦੇ, ਅਖੀਰ ਤੇ ਜਿਸ ਸਾਲ ਗ੍ਰੰਥ ਪੂਰਾ ਹੋਇਆ ਉਸੇ ਸਾਲ ਅੰਮ੍ਰਿਤ ਵੇਲੇ ਉਹਨਾਂ ਦੇ ਘਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ। ਭਾਈ ਵੀਰ ਸਿੰਘ ਲਿਖਦੇ ਨੇ, ਜਿਸ ਨੇ ਵੀ ਗੁਰਪ੍ਰਤਾਪ ਸੂਰਜ ਪੜ੍ਹਨਾ ਹੋਵੇ ਮੈਂ ਕਹਿੰਦਾ ਪਹਿਲੀ ਪੋਥੀ ਜ਼ਰੂਰ ਪੜ੍ਹੇ, ਪਹਿਲੀ ਪੋਥੀ ਤੋਂ ਬਿਨਾਂ ਅਗਲੇ ਗ੍ਰੰਥ ਦੀ ਸਮਝ ਨਹੀਂ ਪੈਣੀ। ਉੱਥੇ ਕਹਿੰਦੇ ਨੇ ਉਹਨਾਂ ਦੀ ਭੈਣ ਕਹਿੰਦੀ ਸੀ, ਦੱਸਿਆ ਉਹਨੇ ਕਿਸੇ ਨੂੰ ਜਦੋਂ ਲਿਖਾਰੀ ਗਏ, ਕਹਿੰਦੇ ਜਦੋਂ ਮੇਰਾ ਭਰਾ ਅੰਮ੍ਰਿਤ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚੋਂ ਬਾਹਰ ਹੁੰਦਾ ਸੀ ਉਹਦੇ ਚਿਹਰੇ ਦਾ ਨੂਰ ਸਾਡੇ ਤੋਂ ਝੱਲਿਆ ਨਹੀਂ ਸੀ ਜਾਂਦਾ। ਉਸੇ ਸਾਲ ਅੰਮ੍ਰਿਤ ਵੇਲੇ ਨਿਤਨੇਮ ਕਰਨ ਗਏ, ਹਜ਼ੂਰ ਦੀ ਹਜ਼ੂਰੀ ਵਿੱਚ ਬੈਠੇ ਹਾਂ, ਕਹਿੰਦੇ ਚੌਂਕੜੇ ਵਿੱਚ ਆਪਣੇ ਸਰੀਰ ਦੇ ਚੋਲੇ ਨੂੰ ਤਿਆਗ ਦਿੱਤਾ ਸੀ। ਉਹਨਾਂ ਦਾ ਅਖੀਰਲਾ ਦੌਰਾ ਸੀ, ਅਬ ਆਣ ਕੀ ਆਸ ਨਿਰਾਸ ਭਈ ਕਲਗੀ ਤਰਬਾਸ ਕੀ ਉਹ ਮਨ ਮਾਹੀ। ਕਹਿੰਦੇ ਬਸ ਹੁਣ ਬੋਕੀ ਕੋਈ ਆਸ ਨਹੀਂ, ਕੇਵਲ ਕਲਗੀ ਵਾਲਾ ਮਨ ਵਿੱਚ ਟਿੱਗਿਆ ਤੇ ਅਖੀਰ ਤੇ ਬੈਰਾਗ ਵਿੱਚ ਕਹਿੰਦੇ ਸਨ, ਹੁਣ ਦੇਹ ਵਿੱਚ ਰਹਿਣ ਨੂੰ ਚਿੱਤ ਨਹੀਂ ਕਰਦਾ, ਇਸ ਭਰਮ ਦੇ ਘੜੇ ਨੂੰ ਤੋੜ ਕੇ ਸਦਾ ਲਈ ਆਪਣੇ ਚਰਨਾਂ ਵਿੱਚ ਲੈ ਜਾ। ਦੇਖੋ ਉਸ ਗੁਰਮੁਖ ਦੀ ਲਿਖਤ ਹੈ, ਮੈਂ ਲੈਣਾ ਆਪਣੇ ਹੋਰ ਨਜ਼ਰੀਏ ਨਾਲ ਕਿ ਜੋ ਕੁਝ ਉਹਨੇ ਲਿਖਿਆ ਹੈ ਨਾ ਉਹਨੂੰ ਸਵੀਕਾਰ ਕਰ ਲਓ, ਜਿਹੜਾ ਵਿੱਚ ਮਿਲਾਵਟ ਦਿਸਦੀ ਹੈ, ਕਿਉਂਕਿ ਉਹਦੇ ਸਾਹਮਣੇ ਜਿਹੜਾ ਕਲਚਰ ਸੀ ਇਹ ਵੱਖਰਾ ਵਿਸ਼ਾ। ਭਾਈ ਸੰਤੋਖ ਸਿੰਘ ਦੀ ਜੀਵਨੀ ਕਈ ਦਿਨਾਂ ਦਾ ਲੈਕਚਰ ਹੈ, ਅਸਲ ਵਿੱਚ ਉਹਦਾ ਚੁਗਿਰਦਾ ਸੀ ਰਾਜਿਆਂ ਮਹਾਰਾਜਿਆਂ ਦਾ, ਰਾਜਿਆਂ ਮਹਾਰਾਜਿਆਂ ਦੇ ਆਪਣੇ ਘਰਾਂ ਦੀਆਂ ਖੇਡਾਂ ਸਨ। ਜਦੋਂ ਵੀ ਕੋਈ ਲਿਖਾਰੀ ਕਲਮ ਚੁੱਕੇਗਾ, ਜੇ ਖਲੀਲ ਜਬਰਾਨ ਨੂੰ ਲਿਖਨੇ ਆ, ਉਹਨੇ ਆਪਣੀਆਂ ਰਚਨਾ ਵਿੱਚ ਆਪਣੇ ਵਾਤਾਵਰਨ ਦਾ ਜ਼ਿਕਰ ਕੀਤਾ। ਭਾਈ ਵੀਰ ਸਿੰਘ ਦੀ ਰਚਨਾ ਪੜ੍ਹਨੇ ਹਨ, ਉਹਨਾਂ ਵਿੱਚੋਂ ਕਸ਼ਮੀਰ ਦੇ ਝਰਨਿਆਂ ਦਾ ਜ਼ਿਕਰ ਪੈ ਕਰਦੇ ਨੇ। ਸ਼ੇਖ ਸਾਦੀ ਨੂੰ ਪੜੋਗੇ ਉਹ ਅਰਬ ਦੇ ਮਾਰੂਥਲ ਦਾ ਜ਼ਿਕਰ ਕਰੇਗਾ। ਇਉਂ ਕਹਿ ਲਓ ਵੀ ਕਵੀ ਦੇ ਲਿਖਾਰੀ ਦੇ ਮਨ ਵਿੱਚੋਂ ਗੱਲ ਟਿਕ ਜਾਂਦੀ ਏ, ਜੋ ਕੋਈ ਚੁਗਿਰਦਾ ਵੇਖਦਾ ਉਹਦੀ ਕਲਮ ਧੱਕੇ ਨਾਲ ਉਹ ਸ਼ਬਦ ਲਿਖਣ ਲੱਗ ਪੈਂਦੀ। ਭਾਈ ਸੰਤੋਖ ਸਿੰਘ ਨੇ ਜੋ ਧੰਨ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਤੁਸੀਂ ਇਤਿਹਾਸ ਸਰਵਣ ਕਰ ਰਹੇ ਹੋ, ਉਸ ਪ੍ਰਸੰਗ ਨੂੰ ਮੈਂ ਅੱਜ ਅੱਗੇ ਤੋੜਨਾ, ਕਿਉਂਕਿ ਬੁੱਧਵਾਰ ਦੀ ਮਰਿਆਦਾ ਜੋ ਇਸ ਸਥਾਨ ਦੀ, ਆਪਾਂ ਉਹਦੇ ਵਿੱਚ ਵਿਘਨ ਨਾ ਪੈਣ ਦੇਈਏ, ਬਾਕੀ ਦਿਨ ਅਰਦਾਸ ਦੀ ਵਿਚਾਰ ਕਰਾਂਗੇ। ਆਪ ਜੀ ਨੇ ਪਿਛਲੇ ਪ੍ਰਸੰਗ ਵਿੱਚ ਵਾਚਿਆ ਹੈ ਕਿ ਚੰਦੂ ਜੀ ਬੱਚੀ ਦਾ ਰਿਸ਼ਤਾ ਗੁਰੂ ਅਰਜਨ ਸਾਹਿਬ ਨੇ ਮੋੜ ਦਿੱਤਾ। ਇੱਕ ਗੱਲ ਕਦੀ ਨਾ ਭੁੱਲਿਓ ਕਿ ਕਵੀ ਸੰਤੋਖ ਸਿੰਘ ਜੀ ਤੱਕ, ਇੱਥੋਂ ਤੱਕ ਕਿ ਜਦੋਂ ਅਸੀਂ ਆਪ ਜੀ ਨੂੰ ਵੀ ਗਿਆਤ ਹੋਣਾ, ਅੱਜ ਤੋਂ 30-32 ਸਾਲ ਪਹਿਲਾਂ ਵੀ ਜਦੋਂ ਲੋਕ ਕਿਤੇ ਗੁਰੂ ਅਰਜਨ ਦੇਵ ਦੀ ਸ਼ਹੀਦੀ ਦੀ ਗੱਲ ਕਰਦੇ ਸਨ ਤੇ ਕੱਲੀ ਕੀਤੀ ਜਾਂਦੀ ਸੀ ਕਿ ਚੰਦੂ ਦੇ ਰਿਸ਼ਤੇ ਕਰਕੇ ਸ਼ਹੀਦੀ ਹੋਈ, ਰਿਸ਼ਤਾ ਮੋੜਿਆ। ਪਰ ਨਵੀਂ ਖੋਜ ਨੇ, ਸਰਦਾਰ ਕਪੂਰ ਸਿੰਘ ਨੇ, ਭਾਈ ਸਾਹਿਬ ਭਾਈ ਵੀਰ ਸਿੰਘ ਹੋਣਾ ਨੇ, ਜਿੰਨੀ ਦੇਰ ਤੱਕ ਤੁਜ ਕੇ ਜਹਾਂਗੀਰੀ ਕਿਤਾਬ ਨਹੀਂ ਮਿਲੀ, ਜਹਾਂਗੀਰ ਦੀ ਸਵੈ ਜੀਵਨੀ, ਉਨੀ ਦੇਰ ਤੱਕ ਚੰਦੂ ਦਾ ਭਰ ਨਹੀਂ ਬਣਿਆ ਰਿਹਾ ਤੇ ਜਿੱਦਣ ਉਹਦੀ ਜੀਵਨੀ ਵਿੱਚੋਂ ਮਿਲ ਗਿਆ ਕਿ ਗੁਰੂ ਅਰਜਨ ਦੇਵ ਨਾਮ ਦਾ ਇੱਕ ਹਿੰਦੂ ਉਹਨੇ ਸ਼ਬਦ ਵਰਤੇ ਸਨ। ਬਿਆਸ ਦੇ ਕਿਨਾਰੇ ਇੱਕ ਬਾਤਲੇ ਦੁਕਾਨ, ਆਪਾਂ ਸ਼ਬਦ ਵਰਨੇ ਆ, ਝੂਠ ਦੀ ਦੁਕਾਨ ਬਣਾ ਕੇ ਬੈਠਾ। ਕਈ ਪੀੜ੍ਹੀਆਂ ਤੋਂ ਇਹਨਾਂ ਦੀ ਦੁਕਾਨ ਗਰਮ ਸੀ, ਹਿੰਦੂ ਇਹਨਾਂ ਦੇ ਸਿੱਖ ਸਨ, ਭੋਲੇ ਭਾਲੇ ਮੁਸਲਮਾਨ ਵੀ ਮੂਰਖ ਇਹਨਾਂ ਦੇ ਸਿੱਖ ਬਣ ਗਏ। ਚਿਰਾਂ ਤੋਂ ਮੇਰੇ ਮਨ ਵਿੱਚ ਖਿਆਲ ਸੀ ਇਸ ਝੂਠ ਦੀ ਦੁਕਾਨ ਨੂੰ ਬੰਦ ਕਰਨਾ ਚਾਹੀਦਾ। ਜਦੋਂ ਪਹਿਰਾ ਸਾਹਮਣੇ ਆਇਆ ਤੇ ਵਿਦਵਾਨ ਹਰਕਤ ਵਿੱਚ ਆਏ, ਉਹਨਾਂ ਦੇਖਿਆ ਵੀ ਇਹ ਕੇਵਲ ਚੰਦੂ ਨਹੀਂ, ਚੰਦੂ ਇੱਕ ਆਮ ਅਹਿਲਕਾਰ ਹੈ। ਇਹਦੇ ਕਹਿਣ ਤੇ ਗੁਰੂ ਅਰਜਨ ਦੇਵ ਜੀ ਸ਼ਹਾਦਤ ਕਿਵੇਂ, ਮੈਂ ਇਹ ਵੈਸੇ ਸ਼ਹਾਦਤ ਦਾ ਵਿਸ਼ਾ। ਉੱਥੇ ਫਿਰ ਖੋਜ ਕੀਤੀ ਗਈ ਸ਼ੇਖ ਅਹਿਮਦ ਸਰਹੰਦੀ। ਦੇਖੋ ਜਦੋਂ ਫਤਿਹਗੜ੍ਹ ਸਾਹਿਬ ਜਾਂਦੇ ਹਾਂ ਨਾ ਤੇ ਥੱਲੇ ਇੱਕ ਮਜ਼ਾਰ ਨੇ, ਕਬਰਾਂ ਮਸੀਤਾਂ ਟਾਈਪ ਨੇ, ਉੱਥੇ ਉਸ ਸ਼ੇਖ ਅਹਿਮਦ ਸਰਹੰਦੀ ਦੀ ਕਬਰ ਹੈ ਜਿਹਨੇ ਗੁਰੂ ਅਰਜਨ ਦੇਵ ਨੂੰ ਸ਼ਹੀਦ ਕਰਨ ਵਿੱਚ ਪੂਰਾ ਤਾਣ ਲਾ ਦਿੱਤਾ ਸੀ। ਬੀਰਬਲ ਭਾਵੇਂ ਪਹਿਲਾਂ ਮੌਤ ਹੋ ਗਈ ਪਰ ਯਤਨ ਉਹਨੇ ਵੀ ਕੀਤਾ। ਪਿਰਥੀਏ ਤੇ ਮਿਹਰਵਾਨ ਦੀ ਗੱਲ ਕਦੀ ਨਾ ਭੁੱਲੀਏ, ਕੇਵਲ ਚੰਦੂ ਨਹੀਂ, ਜਿਹੜਾ ਬੰਦਾ ਸੁਲੀ ਖਾਂ ਨੂੰ ਚਾੜ ਕੇ ਆਪਣੇ ਸੱਕੇ ਭਰਾ ਨੂੰ ਕਤਲ ਕਰਾਉਣਾ ਚਾਹੁੰਦਾ ਹੈ ਤੇ ਕੀ ਸ਼ਹਾਦਤ ਵਿੱਚ ਉਹਦੇ ਪਰਿਵਾਰ ਦਾ ਹੱਥ ਨਹੀਂ ਹੋਵੇਗਾ? ਗੁਰੂ ਅਰਜਨ ਸਾਹਿਬ ਕਹਿ ਕੇ ਗਏ, ਸੁਲੀ ਤੇ ਨਾਰਾਇਣ ਰਾਖ, ਸੁਲੀ ਕਾ ਹੱਥ ਕਹੀਂ ਨਾ ਪਹੁੰਚੇ, ਸੁਲੀ ਹੋਏ ਮੂੰਹਾਂ ਨਾ ਪਾਕ। ਫਿਰ ਗੱਲ ਸਪਸ਼ਟ ਹੋ ਗਈ ਕਿ ਚੰਦੂ ਵੀ ਇੱਕ ਵਿੱਚ ਹੈ ਪਰ ਚੰਦੂ ਤੋਂ ਬਿਨਾਂ ਬਹੁਤ ਹੋਰ ਨੇ ਜਿਹੜੇ ਗੁਰੂ ਅਰਜਨ ਦੇਵ ਨੂੰ ਸ਼ਹੀਦ ਕਰਾਉਣ ਤੇ ਤੁਲੇ ਹੋਏ ਸਨ। ਆਓ ਦੇਖੋ ਆਪ ਜੀ ਨੇ ਵਾਕਿਆ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੋ ਗਈ। ਕਵੀ ਸੰਤੋਖ ਸਿੰਘ ਨੇ ਕੇਵਲ ਦਰਸਾਇਆ ਹੈ ਕਿ ਸਭ ਕੁਝ ਚੰਦੂ ਨੇ ਕੀਤਾ ਤੇ ਮੈਂ ਯਤਨ ਕਰਾਂਗਾ ਇਸ ਪ੍ਰਸੰਗ ਨੂੰ ਕਾਂਟ ਛਾਂਟ ਕੇ ਗੁਰਮਤਿ ਦੀ ਰੋਸ਼ਨੀ ਵਿੱਚ ਪੇਸ਼ ਕੀਤਾ ਜਾਏ। ਅੱਜ ਆਪ ਨੂੰ ਪਤਾ ਹੈ ਕਿ ਚੰਦੂ ਦੀ ਬੱਚੀ ਦਾ ਰਿਸ਼ਤਾ ਮੁੜ ਗਿਆ, ਇਸ ਕਰਕੇ ਨਹੀਂ ਕਿ ਗੁਰੂ ਸਾਹਿਬ ਨਫ਼ਰਤ ਕਰਦੇ ਨੇ। ਜਦੋਂ ਉਹਨੇ ਚੁਬਾਰੀ ਦੀ ਇੱਟ ਮੋਰੀ ਨੂੰ ਲਾਉਣ ਦੀ ਗੱਲ ਕਹੀ, ਗੁਰੂ ਕੇ ਸਿੱਖੋ ਗੁਰੂ ਨਾਨਕ ਸਾਹਿਬ ਦਾ ਘਰ ਕਿਸੇ ਬਾਦਸ਼ਾਹ ਦਾ ਮੁਥਾਜ ਨਹੀਂ ਹੈ। ਤੁਸੀਂ ਹੈਰਾਨ ਹੋਵੋਗੇ ਕਿ ਗੁਰੂ ਗੋਬਿੰਦ ਸਿੰਘ ਜਦੋਂ ਅਜੇ 4 ਸਾਲ ਦੇ ਸਨ ਤੇ ਪਟਨਾ ਸਾਹਿਬ ਦੀ ਧਰਤੀ ਤੇ ਨਵਾਬ ਦੀ ਅਸਵਾਰੀ ਆਈ ਤੇ ਅੱਗੇ ਆਉਣ ਵਾਲੇ ਨੇ ਕਿਹਾ ਝੋਕੇ ਨਮਸਕਾਰ ਕਰੋ, ਸਿਜਦੇ ਕਰੋ, ਤੇ ਗੁਰੂ ਕਲਗੀਧਰ ਜੀ ਨੇ ਛੋਟੇ ਛੋਟੇ ਬੱਚਿਆਂ ਨੂੰ ਕਿਹਾ ਸਜਦੇ ਨਹੀਂ, ਆਉਂਦਾ ਪਿਆ ਇਹਨੂੰ ਦੰਦੀਆਂ ਖਰਾਓ। ਜਦੋਂ ਨਵਾਬ ਨੂੰ ਦੰਦੀ ਖਰਾਈਆਂ, ਕਹਿੰਦੇ ਨੇ ਪਰਤ ਕੇ ਗੁਰੂ ਤੇਗ ਬਹਾਦਰ ਜੀ ਨੂੰ ਚਿੱਠੀ ਲਿਖੀ ਗਈ ਕਿ ਤੁਹਾਡੇ ਪੁੱਤਰ ਗੋਬਿੰਦ ਨੇ ਅੱਜ ਨਵਾਬ ਦੀ ਅਸਵਾਰੀ ਆਈ, ਉਹਦੀ ਖਿੱਲੀ ਅਡਾਈ, ਘਰ ਸਮਝਾਓ। ਤੇ ਗੁਰੂ ਤੇਗ ਬਹਾਦਰ ਪਤਾ ਉੱਤਰ ਕੀ ਦਿੰਦੇ ਨੇ? ਕਹਿੰਦੇ ਨੇ ਗੋਬਿੰਦ ਜੋ ਕੀਆ ਸੋ ਭਲਾ ਕਿਆ ਦਿਆ ਜੇ, ਇਹ ਹੁਕਮਨਾਮਾ ਹੈ। ਗੋਬਿੰਦ ਜੋ ਕੀਆ ਸੋ ਭਲਾ ਕੀਆ। ਕਹਿਣ ਲੱਗੇ ਸਰਕਾਰੀ ਅਹਿਲਕਾਰ ਆਏ, ਅਵਲ ਤਾਂ ਮੱਥੇ ਨਹੀਂ ਲਾਣਾ, ਆਏ ਪਵਾਂਦੀ ਦੇਣੀ ਸਰਾਂਦੀ ਨਹੀਂ, ਕਿ ਪਵਾਂਦੀ ਖੜੇ ਕਰਨਾ ਸਰਾਂਦੀ ਨਹੀਂ, ਕਿਉਂਕਿ ਬਾਬਾ ਨਾਨਕ ਪਾਤਸ਼ਾਹ ਹੈ ਤੇ ਪਾਤਸ਼ਾਹ ਬਾਦਸ਼ਾਹਾਂ ਦੇ ਦਰਬਾਰ ਸਾਹਮਣੇ ਝੁਕਦਾ ਨਹੀਂ ਹੁੰਦਾ। ਗੁਰੂ ਕੇ ਸਿੱਖੋ ਅੱਜ ਦੇਖੋ ਚੰਦੂ ਇਹਨੇ ਆਪਣੇ ਵੱਲੋਂ ਧਮਕੀ ਭਰਿਆ ਪੱਤਰ ਭੇਜਿਆ ਕਿ ਜਿਵੇਂ ਤੁਹਾਡੇ ਬਾਪ ਨਾਲ ਕੀਤਾ ਇਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿੰਦਾ ਤੁਹਾਡੇ ਨਾਲ ਕੀਤਾ ਜਾਏਗਾ। ਗੁਰੂ ਹਰਗੋਬਿੰਦ ਸਾਹਿਬ ਨੇ ਅੱਗੋਂ ਉੱਤਰ ਦਿੱਤਾ, ਘਬਰਾਈ ਨਾ ਕਿ ਚੇਤੇ ਰੱਖ ਅਸੀਂ ਕਿਰਪਾਨਾਂ 2 ਪਾਈਆਂ ਨੇ ਤੇ ਪਾਈਆਂ ਹੀ ਇਸ ਕਰਕੇ ਨੇ ਤੇਰੇ ਵਰਗੇ ਦੁਸ਼ਮਣ ਨੂੰ, ਤੇਰੇ ਵਰਗੇ ਜ਼ਾਲਮ ਨੂੰ ਸੋਧਣ ਦੇ ਲਈ। ਉਹ ਜਲੇ ਗਏ ਨੇ ਜਿਹੜੇ ਦੂਤ ਆਏ ਸਨ, ਉਹ ਅੱਜ ਚੰਦੂ ਨੂੰ ਦੱਸਦੇ ਨੇ। ਚੰਦੂ ਬਾਦਸ਼ਾਹ ਦੇ ਸਾਹਮਣੇ ਪੇਸ਼ ਹੁੰਦਾ ਤੇ ਕਿਹੜੀਆਂ ਕਿਹੜੀਆਂ ਗੱਲਾਂ ਗੁਰੂ ਹਰਗੋਬਿੰਦ ਸਾਹਿਬ ਦੇ ਸੰਬੰਧੀ ਕਹਿੰਦਾ, ਅਸੀਂ ਅੱਜ ਇਹ ਵਾਚਨੀਆਂ ਨੇ। ਭਾਵੇਂ ਸਮਾਂ ਭੂਮਿਕਾ ਵਿੱਚ ਜ਼ਿਆਦਾ ਲਿਆ, ਇਸ ਕਰਕੇ ਕਿਉਂਕਿ ਪ੍ਰਸੰਗ ਦੀ ਲੜੀ ਜੋੜਨੀ, ਸਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ ਕਿਰਪਾ ਕਰਨ। ਆਓ ਕੁਛ ਮਿੰਟ ਆਪਾਂ ਇਸ ਪ੍ਰਸੰਗ ਨੂੰ ਵਾਚੀਏ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬਖਸ਼ੋ ਅਸੀਸ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਜੀ, ਕਰੋ ਕਿਰਪਾਲਤਾ, ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ।
0: ਦੋਹਰਾ ਸ੍ਰੀ ਹਰਿ ਗੋਬਿੰਦ ਚੰਦ ਕੋ ਬੋਲਣ ਔਰ ਵਿਵਹਾਰ।
1: ਇਹ ਜਿਹੜੇ ਦੂਤ ਆਏ ਨੇ ਦਿੱਲੀ ਤੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ, ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਵੀਰ ਰਸੀ ਸ਼ਬਦਾਂ ਵਿੱਚ ਇਹਨਾਂ ਨੂੰ ਮੁਖਾਤਬ ਕਰਕੇ ਕਿਹਾ ਕਿ ਸਾਨੂੰ ਕਾਣ ਨਹੀਂ ਚੰਦੂ ਦੀ, ਸਾਨੂੰ ਪਰਵਾਹ ਨਹੀਂ ਉਸ ਦੀਵਾਨ ਦੀ, ਉਸ ਵੇਲੇ ਇਹ ਦੂਤ ਆਪਣੇ ਅੰਦਰ ਇਸ ਸੁਨੇਹੇ ਨੂੰ ਲੈ ਕੇ ਦਿੱਲੀ ਗਏ ਸਨ।
0: ਸੁਨ ਚੰਦੂ ਚਿੰਤਾ
1: ਚੰਦੂ ਨੇ ਜਦੋਂ ਇਹ ਗੱਲ ਸੁਣੀ ਵੀ ਮੇਰੇ ਬਰ ਖਿਲਾਫ ਗੁਰੂ ਹਰਗੋਬਿੰਦ ਸਾਹਿਬ ਇਹ ਸ਼ਬਦ ਪੈ ਬੋਲਦੇ ਨੇ, ਅੰਦਰ ਨੂੰ ਚਿੰਤਾ ਵੀ ਲੱਗ ਗਈ। अंदर घबराहट आई, पता नहीं कि अपने पिता जी की शहादत तो बाद ए की कुछ मेरे न कर देना।
0: जो पे मम सुता सगाई पिता दिशा दिख त्रास न पाई।
1: कह लगे भी ए मेरी बच्ची का रिश्ता नहीं लैन गे, इन्हां दे पिता नूं भावें असीं तशद्दुद दे के तसीहे दे दे के खत्म कीता है, पर बाप दी शहादत दा इन्हां उत्ते कोई भय नहीं, कोई डर नहीं। इह तां अगे नालों वध उच्चा बोलदे सन।
0: बदत बदत बद गयो दरोदा, अज न मेरो मानस क्रोधा।
1: कहिंदा देखो भी जिस बंदे दे बाप नूं ने शब्द ही वरते, आपां गुरु हरगोबिंद साहिब कहांगे जिन्हां नूं तत्ती तवी ते बाया होवे, जिस दे बापू दे शीश विच रेता पाया होवे, जिन्हां नूं उबलती देग विच बिठाया होवे, ते अजे भी ओहदे मन विच मेरा भय नहीं, मेरे गुस्से नूं मेरे अंदर दे क्रोध नूं ओह समझिया नहीं। ते गुरु अर्जुन साहिब ने एक गल शहादत तो पहला कही सी, एक उर्दू दा अदीब लिखदा है, इत्थे अर्ज भी कीती सी, तत्ती तवी ते बैठियां शब्द वरते सन कि मेरी सदा को दबाना तो मुमकिन है, मगर बदलते वक्त की रफ्तार कौन रोकेगा। मेरी सदा को, सदा दा अर्थ जबान आवाज, मेरी सदा को दबाना तो मुमकिन है, मगर बदलते वक्त की रफ्तार कौन रोकेगा। फसीले आतशो आहन बहुत बुलंद सही, मगर हयात की ललकार कौन रोकेगा। मेरे ख्यालों की परवाज रोकने वालों, हर गोबिंद की तलवार कौन रोकेगा। साहब गुरु हरगोबिंद साहब सच्चे पातशाह उस तो पहला गुरु अर्जुन देव ए शब्द कह के गए। भाई मनी सिंह होरां दी लिखी सिखां दी जिहड़ी भगत माल है, उहदे विच सिख कहिंदे ने दाता जी असीं शस्त्र विद्या दा अभ्यास करने हैं कि शस्त्र पाने ने। गुरु अर्जुन देव कहन लगे हर गोबिंद दे रूप विच शस्त्र पावांगे, शस्त्र दी प्रीत करके मीर दी मीरी खिंच लैणी है, ते शब्द दी प्रीत करके पीर दी पीरी खिंच लैणी। शब्द की प्रीत नाल पीरी, शस्त्र की प्रीत करके मीर दी मीरी। साहब धन गुरु हरगोबिंद साहब जी दे आए हुए इन सुनेहे नु सुन के चंदू अंदरों सड़ बल गया, ते मन ने कहा पता नहीं किस मिट्टी दे बने ने, अजे भी मेरी गल दा इना उपर असर नहीं।
0: कह मेरो अब होए बिनासा, को जीवन ते सो बिन आसा।
1: कहिंदा हुण जां तां मेरा विनाश होवेगा, ते जां मैं इस घर दा नामो निशान मिटा देंगा। पर चंदू नूं इक भुलेखा है, ये लड़ाई बाबे क्या ते बाबर क्या दी बड़ी मुद्दतां तक कई पीढ़ियां चली। मैं किथे अर्ज कीती सी पहली गुरु नानक साहब ते बाबर दी मुलाकात अहमदाबाद दी धरती ते होई सी, ते उदन अर्ज कीती सी असीं भावें कई जाने आ बाबर जाबर, ते मैं बेनती कीती सी जाबर नहीं, बाबे ने शब्द वरते सन जमदूत, बाबर नू जमजूत शब्द वरतिया सी कि खुरासान खसमाना किया हिंदुस्तान डराया, आपे दोष ना देई करता जम कर मुगल चढ़ाया। ओदे सिपाहियां नू कहा सी रतन बगाड़ बगोए कुटी मोया सार ना काई, सिपाहियां नू खलके कुते, ते बाबर ने शब्द वरते सन जमदूत बन के आ गए। पहली टक्कर अहमदाबाद होई, ओदू बाद फिर बाबे क्या ते बाबर क्या दी कई पीढ़ियां तक टक्कर चलती गई। अज ये चंदू कहिंदा इस घर नू मैं खत्म कर देंगा, पर एदे मन दा भुलेखा है इस घर नू खत्म करन वाले तां दुनिया तो लद गए, पर कदी भुल्यो ना इस घर विचो जुगो जुग अकाल दी आवाज आउंदी है। जिन्नी देर तक संसार रहेगा इस घर दा बोल बाला रहना है।
0: हर गोबिंद को जब तक राओ
1: हुण कहिंदा भी मैं इहो जिहा कोई षड यंत्र रचा कि गुरु अर्जुन देव की शहादत तो बाद हर गोबिंद नूं सरकारे दरबारे मैं चुगलियां करके पकड़ा देवा।
0: पुल थन खरचो पदक सो ऐसे पकरो मरेगा मिथे जैसे।
1: कहिंदा मैं इन्ना कु रुपया गुरु हरगोबिंद साहिब दे लई ला देंगा, इहो जी काज कोठड़ी भी सटांगा के परत के मरे कोई दी लाश ता बाहर आवेगी, जेड़े शब्द जबान तो मेनू कहिंदा ते ललकार के ए शब्द मैं सदा लई बंद कर देवांगा। कहिंदा ए कोई जिहा कैद खाने विच चुगली ला के सटांगा के परत के ए बोलन जोगे नहीं रहणगे।
0: ਚਿੰਤਾ ਮੈਂ ਦਿਨ ਰਹਿਣ ਦੋ ਖਾਲਾ।
1: ਕਹਿੰਦੇ ਨੇ ਦਿਨ ਰਾਤ ਇਹਨੂੰ ਚਿੰਤਾ ਵੀ ਅੰਦਰੋਂ ਖਾਈ ਜਾਂਦੀ ਹੈ, ਡਰ ਵੀ ਕਹਿ ਕਿ ਪਤਾ ਨੀ ਜੋ ਕੁਝ ਉਹ ਸ਼ਬਦ ਕਹਿੰਦੇ ਨੇ ਮੇਰੇ ਨਾਲ ਕੀ ਬੀਤੇ।
0: ਸ਼ਹੋ ਸਮੀਪਤ ਰਿਸ਼ਵਤ ਦੇਤ ਕਹਿਤੇ ਕੋ ਅਵਸਰ ਮੈਂ ਲੇਤ।
1: ਚੰਦੂ ਨੇ ਕੁਣ ਤਰੀਕਾ ਲੱਭਿਆ ਵੀ ਬਾਦਸ਼ਾਹ ਤੱਕ ਮੈਂ ਪਹੁੰਚ ਕਿਵੇਂ ਕਰ। ਹਾਲਾਂਕਿ ਬਾਦਸ਼ਾਹ ਖੁਦ ਜਿਹੜਾ ਉਹ ਇਸ ਗੱਲ ਤੋਂ ਆਮ ਇਤਿਹਾਸਕਾਰ ਜਿਹੜੇ ਦੂਜੇ ਕਹਿੰਦੇ ਨੇ ਜਾਣੂ ਸੀ, ਪਰ ਫਿਰ ਵੀ ਇਹਨੇ ਰਿਸ਼ਵਤ ਰੁਪਈਆ ਇਕੱਠਾ ਕਰਕੇ ਕਹਿੰਦਾ ਹੈ ਕਿ ਕਿਸੇ ਅਹਿਲਕਾਰ ਨੂੰ ਰੁਪਈਆ ਦਿਆਂ ਜਿਹੜਾ ਮੇਰੀ ਸਿੱਧੀ ਬਾਦਸ਼ਾਹ ਨਾਲ ਗੱਲਬਾਤ ਕਰਾ ਦੇ। ਜਦੋਂ ਮੈਂ ਰੁਪਈਆ ਚਾੜਾਂਗਾ ਤੇ ਜੋ ਕੁਝ ਬਾਦਸ਼ਾਹ ਨੂੰ ਹੱਥ ਜੋੜ ਕੇ ਕਹਾਂਗਾ, ਹੋ ਸਕਦਾ ਉਹਦੇ ਰਾਜ ਦੀ ਦੁਹਾਈ ਦੇ ਕੇ ਮੇਰੇ ਅੰਦਰ ਦਾ ਵੈਰ ਪੂਰਾ ਹੋ ਜਾਵੇ। ਇੱਕ ਵਾਰੀ ਜਹਾਂਗੀਰ ਤੱਕ ਮੇਰੀ ਪਹੁੰਚ ਹੋ ਜਾਏ, ਮੈਂ ਆਪਣੇ ਦਿਲ ਦੀ ਪੜਾਸ, ਆਪਣੇ ਦਿਲ ਦੀ ਕ੍ਰੋਧ ਦੀ ਅਗਨੀ, ਆਪਣੇ ਅੰਦਰ ਬਲਦਾ ਹੋਇਆ ਈਰਖਾ ਦਾ ਭਾਂਬੜ ਜਹਾਂਗੀਰ ਨੂੰ ਦੱਸ ਦੇਵਾਂਗਾ। ਕਿਵੇਂ ਚੰਦੂ ਨੇ ਇੱਕ ਦਿਨ ਦੇਖਿਆ ਵੀ ਬਾਦਸ਼ਾਹ ਜਹਾਂਗੀਰ ਬੜੇ ਖੁਸ਼ ਤਬੀਅਤ ਨਾਲ ਅੱਜ ਆਪਣੇ ਦਰਬਾਰ ਵਿੱਚ ਬੈਠਾ ਤੇ ਹੁਣ ਖੁਸ਼ਾਮਦੀ ਬੰਦਾ ਤਾਂ ਇਹੀ ਸੋਚਦਾ ਕਿ ਕਿਤੇ ਬਾਦਸ਼ਾਹ ਥੋੜਾ ਜਿਹਾ ਹੱਸੇ ਤੇ ਮੈਂ ਆਪਣੇ ਅੰਦਰ ਦੀ ਵੇਦਨਾ ਉਹਨੂੰ ਦੱਸ ਦੇ। ਇਹਨੇ ਰਿਸ਼ਵਤ ਦਿੱਤੀ, ਪੈਸੇ ਦੇ ਕੇ ਬਾਦਸ਼ਾਹ ਦੀ ਨੇੜਤਾ ਲਈ, ਅੱਜ ਬਾਦਸ਼ਾਹ ਦੇ ਸਾਹਮਣੇ ਹੱਥ ਜੋੜ ਕੇ ਇਹ ਫਰਿਆਦ ਕਰਦਾ ਹੈ। ਕਹਿੰਦਾ ਦੇਖੋ ਬਾਦਸ਼ਾਹ ਸਲਾਮਤ, ਆਪ ਨੂੰ ਪਤਾ ਹੈ ਕਿ ਮਾਝੇ ਦੇ ਸ਼ਬਦ ਵਰਤੇ, ਜ਼ਿਕਰ ਅੰਮ੍ਰਿਤਸਰ ਸਾਹਿਬ ਦੀ ਧਰਤੀ ਦਾ ਹੋਣਾ, ਕਿ ਮਾਝੇ ਦੇਸ਼ ਵਿੱਚ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੀ ਸ਼ਬਦ ਨੇ ਕਈ ਹੋਰ ਤਰ੍ਹਾਂ ਵਰਤੇ। ਕਹਿੰਦਾ ਉਸ ਦੇਸ਼ ਦੇ ਅੰਦਰ ਗੁਰੂ ਅਰਜੁਨ ਸਾਹਿਬ ਸੱਚੇ ਪਾਤਸ਼ਾਹ ਸੰਬੰਧੀ ਕਿਹਾ ਉਹ ਪਹਿਲਾਂ ਰਹਿੰਦੇ ਸਨ, ਜਿਨ੍ਹਾਂ ਨੂੰ ਅਸੀਂ ਖਤਮ ਕਰ ਦਿੱਤਾ, ਹਕੂਮਤ ਦੇ ਬਾਗੀ ਸਨ, ਖੁਸਰੋ ਦੀ ਉਹਨਾਂ ਨੇ ਮਦਦ ਕੀਤੀ ਸੀ, ਸਰਕਾਰ ਦੇ ਵਿਰੁੱਧ ਲੋਕਾਂ ਨੂੰ ਭੜਕਾਉਂਦੇ ਸਨ, ਉਹਨੂੰ ਖਤਮ ਕਰ ਦਿੱਤਾ। ਪਰ ਹੁਣ ਮਾਝੇ ਦੇਸ਼ ਵਿੱਚ ਉਸ ਗੁਰੂ ਦਾ ਪੁੱਤਰ, ਜਿਹਦੀ ਉਮਰ ਵੀ ਅਜੇ ਥੋੜੀ ਹੈ, ਉਹ ਆਪ ਜੀ ਦੇ ਵਿਰੁੱਧ ਕੁਝ ਚਾਲ ਚੱਲ ਰਿਹਾ ਹੈ। ਬਾਦਸ਼ਾਹ ਜਹਾਂਗੀਰ ਕਹਿੰਦਾ ਉਸ ਨਿਆਣੇ ਨੇ ਮੇਰਾ ਕੀ ਕਰ ਲੈਣਾ, ਤੇ ਚੰਦੂ ਕਹਿੰਦਾ ਨਿਆਣਾ ਨਾ ਸਮਝੋ। ਕਹਿੰਦੇ ਨੇ ਅੱਜ ਉਹਨਾਂ ਦੀ ਗੱਦੀ ਤੇ ਉਹਨਾਂ ਦਾ ਪੁੱਤਰ ਵਿਰਾਜਮਾਨ ਹੋ ਗਏ ਤੇ ਉਹਨਾਂ ਦੀ ਤਰ੍ਹਾਂ ਕੇਵਲ ਬਾਣੀ ਤੱਕ ਸੀਮਿਤ ਨਹੀਂ, ਹਕੀਕਤ ਏ ਕਹਿੰਦਾ ਜੋ ਕੁਝ ਉਹਨੇ ਰਚ ਲਿਆ ਹੈ, ਇੰਜ ਲੱਗਦਾ ਵੀ ਇਹੋ ਜੀ ਅੱਗ ਬਗਾਵਤ ਹੀ ਬਾਲਣਗੇ ਕਿ ਤੁਹਾਡੀ ਦਿੱਲੀ ਦਾ ਰਾਜਪਾਠ ਉਸ ਅੱਗ ਵਿੱਚ ਸੜ ਕੇ ਸਵਾਹ ਹੋ ਜਾਵੇਗਾ। ਹੁਣ ਬਾਦਸ਼ਾਹ ਨੇ ਸੁਣਿਆ ਵੀ ਮੇਰੇ ਰਾਜ ਦੇ ਵਿਰੋਧ, ਕਿਉਂਕਿ ਉਸ ਵੇਲੇ ਕਿਸੇ ਨੂੰ ਜ਼ਰੂਰਤ ਨਹੀਂ ਸੀ ਕਿ ਕੋਈ ਬੰਦਾ ਵੀ ਬਾਦਸ਼ਾਹ ਦੇ ਖਿਲਾਫ ਉੱਠ ਖੜਾ ਹੋਵੇ। ਆਪ ਨੂੰ ਪਤਾ ਹੋਵੇ, ਤੁਸੀਂ ਇਤਿਹਾਸ ਪੜ੍ਹਦੇ ਹੋ, ਘੋੜਿਆਂ ਤੇ ਚੜ੍ਹਨ ਦੀ ਪਾਬੰਦੀ ਸੀ, ਨਿਸ਼ਾਨ ਰੱਖਣ ਦੀ ਪਾਬੰਦੀ ਸੀ, ਇੱਥੋਂ ਤੱਕ ਕਿ ਲਖਨਊ ਦਾ ਇੱਕ ਬ੍ਰਾਹਮਣ ਸੀ, ਉਹਦਾ ਨਾਮ ਸੀ ਬੋਧਨ, ਗਿਆਨੀ ਸ਼ੇਰ ਸਿੰਘ ਉਹਨਾਂ ਨੇ ਸਿੱਖ ਦਰਸ਼ਨ ਗ੍ਰੰਥ ਵਿੱਚ ਇਹ ਸ਼ਬਦ ਲਿਖੇ। ਕਹਿੰਦੇ ਨੇ ਉਹਨੂੰ ਕਿਸੇ ਕਾਜ਼ੀ ਨੇ ਇੰਨਾ ਹੀ ਪੁੱਛ ਲਿਆ ਕਿ ਹਿੰਦੂ ਚੰਗੇ ਨੇ ਕਿ ਮੁਸਲਮਾਨ, ਉਹਨੇ ਕਿਹਾ ਹਿੰਦੂ ਵੀ ਚੰਗੇ ਨੇ। ਉਹਨੇ ਸ਼ਬਦ ਵਰਤਿਆ ਮੁਸਲਮਾਨ ਤਾਂ ਚੰਗੇ ਨੇ ਪਰ ਹਿੰਦੂ ਵੀ ਮਾੜੇ ਨੇ, ਉਹਨੇ ਸ਼ਬਦ ਕਿਹਾ। ਉਹਨਾਂ ਸਿਰ ਕਲਮ ਕਰ ਦਿੱਤਾ, ਇਹ ਸ਼ਬਦ ਤੂੰ ਕਿਉਂ ਕਹਿ। ਇੰਨੀ ਵੀ ਕਿਸੇ ਬੰਦੇ ਨੂੰ ਕਹਿਣ ਦੀ ਉੱਥੇ ਆਗਿਆ ਨਹੀਂ। ਚੰਦੂ ਕਹਿੰਦਾ ਮਹਾਰਾਜ, ਉਹਨਾਂ ਤੇ ਤੁਹਾਡੇ ਵਿਰੋਧ ਵਿੱਚ ਇੱਕ ਬਹੁਤ ਵੱਡਾ ਅਡੰਬਰ ਬਣਾ ਲਿਆ ਹੈ। ਕਹਿੰਦਾ ਮੈਨੂੰ ਲਾਹੌਰ ਤੋਂ ਇੱਕ ਖਬਰ ਆਈ ਹੈ, ਚਿੱਠੀ ਆਈ। ਚਿੱਠੀ ਤਾਂ ਕੀ ਆਈ ਸੀ, ਅਸਲ ਵਿੱਚ ਚੰਦੂ ਦੇ ਕੰਨ ਤਾਂ ਖੜੇ ਹੋ ਗਏ ਨੇ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਹੁਣ ਜਿੱਧਰ ਮਰਜ਼ੀ ਭੱਜ ਲਈ, ਜਿਸ ਤਰ੍ਹਾਂ ਗੁਰੂ ਅਰਜੁਨ ਸਾਹਿਬ ਨੂੰ ਤਸੀਹੇ ਦੇ ਕੇ ਤੂੰ ਸ਼ਹੀਦ ਕਰਾਇਆ, ਤੇ ਜਿਹੜੇ ਧੈੜੇ ਸ਼ਬਦ ਤੂੰ ਆਪਣੀ ਜ਼ਬਾਨ ਤੋਂ ਬੋਲਣਾ, ਸੱਚ ਜਾਣੀ ਇਹਨਾਂ ਸ਼ਬਦਾਂ ਦਾ ਤੈਨੂੰ ਜਵਾਬ ਜ਼ਰੂਰ ਦੇਣਾ ਪਏਗਾ। ਹਜ਼ੂਰ ਧੰਨ ਗੁਰੂ ਨਾਨਕ ਸਾਹਿਬ ਦੇ ਘਰ ਦੀ ਇੱਕ ਮਰਿਆਦਾ ਜੀ, ਗੁਰੂ ਕੇ ਸਿੱਖੋ, ਪਤਾ ਨੀ ਕਿਹੋ ਜੀ ਸਪਿਰਿਟ ਮੇਰੇ ਸਤਿਗੁਰੂ ਨੇ ਇਹਨਾਂ ਦੇ ਖੂਨ ਵਿੱਚ ਭਰ ਦਿੱਤੀ। ਮੈਂ ਇੱਕ ਦਿਨ ਬੇਨਤੀ ਕੀਤੀ ਸੀ ਕਿ ਨਾਦਰ ਨੇ ਦਿੱਲੀ ਫਤਿਹ ਕੀਤੀ, ਉਹਨੇ ਆਪਣੀ ਜ਼ਬਾਨ ਨਾਲ ਇੱਕ ਸ਼ਬਦ ਕਿਹਾ ਸੀ ਆਪਣੇ ਬਾਰੇ। ਵਿਸਾਖੀ ਵਾਲੇ ਦਿਨ ਬੇਨਤੀ ਕੀਤੀ ਸੀ, ਅਸੀਂ ਕਹਿੰਦੇ ਹਾਂ ਖਾਲਸਾ ਖੰਡੇ ਦੀ ਧਾਰ ਵਿੱਚੋਂ ਪੈਦਾ ਹੋਇਆ। ਨਾਦਰ ਨੇ ਇੱਕ ਸ਼ਬਦ ਨਾਸਰ ਨੂੰ ਕਿਹਾ ਸੀ, ਦਿੱਲੀ ਜਿੱਤੀ। ਮੁਹੰਮਦ ਸ਼ਾਹ ਰੰਗੀਲੇ ਦੀ ਲੜਕੀ ਨਾਲ ਨਾਦਰ ਦੇ ਪੁੱਤਰ ਨਾਸਰ ਦੀ ਸ਼ਾਦੀ ਹੋਈ। ਉਹਨੇ ਧੀ ਦਾ ਡੋਲਾ ਦੇ ਕੇ ਸਮਝੌਤਾ ਕਰਨ ਦਾ ਯਤਨ ਕੀਤਾ ਤੇ ਕਹਿੰਦੇ ਜਦੋਂ ਨਾਸਰ ਮਹੱਲਾ ਵਿੱਚ ਗਿਆ ਤੇ ਕੁੜੀਆਂ ਨੇ ਉਹਦੇ ਮਖੌਲ ਵਿੱਚ ਗੱਲ ਪੁੱਛ ਲਈ ਵੀ ਤੇਰਾ ਕੁਰਸੀ ਨਾਮਾ ਕੀ, ਤੇ ਆਪ ਜੀ ਨੂੰ ਗਿਆਤ ਹੋਵੇ ਕਿ ਨਾਦਰ ਭੇਡਾਂ ਦਾ ਆਜੜੀ ਸੀ, ਬੱਕਰੀਆਂ ਚਾਰਨ ਵਾਲਾ ਸੀ। ਆਪਣੇ ਬਾਹੂ ਬਲ ਦੇ ਨਾਲ ਉਹਨੇ ਆਪਣੀ ਹਕੂਮਤ ਨੂੰ ਕਾਇਮ ਕੀਤਾ ਸੀ। ਕੁੜੀਆਂ ਨੇ ਮਖੌਲ ਨਾਲ ਪੁੱਛ ਲਿਆ ਕਿ ਤੇਰਾ ਕੁਰਸੀ ਨਾਮਾ ਕੀ, ਤੇ ਕਿੰਨੇ ਨੇ ਨਾਸਰ ਨੀਵੀ ਪਾ ਕੇ ਚੁੱਪ ਕਰਕੇ ਪਿਛਾਂ ਆ ਗਿਆ ਕਿ ਕੀ ਦੱਸਾਂਗਾ, ਮੇਰਾ ਬਾਪ ਭੇਡਾਂ ਚਾਰਦਾ ਸੀ, ਮੇਰਾ ਦਾਦਾ ਬੱਕਰੀਆਂ ਚਾਰਦਾ ਸੀ। ਵਾਪਸ ਆਇਆ ਤੇ ਨਾਦਰ ਨੇ ਪੁੱਛਿਆ, ਕਹਿੰਦਾ ਕੀ ਗੱਲ ਮਾਯੂਸ ਬਣਾ, ਕੀ ਕਾਰਨ ਕਿ ਤੇਰੇ ਚਿਹਰੇ ਤੇ ਘਬਰਾਹਟ ਕਿਉਂ ਮੈਂ? ਕਹਿੰਦਾ ਅੱਜ ਇੱਕ ਸਵਾਲ ਉਹਨਾਂ ਮੈਨੂੰ ਕੀਤਾ, ਮੈਂ ਉੱਤਰ ਨਹੀਂ ਦੇ ਸਕਿਆ। ਕਹਿੰਦਾ ਕੀ ਸਵਾਲ ਕੀਤਾ? ਕਹਿੰਦੀਆਂ ਨੇ ਪੁੱਛਿਆ ਸੀ ਤੇਰਾ ਕੁਰਸੀ ਨਾਮਾ ਕੀ ਏ। ਉੱਥੇ ਨਾਦਰ ਨੇ ਇੱਕ ਤੁਕ ਕਹੀ, ਇੱਕ ਪੰਕਤੀ ਏ ਫਾਰਸੀ ਦੀ। ਕਹਿੰਦੇ ਨੇ ਜਦੋਂ ਪੁੱਛਿਆ ਵੀ ਕੁਰਸੀ ਨਾਮਾ ਕੀ ਏ ਤੇ ਨਾਦਰ ਪੁੱਛਦਾ ਤੂੰ ਦੱਸਿਆ ਨਹੀਂ? ਕਹਿੰਦਾ ਮੈਂ ਕੀ ਦੱਸਦਾ, ਤੁਹਾਡਾ ਕੁਰਸੀ ਨਾਮਾ ਕੀ? ਕਹਿੰਦੇ ਨੇ ਨਾਦਰ ਨੇ ਆਪਣੀ ਮਿਆਨ ਵਿੱਚੋਂ ਤਿੱਖੀ ਤਲਵਾਰ ਕੱਢੀ। ਤਲਵਾਰ ਕੱਢ ਕੇ ਕਹਿੰਦਾ ਬੇਟਾ ਨਾਸਰ ਜਾ ਕੇ ਕਹਿ ਕਿ ਮਨਮ ਨਾਸਰ ਸ਼ਬਦ ਵਰਤੇ ਵੈ ਪਿਸਰੇ ਨਾਦਰ, ਨਾਦਰ ਪਿਸਰੇ ਸ਼ਮਸ਼ੀਰ। ਇਹ ਗੱਲ ਕਹੀ ਮਨਮ ਨਾਸਰ ਜਾ ਕੇ ਦੱਸ ਕੇ ਆ ਕੁਰਸੀ ਨਾਮਾ ਕਿ ਮੈਂ ਨਾਸਰ ਹਾਂ, ਮੇਰੇ ਬਾਪ ਦਾ ਨਾਮ ਮੈਂ ਪੁੱਤਰ ਨਾਦਰ ਹਾਂ, ਨਾਦਰ ਦਾ ਵਾਂ, ਤੇ ਨਾਦਰ ਆਜੜੀਆਂ ਦੇ ਕੁਰਸੀ ਨਾਮੇ ਵਿੱਚੋਂ ਨਹੀਂ, ਨਾਦਰ ਦਾ ਜਨਮ ਤਲਵਾਰ ਦੀ ਧਾਰ ਵਿੱਚੋਂ ਹੋਇਆ। ਜਾ ਕੇ ਦੱਸ ਮੈਂ ਤਲਵਾਰ ਵਿੱਚੋਂ ਪੈਦਾ ਹੋਇਆ। ਬਹਾਦਰਾਂ ਦਾ ਕੁਰਸੀ ਨਾਮਾ ਉਹਨਾਂ ਦਾ ਬਾਹੂਬਲ ਹੁੰਦਾ ਗਏ। ਮੈਂ ਕਹਿੰਦਾ ਕਿ ਹਿੰਦੁਸਤਾਨ ਦੇ ਤਖ਼ਤ ਤੇ ਕਬਜ਼ਾ ਕਰਨ ਵਾਲਾ ਜਿਹੜਾ ਪੁੱਤਰ ਨੂੰ ਕਹਿੰਦਾ ਮਨਮ ਨਾਸਰ ਦਾ ਪਿਸੜਾ ਨਾਦਰ, ਨਾਦਰ ਪਿਸਰੇ ਸ਼ਮਸ਼ੀਰ, ਤੇ ਉਹਦੀ ਸ਼ਮਸ਼ੀਰ ਖੁੰਡੀ ਹੋ ਗਈ। ਪਰ ਕਲਗੀ ਵਾਲੇ ਨੇ ਕੇਤਗੜ੍ਹ ਦੀ ਧਰਤੀ ਤੇ ਖੰਡੇ ਦਾ ਅੰਮ੍ਰਿਤ ਦੇ ਕੇ ਇਹੋ ਜਿਹਾ ਖਾਲਸਾ ਪੈਦਾ ਕੀਤਾ ਤੇ ਕੁਰਸੀ ਨਾਮਾ ਇਹੋ ਜਿਹਾ ਦੇ ਦਿੱਤਾ। ਸੱਚ ਜਾਣੋ ਮੁੱਦਤਾਂ ਹੋ ਗਈਆਂ ਨੇ ਖਤਮ ਕਰਦਿਆਂ, ਪਰ ਗੁਰੂ ਕਲਗੀ ਧਰ ਦੇ ਬਣਾਏ ਖਾਲਸੇ ਨੂੰ ਕੋਈ ਵੀ ਨਹੀਂ ਖਤਮ ਕਰ ਸਕੇ। ਇਹ ਸ਼ੁਰੂ ਤੋਂ ਹੈ। ਹੁਣ ਉੱਥੇ ਨਾਦਰ ਨੇ ਜੋ ਸੁਣਿਆ ਉਹਦੇ ਸ਼ਬਦ ਸਨ ਮੈਂ ਤਲਵਾਰ ਵਿੱਚੋਂ ਨਿਕਲਿਆ, ਤੇ ਜਦੋਂ ਉਹਨੇ ਬਕਰੀਏ ਨੂੰ ਪੁੱਛਿਆ ਇਹ ਕੌਣ ਨੇ ਜਿਹੜੇ ਮੇਰੇ ਰਸਤੇ ਨੂੰ ਰੋਕਦੇ ਨੇ, ਤੇ ਗਿਆਨੀ ਗਿਆਨ ਸਿੰਘ ਹੋਰਾਂ ਨੇ ਪੰਥ ਪ੍ਰਕਾਸ਼ ਵੀ ਸ਼ਬਦ ਲਿਖੇ ਨੇ, ਕਹਿੰਦੇ ਨੇ ਮੁਰਸ਼ਦ ਇਨਕਾ ਬਲੀ ਭਯੋ ਹੈ, ਇਨਕੋ ਆਬੇ ਹਯਾਤ ਦਯੋ ਹੈ, ਐਸੀ ਗਯੋ ਕਲਾਮ ਬਤਾ ਹੈ, ਜਿਸੇ ਸੁਦਾ ਬਣਾਈਏ ਲੈ ਹੈ, ਸੋਏ ਪਿਲਾਏ ਲੋਗਣ ਕਹਿ ਤਾਈ, ਸ਼ਿਆਰਨ ਤੇ ਚਿੰਗਲੇਤ ਬਣਾਈ। ਕਹਿੰਦੇ ਨੇ ਸ਼ਬਦ ਤੁਸੀਂ ਸਮਝ ਗਏ, ਅਰਥ ਬੜੇ ਸਪਸ਼ਟ ਨੇ। ਕਹਿੰਦਾ ਇਹਨਾਂ ਦਾ ਮੁਰਸ਼ਦ ਬਲੀ ਪਹੁੰਚਿਆ ਹੋਇਆ, ਉਹ ਇਹਨਾਂ ਨੂੰ ਆਬੇ ਹਯਾਤ ਦੇ ਗਿਆ, ਇਹੋ ਜੀ ਬਾਣੀ ਦੱਸ ਗਿਆ ਹੈ। ਅੱਜ ਅਸੀਂ ਤੱਕਦੇ ਹਾਂ ਕਿ ਅੰਮ੍ਰਿਤ ਦੀ ਬਾਣੀ, ਨਿਤਨੇਮ ਦੀ ਬਾਣੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਮੈਂ ਕਹਿੰਦਾ ਕਿਤੇ ਦੂਸਰਿਆਂ ਵਾਲੀ ਰੀਸ ਕਰਨ ਦੀ ਸਾਨੂੰ ਜਾਚ ਆ ਗਿਆ। ਦੇਖੋ ਅੱਜ ਤੱਕ ਅਸਾਈ ਕਿਸੇ ਨੇ ਕਟਾਕਸ਼ ਨਹੀਂ ਕੀਤਾ ਕਿ ਹਜ਼ਰਤ ਈਸਾ ਦਾ ਬਾਪ ਕੌਣ ਸੀ। ਇੱਕ ਵਾਰੀ ਇੱਕ ਸੱਜਣ ਮਿਲਿਆ, ਉਹਨੇ ਆਪਣੇ ਵੱਲੋਂ ਬਹੁਤ ਸ਼ਬਦ ਵਰਤੇ ਪ੍ਰਭਾਵਿਤ ਕਰਨ ਦੇ। ਮੈਂ ਜਦੋਂ ਇਹ ਸਵਾਲ ਕੀਤਾ ਵੀ ਬਾਪ ਦਾ ਨਾਮ, ਉਹ ਕਹਿੰਦਾ ਇਹਦੇ ਬਾਰੇ ਅਸੀਂ ਕਦੀ ਸੋਚੀ। ਕਹਿੰਦਾ ਸਾਨੂੰ ਇੱਕੋ ਪਤਾ ਉਹ ਰੱਬ ਦਾ ਪੁੱਤਰ ਹੈ, ਦੂਜੀ ਗੱਲ ਕਦੀ ਪੁੱਛੀ ਨਹੀਂ। ਅਸੀਂ ਮੇਰੇ ਸਤਿਗੁਰੂ ਆ 300 ਸਾਲ ਹੋ ਗਏ ਨੇ, 300 ਸਦੀਆਂ ਦਾ ਇਤਿਹਾਸ ਹੈ। ਕੇਵਲ ਇਹ ਕਾਗਜ਼ਾਂ ਦੇ ਉੱਤੇ ਲਿਖੇ ਹੋਏ ਅੱਖਰ ਨਹੀਂ, ਪ੍ਰੈਕਟੀਕਲ ਤੌਰ ਤੇ ਖਾਲਸੇ ਨੇ ਟੇਕ ਦੇ ਜ਼ੋਰ ਨਾਲ ਤੇ ਅੰਮ੍ਰਿਤ ਦੀ ਸ਼ਕਤੀ ਨਾਲ ਉਹ ਕੁਝ ਕਰਕੇ ਦਿਖਾਇਆ ਜਿਹਦੇ ਬਾਰੇ ਬੰਦਾ ਕੁਝ ਸੋਚ ਨਹੀਂ ਸਕਦਾ, ਤੇ ਅਜੇ ਵੀ ਪੁੱਛਣੇ ਪਿਆ ਅੰਮ੍ਰਿਤ ਛਕਾਇਆ ਸੀ ਕਿ ਨਹੀਂ ਛਕਾਇਆ। ਕੈਸੀ ਹਾਸੋਈ ਨਹੀਂ ਗੱਲ। ਮੈਂ ਕਹਿੰਦਾ 1704 ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਲਾਲ ਤੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਨੇ, ਧਿਆਨ ਦਿਆ ਜੇ 1708 ਨੂੰ 4 ਸਾਲ ਨੇ ਨਾ, ਕਿੰਨਾ ਕੁ ਸਮਾਂ ਪੈਂਦਾ ਜੀ। ਦੇਖੋ 1704 ਦੇ ਅਖੀਰ ਵਿੱਚ ਦਸੰਬਰ ਦੇ ਮਹੀਨੇ ਵਿੱਚ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦਾ ਸੰਸਕਾਰ ਕਰਨ ਲਈ ਕੋਈ ਬਾਹਰ ਨਿਕਲਣ ਨੂੰ ਤਿਆਰ ਨਹੀਂ, ਤੇ ਟੇਢੀਆਂ ਮੋਹਰਾਂ ਵਿਛਾ ਕੇ ਟੋਡਰ ਮਲ ਸੰਸਕਾਰ ਪਿਆ ਕਰਦਾ, ਜਿੱਥੇ ਇੰਨੀ ਗੁਲਾਮੀ ਕਿ ਉਹਦੇ ਪੁੱਤਰਾਂ ਦੇ ਸੰਸਕਾਰ ਲਈ ਥਾਂ ਵੀ ਨਹੀਂ ਦਿੱਤੀ ਜਾਂਦੀ। ਸਮਾਂ ਕੇਵਲ 4 ਸਾਲ ਦਾ ਹੋਰ ਪਿਆ ਹੈ। ਆ 1708 ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਆਇਆ, ਉਹਨੇ ਸਭ ਤੋਂ ਪਹਿਲਾਂ ਖਾਲਸੇ ਨਿਸ਼ਾਨ ਸਰਹੰਦ ਦੀ ਧਰਤੀ ਤੇ ਚੁਲਾਇਆ। ਆਪ ਨੂੰ ਪਤਾ ਹੋਵੇ, ਦੇਖੋ ਕਦੀ ਅਸੀਂ ਚੱਲਦੇ ਹਾਂ ਇੱਕ ਉਲਾਰੂ ਹੋ ਕੇ, ਜੇ ਚੱਲਣ ਲੱਗੇ ਗੁਰੂ ਸਾਹਿਬ ਨੇ ਕਿਹਾ ਮੁਸਲਮਾਨਾਂ ਤੇ ਭਰੋਸਾ ਨਾ ਕਰਿਓ, ਗੁਰੂ ਕੇ ਸਿੱਖੋ ਜ਼ਫਰਨਾਮੇ ਵਿੱਚ ਤੁਸੀਂ ਕਦੀ ਪੜ੍ਹੋ, ਕਦੀ ਕਿਤੇ ਕਿਹਾ ਹਜ਼ੂਰ ਨੇ ਕਿ ਮੁਸਲਮਾਨ ਤੇ ਭਰੋਸਾ ਨਾ ਕਰਿਓ? ਇਹ ਸਾਡੇ ਇਤਿਹਾਸ ਵਿੱਚ ਕਈ ਸ਼ਬਦ ਐਸੇ ਨੇ ਕਿ ਇੱਕ ਫਿਰਕੇ ਦੇ ਵਿਰੁੱਧ ਭੜਕਾਇਆ ਜਾਏ। ਮੈਂ ਕਹਿੰਦਾ ਜੇ ਇਹ ਕਹੋਗੇ ਤੇ ਫਿਰ ਪੀਰ ਬੁੱਧੂ ਸ਼ਾਹ ਦਾ ਕੀ ਕਰੋਗੇ, ਜਿਹਦੇ ਦੋ ਪੁੱਤਰ ਮੈਦਾਨੇ ਜੰਗ ਵਿੱਚ ਰਹੇ? ਤੁਰਨ ਲੱਗਿਆਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿਹਾ ਸੀ, ਸਰਹੰਦ ਬਾਅਦ ਵਿੱਚ ਆਪਣੀ ਪਹਿਲਾਂ ਸੰਡੌਰੇ ਦੀ ਧਰਤੀ ਤੇ ਜਾਈ, ਸਾਡਾ ਇੱਕ ਯਾਰ ਸੀ, ਮਿੱਤਰ ਸੀ ਪੀਰ ਬੁੱਧੂ ਸ਼ਾਹ, ਉਹਦੇ ਟੁਕੜੇ ਕਰਕੇ ਕੁੱਤਿਆਂ ਨੂੰ ਮਾਸ ਪਾਇਆ ਗਿਆ, ਪਹਿਲਾਂ ਉਸ ਹਾਕਮ ਨੂੰ ਸੋਧਾ ਜ਼ਰੂਰ ਲਾਣਾ। ਦੇਖੋ ਤੇ ਬਾਬਾ ਬੰਦਾ ਸਿੰਘ ਬਹਾਦਰ ਆਏ, ਉਹਨੇ ਸੰਡੌਰਾ ਫਤਿਹ ਕੀਤਾ ਤੇ ਜਦੋਂ ਸਰਹੰਦ ਦੀ ਧਰਤੀ ਤੇ ਆਏ ਤੇ ਇੱਥੇ ਇਸ ਨੀਆਂ ਵਾਲੀ ਥਾਂ ਤੇ ਕੇਸਰੀ ਨਿਸ਼ਾਨ ਜਦੋਂ ਝੁਲਦੇ ਪਏ ਨੇ ਤੇ ਮੈਨੂੰ ਅੱਲਾ ਯਾਰ ਖਾਂ ਦੇ ਸ਼ਬਦ ਚੇਤੇ ਆਉਂਦੇ ਨੇ, ਬਾਬਾ ਫਤਿਹ ਸਿੰਘ ਦੀ ਜ਼ਬਾਨ ਤੋਂ ਉਹਨੇ ਕਢਾਏ ਸਨ। ਕਹਿਣ ਲੱਗੇ, ਹਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚੱਲੇ, ਸਿੱਖੀ ਕੀ ਨੀਵ ਖਮ ਹੈ ਸਰੋਂ ਪੇ ਉਠਾ ਚੱਲੇ, ਗੁਰਿਆਈ ਕਾ ਕਿੱਸਾ ਜਹਾਂ ਮੇਂ ਬਣਾ ਚੱਲੇ, ਸਿੰਘੋਂ ਕੀ ਸਲਤਨਤ ਕਾ ਪੌਦਾ ਲਗਾ ਚੱਲੇ, ਗੱਦੀ ਤੋਂ ਤਖਤ ਬਸ ਅਬ ਕੌਮ ਪਾਏਗੀ, ਦੁਨੀਆ ਮੇਂ ਜ਼ਾਲਮੋ ਕਾ ਨਿਸ਼ਾਨ ਤੱਕ ਮਿਟਾਏਗੀ। ਜ਼ਾਲਮ ਸ਼ਬਦ ਵਰਤੇ ਨੇ। ਸਾਹਿਬ ਕਿਰਪਾਲੂ ਜੀ, ਮੈਂ ਆਪਣੇ ਵਿਸ਼ੇ ਵੱਲ ਤੁਰਨਾ ਚਾਹੁੰਦਾ ਕਿ ਸ਼ੁਰੂ ਤੋਂ ਯਤਨ ਕੀਤਾ ਜਾ ਰਿਹਾ ਹੈ ਕਿ ਇਹਨੂੰ ਖਤਮ ਕੀਤਾ ਜਾਏ। ਖਤਮ ਕਿਉਂ ਨਹੀਂ ਹੁੰਦੇ ਪਏ, ਕਾਰਨ ਕੀ? ਹਾਂ, ਇੱਕ ਜ਼ਰੂਰ ਦੁੱਖ ਲੱਗਦਾ ਹੈ। ਦੇਖੋ, ਕੋਈ ਤੋਪ ਲੈ ਕੇ ਆਵੇ, ਬੰਦੂਕ ਲੈ ਕੇ ਸਾਹਮਣੇ ਆਵੇ, ਕੋਈ ਡਰ ਨਹੀਂ। ਕਿਸੇ ਵੀ ਧਰਮ ਨੂੰ ਖਤਮ ਕਰਨਾ ਹੋਵੇ ਨਾ, ਇੱਕ ਤਰੀਕਾ ਉਹਦੇ ਸਾਹਮਣੇ ਦੁਸ਼ਮਣ ਬਣ ਕੇ ਖਤਮ ਨਾ ਕਰੋ, ਉਹਦੇ ਕੱਪੜੇ ਪਾ ਕੇ ਉਹਦੀ ਬੋਲੀ ਬੋਲ ਕੇ ਉਹਨੂੰ ਖਤਮ ਤੁਸੀਂ ਬੜੀ ਜਲਦੀ ਕਰ ਸਕਦੇ। ਬਾਣਾ ਉਹਦਾ ਪਾਓ, ਉਹਦਾ ਪੁਸ਼ਾਕ ਪਾਓ, ਉੱਤੇ ਗਾਤਰਾ ਵੀ ਪਾਓ ਤੇ ਗਾਤਰੇ ਉੱਤੇ ਤਰਕ ਵੀ ਕਰੋ, ਕਿਉਂਕਿ ਤੁਹਾਡਾ ਪਾਇਆ ਹੋਇਆ ਗਾਤਰਾ ਪਰਦੇ ਨੂੰ ਢੱਕ ਜਾਏਗਾ। ਇਹ ਬੰਦਾ ਹੈ ਤਾਂ ਪੰਥਕ ਜੀ, ਤਾਂ ਹੀ ਤੇ ਪੰਥ ਦੀ ਗੱਲ ਪਿਆ ਕਰਦਾ। ਕਿਸੇ ਦੇ ਭੇਖ ਨੂੰ ਪਾ ਕੇ ਭੇਖ ਨੂੰ ਖੰਡਨ ਬੜੀ ਛੇਤੀ ਕੀਤਾ ਜਾ ਸਕਦਾ। ਸ਼ਾਇਦ ਆਪ ਨੂੰ ਪਤਾ ਹੋਵੇ, ਮੈਂ ਖਿੰਨ ਵਿੱਚੋਂ ਨਿਕਲ ਗਿਆ, ਵਿਸ਼ਾ ਵੈਸੇ ਹੋਰ ਸੀ। ਕੁਮਾਰ ਲਪਾਟ ਇੱਕ ਹਿੰਦੂ ਬਹੁਤ ਟੌਪ ਦਾ ਵਿਦਵਾਨ ਹੋਇਆ, ਉਹ ਕਾਂਸ਼ੀ ਦੀ ਗਲੀ ਵਿੱਚੋਂ ਨਿਕਲਦਾ ਸੀ। ਸਾਡੇ ਵਿੱਚ ਤਾਂ ਪਤਾ ਹੀ ਕੋਈ ਨੀ, ਰਾਜਿਆਂ ਮਹਾਰਾਜਿਆਂ ਨੂੰ ਧਰਮ ਦਾ, ਉਹਨਾਂ ਨੂੰ ਪਤਾ ਹੀ ਕੋਈ ਨੀ। ਮੈਂ ਪਿਛਲੇ ਦਿਨ ਇੱਕ ਬੇਨਤੀ ਕੀਤੀ, ਜਦੋਂ ਬੰਦਾ ਕਹਿੰਦਾ ਨਾ ਮੈਂ ਸਿਆਸੀ ਹਾਂ, ਉਹ ਸ਼ਬਦ ਵਰਤਦੇ, ਸਾਨੂੰ ਬਾਣੀ ਬੂਣੀ ਦਾ ਕੋਈ ਪਤਾ ਨਹੀਂ। ਬੂਣੀ ਸ਼ਬਦ ਜਦੋਂ ਕਹਿੰਦੇ ਨੇ ਨਾ, ਮੈਂ ਕਹਿੰਦਾ ਇਹਨਾਂ ਸਿਆਸੀਆਂ ਨੂੰ ਪਤਾ ਨਹੀਂ ਕਿ ਸਰਦਾਰ ਜੱਸਾ ਸਿੰਘ ਆਹਲੋਵਾਲੀਏ ਨੇ 19 ਰਾਗਾਂ ਦਾ ਗੁਲਦਸਤਾ ਦਰਬਾਰ ਸਾਹਿਬ ਦੇ ਅੰਦਰ ਕਾਇਮ ਕੀਤਾ ਸੀ। ਸ਼ਬਦ ਵਰਤੇ ਸਨ, ਮੈਂ ਪੜ੍ਹੇ ਨੇ। ਹੁਣ ਭਾਈ ਸਾਹਿਬ ਨੂੰ ਪਤਾ ਹੋਣਾ ਵੀ ਉਹ ਗੁਲਦਸਤਾ ਕਿਵੇਂ ਬਣਦਾ ਜਾਂ ਕਿਸ ਤਰ੍ਹਾਂ ਹੈ। ਉਹਨਾਂ ਨੇ ਕਹਿੰਦੇ ਨੇ ਕਿ ਆਪ ਰਾਗਾਂ ਦੇ ਬਹੁਤ ਚੰਗੀ ਤਰ੍ਹਾਂ ਜਾਣੂ ਸਨ ਤੇ ਮਾਤਾ ਸੁੰਦਰੀ ਜੀ ਦੇ ਕੋਲ ਉਹਨਾਂ ਦਿੱਲੀ ਕੀਰਤਨ ਸਿੱਖਿਆ ਸੀ। ਭਾਈ ਸਾਹਿਬ ਭਾਈ ਜੱਸਾ ਸਿੰਘ ਆਹਲੋਵਾਲੀਆ, ਹੁਣ ਜਿੰਨੇ ਸਿੱਖੇ ਹੈ ਉਹਨੂੰ ਕਦੀ ਤੱਕਿਓ ਕਿ ਕਦਰ ਕੀ ਹੁੰਦੀ ਏ। ਮੈਂ ਕਹਿੰਦਾ ਕਿ ਜਿਸ ਦੀ ਗੋਦੀ ਵਿੱਚ ਪੁੱਤਰ ਨਹੀਂ, ਇਹਨੂੰ ਇਸ ਵਿਸ਼ੇ ਵੱਲ ਨਾ ਲਿਜਾਓ ਕਿ ਜੇ ਕਿਸੇ ਘਰ ਵੱਲ ਸੰਤਾਨ ਨਹੀਂ। ਜਿੰਨੇ ਪ੍ਰਸੂਤ ਦੀ ਪੀੜਾ ਹੀ ਨਹੀਂ ਡਰੀ, ਉਹਨੂੰ ਪਤਾ ਕਿ ਪੁੱਤਰ ਦੀ ਕੀਮਤ ਕੀ ਹੁੰਦੀ ਏ। ਜਿਹਨੇ ਘਾਲਣਾ ਹੀ ਨਹੀਂ ਕੀਤੀ, ਪਰ ਉਹਨੂੰ ਪਤਾ ਕੀ ਹੁੰਦਾ ਗੁਣ ਦੀ ਕਦਰ ਕੀ ਹੁੰਦੀ, ਘਾਲਣਾ ਤੋਂ ਬਿਨਾਂ ਨਹੀਂ। ਹੁਣ ਦੇਖੋ ਸਾਹਿਬ ਕਿਰਪਾਲੂ ਜੀ, ਮੈਂ ਬੇਨਤੀ ਕਰ ਰਿਹਾ ਵਾਂ ਕਿ ਕੁਮਾਰ ਲਪਾਟ ਬਨਾਰਸ ਦੀ ਗਲੀ ਵਿੱਚੋਂ ਨਿਕਲਿਆ ਤੇ ਇੱਕ ਨਰੇਸ਼ ਦੀ ਲੜਕੀ ਉਹ ਰੋਂਦੀ ਪਈ ਸੀ। ਕਹਿੰਦੇ ਨੇ ਉਹਦੇ ਅਥਰੂ ਕੁਮਾਰ ਲਪਾਟ ਦੇ ਸਿਰ ਵਿੱਚ ਡਿੱਗੇ ਤੇ ਜਦੋਂ ਡਿੱਗੇ ਉਹ ਬੰਦਾ ਕੰਬ ਗਿਆ। ਚੇਤੇ ਰੱਖੋ ਦਰਦਮੰਦ ਦੀ ਆਹ, ਦਰਦਮੰਦ ਦੇ ਅਥਰੂ ਜੇ ਇੱਕ ਵਾਰੀ ਨਿਕਲ ਜਾਣ ਤੇ ਕਈ ਕੂੜ ਪੀੜੀਆਂ ਦਾ ਨਾਸ਼ ਕਰਕੇ ਚਲੇ ਜਾਂਦੇ। ਉਹਨੇ ਦੇਖਿਆ ਵੀ ਬੱਚੀ ਰੋਂਦੀ ਪਈ, ਉੱਤੇ ਗਿਆ, ਉਹਨੂੰ ਪੁੱਛਦਾ ਬੇਟਾ ਤੇਰੇ ਰੋਣ ਦਾ ਕਾਰਨ ਕੀ? ਕਹਿੰਦੀ ਮੈਂ ਦੇਖਣੀ ਅੱਜ ਸਨਾਤਨ ਧਰਮ ਦਾ, ਅੱਜ ਵੇਦਿਕ ਧਰਮ ਦਾ ਬਿਲਕੁਲ ਨਾਸ਼ ਹੋਣ ਤੇ ਆ ਗਏ, ਬੁੱਧ ਧਰਮ ਦਾ ਬੋਲਬਾਲਾ। ਉਹਨੇ ਸਿਰ ਤੇ ਹੱਥ ਰੱਖ ਕੇ ਕਿਹਾ ਤੇਰੇ ਅਥਰਵਾਂ ਦੀ ਕਸਮ, ਜੋ ਮਰਜ਼ੀ ਕਰਨਾ ਪਏ ਮੈਂ ਬੁੱਧ ਧਰਮ ਦੀਆਂ ਜੜ੍ਹਾਂ ਉਖੇੜ ਕੇ ਰੱਖ ਦਿਆਂ। ਗਿਆ ਟੈਕਸਲਾ ਯੂਨੀਵਰਸਿਟੀ ਸੀ ਉਸ ਵੇਲੇ ਬੋਧੀਆਂ ਦੀ, ਉਸ ਬੰਦੇ ਨੇ 15 ਸਾਲ ਦੇ ਕਰੀਬ ਉੱਥੇ ਤਾਲੀਮ ਲਈ ਜੀ। 15 ਸਾਲ ਉਹ ਬੰਦਾ ਸਿੱਖਣ ਤੋਂ ਬਾਅਦ, ਮਿਹਨਤ ਕਰਨ ਤੋਂ ਬਾਅਦ ਅੱਜ ਟੌਪ ਦਾ ਬੋਧੀ ਪ੍ਰਚਾਰਕ ਬਣਿਆ। ਤੇ ਉਸ ਵੇਲੇ ਬਾਦਸ਼ਾਹ ਜਿਹੜੇ ਸਨ, ਪ੍ਰਚਾਰਕਾਂ ਦਾ ਮਾਣ ਸਨਮਾਨ ਉਹਨਾਂ ਕਰਨਾ, ਇਹਨੂੰ ਤੋਰਨ ਲੱਗੇ ਫੀਲਡ ਵਿੱਚ, ਇਹਦਾ ਗੁਰੂ ਬਜ਼ੁਰਗ ਸਾਹਮਣੇ ਆਇਆ। ਉਹਨੇ ਕੁਮਾਰਨ ਭੱਟ ਨੂੰ ਕਿਹਾ ਮੈਨੂੰ ਨਾਜ਼ ਹੈ ਤੇਰੇ ਤੇ, ਮੈਨੂੰ ਪਤਾ ਮੇਰੀ ਕੀਤੀ ਹੋਈ ਕਮਾਈ ਮੈਂ ਅੱਜ ਤੇਰੀ ਝੋਲੀ ਵਿੱਚ ਪਾਈਏ। ਮੈਂ ਭਾਵੇਂ 4 ਦਿਨਾਂ ਦਾ ਪ੍ਰਾਹੁਣਾ ਵਾਂ, ਪਰ ਮੇਰੀ ਗੱਲ ਤੂੰ ਦੁਨੀਆਂ ਦੇ ਕੋਨੇ ਵਿੱਚ ਪਹੁੰਚਾਏਗਾ, ਭਰੀ ਸਭਾ ਵਿੱਚ ਕਹਿੰਦਾ ਹੈ। ਮੈਂ ਤੁਰਨ ਤੋਂ ਪਹਿਲਾਂ ਤੈਨੂੰ ਪੁੱਛਣਾ ਚਾਹੁੰਦਾ, ਤੇਰੇ ਅੰਦਰ ਕੋਈ ਸਵਾਲ ਤਾਂ ਨਹੀਂ? ਕੁਮਾਰਨ ਭੱਟ ਉੱਠ ਕੇ ਖੜਾ ਹੋ ਗਿਆ। 15 ਸਾਲ ਹੋ ਗਿਆ ਪੜ੍ਹਦਿਆਂ ਨੂੰ, ਉੱਠ ਕੇ ਨਾ

ਇੰਨੀ ਕੁ ਸਾਡੇ ਅੰਦਰ ਗੱਲ ਸੁਣਦੀ ਸਮਰੱਥਾ ਤੇ ਉਸ ਬੰਦੇ ਨੇ ਕੁਮਾਰ ਭੱਟ ਤੇ ਸ਼ੰਕਰਾਚਾਰੀਆ ਨੇ ਤੇ 32 ਸਾਲ ਦੀ ਉਮਰ ਵਿੱਚ ਮੱਠ ਬਣਾ ਕੇ ਬੁੱਧ ਧਰਮ ਦੀਆਂ ਜੜ੍ਹਾਂ ਇਹੋ ਜਿਹੀਆਂ ਪੱਟੀਆਂ, ਅੱਜ ਉੱਥੇ ਕੇਵਲ ਦਰਸ਼ਨ ਕਰਨ ਆਉਂਦੇ ਨੇ, ਬਾਕੀ ਸਾਰੇ ਬਾਹਰ ਹੀ ਪ੍ਰਫੁੱਲਿਤ ਨੇ। ਮੇਰੇ ਕਹਿਣ ਤੋਂ ਮੁਰਾਦ ਇਹਦੇ ਕਿ ਦਾਤਾ ਮਿਹਰ ਕਰੇ। ਦੇਖੋ ਇਹ ਜਿਹੜਾ ਸਿਧਾਂਤ ਹੈ, ਜਿੰਨੀ ਦੇਰ ਤੱਕ ਸਿਧਾਂਤ ਹੈ ਉਨੀ ਦੇਰ ਤੱਕ ਪੰਥ ਨਹੀਂ ਜਾਂਦਾ। ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ, ਕਰਨੀ ਸਮਾਪਤੀ ਅਗਲੇ ਬੁੱਧਵਾਰ, ਇਹਨੂੰ ਮੈਂ ਤਕਰੀਬਨ ਵਿਸਤਾਰ ਨਾਲ ਚੱਲਾਂਗਾ। ਦੇਖੋ ਕਿੰਨੇ ਰੁੱਖ ਨੂੰ ਕਿਸੇ ਨੇ ਕੁਹਾੜੇ ਨਾਲ ਕੱਟਿਆ ਸੀ ਤੇ ਜਦੋਂ ਕੁਹਾੜਾ ਮਾਰਿਆ ਤੇ ਰੁੱਖ ਵਿੱਚੋਂ ਪਾਣੀ ਸਿਮਿਆ। ਕਦੀ ਦੇਖੀਏ ਜਦੋਂ ਵੀ ਲੋਹੇ ਦਾ ਵਾਰ ਕਰੀਏ ਪਾਣੀ ਸਿਮਿਆ, ਤੇ ਉਸ ਵੇਲੇ ਕਿਸੇ ਕਵੀ ਨੇ, ਵਿਦਵਾਨ ਨੇ ਰੁੱਖ ਨਾਲ ਗੱਲਾਂ ਕਰਕੇ ਪੁੱਛਿਆ, ਤੂੰ ਝੱਖੜ ਵੀ ਜਰ ਜਾਣਾ, ਤੂੰ ਹੜ ਵੀ ਜਰ ਜਾਣਾ, ਤੂੰ ਲੂ ਵੀ ਜਰਨਾ, ਕੱਕਰ ਵੀ ਜਰਨਾ, ਪਰ ਜਦੋਂ ਤੇਰੇ ਤੇ ਕੁਹਾੜਾ ਪੈਂਦਾ ਤੂੰ ਇੱਕੋ ਦਮ ਪਾਣੀ ਭਰ ਕੇ ਅੱਖਾਂ ਭਰ ਕੇ ਰੋ ਕਿਉਂ ਪੈਂਦਾ? ਕਿ ਕੁਹਾੜੇ ਤੋਂ ਤੈਨੂੰ ਡਰ ਲੱਗਦਾ? ਉਹਨੇ ਕਿਹਾ, ਛੇਤੇ ਰੱਖੀ, ਜਿੱਦਣ ਦਾ ਮੈਂ ਬਣਿਆ ਵਾ ਨਾ, ਮੈਂ ਝੱਖੜਾਂ ਦਾ ਮੁਕਾਬਲਾ ਕਰਦਾ ਆਇਆ, ਕਦੀ ਮੈਨੂੰ ਡਿੱਗੇ ਨੂੰ ਤੂੰ ਰੋਂਦਿਆ ਨਹੀਂ ਤੱਕਿਆ ਹੋਣਾ। ਜਦੋਂ ਹੜ ਆਉਂਦਾ ਮੈਂ ਟੁੱਟ ਜਾਂਦਾ ਪਰ ਰੋਂਦਾ ਨਹੀਂ, ਪਰ ਜਦੋਂ ਕੁਹਾੜਾ ਮੈਨੂੰ ਪੈਂਦਾ ਮੈਂ ਉਦੋਂ ਰੋਨਾ ਵਾ। ਕਹਿੰਦਾ, ਕਿਉਂ ਕੁਹਾੜੇ ਤੋਂ ਡਰ ਕੇ? ਕਹਿੰਦਾ, ਇਕੱਲਾ ਕੁਹਾੜਾ ਆਵੇ ਦੀ ਪਰਵਾਹ ਕੋਈ ਨਹੀਂ, ਪਰ ਮੇਰੀ ਪੈਦਾ ਕੀਤੀ ਲੱਕੜ ਜਦੋਂ ਕੁਹਾੜੇ ਵਿੱਚ ਦਸਤਾ ਬਣ ਕੇ ਮੈਨੂੰ ਵੱਢਣ ਲੱਗਦੀ ਏ, ਉਦੋਂ ਮੈਨੂੰ ਦਿੱਖ ਲੱਗਦਾ ਮੇਰੇ ਘਰ ਦੇ ਮੈਨੂੰ ਵੱਢਣ ਆ ਗਏ। ਬਸ ਸੱਚ ਜਾਣਿਓ, ਬਾਹਰੋਂ ਕੋਈ ਖਤਰਾ ਨਹੀਂ, ਗੁਰੂ ਮਿਹਰ ਕਰੇ। ਦੇਖ, ਹੁਣ ਚੰਦੂ ਨੇ ਸ਼ਬਦ ਵਰਤੇ ਨੀ, ਉਹ ਕਹਿੰਦਾ ਵੀ ਮੈਂ ਇਹਨਾਂ ਨੂੰ ਖਤਮ ਕਰ ਦਿਆਂਗਾ। ਇਹਨੇ ਆ ਕੇ ਸ਼ਬਦ ਵਰਤੇ ਕਿ ਗੁਰੂ ਹਰਗੋਬਿੰਦ ਸਾਹਿਬ ਦੋ ਕਿਰਪਾਨਾਂ ਪਾਈ ਬੈਠੇ ਨੇ, ਉਹਨਾਂ ਤਖ਼ਤ ਬਣਾਇਆ ਹੋਇਆ, ਆਪਣੇ ਆਪ ਨੂੰ ਪਾਤਸ਼ਾਹ ਕਹਾਉਂਦੇ ਨੇ। ਇਹ ਆਪਾਂ ਅਗਲੇ ਬੁੱਧਵਾਰ ਬਾਚਾਂਗੇ ਬਾਣੀ ਵਿੱਚ ਪਾਤਸ਼ਾਹ ਕਿਉਂ ਕਿਹਾ, ਸ਼ਸਤਰ ਕਿਉਂ ਪਾਏ ਨੇ, ਕਿਉਂਕਿ ਇਹ ਸਿਧਾਂਤ ਨੂੰ ਇਸ ਨਾਲ ਜੋੜਨਾ ਅਤਿ ਜ਼ਰੂਰੀ ਹੈ। ਇਹਨੀਆਂ ਕੁ ਬੇਨਤੀਆਂ 'ਚ ਪ੍ਰਵਾਨ ਕਰਿਆ ਜੇ ਹੋਈਆਂ ਬੇਅੰਤ ਭੁੱਲਾਂ, ਕਿਰਪਾਲੂ ਸਾਧ ਸੰਗਤ ਜੀ ਆਪ ਕਿਰਪਾ ਕਰਕੇ ਬਖਸ਼ ਦੇਣੀਆਂ। ਕੱਲ੍ਹ ਜਿਵੇਂ ਗੁਰਮੁਖਾਂ ਸਮਾਂ ਅਨਾਊਂਸ ਕੀਤਾ ਹੈ, 7:30 ਤੋਂ 8:30, ਉਸੇ ਅਰਦਾਸ ਦੇ ਸਬਜੈਕਟ ਨੂੰ ਯਤਨ ਕਰਨਾ, ਇੱਥੇ ਸੰਪੂਰਨਤਾ ਹੋ ਜਾਏ, ਨਾ ਹੋਈ ਤੇ ਜਿੱਥੇ ਅੱਗੇ ਕਥਾ ਕਰਾਂਗੇ ਉੱਥੇ ਅਰਦਾਸ ਵਾਲਾ ਸਬਜੈਕਟ ਹੀ ਰੱਖਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਵਾਹਿਗੁਰੂ ਸਾਹਿਬ ਜੀਓ ਕਵਿਤ ਪਿਸ਼ਾਵਰ ਮੈਂ ਪਾਰਸ ਸੀ ਕਾਬਲ ਮੈਂ ਕੁੰਦ ਸਮ ਸਾਧ ਵੇਲੇ ਸਿੰਧ ਜੈਸੀ ਪੱਖਰ ਮੈਂ ਭਾਨ ਹੈ ਮੱਕੇ ਵਿੱਚ ਮਾਣਕ ਸੀ ਮਦੀਨੇ ਮੈਂ ਮੋਤੀ ਸੋਹਾ ਲੰਕਾ ਵਿੱਚ ਲਾਲ ਸੀ ਰਾਮੇਸ਼ਰ ਰਪਾਨ ਹੈ ਪੂਰਬ ਮੈਂ

0: ਵਿੱਚ ਪਿਸ਼ਾਵਰ ਮੈਂ ਪਾਰਥ ਸੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਸਤਿਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਾ ਗੁਰਪੁਰਬ ਹੈ, ਇਸ ਕਰਕੇ ਸਤਿਗੁਰੂ ਕਲਗੀਧਰ ਜੀ ਨੇ ਜਿਵੇਂ ਸ੍ਰੀ ਗ੍ਰੰਥ ਸਾਹਿਬ ਨੂੰ ਦਸਾਂ ਸੂਪਾਂ ਵਿੱਚ ਗੁਰਤਾ ਗੱਦੀ ਤੇ ਸਥਾਪਨ ਕੀਤਾ ਹੈ, ਉਹ ਪ੍ਰਸੰਗ ਸੰਗਤਾਂ ਸੁਣੋ।
0: ਕਵਿਤ ਪਿਸ਼ਾਵਰ ਮੈਂ ਪਾਰਥ ਸੀ।
1: ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਜਿਨ੍ਹਾਂ ਨੇ ਗੁਰਤਾ ਗੱਦੀ ਬਖਸ਼ੀ ਹੈ।

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਗੁਰੂ ਦਸਵੇਂ ਪਾਤਸ਼ਾਹ ਦੀ ਮਹਿਮਾ ਪਿਛਾਣ ਵਿੱਚ ਮਹਾਰਾਜ ਦੀ ਪਾਰਸ ਜਿਵੇਂ ਅੱਖਾਂ ਧੰਨ ਨੂੰ ਛੋਹ ਕੇ ਸੋਨਾ ਬਣਾਉਂਦਾ ਹੀ ਜੀ ਉਜਲ ਮਹਾਰਾਜ ਦੀ ਮਹਿਮਾ ਹੈ। ਕਿਹੋ ਮਜ਼ਮਾਂ ਨੂੰ, ਕਿਹੋ ਵਰਨਾ ਨੂੰ, ਸਾਰਿਆਂ ਨੂੰ ਗੁਰਸਿੱਖੀ ਦਾ ਦਾਨ ਦੇਣ ਵਾਲੇ ਸਤਿਗੁਰੂ ਜੀ ਦੀ

0: ਜਿਵੇਂ ਮੱਖਣ ਹੁੰਦਾ ਹੈ ਉਜਲ ਤੇ ਨਿਰਮਲ ਅਤੇ ਪਵਿੱਤਰ, ਇਸ ਤਰ੍ਹਾਂ ਦੀ ਮਹਾਰਾਜ ਦੀ ਮਹਿਮਾ ਹੈ।
1: ਵਾਦੇ ਕਹੀ ਦੂਧ ਜੈਸੀ,
0: ਦੁੱਧ ਵਰਗੀ।

0: ਪ੍ਰਾਪਤ ਸੁਗਮਨ ਜਲ ਵੇਖ ਕੋ
1: ਇਹਦਾ ਪ੍ਰਾਪਤ ਹੋਣ ਵਾਲਾ ਸੁਖਾਇਆ ਬਦਲ ਦੇ ਜਾਂਦੀ ਨਿਆਈ
0: ਜਾਤ ਅਜਾਤ ਸਭ ਕੋ
1: ਜਾਤ ਅਜਾਤ ਕੋਈ ਚੰਗੀ ਜਾਤ ਦਾ ਹੋਵੇ ਨੀਵੀਂ ਜਾਤ ਦਾ ਹੋਵੇ ਜਾਤ ਅਜਾਤ ਜਪੇ ਜਨ ਕੋਏ ਜੋ ਜਾਤੇ ਚੁਸਤੀ ਜਤ ਹੋਏ
0: ਵੇਦ ਕਰਮ

0: ਸਾਂਝਾ ਕਿਸੇ ਦਾ ਕੋਈ ਉਦੇਸ਼ ਨੀ। ਮੁਸਲਮਾਨਾਂ ਨੂੰ ਕੁਰਾਨ ਵਿੱਚ ਹੈ, ਵੇਦਾਂ ਚ ਹਿੰਦੂਆਂ ਨੂੰ ਹੈ, ਈਸਾਈਆਂ ਨੂੰ ਅਜੀਨ ਵਿੱਚ ਹੈ,
1: ਸਭ ਕੋ ਸਾਂਝੀ ਸਿੱਖ ਦਾ
0: ਜਿਹੜਾ ਸਾਰੇ ਨੂੰ ਸਾਂਝੀ ਸਿੱਖਿਆ ਦੇ ਸਕੇ।
1: ਗੁਰਬਾਣੀ ਵਿਦਤਾਰ
0: ਦੀ ਬਾਣੀ ਨੇ ਮਹਾਰਾ ਸਾਹਿਬ ਪ੍ਰਗਟ ਕੀਤੀ ਹੈ,
1: ਵੇਦ ਪੱਖ ਨਾ ਹੈ ਮਜ਼ਹਬ ਕੋ
0: ਨਹੀਂ ਰੱਖਿਆ, ਕਿਸੇ ਪ੍ਰਕਾਰ ਦਾ ਪੱਖ ਨਹੀਂ ਰੱਖਿਆ। ਵਰਨਾ ਸ਼ਰਮਾ ਦੇ ਮਜ਼ਹਬ

0: ਵਿੱਚ ਕਲੇਸ਼ ਅਵਿਦਿਆ ਆਦਿ ਸਭ ਮਿਟ ਜਾਂਦੇ ਉਹਨਾਂ ਦੇ।
1: ਗੁਰੂ ਅੰਗਦ ਕਿਰਪਾ ਕਰੀ,
0: ਇਸੇ ਤਰ੍ਹਾਂ ਦੂਜਾ ਸਰੂਪ ਧਾਰ ਕੇ, ਗੁਰੂ ਅੰਗਦ ਸਾਹਿਬ ਸਰੂਪ ਧਾਰ ਕੇ ਮਾਰਗ ਕਿਰਪਾ ਕੀਤੀ।
1: ਗੁਰਬਾਣੀ ਪ੍ਰਕਾਸ਼,
0: ਗੁਰਬਾਣੀ ਦਾ ਪ੍ਰਕਾਸ਼ ਕੀਤਾ ਮਾਰਗ ਸੰਸਾਰ ਵਿੱਚ
1: ਅੱਖਰ ਗੁਰੂ।

0: ਤੱਕ ਸੀ ਏਕੋ ਦਿਨ ਏਕੋ ਸਿੱਖ ਸੀ ਬਹਾਦਰਾਂ ਦੀ ਚਾਨਣ ਦੀ ਤੇ ਸਮਿਸ਼ਰਵਾਰ ਸੀ
1: ਬਣਿਓ ਸ਼ਬਦ ਕੋ ਪਾਠ
0: ਭਾਈ ਗੁਰੂ ਸਾਹਿਬ ਨੂੰ ਗ੍ਰੰਥੀ ਬਣਾ ਕੇ ਪਹਿਲੇ ਦਿਨ ਪ੍ਰਕਾਸ਼ ਕਰਕੇ ਮਾਰੇ ਸ਼ਬਦ ਦਾ ਪਾਠ ਸੁਣਿਓ
1: ਸੰਤਾਂ ਕਾਰਜ ਆਪ ਹੀ
0: ਇਹ ਹੁਕਮ ਨਵੇਂ ਆਇਆ ਸੰਤਾਂ ਦੇ ਕਾਰਜ ਆਪ ਖੁੱਲਿਆ ਹਰ ਕੰਮ ਕਰਾਉਣ ਆਇਆ ਰਾਮ
1: ਇਹੋ ਆਇਓ ਮੁਖ
0: ਵਾਰ ਪਹਿਲੇ ਦਿਨ ਹਰਿਮੰਦਰ ਸਾਹਿਬ ਜਦੋਂ ਪ੍ਰਕਾਸ਼ ਕੀਤੇ

0: ਜਗ ਦੇ ਉੱਤੇ ਤੱਕ ਕੇ ਜੋ ਕਿਤੇ ਬਾਣੀ ਮਿਲੀ ਉਹਨਾਂ ਸ਼ਬਦ ਹੋਰ ਬਹੁਤੇ ਲਿਖਦੇ ਭਾਈ ਬੰਨੋ ਨੇ
1: ਤੇਰੇ ਗੁਰ ਹਰ ਗੋਬਿੰਦ ਜੀ
0: ਉਹਨੂੰ ਮਾਰੇ ਲੱਗਿਆ ਵੀਰ ਭਾਈ ਸਾਡੇ ਸਰੂਪ ਦੇ ਨਾਲ ਨਾ ਲਾਉਣੀ ਤੇਰੇ ਕੋਲੇ ਲਿਖੀ ਰਹੇ ਉਹ ਬੰਨੋ ਦੀਆਂ ਵੀੜਾਂ ਮਸ਼ਹੂਰ ਹੋਈਆਂ।

0: ਵਾਰ ਚ ਆਸ਼ਾ ਦੀ ਵਾਰ ਵਿਚ, ਗੁੰਜਰੀ ਦੀ ਪਹਿਲੀ ਵਾਰ ਵਿਚ, ਬਡਾਂਸ ਦੀ ਵਾਰ ਵਿਚ, ਅਤੇ ਇਸੇ ਪ੍ਰਕਾਰ ਮਹਾਰਾਜ ਸਾਹਿਬ ਰਾਮਕਲੀ ਦੀ ਵਾਰ ਵਿਚ, ਸਾਰਗ ਦੀ ਵਾਰ ਵਿਚ, ਅਤੇ ਮਨਾਰ ਦੀ ਵਾਰ ਵਿਚ, ਕਾਂਡੇ ਦੀ ਵਾਰ ਵਿਚ ਨੌ ਤਨੌ ਉਚਾਰਨਾ ਕੀਤੀਆਂ।
1: ਪਾਠ ਚਲਾਇਓ ਜਦ ਤੁਮੇ
0: ਪਾਠ ਦੀ ਮਰਿਆਦਾ ਛੇਵੇਂ ਪਾਤਸ਼ਾਹ ਚਲਾਉਣਾ ਕੀਤੀ।
1: ਮਰਿਆਦਾ ਗੁਰ
0: ਭਾਈ ਮਰਿਆਦਾ ਭਾਈ ਪਹਿਲਾਂ ਪੰਜਵੇਂ ਪਾਤਸ਼ਾਹ ਦਾ ਪਾਠ ਕੀਤਾ, ਫਿਰ ਮਾਤਾ ਗੰਗਾ ਜੀ ਦਾ ਕੀਤਾ, ਫਿਰ ਭਾਈ ਬੁੱਢਾ ਸਾਹਿਬ ਦਾ ਕੀਤਾ, ਫਿਰ ਭਾਈ ਗੁਰਦਾਸ ਸਾਹਿਬ ਦਾ ਆਦਿ ਕਰਾਇਆ।
1: ਬੋਹਰਾ ਛੇਵੇਂ ਗੁਰ ਸ੍ਰੀ ਗ੍ਰੰਥ ਜੀ
0: ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਈ
1: ਭੇਜਿਓ ਪੁਰ
0: ਕਰਤਾਰ ਡੋਲੀ ਮਹਾਰਾਜ ਗਏ ਹੈ ਜੰਗ ਕਰਨ ਵਾਸਤੇ। ਗੁਰੂ ਸਰ ਮਹਾਰਾਜ ਜਾਣਾ ਸੀ ਉਹਨੇ ਵੱਡੇ ਸਾਹਿਬਜ਼ਾਦੇ ਕੋਲੇ ਬਾਬੇ ਗੁਰਦਿੱਤੇ।

0: ਉਸ ਵਕਤ ਬਾਹੀ ਤੋਂ ਚੋਟ ਲੱਗੀ
1: ਜੋ ਕਿਰਤ ਬਾਸਨ ਠੀਕ ਕਰੀ
0: ਦਰਸ਼ਨ ਕਿਹਾ ਜੀ ਅਸੀਂ ਬਾਣੀ ਵੱਲ ਨੀ ਰੱਖਾਂਗੇ ਹੋਰ ਕੌਣ ਰੱਖੇਗਾ ਗੁਰਬਾਣੀ ਜਿਨ ਭੈਣੇ ਤਾਰਾ ਜਾਣੋ ਸੋ ਨਹੀਂ ਸਿੱਖ ਹਮਾਰਾ ਸਿੱਖਾਂ ਨੂੰ ਪੁੱਛਿਆ ਮਹਾਰਾਜ ਬਾਣੀ ਤਾਂ ਪੜ੍ਹਦੇ ਹੈ ਪਰ ਸਾਨੂੰ ਸੱਚੇ ਪਾਤਸ਼ਾਹ ਅਰਥ ਦੇ ਵਿੱਚ ਅਨੁਸਾਰ ਜੀਵਨ ਨੀ ਸਾਡਾ ਉਹਦੀ ਬਾਬਤ ਸੁਗਰੀ ਜੀ ਨੇ ਕਿਹਾ
1: ਜੋ ਕਿਰਤ ਬਾਸਨ ਠੀਕ ਕਰੀ
0: ਇਸ਼ਾਰੇ ਨੂੰ ਵੇਖਿਆ
1: ਜੋ ਕਿਰਤ ਬਾਸਨ ਠੀਕ ਕਰੀ
0: ਇਸ ਪ੍ਰਕਾਰ ਘਿਓ ਦੇ ਭਾਂਡੇ ਦੀਆਂ ਠੀਕਰੀਆਂ
1: ਬੰਦੀ ਦਾ ਚਮਕਾਰ ਬੰਦੀ ਦਾ ਚਮਕਾਰ
0: ਭਾਂਡੇ ਦੀਆਂ ਹੁੰਦੀਆਂ ਹਨ ਜਿਸ ਵਕਤ ਬੱਦਲ ਪੈ ਕੇ ਹਟਿਆ ਤੇ ਮਹਾਰਾਜ ਜੀ ਨੇ ਜਾ ਕੇ ਉਹਨਾਂ ਨੂੰ ਖਾਣਾ ਕੀਤੀਆਂ ਚਮਕਾਰਾਂ ਮਾਰਦੀਆਂ ਫੇਰ
1: ਹੁੰਦੀਆਂ ਨਿਤਨੇਮੀਆਂ
0: ਨਿਤਨੇਮੀਆਂ ਜਿਹੜੇ ਬਾਣੀ ਪੜੋਗੇ
1: ਜਮ ਤੇ ਲੇ ਉਬਾਰ
0: ਸੰਦੇ ਭਾਂਡੇ ਦੀ ਠੀਕਰੀ ਚੋਂ ਐਨ ਜਮਾਂ ਤੋਂ ਛੁਟਕਾਰਾ ਕਰਾ ਦੇ ਬਾਣੀ ਚਮਕੇ ਅੰਦਰੋਂ ਇਹ ਦ੍ਰਿਸ਼ਟਾਂ

0: ਜਿਹੜਾ ਸਰੂਪ ਰਚਿਆ ਹੋਇਆ ਹੈ
1: ਧੀਰ ਮਲ ਕੇ ਪਾਸ
0: ਕਰਤਾਰ ਪੁਰ ਜਾਵੇਗਾ ਚਹੀ
1: ਨੌਵੇਂ ਗੁਰ ਵਾਪਸ ਕਰੀ
0: ਨੌਵੇਂ ਪਾਤਸ਼ਾਹ ਵਾਪਸ ਕਰਤੀ ਜੋ ਭਾਈ ਮੱਖਣ ਸ਼ਾਹ ਨੇ ਇਹਦੇ ਪਾਸੋਂ ਖੋਹ ਲਿਆਂਦੀ ਸੀ।

0: ਬੇਨਤੀ ਕੀਤੀ
1: ਅਰਥ ਕਰਾਵੋ ਕਿਰਪਾ ਕਰ
0: ਅਰਥ ਕਿਰਪਾ ਕਰਕੇ ਕਰਾਓ ਸਾਨੂੰ
1: ਗੁਰੂ ਗ੍ਰੰਥ ਅਭਿਲਾਸ
0: ਗੁਰੂ ਗ੍ਰੰਥ ਸਾਹਿਬ ਦੇ ਅਰਥ ਸੰਬੰਧੀ।

0: ਨਵੇਂ ਪਾਤਸ਼ਾਹ ਦੀ ਬਾਣੀ ਚੜਾਵਾਂਗੇ, ਨਾਲੇ ਮੈਂ ਸੰਗਤਾਂ ਨੂੰ ਅਰਥ ਸੁਣਾਵਾਂਗੇ। ਪਾਸੋਂ ਮੰਗਵਾਇਆ
1: ਗੁਰੂ ਗ੍ਰੰਥ ਤੇ ਸੁਨਹਿ ਦਿਓ,
0: ਗੁਰੂ ਗ੍ਰੰਥ ਸਾਹਿਬ ਜੀ ਦਿੱਤੇ ਨਾ ਧੀਰ ਮਦਨ ਹੈ,
1: ਦਵਾਸ ਧਰੀ ਔਰ ਪੀਰ
0: ਬਹੁਤ ਸਾਰੀ ਲੈਰ ਦੀ ਪੀੜ ਅੰਦਰ ਚ ਧਾਰਨ ਕੀਤੀ।
1: ਬੋਹਰਾ ਦਸਵੇਂ ਗੁਰੂ ਕਹਾਵਤ
0: ਉਹਨੇ ਫਰਕ ਮਾਰੀ ਕਿ ਜੋ ਦਸਵੇਂ ਪਾਤਸ਼ਾਹ ਗੁਰੂ ਕਹਾਉਂਦੇ ਹਨ
1: ਆਪੇ ਰਚੈ ਸੁਜਾਨ,
0: ਪੰਜਵੇਂ ਪਾਤਸ਼ਾਹ ਨੇ ਆਪ ਰਚਿਆ, ਆਪ ਕਿਉਂ ਨੀ ਦੱਸ ਲੈਂਦੇ ਅੰਤਰਯਾਮੀ ਜੇ ਹੋਣਗੇ।
1: ਜਿਉਂ ਗੋਰੇ ਅਰਜਨ ਲਿਖੀ ਹੈ
0: ਗੁਰੂ ਸਾਹਿਬ ਨੇ ਜੋ ਲਿਖਾਉਣਾ ਕੀਤੀ
1: ਸਰਬ ਕਲਾ ਸੁਖਦਾਨ,
0: ਸਰਬ ਕਲਾ ਉਹਨਾਂ ਦੀ ਗੁਰਿਆਈ ਦੇ ਮਾਲਕ ਦਸਵੇਂ ਸਰੂਪ ਚ ਹੈ। ਸਰਬ ਕਲਾ
1: ਸਰਬ

0: ਅਤੇ ਗਰਭ ਤੇ ਗਿਆਨ
1: ਮਾਰੇ ਸਨ ਬੜਾ ਮਾਨ ਧੀ ਉਮਰ ਦਾ ਜਾਣ ਕੇ ਹੱਸ ਪਏ
0: ਬੰਨੋ ਕੀ ਬੀੜਾਂ ਬਹੁਤ
1: ਬਹੁਤ ਸਾਰੀਆਂ ਸੰਗੀਆਂ
0: ਨਹੀਂ ਮੰਗਾਵਨ
1: ਮਹਾਰਾਜ ਜੀ ਨੂੰ ਮੰਗਾਉਣਾ ਨੀ ਕੀਤੀ ਕੋਈ ਬੀਜ ਵੀ
0: ਕੰਠੋ ਹੀ ਉਚਰਾਇਆ
1: ਮਹਾਰਾਜ ਜੀ ਦੇ ਕੰਠੋ ਨੂੰ ਉਚਾਰਨ ਕਰਨ ਦੇ ਧੀ ਉਮਰ ਦੀ ਜਿਹੜੀ ਗੱਲ ਹੈ ਚੰਗਾ ਸਫਲੀ ਹੋਵੇ ਅਸੀਂ ਕੰਠੋਂ ਉਚਾਰਨ ਕਰਾਂਗੇ
0: ਸਾਰੀ ਬਾਣੀ ਆਪ
1: ਸਾਰੀ ਬਾਣੀ ਆਪ ਹੀ ਕੰਠੋਂ ਉਚਾਰਾਂਗੇ ਬਚਨ ਕਿਹਾ
0: ਸਰਬ ਕਲਾ

0: ਮਨ ਨੇ ਈਰਖਾ ਕੀਤੀ ਸੀ ਉਹ ਚਾੜ ਦਿੱਤੀ ਮਹਾਰਾਜ ਨੇ
1: ਬਾਣੀ ਸਤਿਗੁਰ ਰਾਸ
0: ਬਾਣੀ ਮਹਾਰਾਜ ਨੌ ਪਾਤਸ਼ਾਹ ਦੀ ਚਾੜ ਦਿੱਤੀ
1: ਬਲ ਹੋਆ ਬੰਧਨ ਛੁਟੇ
0: ਰਾਤਰੀ ਵੱਲੋਂ ਪਾਇਆ ਗੁਰੂ ਤੇਗ ਬਹਾਦਰ ਸਾਹਿਬ ਨੂੰ ਪੁੱਛਿਆ ਸੀ ਕਿ ਮਹਾਰਾਜ ਸਾਹਿਬ ਦੇ ਪਾਸੋਂ ਕਿਉਂ ਲਿਆਓ ਬਲ ਛੁਟ ਕੋ ਬੰਧਨ ਪਰੇ ਕਸ਼ਮਾ ਹੋ ਤੋ ਪਾਏ ਕਹੋ ਨਾਨਕਾ ਵੇ ਘਰ ਗਾਜੀ ਹੋ ਸਹਾਏ ਉਹਦਾ ਉੱਤਰ ਇੱਥੇ ਮਨੀਸ਼ ਸਿੰਘ ਦੀ ਜਿਹੜੀ ਬੀੜ ਹੈ ਜਮਾਲਾ ਦਸਵਾਂ ਲਿਖਿਆ ਹੋਇਆ ਹੈ ਬਾਬੇ ਵੀਰ ਸਿੰਘ ਦੀ ਬੀੜ ਚ ਪਾਤਸ਼ਾਹੀ ਦਸਵੀਂ ਲਿਖਿਆ ਹੋਇਆ ਹੈ ਆਪ ਜੀ ਨੇ ਉੱਤਰ ਦਿੱਤਾ ਉਸ ਵਕਤ
1: ਬਲ ਹੋਆ ਬੰਧਨ ਛੁਟੇ
0: ਬਹਾਦਰ ਸਾਹਿਬ ਜੀ ਆਪ ਦੀ ਕੁਰਬਾਨੀ ਕਰਕੇ ਬਲ ਹੋ ਗਿਆ ਕੰਪ ਦੇ ਅੰਦਰ ਸਾਰੇ ਹਿੰਦੁਸਤਾਨ ਦੇ ਬੰਧਨ ਛੁੱਟ

0: ਕੀਤਾ ਸੰਪਾਟ ਪਰ ਆਰੰਭ ਕੀਤਾ
1: ਧੂਪ ਤੁਖਾਈ ਰਾਤ ਦਿਨ
0: ਰਾਤ ਨੂੰ ਧੂਪ ਅੱਛੇ ਪੈਰ ਜਾਗਦੀ ਰਹੀ
1: ਕੁੰਭ ਜਲ ਪੂਰ ਰਖਾਇ
0: ਕੁੰਭ ਜਲ ਦਾ ਧਰ ਕੇ ਰੱਖਣਾ ਕੀਤਾ
1: ਆਦ ਅੰਤ ਮੱਧ ਕੇ ਵਿਖਾ
0: ਆਦ ਵਿੱਚ ਕਿਹੜਾ ਪ੍ਰਸ਼ਾਦ ਕੀਤਾ ਮੱਧ ਵਿੱਚ ਪ੍ਰਸ਼ਾਦ ਕੀਤਾ।

0: ਕਰਦੀਆਂ ਹਨ।
1: ਗੁਰਮਤਿ ਪ੍ਰਾਪਤ ਹੋਏ,
0: ਗੁਰਮਤ ਦੀ ਪ੍ਰਾਪਤੀ ਹੋਵੇ।
1: ਮਾਇਆ ਬਸਰ ਬਹੁਤ ਹੈ,
0: ਬਹੁਤ ਮਾਇਆ ਦੇ ਬਸਰ ਰਾਜੇ ਨੂੰ ਦੇਣਾ ਕੀਤੇ।
1: ਸਭ ਸਿੰਘਨ ਕੋ ਰਾਜ,
0: ਸਾਰੇ ਸਿੰਘਾਂ ਨੂੰ ਰਾਜੇ ਜੈ ਸਿੰਘ ਦੇਣਾ ਕੀਤੇ।
1: ਲੰਗਰ ਅਨਕ ਪ੍ਰਕਾਰ ਕਰ,
0: ਅਨੇਕਾਂ ਦਾ ਲੰਗਰ ਤਿਆਰ ਕਰਕੇ
1: ਸਭ ਕਾ ਦਾਇ
0: ਤ੍ਰਿਪਤਾਈ ਤ੍ਰਿਪਤ ਕੀਤਾ ਰਜਾ ਕੇ।
1: ਗੋਹਰਾਏ ਆਪ ਚਲ ਨਗਰ ਸਤਿਗੁਰ ਗਏ,
0: ਹਜੂਰ ਸਾਹਿਬ ਵਿੱਚ ਆ ਗਏ।
1: ਪੁਰਖਾਂ ਕੋ ਕਰ ਨਾਸ,
0: ਔਰੰਗਜ਼ੇਬ ਆਦਿਕਾਂ ਨੂੰ ਜਫਰਨਾਮੇ ਦੇ ਨਾਲ ਨਾਸ ਕਰਕੇ
1: ਅੰਧਧਾਰ ਤਹੇ ਠਾਂ ਰਹੇ,
0: ਅੰਧਧਾਰ ਤੋਂ ਸਤਿਗੁਰੂ ਜੀ ਇੱਥੇ ਰਹੇ ਹਨ।
1: ਅਜਰਜ ਜਾਹੇ ਬਿਲਾਸ,
0: ਉਹਨਾਂ ਦੇ ਬੜੇ ਸਤਿ ਕੌਂਤਕ ਹਨ।
1: ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਭੂ,
0: ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਪਰਮੇਸ਼ਰ ਰੂਪ,
1: ਗੁਰਤਾ ਦੈਤ ਕਮੇਸ਼,
0: ਗੁਰਾਈ ਦਿੱਤੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ।
1: ਪੰਚ ਸਿੰਘ ਤਾਬਿਆ
0: ਖੜੇ ਕੀਤਾ ਉਸ ਵਕਤ,
1: ਨਾਮ ਸੁਣੋ ਸੁਭ ਦੇ,
0: ਨਾਮ ਸੁਣੋ ਸੁੰਦਰ ਨਿਵਾਸ ਵਾਲਿਆਂ ਦੇ।
1: ਮਨੀ ਸਿੰਘ ਤਾਬਿਆ ਸਾਡੇ
0: ਤਾਬਿਆ ਚ ਮਹਾਰਾਜ ਸਲਾਉਣਾ ਕੀਤੇ।

0: ਅੱਜ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਦਾ ਸੱਚਖੰਡ ਵਿੱਚ ਜੋਤੀ ਜੋਤ ਸਮਾਉਣ ਦਾ ਖਡੂਰ ਸਾਹਿਬ ਵਿੱਚ ਗੁਰਪੁਰਬ ਹੈ। ਗੁਰੂ ਨਿਵਾਸ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਪਿਛਲਾ ਆਪਦਾ ਪਿੰਡ ਨਾਂਗੇ ਦੀ ਸਰਾਂ ਜੋ ਕਰਕੇ ਸ੍ਰੀ ਮੁਕਤਸਰ ਸਾਹਿਬ ਤੋਂ ਅੱਠ ਭੋਰੇ ਜਿਹਦਾ ਨਾਮ ਮੱਤੇ ਦੀ ਸਰਾਂ ਕਰਕੇ ਮਸ਼ਹੂਰ ਸੀ, ਇੱਥੇ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਪੁੱਜੇ ਸਨ। ਚਰਨ ਕਵਲ ਗੁਰਦੁਆਰਾ ਗੁਰੂ ਸਾਹਿਬ ਦਾ ਬਣਿਆ ਹੋਇਆ ਹੈ। ਇਸ ਸਥਾਨ ਦੇ ਉੱਤੇ ਮਹਾਰਾਜ ਸਾਹਿਬ ਦੇ ਮਾਤਾ ਪਿਤਾ ਮਾਤਾ ਸਵਰਾਈ ਜੀ ਤੇ ਪਿਤਾ ਫੇਰੂ ਮੱਲ ਜੀ, ਇਹਨਾਂ ਦੇ ਘਰ ਵਿੱਚ ਗੁਰੂ ਸਾਹਿਬ ਜੀ ਨੇ ਕਿਰਪਾ ਦੀ ਲੋੜ ਰੱਖਦੇ ਸਨ ਤੇ ਪੁੱਤਰ ਦੀ ਆਸ ਸੀ ਉਹਨਾਂ ਨੂੰ। ਗੁਰੂ ਸਾਹਿਬ ਦੇ ਚਰਨਾਂ ਦੀ ਸ਼ਰਨ ਵਿੱਚ ਆ ਗਏ। ਸਤਿਗੁਰੂ ਨਾਨਕ ਦੇਵ ਦੇ ਚਰਨਾਂ ਕੌਲਾਂ ਨੂੰ ਮਾਤਾ ਪਿਤਾ ਨੂੰ ਪੈ ਕੇ ਬੇਨਤੀ ਕੀਤੀ ਤੇ ਗਰੀਬ ਨਿਵਾਜ ਸ੍ਰੇਸ਼ਟ ਭਾਗਾਂ ਵਾਲਾ ਆਪਦੀ ਬਖਸ਼ਿਸ਼ ਵਾਲਾ ਸਾਡੇ ਘਰ ਆਪ ਪੁੱਤਰ ਬਖਸ਼ੋ। ਸੁਣ ਕੇ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਬਹੁਤ ਪ੍ਰਸੰਨ ਹੋ ਕੇ ਬਚਨ ਕੀਤੇ ਤੇ ਸਾਡੀ ਗੱਦੀ ਦੇ ਮਾਲਕ ਇਹਨਾਂ ਦਾ ਨਾਮ ਤੁਸੀਂ ਲਹਿਣਾ ਰੱਖੋਗੇ, ਇਹ ਨਾਮ ਵਾਲੇ ਹੋਣਗੇ। ਤੇ ਸਤਿਗੁਰੂ ਮਹਾਰਾਜ ਸਾਹਿਬ ਬਖਸ਼ਿਸ਼ ਕਰਕੇ ਜਦੋਂ ਆ ਗਏ ਇੱਕ ਸਾਲ ਤੋਂ ਬਾਅਦ 1561 ਬਿਕਰਮੀ ਸੀ ਉਸ ਵਕਤ ਸਾਧ ਸਿੰਘ ਜੀ ਸਤਿਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਵਕਤ ਬਾਬੇ ਫੇਰੂ ਮੱਲ ਦੇ ਘਰ ਨੂੰ ਭਾਗ ਲਾਉਣ ਵਾਸਤੇ ਮਾਤਾ ਸਵਰਾਈ ਜੀ ਦੀ ਕੁੱਖ ਨੂੰ ਸਫ਼ਰ ਕਰਨ ਵਾਸਤੇ ਅਵਤਾਰ ਧਾਰਨ ਕੀਤਾ। ਗੁਰੂ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਦੁਨੀਆਂ 'ਚ ਪ੍ਰਗਟ ਇਸ ਤਰ੍ਹਾਂ ਹੋਏ ਜਿਵੇਂ ਸਾਧ ਸੰਗਤ ਜੀ ਸੱਚ ਤੇ ਸੰਤੋਖ ਤੇ ਦਇਆ ਧਰਮ ਵਿਚਾਰ ਇਹ ਗੁਣਾਂ ਦਾ ਅੱਗੇ ਕਾਲ ਹੀ ਪਿਆ ਹੋਇਆ ਸੀ। ਗੁਰੂ ਮਹਾਰਾਜ ਸਾਹਿਬ ਦੇ ਸਾਰੇ ਗੁਣ ਦੁਨੀਆਂ 'ਚ ਆਪਦੇ ਜਨਮ ਦੇ ਨਾਲ ਹੀ ਪ੍ਰਗਟ ਕਰ ਦਿੱਤੇ। ਗਰੀਬ ਨੂੰ ਆਏ ਕੇ ਨਿਰਤਾਰੀ ਵਿਰਾਗ ਤੇ ਵੇਖ ਦੋਵੇਂ ਨਿਰਤੇ ਹੀ ਮਾਰੇ ਦੇ ਸਜ ਰਹੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਦੇ ਸਰਵਾ ਦੇ ਵਿਸ਼ਵਾਸ ਰੂਪੀ ਸੁੰਦਰ ਕਰਨ ਸਜ ਰਹੇ ਹਨ। ਆਪਦੇ ਦਾਨ ਕਰਨਾ ਤੇ ਸੇਵਾ ਰੂਪ ਹੱਥ ਸਜ ਰਹੇ ਹਨ ਅਤੇ ਉੱਦਮ ਕਰਨਾ ਅਤੇ ਗੁਰਾਂ ਦੀ ਆਗਿਆ ਦੇ ਚਰਨ ਰੂਪ ਚਰਨ ਦੋਵੇਂ ਸਜ ਰਹੇ ਹਨ। ਇਸ ਪ੍ਰਕਾਰ ਸਾਰੇ ਅੰਗਾਂ ਗੁਣਾਂ ਦੇ ਸੇਵ ਗੁਰੂ ਸਾਹਿਬ ਨੇ ਵਿਚਾਰ ਧਾਰਨ ਕੀਤਾ। ਸਤਿਗੁਰਾਂ ਦੇ ਅਵਤਾਰ ਧਾਰਨ ਤੋਂ ਸਾਹਿਬ ਸੰਗਤ ਜੀ ਮਾਤਾ ਪਿਤਾ ਨੂੰ ਬੜੀਆਂ ਖੁਸ਼ੀਆਂ ਮਨਾਈਆਂ ਅਤੇ ਆਪ ਜੀ ਗੁਰੂ ਸਾਹਿਬ ਦੀ ਕਿਰਪਾ ਗੁਰੂ ਨਾਨਕ ਦੀ ਕਿਰਪਾ ਨਾਲ ਬਾਲਕ ਅਵਸਥਾ ਦੀ ਮਾਤਾ ਪਿਤਾ ਦੀ ਗੋਦ ਵਿੱਚ ਖੇਡਦੇ ਰਹੇ ਅਤੇ ਸਮਾਂ ਪਾ ਕੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦਾ ਸਰੀਰ ਵੱਡਾ ਹੋ ਗਿਆ। ਵੱਡਾ ਹੋਣ ਤੋਂ ਦੇਵੀ ਚੰਦ ਜੋ ਖੱਤਰੀ ਸੀ ਇਸ ਖਡੂਰ ਸਾਹਿਬ ਵਿੱਚ ਨਿਵਾਸ ਕਰਨ ਵਾਲਾ ਉਸ ਨੇ ਇਹ ਮੱਤੇ ਦੀ ਸਰਾਂ ਵਿੱਚ ਜਾ ਕੇ ਬਾਬੇ ਫੇਰੂ ਮੱਲ ਦੇ ਪੁੱਤਰ ਬਾਬਾ ਲਹਿਣਾ ਜੀ ਦੇ ਤਾਣੀ ਆਪਣੀ ਪੁੱਤਰੀ ਦਾ ਨਾਤਾ ਕਰ ਦਿੱਤਾ। ਨਾਤਾ ਕਰਨ ਤੋਂ ਗੁਰੂ ਮਹਾਰਾਜ ਸਾਹਿਬ ਜੀ ਦੀ ਸ਼ਾਦੀ ਹੋਈ। ਸਤਿਗੁਰਾਂ ਦੇ ਮਹਿਲ ਸਾਡੀ ਮਾਤਾ ਦਾ ਨਾਮ ਮਾਤਾ ਖੀਰੀ ਵੀ ਹੋਇਆ ਸੰਪੂਰਨ। ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਨੇ ਕੋਈ ਸਮਾਂ ਬਤੀਤ ਕੀਤਾ। ਫਿਰ ਪਿਤਾ ਜਿਹੜਾ ਸੀ ਉਹ ਸੱਚਖੰਡ ਗਾਉਣ ਕਰ ਗਿਆ। ਬਾਬਾ ਫੇਰੂ ਮੱਲ ਜੀ ਬਲੋਚਾਂ ਦੀ ਧਾੜ ਉਸ ਵਕਤ ਆਈ। ਉਹ ਬਲੋਚਾਂ ਦੀ ਧਾੜ ਆਉਣ ਤੋਂ ਸਾਧ ਸਿੰਘ ਜੀ ਤਿੰਨ ਸਾਰਾ ਬਲੋਚਾਂ ਨੇ ਲੋਕ ਧਾਰਾਂ ਵਾਲਿਆ ਕਰਦੇ ਆ ਕੇ ਬਲੋਚਿਸਤਾਨ ਵਿੱਚੋਂ ਉਹਨਾਂ ਨੇ ਆ ਕੇ ਸਾਰਾ ਪਿੰਡ ਫੇਰ ਕਰਤਾ ਉਜਾੜ ਦਿੱਤਾ। ਉਹਨਾਂ ਦਾ ਫੇਰ ਪਿਆ ਸਾਧ ਸਿੰਘ ਜੀ ਹੁਣ ਤੱਕ। ਫਿਰ ਨਾਂਗੇ ਨੇ ਆਵਾਜ਼ ਕੀਤਾ ਸੀ ਇਸ ਕਰਕੇ ਨਾਂਗੇ ਵੀ ਉਹ ਸਰਾਂ ਕਰਕੇ ਵੱਜਦਾ ਅਤੇ ਪਹਿਲਾਂ ਮੱਤੇ ਦੀ ਸਰਾਂ ਹਰੀ ਕੇ ਮੱਤੇ ਦੀ ਸਰਾਂ ਉਹਦਾ ਨਾਮ ਸੀ। ਹੁਣ ਸੰਤ ਗੁਰਮੁਖ ਸਿੰਘਾਂ ਨੇ ਅੱਗੇ ਥੋੜ੍ਹਾ ਜਿਹਾ ਗੁੰਬਜ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ ਯਾਦਗਾਰ ਵਿੱਚ ਫੇਰ ਉੱਤੇ ਬਣਿਆ ਹੋਇਆ ਸੀ। ਸੰਤ ਗੁਰਮੁਖ ਸਿੰਘ ਸਾਹਿਬ ਜੀ ਨੇ ਜਿਹਨਾਂ ਬਾਬਿਆਂ ਨੇ ਇੱਥੋਂ ਦੀ ਸੇਵਾ ਸੰਤ ਸਾਧੂ ਸਿੰਘਾਂ ਨੇ ਸਾਰਿਆਂ ਨੂੰ ਮਿਲ ਕੇ ਮਹਾਤਮਾ ਨੂੰ ਕੀਤੀ ਹੈ। ਉਸ ਸਥਾਨ ਦੀ ਸੇਵਾ ਸਾਰੇ ਦੁਨੀਆਂ ਨੂੰ ਮਿਲ ਕਰਕੇ ਗੁਰੂ ਸਾਹਿਬ ਦਾ ਬੜਾ ਆਲੀਸ਼ਾਨ ਜਨਮ ਸਥਾਨ ਬਣਾਇਆ। ਉੱਥੇ ਨਾਂਗੇ ਦੀ ਸਰਾਂ ਵਿੱਚ ਇੱਕ ਸਰੋਵਰ ਸੁਰੋਵਰ ਬਣਾਇਆ ਹੈ, ਹੋਰ ਵੀ ਇਮਾਰਤ ਬਣਾਈ ਹੈ, ਲੰਗਰ ਦੇ ਸਥਾਨ ਬਣਾਏ ਹੈ ਤੇ ਬੜੀ ਭਾਰੀ ਚੜ੍ਹਦੀਆਂ ਕਲਾ ਦੀ ਸੇਵਾ ਸੰਤ ਮਹਾਰਾਜ ਤੋਂ ਗੁਰੂ ਸਾਹਿਬ ਜੀ ਨੇ ਕਰਵਾਈ ਹੈ। ਇਸ ਪ੍ਰਕਾਰ ਸਾਹਿਬ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਉੱਥੇ ਨਿਵਾਸ ਕਰਦੇ ਬਲੋਚਾਂ ਦੀ ਧਾਰ ਨਾ ਕੇ ਪਿੰਡ ਉਜਾੜ ਦਿੱਤਾ। ਦੇਵੀ ਚੰਦ ਦੇ ਘਰ ਵਿੱਚ ਕੋਈ ਪੁੱਤਰ ਨਹੀਂ ਸੀ। ਆਪਣੀ ਮਾਤਾ ਖੀਵੀ ਪੁੱਤਰੀ ਬੜੀ ਪਿਆਰੀ ਸੀ ਉਸ ਨੂੰ। ਉਹ ਚਾਹੁੰਦਾ ਸੀ ਕਿ ਇਹੀ ਜੀ ਔਕੜ ਦੇ ਵੇਲੇ ਪੁੱਤਰੀ ਮੇਰੇ ਪਾਸ ਹੀ ਰਵੇ। ਸਤਿਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਨੂੰ ਪਿਆਰ ਦੇ ਨਾਲ ਅਤੇ ਮਾਤਾ ਖੀਵੀ ਜੀ ਨੂੰ ਆਪਣੇ ਘਰ ਵਿੱਚ ਵੀ ਦੇਵੀ ਚੰਦ ਇੱਥੇ ਲਿਆ। ਉੱਥੇ ਰਹਿੰਦਿਆਂ ਕੋਈ ਸਮਾਂ ਗੁਜ਼ਰਿਆ। ਸਮਾਂ ਗੁਜ਼ਰਨ ਤੋਂ ਸਾਹਿਬ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਘਰ ਵਿੱਚ ਇੱਕ ਪੁੱਤਰੀ ਪੈਦਾ ਹੋਈ ਜਿਹਦਾ ਨਾਮ ਬੀਬੀ ਅਮਰੋ ਜੀ ਹੋਇਆ। ਬਸ ਕੇ ਜਿਹਨਾਂ ਦੀ ਸ਼ਾਦੀ ਹੋਈ ਗੁਰੂ ਅਮਰਦਾਸ ਸਾਹਿਬ ਦੇ ਭਤੀਜੇ ਦੇ ਨਾਲ। ਇਸੇ ਪ੍ਰਕਾਰ ਦੋ ਸਾਹਿਬਜ਼ਾਦੇ ਸਤਿਗੁਰਾਂ ਦੇ ਹੋਏ। ਵੱਡੇ ਬਾਬਾ ਦਾਸੂ ਜੀ ਜਿਹੜੇ ਸਮਾਧੀ ਵਿੱਚ ਹਰ ਵਕਤ ਰਿਹਾ ਕਰਦੇ ਅਤੇ ਛੋਟੇ ਦਾਤੂ ਜੀ ਜੋ ਬਿਹਾਰ ਵਿੱਚ ਬੜੇ ਚਤੁਰ ਸਨ। ਇਸ ਪ੍ਰਕਾਰ ਦੋ ਸਾਹਿਬਜ਼ਾਦੇ ਮਹਾਰਾਜ ਸਾਹਿਬ ਦੇ ਹੋਏ। ਕਿਉਂ ਪਰਿਵਾਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਦਾ ਹੋਇਆ। ਪਰਿਵਾਰ ਦੇ ਸਮੇਤ ਮਹਾਰਾਜ ਸਾਹਿਬ ਰਹਿੰਦੇ ਰਹੇ ਕੁਛ ਚਿਰ। ਬਾਬਾ ਜੋ ਸਤਿਗੁਰਾਂ ਦਾ ਸਸਰਾ ਸੀ ਦੇਵੀ ਚੰਦ, ਉਹ ਸਮਾਂ ਪੂਰਾ ਹੋਣ ਤੋਂ ਵਾਹਿਗੁਰੂ ਦੀ ਆਗਿਆ ਨਾਲ ਪ੍ਰਲੋਕ ਉਹਨਾਂ ਦਾ ਗਮਨ ਹੋ ਗਿਆ ਅਤੇ ਮਾਤਾ ਸਤਿਗੁਰਾਂ ਦੀ ਜੋ ਮਾਤਾ ਪੜ੍ਹਾਈ ਸੀ ਉਹ ਵੀ ਇੱਥੇ ਸਤਿਗੁਰਾਂ ਦੇ ਪਾਸ ਆ ਕੇ ਰਹਿਣ ਲੱਗ ਗਈ। ਇਸ ਪ੍ਰਕਾਰ ਸਾਹਿਬ ਸੰਗਤ ਦੀ ਸਮਾਂ ਗੁਜ਼ਰ ਗਿਆ ਅਤੇ ਦੇਵੀ ਚੰਦ ਜਿਹੜਾ ਸੀ ਉਹਦੇ ਵੱਲ ਚੜ੍ਹਾਈ ਕਰ ਗਿਆ। ਇਹ ਖਡੂਰ ਸਾਹਿਬ ਦੇ ਜਿੰਨੇ ਲੋਕ ਸੀ ਸਾਰੇ ਦੇਵੀ ਦੇ ਜਵਾਲਾਮੁਖੀ ਦੇ ਚਾਲੇ ਜਾਇਆ ਕਰਦੇ। ਰਾਮਕੁੰਡੀ ਦਾ ਪਿੰਡਾਂ ਦੀ ਜਿਸ ਪਾਸੇ ਕਿਸੇ ਨੂੰ ਚੱਲਣ ਦਾ ਖਿਆਲ ਹੋਵੇ ਇਹ ਦੇਵੀ ਦੇ ਚਾਲੇ ਜਾਇਆ ਕਰਦੇ। ਉਸ ਸਾਲ ਵਿੱਚ ਜਦੋਂ ਦੇਵੀ ਚੰਦ ਦੀ ਚੜ੍ਹਾਈ ਕਰਕੇ ਗੁਰੂ ਸਾਹਿਬ ਦੇ ਸਹੁਰੇ, ਉਸ ਸਾਲ 'ਚ ਉਹਨਾਂ ਨੇ ਕਿਹਾ ਤੁਸੀਂ ਬਾਬਾ ਲੈਣਾ ਜੀ, ਹੁਣ ਇਸ ਪਰਿਵਾਰ ਵਿੱਚ ਮੁਖੀ ਹੋ, ਤੁਹਾਡਾ ਅੱਗਾ ਅਤੇ ਸਾਡਾ ਪਿੱਛਾ। ਤੁਸੀਂ ਉਸੇ ਪ੍ਰਕਾਰ ਆਪਣੇ ਸਹੁਰੇ ਦੀ ਨਿਆਈ ਸਾਨੂੰ ਜਵਾਲਾਮੁਖੀ ਲੈ ਕੇ ਚੱਲੋ ਆਗੂ ਬਣ ਕੇ। ਆਪ ਨੂੰ ਕਿਹਾ ਭਾਈ ਮੈਂ ਤੁਹਾਡੀ ਆਗਿਆ ਨੂੰ ਸਾਰੇ ਨਗਰ ਜੀ ਨੂੰ ਮੰਨਣ ਨੂੰ ਤਿਆਰ ਹਾਂ, ਪਰ ਨਾਲ ਗੱਲ ਇਹ ਹੈ ਭਾਈ ਜੋਧ ਜੀ ਇੱਕ ਸਿੱਖ ਸਨ ਮਹਾਰਾਜ ਇੱਥੇ ਖਡੂਰ ਸਾਹਿਬ ਵਿੱਚ, ਉਹਨਾਂ ਤੋਂ ਮਹਾਰਾਜ ਗੋਬਿੰਦ ਸਾਹਿਬ ਜੀ ਜਿਹਨਾਂ ਮੈਂ ਪਹਿਲਾਂ ਬਾਬਾ ਲੈਣਾ ਜੀ ਸੀ ਬਾਣੀ ਸੁਣਿਆ ਕਰਦੇ। ਉਹ ਬਾਣੀ ਨਾਲ ਆਪਦਾ ਪ੍ਰੇਮ ਲੱਗਣੇ ਕਰਕੇ ਸਤਿਗੁਰੂ ਨਾਨਕ ਦੇਵ ਦੇ ਦਰਸ਼ਨਾਂ ਦੀ ਪਿਆਸ ਲੱਗੀ ਹੋਈ ਸੀ। ਕਹਿਣ ਲੱਗੇ ਭਾਈ ਅਸੀਂ ਤੁਹਾਡੇ ਆਗੂ ਬਣ ਕੇ ਚੱਲਦੇ ਹਾਂ, ਜੇ ਕਰਕੇ ਤੁਸੀਂ ਸ੍ਰੀ ਕਰਤਾਰਪੁਰ ਸਾਹਿਬ ਜੀ ਵੀ ਚੱਲੋ ਦੁਆਬੇ ਵਿੱਚ। ਇਸ ਪ੍ਰਕਾਰ ਜੋ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਰਾਵੀ ਦੇ ਕਿਨਾਰੇ 'ਤੇ ਵਸਾਇਆ ਸੀ, ਕਰੋੜੀਏ ਮਲ ਖੱਤਰੀ ਨੇ ਗੁਰੂ ਸਾਹਿਬ ਦੀ ਉਹ ਭੇਟਾ ਕੀਤਾ ਸੀ ਜ਼ਮੀਨ, ਉੱਥੇ ਗੁਰੂ ਘਰ ਮਹਾਰਾਜ ਸਾਹਿਬ ਨਗਰ ਵਸਾ ਕੇ ਖੇਤੀ ਕਰਵਾ ਕੇ ਸੱਚੇ ਪਾਤਸ਼ਾਹ ਪੂਜਾ ਨਹੀਂ ਸੀ ਲੈਂਦੇ, ਲੰਗਰ ਚਲਾਇਆ ਕਰਦੇ। ਕਿਉਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੋ ਜਸ ਸੀ ਬੜਾ ਭਰਪੂਰ ਸੀ ਸਾਰਿਆਂ ਇਲਾਕਿਆਂ ਵਿੱਚ। ਇਹਨਾਂ ਲੋਕਾਂ ਨੂੰ ਕਿਹਾ ਵੀ ਤੁਹਾਡਾ ਅੱਗਾ ਸਾਡਾ ਪਿੱਛਾ ਕਿਸੇ ਪਾਸੇ ਲੈ ਚੱਲੋ, ਅਸੀਂ ਤੁਹਾਡੇ ਨਾਲ ਚੱਲਾਂਗੇ। ਸੁਣ ਕੇ ਗੁਰੂ ਅੰਗਦ ਸਾਹਿਬ ਜੀ ਨੇ ਦੇਵੀ ਦੇ ਚਾਲੇ ਵਾਲਾ ਸਾਰਾ ਦੇਸ਼ ਬਣਾ ਲਿਆ ਆਪਣਾ, ਜਿਸ ਤਰ੍ਹਾਂ ਦਾ ਉਹਦਾ ਰਿਵਾਜ਼ ਸੀ ਉਹਨਾਂ ਲੋਕਾਂ ਦਾ। ਆਪ ਚੱਲਦੇ ਰਸਤੇ ਚੱਲਦਿਆਂ ਚੱਲਦਿਆਂ ਬਾਬੇ ਬਕਾਲੇ ਦੇ ਰਸਤੇ ਚੱਲਦਿਆਂ ਹੋਇਆਂ ਅੱਗੇ ਇਸੇ ਪ੍ਰਕਾਰ ਬਕਾਲੇ ਦੀ ਵੀ ਰਾਵੀ ਤੋਂ ਪਾਰ ਸ੍ਰੀ ਕਰਤਾਰਪੁਰ ਸਾਹਿਬ ਪੁੱਜੇ। ਜੋ ਕਰਤਾਰਪੁਰ ਸਾਹਿਬ ਪੁੱਜੇ ਇੱਥੇ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੋਚਿਆ ਕਿ ਸਾਡੀ ਗੱਡੀ ਦੇ ਮਾਲਕ ਆ ਰਹੇ ਹੈ। ਆਪ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੇ ਸਥਾਨ ਤੋਂ ਧਰਮਸ਼ਾਲਾ ਵਿੱਚੋਂ ਉੱਠ ਕਰਕੇ ਕਰਤਾਰਪੁਰ ਸਾਹਿਬ 'ਚੋਂ ਅੱਗੇ ਆ ਗਏ ਰਸਤਾ ਦੱਸਣ ਵਾਸਤੇ। ਆਪ ਘੋੜੀ 'ਤੇ ਚੜ੍ਹੇ ਹੋਏ ਹਨ। ਮਹਾਰਾਜ ਨੂੰ ਪੁੱਛਿਆ ਕਿ ਮਹਾਰਾਜ ਸਤਿਗੁਰੂ ਨਾਨਕ ਦੇਵ ਜੀ ਦਾ ਇਹ ਲੰਗਰ ਹੈ, ਇੱਥੇ ਰਹਿੰਦੇ ਹੈ, ਅਤੇ ਮਹਾਰਾਜ ਨੇ ਕਿਹਾ ਸਾਡੇ ਮਗਰ ਮਗਰ ਚਲੇ ਆਓ, ਚਲੋ ਤੁਹਾਨੂੰ ਦਿਖਾ ਦਿੰਦੇ ਜਿਹਨਾਂ ਨੂੰ ਤੁਸੀਂ ਦਰਸ਼ਨ ਕਰਨਾ ਚਾਹੁੰਦੇ। ਗੁਰੂ ਅੰਗਦ ਸਾਹਿਬ ਘੋੜੀ 'ਤੇ ਚੜ੍ਹੇ ਚੜ੍ਹਾਏ ਉਸੇ ਪ੍ਰਕਾਰ ਆ ਰਹੇ ਹਨ। ਸਤਿਗੁਰੂ ਨਾਨਕ ਦੇਵ ਜੀ ਅੱਗੇ ਅੱਗੇ ਜਾ ਰਹੇ ਹੈ। ਜਿਸ ਵੇਲੇ ਕਰਤਾਰਪੁਰ ਸਾਹਿਬ ਦੇ ਬੂਹੇ ਦੇ ਅੱਗੇ ਚਲੇ ਗਏ ਮਹਾਰਾਜ, ਸੱਚੇ ਪਾਤਸ਼ਾਹ ਨੇ ਕਿਹਾ ਇਸ ਖੁੰਡ ਦੇ ਨਾਲ ਘੋੜੀ ਆਪਣੀ ਬੰਨ ਦਿਓ ਅਤੇ ਅੰਦਰ ਵੜ ਕੇ ਤੁਸੀਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰ ਲਓ। ਇਉਂ ਕਹਿ ਕੇ ਸਤਿਗੁਰੂ ਜੀ ਇੱਕ ਛੋਟੀ ਬਰੀਕੀ 'ਚ ਬਾਰੀ ਦੀ ਧਰਮਸ਼ਾਲਾ ਦੇ ਅੰਦਰ ਜਾ ਪ੍ਰਵੇਸ਼ ਹੋਏ, ਉੱਥੇ ਸਿੰਘਾਸਨ 'ਤੇ ਜਾ ਕੇ ਬੈਠ ਗਏ। ਜਾਂ ਘੋੜੀ ਨੂੰ ਬੰਨ ਕੇ ਬਾਬਾ ਲਹਿਣੇ ਦੀ ਅੰਦਰ ਵੜੇ ਕੀ ਵੇਖਦੇ ਹੈ ਕਿ ਜਿਹੜੇ ਸਾਨੂੰ ਰਾਹ ਦੱਸਦੇ ਆਏ ਹੈ ਉਹੋ ਹੀ ਗੁਰੂ ਨਾਨਕ ਦੇਵ ਜੀ ਹਨ। ਤੇ ਅਸੀਂ ਬੜੀ ਗਲਤੀ ਕੀਤੀ ਹੈ, ਸਤਿਗੁਰਾਂ ਦਾ ਸਤਿਕਾਰ ਨਹੀਂ ਕੀਤਾ, ਘੋੜੀ ਤੇ ਕਿਹੜੇ ਘੁੜਾਣੇ ਕਿਉਂ ਆਏ, ਅਸੀਂ ਉਤਰ ਕੇ ਆਉਣਾ ਚਾਹੀਦਾ ਸੀ। ਇਸ ਪ੍ਰਕਾਰ ਪਛਤਾਵਾ ਕਰਦੇ ਹੋਏ ਗੁਰੂ ਸਾਹਿਬ ਦੇ ਚਰਨਾਂ ਦੀ ਸ਼ਰਨ ਪੈ ਗਏ। ਉੱਠ ਕੇ ਜਦੋਂ ਬਾਹਰ ਤੱਕਣ ਲੱਗੇ ਸਵੇਰ ਹੋਇਆ, ਫਿਰ ਜੋ ਕੀ ਵੇਖਦੇ ਹੈ ਭਾਈ ਮਨੀ ਸਿੰਘ ਸਾਹਿਬ ਨੇ ਭਾਈ ਗੁਰਦਾਸ ਜੀ ਵਾਰ ਦੀ ਜਨਮ ਸਾਖੀ ਲਿਖੀ ਹੈ। ਉਹਦੇ ਚ ਲਿਖਿਆ ਹੈ ਕਿ ਦੇਵੀ ਜਿਹੜੀ ਜਵਾਲਾਮੁਖੀ ਹੈ, ਗੁਰੂ ਸਾਹਿਬ ਦੇ ਬੂਹੇ ਅੱਗੇ ਬੜੇ ਸੁੰਦਰ ਵਸਤਰ ਪਹਿਰੇ ਹੋਏ ਹੈ, ਜਿਹੜੇ ਪਹਿਰੇ ਹੋਏ ਹੈ ਤੇ ਝਾੜੂ ਦੇ ਰਹੀ। ਝਾੜੂ ਦਿੰਦੀ ਵੇਖ ਕੇ ਮਹਾਰਾਜ ਪੁੱਛਿਆ, ਬੀਬੀ ਤੂੰ ਕੌਣ? ਇਹ ਕਹਿੰਦੇ ਵੀ ਜਿਸ ਨੂੰ ਤੁਸੀਂ ਸਾਡਾ ਖੰਡੂਰ ਸਾਹਿਬ ਦਾ ਤੇ ਜਿੰਨਾ ਸੰਗ ਪਲਸਨ ਚੱਲਿਆ ਵੀ ਉਹ ਜਵਾਲਾਮੁਖੀ ਹੈ, ਗੁਰੂ ਨਾਨਕ ਸਾਹਿਬ ਦੇ ਬੂਹੇ ਅੱਗੇ ਝਾੜੂ ਦੇਣ ਵਾਸਤੇ ਆਈ। ਇਹ ਗੱਲ ਵੇਖ ਕੇ ਸੁਣ ਕੇ ਸਾਰਿਆਂ ਸੰਗਿਆਂ ਨੂੰ ਵੀ ਵਿਖਾਇਆ। ਸਾਰੇ ਸੰਗਿਆਂ ਨੂੰ ਕਿਹਾ ਇੱਕ ਵਾਰੀ ਤਾਂ ਅਸੀਂ ਜਵਾਲਾਮੁਖੀ ਜ਼ਰੂਰ ਪਰਸਾਂਗੇ। ਕਹਿਣ ਲੱਗੇ ਵੀ ਸਾਡਾ ਤਾਂ ਕਾਰਜ ਇੱਥੇ ਹੀ ਸਰ ਗਿਆ, ਜਦੋਂ ਗੁਰੂ ਨਾਨਕ ਸਾਹਿਬ ਦੇ ਬੂਹੇ ਅੱਗੇ ਦੇਵੀ ਝਾੜੂ ਦਿੰਦੀ ਹੈ ਤੇ ਅਸੀਂ ਹੁਣ ਕਿਉਂ ਕਿਤੇ ਜਾਣਾ, ਇੱਥੇ ਗੁਰੂ ਸਾਹਿਬ ਦੇ ਦਰ ਹੀ ਰਹਾਂਗੇ। ਇਉਂ ਕਹਿ ਕੇ ਸਾਰਿਆਂ ਨੂੰ ਨਮਸਕਾਰ ਕਰਕੇ ਆਪਣੀ ਦਿਵਿਆ ਲੈ ਲਈ। ਜਿਹੜਾ ਸੰਘ ਸੀ ਸਾਰਾ ਉਹ ਸਭ ਸੰਗਤ ਜੀ ਜਵਾਲਾਮੁਖੀ ਪਲਸਣ ਵਾਸਤੇ ਚਲਿਆ ਗਿਆ। ਜਦੋਂ ਪਲਸ ਕੇ ਆਏ ਉਸੇ ਰਸਤੇ ਆਏ ਕਰਤਾਰਪੁਰ ਸਾਹਿਬ ਤੇ, ਗੁਰੂ ਅੰਗਦ ਸਾਹਿਬ ਜੀ ਨੇ ਸਾਰੇ ਖੰਡੂਰੀਆਂ ਨੂੰ ਗੁਰੂ ਨਾਨਕ ਸਾਹਿਬ ਦੇ ਚਰਨੀ ਪਾ ਕੇ ਸਿੱਖੀ ਬਖਸ਼ਾ। ਇਸ ਪ੍ਰਕਾਰ ਸਾਹਿਬ ਸੰਗਤ ਜੀ ਬਖਸ਼ਿਸ਼ ਕਰਾਈ। ਇਉਂ ਖੰਡੂਰ ਸਾਹਿਬ ਤੋਂ ਮਹਾਰਾ ਸਾਹਿਬ ਜੀ ਜਾ ਕੇ ਕਰਤਾਰਪੁਰ ਸਾਹਿਬ ਚ ਰਹਿੰਦੇ ਰਹੇ। ਬੜੀ ਭਾਰੀ ਸੇਵਾ ਸਤਿਗੁਰੂ ਨਾਨਕ ਦੇਵ ਜੀ ਕੀਤੀ, ਜੇ ਸੇਵਾ 'ਚ ਕੋਈ ਫਰਕ ਨਹੀਂ ਪੈਣ ਦਿੱਤਾ। ਰਾਹ ਜਿਵੇਂ ਅਸੀਂ ਸੇਵਾ ਕੀਤੀ, ਜੋ ਵੀ ਜਾਂਦਾ ਹੋਵੇ ਭਲਾ ਜੀ, ਅਤੇ ਜੇ ਕੋਈ ਕਹਿਣ ਕੇ ਉਹ ਨਹੀਂ ਹੈ ਤਾਂ ਕਹਿਣ ਭੁੱਲ ਗਿਆ ਜੀ। ਇਸ ਪ੍ਰਕਾਰ ਮਹਾਰਾ ਸਾਹਿਬ ਹਰ ਵਕਤ ਕਾਰਜਾਂ ਵਿੱਚ ਰਹਿੰਦੇ। ਜੇ ਕਦੇ ਮਹਾਰਾ ਸਾਹਿਬ ਰਾਤਰੀ ਕਹਿੰਦੇ ਤਾਂ ਉਸ ਵੇਲੇ ਰਾਤਰੀ ਮੰਨਦੇ, ਜੇ ਦਿਨ ਕਹਿੰਦੇ ਦਿਨ ਹੀ ਮੰਨਦੇ। ਬੜੀ ਭਾਰੀ ਆਗਿਆ ਗੁਰੂ ਸਾਹਿਬ ਦੀ ਮੰਨੀ, ਜਿਸ ਆਗਿਆ ਵਿੱਚ ਗੁਰੂ ਸਾਹਿਬ ਨੇ ਪਰਖਣੀ ਸ਼ੁਰੂ ਕਰ ਦਿੱਤੀ। ਸੱਚੇ ਪਾਤਸ਼ਾਹ ਜੀ ਨੇ ਆਪਦੇ ਸਰੀਰ ਦੇ ਉੱਤੇ ਲੱਸੀ ਆਦਿਕਾਂ ਦੇ ਸਿੱਕੇ ਪਾ ਕੇ, ਗੁਰੂ ਨਾਨਕ ਦੇਵ ਜੀ ਨੇ ਕਮਰ ਕਸੇ ਦੇ ਵਿੱਚ ਇੱਕ ਛੁਰਾ ਬੰਨ ਕੇ ਧਾਨ ਕੂ ਗ੍ਰਹਿਣ ਕਰਤਾ ਉਸਦਾ ਰੂਪ ਧਾਨ ਕੇ ਸਿੱਖੀ ਨੂੰ ਪਰਖਣਾ ਕੀਤਾ। ਉਸ ਪਰਖਣ ਤੋਂ ਸਾਹਿਬ ਸੰਗਤ ਜੀ ਸਿੱਖ ਸੰਗਤਾਂ ਜਿਹੜਾ ਮੱਥਾ ਟੇਕ ਦੀਆਂ, ਮਹਾਰਾਜ ਕਹਿੰਦੇ ਮੱਥਾ ਨਾ ਟੇਕੋ, ਇਹ ਟੇਕਣੇ ਨਾ ਹੱਡੇ ਦੋ ਕੁੱਟ ਕੇ ਮਹਾਰਾਜ ਸਾਹਿਬ ਲਾ ਦਿੰਦੇ। ਇਸ ਪ੍ਰਕਾਰ ਬਹੁਤ ਸਾਰੀਆਂ ਸੰਗਤਾਂ ਭੱਜ ਨਿਕਲੀਆਂ। ਜਦੋਂ ਪੂਰੇ ਨਾ ਉਤਰੇ, ਜਿੱਥੇ ਬੈਠ ਕੇ ਗੱਲਾਂ ਕਰਿਆ ਕਰਨ, ਗੁਰੂ ਮਹਾਰਾਜ ਸਾਹਿਬ ਜੀ ਉੱਥੇ ਜਾ ਰਿਹਾ ਕਰਨ। ਤੇ ਉਹ ਪਰਖ ਬਹੁਤ ਸਾਰੀ ਕੀਤੀ, ਲੋਕ ਕਹਿਣ ਗੁਰੂ ਸਾਹਿਬ ਦਾ ਸੁਭਾਅ ਬਦਲ ਗਿਆ। ਉਸ ਵੇਲੇ ਮਿਲ ਮਿਲ ਕੇ ਵਿਚਾਰ ਕਰਿਆ ਕਰਨ ਮਹਾਰਾਜ ਸਾਹਿਬ ਦੇ ਨਾਲ। ਇਸ ਪ੍ਰਕਾਰ ਸਾਹਿਬ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪਰਖ ਕਰਦਿਆਂ ਹੋਇਆ ਫਿਰ ਲੰਗਰ ਅਠਪਹਿਰਾ ਕਰ ਦਿੱਤਾ। ਅਠਪਹਿਰਾ ਲੰਗਰ ਕਰਦਿਆਂ ਕਈ ਅਠਪਹਿਰੇ ਲੰਗਰ ਤੋਂ ਚਲੇ ਗਏ, ਫਿਰ ਤੀਜੇ ਦਿਨ ਕਰਤਾ, ਦਸਾਂ ਦਿਨਾਂ ਤੱਕ ਕਰਤਾ ਲੰਗਰ। ਬਹੁਤ ਸਾਰੇ ਲੋਕ ਚਲੇ ਗਏ, ਕਹਿੰਦੇ ਇੱਥੇ ਕੀ ਕਰਨਾ, ਘਰ ਕੀ ਰਹਾਂਗੇ। ਉਹ ਜਦੋਂ ਚਲੇ ਗਏ ਪਰ ਗੁਰੂ ਅੰਗਦ ਸਾਹਿਬ ਜੀ ਅਡੋਲ ਰਹੇ, ਫਿਰ ਖੇਤੀ ਸਿੱਖਾਂ ਤੋਂ ਕਰਾਈ ਹਲ ਪਕਵਾ ਕੇ। ਦਸਾਂ ਦਿਨਾਂ ਤੱਕ ਜਦੋਂ ਮਹਾਰਾਜ ਲੰਗਰ ਬੰਦ ਕੀਤਾ, ਜਿਹੜੇ ਦੋਲੇ ਨਾਲ ਸਿੱਖ ਪੂਰੇ ਰਹੇ, ਫਿਰ ਲੰਗਰ ਹਰ ਰੋਜ਼ ਦੋਵੇਂ ਵਕਤ ਕਰਤਾ ਮਹਾਰਾਜ ਜੀ ਨੇ। ਇਸ ਪ੍ਰਕਾਰ ਮਹਾਰਾਜ ਪਰਖ ਦੇ ਜਦੋਂ ਪੂਰੇ ਉੱਤੇ ਜਦੋਂ ਖੇਤੀ ਪੱਕ ਗਈ, ਉਹ ਸਾਰੀ ਖੇਤੀ ਪੱਕੀ ਨੂੰ ਕਟਵਾ ਕੇ ਇੱਕ ਤਾਂ ਸਾਰਾ ਕੁੱਲੂ ਕਰਵਾ ਕੇ ਮਹਾਰਾਜ ਸਾਹਿਬ ਜੀ ਨੂੰ ਅਗਨ ਲਵਾ ਦਿੱਤੀ। ਕਈ ਕਹਿੰਦੇ ਅਸੀਂ ਤਾਂ ਖੇਤੀ ਪਕਾਈ ਹੈ, ਪਾਲੀ ਹੈ, ਸਾਥੋਂ ਸਾੜੀ ਨਹੀਂ ਜਾਂਦੀ। ਮਹਾਰਾਜ ਸਾਹਿਬ ਨੇ ਕਿਹਾ ਕੋਈ ਇੱਕ ਸਿੱਖਾਂ ਨੂੰ ਕਿਹਾ ਵੀ ਮਹਾਰਾਜ ਦੀ ਆਗਿਆ ਹੀ ਤਾਂ ਮੰਨਣੀ ਹੈ, ਗੁਰੂ ਸਾਹਿਬ ਦੀ ਆਗਿਆ ਨਾਲ ਹੀ ਖੇਤੀ ਕੀਤੀ ਹੈ। ਕਈਆਂ ਨੂੰ ਉਸੇ ਵੇਲੇ ਹੁਕਮ ਮੰਨ ਕਰਕੇ ਉਹ ਸਵਾਹ ਕਰ ਦਿੱਤੀ। ਇਸ ਪ੍ਰਕਾਰ ਸਾਹਿਬ ਸੰਗਤ ਦੀ ਪਰਖ ਕਰਨ ਤੋਂ ਬਹੁਤ ਸਾਰੇ ਲੋਕਾਂ ਦੇ ਦਿਲ ਡੋਲ ਗਏ। ਗੁਰੂ ਸੱਚੇ ਪਾਤਸ਼ਾਹ ਦੀ ਪਰਖ ਕਰਿਆ ਕਰਨ, ਜਦੋਂ ਪਰਖ ਵਿੱਚ ਪੂਰੇ ਨਾ ਉਤਰਿਆ ਕਰਨ। ਇੱਕ ਦਿਨ ਦੀ ਗੱਲ ਹੈ ਕਿ ਮਾਤਾ ਸੁਲੱਖਣੀ ਜੀ ਕਹਿਣ ਲੱਗੇ, ਮਹਾਰਾਜ ਸਾਹਿਬ ਜਦੋਂ ਨੂੰ ਤੁਸੀਂ ਰੁਕ ਨਹੀਂ ਕਰਦੇ। ਉਸ ਵੇਲੇ ਸਤਗੁਰੂ ਜੀ ਨੇ ਕਟੋਰਾ ਜਿਹੜਾ ਸੀ ਕਹੇ ਦਾ, ਉਹ ਇੱਕ ਮੇਲੇ ਚੜ੍ਹੇ ਜਿਸ ਤਾਪਤਾ, ਜਿਸ ਵੇਲੇ ਸਿੱਧ ਪੈ ਕਿਹਾ ਕਿ ਸ੍ਰੀ ਚੰਦ ਕੱਢ। ਸ੍ਰੀ ਚੰਦ ਕਹਿਣ ਲੱਗਾ ਜੀ, ਇਹੋ ਜਿਹੇ ਕੰਮ ਸਾਥੋਂ ਕਰਾਉਣੇ ਹੋ, ਸਾਡੇ ਪੁੱਤਰ ਹੁੰਦੇ ਅਸੀਂ ਚੰਗੇ ਲੱਗਦੇ ਹਾਂ, ਲਖਮੀ ਦਾਸ ਵੀ ਇਵੇਂ ਜਵਾਬ ਦਿੱਤਾ। ਫਿਰ ਇੱਕ ਦਿਨ ਸੁਲੱਖਣੀ ਦੇ ਪਾਸ ਬੈਠਿਆਂ ਤੋਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਕ ਦਿੱਲੀ ਸਿੱਖਾਂ ਤੋਂ ਡਰ ਕੇ ਚੂਹਾ ਵੀ ਚੱਬ ਕੇ ਸਿੱਟ ਗਈ। ਉਹ ਚੁਕਾਉਣਾ ਚਾਹਿਆ। ਸ੍ਰੀ ਚੰਦ ਨੇ ਕਿਹਾ ਮੈਂ ਨਹੀਂ ਵੀ ਇਹ ਕੰਮ ਕਰ ਸਕਦਾ। ਲਖਮੀ ਦਾਸ ਨੂੰ ਕਿਹਾ ਕਿਵੇਂ ਹੋ ਸਕਦਾ ਹੈ। ਇਸ ਪ੍ਰਕਾਰ ਦੇ ਪੁੱਤਰਾਂ ਦੀ ਪੜ੍ਹ ਕੀਤੀ। ਉਸ ਵਕਤ ਗੁਰੂ ਅੰਗਦ ਸਾਹਿਬ ਵੱਲ ਇਸ਼ਾਰਾ ਕੀਤਾ ਤੇ ਮਹਾਰਾਜ ਸਾਹਿਬ ਅੱਧਾ ਵਾਕ ਮੁੱਖ ਵਿੱਚ ਸੀ, ਚੱਕ ਉੱਠ ਕੇ ਉਹਨੂੰ ਬਾਹਰ ਸਿੱਟ ਕੇ ਹੱਥ ਮਾਰ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਆ ਗਈ। ਇਸ ਪ੍ਰਕਾਰ ਕਟੋਰਾ ਵੀ ਆਪ ਜੀ ਨੇ ਉਸ ਨਾਲ ਧੋ ਮਾਣ ਕੇ ਕੱਢਿਆ ਕਿ ਉਸ ਪਹਿਰ ਵਿੱਚ ਮਹਾਰਾਜ ਸਾਹਿਬ ਹਰ ਵਕਤ ਪੂਰਨ ਰਹਿੰਦੇ। ਇੱਕ ਦਿਨ ਮਹਾਰਾਜ ਸਾਹਿਬ ਨਦੀ ਦੇ ਤੁਸੀਂ ਰਾਵੀ ਦੇ ਵਿੱਚ ਖੜੇ ਸਨ। ਮਹਾਰਾਜ ਸਾਹਿਬ ਬਸਤਰ ਲੈ ਕੇ ਬਾਹਰ ਇਸ਼ਨਾਨ ਕਰਕੇ ਬੈਠੇ ਆ। ਗੁਰੂ ਅੰਗਦ ਸਾਹਿਬ ਇੰਨਾ ਪਾਇਆ ਚੜਿਆ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਚੇਤਾ ਨਹੀਂ ਰਿਹਾ ਦੇਹ ਦਾ। ਸੰਗੁਰੂ ਨਾਨਕ ਦੇਵ ਜੀ ਪ੍ਰੇਮ ਦੇ ਵਿੱਚ ਬਾਹਰੋਂ ਨਿਕਲ ਕਰਕੇ ਰਾਵੀ ਤੋਂ ਬਾਹਰ ਆ ਕੇ ਖੜੇ ਹੋ ਗਏ। ਵੇਖਿਆ ਸਿਆਣ ਨਹੀਂ ਸਕੇ। ਫਿਰ ਆਪਣਾ ਚਰਨ ਛੁਹਾ ਕੇ ਇਹਨਾਂ ਦੀ ਗਰਮਾਇਸ਼ ਪੈਦਾ ਕਰਕੇ ਸਰੀਰ ਦੀ ਸਾਵਧਾਨੀ ਕਰਾਈ ਸੱਚੇ ਪਾਤਸ਼ਾਹ ਨੇ। ਇਸ ਪ੍ਰਕਾਰ ਬੜੀ ਪਰਖ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਰਦੇ ਰਹੇ। ਫਿਰ ਗੁਰੂ ਸਾਹਿਬ ਨੇ ਅਖੀਰ ਪਰਖ ਵਿੱਚ ਸਾਹਿਬ ਸੰਗਤ ਜੀ ਸਿੱਖ ਸੰਗਤਾਂ ਨੂੰ ਕਿਹਾ ਜੇ ਤੁਸੀਂ ਧੋਣੇ ਆਓ ਸਾਡੇ ਨਾਲ ਨਾਲ ਸੰਗਤਾਂ ਕਿੰਨੀਆਂ ਜਾ ਰਹੀਆਂ ਹਨ ਤੇ ਆਪ ਜੀ ਨੂੰ ਪੈਸੇ ਹੀ ਪੈਸੇ ਸਾਰੀ ਧਰਤੀ ਜੋ ਖਾਏ। ਮਹਾਰਾਜ ਕਹਿੰਦੇ ਪੰਡਾਂ ਬੰਨ ਕੇ ਲੈ ਜਾਓ। ਬਹੁਤਿਆਂ ਲੋਕਾਂ ਨੂੰ ਉੱਥੋਂ ਹੀ ਪੈਸਿਆਂ ਦੀਆਂ ਪੰਡਾਂ ਬੰਨ ਲਈਆਂ। ਜਦੋਂ ਸਿੱਖ ਨਵਾਂ ਲਾਲਚ ਕਰਦੇ ਵੇਖੇ ਫਿਰ ਰੁਪਇਆਂ ਦੀ ਧਰਤੀ ਵਿਖਾਈ। ਮਹਾਰਾਜ ਕਹਿ ਬੰਨ ਜੋ ਜਿੰਨੀ ਲੋੜ ਹੈ। ਰੁਪਇਆਂ ਦੀਆਂ ਪੰਡਾਂ ਬੰਨ ਕੇ ਚਲੇ ਗਏ। ਫਿਰ ਜਦੋਂ ਨਾ ਡੋਲੇ ਜਿੰਨੇ ਸਿੱਖ ਚ ਰਹਿ ਗਏ ਉਹਨਾਂ ਨੂੰ ਸੋਨੇ ਦੀਆਂ ਮੋਹਰਾਂ ਵਿਖਾਈਆਂ। ਉਹ ਮੋਹਰਾਂ ਵੇਖ ਕੇ ਪੰਡਾਂ ਬੰਨ ਕੇ ਲੈ ਗਏ। ਅਖੀਰ ਚਾਰ ਸਿੱਖ ਰਹਿ ਗਏ ਮਹਾਰਾਜ ਦੀ ਪਰਖ ਵਿੱਚ। ਇੱਕ ਭਾਈ ਭਗੀਰ ਸਿੰਘ ਜੀ ਮਸੀਹਾਂ ਦੇ ਸਨ ਦੁਆਬੇ ਦੇ। ਇੱਕ ਭਾਈ ਸਧਾਰਨ ਜੀ ਜੋ ਕਾਲੀ ਦਰਸ਼ਨ ਵਾਲਾ ਦੀ ਸੇਵਾ ਕਰਦੇ ਰਹੇ ਤੇ ਗੁਰੂ ਅੰਗਦ ਸਾਹਿਬ ਜੀ। ਇੱਕ ਭਾਈ ਬੁੱਢਾ ਸਾਹਿਬ ਜੀ। ਇਹ ਚਾਰੇ ਸਿੱਖ ਮਹਾਰਾਜ ਦੇ ਨਾਲ ਹੈ। ਹਜ਼ੂਰ ਬਾਹਰ ਬਾਜ਼ਾਰ ਵਿੱਚ ਚਲੇ ਗਏ। ਉਸ ਵਕਤ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਐਸਾ ਸਾਂਗ ਰਹਿੰਦੇ ਆ। ਉਹ ਉਜਾੜ ਦੇ ਵਿੱਚ ਇੱਕ ਮੁਰਦਾ ਪਿਆ ਵਿਖਾਇਆ। ਉਹਦੇ ਉੱਤੇ ਬਸਤਰ ਚਿੱਟਾ ਦਿੱਤਾ ਹੋਇਆ ਹੈ ਤੇ ਕੋਲੇ ਲੱਕੜਾਂ ਪਈਆਂ ਹੋਈਆਂ। ਗੁਰੂ ਮਹਾਰਾਜ ਸਾਹਿਬ ਕਿਹਾ ਤੁਸੀਂ ਭਾਈ ਸਾਡੇ ਸਿਰ ਕਹਾਉਂਦੇ ਹੋ ਤੇ ਮੁਰਦੇ ਨੂੰ ਖਾਓ। ਭਾਈ ਬੁੱਢਾ ਸਾਹਿਬ ਨੇ ਦੱਸਿਆ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਦੇ ਕੋਲੇ ਗੱਲ ਦੱਸਦੇ ਹਾਂ ਕਿ ਵੀ ਅਸੀਂ ਉਹ ਮਹਾਰਾਜ ਕੋਲ ਨਹੀਂ ਸਹਾਰ ਸਕੇ। ਮੈਂ ਵੀ ਤੇ ਭਗੀਰ ਸਿੰਘ ਵੀ ਤੇ ਭਾਈ ਸਧਾਰਨ ਵੀ ਇਹ ਤਿੰਨੇ ਅਸੀਂ ਝਾੜੀਆਂ ਦੇ ਉਹਲੇ ਹੋ ਗਏ ਅਤੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਉਸ ਮੁਰਦੇ ਦੀ ਲੋਹ ਦੇ ਲਾਏ ਲਾਏ ਫਿਰਨ ਲੱਗ ਗਏ। ਮਹਾਰਾਜ ਕਹਿੰਦੇ ਪੁਰਖਾ ਕੀ ਕਰਨਾ, ਕਿਉਂ ਦੇਰ ਲਾਈ ਹੈ, ਮਹਾਰਾਜ ਆਗਿਆ ਕਿਸ ਪਾਸਿਓਂ ਹੈ। ਸੱਚੇ ਪਾਤਸ਼ਾਹ ਨੇ ਕਿਹਾ ਪੈਰਾਂ ਵੱਲੋਂ ਲਾ ਕੇ ਸਿਰ ਤੱਕ ਖਾਓ। ਜਦੋਂ ਇਹ ਵਚਨ ਕੀਤੇ
1: ਚਾਦਰ ਚੱਕੀ ਤੇ ਕੜਾਹ ਪ੍ਰਸ਼ਾਦ ਵੇਖਿਆ ਤੈਨੂੰ ਵੇਖ ਕੇ ਭਾਈ ਬੁੱਢਾ ਸਾਹਿਬ ਜੀ ਕਹਿੰਦੇ ਅਸੀਂ ਹੈਰਾਨ ਹੋ ਗਏ। ਉਹ ਸਭ ਕੁਝ ਫਿਰ ਅਲੋਪ ਕਰਤਾ ਗੁਰੂ ਸਾਹਿਬ ਸੱਚੇ ਪਾਤਸ਼ਾਹ। ਇਸ ਪ੍ਰਕਾਰ ਕੌਂਪਸ ਕਰਕੇ ਗੁਰੂ ਅੰਗਦ ਸਾਹਿਬ ਨੂੰ ਛਾਤੀ ਨਾਲ ਲਾ ਕੇ ਕਿਹਾ ਕਿ ਅੱਜ ਤੋਂ ਤੁਹਾਡਾ ਨਾਂ ਸਾਡੇ ਅੰਗਾਂ ਚੋਂ ਪੈ ਰਹੇ ਅੰਗ ਵੀ ਜਿਵੇਂ ਗੰਗਾ ਚੋਂ ਲਹਿਰ ਉੱਠਦੀ ਹੈ, ਇਹ ਸਾਡੀ ਜੋਤ ਚ ਤੁਸੀਂ ਪ੍ਰਗਟ ਹੋਏ ਹੋ। ਅੱਜ ਤੁਹਾਡਾ ਨਾਂ ਗੁਰਮਤ ਦਾ ਅੰਗਦ ਰੱਖਿਆ ਅਤੇ ਉਸ ਵੇਲੇ ਸਤਿਗੁਰੂ ਸਾਹਿਬ ਜੀ ਨੂੰ ਸਾਹਿਬਜ਼ਾਦਿਆਂ ਦੀ ਸਾਰੀ ਸੰਗਤ ਦੀ ਪਰਖ ਕਰਕੇ ਸਾਹਿਬ ਸੰਗਤ ਜੀ ਗਰੀਬ ਨਵਾਜ ਸਤਿਗੁਰੂ ਨਾਨਕ ਦੇਵ ਜੀ ਨੇ 1596 ਵਿਕਰਮੀ ਵਿੱਚ ਸੱਚੇ ਪਾਤਸ਼ਾਹ ਨੂੰ ਗੁਰਤਾ ਗੱਦੀ, ਪੰਜ ਸਰਾਜ ਨੂੰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਗੁਰਤਾ ਗੱਦੀ ਪੰਚਮੀ ਨੂੰ ਬਖਸ਼ੀ। ਗੁਰੂ ਅੰਗਦ ਸਾਹਿਬ ਨੂੰ ਗੁਰਤਾ ਗੱਦੀ ਦੇ ਕੇ ਕਿਹਾ ਕਿ ਤੁਸੀਂ ਹੁਣ ਇੱਥੇ ਸਾਹਿਬਜ਼ਾਦੇ ਮੇਲ ਕਰਨਗੇ, ਇੱਥੇ ਕਰਤਾਰਪੁਰ ਸਾਹਿਬ ਵਿੱਚ ਤੁਸੀਂ ਜਾ ਕੇ ਖਡੂਰ ਸਾਹਿਬ ਵਿੱਚ ਜਾ ਕੇ ਨਿਵਾਸ ਕਰੋ। ਤੇ ਗੁਰੂ ਮਹਾਰਾਜ ਸਾਹਿਬ ਦੀ ਆਗਿਆ ਮੰਨ ਕੇ ਸੱਚੇ ਪਾਤਸ਼ਾਹ ਜਿਵੇਂ ਮਹਾਰਾਜ ਦੇ ਅੰਦਰ ਨਿਸ਼ਚਾ ਸੀ ਕਿ ਜਿਵੇਂ ਗੁਰੂ ਸਾਹਿਬ ਆਗਿਆ ਕਰਨ ਨੂੰ ਮੋੜਨੀ ਨਹੀਂ, ਭਾਵੇਂ ਵਿਛੋੜੇ ਦਾ ਦੁੱਖ ਨਹੀਂ ਸੀ ਸਹਾਰ ਸਕਦੇ, ਆਪ ਆਗਿਆ ਨਹੀਂ ਮਹਾਰਾਜ ਦੀ ਮੋੜੀ। ਪਹਿਲਾਂ ਪਰਖ ਹੋਈ ਸੀ, ਉਦੋਂ ਕਰਤਾਰਪੁਰ ਸਾਹਿਬ ਤੋਂ ਭੇਜ ਕੇ ਸੀ, ਖਡੂਰ ਸਾਹਿਬ ਆ ਕੇ ਟਿਕ ਗਏ ਸੀ। ਉਦੋਂ ਮਹਾਰਾਜ ਸਾਹਿਬ ਗੁਰੂ ਨਾਨਕ ਸਾਹਿਬ ਜੀ ਇੱਥੇ ਮਿਲਣ ਵਾਸਤੇ ਆਏ, ਜੋ ਗੁਰੂ ਨਾਨਕ ਦੇਵ ਦਾ ਗੁਰਦੁਆਰਾ ਬਣਿਆ ਹੋਇਆ ਹੈ, ਇੱਥੇ ਆ ਕੇ ਆਪ ਜੀ ਨੂੰ ਮਿਲੇ। ਫਿਰ ਗੁਰੂ ਅੰਗਦ ਸਾਹਿਬ ਦਇਆ ਕਰਨ ਵਾਲੇ ਚੱਲੇ। ਇਹ ਪਟਿਆਲਾ ਸਾਹਿਬ ਜਿਹੜਾ ਬਣਿਆ ਗੁਰਦੁਆਰਾ, ਇੱਥੇ ਤੱਕ ਜਦੋਂ ਗੁਰੂ ਅੰਗਦ ਸਾਹਿਬ ਆਏ, ਮਹਾਰਾਜ ਕਹਿੰਦੇ ਬਸ ਪੁਰਖਾ ਬਹਿ ਜਾ ਇੱਥੇ। ਇਹ ਬਚਨ ਸੁਣ ਕੇ ਮਹਾਰਾਜ ਛੇ ਮਹੀਨੇ ਹੀ ਬੈਠੇ ਹੋਏ ਸੱਚੇ ਪਾਤਸ਼ਾਹ। ਫਿਰ ਸਤਿਗੁਰੂ ਨਾਨਕ ਦੇਵ ਜੀ ਪ੍ਰੇਮ ਦੀ ਖਿੱਚ ਵਿੱਚ ਆ ਕੇ ਕਰਤਾਰਪੁਰੋਂ ਇਹਨਾਂ ਨੂੰ ਮਿਲਾਇਆ ਤੇ ਜਗਾ ਕੇ ਕਿਹਾ, ਪੁਰਖਾ ਅਸੀਂ ਤਾਂ ਸਹਿਜ ਸੁਭਾਅ ਕਿਹਾ ਸੀ, ਤੁਸੀਂ ਇੱਥੇ ਕਿਉਂ ਧਰਨਾ ਮਾਰ ਕੇ ਬੈਠਦੇ? ਆ ਜਿਹੜਾ ਤਪ ਕੀਤਾ ਸੀ ਤੁਹਾਡੇ ਵਾਸਤੇ ਕੀਤਾ, ਤੁਸੀਂ ਕਿਉਂ ਖੇਚਲ ਕਰਦੇ ਹੋ? ਇਹ ਬਚਨ ਮਹਾਰਾਜ ਨੇ ਕਹੇ। ਫਿਰ ਕਰਤਾਰਪੁਰ ਸਾਹਿਬ ਨੂੰ ਲੈ ਗਏ ਅੰਮ੍ਰਿਤਸਰ ਸਾਹਿਬ ਵਿੱਚ, ਜਿਹੜੀ ਯਾਦਗਾਰ ਹੈ ਨਾ ਬਾਬੇ ਬੁੱਢੇ ਸਾਹਿਬ ਦੀ ਦੇਰ, ਉੱਥੇ ਗੁਰੂ ਅੰਗਦ ਸਾਹਿਬ ਅਤੇ ਗੁਰੂ ਨਾਨਕ ਸਾਹਿਬ ਜਾਂਦੇ ਨੂੰ ਨਿਵਾਸ ਕੀਤਾ ਸੀ। ਬਾਬਾ ਸ਼ਾਮ ਸਿੰਘ ਜੀ ਨੇ ਜਿਹੜੀਆਂ ਪ੍ਰੇਮ ਪਰਚੀਆਂ ਲਿਖੀਆਂ ਲਿਖਤ ਦੀ ਪੁਸਤਕਾਂ, ਉਹਦੇ ਵਿੱਚ ਜ਼ਿਕਰ ਆਉਂਦਾ ਸਾਧ ਸੰਗਤ ਦਾ। ਇਸ ਪ੍ਰਕਾਰ ਸਤਿਗੁਰੂ ਨਾਨਕ ਦੇਵ ਅਤੇ ਗੁਰੂ ਅੰਗਦ ਸਾਹਿਬ ਵੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਵਿੱਚ ਗਏ ਸਨ। ਫਿਰ ਕਰਤਾਰਪੁਰ ਸਾਹਿਬ ਜਾ ਕੇ ਮਹਾਰਾਜ ਗੁਰਤਾ ਗੱਦੀ ਬਖਸ਼ ਦਿੱਤੀ। ਗੁਰਤਾ ਗੱਦੀ ਦੇ ਕੇ ਮਹਾਰਾਜ ਸਾਨੂੰ ਖਡੂਰ ਸਾਹਿਬ ਭੇਜ ਦਿੱਤਾ। ਇੱਥੇ ਖਡੂਰ ਸਾਹਿਬ ਕਹਿ ਕੇ ਮਾਤਾ ਭਰਾਈ ਦੇ ਪਾਸ ਸਾਡਾ ਤਖ਼ਤ ਹੈ, ਤੁਸੀਂ ਉੱਥੇ ਜਾ ਕੇ ਟਿਕਾਣਾ ਕਰੋ। ਇਹ ਸਤਿਗੁਰਾਂ ਦਾ ਬਚਨ ਮੰਨ ਕੇ ਮਹਾਰਾਜ ਸਾਹਿਬ ਜੀ ਵਿਰਾਗ ਵਿੱਚ ਆ ਗਏ। ਮਾਤਾ ਸੁਭਰਾਈ ਨੂੰ ਪੁੱਛਿਆ ਸਤਿਗੁਰੂ ਨਾਨਕ ਦੇਵ ਜੀ ਦੀ ਬਾਬਤ, ਇਹ ਮਹਾਰਾਜ ਨੇ ਕਿਹਾ ਸਾਨੂੰ ਕੋਈ ਚੰਗੀ ਚੀਜ਼ ਨਹੀਂ ਲੱਗਦੀ। ਵਿਰਾਗ ਵਿੱਚ ਆ ਕੇ ਕੋਹੜੀ ਸਾਹਿਬ ਜਿਹੜੀ ਬਣੀ, ਉਸ ਕੋਹੜੀ 'ਚ ਸਮਾਧੀ ਲਾ ਕੇ ਬੈਠ ਗਏ। ਕਿਹਾ ਕਿ ਮਾਤਾ ਸਾਨੂੰ ਬੁਲਾਵੇ ਨਾ, ਕੋਈ ਸਾਡਾ ਚਿੱਤ ਨਹੀਂ ਹੁਣ ਬੋਲਣ ਨੂੰ ਕਰਦਾ, ਇਹ ਚਿਣ ਦੇ। ਉਹ ਮਾਤਾ ਨੇ ਉਸੇ ਵਕਤ ਮਹਾਰਾਜ ਦੀ ਆਗਿਆ ਮੰਨ ਕੇ ਬੂਹਾ ਚਿਣ ਦਿੱਤਾ। ਕਿਉਂ 6 ਮਹੀਨੇ ਮਹਾਰਾਜ ਸਮਾਧੀ 'ਚ ਬੈਠੇ ਰਹੇ। ਉਦੋਂ ਸਤਿਗੁਰੂ ਨਾਨਕ ਦੇਵ ਜੀ 1596 ਵਿਕਰਮੀ ਵਿੱਚ ਅਸੂ ਦੇ ਸਰਾਧਾਂ ਦੀ 10ਵੀਂ ਨੂੰ ਜੋਤੀ ਜੋਤ ਸਮਾ ਗਏ, ਸੱਚਖੰਡ ਵਿੱਚ ਮਹਾਰਾਜ ਚਲੇ ਗਏ। ਇਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਸਾਹਿਬ ਨੇ ਕੌਂਟੈਕਟ ਕੀਤੇ। ਗੁਰੂ ਅੰਗਦ ਸਾਹਿਬ ਦੀ ਜੋਤ ਵਿੱਚ ਜੋਤ ਉਹਾ ਜੁਗਤ ਸਾਹ ਸਹਿ ਕਾਇਆ ਫੇਰ ਉਪਨਤੀ ਹੈ। ਉਹ ਜੋਤ ਗੁਰੂ ਨਾਨਕ ਦੀ, ਉਹ ਜੁਗਤ ਭਗਤੀ ਸਹਿਜ ਗਿਆਨ, ਇੱਕ ਪਾਤਸ਼ਾਹ ਗੁਰੂ ਨਾਨਕ ਨੂੰ ਕਾਇਆ ਪਲਟ ਕੇ ਗੁਰੂ ਅੰਗਦ ਸਰੂਪ ਧਾਰਿਆ ਸੱਚੇ ਪਾਤਸ਼ਾਹ ਜੀ ਨੇ। ਇਸ ਪ੍ਰਕਾਰ ਖਡੂਰ ਸਾਹਿਬ ਵਿੱਚ ਬੈਠ ਕੇ ਨਿਵਾਸ ਕੀਤਾ। 6 ਮਹੀਨੇ ਸਮਾਧੀ 'ਚ ਬੈਠੇ ਰਹੇ। ਕਰਤਾਰਪੁਰ ਜਦੋਂ ਮਹਾਰਾਜ ਜੋਤੀ ਜੋਤ ਸਮਾ ਗਏ, ਸੰਗਤਾਂ ਦਰਸ਼ਨਾਂ ਨੂੰ ਆ ਕਰਨ ਬੜੀਆਂ ਵਿਆਕੁਲ ਹੋ ਗਈਆਂ। ਉਸ ਵਿੱਚ ਭਾਈ ਬੁੱਢੇ ਸਾਹਿਬ ਨੂੰ ਸਾਰਿਆਂ ਸਿੱਖਾਂ ਨੂੰ ਬੇਨਤੀ ਕੀਤੀ ਕਿ ਭਾਈ ਸਾਹਿਬ, ਤੁਹਾਨੂੰ ਗੁਰੂ ਸਾਹਿਬ ਦਾ ਵਰ ਹੈ ਕਿ ਅਸੀਂ ਕਿਤੇ ਵੀ ਗੁਪਤ ਰਹੀਏ, ਤੁਹਾਡੇ ਪਾਸੋਂ ਗੁਪਤ ਨਹੀਂ ਰਹਿ ਸਕਾਂਗੇ। ਤੁਸੀਂ ਹੁਣ ਭਾਲੋ, ਉਪਕਾਰ ਕਰੋ ਸੰਗਤ ਦੇ। ਜਿਨ੍ਹਾਂ ਨੂੰ ਗੁਰਿਆਈ ਗੱਦੀ ਗੁਰੂ ਨਾਨਕ ਸਾਹਿਬ ਨੂੰ ਬਖਸ਼ੀ ਹੈ, ਗੁਰੂ ਅੰਗਦ ਸਾਹਿਬ ਨੂੰ, ਉਹਨਾਂ ਦੇ ਸਾਨੂੰ ਦਰਸ਼ਨ ਕਰਾਓ। ਭਾਈ ਬੁੱਢਾ ਸਾਹਿਬ ਜੀ ਦੇ ਨਾਲ ਕਰਤਾਰਪੁਰ ਸਾਹਿਬ ਤੋਂ ਪ੍ਰਾਪਤ ਸਿੱਖ ਸਾਰੇ ਮਿਲੇ। ਇੱਥੇ ਖਡੂਰ ਸਾਹਿਬ ਵਿੱਚ ਬੜਾ

ਕਿੰਨੀ ਹੋਈ ਸੀ ਬੂਹੇ ਦੇ ਤਾਂ ਖੋਲਿਆ, ਖੋਲ ਕੇ ਅੰਦਰ ਵੇਖਿਆ ਮਹਾਰਾਜ ਪਰਮੇਸ਼ਰ ਲਾਈ ਬੈਠੇ ਗੁਰੂ ਅੰਗਦ ਸਾਹਿਬ ਜੀ, ਜਿਵੇਂ ਸੁਮੇਰ ਪਰਬਤ ਜਿਵੇਂ ਕੈਲਾਸ਼ ਪਰਬਤ ਤੇ ਸ਼ਿਵਜੀ ਸਮਾਧੀ ਲਾ ਕੇ ਬੈਠਦਾ, ਉਦੋਂ ਵੀ ਅਡੋਲ ਗੁਰੂ ਸਾਹਿਬ ਜੀ ਦੇਖੇ ਹਨ। ਇਸ ਕਰਕੇ ਮਹਾਰਾਜ ਦੇ ਚਰਨਾਂ ਨੂੰ ਛੋਹੇ ਤੇ ਗੁਰੂ ਸਾਹਿਬ ਦੀ ਸਮਾਧੀ ਉੱਤਰ ਆਈ। ਕਹਿਣ ਲੱਗੇ ਮਹਾਰਾਜ, ਗੁਰੂ ਨਾਨਕ ਸਾਹਿਬ ਤੁਹਾਨੂੰ ਜਿਹੜੀ ਗੁਰਤਾ ਬਖਸ਼ੀ ਹੈ ਇਹ ਲੋਕੇ ਦੇਖਣ ਵਾਸਤੇ ਕਹਿੰਦੇ ਦਿੱਤੀ ਹੈ, ਸੰਗਤਾਂ ਦਾ ਉਧਾਰ ਕਰੋ, ਬਾਹਰ ਦਰਸ਼ਨ ਦਿਓ। ਉਸ ਵਕਤ ਵਿਸ਼ਾਲ ਸਿੰਘ ਜੀ, ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ, ਭਾਈ ਬੁੱਢਾ ਸਾਹਿਬ ਆਦਿ ਗੁਰੂ ਪਿਆਰੇ ਜਿਹੜੇ ਸਾਰੇ ਗੁਰੂ ਨਾਨਕ ਸਾਹਿਬ ਦੇ ਨਾਲ ਰਹਿਣ ਵਾਲੇ ਸਨ, ਉਹਨਾਂ ਦੇ ਦਰਸ਼ਨ ਕਰਕੇ ਬਹੁਤ ਪ੍ਰਸੰਨ ਹੋਏ। ਪ੍ਰਸੰਨ ਹੋ ਕੇ ਬਾਹਰ ਚੰਦੋਆ ਤਾਣਿਆ ਗਿਆ ਅਤੇ ਵਿਛਾਈ ਹੋ ਗਈ, ਸਿੰਘਾਸਨ ਵਿੱਚ ਗਿਆ। ਗੁਰੂ ਸਾਹਿਬ ਜੀ ਬਾਹਰ ਨਿਕਲ ਕਰਕੇ ਸਾਰੇ ਸਿੱਖਾਂ ਨੂੰ ਕੰਠ ਨਾਲ ਮਿਲੇ ਪਿਆਰ ਦੇ ਨਾਲ। ਸਿੰਘਾਸਨ ਤੇ ਬੈਠ ਕਰਕੇ ਸੱਚੇ ਪਾਤਸ਼ਾਹ ਨੇ ਪਹਿਲੇ ਦਿਨ ਇਹ ਬਾਣੀ ਉਚਾਰਨ ਕੀਤੀ, ਜਿਸ ਪਿਆਰੇ ਸਿਉਂ ਨਹੀਂ ਹੋ ਇਸ ਆਦੇ ਮਰ ਚੱਲੀ ਹੈ, ਸਿਰਗ ਜੀਵਨ ਸੰਸਾਰ ਪਾ ਕੇ ਪਾਛੇ ਜੀਵਨ। ਇਸ ਲਈ ਆਦਿ ਦੀ ਵਾਰ ਵਿੱਚ ਮਹਾਰਾਜ ਜੀ ਨੇ ਮਹਲਾ ਉਚਾਰਨ ਕੀਤਾ। ਇਸ ਪ੍ਰਕਾਰ ਸਾਹਿਬ ਸਿੰਘ ਜੀ ਵਿਰਾਗ ਦੇ ਨਾਲ ਜਦੋਂ ਸ਼ਬਦ ਉਚਾਰੇ, ਕਿਸੇ ਕੋਈ ਕੋਈ ਮਨ ਨਵਾਣੇ ਇੱਕ ਤੋਂ ਚੋਣੇ ਮਰੀਜ਼ਾਂ ਰੋਏ ਜਾਣਵ ਚਿੱਤ ਨੂੰ ਆਏ ਹੀ, ਸਿੱਖ ਸੰਗਤਾਂ ਨੂੰ ਧੀਰ ਆਈ ਦਰਸ਼ਨ ਕੀਤੇ, ਨਿਹਾਲ ਹੋਏ, ਲੰਗਰ ਚੱਲਣ ਲੱਗ ਗਏ, ਖੁੱਲ੍ਹੇ ਥਾਂ ਵਿੱਚ ਦੀਵਾਨ ਸੱਜਣ ਲੱਗ ਗਏ, ਸੰਗਤਾਂ ਸੈਂਕੜੇ ਮਹਾਰਾਜ ਦੇ ਪਾਸ ਆਉਣ ਲੱਗ ਗਈਆਂ। ਇਹ ਉਪਰ ਸਾਹਿਬ ਸੰਗਤ ਜੀ ਸ਼ਾਮੀ ਜੀ ਗੁਰੂ ਸਾਹਿਬ ਨੂੰ ਗੁਰਿਆਈ ਪਾਈ ਹੈ 1500 ਵਿਕਰਮੀ 'ਚ, ਅਤੇ ਗੁਰੂ ਮਹਾਰਾਜ ਸਾਹਿਬ ਜੀ ਨੇ 1609 ਤੱਕ 12 ਸਾਲ ਗੁਰਤਾ ਗੱਦੀ ਕੀਤੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਇਸ ਪ੍ਰਕਾਰ ਸਾਹਿਬ ਸੰਗਤ ਜੀ ਸਤਿਗੁਰੂ ਦੀ ਸਭਾ ਬਿਤਾਉਂਦੇ ਰਹੇ। ਸਿੱਖ ਸੰਗਤਾਂ ਲੱਖਾਂ ਦੀ ਗਿਣਤੀ ਦੂਰੋਂ ਦੂਰੋਂ ਆ ਕੇ ਵਰੋਸ ਆਉਂਦੀਆਂ। ਇਹ ਖਡੂਰ ਸਾਹਿਬ ਦੇ ਵਿੱਚ ਇੱਕ ਜੋਗੀ ਰਹਿੰਦਾ ਸੀ ਕੰਨ ਪਾਟਾ, ਉਹਦਾ ਸੁਭਾਅ ਸੀ ਸੰਗਤ ਨੂੰ ਵੇਖ ਕੇ ਜਰਦਾ ਨਹੀਂ ਸੀ, ਉਹ ਬਹੁਤ ਸਾਰਾ ਦੁਖੀ ਰਹਿੰਦਾ ਸੀ ਕਿ ਇੰਨੀਆਂ ਰੌਣਕਾਂ ਮਹਾਰਾਜ ਦੇ ਕੋਲੇ ਕਿਉਂ ਹੈ। ਇਹ ਲੋਕਾਂ ਖਡੂਰ ਦੇ ਵਾਸੀਆਂ ਨੂੰ ਤਾਗਾ ਤੂਣਾ ਕਰਕੇ ਆਪਣੇ ਉਹ ਕਬਜ਼ੇ ਰੱਖਿਆ ਕਰਦਾ। ਇਸ ਪ੍ਰਕਾਰ ਇਹ ਲੋਕ ਸਨ। ਕੋਈ ਸਮਾਂ ਗੁਜ਼ਰ ਗਿਆ, ਇੱਕ ਦਿਨ ਇੰਨੀ ਉੱਪਰ ਪਈ, ਵਰਖਾ ਨਾ ਹੋਈ। ਵਰਖਾ ਨਾ ਹੋਣ ਤੋਂ ਲੋਕਾਂ ਨੇ ਕਿਹਾ ਕਿ ਕਿਵੇਂ ਕਰੀਏ, ਮੀਂਹ ਨਹੀਂ ਪੈਂਦਾ। ਉਸ ਵੇਲੇ ਇੱਕ ਆਦਮੀ ਜਿਹੜਾ ਆਪਣੇ ਨਿਆਣੇ ਦੇ ਹੱਥ ਵਾਲਾ ਕਰਾਉਣ ਵਾਲਾ ਸੀ ਖਡੂਰ ਸਾਹਿਬ ਦਾ, ਉਹਨੇ ਕਿਹਾ ਵੀ ਜੋ ਵੀ ਨਿਆਣੇ ਨੂੰ ਤਾਂ ਰਾਜ਼ੀ ਕਰ ਦਿੰਦਾ, ਹੱਥ ਵਾਲੇ ਕਰਦਾ, ਜੇ ਉਹਨੂੰ ਪੁੱਛੀਏ ਆਪਾਂ ਤੇ ਉਹ ਵਰਖਾ ਪਾ ਦੇਵੇ। ਸਾਰੇ ਉਹ ਜੋਗੀ ਕੋਲੇ ਚਲੇ ਗਏ, ਜੋਗੀ ਗੱਦੀ ਲਾ ਕੇ ਬੈਠ ਗਿਆ। ਹੁਣ ਕਾਰਜ ਵੀ ਅੱਜ ਤਾਂ ਤਿੰਨ ਸਾਰਿਆਂ ਮੇਰੇ ਵੀ ਸੇਵਕ ਬਣ ਕੇ ਆਇਆ। ਜਿਸ ਵੇਲੇ ਬੈਠ ਗਿਆ, ਉਸ ਵੇਲੇ ਸਾਰਿਆਂ ਲੋਕਾਂ ਨੂੰ ਬਾਬੇ ਨੂੰ ਜਾ ਕੇ ਮੱਥਾ ਟੇਕਿਆ ਜੋਗੀ ਨੂੰ। ਕਹਿਣ ਲੱਗੇ ਮਹਾਰਾਜ, ਮੀਂਹ ਨਹੀਂ ਪੈਂਦਾ। ਕਹਿੰਦੇ ਉਹ ਮੀਂਹ ਕੀ ਪਵੇ, ਗੁਰੂ ਅੰਗਦ ਸਾਹਿਬ ਸਾਡੇ ਪਿੰਡ ਵਿੱਚ ਰਹਿੰਦੇ ਹੈ, ਉਹ ਨਾਲੇ ਪਰਿਵਾਰ ਵਾਲੇ ਹੈ, ਗ੍ਰਸਤ ਵਾਲੇ ਹੈ, ਪੁੱਤਰਾਂ ਵਾਲੇ ਹੈ, ਉਹ ਇੱਥੇ ਪੂਜਾ ਕਰਾਉਂਦੇ। ਮੈਨੂੰ ਇਹ ਪਤਾ ਤੁਸੀਂ ਤਾਂ ਖਡੂਰ ਸਾਹਿਬ ਦੇ, ਮੈਨੂੰ ਹੀ ਪੂਜਦੇ ਹੋ, ਉਹਨਾਂ ਦੇ ਕੋਲੇ ਘੱਟ ਜਾਂਦੇ ਹੋ, ਪਰ ਇਹ ਦੱਸੋ ਵੀ ਮੀਂਹ ਕਿਵੇਂ ਪਵੇ, ਗ੍ਰਸਤੀ ਹੋ ਕੇ ਪੂਜਾ ਕਰਾਉਂਦੇ। ਇਹ ਲਫਜ ਕਹਿਣ ਤੋਂ ਜਟਾਂ ਦੇ ਅੰਦਰ ਖਿਆਲ ਆਇਆ ਵੀ ਇਹ ਜੋ ਵੀ ਸਾਚੀ ਕਹਿੰਦਾ ਹੋਣਾ ਸਾਧ ਹੈ। ਇਸ ਖਿਆਲ ਵਿੱਚ ਆ ਕੇ ਮਹਾਰਾਜ ਸਾਹਿਬ ਨੂੰ ਕੱਢਣ ਵਾਸਤੇ ਤਿਆਰ ਹੋ ਪਏ। ਕਹਿੰਦੇ ਮਹਾਰਾਜ, ਇਸ ਨਗਰ ਚ ਚਲੇ ਜਾਓ, ਕਿਉਂਕਿ ਇੱਥੇ ਮੀਂਹ ਨਹੀਂ ਪੈਂਦਾ, ਸਾਨੂੰ ਜੋਗੀ ਨੇ ਸੱਚ ਦੱਸਿਆ। ਇਹ ਸੁਣ ਕੇ ਗੁਰੂ ਮਹਾਰਾਜ ਸਾਹਿਬ ਹੱਸ ਪਏ। ਮਹਾਰਾਜ ਕਹਿੰਦੇ ਵੀ ਪਰ ਪੈ ਗਿਆ ਸੀ, ਅੱਗੇ ਵੀ ਅਸੀਂ ਬਾਹਲੀਆਂ ਗੱਲਾਂ ਨਹੀਂ ਚੱਕ ਜਾਣਗੇ, ਤੁਸੀਂ ਇੱਥੋਂ ਡੇਰਾ ਚੱਕ ਲਓ। ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਬੁੱਢਾ ਸਾਹਿਬ ਵੀ ਕੁਛ ਤੇਜ਼ ਹੋਣ ਲੱਗੇ। ਮਹਾਰਾਜ ਨੂੰ ਵੇਖਣਾ ਨਾ ਇਸ਼ਾਰਾ ਕੀਤਾ, ਨਾ ਭਾਈ ਬੁੱਢਾ ਸਾਹਿਬ ਆਪਣੀ ਵੱਲੋਂ ਕੋਈ ਇਹਨਾਂ ਲੋਕਾਂ ਦਾ ਕੀ ਕਸੂਰ ਹੈ, ਇਹ ਲੋਕ ਤਾਂ ਭਰਮਾਏ ਹੋਏ ਇਸ ਤਰ੍ਹਾਂ ਆਖੇ ਲੱਗਦੇ ਹੈ। ਕਿਉਂ ਕਹਿ ਕੇ ਆਪਣੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪੜ੍ਹ ਚੁਕਾ ਕੇ ਸਿੱਖਾਂ ਨੇ ਗੁਰੂ ਸਾਹਿਬ ਜੀ ਨਾਲ ਤੁਰੇ ਜਾ ਰਹੇ ਹੈ। ਇਹ ਖਾਨ ਛਾਪਰੀ ਸਾਹਿਬ ਜੋ ਉਸਤਾਦ ਹੈ ਸਾਹਿਬ ਸੰਗੀਤ ਜੀ, ਉੱਥੇ ਜਾ ਕੇ ਝਿੜੀ ਵਿੱਚ ਮਾਰਨ ਡੇਰੇ ਲਾ ਲਏ। ਉੱਥੇ ਮਾਰੇ ਜੰਗਲ ਵਿੱਚ ਮੰਗਲ ਕਰ ਦਿੱਤੇ, ਸੰਗਤਾਂ ਕੀਰਤਨ ਕਰਦੀਆਂ, ਉੱਥੇ ਲੰਗਰ ਛਕਦੇ ਹੈ, ਭਜਨ ਬੰਦਗੀ ਹੋਣ ਲੱਗ ਗਿਆ ਕਿ ਉਹ ਸੱਚਖੰਡ ਬਣ ਗਈ ਉਹ ਝਿੜੀ ਸੀ ਜਿਹੜੀ। ਉੱਥੇ ਬੈਠਿਆਂ ਇਸ ਤਰ੍ਹਾਂ ਮਾਰਿਆ ਸਮਾਂ ਬਤੀਤ ਕੀਤਾ। ਇੱਧਰ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਸੋਂ ਜਦੋਂ ਗੋਬਿੰਦਵਾਲ ਸਾਹਿਬ ਮਾਰਨ ਬਿਠਵਾਇਆ ਹੋਇਆ ਸੀ, ਇਹ ਗੋਬਿੰਦਵਾਲ ਸਾਹਿਬ ਹੁਕਮ ਸੀ ਕਿ ਰਾਤ ਨੂੰ ਗੋਬਿੰਦਵਾਲ ਸਾਹਿਬ ਰਿਹਾ ਕਰੋ ਤੇ ਸਵੇਰ ਵੇਲੇ ਤੁਸੀਂ ਆ ਜਾ ਕਰੋ ਸਾਡੀ ਸੇਵਾ। ਗੁਰੂ ਅਮਰਦਾਸ ਸਾਹਿਬ ਜੀ ਰਾਤ ਬਤੀਤ

0: ਕਰਕੇ ਜਦੋਂ ਗੋਲਵਾਲ ਸਾਹਿਬ ਤੋਂ ਇੱਥੇ ਆਏ ਤੇ ਆ ਕੇ ਵੇਖਿਆ ਗੁਰੂ ਸਾਹਿਬ ਦਾ ਸਿੱਖ ਕੋਈ ਨੀ ਇੱਥੇ, ਅਤੇ ਹੋਰ ਸੰਗਤਾਂ ਦੀ ਕੋਈ ਰੌਣਕ ਨੀ। ਕਿਸੇ ਨੂੰ ਪੁੱਛਿਆ ਵੀ ਭਾਈ ਗੁਰੂ ਸਾਹਿਬ ਨੂੰ ਕੀ ਕਾਰਜ ਪੈ ਗਿਆ, ਅੱਗੇ ਹਮੇਸ਼ਾ ਵੀ ਇੱਥੇ ਰਹਿੰਦੇ ਸੀ, ਉਹ ਕਿੱਧਰ ਚਲੇ ਗਏ। ਸੁਣ ਕੇ ਕਿਸੇ ਨੇ ਕਿਹਾ ਵੀ ਜੋਗੀ ਨੇ ਈਰਖਾ ਕੀਤੀ ਹੈ, ਜੱਟਾਂ ਨੂੰ ਮੀਂਹ ਦਾ ਲਾਲਚ ਸੀ, ਇਸ ਲਾਲਚ ਵੀ ਪਾ ਕੇ ਗੁਰੂ ਸਾਹਿਬ ਕਦਾਰਤੇ ਹੈ, ਤੇ ਮੀਂਹ ਹੁਣ ਤਾਈ ਨੀ ਪਿਆ। ਇਹ ਸੁਣ ਕੇ ਗੁਰੂ ਅਮਰਦਾਸ ਸਾਹਿਬ ਦੀ ਬਿਰਦੀ ਗੁਰੂ ਮਹਾਰਾਜ ਸਾਹਿਬ ਦੀ ਸਹਾਰ ਨਾ ਸਕੇ। ਕਹਿਣ ਲੱਗੇ ਜਿੱਥੇ ਪੰਚਾਇਤ ਬੈਠੀ ਸੀ, ਕਹਿੰਦੇ ਵੀ ਕਿਉਂ ਵੀ ਗੁਰੂ ਸਾਹਿਬ ਤਾਂ ਕਦਾਰਤੇ, ਤੁਸੀਂ ਮੀਂਹ ਪਵਾ ਲਿਆ ਹੁਣ? ਇਹ ਕਹਿਣ ਲੱਗੇ ਮੀਂਹ ਮਾਂ ਤਾਂ ਕੁਝ ਨਹੀਂ ਆਇਆ। ਫਿਰ ਤੇ ਤੁਸੀਂ ਪੁੱਛੋ ਜੋਗੀ ਨੂੰ, ਜੋਗੀ ਨੂੰ ਪੁੱਛਿਆ ਕਹਿੰਦੇ ਮੇਰੀ ਕੱਛ ਚ ਮੀਂਹ ਫੜਿਆ ਹੈ, ਹੌਲੀ ਹੌਲੀ ਮੰਤਰ ਜੰਤਰ ਕਰੂੰਗਾ ਤੇ ਮੀਂਹ ਪਵਾ ਦੂ। ਫਿਰ ਉਹਨੂੰ ਕਿਹਾ ਜੱਟ, ਕਹਿੰਦੇ ਵੀ ਕੌੜਾ ਜਿਹਾ ਬੋਲਦਾ ਤਾਂ ਗੁਰੂ ਸਾਹਿਬ ਵੀ ਕੱਢ ਦਿੱਤੇ, ਤੇ ਇਹ ਤਾਂ ਗੱਲ ਠੀਕ ਨਹੀਂ ਹੋਣਾ। ਮਹਾਰਾਜ ਸਾਹਿਬ ਕਹਿੰਦੇ ਅਸੀਂ ਹਾਂ ਗੁਰੂ ਕੇ ਸਿੱਖ, ਤੁਸੀਂ ਗੁਰੂ ਸਾਹਿਬ ਨੂੰ ਕੱਢਿਆ, ਚੰਗਾ ਕੰਮ ਨਹੀਂ ਕੀਤਾ, ਮੈਂ ਗੁਰੂ ਕਾ ਸਿੱਖ ਮੀਂਹ ਪਵਾ ਸਕਦਾ। ਇਹ ਜਦੋਂ ਬਚਨ ਕੀਤੇ ਕਹਿੰਦੇ ਜੀ ਕਿਵੇਂ ਮੀਂਹ ਦਾ ਜਤਨਾ, ਕਹਿੰਦੇ ਜੋੜੀ ਨੂੰ ਬਾਹਰ ਕੱਢ ਲਓ ਡੇਰੇ ਤੋਂ, ਵੇਖ ਲਓ ਬਦਲ ਉਸੇ ਵੇਲੇ ਆ ਗਏ। ਤੇ ਜਦੋਂ ਗੁਰੂ ਮਹਾਰਾਜ ਨੇ ਕਿਹਾ, ਗੁਰੂ ਅਮਰਦਾਸ ਜੀ ਨੇ ਜੱਟਾਂ ਨੂੰ ਜਾ ਕੇ ਬਾਬੇ ਨੂੰ ਮੱਥਾ ਟੇਕਿਆ, ਕਹਿੰਦੇ ਬਾਬਾ ਜੀ ਜਿਹੜਾ ਬਾਹਰ ਚਰਨ ਪਾਓ। ਇਹ ਉੱਥੋਂ ਨਿਕਲੇ ਨਾ ਡੇਰੇ ਵਿੱਚੋਂ, ਅਖੀਰ ਜੱਟਾਂ ਨੂੰ ਦੋ ਲੱਤਾਂ ਫੜ ਲਈਆਂ, ਹੱਥਾਂ ਤੋਂ ਫੜ ਲਿਆ, ਉਠਾ ਲਿਆ, ਖੜਾ ਕਰ ਲਿਆ। ਚੇਲੇ ਤਾਂ ਡਰਦੇ ਹੀ ਸਾਰੇ ਹੀ ਭੱਜ ਗਏ। ਜਿਸ ਵੇਲੇ ਭੱਜ ਗਏ, ਜੋਗੀ ਜਦੋਂ ਡੇਰੇ ਤੋਂ ਬਾਹਰ ਕੱਢਿਆ, ਉਸ ਵੇਲੇ ਬਦਲ ਹੋਇਆ। ਬਦਲ ਤੋਂ ਇੱਕ ਜਤਨ ਨਿਸ਼ਚਾ ਆ ਗਿਆ ਵੀ ਗੁਰੂ ਕੇ ਸਿੱਖ ਨਹੀਂ ਪਵਾ ਸਕਦੇ ਹੈ, ਅਸੀਂ ਬੜੀ ਗਲਤੀ ਕੀਤੀ, ਗੁਰੂ ਸਾਹਿਬ ਨੂੰ ਕੱਢਿਆ ਹੈ। ਉਸ ਵਕਤ ਸਾਹਿਬ ਸੰਗਤ ਜੀ ਇਹਨਾਂ ਨੇ ਜਦੋਂ ਬਾਹਰ ਕੱਢਿਆ ਤੇ ਜਿਸ ਖੇਤ ਚ ਲਗਾਏ ਉੱਥੇ ਮੀਂਹ ਪੈਣ ਲੱਗ ਗਿਆ। ਗਿਆਨ ਸਿੰਘ ਦਾ ਲਿਖਿਆ ਬੈਠ ਕੇ ਵੀ ਪੰਜਾਬੀ ਨਾਲ ਪਾ ਲਿਆ। ਇਸ ਪ੍ਰਕਾਰ ਗੁਰਪ੍ਰਕਾਸ਼ ਵਿੱਚ ਲਿਖਿਆ ਹੋਇਆ ਹੈ ਕਿ ਇਸ ਜੋਗੀ ਨੂੰ ਬਾਹਾਂ ਤੋਂ ਫੜ ਕੇ ਜੱਟ, ਕੋਈ ਪੈਰਾਂ ਤੋਂ ਫੜ ਕੇ ਚੱਕੀ ਜਾਂਦੇ ਹੈ। ਜਿਸ ਖੇਤ ਜਾਂਦਾ ਉੱਥੇ ਮੀਂਹ ਪੈਣ ਲੱਗ ਜਾਂਦਾ। ਜਦ ਥੋੜਾ ਰਹਿ ਗਿਆ ਤੇ ਬਰਖਾ ਦੀ ਸਾਰਿਆਂ ਨੂੰ ਲੋੜ ਸੀ ਉਸ ਵਕਤ। ਗਰੀਬ ਨਵਾਜ ਮਹਾਰਾਜ ਨੇ ਕਿਹਾ ਵੀ ਜਿੱਥੇ ਜਿੱਥੇ ਜੋਗੀ ਚਲਿਆ ਜਾਊ ਉੱਥੇ ਉੱਥੇ ਮੀਂਹ ਪਊਗਾ। ਇਹ ਬਚਨ ਕਹਿਣ ਤੋਂ ਲੋਕ ਘੜੀਸਣ ਲੱਗੇ। ਇਹ ਘੜੀ ਝੰਗਾਂ ਲੈ ਕੇ ਪੈਂਦਾ ਲੋਕਾਂ ਨੂੰ ਘੜੀਸਦੇ ਦੇ ਪ੍ਰਾਣ ਨਿਕਲ ਗਏ ਸਭ ਸੰਗੇ। ਇਸ ਪ੍ਰਕਾਰ ਜਦੋਂ ਮਰ ਗਿਆ ਕਹਿੰਦੇ ਇੱਕ ਮਰੇ ਤੋਂ ਪਿੰਡ ਵੱਸ ਗਏ, ਦੁਖੀ ਚੰਗਾ ਜੱਟਾਂ ਜੱਟ ਖੜਾ ਕਹਿੰਦੇ ਬਾਈ ਮਹਿਰਾ। ਇਹਨਾਂ ਨੂੰ ਕਹਿੰਦੇ ਚਲੋ ਜਿਹੜਾ ਮੁਕਾਓ ਕੰਮ। ਉਸ ਵੇਲੇ ਕੋਈ ਅੰਗ ਲੈ ਗਿਆ, ਕੋਈ ਕੁਝ ਲੈ ਗਿਆ, ਸਾਰਾ ਤੋੜ ਪਾੜ ਕੇ ਜੋਗੀ ਜਦੋਂ ਮਰ ਗਿਆ, ਮੀਂਹ ਐਸਾ ਘੁੱਟੇ ਵਸਿਆ, ਸਾਰੀ ਔਰ ਚੱਕੀ ਗਈ ਲੋਕਾਂ ਨੂੰ। ਫਿਰ ਗੁਰੂ ਅਮਰਦਾਸ ਸਾਹਿਬ ਦੇ ਪਾਸ ਲੋਕਾਂ ਨੇ ਕਹਿ ਦੀ ਚਲੋ ਹੁਣ ਮਹਾਰਾਜ ਤੋਂ ਬਖਸ਼ਾ ਆ ਜਾਈਏ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨਾਲ ਸੰਗਤ ਦੇ ਇੱਥੋਂ ਦੀ ਹੋ ਕੇ ਜਦੋਂ ਉੱਥੇ ਛਾਪਰੀ ਸਾਹਿਬ ਪੁੱਜੇ, ਗੁਰੂ ਅੰਗਦ ਸਾਹਿਬ ਮਹਾਰਾਜ ਸਾਹਿਬ ਅੰਤਰ ਜਾਮੂ ਸੀ। ਉਸ ਵੇਲੇ ਮਹਾਰਾਜ ਸਾਹਿਬ ਨੇ ਆਪਣਾ ਮੂੰਹ ਦੂਏ ਪਾਸੇ ਕਰ ਲਿਆ। ਗੁਰੂ ਅਮਰਦਾਸ ਸਾਹਿਬ ਫਿਰ ਛੇਤੀ ਦੇ ਕੇ ਮਹਾਰਾਜ ਦੇ ਸਾਹਮਣੇ ਹੋਣ ਲੱਗੇ, ਫਿਰ ਦੂਏ ਪਾਸੇ ਚਿਹਰਾ ਫੇਰ ਲਿਆ। ਤੀਜੀ ਵਾਰ ਹੋਏ ਫੇਰ ਫੇਰ ਲਿਆ, ਚੌਥੀ ਵਾਰ ਹੋਏ ਤਾਂ ਫੇਰ ਮਹਾਰਾਜ ਨੇ ਫੇਰ ਲਿਆ। ਫਿਰ ਕਦੇ ਪਿੱਛੇ ਖੜ ਕੇ ਕਹਿਣ ਲੱਗੇ, ਮਹਾਰਾਜ ਸਾਥੋਂ ਗਲਤੀ ਮਾਫ ਕਰੋ। ਮਹਾਰਾਜ ਕਹਿੰਦੇ ਜੇ ਕੋਈ ਜੋਗੀ ਨੂੰ ਅਪਰਾਧ ਕੀਤਾ ਸੀ ਉਹਨੂੰ ਆਪੇ ਕਰਤਾਰ ਦੰਡ ਦਿੰਦਾ, ਕਹਿੰਦੇ ਪੁਰਖਾ ਆਪਣੀ ਸ਼ਕਤੀ ਪਾ ਕੇ ਕਿਉਂ ਦੰਡ ਦਿੱਤਾ, ਇਹ ਜੋਗ ਨਹੀਂ ਕੀਤਾ। ਭਾਈ ਬੁੱਢੇ ਸਾਹਿਬ ਕਿਹਾ ਮਹਾਰਾਜ ਬਖਸ਼ ਲਓ, ਕਿਰਪਾ ਕਰੋ। ਗੁਰੂ ਅਮਰਦਾਸ ਜੀ ਕਿਹਾ ਸੀ ਮਹਾਰਾਜ ਫੇਰ ਗਲਤੀ ਨਹੀਂ ਕਰਦੇ, ਅੱਗੇ ਨੂੰ ਆਪ ਕਿਰਪਾ ਕਰਕੇ ਬਖਸ਼ੋ। ਉਸ ਵਕਤ ਮਹਾਰਾਜ ਸਾਹਿਬ ਨੇ ਸਲੋਕ ਉਚਾਰਿਆ, ਮੰਤਰੀ ਹੋਏ ਸੂਹੇ ਨਾਗੀ ਲੱਗੇ ਜਾਏ, ਆਪਣੇ ਹੱਥੀ ਆਪਣੇ ਦੇ ਕੁੱਚਾ ਆਪੇ ਲਾਏ ਵਾਕ ਕਹੇ। ਕਿ ਅਸੂਹਿਆਂ ਦਾ ਮੰਤਰ ਅਸੂਹਿਆਂ ਦੀ ਡੰਗ ਝਾੜਨ ਵਾਲਾ ਸੀ, ਤੇ ਸੱਪਾਂ ਨੂੰ ਨਾਗਾਂ ਨੂੰ ਹਾਸਾ ਪਾਇਆ, ਇਹ ਲੋਕਾਂ ਦੇ ਨਿਆਣੇ ਦੇ ਫਰਾਹੇ ਗਵਾਉਣ ਵਾਲਾ ਸੀ, ਤੇ ਗੁਰੂ ਸਾਹਿਬ ਨੂੰ ਹੱਥ ਪਾ ਬੈਠਾ ਹੈ, ਇਹਨੇ ਆਪ ਹੀ ਆਪਦੇ ਕੁੱਚੇ ਅੱਗ ਦਾ ਚੁਆਤੀ ਲਾ ਲਈ ਹੈ। ਇਸ ਪ੍ਰਕਾਰ ਇਹ ਬਖਸ਼ ਦਿੱਤੇ ਗੁਰੂ ਅਮਰਦਾਸ ਸਾਹਿਬ। ਖੰਡੂਰੀਆਂ ਨੇ ਕਿਹਾ ਮਹਾਰਾਜ ਜ਼ਰੂਰ ਚੱਲੋ। ਉਸ ਵੇਲੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ, ਚੰਗਾ ਭਾਈ ਤੁਸੀਂ ਜਦੋਂ ਕਿਹਾ ਸੀ ਉਦੋਂ ਚਲੇ ਆਏ, ਹੁਣ ਤੁਸੀਂ ਲੈਣ ਵਾਸਤੇ ਅਸੀਂ ਚੱਲਣ ਨੂੰ ਤਿਆਰ ਹੈ, ਸਾਡੇ ਅੰਦਰ ਕਿਸੇ ਪ੍ਰਕਾਰ ਦੀ ਕੋਈ ਵਿਖੇਵਤਾ ਨਹੀਂ, ਅਸੀਂ ਤਾਂ ਇੱਕ ਰਸ ਰਹਿਣ ਵਾਲੇ, ਜਿੱਥੇ ਵੀ ਰਹੀਏ ਉੱਥੇ ਵੀ ਆਨੰਦ ਹੀ ਹੈ। ਇਹ ਜਦੋਂ ਬਚਨ ਕੀਤੇ ਗੁਰੂ ਸਾਹਿਬ ਜੀ ਨੇ, ਲੋਕਾਂ ਨੂੰ ਪੰਗ ਮਾਰੋ ਨਾਲ ਚੱਕ ਲਿਆ। ਰਸਤੇ ਵਿੱਚ ਮਹਾਰਾਜ ਸਾਹਿਬ ਨੂੰ ਲਈ ਆਉਂਦੇ ਖੀਰੇ ਭੱਲਾ ਸੀ ਜਿਹੜਾ ਸਿੱਖ, ਉਸ ਲੰਗਰ ਕੀਤਾ। ਲੰਗਰ ਛੱਕ ਕੇ ਮਹਾਰਾਜ ਸਾਹਿਬ ਇਸ ਪ੍ਰਕਾਰ ਘਰੋਂ ਤੋਂ ਇੱਥੇ ਖਡੂਰ ਸਾਹਿਬ ਆਪ ਰਾਜੂ ਸਾਹਿਬ ਸੁਣੇ ਜੀ। ਇਸ ਪ੍ਰਕਾਰ ਗਰੀਬ ਨਵਾਜ ਜੀ ਨੇ ਸਾਰੇ ਨਗਰ ਦੇ ਤਾਂ ਬਖਸ਼ਿਆ। ਇਉਂ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕੰਮ ਤੋਂ ਕਰਦੇ ਰਹੇ। ਇਸੇ ਮਹਾਰਾਜ ਸਾਹਿਬ ਪਹਿਲਵਾਨਾਂ ਦੀ ਕੁਸ਼ਤੀ ਵੇਖਦੇ ਹਾਂ, ਆਪਦੇ ਪਾਸ ਹਵਾਓ ਜੀ ਦੀ ਦਿੱਲੀ ਖੁਸ਼ਗੀ ਸੀ ਤਖ਼ਤ, ਸ਼ੇਰ ਸਾਹਿਬ ਤੋਂ ਹਾਰ ਕੇ ਆਇਆ। ਉਹਨੇ ਤਲਵਾਰ ਤੇ ਹੱਥ ਰੱਖਿਆ ਕਬਜ਼ੇ ਤੇ, ਮਹਾਰਾਜ ਨੇ ਕਿਹਾ ਗੁਰਾਂ ਦੇ ਉੱਤੇ ਕਬਜ਼ੇ ਤੇ ਤਲਵਾਰ ਤੇ ਹੱਥ ਰੱਖਦਾ, ਜੇ ਚਾਹੇ ਪਹਿਲਾਂ ਹੀ ਪ੍ਰਾਣ ਕੱਢ ਦਈਏ ਤੇਰੇ, ਇਹ ਤੂੰ ਗਲਤੀ ਕਰਦਾ। ਉਸ ਵੇਲੇ ਕਬਜ਼ੇ ਨਾਲ ਗੁਰੂ ਸਾਹਿਬ ਦੇ ਚਰਨਾਂ ਤੇ ਝੁਕਣ ਤੇ ਉਹਦਾ ਹੱਥ ਚੁੱਕਿਆ, ਕਹਿੰਦਾ ਜੀ ਮੇਰੀ ਗਲਤੀ ਹੈ, ਮਾਫ਼ ਕਰੋ। ਮਹਾਰਾਜ ਕਿਹਾ ਕੋਈ ਕੁਨਿਆਂ ਕੀਤਾ ਤੁਹਾਡਾ ਰਾਜ ਤਾਂ ਖੁਸ਼ਿਆ, ਹੁਣ ਤੂੰ ਨਿਆਂ ਕਰੋਗੇ ਤਾਂ ਤੁਹਾਡਾ ਰਾਜ ਚੱਲੇਗਾ। ਇਸ ਪ੍ਰਕਾਰ ਬਚਨ ਕਹਿ ਕੇ ਦਿੱਲੀ ਦਾ ਤਖ਼ਤ ਗੁਰੂ ਸਾਹਿਬ ਜੀ ਨੂੰ ਵਾਪਸ ਕਰਤਾ ਸੀ। ਇਉਂ ਖੁੱਸੇ ਹੋਏ ਰਾਜ ਗੁਰੂ ਸਾਹਿਬ ਜੀ ਨੂੰ ਦਿੱਤੇ। ਬੜੇ ਬੜੇ ਕੌਂਪ ਕੇ ਇੱਥੇ ਸਰਦੂ ਜੀ ਲੈ ਕੇ ਕੀਤੇ, ਬਿਆੰਤ ਸੰਗਤਾਂ ਦਾ ਉਧਾਰ ਕੀਤਾ ਸੱਚੇ ਪਾਤਸ਼ਾਹ ਜੀ ਨੇ, ਜੋ ਗਏ ਨਹੀਂ ਜਾ ਸਕਦੇ ਗੁਰੂ ਅੰਗਦ ਸਾਹਿਬ ਦੇ ਉਪਕਾਰ। ਇੱਥੇ ਬੈਠ ਕੇ ਭਾਈ ਬਾਲੇ ਦੇ ਪਾਸੋਂ ਗੁਰੂ ਨਾਨਕ ਸਾਹਿਬ ਦਾ ਸਾਰਾ ਜੀਵਨ ਸੁਣਿਆ। ਉਹ ਜੀਵਨ ਚਿੰਤਨ ਗੁਰੂ ਸਾਹਿਬ ਨੂੰ ਸੁਣ ਕੇ, ਜਨਮ ਸਾਖੀ ਭਾਈ ਬਾਲੇ ਵਾਲੀ ਮਸ਼ਹੂਰ ਹੈ, ਇਹ ਗੁਰੂ ਅੰਗਦ ਸਾਹਿਬ ਨੇ ਇੱਥੇ ਗੁਰਮੁਖੀ ਅੱਖਰਾਂ 'ਚ ਲਿਖਾਈ। ਪਹਿਲਾਂ ਭਾਈ ਸੁਲਤਾਨਪੁਰ ਦਾ ਪਹਿਲਾ ਮੌਕਾ ਸੀ ਜਿਹਨੇ ਗੁਰੂ ਨਾਨਕ ਸਾਹਿਬ ਤੋਂ ਗੁਰਮੁਖੀ ਅੱਖਰ ਸਿੱਖੇ ਸੀ, ਉਹ ਸਿੱਖ ਨੂੰ ਲਿਖੀ ਹੈ। ਭਾਈ ਬਾਲੇ ਨੂੰ ਗੁਰੂ ਅੰਗਦ ਸਾਹਿਬ ਨੇ ਲਿਖਾਈ ਹੈ, ਭਾਈ ਬਾਲੇ ਨੂੰ ਉਚਾਰਨ ਕੀਤੀ ਹੈ। ਇਹ ਉਹ ਗੁਰਦੁਆਰਾ ਯਾਦਗਾਰ ਹੈ ਗੁਰੂ ਨਾਨਕ ਸਾਹਿਬ ਦਾ, ਜਿੱਥੇ ਬੈਠ ਕੇ ਬਾਲੇ ਦੇ ਪਾਸੋਂ ਗੁਰੂ ਨਾਨਕ ਸਾਹਿਬ ਦਾ ਸਾਰਾ ਜੀਵਨ ਸੁਣਿਆ। ਅਤੇ ਭਾਈ ਬਾਲੇ ਨੇ ਸਰੀਰ ਦੀ ਕਥਾ ਸੁਣਾ ਕੇ ਅਖੀਰ ਸਰੀਰ ਦੀ ਸਾਥ ਹੋਣ ਵਾਸਤੇ ਬੇਨਤੀ ਕੀਤੀ। ਮਹਾਰਾਜ ਕਹਿ ਭਾਈ ਬਾਲਿਆ ਦੋ ਮਹੀਨੇ ਹੋਰ ਪਹੁੰਚਾਓ, ਫਿਰ ਤੇਰੇ ਸਰੀਰ ਦੀ ਸਮਾਪਤੀ ਹੋ ਜਾਵੇਗੀ। ਗੁਰੂ ਸਾਹਿਬ ਦੇ ਚਰਨਾਂ 'ਚ ਭਾਈ ਬਾਲੇ ਨੇ ਆਪਦੇ ਸਰੀਰ ਨੂੰ ਛੱਡਿਆ ਸੀ। ਇਸ ਪ੍ਰਕਾਰ ਉਹ ਯਾਦਗਾਰ ਭਾਈ ਬਾਲੇ ਦੀ ਵੀ ਗੁਰੂ ਨਾਨਕ ਸਾਹਿਬ ਦੇ ਗੁਰਦੁਆਰੇ ਦੇ ਨਾਲ ਹੀ ਜਿੱਥੇ ਮਹਾਰਾਜ ਕਥਾ ਸੁਣਦੇ ਰਹੇ ਹੈ, ਉੱਥੇ ਭਾਲੇ ਭਾਈ ਬਾਲੇ ਦੀ ਯਾਦਗਾਰ 'ਚ ਬਾਹਰ ਨਜ਼ਰ ਆ ਮੰਜੀ ਸਾਹਿਬ ਸੰਖਮਰ ਮਰਦਾ ਹੈ, ਇਹ ਉਹਨਾਂ ਦੀ ਯਾਦਗਾਰ ਹੈ ਸੰਸਕ੍ਰਿਤ। ਇਸ ਪ੍ਰਕਾਰ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਸੰਸਾਰ ਦਾ ਭਲਾ ਕਰਦੇ ਰਹੇ, ਬੇਅੰਤ ਜੀਆਂ ਦੀ ਕਲਿਆਣ ਕੀਤੀ। ਗੁਰੂ ਅਮਰਦਾਸ ਸਾਹਿਬ ਨੂੰ ਪੜ੍ਹ ਕੇ ਗੁਰਤਾ ਗੱਦੀ ਬਖਸ਼ੀ। ਜਦੋਂ ਮਹਾਰਾਜ ਸਾਹਿਬ ਸੱਚੇ ਅੱਜ ਦੇ ਦਿਨ ਅੰਮ੍ਰਿਤ ਵੇਲੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਪਾਸ ਸਾਰੇ ਦੇਵਤੇ ਬ੍ਰਹਮਾ ਵਿਸ਼ਨ ਸ਼ਿਵ ਕੋਟੀ ਕੋਟ ਦੇਵਤੇ ਸਾਰੇ ਇੰਦਰ ਆਦਿਕ ਮਹਾਰਾਜ ਦੇ ਚਰਨਾਂ 'ਚ ਪੁੱਜੇ ਕੇ ਮਹਾਰਾਜ ਆਪ ਗੁਰੂ ਅਮਰਦਾਸ ਸਾਹਿਬ ਨੂੰ ਗੁਰਤਾ ਗੱਦੀ ਬਖਸ਼ ਦਿੱਤੀ ਹੈ ਅਤੇ ਆਪ ਹੁਣ ਸੱਚਖੰਡ ਵਿੱਚ ਚੱਲੋ। ਸੁਣ ਕੇ ਮਹਾਰਾਜ ਕਿਹਾ ਸਾਡਾ ਭਾਈ ਅੱਗੇ ਵੀ ਪਿਆਰਾ ਹੈ। ਇਉਂ ਕਹਿ ਕੇ ਅਜੇ ਵੀ ਦਿਨ ਜੰਗ ਕੀਤਾ ਗੁਰੂ ਮਹਾਰਾਜ ਸਾਹਿਬ ਨੇ। ਜੰਗ ਕਰਕੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਰੀ ਸੰਗਤਾਂ ਦੇ ਤਾਂ ਉਹ ਲੰਗਰ ਛਕਾਇਆ। ਲੰਗਰ ਜਿਸ ਵੇਲੇ ਸੰਗਤਾਂ ਛਕਦੀਆਂ ਸਨ, ਆਪ ਮਹਾਰਾਜ ਸਿੰਘਾਸਨ 'ਤੇ ਆ ਕੇ ਬੈਠ ਗਏ। ਆਪੋ ਵਿੱਚ ਸਿੱਖ ਵਿਚਾਰ ਕਰਨ ਲੱਗੇ ਕਿ ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਜੋਤੀ ਜੋ ਸਮਾਏ ਸੀ, ਗੁਰੂ ਅੰਗਦ ਸਾਹਿਬ ਦੇ ਦੇਹ ਛੱਡ ਕੇ ਗਏ ਤਾਂ ਫਿਰ ਉਹਨੇ ਪੂਰੇ ਗੁਰੂ ਧਰੀ ਨਾ, ਇਹਨਾਂ ਦੀ ਬੁਰਿਆਈ 'ਚ ਕੋਈ ਫਰਕ ਹੈ, ਫਿਰ ਉਹਦੇ ਪੂਰੇ ਨਹੀਂ। ਅਤੇ ਉਹ ਸੰਕਲਪ ਕਰਨ ਲੱਗੇ ਮਹਾਰਾਜ ਸਾਹਿਬ ਗੁਰੂ ਅੰਗਦ ਸਾਹਿਬ ਜੀ ਨੇ ਉਹ ਸਿੱਖ ਜੋ ਸਮਝਾ ਤੁਸੀਂ ਇਹ ਹੋ ਜਾਂਦੇ, ਉਹਨਾਂ ਦੀ ਮੁਕਤ ਨਹੀਂ ਸੀ। ਇਸ ਕਰਕੇ ਇਹਨਾਂ ਦੀ ਕਲਿਆਣ ਕਰਨ ਵਾਸਤੇ ਗੁਰੂ ਸਾਹਿਬ ਸਿੰਘਾਸਨ 'ਤੇ ਬੈਠੇ ਹੀ ਗੁਰੂ ਅੰਗਦ ਸਾਹਿਬ ਅਲੋਪ ਹੋ ਗਏ। ਜਿਸ ਵੇਲੇ ਸੰਦੇਹ ਅਲੋਪ ਹੋ ਗਏ, ਸਾਰੇ ਸਿੱਖ ਸੰਗਤਾਂ ਜੈ ਜੈਕਾਰ ਕਰ ਦਿੱਤੀਆਂ ਕਿ ਤੁਹਾਨੂੰ ਗੁਰੂ ਅੰਗਦ ਸਾਹਿਬ ਗੁਰੂ ਨਾਨਕ ਸਾਹਿਬ ਦਾ ਸਰੂਪ ਹੈ, ਸੰਦੇਹ ਜੋਤੀ ਜੋਤ ਮਹਾਰਾਜ ਸਾਹਿਬ ਸਮਾ ਗਏ। ਜਦੋਂ ਇਹ ਹੋਇਆ ਉਹ ਪਤਾ ਖਰਲਾਟ ਪੈ ਗਿਆ ਸੰਗਤ ਗੁਰੂ ਅਮਰਦਾਸ ਸਾਹਿਬ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੋਤੀ ਜੋਤ ਸਿੰਘਾਸਨ ਤੋਂ ਸੰਦੇਹ ਸਮਾ ਗਏ। ਗੁਰੂ ਅਮਰਦਾਸ ਸਾਹਿਬ ਲੰਗਰ ਵਰਤਾਉਂਦੇ ਸੀ, ਬੜਾ ਕਾਹਲਾ ਪੈ ਗਿਆ ਸਿੱਖ, ਉਹ ਵਰਤਾਉਂਦੇ ਹੋਏ ਜੱਗ ਦਾ ਲੰਗਰ ਮਹਾਰਾਜ ਸਾਹਿਬ ਆਏ, ਆ ਕੇ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਆਪ ਜੱਗ ਦੀ ਮਰਜ਼ਾਦਾ ਰੱਖੋ, ਸਰੀਰ ਦੇ ਸਹਿਤ ਆਪ ਸੱਚਖੰਡ ਨੂੰ ਕਿਉਂ ਜਾਣਾ ਚਾਹੁੰਦੇ ਹੋ, ਅਤੇ ਆਪ ਕਿਉਂ ਸ਼ੰਕਾ ਕਰਦੇ ਹੋ ਕਿਸੇ ਤੋਂ, ਕਿਰਪਾ ਕਰੋ ਦਰਸ਼ਨ ਦਿਓ। ਗੁਰੂ ਅਮਰਦਾਸ ਸਾਹਿਬ ਦੇ ਬੇਨਤੀ ਕਰਨ ਤੋਂ ਫਿਰ ਗੁਰੂ ਅੰਗਦ ਸਾਹਿਬ ਪ੍ਰਗਟ ਹੋ ਗਏ ਸਿੰਘਾਸਨ ਤੋਂ। ਬੜ ਹੋ ਕੇ ਕਿਹਾ ਪੁਰਖਾ, ਇਹਨਾਂ ਦੇ ਅੰਦਰ ਇਹ ਖਿਆਲ ਹੋ ਗਿਆ ਸੀ ਕਿ ਜੇ ਗੁਰੂ ਸਾਹਿਬ ਸੰਦੇਹ ਜਾਣ ਤਾਂ ਗੁਰੂ ਨਾਨਕ ਦਾ ਰੂਪ ਹੈ, ਜੇ ਮਹਾਰਾਜ ਦੇਹ ਛੱਡ ਕੇ ਜਾਣ ਤਾਂ ਕੁਝ ਮਹਾਰਾਜ ਦੀ ਜੋਤ 'ਚ ਫਰਕ ਹੈ। ਇਹ ਸ਼ੰਕਾ ਹੋ ਗਈ ਸੀ, ਜੇ ਸਿੱਖਾਂ ਨੂੰ ਸ਼ੰਕਾ ਹੁੰਦੀ ਹੈ ਇਹਨਾਂ ਵਿਚਾਰੇ ਨਰਕ ਜਾਣਾ ਸੀ, ਇਹਨਾਂ ਦੀ ਕਲਿਆਣ ਅਸੀਂ ਕਰਨੀ ਚਾਹੁੰਦੇ ਹਾਂ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਹੋ ਕੇ, ਇਸ ਕਰਕੇ ਮੈਂ ਸਰਦਾ ਦੇਣ ਵਾਸਤੇ ਆਪਣੀ ਦੇਹ ਨੂੰ ਅਸੀਂ ਅਲੋਪ ਕੀਤਾ ਹੈ। ਪਿਛਲੇ ਪਹਾੜ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਸੇਬ ਸੁਦੀ ਚੌਥ ਵਾਲੇ ਦਿਨ ਜਿਵੇਂ ਨੂੰ ਅੱਜ ਆਪਣੇ ਸੱਚਖੰਡ ਵਿੱਚ ਗਮਨ ਕੀਤਾ ਹੈ। ਸਤਿਗੁਰਾਂ ਦੇ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਹੈ ਸੱਚੇ ਪਾਤਸ਼ਾਹ ਦਾ। ਦੇਵਤਿਆਂ ਨੂੰ ਮਿਲ ਕਰਕੇ ਸਾਰਿਆਂ ਨੇ ਬਵਾਣਾ ਤੇ ਨਾਲੇ ਨੂੰ ਬਿਠਾ ਕੇ ਜੈ ਜੈਕਾਰ ਕਰਦੇ ਹੋਏ ਜਿੱਥੋਂ ਜਿੱਥੋਂ ਦਾ ਕਿਸੇ ਦੀ ਗਮਤਾ ਸੀ ਉੱਥੋਂ ਤੱਕ ਸਾਰੇ ਪਹੁੰਚੇ ਹਨ। ਜਿੱਥੇ ਬ੍ਰਹਮਾ ਦਾ ਜਿੱਥੋਂ ਤੱਕ ਬ੍ਰਹਮਾ ਦੇ ਅੰਦਰ ਸੀ ਸ਼ਕਤੀ ਉੱਥੋਂ ਤੱਕ ਬ੍ਰਹਮ ਲੋਕ ਤੱਕ ਬ੍ਰਹਮਾ ਗਿਆ। ਅੱਗੇ ਮਹਾਰਾਜ ਸਾਹਿਬ ਦਾ ਅੱਤ ਉੱਚਾ ਤਾਂ ਕਾ ਦਰਬਾਰਾ ਅੰਤ ਨਹੀਂ ਕੁਛ ਪਾਰਾ ਵਾਰਾ। ਆਪਣੇ ਸੱਚਖੰਡ ਦਰਬਾਰ ਵਿੱਚ ਜਿਉਂ ਜਨਮੇ ਜਲਾਏ ਖਟਾਨਾ ਕਿਉਂ ਜੋਤੀ ਸਿੰਘ ਜੋਤ ਸਮਾਨਾ ਸਰਗੁਣ ਸਰੂਪ ਤੇ ਨਿਰਗੁਣ ਸਰੂਪ ਵਿੱਚ ਮਾਰੇ ਨੇ ਕਿਉਂ ਆਪਦੀ ਨੀਵਤਾ ਭਾਈ ਸਾਹਿਬ ਸੁਣੇ ਜੀ। ਅੱਜ ਸਤਿਗੁਰਾਂ ਦਾ ਇਸ ਪ੍ਰਕਾਰ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਹੈ। ਇਹ ਸ੍ਰੀ ਖਡੂਰ ਸਾਹਿਬ ਵਿੱਚ ਮਹਾਰਾਜ ਜੋਤੀ ਜੋਤ ਸਮਾਏ ਹੈ। 1609 ਬਿਕਰਮੀ ਨੂੰ ਜੇਠ ਸੁਦੀ ਚੌਥ ਨੂੰ ਅੱਜ ਦਾ ਇਹ ਗੁਰਪੁਰਬ ਸੰਗਤਾਂ ਮਨਾ ਰਹੇ ਹੋ ਆਪ ਸਾਰੇ। ਹੁਣ ਟਾਈਮ ਤਾਂ ਗਿਆ ਹੋ ਕਥਾ ਦਾ, ਥੋੜੇ ਜਿਹੇ ਮਿੰਟ ਸੰਗਤਾਂ ਮੰਗਲ ਸੁਣ ਲਓ।
1: ਵਾਹਿਗੁਰੂ ਸਾਹਿਬ ਜੀਓ।
0: ਗੁਰੂ ਹਰਗੋਬਿੰਦ ਸਾਹਿਬ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਹੈ।

0: ਕਤਾਬਿਆ
1: ਸਜੇ ਜੀ ਤਾਬਿਆ ਜਮਾਰਾ ਜੀ ਸਜਾਉਣਾ ਕੀਤੇ
0: ਚੌਰ ਉਤਾਰ ਕੇ
1: ਬਹਾਰ ਗ੍ਰੰਥੀ ਸਿੰਘ ਇਸ ਤਰੀਕੇ ਦੇ ਨਾਲ
0: ਧਰਮ ਸਿੰਘ ਹਰ ਸਿੰਘ ਜੀ
1: ਭਾਈ ਧਰਮ ਸਿੰਘ ਜੀ ਪੰਜਾਂ ਪਿਆਰਿਆਂ ਚੋਂ ਭਾਈ ਹਰ ਸਿੰਘ ਜੀ
0: ਗੁਰਬਖਸ਼ ਸਿੰਘ
1: ਸੁਨਾਰ ਗੁਰਬਖਸ਼ ਸਿੰਘ ਜੀ ਨੇ ਸ੍ਰੀ ਅਕਾਲ ਤਖ਼ਤ ਦੇ ਪਿੱਛੇ ਬਾਜ਼ਾਰ ਚ ਜਗ੍ਹਾ ਬਣੀ ਹੋਈ ਹੈ
0: ਸੰਤੋਖ ਸਿੰਘ ਜੀ ਦੀਪ
1: ਸਿੰਘ ਇੱਥੇ ਨਾਲ ਲੰਗਰ ਵਾਸਤੇ ਛੱਡੇ ਸੀ ਚਲਾਉਣ ਬਾਬਾ ਦੀਪ ਸਿੰਘ ਦਲਵੇ ਸਾਹਿਬ ਜਾ ਕੇ ਤਕਸਾਲ ਦੇ ਮੋਢੀ ਹੋਏ
0: ਪੰਚੋ ਸਿੰਘ ਸੁਝਾਨ
1: ਇਹਨਾਂ ਪੰਜਾਂ ਸਿੰਘਾਂ ਨੂੰ ਚਦਰਾਂ ਨੂੰ ਖੜਿਆਉਣਾ ਕੀਤਾ ਹਜ਼ੂਰੀ ਵਿੱਚ
0: ਜੇਬ ਕੌਰ

0: ਗੱਲ ਸਤਿਗੁਰ ਇੰਨੇ ਜੇ ਥਾਮ ਕੋ
1: ਸਤਿਖੰਡ ਨੂੰ ਆਪਣੇ ਘਰ ਨੂੰ
0: ਜੋ ਬੀਜੋ ਸਮਾਰ
1: ਸਮਾਰ
0: ਪੰਜ ਸਿੰਘ

0: ਆਪੇ ਜੋ ਚੇਲਾ ਬਣਾ ਤਾ
1: ਚਲਾਵਾ ਰੀਤ ਸੋ ਖਾਲਸਾ
0: ਥੋੜਾ ਜਾਇਆ ਹੋ ਜਾ ਭਾਈ
1: ਚਲਾਵਾ ਰੀਤ ਸੋ ਖਾਲਸਾ
0: ਪ੍ਰਚਾਰ ਦੀ ਰੀਤੀ ਨੂੰ ਚਲਾਵੇਗਾ
1: ਪੰਚੋਂ ਅੰਮ੍ਰਿਤ ਦੇ
0: ਅੰਮ੍ਰਿਤ ਦਿਆ ਕਰਨਗੇ ਗੁਰੂ।

0: ਵਿਦਿਆ ਚ ਖੜ ਕੇ ਸਿੱਖਿਆ ਪ੍ਰਾਪਤ ਹੋਵੇ, ਪ੍ਰਕਾਸ਼ ਹੋਵੇ
1: ਓਸੇ ਜਾਣੋ ਸਰਬ ਹੀ।
0: ਇਸ ਕਰਕੇ ਜਾਣ ਲੋ ਸਾਰੇ, ਵੇਖੋ ਬੰਦੇ ਬਹਾਦਰ ਕਿੰਨੀ ਕੁਰਬਾਨੀ ਕੀਤੀ। ਜਦੋਂ ਇਹਦੇ ਅੰਦਰ ਫੁਰਨਾ ਫੁਰਿਆ ਵੀ ਮੈਨੂੰ ਗੁਰਿਆਈ ਦੇਣ, ਬਾਬੇ ਕਾਹਨ ਸਿੰਘ ਤੇ ਬਨੋਦ ਸਿੰਘ ਨੇ ਬਾਹੋਂ ਫੜ ਕੇ ਉਠਾਤਾ ਸੀ ਕਿ ਇੱਥੇ ਹਰਿਮੰਦਰ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ, ਤੂੰ ਗੱਡੀ ਲਾ ਕੇ ਨਹੀਂ ਬੈਠ ਸਕਦਾ, ਚੌਰ ਨਹੀਂ ਕਰਾ ਸਕਦਾ, ਗੁਰੂ ਨਹੀਂ ਕਹਾ ਸਕਦਾ। ਐਡੀ ਕੁਰਬਾਨੀ ਕੀਤੀ ਬੰਦੇ ਬਹਾਦਰ ਨੇ, ਪਰ ਜਦੋਂ ਗੁਰਿਆਈ ਦਾ ਮਾਮਲਾ ਆਇਆ ਉਦੋਂ ਪੰਥ ਨੂੰ ਉਹਦੀ ਵੀ ਪਰਵਾਹ ਨਹੀਂ ਕੀਤੀ ਸੀ। ਹੋਰ ਕਿਸੇ ਨੂੰ ਗੁਰੂ ਕੀ ਬਣਾਉਣਾ ਹੋਇਆ ਸੀ ਉਹਨੇ।

0: ਹੈ ਜਿਹੜੀ ਖੂਬ ਨਾਸ਼ ਹੋ ਜਾਏਗੀ ਚੰਗੀ ਤਰ੍ਹਾਂ।
1: ਦਰ ਦਰਸ਼ਨ ਸਹਿਜੇ ਹੋਵਾ,
0: ਜਦੋਂ ਹਿਰਦੇ ਦੇ ਮਾਰੇ ਦਰਸ਼ਨ ਸੁਖੇ ਹੋ ਜਾਣਗੇ,
1: ਮੁਕਤ ਵਿਕੁੰਠ ਤੇ ਆਗ,
0: ਵਿਕੁੰਠ ਦੀਆਂ ਮੁਕਤੀਆਂ ਵੀ ਛੱਡ ਦੇਗਾ, ਸਰੋਤ ਸਰੀਫ ਦੀ ਲੋੜ ਨੀ ਰੱਖੇਗਾ।
1: ਜਲ ਜਿਉਂ

0: ਕਿਹੜੇ ਹਿਰਦੇ ਦੇ ਅਭਿਆਨ ਹੁੰਦਾ ਹੈ,
1: ਫਿਰ ਸਿੱਖਿਆ ਪ੍ਰਗਟਾ
0: ਕਿਹੜੇ ਸਿੱਖਿਆ ਜਦੋਂ ਲੈਂਦੇ ਤਾਂ ਮਾੜਾ ਮੋਟਾ ਗਿਆਨ ਪ੍ਰਗਟ ਹੁੰਦਾ,
1: ਕਿਸੇ ਸਿੱਖਾ ਤਬ ਹੋਵਾ
0: ਸਿੱਖਦੇ ਤਾਂ ਹੀ ਹੁੰਦਾ ਇਹਨੂੰ।

0: ਸਿੰਘ ਪੈਣਗੇ ਸਿੱਖ
1: ਵਾਹੇ ਗਿਆਨੇ
0: ਪ੍ਰਾਪਤ ਹੋ
1: ਜਾਏਗਾ ਜੋ ਆਠੋਂ
0: ਜਾਣਾ ਦਾ ਨਾਮ ਜਪਣਗੇ
1: ਦਸਮ ਗੁਰ ਜੋਤ ਤੋਂ ਜਾਗਤੀ
0: ਦਸਵੇਂ ਪਾਤਸ਼ਾਹ ਦੀ ਇਹ ਜਾਗਤੀ ਜੋਤ ਹੈ
1: ਸ੍ਰੀ ਗੁਰੂ ਗ੍ਰੰਥ ਆਪਾਰ
0: ਬਾਰਾਂ ਵਾਰ ਤੋਂ ਰਹਿਤ
1: ਵਾਹਿਗੁਰੂ ਗੁਰ ਮੰਤਰ ਜਪ
0: ਵਾਹਿਗੁਰੂ ਮੰਤਰ ਜਪਣਾ ਕਰੇ
1: ਮਿਲਾਨ
0: ਰੰਗ ਮਿਲ ਜਾਏਗਾ
1: ਗੁਰੂ ਨਾਨਕ ਦੇ ਸੁਮੇਸ਼

ਯਾਦ ਕਰੀਏ ਸਦੇਵ ਸ੍ਰੀ ਗੁਰੂ ਗੋਬਿੰਦ ਸਿੰਘ

0: ਭਾਵੇਂ ਜਿਹੜਾ ਮਰੇਗਾ
1: ਕੋਈ ਨਰ ਪਾਹੇ ਹੈ
0: ਉਹ ਪੁਰਖੇ ਦਾਤ ਪ੍ਰਾਪਤ ਕਰੇਗਾ
1: ਸਿੱਖਣ ਇਸ਼ਨਾਨ ਯੋਗ
0: ਸਾਹਿਬ ਦੀ ਬਾਣੀ ਜਿਹੜੀ ਹੈ ਅੰਮ੍ਰਿਤ ਦੀ ਨਦੀ ਹੈ ਸਿੱਖਾਂ ਦੇ

0: ਨਾਮ ਜਪਦੇ ਹੈ
1: ਔਰ ਕੁਝ ਪਾਵਨ ਨਾਮ
0: ਜਿਹੜੇ ਹੋਰਨਾਂ ਨਾਮ ਜਪਾਉਂਦੇ ਹੈ
1: ਗੁਰੂ ਗ੍ਰੰਥ ਰਹੇ ਸ਼ਾਮ
0: ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਰਹਿੰਦੇ ਆਪ ਨੀ ਬਣਦੇ ਕੁਝ
1: ਅਵਨਾਸੀ ਧਾਮ ਹੈ
0: ਘਰ ਦੀ ਪ੍ਰਾਪਤੀ ਹੁੰਦੀ ਹੈ
1: ਸਤਿਗੁਰੂ ਜੋਤ ਜਾਗ
0: ਦੀ ਜੋਤ ਜਾਗ ਰਹੀ ਹੈ।

0: ਗੋਰਾ ਸਤਸੰਗਤ ਗੁਰ ਖਾਲਸਾ ਗੁਰੂ ਗ੍ਰੰਥ ਸੁਖ ਧਾਮ ਨਾਮ ਵਾਹਿਗੁਰੂ ਜਪ ਸਦਾ ਮਨ ਪਾਵੈ ਬਿਸਰਾਮ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਖੇਤੀ ਨਾ ਕਰੋ ਕੀਰਤਨ ਵੀ ਭਾਵੇਂ ਹੋਣਾ ਰਹਿ ਰਸਤਾ ਥੋੜੇ ਜਿਹੇ ਮਿੰਟ ਯਾਨੀ ਅੱਗੇ ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਦਾ ਦਾ ਗੁਰਪੁਰਬ ਇਸ ਪ੍ਰਕਾਰ ਸੱਚਖੰਡ ਵਿੱਚ ਇਹ ਬਾਬਾ ਸਾਹਿਬ ਜੀ ਦਾ ਸਥਾਨ ਗੁਰੂ ਕਾ ਲੰਗਰ ਵਿੱਚ ਬਾਬੇ ਰਿਧਾਨ ਸਿੰਘ ਨੇ ਜਿੱਥੇ ਲੰਗਰ ਖੁਦ ਚਲਾਇਆ ਉਸ ਸਥਾਨ ਵਿੱਚ ਅੱਜ ਇਸ ਦੀਵਾਨ ਦੇਵ ਸਾਹਿਬ ਸਿੰਘ ਜੀ ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਦਾ ਗੁਰਪੁਰਬ ਸੰਗਤਾਂ ਨੇ ਪਿਆਰ ਦੇ ਨਾਲ ਮਨਾਇਆ ਹੈ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਸਤਿਗੁਰੂ ਜੀ ਸਾਜੀ ਨਵਾ ਜੀ, ਗੁਰੂ ਖਾਲਸਾ ਸਾਹਿਬ ਸੰਗਤ ਜੀਓ। ਅੱਜ ਸਤਿਗੁਰੂ ਮੇਰੀ ਪੀਰ ਦੇ ਮਾਲਕ ਬੰਦੀ ਛੋੜ ਸਤਿਗੁਰਾਂ ਦਾ ਸ੍ਰੀ ਕੀਰਤਪੁਰ ਸਾਹਿਬ ਅਨੰਦਪੁਰ ਸਾਹਿਬ ਤੋਂ ਜੋ ਪੰਜ ਘੋੜੇ ਹੈ ਉੱਥੇ ਪਤਾਲਪੁਰੀ ਵਿੱਚ ਮਹਾਰਾਜ ਗੁਰੂ ਸਮਾਧੀ ਲਾ ਕੇ ਅੱਗੇ ਦਿਨ ਜੋਤੀ ਜੋਤ ਅੰਮ੍ਰਿਤ ਵੇਲੇ ਸੁਣਾਏ ਹਨ। ਇਹ ਗੁਰਪੁਰਬ ਹੈ, ਅੱਜ ਤੋਂ 7 ਦਿਨ ਪਹਿਲਾਂ ਗੁਰੂ ਹਰਿਆਸ ਸਾਹਿਬ ਨੂੰ ਮਹਾਰਾਜ ਗੁਰਕਾ ਗੱਦੀ ਬਖਸ਼ੀ ਹੈ। 7 ਦਿਨ ਮਹਾਰਾਜ ਸਾਹਿਬ ਸਮਾਧੀ ਵਿੱਚ ਹੀ ਬੈਠੇ ਰਹੇ ਹਨ ਪਤਾਲਪੁਰੀ ਵਿੱਚ। ਅੱਜ ਅੰਮ੍ਰਿਤ ਵੇਲੇ ਸਵਾ ਪੈਰ ਦੇ ਤੜਕੇ ਗੁਰੂ ਮਹਾਰਾਜ ਸਾਹਿਬ ਜੋਤੀ ਜੋਤ ਸੁਣਾਏ ਹਨ। ਉਹ ਸਤਿਗੁਰਾਂ ਦਾ ਗੁਰੂ ਹਰਗੋਬਿੰਦ ਸਾਹਿਬ ਦਾ ਅੱਜ ਗੁਰਪੁਰਬ ਹੈ। ਸਾਹਿਬ ਸੰਗਤ ਜੀ, ਆਪ ਜੀ ਦਾ ਅਵਤਾਰ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਅਵਤਾਰ 1652 ਬਿਕਰਮੀ ਵਿੱਚ, ਜਿਸ ਵੇਲੇ ਭਾਈ ਬੁੱਢੇ ਸਾਹਿਬ ਜੀ ਤੋਂ ਵਰ ਮਾਤਾ ਗੰਗਾ ਜੀ ਨੂੰ ਪ੍ਰਾਪਤ ਕੀਤਾ, ਉਸ ਵਕਤ ਮਹਾਰਾਜ ਸਾਹਿਬ ਜੀ ਦਾ 1652 ਬਿਕਰਮੀ ਵਾਲੇ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਦੇ ਸੇਵਕਾਂ ਨੂੰ ਵਡਿਆਈ ਦੇਣ ਵਾਸਤੇ, ਜਿਨ੍ਹਾਂ ਦੀ ਉਮਰ 100 ਸਾਲ ਦੀ ਸੀ ਬਾਬਾ ਜੀ ਦੀ, ਉਹਨਾਂ ਦੇ ਪਾਸੋਂ ਆਪਣੇ ਮਹਿਲਾਂ ਨੂੰ ਵਰ ਦਵਾਇਆ। ਉਸ ਵਰ ਦਾ ਸਾਹਿਬ ਸਿੰਘ ਜੀ ਫਲ ਪ੍ਰਾਪਤ ਹੋਇਆ ਤੇ ਅੱਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਗਰੀਬ ਨਵਾਜ ਜੇਠ ਦੀ ਪੂਰਨਮਾਸੀ ਦੀ ਰਾਤ ਸੀ ਤੇ ਸਵੇਰ ਦੀ ਹਾੜ ਦੀ ਏਕਮ ਸੀ, ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਬਡਾਲੀ ਸਾਹਿਬ ਦੇ ਵਿੱਚ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਅਵਤਾਰ ਹੋਇਆ। ਦੁਨੀਆਂ ਦੀ ਫਰਿਆਦ ਨੂੰ ਸੁਣ ਕੇ ਦੁਖੀ ਵੇਖ ਕੇ, ਜਦੋਂ ਜਾਲਮਾਂ ਨੇ ਹਿੰਦੂ ਤਾਂ ਹੀ ਬੜਾ ਭਾਰੀ ਦੁਖਾਤਾ ਸੀ, ਸਿੰਧ ਵਾਸੀ ਜਿਹੜੇ ਲੋਕ ਸੀ ਆਪਣੀ ਸਵੈ ਰੱਖਿਆ ਕਰਨ ਨੂੰ ਸਮਰੱਥ ਨਹੀਂ ਸੀ, ਹਿੰਦੂਆਂ ਦੀ ਐਡੀ ਕਮਜ਼ੋਰੀ ਹੋ ਗਈ ਸੀ, ਜੇ ਕੋਈ ਹਿੰਦੂ ਕਿਸੇ ਪ੍ਰਕਾਰ ਆਪਦੀ ਰੱਖਿਆ ਕਰਨੀ ਹੁੰਦੀ ਤਾਂ ਉਸਦੇ ਤਾਂ ਹੀ ਜ਼ਬਰਦਸਤੀ ਮੁਸਲਮਾਨ ਆਪਣੇ ਵਿੱਚ ਮਿਲਾ ਲਿਆ ਕਰਦੇ। ਇਹ ਜ਼ਬਰਦਸਤੀ ਵੇਖ ਕਰਕੇ ਸਵੈ ਰੱਖਿਆ ਕਰਨ ਵਾਸਤੇ ਹਿੰਦੂ ਦੀ ਫਰਿਆਦ ਸੁਣ ਕੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਅਵਤਾਰ ਧਾਰਨ ਕੀਤਾ। ਆਪ ਜੀ ਅਵਤਾਰ ਧਾਰਨ ਤੋਂ ਦੇਵਤਿਆਂ ਨੇ ਆ ਕੇ ਬਡਾਲੀ ਸਾਹਿਬ ਦੇ ਬਾਹਰ ਅੱਗੇ ਮੰਗਲਾਚਾਰ ਕੀਤਾ, ਜੈ ਜੈਕਾਰ ਕੀਤਾ, ਕਲਮਕਾਰ ਫੁੱਲਾਂ ਦੇ ਮਹਾਰਾਜ ਸਾਹਿਬ ਜੀ ਅੱਗੇ ਫੁੱਲ ਵਰਸਾਉਣਾ ਕੀਤੇ, ਮੰਦਰ ਦੇ ਉੱਤੇ ਚੰਨਣ ਛਿੜਕਿਆ, ਬਹੁਤ ਆਰਤੀ ਕੀਤੀ, ਕੀਰਤਨ ਕੀਤਾ। ਸੰਤਾਂ ਵੇਖ ਕੇ ਹੈਰਾਨ ਸਨ ਕਿ ਸੁੰਦਰ ਕੰਠਾਂ ਵਾਲੇ ਕਿੱਥੋਂ ਦੇ ਗਵਈਏ ਹਨ, ਅੱਗੇ ਕਦੇ ਵੀ ਇਹਨਾਂ ਕੀਰਤਨ ਸੁਣਿਆ, ਅੱਜ ਆ ਕੇ ਮਹਾਰਾਜ ਦੇ ਬੂਹੇ ਅੱਗੇ ਕੀਰਤਨ ਕਰਦੇ ਹਨ। ਇਸ ਪ੍ਰਕਾਰ ਕੀਰਤਨ ਕਰਕੇ ਦਿਨ ਚੜ੍ਹਦੇ ਨੂੰ ਸੰਗਤਾਂ ਵਿਸਵਾਸ ਸਨ, ਉਹ ਦੇਵਤੇ ਸਾਰੇ ਅਲੋਪ ਹੋ ਗਏ। ਕਿਉਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਅਵਤਾਰ ਧਾਰਨ ਦੀ ਖੁਸ਼ੀ ਮਨਾਈ ਉਹਨਾਂ ਸਾਰਿਆਂ ਦੇਵਤਿਆਂ ਨੇ ਵੀ। ਆਪ ਜੀ ਪ੍ਰਗਟ ਹੋ ਕੇ ਭਾਈ ਬੁੱਢੇ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਦੇ ਦਰਸ਼ਨ ਕਰਨ ਵਾਸਤੇ ਆਏ। ਉਸ ਵਕਤ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸ਼ਬਦ ਉਚਾਰਿਆ, ਸਤਿਗੁਰ ਸਾਚੇ ਬੀਜਾ ਭੇਜ, ਚਿਰ ਜੀਵਨ ਉਪਜਿਆ ਸੰਯੋਗ, ਉਦਰੇ ਮੈਂ ਆਚਿਆ ਨਿਵਾਸ, ਮਾਤਾ ਤੇ ਮਨ ਬਹੁਤ ਉਦਾਸ, ਜੰਮਿਆ ਭਗਤ ਪੂਤ ਭਗਤ ਗੋਬਿੰਦ ਕਾ, ਅਲਟਿਆ ਸਭ ਮੈਂ ਲਿਖਿਆ ਧੁਰਕਾ, ਦਸਵੀਂ ਮਾਸੀ ਬਾਲਕ ਹੁਕਮ ਜਨਮ ਲਿਆ, ਨਿਤਿਆ ਸੋਗ ਮਹਾਨੰਦ ਥੀਆ, ਗੁਰਬਾਣੀ ਸਖੀ ਆਨੰਦ ਗਾਵੈ, ਸਾਚੇ ਸਾਹਿਬ ਕੇ ਮਨ ਭਾਵੈ, ਬਦੀ ਵੇਲ ਵਹ ਪੀੜੀ ਚਾਲੀ, ਧਰਮ ਕਲਾ ਹਰਬੰਧ ਬਹਾਲੀ, ਮਨ ਚਿੰਦਿਆ ਸਤਿਗੁਰੂ ਦਵਾਇਆ, ਪਹਿਣੇ ਚਿੰਤੇ ਇੱਕ ਨਿਵਲਾਇਆ, ਜਿਉਂ ਬਾਲਕ ਪਿਤਾ ਉੱਪਰ ਕਰੇ ਬਹੁਮਾਨ, ਬੋਲਾਇਆ ਬੋਲਾ ਗੁਰ ਕੈ ਭਾਣ। ਗੁੱਜੀ ਛੰਨੀ ਨਾਹੀ ਬਾਤ ਗੁਰੂ ਨਾਨਕ ਤੁਖਾ ਕੀਨੀ ਦਾ ਤੇ ਖੁਸ਼ੀ ਨਾਲ ਸ਼ਬਦ ਉਚਾਰਨ ਕੀਤੇ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਨਾਮ ਵਾਲਾ ਸਾਹਿਬ ਜੀ ਲਖਣ ਕੀਤਾ ਉਸ ਵਕਤ ਭਾਈ ਬੁੱਢੇ ਸਾਹਿਬ ਜੀ ਦਰਸ਼ਨ ਕਰਕੇ ਮਹਾਰਾਜ ਸਾਹਿਬ ਦੇ ਸੁੰਦਰ ਚਰਨਾਂ ਦੇ ਚਿਹਰੇ ਦੇ ਬੜੇ ਹੈਰਾਨ ਦੇ ਸਹਿਤ ਹੋਏ ਅਤੇ ਪ੍ਰੇਮ ਦੇ ਜਲੀਨ ਹੋ ਕੇ ਗੁਰੂ ਮਹਾਰਾਜ ਸਾਹਿਬ ਜੀ ਦੇ ਚਰਨਾਂ ਨੂੰ ਆਪਦੇ ਮੱਥੇ ਦੇ ਨਾਲ ਲਾਇਆ ਭਾਈ ਬੁੱਢਾ ਸਾਹਿਬ ਨੇ ਭਾਈ ਗੁਰਦਾਸ ਸਾਹਿਬ ਨੂੰ ਦਰਸ਼ਨ ਕੀਤੇ ਬਿਆਨ ਸੰਗਤਾਂ ਨੂੰ ਦੀਵਾਨ ਵਿੱਚ ਦਰਸ਼ਨ ਹੋਏ ਇਹ ਆਪਦੇ ਅਵਤਾਰ ਦੀ ਕਥਾ ਹੈ ਬਦਾਲੀ ਸਾਹਿਬ ਦੀ ਸਭ ਤੋਂ ਫਿਰ ਮਹਾਰਾਜ ਸਾਹਿਬ ਮਾਤਾ ਦੀ ਗੋਦ ਵਿੱਚ ਪਲਦੇ ਹੋਏ ਜਦੋਂ ਸਾਲਕ ਦਾ ਸਰੀਰ ਹੋਇਆ ਆਪਦਾ ਉਸ ਵਕਤ ਸਾਹਿਬ ਸਿੰਘ ਜੀ ਪਿਰਥੀ ਵਾਲੇ ਗੁਰੂਆਂ ਦਾ ਵੱਡਾ ਭਾਈ ਸੀ ਗੁਰੂ ਅਰਜਨ ਸਾਹਿਬ ਦਾ ਉਹ ਨਿਰਖਾ ਕਰਕੇ ਤੇ ਗੁਰੂ ਸਾਹਿਬ ਦੇ ਘਰ ਵਿੱਚ ਪੁੱਤਰ ਕਿਉਂ ਹੋ ਗਏ ਇਸ ਖਿਆਲ ਨਾਲ ਦਾਈ ਦੇ ਤਾਈ ਪ੍ਰੇਰ ਕੇ ਭੇਜਿਆ ਦਾਈ ਜਿਵੇਂ ਕ੍ਰਿਸ਼ਨ ਜੀ ਨੂੰ ਜਹਿ ਦੇਣ ਵਾਸਤੇ ਆਈ ਸੀ ਆਈ ਪਾਪਣ ਪੂਤਣਾ ਦੋਹੀ ਖਰੀਦ ਲਾ ਕੇ ਹਿੰਦੀ ਇਸ ਪ੍ਰਕਾਰ ਦਾਈ ਅੰਮ੍ਰਿਤਸਰ ਦੇ ਵਿੱਚੋਂ ਆਈ ਤੇ ਪਿਛਲੇ ਜਨਮ ਦੀ ਗੰਧਰਵੀ ਸੀ ਬੜੀ ਹੰਕਾਰ ਸੀ ਇਸ ਜਨਮ ਦੇ ਵਿੱਚ ਦਾਈ ਦਾ ਕੰਮ ਕਰਦੀ ਸੀ ਸਰਾਫ ਹੋਣੇ ਕਰਕੇ ਰਿਸ਼ੀਆਂ ਦਾ ਇਹ ਜਦੋਂ ਆਈ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੋ ਕੁ ਦਿਨ ਤੋਂ ਉਲਾਹ ਜੇ ਰਹਿੰਦੇ ਸੀ ਮਾਤਾ ਦੀ ਕੁਛੜ ਚ ਨਾ ਰਿਹਾ ਕਰਨ ਮਾਤਾ ਜੀ ਹੋਰ ਮਾਈਆਂ ਅੰਮ੍ਰਿਤਸਰ ਦੀਆਂ ਨੂੰ ਕਹਿਣ ਲੱਗੀ ਤੇ ਬੀਬੀ ਇਹ ਦੱਸੋ ਕਿ ਸਾਹਿਬਜ਼ਾਦਾ ਕੁਛ ਉਦਾਸ ਜਿਹਾ ਰਹਿੰਦਾ ਕੀ ਕਾਰਨ ਹੈ ਤੇ ਉਸ ਨੂੰ ਬਹਾਨਾ ਪਾ ਕੇ ਉਸ ਦਾਈ ਨੂੰ ਕਿਹਾ ਇਹ ਮਾਤਾ ਜੀ ਜਿਹੜਾ ਬੱਚਾ ਮੇਰੀ ਕੁਛੜ ਚ ਦੇ ਰਹੇ ਹੋ ਤੇ ਮੇਰਾ ਦੁੱਧ ਚੁੰਘ ਲਵੇ ਉਹ ਬੱਚੇ ਦੀ ਲੰਮੀ ਉਮਰ ਹੋ ਜਾਂਦੀ ਉਹਨੂੰ ਰੋਗ ਕੋਈ ਨੀ ਰਹਿੰਦਾ ਸੁਣ ਕੇ ਦੁਨੀਆਂ ਦੀ ਰਾਏ ਵੇਖ ਕੇ ਮਾਤਾ ਜੀ ਨੇ ਸੂਦੇ ਸੁਭਾਅ ਦੇ ਨਾਲ ਸਾਹਿਬਜ਼ਾਦੇ ਨੂੰ ਇਸ ਦਾਈ ਦੇ ਕੁਛੜੇ ਚ ਦੇ ਦਿੱਤਾ ਇਹ ਦਾਈ ਨੂੰ ਕੀ ਕੀਤਾ ਮਹਾਰਾਜ ਸਾਹਿਬ ਦੇ ਚਿਹਰੇ ਦੇ ਤਾਈ ਆਪਣੀ ਕੁਰਤੀ ਦੇ ਹੇਠ ਵੀ ਲੁਕੋ ਕੇ ਅਸਲ ਮੂੰਹ ਚ ਜ਼ਹਿਰ ਵਾਲੇ ਦੇਣਾ ਚਾਹੁੰਦੀ ਹੈ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਵਕਤ ਇਹ ਕਸ਼ਟ ਨੂੰ ਆਪਣੇ ਹੱਥ ਨਾਲ ਪਕੜ ਲਿਆ ਦੂਰਾਸਨ ਮੁੱਖ ਵਿੱਚ ਪਕੜ ਕੇ ਇਹਦੇ ਪ੍ਰਾਣਾਂ ਨੂੰ ਖਿੱਚਦਾ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਉਂ ਇਸ ਦਾਈ ਦਾ ਉਧਾਰ ਕਰਤਾ ਗੁਰੂ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਬਾਲਕ ਅਵਸਥਾ ਚ ਫਿਰ ਇੱਕ ਸਤੇਲਾ ਛੱਡਿਆ ਉਹ ਸਤੇਲੇ ਨੂੰ ਗੁਰੂ ਸਾਹਿਬ ਦੇ ਸੱਪ ਛੱਡਿਆ ਉਹ ਸੱਪ ਦੀ ਵੀ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥ ਨਾਲ ਪਕੜ ਕਰਕੇ ਕਲਿਆਣ ਕਰ ਦਿੱਤੀ ਇਹ ਪਿਛਲੇ ਜਨਮਾਂ ਦੇ ਰਿਸ਼ੀ ਸਿੰਘ ਇਹਨਾਂ ਦਾ ਜੀਵਨ ਚਰਿੱਤਰ ਇਸ ਪ੍ਰਕਾਰ ਗੁਰਤਾ ਪ੍ਰਕਾਰ ਵਿੱਚ ਆਉਂਦਾ ਹੈ ਇਸੇ ਪ੍ਰਕਾਰ ਸਾਹਿਬ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਇੱਥੇ 3 ਸਾਲ ਦੇ ਜਦੋਂ ਹੋ ਗਏ ਗੁਰੂ ਹਰਗੋਬਿੰਦ ਸਾਹਿਬ ਬਦਾਲੀ ਸਾਹਿਬ ਵਿੱਚ ਫਿਰ ਇੱਕ ਬ੍ਰਾਹਮਣ ਜਿਹੜਾ ਮਹਾਰਾਜ ਦਾ ਖਡਾਵਾ ਸੀ ਉਹਨੂੰ 500 ਰੁਪਈਆ ਦੇ ਕੇ ਪਿਥੀਆਂ ਨੂੰ ਸਿਖਾਇਆ ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਸਪੁੱਤਰ ਦੇ ਤਾਈ ਤੂੰ ਜ਼ਹਿਰ ਦੇ ਦਹੀਂ ਵਿੱਚ ਪਾ ਕੇ ਕੋਲੋਂ ਹੀ ਦਿੱਤਾ ਜ਼ਹਿਰ ਪਵਾ ਕੇ ਉਸ ਵਕਤ ਉਸਨੂੰ ਦਹੀਂ ਘੋਟ ਕੇ ਮਹਾਰਾਜ ਸਾਹਿਬ ਦੇ ਦਹੀਂ ਚ ਪਾ ਕੇ ਜੋ ਪਿਲਾਉਣ ਲੱਗਾ ਗੁਰੂ ਮਹਾਰਾਜ ਸਾਹਿਬ ਚਵਾਰੇ ਸੀ ਬਦਾਲੀ ਸਾਹਿਬ ਦੇ ਆਪ ਜੀ ਨੂੰ ਦਹੀਂ ਨਾ ਪੀਤਾ ਤੇ ਜ਼ਬਰਦਸਤੀ ਜਦੋਂ ਮੂੰਹ ਲਾਉਣ ਲੱਗਾ ਦੋਵੇਂ ਹੱਥ ਪਾ ਫੜ ਕੇ ਮਹਾਰਾਜ ਦੇ ਸਤਿਗੁਰੂ ਜੀ ਨੂੰ ਉੱਚੀ ਚੀਕ ਮਾਰੀ ਚੀਕ ਮਾਰਨ ਤੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੀਵਾਨ ਵਿੱਚ ਸੁਣੀ ਤੇ ਮਾਤਾ ਸਾਹਿਬ ਜੀ ਮਹਾਰਾਜ ਦੇ ਪਾਸ ਸਨ ਤੇ ਕੀ ਕਾਰਨ ਸਾਹਿਬਜ਼ਾਦੇ ਨੇ ਇਹੋ ਜਿਹੀ ਕਦੇ ਪੁਕਾਰ ਨਹੀਂ ਸੀ ਕੀਤੀ ਉਸੇ ਤਰ੍ਹਾਂ ਸੇਵਕ ਦੇ ਰਾਹੀਂ ਬੁਲਾਇਆ ਗਿਆ ਜੋ ਬੁਲਾਇਆ ਬ੍ਰਾਹਮਣ ਮਹਾਰਾਜ ਦੇ ਬੁੱਲ ਲਿਬੜੇ ਹੋਏ ਦਹੀਂ ਦੇ ਨਾਲ ਪੀਂਦੇ ਨਹੀਂ ਹਨ ਮਹਾਰਾਜ ਦੇ ਪਾਸ ਕੀਤਾ ਬੜੀ ਕਰੂਰ ਦ੍ਰਿਸ਼ਟੀ ਨਾਲ ਬ੍ਰਾਹਮਣ ਬਹੁਤ ਸ਼ਾਂਤ ਹੋ ਗਿਆ ਕਿ ਹੁਣ ਤਾਂ ਮੇਰਾ ਪਾਸ ਉਗੜ ਜਾਏਗਾ ਉਸ ਵਕਤ ਮਹਾਰਾਜ ਸਾਹਿਬ ਨੇ ਕਿਹਾ ਇਹ ਬ੍ਰਾਹਮਣ ਕੀ ਕਾਰਨ ਹੈ ਕਹਿੰਦੇ ਜੀ ਰੋਜ਼ ਦਹੀਂ ਅੱਗੇ ਪੀਂਦੇ ਸੀ ਅੱਜ ਦਹੀਂ ਨਹੀਂ ਪੀਂਦੇ ਮੈਂ ਭੁਲਾ ਰਿਹਾ ਹੈ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਅੰਤਰਯਾਮੀ ਸਨ ਸਾਹਿਬਜ਼ਾਦੇ ਨੂੰ ਆਪਣੀ ਕੁਛੜੀ ਚ ਲਿਆ ਤੇ ਕਹਿਣ ਲੱਗੇ ਦਹੀਂ ਕਿਉਂ ਨਹੀਂ ਪੀਂਦੇ ਆਪ ਦੁੱਧ ਪੀ ਦਹੀਂ ਪਿਆਉਣ ਲੱਗੇ ਜਦੋਂ ਇਹ ਕਹੇ ਬ੍ਰਾਹਮਣ ਪਿਲਾਓ ਜੀ ਪਿਲਾਓ ਉਸ ਵੇਲੇ ਸਹਿਮਤ ਨਾਲ ਮਹਾਰਾਜ ਜੀ ਕਹਿ ਕੇ ਮਹਾਰਾਜ ਜ਼ਹਿਰ ਰਲੀ ਹੋਈ ਹੈ ਅਸੀਂ ਦਹੀਂ ਨਹੀਂ ਇਹ ਪੀਣਾ ਹੈ ਗੁਰੂ ਮਹਾਰਾਜ ਸਾਹਿਬ ਸਮਝ ਗਏ ਉਸ ਵਕਤ ਬ੍ਰਾਹਮਣ ਦੀ ਖੁਟਿਆਈ ਪ੍ਰਗਟ ਕਰਨ ਵਾਸਤੇ ਇੱਕ ਪਿਸਤਾ ਜਾਤ ਦਾ ਕੁੱਤਾ ਸੀ ਆਪਦੇ ਪਹਿਲੇ ਸਾਰੇ ਰਿਹਾ ਕਰਦਾ ਜੋ ਤੁਰਿਆ ਕਰਦੇ ਨਾਲ ਤੁਰ ਪਿਆ ਕਰਦਾ ਉਸ ਕੁੱਤੇ ਨੂੰ ਮਹਾਰਾਜ ਬੁਲਾਇਆ, ਪੂਛ ਹਲਾਉਂਦਾ ਮਹਾਰਾਜ ਦੇ ਪਾਸ, ਸਾਹਮਣੇ ਆ ਖਲੋਤਾ ਪੰਜ ਦੇ ਹੇਠੋਂ ਨਿਕਲ ਕੇ। ਆਪ ਜੀ ਨੇ ਇਹਦੇ ਕੁੱਤੇ ਦੇ ਭਾਂਡੇ ਵਿੱਚ ਜਦੋਂ ਦਹੀਂ ਪੁਆਇਆ, ਇਸ ਨੂੰ ਕੰਨ ਫੜ ਕੇ ਕਿਹਾ ਕਿ ਮਹਾਰਾਜ ਦਹੀਂ ਦੀ ਜ਼ਹਿਰ ਹੈ, ਮੈਂ ਨਹੀਂ ਪੀ ਸਕਦਾ। ਹਜ਼ੂਰ ਨੇ ਕਿਹਾ ਤੇਰੀ ਕਲਿਆਣ ਕਰ ਦਿਆਂਗੇ, ਪੀ ਲਾ ਤੂੰ। ਸਤਿਗੁਰੂ ਦੇ ਬਚਨ ਮੰਨ ਕੇ ਉਹ ਕੁੱਤੇ ਨੂੰ ਦਹੀਂ ਪੀ ਲਿਆ। ਦਹੀਂ ਪੀਣ ਤੋਂ ਅਸੀਂ ਚਹਿਰ ਚੜ ਗਈ ਜ਼ਹਿਰ, ਲਾਲ ਅੱਖਾਂ ਹੋ ਗਈਆਂ, ਪੂਛ ਸਿੱਧੀ ਹੋ ਗਈ, ਕਦੇ ਅੰਦਰ ਆਉਂਦਾ ਕਦੇ ਬਾਹਰ ਆਉਂਦਾ, ਬਹੁਤ ਕੂਕਾ ਮਾਰਨ ਲੱਗ ਗਿਆ। ਥੋੜੇ ਚਿਰ ਤੜਫ ਕੇ ਉਸ ਕੂਕਰ ਨੂੰ ਪ੍ਰਾਣ ਛੱਡ ਦਿੱਤੇ। ਗੁਰੂ ਮਹਾਰਾਜ ਸਾਹਿਬ ਨੇ ਇਸਦੀ ਕਲਿਆਣ ਕੀਤੀ ਉਸ ਕੂਕਰ ਦੀ। ਤੇ ਉਸ ਵੇਲੇ ਬ੍ਰਾਹਮਣ ਨੂੰ ਮਹਾਰਾਜ ਨੇ ਕਿਹਾ, ਇਹ ਬ੍ਰਾਹਮਣ ਤੂੰ ਇਹ ਕੀ ਕਰਨ ਲੱਗਾ ਸੀ? ਬ੍ਰਾਹਮਣ ਜਿਹੜਾ ਸੀ ਉਸ ਵੇਲੇ ਸੰਗਤ ਚ ਬੈਠਾ, ਕੁਝ ਨਾ ਬੋਲ ਸਕਿਆ। ਹਜ਼ੂਰ ਦੇ ਬਚਨ ਕਹਿੰਦੇ ਦੁਸ਼ਟ ਬ੍ਰਾਹਮਣ ਬੂਆ ਹੋ ਕੇ ਸੂਰ, ਇਹ ਭੈਰੋਂ ਜੀ ਸ਼ਬਦ ਗੁਰੂ ਸਾਹਿਬ ਦਾ ਆਉਂਦਾ। ਇਹ ਜਦੋਂ ਬਚਨ ਕੀਤੇ ਮਹਾਰਾਜ ਨੂੰ ਬ੍ਰਾਹਮਣ ਮਰ ਗਿਆ। ਤੇ ਉਸ ਵੇਲੇ ਮਾਤਾ ਨੂੰ ਬੇਨਤੀ ਕੀਤੀ, ਮਹਾਰਾਜ ਜਿਹੜਾ ਬ੍ਰਾਹਮਣ ਗੁਜ਼ਰ ਗਿਆ ਇਹ ਗੁਰੂ ਕੀ ਨਿੰਦਿਆ ਹੋਵੇਗੀ, ਬ੍ਰਾਹਮਣ ਗੁਰੂ ਕੇ ਘਰ ਚ ਗੁਜ਼ਰ ਗਿਆ, ਖਦਾਵਾ ਸੀ ਸਾਹਿਬਜ਼ਾਦੇ ਦਾ, ਕਿਰਪਾ ਕਰੋ ਉਹਨੂੰ ਜਿਉਂਦਾ ਕਰੋ। ਗੁਰੂ ਮਹਾਰਾਜ ਸਾਹਿਬ ਨੂੰ ਮਾਤਾ ਦੀ ਬੇਨਤੀ ਸੁਣ ਕੇ ਸੰਗਤ ਦੀ ਬੈਠੀ ਵਿੱਚ ਸ਼ਬਦ ਉਚਾਰਿਆ, ਖੂਬ ਖੂਬ ਖੂਬ ਤੇਰਾ ਨਾਮ, ਝੂਠ ਝੂਠ ਝੂਠ ਦੁਨੀਆਂ ਦਮਾਨ। ਇਹ ਸ਼ਬਦ ਨੂੰ ਉਚਾਰਨ ਕਰਕੇ ਬ੍ਰਾਹਮਣ ਨੂੰ ਮਰੇ ਨੂੰ ਜਿਉਂਦਾ ਕੀਤਾ ਮਹਾਰਾਜ ਸਾਹਿਬ ਨੇ। ਜਿਸ ਵਕਤ ਉਹ ਜਿਉਂਦਾ ਹੋ ਗਿਆ, ਉਹਨੂੰ ਸਾਰੀ ਗੱਲ ਪੁੱਛੀ ਪ੍ਰਿਥੀਏ ਨੂੰ ਬੁਲਾ ਕੇ। ਪ੍ਰਿਥੀਆ ਕਹਿੰਦਾ, ਮੇਰੇ ਸਰੈਵੇਂ ਉਲਾਮਾ ਲਾਉਂਦੇ ਹੋ, ਰੌਲਾ ਪਾ ਕੇ ਮੁਕਰ ਕੇ ਚਲਿਆ ਗਿਆ। ਪਰ ਸਾਹਿਬ ਸੰਗਤ ਜੀ, ਇਹ ਜਿਹੜਾ ਪਾਪ ਸੀ ਕਦੇ ਬੁੱਝਾ ਰਹਿ ਸਕਦਾ ਸੀ? ਸਾਰੇ ਸ਼ਹਿਰ ਚ ਪ੍ਰਗਟ ਹੋ ਗਿਆ। ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਬਦਾਲੀ ਸਾਹਿਬ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਆ ਗਏ। ਤੇ ਪ੍ਰਿਥੀਆ ਉਸ ਵੇਲੇ ਨਿੰਦਿਆ ਸੁਣ ਕੇ ਰਹਿ ਨਾ ਸਕਿਆ, ਇੱਥੋਂ ਤੁਰ ਗਿਆ, ਜਾ ਕੇ ਸੁਲੀ ਨੂੰ ਮਿਲਿਆ। ਸੁਲੀ ਇਸੇ ਮਾਝੇ ਵਿੱਚ ਆਇਆ ਹੋਇਆ ਸੀ, ਉਸਨੇ ਹੇਰਾ ਪਿੰਡ ਇਸ ਨੂੰ ਦੇਤਾ, ਉੱਥੇ ਆਵਾਜ਼ ਹੋ ਗਿਆ। ਉੱਥੇ ਆਵਾਜ਼ ਹੋ ਕੇ ਜਦੋਂ ਰਹਿਣ ਲੱਗਾ, ਫਿਰ ਸੁਲੀ ਮਹਾਰਾਜ ਉੱਤੇ ਚੜ ਕੇ ਆਇਆ। ਇਹ ਪਹਿਲਾਂ ਦੀ ਗੱਲ ਹੈ ਕਿ ਪ੍ਰਿਥੀਆ ਨੂੰ ਹੰਕਾਰ ਦੇ ਨਾਲ ਗੁਰੂ ਸਾਹਿਬ ਦੇ ਉੱਤੇ ਚੜਾਇਆ ਸੀ। ਸਤਿਗੁਰੂ ਜੀ ਨੂੰ ਕਿਹਾ ਕਿ ਹੇ ਵੱਡੇ ਭਾਈ, ਅਸੀਂ ਤੇਰੇ ਨਾਲ ਵੈਰ ਨਹੀਂ ਕਰਦੇ, ਅਸੀਂ ਪਾਸੇ ਹੋ ਕੇ ਸਮਾਂ ਬਤੀਤ ਕਰ ਲੈਂਦੇ ਹਾਂ, ਲੈ ਤੂੰ ਅੰਮ੍ਰਿਤਸਰ ਸਾਹਿਬ ਦੀ ਮਾਲਕੀ ਰੱਖ। ਕਿਉਂ? ਗੁਰੂ ਸਾਹਿਬ ਜੀ ਪਹਿਲਾਂ ਚਲੇ ਗਏ ਸਨ, ਫਿਰ ਗੁਰੂ ਸਾਹਿਬ ਦਾ ਬਡਾਲੀ ਸਾਹਿਬ ਅਵਤਾਰ ਹੋਇਆ। ਬਡਾਲੀ ਸਾਹਿਬ ਤੋਂ ਜਦੋਂ ਮਹਾਰਾਜ ਤੀਜੇ ਸਾਲ ਆ ਗਏ, ਉਦੋਂ ਪ੍ਰਿਥੀਆ ਬੜਾ ਦੁਖੀ ਹੋ ਕੇ, ਫਿਰ ਸਾਹਿਬ ਸੰਗਤ ਜੀ ਪਾਤਸ਼ਾਹ ਨੂੰ ਜਾ ਕੇ ਨਰਕੇ ਫਰਿਆਦ ਕਰਨੀ ਚਾਹੀਏ। ਉਸਨੇ ਸੁਲੀ ਸੁਲੱਭੀ ਵਗੈਰਾ ਸਾਰੇ ਜਿਹੜੇ ਸੀ ਇਹਦੇ ਮਿੱਤਰ, ਉਹਨਾਂ ਨੇ ਇਹਦੀ ਮਦਦ ਕੀਤੀ। ਪਾਤਸ਼ਾਹ ਨੂੰ ਉਸ ਵੇਲੇ ਸੁਣ ਕੇ ਤੇ ਗੁਰੂ ਸਾਹਿਬ ਦੇ ਉੱਤੇ ਸ਼ਿਕਾਇਤ ਕਰਦਾ, ਠੀਕ ਨਹੀਂ ਕਰਦਾ। ਉਸ ਵੇਲੇ ਉਹਨੂੰ ਕਿਹਾ ਕਿ ਜਿਵੇਂ ਗੁਰੂ ਸਾਹਿਬ ਤੈਨੂੰ ਗੁਜ਼ਾਰੇ ਦਿੰਦੇ ਉਸ ਦੇ ਅਨੁਸਾਰ ਰਹੋ, ਮੈਂ ਗੁਰੂ ਰਾਮਦਾਸ ਦੀ ਕੀਤੀ ਨੂੰ ਮੋੜ ਨਹੀਂ ਸਕਦਾ। ਇਹ ਜਦੋਂ ਪਾਤਸ਼ਾਹ ਨੂੰ ਜਵਾਬ ਦੇ ਦਿੱਤਾ, ਉਸ ਵਕਤ ਇਸਨੇ ਉਹਨਾਂ ਵਰਾਵਾਂ ਨੂੰ ਜਿੰਨਾ ਕੁ ਪੈਸਾ ਇਹਦੇ ਕੋਲ ਸੀ ਸਾਰਾ ਖਵਾ ਕੇ, ਇੱਕ ਪਿੰਡ ਜਿਹੜਾ ਕੋਠਾ ਸੋਢੀਆਂ ਦਾ ਵੱਜਦਾ ਹੈ ਮਲੂਕੇ ਦੇ ਪਾਸ, ਉਹ ਸੋਢੀਆਂ ਦਾ ਕੋਠਾ ਜਿਹੜਾ ਵੱਜਦਾ ਹੈ ਉਹ ਗੁਰੂ ਕਾ ਕੋਠਾ ਕਰਕੇ ਮਸ਼ਹੂਰ ਹੈ, ਉਹ ਪਿੰਡ ਪਾਤਸ਼ਾਹ ਦੇ ਪਾਸੇ ਨੂੰ ਪ੍ਰਾਪਤ ਹੋਇਆ। ਉੱਥੇ ਰਹਿ ਕੇ ਸਮਾਂ ਬਤੀਤ ਕਰਨ ਲੱਗਾ, ਲਿਖਾ ਵੱਡੀ ਕੀਤੀ। ਇਸ ਪ੍ਰਕਾਰ ਸਾਹਿਬ ਸਿੰਘ ਜੀ ਸਮਾਂ ਗੁਜ਼ਰ ਗਿਆ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੁੜਮਾਈ ਵਾਸਤੇ ਚੰਦੂ ਨੇ ਆਪਣੇ ਲਾਗੀ ਭੇਜੇ, ਤੇ ਉਸ ਵਕਤ ਲਾਗੀ ਗੁਰੂ ਸਾਹਿਬ ਨੂੰ ਪਸੰਦ ਕਰਕੇ ਚਲੇ ਗਏ। ਜਿਸ ਵਕਤ ਲਾਗੀ ਗਏ, ਉਹਨਾਂ ਨੂੰ ਜਾ ਕੇ ਕਿਹਾ, ਇਹ ਦੀਵਾਨ ਤੇਰੇ ਨਾਲੋਂ ਘਰ ਚੰਗਾ ਹੈ ਗੁਰੂ ਸਾਹਿਬ ਦਾ। ਉਹਨੇ ਕਿਹਾ, ਤੁਸੀਂ ਕੀ ਵੇਖਿਆ? ਮੇਰੀ ਜਾਤ ਜਿਹੜੀ ਹੈ ਬੜੀ ਉੱਚੀ ਹੈ, ਮੇਰੀ ਜਿਹੜੀ ਕੋਲਾ ਹੈ ਉੱਚੀ ਹੈ, ਗੁਰੂ ਮਹਾਰਾਜ ਸਾਹਿਬ ਦੀ ਨੀਵੀਂ ਕੋਲਾ ਸੋਢ ਮੰਸ, ਤੁਸੀਂ ਇਹ ਚੰਗਾ ਨਹੀਂ ਕੀਤਾ, ਮੇਰੀ ਪੁੱਤਰੀ ਦਾ ਚੁਬਾਰੇ ਵਾਂਗੂ ਹੈ, ਤੁਸੀਂ ਮੋਰੀ ਵੀ ਨਹੀਂ ਆਈ ਲਾਇਆ ਨੀਵੇਂ ਘਰ। ਅੱਛਾ, ਜੋ ਤੁਸੀਂ ਕਰਿਆ ਹੈ ਕਰਿਆ ਹੈ, ਪਰ ਇਹ ਚੰਗਾ ਨਹੀਂ ਸੋਚ ਕੇ ਨਹੀਂ ਤੁਸੀਂ ਕੀਤਾ। ਇਸ ਤਰ੍ਹਾਂ ਦੇ ਜਦੋਂ ਬਚਨ ਕਹੇ, ਉਸ ਵੇਲੇ ਸੰਗਤ ਨੇ ਸੁਣੇ, ਦੀਵਾਨ ਚ ਕਚਹਿਰੀ ਚ ਬੈਠੇ ਨੂੰ ਕਹੇ ਸੀ, ਸੰਗਤ ਨੂੰ ਗੁਰੂ ਸਾਹਿਬ ਨੂੰ ਚਿੱਠੀ ਲਿਖੀ ਬੇਨਤੀ ਤੇ ਮਹਾਰਾਜ ਇਸ ਹੰਕਾਰੀ ਦਾ ਸਾਥ ਨਾ ਦਿਓ। ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹ ਸੰਗਤ ਦੀ ਪੱਤਰਿਕਾ ਉਡੀਕ ਕਰਕੇ, ਜਿਸ ਵੇਲੇ ਸੰਗਤ ਚਿੱਠੀ ਲੈ ਕੇ ਆ ਗਈ, ਲਾਗੀ ਕਹਿਣ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੂੰ ਸਗਨ ਦਿਓ। ਉਸ ਵਕਤ

ਭਾਈ ਨਰਨਦਾਸ ਨੇ ਆਪਣੀ ਪੁੱਤਰੀ ਦਾ ਸਾਕ ਮਾਤਾ ਦਮੋਦਰੀ ਦਾ ਸਭ ਤੋਂ ਨਾਲ ਨਾਤਾ ਕਰ ਦਿੱਤਾ। ਉਸੇ ਵਕਤ ਸਾਹਿਬ ਸਿੰਘ ਜੀ, ਭਾਈ ਹਰੀ ਚੰਦ ਜੀ, ਜਿਨ੍ਹਾਂ ਦਾ ਪਿੱਛਾ ਬਾਬਾ ਬਕਾਲਾ ਸੀ ਤੇ ਅੰਮ੍ਰਿਤਸਰ ਗੁਰੂ ਰਾਮਦਾਸ ਸਾਹਿਬ ਨੂੰ ਵਸਾਏ ਸੀ, ਇੱਥੇ ਰਹਿੰਦੇ ਸਨ। ਇਹਨਾਂ ਆਪਣੀ ਪੁੱਤਰੀ ਦਾ ਨਾਤਾ, ਜਿਹਦੀ 2 ਸਾਲ ਦੀ ਉਮਰ ਸੀ, ਮਾਤਾ ਨਾਨਕੀ ਜੀ ਦਾ ਨਾਮ ਸੀ, ਉਹ ਦੂਆ ਨਾਤਾ ਲੈ ਕੇ ਖੜਾ ਹੋ ਗਿਆ। ਜੇ ਮਹਾਰਾਜ ਸਿੱਖਾਂ ਦੀਆਂ ਕਾਮਨਾ ਤੁਸੀਂ ਪੂਰੀਆਂ ਕਰਨ ਵਾਲੇ ਹੋ, ਕਿਰਪਾ ਕਰੋ। ਸਤਿਗੁਰੂ ਜੀ ਨੂੰ ਖੁਸ਼ੀ ਵਿੱਚ ਉਹ ਵੀ ਨਾਤਾ ਲੈ ਲਿਆ ਗੁਰੂ ਹਰਗੋਬਿੰਦ ਸਾਹਿਬ ਆਵਤ। ਇਸ ਪ੍ਰਕਾਰ ਸਾਹਿਬ ਸੰਗਤ ਜੀ, ਚੰਦੂ ਨੇ ਈਰਖਾ ਕਰਨੀ ਸ਼ੁਰੂ ਕੀਤੀ ਤੇ ਪਿੱਠੀਆ ਨਾ ਰਲ ਕੇ ਗੁਰੂ ਸਾਹਿਬ ਦੇ ਨਾਲ ਵੈਰ ਕਰਨ ਲੱਗ ਗਿਆ। ਕਿਉਂ ਸਮਾਂ ਕੋਈ ਗੁਜ਼ਰਿਆ, ਗੁਰੂ ਮਹਾਰਾਜ ਸਾਹਿਬ ਜੀ ਦੀ ਸ਼ਾਦੀ ਹੋ ਗਈ। ਵਿਆਹ ਜਿਸ ਵਕਤ ਹੋ ਗਿਆ, ਡੱਲੇ ਜਾ ਕੇ ਗੁਰੂ ਮਹਾਰਾਜ ਸਾਹਿਬ ਜੀ ਨੂੰ, ਗੁਰੂ ਅਰਜਨ ਸਾਹਿਬ ਜੀ ਨੇ ਬੌਲੀ ਸਾਹਿਬ ਜੋ ਡੱਲੇ ਚ ਹੈ, ਉਹ ਸੰਗਤ ਦੇ ਕਹਿਣ ਤੋਂ ਯਾਦਗਾਰ ਆਪਦੇ ਆਗਮਨ ਦੀ ਉੱਥੇ ਤਿਆਰ ਕਰਾਈ। ਬੌਲੀ ਸਾਹਿਬ ਭਾਈ ਸਾਹਿਬ ਨੂੰ ਪੱਕੀ ਦੀ ਸੇਵਾ ਕੀਤੀ। ਇਸ ਪ੍ਰਕਾਰ ਸਾਹਿਬ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਤਾਂ ਧਰਮ ਦੀ ਰੱਖਿਆ ਕਰਨ ਵਾਸਤੇ, ਬਾਣੀ ਨੂੰ ਕਾਇਮ ਰੱਖਣ ਵਾਸਤੇ ਮੁਹੰਮਦ ਦੀ ਸਿਫਤ ਨਹੀਂ ਲਿਖੀ ਬਾਣੀ ਵਿੱਚ, ਅਤੇ ਬਾਣੀ ਨੂੰ ਤੁਰਕੀ ਬਾਣੀ ਦੇ ਵਿੱਚ ਕਿਸੇ ਬਾਦਸ਼ਾਹ ਦੀ ਤਰੀਕ ਨਹੀਂ ਲਿਖੀ ਤੇ ਪੁਰਾਣੇ ਬਾਦਸ਼ਾਹ ਦੇ ਵਕਤ ਗੁਰਬਾਣੀ ਕਾਇਮ ਕੀਤੀ ਗਈ ਹੈ। ਸੱਚੇ ਪਾਤਸ਼ਾਹ ਨੂੰ ਸਹੀ ਸਲਾਮ ਚਲਾਸੀਆਂ ਹੋਈਆਂ। ਇੱਕ ਤਾਂ ਸੰਗਤ ਦਾ ਵਚਨ ਜਿਹੜਾ ਸੀ ਦਿੱਲੀ ਵਾਲੀ ਦਾ, ਉਹ ਪੂਰਾ ਨਿਭਾਇਆ। ਦੂਜਾ, ਬਾਣੀ ਵਿੱਚ ਕੋਈ ਕਿਸੇ ਪ੍ਰਕਾਰ ਦੀ ਕਿਸੇ ਇਸਲਾਮ ਨੂੰ ਮੰਨਣ ਦੀ ਆਗਿਆ ਨਹੀਂ ਦਿੱਤੀ। ਮਹਾਰਾਜ ਸਾਹਿਬ ਨੇ ਆਪ ਕਹਿਤਾ, ਮਾਂ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪ੍ਰਾਣ। ਇਹਨਾਂ ਕਾਰਨਾਂ ਕਰਕੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ, ਗਰੀਬ ਨਵਾਜ ਜੀ, ਇਹ ਬਾਦਸ਼ਾਹ ਜਹਾਂਗੀਰ ਪੰਜੀਰੀ ਵਿੱਚ ਲਿਖਿਆ ਹੋਇਆ ਕਿ ਮੈਨੂੰ ਬੜਾ ਦੁੱਖ ਸੀ ਕਿ ਗੁਰੂ ਮਹਾਰਾਜ ਸਾਹਿਬ ਕਿਤਨਾ ਸਿੱਖੀ ਦਾ ਪ੍ਰਚਾਰ ਕਰ ਰਹੇ ਹੈ, ਮੇਰੇ ਜਿਹੜੇ ਪੀਰ ਹੈ ਮੀਆਂ ਮੀਰ ਵਰਗੇ, ਉਹਨਾਂ ਦੀ ਸੁਖਮਨੀ ਸਾਹਿਬ ਚੇਤੇ ਕਰ ਲਈ, ਮੇਰੇ ਵਜ਼ੀਰ ਖਾਂ ਵਰਗੇ ਬੁੱਢਿਆਂ ਵਜ਼ੀਰਾਂ ਨੂੰ ਵੀ ਸੁਖਮਨੀ ਸਾਹਿਬ ਚੇਤੇ ਕਰਕੇ ਆਪਦਾ ਜਲੰਧਰ ਦੀ ਬਿਮਾਰੀ ਚੱਕਤੀ। ਇਹ ਦੁਕਾਨ ਨੂੰ ਬੰਦ ਕਰਨ ਵਾਸਤੇ ਮੈਂ ਚੰਦੂ ਦੇ ਹਵਾਲੇ ਗੁਰੂ ਸਾਹਿਬ ਨੂੰ ਕਰਕੇ ਸ਼ਹੀਦ ਕੀਤਾ। ਇਹੀਆਂ ਲਿਖਤਾਂ ਹੁਣ ਤੱਕ ਮਿਲਦੀਆਂ ਸਾਹਿਬ ਸਿੰਘ ਜੀ। ਜਹਾਂਗੀਰ ਬਾਦਸ਼ਾਹ ਇਸ ਪਾਪ ਦਾ ਭਾਗੀ ਸੀ ਆਪ। ਇਸ ਪ੍ਰਕਾਰ ਸਾਹਿਬ ਸਿੰਘ ਜੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਜਿਸ ਵਕਤ ਗੁਰੂ ਸਾਹਿਬ ਲਾਹੌਰ ਦੇ ਵੀ ਸ਼ਹੀਦ ਹੋ ਗਏ, ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ, ਉਸ ਵਕਤ ਭਾਈ ਵੀਰੀ ਚੰਦ ਆਦਿਕ ਸਿੱਖਾਂ ਨੇ ਗੁਰੂ ਸਾਹਿਬ ਦੇ ਹੁਕਮ ਸੁਣਾਏ ਕਿ ਮਹਾਰਾਜ ਤਖ਼ਤ ਰਚੋ, ਸਾਰੀਆਂ ਸੰਗਤਾਂ ਨੂੰ ਸ਼ਸਤਰ ਧਾਰੀ ਕਰੋ। ਇਹ ਗੁਰੂ ਅਰਜਨ ਦੇਵ ਜੀ ਦਾ ਹੁਕਮ ਸੁਣ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਗੁਰਦਾ ਗੱਦੀ ਅੰਮ੍ਰਿਤਸਰੀ ਮਹਾਰਾਜ ਦੇ ਗਏ ਸਨ। ਆਪ ਜੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਰਚ ਕੇ ਸਾਰੀਆਂ ਸੰਗਤਾਂ ਨੂੰ ਸ਼ਸਤਰ ਧਾਰੀ ਬਣਨ ਦੀ ਆਗਿਆ ਕੀਤੀ। ਜਿਸ ਆਗਿਆ ਨੂੰ ਸੁਣ ਕਰਕੇ ਭਾਈ ਬੁੱਢਾ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਵੱਡੀ ਕਿਰਪਾਨ ਧਾਰਨ ਕੀਤੀ, ਜਿਨ੍ਹਾਂ ਦੀ ਹੁਣ ਤੱਕ ਸ੍ਰੀ ਸਾਹਿਬ ਦੇ ਦਰਸ਼ਨ ਸ੍ਰੀ ਅਕਾਲ ਤਖ਼ਤ ਸਾਹਿਬ ਸ਼ਸਤਰਾਂ ਵਿੱਚ ਕਰਾਏ ਜਾਂਦੇ ਹਨ। ਇਸੇ ਪ੍ਰਕਾਰ ਬਾਕੀ ਦੇ ਸਿੱਖਾਂ ਨੇ, ਭਾਈ ਗੁਰੂ ਚੰਦ ਆਦਿ ਗੁਰਸਿੱਖਾਂ ਨੇ ਸਰਗੁਣ 2 ਕਿਰਪਾਨਾਂ, ਇੱਕ ਮੀਰੀ ਤੇ ਇੱਕ ਪੀਰ ਦੀਆਂ 2 ਲੈ ਕੇ ਭਾਈ ਬੁੱਢੇ ਸਾਹਿਬ ਦੇ ਹੱਥੋਂ ਧਾਰਨ ਕੀਤੀਆਂ। ਸੱਚੇ ਪਾਤਸ਼ਾਹ ਜੀ ਨੇ ਰੋਜ਼ ਦੀ ਗਾਤਰੇ ਰੱਖਣ ਵਾਲੀ 1.5 ਫੁੱਟ ਦੀ ਕਿਰਪਾਨ ਹੈ ਸਤਿਗੁਰਾਂ ਦੀ, ਸ਼ਸਤਰਾਂ ਨਾਲ ਪਹਿਨ ਵਾਲੀਆਂ ਮੀਰੀ ਤੇ ਪੀਰ ਦੀਆਂ 2 ਕਿਰਪਾਨਾਂ ਹਨ ਗਾਪ ਦੀਆਂ, ਜੋ ਹਮੇਸ਼ਾ ਸ੍ਰੀ ਅਕਾਲ ਤਖ਼ਤ ਸਾਹਿਬ ਰਹਿ ਰਾਤ ਤੋਂ ਮਗਰੋਂ ਦਰਸ਼ਨ ਸ਼ਸਤਰਾਂ ਦੇ ਕਰਾਏ ਜਾਂਦੇ ਹਨ ਸਾਹਿਬ ਸਿੰਘ ਜੀ। ਇਸ ਪ੍ਰਕਾਰ ਗੁਰੂ ਸਾਹਿਬ ਜੀ ਨੇ ਆਪ ਸ਼ਸਤਰ ਧਾਰੇ ਤੇ ਸਿੱਖਾਂ ਨੂੰ ਸ਼ਸਤਰ ਧਾਰਨ ਕਰਾਏ। ਇਸ ਪ੍ਰਕਾਰ ਸ਼ਸਤਰ ਧਾਰੀ ਹੋ ਕੇ ਗੁਰੂ ਮਹਾਰਾਜ ਸਾਹਿਬ ਜੀ ਨੇ, ਗਰੀਬ ਨਵਾਜ ਜੀ ਨੇ ਜਿਸ ਵਕਤ ਚੰਦੂ ਨੂੰ ਫਿਰ ਸ਼ਿਕਾਇਤ ਕੀਤੀ ਕਿ ਬਾਦਸ਼ਾਹ ਗੁਰੂ ਸਾਹਿਬ ਦਾ ਤਖ਼ਤ ਰਾਜ ਬੈਠੇ ਹਨ, ਉਸ ਵਕਤ ਪਾਤਸ਼ਾਹ ਨੇ ਗੁਰੂ ਸਾਹਿਬ ਜੀ ਨੂੰ ਦਿੱਲੀ ਵਿੱਚ ਬੁਲਾਇਆ। ਦਿੱਲੀ 'ਚ ਦਰਸ਼ਨ ਕਰਕੇ ਸਤਿਗੁਰਾਂ ਦੇ ਪਾਸ ਬਚਨ ਬਲਾਸ ਕਰਨ ਤੋਂ ਨਿਸ਼ਚਾ ਹੋ ਗਿਆ ਉਸ ਨੂੰ ਕਿ ਗੁਰੂ ਮਹਾਰਾਜ ਸਾਹਿਬ ਪੀਰਾਂ ਦੇ ਪੀਰ ਹੈ, ਗੁਰੂਆਂ ਦੇ ਗੁਰੂ ਹੈ। ਪਰ ਚੰਦੂ ਦੀ ਸਿਖਾਵਟ ਨਾਲ ਗੁਰੂ ਮਹਾਰਾਜ ਸਾਹਿਬ ਨੂੰ ਗਵਾਲੀਅਰ ਵਿੱਚ ਭੇਜਿਆ ਗਿਆ। ਗਵਾਲੀਅਰ ਵਿੱਚ ਜਾ ਕੇ 40 ਗੁਰੂ ਮਹਾਰਾਜ ਨੂੰ ਕਹਿੰਦਾ, ਮੇਰੇ ਵਾਸਤੇ ਮਹਾਰਾਜ ਤਸਵੀਰ ਫਿਰੋ, ਭਜਨ ਕਰੋ, ਮੇਰੀ ਸਰਸਤੀ ਹਟ ਜਾਵੇ। ਸਤਿਗੁਰਾਂ ਨੇ ਕਿਹਾ, ਪਾਤਸ਼ਾਹ ਜੀ ਤੇ ਸਰਸਤੀ ਆਈ ਹੈ, ਉਸੇ ਤੇ ਆਈ ਹੈ, ਤੂੰ ਕਿਉਂ ਸ਼ੰਕਾ ਕਰਦਾ? ਉਸ ਵਕਤ ਸਾਹਿਬ ਸੰਗਤ ਜੀ ਗੁਰੂ ਸਾਹਿਬ ਦਾ ਬਚਨ ਮੰਨ ਕੇ ਗਵਾਲੀਅਰ 'ਚ 40 ਦਿਨ ਰਹੇ ਸੱਚੇ ਪਾਤਸ਼ਾਹ। 40 ਦਿਨ ਤੋਂ ਬਾਅਦ ਜਦੋਂ ਮਹਾਰਾਜ ਨੂੰ ਜ਼ਹਿਰੀਲੀ ਪਿਸ਼ਾਕ ਭੇਜੀ, ਉਹ ਲਾਸ਼ ਰੋਜ਼ ਦਿਨ ਕਿਹਾ ਕਿ

0: ਚੰਦੂ ਦਾ ਭੈੜਾ ਕੰਮ ਹੈ, ਮਹਾਰਾਜ ਸਾਹਿਬ ਨੂੰ ਪੁਸ਼ਾਕ ਨਾ ਪਹਿਨਾਈ ਜੋਗੇ ਨੇ। ਉਸ ਵਕਤ ਸਾਹਿਬ ਸਿੰਘ ਜੀ ਗੁਰੂ ਮਹਾਰਾਜ ਸਾਹਿਬ ਜੀ ਦੇ ਸਿੱਖ ਜਿਹੜੇ ਸਨ, 42 ਦਿਨ ਹੋਣ ਤੋਂ ਬਾਅਦ ਭਾਈ ਜੇਠਾ ਜੀ ਤੇ ਭਾਈ ਪੁਰਾਣਾ ਜੀ ਸ਼ੇਰ ਬਣ ਕੇ ਬਾਦਸ਼ਾਹ ਨੂੰ ਭੈ ਦੇਣ ਲੱਗੇ। ਜੋ ਭੈ ਦਿੱਤੇ ਡਰਦੇ ਹੋਏ ਨੇ, ਗੁਰੂ ਸਾਹਿਬ ਨੂੰ ਚੇਤੇ ਕੀਤਾ। ਸਤਿਗੁਰੂ ਮਹਾਰਾਜ ਸਾਹਿਬ ਨੇ ਆਪਦਾ ਦੂਆ ਸਰੂਪ ਧਾਰ ਕੇ ਹੱਥ ਵਿੱਚ ਰੁਮਾਲ ਪਕੜ ਕੇ ਉਹਨੇ ਸ਼ੇਰਾਂ ਨੂੰ ਰੋਕਿਆ। ਇਸ ਪ੍ਰਕਾਰ ਬਾਦਸ਼ਾਹ ਦੀ ਰੱਖਿਆ ਕੀਤੀ। ਫਿਰ ਭਾਈ ਜੇਠਾ ਜੀ ਬੈਦ ਬਣ ਕੇ ਕਹਿਣ ਲੱਗੇ, ਜਿਹਨਾਂ ਨੂੰ ਭੈ ਵੇਲੇ ਚੇਤੇ ਕਰਦਾ ਉਹਨੂੰ ਬੁਲਾਉਂਦਾ ਕਿਉਂ ਨੀ? ਤੇ 40 ਦਿਨ ਦਾ ਅਰਸਾ ਕੀਤਾ ਸੀ ਤੇ ਸਤਿਗੁਰਾਂ ਨੂੰ 42 ਦਿਨ ਹੋ ਗਏ ਜੀਆਂ ਨੂੰ। ਸੁਣ ਕੇ ਬਾਦਸ਼ਾਹ ਨੂੰ ਵਜ਼ੀਰ ਖਾਨ ਨੂੰ ਭੇਜ ਕੇ ਕਿਹਾ ਕਿ ਸਤਿਗੁਰੂ ਆਪ ਗਵਾਲੀਅਰ ਚ ਹੁਣ ਆ ਜਾਓ। ਮਹਾਰਾਜ ਕਿਹਾ ਭਾਈ ਅਸੀਂ ਇੱਥੇ ਸੁਖੀ ਹਾਂ, ਆ 52 ਰਾਜੇ ਜਿਹੜੇ ਕੈਦੀ ਹੈ ਇਹ ਸਾਡੇ ਆਉਣ ਕਰਕੇ ਸਾਰੇ ਸੁਖੀ, ਇਹਨੂੰ 3 ਮੀਲ ਦਾ ਰੋਜ਼ ਮਿਲਣ ਲੱਗ ਗਿਆ ਤੇ ਆਪ ਮਹਾਰਾਜ ਸਾਹਿਬ ਦੀ ਸਿੱਖ ਕਿਰਤ ਕਰਕੇ ਜਿਹੜੇ ਲਿਆਉਂਦੇ ਸੀ ਉਹਦਾ ਪ੍ਰਸ਼ਾਦ ਛੱਡਦੇ ਸੀ। ਇਸ ਪ੍ਰਕਾਰ ਜਦੋਂ ਮਹਾਰਾਜ ਨੂੰ ਕਿਹਾ, ਪਾਤਸ਼ਾਹ ਕਹਿਣ ਲੱਗਾ ਮਹਾਰਾਜ ਜ਼ਰੂਰ ਆਓ। ਅਖੀਰ ਬੇਨਤੀ ਕਰਨ ਤੋਂ ਕਿਹਾ ਜੀ ਜਿਹੜੇ ਜਿੰਨੇ ਪੱਲਾ ਪਕੜ ਕੇ ਆਪਦੇ ਆ ਜਾਣ ਉਹਨਾਂ ਨੂੰ ਲਿਆਓ। ਸਤਿਗੁਰੂ ਜੀ ਨੂੰ 50 ਉਸ ਵੇਲੇ ਪੱਲਿਆਂ ਵਾਲਾ ਚੋਲਾ ਪਹਿ ਰਿਹਾ, ਉਹ ਚੋਲੇ ਨੂੰ ਪਹਿਰ ਕੇ ਤਿਆਰ ਹੋ ਕੇ ਗਵਾਲੀਅਰ ਚ ਨਿਕਲਣ ਵਾਸਤੇ ਉਸ ਵਕਤ 52 ਰਾਜਿਆਂ ਨੂੰ ਗੁਰੂ ਸਾਹਿਬ ਦੇ ਚਰਨਾਂ ਚ ਆ ਕੇ ਬੇਨਤੀ ਕੀਤੀ, ਸਾਰਿਆਂ ਨੂੰ ਆਪਦਾ ਪੱਲਾ ਪਕੜਾਇਆ। 2 ਰਹਿ ਗਏ ਸਨ ਉਹਨਾਂ ਨੂੰ ਕਲੀਆਂ ਜਿਹੜੀਆਂ ਚੋਲੇ ਦੀਆਂ ਸੀ ਅਗਲੀਆਂ ਬੰਨਣ ਵਾਲੀਆਂ, ਉਹ ਪਕੜਾ ਕੇ 52 ਰਾਜੇ ਉੱਥੇ ਕੈਦੀ ਸੀ, ਸਾਰਾ ਜੇਲ੍ਹ ਖਾਨਾ ਖਾਲੀ ਕਰ ਦਿੱਤਾ ਸੱਚੇ ਪਾਤਸ਼ਾਹ ਜੀ ਨੇ। ਗਰੀਬ ਵਾਲੇ ਅੰਤਰਜਾਮੀ ਜਿਵੇਂ ਕ੍ਰਿਸ਼ਨ ਦੇ ਨਾਲ ਜਰਾਸਿਮ ਦੇ ਕੈਦੀ ਰਾਜੇ ਛੁੱਟੇ ਸੀ, ਜਿਸ ਪ੍ਰਕਾਰ ਸਾਹਿਬ ਸਿੰਘ ਜੀ ਘੁਮਾਸਰ ਦੀਆਂ ਕੈਦੀਆਂ 16,000 ਗੋਟੀਆਂ ਛੁੱਟੀਆਂ ਸੀ, ਐਂ ਗੁਰੂ ਮਹਾਰਾਜ ਸਾਹਿਬ ਦੇ ਨਾਲ 52 ਰਾਜੇ ਖਹਿ ਕੇ ਚੱਲੇ ਆ ਰਹੇ ਹੈ। ਸਾਰੇ ਲੋਕ ਸ਼ਹਿਰ ਦੇ ਦੇਖਣ ਵਾਸਤੇ ਆਏ, ਜਿਵੇਂ ਤਾਰਿਆਂ ਦੇ ਮੰਗਲ ਚ ਪੂਰਨਮਾਸ਼ੀ ਦਾ ਚੰਦ ਚੱਲਦਾ ਹੈ, ਐਂ ਗੁਰੂ ਸਾਹਿਬ ਸਾਰਿਆਂ ਦੇ ਵੀ ਸੋਹਰੇ ਆ ਰਹੇ ਹੈ। ਜਦੋਂ ਬਾਹਰ ਆਏ ਉਹਨਾਂ ਦੀਆਂ ਬੇੜੀਆਂ ਸਾਰਿਆਂ ਦੀਆਂ ਕਟਾ ਕੇ ਭਾਈ ਹਰਦਾਸ ਦਰੋਗੇ ਨੂੰ ਕਿਹਾ ਕਿ ਤੂੰ ਹੌਲੀ ਹੌਲੀ ਦਿੱਲੀ ਨੂੰ ਲੈ ਕੇ ਚੱਲ ਰਾਜਿਆਂ ਨੂੰ, ਅਸੀਂ ਛੇਤੀ ਚੱਲਾਂਗੇ ਬਾਦਸ਼ਾਹ ਦੇ ਪਾਸ। ਕਿਉਂ ਗੁਰੂ ਮਹਾਰਾਜ ਸਾਹਿਬ ਗਵਾਲੀਅਰ ਚੋਂ ਜਦੋਂ ਦਿੱਲੀ ਆਏ, ਦਿੱਲੀ ਵਿੱਚ ਆ ਕੇ ਸੱਚੇ ਪਾਤਸ਼ਾਹ ਜੀ ਨੇ ਉਸ ਵਕਤ ਸਾਹਿਬ ਸਿੰਘ ਜੀ ਸਾਰਿਆਂ ਰਾਜਿਆਂ ਨੂੰ ਪਾਤਸ਼ਾਹ ਨੂੰ ਕਹਿ ਕੇ ਉਹਨਾਂ ਦੇ ਰਾਜ ਕਦਵਾਏ, ਉਹਨਾਂ ਸਾਰਿਆਂ ਸਿੱਖੀ ਧਾਰਨ ਕੀਤੀ। ਸ੍ਰੀ ਅਕਾਲ ਤਖ਼ਤ ਸਾਹਿਬ ਆ ਕੇ ਹਿੰਦੀ ਤਰੀਕ ਲਿਖਿਆ ਕਿ ਉਹ ਗੁਰੂ ਸਾਹਿਬ ਦੇ ਚਰਨਾਂ 'ਚ ਪੁੱਜਦੇ ਰਹੇ। ਇਸ ਪ੍ਰਕਾਰ ਮਹਾਰਾਜ ਨੂੰ ਬੰਦ ਖਲਾਸੀ ਕਰਾਈ ਸੀ ਤੇ ਸਾਰਾ ਰਾਜ ਗੁਰੂ ਸਾਹਿਬ ਦੀ ਖੁਸ਼ੀ ਲੈਣ ਵਾਸਤੇ ਜਹਾਂਗੀਰ ਬਾਦਸ਼ਾਹ ਨੂੰ ਜਿਵੇਂ ਜਿਵੇਂ ਮਹਾਰਾਜ ਨੂੰ ਕਿਹਾ ਉਸ ਤਰ੍ਹਾਂ ਮਨਮਨ ਕੀਤਾ। ਇੱਕ ਘੋੜਾ ਗੁਰੂ ਸਾਹਿਬ ਨੇ ਆਪਣੇ ਵੱਲੋਂ ਦਿੱਤਾ ਤੇ ਇੱਕ ਸਿਰੋ ਪਾਓ ਦੇ ਕੇ ਉਹਨਾਂ ਰਾਜਿਆਂ ਨੂੰ ਇਸ ਪ੍ਰਕਾਰ ਮਹਾਰਾਜ ਜੀ ਨੇ ਬਿਰਿਆ ਕੀਤਾ, ਆਪਣੇ ਰਾਜ ਵਾਪਸ ਕਰਾਏ ਸੀ। ਇਹ 52 ਰਾਜਿਆਂ ਨੂੰ ਰਾਜ ਦਵਾਇਆ ਸਤਿਗੁਰਾਂ ਨੇ, ਕੈਦ ਵਿੱਚੋਂ ਛੁਡਾ ਕੇ ਫਿਰ ਚੰਦੂ ਗੁਰੂ ਸਾਹਿਬ ਦੇ ਹਵਾਲੇ ਕਰਤਾ ਜਹਾਂਗੀਰ ਨੇ। ਉਹਦੇ ਨੱਕ ਵਿੱਚ ਨਕੇਲ ਪਾ ਕੇ ਸਾਹਿਬ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਲਿਆਂਦਾ। ਇਸੇ ਪ੍ਰਕਾਰ ਉਹ ਲਾਹੌਰ ਵਿੱਚ ਲਿਜਾ ਕੇ ਉਹਦਾ ਦੇਹ ਦਾ ਅੰਤ ਹੋਇਆ, ਜਿਸ ਭੜਪੂਜੇ ਦੇ ਪਾਸੋਂ ਗੁਰਦਿੱਤੇ ਦੇ ਪਾਸੋਂ ਇਹ ਪਾਸੇ ਵਿੱਚੋਂ ਰੇਤਾ ਮੰਗਵਾਉਣਾ ਸੀ, ਉਸੇ ਦੇ ਕੜਛੇ ਦੇ ਨਾਲ ਇਹਦਾ ਅੰਤ ਹੋਇਆ ਸਾਹਿਬ ਸਿੰਘ ਜੀ। ਇਸ ਪ੍ਰਕਾਰ ਇਹ ਚੰਦੂ ਜਿਹੜਾ ਗੁਰੂ ਕਾ ਦੋਸ਼ੀ ਸੀ, ਉਹ ਵੈਰ ਕਰਨ ਵਾਲਾ, ਲੋਕ ਹੈਰਾਨ ਸਨ ਕਿ ਐਡਾ ਵੱਡਾ ਦੋਖੀ ਕਿਵੇਂ ਪਕੜਿਆ ਗਿਆ। ਉਸ ਨੂੰ ਡੰਡ ਦੇ ਕੇ ਇਸ ਪ੍ਰਕਾਰ ਸਾਹਿਬ ਸਿੰਘ ਜੀ ਉਹਦਾ ਦੇਹਾਂਤ ਹੋਇਆ। ਉਦੋਂ ਬਾਅਦ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਇੱਥੇ ਲਾਹੌਰ ਵਿੱਚ ਰਹਿੰਦੇ ਰਹੇ। ਜਹਾਂਗੀਰ ਬਾਦਸ਼ਾਹ ਉਸ ਵਕਤ ਇਹ ਜਾਂਦਾ ਹੋਇਆ ਸ਼ਾਹਜਹਾਂ ਨੂੰ ਮਹਾਰਾਜ ਦੇ ਚਰਨਾਂ 'ਚ ਲਾ ਕੇ ਕਹਿਣ ਲੱਗਾ, ਮਹਾਰਾਜ ਇਹਦੀ ਬਾਂਹ ਪਕੜ ਕੇ ਰੱਖਿਓ। ਮਹਾਰਾਜ ਨੂੰ ਕਿਹਾ ਵੀ ਜਿਹਾ ਜਿਹਾ ਵਰਤੂ ਉਹੋ ਜਿਹਾ ਵਰਤਾਂਗੇ, ਇਹ ਬਚਨ ਕਹੇ। ਇਹ ਬਚਨ ਕਹਿਣ ਤੋਂ ਬਾਅਦ ਉਸ ਤਰ੍ਹਾਂ ਮੀਆਂ ਮੀਰ ਜੀ ਦੀ ਸੰਗਤ ਕਰਨ ਨਾਲ, ਮੀਆਂ ਮੀਰ ਦੀ ਇੱਕ ਚੇਲੀ ਸੀ, ਕਾਜੀ ਦੀ ਪੁੱਤਰੀ ਰੁਸਮ ਖਾਂ ਕਾਜੀ ਸੀ, ਰੁਸਮਦੀਨ ਉਹਦੀ ਪੁੱਤਰੀ ਕੌਲਾਂ ਨਾਵੇਂ ਸੀ। ਉਹ ਕੌਲਾਂ ਨਾਵੇਂ ਸਤਸੰਗਣ ਹੋ ਗਈ ਮੀਆਂ ਮੀਰ ਦੀ ਸੰਗਤ ਕਰਕੇ। ਉਹ ਕੁਰਾਨ ਸ਼ਰੀਫ ਦੇ ਥਾਂ ਹਮੇਸ਼ਾ ਸੁਖਮਨੀ ਸਾਹਿਬ ਦਾ ਹੀ ਪਾਠ ਕਰਿਆ ਕਰ। ਇਸ ਤਰ੍ਹਾਂ ਗੁਰੂ ਮਹਾਰਾਜ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਜੋ ਦੀਵਾਨ ਸਜਦਾ ਤੇ ਮੀਆਂ ਮੀਰ ਦੇ ਨਾਲ ਮਹਾਰਾਜ ਦਰਸ਼ਨ ਕਰਨ ਵਾਸਤੇ ਜਾਇਆ ਕਰ। ਇਹਨੂੰ ਗੁਰੂ ਸਾਹਿਬ ਦੇ ਦਰਸ਼ਨਾਂ ਦਾ ਐਸਾ ਸਿਰਕ ਲੱਗ ਗਿਆ ਸਤਿਗੁਰਾਂ ਦੇ ਦਰਸ਼ਨਾਂ ਦੀ ਪਿਆਸੀ ਹੋ ਗਈ। ਮੀਆਂ ਮੀਰ ਨੇ ਸੁਣਿਆ ਸੀ ਕਿ ਕਾਜੀ ਗੁਰਬਾਣੀ ਪੜ੍ਹਦੀ ਸੁਣ ਕਰਕੇ ਫਤਵਾ ਲਾ ਤਾ ਕਿ ਇਹਨੂੰ ਕਤਲ ਕੀਤਾ ਜਾਊ, ਸੁਖਮਨੀ ਸਾਹਿਬ ਕਿਉਂ ਪੜ੍ਹਦੀ ਹੈ, ਇਹ ਕੁਰਾਨ ਸ਼ਰੀਫ ਛੱਡ ਕੇ ਇਹਨੂੰ ਕਿਉਂ ਕਰਦੀ ਹੈ। ਉਸ ਵੇਲੇ ਕੌਲਾਂ ਦੇ ਤਾਈ ਗੁਰੂ ਸਾਹਿਬ ਦੀ ਸ਼ਰਨ ਵਿੱਚ ਮੀਆਂ ਮੀਰ ਨੂੰ ਸਿਫਾਰਸ਼ ਕਰਕੇ ਅਬਦੁੱਲਾ ਖਾਂ ਲਿਖਿਆ ਜਾਣ ਭਾਈ ਜਾਨ ਸਿੰਘ ਉਹ ਮਰੀਦ ਨੂੰ ਨਾਲ ਭੇਜ ਕੇ ਗੁਰੂ ਸਾਹਿਬ ਦੀ ਸ਼ਰਨ ਵਿੱਚ ਭੇਜ ਦਿੱਤਾ। ਇਹ ਮਹਾਰਾਜ ਜਿੱਥੇ ਤੁਹਾਡੇ ਅਨੰਤ ਇਸਤਰੀ ਪੁਰਸ਼ ਆਪਦੇ ਦਰ ਵਿੱਚ ਵਰਸ ਆਉਂਦੇ ਹੈ, ਉੱਥੇ ਗਰੀਬ ਵਾਲੀ ਇਸ ਗਰੀਬਣੀ ਦੀ ਵੀ ਰੱਖਿਆ ਕਰੋ। ਮੁਸਲਮਾਨਾਂ ਦੇ ਘਰ 'ਚ ਕਿਤੇ ਵੀ ਇਹੋ ਜਿਹਾ ਥਾਂ ਨਹੀਂ ਜਿੱਥੇ ਦੀ ਜਾਨ ਬਖਸ਼ੀ ਹੋ ਸਕੇ। ਮੇਰੀ ਜਾਨ ਤਾਂ ਬਖਸ਼ੀ ਹੋ ਸਕਦੀ ਹੈ ਜੇ ਆਪਦੀ ਸ਼ਰਨ ਵਿੱਚ ਰੱਖੋ। ਗੁਰੂ ਮਹਾਰਾਜ ਸਾਹਿਬ ਜੀ ਨੇ ਉਸ ਵੇਲੇ ਆਗਿਆ ਕੀਤੀ ਕਿ ਜੇ ਇਹਦੇ ਅੰਦਰ ਕੋਈ ਵਕਾਰ ਦੀ ਭਾਵਨਾ ਹੈ ਤਾਂ ਨਹੀਂ ਅਸੀਂ ਸ਼ਰਨ ਦੇ ਸਕਦੇ। ਜੇ ਵੀ ਬੰਦਗੀ ਦੀ ਭਾਵਨਾ ਤਾਂ ਗੁਰੂ ਕਾ ਦਰ ਖੁੱਲ੍ਹਾ ਕੋਈ ਆਵੇ ਕਿਸੇ ਵੇਲੇ। ਇਹ ਸੁਣ ਕੇ ਇਸ ਕੌਲਾਂ ਲਿਖਿਆ ਕਿ ਮਹਾਰਾਜ ਮੈਂ ਤਾਂ ਮਨੋ ਤਨੋ ਗੁਰੂ ਕੀ ਹੋ ਗਈ ਹੈ। ਉਸ ਵਕਤ ਮਹਾਰਾਜ ਸਾਹਿਬ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਇਹਨੂੰ ਥਾਂ ਦਿੱਤਾ। ਕੌਲ ਸਰਦੇ ਤੇ ਤੀਰਥ ਰਚਿਆ ਜਿੱਥੇ ਉੱਥੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਆਗਿਆ ਨਾਲ ਕੌਲਾਂ ਰਹਿਣ ਲੱਗ ਗਈ। ਇੱਕ ਦਿਨ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇਸ ਪ੍ਰਕਾਰ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਸਾਹਿਬਜ਼ਾਦੇ ਮਾਤਾ ਦਮੋਦਰੀ ਜੀ ਦੇ ਪੁੱਤਰ ਬਾਬਾ ਗੁਰਦਿੱਤਾ ਜੀ ਤੇ ਬੀਬੀ ਬੀਰੋ ਜੀ ਅਤੇ ਮਾਤਾ ਨਾਨਕੀ ਦੇ ਪੁੱਤਰ ਬਾਬਾ ਅਟਲ ਰਾਜ ਜੀ ਤੇ ਅਣੀ ਰਾਜ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਇਸ ਪ੍ਰਕਾਰ ਅਤੇ ਮਾਤਾ ਜੋ ਮੰਡਿਆਲੀ ਤੋਂ ਸੀ ਜਿਸਦਾ ਨਾਮ ਮਾਤਾ ਮਹਾਦੇਵੀ ਸੀ ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਉਹਦੇ ਗੋਤ ਕਰਕੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਮਾਤਾ ਦਾ ਨਾਮ ਮਰਵਾਹੀ ਜੀ ਕਿਹਾ ਕਰਦੇ। ਤੋ ਉਹਨਾਂ ਦੇ ਪੁੱਤਰ ਸੂਰਜਮਲ ਜੀ ਹੋਏ। ਇਹ ਸਤਿਗੁਰਾਂ ਦਾ ਪਰਿਵਾਰ ਵੇਖ ਕੇ ਕੌਲਾਂ ਦਾ ਚਿੱਤ ਲਲਚਾ ਗਿਆ ਕਿ ਮੈਂ ਵੀ ਗੁਰੂ ਸਾਹਿਬ ਦੇ ਪਾਸੋਂ ਪੁੱਤਰ ਦੀ ਪ੍ਰਾਪਤੀ ਕਰਾਂ। ਅੱਗੇ ਬੇਨਤੀ ਕੀਤੀ, ਮਹਾਰਾਜ ਨੇ ਕਿਹਾ ਕਿ ਤੈਂ ਬੰਦਗੀ ਵਾਸਤੇ ਸਾਡੇ ਅੱਗੇ ਬੇਨਤੀ ਕੀਤੀ ਸੀ, ਇਹ ਤੈਨੂੰ ਯੋਗ ਨਹੀਂ ਇਸ ਪ੍ਰਕਾਰ ਦੀ ਇੱਛਾ ਕਰਨੀ, ਪੁੱਤਰ ਸਦਾ ਨਹੀਂ ਰਹਿੰਦੇ ਹੁੰਦੇ, ਅਸੀਂ ਤੇਰੇ ਨਾਂ ਤੇ ਇਹ ਕੌਲਾ ਸਰੋਵਰ ਅੱਜ ਦਿੰਦੇ ਹਾਂ। ਕੌਲਾਂ ਨੇ ਆਪਣੇ ਘਰੋਂ ਜਿਹੜੀ ਮਾਇਆ ਲਿਆਉਂਦੀ ਸੀ ਤੂੰਬਾਂ ਵਗੈਰਾ ਉਹ ਵੀ ਹਾਜ਼ਰ ਕੀਤੀਆਂ ਤੇ ਸਤਿਗੁਰੂ ਜੀ ਨੂੰ ਕੌਲ ਸਰ ਨਾਮ ਵਾਲਾ ਤੀਰਥ ਰੱਖਿਆ ਇਸ ਕੌਲਾਂ ਦੀ ਬੇਨਤੀ ਕਰਨ ਤੋਂ ਕਿ ਤੇਰਾ ਪੁੱਤਰ ਐਸਾ ਪੈਦਾ ਕਰਦੇ ਹੈ ਜਿਹੜਾ ਸੰਗਤਾਂ 'ਚ ਹਮੇਸ਼ਾ ਲਈ ਚੇਤੇ ਰਹੇ। ਕੌਲ ਸਰ ਨਾਮ ਤੀਰਥ ਰੱਖਿਆ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ। ਇਸ ਪ੍ਰਕਾਰ ਸਾਹਿਬ ਸੰਗਤ ਜੀ ਕੌਲਾਂ ਦਾ ਆਧਾਰ ਕੀਤਾ। ਗੁਰੂ ਮਹਾਰਾਜ ਸਾਹਿਬ ਫਿਰ ਨਾਨਕ ਮਤੇ ਸਿੱਧਾਂ ਨੇ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਦਾ ਥਾਂ ਵਿਗਾੜ ਦਿੱਤਾ ਸੀ। ਉੱਥੇ ਸੱਚੇ ਪਾਤਸ਼ਾਹ ਅਲਮਸਤਕ ਹਕੀਮ ਸੀ, ਉਹ ਸਰਗਨ ਚੇਤੇ ਕਰਦਾ ਸੀ, ਪਿੱਪਲ ਸਾੜਦਾ ਸੀ ਸਿੱਧਾਂ ਨਾਲ ਅੱਗ ਲਾ ਕੇ, ਜਿਸ ਪਿੱਪਲ ਦੇ ਪੱਤੇ ਪੱਤੇ ਦੇ ਪੰਜਾ ਸੀ ਮਹਾਰਾਜ ਸਾਹਿਬ ਦਾ। ਗੁਰੂ ਮਹਾਰਾਜ ਸਾਹਿਬ ਉਹ ਸਾਹਿਬ ਦੀ ਰੱਖਿਆ ਕਰਨ ਵਾਸਤੇ 500 ਸਿੱਖ ਦੇ ਸਮੇਤ ਸਨਤਬੱਧ ਸਿੱਖਾਂ ਸਮੇਤ ਮਹਾਰਾਜ ਸਾਹਿਬ ਜੀ ਇੱਥੇ ਨਾਨਕ ਮਤੇ ਗਏ। ਗੁਰੂ ਸਾਹਿਬ ਦੇ ਦਰਸ਼ਨ ਕਰਕੇ ਜੋਗੀ ਸਾਰੇ ਭੱਜ ਨਿਕਲੇ। ਫਿਰ ਸਾਰੇ ਸਲਾਹ ਕਰਕੇ ਗੁਰੂ ਸਾਹਿਬ ਨੂੰ ਡਰਾਉਣ ਵਾਸਤੇ ਆਏ। ਕੋਈ ਕੋਈ ਰੂਪ ਧਾਰ ਕੇ ਆਇਆ, ਕੋਈ ਕੋਈ ਹਜੂਰ ਨੇ ਐਸਾ ਤੇ ਛੱਡਿਆ, ਸਾਰਿਆਂ ਨੂੰ ਅੱਗ ਮੀਲ ਮੀਲ ਤੱਕ ਲੱਗਣ ਲੱਗ ਗਈ। ਡਰਦੇ ਸਾਰੇ ਸੜਦੇ ਭੱਜ ਗਏ ਸਿੱਧ। ਉਹ ਅਸਥਾਨ ਗੁਰੂ ਮਹਾਰਾਜ ਸਾਹਿਬ ਜੀ ਨੇ ਅਲਮਸਤ ਨੂੰ ਕਹਿ ਕੇ ਜਦ ਪਿੱਪਲ ਸਾੜਿਆ ਸੀ ਗੁਰੂ ਮਹਾਰਾਜ ਸਾਹਿਬ ਰਹਿ ਰਾਸ ਦੇ ਵਕਤ ਉੱਥੇ ਆ ਕੇ ਚੌਂਕੀ ਕੀਤੀ ਰਹਿ ਰਾਸ ਦੀ। ਚੌਂਕੀ ਤੋਂ ਬਾਅਦ ਮਹਾਰਾਜ ਸਾਹਿਬ ਜੀ ਨੇ ਜਲ ਮੰਗਵਾ ਕੇ ਕੇਸਰ ਲੈ ਕੇ ਉੱਤੇ ਕੇਸਰ ਘੋਲ ਕਰਕੇ ਜਲ ਛਿੜਕਿਆ। ਉਹ ਸੜੇ ਹੋਏ ਪਿੱਪਲ ਦੇ ਉੱਤੇ ਮਹਾਰਾਜ ਸਾਹਿਬ ਜੀ ਨੇ ਜਲ ਛਿੜਕਿਆ, ਉਹਦੇ 'ਚ ਨਜ਼ਰਾਂ ਹਰੀਆਂ ਹੋ ਗਈਆਂ ਜਿਹਦੇ ਉੱਤੇ ਕੇਸਰ ਦੇ ਛਿੱਟੇ ਛੋਟੇ ਦੇ ਵੱਡੇ ਸਨ। ਸਿੱਖ ਨੇ ਕਿਹਾ ਮਹਾਰਾਜ ਜੀ ਗੁਰੂ ਸਾਹਿਬ ਦਾ ਪੰਜਾ ਸੀ ਤੇ ਆਪ ਜੀ ਨੇ ਇਹ ਚੰਨਣ ਦੇ ਤੇ ਕੇਸਰ ਦੇ ਛਿੱਟੇ ਛੋਟੇ ਵੱਡੀਆਂ ਛਿੱਟਾਂ ਨੇ। ਮਹਾਰਾਜ ਨੇ ਕਿਹਾ ਤੇ ਅਲਮਸਤ ਹੁਣ ਸਾਡੀ ਇਹ ਯਾਦਗਾਰ ਇਵੇਂ ਕਾਇਮ ਰਹੇਗੀ। ਜਿਹੜਾ ਪੰਜਾ ਸੀ ਉਹ ਗੁਰੂ ਸਾਹਿਬ ਦਾ ਇਹਨਾਂ ਪੱਤਰਾਂ 'ਤੇ ਨਹੀਂ ਰਹੇਗਾ, ਉਹ ਲੋਪ ਹੋ ਗਿਆ। ਇਹ ਦੁਬਾਰਾ ਹਰਾ ਕਰਨ ਕਰਕੇ ਇਹ ਚੰਨਣ ਅਤੇ ਕੇਸਰ ਦੀਆਂ ਛਿੱਟਾਂ ਰਿਹਾ ਕਰਨਗੀਆਂ। ਹੁਣ ਤੱਕ ਸਾਹਿਬ ਸਿੰਘ ਜੀ ਨੇ ਪੱਤੇ ਲੱਗਦੇ ਨਾਨਕ ਮਤੇ ਜਾ ਕੇ ਦਰਸ਼ਨ ਕੀਤੇ ਹੈ। ਉਸੇ ਪ੍ਰਕਾਰ ਸਾਹਿਬ ਸਿੰਘ ਜੀ ਉਹ ਕੇਸਰ ਦੀਆਂ ਛਿੱਟਾਂ ਕੋਈ ਛੋਟੀਆਂ ਕੋਈ ਵੱਡੀਆਂ ਉਹਨਾਂ ਪੱਤਿਆਂ ਦੇ ਉੱਤੇ ਹੈਗੀਆਂ। ਉਹ ਪੇਪਰ ਬਹੁਤ ਬਿਰਧ ਹੋ ਚੁੱਕਾ ਹੈ, ਖੜਾ ਸਾਹਿਬ ਬਣਿਆ ਹੋਇਆ ਸਬਜ਼ਿਆਂ ਦੀ ਯਾਦਗਾਰ ਗੁਰੂ ਨਾਨਕ ਸਾਹਿਬ ਦੀ, ਗੁਰੂ ਹਰਗੋਬਿੰਦ ਸਾਹਿਬ ਜੀ ਦੀ। ਉਸ ਸਥਾਨ ਦੇ ਉੱਤੇ ਸੱਚੇ ਪਾਤਸ਼ਾਹ ਜੀ ਨੇ ਇਸ ਪ੍ਰਕਾਰ ਉਹ ਗੁਰਦੁਆਰੇ ਸਾਹਿਬ ਦੀ ਸਭ ਤੋਂ ਪਹਿਲਾਂ ਰੱਖਿਆ ਆਪ ਗੁਰੂ ਹਰਗੋਬਿੰਦ ਸਾਹਿਬ ਨੇ ਕੀਤੀ। ਉਸ ਤੋਂ ਬਾਅਦ ਭਾਈ ਸਾਈਂ ਦਾਸ ਦੇ ਚੇਤੇ ਕਰਨ ਤੋਂ ਗੁਰੂ ਸਾਹਿਬ ਜੀ ਡੋਲੀ ਪੁੱਜੇ, ਪਰਿਵਾਰ ਨੂੰ ਮਾਤਾ ਸਾਹਿਬ ਗੰਗਾ ਸਾਹਿਬ ਸਮੇਤ ਭੇਜ ਦਿੱਤਾ ਸੀ। ਇੱਥੇ ਡੋਲੀ ਚ ਭਾਈ ਸਾਈ ਦਾਸ ਦੀ ਭਾਵਨਾ ਪੂਰੀ ਕੀਤੀ, ਦਰਸ਼ਨ ਦਿੱਤੇ, ਇਹਦੇ ਨਵੇਂ ਮਕਾਨ ਬਣਾਏ ਸੀ, ਇਹਨਾਂ ਵਿੱਚ ਰਹੇ ਸੱਚੇ ਪਾਤਸ਼ਾਹ। ਇਸ ਪ੍ਰਕਾਰ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਜੋ ਕੌਂਤਕ ਕੀਤੇ, ਉਦੋਂ ਬਾਅਦ ਅੰਮ੍ਰਿਤਸਰ ਸਾਹਿਬ ਦੀ ਸੰਗਤ ਨੂੰ ਫਿਰ ਚੇਤੇ ਕੀਤਾ ਆਪ ਨੂੰ। ਸ੍ਰੀ ਅੰਮ੍ਰਿਤਸਰ ਸਾਹਿਬ ਸੱਚੇ ਪਾਤਸ਼ਾਹ ਆ ਗਏ। ਅੰਮ੍ਰਿਤਸਰ ਸਾਹਿਬ ਵਿੱਚ ਆਇਆਂ ਤੋਂ ਉਦੋਂ ਬਾਦ ਸਾਹਿਬ ਸਿੰਘ ਜੀ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦਾ ਲਾਹੌਰ ਸ਼ਾਹ ਜਹਾਂ ਨੇ ਜਿਹੜਾ ਇੱਕ ਸਿੱਖ ਘੋੜਾ ਲਈ ਆਉਂਦਾ ਸੀ, ਉਹ ਘੋੜਾ ਮਹਾਰਾਜ ਸਾਹਿਬ ਦਾ ਇਸ ਨੂੰ ਜ਼ਬਰਦਸਤੀ ਖੋਹ ਲਿਆ। ਉਹ ਖੋਹਣ ਤੋਂ ਘੋੜਾ ਬਿਮਾਰ ਹੋ ਗਿਆ। ਉਹ ਬਿਮਾਰ ਹੋਇਆ ਘੋੜਾ ਇਸ ਨੇ ਕਾਜੀ ਵਸਮਦੀਨ ਨੂੰ ਦਾਨ ਕਰ ਦਿੱਤਾ। ਜਿਸ ਵੇਲੇ ਦਾਨ ਕਰ ਦਿੱਤਾ ਉਹ ਬਹੁਤ ਨਿੱਸਾ ਹੋਇਆ ਘੋੜਾ, ਜੋ ਇੱਕ ਲੱਤ ਲਾਵੇ ਹੀ ਨਾ, ਕਿਉਂ ਜਾ ਰਿਹਾ ਵੇਖਿਆ। ਉਹ ਸਿੱਖ ਨੂੰ ਕਿਹਾ ਮਹਾਰਾਜ ਮੇਰਾ ਘੋੜਾ ਹੀ ਜਿਹੜਾ ਖੋਇਆ। ਸਤਿਗੁਰਾਂ ਨੇ ਕਿਹਾ ਕੋਈ ਨੀ, ਸਿੱਖਾ ਸਾਨੂੰ ਆ ਗਿਆ ਤੇਰਾ ਦਿੱਤਾ ਹੋਇਆ। ਨਹੀਂ ਮਹਾਰਾਜ, ਜਿੰਨਾ ਚਿਰ ਆਪ ਸਵਾਰ ਨਹੀਂ ਨਾ ਹੁੰਦੇ ਇਸ ਦੇ ਉੱਤੇ, ਉਹਨਾਂ ਚਿਰ ਮੇਰਾ ਚਿੱਤ ਖੁਸ਼ ਨਹੀਂ ਹੁੰਦਾ। ਇਹ ਸੁਣ ਕਰਕੇ ਗੁਰੂ ਮਹਾਰਾਜ ਸਾਹਿਬ ਜੀ ਨੇ ਕਾਜੀ ਨੂੰ ਬੁਲਾ ਕੇ ਕਿਹਾ ਕਿ ਕਾਜੀ ਇਹ ਘੋੜਾ ਵੇਚਣਾ ਹੈ, ਕਹਿੰਦੇ ਦੇਖ ਲਓ ਜੀ ਤਿੰਨ ਲੁੱਟਾਂ ਹੀ ਲਾਉਂਦਾ ਹੈ, ਕਿਉਂਕਿ ਲਾਉਣਾ ਨਹੀਂ ਤੁਹਾਡੀ ਮਰਜ਼ੀ ਹੈ, ਮੁੱਲ ਮੈਂ ਬਹੁਤ ਲੈਣਾ ਹੈ, ਇਹ 1.25 ਲੱਖ ਦੀ ਕੀਮਤ ਦਾ ਸੁਣਿਆ ਮੈਂ, ਅਤੇ 10,000 ਰੁਪਈਆ ਤੁਸੀਂ ਦਿਓ। ਮਹਾਰਾਜ ਕਹਿੰਦੇ ਕਾਜੀ ਜਿੰਨਾ ਮੰਗੇਗਾ ਉਹਨਾਂ ਦੇ ਦੇਵੇਂਗੇ, ਪਰ ਸੰਗਤ ਜਿਸ ਵਕਤ ਲੈ ਕੇ ਆਵੇਗੀ ਉਹਨੂੰ ਦਿੱਤਾ ਜਾਏ। ਇਹ ਬਚਨ ਕਹਿ ਕੇ ਘੋੜਾ ਮਹਾਰਾਜ ਨੂੰ ਬਣਾ ਲਿਆ। ਘੋੜਾ ਦੂਏ ਦਿਨ ਰਾਜੀ ਹੋ ਗਿਆ, ਸਤਿਗੁਰੂ ਨੇ ਸਵਾਰੀ ਕੀਤੀ, ਉਹ ਸਿੱਖ ਬੜਾ ਪ੍ਰਸੰਨ ਹੋ ਗਿਆ। ਇਸ ਪ੍ਰਕਾਰ ਸਾਹਿਬ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਅੰਮ੍ਰਿਤਸਰ ਸਾਹਿਬ ਆ ਗਏ। ਅੰਮ੍ਰਿਤਸਰ ਸਾਹਿਬ ਆਉਣ ਤੋਂ ਬਾਅਦ ਉਹ ਕਾਜੀ ਫੇਰ ਘੋੜੇ ਦੇ ਮੁੱਲ ਲੈਣ ਵਾਸਤੇ ਆਇਆ। ਇਹਦੇ ਕੌਲਾਂ ਦੇ ਘਰ ਜਦੋਂ ਵੇਖਿਆ ਕਿ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਖਾਣਾ ਕੀਤਾ, ਔਰ ਬਹੁਤ ਦੁਖੀ ਹੋ ਗਿਆ ਕਿ ਮੇਰੀ ਪੁੱਤਰੀ ਗੁਰੂ ਸਾਹਿਬ ਦੀ ਸ਼ਰਨ ਵਿੱਚ ਕਿਉਂ ਆ ਗਈ। ਦੁਖੀ ਹੋ ਕੇ ਪਾਤਸ਼ਾਹ ਦੇ ਕੋਲ ਫਰਿਆਦ ਕੀਤੀ। ਬਾਦਸ਼ਾਹ ਨੇ ਉਸ ਵਕਤ ਖਫਿਆ ਹੋਇਆ ਸੀ ਕਿ ਸ਼ਾਹ ਜਹਾਂ ਇਹਦੀ ਸੁਣੀ ਨਾ, ਕਹਿੰਦੇ ਤਾਂ ਸਾਰੀ ਆਪਾਂ ਤਾਂ ਰੂਹ ਗਵਾਤੀ ਹੈ। ਇਸ ਪ੍ਰਕਾਰ ਕਹਿ ਕੇ ਝਿੜਕਦਾ ਕਾਜੀ ਦੇ ਤਾਈ। ਫੇਰ ਸਾਹਿਬ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ ਅੰਤਰਜਾਮੀ ਇਸ ਤਰ੍ਹਾਂ ਰਹਿੰਦਿਆਂ ਕੋਈ ਸਮਾਂ ਬਤੀਤ ਕੀਤਾ। ਸ਼ਾਹ ਜਹਾਂ ਬਾਦਸ਼ਾਹ ਨੇ ਸ਼ਿਕਾਰ ਇੱਕ ਦਿਨ ਖੇਲਣ ਚੜਿਆ। ਇਹ ਸ਼ਿਕਾਰ ਜਿਸ ਵਕਤ ਚੜਿਆ, ਇਹਨੂੰ ਗੁਰੂ ਸਾਹਿਬ ਦਾ ਘੋੜਾ ਜੱਗੇ ਜ਼ਬਰਦਸਤੀ ਲੈ ਰਿਹਾ ਸੀ। ਉਸ ਘੋੜੇ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਇਹਦਾ ਰੱਜਿਆ ਹੋਇਆ ਬਾਜ ਸੀ, ਉਹ ਗੁਰੂ ਸਾਹਿਬ ਦੇ ਪਾਸ ਆ ਬੈਠਾ ਤੇ ਸਤਿਗੁਰਾਂ ਨੇ ਆਪਣੇ ਬਾਜ ਨਾਲ ਰਲਾ ਲਿਆ। ਮੀਰ ਸ਼ਿਕਾਰੀ ਮਗਰ ਆਏ ਮੰਗਣ ਲੱਗੇ। ਹਜ਼ੂਰ ਨੇ ਕਿਹਾ ਬਈ ਅੱਗੇ ਸਾਡੇ ਬਾਦਸ਼ਾਹ ਦਾ ਹੈ, ਜ਼ੋਰ ਦਿਖਾਉਣ ਲੱਗੇ। ਮਹਾਰਾਜ ਕਹਿੰਦੇ ਜ਼ੋਰ ਕੀ ਵਿਖਾਉਂਦੇ ਹੋ, ਇਹ ਰੱਬ ਨੇ ਸਾਨੂੰ ਦਿੱਤੀ ਹੈ ਚੀਜ਼, ਉਹਨੇ ਸਾਡਾ ਘੋੜਾ ਖੋਲਿਆ ਸੀ, ਅਸੀਂ ਇਹ ਬਾਜ ਲੈ ਲਿਆ। ਉਸ ਵੇਲੇ ਜੰਗ ਹੋਇਆ ਸਾਹਿਬ ਸਿੰਘ ਜੀ ਮੁਗਲ ਸਿੱਖਾਂ 7,000 ਫੌਜ ਲੈ ਕੇ ਲਾਹੌਰ ਤੋਂ ਜਦ ਚੜ੍ਹ ਕੇ ਆਇਆ, ਸਤਿਗੁਰੂ ਮਹਾਰਾਜ ਸਾਹਿਬ ਜੰਗ ਮੈਦਾਨ ਦੇ ਵਿੱਚ ਸਾਰਿਆਂ ਤਾਂ ਲਟਾ ਦਿੱਤਾ। ਇਸ ਪ੍ਰਕਾਰ ਅੰਮ੍ਰਿਤਸਰ ਸਾਹਿਬ ਪਹਿਲਾ ਯੁੱਧ ਹੋਇਆ। ਦੂਸਰਾ ਜੰਗ ਸਾਹਿਬ ਸਿੰਘ ਜੀ ਸ੍ਰੀ ਹਰਗੋਬਿੰਦਪੁਰ ਸਾਹਿਬ ਵਿੱਚ ਘੇਰਣ ਨੇ ਉਹ ਗੁਰੂ ਮਹਾਰਾਜ ਸਾਹਿਬ ਦੇ ਸਥਾਨ ਦੇ ਉੱਤੇ ਕਬਜ਼ਾ ਕੀਤਾ ਹੋਇਆ ਸੀ। ਉਸ ਨੂੰ ਜਦੋਂ ਗੁਰੂ ਸਾਹਿਬ ਦੀ ਨਿੰਦਿਆ ਕੀਤੀ ਸਿੱਖਾਂ ਦੇ ਕੁੱਟਣ ਤੋਂ, ਉਸ ਵੇਲੇ ਉਹ ਸਾਹਿਬ ਸਿੰਘ ਜੀ ਚੜ੍ਹਾਈ ਕਰ ਗਿਆ ਅਤੇ ਇਹਦੇ ਪੁੱਤਰ ਨੇ ਉਸ ਵਕਤ ਜਲੰਧਰ ਦੇ ਵਿੱਚੋਂ ਸੂਬੇ ਦੇ ਪਾਸੋਂ ਅਬਦੁਲ ਖਾਂ ਤੋਂ 15,000 ਫੌਜ ਸਮੇਤ ਆਇਆ। ਸ੍ਰੀ ਹਰਗੋਬਿੰਦਪੁਰ ਸਾਹਿਬ ਦੀ ਜੰਗ ਹੋਇਆ, ਉਹ ਜੰਗ ਮੈਦਾਨ ਦੇ ਵਿੱਚ 15,000 ਫੌਜ ਸਮੇਤ ਅਬਦੁਲ ਖਾਂ ਸੂਬਾ ਵੀ ਸਮਾਪਤ ਹੋ ਗਿਆ। ਇਸ ਪ੍ਰਕਾਰ ਦੂਸਰਾ ਜੰਗ ਕੀਤਾ। ਤੀਜੇ ਜੰਗ ਵਾਸਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਫਿਰ ਗਰੀਬ ਨਵਾਜ ਜੀ ਡੋਲੀ ਪੁੱਜੇ ਹਨ। ਇਹ ਡੋਲੀ ਜਾ ਕੇ ਸੱਚੇ ਪਾਤਸ਼ਾਹ ਜੀ ਨੇ ਜੋ ਨਿਵਾਸ ਕੀਤਾ, ਸਾਈਂ ਦਾਸ ਦੀਆਂ ਭਾਵਨਾ ਪੂਰੀਆਂ ਕੀਤੀਆਂ, ਭਾਈ ਰੂਪ ਚੰਦ ਆਦਿਕਾਂ ਦੀ ਸਾਖੀ। ਉਸ ਵਕਤ ਮਹਾਰਾਜ ਦੇ ਵਰ ਨਾਲ ਜੋ ਪਹਿਲਾਂ ਪੈਦਾ ਹੋਇਆ ਸੀ, ਇਹ ਰੂਪ ਚੰਦ ਨੇ ਪਾਣੀ ਗੁਰੂ ਮਹਾਰਾਜ ਸਾਹਿਬ ਨੂੰ ਪਿਆਉਣ ਵਾਸਤੇ ਜੇਠ ਦੇ ਮਹੀਨੇ ਪਰਨ ਕਰ ਲਿਆ ਅਤੇ ਪਾਣੀ ਜਿਹੜਾ ਕੂਨੇ ਦਾ ਹੈ ਠੰਡਾ, ਇਹ ਸਤਿਗੁਰਾਂ ਨੂੰ ਲੂਆਂ ਲਾ ਕੇ ਠੰਡਾ ਹੋਇਆ ਮਹਾਰਾਜ ਦੇ ਪਿਆਉਣੇ ਯੋਗ ਹੈ। ਸਤਿਗੁਰੂ ਜੀ ਨੇ ਦਰੋਲੀ ਤੋਂ ਜਾ ਕੇ ਇਹ ਸਿੱਖ ਦਾ ਪਾਣੀ ਪੀਤਾ। ਇਹਨਾਂ ਦਾ ਪ੍ਰੇਮ ਪੜ ਕੇ ਗੁਰੂ ਮਹਾਰਾਜ ਸਾਹਿਬ ਭਾਈ ਰੂਪਾ ਨਗਰ ਆਪਣੀ ਹੱਥੀ ਸੱਚੇ ਪਾਤਸ਼ਾਹ ਨੂੰ ਵਸਾਉਣਾ ਕੀਤਾ। ਉਹ ਰੂਪ ਚੰਦ ਆਦਿਕ ਸਿੱਖਾਂ ਦੇ ਤਾਈ ਨਿਹਾਲ ਕੀਤਾ। ਉਦੋਂ ਬਾਅਦ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਕਰੋੜੀ ਮੱਲ ਸਿੱਖ ਸੀ ਸੁਦਾਗਰ, ਉਹਦੇ ਦੋ ਘੋੜੇ ਸ਼ਾਹਜਹਾਂ ਨੇ ਜਬਰਦਸਤੀ ਲਲਾ ਵੇਗ ਨੇ ਤੇ ਇਹਦੇ ਨਾਲ ਦੇ ਭਰਾ ਕੰਬਰ ਵੇਗ ਨੇ, ਉਹ ਗੁਰੂ ਮਹਾਰਾਜ ਸਾਹਿਬ ਦੀ ਸਿੱਖ ਕਹਿ ਰਿਹਾ ਭੇਟਾ ਹੈ, ਜਬਰਦਸਤੀ ਖੋ ਕੇ ਬਾਦਸ਼ਾਹ ਦੇ ਪਾਸ ਪਹੁੰਚਾ ਤੇ। ਮਹਾਰਾਜ ਸਾਹਿਬ ਨੂੰ ਕਿਹਾ ਭਾਈ ਰੂਪੇ ਰਹਿੰਦੇ ਹਾਂ ਕਿ ਭਾਈ ਕੋਈ ਸਿੱਖ ਐਸਾ ਹੈ ਜਿਹੜਾ ਬਹਾਦਰੀ ਦੇ ਨਾਲ ਘੋੜੇ ਲਿਆਵੇ। ਬੀਬੀ ਚੰਦ ਨੇ ਬੀੜਾ ਚੱਕ ਕੇ ਉਸ ਵੇਲੇ ਸਾਧ ਸੰਗਤ ਗਿਆ, ਪਹਿਲਾਂ ਕਾਹੀ ਬਣ ਕੇ ਘੋੜਾ ਲਿਆਂਦਾ, ਦੂਸਰਾ ਸਾਧ ਸੰਗਤ ਜੀ ਖੋਜੀ ਬਣ ਕੇ ਘੋੜਾ ਲਿਆਇਆ। ਇਹ ਦੋਵੇਂ ਘੋੜੇ ਮਹਾਰਾਜ ਦੇ ਪਾਸ ਪੁੱਜ ਗਏ ਭਾਈ ਰੂਪੇ। ਉਸ ਵੇਲੇ ਸ਼ਾਹਜਹਾਂ ਤਿਆਰੀ ਕੀਤੀ ਗੁਰੂ ਸਾਹਿਬ ਦੇ ਉੱਤੇ ਚੜ੍ਹਾਈ ਕਰਨ ਦੀ। ਸ਼ਾਹਜਹਾਂ ਨੂੰ ਰੋਕਤਾ ਵਜ਼ੀਰ ਖਾਨ ਕੇ, ਕੀ ਪਤਾ ਗੁਰੂ ਕਾ ਘਰ ਹੈ, ਮਾਰਿਆ ਜਾਵੇ ਬਾਦਸ਼ਾਹ, ਤੂੰ ਆਪਣੀ ਫੌਜ ਭੇਜ ਦੇ। ਗਿਆਨ ਸਿੰਘਾਂ ਲਿਖਿਆ 1,35,000 ਫੌਜ, ਗੁਰਪ੍ਰਕਾਸ਼ ਵਿੱਚ ਲਿਖਿਆ 35,000 ਫੌਜ ਦੇ ਕੇ ਲਲਾ ਵੇਗ ਤੇ ਕੰਬਰ ਵੇਗ ਤੇ ਕਾਬਲ ਵੇਗ ਇਹਨਾਂ ਨੂੰ ਚੜ੍ਹਾਈ ਕੀਤੀ। ਗੁਰੂ ਮਹਾਰਾਜ ਸਾਹਿਬ ਤੇ ਚੜ੍ਹ ਕੇ ਆਏ, ਸਿਆਲ ਦੀ ਉਤਸੀ ਪੋਹ ਦੇ ਦਿਨ ਸਨ। ਗੁਰੂ ਮਹਾਰਾਜ ਸਾਹਿਬ ਦਾ ਮੁਕਾਬਲਾ ਗੁਰੂ ਸਾਹਿਬ ਦਾ ਸਥਾਨ ਸੀ ਜਿਹੜਾ, ਜੋ ਨੌ ਕੋ ਕਾਂਗੜ ਤੋਂ ਅੱਗੇ ਦੱਖਣ ਦੀ ਤਰਫ ਹੈ। ਉੱਥੇ ਜਾ ਕੇ ਮਹਾਰਾਜ ਸਾਹਿਬ ਜੀ ਨੇ ਕੱਚੇ ਤਲਾਅ ਨੂੰ ਘੇਰ ਕੇ ਪਾਣੀ ਦੇ ਨੂੰ ਮੈਦਾਨ ਦਾ ਜੰਗ ਕੀਤਾ, ਜਿਸ ਜੰਗ ਦੇ ਵਿੱਚ ਲਲਾ ਵੇਗ ਤੇ ਕੰਬਰ ਵੇਗ ਆਦਿਕ ਤੇ ਕਾਬਲੀ ਵੇਗ ਵਗੈਰਾ ਸਰਗਰਮ ਹੱਥੀ ਮਾਰ ਕੇ ਸਾਰੀ ਫੌਜ ਦਾ ਸਮਾਪਤ ਕੀਤਾ। ਦਮਦਮਾ ਰੱਜ ਕੇ ਮਹਾਰਾਜ ਨੂੰ ਉੱਥੇ ਕੀਰਤਨ ਸਿੱਖਾਂ ਤੋਂ ਸੁਣਿਆ ਸੱਚੇ ਪਾਤਸ਼ਾਹ ਜੀ ਨੇ। ਇਹ ਗੁਰੂ ਸਾਹਿਬ ਮਹਾਰਾਜ ਵਿੱਚ ਜੰਗ ਕੀਤਾ ਗੁਰੂ ਹਰਗੋਬਿੰਦ ਸਾਹਿਬ ਨੇ। ਉਸ ਤੋਂ ਬਾਅਦ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਸੰਗਤਾਂ ਨੂੰ ਤਾਰਦੇ ਹੋਏ, ਗਰੀਬ ਨੂੰ ਆਜ ਬੇਅੰਤ ਜੀਆਂ ਦਾ ਆਧਾਰ ਕਰਦੇ ਹੋਏ ਸ੍ਰੀ ਕਰਤਾਰਪੁਰ ਸਾਹਿਬ ਦੁਆਬੇ ਵਿੱਚ ਆ ਕੇ ਨਿਵਾਸ ਕੀਤਾ। ਇੱਥੇ ਰਹਿੰਦੇ ਹੋਇਆਂ ਸੱਚੇ ਪਾਤਸ਼ਾਹ ਦੇ ਨਿਮਕ ਹਰਾਮੀ ਬਣ ਗਿਆ ਪੈਂਦੇ ਖਾਂ, ਗੁਰੂ ਘਰ ਦੇ ਸਾਰੇ ਪਦਾਰਥ ਖਾ ਕੇ ਗੁਰੂ ਕਾ ਫੌਜੀ ਹੋ ਕੇ ਨੌਕਰ ਹੋ ਕੇ ਇਸ ਨੇ ਸਰਗੁਰਾਂ ਦਾ ਬਾਜ ਚੁਰਾ ਲਿਆ ਔਰ ਭਾਈ ਬਾਬੇ ਗੁਰਦਿੱਤੇ ਨੂੰ ਦਿੱਤਾ ਹੀ ਨਾ, ਅਤੇ ਇਸੇ ਪ੍ਰਕਾਰ ਹੋਰ ਵੀ ਬਹੁਤ ਚੋਰੀਆਂ ਕਰਦਾ ਰਿਹਾ। ਉਹ ਚੋਰੀ ਨੂੰ ਪ੍ਰਗਟ ਕਰਨ ਵਾਸਤੇ ਗੁਰੂ ਸਾਹਿਬ ਨੂੰ ਪਾਸ ਬੁਲਾਇਆ, ਸਰਗੁਰਾਂ ਦੇ ਬੁਲਾਉਣ ਤੋਂ ਗੁਰਾਂ ਦੇ ਚਰਨਾਂ ਦੀ ਝੂਠੀ ਸਹੁੰ ਖਾ ਲਿਆ। ਝੂਠੀ ਸਹੁੰ ਖਾਣ ਤੋਂ ਮਹਾਰਾਜ ਨੇ ਕਿਹਾ ਝੂਠ ਬੋਲਦਾ ਤੂੰ, ਭਾਈ ਬਿਧੀ ਚੰਦ ਨੂੰ ਭੇਜਿਆ ਦੁਪਹਿਰੇ ਜਾ ਕੇ ਬਿਧੀ ਚੰਦ ਇਹਦੇ ਘਰੋਂ ਹੀ ਬਾਜ ਲਿਆਇਆ, ਅੱਡੇ ਤੇ ਬੈਠਾ ਇਹਦਾ ਜਵਾਈ ਉਸਮਾਨ ਖਾਨ ਸੀ ਰੱਖੀ ਬੈਠਾ ਸੀ। ਇਸ ਪ੍ਰਕਾਰ ਫਿਰ ਗੁਰੂ ਮਹਾਰਾਜ ਸਾਹਿਬ ਨੇ ਇਹਨੂੰ ਆਪਣੇ ਫੌਜ ਵਿੱਚੋਂ ਕੱਢ ਦਿੱਤਾ। ਇਹਨੂੰ ਜਾ ਕੇ ਆਪਦੇ ਜ਼ੋਰ ਦੇ ਮਾਣ ਨਾਲ ਸ਼ਾਹਜਹਾਂ ਅੱਗੇ ਫਰਿਆਦ ਕੀਤੀ। ਸ਼ਾਹਜਹਾਂ ਨੇ ਉਸ ਵਕਤ 50,000 ਦਾ ਫੌਜੀ ਫੌਜ ਦਾ ਮਾਲਕ ਕਾਲੇ ਖਾਂ ਸੂਬਾ ਸੀ ਪਿਛੌਰ ਦਾ, ਉਹਨੂੰ ਬੀੜਾ ਚੱਕ ਕੇ ਤਿਆਰ ਕਰ ਦਿੱਤਾ। 2,000 ਅਨਵਰ ਖੋਜੇ ਦੀ ਸੀ ਉਹਨੂੰ ਤਿਆਰ ਕਰ ਦਿੱਤਾ। 11,000 ਕੁਤਬ ਖਾਂ ਜਿਹੜਾ ਜਲੰਧਰ ਦਾ ਸੂਬਾ ਸੀ ਉਸ ਦੀ ਫੌਜ ਸੀ ਉਸਨੂੰ ਤਿਆਰ ਕਰ ਦਿੱਤਾ। ਇਸ ਪ੍ਰਕਾਰ ਸਾਧ ਸੰਗਤ ਜੀ ਉਹ ਫੌਜ ਸਾਰੀ ਤਿਆਰ ਕਰਕੇ, ਕੁਝ ਪਿੰਡਾਂ ਦੀ ਖੇਡ ਸੀ, 1,00,000 ਦਾ ਗੇੜ ਪਿੰਡ ਕਰਤਾਰਪੁਰ ਸਾਹਿਬ ਦੇ ਉੱਤੇ ਫੌਜ ਚੜ੍ਹ ਕੇ ਆ ਗਈ। ਰਾਤ ਨੂੰ ਇਹ ਚੜ੍ਹ ਕੇ ਆਏ, ਪਹਿਲਾਂ ਛੋਟੇ ਮੀਰ ਖਾਂ ਜਿਹੜਾ ਪਿੰਡ ਸੀਗਾ ਇਹਦਾ ਆਪਣੇ ਪੈਂਡੇ ਦਾ, ਉਹ ਮਾਰਿਆ ਗਿਆ ਫੌਜ ਦੇ ਨਾਲ। ਫਿਰ ਕਰਤਾਰਪੁਰ ਸਾਹਿਬ ਚੜ੍ਹ ਕੇ ਆਏ ਗੁਰੂ ਸਾਹਿਬ ਜੀ ਨੇ, ਉਸ ਵੇਲੇ ਸਾਰੇ ਸਾਹਿਬ ਜਾਗੇ ਵੀ ਇਹ ਜੰਗ 'ਚ ਮਹਾਰਾਜ ਦੇ ਨਾਲ ਸਨ। ਬਾਬਾ ਗੁਰਦਿੱਤਾ ਜੀ, ਸੂਰਜ ਮੱਲ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ, ਅਨੀ ਰਾਏ ਸਾਰੇ ਸਾਹਿਬਜ਼ਾਦੇ ਨਾਲ ਸਨ। ਬਾਬਾ ਅਟਲ ਰਾਜ ਜੀ, ਮੋਹਨ ਨਾਵੇਂ ਇੱਕ ਬੱਚਾ ਅੰਮ੍ਰਿਤਸਰ ਜਿਉਂਦਾ ਕਰਦਾ ਸੀ ਸੈਨੀ ਖੱਤਰੀ ਦਾ ਪੁੱਤਰ, ਉਹਨੂੰ ਕਿਹਾ ਸੀ ਕਿ ਤੂੰ ਦੋ ਇੱਕ ਮਿਆਨ ਤਲਵਾਰਾਂ ਨਹੀਂ ਸਮਾਉਂਦੀਆਂ, ਇਹ ਤੂੰ ਕਰਾਂ ਮਾਰ ਦਿਖਾਉਣਾ ਨਹੀਂ ਹਟਦਾ। ਉਸ ਵੇਲੇ ਬਾਬਾ ਅਟਲ ਜੀ ਸਮਾ ਗਏ ਸਨ। ਇਹ ਬਾਬਾ ਅਟਲ ਜੀ ਦੇ ਕਥਾ ਪਿੱਛੇ ਇਸ ਪ੍ਰਕਾਰ ਸਾਧ ਸੰਗਤ ਜੀ ਸਮਝਣੀ। ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਨੇ ਉਸ ਵਕਤ ਮੁਕਾਬਲਾ ਕਰਕੇ ਸਾਰੀਆਂ ਫੌਜਾਂ ਦਾ ਸ੍ਰੀ ਕਰਤਾਰਪੁਰ ਸਾਹਿਬ ਦੇ ਉਦਾਰੇ ਸ਼ਹਿਰ ਵਿੱਚ ਕਿਸੇ ਨੂੰ ਵੜਨ ਨਹੀਂ ਦਿੱਤਾ। 1,00,000 ਫੌਜ ਆਈ ਸੀ, ਸਭਨਾਂ ਮੁਰਦਿਆਂ ਦਾ ਕੋਟ ਬਣਾ ਬਣਾ ਕੇ ਐਸਾ ਜੰਗ ਕੀਤਾ ਸਤਿਗੁਰਾਂ ਨੇ, ਮੈਦਾਨ ਦੇ ਵਿੱਚ ਸਾਰਿਆਂ ਨੂੰ ਲਿਟਾ ਦਿੱਤਾ। ਅਖੀਰ ਪੈਂਡੇ ਖਾਂ ਚੜ੍ਹ ਕੇ ਆਇਆ ਗੁਰੂ ਸਾਹਿਬ ਦੇ ਉੱਤੇ, ਮਹਾਰਾਜ ਸਾਹਿਬ ਸੱਚੇ ਪਾਤਸ਼ਾਹ 'ਤੇ ਵਾਰ ਕੀਤੇ। ਸਤਿਗੁਰੂ ਮਹਾਰਾਜ ਸਾਹਿਬ ਕਹਿੰਦੇ ਕਰ ਲੈ ਵਾਰ ਪਹਿਲਾਂ, 3 ਵਾਰ ਕੀਤੇ, 3 ਵਾਰ ਨਾਲ ਇਹਦਾ ਖੰਡਾ ਟੁੱਟ ਕੇ ਡਿੱਗ ਪਿਆ। ਫਿਰ ਗੁਰੂ ਮਹਾਰਾਜ ਸਾਹਿਬ ਨੂੰ ਜੱਫੀ ਨਾਲ ਹੱਥ ਪਾਉਣ ਲੱਗਾ। ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਵੀਰ ਨਿਵਾਜ ਨੂੰ ਕਿਹਾ, ਤੇਰੇ ਹੱਥ ਵਿੱਚ ਹਥਿਆਰ ਨਹੀਂ, ਅਸੀਂ ਵਾਰ ਨਹੀਂ ਕਰਨਾ ਚਾਹੁੰਦੇ। ਫਿਰ ਇਹ ਆਇਆ, ਜਿਸ ਵੇਲੇ ਆਇਆ ਗੁਰੂ ਮਹਾਰਾਜ ਸਾਹਿਬ ਨੇ ਐਸੀ ਦੇਖਵਾਹੀ, ਕਹਿੰਦੇ ਉਹ ਕਲਮਾ ਚੇਤੇ ਕਰ ਤੁਹਾਡਾ ਮਾਣ ਹੈ। ਕਹਿਣ ਲੱਗਾ ਸੱਚੇ ਪਾਤਸ਼ਾਹ ਮੈਂ ਬੜੀ ਗਲਤੀ ਕੀਤੀ ਹੈ, ਕਲਮਾ ਤੁਹਾਡੀ ਹੁਣ ਤਲਵਾਰ ਹੀ ਮਿਸ਼ਰ ਦੀ ਜਿਹੜੀ ਬਣੀ ਹੈ, ਉਹ ਮੇਰਾ ਕਲਮਾ ਮੇਰਾ ਉਧਾਰ ਕਰੋ। ਗੁਰੂ ਸਾਹਿਬ ਜੀ ਨੇ ਖੰਡਾ ਵਾਹਤਾ, ਇਹਦੇ ਦੋ ਟੁਕੜੇ ਹੋ ਗਏ, ਉਸ ਵਕਤ ਦੋ ਧੜ ਹੋ ਗਏ, ਢਾਲਿਆਂ ਦੀਆਂ ਛਾਵਾਂ ਕੀਤੀਆਂ। ਗੁਰੂ ਸਾਹਿਬ ਨੇ ਕਿਹਾ ਪਾਲਣਾ ਹੱਥੀ ਕੀਤਾ ਸੀ, ਇਹਨੂੰ ਹੱਥੀ ਮਾਰਨਾ ਪਿਆ। ਉਸ ਵੇਲੇ ਦਾ ਕਲਿਆਣ ਕੀਤੀ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਇਸ ਪ੍ਰਕਾਰ ਸਾਧ ਸੰਗਤ ਜੀ, ਫਿਰ ਕਾਲੇ ਖਾਂ ਸੂਬਾ ਚੜ੍ਹ ਕੇ ਆਇਆ, ਉਹਨੂੰ ਵੀ ਮਾਰਿਆ ਜੰਗ ਵਿੱਚ। ਇਸ ਪ੍ਰਕਾਰ ਕਰਤਾਰਪੁਰ ਸਾਹਿਬ ਦਾ ਜੰਗ ਸਮਾਪਤ ਕਰਕੇ ਭਾਈ ਗੁਰੂ ਮਹਾਰਾਜ ਸਾਹਿਬ ਦੇ ਜਿਹੜੇ ਸਿੱਖ ਸਨ, ਉਸ ਵਕਤ ਸਿੱਖਾਂ ਨੂੰ ਬੇਨਤੀ ਕੀਤੀ ਕਿ ਮਹਾਰਾਜ ਹੁਣ ਕੀ ਆ ਗਿਆ ਹੈ, ਇੱਥੇ ਮੇਰੇ ਦਰਿਆ ਵੀ ਕੋਈ ਜਿੱਥੇ ਮੁਰਗੇ ਸਿੱਟੇ ਜਾਣ। ਮਹਾਰਾਜ ਜੀ ਨੇ ਕਿਹਾ ਬੁੱਢਣ ਸ਼ਾਹ ਦਾ ਅੰਤ ਦਾ ਸਮਾਂ ਹੈ, ਉਹ ਸਾਨੂੰ ਚੇਤੇ ਕਰਦਾ ਹੈ, ਕੀਰਤਪੁਰ ਸਾਹਿਬ ਪੁੱਜਣਾ ਹੈ। ਇਉਂ ਕਹਿ ਕੇ ਮਹਾਰਾਜ ਸਾਹਿਬ ਜੀ ਇੱਥੇ ਗੰਗ ਸਰ ਤੇ ਬੈਠ ਗਏ, ਸਾਰੇ ਸਮਾਨ ਨੂੰ ਤਿਆਰ ਕਰਾ ਕੇ ਸਿੱਖ ਸੰਗਤਾਂ ਨਾਲ ਚੱਲ ਪਈਆਂ। ਕੀਰਤਪੁਰ ਸਾਹਿਬ ਦੇ ਸੱਚੇ ਪਾਤਸ਼ਾਹ ਜੀ ਆਏ। ਕੀਰਤਪੁਰ ਸਾਹਿਬ ਦੇ ਰਸਤੇ 'ਚ ਜੋ ਸਹਿਲੇ ਘੋੜੇ ਦਾ ਥਾਂ ਬਣਿਆ ਹੋਇਆ ਹੈ, ਉਹ ਜਾਨ ਭਾਈ ਦਾ ਨਾਮ ਹੈ ਗੁਰਪ੍ਰਤਾਪ ਵਿੱਚ। ਸੋ ਉਸ ਘੋੜੇ ਦਾ ਉੱਥੇ ਅੰਤ ਦਾ ਸਮਾਂ ਆ ਗਿਆ। ਗੁਰੂ ਸਾਹਿਬ ਕਿਰਪਾ ਕਰਕੇ ਉਸ ਘੋੜੇ ਤੋਂ ਉੱਤਰ ਪਏ। ਗੁਰੂ ਹਰਗੋਬਿੰਦ ਸਾਹਿਬ ਜੀ ਜੋ ਉੱਤਰ ਕੇ ਪਾਣੀ ਵੱਲ ਭਾਈ ਜੀ ਵੀ ਚੰਦਨ ਪੀਤਾ, ਪਾਣੀ ਪੀ ਕੇ ਘੋੜਾ ਉੱਥੇ ਹੀ ਉਸ ਸਰੀਰ ਦਾ ਸਮਾਪਤੀ ਕਰ ਗਿਆ। ਉਹ ਯਾਦਗਾਰ ਗੁਰੂ ਮਹਾਰਾਜ ਸਾਹਿਬ ਜੀ ਦੇ ਸ੍ਰੀ ਅਨੰਦਪੁਰ ਸਾਹਿਬ ਦੇ ਪਹਿਲੇ ਪਾਸੇ ਚੜ੍ਹਦੇ ਪਾਸੇ ਪਹਾੜ ਦੇ ਪਾਸੇ ਚਰਨ ਗੰਗਾ ਦੇ ਉੱਪਰ ਬਣੀ ਹੋਈ ਹੈ। ਸਹੇਲੇ ਘੋੜਾ ਕਹਿੰਦੇ ਹੈ ਉਹ ਜਾਨ ਭਾਈ, ਗੁਰਪ੍ਰਤਾਪ ਵਿੱਚ ਜਾਨ ਭਾਈ ਲਿਖਿਆ ਸਹੇਲਾ। ਤਾਂ ਜਿਹੜਾ ਘੋੜਾ ਸੀ ਉਹ ਤੀਰ ਮਾਰਨ ਤੋਂ ਲੜਾ ਵੇਖਦੇ ਉੱਥੇ ਗੁਰੂ ਸਾਹਿਬ ਰਾਜ ਵਿੱਚ ਸ਼ਹੀਦ ਹੋ ਗਿਆ। ਇਸ ਪ੍ਰਕਾਰ ਸਾਹਿਬ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਜੀ ਨੂੰ ਪਹੁੰਚਾਉਣ ਤੱਕ ਇਹ ਘੋੜੇ ਨੇ ਬਹੁਤ ਸਾਰੇ ਇਹਦੇ ਵਿੱਚ ਲੋਹਾ ਗੋਲੀਆਂ ਸਿੱਕਾ ਪਿਆ ਹੋਇਆ ਸੀ, ਉੱਥੋਂ ਤੱਕ ਗੁਰੂ ਸਾਹਿਬ ਨੂੰ ਪਹੁੰਚਾਉਣ ਤੱਕ ਇਹਨੂੰ ਸੇਵਾ ਕਰਨੀ ਸੀ। ਫਿਰ ਮਹਾਰਾਜ ਸਾਹਿਬ ਹੋਰ ਇਲਾਕੇ ਤੇ ਚੜ੍ਹ ਕਰਕੇ ਇੱਥੇ ਸ੍ਰੀ ਕੀਰਤਪੁਰ ਸਾਹਿਬ ਵਿੱਚ ਆਏ। ਬੁੱਢਣ ਸ਼ਾਹ ਦਾ ਅੰਤ ਦਾ ਸਮਾਂ ਸੀ, ਉਹ ਚੇਤੇ ਕਰ ਰਿਹਾ ਸੀ, ਉਹਨੂੰ ਦਰਸ਼ਨ ਦਿੱਤੇ ਮਹਾਰਾਜ ਨੇ। ਕਿਹਾ ਕਿ ਹੋਰ ਜੇ ਦਰਸ਼ਨ ਚਾਹੁੰਦਾ ਤਾਂ ਸਮਾਂ ਦੱਸ, ਕਿੰਨਾ ਚਾਹੁੰਦਾ, ਤੇਰੀ ਉਮਰ ਲੰਮੀ ਕਰ ਦਈਏ। ਇਹਨ ਮਹਾਰਾਜ ਅੱਗੇ ਕਿਹਾ ਕਿ ਮਹਾਰਾਜ ਮੈਂ ਜਿੰਨੇ ਰੂਪ ਧਾਰਨੇ ਉਹਨੇ ਦਰਸ਼ਨ ਕਰਨੇ ਹੈ। ਕਲਮੀ ਧਰ ਚਮਤਕਾਰ ਵਿੱਚ ਇਹ ਲਿਖਿਆ ਹੋਇਆ। ਮਹਾਰਾਜ ਕਿਹਾ ਚੰਗਾ, ਦਸੋਂ ਸਰੂਪ ਤੱਕ ਤੂੰ ਦਰਸ਼ਨ ਕਰੇਗਾ। ਇਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਸਾਹਿਬ ਨੂੰ ਵਰ ਦਿੱਤੇ ਅਤੇ ਗੁਰਬਿਲਾਸ 'ਚ ਲਿਖਿਆ ਹੋਇਆ ਕਿ ਮਹਾਰਾਜ ਦੇ ਦਰਸ਼ਨ ਕਰਕੇ ਉਸ ਵੇਲੇ ਮਹਾਰਾਜ ਦੇ ਪਾਸ ਬੈਠਿਆਂ ਤੋਂ ਭਾਈ ਬੁੱਢਣ ਸ਼ਾਹ ਜੀ ਚੜ੍ਹਾਈ ਕਰ ਗਏ ਸਨ, ਵੈਕੁੰਠ ਗਮਨ ਕਰ ਗਏ ਸਨ। ਇਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਉਧਾਰ ਕਰਕੇ ਕੀਰਤਪੁਰ ਸਾਹਿਬ ਜਿਹੜਾ ਬਾਬੇ ਗੁਰਦੱਤੇ ਦੇ ਪਾਸੋਂ ਵਸਾਇਆ ਸੀ, ਇੱਥੇ ਮਹਾਰਾਜ ਸਾਹਿਬ ਕੀਰਤਪੁਰ ਵਿੱਚ ਰਹਿੰਦੇ ਰਹੇ। ਕੁਝ ਰਹਿੰਦਿਆਂ ਹੋਇਆਂ ਇੱਕ ਦਿਨ ਮੂਈ ਗਊ ਜਿਹੜੀ ਸੀ ਪਹਾੜੀਆਂ ਦੀ ਗਊ, ਇੱਕ ਸ਼ਿਕਾਰੀ ਦੇ ਪਾਸੋਂ ਮਰ ਗਈ ਸੀ, ਉਹ ਬਾਬੇ ਗੁਰਦੱਤੇ ਨੂੰ ਜਿਉਂਦੀ ਕੀਤੀ। ਮਹਾਰਾਜ ਜੀ ਨੇ ਕਿਹਾ ਕਿ ਤੁਹਾਨੂੰ ਯੋਗ ਨਹੀਂ, ਇਸ ਪ੍ਰਕਾਰ ਕੱਲ੍ਹ ਨੂੰ ਰੰਕਾਂ ਨੂੰ ਵੀ ਰਾਜਿਆਂ ਨੂੰ ਵੀ ਮਰਨਾ, ਕਿਹੜੇ ਕਿਹੜੇ ਮਰੇ ਜਿਉਂਦੇ ਕਰੋਂਗੇ, ਵਾਹਿਗੁਰੂ ਦੀ ਰਜ਼ਾ 'ਚ ਰਹਿਣਾ ਚਾਹੀਦਾ ਹੈ। ਬਾਬੇ ਨੇ ਬਚਨ ਮਹਾਰਾਜ ਦਾ ਮਨ ਤਸੀਲ ਸਕਦਾ ਸੀ ਪਹਾੜੀ 'ਤੇ ਜਾ ਕੇ। ਇਸ ਪ੍ਰਕਾਰ ਸਾਹਿਬ ਸੰਗਤ ਜੀ ਫਿਰ ਇਹਨਾਂ ਦੇ ਪੁੱਤਰ ਗੁਰੂ ਹਰਿਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ, ਸੱਤਵੇਂ ਪਾਤਸ਼ਾਹ ਨੂੰ ਗੁਰਤਾ ਗੱਦੀ ਦੇ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅੱਜ ਦੇ ਦਿਨ ਸਾਹਿਬ ਸੰਗਤ ਜੀ ਅੱਜ ਤੋਂ 7 ਦਿਨ ਪਹਿਲਾਂ ਮਹਾਰਾਜ ਸਾਹਿਬ ਸਮਾਧੀ ਲਾ ਕੇ ਬੈਠ ਗਏ, ਸਾਰਿਆਂ ਨੂੰ ਵਰ ਦਿੱਤੇ। ਮਾਤਾ ਨਾਨਕੀ ਜੀ ਨੂੰ ਕਿਹਾ ਤੁਸੀਂ ਉਡੀਕੋ, ਗੁਰੂ ਤੇਗ ਬਹਾਦਰ ਸਾਹਿਬ ਗੁਰਤਾ ਗੱਦੀ ਦੇ ਮਾਲਕ ਹੋਣਗੇ, ਬਾਬੇ ਬਕਾਲੇ ਸਾਨੂੰ ਗੁਰਤਾ ਗੱਦੀ ਆ ਕੇ ਪ੍ਰਾਪਤ ਹੋਵੇਗੀ। ਇਹਨਾਂ ਧੀਰ ਦੇ ਨਾਲ ਭੇਜਤਾ, ਸੂਰਜਮੱਲ ਦੇ ਬੇਨਤੀ ਕਰਨ ਤੋਂ ਉਹਨੂੰ ਸਿੱਖੀ ਦੀ ਬਖਸ਼ਿਸ਼ ਕਰ ਦਿੱਤੀ। ਇਸ ਪ੍ਰਕਾਰ ਸਾਰੇ ਪਰਿਵਾਰ ਨੂੰ ਪ੍ਰਸੰਨ ਕਰਕੇ 500 ਯੋਧਾ ਮਹਾਰਾਜ ਸਾਹਿਬ ਦੇ ਨਾਲ ਹੈ, ਮਹਾਰਾਜ ਪਹਿਰਾ ਲਾ ਤਾ, ਪਤਾਲਪੁਰੀ ਕੋਠਾ ਰਚਾ ਕੇ ਫਿਰ ਸਮਾਧੀ ਲਾ ਕੇ ਬੈਠ ਗਏ। ਅੱਜ ਦੇ ਅੰਮ੍ਰਿਤ ਵੇਲੇ ਸਾਧ ਸੰਗਤ ਸਾਹਿਬ ਬੈਠ ਕੇ ਕਰਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬੈਠਿਆਂ ਨੇ ਜੋਤੀ ਜੋਤ ਮਹਾਰਾਜ ਸਾਹਿਬ ਸਮਾਏ ਹੈ। ਸਾਧ ਦੇਵਤਿਆਂ ਗੁਰੂ ਸਾਹਿਬ ਦਾ ਆਗਮਨ ਜਾਣ ਕੇ ਗਰੀਬ ਨੂੰ ਅੱਜ ਦੇ ਦਰਸ਼ਨ ਕਰਨ ਵਾਸਤੇ ਆਏ, ਬਵਾਨ ਲੈ ਕੇ ਮਿਲੇ। ਜਿੱਥੋਂ ਜਿੱਥੋਂ ਤਾਂ ਗਮਤਾ ਸੀ ਗੁਰੂ ਸਾਹਿਬ ਨੂੰ ਬਵਾਨ 'ਤੇ ਬਿਠਾ ਕੇ ਆਰਤੀਆਂ ਕਰਦੇ ਹੋਏ, ਕੀਰਤਨ ਕਰਦੇ ਹੋਏ, ਜਿੱਥੋਂ ਤੱਕ ਹਿੰਮਤ ਸੀ ਉੱਥੋਂ ਤੱਕ ਪਹੁੰਚੇ, ਬ੍ਰਹਮਾ ਬ੍ਰਹਮਪੁਰੀ ਤੱਕ ਕਿਉਂ ਸਾਰੇ ਜਿੱਥੋਂ ਜਿਸ ਤੱਕ ਹਿੰਮਤ ਸੀ। ਫਿਰ ਮਹਾਰਾਜ ਸਾਹਿਬ ਦਾ ਸੱਚਖੰਡ ਵਿੱਚ ਬਵਾਨ ਪਹੁੰਚ ਗਿਆ। ਉੱਥੇ ਮਹਾਰਾਜ ਸਾਹਿਬ ਆਪਣੇ ਸਰੂਪ ਵਿੱਚ ਜਿਉਂ ਜਲਮੇ ਜਲਾਇਕ ਤਨ ਇਉਂ ਜੋਤੀ ਸੰਗ ਜੋਤ ਸਮਾਨ ਸਰਗੁਣ ਸਰੂਪ ਤੋਂ ਨਿਰਗੁਣ ਰੂਪ ਦੇ ਵਿੱਚ ਮਹਾਰਾਜ ਸਾਹਿਬ ਨੀਵਤਾ ਪਾਈ। ਅੱਜ ਉਹ ਸਤਿਗੁਰਾਂ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਹੈ ਸਾਹਿਬ ਸਿੰਘ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਇਹ ਪ੍ਰਸੰਗ ਸੰਗਤਾਂ ਦੇ ਵਿੱਚ ਅੱਜ ਗੁਰਪੁਰਬ ਜਾਣ ਕਰਕੇ ਬੇਨਤੀ ਕੀਤੀ ਹੈ ਅਤੇ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਗਰੀਬ ਨੂੰ ਆਜ ਅੰਤਰ ਜਾਮੀ ਦੇ ਪਰਮ ਪਵਿੱਤਰ ਇਹ ਜੀਵਨ ਚਰਿੱਤਰ ਨੂੰ ਸਾਹਿਬ ਸਿੰਘ ਜੀ ਜਿਵੇਂ ਜਿਵੇਂ ਗੁਰੂ ਸਾਹਿਬ ਦੀ ਸਿੱਖੀ ਪੜ੍ਹਦੇ ਅਤੇ ਸੁਣਦੇ ਉਹ ਨਿਹਾਲ ਹੁੰਦੇ ਹਨ। ਗੁਰੂ ਮਹਾਰਾਜ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਿਹੜਾ ਜਸ ਚੰਦਰਮਾ ਜੀ ਨੇ ਸਦਾ ਪ੍ਰਕਾਸ਼ਵਾਨ ਹੈ ਜਿਹਨਾਂ ਜਿਹਨਾਂ ਸਿੱਖਾਂ ਨੇ ਗੁਰੂ ਮਹਾਰਾਜ ਸਾਹਿਬ ਦੇ ਉਪਦੇਸ਼ ਨੂੰ ਕਮਾਇਆ ਹੈ ਸਿੱਖੀ ਨੂੰ ਪਾਇਆ ਹੈ ਜਿਹਨਾਂ ਨੇ ਉਹ ਵੀ ਕਿਹਾ
1: ਦੋਹਰਾ ਸਕਲ ਬਿਤਾਈ ਜਾਮਨੀ ਭਾਈ ਪੁਨਾ ਪ੍ਰਭਾਤ ਕਰ ਇਸ਼ਨਾਨ।

ਸਾਧ ਸੰਗਤ ਜੀ, ਅੱਜ ਸਤਿਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੇ ਅਵਤਾਰ ਧਾਰਨ ਦਾ ਗੁਰਪੁਰਬ ਹੈ। ਆਪ ਜਗਤ ਗੁਰੂ ਜੀ ਨੇ 1678 ਵਿਕਰਮੀ ਵਿੱਚ ਵਿਸਾਖ ਵਾਲੀ ਪੰਚਮੀ ਵਾਲੇ ਦਿਨ ਅਲਗੇ ਸਵਾ ਪੈਰ ਦੇ ਤੜਕੇ ਮਾਤਾ ਨਾਨਕੀ ਜੀ ਦੇ ਗੋਦ ਨੂੰ ਭਾਗ ਲਾਉਣ ਵਾਸਤੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪੰਜਵੇਂ ਸੁਪੁੱਤਰ ਗੁਰਤਾ ਗੱਦੀ ਦੇ ਮਾਲਕ ਸਤਿਗੁਰੂ ਤੇਗ ਬਹਾਦਰ ਸਾਹਿਬ ਦਾ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਗੁਰੂ ਕੇ ਮਹਿਲਾਂ ਵਿੱਚ ਅੱਜ ਅਵਤਾਰ ਹੋਇਆ ਹੈ। ਸਭ ਸੰਗਤਾਂ ਨੂੰ ਵਧਾਈ ਹੋਵੇ ਮਹਾਰਾਜ ਦੇ ਅਵਤਾਰ ਧਾਰਨ ਦੀ। ਜਗਤ ਗੁਰੂ ਜੀ ਅੰਤਰਜਾਮੀ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਸ ਸ੍ਰੀ ਅਕਾਲ ਤਖ਼ਤ ਸਾਹਿਬ ਵਿੱਚ ਦਾਸੀ ਦੇ ਗੋਦ ਵਿੱਚ ਮਹਾਰਾਜ ਸਾਹਿਬ ਜੀ, ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਤਾ ਗੰਗਾ ਜੀ ਨੂੰ ਕਿਹਾ ਕਿ ਸੁਪੁੱਤਰ ਦਾ ਮਹਾਰਾਜ ਸਾਹਿਬ ਜਾਦੇ ਦਾ ਨਾਂ ਰੱਖੋ, ਤਾਂ ਮਹਾਰਾਜ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਆ ਕੇ ਮੱਥਾ ਟਿਕਾ ਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਨਾਲ ਲਾ ਕੇ ਦਾਸੀ ਜਿਸ ਵਕਤ ਹਜ਼ੂਰ ਨੂੰ ਮਸਤਕ ਟਿਕਾ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੋਦ ਵਿੱਚ ਲੈ ਕਰਕੇ ਉੱਠਣ ਲੱਗੀ ਅਤੇ ਮਹਾਰਾਜ ਸਾਹਿਬ ਜੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਤਿਗੁਰੂ ਛੇਵੇਂ ਪਾਤਸ਼ਾਹ ਦੀਆਂ ਦੋਵੇਂ ਸ੍ਰੀ ਸਾਹਿਬਾਂ ਜੋ ਸਮੇਂ ਆਪਦੇ ਗਲ 'ਚ ਪੈ ਰਹੀਆਂ ਹੋਈਆਂ, ਮੀਰੀ ਅਤੇ ਪੀਰੀ ਦੀ ਦੋਵੇਂ ਸੱਜੇ ਅਤੇ ਖੱਬੇ ਪਾਸੇ, ਉਹਨਾਂ ਦੋਹਾਂ ਸ੍ਰੀ ਸਾਹਿਬਾਂ ਦੇ ਕਬਜ਼ਿਆਂ ਨੂੰ ਹੱਥ ਪਾ ਲਿਆ ਮਹਾਰਾਜ ਸਾਹਿਬ ਜੀ। ਦਾਸੀ ਛਡਾਉਣਾ ਚਾਹੁੰਦੀ ਹੈ, ਆਪ ਸੱਚੇ ਪਾਤਸ਼ਾਹ ਛੱਡਦੇ ਨਹੀਂ ਹਨ। ਉਸ ਵੇਲੇ ਮਹਾਰਾਜ ਸਾਹਿਬ ਹੱਸ ਕੇ ਕਹਿੰਦੇ, ਉਹਨਾਂ ਤਾਂ ਆਪਦਾ ਨਾਮ ਆਪ ਹੀ ਵਿਖਾ ਲਿਆ ਹੈ, ਉਹਨਾਂ ਨੂੰ ਤੇਗ ਦੀ ਬਹਾਦਰੀ ਕਰਨਗੇ, ਜਿਹੜੀ ਜ਼ੁਲਮ ਦੀ ਤੇਗ ਹੈ ਉਹ ਵੀ ਖੁੰਡੀ ਪੈ ਜਾਏਗੀ, ਇਹਨਾਂ ਦਾ ਇੱਕ ਰੋਮ ਨਹੀਂ ਕੱਟ ਸਕੇਗੀ, ਇਸ ਕਰਕੇ ਇਹਨਾਂ ਦਾ ਨਾਮ ਤੇਗ ਬਹਾਦਰ ਅੱਜ ਤੋਂ ਅਸੀਂ ਰੱਖਦੇ ਹਾਂ। ਕਿਉਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਬੈਠਿਆਂ ਨੇ ਜਦੋਂ ਨਾਮ ਰਖਾਉਣ ਵਾਸਤੇ ਮਹਾਰਾਜ ਨੂੰ ਲਿਆਂਦਾ ਗਿਆ ਸ੍ਰੀ ਅਕਾਲ ਤਖ਼ਤ ਸਾਹਿਬ, ਤਾਂ ਛੇਵੇਂ ਪਾਤਸ਼ਾਹ ਮੀਰੀ ਪੀਰ ਦੇ ਮਾਲਕ ਬੰਦੀ ਛੋੜ ਸਤਿਗੁਰਾਂ ਨੇ ਆਪਦਾ ਨਾਂ ਇਸ ਪ੍ਰਕਾਰ ਸ੍ਰੀ ਤੇਗ ਬਹਾਦਰ ਸਾਹਿਬ ਰੱਖਿਆ। ਆਪ ਜੀ ਦਾ ਬਹੁਤ ਭਾਗਾਂ ਭਰਿਆ ਮਸਤਕ ਹੈ, ਜਿਹੜਾ ਬੰਦਰ ਬੜਾ ਸੁੰਦਰ ਚਮਕੀਲਾ ਹੈ, ਸੂਰਜ ਨੂੰ ਵੀ ਮਾਤ ਪਾਉਂਦਾ ਹੈ, ਸਭ ਪ੍ਰਕਾਸ਼ ਹੈ, ਚੰਦਰਮਾ ਵੀ ਆਪਦੇ ਤੇਜ ਨੂੰ ਵੇਖ ਕੇ ਸਿੱਕਾ ਪੈ ਜਾਂਦਾ ਹੈ, ਆਪਦੇ ਨੇਤਰ ਬੜੇ ਸੁੰਦਰ ਕਟਾਰਿਆਂ ਦੀਆਂ ਚੌੜੇ ਹਨ, ਜਦੋਂ ਸੋਹਣੇ ਨੱਕ ਦੇ ਲੰਬੜੇ ਵਾਲਾ ਸੁੰਦਰ ਕੇਸ ਹਨ ਆਪਦੇ ਸੀਸ ਦੇ ਉੱਤੇ, ਗਰੀਬ ਨਿਵਾਸ ਸੱਚੇ ਪਾਤਸ਼ਾਹ ਜਿਵੇਂ ਸੋਨੇ ਦਾ ਧਰਿਆ ਹੋਇਆ ਆਕਾਰ ਹੁੰਦਾ ਹੈ, ਮਹਾਰਾਜ ਸਾਹਿਬ ਦਾ ਸਰੂਪ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ। ਗਰੀਬ ਨਿਵਾਸ ਕੰਚਨ ਕਾਇਆ ਸੋਨੇ ਕੀ ਧਾਲਾ, ਜਿਵੇਂ ਧਰਿਆ ਹੋਇਆ ਸੋਨਾ ਹੁੰਦਾ ਹੈ, ਕੰਚਨ ਵਰਗੀ ਕਾਇਆ ਹੈ ਮਹਾਰਾਜ ਸਾਹਿਬ ਦੀ। ਇਸ ਪ੍ਰਕਾਰ ਗਰੀਬ ਨਿਵਾਸ ਜੀ ਦਾ ਸਰੂਪ ਸੁੰਦਰ ਸਜ ਰਿਹਾ ਹੈ। ਆਪ ਮਹਾਰਾਜ ਨੂੰ ਨਮਸਕਾਰ ਕਰਕੇ ਇੱਥੇ ਸ੍ਰੀ ਅਕਾਲ ਤਖ਼ਤ ਪਾਸ ਨੀਵੀਂ ਪਾ ਕੇ ਮਹਾਰਾਜ ਸਾਹਿਬ ਸਮਾਧੀ ਵਿੱਚ ਜੁੜ ਜਾਂਦੇ ਹਨ, ਇਸੇ ਪ੍ਰਕਾਰ ਬੈਠੇ ਸਮਾਂ ਬਤੀਤ ਕਰਦੇ ਹੈ, ਫਿਰ ਜਦੋਂ ਸਮਾਂ ਪ੍ਰਾਪਤ ਹੁੰਦਾ ਸਤਿਗੁਰਾਂ ਦੇ ਆਪ ਦਰਸ਼ਨ ਕਰਦੇ ਹਨ, ਦਰਸ਼ਨ ਕਰਕੇ ਇੱਕ ਵਾਰੀ ਨੇਤਰਾਂ ਨੂੰ ਆਪਦੇ ਸਫਲੇ ਕਰਕੇ ਫਿਰ ਸਮਾਧੀ 'ਚ ਵੀਰ ਗੁਰੂ ਸਾਹਿਬ ਜੀ ਹੋ ਜਾਂਦੇ ਹੈ। ਇਸ ਪ੍ਰਕਾਰ ਮਹਾਰਾਜ ਸਾਹਿਬ ਦੀ 13 ਸਾਲ ਦੀ ਅਵਸਥਾ ਹੋ ਗਈ ਗੁਰੂ ਤੇਗ ਬਹਾਦਰ ਸਾਹਿਬ ਜੀ। ਮਾਤਾ ਨਾਨਕੀ ਜੀ ਗੁਰੂ ਸਾਹਿਬ ਜੀ ਨੂੰ ਮਹਾਰਾਜ ਨੂੰ ਪੁੱਛਦੇ ਕਿ ਸੱਚੇ ਪਾਤਸ਼ਾਹ ਗਰੀਬ ਨਿਵਾਸ ਜੀ, ਇਹ ਤੁਹਾਡਾ ਜਿਹੜਾ ਛੋਟਾ ਪੰਜਵਾਂ ਸੁਪੁੱਤਰ ਹੈ, ਇਹ ਕੋਈ ਹੋਰ ਸਾਹਿਬ ਜਾ ਕੇ ਸਾਰੇ ਵਿਹਾਰ ਕਾਰ ਕਰਦੇ ਹੈ, ਇਹ ਕਿਸੇ ਵਿਹਾਰ ਵਿੱਚ ਸੱਤਿਆ ਨਹੀਂ ਦਿੰਦੇ, ਆਪਦੇ ਦਰਸ਼ਨ ਕਰਨ ਆ ਜਾਂਦੇ ਹੈ, ਦਰਸ਼ਨ ਕਰਕੇ ਸਮਾਜ ਵਿੱਚ ਬੈਠੇ ਰਹਿੰਦੇ ਹਨ। ਤਾਂ ਗੁਰੂ ਮਹਾਰਾਜ ਸਾਹਿਬ ਜੀ ਉਸ ਵਕਤ ਸਤਿਕਾਰ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਦਾ ਸਿਰ 'ਤੇ ਹੱਥ ਰੱਖ ਕੇ ਪਿਆਰ ਨਾਲ ਕਹਿੰਦੇ ਹਨ ਕਿ ਹੇ ਨਾਨਕੀ ਜੀ, ਇਹ ਬੜੇ ਸੰਸਾਰ ਦੇ ਅੰਦਰ ਬੜੇ ਧਰਮ ਦੀ ਰੱਖਿਆ ਕਰਨ ਵਾਲੇ ਪੈ ਹੋਣਗੇ, ਸਿੰਘ ਦੀ ਇਹ ਰੱਖਿਆ ਕਰਨਗੇ ਅਤੇ ਇਹ ਅਸੀਂ ਤੇਗ ਦੀ ਬਹਾਦਰੀ ਕਰਨਗੇ, ਜ਼ੁਲਮ ਦੀ ਤੇਗ ਨੂੰ ਖੁੰਡੀ ਕਰ ਦੇਣਗੇ, ਉਹ ਜ਼ੁਲਮ ਦੀ ਤੇਗ ਕੱਚਾ ਧਾਗਾ ਵੀ ਨਾ ਕੱਟ ਸਕੇਗੀ, ਇਸ ਕਰਕੇ ਮੈਂ ਨਾਂ ਤੇਗ ਬਹਾਦਰ ਅਸੀਂ ਰੱਖਿਆ ਹੈ ਅਤੇ ਇਹਨਾਂ ਦੇ ਘਰ ਵਿੱਚ ਦੇਗ ਤੇਗ ਦੇ ਧਨੀ ਖਾਲਸਾ ਪੰਥ ਨੂੰ ਪ੍ਰਗਟ ਕਰਨ ਵਾਲੇ ਦਸਵੇਂ ਸਰੂਪ ਵਿੱਚ ਪ੍ਰਗਟ ਹੋਣਗੇ।
ਇਹ ਜਦੋਂ ਬਚਨ ਕੇ ਮਾਤਾ ਨਾਨਕੀ ਜੀ ਬੜੇ ਪ੍ਰਸੰਨ ਹੋਏ, ਸਤਿਗੁਰਾਂ ਦੀ ਪਾਲਣਾ ਕਰਦੇ ਗੁਰੂ ਤੇਗ ਬਹਾਦਰ ਸਾਹਿਬ ਜੀ, ਇਸ ਪ੍ਰਕਾਰ ਜੋ ਸਮਾਂ ਗੁਜ਼ਰ ਗਿਆ ਸਾਧ ਸੰਗਤ ਜੀ, ਗੁਰੂ ਮਹਾਰਾਜ ਸਾਹਿਬ ਸਮਾਧੀ ਕਿਸ ਰਹਿੰਦੇ ਹਨ, ਜਦੋਂ ਜਦੋਂ ਸਮਾਂ ਮਿਲਦਾ ਉਦੋਂ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਨਮਸਕਾਰ ਬੈਠ ਕਰਕੇ ਬੈਠ ਜਾਂਦੇ ਹੈ। ਜਦੋਂ ਜਦੋਂ ਗੁਰੂ ਮਹਾਰਾਜ ਸਾਹਿਬ ਜੀ ਪਿਆਰ ਨਾਲ ਬੁਲਾਉਂਦੇ ਹੈ ਤੇ ਸਤਿਗੁਰਾਂ ਦੇ ਆਦਰ ਦੇ ਅਤਸ਼ਾਹਿਤ ਹੋਏ ਸਤਿਗੁਰੂ ਜੀ ਨੀਂਹ ਪਾ ਕੇ ਆਪਦੇ ਪਾਸ ਬੈਠ ਜਾਂਦੇ ਹਨ। ਇਹ ਸਮਾਂ ਗੁਜ਼ਰਨ ਤੋਂ ਬਾਅਦ ਜਦੋਂ ਗੁਰੂ ਹਰਿਕ੍ਰਿਸ਼ਨ ਗੁਰੂ ਹਰਦਾਸ ਸਾਹਿਬ ਨੂੰ ਗੱਦੀ ਮਹਾਰਾਜ ਸਾਹਿਬ ਨੂੰ ਬਖਸ਼ੀ, ਉਦੋਂ ਮਾਤਾ ਸਾਹਿਬ ਨਾਨਕੀ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਆਪ ਕਿਰਪਾ ਕਰਕੇ ਇਸ ਛੋਟੇ ਸੁਪੁੱਤਰ ਨੂੰ ਗੁਰਿਆਈ ਗੱਦੀ ਕਿਉਂ ਨਹੀਂ ਆਪ ਬਖਸ਼ਦੇ। ਮਹਾਰਾਜ ਨੇ ਕਿਹਾ ਇਹ ਵੀ ਗੁਰਤਾ ਦੇ ਮਾਲਕ ਹੋਣਗੇ, ਸੰਸਾ ਨਾ ਕਰ, ਗੁਰਿਆਈ ਤੁਹਾਡੇ ਘਰ 'ਚ ਆਵੇਗੀ। ਮਾਤਾ ਨਾਨਕੀ ਜੀ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ, ਆਪ ਕਿਸ ਵਕਤ ਗੁਰਤਾ ਗੱਦੀ ਬਖਸ਼ੋਗੇ? ਹੁਣ ਤਾਂ ਪੋਤਰੇ ਨੂੰ ਨਵਾਜ ਦਿੱਤਾ ਹੈ, ਸਤਿਗੁਰੂ ਹਰਦਾਸ ਸਾਹਿਬ ਗੁਰਤਾ ਦੇ ਮਾਲਕ ਬਣਾ ਦਿੱਤੇ ਹਨ। ਮਹਾਰਾਜ ਨੇ ਕਿਹਾ ਇਸ ਪ੍ਰਕਾਰ ਤੁਹਾਡੇ ਘਰ ਦੀ ਫਿਰ ਝਿਰਕੇ ਜਦੋਂ ਆਵੇਗੀ ਵਡਿਆਈ, ਮਾਤਾ ਜੀ ਬਾਹਲੇ ਕਾਹਲੇ ਪਏ ਵੇਖ ਕੇ ਹਜ਼ੂਰ ਨੇ ਪ੍ਰਸ਼ਾਦ ਛੱਕ ਕੇ ਹਟੇ ਸੀ, ਰੁਮਾਲ ਹੱਥ ਖੁਰਜ ਕਰ ਰਹੇ ਸੀ ਰੁਮਾਲ ਦੇ ਨਾਲ, ਉਹ ਰੁਮਾਲ ਮਾਤਾ ਦੀ ਝੋਲੀ ਵਿੱਚ ਮਹਾਰਾਜ ਨੂੰ ਪਾ ਤਾ ਕਿ ਲਓ ਗੁਰਿਆਈ, ਇਹ ਤੁਹਾਡੇ ਘਰ ਆਵੇਗੀ, ਸਾਂਭ ਕੇ ਰੱਖੋ। ਇਹ ਬਚਨ ਸੁਣ ਕਰਕੇ ਮਾਤਾ ਨਾਨਕੀ ਜੀ ਨੇ ਗੁਰੂ ਮਹਾਰਾਜ ਸਾਹਿਬ ਦੇ ਹੁਕਮ ਅਨੁਸਾਰ ਜਿੰਨਾ ਚਿਰ ਮਹਾਰਾਜ ਸਾਹਿਬ ਕੀਰਤਪੁਰ ਸਾਹਿਬ ਵਿੱਚ ਨਿਵਾਸ ਕਰਦੇ ਰਹੇ ਉੱਥੇ ਪਾਸ ਰਹੇ। ਮਹਾਰਾਜ ਗੁਰੂ ਛੇਵੇਂ ਪਾਤਸ਼ਾਹ ਦੀ ਜੋਤੀ ਜੋਤ ਸਮਾਉਣ ਤੋਂ ਬਾਅਦ ਬਾਬੇ ਬਕਾਲੇ ਵਿੱਚ ਆ ਕੇ ਮਹਾਰਾਜ ਸਾਹਿਬ ਰਹੇ। ਇੱਥੇ 26 ਸਾਲ ਮਹਾਰਾਜ ਭੋਰੇ 'ਚ ਬੈਠ ਕੇ ਤਪੱਸਿਆ ਕਰਦੇ ਰਹੇ, ਸਿਮਰਨ ਕਰਦੇ ਰਹੇ, ਕਿਸੇ ਨਾਲ ਬੋਲਦੇ ਨਹੀਂ ਹਨ, ਮਸਤ ਸੁਭਾਅ ਰੱਖਦੇ ਹੈ। ਮਾਤਾ ਸਤਿਗੁਰਾਂ ਦੇ ਮਹਿਲ, ਮਾਤਾ ਗੁਜਰੀ ਜੀ, ਸਤਿਗੁਰਾਂ ਦੇ ਮਾਤਾ, ਮਾਤਾ ਨਾਨਕੀ ਜੀ, ਇਹ ਤਿੰਨੋਂ ਸਰੂਪ ਇੱਥੇ ਬਾਬੇ ਬਕਾਲੇ 'ਚ ਰਹਿੰਦੇ ਹਨ। 26 ਸਾਲ ਗੁਜ਼ਰ ਗਏ ਜਦੋਂ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਜਗਤ ਗੁਰੂ ਸਥਾਪਣ ਵਾਸਤੇ ਆਪ ਜੀ ਨੇ ਦਿੱਲੀ ਦੇ ਵਿੱਚ ਜੋਤੀ ਜੋਤ ਸਮਾਉਣ ਲੱਗਿਆਂ ਹੋਇਆਂ ਉਸ ਵੇਲੇ ਸੰਗਤ ਦੇ ਤਾਈ ਉਹ ਕਿਹਾ ਬਾਬਾ ਜੋ ਗੁਰਦੁੱਤਾ ਸੀ ਭਾਈ ਬੁੱਢੇ ਸਾਹਿਬ ਦੇ 6ਵੇਂ ਥਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਵੀ ਰਿਹਾ, ਇਹ 8ਵੇਂ ਪਾਤਸ਼ਾਹ ਦੇ ਨਾਲ ਵੀ ਰਿਹਾ ਹੈ। ਇਸ ਗੁਰਦੁੱਤੇ ਦੇ ਤਾਈ ਮਹਾਰਾਜ 5 ਪੈਸੇ ਅਤੇ ਨਾਲ ਹੀ ਇਹ ਬਖਸ਼ ਕਰਕੇ ਸੁਨਹਿਰੀ ਥਾਲ ਵਿੱਚ ਮਹਾਰਾਜ ਸਾਹਿਬ ਜੀ ਨੇ ਚੀਜ਼ਾਂ ਰੱਖ ਕੇ ਧਿਆਨ ਨਾਲ ਪ੍ਰਕਮਿਆ ਕੀਤੀਆਂ ਗੁਰੂ ਤੇਗ ਬਹਾਦਰ ਸਾਹਿਬ ਦੀਆਂ, ਧਿਆਨ ਨਾਲ ਪ੍ਰਕਮਿਆ ਕਰਕੇ ਮਹਾਰਾਜ ਸਾਹਿਬ ਨੇ ਇਹ ਬਚਨ ਕੀਤੇ, ਬਾਬਾ ਬਸ ਹੈ ਬੀਚ ਮੁਕਾਲੇ, ਆਪਣੀ ਸੰਗਤ ਆਪ ਸੰਭਾਲੇ। ਕਿਉਂਕਿ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਦਾਦੇ ਜੋ ਬਾਬਾ ਗੁਰਦੁੱਤਾ ਜੀ ਸਨ ਉਹਨਾਂ ਦੇ ਛੋਟੇ ਭਾਈ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਨ, ਇਸ ਕਰਕੇ ਬਕਾਲੇ ਵਿੱਚ ਜਾ ਕੇ ਮਹਾਰਾਜ ਜੀ ਇੱਥੇ ਤਪ ਕਰਦੇ ਰਹੇ, 26 ਸਾਲ ਭੋਰੇ 'ਚ ਬੈਠੇ ਰਹੇ ਹਨ। ਉਹ ਬਚਨ ਗੁਰੂ ਸਾਹਿਬ ਨੂੰ ਗੁਰਿਆਈ ਦੇਣ ਦੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਤਿਕਾਰ ਦੇ ਨਾਲ ਨਾਂ ਨਹੀਂ ਲਿਆ, ਬਾਬਾ ਸ਼ਬਦ ਕਰਕੇ ਉਚਾਰਨ ਕੀਤਾ, ਵੱਡੇ ਸਤਿਗੁਰੂ ਜੀ ਹੋਣੇ ਕਰਕੇ। ਇਹ ਬਚਨ ਕਹਿ ਕੇ ਗੁਰਤਾ ਗੱਦੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਧਿਆਨ ਨਾਲ ਅਰਪੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਸ ਬਾਬੇ ਵਕਾਰੇ, ਸਤਿਗੁਰੂ ਮਹਾਰਾਜ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦੇ ਸਰੂਪ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਲੀਨ ਹੋ ਗਏ। ਇਉਂ ਗੁਰਤਾ ਗੱਦੀ ਆਪ ਜੀ ਨੂੰ ਬਖਸ਼ੀ ਅਤੇ ਆਪ ਜੀ ਦੇ ਪਾਸ 5 ਪੈਸੇ ਅਤੇ ਨਵੇਰ ਲੈ ਕੇ ਭਾਈ ਗੁਰਦੁੱਤਾ ਜੀ ਦਿੱਲੀ 'ਚੋਂ ਚੱਲ ਕੇ ਇੱਥੇ ਮਹਾਰਾਜ ਸਾਹਿਬ ਦੇ ਪਾਸ ਪੁੱਜੀਆਂ। ਇੱਥੇ ਪੁੱਜਣ ਤੋਂ ਮਹਾਰਾਜ ਸਾਹਿਬ ਭੋਰੇ ਸਾਹਿਬ ਵਿੱਚ ਬੈਠਿਆ ਹੋਇਆ ਹੀ ਉਹ 5 ਪੈਸੇ ਅਤੇ ਨਵੇਰ ਗੁਰਤਾ ਗੱਦੀ ਜੋ ਸਤਿਗੁਰੂ ਨਾਨਕ ਦੀ 9ਵੀਂ ਜੋਤ ਵਿੱਚ ਪ੍ਰਗਟ ਹੋਣੀ ਸੀ ਉਸ ਨੂੰ ਝੋਲੀ 'ਚ ਪਵਾ ਲਿਆ, ਪਰ ਪ੍ਰਗਟ ਨਹੀਂ ਗੁਰੂ ਸਾਹਿਬ ਜੀ ਹੋਏ। ਪ੍ਰਗਟ ਹੋਣ ਵੇਲੇ ਭਾਈ ਮੱਖਣ ਸਾਹਿਬ ਜੋ ਸੁਖਨਾ ਪੂਰੀ ਕੀਤੀ ਹੈ ਉਸ ਵੇਲੇ 22 ਮੰਜੀਆਂ ਧੀਰਮਾ ਲਾਦ ਕਿਸ਼ੋਦੀ ਬੇਬੀ ਲਾ ਕੇ ਬੈਠਦੇ ਸਨ, ਉਹਨਾਂ ਦੇ ਵਿੱਚੋਂ ਪਰਖ ਕੇ ਜਦੋਂ ਭਾਈ ਮੱਖਣ ਸ਼ਾਹ ਨੂੰ ਬੇੜਾ ਬੰਨੇ ਲਾਉਣ ਵਾਲੇ ਵੀ ਮੇਰੀ ਹਾਲਤ ਦੱਸਣ ਤਾਂ ਸਤਿਗੁਰਾਂ ਨੇ ਦੱਸਿਆ, ਹੱਸ ਕੇ ਕਹਿਣ ਲੱਗੇ, ਭਾਈ ਮੱਖਣ ਸ਼ਾਹ ਤੂੰ ਜਦੋਂ ਔਕੜ ਪਈ ਸੀ ਉਦੋਂ 500 ਮੋਹਰ ਸਿੱਖੀ ਸੀ, ਗੁਰੂ ਘਰ 'ਚ ਮਾਇਆ ਦਾ ਘਾਟਾ ਤਾਂ ਕੋਈ ਨਹੀਂ, ਪਰ ਤੂੰ ਕਹਿੰਦਾ ਮੇਰੀ ਸੁੱਖਣਾ ਆਪ ਗੁਰੂ ਸਾਹਿਬ ਦੱਸਣ, ਇਸ ਕਰਕੇ ਅਸੀਂ ਦੱਸਦੇ ਉਦੋਂ 500 ਮੋਹਰ ਸੁੱਖੀ ਸੀ, ਹੁਣ 2 ਭੇਟਾਂ ਕੀਤੀਆਂ। ਸੁਣ ਕੇ ਉਸ ਵੇਲੇ ਮਹਾਰਾਜ ਚਰਨੀ ਪੈ ਗਿਆ ਅਤੇ ਸੰਗਤ ਸਾਰੀ ਜਿੰਨੇ ਡੇਰੇ ਉੱਤੇ ਸੀ ਬਾਬੇ ਬਕਾਲੇ ਉਤਾਰੇ, ਇਉਂ ਕਹਿ ਤਾ ਗੁਰਲਾਧੋ ਰੇ ਗੁਰਲਾਧੋ ਰੇ।
ਸਾਰੀਆਂ ਸੰਗਤਾਂ ਇੱਥੇ ਝੁੱਕ ਕੇ ਆ ਗਈਆਂ। ਗੁਰੂ ਮਹਾਰਾਜ ਸਾਹਿਬ ਨੂੰ ਉਸ ਦਿਨ ਪ੍ਰਗਟ ਹੋ ਕੇ ਬਾਬੇ ਬਕਾਲੇ ਵਿੱਚ ਸੱਚੇ ਪਾਤਸ਼ਾਹ ਨੇ ਸੰਗਤਾਂ ਨੂੰ ਉਪਦੇਸ਼ ਦਿੱਤਾ। ਧੀਰ ਮੱਲ ਨੇ ਏਡੀ ਲੁੱਟ ਮਚਾਈ, ਆਪ ਜੀ ਦੇ ਸਾਰੇ ਡੇਰੇ ਨੂੰ ਲੁੱਟ ਲਿਆ, ਸੰਖ ਤੱਕ, ਲੰਗਰ ਦੇ ਭਾਂਡਿਆਂ ਤੱਕ ਲੈ ਗਏ। ਭਾਈ ਮੱਖਣ ਸ਼ਾਹ ਨੂੰ ਅਤੇ ਮਾਤਾ ਸਾਹਿਬ ਨੂੰ ਕਿਹਾ ਕਿ ਮਾਤਾ ਜੀ ਇਸ ਧੰਨ ਦਾ ਲਾਲਚ ਨਾ ਕਰੋ, ਅਸੀਂ ਸਤਿਗੁਰਾਂ ਨੇ ਬਚਨ ਕੀਤੇ, ਬਸੰਤ ਦੀ ਰੁੱਤ ਸੀ ਉਸ ਵੇਲੇ, ਬਸੰਤ ਮਹੱਲਾ ਨਾਵਾਂ, ਮਾਈ ਮੈਂ ਧੰਨ ਪਾਇਓ ਹਰ ਨਾਮ, ਮਨ ਮੇਰੋ ਧਾਵਨ ਤੇ ਛੂਟੋ ਕਰ ਬੈਠੋ ਬਸਰਾਮ, ਰਹਾ ਮਾਇਆ ਮਮਤਾ ਤਨ ਤੇ ਭਾਗੀ ਉਪਜੇ ਨਿਰਮਲ ਗਿਆਨ, ਲੋ ਮੋਹ ਪਰਸੋ ਸਾ ਕੇ ਕਹੀ ਭਗਤ ਭਗਵਾਨ, ਜਨਮ ਜਨਮ ਕੋ ਸਹਿਸਾ ਚੁਕਾ ਰਤਨ ਨਾਮ ਜਾ ਪਾਇਆ, ਕ੍ਰਿਸ਼ਨਾ ਸਗਲ ਬਨਾਸੀ ਮਨ ਤੇ ਨੀ ਸੁਖਮਾਨ ਸਮਾਇਆ, ਜਾਂ ਕੋ ਹੋ ਦਿਆਲ ਕਿਰਪਾਲ ਕਿਰਪਾ ਨਿਧ, ਸੋ ਗੋਬਿੰਦ ਗੁਣ ਗਾਵੈ, ਕਹੋ ਨਾਨਕੇ ਦਿਲ ਕੀ ਸੰਤੈ ਕਹੋ ਗੁਰਮੁਖ ਪਾਲ। ਮੱਖਣ ਸ਼ਾਹ ਦੇ ਅੰਦਰੋਂ ਉਸ ਵੇਲੇ ਸ਼ਾਂਤੀ ਬਖਸ਼ ਕੇ ਮਹਾਰਾਜ ਜੀ ਨੇ ਧੰਨ ਦੇ ਦੋਸ਼ ਦਿਖਾ ਕਰਕੇ ਉਹ ਸਾਰੀਆਂ ਚੀਜ਼ਾਂ ਧੀਰ ਮੱਲ ਨੂੰ ਵਾਪਸ ਕਰਾਈਆਂ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਸ ਵਕਤ ਇਸ ਪ੍ਰਕਾਰ ਗੁਰਦਾ ਗੱਦੀ ਨੂੰ ਪ੍ਰਾਪਤ ਕਰਕੇ ਪ੍ਰਗਟ ਹੋਏ, ਗੁਰੂ ਗ੍ਰੰਥ ਸਾਹਿਬ ਮਾਤਾ ਦੀ ਸੰਮਤੀ ਦੇ ਨਾਲ ਜੋ ਗੁਰੂ ਅਰਜਨ ਸਾਹਿਬ ਦਾ ਲਿਖਿਆ ਸੀ ਧੀਰ ਮੱਲ ਲੈ ਕੇ ਆਇਆ ਸੀ, ਉਹ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਦੇ ਪਾਸ ਰਿਹਾ। ਜਦੋਂ ਗੁਰੂ ਮਹਾਰਾਜ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਯਾਤਰਾ ਕਰਨ ਵਾਸਤੇ ਆਏ, ਇੱਥੋਂ ਦੇ ਜਿਹੜੇ ਧੀਰ ਮੱਲ ਦੇ ਨਾਲ ਦੇ ਸੰਗੀ ਪੁਜਾਰੀ ਹਰਿਮੰਦਰ ਸਾਹਿਬ ਦੇ ਬਣੇ ਹੋਏ ਸਨ, ਉਹਨਾਂ ਨੂੰ ਪਤਾ ਲੱਗਾ ਕਿ ਗੁਰੂ ਤੇਗ ਬਹਾਦਰ ਸਾਹਿਬ ਆ ਗਏ, ਨਵੇਂ ਸਰੂਪ ਚ ਪ੍ਰਗਟ ਹੋਏ ਆ ਬਕਾਲੇ ਵਿੱਚ, ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਗੱਦੀ ਦਿੱਤੀ ਹੈ। ਉਹਨਾਂ ਨੂੰ ਸੰਸਥਾ ਪੈ ਗਿਆ ਜੀ ਇਹ ਸਾਡੀ ਜਿਹੜੀ ਪੂਜਾ ਹੈ ਇਹ ਹਰਿਮੰਦਰ ਸਾਹਿਬ ਦੀ ਗੁਰੂ ਮਹਾਰਾਜ ਸਾਹਿਬ ਜੀ ਨੂੰ ਸਾਰੇ ਲੋਕ ਅਰਪਣਗੇ, ਸਾਨੂੰ ਕਿਸੇ ਨੇ ਮੰਨਣਾ ਨਹੀਂ। ਉਸ ਵਕਤ ਜਿੰਦੇ ਲਾ ਕੇ ਸਾਹਿਬ ਸੰਗਤ ਜੀ ਚਲੇ ਗਏ। ਹਰਿਮੰਦਰ ਸਾਹਿਬ ਚ ਕੀਰਤਨ ਨਹੀਂ ਹੁੰਦਾ, ਸਤਿਗੁਰੂ ਜੀ ਸਰੋਵਰ ਦੇ ਕਿਨਾਰੇ ਤੇ ਆਏ ਜਿੱਥੇ ਥੜਾ ਸਾਹਿਬ ਗੁਰਦੁਆਰਾ ਭੋਰਾ ਸਾਹਿਬ ਬਣਿਆ ਹੋਇਆ, ਪੁੱਛਿਆ ਮਹਾਰਾਜ ਭਾਈ ਬਾਜੇ ਨਹੀਂ ਵੱਜਦੇ, ਹਰਿਮੰਦਰ ਸਾਹਿਬ ਦੇ ਦਰਵਾਜ਼ੇ ਕਿਉਂ ਲਾ ਕੇ? ਉਸ ਵੇਲੇ ਮਸੰਤਾਂ ਡਰਦੇ ਭੱਜ ਕੇ ਲੋਕੇ ਜਾ ਕੇ ਗੁਰੂ ਮਹਾਰਾਜ ਸਾਹਿਬ ਨੇ ਸਰੋਵਰ ਚ ਇਸ਼ਨਾਨ ਕੀਤਾ, ਸ੍ਰੀ ਹਰਿਮੰਦਰ ਸਾਹਿਬ ਦੀਆਂ ਬਾਹਰਲੀਆਂ ਪਰਿਕਮੀਆਂ ਕੀਤੀਆਂ, ਪਰਿਕਮੀਆਂ ਕਰਕੇ ਥੜੇ ਸਾਹਿਬ ਤੇ ਆ ਕੇ ਬੈਠ ਗਏ। ਬੈਠ ਕਰਕੇ ਉਸ ਵੇਲੇ ਬਚਨ ਕੀਤੇ, ਸੰਗਤ ਨੂੰ ਬੇਨਤੀ ਕੀਤੀ ਮਹਾਰਾਜ ਆਪ ਕਿਰਪਾ ਕਰੋ ਬਖਸ਼ ਲਓ, ਮਾਈਆਂ ਨੂੰ ਬੇਨਤੀ ਕੀਤੀ ਮਹਾਰਾਜ ਨੇ ਕਿਹਾ ਮਾਈਆਂ ਰੱਬ ਰਜਾਈਆਂ, ਇਹ ਬਚਨ ਕੀਤੇ ਗੁਰੂ ਤੇਗ ਬਹਾਦਰ ਸਾਹਿਬ ਨੇ। ਉਸ ਵਕਤ ਇਹ ਮਸੰਦਾਂ ਦੀ ਬਾਬਤ ਕਿਹਾ, ਮੈਂ ਮਸੰਦ ਅੰਮ੍ਰਿਤ ਸਰੀਏ ਕ੍ਰਿਸ਼ਨਾ ਅਗਨੀ ਅੰਦਰ ਸਰੀਏ, ਇਹ ਅੰਮ੍ਰਿਤਸਰ ਦੇ ਮਸੰਦ ਨਹੀਂ ਹਨ, ਇਹ ਕ੍ਰਿਸ਼ਨਾ ਦੀ ਅੱਗ ਦੇ ਸਾਰੇ ਹੋਏ। ਇਹ ਬਚਨ ਮਹਾਰਾਜ ਸਾਹਿਬ ਨੇ ਕੀਤੇ, ਕਿਉਂ ਬਚਨ ਕਰਕੇ ਬੰਦੇ ਮਹਾਰਾਜ ਸਾਹਿਬ ਚਲੇ ਗਏ। ਉੱਥੋਂ ਜਾ ਕਰਕੇ ਸੰਗਤ ਨੂੰ ਫੇਰ ਬਖਸ਼ਾਇਆ। ਹੁਣ ਉਸ ਦਿਨ ਜਿਸ ਦਿਨ ਗੁਰੂ ਸਾਹਿਬ ਬੱਲੇ ਸਾਹਿਬ ਗਏ ਸੀ ਅੰਮ੍ਰਿਤਸਰ ਸਾਹਿਬ ਦੀ ਸਾਰੀ ਸੰਗਤ ਉੱਥੇ ਜਾਂਦੀ ਹੈ, ਜਾ ਕੇ ਉਸ ਦਿਨ ਜਿਸ ਦਿਨ ਗੁਰੂ ਸਾਹਿਬ ਨੂੰ ਬਖਸ਼ੇ ਸੀ ਅੰਮ੍ਰਿਤਸਰ ਦੇ, ਅਤੇ ਮਸੰਦਾਂ ਨੂੰ ਤਾਂ ਇਹ ਸ਼ਰਾਪ ਹੋਇਆ ਸੀ ਕਿ ਕ੍ਰਿਸ਼ਨਾ ਅਗਨੀ ਅੰਦਰ ਸਰੀਏ, ਉਸ ਦਿਨ ਸਾਰੇ ਜਾਂਦੇ ਆ, ਮੇਲਾ ਲੱਗਦਾ ਬੱਲੇ ਸਾਹਿਬ, ਅਤੇ ਉੱਥੇ ਮਹਾਰਾਜ ਸਾਹਿਬ ਤੋਂ ਬਖਸ਼ਾਉ ਕੇ ਸੰਗਤਾਂ ਹੋਣੀਆਂ। ਅਤੇ ਗੁਰੂ ਮਹਾਰਾਜ ਸਾਹਿਬ ਨੇ ਉਸ ਵਕਤ ਅੰਮ੍ਰਿਤਸਰ ਨੂੰ ਬਖਸ਼ ਵੀ ਲਿਆ ਸੀ, ਮਾਈਆਂ ਦੇ ਰਾਹੀਂ ਬਖਸ਼ਿਸ਼ ਕੀਤੀ ਸੀ। ਇਸ ਪ੍ਰਕਾਰ ਸਾਹਿਬ ਸਿੰਘ ਜੀ ਫਿਰ ਮਹਾਰਾਜ ਸਾਹਿਬ ਜੀ ਨੂੰ ਅੱਜ ਬਕਾਲੇ ਵਿੱਚ ਆਏ, ਇੱਥੇ ਸੋਢੀ ਈਰਖਾ ਕਰਦੇ ਹੋਏ ਜਾਣ ਕੇ ਜਿਹਨੂੰ ਬਾਈ ਮੰਜੀਆਂ ਲਾ ਕੇ ਬੈਠੇ ਸੀ। ਉਸ ਵਕਤ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਨੇ ਫਿਰ ਇੱਥੋਂ ਉਪਰਾਮ ਹੋ ਕੇ ਬਕਾਲੇ ਦੇ ਵਿੱਚੋਂ ਆਪਣੇ ਅਨੰਦਪੁਰ ਸਾਹਿਬ ਵਸਾਉਣਾ ਚਾਹਿਆ। ਮੱਖਣ ਸ਼ਾਹ ਆਪ ਜੀ ਦੇ ਨਾਲ ਨਾਲ ਹੈ। ਉਸ ਵਕਤ ਸ੍ਰੀ ਅਨੰਦਪੁਰ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਜਰ ਖਰੀਦ ਲੈ ਕੇ 1,57,000 ਰੁਪਇਆ ਦੇ ਕੇ 5-5 ਕੋਹ ਅਨੰਦਪੁਰ ਸਾਹਿਬ ਦੀ ਜਿਹੜੀ ਧਰਤੀ ਸੀ ਇਸ ਨੂੰ ਖਰੀਦਿਆ। ਸ੍ਰੀ ਅਨੰਦਪੁਰ ਸਾਹਿਬ ਮਹਾਰਾਜ ਸਾਹਿਬ ਨੂੰ ਵਸਾਉਣਾ ਕੀਤਾ। ਉਸ ਦਾ ਨਾਂ ਪਹਿਲਾਂ ਮਾਖੋਵਾਲ ਸੀ। ਉਹ ਦੈਤਨ ਗੁਰੂ ਮਹਾਰਾਜ ਸਾਹਿਬ ਨੂੰ ਰਾਤ ਨੂੰ ਆ ਕੇ ਡਰਾਉਣਾ ਚਾਹਿਆ, ਜੋ ਸਤਿਗੁਰੂ ਜੀ ਨੇ ਚਾਦਰੇ ਚਿਹਰਾ ਲੁਕਾਇਆ ਸੀ ਨੰਗਾ ਕੀਤਾ, ਉਸ ਵੇਲੇ ਡਰਦਾ ਹੋਇਆ ਉਹਦਾ ਪਿਛਲੇ ਕੁਰੀ ਜਿਵੇਂ ਅੱਗ ਲੱਗ ਜਾਂਦੀ, ਐਂ ਦੁਖੀ ਹੋ ਕੇ ਭੱਜ ਨਿਕਲਿਆ। ਕਹਿਣ ਲੱਗਾ ਮਹਾਰਾਜ ਨੇ ਅਚਿਰ ਕਾਲ ਦਾ ਵਾਸਾ ਸੀ, ਗੁਰੂ ਅਮਰਦਾਸ ਸਾਹਿਬ ਨੇ ਸਾਨੂੰ ਗੋਇੰਦਵਾਲ ਸਾਹਿਬ ਤੋਂ ਕੱਢਤਾ ਸੀ ਅਤੇ ਇੱਥੇ ਆ ਕੇ ਅਸੀਂ ਇੱਥੇ ਵਸੇ ਸੀ। ਇਸ ਪ੍ਰਕਾਰ ਮਹਾਰਾਜ ਨੇ ਕਿਹਾ ਤੂੰ ਇੱਥੋਂ ਹੁਣ ਚਲਿਆ ਗਿਆ। ਕਹਿੰਦੇ ਜੀ ਮੇਰਾ ਨਾਮ ਕਿਵੇਂ ਰਹੇ? ਮਹਾਰਾਜ ਕਹਿੰਦੇ ਜਿਹੜੇ ਲੋਕ ਗੁਰਮਤ ਤੋਂ ਉਲਟ ਹੋਇਆ ਕਰਨਗੇ ਮਾਖੋਵਾਲ ਵੀ ਕਦੇ ਕਦੇ ਕਿਹਾ ਕਰਨਗੇ।
ਜਿਹਦਾ ਨਾਂ ਅਨੰਦਪੁਰ ਸਾਹਿਬ ਨਾਂ ਰੱਖ ਕੇ ਅਸੀਂ ਵਸਾਉਣਾ ਹੈ। ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਨਾਂ ਰੱਖ ਕੇ ਅਨੰਦਪੁਰ ਸਾਹਿਬ ਵਸਾਇਆ। ਇੱਥੇ ਆਪ ਜੀ ਦੇ ਰਹਿੰਦਿਆਂ ਹੋਇਆ ਅਨੰਦਪੁਰ ਸਾਹਿਬ ਦੇ ਵਸਾਉਂਦਿਆਂ ਇੱਕ ਪੀਰ ਸੀ ਰੋਪੜ ਦਾ, ਉਹ ਅੱਗੇ ਆਪਦੇ ਮਰੀਦਾਂ ਕੋਲ ਜਾ ਰਿਹਾ ਸੀ। ਉਹ ਰਾਜਾ ਨੂੰ ਪੁੱਛਿਆ ਕਿਹਨਾਂ ਦਾ ਨਗਰ ਵਸਦਾ ਹੈ। ਰਾਜਾ ਨੂੰ ਕਿਹਾ ਗੁਰੂ ਤੇਗ ਬਹਾਦਰ ਸਾਹਿਬ ਜੀ ਨਵਾਂ ਨਗਰ ਵਸਾ ਰਹੇ ਹੈ। ਪੁੱਛਣ ਤੋਂ ਕਿਹਾ ਵੀ ਗੁਰੂ ਕੀ ਅਤੇ ਨਗਰ ਕੀ ਵਸਾਉਣਾ। ਇਹ ਸੁਣ ਕਰਕੇ ਰਾਜਾ ਨੂੰ ਕਿਹਾ ਮੇਰਾ ਇਹ ਪ੍ਰਸ਼ਨ ਦਾ ਉੱਤਰ ਗੁਰੂ ਸਾਹਿਬ ਤੋਂ ਲੈ ਰੱਖਿਓ, ਮੈਂ ਵਾਪਸ ਆਉਂਦਾ ਤੁਹਾਡੇ ਪਾਸੋਂ ਉੱਤਰ ਲਵਾਂਗਾ। ਉਹ ਰਾਜਾ ਨੂੰ ਜਦੋਂ ਦੀਵਾਨ ਲੱਗਾ ਹੋਇਆ ਮਹਾਰਾਜ ਦੇ ਪਾਸ ਸਾਰੀ ਦਿਹਾੜੀ ਉਹ ਸੇਵਾ ਕਰਦੇ ਰਹੇ, ਉੱਤਰ ਕੇ ਦੀਵਾਨ ਵਿੱਚ ਹਾਜ਼ਰ ਹੋ ਕੇ ਬੇਨਤੀ ਕੀਤੀ, ਮਹਾਰਾਜ ਇਸ ਤਰ੍ਹਾਂ ਇੱਕ ਮੁਸਲਮਾਨਾਂ ਦਾ ਪੀਰ ਸੀ, ਉਹ ਰੋਪੜ ਤੋਂ ਆਪਣੇ ਮਰੀਦਾਂ ਦਾ ਲੱਗੇ ਗਿਆ, ਉਹ ਉੱਤਰ ਮੰਗਦਾ ਵੀ ਗੁਰੂ ਕੀ ਅਤੇ ਨਗਰ ਵਸਾਉਣਾ ਸੀ। ਆਪ ਜੀ ਨੂੰ ਉਸ ਵਕਤ ਉਹਨੂੰ ਕਿਹਾ ਭਾਈ ਸਾਡੇ ਰੂਹ ਲਿਆਈ ਹੈ, ਰਾਜ ਜਦੋਂ ਆਇਆ ਅਸੀਂ ਉੱਤਰ ਸਾਹਮਣੇ ਉਹਨੂੰ ਦੇਵਾਂਗੇ। ਇਹ ਬਚਨ ਕਹਿ ਕੇ ਗੁਰੂ ਮਹਾਰਾਜ ਸਾਹਿਬ ਆਪਣੇ ਨਾਨਕੀ ਬਰਾਜ ਰਹੇ। ਦੂਏ ਦਿਨ ਜਦੋਂ ਰੋਪੜ ਵਾਲਾ ਪੀਰ ਵਾਪਸ ਆਇਆ ਆਪਣੇ ਮਰੀਦਾਂ ਪਾਸੋਂ, ਰਾਜਾ ਨੂੰ ਪੁੱਛਿਆ ਕਿਉਂ ਬਈ ਤੁਸੀਂ ਦੱਸੋ ਹੁਣ ਮਹਾਰਾਜ ਸਾਹਿਬ ਤੋਂ ਉੱਤਰ ਲਿਆ। ਕਹਿੰਦੇ ਹਾਂ ਮਹਾਰਾਜ ਨੂੰ ਕਿਹਾ ਸਾਹਮਣੇ ਉੱਤਰ ਦੇਵਾਂਗੇ। ਪੀਰ ਮਹਾਰਾਜ ਦੇ ਪਾਸ ਚਲਿਆ ਗਿਆ, ਦਰਸ਼ਨ ਕੀਤੇ, ਨਮਸਕਾਰ ਕੀਤੀ, ਬੈਠ ਗਿਆ। ਮਹਾਰਾਜ ਸਾਹਿਬ ਕਹਿਣ ਲੱਗੇ ਉੱਤਰ ਲੈਣਾ ਚਾਹੁੰਦਾ ਕਿ ਅੱਖੀਂ ਵੇਖਣਾ ਚਾਹੁੰਦਾ। ਇਹਨੂੰ ਕਿਹਾ ਮਹਾਰਾਜ ਜੀ ਅੱਖੀਂ ਵਿਖਾ ਦੇਣਾ ਜਦੋਂ ਕੀ ਚੰਗਾ। ਸਰਦੋ ਨੂੰ ਕਿਹਾ ਚੰਗਾ ਨੇਤਰ ਮੀਚ, ਜਿਸ ਵੇਲੇ ਨੇਤਰ ਮੀਚੇ ਇਹਨੂੰ ਸਵਰਗ ਦੇ ਦਦਾਰ ਹੋਣ ਲੱਗੇ। ਸਵਰਗ ਵਿੱਚ ਕੀ ਵੇਖ ਰਿਹਾ, ਸਵੇਰੇ ਦੇ ਮੰਦਰ ਬਣੇ ਹੋਏ ਹੈ, ਬੜੇ ਲੋਕ ਆਰਾਮ ਦੇ ਨਾਲ ਸੁੱਖ ਦੇ ਨਾਲ ਹਨ। ਇੱਕ ਉਹਨਾਂ ਸਾਰਿਆਂ ਵਿੱਚੋਂ ਬੜਾ ਸਰਦਾਰ ਹੈ, ਸੁੰਦਰ ਸੋਨੇ ਦੇ ਪਾਵਿਆਂ ਵਾਲਾ ਜਿਹੜਾ ਪਲੰਘ ਹੈ ਸੁਨਹਿਰੀ ਮੰਦਰ ਦੇ ਵਿੱਚ, ਉਸਦੇ ਉੱਤੇ ਬੈਠਾ ਰੇਸ਼ਮੀ ਨਿਵਾਰ ਦੇ ਨਾਲ ਬੁਣਿਆ ਹੋਇਆ, ਹੁਕਮ ਕਰ ਰਿਹਾ ਅਤੇ ਮੌਜਾਂ ਮਾਣ ਰਿਹਾ। ਵੇਖ ਕੇ ਉਹਨੂੰ ਪੁੱਛਿਆ ਪੀਰ ਨੇ ਤੂੰ ਕੀ ਪੁੰਨ ਕੀਤਾ ਹੈ, ਜਿਸ ਪੁੰਨ ਦਾ ਫਲ ਤੈਨੂੰ ਇੰਨਾ ਸੁੱਖ ਪ੍ਰਾਪਤ ਹੋਇਆ। ਉਹਨੇ ਅੱਖਾਂ ਭਰ ਕੇ ਕਿਹਾ ਕਿ ਮੈਂ ਕੀ ਪੁੰਨ ਕਰ ਸਕਦਾ ਸੀ, ਮੈਂ ਤਾਂ ਪਿਛਲੇ ਜੰਗ ਤਾਮਸੀ ਜੂਨ ਸ਼ੇਰ ਸੀ, ਸ਼ੇਰ ਹੁੰਦਿਆਂ ਹੋਇਆਂ ਮੈਂ ਆਪਦੇ ਆਪਣੇ ਆਹਾਰ ਖਾ ਕੇ ਰੱਜਿਆ ਸੀ ਸ਼ਿਕਾਰ ਮਾਰ ਕੇ। ਉਦਣ ਮੇਰੇ ਘੁਰਨੇ ਦੇ ਵਿੱਚ ਬਾਹਲੇ ਹਨੇਰੀ ਦੇ ਅਤੇ ਪਾਲੇ ਦੇ ਤੰਗ ਕੀਤੇ ਹੋਏ ਦੋ ਮਹਾਤਮਾ ਆ ਗਏ। ਉਹਨਾਂ ਮਹਾਤਮਾ ਨੇ ਆ ਕੇ ਮੇਰੇ ਘੁਰਨੇ ਵਿੱਚ ਬੈਠ ਗਏ। ਜਦੋਂ ਉਹਨਾਂ ਨੇ ਦੇਖਿਆ ਸ਼ੇਰ ਦੀਆਂ ਪੌੜਾਂ ਪੈਰਾਂ, ਫਿਰ ਬੜੇ ਡਰੇ ਹੋ। ਮੈਂ ਵੀ ਉਹ ਹਨੇਰੀ ਤੋਂ ਗਲੇ ਪੈਣ ਲੱਗੇ, ਬੰਗਲਾਇਆ ਹੋਇਆ ਆਪਦੇ ਘੁਰਨੇ ਨੂੰ ਆਇਆ, ਪਰ ਮੈਨੂੰ ਉਹ ਆਦਮੀਆਂ ਦੀ ਮੁਸ਼ਕਿਲ ਇਸ ਵਕਤ ਆਈ। ਮੈਂ ਸੋਚਿਆ ਕਿ ਜੇ ਮੈਂ ਉੱਥੇ ਜਾ ਰਿਹਾ ਭਾਵੇਂ ਮੈਂ ਮਾਸ ਖਾਧਾ ਹੋਇਆ, ਉਹ ਮੇਰੇ ਭੈ ਨਾਲ ਮਰ ਜਾਣਗੇ। ਮਨਾ ਤੂੰ ਬਾਹਰ ਹੀ ਕੋਈ ਪੂਰਵਲੇ ਪੁੰਨਾਂ ਨੂੰ ਮੈਨੂੰ ਪ੍ਰੇਰ ਦਿੱਤਾ, ਮੈਂ ਬਾਹਰ ਹੀ ਬੈਠੇ ਨੂੰ ਘੁਰਨੇ ਤੋਂ ਸਮਾਂ ਬਤੀਤ ਕੀਤਾ, ਪਰ ਇੰਨੀ ਵਰਖਾ ਹੋਈ, ਸਿਆਲ ਵੀ ਉੱਚ ਸੀ, ਗੜੇ ਪਏ, ਉਸ ਵਰਖਾ ਦੇ ਨਾਲ ਠੰਡ ਨਾਲ ਮੇਰਾ ਸਰੀਰ ਸ਼ਾਂਤ ਹੋ ਗਿਆ। ਉਹ ਸਰੀਰ ਸ਼ਾਂਤ ਹੋਇਆ, ਵੇਖ ਕੇ ਦਿਨ ਚੜ੍ਹੇ, ਉਹ ਮਹਾਤਮਾ ਮੇਰੇ ਘੁਰਨੇ ਚੋਂ ਨਿਕਲੇ। ਨਿਕਲ ਕੇ ਉਹਨਾਂ ਨੇ ਕਹਿ ਲਿਆ ਵੀ ਸਾਡੇ ਵਾਸਤੇ ਇਹਨੂੰ ਪ੍ਰਾਣ ਦਿੱਤੇ ਹੈ, ਇਹਨੂੰ ਪੁੰਨ ਕੋ ਮਿਲਣਾ ਚਾਹੀਦਾ, ਆਪਦਾ ਚਰਨ ਮੇਰੇ ਸਿਰ ਨੂੰ ਸੁਹਾ ਦਿਓ ਮਹਾਤਮਾ। ਉਹ ਚਰਨਾਂ ਦੇ ਸੁਹਾਉਣੇ ਕਰਕੇ ਸੰਤਾਂ ਨੇ ਉਸ ਪੁੰਨ ਦਾ ਫਲ ਮੈਨੂੰ ਇਹ ਮਿਲਿਆ, ਫਿਰ ਸਵਰਗ ਬਕੁੰਠ ਜਾ ਕੇ ਆਗਿਆ ਕੀਤੀ ਕਿ ਇਹਨੂੰ ਪਈ ਆਪਦਾ ਘੁਰਨਾ ਛੱਡਿਆ, ਇਹਨੂੰ ਸਵਰਗ ਦੇ ਸੋਨੇ ਦੇ ਧਾਮ ਮਿਲਣੇ ਚਾਹੀਦੇ ਹੈ। ਉਸ ਇੱਕ ਰਾਤ ਦਾ ਘੁਰਨਾ ਛੱਡਣ ਨਾਲ ਮੈਨੂੰ ਇਹ ਸੋਨੇ ਦੇ ਮੰਦਰ ਮਿਲੇ ਆ ਸਵਰਗ ਦੇ ਵਿੱਚ। ਇਹ ਵੇਖੋ ਮੈਂ ਕੀ ਪੁੰਨ ਕਰ ਸਕਦਾ, ਧੰਨ ਮਾਤ ਲੋਕ ਹੈ, ਜਿੱਥੇ ਉਹ ਜਾ ਕੇ ਮਾਤ ਲੋਕ ਜੀ ਪੁੰਨ ਦਾਨ ਕਰਦੇ ਹੈ ਅਤੇ ਪਰਮੇਸ਼ੁਰ ਦਾ ਸਿਮਰਨ ਕਰਦੇ ਹੈ, ਉਹ ਅਖੰਡ ਸੁੱਖ ਨੂੰ ਪਾਉਂਦੇ ਆ, ਮੁਕਤ ਹੋ ਜਾਂਦੇ ਆ। ਇਹ ਸੁਣ ਕਰਕੇ ਪੀਰ ਦਾ ਸੰਸਾ ਮਿਟ ਗਿਆ। ਹਜ਼ੂਰ ਨੂੰ ਕਿਹਾ ਨੇਤਰ ਖੋਲ, ਜੋ ਨੇਤਰ ਖੋਲੇ ਕਿਉਂ ਵੀ ਕਿੰਨਾ ਪੁੰਨ ਹੈ ਮਹਾਰਾਜ, ਮੈਂ ਕੀ ਕਹਿ ਸਕਦਾ ਪੁੰਨ ਦਾ ਤੋਟ, ਸ਼ੇਰ ਦੇ ਘੁਰਨੇ ਛੱਡਣ ਤੋਂ ਉਹਨੂੰ ਸਵਰਗ ਦਾ ਸੁੱਖ ਮਿਲਿਆ, ਤੁਸੀਂ ਜਿਹੜਾ ਮਹਾਰਾਜ ਪਰਉਪਕਾਰ ਕਰ ਰਹੇ ਹੋ, ਪਰਉਪਕਾਰ ਵਾਲੇ ਨਗਰ ਵਸਾ ਰਹੇ ਹੋ, ਲੰਗਰ ਚਲਾ ਰਹੇ ਹੋ ਅਤੇ ਧਾਰਮਿਕ ਸਥਾਨ ਬਣਾ ਰਹੇ ਹੋ, ਸੰਗਤਾਂ ਜਿੱਥੇ ਆ ਕੇ ਨਿਵਾਸ ਕਰਨ, ਰਾਹੀ ਪੰਧ ਆਰਾਮ ਕਰਨ, ਗੁਰੂ ਕਾ ਲੰਗਰ ਛਕਣ, ਇਹਦੇ ਪੁੰਨ ਦੀ ਮਹਾਰਾਜ ਚੋਟ ਮੈਂ ਦੱਸ ਸਕਦਾ ਕਿੰਨੀ ਕੁ ਹੈ, ਇਹਦਾ ਅੰਦਾਜ਼ਾ ਲਾ ਸਕਦਾ ਮੈਂ, ਬੇਅੰਤ ਹੈ ਆਪਦਾ ਪੁੰਨ ਸੱਚੀ ਪਾਤਸ਼ਾਹ, ਮੇਰਾ ਸੰਸਾ ਸੀ ਤੁਸੀਂ ਪਰਉਪਕਾਰੀ ਹੋ, ਇਹ ਅਨੰਦਪੁਰ ਸਾਹਿਬ ਵਸਾ ਰਹੇ ਹੋ, ਆਪ ਹੀ ਕਿਰਪਾ ਕਰਕੇ ਮੇਰਾ ਮੇਲ ਦਿੱਤਾ ਹੈ। ਇਸ ਪ੍ਰਕਾਰ ਉਹ ਪੀਰ ਗੁਰੂ ਸਾਹਿਬ ਦਾ ਸਿੱਖ ਬਣ ਗਿਆ ਸਾਹਿਬ ਸਿੰਘ ਜੀ।
ਇਉਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਅਨੰਦਪੁਰ ਸਾਹਿਬ ਵਸਾਇਆ। ਅਨੰਦਪੁਰ ਸਾਹਿਬ ਨੂੰ ਵਸਾ ਕੇ ਇੱਥੇ ਵੱਸਦੇ ਰਹੇ। ਇੱਥੇ ਰਹਿੰਦਿਆਂ ਹੋਇਆਂ ਧੀਰ ਮੱਲ ਈਰਖਾ ਦੇ ਨਾਲ ਭਾਈ ਬੁੱਢੇ ਸਾਹਿਬ ਦੀ ਅੰਸ਼ ਵਿੱਚੋਂ ਜੋ ਭਾਈ ਗੁਰਦਿੱਤਾ ਜੀ ਸੀ ਉਹਨਾਂ ਦੇ ਤਾਂ ਕਿਹਾ ਕਿ ਮੇਰੇ ਤਾਂ ਇੱਕ ਬਾਜ ਦੇ ਦੇ ਅਤੇ ਮੈਨੂੰ ਇੱਕ ਦਸਤਾਰ ਦੇ ਦੇ, ਮੈਂ ਗੁਰੂ ਬਣ ਜਾਵਾਂ, ਮਸ਼ਹੂਰ ਹੋ ਜਾਵਾਂ ਅਤੇ ਤੇਰੇ ਤਾਂ ਮੈਂ ਕਈ ਹਜ਼ਾਰਾਂ ਰੁਪਇਆ ਦਿਆਂਗਾ। ਸੁਣ ਕੇ ਉਹਨੂੰ ਕਿਹਾ ਜਿਹਨਾਂ ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਥਾਪਿਆ, ਮੈਂ ਤਾਂ ਉਹਨਾਂ ਨੂੰ ਜਾ ਕੇ ਬਾਜ ਭੇਟਾ ਕਰਾਂਗਾ, ਉਹਨਾਂ ਦੀ ਭੇਟਾ ਦਸਤਾਰ ਕਰਾਂਗਾ, ਉਹਨਾਂ ਨੂੰ ਸਿਰੋਂ ਪਾਵ ਦਿਆਂਗਾ। ਉਹ ਧੀਰ ਮੱਲ ਦੇ ਜ਼ੋਰ ਲਾਉਣ ਤੋਂ, ਕਈ ਹਜ਼ਾਰਾਂ ਰੁਪਇਆ ਦੇਣ ਤੋਂ ਭਾਈ ਬੁੱਢੇ ਸਾਹਿਬ ਦੀ ਅੰਸ਼ ਦੇ ਗੁਰਦਿੱਤੇ ਨੇ ਉਹਦੀ ਨਾਮ ਮੰਨੀ। ਇਸ ਪ੍ਰਕਾਰ ਸਾਹਿਬ ਸੰਗਤ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਫਿਰ ਹੋਰ ਵੀ ਪਰਖਣਾ ਚਾਹਿਆ ਕਈਆਂ ਨੇ ਅਤੇ ਸਿਰੋਂ ਪਾਓ ਮਸੰਦਨ ਤੋੜ ਕੇ ਵੇਖਿਆ, ਇੱਕ ਪ੍ਰੇਮੀ ਸੀ ਜੋ ਤੋਲਿਆ ਉਹਨਾਂ ਨੇ ਅਤੇ ਉਸ ਵੇਲੇ ਧੀਰ ਮੱਲ ਵਾਲਾ ਸਿਰੋਂ ਪਾਓ ਹਲਕਾ ਨਿਕਲਿਆ ਅਤੇ ਸਤਿਗੁਰੂ ਮਹਾਰਾਜ ਸਾਹਿਬ ਦਾ ਬੜਾ ਭਾਰਾ ਨਿਕਲਿਆ। ਕਹਿਣ ਲੱਗੇ ਜਿਹਨਾਂ ਦਾ ਭਾਰਾ ਸਿਰੋਂ ਪਾਓ ਉਹ ਹੀ ਗੁਰੂ ਹਨ। ਇਉਂ ਬੜੀਆਂ ਸਿੱਖ ਸੰਗਤਾਂ ਨੇ ਪਰਖਾਂ ਕੀਤੀਆਂ ਸੀ ਉਸ ਵਕਤ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਸ਼੍ਰੀ ਅਨੰਦਪੁਰ ਸਾਹਿਬ ਵਸਾ ਕਰਕੇ ਫਿਰ ਕੀਰਤਪੁਰ ਸਾਹਿਬ ਵਿੱਚ ਆ ਕਰਕੇ ਮਾਤਾ ਕ੍ਰਿਸ਼ਨ ਕੌਰ ਜੀ ਸਾਰੇ ਪਰਿਵਾਰ ਨੂੰ ਮਿਲ ਕੇ ਫਿਰ ਦੇਸ਼ ਵਸਾਂਤਰਾਂ ਚ ਆਪ ਜੀ ਨੂੰ ਵਿਚਰਨਾ ਕੀਤਾ। ਹਜ਼ੂਰ ਇਸੇ ਪ੍ਰਕਾਰ ਮਾਲਵੇ ਦੀ ਧਰਤੀ ਵਿਚਰੇ, ਦਮਦਮੇ ਸਾਹਿਬ ਜਾ ਕੇ ਜਦੋਂ ਬੈਠੇ ਸੱਚੇ ਪਾਤਸ਼ਾਹ, ਉਸ ਵਕਤ ਸਿੱਖਾਂ ਨੂੰ ਪੁੱਛਿਆ ਕਿ ਮਹਾਰਾਜ ਉੱਚੇ ਥਾਂ 'ਤੇ ਬੈਠੋ, ਮਹਾਰਾਜ ਤਾਂ ਦਸਵੇਂ ਸਰੂਪ 'ਚ ਇੱਥੇ ਉੱਚੇ ਥਾਂ ਬੈਠਾਂਗੇ, ਇੱਥੇ ਬੈਠ ਕਰਕੇ ਅਸੀਂ ਬਚਨ ਉਚਾਰਾਂਗੇ ਅਤੇ ਕਾਈਆਂ ਨੂੰ ਕਣਕਾਂ ਬਣਾ ਦਿਆਂਗੇ, ਉਸ ਵੇਲੇ ਕਰੀਰਾਂ ਨੂੰ ਅੰਬ ਬਣਾ ਦਿਆਂਗੇ, ਇਸ ਪ੍ਰਕਾਰ ਅਸੀਂ ਵਰ ਦਿਆਂਗੇ ਦਸਵੇਂ ਸਰੂਪ ਵਿੱਚ। ਫਿਰ ਤਾਲ ਵਿਸ਼ਾਲੇ ਦੇ ਨਾਲ ਮਹਾਰਾਜ ਸਾਹਿਬ ਜੀ ਨੇ ਮਿੱਟੀ ਕੱਢੀ, ਜਿਹੜਾ ਗੁਰੂ ਸਾਹਿਬ ਤਲਾਅ ਨੌਵੇਂ ਪਾਤਸ਼ਾਹ ਦੇ ਕਿਨਾਰੇ 'ਤੇ ਗੁਰਦੁਆਰਾ ਸਾਹਿਬ ਹੁਣ ਨਵਾਂ ਸੰਤ ਮਸਤੂ ਵਾਲੀ ਸੰਗਤ ਨੇ ਕਾਇਮ ਕੀਤਾ, ਜੋ ਛੋਟਾ ਮੰਜੀ ਸਾਹਿਬ ਸੀ ਉਸ ਸਥਾਨ ਬੈਠ ਕੇ ਮਾਰਨ ਕਿ ਗੁਰੂ ਸਾਹਿਬ ਹੋਵੇਗਾ, ਇੱਥੇ ਅੰਮ੍ਰਿਤ ਦਾ ਸੋਮਾ ਹੋਵੇਗਾ, ਗੁਰੂ ਦਸਮ ਤਸੂਰ ਧਾਰ ਕੇ ਇੱਥੇ ਅੰਮ੍ਰਿਤ ਦੇ ਬਣਾ ਬਣਾ ਕੇ ਕੜਾਹੇ ਵਿੱਚ ਸਰੋਵਰ ਦੇ ਪਾਵਾਂਗੇ। ਇਹ ਬਚਨ ਕੀਤੇ ਗੁਰੂ ਤੇਗ ਬਹਾਦਰ ਸਾਹਿਬ ਨੇ। ਇਸ ਪ੍ਰਕਾਰ ਸਾਹਿਬ ਸਿੰਘ ਦਮਦਮੇ ਦੀ ਧਰਤੀ ਨੂੰ ਨਿਹਾਲ ਕੀਤਾ ਗੁਰੂ ਮਹਾਰਾਜ ਸਾਹਿਬ ਨੇ। ਹੋਰ ਬੇਅੰਤ ਦੇਸੂ ਆਦਿਕਾਂ ਦੇ ਵਰ ਲੈ ਕਰਕੇ ਉਹਨਾਂ ਨੇ ਗੁਰੂ ਸਾਹਿਬ ਤੋਂ ਬੇਮੁੱਖ ਹੋ ਕੇ ਲਾਭ ਨਾ ਉਠਾਇਆ, ਬੇਅੰਤ ਸੰਗਤਾਂ ਨੂੰ ਤਾਰਿਆ, ਸੱਚੇ ਪਾਤਸ਼ਾਹ ਮਾਲਵੇ 'ਚ ਵਿਚਰ ਕੇ ਬਹੁਤ ਸਾਰੇ ਸਥਾਨ ਹਨ ਗੁਰੂ ਮਹਾਰਾਜ ਸਾਹਿਬ ਦੀ ਯਾਦਗਾਰ। ਇਸੇ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਫਿਰ ਪੂਰਵ ਦੇ ਇਲਾਕੇ ਵਿੱਚ ਚਰਨ ਪਾਉਣ ਲੱਗੇ। ਜਦੋਂ ਉੱਥੇ ਇੱਕ ਤੰਬਾਕੂ ਪੀਣ ਵਾਲਾ ਆਦਮੀ ਸੀ, ਉਹਦਾ ਤੰਬਾਕੂ ਗੁਰੂ ਤੇਗ ਬਹਾਦਰ ਸਾਹਿਬ ਨੂੰ ਛਡਾਇਆ ਅਤੇ ਬਖਸ਼ਿਸ਼ ਕੀਤੀ ਕਿ ਜਿੰਨਾ ਚਿਰ ਤੁਸੀਂ ਤੰਬਾਕੂ ਨਹੀਂ ਪੀਵੋਗੇ ਕਦੇ ਵੀ ਤੁਹਾਡੇ ਘਰ 'ਚ ਦਲਿੱਦਰ ਨਹੀਂ ਆਵੇਗਾ, ਜਿੱਦਣ ਤੰਬਾਕੂ ਪੀਓਗੇ ਸਾਰਾ ਧੰਨ ਤੁਹਾਡਾ ਨਾਸ਼ ਹੋ ਜਾਊਗਾ, ਕੰਗਾਲ ਹੋ ਜਾਓਗੇ। ਇਹ ਬਚਨ ਇਸੇ ਤਰ੍ਹਾਂ ਮਹਾਰਾਜ ਦਾ ਵਰਤਿਆ। ਜਦੋਂ ਉਹਨਾਂ ਦੇ ਕੋਲ ਦੇ ਤੰਬਾਕੂ ਪੀਣ ਲੱਗੇ ਕੰਗਾਲ ਹੋ ਗਏ, ਭਾਈ ਸੰਤੋਖ ਸਿੰਘ ਜੀ ਨੂੰ ਕੁਦਰਤੀ ਪਤਾ ਲੱਗਾ ਵੀ ਗੁਰੂ ਤੇਗ ਬਹਾਦਰ ਸਾਹਿਬ ਦਾ ਵਰ ਸੀ, ਇਹਨਾਂ ਨੂੰ ਜਾ ਕੇ ਉਹਨਾਂ ਨੂੰ ਤਾਰਿਆ, ਖੰਡੇ ਦਾ ਅੰਮ੍ਰਿਤ ਛਕਾਇਆ, ਫਿਰ ਉਹਨਾਂ ਦੇ ਪਾਸ ਪਦਾਰਥ ਹੋ ਗਏ। ਇਸ ਪ੍ਰਕਾਰ ਸਾਧ ਸਿੰਘ ਜੀ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵਿਚਰਦਿਆਂ ਹੋਇਆਂ ਤ੍ਰਿਵੇਣੀ ਵਿੱਚ ਜਦੋਂ ਗਏ ਹੈ, ਰਾਜ ਕਰੇ ਹੁੰਦਿਆਂ ਹੋਇਆਂ ਮਲੁੱਕ ਭਾਈ ਮਲੁੱਕ ਦਾਸ ਦੇ ਤਾਈ ਮਹਾਰਾਜ ਜੀ ਨੂੰ ਚਤੁਰਭੁਜੀ ਰੂਪ ਦੇ ਵਿੱਚ ਦਰਸ਼ਨ ਦਿੱਤੇ। ਇਸ ਪ੍ਰਕਾਰ ਉਹਦੀ ਕਾਮਨਾ ਪੂਰੀ ਕੀਤੀ, ਠਾਕੁਰ ਰੂਪ ਹੋ ਕਰਕੇ ਉਹਦੇ ਅੰਗੀਕਾਰ ਕੀਤੇ, ਪਦਾਰਥਾਂ ਨੂੰ ਗ੍ਰਹਿਣ ਕੀਤਾ। ਇਸੇ ਪ੍ਰਕਾਰ ਕੌਂਤਰ ਕਰਦੇ ਹੋਏ ਮਹਾਰਾਜ ਸਾਹਿਬ ਭਾਈ ਫੱਗੂ ਦੇ ਤਾਈ ਨੇ ਹਾਲ ਕੀਤਾ, ਜਿਨ੍ਹਾਂ ਨੇ ਇੱਕ ਮਾਈ ਨੇ ਦੁਖੀ ਹੋਈ ਨੇ, ਘਰ ਵਿੱਚ ਕੋਈ ਪਦਾਰਥ ਨਹੀਂ ਸੀ, ਕੂੜਾ ਭਾਈ ਦੀ ਝੋਲੀ 'ਚ ਪਾ ਦਿੱਤਾ ਸੀ ਭਾਈ ਫੱਗੂ ਦੇ। ਭਾਈ ਫੱਗੂ ਨੇ ਉਹ ਕੂੜੇ ਨੂੰ ਜਦੋਂ ਵੇਖਿਆ, ਆਤ ਉਹਦੇ 'ਚ ਇੱਕ ਗਿੜਕ ਨਿਕਲੀ, ਉਹ ਬੇਰ ਲਾ ਦਿੱਤਾ ਉੱਥੇ। ਹੁਣ ਤੱਕ ਬੇਰ ਸਾਹਿਬ ਹੈ ਉਹ ਭਾਈ ਸਸਰਾਮ ਨਗਰ ਵਿੱਚ ਭਾਈ ਫੱਗੂ ਦੀ ਲਾਈ ਹੋਈ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਭਾਈ ਫੱਗੂ ਦੀ ਵਡਿਆਈ ਸੰਗਤਾਂ 'ਚ ਪ੍ਰਗਟ ਕਰਨ ਵਾਸਤੇ ਉਸ ਬੇਰ ਹੇਠਾਂ ਬੈਠ ਕਰਕੇ ਨਿਹਾਲ ਕੀਤਾ ਸੰਗਤਾਂ ਦੇ ਤਾਂ। ਇਸ ਪ੍ਰਕਾਰ ਸਾਧ ਸੰਗਤ ਜੀ ਮਹਾਰਾਜ ਜੀ ਨੇ ਪਰਲੇ ਸਾਹਿਬ ਵਿੱਚ ਆ ਕੇ ਤ੍ਰਿਵੇਣੀ 'ਤੇ ਆ ਕੇ ਮਹਾਰਾਜ ਜੀ ਨੇ ਜਵੀ ਜਾ ਤ੍ਰਿਵੇਣੀ ਭਏ ਪੁਨ ਦਾਨ ਦੇ ਕਿਰਤ ਕਰਤ ਬਚਾਏ। ਇੱਥੇ 6 ਮਹੀਨੇ ਮਹਾਰਾਜ ਸਾਹਿਬ ਰਹੇ। ਮਾਤਾ ਨਾਨਕੀ ਨੂੰ ਬੇਨਤੀ ਕੀਤੀ, ਮਹਾਰਾਜ 6ਵੇਂ ਪਾਤਸ਼ਾਹ ਨੂੰ ਬਚਨ ਕੀਤੇ ਸੀ ਤੁਹਾਡੇ
ਤੂੰ ਪੋਤਰਾ ਵੇਖੇ ਜੀ, ਮੈਂ ਪੋਤਰਾ ਵੇਖਣਾ ਚਾਹੁੰਦੀ ਹਾਂ। ਮਹਾਰਾਜ ਨੇ ਕਿਹਾ, ਮਾਤਾ ਜੀ ਜੇ ਤੁਹਾਡੀ ਇੱਛਾ ਤਾਂ ਅਖੰਡ ਪਾਠ ਕਰਾਓ। ਇਹ ਗੁਰ ਧਰਮ ਵੀ ਜੋ ਮੁਗਲ ਸ਼ਾਸਤ ਲਿਖਿਆ ਹੋਇਆ ਹੈ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੱਗੇ ਬੇਨਤੀ ਕੀਤੀ, ਮਹਾਰਾਜ ਆਪ ਹੀ ਕਿਰਪਾ ਕਰੋ। ਅਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਹੜੀ ਪੰਨੇ ਸਾਹਿਬ ਦੀ ਗੁਰੂ ਤੇਗ ਬਹਾਦਰ ਸਾਹਿਬ ਜੀ ਗਊ ਘਾਟ ਗੁਰਦੁਆਰੇ ਹੈ, ਉਸ ਤੋਂ ਅਖੰਡ ਪਾਠ ਗੁਰੂ ਤੇਗ ਬਹਾਦਰ ਸਾਹਿਬ ਨੇ ਪਹਿਲਾਂ ਕਰਾਇਆ। ਅਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਸੀ ਅਤੇ ਤੁਹਾਡੇ ਘਰ ਦੇਖ ਕੇ ਜੇ ਤੁਹਾਨੂੰ ਪੋਤਰਾ ਹੋਣਗੇ। ਉਹ ਮਾਤਾ ਸਾਹਿਬ ਜੀ ਦੇ ਇਸ ਤਰ੍ਹਾਂ ਬੇਨਤੀ ਕਰਨ ਤੋਂ 6 ਮਹੀਨੇ ਤ੍ਰਿਵੇਣੀ 'ਚ ਰਹੇ ਮਹਾਰਾਜ ਸਾਹਿਬ ਜੀ। ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਉਸ ਵੇਲੇ ਉਧਰੇ ਮਾਇਆ ਕੀਆ ਨਿਵਾਸ, ਮਾਤਾ 'ਚ ਮਨ ਬਹੁਤ ਵਿਗਾਸ, ਕਿਉਂ ਤ੍ਰਿਵੇਣੀ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਮਾਤਾ ਦੇ ਉਹਦੇ ਵਿੱਚ ਮਾਤਾ ਗੁਜਰੀ ਸਾਹਿਬ ਦੇ ਪ੍ਰਵੇਸ਼ ਹੋਏ ਆ ਕੇ ਕਾਲਪੁਰਖ ਦੀ ਆਗਿਆ ਦੇ ਨਾਲ ਧਰਮ ਦੀ ਰੱਖਿਆ ਕਰਨ ਵਾਸਤੇ। ਫਿਰ ਬਿਸ਼ਨ ਸਿੰਘ ਨੇ ਮਹਾਰਾਜ ਦੀ ਸ਼ਰਨ ਲਈ ਸੀ, ਜਿਹਨੂੰ ਅਸਾਮ ਦੇ ਉੱਤੇ ਬੰਗਾਲ ਦੇ ਉੱਤੇ ਚੜ੍ਹਾਈ ਕਰਾ ਕੇ ਔਰੰਗਜ਼ੇਬ ਨੂੰ ਭੇਜਤਾ ਸੀ। ਅੱਗੇ ਮਾਨਸੋ ਵਰਗੇ ਜਿਹੜੇ ਸੀ ਇਹਦੇ ਦਾਦੇ ਉਹ ਮਾਰੇ ਗਏ ਸਨ ਉੱਥੇ ਬੰਗਾਲੇ 'ਚ। ਇਹਦੇ ਗੁਰੂ ਸਾਹਿਬ ਦੀ ਸ਼ਰਨ ਲਈ ਸਤਿਗੁਰੂ ਇਹਦੀ ਆਸਰੇ ਦੇਣ ਵਾਸਤੇ ਸੱਚੇ ਪਾਤਸ਼ਾਹ ਨੇ ਬੰਗਾਲ ਵਿੱਚ ਜਾ ਕੇ ਰਾਜੇ ਦਾ ਰਾਜੀਨਾਮਾ ਕਰਾਇਆ ਅਤੇ ਇਸ ਬਿਸ਼ਨ ਸਿੰਘ ਜੀ ਦੀ ਫਤਿਹ ਕਰਾਈ। ਇਸ ਪ੍ਰਕਾਰ ਉਹਨਾਂ ਦੇ ਮੰਤਰ ਜੰਤਰ ਕੋਈ ਗੁਰੂ ਸਾਹਿਬ ਦੇ ਉੱਤੇ ਨਾ ਚੱਲ ਸਕੇ। ਇਸ ਪ੍ਰਕਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਅਸਾਮ ਦੇ ਇਲਾਕੇ 'ਚ ਗਏ। ਉੱਥੋਂ ਦਾ ਰਾਜਾ ਰਾਮ ਰਾਜਾ ਸੀ, ਉਹਦੇ ਘਰ ਪੁੱਤਰ ਨਹੀਂ ਸੀ ਹੁੰਦਾ। ਉਹਨੇ ਬੇਨਤੀ ਕੀਤੀ, ਹੇ ਸਤਿਗੁਰੂ ਕਿਰਪਾ ਕਰੋ, ਬਖਸ਼ਿਸ਼ ਕਰੋ, ਪੁੱਤਰ ਦੀ ਬਖਸ਼ਿਸ਼ ਕਰੋ, ਰਾਜ ਦਾ ਮਾਲਕ ਹੋਵੇ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਹੱਥ ਦੀ ਮੋਹਰ ਉਸ ਰਾਜੇ ਦੇ ਗੋਡੇ ਉੱਤੇ ਲਾ ਦਿੱਤੀ। ਕਿਉਂਕਿ ਇਹ ਸਾਡੀ ਮੋਹਰ ਦੀ ਨਿਸ਼ਾਨੀ ਹੋਵੇਗੀ, ਤੇਰੇ ਪੁੱਤਰ ਹੋਵੇਗਾ, ਗੁਰੂ ਕਾ ਸਿੱਖ ਹੋਵੇਗਾ। ਇਹ ਵਚਨ ਕੀਤੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ। ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਹਿਬ ਜੀ ਇਸ ਪ੍ਰਕਾਰ ਨਿਹਾਲ ਕਰਕੇ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਪੰਨੇ ਸਾਹਿਬ ਦੇ ਵਿੱਚ ਤਹੀਂ ਪ੍ਰਕਾਸ਼ ਹਮਾਰਾ ਭਇਓ, ਪੰਨੇ ਸ਼ਹਿਰ ਵਿਖੇ ਭਵਲੇ ਹੋ। ਪੰਨੇ ਸ਼ਹਿਰ 'ਚ ਮਹਾਰਾਜ ਸਾਹਿਬ 1723 ਬਿਕਰਮੀ ਨੂੰ ਅਤੇ 23 ਦਿਨ ਉਸ ਦਿਨ ਪੋਹ ਗਿਆ ਹੋਇਆ ਸੀ। ਪੋਹ ਸੁਦੀ ਸਪਤਮੀ ਦਾ ਦਿਹਾੜਾ ਸੀ। ਉਸ ਦਿਨ ਗੁਰੂ ਮਹਾਰਾਜ ਸਾਹਿਬ ਜੀ ਨੇ ਸਵਾ ਪੈਰ ਦੇ ਤੜਕੇ ਜੱਗ ਦੇ ਉਧਾਰਨ ਵਾਸਤੇ ਹਜ਼ੂਰ ਨੂੰ ਕਿਹਾ, ਯਾਹੀ ਕਾਜ ਤਰ੍ਹਾਂ ਹਮ ਜਨਮੂੰ, ਸਮਝ ਲਿਓ ਸਾਧੂ ਸਭ ਮਨਵੂੰ, ਧਰਮ ਚਲਾਵਨ ਸੰਤ ਉਭਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਇਹ ਕਾਰਨ ਆਪ ਜੀ ਦੇ ਆਉਣ ਦਾ ਸੀ। ਗੁਰੂ ਕਲਗੀ ਧਰ ਸੱਚੇ ਪਾਤਸ਼ਾਹ ਪ੍ਰਗਟ ਹੋਏ ਆਪਦੇ ਘਰ ਵਿੱਚ। ਇਸ ਪ੍ਰਕਾਰ ਮਹਾਰਾਜ ਜੀ ਦੁਨੀਆਂ ਨੂੰ ਨਿਹਾਲ ਕੀਤਾ। ਸਰ ਸਮੇਤ ਜੀ ਸਤਿਗੁਰੂ ਤੇਗ ਬਹਾਦਰ ਸਾਹਿਬ ਦੇ ਬੇਅੰਤ ਗੁਣ ਹਨ, ਉਹਨਾਂ ਦੀ ਮਹਿਮਾ ਪੂਰੀ ਨਹੀਂ ਕਹੀ ਜਾ ਸਕਦੀ। ਅੱਜ ਉਹਨਾਂ ਦੇ ਅਵਤਾਰ ਧਾਰਨ ਦਾ ਗੁਰਪੁਰਬ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ। ਇਹ ਸੰਗਤਾਂ ਨੂੰ ਸਾਰੀਆਂ ਨੂੰ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਸਤਿਗੁਰੂ ਜੀ ਸਾਜੀ ਨਵਾਜੀ, ਗੁਰੂ ਖਾਲਸਾ ਸਾਹਿਬ ਸੰਗਤ ਜੀ। ਅੱਜ ਆਪਾਂ ਸ੍ਰੀ ਅਰਜਨ ਨਗਰ ਸੱਚਖੰਡ ਹਜ਼ੂਰ ਸਾਹਿਬ ਵਿੱਚ ਬੈਠ ਕੇ ਸਤਿਗੁਰੂ ਰਾਮਦਾਸ ਮਹਾਰਾਜ ਸਾਹਿਬ ਦੇ ਅਵਤਾਰ ਧਾਰਨ ਦਾ ਗੁਰਪੁਰਬ ਮਨਾ ਰਹੇ ਜੀ। ਸਤਿਗੁਰੂ ਰਾਮਦਾਸ ਮਹਾਰਾਜ ਸਾਹਿਬ ਜਾਗਦੀ ਜੋਤ ਪੈਰਗੁਣ ਪਰਮੇਸ਼ੁਰ ਦਾ ਰੂਪ, ਜਗਤ ਗੁਰੂ ਸੱਚੇ ਪਾਤਸ਼ਾਹ ਜੀ ਸ੍ਰੀ ਰਾਮ ਚੰਦਰ ਜੀ ਦੇ ਪੁੱਤਰ।

ਉਸ ਵਕਤ ਸਾਹਿਬ ਸਿੰਘ ਜੀ ਆਪ ਜੀ ਦੀ ਜਿਹੜੀ ਉਮਰ ਸੀ ਬਾਲਕ ਅਵਸਥਾ ਦੇ ਵਿੱਚ ਮਹਾਰਾਜ ਸਾਹਿਬ ਨੌ ਵਿੱਚ ਗੱਡੀ ਤੇ ਬੈਠੇ ਹਨ ਤੇ ਆਪਦਾ ਕੰਨ ਵਿੱਚ ਅਵਤਾਰ ਹੋਇਆ ਹੈ। 18 ਸਾਲ ਦੀ ਉਮਰ ਮਹਾਰਾਜ ਸਾਹਿਬ ਦੇ ਗੁਰਦਾ ਗੱਡੀ ਤੇ ਬੈਠਣ ਦੇ ਸਮੇਂ ਸੀ ਤੇ ਉਹ 16 ਵਿਕਰਮੀ ਦੇ ਵਿੱਚ ਮਹਾਰਾਜ ਸਾਹਿਬ ਦੇ ਕਾਲ ਸੱਚੇ ਪਾਤਸ਼ਾਹ ਜੀ 1616 ਵਿੱਚ ਪੁੱਜੇ ਹਨ। ਇੱਥੇ ਆ ਕੇ ਮਹਾਰਾਜ ਸਾਹਿਬ ਨੇ ਐਸੀ ਸੇਵਾ ਚਾਹੀ ਜਿਸ ਨੂੰ ਵੇਖ ਵੇਖ ਕੇ ਸੰਗਤਾਂ ਨਿਹਾਲ ਹੋ ਰਹੀਆਂ ਹਨ। ਸਤਿਗੁਰੂ ਦੀ ਸੇਵਾ ਵਿੱਚ ਰਾਤ ਨੂੰ ਜੁੜੇ ਖਿੜਿਆ ਰਹਿੰਦਾ ਹੈ। ਐ ਆਪਦਾ ਕਿ ਸਤਿਗੁਰਾਂ ਦੇ ਦਰਸ਼ਨ ਦੇਖ ਕੇ ਖਿੜਿਆ ਰਹਿੰਦਾ ਹੈ ਜਿਵੇਂ ਚਕੋਰ ਇੱਕ ਰਸ ਚੰਦਰਾਂ ਵੱਲ ਚੁਕਲਾ ਕੇ ਤੱਕਦੀ ਰਹਿੰਦੀ। ਐ ਗੁਰੂ ਸਾਹਿਬ ਦੇ ਚਿਹਰੇ ਵੱਲ ਪਿਆਰ ਨਾਲ ਤੱਕਦੇ ਰਹਿੰਦੇ ਹਨ। ਇੱਕ ਮੁੜਦਾ ਨੀ ਜਦੋਂ ਸਿੱਖ ਕਹਿੰਦੇ ਲਓ ਜੀ ਟੋਕਰਾ ਭਰ ਗਿਆ ਚੱਕੋ ਉਦੋਂ ਹਾਸੇ ਨਾਲ ਪਵੇ ਬਹੁਤਾ ਭਰਦੇ ਨੇ ਸਿੱਖ ਉਸ ਨੂੰ ਕੋਈ ਪਰਵਾਹ ਨਹੀਂ ਕਰਦੇ ਭਾਰ ਦੀ। ਸਿਸਵੇ ਸੀਸ ਦੇ ਕੋਈ ਚਾਕੇ ਬਾਹਰ ਖੇਤੀ ਨਾਲ ਸਿੱਟੇ ਆਉਂਦੇ ਹੈ ਫਿਰ ਟੋਕਰਾ ਭਰਨ ਵਾਲੇ ਥਾਂ ਰਸ ਕੇ ਮਹਾਰਾਜ ਵੱਲ ਤੱਕਣ ਲੱਗ ਜਾਂਦੇ ਹੈ। ਇਸ ਰਸ ਵਿੱਚ ਗੁਰੂ ਮਹਾਰਾਜ ਸਾਹਿਬ ਜੀ ਨੇ ਬੌਲੀ ਸਾਹਿਬ ਦੀ ਸੇਵਾ ਕੀਤੀ। ਜਿਸ ਬੌਲੀ ਸਾਹਿਬ ਦੀ ਸੇਵਾ ਕਰਦਿਆਂ ਹੋਇਆਂ ਆਪ ਜੀ ਦੇ ਉਸ ਵਕਤ ਸਾਹਿਬ ਸੰਗੇ ਜੀ ਦਰਸ਼ਨ ਵੇਖ ਵੇਖ ਕੇ ਸੰਗਤਾਂ ਮੋਹਿਤ ਹੁੰਦੀਆਂ। ਐਸਾ ਸੁੰਦਰ ਸਰੂਪ ਹੈ ਗੁਰੂ ਰਾਮਦਾਸ ਸਾਹਿਬ ਦਾ। ਮਾਤਾ ਰਾਮੋ ਜੀ ਉਸ ਵਕਤ ਸਤਿਗੁਰੂ ਮਹਾਰਾਜ ਸਾਹਿਬ ਦੇ ਮਹਿਲ ਗੁਰੂ ਅਮਰਦਾਸ ਸਾਹਿਬ ਦੇ ਉਹਨਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਬੀਬੀ ਧਾਨੀ ਜਿਹੜੀ ਇਹ ਵਰ ਦੇ ਯੋਗ ਹੋਈ ਹੈ ਇਹਨਾਂ ਦੀ ਕਿਤੇ ਮਹਾਰਾਜ ਸ਼ਾਦੀ ਆਪ ਨੂੰ ਕਰਨੀ ਚਾਹੀਦੀ ਹੈ। ਸੁਣ ਕੇ ਗੁਰੂ ਮਹਾਰਾਜ ਸਾਹਿਬ ਨੇ ਉਸ ਵੇਲੇ ਵਚਨ ਕੀਤੇ ਕਿ ਚੰਗਾ ਜਿੱਥੇ ਕਰਤਾਰ ਨੇ ਲੇਖ ਲਿਖਿਆ ਉੱਥੇ ਪ੍ਰਬੰਧ ਇਹਨਾਂ ਦਾ ਹੋ ਜਾਏਗਾ। ਇੰਨੇ ਵਚਨ ਕਰਦੇ ਸਨ ਮਹਾਰਾਜ ਸਾਹਿਬ ਉਹਨੇ ਕਿਵੇਂ ਗੁਰੂ ਰਾਮਦਾਸ ਸਾਹਿਬ ਦੀ ਟੋਕਰੀ ਸਿੱਧ ਕੇ ਤਾਰ ਲਈ। ਉਸੇ ਰਸ ਵਿੱਚ ਪ੍ਰੇਮ ਚ ਲੀਨ ਹੋਏ ਮਹਾਰਾਜ ਪਾਸ ਦੀ ਲੰਘੇ ਜਦੋਂ ਸਤਿਗੁਰਾਂ ਨੇ ਉਸੇ ਮਾਤਾ ਰਾਮੋ ਨੂੰ ਇਸ਼ਾਰਾ ਕੀਤਾ ਕਿ ਮਹਾਰਾਜ ਐਸ ਲੜਕੇ ਜਿੱਦਾਂ ਲੜਕਾ ਇਹਦੀ ਉਮਰ ਦਾ ਇਹਦੇ ਰੂਪ ਵਾਲਾ ਇਹਦਾ ਹਾਣ ਕਰਵਾਣ ਹੋਣਾ ਚਾਹੀਦਾ। ਗੁਰੂ ਸਾਹਿਬ ਜੀ ਨੂੰ ਉਸ ਵਕਤ ਬੁਲਾ ਕੇ ਪੁੱਛਿਆ ਆਪ ਜੀ ਨੂੰ। ਆਪ ਜੀ ਨੇ ਥੋੜ੍ਹ ਵੰਸ਼ ਦੱਸਿਆ, ਲਾਹੌਰ ਵਿੱਚ ਪ੍ਰਗਟ ਹੋਣਾ ਦੱਸਿਆ, ਹਰਦਾਸ ਦੇ ਪੁੱਤਰ ਦੱਸਿਆ। ਸੁਣ ਕੇ ਮਹਾਰਾਜ ਸਾਹਿਬ ਨੇ ਕਿਹਾ ਰਾਮੋ ਇਹਨਾਂ ਨੇ ਤਾਂ ਇਹੋ ਹੀ ਹੈ। ਉਸੇ ਵੇਲੇ ਇਹਨਾਂ ਦੇ ਉੱਤੇ ਗਲਤ ਸਬਰ ਪਾ ਕੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਬੀਬੀ ਧਾਨੀ ਦਾ ਆਨੰਦ ਕਾਰਜ ਕਰ ਦਿੱਤਾ ਆਪ ਦੀ ਹਜ਼ੂਰੀ ਵਿੱਚ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਭਗਤੀ ਦਾ ਰੂਪ ਉਹ ਬੀਬੀ ਧਾਨੀ ਜੀ ਸਨ ਉਹਨਾਂ ਆਨੰਦ ਕਾਰਜ ਕਰਕੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਗਤ ਗੁਰੂ ਜੀ ਨੇ ਇਹਨਾਂ ਦੇ ਤਾਂ ਆਪਣੇ ਸੰਬੰਧੀ ਬਣਾ ਲਿਆ। ਸੱਚੇ ਪਾਤਸ਼ਾਹ ਜੀ ਨੇ ਆਪ ਸੰਬੰਧੀ ਪੁਣੇ ਦਾ ਮਾਣ ਨਹੀਂ ਕਰਦੇ ਕਿ ਮੈਂ ਸਤਿਗੁਰੂ ਮਹਾਰਾਜ ਸਾਹਿਬ ਦਾ ਘਰ ਦਾ ਪ੍ਰਾਹੁਣਾ ਹਾਂ, ਇਹ ਨਹੀਂ ਖਿਲਦੇ ਨਹੀਂ ਕਿ ਆਪ ਦੇ ਆਪ ਇਸ ਰਸ ਵਿੱਚ ਲੀਨ ਹਨ ਜਿਵੇਂ ਸਿੱਖ ਸੰਗਤਾਂ ਹੋਰ ਸੇਵਾ ਕਰਦੀਆਂ ਉਦੋਂ ਵੀ ਵੱਧ ਕਰਕੇ ਆਪ ਸੇਵਾ ਕਰ ਰਹੇ ਹੈ। ਉਸ ਵੇਲੇ ਸੇਵਾ ਕਰਦਿਆਂ ਨੂੰ ਲਾਹੌਰ ਦੇ ਖੱਤਰੀ ਵੇਖਣ ਵਾਸਤੇ ਜਦੋਂ ਆਏ ਹੰਕਾਰ ਦੇ ਨਾਲ ਇਹਨਾਂ ਨੂੰ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ ਟੋਕਰੀ ਧੋਦੇ ਹੋਏ ਵੇਖ ਕੇ ਬੌਲੀ ਸਾਹਿਬ ਦੀ ਕਾਰ ਦੀ ਕਹਿਣ ਲੱਗੇ ਲੈ ਵੇਖੋ ਆਹ ਵੀ ਆਪਣੀ ਕੋਲ ਚ ਜੰਮੇ ਹਨ, ਇਹਨਾਂ ਤਾਂ ਸਿਰੂਪ ਸਹੁਰੇ ਘਰ ਆ ਕੇ ਮਿੱਟੀ ਪਾ ਲਈ ਹੈ। ਇਹੋ ਜਿਹੇ ਲਫ਼ਜ਼ ਮਹਾਰਾਜ ਸਾਹਿਬ ਨੂੰ ਕੌੜੇ ਕਹੇ, ਆਪ ਜੀ ਬੇਪਰਵਾਹ ਮਸਤੀ ਵਿੱਚ ਲੀਨ ਹਨ, ਕੋਈ ਬਚਨ ਨਹੀਂ ਕੀਤਾ ਉਹਨਾਂ ਨੂੰ, ਸਤਿਕਰਦਾ ਰਾਮ ਰਾਮ ਕਿਹਾ, ਸਤਿਕਾਰ ਕਰਕੇ ਮਹਾਰਾਜ ਹਜ਼ੂਰੀ ਚ ਲਿਆਂਦਾ, ਜੋ ਹਜ਼ੂਰੀ ਚ ਆਏ ਉਹਨਾਂ ਨੂੰ ਉਹਨੇ ਹੰਕਾਰ ਦੇ ਬਚਨ ਕਹੇ ਕਿ ਮਹਾਰਾਜ ਤੁਸੀਂ ਇਹ ਸਾਡੇ ਵੱਡੇ ਪਰਿਵਾਰ ਦੀ ਕੁਲ ਨੂੰ ਵੱਡੀ ਨੂੰ ਨਹੀਂ ਜਾਣਿਆ, ਇਹ ਦੇ ਤਾਈਂ ਆਪਣੀ ਪੁੱਤਰੀ ਦੀ ਸ਼ਾਦੀ ਕਰਕੇ ਇਹਨੂੰ ਮਿੱਟੀ ਧੋਣ ਲਾ ਦਿੱਤਾ ਹੈ। ਗੁਰੂ ਮਹਾਰਾਜ ਸਾਹਿਬ ਕਹਿਣ ਲੱਗੇ ਮੈਂ ਸਿਰ ਤੋਂ ਹੀ ਦੀਨ ਦੁਨੀਆ ਦਾ ਸ਼ਗਰ ਦਿੱਤਾ ਹੈ, ਤੁਹਾਨੂੰ ਕੀ ਸੁਝਦਾ ਹੈ, ਇਹ ਮਿੱਟੀ ਨਹੀਂ ਇਹ ਤੁਹਾਡੇ ਸਿਰ 'ਚ ਮਿੱਟੀ ਪਵੇਗੀ, ਇਹ ਤਾਂ ਕੁੱਲ ਦੁਨੀਆ ਦੇ ਸਿਰ ਤਾਜ ਹੋਣਗੇ। ਇਹ ਵਾਕ ਗੁਰੂ ਮਹਾਰਾਜ ਸਾਹਿਬ ਜੀ ਨੇ ਕੀਤੇ ਕਿਉਂਕਿ ਉਹ ਜਿਹੜੇ ਆਪਣੇ ਆਪ ਨੂੰ ਵੱਡੀ ਕੁੱਲ ਦਾ ਹੰਕਾਰ ਕਰਨ ਵਾਲੇ ਸ਼ਰਮਿੰਦੇ ਹੋ ਕੇ ਵਾਪਸ ਹੋ ਗਏ। ਸਤਿਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੀ ਇਸ ਪਹਿਲ ਨੂੰ ਵੇਖ ਕੇ ਮਹਾਰਾਜ ਜੀ ਨੇ ਫਿਰ ਸਿੱਖਾਂ ਸਿੱਖੀ ਪੁੱਤਰੀ ਸਾਰਿਆਂ ਦੇ ਤਾਈਂ ਘੋਖ ਕਰਕੇ ਸੱਚੇ ਪਾਤਸ਼ਾਹ ਜੀ ਨੇ ਪੁੱਤੀ ਭਾਤੀ ਜਵਾਈ ਸਕੀ ਅੱਗੋਂ ਪਿੱਛੋਂ ਟੋਲ ਮਿੱਠਾ ਲਾਹੋ ਸਭਨਾ ਤੇ ਮਨੋ ਗੁਮਾਨ ਪੁੱਤਰਾਂ ਦੀ ਪਰਖ ਕੀਤੀ। ਬਾਬੇ ਮੋਹਰੀ ਦੇ ਅੰਦਰ ਇਹ ਖਿਆਲ ਸੀ ਕਿ ਮੈਂ ਵੀ ਗੁਰੂ ਸਾਹਿਬ ਦਾ ਆਗਿਆਕਾਰ ਹਾਂ, ਪਰ ਇੱਕ ਦਿਨ ਸੰਗਤ ਵਿੱਚ ਇਹਨਾਂ ਨੇ ਬਚਨ ਕੀਤੇ ਕਿ ਮਹਾਰਾਜ ਸਾਹਿਬ ਜੀ ਕਦੇ ਆਪਦੇ ਚਰਨਾਂ 'ਚ ਭੇਟਾਂ ਨਹੀਂ ਕੋਈ ਮਹਾਰਾਜ ਜੀ ਕਰਾਉਂਦੇ,
ਅਸੀਂ ਕਦੇ ਲੱਖ ਤੱਕ ਆਏ ਕਿਸੇ ਦਿਨ ਕਦੇ ਨਹੀਂ ਵੇਖਿਆ। ਕਿਉਂਕਿ ਮਹਾਰਾਜ ਸਾਹਿਬ ਅੰਤਰਯਾਮੀ ਨੇ ਪੁੱਤਰ ਦੀ ਕਾਮਨਾ ਜਾਣ ਕੇ ਸੰਗਤਾਂ ਨੂੰ ਕਿਹਾ ਕਿ ਭਾਈ ਪੰਜ ਪੈਸੇ ਸੰਗਤਾਂ ਅੱਜ ਸਾਰੀਆਂ ਮੱਥਾ ਟੇਕੋ। ਜਦੋਂ ਸੰਗਤਾਂ ਨੂੰ ਪੰਜ ਪੈਸੇ ਮੱਥਾ ਟੇਕੇ ਤੇ ਭਾਈ ਮੋਹਰੀ ਨੂੰ ਕਿਹਾ ਭਾਈ ਮੋਹਰੀ ਜਾਣੋ ਇਹ ਲੱਖ ਟਕਾ ਹੋ ਗਿਆ ਕਿ ਨਹੀਂ ਹਿਸਾਬ ਕਰਕੇ ਵੇਖ। ਭਾਈ ਮੋਹਰੀ ਦੀ ਗਰਮੀ ਵੀ ਰੁਕੀ, ਗਈ ਲੱਗਾ, ਮੱਥੇ 'ਚ ਵੀ ਮੁੜਕਾ ਆਵੇ, ਹੱਥਾਂ ਨੂੰ ਵੀ ਮੁੜਕਾ ਆਵੇ, ਸਰੀਰ ਨੂੰ ਵੀ ਮੁੜਕਾ ਆਵੇ, ਪਸੀਨੇ ਨੂੰ ਆਉਂਦੇ ਹੋਇਆ ਕਦੇ ਹੱਥ ਨਾਲ ਪੂੰਝੇ ਪਸੀਨੇ ਨੂੰ ਮੱਥੇ ਤੋਂ ਕਦੇ ਇਸ ਤਰ੍ਹਾਂ ਗਿਣਦਿਆਂ ਗਿਣਦਿਆਂ ਭਾਈ ਬਾਹਲਾ ਖੁਸ਼ ਹੋ ਗਿਆ ਮਾਇਆ ਨੂੰ ਵੇਖ ਕੇ। ਉਸ ਵੇਲੇ ਮਾਰਾ ਕਹਿਣ ਲੱਗੇ ਵੇਖ ਕੇ ਪੁੱਤਰ ਇਸ ਵਿੱਚ ਤਾਂ ਚਿੱਤ ਲਾਇਆ, ਆਪਦੇ ਚਿਹਰੇ ਨੂੰ ਸ਼ੀਸ਼ੇ ਨਾਲ ਵੇਖ, ਕਾਲਾ ਹੋ ਗਿਆ ਕਿ ਨਹੀਂ। ਇਵੇਂ ਮਨ ਨੂੰ ਕਾਲਾ ਕਰ ਦੂੰਗੀ, ਪਦਾਰਥ ਮੋਹ ਨਹੀਂ ਕਰਨਾ ਚਾਹੀਦਾ। ਕਿਉਂ ਕਹਿ ਕੇ ਪੁੱਤਰ ਦਾ ਮੋਹ ਛਡਾ ਦਿੱਤਾ ਸੀ ਸੱਚੇ ਪਾਤਸ਼ਾਹ ਨੇ, ਕਿਉਂ ਪੁੱਤਰ ਦੀ ਪਰਖ ਕੀਤੀ ਸੀ ਅਤੇ ਭਾਂਤੀ ਭਤੀਜਿਆਂ ਦੀ ਪਰਖ ਕੀਤੀ ਸੀ। ਸਾਉਣ ਮਨ ਦੇ ਤਾਂ ਮਹਾਰਾਜ ਸਾਹਿਬ ਜੀ ਨੇ ਜਿਸ ਵਕਤ ਹਰੀਪੁਰ ਦੀ ਰਿਆਸ ਵਿੱਚ ਕਾਰ ਦੀ ਲੋੜ ਸੀ ਗੋਇੰਦਵਾਲ ਸਾਹਿਬ ਦੀ ਆਵਾਜ਼ ਕਰਨ ਵਾਸਤੇ, ਇਹਨੂੰ ਭੇਜਣ ਲੱਗੇ ਹੈ। ਇਹਦੀ ਮਾਤਾ ਨੇ ਕਿਹਾ ਮਹਾਰਾਜ ਮੇਰੇ ਪੁੱਤਰ ਨੂੰ ਡਾਕਣੀਆਂ ਪ੍ਰੇਤਣੀਆਂ ਖਾ ਜਾਣਗੀਆਂ। ਮਹਾਰਾਜ ਕਹਿਣ ਲੱਗੇ ਨਹੀਂ, ਇਹਦੇ ਰਾਖੇ ਗੁਰੂ ਸਾਹਿਬ ਜੀ ਆਪਣੇ ਹੱਥਾਂ ਰੁਮਾਲ ਸੁਰਜੀਤ ਜੀ ਨੂੰ ਦਿੱਤਾ। ਸੌਣ ਮਲ ਜੀ ਜਾ ਕੇ ਲੈ ਕੇ ਜਦੋਂ ਗਏ ਹਰੀਪੁਰ ਦਾ ਰਾਜੇ ਦਾ ਪੁੱਤਰ ਉਸੇ ਦਿਨ ਪੁੱਜ ਗਿਆ ਜਦੋਂ ਮੈਂ ਪੁੱਜੇ। ਉਹਨਾਂ ਨੂੰ ਕਿਹਾ ਕਿ ਜਿਉਂਦਾ ਮੈਂ ਕਰ ਸਕਦਾ ਹਾਂ ਮਹਾਰਾਜ ਦੇ ਬਲ ਨਾਲ, ਰੁਮਾਲ ਧੋ ਕੇ ਸਤਨਾਮ ਮੰਤਰ ਪੜ੍ਹਕੇ ਉਹ ਬੱਚੇ ਮਰੇ ਦੇ ਮੂੰਹ 'ਚ ਪਾ ਕੇ ਜਿਉਂਦਾ ਹੋ ਗਿਆ। ਰਾਜੇ ਨੂੰ ਸਿੱਖ ਮੰਨ ਵਜ਼ੀਰਾਂ ਸਮੇਤ ਅਹਿਲਕਾਰਾਂ ਸਮੇਤ ਪ੍ਰਵਾਨ ਕਰ ਲਿਆ। ਉਸ ਵਕਤ ਭਾਈ ਸੌਣ ਮਲ ਨੂੰ ਜੋ ਕਿਸੇ ਦੀ ਲੋੜ ਹੁੰਦੀ ਚੀਜ਼ ਦੀ, ਰੁਮਾਲ ਤੋਂ ਆਪਦੀ ਕਾਮਨਾ ਪੂਰੀ ਕਰ ਦਿੰਦਾ ਲੋਕਾਂ ਦੀ, ਕਿਉਂ ਇਹਦੀ ਬੜੀ ਪ੍ਰਗਤਾ ਹੋ ਗਈ ਪਹਾੜਾਂ ਦੇ ਵਿੱਚ। ਇੱਕ ਵਿੱਚ ਖਿਆਲ ਹੋ ਗਿਆ ਵੀ ਕਾਸ਼ ਤਾਂ ਗੁਰੂ ਸਾਹਿਬ ਨੂੰ ਭੇਜਤੀ ਜਿੰਨੀ ਕੁ ਲੋੜ ਸੀ ਮਕਾਨ ਬਣਨ ਦੀ। ਜੇ ਇੱਥੇ ਵੀ ਇਹਦਾ ਠੀਕ ਹੈ, ਰੁਮਾਲ ਸੀ ਕਰਾਮਾਤ ਹੈ, ਜੇ ਰੁਮਾਲ ਉੱਥੇ ਗਿਆ ਗੁਰੂ ਸਾਹਿਬ ਲੈ ਲੈਣਗੇ, ਮੇਰੇ 'ਚ ਕੋਈ ਕਰਾਮਾਤ ਨਹੀਂ ਰਹਿਣੀ। ਇਸ ਲਾਲਚ ਵਿੱਚ ਲੱਗਾ ਰਿਹਾ। ਸਤਿਗੁਰੂ ਜੀ ਹੁਕਮਨਾਮਾ ਭੇਜਿਆ ਕਿ ਭਾਈ ਸੌਣ ਮਲ ਕਾਰਜ ਪੂਰਾ ਹੋ ਗਿਆ ਜਿਸ ਵਾਸਤੇ ਗਏ ਸੀ, ਤੁਸੀਂ ਹੁਣ ਸ੍ਰੀ ਗੋਇੰਦਵਾਲ ਸਾਹਿਬ ਆ ਜਾਓ। ਪਰਵਾਨੇ ਨੂੰ ਸੁਣ ਕੇ ਕਾਲੂ ਟੋਲਾ ਕਰਦਾ ਵੀ ਅਜੇ ਇੱਧਰੋਂ ਰਾਜਾ ਮੈਨੂੰ ਆਉਣ ਨਹੀਂ ਹੁੰਦਾ, ਹੋਰ ਕਈ ਕੰਮ ਹੈ। ਸਤਿਗੁਰੂ ਜੀ ਨੂੰ ਸਮਝ ਲਿਆ ਇਹਦੇ ਅੰਦਰ ਰੁਮਾਲ ਦਾ ਲਾਲਚ ਹੋ ਗਿਆ। ਆਪ ਸੁਖੇ ਸੁਖ ਮਹਾਰਾਜ ਜੀ ਨੂੰ ਰੁਮਾਲ ਉੱਥੋਂ ਖਿੱਚ ਲਿਆ, ਇਹਦੇ ਕੋਲ ਗੁਪਤ ਹੋ ਗਿਆ। ਜਦੋਂ ਵੇਖਿਆ ਮੇਰੇ ਕੋਲ ਰੁਮਾਲ ਹੈ ਨਹੀਂ ਤੇ ਮੈਂ ਹੁਣ ਜੇ ਲੋੜ ਪੈਗੀ ਕਾਹਦੇ ਨਾਲ ਕਰਾਮਾਤ ਵਰਤਾਂਗਾ। ਉਸੇ ਵੇਲੇ ਤਿਆਰ ਹੋ ਕੇ ਕਹਿੰਦੇ ਰਾਜਾ ਮੈਂ ਤਾਂ ਜਾਣਾ। ਰਾਜਾ ਕਹਿਣ ਲੱਗਾ ਮਹਾਰਾਜ ਮੈਨੂੰ ਵੀ ਨਾਲ ਲੈ ਚੱਲੋ। ਸੰਗਿਆਂ ਤੋਂ ਵਿਛਾਉਣ ਵਾਸਤੇ ਹਰੀਪੁਰ ਵਾਲੇ ਰਾਜੇ ਨੂੰ ਵੀ ਨਾਲ ਲਿਆਇਆ। ਲਿਆਉਣ ਤੋਂ ਬਾਅਦ ਸਾਹਿਬ ਸੰਗਤ ਜੀ ਇਹਨੂੰ ਦਰਸ਼ਨ ਕਰਨ ਵਾਸਤੇ ਬੇਨਤੀ ਕੀਤੀ। ਹਜ਼ੂਰ ਨੂੰ ਕਿਹਾ ਜੇ ਦਰਸ਼ਨ ਕਰਨੇ ਹੈ ਉਹਨੂੰ ਤਾਂ ਸਾਡਾ ਹੁਕਮ ਨਹੀਂ ਹੈ, ਚੰਚਲ ਚਿੱਤ ਕਰਨ ਵਾਲਿਆਂ ਦੇ ਬੁਲਾਰ ਦਈਏ ਅਸੀਂ। ਦਰਸ਼ਨ ਜੇ ਕਰਨੇ ਉਹ ਸਾਰੀਆਂ ਸਫੈਦ ਵਸਤੂ ਪਹਿਰ ਕੇ ਰਾਣੀਆਂ ਵੀ ਆਉਣ ਅਤੇ ਝੁੰਡ ਕੋਈ ਨਾ ਕੱਢੇ। ਗੁਰੂ ਸਾਹਿਬ ਸਾਰੇ ਦੇ ਪਿਤਾ ਵੀ ਨਿਆਈ ਹੁੰਦੇ ਹਨ। ਇਹ ਜਦੋਂ ਵਚਨ ਕੀਤੇ ਕਿਉਂ ਪ੍ਰਵਾਨ ਕਰਾ ਕੇ ਸੌਣ ਮਲ ਗਿਆ। ਰਾਜੇ ਨੂੰ ਦਰਸ਼ਨ ਕੀਤੇ, ਅਹਿਲਕਾਰਾਂ ਵਜ਼ੀਰਾਂ ਨੂੰ ਦਰਸ਼ਨ ਕੀਤੇ। ਨਮਸਕਾਰ ਚੀਲੀ ਸਾਹਿਬ ਪਕੜੀ ਹੋਈ ਮਹਾਰਾਜ ਖੜੋਤੇ ਹੈ। ਚੁਬਾਰੇ ਸਾਹਿਬ ਦਰਸ਼ਨ ਕਰਕੇ ਅੱਗੇ ਅੱਗੇ ਲੰਘੇ ਜਾਂਦੇ ਆ ਸਾਰੇ। ਰਾਣੀਆਂ ਨੇ ਆ ਕੇ ਦਰਸ਼ਨ ਕੀਤੇ ਸਾਰੇ ਨੰਗੇ ਚਿਹਰੇ ਤੇ, ਸਫੈਦ ਵਸਤਰੇ ਨੇ ਸਾਰੀਆਂ ਦੇ ਪਹਿਰੇ ਹੋਏ ਹਨ। ਜਿਹੜੀ ਨਵੀਂ ਇੱਕ ਰਾਣੀ ਵਿਆਹੀ ਸੀ ਸੰਗੀ ਦਾ ਰੂਪ ਵੇਖ ਕੇ ਝੱਟ ਕੜਵਾ ਕਰ ਲਿਆ। ਮਹਾਰਾਜ ਸਾਹਿਬ ਦੇ ਬਚਨ ਨਿਕਲਦੇ ਕਹਿੰਦੇ ਕਗਲੀ ਕਿਸ ਵਾਸਤੇ ਆਈ ਸੀ, ਸਤਿਗੁਰੂ ਪਿਤਾ ਵੀ ਨਹੀਂ ਆਏ ਹੁੰਦੇ ਜੋ ਦਰਸ਼ਨ ਨਹੀਂ ਸੀ ਕਰਨੇ। ਉਹ ਉਸੇ ਵੇਲੇ ਕਗਲੀ ਹੋ ਕੇ ਚਲੀ ਗਈ ਜਿਹੜੀ ਮਹਾਰਾਜ ਸਾਹਿਬ ਫਿਰ ਸੱਚੇ ਸੱਚ ਨੂੰ ਲੱਕੜੀਆਂ ਲੈਣ ਗਏ ਦੇ ਨਾਲ ਵਿਆਹੀ ਸੀ। ਇਸ ਪ੍ਰਕਾਰ ਸਾਹਿਬ ਸੰਗਤ ਜੀ ਸੌਣ ਮਲ ਦੀ ਪਰਖ ਕੀਤੀ ਸੀ। ਸੌਣ ਮਲ ਨੂੰ ਕਿਹਾ ਸੌਣ ਮਲ ਹੈ ਇੱਕ ਰੁਮਾਲ ਨੂੰ ਵੇਖ ਕੇ ਲਾਲਚ ਕੀਤਾ, ਜਾਂ ਪਹਾੜਾਂ ਦੀ ਸਿੱਖੀ ਸਾਰੀ ਤੈਨੂੰ ਬਖਸ਼ੀ, ਆਹ ਰੁਮਾਲ ਵੀ ਲੈ ਲਾ। ਪਰ ਤਾਂ ਇੰਨੀ ਗੱਲ ਦਾ ਮਾਣ ਕਰ ਲਿਆ ਉਹ ਭਤੀਜਿਆਂ ਦੀ ਪਰਖ ਕੀਤੀ ਸੀ। ਪੁੱਤੀ ਭਾਪੀ ਜਵਾਈ ਸਕੀ, ਸਕਾ ਜਵਾਈ ਜੋ ਭਾਈ ਦੂਸਰਾ ਰਾਮਾ ਜੀ ਸੀ, ਬੀਬੀ ਦਾਨੀ ਦਾ ਪਤੀ ਸੀ ਜੋ ਸਰਦਾਰ ਦੀ ਪੁੱਤਰੀ ਦਾ, ਉਹਦਾ ਵੀ ਮਹਾਰਾਜ ਨੇ ਪਰਖ ਕੀਤੀ। ਜੋ ਥੜੇ ਸਾਹਿਬ ਬਣਾਉਣ ਲੱਗੇ ਸੀ ਥੜੇ ਮਹਾਰਾਜ ਤਿਹਾਤ ਹੈ, ਇਹ ਕਹਿਣ ਲੱਗਾ ਸੱਚੇ ਪਾਤਸ਼ਾਹ ਆਪ ਜੀ ਦੀ ਉਮਰ ਵੱਡੀ ਹੋ ਗਈ ਹੈ, ਤੁਸੀਂ ਜਿਵੇਂ ਦੱਸਦੇ ਹੋ ਭੁੱਲ ਜਾਂਦੇ, ਮੈਂ ਤਾਂ ਉਵੇਂ ਬਣਾਉਣਾ। ਸੁਣ ਕੇ ਗੁਰੂ ਸਾਹਿਬ ਚੁੱਪ ਕਰ ਰਹੇ, ਹੁੰਦਾ ਇਹ ਸਾਡੀ ਅਵਸਥਾ ਨੂੰ ਤਰਖਣ ਲੱਗ ਗਿਆ। ਸਿੱਖ ਸੰਗਤਾਂ ਵੀ ਸਮਝ ਗਈਆਂ
गुरु रामदास साहब के पास आके पुरखा जी ने दस के गए उन्हें नहीं कुछ बनाया आयो उस वे आप घर तक पहुंच गए कहने लगे महाराज साजी मत जी भुलन हार है आप गुरु बख्शे लो जिन्हें आप दस दो महाराज सामू चेता भुल जाता फिर आप कृपा करके बखो संगत क्यों परखे गए पूर्ण उतरे जो बौली साहब के पहली पौड़ी है उस पौड़ी देते महाराज साहब का खड़ा साहब है जो गुरु रामदास साहब को बनवाया इस प्रकार साहब संगत जी गुरु महाराज सन पुत्रा भतीजिया जवाया सारे पढ़ के वेखिया लाहे सबने तो मनोकमान सारे ने मन का हंकार तोड़ दिता सी सतगुरु रामदास साहब सके पातशाह ने के गुरता के योग जान के जिन्हें वो बेदियां पे छोटिया का कोई की वरदान का समा सी उसने गुरु दशम पातशाह ने बिचे बनारी के लिखे है जब

ਇਸ ਪ੍ਰਕਾਰ ਗੁਰੂ ਰਾਮਦਾਸ ਸਾਹਿਬ ਗੁਰਕਾ ਗੱਦੀ ਤੇ ਬਿਰਾਜਮਾਨ ਹੋਏ। 1627 ਬਿਕਰਮੀ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਦੇ ਚੱਕ ਦੇ ਤਾਈ ਵਸਾਇਆ ਤੇ ਕਾਇਮ ਜਿੱਥੇ ਸਭ ਸੰਘ ਜੀ ਹੰਸ ਹੋਏ, ਜਿਸ ਵਾਰ ਆਪ ਨੂੰ ਲਾ ਕੇ ਅੰਮ੍ਰਿਤਸਰ ਸਰਵੇਸ਼ਕ ਵਾਦੀ ਜਿਸ ਨਾਤੇ ਕੌਆ ਹੰਸ ਉਹ ਹੈ, ਉਹ ਕਾਇਮ ਹੰਸ ਹੋਏ ਵਿਸਾਖੀ ਦੇ ਜੋੜ ਮੇਲੇ ਨੂੰ ਸਾਧ ਸੰਗਤ ਜੀ, ਜਿਸ ਨੂੰ ਪਿੰਗਲਾ ਜੋ ਪੱਤੀ ਆਏ ਰਾਜੇ ਦਾ ਲੜਕੀ ਦਾ ਰਾਜ ਕੌਰ ਦਾ ਪਤੀ ਸੀ, ਉਹ ਵੀ ਪਿੰਗਲਾ ਤੇ ਕੋਹੜੇ ਦਾ ਮਿਟ ਗਿਆ, ਰਾਜੀ ਹੋ ਗਿਆ ਸੀ। ਇਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਅੰਮ੍ਰਿਤਸਰ ਸਾਹਿਬ ਚ 52 ਗੋਤ ਵਸਾਏ ਤੇ ਗੁਰਪੁਰੀ ਇੱਕ ਕੇਂਦਰ ਬਣਾਇਆ ਸਿੱਖ ਪੰਥ ਦੇ ਅੰਦਰ, ਸੰਸਾਰ ਦੇ ਭਾਈ ਉਪਦੇਸ਼ ਦੇਣ ਵਾਸਤੇ ਪਰਮ ਪਵਿੱਤਰ ਤੇ ਤੀਰਥਾਂ ਦਾ ਤੀਰਥ ਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਸੱਚੇ ਪਾਤਸ਼ਾਹ ਰਚਨਾ ਕੀਤਾ। ਇਸ ਪ੍ਰਕਾਰ ਸੰਗੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੀ ਜਿਹੜੀ ਮਹਿਮਾ ਹੈ ਉਹ ਕਹੀ ਨਹੀਂ ਜਾਂਦੀ, ਸ਼ਬਦ ਦੀ ਕਥਾ ਕਰਨੀ ਹੈ। ਗੁਰੂ ਮਹਾਰਾਜ ਸਾਹਿਬ ਦੇ ਗੁਣ ਕਿਵੇਂ ਕਹੇ ਜਾਣ, ਮੋਹ ਮਲ ਵਸਤੀ ਉਹ ਕਾਮ ਗਏ ਕੇਸ ਪੁਛਾਲੇ, ਜਿਵੇਂ ਮੋਹ ਰੂਪੀ ਪਹਿਲਵਾਨ ਨੂੰ ਜਿਸ ਮੋਹ ਨੇ ਜਿਹੜੇ ਵਸ਼ਿਸ਼ਟ ਨੂੰ ਜਿਹੜਾ ਜੰਕ ਨੂੰ ਉਸ ਕਾਮ ਦੇ ਤਾਈ ਗੁਰੂ ਸਾਹਿਬ ਜੀ ਨੇ ਸਿੱਖਾਂ ਦੇ ਹਿਰਦੇ ਜਿਹੜੇ ਸੰਸਕਾਰ ਆ ਇਹੋ ਹੀ ਕਾਮ ਦੇ ਕੇਸ ਹੋਣਗੇ, ਕਾਮ ਨੂੰ ਕਾਮ ਦੇ ਸੰਸਕਾਰ ਰੂਪੀ ਕੇਸਾਂ ਤੋਂ ਪਕੜ ਕੇ ਪਟਕਾਇਆ ਸੱਚੇ ਪਾਤਸ਼ਾਹ ਜੀ ਨੇ। ਜਿਸ ਕਾਮ ਨੇ ਸਿੰਘੀ ਜਿਸ ਵਰਗੀਆਂ ਨੂੰ ਵੇਦ ਦਾ ਪਾਠ ਭੁੱਲ ਗਿਆ, ਹਮਨ ਭੁੱਲ ਗਿਆ, ਜਿਸ ਕਾਮ ਨੂੰ ਭਟਕਾ ਤੇ ਸੀ ਐਜਰ ਰਿਸ਼ੀ ਮੁਨੀ, ਉਹਨੂੰ ਕੇਸਾਂ ਤੋਂ ਪਕੜ ਕੇ ਸੰਸਕਾਰਾਂ ਤੋਂ ਪਕੜ ਕੇ ਸਰਗੂ ਸੱਚੇ ਪਾਤਸ਼ਾਹ ਜੀ ਨੂੰ ਭਟਕਾ ਕੇ ਮਾਰਿਆ ਹੈ, ਪਛਾੜ ਦਿੱਤਾ ਜੀ ਧੋਬੀ ਪੱਲੇ ਦੇ ਉੱਤੇ ਬਸ ਨੂੰ ਪਛਾੜਦਾ ਹੈ, ਕਾਮ ਗਏ ਕੇਸ ਪਛਾੜਿਓ, ਕ੍ਰੋਧ ਖੰਡ ਪ੍ਰਚੰਡ, ਜਿਸ ਕ੍ਰੋਧ ਨੇ ਪ੍ਰਚੰਡ ਪੁੱਛੇ ਨੇ ਖੰਡ ਦਿੱਤੀ ਸਾਰੀ ਦੁਨੀਆ। ਜਦੋਂ ਪਰਸ਼ੁਰਾਮ ਨੂੰ ਕ੍ਰੋਧ ਆਇਆ ਆਪਣੇ ਪਿਤਾ ਜਮਦਗਨੀ ਦੇ ਮਾਰਨ ਤੋਂ, ਸੰਸਰ ਵਾਹੂ ਦੇ ਤਾਈ ਇਹਨੇ ਕਤਲ ਕਰ ਦਿੱਤਾ, ਉਦੋਂ ਬਾਅਦ ਪਰਨ ਕਰ ਲਿਆ ਕਿ ਮੇਰੀ ਮਾਤਾ ਨੇ ਰੇਣਕਾ ਨੇ 7 ਹੱਥਾਂ ਮਾਰੀਆਂ ਛਾਤੀ ਤੇ ਮੂੰਹ ਤੇ ਪੱਟਾਂ ਤੇ, ਹੁਣ ਮੈਂ 21 ਵਾਰ ਛਤਰੀ ਖਤਮ ਕਰਾਂਗਾ। ਇਹ ਕਰਨ ਕਰਕੇ ਸਾਧ ਸੰਗਤ ਜੀ ਛਤਰੀਆਂ ਨੂੰ 21 ਵਾਰੀ ਮਾਰ ਕੇ ਪਰਸ਼ੁਰਾਮ ਨੇ ਉਸ ਵੇਲੇ ਇਹਨਾਂ ਦੇ ਲੋਕ ਇਸ ਪ੍ਰਕਾਰ ਪਰਸ਼ੁਰਾਮ ਨੂੰ ਰੋਣਾ ਪਿਆ, ਜਿਸ ਕ੍ਰੋਧ ਨੇ ਖੰਡ ਖੰਡ ਕੇ ਟੁਕੜੇ ਆਪ ਜੀ ਦੇ ਤਾਈ ਕ੍ਰੋਧ ਸੁਭਾਅ ਪੈਦਾ ਕਰਨ ਵਾਸਤੇ ਬਾਬੇ ਸ੍ਰੀ ਚੰਦ ਨੇ ਪਰਖਣ ਵਾਸਤੇ ਕਿਹਾ ਸੀ, ਮਹਾਰਾਜ ਅੰਮ੍ਰਿਤਸਰ ਚ ਦਰਸ਼ਨ ਕਰਨ ਆਏ ਤੇ ਕਹਿਣ ਲੱਗੇ ਮਹਾਰਾਜ ਦਾੜਾ ਉਹਦਾ ਬੜਾ ਲੰਮਾ ਹੈ, ਕੀ ਕਾਰਨ ਹੈ? ਹਜੂਰ ਨੇ ਆਪਣੇ ਹੱਥ ਵਿੱਚ ਕਮਲਾ ਵਿੱਚ ਦਾੜਾ ਪਕੜ ਲਿਆ, ਬਾਬੇ ਸ੍ਰੀ ਚੰਦ ਦੇ ਚਰਨਾਂ ਦਾ ਹੱਥ ਚਲਾਇਆ, ਕਹਿਣ ਲੱਗੇ ਚਰਨ ਸਾਫ ਕਰਨ ਵਾਸਤੇ ਦਾੜਾ ਵਧਾਇਆ। ਜਦੋਂ ਇਹ ਬਚਨ ਕਹੇ ਬਾਬਾ ਸ੍ਰੀ ਚੰਦ ਦੀ ਉਲਟ ਕੇ ਮਹਾਰਾਜ ਦੇ ਚਰਨੀ ਭੈ ਗਏ, ਕਹਿਣ ਲੱਗੇ ਮਹਾਰਾਜ ਤੁਸੀਂ ਤਾਂ ਮੇਰੇ ਪਿਤਾ ਗੁਰੂ ਨਾਨਕ ਸਾਹਿਬ ਦਾ ਚੌਥਾ ਸਰੂਪ, ਮੈਂ ਆਪਦੇ ਚਰਨ ਸਾਡੇ ਦਾੜੇ ਨਾਲ ਚੜਾ ਸਕਦਾ, ਇਸੇ ਮਾੜਾ ਗਰੀਬੀ ਨਾਲ ਤੁਸੀਂ ਇਸ ਦਾਤ ਨੂੰ ਪ੍ਰਾਪਤ ਕੀਤਾ ਹੈ। ਇਹ ਸ੍ਰੀ ਚੰਦ ਬੜਾ ਤਪੱਸੀ ਸੀ, ਜਿਹੜਾ ਤੇਜ ਸੁਭਾਅ ਦੇ ਨਾਲ ਉਹ ਪੁੱਛਣਾ ਚਾਹੁੰਦਾ ਸੀ, ਸੰਗੀ ਨੂੰ ਉਤਰੇ ਉਸ ਰਮਾਈ ਨੇ ਤਾਂ ਜਿੱਥੇ ਕ੍ਰੋਧ ਕਰਨਾ ਬਣਦਾ ਸੀ ਕਿ ਸਾਨੂੰ ਇਹ ਉੱਤੋਂ ਪਰਖਣ ਵਾਸਤੇ ਕਿਹਾ, ਉੱਥੇ ਮਹਾਰਾਜ ਸਾਹਿਬ ਜੀ ਨੂੰ ਉਸ ਕ੍ਰੋਧ ਨੂੰ ਖੰਡ ਖੰਡ ਕਰਕੇ ਨੇੜ ਦਿੱਤਾ, ਨਿਮਰਤਾ ਦੇ ਸਰੋਵਰ ਵਿੱਚ ਆਪ ਇਸ਼ਨਾਨ ਕਰਦੇ ਹੈ ਤੇ ਸ੍ਰੀ ਚੰਦ ਨੂੰ ਵੀ ਨਿਮਰਤਾ ਵਿੱਚ ਲੈ ਆਉਂਦਾ। ਏਡੀ ਵੱਡੀ ਵਡਿਆਈ ਗੁਰੂ ਰਾਮਦਾਸ ਸਾਹਿਬ ਉਹ ਸਿੱਖਾਂ ਦੇ ਵੀ ਕ੍ਰੋਧ ਨੂੰ ਜਿਹੜਾ ਖੰਡਣ ਵਾਲਾ ਸਾਰੀ ਦੁਨੀਆਂ ਨੂੰ ਸਿੱਖਾ ਹੈ ਉਹਨੂੰ ਵੀ ਮਹਾਰਾਜ ਸਾਹਿਬ ਘੱਟ ਦਿੰਦੇ ਹੈ। ਅਸੀਂ ਉਪਕਾਰੀ ਹੈ ਸਤਿਗੁਰੂ ਜਿਨ੍ਹਾਂ ਦੇ ਹਿਰਦੇ ਵੀ ਗੁਰੂ ਰਾਮਦਾਸ ਸਾਹਿਬ ਦੱਸ ਜਾਂਦੇ ਹੈ। ਕ੍ਰੋਧ ਖੰਡ ਪ੍ਰਚੰਡ ਲੋਭ ਅਪਮਾਨ ਸੋ ਝਾੜਿਓ, ਜਿਸ ਲੋਭ ਨੂੰ ਨਿਆਦਰੀ ਦੇ ਨਾਲ ਸਾਰਿਆਂ ਦੀ ਝਾੜ ਪਿਛੋੜ ਕੀਤੀ ਹੈ, ਜਿਸ ਵਿਸ਼ਵਾਮਿਤਰ ਨੇ ਲੋਭ ਵਿੱਚ ਆ ਕੇ ਸੂਰ ਦਾ ਰੂਪ ਧਾਰ ਕੇ ਹਰੀਚੰਦ ਦਾ ਦਾਗ ਪੱਟਣਾ ਸ਼ੁਰੂ ਕਰ ਦਿੱਤਾ ਸੀ, ਉਸ ਲੋਭ ਨੂੰ ਮਹਾਰਾਜ ਸਾਹਿਬ ਜੀ ਨਰਾਦਰੀ ਦੇ ਨਾਲ ਝਾੜ ਦਿੱਤਾ ਹੈ। ਉਹ ਛੱਬੇ ਲਾਲਚੀ ਦੁਨੀ ਕੇ ਹਰਸੋਂ ਲਿਬਲਾਈ, ਸਿੱਖਾਂ ਦੀ ਲਿਪ ਪਰਮੇਸ਼ਰ ਨਾਲ ਲਵਾ ਕੇ ਮਾਇਆ ਦੇ ਢੇਰ ਪਏ ਰਹਿੰਦੇ ਗੁਰੂ ਰਾਮਦਾਸ ਸਾਹਿਬ ਦੇ ਪਾਸ, ਉਹ ਕਈ ਹੱਥ ਨਾਲ ਛਾਇਆ ਕਰਦੇ ਕਰੇ ਪਿਰਸੀ ਚੰਦ ਸਾਂਭੀ ਜਾਂਦਾ ਲਾਲਚ ਹੋ ਕਰਕੇ, ਪਰ ਅੰਤ ਨੂੰ ਉਹ ਪਿਰਸੀ ਚੰਦ ਦੀ ਮੁਕਦਮਿਆਂ ਤੇ ਮਾਇਆ ਲੱਗੀ, ਹੱਥ ਨਾਲ ਕਿਸੇ ਪਾਸੇ ਚੰਗੇ ਆਈ। ਇਸ ਪ੍ਰਕਾਰ ਸਾਹਿਬ ਸਿੰਘ ਜੀ ਉਸ ਲੋਕ ਨੂੰ ਨਿਰਾਦਰੀ ਨਾਲ ਗੁਰੂ ਸਾਹਿਬ ਨੇ ਧਾਰ ਕਿਸ਼ੋਰ ਕੀਤਾ ਹੈ। ਲੋਕ ਮਾਨ ਵਿਚਾਰੇ ਜਨਮ ਕਾਲ ਕਰ ਜੋੜ ਹੁਕਮ ਹੋ ਜੋ ਹੋਏ ਸੋ ਮੰਨੇ,
ਜਿਹੜਾ ਜਨਮ ਦਾ ਸਮਾਂ ਹੈ ਤੇ ਕਾਲ ਅੰਤ ਦਾ ਸਮਾਂ ਹੈ, ਇਹ ਦੋਵੇਂ ਹੱਥ ਜਿਹੜੀ ਗੁਰੂ ਸਾਹਿਬ ਦੇ ਅੱਗੇ ਖਲੋਤੇ ਆ ਦੋਵੇਂ ਸਮੇਂ, ਜੋ ਮਾਰਾ ਆਪਦਾ ਹੁਕਮ ਹੋਵੇ ਅਸੀਂ ਮੰਨਿਆ ਕਰੀਏ, ਇਹ ਦੋਵੇਂ ਭੂਤ ਜੋ ਕਾਲ ਜਨਮ ਕਾਲ ਤੇ ਮ੍ਰਿਤੂ ਕਾਲ ਦੋਵੇਂ ਮਹਾਰਾਜ ਦੀ ਆਗਿਆ ਵਿੱਚ ਹੈ, ਜਿਸ ਨੂੰ ਹੁਕਮ ਹੁੰਦਾ ਜਨਮ ਧਾਰ ਲੈਂਦਾ, ਜਿਸ ਨੂੰ ਹੁਕਮ ਹੁੰਦਾ ਉਹ ਸਰੀਰ ਛੱਡ ਜਾਂਦਾ, ਇਹ ਪਾਰਗਮ ਪਰਮੇਸ਼ਰ ਨੂੰ ਸਭੀ ਰਾਮਦਾਸ ਜੀ ਹਨ। ਹੁਕਮ ਜੋ ਹੋਏ ਸੋ ਮੰਨੇ, ਪਗ ਸਾਗਰ ਤਾਰਿਓ, ਸੰਸਾਰ ਸਮੁੰਦਰ ਨੂੰ ਤਾਰਨਾ ਕੀਤਾ ਨਾਮ ਦੇ ਜਹਾਜ਼ ਤੇ ਚਾੜ ਕੇ, ਸਿੱਖ ਤਾਰਿਓ ਸੋ ਪ੍ਰਸੰਨ, ਉਹ ਭਲੀ ਪ੍ਰਕਾਰ ਪ੍ਰਸੰਨ ਜਿਹਨਾਂ ਸਿੱਖਾਂ ਦੇ ਹੋਏ, ਉਹਨਾਂ ਨੂੰ ਤਾਰਤਾ ਸੰਸਾਰ ਤੋਂ, ਜਹਾਜ਼ ਵੀ ਨਹੀਂ ਆਈ ਜੀਵ ਨੂੰ ਉਹਨਾਂ ਦੇ ਬਣਾ ਤੇ। ਇਹੋ ਜਿਹੇ ਗੁਰੂ ਰਾਮਦਾਸ ਸਾਹਿਬ ਗਰੀਬ ਨਿਵਾਸ ਕੇ ਪਾਤਸ਼ਾਹ ਸਿੱਖ ਤਾਰੇ ਸਰ ਆਦਿ ਪਦ ਸੱਚੋ ਤਖਤ, ਸਿਰਕੇ ਜਿਨ੍ਹਾਂ ਦੇ ਚੌਰ ਹੈ, ਸਿਰਕੇ ਜਿਨ੍ਹਾਂ ਦੇ ਸ਼ਬਦ ਝੂਲ ਰਿਹਾ ਹੈ, ਸੱਚਾ ਗੁਰਿਆਈ ਦੇ ਤਖਤ ਤੇ ਗੁਰੂ ਰਾਮਦਾਸ ਸਾਹਿਬ ਰਾਜਮਾਨ ਹਨ, ਜਿਨ੍ਹਾਂ ਦੇ ਸਿਰਕੇ ਪ੍ਰਕਾਸ਼ ਰੂਪੀ ਸ਼ਬਦ ਝੂਲ ਰਿਹਾ ਹੈ, ਜਿਵੇਂ ਜਸ ਰੂਪੀ ਚੌਰ ਝੂਲ ਰਿਹਾ ਹੈ, ਸਰੂਪ ਰੂਪੀ ਸੱਚੇ ਤਖਤ ਤੇ ਬਿਰਾਜਮਾਨ ਹਨ, ਯੋਗ ਭੋਗ ਸੰਜਿਤ ਵੱਲ ਸਾਰੇ ਦੁਨੀਆਂ ਦੇ ਯੋਗ ਜਿਤਨੇ ਹਨ, ਤੇ ਦੁਨੀਆਂ ਦੇ ਜਿਵੇਂ ਰਾਜ ਆਦਿਕਾ ਦੇ ਭੋਗ ਪਦਾਰਥ ਹੈ, ਸਾਰਿਆਂ ਦੇ ਸਮੇਤ ਹੈ, ਕਿਹੜਾ ਆਦਿ ਵਿਵੇਕ ਵਾਲੀ ਕਿਸ ਤੋਂ ਰਹਿਣ ਵਾਲੇ ਹੈ, ਇਸ ਪ੍ਰਕਾਰ ਦੇ ਗੁਰੂ ਰਾਮਦਾਸ ਸਾਹਿਬ ਜੀ ਦਾ ਅੱਜ ਅਵਤਾਰ ਦਾ ਦਿਹਾੜਾ ਹੈ। ਸਭ ਸੰਗਤਾਂ ਨੂੰ ਵਧਾਈ ਹੋਵੇ ਮਹਾਰਾਜ ਦੇ ਅਵਤਾਰ ਧਾਰਨ ਦੀ। ਗੁਣ ਤੇ ਕਰੇ ਮੇਗ ਮੇਗ ਦੇ ਵੇਦ ਉਚਰੇ, ਜਿਹਨੂੰ ਵੇਦ ਨਾ ਹੀ ਕੋਈ ਕਾਰਜ ਹੈ, ਨਾ ਹੀ ਕੋਈ ਕਾਰਨ, ਨਾ ਹੀ ਕੋਈ ਸੁਖਮਾ, ਨਾ ਕੋਈ ਸੁਖਮਾ, ਉਹ ਮੇਗ ਮੇਗ ਕਰ ਕਹਿੰਦਾ ਹੈ, ਉਹ ਕਿੰਨਾ ਦਿਨਾਂ ਤੋਂ ਰੂਪ ਨਾ ਦੇਖਣ ਰੰਗ ਕੋਈ ਕਿਹਾ, ਗੁਣ ਤੇ ਤਰਾ ਚੁਣਨਾ ਕਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ, ਜੋ ਸਾਰਿਆਂ ਦੇ ਸੱਤਾ ਮੱਤ ਹੋ ਕੇ, ਸਾਰਿਆਂ ਦਾ ਅਭਿਸ਼ਾਨ ਸਰੂਪ ਹੋ ਕੇ, ਸਾਰਿਆਂ ਦਾ ਪ੍ਰਕਾਸ਼ਤਾ ਹੋ ਕੇ, ਸਾਰਿਆਂ ਦਾ ਆਸਰਾ ਰੂਪ ਹੋ ਕੇ ਬਿਰਾਜਮਾਨ ਹੈ, ਉਹ ਨਿਰਗੁਣ ਸਰੂਪ ਦੇ ਚਰਨ ਹਨਗੇ, ਅਤੇ ਸਰਗੁਣ ਸਰੂਪ ਦੇ ਜਿਵੇਂ ਰੂਪ ਧਾਰ ਕੇ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਸਾਤਨ ਸੋਇਆ, ਜਿੱਥੇ ਜਾਈਏ ਜਗਤ ਨੂੰ ਬਾਬੇ ਬਾਹਰੀਆਂ ਖਾਲੀ ਜਾਈ, ਸੋ ਘਰ ਘਰ ਬਾਬਾ ਬਾਜ ਗਏ, ਹਿੰਦੂ ਮੁਸਲਮਾਨ ਜੋ ਆਈ, ਜੋ ਵੀ ਦੁਨੀਆਂ ਚ ਆਈ ਹੋਈ ਸ੍ਰਿਸ਼ਟੀ ਹੈ, ਚਾਹੇ ਹਿੰਦੂ ਹੈ ਚਾਹੇ ਮੁਸਲਮਾਨ ਹੈ, ਸਾਰਿਆਂ ਘਰਾਂ ਚੰਦ ਸਤਿਗੁਰੂ ਜੀ ਦੇ ਪਾਈ ਪਾਇਆ ਜਾਂਦਾ, ਉਹ ਚਰਨ ਮਾਰਾ ਸਾਹਿਬ ਦੇ ਜਿਹਨਾਂ ਚਰਨਾਂ ਨੂੰ ਸਰਗੁਣ ਸਰੂਪ ਦੇ ਨੂੰ ਜੋਈ ਪਾਦ ਲਕਸ਼ਮੀ ਚਸ ਮੰਜ ਦੀਨਾ ਨਾਥ, ਜਿਹਨਾਂ ਚਰਨਾਂ ਨੂੰ ਪਾਸ ਬੈਠੀ ਬੈਠੀ ਬੀਬੀ ਕਵਲਾਂ ਦਾਸੀ, ਚਰਨ ਸਮਝੇ ਬਸਤ ਭਗਵਾਨੀ, ਜਿਸਦੇ ਚਰਨਾਂ ਵਿੱਚ ਸਾਨੂੰ ਸੰਸਾਰ ਨੂੰ ਲਿਆਉਣ ਵਾਲੀ ਮਾਇਆ ਵਸ ਰਹੀ ਹੈ, ਉਹ ਚਰਨ ਕਮਲ, ਅਤੇ ਜਿਹਨਾਂ ਚਰਨਾਂ ਕਮਲਾਂ ਨੂੰ ਮੰਜ ਉਹ ਉੱਜੇ ਜਾਣ ਕਰਕੇ ਦਿੰਦਾ, ਲਕਸ਼ਮੀ ਚਸ ਰਹੀ ਹੈ, ਮਹਾਂ ਮਾਇਆ ਤਾਂ ਕੀ ਹੈ ਛਾਇਆ, ਅਤੇ ਜੋਈ ਪਾਲ ਨਾਂਗੇ ਦੌਰੇ ਗੱਜ ਹੇਰੇ ਹੈ, ਹਾਥੀ ਦੀ ਰੱਖਿਆ ਕਰਨ ਵਾਸਤੇ ਜਿਹੜੇ ਪਵਿੱਤਰ ਚਰਨ, ਪਰ ਘਰੇ ਚੱਕਰ ਬੈਕੁੰਠ ਦੇ ਆਏ, ਗੱਜ ਹੱਸੀ ਕੇ ਪ੍ਰਾਣ ਉਵਾਰੀਏ ਨੇ, ਹਾਥੀ ਐਰਾ ਵੱਲ ਜਦੋਂ ਹਰੀਹਰ ਖੇਤਰ ਚ ਤੰਬੂਏ ਨੂੰ ਪਕੜ ਲਿਆ ਸੀ, ਉਹਦੇ ਬਚਾਉਣ ਵਾਸਤੇ ਜਿਹੜੇ ਚਰਨ ਆਏ ਸਨ ਉਹ ਪਵਿੱਤਰ ਚਰਨ, ਜੋਈ ਪਾਲ ਗੋਤਮੁਖੀ ਨਾਰ ਕੋ ਸੁਖਦ ਪਏ, ਜਿਹੜੇ ਚਰਨ ਸਰਗੁਣ ਸਰੂਪ ਵਿੱਚ ਗੋਤਮ ਦੀ ਇਸਤਰੀ ਜਿਹੜੀ ਸਿਲਾ ਬਣੀ ਹੋਈ ਸੀ, ਗੌਤਮ ਸਤੀ ਸਿਲਾ ਨਿਸਤਰੀ, ਇਹ ਗੌਤਮ ਦੀ ਸਤੀ ਇਸਤਰੀ ਜਿਹੜੀ ਸੀ, ਇਹ ਸਿਲਾ ਬਣੀ ਹੋਈ ਸੀ ਗੌਤਮ ਦੇ ਸਰਾਸ ਕਰਕੇ, ਜਾ ਪੱਥਰ ਦੀ ਸਿਲਾ ਬਣ, ਤੇਰੇ ਅੰਦਰ ਵੀ ਭੈੜਾ ਖਿਆਲ ਸੀ, ਇੰਦਰ ਦੇ ਨਾਲ ਤੋਂ ਵੀ ਵਿਚਾਰ ਕੀਤਾ ਰਿਸ਼ੀ ਨੂੰ ਛੱਡ ਕੇ, ਉਹ ਸਰਾਸ ਕਰਕੇ ਜਿਹੜੀ ਸਦਾ ਸਿਲਾ ਬਣੀ ਹੋਈ ਸੀ, ਰਾਮ ਰਹਿਗਵਤ ਚਰਨ ਸੋਹਣਿਆ ਗਈ ਸੁਰਗ ਪਰ ਬਣੇ ਬਵਾਣਾ, ਰਾਮ ਚੰਦਰ ਦੇ ਚਰਨ ਸੋਹਣ ਸਾਰ ਇਹ ਬਕੁੰਠ ਵਿੱਚ ਚਲੀ ਗਈ ਬਵਾਣਾ ਤੇ ਚੜ ਕੇ, ਇਸ ਪ੍ਰਕਾਰ ਸਾਹਿਬ ਸਿੰਘ ਜੀ ਉਹ ਗੋਤਮ ਦੀ ਜਿਹੜੀ ਇਸਤਰੀ ਸੀ ਸਿਲਾ ਬਣੀ ਹੋਈ ਸ੍ਰੀ ਰਾਮ ਚੰਦਰ ਜੀ ਦੇ ਚਰਨਾਂ ਨਾਲ ਸੋ ਕੇ ਉਹ ਕਲਿਆਣ ਨੂੰ ਪਾਈ ਸੀ, ਉਸ ਵੇਲੇ ਦੇ ਮਲਾਹ ਨੇ ਕਿਹਾ ਸੀ ਕਿ ਮਹਾਰਾਜ ਮੇਰੇ ਬੇੜੀ ਤੇ ਕਿਤੇ ਪੈਰ ਨਾ ਰੱਖਿਓ, ਤੁਸੀਂ ਜੇ ਚਰਨ ਰੱਖ ਕੇ ਮੇਰੀ ਬੇੜੀ ਨਾ ਕਿਤੇ ਜਿਵੇਂ ਅਹਲਿਆ ਦਾ ਉਧਾਰ ਕਰਦਾ, ਮੇਰੀ ਬੇੜੀ ਨਾ ਚਲੀ ਜਾਵੇ ਸਵਰਗ ਨੂੰ, ਤੇ ਮੈਂ ਫਿਰ ਕਾਹਦੇ ਨਾਲ ਮਜ਼ਬੂਰੀ ਕਰਿਆ ਕਰੂੰ, ਖੈਰ ਜੋ ਮੇਰਾ ਮੈਨੂੰ ਚਰਨ ਧੋ ਲੈਣ ਦਿਓ। ਇਸ ਬਹਾਨੇ ਨਾਲ ਰਾਮ ਚੰਦਰ ਦੇ ਚਰਨ ਉਹਨਾਂ ਨੂੰ ਧੋਤੇ ਸੀ, ਇਉਂ ਪੇਕੇ ਕਿ ਰਾਮ ਚੰਦਰ ਜੀ ਰੂਪ ਵਿੱਚ ਜਿਨ੍ਹਾਂ ਨੇ ਗੌਤਮ ਸਤੀ ਸਿਲਾ ਨਿਸਕਰੀ, ਗੌਤਮ ਦੀ ਇਸਤਰੀ ਜਿਹੜੀ ਸੀ ਸਿਲਾ ਦੇ ਨਹੀਂ ਦਾ ਨਿਸਕਾਰ ਕੀਤਾ, ਜੋਈ ਬਾਅਦ ਗੌਤਮ ਕੀ ਨਾਰ ਕੋ ਕਿਉਂ ਸਰੂਪ ਮਹਾਰਾਜ ਤੂੰ ਕਿਉਂ ਜੁਗੀ ਆਪ ਆਪੇ ਪਰਮੇਸ਼ਵਰ ਹੈ, ਤੂੰ ਸਤਿਗੁਰ ਕਿਉਂ ਜੁਗੀ ਆਪ ਆਪੇ ਪਰਮੇਸ਼ਵਰ ਹੋਣੇ ਕਰਕੇ, ਸੋ ਇਸ ਪ੍ਰਕਾਰ ਜੋਈ ਪਾਦ ਗੌਤਮ ਕੀ ਨਾਰ ਕੋ ਸੁਖ ਪਏ,
ਜੋਈ ਸਾਹਿਬ ਨੇਜਕੀ ਕੇ ਪਾਸੇ ਪਏ ਚੇਰੇ ਹੈ, ਜਿਹੜੇ ਚਰਨ ਸਾਹਿਬ ਸੰਗੇ ਜੀ ਨੇਜਕੀ ਨਾ ਸਰਨ ਭਗਤ ਹੋਇਆ, ਸਰਨ ਭਗਤ ਦੇ ਪਿੱਛੇ ਚੇਲੇ ਗੋਲੇ ਬਣ ਕੇ ਸਰਨ ਰੂਪ ਹਰ ਹੋਏ ਤੇ ਆਇਆ ਰਾਣੇ ਨੂੰ ਵੀ ਜਾਈ, ਰਾਜੇ ਦੇ ਸਾਰੇ ਰੋਗ ਕਰਕੇ ਹੱਥ ਲਾ ਕੇ ਸਰਨ ਭਗਤ ਉਸ ਵੇਲੇ ਸੰਤਰੀਆਂ ਦੀ ਰਹਿਣ ਸੁਣਾਈ ਹੋਣੇ ਕਰਕੇ ਗਿਆ ਨਹੀਂ ਸੀ, ਕਿਉਂ ਮਹਾਰਾਜ ਸਾਹਿਬ ਸਹਿਣ ਦੀ ਪੈਜ ਰੱਖੀ ਸੀ, ਪ੍ਰਗਟ ਕਰੇ ਭਗਤ ਵਡਿਆਈ। ਉਹ ਚਰਨ ਜਿਹੜੇ ਨੇਜਕੀ ਤੋਂ ਪਾਛੇ ਪਏ ਚੇਰੇ ਹੈ, ਨੀਵੀਂ ਜਾਤ ਵਾਲੇ ਸਹਿਣ ਦੇ ਪਿੱਛੇ ਉਹ ਸਹਿਣ ਦਾ ਰੂਪ ਧਾਰ ਕੇ ਚੇਰੇ ਬਣ ਕੇ ਰਾਜੇ ਦਾ ਰੋਗ ਮੇਟਿਆ ਸੀ। ਉਹ ਚਰਨ ਜੋਈ ਪਾਗ ਨੇਜਕੀ ਤੋਂ ਪਾਛੇ ਪਏ ਚੇਰੇ, ਜੋਈ ਪਾਗ ਰਿਸ਼ੀ ਮੁਨੀ ਸਭ ਸੇਵਕ ਹਨ, ਜਿਨ੍ਹਾਂ ਚਰਨਾਂ ਨੂੰ ਰਿਸ਼ੀ ਵੀ ਮੁਨੀ ਵੀ ਸਾਰੇ ਸੇਵਦੇ ਹੈ। ਜੋਈ ਪਾਗ ਕਾਜੀ ਨੇ ਪਕੜ ਕਰ ਫੇਰੇ, ਜਿਹੜੇ ਚਰਨ ਕਾਜੀ ਨੂੰ ਪਕੜ ਕੇ ਕਾਬੇ ਚ ਫੇਰੇ ਸੀ ਕਿ ਮਹਾਰਾਜ ਮੱਕੇ ਵੱਲ ਪੈਰ ਕੀਤੇ ਹੈ, ਮਹਾਰਾਜ ਕਹਿ ਜੀ ਕੇ ਰੱਬ ਦਾ ਘਰ ਹੈ ਨੀ ਭਾਈ, ਤੈਨੂੰ ਅਸੀਂ ਰੋਕ ਦੇਣੀ, ਉੱਧਰ ਕਰਦੇ ਪੈਰ ਸਤਿਗੁਰਾਂ ਦੇ ਚਰਨਾਂ ਦੇ ਨਾਲ ਮੱਕਾ ਹੋਵੇ, ਜਿੱਧਰ ਨੂੰ ਚਰਨ ਲਿਜਾਵੇ ਕਾਜੀ ਉਧਰ ਨੂੰ ਮਹਾਰਾਜ ਦੇ ਚਰਨਾਂ ਵਾਲੀ ਮੱਕਾ ਰਹੇ, ਹੈਰਾਨ ਹੋ ਗਏ ਸੀ ਉਹ ਚਰਨ। ਇਸੇ ਪ੍ਰਕਾਰ ਵਾਹਿਗੁਰੂ ਮੁਕੰਦ ਮਹਾਰਾਜ ਸ੍ਰੀ ਗੋਬਿੰਦ ਸਿੰਘ ਖੋਜ ਖੋਜ ਹੇਰੇ ਆਏ ਸੋਈ ਪਾਤਸ਼ਾਹ, ਫਿਰ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਸਾਰੀ ਦੁਨੀਆਂ ਨੂੰ ਭਾਲ ਭਾਲ ਕੇ ਵੇਖਿਆ, ਜਿਹੜੇ ਕਹਾ ਜੁਗਾ ਚੋਂ ਚਰਨ ਉਧਾਰ ਕਰਦੇ ਆਏ ਹੈ ਉਹ ਤੁਹਾਡੇ ਚਰਨ ਹਨ ਸੱਚੇ ਪਾਤਸ਼ਾਹ, ਜਿਨ੍ਹਾਂ ਚਰਨਾਂ ਦੇ ਸ਼ੋਅ ਦੇ ਨਾਲ ਸੱਚੇ ਪਾਤਸ਼ਾਹ ਜੰਤ ਜੀਆਂ ਦਾ ਉਧਾਰ ਹੋਇਆ ਹੈ, ਉਹ ਪਵਿੱਤਰ ਚਰਨ ਸੱਚੇ ਪਾਤਸ਼ਾਹ ਜਿਨ੍ਹਾਂ ਚਰਨਾਂ ਦੇ ਧਿਆਨ ਨਾਲ ਦੇਵੀ ਦਾਸ ਜਿਹੜਾ ਅੱਖਾਂ ਵਿੱਚ ਤੋੜ ਪਾ ਕੇ ਸੀ ਧੀਮ ਚੰਦ ਰਾਜੇ ਨੇ, ਉਹਦੀਆਂ ਅੱਖਾਂ ਬਚ ਗਈਆਂ ਸੀ, ਇਹੋ ਜਿਹੇ ਆਪਦੇ ਪਵਿੱਤਰ ਚਰਨ ਸੱਚੇ ਪਾਤਸ਼ਾਹ ਸੰਸਾਰ ਦੇ ਸੰਸਾਰ ਮੰਦਰੋਂ ਪਾਰ ਉਤਾਰਨ ਵਾਲੇ ਹੈ, ਇਹ ਸਰਗੁਣ ਸਰੂਪ ਦੇ ਚਰਨ ਸਮਝਣ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਤਿਗੁਰੂ ਚਰਨ ਸਮਝਣੇ, ਇਹ ਤਿੰਨੇ ਰੂਪ ਮਾਰਨ ਕੇ ਨਿਰਗੁਣ ਵੀ ਸਰਗੁਣ ਵੀ ਗੁਰਸ਼ਬਦ ਵੀ ਸਾਡਾ ਸਰੂਪ ਆਏ ਹੈ, ਇਹ ਨਿਸ਼ਚੇ ਕਰ ਲਓ। ਕਹੋ ਕਰਨ ਗੁਰ ਸੇਵੀਐ ਨਿਸ਼ਚੈ ਨਿਸ਼ਚੈ।

ਖਾਲਸੇ ਦੇ ਪਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਰਥ ਪ੍ਰਗਟ ਕਰਾਏ ਸਨ, ਜਿਨ੍ਹਾਂ ਵਿੱਚੋਂ 48 ਸਿੰਘਾਂ ਨੇ ਗੁਰੂ ਮਹਾਰਾਜ ਸਾਹਿਬ ਦੀ ਕਥਾ ਸ਼ਰਵਣ ਕਰਕੇ ਦਲੇਰ ਮੁਕਤ ਹੋ ਗਏ ਸਨ। ਭਾਈ ਮਨੀ ਸਿੰਘ ਸਾਹਿਬ ਜੀ ਜੋ ਬ੍ਰਹਮ ਗਿਆਨੀ ਸਨ,

ਇਹ ਸੁਣ ਕਰਕੇ ਬਾਬਾ ਵੀਰ ਸਿੰਘ ਨੂੰ ਦੌਨੀਆਂ ਸਾਹਿਬ ਦੀ ਸੇਵਾ ਚ ਮਹਾਰਾਜ ਨੇ ਸਥਾਪਨ ਕੀਤਾ। ਬਾਬੇ ਮਨੀ ਸਿੰਘ ਸਾਹਿਬ ਨੂੰ ਇੱਥੇ ਲਿਆ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਗੱਦੀ ਬਖਸ਼ ਕੇ ਮਹਾਰਾਜ ਸਾਹਿਬ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਬਣਾ ਕੇ ਉੱਥੋਂ ਭੇਜੇ ਸਨ। ਤੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਗ੍ਰੰਥੀ ਦੀ ਸੇਵਾ ਕਰਦੇ ਹੋਏ ਬਾਬਾ ਜੀ ਬਾਬਾ ਮਨੀ ਸਿੰਘ ਸਾਹਿਬ ਨੇ ਸੋਗਲਾਂ ਦੀ ਆਗਿਆ ਪਾਲ ਕੇ ਜਿੰਨੇ ਕੁ ਸਾਲ ਮਹਾਰਾਜ ਸਾਹਿਬ ਨੇ ਉਹਨੂੰ ਆਯੂ ਬਖਸ਼ੀ ਹਮੇਸ਼ਾ ਲਈ

ਅੱਗੇ ਸੰਗਤਾਂ ਨੂੰ ਪ੍ਰਚਾਰ ਕੀਤਾ, ਉਦੋਂ ਅੱਗੇ ਇਸੇ ਪ੍ਰਕਾਰ ਤਰੀਕੇ ਦੇ ਨਾਲ ਚੱਲਦਿਆਂ ਬਾਬਾ ਚੰਦਾ ਸਿੰਘ ਜੀ ਗਿਆਨੀ ਹੋਏ।

ਬਾਬਾ ਕਰਤਾਰ ਸਿੰਘ ਜੀ ਉੱਥੇ ਸੇਵਾ ਕਰਦੇ ਹਨ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ, ਉਹਨਾਂ ਤੋਂ ਸੇਵਾ ਹੋਈ। ਅਤੇ ਸੰਤ ਬਿਸ਼ਨ ਸਿੰਘ ਜੀ ਮੁਰਾਲੇ ਵਾਲਿਆਂ ਨੇ ਬਾਬੇ ਹਰਨਾਮ ਸਿੰਘਾਂ ਤੋਂ ਪੜ੍ਹ ਕੇ ਮੁਰਾਲੇ ਵਿੱਚ ਕਥਾ ਕੀਤੀ। ਸੰਤ ਬਾਬਾ ਸੁੰਦਰ ਸਿੰਘ ਜੀ ਢੰਗਾਂ ਵਾਲੇ, ਜਿਹੜੇ ਇੱਥੇ ਵੀ ਗੁਰੂ ਮਹਾਰਾਜ ਸਾਹਿਬ ਦੇ ਚਰਨਾਂ ਵਿੱਚ ਪੁੱਜ ਕੇ ਸੰਗਤ ਦਰਸ਼ਨ ਕਰਦੇ ਰਹੇ ਹਨ, ਉਹਨਾਂ ਨੂੰ ਪਾਸੋਂ ਇਹ ਅੰਮ੍ਰਿਤ ਨੂੰ ਬਾਣੀ ਦੀ ਕਥਾ ਪੜ੍ਹ ਕੇ ਸੰਤਾਂ ਵਿੱਚ ਬੇਹਦ ਸੰਤਾਂ ਵਿੱਚ ਵਿਚਰ ਕੇ ਪ੍ਰਚਾਰ ਕੀਤਾ, ਜਿਨ੍ਹਾਂ ਨੂੰ ਆਪਣੇ ਜੀਵਨ ਵਿੱਚ 10 ਲੱਖ ਤਕਰੀਬਨ ਸਿੰਘਾਂ ਨੂੰ ਪੰਜਾਂ ਪਿਆਰਾਂ ਦੀ ਸੇਵਾ 'ਚ ਹੋ ਕੇ ਖੰਡੇ ਦੇ ਅੰਮ੍ਰਿਤਪਾਨ ਦੀ ਸੇਵਾ ਵਿੱਚ ਲੱਗੇ। ਅਤੇ ਬੇਅੰਤ ਸੰਤਾਂ ਨੇ ਬੜੋ ਸਾਰੀਆਂ ਲਾਭ ਉਠਾਇਆ। ਬਹੁਤ ਸਾਰੇ ਕਾਠੀ ਸਿੰਘ ਹੋਏ, ਬਹੁਤ ਸਾਰੇ ਗਿਆਨੀ ਹੋਏ, ਉਹਨਾਂ ਦੇ ਵਿੱਚੋਂ ਸਾਧ ਸੰਗਤ ਦੀ ਇਸ ਪ੍ਰਕਾਰ ਸੇਵਾ ਕੀਤੀ। ਕਥਾ ਸੰਤ ਮਹਾਂਪੁਰਖਾਂ ਨੇ ਸੰਤਾਂ ਦੇ ਤਾਂ ਪੜ੍ਹਾਈਆਂ, ਫਿਰ ਵਾਹਿਗੁਰੂ ਦੀ ਆਗਿਆ ਨਾਲ ਮਹਾਰਾਜ ਦੇ ਚਰਨਾਂ ਦੀ ਯਾਦ ਵਸੇ। ਉਹ ਸੇਵਾ ਨੂੰ ਸਾਧ ਸੰਗਤ ਜੀ ਬੇਅੰਤ ਸਿੰਘਾਂ ਨੇ ਜਹੇਵਾਰ ਗੁਰਦਿਆਲ ਸਿੰਘ ਜੀ ਜੋ ਬੋਪਾਰਾ ਹੈ 28 ਕਥਾ ਕਰਦੇ ਰਹੇ ਮਗਰੋਂ ਉਹਨਾਂ ਦੇ। ਇਸੇ ਪ੍ਰਕਾਰ ਹੋਰ ਕਈ ਸਿੰਘ ਪੁਜਾਨੀ ਅਜਾਇਬ ਸਿੰਘ ਜੀ, ਨਾਰਾਇਣ ਸਿੰਘ ਜੀ, ਉਹਨਾਂ ਦੇ ਸਰੀਰ ਹੁਣ ਸੇਵਾ ਕਰਦੇ ਹਨ। ਇਸੇ ਪ੍ਰਕਾਰ ਹੋਰ ਬੇਅੰਤ ਸਿੰਘ ਸੰਤਾਂ ਤੋਂ ਵਰੇ ਸਾਹਿਬ ਸਨ ਜੋ ਸਾਰਿਆਂ ਇਲਾਕਿਆਂ 'ਚ ਪ੍ਰਚਾਰ ਕਰਦੇ ਰਹੇ। ਉਹਨਾਂ ਦੇ ਵਿੱਚੋਂ ਅਰਦਾਸ ਨੂੰ ਵੀ ਇਹ ਸੇਵਾ ਹਿੱਸੇ ਵਿੱਚ ਆਈ। ਆਗਿਆ ਕੀਤੀ ਮਹਾਂਪੁਰਖਾਂ ਨੂੰ ਕਿ ਤੁਸੀਂ ਇਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਥਾ ਆਪਣੇ ਸਿਰ ਦੇ ਉੱਤੇ ਸੰਗਤਾਂ ਦਾ ਡੰਡਾ ਸਮਝਣਾ।

ਦੱਸੋ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੇ ਅਰਥ ਜਿੰਨਾ ਚਿਰ ਸਰੀਰ ਪੜ੍ਹਾਉਂਦੇ ਰਹਿਣਾ ਇਹ ਸੌ ਕੰਮ ਵੀ ਇਹਦੇ ਬਰਾਬਰ ਨਹੀਂ ਪੁੱਛ ਸਕੇਗਾ। ਅਸੀਂ ਵੀ ਇਹ ਸੇਵਾ ਹੈ, ਨਿਗਰ ਸੇਵਾ ਹੈ, ਇਹ ਤੁਹਾਡੇ ਅਸੀਂ ਡਿਊਟੀ ਲਾਈ ਹੈ, ਜਿੰਨਾ ਚਿਰ ਸਰੀਰ ਹੈ ਤੁਸੀਂ ਸੇਵਾ ਕਰਦੇ ਰਹਿਣਾ। ਇਹਨਾਂ ਮਹਾਂਪੁਰਖਾਂ ਦੇ ਹੁਕਮ ਨਾਲ ਹੁਣ ਤੱਕ ਸਰੀਰ ਭਾਵੇਂ ਕਈ ਵਾਰੀ ਢਿੱਲਾ ਵੀ ਹੋ ਗਿਆ, ਪਰ ਸਤਿਗੁਰੂ ਦੀ ਕਿਰਪਾ ਨਾਲ ਕਥਾ ਦੀ ਸੇਵਾ ਆ ਸਦਕਾ ਨਹੀਂ

ਹੋਰ ਵੀ ਜੋ ਗੁਰੂ ਘਰ ਦੇ ਇਤਿਹਾਸ ਹਨ, ਹੋਰ ਕੋਈ ਵਿਧਾਇਕ ਆਦਿਕਾਂ ਦੇ ਕੁਛ ਵੀ ਜਿੰਨੇ ਹਨ, ਜਿੰਨਾ ਜਿੰਨਾ ਜਿੰਨੀ ਜਿੰਨੀ ਕੋਸ਼ਿਸ਼ ਕੀਤੀ ਉਹਨਾਂ ਨੇ ਹੁਣ ਤੱਕ ਕੀ ਸਾਨੂੰ ਸੀ ਆਪਣੇ ਅੰਗਰੇਜ਼ੀ ਉਸ ਤੋਂ ਲੈ ਕੇ ਮਹਾਂਪੁਰਖਾਂ ਦੀ ਚਾਰ ਸੱਜੇ ਦੀ ਚੜ੍ਹਾਈ ਕਰਕੇ ਆਪਣੀ ਕਥਾ ਦਾਸ ਦੇ ਹਵਾਲੇ ਕੀਤੀ ਸੀ, ਉਹਨਾਂ ਤੇ ਸੇਵਾ ਹੋ ਰਹੀ ਹੈ, ਸਤਿਗੁਰੂ ਸਾਹਿਬ ਜੀ ਹੁਣ ਤੱਕ ਨਿਭਾ ਰਹੇ ਹੈ। ਜਿਸ ਸੇਵਾ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਪੜ੍ਹਨ ਵਾਲੇ ਅਸੂਆਂ ਵਿੱਚੋਂ ਇੱਥੇ ਜੋ ਸੱਚਖੰਡ ਵਿੱਚ ਨਿਵਾਸ ਵਾਲੀ ਸਾਧ ਸੰਗਤ ਨੇ ਅਤੇ ਹੁਕਮਨਾਮਾ ਭੇਜਿਆ ਸੀ ਕਿ ਸਾਨੂੰ ਇੱਥੇ ਸੱਚਖੰਡ ਵਿੱਚ ਕਥਾ ਕਰਨ ਵਾਲਾ ਸਿੰਘ ਚਾਹੀਦਾ ਹੈ, ਉਸ ਹੁਕਮ ਨੂੰ ਮੰਨ ਕਰਕੇ ਸਾਧ ਸੰਗਤ ਜੀ ਸਿਰ ਮੱਥੇ ਤੇ ਇਹ ਭਾਈ ਪੂਰਨ ਸਿੰਘ ਜੀ ਭਾਵੇਂ ਇਹਦੀ ਭਜੰਗੀ ਵਸਦਾ ਹੈ, ਇਹਨੂੰ ਚੰਗਾ ਸਿਆਣਾ ਜਾਣ ਕੇ ਗੁਰਮਤ ਦਾ ਜਾਣੂ ਜਾਣ ਕੇ ਰਹਿਤ ਵਿੱਚ ਰਹੇਗਾ ਅਤੇ ਗੁਰਸਿੱਖੀ ਨੂੰ ਕਮਾਉਣ ਵਾਲਾ ਜੀਵਨ ਹੋਵੇਗਾ, ਇਹ ਵਿਚਾਰ ਕਰਕੇ ਸਿੰਘਾਂ ਦੀ ਰਾਏ ਦੇ ਨਾਲ ਜਥੇ ਦੀ ਨਾਲ ਭਾਈ ਪੂਰਨ ਸਿੰਘ ਜੀ ਇੱਥੇ ਸੱਚਖੰਡ ਵਿੱਚ ਭੇਜਿਆ ਗਿਆ ਅਤੇ ਹੁਣ ਇਹ ਸੰਗਤਾਂ ਨੂੰ ਬੜਾ ਇਹਦਾ ਸਤਿਕਾਰ ਕੀਤਾ ਹੈ, ਆਪਦੀ ਸੇਵਾ ਵਿੱਚ ਲਾ ਲਿਆ ਹੈ, ਸਹਿਬ ਸ੍ਰੀ ਗੁਰੂ ਸਾਹਿਬ ਦੀ ਕਥਾ ਕਰਦੇ ਹਨ, ਬੜੇ ਸੁੰਦਰ ਉਸ ਤੋਂ ਵਿਚਾਰ ਸੁਣਾਉਂਦੇ, ਜਿਵੇਂ ਫੁੱਲ ਚਿਰਦੇ ਹੁੰਦੇ ਹਨ ਮੁੱਖ ਵਿੱਚੋਂ, ਇਹੀ ਜੀ ਅਮੋਲ ਕਥਾ ਸੰਗਤਾਂ ਨੂੰ ਸੁਣਾ ਕੇ ਨਿਹਾਲ ਕਰਦੇ ਹੈ ਮਹਾਰਾਜ।

ਕੁਸ਼ਲ ਬਾਬ ਸਾਹਿਬ ਨਵੇਂ ਪਾਤਸ਼ਾਹ ਦੇ ਅਸਥਾਨ ਵਿੱਚ ਹੈੱਡ ਗ੍ਰੰਥੀ ਬਣ ਕਰਕੇ ਉੱਥੇ ਕਥਾ ਕਰ ਰਹੇ ਹਨ। ਇਸ ਪ੍ਰਕਾਰ ਜਿੱਥੇ ਜਿੱਥੇ ਵੀ ਕੋਈ ਸਿੰਘ ਰਹੇ ਹੈ ਉਹ ਸੇਵਾ ਚੰਗੀ ਕਰ ਰਹੇ ਆਪਣੀ ਜ਼ਿੰਮੇਵਾਰੀ ਸਮਝ ਕੇ। ਜੇ ਗੁਰੂ ਸਾਹਿਬ ਇਹਨਾਂ ਦੇ ਅੰਦਰ ਲਾਲ ਚਨਾ ਪਾਵੇਗਾ, ਵਕਾਰਾਂ ਤੋਂ ਬਚ ਕੇ ਰਹਿਣਗੇ, ਆਪਣੇ ਜੀਵਨ ਨੂੰ ਉੱਚਾ ਰੱਖਣਗੇ, ਤਾਂ ਸੰਗਤਾਂ ਦੇ ਵਿੱਚੋਂ ਇਹਨਾਂ ਨੂੰ ਚੜ੍ਹਦੀਆਂ ਕਲਾ ਦੀ ਗੁਰੂ ਸਾਹਿਬ ਦੀ ਜੀਵਨ ਬਖਸ਼ ਕੇ ਉੱਚਾ ਮੁਰਾਕਬਾ ਸੱਚੇ ਪਾਤਸ਼ਾਹ ਬਖਸ਼ਣਗੇ, ਆਪਦੇ ਵੱਲੋਂ ਘਰੋਂ ਆਪਦੀ ਸਿੱਖੀ ਸਹੀ ਸਲਾਮਤ ਬਖਸ਼ਣਗੇ, ਇਹ ਲਾਭ ਪ੍ਰਾਪਤ ਹੋਵੇਗਾ। ਇਸ ਜੰਗੀ ਨੇ ਇੱਥੇ ਆ ਕੇ ਉਮੈਦ ਹੈ ਕਿ ਸੰਗਤਾਂ ਨੂੰ ਪ੍ਰਸੰਨ ਕੀਤਾ ਹੋਵੇਗਾ, ਸੰਗਤਾਂ ਦੀ ਪ੍ਰਸੰਨਤਾ ਲੈ ਕਰਕੇ ਸਾਡੇ ਚਿੱਤ ਨੂੰ ਵੀ ਪ੍ਰਸੰਨ ਕੀਤਾ ਹੋਵੇਗਾ ਕਿ ਇਹ ਅੱਖਰ ਪੜ੍ਹੇ ਸਨ, ਇਹ ਅੱਖਰ ਆਪਦੇ ਸਹੁਰੇ ਕਾਰਿਆਂ ਚ ਸਤਿਖੰਡ ਦਰਬਾਰ ਚ ਹਾਜ਼ਰੀ ਭਰ ਕੇ ਗੁਰੂ ਮਹਾਰਾਜ ਸਾਹਿਬ ਇਹਨਾਂ ਨੂੰ ਆਪਣੀ ਸਿੱਖੀ ਅਤੇ ਰਹਿਤ ਤੇ ਪਿਆਰ ਸੰਗਤਾਂ ਨਾਲ ਅਤੇ ਆਪਣੇ ਪਿਆਰ ਦੇ ਨਾਲ ਸਾਰਿਆਂ ਦੇ ਚਿੱਤਾਂ ਨੂੰ ਮੋਹਣ ਵਾਸਤੇ ਇਹਨਾਂ ਦਾ ਜੀਵਨ ਸੱਚੇ ਪਾਤਸ਼ਾਹ ਉੱਚਾ ਬਣਾਵੇ, ਇਹ ਗੁਰੂ ਕਲਮੀ ਕਰਦੇ ਦੁਆਰੇ ਪ੍ਰਵਾਸ ਹੈ ਸਾਹਿਬ ਸਿੰਘ ਜੀ। ਹੁਣ ਇਹੋ ਜਿਹੜੇ ਕਥਾ ਕਰਦੇ ਸਨ ਗੁਰੂ ਹੋਕੇ ਆ ਰਹੇ, ਉਸ ਕਥਾ ਦੀ ਡਿਊਟੀ ਜਿਹੜੀ ਇਹਨਾਂ ਦੀ ਇਹਨਾਂ ਨੂੰ ਹਮੇਸ਼ਾ ਕਰਨੀ ਹੈ। ਪਰ ਇਹ ਦਾਸ ਦਾ ਸਤਿਕਾਰ ਕਰਨ ਵਾਸਤੇ ਤੁਸੀਂ ਇਹ ਆਗਿਆ ਕਰਦੇ ਹੋ ਕਿ ਹੁਣ ਇਹ ਸ਼ਬਦ ਦੀ ਕਥਾ ਸੁਣਾ, ਮੈਂ ਕੀ ਕਥਾ ਸੁਣਾ ਸਕਦਾ ਹਾਂ। ਜਿੱਥੇ ਗੁਰੂ ਦੇ ਦਰਬਾਰ ਵਿੱਚ ਸਾਹਿਬ ਸੰਗਤ ਜੀ ਗੁੰਡੀਆ ਤੋਂ ਗੀਤਾ ਦੇ ਅਰਥ ਗੁਰੂ ਸਾਹਿਬ ਚੜਾਵੇ ਛੇਵੇਂ ਅੱਠਵੇਂ ਪਾਤਸ਼ਾਹ, ਜਿੱਥੇ ਗੁਰੂ ਕਲਗੀ ਕਰਦੇ ਹਜ਼ੂਰ ਬੜੇ ਬੜੇ ਪੰਡੂ ਜਿਹੜੇ ਵਿਦਵਾਨ ਚੰਦਰੋਂ ਕਵੀ ਅਰਗੇ ਉਹ ਆਪ ਦੀ ਕਵਿਤਾ ਦਾ ਮਾਣ ਕਰਕੇ ਪੇਸ਼ ਕਰਨ ਕਵਿਤਾ, ਤੇ ਉਸਦੇ ਅਰਥ ਜਦੋਂ ਭਾਈ ਧੰਨਾ ਸਿੰਘ ਭਾਈ ਸੁਣਾ ਦੇਵੇ, ਫਿਰ ਧੰਨਾ ਸਿੰਘ ਦੇ ਰਜੇ ਹੋਏ ਸਵੱਈਏ ਦਾ ਅਰਥ ਉਹਨੂੰ ਸਮਝੇ ਨਾ, ਮੀਨ ਮਰੇ ਜਲ ਕੇ ਕਰਸੇ ਕਹੂ ਨਾ ਮਰ ਮਰੇ ਕਰ ਕਾਵਕ ਪਾਏ। ਇਸ ਪ੍ਰਕਾਰ ਦੇ ਬਚਨ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜਿਸ ਤੋਂ ਕੌਣ ਉਹ ਸੇਵਾ ਕਰ ਸਕਦਾ।

ਸੀ ਕਿ ਇੱਥੇ ਸਜੇ ਰਹਿਣ, ਗੁਰੂ ਸਾਹਿਬ ਦੀ ਸੇਵਾ ਹੁੰਦੀ ਰਹੇ, ਚੜ੍ਹਦੀਆਂ ਕਲਾਂ ਵਿੱਚ ਪੂਜਾ ਕਰਨ ਵਾਲੇ ਸਿੰਘ ਪੁਜਾਰੀ ਸਿੰਘ ਸੇਵਾ ਕਰਦੇ ਰਹਿਣ। ਇਹ ਸੰਗਤਾਂ ਦੇ ਅੱਗੇ ਅਰਦਾਸ ਹੈ, ਆਪ ਦੀ ਸੇਵਾ ਤੇਰੀ ਸੇਵਾ ਕੀਤੇ ਹੋਵੇ, ਔਰ ਨਾ ਦੂਜਾ ਕਰਤਾ ਭਗਤ ਤੇਰਾ ਸੋਈ ਤੂੰ ਭਾਵੇ ਜਿਸ ਨੂੰ ਤੂੰ ਰੰਗ ਕਰਦਾ। ਸੋ ਸਾਧ ਸਿੰਘ ਜੀ ਗੁਰੂ ਮਹਾਰਾਜ ਸਾਹਿਬ ਦੇ ਦਰਬਾਰ ਤੋਂ ਇਹ ਧੂੜ ਲਾ ਕੇ ਮੱਥੇ ਨੂੰ ਆਪਣੇ ਜਨਮਾਂ ਜੁਆ ਨੂੰ ਇਹ ਬੁਰੇ ਲੇਖ ਮੇਟਣ ਵਾਸਤੇ ਆਏ ਹੈ। ਸਤਿਗੁਰੂ ਕਿਰਪਾ ਕਰਨ, ਬਹੁਤੇ ਫੇਰ ਪਏ ਕਿਰਪਨ ਕੋ ਆਪਣੀ ਕਿਰਪਾ ਕੀ ਜਾ, ਉਹ ਦਿਆਲ ਦਰਸ਼ਨ ਦੇ ਆਪਣਾ ਐਸੀ ਬਖਸ਼ ਕਰੀ ਜਾ, ਮਹਾਰਾਜ ਸਾਹਿਬ ਬਖਸ਼ੀ ਕਰਨ ਦਿਆਲਤਾ ਕਰਕੇ ਆਪਦੇ ਪਵਿੱਤਰ ਦਰਸ਼ਨ ਸਭ ਸੰਗਤਾਂ ਨੂੰ ਬਖਸ਼ਣ, ਗਰੀਬ ਨੂੰ ਆਦਿ ਜੀ ਦੇ ਦਰਸ਼ਨਾਂ ਦਾ ਸਦਕਾ ਹੀ ਸਾਧ ਸੰਗਤ ਜੀ ਸੰਸਾਰ ਵਿੱਚ ਜੀਵਨ ਹੈ। ਮਹਾਰਾਜ ਦੇ ਦਰਸ਼ਨਾਂ ਤੋਂ ਬਗੈਰ ਕੋਈ ਜੀਵਨ ਨਹੀਂ ਦੁਨੀਆਂ ਦੇ ਅੰਦਰ, ਸਭ ਤੜਫ ਰਹੀ ਸ੍ਰਿਸ਼ਟੀ ਹੈ, ਬੇਨਤੀ ਹੈ ਮਹਾਰਾਜ ਅੱਗੇ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਭਾਰ, ਜਿਸ ਦੁਆਰਾ ਉਭਰਿਆ ਚੁੱਕਾ ਲੈ ਔਰ ਸਤਿਗੁਰ ਸੁਖ ਦਿਖਾ ਲਿਆ ਸੱਚਿਆ ਸੌਦੀ ਵਿਚਾਰ, ਨਾਨ ਕਬਰ ਨਸੀਜੀ ਹਰ ਗੁਣ ਬਖਸ਼ਣ ਹਾਰ, ਪਰਮੇਸ਼ਵਰ ਤੋਂ ਬਿਨਾਂ ਹੋਰ ਕੋਈ ਬਖਸ਼ਣ ਹੋਇਆ ਨਹੀਂ।

0: ਜਿਹੜੇ ਝਾੜੂ ਪਰਿਵਾਰ ਜੋ ਜੋ ਕੁਛ ਸੇਵਾ ਚ ਲੱਗੇ ਹੈ ਸਭਨਾਂ ਨੂੰ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ
1: ਜੀਓ। ਕੋਟ ਪਰਾ ਦੁਹਮਾਰੀ ਖੰਡੋ ਅਨਕ ਵਿਧੀ ਸਮਝਾਵੋ, ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਨ ਬਿਰਦ ਰਖਾਵੋ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸਜਣ ਸੋਹੇਲੇ, ਰਾਖੋ ਰਾਖਨ ਹਾਰ ਦਇਆਲਾ, ਨਾਨਕ ਕਰਕੇ ਕੋਲੇ। ਰਾਖੋ ਰਾਖਨ ਹਾਰ ਦਇਆਲਾ, ਨਾਨਕ ਕਰਕੇ ਕੋਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਅੰਦਰ ਦਿੱਤੇ ਹੋਏ ਸਿਧਾਂਤ, ਉਹਨਾਂ ਨੂੰ ਗੁਰੂ ਕੇ ਸਿੱਖਾਂ ਨੇ ਕਿਵੇਂ ਜੀਵ ਕੇ ਦੁਨੀਆਂ ਦੀਆਂ ਅੱਖਾਂ ਸਾਹਮਣੇ ਰੱਖਿਆ ਹੈ, ਉਸ ਇਤਿਹਾਸ ਦੇ ਪੰਨੇ ਆਪਾਂ ਰੋਜ਼ ਵਿਚਾਰਨ ਦੀ ਕੋਸ਼ਿਸ਼ ਕਰਨੀ ਹੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜੰਕੈ, ਕੰਚਨ ਮਾਟੀ ਮਾਨੈ, ਨਹਿ ਨਿੰਦਿਆ ਨਹਿ ਉਸਤਦ ਜੰਕੈ, ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹਿ ਨਿਆਰੋ, ਨਾਹੀ ਮਾਨ ਅਪਮਾਨਾ। ਇਹਨਾਂ ਚੀਜ਼ਾਂ ਦੀ ਵਿਆਖਿਆ ਹੈ ਇਤਿਹਾਸ, ਇਹਨਾਂ ਦੀ ਪ੍ਰਤੱਖ ਵਿਆਖਿਆ ਹੈ। ਕਬੀਰ, ਮੋਹੇ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੇ ਦੁਆਰ, ਮਤ ਹਰ ਪੁੱਛੇ ਕੌਣ ਹੈ, ਪਰ ਹਮਾਰੇ ਬਾਰ। ਕਿਤਨਾ ਚਾਅ ਹੋਏਗਾ ਗੁਰੂ ਕੇ ਸਿੱਖਾਂ ਨੂੰ ਇਸ ਜ਼ਿੰਦਗੀ ਦੀ ਕਲਨਾ ਕਰਨ ਦਾ। ਕੱਲ ਰੋਜ਼ ਆਪਾਂ ਇਤਿਹਾਸ ਦੀ ਉਹ ਲੜੀ ਵਿਚਾਰੀ ਸੀ ਜਦੋਂ 1726 ਦੇ ਵਿੱਚ ਤਾਰਾ ਸਿੰਘ ਵਾਂ ਸ਼ਹੀਦ ਹੁੰਦਾ ਹੈ। ਕੈਸੇ ਕੈਸੇ ਮੋੜ ਬਣੇ, ਉਸ ਤੋਂ ਅਗਲੀ ਲੜੀ ਅੱਜ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ। ਸੁਭਾਵਿਕ ਬਾਤ ਹੈ ਵੀ ਉਦੋਂ ਫਿਰ ਦੁਬਾਰੇ ਕਹਿਰ ਸ਼ੁਰੂ ਹੋ ਗਿਆ। ਇੱਕ ਗੱਲ ਇੱਥੇ ਹੀ ਨੋਟ ਕਰ ਲਈਏ, ਇਹ 1726 ਦਾ ਹੀ ਸਮਾਂ ਹੈ। 1713 ਤੋਂ ਲੈ ਕੇ 1726 ਤੱਕ ਅਬਦੁਲ ਸਮਦ ਖਾਨ ਇਹ ਲਾਹੌਰ ਦਾ ਸੂਬੇਦਾਰ ਸੀ। ਇਹਦੇ ਵੇਲੇ ਸਾਰੇ ਭਾਣੇ ਇਕੱਤਰ ਇਹਦੇ ਵੇਲੇ ਹੋਏ ਨੇ। 1726 ਵਿੱਚ ਬਦਲ ਕੇ ਇਹਨੂੰ ਮੁਲਤਾਨ ਦਾ ਗਵਰਨਰ ਲਾ ਦਿੱਤਾ ਗਿਆ। ਲਾਹੌਰ ਦਾ ਸੂਬੇਦਾਰ ਇਹਦਾ ਪੁੱਤ ਜ਼ਕਰੀਆ ਖਾਂ। ਮੈਂ ਇੱਕ ਇੱਕ ਗੱਲ ਤੁਹਾਡੇ ਨਾਲ ਬਹੁਤ ਪਿਆਰ ਨਾਲ ਸਾਂਝੀ ਕਰਨੀ, ਮੇਰੇ ਮਨ ਦੀ ਭਾਵਨਾ ਤੁਹਾਡੇ ਹਿਰਦੇ ਦੀ ਤਖਤੀ ਤੇ ਲਿਖੀ ਜਾਏ। 1726 ਤੋਂ ਲੈ ਕੇ 1745 ਤੱਕ ਫਿਰ ਜ਼ਕਰੀਆ ਖਾਂ ਰਹਿੰਦਾ। 1726 ਵਿੱਚ ਬਦਲ ਕੇ ਇਹ ਲਾਹੌਰ ਦਾ ਸੂਬੇਦਾਰ ਬਣਦਾ, ਇੱਥੋਂ ਦਾ ਹਾਕਮ ਬਣਦਾ। ਹੁਣ ਉਹਨੇ ਜਦੋਂ ਇਹ ਤਾਰਾ ਸਿੰਘ ਵਾਂ ਦੀ ਸ਼ਹੀਦੀ ਹੋਈ ਅਬਦੁਲ ਸਮਦ ਖਾਂ ਦੇ ਵੇਲੇ, ਇਹਨੇ ਹੁਣ ਕਹਿਰ ਕਰਨਾ ਸ਼ੁਰੂ ਕਰ ਦਿੱਤਾ ਵੀ ਸਿੱਖਾਂ ਨੂੰ ਇਵੇਂ ਚੌਧਰੀਆਂ ਨੂੰ ਹੱਥ ਪਾਉਣ ਦੀ ਤਾਕਤ ਪੈਦਾ ਹੋ ਗਈ ਇਤਿਹਾਸਕ। ਤਾਰਾ ਸਿੰਘ ਵਾਂ ਦੀ ਸ਼ਹਾਦਤ ਤੋਂ ਬਾਅਦ ਸਿੱਖ ਵੀ ਇਕੱਠੇ ਹੋਏ ਤੇ ਇਹਨਾਂ ਨੇ ਤਿੰਨ ਮਤੇ ਪਾਸ ਕੀਤੇ। ਪਹਿਲਾ ਮਤਾ ਇਹ ਪਾਸ ਕੀਤਾ ਵੀ ਇਵੇਂ ਤਾਰਾ ਸਿੰਘ ਵਾਂ ਨੂੰ ਸ਼ਹੀਦ ਕਰਨਾ, ਕਿਉਂਕਿ ਅਸੀਂ ਤੇ ਘੋੜੀਆਂ ਆਪ ਅਸੀਂ ਉਹਨਾਂ ਦਾ ਕੁਛ ਨੁਕਸਾਨ ਨਹੀਂ ਸੀ ਕੀਤਾ, ਤੇ ਉਹਨਾਂ ਦੀ ਸਿੱਖੀ ਦੇ ਖਿਲਾਫ ਇਹੋ ਜਿਹੇ ਬਚਨ ਕਹਿਣਾ ਤਾਰਾ ਸਿੰਘ ਮਾਨ ਦੇ ਪ੍ਰਤੀ ਜਾਂ ਉਹਨਾਂ ਦੇ ਕੇਸਾਂ ਦੇ ਪ੍ਰਤੀ, ਤੇ ਇਹ ਗੱਲ ਥੋੜੀ ਜਿਹੀ ਚੁਭੀ ਸਿੱਖਾਂ ਦੇ ਵਿੱਚ ਮਨਾਂ ਵਿੱਚ। ਇਹਨਾਂ ਨੇ ਸੋਚ ਕੇ ਕੋਸ਼ਿਸ਼ ਕੀਤੀ ਵੀ ਹੁਣ ਆਪਾਂ ਪਹਿਲਾ ਕੰਮ ਇਹ ਕਰਨਾ ਵੀ ਉਹਦੀ ਸ਼ਹਾਦਤ ਦਾ ਲੋਕਾਂ ਦੇ ਮਨਾਂ ਵਿੱਚ ਪ੍ਰਭਾਵ ਪੈਦਾ ਕਰਨ ਵਾਸਤੇ ਪਹਿਲਾ ਕੰਮ ਇਹ ਕਰਨਾ ਵੀ ਖਜ਼ਾਨੇ ਲੁੱਟਣੇ ਨੇ। ਗਰੀਬ ਨਹੀਂ ਸੀ ਲੁੱਟਿਆ ਜਾਂਦਾ, ਯਾਦ ਰੱਖਿਓ ਜੀ। ਅੱਗੇ ਜਾ ਕੇ ਮੈਂ ਤੁਹਾਡੇ ਨਾਲ ਸਾਂਝੀ ਕਰਨਾ, ਤਿੰਨ ਮਤੇ ਪਾਸ ਕੀਤੇ, ਇੱਕ ਖਜ਼ਾਨੇ ਲੁੱਟਣੇ, ਦੂਜਾ ਵਿਚਾਰੇ ਸਿੱਖ ਹਥਿਆਰ ਖਰੀਦ ਨਹੀਂ ਸਨ ਸਕਦੇ, ਨਾ ਘੋੜੇ ਖਰੀਦ ਸਕਦੇ ਸਨ, ਹਾਲਾਤ ਇਹੋ ਜਿਹੇ ਸਨ। ਦੂਜਾ ਕੰਮ ਕਰਨਾ ਵੀ ਘੋੜੇ ਤੇ ਹਥਿਆਰ ਲੁੱਟਣੇ ਹੈ ਉਹਨਾਂ ਦੇ ਜ਼ਾਲਮਾਂ ਦੇ। ਤੀਜਾ ਕੰਮ ਇਹ ਕਰਨਾ ਹੈ ਇਸ ਵੇਲੇ ਜਿਹੜਾ ਸਭ ਤੋਂ ਵੱਡਾ ਜ਼ਰੂਰੀ ਹੈ, ਆਪਾਂ ਸਾਰੇ ਸਿੱਖਾਂ ਨੇ ਇਕੱਠੇ ਹੋ ਕੇ ਕਿਸੇ ਵੀ ਕੰਮ ਦੇ ਲਈ ਇਕੱਤਰਤਾ ਬਣਾ ਕੇ ਜਿੱਥੇ ਕਿਤੇ ਵੀ ਲੋੜ ਪੈਂਦੀ ਗਰੀਬਾਂ ਦੀ ਮਦਦ ਕਰਨੀ, ਤੇ ਸਿੱਖਾਂ ਨੇ ਆਪਸ ਵਿੱਚ ਇਕੱਠੇ ਹੋ ਕੇ ਤੇ ਸਿੱਖੀ ਦੇ ਲਈ ਕੁਛ ਨਾ ਕੁਛ ਪ੍ਰਚਾਰ ਜਾਂ ਜਿਵੇਂ ਦੀ ਲੋੜ ਪਵੇ ਸਿੱਖੀ ਦੇ ਵਾਧੇ ਲਈ ਇਹ ਕੰਮ ਕਰਨਾ। ਤਿੰਨ ਮਤੇ ਪਾਸ ਹੋਏ ਉਹਨਾਂ ਦੇ ਦਰਮਿਆਨ, ਹੁਣ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਖਜ਼ਾਨੇ ਲੁੱਟੇ ਜਾਣ। ਮੈਂ ਸਿਰਫ ਦੋ ਤਿੰਨ ਦਾ ਜ਼ਿਕਰ ਤੁਹਾਡੇ ਨਾਲ ਕਰਨਾ, ਬਾਕੀ ਨਹੀਂ ਕਰ ਸਕਦਾ ਕਿਉਂਕਿ ਇਤਿਹਾਸ ਦੀਆਂ ਲੜੀਆਂ ਬਹੁਤ ਲੰਮੀਆਂ ਨੇ। ਅੰਮ੍ਰਿਤਸਰ ਸਾਹਿਬ ਦੇ ਲਾਗੇ ਚਵਿੰਡਾ ਪਿੰਡ ਦੇ ਲਾਗੇ ਸਰਕਾਰੀ ਖਜ਼ਾਨਾ ਜਾ ਰਿਹਾ ਸੀ, ਇਹਨਾਂ 5 ਲੱਖ ਰੁਪਏ ਦਾ ਲੁੱਟਿਆ, ਫਿਰ ਦੁਬਾਰੇ ਘੋੜੇ ਲੁੱਟੇ, ਫਿਰ ਦੁਬਾਰੇ ਹਥਿਆਰ ਲੁੱਟੇ। ਲੇਕਿਨ ਇੱਕ ਗੱਲ ਚੇਤਾ ਰੱਖਿਓ, ਇਹਨਾਂ ਨੇ ਕਦੇ ਵੀ ਇਹ ਚੀਜ਼ਾਂ ਲੁੱਟ ਕੇ ਆਪਣੇ ਘਰ ਨਹੀਂ ਸੀ ਬਣਾਏ। ਜਿਹੜੀ ਗੱਲ ਮੈਂ ਖਾਸ ਤੁਹਾਡੇ ਸਾਂਝੀ ਕਰਨਾ ਚਾਹੁੰਦਾ, ਪੰਥ ਦਾ 1 ਰੁਪਈਆ ਵੀ, ਉਹ ਭਾਵੇਂ ਇਹਨਾਂ ਕੋਲ ਕਿਸੇ ਰੂਪ ਚ ਆਇਆ, ਪੰਥ ਦਾ 1 ਰੁਪਈਆ ਵੀ ਕਦੇ ਇਹਨਾਂ ਨੇ ਆਪਣੇ ਨਿੱਜੀ ਸੁੱਖਾਂ ਲਈ ਨਹੀਂ ਸੀ ਖਰਚਿਆ। ਇੱਕ ਕਿਰਦਾਰ ਦੀ ਬਾਤ ਤੁਹਾਡੇ ਨਾਲ ਸਾਂਝੀ ਕਰਨੀ ਹੈ। ਸ੍ਰੀ ਹਰਗੋਬਿੰਦਪੁਰਾ ਗੁਰਦਾਸਪੁਰ ਦੇ ਬਿਲਕੁਲ ਲਾਗੇ ਹੈ, ਬਿਆਸਾ ਦੇ ਕਿਨਾਰੇ। ਸ੍ਰੀ ਹਰਗੋਬਿੰਦਪੁਰੇ ਦੇ ਇਲਾਕੇ ਵਿੱਚ, ਉਹ ਪੁਲ ਨਹੀਂ ਸੀ ਬਣਿਆ, ਉਹ ਇਹਦੇ ਲਾਗੇ ਹੀ ਕਾਨੂੰ ਬਣ ਦਾ ਸ਼ੰਭ ਹੈ, ਜਿਹਨੇ ਸਿੱਖੀ ਦਾ ਬਹੁਤ ਸਾਥ ਦਿੱਤਾ। ਕਿਤੇ ਤੁਸੀਂ ਉੱਥੇ ਜਾ ਕੇ ਦੇਖੋ, ਤੁਹਾਡਾ ਦਿਲ ਭਰ ਆਏਗਾ ਵੀ ਇੱਥੇ ਕਿਵੇਂ ਸਿੱਖ ਗੁਜ਼ਾਰਾ ਕਰਦੇ ਹੋਣਗੇ। ਕਾਨੂੰ ਬਣ ਦਾ ਸ਼ੰਭ ਹੈ ਉੱਥੇ, ਛੋਟਾ ਘੱਲੂਘਾਰਾ ਜਿੱਥੇ ਹੋਇਆ, ਉਹ ਆਉਣ ਵਾਲੇ ਦਿਨਾਂ ਚ ਆਪਾਂ ਸਾਂਝਾ ਕਰਾਂਗੇ। ਉਹਦੇ ਲਾਗੇ ਸ੍ਰੀ ਹਰਗੋਬਿੰਦਪੁਰਾ ਹੈ। ਇਹ ਸ੍ਰੀ ਹਰਗੋਬਿੰਦਪੁਰਾ ਉਹੀਓ ਹੈ ਜਿੱਥੇ ਭਾਈ ਗੋਪਾਲੇ ਨੇ ਜਪਜੀ ਸਾਹਿਬ ਦਾ ਪਾਠ ਸੁਣਾਇਆ ਸੀ। ਇਹ ਸ੍ਰੀ ਹਰਗੋਬਿੰਦਪੁਰਾ ਉਹੀਓ ਹੈ। ਇਹ ਸ੍ਰੀ ਹਰਗੋਬਿੰਦਪੁਰਾ ਉਹੀਓ ਜਿੱਥੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜੰਗ ਲੜਿਆ ਸੀ। ਵੈਸੇ ਵਸਾਇਆ ਗੁਰੂ ਅਰਜਨ ਪਾਤਸ਼ਾਹ ਨੇ ਸੀ, ਇਹਦਾ ਨਾਂ ਪਹਿਲਾਂ ਗੋਬਿੰਦਪੁਰਾ ਸੀ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੰਗ ਲੜਿਆ ਤਾਂ ਇਹਦਾ ਨਾਂ ਬਦਲ ਕੇ ਸ੍ਰੀ ਹਰਗੋਬਿੰਦਪੁਰਾ ਪੈ ਗਿਆ। ਇਸ ਇਲਾਕੇ ਦੀ ਘਟਨਾ ਹੈ। ਇਸ ਇਲਾਕੇ ਦਾ ਇੱਕ ਵਸਨੀਕ ਸੀ ਪ੍ਰਤਾਪ ਚੰਦ ਸਿਆਲਕੋਟੀ, ਉਹਦਾ ਨਾਂ ਹੈ। ਉਹ ਖਜ਼ਾਨਾ ਲੈ ਕੇ ਜਾ ਰਿਹਾ ਸੀ ਸਰਕਾਰੀ, ਪਰ ਹਜੇ ਉਹ ਆਪਣੇ ਕਾਗਜ਼ਾਂ ਵਿੱਚ ਲੈ ਕੇ ਜਾ ਰਿਹਾ, ਸਰਕਾਰ ਦੇ ਖਾਤੇ ਅਜੇ ਜਮ੍ਹਾਂ ਨਹੀਂ ਕਰਵਾਇਆ ਤੇ ਉਹ ਲੈ ਕੇ ਜਾ ਰਿਹਾ ਤੇ ਗੁਰੂ ਕੇ ਸਿੱਖਾਂ ਨੇ ਉਹ ਰਸਤੇ ਵਿੱਚ ਲੁੱਟ ਲਿਆ। ਸੋਨਾ ਚਾਂਦੀ ਤੇ ਕੁਝ ਹੋਰ ਸਮਾਨ ਉਹ ਲੁੱਟਿਆ। ਰੱਬ ਦਾ ਸਬੱਬ ਬਣਿਆ ਵੀ ਉਹ ਜਦੋਂ ਉਹਨਾਂ ਨੂੰ ਪਤਾ ਲੱਗਿਆ ਸਿੱਖਾਂ ਨੂੰ ਵੀ ਇਹ ਖਜ਼ਾਨਾ ਤਾਂ ਵਿਚਾਰੇ ਇਕੱਲੇ ਦਾ, ਇਹ ਤਾਂ ਹਜੇ ਇਕੱਲੇ ਦੇ ਗਲ ਪੈ ਜਾਏਗਾ, ਕਿਉਂਕਿ ਇਹ ਖਜ਼ਾਨਾ ਤੇ ਲੈ ਕੇ ਜਾ ਰਿਹਾ ਸੀ। ਭਾਵੇਂ ਹਾਕਮ ਸਰਕਾਰੀ ਸੀ, ਇਹ ਲੋਕ ਵੀ ਸਰਕਾਰੀ ਸਨ। ਇੱਕ ਪਲ ਮੈਂ ਤੁਹਾਡਾ ਹੋਰ ਲੈਣ ਲੱਗਾ, ਖਿਮਾ ਕਰੇ ਜੇ ਜਿੱਥੋਂ ਆਪਾਂ ਲੜੀ ਤੋਂ ਬਾਹਰ ਚੱਲਾਂਗੇ ਨਾ ਵਾਪਸ ਉੱਥੇ ਹੀ ਆ ਜਾਂਗੇ। ਬਹੁਤ ਧਿਆਨ ਦੇਣ ਯੋਗ ਬਾਤ ਹੈ। ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਉਹਦੀ ਫੌਜ ਵਿੱਚ ਚੰਗੇ ਚੰਗੇ ਹਿੰਦੂ, ਬਾਕੀਆਂ ਦੀ ਗੱਲ ਛੱਡਾਂ, ਜਿਹੜੇ ਡੋਗਰੇ ਨੇ ਨਾ ਇਹ ਅਸਲ ਵਿੱਚ ਹਿੰਦੂ ਨੇ ਨਾ, ਵਕਤੀ ਅੰਮ੍ਰਿਤ ਛਕਿਆ ਹੋਇਆ ਸੀ। ਦੇਖੋ ਸਾਰੇ ਮਾੜੇ ਨਹੀਂ ਹੁੰਦੇ, ਪਰ ਲੇਕਿਨ ਜਿਹੜੀ ਹਕੀਕਤ ਉਹ ਹਕੀਕਤ ਹੈ। ਬਹੁਤਾ ਪ੍ਰਭਾਵ ਇਹਨਾਂ ਹਿੰਦੂ ਵੀਰਾਂ ਦਾ ਰਿਹਾ। ਯਾਦ ਰੱਖਣ ਯੋਗ ਬਾਤ ਹੈ, ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਇੱਕ ਵੀ ਹਿੰਦੂ ਨਹੀਂ ਸੀ, ਇੱਕ ਗਿਣਤੀ ਦਾ ਇੱਕ ਵੀ ਹੋਵੇ। ਜਦੋਂ ਸ਼ਹਾਦਤਾਂ ਦੇਣੀਆਂ ਪਈਆਂ, ਇੱਕ ਵੀ ਨਹੀਂ ਸੀ। ਜਦਕਿ ਸਿੱਖੀ ਨੇ ਰਾਜ ਕਰਨ ਦੀ ਕੋਸ਼ਿਸ਼ ਕੀਤੀ, ਉਦੋਂ ਇਹਨਾਂ ਲੋਕਾਂ ਦੇ ਚਾਰੇ ਪਾਸੇ ਗਲਬਾ ਸੀ। ਮਹਾਰਾਜਾ ਰਣਜੀਤ ਸਿੰਘ ਨੂੰ ਆਪਾਂ ਇਸ ਗੱਲੋਂ ਮਾਫ਼ ਨਹੀਂ ਕਰ ਸਕਦੇ ਵੀ ਉਹਨੇ ਸਿੱਖੀ ਦੀ ਲਗਨ ਨਹੀਂ ਰੱਖੀ। ਮੈਂ ਸਿਰਫ ਇਸ ਲਈ ਬੇਨਤੀ ਕਰ ਰਿਹਾ ਸਾਂ, ਇਹ ਹਾਲਾਂਕਿ ਇਹ ਹਿੰਦੂ ਸੀ, ਇਹ ਪ੍ਰਤਾਪ ਚੰਦ ਸਿਆਲਕੋਟੀ ਇਹ ਹਿੰਦੂ ਸੀ, ਸਿੱਖਾਂ ਨੂੰ ਪਤਾ ਲੱਗਿਆ ਵੀ ਇਹਦਾ ਖਜ਼ਾਨਾ ਲੁੱਟ ਲਿਆ ਤੇ ਇਹਦੇ ਕਰਕੇ ਇਹ ਡਾਕਟਰ ਹਰਜਿੰਦਰ ਸਿੰਘ ਦਲਗੀਰ ਨੇ ਗਾਥਾ ਲਿਖੀ ਹੈ। ਉਹਨੂੰ ਪਤਾ ਲੱਗਿਆ ਵੀ ਇਹ ਨਜਾਇਜ਼ ਹੋਏਗੀ, ਕਿਸੇ ਗਰੀਬ ਦਾ ਘਰ ਲੁੱਟਿਆ ਜਾਏਗਾ, ਭਾਵੇਂ ਸਰਕਾਰੀ ਅਹੁਦੇਦਾਰ ਹੈ ਪਰ ਹਜੇ ਖਜ਼ਾਨਾ ਸਰਕਾਰ ਦੀਆਂ ਨਜ਼ਰਾਂ ਵਿੱਚ ਨਹੀਂ ਗਿਆ, ਹਜੇ ਤਾਂ ਇਕੱਠਾ ਕਰਕੇ ਸਰਕਾਰ ਕੋਲ ਜਮ੍ਹਾਂ ਕਰਾਉਣ ਲੈ ਕੇ ਜਾ ਰਹੇ ਸਨ। ਫਿਰ ਜਦੋਂ ਸਰਕਾਰ ਆਪਣੇ ਕਿਸੇ ਖਜ਼ਾਨੇ ਚ ਪਾਉਂਦੀ ਸੀ ਉਦੋਂ ਲੁੱਟਦੇ ਸਨ। ਗੁਰੂ ਕੇ ਸਿੱਖਾਂ ਨੂੰ ਪਤਾ ਲੱਗਿਆ, ਲੱਭ ਲਭਾ ਕੇ ਕੁਝ ਇੱਕ ਗੁਰੂ ਕੇ ਸਿੱਖ ਭੇਸ ਵਟਾ ਕੇ ਤੇ ਉਸ ਪ੍ਰਤਾਪ ਚੰਦ ਸਿਆਲਕੋਟੀ ਦੇ ਘਰ ਤੱਕ ਪਹੁੰਚੇ। ਰਾਤ ਨੂੰ ਉਹਦੇ ਘਰ ਜਿੰਨਾ ਸਮਾਨ ਲੁੱਟਿਆ ਸੀ ਸਾਰਾ ਮੋੜ ਕੇ ਆਏ, ਕਹਿਣ ਲੱਗਿਆ ਸੱਜਣਾ ਸਾਨੂੰ ਪਤਾ ਨਹੀਂ ਸੀ ਵੀ ਇਹ ਖਜ਼ਾਨਾ ਤੇਰੇ ਇਕੱਲੇ ਕੋਲ ਹੈ, ਹਜੇ ਅਸੀਂ ਸੋਚਿਆ ਵੀ ਸਰਕਾਰ ਦੇ ਨਜ਼ਰਾਂ ਵਿੱਚ ਆ ਚੁੱਕਾ ਹੋਇਆ, ਕਾਗਜ਼ਾਂ ਵਿੱਚ ਚੜ ਚੁੱਕਾ ਹੋਇਆ। ਉਸ ਪ੍ਰਤਾਪ ਚੰਦ ਸਿਆਲਕੋਟੀ ਦੇ ਖਲੋਤੇ ਖਲੋਤੇ ਦੀ ਅੱਖਾਂ ਵਿੱਚ ਪਾਣੀ ਆ ਗਿਆ, ਕਹਿਣ ਲੱਗੇ ਮੈਂ ਤੁਹਾਨੂੰ ਲੁਟੇਰੇ ਕਵਾਂ ਜਾਂ ਮੈਂ ਤੁਹਾਨੂੰ ਧਰਮੀ ਕਵਾਂ, ਸਮਝ ਨਹੀਂ ਲੱਗ ਰਹੀ ਤੁਹਾਨੂੰ ਕੀ ਕਵਾਂ, ਇਤਨਾ ਵੱਡਾ ਤੁਹਾਡਾ ਕਿਰਦਾਰ ਹੈ। ਉਸ ਤੋਂ ਅੱਗੇ ਚੱਲਾਂ, ਕੁਝ ਇੱਕ ਸਾਲ ਫਿਰ ਦੁਬਾਰੇ ਜ਼ਕਰੀਆ ਖਾਨ ਨੇ ਕਹਿਰ ਕੀਤਾ, ਇਹਨੇ 20,000 ਦੀ ਇੱਕ ਫੌਜ ਬਣਾਈ, 1726 ਤੋਂ ਆ ਚੁੱਕਿਆ ਹੋਇਆ ਜ਼ਕਰੀਆ ਖਾਨ, ਮੈਂ ਫਿਰ ਦੁਬਾਰੇ ਧਿਆਨ ਵਿੱਚ ਰੱਖਦੇ ਹਾਂ। ਇਹਨੇ ਇੱਕ ਫੌਜ ਬਣਾਈ, ਹੁਣ ਆ 6 ਸਾਲਾਂ ਦਾ ਸਮਾਂ ਹੈ ਜਿਹੜਾ ਤੁਹਾਡੇ ਨਾਲ ਸਾਂਝਾ ਕਰਨਾ ਅਜੇ ਥੋੜਾ ਜਿਹਾ। ਇਹਦੇ ਦਰਮਿਆਨ 10,000 ਫੌਜ ਇਹਨੇ ਆਪਣੇ ਕੋਲ ਰੱਖੀ, 10,000 ਫੌਜ ਇਹਨੇ ਪਿੰਡਾਂ ਚ ਭੇਜੀ, ਕੋਈ ਵੀ ਸਿੱਖ ਕਿਸੇ ਸਿੱਖ ਦੀ ਮਦਦ ਕਰਦਾ ਉਹਨੂੰ ਵੀ ਮੌਤ ਦੀ ਸਜ਼ਾ, ਕੋਈ ਸਿੱਖ ਤੁਹਾਨੂੰ ਤੁਰਿਆ ਫਿਰਿਆ ਮਿਲ ਜਾਏ ਉਹਨੂੰ ਵੀ ਮੌਤ ਦੀ ਸਜ਼ਾ, ਤੁਸੀਂ ਕਿਸੇ ਸਿੱਖ ਦੇ ਬਾਰੇ ਚ ਦੱਸ ਸਕੋ ਤੁਹਾਡੇ ਕੋਲ ਨਾ ਹੋਵੇ ਇਹੋ ਜਿਹਾ ਢੰਗ ਤੁਸੀਂ ਉਹਨੂੰ ਮੌਤ ਦੇ ਸਕੋ, ਤੇ ਕੇਵਲ ਇਸ ਇਲਾਕੇ ਵਿੱਚ ਫਿਰਦੇ ਸਿੱਖ ਦੀ ਖਬਰ ਦੇਣ ਵਾਲੇ ਨੂੰ ਉਸ ਵੇਲੇ 10 ਰੁਪਈਏ ਤੇ ਸਿੱਖ ਦਾ ਸਿਰ ਉਹਦੇ ਬਾਰੇ ਚ ਥੋੜੀ ਬਹੁਤੀ ਲੜਾਈ ਹੋ ਜਾਏ ਤੇ ਉਹਦੇ ਕਰਕੇ ਜਾਂ ਕੋਈ ਕਿਸੇ ਤਰੀਕੇ ਹੋਰ ਉਹਨੂੰ ਪਕੜਾ ਸਕੋ ਤੁਸੀਂ ਸੂਹ ਦੇ ਕੇ ਪੂਰੀ, ਫਿਰ 50 ਰੁਪਈਏ ਕਿਸੇ ਸਿੱਖ ਦਾ ਸਿਰ ਲੈ ਕੇ ਆ ਜਾਓ ਤਦ 80 ਰੁਪਈਏ ਤੁਹਾਨੂੰ ਮਿਲਣਗੇ। ਹੁਣ ਸੋਚੋ ਜਦੋਂ ਇਹੋ ਜਿਹਾ ਵਕਤ ਆਵੇ, ਉਦੋਂ ਭਾਈ ਮਨੀ ਸਿੰਘ ਹੋਰੀ ਵੀ ਮਾਝੇ ਦੇ ਇਲਾਕੇ ਵਿੱਚ ਜਾ ਕੇ ਪ੍ਰਚਾਰ ਕਰਨ ਲੱਗ ਪਏ। ਇਹ ਸਮਾਂ 1726-1727 ਦਾ, ਉਸ ਤੋਂ ਬਾਅਦ ਵਿੱਚ 6 ਸਾਲ ਲੰਘੇ, ਇਵੇਂ ਗੁਰੂ ਕੇ ਸਿੱਖਾਂ ਨੂੰ ਫਿਰ ਦੁਬਾਰੇ ਘਰ ਘਰ ਛੱਡਣੇ ਪਏ, ਜੰਗਲਾਂ ਵਿੱਚ ਚਲੇ ਗਏ। ਬਹੁਤਾ ਸਾਥ ਮੈਂ ਫਿਰ ਦੁਬਾਰੇ ਅਰਜ਼ ਕਰਦੇ ਹਾਂ, ਇੱਕ ਕਾਨੂੰਬਾਣ ਦੇ ਸ਼ੰਭ ਨੇ ਤੇ ਇੱਕ ਮਲੇਰਕੋਟਲੇ ਦੇ ਲਾਗੇ ਇਸ ਕੁੱਪਰ ਹੀੜੇ ਦੇ ਇਸ ਜੰਗਲ ਨੇ, ਇਹਨਾਂ ਨੇ ਬਹੁਤਾ ਸਾਥ ਦਿੱਤਾ, ਜਾਂ ਫਿਰ ਬਠਿੰਡੇ ਦੇ ਇਲਾਕੇ ਚ ਬੀਕਾਨੇਰ ਦੇ ਇਲਾਕੇ ਚ ਇਧਰ ਸਿੰਘ ਬਹੁਤੇ ਛੁਪਦੇ ਹੁੰਦੇ ਸਨ। ਇੱਥੋਂ ਫਿਰ ਵਕਤ ਬਣਿਆ ਜਦੋਂ ਹੱਦ ਦਰਜੇ ਦਾ ਕਹਿਰ ਵਰਤਿਆ, ਪਰ ਗੁਰੂ ਕੇ ਸਿੱਖ ਫਿਰ ਵੀ ਪਤਾ ਨਹੀਂ ਕਿਵੇਂ ਜੰਗਲਾਂ ਵਿੱਚੋਂ ਆ ਕੇ ਸਰਕਾਰੀ ਕਦੇ ਨਾ ਕਦੇ ਖਜ਼ਾਨੇ ਲੁੱਟਣੇ ਤੇ ਇਹਨਾਂ ਲੋਕਾਂ ਨੂੰ ਸੂਹ ਲੈ ਕੇ ਤੇ ਫਿਰ ਦੁਬਾਰੇ ਇਹਨਾਂ ਨੂੰ ਨਜ਼ਾਰੇ ਦਿਖਾਉਣੇ ਸਿੱਖੀ ਦੇ। ਆਖਿਰਕਾਰ ਜ਼ਕਰੀਆ ਖਾਨ ਇੱਕ ਗੱਲ ਤੋਂ ਭਟਕ ਗਿਆ, ਕਹਿਣ ਲੱਗਿਆ ਵੀ ਇਹਨਾਂ ਨੂੰ ਮੈਂ ਖਤਮ ਨਹੀਂ ਕਰ ਸਕਦਾ, ਇਹਨਾਂ ਮੈਂ ਖਤਮ ਨਹੀਂ ਕਰ ਸਕਦਾ, ਇਹ ਮੇਰਾ ਭੁਲੇਖ ਹੈ। ਉਹਨੇ ਇੱਕ ਵਿਚਾਰ ਬਣਾਈ ਵੀ ਕਿੰਨਾ ਚੰਗਾ ਹੋਵੇ ਜੇ ਮੈਂ ਇਹਨਾਂ ਨੂੰ ਜ਼ਹਿਰ ਦੇ ਕੇ ਨਹੀਂ ਮਾਰ ਸਕਿਆ ਤੇ ਹੋ ਸਕਦਾ ਮੈਂ ਗੁੜ ਦੇ ਕੇ ਮਾਰ ਸਕਾਂ। ਸ਼ਾਮ ਦਾਮ ਦੰਡ ਰਾਜਨੀਤੀ ਦੇ 3 ਅਸੂਲ ਨੇ, ਤੁਸੀਂ ਪਿਆਰ ਕਰਕੇ ਵੇਖ ਲਓ। ਫਿਰ ਜ਼ਕਰੀਆ ਖਾਨ ਨੇ ਵਕਤ ਦੇ ਹਾਕਮ ਉਹਦੇ ਨਾਲ ਗੰਢ ਜੋੜ ਕੀਤੀ ਮੁਹੰਮਦ ਸ਼ਾਹ ਰੰਗੀਲੇ ਨਾਲ, ਪਰ ਕਿੰਨਾ ਚੰਗਾ ਹੋਵੇ ਜੇ ਆਪਾਂ ਇੱਕ ਕੋਸ਼ਿਸ਼ ਕਰੀਏ ਇਹਨਾਂ ਨੂੰ ਕੋਈ ਨਵਾਬੀ ਜਾਂ ਕੋਈ ਇਹੋ ਜਿਹੀ ਅਹੁਦੇਦਾਰੀ ਦਈਏ, ਕਿਉਂਕਿ ਜਦੋਂ ਵੀ ਕਦੇ ਕੋਈ ਲੜਾਈ ਹੋਇਆ ਕਰਦੀ ਹੈ ਨਾ ਉਹ ਅਹੁਦੇਦਾਰੀਆਂ ਪਿੱਛੇ ਹੋਇਆ ਕਰਦੀ ਹੈ। ਤੇ ਉਹਨਾਂ ਮੰਨਿਆ ਵੀ ਸੋਚਿਆ ਵੀ ਇਉਂ ਕਰੀਏ ਆਪਾਂ ਇਹਨਾਂ ਨੂੰ ਅਹੁਦੇਦਾਰੀ ਦੇ ਕੇ ਦੇਖੀਏ ਕੋਈ ਸ਼ਾਇਦ ਹੋ ਸਕਦਾ ਹੈ ਆਪਸ ਵਿੱਚ ਹੀ ਲੜਨ। ਉਦੋਂ 1733 ਦੇ ਵਿੱਚ ਇਹ 5-6 ਸਾਲਾਂ ਦਾ ਸਮਾਂ ਜਿਹੜਾ ਸਿੱਖਾਂ ਦਾ ਜੰਗਲਾਂ ਵਿੱਚ ਗੁਜ਼ਰਿਆ, 1733 ਵਿੱਚ ਜ਼ਕਰੀਆ ਖਾਨ ਨੇ ਇੱਕ ਫੈਸਲਾ ਕੀਤਾ ਵੀ ਕਿੰਨਾ ਚੰਗਾ ਹੋਵੇ ਜੇ ਮੈਂ ਇਹਨਾਂ ਨੂੰ ਨਵਾਬੀ ਦਿਆਂ, ਤੇ ਉਹਨਾਂ ਨੇ ਇੱਕ ਸਿੱਖ ਚੁਣਿਆ, ਉਹ ਸਿੱਖ ਦਾ ਨਾਂ ਹੈ ਭਾਈ ਸੁਵੇਗ ਸਿੰਘ, ਇਹਦੀ ਸ਼ਹੀਦੀ ਅੱਗੇ ਜਾ ਕੇ ਆਏਗੀ ਮੈਂ ਜ਼ਿਕਰ ਕਰਾਂਗਾ। ਸੁਵੇਗ ਸਿੰਘ ਜੰਬਰ ਪਿੰਡ ਦਾ ਰਹਿਣ ਵਾਲਾ ਹੈ, ਇਹ ਸਰਕਾਰੀ ਠੇਕੇਦਾਰ ਹੈ, ਇਹਦਾ ਸਰਕਾਰ ਨਾਲ ਵੀ ਰੇਣ ਦੇਣ ਹੈ ਤੇ ਇਹਦਾ ਆਪਣੀ ਸਿੱਖੀ ਨਾਲ ਵੀ ਬਹੁਤ ਪਿਆਰ ਹੈ। ਉਹਨਾਂ ਨੇ ਸਿੱਖ ਨੂੰ ਚੁਣਿਆ, ਸੁਵੇਖ ਸਿੰਘ ਨੂੰ ਬੁਲਾ ਕੇ ਕਹਿਣ ਲੱਗੇ ਵੀ ਜੇ ਤੂੰ ਕਿਤੇ ਸਾਡੀ ਸਰਕਾਰ ਦੇ ਨਾਲ ਤੇ ਇਹਨਾਂ ਸਿੱਖਾਂ ਦੇ ਵਿੱਚ ਦਰਮਿਆਨ ਖੜਾ ਹੋ ਕੇ ਗੱਲਬਾਤ ਕਰਵਾ ਦੇ ਤਾਂ ਅਸੀਂ ਤੇਰੇ ਆਸਾਨਮੰਦ ਹੋਵਾਂਗੇ। ਤੈਨੂੰ ਸਰਕਾਰੀ ਦਰਬਾਰੇ ਅਸੀਂ ਇੱਕ ਜਗੀਰ ਲੈ ਕੇ ਭੇਜਣ ਲੱਗੇ ਹਾਂ। ਉਸ ਵੇਲੇ 18 ਪਿੰਡਾਂ ਦੀ ਜਗੀਰ, 18 ਪਿੰਡਾਂ ਦੀ ਜਗੀਰ 1,00,000 ਰੁਪਈਆ ਸਾਲ ਦਾ ਬਣਦਾ ਹੈ। ਕੰਗਣਵਾਲ, ਦੀਪਾਲਪੁਰ, ਝਬਾਲ ਇਤਿਹਾਦਿਕ ਜਿਹੜੇ ਅੰਮ੍ਰਿਤਸਰ ਦੇ ਲਾਗੇ ਦੇ ਪਿੰਡ ਨੇ, ਇਹਨਾਂ ਸਾਰੇ ਇਲਾਕੇ ਦੀ ਜਿਹੜੀ ਜਗੀਰ ਹੈ 1,00,000 ਰੁਪਈਆ ਸਾਲ ਦੀ, ਉਹ ਸਿੱਖਾਂ ਨੂੰ ਜਾਏਗੀ। ਅਸੀਂ ਤੁਹਾਨੂੰ ਕੁਛ ਨਹੀਂ ਕਹਿੰਦੇ, ਤੁਸੀਂ ਸਾਡੇ ਖਜ਼ਾਨੇ ਨਾ ਲੁੱਟੋ, ਕਿਉਂਕਿ ਜ਼ਕਰੀਆ ਖਾਨ ਨੂੰ ਇੱਕ ਤਾਂ ਪਤਾ ਲੱਗ ਗਿਆ ਨਾ ਵੀ ਜੇ ਇੱਕੋ ਵਾਰੀ ਲੁੱਟਦੇ ਨੇ 1,00,000 ਰੁਪਈਆ ਲੁੱਟ ਲੈਂਦੇ ਨੇ ਤੇ ਉਹਦੇ ਨਾਲੋਂ ਚੰਗਾ 1,00,000 ਰੁਪਏ ਦੀ ਇਹਨੂੰ ਜਗੀਰ ਦੇ ਦਿਓ, ਆਪਣੇ ਕੰਮੇ ਲੱਗੇ ਰਹਿਣਗੇ, ਫਿਰ ਸਾਡੇ ਵੱਲ ਨਹੀਂ ਆਉਣਗੇ। ਸੁਵੇਖ ਸਿੰਘ ਜਗੀਰ ਲੈ ਕੇ ਗੁਰੂ ਕੇ ਖਾਲਸੇ ਅੰਮ੍ਰਿਤਸਰ ਦੇ ਵਿੱਚ ਇੱਕ ਛੋਟਾ ਜਿਹਾ ਦਰਬਾਰ ਲੱਗਿਆ ਹੋਇਆ ਤੇ ਉਹਦੇ ਵਿੱਚੋਂ ਜਾ ਕੇ ਹਾਜ਼ਰ ਹੋਏ ਤੇ ਉਹਨਾਂ ਨੇ ਜਾ ਕੇ ਬੇਨਤੀ ਕੀਤੀ ਵੀ ਮੈਨੂੰ ਇਵੇਂ ਸਰਕਾਰ ਨੇ ਭੇਜਿਆ। ਪਹਿਲਾਂ ਗੁਰੂ ਕੇ ਸਿੱਖਾਂ ਨੇ ਉਹਨੂੰ ਕਚਹਿਰੇ ਵਿੱਚ ਖੜਾ ਕੀਤਾ। ਅਸਲ ਵਿੱਚ ਉਦੋਂ ਸਿੱਖ ਨੂੰ ਸਿੱਖੀ ਬਹੁਤ ਪਿਆਰੀ ਸੀ, ਬਸ ਵੱਡੀ ਗੱਲ ਇਹ ਹੈ। ਉਹਨਾਂ ਨੂੰ ਕਚਹਿਰੇ ਵਿੱਚ ਖੜਾ ਕੀਤਾ ਵੀ ਸੱਜਣਾ ਤੂੰ ਸਰਕਾਰੀ ਦਰਬਾਰੇ ਵੀ ਸਾਂਝ ਰੱਖਣਾ, ਪਹਿਲਾਂ ਤਾਂ ਤੇਰੀ ਸੁਧਾਈ ਹੋਏਗੀ। ਤੇ ਉਹਨੇ ਤਨਖਾਹ ਲਾਈ ਗਈ ਔਰ ਗੁਰੂ ਕੇ ਸਿੱਖ ਨੇ ਤਨਖਾਹ ਕਬੂਲੀ। ਕਬੂਲ ਕੇ ਤਨਖਾਹ ਆਪਣੇ ਮਨ ਵਿੱਚ ਭਾਵਨਾ ਬਣਾ ਕੇ ਫਿਰ ਉਹਨੇ ਪ੍ਰਸਤਾਵ ਰੱਖਿਆ ਵੀ ਇਵੇਂ ਮੈਂ ਇੱਕ ਜਗੀਰ ਲੈ ਕੇ ਆਇਆ। ਉਸ ਵੇਲੇ ਦਰਬਾਰਾ ਸਿੰਘ ਨੇ, ਥੋੜਾ ਖਿਲਾਰਾ ਪੈ ਜਾਏਗਾ, ਦਰਬਾਰਾ ਸਿੰਘ ਭਾਈ ਨਾਨੂ ਸਿੰਘ ਦਾ ਬੇਟਾ ਹੈ। ਇਹ ਨਾਨੂ ਸਿੰਘ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਇਆ ਹੋਇਆ। ਬਸ ਮੈਂ ਇੰਨਾ ਕੁਝ ਹੀ ਦੱਸਾਂ, ਫਿਰ ਨਹੀਂ ਤਾਂ ਗੱਲ ਲੋਟ ਨਹੀਂ ਆਉਣੀ, ਆਪਣੀ ਬੰਨੇ ਨਹੀਂ ਲੱਗਣੀ ਗੱਲ। ਉਸ ਤੋਂ ਬਾਅਦ ਵਿੱਚ ਇਹ ਦਰਬਾਰਾ ਸਿੰਘ ਬੜਾ, ਇਹਦਾ ਸਿੱਖੀ ਵਿੱਚ ਬੜਾ ਸਤਿਕਾਰ ਹੈ। ਦਰਬਾਰਾ ਸਿੰਘ ਉਸ ਵੇਲੇ ਤੇ ਅੱਗੇ ਇਹਨਾਂ ਜਥਿਆਂ ਦਾ ਮੁਖੀ ਸੀ ਤੇ ਉਹਨਾਂ ਨੇ ਜਦੋਂ ਦਰਬਾਰੇ ਉਹਦੇ ਦਰਬਾਰ ਚ ਜਾ ਕੇ ਗੱਲ ਕੀਤੀ ਤਾਂ ਉਦੋਂ ਦਰਬਾਰਾ ਸਿੰਘ ਨੇ ਕੁਝ ਬਚਨ ਕਹੇ, ਉਹਨੂੰ ਰਤਨ ਸਿੰਘ ਭੰਗੂ ਨੇ ਬਿਆਨ ਕੀਤਾ। ਦਰਬਾਰਾ ਸਿੰਘ ਅੱਗਿਓਂ ਕਹੀ, ਹਮ ਨਵਾਬੀ ਚਾਹੇ ਕਬ ਲਹੀ। ਕਹਿਣ ਲੱਗੇ ਭਲਿਆ ਵੀ ਤੂੰ ਕਿਹੜੇ ਮੂੰਹ ਨਾਲ ਨਵਾਬੀ ਲੈ ਕੇ ਆ ਗਿਆ, ਅਸੀਂ ਕਦੋਂ ਨਵਾਬੀ ਚਾਹੁੰਦੇ ਹਾਂ, ਅਸੀਂ ਤਾਂ ਚਾਹੁੰਦੇ ਹੀ ਨਹੀਂ ਨਵਾਬੀ ਨੂੰ। ਨਵਾਬੀ ਇੱਕ ਬੜਾ ਛੋਟਾ ਜਿਹਾ ਖਿਤਾਬ ਹੈ, ਇਹ ਸਾਡੇ ਲਈ ਕੋਈ ਵੱਡੀ ਗੱਲ ਨਹੀਂ। ਹਮ ਕੋ ਸਤਿਗੁਰ ਦਈ ਪਾਤਸ਼ਾਹੀ, ਜਾਂ ਇਤ ਕੋ ਜਾਂ ਉਤ ਕੋ ਪਾਹੀ। ਕਹਿਣ ਲੱਗੇ ਸਾਨੂੰ ਤਾਂ ਸਤਿਗੁਰੂ ਜੀ ਨੇ ਪਾਤਸ਼ਾਹੀ ਦਿੱਤੀ ਹੈ, ਅਸੀਂ ਨਵਾਬੀਆਂ ਕੀ ਕਰਨੀ ਹੈ, ਇੱਥੇ ਅਸੀਂ ਬੰਦਗੀ ਕਰਦੇ ਹਾਂ, ਗੁਰੂ ਕੀ ਬਾਣੀ ਪੜ੍ਹਦੇ ਹਾਂ। ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ, ਅਸੀਂ ਤਾਂ ਇੱਥੇ ਜਿਉਂਦੇ ਹਾਂ।

ਸ਼ਾਡ ਪਾਤਸ਼ਾਹੀ ਕਿਮ ਲਹਿ ਨਵਾਬੀ, ਪਰ ਅਧੀਨ ਜਿਸ ਮਾਹੇ ਖਰਾਬੀ। ਕਹਿਣ ਲੱਗੇ ਅਸੀਂ ਪਾਤਸ਼ਾਹੀ ਛੱਡ ਕੇ, ਤੇ ਇਹ ਕਿਵੇਂ ਹੋ ਸਕਦਾ ਵੀ ਅਸੀਂ ਤੁਹਾਡੀ ਇਸ ਗੱਲ ਨੂੰ ਪ੍ਰਵਾਨ ਕਰ ਲਈਏ ਤੇ ਸਾਨੂੰ ਨਵਾਬੀ ਦੀ ਲੋੜ ਨਹੀਂ ਹੈ। ਗੁਰੂ ਕੇ ਸਿੱਖਾ ਸੁਵੇਕ ਸਿੰਘ ਜੀ, ਸ਼ੁਕਰ ਹੈ ਤੁਸੀਂ ਆਇਓ, ਸਾਨੂੰ ਇਸ ਗੱਲ ਦਾ ਵਾਸਤਾ ਨਹੀਂ, ਪਰ ਲੇਕਿਨ ਅਸੀਂ ਨਵਾਬੀ ਨਹੀਂ ਚਾਹੁੰਦੇ। ਕੁਝ ਇੱਕ ਗੱਲਾਂ ਗੁਰੂ ਦਰਬਾਰ ਵਿੱਚ ਬੈਠ ਕੇ ਫਿਰ ਧੀਰਜ ਨਾਲ ਵਿਚਾਰੀਆਂ ਗਈਆਂ। ਤੁਸੀਂ ਰਾਜਨੀਤੀ ਨਾਲ ਰਾਜਨੀਤੀ ਖੇਡੋ। ਦਸ ਕਈ ਵਾਰੀ ਇਹ ਬੇਨਤੀ ਕਰਦਾ, ਜੇ ਪੈਰ ਵਿੱਚ ਕੰਡਾ ਵੱਜ ਜਾਏ ਤਾਂ ਕੰਡਿਆਂ ਦੀ ਦੁਨੀਆਂ ਤੋਂ ਨਫ਼ਰਤ ਨਹੀਂ ਕਰ ਸਕਦੇ। ਹਾਲਾਂਕਿ ਕੰਡਾ ਦੁੱਖ ਦੇ ਰਿਹਾ, ਕਿਉਂਕਿ ਕੰਡੇ ਨੇ ਹੀ ਕੰਡਾ ਕੱਢਣਾ ਹੈ। ਕੰਡੇ ਤੋਂ ਬਿਨਾਂ ਕੰਡਾ ਵੀ ਨਹੀਂ ਕੱਢਿਆ ਜਾ ਸਕਦਾ। ਕੰਡਾ ਵੱਜ ਗਿਆ, ਕੰਡੇ ਨਾਲ ਨਫ਼ਰਤ ਨਹੀਂ ਹੋ ਸਕਦੀ। ਸਰਕਾਰ ਦੁੱਖ ਦਿੰਦੀ ਹੈ ਨਾ, ਰਾਜਨੀਤੀ ਕਿਤੇ ਦੁੱਖ ਦਿੰਦੀ ਹੈ, ਤੇ ਰਾਜਨੀਤੀ ਸੁੱਖ ਵੀ ਦੇ ਸਕਦੀ, ਸਾਨੂੰ ਵਰਤਣ ਦੀ ਜਾਂਚ ਆਉਣੀ ਚਾਹੀਦੀ ਹੈ। ਸਿੱਖਾਂ ਨੇ ਉਸੇ ਵੇਲੇ ਗੱਲ ਕੀਤੀ, ਕਹਿਣ ਲੱਗੇ ਇਸ ਤਰ੍ਹਾਂ ਚੰਗਾ ਨਹੀਂ ਹੋਵੇਗਾ। ਕਿੰਨਾ ਚੰਗਾ ਹੋਵੇ ਜੇ ਆਪਾਂ ਇਹਨੂੰ ਸਹੀ ਢੰਗ ਨਾਲ ਵਰਤੀਏ। ਉਦੋਂ ਗੁਰੂ ਕੇ ਸਿੱਖਾਂ ਨੇ ਬੈਠ ਕੇ ਧੀਰਜ ਨਾਲ ਵਿਚਾਰ ਕੀਤੀ, ਤੇ ਵਿਚਾਰ ਬਣੀ ਵੀ ਹੁਣ ਨਵਾਬੀ ਦਈਏ ਕਿਹਨੂੰ। ਉਸ ਵੇਲੇ ਦਰਬਾਰ ਵਿੱਚ ਭਾਈ ਮਨੀ ਸਿੰਘ ਹੋਰੀ ਬੈਠੇ ਨੇ, ਦਰਬਾਰ ਵਿੱਚ ਭਾਈ ਦਰਬਾਰਾ ਸਿੰਘ ਹੋਰੀ ਬੈਠੇ ਨੇ। ਉਹਨਾਂ ਦੀ ਵਿਚਾਰ ਹੋਈ, ਪਰ ਉਹਨਾਂ ਸਾਰੇ ਗੁਰੂ ਕੇ ਸਿੱਖਾਂ ਨੇ ਜਵਾਬ ਦੇ ਦਿੱਤਾ, ਕਹਿਣ ਲੱਗੇ ਨਹੀਂ, ਅਸੀਂ ਨਵਾਬੀ ਨਹੀਂ ਨਿਭਾ ਸਕਾਂਗੇ। ਫਿਰ ਇਹ ਭਾਈ ਕਪੂਰ ਸਿੰਘ ਫੈਜ਼ਲਪੁਰੀਆ, ਇਹਦਾ ਪਹਿਲਾ ਨਾਂ ਹੈ, ਇਹਦਾ ਪਹਿਲਾ ਨਾਂ ਭਾਈ ਕਪੂਰ ਸਿੰਘ ਫੈਜ਼ਲਪੁਰੀਆ, ਫੈਜ਼ਲਾਪੁਰ ਦਾ ਸੀ ਇਹ। ਪੱਖਾ ਚੱਲ ਰਿਹਾ ਸੀ, ਗੁਰੂ ਕੇ ਸਿੱਖਾਂ ਨੇ ਵਿਚਾਰ ਕੀਤੀ ਵੀ ਮੈਂ ਕਿਹੜੇ ਕਿਹੜੇ ਸਿੱਖ ਨੂੰ ਪੁੱਛਾਂਗੇ, ਸਾਰੇ ਸਿੱਖ ਜਵਾਬ ਦੇਣਗੇ, ਕਿਉਂਕਿ ਉਦੋਂ ਸਿੱਖ ਜਿਹੜਾ ਨਾ ਗੁਰੂ ਕੇ ਘਰ ਨਾਲ ਬਹੁਤ ਪਿਆਰ ਕਰਦਾ ਸੀ, ਉਹਦੇ ਮਨ ਵਿੱਚ ਹੰਕਾਰ ਨਹੀਂ ਸੀ, ਉਹਨੂੰ ਇਸ ਗੱਲ ਦਾ ਅਹਿਸਾਸ ਸੀ, ਸੁਖੀ ਵਸੈ ਮਸਕੀਨੀਆਂ ਆਪਣੇ ਵਾਰ ਤਲੇ, ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਭ ਗਲੇ, ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾਨ। ਉਹਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਸੀ, ਮੈਂ ਕਿਸੇ ਹਾਕਮੀ ਕੁਰਸੀ ਤੇ ਨਹੀਂ ਬੈਠਣਾ, ਮੈਂ ਤੇ ਨਿਮਰਤਾ ਨਾਲ ਗੁਰੂ ਕੀ ਸਿੱਖੀ ਕਮਾਉਣੀ ਹੈ। ਤਾਂ ਉਸ ਵੇਲੇ ਗੁਰੂ ਕੇ ਸਿੱਖਾਂ ਨੇ ਵਿਚਾਰ ਕਰਕੇ ਭਾਈ ਕਪੂਰ ਸਿੰਘ ਨੂੰ ਪੁੱਛਿਆ ਨਹੀਂ, ਉਹਨੂੰ ਹੁਕਮ ਕੀਤਾ ਵੀ ਤੈਨੂੰ ਦਰਬਾਰ ਵਿੱਚੋਂ ਹੁਕਮ ਹੈ, ਤੈਨੂੰ ਨਵਾਬੀ ਲੈਣੀ ਪਏਗੀ। ਨਵਾਬ ਕਪੂਰ ਸਿੰਘ ਪੱਖਾ ਚੱਲ ਰਹੇ ਸਨ, ਉਹਨਾਂ ਹੱਥ ਜੋੜ ਕੇ ਇੱਕ ਬੇਨਤੀ ਕੀਤੀ, ਕਹਿਣ ਲੱਗੇ ਖਾਲਸਾ ਜੀ ਤੁਹਾਡਾ ਹੁਕਮ ਸਿਰ ਮੱਥੇ, ਪਰ ਮੇਰੀਆਂ ਨਾਲ ਦੋ ਅਰਜੋਈਆਂ ਨੇ, ਮੇਰੀਆਂ ਦੋ ਬੇਨਤੀਆਂ ਕਬੂਲ ਕਰ ਲਓ। ਖਾਲਸੇ ਨੇ ਆਖਿਆ ਦੱਸੋ। ਕਹਿਣ ਲੱਗੇ ਪਹਿਲੀ ਬੇਨਤੀ ਮੇਰੀ ਇਹ ਹੈ, ਤੁਹਾਡੇ ਚਰਨਾਂ ਵਿੱਚ ਹੱਥ ਜੋੜ ਕੇ, ਇਹ ਜਿਹੜੀ ਨਵਾਬੀ ਤੁਸੀਂ ਦੇਣ ਲੱਗੇ ਹੋ ਨਾ, ਇਹ ਗੁਰੂ ਦੇ ਚਰਨਾਂ ਨਾਲ ਛੁਹਾ ਕੇ ਦਿਓ। ਇਹ ਜਦੋਂ ਮੇਰੇ ਸਿਰ ਤੇ ਰੱਖੀ ਜਾਏ ਨਵਾਬੀ, ਇਹ ਸਿਰ ਦੇ ਵਿੱਚ ਕਦੇ ਹੰਕਾਰ ਪੈਦਾ ਨਾ ਹੋਵੇ, ਇਹਦੇ ਵਿੱਚ ਗੁਰੂ ਦਾ ਪਿਆਰ ਹੀ ਪੈਦਾ ਹੋਵੇ। ਮੈਂ ਹੰਕਾਰ ਨਹੀਂ ਕਰਨਾ ਚਾਹੁੰਦਾ। ਚਲੋ ਇਹ ਗੱਲ ਮੰਨ ਲਈ ਗਈ ਵੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਚਰਨਾਂ ਨਾਲ ਛੁਹਾ ਕੇ ਤੁਹਾਨੂੰ ਇਹ ਨਵਾਬੀ ਦਿੱਤੀ ਜਾਏਗੀ। ਦੂਜੀ ਕੀ ਬੇਨਤੀ ਹੈ? ਦੂਜੀ ਬੇਨਤੀ ਉਹਨਾਂ ਇਹ ਕੀਤੀ ਵੀ ਮੈਂ ਨਿਕਲੀ ਉਮਰ ਤੋਂ ਹੀ, ਜਦੋਂ ਦਾ ਮੈਂ ਗੁਰੂ ਕੇ ਖਾਲਸੇ ਵਿੱਚ ਆ ਕੇ ਲੜਿਆ, ਮੈਂ ਉਦੋਂ ਦਾ ਹੀ ਤੁਹਾਡੇ ਘੋੜਿਆਂ ਦੀ ਲਿੱਦ ਚੁੱਕਦਾ ਆ ਰਿਹਾ, ਤੇ ਇੱਕ ਕੰਮ ਕਰਿਓ, ਜੇ ਨਵਾਬ ਕਪੂਰ ਸਿੰਘ ਬਣ ਕੇ ਮੈਂ ਗੁਰੂ ਦੀ ਸੇਵਾ ਤੋਂ ਨਾ ਲੁੱਟਿਆ ਜਾਵਾਂ, ਮੈਨੂੰ ਸੇਵਾ ਦੇ ਵਿੱਚੋਂ ਹੀ ਸਾਰਾ ਕੁਝ ਮਿਲਿਆ, ਤੇ ਕਿਰਪਾ ਕਰਿਓ ਜੇ ਮੈਂ ਘੋੜਿਆਂ ਦੀ ਲਿੱਦ ਉਵੇਂ ਚੁੱਕ ਕੇ ਸੇਵਾ ਕਰਦਾ ਰਵਾਂ, ਮੈਨੂੰ ਕਦੇ ਇਸ ਗੱਲ ਦੇ ਹਟਾਇਆ ਨਾ ਜਾਵੇ ਵੀ ਤੂੰ ਕੱਲ ਸਿੱਖੀ ਦੇ ਵਿੱਚ ਨਵਾਬ ਬਣਿਆ ਹੋਇਆ ਤੇ ਕੱਲ ਤੈਨੂੰ ਇਹ ਕੰਮ ਨਹੀਂ ਕਰਨਾ ਹੋਵੇਗਾ। ਨਹੀਂ, ਮੈਂ ਉਹ ਸੇਵਾ ਨਹੀਂ ਛੱਡਣੀ ਚਾਹੁੰਦਾ, ਬਲਕਿ ਮੇਰੇ ਤੇ ਮਿਹਰ ਪਰਿਆਤ ਰੱਖਿਓ, ਮੈਂ ਉਹ ਸੇਵਾ ਨਿਭਾ ਸਕਾਂ। ਗੁਰੂ ਕੇ ਸਿੱਖਾਂ ਨੇ ਦੋਵੇਂ ਗੱਲਾਂ ਕਬੂਲ ਕਰ ਲਈਆਂ। ਉਸ ਵੇਲੇ ਇੱਕ ਪੂਰਾ ਜਾਮਾ, ਪੂਰੇ ਕੱਪੜੇ, ਸਰੀਰਕ ਤੌਰ ਤੇ ਜਿਹਨੂੰ ਅੱਜ ਦੀ ਭਾਸ਼ਾ ਚ ਆਪਾਂ ਪੂਰਾ ਸੂਟ ਕਹਿ ਸਕਦੇ ਹਾਂ, ਇੱਕ ਦਸਤਾਰ ਉਸ ਵੇਲੇ ਗੁਰੂ ਕੇ ਸਿੱਖਾਂ ਲਈ, ਇੱਕ ਕਮਰਕਸਾ, ਇਹ ਦਾਤਾਂ ਉਹਨਾਂ ਨੇ ਭੇਜੀਆਂ ਸਨ, ਇਹਨੂੰ ਉਹਨਾਂ ਨੇ ਨਵਾਬੀ ਜਾਣ ਕੇ ਕਬੂਲ ਕਰ ਲਿਆ, ਤੇ ਨਵਾਬ ਕਪੂਰ ਸਿੰਘ ਨੂੰ ਦਰਬਾਰ ਵਿੱਚ ਨਵਾਬੀ ਪਹਿਨਾਈ ਗਈ। ਇਹੋ ਨਵਾਬ ਕਪੂਰ ਸਿੰਘ ਹੈ ਜਿਹੜਾ ਮੁੜ ਕੇ ਸਿੱਖੀ ਦੇ ਲਈ, ਇਹਦੇ ਜਦੋਂ ਇਹ ਸ਼ਹੀਦ ਹੋਇਆ ਸੀ ਉਦੋਂ ਆਪਾਂ ਗੱਲ ਵੱਖਰੀ ਕਰਾਂਗੇ, ਇਹ ਜਦੋਂ ਸ਼ਹੀਦ ਹੋਇਆ ਸੀ ਕੁਝ ਇੱਕ ਸਿੱਖ ਐਸੇ ਸਨ ਜਿਨ੍ਹਾਂ ਦੇ ਸਰੀਰਾਂ ਦੇ ਅੰਗ ਲੱਭਣੇ ਔਖੇ ਸੀ ਵੀ ਕੋਈ ਅੰਗ ਅਜਿਹਾ ਹੈ ਜਿੱਥੇ ਕਦੇ ਜ਼ਖਮ ਨਾ ਹੋਇਆ ਹੋਵੇ। ਇੱਕ ਅੰਗ ਵੀ ਅਜਿਹਾ ਨਹੀਂ ਸੀ ਲੱਭਦਾ ਸਰੀਰ ਦੇ ਉੱਤੋਂ ਵੀ ਜਿੱਥੇ ਜ਼ਖਮ ਨਾ ਹੋਇਆ ਹੋਵੇ। ਇਤਨੇ ਗੁਰੂ ਕੇ ਖਾਤਰ ਇਹ ਗੁਰੂ

0: ਸਿੱਖੀ ਦੀ ਖਾਤਰ ਇਹਨਾਂ ਆਪਣਾ ਆਪਾ ਵਾਰਿਆ। ਗੱਲ ਅੱਗੇ ਤੋਰਾਂ, ਇਹ ਨਵਾਬੀ ਸਿਰਫ ਚਾਰ ਮਹੀਨੇ ਚੱਲ ਸਕੀ, ਇਹ ਫੈਸਲਾ ਸਿਰਫ ਚਾਰ ਮਹੀਨੇ ਚੱਲ ਸਕਿਆ। ਉਦੋਂ ਗੁਰੂ ਕੇ ਸਿੱਖ ਆ ਗਏ ਤੇ ਭਾਈ ਮਨੀ ਸਿੰਘ ਹੋਰੀ ਦਰਬਾਰ ਸਾਹਿਬ ਆ ਕੇ ਫਿਰ ਸੇਵਾ ਸੰਭਾਲ ਲਈ। ਇਹਨਾਂ ਨੇ ਉਸ ਮਾਝੇ ਦੇ ਇਲਾਕੇ ਵਿੱਚੋਂ ਪ੍ਰਚਾਰ ਛੱਡ ਕੇ ਮੁੜ ਕੇ ਦਰਬਾਰ ਸਾਹਿਬ ਆ ਗਏ, ਪ੍ਰਕਾਸ਼ ਹੋਣ ਲੱਗ ਪਿਆ। ਗੁਰੂ ਕੇ ਸਿੱਖ ਆ ਕੇ ਹਰਿਮੰਦਰ ਸਾਹਿਬ ਮੱਥਾ ਟੇਕਣ ਲੱਗ ਪਏ, ਦੁਬਾਰੇ ਗੁਰੂ ਕੇ ਚਰਨਾਂ ਨਾਲ ਜੁੜ ਗਏ। ਪਰ ਇਹ ਚਾਰ ਕੁ ਮਹੀਨੇ ਹੀ ਚੱਲੀ, ਕਰੀਬ ਚਾਰ ਮਹੀਨੇ ਦੇ ਵਿੱਚ ਜਾਂ ਪੰਜਵੇਂ ਮਹੀਨੇ ਦੇ ਵਿੱਚ ਇਹ ਨਵਾਬੀ ਫਿਰ ਦੁਬਾਰੇ ਟੁੱਟ ਗਈ। ਕਿਉਂਕਿ ਇੱਕ ਨਾ ਹੋਰ ਨੋਟ ਰੱਖਿਓ, ਕਿਉਂਕਿ ਇਹਨੇ ਤੁਹਾਨੂੰ ਅੱਗੇ ਇਤਿਹਾਸ ਚ ਬੜਾ ਕੰਮ ਆਉਣਾ। ਜ਼ਕਰੀਆ ਖਾਨ ਦਾ ਵਜ਼ੀਰ ਹੈ, ਉਹਦਾ ਨਾਂ ਹੈ ਲਖਪਤ ਰਾਏ। ਇਹ ਤਿੰਨ ਭਰਾ ਨੇ, ਇਹਨਾਂ ਦਾ ਜ਼ਿਕਰ ਮੈਂ ਅੱਗੇ ਜਾ ਕੇ ਤੁਹਾਡੇ ਨਾਲ ਸਾਂਝਾ ਕਰਾਂਗਾ, ਕਿਉਂਕਿ ਛੋਟਾ ਘੱਲੂਘਾਰਾ ਇਸੇ ਦੇ ਦੁਆਲੇ ਘੁੰਮਣਾ ਹੈ। ਇਹ ਲਖਪਤ ਰਾਏ ਵਜ਼ੀਰ ਹੈ ਜ਼ਕਰੀਆ ਖਾਨ ਦਾ। ਇਹਨੇ ਜਾ ਕੇ ਬਿਨਾਂ ਦੱਸਿਆਂ ਗੁਰੂ ਕੇ ਸਿੱਖਾਂ ਦੇ ਉੱਤੇ ਜਾ ਕੇ ਹਮਲਾ ਕਰ ਦਿੱਤਾ ਅੰਮ੍ਰਿਤਸਰ ਸਾਹਿਬ ਦੇ ਵਿੱਚ। ਜਿਵੇਂ ਕਿਵੇਂ ਹੋਇਆ, ਲੜਾਈ ਵਿੱਚ ਇਹਨੂੰ ਹਰਾ ਕੇ ਤਾਂ ਭੇਜ ਦਿੱਤਾ, ਪਰ ਇੱਕ ਨਵਾਬੀ ਦਾ ਜਿਹੜਾ ਪਰਨ ਸੀ ਉਹ ਟੁੱਟ ਗਿਆ। ਸਿਰਫ ਚਾਰ ਜਾਂ ਸਾਢੇ ਚਾਰ ਮਹੀਨੇ ਸਿੱਖਾਂ ਕੋਲੇ ਵਾਸਤਾ ਰਿਹਾ। ਫਿਰ ਦੁਬਾਰੇ ਕਹਿਰ ਵਰਤਿਆ। ਭਾਈ ਮਨੀ ਸਿੰਘ ਹੋਰਾਂ ਨੇ ਵਿਚਾਰ ਬਣਾਈ, ਭਾਈ ਮਨੀ ਸਿੰਘ ਹੋਰਾਂ ਦਾ ਬੜਾ ਅਦਬ ਸੀ ਸਿੱਖੀ ਦੇ ਅੰਦਰ। ਭਾਈ ਮਨੀ ਸਿੰਘ ਹੋਰਾਂ ਵਿਚਾਰ ਬਣਾਈ ਵੀ ਕਿਸੇ ਤਰ੍ਹਾਂ ਅਸੀਂ ਸਿੱਖਾਂ ਨੂੰ ਇਕੱਠੇ ਕਰਕੇ ਇਹਨਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਈਏ। ਸਭ ਤੋਂ ਪਹਿਲਾਂ 1733 ਦੇ ਵਿੱਚ ਸਰਕਾਰੇ ਦਰਬਾਰੇ ਇੱਕ ਖਬਰ ਪਹੁੰਚਾਈ ਗਈ, ਇਹ ਨਾਂ ਨਹੀਂ ਮੈਨੂੰ ਲੱਭ ਸਕਿਆ ਕਿਧਰੋਂ ਵੀ, ਬੜੀ ਕੋਸ਼ਿਸ਼ ਕੀਤੀ। ਉਸ ਵੇਲੇ ਸਰਕਾਰੇ ਦਰਬਾਰੇ ਇੱਕ ਖਬਰ ਪਹੁੰਚਾਈ ਗਈ ਵੀ ਕਿਸੇ ਤਰੀਕੇ ਤੁਸੀਂ ਸਾਨੂੰ ਇਸ 1733 ਦੀ ਇਸ ਦੀਵਾਲੀ ਦੇ ਉੱਤੇ ਇਕੱਠੇ ਹੋ ਲੈਣ ਦਿਓ। ਇੱਕ ਪਲ ਮੈਂ ਤੁਹਾਡਾ ਹੋਰ ਲੈਣਾ, ਫਿਰ ਅੱਗੇ ਤੁਰਨਾ ਇੱਥੋਂ ਹੀ ਗੱਲ। ਸਿੱਖ ਵਿਸਾਖੀ ਮਨਾਉਂਦਾ ਹੈ ਪਰ ਇਹ ਉਹ ਵਿਸਾਖੀ ਨਹੀਂ ਹੈ ਜਿਹੜੀ ਵਿਸਾਖੀ ਆਮ ਲੋਕੀ ਮਨਾਉਂਦੇ ਨੇ। ਸਿੱਖ ਦੀਵਾਲੀ ਮਨਾਉਂਦਾ ਹੈ ਪਰ ਇਹ ਉਹ ਦੀਵਾਲੀ ਨਹੀਂ ਹੈ ਜਿਹੜੀ ਆਮ ਲੋਕੀ ਮਨਾਉਂਦੇ ਨੇ। ਹੁਣ ਸਵਾਲ ਖੜਾ ਹੈ, ਇੱਕ ਸਾਡੇ ਨਾਂ ਨਾਲ ਜੋੜ ਦਿੱਤੀ ਗਈ ਗੱਲ ਵੀ ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਉਦੋਂ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਆਏ ਨੇ ਤੇ ਉਦੋਂ ਉਹਨਾਂ ਦੇ ਅੰਮ੍ਰਿਤਸਰ ਸਾਹਿਬ ਪਹੁੰਚਣ ਦੇ ਉੱਤੇ ਦੀਵਾਲੀ ਦੀਪਮਾਲਾ ਕੀਤੀ। ਖਿਮਾ ਕਰੇ ਜੇ ਮੈਂ ਕਿਸੇ ਦੀ ਭਾਵਨਾ ਨੂੰ ਠੋਕਰ ਨਹੀਂ ਮਾਰਦਾ, ਪਰ ਗੁਰੂ ਹਰਗੋਬਿੰਦ ਸਾਹਿਬ ਜੀ ਉੱਥੋਂ ਨਿਕਲਦਿਆਂ ਸਾਰ ਪਹਿਲਾਂ ਭਾਈ ਸਾਈਂ ਦਾਸ ਕੋਲ ਆਏ ਨੇ, ਭਾਈ ਗਿਡਰੋਲੀ, ਬਹੁਤ ਥਾਵਾਂ ਤੇ ਸਿੱਖਾਂ ਨੂੰ ਮਿਲਦੇ ਆਏ ਨੇ ਤੇ ਉੱਥੇ ਉਹਨਾਂ ਨੇ ਕਿਉਂ ਨਹੀਂ ਕੀਤੀ ਜਿਹੜੀ ਦੀਪਮਾਲਾ ਕਰਨੀ ਸੀ। ਇਹ ਕੁਝ ਇੱਕ ਗੱਲਾਂ ਇਸ ਤਰੀਕੇ ਨਾਲ ਸਾਡੇ ਨਾਲ ਜੋੜ ਦਿੱਤੀਆਂ ਗਈਆਂ ਵੀ ਅੱਜ ਸਾਡੇ ਕੋਲੋਂ ਕੱਢਣੀਆਂ ਔਖੀਆਂ ਨੇ। ਸਿੱਖਾਂ ਦੇ ਵਿੱਚ ਦੀਵਾਲੀ ਬਹੁਤ ਪੁਰਾਣੀ ਮਨਾਈ ਜਾਂਦੀ ਹੈ। ਸਵਾਲ ਖੜਾ ਹੈ, ਜੇ ਸਿੱਖ ਵਿਸਾਖੀ ਨੂੰ ਨਹੀਂ ਮੰਨਦਾ, ਜੇ ਦੀਵਾਲੀ ਨੂੰ ਨਹੀਂ ਮੰਨਦਾ ਤੇ ਮਨਾਏ ਕਿਉਂ ਜਾਂਦੇ ਸਨ? ਉਦੋਂ ਮਜਬੂਰੀ ਸੀ ਕਿਉਂਕਿ ਸਿੱਖ ਰਹਿੰਦੇ ਸਨ ਜੰਗਲਾਂ ਵਿੱਚ, ਇਹਨਾਂ ਵਿਚਾਰਿਆਂ ਨੂੰ ਪਤਾ ਨਹੀਂ ਸੀ ਲੱਗਦਾ ਬਾਕੀ ਦਿਨਾਂ ਦਾ। ਤੇ ਜਿਹੜੇ ਦੀਵਾਲੀ ਤੇ ਵਿਸਾਖੀ ਦੋ ਦਿਨ ਅਜਿਹੇ ਹੁੰਦੇ ਸਨ ਜਿਹੜੇ ਸਾਲ ਵਿੱਚ ਕਰੀਬ ਕਰੀਬ ਨਵਾਂ ਸਾਲ ਆਉਂਦਿਆਂ ਸਨ, ਸਭ ਲੋਕਾਂ ਨੂੰ ਪਤਾ ਲੱਗ ਜਾਂਦਾ ਸੀ, ਇਹ ਕਿਤੋਂ ਨਾ ਕਿਤੋਂ ਪਤਾ ਕਰ ਲੈਂਦੇ ਸਨ। ਇੱਕ ਦੂਜੇ ਨੂੰ ਮਿਲ ਕੇ ਵੀ ਨਹੀਂ ਸਨ ਦੱਸ ਸਕਦੇ ਕਿਉਂਕਿ ਕੋਈ ਸਿੱਖ ਕਿਤੇ ਰਹਿੰਦਾ ਕੋਈ ਕਿਤੇ ਰਹਿੰਦਾ, ਜੰਗਲਾਂ ਵਿੱਚ ਆਪਸ ਵਿੱਚ ਹੀ ਕੋਈ ਸੰਬੰਧ ਨਹੀਂ ਸੀ ਹੁੰਦਾ। ਤਾਂ ਫਿਰ ਉਦੋਂ ਇੱਕ ਵਿਚਾਰ ਬਣਾ ਲੈਂਦੇ ਸਨ, ਜਾਂ ਤੇ ਵਿਸਾਖੀ ਤੇ ਸਰਬੱਤ ਖਾਲਸਾ ਹੁੰਦਾ ਸੀ ਜਾਂ ਫਿਰ ਜਾਂ ਦੀਵਾਲੀ ਤੇ ਸਰਬੱਤ ਖਾਲਸਾ ਹੁੰਦਾ ਸੀ। ਬਹੁਤ ਲੰਮਾ ਸਮਾਂ ਸਰਬੱਤ ਖਾਲਸੇ ਹੁੰਦੇ ਰਹੇ, ਸਿਰਫ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਸਰਬੱਤ ਖਾਲਸਾ ਬੰਦ ਹੋਇਆ। ਉਹ ਡੋਗਰਿਆਂ ਤੋਂ ਡਰਦਾ ਸਰਬੱਤ ਖਾਲਸਾ ਨਹੀਂ ਸੀ ਹੋਣ ਦਿੰਦਾ, ਨਹੀਂ ਤਾਂ ਉਸ ਤੋਂ ਪਹਿਲਾਂ ਸਰਬੱਤ ਖਾਲਸੇ ਵਿੱਚ ਹੀ ਸਾਰੇ ਸਿੱਖ ਇਕੱਠੇ ਹੋ ਕੇ ਫੈਸਲੇ ਲੈਂਦੇ ਸਨ। 1733 ਵਿੱਚ ਭਾਈ ਮਨੀ ਸਿੰਘ ਹੋਰਾਂ ਸਰਕਾਰੀ ਦਰਬਾਰੇ ਖਬਰ ਪਹੁੰਚਾਈ ਜ਼ਕਰੀਆ ਖਾਨ ਦੇ ਕੋਲ ਵੀ ਸਾਨੂੰ ਵਿਸਾਖੀ ਮਨਾ ਲੈਣ ਦਿਓ, ਸਾਨੂੰ ਦੀਵਾਲੀ ਮਨਾ ਲੈਣ ਦਿਓ ਤੇ ਦੀਵਾਲੀ ਤੇ ਸਰਬੱਤ ਖਾਲਸਾ ਕਰਕੇ ਅਸੀਂ ਤੇ ਕੁਝ ਇੱਕ ਸਿੱਖ ਇਕੱਠੇ ਹੋਵਾਂਗੇ। ਜਿਵੇਂ ਤੁਸੀਂ ਕਹੋਗੇ ਅਸੀਂ ਥੋੜੀਆਂ ਬਹੁਤੀਆਂ ਗੱਲਾਂ ਤੁਹਾਡੀਆਂ ਵੀ ਮੰਨਾਂਗੇ। ਜ਼ਕਰੀਆ ਖਾਨ ਨੇ ਫਾਇਦਾ ਉਠਾਇਆ, ਉਹਨੇ ਆਖਿਆ ਵੀ ਜੇ ਤੁਸੀਂ ਇਵੇਂ ਇਕੱਠੇ ਹੋਣਾ ਹੈ ਨਾ, ਤੁਹਾਨੂੰ ਇੱਕ ਮੀਟਿੰਗ ਦਾ, ਇੱਕ ਵਾਰੀ ਸਰਬੱਤ ਖਾਲਸਾ ਕਰਨ ਦਾ 10,000 ਰੁਪਈਆ ਸਰਕਾਰੀ ਖਜ਼ਾਨੇ ਜਮ੍ਹਾਂ ਕਰਾਉਣਾ ਹੋਏਗਾ। ਭਾਈ ਮਨੀ ਸਿੰਘ ਹੋਰ ਹਾਮੀ ਭਰੀ ਵੀ ਠੀਕ ਹੈ, ਇਹ ਤੁਹਾਡੀ ਗੱਲ ਮੰਨੇ ਹੈ, ਅਸੀਂ 10,000 ਰੁਪਇਆ ਤੁਹਾਡੇ ਖਜ਼ਾਨੇ ਜਮ੍ਹਾਂ ਕਰਵਾਵਾਂਗੇ, ਵਾਅਦਾ ਰਿਹਾ, ਪਰ ਲੇਕਿਨ ਸਾਨੂੰ ਸਿੱਖਾਂ ਨੂੰ ਇਕੱਠੇ ਹੋ ਲੈਣ ਦੋ। ਉਹਨਾਂ ਆਖੇ ਠੀਕ ਹੈ, ਸਾਰੀ ਆਗੇ ਮਿਲ ਗਈ। 1733 ਵਿੱਚ ਭਾਈ ਮਨੀ ਸਿੰਘ ਹੋਰਾਂ ਕੁਝ ਇੱਕ ਚਿੱਠੀਆਂ ਜਿੱਥੇ ਜਿੱਥੇ ਮਾੜਾ ਮੋਟਾ ਪਤਾ ਸੀ ਉੱਥੇ ਵਾਸਤੇ ਕੱਢੀਆਂ ਤੇ ਅੱਗੇ ਪਿੱਛੇ ਗੁਰੂ ਕੇ ਸਿੱਖਾਂ ਨੂੰ ਭੇਜਿਆ, ਜਿਵੇਂ ਦਾ ਪ੍ਰਬੰਧ ਹੋ ਸਕਦਾ ਸਾਰਿਆਂ ਨੂੰ ਖਬਰ ਪਹੁੰਚਾਈ ਜਾਵੇ ਭਾਈ 1733 ਦੇ ਵਿੱਚ ਦੀਵਾਲੀ ਦੇ ਦਿਨ ਅੰਮ੍ਰਿਤਸਰ ਸਾਹਿਬ ਵਿਖੇ ਇਕੱਠੇ ਹੋਣਾ। ਇਹ ਉਸ ਵੇਲੇ ਡੇਟਾਂ ਆਈਆਂ ਸਨ 20 ਅਕਤੂਬਰ ਤੋਂ ਲੈ ਕੇ 26 ਅਕਤੂਬਰ 1733 ਵਿੱਚ ਇਕੱਠੇ ਕਰਨ ਵਾਸਤੇ ਪ੍ਰਬੰਧ ਕੀਤਾ ਗਿਆ। ਇੱਧਰ ਸਿੱਖ ਆਪਣਾ ਪ੍ਰਬੰਧ ਕਰਨ ਲੱਗ ਪਏ, ਉਧਰ ਜ਼ਾਲਮ ਆਪਣਾ ਪ੍ਰਬੰਧ ਕਰਨ ਲੱਗ ਪਿਆ। ਉਹਨੇ ਕੋਸ਼ਿਸ਼ ਕੀਤੀ ਵੀ ਕਿਸੇ ਤਰੀਕੇ ਜਦੋਂ ਸਿੱਖ ਇਕੱਠੇ ਹੋ ਕੇ ਆ ਜਾਣ ਤੇ ਸਾਰਿਆਂ ਨੂੰ ਇਕੱਠਿਆਂ ਨੂੰ ਮੈਂ ਇੱਕੋ ਜਗ੍ਹਾ ਮਾਰ ਦਿਆਂ, ਤੇ ਜੇ ਬਹੁਤੇ ਥੋੜੇ ਬਹੁਤੇ ਬਚ ਵੀ ਗਏ ਤੇ ਉਹਨਾਂ ਨੂੰ ਬਾਹਰ ਸ਼ਿਕਾਰ ਕਰਕੇ ਮਾਰ ਦਿਆਂਗਾ, ਪਰ ਏਦੋ ਚੰਗਾ ਮੇਰੇ ਕੋਲ ਸਮਾਂ ਨਹੀਂ ਹੋ ਸਕਦਾ, ਨਾਲੇ ਤਾਂ ਇਹਨਾਂ ਨੇ ਪੈਸਾ ਵੀ ਦੇਣਾ ਮੈਨੂੰ ਤੇ ਉਸ ਵੇਲੇ ਇਹਨਾਂ ਕੋਲ ਪੈਸਾ ਵੀ ਹੋਵੇਗਾ, ਮੈਂ ਉਹ ਵੀ ਲੁੱਟ ਲਾਂਗਾ, ਸਿੱਖਾਂ ਨੂੰ ਵੀ ਬਰਬਾਦ ਕਰ ਦਿਆਂਗਾ। ਇਹ ਬਦਨੀਤੀ ਫਿਰ ਸਿੱਖਾਂ ਕੋਲ ਪਹੁੰਚ ਗਈ। ਭਾਈ ਮਨੀ ਸਿੰਘ ਹੋਰਾਂ ਫਿਰ ਦੁਬਾਰੇ ਐਲਾਨ ਕੀਤਾ ਭਾਈ ਨਹੀਂ ਗੁਰੂ ਕੇ ਪਿਆਰਿਓ, ਤੁਸੀਂ ਅੰਮ੍ਰਿਤਸਰ ਸਾਹਿਬ ਵਿਖੇ ਦੀਵਾਲੀ ਤੇ ਨਾ ਆਇਓ, ਜ਼ਾਲਮ ਦੀ ਨੀਤ ਬੜੀ ਬਦਨੀਤ ਹੈ। ਉਦੋਂ ਸਿੱਖ ਨਾ ਸਾਰੇ ਆਏ ਤੇ ਜਿੰਨੇ ਕੁ ਵੀ ਆਏ ਉਹ ਇੱਥੇ ਤੱਕ ਚੋਰੀ ਛਪੋਰੀ ਨਿਕਲ ਕੇ ਪਹੁੰਚ ਕੇ ਇਕੱਠੇ ਹੋ ਕੇ ਚਲੇ ਗਏ ਜਿਵੇਂ ਕਿਵੇਂ ਹੋਇਆ, ਪਰ ਸਰਬੱਤ ਖਾਲਸਾ ਨਹੀਂ ਹੋ ਸਕਿਆ। ਹੁਣ ਜ਼ਕਰੀਆ ਖਾਨ ਦੇ ਬੰਦੇ ਆ ਹਾਜ਼ਰ ਹੋਏ ਵੀ ਤੁਸੀਂ 10,000 ਰੁਪਇਆ ਦੇਣ ਦਾ ਵਾਅਦਾ ਕੀਤਾ ਸੀ ਤੇ ਸਾਨੂੰ 10,000 ਰੁਪਇਆ ਦਿਓ। ਉਹਨਾਂ ਬਚਨ ਆਖੇ ਵੀ ਦੇਖੋ ਤੁਹਾਡੀ ਨੀਅਤ ਬਦਨੀਅਤ ਹੋਣ ਕਰਕੇ ਅਸੀਂ ਇਹ ਸਰਬੱਤ ਖਾਲਸਾ ਨਹੀਂ ਕਰ ਸਕੇ, ਜਿਹਦੇ ਕਾਰਨ ਕਰਕੇ ਵੀ ਤੁਹਾਨੂੰ 10,000 ਰੁਪਇਆ ਦੇਣਾ ਬਣਦਾ ਨਹੀਂ। ਉਹਨਾਂ ਆਖਿਆ ਨਹੀਂ ਤੁਹਾਨੂੰ ਦੇਣਾ ਪਏਗਾ। ਉਹਨਾਂ ਫਿਰ ਦੁਬਾਰੇ ਭਾਈ ਮਨੀ ਸਿੰਘ ਹੋਰਾਂ ਬਚਨ ਆਖ ਦਿੱਤਾ, ਕਹਿਣ ਲੱਗੇ ਫਿਰ ਸਾਨੂੰ 1734 ਦੀ ਵਿਸਾਖੀ ਵੇਲੇ ਇਕੱਠੇ ਹੋ ਜਾਣ ਦਿਓ ਤੇ ਫਿਰ ਅਸੀਂ ਤੁਹਾਨੂੰ 10,000 ਰੁਪਇਆ ਫਿਰ ਦੇ ਦਿਆਂਗੇ। ਉਹਨਾਂ ਆਖਿਆ ਠੀਕ ਹੈ, ਦੁਬਾਰੇ ਫਿਰ ਇਕੱਠੇ ਹੋ ਜਾਓ। ਪਰ ਫਿਰ ਦੁਬਾਰੇ ਸੁਨੇਹਾ ਇਹੋ ਚਲਾ ਗਿਆ, ਇਵੇਂ ਦੀ ਸਾਰੀ ਗੱਲਬਾਤ ਹੋਈ। ਉਦੋਂ ਦੁਬਾਰੇ ਫਿਰ ਸੁਨੇਹੇ ਚਲੇ ਗਏ ਇਕੱਠੇ ਹੋਣ ਦੇ, ਪਰ ਜਦੋਂ ਨੀਅਤ ਬਦਨੀਤ ਹੋਈ ਜ਼ਕਰੀਆ ਖਾਨ ਦੀ, ਫਿਰ ਦੁਬਾਰੇ ਸੁਨੇਹੇ ਭੇਜੇ ਵੀ ਨਹੀਂ ਆਉਣਾ। ਦੂਜੀ ਵਾਰੀ 1734 ਦੇ ਵਿਸਾਖ ਮਹੀਨੇ ਦੀ ਵੀ ਉਹਨਾਂ ਦਿਨਾਂ ਦੇ ਵਿੱਚ ਉਹ ਇਕੱਤਰ ਤਾਂ ਨਾ ਹੋ ਸਕੇ। ਉਦੋਂ ਵਿਸਾਖੀ ਮਾਰਚ ਵਿੱਚ ਆਉਂਦੀ ਸੀ, ਯਾਦ ਰੱਖਿਓ। ਜੇ ਪਿਛਲੇ ਦੇ ਦਿਨਾਂ ਚ ਦਾਸ ਨੇ ਤੁਹਾਡੇ ਨਾਲ ਸਾਂਝੀ ਕੀਤੀ ਸੀ ਗੱਲ, ਗਗੇਰੀਅਨ ਕੈਲੰਡਰ 1752 ਵਿੱਚ ਬਣਿਆ, ਉਦੋਂ 12 ਦਿਨ ਅੱਗੇ ਹੋਏ ਨੇ। ਇਹ ਸੰਨ 1734 ਚੱਲ ਰਿਹਾ ਜਿਹੜਾ ਦਾਸ ਤੁਹਾਡੇ ਨਾਲ ਸਾਂਝਾ ਕਰਿਆ। ਉਸ ਦੇ ਦਰਮਿਆਨ ਕੀ ਹੋਇਆ, ਉਹ ਮਾਰਚ ਦੇ ਮਹੀਨੇ ਨਹੀਂ ਇਕੱਤਰਤਾ ਹੋ ਸਕੀ। ਜ਼ਕਰੀ ਅੱਖਾਂ ਦੇ ਬੰਦੇ ਫਿਰ ਆ ਗਏ, ਉਹਨਾਂ ਆ ਕੇ ਆਖਿਆ ਵੀ ਸਾਡੇ ਪੈਸੇ, ਤੇ ਭਾਈ ਮਨੀ ਸਿੰਘ ਹੋਰਾਂ ਬੱਚਾ ਨੇ ਆਖਿਆ ਵੀ ਸੱਜਣਾ ਤੂੰ ਦੋਏ ਵਾਰੀ ਆਪਣੀ ਨੀਤ ਬਦਨੀਤ ਕਰ ਲਈ ਤੇ ਇਸ ਤਰ੍ਹਾਂ ਤੈਨੂੰ ਅਸੀਂ ਪੈਸੇ ਨਹੀਂ ਦੇ ਸਕਦੇ ਗੁਰੂ ਘਰ ਦੀ ਗੋਲਕ ਦੇ। ਗੱਲ ਪੈਸਿਆਂ ਦੀ ਨਹੀਂ ਹੈ। ਅਜੋਕੇ ਸਮੇਂ ਚ ਵੀ ਮੈਂ ਪ੍ਰਬੰਧਕ ਵੀਰਾਂ ਨੂੰ ਇਹ ਬੇਨਤੀ ਕਰਨਾ ਹੁੰਦਾ ਵਾ ਜਦੋਂ ਕਿਤੇ ਇਹੋ ਜਿਹੀ ਗੱਲ ਆਉਂਦੀ ਹੈ, ਸਿੱਖਾ ਗੁਰੂ ਦਾ ਇੱਕ ਇੱਕ ਪੈਸਾ। ਅਕਬਰ ਬਾਦਸ਼ਾਹ ਗੁਰੂ ਅਮਰਦਾਸ ਜੀ ਨੂੰ ਮਿਲਣ ਆਇਆ ਤੇ ਕੋਲ ਬੈਠ ਕੇ ਕਹਿਣ ਲੱਗਿਆ ਭਾਈ ਸਤਿਗੁਰੂ ਜੀ ਮੈਨੂੰ ਦੱਸੋ ਕਿੰਨੀ ਜਗੀਰ ਲਾਵਾਂ, ਤੁਹਾਡਾ ਲੰਗਰ ਤੁਹਾਡਾ ਪ੍ਰਬੰਧ ਦੇਖ ਕੇ ਮੇਰਾ ਮਨ ਬੜਾ ਖੁਸ਼ ਹੋਇਆ। ਸਾਹਿਬ ਕਹਿਣ ਲੱਗੇ ਵੀ ਨਹੀਂ ਕੋਈ ਗੱਲ ਨਹੀਂ, ਮੇਰੇ ਸਿੱਖ ਬੜੇ ਅਮੀਰ ਨੇ, ਸਿੱਖ ਬੜੇ ਅਮੀਰ ਨੇ ਤੇ ਤੇਰੀ ਜਗੀਰਾਂ ਦੀ ਲੋੜ ਨਹੀਂ ਪਏਗੀ। ਉਸੇ ਵੇਲੇ ਇੱਕ ਬੱਚਾ ਆਇਆ ਤੇ ਬੱਚੇ ਨੇ ਆ ਕੇ ਗੁਰੂ ਅਮਰਦਾਸ ਜੀ ਦੇ ਚਰਨਾਂ ਚ ਮੱਥਾ ਟੇਕਿਆ ਤੇ ਕੁਝ ਪੈਸੇ ਟੁੱਟੇ ਹੋਏ ਉਹਨੇ ਆਪਣੇ ਬੋਝੇ ਚੋਂ ਕੱਢੇ, ਰੁਮਾਲ ਚੋਂ ਕੱਢੇ, ਗੁਰੂ ਅਮਰਦਾਸ ਜੀ ਦੀ ਤਲੀ ਤੇ ਰੱਖ ਕੇ, ਸਤਿਗੁਰੂ ਜੀ ਮੇਰੇ ਬਾਪੂ ਨੇ ਕਿਹਾ ਸੀ ਉਹਦੇ ਕੋਲ ਦਿਹਾੜੀ ਕਰਦਿਆਂ ਵਕਤ ਨਹੀਂ ਮਿਲ ਸਕਿਆ, ਸਤਿਗੁਰੂ ਜੀ ਉਹ ਕੰਮ ਨਹੀਂ ਸੀ ਤੋੜਨਾ ਚਾਹੁੰਦਾ ਤੇ ਉਹਨੇ ਪੈਸੇ ਭੇਜੇ ਨੇ, ਆਹ ਸਾਡਾ ਦਸਵੰਧ ਬਣਦਾ ਕਈ ਮਹੀਨਿਆਂ ਦਾ, ਟੁੱਟੇ ਹੋਏ ਪੈਸੇ, 1 ਰੁਪਇਆ ਵੀ ਪੂਰਾ ਨਹੀਂ, ਟੁੱਟੇ ਹੋਏ ਪੈਸੇ ਉਹ ਤਲੀ ਤੇ ਰੱਖ ਕੇ, ਸਤਿਗੁਰੂ ਜੀ ਮੇਰੇ ਬਾਪੂ ਨੇ ਕਿਹਾ ਸੀ ਵੀ ਗੁਰੂ ਜੀ ਦੇ ਚਰਨਾਂ ਵਿੱਚ ਦਸਵੰਧ ਭੇਟਾ ਕਰਕੇ ਆਈ, ਮੈਂ ਅੱਗੇ ਪਿੱਛੇ ਜਾ ਕੇ ਗੁਰੂ ਦੇ ਦਰਸ਼ਨ ਕਰ ਆਉਣਾ ਤੇ ਮੇਰੇ ਕੋਲ ਇੰਨਾ ਵਕਤ ਨਹੀਂ ਮਿਲਦਾ। ਗੁਰੂ ਅਮਰਦਾਸ ਜੀ ਨੇ ਆਪਣੀ ਤਲੀ ਤੇ ਰੱਖੇ ਟੁੱਟੇ ਪੈਸੇ ਅਕਬਰ ਦੇ ਸਾਹਮਣੇ ਕਰਕੇ ਕਹਿਣ ਲੱਗੇ ਮੇਰਾ ਜਿਹੜਾ ਲੰਗਰ ਚੱਲਦਾ ਨਾ ਉਹ ਇਹਨਾਂ ਸਿੱਖਾਂ ਦੇ ਆਸਰੇ ਚੱਲਦਾ, ਆ ਸਿੱਖ ਦੀ ਤੈਨੂੰ ਦਿਸਦੇ ਹੋਣਗੇ ਪੈਸੇ ਪਰ ਇਹ ਮੈਨੂੰ ਸਿੱਖ ਸਭ ਤੋਂ ਅਮੀਰ ਲੱਗਦਾ ਕਿਉਂਕਿ ਇਹਦੀ ਦਸਾਂ ਨੂੰ ਉਹਦੀ ਕਿਰਤ ਕਮਾਈ ਵਿੱਚ ਪਈ ਹੋਈ ਹੈ, ਉਹਨੇ ਬਰਕਤਾਂ ਪਾਉਣੀਆਂ ਨੇ ਇੱਥੇ। ਇਤਨਾ ਮਾਣ ਹੁੰਦਾ ਸੀ ਗੁਰੂ ਸਿੱਖਾਂ ਤੇ ਸਿੱਖਾਂ ਨੂੰ ਆਪਣੇ ਗੁਰੂ ਤੇ। ਵਕਤ ਗੁਜ਼ਰਿਆ, ਜਿਹੜੀ ਬੇਨਤੀ ਕਰਾਂ, ਭਾਈ ਮਨੀ ਸਿੰਘ ਹੋਰ ਬਚਨ ਆਖੇ, ਕਹਿਣ ਲੱਗੇ ਸੱਜਣਾ ਗੱਲ 10,000 ਰੁਪਏ ਦੀ ਨਹੀਂ ਹੈ। ਇਸ ਵੇਲੇ ਸਿੱਖ ਇੰਨੇ ਥੋੜੇ ਨੇ, ਅਸੀਂ ਜੇ ਖਰੀਦਣੇ ਵੀ ਚਾਹੀਏ ਤਾਂ ਵੀ 10,000 ਰੁਪਇਆ ਕੋਈ ਵੱਡੀ ਗੱਲ ਨਹੀਂ, ਲੇਕਿਨ ਇਹ ਗੁਰੂ ਘਰ ਦੀ ਗੋਲਕ ਦਾ ਪੈਸਾ ਜਿਵੇਂ ਤੂੰ ਲਿਜਾਣਾ ਚਾਹੁੰਦਾ ਉਵੇਂ ਅਸੀਂ ਤੈਨੂੰ ਨਹੀਂ ਦੇ ਦੇਣਾ। ਭਾਈ ਮਨੀ ਸਿੰਘ ਹੋਰਾਂ ਨੂੰ ਉਸ ਵੇਲੇ ਗ੍ਰਿਫਤਾਰ ਕਰ ਲਿਆ ਗਿਆ। ਇੱਕ ਗੱਲ ਇੱਥੇ ਬਹੁਤ ਧਿਆਨ ਦੇ ਕੇ ਸੁਣਿਓ, ਜੇ ਮੈਂ ਬੇਨਤੀ ਕਰਾਂ, ਆਪਾਂ ਸਾਡੇ ਸ਼ਹੀਦ ਹੀ ਅਸਲ ਵਿੱਚ ਇੰਨੇ ਨੇ ਵੀ ਅਸੀਂ ਨਹੀਂ ਯਾਦ ਰੱਖ ਸਕੇ। ਹੱਥ ਜੋੜ ਬੇਨਤੀ ਕਰਨ ਲੱਗਾ, ਇੱਥੇ ਧਿਆਨ ਦਿਓ ਜੀ ਇੱਕ ਬਹੁਤ। ਭਾਈ ਮਨੀ ਸਿੰਘ ਹੋਰਾਂ ਦੀ ਅਸੀਂ ਇਕੱਲੀ ਸ਼ਹਾਦਤ ਦਾ ਜ਼ਿਕਰ ਕਰ ਦਿੰਦੇ ਹਾਂ, ਚੇਤਾ ਰੱਖਿਓ ਜੀ, ਇੱਥੇ ਮੈਂ ਥੋੜਾ ਜਿਹਾ ਜ਼ਿਕਰ ਤੁਹਾਡੇ ਨਾਲ ਸਾਂਝਾ ਕਰਨਾ। ਭਾਈ ਮਨੀ ਸਿੰਘ ਹੋਰਾਂ ਦੇ ਨਾਲ ਨੰਬਰ ਇੱਕ ਉਹਦਾ ਸਭ ਤੋਂ ਨਾਲ ਪਿਆਰਾ ਭਰਾ ਭਾਈ ਜਗਤ ਸਿੰਘ ਉਹਨਾਂ ਦੇ ਨਾਲ ਗ੍ਰਿਫਤਾਰ ਕੀਤਾ ਗਿਆ। ਦੂਜੀ ਗੱਲ, ਇਹਨਾਂ ਦਾ ਪੁੱਤਰ ਭਾਈ ਚਿੱਤਰ ਸਿੰਘ, ਇਹ ਭਾਈ ਬਚਿੱਤਰ ਸਿੰਘ ਤੋਂ ਵੱਡਾ ਹੈ, ਜਿਹੜਾ ਬਚਿੱਤਰ ਸਿੰਘ ਨਾਗਣੀ ਨਾਲ ਹਾਥੀ ਦਾ ਮੁਕਾਬਲਾ ਕੀਤਾ ਸੀ, ਇਹ ਭਾਈ ਮਨੀ ਸਿੰਘ ਹੋਰਾਂ ਦਾ ਪੁੱਤਰ ਹੈ। ਇਹਨਾਂ ਦਾ ਭਰਾ ਭਾਈ ਜਗਤ ਸਿੰਘ, ਇਹਨਾਂ ਦਾ ਪੁੱਤਰ ਭਾਈ ਗੁਰਬਖਸ਼ ਸਿੰਘ, ਤੇ ਨਾਲ ਭਾਈ ਇਹ ਗੁਰੂ ਕੇ ਪਿਆਰ ਵਾਲਾ ਭਾਈ ਚਿੱਤਰ ਸਿੰਘ, ਇਹ ਨਾਲ ਗ੍ਰਿਫਤਾਰ ਕੀਤੇ ਗਏ ਨੇ, ਤੇ ਨਾਲ ਇਹਨਾਂ ਦੇ ਇੱਕ ਗੁਲਜ਼ਾਰ ਸਿੰਘ, ਨਾਲ ਇਹਨਾਂ ਦੇ ਇੱਕ ਭਾਈ ਰਣ ਸਿੰਘ, ਨਾਲ ਇਹਨਾਂ ਦੇ ਇੱਕ ਭਾਈ ਭੂਪਤ ਸਿੰਘ, ਇਹ ਸਾਰੇ ਸਿੱਖ ਗ੍ਰਿਫਤਾਰ ਕੀਤੇ ਗਏ, ਤੇ ਨਾਲ ਇਹਨਾਂ ਦੇ ਘਰ ਵਾਲੀ ਬਸੰਤੀ, ਜਿਹਦਾ ਪਹਿਲਾ ਨਾਂ ਹੈ, ਅੰਮ੍ਰਿਤ ਛਕਣ ਤੋਂ ਬਾਅਦ ਬਸੰਤ ਕੌਰ ਬਣੀ, ਇਹ ਵੀ ਨਾਲ ਗ੍ਰਿਫਤਾਰ ਕੀਤੀ ਗਈ। ਇਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਲਾਹੌਰ ਦੇ ਨਖਾਸ ਚੌਂਕ, ਕਿੰਨੀਆਂ ਕੁ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂ, ਕਈ ਵਾਰੀ ਮੇਰਾ ਜੀ ਕਰਦਾ ਹੈ, ਸਿਰਫ ਨਖਾਸ ਚੌਂਕ ਦੇ ਸ਼ਹੀਦ ਹੀ ਤੁਸੀਂ ਗਿਣੋ ਤਾਂ ਉੱਥੇ ਹਜ਼ਾਰਾਂ ਸ਼ਹੀਦੀਆਂ ਹੋਈਆਂ ਨੇ, ਹਜ਼ਾਰਾਂ ਸੈਂਕੜਿਆਂ ਵਿੱਚ ਨਹੀਂ, ਹਜ਼ਾਰਾਂ ਸ਼ਹੀਦ ਹੋਏ ਨੇ। ਨਖਾਸ ਚੌਂਕ ਉਹ ਹੈ ਜਿਹਨੂੰ ਅੱਜ ਸ਼ਹੀਦ ਭਾਈ ਮਨੀ ਸਿੰਘ ਚੌਂਕ ਕਹਿੰਦੇ, ਇਹ ਲਾਹੌਰ ਵਿੱਚ ਹੈ, ਸ਼ਾਇਦ ਆਪ ਨੂੰ ਪਤਾ ਹੋਵੇਗਾ, ਜਿੱਥੇ ਭਾਈ ਸਤੀ ਦਾਸ, ਜਿੱਥੇ ਭਾਈ ਮਤੀ ਦਾਸ, ਜਿੱਥੇ ਭਾਈ ਦਿਆਦਾ ਜੀ ਸ਼ਹੀਦ ਹੋਏ ਨੇ ਨਾ, ਯਾਦ ਰੱਖਿਓ ਜੇ ਇੱਥੇ 700 ਸਿੱਖ ਉਹ ਵੀ ਸ਼ਹੀਦ ਹੋਇਆ, ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਨਾਲ ਸ਼ਹੀਦ ਕੀਤਾ ਗਿਆ ਸੀ ਉਹ ਇੱਥੇ ਸ਼ਹੀਦ ਹੋਇਆ ਹੋਇਆ, ਅਸੀਂ ਨਹੀਂ ਕਦੇ ਗੌਰ ਕਰ ਪਾਉਂਦੇ। ਖੈਰ, ਜਿਹੜੀ ਬੇਨਤੀ ਕਰ ਰਿਹਾ ਸਰ, ਫਿਰ ਦੁਬਾਰੇ ਧਿਆਨ ਦਿਓ, ਇਹਨਾਂ ਸਾਰੇ ਸਿੱਖਾਂ ਨੂੰ ਪਕੜ ਕੇ ਲੈ ਗਏ। ਸਭ ਤੋਂ ਪਹਿਲੀ ਜਿਹੜੀ ਉਹਦੇ ਵਾਰੀ ਆਈ, ਸਭ ਤੋਂ ਸਿਆਣੇ ਸਿਆਣੇ ਦੇ ਵਿੱਚੋਂ ਪਹਿਲਾਂ ਭਾਈ ਗੁਲਜ਼ਾਰ ਸਿੰਘ ਦੀ ਵਾਰੀ ਆਈ। ਪਾਚੇ ਗੁਲਜ਼ਾਰ ਸਿੰਘ ਕੇਰੀ, ਪੁੱਠੀ ਖੱਲ ਲੋਹਾਈ ਬਿਨ ਦੇਰੀ, ਸ਼ਹੀਦ ਬਿਲਾਸ ਸੇਵਾ ਸਿੰਘ ਦੀ ਲਿਖਿਆ ਇੱਕ ਗ੍ਰੰਥ ਹੈ, ਉਹਦੇ ਵਿੱਚੋਂ ਦੱਸ ਤੁਹਾਡੇ ਨਾਲ ਟੂਕਾ ਸਾਂਝੀਆਂ ਕਰਦੇ ਆ। ਉਸ ਗੁਲਜ਼ਾਰ ਸਿੰਘ ਦੀ ਪੁੱਠੀ ਖੱਲ ਲਾਈ ਗਈ। ਕੁਝ ਇੱਕ ਪਿਛਲੇ ਸਮੇਂ ਚ ਸਾਡੀ ਅਰਦਾਸ ਵਿੱਚ ਇੱਕ ਸ਼ਬਦ ਪੜਿਆ ਜਾਂਦਾ ਸੀ, ਐਸ ਜਿੱਥੇ ਸਿੱਖਾਂ ਦੀ ਗੱਲ ਆਉਂਦੀ ਸੀ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਕੁਰਬਾਨੀਆਂ ਦਿੱਤੀਆਂ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਇੱਥੇ ਇੱਕ ਸ਼ਬਦ ਪਾਇਆ ਜਾਂਦਾ ਸੀ, ਪੁੱਠੀਆਂ ਖੱਲਾਂ ਲੁਹਾਈਆਂ। ਪਰ ਅਸੀਂ ਨਹੀਂ ਸੀ ਪੜ੍ਹੇ, ਸਿੱਖ ਨਹੀਂ ਪੜ੍ਹਿਆ ਸੀ ਉਦੋਂ, ਨਹੀਂ ਇਸ ਗੱਲ ਨੂੰ ਜਾਣਦਾ ਸੀ। ਉਦੋਂ ਇੱਕ ਗੱਲ ਚੱਲ ਪਈ ਵੀ ਪੁੱਠੀ ਖੱਲ ਨਹੀਂ ਕਿਸੇ ਦੀ ਲਾਈ ਗਈ, ਪਰ ਹੁਣ ਸਾਨੂੰ ਇਤਿਹਾਸ ਵਿੱਚੋਂ ਸਬੂਤ ਮਿਲਦਾ ਹੈ, ਇਹ ਭੱਟ ਬਈਆਂ ਚੋਂ ਵੀ ਮਿਲਦਾ ਹੈ, ਭਾਈ ਗੁਲਜ਼ਾਰ ਸਿੰਘ ਦੀ ਨਖਾਸ ਚੌਂਕ ਵਿੱਚ ਜ਼ਾਲਮਾਂ ਨੇ ਜ਼ਕਰੀਆ ਖਾਂ ਦੇ ਵੇਲੇ 1734 ਦੇ ਵਿੱਚ, ਇਹ ਜੂਨ ਮਹੀਨੇ ਦੀਆਂ ਸ਼ਹਾਦਤਾਂ ਨੇ, ਤੇ ਉੱਥੇ ਪੁੱਠੀ ਖੱਲ ਲਾਈ ਗਈ। ਭੂਪਤ ਸਿੰਘ ਕੀ ਆਖ ਕੰਢਾਏ, ਦਿਓ ਚਰਖੜੀ ਫੇਰ ਚੜਾਏ, ਭੂਪਤ ਸਿੰਘ ਦੀਆਂ ਦੋਵੇਂ ਅੱਖਾਂ ਕੱਢੀਆਂ ਗਈਆਂ, ਦੋਵੇਂ ਅੱਖਾਂ ਕੱਢਣ ਤੋਂ ਬਾਅਦ ਉਹਨੂੰ ਚਰਖੜੀ ਤੇ ਚੜਾ ਕੇ ਸ਼ਹੀਦ ਕੀਤਾ ਗਿਆ। ਦੋ ਸਿੱਖ ਸ਼ਹੀਦ ਹੋਏ ਨੇ ਹਜੇ, ਉਸ ਤੋਂ ਬਾਅਦ ਰਣ ਸਿੰਘ ਸ਼ਹੀਦ ਹੋਇਆ, ਉਸ ਤੋਂ ਬਾਅਦ ਸੰਗਤ ਸਿੰਘ ਸ਼ਹੀਦ ਹੋਇਆ, ਉਸ ਤੋਂ ਬਾਅਦ ਇੱਥੇ ਹੀ ਗੁਰੂ ਕੀ ਅਦਬ ਸਤਿਕਾਰ ਰੱਖਣ ਵਾਲੀ, ਗੁਰੂ ਚਰਨਾਂ ਨਾਲ ਜੁੜਨ ਵਾਲੀ ਸ਼ਹੀਦ ਭਾਈ ਮਨੀ ਸਿੰਘ ਦੀ ਘਰ ਵਾਲੀ ਬੀਬੀ ਬਸੰਤ ਕੌਰ ਇੱਥੇ ਹੀ ਸ਼ਹੀਦ ਹੋਈ। ਪਿਛਲੇ ਸਮੇਂ ਚ ਭਾਈ ਮਨੀ ਸਿੰਘ ਦਾ ਸਾਰਾ ਇਤਿਹਾਸ ਦੱਸ ਨੇ ਕੋਸ਼ਿਸ਼ ਕੀਤੀ ਹੈ ਸਾਂਝਾ ਕਰਨ ਦੀ, ਸੰਗਤਾਂ ਵਿਚ ਇਸ ਗੱਲ ਦਾ ਪਤਾ ਹੈ। 53 ਸ਼ਹੀਦ ਉਹਦੇ ਇੱਕ ਪਰਿਵਾਰ ਦੇ ਨੇ। ਦੇਖੋ ਦੋ ਪੁੱਤ ਉਹਦੇ ਆਪਣੇ ਸ਼ਹੀਦ ਹੋਏ ਨੇ, ਇੱਕ ਗੁਰਬਖਸ਼ ਸਿੰਘ, ਇੱਕ ਚਿੱਤਰ ਸਿੰਘ। ਉਹਦੀ ਸ਼ਹੀਦੀ ਉਹਦੀਆਂ ਅੱਖਾਂ ਦੇ ਸਾਹਮਣੇ ਹੋਈ ਹੈ ਭਾਈ ਮਨੀ ਸਿੰਘ ਹੋਰਾਂ ਦੀ। ਕਿੱਡਾ ਕੁ ਜਿਗਰਾ ਹੋਵੇਗਾ ਗੁਰੂ ਕੇ ਸਿੱਖ ਦਾ। 53 ਸ਼ਹੀਦ ਉਹਦੇ ਆਪਣੇ ਪਰਿਵਾਰ ਦੇ ਨੇ, ਸਾਰੇ ਕਿੱਥੇ ਕਿੱਥੇ ਸ਼ਹੀਦ ਹੋਏ ਉਹ ਲੰਮਾ ਸਿਲਸਿਲਾ ਹੈ। ਸਿਰਫ ਇੰਨੀ ਕੁ ਬੇਨਤੀ ਕਰਦੇ ਹਾਂ, ਭਾਈ ਦਯਾਲਾ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਸ਼ਹੀਦ ਹੋਇਆ 1675 ਵਿੱਚ 11 ਨਵੰਬਰ ਨੂੰ, ਇਹ ਭਾਈ ਮਨੀ ਸਿੰਘ ਦਾ ਸਕਾ ਭਰਾ ਹੈ। ਭਾਈ ਮਾਨ ਸਿੰਘ ਜਿਹੜਾ ਚਮਕੌਰ ਦੀ ਗੜੀ ਵਿੱਚੋਂ ਗੁਰੂ ਦੇ ਨਾਲ ਨਿਕਲਿਆ, ਇਹ ਭਾਈ ਮਨੀ ਸਿੰਘ ਦੇ ਸਕਾ ਭਰਾ ਹੈ। ਭਾਈ ਮਾਨ ਸਿੰਘ ਨਿਸ਼ਾਨਚੀ ਇਹਦਾ ਨਾਂ ਹੈ। ਇਹ ਚਿਤੌੜਗੜ੍ਹ ਦੇ ਕਿਲੇ ਵਿੱਚ 1708 ਵਿੱਚ ਜਾ ਕੇ ਸ਼ਹੀਦ ਹੁੰਦਾ ਮਗਰੋਂ। ਭਾਈ ਰਣ ਸਿੰਘ ਅਤੇ ਭਾਈ ਰਾਏ ਸਿੰਘ, ਰਾਏ ਸਿੰਘ ਉਹ ਸਿੱਖ ਹੈ ਜਿਹਦਾ ਪੁੱਤ ਭਾਈ ਮਹਾਂ ਸਿੰਘ ਹੈ। ਰਾਏ ਸਿੰਘ ਤੇ ਮਹਾਂ ਸਿੰਘ ਦੋਵੇਂ ਜਣੇ ਇਹ ਉਸ ਮੁਕਤਸਰ ਸਾਹਿਬ ਦੀ ਜੰਗ ਵਿੱਚ ਸ਼ਹੀਦ ਹੁੰਦੇ ਨੇ, ਜਿੱਥੇ ਹਜ਼ੂਰ ਨੇ ਟੁੱਟੀ ਗੰਢੀ, ਇਹ ਉਸ ਜਗ੍ਹਾ ਤੇ ਸ਼ਹੀਦ ਹੁੰਦੇ ਨੇ। ਖੈਰ ਇੱਕ ਵੱਖਰੀ ਗੱਲ ਹੈ, ਮੇਰੇ ਕਹਿਣ ਤੋਂ ਮੁਰਾਦ ਇੰਨੇ ਸ਼ਹੀਦ ਇੱਕੋ ਹੀ ਪਰਿਵਾਰ ਦੇ ਨੇ, ਪਰ ਅਸੀਂ ਨਹੀਂ ਜਾਣ ਸਕੇ। ਭਾਈ ਮਨੀ ਸਿੰਘ ਹੋਰਾਂ ਦੀ ਵਾਰੀ ਆਈ ਤੇ ਭਾਈ ਮਨੀ ਸਿੰਘ ਹੋਰਾਂ ਨੂੰ ਜਾਣਵਾਂ ਨੇ ਕਿਹਾ ਵੀ ਤੂੰ, ਤੇਰੇ ਨਾਲ ਮੇਰਾ ਬਹੁਤਾ ਵਾਸਤਾ ਰਿਹਾ, ਤੂੰ ਹੀ ਸਿੱਖਾਂ ਨੂੰ ਪੁੱਠੀ ਪੱਟੀ ਪੜਾਉਂਦਾ ਰਿਹਾ, ਸਰਕਾਰੀ ਦਰਬਾਰੇ ਬਾਗੀ ਤੂੰ ਕਰਵਾਉਂਦਾ ਰਿਹਾ, ਤੇ ਤੇਰੀ ਬਜ਼ੁਰਗੀ ਦੀ ਉਮਰ ਹੈ, ਭਾਈ ਮਨੀ ਸਿੰਘ ਹੋਰਾਂ ਦੀ ਉਸ ਵੇਲੇ ਉਮਰ 90 ਸਾਲ ਹੈ, 77 ਸਾਲ। ਧੰਨ ਹੈ ਗੁਰੂ ਕਿ ਸਿੱਖੇ ਹੋ ਜੇ, ਪਤਾ ਨੀ ਕਿੰਨੀ ਕੁ ਸਿੱਖੀ ਚਾਹ ਨਾਲ ਕਮਾਉਂਦੇ ਹੋਣਗੇ। 90 ਸਾਲ ਦੀ ਉਮਰ ਚ ਬੰਦ ਬੰਦ ਕਟਵਾਉਣ ਲੱਗਿਆ, 77 ਸਾਲ ਇਹਨੇ ਗੁਰੂ ਗੋਦ ਵਿੱਚ ਗੁਜ਼ਾਰੇ ਨੇ, 77 ਸਾਲ ਜ਼ਿੰਦਗੀ ਦੇ। ਉਹਨਾਂ ਲੋਕਾਂ ਦੇ ਆਸਰੇ ਸਿੱਖੀ ਖੜੀ ਹੈ। ਇਹੋ ਜਿਹੇ ਲੋਕਾਂ ਵੱਲ ਦੇਖ ਕੇ ਮੇਰੇ ਸਤਿਗੁਰੂ ਕਲਗੀ ਵਾਲੇ ਨੇ ਕਿਹਾ ਹੋਏਗਾ, ਇਨ ਪੁੱਤਰ ਕੇ ਸੀਸ ਪੇ। ਸਾਡੇ ਵਰਗੇ ਬੈਠੇ ਹੁੰਦੇ ਤਾਂ ਸ਼ਾਇਦ ਗੁਰੂ ਉਂਗਲ ਉਧਰ ਨਾ ਹੀ ਕਰਦਾ, ਖਿਮਾ ਕਰੇ ਜੀ, ਸਾਡੇ ਵਰਗੇ ਬੈਠੇ ਹੁੰਦੇ ਗੁਰੂ ਇਵੇਂ ਉਂਗਲ ਨਾ ਕਰਦਾ ਜਿਵੇਂ ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ ਵਰਗੇ ਗੁਰੂ ਕੇ ਸਿੱਖ ਬੈਠੇ ਸਨ, ਉਦੋਂ ਗੁਰੂ ਨੇ ਉਂਗਲ ਕਰਕੇ ਕਹੀ ਇਹਨਾਂ ਵੱਲ। ਭਾਈ ਮਨੀ ਸਿੰਘ ਹੋਰਾਂ ਦੀ ਵਾਰੀ ਆਈ, ਇਹਨੂੰ ਜ਼ਾਲਮ ਨੇ ਉਸ ਵੇਲੇ ਬਿਠਾਇਆ ਕੋਲ ਤੇ ਇੱਕ ਬਚਨ ਪੁੱਛਿਆ, ਕਹਿਣ ਲੱਗੇ ਭਾਈ ਮਨੀ ਸਿੰਘ ਆ, ਸਿੱਖੀ ਦੀਆਂ ਤੂੰ ਗੱਲਾਂ ਤੇ ਬਹੁਤ ਕਰਨਾ, ਪਰ ਤੂੰ ਕਦੇ ਆਪਣੇ ਗੁਰੂ ਦੀ ਬਾਣੀ ਪੜ੍ਹੀ ਹੈ? ਭਾਈ ਮਨੀ ਸਿੰਘ ਹੋਰੀ ਹੱਸ ਕੇ ਕਹਿਣ ਲੱਗੇ, ਬਈ ਪਤਾ ਨੀ ਗੁਰੂ ਨੂੰ ਕਿਵੇਂ ਤਰਸ ਆ ਗਿਆ ਮੇਰੇ ਤੇ, ਲੋਕਾਂ ਨੇ ਤਾਂ ਬਾਣੀ ਕੇਵਲ ਪੜ੍ਹੀ ਹੋਏਗੀ, ਮੇਰੀ ਅੱਖਾਂ ਨੇ ਇੱਕ ਇੱਕ ਅੱਖਰ ਦੇ ਦਰਸ਼ਨ ਕੀਤੇ ਹੋਏ ਨੇ, ਇਹਨਾਂ ਹੱਥਾਂ ਨੇ ਸਿਆਹੀ ਲਾ ਲਾ ਕੇ ਅੱਖਰ ਲਿਖੇ ਹੋਏ ਨੇ, ਇੱਕ ਇੱਕ ਅੱਖਰ ਲਿਖਿਆ ਹੋਇਆ ਇਹਨਾਂ ਹੱਥਾਂ ਨੇ। ਮੇਰੇ ਕੋਲ ਸਤਿਗੁਰੂ ਗੁਰੂ ਕਲਗੀਧਰ ਪਿਤਾ ਜੀ ਮਹਾਰਾਜ ਨੇ ਬੀੜਨ ਖੁਆਈ ਸੀ, ਇੱਕ ਓੰਕਾਰ ਤੋਂ ਲੈ ਕੇ 18-10-20 ਤੱਕ ਜਿਹੜੇ ਵੀ ਸਮੁੱਚੇ ਬਚਨ ਸਨ ਉਸ ਵੇਲੇ, ਉਹ ਸਾਰੇ ਦੇ ਸਾਰੇ ਇਹ ਮੇਰੇ ਕੋਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਲਿਖਵਾਏ ਨੇ। ਮੈਂ ਉਹ ਗੁਰੂ ਕਾ ਸਿੱਖ ਹੈ। ਜਦੋਂ ਇਹ ਗੱਲ ਹੋਈ ਸਾਂਝੀ ਤੇ ਉਹਨੇ ਬਚਨ ਪੁੱਛਿਆ ਜਲਾਦ ਨੇ ਵੀ ਫਿਰ ਤੈਨੂੰ ਤੇ ਬੜਾ ਸੌਖਾ ਪਤਾ ਹੋਏਗਾ, ਤੇਰਾ ਗੁਰੂ ਇੱਕ ਗੱਲ ਕਹਿੰਦਾ ਭਈ ਜਿਹੜਾ ਸਰੀਰ ਹੈ ਇਹ ਬੜਾ ਔਖਾ ਮਿਲਦਾ ਮਨੁੱਖਾ ਜਾਮਾ, 84 ਲੱਖ ਦੇ ਹੀ ਜਾਮਿਆਂ ਤੋਂ ਬਾਅਦ ਮਿਲਦੀ ਹੈ ਜੋ ਗੁਰਬਾਣੀ ਵਿੱਚ ਵਿਚਾਰ ਲਿਖੀ ਹੈ, ਤੂੰ ਇਹ ਗੱਲ ਤੂੰ ਇਹ ਜਾਮਾ ਕਿਉਂ ਗਾਉਣ ਲੱਗੇ ਆਪਣਾ, ਤੇਰੀ ਬਿਰਧ ਅਵਸਥਾ ਹੈ, 4 ਦਿਨਾਂ ਦੀ ਗੱਲ ਹੈ, ਤੂੰ ਇਸਲਾਮ ਨੂੰ ਧਾਰਨ ਕਰ ਲੈ, ਮੁੜ ਕੇ ਭਾਵੇਂ ਘਰ ਜਾ ਕੇ ਸਿੱਖ ਬਣ ਜੀ, ਮੁੜ ਕੇ ਤੈਨੂੰ ਇਹਨਾਂ ਦੇਖਣ ਥੋੜਾ ਆਉਣਾ। ਭਾਈ ਮਨੀ ਸਿੰਘ ਨੇ ਇੱਕ ਬਚਨ ਆਖਿਆ ਸੀ, ਕਹਿਣ ਲੱਗੇ ਭਲਿਆ ਤੇਰੇ ਨਾਲ ਗੱਲ ਕਰਨ ਦਾ ਆਨੰਦ ਆਏਗਾ ਕਿਉਂਕਿ ਤੂੰ ਮੇਰੇ ਗੁਰੂ ਬਾਰੇ ਜਾਣਦਾ, ਮੈਂ ਤੈਨੂੰ ਇੰਨੀ ਗੱਲ ਪੁੱਛਾਂ, ਤੈਨੂੰ ਇਹ ਤੇ ਪਤਾ ਲੱਗ ਗਿਆ ਵੀ ਮੇਰਾ ਗੁਰੂ ਇਹ ਕਹਿੰਦਾ ਵੀ 84 ਲੱਖ ਤੋਂ ਬਾਅਦ ਵਿੱਚ ਮਨੁੱਖੀ ਜਾਮਾ ਮਿਲ ਜਾਂਦਾ, ਪਰ ਤੂੰ ਕਿਤੇ ਇਹ ਵੀ ਪੜ੍ਹਿਆ ਵੀ 84 ਲੱਖ ਤੋਂ ਬਾਅਦ ਸਿੱਖੀ ਵੀ ਮਿਲ ਜਾਂਦੀ ਹੈ? ਇਸ ਵੇਲੇ ਤੂੰ ਇੱਕ ਕੰਮ ਕਰ, ਮੈਨੂੰ ਆ ਸਰੀਰਕ ਜਾਮਾ ਤਾਂ 84 ਲੱਖ ਤੋਂ ਬਾਅਦ ਵਿੱਚ ਮਿਲ ਜਾਏਗਾ ਜੇ ਗੁਆ ਗਏ, ਜੇ ਮੈਂ ਤੇਰੀ ਨਜ਼ਰ ਵਿੱਚ ਗੁਆਉਣ ਲੱਗਿਆ, ਪਰ ਜੇ ਮੈਂ ਸਿੱਖੀ ਗੁਆ ਦਿੱਤੀ ਮੈਨੂੰ ਮੁੜ ਕੇ ਨਹੀਂ ਲੱਭਣੀ, ਮੈਨੂੰ ਸਿੱਖੀ ਨਿਭਾਲਣ ਦੇ ਇਸ ਵੇਲੇ ਮੇਰੇ ਸਰੀਰ ਨੂੰ ਚਲੇ ਜਾਣ ਦੇ। ਉਹਨਾਂ ਬਚਨ ਆਖੇ ਸਨ, ਕਹਿਣ ਲੱਗੇ ਭਲਿਆ ਪੁਰਖਾ ਦੇਹੀ ਕਿਸ ਕੀ ਵਾਪਰੀ, ਸਿੱਖੀ ਜੇ ਸਾਬਤ ਹੋਏ ਦੇਹੀ ਤੋਂ ਆਵਣ ਜਾਣ ਹੈ ਸਿੱਖੀ ਲਭ ਹੈ ਕਬ ਕੋਏ ਮੇਰਾ ਇੱਕ ਇੱਕ ਬੰਦ ਕੱਟ ਕੇ ਜੁਦਾ ਜੁਦਾ ਕਰ ਦਿਓ ਮੇਰੀ ਕੌਮ ਇਕੱਠੀ ਹੋ ਜਾਏ ਮੇਰੇ ਲਹੂ ਨਾਲ ਧਰਤੀ ਰੰਗ ਦਿਓ ਮੇਰੀ ਕੌਮ ਸੁਖੀ ਹੋ ਜਾਏ ਮੈਂ ਨਹੀਂ ਚਾਹੁੰਦਾ ਤੂੰ ਮੇਰੇ ਕਿਸੇ ਤਰ੍ਹਾਂ ਲਿਹਾਜ਼ ਕਰੇ ਯਾਦ ਰੱਖਿਓ ਜੇ ਚੌਂਹਟ ਟੋਟੇ ਚੌਂਹਟ ਵਾਰੀ ਗੰਡਾਸਾ ਚੱਲਿਆ ਭਾਈ ਮਨੀ ਸਿੰਘ ਹੋਰਾਂ ਦੇ ਉੱਤੇ ਇੱਕ ਵੀ ਗੰਡਾਸੇ ਦੇ ਨਾਲ ਉਹਦੀ ਜ਼ਬਾਨੋਂ ਹਾਏ ਸ਼ਬਦ ਨਹੀਂ ਨਿਕਲਿਆ ਉਹਨੇ ਸਿਰਕ ਨਿਭਾ ਦਿੱਤਾ ਗੁਰੂ ਕਾ ਸਿੱਖ ਸਿੱਖੀ ਦੀ ਖਾਤਰ 90 ਸਾਲਾਂ ਦੀ ਉਮਰ ਚ ਬੰਦ ਬੰਦ ਕਟਵਾ ਕੇ ਸਿੱਖੀ ਲਈ ਪੂਰਨੇ ਪਾ ਗਿਆ ਇਸ ਤੋਂ ਅਗਲੀ ਲੜੀ ਕਦ ਰੋਸ ਭੁੱਲਾਂ ਦੀ ਖਿਮਾ ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਹਾਲ ਅਕਾਲੋ

ਲੋਕ ਪਰਲੋਕ ਦੇ ਰਾਖੇ ਬਖਸ਼ੰਦ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿੱਚ ਸਭਾਈਮਾਨ ਸਤਸੰਗੀ ਪਿਆਰਿਓ, ਦਿਓ ਅਸੀਸ ਅਦਬ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਤਿਹਾਸ ਦੀ ਲੜੀ ਵਿੱਚੋਂ ਕੱਲ ਆਪਾਂ 1734 ਤੱਕ ਦਾ ਇਤਿਹਾਸ ਸਾਂਝਾ ਕੀਤਾ ਸੀ। ਭਾਈ ਮਨੀ ਸਿੰਘ ਹੋਰਾਂ ਦੇ ਪਰਿਵਾਰ ਵਿੱਚੋਂ ਬੀਬੀ ਬਸੰਤ ਕੌਰ, ਉਹਨਾਂ ਦੀ ਪਤਨੀ ਜਗਤ ਸਿੰਘ, ਗੁਲਜ਼ਾਰ ਸਿੰਘ, ਭੂਪਤ ਸਿੰਘ ਇਤਿਹਾਸਕ ਸਿੰਘ ਭਾਈ ਮਨੀ ਸਿੰਘ ਹੋਰਾਂ ਦੇ ਨਾਲ ਸ਼ਹੀਦ ਹੋਏ ਨੇ। ਉਸ ਤੋਂ ਅਗਲੀ ਵਿਚਾਰ ਅੱਜ ਦੇ ਇਤਿਹਾਸ ਵਿੱਚ ਤੁਹਾਡੇ ਨਾਲ ਸਾਂਝੀ ਕਰਨੀ, ਆਪਾਂ ਪਿਛਲੇ ਨੂੰ ਜ਼ਿਆਦਾ ਨਹੀਂ ਦੁਹਰਾ ਸਕਦੇ। 1734 ਵਿੱਚ ਹੀ ਦੋ ਘਟਨਾਵਾਂ ਅਹਿਮ ਸਿੱਖ ਇਤਿਹਾਸ ਨਾਲ ਹੋਰ ਹੋਈਆਂ। ਪਹਿਲੀ ਘਟਨਾ ਇਹ ਹੋਈ, ਖਾਲਸੇ ਪੰਥ ਨੂੰ ਉਦੋਂ ਇਕੱਤਰਤਾ ਕਰਕੇ ਗੁਰੂ ਕੇ ਸਿੱਖਾਂ ਨੇ ਦੋ ਜਥਿਆਂ ਵਿੱਚ ਵੰਡ ਦਿੱਤਾ, ਕਿਉਂਕਿ ਉਦੋਂ ਲੰਗਰ ਪ੍ਰਸ਼ਾਦ ਪਾਣੀ ਸੇਵਾ ਸੰਭਾਲ ਇੱਕੋ ਥਾਂ ਤੇ ਕਰਨਾ ਔਖਾ ਹੋ ਗਿਆ ਸੀ। ਦੋ ਥਾਵਾਂ ਤੇ ਵੰਡ ਲਏ। ਇੱਕ ਬਣ ਗਿਆ ਬਾਬਾ ਬੁੱਢਾ ਦਲ, ਜਿਹਨੂੰ ਬੁੱਢਾ ਦਲ ਕਹਿੰਦੇ ਆ। ਦੂਜਾ ਬਣ ਗਿਆ ਤਰਨਾ ਦਲ। ਤਰਨਾ ਅਸਲ ਵਿੱਚ ਸ਼ਬਦ ਦਾ ਅਰਥ ਹੈ ਜਵਾਨੀ। ਇੱਕ ਜਵਾਨਾਂ ਦਾ ਦਲ ਬਣ ਗਿਆ, ਇੱਕ ਬੁੱਢਿਆਂ ਦਾ ਦਲ ਬਣ ਗਿਆ। ਵਖਰੇਵਾਂ ਕੋਈ ਨਹੀਂ ਸੀ, ਭਾਵੇਂ ਇੱਧਰ ਉੱਧਰ ਦੋ ਜਣੇ ਜਾ ਸਕਦੇ ਸਨ, ਪਰ ਇੱਕ ਸਿਸਟਮ ਬਣਾ ਲਿਆ। ਬੁੱਢਾ ਦਲ ਦੇ ਵੀ ਪੰਜ ਜਥੇ ਬਣਾਏ ਗਏ, ਪਰ ਇਹ ਵਿਚਾਰੇ ਬਜ਼ੁਰਗ ਸਨ ਇਹਨਾਂ ਵਿੱਚੋਂ ਕਈ, ਜਿਹਦੇ ਕਾਰਨ ਕਰਕੇ ਵੀ ਇਹਨਾਂ ਦੇ ਕਈ ਜਥਿਆਂ ਦੇ, ਤਿੰਨ ਜਥਿਆਂ ਦੇ ਜਿਹੜੇ ਜਥੇਦਾਰ ਸਨ ਉਹ ਦੋ ਦੋ ਸਨ। ਇਹ ਪੰਜ ਜਥੇ ਬਣੇ। ਬਾਬਾ ਦੀਪ ਸਿੰਘ, ਜਿਹੜਾ ਸ਼ਹੀਦ ਬਾਬਾ ਦੀਪ ਸਿੰਘ ਹੈ, ਇਹ ਬੁੱਢਾ ਦਲ ਵਿੱਚੋਂ ਹੈ। ਬਾਬਾ ਦੀਪ ਸਿੰਘ ਤੇ ਭਾਈ ਦਸੌਂਦਾ ਸਿੰਘ, ਇਹ ਇੱਕੋ ਇੱਕ ਜਥੇ ਦੇ ਵੱਖੋ ਵੱਖਰੇ ਜਥੇਦਾਰ ਨੇ। ਦੋ ਜਥੇ ਬਣੇ। ਇੱਕ ਜਥੇ ਦੇ ਜਥੇਦਾਰ ਬਣੇ ਭਾਈ ਜੀਵਨ ਸਿੰਘ ਤੇ ਭਾਈ ਵੀਰ ਸਿੰਘ। ਇਹ ਜੀਵਨ ਸਿੰਘ ਉਹ ਨਹੀਂ ਜਿਹੜੇ ਬਾਬਾ ਜੈਤਾ ਜੀ ਨੇ। ਤੀਜੇ ਜਥੇ ਦੇ ਚੌਥੇ ਜਥੇ ਦੇ ਜਥੇਦਾਰ ਬਣੇ ਭਾਈ ਕਾਨ ਸਿੰਘ ਤੇ ਭਾਈ ਵਿਨੋਦ ਸਿੰਘ। ਪੰਜਵੇਂ ਜਥੇ ਦੇ ਜਥੇਦਾਰ ਬਣੇ ਭਾਈ ਕਰਮ ਸਿੰਘ ਤੇ ਭਾਈ ਧਰਮ ਸਿੰਘ। ਇਹ ਪੰਜ ਜਥੇ ਬੁੱਢੇ ਦਲ ਦੇ ਬਣੇ। ਤਰਨਾ ਦਲ ਦੇ ਵੀ ਪੰਜ ਜਥੇਦਾਰ ਬਣੇ, ਪਰ ਇਹਨਾਂ ਦੀ ਖੂਬੀ ਇਹ ਵੀ ਇੱਕੋ ਇੱਕ ਜਥੇ ਦੇ ਇੱਕੋ ਇੱਕ ਜਥੇਦਾਰ ਹੈ। ਇਹਨਾਂ ਵਿੱਚੋਂ ਸੁੱਖਾ ਸਿੰਘ, ਸ਼ਾਮ ਸਿੰਘ, ਗੁਰਦਿਆਲ ਸਿੰਘ, ਗੁਰਬਖਸ਼ ਸਿੰਘ, ਇਹ ਸੁੱਖਾ ਸਿੰਘ ਉਹੀਓ ਹੈ ਜਿਹੜਾ ਮਾੜੀ ਕੰਬੋਕੀ ਵਾਲਾ ਹੈ। ਅੱਗੇ ਜਾ ਕੇ ਆਪਾਂ ਇਹਦੀ ਵਿਚਾਰ ਕਰਾਂਗੇ, ਕਿਉਂਕਿ ਮੱਸਾ ਰੰਗਣ ਨੂੰ ਇਹੋ ਸੋਧ ਹੈ। ਇਹ ਸੁੱਖਾ ਸਿੰਘ, ਸ਼ਾਮ ਸਿੰਘ, ਗੁਰਦਿਆਲ ਸਿੰਘ, ਗੁਰਬਖਸ਼ ਸਿੰਘ, ਬਾਘ ਸਿੰਘ, ਇਹ ਪੰਜ ਜਥੇਦਾਰ ਉਸ ਵੇਲੇ ਤਰਨਾ ਦਲ ਦੇ ਬਣੇ। 1734 ਵਿੱਚ ਇਹ ਜਥੇ ਬਣੇ ਦੋ। ਹੁਣ ਤੱਕ ਸਿੱਖ ਜਿਹੜੇ ਸਨ ਉਹ ਆਪਣੇ ਤੌਰ ਤੇ ਇਕੱਠੇ ਤੁਰੇ ਆ ਰਹੇ ਸਨ, ਪਰ ਸਿਸਟਮ ਬਣਾਉਣਾ ਔਖਾ ਸੀ। ਇਸ ਦੇ ਮਗਰੋਂ 1734 ਵਿੱਚ ਹੀ ਘਟਨਾ ਹੋਰ ਘਟੀ। ਇੱਥੇ ਬਹੁਤ ਸਿਆਣਾ ਜਰਨੈਲ, ਦਾਨਾ ਪੁਰਖ, ਬਹੁਤ ਸਾਦੀ ਜੀਵਨ ਵਾਲਾ ਤੇ ਗੁਰਬਾਣੀ ਪੱਖੋਂ ਬਹੁਤ ਗੁਰੂ ਕੀ ਬਾਣੀ ਦਾ ਆਸ਼ਕ ਸੇਵਕ ਭਾਈ ਦਰਬਾਰਾ ਸਿੰਘ, ਇਹਨਾਂ ਨੇ ਤੇ ਭਾਈ ਦਰਬਾਰਾ ਸਿੰਘ ਤੇ ਨਵਾਬ ਕਪੂਰ ਸਿੰਘ ਨੇ, ਇਹਨਾਂ ਨੇ ਦੋਨਾਂ ਨੇ ਰਲ ਕੇ ਬੈਠ ਕੇ ਜਥੇ ਬਣਾਏ ਸਨ। ਮੁਖੀ ਇਹੀ ਸਨ, ਪਰ ਉਦੋਂ ਭਾਣਾ ਵਰਤਿਆ ਇਹ ਸਰਦਾਰ ਦਰਬਾਰਾ ਸਿੰਘ 1734 ਵਿੱਚ ਚੜ੍ਹਾਈ ਕਰ ਗਿਆ। ਸਿੱਖ ਜਗਤ ਵਿੱਚ ਬੜੀ ਸੋਗ ਦੀ ਲਹਿਰ ਫੈਲੀ ਸੀ ਉਦੋਂ, ਕਿਉਂਕਿ ਦਰਬਾਰਾ ਸਿੰਘ ਬੜਾ ਸਾਦਾ
ਤੇ ਬਹੁਤ ਗੁਰੂ ਕੀ ਬਾਣੀ ਦੀ ਗਹਿਰੀ ਵਿਚਾਰ ਦਾ ਮਾਲਕ ਸੀ। ਇੱਕ ਵਾਰੀ ਮੈਂ ਫਿਰ ਬੇਨਤੀ ਕਰਦੇ ਹਾਂ, ਕੱਲ ਵੀ ਅਰਜ਼ ਕੀਤੀ ਸੀ, ਇਹੋ ਦਰਬਾਰਾ ਸਿੰਘ ਹੈ ਜਿਹੜਾ ਸਭ ਤੋਂ ਪਹਿਲਾਂ ਨਵਾਬੀ ਲੈਣ ਲਈ ਤਿਆਰ ਨਹੀਂ ਸੀ ਹੋਇਆ। ਦਰਬਾਰਾ ਸਿੰਘ ਅੱਗਿਓਂ ਕਹੀ ਹਮ ਨਵਾਬੀ ਕਬ ਚਹਿ ਲਹੀ, ਇਹਨੇ ਅੱਗਿਓਂ ਬਚਨ ਆਖੇ ਸਨ। ਇਹ ਦਰਬਾਰਾ ਸਿੰਘ ਉਹ ਹੈ ਭਾਈ ਨਾਨੂ ਸਿੰਘ ਦਿਲਵਾਲੀ, ਇਹਦਾ ਬਾਪੂ ਹੈ ਇਹ ਭਾਈ ਨਾਨੂ ਸਿੰਘ ਦਿਲਵਾਲੀ, ਇਹਦਾ ਬਾਪੂ ਹੈ ਚਮਕੌਰ ਦੀ ਗੜੀ ਦਾ ਹੀ ਸ਼ਹੀਦ ਹੈ। ਮੈਂ ਸਿਰਫ ਇਸ ਲਈ ਬੇਨਤੀ ਕਰ ਰਿਹਾ ਵੀ ਸਿੱਖੀ ਦੀਆਂ ਦੇਖੋ ਕਿੰਨੀਆਂ ਜੜਾਂ ਡੂੰਘੀਆਂ ਸਨ ਇਹਨਾਂ ਲੋਕਾਂ ਦੇ ਨਾਲ। ਦਰਬਾਰਾ ਸਿੰਘ ਦਾ ਬੜਾ ਪ੍ਰਭਾਵ ਸੀ, ਦਰਬਾਰਾ ਸਿੰਘ ਚੜ੍ਹਾਈ ਕਰ ਗਿਆ ਤੇ ਨਵਾਬ ਕਪੂਰ ਸਿੰਘ ਇਹ ਜਥੇ ਦਾ ਮੁਖੀ ਬਣ ਗਿਆ। ਇਉਂ ਕਹਿ ਲਈਏ ਵੀ ਇੱਕ ਵਾਰੀ ਮੈਂ ਫਿਰ ਬੇਨਤੀ ਕਰਦੇ ਹਾਂ, ਕੁਝ ਇੱਕ ਸਿੱਖ ਅਜਿਹੇ ਹੋਏ ਨੇ ਜਿਹੜੇ ਆਪਣੇ ਜਥੇ ਦੇ ਜਥੇਦਾਰ ਹੋਣ ਦੇ ਬਾਵਜੂਦ ਵੀ ਸਮੁੱਚੇ ਸਿੱਖ ਜਗਤ ਉੱਤੇ ਇਹਨਾਂ ਦਾ ਪ੍ਰਭਾਵ ਸੀ। ਉਹਨਾਂ ਵਿੱਚੋਂ ਇੱਕ ਕਪੂਰ ਸਿੰਘ, ਨਵਾਬ ਕਪੂਰ ਸਿੰਘ, ਇੱਕ ਇਹਨਾਂ ਵਿੱਚੋਂ ਮਹਾਨ ਯੋਧਾ ਜੱਸਾ ਸਿੰਘ ਆਧੂ ਵਾਲੀਆ, ਉਹਨਾਂ ਵੀ ਬਹੁਤ ਅਦਬ ਰਿਹਾ ਸਿੱਖੀ ਦੇ ਅੰਦਰ, ਬਹੁਤ ਚੜ੍ਹਦੀ ਕਲਾ ਦਾ ਗੁਰੂ ਕਾ ਸਿੱਖ ਸੀ। ਉਸੇ ਗੱਲ ਵੱਲ ਫਿਰ ਆਵਾਂ, ਥੋੜੀ ਨਿਰਾਸ਼ਤਾ ਹੋਈ ਪਰ ਫਿਰ ਵੀ ਗੁਰੂ ਕੀ ਬਾਣੀ ਦਾ ਟੇਕ ਆਸਰਾ ਲੈਣਾ ਪੈਂਦਾ। ਧਰਜੀ ਆਰ ਇੱਕ ਟੇਕ ਤੋਂ ਲਹੇ ਬਿਨਾਨੀ, ਆਸ ਨਾਨਕ ਨਾਮ ਧਿਆਈਆਂ ਕਾਰਜ ਆਵੈ, ਧਿਆਈਆਂ ਕਾਰਜ ਆਵੈ ਰਾਸ, ਮਾਨੁਕੀ ਟੇਕ ਬਿਰਤੀ ਸਭ ਜਾਨ, ਦੇਵਨ ਕੋ ਇੱਕ ਹੈ ਭਗਵਾਨ, ਜਿਸ ਕਹਿ ਦੀਏ ਰਹਿ ਅਗਾਏ, ਬਹੁਲਾ ਤਿਸ਼ਨਾ ਲਾਗੈ ਆਏ। ਸਿੱਖੀ ਅਕਸਰ ਤੇ ਗੁਰੂ ਦੇ ਆਸਰੇ ਖਲੋਣੀ ਹੈ ਨਾ। 1734 ਤੋਂ ਲੈ ਕੇ ਕੁਝ ਇੱਕ ਸਮਾਂ ਗੁਜ਼ਰਿਆ, ਜਿਹੜੀ ਘਟਨਾ ਦੱਸ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ 1735 ਦੀ ਹੈ। ਉਸ ਵੇਲੇ ਸਿਆਲਕੋਟ ਦੇ ਇਲਾਕੇ ਵਿੱਚ ਇੱਕ ਭਾਈ ਹਕੀਕਤ ਸਿੰਘ ਨੌਜਵਾਨ ਬੱਚਾ ਰਹਿੰਦਾ ਸੀ, ਇਹਦੀ ਸ਼ਾਦੀ ਹੋਈ ਸੀ, ਅਜੇ ਇਹਦੇ ਘਰ ਇੱਕੋ ਹੀ ਪੁੱਤਰ ਸੀ। ਇਹ ਹਕੀਕਤ ਸਿੰਘ ਬੜਾ ਦਾਨਾ ਸੀ। ਇਹ ਅਚਾਨਕ ਇੱਕ ਦਿਨ ਉੱਥੋਂ ਸਿਆਲਕੋਟ ਦੇ ਵਿੱਚੋਂ ਦੀ ਲੰਘ ਰਿਹਾ ਹੈ, ਉੱਥੇ ਕੁਝ ਇੱਕ ਮੁਗਲ ਵੱਡੇ ਘਰਾਂ ਦੇ ਵਿਗੜੇ ਹੋਏ ਕਾਕੇ, ਮੈਂ ਉਂ ਸ਼ਬਦ ਵਰਤਣਾ, ਉਹਨਾਂ ਨੇ ਹਿੰਦੂ ਧਰਮ ਦੇ ਦੇਵੀ ਦੇਵਤਿਆਂ ਦੇ ਪ੍ਰਥਾਏ ਕੁਝ ਮਾੜੇ ਸ਼ਬਦ ਬੋਲੇ ਤੇ ਹਕੀਕਤ ਸਿੰਘ ਗੁਰੂ ਘਰ ਦਾ ਸ਼ਰਧਾਲੂ ਸੀ। ਹਕੀਕਤ ਸਿੰਘ ਨੇ ਇੱਕ ਬਚਨ ਆਖਿਆ, ਕਹਿਣ ਲੱਗੇ ਭਲਿਓ ਦੇਵੀ ਦੇਵਤਿਆਂ ਨੂੰ ਤਾਂ ਸਿੱਖ ਵੀ ਨਹੀਂ ਮੰਨਦੇ, ਵੈਸੇ ਅੱਜ ਨਹੀਂ ਤੁਸੀਂ ਇਹ ਗੱਲ ਕਹਿ ਸਕਦੇ, ਅੱਜ ਇਹ ਕਹਿਣਾ ਔਖਾ ਹੈ। ਇਹ ਉਦੋਂ ਦੀ ਗੱਲ ਸੀ ਜਦੋਂ ਗੁਰੂ ਕਾ ਸਿੱਖ ਗੁਰੂ ਚਰਨਾਂ ਵਿੱਚ ਜੁੜਿਆ ਹੁੰਦਾ ਸੀ। ਮੈਂ ਵਿੱਚੋਂ ਇੱਕ ਮਾੜੀ ਜਿਹੀ ਗੱਲ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ, ਤੁਸੀਂ ਖੁਦ ਦੁੱਖ ਮਨਾਓਗੇ ਜੇ ਤੁਹਾਡੀ ਸਿੱਖੀ ਤੇ ਛੱਡਦਾ ਨਾ, ਤੁਸੀਂ ਖੁਦ ਦੁੱਖ ਮਨਾਓਗੇ। ਕਦੇ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜਾ ਕੇ ਦੇਖਣਾ, ਜਿਹੜਾ ਦਰਬਾਰ ਸਾਹਿਬ ਦਾ ਹੁਣ ਗੇਟ ਹੈ ਇਹ ਗੋਰਿਆਂ ਨੇ ਬਦਲਾਇਆ, ਅੱਗੇ ਜਾ ਕੇ ਤੁਹਾਡੇ ਨਾਲ ਸਾਰੀ ਸਾਂਝ ਪਾਉਣੀ ਮੈਂ। ਪਹਿਲਾ ਗੇਟ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਹੁੰਦਾ ਸੀ, ਜਿਹੜਾ ਅਜੋਕੇ ਸਮੇਂ ਦਾ ਗੇਟ ਹੈ ਉਹਦੇ ਬਿਲਕੁਲ ਲਾਗੇ ਇੱਕ ਸ਼ਨੀ ਦੇਵਤੇ ਦਾ ਮੰਦਰ ਹੈ। ਦੁੱਖ ਲੱਗਦਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਰਹਿਣ ਵਾਲੇ ਸਰਦਾਰ ਪੱਗਾਂ ਵਾਲੇ ਉੱਤੋਂ ਦੀ ਕਿਰਪਾਨਾਂ ਪਾ ਕੇ ਸ਼ਨੀ ਦੇਵਤੇ ਦੇ ਦੀਵਾ ਜਗਾਉਣ ਜਾਂਦੇ ਨੇ। ਉੱਥੇ ਤੁਸੀਂ ਸ਼ਨੀਵਾਰ ਵਾਲੇ ਦਿਨ ਦੇਖ ਸਕਦੇ ਹੋ ਲਾਈਨ ਲੱਗੀ ਹੁੰਦੀ ਹੈ, ਉਨੀ ਮੇਰਾ ਖਿਆਲ ਹੈ ਵੀ ਦਰਬਾਰ ਸਾਹਿਬ ਨਹੀਂ ਲੱਗਦੀ ਜਿੰਨੀ ਉੱਥੇ ਲੱਗ ਜਾਂਦੀ ਸ਼ਨੀਵਾਰ ਵਾਲੇ ਦਿਨ। ਇਹ ਗੱਲ ਅੱਜ ਨਹੀਂ ਕਹਿ ਸਕਦੇ, ਉਦੋਂ ਗੁਰੂ ਕੇ ਸਿੱਖਾਂ ਨੂੰ ਮਾਣ ਸੀ ਗੁਰੂ ਤੇ। ਉਦੋਂ ਉਹਨੇ ਭਾਈ ਹਕੀਕਤ ਸਿੰਘ ਉਹਨਾਂ ਬਚਨ ਆਖੇ, ਕਹਿਣ ਲੱਗੇ ਵੀ ਸੱਜਣਾ ਦੇਵੀ ਦੇਵਤਿਆਂ ਨੂੰ ਤਾਂ ਅਸੀਂ ਵੀ ਨਹੀਂ ਮੰਨਦੇ, ਨਾਵਨ ਕੋ ਤੀਰਥ ਘਨੇ ਮਨ ਬੌਰਾ ਦੇ, ਪੂਜਨ ਕੋ ਬਹੁਦੇਵ ਕਹੋ ਕਬੀਰ, ਛੂਟਣ ਨਹੀਂ ਮਨ ਬੌਰਾ ਦੇ, ਛੂਟਣ ਹਰ ਕੀ ਸੇਵ। ਦੇਵਾ ਦੇਵੀ ਪੂਜੀਏ ਭਾਈ, ਕਿਆ ਮੰਗੋ ਕਿਆ ਦੇ, ਸਾਡੇ ਵਿੱਚ ਯਕੀਨ ਨਹੀਂ ਇਸ ਗੱਲ ਦਾ, ਪਰ ਲੇਕਿਨ ਫਿਰ ਵੀ ਮੈਂ ਤੁਹਾਨੂੰ ਇੱਕ ਬੇਨਤੀ ਕਰਾਂ ਵੀ ਤੁਸੀਂ ਇਹਨੇ ਦੇਵੀ ਦੇਵਤਿਆਂ ਬਾਰੇ ਗਲਤ ਸ਼ਬਦ ਨਾ ਵਰਤੋ, ਮੁਗਲਾਂ ਦੇ ਲੜਕਿਆਂ ਨੂੰ ਆਖਿਆ ਇਹਨਾਂ ਬਾਰੇ ਗਲਤ ਸ਼ਬਦ ਨਾ ਵਰਤੋ, ਕਿਉਂਕਿ ਕਿਸੇ ਦੇ ਧਰਮ ਦੀ ਤੁਹੀਨ ਕਰਨਾ ਕਿਸੇ ਨੂੰ ਕੋਈ ਹੱਕ ਨਹੀਂ ਹੈ। ਔਰ ਦੂਜੀ ਗੱਲ, ਜੇ ਕਿਤੇ ਬੀਬੀ ਫਾਤਮਾ ਬਾਰੇ ਇਹ ਤੁਹਾਡੇ ਬਾਰੇ ਚ ਦੋ ਸ਼ਬਦ ਕਹਿ ਲੈਣ ਤੇ ਤੁਹਾਨੂੰ ਕਿੰਨਾ ਬੁਰਾ ਲੱਗੇ, ਬੀਬੀ ਫਾਤਮਾ ਹਜ਼ਰਤ ਮੁਹੰਮਦ ਸਾਹਿਬ ਦੀ ਲੜਕੀ ਹੈ, ਯਾਦ ਰੱਖਿਓ ਜੀ। ਜੇ ਕੋਈ ਬੀਬੀ ਫਾਤਮਾ ਬਾਰੇ ਦੋ ਸ਼ਬਦ ਕਹਿ ਦੇਵੇ ਤੁਹਾਨੂੰ ਕਿੰਨਾ ਬੁਰਾ ਲੱਗੇ। ਉਹਨਾਂ ਨੇ ਆਖਿਰਕਾਰ ਜਾ ਕੇ ਸਰਕਾਰੀ ਦਰਬਾਰੇ ਇਹ ਸ਼ਿਕਾਇਤ ਕਰ ਦਿੱਤੀ, ਜ਼ਕਰੀਆ ਖਾਨ ਦੇ ਕੋਲ ਜਾ ਕੇ ਸ਼ਿਕਾਇਤ ਕਰ ਦਿੱਤੀ ਤੇ ਜ਼ਕਰੀਆ ਖਾਨ ਨੇ ਅੱਗੇ ਉਹ ਭਾਈ ਹਕੀਕਤ ਸਿੰਘ ਹੋਰਾਂ ਨੂੰ ਸੱਦਿਆ
ਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਆਂਦਾ। ਗ੍ਰਿਫਤਾਰ ਕਰਕੇ ਇਹਨਾਂ ਨੂੰ ਵੀ ਲਾਹੌਰ ਦੇ ਨਖਾਸ ਚੌਂਕ ਵਿੱਚ ਬੜੀ ਬੇਦਰਦੀ ਦੇ ਨਾਲ ਸ਼ਹੀਦ ਕਰ ਦਿੱਤਾ ਗਿਆ। ਇਹਦੇ ਸਾਹਮਣੇ ਵੀ ਇਹ 1735 ਦੀ ਘਟਨਾ ਮੈਂ ਬੇਨਤੀ ਕਰਾਂ, ਇਹਦੇ ਸਾਹਮਣੇ ਵੀ ਤਿੰਨ ਹੀ ਗੱਲਾਂ ਰੱਖੀਆਂ ਗਈਆਂ। ਪਹਿਲੀ ਗੱਲ ਇਹ ਵੀ ਤੂੰ ਅੱਜ ਤੋਂ ਬਾਅਦ ਮੁਸਲਮਾਨ ਬਣ ਜਾ, ਤੇਰੀ ਜ਼ਿੰਦਗੀ ਨੂੰ ਮਾਫ਼ ਕਰ ਦਿਆਂਗੇ। ਦੂਜੀ ਗੱਲ ਇਹ ਹੈ ਵੀ ਤੂੰ ਜੇ ਮੁਸਲਮਾਨ ਨਹੀਂ ਬਣਨਾ ਤਾਂ ਦੂਜਾ ਕੰਮ ਇਹ ਕਰ ਆਪਣੀ ਜ਼ਿੰਦਗੀ ਦੇ ਅੰਦਰ, ਜੇ ਤੂੰ ਚਾਹਵੇਂ ਤਾਂ ਤੈਨੂੰ ਮੌਤ ਚੁਣਨੀ ਪਵੇਗੀ। ਤੀਜਾ ਕੰਮ ਇਹ ਕਰ ਵੀ ਜੇ ਤੇਰੇ ਗੁਰੂ ਦੀ ਕੋਈ ਕਰਾਮਾਤ ਹੈ ਤਾਂ ਸਾਨੂੰ ਪ੍ਰਗਟ ਕਰਕੇ ਦਿਖਾ। ਭਾਈ ਹਕੀਕਤ ਸਿੰਘ ਔਰਾਂ ਦੇ ਵਿੱਚ ਮੌਤ ਚੁਣ ਲਈ। ਇੱਕ ਪਲ ਮੈਂ ਹੋਰ ਤੁਹਾਡਾ ਲੈਣਾ, ਇਹ ਭਾਈ ਹਕੀਕਤ ਸਿੰਘ ਦੀਆਂ ਜੜਾਂ ਵੀ ਬੜੀਆਂ ਡੂੰਘੀਆਂ ਨੇ। ਇਹਨਾਂ ਦੇ ਪਰਿਵਾਰ ਵਿੱਚੋਂ ਇੱਕ ਹੋਇਆ ਨੰਦ ਲਾਲ ਪੁਰੀ। ਇਹ ਪੰਜਵੇਂ ਪਾਤਸ਼ਾਹ ਵੇਲੇ ਸਿੱਖ ਬਣਿਆ ਸੀ, ਛੇਵੇਂ ਪਾਤਸ਼ਾਹ ਸੱਤਵੇਂ ਪਾਤਸ਼ਾਹ ਇਹਨਾਂ ਦੇ ਘਰ ਵੀ ਗਏ ਸਨ ਸੱਤਵੇਂ ਪਾਤਸ਼ਾਹ। ਇਸ ਨੰਦ ਲਾਲ ਪੁਰੀ ਦੇ ਅੱਗੇ ਤਿੰਨ ਬੱਚੇ ਨੇ। ਮੈਂ ਬੜੀ ਕੋਸ਼ਿਸ਼ ਕਰ ਰਿਹਾ ਬੜੇ ਸੌਖੇ ਢੰਗ ਨਾਲ ਤੁਹਾਨੂੰ ਸਾਂਝਾ ਕਰਾਂ, ਪਰ ਫਿਰ ਵੀ ਕਈ ਮੇਰੀਆਂ ਵੀ ਮਜਬੂਰੀਆਂ ਨੇ। ਨੰਦ ਲਾਲ ਪੁਰੀ ਸਿਆਲਕੋਟ ਵਾਸੀ ਹੈ। ਇਹਦੇ ਅੱਗੇ ਤਿੰਨ ਬੱਚੇ ਨੇ, ਇੱਕ ਦਾ ਨਾਂ ਹੈ ਭਾਗਮਲ, ਇੱਕ ਦਾ ਨਾਂ ਹੈ ਬਾਗਮਲ, ਇੱਕ ਇਹਨਾਂ ਦੀ ਲੜਕੀ ਸੀ ਉਹਦਾ ਨਾਂ ਸੀ ਭਗਵੰਤੀ। ਇਹੋ ਭਗਵੰਤੀ ਬਾਬਾ ਬੰਦਾ ਸਿੰਘ ਬਹਾਦਰ ਦੀ ਸੱਸ ਹੈ। ਮੈਂ ਇੰਨਾ ਖਿਲਾਰਾ ਨਹੀਂ ਪਾਉਣਾ, ਵਾਪਸ ਚਲੇ ਜਾਣਾ। ਇਹਦੇ ਹਕੀਕਤ ਸਿੰਘ ਦੇ ਤਿੰਨ ਬੱਚੇ ਨੇ, ਬਾਗਮਲ, ਭਾਗਮਲ, ਭਾਗਵੰਤੀ, ਤੇ ਇਹਨਾਂ ਵਿੱਚੋਂ ਜਿਹੜਾ ਬਾਗਮਲ ਹੈ, ਬਾਗਮਲ ਦਾ ਪੁੱਤਰ ਹੈ ਹਕੀਕਤ ਸਿੰਘ। ਇਹਨਾਂ ਦੀਆਂ ਜੜਾਂ ਇੰਨੀਆਂ ਸਿੱਖੀ ਨਾਲ ਜੁੜੀਆਂ ਹੋਈਆਂ ਨੇ, ਪਰਿਵਾਰਾਂ ਦੇ ਪਰਿਵਾਰ ਨੇ ਜੁੜੇ ਹੋਏ। ਇਹ ਭਾਈ ਹਕੀਕਤ ਸਿੰਘ ਉਹਦਾ ਪੁੱਤਰ ਸੀ। ਪਿਤਾ ਨੇ, ਘਰਦਿਆਂ ਨੇ, ਸਾਰਿਆਂ ਨੇ ਇਸ ਗੱਲ ਦੀ ਖੁਸ਼ੀ ਮਨਾਈ ਵੀ ਸਾਡਾ ਪੁੱਤਰ ਸਿੱਖੀ ਤੋਂ ਕੁਰਬਾਨ ਹੋ ਗਿਆ, ਪਰ ਉਹ ਸਿੱਖੀ ਤੋਂ ਮਨੁੱਕਰ ਨਹੀਂ ਹੋਇਆ। ਇਹ 1735 ਦੀ ਘਟਨਾ ਹੈ। ਵਕਤ ਗੁਜ਼ਰਿਆ, ਗੁਰੂ ਕੇ ਸਿੱਖ ਜੰਗਲਾਂ ਵਿੱਚ ਤਾਂ ਰਹਿੰਦੇ ਸਨ ਵਿਚਾਰੇ, ਉਸ ਵੇਲੇ ਘਰਾਂ ਚ ਰਹਿਣ ਦਾ ਵਕਤ ਹੀ ਨਹੀਂ ਸੀ। ਇਵੇਂ ਵਿਚਰਦਿਆਂ ਹੋਇਆ ਜੰਗਲਾਂ ਦੇ ਵਿੱਚ ਕੁਝ ਇੱਕ ਸਾਲ ਇਸ ਤਰ੍ਹਾਂ ਦੇ ਗੁਜ਼ਰੇ ਜਿਵੇਂ 1736, 1737, 1738। ਉਹਨਾਂ ਦਿਨਾਂ ਦੇ ਵਿੱਚ ਮੁਹੰਮਦ ਸ਼ਾਹ ਰੰਗੀਲਾ ਹੋਰ ਕਮਜ਼ੋਰ ਹੁੰਦਾ ਚਲਾ ਗਿਆ, ਉਹਦਾ ਨਿਜ਼ਾਮ, ਉਹਦਾ ਪ੍ਰਬੰਧ ਹੋਰ ਕਮਜ਼ੋਰ ਹੁੰਦਾ ਚਲਾ ਗਿਆ। ਮੈਂ ਕੁਝ ਇੱਕ ਇਤਿਹਾਸ ਹੁਣ ਦੂਜਿਆਂ ਦਾ ਸਾਂਝਾ ਕਰਨਾ, ਉਹ ਇਸ ਲਈ ਕਿਉਂਕਿ ਉਹਦੇ ਨਾਲ ਸਿੱਖਾਂ ਦਾ ਇਤਿਹਾਸ ਫਿਰ ਸਾਂਝਾ ਤਾਂ ਹੀ ਹੋ ਸਕਦਾ। ਮੁਹੰਮਦ ਸ਼ਾਹ ਰੰਗੀਲਾ ਜਦੋਂ ਬਹੁਤ ਕਮਜ਼ੋਰ ਹੋ ਗਿਆ ਤਾਂ ਇਹਦਾ ਇੱਕ ਵਜ਼ੀਰ ਹੁੰਦਾ ਸੀ ਆਸਿਫ ਸ਼ਾਹ। ਆਸਿਫ ਸ਼ਾਹ ਨੇ ਦੇਖਿਆ ਵੀ ਇੱਥੇ ਸਾਰੇ ਆਪੋ ਆਪਣੀ ਮਰਜ਼ੀ ਕਰਨ ਲੱਗ ਪਏ ਤੇ ਮੇਰੀ ਕੋਈ ਬਹੁਤੀ ਪੁੱਛ ਪ੍ਰਤੀਤ ਨਹੀਂ ਰਹੀ। ਇਹਨੇ ਫਿਰ ਇੱਕ ਉਪਰਾਲਾ ਕੀਤਾ, ਉਦੋਂ ਨਾਦਰ ਸ਼ਾਹ ਨੂੰ ਇਹਨੇ ਸੁਨੇਹਾ ਭੇਜਿਆ ਵੀ ਤੂੰ ਆ ਕੇ ਇੱਥੇ ਹਮਲਾ ਕਰ, ਹਮਲਾ ਕਰਕੇ ਹਿੰਦੁਸਤਾਨ ਦੀ ਧਰਤੀ ਨੂੰ ਆਪਣੀ ਗੁਲਾਮ ਬਣਾ। ਹੁਣ ਨਾਦਰ ਸ਼ਾਹ ਕੌਣ ਹੈ? ਨਾਦਰ ਸ਼ਾਹ 1688 ਚ ਜੰਮਿਆ ਹੈ ਅਫਗਾਨਿਸਤਾਨ ਚ, ਤੇ ਇਹਨੇ ਥੋੜਾ ਜਿਹਾ ਸਮਾਂ ਗੁਜ਼ਰਿਆ, ਇਹਨੇ ਆਪਣੀ ਜਵਾਨੀ ਦੇ ਪਹਿਰੇ ਵਿੱਚ 1730 ਦੇ ਵਿੱਚ ਇਹਨੇ ਇੱਕ ਕਬੀਲੇ ਤੇ ਕਬਜ਼ਾ ਕਰਕੇ ਜਿੱਤ ਲਿਆ, ਫਿਰ ਕਾਬਲ ਤੇ ਕਬਜ਼ਾ ਕਰਕੇ ਜਿੱਤ ਲਿਆ, ਫਿਰ ਕੰਧਾਰ ਤੇ ਕਬਜ਼ਾ ਕਰਕੇ ਜਿੱਤ ਲਿਆ। ਇਹ ਇਮਾਮ ਕੁੱਲੀ ਆਜੜੀ ਦਾ ਪੁੱਤਰ ਹੈ, ਯਾਦ ਰੱਖੋ। ਜੇ 1730 ਤੋਂ ਪਹਿਲਾਂ ਇਹ ਖੁਦ ਭੇਡਾਂ ਚਾਰਦਾ ਸੀ, ਆਜੜੀ ਸੀ, ਇੱਕ ਅਮਮੂਲੀ ਆਜੜੀ ਸੀ, ਇਹ ਖੁਦ ਭੇਡਾਂ ਚਾਰਦਾ ਸੀ। ਇਹਨੇ 30 ਤੋਂ ਲੈ ਕੇ 36 ਤੱਕ ਸਮੁੱਚੇ ਅਫਗਾਨਿਸਤਾਨ ਦੇ ਉੱਤੇ ਕਬਜ਼ਾ ਕਰ ਲਿਆ। 1730 ਵਿੱਚ ਜਿਹੜਾ ਆਜੜੀ ਸੀ, 1736 ਵਿੱਚ ਅਫਗਾਨਿਸਤਾਨ ਦਾ ਉਹ ਰਾਜਾ ਸੀ, ਹਾਕਮ ਸੀ ਬਕਾਇਦਾ। ਜਦੋਂ 1739 ਦੇ ਵਿੱਚ ਇਹਨੂੰ ਖਬਰ ਮਿਲੀ, 1739 ਵਿੱਚ ਇਹਨੂੰ ਖਬਰ ਮਿਲੀ, ਆਸਿਫ ਸ਼ਾਹ ਨੇ ਇਹਨੂੰ ਸੁਨੇਹਾ ਦਿੱਤਾ, ਇਹ ਸੀ ਬੜਾ ਸਿਆਣਾ ਨਾਦਰ ਸ਼ਾਹ, ਇਹਨੇ ਆਪਣੇ ਵੱਲੋਂ
ਅਫਗਾਨਿਸਤਾਨ ਤੋਂ ਕੁਝ ਇੱਕ ਨੁਮਾਇੰਦੇ ਭੇਜੇ ਦਿੱਲੀ ਦੇ ਦਰਬਾਰ ਵਿੱਚ ਵੀ ਤੁਸੀਂ ਉਹਨਾਂ ਕੋਲ ਜਾ ਕੇ ਕੁਝ ਇੱਕ ਖਰਾਜ ਕੁਝ ਇੱਕ ਟੈਕਸ ਜਾਂ ਉਸ ਵੇਲੇ ਜੁਰਮਾਨਾ ਜਾਂ ਕੁਝ ਵੀ ਕਹਿ ਲਈਏ ਵੀ ਲੈ ਕੇ ਆਓ ਤੇ ਜਦੋਂ ਉਹ ਆਏ ਨੁਮਾਇੰਦੇ ਤੇ ਇਹਨਾਂ ਨੇ ਮੁਹੰਮਦ ਸ਼ਾਹ ਰੰਗੀਲੇ ਨੇ ਤੇ ਇਹਦੇ ਬਾਕੀ ਸਾਥੀਆਂ ਨੇ ਉਹਨਾਂ ਨੂੰ ਵੇਸਟ ਕਰਕੇ ਕੱਢ ਦਿੱਤਾ ਜਦੋਂ ਵੇਸਟ ਕਰਕੇ ਉਹ ਵਾਪਸ ਗਏ ਨਾਦਰ ਸ਼ਾਹ ਦੇ ਹਿਰਦੇ ਚ ਅੱਗ ਲੱਗੀ 1739 ਵਿੱਚੋਂ ਹਮਲਾ ਕਰਨ ਵਾਸਤੇ ਆ ਗਿਆ ਲੰਮੀ ਸਾਰੀ ਫੌਜ ਲੈ ਕੇ ਹੁਣ ਇੱਕ ਮੁਸ਼ਕਲ ਇਹ ਹੈ ਵੀ ਅਸੀਂ ਅੰਮ੍ਰਿਤਸਰ ਸਾਹਿਬ ਵੀ ਗਏ ਹੋਵਾਂਗੇ ਨਾ ਤੇ ਖਿਮਾ ਕਰਿਓ ਜੇ ਬਹੁਤ ਜਲਦੀ ਨਾਲ ਜਾਂਦੇ ਤੇ ਬਹੁਤ ਜਲਦੀ ਨਾਲ ਵਾਪਸ ਆ ਜਾਂਦੇ ਹਾਂ ਬਹੁਤ ਕੁਝ ਦੇਖਣ ਵਾਲਾ ਹੈ ਅੰਮ੍ਰਿਤਸਰ ਸਾਹਿਬ ਦੀ ਧਰਤੀ ਚ ਮੈਂ ਸਮਝ ਲੈ ਇੱਕ ਛੋਟੀ ਜਿਹੀ ਬੇਨਤੀ ਕਰਦੇ ਹਾਂ ਦਸ ਸੱਸੇ ਨੇ ਦਸ ਕਈ ਵਾਰੀ ਬੇਨਤੀ ਕਰਦਾ ਪੰਜ ਸੱਸੇ ਉਹ ਨੇ ਜਿਨ੍ਹਾਂ ਨੇ ਸਿੱਖੀ ਉਜਾੜੀ ਪੰਜ ਸੱਸੇ ਉਹ ਨੇ ਜਿਨ੍ਹਾਂ ਨੇ ਸਿੱਖੀ ਵਸਾਈ ਮੈਂ ਸਿਰਫ ਇਸ਼ਾਰੇ ਹੀ ਕਰਨੇ ਨੇ ਸਤਿਗੁਰੂ ਪਹਿਲਾ ਸੱਸਾ ਦੂਜਾ ਸੇਵਾ ਤੀਜਾ ਸਿਮਰਨ ਚੌਥਾ ਸੀ ਇਸ ਜੀਵਨ ਦੇ ਅੰਦਰ ਸਰੂਪ ਜੇ ਕਿਤੇ ਸਾਡੇ ਕੋਲ ਸੱਸੇ ਹੁੰਦੇ ਸਤਿਗੁਰੂ ਹੁੰਦਾ ਸੇਵਾ ਹੁੰਦੀ ਸਿਮਰਨ ਹੁੰਦਾ ਸਤ ਸੰਗਤ ਹੁੰਦੀ ਚੌਥਾ ਸੱਸਾ ਪੰਜਵਾਂ ਸੱਸਾ ਸਾਡੇ ਕੋਲ ਸਰੂਪ ਹੁੰਦਾ ਇਹ ਪੰਜ ਸੱਸੇ ਸਿੱਖੀ ਦੇ ਵਾਧੇ ਲਈ ਨੇ ਪੰਜ ਸੱਸੇ ਸਿੱਖੀ ਨੂੰ ਉਜਾੜਦੇ ਨੇ ਪਹਿਲਾ ਸੱਸਾ ਸ਼ਰਾਬ ਇਹਨੇ ਵੀ ਸਿੱਖੀ ਉਜਾੜੀ ਦੂਜਾ ਸੱਸਾ ਨਕਲੀ ਸਾਧ ਇਹਨੇ ਵੀ ਸਿੱਖੀ ਰੱਜ ਕੇ ਉਜਾੜੀ ਤੀਜਾ ਸੱਸਾ ਹੈ ਸੋਚ ਸਿੱਖ ਅੱਜ ਸੋਚ ਦਾ ਗੁਲਾਮ ਹੈ ਸਿੱਖ ਸੋਚ ਕਰਕੇ ਆਜ਼ਾਦ ਨਹੀਂ ਹੈ ਖਿਮਾ ਕਰੇ ਜੇ ਇਹ ਜੇ ਸੋਚ ਇਹਦੀ ਗੁਰੂ ਗ੍ਰੰਥ ਸਾਹਿਬ ਵਾਲੇ ਮਹਾਰਾਜ ਵਾਲੀ ਹੁੰਦੀ ਤੇ ਅੱਜ ਇਹ ਇਵੇਂ ਭਟਕਦਾ ਨਾ ਫਿਰਦਾ ਤੀਜੀ ਇਹਦੇ ਜੀਵਨ ਵਿੱਚ ਹੈ ਸੋਚ ਚੌਥਾ ਇਹਦੇ ਜੀਵਨ ਵਿੱਚ ਪ੍ਰਭਾਵ ਹੈ ਸਿਆਸਤ ਦਾ ਚੌਥਾ ਜਿਹੜਾ ਸਿੱਖੀ ਨੂੰ ਉਜਾੜਨ ਵਾਲਾ ਸੱਸਾ ਹੈ ਉਹ ਹੈ ਸਿਆਸਤ ਸਿਆਸਤ ਨੇ ਸਿੱਖੀ ਉਜਾੜ ਕੇ ਰੱਖ ਦਿੱਤੀ ਅਸੀਂ ਗੱਲਾਂ ਕਰੀ ਜਾਂਦੇ ਹਾਂ ਵੀ ਧਰਮ ਤੇ ਸਿਆਸਤ ਇਕੱਠੇ ਹੋਣੇ ਚਾਹੀਦੇ ਨੇ ਪਰ ਜਿਹਨਾਂ ਥਾਵਾਂ ਤੇ ਇਕੱਠੇ ਹੋਣੇ ਚਾਹੀਦੇ ਨੇ ਅਸੀਂ ਉੱਥੇ ਸਿਆਸਤ ਨੂੰ ਬਚਾਉਣ ਵਾਸਤੇ ਧਰਮ ਦਾ ਓਟ ਆਸਰਾ ਲੈਂਦੇ ਹਾਂ ਧਰਮ ਦੀ ਗੱਲ ਕਰਨ ਵਾਸਤੇ ਸਿਆਸਤ ਦਾ ਸਹਾਰਾ ਨਹੀਂ ਜਲਿੰਦੇ ਨੰਬਰ ਇੱਕ ਸ਼ਰਾਬ ਨੰਬਰ ਦੋ ਨਕਲੀ ਸਾਧ ਨੰਬਰ ਤਿੰਨ ਸੋਚ ਨੰਬਰ ਚਾਰ ਸਿਆਸਤ ਇਹਨੇ ਸਾਡੀ ਸਿੱਖੀ ਉਜਾੜ ਕੇ ਰੱਖ ਦਿੱਤੀ ਨੰਬਰ ਪੰਜ ਹੈ ਸਰੂਪ ਇਹ ਜਿਹੜਾ ਸਾਡੇ ਕੋਲ ਵਿਗੜਿਆ ਹੋਇਆ ਸਰੂਪ ਹੈ ਅੱਜ ਅਸੀਂ ਉਹਨੇ ਵੀ ਸਿੱਖੀ ਨੂੰ ਉਜਾੜੇ ਦੇ ਵਿੱਚ ਬਹੁਤਾ ਕਾਰਨ ਪਾਇਆ ਉਸੇ ਗੱਲ ਵੱਲ ਵਾਪਸ ਪਰਤਣਾ ਚਾਹੁੰਦਾ ਸਿਰਫ ਇਹ ਗੱਲ ਦੱਸਣ ਵਾਸਤੇ ਤੁਸੀਂ ਅੰਮ੍ਰਿਤਸਰ ਸਾਹਿਬ ਜਾਵੋ ਚਲੋ ਜੇ ਨਹੀਂ ਵੀ ਪਾਕਿਸਤਾਨ ਗਏ ਤੇ ਕਮ ਸੇ ਕਮ ਉੱਥੇ ਖਲੋ ਕੇ ਤੁਸੀਂ ਇਹ ਤਾਂ ਵੇਖ ਕੇ ਆਓ ਨਾ ਵੀ ਇੱਧਰ ਹੈ ਲਾਹੌਰ ਜਦੋਂ ਇਤਿਹਾਸ ਸਾਂਝਾ ਕਰੋਗੇ ਕਿਉਂਕਿ ਲਾਹੌਰ ਨਾਲ ਸਾਡੀਆਂ ਬੜੀਆਂ ਗਹਿਰੀਆਂ ਸਾਂਝਾਂ ਨੇ ਤੇ ਲਾਹੌਰ ਦਾ ਪਤਾ ਤੇ ਲੱਗ ਜਾਏਗਾ ਨਾ ਹੁਣ ਜਦੋਂ ਨਾਦਰ ਸ਼ਾਹ ਆਉਂਦਾ ਉਹ ਲਾਹੌਰ ਦੇ ਵਿੱਚ ਹੀ ਨਿਕਲ ਕੇ ਆਉਣਾ ਉਹਨੇ ਜਦੋਂ ਲਾਹੌਰ ਆਇਆ ਨਾਦਰ ਸ਼ਾਹ 1739 ਦੇ ਵਿੱਚ ਤਾਂ ਉਦੋਂ ਜ਼ਕਰੀਆ ਖਾਂ ਇਹ ਪਿੱਛੇ ਜ਼ਿਕਰ ਆ ਚੁੱਕਾ ਹੋਇਆ 1726 ਤੋਂ 1745 ਤੱਕ ਉਹ ਰਹਿੰਦਾ ਲਾਹੌਰ ਦਾ ਸੂਬੇਦਾਰ ਹੈ ਉਹ ਜਦੋਂ 1739 ਵਿੱਚ ਨਾਦਰ ਸ਼ਾਹ ਆਇਆ ਤੇ ਉਸ ਵੇਲੇ ਜ਼ਕਰੀਆ ਖਾਨ ਨੇ 30 ਲੱਖ ਰੁਪਇਆ ਲੈ ਕੇ ਆਪਣਾ ਵਜ਼ੀਰ ਲਖਪਤ ਰਾਏ ਨਾਲ ਲੈ ਕੇ ਅੱਗਿਓਂ ਜਾ ਕੇ ਮਿਲ ਲਿਆ ਉਹਨੂੰ ਜਾ ਕੇ ਕਹਿਣ ਲੱਗਿਆ ਵੀ ਤੂੰ ਲਾਹੌਰ ਨੂੰ ਉਜਾੜਨਾ 30 ਲੱਖ ਰੁਪਇਆ ਲੈ ਲੈ ਤੇ ਨਾਦਰ ਸ਼ਾਹ ਖੁਸ਼ ਹੋ ਗਿਆ ਉਹਨੇ ਲਾਹੌਰ ਨੂੰ ਨਹੀਂ ਉਜਾੜਿਆ ਉਹਨੇ 30 ਲੱਖ ਰੁਪਇਆ ਲਿਆ ਤੇ ਇਹਦੇ ਨਾਲ ਜ਼ਕਰੀਆ ਖਾਨ ਨੂੰ ਲਾਹੌਰ ਦਾ ਸੂਬੇਦਾਰ ਫਿਰ ਬਣਾ ਗਿਆ ਉਹ ਕਿਉਂਕਿ ਹੁਣ ਤੇ ਪ੍ਰਭਾਵ ਜ਼ਕਰੀਆ ਖਾਨ ਇਹਦਾ ਸੀ ਨਾ ਨਾਦਰ ਸ਼ਾਹ ਦਾ ਸੀ ਨਾ ਲਾਹੌਰ ਹੁਣ ਨਾਦਰ ਸ਼ਾਹ ਦੇ ਅਧੀਨ ਆ ਗਈ ਮੁੜ ਕੇ ਦਿੱਲੀ ਆ ਗਿਆ ਅੰਮ੍ਰਿਤਸਰ ਸਾਹਿਬ ਦੇ ਵਿੱਚੋਂ ਤੇ ਅੱਗੇ ਦਿੱਲੀ ਲੰਘ ਗਿਆ ਹੁਣ ਜਦੋਂ ਇਹ ਦਿੱਲੀ ਗਿਆ ਦਿੱਲੀ ਇਹਨੇ ਜਾਂਦੇ ਅਸਾਰ 9 ਜੂਨ 1739 ਨੂੰ ਖਿਮਾ ਕਰੇ ਜੇ 9 ਮਾਰਚ 1739 ਨੂੰ 9 ਮਾਰਚ 1739 ਨੂੰ ਇਹ ਦਿੱਲੀ ਦੇ ਵਿੱਚ ਕਦਮ ਰੱਖ ਇੱਕ ਜੇਤੂ ਰੂਪ ਵਿੱਚ ਮੁਹੰਮਦ ਸ਼ਾਹ ਰੰਗੀਲੇ ਨੂੰ ਇਹ ਬਚਨ ਕਹਿੰਦਾ ਵੀ ਤੂੰ ਮੈਨੂੰ 25 ਕਰੋੜ ਰੁਪਇਆ ਦੇ ਦੇ ਮੈਂ ਤੈਨੂੰ ਕੁਛ ਨਹੀਂ ਕਵਾਂਗਾ
ਮੁਹੰਮਦ ਸ਼ਾਹ ਰੰਗੀਲੇ ਕੋਲ ਇੰਨਾ ਖਜ਼ਾਨਾ ਕੋਈ ਨਹੀਂ ਸੀ, ਪਰ ਉਹਨੇ ਖਜ਼ਾਨਿਆਂ ਦੇ ਮੂੰਹ ਖੋਲ ਦਿੱਤੇ ਵੀ ਜਿੰਨਾ ਤੇਰੇ ਕੋਲ ਲੁੱਟ ਹੁੰਦਾ ਤੂੰ ਲੁੱਟ ਲੈ ਜਾ, ਪਰ ਦਿੱਲੀ ਨੂੰ ਕੁਛ ਨਾ ਕਮੀ। ਉਸ ਵੇਲੇ ਇਹਨੇ 7 ਕਰੋੜ ਹੀਰੇ ਮੋਤੀ ਤੇ ਕੁਝ ਇੱਕ ਨਗਦ, 7 ਕਰੋੜ ਇਹ ਲੁੱਟਿਆ। ਤੇ ਇਹਦੇ ਨਾਲ ਨਾਲ ਚੇਤਾ ਰੱਖਿਓ, ਜੇ ਮੈਂ ਬੇਨਤੀ ਕਰਾਂ, ਇਹਨੇ ਇੱਕ ਤਖਤੇ ਤਾਊਸ, ਨਹੀਂ ਪਤਾ ਹੋਣਾ, ਮੈਂ ਥੋੜਾ ਜਿਹਾ ਇਸ਼ਾਰਾ ਕਰਦਿਆਂ, ਸ਼ਾਹਜਹਾਨ ਨੇ 1639 ਵਿੱਚ ਲਾਲ ਕਿਲਾ ਬਣਾਇਆ ਸੀ ਤੇ ਉਹਨੇ 2 ਦਰਬਾਰ ਬਣਾਏ ਸਨ, ਇੱਕ ਦਰਬਾਰੇ ਆਮ ਦਰਬਾਰੇ ਖਾਸ। ਜਿਹੜਾ ਦਰਬਾਰੇ ਖਾਸ ਸੀ ਉਹਦੇ ਵਿੱਚ ਆਪਣੇ ਬੈਠਣ ਵਾਸਤੇ ਤਖਤੇ ਤਾਊਸ ਬਣਾਇਆ ਸੀ, ਇਹਨੇ ਬਹੁਤ ਵੱਡਾ ਤਖਤ ਬਣਾਇਆ ਸੀ, ਉਹਦੇ ਉੱਤੇ ਖੁਦ ਬੈਠਦਾ ਸੀ। ਅੱਜ ਉਹਦਾ ਇਕੱਲਾ ਪੀੜਾ ਜਿਹਾ ਉੱਥੇ ਪਿਆ, ਬਾਕੀ ਤਖਤੇ ਤਾਊਸ ਉਹ ਲੁੱਟ ਕੇ ਲੈ ਗਿਆ ਸੀ ਨਾਦਰ ਸ਼ਾਹ। ਨਾਦਰ ਸ਼ਾਹ ਨੇ ਤਖਤੇ ਤਾਊਸ ਲੁੱਟਿਆ, ਔਰ ਦੂਜੀ ਗੱਲ ਹੈ ਕੋਹੇ ਨੂਰ ਹੀਰਾ ਲੁੱਟਿਆ। ਮੈਂ ਬੇਨਤੀ ਕਰਾਂ, ਇਸ ਕੋਹੇ ਨੂਰ ਹੀਰੇ ਦਾ ਆਪਾਂ ਨੂੰ ਅੱਗੇ ਜਾ ਕੇ ਵਾਸਤਾ ਪੈਣਾ। ਹੁਣ ਧਿਆਨ ਵਿੱਚ ਰੱਖਿਓ ਵੀ ਨਾਦਰ ਸ਼ਾਹ ਦੇ ਕੋਲ ਇਹ ਅਫਗਾਨਿਸਤਾਨ ਤੁਰ ਗਿਆ, ਉਥੋਂ ਕਿਵੇਂ ਵਾਪਸ ਆਉਂਦਾ, ਇਹ ਗੱਲ ਅੱਗੇ ਜਾ ਕੇ ਤੁਹਾਡੇ ਨਾਲ ਸਾਂਝੀ ਕਰਾਂਗਾ ਜਿਉਂ ਜਿਉਂ ਇਹਦੇ ਇਤਿਹਾਸ ਵਿੱਚ ਜ਼ਿਕਰ ਆਏਗਾ। ਇਹ ਨਾਦਰ ਸ਼ਾਹ ਦੇ ਨਾਲ ਇੱਕ ਕੋਹੇ ਨੂਰ ਹੀਰਾ, ਤਖਤੇ ਤਾਊਸ, 7 ਕਰੋੜ, 1000 ਹਾਥੀ, 1000 ਹੀ ਊਠ, 1000 ਹੀ ਘੋੜੇ ਤੇ ਨਾਲ ਸਾਰਾ ਕੁਝ ਲੈ ਕੇ ਇਹ ਜਦੋਂ ਮੁੜਨ ਲੱਗਿਆ ਅਚਾਨਕ ਉਸ ਵੇਲੇ ਇੱਕ ਭਾਣਾ ਵਰਤਿਆ, ਇਹਨੂੰ ਕਿਸੇ ਨੇ ਰੌਲਾ ਪਾ ਦਿੱਤਾ ਭਈ ਨਾਦਰ ਸ਼ਾਹ ਤੇ ਮਾਰ ਦਿੱਤਾ। ਜਦੋਂ ਇਹ ਰੌਲਾ ਪਿਆ ਦਿੱਲੀ ਦੇ ਵਿੱਚ, ਕੁਝ ਇੱਕ ਬੰਦਿਆਂ ਨੇ ਨਾਦਰ ਸ਼ਾਹ ਦੇ ਸਿਪਾਹੀ ਮਾਰ ਦਿੱਤੇ। ਜਦੋਂ ਨਾਦਰ ਸ਼ਾਹ ਦੇ ਸਿਪਾਹੀ ਮਾਰੇ ਤੇ ਨਾਦਰ ਸ਼ਾਹ ਨੇ ਆਪਣੀ ਤਲਵਾਰ ਕੱਢ ਕੇ ਬਾਹਰ ਰੱਖ ਲਈ, ਕਹਿਣ ਲੱਗੇ ਜਦੋਂ ਤੱਕ ਮੈਂ ਨਹੀਂ ਕਹਿੰਦਾ ਉਦੋਂ ਤੱਕ ਕਤਲੇਆਮ ਬੰਦ ਨਹੀਂ ਹੋਵੇਗਾ। ਇੱਕ ਗੱਲ ਚੇਤਾ ਰੱਖਿਓ, 1,12,000 ਬੰਦਾ ਨਾਦਰ ਸ਼ਾਹ ਨੇ ਦਿੱਲੀ ਦੇ ਵਿੱਚ ਕਤਲ ਕਰਵਾ ਦਿੱਤਾ, ਕੋਈ ਥਾਂ ਨਹੀਂ ਸੀ ਰਹਿ ਗਈ ਲੰਘਣ ਜੋਗੀ ਜਿੱਥੇ ਲੰਘ ਕੇ ਰੋਕੀ ਜਾ ਸਕਦੇ ਹੋਵਣ, ਉਦੋਂ ਦਿੱਲੀ ਛੋਟੀ ਸੀ। ਮੁੜ ਕੇ ਇਹ ਮੁਹੰਮਦ ਸ਼ਾਹ ਰੰਗੀਲੇ ਨੇ ਬੇਨਤੀ ਕੀਤੀ ਤੇ ਉਸ ਵੇਲੇ ਇਹਨੇ ਆਪਣੀ ਧੀ ਦਾ ਡੋਲਾ ਇਹਦੇ ਪੁੱਤਰ ਨਾਸਰ ਸ਼ਾਹ ਨੂੰ ਦੇਣਾ ਪਸੰਦ ਕੀਤਾ ਵੀ ਮੈਂ ਆਪਣੀ ਧੀ ਵੀ ਤੈਨੂੰ ਦੇਣਾ ਆਪਣੀ ਨੂੰਹ, ਤੇਰੀ ਨੂੰਹ ਬਣਾ ਕੇ, ਪਰ ਤੂੰ ਕਿਰਪਾ ਕਰ ਇਸ ਦਿੱਲੀ ਦੀ ਲੁੱਟ ਨੂੰ ਕਤਲੇਆਮ ਨੂੰ ਬੰਦ ਕਰ। ਮੁੜ ਕੇ ਦਿੱਲੀ ਦੀ ਕਤਲੇਆਮ ਤਾਂ ਬੰਦ ਹੋਈ ਸੀ, ਅੱਜ ਵੀ ਲੋਕ ਜਦੋਂ ਕਿਤੇ ਸ਼ਬਦ ਵਰਤਦੇ ਨੇ ਨਾ ਇਤਿਹਾਸ ਵਿੱਚ ਸ਼ਬਦ ਬਣ ਗਿਆ ਵੀ ਨਾਦਰ ਸ਼ਾਹੀ ਇਹ ਤਾਂ ਕਤਲੇਆਮ ਹੈ, ਭਾਵ ਜਿੱਥੇ ਬਹੁਤ ਕਤਲੇਆਮ ਹੋਵੇ ਉਹਨੂੰ ਨਾਦਰ ਸ਼ਾਹੀ ਨਾਲ ਕਿਹਾ ਜਾਂਦਾ। ਹੁਣ ਸਿੱਖੀ ਦਾ ਇਤਿਹਾਸ ਇਹਦੇ ਨਾਲ ਜੁੜਨ ਲੱਗਾ। ਇਹ ਸਾਰਾ ਕੁਝ ਲੈ ਕੇ 10,000 ਲੜਕੀਆਂ ਹਿੰਦੁਸਤਾਨ ਦੀਆਂ, 10,000 ਲੜਕੀਆਂ, ਅਮਾਨ ਕਰਿਓ ਜੇ ਇਤਿਹਾਸ ਉੱਤੇ ਮੈਂ ਬੇਨਤੀ ਕਰਾਂ। ਹੁਣ ਪੁੱਛੋ ਦੂਜਿਆਂ ਨੂੰ ਵੀ ਸਾਡੇ ਸਿੱਖੀ ਦੇ ਇਤਿਹਾਸ, ਪਰ ਹੁਣ ਸਿੱਖ ਨੂੰ ਇਹ ਨਹੀਂ ਵਿਚਾਰੇ ਨੂੰ ਪਤਾ ਦੂਜੇ ਨੂੰ ਕੀ ਪੁੱਛੇ। 10,000 ਲੜਕੀਆਂ ਤੇ ਸਾਰਾ ਕੁਝ ਲੈ ਕੇ ਇਹਦੇ ਨਾਲ ਇਹਨੂੰ ਜ਼ਕਰੀਆ ਖਾਂ ਤੇ ਇਹਦਾ ਵਜ਼ੀਰ ਨਾਲ ਲਖਪਤ ਰਾਏ ਇਹ ਦੋਵੇਂ ਜਣੇ ਛੱਡਣ ਜਾ ਰਹੇ ਨੇ। ਚਨਾਬ ਦੇ ਲਾਗੇ ਇੱਕ ਛੋਟੇ ਜਿਹੇ ਇਲਾਕੇ ਦਾ ਨਾਂ ਹੈ ਅਖਨੂਰ। ਇਸ ਅਖਨੂਰ ਦੇ ਇਲਾਕੇ ਵਿੱਚ ਜਾ ਕੇ ਗੁਰੂ ਕੇ ਸਿੱਖਾਂ ਨੇ ਇਹਨੂੰ ਅੱਗਿਓਂ ਘੇਰ ਲਿਆ। ਦੇਖੋ ਛੋਟੇ ਜਿਹੇ ਸਿੱਖ ਨੇ, ਜੰਗਲਾਂ ਵਿੱਚ ਵਿਚਾਰੇ ਰਹਿੰਦੇ ਨੇ, ਇਹਨਾਂ ਦਾ ਕੋਈ ਘਰ ਘਾਟ ਵੀ ਨਹੀਂ ਹੈ, ਖਾਣ ਪੀਣ ਦੀਆਂ ਸਹੂਲਤਾਂ ਵੀ ਨਹੀਂ ਹੈ, ਤੇ ਉਹ ਗੁਰੂ ਕੇ ਸਿੱਖਾਂ ਨੇ ਜਾ ਕੇ ਨਾਦਰ ਸ਼ਾਹ ਨੂੰ ਅਖਨੂਰ ਦੇ ਇਲਾਕੇ ਵਿੱਚ ਘੇਰ ਲਿਆ। ਤੇਰੀ ਫੌਜ ਬੜੀ ਵੱਡੀ ਲੰਮੀ ਸੀ ਰੂਰ ਤੱਕ, ਪਰ ਉਹਨਾਂ ਨੇ ਰੱਜ ਕੇ ਗੁਰੂ ਕੇ ਸਿੱਖਾਂ ਨੇ ਲੁੱਟਿਆ। ਯਾਦ ਰੱਖਿਓ ਜੇ ਬਹੁਤੀਆਂ ਲੜਕੀਆਂ ਇਹਨਾਂ ਨੇ ਉਸ ਵੇਲੇ ਛੁਡਵਾਈਆਂ ਤੇ ਕੁਝ ਇੱਕ ਧਨ ਪਦਾਰਥ ਵੀ ਲੁੱਟਿਆ। ਜਦੋਂ ਇਹ ਸਾਰਾ ਕੁਝ ਲੁੱਟ ਕੇ ਨਾਦਰ ਸ਼ਾਹ ਨੂੰ ਸਾਰੀ ਗੱਲ ਦਾ ਪਤਾ ਲੱਗਿਆ, ਪਰ ਨਾਦਰ ਸ਼ਾਹ ਪਿੱਛਾ ਨਹੀਂ ਕਰ ਸਕਿਆ, ਸਾਰਾ ਕੁਝ ਕਰਕੇ ਜਦੋਂ ਵਾਪਸ ਆਉਂਦਾ ਇਹ ਹੁਣ ਜ਼ਕਰੀਆ ਖਾਨ ਤੇ ਲਖਪਤ ਰਾਏ ਨੂੰ ਸਾਹਮਣੇ ਬਿਠਾ ਕੇ ਇੱਕ ਗੱਲ ਕਰਦਾ। ਕਹਿਣ ਲੱਗਿਆ ਮੈਨੂੰ ਇਸ ਗੱਲ ਦੀ ਸਮਝ ਨਹੀਂ ਲੱਗੀ, ਜਦੋਂ ਮੈਂ ਲਾਹੌਰ ਚ ਕਦਮ ਰੱਖਿਆ ਜ਼ਕਰੀਆ ਖਾਨ ਡਰ ਗਿਆ, ਮੈਂ ਦਿੱਲੀ ਚ ਕਦਮ ਰੱਖਿਆ ਮੁਹੰਮਦ ਸ਼ਾਹ ਰੰਗੀਲਾ ਡਰ ਗਿਆ, ਜਦੋਂ ਮੈਂ ਕਤਲੇਆਮ ਕੀਤੇ ਸਾਰੀ ਤਰਥੱਲੀ ਮਚ ਗਈ, ਇਤਨੀ ਦੁਨੀਆ ਕਰਾ ਕਰਾ ਕਰ ਉੱਠੀ। ਪਰ ਇਹ ਲੋਕ ਕੌਣ ਨੇ ਜਿਹੜੇ ਮੇਰੇ ਇੰਨੇ ਡਰਾਉਣ ਦੇ ਬਾਵਜੂਦ ਮੈਨੂੰ ਆ ਕੇ ਰਸਤੇ ਚ ਘੇਰ ਲਿਆ? ਇਹ ਕੌਣ ਨੇ ਲੋਕ? ਇਹ ਇਹਨਾਂ ਨੂੰ ਮੇਰੇ ਤੋਂ ਕੋਈ ਡਰ ਨਹੀਂ ਲੱਗਿਆ। ਮੇਰੀ ਦਿੱਲੀ ਦੀ ਕਤਲੇਆਮ ਜਿਹੜੀ ਕੀਤੀ ਹੋਈ ਆ ਉਹ ਕਈ ਸਦੀਆਂ ਤੱਕ ਲੋਕ ਯਾਦ ਰੱਖਣਗੇ, ਤੇ ਕੌਣ ਨੇ ਲੋਕ ਜਿਹੜੇ ਆ ਕੇ ਜਿਨ੍ਹਾਂ ਨੇ ਮੈਨੂੰ ਵੀ ਰਸਤੇ ਚੋਂ ਘੇਰ ਲਿਆ?
ਉਸ ਵੇਲੇ ਜਿਹੜੀਆਂ ਗੱਲਾਂ ਜ਼ਕਰੀਆ ਖਾਂ ਤੇ ਨਾਦਰ ਸ਼ਾਹ ਇਹਨਾਂ ਦੋਨਾਂ ਦੀਆਂ ਸਾਂਝੀਆਂ ਹੋਈਆਂ ਉਹਨੂੰ ਰਤਨ ਸਿੰਘ ਭੰਗੂ ਨੇ ਪੰਥ ਪ੍ਰਕਾਸ਼ ਵਿੱਚ ਲਿਖਿਆ। ਉਹਨਾਂ ਬੱਚਿਆਂ ਲਿਖੇ ਨੇ ਬੜੇ ਪਿਆਰੇ। ਨਾਦਰ ਸ਼ਾਹ ਨੇ ਇੱਕ ਗੱਲ ਪੁੱਛੀ, ਨਾਦਰ ਕਹਿਆ ਖਾਨੂੰ ਆਹੇ, ਖਾਨੂੰ ਜ਼ਕਰੀਆ ਖਾਨੂੰ, ਨਾਦਰ ਕਹਿਆ ਖਾਨੂੰ ਆਹੇ ਹਮਕੋ ਲੁੱਟਣ ਹਾਰ ਬਤਾਹੇ। ਕਹਿਣ ਲੱਗੇ ਜਿਹਨਾਂ ਮੈਨੂੰ ਵੀ ਲੁੱਟ ਲਿਆ ਨਾ ਇਹ ਮੈਨੂੰ ਦੱਸ ਕੌਣ ਨੇ ਲੋਗੇ। ਮੈਂ ਇਹਨਾਂ ਬਾਰੇ ਇੱਕ ਬਹੁਤਾਂ ਨੇ ਸੁਣਿਆ, ਜਿਨ ਲੁੱਟ ਖਾਇਓ ਹਮਰੋ ਰਾਹੂ ਮੁਲਕ ਉਸੇ ਕੀ ਉਡਾ ਦੇਊ ਸੁਆਹੇ। ਕਹਿਣ ਲੱਗੇ ਜ਼ਕਰੀਆ ਖਾਂ ਇੱਕ ਗੱਲ ਸੱਚ ਕਰਕੇ ਜਾਣੀ, ਮੈਨੂੰ ਇੱਕ ਵਾਰੀ ਦੱਸ ਦੇ ਲੋਕ ਕੌਣ ਨੇ, ਇਹਨਾਂ ਦੇ ਮੁਲਕ ਦੀ ਮੈਂ ਸੁਆਹ ਵੀ ਉਡਾ ਦਿਆਂਗਾ। ਤੇਰੀ ਦਿੱਲੀ ਵਿੱਚ ਤਾਂ ਕੁਝ ਛੱਡ ਵੀ ਆਇਆ ਮੈਂ, ਤੇਰੇ ਲਾਹੌਰ ਵਿੱਚ ਤਾਂ ਮੈਂ ਕੁਝ ਛੱਡ ਵੀ ਆਇਆ, ਲੇਕਿਨ ਜਿਹੜਾ ਇਹਨਾਂ ਦਾ ਦੇਸ਼ ਹੈ ਨਾ, ਜਿਹੜੇ ਨਾਦਰ ਸ਼ਾਹ ਨੂੰ ਵੀ ਲੁੱਟ ਸਕਦੇ ਨੇ, ਜਿਹੜਾ ਇਹਨਾਂ ਦਾ ਦੇਸ਼ ਹੈ, ਇੱਕ ਵਾਰੀ ਯਕੀਨ ਕਰਕੇ ਜਾਣੀ ਮੈਂ ਉਹਦੀ ਸੁਆਹ ਵੀ ਉਡਾ ਦਿਆਂਗਾ, ਉਹਦੀ ਸੁਆਹ ਵੀ ਪੱਲੇ ਨਹੀਂ ਪੈਣ ਦਿਆਂਗਾ, ਅੱਗ ਲਾ ਦਿਆਂਗਾ ਇਹਨਾਂ ਲੋਕਾਂ ਨੂੰ। ਨਾਦਰ ਸ਼ਾਹ ਨੂੰ ਵੀ ਘੇਰਨ ਵਾਲੇ ਲੋਕ ਨਹੀਂ ਹੋ ਸਕਦੇ। ਇਹ ਪੰਥ ਪ੍ਰਕਾਸ਼ ਦੇ ਬੋਲ ਨੇ, ਮੈਂ ਫਿਰ ਬੇਨਤੀ ਕਰਾਂ। ਤਬ ਖਾਨੂੰ ਨੇ ਐਸ ਬਖਾਨੀ, ਹੁਣ ਜ਼ਕਰੀਆ ਖਾਂ ਜਿਹੜਾ ਨਾ ਉਹ ਨਾਦਰ ਸ਼ਾਹ ਨੂੰ ਦੱਸਦਾ ਸਿੱਖਾਂ ਬਾਰੇ ਚ। ਤਬ ਖਾਨੂੰ ਨੇ ਐਸ ਬਖਾਨੀ ਮੁਲਕ ਆਹੇ ਕੀ ਕਾਹੇ ਨਿਸ਼ਾਨੀ। ਕਹਿੰਦਾ ਕਿ ਇਹਨਾਂ ਦਾ ਮੁਲਕ ਦੀ ਕਿਹੜੀ ਨਿਸ਼ਾਨੀ ਤੂੰ ਭਾਲਦਾ, ਕੋਈ ਨਿਸ਼ਾਨੀ ਨਹੀਂ ਇਹਨਾਂ ਦੀ, ਫਿਰ ਵੀ ਕੋਈ ਨਾ ਕੋਈ ਅਤਾ ਪਤਾ ਤੇ ਹੋਏਗਾ। ਉਹ ਦੱਸਦਾ ਹੁਣ ਜ਼ਕਰੀਆ ਖਾਂ ਦੱਸਦਾ, ਨਾਮ ਸਿੰਘ, ਅੱਜ ਤਾਂ ਅਸੀਂ ਜਾਤ ਲਿਖਾਉਣ ਹੀ ਚੰਗਾ ਮਾਣ ਸਮਝਦੇ, ਗੁਰੂ ਕਾ ਸਿੰਘ ਲਗਵਾਉਣਾ ਨਹੀਂ ਚੰਗਾ ਸਮਝਦੇ। ਨਾਮ ਸਿੰਘ ਬਨ ਮਜ਼ਬ ਖਾਲਸਾ, ਇਹਨਾਂ ਦਾ ਮਜ਼ਬ ਜਿਹੜਾ ਉਹ ਖਾਲਸਾ ਹੈ। ਨਾਮ ਸਿੰਘ ਬਨ ਮਜ਼ਬ ਖਾਲਸਾ, ਤਿਆਗ ਦੇਤ ਸਭ ਜਗਤ ਲਾਲਸਾ। ਕਮਰ ਜਾਂਗੀਆ, ਕਸ਼ਹਿਰੀ ਨੂੰ ਕਹਿੰਦਾ, ਕਮਰ ਜਾਂਗੀਆ ਸਿਰ ਪਰ ਪਟਕਾ, ਪੂਰੀ ਗਿਲਤੀ ਬਾਨਾ ਜਟਕਾ। ਕਹਿਣ ਲੱਗੇ ਇਹ ਪਰ ਤਰੀਆ ਤਾਈ ਮਾਤ ਬਖਾਨੇ, ਚੋਰੀ ਯਾਰੀ ਨਿੰਦ ਨਾ ਠਾਨੇ। ਕਹਿਣ ਲੱਗੇ ਪਰਾਈ ਇਸਤਰੀ ਨੂੰ ਮਾਤਾ ਕਹਿੰਦੇ ਨੇ, ਇੱਥੇ ਹੀ ਬਸ ਨਹੀਂ, ਇਹ ਚੋਰੀ ਨਿੰਦਾ ਬਿਲਕੁਲ ਵੀ ਆਪਣੇ ਜੀਵਨ ਵਿੱਚ ਨਹੀਂ ਕਰਦੇ, ਇਹ ਉੱਚੇ ਜੀਵਨ ਦੇ ਕਿਰਦਾਰ ਦੇ ਮਾਲਕ ਨੇ। ਸੌ ਸੌ ਕੋਸ ਭਜੇ ਹੀ ਜੈ ਹੈ, ਉਦੋਂ ਘੋੜਿਆਂ ਤੇ ਸਫ਼ਰ ਕਰਨਾ ਸੌ ਕੋਹ ਬਹੁਤ ਮਿਹਨਤ ਰਖਾਉਂਦਾ ਸੀ। ਯਾਦ ਰੱਖਿਓ, ਜੇ ਮੈਂ ਬੇਨਤੀ ਕਰਾਂ, ਘੋੜਿਆਂ ਤੇ ਜਿਹਨਾਂ ਸਫ਼ਰ ਕੀਤਾ ਹੋਏਗਾ ਉਹਨਾਂ ਨੂੰ ਪਤਾ ਹੋਏਗਾ ਘੋੜਸਵਾਰੀ ਜਿਹੜੇ ਕਰਦੇ ਨੇ ਬੱਖੀਆਂ ਚੜ ਜਾਂਦੀਆਂ ਨੇ, ਕਿਉਂਕਿ ਅਣਜਾਣ ਬੰਦਾ ਘੋੜਸਵਾਰੀ ਨਹੀਂ ਕਰ ਸਕਦਾ। ਸੌ ਕੋਹ ਇੱਕੋ ਵਾਰੀ ਸਫ਼ਰ ਕਰਨਾ, ਇੱਕ ਵਾਰੀ ਤੁਰ ਕੇ ਸੌ ਕੋਹ ਤੇ ਰੁਕਣਾ, ਮੁਗਲਾਂ ਵਿੱਚੋਂ ਕੇਵਲ ਇੱਕ ਬਾਬਰ ਹੋਇਆ, ਮੁਗਲਾਂ ਵਿੱਚੋਂ ਕੇਵਲ ਇੱਕ ਬਾਬਰ ਹੋਇਆ, ਨਹੀਂ ਤਾਂ ਬਹੁਤੀ ਵਾਰੀ, ਜਾਂ ਫਿਰ ਅਹਿਮਦ ਸ਼ਾਹ ਅਬਦਾਲੀ ਨੇ ਇੱਕ ਵਾਰੀ 35 ਘੰਟੇ ਸਫ਼ਰ ਕੀਤਾ ਸੀ ਇਕੱਠਿਆਂ, ਉਹ ਅੱਗੇ ਜਾ ਕੇ ਤੁਹਾਡੇ ਨਾਲ ਜ਼ਿਕਰ ਕਰਾਂਗਾ, ਮੈਂ ਸਮਝ ਆਇਆ। ਨਹੀਂ ਆਮ ਕਰਕੇ ਇੰਨਾ ਸਫ਼ਰ ਨਹੀਂ ਸੀ ਕੋਈ ਕਰ ਸਕਦਾ। ਸੌ ਸੌ ਕੋਸ ਭਗੇ ਹੀ ਜੈ ਹੈ, ਘੋੜਨ ਕੋ ਵੀ ਮਾਸ ਖਲੈ ਹੈ, ਖੜੇ ਸੋਵੇ ਔਰ ਚਲਤੇ ਖਾਹੇ। ਇਹ ਖੜੇ ਖੜੇ ਸੌ ਜਾਂਦੇ ਨੇ ਘੋੜਿਆਂ ਦੀਆਂ ਕਾਠੀਆਂ ਤੇ ਹੀ, ਔਰ ਚਲਦੇ ਚਲਦੇ ਖਾਂਦੇ ਨੇ। ਖੜੇ ਸੋਵੇ ਔਰ ਚਲਤੇ ਖਾਹੇ, ਬੈਠੇ ਨਾਹੀਂ ਕਿਸੇ ਗਰਾਹੇ। ਕਹਿਣ ਲੱਗੇ ਕਿਸੇ ਪਿੰਡ ਵਿੱਚ ਵੀ ਨਹੀਂ ਬੈਠਦੇ, ਤੂੰ ਕੀ ਇਹਨਾਂ ਦਾ ਮੁਲਕ ਹੋ ਜਾਵੇਗਾ। ਹਾੜ ਨਾ ਦਿਨ ਭਰ ਪੀਵੇ ਪਾਨੀ, ਸਿਆਲੇ ਅਗਨ ਨਾ ਰੱਖੇ ਨਿਸ਼ਾਨੀ। ਕਹਿਣ ਲੱਗੇ ਹਾੜ ਦਾ ਮਹੀਨਾ ਹੋਵੇ, ਇਹਨਾਂ ਨੂੰ ਸਾਰੀ ਦਿਹਾੜੀ ਪਾਣੀ ਦੀ ਇੱਕ ਬੂੰਦ ਨਾ ਨਾ ਮਿਲੇ, ਫਿਰ ਵੀ ਪਤਾ ਨਹੀਂ ਕਾਹਦੇ ਆਸਰੇ ਜਕਾਰੇ ਲਾਉਂਦੇ ਨੇ, ਇਹ ਕਦੇ ਨਹੀਂ ਖਤਮ ਹੁੰਦੇ। ਹਾੜ ਨਾ ਦਿਨ ਭਰ ਪੀਵੇ ਪਾਨੀ, ਸਿਆਲੇ ਅਗਨ ਨਾ ਰੱਖੇ ਨਿਸ਼ਾਨੀ। ਸਿਆਲ ਦਾ ਮਹੀਨਾ ਹੋਵੇ, ਅੱਗ ਸੇਕਣੀ ਤਾਂ ਇੱਕ ਪਾਸੇ, ਇਹ ਅੱਗ ਦੀ ਨਿਸ਼ਾਨੀ ਵੀ ਕੋਲ ਨਹੀਂ ਰੱਖਦੇ, ਅੱਗ ਦੀ ਤਸਵੀਰ ਵੀ ਕੋਲ ਨਹੀਂ ਰੱਖਦੇ। ਪਤਾ ਨਹੀਂ ਰੱਬ ਜਾਣੇ ਇਹਨਾਂ ਕੋਲ ਕੱਪੜੇ ਵੀ ਨਹੀਂ ਹੁੰਦੇ, ਘੋੜੀਆਂ ਦੀਆਂ ਕਾਠੀਆਂ ਤੇ ਚੜ੍ਹਦੀ ਕਲਾ ਚ ਵਿਚਰਦੇ ਰਹਿੰਦੇ ਨੇ। ਸਿਆਲੇ ਅਗਨ ਨਾ ਰੱਖੇ ਨਿਸ਼ਾਨੀ, ਲੂਣ ਕਿਰਤ ਕਾ ਸਵਾਦ ਨਾ ਜਾਣੈ। ਅੱਜ ਤੇ ਰੱਬ ਦੀ ਕਿਰਪਾ, ਸਾਨੂੰ ਕਿੰਨੇ ਪਦਾਰਥ ਮਿਲਦੇ ਨੇ ਉਹ ਸਿੱਖਾ, ਸ਼ੁਕਰ ਕਰਿਆ ਕਰ ਮਾਲਕ ਦਾ, ਉਹਨਾਂ ਵੱਲ ਦੇਖੋ ਜਿਹਨਾਂ ਸਿੱਖੀ ਹੰਡਾਈ ਹੈ। ਲੂਣ ਕਿਰਤ ਕਾ ਸਵਾਦ ਨਾ ਜਾਣੈ, ਹਮ ਦੁੱਖ ਦੇਵੇ ਵਹਿ ਸੁਖ ਮਾਨੈ।
ਕਹਿਣ ਲੱਗੇ ਤੇ ਕਦੇ ਚੰਗਾ ਪ੍ਰਸ਼ਾਦਾ ਵੀ ਨਹੀਂ ਛਕਦੇ, ਮੈਂ ਬਹੁਤੀ ਵਾਰੀ ਇਹਨਾਂ ਦਰਖਤਾਂ ਦੇ ਪੱਤੇ ਘੁੱਟ ਕੇ ਪੀਂਦੇ ਹੀ ਵੇਖਿਆ। ਇਹਨਾਂ ਵਿਚਾਰੇ ਨੂੰ ਪਤਾ ਨਹੀਂ ਕਾਹਦਾ ਆਸਰਾ। ਜ਼ਕਰੀਆ ਖਾਨ ਨੇ ਜਦੋਂ ਇਤਨੀ ਗੱਲ ਕਹੀ, ਭਾਵੇਂ ਉਹਨੇ ਇਹਨਾਂ ਦਾ ਕਿਰਦਾਰ ਦੱਸਿਆ, ਭਾਵੇਂ ਈਰਖਾਵਾਸੀ ਦੱਸਿਆ, ਪਰ ਖੁਸ਼ਬੋ ਤੇ ਖੁਸ਼ਬੋ ਹੈ ਨਾ। ਨਾਦਰ ਸ਼ਾਹ ਨੇ ਜਦੋਂ ਇਹ ਗੱਲ ਕਹੀ, ਜਿਹੜਾ ਇਤਨੀਆਂ ਡੀਂਗਾਂ ਮਾਰਨ ਵਾਲਾ ਸੀ, ਜਿਹੜਾ ਇਤਨੀਆਂ ਗੱਲਾਂ ਕਰਨ ਵਾਲਾ ਸੀ ਨਾਦਰ ਸ਼ਾਹ, ਉਹਨੇ ਆਪਣੇ ਮੱਥੇ ਤੇ ਹੱਥ ਰੱਖ ਲਿਆ, ਮੱਥੇ ਤੇ ਹੱਥ ਰੱਖ ਕੇ ਬੜੀ ਗੰਭੀਰ ਸੋਚ ਵਿੱਚ ਗਲਤਾਨ ਹੋ ਗਿਆ। ਜ਼ਕਰੀਆ ਖਾਨ ਪੁੱਛਦਾ ਵੀ ਕੀ ਗੱਲ ਹੋ ਗਈ। ਹੁਣ ਨਾਦਰ ਸ਼ਾਹ ਆਪਣਾ ਹੱਥ ਥੱਲੇ ਕਰਦਾ ਤੇ ਮੂੰਹ ਤਾਂ ਚੁੱਕ ਕੇ ਇੱਕ ਗੱਲ ਕਹਿੰਦਾ, ਨਾਦਰ ਕਾਦਰ ਸੋਚ ਪੁੰਨ। ਨਾਦਰ ਨੇ ਰੱਬ ਨੂੰ ਯਾਦ ਕਰਕੇ ਇੱਕ ਗੱਲ ਕਹੀ, ਨਾਦਰ ਕਾਦਰ ਸੋਚ ਪੁੰਨ ਕਹੋ ਨਬਾਬੈ ਐਸ। ਫਿਰ ਉਹਨੇ ਜ਼ਕਰੀਆ ਖਾਨ ਨੂੰ ਇੱਕ ਗੱਲ ਕਹੀ, ਨਾਦਰ ਕਾਦਰ ਸੋਚ ਪੁੰਨ ਕਹੋ ਨਬਾਬੈ ਐਸ, ਜੇਕਰ ਹੈ ਸਿੰਘ ਵੈਸ ਹੀ ਭਾਖਤ ਹੋ ਤੁਮ ਜੈਸ। ਜੇਕਰ ਇਹੋ ਜਿਹੀ ਕਿਰਦਾਰ ਦੇ ਮਾਲਕ ਨੇ ਨਾ ਜਿਵੇਂ ਦਾ ਤੂੰ ਦੱਸਦਾ, ਕੁਛ ਦਿਨ ਕੋ ਸਿੰਘ ਮਾਰਤ ਹੋ ਤੁਮ ਆਪ ਹੀ ਆਪਣ ਪੈਰ ਕੁਠਾਰ। ਜੇ ਸਿੰਘ ਇਹੋ ਜਿਹੇ ਨੇ ਨਾ ਜਿਹੋ ਜਿਹੇ ਤੂੰ ਦੱਸੇ ਨੇ, ਫਿਰ ਤੁਸੀਂ ਆਪਣੇ ਪੈਰਾਂ ਤੇ ਆਪੇ ਹੀ ਕੁਹਾੜਾ ਮਾਰ ਰਹੇ ਹੋ, ਫਿਰ ਕੋਈ ਵੱਡੀ ਗੱਲ ਨਹੀਂ। ਮਾਰਤ ਹੋ ਤੁਮ ਆਪ ਹੀ ਆਪਣ ਪੈਰ ਕੁਠਾਰ, ਕੁਛ ਦਿਨ ਕੋ ਸਿੰਘ ਹੋਏਗੇ ਭੂਪਤ ਮੁਲਕ ਮਝਾਰ। ਕਹਿਣ ਲੱਗੇ ਕੁਝ ਸਮੇਂ ਤੋਂ ਬਾਅਦ ਚੇਤਾ ਰੱਖਿਓ, ਜੇ ਸਿੱਖ ਜਿਹੜੇ ਨੇ ਨਾ ਉਹ ਇਸ ਦੁਨੀਆਂ ਦੇ ਉੱਤੇ ਰਾਜੇ ਬਣ ਜਾਣਗੇ ਜੇ ਇਸੇ ਤਰ੍ਹਾਂ ਇਹਨਾਂ ਨੇ ਕਿਰਦਾਰ ਸੰਭਾਲ ਕੇ ਰੱਖਿਆ। ਬਦਕਿਸਮਤੀ ਹੈ, ਫੁੱਟ ਨੇ ਸਿੱਖੀ ਲੁੱਟ ਲਈ, ਫੁੱਟ ਨੇ ਸਿੱਖੀ ਲੁੱਟ ਲਈ। ਕਹਿਣ ਨੂੰ ਤੇ ਕੋਈ ਫਰਕ ਨਹੀਂ ਪੈਂਦਾ, ਮੈਂ ਇੱਕ ਛੋਟਾ ਜਿਹਾ ਇਸ਼ਾਰਾ ਹੋਰ ਕਰਨ ਲੱਗਾ। ਇੱਕ ਤਾਂ ਸਾਡੀ ਕੌਮ ਭਾਵਕ ਬੜੀ ਹੈ, ਬਹੁਤ ਥੋੜਾ ਜਿਹਾ ਇਸ ਗੱਲ ਬਾਰੇ ਖਿਆਲ ਕਰਿਓ। ਮੈਂ ਬੇਨਤੀ ਕਰਾਂ, ਆ ਹੁਣ ਹੁਣ ਅੱਜ ਕੱਲ ਹਿੰਦੁਸਤਾਨ ਦੇ ਵਿੱਚ ਚੱਲ ਰਿਹਾ, ਹੁਣ ਪੰਜਾਬ ਦੇ ਵਿੱਚ RSS ਨੇ ਜਾਂ ਸਰਕਾਰੀ ਚੰਦ ਬੰਦਿਆਂ ਨੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀਆਂ ਫੋਟੋਆਂ ਛਪੀਆਂ ਹੋਈਆਂ ਤੇ ਚੰਦ ਕੁੱਟੀ ਸ਼ਰਟਾਂ ਕੱਢ ਦਿੱਤੀਆਂ, ਉਹਨਾਂ ਲਾ ਲਈਆਂ ਭਾਈ ਅਸੀਂ ਤੁਹਾਡੇ ਤੇ ਪਾਬੰਦੀ ਚੁੱਕਦੇ ਹਾਂ, ਤੁਸੀਂ ਲਾ ਲਓ। ਤੇ ਮੇਰੇ ਵਰਗੇ ਬੇਵਕੂਫਾਂ ਨੇ, ਮੈਂ ਸ਼ਬਦ ਵਰਤਣ ਲੱਗਿਆ, ਖਿਮਾ ਕਰੇ ਜੇ ਮੈਨੂੰ, ਕਿਉਂਕਿ ਅਸੀਂ ਸਿੱਖੀ ਉਜਾੜ ਰਹੇ ਹਾਂ ਆਪ, ਉਹਨਾਂ ਲੋਕਾਂ ਨੇ ਕੱਢ ਕੇ ਟੀ ਸ਼ਰਟਾਂ ਪਾ ਲਈਆਂ ਬੇਅੰਤ। ਹੁਣ ਉਹਨਾਂ ਦੇ ਜਿਹੜੇ ਆਪਣੇ ਬੰਦੇ ਨੇ ਉਹ ਤਾਂ ਉਹਨਾਂ ਨੇ ਗਿਣ ਲੈਣੇ ਨੇ, ਜਿਹੜੇ ਸਾਡੇ ਵਰਗਿਆਂ ਨੇ ਪਾਈਆਂ ਨੇ ਭਾਵਕ ਹੋ ਕੇ, ਉਹਨਾਂ ਘਰ ਚੁਣ ਲੈਣੇ ਨੇ ਵੀ ਇਹ ਘਰ ਨੇ ਜਿਹਨਾਂ ਵਿੱਚ ਸਿੱਖੀ ਦੀ ਸੋਚ ਹਜੇ ਵੀ ਜਿਉਂਦੀ ਹੈ। ਔਰ ਉਹਨਾਂ ਟੀ ਸ਼ਰਟਾਂ ਨੇ, ਕੱਲੀਆਂ ਟੀ ਸ਼ਰਟਾਂ ਨੇ, ਕੱਲੀਆਂ ਟੀ ਸ਼ਰਟਾਂ ਨੇ ਕੀ ਕਰਨਾ ਤੁਸੀਂ ਆਪ ਸੋਚੋ, ਉਹਨਾਂ ਕੱਲੀਆਂ ਟੀ ਸ਼ਰਟਾਂ ਨੇ ਕੱਲ ਸਿੱਖੀ ਨੂੰ ਉਜਾੜਨਾ। ਸਾਨੂੰ ਨਹੀਂ ਪਤਾ ਇਸ ਗੱਲ ਦਾ, ਅਸੀਂ ਇਸੇ ਤਰ੍ਹਾਂ ਤੁਰਨੇ, ਗੱਡੀਆਂ ਦੇ ਪਿੱਛੇ ਫੋਟੋਆਂ ਲਾ ਲੈਂਦੇ ਹਾਂ ਜਾਂ ਆਪਣੀਆਂ ਟੀ ਸ਼ਰਟਾਂ ਦੇ ਫੋਟੋਆਂ ਛੁਪਵਾ ਲੈਂਦੇ ਹਾਂ, ਉਹ ਜ਼ਾਲਮ ਨੂੰ ਪਤਾ ਲੱਗ ਜਾਂਦਾ ਵੀ ਆਹ ਆਹ ਬੰਦੇ ਦੇ ਘਰ ਅੰਦਰ ਆਹ ਆਹ ਸੋਚ ਹਜੇ ਵੀ ਪਨਪ ਰਹੀ ਹੈ, ਇਹ ਸੋਚ ਦੀ ਮਰੀ ਨਹੀਂ ਹੈਗੀ, ਤੇ ਕੱਲ ਉਹਨਾਂ ਨੂੰ ਮਾਰਨਾ ਸੌਖਾ ਹੋ ਜਾਂਦਾ। ਫਿਰ ਉਹ ਉਸ ਵੇਲੇ ਦੰਗੇ ਕਰਦੇ ਨੇ, ਫਿਰ ਉਸ ਵੇਲੇ ਕਤਲੇਆਮ ਹੁੰਦੀ ਹੈ, ਫਿਰ ਘਰ ਘਰ ਚੁਣਿਆ ਜਾਂਦਾ ਵੀ ਇੱਥੇ ਸਿੱਖਾਂ ਦਾ ਘਰ ਹੈ। ਮੈਂ ਉਸੇ ਗੱਲ ਵੱਲ ਵਾਪਸ ਪੜਤਾ ਜਿਹੜੀ ਬੇਨਤੀ ਕਰ ਰਿਹਾ ਸਾਂ। ਨਾਦਰ ਸ਼ਾਹ ਇਵੇਂ ਲੁੱਟ ਕੇ ਰੱਜ ਕੇ, ਪਰ ਉਹਨੂੰ ਗੁਰੂ ਕੇ ਸਿੱਖਾਂ ਨੇ ਰਾਹ ਵਿੱਚ ਹੌਲਾ ਕੀਤਾ ਤੇ ਇਵੇਂ ਦੀ ਉਹ ਵਿਚਾਰਾਂ ਕਰਦਿਆਂ ਹੋਇਆਂ ਵਾਪਸ ਚਲਾ ਗਿਆ। ਹੁਣ ਜਦੋਂ ਨਾਦਰ ਸ਼ਾਹ ਦੇ ਕੋਲੋਂ, ਇੱਕ ਏਡੇ ਸਿਆਣੇ ਰਾਜਨੀਤਿਕ ਬੰਦੇ ਦੇ ਕੋਲੋਂ, ਇੱਕ ਏਡੇ ਕਹਿਰਵਾਨ ਬੰਦੇ ਦੇ ਕੋਲੋਂ, ਉਹਨੂੰ ਲੁੱਟਣ ਵਾਲਿਆਂ ਦੀ ਤਾਰੀਫ ਜਦੋਂ ਸੁਣੀ, ਉਹਨੇ ਜ਼ਕਰੀਆ ਖਾਨ ਦੇ ਹਿਰਦੇ ਚ ਅੱਗ ਲੱਗ ਗਈ ਵੀ ਮੈਂ ਹੁਣ ਹੋਰ ਕੁਛ ਨਹੀਂ ਕਰਨਾ, ਮੈਂ ਇੱਕੋ ਹੀ ਕੰਮ ਕਰਨਾ, ਕਿਸੇ ਤਰ੍ਹਾਂ ਸਿੱਖੀ ਨੂੰ

0: ਗੱਲ ਚੇਤਾ ਰੱਖਿਓ, ਮੈਂ ਹੱਥ ਜੋੜ ਕੇ ਤੁਹਾਡੇ ਚਰਨਾਂ ਵਿੱਚ ਕਹਿਣ ਲੱਗਾ, ਜਦੋਂ ਮੈਂ ਖੁਦ ਇਤਿਹਾਸ ਪੜ੍ਹਦਾ ਤੇ ਮੈਂ ਹੈਰਾਨ ਹੋ ਜਾਂਦਾ। ਕੋਈ ਸਿੱਖ ਚੋਰੀ ਆਪਣੇ ਮਾਂ ਬਾਪਾਂ ਦੀ ਖਬਰ ਲੈਣ ਨਹੀਂ ਸੀ ਜਾਂਦਾ, ਕੋਈ ਸਿੱਖ ਚੋਰੀ ਆਪਣੇ ਘਰ ਨੂੰ ਨਹੀਂ ਸੀ ਦੇਖਣ ਜਾਂਦਾ, ਕੋਈ ਸਿੱਖ ਚੋਰੀ ਆਪਣੀ ਫਸਲ ਵਾੜੀ ਦੇਖਣ ਨਹੀਂ ਸੀ ਜਾਂਦਾ, ਮਾਲ ਪਸ਼ੂ ਨਹੀਂ ਸੀ ਦੇਖਣ ਜਾਂਦਾ, ਘਰ ਪਰਿਵਾਰ ਨਹੀਂ ਸੀ ਦੇਖਣ ਜਾਂਦਾ। ਲੇਕਿਨ ਸਿੱਖ ਨੂੰ ਜਦੋਂ ਕਦੇ ਵਕਤ ਮਿਲਦਾ ਸੀ, ਉਹ ਚੋਰੀ ਹਰਿਮੰਦਰ ਸਾਹਿਬ ਇਸ਼ਨਾਨ ਜ਼ਰੂਰ ਕਰਨ ਜਾਂਦਾ ਸੀ, ਕਿਉਂਕਿ ਹਰਿਮੰਦਰ ਸਾਹਿਬ ਸਿੱਖੀ ਦੀ ਜਿੰਦ ਜਾਨ ਰਹੀ ਹੈ। ਜ਼ਕਰੀਆ ਖਾਨ ਨੂੰ ਇਸ ਗੱਲ ਦਾ ਪਤਾ ਸੀ ਭਈ ਰੱਬ ਜਾਣੇ ਹਰਿਮੰਦਰ ਸਾਹਿਬ ਅੰਦਰ ਕੀ ਹੈ। ਇਹ ਜਦੋਂ ਹਰਿਮੰਦਰ ਸਾਹਿਬ ਨੂੰ ਦੇਖ ਆਉਂਦੇ ਨੇ ਨਾ, ਇਹ ਜਦੋਂ ਹਰਿਮੰਦਰ ਸਾਹਿਬ ਵਿੱਚ ਇਸ਼ਨਾਨ ਕਰ ਆਉਂਦੇ ਨੇ ਨਾ, ਇਹਨਾਂ ਨੂੰ ਮੌਤ ਤੋਂ ਮੂਲ ਨਹੀਂ ਡਰ ਲੱਗਦਾ, ਇਹ ਮੌਤ ਨੂੰ ਮਖੌਲਾਂ ਕਰਨ ਲੱਗ ਪੈਂਦੇ ਨੇ, ਪਤਾ ਨਹੀਂ ਇਹਨਾਂ ਚ ਕਿੰਨੀ ਕੁ ਜਾਨ ਆ ਜਾਂਦੀ ਹੈ, ਫਿਰ ਇਹ ਇੱਕ ਇੱਕ ਕਈਆਂ ਕਈਆਂ ਤੇ ਭਾਰੂ ਹੋ ਜਾਂਦਾ। ਉਹਨਾਂ ਦਿਨਾਂ ਵਿੱਚ ਦੋ ਗੁਰੂ ਕੇ ਸਿੱਖ ਇਹ ਮੈਂ ਫਿਰ ਇੱਕ ਬੇਨਤੀ ਕਰਦੇ ਹਾਂ, 25 ਮਈ 1739 ਨੂੰ ਨਾਦਰ ਸ਼ਾਹ ਵਾਪਸ ਪਰਤਿਆ ਸੀ, ਸਿਰਫ ਇੱਕ ਮਹੀਨੇ ਦੀ ਘਟਨਾ। 27 ਜੁਲਾਈ, ਇਹ ਦੋ ਕੁ ਮਹੀਨੇ ਦੀ ਘਟਨਾ ਹੈ, 27 ਜੁਲਾਈ 1739 ਦੇ ਵਿੱਚ ਹੀ ਬੋਤਾ ਸਿੰਘ ਤੇ ਗਰਜਾ ਸਿੰਘ ਇਹ ਦੋਵੇਂ ਜਣੇ ਨੂਰਦੀਨ ਦੀ ਸਰਾਂ ਦੇ ਕੋਲ ਅੰਮ੍ਰਿਤਸਰ ਸਾਹਿਬ ਤੋਂ ਇਸ਼ਨਾਨ ਕਰਕੇ ਪਰਤ ਰਹੇ ਸਨ। ਯਾਦ ਰੱਖਣ ਯੋਗ ਬਾਤ ਹੈ, ਮੈਂ ਹੱਥ ਜੋੜ ਕੇ ਬੇਨਤੀ ਕਰਾਂ, ਹਰਿਮੰਦਰ ਸਾਹਿਬ ਦੇ ਅੰਦਰ ਉਦੋਂ ਪ੍ਰਕਾਸ਼ ਨਹੀਂ ਸੀ ਹੁੰਦਾ। ਕਈ ਥਾਵਾਂ ਤੇ ਅਸੀਂ ਬਾਹਲੀ ਕੱਟੜਤਾਈ ਕਰਨ ਲੱਗ ਪੈਂਦੇ ਹਾਂ, ਜਿਵੇਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸੁੱਖ ਆਸਣ ਹੋ ਜਾਏ ਤੇ ਕੋਈ ਭੁੱਲੜ ਬੰਦਾ ਇੱਥੇ ਮੱਥਾ ਟੇਕ ਦੇਵੇ। ਵੈਸੇ ਕੋਸ਼ਿਸ਼ ਕਰੋ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਜਾਏ, ਪਰ ਜੇ ਇੱਥੇ ਕਿਸੇ ਨੇ ਟੇਕ ਵੀ ਦਿੱਤਾ, ਕਹਿਰ ਨਹੀਂ ਹੈ, ਕਹਿਰ ਨਹੀਂ ਹੈ। ਕਿਉਂਕਿ ਜਦੋਂ ਸਿੱਖ ਜਾਂਦੇ ਸਨ ਉਦੋਂ ਹਰਿਮੰਦਰ ਸਾਹਿਬ ਕਾਹਦੇ ਲਈ ਜਾਂਦੇ ਸਨ, ਉੱਥੇ ਤਾਂ ਗੁਰੂ ਗ੍ਰੰਥ ਦਾ ਪ੍ਰਕਾਸ਼ ਹੀ ਨਹੀਂ ਸੀ ਹੁੰਦਾ ਉਹਨਾਂ ਦਿਨਾਂ ਚ। ਪਰ ਸਿੱਖ ਉਹ ਥਾਂ ਨੂੰ ਦੇਖਣ ਜਾਂਦੇ ਸਨ ਜਿਹਨੂੰ ਗੁਰੂ ਆਖਦਾ ਡਿੱਠੇ ਸਵੇ ਥਾਮ ਨਹੀਂ ਤੁਦ ਜਿਹਾ। ਅੱਜ ਤੇ ਸਿੱਖੀ ਦੇ ਵਿੱਚ ਇੱਕ ਇਹ ਵੀ ਕਲੇਸ਼ ਖੜਾ ਹੋ ਗਿਆ, ਸਭ ਤੋਂ ਪਹਿਲੀ ਹਰਿਮੰਦਰ ਸਾਹਿਬ ਦੀ ਨਕਲ ਕੀਤੀ ਸੀ ਬਾਬੇ ਪਿਰਥੀ ਚੰਦ ਨੇ ਖੇਹਰ ਪਿੰਡ ਵਿੱਚ ਲਾਹੌਰ ਦੇ ਲਾਗੇ, ਫਿਰ ਦੁਬਾਰੇ ਨਕਲ ਕੀਤੀ ਹਰਿਮੰਦਰ ਸਾਹਿਬ ਦੀ ਸੰਤ ਨਾਰ ਸਿੰਘ। ਮੈਂ ਸੰਤ ਸ਼ਬਦ ਨਹੀਂ ਵਰਤਣਾ ਚਾਹੁੰਦਾ, ਪਰ ਤਾਂ ਕਹਿਣਾ ਚਾਹੁੰਦਾ ਕਿਉਂਕਿ ਉਹਦੀ ਪਛਾਣ ਹੋ ਜਾਏ। ਬਾਬਾ ਨਾਰ ਸਿੰਘ ਨੇ ਮਲੇਸ਼ੀਆ ਦੇ ਵਿੱਚ ਦੂਜੀ ਵਾਰੀ ਹਰਿਮੰਦਰ ਸਾਹਿਬ ਬਣਾਇਆ ਸੀ। ਤੁਸੀਂ ਅੱਜ ਵੀ babekay.com ਪਾ ਕੇ ਦੇਖੋ, ਤੁਹਾਨੂੰ ਪਤਾ ਲੱਗ ਜਾਏਗਾ ਮਲੇਸ਼ੀਆ ਚ ਬਣੇ ਆ ਪਹਿਲੀ ਵਾਰੀ। ਫਿਰ ਉਸ ਤੋਂ ਬਾਅਦ ਚੀਮਾ ਪਿੰਡ ਦੇ ਵਿੱਚ ਬਣਿਆ ਹਰਿਮੰਦਰ ਸਾਹਿਬ। ਲੇਕਿਨ ਸਾਡੀ ਕੌਮ ਇਤਨੀ ਕੁ ਗਰਕ ਚੁੱਕੀ ਹੈ, ਇਹ ਨਾ ਸੱਚ ਨੂੰ ਸੱਚ ਕਹਿ ਕੇ ਰਾਜੀ ਹੈ, ਨਾ ਕਿਸੇ ਕੋਲ ਤਮੰਨਾ ਵੀ ਅਸੀਂ ਕੂੜ ਨੂੰ ਕੂੜ ਤੇ ਕਹਿ ਸਕੀਏ, ਜਿਹੜੀ ਗੱਲ ਨਹੀਂ ਹੋ ਸਕਦੀ ਨਹੀਂ ਹੋ ਸਕਦੀ। ਡਿੱਠੇ ਸਭੇ ਥਾਮ ਨਹੀਂ ਤੁਤ ਜਿਹਾ, ਬਦੋ ਪੁਰਖ ਵਧਾਤੇ ਤਾਂ ਤੂੰ ਸੋਹਿਆ, ਨਹੀਂ ਇਸ ਗੱਲ ਤੇ ਪਹਿਰਾ ਦੇ ਦੇ। ਉਸ ਵੇਲੇ ਗੁਰੂ ਕੇ ਸਿੱਖ ਇਸ਼ਨਾਨ ਕਰਕੇ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਜੇ ਕੇਵਲ ਬੈਠਣ ਨਾਲ ਗੱਲ ਹੋਵੇ ਤੇ ਮੁੜ ਕੇ ਅਸੀਂ ਉਸ ਬੇਰੀ ਦੀ ਕਦਰ ਕਿਉਂ ਕਰੀਏ, ਉੱਥੇ ਤਾਂ ਗੁਰੂ ਇੱਕੋ ਦਿਨ ਬੈਠਾ ਸੀ। ਮੁੜ ਕੇ ਉਹ ਰੀਠੀਆਂ ਦੀ ਕਦਰ ਕਿਉਂ ਕਰੀਏ, ਉੱਥੇ ਗੁਰੂ ਇੱਕੋ ਹੀ ਦਿਨ ਬੈਠਾ ਸੀ, ਚਲਾ ਗਏ ਉੱਥੋਂ ਤੇ। ਪਰ ਨਹੀਂ, ਜਿੱਥੇ ਜਿੱਥੇ ਭਾਈ ਗੁਰਦਾਸ ਜੀ ਆਖਦੇ ਨੇ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ, ਅਸੀਂ ਤੇ ਗੁਰੂ ਨੂੰ ਜਾਣ ਹੀ ਨਾ ਸਕੇ। ਗਰੀਬ ਨਵਾਜ਼ ਦੀ ਸ਼ੋਹ ਨਾਲ ਪ੍ਰਾਪਤ ਹੋਏ ਸ੍ਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਉੱਥੋਂ ਬੋਤਾ ਸਿੰਘ ਤੇ ਗਰਜਾ ਸਿੰਘ ਦੋਵੇਂ ਜਣੇ ਇਸ਼ਨਾਨ ਕਰਕੇ ਵਾਪਸ ਆ ਰਹੇ ਨੇ ਤੇ ਰਾਤੋ ਰਾਤ ਇਸ਼ਨਾਨ ਕਰਕੇ ਆਏ। ਉਹਨਾਂ ਕੋਲ ਥੋੜਾ ਜਿਹਾ ਵਕਤ ਬਚ ਗਿਆ, ਉਹਨਾਂ ਸੋਚਿਆ ਵੀ ਕਿੰਨਾ ਚੰਗਾ ਹੋਵੇ ਜੇ ਸਵੇਰ ਹੁੰਦਿਆਂ ਤੱਕ ਆਪਾਂ ਕੁਝ ਪੈਂਦਾ ਤੈਅ ਕਰ ਲਈਏ, ਕਿਤੇ ਐਸਾ ਨਾ ਹੋਵੇ ਦਿਨ ਚੜ ਜਾਏ ਤੇ ਮੁੜ ਕੇ ਦਿਨੇ ਉਹਨਾਂ ਨੂੰ ਲੁਕੇ ਰਹਿਣਾ ਪੈਂਦਾ ਸੀ। ਤੇ ਉਹ ਆ ਗਏ ਇੱਥੇ ਨੂਰਦੀਨ ਦੀ ਸਰਾਂ ਤਰਨ ਤਰਨ ਸਾਹਿਬ ਦੇ ਲਾਗੇ ਹੈ। ਕਦੇ ਵਕਤ ਮਿਲਿਆ ਨੂਰਦੀਨ ਦੀ ਸਰਾਂ ਕੀ ਚੀਜ਼ ਹੈ ਇਹ ਫਿਰ ਸਾਂਝ ਪਾਵਾਂਗਾ। ਸਰਹੰਦ ਦੀਆਂ ਇੱਟਾਂ ਇਸੇ ਨੂਰਦੀਨ ਦੀ ਸਰਾਂ ਨਾਲ ਜੁੜੀਆਂ ਹੋਈਆਂ ਨੇ। ਇਹਨੇ ਸਰਹੰਦ ਚ ਪੱਠੇ ਲਾਏ ਸਨ ਤੇ ਇਹਨੇ ਉੱਥੋਂ ਇੱਟਾਂ ਮੰਗਵਾਈਆਂ ਸਨ, ਗੁਰੂ ਅਰਜਨ ਪਾਤਸ਼ਾਹ ਨੇ ਇੱਟਾਂ ਮੰਗਵਾਈਆਂ ਸਨ।
1: ගුරු අධ්‍යාපනයට එන්නේ නූර්දී.

0: ਇਹਨੇ ਚੁੱਕੇ ਸਰਾਂ ਦੇ ਵਿੱਚ ਲਾ ਲਈਆਂ ਸਨ, ਮੁੜ ਕੇ ਬਘੇਲ ਸਿੰਘ ਨੇ ਵਾਪਸ ਲਿਆ ਕੇ ਤਰਨ ਤਾਰਨ ਸਾਹਿਬ ਲਾਈਆਂ ਸਨ। ਇਹ ਗੱਲ ਵੱਖਰੀ ਹੈ, ਕਦੇ ਫਿਰ ਸਹੀ ਸਮੇਂ ਦੀ ਸੀਮਾ। ਬੇਨਤੀ ਕਰ ਰਿਹਾ ਸਾਂ, ਨੂਰਦੀਨ ਦੀ ਸਰਾਂ ਤਰਨ ਤਾਰਨ ਸਾਹਿਬ ਦੇ ਲਾਗੇ, ਨੂਰਦੀਨ ਦੀ ਸਰਾਂ ਤੋਂ ਡੇਢ ਕਿਲੋਮੀਟਰ ਲੰਮੇ, ਇਹ ਦੋਵੇਂ ਜਣੇ ਸਿੱਖ ਵਿਚਾਰੇ ਝਾੜਾਂ ਵਿੱਚ ਬੈਠੇ ਨੇ, ਸਰਕੜੇ ਵਿੱਚ ਬੈਠੇ ਨੇ। ਤੇ ਉਸ ਵੇਲੇ ਦਿਨ ਹੈ, ਹਾਲਾਂਕਿ ਦਿਨ ਹੈ, ਸਵੇਰ ਦਾ ਵਕਤ ਉਹ ਚੱਲਿਆ। ਉਸ ਵੇਲੇ ਦੋ ਰਾਹੀ ਉੱਥੋਂ ਦੀ ਲੰਘੇ ਤੇ ਉਹਨਾਂ ਵੇਖਿਆ ਵੀ ਇੱਥੇ ਥੋੜੀ ਸਰਕੜਾ ਹਿੱਲ ਰਿਹਾ ਤੇ ਝਾੜ ਝੁੰਡ ਹਿੱਲ ਰਹੇ। ਉਹ ਦੋਵੇਂ ਜਣੇ ਡਰ ਗਏ, ਡਰੇ ਹੋਏ ਬਚਨ ਕਹਿੰਦੇ ਕਹਿੰਦੇ ਵੇਖੀ ਯਾਰ ਕਿਤੇ ਇੱਥੇ ਸਿੱਖ ਨਾ ਹੋਵਣ। ਉਹ ਦੂਜਾ ਕਹਿਣ ਲੱਗਿਆ ਵੀ ਸਿੱਖ ਕਿੱਥੇ, ਸਿੱਖ ਦਾ ਤਾਂ ਨਾਮੋ ਨਿਸ਼ਾਨ ਨਹੀਂ, ਤੂੰ ਇਸ ਗੱਲੋਂ ਨਾ ਡਰ, ਕੋਈ ਜਾਨਵਰ ਹੋਵੇਗਾ ਵੈਸੇ ਇੱਥੇ ਬੈਠਾ, ਤੂੰ ਫਿਕਰ ਨਾ ਕਰ, ਤੂੰ ਇਸ ਗੱਲੋਂ ਨਾ ਡਰ। ਹਾਲਾਂਕਿ ਉਹ ਜਾਨਵਰ ਤੋਂ ਨਹੀਂ ਸਨ ਡਰਦੇ ਜਿਹਨੇ ਸਿੱਖਾਂ ਤੋਂ ਡਰਦੇ ਸਨ। ਉਹਨੇ ਬਚਨ ਆਖੇ ਕਹਿਣ ਲੱਗੇ ਸਿੱਖ ਨਹੀਂ ਹੋ ਸਕਦਾ। ਉਸ ਵੇਲੇ ਦੂਜਾ ਪੁੱਛਿਆ ਸਿੱਖ ਕਿਉਂ ਨਹੀਂ ਹੋ ਸਕਦਾ, ਕਹਿਣ ਲੱਗੇ ਸਿੱਖਾਂ ਦਾ ਖੁਰਾ ਖੋਜ ਮਿਟਾ ਦਿੱਤਾ, ਕਦੇ ਕਿਸੇ ਦੇ ਘਰੋਂ ਮਿਲ ਸਕਦੀ ਹੈ ਤਾਂ ਸਿੱਖ ਦੀ ਤਸਵੀਰ ਮਿਲ ਸਕਦੀ ਹੈ, ਇਦੋਂ ਮਤ ਕੁਛ ਨਹੀਂ। ਬਹੁਤਾ ਸਿੰਘ ਅਰਜਾ ਸਿੰਘ ਨੇ ਉਸੇ ਵੇਲੇ ਬਾਹਰ ਨਿਕਲੇ ਤੇ ਉਹਨਾਂ ਨੂੰ ਹੱਥ ਜੋੜ ਕੇ ਬਚਨ ਕੀਤਾ ਵੀ ਤੁਹਾਨੂੰ ਅਸੀਂ ਕੁਛ ਨਹੀਂ ਕਹਿੰਦੇ, ਪਰ ਸਾਨੂੰ ਦੱਸੋ ਵੀ ਲੋਕਾਂ ਚ ਕੀ ਗੱਲ ਫੈਲ ਗਈ। ਉਹਨਾਂ ਨੇ ਪੁੱਛਿਆ ਤੇ ਉਹਨਾਂ ਦੱਸਿਆ ਵੀ ਇਸ ਵੇਲੇ ਲੋਕਾਂ ਚ ਗੱਲ ਫੈਲ ਗਈ ਵੀ ਕੋਈ ਸਿੱਖ ਦੁਨੀਆਂ ਵਿੱਚ ਨਹੀਂ ਹੈ, ਸਿੱਖ ਖਤਮ ਕਰ ਦਿੱਤੇ ਨੇ ਜ਼ਕਰੀਆ ਖਾਨ ਨੇ, ਦੋਨਾਂ ਗੁਰੂ ਕੇ ਸੂਰਮਿਆਂ ਨੇ ਉੱਥੋਂ ਸੋਟੇ ਤੋੜੇ, ਸੋਟੇ ਤੋੜ ਕੇ ਸੜਕ ਦੇ ਵਿਚਕਾਰ ਖਲੋ ਗਏ, ਸੜਕ ਦੇ ਵਿਚਕਾਰ ਖਲੋ ਕੇ ਉਹਨਾਂ ਨੇ ਨਾਕਾ ਲਾ ਲਿਆ ਤੇ ਇੱਕ ਚਿੱਠੀ ਲਿਖੀ ਹੈ, ਉਹਨਾਂ ਨੇ ਚਿੱਠੀ ਲਿਖੀ ਹੈ। ਬਹੁਤਾ ਸਿੰਘ ਅਰਜਾ ਸਿੰਘ ਨੇ ਜ਼ਕਰੀਆ ਖਾਨ ਨੂੰ, ਆਮ ਛੋਟੇ ਮੋਟੇ ਬੰਦੇ ਨੂੰ ਚਿੱਠੀ ਨਹੀਂ ਲਿਖੀ, ਜ਼ਕਰੀਆ ਖਾਨ ਨੂੰ ਇੱਕ ਚਿੱਠੀ ਲਿਖੀ ਹੈ। ਸਮੇਂ ਨੇ ਪੰਧ ਮੁਕਾ ਲਿਆ, ਇਹ ਮੇਰਾ ਆਦਤ ਨਹੀਂ ਹੈ ਵੀ ਮੈਂ ਅੱਗੇ ਜਾਵਾਂ, ਇੱਥੋਂ ਹੀ ਲੜੀ ਆਪਾਂ ਕੱਲ ਸ਼ੁਰੂ ਕਰਾਂਗੇ। ਭੁੱਲਾ ਚੁੱਕਾਂ ਦੀ ਖਿਮਾ, ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਵਾਹਿਗੁਰੂ ਸਾਹਿਬ ਜੀਓ, ਗੁਰੂ ਗਰੀਬ ਨਿਵਾਸ, ਕੋਟ ਪਰਾਧ ਹਮਾਰੇ ਖੰਡੋ, ਅਨਕ ਵਿਧੀ ਸਮਝਾਵੋ, ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਣ ਬਿਰਦ ਰਖਾਵੋ, ਹਮ ਅਗਿਆਨ ਅਲਪ ਮਤ ਥੋਰੀ।

ਗੁਰੂ ਸਵਾਰਿਓ ਜੀ, ਅਦਬ ਸਤਿਕਾਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਾਰਾਂ ਵਿੱਚ 9 ਮਾਰਚ ਨੂੰ ਨਾਦਰ ਸ਼ਾਹ ਦਿੱਲੀ ਵਿੱਚ ਆਉਂਦਾ ਹੈ। 3 ਮਹੀਨੇ ਰੱਜ ਕੇ ਲੁੱਟਮਾਰ ਕਰਦਾ ਹੈ। 25 ਮਈ 1739 ਨੂੰ ਵਾਪਸ ਚਲਾ ਗਿਆ। ਚਨਾਬ ਦੇ ਨੇੜੇ ਦਰਿਆ ਦਾ ਨਾਂ ਹੈ, ਅਖਨੂਰ ਨਗਰ ਦੇ ਨੇੜੇ ਸਿੱਖਾਂ ਨੇ ਇਹਨੂੰ ਕੁਝ ਹਲਕਾ ਕਰਕੇ ਭੇਜਿਆ। ਖਾਸ ਕਰਕੇ ਹਿੰਦੁਸਤਾਨ ਦੀਆਂ ਬਹੁ ਬੇਟੀਆਂ, ਜਿਨ੍ਹਾਂ ਵਿੱਚ ਸਿੱਖਾਂ ਦੀ ਇੱਕ ਵੀ ਲੜਕੀ ਨਹੀਂ ਸੀ, ਸਿੱਖਾਂ ਦੀ ਆਪਣੀ ਇੱਕ ਵੀ ਲੜਕੀ ਨਹੀਂ ਸੀ, ਪਰ ਗੁਰੂ ਨੇ ਇਹਨਾਂ ਦਾ ਵਾਸਤਾ ਪਾਇਆ ਹੈ ਸਮੁੱਚੇ ਕਾਇਨਾਤ ਨਾਲ, ਤੇ ਇਸ ਲਈ ਇਹਨਾਂ ਨੇ ਉਹ ਬੰਦੀ ਲੜਕੀਆਂ ਵੀ ਛੁਡਵਾਈਆਂ। ਨਾਦਰ ਸ਼ਾਹ ਇੱਕ ਗੱਲੋਂ ਹੈਰਾਨ ਹੁੰਦਾ ਹੈ, ਹਰੇਕ ਬੰਦੇ ਨੇ ਮੇਰੇ ਅੱਗੇ ਸਿਰ ਝੁਕਾ ਦਿੱਤਾ, ਪਰ ਇਹ ਕੌਣ ਲੋਕ ਨੇ ਜਿਹੜੇ ਮੈਨੂੰ ਵੀ ਆ ਕੇ ਘੇਰ ਲੈਂਦੇ ਨੇ। ਜ਼ਕਰੀਆ ਖਾਨ ਨਾਲ ਕੁਝ ਵਿਚਾਰਾਂ ਦੀ ਸਾਂਝ ਹੁੰਦੀ ਹੈ। ਉਹਦੇ ਦਰਮਿਆਨ ਜ਼ਕਰੀਆ ਖਾਨ ਇਹਨਾਂ ਦਾ ਇਤਿਹਾਸ ਦੱਸਦਾ ਹੈ। ਨਾਦਰ ਸ਼ਾਹ ਇਹਨਾਂ ਦੀਆਂ ਤਾਰੀਫਾਂ ਸੁਣ ਕੇ ਇੱਕ ਗੱਲ ਕਹਿੰਦਾ ਹੈ, ਭਾਈ ਫਿਰ ਮੈਨੂੰ ਇਹਨਾਂ ਨਾਲ ਨਹੀਂ ਲੜਨਾ ਚਾਹੀਦਾ, ਕਿਉਂਕਿ ਇਹ ਤਾਂ ਕੁਝ ਦਿਨਾਂ ਤੱਕ ਸਾਰੀ ਦੁਨੀਆਂ ਤੇ ਰਾਜ ਕਰਨਗੇ। ਹਾਲਾਂਕਿ ਰਾਜਨੀਤਿਕ ਬੰਦਾ ਕਦੇ ਇਹ ਗੱਲ ਨਹੀਂ ਕਿਹਾ ਕਰਦਾ, ਰਾਜਨੀਤਿਕ ਬੰਦਾ ਹਮੇਸ਼ਾ ਇਹ ਕਿਹਾ ਕਰਦਾ, ਅਗਰ ਦੁਨੀਆਂ ਤੇ ਰਾਜ ਹੋਵੇ ਤਾਂ ਕੇਵਲ ਮੇਰਾ ਰਾਜ ਹੋਵੇ। ਹਿਟਲਰ ਦੀ ਇਹੋ ਸੋਚ ਹੈ, ਪਰ ਉਹਨੇ ਆਖਿਰ ਸੱਚ ਇੱਕ ਗੱਲ ਕਹਿ ਦਿੱਤੀ। ਕਹਿਣ ਲੱਗੇ, ਜੇ ਇਹੋ ਜਿਹੇ ਕਿਰਦਾਰ ਦੇ ਮਾਲਕ ਨੇ ਤਾਂ ਸਾਰੀ ਦੁਨੀਆਂ ਵਿੱਚ ਇਹਨਾਂ ਦਾ ਰਾਜ ਹੋਵੇਗਾ। ਇਹ ਗੱਲ ਸੁਣ ਕੇ ਜ਼ਕਰੀਆ ਖਾਨ ਬਰਦਾਸ਼ਤ ਨਾ ਕਰ ਸਕਿਆ। ਉਹਨੇ ਹੋਰ ਕਹਿਰ ਕਰਨਾ ਸ਼ੁਰੂ ਕਰ ਦਿੱਤਾ, ਜਿੱਥੇ ਕਿਤੇ ਵੀ ਕੋਈ ਸਿੱਖ ਮਿਲਦਾ ਤੇ ਉਹਦੇ ਨਾਲ ਇਹ ਬਹੁਤ ਬੁਰਾ ਵਿਹਾਰ ਕਰਦੇ ਨੇ। ਇੱਥੋਂ ਤੱਕ ਸਮਾਂ ਬਣਿਆ, ਇਹਨਾਂ ਨੇ ਫਿਰ ਹਰੇਕ ਜਗ੍ਹਾ ਤੇ ਬਹੁਤ ਸਖਤ ਪਾਬੰਦੀ ਲਾ ਦਿੱਤੀ। ਮੈਂ ਗੱਲ ਨੇੜੇ ਰੱਖਾਂ, ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਪਿਆਰਿਆਂ ਨੇ ਪਰ ਆਪਣੀ ਜਾਨ ਤਲੀ ਤੇ ਰੱਖ ਲਈ। ਉਹਨੇ ਆਖਿਆ ਵੀ ਨਹੀਂ, ਐਸਾ ਨਹੀਂ ਹੋ ਸਕਦਾ। ਜਿਹੜੀ ਵਿੱਚੋਂ ਖਾਸ ਗੱਲ ਸੀ, ਆਪਾਂ ਪਿਛਲੇ ਦੇ ਦਿਨਾਂ ਚ ਵਿਚਾਰਦੇ ਰਹੇ ਹਾਂ, ਸਿੱਖ ਨੂੰ ਹਰਿਮੰਦਰ ਸਾਹਿਬ ਬਹੁਤ ਪਿਆਰਾ ਸੀ, ਕਿਉਂਕਿ ਕਿਸੇ ਵੀ ਕੌਮ ਦੇ ਜਿਉਂਦੇ ਰਹਿਣ ਵਾਸਤੇ 3 ਚੀਜ਼ਾਂ ਬੜੀਆਂ ਜ਼ਰੂਰੀ ਨੇ। ਦਾਸ ਕਈ ਵਾਰੀ ਬੇਨਤੀ ਕਰਦਾ, ਇੱਕ ਅਹਿਲੇ ਮੁਕਾਮ, ਉਹਦਾ ਇੱਕ ਆਪਣਾ ਨਿੱਜੀ ਘਰ ਹੋਵੇ ਜਿੱਥੇ ਸਿੱਖੀ ਦੀ ਜਾਨ ਪਈ ਹੋਵੇ, ਉਸ ਕੌਮ ਦੀ ਜਾਨ ਪਈ ਹੋਵੇ ਜਿੱਥੇ। ਅਹਿਲੇ ਮੁਕਾਮ, ਦੂਜਾ ਅਹਿਲੇ ਕਲਾਮ, ਉਹਦੇ ਕੋਲ ਉਹਦੇ ਮੁਰਸ਼ਦ ਦੇ, ਉਹਦੇ ਗੁਰੂ ਦੇ, ਉਹਦੇ ਪੀਰ ਪੈਗੰਬਰ ਦੇ, ਜਿਹਨੂੰ ਵੀ ਉਹ ਮੰਨਦਾ, ਉਹਦੇ ਬੋਲ ਸੰਭਾਲੇ ਹੋਏ ਪਏ ਹੋਣ। ਤੀਜਾ ਇੱਕ ਸਾਧਨ ਹੈ ਅਹਿਲੇ ਨਿਜ਼ਾਮ, ਉਹਦੀ ਜ਼ਿੰਦਗੀ ਦੇ ਅੰਦਰ ਚੰਗਾ ਪ੍ਰਬੰਧ ਹੋਵੇ, ਪ੍ਰਬੰਧ ਪੱਖੋਂ ਵੀ ਉੱਜੜ ਜਾਇਆ ਕਰਦੀ ਹੈ ਕੌਮ। ਹੁਣ ਸਾਡੇ ਕੋਲ ਜਿਹੜੀਆਂ 2 ਚੀਜ਼ਾਂ ਸਨ ਉਹ ਤੇ ਬੜੀਆਂ ਕਮਾਲ ਦੀਆਂ ਨੇ, ਅਹਿਲੇ ਕਲਾਮ ਵੀ ਕਦੇ ਨਹੀਂ ਬਦਲਣਾ ਸਾਡਾ, ਅਹਿਲੇ ਮੁਕਾਮ ਵੀ ਕਦੇ ਨਹੀਂ ਬਦਲਣਾ ਸਾਡਾ। ਅਹਿਲੇ ਮੁਕਾਮ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ, ਜਦੋਂ ਵੀ ਕਦੇ ਬਦਲਣਾ ਅਹਿਲੇ ਨਿਜ਼ਾਮ ਹੀ ਬਦਲਣਾ ਹੈ, ਕੇਵਲ ਇੱਕੋ ਹੀ ਚੀਜ਼ ਬਦਲਣੀ ਹੈ। ਮੈਂ ਉਸੇ ਗੱਲ ਵੱਲ ਵਾਪਸ ਆਵਾਂ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੇ ਸਿੱਖਾਂ ਨੇ ਇਹ ਗੱਲ ਵਿਚਾਰੀ, ਬਈ ਨਹੀਂ, ਅਸੀਂ ਹਰਿਮੰਦਰ ਸਾਹਿਬ ਤੋਂ ਟੁੱਟ ਕੇ ਨਹੀਂ ਰਹਿ ਸਕਦੇ, ਇਹ ਗੱਲ ਨਹੀਂ ਹੋ ਸਕਦੀ। ਉਦੋਂ ਗੁਰੂ ਕੇ ਸਿੱਖ ਕਿਸੇ ਨਾ ਕਿਸੇ ਤਰੀਕੇ ਜਾ ਕੇ ਹਰਿਮੰਦਰ ਸਾਹਿਬ ਇਸ਼ਨਾਨ ਕਰਦੇ ਰਹੇ ਤੇ ਗੁਰੂ ਚਰਨਾਂ ਵਿੱਚ ਆਪਣਾ ਸਿਦਕ ਨਿਭਾਉਂਦੇ ਰਹੇ। ਉਹਨਾਂ ਦੇ ਵਿੱਚੋਂ ਇੱਕ ਵਾਰੀ ਬੋਤਾ ਸਿੰਘ ਤੇ ਗਰਜਾ ਸਿੰਘ, ਬੋਤਾ ਸਿੰਘ ਅੰਮ੍ਰਿਤਸਰ ਦੇ ਇਲਾਕੇ ਦਾ ਹੈ,
ਭਰਾਨ ਪਿੰਡ ਦਾ ਰਹਿਣ ਵਾਲਾ ਹੈ। ਗਰਜਾ ਸਿੰਘ ਰੰਗਰੇਟਾ ਗੁਰੂ ਕਾ ਬੇਟਾ ਹੈ। ਇੱਕ ਪਲ ਮੈਂ ਤੁਹਾਡਾ ਹੋਰ ਲਵਾਂ ਹੁਣ ਇੱਥੇ। ਮੇਰੀ ਇਹ ਕਿੱਤਾ ਰੋਜ਼ੀ ਰੋਟੀ ਹੋਣ ਕਰਕੇ ਮੈਨੂੰ ਪੜ੍ਹਨਾ ਪੈਂਦਾ, ਸ਼ਾਇਦ ਮੈਂ ਵੀ ਨਾ ਪੜ੍ਹਦਾ, ਪਰ ਜਦੋਂ ਮੈਂ ਪੜ੍ਹਦਾ ਨਾ ਤਾਂ ਮੈਨੂੰ ਬੜਾ ਦੁੱਖ ਲੱਗਦਾ, ਬਹੁਤ ਦੁੱਖ ਲੱਗਦਾ। ਪੁਰਾਣੇ ਸਮੇਂ ਦੇ ਅੰਦਰ ਦੇਖੋ, ਇਹ ਸੰਧੂ ਜੱਟ ਹੈ ਜਿਹੜਾ ਬੋਤਾ ਸਿੰਘ ਹੈ ਨਾ, ਉਹ ਸੰਧੂ ਜੱਟ ਹੈ, ਤੇ ਜਿਹੜਾ ਗਰਜਾ ਸਿੰਘ ਹੈ ਉਹ ਰੰਗਰੇਟਾ ਹੈ। ਮਜ਼ਹਬੀ ਸਿੱਖਾਂ ਵਿੱਚੋਂ ਮੈਂ ਸੌਖਾ ਕਰਦੀ ਹਾਂ, ਪਰ ਦੋਵੇਂ ਜਣੇ ਇਕੱਠੇ ਨੇ, ਕੋਈ ਵਿਤਕਰਾ ਨਹੀਂ। ਲੇਕਿਨ ਅਜੋਕੇ ਸਮੇਂ ਚ ਮੈਂ ਨਾਂ ਲੈ ਕੇ ਗੱਲ ਕਰਨਾ, ਮੈਨੂੰ ਇਸ ਗੱਲ ਦਾ ਕੋਈ ਸੰਕੋਚ ਨਹੀਂ। ਬਠਿੰਡੇ ਦੇ ਵਿੱਚ ਇੱਕ ਨਗਰ ਹੈ ਭੁੱਚੋ ਪਿੰਡੀ, ਭੁੱਚੋ ਮੰਡੀ। ਉਹ ਭੁੱਚੋ ਮੰਡੀ ਵਿੱਚ ਅੱਜ ਵੀ, ਅੱਜ ਦੀ ਤਰੀਕ ਤੱਕ, ਦਸ ਨੇ ਕਿਸੇ ਦੇ ਕਹਿਣ ਤੇ ਵਿਸ਼ਵਾਸ ਨਹੀਂ ਕੀਤਾ, ਮੈਂ ਜਾ ਕੇ ਖੁਦ ਦੇਖ ਕੇ ਆਇਆ ਆਪਾਂ, ਉੱਥੇ ਅੱਜ ਵੀ ਜਿਹੜੇ ਲੋਕ ਦੱਸਦੇ ਨੇ ਗੁਰਦੁਆਰੇ ਆਉਣ ਲੱਗਿਆਂ, ਸਭ ਨੂੰ ਪੁੱਛਿਆ ਜਾਂਦਾ ਵੀ ਤੁਸੀਂ ਕਿਸ ਜਾਤ ਦੇ ਹੋ। ਜੇ ਉਹ ਦੱਸਦਾ ਵੀ ਮੈਂ ਨੀਵੀਂ ਜਾਤ ਦਾ, ਉਹਦੇ ਭਾਂਡੇ ਵੱਖਰੇ, ਉਹਦਾ ਲੰਗਰ ਵੱਖਰਾ, ਉਹਦਾ ਸਿਸਟਮ ਵੱਖਰਾ, ਉਹ ਦੂਜੇ ਪਾਸੇ ਨਹੀਂ ਜਾ ਸਕਦਾ, ਉਹਨੂੰ ਰਾਤ ਨੂੰ ਰਹਿਣ ਲਈ ਕੋਈ ਕਮਰਾ ਨਹੀਂ ਹੈ, ਸਿਰਫ ਉੱਚੀਆਂ ਜਾਤਾਂ ਵਾਸਤੇ। ਬਹੁਤੀ ਬੇੜੀ ਇਹਨਾਂ ਲੋਕਾਂ ਨੇ ਬਿਠਾਲੀ ਹੈ, ਲੇਕਿਨ ਸਿੱਖ ਜਗਤ ਵਿੱਚ ਉਹਦਾ ਬੜਾ ਵੱਡਾ ਸਤਿਕਾਰ ਹੈ, ਬਹੁਤ ਸਤਿਕਾਰ ਹੈ। ਕਿਸੇ ਨੇ ਉਹਦੀ ਗੱਲ ਨਹੀਂ ਚੁੱਕੀ, ਬੇਅੰਤ ਮੀਡੀਆ ਰੋਕ ਕੇ ਪਿੱਟ ਕੇ ਹਟ ਗਿਆ, ਲੇਕਿਨ ਕਿਸੇ ਨੇ ਕੋਈ ਗੱਲ ਨਹੀਂ ਚੁੱਕੀ। ਖੈਰ ਮੈਂ ਉਸੇ ਗੱਲ ਵੱਲ ਆਵਾਂ, ਦਰਦ ਨੇ ਸਿੱਖੀ ਦੇ ਜਿਹੜੇ ਕਈ ਘਰੀ ਹਿਰਦੇ ਚ ਉੱਭੜ ਪੈਂਦੇ ਨੇ। ਦੋਨਾਂ ਦੀ ਬੜੀ ਗਹਿਰੀ ਸਾਂਝ ਹੈ। ਦੋਨੇ ਜਣੇ ਇਸ਼ਨਾਨ ਕਰਕੇ ਆਏ, ਇਸ਼ਨਾਨ ਕਰਕੇ ਵਾਪਸ ਪਰਤਦਿਆਂ ਤੇ ਉਹ ਇੱਕ ਝੂਠ ਝਾਂਡੂਆਂ ਦੇ ਵਿੱਚ ਉੱਥੇ ਬੈਠੇ ਨੇ ਲੋਕੇ, ਵੀ ਸਵੇਰ ਦਾ ਵਕਤ ਹੋ ਗਿਆ, ਦਿਨੇ ਕੋਈ ਦੇਖ ਲਏਗਾ, ਤੇ ਇਸ ਲਈ ਆਪਾਂ ਕਿੰਨਾ ਚੰਗਾ ਹੋਵੇ ਜੇ ਆਪਾਂ ਲੁਕ ਛਿਪ ਕੇ ਕਿਤੇ ਅੱਜ ਦਾ ਦਿਨ ਕੱਢੀਏ ਤੇ ਮੁੜ ਕੇ ਰਾਤ ਨੂੰ ਫਿਰ ਸਫ਼ਰ ਕਰਾਂਗੇ। ਇਸ ਅਵਸਥਾ ਦੇ ਵਿੱਚ ਅਚਾਨਕ ਦੋ ਰਾਹੀ ਉੱਥੋਂ ਦੀ ਲੰਘਦੇ ਨੇ। ਉਹਨਾਂ ਰਾਹੀਆਂ ਨੇ ਦੇਖਿਆ ਭਈ ਇੱਥੇ ਕੋਈ ਹਿਲਜੁਲ ਹੋ ਰਹੀ ਹੈ, ਤੇ ਇੱਕ ਨਾਲ ਦਾ ਕਹਿਣ ਲੱਗਿਆ ਵੀ ਵੇਖੀ ਕਿਤੇ ਯਾਰ ਸਿੱਖ ਨਾ ਹੋਵਣ। ਉਹ ਕਹਿਣ ਲੱਗਿਆ ਨਹੀਂ, ਸਿੱਖ ਨਹੀਂ ਹੋ ਸਕਦੇ, ਵੀ ਸਿੱਖ ਤੇ ਖਤਮ ਕਰ ਦਿੱਤੇ ਨੇ, ਸਿੱਖ ਨਾਂ ਦੀ ਕੋਈ ਚੀਜ਼ ਨਹੀਂ ਰਹਿ ਗਈ, ਤੂੰ ਇਸ ਗੱਲ ਨਾ ਡਰ। ਹੁਣ ਉਹਨਾਂ ਦੋਨਾਂ ਨੇ ਗੱਲ ਸੁਣ ਲਈ, ਉਹਨਾਂ ਨੇ ਰਾਹ ਜਾਂਦੇ ਰਾਹੀਆਂ ਨੂੰ ਰੋਕ ਲਿਆ, ਰੋਕ ਕੇ ਕਹਿਣ ਲੱਗੇ ਵੀ ਦੇਖੋ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ, ਸਿੱਖ ਇਹ ਨਹੀਂ ਹੈ, ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ, ਪਰ ਤੁਸੀਂ ਇੱਕ ਕਿਰਪਾ ਕਰੋ, ਲੋਕਾਂ ਵਿੱਚ ਕੀ ਚਰਚਾ। ਹੁਣ ਪੇਪਰ ਤਾਂ ਉਦੋਂ ਛਪਦੇ ਨਹੀਂ ਸੀ, ਅਖਬਾਰ ਤਾਂ ਉਦੋਂ ਆਉਂਦੀ ਨਹੀਂ ਸੀ, ਵੀ ਜਿਹੜੇ ਲੋਕ ਉਹ ਬੈਠ ਕੇ ਕਿਤੇ ਵਿਚਾਰੇ ਅਖਬਾਰ ਪੜ੍ਹ ਲੈਣ ਤੇ ਸਿੱਖੀ ਦੀਆਂ ਹਾਲਾਤਾਂ ਦਾ ਪਤਾ ਲੱਗ ਜਾਏ। ਮੈਂ ਇੱਕ ਗਿਆਨੀ ਪੰਥ ਪ੍ਰਕਾਸ਼ ਦੇ ਬੋਲ ਤੁਹਾਡੇ ਨਾਲ ਪਹਿਲਾਂ ਸਾਂਝੇ ਕਰਾਂ, ਫਿਰ ਸਾਨੂੰ ਉਸ ਵੇਲੇ ਦੇ ਹਾਲਾਤਾਂ ਦਾ ਪਤਾ ਲੱਗ ਜਾਏਗਾ, ਮੇਰੇ ਕੁਝ ਖਿਆਲ ਵਿੱਚ ਆ ਗਏ ਨੇ। ਪੰਥ ਪ੍ਰਕਾਸ਼ ਨੇ ਬੜੇ ਪਿਆਰੇ ਬੋਲ ਲਿਖੇ ਨੇ, ਜੋ ਸਿੰਘਨ ਕੈ ਦੱਸੈ ਗ੍ਰਾਮ, ਹਮ ਤੇ ਲੇਵੈ ਬਹੁਤ ਇਨਾਮ। ਇਹ ਉਹਨਾਂ ਜ਼ਕਰੀਆ ਖਾਨ ਦੇ ਵੇਲੇ ਐਲਾਨ ਕੀਤਾ ਗਿਆ ਸੀ, ਜਿਹੜਾ ਸਿੱਖਾਂ ਦੇ ਪਿੰਡਾਂ ਬਾਰੇ ਸਾਨੂੰ ਦੱਸੇ ਵੀ ਇਹ ਪਿੰਡ ਚ ਕੋਈ ਨਾ ਕੋਈ ਸਿੱਖ ਰਹਿੰਦਾ। ਜੋ ਸਿੰਘਨ ਕੈ ਦੱਸੇ ਗ੍ਰਾਮ, ਹਮ ਤੇ ਲੇਵੈ ਬਹੁਤ ਇਨਾਮ। ਸਿੰਘਨ ਖੂਨ ਮਾਫ ਹਮ ਕੀਨੇ, ਜਿੱਤ ਲੱਭੈ ਤਿੱਤ ਮਾਰੋ ਚੀਨੇ। ਕਹਿਣ ਲੱਗੇ ਸਿੰਘਾਂ ਦੇ ਖੂਨ ਅਸੀਂ ਮਾਫ ਕਰ ਦਿੱਤੇ ਨੇ, ਜਿੱਥੇ ਵੀ ਤੁਹਾਨੂੰ ਕਿਤੇ ਸਿੰਘ ਲੱਭਦਾ ਨਾ ਤੇ ਉਹਨੂੰ ਪਛਾਣ ਕੇ ਮਾਰ ਦਿਓ, ਤੁਹਾਨੂੰ ਸਾਰਾ ਖੂਨ ਮਾਫ ਹੈ, ਉਹਦਾ ਕੋਈ ਮੁਕੱਦਮਾ ਨਹੀਂ, ਉਹਦੀ ਕੋਈ ਦਲੀਲ ਅਪੀਲ ਨਹੀਂ। ਸਿੰਘਨ ਖੂਨ ਮਾਫ ਹਮ ਕੀਨੇ, ਜਿੱਤ ਲੱਭੈ ਤਿੱਤ ਮਾਰੋ ਚੀਨੇ। ਲੂਟ ਕੂਟ ਉਨਕੀ ਮਾਫ ਕਰੀ, ਕਹਿਣ ਲੱਗੇ ਉਹਨਾਂ ਦੀ ਅਸੀਂ ਲੁੱਟ ਕੁੱਟ ਵੀ ਸਾਰਾ ਕੁਝ ਮਾਫ ਕਰ ਦਿੱਤਾ। ਜਿਹਦਾ ਜੀ ਕਰਦਾ ਉਹਨੂੰ ਜਿੱਥੇ ਮਰਜ਼ੀ ਲੁੱਟ ਲਵੇ, ਉਹਦੇ ਤੇ ਕੋਈ ਇਤਰਾਜ਼ ਨਹੀਂ ਹੋਵੇਗਾ। ਲਿਖਤ ਹਮਾਰੀ ਜਾਨੋ ਇਹ ਖਰੀ, ਕਹਿਣ ਲੱਗੇ ਇਹਦੇ ਤੇ ਕੋਈ ਝੂਠ ਨਾ ਸਮਝਿਓ, ਮੈਂ ਤੁਹਾਨੂੰ ਸੱਚ ਦੀ ਲਿਖਤ ਸੁਣਾ ਰਿਹਾ। ਉਹਨਾਂ ਬੱਚਾ ਲਿਖਿਆ ਵੀ ਸਾਡੀ ਲਿਖਤ ਬਿਲਕੁਲ ਸੱਚ ਹੈ, ਇਹਦੇ ਵਿੱਚ ਕੋਈ ਰੱਤੀ ਮਾਤਰ ਵੀ ਝੂਠ ਨਹੀਂ ਹੋਵੇਗਾ। ਜਿਹੜਾ ਕੋਈ ਸਿੱਖਾਂ ਨੂੰ ਲੁੱਟ ਲਵੇ ਉਹਦੀ ਲੁੱਟ ਮਾਫ, ਜਿਹੜਾ ਸਿੱਖਾਂ ਨੂੰ ਮਾਰ ਦੇਵੇ ਉਹਦਾ ਖੂਨ ਮਾਫ, ਜਿਹੜਾ ਸਿੱਖਾਂ ਨੂੰ ਨਾ ਮਾਰ ਸਕੇ ਨਾ ਲੁੱਟ ਸਕੇ ਕੇਵਲ ਆ ਕੇ ਦੱਸ ਦੇਵੇ ਤੇ ਉਹਨੂੰ ਉਸੇ ਵੇਲੇ ਅਸੀਂ ਬਹੁਤ ਵੱਡਾ ਇਨਾਮ ਦੇਵਾਂਗੇ। ਜੋ ਸਿੰਘਨ ਕੇ ਦੱਸੇ ਗ੍ਰਾਮ, ਹਮ ਤੇ ਲੇਵੇ ਬਹੁਤ ਇਨਾਮ।
ਜਿਹੜਾ ਸਿੰਘਾਂ ਦਾ ਗ੍ਰਾਮ ਆ ਕੇ ਦੱਸੇ, ਪਿੰਡ ਆ ਕੇ ਦੱਸੇ, ਅਸੀਂ ਉਹਨਾਂ ਨੂੰ ਬਹੁਤ ਇਨਾਮ ਦੇਵਾਂਗੇ। ਹੁਣ ਇਸ ਅਵਸਥਾ ਵਿੱਚ ਤੇ ਉਹ ਤਾਂ ਲੋਕ ਭਾਲਦੇ ਸਨ, ਉਹਨਾਂ ਪੁੱਛਿਆ ਵੀ ਤੁਸੀਂ ਦੱਸੋ ਸਿੱਖਾਂ ਦੀ ਕੀ ਚਰਚਾ ਚੱਲ ਰਹੀ ਹੈ। ਉਹਨਾਂ ਆਖਿਆ ਵੀ ਸਿੱਖਾਂ ਬਾਰੇ ਇਹੋ ਚਰਚਾ ਹੈ ਵੀ ਅੱਜ ਦੁਨੀਆਂ ਵਿੱਚ ਕੋਈ ਸਿੱਖ ਨਹੀਂ ਰਹਿ ਗਿਆ, ਕੋਈ ਦੂਰ ਪਾਰ ਕਿਧਰੇ ਸਰਕਾਰ ਦੀਆਂ ਨਜ਼ਰਾਂ ਤੋਂ ਵੱਖਰਾ ਹੋਵੇਗਾ, ਹੋ ਸਕਦਾ, ਪਰ ਲੇਕਿਨ ਆਮ ਸਿੱਖ ਨਹੀਂ ਰਹਿ ਗਿਆ। ਬੋਤਾ ਸਿੰਘ ਤੇ ਗਰਜਾ ਸਿੰਘ ਨੂੰ ਇਹ ਗੱਲ ਸੁਣ ਕੇ ਚੁੱਭ ਗਈ। ਉਹਨਾਂ ਉਸੇ ਵੇਲੇ ਫੈਸਲਾ ਕੀਤਾ, ਕਹਿਣ ਲੱਗੇ ਵੀ ਸੱਜਣਾ ਜਿੰਦ ਤੇ ਗੁਰੂ ਦੀ ਹੈ, ਆ ਜ਼ਿੰਦਗੀ ਤੇ ਗੁਰੂ ਦੀ ਹੈ। ਜਿਸ ਦਿਨ ਅੰਮ੍ਰਿਤ ਛਕਿਆ ਸੀ ਉਸੇ ਦਿਨ ਗੁਰੂ ਅੱਗੇ ਇਹ ਸੋਚ ਕੇ ਅੰਮ੍ਰਿਤ ਛਕਿਆ ਸੀ, ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ। ਸਤਿਗੁਰ ਆਗੈ ਸੀਸ ਪੇਟ ਦਿਓ ਜੇ ਸਤਿਗੁਰ ਸੱਚੇ ਭਾਵੈ। ਮੈਂ ਤੇ ਆਪਣੇ ਗੁਰੂ ਅੱਗੇ ਸੀਸ ਭੇਟ ਕਰਦੇ ਹਾਂ। ਕਬੀਰ ਸਾਹਿਬ ਦਾ ਇੱਕ ਬੱਚਾ ਨੇ ਬੜਾ ਪਿਆਰਾ, ਕਹਿੰਦੇ ਸੂਰਮਾ ਤੇ ਉਹ ਹੀ ਹੁੰਦਾ ਨਾ ਜਿਹੜਾ ਆਪਣੀ ਜ਼ਿੰਦਗੀ ਦੇ ਅੰਦਰ ਸੂਰ ਕੇ ਸਨਮੁਖ ਰਣ ਤੇ ਡਰ ਪੈ, ਸਤੀ ਕੇ ਸੰਚੇ ਭਾਂਡੇ। ਸੂਰਮਾ ਕਾਹਦਾ, ਜੇ ਜੰਗ ਦੇ ਮੈਦਾਨ ਦੀ ਗੱਲ ਬਣ ਜਾਏ ਤੇ ਉਹ ਸੋਚ ਕੇ ਵੀ ਮੈਂ ਘਰ ਸਲਾਹ ਕਰਕੇ ਆਇਆ। ਸੂਰਮਾ ਤੇ ਉਹੀ ਹੈ ਜਿਹੜਾ ਆਪਣੀ ਜ਼ਿੰਦਗੀ ਨੂੰ ਲੇਖੇ ਲਾ ਦੇ, ਉਸੇ ਵੇਲੇ ਡਟ ਜਾਏ। ਬੋਤਾ ਸਿੰਘ ਤੇ ਗਰਜਾ ਸਿੰਘ ਨੇ ਦੋਨਾਂ ਜੈਕਾਰੇ ਛੱਡੇ, ਇੱਕ ਸਾਡਾ ਜੈਕਾਰਾ ਵੀ ਵਿਗਾੜ ਦਿੱਤਾ ਗਿਆ। ਮੈਂ ਪਲ ਪਲ ਤੇ ਤੁਹਾਡੇ ਨਾਲ ਸਾਂਝ ਕਰਨਾ। ਆ ਇੱਕ ਸੰਨੀ ਦਿਓਲ ਨੇ ਪਿਕਚਰ ਕੱਢੀ ਸੀ, ਅਸਲ ਵਿੱਚ ਇੱਕ ਇੱਕ ਕੰਮ ਸਾਡੇ ਨਾਲ ਹੁੰਦਾ ਔਰ ਅਸੀਂ ਹੈਲੀ ਹੌਲੀ ਸਹਾਰਦੇ ਚਲੇ ਜਾਂਦੇ। ਜੋ ਬੋਲੇ ਸੋ ਨਿਹਾਲ ਨਹੀਂ ਹੈ, ਕੇਵਲ ਸਾਡਾ ਜੈਕਾਰ ਹੈ ਬੋਲੇ ਸੋ ਨਿਹਾਲ। ਜਿਹੜਾ ਇਹ ਗੱਲ ਬੋਲਦਾ ਉਹ ਨਿਹਾਲ ਹੋ ਜਾਏਗਾ। ਕੀ ਸਤ ਸ੍ਰੀ ਅਕਾਲ ਕੇ, ਅਕਾਲ ਤੂੰ ਸਦੀਵ ਸਤ ਹੈ, ਤੂੰ ਕਦੇ ਖਤਮ ਨਹੀਂ ਹੋਣਾ। ਜਿਹੜਾ ਗੱਲ ਬੋਲੇਗਾ ਉਹ ਨਿਹਾਲ ਹੋ ਜਾਏਗਾ। ਸਾਡਾ ਜੈਕਾਰਾ ਅਸਲ ਵਿੱਚ ਇਹ ਹੈ। ਸਿੱਖਾਂ ਜੈਕਾਰੇ ਛੱਡੇ, ਜੈਕਾਰੇ ਛੱਡ ਕੇ ਉਸ ਵੇਲੇ ਗੁਰੂ ਕੇ ਪਿਆਰਿਆਂ ਨੇ ਤੇ ਦੋਨਾਂ ਨੇ ਡੰਡੇ ਹੁਣ ਤੋੜ ਲਏ। ਉਸ ਵੇਲੇ ਜਿੰਨੇ ਕੁ ਵਿਚਾਰਿਆਂ ਕੋਲ ਹਥਿਆਰ ਸੀ, ਕੁਰਬਾਨਾਂ ਤੇ ਪਾਈਆਂ ਹੀ ਹੋਣਗੀਆਂ, ਪਰ ਲੇਕਿਨ ਉਸ ਵੇਲੇ ਜੋ ਡੰਡਿਆਂ ਦਾ ਹਥਿਆਰ ਸੀ ਉਹਨਾਂ ਨੇ ਉਸ ਡੰਡੇ ਘੜ ਲਏ ਤੇ ਡੰਡੇ ਘੜ ਕੇ ਉਹ ਸੜਕ ਦੇ ਉੱਤੇ ਖਲੋ ਗਏ ਦੋਵੇਂ ਜਣੇ ਤੇ ਉਹਨਾਂ ਨੇ ਆਉਣ ਜਾਣ ਵਾਲੇ ਰਾਹੀਆਂ ਨੂੰ ਰੋਕ ਕੇ ਉਹਨਾਂ ਕੋਲੋਂ ਪੈਸੇ ਲੈਣੇ ਸ਼ੁਰੂ ਕਰ ਦਿੱਤੇ, ਤਾਂ ਕਿ ਲੋਕਾਂ ਨੂੰ ਪਤਾ ਲੱਗੇ। ਪੈਸੇ ਲੈਣੇ ਸ਼ੁਰੂ ਕਰ ਦਿੱਤੇ, ਇੱਕ ਆਨਾ ਗੱਡੇ ਕੋਲੋਂ ਲੈਂਦੇ ਨੇ, ਇੱਕ ਪੈਸਾ ਖੋਤੇ ਵਾਲੇ ਕੋਲੋਂ ਲੈਂਦੇ ਨੇ, ਕਿਉਂਕਿ ਜਦੋਂ ਸਮਾਨ ਢੋਇਆ ਜਾਂਦਾ ਸੀ ਤਾਂ ਖੋਤਿਆਂ ਤੇ ਜਾਂ ਗੱਡਿਆਂ ਤੇ ਢੋਇਆ ਜਾਂਦਾ ਸੀ, ਟਰੱਕ ਤਾਂ ਨਹੀਂ ਸਾਨੂੰ ਦੋ, ਤੇ ਇਹਨਾਂ ਦੇ ਕੋਲੋਂ ਪੈਸੇ ਲੈਣੇ ਸ਼ੁਰੂ ਕਰ ਦਿੱਤੇ। ਹੁਣ ਉਹ ਗੱਲ ਜਦੋਂ ਥੋੜਾ ਚਿਰ ਇਸ ਤਰ੍ਹਾਂ ਹੋਈ ਤੇ ਉਹ ਬੋਤਾ ਸਿੰਘ ਤੇ ਗਰਜਾ ਸਿੰਘ ਨੇ ਸਲਾਹ ਕੀਤੀ ਵੀ ਸੱਜਣਾ ਇਹਨਾਂ ਲੋਕਾਂ ਕੋਲੋਂ ਪੈਸੇ ਲੈਣਾ ਤਾਂ ਸਾਡਾ ਮਕਸਦ ਨਹੀਂ ਸੀ, ਇਹ ਤਾਂ ਸਾਡਾ ਮਕਸਦ ਨਹੀਂ ਵੀ ਅਸੀਂ ਇਹਨਾਂ ਕੋਲ ਪੈਸੇ ਗੁਰਾਈਏ। ਸਾਡਾ ਮਕਸਦ ਤੇ ਇਹ ਵੀ ਅਸੀਂ ਇੱਕ ਖਾਲਸੇ ਦਾ ਸੁਨੇਹਾ ਦਈਏ, ਖਾਲਸੇ ਨੂੰ ਮਾਰਨ ਵਾਲਿਓ ਤੁਸੀਂ ਤੇ ਭਾਵੇਂ ਮਰ ਜਾਓਗੇ ਪਰ ਖਾਲਸਾ ਨਹੀਂ ਮਰੇਗਾ ਜਿੰਨਾ ਚਿਰ ਗੁਰੂ ਦਾ ਹੈ। ਸੁਨੇਹਾ ਤੇ ਆ ਦੇਣਾ ਸੀ, ਸਾਡਾ ਤੇ ਮਕਸਦ ਹੀ ਨਹੀਂ ਪੈਸੇ ਲੈਣਾ। ਫਿਰ ਉਹਨਾਂ ਇੱਕ ਚਿੱਠੀ ਲਿਖੀ, ਔਰ ਯਾਦ ਰੱਖੋ ਜੇ ਚਿੱਠੀ ਦੇ ਬੋਲ ਪੰਥ ਪ੍ਰਕਾਸ਼ ਦੇ ਨੇ, ਇਹ ਚਿੱਠੀ ਦੇ ਬੋਲ ਸੁੱਖਾ ਬੋਤਾ ਸਿੰਘ ਦੇ ਆਪਣੇ ਲਿਖੇ ਹੋਏ ਨਹੀਂ, ਇਹ ਕਿਸੇ ਸ਼ਾਇਰ ਦੇ ਮਗਰੋਂ ਲਿਖੇ ਹੋਏ ਨੇ। ਕਈ ਗੱਲਾਂ ਅਜਿਹੀਆਂ ਨੇ ਜਿਹੜੀਆਂ ਬਹੁਤ ਵਿਚਾਰਨਯੋਗ ਨੇ। ਉਹਨੇ ਇੱਕ ਚਿੱਠੀ ਲਿਖੀ ਜ਼ਕਰੀਆ ਖਾਨ ਨੂੰ, ਚਿੱਠੀ ਲਿਖੇ ਸਿੰਘ ਬੋਤਾ ਹੱਥ ਵਿੱਚ ਸੋਟਾ। ਇਹ ਵੀ ਦੱਸ ਦਿੱਤਾ ਵੀ ਸਾਡੇ ਕੋਲ ਅੱਜ ਕੋਈ ਬਹੁਤੇ ਹਥਿਆਰ ਨਹੀਂ ਹੈ। ਚਿੱਠੀ ਲਿਖੇ ਸਿੰਘ ਬੋਤਾ ਹੱਥ ਵਿੱਚ ਸੋਟਾ, ਵਿੱਚ ਰਾਹ ਖਲੋਤਾ, ਪੈਸਾ ਲਾਇਆ ਆਨਾ ਲਾਇਆ ਗੱਡੇ ਨੂੰ, ਪੈਸਾ ਲਾਇਆ ਖੋਤਾ। ਕਹਿਣ ਲੱਗੇ ਉਹਨੂੰ ਜਾ ਕੇ ਕਹਿਣਾ ਵੀ ਜ਼ਕਰੀਆ ਖਾਨ ਨੂੰ, ਇਉਂ ਆਖੀ ਭਾਬੋ ਖਾਨੋ ਨੂੰ, ਚਿੱਠੀ ਲਿਖੇ ਸਿੰਘ ਬੋਤਾ। ਕਹਿਣ ਲੱਗੇ ਜਾ ਕੇ ਉਹਨੂੰ ਇਹ ਗੱਲ ਕਮੀ, ਕਿਸੇ ਇੱਕ ਰਾਹਗੀਰ ਨੂੰ ਪਕੜ ਕੇ ਉਹਨੂੰ ਬਚਨ ਆਖਿਆ ਵੀ ਸੱਜਣਾ ਤੇਰਾ ਛੁਟਕਾਰਾ ਤਾਂ ਹੋ ਸਕਦਾ, ਤੂੰ ਚਿੱਠੀ ਪਚਾ ਕੇ ਆਈ। ਇਹ ਗੱਲ ਮੈਂ ਹੋਰ ਬੇਨਤੀ ਕਰਦੀ ਹਾਂ, ਯਾਦ ਰੱਖਿਓ ਜੇ ਚਿੱਠੀ ਲੈ ਕੇ ਜਾਣ ਵਾਲਾ ਜੇ ਉਹਦੀ ਸਿੱਖੀ ਨਾਲ ਨਫ਼ਰਤ ਹੁੰਦੀ ਤੇ ਉਹ ਰਸਤੇ ਵਿੱਚ ਹੀ ਪਾੜ ਕੇ ਸੁੱਟ ਜਾਂਦਾ, ਕਿਸੇ ਨੂੰ ਕੀ ਪਤਾ ਲੱਗਣਾ ਸੀ। ਲੇਕਿਨ ਲੋਕ ਦਿਲੋਂ ਸਿੱਖੀ ਨਾਲ ਪਿਆਰ ਕਰਦੇ ਸਨ। ਇਹ ਅੱਗੇ ਜਾ ਕੇ ਅਹਿਮ ਸ਼ਬਦਾਲੀ ਵੇਲੇ ਮੈਂ ਤੁਹਾਡੇ ਨਾਲ ਸਾਂਝ ਪਾਵਾਂਗਾ ਵੀ ਲੋਕ ਭਾਵੇਂ ਡਰਦੇ ਸਨ ਪਰ ਸਿੱਖੀ ਨਾਲ ਪਿਆਰ ਕਿੰਨਾ ਕਰਦੇ ਸਨ। ਗੱਲ ਵੱਖਰੀ।
ਉਦੋਂ ਚਿੱਠੀ ਲੈ ਕੇ ਚਲੇ ਗਏ, ਚਿੱਠੀ ਲਿਜਾ ਕੇ ਉਹਨਾਂ ਨੇ ਤੇ ਸਰਕਾਰੀ ਦਰਬਾਰੇ ਜ਼ਕਰੀਆ ਖਾਨ ਦੇ ਕੋਲ ਪਹੁੰਚਾਈ। ਜ਼ਕਰੀਆ ਖਾਨ ਆਖੀ ਭਾਬੋ ਖਾਨੋ ਨੂੰ, ਭਾਬੀ ਖਾਨੋ ਨੂੰ, ਤੇ ਉਹਨੇ ਜਦੋਂ ਬਚਨ ਪੜੇ ਉਹਦੇ ਅੱਗ ਲੱਗ ਗਈ ਵੀ ਮੈਂ ਸੋਚੀ ਬੈਠਾ ਸਿੱਖ ਖਤਮ ਹੋ ਗਏ, ਸਿੱਖ ਇੱਥੇ ਖਾਲਸਾ ਰਾਜ ਪੈਦਾ ਕਰੀ ਬੈਠੇ ਨੇ, ਸਿੱਖ ਕਹਿ ਰਹੇ ਨੇ ਖਾਲਸਿਆਂ ਦਾ ਰਾਜ ਹੋ ਗਿਆ ਤੇ ਇੰਨਾ ਇੰਨਾ ਅਸੀਂ ਟੈਕਸ ਲੈ ਰਹੇ ਹਾਂ, ਇਹ ਖਾਲਸੇ ਦਾ ਟੈਕਸ ਹੈ। ਉਹਦੇ ਅੱਗ ਲੱਗੀ ਤੇ ਉਹਨੇ ਉਸੇ ਵੇਲੇ ਜਲਾਲੂਦੀਨ ਨਾਂ ਦੇ ਬੰਦੇ ਦੇ ਅਧੀਨ ਕਰਕੇ 100 ਬੰਦੇ ਦੀ ਫੌਜ ਭੇਜੀ। ਦੋ ਬੰਦਿਆਂ ਦੀ ਖਾਤਰ ਦੇਖੋ ਮੈਂ ਵਾਰ ਵਾਰ ਬੇਨਤੀ ਕਰਨਾ ਹੁੰਦਾ ਵਾ, ਜਦੋਂ ਵੀ ਕਦੇ ਇਹਨਾਂ ਨੇ ਜੰਗ ਲੜਿਆ ਅਸਾਵਾਂ ਜੰਗ ਲੜਿਆ, ਸਿਰਫ ਦੋ ਬੰਦੇ ਨੇ ਤੇ ਬੰਦਾ 100 ਚੜ ਕੇ ਆ ਰਿਹਾ, ਔਰ ਉਹਨਾਂ ਕੋਲ ਵਕਤ ਦੇ ਹਾਕਮ ਦੇ ਕੋਲ ਹੋਣ ਕਰਕੇ ਹਥਿਆਰ ਸਾਰਾ ਕੁਝ ਅਸਲਾ ਹੈ, ਪਰ ਇਹਨਾਂ ਕੋਲ ਸੋਟੇ ਹੀ ਨੇ ਕੱਲੇ, ਔਰ ਉਹਨਾਂ ਬਕਾਇਦਾ ਚਿੱਠੀ ਚ ਲਿਖਿਆ ਵੀ ਸਾਡੇ ਕੋਲ ਸੋਟੇ ਹੀ ਨੇ। ਫਿਰ ਵੀ 100 ਬੰਦਾ ਚੜ ਕੇ ਆਇਆ ਤੇ ਉਹ ਆ ਕੇ ਆਖਿਰ ਲਲਕਾਰਦੇ ਨੇ। ਜਦੋਂ ਲਲਕਾਰਦੇ ਨੇ ਉਸੇ ਵੇਲੇ ਬੋਤਾ ਸਿੰਘ ਤੇ ਗਰਜਾ ਸਿੰਘ ਨੇ ਇੱਕ ਆਵਾਜ਼ ਮਾਰੀ, ਕਹਿਣ ਲੱਗੇ ਉਹ ਸੱਜਣਾ ਇੱਕ ਕੰਮ ਕਰੀ, ਸਾਨੂੰ ਇਵੇਂ ਨਾ ਮਾਰੀ, ਜਿਵੇਂ ਤੂੰ ਮਾਰਨ ਲੱਗੇ ਸਾਨੂੰ ਇਵੇਂ ਨਾ ਮਾਰੀ, ਤੂੰ ਇਉਂ ਕਰ ਅਸੀਂ 2 ਜਣੇ ਆ, ਅਸੀਂ ਕੇਵਲ 2 ਜਣੇ ਪਿੱਠਾਂ ਚੋਲੀ ਖੜੇ ਨੇ, ਉਹ ਅਸੀਂ ਕੇਵਲ 2 ਜਣੇ ਆ, ਤੂੰ ਇਉਂ ਕਰ ਅਸੀਂ 2 ਜਣਿਆਂ ਦੇ ਮੁਕਾਬਲੇ ਵਿੱਚ ਤੂੰ ਆਪਣੇ 5-5 ਭੇਜ, ਇਉਂ ਨਾ ਕਰ ਸਾਰਿਆਂ ਨੂੰ ਨਾ ਭੇਜ, 5-5 ਨੂੰ ਭੇਜ। ਜਲਾਲੂਦੀਨ ਨੂੰ ਬੜਾ ਹੰਕਾਰ ਸੀ ਵੀ 2 ਬੰਦਿਆਂ ਦੀ ਖਾਤਰ ਮੈਂ 10 ਭੇਜਣ ਲੱਗਾ। ਉਹਨੇ ਜਿਹੜੇ 96 ਜਵਾਨ ਸਨ, 94 ਜਵਾਨ ਸਨ, ਹਰੇਕ ਤਰੀਕੇ ਨਾਲ ਉਹਨਾਂ ਤੇ ਮਾਣ ਸੀ, ਉਹਨੇ ਉਹ 94 10 ਜਵਾਨ ਕੱਢੇ, 10 ਬੋਤਾ ਸਿੰਘ ਦੇ ਵੱਲ, 10 ਗਰਜਾ ਸਿੰਘ ਦੇ ਵੱਲ ਭੇਜੇ। ਉਹਨਾਂ 10 ਜਣਿਆਂ ਦੇ ਸਾਹਮਣੇ ਦੋਵੇਂ ਜਣੇ ਗੁਰੂ ਕੇ ਸਿੱਖਾਂ ਨੇ, ਜਿਹਨੂੰ ਗੁਰੂ ਨੂੰ ਯਾਦ ਕਰਕੇ ਇੱਕ ਵਾਰੀ ਸੋਟਾ ਮਾਰ ਦਿੰਦੇ ਨਾ ਦੁਬਾਰੇ ਉੱਠਣ ਜੋਗਾ ਨਹੀਂ ਛੱਡਦੇ। ਉਹ ਜਦੋਂ 10 ਦੇ 10 ਮਰ ਗਏ, ਜਲਾਲੂਦੀਨ ਕਹਿਣ ਲੱਗਿਆ ਵੀ ਇਵੇਂ ਨਹੀਂ ਹੋ ਸਕਦਾ, ਕਹਿਣ ਲੱਗਿਆ ਮੈਂ ਤੁਹਾਡੀ 1 ਦੇ ਮੁਕਾਬਲੇ ਚ 10 ਭੇਜਾਂਗਾ। ਉਹਨਾਂ ਆਖਿਆ ਚਲੋ 10 ਨੂੰ ਭੇਜ ਦੇ, ਹੁਣ ਤੁਸੀਂ ਆਪ ਹਿਸਾਬ ਲਾ ਲਓ ਵੀ ਕਿੰਨੇ ਕੁ ਸਿੱਖ ਚੜ੍ਹਦੀ ਕਲਾ ਚ ਹੋਣਗੇ। ਹਾਲਾਂਕਿ ਵਿਚਾਰੀਆਂ ਨੂੰ ਦਰਖਤਾਂ ਦੇ ਪੱਤੇ ਖਾਣ ਨੂੰ ਮਿਲਦੇ ਨੇ, ਹਾਲਾਂਕਿ ਵਿਚਾਰੀਆਂ ਨੂੰ ਦਰਖਤਾਂ ਦੀਆਂ ਛਿੱਲੜਾਂ ਖਾਣ ਨੂੰ ਮਿਲਦੀਆਂ ਨੇ, ਸਾਡੇ ਵਰਗੇ 36 ਪਦਾਰਥ ਮਨ ਭਾਉਂਦੇ ਨਹੀਂ ਸਨ ਮਿਲਦੇ। ਅੱਜ ਤੇ ਆਪਾਂ ਨਖਰੇ ਕਰਦੇ ਹਾਂ ਵੀ ਆਹ ਨਹੀਂ ਖਾਣਾ ਉਹ ਨਹੀਂ ਖਾਣਾ, ਇਹ ਉਹਨਾਂ ਨੂੰ ਕੁਛ ਨਹੀਂ ਸੀ ਮਿਲਦੀਆਂ ਵਿਚਾਰਿਆਂ ਨੂੰ। ਕਈ ਕਈ ਦਿਨ ਕੜਾ ਪ੍ਰਸ਼ਾਦ ਦਾ ਮੂੰਹ ਦੇਖਿਆ ਲੰਘ ਜਾਂਦੇ ਸਨ, ਤਰਸਦਾ ਸੀ ਗੁਰੂ ਕਾ ਸਿੱਖ। ਤਾਂ ਹੀ ਤਾਂ ਦਸਮ ਪਾਤਸ਼ਾਹ ਦੇ ਵੇਲੇ ਇੱਕ ਗੱਡਿਆਂ ਦਾ ਵਪਾਰੀ ਰਸਤੇ ਵਿੱਚੋਂ ਆਉਂਦਾ ਆਉਂਦਾ ਇੱਕ ਕਿਣਕਾ ਪ੍ਰਸ਼ਾਦ ਦਾ ਮੂੰਹ ਨੂੰ ਲਾ ਕੇ ਚਲਾ ਗਿਆ ਸੀ, ਉਹ ਪ੍ਰਸ਼ਾਦ ਨੂੰ ਵੀ ਤਰਸਦੇ ਸਨ ਗੁਰੂ ਕੇ ਸਿੱਖ, ਨਹੀਂ ਮਿਲਦਾ ਸੀ ਅੱਜ ਵਾਂਗੂ। ਤੇ ਉਸ ਵੇਲੇ ਜਦੋਂ ਉਹਨਾਂ 10-10 ਭੇਜੇ ਤੇ ਗੁਰੂ ਕੇ ਸਿੱਖਾਂ ਨੇ 10-10 ਨੂੰ ਰੜ ਕੇ ਰੱਖ ਦਿੱਤਾ, 10-2-30 ਲਾਸ਼ਾਂ ਉਹਨਾਂ ਦੇ ਆਲੇ ਦੁਆਲੇ ਪਈਆਂ ਨੇ। ਤੇ ਜਦੋਂ ਇਹ ਗੱਲ ਜਲਾਲੂਦੀਨ ਨੇ ਦੇਖੀ, ਉਹਨੇ ਮਨ ਵਿੱਚ ਵਿਚਾਰ ਬਣਾਈ ਵੀ ਜੇ ਮੈਂ ਇਵੇਂ ਭੇਜਦਾ ਰਿਹਾ ਮੈਂ ਕੀ ਮੂੰਹ ਦਿਖਾ ਕੇ ਆਵਾਂਗਾ ਵੀ ਤੁਹਾਡੇ 2 ਬੰਦਿਆਂ ਨੇ, 2 ਸਿੱਖਾਂ ਨੇ ਮੇਰੇ 100 ਬੰਦੇ ਮਾਰਤੇ, ਮੈਂ ਕੀ ਮੂੰਹ ਦਿਖਾਵਾਂਗਾ। ਉਹਨੇ ਇੱਕੋ ਵਾਰੀ ਜਿਹੜੇ ਬਾਕੀ 70 ਬੱਚੇ ਸਨ ਉਹਨਾਂ ਨੂੰ ਭੇਜ ਦਿੱਤਾ ਵੀ ਹੱਲਾ ਕਰੋ। ਹੁਣ ਉਹਨਾਂ 70 ਨੇ ਜਦੋਂ ਹੱਲਾ ਕੀਤਾ, ਕਿਧਰੇ ਗੁਰੂ ਕੇ ਸਿੱਖਾਂ ਦੇ ਨੇਜੇ ਵੱਜੇ, ਕਿਧਰੇ ਤੀਰ ਵੱਜੇ, ਕਿਧਰੇ ਤਲਵਾਰਾਂ ਵੱਜੀਆਂ, ਪਰ ਲੇਕਿਨ ਚੇਤਾ ਰੱਖਿਓ ਉਹਨਾਂ ਦਾ ਸੋਟਾ ਉਹ ਆਖਰੀ ਦਮ ਤੱਕ ਚੱਲਦਾ ਰਿਹਾ ਜਦੋਂ ਤੱਕ ਸਾਹ ਵਿੱਚ ਸਾਹ ਸੀ। ਦੋਵੇਂ ਜਣੇ 27 ਜੁਲਾਈ 1739 ਨੂੰ ਨੂਰਦੀਨ ਦੀ ਸਰਾਂ ਤੋਂ 1.5 ਕਿਲੋਮੀਟਰ ਲਾਗੇ, ਇਹ ਤਰਨ ਤਾਰਨ ਸਾਹਿਬ ਦੇ ਲਾਗੇ ਆ, ਉਸ ਵੇਲੇ ਇਹ ਜਰਨੈਲੀ ਸੜਕ ਹੋਇਆ ਕਰਦੀ ਸੀ, ਵਕਤ ਮਿਲਿਆ ਤੁਸੀਂ ਆਪਣੇ ਬੱਚਿਆਂ ਨੂੰ ਦਿਖਾ ਕੇ ਲੈ ਕੇ ਆਇਓ, ਉਹਨਾਂ ਵਿੱਚ ਨਿੱਘ ਪੈਦਾ ਹੋਵੇ, ਕਿਉਂਕਿ ਜਿਹੜੇ ਸੂਰਮਿਆਂ ਦੇ ਖੂਨ ਵਿੱਚ ਨਿੱਘ ਪੈਦਾ ਹੋਇਆ ਕਰਦਾ ਉਹ ਇਤਿਹਾਸ ਵਿੱਚ ਹੋਇਆ ਕਰਦਾ। ਉਹਨਾਂ ਨੂੰ ਅੱਜ ਪਤਾ ਲੱਗੇਗਾ ਮਾਣ ਮੱਤਿਆਂ ਨੂੰ, ਜਿਹੜੇ ਅੱਜ ਨਸ਼ਿਆਂ ਵਿੱਚ ਡੁੱਬਦਾ ਜਾ ਰਿਹਾ ਪੰਜਾਬ, ਜੇ ਕਿਤੇ ਉਹਨਾਂ ਨੂੰ ਤੁਸੀਂ ਇਹਨਾਂ ਸੂਰ ਵੀਰਾਂ ਦੀਆਂ ਗਾਥਾਵਾਂ ਸੁਣਾਓ, ਮੈਨੂੰ ਪੂਰਨ ਆਸਾ ਹੈ ਉਹ ਆਪਣੇ ਆਪੇ ਨੂੰ ਸੰਭਾਲਣਗੇ, ਉਹ ਨਸ਼ਿਆਂ ਦੇ ਵਪਾਰੀ ਮੁੜ ਕੇ ਉਹ ਗੁਰੂ ਕੇ ਸਿੱਖ ਸਜਣ ਲਈ ਤਿਆਰ ਹੋ ਜਾਣਗੇ। ਅੱਗੇ ਗੱਲ ਤੋਰਾਂ, ਜ਼ਕਰੀਆ ਖਾਨ ਨੂੰ ਇਹ ਗੱਲ ਪਤਾ ਲੱਗੀ ਭਈ ਇਹਨੇ ਉਹ 2 ਸਿੱਖ ਆਏ ਨੇ ਹਜੇ, ਉਹਨਾਂ ਦੋਨਾਂ ਲਈ ਤਰਥੱਲੀ ਮਚਾ ਦਿੱਤੀ ਵੀ ਜੇ ਕਿਤੇ ਜੰਗਲਾਂ ਵਿੱਚੋਂ ਨਿਕਲ ਕੇ ਸਾਰੇ ਆ ਗਏ ਤੇਰਾ ਰਾਜ ਨਹੀਂ ਰਹਿਣ ਦੇਣਗੇ। ਜ਼ਕਰੀਆ ਖਾਨ ਨੇ ਹੋਰ ਸਖਤੀ ਕਰ ਦਿੱਤੀ, ਹੋਰ ਜ਼ਿਆਦਾ ਸਖਤੀ ਕਰ ਦਿੱਤੀ, ਇੱਥੋਂ ਤੱਕ ਉਹਨੇ ਪ੍ਰਬੰਧ ਕਰ ਲਿਆ ਵੀ ਜਿਹੜੇ ਚੋਰੀ ਛੁਪੇ ਇਸ਼ਨਾਨ ਕਰਕੇ ਜਾਂਦੇ ਨੇ ਮੈਂ ਇਹਨੂੰ ਵੀ ਬੰਦ ਕਰਵਾਵਾਂ, ਮੈਂ ਇਹਨੂੰ ਵੀ ਬੰਦ ਕਰਵਾਵਾਂ। ਉਹਨੇ ਮੰਡਿਆਲੀ ਪਿੰਡ ਦਾ, ਮੰਡਿਆਲੀ ਨਗਰ ਵੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੈ, ਉਹਦੇ ਬਿਲਕੁਲ ਲਾਗੇ ਹੈ, ਅੰਮ੍ਰਿਤਸਰ ਸਾਹਿਬ ਦੇ ਨਗਰ ਦੇ ਇਲਾਕੇ ਦਾ ਨਗਰ ਹੈ, ਇੱਥੋਂ ਦਾ ਇੱਕ ਮੀਰ ਉੱਲ ਜਾਂ ਜਿਹਨੂੰ ਆਪਾਂ ਛੋਟੇ ਸ਼ਬਦਾਂ ਵਿੱਚ ਕਹਿੰਦੇ ਮੱਸਾ ਰੰਗੜ,
ਉਹ ਮੱਸੇ ਰੰਗੜ ਨੂੰ ਇਸ ਇਲਾਕੇ ਦਾ ਉਹਨਾਂ ਨੇ ਮੁਖੀਆ ਥਾਪਿਆ ਤੇ ਇੱਥੋਂ ਤੱਕ ਉਹਨੂੰ ਬਚਨ ਕਹੇ ਵੀ ਜਿਵੇਂ ਕਿਵੇਂ ਹੋ ਸਕਦਾ ਤੂੰ ਇਸ ਦਰਬਾਰ ਸਾਹਿਬ ਵਿੱਚੋਂ ਸਿੱਖ ਦਾ ਆਉਣਾ ਬੰਦ ਕਰ। ਉਦੋਂ ਯਾਦ ਰੱਖਣ ਯੋਗ ਬਾਤ ਹੈ, ਖਾਨ ਬਹਾਦਰ ਜ਼ਕਰੀਏ ਸ੍ਰੀ ਸਤਿਗੁਰ ਕੋ ਤਾਲ ਭਰਿਓ ਮਿੱਟੀ ਕੇ ਸਾਥ ਲਿੱਦ ਚੰਮ ਹੱਡ ਨਾਲ। ਉਦੋਂ ਦਰਬਾਰ ਸਾਹਿਬ ਦਾ ਸਰੋਵਰ ਸੀ ਜਿਹੜਾ, ਉਹ ਜ਼ਾਲਮ ਬੰਦੇ ਨੇ ਉਹਨੇ ਆਪਣੇ ਵੱਲੋਂ ਕੋਸ਼ਿਸ਼ ਕਰਕੇ ਮਿੱਟੀ ਦੇ ਨਾਲ ਹੱਡਾਂ ਦੇ ਨਾਲ ਚੰਮ ਦੇ ਨਾਲ ਤੇ ਜੋ ਕੁਝ ਉਹਨੂੰ ਮਿਲ ਸਕਿਆ ਉਹਨੇ ਉੱਥੋਂ ਸਾਰਾ ਕੁਝ ਪਾ ਕੇ ਉਹ ਸਰੋਵਰ ਜਿਹੜਾ ਸੀ ਚਾਰੇ ਪਾਸੇ ਤੋਂ ਭਰ ਦਿੱਤਾ ਗਿਆ। ਇੱਕ ਸਿਰਫ ਅੰਦਰ ਦਰਬਾਰ ਸਾਹਿਬ ਦੀ ਇਮਾਰਤ ਰਹਿ ਗਈ। ਉਸ ਇਮਾਰਤ ਦੇ ਵਿੱਚ ਮੱਸਾ ਰੰਗੜ ਦੀ ਵਾਰੀ ਆਈ। ਮੱਸਾ ਰੰਗੜ ਨੇ ਵਿਉਂਤ ਬਣਾ ਲਈ ਵੀ ਕਿੰਨਾ ਚੰਗਾ ਹੋਵੇ ਜੇ ਮੈਂ ਆਪਣਾ ਆਪਾ ਹੀ ਦਰਬਾਰ ਸਾਹਿਬ ਚ ਲੈ ਜਾ। ਉਹ ਦਰਬਾਰ ਸਾਹਿਬ ਵਿੱਚ ਹੀ ਜਾ ਕੇ ਪਲੰਘਾ ਡਾ ਕੇ ਬੈਠ ਗਿਆ। ਹੁਣ ਕੁਝ ਸਮਾਂ ਸਿੱਖਾਂ ਨੂੰ ਨਾ ਪਤਾ ਲੱਗ ਸਕਿਆ ਕਿਉਂਕਿ ਹਰਿਮੰਦਰ ਸਾਹਿਬ ਨਹੀਂ ਆਏ। ਅਚਾਨਕ ਇੱਕ ਗੁਰੂ ਕਾ ਪਿਆਰਾ ਸਿੱਖ ਭਾਈ ਬੁਲਾਕਾ ਸਿੰਘ, ਇਹਦਾ ਪਿਛੋਕੜ ਕੀ ਮੈਨੂੰ ਨਹੀਂ ਲੱਭ ਸਕਿਆ ਬਹੁਤਾ। ਇਹ ਭਾਈ ਬੁਲਾਕਾ ਸਿੰਘ ਇਹ ਗੁਰੂ ਚਰਨਾਂ ਦੇ ਦਰਸ਼ਨ ਕਰਨ ਵਾਸਤੇ ਆਇਆ, ਲੇਕਿਨ ਇਹਨੇ ਉੱਥੇ ਆ ਕੇ ਜੋ ਕੁਝ ਵੇਖਿਆ ਪਤਾ ਨਹੀਂ ਰੱਬ ਜਾਣੇ ਇਹਨੇ ਆਪਣੇ ਦਿਲ ਵਿੱਚ ਉਦੋਂ ਕਿਵੇਂ ਡੱਕਿਆ ਹੋਵੇਗਾ। ਗੁਰੂ ਦੇ ਦਰਬਾਰ ਦੀ ਇਸ ਤਰ੍ਹਾਂ ਦੀ ਦਸ਼ਾ ਵੇਖ ਕੇ ਇਹਨੇ ਫਿਰ ਮੁੜ ਕੇ ਘਰ ਜਾਣਾ ਪਸੰਦ ਨਹੀਂ ਕੀਤਾ। ਇਹ ਉੱਥੋਂ ਹੀ ਸਿੱਧਾ ਜਿਵੇਂ ਕਿਵੇਂ ਸਿੱਖਾਂ ਦੀ ਸੂਹ ਮਿਲੀ ਉੱਥੇ ਪਹੁੰਚ ਕੇ ਬੀਕਾਨੇਰ ਦੀ ਧਰਤੀ ਦੇ ਉੱਤੇ ਇੱਥੇ ਬੁੱਢਾ ਸਿੰਘ ਦਾ ਇੱਕ ਜਥਾ ਰਹਿੰਦਾ ਤੇ ਇਹ ਇੱਥੇ ਪਹੁੰਚ ਗਿਆ। ਇੱਥੇ ਪਹੁੰਚ ਕੇ ਆਉਂਦਿਆਂ ਸਾਰ ਗੁਰੂ ਕੇ ਸਿੱਖਾਂ ਨੇ ਸਭ ਤੋਂ ਪਹਿਲਾਂ ਜਲ ਪਾਣੀ ਪੁੱਛਿਆ, ਪਰ ਇਹ ਬੁਲਾਕਾ ਸਿੰਘ ਨੇ ਆਖਿਆ ਵੀ ਮੈਂ ਅਜੇ ਜਲ ਪਾਣੀ ਨਹੀਂ ਛਕਣਾ। ਦੂਜੀ ਦਾਸ ਨੇ ਪਿੱਛੇ ਵੀ ਅਰਜ਼ ਕੀਤੀ ਸੀ, ਉਹਨੂੰ ਗੁਰੂ ਕੇ ਸਿੱਖ ਕਦੇ ਆਪਣੇ ਘਰ ਬਾਰ ਬਾਰੇ, ਕਦੇ ਆਪਣੀਆਂ ਜ਼ਮੀਨਾਂ ਜਾਇਦਾਦਾਂ ਬਾਰੇ, ਕਦੇ ਫਸਲ ਵਾੜੀਆਂ ਵਾਸਤੇ, ਇਹਨਾਂ ਵਾਸਤੇ ਕਦੇ ਨਹੀਂ ਸਨ ਪੁੱਛਦੇ। ਪੁੱਛਦੇ ਸਨ ਗੁਰੂ ਕੇ ਸਿੱਖ ਉਦੋਂ ਇੱਕੋ ਹੀ ਗੱਲ ਪੁੱਛਦੇ ਸਨ ਵੀ ਗੁਰੂ ਧਾਮਾਂ ਦਾ ਕੀ ਹਾਲ ਹੈ, ਗੁਰਦੁਆਰਿਆਂ ਦਾ ਕੀ ਹਾਲ ਹੈ। ਇਹਨਾਂ ਨੇ ਪੁੱਛਿਆ ਵੀ ਗੁਰਧਾਮਾਂ ਦਾ ਕੀ ਹਾਲ ਹੈ। ਬੁਲਾਕਾ ਸਿੰਘ ਦੀਆਂ ਅੱਖਾਂ ਵਿੱਚ ਰੋਕਦੇ ਹੋਇਆ ਵੀ ਪਾਣੀ ਆ ਗਿਆ, ਰੋਕਿਆ ਉਹਨੇ ਬਥੇਰਾ ਪਰ ਪਾਣੀ ਆ ਗਿਆ। ਬੁਲਾਕਾ ਸਿੰਘ ਦੀ ਹਾਲਤ ਵੇਖ ਕੇ ਗੁਰੂ ਕੇ ਸਿੱਖਾਂ ਦੇ ਹਿਰਦੇ ਬਲੁੰਦਰੇ ਗਏ। ਉਹਨਾਂ ਆਖਿਆ ਬੁਲਾਕਾ ਸਿੰਘ ਜਲ ਦੀ ਸੱਜਣਾ ਕੀ ਗੱਲ ਹੈ। ਕਹਿਣ ਲੱਗੇ ਭਲਿਆ ਜਿਹੜੀ ਗੱਲ ਮੈਂ ਦੱਸਣ ਲੱਗਾ ਤੁਸੀਂ ਜਿਗਰੇ ਨਾਲ ਸੁਣਿਓ, ਜੇ ਸਿੱਖ ਕਦੇ ਉਸ ਅੱਖ ਨਾਲ ਵੇਖਣਾ ਹੀ ਨਹੀਂ ਚਾਹੁੰਦਾ ਜਿਹੜੇ ਹਾਲਾਤ ਮੈਂ ਤੁਹਾਨੂੰ ਦੱਸਣ ਲੱਗਾ। ਕਹਿਣ ਲੱਗੇ ਦੱਸੋ। ਕਹਿਣ ਲੱਗੇ ਜਿੱਥੇ ਤੁਹਾਡੇ ਗੁਰੂ ਦਾ ਤਖ਼ਤ ਰਹਿੰਦਾ ਸੀ ਨਾ ਉੱਥੇ ਪਾਪੀ ਮੱਸੇ ਰੰਗੜ ਦਾ ਪਲੰਘਾ ਡਾਇਆ ਹੋਇਆ ਹੈ। ਜਿੱਥੇ ਤੁਸੀਂ ਗੁਰੂ ਦਾ ਚੌਰ ਰੱਖਦੇ ਸੀ ਉੱਥੇ ਉਸ ਪਾਪੀ ਨੇ ਹੁੱਕਾ ਰੱਖਿਆ ਹੋਇਆ। ਜੇ ਜਿੱਥੇ ਬੈਠ ਕੇ ਗੁਰੂ ਕੇ ਕੀਰਤਨੀਏ ਕੀਰਤਨ ਕਰਦੇ ਸਨ ਉੱਥੇ ਉਹਦੇ ਦਰਬਾਰ ਵਿੱਚ ਵੇਸ਼ਵਾ ਦਾ ਨਾਂ ਚੁੰਦਾ ਤੇ ਉਹ ਪਾਨ ਖਾਂਦਾ ਜਿਵੇਂ ਉਹਦਾ ਜੀ ਕਰਦਾ ਉਵੇਂ ਉਹ ਥੁੱਕਾਂ ਸੁੱਟਦਾ। ਉੱਥੇ ਸ਼ਰਾਬ ਤੇ ਕਬਾਬ ਦੋਵੇਂ ਉੱਡਦੇ ਨੇ। ਗਿਆਨੀ ਗਿਆਨ ਸਿੰਘ ਨੇ ਪੰਥ ਪ੍ਰਕਾਸ਼ ਵਿੱਚ ਬੋਲ ਲਿਖੇ ਨੇ, ਮੈਂ ਉਹੀਓ ਤੁਹਾਡੇ ਨਾਲ ਸਾਂਝੇ ਕਰਨ ਲੱਗਾ। ਮੱਸਾ ਨਾਮ ਰੰਗੜ ਕੋ ਗੁਰੂ ਕੇ ਹਰ ਮੰਦਿਰ ਮੈਂ ਬੈਠਿਓ ਸੋ ਪਲੰਘ ਪੈ ਨਿਜ ਸਭਾ ਕੋ ਲਗਾਏ ਹੈ। ਕਹਿਣ ਲੱਗੇ ਮੱਸਾ ਨਾਮੀ ਰੰਗੜ ਪਾਪੀ ਗੁਰੂ ਦੇ ਪਵਿੱਤਰ ਸਥਾਨ ਦੇ ਕੋਲ ਉਸ ਪਵਿੱਤਰ ਸਥਾਨ ਦੇ ਉੱਤੇ ਤੇ ਆਪਣਾ ਪਲੰਘਾ ਲਾ ਕੇ ਨਿਜ ਦੀ ਸਭਾ ਲਾ ਕੇ ਬੈਠਦਾ। ਨਿਜ ਮਤਲਬ ਆਪਣੀ। ਦਿਨ ਕੋ ਤੋ ਕੰਚਨੀ ਕੋ ਨਾਚ ਤੇ ਕੁਰਵਾਵੇ ਉਹ। ਕਹਿਣ ਲੱਗੇ ਜਦੋਂ ਦਿਨ ਹੁੰਦਾ ਤੇ ਸਾਰੀ ਦਿਹਾੜੀ ਉੱਥੇ ਮੈਂ ਸ਼ਬਦ ਵਰਤਣ ਲੱਗਿਆ, ਮੈਨੂੰ ਖਿਮਾ ਕਰ ਦਿਓ ਜੀ ਕਿਉਂਕਿ ਇਤਿਹਾਸਕ ਸ਼ਬਦ ਮੈਨੂੰ ਵਰਤਣਾ ਪੈਣਾ। ਦਿਨ ਵੇਲੇ ਉਹ ਕੰਜਰੀ ਦਾ ਨਾਚ ਕਰਵਾਉਂਦਾ, ਮੈਂ ਇੱਕੋ ਵਾਰੀ ਵਰਤਾਂਗਾ। ਇਹ ਪਾਪੀ ਉੱਥੇ ਪਾਪ ਕਰਨ ਲੱਗਿਆ। ਨਿਸ ਕੋ ਸੋਵੇ ਤੈ ਬੇਸਵਾ ਰਖਾਏ ਹੈ।
ਕਹਿਣ ਲੱਗੇ ਰਾਤ ਨੂੰ ਉਹ ਪਾਪੀ ਉੱਥੇ ਹੀ ਸੌਂਦਾ ਤੇ ਉੱਥੇ ਸੌਣ ਵਾਲੀਆਂ ਬੇਸ਼ਵਾਵਾਂ ਵੀ ਉੱਥੇ ਹੀ ਹੁੰਦੀਆਂ ਨੇ। ਊਟ ਤੇ ਸ਼ਰਾਬ ਤੇ ਕਬਾਬ ਸਭਾ ਤੁਰਕਨ ਮੈਂ, ਸ਼ਰਾਬ ਤੇ ਕਬਾਬ ਤੁਰਕਾਂ ਦੀ ਸਭਾ ਵਿੱਚ ਖੁੱਲੀ ਤਰ੍ਹਾਂ ਉੱਡਦੀ ਹੈ। ਕਹਿਣ ਲੱਗੇ ਇੱਥੇ ਹੀ ਬਸ ਨਹੀਂ, ਪੀਬਤ ਹੈ ਹੁੱਕਾ ਥੁੱਕੇ ਮਨ ਭਾਏ ਹੈ। ਕਹਿੰਦੇ ਉੱਥੇ ਹੁੱਕਾ ਪੀਂਦਾ ਬੈਠ ਕੇ ਉਹ ਪਾਪੀ ਤੇ ਉਹਦੇ ਜਿੱਥੇ ਉਹਦਾ ਜੀ ਕਰਦਾ ਪਾਨ ਖਾ ਖਾ ਕੇ ਥੁੱਕੇ ਮਨ ਭਾਏ ਹੈ, ਮਨ ਭਾਉਂਦੀਆਂ ਥਾਵਾਂ ਤੇ ਥੁੱਕਦਾ ਤੇ ਉਹਨੂੰ ਕੋਈ ਪਰਵਾਹ ਨਹੀਂ ਹੈ। ਜਦੋਂ ਤੱਕ ਗੱਲ ਨਹੀਂ ਸੀ ਦੱਸੀ ਉਦੋਂ ਤੱਕ ਕੇਵਲ ਭਾਈ ਬੁਲਾਕਾ ਸਿੰਘ ਦੀਆਂ ਖਗਲੀਆਂ ਸਨ। ਜਦੋਂ ਗੱਲ ਦੱਸੀ ਉਦੋਂ ਜਥੇ ਦਾ ਇੱਕ ਵੀ ਸਿੱਖ ਅਜਿਹਾ ਨਾ ਰਿਹਾ ਜਿਹਦੀਆਂ ਅੱਖਾਂ ਗਿੱਲੀਆਂ ਨਾ ਹੋਈਆਂ ਹੋਣ। ਸਤਿਗੁਰੂ, ਜਿਹੜਾ ਸਾਡੀ ਜਿੰਦ ਜਾਨ ਹੈ, ਜਿਹੜਾ ਹਰਿਮੰਦਰ ਸਾਹਿਬ ਸਾਡੀ ਜਿੰਦ ਜਾਨ ਹੈ। ਪ੍ਰੋਫੈਸਰ ਪੂਰਨ ਸਿੰਘ ਨੇ ਇੱਕ ਬਚਨ ਪੜ੍ਹਦੇ ਹੋ ਨਾ ਕਈ ਵਾਰੀ, ਉਹ ਕਹਿੰਦੇ ਸੱਜਣਾ ਜੇ ਕਿਤੇ ਤੇਰੇ ਅੰਦਰ ਸਿੱਖੀ ਦੀ ਖਿੱਚ ਪਵੇ ਨਾ ਤੂੰ ਭੱਜ ਕੇ ਹਰਿਮੰਦਰ ਸਾਹਿਬ ਜਾਈ, ਲੇਕਿਨ ਜਦੋਂ ਹਰਿਮੰਦਰ ਸਾਹਿਬ ਦੇ ਕੋਲ ਪਹੁੰਚ ਜਾਏਗਾ ਨਾ ਫਿਰ ਪੋਲੇ ਪੋਲੇ ਪੈਰ ਰੱਖ ਕੇ ਜਿੰਨਾ ਤੂੰ ਹੌਲੀ ਹੌਲੀ ਤੁਰ ਸਕੇ ਉਨਾ ਹੌਲੀ ਹੌਲੀ ਤੁਰੀ। ਉਹਨੂੰ ਪੁੱਛੀਏ ਪਿੱਛੋਂ ਤੁਸੀਂ ਕਹਿੰਦੇ ਹੋ ਵੀ ਸਾਹ ਬਿਨਾਂ ਲੰਮੀ ਤੂੰ ਭੱਜ ਕੇ ਜਾਈ, ਜਦੋਂ ਮੈਂ ਕੋਲ ਪਹੁੰਚ ਗਿਆ ਤੇ ਉੱਥੇ ਕਹਿੰਦੇ ਹੌਲੀ ਹੋ ਜਾਈ। ਉਹ ਕਹਿੰਦੇ ਸੱਜਣਾ ਪਿਛਲੇ ਰਾਤ ਜਿਹੜੇ ਨੇ ਉਹ ਆਮ ਰਸਤੇ ਨੇ, ਲੇਕਿਨ ਜਿਹੜਾ ਅੰਦਰ ਦਰਬਾਰ ਸਾਹਿਬ ਦਾ ਹੈ ਉਹ ਜਿੱਥੇ ਇੱਕ ਇੱਕ ਸਿੱਲ ਲੱਗੀ ਹੋਈ ਹੈ ਨਾ, ਇੱਕ ਇੱਕ ਪੱਥਰ ਲੱਗਿਆ ਹੋਇਆ, ਉਹਦੇ ਤੇ ਜਦੋਂ ਕਦਮ ਰੱਖੇਗਾ ਧਿਆਨ ਨਾ ਰੱਖੀ ਉਸ ਪੱਥਰ ਦੇ ਥੱਲੇ ਪਤਾ ਨੀ ਕਿੰਨੇ ਕੁ ਸ਼ਹੀਦਾਂ ਦੇ ਦਿਲ ਧੜਕਦੇ ਹੋਣਗੇ। ਹਰਿਮੰਦਰ ਸਾਹਿਬ ਜਿੰਦ ਜਾਨ ਹੈ ਗੁਰੂ ਕੇ ਸਿੱਖਾਂ ਦੀ, ਉੱਥੇ ਆਪਣਾ ਆਪਾ ਮਾਰਦੇ ਨੇ ਉਹ। ਜਦੋਂ ਇਹ ਗੱਲ ਸੁਣੀ ਬਾਬੇ ਬੁੱਢੇ ਦੇ ਜਥੇ ਵਿੱਚ, ਬੁੱਢਾ ਸਿੰਘ ਦੇ ਜਥੇ ਵਿੱਚੋਂ, ਉਸੇ ਵੇਲੇ ਗੁਰੂ ਕੇ ਸਿੱਖਾਂ ਨੇ ਇੱਕ ਬਚਨ ਕੀਤਾ, ਕਹਿਣ ਲੱਗੇ ਹੈ ਕੋਈ ਅਜਿਹਾ ਜਿਹੜਾ ਇਸ ਆਨ ਸ਼ਾਨ ਦਾ ਬਦਲਾ ਲਵੇ। ਹੁਣ ਦੋ ਗੁਰੂ ਕੇ ਸਿੱਖ ਉੱਠ ਕੇ ਖਲੋਤੇ, ਇੱਕ ਭਾਈ ਸੁੱਖਾ ਸਿੰਘ ਤੇ ਦੂਜਾ ਭਾਈ ਮਹਿਤਾਬ ਸਿੰਘ। ਥੋੜਾ ਜਿਹਾ ਮੈਂ ਇਹਨਾਂ ਦਾ ਪਿਛੋਕੜ ਫੋਲਣਾ ਫਿਰ ਅੱਗੇ ਗੱਲ ਸ਼ੁਰੂ ਕਰ ਲੈ। ਰੱਬ ਜਾਣੇ ਅਸੀਂ ਕਿਉਂ ਨੀ ਸਿੱਖੀ ਦੇ ਪ੍ਰਤੀ ਦਰਦ ਪੈਦਾ ਹੁੰਦਾ ਸਾਡੇ ਹਿਰਦੇ ਚ। ਸੁੱਖਾ ਸਿੰਘ ਛੋਟੀ ਜੀ ਉਮਰ ਦਾ, ਇਹ ਤਰਖਾਣਾ ਦਾ ਲੜਕਾ ਹੈ, ਮਾੜੀ ਕੰਬੋਕੀ, ਇਹ ਉਸ ਨਗਰ ਦਾ ਵਸਨੀਕ ਹੈ, ਕਲਾਲ ਜਾਤ ਵਿੱਚੋਂ ਸੀ, ਤਰਖਾਣਾ ਦਾ ਲੜਕਾ ਹੈ। ਇਹਨੇ ਛੋਟੀ ਉਮਰੇ ਅੰਮ੍ਰਿਤ ਛਕ ਲਿਆ ਤੇ ਉਹਨਾਂ ਦਿਨਾਂ ਵਿੱਚ ਅੰਮ੍ਰਿਤ ਛਕਣ ਦਾ ਮਤਲਬ ਹੁੰਦਾ ਸੀ ਇਹ ਗੱਲ ਕਹਿਣਾ, ਸਿੱਧੇ ਲਫ਼ਜ਼ਾਂ ਵਿੱਚ ਇਹ ਗੱਲ ਕਹਿਣਾ। ਜੇ ਕੋਈ ਪੁੱਛਦਾ ਸੀ ਬੀਬਾ ਤੇਰੇ ਕਿੰਨੇ ਬੱਚੇ ਨੇ, ਤੇ ਉਹ ਕਿਹਾ ਕਰਦੀ ਸੀ, ਉਹ ਮਾਂ ਕਿਹਾ ਕਰਦੀ ਸੀ ਵੀ ਮੇਰੇ ਪੰਜ ਪੁੱਤ ਸਨ, ਚਾਰ ਰਹਿ ਗਏ। ਉਹ ਅਫਸੋਸ ਮਨਾਇਆ ਕਰਦਾ ਸੀ ਵੀ ਇੱਕ ਨੂੰ ਕੀ ਹੋ ਗਿਆ, ਕਿਸ ਤਰ੍ਹਾਂ ਚੜ੍ਹਾਈ ਕਰ ਗਿਆ। ਉਹ ਕਹਿੰਦੀ ਚੜ੍ਹਾਈ ਕੀਤਾ ਨੀ, ਕਰ ਜਾਏਗਾ, ਉਹਨੇ ਅੰਮ੍ਰਿਤ ਛਕ ਲਿਆ। ਇਹ ਸੋਚਿਆ ਕਰਦੇ ਸਨ ਵੀ ਜਿਹਨੇ ਅੰਮ੍ਰਿਤ ਛਕ ਲਿਆ ਉਹਨੂੰ ਅੱਜ ਹੀ ਮੈਂ ਸਬਰ ਕਰਨਾ, ਅੱਜ ਹੀ ਮੰਨ ਲਾ ਵੀ ਉਹ ਮੇਰੇ ਪੁੱਤ ਨੇ ਮੁੜ ਕੇ ਨਹੀਂ ਜੇ ਆਉਣਾ, ਉਹ ਪਤਾ ਨੀ ਕਿਹੜੀ ਜਗ੍ਹਾ ਤੇ ਸ਼ਹੀਦ ਹੋ ਜਾਏਗਾ। ਦੇਖੋ ਕਿਹੋ ਜਿਹੀ ਸਿੱਖੀ ਦੀ ਉਹ ਨਿਸ਼ਾਨ ਹੋਏਗੀ। ਉਦੋਂ ਲੋਕੀ ਕਿਹਾ ਕਰਦੇ ਸਨ ਮੇਰੇ ਪੁੱਤ ਨੇ ਮੁੜ ਕੇ ਨਹੀਂ ਜੇ ਆਉਣਾ। ਇਸ ਸੁੱਖਾ ਸਿੰਘ ਨੇ ਅੰਮ੍ਰਿਤ ਛਕ ਲਿਆ, ਮਾਪੇ ਡਰ ਗਏ, ਮਾਪਿਆਂ ਨੇ ਕੀ ਕੀਤਾ, ਇਹਨੂੰ ਸੁੱਤੇ ਪਏ ਨੂੰ, ਛੋਟਾ ਜਿਹਾ ਅੱਧੜ ਬੱਚਾ ਸੀ ਇਹਦੀ ਉਮਰ ਦਾ, ਸੁੱਤੇ ਪਏ ਨੂੰ ਇਹਨੇ ਕੇਸ ਖੋਲ ਕੇ ਇਹਨੇ ਕੇਸ ਕੱਟ ਦਿੱਤੇ ਸੁੱਖਾ ਸਿੰਘ ਦੇ ਬਾਪੂ ਨੇ। ਜਦੋਂ ਕੇਸ ਕੱਟੇ ਜਾਗਿਆ ਤੇ ਪਤਾ ਨੀ ਲੱਗਿਆ, ਅੱਧ ਅਧੂਰੇ ਕੱਟ ਦਿੱਤੇ ਜਿਹੜੇ ਅੱਗੇ ਅੱਗੇ ਸਨ। ਜਦੋਂ ਜਾਗਿਆ ਤੇ ਆਪਣੇ ਕੇਸਾਂ ਤੇ ਹੱਥ ਮਾਰਿਆ, ਇਹਨੇ ਕੇਸ ਕੀ ਚੁੱਕਣ ਦੀ ਕੋਸ਼ਿਸ਼ ਕੀਤੀ ਮੈਂ ਸਿਰ ਟਕਾਂ, ਜਦੋਂ ਸਿਰ ਕੇਸਾਂ ਤੇ ਹੱਥ ਗਿਆ ਇਹ ਉਸੇ ਵੇਲੇ ਕੁਰਲਾ ਉੱਠਿਆ, ਕੁਰਲਾ ਉੱਠਿਆ, ਇੰਨਾ ਕੁ ਰੋਇਆ, ਇੰਨਾ ਕੁ ਰੋਇਆ, ਬਰਦਾਸ਼ਤ ਨਾ ਹੋਇਆ। ਜਾ ਕੇ ਇਹਨੇ ਨਗਰ ਦੇ ਲਾਗੇ ਇੱਕ ਖੂਹ ਸੀ, ਖੂਹ ਵਿੱਚ ਛਾਲ ਮਾਰ ਦਿੱਤੀ। ਕਹਿਣ ਲੱਗੇ ਸਤਿਗੁਰੂ ਤੇਰੇ ਤੋਂ ਟੁੱਟ ਕੇ ਇੱਕ ਦਿਨ ਵੀ ਨਹੀਂ ਜਿਉਣਾ। ਨਗਰ ਦੇ ਲੋਕ ਇਕੱਠੇ ਹੋ ਕੇ ਗਏ, ਜਾ ਕੇ ਇਹਦੀਆਂ ਮਿੰਨਤਾਂ ਕਰਦੇ ਨੇ। ਖੂਹ ਵਿੱਚ ਬੈਠਿਆ, ਪਾਣੀ ਥੋੜਾ ਸੀ, ਰੱਬ ਦਾ ਸਬੱਬ, ਗੁਰੂ ਨੇ ਸੇਵਾ ਲੈਣੀ ਸੀ, ਪਾਣੀ ਵਿੱਚ ਡੁੱਬਿਆ ਨਾ, ਡਿੱਗ ਭਾਵੇਂ ਗਿਆ, ਸੱਟਾਂ ਲੱਗ ਗਿਆ ਪਰ ਡੁੱਬਿਆ ਨਾ। ਇਹਦੀਆਂ ਮਿੰਨਤਾਂ ਕਰਦੇ ਨੇ ਵੀ ਤੂੰ ਬਾਹਰ ਨਿਕਲ ਆ। ਇਹ ਕਹਿੰਦਾ ਮੈਂ ਬਾਹਰ ਨਹੀਂ ਨਿਕਲਣਾ, ਮੈਂ ਇੱਥੇ ਹੀ ਮਰ ਜਾਗਾ, ਮੇਰੇ ਕੇਸਾਂ ਦੀ ਬੇਅਦਬੀ ਕਰ ਦਿੱਤੀ ਔਰ ਮੈਂ ਬਰਦਾਸ਼ਤ ਨਹੀਂ ਕਰ ਸਕਦਾ। ਜਿਹਨਾਂ ਕੇਸਾਂ ਵਿੱਚ ਗੁਰੂ ਦਾ ਅੰਮ੍ਰਿਤ ਪਾਇਆ ਸੀ ਉਹਨਾਂ ਕੇਸਾਂ ਨੂੰ ਇਹਨਾਂ ਪਾਪੀਆਂ ਨੇ ਇਸ ਤਰ੍ਹਾਂ ਬੇਅਦਬ ਕੀਤਾ। ਨਗਰ ਦੇ ਇੱਕ ਸਿਆਣੇ ਬਜ਼ੁਰਗ ਨੇ ਆਖਿਆ, ਕਹਿਣ ਲੱਗੇ ਭਲਿਆ ਤੂੰ ਸਾਨੂੰ ਕੀ ਕਹਿਣਾ ਫਿਰ,
ਜੇ ਤੂੰ ਅੰਮ੍ਰਿਤ ਛਕਿਆ ਉਹ ਅੰਮ੍ਰਿਤ ਛਕਿਆ ਵਾਲੇ ਖੂਹਾਂ ਚ ਡੁੱਬ ਕੇ ਨਹੀਂ ਮਰਦੇ, ਜੇ ਮਰਨਾ ਤਾਂ ਪੰਥ ਦੇ ਲੇਖੇ ਲਾ ਕੇ ਮਰ ਕਿਧਰੇ, ਐਵੇਂ ਖੂਹਾਂ ਚ ਡੁੱਬ ਕੇ ਨਹੀਂ ਮਰਦੇ ਜਿਹੜੇ ਅੰਮ੍ਰਿਤਧਾਰੀ ਹੋਇਆ ਕਰਦੇ ਨੇ, ਗੁਰੂ ਕੇ ਸਿੱਖ ਹੋਇਆ ਕਰਦੇ ਨੇ। ਤੂੰ ਸਿੱਖੀ ਨੂੰ ਲਾਜ ਲਵਾਉਣ ਲੱਗਿਆ, ਇਹਨਾਂ ਨੇ ਤਾਂ ਜੋ ਕਰਨਾ ਸੀ ਕਰ ਲਿਆ, ਤੂੰ ਬਾਹਰ ਨਿਕਲ ਆ, ਅਸੀਂ ਤੇਰੇ ਨਾਲ ਵਾਅਦਾ ਕਰਨੇ ਵੀ ਤੈਨੂੰ ਦੁਬਾਰੇ ਅੰਮ੍ਰਿਤ ਛਕਾ ਦਿਆਂਗੇ। ਗੁਰੂ ਕਾ ਸਿੱਖ ਬਾਹਰ ਨਿਕਲਿਆ, ਖੂਹ ਦੇ ਵਿੱਚੋਂ ਰੱਸੇ ਪਾ ਕੇ ਉਹਨਾਂ ਬਾਹਰ ਕੱਢਿਆ, ਫਿਰ ਘਰ ਨਹੀਂ ਗਿਆ, ਘਰ ਨਹੀਂ ਗਿਆ, ਜਾ ਕੇ ਜਥੇ ਵਿੱਚ ਰਲ ਗਿਆ ਸਿੱਖਾਂ ਦੇ ਵਿੱਚ, ਅੰਮ੍ਰਿਤ ਛਕਿਆ, ਮੁੜ ਘਰ ਨਹੀਂ ਜੇ ਆਇਆ। ਇਹਨਾਂ ਨੂੰ ਕਹਿੰਦੇ ਨੇ ਸਿੱਖੀ ਪਿਆਰੀ। ਅੱਜ ਉਹਨੂੰ ਪਤਾ ਲੱਗਿਆ ਭਈ ਇਵੇਂ ਪਾਪੀ ਨੇ ਬੇਅਦਬੀ ਕੀਤੀ ਹੈ, ਹੁਣ ਜਿਹੜਾ ਨਿਕੜੀ ਉਮਰ ਚ ਕੇਸਾਂ ਦੀ ਬੇਅਦਬੀ ਨਹੀਂ ਸੀ ਸਹਾਰ ਸਕਦਾ, ਦਸ ਨੇ ਪਿੱਛੇ ਤੁਹਾਡੇ ਨਾਲ ਸਾਂਝ ਪਾਈ ਹੈ, ਬੁੱਢਾ ਦਲ ਤੇ ਤਰਨਾ ਦਲ ਚਲੋ ਬਣੇ ਨੇ, ਤਰਨਾ ਦਲ ਵਿੱਚੋਂ ਇੱਕ ਸਿੱਖ ਹੈ ਸੁੱਖਾ ਸਿੰਘ ਮਾੜੀ ਕੰਬੋ ਕੀ, ਉਹੀਓ ਸਿੱਖ ਹੈ, ਇਹ ਬਕਾਇਦਾ ਤਰਨਾ ਦਲ ਵਿੱਚੋਂ ਇੱਕ ਦਲ ਦਾ ਮੁਖੀ ਹੈ, ਉਸ ਦਲ ਵਿੱਚੋਂ ਇੱਕ ਦਲ ਦਾ ਮੁਖੀ ਹੈ। ਸੁੱਖਾ ਸਿੰਘ, ਸ਼ਾਮ ਸਿੰਘ, ਗੁਰਦਿਆਲ ਸਿੰਘ, ਗੁਰਬਖਸ਼ ਸਿੰਘ ਤੇ ਬਾਘ ਸਿੰਘ, ਇਹ ਪੰਜ ਜਥੇਦਾਰ ਤਰਨਾ ਦਲ ਦੇ ਦਸ ਪਿੱਛੇ ਤੁਹਾਡੇ ਨਾਲ ਸਾਂਝ ਕਰ ਬੈਠਾ ਹੋਇਆ, ਮੈਂ ਦੁਬਾਰੇ ਨਹੀਂ ਦੁਹਰਾਉਣੀ। ਹੁਣ ਇਹ ਭਾਈ ਸੁੱਖਾ ਸਿੰਘ ਹੁਣ ਜਥੇਦਾਰ ਸੀ ਉਸ ਵੇਲੇ ਤਰਨਾ ਦਲ ਦੇ ਵਿੱਚੋਂ, ਸੌ ਸੌ ਇਹਨਾਂ ਦੇ ਥੱਲੇ ਸਿੰਘ ਹੁੰਦਾ ਸੀ, ਇਹਨੇ ਉਸ ਵੇਲੇ ਬੱਚਨ ਆਖਿਆ ਵੀ ਮੈਂ ਜਾਣਾ। ਇਹਦੇ ਨਾਲ ਸੀ ਦੂਜਾ ਮਹਿਤਾਬ ਸਿੰਘ। ਹੁਣ ਮਹਿਤਾਬ ਸਿੰਘ ਕੌਣ ਹੈ? ਮਹਿਤਾਬ ਸਿੰਘ ਵੀ ਅੰਮ੍ਰਿਤਸਰ ਸਾਹਿਬ ਦੇ ਇਲਾਕੇ ਵਿੱਚ ਹੀ ਇੱਕ ਨਗਰ ਪੈਂਦਾ ਮੀਰਾਂ ਕੋਟ, ਇਹ ਉੱਥੋਂ ਦਾ ਵਸਨੀਕ ਹੈ, ਇਹ ਵੀ ਸਿੱਖਾਂ ਦੇ ਜਥੇ ਵਿੱਚ ਆ ਕੇ ਰਲ ਗਿਆ। ਪਰ ਇਹਨੇ ਵੀ ਬੜੀ ਔਖੀ ਸਿੱਖੀ ਧਾਰਨ ਕੀਤੀ। ਮਹਿਤਾਬ ਸਿੰਘ ਨੇ ਅੰਮ੍ਰਿਤ ਛਕਿਆ, ਇਹਦਾ ਇੱਕ ਦੋਸਤ ਸੀ ਬਹੁਤ ਨਜ਼ਦੀਕੀ ਨੱਥਾ, ਹਿੰਦੂ ਸੀ ਇਹ। ਕਈ ਵਾਰੀ ਅਸੀਂ ਸਾਰਿਆਂ ਨੂੰ ਇੱਕ ਰੱਸੇ ਬੰਨ ਦਿੰਦੇ ਹਾਂ, ਖਿਮਾ ਕਰਿਓ ਜੇ ਇਹ ਹਿੰਦੂ ਹੈ, ਹਾਲਾਂਕਿ ਭਾਈ ਨੱਥਾ ਹਿੰਦੂ ਹੈ, ਮੈਂ ਵਾਰ ਵਾਰ ਬੇਨਤੀ ਕਰਾਂ। ਮਹਿਤਾਬ ਸਿੰਘ ਅੰਮ੍ਰਿਤ ਛਕ ਆਇਆ, ਕੁਝ ਇੱਕ ਵਿਦਵਾਨਾਂ ਦੀ ਰਾਏ ਵੀ ਘਰ ਵਾਲੀ ਵੀ ਚੜ੍ਹਾਈ ਕਰ ਗਈ ਸੀ, ਇਹਦਾ ਬੱਚਾ ਸੀ ਛੋਟਾ ਜਿਹਾ ਰਾਏ ਸਿੰਘ। ਜਦੋਂ ਅੰਮ੍ਰਿਤ ਛਕ ਕੇ ਆਇਆ ਤੇ ਅੱਜ ਇਹ ਰਾਏ ਸਿੰਘ ਨੂੰ ਆਪਣੇ ਨਾਲ ਸੁੱਤਾ ਪਾ ਕੇ ਇੱਕੋ ਮੰਜੇ ਤੇ ਦੋਵੇਂ ਪਏ ਨੇ, ਪਰ ਮਹਿਤਾਬ ਸਿੰਘ ਨੂੰ ਨੀਂਦ ਨਹੀਂ ਆ ਰਹੀ। ਅੱਜ ਮਹਿਤਾਬ ਸਿੰਘ ਨੂੰ ਨੀਂਦ ਨਹੀਂ ਆਉਂਦੀ, ਕਦੇ ਕਦਾਈ ਆਪਣੇ ਪੁੱਤ ਵੱਲ ਵੇਖਦਾ ਤੇ ਕਦੇ ਕਦਾਈ ਆਪਣੀ ਕਿਰਪਾਨ ਵੱਲ ਵੇਖਦਾ। ਦੋਨਾਂ ਚ ਫੈਸਲਾ ਕਰਦਾ ਵੀ ਤੈਨੂੰ ਇੱਕ ਚੀਜ਼ ਛੱਡਣੀ ਪੈਣੀ ਹੈ, ਦੋਨਾਂ ਵਿੱਚੋਂ ਇੱਕ ਚੀਜ਼ ਛੱਡਣੀ ਪੈਣੀ ਹੈ, ਜਾਂ ਤੇ ਕਿਰਪਾਨ ਲਾ ਦੇ ਆਪਣੇ ਪੁੱਤ ਨੂੰ ਪਾਲ ਲੈ, ਕਿਉਂਕਿ ਜੇ ਤੂੰ ਅੰਮ੍ਰਿਤ ਛਕ ਲਿਆ ਅੱਜ ਕੱਲ ਭਲ ਕੇ ਤੇਰੀ ਵਾਰੀ ਆਈ ਕੇ ਆਈ, ਹਾਲਾਤ ਇਹੋ ਜਿਹੇ ਬਣੇ ਹੋਏ ਨੇ। ਤੇ ਜਾਂ ਦੂਜਾ ਕੰਮ ਇਹ ਹੈ ਭਈ ਆਪਣੇ ਪੁੱਤ ਦਾ ਤਿਆਗ ਕਰਕੇ ਚਲਾ ਜਾ ਤੇ ਜੰਗਲਾਂ ਵਿੱਚ ਜਿੱਥੇ ਗੁਰੂ ਕੇ ਸਿੱਖ ਰਹਿੰਦੇ ਨੇ ਉੱਥੇ ਚਲਾ ਜਾ, ਜ਼ਿੰਦਗੀ ਗੁਰੂ ਦੇ ਲੇਖੇ ਲਾ ਦੇ। ਨਾ ਸਾਰੀ ਰਾਤ ਸੌਂ ਸਕਿਆ, ਤੜਕਾ ਹੋਇਆ, ਗੁਰੂ ਨੂੰ ਯਾਦ ਕੀਤਾ, ਗੁਰੂ ਨੂੰ ਯਾਦ ਕਰਕੇ ਆਪਣੇ ਬੱਚੇ ਨੂੰ ਚੁੱਕਿਆ, ਸੁੱਤੇ ਪਏ ਨੂੰ ਮੋਢੇ ਨਾਲ ਲਾਇਆ, ਮੋਢੇ ਨਾਲ ਲਿਜਾ ਕੇ ਆਪਣੇ ਦੋਸਤ ਦਾ ਬੂਹਾ ਖੜਕਾਇਆ, ਨੱਥੇ ਦਾ ਬੂਹਾ ਖੜਕਾਇਆ। ਨੱਥੇ ਦਾ ਬੂਹਾ ਖੜਕਾ ਕੇ ਕਹਿਣ ਲੱਗੇ, ਸੱਜਣਾ ਕਬੇਲੇ ਆਇਆ, ਖਿਮਾ ਕਰ ਮੈਨੂੰ ਕਬੇਲੇ ਆਇਆ, ਪਰ ਸਾਰੀ ਰਾਤ ਸੌ ਨਹੀਂ ਸਕਿਆ, ਸਾਰੀ ਰਾਤ ਨਹੀਂ ਸੌ ਸਕਿਆ। ਕਹਿਣ ਲੱਗਿਆ, ਵੀਰਾ ਕਿਹੜੀ ਗੱਲੋਂ? ਕਹਿਣ ਲੱਗਿਆ, ਘਰ ਵਾਲੀ ਮੇਰੀ ਚੜ੍ਹਾਈ ਕਰ ਗਈ, ਘਰ ਵਿੱਚ ਹੋਰ ਕੋਈ ਸਹਾਰਾ ਨਹੀਂ, ਆ ਪੁੱਤ ਹੈ ਮੇਰਾ ਰਾਏ ਸਿੰਘ ਤੇ ਮੈਂ ਅੰਮ੍ਰਿਤ ਛਕ ਲਿਆ, ਮੈਂ ਹੁਣ ਜੰਗਲੀ ਚਲੇ ਜਾਣਾ, ਕਿਉਂਕਿ ਉਹਦਾ ਕਾਰਨ ਹੈ ਭਈ ਘਰ ਵਿੱਚ ਰਹਿਣ ਦਾ ਤੇ ਮੇਰਾ ਮਾਹੌਲ ਹੀ ਨਹੀਂ ਹੈ। ਤੂੰ ਇੱਕ ਕੰਮ ਕਰ ਸਕਦਾ, ਤੂੰ ਮੇਰੇ ਪੁੱਤ ਨੂੰ ਸੰਭਾਲ ਸਕਦਾ। ਅੰਮ੍ਰਿਤ ਵੇਲੇ ਦਾ ਵਕਤ, ਨੱਥੇ ਨੇ ਘੁੱਟ ਕੇ ਗੱਲ ਬੱਕੜੀ ਪਾ ਲਈ, ਕਹਿਣ ਲੱਗੇ, ਸੱਜਣਾ ਕੀ ਹੋਇਆ ਜੇ ਮੈਂ ਹਿੰਦੂ ਹੈ, ਕੀ ਹੋਇਆ ਜੇ ਮੈਂ ਹਿੰਦੂ ਹੈ, ਤੇਰੇ ਬੱਚੇ ਨੂੰ ਸੰਭਾਲ ਕੇ ਰੱਖਾਂਗਾ। ਉਧਰਲੇ ਪਾਸੇ ਮਹਿਤਾਬ ਸਿੰਘ ਆਪਣੇ ਪੁੱਤ ਨੂੰ ਨੱਥੇ ਦੀ ਝੋਲੀ ਵਿੱਚ ਪਾਉਣ ਲੱਗਾ ਤੇ ਨਾਲ ਇੱਕ ਗੱਲ ਕਹਿਣ ਲੱਗਿਆ, ਨੱਥਿਆ ਤੂੰ ਹਿੰਦੂ ਘਰਾਣੇ ਵਿੱਚ ਹੈ, ਤੇਰੇ ਘਰ ਕੇਸਾਂ ਦੀ ਵੀ ਅਰਬੀ ਹੋ ਜਾਂਦੀ ਹੈ, ਪਰ ਮੇਰੇ ਪੁੱਤ ਦੇ ਕੇਸ ਨਾ ਕੱਟੀ, ਇਹਨਾਂ ਨੂੰ ਸੰਭਾਲ ਕੇ ਰੱਖੀ, ਇਹਨਾਂ ਨੂੰ ਸੰਭਾਲ ਕੇ ਰੱਖੀ। ਨੱਥੇ ਨੇ ਬੱਚਨ ਆਖਿਆ, ਕਹਿਣ ਲੱਗੇ ਦੂਜੀ ਗੱਲ ਮਹਿਤਾਬ ਨੇ ਬੱਚਨ ਆਖਿਆ, ਕਹਿਣ ਲੱਗੇ ਦੂਜਾ ਕੰਮ ਇਹ ਕਰੀ ਆਪਣੀ ਜ਼ਿੰਦਗੀ ਦੇ ਅੰਦਰ, ਕਦੇ ਲੋੜ ਪਈ ਤੇ ਮੇਰੇ ਪੁੱਤ ਨੂੰ ਭਾਵੇਂ ਕੋਈ ਗੋਲੀ ਮਾਰ ਜਾਏ, ਪਰ ਇਹਨੂੰ ਵੈਸੇ ਕਿਸੇ ਦੇ ਹਵਾਲੇ ਨਾ ਕਰੀ, ਕੱਲ ਡਰ ਕੇ ਹਵਾਲੇ ਨਾ ਕਰੀ, ਖਿਮਾ ਕਰਿਓ ਜੇ। ਨੱਥੇ ਨੇ ਵਾਅਦਾ ਕੀਤਾ, ਕਹਿਣ ਲੱਗੇ ਮਹਿਤਾਬ ਸਿੰਘਾ
तेरी मेरी दोस्ती है, ते तू चलिया गुरु दे काम है, यकीन करी मैं दोस्ती नु दाग नहीं लगन देंगा। और याद रखियो जे मुड़ के जन्म जेड़े ने जन महताब सिंह में शहीद हों अगे जाके तो गल साझी करनी है, जदों महताब सिंह शहीद हों उदो उस जालम उन्होंने पता लगता भी महताब सिंह का पुत्र राज सिंह इत्थे है, ते ओ नत्था सिंह नु बुलाउंदे ने नगर विच, ते ओ नत्था सिंह नु सारे नगर दे विच बुला के कहंदे ने भी तेरे कोल महताब सिंह दा बच्चा है राज सिंह। उन्हें वेख्या भी सारे लोग नगर कट्ठे होए ने, डर जाना है, उन्हें मान लिया, कहन लगे हां मेरे कोल है, मेरे कोल है, महताब सिंह दा पुत्र है। कहन लगे फिर वो साडे हवाले कर, कहन लगे ठीक है मैं हवाले कर देना, मैं तो चंद रोज वैसी संभाल के रखा जी, हिंदुआ का की सिखा नाल काम है, मैं हवाले कर देना, कोई बड़ी गल नहीं, तुसी मैनू थोड़ा जिहा वक्त दियो, मैं लै आवां, कि जो डर ना जाए, निकल ना जाए, तो मैं आप खुद लैके जाना, तुसी मेरे नाल ना जायो। उन्हें आख्या ठीक है। नत्था सिंह नत्थे ने अपने घर जाके कंध पाड़ के विच नू कोई टिकाणा बना के जिवें किवें मर्जी उस राय सिंह नू लैके उह निकल गया। जदों पंजा दे विच उड़ीकदे रहे भी नहीं आया, ते उन्होंने मगरों जाके पिछा कीता, जदों पिछा कीता उन्हें उसे वेले राय सिंह नू भजा दिता, जिवें तैनू टिकाणा मिलदा सजना चला जा, राय सिंह नू भजा दिता। याद रखो जे नत्था मार दिता गया सी जालमां ने, पर उन्हें राय सिंह दा पता नहीं सी दसिया। यो महताब सिंह है, एदा पुत्र है राय सिंह। मैं एक बार फिर जिक्र कर दिया, राय सिंह दा पुत्र है रतन सिंह भंगू, जिन्हें इतिहास लिखिया प्राचीन पंथ प्रकाश। और इतनी भी अर्ज कर दिया, जेड़ियां घटनावां ने 11 अगस्त 1740 दी घटना है, आ जेड़ी दस तुहाडे नाल सांझी करन लग्गे। 1740 दा मतलब है गुरु गोबिंद सिंह जी दे ज्योति जोत समाउण तों बाद, शहादत तों 32 साल बाद, सिर्फ 32 साल बाद। क्यों? क्योंकि 1708 विच गुरु कलगीधर पिता जी धन गुरु गोबिंद सिंह सच्चे पातशाह ज्योति जोत समाए सन नदेड़ साहिब दे विखे। अक्सर ये दोने सूरमिया ने प्रण किया, उथ चले ने बीकानेर तो चले ने, बीकानेर तो चले ते इन्होंने आंदा स्कीम बनाई भी इवें मसे रंगड़ तक किवें पहुंचा जा सकता, उथे आके सारे हालात वेखे एक एक, क्योंकि दोवें अमृतसर दे सन, इसने नू गलियां दा पता सी सारियां दा। इन्हां हालात वेखे, हालात वेखे इन्होंने ठीकरियां नगरों बाहर जाके, उदो मिट्टी दे भांडे लोग आम वरतदे सन, ते मिट्टी दे भांडे बाहर सुट दिया करदे सन, जल टुट जाए ठीकरियां पईयां हुंदियां सन नगरां विच। इन्हां ने ठीकरियां इकट्ठियां कीतियां, दो बोरियां भरियां, बोरियां भर के अपने दाड़ियां नूं जिवें किवें मर्जी सवारिया, ते इवें बनाया जिवें मुगल होण, मुगलां वर्गियां पग्गां सवार के बन्नियां, उस तरह दे सारा कुछ भेस बना के ते आ गए। ते आ गए जिथे, मैं एक बारी फिर बेनती करा क्योंकि सारियां गल्लां विचों दसियां नहीं जा सकनियां, श्री अकाल तख्त साहिब दे पिछवाड़े वाले पासे तों अगे रस्ता इधरों हुंदा सी, जदों गुरु तेग बहादुर साहिब जी आए सन उन्हां दा बनिया हुआ थड़ा अज भी उस पासे है। मैं गल नेड़े रखा, समा मेरा बहुत सीमा च है। ए गुरु के सूरमे उत्थे आए ते इन्होंने बोरियां में कंधे ते रखियां होईयां ने, जिथे अज अंदरली इलाची बेरी है, जिथे दरबार साहब की अंदरली ड्यूटी है, अकाल तख्त साहब के सामने की ड्यूटी है, उत्थे इन्होंने दोनों ने घोड़े बन्ने। उदो परिक्रमा कच्चिया सन, उत्थे तक घोड़े जाते सन, ते उत्थे घोड़े बन के दोनों सूरमिया ने अपने गुरु नू चेता किया, चेता करके अंदर चले गए, ते नाल एक बचन आख्या, सतगुरु जिसका कार्ज तिन ही किया, ओ हरिमंदर साहब नू बनाउण वेले सहाई होण वाले आ, ओ गुरु ग्रंथ साहब दा रूप स्वरूप प्रकाश वेले सहाई होण वाले आ, ओ गुरु की सिक्की दी शान रखण वाले आ, अज कृपा कर ए सुखा सिंह महताब सिंह खाली ना जान, इस धर्म नू सोध के जान, बहाना तू बनाउणा, पर्दा तू बनाउणा, अज एक कृपा कर। दोवें जणे अंदर गए, जो पुछते ने भी तुसी कौन हो, कहने लगे मामला तारन आए हैं, किन्ना समा हो गया इत्थे कोई बंदा चंगा आया नहीं, प्रबंधक ते असी मामला नहीं दे सके, साडे वल बाबा मामला रहिंदा है, ते असी मामला देन आए हैं, चौधरी है। उन्हें आख्या मत्से रंगण ने भी कोई गल नहीं, आउण दिओ, अंदर आ गए। ते जदों उन्हें सामने रखिया, बोरियां सामने रख दित्तियां, कुछ एक विद्वान कहिंदे ने भी जदों बोरियां थल्ले रखियां ते झुक के देखण लग्या, पर मेरा मन मनदा है, लिखत नहीं है,
ਪਰ ਮੇਰਾ ਮਨ ਮੰਨਦਾ ਵੀ ਮੈਂ ਧੋਖਾ ਨਾਲ ਸਿੱਖਾਂ ਧੋਖੇ ਨਾਲ ਸਿੱਖਾਂ ਨੇ ਵਾਰ ਨਹੀਂ ਕੀਤਾ ਹੋਵੇਗਾ। ਜਦੋਂ ਮੱਸਿਆ ਰੰਗੜ ਸਾਹਮਣੇ ਹੋਇਆ ਤੇ ਉਹਨਾਂ ਉਸ ਵੇਲੇ ਆਖਿਆ ਉਹ ਚੇਤਾ ਕਰ, ਇਹ ਗੁਰੂ ਗੋਬਿੰਦ ਸਿੰਘ ਦੇ ਸਥਾਨ ਨੂੰ, ਇਹ ਗੁਰੂ ਅਰਜਨ ਪਾਤਸ਼ਾਹ ਦੇ ਸਥਾਨ ਨੂੰ, ਗੁਰੂ ਰਾਮਦਾਸ ਦੇ ਸਥਾਨ ਨੂੰ, ਗੁਰੂ ਹਰਗੋਬਿੰਦ ਸਾਹਿਬ ਦੇ ਸਥਾਨ ਨੂੰ ਮੇਲਾ ਕਰਨ ਵਾਲੇ ਪਾਪੀਆ ਤੇਰੀ ਮੌਤ ਦਾ ਕਾਰਨ ਬਣ ਕੇ ਸਿੰਘ ਆ ਗਏ ਨੇ। ਉਸੇ ਵੇਲੇ ਉਹਨਾਂ ਨੇ ਇੱਕ ਕੋਸ਼ਿਸ਼ ਕੀਤੀ, ਮਹਿਤਾਬ ਸਿੰਘ ਨੇ ਤੇਗ ਚਲਾਈ, ਮੱਸੇ ਰੰਗੜ ਦਾ ਸਿਰ ਵੱਢ ਕੇ ਮਾਰਿਆ ਤੇ ਉਸੇ ਵੇਲੇ ਸੁੱਖਾ ਸਿੰਘ ਨੇ ਆਪਣੇ ਨੇਜੇ ਉੱਤੇ ਸੀਸ ਉਹਦਾ ਸਿਰ ਟੰਗ ਕੇ ਦੁਬਾਰੇ ਭੱਜ ਕੇ ਆ ਕੇ ਘੋੜਿਆਂ ਤੇ ਚੜ ਕੇ ਜਿਹੜਾ ਪਹਿਲਾ ਪੜਾਅ ਕੀਤਾ। ਧੰਨ ਹੈ ਗੁਰੂ ਕੇ ਸਿੱਖ। ਹੁਣ ਤੁਸੀਂ ਜਾ ਕੇ ਦੇਖੋ ਕਦੇ ਅੰਮ੍ਰਿਤਸਰ ਸਾਹਿਬ ਤੋਂ ਗੰਗਾ ਨਗਰ ਤੱਕ ਤੇ ਬੱਸ ਵਿੱਚ ਜਾਂਦੇ ਵੀ ਥੱਕ ਜਾਂਗੇ, ਅਸੀਂ ਆਪਣੀ ਗੱਡੀ ਚ ਜਾਂਦੇ ਥੱਕ ਜਾਂਗੇ। ਉਹ ਗੁਰੂ ਕੇ ਸਿੱਖਾਂ ਨੇ ਜਿਉਂ ਘੋੜਿਆਂ ਨੂੰ ਅੱਡੀਆਂ ਲਾਈਆਂ, ਗੁਰੂ ਅੱਗੇ ਬੇਨਤੀ ਕੀਤੀ, ਸਤਿਗੁਰੂ ਅੱਜ ਅਸੀਂ ਰਸਤੇ ਵਿੱਚ ਨਹੀਂ ਰੁਕ ਸਕਦੇ, ਨਾ ਅਸੀਂ ਥੱਕੀਏ ਨਾ ਸਾਡੇ ਘੋੜੇ ਥੱਕਣ, ਸਿਰੇ ਪਚਾ ਦੀ। ਗੁਰੂ ਕੇ ਸਿੱਖਾਂ ਨੇ ਲਿਜਾ ਕੇ ਸਿਰ ਖਾਲਸੇ ਦੀ ਕਚਹਿਰੀ ਵਿੱਚ ਹਾਜ਼ਰ ਕਰ ਦਿੱਤਾ। ਸਮੇਂ ਦੀ ਸੀਮਾ ਸਮਾਪਤ ਹੈ, ਮੈਂ ਦੋ ਮਿੰਟ ਇਸ ਲਈ ਲੈ ਗਿਆ, ਕੱਲ ਮੇਰੇ ਬੱਚਿਆਂ ਨੇ ਮੈਨੂੰ ਹੁਕਮ ਕਰ ਦਿੱਤਾ ਸੀ ਕੋਈ ਇਹੋ ਜਿਹੀ ਗੱਲ ਹੋਵੇ ਤੇ ਆਪਾਂ ਸਾਂਝੀ ਕਰ ਲਈਏ। ਦੋ ਮਿੰਟਾਂ ਲਈ ਉਹਨਾਂ ਕੋਲੋਂ ਖਿਮਾ ਮੰਗਣਾ, ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀਓ, ਰੱਖੋ ਆਪਣੀ ਸ਼ਰਨ ਪ੍ਰਭ।

नीच मूर्ख रे मान करो तुझे उपरे मेरे प्रीतम प्यारी हम अपराधी सद भूलते तुम बख्शन हारे हम अपराधी सद भूलते तुम बख्शन हारी गुरु सवारियो जी असीसा देंदे होए अदब सत्कार नाल आखो जी वाहिगुरु जी का खालसा वाहिगुरु जी की फतेह। चल रही पिछलेरे दिनां दी लड़ी विच्चों ज़करिया खां बहुत कहर कर रहे है। नादर शाह दे बोल उदे हिरदे विच रड़क देने ओ अपनी अख नाल हुण सिख नूं वेखना नहीं चाहुंदा, इसलिए उन्हें हदों वध कहर करना शुरू कर दिता। इहदे दरमियान मस्सा रंगड़ नूं हरिमंदर साहिब दे अंदर उन्हें बिठाया, बेअदबी करवाई। अणखी सूरमिया ने मस्से रंगड़ दी लोथ हरिमंदर साहिब अंदर तड़फदी रही, पर उहदा सिर वढ के बीकानेर खालसे दे दर ते लिजा के ठोकर मारी। पापी दा अंत होया। मस्से रंगड़ दी मौत ने ज़करिया खान होर भी हिला के रख दिता। मेरे इतने पहरे रखण दे बावजूद, मेरी इतनी ज्यादा तकड़ाई करन दे बावजूद, कमाल है जेड़े मेरे चंगे बंदे ने, चुने हुए बंदे ने, उन्हां दा सिर वढ़ के कोई ले जाए शरेआम। ਇਹ ਗੱਲ ਹੋਰ ਵੀ ਉਹਨੂੰ ਤੜਫਣ ਲੱਗੀ, ਉਹਨੂੰ ਹੋਰ ਵੀ ਚੁਭੀ। ਹੁਣ ਉਹਨੇ ਕੋਸ਼ਿਸ਼ ਕੀਤੀ ਵੀ ਮੈਂ ਜਿਹੜੇ ਹੋਰ ਵੀ ਲੋਕ ਨੇ ਉਹਨਾਂ ਉੱਤੇ ਹੋਰ ਵੀ ਸਖਤੀ ਕਰ ਸਕਾਂ। ਇੱਕ ਪਲ ਹੁਣ ਇੱਥੇ ਸਮਝਣਾ ਪੈਣਾ ਵਿਚਾਰ ਨੂੰ। ਉਸ ਵੇਲੇ ਦੋ ਤਰ੍ਹਾਂ ਦੇ ਸਿੱਖ ਹੁੰਦੇ ਸਨ, ਜਿਹਨੂੰ ਕਰਮ ਸਿੰਘ ਸਟੋਰੀਆਂ ਨੇ ਲਿਖਿਆ, ਇੱਕ ਮਿਲਵਰਤਨੀਏ ਇੱਕ ਨਾ ਮਿਲਵਰਤਨੀਏ। ਮਿਲਵਰਤਨੀਏ ਸਿੱਖ ਉਹਨਾਂ ਨੂੰ ਕਹਿੰਦੇ ਸਨ ਜਿਹੜੇ ਸਰਕਾਰੀ ਦਰਬਾਰੇ ਵੀ ਬਣਾ ਕੇ ਰੱਖਦੇ ਸਨ। ਉਹਨਾਂ ਦਾ ਜਿਵੇਂ ਕਿਵੇਂ ਹੋਇਆ, ਸਰਕਾਰ ਦੇ ਅਸੂਲਾਂ ਨੂੰ ਵੀ ਪਾਲਣਾ ਕਰਨਾ, ਤੇ ਉਵੇਂ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਦਿਨ ਗੁਜ਼ਾਰਨੇ। ਪਰ ਉਹ ਅੰਦਰੋਂ ਸਿੱਖੀ ਨਾਲ ਪੂਰੇ ਸਨੇਹ ਸਨ, ਅੰਦਰੋਂ ਪੂਰਨ ਸਿੱਖ ਸਨ, ਸਿੱਖੀ ਨਾਲ ਕੋਈ ਫੈਸਲਾ ਨਹੀਂ ਸੀ। ਤੇ ਉਹਨਾਂ ਨੇ ਫਿਰ ਜਦੋਂ ਕੋਸ਼ਿਸ਼ ਕੀਤੀ ਵੀ ਸੁਖਾ ਸਿੰਘ ਮਹਿਤਾਬ ਸਿੰਘ ਇਹਨਾਂ ਨੂੰ ਨਾ ਪਕੜ ਸਕਿਆ, ਜ਼ੋਰ ਨਾ ਚੱਲਿਆ, ਤੇ ਉਹਨੇ ਇੱਕ ਹੋਰ ਕਹਿਰ ਕਰਨਾ ਸ਼ੁਰੂ ਕਰ ਦਿੱਤਾ ਵੀ ਜਿਹੜੇ ਮਿਲਵਰਤਨੀਏ ਸਿੱਖ ਸਨ, ਜਿਹੜੇ ਰਹਿੰਦੇ ਘਰਾਂ ਵਿੱਚ ਸਨ ਪਰ ਲੇਕਿਨ ਉਹ ਸਰਕਾਰ ਦੇ ਅਸੂਲਾਂ ਨੂੰ ਵੀ ਮੰਨ ਕੇ ਸਿੱਖੀ ਨੂੰ ਪਾਲ ਰਹੇ ਸਨ, ਫਿਰ ਉਹਨੇ ਮਿਲਵਰਤਨੀਏ ਸਿੱਖਾਂ ਤੇ ਕਹਿਰ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਮਿਲਵਰਤਨੀਏ ਸਿੱਖਾਂ ਵਿੱਚੋਂ ਇੱਕ ਸਿੱਖ ਦਾ ਜ਼ਿਕਰ ਅੱਜ ਆਪਾਂ ਸਾਂਝਾ ਕਰਨਾ। ਇਹ ਹੈ ਪੂਲੇ ਪਿੰਡ ਦਾ ਰਹਿਣ ਵਾਲਾ, ਅੰਮ੍ਰਿਤਸਰ ਸਾਹਿਬ ਦੇ ਇਲਾਕੇ ਦੇ ਵਿੱਚੋਂ ਹੀ ਪੂਲੇ ਪਿੰਡ ਦਾ ਰਹਿਣ ਵਾਲਾ ਗੁਰੂ ਕਾ ਸਿੱਖ ਭਾਈ ਤਾਰੂ ਸਿੰਘ ਹੈ। ਪਿਤਾ ਛੋਟੀ ਉਮਰੇ ਚੜ੍ਹਾਈ ਕਰ ਗਿਆ। ਮਾਂ ਦੇ ਮਨ ਵਿੱਚ ਤਮੰਨਾ ਹੈ, ਮੈਂ ਆਪਣੇ ਪੁੱਤਰ ਦੇ ਹਿਰਦੇ ਵਿੱਚ ਸਿੱਖੀ ਸਿਦਕ ਰੱਖਦੇ ਹਾਂ।
ਬੜੇ ਪਿਆਰ ਨਾਲ ਆਪਣੇ ਪੁੱਤਰ ਨੂੰ ਪਾਲਿਆ, ਜਵਾਨ ਹੋ ਗਿਆ, ਘਰ ਭਾਵੇਂ ਕੱਚਾ ਹੈ ਪਰ ਉਹਦੇ ਸਿਦਕ ਦੀਆਂ ਤੰਦਾਂ ਪੱਕੀਆਂ ਨੇ। ਵਕਤ ਗੁਜ਼ਾਰਦਿਆਂ ਹਰ ਰੋਜ਼ ਥੋੜਾ ਜਿਹਾ ਉਹਨਾਂ ਨੇ ਪ੍ਰਸ਼ਾਦਾ ਪਾਣੀ ਆਪਣਾ ਛਕਣਾ, ਖੇਤੀ ਕਰਨੀ ਤੇ ਜਿਤਨਾ ਕੁਝ ਬਾਕੀ ਬਚਣਾ ਉਹ ਰਾਤ ਬਰਾਤੇ ਜਿਵੇਂ ਕਿਵੇਂ ਦੂਰ ਪਾਰ ਸਿੰਘਾਂ ਨੇ ਵਸਦਿਆਂ ਹੋਣਾ, ਕਿਤੇ ਸੁਨੇਹਾ ਹੋਣਾ, ਭਾਈ ਤਾਰੂ ਸਿੰਘ ਗੁਰੂ ਕੀਆਂ ਲਾਡਲੀਆਂ ਫੌਜਾਂ ਇਧਰਲੇ ਪਾਸੇ ਵਿਚਰਦੀਆਂ ਨੇ ਤੇ ਇਹਨੇ ਜਾ ਕੇ ਜਿਤਨਾ ਵੀ ਹੋ ਸਕੇ ਅੰਨ ਪ੍ਰਸ਼ਾਦ ਪਾਣੀ ਕੁਝ ਬਣਾ ਕੇ ਤੇ ਕੁਝ ਕੱਚਾ ਉਹਨਾਂ ਨੂੰ ਜਾ ਕੇ ਸੌਂਪ ਆਉਣਾ, ਜਾਣਾ ਰਾਤ ਬਰਾਤੇ ਪਤਾ ਨਾ ਲੱਗ ਸਕੇ। ਜਦੋਂ ਜ਼ਕਰੀਆ ਖਾਨ ਨੇ ਇਸ 1745 ਦੇ ਨੇੜੇ ਦੀ ਘਟਨਾ ਹੈ ਤੇ ਜਦੋਂ ਜ਼ਕਰੀਆ ਖਾਨ ਨੇ ਇਹ ਗੱਲ ਵੇਖੀ ਵੀ ਹੁਣ ਮੇਰਾ ਹੱਥ ਬੱਸ ਕੁਛ ਨਹੀਂ ਚੱਲਦਾ ਤੇ ਮੈਂ ਇਹਨਾਂ ਲੋਕਾਂ ਤੇ ਕਹਿਰ ਕਰਕੇ ਦੇਖਾਂ, ਉਹਨੇ ਕੁਝ ਇੱਕ ਗਦਾਰ ਲੋਕਾਂ ਦੀ ਮੀਟਿੰਗ ਸੱਦੀ ਹੈ। ਹੁਣ ਇੱਥੇ ਥੋੜਾ ਜਿਹਾ ਖਿਆਲ ਫਿਰ ਕਰਿਓ, ਇੱਕ ਛੀਨਿਆਂ ਦਾ ਇਲਾਕਾ, ਛੀਨਿਆਂ ਦਾ, ਇੱਥੋਂ ਦਾ ਇੱਕ ਬਹੁਤ ਪ੍ਰਸਿੱਧ ਗਦਾਰ ਹੋਇਆ ਕਰਮਾ ਛੀਨਾ, ਦੂਜਾ ਇੱਕ ਤਲਵੰਡੀ ਦਾ ਇਲਾਕਾ ਹੈ, ਇੱਥੇ ਅੱਜ ਵੀ ਆਪਾਂ ਜਾਣਦੇ ਹਾਂ। ਤਲਵੰਡੀ ਦੇ ਇਲਾਕੇ ਦਾ ਇੱਕ ਬਹੁਤ ਵੱਡਾ ਗਦਾਰ ਸੀ ਜਿਹਨੇ ਸਿੱਖੀ ਦਾ ਬਹੁਤ ਨੁਕਸਾਨ ਕੀਤਾ, ਉਹਦਾ ਨਾਂ ਸੀ ਰਾਮਾ ਰੰਧਾਵਾ। ਇੱਕ ਤੀਜਾ ਭਾਈ ਹੰਧਾਲੀਆਂ ਦੇ ਵਿੱਚੋਂ ਹੈ, ਹੰਧਾਲੀਆਂ ਨੇ ਬਹੁਤ ਨੁਕਸਾਨ ਕੀਤਾ ਸਿੱਖੀ ਦਾ। ਅੱਜ ਮੇਰੇ ਕੋਲ ਇੰਨਾ ਵਕਤ ਨਹੀਂ ਵੀ ਆਪਾਂ ਲਾਂਭੇ ਜਾਈਏ, ਸਿਰਫ ਇਤਨੀ ਕੁ ਅਰਜ਼ ਕਰਾਂ ਜਿਹੜੀਆਂ ਪੁਰਾਤਨ ਜਨਮ ਸਾਖੀਆਂ ਦਾ ਜਿਤਨਾ ਵੀ ਮਸਲਾ ਹੈ ਉਹ ਹੰਧਾਲੀਆਂ ਦੇ ਘਰ ਤੋਂ ਸ਼ੁਰੂ ਹੁੰਦਾ ਹੈ। ਕਿੰਨੀਆਂ ਕੁ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਾਂ, ਹਾਲਾਂਕਿ ਉਹ ਜਨਮ ਸਾਖੀਆਂ ਸਾਡੇ ਹਿਰਦਿਆਂ ਚ ਅੱਜ ਵੀ ਸੱਚ ਕਰਕੇ ਬਾੜੀਆਂ ਹੋਈਆਂ ਨੇ। ਜੇ ਸੱਚ ਪੁੱਛੋ ਉਹ ਜਨਮ ਸਾਖੀਆਂ ਉਸ ਵੇਲੇ ਦੀਆਂ ਨਹੀਂ ਹੈ। ਡਾਕਟਰ ਸ਼ਮਸ਼ੇਰ ਸਿੰਘ ਅਸ਼ੋਕ ਨੇ ਇਹਦੇ ਬਹੁਤ ਕੰਮ ਕੀਤਾ, ਬਹੁਤ ਆਲਾ ਚੀਜ਼ਾਂ ਲਿਖੀਆਂ ਨੇ, ਕਦੇ ਵਕਤ ਮਿਲਿਆ ਫਿਰ ਸਹੀ। ਇਹ ਉਹੀ ਉਹ ਹੰਧਾਲੀਏ ਨੇ, ਇਹ ਧੰਨ ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਦੇ ਵੇਲੇ ਦਾ ਸਿੱਖ ਹੋਇਆ, ਜੰਡਿਆਲੇ ਨਗਰ ਦਾ, ਅੰਮ੍ਰਿਤਸਰ ਸਾਹਿਬ ਦੇ ਬਿਲਕੁਲ ਲਾਗੇ। ਜਦੋਂ ਆਪਾਂ ਅੰਮ੍ਰਿਤਸਰ ਸਾਹਿਬ ਨੂੰ ਜਾਂਦੇ ਹਾਂ ਜਲੰਧਰ ਵਾਲੀ ਸਾਈਡ ਤੋਂ, ਇਹ ਜੰਡਿਆਲਾ ਰਸਤੇ ਵਿੱਚ ਆਉਂਦਾ, ਇਹ ਉੱਥੋਂ ਦਾ ਵਸਨੀਕ ਸੀ। ਇਹਦੇ ਦੋ ਪੁੱਤ ਸਨ, ਇੱਕ ਬਿਧੀ ਚੰਦ, ਇਹ ਉਹ ਬਿਧੀ ਚੰਦ ਨਹੀਂ ਛੇਵੇਂ ਪਾਤਸ਼ਾਹ ਵੇਲਾ, ਇੱਕ ਬਾਲ ਚੰਦ। ਇਹ ਉਹ ਬਾਲ ਚੰਦ ਬਦਲ ਕੇ ਬਾਲਾ ਬਣਦਾ, ਰੋ ਵਿਚਾਰ, ਮੈਂ ਸਮੇਂ ਨੂੰ ਬਚਾਉਣਾ ਚਾਹੁੰਦਾ। ਇਹਨਾਂ ਵਿੱਚੋਂ ਇੱਕ ਜਾ ਕੇ ਬਹੁਤ ਵੱਡਾ ਗਦਾਰ ਨਿਕਲਿਆ, ਉਹਦਾ ਨਾਂ ਹੈ ਹਰਭਗਤ ਨਿਰੰਜਨੀਆ। ਇਹਨੇ ਬਹੁਤ ਨੁਕਸਾਨ ਕੀਤਾ ਸਿੱਖੀ ਦਾ। ਇੱਕ ਵਾਰੀ ਮੈਂ ਫਿਰ ਬੇਨਤੀ ਕਰਾਂ, ਕਰਮਾ ਛੀਨਾ, ਰਾਮਾ ਰੰਧਾਵਾ ਤੇ ਹਰਭਗਤ ਨਿਰੰਜਨੀਆ ਇਤਿਆਦਿਕ ਸਾਰੇ ਇਕੱਠੇ ਹੋ ਕੇ ਤੇ ਹੋਰ ਜਿਹੜੇ ਗਦਾਰ ਨੇ, ਜਿਹੜੇ ਸਿੱਖੀ ਦੇ ਪਿੱਠ ਵਿੱਚ ਛੁਰਾ ਮਾਰ ਸਕਦੇ ਨੇ, ਜਿਹੜੇ ਸਿੱਖੀ ਦਾ ਲਹੂ ਡੁੱਲਿਆ ਵੇਖ ਕੇ ਖੁਸ਼ ਹੋ ਸਕਦੇ ਨੇ, ਜਿਹੜੇ ਕਿਸੇ ਦੇ ਪੁੱਤਾਂ ਨੂੰ ਮਰਵਾ ਕੇ ਆਪਣੇ ਪੁੱਤਾਂ ਦੀ ਸੁੱਖ ਭਾਲ ਸਕਦੇ ਨੇ, ਜਿਹੜੇ ਕਿਸੇ ਦਾ ਬੁਰਾ ਕਰਕੇ ਆਪਣੇ ਜੀਵਨ ਦਾ ਚੰਗਾ ਸਮਝ ਸਕਦੇ ਨੇ, ਇਹ ਉਹਨਾਂ ਗਦਾਰਾਂ ਵਿੱਚੋਂ ਗਦਾਰ ਸਨ। ਇਹਨਾਂ ਦੀ ਮੀਟਿੰਗ ਬੁਲਾਈ ਜ਼ਕਰੀਆ ਖਾਨ ਨੇ। ਜ਼ਕਰੀਆ ਖਾਨ ਨੇ ਅੱਗੇ ਇੱਕ ਸਵਾਲ ਰੱਖਿਆ ਬੜਾ ਪਿਆਰਾ, ਕਹਿਣ ਲੱਗਿਆ ਮੈਨੂੰ ਇਸ ਗੱਲ ਦੀ ਸਮਝ ਨਹੀਂ ਲੱਗਦੀ ਭਈ, ਨਾ ਮੈਂ ਇਹਨਾਂ ਨੂੰ ਕਿਤੇ ਖਾਣ ਜੋਗਾ ਛੱਡਿਆ, ਨਾ ਇਹਨਾਂ ਨੂੰ ਕਿਤੇ ਪਹਿਨਣ ਜੋਗਾ ਛੱਡਿਆ, ਨਾ ਇਹਨਾਂ ਨੂੰ ਕਿਤੇ ਰਹਿਣ ਜੋਗਾ ਛੱਡਿਆ, ਲੇਕਿਨ ਮੈਂ ਹੈਰਾਨ ਹੈ ਸਿੱਖ ਫਿਰ ਵੀ ਕਿਵੇਂ ਜਿਉਂਦੇ ਨੇ, ਇਹ ਜਿਉਂਦੇ ਕਾਹਦੇ ਆਸਰੇ ਨੇ, ਮੈਨੂੰ ਇਸ ਗੱਲ ਦੀ ਸਮਝ ਨਹੀਂ ਲੱਗੀ। ਇਹ ਸਵਾਲ ਜ਼ਕਰੀਆ ਖਾਨ ਉਹਨਾਂ ਗਦਾਰਾਂ ਅੱਗੇ ਕਰਦਾ। ਹੁਣ ਉਸ ਵੇਲੇ ਹਰ ਭਗਤ ਨਿਰੰਜਨੀਏ ਯੂੰ ਫਿਰ ਕਹੀ, ਤਾਰੂ ਸਿੰਘ ਇੱਕ ਪੂਲਾ ਅਹੀ। ਉਸ ਵੇਲੇ ਭਾਈ ਤਾਰੂ ਸਿੰਘ ਦੇ ਬਾਰੇ ਵਿੱਚ ਉਸ ਹਰਭਗਤ ਨਿਰੰਜਨੀਏ ਨੇ ਇੱਕ ਗਦਾਰ ਨੇ ਉਦੋਂ ਚੁਗਲੀ ਲਾਈ, ਕਹਿਣ ਲੱਗੇ ਸਜਣਾ ਤੂੰ ਜਿੰਨਾ ਮਰਜ਼ੀ ਕਹਿਰ ਕਰ ਰਿਹਾ, ਤੇਰੀ ਕਹਿਰ ਕਰਿਆ ਕੁਝ ਵੀ ਨਹੀਂ ਬਣਨਾ। ਉਹ ਪੁੱਛਣ ਲੱਗੇ ਕਿਉਂ, ਕਹਿਣ ਲੱਗੇ ਇਸ ਇਲਾਕੇ ਵਿੱਚ ਪੂਲੇ ਪਿੰਡ ਦਾ ਇੱਕ ਭਾਈ ਤਾਰੂ ਸਿੰਘ ਹੈ, ਉਹ ਇਹਨਾਂ ਨੂੰ ਪ੍ਰਸ਼ਾਦਾ ਪਾਣੀ ਪਹੁੰਚਾਉਂਦਾ
ਖੇਤੀ ਕਰਦਾ ਹੈ

0: ਦੋਵੇਂ ਜਣੇ ਆਪਣੀ ਭੈਣ ਨੂੰ ਤੇ ਆਪਣੀ ਮਾਂ ਨੂੰ ਮਿਲ ਕੇ ਔਖੇ ਵੇਲੇ ਕੌਣ ਕਿਸੇ ਦੇ ਨਾਲ ਸਹਾਈ ਹੁੰਦਾ ਹੈ। ਤੇ ਆਖਿਰਕਾਰ ਦੋਨਾਂ ਕੋਲੋਂ ਪਿਆਰ ਲੈ ਕੇ ਭਾਈ ਤਾਰੂ ਸਿੰਘ ਚਲੇ ਗਏ, ਜ਼ਾਲਮ ਪਕੜ ਕੇ ਲੈ ਗਿਆ। ਯਾਦ ਰੱਖੋ, ਜੇ ਮੈਂ ਫਿਰ ਬੇਨਤੀ ਕਰਾਂ, ਇਹ ਵੀ ਨਖਾਸ ਚੌਂਕ, ਦਾਸ ਨੇ ਪਿੱਛੇ ਤੁਹਾਡੇ ਨਾਲ ਸਾਂਝ ਪਾਈ ਸੀ, ਨਖਾਸ ਚੌਂਕ ਦੇ ਬੇਅੰਤ ਸ਼ਹੀਦ ਨੇ। ਇਹ ਵੀ ਨਖਾਸ ਚੌਂਕ ਉਸ ਲਾਹੌਰ ਦੇ ਵਿੱਚ ਲੈ ਕੇ ਚਲੇ ਗਏ। ਭਾਈ ਤਾਰੂ ਸਿੰਘ ਨੂੰ ਲੈ ਕੇ ਚਲਾ ਗਿਆ। ਜ਼ਕਰੀਆ ਖਾਨ ਨੇ ਉਦੋਂ ਭਾਈ ਤਾਰੂ ਸਿੰਘ ਨੂੰ ਬਿਠਾ ਕੇ ਕੁਝ ਇੱਕ ਗੱਲਾਂ ਸਾਂਝੀਆਂ ਕੀਤੀਆਂ ਨੇ, ਮੈਂ ਪਿੱਛੇ ਵੀ ਤੁਹਾਡੇ ਨਾਲ ਜ਼ਿਕਰ ਕੀਤਾ, ਥੋੜਾ ਜਿਹਾ ਫਿਰ ਦੁਹਰਾ ਦਿਆਂ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਗਿਆ ਸੀ, ਉਦੋਂ ਫਰਕਸ਼ੀਅਰ ਸਾਹਮਣੇ ਬੈਠ ਕੇ ਇੱਕ ਗੱਲ ਕਹਿੰਦਾ ਵੀ ਤੈਨੂੰ ਦੱਸ ਕਿਹੋ ਜਿਹੀ ਮੌਤ ਚਾਹੀਦੀ ਹੈ। ਬਾਬੇ ਬੰਦੇ ਬਹਾਦਰ ਨੇ ਇੱਕ ਗੱਲ ਕਹੀ ਸੀ, ਕਹਿਣ ਲੱਗੇ ਸੱਜਣਾ ਜਿਹੋ ਜਿਹੀ ਤੈਨੂੰ ਚਾਹੀਦੀ ਹੈ। ਉਹਨੇ ਆਖਿਆ ਮੇਰੀ ਮੌਤ ਤੇ ਤੇਰੀ ਮੌਤ ਦਾ ਕੀ ਸੰਬੰਧ ਹੈ? ਕਹਿਣ ਲੱਗੇ ਤੇ ਰੱਬ ਜਾਣੇ, ਪਰ ਮੈਂ ਤੈਨੂੰ ਆਪਣੇ ਗੁਰੂ ਤੇ ਭਰੋਸਾ ਕਰਕੇ ਇੱਕ ਬਚਨ ਆਖਣਾ, ਜਿਵੇਂ ਦੀ ਤੂੰ ਮੌਤ ਮੈਨੂੰ ਦੇਏਗਾ ਨਾ, ਮੈਨੂੰ ਪੂਰਨ ਭਰੋਸਾ ਰੱਬ ਤੈਨੂੰ ਉਹੋ ਜਿਹੀ ਮੌਤ ਦੇਏਗਾ। ਔਰ ਉਹਨੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਸਭ ਤੋਂ ਪਹਿਲਾਂ ਅੱਖਾਂ ਕੱਢੀਆਂ ਸਨ। ਯਾਦ ਰੱਖਣ ਯੋਗ ਬਾਤ ਹੈ, ਉਸ ਫਰਕਸ਼ੀਅਰ ਦੀਆਂ ਉਹਦੇ ਆਪਣੇ ਕਬੀਲੇ ਸ਼ਰੀਕੇ ਦੇ ਬੰਦਿਆਂ ਨੇ, ਸ਼ਹੀਦ ਭਰਾਵਾਂ ਨੇ ਪੌਣੇ 3 ਸਾਲਾਂ ਬਾਅਦ ਉਹਦੀਆਂ ਅੱਖਾਂ ਕੱਢੀਆਂ ਸਨ। ਅੱਖਾਂ ਕੱਢਣ ਤੋਂ ਬਾਅਦ ਉਹ ਕਰੀਬ ਰੁੜ ਕੇ ਕਈ ਮਹੀਨਿਆਂ ਤੋਂ ਬਾਅਦ ਵਿੱਚ ਉਮਰਿਆ ਸੀ। ਇਸੇ ਤਰ੍ਹਾਂ ਦੀ ਕਹਾਣੀ ਭਾਈ ਤਾਰੂ ਸਿੰਘ ਨਾਲ ਸਾਂਝੀ ਹੋਈ। ਜ਼ਕਰੀਆ ਖਾਨ ਦੇ ਕੋਲ ਬੈਠ ਗਿਆ। ਜ਼ਕਰੀਆ ਖਾਨ ਕਹਿਣ ਲੱਗਿਆ ਵੀ ਤਾਰੂ ਸਿੰਘਾ, ਮੈਂ ਬੜੇ ਸਿੱਖ ਸ਼ਹੀਦ ਕੀਤੇ ਨੇ, ਉਹਨੇ ਆਪਣੀ ਭਾਸ਼ਾ ਵਿੱਚ ਮਾਰੇ ਕਹੇ ਹੋਣਗੇ, ਮੈਂ ਬੜੇ ਸਿੱਖ ਮਾਰੇ ਨੇ, ਮਾਰਦਿਆਂ ਮਾਰਦਿਆਂ ਸਿੱਖਾਂ ਨੂੰ ਮੇਰੇ ਕੋਲ ਤਰੀਕੇ ਖਤਮ ਹੋ ਗਏ, ਸਿੱਖਾਂ ਨੂੰ ਮਾਰਦਿਆਂ ਮਾਰਦਿਆਂ ਮੇਰੇ ਕੋਲ ਤਰੀਕੇ ਖਤਮ ਹੋ ਗਏ, ਹੁਣ ਮੈਨੂੰ ਖੁਦ ਨੂੰ ਨਹੀਂ ਸੁਝਦਾ ਮੈਂ ਤੈਨੂੰ ਕਿਹੋ ਜਿਹੀ ਸਜ਼ਾ ਦੇਵਾਂ, ਮੈਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਤੈਨੂੰ ਕਿਹੋ ਜਿਹੀ ਸਜ਼ਾ ਦੇਵਾਂ। ਇਉਂ ਕਰ, ਤੂੰ ਆਪੇ ਹੀ ਚੁਣ ਤੈਨੂੰ ਕਿਹੋ ਜਿਹੀ ਮੌਤ ਚਾਹੀਦੀ ਹੈ, ਜਿਹੋ ਜਿਹੀ ਤੈਨੂੰ ਮੌਤ ਚਾਹੀਦੀ ਹੈ ਮੈਂ ਤੈਨੂੰ ਉਸੇ ਤਰ੍ਹਾਂ ਦੀ ਮੌਤ ਦਿਆਂਗਾ। ਭਾਈ ਤਾਰੂ ਸਿੰਘ ਨੇ ਫਿਰ ਬਚਨ ਆਖਿਆ, ਹੱਸ ਕੇ ਕਹਿਣ ਲੱਗਿਆ, ਸੱਜਣਾ ਤੂੰ ਖੁਦ ਹੀ ਕਿਹਾ, ਤੂੰ ਖੁਦ ਹੀ ਕਿਹਾ ਵੀ ਮੈਂ ਬਹੁਤ ਸਿੱਖ ਮਾਰੇ ਨੇ ਤੇ ਹੁਣ ਵੀ ਤੇਰੇ ਨਾਲ ਮੈਂ ਵਾਅਦਾ ਕਰਨਾ, ਮੈਂ ਆਪਣੇ ਗੁਰੂ ਤੇ ਭਰੋਸਾ ਕਰਨਾ ਤੇ ਹੁਣ ਤੈਨੂੰ ਖਾਲਸਾ ਜੁੱਤੀ ਦੀ ਨੋਕ ਅੱਗੇ ਲਾ ਕੇ ਲੈ ਕੇ ਜਾਏਗਾ, ਤੂੰ ਚੁਣ ਵੀ ਕਿਹੋ ਜਿਹੀ ਤੈਨੂੰ ਮੌਤ ਚਾਹੀਦੀ ਹੈ। ਜ਼ਕਰੀਆ ਖਾਨ ਸੁਣ ਕੇ ਕਲਪ ਗਿਆ। ਕੁਝ ਇੱਕ ਗੱਲਾਂ ਲੁਪਤ ਰਹਿ ਗਈਆਂ, ਅਸੀਂ ਵਿਚਾਰ ਨਹੀਂ ਪਾਏ। ਉਸ ਵੇਲੇ ਭਾਈ ਤਾਰੂ ਸਿੰਘ ਨੂੰ ਤਸੀਹੇ ਵੀ ਦਿੱਤੇ। ਸਿੱਖ ਨੂੰ ਮਾਣ ਕਰਨਾ ਚਾਹੀਦਾ, ਸਿੱਖ ਤਵਾਰੀਖ ਇਸ ਗੱਲ ਦੀ ਭਰੀ ਪਈ ਹੈ। ਇਹਦੀ ਜ਼ਿੰਦਗੀ ਚ ਕਦਮ ਕਦਮ ਤੇ ਮੁਸੀਬਤਾਂ ਆਈਆਂ, ਪਰ ਇਹਨੇ ਹਰ ਮੁਸੀਬਤ ਨੂੰ ਹੱਸ ਕੇ ਗਲੇ ਲਾਇਆ ਹਰ ਮੁਸੀਬਤ ਨੂੰ। ਕਰਮ ਸਿੰਘ ਸਟੋਰੀਆਂ ਨੇ ਬੜੀ ਪਿਆਰੀ ਵਿਚਾਰ ਲਿਖੀ ਹੈ। ਕਹਿਣ ਲੱਗੇ ਮੁਸੀਬਤ ਨੇ ਇਹਦੇ ਕੋਲੋਂ ਲੰਗਰ ਖੋਲਿਆ, ਇਹਨੇ ਲੰਗਰਾਂ ਨੂੰ ਮਸਤ ਕਹਿ ਕੇ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਕਰ ਲਿਆ। ਮੁਸੀਬਤ ਨੇ ਇਹਨਾਂ ਕੋਲੋਂ ਘਰ ਖੋਲੇ, ਇਹਨੇ ਜੰਗਲਾਂ ਚ ਜਾ ਕੇ ਮੰਗਲ ਲਾ ਦਿੱਤੇ, ਜੰਗਲਾਂ ਚ ਜਾ ਕੇ ਆਪਣੀ ਜ਼ਿੰਦਗੀ ਦੇ ਦਿਨ ਖੁਸ਼ੀਆਂ ਨਾਲ ਕੱਟਣ ਲੱਗ ਪਿਆ। ਮੁਸੀਬਤ ਨੇ ਇਹਦੇ ਕੋਲੋਂ ਬਿਸਤਰੇ ਖੋਲੇ, ਇਹਨੇ ਘੋੜਿਆਂ ਦੀਆਂ ਕਾਠੀਆਂ ਤੇ ਆਪਣੇ ਆਸਣ ਲਾ ਕੇ ਜ਼ਿੰਦਗੀ ਦੇ ਦਿਨ ਗੁਜ਼ਾਰੇ ਕਰ ਲਏ। ਮੁਸੀਬਤ ਨੇ ਇਹਦੇ ਕੋਲੋਂ ਔਲਾਦ ਖੋਲੀ, ਇਹਨੇ ਗੁਰੂ ਦੇ ਔਲਾਦ ਨੂੰ ਯਾਦ ਕਰਕੇ ਗੁਰੂ ਨੇ ਆਪਣਾ ਆਪਾ ਕਿਵੇਂ ਵਾਰਿਆ ਸੀ ਕੌਮ ਦੇ ਲਈ, ਇਹਨੇ ਉਹਨੂੰ ਯਾਦ ਕਰਕੇ ਆਪਣੀ ਜ਼ਿੰਦਗੀ ਦੇ ਦਿਨ ਸੌਖੇ ਕੱਟਣੇ ਸ਼ੁਰੂ ਕਰ ਦਿੱਤੇ। ਇਹ ਕਦੇ ਕਿਸੇ ਗੱਲੋਂ ਨਹੀਂ ਡੋਲਿਆ। ਔਰ ਯਾਦ ਰੱਖਣ ਯੋਗ ਬਾਤ ਹੈ, ਉਹਨਾਂ ਦਿਨਾਂ ਵਿੱਚ 1745 ਦੇ ਨੇੜੇ ਇਹ ਸਿੱਖਾਂ ਦੇ ਬੋਲੇ ਜਿਹੜੇ ਅੱਜ ਆਪਾਂ ਨਿਹੰਗ ਸਿੰਘਾਂ ਦੇ ਬੋਲੇ, ਭਾਈ ਕਾਨ ਸਿੰਘ ਨਾਭਾ ਨੇ ਉਹ ਬੜੇ ਪਿਆਰੇ ਲਿਖੇ ਨੇ ਮਾਰਤੰਡ ਵਿੱਚ, ਸਾਰੇ ਬੋਲੇ ਮੇਰੇ ਕੋਲ ਇੰਨਾ ਵਕਤ ਨਹੀਂ, ਮੈਂ ਸਾਰੀ ਗੱਲ ਤੁਹਾਡੇ ਨਾਲ ਸਾਂਝੀ ਕਰਾਂ। ਸਿੱਖਾਂ ਦੇ ਬੋਲੇ ਵੱਖਰੇ ਸਨ, ਜਿਵੇਂ ਬਦਾਮ ਉਹ ਚਣਿਆਂ ਨੂੰ ਬਦਾਮ ਕਹਿੰਦੇ ਸਨ, ਅਣਗਿਣਤ ਉਹ ਜਿਹੀਆਂ ਗੱਲਾਂ ਨੇ, ਮੈਂ ਇਧਰਲੇ ਪਾਸੇ ਨਹੀਂ ਜਾਣਾ। ਇਹਨਾਂ ਵੇਲਿਆਂ ਚ ਉਹ ਬੋਲੇ ਬਣੇ ਸਨ। ਜਦੋਂ ਵੀ ਕਦੇ ਸਿੱਖਾਂ ਤੇ ਮੁਸੀਬਤ ਪੈਂਦੀ ਸੀ, ਨਾ ਇਹਨਾਂ ਨੂੰ ਪਾਣੀ ਮਿਲਣਾ, ਨਾ ਇਹਨਾਂ ਨੂੰ ਪ੍ਰਸ਼ਾਦਾ ਮਿਲਣਾ, ਨਾ ਇਹਨਾਂ ਨੂੰ ਰਹਿਣ ਖਾਣ ਨੂੰ ਮਿਲਣਾ, ਕੁਛ ਵੀ ਨਹੀਂ, ਲੇਕਿਨ ਫਿਰ ਵੀ ਉਹਨਾਂ ਕੋਲ ਗੁਰੂ ਦੇ ਅੰਮ੍ਰਿਤ ਬੋਲਾਂ ਦਾ ਇੱਕ ਸਹਾਰਾ ਹੁੰਦਾ ਸੀ। ਸਦੀਵ ਕਲਚਰ ਦੀ ਕਲਾ ਵਿੱਚ ਰਹਿੰਦੇ ਸਨ, ਬੜੇ ਪਿਆਰੇ ਬੋਲ ਲਿਖੇ ਨੇ। ਡਾਕਟਰ ਹਰਜਿੰਦਰ ਸਿੰਘ ਦਲਗੀਰ ਨੇ ਉਹਨੇ ਬੱਚਿਆਂ ਲਿਖਿਆ, ਕਹਿਣ ਲੱਗੇ ਗੁਰੂ ਕੇ ਸਿੱਖ ਸਨ ਜਿਹੜੇ ਉਹ ਹਰ ਵਕਤ ਰੱਬ ਦੀ ਬਾਣੀ ਪੜ੍ਹਦੇ ਸਨ। ਕਾਹੇ ਰੇ ਮਨ ਚਿੱਤ ਬੈ ਉਦਮ ਜਾਂ ਆਖਿਰ ਹਰ ਜੀਉ ਭਰਿਆ ਸੈਲ ਪੱਥਰ ਮੈਂ ਜਨ ਤੋਂ ਪਾਏ ਤਾਂ ਕਾ ਰਿਜ਼ਕ ਆਗੇ ਕਰ ਧਰਿਆ। ਗੁਰੂ ਕੇ ਸਿੱਖ ਸ਼ਬਦ ਗਾਇਆ ਕਰਦੇ ਸਨ, ਤੂੰ ਕਾਹੇ ਡੋਲੇ ਪ੍ਰਾਣੀਆਂ ਤੂੰ ਦਰਾਖੇਗਾ ਸਿਰਜਣਹਾਰ ਜਿਨ ਪਦਾਇਸ਼ ਤੂੰ ਕੀਆ ਸੋਈ ਦੇ ਆਧਾਰ। ਗੁਰੂ ਕੇ ਸਿੱਖ ਬਾਣੀ ਪੜਿਆ ਕਰਦੇ ਸਨ, ਰੱਖੇ ਰੱਖਣ ਹਾਰ ਆਪ ਉਬਾਰੀਅਨ ਗੁਰ ਕੀ ਪੈਰੀ ਪਾਏ ਕਾਜ ਸੁਵਾਰੀਅਨ ਹੋਆ ਆਪ ਦਿਆਲ ਮਨੋ ਨਾ ਵਿਸਾਰੀਅਨ ਸਾਧ ਜਨਾ ਕੈ ਸੰਗ ਭਵਜਲ ਤਾਰੀਅਨ ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬਦਾਰੀਅਨ ਤਿਸ ਸਾਹਿਬ ਕੀ ਟੇਕ। ਸਾਨੂੰ ਉਸ ਸਾਹਿਬ ਦੀ ਟੇਕ ਹੈ, ਤਿਸ ਸਾਹਿਬ ਕੀ ਟੇਕ ਨਾਨਕ ਮਨੇ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ। ਗੁਰੂ ਕੀ ਬਾਣੀ ਦਾ ਭਰੋਸਾ ਰੱਖਿਆ ਕਰਦੇ ਸਨ। ਖੈਰ ਭਾਈ ਤਾਰੂ ਸਿੰਘ ਦੇ ਕੋਲ ਬੈਠ ਕੇ ਉਹਨੇ ਗੱਲ ਪੁੱਛੀ ਵੀ ਦੱਸ ਤੈਨੂੰ ਕਿਵੇਂ ਦੀ ਮੌਤ ਚਾਹੀਦੀ ਹੈ। ਉਹਨੇ ਆਖਿਆ ਵੀ ਜਿਵੇਂ ਦੀ ਮੌਤ ਤੈਨੂੰ ਚਾਹੀਦੀ ਹੈ। ਸਕਰੀ ਅੱਖ ਕਹਿਣ ਲੱਗਿਆ ਕੋਈ ਗੱਲ ਨਹੀਂ, ਫਿਰ ਮੈਂ ਤੈਨੂੰ ਵੇਖਣਾ। ਸਭ ਤੋਂ ਪਿਆਰੀ ਜਿਹੜੀ ਤੈਨੂੰ ਤੇਰੇ ਗੁਰੂ ਤੇ ਭਰੋਸਾ ਹੈ ਨਾ, ਜਿਹੜੀ ਤੇਰੇ ਨਾਲ ਸਭ ਤੋਂ ਪਿਆਰੀ ਸਾਂਝ ਹੈ ਨਾ ਗੁਰੂ ਦੇ ਨਾਲ, ਪਹਿਲਾਂ ਮੈਂ ਤੇਰੀ ਸਾਂਝ ਤੋੜਨੀ ਚਾਹੁੰਦਾ। ਤੂੰ ਬਚਨ ਆਖੇ ਸਨ, ਕਹਿਣ ਲੱਗੇ ਮੈਂ ਤੇਰੇ ਕੇਸਾਂ ਦੀ ਬੇਅਦਬੀ ਕਰਾਂਗਾ। ਆਪਣੀ ਭਾਸ਼ਾ ਵਿੱਚ ਉਹਨੇ ਕਿਹਾ ਹੋਵੇਗਾ ਮੈਂ ਤੇਰੇ ਵਾਲ ਕੱਟਾਂਗਾ। ਭਾਈ ਤਾਰੂ ਸਿੰਘ ਨੇ ਬਚਨ ਆਖੇ, ਕਹਿਣ ਲੱਗੇ ਸੱਜਣਾ ਇਹ ਬਸ ਤੇਰੇ ਵਸ ਦੀ ਬਾਤ ਨਹੀਂ ਹੈ, ਇਹ ਤੇਰੇ ਵਸ ਦੀ ਬਾਤ ਨਹੀਂ, ਤੂੰ ਜ਼ੋਰ ਲਾ ਲੈ ਭਾਵੇਂ। ਜ਼ਕਰੀਆ ਖਾਨ ਨੇ ਕੋਸ਼ਿਸ਼ ਕੀਤੀ ਪਰ ਕੋਈ ਬੰਦਾ ਅਜਿਹਾ ਨਾ ਆ ਸਕਿਆ ਜਿਹੜਾ ਉਹਦੇ ਕੇਸਾਂ ਨੂੰ ਹੱਥ ਪਾਵੇ। ਆਖਿਰਕਾਰ ਉਹਨਾਂ ਇੱਕ ਮੋਚੀ ਸੱਦਿਆ, ਮੋਚੀ ਸੱਦ ਕੇ ਬਚਨ ਆਖੇ, ਕਹਿਣ ਲੱਗੇ ਭਾਈ ਤਾਰੂ ਸਿੰਘ ਨੇ ਇੱਕ ਕੇਸਾਂ ਦੀ ਗੱਲ ਛੱਡ ਓਏ ਸੱਜਣਾ, ਇਹਦੀ ਖੋਪਰੀ ਉਡਾ ਦੇ ਮੇਰਾ ਮਨ ਕਰਦਾ, ਜਿਹੜੀ ਖੋਪਰੀ ਤੇ ਇਹਦੇ ਕੇਸ ਨੇ ਮੈਂ ਖੋਪਰੀ ਵੱਖਰੀ ਕਰ ਦਿਆਂਗਾ। ਪ੍ਰਾਚੀਨ ਪੰਥ ਪ੍ਰਕਾਸ਼ ਰਤਨ ਸਿੰਘ ਭੰਗੂ ਉਹਨੇ ਕੁਝ ਬੜੇ ਪਿਆਰੇ ਬੋਲ ਲਿਖੇ ਨੇ, ਉਹ ਤੁਹਾਡੇ ਨਾਲ ਮੈਂ ਸਾਂਝੇ ਕਰਨਾ ਚਾਹੁੰਦਾ। ਉਸ ਵੇਲੇ ਤਾਰੂ ਸਿੰਘ ਨੇ ਜਦੋਂ ਬੈਠਾ ਸਾਹਮਣੇ ਜ਼ਕਰੀਆ ਖਾਂ ਅੱਗਿਓਂ ਗੱਲ ਕਹਿੰਦਾ ਵੀ ਜਿਹੜੇ ਤੇਰੇ ਸਿਰ ਦੇ ਕੇਸ ਨੇ ਨਾ, ਜਿਹਨੂੰ ਕੋਈ ਨਾਈ ਨਾ ਕੱਟ ਸਕਿਆ, ਜੇ ਕੋਈ ਦੂਜਾ ਬੰਦਾ ਨਹੀਂ ਕੱਟ ਸਕਿਆ, ਮੈਂ ਤੇਰੇ ਸਿਰ ਦੇ ਕੇਸ ਜੁੱਤੀਆਂ ਮਾਰ ਮਾਰ ਕੇ ਉਡਾ ਦਿਆਂਗਾ। ਤਾਰੂ ਸਿੰਘ ਹੱਸ ਕੇ ਕਹਿਣ ਲੱਗਿਆ, ਰਤਨ ਸਿੰਘ ਭੰਗੂ ਦੇ ਬੋਲ ਨੇ, ਤਬ ਤਾਰੂ ਸਿੰਘ ਕਹਿਓ। ਉਸ ਵੇਲੇ ਭਾਈ ਤਾਰੂ ਸਿੰਘ ਨੇ ਬਚਨ ਆਖਿਆ, ਤਬ ਤਾਰੂ ਸਿੰਘ ਕਹਿਓ ਇਹ ਜੁੱਤੇ ਤੁਮਰੇ ਪਾਹੇ। ਕਹਿਣ ਲੱਗੇ ਉਹ ਭਲਿਆ ਪੁਰਖਾ, ਜੁੱਤੀਆਂ ਤਾਂ ਤੇਰੇ ਸਿਰ ਚ ਵੱਜਣਗੀਆਂ, ਇਹ ਤੂੰ ਮੈਨੂੰ ਨਾ ਕਹਿ। ਤਬ ਤਾਰੂ ਸਿੰਘ ਕਹਿਓ ਇਹ ਜੁੱਤੇ ਤੁਮਰੇ ਪਾਹੇ, ਜੋ ਸਿੱਖ ਪੂਰੇ ਸਤਿਗੁਰੂ ਤਿਸ ਸਿਰ ਕੇਸ ਨਿਭਾਹੇ। ਕਹਿਣ ਲੱਗੇ ਜਿਹੜੇ ਸਤਿਗੁਰੂ ਤੇ ਭਰੋਸਾ ਰੱਖਣ ਵਾਲੇ ਨੇ ਨਾ, ਯਕੀਨ ਜਾਣੀ ਉਹਨਾਂ ਦੇ ਸਿਰ ਤੇ ਤਾਂ ਕੇਸ ਹੀ ਰਹਿਣਗੇ। ਖੋਪਰੀਆਂ ਤੂੰ ਭਾਵੇਂ ਉਤਾਰ ਸਕਦਾ ਲੇਕਿਨ ਤੂੰ ਕੇਸ ਨਹੀਂ ਉਤਾਰ ਸਕਦਾ, ਉਹਨਾਂ ਦੇ ਸਿਰ ਤੇ ਤਾਂ ਕੇਸ ਹੀ ਰਹਿਣਗੇ, ਤੂੰ ਚੇਤਾ ਰੱਖੀ ਇਸ ਗੱਲ ਨੂੰ। ਪਰ ਜਿਹੜਾ ਤੇਰਾ ਸਿਰ ਹੈ ਨਾ, ਇਹਦੇ ਤੇ ਜ਼ਰੂਰ ਜੁੱਤੀਆਂ ਪੈਣਗੀਆਂ, ਕਿਉਂਕਿ ਤੂੰ ਮੇਰੇ ਲਈ ਇਹ ਬਚਨ ਵਰਤੇ ਨੇ ਤੇ ਇਹੋ ਕੁਝ ਤੇਰੇ ਨਾਲ ਹੋਵੇਗਾ। ਇਤਿਹਾਸ ਇਸ ਗੱਲ ਦਾ ਗਵਾਹ ਹੈ। ਭਾਈ ਤਾਰੂ ਸਿੰਘ ਚੌਂਕੜਾ ਮਾਰ ਕੇ ਬੈਠਾ ਹੈ। ਜ਼ਾਲਮ ਨੇ ਕੋਸ਼ਿਸ਼ ਕੀਤੀ, ਮੋਚੀ ਬੁਲਾਇਆ, ਸੋਚ ਕੇ ਦੇਖੋ ਕਿੱਡਾ ਕੁ ਦੁੱਖ ਲੱਗਿਆ ਹੋਵੇਗਾ। ਉਦੋਂ ਭਾਈ ਤਾਰੂ ਸਿੰਘ ਨੇ ਆਪਣੇ ਅਡੋਲ ਬੈਠ ਕੇ ਰੱਬੀ ਬਾਣੀ ਦਾ ਪਾਠ ਕਰਦੇ ਰਹੇ ਤੇ ਜ਼ਾਲਮ ਨੇ ਇੱਥੇ ਰੱਖ ਕੇ ਰੰਬਾ ਤੇ ਉਹਦੇ ਨਾਲ ਥੋੜੇ ਮਾਰ ਮਾਰ ਕੇ ਸਿਰ ਤੋਂ ਖੋਪਰੀ ਵੱਖਰੀ ਕਰ ਦਿੱਤੀ। ਧੰਨ ਹੈ ਸਿੱਖੀ ਦਾ ਆਸ਼ਕ, ਧੰਨ ਹੈ ਸਿੱਖੀ ਦਾ ਆਸ਼ਕ, ਉਹਦਾ ਖੋਪਰ ਸਿਰ ਤੋਂ ਵੱਖਰਾ ਕਰ ਦਿੱਤਾ ਗਿਆ, ਸਾਰਾ ਸਰੀਰ ਉਹਦਾ ਖੂਨ ਨਾਲ ਲੱਥ ਪੱਥ ਹੋ ਗਿਆ। ਇਵੇਂ ਪ੍ਰਤੀਤ ਹੁੰਦਾ ਜਿਵੇਂ ਖੂਨ ਵਿੱਚ ਇਸ਼ਨਾਨ ਕੀਤਾ ਹੋਇਆ ਹੋਵੇ। ਅਜੋਕੇ ਸਮੇਂ ਦੀਆਂ ਜਿਹੜੀਆਂ ਤਸਵੀਰਾਂ ਹੈ ਨਾ, ਇਹ ਤੇ ਉਹਨਾਂ ਦੇ ਆਪਣੇ ਖਿਆਲ ਨੇ, ਇਹ ਪੂਰੀਆਂ ਇਨਸਾਫ ਨਹੀਂ ਕਰਦੀਆਂ, ਤਸਵੀਰਾਂ ਪੂਰਾ ਇਨਸਾਫ ਨਹੀਂ ਕਰ ਸਕਦੀਆਂ। ਤੇ ਉਹ ਸਾਰਾ ਸਰੀਰ ਖੂਨ ਦੇ ਨਾਲ ਲੱਥ ਪੱਥ ਹੋ ਗਿਆ। ਭਾਈ ਤਾਰੂ ਸਿੰਘ ਅਡੋਲ ਬੈਠਾ, ਉਹਦੀ ਖੋਪਰੀ ਲਾ ਕੇ ਲਾਮੇ ਸੁੱਟ ਦਿੱਤੀ ਗਈ, ਲੇਕਿਨ ਉਹ ਸਿਦਕੀ ਸਿੱਖ ਗੁਰੂ ਚਰਨਾਂ ਵਿੱਚ ਆਪਣਾ ਧਿਆਨ ਜੋੜ ਕੇ ਬੈਠਾ। ਕੁਝ ਕੁ ਲੋਕਾਂ ਦੀ ਕਰਹਿ ਰਹੀ ਹੈ, ਪਰ ਸ਼ਾਇਦ ਭਾਈ ਤਾਰੂ ਸਿੰਘ 21 ਦਿਨ ਜਿਉਂਦੇ ਰਹੇ ਨੇ। ਮੈਂ ਵੀ ਕਹਿੰਦਾ ਰਿਹਾ ਪਹਿਲੇ ਸਮੇਂ ਚ, ਪਰ ਜੋ ਇਤਿਹਾਸ ਵਿੱਚ ਅੰਕਿਤ ਹੈ ਉਹ ਕੇਵਲ 6 ਦਿਨਾਂ ਦਾ ਜ਼ਿਕਰ ਹੈ। ਡਾਕਟਰ ਗੰਡਾ ਸਿੰਘ ਨੇ 6 ਦਿਨ ਦਾ ਜ਼ਿਕਰ ਕੀਤਾ, ਪ੍ਰਿੰਸੀਪਲ ਸਤਵੀਰ ਸਿੰਘ ਨੇ 21 ਦਿਨਾਂ ਦਾ ਜ਼ਿਕਰ ਕੀਤਾ, ਡਾਕਟਰ ਹਰਜਿੰਦਰ ਸਿੰਘ ਦਲਗੀਰ ਨੇ ਉਹਨੇ ਵੀ 6 ਦਿਨਾਂ ਦਾ ਜ਼ਿਕਰ ਕੀਤਾ। 25 ਜੂਨ ਨੂੰ ਇਹ ਕੁਝ ਭਾਣਾ ਵਰਤਦਾ, 1745 ਦੇ ਵਿੱਚ 25 ਜੂਨ ਨੂੰ ਭਾਈ ਤਾਰੂ ਸਿੰਘ ਦੀ ਖੋਪਰੀ ਲੱਥਦੀ ਹੈ ਤੇ 1 ਜੁਲਾਈ ਦਾ ਦਿਨ ਆ ਗਿਆ। ਇਹਨਾਂ ਦਿਨਾਂ ਦੇ ਵਿੱਚ ਅਚਾਨਕ, ਮੈਂ ਸ਼ਬਦ ਇੱਕੋ ਵਾਰੀ ਵਰਤਣਾ, ਦੁਬਾਰੇ ਨਹੀਂ, ਤੁਸੀਂ ਖਿਆਲ ਰੱਖਿਓ ਜੇ, ਜਦੋਂ ਭਾਈ ਤਾਰੂ ਸਿੰਘ ਦੀ ਖੋਪਰੀ ਲਾਈ ਉਦੋਂ ਹੀ ਜ਼ਕਰੀਆ ਖਾਨ ਨੂੰ ਪਿਸ਼ਾਬ ਦਾ ਬੰਨ ਪੈ ਗਿਆ। ਅਸੀਂ ਤਾਂ ਸੋਚ ਹੀ ਨਹੀਂ ਸਕੇ ਕਦੇ ਇਹੋ ਜਿਹੇ ਭਾਈ ਤਾਰੂ ਸਿੰਘ ਵਰਗੇ ਸਿੱਖ ਦੇ ਚਰਨਾਂ ਦੀ ਧੂੜੀ ਮਿਲੇ ਨਾ। ਉਹ ਸਿੱਖਾ ਇਹਨੂੰ ਕਹਿ ਤੂੰ ਸੰਤ ਹੈ, ਤੂੰ ਮੈਨੂੰ ਆਪਣੇ ਚਰਨਾਂ ਦੀ ਧੂੜੀ ਦੇ। ਖੋਪਰ ਲੱਥਿਆ ਹੋਇਆ, ਨਾ ਸਿੱਖ ਦੇ ਕੁਝ ਖਾਣ ਨੂੰ ਹੈ, ਨਾ ਸਿੱਖ ਦੇ ਕੁਝ ਪੀਣ ਨੂੰ ਹੈ, ਖੂਨ ਡੁੱਲ ਡੁੱਲ ਕੇ ਆਪੇ ਜੰਮ ਗਿਆ, ਆਪੇ ਬੰਦ ਹੋ ਗਿਆ। ਲੇਕਿਨ ਸਿਦਕੀ ਸਿੱਖ ਇੱਕ ਪਲ ਵੀ ਬੇਹੋਸ਼ ਨਹੀਂ ਹੋਇਆ। ਸੋਚ ਕੇ ਦੇਖੋ ਜੇ ਕਿਸੇ ਦੇ ਅੱਜ ਵੀ ਸੱਟ ਵੱਜ ਜਾਏ ਨਾ, ਰੱਬ ਦਾ ਇੱਕ ਅਸੂਲ ਹੈ, ਰੱਬ ਦਾ ਇੱਕ ਸਿਸਟਮ ਹੈ, ਜੇ ਕਿਸੇ ਦੇ ਸੱਟ ਵੱਜ ਜਾਏ, ਬਹੁਤ ਗਹਿਰੀ ਸੱਟ ਵੱਜ ਜਾਏ ਜਿਹੜੀ ਨਾ ਬਰਦਾਸ਼ਤ ਤੇ ਕਬੂਲ ਹੋਵੇ, ਤੇ ਰੱਬ ਨੇ ਸਿਸਟਮ ਬਣਾਇਆ ਹੋਇਆ, ਬੰਦਾ ਬੇਹੋਸ਼ ਹੋ ਜਾਂਦਾ। ਜਦੋਂ ਹਸਪਤਾਲ ਚ ਲਿਜਾ ਕੇ ਦੋ ਚਾਰ ਦਿਨਾਂ ਬਾਅਦ ਉਹਦਾ ਇਲਾਜ ਹੋ ਜਾਂਦਾ, ਉਹ ਪੀੜਾ ਨੂੰ ਸਹਾਰਨ ਜੋਗਾ ਹੋ ਜਾਂਦਾ, ਉਦੋਂ ਉਹਨੂੰ ਹੋਸ਼ ਪਰਤਦੀ ਨਹੀਂ, ਉਸ ਤੋਂ ਪਹਿਲਾਂ ਹੋਸ਼ ਨਹੀਂ ਆਉਂਦੀ। ਲੇਕਿਨ ਭਾਈ ਤਾਰੂ ਸਿੰਘ ਖੋਪਰੀ ਲਾ ਦਿੱਤੀ ਗਈ ਉਹਨੇ, ਜਿਹੜੇ 6 ਦਿਨ ਨੇ, ਦੇਖੋ ਖੋਪਰ ਲੱਥਿਆ ਹੋਇਆ ਤੇ ਲੇਟਿਆ ਵੀ ਨਹੀਂ ਹੋਣਾ, 6 ਦਿਨ ਉਹ ਬੈਠ ਕੇ ਚੌਂਕੜਾ ਮਾਰ ਕੇ ਰੱਬ ਦੀ ਬਾਣੀ ਪੜ੍ਹਦਾ ਰਿਹਾ, ਨਾ ਕੁਝ ਖਾਣ ਨੂੰ ਨਾ ਕੁਝ ਪੀਣ ਨੂੰ। ਲੇਕਿਨ ਉਹ ਉਡੀਕ ਕਰ ਰਿਹਾ, ਇਧਰਲੇ ਪਾਸੇ ਜ਼ਕਰੀਆ ਖਾਨ ਦੀ ਇਹ ਮੁਸ਼ਕਲ ਬਣ ਗਈ। ਉਹਨਾਂ ਬੜੇ ਵੈਦ ਹਕੀਮਾਂ ਨੂੰ ਬੁਲਾਇਆ, ਹੁਣ ਇਹ ਤੇ ਨਹੀਂ ਸੀ ਵੀ ਚਲੋ 2-4 ਦਿਨਾਂ ਦਾ ਰੋਗ ਲੱਗ ਜਾਏ, ਨਹੀਂ, ਇਹ ਤੇ ਉਹਨੂੰ ਬੜੀ ਵੱਡੀ ਮੁਸ਼ਕਲ ਬਣੀ। ਉਹਨੇ ਵੈਦ ਹਕੀਮਾਂ ਨੂੰ ਬੁਲਾਇਆ ਤੇ ਬੁਲਾ ਕੇ ਗੱਲ ਪੁੱਛੀ ਵੀ ਕਿਸੇ ਤਰੀਕੇ ਮੇਰਾ ਇਲਾਜ ਹੋ ਸਕਦਾ, ਲੇਕਿਨ ਸਾਰੇ ਮਨੁੱਖਰ ਹੋ ਗਏ ਵੀ ਤੇਰਾ ਇਲਾਜ ਨਹੀਂ ਹੋ ਸਕਦਾ, ਸਾਡੇ ਕੋਲ ਤਾਂ ਕੋਈ ਇਹੋ ਜਿਹਾ ਸਾਧਨ ਨਹੀਂ ਬਚਿਆ ਜਿਹਦੇ ਨਾਲ ਅਸੀਂ ਤੇਰਾ ਇਲਾਜ ਕਰ ਸਕੀਏ। 1 ਦਿਨ ਪੂਰਾ ਲੰਘ ਗਿਆ ਤੇ ਅੱਜ ਦੀ ਰਾਤ ਆ ਗਈ ਤੇ ਉਹਨੂੰ ਰਾਤ ਨੂੰ ਬਹੁਤ ਮੁਸ਼ਕਲ ਬਣੀ ਤੇ ਆਖਿਰਕਾਰ ਗੁਰੂ ਕਾ ਸਿੱਖ ਭਾਈ ਸੁਵੇਗ ਸਿੰਘ, ਇਹ ਵੀ ਉਦੋਂ ਮਿਰਵਤਨੀਆ ਸਿੱਖ ਸੀ, ਇਹਦੇ ਨਾਲ ਸਾਂਝ ਹੋਈ। ਇਹਨੂੰ ਬਚਨ ਪੁੱਛਿਆ, ਭਾਈ ਸੁਵੇਗ ਸਿੰਘ ਨੇ ਇੱਕ ਬਚਨ ਆਖਿਆ, ਕਹਿਣ ਲੱਗੇ ਵੀ ਜ਼ਕਰੀਆ ਖਾਨ ਗੱਲ ਤੈਨੂੰ ਮੈਂ ਸੱਚੀ ਦੱਸ ਦਿੰਦਾ, ਪਰ ਮੈਨੂੰ ਆਸ ਨਹੀਂ ਵੀ ਤੂੰ ਮੰਨੇਗਾ, ਮੈਨੂੰ ਆਸ ਨਹੀਂ ਤੂੰ ਮੰਨੇਗਾ, ਔਰ ਦੂਜੀ ਗੱਲ ਇਹ ਆ ਵੀ ਤੈਨੂੰ ਮੈਨੂੰ ਸਜ਼ਾ ਨਹੀਂ ਦੇਣੀ ਹੋਵੇਗੀ, ਕਿਤੇ ਮੈਨੂੰ ਸਜ਼ਾ ਦੇ ਦੇ ਗੱਲ ਸੁਣ ਕੇ। ਕਹਿਣ ਲੱਗੇ ਵੀ ਜਦੋਂ ਭਾਈ ਤਾਰੂ ਸਿੰਘ ਦੀ ਖੋਪਰੀ ਲਾਈ ਸੀ ਨਾ, ਤੂੰ ਉਦੋਂ ਇੱਕ ਬਚਨ ਸੁਣਿਆ ਸੀ, ਤੂੰ ਇੱਕ ਗੱਲ ਸਾਂਝੀ ਹੋਈ ਸੀ। ਉਹਨੇ ਆਖਿਆ ਹਾਂ। ਕਹਿਣ ਲੱਗੇ ਭਾਈ ਤਾਰੂ ਸਿੰਘ ਨੇ ਇੱਕ ਬਚਨ ਆਖਿਆ ਸੀ ਭਾਈ, ਮੈਂ ਤੈਨੂੰ ਹੁਣ ਖਾਲਸੇ ਨੇ ਜੁੱਤੀ ਦੀ ਨੋਕ ਅੱਗੇ ਲਾ ਕੇ ਲੈ ਕੇ ਜਾਣਾ। ਤੇ ਇਹ ਗੱਲ ਉਹਨੇ ਉਸ ਵੇਲੇ ਕਹੀ ਸੀ। ਸੁਵੇਗ ਸਿੰਘ ਕਹਿਣ ਲੱਗਿਆ ਵੀ ਤੂੰ ਇਉਂ ਕਰ, ਮੇਰਾ ਅੱਖਾਂ ਮਨ, ਤੂੰ ਭਾਈ ਤਾਰੂ ਸਿੰਘ ਦੀ ਜੁੱਤੀ ਮੰਗਵਾ, ਉਹਦੀ ਜੁੱਤੀ ਮੰਗਵਾ ਤੇ ਉਹ ਜੁੱਤੀਆਂ ਆਪਣੇ ਸਿਰ ਚ 5-4 ਜੁੱਤੀਆਂ ਮਰਵਾ, ਜੇ ਤੈਨੂੰ ਮਸਲਾ ਹੱਲ ਨਾ ਹੋਵੇ ਮੈਂ ਜਾਮਨ ਹੋਵਾਂਗਾ, ਮੈਨੂੰ ਸਜ਼ਾ ਦੇਵੀ, ਫਿਰ ਮੈਂ ਭੁਗਤਾਂਗਾ ਉਹ ਸਜ਼ਾ। ਜੇ ਤੇਰੀ ਮੁਸ਼ਕਲ ਹੱਲ ਹੋਈ ਤੇ ਤੂੰ ਆਪਣੇ ਵੱਲੋਂ ਭਾਈ ਤਾਰੂ ਸਿੰਘ ਦੀ ਜੁੱਤੀ ਸੰਭਾਲ ਕੇ ਰੱਖ ਲਈ। ਤੇ ਉਹਨਾਂ ਨੇ ਭਾਈ ਤਾਰੂ ਸਿੰਘ ਦੀ ਜੁੱਤੀ ਮੰਗਵਾਈ। ਮੈਂ ਬੇਨਤੀ ਕਰਾਂ, ਮੈਂ ਆਪਣੇ ਕੋਲੋਂ 1 ਵੀ ਅੱਖਰ ਨਹੀਂ ਵਰਤ ਰਿਹਾ, ਜੋ ਕੁਝ ਤੁਹਾਡਾ ਇਤਿਹਾਸ ਹੈ ਮੈਂ ਉਹ ਦੱਸਣ ਲੱਗਾ ਹੋਇਆ, ਮਾਣ ਮੱਤਾ ਇਤਿਹਾਸ ਹੈ। ਉਸ ਵੇਲੇ ਜੁੱਤੀ ਮੰਗਵਾਈ ਗਈ, ਜੁੱਤੀ ਮੰਗਵਾ ਕੇ ਉਹਦੇ ਜ਼ਕਰੀਆ ਖਾਨ ਦੇ ਇਕਾਂਤ ਵਿੱਚ, ਲੋਕਾਂ ਨੂੰ ਵੀ ਪਤਾ ਨਾ ਲੱਗੇ, ਇਕਾਂਤ ਵਿੱਚ 2-4-6 ਜੁੱਤੀਆਂ ਉਹਨੇ ਸਿਰ ਚ ਮਾਰੀਆਂ ਤੇ ਉਹਦੀ ਮੁਸ਼ਕਲ ਹੱਲ ਹੋਈ, ਉਹਨੂੰ ਇਸ ਗੱਲੋਂ ਆਰਾਮ ਆਇਆ ਥੋੜਾ ਜਿਹਾ। ਤੇ ਉਸ ਵੇਲੇ ਜਦੋਂ ਇਹ ਹਾਲਤ ਬਣੀ ਤਾਂ ਕੁਝ ਸਮੇਂ ਬਾਅਦ, ਹੁਣ ਅਕਸਰ ਤੇ ਜ਼ਿੰਦਗੀ ਦਾ ਇੱਕ ਅੰਗ ਹੈ, ਤੇ ਕੁਝ ਸਮੇਂ ਬਾਅਦ ਉਹ ਫਿਰ ਮਿੰਨਤ ਕਰਿਆ ਕਰੇ ਵੀ ਭਾਈ ਤਾਰੂ ਸਿੰਘ ਦੀਆਂ ਜੁੱਤੀਆਂ ਮੇਰੇ ਸਿਰ ਚ ਮਾਰੋ, ਉਹ ਜੁੱਤੀਆਂ ਮਾਰਨ ਤੇ ਉਹਦਾ ਮਸਲਾ ਹੱਲ ਹੋ ਜਾਏ, ਫਿਰ ਜੁੱਤੀਆਂ ਮਾਰਨ ਫਿਰ ਮਸਲਾ ਹੱਲ ਹੋ ਜਾਏ। ਕੁਝ ਦਿਨਾਂ ਬਾਅਦ ਉਹ ਇਤਨਾ ਜ਼ਿਆਦਾ ਪਰੇਸ਼ਾਨ ਹੋਇਆ, ਆਪੇ ਹੀ ਕਹਿਣ ਲੱਗਿਆ ਵੀ ਤੁਸੀਂ ਮੇਰੇ ਹੱਥ ਪੈਰ ਬੰਨ ਦਿਓ, ਮੈਂ ਜਿੰਨਾ ਮਰਜ਼ੀ ਵੀ ਤੁਹਾਨੂੰ ਕਵਾਂ, ਮੈਂ ਜਿੰਨੀ ਮਰਜ਼ੀ ਦੁਹਾਈ ਪਾਵਾਂ ਮੈਂ ਮਰ ਚੱਲਾਂ, ਪਰ ਤੁਸੀਂ ਮੇਰੀ ਇੱਕ ਨਾ ਜੇ ਸੁਣਿਓ। ਸਤਿਗੁਰ ਦੀ ਬਾਣੀ ਦਾ ਇੱਕ ਨਿਰਮਲ ਬਚਨ ਹੈ। ਮਾਲਕ ਆਖਦੇ ਨੇ, ਕਹਿੰਦੇ ਰੱਬ ਦਾ ਸੁਭਾਅ ਹੈ, ਜੈਕਾਰ ਕੀਓ ਧਰਮੀਆਂ ਕਾ, ਪਾਪੀ ਕੋ ਡੰਡ ਦਿਓ। ਏ ਰੱਬ ਦਾ ਇਹ ਸੁਭਾਅ ਹੈ, ਆਪਣੇ ਪਿਆਰਿਆਂ ਦੀ ਪੈਜ ਰੱਖ ਲੈਂਦਾ ਤੇ ਪਾਪੀਆਂ ਨੂੰ ਸਜਾਵਾਂ ਦਿੰਦਾ। ਜ਼ਕਰੀਆ ਖਾਨ ਰੋਜ਼ ਜੁੱਤੀਆਂ ਖਾਂਦਾ, ਜਦੋਂ ਉਹਨੂੰ ਮੁਸ਼ਕਿਲ ਬਣਦੀ ਜੁੱਤੀਆਂ ਖਾ ਲੈਂਦਾ। ਆਖਿਰ ਇੱਕ ਉਹਨੇ ਵਿਚਾਰ ਬਣਾਈ, ਕਹਿਣ ਲੱਗੇ ਮੇਰੇ ਹੱਥ ਪੈਰ ਬੰਨ ਦਿਓ, ਮੈਂ ਜਿੰਨੀ ਮਰਜ਼ੀ ਦੁਹਾਈ ਪਾਵਾਂ ਪਰ ਤੁਸੀਂ ਮੇਰੀ ਇੱਕ ਨਾ ਮੰਨਿਓ। ਉਹ ਜੁੱਤੀਆਂ ਇੰਨੀਆਂ ਕੁ ਮਾਰਿਓ, ਇੰਨੀਆਂ ਕੁ ਮਾਰਿਓ ਵੀ ਮੇਰਾ ਸਦਾ ਲਈ ਮਸਲਾ ਹੱਲ ਹੋ ਜਾਏ। ਉਹਨਾਂ ਨੇ ਪਕੜ ਕੇ ਜੁੱਤੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਹੁਣ ਥੱਲੇ ਦੁਹਾਈ ਪਾਉਣਾ ਵੀ ਮੈਂ ਮਰ ਚੱਲਾਂ। ਪਰ ਲੇਕਿਨ ਆਪ ਕਹਿ ਬੈਠਾ ਸੀ, ਹੁਣ ਬਾਕੀਆਂ ਨੇ ਸੁਣਨਾ ਕੋਈ ਨਹੀਂ ਸੀ, ਕਿਉਂਕਿ ਉਹਦੇ ਕਰਿੰਦੇ ਹੀ ਸਨ, ਉਹਦੇ ਹੀ ਨੌਕਰ ਸਨ। ਉਹਨਾਂ ਨੇ ਪਕੜ ਕੇ ਉਹਦੇ ਇੰਨੀਆਂ ਜੁੱਤੀਆਂ ਮਾਰੀਆਂ, ਇੰਨੀਆਂ ਜੁੱਤੀਆਂ ਮਾਰੀਆਂ, ਜ਼ਕਰੀਆ ਖਾਨ ਦੀ ਮੌਤ ਹੋ ਗਈ। ਜਦੋਂ ਜ਼ਕਰੀਆ ਖਾਨ ਮਰਿਆ, ਇੱਧਰ ਗੁਰੂ ਕੇ ਸਿੱਖ ਨੇ ਕਲਗੀਧਰ ਨੇ ਇੱਕ ਬਚਨ ਆਖਿਆ, ਕਹਿਣ ਲੱਗੇ ਪਾਤਸ਼ਾਹ ਤੇਰਾ ਸ਼ੁਕਰ ਹੈ ਜੀ ਨੇ ਸਿਰਕ ਨਿਭਾ ਦਿੱਤਾ, ਤੇਰਾ ਸ਼ੁਕਰ ਹੈ ਜੀ ਨੇ ਸਿਰਕ ਨਿਭਾ ਦਿੱਤਾ ਤੇ ਪਾਪੀ ਨਰਕ ਸੁਧਾਰ ਗਿਆ। ਤੇਰਾ ਧੰਨਵਾਦ ਜੀ ਨੇ ਸਿੱਖ ਦੇ ਬੋਲਾਂ ਤੇ ਪੂਰਾ ਪਹਿਰਾ ਦੇ ਦਿੱਤਾ। ਹੁਣ ਕਰ ਕਿਰਪਾ ਉਹ ਮੇਰਾ ਦਿਆ ਦਾਤਿਆ, ਹੁਣ ਕਰ ਕਿਰਪਾ ਬਖਸ਼ਿਸ਼ ਕਰ। ਤਾਰੂ ਸਿੰਘ ਸਰੀਰਕ ਪਿੰਜਰੇ ਨੂੰ ਛੱਡ ਕੇ ਤੇਰੇ ਚਰਨਾਂ ਵਿੱਚ ਆਉਣਾ ਚਾਹੁੰਦਾ। ਮਾਲਕ ਦੇ ਭਾਣੇ ਵਿੱਚ ਰਹਿ ਕੇ ਅਰਦਾਸ ਕਰਕੇ ਤਾਰੂ ਸਿੰਘ ਦਾ ਸਰੀਰ ਉਸ ਜੇਲ੍ਹ ਵਿੱਚ ਪਿਆ ਤੇ ਤਾਰੂ ਸਿੰਘ ਦੀ ਖੋਪਰੀ ਕਿਧਰੇ ਬਾਹਰ ਲੁੜਦੀ ਹੈ, ਲੇਕਿਨ ਅਕਾਲ ਅਕਾਲ ਜਪਣ ਵਾਲਾ ਆਪ ਅਕਾਲ ਦਾ ਰੂਪ ਹੋ ਗਿਆ। ਭਾਈ ਤਾਰੂ ਸਿੰਘ ਦੀ ਸ਼ਹਾਦਤ ਸਾਨੂੰ ਇੱਕ ਗੱਲ ਲਈ ਬਹੁਤ ਜ਼ਿਆਦਾ ਚੰਗੀ ਸੇਧ ਦਿੰਦੀ ਹੈ। ਉਹ ਗੁਰੂ ਕਿਹਾ, ਸਿੱਖਾ ਜਿਸ ਦਿਨ ਤੂੰ ਸਿਰਕ ਨਾਲ ਸਿੱਖੀ ਨਿਭਾਉਣ ਦਾ ਪਰਨ ਕਰੇਗਾ ਨਾ, ਯਕੀਨ ਜਾਣੀ ਗੁਰੂ ਕਿਹੜਾ ਬੋਲ ਹੈ ਜਿਹੜਾ ਤੇਰਾ ਪੂਰਾ ਨਹੀਂ ਕਰੇਗਾ। ਇਹੋ ਜੇ ਜ਼ਾਲਮਾਂ ਨੂੰ ਜੁੱਤੀ ਅੱਗੇ ਲਾ ਕੇ ਲਿਜਾਣ ਵਾਲਾ ਤੂੰ ਕਾਬਲ ਬਣ ਜਾਏਗਾ। ਭਾਈ ਤਾਰੂ ਸਿੰਘ ਦੀ ਗੱਲ ਵੇਖੋ ਸੱਜਣਾ, ਜਿਹਦੇ ਕੋਲ ਬੋਲਾਂ ਵਿੱਚ ਇਤਨੀ ਤਾਕਤ ਆ ਗਈ, ਜਿਹਦੇ ਬੋਲ ਗੁਰੂ ਸੁਣਦਾ, ਜਿਹਦੇ ਬੋਲ ਰੱਬ ਸੁਣਦਾ। ਇੱਕ ਰੱਬੀ ਬਾਣੀ ਦਾ ਬਚਨ ਕਹਿ ਕੇ ਮੈਂ ਸਮਾਪਤੀ ਕਰਨ ਲੱਗਿਆ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹਾਂ ਨਾ ਤੂੰ ਨਾ ਛੁੱਟੇ ਨਿਕਟ ਨਾ ਜਾਇਓ ਦੂਤ। ਭਾਈ ਤਾਰੂ ਸਿੰਘ ਦੇ ਵਿਹੜੇ ਵਿੱਚ ਮੌਤ ਵੀ ਭਿਖਾਰਨ ਬਣ ਕੇ ਖਲੋਤੀ ਰਹੀ, ਕਿਉਂਕਿ ਜਿਹਦਾ ਖੋਪਰ ਲੱਥਿਆ ਹੋਇਆ ਉਹ ਆਪਣੀ ਮਰਜ਼ੀ ਨਾਲ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ ਦੀ ਅਵਸਥਾ ਦੇ ਅਨੁਸਾਰ ਆਪਣਾ ਜੀਵਨ ਉਹਨੇ ਲੇਖੇ ਲਾਇਆ। ਅੱਜ ਸਮਾਂ ਇਤਨਾ ਹੀ ਸੀ, ਇਤਨਾ ਹੀ ਕਬੂਲ ਕਰ ਲੈਣਾ, ਗੁਰੂ ਚਰਨਾਂ ਵਿੱਚ ਬੇਨਤੀ ਕਰਨਾ, ਗਾਹ ਵਾਸਤੇ ਸੁਮਤ ਪ੍ਰਦਾਨ ਕਰਨ, ਭੁੱਲਾਂ ਦੀ ਖਿਮਾ ਪਿਆਰ ਨਾਲ ਆਖੋ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਵਾਹਿਗੁਰੂ ਸਾਹਿਬ ਜੀਓ, ਗੁਰੂ ਗਰੀਬ ਨਿਵਾਜ, ਤੂੰ ਸੁਲਤਾਨ ਕਹਾ ਹੋ ਮੀਆਂ, ਤੇਰੀ ਕਵਨ ਵਡਾਈ, ਜੋ ਤੂੰ ਦੀ ਸੋ ਕਹਾ ਸੁਅਮੀ, ਮੈਂ ਮੂਰਖ ਕਹਿਣ ਨਾ ਜਾਈ, ਜੋ ਤੂੰ ਦੀ ਸੋ ਕਹਾ ਸੁਅਮੀ,

0: ਬਖਸ਼ੰਡ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿਚ ਸਭਾਈਮਾਨ ਸਤਸੰਗੀ ਪਿਆਰਿਓ, ਅਸੀਸਾਂ ਦਿੰਦੇ ਹੋਏ ਗੁਰੂ ਫਤਿਹ ਜੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਅਟੁੱਟ ਵਿਸ਼ਵਾਸ ਸਿੱਖੀ ਵਿੱਚ ਹੈ, ਫਿਰ ਵੀ ਜਦੋਂ ਨਾਲ ਦੇ ਧਰਮਾਂ ਨੂੰ ਵੇਖਣੇ ਆ ਮਨ ਹੈਰਾਨ ਹੁੰਦਾ ਹੈ। ਉਹਨਾਂ ਨੇ ਟੀਵੀ ਰਾਹੀਂ, ਪ੍ਰੈਸ ਰਾਹੀਂ ਜਿਤਨੇ ਵੀ ਉਹ ਵਸੀਲੇ ਵਰਤ ਸਕਦੇ ਸਨ ਉਹਨਾਂ ਵਰਤ ਕੇ ਆਪੋ ਆਪਣੇ ਧਰਮ ਦਾ ਪ੍ਰਚਾਰ ਜਿਹੜਾ ਬਹੁਤ ਅੱਛੇ ਢੰਗ ਨਾਲ ਕੀਤਾ। ਸਿਰਫ ਥੋੜੇ ਜਿਹੇ ਇਸ਼ਾਰੇ ਕਰਨੇ ਨੇ ਮੈਂ, ਹਾਲਾਂਕਿ ਉਹਨਾਂ ਦੇ ਜਿਹੜੇ ਮੁਰਸ਼ਿਦ ਨੇ, ਗੁਰੂ ਨੇ, ਉਹ ਬਹੁਤੇ ਕੋਈ ਚੰਗੇ ਕੰਮ ਕਰਦੇ ਨਜ਼ਰ ਨਹੀਂ ਆਉਂਦੇ, ਖਿਮਾ ਕਰਿਓ, ਫਿਰ ਵੀ ਉਹ ਲੋਕ ਆਪਣੇ ਧਰਮ ਦਾ ਪ੍ਰਚਾਰ ਕਰਦੇ ਔਰ ਘਰ ਘਰ ਉਹਨਾਂ ਨੇ ਵਾਟ ਦਿੱਤੀ ਗੱਲ। ਸ਼ਾਇਦ ਹੀ ਕੋਈ ਬੰਦਾ ਹੋਵੇ ਜਿਹਨੂੰ ਰਾਮਾਇਣ ਬਾਰੇ ਨਾ ਪਤਾ ਹੋਵੇ, ਸ਼ਾਇਦ ਹੀ ਕੋਈ ਬੰਦਾ ਹੋਵੇ ਜਿਹਨੂੰ ਮਹਾਂਭਾਰਤ ਬਾਰੇ ਨਾ ਪਤਾ ਹੋਵੇ, ਉਹਨਾਂ ਕਰ ਦਿੱਤਾ ਇਸ ਕੰਮ। ਲੇਕਿਨ ਅਸੀਂ ਸਿੱਖ ਹੋਣ ਦੇ ਨਾਤੇ, ਹਾਲਾਂਕਿ ਸਾਡੇ ਕੋਲ ਸਾਰਾ ਹੀ ਸੋਨਾ ਪਿਆ, ਇੱਥੇ ਕੋਈ ਕਿਸੇ ਦੀ ਪੱਤ ਬਚਾਉਂਦਾ ਨਜ਼ਰ ਤੇ ਆਏਗਾ, ਲੁੱਟਦਾ ਨਹੀਂ, ਇੱਥੇ ਕੋਈ ਕਿਸੇ ਦੀ ਖਾਤਰ ਖੂਨ ਡੋਲਦਾ ਨਜ਼ਰ ਤੇ ਆਏਗਾ ਪਰ ਕਿਸੇ ਦਾ ਖੂਨ ਪੀਂਦਾ ਨਹੀਂ, ਇੱਥੇ ਕੋਈ ਕਿਸੇ ਦੀ ਤਲੀ ਤੇ ਰੋਟੀ ਰੱਖਦਾ ਨਜ਼ਰ ਤੇ ਆਏਗਾ ਪਰ ਕਿਸੇ ਦੀ ਰੋਟੀ ਚੁੱਕਦਾ ਨਹੀਂ। ਸਾਡੇ ਕੋਲ ਸੋਨਾ ਸੀ, ਅਸੀਂ ਸੋਨਾ ਵੀ ਨਹੀਂ ਵੇਚ ਸਕੇ, ਸੰਸਾਰ ਦੀ ਮੰਡੀ ਚ ਅਸੀਂ ਕੌਡੀ ਮੁੱਲ ਨਹੀਂ ਛੱਡਿਆ। ਮੈਂ ਖੁਦ ਵੀ ਉਹਦੇ ਵਿੱਚ ਦੋਸ਼ੀ ਹਾਂ। ਪਿਛਲੇ ਦੇ ਸਮੇਂ ਚ ਸਿੱਖ ਧਰਮ ਦੇ ਪ੍ਰਚਾਰਕ ਦੋ ਹੀ ਗੱਲਾਂ ਕਰਦੇ ਆ, ਜਾਂ ਤੇ ਖਿਮਾ ਕਰਿਓ ਜੇ ਹਿੰਦੂ ਧਰਮ ਦੀਆਂ ਕਥਾ ਕਹਾਣੀਆਂ ਸੁਣਾ ਕੇ ਚਲੇ ਗਏ ਜਾਂ ਫਿਰ ਚੁਟਕਲੇ ਸੁਣਾ ਕੇ ਚਲੇ ਗਏ। ਇੱਕ ਦਿਲ ਵਿੱਚ ਮਨ ਨਹੀਂ ਤਮੰਨਾ ਜਾਗੀ, ਉਹ ਮਨਾ ਤੂੰ ਦੂਜਿਆਂ ਨੂੰ ਕਹਿੰਦਾ ਤੂੰ ਆਪ ਖੁਦ ਹਰਾਮ ਦੀ ਰੋਟੀ ਖਾਂਦਾ, ਤੂੰ ਹਲਾਲ ਦੀ ਨਹੀਂ ਖਾਂਦਾ। ਇਸ ਭਾਵਨਾ ਨੇ ਮਨ ਵਿੱਚ ਇੱਕ ਤਿਣਕ ਜੀ ਜਗਾ ਦਿੱਤੀ। ਤੋਂ ਪਿਛਲੇਰੇ ਸਮੇਂ ਤੋਂ ਜਿਨ੍ਹਾਂ ਜਿਨ੍ਹਾਂ ਵੀ ਸਟੇਜਾਂ ਤੇ ਜਾਣ ਦਾ ਮੌਕਾ ਮਿਲਦਾ ਹੈ ਤੇ ਦਾਸ ਦੀ ਇੱਕ ਕੋਸ਼ਿਸ਼ ਹੈ ਵੀ ਆਪਣੇ ਇਤਿਹਾਸ ਨੂੰ, ਮਾਣ ਮੱਤੇ ਇਤਿਹਾਸ ਨੂੰ ਉਹ ਸੰਗਤਾਂ ਨਾਲ ਸਾਂਝਾ ਕਰਾਂ। ਇਸੇ ਭਾਵਨਾ ਨੂੰ ਲੈ ਕੇ ਪਿਛਲੇਰੇ ਦਿਨਾਂ ਤੋਂ ਇੱਕ ਲੜੀ, ਸਿਰਫ ਇੱਕ ਛੋਟਾ ਜਿਹਾ ਪੋਰਸ਼ਨ, ਬਾਕੀ ਨਹੀਂ। 1700 ਤੋਂ ਸ਼ੁਰੂ ਕਰਨਾ ਸੀ ਪਰ ਮੈਂ ਕਰ ਨਹੀਂ ਸਕਿਆ। ਉਹ ਤੋਂ ਕੁਛ ਇੱਕ ਬਾਅਦ ਦਾ ਸਮਾਂ ਲੈ ਕੇ 1800 ਤੱਕ ਜਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸ਼ੁਰੂ ਹੋਣ ਤੱਕ ਮੇਰੀ ਭਾਵਨਾ ਵੀ ਉਹ ਇਤਿਹਾਸ ਦੀ ਲੜੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ। ਪਿਛਲੇ ਕਈ ਦਿਨਾਂ ਤੋਂ ਆਪਾਂ ਲਗਾਤਾਰ ਇਹ ਵਿਚਾਰ ਦੇ ਆ ਰਹੇ, ਅੱਜ ਦੀ ਜਿਹੜੀ ਵਿਚਾਰ ਹੈ। ਕੱਲ ਰੋਜ਼ ਆਪਾਂ ਵਿਚਾਰ ਇੱਥੇ ਛੱਡੀ ਸੀ, ਜ਼ਕਰੀਆ ਖਾਂ 1745 ਵਿੱਚ ਮਰ ਗਿਆ, ਖਾਲਸੇ ਦੀ ਜੁੱਤੀ ਦੀ ਨੋਕ ਅੱਗੇ ਲੈ ਕੇ ਲੈ ਗਿਆ ਭਾਈ ਤਾਰੂ ਸਿੰਘ। ਭਾਈ ਤਾਰੂ ਸਿੰਘ ਦੀ ਸ਼ਹਾਦਤ ਆਉਂਦੀ ਹੈ, ਜ਼ਕਰੀਆ ਖਾਂ ਵੀ ਮਰਦਾ ਹੈ, ਇਹ ਉਹਦੀ ਜ਼ਿੰਦਗੀ ਦਾ ਆਖਰੀ ਕਤਲ ਹੈ। ਅਬਦੁਲ ਸਮਦ 1726 ਦੇ ਵਿੱਚ ਮੁਲਤਾਨ ਦਾ ਗਵਰਨਰ ਬਣਾਇਆ ਗਿਆ ਸੀ, ਉਸ ਤੋਂ ਬਾਅਦ ਵਿੱਚ ਉਹਦਾ ਪੁੱਤਰ ਜ਼ਕਰੀਆ ਖਾਂ 1726 ਦੇ ਵਿੱਚ ਇਹ ਲਾਹੌਰ ਦਾ ਮੁਖੀਆ ਬਣਿਆ ਸੀ। ਉਸ ਤੋਂ ਬਾਅਦ ਵਿੱਚ ਇਹ ਲਗਾਤਾਰ ਕਤਲ ਕਰਦਾ ਆਇਆ, ਸਿੱਖੀ ਦੇ ਕਰੀਬ 10,000 ਤੋਂ ਉੱਤੇ ਇਹਨੇ ਸਿੱਖ ਕਤਲ ਕਰਵਾਏ। 1745 ਵਿੱਚ ਇਹਦੇ ਜੀਵਨ ਦਾ ਅੰਤ ਕਰ ਦਿੱਤਾ। ਇਹਨੇ ਫੜਿਆ ਕਈਆਂ ਨੂੰ ਸੀ, ਇਹਨੇ ਪਕੜਿਆ ਕਈਆਂ ਨੂੰ ਸੀ, ਜਿਹਦੇ ਵਿੱਚੋਂ ਭਾਈ ਤਾਰੂ ਸਿੰਘ, ਕਿਉਂਕਿ ਜਦੋਂ ਮੱਸੇ ਰੰਗੜ ਦਾ ਸਿਰ ਵੱਢ ਹੁੰਦਾ ਉਦੋਂ ਫਿਰ ਇਹਦਾ ਵਸ ਕੋਈ ਨਹੀਂ ਚੱਲਦਾ, ਉਹਨਾਂ ਨੂੰ ਤਾਂ ਨਾ ਪਕੜ ਸਕਿਆ ਤੇ ਉਸ ਦੇ ਦਰਮਿਆਨ ਇਹ ਜਿਹੜੇ ਆਮ ਘਰੇਲੂ ਸਿੱਖ ਸਨ ਉਹਨਾਂ ਨੂੰ ਪਕੜ ਕੇ ਕਹਿਰ ਕਰਨ ਲੱਗ ਪਿਆ। ਉਹਨਾਂ ਵਿੱਚੋਂ ਇੱਕ ਸਿੱਖ ਪਕੜਿਆ ਗਿਆ ਸੀ ਭਾਈ ਤਾਰੂ ਸਿੰਘ, ਭਾਈ ਤਾਰੂ ਸਿੰਘ ਦਾ ਖੋਪਰ ਲਾ ਦਿੱਤਾ ਗਿਆ ਸਿੱਖੀ ਦੇ ਬਦਲੇ ਬੇਅਦਬ ਕਰਨ ਵਾਸਤੇ, ਲੇਕਿਨ ਉਹ ਭਾਈ ਤਾਰੂ ਸਿੰਘ ਦੇ ਸੀਸ ਨੂੰ ਅੱਜ ਸਲਾਮਾਂ ਹੁੰਦੀਆਂ ਨੇ। ਲੇਕਿਨ ਜ਼ਕਰੀਆ ਖਾਨ ਦੇ ਇਤਿਹਾਸ ਵਿੱਚ ਅੱਜ ਤੱਕ ਵੀ ਇਹ ਪੜ੍ਹਿਆ ਜਾਂਦਾ ਤੇ ਰਹਿੰਦੀ ਦੁਨੀਆਂ ਤੱਕ ਪੜ੍ਹਿਆ ਜਾਂਦਾ ਵੀ ਵਕਤ ਦੇ ਹਾਕਮ ਦੇ ਸਿਰ ਵਿੱਚ ਭਾਈ ਤਾਰੂ ਸਿੰਘ ਦੀਆਂ ਜੁੱਤੀਆਂ ਵੱਜੀਆਂ ਸਨ। ਉਸ ਤੋਂ ਬਾਅਦ ਵਿੱਚ ਹੁਣ ਜ਼ਕਰੀਆ ਖਾਨ ਦੇ ਅੱਗੇ ਇਹਦੇ ਤਿੰਨ ਬੰਦੇ ਹੋਰ ਨੇ ਗ੍ਰਿਫਤਾਰ ਕੀਤੇ ਹੋਏ, ਉਹਨਾਂ ਵਿੱਚੋਂ ਇੱਕ ਹੈ ਮਹਿਤਾਬ ਸਿੰਘ, ਇਹਦਾ ਜ਼ਿਕਰ ਪਿੱਛੇ ਆ ਚੁੱਕਾ ਹੋਇਆ, ਮੈਂ ਥੋੜਾ ਜਿਹਾ ਜ਼ਿਕਰ ਕਰਦਿਆਂ। ਮਹਿਤਾਬ ਸਿੰਘ ਜਿਹੜਾ ਇਹ ਮੀਰਾਂ ਕੋਟ ਦਾ ਹੈ, ਇਹਨੇ ਹੀ ਮੱਸੇ ਰੰਗੜ ਦਾ ਸਿਰ ਵੱਢਿਆ ਸੀ। ਇਹ ਵੀ ਇਹਨਾਂ ਦਿਨਾਂ ਵਿੱਚ ਗ੍ਰਿਫਤਾਰ ਹੋ ਗਿਆ ਸੀ, ਇਹਨੂੰ ਪਕੜ ਲਿਆ ਗਿਆ ਸੀ, ਇਹਨੂੰ ਵੀ ਸ਼ਹੀਦ ਕਰ ਦਿੱਤਾ ਉਸ ਪਾਪੀ ਜ਼ਕਰੀਆ ਖਾਨ ਨੇ। ਪਰ ਦੋ ਸਿੱਖ ਇਹਦੇ ਕੋਲੋਂ ਨਾ ਸ਼ਹੀਦ ਹੋ ਸਕੇ, ਉਹ ਬਚ ਗਏ, ਉਹ ਸਨ ਭਾਈ ਸੁਵੇਗ ਸਿੰਘ ਤੇ ਭਾਈ ਸ਼ਾਹਬਾਜ ਸਿੰਘ, ਉਹ ਗ੍ਰਿਫਤਾਰ ਨੇ। ਛੋਟਾ ਜਿਹਾ ਮੈਂ ਇੱਕ ਵਾਰੀ ਫਿਰ ਬੇਨਤੀ ਕਰਾਂ, ਅੱਗੇ ਤੁਰਾਂ ਸ਼ਹਾਦਤ ਦੀ ਗੱਲ ਬਾਅਦ ਚ ਕਰਨੇ। ਹੁਣ ਜਦੋਂ 1745 ਵਿੱਚ ਜ਼ਕਰੀਆ ਖਾਨ ਮਰਿਆ ਉਦੋਂ ਇਹਦੇ ਤਿੰਨ ਪੁੱਤ ਸਨ, ਜ਼ਕਰੀਆ ਖਾਨ ਦੇ ਤਿੰਨ ਪੁੱਤ ਨੇ, ਇੱਕ ਦਾ ਨਾਂ ਹੈ ਯਹੀਆ ਖਾਂ, ਦੂਸਰੇ ਦਾ ਨਾਂ ਹੈ ਸ਼ਾਹ ਨਿਵਾਜ਼, ਤੀਸਰੇ ਦਾ ਨਾਂ ਹੈ ਮੀਰ ਬਾਕੀ। ਇਹਨਾਂ ਵਿੱਚੋਂ ਜਿਹੜਾ ਮੀਰ ਬਾਕੀ ਹੈ ਉਹ ਮਸਤ ਸੁਭਾਅ ਦਾ ਬੰਦਾ ਹੈ, ਉਹ ਨਹੀਂ ਇਸ ਤਰ੍ਹਾਂ ਦੀ ਭੁੱਖ ਰੱਖਦਾ। ਬਾਕੀ ਜਿਹੜੇ ਦੋ ਨੇ ਉਹ ਦੋਵੇਂ ਜਣੇ ਪੈਸੇ ਦੇ ਵੀ, ਸ਼ੋਹਰਤ ਦੇ ਵੀ, ਪਦਵੀਆਂ ਦੇ ਵੀ, ਉਹ ਇਹਨਾਂ ਚੀਜ਼ਾਂ ਦੇ ਭੁੱਖੇ ਨੇ, ਇੱਕ ਸ਼ਾਹ ਨਿਵਾਜ਼ ਇੱਕ ਜਈਆ ਖਾਂ। ਇਹਨਾਂ ਨੇ ਸਿੱਖੀ ਦਾ ਲਹੂ ਪੀਤਾ ਹੋਇਆ, ਸਾਨੂੰ ਭੁੱਲਣੇ ਨਹੀਂ ਚਾਹੀਦੇ, ਮੈਂ ਵਾਰ ਵਾਰ ਬੇਨਤੀ ਕਰਾਂ। ਯਹੀਆ ਖਾਂ ਆਖਰਕਾਰ 1746 ਵਿੱਚ ਮੁਖੀਆ ਬਣਦਾ ਆਪਣੇ ਪਿਤਾ ਦੀ ਥਾਂ ਤੇ, ਇਹ ਉਸ ਜ਼ਕਰੀਆ ਖਾਂ ਦੀ ਥਾਂ ਦੇ ਉੱਤੇ ਇਹ ਯਹੀਆ ਖਾਂ ਬੈਠਦਾ। ਹੁਣ ਇਹ ਵੀ ਨਿਰਦਈ ਹੈ, ਇਹ ਵੀ ਅੱਤ ਦਾ ਕਠੋਰ ਹਿਰਦੇ ਦਾ ਮਾਲਕ ਹੈ, ਕਿਉਂਕਿ ਜਿਹੋ ਜਿਹੇ ਪਿਛੋਕੜ ਵਿੱਚੋਂ ਸੀ ਉਹ ਅਜੇ ਅੱਗੇ ਹੋਣਾ। ਇੱਕ ਵਾਰੀ ਮੈਂ ਫਿਰ ਬੇਨਤੀ ਕਰਦਿਆਂ, ਇਹਦਾ ਦਾਦਾ ਅਬਦੁਲ ਸਮਦ, ਉਹਨੇ ਬਹੁਤ ਲਹੂ ਪੀਤਾ ਸਿੱਖੀ ਦਾ, ਉਹਨੇ ਬੜੇ ਬੜੇ ਕਤਲ ਹੋਏ ਨੇ। ਉਸ ਤੇ ਬਾਅਦ ਬਣ ਬੈਠਿਆ ਜ਼ਕਰੀਆ ਖਾਂ, ਜ਼ਕਰੀਆ ਖਾਂ ਦਾ ਪੁੱਤਰ ਹੈ ਯਹੀਆ ਖਾਂ, ਹੁਣ ਇਹ ਤੀਜਾ ਬੈਠਿਆ। ਇਹਦੇ ਦਰਮਿਆਨ, ਇਸ ਲੜਾਈ ਦੇ ਦਰਮਿਆਨ ਸਿੱਖਾਂ ਨੂੰ ਇੱਕ ਸਾਲ ਮਿਲ ਗਿਆ, 1745 ਤੋਂ ਲੈ ਕੇ 1746 ਦੇ ਇਹ ਕੁਝ ਮਹੀਨੇ ਮਿਲ ਗਏ। ਉਹਨਾਂ ਦਿਨਾਂ ਵਿੱਚ ਹੀ 14 ਅਗਸਤ 1746 ਨੂੰ ਇੱਕ ਫਿਰ ਦੁਬਾਰੇ ਨਵਾਬ ਕਪੂਰ ਸਿੰਘ ਦੀ ਅਗਵਾਈ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਇੱਕ ਸਰਬੱਤ ਖਾਲਸਾ ਹੋਇਆ। ਉਸ ਸਰਬੱਤ ਖਾਲਸੇ ਦੇ ਵਿੱਚ ਜਿਤਨਾ ਵੀ ਸਿੱਖ ਜਗਤ ਸੀ ਉਹ ਇਕੱਠਾ ਹੋਇਆ, ਕਿਉਂਕਿ ਉਹਦਾ ਵਕਤ ਮਿਲ ਗਿਆ ਸਿੱਖਾਂ ਨੂੰ। ਤੇ ਇਸ ਦਰਮਿਆਨ ਉਹ ਨਵਾਬ ਕਪੂਰ ਸਿੰਘ ਨੇ ਜਥੇ ਬਣਾ ਦਿੱਤੇ ਵੱਖੋ ਵੱਖਰੇ, ਮੈਂ ਪਿੱਛੇ ਜ਼ਿਕਰ ਕਰ ਚੁੱਕਾ ਹੋਇਆ ਵਾਂ ਤੁਹਾਡੇ ਨਾਲ ਸਾਂਝਾ, ਭਈ ਉਦੋਂ ਸਮੁੱਚੇ ਸਿੱਖ ਜਗਤ ਨੂੰ ਦੋ ਹਿੱਸਿਆਂ ਚ ਵੰਡਿਆ ਗਿਆ, ਤਰਨਾ ਦਲ ਅਤੇ ਬੁੱਢਾ ਦਲ, ਪੰਜ ਪੰਜ ਇਹਨਾਂ ਜਥੇਦਾਰ ਬਣੇ। ਉਸ ਤੋਂ ਬਾਅਦ ਵਿੱਚ ਹੁਣ ਜਿਹੜੀ ਸਿੱਖ ਕੌਮ ਹੈ ਹੁਣ ਉਹਨੂੰ 30 ਜਥਿਆਂ ਵਿੱਚ ਵੰਡ ਦਿੱਤਾ ਗਿਆ, ਤੀਹਾਂ ਦੇ ਵਿੱਚ 100-100 ਬੰਦਾ ਇੱਕ ਜਥੇਦਾਰ ਦੇ ਥੱਲੇ ਹੈ। ਕੁਝ ਇੱਕ ਨਾਮ ਮੈਂ ਤੁਹਾਡੇ ਨਾਲ ਸਾਂਝੇ ਕਰਾਂ, ਜੱਸਾ ਸਿੰਘ ਆਲੂਵਾਲੀਆ, ਜੱਸਾ ਸਿੰਘ ਰਾਮਗੜੀਆ, ਸ਼ਾਮ ਸਿੰਘ, ਸਰਦਾਰ ਬਘੇਲ ਸਿੰਘ, ਸਰਦਾਰ ਕਪੂਰ ਸਿੰਘ, ਸਰਦਾਰ ਬਾਗ ਸਿੰਘ, ਸਰਦਾਰ ਕਰਮ ਸਿੰਘ, ਸਰਦਾਰ ਧਰਮ ਸਿੰਘ ਇਤਿਆਦਿਕ, ਇਹ 30 ਜਥੇਦਾਰ ਉਸ ਵੇਲੇ ਬਣਾਏ ਗਏ। 100-100 ਸਿੱਖ ਵੰਡ ਦਿੱਤਾ ਜਥਿਆ ਥੱਲੇ। ਜਿਹੜੀ ਸਭ ਤੋਂ ਵੱਡੀ ਗੱਲ ਹੋਈ, ਅੱਜ ਮੈਂ ਇਹ ਗੱਲ ਬਿਲਕੁਲ ਸਪਸ਼ਟ ਰੂਪ ਚ ਕਹਿਣਾ ਚਾਹੁੰਦਾ ਹੈ, ਅੱਜ ਸਾਡੀ ਕੌਮ ਦੇ ਜਥੇਦਾਰ ਭਾਵੇਂ ਕਿਸੇ ਤਰ੍ਹਾਂ ਦਾ ਮੁਖੀਆ ਹੋਵੇ ਦੀ ਕੋਈ ਕੁਆਲੀਫਿਕੇਸ਼ਨ ਨਹੀਂ ਦੇਖੀ ਜਾਂਦੀ, ਪਰ ਉਸ ਵੇਲੇ 3 ਸ਼ਰਤਾਂ ਲਾਜ਼ਮੀ ਹੁੰਦੀਆਂ ਸਨ। ਨੰਬਰ 1, ਸਭ ਤੋਂ ਪਹਿਲੀ ਸ਼ਰਤ ਨੂੰ ਘੋੜ ਸਵਾਰੀ ਆਉਂਦੀ ਹੋਵੇ। ਨੰਬਰ 2, ਦੂਜੀ ਸ਼ਰਤ ਉਹਦੇ ਜੀਵਨ ਦੇ ਅੰਦਰ ਸਭ ਤੋਂ ਪ੍ਰਮੁੱਖ ਗੱਲ ਉਹਨੂੰ ਨਾਲ ਹਥਿਆਰ ਚਲਾਉਣਾ ਆਉਂਦਾ ਹੋਵੇ। ਤੀਜੀ ਸ਼ਰਤ ਇਹ ਹੁੰਦੀ ਸੀ ਭਈ ਉਹ ਆਪਣੀ ਜ਼ਿੰਦਗੀ ਦੇ ਅੰਦਰ ਰੱਬ ਦੀ ਬੰਦਗੀ ਕਰਨ ਵਾਲਾ ਤੇ ਜਿੰਦ ਆਪਣੀ ਪੰਥ ਦੇ ਲੇਖੇ ਲਾਉਣ ਵਾਲਾ ਹੋਵੇ। ਇਹ ਤਿੰਨ ਸ਼ਰਤਾਂ ਦੇ ਅਧੀਨ ਉਹਨੂੰ ਫਿਰ ਜਥੇ ਵਿੱਚ ਸ਼ਾਮਲ ਕੀਤਾ ਜਾਂਦਾ ਸੀ ਜਿਹਦੇ ਕੋਲੇ ਤਿੰਨੇ ਗੱਲਾਂ ਨਾ ਹੋਣ। ਜੇ ਉਹ ਬਾਣੀ ਨਹੀਂ ਪੜ੍ਹਦਾ ਤੇ ਤਾਂ ਵੀ ਨਹੀਂ, ਜੇ ਉਹ ਘੋੜ ਸਵਾਰੀ ਨਹੀਂ ਜਾਣਦਾ ਤੇ ਤਾਂ ਵੀ ਨਹੀਂ, ਜੇ ਉਹ ਹਥਿਆਰ ਚਲਾਉਣਾ ਨਹੀਂ ਜਾਣਦਾ ਤੇ ਤਾਂ ਵੀ ਨਹੀਂ, ਤੇ ਤੀਜੀ ਗੱਲ ਜਿਹੜੀ ਸਭ ਤੋਂ ਵੱਡੀ, ਜੇ ਉਹ ਆਪਣੀ ਜਿੰਦ ਪੰਥ ਦੇ ਲੇਖੇ ਨਹੀਂ ਲਾਉਣੀ ਜਾਣਦਾ ਤੇ ਫਿਰ ਵੀ ਉਹਨੂੰ ਜਥੇ ਵਿੱਚ ਸ਼ਾਮਲ ਨਹੀਂ ਸੀ ਕੀਤਾ ਜਾਂਦਾ। ਅੱਜ ਨਿੱਜ ਸਵਾਰਥ ਨੇ ਸਿੱਖੀ ਦੀਆਂ ਵੰਡੀਆਂ ਪਾਈਆਂ ਨੇ। ਉਹ ਜਥੇਦਾਰ ਬਣਾ ਕੇ ਅਕਸਰ ਇੱਕ ਸਾਲ ਵੀ ਨਹੀਂ ਲੰਘਿਆ ਜਦੋਂ ਇਹ ਗ੍ਰਿਫਤਾਰ ਤਾਂ ਭਾਵੇਂ ਪਹਿਲਾਂ ਕੀਤੇ ਹੋਏ ਸਨ ਸ਼ਾਹਬਾਜ ਸਿੰਘ, ਸੁਬੇਗ ਸਿੰਘ, ਪਰ ਇਹਨਾਂ ਦਾ ਵਕਤ ਆ ਗਿਆ। ਯਹੀਆ ਖਾਨ ਪਾਪੀ ਨੇ ਇਹਨਾਂ ਦੋਨਾਂ ਨੂੰ ਲੈ ਆਂਦਾ। ਛੋਟਾ ਜਿਹਾ ਪਿਛੋਕੜ ਮੈਂ ਫਿਰ ਫੋਲਣ ਲੱਗਾ। ਲਾਹੌਰ ਦੇ ਨੇੜੇ ਇੱਕ ਜੰਬਰ ਪਿੰਡ ਹੈ, ਇਸ ਪਿੰਡ ਦਾ ਵਸਨੀਕ ਹੈ ਸੁਬੇਗ ਸਿੰਘ। ਸੁਬੇਗ ਸਿੰਘ ਦੇ ਉੱਤੇ ਰੱਬ ਦੀ ਬੜੀ ਕਿਰਪਾ ਹੈ, ਸਿੱਖੀ ਦੀ ਵੀ ਪੂਰੀ ਪ੍ਰਤਿਪਾਲਣਾ ਕਰਦਾ ਤੇ ਆਪਣੇ ਅੰਦਰ ਕਾਰੋਬਾਰ ਦੇ ਪ੍ਰਤੀ ਵੀ ਬੜਾ ਸੁਚੇਤ ਹੈ, ਵਕਤ ਦਾ ਠੇਕੇਦਾਰ ਹੈ। ਸਤਵੀਰ ਸਿੰਘ ਨੇ ਠੇਕੇਦਾਰ ਲਿਖਿਆ, ਡਾਕਟਰ ਗੰਡਾ ਸਿੰਘ ਨੇ ਲਿਖਿਆ ਵੀ ਇਹ ਉਸ ਵੇਲੇ ਜ਼ਮੀਨਾਂ ਠੇਕੇ ਤੇ ਲੈ ਕੇ ਖੇਤੀ ਕਰਿਆ ਕਰਦਾ ਸੀ। ਖੈਰ ਜੋ ਵੀ ਹੋਵੇ, ਇਹੋ ਸੁਬੇਗ ਸਿੰਘ ਸੀ ਜਿਹੜਾ 1733 ਦੇ ਵਿੱਚ ਨਵਾਬੀ ਲੈ ਕੇ ਗਿਆ ਸੀ ਸਿੱਖਾਂ ਦੇ ਕੋਲ। ਇਹ ਉਹੀਓ ਸੁਬੇਗ ਸਿੰਘ ਹੈ, ਇਹਨੂੰ ਵੀ ਪਕੜ ਲਿਆ ਗਿਆ, ਪਰ ਇਹਦੇ ਉੱਤੇ ਦੋਸ਼ ਕੀ ਲਾਇਆ? ਦੋਸ਼ ਕੋਈ ਵੀ ਨਹੀਂ ਸੀ ਅਸਲ ਵਿੱਚ, ਦੋਸ਼ ਕੀ ਲਾਇਆ? ਇਹਦਾ ਪੁੱਤਰ ਹੈ ਸ਼ਾਹਬਾਜ ਸਿੰਘ। ਸ਼ਾਹਬਾਜ ਸਿੰਘ ਬੜਾ ਉੱਚਾ ਲੰਮਾ ਸੋਹਣਾ ਸੁਨੱਖਾ ਗੁਰੂ ਕਾ ਸਿੱਖ ਸੀ। ਇੱਕ ਰੱਬ ਦੀ ਬੰਦਗੀ ਕਰਨ ਵਾਲਿਆਂ ਦੇ ਉੱਤੇ ਚਿਹਰੇ ਉੱਤੇ ਵੀ ਪ੍ਰਭਾਵ ਹੁੰਦਾ। ਉਹ ਜਿਹੜਾ ਕਾਜ਼ੀ ਇਹਨੂੰ ਪੜਾਉਂਦਾ ਸੀ ਸ਼ਾਹਬਾਜ ਸਿੰਘ ਨੂੰ, ਉਹਦਾ ਮਨ ਬੇਈਮਾਨ ਹੋ ਗਿਆ ਭਈ ਮੈਂ ਆਪਣੀ ਲੜਕੀ ਦਾ ਰਿਸ਼ਤਾ ਇਹਦੇ ਨਾਲ ਕਰਦਿਆਂ, ਪਰ ਲੜਕੀ ਦਾ ਰਿਸ਼ਤਾ ਮੈਂ ਤਾਂ ਕਰਾਂਗਾ ਜੇ ਕਿਤੇ ਇਹ ਆਪਣਾ ਧਰਮ ਬਦਲ ਕੇ ਮੇਰੇ ਧਰਮ ਵਿੱਚ ਆ ਜਾਏ। ਪਹਿਲਾਂ ਮੁਸਲਮਾਨ ਬਣੇ। ਇੱਕ ਮੈਂ ਅੱਜ ਦੁੱਖ ਦੀ ਰੱਗ ਤੇ ਹੋਰ ਹੱਥ ਰੱਖਣ ਲੱਗਾ, ਮੈਨੂੰ ਖਿਮਾ ਕਰ ਦਿਓ। ਇਹ ਗੱਲ ਮੈਂ ਬਹੁਤੀ ਮਾਪਿਆਂ ਨੂੰ ਨਹੀਂ ਕਹਿਣ ਲੱਗਿਆ, ਬਲਕਿ ਆਪਣੀਆਂ ਬੱਚੀਆਂ ਨੂੰ, ਧੀਆਂ ਨੂੰ ਕਹਿਣ ਲੱਗਿਆ। ਖਾਸ ਕਰਕੇ ਰਾਸ ਹੁਣੇ ਇੰਗਲੈਂਡ ਤੋਂ ਆਇਆ, ਉੱਥੇ ਬਹੁਤ ਕੁਝ ਦੁਖੀ ਨੇ ਮਾਪੇ। ਉਹ ਗੱਲ ਇਹ ਕਹਿਣ ਲੱਗਾ ਭਈ ਅੱਜ ਸਾਨੂੰ ਇਸ ਗੱਲ ਦਾ ਪਤਾ ਹੀ ਨਹੀਂ, ਮੁਸਲਮਾਨਾਂ ਦੇ ਲੜਕੇ ਹੱਥਾਂ ਵਿੱਚ ਕੜੇ ਪਾ ਕੇ, ਗਲਾਂ ਵਿੱਚ ਖੰਡੇ ਪਾ ਕੇ ਤੇ ਸਿੱਖ ਬੱਚੀਆਂ ਨੂੰ ਭਰਮਾ ਕੇ ਲੈ ਜਾਂਦੇ ਨੇ। ਉਹਨਾਂ ਨੂੰ ਪੈਸੇ ਵੀ ਮਿਲਦੇ ਨੇ, ਮੇਰੇ ਕੋਲੋਂ ਸ਼ਬਦ ਕਹਿ ਨਹੀਂ ਹੁੰਦੇ ਕਿਉਂਕਿ ਮੈਂ ਸਟੇਜ ਤੇ ਬੈਠਾ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠਾ। ਉਹ ਇਹਨਾਂ ਬੱਚੀਆਂ ਕੋਲੋਂ ਲਿਜਾ ਕੇ ਪਾਕਿਸਤਾਨ ਦੇ ਵਿੱਚ ਬੇਅੰਤ ਮਾੜੇ ਕਰਮ ਕਰਵਾਉਂਦੇ ਨੇ। ਅਗਰ ਉਹਨਾਂ ਦੇ ਕੋਠਿਆਂ ਤੇ ਬੈਠਣ ਵਾਲੀਆਂ ਬੱਚੀਆਂ ਨੇ ਅੱਜ ਖਿਮਾ ਕਰਿਓ, ਜੇ ਸਿੱਖਾਂ ਜਾਗ ਹੋਏ ਤੇਰੀ ਸਿੱਖੀ ਨੂੰ ਡਾਕਾ ਪਿਆ ਹੋਇਆ, ਅੱਜ ਉਹ ਬਹੁਤੇ ਉਹ ਸਿੱਖਾਂ ਦੀਆਂ ਲੜਕੀਆਂ ਨੂੰ ਬਰਬਾਦ ਕਰ ਰਹੇ ਨੇ। ਸਾਨੂੰ ਨਹੀਂ ਪਤਾ ਇਸ ਗੱਲ ਦਾ, ਅਸੀਂ ਆਪਣੀਆਂ ਵੇਸਲੀਆਂ ਨੀਂਦਾਂ ਵਿੱਚ ਸੁੱਤੇ ਹੋਏ ਆ, ਜਾਗਦੇ ਉਦੋਂ ਹੈ ਜਦੋਂ ਕਿਸੇ ਦੇ ਘਰ ਵਿੱਚ ਅੱਗ ਲੱਗਦੀ ਹੈ, ਉਹ ਘਰ ਜਾਗਦਾ, ਬਾਕੀਆਂ ਨੂੰ ਸੇਕ ਨਹੀਂ ਫਿਰ ਵੀ ਪਹੁੰਚਦਾ। ਸਿਰਫ ਇਤਨੀ ਅਰਜ਼ ਕਰਾਂ, ਉਦੋਂ ਉਹ ਲੋਕ, ਅੱਜ ਸਿੱਖ ਬੱਚੀਆਂ ਵੀ ਇਹੋ ਜਿਹੀਆਂ ਨੇ, ਆਪਣੇ ਮਾਪਿਆਂ ਦਾ ਪੱਲਾ ਛੱਡ ਜਾਂਦੀਆਂ ਨੇ, ਆਪਣੇ ਭੈਣ ਭਰਾਵਾਂ ਦੀ ਪੱਗ ਰੋਲ ਜਾਂਦੀਆਂ ਨੇ, ਲੇਕਿਨ ਉਹ ਇਹ ਨਹੀਂ ਸਮਝਦੀਆਂ ਭਈ ਆ ਜਿਹੜਾ ਚੰਦ ਰੋਜ਼ ਮੈਨੂੰ ਦਿਖਾਵੇ ਦਿਖਾਉਣ ਵਾਲਾ, ਇਹ ਕੱਲ ਮੁਸਲਮਾਨ ਹੈ ਤੇ ਮੇਰੀ ਜ਼ਿੰਦਗੀ ਨਾਲ ਬੁਰੀ ਕਰੇਗਾ, ਉਹ ਇਹ ਗੱਲ ਨਹੀਂ ਸਮਝਦੀਆਂ। ਪੇਪਰਾਂ ਵਿੱਚ ਪਿਛਲੇ ਦੇ ਸਮੇਂ ਚ ਵੀ ਆਉਂਦਾ ਰਿਹਾ, ਅੱਜ ਦਬੀ ਹੋਈ ਆਵਾਜ਼ ਵਿੱਚ ਆਉਂਦਾ, ਪਰ ਹੈ ਇਹ ਦੁੱਖ ਅੱਜ ਵੀ ਹੈ। ਬਹੁਤ ਜ਼ਰੂਰਤ ਹੈ, ਮੈਂ ਬੇਨਤੀ ਕਰਾਂ, ਜਿਹੜੀ ਅਰਜ਼ ਕਰ ਰਿਹਾ ਸੀ ਉਹਦੇ ਪਰ ਫਿਰ ਧਿਆਨ ਦਿਓ। ਉਸ ਵੇਲੇ ਸ਼ਾਹਬਾਜ ਸਿੰਘ ਵੱਲ ਵੇਖ ਕੇ ਉਹਦਾ ਮਨ ਬੇਈਮਾਨ ਹੋ ਗਿਆ ਭਈ ਮੈਂ ਇਹਨੂੰ ਪਹਿਲਾਂ ਆਪਣੇ ਧਰਮ ਵਿੱਚ ਲਿਆਵਾਂ। ਉਹਨੇ ਸ਼ਾਹਬਾਜ ਸਿੰਘ ਤੇ ਬਚਨ ਆਖਿਆ ਭਈ ਸਜਣਾ, ਮੈਂ ਤੈਨੂੰ ਆਪਣੀ ਲੜਕੀ ਦਾ ਰਿਸ਼ਤਾ ਦਿੰਦਾ ਤੇ ਪਹਿਲਾਂ ਤੇਰੇ ਤੇ ਸ਼ਰਤ ਹੈ ਵੀ ਤੂੰ ਆਪਣੇ ਧਰਮ ਨੂੰ ਬਦਲ ਕੇ ਤੂੰ ਮੁਸਲਮਾਨ ਬਣ ਜਾ। ਸ਼ਾਹਬਾਜ ਸਿੰਘ ਨੇ ਬਚਨ ਆਖੇ ਕਹਿਣ ਲੱਗੇ ਵੀ ਸਜਣਾ, ਮਾੜਾ ਤੇ ਮੁਸਲਮਾਨ ਧਰਮ ਵੀ ਨਹੀਂ, ਅਸੀਂ ਉਹਦੀ ਕਦਰ ਕਰਦੇ ਹਾਂ, ਸਤਿਕਾਰ ਕਰਨੇ ਹੈ, ਪਰ ਲੇਕਿਨ ਤੈਨੂੰ ਤੇਰਾ ਧਰਮ ਮੁਬਾਰਕ, ਮੈਨੂੰ ਮੇਰਾ ਧਰਮ ਮੁਬਾਰਕ, ਇਹਦੇ ਨਾਲ ਕੀ ਵਾਸਤਾ ਹੈ? ਜਦ ਅਸੀਂ ਨਹੀਂ ਤੈਨੂੰ ਜ਼ਬਰਦਸਤੀ ਕਿਸੇ ਗੱਲ ਦੀ ਕਹਿੰਦੇ ਤੇ ਤੈਨੂੰ ਕਹਿਣਾ ਹੱਕ ਨਹੀਂ ਬਣਦਾ। ਇਹ ਗੱਲ ਸੁਣ ਕੇ ਇਹ ਗੱਲ ਸੁਣ ਕੇ ਉਹ ਅੱਤ ਦਾ ਕ੍ਰੋਧਿਤ ਹੋਇਆ। ਉਹਨੇ ਇਹ ਦੋਸ਼ ਲਾਇਆ ਭਈ ਸ਼ਾਹਬਾਜ ਸਿੰਘ ਨੇ ਇਸਲਾਮ ਧਰਮ ਦੇ ਬਾਰੇ ਵਿੱਚ ਕੁਝ ਮਾੜੇ ਬਚਨ ਕਹੇ ਨੇ, ਜਿਹਦੇ ਕਰਕੇ ਇਹਨੂੰ ਹਾਕਮ ਦੇ ਦਰਬਾਰ ਵਿੱਚ ਪੇਸ਼ ਕੀਤਾ ਜਾਵੇ। ਉਹਨਾਂ ਨੇ ਉਸ ਵੇਲੇ ਇਹ ਸ਼ਿਕਾਇਤ ਜ਼ਕਰੀਆ ਖਾਨ ਦੇ ਕੋਲ ਲਈ ਸੀ। ਮੈਂ ਇੱਕ ਵਾਰੀ ਫਿਰ ਦੁਬਾਰੇ ਬੇਨਤੀ ਕਰਦੇ ਹਾਂ, ਸ਼ਿਕਾਇਤ ਜ਼ਕਰੀਆ ਖਾਨ ਦੇ ਕੋਲ ਲਈ ਸੀ। ਪਕੜਿਆ ਇਹਨੂੰ ਉਦੋਂ ਗਿਆ ਸੀ, ਲੇਕਿਨ ਇਹਨੂੰ ਸ਼ਹੀਦ ਨੀਚੀ ਕੀਤਾ ਗਿਆ ਕਿਉਂਕਿ ਜ਼ਕਰੀਆ ਖਾਂ ਮਰ ਗਿਆ ਸੀ। ਉਸ ਤੋਂ ਬਾਅਦ ਯਹੀਆ ਖਾਂ ਬੈਠਾ ਹੈ। ਹੁਣ ਉਹਨੇ ਕੋਸ਼ਿਸ਼ ਕੀਤੀ ਵੀ ਇਹਨਾਂ ਦੋਨਾਂ ਨੂੰ ਕੱਢ ਕੇ ਲਿਆਂਦਾ ਜੇਲ੍ਹ ਦੇ ਵਿੱਚੋਂ, ਤੇ ਦੋਨਾਂ ਨੂੰ ਕੱਢ ਕੇ ਲਿਆ ਕੇ ਇੱਕ ਬਚਨ ਆਖਿਆ। ਕਹਿਣ ਲੱਗੇ ਵੀ ਸੱਜਣਾ, ਤੈਨੂੰ ਅੱਜ ਤੋਂ ਬਾਅਦ ਅਸੀਂ ਰਿਹਾ ਕਰ ਦਿੰਦੇ ਹਾਂ, ਤੂੰ ਇੱਕ ਕੰਮ ਕਰ ਵੀ ਤੂੰ ਸਿੱਖੀ ਨੂੰ ਛੱਡ ਕੇ ਇਹ ਇਸਲਾਮ ਧਰਮ ਨੂੰ ਧਾਰਨ ਕਰ ਲੈ। ਸ਼ਾਹਬਾਜ ਸਿੰਘ ਸੁਵੇਗ ਸਿੰਘ ਦੋਵੇਂ ਜਣੇ ਪਿਓ ਪੁੱਤ ਨੇ, ਉਸੇ ਵੇਲੇ ਦੋਨਾਂ ਨੇ ਇੱਕੋ ਜ਼ਬਾਨ ਵਿੱਚ ਆਵਾਜ਼ ਵਿੱਚ ਜਵਾਬ ਦਿੱਤਾ। ਕਹਿਣ ਲੱਗੇ ਸੱਜਣਾ, ਸਾਡੇ ਗੁਰੂ ਨੇ ਸਾਡੇ ਤੇ ਬੜੀਆਂ ਵੱਡੀਆਂ ਕੁਰਬਾਨੀਆਂ ਕਰ ਕਰਕੇ, ਬਹੁਤ ਵੱਡੀਆਂ ਰਹਿਮਤਾਂ ਕਰਕੇ ਸਿੱਖੀ ਸਾਡੀ ਝੋਲੀ ਵਿੱਚ ਪਾਈ ਹੈ, ਤੇ ਅਸੀਂ ਕਿਸੇ ਸ਼ਰਤ ਉੱਤੇ ਸਿੱਖੀ ਨਹੀਂ ਤਿਆਗ ਸਕਦੇ। ਉਹਨੇ ਆਖਿਆ, ਮੈਂ ਵੇਖਣਾ ਤੁਹਾਡੀ ਜ਼ਿੰਦਗੀ ਦੇ ਅੰਦਰ ਤੁਹਾਨੂੰ ਸਿੱਖੀ ਕਿੰਨੀ ਕੁ ਪਿਆਰੀ ਆ। ਮੈਂ ਇੰਨਾ ਕਹਿਰ ਕਰਾਂਗਾ, ਤੁਸੀਂ ਇੱਕ ਵਾਰੀ ਕਹਿ ਉੱਠੋਗੇ ਵੀ ਅਜਿਹਾ ਖਾਂ ਸਾਨੂੰ ਅੱਜ ਜ਼ਿੰਦਗੀ ਬਖਸ਼ ਦੇ, ਅਸੀਂ ਅੱਗੇ ਵਾਸਤੇ ਸਿੱਖੀ ਵੱਲ ਕਦੇ ਮੂੰਹ ਵੀ ਨਹੀਂ ਕਰਾਂਗੇ। ਸਿੱਖ ਨੂੰ ਤੇ ਮਾਣ ਹੋਣਾ ਚਾਹੀਦਾ, ਮੈਂ ਬਾਰ ਬਾਰ ਬੇਨਤੀ ਕਰਾਂ। ਸਿੱਖਾਂ ਬਾਕੀ ਲੋਕਾਂ ਦਾ ਇਤਿਹਾਸ ਤੇ ਕਿਸੇ ਸਫੇਦ ਪੇਪਰਾਂ ਦੇ ਉੱਤੇ ਕਾਲੀ ਸਿਆਹੀ ਨਾਲ ਲਿਖਿਆ ਹੋਵੇਗਾ, ਕਲਮ ਨਾਲ ਲਿਖਿਆ ਹੋਵੇਗਾ, ਪਰ ਤੇਰਾ ਇਤਿਹਾਸ ਸਜਣਾ ਕਲਮਾਂ ਨਾਲ ਨਹੀਂ ਜੇ ਲਿਖਿਆ ਗਿਆ। ਤੇਰਾ ਇਤਿਹਾਸ ਤੇ ਕਿਰਪਾਨ ਦੀਆਂ ਨੋਕਾਂ ਦੇ ਨਾਲ, ਤੇਰਾ ਇਤਿਹਾਸ ਤੇ ਲਹੂ ਦੀ ਸਿਆਹੀ ਬਣਾ ਕੇ ਲਿਖਿਆ ਗਿਆ। ਜੇ ਤੂੰ ਧਿਆਨ ਨਾਲ ਪੜ੍ਹੇ ਤੇ ਤੈਨੂੰ ਪਤਾ ਹੋਵੇ ਤੇਰੇ ਵਰਗੀਆਂ ਸ਼ਹਾਦਤਾਂ, ਇਸ ਧਰਮ ਦੇ ਵਰਗੀਆਂ ਸ਼ਹਾਦਤਾਂ ਕਿਸੇ ਨੇ ਵੀ ਨਹੀਂ ਦਿੱਤੀਆਂ। ਦੁੱਖ ਦੀ ਗੱਲ ਇਹ ਹੈ ਵੀ ਸਿੱਖੀ ਦਾ ਬੂਟਾ ਜਿੰਨਾ ਸਿੱਖਾਂ ਨੇ ਖੂਨ ਪਿਲਾ ਕੇ ਪਾਲਿਆ ਸੀ, ਓਡੀ ਇਹ ਜਲਦੀ ਮੁਰਝਾ ਗਿਆ। ਇਹਨੂੰ ਪਾਣੀ ਨਹੀਂ ਸੀ ਪਾਇਆ, ਇਹਨੂੰ ਤੇ ਖੂਨ ਪਾ ਕੇ ਹੀ ਪਾਲਿਆ ਸੀ, ਪਰ ਦੁੱਖ ਇਹ ਬਹੁਤ ਜਲਦੀ ਮੁਰਝਾ ਗਿਆ। ਮੈਂ ਆਪਣੀ ਗੱਲ ਬੋਲ ਲਵਾਂ ਜਿਹੜੀ ਬੇਨਤੀ ਕਰਨੀ ਚਾਹੁੰਦਾ। ਸ਼ਾਹਬਾਜ ਸਿੰਘ ਤੇ ਸੁਬੇਗ ਸਿੰਘ ਨੂੰ, ਦੋਨਾਂ ਪਿਓ ਪੁੱਤਰਾਂ ਨੂੰ, ਸੁਬੇਗ ਸਿੰਘ ਪਿਤਾ ਹੈ, ਸ਼ਾਹਬਾਜ ਸਿੰਘ ਪੁੱਤਰ ਹੈ, ਦੋਨਾਂ ਨੂੰ ਬਿਠਾ ਲਿਆ ਗਿਆ। ਉਹਨਾਂ ਗੱਲ ਮਨਾਉਣੀ ਚਾਹੀ ਪਰ ਉਹ ਨਾ ਮੰਨੇ, ਦੋਨਾਂ ਨੂੰ ਚਰਖੜੀਆਂ ਤੇ ਚੜਾਉਣ ਲੱਗੇ ਨੇ। ਮੇਰਾ ਖਿਆਲ ਹੈ ਵੀ ਹੁਣ ਸਾਨੂੰ ਅੱਜ ਤੇ ਚਲੋ ਇਸ ਗੱਲ ਦੀ ਤਾਂ ਸੁੱਖ ਸਹੂਲਤ ਹੈ ਵੀ ਕਈ ਥਾਵਾਂ ਦੇ ਉੱਤੇ ਤੁਸੀਂ ਚਰਖੜੀਆਂ ਤਸਵੀਰਾਂ ਚ ਵੇਖੀਆਂ ਹੋਣਗੀਆਂ। ਚਰਖੜੀ ਸ਼ਬਦ ਚਰਖੇ ਤੋਂ ਬਣਿਆ, ਚਰਖੇ ਦਾ ਵੱਡਾ ਆਕਾਰ ਕਹਿ ਲਈਏ ਚਰਖੜੀ ਬਣ ਜਾਂਦਾ। ਚਰਖੜੀ ਦੇ ਉੱਤੇ ਦੋ ਉਹਨਾਂ ਦੇ ਉੱਤੇ ਪੂਰੀ ਚਰਖੜੀ ਦੇ ਉੱਤੇ ਬਹੁਤ ਤਿੱਖੇ ਸੂਏ ਲੱਗੇ ਹੁੰਦੇ ਨੇ, ਤੇ ਉਹ ਸੂਏ ਜਦੋਂ ਵੀ ਕਿਤੇ ਚਰਖੜੀ ਦੇ ਉੱਤੇ ਚੜਾ ਕੇ ਦੋ ਚਰਖੜੀਆਂ ਨੂੰ ਫੇਰਿਆ ਜਾਂਦਾ, ਤੇ ਫਿਰ ਜਿਹੜੀ ਇਧਰਲੇ ਪਾਸੇ ਵਾਲੀ ਚਰਖੜੀ ਹੈ ਇਧਰਲੇ ਪਾਸੇ ਚੜੇ ਹੋਏ ਸਰੀਰ ਦੇ ਵਿੱਚੋਂ ਇੱਕ ਇੱਕ ਮਾਸ ਦੀ ਬੋਟੀ ਕੱਢ ਕੱਢ ਕੇ ਸੁੱਟਦੀ ਹੈ। ਦੇਖੋ ਇੱਕ ਮੌਤ ਹੁੰਦੀ ਹੈ, ਇੱਕੋ ਵਾਰੀ ਆ ਜਾਣੀ, ਉਹ ਗੱਲ ਵੱਖਰੀ ਹੈ। ਭਾਵੇਂ ਮੌਤ ਉਹ ਵੀ ਦੁਖਦਾਈ ਹੈ, ਪਰ ਫਿਰ ਵੀ ਕਿਸੇ ਹੱਦ ਤੱਕ ਸਹਾਰੀ ਜਾ ਸਕਦੀ ਹੈ ਵੀ ਇੱਕ ਘੜੀ ਪਲ ਦਾ ਦੁੱਖ ਹੈ। ਜਿਹੜੀ ਚਰਖੜੀ ਦੇ ਉੱਤੇ ਹਰ ਵਾਰੀ ਗੇੜਾ ਆਉਣਾ, ਹਰ ਵਾਰੀ ਉਹਨਾਂ ਚਾਕੂਆਂ ਨੇ ਸਰੀਰ ਦੇ ਵਿੱਚੋਂ ਬੋਟੀਆਂ ਨੋਚ ਨੋਚ ਕੇ ਥੱਲੇ ਸਿੱਟਣੀਆਂ ਨੇ, ਤੇ ਉਹ ਸੋਚ ਕੇ ਦੇਖੋ ਮੌਤ ਕਿੱਡੀ ਦੁਖਦਾਈ ਹੋਏਗੀ। ਜਿਹੜੀ ਸਿੱਖੀ ਦੇ ਛਾਂ ਥੱਲੇ ਅੱਜ ਅਸੀਂ ਬੈਠੇ ਹਾਂ, ਉਹਨਾਂ ਸਿੱਖੀ ਨੂੰ ਕਿੰਨਾ ਕਿੰਨਾ ਲੋਕਾਂ ਨੇ ਕਿੰਨੇ ਕਿੰਨੇ ਤਸੀਹੇ ਕੱਟ ਕੇ ਪਾਲਿਆ ਹੋਇਆ। ਵਕਤ ਆਇਆ ਸ਼ਾਹਬਾਜ ਸਿੰਘ ਨੂੰ, ਸੁਬੇਗ ਸਿੰਘ ਨੂੰ, ਦੋਨਾਂ ਜਣਿਆਂ ਨੂੰ ਇੱਕ ਇੱਕ ਚਰਖੜੀ ਤੇ ਚੜਾ ਲਿਆ। ਦੋਨਾਂ ਦੇ ਹੱਥ ਪਿੱਛਾ ਕਰਕੇ ਬੰਨ ਦਿੱਤੇ ਗਏ, ਲੱਤਾਂ ਬੰਨ ਦਿੱਤੀਆਂ ਗਈਆਂ, ਲੱਕ ਦੇ ਕੋਲ ਰੱਸੇ ਪਾ ਕੇ ਬੰਨ ਦਿੱਤੇ ਗਏ। ਇਧਰਲੇ ਪਾਸੇ ਪੁੱਤਰ ਚਰਖੜੀ ਤੇ ਚੜਿਆ ਹੋਇਆ, ਇਧਰਲੇ ਪਾਸੇ ਪਿਤਾ ਚਰਖੜੀ ਤੇ ਚੜਿਆ ਹੋਇਆ। ਪਿਤਾ ਦਾ ਗੇੜਾ ਆਉਂਦਾ, ਉਹਦੇ ਮਾਸ ਵਿੱਚੋਂ ਨੋਚਿਆ ਜਾਂਦਾ, ਉਹ ਜਿਹੜੇ ਤਿੱਖੇ ਸੂਏ ਨੇ, ਤਿੱਖੀਆਂ ਛੁਰੀਆਂ ਨੇ, ਉਹ ਸ਼ਾਹਬਾਜ ਸਿੰਘ ਦੇ ਸਰੀਰ ਵਿੱਚੋਂ ਉਹ ਲਹੂ ਨੋਚ ਨੋਚ ਕੇ, ਬੋਟੀਆਂ ਨੋਚ ਨੋਚ ਕੇ ਧਰਤੀ ਤੇ ਸੁੱਟਦਾ। ਥੱਲੇ ਪਿਤਾ ਹੈ, ਚਰਖੜੀ ਦੇ ਉੱਤੇ ਪੁੱਤਰ ਹੈ। ਜਦੋਂ ਉੱਤਿਓ ਗੇੜਾ ਆਉਂਦਾ, ਅੱਜ ਇੱਕ ਪਿਤਾ ਆਪਣੇ ਹੀ ਪੁੱਤ ਦੇ ਖੂਨ ਵਿੱਚ ਨਹਾ ਰਿਹਾ। ਦੱਸ ਕਈ ਵਾਰੀ ਬੇਨਤੀ ਕਰਦਾ ਕਲਗੀ ਵਾਲਿਆ ਤੈਨੂੰ ਨਮਸਕਾਰ। ਆਮ ਕਰਕੇ ਦੁਨੀਆ ਜਿਹੜੀ ਹੈ ਨਾ ਉਹ ਔਲਾਦ ਨੂੰ ਬਚਾਉਂਦੀ ਹੈ ਜਾਂ ਔਲਾਦ ਵਾਸਤੇ ਬਚਾਉਂਦੀ ਹੈ। ਸਤਿਗੁਰੂ ਨਾ ਤੂੰ ਔਲਾਦ ਨੂੰ ਬਚਾਇਆ ਨਾ ਔਲਾਦ ਵਾਸਤੇ ਬਚਾਇਆ, ਤੇਰੇ ਪਾਏ ਪੂਰਨਿਆਂ ਤੇ ਤੁਰਦਿਆਂ ਉਹਨਾਂ ਗੁਰੂ ਕੇ ਸਿੱਖਾਂ ਨੇ ਅੱਜ ਨਾ ਆਪਣੀ ਔਲਾਦ ਨੂੰ ਬਚਾਇਆ ਨਾ ਔਲਾਦ ਵਾਸਤੇ ਬਚਾਇਆ। ਸਾਡੇ ਧੀਆਂ ਪੁੱਤਰਾਂ ਨੂੰ ਨਿੱਕਾ ਜਿਹਾ ਦੁੱਖ ਹੋਵੇ ਆਪਾਂ ਰਾਤੀ ਸੌ ਨਹੀਂ ਸਕਦੇ। ਸੁਵੇਗ ਸਿੰਘਾ ਤੇਰਾ ਪੁੱਤ ਤੇਰੇ ਬਰਾਬਰ ਚਰਖੜੀ ਤੇ ਚੜਿਆ ਹੋਇਆ, ਜਦੋਂ ਚਰਖੜੀ ਉੱਤੇ ਜਾਂਦੀ ਹੈ ਪੁੱਤਰ ਦਾ ਖੂਨ ਡੁੱਲਦਾ, ਥੱਲੇ ਪਿਤਾ ਇਸ਼ਨਾਨ ਕਰਦਾ ਆਪਣੇ ਪੁੱਤ ਦੇ ਖੂਨ ਵਿੱਚ, ਫਿਰ ਪਿਤਾ ਦੀ ਚਰਖੜੀ ਉੱਤੇ ਜਾਂਦੀ ਹੈ ਪੁੱਤਰ ਦੀ ਚਰਖੜੀ ਨੀਚੇ ਆਉਂਦੀ ਹੈ, ਤੇ ਜਦੋਂ ਪਿਤਾ ਪੁੱਤਰ ਦੀ ਚਰਖੜੀ ਨੀਚੇ ਆਉਂਦੀ ਹੈ ਉਹਦੇ ਉੱਤੇ ਡੁੱਲਿਆ ਹੋਇਆ ਸਮੁੱਚਾ ਖੂਨ ਉਹਦੇ ਖੁਦ ਬਾਪੂ ਪਿਤਾ ਦਾ। ਨਾ ਪਿਤਾ ਦੀ ਹਾਲਤ ਵੇਖ ਕੇ ਪੁੱਤ ਡੋਲਿਆ ਨਾ ਪੁੱਤ ਦੀ ਹਾਲਤ ਵੇਖ ਕੇ ਪਿਤਾ ਡੋਲਿਆ। ਦੋ ਤਿੰਨ ਚਾਰ ਗੇੜੇ ਦਿੱਤੇ ਸਾਰਾ ਸਰੀਰ ਜ਼ਖਮੀ ਹੋ ਗਿਆ, ਆਖਿਰਕਾਰ ਚਰਖੜੀ ਰੋਕੀ ਗਈ। ਜ਼ਾਲਮ ਨੇ ਇੱਕ ਬਚਨ ਆਖਿਆ, ਕਹਿਣ ਲੱਗੇ ਸੁਵੇਗ ਸਿੰਘਾ ਅਸੀਂ ਤੈਨੂੰ ਇੱਕ ਰਾਇ ਦਿੰਨੇ ਆ। ਉਹ ਕਮਲਿਆ ਤੂੰ ਤਾਂ ਆਪਣੀ ਜ਼ਿੰਦਗੀ ਬਹੁਤਾ ਲੰਮਾ ਸਮਾਂ ਖਾ ਹੰਢਾ ਲਈ, ਹੁਣ ਤੇ ਥੋੜਾ ਜਿਹਾ ਸਮਾਂ ਹੈ, ਤੂੰ ਨਾ ਵੀ ਮੰਨੇ ਚੱਲ ਸਿੱਖ ਹੀ ਰਹਿ ਕੇ ਆਪਣੀ ਮੌਤ ਨੂੰ ਆਪ ਗੱਲ ਲਾ ਲੈ, ਫਿਰ ਵੀ ਕੋਈ ਵੱਡੀ ਗੱਲ ਨਹੀਂ। ਉਹ ਪਰ ਭਲਿਆ ਇਸ ਬੱਚੇ ਤੇ ਤਾਂ ਕਹਿਰ ਨਾ ਕਰ, ਇਹ ਤੇ ਜੇ ਨੌਜਵਾਨ ਹੈ ਇਹਦੀ ਤਾਂ ਸ਼ਾਦੀ ਵੀ ਨਹੀਂ ਹੋਈ, ਤੂੰ ਇਹਨੂੰ ਕਿਸ ਆਸਰੇ ਮਾਰਨ ਲੱਗਾ। ਇੱਕ ਕੰਮ ਕਰ, ਇਹਨੂੰ ਅਸੀਂ ਚਰਖੜੀ ਤੋਂ ਲਾ ਦਿੰਦੇ ਹਾਂ, ਇਹਦਾ ਇਲਾਜ ਕਰਵਾ ਦਿੰਦੇ ਹਾਂ, ਤੂੰ ਇਹਨੂੰ ਕਹਿ ਵੀ ਇਹ ਸਿੱਖੀ ਨੂੰ ਛੱਡ ਕੇ ਮੁਸਲਮਾਨ ਬਣ ਜਾਏ। ਤੇਰਾ ਇੱਕੋ ਇੱਕ ਪੁੱਤਰ ਹੈ, ਤੂੰ ਕਿਉਂ ਨਹੀਂ ਆਪਣੀ ਨਿਸ਼ਾਨੀ ਕਾਇਮ ਰੱਖਦਾ? ਉਸ ਵੇਲੇ ਜਿਹੜੇ ਸੁਵੇਗ ਸਿੰਘ ਨੇ ਬਚਨ ਕਹੇ ਸਨ ਨਾ, ਉਹਨੂੰ ਰਤਨ ਸਿੰਘ ਭੰਗੂ ਨੇ ਬੜੇ ਸੋਹਣੇ ਪੰਥ ਪ੍ਰਕਾਸ਼ ਵਿੱਚ ਬਚਨ ਆਖੇ ਨੇ। ਉਹਨੇ ਬਚਨ ਲਿਖੇ, ਕਹਿਣ ਲੱਗੇ ਭਲਿਆ ਹਮਰੇ ਕਾਰਨ ਗੁਰ ਕੁੱਲ ਗਵਾਈ। ਕਹਿਣ ਲੱਗੇ ਸਾਡੀ ਖਾਤਰ ਜਿਹੜੀ ਗੱਲ ਤੂੰ ਮੈਨੂੰ ਅੱਜ ਦੱਸਣ ਲੱਗਾ ਇਹ ਮੇਰੇ ਗੁਰੂ ਨੇ ਪਹਿਲਾਂ ਹੀ ਪੂਰਨੇ ਪਾ ਕੇ ਦੱਸ ਦਿੱਤੇ ਨੇ। ਗੁਰੂ ਦੇ ਚਾਰ ਪੁੱਤ ਸਨ, ਗੁਰੂ ਨੇ ਚਾਰੇ ਪੁੱਤਰਾਂ ਵਿੱਚੋਂ ਇੱਕ ਵੀ ਪੁੱਤ ਨਹੀਂ ਬਚਾਇਆ ਤਾਂ ਕਿ ਦੁਨੀਆ 'ਚ ਮੇਰੀ ਨਿਸ਼ਾਨੀ ਰਹਿ ਜਾਏ। ਜੇ ਮੇਰੇ ਗੁਰੂ ਨੇ ਇਹੋ ਜਿਹੇ ਪੂਰਨੇ ਪਾਏ ਸਨ ਤਾਂ ਸੱਜਣਾ ਮੈਂ ਤੈਨੂੰ ਦੱਸਣਾ ਚਾਹੁੰਦਾ, ਹਮਰੇ ਕਾਰਨ ਗੁਰ ਕੁੱਲ ਗਵਾਈ, ਹਮ ਕੁੱਲ ਰੱਖੇ ਕੌਣ ਬੜਾਈ। ਕਹਿਣ ਲੱਗੇ ਸਾਡੀ ਖਾਤਰ ਗੁਰੂ ਨੇ ਆਪਣੀ ਕੁੱਲ ਵਾਰ ਦਿੱਤੀ ਸਾਡੇ ਜੀਵਨ ਦੇ ਸੁੱਖਾਂ ਵਾਸਤੇ, ਤੇ ਅਸੀਂ ਅੱਜ ਆਪਣੀ ਕੁੱਲ ਨੂੰ ਰੱਖ ਲਈਏ, ਇਹ ਕਿੱਡੀ ਕੁ ਵੱਡੀ ਸਿਆਣਪ ਹੋਵੇਗੀ? ਬਹੁਤੀ ਵੱਡੀ ਸਿਆਣਪ ਨਹੀਂ ਹੋਵੇਗੀ। ਇਸ ਲਈ ਭਲਿਆ ਮੈਂ ਤੇ ਬਲਕਿ ਅਰਦਾਸ ਕਰਨਾ ਰੱਬਾ, ਮੇਰੇ ਪੁੱਤ ਦੀ ਜਾਨ ਮੇਰੀਆਂ ਅੱਖਾਂ ਦੇ ਸਾਹਮਣੇ ਨਿਕਲੇ, ਮੈਂ ਸੁਰਖਰੂ ਹੋ ਕੇ ਰੱਬ ਦੇ ਘਰ ਜਾਵਾਂ, ਮੈਨੂੰ ਇਹ ਭਰੋਸਾ ਹੋ ਜਾਏ ਮੇਰੇ ਪੁੱਤ ਦਾ ਸਿਰਕ ਨਿਭ ਗਿਆ, ਉਹ ਕਿਸੇ ਤਰ੍ਹਾਂ ਡੋਲਿਆ ਨਹੀਂ ਹੈ, ਮੇਰੇ ਪੁੱਤਰ ਦਾ ਸਿਰਕ ਨਿਭ ਗਿਆ। ਚਰਖੜੀਆਂ ਤੇ ਚੜੇ ਹੋਏ ਵੀ ਰੱਬ ਦੀ ਬਾਣੀ ਗਾ ਰਹੇ ਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁਖ ਸਨੇ ਅਰ ਭੈ ਨਹੀਂ ਜਾਂਕੈ, ਕੰਚਨ ਮਾਟੀ ਮਾਨੈ ਨਹਿ ਨਿੰਦਿਆ ਨੈ ਉਸਤਦ ਜਾਂਕੈ, ਲੋਭ ਮੋਹ ਅਭਮਾਨਾ ਹਰਖ ਸੋਗ ਤੇ ਰਹੇ ਨਿਆਰੋ, ਨਾਹੇ ਮਾਨ ਅਪਮਾਨਾ ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹੇ ਨਿਰਾਸਾ, ਕਾਮ ਕ੍ਰੋਧ ਜੈ ਪਰਸੈ ਨਾਹਿਨ ਤੇ ਘਟ ਬ੍ਰਹਮ ਨਿਵਾਸਾ, ਗੁਰ ਕਿਰਪਾ ਜੇ ਨਰਕੋ ਕੀਨੀ ਤੈ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਉਹ ਰੱਬ ਦੇ ਗੁਣ ਗਾਉਂਦਿਆਂ ਪਰਮੇਸ਼ਰ ਦੇ ਗੁਣ ਗਾਉਂਦਿਆਂ ਨਿਰੰਕਾਰ ਦੇ ਚਰਨਾਂ ਵਿੱਚ ਬਿਰਤੀ ਜੋੜਦਿਆਂ ਚਰਖੜੀਆਂ ਤੇ ਝੂਟੇ ਲੈਂਦਿਆਂ ਹੋਇਆਂ ਵੀ ਮਾਲਕ ਦੇ ਚਰਨਾਂ ਵਿੱਚ ਜੁੜੇ ਰਹੇ। ਆਖਰ ਤੇ ਉਹੀਓ ਕੁਝ ਹੋਣਾ ਸੀ ਨਾ, ਦੋਨਾਂ ਦੀ ਜ਼ੁਬਾਨ ਤੋਂ ਅਕਾਲ ਅਕਾਲ ਜਪਦਿਆਂ ਹੌਲੀ ਹੌਲੀ ਆਵਾਜ਼ਾਂ ਮੱਧਮ ਹੁੰਦੀਆਂ ਚਲੇ ਗਈਆਂ, ਤੇ ਇੱਕ ਵਕਤ ਆਇਆ ਜਦੋਂ ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ। ਆਤਮਾ ਪਰਮਾਤਮਾ ਦੇ ਘਰ ਚਲੇ ਗਈ ਤੇ ਦੋਵੇਂ ਜਿੰਦਾਂ ਜਿਹੜੀਆਂ ਨੇ ਉਹ ਚਰਖਣੀ ਦੇ ਉੱਤੇ ਪਿਓ ਪੁੱਤ ਦੀਆਂ ਲਟਕਦੀਆਂ ਨੇ। ਇਹ ਜਿਹੜੀਆਂ ਸ਼ਹਾਦਤਾਂ ਨੇ 1746 ਦੀਆਂ ਸ਼ਹਾਦਤਾਂ ਨੇ, 10 ਇੱਕ ਇੱਕ ਸਾਲ ਸਾਲ ਨਾਲ ਤੁਹਾਡੇ ਨਾਲ ਸਾਂਝ ਪਾਉਂਦਾ ਆ ਰਿਹਾ। ਇਸ ਤੋਂ ਬਾਅਦ ਜਥੇ ਸਨ ਜਿਹੜੇ ਉਹ ਅਕਸਰ ਵਿਚਾਰੇ ਜੰਗਲਾਂ ਵਿੱਚ ਤਾਂ ਰਹਿ ਹੀ ਰਹੇ ਸਨ, ਉਹਨਾਂ ਦੇ ਕੋਲ ਕੋਈ ਸੁੱਖ ਸਹੂਲਤ ਹੈ ਨਹੀਂ ਸੀ। ਤਾਂ ਉਹਨਾਂ ਵੇਲਿਆਂ ਦੇ ਵਿੱਚ ਯਾਦ ਰੱਖਿਓ, ਜੇ ਕੁਝ ਇੱਕ ਗੁਰੂ ਕੇ ਸਿੱਖ ਇਕੱਠੇ ਹੋ ਕੇ ਜੱਸਾ ਸਿੰਘ ਆਲੂਵਾਲੀਆ, ਕਪੂਰ ਸਿੰਘ ਇਤਿਹਾਸਕ ਸਿੱਖਾਂ ਦੀ ਅਗਵਾਈ ਵਿੱਚ ਕੁਝ ਇੱਕ ਸਿੱਖ ਉਸ ਵੇਲੇ ਇਕੱਠੇ ਹੋ ਕੇ, ਥੋੜਾ ਜਿਹਾ ਧਿਆਨ ਦਿਓ ਮੈਂ ਬੇਨਤੀ ਕਰਾਂ, ਬੱਦੋ ਕੀ ਨਗਰ ਦੇ ਨੇੜੇ ਸੌਖਾ ਕਰਦਿਆਂ ਹੋਰ ਇਹ ਸ੍ਰੀ ਹਰਗੋਬਿੰਦਪੁਰੇ ਦੇ ਇਲਾਕੇ ਵਿੱਚ ਕਹਿ ਲਓ, ਗੁਰਦਾਸਪੁਰ ਦੇ ਇਲਾਕੇ ਵਿੱਚ ਕਹਿ ਲਓ, ਥੋੜਾ ਬਹੁਤਾ ਨੇੜੇ ਕਰ ਦਿੰਦੇ ਤਾਂ ਕਿ ਸਾਨੂੰ ਪਤਾ ਲੱਗ ਜਾਏ। ਇਸ ਇਲਾਕੇ ਵਿੱਚ ਗੁਰੂ ਕੇ ਸਿੱਖ ਵਿਚਰ ਰਹੇ ਨੇ ਤੇ ਇਧਰਲੇ ਪਾਸੇ ਜਾਂਦੇ ਆ, ਅਚਾਨਕ ਥੋੜਾ ਜਿਹਾ ਮੈਂ ਪਿਛੋਕੜ ਫਿਰ ਫੋਲਣਾ ਕਿਉਂਕਿ ਇੱਥੇ ਗੱਲ ਤਾਂ ਸਮਝ ਲੱਗਣੀ ਹੈ। ਇੱਕ ਲੱਖ ਪੱਤਰ ਆਏ, ਇੱਕ ਜਸ ਪੱਤਰ ਆਏ, ਦੋ ਸਕੇ ਭਰਾ ਨੇ। ਇਹ ਵੀ ਗੁਰਦਾਸਪੁਰ ਦੇ ਇਲਾਕੇ ਦੇ ਵਿੱਚੋਂ ਕਲਾਨੌਰ ਦੇ ਇਲਾਕੇ ਦੇ ਨੇ, ਕਲਾਨੌਰ ਨਗਰ ਦੇ ਨੇ, ਦੋਵੇਂ ਹਿੰਦੂ ਨੇ। ਲੱਖ ਪੱਤਰ ਆਏ ਤੇ ਜਸ ਪੱਤਰ ਆਏ, ਬੜਾ ਲਹੂ ਪੀਤਾ ਇਹਨਾਂ ਨੇ। ਯਾਦ ਰੱਖਿਓ, ਜੇ ਮੈਂ ਬੇਨਤੀ ਕਰਾਂ ਉਹਦੇ ਨਾਂ ਭੁੱਲਣੇ ਨਹੀਂ ਚਾਹੀਦੇ। ਇਹਨਾਂ ਵਿੱਚੋਂ ਜਿਹੜਾ ਜਸ ਪੱਤਰ ਆਏ ਹੈ ਉਹ ਅਹਿਮਦਾਬਾਦ ਦੇ ਇਲਾਕੇ ਦਾ ਮੁਖੀ ਹੈ ਤੇ ਇਸ ਅਹਿਮਦਾਬਾਦ ਦੇ ਇਲਾਕੇ ਵਿੱਚ, ਹੁਣ ਆਪਾਂ ਨੂੰ ਅਹਿਮਦਾਬਾਦ ਤੇ ਭੁੱਲਣਾ ਨਹੀਂ ਨਾ ਚਾਹੀਦਾ। ਅਹਿਮਦਾਬਾਦ ਧੰਨ ਗੁਰੂ ਨਾਨਕ ਸਾਹਿਬ ਜੀ ਦੀਆਂ ਮਿੱਠੀਆਂ ਪਿਆਰੀਆਂ ਯਾਦਾਂ ਨੇ। ਇੱਥੇ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਦੀ ਸ਼ੋਅ ਹੈ ਉੱਥੇ। ਇਸੇ ਅਹਿਮਦਾਬਾਦ ਦੇ ਦਰਸ਼ਨ ਕਰਨ ਵਾਸਤੇ ਗੁਰੂ ਕੇ ਸਿੱਖ ਜਾ ਰਹੇ ਸਨ ਜਥਿਆਂ ਦੇ ਰੂਪ ਵਿੱਚ ਤੇ ਉਹ ਜਾਂਦਿਆਂ ਜਾਂਦਿਆਂ ਹੁਣ ਕਈ ਕਈ ਦਿਨਾਂ ਤੋਂ ਬਾਅਦ ਕੋਈ ਪ੍ਰਸ਼ਾਦਾ ਪਾਣੀ ਦਾ ਪ੍ਰਬੰਧ ਬਣਦਾ ਸੀ ਤੇ ਉਹ ਇੱਥੇ ਬੱਦੋ ਕੀਆਂ ਗੁਰਾਇਆਂ ਦੇ ਇਲਾਕੇ ਵਿੱਚ ਇੱਥੇ ਰੁਕ ਕੇ ਉਹ ਕੁਝ ਸਮਾਂ ਤੇ ਉਹ ਲੰਗਰ ਪ੍ਰਸ਼ਾਦਾ ਪਾਣੀ ਬਣਾਉਣ ਲੱਗ ਪਏ। ਪ੍ਰਸ਼ਾਦਾ ਪਾਣੀ ਬਣਾਉਂਦੇ ਆ ਇਹ ਜਾ ਕੇ ਖਬਰ ਜ਼ਾਲਮਾਂ ਨੇ ਉਸ ਜਸ ਪੱਤਰ ਆਈ ਨੂੰ ਦੇ ਦਿੱਤੀ। ਮੈਂ ਬੇਨਤੀ ਕਰਾਂ ਵੀ ਜਿਹੜੀ ਤੁਹਾਨੂੰ ਲੜੀ ਜਿੱਥੋਂ ਨਾ ਸਮਝ ਲੱਗੇ ਨਾ, ਮੈਂ ਹਰ ਵਾਰੀ ਬੇਨਤੀ ਕਰਦਾ ਵੀ ਮੈਨੂੰ ਕੋਈ ਇਤਰਾਜ ਨਹੀਂ ਹੋਵੇਗਾ, ਤੁਸੀਂ ਭਾਵੇਂ ਪੁੱਛ ਲਿਓ, ਮੈਂ ਬਹੁਤ ਸੌਖੀ ਕਰਕੇ ਤੁਹਾਡੇ ਨਾਲ ਸਾਂਝੀ ਕਰ ਰਿਹਾ। ਲੱਖ ਪੱਤਰ ਆਏ ਤੇ ਜਸ ਪੱਤਰ ਆਏ, ਦੋਵੇਂ ਗੁਰਦਾਸਪੁਰ ਦੇ ਵਿੱਚੋਂ ਕਲਾਨੌਰ ਨਗਰ ਦੇ ਨੇ। ਇਹ ਹਿੰਦੂ ਨੇ, ਇਹ ਮੁਖੀਏ ਬਣੇ ਹੋਏ ਨੇ, ਇਹ ਮੁਕਬਰ ਵੀ ਨੇ, ਸਿੱਖੀ ਦੇ ਸਖ਼ਤ ਦੁਸ਼ਮਣ ਨੇ। ਇਹਨਾਂ ਵਿੱਚੋਂ ਜਿਹੜਾ ਜਸ ਪੱਤਰ ਆਏ ਉਹ ਛੋਟਾ ਭਰਾ ਹੈ, ਲੱਖ ਪੱਤਰ ਆਏ ਉਹ ਯਹੀਆ ਖਾਨ ਦਾ ਜਾਂ ਆਪਣੇ ਵੇਲੇ ਦੇ ਵਿੱਚ ਜ਼ਕਰੀਆ ਖਾਨ ਦਾ ਉਹ ਦੀਵਾਨ ਰਿਹਾ, ਬਹੁਤ ਨੇੜੇ ਸੀ। ਤੇ ਉਹਦਾ ਛੋਟਾ ਭਰਾ ਹੈ ਜਸ ਪੱਤਰ ਆਏ, ਇਹ ਅਹਿਮਦਾਬਾਦ ਦੇ ਇਲਾਕੇ ਦਾ ਮੁਖੀ ਹੈ। ਹੁਣ ਜਦੋਂ ਸਿੱਖ ਇੱਥੋਂ ਜਾ ਰਹੇ ਨੇ ਤੇ ਜੰਗਲਾਂ ਦੇ ਵਿੱਚ ਰੁਕ ਕੇ ਉਹਨਾਂ ਨੇ ਕੁਝ ਸਮਾਂ ਪ੍ਰਸ਼ਾਦਾ ਪਾਣੀ ਬਣਾਉਣਾ ਆਰੰਭ ਕੀਤਾ, ਲੰਗਰ ਬਣਾਉਣਾ ਆਰੰਭ ਕੀਤਾ। ਆਖਿਰ ਇੰਨੇ ਸਿੱਖਾਂ ਦਾ ਲੰਗਰ ਬਣਨਾ ਸੀ, ਕੋਈ ਨਾ ਕੋਈ ਵਕਤ ਤੇ ਲੱਗਣਾ ਸੀ। ਉਸ ਵੇਲੇ ਜਦੋਂ ਇਹਨਾਂ ਨੇ ਇਹ ਪ੍ਰਬੰਧ ਕੀਤਾ ਤਾਂ ਹਜੇ ਲੰਗਰ ਬਣਾ ਰਹੇ ਨੇ, ਦਾਲਾਂ ਸਬਜ਼ੀਆਂ ਜੋ ਕੁਝ ਵੀ ਉਸ ਵੇਲੇ ਮਿਲਿਆ ਉਹ ਧਰਿਆ ਹੋਇਆ। ਇੱਕ ਗੱਲ ਅਸੀਂ ਕਈ ਵਾਰੀ ਲੁਕਾ ਲੈਂਦੇ ਹਾਂ ਪਰ ਮੈਂ ਸਪਸ਼ਟ ਕਰਨੀ ਚਾਹੁੰਦਾ ਕਿਉਂਕਿ ਇਤਿਹਾਸ ਵਿੱਚੋਂ ਕੋਈ ਦੋ ਰਾਵਾਂ ਨਹੀਂ ਮਿਲਦੀਆਂ। ਇਹਨਾਂ ਸਮਿਆਂ ਦੇ ਵਿੱਚ ਜਦੋਂ ਸਿੱਖਾਂ ਨੂੰ ਕੁਝ ਨਹੀਂ ਸੀ ਮਿਲਦਾ ਉਹਨਾਂ ਸਮੇਂ ਸ਼ਿਕਾਰ ਕਰਕੇ ਉਹਨਾਂ ਨੇ ਮਾਸ ਵੀ ਖਾਧਾ ਹੈ। ਮੈਂ ਗੱਲ ਕੋਣੀ ਨਹੀਂ ਚਾਹੁੰਦਾ ਕਿਉਂਕਿ ਅਸੀਂ ਇਸ ਇਤਿਹਾਸ ਨੂੰ ਬਦਲਾਈ ਜਾਂਦੇ ਹਾਂ ਆਪੇ। ਉਹਨਾਂ ਸਮਿਆਂ ਦੀ ਗੱਲ ਹੈ ਜਦੋਂ ਸਿੱਖਾਂ ਦੇ ਕੋਲ ਕੁਝ ਸਾਧਨ ਨਹੀਂ ਸੀ ਹੁੰਦਾ ਤੇ ਇੱਥੇ ਪਰ ਲੰਗਰ ਬਣਾ ਰਹੇ ਨੇ। ਲੰਗਰ ਬਣਾਉਂਦਿਆਂ ਬਣਾਉਂਦਿਆਂ ਉਹ ਜਸ ਪੱਤਰ ਆਏ ਨੂੰ ਪਤਾ ਲੱਗਿਆ ਤੇ ਉਹ ਆਪਣੇ ਕੁਝ ਬੰਦੇ ਲੈ ਕੇ ਇੱਥੇ ਆਇਆ। ਰਤਨ ਸਿੰਘ ਭੰਗੂ ਨੇ ਲਿਖਿਆ, ਹਾਲਾਂਕਿ ਸਿੱਖਾਂ ਨੇ ਇੱਕ ਚਿੱਠੀ ਦਿੱਤੀ ਸੀ ਵੀ ਸੱਜਣਾ ਅਸੀਂ ਥੋੜਾ ਜਿਹਾ ਸਮਾਂ ਰੁਕ ਕੇ ਇੱਥੇ ਪ੍ਰਸ਼ਾਦ ਪਾਣੀ ਬਣਾ ਕੇ ਛਾ ਕੇ ਚਲੇ ਜਾਣਾ, ਪਰ ਉਹ ਨਾ ਮੰਨਿਆ। ਜਸ ਪੱਤਰ ਆਏ ਹੰਕਾਰੀ ਬਣ ਕੇ ਆਇਆ, ਜਦੋਂ ਉਹਨੇ ਆ ਕੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਤੇ ਉਹਨੇ ਸੁਨੇਹਾ ਭੇਜਿਆ ਵੀ ਤੁਸੀਂ ਇੱਥੋਂ ਚਲੇ ਜਾਓ। ਸਿੱਖਾਂ ਨੇ ਹੱਥ ਜੋੜ ਬੇਨਤੀ ਕੀਤੀ ਵੀ ਸੱਜਣਾ ਤੇਰਾ ਸਾਡਾ ਕਾਹਦਾ ਵਾਸਤਾ ਹੈ। ਅਸੀਂ ਕੋਈ ਤੇਰੀ ਜ਼ਮੀਨ ਤੇ ਜਾਇਦਾਦ ਤੇ ਕੋਈ ਕਬਜ਼ਾ ਨਹੀਂ ਕਰਨਾ, ਕੋਈ ਅਸੀਂ ਕਿਸੇ ਨੂੰ ਲੁੱਟਦੇ ਨਹੀਂ ਹੈ, ਕਿਸੇ ਧੀ ਭੈਣ ਦੀ ਇੱਜ਼ਤ ਵੱਲ ਨਹੀਂ ਵੇਖਦੇ, ਅਸੀਂ ਤਾਂ ਕੁਝ ਵੀ ਗਲਤ ਕੰਮ ਨਹੀਂ ਕਰਦੇ, ਉਹ ਜੰਗਲ 'ਚ ਬੈਠੇ ਹਾਂ, ਇੱਥੋਂ ਅਸੀਂ ਪ੍ਰਸ਼ਾਦਾ ਪਾਣੀ ਸਾਡਾ ਤਿਆਰ ਹੋ ਚੱਲਿਆ, ਥੋੜੇ ਜਿਹੇ ਵਕਤ ਦੀ ਗੱਲ ਹੈ, ਛੱਕ ਕੇ ਅਸੀਂ ਅੱਗੇ ਚਲੇ ਜਾਣਾ, ਅਸੀਂ ਤਾਂ ਅੱਗੇ ਗੁਰੂ ਘਰ ਦੇ ਦਰਸ਼ਨ ਕਰਨ ਚੱਲੇ ਹਾਂ। ਅਹਿਮਦਾਬਾਦ ਰੋੜੀ ਸਾਹਿਬ ਦੇ ਦਰਸ਼ਨ ਕਰਨ ਚੱਲੇ ਸਨ, ਉਹ ਨਾ ਮੰਨਿਆ, ਆਖਿਰਕਾਰ ਉਹ ਆਪਣੇ ਹੋਸ਼ੇਪਣ ਤੇ ਉੱਤਰ ਆਇਆ, ਉਹਨੇ ਹਮਲਾ ਕਰ ਦਿੱਤਾ। ਜਦੋਂ ਹਮਲਾ ਕੀਤਾ ਉਦੋਂ ਇਹ ਜਸ ਪਾਤਰ ਆਏ, ਬਾਕੀ ਸਿੱਖਾਂ ਨਾਲ ਲੜਾਈ ਸ਼ੁਰੂ ਹੋ ਗਈ, ਇਹ ਜਸ ਪਾਤਰ ਆਏ ਹਾਥੀ ਦੇ ਉੱਤੇ ਬੈਠਾ ਹੈ, ਕਮਾਂਡ ਕਰ ਰਿਹਾ। ਇੱਕ ਗੁਰੂ ਕਾ ਸਿੱਖ ਭਾਈ ਨਿਬਾਹੂ ਸਿੰਘ ਉਹਦਾ ਨਾਂ ਹੈ, ਇਹ ਵੀ ਰੰਗਰੇਟਾ ਹੈ। ਪਿੱਛੇ ਮੈਂ ਬੇਨਤੀ ਕੀਤੀ ਸੀ, ਅੱਜ ਜਾਤ ਬਰਾਦਰੀਆਂ ਨੇ ਸਾਡੇ ਵਿੱਚ ਬਹੁਤ ਫਰਕ ਪਾ ਦਿੱਤੇ ਨੇ, ਸਿੱਖ ਹੀ ਸਿੱਖ ਦੇ ਹੱਥੋਂ ਛੱਕ ਕੇ ਖੁਸ਼ ਨਹੀਂ। ਮੈਂ ਤੇ ਹੈਰਾਨ ਹੁੰਦਾ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਜੇ ਕਿਤੇ ਤੂੰ ਉਦੋਂ ਅੰਮ੍ਰਿਤ ਛਕਣ ਲੱਗਿਆ ਤੂੰ ਕਿਤੇ ਵਾਟਾ ਵੱਖਰਾ ਵਰਤ ਲੈਂਦਾ ਨਾ, ਤੇ ਅੱਜ ਪਤਾ ਨਹੀਂ ਅਸੀਂ ਕੀ ਕਰ ਦਿੰਦੇ। ਇਹ ਤਾਂ ਸ਼ੁਕਰ ਹੈ ਰੱਬ ਦਾ, ਜਿਹੜੇ ਵਾਟੇ ਚ ਤੂੰ ਪੰਜਾਂ ਨੂੰ ਛਕਾਇਆ ਸੀ ਤੂੰ ਉਸੇ ਵਾਟੇ ਚੋਂ ਆਪ ਛਕਿਆ ਸੀ। ਜੇ ਕਿਤੇ ਪੰਜਾਂ ਦੀ ਵਾਟਾ ਕੋਈ ਹੋਰ ਹੁੰਦਾ, ਗੁਰੂ ਗੋਬਿੰਦ ਸਿੰਘ ਦੀ ਵਾਟਾ ਕੋਈ ਹੋਰ ਹੁੰਦਾ, ਤੇ ਕਿਵੇਂ ਕਰੇ ਜੀ ਅੱਜ ਅਸੀਂ ਕੋਈ ਕਸਰ ਨਾ ਛੱਡਦੇ, ਅੱਜ ਅਸੀਂ ਕੋਈ ਕਸਰ ਨਾ ਛੱਡਦੇ। ਲੇਕਿਨ ਧੰਨ ਗੁਰੂ ਗੋਬਿੰਦ ਸਿੰਘ ਤੇਰਾ ਧੰਨਵਾਦ, ਤੂੰ ਵਾਟਾ ਇੱਕੋ ਵਰਤਿਆ ਸੀ ਜਿਹਦੇ ਕਾਰਨ ਕਰਕੇ ਅੱਜ ਸਾਡੇ ਕੋਲ ਇਹਨਾਂ ਲੋਕਾਂ ਨੇ ਭਾਵੇਂ ਅੱਤ ਦੇ ਕਹਿਰ ਕਰਦੇ ਨੇ, ਲੇਕਿਨ ਫਿਰ ਵੀ ਕਿਤੇ ਨਾ ਕਿਤੇ ਤਾਂ ਸਾਂਝ ਹੈ। ਇਹ ਭਾਈ ਨਿਬਾਹੂ ਸਿੰਘ ਵੀ ਗੁਰੂ ਕਾ ਪਿਆਰਾ ਅਦਬ ਸਤਿਕਾਰ ਵਾਲਾ ਸਿਦਕੀ ਸਿੱਖ ਹੈ, ਇਹ ਹੈ ਰੰਗਰੇਟਿਆਂ ਵਿੱਚੋਂ, ਇਹਨੇ ਵਕਤ ਪਛਾਣਿਆ, ਇਹਨੇ ਹਾਥੀ ਦੀ ਪੂਛ ਨੂੰ ਪਕੜਿਆ, ਤੇ ਕਿੱਡੇ ਸੂਰਮੇ ਹੋਣਗੇ ਗੁਰੂ ਕੇ ਸਿੱਖ, ਇਹਨੇ ਹਾਥੀ ਦੀ ਪੂਛ ਨੂੰ ਪਕੜਿਆ, ਝੱਟ ਛਾਲ ਮਾਰ ਕੇ ਉਹਨੇ ਲੱਤਾਂ ਤੇ ਪੈਰ ਰੱਖ ਕੇ ਉਹ ਹਾਥੀ ਉੱਤੇ ਚੜ ਗਿਆ। ਹਾਥੀ ਉੱਤੇ ਚੜਦੇ ਅਨੁਸਾਰ ਇਹਨੇ ਜਸ ਪੱਤ ਰਾਏ ਦਾ ਸਿਰ ਵੱਢ ਲਿਆ। ਹੁਣ ਸਿਰ ਵੱਢਿਆ ਤੇ ਫੌਜ ਬਾਗੀ ਹੋ ਗਈ, ਉਹਦਾ ਜਦ ਮੁਖੀ ਹੀ ਮਰ ਗਿਆ, ਬਾਕੀ ਨੇ ਕੀ ਲੜਨਾ ਸੀ, ਉਹ ਛੱਡ ਛੁਟਾ ਕੇ ਜਿਵੇਂ ਕਿਵੇਂ ਹੋਇਆ ਉਹ ਭੱਜ ਗਏ। ਤੇ ਜਦੋਂ ਇਹ ਸਿੱਖ ਉਹਦਾ ਸਿਰ ਲੈ ਕੇ ਚੱਲੇ, ਜਦੋਂ ਸਿੱਖ ਉਹਦਾ ਸਿਰ ਲੈ ਕੇ ਚੱਲੇ, ਇਤਿਹਾਸ ਵਿੱਚ ਕੁਝ ਇੱਕ ਸਿਰਾਂ ਦਾ ਜ਼ਿਕਰ ਹੈ, ਛੋਟਾ ਜਿਹਾ ਮੈਂ ਇੱਕ ਬੇਨਤੀ ਕਰਕੇ ਫਿਰ ਇੱਥੋਂ ਗੱਲ ਅੱਗੇ ਤੋਰਨਾ। ਸ਼ਾਇਦ ਆਪ ਨੂੰ ਪਤਾ ਹੋਵੇ, ਪਹਿਲਾਂ ਨਹੀਂ ਆਉਂਦਾ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਪਾਇਆ ਸੀ। ਜਦੋਂ ਉਹ ਔਰੰਗਜ਼ੇਬ ਇਹ ਆਸ ਲਾਈ ਬੈਠਾ ਹੈ ਵੀ ਤੇਰੀ ਕਾਇਆਂ ਦੇ ਚਾਰ ਟੁਕੜੇ ਕਰਕੇ ਮੈਂ ਦਿੱਲੀ ਚ ਟੰਗਾਂਗਾ, ਤੇਰਾ ਸੀਸ ਰੋਲ ਦਿਆਂਗਾ, ਉਦੋਂ ਭਾਈ ਜੈਤਾ ਸੀਸ ਲੈ ਕੇ ਅਨੰਦਪੁਰ ਸਾਹਿਬ ਪਹੁੰਚਿਆ ਸੀ। ਪਹਿਲਾ ਭਾਣਾ ਹੈ, ਦੂਜੀ ਵਾਰੀ ਵਕਤ ਆਇਆ, ਦੂਜੀ ਵਾਰੀ ਫਿਰ ਸਮਾਂ ਆਇਆ, ਜਦੋਂ 1740 ਵਿੱਚ 11 ਅਗਸਤ ਨੂੰ ਮੱਸੇ ਰੰਗੜ ਦਾ ਸਿਰ ਵੱਢ ਕੇ ਫਿਰ ਗੁਰੂ ਕੇ ਸਿੱਖ ਬੀਕਾਨੇਰ ਲੈ ਕੇ ਗਏ। ਦੂਜਾ ਵਕਤ ਇਹ ਆਇਆ ਜਦੋਂ ਲਾਸ਼ ਕਿਧਰੇ ਹੈ, ਸਿਰ ਕਿਧਰੇ ਗਿਆ। ਤੀਜਾ ਵਕਤ ਫਿਰ ਆਇਆ 1757 ਦੇ ਵਿੱਚ, ਇਹ ਅੱਗੇ ਜਾ ਕੇ ਤੁਹਾਡੇ ਨਾਲ ਜ਼ਿਕਰ ਆਏਗਾ, ਹਜੇ ਆਪਾਂ 1746 ਕੋਲ ਫਿਰਦੇ ਹਾਂ। ਉਦੋਂ ਸ਼ਹੀਦ ਬਾਬਾ ਦੀਪ ਸਿੰਘ, ਉਹ ਵੀ ਉਹਦਾ ਸਰੀਰ ਕਿਧਰੇ ਸੰਸਕਾਰ ਹੋਇਆ ਹੋਇਆ, ਤੇ ਯਾਦ ਰੱਖਿਓ ਜੀ ਉਹਦਾ ਸੀਸ ਪਰਕਰਮਾ ਵਿੱਚ ਸੀਸ ਟਿਕਾਇਆ ਗਿਆ ਸੀ। ਤੇ ਤੀਜੀ ਚੌਥੀ ਗੱਲ ਸਿੱਖਾਂ ਦੇ ਸਿਰਾਂ ਦੀ ਇਹ ਕਰਨੀ ਚਾਹੁੰਦਾ, ਮੇਰਾ ਖਿਆਲ ਦੁਨੀਆਂ ਦੇ ਵਿੱਚ ਅਗਰ ਕਿਸੇ ਕੌਮ ਦੇ ਸਿਰਾਂ ਦਾ ਮੁੱਲ ਪਿਆ, ਜਿੱਥੋਂ ਤੱਕ ਮੈਨੂੰ ਪੜ੍ਹਨ ਦਾ ਮੌਕਾ ਮਿਲਿਆ, ਮੈਂ ਦੂਜਿਆਂ ਲਈ ਦਾਵਾ ਨਹੀਂ ਬਣਦਾ, ਕਿਉਂਕਿ ਯਹੂਦੀ ਨੇ ਜਿਹੜੇ ਉਹਨਾਂ ਨੇ ਵੀ ਬਹੁਤ ਕਹਿਰ ਸਹਾਰੇ ਨੇ, ਯਹੂਦੀਆਂ ਨੇ ਵੀ ਬਹੁਤ ਕਹਿਰ ਸਹਾਰੇ ਨੇ, ਹਿਟਲਰ ਨੇ ਚਿਮਨੀਆਂ ਵਿੱਚ ਪਾ ਕੇ ਉਹਨਾਂ ਨੂੰ ਸਾੜ ਦਿੱਤਾ ਗਿਆ ਸੀ, ਵੱਖਰੀ ਬਾਤ ਹੈ ਜਿਹੜੀ ਬੇਨਤੀ ਕਰਨਾ ਚਾਹੁੰਦਾ। ਪਰ ਜਿਵੇਂ ਸਿਰਾਂ ਦੇ ਮੁੱਲ ਪਏ, ਉਹ ਇਤਿਹਾਸ ਵਿੱਚੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਬਹੁਤੇ ਪਏ, ਉਹਨਾਂ ਸਿਰਾਂ ਦਾ ਮੁੱਲ ਪਾ ਕੇ ਜ਼ਾਲਮ ਆਪਣੇ ਵੱਲੋਂ ਆਪਣੇ ਟਕੇ ਸੇਕਦਾ ਰਿਹਾ। ਅੱਜ ਹੁਣ ਵਕਤ ਆਇਆ, ਅੱਜ ਵਕਤ ਆਇਆ ਜਦੋਂ ਉਸ ਜਸ ਪੱਤ ਰਾਏ ਦਾ ਸਿਰ ਵੱਢਿਆ ਗਿਆ, ਸਿਰ ਵੱਢ ਕੇ ਗੁਰੂ ਕੇ ਸਿੱਖਾਂ ਨੇ ਆਪਣੇ ਕਬਜ਼ੇ ਵਿੱਚ ਕਰ ਲਿਆ। ਉਸ ਵੇਲੇ ਇਹਦਾ ਇੱਕ ਗੁਰੂ ਸੀ ਕਿਰਪਾ ਰਾਮ। ਇੱਕ ਵਾਰੀ ਮੈਂ ਫਿਰ ਦੁਬਾਰੇ ਬੇਨਤੀ ਕਰਦਿਆਂ, ਇਹ ਹਿੰਦੂ ਹੈ, ਮੇਰਾ ਮਤਲਬ ਇਹ ਨਹੀਂ ਵੀ ਮੈਂ ਕਿਸੇ ਕੌਮ ਦੇ ਲਈ ਕਹਿੰਦਾ, ਹਿੰਦੂਆਂ ਚ ਚੰਗੇ ਵੀ ਨੇ, ਪਿਛਲੇ ਦਿਨਾਂ ਚ ਜ਼ਿਕਰ ਆ ਚੁੱਕਾ ਹੋਇਆ, ਮਹਿਤਾਬ ਸਿੰਘ ਦੇ ਪਰਿਵਾਰ ਨੂੰ ਨੱਥੇ ਨੇ ਪਾਲਿਆ ਸੀ, ਉਹ ਨੱਥਾ ਹਿੰਦੂ ਹੈ, ਕੋਈ ਸ਼ੱਕ ਨਹੀਂ, ਚੰਗੇ ਵੀ ਨੇ ਮਾੜੇ ਵੀ ਨੇ।
1: ਇਹ ਹੁਣ ਜ਼ਿਕਰ ਜਿਹੜੀ ਦਾਸ ਤੁਹਾਡੇ ਨਾਲ ਸਾਂਝਾ ਕਰ ਰਿਹਾ ਉਹਦਾ ਜਸ ਪਾਤਰ ਆਏਦਾ ਜਦੋਂ ਸਿਰ ਵੱਢ ਕੇ ਗੁਰੂ ਕੇ ਸਿੱਖਾਂ ਨੇ ਆਪਣੇ ਕੋਲ ਰੱਖਿਆ ਤਾਂ ਇਹਦਾ ਇੱਕ ਗੁਰੂ ਹੈ ਇਹਨੂੰ ਵਿਦਿਆ ਦੇਣ ਵਾਲਾ ਸੀ ਉਹਦਾ ਨਾਂ ਕਿਰਪਾ ਰਾਮ ਹੈ ਉਹ ਕਿਰਪਾ ਰਾਮ ਨੇ ਸਿੱਖਾਂ ਦੇ ਕੋਲ ਮਿਹਨਤ ਕੀਤੀ ਵੀ ਇਹਦਾ ਸਿਰ ਮੈਨੂੰ ਦੇ ਦਿਓ ਸਿੱਖਾਂ ਨੇ ਇੱਕ ਬਚਨ ਆਖਿਆ ਕਹਿਣ ਲੱਗੇ ਸੱਜਣਾ ਪਰ ਸਿਰ ਇਹਦਾ ਦੇ ਦਿਆਂਗੇ ਸਾਨੂੰ ਇਹਦਾ ਸਿਰ ਕੀ ਕਰਨਾ ਪਰ ਜਿਵੇਂ ਇਹਨਾਂ ਸਿੱਖਾਂ ਦੇ ਸਿਰਾਂ ਦਾ ਮੁੱਲ ਪਾਇਆ ਨਾ ਅਸੀਂ ਇਹਦਾ ਸਿਰ ਦਾ ਮੁੱਲ ਪਾਉਣਾ ਚਾਹੁੰਦੇ ਹਾਂ ਤੇ ਉਹਨਾਂ ਆਖਿਆ ਵੀ ਕਿੰਨਾ ਮੁੱਲ ਪਾਉਣਾ ਚਾਹੁੰਦੇ ਹੋ ਉਹਨਾਂ ਆਖਿਆ ਇਹਨਾਂ ਸਾਡੇ ਸਿਰਾਂ ਦਾ ਮੁੱਲ ਪਾਇਆ 10 ਰੁਪਈਏ ਜਿਹੜਾ ਜਾ ਕੇ ਕੇਵਲ ਦੱਸਦਾ ਸੀ ਉਹਨੂੰ 10 ਰੁਪਈਏ ਜਿਹੜਾ ਸਿੱਖਾਂ ਨੂੰ ਪਕੜਾ ਸਕਦਾ ਸੀ ਉਹਨੂੰ 25 ਰੁਪਈਏ ਜਿਹੜਾ ਸਿੱਖ ਦੇ ਸਿਰ ਦਾ ਸੀਸ ਲੈ ਕੇ ਜਾ ਸਕਦਾ ਸੀ ਉਹਨੂੰ 50 ਰੁਪਈਏ

मैं पहले बार बार जिक्र कर चुका भी दोवे सके भरा ने लख पात्र आए अपने सिर की पग उतार दे पग उतार के यहीया खां दे पैरां विच रख देंदा पैरां विच रख के एक बचन आखदा कहन लग्या सजना मैं पग उन्ना चिर मुड़ के नहीं सिर ते रखनी जिन्ना चिर मैं सिखां नूं खत्म नहीं कर देंदा। इहने एक गल कही सी बहुत वड्डी। पिछले समय च जदों सिखी उत्ते कहर हुण भी टिया उदों गोबिंद राम नां दा एक SSP सी उन्हें भी एक गल कही सी गुरु गोबिंद सिंह ने सिखी आरंभ की सी गोबिंद राम ने सिखी खत्म करनी है। पिछले समय की गल बहुत ही पुरानी गल नहीं। इस तरह इस लखपत राय पापी ने एक गल कही कह लग्या मैं अज तो बाद मैं पग उन्ना चिर मुड़ के सिर ते नहीं रखनी जिन्ना चिर मैं सिखां दा घाण नहीं कर लैंदा खत्म नहीं कर देंदा। दो गल इत्थे विचार के तुरियो फिर गल अगे तुरने। पहली गल तो यह विचारन वाली भी उदों हिंदू भी पग बनते सन। लखपत राय ने पग तां पैरां विच रखी क्योंकि पग बनते सन। लखपत राय पग बनते सन। दूसरी बेनती करा भी जेड़े ए हिंदू वीर ने दाड़ियां कटवाईया ने ना तो यह भी याद रखण योग बात है जदों बहादुर शाह 1710 विच एक ऐलान करदा है जदों बाबा बंदा सिंह बहादुर का वक्त आया सी ना 1710 विच बहादुर शाह औरंगजेब का पुत्र। मैं थोड़ा जा पिछोकड़ बोलन लग्या होया ताकि गल बन जाए पता लग जाए सानू। उदों इस बहादुर शाह ने ऐलान किया सी ते उन्हें ऐलान किया सी भी जेडे सिख ने ਉਹ ਤਾਂ ਕਦੇ ਕੇਸਾਂ ਦੀ ਵੇਅਰ ਵੀ ਨਹੀਂ ਕਰਦੇ ਤੇ ਹਿੰਦੂਆਂ ਨੂੰ ਹੁਕਮ ਹੈ ਵੀ ਉਹ ਆਪਣੇ ਦਾੜੀ ਕੇਸ ਮਨਵਾ ਲੈਣ ਤਾਂ ਕਿ ਦੁਨੀਆਂ ਵਿੱਚ ਇਹ ਗੱਲ ਪਤਾ ਲੱਗ ਸਕੇ ਵੀ ਸਿੱਖ ਕੌਣ ਹੈ ਤੇ ਹਿੰਦੂ ਕੌਣ ਹੈ। ਕਿਤੇ ਸਿੱਖਾਂ ਦੇ ਭੁਲੇਖੇ ਵਿੱਚ ਹਿੰਦੂ ਨਾ ਮਾਰੇ ਜਾਣ। ਉਦੋਂ ਬਹੁਤੀ ਵਾਰੀ ਕੇਸਾਂ ਦੀ ਵੇਅਰ ਵੀ ਕੀਤੀ ਗਈ ਸੀ ਉਦੋਂ 1710 ਵਿੱਚ ਅਸਲ ਵਿੱਚ ਹਿੰਦੂ ਜਿਹੜਾ ਪੂਰੇ ਤੌਰ ਤੇ ਵੱਖਰਾ ਨਿਖਰ ਕੇ ਸਾਹਮਣੇ ਆਇਆ ਸੀ ਮੌਤ ਤੋਂ ਡਰਦਾ ਹੋਇਆ। ਹੁਣ ਵਕਤ ਆਇਆ ਜਦੋਂ ਉਸ ਲਖਪਤ ਰਾਏ ਨੇ ਆਪਣੀ ਪੱਗ ਜਿਹੜੀ ਆ ਉਹ ਜਈਆ ਖਾਂ ਦੇ ਪੈਰਾਂ ਵਿੱਚ ਰੱਖ ਦਿੱਤੀ ਕਹਿਣ ਲੱਗਿਆ ਸਜਣਾ ਮੈਂ ਉਹਨਾਂ ਚਿਰ ਪੱਗ ਪੈਰਾਂ ਸਿਰ ਵਿੱਚ ਆਪਣੇ ਨਹੀਂ ਰੱਖਣੀ ਮੁੜ ਕੇ ਜਿੰਨਾ ਸਿਰ ਤੇ ਮੁੜ ਕੇ ਨਹੀਂ ਰੱਖਣੀ ਪੱਗ ਜਿੰਨਾ ਚਿਰ ਮੈਂ ਸਿੱਖਾਂ ਦਾ ਖਾਤਮਾ ਨਹੀਂ ਕਰਦਾ। ਇਹ ਅਸਲ ਵਿੱਚ ਜਦੋਂ ਇਹ ਸ਼ੁਰੂਆਤ ਹੋਇਆ ਸੀ ਨਾ ਇਹ ਖੱਤਰੀਆਂ ਦਾ ਲੜਕਾ ਹੈ। ਲਖਪਤ ਰਾਏ ਖੱਤਰੀਆਂ ਦਾ ਲੜਕਾ ਹੈ। ਇਹ ਇੱਕ ਹੱਦ ਦਰਜੇ ਦਾ ਗਰੀਬ ਲੜਕਾ ਸੀ। ਇਹਨੂੰ ਸਿੱਖੀ ਨੇ ਕੁਝ ਪਿਆਰ ਦਿੱਤਾ। ਇਹ ਸਿੱਖੀ ਨਾਲ ਸੰਬੰਧਿਤ ਰਿਹਾ ਪਹਿਲਾਂ ਪ੍ਰਸ਼ਾਦਾ ਪਾਣੀ ਦਿੱਤਾ ਕਿਉਂਕਿ ਅਨਾਥ ਵਰਗਾ ਸੀ ਤੇ ਫਿਰ ਇਹਨੇ ਸਿੱਖੀ ਦਾ ਥੋੜਾ ਜਿਹਾ ਕਰਜ਼ ਵੀ ਉਤਾਰਿਆ। ਇਹਨੇ ਮਾਨਕੂ ਇੱਕ ਨਗਰ ਦੇ ਵਿੱਚ ਗੁਰਦੁਆਰਾ ਸਾਹਿਬ ਵੀ ਬਣਾਇਆ ਸੀ ਇਸ ਲਖਪਤ ਰਾਏ ਨੇ। ਪਰ ਇਹਨੇ ਜਦੋਂ ਸ਼ਾਹੀ ਹਾਕਮੀ ਦਾ ਨਸ਼ਾ ਮਿਲ ਗਿਆ ਫਿਰ ਇਹ ਸਿੱਖੀ ਦਾ ਵਿਰੋਧੀ ਹੋ ਗਿਆ। ਫਿਰ ਇਸ ਸਿੱਖੀ ਦੇ ਵੇਲੇ ਇਹਨੇ ਪਰ ਬਹੁਤਾ ਨੁਕਸਾਨ ਨਹੀਂ ਸੀ ਉਦੋਂ ਕੀਤਾ ਚੱਲਦਾ ਰਿਹਾ। ਹੁਣ ਇਹ ਪੱਗ ਲਾ ਕੇ ਤਾਂ ਕਹਿ ਰਿਹਾ ਇਹਦੇ ਮਨ ਵਿੱਚ ਇਹ ਵਿਚਾਰ ਹੈ। ਇਹ ਕਰਮ ਸਿੰਘ ਹਿਸਟੋਰੀਅਨ ਨੇ ਵਿਚਾਰ ਲਿਖੀ ਹੈ ਇਤਿਹਾਸਕ ਖੋਜ ਨਾਂ ਦੀ ਕਿਤਾਬ ਦੇ ਵਿੱਚ। ਉਹਨੇ ਇਹ ਮਨ ਵਿੱਚ ਭਰਮ ਪਾਲਿਆ ਹੋਇਆ ਵੀ ਮੈਂ ਸਿੱਖਾਂ ਦੀ ਮਦਦ ਕਰਦਾ ਰਿਹਾ। ਸਿੱਖ ਜਿਹੜੇ ਨੇ ਉਹ ਤਾਂ ਜਿਉਂਦੇ ਰਹੇ ਨੇ ਦੁਨੀਆਂ ਵਿੱਚ ਵੀ ਸਿੱਖਾਂ ਦੀ ਮਦਦ ਮੈਂ ਕਰਦਾ ਰਿਹਾ। ਲਖਪਤ ਰਾਏ ਨੇ ਵਿਚਾਰ ਬਣਾ ਲਈ ਵੀ ਜੇ ਹੁਣ ਮੈਂ ਸਿੱਖਾਂ ਦੀ ਮਦਦ ਨਹੀਂ ਕਰਾਂਗਾ ਮੈਂ ਉਹ ਖੁਦ ਇਹਨਾਂ ਦੀ ਜੜ ਪੁੱਟਣ ਵਾਲਾ ਬਣ ਜਾਗਾ ਤਾਂ ਸਿੱਖੀ ਬਚ ਨਹੀਂ ਸਕਦੀ। ਇੱਕ ਮੈਂ ਨਿੱਕਾ ਜਿਹਾ ਪਿਛੋਕੜ ਫਿਰ ਫੋਲਣ ਲੱਗਾ ਮੇਰੀ ਮਜਬੂਰੀ ਕਿਉਂਕਿ ਪਿਛਲੀਆਂ ਗੱਲਾਂ ਦੱਸ ਕੇ ਗੱਲ ਸਮਝ ਲੱਗਦੀ ਹੈ। 1704 ਦੇ ਵਿੱਚ ਅਨੰਦਪੁਰ ਸਾਹਿਬ ਦੇ ਵਿੱਚ ਇੱਕ ਜੰਗ ਲੜਿਆ ਜਾ ਰਿਹਾ ਹੈ। ਇੱਕ ਪਾਸੇ ਅਜਮੇਰ ਚੰਦ ਹੈ ਇਹ ਭੀਮ ਚੰਦ ਦਾ ਪੁੱਤ ਹੈ ਕਹਿਲੂਰੀਏ ਰਾਜੇ ਦਾ ਤੇ ਅਜਮੇਰ ਚੰਦ ਦੇ ਬੰਦਿਆਂ ਨੇ ਇੱਕ ਗੱਲ ਕਹੀ ਭਾਈ ਮਾਨ ਸਿੰਘ। ਭਾਈ ਮਾਨ ਸਿੰਘ ਗੁਰੂ ਕਾ ਉਹ ਸਿੱਖ ਹੈ ਜਿਹੜਾ ਭਾਈ ਮਨੀ ਸਿੰਘ ਹੋਰਾਂ ਦਾ ਸਕਾ ਭਰਾ ਹੈ ਇਹ ਨਿਸ਼ਾਨ ਸਾਹਿਬ ਲੈ ਕੇ ਅੱਗੇ ਚੱਲਿਆ ਕਰਦਾ ਸੀ। ਉਸ ਭਾਈ ਮਾਨ ਸਿੰਘ ਨੂੰ ਇੱਕ ਗੱਲ ਕਹੀ ਕਹਿਣ ਲੱਗੇ ਉਹ ਸੱਜਣਾ ਆ ਆਪਣਾ ਨਿਸ਼ਾਨ ਤੂੰ ਨੀਵਾਂ ਕਰ ਕਿਉਂਕਿ ਸਾਡਾ ਨਿਸ਼ਾਨ ਤੇਰੇ ਨਾਲ ਚੱਲ ਰਿਹਾ। ਮਾਨ ਸਿੰਘ ਨੇ ਇੱਕ ਬਚਨ ਕਿਹਾ ਕਹਿਣ ਲੱਗੇ ਭਲਿਆ ਜਿਹੜੇ ਇਹ ਸਰਕਾਰੀ ਨਿਸ਼ਾਨ ਹੁੰਦੇ ਨੇ ਇਹਨਾਂ ਤੇ ਕਈ ਵਾਰੀ ਚੜਦੇ ਨੇ ਕਈ ਵਾਰੀ ਉਤਰਦੇ ਨੇ ਇਹ ਨਿਸ਼ਾਨ ਧਰਮ ਦਾ ਨਿਸ਼ਾਨ ਹੈ ਇੱਕ ਵਾਰੀ ਚੜ ਜਾਏ ਤੇ ਮੁੜ ਕੇ ਉਤਰਦਾ ਨਹੀਂ ਹੈ।

0: ਇਹ ਤੇ ਮੈਂ ਝੂਲਣਾ। ਉਹਨੇ ਆਖਿਆ ਮੈਂ ਤੈਨੂੰ ਝੂਲਣ ਨਹੀਂ ਦਿਆਂਗਾ। ਕਹਿਣ ਲੱਗੇ ਵੀ ਤੇਰੇ ਕੋਲ ਇੰਨੀ ਤਾਕਤ ਨਹੀਂ, ਤੂੰ ਗੁਰੂ ਦਾ ਨਿਸ਼ਾਨ ਖਤਮ ਕਰ ਦੇ, ਤੇਰੇ ਕੋਲ ਤਾਕਤ ਨਹੀਂ ਹੈ। ਉਹਨੇ ਆਖਿਆ ਮੈਂ ਵੇਖਣਾ ਤੂੰ ਕਿਵੇਂ ਇਹਨੂੰ ਬਚਾ ਕੇ ਰੱਖਣਾ। ਕਹਿਣ ਲੱਗੇ ਮੈਂ ਤੇਰੀਆਂ ਬਾਹਾਂ ਵੱਢ ਦਿਆਂਗਾ ਜਿਹੜੀਆਂ ਬਾਹਾਂ ਨਾਲ ਤੂੰ ਹੱਥਾਂ ਨਾਲ ਪਕੜਿਆ ਹੋਇਆ। ਉਹਨੇ ਆਖਿਆ ਲੱਗਦੀ ਵਾਹ, ਮੈਂ ਕੋਸ਼ਿਸ਼ ਕਰਾਂਗਾ ਭਾਈ, ਮੈਂ ਇਹਨੂੰ ਲੱਤਾਂ ਨਾਲ ਪਕੜ ਲਾਂਗਾ, ਲੱਤਾਂ ਚ ਘੁੱਟ ਲਾਂਗਾ, ਪਰ ਨਿਸ਼ਾਨ ਡਿੱਗਣ ਨਹੀਂ ਦਿਆਂਗਾ। ਕਹਿਣ ਲੱਗਿਆ ਤੂੰ ਕਿੱਡੀਆਂ ਮੂਰਖਤਾ ਇਹਦੀਆਂ ਗੱਲਾਂ ਕਰਨਾ, ਮੈਂ ਤੇਰੀਆਂ ਲੱਤਾਂ ਵੱਢ ਦਿਆਂਗਾ। ਉਹਨੇ ਆਖਿਆ ਫਿਰ ਜਿੰਨਾ ਚਿਰ ਸਾਹ ਹੋਏ ਮੇਰੇ ਕੋਲ ਮੈਂ ਮੂੰਹ ਚ ਪਕੜਨ ਦੀ ਕੋਸ਼ਿਸ਼ ਕਰਾਂਗਾ। ਕੱਪੜਾ ਜਿਹੜਾ ਨਿਸ਼ਾਨ ਤੇ ਚੜਾਇਆ ਹੋਇਆ ਉਹਨੂੰ ਪਕੜ ਕੇ ਨਿਝੁਲਦਾ ਰੱਖਣ ਦੀ ਕੋਸ਼ਿਸ਼ ਕਰਾਂਗਾ। ਉਹਨੇ ਆਖਿਆ ਦੇਖ ਤੂੰ ਕਿੱਡੀਆਂ ਇਆਣੀਆਂ ਗੱਲਾਂ ਕਰਨਾ, ਤੂੰ ਸਿਆਣਾ ਬਿਆਣਾ ਬੰਦਾ ਹੈ, ਮੈਂ ਤੇਰੇ ਹੱਥਾਂ ਦੀ ਬਜਾਏ, ਮੈਂ ਤੇਰੇ ਲੱਤਾਂ ਦੀ ਬਜਾਏ, ਮੈਂ ਤੇਰਾ ਗਾਲੀ ਵੱਢ ਦਿਆਂਗਾ, ਤੂੰ ਕਿਵੇਂ ਨਿਸ਼ਾਨ ਨੂੰ ਝੁਲਦਾ ਰੱਖੇਗਾ। ਉਹਨੇ ਆਖਿਆ ਫਿਰ ਇਹ ਨਿਸ਼ਾਨ ਜਿਹਦਾ ਹੈ, ਜਿਹਨੇ ਮੈਨੂੰ ਪਕੜਾਇਆ ਹੋਇਆ, ਫਿਰ ਉਹੀ ਉਹਨੂੰ ਝੁਲਦਾ ਰੱਖੇਗਾ। ਪਰ ਇਹ ਮੈਂ ਤੇਰੇ ਨਾਲ ਵਾਅਦਾ ਕਰਨਾ ਵੀ ਤੂੰ ਨਿਸ਼ਾਨ ਡੇਗ ਨਹੀਂ ਸਕਦਾ, ਇਹ ਤੈਨੂੰ ਮੈਂ ਵਾਅਦਾ ਕਰਨਾ। ਮੈਨੂੰ ਨਹੀਂ ਪਤਾ ਉਹ ਕਿਵੇਂ ਰੱਖੇਗਾ, ਪਰ ਮੈਂ ਤੇਰੇ ਵਾਅਦਾ ਕਰਨਾ ਵੀ ਉਹ ਨਿਸ਼ਾਨ ਨੂੰ ਆਪੇ ਹੀ ਰੱਖੇਗਾ। ਉਹਨੇ ਉਹੀ ਕੁਝ ਕੀਤਾ, ਮਾਨ ਸਿੰਘ ਨੂੰ ਜ਼ਖਮੀ ਕਰਕੇ ਰੱਖ ਦਿੱਤਾ, ਉਹਦੀਆਂ ਬਾਹਾਂ ਤੇ ਬੇਅੰਤ ਜ਼ਖਮ ਹੋ ਗਏ, ਉਹਦੀਆਂ ਲੱਤਾਂ ਤੇ ਬੇਅੰਤ ਜ਼ਖਮ ਹੋ ਗਏ, ਉਹਦੇ ਸਰੀਰ ਤੇ ਬੇਅੰਤ ਜ਼ਖਮ ਹੋ ਗਏ। ਮਾਨ ਸਿੰਘ ਬੇਹੋਸ਼ ਹੋ ਕੇ ਧਰਤੀ ਤੇ ਜਦੋਂ ਡਿੱਗਣ ਲੱਗਾ, ਉਹਦੀ ਜ਼ਬਾਨੋਂ ਇੱਕ ਬਚਨ ਨਿਕਲਿਆ, ਕਹਿਣ ਲੱਗੇ ਉਹ ਕਲਗੀ ਵਾਲਿਆ ਨਿਸ਼ਾਨ ਤੇਰਾ ਕਿਤੇ ਨੀਵਾਂ ਨਾ ਹੋ ਜਾਏ। ਬਾਬਾ ਅਜੀਤ ਸਿੰਘ ਨੇ ਉਸੇ ਵੇਲੇ, ਸਾਹਿਬਜ਼ਾਦਾ ਅਜੀਤ ਸਿੰਘ ਨੇ ਉਸੇ ਵੇਲੇ ਘੋੜੇ ਦੇ ਨਾਲ ਭਜਾ ਕੇ ਛਾਲ ਮਾਰ ਕੇ ਨਿਸ਼ਾਨ ਨੂੰ ਪਕੜ ਲਿਆ, ਡਿੱਗਣ ਨਹੀਂ ਦਿੱਤਾ। ਮਾਨ ਸਿੰਘ ਬੇਹੋਸ਼ ਹੋ ਗਿਆ, ਪਰ ਗੁਰੂ ਦਾ ਨਿਸ਼ਾਨ ਝੁਲਦਾ ਰਹਿ ਗਿਆ। ਲਖਪਤ ਰਾਏ ਨੇ ਵੀ ਇਵੇਂ ਦਾ ਵਾਅਦਾ ਕੀਤਾ ਭਾਈ ਮੈਂ ਸਿੱਖੀ ਦਾ ਖਾਤਮਾ ਕਰਦੇ ਹਾਂ, ਐਸਾ ਦਾਵਾ ਬੰਨਣ ਵਾਲੇ ਇਤਿਹਾਸ ਨੂੰ ਤੁਸੀਂ ਪੜੋਗੇ ਤੇ ਬੜੇ ਬਹੁਤ ਆਏ ਨੇ, ਲੇਕਿਨ ਉਹ ਕਦੇ ਕੁਛ ਬਣ ਨਹੀਂ ਸਕਿਆ। ਲਖਪਤ ਰਾਏ ਆਪਣੀ ਪੱਗ ਲਾ ਕੇ ਬੈਠਾ, ਉਹਨੇ ਆਖਿਆ ਮੈਂ ਸਿੱਖੀ ਦਾ ਖਾਤਮਾ ਕਰਨਾ। ਉਸ ਵੇਲੇ ਇਹਨਾਂ ਨੇ ਵਿਚਾਰ ਬਣਾਈ ਤੇ ਕਾਫੀ ਸਾਰੀ ਫੌਜ ਇਕੱਠੀ ਕੀਤੀ। ਗੁਰੂ ਕੇ ਸਿੱਖ ਇਧਰਲੇ ਪਾਸਿਓ ਜਾ ਕੇ ਅੱਗੇ ਜਿੱਥੇ ਹੁਣ ਕਾਨੂੰ ਵਣ ਦਾ ਛੰਭ ਹੈ, ਇਹ ਵੀ ਗੁਰਦਾਸਪੁਰ ਚ ਹੈ। ਮੈਂ ਬਹੁਤ ਵਾਰੀ ਬੇਨਤੀ ਕਰਨਾ ਵਾ, ਇਹ ਵੀ ਸ੍ਰੀ ਹਰਗੋਬਿੰਦਪੁਰੇ ਦੇ ਬਿਲਕੁਲ ਲਾਗੇ ਹੈ। ਬਹੁਤ ਵੱਡਾ ਛੰਭ ਸੀ, ਛੰਭ ਦਾ ਮਤਲਬ ਹੁੰਦਾ ਜਿੱਥੇ ਬੇਅੰਤ ਦਰਖਤ ਹੋਣ, ਅੱਜ ਵੀ ਨੇ ਉਹ, ਹਜੇ ਵੀ ਜੰਗਲ ਦਾ ਕੁਝ ਰੂਪ ਬਚਿਆ ਹੋਇਆ। 1748 ਦਾ ਵਕਤ ਆ ਗਿਆ ਜਦੋਂ ਇੱਥੇ ਉਹ ਜ਼ਾਲਮ ਜਿਹੜਾ ਨਾ, ਉਹਨੂੰ ਪਤਾ ਲੱਗਿਆ ਵੀ ਇੱਥੇ ਕੁਝ ਗੁਰੂ ਕੇ ਸਿੱਖ ਜਿਹੜੇ ਨੇ ਉਹ ਛੁਪੇ ਹੋਏ ਨੇ, ਤੇ ਉਹਦੇ ਮਨ ਵਿੱਚ ਬੜੀ ਇੱਕ ਈਰਖਾ ਜਾਗੀ ਹੋਈ ਹੈ। ਜਦੋਂ ਦਾ ਉਹਦਾ ਭਰਾ ਜਸਪਤ ਰਾਏ ਮਰਿਆ, ਉਦੋਂ ਦਾ ਉਹ ਦਿਨ ਰਾਤ ਇੱਕੋ ਹੀ ਲਗਨ ਵਿੱਚ ਹੈ, ਕਿਸੇ ਤਰ੍ਹਾਂ ਮੈਨੂੰ ਸਿੱਖ ਮਿਲਣ ਤੇ ਮੈਂ ਉਹਦਾ ਖਾਤਮਾ ਕਰਨਾ। ਮੈਂ ਦੋ ਗੱਲਾਂ ਕਹਿ ਕੇ ਸਮਾਪਤੀ ਕਰਨ ਲੱਗਾ, ਬਾਕੀ ਘੱਲੂ ਘਰੇ ਦਾ ਇਤਿਹਾਸ ਤੁਹਾਡੇ ਨਾਲ ਕੱਲ ਨੂੰ ਸਾਂਝਾ ਕਰਾਂਗਾ। ਇਹੋ ਲਖਪਤ ਰਾਏ ਹੈ ਜਿਹਨੇ ਐਲਾਨ ਕੀਤਾ ਸੀ, ਇਹੋ ਲਖਪਤ ਰਾਏ ਹੈ ਜਿਹਨੇ ਇਹ ਐਲਾਨ ਕੀਤਾ ਸੀ ਭਈ ਮੇਰੇ ਵੇਲੇ ਵਿੱਚ ਕੋਈ ਗੁੜ ਨਹੀਂ ਕਹਿ ਸਕਦਾ, ਉਹਨੂੰ ਰੋੜੀ ਕਹਿਣਾ ਹੋਵੇਗਾ ਜਾਂ ਭੇਰੀ ਕਹਿਣਾ ਹੋਵੇਗਾ। ਕਿਉਂ? ਕਿਉਂਕਿ ਗੁੜ ਕਿਹਾ ਗੁਰੂ ਚੇਤੇ ਆਉਂਦਾ। ਦੇਖੋ ਹੁਣ ਸਿੱਖੀ ਨਾਲ ਕਿੰਨੀ ਕੁ ਨਫ਼ਰਤ ਹੋਵੇਗੀ। ਦੂਜੀ ਗੱਲ, ਇਹਨੇ ਇਹ ਕਹੀ ਸੀ ਵੀ ਉਸ ਵੇਲੇ ਕਿਸੇ ਨੇ ਗ੍ਰੰਥ ਨਹੀਂ ਕਹਿਣਾ, ਪੋਥੀ ਕਵੋ, ਧਾਰਮਿਕ ਕਿਤਾਬ ਨੂੰ ਪੋਥੀ ਕਵੋ, ਕਿਉਂਕਿ ਗ੍ਰੰਥ ਕਿਹਾ ਇਹਨਾਂ ਨੂੰ ਗੁਰੂ ਚੇਤੇ ਆਉਂਦਾ, ਗੁਰੂ ਗ੍ਰੰਥ ਸਾਹਿਬ ਦਾ ਚੇਤਾ ਆਉਂਦਾ। ਇਹਨੇ ਸ਼ਬਦ ਬਦਲਾ ਦਿੱਤੇ ਸਨ, ਮੈਂ ਉਹਨਾਂ ਸ਼ਬਦਾਂ ਤੇ ਵੀ ਪਾਬੰਦੀ ਲਾਉਣਾ, ਮੈਂ ਉਹਨਾਂ ਸ਼ਬਦਾਂ ਤੇ ਵੀ ਪਾਬੰਦੀ ਲਾਉਣਾ, ਤਾਂ ਕਿ ਭਈ ਐਸਾ ਨਾ ਹੋ ਸਕੇ। ਜਿਹੜਾ ਜ਼ਿਕਰ ਦਾਸ ਤੁਹਾਡੇ ਨਾਲ ਕਰ ਰਿਹਾ 1746 ਦਾ, ਮੈਂ ਬਾਰ ਬਾਰ ਬੇਨਤੀ ਕਰਾਂ, ਉਦੋਂ ਇਹਨੇ ਐਲਾਨ ਕੀਤੇ ਭਈ ਕੋਈ ਗੁੜ ਨਹੀਂ ਕਹਿ ਸਕਦਾ, ਭੇਲੀ ਕਵੇਗਾ। ਹਾਲਾਂਕਿ ਪੋਥੀ ਜਿਹੜਾ ਨਾਮ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ ਪਹਿਲਾਂ ਆ ਚੁੱਕਾ ਹੋਇਆ, ਪੋਥੀ ਪਰਮੇਸ਼ਰ ਕਾ ਥਾਨ। ਪਰ ਇਹਨੇ ਆਪਣੇ ਵੱਲੋਂ ਪਾਬੰਦੀ ਲਾਈ। ਲਖਪਤ ਰਾਏ ਆਪਣੇ ਵੱਲੋਂ ਕੋਸ਼ਿਸ਼ ਕਰਕੇ ਬੈਠਾ ਵੀ ਮੈਂ ਸਿੱਖੀ ਦਾ ਖਾਤਮਾ ਕਰਨਾ, ਇਹਨੂੰ ਪਤਾ ਲੱਗਦਾ ਕਾਨੂੰ ਬਣ ਦੇ ਜੰਗਲ ਵਿੱਚ ਕੁਝ ਇੱਕ ਸਿੱਖ ਛੁਪੇ ਹੋਏ ਨੇ, ਤੇ ਉੱਥੇ ਆਪਣੀਆਂ ਫੌਜਾਂ ਲੈ ਕੇ ਆਉਂਦਾ। ਇਹ ਛੋਟਾ ਘੱਲੂ ਘਾਰਾ ਵਰਤਣਾ। ਛੋਟੇ ਘੱਲੂ ਘਾਰੇ ਦਾ ਕੀ ਇਤਿਹਾਸ ਹੈ ਇਹ ਕੱਲ ਰੋਜ਼ ਤੁਹਾਡੇ ਨਾਲ ਸਾਂਝਾ ਕਰਾਂਗਾ। ਆਪਾਂ ਵਿਚਾਰਦਿਆਂ ਵਿਚਾਰਦਿਆਂ 1746 ਸਨ ਤੱਕ ਆਏ ਹਾਂ, ਇਸ ਤੋਂ ਅਗਲਾ ਇਤਿਹਾਸ ਕੱਲ ਰੋਜ਼ ਤੁਹਾਡੇ ਨਾਲ ਸਾਂਝਾ ਕਰਾਂਗਾ। ਖੋਈਆਂ ਭੁੱਲਾਂ ਦੀ ਖਿਮਾ, ਮੈਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਅਹਿਸਾਸ ਹੈ ਭਈ ਇਤਿਹਾਸ ਸੁਣਨਾ ਬਹੁਤ ਔਖਾ ਹੈ। ਪਰ ਫਿਰ ਵੀ ਮੈਂ ਬੇਨਤੀ ਕਰਾਂ, ਜੇ ਇਤਿਹਾਸ ਸੁਣਾਂਗੇ, ਆਪਣੇ ਬੱਚਿਆਂ ਨੂੰ ਸੁਣਾਵਾਂਗੇ, ਉਹ ਮਾਂ ਗੁਜਰੀ ਵਾਂਗੂ ਜਿਹਨੇ ਆਪਣੇ ਪੋਤਰਿਆਂ ਦਾ ਸਿਰਕ ਉਸ ਠੰਡੇ ਬੁਰਜ ਵਿਚ ਵੀ ਨਹੀਂ ਸੀ ਡੋਲਣ ਦਿੱਤਾ, ਆਪਣੇ ਬੱਚਿਆਂ ਨੂੰ ਕਹਾਣੀਆਂ ਸੁਣਾ ਕੇ ਸ਼ਹੀਦਾਂ ਦੀਆਂ। ਤੇ ਜੇ ਅੱਜ ਆਪਾਂ ਆਪਣੇ ਬੱਚਿਆਂ ਨੂੰ ਇਹ ਕਹਾਣੀਆਂ ਸੁਣਾਵਾਂਗੇ ਇਤਿਹਾਸ ਦੀਆਂ, ਤੇ ਸਾਡੇ ਬੱਚੇ ਵੀ ਕਦੇ ਸਿੱਖੀ ਤੋਂ ਦੂਰ ਨਹੀਂ ਜਾਣਗੇ, ਸਿੱਖੀ ਨਾਲ ਉਹਨਾਂ ਦਾ ਪਿਆਰ ਬਣ ਜਾਏਗਾ। ਭੁੱਲਾ ਚੁੱਕਾਂ ਦੀ ਖਿਮਾ ਪਿਆਰ ਨਾਲ ਆਖੋ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਹਾਲ ਸ੍ਰੀ ਅਕਾਲ
2: ਵਾਹਿਗੁਰੂ ਸਾਹਿਬ ਜੀਓ। ਕੋਟ ਪਰਾਦ ਹਮਾਰੀ ਖੰਡੋ, ਅਨਕ ਵਿਧੀ ਸਮਝਾਵੋ, ਹਮ ਅਗਿਆਨ ਅਲਪ ਮਤ ਥੋਰੀ। ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਨ ਬਿਰਤ ਰਖਾਵੋ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸਜਨ ਸੋਹੇਲੇ, ਰੱਖੋ ਰੱਖਣ ਹਾਰ ਦਇਆਲਾ, ਨਾਨਕ ਕਰਕੇ ਕੋਲੇ।

0: ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਚਰਨ ਕਮਲਾਂ ਵਿੱਚ ਸਭਾਈਮਾਨ ਸਤਸੰਗੀ ਪਿਆਰਿਓ, ਅਸੀਸ ਦੇਵੋ, ਅਦਬ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਤਿਹਾਸ ਖੁਸ਼ੀਆਂ ਗਮੀਆਂ ਦਾ, ਦੁੱਖਾਂ ਸੁੱਖਾਂ ਦਾ, ਮੁਸੀਬਤਾਂ ਦਾ, ਅਨੇਕਾਂ ਤਰ੍ਹਾਂ ਦੀਆਂ ਸ਼ਹੀਦੀਆਂ ਦਾ, ਆਪਣੇ ਬਜ਼ੁਰਗਾਂ ਦੀਆਂ ਜ਼ਿੰਦਗੀਆਂ ਦਾ ਨਿਚੋੜ ਹੁੰਦਾ ਹੈ। ਆਪਾਂ ਪਿਛਲੇਰੇ ਦਿਨਾਂ ਤੋਂ ਇੱਕ ਲੜੀ ਸਾਂਝੀ ਕਰਦੇ ਆ ਰਹੇ ਹਾਂ। ਕੱਲ ਰੋਜ਼ ਦਸ ਨੇ ਤੁਹਾਡੇ ਨਾਲ ਸਾਂਝ ਪਾਈ ਸੀ, ਕਿਵੇਂ ਲਖਪਤ ਰਾਏ ਨੇ ਅਨੇਕਾਂ ਤਰ੍ਹਾਂ ਦੇ ਕਹਿਰ ਕੀਤੇ ਨੇ। ਅਹਿਮਦਾਬਾਦ ਰੋੜੀ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਜਾਂਦਿਆਂ ਸਿੱਖਾਂ ਨੂੰ ਰਾਹ ਵਿੱਚ ਬੱਦੋ ਕੀ ਦੇ ਨੇੜੇ ਲੰਗਰ ਪ੍ਰਸ਼ਾਦ ਪਾਣੀ ਤਿਆਰ ਕਰਦਿਆਂ ਨੂੰ ਜਸਪਤ ਰਾਏ ਆ ਕੇ ਘੇਰਦਾ ਹੈ, ਲਖਪਤ ਰਾਏ ਦਾ ਭਰਾ ਹੈ ਸਕਾ, ਤੇ ਉੱਥੇ ਇੱਕ ਝੜਪ ਹੁੰਦੀ ਏ। ਇਹਦੇ ਦਰਮਿਆਨ ਇੱਕ ਭਾਈ ਨਿਬਾਹੂ ਸਿੰਘ ਰੰਗਰੇਟਾ ਇਹ ਹਾਥੀ ਤੇ ਚੜ ਕੇ ਜਸਪਤ ਦਾ ਸਿਰ ਵੱਢ ਲੈਂਦਾ। ਗੁਸਾਈ ਕਿਰਪਾ ਰਾਮ 500 ਰੁਪਈਆ ਦੇ ਕੇ ਸਿਰ ਖਰੀਦ ਲੈਂਦਾ। ਫੌਜਾਂ ਭੱਜ ਜਾਂਦੀਆਂ ਨੇ। ਇਹ ਗੱਲ ਜਦੋਂ ਲਖਪਤ ਰਾਏ ਨੂੰ ਜਾ ਕੇ ਪਤਾ ਲੱਗਦੀ ਹੈ, ਉਹ ਯਹੀਆ ਖਾਨ ਜ਼ਕਰੀਆ ਖਾਨ ਦਾ ਪੁੱਤਰ ਹੈ, ਮੈਂ ਬੇਨਤੀ ਕਰਾਂ, ਇਹ ਉਹਦੇ ਪੈਰਾਂ ਵਿੱਚ ਆਪਣੀ ਪੱਗ ਲਾ ਕੇ ਰੱਖ ਦਿੰਦਾ ਔਰ ਇੱਕ ਗੱਲ ਕਹਿੰਦਾ ਹੈ, ਭਈ ਮੈਂ ਖੱਤਰੀ ਹੈ ਤੇ ਖੱਤਰੀਆਂ ਨੇ ਧਰਮ ਸ਼ੁਰੂ ਕੀਤਾ ਸੀ। ਜਿੰਨਾ ਚਿਰ ਸਿੱਖ ਨਾਂ ਦੀ ਚੀਜ਼ ਦੁਨੀਆਂ ਚੋਂ ਖਤਮ ਨਹੀਂ ਹੁੰਦੀ, ਉਹਨਾਂ ਚਿਰ ਮੈਂ ਪੱਗ ਆਪਣੇ ਸਿਰ ਤੇ ਮੁੜ ਕੇ ਨਹੀਂ ਜੇ ਰੱਖਣੀ। ਯਹੀਆ ਖਾਨ ਤੇ ਪਹਿਲਾਂ ਹੀ ਇਹ ਚਾਹੁੰਦਾ ਸੀ, ਇਸ ਲਈ ਉਹਨੇ ਹਲਾਸ਼ੇਰੀ ਹੀ ਨਹੀਂ ਦਿੱਤੀ ਬਲਕਿ ਨਾਲ ਫੌਜ ਤੇ ਹਰੇਕ ਤਰ੍ਹਾਂ ਦੀ ਸੁੱਖ ਸਹੂਲਤ ਦਿੱਤੀ, ਭਈ ਤੂੰ ਜਿਵੇਂ ਮਰਜ਼ੀ ਕਰ ਸਕਣਾ, ਤੇਰੇ ਅੱਗੇ ਸਾਰੀ ਗੱਲ ਮਾਫ਼ ਹੈ। ਇਹ ਪਿੱਛੇ ਦੱਸ ਜ਼ਿਕਰ ਕਰ ਚੁੱਕਾ ਹੋਇਆ, ਸਿੰਘਨ ਖੂਨ ਮਾਫ਼ ਹਮ ਕੀਨੇ, ਜਿੱਤ ਲੱਭੈ ਤਿੱਤ ਮਾਰੋ ਚੀਨੇ। ਪੰਥ ਪ੍ਰਕਾਸ਼ ਦੇ ਬੋਲ ਨੇ, ਜਿੱਥੇ ਵੀ ਤੁਹਾਨੂੰ ਸਿੱਖ ਮਿਲਦਾ ਉਹਨੂੰ ਲੱਭ ਕੇ ਮਾਰ ਦਿਓ, ਉਹਦਾ ਕੋਈ ਖੂਨ ਨਹੀਂ ਤੁਹਾਡੇ ਸਿਰ ਮਾਫ਼। ਐਸੀ ਅਵਸਥਾ ਵਿੱਚ ਸਿੱਖ ਵਿਚਰ ਰਹੇ ਨੇ। ਜਿਹੜੀ ਅੱਜ ਦੀ ਵਿਚਾਰ ਤੁਹਾਡੇ ਨਾਲ ਸਾਂਝੀ ਕਰਨੀ ਹੈ, ਲਖਪਤ ਰਾਏ ਯਹੀਆ ਖਾਨ ਦੇ ਕੋਲੋਂ ਫੌਜਾਂ, ਥਾਪੜਾ, ਹੌਸਲਾ, ਧਨ ਪਦਾਰਥ ਸਭ ਕੁਝ ਲੈ ਕੇ ਹੋਰ ਬਲਵਾਨ ਬਣ ਬੈਠਾ। ਹੁਣ ਇਹਨੇ ਕੋਸ਼ਿਸ਼ ਕੀਤੀ ਵੀ ਜਿਹੜੇ ਵੀ ਨਗਰ ਵਿੱਚ ਸਿੱਖੀ ਨਾਲ ਮਾੜੇ ਮੋਟੇ ਵੀ ਨੇੜਤਾ ਰੱਖਣ ਵਾਲੇ ਸਿੱਖ ਸਨ ਉਹਨਾਂ ਸਾਰਿਆਂ ਨੂੰ ਪਕੜ ਲਿਆ। ਸਾਰਿਆਂ ਨੂੰ ਪਕੜ ਕੇ ਇਹਨਾਂ ਦੀ ਗਿਣਤੀ ਕਰੀਬ 1000 ਦੇ ਨੇੜੇ ਹੈ। ਇਹਨਾਂ ਸਾਰਿਆਂ ਨੂੰ ਪਕੜ ਕੇ ਉਹਨੇ ਵਾਰੀ ਵਾਰੀ ਨਖਾਸ ਚੌਂਕ, ਮੈਂ ਪਿੱਛੇ ਵੀ ਬੇਨਤੀ ਕਰ ਬੈਠਾ ਵਾਂ, ਬਦਕਿਸਮਤੀ ਹੈ, ਨਖਾਸ ਚੌਂਕ ਵਿੱਚ ਭਾਈ ਮਨੀ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਬਣਾਇਆ ਸੀ, ਕਿਉਂਕਿ ਉੱਥੇ ਭਾਈ ਮਨੀ ਸਿੰਘ ਸ਼ਹੀਦ ਹੋਇਆ। ਇਹਦੀ ਘਰਵਾਲੀ ਗੁਲਜ਼ਾਰ ਸਿੰਘ, ਜਗਤ ਸਿੰਘ, ਰੂਪ ਸਿੰਘ ਇਹ ਉੱਥੇ ਹੀ ਸ਼ਹੀਦ ਹੋਏ ਨੇ। ਤੇ ਉੱਥੇ ਗੁਰਦੁਆਰਾ ਸਾਹਿਬ ਬਣਾਇਆ ਸੀ, ਉਹ ਵਕਤ ਨੇ ਨਾ ਸੰਭਾਲਿਆ, ਉਹ ਢੱਠ ਗਿਆ, ਤੇ ਅੱਜ ਕੱਲ ਉੱਥੇ ਕੁਝ ਇੱਕ ਦੁਕਾਨਾਂ ਨੇ, ਕੋਈ ਨਿਸ਼ਾਨੀ ਵੀ ਪੱਕੀ ਨਹੀਂ। ਦੁੱਖ ਲੱਗਦਾ ਜਦੋਂ ਮੈਂ ਇਤਿਹਾਸ ਪੜ੍ਹਨਾ। ਇਹ 1000 ਸਿੱਖ ਵੀ ਨਖਾਸ ਚੌਂਕ ਦੇ ਵਿੱਚ ਸਾਨੂੰ ਨੇ ਬੜੀ ਬੁਰੀ ਤਰ੍ਹਾਂ ਸ਼ਹੀਦ ਕੀਤਾ। ਹਾਲਾਂਕਿ ਇਹ ਵਿਚਾਰੇ ਦੁਕਾਨਦਾਰ, ਇਹ ਵਿਚਾਰੇ ਰੋਜੀ ਰੋਟੀ ਕਮਾਉਣ ਵਾਲੇ, ਇਹ ਵਿਚਾਰੇ ਮਜ਼ਦੂਰੀਆਂ ਕਰਕੇ ਆਪਣੇ ਪਰਿਵਾਰਾਂ ਨੂੰ ਪਾਲਣ ਵਾਲੇ, ਕੁਝ ਬਚ ਜਾਏ ਤਾਂ ਸਿੰਘਾਂ ਕੋਲ ਪਹੁੰਚਾਉਣ ਵਾਲੇ, ਇਹ ਉਹ ਲੋਕ ਸਨ। ਇਹਨਾਂ ਦਾ ਕਿਸੇ ਕਤਲ ਵਿਚ, ਇਹਨਾਂ ਦਾ ਕਿਸੇ ਜ਼ਾਲਮ ਦੇ ਨਾਲ ਟੱਕਰ ਲੈਣ ਵਿਚ ਕੋਈ ਹੱਥ ਨਹੀਂ ਸੀ। ਲਖਪਤ ਰਾਏ ਨੇ ਇਤਨਾ ਕਹਿਰ ਕੀਤਾ, ਦਾਸ ਨੇ ਪਹਿਲਾਂ ਵੀ ਬੇਨਤੀ ਕੀਤੀ ਸੀ, ਗੁੜ ਸ਼ਬਦ ਬਦਲਾ ਕੇ ਭੇਲੀ ਬਣਾ ਦਿੱਤਾ, ਇਹਨਾਂ ਨੂੰ ਗੁਰੂ ਚੇਤੇ ਨਾ ਆਵੇ। ਸਿੱਖੀ ਉਦੋਂ ਕਿੰਨੀ ਕੁ ਗੁਰੂ ਨਾਲ ਜੁੜੀ ਹੋਵੇਗੀ, ਦੇਖੋ ਤੁਸੀਂ ਗੁਰੂ ਭੁੱਲਦਾ ਨਹੀਂ ਹੋਵੇਗਾ। ਉਹਨਾਂ ਗ੍ਰੰਥ ਸ਼ਬਦ ਤੇ ਪਾਬੰਦੀ ਲਾ ਦਿੱਤੀ, ਪੋਥੀ ਕਵੋ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਚੇਤੇ ਨਾ ਆਵੇ। ਪਤਾ ਨਹੀਂ ਇਹਨਾਂ ਨੂੰ ਚੇਤੇ ਆਉਂਦੇ ਅਨੁਸਾਰ ਇਹਨਾਂ ਦੀ ਰੂਹ ਵਿਚ ਕੀ ਕੁਝ ਪ੍ਰਕਾਸ਼ ਹੋ ਜਾਂਦਾ, ਕੀ ਕੁਝ ਤਾਕਤ ਮਿਲ ਜਾਂਦੀ ਹੈ। ਅਸੀਂ ਮੁਕਾਉਂਦਿਆਂ ਥੱਕ ਜਾਂਦੇ, ਨਹੀਂ ਮੁੱਕਦੇ। ਲਖਪਤ ਰਾਏ ਦੀ ਤਲਵਾਰ ਦੀ ਪਿਆਸ ਨਾ ਬੁਝੀ, ਉਹਦੀ ਮਨਸ਼ਾ ਪੂਰੀ ਨਾ ਹੋਈ। ਭਾਲ ਕਰਨ ਲੱਗ ਪਿਆ ਕਿਸੇ ਤਰੀਕੇ ਬਾਹਰ ਸਿੱਖ ਮਿਲ ਜਾਣ, ਕੋਈ ਮੈਨੂੰ ਕਿਤੇ ਸਿੱਖਾਂ ਦੀ ਦੱਸ ਪਾਵੇ ਤੇ ਮੈਂ ਉਹਨਾਂ ਦੀ ਜ਼ਿੰਦਗੀ ਦਾ ਅੰਤ ਕਰਾਂ। ਚੱਲਦਿਆਂ ਗੱਲ ਪਤਾ ਲੱਗ ਗਈ, ਪੰਥ ਪ੍ਰਕਾਸ਼ ਦਾ ਬੋਲ ਮੈਨੂੰ ਫਿਰ ਚੇਤੇ ਆ ਗਿਆ, ਮੈਂ ਕਹਿਣਾ ਚਾਹੁੰਦਾ ਫਿਰ ਅੱਗੇ ਗੱਲ ਤੋੜਦੇ। ਬਹੁਤ ਧਿਆਨ ਨਾਲ ਸੁਣਿਆ ਜੇ, ਘਰ ਤੇ ਕੱਢ ਹੈ, ਜਦੋਂ ਮਜਬੂਰ ਕਰ ਦਿੰਦੇ ਨੇ ਘਰਾਂ ਨੂੰ ਛੱਡ ਕੇ ਚਲੇ ਜਾਂਦੇ ਨੇ ਵਿਚਾਰੇ। ਘਰ ਤੇ ਕੱਢ ਹੈ, ਬਨ ਲੁਕੈ, ਬਨ ਜੰਗਲ, ਘਰ ਤੇ ਕੱਢ ਹੈ, ਬਨ ਲੁਕੈ, ਬਨ ਤਜ ਨੀਰ ਲੁਕਾ ਹੈ। ਕਈ ਵਾਰੀ ਜੰਗਲਾਂ ਵਿਚ ਵੀ ਰਹਿਣਾ ਔਖਾ ਕਰ ਦੇਣਾ, ਸਿੱਖਾਂ ਨੇ ਪਾਣੀਆਂ ਵਿਚ ਛਾਲਾਂ ਮਾਰ ਦੇਣੀਆਂ। ਘਰ ਤੇ ਕੱਢ ਹੈ, ਬਨ ਲੁਕੈ, ਬਨ ਤਜ ਨੀਰ ਲੁਕਾ ਹੈ, ਜਦ ਮੈਂ ਲੁਕੈ ਤੋ ਨਾ ਬਚੈ। ਹੁਣ ਪਾਣੀ ਵਿਚ ਛੁੱਬੀ ਮਾਰ ਲੈਣਾ, ਅਕਸਰ ਕਿੰਨਾ ਕੁ ਚਿਰ ਪਾਣੀ ਚ ਰਹਿਣਗੇ, ਸਾਹ ਤੇ ਲੈਣਾ ਹੀ ਹੈ ਨਾ। ਜਲ ਮੈਂ ਲੁਕੈ ਤੋ ਨਾ ਬਚੈ, ਕਹੋ ਸਿੰਘ ਕੱਤ ਜਾਹੇ। ਕਹਿਣ ਲੱਗੇ ਇਸ ਇੰਨੀ ਸੋਹਣੀ ਧਰਤੀ ਉੱਤੇ ਸਿੱਖਾਂ ਦੀ ਕੋਈ ਥਾਂ ਨਹੀਂ। ਖੈਰ ਕਾਨੂੰ ਵਣ ਦੇ ਛੰਭ ਵਿਚ ਜਿੰਨੀ ਵਾਰੀ ਕੋਈ ਇਤਿਹਾਸਕ ਹਵਾਲਾ ਆਉਂਦਾ, ਮੈਂ ਉਨੀ ਵਾਰੀ ਤੁਹਾਡੇ ਅੱਗੇ ਹੱਥ ਜੋੜਨਾ, ਆਪਣੇ ਬੱਚਿਆਂ ਨੂੰ ਲਿਜਾ ਕੇ ਜ਼ਰੂਰ ਦਿਖਾਇਆ ਕਰੋ। ਸ੍ਰੀ ਹਰਗੋਬਿੰਦਪੁਰ ਹੈ ਤਾਂ ਗੁਰਦਾਸਪੁਰ ਦੇ ਬਿਲਕੁਲ ਲਾਗੇ ਹੈ। ਗੁਰਦਾਸ ਨੰਗਲ ਦੀ ਗੜੀ, ਇੱਥੇ ਬਾਬਾ ਬੰਦਾ ਸਿੰਘ ਬਹਾਦਰ ਦਾ ਅਸਥਾਨ ਹੈ। ਕਲਾ ਨੌਰ ਇੱਥੇ ਹੀ ਸਾਰਾ ਕੁਝ ਨੇੜੇ ਨੇੜੇ ਹੈ। ਕਾਨੂੰ ਵਣ ਦੇ ਛੰਭ ਵਿਚ ਬਹੁਤ ਲੰਮਾ ਜੰਗਲ ਹੈ। ਇਹਦੇ ਜੰਗਲ ਵਿਚ ਕੁਝ ਇਕ ਸਿੱਖ ਵਿਚਾਰੇ, ਇੱਥੇ ਕਰੀਬ ਗਿਣਤੀ ਜਿਹੜੀ ਹੈ ਉਹ 10,000 ਤੋਂ 15,000 ਦੇ ਵਿਚ ਹੈ, ਕਿਉਂਕਿ ਸਾਰੇ ਵਿਦਵਾਨਾਂ ਦੀ ਰਾਏ ਵੱਖੋ ਵੱਖਰੀ ਹੈ। ਡਾਕਟਰ ਗੰਡਾ ਸਿੰਘ, ਪ੍ਰਿੰਸੀਪਲ ਸਤਵੀਰ ਸਿੰਘ, ਡਾਕਟਰ ਹਰਜਿੰਦਰ ਸਿੰਘ ਦਲਗੀਰ, ਰਤਨ ਸਿੰਘ ਜੱਗੀ, ਇਹਨਾਂ ਸਾਰਿਆਂ ਦੀ ਰਾਏ ਵੱਖੋ ਵੱਖਰੀ, ਪਰ ਮੈਂ ਜਿਹੜਾ ਵਿਚੋਂ ਅੰਦਾਜ਼ਾ ਜਿਹਾ ਲੱਗਦਾ ਉਹ ਕਰੀਬ 15,000 ਦੇ ਨੇੜੇ ਸਿੱਖ ਜਿਹੜਾ ਨਾ ਉਹ ਘਰਾਂ ਨੂੰ ਛੱਡ ਕੇ ਵਿਚਾਰੇ ਇੱਥੇ ਲੁਕੇ ਨੇ, ਇੱਥੇ ਬੈਠੇ ਨੇ। ਆਮ ਕਰਕੇ ਨਾ ਜੰਗਲਾਂ ਵਿਚੋਂ ਦੀ ਕੋਈ ਜਾਇਆ ਨਹੀਂ ਸੀ ਕਰਦਾ, ਕਿਉਂਕਿ ਬੜਾ ਡਰਾਉਣਾ ਜੰਗਲ ਹੁੰਦਾ ਸੀ। ਹੁਣ ਜਦੋਂ ਲਖਪਤ ਰਾਏ ਨੂੰ ਇਸ ਗੱਲ ਦਾ ਪਤਾ ਲੱਗਾ, ਉਹ ਆਪਣੇ ਵੱਲੋਂ ਤਿਆਰੀ ਕਰਕੇ ਬਹੁਤ ਸਾਰੀ ਫੌਜ ਲੈ ਕੇ ਤੇ ਉਹ ਇਸ ਜੰਗਲ ਦੇ ਵਿਚ ਆਉਂਦਾ, ਇੱਥੇ ਆਉਂਦਾ ਤੇ ਇੱਥੇ ਥੋੜਾ ਜਿਹਾ ਧਿਆਨ ਹੋਰ ਦਿਓ, ਕਿਉਂਕਿ ਕੁਝ ਇੱਕ ਨਾਂ ਨੇ ਜਿਹੜਾ ਯਹੀਆ ਖਾਨ ਦਾ ਪੁੱਤਰ ਹੈ, ਉਹਦਾ ਨਾਂ ਹੈ ਨਾਰ ਖਾਨ। ਸੌਖਾ ਯਾਦ ਰਹਿ ਜਾਏਗਾ ਮੇਰਾ ਖਿਆਲ ਹੈ। ਲਖਪਤ ਰਾਏ ਦਾ ਆਪਣਾ ਪੁੱਤਰ ਹੈ ਹਰਭਜ। ਇਹ ਦੋਵੇਂ ਜਣੇ ਇਸ ਜੰਗ ਵਿਚ ਨੇ, ਅੱਲੜ ਉਮਰ ਦੇ ਸਨ, ਨਹੀਂ ਸੀ ਵਾਲਾ ਗਿਆਨ, ਤੇ ਦੋਵੇਂ ਜਣੇ ਮਾਰੇ ਗਏ। ਜਦੋਂ ਇਹ ਦੋਵੇਂ ਜਣੇ ਮਾਰੇ ਗਏ ਉਦੋਂ ਲਖਪਤ ਰਾਏ ਹੋਰ ਬੁਖਲਾ ਉੱਠਿਆ, ਉਹਦੀਆਂ ਅੱਖਾਂ ਅੱਗੇ ਕ੍ਰੋਧ ਦੀ ਹਨੇਰੀ, ਦਿਲ ਵਿਚ ਬਦਲਾ ਲੈਣ ਦੀ ਭਾਵਨਾ, ਅਤਿਅੰਤ ਪਾਪ ਦੀ ਬਿਰਤੀ ਲੈ ਕੇ ਉਹਨੇ ਫਿਰ ਇੱਕ ਉਪਰਾਲਾ ਕੀਤਾ। ਉਹਨੇ ਉਸ ਵੇਲੇ ਆਪਣੇ ਫੌਜੀਆਂ ਦੇ ਦੁਆਰਾ ਕੁਝ ਇੱਕ ਤਰਖਾਣ ਬੁਲਵਾਏ, 3,000 ਤਰਖਾਣ ਬੁਲਵਾਏ ਇਲਾਕੇ ਵਿਚੋਂ, ਤੇ ਅੱਜ ਵਰਗੀਆਂ ਮਸ਼ੀਨਾਂ ਨਹੀਂ ਸਨ। 3,000 ਤਰਖਾਣ ਬੁਲਵਾ ਕੇ ਉਹਨੇ ਉਪਰਾਲਾ ਕੀਤਾ ਵੀ ਇਹ ਜੰਗਲ ਨੂੰ ਕੱਟ ਦਿਓ, ਕਿਉਂਕਿ ਇਹਦੇ ਵਿਚ ਮੈਂ ਜਾ ਨਹੀਂ ਸਕਦਾ, ਮੇਰੀਆਂ ਫੌਜਾਂ ਜਾ ਨਹੀਂ ਸਕਦੀਆਂ, ਤੇ ਅੰਦਰ ਵਸਦੇ ਸਿੱਖਾਂ ਨੂੰ ਮੈਂ ਪਕੜ ਨਹੀਂ ਸਕਦਾ। ਉਹਨੇ ਕੋਸ਼ਿਸ਼ ਕੀਤੀ, ਕਹਿਣ ਲੱਗੇ ਜੰਗਲ ਨੂੰ ਕੱਟ ਦਿਓ। ਲੇਕਿਨ ਹੁਣ 3000 ਬੰਦੇ ਹੱਥੀ ਜੰਗਲ ਕੱਟਣ, ਉਹ ਕਿੰਨੇ ਕੁ ਦਿਨ ਕੱਟ ਸਕਦੇ ਸਨ ਵਿਚਾਰੇ? ਜਦੋਂ ਥੋੜਾ ਬਹੁਤਾ ਜੰਗਲ ਕੱਟਿਆ ਜਾਣਾ, ਉਹਦੇ ਕੋਲ ਸਬਰ ਨਾ ਹੋਇਆ, ਉਹਨੇ ਜੰਗਲ ਕੱਟਣਾ ਬੰਦ ਕਰ ਦਿੱਤਾ। ਕਹਿਣ ਲੱਗੇ ਨਹੀਂ, ਜੰਗਲ ਕੱਟਣਾ ਬੰਦ ਕਰ ਦਿਓ, ਬੰਦ ਕਰਵਾ ਦਿੱਤਾ। ਹੁਣ ਆਪਣੇ ਦਿਮਾਗ ਵਿੱਚ ਇਸ ਨਕਸ਼ੇ ਨੂੰ ਬਣਾਇਓ, ਇਹ ਜਿਹੜਾ ਸ਼ੰਭ ਹੈ, ਇਹ ਜਿਹੜਾ ਜੰਗਲ ਹੈ, ਇਹਦੇ ਚਾਰੇ ਪਾਸੇ ਦੀ ਅਵਸਥਾ ਕੀ ਹੈ? ਇੱਕ ਪਾਸੇ ਪਹਾੜੀ ਹੈ ਛੋਟੀ ਜੀ, ਉਸ ਪਹਾੜੀ ਦੇ ਉੱਤੇ ਪਹਾੜੀ ਫੌਜਾਂ ਨੇ ਕਬਜ਼ਾ ਕੀਤਾ ਹੋਇਆ, ਉਹਨਾਂ ਦੀ ਅੰਦਰ ਸੀ ਉਹ। ਉਹਨਾਂ ਨੇ ਆਪਣੇ ਵੱਲੋਂ ਪੱਥਰ, ਵੱਟੇ, ਗੋਲੀਆਂ, ਇਹ ਸਾਰਾ ਕੁਝ ਉਹਨਾਂ ਦੇ ਕੋਲ ਹੈ। ਇੱਕ ਪਾਸਾ ਜੰਗਲ ਦਾ ਇਹ ਹੈ, ਦੂਜੇ ਪਾਸੇ ਜੰਗਲ ਦੇ ਰਾਵੀ ਵਗਦੀ ਹੈ ਤੇ ਉਹਦੇ ਤੋਂ ਵੀ ਹੜ੍ਹ ਆਇਆ। ਤੀਜਾ ਪਾਸਾ, ਉਸ ਪਾਸੇ ਇਹ ਖੁਦ ਲਖਪਤ ਰਾਏ ਆਪਣੀਆਂ ਤੋਪਾਂ, ਗੋਲੀਆਂ, ਫੌਜਾਂ ਲੈ ਕੇ ਖਲੋਤਾ ਹੋਇਆ। ਤਿੰਨ ਪਾਸੇ ਮੇਰਾ ਖਿਆਲ ਸਾਡੇ ਦਿਮਾਗ ਚ ਆ ਜਾਣੇ ਚਾਹੀਦੇ ਨੇ। ਚੌਥਾ ਪੱਖ, ਚੌਥੇ ਵਾਲੇ ਪਾਸੇ ਇਸ ਪਾਪੀ ਨੇ ਜੰਗਲ ਨੂੰ ਅੱਗ ਲਾ ਦਿੱਤੀ। ਹੁਣ ਜਦੋਂ ਜੰਗਲ ਨੂੰ ਅੱਗ ਲੱਗੀ, ਉਦੋਂ ਸੇਕ ਲੱਗਿਆ। ਔਰ ਮੈਂ ਇਤਨੀ ਵੀ ਅਰਜ਼ ਕਰਾਂ, ਇਹ ਮਈ ਮਹੀਨੇ ਸ਼ੁਰੂਆਤ ਮਾਰਚ ਤੋਂ ਹੋਇਆ। ਸਿੱਖੀ ਵਿੱਚ ਤਿੰਨ ਘੱਲੂਘਾਰੇ ਨੇ, ਇਹ ਛੋਟੇ ਘੱਲੂਘਾਰੇ ਦੇ ਨਾਂ ਨਾਲ ਯਾਦ ਕੀਤਾ ਜਾਂਦਾ। ਸਿੱਖੀ ਵਿੱਚ ਤਿੰਨ ਘੱਲੂਘਾਰੇ ਨੇ, ਇੱਕ ਛੋਟਾ ਘੱਲੂਘਾਰਾ, ਇਹ ਮਈ ਦੇ ਮਹੀਨੇ 1 ਮਈ ਨੂੰ ਮਨਾਇਆ ਜਾਂਦਾ। ਸ਼ੁਰੂਆਤ ਮਾਰਚ ਤੋਂ ਹੋ ਗਈ ਸੀ ਕਿਉਂਕਿ ਲੰਮੀ ਲੜਾਈ ਚੱਲੀ ਹੈ। ਇਹ ਮਾਰਚ ਦੇ ਮਈ ਦੇ ਮਹੀਨੇ 1746 ਦਾ ਵਾਕਾ ਹੈ। ਅੱਜ ਕੋਈ ਬਹੁਤੇ ਸਨ ਤੁਹਾਨੂੰ ਯਾਦ ਰੱਖਣ ਦੀ ਲੋੜ ਨਹੀਂ, ਇੱਕੋ ਹੀ ਚੱਲਣਾ ਹੈ। 1746 ਦਾ ਇਹ ਭਾਣਾ ਵਰਤਿਆ। ਔਰ ਯਾਦ ਰੱਖੋ, ਮਈ ਦੇ ਮਹੀਨੇ, ਅਪ੍ਰੈਲ ਦੇ ਮਹੀਨੇ ਜੰਗਲ ਨੂੰ ਅੱਗ ਲੱਗੀ ਹੋਵੇ, ਉਦਾਂ ਹੀ ਕਹਿਰ ਵਰਤਦਾ ਹੈ। ਤੇ ਇਹੋ ਜਿਹੀ ਗਰਮੀ ਦੇ ਵਿੱਚ ਜਦੋਂ ਅੱਗ ਲੱਗੀ ਹੋਈ ਹੈ ਜੰਗਲ ਨੂੰ, ਇੱਕ ਪਾਸੇ ਰਾਵੀ ਚੜੀ ਹੋਈ ਹੈ, ਇੱਕ ਪਾਸੇ ਜੇ ਉਹ ਪਹਾੜ ਨੂੰ ਚੜਨ ਦੀ ਕੋਸ਼ਿਸ਼ ਕਰਦੇ ਨੇ, ਉਥੋਂ ਇੱਟਾਂ ਵੱਟੇ ਤੇ ਗੋਲੀਆਂ ਜਿਹੜੀਆਂ ਉਹ ਸ਼ਰਿਆਂ ਮੌਤ ਦਾ ਸਵਾਗਤ ਕਰਦੀਆਂ, ਸਿੱਖਾਂ ਦਾ ਸਵਾਗਤ ਕਰਦੀਆਂ, ਨਾ ਵਿਚਾਰੇ ਉਧਰ ਜਾ ਸਕਦੇ ਨੇ, ਨਾ ਰਾਵੀ ਵਿੱਚੋਂ ਲੰਘ ਸਕਦੇ ਨੇ। ਤੇ ਆਖਿਰਕਾਰ ਇਸ ਤਰ੍ਹਾਂ ਜਦੋਂ ਚਾਰੇ ਪਾਸੇ ਉਹਨਾਂ ਨੇ ਮੱਲ ਲਏ ਤੇ ਅੱਗ ਲਾ ਦਿੱਤੀ, ਫਿਰ ਗੁਰੂ ਕੇ ਸਿੱਖਾਂ ਨੇ ਫੈਸਲਾ ਕੀਤਾ। ਇਹ ਗੱਲ ਮੈਂ ਹੋਰ ਪਹਿਲੋਂ ਹੀ ਕਹਿ ਦਿਆਂ, ਇਹ ਸਾਰੇ ਬੋਲ ਜਿਹੜੇ ਰਾਜ ਤੁਹਾਡੇ ਨਾਲ ਸਾਂਝੇ ਕਰ ਰਿਹਾ ਰਤਨ ਸਿੰਘ ਪੰਗੂ ਦੇ ਨੇ। ਕਰਮ ਸਿੰਘ ਸਟੋਰੀਆਂ ਨੇ ਗੱਲ ਲਿਖੀ, ਪਹਿਲੋਂ ਮੈਂ ਉਹ ਗੱਲ ਕਰਦਿਆਂ। ਉਹ ਕਹਿੰਦਾ, ਰਤਨ ਸਿੰਘ ਪੰਗੂ, ਮੇਰਾ ਜੀ ਕਰਦਾ ਤੇਰੇ ਹੱਥ ਚੁੰਮ ਲਵਾਂ ਜਿਹੜੇ ਹੱਥ ਨਾਲ ਤੂੰ ਪੰਥ ਪ੍ਰਕਾਸ਼ ਲਿਖਿਆ। ਇਤਨੀਆਂ ਮੁਸੀਬਤਾਂ ਦਾ ਜ਼ਿਕਰ ਕੀਤਾ ਤੂੰ, ਜੀ ਕਰਦਾ ਮੈਂ ਤੇਰਾ ਹੱਥ ਚੁੰਮਣਾ ਜਿਹੜੇ ਹੱਥ ਨਾਲ ਤੂੰ ਪੰਥ ਪ੍ਰਕਾਸ਼ ਲਿਖਿਆ। ਉਹਨਾਂ ਗੱਲ ਕਰਦੇ ਨੇ, ਮੈਂ ਗੱਲ ਉਸੇ ਵੱਲ ਆਵਾਂ। ਰਤਨ ਸਿੰਘ ਪੰਗੂ ਨੇ ਇੱਕ ਬਚਨ ਲਿਖਿਆ ਬੜਾ ਪਿਆਰਾ, ਕਹਿਣ ਲੱਗੇ, ਅੱਧੀ ਮੌਤ ਮੁਸਾਫਰੀ। ਜਦੋਂ ਕਦੇ ਮੁਸਾਫਰੀ ਵਿੱਚ ਜਾਣਾ ਪੈ ਜਾਏ ਬੰਦੇ ਨੂੰ, ਅੱਧੀ ਮੌਤ ਹੁੰਦੀ, ਕਿਉਂਕਿ ਘਰ ਦੇ ਸਾਰੇ ਸੁੱਖ ਤੇ ਅਗਣੇ ਪੈਂਦੇ ਨੇ, ਤੁਸੀਂ ਆਪਣੀ ਮਰਜ਼ੀ ਨਹੀਂ ਕਰ ਸਕਦੇ, ਜੋ ਮਿਲੇ ਹਾਲਾਤਾਂ ਨਾਲ ਸਮਝੌਤਾ ਕਰਨਾ ਪੈਂਦਾ। ਅੱਧੀ ਮੌਤ ਮੁਸਾਫਰੀ, ਪੂਰੀ ਮੌਤ ਸੋ ਭੁੱਖ। ਕਹਿਣ ਲੱਗੇ, ਇੱਕ ਮੁਸਾਫਰੀ ਹੋਵੇ ਉੱਤੋਂ ਭੁੱਖੇ ਰਹਿਣਾ ਪੈ ਜਾਏ ਮੁਸਾਫਰੀ ਦੇ ਵਿੱਚ। ਅੱਧੀ ਮੌਤ ਮੁਸਾਫਰੀ, ਪੂਰੀ ਮੌਤ ਸੋ ਭੁੱਖ। ਉਹਾਂ ਆਣ ਦੋ ਮਿਲੇ ਜੈ ਭਇਓ ਖਾਲਸੇ ਦੁੱਖ। ਕਹਿਣ ਲੱਗੇ, ਖਾਲਸੇ ਕੋਲ ਦੋਵੇਂ ਆ ਕੇ ਉੱਥੇ ਮਿਲ ਗਈਆਂ। ਇੱਕ ਭੁੱਖ ਵੀ ਕਹਿਰਾਂ ਦੀ ਹੈ, ਖਾਣ ਲਈ ਕੁਝ ਨਹੀਂ, ਘੋੜਿਆਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਨੇ ਵਿਚਾਰੇ, ਕਮਜ਼ੋਰ ਹੋਏ ਘੋੜੇ, ਕਈ ਕਈ ਦਿਨਾਂ ਦੇ ਭੁੱਖੇ ਨਹੀਂ ਚੱਲ ਪਾਉਂਦੇ। ਰਤਨ ਸਿੰਘ ਪੰਗੂ ਨੇ ਲਿਖਿਆ, ਕਹਿਣ ਲੱਗੇ, ਜੇ ਪਹਾੜੀ ਤੇ ਚੜਾਉਣ ਲੱਗਦੇ ਨੇ ਉਹ ਵਿਚਾਰੇ, ਇੰਨੀ ਤਾਕਤ ਨਹੀਂ ਹੈ, ਡਿੱਗ ਪੈਂਦੇ ਨੇ ਖੱਡਾਂ ਵਿੱਚ, ਤੇ ਸਿੱਖ ਫਿਰ ਘੋੜਿਆਂ ਦਾ ਵੀ ਸਾਥ ਛੱਡ ਦਿੰਦੇ ਨੇ, ਨਾ ਘੋੜੇ ਸਾਥ ਦਿੰਦੇ ਨੇ ਭੁੱਖ ਦੇ ਕਾਰਨ, ਨਾ ਕੋਈ ਹੋਰ ਸਾਧਨ ਬਣਦਾ। ਤੇ ਇੱਕ ਮੁਸਾਫਰੀ, ਇੱਕ ਭੁੱਖ ਕਹਿਰਾਂ ਦੀ, ਇੱਕ ਚਾਰੇ ਪਾਸਿਆਂ ਤੋਂ ਇਵੇਂ ਦੁਸ਼ਮਣ ਜਿਹੜਾ ਉਹ ਮੌਤ ਦੇ ਫਤਵੇ ਲੈ ਕੇ ਚਾਰੇ ਪਾਸੇ ਖਲੋਤਾ ਹੋਇਆ। ਉਸ ਵੇਲੇ ਗੁਰੂ ਕੇ ਸਿੱਖਾਂ ਨੇ ਇੱਕ ਟੋਲਾ ਜਿਹਾ ਬਣਾਇਆ, ਜਿਵੇਂ ਕਿਵੇਂ ਹੋ ਸਕੇ ਇੱਥੋਂ ਨਿਕਲਣ ਦੀ ਕੋਸ਼ਿਸ਼ ਕਰੀਏ। ਇੱਕ ਟੋਲਾ ਜਿਹਾ ਬਣਾ ਕੇ ਗੁਰੂ ਕੇ ਸਿੱਖਾਂ ਨੇ ਉਥੋਂ ਇੱਕ ਪਾਸੇ ਨੂੰ ਨਿਕਲਣਾ ਸ਼ੁਰੂ ਕੀਤਾ। ਇੱਕ ਦਿਨ ਦੇ ਵਾਕਿਆ ਵਿੱਚ, ਹਾਲਾਂਕਿ ਲੰਮਾ ਸਮਾਂ ਚੱਲਿਆ, ਮੈਂ ਵਾਰ ਵਾਰ ਬੇਨਤੀ ਕਰ ਰਿਹਾ ਤੁਹਾਡੇ ਚਰਨਾਂ ਵਿੱਚ, ਪਰ ਇੱਕ ਦਿਨ ਦੇ ਵਿੱਚ ਕਰੀਬ 10,000 ਸਿੱਖ ਇੱਕ ਦਿਨ ਦੇ ਵਿੱਚ, ਜਦੋਂ ਵੱਡੇ ਘੱਲੂਘਾਰੇ ਵਰਤੇ ਨੇ, ਤਿੰਨ ਘੱਲੂਘਾਰੇ ਨੇ, ਮੈਂ ਇੱਕ ਵਾਰੀ ਫਿਰ ਬੇਨਤੀ ਕਰਦੇ ਹਾਂ, ਇੱਕ ਛੋਟਾ ਘੱਲੂਘਾਰਾ 1746 ਦਾ, ਇੱਕ ਵੱਡਾ ਘੱਲੂਘਾਰਾ 1762 ਦਾ, ਉਹ ਤੁਹਾਡੇ ਨਾਲ ਆਉਣ ਵਾਲੇ ਦਿਨਾਂ 'ਚ ਸਾਂਝਾ ਕਰਾਂਗਾ, ਇੱਕ 5-6 June 1984 ਦਾ, ਜਿਹਨੂੰ ਸਾਕਾ ਨੀਲਾ ਤਾਰਾ ਕਿਹਾ ਜਾਂਦਾ ਹੈ। ਇਹਦੇ ਅਰਥ ਕੀਤੇ ਨੇ ਰਤਨ ਸਿੰਘ ਜੱਗੀ ਨੇ, ਉਹਨੇ ਅਰਥ ਕੀਤੇ ਨੇ ਵੀ ਤਾਂ ਨੀਲਾ ਤਾਰਾ ਨਾਂ ਤਾਂ ਰੱਖਿਆ ਸੀ ਕਿਉਂਕਿ ਉਸ ਵੇਲੇ ਬਹੁਤੇ ਸਿੱਖ ਦਰਬਾਰ ਸਾਹਿਬ ਵਿੱਚ ਨੀਲੀਆਂ ਪੱਗਾਂ ਵਾਲੇ ਸਨ। ਉਹਨਾਂ ਨੀਲੀਆਂ ਪੱਗਾਂ ਵਾਲਿਆਂ ਦਾ ਖਾਤਮਾ ਕਰਨ ਦੀ ਇਸ ਓਪਰੇਸ਼ਨ ਦਾ ਨਾਂ ਹੀ ਬਲਿਊ ਸਟਾਰ ਰੱਖਿਆ ਗਿਆ ਸੀ। ਗੱਲ ਵੱਖਰੀ, ਮੈਂ ਫਿਰ ਵਾਪਸ ਜਾਣਾ ਚਾਹੁੰਦਾ। ਇਹ ਛੋਟੇ ਘੱਲੂਘਾਰੇ ਦਾ ਦੱਸ ਤੁਹਾਡੇ ਨਾਲ ਜ਼ਿਕਰ ਕਰਦੇ ਆ, ਇਹਦੇ ਵਿੱਚ ਕਰੀਬ 10,000 ਸਿੱਖ ਇੱਕੋ ਦਿਨ ਵਿੱਚ ਸ਼ਹੀਦ ਹੋਇਆ। ਇਹਨੂੰ ਸਿੱਖ ਜਗਤ ਵਿੱਚ ਛੋਟੇ ਘੱਲੂਘਾਰੇ ਦੇ ਨਾਂ ਨਾਲ ਯਾਦ ਕੀਤਾ ਜਾਂਦਾ। ਜਿਹੜੀ ਬੇਨਤੀ ਕਰਨ ਲੱਗਾ ਸਾਂ, ਇਸ ਗੁਰੂ ਕੇ ਸਿੱਖਾਂ ਦੇ ਵਿੱਚੋਂ ਭਾਈ ਚੜਤ ਸਿੰਘ ਸ਼ੁਕਰ ਚੱਕੀਆ, ਇਹ ਮਹਾਰਾਜਾ ਰਣਜੀਤ ਸਿੰਘ ਦਾ ਦਾਦਾ ਹੈ, ਮੈਂ ਬਹੁਤਾ ਖਿਲਾਰਾ ਨਹੀਂ ਪਾਉਣਾ ਤਾਂ ਕਿ ਆਪਾਂ ਨੂੰ ਸਮਝ ਲੱਗਦੀ ਰਹੇ, ਨਵਾਬ ਕਪੂਰ ਸਿੰਘ ਇਸ ਕਾਨੂੰਬਾਨ ਦੇ ਸ਼ੰਭ ਵਿੱਚ ਸੀ ਉਦੋਂ, ਜੱਸਾ ਸਿੰਘ ਆਲੂਵਾਲੀਆ ਇਸ ਘੇਰੇ ਵਿੱਚ ਸੀ, ਉਹ ਵੀ ਇਸ ਕਾਨੂੰਬਾਨ ਦੇ ਸ਼ੰਭ ਵਿੱਚ ਗੁਰੂ ਕੇ ਸਿੱਖਾਂ ਦੇ ਨਾਲ ਹੈ। ਕੁਝ ਇੱਕ ਸਿੱਖ ਅੱਗ ਵਿੱਚ ਸੜ ਗਏ, ਕੁਝ ਇੱਕ ਸਿੱਖ ਉਸ ਵੇਲੇ ਇਹ ਲਖਪਤ ਰਾਏ ਦੀਆਂ ਤੋਪਾਂ ਦੇ ਅੱਗੇ ਆਪਣਾ ਆਪਾ ਵਾਰ ਗਏ, ਕੁਝ ਇੱਕ ਸਿੱਖ ਗੋਲੀਆਂ ਦਾ ਸ਼ਿਕਾਰ ਹੋ ਗਏ, ਕੁਝ ਇੱਕ ਸਿੱਖ ਜਦੋਂ ਉਹ ਪਹਾੜੀ ਚੜਦੇ ਨੇ ਉਧਰੋਂ ਮਾਰੇ ਹੋਏ ਵੱਟੇ ਇੱਟਾਂ ਦੇ ਨਾਲ ਆਪਣੀ ਜ਼ਿੰਦਗੀ ਦਾ ਅੰਤ ਕਰ ਗਏ, ਸ਼ਹਾਦਤਾਂ ਦਾ ਜਾਮ ਪੀ ਗਏ। ਬੜੇ ਦੁਖਦਾਈ ਬੋਲ ਲਿਖੇ ਨੇ ਜਿਹੜੇ ਦੱਸ ਤੁਹਾਡੇ ਨਾਲ ਹੁਣ ਸਾਂਝੇ ਕਰਨ ਲੱਗਾ। ਇਹ ਵੀ ਰਤਨ ਸਿੰਘ ਪੰਗੂ ਦੇ ਨੇ, ਉਹਨੇ ਬਚਨ ਲਿਖੇ ਨੇ, ਕਹਿਣ ਲੱਗੇ ਜਦੋਂ ਫਿਰ ਗੁਰੂ ਕੇ ਸਿੱਖ ਇਸ ਰਾਵੀ ਦੇ ਕਿਨਾਰੇ ਕਿਨਾਰੇ ਜਾਣ ਲੱਗੇ, ਹੁਣ ਉੱਥੇ 2-2 ਕਿਲੋਮੀਟਰਾਂ ਤੱਕ ਦੂਰ ਰੇਤਾ ਪਿਆ ਹੁੰਦਾ ਸੀ ਕਿਉਂਕਿ ਅੱਜ ਵਰਗੇ ਸਾਧਨ ਨਹੀਂ ਸਨ। ਜਦੋਂ ਗੁਰੂ ਕੇ ਸਿੱਖ ਉਸ ਰੇਤੇ ਉੱਤੇ ਤੁਰਦੇ ਨੇ, ਹੁਣ ਮਈ ਮਹੀਨੇ ਦੀ ਗਰਮੀ, ਅਪ੍ਰੈਲ ਦਾ ਅੰਤ ਤੇ ਮਈ ਦਾ ਆਰੰਭ ਹੈ, ਉਸ ਮਹੀਨਿਆਂ ਦੀ ਗਰਮੀ ਤੇ ਉੱਥੇ ਇੰਨੀ ਕੁ ਤਪਸ਼ ਵਾਲੀ ਰੇਤ ਹੈ ਤੇ ਜਦੋਂ ਸਿੱਖ ਉਹਦੇ ਉੱਤੇ ਤੁਰਦੇ ਨੇ ਸਾਰਿਆਂ ਦੇ ਪੈਰਾਂ ਵਿੱਚ ਛਾਲੇ ਹੋ ਗਏ, ਤਪਦੀ ਰੇਤ ਨੇ ਜ਼ਖਮ ਕਰ ਦਿੱਤੇ, ਤੁਰਨਾ ਹੋਇਆ। ਰਤਨ ਸਿੰਘ ਪੰਗੂ ਦੇ ਬੋਲ ਨਾਲ ਨਾਲ ਮੈਂ ਸਾਂਝੇ ਕਰਾਂ, ਉਹਨੇ ਬਚਨ ਲਿਖੇ ਨੇ, ਫਾਰ ਫਾਰ ਕਪਰੇ ਨਿੱਜ ਕੇਰੇ, ਪਾੜ ਪਾੜ ਕੇ ਆਪਣੇ ਤਨ ਦੇ ਕੱਪੜੇ, ਫਾਰ ਫਾਰ ਕਪਰੇ ਨਿੱਜ ਕੇਰੇ, ਨਿੱਜ ਨਿੱਜ ਬੰਧਿਓ ਪੈਰਨ ਕੇਰੇ। ਕਹਿਣ ਲੱਗੇ ਗੁਰੂ ਕੇ ਸਿੱਖਾਂ ਨੇ ਉਸ ਵੇਲੇ ਜਦੋਂ ਨਾ ਤੁਰ ਹੋਇਆ ਤੇ ਆਪਣੇ ਇਸ, ਕਿਸੇ ਨੇ ਚੋਲੇ ਦਾ ਕੱਪੜਾ ਪਾੜ ਲਿਆ, ਕਿਸੇ ਨੇ ਪੱਗ ਦਾ ਕੱਪੜਾ ਪਾੜ ਲਿਆ, ਕਿਸੇ ਨੇ ਆਪਣੇ ਹੋਰ ਜੋ ਕੱਪੜਾ ਉਸ ਵੇਲੇ ਮਿਲ ਸਕਿਆ ਉਹਦੇ ਵਿੱਚੋਂ ਥੋੜਾ ਜਿਹਾ ਕੱਪੜਾ ਪਾੜ ਕੇ ਆਪਣੇ ਪੈਰਾਂ ਨੂੰ ਬੰਨਿਆ ਕਿਉਂਕਿ ਉਹ ਜਿਹੜੀ ਰੇਤੀ ਹੈ ਨਾ, ਇਤਨੀ ਗਰਮ ਰੇਤ ਹੈ, ਉਹ ਤੁਰਨ ਨਹੀਂ ਦਿੰਦੀ। ਇੱਕ ਪਲ ਮੈਂ ਇੱਥੇ ਰੁਕਣ ਲੱਗਾ, ਮੈਨੂੰ ਮਾਫ ਕਰਿਓ ਜੀ, ਅਜੋਕੇ ਸਮੇਂ ਚ ਪੁੱਛ ਕੇ ਦੇਖੋ ਤੁਸੀਂ, ਘਰ ਆਪਾਂ ਘਰਾਂ ਚ ਬੈਠੇ ਸਿੱਖੀ ਨਹੀਂ ਪਾਲ ਸਕਦੇ। ਇਹਨਾਂ ਲੋਕਾਂ ਦੀਆਂ ਮੁਸੀਬਤਾਂ ਦਾ ਇੱਕ ਪਲ ਵਿੱਚ ਹੱਲ ਹੋ ਜਾਣਾ, ਕੋਈ ਵੱਡੀ ਗੱਲ ਨਹੀਂ, ਇੱਕ ਪਲ ਵਿੱਚ ਇਹਨਾਂ ਨੂੰ ਸਾਰੀਆਂ ਸੁੱਖ ਸਹੂਲਤਾਂ ਮਿਲ ਜਾਣੀਆਂ, ਸਿਰਫ ਇਹਨਾਂ ਨੇ ਇੱਕੋ ਹੀ ਸ਼ਬਦ ਕਹਿਣਾ ਹੱਥ ਖੜੇ ਕਰਕੇ, ਇੱਕ ਸ਼ਬਦ ਕਹਿਣਾ ਭਾਈ ਮੈਂ ਸਿੱਖ ਨਹੀਂ, ਮੈਨੂੰ ਮੁਸਲਮਾਨ ਬਣਾ ਲਿਓ, ਮੈਂ ਧਰਮ ਦੀ ਪਾਲਣਾ ਹੀ ਕਰਨੀ ਹੈ, ਮੁਸਲਮਾਨ ਹੋਇਆ ਤਾਂ ਕੀ ਹੋਇਆ, ਸਿਰਫ ਇੱਕ ਸ਼ਬਦ ਕਹਿ ਦੇਣੇ ਲੋਕ ਤੇ ਇਹਨਾਂ ਦੀਆਂ ਸਮੁੱਚੀਆਂ ਮੁਸ਼ਕਲਾਂ ਦਾ ਹੱਲ ਹੋ ਜਾਂਦਾ। ਲੇਕਿਨ ਧੰਨੋ ਗੁਰੂ ਕੇ ਸਿੱਖੋ, ਤੁਸੀਂ ਹਰ ਮੁਸੀਬਤ ਗੱਲ ਨਾਲ ਲਾਉਣ ਲਈ ਤਿਆਰ ਹੋ, ਭੁੱਖ ਨੂੰ ਵੀ ਕੱਟਣ ਲਈ ਤਿਆਰ ਹੋ, ਗੋਲੀਆਂ ਅੱਗੇ ਛਾਤੀਆਂ ਡਾਉਣ ਲਈ ਵੀ ਤਿਆਰ ਹੋ, ਆਪਣਾ ਆਪਾ ਵਾਰਨ ਲਈ ਵੀ ਤਿਆਰ ਹੋ, ਪਰ ਇੱਕ ਸ਼ਬਦ ਕੋਈ ਸਿੱਖ ਮੂੰਹੋਂ ਨਹੀਂ ਕਹਿੰਦਾ ਭਈ ਮੈਂ ਅੱਜ ਤੋਂ ਬਾਅਦ ਸਿੱਖ ਨਹੀਂ ਰਹਿਣਾ। ਨਾ ਘਰ ਪਰਿਵਾਰ ਨਾ ਕੁਛ ਵੀ, ਜੰਗਲਾਂ ਵਿਚ ਰਹਿੰਦੇ ਆ, ਦੋ ਵਕਤ ਦੀ ਰੋਟੀ ਵੀ ਨਾ ਮਿਲੇ ਜਿਸ ਧਰਮ ਦੇ ਵਿੱਚੋਂ। ਤੁਸੀਂ ਸੋਚ ਕੇ ਦੇਖੋ, ਹਰ ਵਕਤ ਮੌਤ ਦਾ ਸਾਇਆ ਸਿਰ ਦੇ ਉੱਤੇ ਹੈ, ਲੇਕਿਨ ਇਸ ਵੇਲੇ ਉਹ ਕੋਈ ਵੀ ਕਿਸੇ ਵੀ ਕਿਸਮ ਦੀ ਜੀਵਨ ਵਿੱਚ ਅਡੋਲਤਾ ਬਣਾਈ ਰੱਖਦੇ ਨੇ, ਕਿਸੇ ਪੱਖੋਂ ਵੀ ਨਹੀਂ ਡੋਲੇ। ਅੱਜ ਅਸੀਂ ਖਿਮਾ ਕਰਿਓ ਜੇ, ਅੱਜ ਜਿਨ੍ਹਾਂ ਦੀਆਂ ਤਸਵੀਰਾਂ ਅਸੀਂ ਲਾ ਲਾ ਕੇ ਬਰਸੀਆਂ ਮਨਾਉਂਦੇ ਹਾਂ ਨਾ, ਮੇਰੇ ਕੋਲ ਰਹਿ ਨਹੀਂ ਹੁੰਦਾ, ਮੈਂ ਸੱਚ ਗੱਲ ਕਹਿ ਦਿੰਦਾ, ਤੇ ਉਹਨਾਂ ਦੇ ਬਾਰੇ ਵਿੱਚ ਸੋਚੀਏ, ਉਹ ਕਦੇ ਗੁਰੂ ਕੇ ਸਿੱਖਾਂ ਤੋਂ ਭਾਈ ਮਨੀ ਸਿੰਘ ਦਾ ਦਿਨ ਵੀ ਮਨਾਇਆ? ਤੈਨੂੰ ਯਾਦ ਹੈ ਜੱਸਾ ਸਿੰਘ ਰਾਮਗੜੀਆ? ਤੈਨੂੰ ਯਾਦ ਹੈ ਜੱਸਾ ਸਿੰਘ ਆਲੂਵਾਲੀਆ? ਤੈਨੂੰ ਯਾਦ ਹੈ ਨਵਾਬ ਕਪੂਰ ਸਿੰਘ? ਆ ਤੁਰੇ ਜਾ ਰਹੇ ਨੇ, ਪੈਰਾਂ ਵਿੱਚ ਜ਼ਖਮ ਹੋ ਗਏ, ਸਿੱਧੇ ਤੁਰ ਨਹੀਂ ਹੁੰਦਾ। ਉਹਨਾਂ ਨੇ ਪੈਰਾਂ ਦੇ ਥੱਲੇ ਕੱਪੜੇ ਬੰਨੇ, ਪੱਗਾਂ ਪਾੜ ਪਾੜ ਕੇ ਬੰਨੀਆਂ, ਤੁਰ ਸਕੀਏ। ਬਚਨ ਲਿਖੇ ਨੇ ਬੜੇ ਪਿਆਰੇ, ਕਹਿਣ ਲੱਗੇ ਇੱਥੇ ਹੀ ਵਸਨੀ, ਤੌਪੀ ਜਲਤੇ ਪੈਰਨ ਕੇਰੇ। ਕਹਿਣ ਲੱਗੇ ਪਰ ਤੁਰੇ ਜਾਂਦਿਆਂ ਨੇ ਫਿਰ ਵੀ ਪੈਰ ਛੱਡਦੇ ਨੇ। ਇਸ ਤਰ੍ਹਾਂ ਗੁਰੂ ਕੇ ਸਿੱਖਾਂ ਨੇ ਇਸ ਵਿਦ ਮੁਸੀਬਤ ਭਈ ਤਸਕੇਰੀ, ਇਸ ਤਰ੍ਹਾਂ ਦੀ ਉੱਥੇ ਬਹੁਤ ਵੱਡੀ ਮੁਸੀਬਤ ਬਣੀ, ਪਰ ਗੁਰੂ ਕੇ ਸਿੱਖਾਂ ਨੇ ਹਰ ਮੁਸੀਬਤ ਦਾ ਟਾਕਰਾ ਹੱਸ ਕੇ ਕੀਤਾ। ਰੱਬੀ ਬਾਣੀ ਦੇ ਬਚਨ ਕਹਿੰਦੇ ਆ, ਜਿਨ੍ਹਾਂ ਦੇ ਅੰਦਰ ਤਮੰਨਾ ਹੋਵੇ ਉਹਨਾਂ ਨੂੰ ਪਤਾ, ਮੈਂ ਸੱਚੇ ਪਾਤਸ਼ਾਹ ਭੁੱਖ ਤੋਂ ਬਿਨਾਂ ਸਾਰ ਲਾਂਗਾ, ਮੈਂ ਸੱਚੇ ਪਾਤਸ਼ਾਹ ਆਪਣੇ ਪਰਿਵਾਰ ਨੂੰ ਮਿਲਣ ਤੋਂ ਬਿਨਾਂ ਸਾਰ ਲਾਂਗਾ, ਮੈਂ ਸੱਚੇ ਪਾਤਸ਼ਾਹ ਹਰੇਕ ਦੁੱਖ ਆਪਣੀ ਜ਼ਿੰਦਗੀ ਚ ਸਾਰ ਲਾਂਗਾ, ਲੇਕਿਨ ਮੈਂ ਤੇਰੇ ਚਰਨਾਂ ਤੋਂ ਵਿਛੜ ਕੇ ਨਹੀਂ ਰਹਿ ਸਕਦਾ। ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤਹੀ ਰਾਜਾ, ਦੁੱਖ ਵਿੱਚ ਸੁਖ ਮਨਾਹੀ। ਕਿਤਨਾ ਕਿਰਦਾਰ ਹੋਵੇਗਾ ਉਹਨਾਂ ਸਮਿਆਂ ਚ, ਆਪਣੇ ਪਰਿਵਾਰਾਂ ਤੋਂ ਦੂਰ ਰਹਿ ਕੇ ਵੀ ਸਿੱਖੀ ਦੀ ਪ੍ਰਤਿਪਾਲਣਾ ਕਰਦੇ ਨੇ। ਖੈਰ, ਜ਼ਾਲਮ ਨੇ ਅਨੇਕਾਂ ਤਰੀਕਿਆਂ ਸਿੱਖੀ ਦਾ ਸ਼ਿਕਾਰ ਕੀਤਾ। ਕਰੀਬ 10,000 ਗੁਰੂ ਕਾ ਸਿੱਖ ਇਸ ਕਾਨੂੰ ਬਣ ਦੇ ਸ਼ੰਭ ਵਿੱਚ ਤੇ ਕੁਝ ਕਰਾਬੀ ਦੇ ਕਿਨਾਰੇ ਇੱਥੇ ਸ਼ਹਾਦਤ ਦੇ ਜਾਮ ਪੀ ਗਏ। ਜਿਹੜੇ ਕੁਝ ਬਚੇ ਉਹ ਅਗਾਂਹ ਲੰਘ ਗਏ, ਕੁਝ ਕੁ ਸਿੱਖ ਬਚੇ ਉਹ ਅਗਾਂਹ ਲੰਘ ਗਏ, ਕੁਝ ਇੱਕ ਸਿੱਖ ਉਹ ਜਿਨ੍ਹਾਂ ਨੂੰ ਪੂਰਨ ਤੌਰ ਤੇ ਮੌਤ ਨਹੀਂ ਸੀ ਆਈ, ਕੁਝ ਇੱਕ ਸਿੱਖ ਉਹ ਜਿਹੜੇ ਭੁੱਖੇ ਹੋਣ ਕਰਕੇ ਦੌੜ ਨਾ ਸਕੇ, ਕੁਝ ਇੱਕ ਸਿੱਖ ਉਹ ਜਿਹੜੇ ਬਜ਼ੁਰਗੀ ਹੋਣ ਦੇ ਨਾਤੇ ਅੱਗੇ ਰਲ ਕੇ ਨਾਲ ਨਾ ਰਲ ਸਕੇ। ਉਹਨਾਂ ਵਿੱਚੋਂ 3,000 ਸਿੱਖਾਂ ਨੂੰ ਇਸ ਲਖਪਤ ਰਾਏ ਨੇ ਕੈਦੀ ਬਣਾ ਲਿਆ, ਇਹਨਾਂ ਨੂੰ ਫਿਰ ਲੈ ਕੇ ਚਲਾ ਗਿਆ ਇਸੇ ਨਖਾਸ ਚੌਂਕ ਵਿੱਚ। ਲਾਹੌਰ ਦੇ ਲਾਗੇ ਆਏ, ਮੈਂ ਵਾਰ ਵਾਰ ਬੇਨਤੀ ਕਰਾਂ, ਇੱਥੇ ਲੈ ਕੇ ਚਲਾ ਗਿਆ। ਇੱਥੇ 3,000 ਸਿੱਖਾਂ ਨੂੰ ਫਿਰ ਦੁਬਾਰੇ ਇਹਨੇ ਥੋੜੇ ਥੋੜੇ ਕਰਕੇ ਕਈ ਦਿਨਾਂ ਵਿੱਚ ਇਹਨਾਂ ਦਾ ਫਿਰ ਦੁਬਾਰੇ ਕਤਲ ਕੀਤਾ। ਕੱਲੇ ਨਖਾਸ ਚੌਂਕ ਦੇ ਹੀ ਸ਼ਹੀਦ ਸਾਡੇ ਕੋਲ ਕਿੰਨੇ ਨੇ, ਪਰ ਸਾਨੂੰ ਖੁਦ ਨੂੰ ਨਖਾਸ ਚੌਂਕ ਦਾ ਵੀ ਨਹੀਂ ਪਤਾ ਭਈ ਚੌਂਕ ਕਿਹੜਾ ਹੈ। ਸਿੱਖਾਂ ਦੇ ਜੀਵਨ ਵਿੱਚ ਅੱਤ ਦੀ ਮੁਸੀਬਤ ਬਣੀ, ਜਿੰਨੇ ਕੁ ਵੀ ਬਚ ਸਕੇ ਆਪਣੀ ਜ਼ਿੰਦਗੀ ਤੇ ਨਾਲ ਸਿੱਖੀ ਨੂੰ ਬਚਾਉਂਦੇ ਲੁਕਰੇ ਆਪਣੀ ਜ਼ਿੰਦਗੀ ਦਾ ਵਕਤ ਨਿਰਵਾਹ ਕਰ ਰਹੇ ਨੇ। ਇਹ ਸਾਰਾ ਕੁਝ 1746 ਵਿੱਚ ਵਰਤਿਆ, ਇਹਨੂੰ ਇਤਿਹਾਸ ਛੋਟਾ ਘੱਲੂਘਾਰਾ ਕਹਿੰਦਾ, ਮੈਂ ਵਾਰ ਵਾਰ ਬੇਨਤੀ ਕਰਾਂ। ਉਸ ਤੋਂ ਬਾਅਦ ਵਿੱਚ ਕੁਝ ਇੱਕ ਸਮਾਂ ਇਸ ਤਰ੍ਹਾਂ ਗੁਜ਼ਰਿਆ, ਫਿਰ ਵਕਤ ਆਇਆ 1747 ਦਾ। 1747 ਦੇ ਵਿੱਚ ਥੋੜਾ ਜਿਹਾ ਧਿਆਨ ਨਾਲ ਸਮਝੋ, ਜੇ ਮੈਂ ਅਰਜ਼ ਕਰਾਂ ਤੁਹਾਡੇ ਚਰਨਾਂ ਵਿੱਚ, ਮੈਨੂੰ ਪਤਾ ਇਸ ਗੱਲ ਦਾ ਵੀ ਇਤਿਹਾਸ ਦੇ ਬਹੁਤੇ ਸ਼ੌਕੀਨ ਨਹੀਂ ਲੋਕ ਹੁੰਦੇ, ਪਰ ਮੈਂ ਆਪਣੀ ਕੌਮ ਦਾ ਇਤਿਹਾਸ ਲੁਕਾਉਣਾ ਵੀ ਨਹੀਂ ਚਾਹੁੰਦਾ। ਅੱਜ ਤੱਕ ਅਸੀਂ ਇਸ ਬਾਰੇ ਨਜ਼ਰ ਹੀ ਨਹੀਂ ਮਾਰੀ, ਕਦੇ ਬਣਦੇ ਇਤਿਹਾਸ ਨਹੀਂ ਇਸ ਗੱਲੋਂ ਕਿ ਅਸੀਂ ਰਾਜਿਆਂ ਦੇ ਬਹੁਤੇ ਪੂਰ ਜੰਮੇ ਆਉਣ ਵਾਲੀਆਂ ਨਸਲਾਂ ਨੇ ਪੁੱਛਣਾ ਏ ਕਿਹੜੀ ਕੌਮ ਨੇ ਬਹੁਤੇ ਮਨਸੂਰ ਜੰਮੇ। ਕੌਮਾਂ ਜੱਗ ਤੇ ਓਈ ਜਿਉਂਦੀਆਂ ਨੇ, ਜਿਨ੍ਹਾਂ ਕੌਮਾਂ ਨੂੰ ਮਰਨ ਦਾ ਝੱਲ ਪੈ ਜਾਏ, ਮੁੱਲ ਪੈਂਦਾ ਸਦਾ ਕੁਰਬਾਨੀਆਂ ਦਾ, ਭਾਵੇਂ ਅੱਜ ਪੈ ਜਾਏ ਤੇ ਭਾਵੇਂ ਕੱਲ ਪੈ ਜਾਏ। ਕਦੇ ਨਾ ਕਦੇ ਤਾਂ ਵਕਤ ਆਏਗਾ ਨਾ, ਸਿੱਖੀ ਦੇ ਬੂਟੇ ਲਹਿਰਾਉਣਗੇ ਨਾ। ਜਿਤਨਾ ਕੁ ਇੱਕ ਵਿਦਵਾਨ ਨੇ ਬੜੀ ਪਿਆਰੀ ਗੱਲ ਲਿਖੀ ਹੈ, ਕਹਿਣ ਲੱਗੇ ਪੰਜਾਬ ਦੀ ਇਹ ਧਰਤੀ ਏ, ਤੈਨੂੰ ਕਦੇ ਕਿਸਾਨ ਨੇ ਪਾਣੀ ਦੇ ਕੇ ਇੰਨਾ ਨਹੀਂ ਸਿੰਜਿਆ ਹੋਵੇਗਾ ਜਿੰਨਾ ਸਿੱਖਾਂ ਨੇ ਆਪਣਾ ਲਹੂ ਡੋਲ ਕੇ ਤੈਨੂੰ ਸਿੰਜਿਆ ਹੋਇਆ। ਖੈਰ, ਜਿਹੜੀ ਬੇਨਤੀ ਕਰਨ ਲੱਗਾ ਸਾਂ, 1746 ਵਿੱਚ ਭਾਣਾ ਵਰਤਿਆ ਸੀ, 1747 ਦਾ ਵਕਤ ਆ ਗਿਆ, ਕੁਝ ਰਾਹਤ ਮਿਲਣ ਲੱਗੀ ਹੈ ਸਿੱਖਾਂ ਨੂੰ। ਪਿੱਛੇ ਬੇਨਤੀ ਕੀਤੀ ਸੀ ਤੁਹਾਡੇ ਚਰਨਾਂ ਵਿੱਚ, ਜ਼ਕਰੀਆ ਖਾਨ ਦੇ ਦੋ ਪੁੱਤ ਨੇ, ਵੈਸੇ ਤਿੰਨ ਨੇ ਪਰ ਇੱਕ ਕਿਨਾਰਾ ਕਰ ਗਿਆ ਮੀਰ ਬਾਕੀ, ਉਹ ਕਿਨਾਰਾ ਕਰ ਗਿਆ। ਪ੍ਰਮੁੱਖ ਦੋ ਨੇ, ਇੱਕ ਜਈਆ ਖਾਂ ਜਿਹੜਾ ਹੁਣ ਕਹਿਰ ਕਰਦੇ ਆ, ਇਹਦੇ ਨਾਲ ਦੂਜਾ ਸੀ ਸ਼ਾਹ ਨਿਵਾਜ਼। ਵੈਸੇ ਇਹਦਾ ਨਾਂ ਹਯਾਤੁੱਲਾ ਪੂਰਾ ਨਾਂ, ਪਰ ਜਦੋਂ 1739 ਵਿੱਚ ਨਾਦਰ ਸ਼ਾਹ ਆਇਆ ਸੀ, ਉਹ ਇਹਨੂੰ ਖਿਤਾਬ ਦੇ ਗਿਆ ਸੀ ਸ਼ਾਹ ਨਿਵਾਜ਼ ਦਾ, ਇਸੇ ਲਈ ਇਹਦਾ ਨਾਂ ਜਿਹੜਾ ਮਸ਼ਹੂਰ ਹੋ ਗਿਆ ਉਹ ਸ਼ਾਹ ਨਿਵਾਜ਼ ਹੋ ਗਿਆ। ਇੱਕ ਵਾਰੀ ਫਿਰ ਖਿਆਲ ਕਰਿਓ, ਜ਼ਕਰੀਆ ਖਾਨ ਦੇ ਦੋ ਪੁੱਤ ਨੇ ਹੁਣ ਜਿਹੜੇ ਪ੍ਰਮੁੱਖ ਨੇ, ਇੱਕ ਜਈਆ ਖਾਂ, ਇੱਕ ਨਿਵਾਜ਼ ਸ਼ਾਹ ਨਿਵਾਜ਼। ਸ਼ਾਹ ਨਿਵਾਜ਼ ਨੇ ਜਈਆ ਖਾਂ ਦੇ ਲਈ ਬੰਦੇ ਭੇਜੇ, ਭਈ ਮੇਰੇ ਬਾਪੂ ਦੀ ਜਾਇਦਾਦ ਜਿਹੜੀ ਜ਼ਕਰੀਆ ਖਾਂ ਦੀ ਹੈ ਤੂੰ ਕੱਲਾ ਸਾਂਭੀ ਬੈਠਾ ਤੇ ਉਹਦੇ ਵਿੱਚੋਂ ਮੈਨੂੰ ਹਿੱਸਾ ਦੇ। ਗੁਰੂ ਕੋਈ ਨਾ ਕੋਈ ਕਲਾ ਤੇ ਵਰਤਾਉਂਦਾ ਹੈ ਨਾ, ਆਖਿਰ ਤੇ ਇੱਕ ਦਿਨ ਜ਼ਾਲਮਾਂ ਦਾ ਵੀ ਆਉਂਦਾ। ਸਿੱਖੀ ਨੂੰ ਰਾਹਤ ਮਿਲ ਜਾਂਦੀ ਸੀ ਜਦੋਂ ਕਦੇ ਇਹੋ ਜਿਹਾ ਪਾਣਾ ਵਰਤਦਾ ਸੀ। ਵਿੱਚੋਂ ਮੈਂ ਛੋਟੀ ਜਿਹੀ ਗੱਲ ਇੱਕ ਹੋਰ ਕਰਦੀ ਹਾਂ, ਫਿਰ ਅੱਗੇ ਗੱਲ ਤੋਰਨਾ, ਥੋੜਾ ਜਿਹਾ ਪਿਛੋਕੜ ਹੋਰ ਬੋਲਣ ਲੱਗਾ। ਇਸੇ ਲਖਪਤ ਰਾਏ ਪਾਪੀ ਨੇ, ਪਹਿਲਾਂ ਮੈਂ ਇਸੇ ਦੀ ਗੱਲ ਬੰਨੇ ਲਾ ਦਿਆਂ, ਫਿਰ ਤਾਂ ਕਿ ਸਾਨੂੰ ਸਮਝਣਾ ਸੌਖਾ ਹੋ ਜਾਏਗਾ। ਇਸੇ ਲਖਪਤ ਪਾਪੀ ਨੇ ਦਰਬਾਰ ਸਾਹਿਬ ਦੀ ਵੀ ਬੇਅਦਬੀ ਕੀਤੀ, ਪਰ ਇਮਾਰਤ ਢਾਈ, ਥੋੜਾ ਜਿਹਾ ਗੁਰਦੁਆਰੇ ਸਾਹਿਬ ਢਾਏ, ਕਈ ਗੁਰਦੁਆਰੇ ਢਾਏ ਵੈਸੇ ਨੇ ਅੰਮ੍ਰਿਤਸਰ ਸਾਹਿਬ ਦੇ, ਪਰ ਲੇਕਿਨ ਜਿਵੇਂ ਦੀ ਬਾਕੀ ਬੇਅਦਬੀ ਹੋਈ ਹੈ ਉਵੇਂ ਦੀ ਇਹ ਨਹੀਂ ਕਰ ਸਕਿਆ। ਪਰ ਇਹਦੇ ਵੇਲੇ ਇੱਕ ਕੰਮ ਸਭ ਤੋਂ ਪਹਿਲੀ ਵਾਰੀ ਹੋਣ ਲੱਗਾ, ਇਸ ਤੋਂ ਪਹਿਲਾਂ ਕਦੇ ਨਹੀਂ ਸੀ ਹੋਇਆ। ਇਹਦੇ ਵੇਲੇ ਇੱਕ ਭਾਣਾ ਹੋਰ ਵਰਤਿਆ ਵੀ ਇਹਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਅਗਨ ਭੇਟ ਕੀਤੇ ਪਾਪੀ ਨੇ। ਹੁਣ ਤੱਕ ਇਹ ਗੱਲ ਚੇਤਾ ਰੱਖਿਓ, ਹੁਣ ਤੱਕ ਕਿਸੇ ਵੀ ਜ਼ਾਲਮ ਨੇ, ਅੱਗੇ ਜਾ ਕੇ ਅਹਿਮਦ ਸ਼ਾਹ ਅਬਦਾਲੀ ਵੇਲੇ ਵੀ ਇੱਕ ਬੀੜ ਦਾ ਸੰਸਕਾਰ ਹੋਣਾ, ਉਹ ਤੁਹਾਡੇ ਨਾਲ ਅੱਗੇ ਜਾ ਕੇ ਸਾਂਝੀ ਗੱਲ ਕਰਾਂਗਾ ਜਦੋਂ ਉਹਨਾਂ ਦਾ ਵਕਤ ਆਏਗਾ। ਹੁਣ ਇੱਥੇ ਚੇਤਾ ਰੱਖਿਓ, ਪਹਿਲਾ ਵਕਤ ਹੈ ਜਦੋਂ ਲਖਪਤ ਰਾਏ ਨੇ, ਖੁਦ ਪਾਪੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਅਗਨ ਭੇਟ ਕੀਤਾ ਸੀ। ਇਹ ਪਹਿਲੀ ਵਾਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਹਾਦਤ ਹੋਈ ਹੈ। ਗੁਰਦੁਆਰਾ ਸਾਹਿਬ ਵੀ ਢਾਏ ਤੇ ਇਹਨੇ, ਹਾਲਾਂਕਿ ਇੱਕ ਪਹਿਲਾਂ ਇਹਨੇ ਗੁਰਦੁਆਰਾ ਆਪ ਬਣਵਾਇਆ ਸੀ ਮਾਨਕੂ ਦੇ ਵਿੱਚ। ਉਸੇ ਗੱਲ ਵੱਲ ਵਾਪਸ ਪਰਤਾ ਵਾਂ, ਇਸ ਯਈਆ ਖਾਂ ਤੇ ਸ਼ਾਹ ਨਿਵਾਜ਼ ਦੋਨਾਂ ਦੀ ਲੜਾਈ ਦੇ ਦਰਮਿਆਨ, ਇਹਨਾਂ ਦੋਨਾਂ ਦੀ ਲੜਾਈ ਦੇ ਦਰਮਿਆਨ ਉਹਨੇ ਆਪਣੀ ਫੌਜ ਕਾਫੀ ਸਾਰੀ ਤਕੜੀ ਕਰ ਲਈ ਸ਼ਾਹ ਨਿਵਾਜ਼ ਨੇ। ਉਹਨੇ ਆ ਕੇ ਯਈਆ ਖਾਂ ਦੇ ਉੱਤੇ ਲਾਹੌਰ ਦੀ ਸੂਬੇਦਾਰੀ ਉੱਤੇ ਕਬਜ਼ਾ ਕਰ ਲਿਆ। ਹੁਣ ਯਈਆ ਖਾਂ ਉਹਨੇ ਪਕੜ ਲਿਆ ਤੇ ਇਹਨੂੰ ਇੱਕ ਪਾਸੇ ਕੈਦੀ ਬਣਾ ਲਿਆ। ਜਿੱਥੇ ਕੈਦੀ ਬਣਾਇਆ ਉੱਥੇ ਰੱਬ ਦਾ ਸਬੱਬ ਬਣਿਆ ਵੀ ਇਹਨੂੰ ਭੱਜ ਕੇ ਜਾਣ ਦਾ ਮੌਕਾ ਮਿਲ ਗਿਆ। ਹੁਣ ਇਹ ਸਿੱਖਾਂ ਤੋਂ ਡਰਦਾ ਅਤੇ ਆਪਣੇ ਭਰਾ ਸ਼ਾਹ ਨਿਵਾਜ਼ ਤੋਂ ਡਰਦਾ ਇਹ ਕਿਸੇ ਦੂਰ ਇਲਾਕੇ ਵਿੱਚ ਚਲਾ ਗਿਆ। ਮੁੜ ਕੇ ਇਹਨੇ ਦਰਵੇਸ਼ੀ ਚੋਲੇ ਵਿੱਚ ਆਪਣੀ ਜ਼ਿੰਦਗੀ ਦੇ ਬਾਕੀ ਦਿਨ ਕੱਟੇ। ਜਈਆ ਖਾਂ ਨੇ, ਜ਼ਕਰੀਆ ਖਾਂ ਦਾ ਪੁੱਤ ਹੈ, ਇਹ ਤਾਂ ਇੱਕ ਬੰਨੇ ਲੱਗ ਗਿਆ। ਵਾਪਸ ਪਰਤਾਈਏ, ਲਖਪਤ ਰਾਏ ਵੀ ਉਹਨਾਂ ਦਿਨਾਂ ਦੇ ਵਿੱਚ ਇਸੇ ਜਗ੍ਹਾ ਤੇ ਕੈਦੀ ਕੀਤਾ ਗਿਆ, ਕਿਉਂਕਿ ਇਹਨੂੰ ਵੀ ਪਕੜ ਲਿਆ ਗਿਆ ਸੀ। ਇਹ ਵਜ਼ੀਰ ਹੈ ਲਖਪਤ ਰਾਏ, ਮੈਂ ਬਾਰ ਬੇਨਤੀ ਕਰਾਂ, ਲਖਪਤ ਰਾਏ ਨੂੰ ਜਦੋਂ ਪਕੜ ਲਿਆ ਗਿਆ, ਸ਼ਾਹ ਨਿਵਾਜ਼ ਨੇ ਇਹਨੂੰ ਸਜ਼ਾ ਦੇਣੀ ਚਾਹੀ, ਪਰ ਇਹਦੇ ਉੱਤੇ ਜੁਰਮਾਨਾ ਕੀਤਾ। ਇਹ 3 ਲੱਖ ਰੁਪਇਆ ਜੁਰਮਾਨਾ ਕੀਤਾ। ਇਹ ਜੁਰਮਾਨਾ ਭਰ ਨਾ ਸਕਿਆ। ਇੱਕ ਨਾਂ ਹੋਰ ਆਉਣ ਲੱਗਾ, ਉਹਨੂੰ ਵੀ ਧਿਆਨ ਨਾਲ ਰੱਖਿਓ। ਪਰ ਮੈਂ ਬੇਨਤੀ ਕਰਾਂ, ਇਹੋ ਜਿਹੇ ਨਾਵਾਂ ਨੂੰ ਨਮਸਕਾਰ ਕਰਦਾ ਇਤਿਹਾਸ। ਇਸ ਬੰਦੇ ਦਾ ਨਾਂ ਹੈ ਦੀਵਾਨ ਕੌੜਾ ਮੱਲ। ਜਿਵੇਂ ਯਈਆ ਖਾਨ ਦੇ ਕੋਲ ਲਖਪਤ ਰਾਏ ਹੈ, ਇਵੇਂ ਸ਼ਾਹ ਨਿਵਾਜ਼ ਦੇ ਕੋਲ ਇਹ ਕੌੜਾ ਮੱਲ ਹੈ। ਇਹ ਉਹਦਾ ਵਫ਼ਾਦਾਰ ਵਜ਼ੀਰ ਹੈ, ਸੌਖਾ ਕਰਦੇ ਹਾਂ। ਭਾਵੇਂ ਇਹਨਾਂ ਦੇ ਅਹੁਦੇ ਹੋਰ ਸਨ, ਪਰ ਮੈਂ ਸਮਝਣ ਲਈ ਸੌਖੇ ਕਰਦੇ ਹਾਂ। ਹੁਣ ਜਦੋਂ ਇਹ ਸ਼ਾਹ ਨਿਵਾਜ਼ ਆ ਗਿਆ ਤੇ ਇਹਨੇ ਆਪਣਾ ਵਜ਼ੀਰ ਦੀਵਾਨ ਕੌੜਾ ਮੱਲ ਲੈ ਜਾਂਦਾ। ਯਈਆ ਖਾਂ ਭੱਜ ਗਿਆ, ਉਹ ਇਕਾਂਤ ਵਿੱਚ ਜ਼ਿੰਦਗੀ ਗੁਜ਼ਾਰਨ ਲੱਗ ਪਿਆ। ਉਹਦਾ ਜਿਹੜਾ ਵਜ਼ੀਰ ਸੀ ਲਖਪਤ, ਉਹ ਫਸਿਆ ਹੋਇਆ ਹੁਣ ਇਹਨਾਂ ਦੇ ਕੋਲ, ਤੇ ਉਹਨੇ ਜੁਰਮਾਨਾ ਕੀਤਾ ਸ਼ਾਹ ਨਿਵਾਜ਼ ਨੇ 3 ਲੱਖ ਰੁਪਇਆ, ਤੇ ਇਹਦੇ ਕੋਲੋਂ ਭਰਿਆ ਨਾ ਗਿਆ ਲਖਪਤ ਦੇ ਕੋਲੋਂ। ਜਦੋਂ ਨਾ ਭਰਿਆ ਗਿਆ, ਆਖਿਰਕਾਰ ਉਹਨੇ ਜਿਹੜਾ ਦੀਵਾਨ ਕੌੜਾ ਮੱਲ ਹੈ ਉਹਨੇ ਇੱਕ ਵਚਨ ਕਿਹਾ, ਕਹਿਣ ਲੱਗਿਆ ਜੇ ਇਹਦੀ ਖਾਤਰ 3 ਲੱਖ ਮੈਂ ਭਰਦੇ ਹਾਂ, ਤੂੰ ਲਖਪਤ ਮੈਨੂੰ ਦੇ ਦੇਗਾ? ਸ਼ਾਹ ਨਿਵਾਜ਼ ਨੇ ਹਾਮੀ ਭਰੀ ਵੀ ਹਾਂ ਮੈਂ ਲਖਪਤ ਤੈਨੂੰ ਦੇ ਦਿਆਂਗਾ, ਤੇ ਨਾ ਵਾਅਦਾ ਰਿਹਾ। 3 ਲੱਖ ਰੁਪਇਆ ਕੌੜਾ ਮੱਲ, ਦੀਵਾਨ ਕੌੜਾ ਮੱਲ ਨੇ, ਸਿੱਖ ਜਗਤ ਇਹਨੂੰ ਮਿੱਠਾ ਮੱਲ ਕਹਿੰਦਾ, ਸਿੱਖ ਜਗਤ ਇਹਨੂੰ ਕੌੜਾ ਮੱਲ ਨਹੀਂ ਕਹਿੰਦਾ। ਇਤਿਹਾਸ ਵਿੱਚ ਨਾ ਜਦੋਂ ਸਿੱਖ ਨਾਂ ਲਿਆ ਕਰਦੇ ਸਨ ਨਾ, ਇਹਨੂੰ ਮਿੱਠਾ ਮੱਲ ਕਿਹਾ ਕਰਦੇ ਸਨ। ਇਹਨੇ 3 ਲੱਖ ਰੁਪਇਆ ਭਰ ਕੇ ਲਖਪਤ ਰਾਏ ਨੂੰ ਅਤਿਅੰਤ ਸਿੱਖੀ ਦਾ ਘਾਤਕ ਹੈ, ਇਹਨੇ ਕਰੀਬ 25,000 ਦੇ ਨੇੜੇ ਸਿੱਖ ਸ਼ਹੀਦ ਕੀਤਾ ਲਖਪਤ ਰਾਏ ਨੇ। ਮੈਂ ਤਾਂ ਕਰਕੇ ਬੇਨਤੀ ਕਰਨਾ, ਸਾਨੂੰ ਪਤਾ ਹੋਣਾ ਚਾਹੀਦਾ। ਦੀਵਾਨ ਕੌੜਾ ਮੱਲ ਨੇ 3 ਲੱਖ ਰੁਪਇਆ ਭਰ ਕੇ ਲਖਪਤ ਰਾਏ ਨੂੰ ਲੈ ਲਿਆ। ਫਿਰ ਸਿੱਖਾਂ ਦੇ ਕੋਲ ਇਹਨਾਂ ਨੇ ਆਵਾਜ਼ ਦਿੱਤੀ ਵੀ ਭਲਿਓ, ਤੁਹਾਡਾ ਦੋਸ਼ੀ ਲਖਪਤ ਰਾਏ ਮੇਰੇ ਕੋਲ ਹੈ, ਮੈਂ ਭਾਵੇਂ 3 ਲੱਖ ਰੁਪਇਆ ਭਰ ਕੇ ਨੂੰ ਆਪਣੇ ਹਵਾਲੇ ਕੀਤਾ, ਪਰ ਮੈਂ ਤੁਹਾਡੇ ਕੋਲੋਂ ਪੈਸੇ ਨਹੀਂ ਲਵਾਂਗਾ। ਸਿੱਖੀ ਦਾ ਖੂਨ ਪੀਂਦਾ ਰਿਹਾ, ਤੁਸੀਂ ਇਹਦੇ ਕੋਲੋਂ ਬਦਲੇ ਲਓ। ਤਾਂ ਉਹ ਦੀਵਾਨ ਕੌੜਾ ਮੱਲ ਹੈ ਨਾ ਜਿਹੜਾ, ਉਹਨੂੰ ਸਿੱਖ ਜਗਤ ਬਹੁਤ ਸਤਿਕਾਰ ਦਿੰਦਾ। ਇਹਨੇ ਵੈਸੇ ਵੀ ਜੱਸਾ ਸਿੰਘ ਆਲੂਵਾਲੀਏ ਦੀ, ਇਹਨੇ ਇੱਕ ਵਾਰੀ ਫੌਜ ਵਿੱਚ ਜੱਸਾ ਸਿੰਘ ਆਲੂਵਾਲੀਏ ਨੇ ਦੀਵਾਨ ਕੌੜਾ ਮੱਲ ਦੀ ਮਦਦ ਕੀਤੀ ਸੀ। ਸਿੱਖੀ ਨਾਲ ਇਹਦੇ ਜਿਹੜੇ ਸੰਬੰਧ ਸਨ ਉਹ ਮਿੱਠੇ ਸਨ, ਕੌੜੇ ਨਹੀਂ ਸਨ। ਹਾਲਾਂਕਿ ਇਹ ਵੀ ਦੀਵਾਨ ਹੈ। ਲਖਪਤ ਰਾਏ ਨੂੰ ਲੈ ਲਿਆ ਗਿਆ। ਹੁਣ ਗੁਰੂ ਕੇ ਸਿੱਖਾਂ ਨੇ ਫੈਸਲਾ ਕੀਤਾ ਵੀ ਇਸ ਪਾਪੀ ਨੇ ਜਿਤਨਾ ਕੁਛ ਸਿੱਖੀ ਦੇ ਉੱਤੇ ਕਹਿਰ ਕੀਤਾ, ਕਮ ਸੇ ਕਮ ਇਹਨੂੰ ਇਹਦਾ ਬਦਲਾ ਜ਼ਰੂਰ ਦੇਣਾ ਚਾਹੀਦਾ। ਆਉਣ ਵਾਲੇ ਸਮੇਂ ਵਿੱਚ ਇਹ ਗੱਲ ਪਤਾ ਹੋਵੇ ਭਈ ਇਹੋ ਜੇ ਪਾਪ ਕਮਾਉਣ ਵਾਲੇ ਬੰਦੇ ਦੀ ਜ਼ਿੰਦਗੀ ਦਾ ਹਾਲ ਕੀ ਹੁੰਦਾ। ਕੁਝ ਇੱਕ ਵਿਦਵਾਨਾਂ ਨੇ ਰਾਇ ਲਿਖੀ ਹੈ, ਇਹਨੂੰ ਥੱਲੇ ਟੋਆ ਪੁੱਟ ਕੇ, ਕੁਝ ਇੱਕ ਮੌਤਾਂ ਬੜੀਆਂ ਮਾੜੀਆਂ ਹੋਈਆਂ ਨੇ। ਜ਼ਕਰੀਆ ਖਾਨ ਦਾ ਜ਼ਿਕਰ ਦਾਸ ਤੁਹਾਡੇ ਨਾਲ ਪਹਿਲਾਂ ਕਰ ਚੁੱਕਾ ਹੋਇਆ। ਮਾਣ ਕਰੋ ਸਿੱਖਾਂ, ਤੇਰੇ ਸਿੱਖਾਂ ਦੇ ਕੋਲ ਕਿੱਡਾ ਮਾਣ ਮੱਤਾ ਇਤਿਹਾਸ ਹੈ। ਜਿਹੜਾ ਜ਼ਕਰੀਆ ਖਾਨ ਵਕਤ ਦਾ ਹਾਕਮ ਸੀ, 1726 ਤੋਂ 1745 ਤੱਕ ਲੋਕਾਂ ਦੀਆਂ ਸਲਾਮਾਂ ਲੈਂਦਾ ਰਿਹਾ। ਉਹ ਜ਼ਕਰੀਆ ਖਾਨ ਭਾਈ ਤਾਰੂ ਸਿੰਘ ਦੀ ਜੁੱਤੀ ਨਾਲ ਮਰਿਆ, ਤੇ ਅੱਜ ਫਿਰ ਇੱਕ ਵਕਤ ਆ ਰਿਹਾ ਲਖਪਤ ਰਾਏ ਨੂੰ ਸਿੱਖਾਂ ਨੇ ਬੰਦੀ ਬਣਾ ਕੇ ਇੱਕ ਥੱਲੇ। ਇਹ ਹੁਣ ਤੱਕ ਵੀ ਪਾਪੀ ਆਪਣੀ ਗੱਲ ਨੂੰ ਅਹਿਸਾਸ ਨਹੀਂ ਸੀ ਕਰਦਾ, ਇਹਨੇ ਹੁਣ ਤੱਕ ਵੀ ਸਿੱਖਾਂ ਕੋਲ ਮਾਫ਼ੀ ਨਹੀਂ ਸੀ ਮੰਗੀ। ਸਿੱਖਾਂ ਨੇ ਟੋਆ ਪੁੱਟ ਕੇ ਥੱਲੇ ਤੇ ਉੱਤੇ ਜਿਵੇਂ ਕਿਵੇਂ ਮਰਜ਼ੀ ਡੰਡਿਆਂ ਦੀ ਛੱਤ ਪਾ ਕੇ ਛੋਟੀ ਮੋਟੀ ਇਹਨੂੰ ਥੱਲੇ ਵਿੱਚ ਬਿਠਾਇਆ, ਤੇ ਉਹਦੇ ਉੱਤੇ ਜੰਗਲ ਪਾਣੀ ਜਾਇਆ ਕਰਦੇ ਸਨ। ਥੱਲੇ ਇਹ ਲਖਪਤ ਬੈਠਦਾ ਸੀ। ਜਦੋਂ ਫਿਰ ਇਹ ਪੁਕਾਰ ਕੀਤੀ ਵੀ ਸਿੱਖ ਬਖਸ਼ੰਦ ਹੁੰਦੇ ਹੈ ਤੇ ਮੇਰੇ ਕੋਲ ਗਲਤੀ ਹੋ ਗਈ, ਫਿਰ ਸਿੱਖਾਂ ਨੇ ਉੱਥੋਂ ਭਾਵੇਂ ਕੱਢ ਲਿਆ ਸੀ ਇਹਨੂੰ, ਕੁਝ ਦਿਨ ਹੀ ਉੱਥੇ ਰੱਖਿਆ, ਪਰ ਇਸ ਪਾਪੀ ਦੀ ਜ਼ਿੰਦਗੀ ਦਾ ਅੰਤ ਇਵੇਂ ਗੁਰੂ ਕੇ ਸਿੱਖਾਂ ਨੇ ਕੀਤਾ। ਇਹ ਲਖਪਤ ਰਾਏ ਬੜੀ ਬੁਰੀ ਮੌਤੇ ਮਰਿਆ ਸੀ। ਇਹ ਉਦੋਂ ਇੱਕ ਗੱਲ ਕਹਿੰਦਾ ਹੁੰਦਾ ਸੀ, ਇੱਕ ਮੈਂ ਛੋਟੀ ਜਿਹੀ ਗੱਲ ਭੁੱਲ ਗਿਆ ਵਿੱਚੋਂ, ਮੈਨੂੰ ਫਿਰ ਥੋੜਾ ਜਿਹਾ ਪਿੱਛੇ ਜਾਣਾ ਪੈਣਾ ਤਾਂ ਫਿਰ ਇਸ ਘਟਨਾ ਦੇ ਨਾਲ ਆਪਾਂ ਸੰਬੰਧ ਕਰ ਸਕਦੇ ਹਾਂ। ਜਿਹੜੇ ਨੇ 3,000 ਜਿਹੜੇ 1,000 ਸਿੱਖ ਇਹਨੇ ਪਹਿਲਾਂ ਪਕੜਿਆ ਸੀ, ਮੈਂ ਤੁਹਾਡੇ ਨਾਲ ਪਹਿਲਾਂ ਸਾਂਝ ਪਾਈ ਸੀ ਵੀ ਇਹਨੇ ਜਦੋਂ ਕੁਛ ਨਾ ਚੱਲਿਆ ਤੇ ਦੁਕਾਨਦਾਰ ਵਿਚਾਰੇ ਜਿਹੜੇ ਆਮ ਰੋਜ਼ੀ ਰੋਟੀ ਕਮਾਉਣ ਵਾਲੇ ਸਨ, ਲੋਕ ਸਿੱਖੀ ਨਾਲ ਮਾੜੇ ਮੋਟੇ ਸੰਬੰਧਿਤ ਸਨ, ਉਹਨਾਂ ਸਾਰਿਆਂ ਨੂੰ ਪਕੜ ਕੇ ਲੈ ਗਿਆ ਸੀ ਨਖਾਸ ਚੌਂਕ ਵਿੱਚ। ਜਿਹੜੇ ਨੇ ਉਹ ਹਜ਼ਾਰ ਬੰਦਾ ਸ਼ਹੀਦ ਕੀਤਾ ਸੀ ਨਾ, ਉਦੋਂ ਇਹਦਾ ਖੁਦ ਦਾ ਉਸਤਾਦ, ਇਹਦਾ ਖੁਦ ਦਾ ਰਾਜਨੀਤੀ ਸਿਖਾਉਣ ਵਾਲਾ ਬੰਦਾ, ਉਹਦਾ ਨਾਂ ਇਤਿਹਾਸ ਨੇ ਲਿਖਿਆ ਗੁਸਾਈ ਜਗਤ ਭਗਤ। ਇੱਕੋ ਹੀ ਬੰਦੇ ਦੇ ਨਾਂ ਨੇ, ਗੁਸਾਈ ਨਾਲ ਤਖਲਸ ਹੈ, ਜਗਤ ਭਗਤ ਉਹਦਾ ਨਾਂ ਹੈ। ਗੁਸਾਈ ਜਗਤ ਭਗਤ, ਦੀਵਾਨ ਕੌੜਾ ਮੱਲ ਤੇ ਕੁਝ ਇੱਕ ਹੋਰ ਬਹੁਤ ਸਿਆਣੇ ਦਾਨੇ ਦਾਨੇ ਲੋਕ ਇਹਦੇ ਕੋਲ ਗਏ ਸਨ। ਇਹਨੂੰ ਇੱਕ ਬਚਨ ਆਖਦੇ ਸਨ ਵੀ ਭਲਿਆ ਤੂੰ ਹਿੰਦੂ ਹੈ, ਲਖਪਤ ਰਾਏ ਹਿੰਦੂ ਹੈ, ਕਲਾ ਨਾ ਉੜਦਾ। ਮੈਂ ਬਾਰ ਬਾਰ ਬੇਨਤੀ ਕਰਾਂ, ਗੁਰਦਾਸਪੁਰ ਦੇ ਲਾਗੇ ਕਲਾ ਨਾ ਉੜਦਾ ਇਹ, ਤੇ ਇਹਨੂੰ ਇੱਕ ਬਚਨ ਆਖਿਆ ਸੀ, ਕਹਿਣ ਲੱਗੇ ਤੇਰੇ ਅੱਗੇ ਹੱਥ ਜੋੜਨੇ ਹੈ, 10 ਮਾਰਚ 1746 ਨੂੰ ਤੂੰ ਇਹਨਾਂ ਸਿੱਖਾਂ ਦੇ ਕਤਲ ਦੀ ਤਰੀਕ ਨਿਸ਼ਚਿਤ ਕੀਤੀ ਹੈ ਤੇ ਤੇਰੇ ਅੱਗੇ ਹੱਥ ਜੋੜਨੇ ਹੈ। ਭਈ ਹਿੰਦੂਆਂ ਦਾ ਸਭ ਤੋਂ ਪਵਿੱਤਰ ਤਿਉਹਾਰ ਮੰਨਿਆ ਜਾਂਦਾ, ਜੇ ਕਿਤੇ ਮੱਸਿਆ ਸੋਮਵਾਰ ਦੀ ਆ ਜਾਏ ਉਹਨੂੰ ਸਮਾਵਤੀ ਕਹਿੰਦੇ ਆ। ਆ ਪਿਛਲੇ ਦੇ ਦਿਨਾਂ ਚ ਹੁਣ ਇੱਕ ਸੋਮਵਾਰ ਦਾ ਲੱਗਦਾ ਰਿਹਾ ਕੁੰਭ ਦਾ ਮੇਲਾ, ਉਹਦੇ ਸੋਮਵਾਰ ਦੀ ਮੱਸਿਆ ਆ ਗਈ ਸੀ, ਬੜੇ ਸਾਲਾਂ ਬਾਅਦ ਆਉਂਦੀ ਹੈ। ਇਹ 1746 ਵਿਚ ਵੀ ਜਦੋਂ 10 ਮਾਰਚ ਨੂੰ ਉਹਨਾਂ ਨੂੰ ਸ਼ਹੀਦ ਕੀਤਾ ਜਾਣਾ, ਉਸ ਦਿਨ ਸੋਮਵਾਰ ਨੂੰ ਮੱਸਿਆ ਦਾ ਦਿਨ ਹੈ, ਉਸ ਗੱਲ ਕਰਕੇ ਸਾਰੇ ਲੋਕਾਂ ਨੇ ਇਕੱਠੇ ਹੋ ਕੇ ਇਹਨੂੰ ਗੱਲ ਕਹੀ ਸੀ ਭਈ ਤੂੰ ਕਿਰਪਾ ਕਰ ਅੱਜ ਦੇ ਦਿਨ ਸਿੱਖਾਂ ਨੂੰ ਸ਼ਹੀਦ ਨਾ ਕਰ। ਇਹ ਭਾਵੇਂ ਆਪਣੀ ਕੌਮ ਲਈ ਨੇ, ਲੇਕਿਨ ਇਹ ਕਿਰਦਾਰ ਪੱਖੋਂ ਬੜੇ ਉੱਚੇ ਨੇ, ਇਹ ਕਿਰਦਾਰ ਪੱਖੋਂ ਬੜੇ ਉੱਚੇ ਨੇ। ਇਹ ਕਿਸੇ ਦੀ ਧੀ ਭੈਣ ਦੀ ਇੱਜ਼ਤ ਨਹੀਂ ਰੋਲਦੇ, ਇਹ ਕੋਈ ਤੁਹਾਡੇ ਵਾਂਗੂ ਚੋਰੀਆਂ ਡਾਕੇ ਨਹੀਂ ਮਾਰਦੇ, ਇਹ ਤੁਹਾਡੇ ਵਾਂਗੂ ਦੁਨੀਆਂ ਲੁੱਟਦੇ ਨਹੀਂ ਹੈ। ਇਹ ਏਡੇ ਪਾਕ ਪਵਿੱਤਰ ਖੂਨ ਨੂੰ ਤੂੰ ਇਸ ਦਿਨ ਆਪਣੇ ਪਾਪ ਦੇ ਹੱਥਾਂ ਨਾਲ ਨਾ ਰੰਗੀ, ਇਹਨੂੰ ਇੱਕ ਦੋ ਦਿਨ ਅੱਗੇ ਪਿੱਛੇ ਕਰ ਲੈ। ਉਦੋਂ ਇਹਨੇ ਲਖਪਤ ਰਾਏ ਨੇ ਹੱਸ ਕੇ ਆਪਣੇ ਹੀ ਉਸਤਾਦ ਗੁਸਾਈ ਜਗਤ ਭਗਤ ਨੂੰ ਜਵਾਬ ਦਿੱਤਾ ਸੀ, ਕਹਿਣ ਲੱਗੇ ਉਸਤਾਦ ਜੀ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ, ਜੇ ਮੈਨੂੰ ਰੱਬ ਵੀ ਆ ਕੇ ਆਖੇ ਮੈਂ ਇਹਨਾਂ ਸਿੱਖਾਂ ਨੂੰ ਤਾਂ ਵੀ ਨਾ ਛੱਡਾਂ। ਹਕੂਮਤ ਦੇ ਨਸ਼ੇ ਵਿੱਚ ਇੱਕ ਵਿਦਵਾਨ ਦਾ ਬਚਨ ਹੈ ਬੜਾ ਪਿਆਰਾ, ਮੈਂ ਕਹਿ ਕੇ ਅੱਗੇ ਗੱਲ ਤੋਰਨਾ। ਉਹਨੇ ਬਚਨ ਲਿਖਿਆ ਬੜਾ ਪਿਆਰਾ, ਖੁਦਾ ਤੋਂ ਏਕ ਤਰਫ, ਬਹੁਤ ਧਿਆਨ ਨਾਲ ਸੁਣੇ ਜੇ, ਖੁਦਾ ਤੋਂ ਏਕ ਤਰਫ ਖੁਦ ਸੇ ਵੀ ਦੂਰ ਹੋਤਾ ਹੈ ਬਸ਼ਰ, ਖੁਦਾ ਤੋਂ ਏਕ ਤਰਫ ਖੁਦ ਸੇ ਵੀ ਦੂਰ ਹੋਤਾ ਹੈ ਬਸ਼ਰ, ਜਬ ਤਾਕਤ ਕੇ ਨਸ਼ੇ ਮੇਂ ਚੂਰ ਹੋਤਾ ਹੈ। ਜਦੋਂ ਕਿਤੇ ਬੰਦਾ ਤਾਕਤ ਦੇ ਨਸ਼ੇ ਵਿਚ ਹੋਵੇ ਨਾ ਪਾਪੀ, ਉਦੋਂ ਫਿਰ ਉਹ ਇਸ ਗੱਲ ਦੀ ਸੋਝ ਨਹੀਂ ਰੱਖਦਾ, ਉਦੋਂ ਨੂੰ ਇਸ ਗੱਲ ਦਾ ਗਿਆਨ ਨਹੀਂ ਹੁੰਦਾ, ਉਦੋਂ ਉਹ ਪਾਪੀ ਜਿਹੜਾ ਨਾ ਉਦੋਂ ਖੁਦ ਤੋਂ ਵੀ ਦੂਰ ਹੁੰਦਾ, ਖੁਦਾ ਤੋਂ ਵੀ ਦੂਰ ਹੁੰਦਾ, ਉਹਨੂੰ ਕਿਸੇ ਗੱਲ ਦੀ ਉਦੋਂ ਸੋਝੀ ਨਹੀਂ ਹੁੰਦੀ, ਉਦੋਂ ਪਤਾ ਨਹੀਂ ਹੁੰਦਾ। ਰੱਬੀ ਬਾਣੀ ਦੇ ਉਪਦੇਸ਼ ਤੁਹਾਡੇ ਨਾਲ ਸਾਂਝਾ ਕਰਕੇ ਗਾਂ ਗੱਲ ਤੋਰਾਂ, ਅਨਕਾਏ ਰਾਤੜਿਆ ਵਾਟ ਦੁਹੇਲੀ ਰਾਮ, ਪਾਪ ਕਮਾਮਦਿਆਂ ਤੇਰਾ ਕੋਈ ਨਾ ਬੇਲੀ ਰਾਮ, ਕੋਈ ਨਾ ਬੇਲੀ ਹੋਏ ਤੇਰਾ ਸਦਾ ਪੱਛੋ ਤਾਵੇਂ, ਗੁਣ ਗੋਪਾਲ ਨਾ ਜਪੋ ਰਸਨਾ ਫਿਰ ਕਦੋ ਸੇਦੇ ਆਵੇ, ਤਰਵਰ ਵਿਛੁਨੇ ਨਾ ਪਾਤ ਜੁੜਤੇ ਜਮ ਗੌਣ ਅਕੇਲੀ, ਬਿਨਵੰਤ ਨਾਨਕ ਬਿਨ ਨਾਮ ਹਰ ਕਹਿ ਸਦਾ ਫਿਰਤ ਦੁਹੇਲੀ। ਕਬੀਰ ਪਾਪ ਬੁਰਾ ਪਾਪੀ ਕੋ ਪਿਆਰਾ, ਪਾਪ ਬੁਰਾ ਪਰ ਪਾਪੀ ਨੂੰ ਬਹੁਤ ਪਿਆਰਾ ਲੱਗਦਾ। ਲਖਪਤ ਰਾਏ ਇਵੇਂ ਗੁਰੂ ਕੇ ਸਿੱਖਾਂ ਨੇ ਉਹਦੇ ਜੀਵਨ ਦਾ ਅੰਤ ਕੀਤਾ। ਉਹਨੂੰ ਉਸ ਦਿਨ ਜਿਸ ਦਿਨ ਉਹਨੂੰ ਗੱਲ ਕਹੀ ਸੀ ਨਾ, ਉਹਨੇ ਗੱਲ ਕਹੀ ਸੀ ਵੀ ਅੱਜ ਮੈਨੂੰ ਰੱਬ ਵੀ ਆ ਕੇ ਆਖੇ, ਸੋਮਵਾਰ ਦੀ ਮੱਸਿਆ ਹੋਈ ਤਾਂ ਵੀ ਕੋਈ ਗੱਲ ਨਹੀਂ, 10 ਮਾਰਚ 1746 ਨੂੰ ਉਹਨੇ ਉਸੇ ਦਿਨ ਹੀ ਸਿੱਖਾਂ ਦਾ 1000 ਸਿੱਖਾਂ ਦਾ ਕਤਲ ਕੀਤਾ ਸੀ, ਅੱਜ ਉਹਨੂੰ ਗੁਰੂ ਕੇ ਸਿੱਖਾਂ ਨੇ ਗੱਲ ਚੇਤੇ ਕਰਵਾਈ। ਕਹਿਣ ਲੱਗਿਆ ਸੱਜਣਾ ਕਦੇ ਤੂੰ ਰੱਬ ਦਾ ਇਨਸਾਫ ਵੀ ਆਪਣੀ ਮੁੱਠੀ ਚ ਲਈ ਫਿਰਦਾ ਸੀ, ਤੈਨੂੰ ਸਿੱਖਾਂ ਨੇ ਨਹੀਂ ਸੀ ਕਿਹਾ, ਤੈਨੂੰ ਤੇਰੇ ਹੀ ਬੰਦਿਆਂ ਨੇ ਕਿਹਾ ਸੀ, ਤੈਨੂੰ ਤੇਰੇ ਹੀ ਉਸਤਾਦ ਨੇ ਕਿਹਾ ਸੀ ਵੀ ਸੋਮਵਾਰ ਦੀ ਮੱਸਿਆ, ਅੱਜ ਦੇ ਦਿਨ ਪਾਪ ਨਾ ਕਰੀ, ਤੂੰ ਇਹਨਾਂ ਸਿੱਖਾਂ ਨੂੰ ਛੱਡ ਦੇ, ਕਤਲ ਹੀ ਕਰਨਾ ਕੱਲ ਨੂੰ ਕਰਨੀ, ਪਰ ਤੂੰ ਆਪਣੀ ਜਿੱਦ ਤੇ ਬਜਿੱਦ ਰਿਹਾ। ਤੂੰ ਇਹ ਗੱਲ ਕਹੀ ਸੀ ਮੈਨੂੰ ਰੱਬ ਵੀ ਆ ਕੇ ਆਖੇ ਮੈਂ ਨਹੀਂ ਮੰਨਦਾ, ਰੱਬ ਦੀ ਵੀ ਗੱਲ ਨਹੀਂ ਮੰਨਦਾ, ਅੱਜ ਚੇਤਾ ਕਰ, ਅੱਜ ਤੈਨੂੰ ਏਡੀ ਹਾਕਮੀ ਦੇ ਨਸ਼ੇ ਵਿਚ ਰੁਲੇ ਬੰਦੇ ਆ, ਅੱਜ ਤੈਨੂੰ ਚੇਤਾ ਕਰਵਾਉਣੇ ਆ, ਅੱਜ ਜੇ ਰੱਬ ਦੀ ਗੱਲ ਛੱਡ, ਅੱਜ ਦੇ ਹੁਣ ਸਾਨੂੰ ਕੋਈ ਤੇਰੇ ਵਰਗਾ ਕੋਈ ਬੰਦਾ ਆ ਕੇ ਕਵੇ ਨਾ, ਤੇ ਅੱਜ ਪੁੱਛ ਵੀ ਅੱਜ ਤੇਰੀ ਕੀ ਹਾਲਤ ਹੋਵੇਗੀ। ਕੁਝ ਦਿਨ ਇਵੇਂ ਪਾਪ ਦੀ ਦੁਨੀਆਂ ਵਿਚ ਪਾਪ ਕਮਾਉਣ ਵਾਲਾ, ਆਖਿਰਕਾਰ ਨਰਕ ਦੀ ਜ਼ਿੰਦਗੀ ਭੋਗਣ ਵਾਲਾ, ਇਹ ਲਖਪਤ ਰਾਏ ਮਾਰਿਆ ਗਿਆ। ਗੁਰੂ ਕੇ ਸਿੱਖ ਵਿਚਾਰੇ ਉਦੋਂ ਜਈਆ ਖਾਂ ਉਹ ਵੀ ਭੱਜ ਗਿਆ, ਲਖਪਤ ਰਾਏ ਵੀ ਭੱਜ ਗਿਆ, ਇਹਦਾ ਇਵੇਂ ਅੰਤ ਹੋ ਗਿਆ। ਤੇ ਸ਼ਾਹ ਨਿਵਾਜ਼ ਭਾਵੇਂ ਉਹ ਵੀ ਪਾਪੀ ਹੈ, ਪਰ ਇਹਨਾਂ ਦੇ ਵਿੱਚ ਵਿਚੋਲਾ ਜਿਹੜਾ ਦੀਵਾਨ ਕੌੜਾ ਮੱਲ ਹੈ ਉਹ ਥੋੜਾ ਜਿਹਾ ਸਿੱਖੀ ਵੱਲ ਚੁਕਾ ਰੱਖਦਾ, ਉਹ ਥੋੜਾ ਜਿਹਾ ਚੰਗੇ ਸੁਭਾਅ ਦਾ ਬੰਦਾ। ਉਹਨਾਂ ਦਿਨਾਂ ਵਿੱਚ ਸਿੱਖੀ ਨੇ ਕੁਝ ਇੱਕ ਥੋੜੇ ਜਿਹੇ ਦਿਨ ਸੁੱਖ ਦੇ ਕੱਟੇ। ਜੱਸਾ ਸਿੰਘ ਰਾਮਗੜੀਏ ਨੇ ਸਿੱਖ ਪੰਥ ਦੇ ਅੱਗੇ ਇੱਕ ਬੇਨਤੀ ਕੀਤੀ, ਆਪਾਂ ਇੱਕ ਮਤਾ ਕਰਕੇ ਗੁਰਮਤਾ ਕਰਕੇ ਸਾਰੇ ਇਕੱਠੇ ਹੋ ਕੇ ਤੇ ਇੱਕ ਕੋਈ ਨਾ ਕੋਈ ਕਿਲ੍ਹਾ ਇਹੋ ਜਿਹਾ ਬਣਾਈਏ, ਰੋਜ਼ ਦਿਹਾੜੇ ਕਾਨੂੰ ਬਣ ਦੇ ਸ਼ੰਭਾਂ ਵਿੱਚ ਸਿੱਖੀ ਨੂੰ ਨਾ ਸਾੜੀਏ, ਕੋਈ ਨਾ ਕੋਈ ਕਿਲ੍ਹਾ ਬਣਾਈਏ। ਹੁਣ ਰਾਮ ਰੌਣੀ ਇਹ ਬਣਨੀ ਹੈ, ਜਿੱਥੋਂ ਰਾਮਗੜੀਆ ਨਾਂ ਵੀ ਪੈਣਾ। ਇਹ ਵਿਚਾਰ ਦਾਸ ਕੱਲ ਰੋਜ਼ ਤੁਹਾਡੇ ਨਾਲ ਸਾਂਝੀ ਕਰੇਗਾ। 1746 ਦਾ ਇਹ ਵਾਕਾ 1 ਮਈ ਨੂੰ ਸਿੱਖ ਜਗਤ ਵਿੱਚ ਮਨਾਇਆ ਜਾਂਦਾ। ਇਤਨੇ ਦੁੱਖਾਂ ਭਰੀ ਉਸ ਦਾਸਤਾਂ ਦੇ ਵਿੱਚੋਂ ਆਪਾਂ ਆਪਣੇ ਜੀਵਨ ਅੰਦਰ ਸਿੱਖਿਆ ਲਈਏ, ਇੱਕ ਕੰਮ ਤੇ ਕਰੀਏ। ਅੱਜ ਤੇ ਸਾਨੂੰ ਰੋਟੀ ਵੀ ਮਨ ਪਾਉਂਦੀ ਮਿਲਦੀ ਏ, ਅੱਜ ਤੇ ਸਾਨੂੰ ਬਿਸਤਰਾ ਵੀ ਮਨ ਪਾਉਂਦਾ ਮਿਲਦਾ, ਅੱਜ ਤੇ ਸਾਡੇ ਘਰ ਵੀ ਮਨ ਪਾਉਂਦੇ ਨੇ। ਉਹ ਸਿੱਖਾ ਉੱਠ ਕੇ ਨਿਤਨੇਮ ਕਰਿਆ ਕਰ, ਸ਼ਾਮ ਦੀ ਰਹਿਰਾਸ ਕਰਿਆ ਕਰ, ਗੁਰੂ ਚਰਨਾਂ ਨਾਲ ਜੁੜਿਆ ਕਰ, ਸਿੱਖੀ ਉੱਤੇ ਮਾਣ ਕਰ। ਜਿਹੜਾ ਸਿੱਖੀ ਦਾ ਬੂਟਾ ਅਤਿਅੰਤ ਲਹੂ ਪਾ ਪਾ ਕੇ ਗੁਰੂ ਕੇ ਸਿੱਖਾਂ ਨੇ ਉਹਨੂੰ ਬਚਾਇਆ, ਉਹਨੂੰ ਸਿੰਜਿਆ, ਜਿਹਦੀ ਛਾਂ ਥੱਲੇ ਅੱਜ ਤੂੰ ਬੈਠਾ ਹੋਇਆ। ਗੁਰੂ ਚਰਨਾਂ ਵਿੱਚ ਬੇਨਤੀ ਕਰਿਓ, ਸਹਿਬਾਗਾਂ ਵਾਸਤੇ ਸੁਮਤ ਪ੍ਰਦਾਨ ਕਰਨ, ਆਪਾਂ ਇਹਨਾਂ ਮਾਣ ਮੱਤੇ ਇਤਿਹਾਸ ਦੇ ਪੰਨਿਆਂ ਨੂੰ ਵਿਚਾਰ ਸਕੀਏ। ਭੁੱਲਾ ਨਾ ਚਿਤਾਰਦੇ ਹੋਏ ਪਿਆਰ ਨਾਲ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀਓ, ਰੱਖੋ ਆਪਣੀ ਸ਼ਰਨ ਪ੍ਰਭ, ਮੋਹੀ ਕਿਰਪਾ ਧਾਰੇ, ਸੇਵਾ ਕਛੂ ਨਾ ਜਾਣਉ, ਨੀਚ ਮੂਰਖ ਹਾਰੇ, ਮਾਨ ਕਰੂੰ ਤੁਧੀ ਉਪਰੀ, ਮੇਰੇ ਪ੍ਰੀਤਮ ਪਿਆਰੀ, ਹਮ ਅਪਰਾਧੀ ਸਦ ਭੂਲਤੇ, ਤੁਮ ਬਖਸ਼ਣ ਹਾਰੇ, ਹਮ ਅਪਰਾਧੀ ਸਦ ਭੂਲਤੇ।

ਦੇ ਜੰਗਲ ਵਿੱਚ ਸਿੱਖਾਂ ਨੂੰ ਨਾ ਭੁੰਨੀਏ, ਇਵੇਂ ਔਖਾ ਹੈ। ਦੂਜੀ ਪ੍ਰਮੁੱਖ ਵਿਚਾਰ ਇਹ ਹੋਈ, ਜਿਹੜਾ ਉੱਠਦਾ ਉਹ ਹਰਿਮੰਦਰ ਸਾਹਿਬ ਦੇ ਉੱਤੇ ਹਮਲਾ ਕਰ ਦਿੰਦਾ, ਜਦੋਂ ਇਹਨਾਂ ਦਾ ਵਕਤ ਮਿਲਦਾ ਹਰਿਮੰਦਰ ਸਾਹਿਬ ਦੀ ਬੇਅਦਬੀ ਕਰ ਦਿੰਦੇ ਨੇ। 1740 ਵਿੱਚ ਜਿਹੜੀ ਮੱਸੇ ਰੰਗੜ ਨੇ ਬੇਅਦਬੀ ਕੀਤੀ ਸੀ, 11 ਅਗਸਤ 1740 ਨੂੰ ਉਹਦਾ ਸਿਰ ਵੱਢਿਆ ਗਿਆ ਸੀ, ਜਿਹੜੀ ਉਹਨੇ ਬੇਅਦਬੀ ਕੀਤੀ ਸੀ ਉਹ ਸਿੱਖਾਂ ਦੇ ਹਿਰਦਿਆਂ ਚ ਬਹੁਤ ਰੜਕਦੀ ਸੀ। ਇਤਿਹਾਸਕ ਵਿਚਾਰਾਂ ਕਰਕੇ ਉਹਨਾਂ ਇੱਕ ਫੈਸਲਾ ਕੀਤਾ ਵੀ ਕਿੰਨਾ ਚੰਗਾ ਹੋਵੇ ਜੇ ਅਸੀਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਉੱਤੇ ਇੱਕ ਛੋਟਾ ਜਿਹਾ ਕਿਲਾ ਬਣਾਈਏ। ਹਾਲਾਂਕਿ ਵਿਚਾਰਿਆਂ ਕੋਲ ਇੰਨੇ ਪੈਸੇ ਵੀ ਨਹੀਂ, ਪਰ ਫਿਰ ਵੀ ਇੱਕ ਵਿਚਾਰ ਬਣਾਈ ਵੀ ਇੱਥੇ ਇੱਕ ਕਿਲਾ ਬਣਾਈਏ, ਜਿਹੜਾ ਕਿਲਾ ਇਸ ਦੋ ਗੱਲਾਂ ਲਈ ਹੋਵੇ ਵੀ ਨੰਬਰ ਇੱਕ ਤਾਂ ਕੁਝ ਇੱਕ ਸਿੱਖ ਨੇ ਜਿਹੜੇ ਉਹ ਇਸ ਕਿਲੇ ਵਿੱਚ ਸਲਾਹ ਲਈ ਰਹਿਣ, ਤੇ ਜਦੋਂ ਵੀ ਕਦੇ ਅੰਮ੍ਰਿਤਸਰ ਸਾਹਿਬ ਦੇ ਵੱਲ ਕੋਈ ਮੈਲੀ ਅੱਖ ਚੁੱਕ ਕੇ ਦੇਖਦਾ ਤੇ ਉਦੋਂ ਹੀ ਉਹ ਸਿੱਖ ਜਿਹੜੇ ਨੇ ਹਰਿਮੰਦਰ ਸਾਹਿਬ ਦੀ ਬੇਅਦਬੀ ਦਾ ਬਦਲਾ ਲੈ ਸਕਣ ਜਾਂ ਉਹਨੂੰ ਬਚਾ ਸਕਣ। ਜਿਹੜਾ ਸਿੱਖੀ ਦੇ ਵਿੱਚੋਂ ਪਹਿਲਾ ਕਿਲਾ ਬਣ ਲੱਗੇ, ਹੁਣ ਮੈਂ ਬੇਨਤੀ ਕਰਾਂ, ਸਿੱਖਾਂ ਦੇ ਵਿੱਚੋਂ ਗੁਰੂ ਪਾਤਸ਼ਾਹ ਨੇ ਪਹਿਲਾਂ ਬਹੁਤ ਬਣਾਏ ਨੇ, ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਹੀ 5 ਨੇ, ਵਕਤ ਮਿਲਿਆ ਫਿਰ ਸਹੀ। ਹੁਣ ਸਿੱਖ ਪਹਿਲਾ ਕਿਲਾ ਬਣਾਉਣ ਲੱਗੇ ਨੇ 1747 ਦੇ ਵਿੱਚ। 30 ਮਾਰਚ ਨੂੰ ਸਰਬੱਤ ਖਾਲਸਾ ਦੇ ਵਿੱਚ ਫੈਸਲਾ ਕੀਤਾ ਗਿਆ ਵੀ ਇੱਥੇ ਇੱਕ ਆਪਾਂ ਛੋਟਾ ਜਿਹਾ ਕਿਲਾ ਬਣਾਈਏ, ਕਿਲਾ ਤਾਂ ਨਾ ਬਣਾ ਸਕੇ। ਉਹਦੇ ਮਗਰੋਂ ਗੁਰੂ ਕੇ ਸਿੱਖਾਂ ਨੇ ਹਰਿਮੰਦਰ ਸਾਹਿਬ ਤੋਂ ਅੰਮ੍ਰਿਤਸਰ ਸਾਹਿਬ ਦੇ ਪਵਿੱਤਰ ਸਥਾਨ ਤੋਂ ਕਰੀਬ 1 ਮੀਲ ਦੂਰ, ਕਰੀਬ 2 ਕਿਲੋਮੀਟਰ ਦੂਰੀ ਉੱਤੇ, ਮੈਂ ਫਿਰ ਹੱਥ ਜੋੜਨ ਲੱਗਿਆ ਤੁਹਾਡੇ ਅੱਗੇ, ਤਰਸ ਕਰਿਓ ਜੇ ਆਪਣੀ ਕੌਮ ਦੇ ਉੱਤੇ। ਇੱਥੇ ਬਾਬਾ ਦੀਪ ਸਿੰਘ ਸ਼ਹੀਦ ਦਾ ਸਥਾਨ ਹੈ, ਇੱਥੇ ਰਾਮਸਰ ਹੈ, ਰਾਮਸਰ ਉਹ ਪਵਿੱਤਰ ਸਥਾਨ ਹੈ ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲੀ ਵਾਰੀ ਸਰੂਪ ਲਿਖਿਆ ਗਿਆ। ਗੁਰੂ ਅਰਜਨ ਪਾਤਸ਼ਾਹ ਨੂੰ ਜਗ੍ਹਾ ਕਿੰਨੀ ਪਸੰਦ ਆਈ ਹੋਵੇਗੀ ਜਦੋਂ ਹਜ਼ੂਰ ਨੇ ਘੁੰਮ ਕੇ ਉੱਥੇ ਵਿਚਰ ਕੇ ਵੇਖਿਆ ਤੇ ਉੱਥੇ ਇਕਾਂਤ ਵਾਸ ਤੰਬੂ ਲਾਇਆ, ਉੱਥੇ ਰੱਬ ਦੀ ਬਾਣੀ ਆ ਗ੍ਰੰਥ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਹੜਾ ਪਹਿਲਾ ਸਰੂਪ ਹੈ ਨਾ ਭਾਈ ਗੁਰਦਾਸ ਜੀ ਨੇ ਲਿਖਿਆ, ਉਹ ਉਸ ਰਾਮਸਰ ਦੇ ਕੰਢੇ ਲਿਖਿਆ। ਤੇ ਇੱਥੇ ਲਾਗੇ, ਇਹਦੇ ਲਾਗੇ ਉਹ ਇੱਕ ਪਵਿੱਤਰ ਸਥਾਨ ਬਣਾਉਣ ਲੱਗੇ ਨੇ, ਕਿਲਾ ਬਣਾਉਣ ਲੱਗੇ ਨੇ। ਉਸ ਜੱਸਾ ਸਿੰਘ ਰਾਮ ਗੜੀਏ ਦੀ ਡਿਊਟੀ ਲੱਗੀ ਵੀ ਤੂੰ ਇਹ ਸਥਾਨ ਬਣਾਉਣਾ ਹੈ। ਉਦੋਂ ਗੁਰੂ ਕੇ ਸਿੱਖਾਂ ਨੇ ਮਿਹਨਤ ਕਰਕੇ ਉਹ ਜਿਵੇਂ ਕੱਚੇ ਪੱਕੇ ਵਿਚਾਰਿਆਂ ਦੇ ਪ੍ਰਬੰਧ ਹੋ ਸਕੇ ਇੱਕ ਰਾਮ ਰੌਣੀ ਬਣਾਈ, ਉਹਦਾ ਨਾਂ ਰਾਮ ਰੌਣੀ ਹੈ ਪਹਿਲਾ ਨਾਂ, ਥੋੜਾ ਜਿਹਾ ਖਿਆਲ ਕਰਿਓ। ਰਾਮ ਸ਼ਬਦ ਦਾ ਅਰਥ ਹੈ ਇਹ ਧੰਨ ਗੁਰੂ ਰਾਮਦਾਸ ਜੀ ਦੇ ਨਾਂ ਉੱਤੇ ਰਾਮ ਸ਼ਬਦ ਵਰਤਿਆ ਗਿਆ। ਰੌਣੀ ਸ਼ਬਦ ਦਾ ਅਰਥ ਹੁੰਦਾ ਚਾਰ ਦੀਵਾਰੀ, ਰੌਣੀ ਸ਼ਬਦ ਫਾਰਸੀ ਦਾ ਹੈ, ਇਹਦਾ ਅਰਥ ਹੈ ਚਾਰ ਦੀਵਾਰੀ। ਜਿਹੜਾ ਪਹਿਲਾ ਸਿੱਖਾਂ ਨੇ ਬਣਾਇਆ ਉਹ ਰਾਮ ਰੌਣੀ ਬਣਾਇਆ, ਉਹ ਚਾਰੇ ਪਾਸੇ ਇੱਕ ਕੱਚੀ ਜੀ ਕੰਧ ਬਣਾ ਕੇ ਉਹਦੇ ਵਿੱਚ 500 ਸਿੱਖਾਂ ਦੇ ਨਿਵਾਸ ਦਾ ਪ੍ਰਬੰਧ ਕੀਤਾ ਗਿਆ ਤੇ ਉਹਦੇ ਦੁਆਲੇ ਬੁਰਜੀਆਂ ਲਾਈਆਂ ਗਈਆਂ ਵੀ ਜਦੋਂ ਵੀ ਕਦੇ ਵਕਤ ਮਿਲੇ ਇੱਥੇ ਵਿੱਚ ਬੈਠ ਕੇ ਸਿੱਖ ਜ਼ਾਲਮਾਂ ਦਾ ਟਾਕਰਾ ਕਰ ਸਕਣ। ਉਸ ਰਾਮ ਰੌਣੀ ਨੂੰ ਬਦਲ ਕੇ ਰਾਮਗੜ੍ਹ ਕਿਲਾ ਬਣਾ ਦਿੱਤਾ ਗਿਆ। ਰਾਮਗੜ੍ਹ ਕਿਲੇ ਦੇ ਕਾਰਨ ਜੱਸਾ ਸਿੰਘ ਦੇ ਨਾਲ ਸ਼ਬਦ ਰਾਮਗੜ੍ਹੀਆ ਜੁੜ ਗਿਆ। ਰਾਮਗੜ੍ਹੀਆ ਕੋਈ ਕਾਸਟ ਨਹੀਂ ਹੈ, ਕੋਈ ਜ਼ਾਤ ਨਹੀਂ ਹੈ। ਕਦੇ ਵਕਤ ਮਿਲਿਆ ਮੈਂ ਕਿੰਨੀਆਂ ਕੁ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂ। ਇਹ ਜਿਹੜੀਆਂ ਕਾਸਟਾਂ ਵੀ ਨੇ ਨਾ, ਜਿਹੜੀਆਂ ਜ਼ਾਤਾਂ ਵੀ ਨੇ, ਇਹ ਅਸਲ ਵਿੱਚ ਪਿਛੋਕੜ ਇਹਨਾਂ ਦਾ ਕੋਈ ਹੋਰ ਹੈ ਤੇ ਬਣ ਕੁਝ ਹੋਰ ਗਈਆਂ। ਬਾਬੇ ਬੁੱਢੇ ਦਾ ਜਿਹੜਾ ਗੋਤ ਉਹ ਰੰਧਾਵਾ ਹੈ, ਅਸਲ ਵਿੱਚ ਇਹਨਾਂ ਦਾ ਇੱਕ ਪਿਛੋਕੜ ਵਿੱਚ 7ਵੀਂ ਪੀੜ੍ਹੀ ਪਿੱਛੇ ਇੱਕ ਬਜ਼ੁਰਗ ਹੋਇਆ, ਉਹ ਘੋਲਿਆ ਕਰਦਾ ਸੀ, ਉਹ ਬਹੁਤ ਜ਼ਿਆਦਾ ਬਲਵਾਨ ਸੀ ਤੇ ਉਹ ਜਦੋਂ ਉਹਨੇ ਰਣ ਵਿੱਚ ਜਾਣਾ ਤੇ ਲੋਕ ਕਹਿੰਦੇ ਸਨ ਰਣਧਾਵਾ, ਵੀ ਰਣ ਨੂੰ ਧਾ ਕੇ ਇਹ ਜਦੋਂ ਵੀ ਆਉਂਦਾ ਜਿੱਤ ਕੇ ਜਾਂਦਾ, ਉਦੋਂ ਰਣਧਾਵੇ ਤੋਂ ਬਦਲਿਆ ਹੋਇਆ ਸ਼ਬਦ ਰੰਧਾਵਾ ਬਣ ਗਿਆ। ਇਤਿਹਾਸਕ ਇਹੋ ਜਿਹੇ ਬਹੁਤ ਸ਼ਬਦ ਨੇ। ਆਲੂ ਪਿੰਡ ਦਾ ਨਾਂ ਹੈ, ਆਲੂ ਪਿੰਡ ਵਿੱਚ ਵਸਣ ਹੋਣ ਕਰਕੇ ਜੱਸਾ ਸਿੰਘ ਆਲੂ ਵਾਲੀਏ ਦਾ ਨਾਂ, ਆਲੂ ਵਾਲੀਆ ਮਤਲਬ ਆਲੂ ਪਿੰਡ ਵਾਲਾ, ਅਸਲ ਵਿੱਚ ਆਲੂ ਵਾਲੀ ਇੱਕ ਕਾਸਟ ਬਣ ਗਈ, ਇਹ ਕਾਸਟਾਂ ਨਹੀਂ ਸਨ। ਰੋ ਵਿਚਾਰ ਕਰੇ ਫਿਰ ਸਹੀ, ਉਸੇ ਗੱਲ ਵੱਲ ਕੇਂਦਰਿਤ ਰਹੀਏ। ਹੁਣ ਉੱਥੇ ਰਾਮਗੜ੍ਹ ਕਿਲਾ ਬਣਾਇਆ ਗਿਆ,
ਤੇ ਰਾਮਗੜ੍ਹ ਕਿਲੇ

0: ਦੇ ਵਿੱਚ ਗੁਰੂ ਕੇ ਸਿੱਖ 500 ਉੱਥੇ ਨਿਵਾਸ ਕਰਦੇ ਨੇ। ਉਹ ਜਿੰਨਾ ਕੁ ਵੀ ਬਣ ਸਕਿਆ ਉਹਨਾਂ ਨੇ ਬਣਾ ਲਿਆ। ਇਸ ਗੱਲਾਂ ਨੂੰ ਮੱਦੇਨਜ਼ਰ ਰੱਖ ਕੇ ਵੀ ਦਰਬਾਰ ਸਾਹਿਬ ਦੀ ਅੱਜ ਤੋਂ ਬਾਅਦ ਕੋਈ ਜ਼ਾਲਮ ਜਿਹੜਾ ਉਹ ਬੇਅਦਬੀ ਨਾ ਕਰ ਸਕੇ, ਅਸੀਂ ਇੱਥੇ ਪਹਿਰਾ ਦੇ ਸਕੀਏ। ਹੁਣ ਇਹ ਪੱਖ ਇੱਥੇ ਛੱਡ ਕੇ ਥੋੜਾ ਜਿਹਾ ਦੂਜਾ ਵਿਚਾਰਨਾ ਪੈਣਾ। ਇੱਕ ਮੈਂ ਬੇਨਤੀ ਇਹ ਵੀ ਨਾਲ ਦੀ ਨਾਲ ਕਰਦੀ ਹਾਂ, ਕਿਉਂਕਿ ਜਿਹੜੀ ਰਾਮਲੀਲਾ ਹੈ ਨਾ ਉਹਦੇ ਵਿੱਚ ਰਾਵਣ ਤੇ ਰਾਮ ਦੋਵੇਂ ਚਾਹੀਦੇ ਨੇ। ਇਕੱਲਿਆਂ ਰਾਮ ਨਾਲ ਵੀ ਰਾਮਲੀਲਾ ਨਹੀਂ ਜੇ ਬਣਦੀ, ਤਾਂ ਕਰਕੇ ਮੈਨੂੰ ਦੂਜੇ ਜਿਹੜੇ ਸਰਕਾਰੀ ਪੱਖ ਹੈ ਉਹ ਵੀ ਨਾਲ ਦੱਸਣਾ ਪੈਂਦਾ ਵੀ ਉਹ ਕੀ ਕਰ ਰਹੇ ਸਨ, ਨਹੀਂ ਉਸ ਤੋਂ ਬਿਨਾਂ ਸਿੱਖਾਂ ਦੀ ਜਿਹੜੀ ਕੁਰਬਾਨੀ ਹੈ ਉਹਦਾ ਪਤਾ ਨਹੀਂ ਲੱਗ ਸਕੇਗਾ। ਦਿਨ ਰਾਤ ਦੀ ਅਹਿਮੀਅਤ ਨੂੰ ਵਧਾਉਂਦਾ ਹੈ, ਰਾਤ ਦਿਨ ਦੀ ਅਹਿਮੀਅਤ ਨੂੰ ਵਧਾਉਂਦੀ ਹੈ, ਦੋਵੇਂ ਇੱਕ ਦੂਜੇ ਦੇ ਨਾਲ ਨੇ। ਸੱਚ ਝੂਠ ਨੂੰ ਚਮਕਾਉਂਦਾ ਹੈ, ਝੂਠ ਸੱਚ ਨੂੰ ਚਮਕਾਉਂਦਾ ਹੈ, ਦੋਵੇਂ ਇੱਕ ਦੂਜੇ ਦੇ ਨਾਲ ਨੇ, ਦੋਵੇਂ ਪਹਿਲੂ ਹੁੰਦੇ ਨੇ ਹਰੇਕ ਸਿੱਕੇ ਦੇ। ਮੈਂ ਉਸੇ ਗੱਲ ਵੱਲ ਚੱਲਾਂ, ਬਹੁਤ ਧਿਆਨ ਦੇ ਕੇ ਸਮਝੋ ਜੇ ਮੈਂ ਬੇਨਤੀ ਕਰਾਂ, ਮੇਰੀ ਮਜਬੂਰੀ ਹੈ ਕਿਉਂਕਿ ਇਤਿਹਾਸਕ ਪੱਖ ਹੈ। ਹੁਣ ਇਧਰਲੇ ਪਾਸੇ ਤੇ ਮੈਂ ਕਈ ਵਾਰੀ ਅਰਜ਼ ਕਰ ਚੁੱਕਾ ਵਾਂ ਵੀ ਜਈਆ ਖਾਂ ਭੱਜ ਗਿਆ, ਸ਼ਾਹ ਨਿਵਾਜ਼ ਹਾਕਮ ਬਣਿਆ ਬੈਠਾ। ਜਦੋਂ ਸ਼ਾਹ ਨਿਵਾਜ਼ ਨੇ ਇਹ ਗੱਲ ਪਤਾ ਲੱਗੀ, ਜਦੋਂ ਸ਼ਾਹ ਨਿਵਾਜ਼ ਨੂੰ ਇਸ ਗੱਲ ਦਾ ਪਤਾ ਲੱਗਿਆ ਭਈ ਜਈਆ ਖਾਂ ਜੇਲ੍ਹ ਵਿੱਚੋਂ ਭੱਜ ਗਿਆ, ਤਾਂ ਉਹਨੂੰ ਇੱਕ ਡਰ ਪੈ ਗਿਆ। ਹੁਣ ਦੋ ਤਿੰਨ ਨਾਂ ਆਉਣੇ ਨੇ, ਉਹ ਬਹੁਤ ਧਿਆਨ ਨਾਲ ਸੁਣਿਆ ਜੇ। ਹੁਣ ਉਹ ਸ਼ਾਹ ਨਿਵਾਜ਼ ਡਰ ਗਿਆ, ਇਸ ਗੱਲੋਂ ਡਰਿਆ ਵੀ ਜਿਹੜਾ ਜਈਆ ਖਾਂ ਹੈ ਇਹ ਕਿਤੇ ਦਿੱਲੀ ਦੇ ਹਾਕਮਾਂ ਨਾਲ ਗੰਢ ਜੋੜ ਨਾ ਕਰ ਲਵੇ। ਕਿਉਂ, ਮੈਂ ਬੇਨਤੀ ਕਰਾਂ ਵੀ ਜਿੱਥੋਂ ਨਾ ਸਮਝ ਲੱਗੇ ਤੁਸੀਂ ਪੁੱਛ ਲਿਓ, ਮੈਨੂੰ ਕੋਈ ਇਤਰਾਜ਼ ਨਹੀਂ। ਹੁਣ ਦਿੱਲੀ ਦੇ ਵਿੱਚ ਦੋ ਹਾਕਮ ਨੇ, ਇੱਕ ਮੁਹੰਮਦ ਸ਼ਾਹ ਰੰਗੀਲਾ, ਇਹ ਤੇ ਹਾਕਮ ਹੈ, ਇਹ ਤੇ ਰਾਜਾ ਉਸ ਵਕਤ ਦਾ, ਪਰ ਇਹ ਅਯਾਸ਼ ਹੈ। ਇਹਦੇ ਥੱਲੇ ਕੰਮ ਕਰਨ ਵਾਲਾ ਉੱਚੀ ਪਦਵੀ ਤੇ ਹੈ ਕਮਰੂਦੀਨ। ਕਮਰੂਦੀਨ ਦਾ ਜਵਾਈ ਹੈ ਜਈਆ ਖਾਂ। ਮੈਂ ਇੱਕ ਵਾਰੀ ਫਿਰ ਦੁਹਰਾਉਣਾ, ਮੁਹੰਮਦ ਸ਼ਾਹ ਰੰਗੀਲਾ ਵਕਤ ਦਾ ਹਾਕਮ ਹੈ, ਉਹਦੇ ਥੱਲੇ ਕੰਮ ਕਰਨ ਵਾਲਾ ਭਾਵ ਦੂਜੇ ਨੰਬਰ ਤੇ ਉਹਦੇ ਰਾਜ ਭਾਗ ਨੂੰ ਸਾਂਭਣ ਵਾਲਾ ਕਮਰੂਦੀਨ ਹੈ। ਕਮਰੂਦੀਨ ਦਾ ਜਵਾਈ ਹੈ ਜਈਆ ਖਾਂ, ਇਹ ਉਹੀਓ ਜਈਆ ਖਾਂ ਜਿਹੜਾ ਸ਼ਾਹ ਨਿਵਾਜ਼ ਦੀ ਜੇਲ੍ਹ ਵਿੱਚੋਂ ਭੱਜ ਕੇ ਗਿਆ, ਇਹ ਉਹੀਓ ਜਈਆ ਖਾਂ ਹੈ ਜਿਹੜਾ ਜ਼ਕਰੀਆ ਖਾਂ ਤੋਂ ਬਾਅਦ ਵਿੱਚ ਹਾਕਮ ਬਣਿਆ ਸੀ। ਇਹਨੇ ਕਰੀਬ 30,000 ਸਿੱਖ ਕਤਲ ਕਰਵਾਏ ਸਨ, ਇਹਦਾ ਵੱਡਾ ਪਾਪੀ ਹੈ। ਇਸ ਲਈ ਸੁਭਾਵਿਕ ਬਾਤ ਹੈ ਵੀ ਜਦੋਂ ਉਹ ਇਵੇਂ ਜਈਆ ਖਾਂ ਭੱਜ ਕੇ ਗਿਆ, ਸ਼ਾਹ ਨਿਵਾਜ਼ ਨੂੰ ਫਿਕਰ ਪੈ ਗਿਆ ਵੀ ਇਹ ਕਿਤੇ ਦਿੱਲੀ ਦੇ ਹਾਕਮਾਂ ਨਾਲ ਗੰਢ ਜੋੜ ਕਰਕੇ ਉੱਥੋਂ ਦੀ ਸਾਰੀ ਫੌਜ ਲੈ ਕੇ, ਕਿਉਂਕਿ ਉਹਨਾਂ ਦਾ ਜਵਾਈ ਹੈ ਤੇ ਕਮਰੂਦੀਨ ਮੁਹੰਮਦ ਸ਼ਾਹ ਰੰਗੀਲੇ ਨਾਲ ਗੱਲ ਕਰੇਗਾ, ਮੁਹੰਮਦ ਸ਼ਾਹ ਰੰਗੀਲਾ ਸਲਾਹ ਕਰਕੇ ਕਿਤੇ ਫੌਜ ਲੈ ਕੇ ਸਾਰੇ ਮੇਰੇ ਵਿਰੁੱਧ ਨਾਲ ਲੜ ਕੇ ਆ ਜਾਣ। ਇਸ ਲਈ ਇਹਨੇ ਇਸ ਹਾਲਾਤਾਂ ਤੇ ਕਾਬੂ ਪਾਉਣ ਵਾਸਤੇ ਇੱਕ ਨਵੀਂ ਚਾਲ ਚੱਲੀ। ਉਹ ਚਾਲ ਕੀ ਚੱਲੀ, ਇਹਨੇ ਅਹਿਮਦ ਸ਼ਾਹ ਅਬਦਾਲੀ ਨੂੰ ਸੁਨੇਹਾ ਭੇਜਿਆ ਅਫਗਾਨਿਸਤਾਨ ਦੇ ਵਿੱਚ। ਇਹਨੇ ਅਹਿਮਦ ਸ਼ਾਹ ਅਬਦਾਲੀ ਨੂੰ, ਅਬਦਾਲੀ ਤੇ ਦੁਰਾਨੀ ਇੱਕੋ ਹੀ ਬੰਦੇ ਦੇ ਨਾਂ ਨੇ, ਦੁਰਾਨੀ ਇਹਦਾ ਗੋਤ ਹੈ, ਅਬਦਾਲ ਤੋਂ ਇਹ ਆਉਂਦਾ ਸੀ ਤਾਂ ਕਰਕੇ ਇਹਦਾ ਨਾਂ ਅਬਦਾਲੀ ਹੈ। ਸ਼ਾਹ ਨਿਵਾਜ਼ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਸੁਨੇਹਾ ਭੇਜਿਆ ਭਈ ਤੂੰ ਇੱਥੇ ਧਰਤੀ ਦੇ ਉੱਤੇ ਆ ਕੇ, ਹਿੰਦੁਸਤਾਨ ਦੀ ਧਰਤੀ ਉੱਤੇ ਆ ਕੇ ਹਮਲਾ ਕਰ, ਤੇਰੇ ਕੋਲ ਬਹੁਤ ਸੋਹਣਾ ਸਮਾਂ ਹੈ। ਹੁਣ ਇੱਕ ਪਲ ਮੈਂ ਰੁਕਣ ਲੱਗਾ, ਫਿਰ ਇੱਥੋਂ ਹਮਲੇ ਤੋਂ ਗੱਲ ਸ਼ੁਰੂ ਕਰਨੀ ਹੈ। ਅਹਿਮਦ ਸ਼ਾਹ ਅਬਦਾਲੀ ਜਿਹੜਾ ਉਹ ਇੱਕ ਗੁਲਾਮ ਦੇ ਰੂਪ ਵਿੱਚ ਨਾਦਰ ਸ਼ਾਹ ਅਬਦਾਲੀ ਕੋਲ ਆਇਆ ਸੀ। ਨਾਦਰ ਸ਼ਾਹ ਅਬਦਾਲੀ ਇੱਕੋ ਵਾਰੀ ਹਿੰਦੁਸਤਾਨ ਤੇ ਹਮਲਾਵਰ ਬਣ ਕੇ ਆਇਆ 1739 ਵਿੱਚ। ਉਹਨੂੰ ਸਿੱਖਾਂ ਨੇ ਲੁੱਟਿਆ ਸੀ, ਉਹ ਵਾਪਸ ਚਲਾ ਗਿਆ। 1739 ਤੋਂ ਬਾਅਦ ਉਹ ਦੁਬਾਰੇ ਨਹੀਂ ਆਇਆ। 1747 ਵਿੱਚ ਉਹਦਾ ਕਤਲ ਹੋ ਗਿਆ ਰਾਤ ਨੂੰ। ਕਤਲ ਹੋਣ ਤੋਂ ਬਾਅਦ ਵਿੱਚ ਉਹ ਜਿਹੜਾ ਤਖ਼ਤ ਤੇ ਬੈਠਾ, ਨਾਦਰ ਸ਼ਾਹ ਅਬਦਾਲੀ ਤੋਂ ਬਾਅਦ ਵੀ ਜਿਹੜਾ ਤਖ਼ਤ ਤੇ ਬੈਠਾ ਉਹ ਇਹ ਅਹਿਮਦ ਸ਼ਾਹ ਅਬਦਾਲੀ ਤਖ਼ਤ ਤੇ ਬੈਠ ਗਿਆ। 1747 ਵਿੱਚ ਤਖ਼ਤ ਤੇ ਬੈਠਿਆ। ਹੁਣ ਇਹਨੂੰ ਸੁਨੇਹਾ ਮਿਲ ਗਿਆ ਵੀ ਤੂੰ ਇੱਥੇ ਹਿੰਦੁਸਤਾਨ ਦੀ ਧਰਤੀ ਉੱਤੇ ਆ ਕੇ ਹਮਲਾ ਕਰ। ਇਹ ਦਸੰਬਰ ਦੇ ਮਹੀਨੇ 1747 ਵਿਚ, ਕਿਉਂਕਿ ਇਹ ਵੀ ਆਪਣੀਆਂ ਫੌਜਾਂ ਨੂੰ ਖੁਸ਼ ਕਰਨਾ ਚਾਹੁੰਦਾ ਸੀ ਵੀ ਮੈਂ ਇਹਨਾਂ ਨੂੰ ਇਨਾਮ ਦਿਆਂ, ਪਰ ਉਹਦੇ ਕੋਲ ਖਜ਼ਾਨਾ ਕੋਈ ਨਹੀਂ ਸੀ, ਮੈਂ ਫੌਜਾਂ ਨੂੰ ਆਹਰੇ ਲਾਵਾਂ ਤੇ ਉਹਦੇ ਕੋਲ ਪ੍ਰਬੰਧ ਕੋਈ ਨਹੀਂ ਸੀ, ਉਹਨੂੰ ਵੀ ਇਹ ਪਹਾੜ ਵਿਚ ਸੀ ਤੇ ਉਹ ਆ ਕੇ ਹਮਲਾ ਕਰਦਾ। ਦਸੰਬਰ ਦੇ ਮਹੀਨੇ 1747 ਤੋਂ ਚੱਲਦਾ, ਇਹ ਚੱਲਦਿਆਂ ਹੋਇਆ ਆਖਿਰਕਾਰ 10 ਜਨਵਰੀ 1748 ਨੂੰ ਇਹ ਲਾਹੌਰ ਆ ਗਿਆ। ਲਾਹੌਰ ਆ ਕੇ ਇਹਨੇ ਲੁੱਟੀ ਲਾਹੌਰ। ਇੱਥੇ ਹੁਣ ਲਾਹੌਰ ਦੇ ਦੋਵੇਂ ਹਾਕਮ ਬਦਲਨੇ ਨੇ, ਸ਼ਾਇਦ ਹੁਣ ਤੱਕ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਹੁਣ ਤੱਕ ਜਿਹੜੇ ਇੱਥੇ ਹਾਕਮ ਨੇ ਨਾ ਉਹ ਸ਼ਾਹ ਨਿਵਾਜ਼ ਅਤੇ ਦੀਵਾਨ ਕੌੜਾ ਮੱਲ, ਉਹ ਦੋਵੇਂ ਨੇ, ਪਰ ਹੁਣ ਬਦਲਨੇ ਨੇ। ਮੈਂ ਹਜੇ ਤੁਹਾਡੇ ਨਾਲ ਸਾਂਝ ਨਹੀਂ ਪਾਉਣੀ ਉਹਨਾਂ ਨਾਵਾਂ ਦੀ, ਕਿੱਥੇ ਖਿਲਾਰਾ ਨਾ ਪੈ ਜਾਏ। ਹੁਣ ਇੱਥੇ ਸ਼ਾਹ ਨਿਵਾਜ਼ ਹੈ ਜਿਹੜਾ, ਉਹ ਪਹਿਲਾਂ ਤਾਂ ਇਹਨੂੰ ਆਪੇ ਸੱਦਾ ਦਿੰਦਾ, ਫਿਰ ਉਹ ਦਿੱਲੀ ਹਾਕਮਾਂ ਤੋਂ ਡਰ ਗਿਆ ਵੀ ਕਿਤੇ ਮੇਰੇ ਨਾਲ ਬੁਰੀ ਨਾ ਕਰਨ, ਇਸ ਲਈ ਉਹ ਜਾ ਕੇ ਅੱਗੇ ਅਬਦਾਲੀ ਦੀਆਂ ਫੌਜਾਂ ਨੂੰ ਮਿਲਦਾ, ਤੇ ਜਦੋਂ ਅੱਗੇ ਅਬਦਾਲੀ ਦੀਆਂ ਫੌਜਾਂ ਨੂੰ ਮਿਲਦਾ ਉਹ ਲੜਾਈ ਹੁੰਦੀ ਹੈ, ਉਹਦੇ ਵਿੱਚ ਸ਼ਾਹ ਨਿਵਾਜ਼ ਹੈ ਜਿਹੜਾ ਭੱਜ ਕੇ ਉਹ ਵੀ ਦਿੱਲੀ ਚਲਾ ਗਿਆ, ਲਾਹੌਰ ਖਾਲੀ ਹੋ ਗਈ। ਜਦੋਂ ਲਾਹੌਰ ਖਾਲੀ ਹੋਈ, ਇਹਨੇ ਆ ਕੇ ਅਹਿਮਦ ਸ਼ਾਹ ਅਬਦਾਲੀ ਨੇ ਪਹਿਲਾਂ ਜਿਹੜਾ ਆ ਕੇ ਟਿਕਾਣਾ ਕੀਤਾ ਉਹ ਲਾਹੌਰ ਕੀਤਾ। ਲਾਹੌਰ ਪਾਕਿਸਤਾਨ ਵਿੱਚ ਹੈ ਅੱਜ ਕੱਲ, ਉਸ ਵੇਲੇ ਨਹੀਂ ਸੀ। ਜਦੋਂ ਆ ਕੇ ਇਹਨੇ ਇੱਥੇ ਲਾਹੌਰ ਵਿੱਚ ਟਿਕਾਣਾ ਕੀਤਾ, ਇਹ ਉੱਥੇ 5 ਹਫ਼ਤੇ ਰਿਹਾ। 10 ਜਨਵਰੀ ਨੂੰ ਆਇਆ ਹੋਇਆ 1748 ਨੂੰ, 18 ਫਰਵਰੀ 1748 ਤੱਕ ਇਹ ਉੱਥੇ ਹੀ ਰਿਹਾ ਲਾਹੌਰ ਵਿੱਚ। ਇਹਨੇ ਰੱਜ ਕੇ ਲਾਹੌਰ ਲੁੱਟੀ ਔਰ ਇਹਨੇ ਉੱਥੇ 30 ਲੱਖ ਰੁਪਇਆ ਉਸ ਵੇਲੇ ਇਹਨੇ ਪੈਦਾ ਕੀਤਾ ਲਾਹੌਰ ਦੀ ਧਰਤੀ ਵਿੱਚੋਂ। ਸ਼ਾਹਨਵਾਜ ਭੱਜ ਚੁੱਕਿਆ ਹੋਇਆ ਸੀ, ਹੋਰ ਕੋਈ ਸਾਧਨ ਨਹੀਂ ਸੀ। ਆਖਰ ਇਹ ਲਾਹੌਰ ਤੋਂ ਤੁਰਦਾ, ਇਹ 18 ਫਰਵਰੀ ਨੂੰ ਉੱਥੋਂ ਤੁਰਦਾ 1748 ਵਿੱਚ 5 ਹਫ਼ਤੇ ਰਹਿ ਕੇ, ਤੇ ਜਦੋਂ ਉੱਥੋਂ ਤੁਰਦਾ ਹੁਣ ਸਿੱਖਾਂ ਦਾ ਵਾਸਤਾ ਪੈਣ ਲੱਗਾ। ਮੈਂ ਹੈਰਾਨ ਹੈ ਜਿਨ੍ਹਾਂ ਕੋਲ ਨਾ ਖਾਣ ਲਈ ਭੋਜਨ ਹੈ ਨਾ ਰਹਿਣ ਲਈ ਕੋਈ ਘਰ ਹੈ, ਹਥਿਆਰ ਵੀ ਲੁੱਟ ਲੱਟ ਕੇ ਵਿਚਾਰੇ ਪੈਦਾ ਕਰਦੇ ਨੇ, ਇਹਨਾਂ ਕੋਲ ਹਥਿਆਰਾਂ ਕੋਲ ਫੈਕਟਰੀਆਂ ਦੇ ਵਿੱਚੋਂ ਜਾ ਕੇ ਹਥਿਆਰ ਲੈਣ ਦਾ ਵੀ ਵਕਤ ਨਹੀਂ, ਨਾ ਕੋਈ ਪੈਸਾ ਕੋਲ, ਫਿਰ ਵੀ ਰੱਬ ਜਾਣੇ ਕਿਹੜੀ ਗੱਲੋਂ ਚੜ੍ਹਦੀ ਕਲਾ ਚ ਰਹਿੰਦੇ ਸਨ। ਗੁਰੂ ਕੀ ਬਾਣੀ ਪੜ੍ਹਨੀ, ਡਿਨੋਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਹਰ ਵਕਤ ਤੂੰ ਮੇਰੋ ਮੇਰ ਪਰਬਤ ਸਵਾਮੀ, ਓਟ ਗਈ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ, ਅਬ ਤਬ ਜਬ ਕਬ ਤੂੰ ਹੀ ਹਮ ਤੋ ਪ੍ਰਸਾਦ ਸੁਖੀ ਸਦਗੀ। ਤੇਰੇ ਭਰੋਸੇ ਰੱਬ ਦੇ ਚਰਨਾਂ ਵਿੱਚ ਜੁੜੇ ਰਹਿਣਾ। ਹੁਣ ਦੇਖੋ ਅਹਿਮਦ ਸ਼ਾਹ ਅਬਦਾਲੀ ਜਿਹੜਾ ਲੁੱਟ ਲੁੱਟ ਕੇ ਸਾਰਿਆਂ ਨੂੰ ਸਿੱਧੇ ਕਰਦਾ ਆਉਂਦਾ, ਸ਼ਾਹ ਨਿਵਾਜ਼ ਵਰਗੇ ਭੱਜ ਗਏ। ਉਹ ਜਦੋਂ 18 ਫਰਵਰੀ ਨੂੰ ਲਾਹੌਰ ਤੋਂ ਚੱਲਿਆ ਤੇ ਆਖਿਰਕਾਰ ਇਹ 21-22 ਤਰੀਕ ਨੂੰ ਇਹਨੇ ਵਿੱਚੋਂ ਆ ਕੇ 21-22 ਤਰੀਕ ਨੂੰ ਵਿੱਚੋਂ ਸਰਹੰਦ ਨੂੰ ਵੀ ਆਉਂਦਾ ਆਇਆ। 21-22 ਤਰੀਕ ਨੂੰ ਇਹ ਕਰੀਬ ਨੂਰਦੀਨ ਦੀ ਸਰਾਂ, ਹੁਣ ਨੂਰਦੀਨ ਦੀ ਸਰਾਂ ਤਾਂ ਆਪਾਂ ਕਈ ਵਾਰੀ ਸੁਣ ਲਿਆ ਹੈ ਨਾ, ਤੇ ਹੁਣ ਮੈਂ ਬੇਨਤੀ ਕਰਾਂ ਵੀ ਜਦੋਂ ਵਕਤ ਮਿਲਿਆ ਤੇ ਤਰਨ ਤਾਰਨ ਸਾਹਿਬ ਦੇ ਬਿਲਕੁਲ ਲਾਗੇ ਹੈ, ਹੁਣ ਜਾ ਕੇ ਆਇਓ, ਬੱਚਿਆਂ ਨੂੰ ਦਿਖਾ ਕੇ ਲੈ ਕੇ ਆਇਓ। ਜਦੋਂ ਤੁਸੀਂ ਇੰਡੀਆ ਜਾਂਦੇ ਹੋ ਉੱਥੇ ਜ਼ਰੂਰ ਦਿਖਾ ਕੇ ਲੈ ਕੇ ਆਇਓ ਵੀ ਇੱਥੇ ਬੋਝਾ ਸਿੰਘ ਗਰਜਾ ਸਿੰਘ ਸ਼ਹੀਦ ਹੋਏ ਸੀ, ਇਹੋ ਨੂਰਦੀਨ ਦੀ ਸਰਾਂ ਹੈ। ਉੱਥੇ ਨੂਰਦੀਨ ਦੀ ਸਰਾਂ ਦੇ ਕੋਲ, ਹਾਲਾਂਕਿ ਅਹਿਮਦ ਸ਼ਾਹ ਅਬਦਾਲੀ ਆਇਆ ਹੀ ਹੈ ਹਜੇ, ਇਹਨੂੰ ਉੱਥੇ ਗੁਰੂ ਕੇ ਸਿੱਖਾਂ ਨੇ ਰੱਜ ਕੇ ਲੁੱਟਿਆ। ਜਿਹੜਾ ਇਹ ਲਾਹੌਰ ਤੋਂ ਲੁੱਟ ਕੇ ਲੈ ਕੇ ਆਇਆ ਸੀ ਨਾ 30 ਲੱਖ ਰੁਪਇਆ, ਉਹਦੇ ਵਿੱਚੋਂ ਬਹੁਤਾ ਲੁੱਟਿਆ ਤੇ ਕੁਝ ਇੱਕ ਘੋੜੇ, ਕੁਝ ਇੱਕ ਹਥਿਆਰ, ਸਾਰਾ ਕੁਝ ਲੁੱਟ ਲਟਾ ਕੇ ਗੁਰੂ ਕੇ ਸਿੱਖ, ਉਹਨਾਂ ਨੂੰ ਪਤਾ ਲੱਗੇ ਵੀ ਹੁਣ ਚੰਗੀ ਨਹੀਂ ਗੁਜ਼ਾਰੇਗਾ। ਉਹ ਸਿੱਖ ਸਨ ਜਿਹੜੇ ਉਹ ਕਲਾਨੌਰ ਗੁਰਦਾਸਪੁਰ ਦੇ ਇਲਾਕੇ ਚ ਕਲਾਨੌਰ ਤੇ ਦੁਆਬਾ ਉਹਦੇ ਵੱਲ ਭੱਜ ਗਏ। ਅਹਿਮਦ ਸ਼ਾਹ ਅਬਦਾਲੀ ਉੱਥੋਂ ਫਿਰ ਤੁਰਿਆ, ਇਹ ਪਹਿਲਾਂ ਦੇਖ ਚੁੱਕਾ ਹੋਇਆ ਸੀ, ਕਿਉਂਕਿ 1739 ਵਿੱਚ ਇਹ ਨਾਲ ਆਇਆ ਸੀ ਨਾਦਰ ਸ਼ਾਹ ਅਬਦਾਲੀ ਦੇ, ਇਹ ਸਾਰਾ ਕੁਝ ਹਾਲਾਤ ਵੇਖ ਚੁੱਕਾ ਹੋਇਆ ਸੀ, ਇਹਨੂੰ ਸਿੱਖਾਂ ਦਾ ਕੁਝ ਨਾ ਕੁਝ ਪਤਾ ਸੀ। ਇੱਥੋਂ ਇਹ ਅੱਗੇ ਚੱਲਦਾ, 25 ਫਰਵਰੀ ਨੂੰ ਇੱਥੇ ਪਹੁੰਚਦਾ ਸਰਹੰਦ ਵਿੱਚ। ਸਰਹੰਦ ਉਦੋਂ ਬੜਾ ਵੱਡਾ ਸ਼ਹਿਰ ਹੁੰਦਾ ਸੀ, ਅੱਜ ਤਾਂ ਉੱਜੜ ਗਿਆ, ਜਿੱਥੇ ਬੱਚੇ ਸ਼ਹੀਦ ਕੀਤੇ ਨੇ ਅਸਲ ਵਿੱਚ ਉਹ ਸਰਹੰਦ ਹੈ, ਅੱਜ ਉਹ ਉੱਜੜ ਗਿਆ, ਫਿਰ ਉਜਾੜ ਦਿੱਤਾ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਵੇਲੇ, ਉਹ ਵੱਖਰਾ ਵਸਿਆ, ਗੱਲ ਵੱਖਰੀ ਹੈ। ਇੱਥੋਂ ਫਿਰ ਦੁਬਾਰੇ ਅਹਿਮਦ ਸ਼ਾਹ ਅਬਦਾਲੀ ਚੱਲਦਾ, ਇਹ 11 ਮਾਰਚ ਨੂੰ 1748 ਵਿੱਚ ਆ ਕੇ ਦਿੱਲੀ ਹਮਲਾ ਕਰਦਾ। ਦਿੱਲੀ ਜਦੋਂ ਆਉਂਦਾ ਤੇ ਮੁਹੰਮਦ ਸ਼ਾਹ ਰੰਗੀਲਾ ਤਾਂ ਯਾਸ਼ ਸੀ, ਉਹਨੂੰ ਤੇ ਪਤਾ ਹੀ ਕੱਖ ਨਹੀਂ, ਤੇ ਉਹ ਜਿਹੜਾ ਕਮਰੂਦੀਨ ਸੀ ਉਦੋਂ ਨਮਾਜ਼ ਅਦਾ ਕਰ ਰਿਹਾ ਸੀ। ਜਦੋਂ ਇਹਨੇ ਪਹਿਲਾ ਗੋਲਾ ਦਾਗਿਆ, ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਪਹਿਲਾ ਗੋਲਾ ਦਾਗਿਆ ਉਦੋਂ ਉਹ ਨਮਾਜ਼ ਪੜ੍ਹ ਰਿਹਾ ਸੀ, ਤੇ ਨਮਾਜ਼ ਪੜ੍ਹਦਿਆਂ ਉਹਦੇ ਉਹ ਗੋਲਾ ਲੱਗਿਆ ਤੇ ਉਹ ਮਰ ਗਿਆ। ਉਹਦਾ ਪੁੱਤਰ ਹੈ, ਹੁਣ ਇੱਕ ਨਾਂ ਹੋਰ ਬਹੁਤ ਖਾਸ ਆਉਣ ਲੱਗਾ, ਮੈਂ ਬੇਨਤੀ ਕਰਾਂ, ਇਹ ਅੱਗੇ ਸਾਨੂੰ ਇਤਿਹਾਸ ਵਿੱਚ ਬੜੀ ਵਾਰੀ ਦੀ ਲੋੜ ਪੈਣੀ ਹੈ। ਮਾਯੂਨ ਦੀਨ ਇਹਦਾ ਅਸਲ ਵਿੱਚ ਨਾਂ ਹੈ, ਪਰ ਇਹਦਾ ਨਾਂ ਜਿਹੜਾ ਮਸ਼ਹੂਰ ਹੈ ਉਹ ਮਸ਼ਹੂਰ ਹੈ ਮੀਰ ਮੰਨੂ। ਇਹੋ ਪਾਪੀ ਹੈ ਜਿਹੜਾ ਸਿੱਖ ਇਸਤਰੀਆਂ ਦੇ ਛਾਤੀ ਉੱਤੇ ਸਵਾ ਸਵਾ ਮਣ ਦਾ ਪੱਥਰ ਰੱਖਦਾ ਸੀ। ਇਹੋ ਪਾਪੀ ਹੈ ਜਿਹਨੇ ਆਪਣੀ ਉਸ ਕਚਹਿਰੀ ਦੇ ਵਿੱਚ, ਜਿਹਨੇ ਆਪਣੀ ਜੇਲ੍ਹ ਦੇ ਵਿੱਚ ਬੀਬੀਆਂ ਨੂੰ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕਰਨ ਤੇ ਮਜਬੂਰ ਕੀਤਾ ਤੇ ਚੱਕੀਆਂ ਪਿਆਉਂਦਾ ਸੀ, ਤੇ ਨਾਲ ਇਹ ਉਹੀਓ ਪਾਪੀ ਹੈ ਮੀਰ ਮੰਨੂ ਜਿਹਦੇ ਵੇਲੇ ਸਿੱਖ ਬੀਬੀਆਂ ਸਿੱਖ ਬੱਚੀਆਂ ਆਪਣੇ ਗਲਾਂ ਵਿੱਚ ਆਪਣੇ ਪੁੱਤਰਾਂ ਦੇ ਟੋਟੇ ਕਰਵਾ ਕੇ ਹਾਰ ਪਾਉਂਦੀਆਂ ਸਨ। ਇਹ ਉਹੀਓ ਹੈ ਮੀਰ ਮੰਨੂ, ਹੁਣ ਇਹਦਾ ਇਤਿਹਾਸ ਨਾਲ ਸੰਬੰਧ ਜੁੜਨ ਲੱਗਾ ਹੈ। ਕਮਰੂਦੀਨ ਦਾ ਪੁੱਤਰ ਇਹ ਕਮਰੂਦੀਨ ਮੁਹੰਮਦ ਸ਼ਾਹ ਰੰਗੀਲੇ ਦਾ ਉੱਚ ਪਦਵੀ ਦਾ ਕਰਿੰਦਾ ਹੈ, ਨੌਕਰ ਹੈ। ਮੀਰ ਮੰਨੂ ਨੇ ਇੱਕ ਚਾਲ ਖੇਡੀ, ਉਹਨੂੰ ਪਤਾ ਲੱਗ ਗਿਆ ਵੀ ਮੇਰਾ ਪਿਤਾ ਚੜ੍ਹਾਈ ਕਰ ਗਿਆ, ਮਰ ਗਿਆ ਕਮਰੂਦੀਨ। ਉਹਨੇ ਉਹਨੂੰ ਸਰਹਾਣੇ ਲਾ ਕੇ, ਹਾਥੀ ਉੱਤੇ ਬਿਠਾ ਕੇ ਸਰਹਾਣੇ ਲਾ ਕੇ ਇਸ ਤਰ੍ਹਾਂ ਲੈ ਆਂਦਾ ਵੀ ਜਿਵੇਂ ਉਹ ਫੌਜ ਨੂੰ ਕਮਾਂਡ ਦੇ ਰਿਹਾ ਹੋਵੇ। ਮੀਰ ਮੰਨੂ ਉਹਨੂੰ ਪਤਾ ਸੀ ਵੀ ਜੇ ਕਿਤੇ ਐਸਾ ਨਾ ਹੋਇਆ ਤੇ ਹੋ ਸਕਦਾ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਮੈਨੂੰ ਲੁੱਟ ਕੇ ਖਾ ਜਾਏਗੀ। ਬੜੇ ਤਕੜੇ ਸਨ ਉਹ ਲੜਨ ਵਿੱਚ ਜਿਹੜੇ ਅਬਦਾਲੀ ਸਨ, ਅਫਗਾਨੀ। ਅੱਜ ਵੀ ਤੁਸੀਂ ਦੇਖੋ, ਮੇਰਾ ਕਹਿਣਾ ਤਾਂ ਫਰਜ਼ ਨਹੀਂ ਬਣਦਾ, ਅੱਜ ਵੀ ਦੇਖੋ ਅਫਗਾਨਿਸਤਾਨ ਨੇ ਸਾਰੀ ਦੁਨੀਆ ਦੇ ਨੱਕ ਵਿੱਚ ਸਾਹ ਕੀਤਾ ਹੋਇਆ, ਲੇਕਿਨ ਉਹ ਅਫਗਾਨੀ ਗੁਰੂ ਕੇ ਸਿੱਖਾਂ ਅੱਗੇ ਕਿਵੇਂ ਭੱਜਦੇ ਸਨ, ਜੋ ਅੱਗੇ ਆਇਆ ਤੁਹਾਡੇ ਨਾਲ ਸਾਂਝ ਪਾਵਾਂਗਾ, ਕਿਵੇਂ ਤਰਲੇ ਕਰਦੇ ਸਨ ਉਹ ਸਿੱਖਾਂ ਦੇ। ਇਸ ਵੇਲੇ ਜਦੋਂ ਉਹਨੇ ਮੀਰ ਮੰਨੂ ਨੇ ਆਪਣੇ ਬਾਪੂ ਨੂੰ ਹਾਥੀ ਤੇ ਬਿਠਾ ਕੇ ਸਰਹਾਣੇ ਲਾ ਕੇ ਤੇ ਉਹਨੇ ਆਪਣੇ ਵੱਲੋਂ ਜੰਗ ਵਿੱਚ ਲੈ ਆਂਦਾ, ਤੇ ਉਸ ਵੇਲੇ ਅਹਿਮਦ ਸ਼ਾਹ ਅਬਦਾਲੀ ਦੀ ਕਿਸਮਤ ਮਾੜੀ, ਉਹਨੂੰ ਸਾਥ ਨਹੀਂ ਦਿੱਤਾ ਕਿਸਮਤ ਨੇ, ਹਾਲਾਂਕਿ ਉਹ ਜਿੱਤ ਰਿਹਾ, ਉਹਦਾ ਹੱਥ ਉੱਤੇ ਹੈ। ਮੀਰ ਮੰਨੂ ਹਾਰ ਰਿਹਾ, ਉਹਦੀਆਂ ਫੌਜਾਂ ਕੋਲ ਇੰਨੀ ਤਾਕਤ ਨਹੀਂ ਵੀ ਉਹ ਜਿੱਤ ਸਕੇ। ਉਦੋਂ ਅਚਾਨਕ ਇੱਕ ਭਾਣਾ ਵਰਤਿਆ, ਉਹ ਭਾਣਾ ਇਹ ਵਰਤਿਆ ਭਈ ਉਸ ਵੇਲੇ ਇੱਕ ਗੋਲਾ ਜਦੋਂ ਮਾਰਿਆ ਤਾਂ ਗੋਲੇ ਦੇ ਕੁਝ ਸ਼ਰੇ, ਗੋਲੇ ਦੇ ਕੁਝ ਦਾਣੇ ਉਹ ਇਸ ਅਹਿਮਦ ਸ਼ਾਹ ਅਬਦਾਲੀ ਦੇ ਜਿਹੜੇ ਗੱਡੇ ਅਸਲੇ ਨਾਲ ਭਰੇ ਹੋਏ ਸਨ ਉਹਨਾਂ ਵਿੱਚ ਜਾ ਕੇ ਡਿੱਗ ਪਏ, ਤੇ ਜਦੋਂ ਉਹਨਾਂ ਵਿੱਚ ਡਿੱਗੇ ਜਾ ਕੇ ਉਹ ਅਸਲਾ ਚੱਲ ਪਿਆ, ਜਿਹੜੇ ਤੀਰ ਸਨ ਤੀਰ ਵੀ ਚੱਲ ਪਏ, ਜਿਹੜੀਆਂ ਗੋਲੀਆਂ ਸਨ ਗੋਲੀਆਂ ਚੱਲ ਪਈਆਂ, ਜਿਹੜੇ ਗੋਲੇ ਸਨ ਉਹ ਗੋਲੇ ਚੱਲ ਪਏ। ਇਹਦੀ ਫੌਜ ਵਿੱਚ ਬੜੀ ਭੱਜ ਦੌੜ ਮੱਚ ਗਈ, ਕਿਉਂਕਿ ਉਹ ਜਿਹੜਾ ਅਸਲਾ ਸੀ ਉਹ ਹੈ ਤਾਂ ਇਹਦੀ ਫੌਜ ਵਿੱਚ ਸੀ, ਉਹ ਸਾਰਾ ਉਹ ਭੱਜ ਦੌੜ ਮੱਚ ਗਈ ਤੇ ਇਹਨੂੰ ਸੰਭਾਲਣਾ ਔਖਾ ਹੋ ਗਿਆ। ਆਖਿਰਕਾਰ ਉਸ ਵੇਲੇ ਹਾਰਦਾ ਹੋਇਆ ਮੀਰ ਮੰਨੂ, ਜਿੱਤਦਾ ਹੋਇਆ ਅਹਿਮਦ ਸ਼ਾਹ ਅਬਦਾਲੀ, ਇਹਦੀ ਕਿਸਮਤ ਨੇ ਸਾਥ ਨਾ ਦੇਣ ਕਰਕੇ ਇਹਦੀ ਫੌਜ ਇੰਨੀ ਘਟਾ ਵੱਡੀ ਵਿੱਚ ਉੱਥੇ ਬਰਬਾਦ ਹੋ ਗਈ ਤੇ ਉਸ ਵਿੱਚ ਅਸਲੇ ਵਿੱਚ ਮਾਰੀ ਗਈ, ਤੇ ਇਹ ਉੱਥੋਂ ਭੱਜ ਉੱਠਿਆ ਤੇ ਇਹਨੇ ਵਾਪਸ ਪਰਤਣਾ ਸ਼ੁਰੂ ਕਰ ਦਿੱਤਾ। ਵਾਪਸ ਆਇਆ, ਕੁਝ ਦਿਨ ਲਾਹੌਰ ਰੁਕਿਆ, ਇੱਕ ਦੋ ਦਿਨ ਹੀ ਲਾਹੌਰ ਰੁਕਿਆ ਤੇ ਮੁੜ ਕੇ ਉੱਥੋਂ ਫੇਰ ਤੁਰ ਪਿਆ। ਹੁਣ ਫੇਰ ਧਿਆਨ ਦਿਓ, ਜਦੋਂ ਇਹ ਮੁੜ ਕੇ ਮੈਂ ਵਾਪਸ ਜਾ ਰਿਹਾ ਸੀ ਤਾਂ ਉਹਨਾਂ ਦਿਨਾਂ ਵਿੱਚ ਗੁਰੂ ਕੇ ਸਿੱਖਾਂ ਨੇ, ਬਹੁਤ ਧਿਆਨ ਦੇਣ ਯੋਗ ਬਾਤ ਹੈ, 26 ਮਾਰਚ ਨੂੰ ਇਹਨੂੰ 1748 ਨੂੰ ਫਿਰ ਦੁਬਾਰੇ ਇਹਨੂੰ ਮੁੜੇ ਜਾਂਦੇ ਨੂੰ ਚਨਾਬ ਦੇ ਕਿਨਾਰੇ, ਜੋ ਅੱਗੇ ਲੜੀ ਆਏਗੀ ਮੈਂ ਤੁਹਾਨੂੰ ਉਦੋਂ ਸਾਂਝ ਕਰਾਂਗਾ। ਹੁਣ ਚੜ੍ਹਤ ਸਿੰਘ ਸ਼ੁਕਰ ਚੱਕੀਆ, ਇਹ ਚੜ੍ਹਤ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਦਾਦਾ ਹੈ। ਇਸ ਚੜਤ ਸਿੰਘ ਨੇ ਉਸ ਅਬਦਾਲੀ ਨੂੰ ਚਨਾਬ ਤੋਂ ਪਾਰ ਤੱਕ ਭਜਾ ਕੇ ਆਂਦਾ। ਐਡੀ ਸੂਰਮਾ ਸੀ ਇਹਨੇ ਸਾਹਮਣੇ ਨਹੀਂ ਸੀ ਖਲੋ ਸਕਦਾ ਅਬਦਾਲੀ। ਅਹਿਮਦ ਸ਼ਾਹ ਅਬਦਾਲੀ ਨੂੰ ਇਹਨਾਂ ਨੇ ਉਥੋਂ ਭਜਾ ਕੇ ਆਂਦਾ ਤੇ ਉਹਦੇ ਕੋਲੋਂ ਕੁਝ ਇੱਕ ਸਾਜੋ ਸਮਾਨ ਵੀ ਲੁੱਟਿਆ। ਫਿਰ ਗੁਰੂ ਕੇ ਸਿੱਖ ਜਦੋਂ ਇਧਰਲੇ ਪਾਸੇ ਸਾਰਾ ਕੁਝ ਹੋ ਰਿਹਾ ਸੀ ਤਾਂ ਉਹਨਾਂ ਦਿਨਾਂ ਦੇ ਵਿੱਚ ਇੱਕ ਟੁਕੜਾ ਫੌਜ ਦਾ ਇਹਦੇ ਮਗਰ ਲੱਗਿਆ ਹੋਇਆ। ਚਰਤ ਸਿੰਘ ਸ਼ੁਕਰ ਚੱਕੀਆ ਦੂਜੇ ਪਾਸੇ ਆ ਜਾਈਏ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ। ਜਦੋਂ ਇਹ ਪਤਾ ਲੱਗਿਆ ਸੀ ਵੀ ਅਹਿਮਦ ਸ਼ਾਹ ਅਬਦਾਲੀ ਆ ਰਿਹਾ, ਉਦੋਂ ਗੁਰੂ ਕੇ ਸਿੱਖ ਸਨ ਜਿਹੜੇ ਆਪਣੇ ਪਰਿਵਾਰਾਂ ਨੂੰ, ਕੁਝ ਇੱਕ ਨੂੰ ਅੰਮ੍ਰਿਤਸਰ ਸਾਹਿਬ, ਕੁਝ ਇੱਕ ਨੂੰ ਗੁਰਦਾਸਪੁਰ ਤੇ ਇਤਿਹਾਸਕੋ ਚੰਗੇ ਚੰਗੇ ਟਿਕਾਣਾ ਤੇ ਆਪਣਾ ਪਰਿਵਾਰਾਂ ਨੂੰ ਛੱਡ ਕੇ ਆਪ ਫਿਰ ਜੰਗਲੀ ਚਲੇ ਗਏ ਸਨ। ਜਦੋਂ ਉਹਨਾਂ ਨੂੰ ਪਤਾ ਲੱਗਿਆ ਉਹ ਗੁਰੂ ਕੇ ਸਿੱਖ ਵਾਪਸ ਆ ਗਏ ਤੇ ਉਹਨਾਂ ਨੇ ਇਸ ਹਫੜਾ ਦਬੜੀ ਦੇ ਵਿੱਚ ਵੀ ਅਹਿਮਦ ਸ਼ਾਹ ਅਬਦਾਲੀ ਜਾ ਰਿਹਾ, ਸ਼ੁਕਰ ਸਿੰਘ ਇਧਰਲੇ ਪਾਸੇ ਚੜਤ ਸਿੰਘ ਸ਼ੁਕਰ ਚੱਕੀਆ ਅਬਦਾਲੀ ਨੂੰ ਭਜਾਉਣ ਲੱਗ ਪਿਆ। ਦੂਜੇ ਪਾਸੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਉੱਤੇ ਨਵਾਬ ਕਪੂਰ ਸਿੰਘ, ਜੱਸਾ ਸਿੰਘ ਆਲੂਵਾਲੀਆ, ਇਹ ਸਾਰਿਆਂ ਨੇ ਇਕੱਠੇ ਹੋ ਕੇ ਅੰਮ੍ਰਿਤਸਰ ਤੇ ਹੱਲਾ ਕਰ ਦਿੱਤਾ। ਅੰਮ੍ਰਿਤਸਰ ਸਾਹਿਬ ਦੇ ਵਿੱਚ ਉਸ ਵੇਲੇ ਦਾ ਹਾਕਮ ਹੈ ਸਲਾਮਤ ਖਾਨ। ਸਲਾਮਤ ਖਾਨ ਨੂੰ ਇਹਨਾਂ ਨੇ ਜਾ ਕੇ ਉਹ ਲੜਾਈ ਹੋਈ, ਲੜਾਈ ਦੇ ਵਿੱਚ ਸਲਾਮਤ ਖਾਨ ਦਾ ਸਿਰ ਜਿਹੜਾ ਉਹ ਜੱਸਾ ਸਿੰਘ ਆਲੂਵਾਲੀਏ ਨੇ ਵੱਢ ਦਿੱਤਾ। ਫੌਜ ਭੱਜ ਉੱਠੀ। ਜਦੋਂ ਹਾਕਮ ਮਰ ਜਾਂਦਾ ਸੀ ਨਾ ਉਦੋਂ ਫਿਰ ਕੋਈ ਚਾਰਾ ਨਹੀਂ ਸੀ ਹੁੰਦਾ ਤੇ ਉਦੋਂ ਫੌਜ ਭੱਜ ਉੱਠੀ। ਇੱਕ ਮੈਂ ਨਿੱਕੀ ਦੀ ਗੱਲ ਵਿੱਚੋਂ ਕਹਿਣ ਲੱਗਾ ਹੈ, ਆਪਾਂ ਅੱਗੇ ਜਾ ਕੇ ਵਿਚਾਰਾਂਗੇ, ਸਿਰਫ ਛੋਟੀ ਜਿਹੀ ਬੇਨਤੀ ਕਰਨ ਲੱਗਾ। ਇਹਨਾਂ ਦੀ ਫੌਜ ਦਾ ਜਦੋਂ ਵੀ ਕੋਈ ਮੁਖੀਆ ਮਰ ਜਾਂਦਾ ਸੀ ਨਾ ਫੌਜ ਮੁੜ ਕੇ ਲੜ ਨਹੀਂ ਸੀ ਸਕਦੀ। ਹੁਣ ਸਿੱਖਾਂ ਦੇ ਇਤਿਹਾਸ ਇੱਕ ਛੋਟੀ ਜਿਹੀ ਝਲਕ ਦਿਖਾਉਣ ਲੱਗਾ ਵਿੱਚੋਂ। ਸ਼ਾਮ ਸਿੰਘ ਅਟਾਰੀ ਵਾਲਾ ਵਿੱਚੋਂ ਬੇਨਤੀ ਕਰਨ ਲੱਗੇ, ਲੜੀ ਚ ਨਹੀਂ ਹੈ। ਸ਼ਾਮ ਸਿੰਘ ਅਟਾਰੀ ਵਾਲਾ ਇਹ ਅਟਾਰੀ ਰਹਿੰਦਾ ਸੀ, ਪਾਕਿਸਤਾਨ ਦੇ ਬਿਲਕੁਲ ਲਾਗੇ ਹੈ ਹਿੰਦੁਸਤਾਨ ਚ। ਇਹਨੂੰ ਮਹਾਰਾਣੀ ਜਿੰਦਾ ਇੱਕ ਚਿੱਠੀ ਲਿਖਦੀ ਹੈ। ਜਦੋਂ ਫੇਰੂ ਦੀ ਜੰਗ, ਮੁਦਕੀ ਦੀ ਜੰਗ, ਦੋ ਜੰਗਾਂ ਹਾਰ ਗਏ ਸਿੱਖ, ਤੇਜਾ ਸਿੰਘ ਤੇ ਲਾਲ ਸਿੰਘ ਪਾਪੀ ਹਰਾ ਰਿਹਾ ਜੰਗਾਂ, ਗਦਾਰ ਇੱਕ ਨੰਬਰ ਦਾ, ਉਦੋਂ ਮਹਾਰਾਣੀ ਜਿੰਦਾ ਇੱਕ ਚਿੱਠੀ ਲਿਖਦੀ ਹੈ। ਕਹਿਣ ਲੱਗੀ, ਉਹ ਬੁੱਢਿਆ ਸ਼ੇਰਾ, ਕਦੇ ਮਹਾਰਾਜਾ ਰਣਜੀਤ ਸਿੰਘ ਨਾਲ ਮੋਢੇ ਨਾਲ ਮੋਢਾ ਲਾਉਣ ਵਾਲੇ ਆ, ਤੇ ਉਦੋਂ ਤੂੰ ਹੁਣ ਮਹਾਰਾਜਾ ਰਣਜੀਤ ਸਿੰਘ ਦੀ ਆਤਮਾ ਤੈਨੂੰ ਪੁਕਾਰਦੀ ਹੈ। ਜਿਹੜਾ ਰਾਜ ਤੁਸੀਂ ਕਦੇ ਹੱਥੀ ਬਣਾਇਆ ਸੀ ਉਹ ਗਦਾਰਾਂ ਕਰਕੇ ਉੱਜੜ ਚੱਲਿਆ। ਜੇ ਤੇਰੇ ਅੰਦਰ ਕੋਈ ਅਣਖ ਗੈਰਤਾ ਵੀਰਤਾ ਹੈ ਤਾਂ ਵਾਪਸ ਪਰਤ। ਸ਼ਾਮ ਸਿੰਘ ਅਟਾਰੀ ਵਾਲਾ ਸੁਨੇਹਾ ਭੇਜਦਾ, ਮਹਾਰਾਣੀ ਜਿੰਦਾ ਤੇਰੇ ਰਾਜ ਵਿੱਚੋਂ ਮੈਨੂੰ ਧਿਆਨ ਸਿੰਘ ਡੋਗਰੇ ਨੇ ਬੇਇੱਜ਼ਤ ਕਰਕੇ ਭੇਜਿਆ ਸੀ ਤੇ ਮੈਂ ਹੁਣ ਲਾਹੌਰ ਨਹੀਂ ਆਉਣਾ, ਮੈਂ ਤੇਰੇ ਰਾਜ ਵਿੱਚ ਨਹੀਂ ਆਉਣਾ, ਪਰ ਤੂੰ ਮੈਨੂੰ ਇਹ ਦੱਸ ਵੀ ਮੈਂ ਕਿੱਥੇ ਪਹੁੰਚਾ, ਕਿਹੜੇ ਜੰਗ ਵਿੱਚ ਪਹੁੰਚਾ, ਮੈਂ ਉੱਥੇ ਜ਼ਰੂਰ ਆਵਾਂਗਾ। ਉਹਨੇ ਬੱਚਨ ਆਖਿਆ ਵੀ ਸੁਭਰਾਵਾਂ ਦੀ ਜੰਗ ਹੈ ਤੇ ਉੱਥੇ ਜਾਣਾ। ਉਹ ਸੁਭਰਾਵਾਂ ਦੀ ਜੰਗ ਨੂੰ ਚੱਲਿਆ। ਹੁਣ ਜਦੋਂ ਘਰੋਂ ਤੁਰਨ ਲੱਗਿਆ ਤੇ ਇਹਦੀ ਘਰਵਾਲੀ ਉਹਦੀ ਬਾਂਹ ਪਕੜਦੀ ਹੈ। ਕਹਿਣ ਲੱਗੀ, ਸਰਦਾਰਾ, ਸਿੱਖੀ ਦੀ ਖਾਤਰ ਜਿੰਨੀਆਂ ਕੁਰਬਾਨੀਆਂ ਕਰਦਾ ਰਿਹਾ ਅੱਜ ਤੱਕ ਮੈਂ ਤੇਰੀ ਬਾਂਹ ਨਹੀਂ ਪਕੜੀ, ਪਰ ਅੱਜ ਤੇਰੀ ਬਾਂਹ ਪਕੜਨ ਲੱਗੀ। ਮੈਂ ਤੈਨੂੰ ਬੇਨਤੀ ਕਰਨੀ ਹੈ ਤੂੰ ਜੰਗ ਵਿੱਚ ਨਾ ਜਾ। ਹੁਣ ਉਹਨਾਂ ਬੁੱਢੇ ਹੱਡਾਂ ਵਿੱਚ ਜੋਸ਼ ਨਹੀਂ ਹੈ, ਹੁਣ ਤੂੰ ਜੰਗ ਵਿੱਚ ਜਿੱਤ ਕੇ ਨਹੀਂ ਆ ਸਕਦਾ। ਤੇਰੀ ਉਮਰ ਦੱਸਦੀ ਹੈ, ਹਾਲਾਤ ਦੱਸਦੇ ਨੇ, ਤੂੰ ਰਹਿਣ ਦੇ, ਹੁਣ ਨਾ ਜਾ। ਘਰਵਾਲੀ ਨੂੰ ਬੜੀ ਨੀਚ ਲਾ ਕੇ ਤੱਕਦਾ। ਕਹਿਣ ਲੱਗਿਆ, ਭਗਵਾਨੇ, ਜੇ ਹੁਣ ਤੱਕ ਨਹੀਂ ਨਾ ਰੋਕਿਆ ਤੇ ਫਿਰ ਹੁਣ ਬਿਨਾਂ ਰੋਕ ਮੈਨੂੰ ਮੌਤ ਤੋਂ ਵੱਧ ਦੁਖਦਾਈ ਲੱਗੇਗੀ ਵੀ ਮੈਨੂੰ ਕਦੇ ਵੰਗਾਰ ਪਾਈ ਸੀ ਕਿਸੇ ਨੇ ਤੇ ਸੂਰਮੇ ਨੇ ਵੰਗਾਰ ਨਹੀਂ ਸੀ ਸਹਾਰੀ ਤੇ ਮੈਂ ਘਰ ਰੁੜ ਕੇ ਮਰ ਗਿਆ ਸੀ। ਮੈਨੂੰ ਹੁਣ ਰੋਕ ਨਾ, ਮੈਨੂੰ ਪਤਾ ਮੇਰੇ ਹੱਡ ਬੁੱਢੇ ਨੇ, ਮੈਨੂੰ ਪਤਾ ਮੈਂ ਬਜ਼ੁਰਗ ਹੋ ਗਿਆ, ਚਿੱਟੀ ਮੇਰੀ ਦਾੜੀ ਹੈ, ਸਫੈਦ ਮੇਰੀ ਦਾੜੀ ਹੈ, ਪਰ ਮੇਰੇ ਬਸ ਦੀ ਬਾਤ ਨਹੀਂ, ਮੈਂ ਚੱਲਿਆ। ਘਰਵਾਲੀ ਕਹਿਣ ਲੱਗੀ ਵੀ ਇਸ ਉਮਰੇ ਕੋਈ ਨਿਸ਼ਾਨੀ, ਸੂਰਮੇ ਨੇ ਆਪਣੀ ਤੇਗ ਕੱਢੀ ਹੈ, ਤੇਗ ਕੱਢ ਕੇ ਉਹਨੂੰ ਮਿਆਨ ਪਕੜਾਇਆ, ਕਹਿਣ ਲੱਗੇ ਲੈ ਆ ਮਿਆਨ ਪਕੜ ਕੇ ਰੱਖੀ, ਇਹਨੂੰ ਮਿਆਨ ਨੂੰ ਸੰਭਾਲ ਕੇ ਰੱਖੀ, ਜੇ ਤਾਂ ਮੈਂ ਆ ਗਿਆ ਫਿਰ ਤਾਂ ਇਸ ਮਿਆਨ ਵਿੱਚ ਮੈਂ ਕਿਰਪਾਨ ਆਪੇ ਹੀ ਪਾ ਕੇ ਟੰਗ ਦਿਆਂਗਾ, ਪਰ ਜੇ ਮੈਂ ਵਾਪਸ ਨਾ ਆਇਆ ਤਾਂ ਇਹ ਮਿਆਨ ਮੇਰੀ ਔਲਾਦ ਨੂੰ ਦਿਖਾਈ ਵੀ ਤੁਹਾਡਾ ਬਾਪੂ ਆਪਣੀ ਕਿਰਪਾਨ ਜੰਗ ਦੇ ਮੈਦਾਨ ਵਿੱਚ ਛੱਡ ਆਇਆ ਤੇ ਤੁਸੀਂ ਸੂਰਮੇ ਬਣ ਕੇ ਉਹ ਕਿਰਪਾਨ ਜੰਗ ਦੇ ਮੈਦਾਨ ਚੋਂ ਲੈ ਕੇ ਆਉਣੀ ਹੈ। ਕਿਤਨਾ ਸ਼ੌਕ ਹੋਏਗਾ ਉਹਨਾਂ ਸਿੱਖਾਂ ਨੂੰ। ਆਖਿਰਕਾਰ ਸੁਬਰਾਵਾਂ ਦੇ ਜੰਗ ਵਿੱਚ ਗਿਆ, ਉੱਥੋਂ ਅੱਗੇ ਤੇਜਾ ਸਿੰਘ ਤੇ ਲਾਲ ਸਿੰਘ, ਉਹਨਾਂ ਨੂੰ ਪਤਾ ਸੀ ਵੀ ਇਹ ਸਮਰਪਿਤ ਸਿੱਖ ਹੈ, ਇਹ ਨਹੀਂ ਹਟੇਗਾ। ਉਹਨਾਂ ਨੇ ਅੱਗੇ ਗੁਟਕਾ ਰੱਖਿਆ, ਕਹਿਣ ਲੱਗੇ ਸੱਜਣਾ ਸਰਦਾਰ ਤੇ ਗਦਾਰ ਦਾ ਸਾਨੂੰ ਸਮਝ ਨਹੀਂ ਲੱਗ ਰਹੀ, ਤੂੰ ਇਉਂ ਕਰ ਵੀ ਪਹਿਲਾਂ ਇਸ ਗੁਟਕੇ ਤੇ ਹੱਥ ਰੱਖ ਕੇ ਕਸਮ ਖਾ ਵੀ ਮੈਂ ਜੰਗ ਦੇ ਮੈਦਾਨ ਚੋਂ ਭੱਜਾਂਗਾ ਨਹੀਂ। ਸ਼ਾਮ ਸਿੰਘ ਅਟਾਰੀ ਵਾਲੇ ਨੇ ਉਸ ਵੇਲੇ ਗੁਟਕੇ ਤੇ ਹੱਥ ਰੱਖ ਕੇ ਇਹ ਬਚਨ ਆਖਿਆ ਵੀ ਮੈਂ ਗੁਰੂ ਨੂੰ ਹਾਜ਼ਰ ਨਾਜ਼ਰ ਕਹਿਣਾ, ਜਾਣ ਕੇ ਕਹਿਣਾ ਮੈਂ ਭੱਜਾਂਗਾ ਨਹੀਂ। ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਹੁਣ ਮਾਰ ਦਿਆਂਗੇ, ਇਹ ਆਖਰੀ ਥੰਮ ਹੈ। ਜੱਸਾ ਕਿਵੇਂ ਕਰੇ ਜੇ ਉਸ ਵੇਲੇ ਜਦੋਂ ਸ਼ਾਮ ਸਿੰਘ ਅਟਾਰੀ ਵਾਲਾ ਜੰਗ ਲੜ ਰਿਹਾ, ਪੂਰੇ ਜੋਬਨ ਤੇ ਜੰਗ ਲੜ ਰਿਹਾ, ਉਦੋਂ ਇਹਨਾਂ ਪਾਪੀਆਂ ਨੇ ਜਦੋਂ ਅਸਲਾ ਮੁੱਕਿਆ ਉਦੋਂ ਅਸਲੇ ਦੇ ਵਿੱਚ ਇਹਨਾਂ ਨੇ ਉਹ ਸਰੋਂ ਭੇਜ ਦਿੱਤੀ, ਸਰੋਂ ਦੀਆਂ ਬੋਰੀਆਂ ਭੇਜ ਦਿੱਤੀਆਂ, ਪੁਲ ਤੋੜ ਦਿੱਤਾ ਤੇ ਉਹ ਜਿਹੜਾ ਸ਼ਾਮ ਸਿੰਘ ਅਟਾਰੀ ਵਾਲਾ ਸੀ ਉਹ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋ ਗਿਆ। ਮੈਂ ਗੱਲ ਨੇੜੇ ਕਰਦੀ ਹਾਂ, ਦੂਜੀ ਲੜੀ ਵੀ ਮੈਂ ਪੂਰੀ ਕਰਨੀ ਹੈ। ਜਦੋਂ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋਇਆ ਉਹਦੀ ਲਾਸ਼ ਦੇ ਕੋਲ ਖਲੋ ਕੇ, ਹਾਰਡਰਸ ਉਸ ਗੋਰੇ ਦਾ ਨਾਂ ਹੈ, ਉਹ ਕੋਲ ਖਲੋਤਾ ਹੈਨਰੀ, ਹੈਨਰੀ ਹਾਰਡਰਸ ਉਹਦੇ ਗੋਰੇ ਦਾ ਨਾਂ ਹੈ। ਕਈ ਨਾਂ ਭੁੱਲ ਵੀ ਸਕਦੇ ਮੈਨੂੰ ਕਿਵੇਂ ਕਰਿਓ, ਕਈ ਵਾਰੀ ਵਿੱਚੋਂ ਕੋਈ ਗੱਲ ਚੱਲ ਪੈਂਦੀ ਹੈ। ਤੇ ਉਹਦੀ ਲਾਸ਼ ਕੋਲ ਖਲੋ ਕੇ, ਉਹਦੇ ਮ੍ਰਿਤਕ ਸਰੀਰ ਕੋਲ ਖਲੋ ਕੇ ਉਹ ਗੋਰਾ ਖਲੋਤਾ ਹੈ ਤੇ ਉਸ ਵੇਲੇ ਉਹਦਾ ਨੌਕਰ ਜਿਹੜਾ ਨਾ ਉਹਨੂੰ ਇੱਕ ਸ਼ਰਾਬ ਦਾ ਪਿਆਲਾ ਲੈ ਕੇ ਆਉਂਦਾ ਹੈ। ਉਹਨੂੰ ਕਹਿੰਦਾ ਵੀ ਸੱਜਣਾ ਤੁਸੀਂ ਲੋਕ ਕਦੋਂ ਤਰਸਦੇ ਸੀ ਵੀ ਅਸੀਂ ਪੰਜਾਬ ਦੀ ਧਰਤੀ ਤੇ ਕਦਮ ਰੱਖੀਏ ਬਤੌਰੇ ਹਾਕਮ ਰਾਜੇ ਬਣ ਕੇ, ਤੇ ਹੁਣ ਤੁਹਾਨੂੰ ਰੋਕਣ ਵਾਲਾ ਕੋਈ ਨਹੀਂ ਤੇ ਹੁਣ ਤੁਸੀਂ ਇੱਥੋਂ ਦੇ ਰਾਜੇ ਬਣ ਗਏ ਹੋ, ਅੱਜ ਸ਼ਰਾਬ ਦਾ ਪਿਆਲਾ ਪੀ ਤੇ ਅੱਜ ਜਸ਼ਨ ਮਨਾ। ਜਦੋਂ ਨੇ ਇਸ ਹੈਨਰੀ ਦੀਆਂ ਅੱਖਾਂ ਵਿੱਚ ਦੇਖਿਆ ਉਹਦੇ ਚ ਅੱਥਰੂ ਆਏ ਹੋਏ ਸਨ, ਉਹਨੇ ਸ਼ਰਾਬ ਦੇ ਪਿਆਲੇ ਨੂੰ ਹੱਥ ਮਾਰਿਆ, ਵਗਾ ਕੇ ਮਾਰਿਆ, ਪਰਾਂ ਕਰ ਦਿੱਤਾ, ਕਹਿਣ ਲੱਗੇ ਨਹੀਂ। ਉਹਨੇ ਜੋ ਉੱਥੇ ਬਚਨ ਬੋਲੇ ਉਹਨੂੰ ਪੰਜਾਬੀ ਦੇ ਵਿਦਵਾਨਾਂ ਨੇ ਤਰਜਮਾ ਕੀਤਾ ਹੈ। ਸ਼ਾਮ ਸਿੰਘ ਅਟਾਰੀ ਵਾਲੇ ਦੇ ਮ੍ਰਿਤਕ ਸਰੀਰ ਕੋਲ ਖਲੋ ਕੇ ਉਹਨੇ ਸਲੂਟ ਮਾਰਿਆ, ਸਲੂਟ ਮਾਰ ਕੇ ਇੱਕ ਗੱਲ ਕਹਿਣ ਲੱਗਿਆ, ਉਹ ਸ਼ਾਮ ਸਿੰਘ ਅਟਾਰੀ ਵਾਲੇ ਆ, ਉਹ ਯੋਧੇ ਆ, ਸਿੱਖ ਕੌਮ ਦੇ ਆ, ਤੂੰ ਹਾਰਿਆ ਨਹੀਂ ਤੈਨੂੰ ਹਰਾਇਆ ਗਿਆ ਤੇਰਿਆਂ ਨੇ, ਤੂੰ ਹਾਰਿਆ ਨਹੀਂ ਤੈਨੂੰ ਹਰਾਇਆ ਗਿਆ। ਕਹਿਣ ਲੱਗੇ ਮੈਂ ਜਿੱਤਿਆ ਨਹੀਂ ਮੈਨੂੰ ਜਿਤਾਇਆ ਗਿਆ, ਅੱਜ ਮੈਨੂੰ ਜਿੱਤ ਦੀ ਖੁਸ਼ੀ ਨਹੀਂ ਜਿੰਨਾ ਤੇਰੇ ਵਰਗੇ ਸੂਰਮੇ ਨੂੰ ਧੋਖਾ ਦੇਣ ਦਾ ਦੁੱਖ ਹੈ। ਸਿਰਫ ਇਤਨੀ ਅਰਜ਼ ਕਰ ਰਿਹਾ ਸਾਂ, ਇਤਨੇ ਸੂਰਮੇ ਸਨ ਸਿੱਖ ਕੌਮ ਦੇ ਯੋਧੇ ਜਿਹਨਾਂ ਇੱਕ ਇੱਕ ਬੂੰਦ ਆਪਣੀ ਸਿੱਖ ਕੌਮ ਦੇ ਲੇਖੇ ਲਾਈ ਹੈ। ਉੱਥੇ ਗੱਲ ਲੈ ਕੇ ਚੱਲਾਂ ਜਿਹੜੀ ਬੇਨਤੀ ਕਰ ਰਿਹਾ ਸਾਂ। 26 ਮਾਰਚ 1748 ਨੂੰ ਅਹਿਮਦ ਸ਼ਾਹ ਦੁਰਾਨੀ ਨੂੰ, ਅਹਿਮਦ ਸ਼ਾਹ ਅਬਦਾਲੀ ਨੂੰ ਭਜਾ ਕੇ ਆਉਂਦਾ, ਚੜ੍ਹਤ ਸਿੰਘ ਝਨਾਬ ਤੋਂ ਪਾਰ ਕਰਕੇ ਆਉਂਦਾ। ਤਿੰਨ ਦਿਨਾਂ ਦੇ ਵਿੱਚ ਵਿੱਚ ਹੀ ਪ੍ਰਬੰਧ ਕੀਤਾ ਜਾਂਦਾ ਕਿਉਂਕਿ ਸਿੱਖਾਂ ਕੋਲ ਸਾਹ ਸੌਖਾ ਸੀ। ਉਸ ਵੇਲੇ 29 ਮਾਰਚ 1748 ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਫਿਰ ਦੁਬਾਰੇ ਸਰਬੱਤ ਖਾਲਸਾ ਹੁੰਦਾ। ਜੇ ਤੁਸੀਂ ਨਾ ਭੁੱਲੇ ਹੋ ਮੈਂ ਇੱਕ ਵਾਰੀ ਫਿਰ ਦੁਹਰਾ ਦਿਆਂ, 30 ਮਾਰਚ 1747 ਨੂੰ ਪਹਿਲਾ ਸਰਬੱਤ ਖਾਲਸਾ ਹੋ ਕੇ ਹਟਿਆ, ਇੱਕ ਸਾਲ ਪਹਿਲਾਂ, ਉਦੋਂ ਜਦੋਂ ਰਾਮ ਰੌਣੀ ਬਣਾਈ ਹੈ, ਰਾਮਗੜ੍ਹ ਕਿਲ੍ਹਾ ਬਣਾਇਆ। ਸਾਲ ਬਾਅਦ 29 ਮਾਰਚ 1748 ਨੂੰ ਫਿਰ ਦੁਬਾਰੇ ਹੁਣ ਉੱਥੇ ਸਰਬੱਤ ਖਾਲਸਾ ਫਿਰ ਬੁਲਾਇਆ ਗਿਆ। ਉਸ ਸਰਬੱਤ ਖਾਲਸੇ ਦਾ ਜਿਹੜਾ ਮੁਖੀ ਹੈ ਉਹ ਨਵਾਬ ਕਪੂਰ ਸਿੰਘ ਹੈ ਤੇ ਉਸ ਵੇਲੇ ਉਹਨਾਂ ਨੇ ਉਪਰਾਲਾ ਕੀਤਾ ਇੱਕ ਬੜਾ ਵੱਡਾ। ਇੱਕ ਵਾਰੀ ਮੈਂ ਥੋੜਾ ਜਿਹਾ ਪਿਛੋਕੜ ਫਿਰ ਫੋਲਣ ਲੱਗਾ, ਸਮੇਂ ਦੇ ਅਨੁਸਾਰ ਹੀ ਆਪਾਂ ਸਮਾਪਤੀ ਕਰਨੀ। ਦਸ ਨੇ ਤੁਹਾਡੇ ਨਾਲ ਬੜੇ ਖੁੱਲ ਕੇ ਵਿਚਾਰ ਕੀਤੀ ਸੀ ਵੀ ਇੱਕ ਤਰਨਾ ਦਲ ਤੇ ਇੱਕ ਬੁੱਢਾ ਦਲ ਪਹਿਲਾਂ ਇਹ ਬਣੇ। ਫਿਰ 1745 ਵਿੱਚ ਇਹ ਦੋਨੇ ਦਲਾਂ ਦੀ ਖਾਤਰ ਮੁੜ ਕੇ 30 ਜਥੇ ਫਿਰ ਬਣਾਏ 100-100 ਸਿੱਖਾਂ ਦੇ। ਉਹ ਸਿੱਖਾਂ ਦੇ ਜਥੇ ਵੱਧਦੇ ਗਏ ਵੱਧਦੇ ਗਏ। ਹੁਣ ਉਹ ਜਦੋਂ ਹੁਣ ਸਰਬੱਤ ਖਾਲਸਾ ਹੋਣ ਲੱਗੇ ਹੈ 29 ਮਾਰਚ 1748 ਨੂੰ ਜਿਹੜਾ ਹੁਣ ਸਰਬੱਤ ਖਾਲਸਾ ਹੋਣ ਲੱਗੇ ਹੈ, ਹੁਣ ਇਹਦੇ ਵਿੱਚ 65 ਜਥੇ ਨੇ। ਹੁਣ ਜਿਹੜਾ ਖਾਲਸਾ ਸਰਬੱਤ ਖਾਲਸਾ ਹੋਇਆ ਇਹਦੇ ਵਿੱਚੋਂ 65 ਜਥੇ ਤੋੜ ਕੇ 11 ਮਿਸਲਾਂ ਬਣੀਆਂ। ਵੈਸੇ 12 ਮਿਸਲਾਂ ਮੰਨੀਆਂ ਜਾਂਦੀਆਂ ਸਨ, ਪਰ 12ਵੀਂ ਮਿਸਲ ਨੂੰ ਤਾਂ ਨਹੀਂ ਵਿਦਵਾਨ ਮੰਨਦੇ ਕਿਉਂਕਿ ਇਸ ਮਿਸਲ ਦਾ ਨਾਂ ਸੀ ਫੁਲਕੀਆ ਮਿਸਲ। ਬਾਕੀ ਮੈਂ ਤੁਹਾਡੇ ਨਾਲ ਗੱਲ ਕੱਲ ਕਰਨੀ ਹੈ ਕਿਉਂਕਿ ਅੱਜ ਸਾਰੀਆਂ ਮਿਸਲਾਂ ਦੀ ਗੱਲ ਕਰ ਨਹੀਂ ਸਕਾਂਗਾ। ਇਹਨਾਂ ਵਿੱਚ ਜਿਹੜੀ ਫੁਲਕੀਆ ਮਿਸਲ ਹੈ ਉਹਨੂੰ ਉਹ ਵਿਦਵਾਨ ਤਾਂ ਨਹੀਂ ਮੰਨਦੇ ਕਿਉਂਕਿ ਇਹ ਮਹਾਰਾਜਾ ਆਲਾ ਸਿੰਘ ਦੇ ਨਾਲ ਹੈ। ਉਦੋਂ ਇਸ ਇਲਾਕੇ ਦਾ ਨਾਂ ਹੁੰਦਾ ਸੀ ਪੱਟੀ ਤੇ ਇੱਥੇ ਰਾਜ ਕਰਨ ਵਾਲੇ ਦਾ ਨਾਂ ਸੀ ਆਲਾ ਸਿੰਘ ਤੇ ਇਹ ਆਲਾ ਸਿੰਘ ਦੀ ਪੱਟੀ ਮੁੜ ਕੇ ਪਟਿਆਲਾ ਬਣ ਗਿਆ ਸ਼ਬਦ। ਇਹ ਪਟਿਆਲਾ ਉਥੋਂ ਬਣਿਆ, ਆਲਾ ਸਿੰਘ ਦੀ ਪੱਟੀ ਮੁੜ ਕੇ ਪਟਿਆਲਾ ਬਣਿਆ। ਪਰ ਇਹ ਸਿੱਖਾਂ ਦੇ ਨਾਲ ਪੈਸੇ ਪੂਸੇ ਦੀ ਮਦਦ ਤਾਂ ਕਰਦਾ ਸੀ ਇਹ, ਪਰ ਸਿੱਖਾਂ ਦੇ ਕਿਸੇ ਜੰਗ ਵਿੱਚ ਇਹਨੇ ਹਿੱਸਾ ਨਹੀਂ ਲਿਆ। ਜਦੋਂ ਕਦੇ ਹਿੱਸਾ ਲੈਂਦਾ ਸੀ ਇਹ ਗੋਰਿਆਂ ਨਾਲ ਹਿੱਸਾ ਲੈਂਦਾ ਸੀ ਜਾਂ ਦੁਰਾਨੀਆਂ ਨਾਲ ਹਿੱਸਾ ਲੈਂਦਾ ਸੀ, ਉਹਨਾਂ ਨਾਲ ਹਿੱਸਾ ਤੇ ਲੈਂਦਾ ਰਿਹਾ ਉਹਨਾਂ ਦੀਆਂ ਫੌਜਾਂ ਦੇ ਨਾਲ ਰਲ ਕੇ। ਸਿੱਖੀ ਦੀ ਜਦੋਂ ਮਦਦ ਕਰਦਾ ਰਿਹਾ, ਪੈਸੇ ਪੱਖੋਂ ਮਦਦ ਕਰਦਾ ਰਿਹਾ, ਸਿੱਖਾਂ ਨੂੰ ਪਨਾਹ ਦਿੰਦਾ ਰਿਹਾ, ਪਰ ਸਿੱਖਾਂ ਦੇ ਕਿਸੇ ਜੰਗ ਵਿੱਚ ਨਹੀਂ ਆਇਆ। ਇਸ ਲਈ ਇਹਨੂੰ 12ਵੀਂ ਮਿਸਲ ਜਿਹੜੀ ਹੈ ਨਾ ਉਹ ਵਿਦਵਾਨ ਕਬੂਲ ਨਹੀਂ ਕਰਦੇ। ਇਸ ਵੇਲੇ ਜੱਸਾ ਸਿੰਘ ਆਹਲੂਵਾਲੀਆ ਉਹ ਮਹਾਨ ਯੋਧਾ ਹੈ, ਉਹ ਇਸ ਵੇਲੇ ਸਰਬੱਤ ਖਾਲਸੇ ਦਾ ਇਸ ਦਲ ਖਾਲਸੇ ਦਾ ਮੁਖੀਆ ਹੈ। ਇੱਕ ਪਲ ਮੈਂ ਤੁਹਾਡਾ ਥੋੜਾ ਜਿਹਾ ਹੋਰ ਲਵਾਂ। ਜੱਸਾ ਸਿੰਘ ਆਹਲੂਵਾਲੀਆ ਨੂੰ ਵੀ ਤਵਾਰੀਖ ਨੇ ਜਿਹੜੀ ਸਿੱਖ ਇਤਿਹਾਸ ਹੈ ਉਹ ਨਮਸਕਾਰਾਂ ਕਰਦਾ, ਮਹਾਨ ਯੋਧਾ ਹੋਇਆ। ਇਹ ਲਾਹੌਰ ਦੇ ਵਿੱਚ ਬਦਰ ਸਿੰਘ ਇਹਦੇ ਪਿਤਾ ਦਾ ਨਾਂ, ਲਾਹੌਰ ਦੇ ਨੇੜੇ ਇਹਦਾ ਜਨਮ ਹੋਇਆ। 1718 ਵਿੱਚ ਇਹ ਜੰਮਿਆ, 1783 ਵਿੱਚ ਮਰ ਇਹ ਚੜ੍ਹਾਈ ਕਰਦਾ। ਅੱਗੇ ਜਾ ਕੇ ਤੁਹਾਡੇ ਨਾਲ ਇਤਿਹਾਸ ਸਾਂਝਾ ਕਰਾਂ। ਆ ਜਿਹੜੇ ਦਿੱਲੀ ਦੇ ਅੱਜ ਨਾਂ ਰੱਖੇ ਹੋਏ ਨੇ ਨਾ, 30,000 ਜਿੱਥੇ ਅਦਾਲਤ ਹੈ ਤੇ ਮੋਰੀ ਗੇਟ, ਇਹ ਸਾਰੇ ਜੱਸਾ ਸਿੰਘ ਦੀਆਂ ਕੁਰਬਾਨੀਆਂ ਮੈਂ ਅੱਗੇ ਜਾ ਕੇ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਇਹ ਜਿਹੜੇ ਦਿੱਲੀ ਦੇ ਨਾਂ ਬਦਲੇ ਹੋਏ ਨੇ ਨਾ, ਸਿੱਖਾਂ ਦੀਆਂ ਕੁਰਬਾਨੀਆਂ ਤੇ ਬਦਲੇ ਹੋਏ ਨੇ। 30,000 ਫੌਜ ਇਸ ਇਹ ਜੱਸਾ ਸਿੰਘ ਹੋਰਾਂ ਦੀਆਂ ਕੁਰਬਾਨੀਆਂ ਨੇ, ਅੱਗੇ ਜਾ ਕੇ ਸਾਂਝ ਕਰਾਂਗਾ। ਹੁਣ ਤੇ ਸਿਰਫ ਇੰਨੀ ਕੋਈ ਗੱਲ ਕਰਨੀ ਚਾਹੁੰਦਾ। 1718 ਵਿੱਚ ਇਹਦਾ ਜਨਮ ਹੋਇਆ। ਰੱਬ ਦਾ ਸਬੱਬ ਬਣਿਆ ਵੀ 7 ਸਾਲਾਂ ਦੀ ਉਮਰ ਸੀ, ਪਿਤਾ ਚੜ੍ਹਾਈ ਕਰ ਗਿਆ। ਮਾਂ ਨੇ ਘਰ ਵਿੱਚ ਗਰੀਬੀ ਸੀ, ਸਿੱਖੀ ਅਸਲ ਚ ਗਰੀਬੀ ਦੇ ਪੰਗੂੜੇ ਚ ਪਲੀ ਹੈ, ਘਰ ਚ ਗਰੀਬੀ ਸੀ ਤੇ ਬੱਚਾ ਮੇਰਾ ਸਿੱਖ ਰਹਿ ਸਕੇ, ਇਸ ਲਈ ਮਾਂ ਦਰ ਬਦਰ ਇਹਨੂੰ ਲੈ ਕੇ ਭਟਕਦੀ ਰਹੀ। ਕੁਝ ਸਮਾਂ ਮਾਤਾ ਜੀ ਕੋਲ ਵੀ ਗਏ, ਮਾਤਾ ਸੁੰਦਰ ਕੌਰ ਜੀ ਦੇ ਕੋਲ, ਉਹ ਦਿੱਲੀ ਨਿਵਾਸੀ, ਉਹਨਾਂ ਦੇ ਕੋਲ ਉੱਥੇ ਦਿੱਲੀ ਲੈ ਕੇ ਗਏ। ਮਾਤਾ ਜੀ ਨੇ ਆਪਣੇ ਕੋਲ ਕੁਝ ਰੱਖਿਆ, ਉੱਥੇ ਫਾਰਸੀ ਸਿਖਾਈ, ਕੁਝ ਇੱਕ ਉਰਦੂ ਸਿਖਾਇਆ ਤੇ ਇਹਦੇ ਮਾਤਾ ਜੀ ਨੇ ਕੁਝ ਇੱਕ ਦਾਤਾਂ ਵੀ ਦਿੱਤੀਆਂ, ਇੱਕ ਕਿਰਪਾਨ ਦਿੱਤੀ, ਇੱਕ ਗੁਟਕਾ ਦਿੱਤਾ ਇਤਿਆਦਿਕ। ਤੇ ਇਹਨੂੰ ਬੱਚਨ ਹੋਇਆ ਵੀ ਤੂੰ ਕਿਸੇ ਸਿੱਖਾਂ ਦੇ ਜਥੇ ਵਿੱਚ ਜਾ ਕੇ ਸ਼ਾਮਲ ਕਰ ਦੇ ਆਪਣੇ ਬੱਚੇ ਨੂੰ। ਮਾਂ ਲੈ ਕੇ ਆ ਗਈ ਤੇ ਮਾਂ ਕਈ ਜਥਿਆਂ ਦੇ ਕਈ ਥਾਵਾਂ ਦੇ ਉੱਤੇ ਭਟਕ ਰਹੀ ਹੈ, ਪਰ ਮਾਂ ਨੂੰ ਕੁਝ ਮਿਲਿਆ ਨਹੀਂ ਟਿਕਾਣਾ। ਤੇ ਇੱਕ ਦਿਨ ਅਚਾਨਕ ਨਵਾਬ ਕਪੂਰ ਸਿੰਘ ਦਾ ਦਰਬਾਰ ਲੱਗਿਆ ਹੋਇਆ, ਉਸ ਦਿਨ ਉਹ ਸਿੱਖ ਇਕੱਠੇ ਹੋਏ ਬੈਠੇ ਨੇ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਤੇ ਗੁਰੂ ਕੇ ਸਿੱਖ ਉੱਥੇ ਬੈਠੇ ਨੇ ਤੇ ਉੱਥੇ ਇਸ ਮਾਂ ਨੇ ਆ ਕੇ ਇੱਕ ਤਰਲਾ ਲਿਆ। ਕਹਿਣ ਲੱਗੀ ਬਈ ਜਥੇਦਾਰ ਜੀ, ਮੈਂ ਆਪਣੇ ਬੱਚੇ ਦੇ ਕੋਲ ਇੱਕ ਸ਼ਬਦ ਪੜਵਾਉਣਾ, ਤੁਸੀਂ ਵਕਤ ਦੇ ਸਕਦੇ ਹੋ? ਉਹਨੇ ਆਖਿਆ ਕੋਈ ਗੱਲ ਨਹੀਂ, ਆਓ ਬੱਚੇ ਨੂੰ ਸ਼ਬਦ ਪੜਵਾਓ। ਬੱਚੇ ਨੇ ਸ਼ਬਦ ਪੜਿਆ, ਇਸੇ ਜੱਸਾ ਸਿੰਘ ਨੇ, ਇਸੇ ਜੱਸਾ ਸਿੰਘ ਆਲੂ ਪਿੰਡ ਦਾ ਨਾਂ ਹੈ, ਇਹਨੇ ਉੱਥੇ ਸ਼ਬਦ ਪੜਿਆ। ਸ਼ਬਦ ਪੜਿਆ ਨਵਾਬ ਕਪੂਰ ਸਿੰਘ ਉੱਠ ਕੇ ਖਲੋ ਗਿਆ। ਕਹਿਣ ਲੱਗੇ ਮਾਂ, ਮੈਨੂੰ ਸਿੱਖ ਕੌਮ ਨੇ ਬੜਾ ਕੁਝ ਦਿੱਤਾ, ਮੈਨੂੰ ਕਦੇ ਅਧੂਰਾ ਨਹੀਂ ਛੱਡਿਆ, ਮੈਨੂੰ ਨਵਾਬੀ ਤੱਕ ਦੇ ਦਿੱਤੀ, ਮੈਨੂੰ ਬੜਾ ਕੁਝ ਦਿੱਤਾ ਸਿੱਖਾਂ ਨੇ, ਮੈਨੂੰ ਕਦੇ ਝੋਲੀ ਨਹੀਂ ਅੱਡਣੀ ਪਈ, ਪਰ ਮਾਂ ਅੱਜ ਮੈਂ ਤੇਰੇ ਅੱਗੇ ਝੋਲੀ ਅੱਡਨਾ, ਆਹ ਜਿਹੜਾ ਤੇਰਾ ਬੱਚਾ ਹੈ ਨਾ ਤੂੰ ਮੈਨੂੰ ਜਥੇ ਵਿੱਚ ਦੇ ਦੇ। ਇੰਨਾ ਪਿਆਰਾ ਕੀਰਤਨ ਕਰਦਾ, ਤੋਤਲੀ ਜਿਹੀ ਜ਼ਬਾਨ ਵਿੱਚ ਮੇਰਾ ਜੀ ਕਰਦਾ ਮੈਨੂੰ ਆਪਣਾ ਪੁੱਤ ਬਣਾ ਕੇ ਪਾਲਾ। ਮਾਂ ਦੀ ਅੱਖਾਂ ਵਿੱਚ ਅਥਰੂ ਆ ਗਏ। ਨਵਾਬ ਕਪੂਰ ਸਿੰਘ ਨੇ ਮੋਢੇ ਤੇ ਹੱਥ ਰੱਖਿਆ, ਕਹਿਣ ਲੱਗੇ, ਮਾਂ ਜਿਹੜੇ ਸਿੱਖ ਕੁਰਬਾਨੀਆਂ ਦਿੰਦੇ ਨੇ ਉਹ ਵੀ ਤਾਂ ਕਿਸੇ ਮਾਵਾਂ ਦੇ ਪੁੱਤ ਨੇ, ਤੂੰ ਅੱਖਾਂ ਚ ਅਥਰੂ ਭਰ ਆਈ। ਉਹ ਕਹਿਣ ਲੱਗੀ, ਨਹੀਂ ਮੈਂ ਇਸ ਲਈ ਅੱਖਾਂ ਚ ਅਥਰੂ ਨਹੀਂ ਭਰੇ ਵੀ ਮੇਰਾ ਪੁੱਤ ਤੁਹਾਡੇ ਜਥੇ ਚ ਰਹਿਣ ਲੱਗਾ, ਮੈਂ ਤੇ ਇਸ ਲਈ ਅੱਖਾਂ ਚ ਅਥਰੂ ਭਰ ਕੇ ਆਈ। ਧੰਨ ਗੁਰੂ ਰਾਮਦਾਸ, ਮੈਂ ਆਪਣੇ ਪੁੱਤਰ ਨੂੰ ਦਰ ਦਰ ਤੇ ਲਈ ਫਿਰਦੀ ਸਾਂ ਤੇ ਆਸ ਰੱਖਦੀ ਸਾਂ ਕਿਸੇ ਚੰਗੇ ਜਥੇ ਵਿੱਚ ਭਰਤੀ ਕਰਵਾ ਦਿਆਂ, ਤੂੰ ਆਪ ਹੀ ਭਰਤੀ ਕਰ ਲਿਆ। ਮੈਂ ਇਸ ਲਈ ਸ਼ੁਕਰ ਗੁਜ਼ਾਰ ਹਾਂ, ਮੈਨੂੰ ਕੁਝ ਕਹਿਣਾ ਵੀ ਨਹੀਂ ਪਿਆ। ਸਿਰਫ ਇੱਕ ਮਿੰਟ ਦੇ ਵਿੱਚ ਮੈਂ ਸਮਾਪਤੀ ਕਰਨੀ, ਗੱਲ ਅਗਲੀ ਕਰਦੇ ਹਾਂ। ਇਹ ਜੱਸਾ ਸਿੰਘ ਆਲੂਵਾਲੀਆ ਕੁਝ ਉਰਦੂ ਮਿਕਸ ਕਰਕੇ ਬੋਲਦਾ ਸੀ, ਹਮਕੋ ਤੁਮਕੋ ਇਹਦੀ ਆਦਤ ਪੈ ਗਈ। ਗੁਰੂ ਕੇ ਸਿੱਖਾਂ ਨੇ ਮਖੌਲ ਕਰਨਾ ਸ਼ੁਰੂ ਕਰ ਦਿੱਤਾ, ਇਹਨੂੰ ਜੱਸਾ ਸਿੰਘ ਨਾ ਕਿਹਾ ਕਰਨ, ਇਹਨੂੰ ਹਮਕੋ ਤੁਮਕੋ ਕਿਹਾ ਕਰਨ। ਸ਼੍ਰੋਮਣੀ ਕਮੇਟੀ ਨੇ ਕਿਤਾਬ ਛਾਪੀ ਹੈ ਬੜੀ ਪਿਆਰੀ, ਪ੍ਰਮੁੱਖ ਸ਼ਖਸੀਅਤ ਉਹਦੇ ਵਿੱਚ ਜ਼ਿਕਰ ਹੈ ਬੜਾ ਪਿਆਰਾ। ਇਹ ਆ ਕੇ ਨਵਾਬ ਕਪੂਰ ਸਿੰਘ ਦੇ ਕੋਲ ਰੋਣ ਲੱਗ ਪਿਆ, ਕਹਿਣ ਲੱਗਿਆ, ਮੈਂ ਤੇਰੇ ਜਥੇ ਵਿੱਚ ਨਹੀਂ ਰਹਿਣਾ। ਲੋਕ ਸਿੱਖ ਮੈਨੂੰ ਹਮਕੋ ਤੁਮਕੋ ਕਹਿ ਕੇ ਮਖੌਲ ਕਰਦੇ ਨੇ। ਨਵਾਬ ਕਪੂਰ ਸਿੰਘ ਨੇ ਇਹਨੂੰ ਗੋਡੇ ਤੇ ਬਿਠਾ ਲਿਆ, ਬੜਾ ਪਿਆਰ ਕੀਤਾ। ਕਹਿਣ ਲੱਗਿਆ, ਪੁੱਤ ਮੈਂ ਤੈਨੂੰ ਇੱਕ ਗੱਲ ਕਹਿਣੀ ਚਾਹੁੰਦਾ ਹੈ, ਇਹਨਾਂ ਸਿੱਖਾਂ ਦੀ ਸੇਵਾ ਛੱਡ ਕੇ ਨਾ ਜਾਈ। ਉਹ ਮੈਂ ਇਹਨਾਂ ਦੇ ਘੋੜਿਆਂ ਦੀ ਲਿੱਦ ਚੁੱਕਦਾ ਸੀ, ਉਹ ਮੈਨੂੰ ਨਵਾਬ ਬਣਾ ਦਿੱਤਾ, ਤੇ ਤੂੰ ਇਹਨਾਂ ਦੇ ਘੋੜਿਆਂ ਨੂੰ ਚਣੇ ਪਾਉਣਾ, ਤੈਨੂੰ ਪਤਾ ਨੀ ਕੀ ਸਿੱਖਾਂ ਦੀ ਸੇਵਾ ਵਿੱਚੋਂ ਲੱਭ ਜਾਏਗਾ, ਤੂੰ ਛੱਡ ਕੇ ਨਾ ਜਾਈ। ਤੇ ਉਹ ਜੱਸਾ ਸਿੰਘ ਨੇ ਗੱਲ ਪੱਲੇ ਬੰਨ ਲਈ, ਤੇ ਅੱਜ ਜਿਹੜਾ ਵਕਤ ਆਇਆ ਉਹਨੂੰ ਜੱਸਾ ਸਿੰਘ ਆਲੂਵਾਲੀਏ ਨੂੰ ਸਾਰੀ ਕੌਮ ਦਾ ਜਥੇਦਾਰ ਬਣਾਇਆ ਹੋਇਆ ਤੇ ਸੁਲਤਾਨੁਲ ਕੌਮ ਦਾ ਦਰਜਾ ਦਿੱਤਾ ਗਿਆ, ਉਹਨੂੰ ਸਮੁੱਚੀ ਕੌਮ ਦਾ ਜਥੇਦਾਰ ਬਣਾਇਆ ਗਿਆ। ਜੱਸਾ ਸਿੰਘ ਆਲੂਵਾਲੀਏ ਦੀ ਗੱਲ ਕੋਈ ਨਹੀਂ ਸੀ ਮੋੜਦਾ। ਅਗਲੀ ਵਿਚਾਰ ਮਿਸਲਾਂ ਦਾ ਇਤਿਹਾਸ, ਉਹ ਕੱਲ ਰੋਜ਼ ਆਪਾਂ ਸਾਂਝਾ ਕਰਾਂਗੇ। ਭੁੱਲਾ ਚੁੱਕਾਂ ਦੀ ਖਿਮਾ, ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਿਹਾਲ ਸ੍ਰੀ ਅਕਾਲ।
2: ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰੂ ਕੋਈ, ਮਾਟੀ ਕਾਕਿਆ ਧੋਪੈ ਸੋਮੀ, ਮਾਨਸ ਕੀ ਕਤ ਇਹੀ, ਜਿਉਂ ਬੁਲਾਵੇ ਤਿਉਂ ਬੋਲੇ ਸੋਮੀ, ਕੁਦਰਤ ਕਵਣ ਹਮਾਰੀ, ਸਾਧੁ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ, ਸਾਧੁ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਗੁਰੂ ਚਰਨਾਂ ਵਿੱਚ ਸਬਾਈ ਮਨ ਸਤਸੰਗੀ ਪਿਆਰਿਓ, ਕਰੋ ਕਿਰਪਾ ਅਸੀਸਾਂ ਬਖਸ਼ੋ। ਅਦਬ ਸਤਿਕਾਰ ਨਾਲ ਸਭ ਤੋਂ ਪਹਿਲਾਂ ਗੁਰੂ ਫਤਿਹ ਦੀ ਸਾਂਝ ਕਰੀਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੋੜੀ ਜਿਹੀ ਵਿਚਾਰ ਕੱਲ ਦੀ ਤਾਜ਼ਾ ਕਰਵਾ ਦਿਆਂ ਤਾਂ ਕਿ ਅੱਜ ਦੀ ਵਿਚਾਰ ਸਮਝਣੀ ਸੌਖੀ ਹੋ ਜਾਏ। ਸਤਾਰਾਂ ਸੌ ਅਠਤਾਲੀ ਵਿੱਚ ਵੈਸੇ ਤੁਰਦਾ ਅਹਿਮ ਸ਼ਾਹ ਅਬਦਾਲੀ 1748 ਵਿੱਚ ਪਹਿਲਾ ਹਮਲਾ ਕਰਦਾ। ਪਰ ਰੱਬ ਦੀ ਮਾਰ ਪੈ ਗਈ, ਉਹਦੇ ਆਪਣੇ ਹੀ ਗੱਡਿਆਂ ਵਿੱਚੋਂ ਬਰੂਦ ਚੱਲ ਗਿਆ। ਜੰਗ ਦਾ ਮੈਦਾਨ ਭਾਵੇਂ ਉਹਦੇ ਆਪਣੇ ਹੱਥ ਵਿੱਚ ਸੀ,
0: ਪਰ ਲੇਕਿਨ ਇਸ ਹਫੜਾ ਦਫੜੀ ਵਿੱਚ ਉਹਦਾ ਬਹੁਤਾ ਨੁਕਸਾਨ ਹੋਇਆ। ਫੌਜਾਂ ਭੱਜ ਉੱਠੀਆਂ। ਅਹਿਮਦ ਸ਼ਾਹ ਅਬਦਾਲੀ ਨੇ ਆਪਣੇ ਬੰਦੇ ਬਹੁਤੇ ਮਰਵਾਉਣੇ ਯੋਗ ਨਾ ਸਮਝੇ, ਉੱਥੋਂ ਵਾਪਸ ਪਰਤ ਗਿਆ। ਵਾਪਸ ਜਾਂਦੇ ਨੂੰ ਚਨਾਬ ਦੇ ਕਿਨਾਰੇ ਫਿਰ ਦੁਬਾਰੇ ਸਿੱਖਾਂ ਨੇ ਘੇਰ ਲਿਆ। ਚੜ੍ਹਤ ਸਿੰਘ ਸ਼ੁਕਰ ਚੱਕੀਆ ਬੜੀ ਦੂਰ ਤੱਕ ਇਹਦਾ ਪਿੱਛਾ ਕਰਦਾ, ਚਨਾਬ ਤੋਂ ਪਾਰ ਕਰਦਾ। ਉਦੋਂ ਇਹਦੇ ਕੋਲ ਜਿਹੜੀ ਹਿੰਦੁਸਤਾਨ ਦੀ ਲੁੱਟ ਸੀ ਉਹਨੂੰ ਵੀ ਕੁਝ ਹਲਕਾ ਕਰਕੇ ਭੇਜਿਆ। ਇੱਕ ਇੱਥੇ ਨੁਕਤਾ ਹੋਰ ਨੋਟ ਕਰਿਓ ਜੀ, ਤੁਸੀਂ ਜਿੰਨੀ ਵਾਰੀ ਵੀ ਇਤਿਹਾਸ ਸੁਣਦੇ ਆ ਰਹੇ ਹੋ ਅਗਰ ਗੌਰ ਨਾਲ ਤੇ ਤੁਹਾਨੂੰ ਪਤਾ ਲੱਗੇਗਾ। ਇਸ ਗੱਲ ਸਿੱਖ ਕਦੇ ਆਮ ਲੋਕਾਂ ਨੂੰ ਨਹੀਂ ਸਨ ਲੁੱਟਦੇ। ਦੇਖੋ ਹਾਕਮ ਲੁੱਟ ਕੇ ਜਾ ਰਿਹਾ ਤੇ ਉਹਦੇ ਨਾਲ ਤਾਂ ਸੌਖਾ ਸੀ ਨਾ, ਉੱਥੋਂ ਦੇ ਲੋਕਾਂ ਨੂੰ ਲੁੱਟ ਲੈਂਦੇ। ਸਿੱਖਾਂ ਦੇ ਮੁਕਾਬਲੇ ਵਿੱਚ ਤਾਕਤ ਨਹੀਂ ਸੀ ਉਸ ਵੇਲੇ, ਭਾਵੇਂ ਕਿ ਖੰਡੇ ਪੁੰਡੇ ਹੋਏ ਨੇ, ਭਾਵੇਂ ਕਿ ਵਿਚਾਰਿਆਂ ਨੂੰ ਕੁਛ ਸਹੂਲਤਾਂ ਵੀ ਨਹੀਂ, ਫਿਰ ਵੀ ਇਹੋ ਜਿਹੀ ਤਾਕਤ ਨਹੀਂ। ਪਰ ਸਿੱਖ ਆਮ ਲੋਕਾਂ ਨੂੰ ਨਹੀਂ ਲੁੱਟਦੇ। ਜਦੋਂ ਉਸ ਲੋਕਾਂ ਨੂੰ ਲੁੱਟ ਕੇ ਵਾਪਸ ਜਾਂਦੇ ਤੇ ਉਹਨਾਂ ਨੂੰ ਰਸਤੇ ਵਿੱਚ ਘੇਰ ਕੇ ਫਿਰ ਸਿੱਖ ਹਲਕਾ ਕਰਕੇ ਭੇਜਦੇ। ਅਹਿਮਦ ਸ਼ਾਹ ਅਬਦਾਲੀ ਨੂੰ ਆਉਂਦੇ ਨੂੰ ਵੀ ਲੁੱਟਿਆ। ਨੂਰਦੀਨ ਦੀ ਸਰਾਂ ਤਰਨ ਤਾਰਨ ਸਾਹਿਬ ਦੇ ਕੋਲ ਜਾਂਦੇ ਨੂੰ ਵੀ ਚਨਾਬ ਦੇ ਕੋਲ ਲੁੱਟਿਆ ਤੇ ਉਹ ਵਾਪਸ ਚਲਾ ਗਿਆ। ਇਹ ਜਿਹੜੀ ਘਟਨਾ ਹੈ ਇਹ 26 ਮਾਰਚ 1748 ਦੀ ਹੈ। 29 ਮਾਰਚ 1748 ਨੂੰ ਸਿੱਖਾਂ ਨੇ ਇਧਰਲੇ ਪਾਸੇ ਨਵਾਬ ਕਪੂਰ ਸਿੰਘ, ਜੱਸਾ ਸਿੰਘ ਆਲੂਵਾਲੀਆ ਇਹਨਾਂ ਨੇ ਰਲ ਕੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿਹੜਾ ਉਸ ਵੇਲੇ ਦਾ ਹਾਕਮ ਹੈ ਸਲਾਮਤ ਖਾਂ ਉਹਨੂੰ ਮਾਰ ਮੁਕਾਇਆ ਤੇ ਉੱਤੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਸੇਵਾ ਸੰਭਾਲ ਆਪ ਕਰ ਲਈ। ਉਹਨਾਂ ਦਿਨਾਂ ਵਿੱਚ 29 ਮਾਰਚ 1748 ਨੂੰ ਇੱਕ ਸਰਬੱਤ ਖਾਲਸਾ ਰੱਖਿਆ ਗਿਆ। ਉਦੋਂ ਜਿੰਨੇ ਵੀ ਅਹਿਮ ਕੌਮ ਦੇ ਫੈਸਲੇ ਹੁੰਦੇ ਸਨ ਉਹ ਸਰਬੱਤ ਖਾਲਸੇ ਦੀ ਰੋਸ਼ਨੀ ਵਿੱਚ ਹੁੰਦੇ ਸਨ। ਸਾਰੇ ਜੁੜ ਮਿਲ ਬੈਠ ਕੇ ਉਹ ਫੈਸਲੇ ਕਰਿਆ ਕਰਦੇ ਸਨ ਤੇ ਉਦੋਂ ਜਿਹੜੇ 65 ਜਥੇ ਬਣੇ ਸਨ ਉਹਨਾਂ 65 ਜਥਿਆਂ ਵਿੱਚੋਂ ਗੁਰੂ ਕੇ ਸਿੱਖਾਂ ਨੇ ਰਲ ਮਿਲ ਕੇ 11 ਮਿਸਲਾਂ ਬਣਾਈਆਂ। ਉਹਨਾਂ 11 ਮਿਸਲਾਂ ਦੇ ਬਾਬਤ ਤੁਹਾਡੇ ਨਾਲ ਥੋੜੀ ਜਿਹੀ ਵਿਚਾਰ ਸਾਂਝੀ ਕਰਾਂ। ਸਭ ਤੋਂ ਜਿਹੜੀ ਚੰਗੀ ਮਿਸਲ ਜਾਂ ਚੰਗੀਆਂ ਤਰਸਾਰੀਆਂ ਸਨ, ਨਾਂ ਵਰਤਾਂ ਸ਼ਬਦ, ਆਲੂ ਵਾਲੀਆ ਮਿਸਲ ਬਣੀ। ਉਹਦਾ ਜਿਹੜਾ ਮੁਖੀਆ ਬਣਿਆ ਉਹ ਜੱਸਾ ਸਿੰਘ ਆਲੂ ਵਾਲੀਆ ਬਣਿਆ। ਦੂਜੀ ਭੰਗੀ ਮਿਸਲ ਬਣੀ, ਭੰਗੀ ਮਿਸਲ ਦਾ ਮੁਖੀਆ ਹਰੀ ਸਿੰਘ ਭੰਗੀ ਬਣਿਆ, ਚੁਣਿਆ ਗਿਆ ਜਥੇਦਾਰ। ਤੀਜੀ ਡੱਲੇ ਵਾਲੀ ਮਿਸਲ ਬਣੀ, ਡੱਲੇ ਵਾਲੀ ਮਿਸਲ ਦਾ ਮੁਖੀਆ ਬਣਿਆ ਗੁਲਾਬ ਸਿੰਘ, ਬਹੁਤ ਸਿਆਣਾ ਜਥੇਦਾਰ ਸੀ ਇਹ ਵੀ। ਚੌਥੀ ਮਿਸਲ ਫੈਜ਼ਲਪੁਰੀਆ ਬਣੀ, ਫੈਜ਼ਲਪੁਰੀਆ ਮਿਸਲ ਦਾ ਜਿਹੜਾ ਹਾਕਮ ਮੁਖੀਆ ਬਣਿਆ ਉਹ ਨਵਾਬ ਕਪੂਰ ਸਿੰਘ ਬਣਿਆ। ਮੈਂ ਦੁਬਾਰੇ ਤੁਹਾਡੇ ਨਾਲ ਥੋੜੀ ਜਿਹੀ ਵਿਚਾਰ ਸਾਂਝੀ ਹੋਰ ਕਰਨੀ ਹੈ, ਪਹਿਲਾਂ ਇੱਕ ਵਾਰੀ ਆਪਾਂ ਇਹ ਮਿਸਲਾਂ ਦੀ ਗੱਲ ਕਰ ਲਈ। ਜਿਹੜੀ ਪੰਜਵੀਂ ਮਿਸਲ ਬਣੀ ਉਹ ਕਨਈਆ ਮਿਸਲ ਬਣੀ, ਇਹਦਾ ਮੁਖੀਆ ਬਣਿਆ ਜੈ ਸਿੰਘ। ਛੇਵੀਂ ਮਿਸਲ ਬਣੀ ਕਰੋੜੀਆ, ਤੇ ਉਹ ਕਰੋੜੀਆ ਮਿਸਲ ਦਾ ਜਿਹੜਾ ਜਥੇਦਾਰ ਬਣਿਆ ਉਹ ਕਰੋੜਾ ਸਿੰਘ ਬਣਿਆ। ਸੱਤਵੀਂ ਮਿਸਲ ਬਣੀ ਕਨਈਆ, ਇਹ ਕਨਈਆ ਮਿਸਲ ਦਾ ਜਿਹੜਾ ਮੁਖੀ ਬਣਿਆ ਉਹ ਹੀਰਾ ਸਿੰਘ ਬਣਿਆ। ਅੱਠਵੀਂ ਮਿਸਲ ਜਿਹੜੀ ਬਣੀ ਨਿਸ਼ਾਨੇ ਵਾਲੀ, ਉਹਦੀ ਮਿਸਲ ਦਾ ਜਿਹੜਾ ਮੁਖੀਆ ਬਣਿਆ ਉਹ ਬਣਿਆ ਦਸੌਂਦਾ ਸਿੰਘ। ਇਹ ਵੀ ਬਹੁਤ ਸਿਆਣਾ ਪੁਰਖ ਸੀ, ਮੈਂ ਬੇਨਤੀ ਕਰਾਂ। ਕਈ ਐਸੇ ਨਾਂ ਨੇ ਜਿਨ੍ਹਾਂ ਤੇ ਸਿੱਖ ਇਤਿਹਾਸ ਮਾਣ ਕਰਦਾ, ਮੈਂ ਬੇਨਤੀ ਕਰਾਂ। ਜਿਹੜੀ ਨੌਵੀਂ ਮਿਸਲ ਬਣੀ ਉਹ ਬਣੀ ਰਾਮਗੜੀਆ ਮਿਸਲ। ਇਹ ਮਿਸਲ ਦੇ ਦੋ ਨਾਂ ਨੇ ਅਸਲ ਵਿੱਚ। ਇਹਦਾ ਪਹਿਲਾ ਨਾਂ ਸੰਘਾਣੀਆਂ ਮਿਸਲ ਵੀ ਹੈ। ਇਹਦਾ ਪਹਿਲਾ ਜਿਹੜਾ ਮੁਖੀ ਹੋਇਆ ਉਹ ਨੌਦ ਸਿੰਘ ਸੰਘਾਣੀਆਂ ਸੀ। ਵਕਤ ਪਿਆ ਇਸ ਮਿਸਲ ਦੇ ਉੱਤੇ ਜਲਦੀ ਜਿਹੜਾ ਉਹ ਜਥੇਦਾਰ ਚੁਣਿਆ ਗਿਆ ਜੱਸਾ ਸਿੰਘ ਰਾਮਗੜੀਆ। ਸੰਘਾਣੀਆਂ ਮਿਸਲ ਇਹਦਾ ਨਾਂ ਬਹੁਤ ਥੋੜਾ ਜਿਹਾ ਸਮਾਂ ਰਿਹਾ, ਮੁੜ ਕੇ ਇਸ ਮਿਸਲ ਦਾ ਨਾਂ ਬਦਲ ਕੇ ਰਾਮਗੜੀਆ ਮਿਸਲ ਪੈ ਗਿਆ। ਦਸਵੀਂ ਮਿਸਲ ਦਾ ਨਾਂ ਹੈ ਸ਼ੁਕਰ ਚੱਕੀਆ। ਸ਼ੁਕਰ ਚੱਕੀਆ ਮਿਸਲ ਜਿਹੜੀ ਉਹ ਚੜ੍ਹਤ ਸਿੰਘ ਦੇ ਨਾਮ ਤੇ ਬਣੀ। ਇਹਦਾ ਮੁਖੀਆ ਚੜ੍ਹਤ ਸਿੰਘ ਬਣਿਆ, ਉਹਦਾ ਸ਼ੁਕਰ ਚੱਕੀਆ ਅਖੀਰੀ ਨਾਂ ਹੈ ਕਿਉਂਕਿ ਇਹ ਉਹਦਾ ਇਲਾਕਾ ਹੈ। ਜਿਹੜੀ ਬਾਰਵੀਂ ਮਿਸਲ ਬਣੀ ਉਹ ਬਣੀ ਮਿਸਲ ਸ਼ਹੀਦਾਂ, ਉਹਦਾ ਮੁਖੀ ਬਣਿਆ ਸ਼ਹੀਦ ਬਾਬਾ ਦੀਪ ਸਿੰਘ। ਇਹਦੀ ਕਰਨੀ ਤੁਸੀਂ ਜਾਣਦੇ ਹੀ ਹੋ, ਨਮਸਕਾਰ ਇਸੇ ਪੁਰਖਾਂ ਨੂੰ। ਥੋੜਾ ਜਿਹਾ ਇੱਕ ਵਾਰੀ ਫਿਰ ਪਿਛੋਕੜ ਭੁੱਲਣਾ। ਜਿਹੜੀ ਭੰਗੀ ਮਿਸਲ ਹੈ, ਇੱਕ ਮੈਂ ਬੇਨਤੀ ਪਹਿਲੋਂ ਕਰਦੀ ਹਾਂ, ਇਹ ਗੱਲ ਵੈਸੇ ਮੈਂ ਦੁੱਖ ਨਾਲ ਤੁਹਾਡੇ ਨਾਲ ਸਾਂਝੀ ਕਰਨ ਲੱਗਾ। ਐਸ ਹੁਣ ਤੱਕ ਸਿੱਖਾਂ ਦੀ ਚੜ੍ਹਦੀ ਕਲਾ ਰਹੀ, ਤੁਸੀਂ ਇਤਿਹਾਸ ਵਿੱਚ ਦਰਸ਼ਨ ਕਰਦੇ ਹੀ ਆ ਰਹੇ ਹੋ ਬਰਾਬਰ, ਪਰ ਹੁਣ ਜਿਹੜਾ ਨਾ ਉਹ ਸਿੱਖਾਂ ਦਾ ਨਿਗਾਰ ਸ਼ੁਰੂ ਹੋ ਗਿਆ। ਐਸ ਮਿਸਲਾਂ ਦੇ 1748 ਤੋਂ ਬਾਅਦ ਥੋੜਾ ਜਿਹਾ ਨਿਗਾਰ ਸ਼ੁਰੂ ਹੋ ਜਾਣਾ। ਉਹ ਵੀ ਪੱਖ ਹੁਣ ਆਪਣੀ ਕੌਮ ਦਾ ਲੈਣਾ ਤੇ ਨਾਲ ਪਏਗਾ। ਇਹਨਾਂ ਵਿੱਚੋਂ ਜਿਹੜੀ ਭੰਗੀ ਮਿਸਲ ਹੈ ਉਹ ਲੋਕ ਨੇ ਜਿਨ੍ਹਾਂ ਵਿੱਚ ਭੰਗ ਬਹੁਤੇ ਪੀਂਦੇ ਨੇ। ਇਹ ਕੌਮ ਨੂੰ ਬਿਮਾਰੀ ਉਦੋਂ ਤੋਂ ਲੱਗੀ ਹੈ ਬਹੁਤੀ, ਵੈਸੇ ਲੱਗੀ ਮਜਬੂਰੀ ਵਿੱਚ ਸੀ, ਇਸ ਗੱਲ ਚ ਕੋਈ ਦੋਰਾਵਾਂ ਨਹੀਂ, ਕਿਉਂਕਿ ਕੁਛ ਮਿਲਦਾ ਨਹੀਂ ਸੀ ਹੁੰਦਾ ਖਾਣ ਪੀਣ ਵਾਸਤੇ, ਜੋ ਕੁਝ ਮਿਲਣਾ। ਹੁਣ ਦਰਖਤਾਂ ਨੂੰ ਪੀ ਕੇ ਪੱਥਰਾਂ ਦੇ ਥੱਲੇ ਉਹਨਾਂ ਪੱਤਿਆਂ ਨੂੰ ਪੀਸ ਕੇ, ਤੇ ਬੜਾ ਔਖਾ ਸੀ ਉਸ ਵੇਲੇ। ਮੈਂ ਇੱਕ ਛੋਟੀ ਜਿਹੀ ਘਟਨਾ ਤੁਹਾਡੇ ਨਾਲ ਸਾਂਝੀ ਕਰਾਂ। ਮੇਰੀ ਆਦਤ ਹੈ ਵੀ ਮੈਂ ਕਥਾ ਵਿੱਚ ਕਦੇ ਆਪਣੇ ਨਿੱਜੀ ਜੀਵਨ ਦੀ ਘਟਨਾ ਕੋਈ ਸਾਂਝੀ ਨਹੀਂ ਕਰਦਾ, ਪਰ ਅੱਜ ਇੱਕ ਮੋੜ ਬਣ ਗਿਆ। ਜਿੱਥੇ ਦਾਸ ਕਾਲਜ ਵਿੱਚ ਪੜ੍ਹਦਾ ਸੀ 1984 ਵਿੱਚ, ਉਦੋਂ ਹਾਲਾਤ ਐਸੇ ਬਣੇ ਬਿਲਕੁਲ ਸੰਖੇਪ ਵਿੱਚ, ਕਿਉਂ ਕਾਲਜ ਦਾ ਵਿਚਾਰਾ ਪਹਿਲੇ ਦਿਨਾਂ ਤੋਂ ਹੀ ਗਰੀਬੀ ਵਿੱਚ ਘੁਲਦਾ ਆਇਆ, ਇਹਦੀ ਕਿਸੇ ਨੇ ਬਾਹ ਨਹੀਂ ਬਾਲੀ ਫੜੀ। ਬੜੇ ਕਾਰ ਸੇਵਾ ਵਾਲਿਆਂ ਕੋਲ ਗਏ ਵੀ ਇੱਕ ਕਮਰਾ ਹੀ ਬਣਾ ਦਿਓ, ਇੱਕ ਖਿੜਕੀਆਂ ਲਵਾ ਦਿਓ, ਲੇਕਿਨ ਕਿਸੇ ਨੇ ਨਹੀਂ ਲਵਾਈਆਂ ਅੱਜ ਤੱਕ ਵੀ। ਖੈਰ ਇੱਕ ਵੱਖਰੀ ਗੱਲ ਹੈ। ਉਦੋਂ ਮੁਸ਼ਕਿਲ ਬਣੇ ਵੀ ਕੀ ਖਾਈਏ ਕੀ ਪੀਏ, ਉਹਦੇ ਵਿਚਾਰ ਬਣੇ ਵੀ ਹੁਣ ਕੀ ਕਰੀਏ, ਸਾਧਨ ਕੋਈ ਨਾ ਬਣੇ, ਤੇ ਅਸੀਂ ਮਜਬੂਰ ਹੋਇਆ ਨੇ ਸਫੈਦੇ ਦੇ ਪੱਤਿਆਂ ਨੂੰ ਪੀਸ ਕੇ ਉਹਦੀ ਚਾਹ ਬਣਾ ਲਈ। ਰੱਬ ਜਾਣੇ ਉਹਨੇ ਕੀ ਭਾਣਾ ਵਰਤਾਇਆ। ਤੁਸੀਂ ਇਹ ਹਿਸਾਬ ਲਾ ਲਓ ਵੀ ਸਾਰੀ ਦਿਹਾੜੀ ਤੇ ਸਾਰੀ ਰਾਤ ਅਸੀਂ ਉੱਠ ਕੇ ਨਹੀਂ ਤੁਰ ਸਕਦੇ ਸੀ, ਇਤਨਾ ਨਸ਼ਾ, ਪਤਾ ਨਹੀਂ ਉਹਦੇ ਵਿੱਚ ਕੀ ਇਹੋ ਜਿਹੇ ਭਾਣਾ ਵਰਤਿਆ। ਮੈਂ ਸਿਰਫ ਤਾਂ ਗੱਲ ਸਾਂਝੀ ਕੀਤੀ, ਅਸੀਂ ਦੋ ਦਿਨਾਂ ਤੋਂ ਬਾਅਦ ਮੁੜ ਕੇ ਕੰਨਾਂ ਨੂੰ ਹੱਥ ਲਾਏ, ਜਿੰਨੀ ਮਰਜ਼ੀ ਮਜਬੂਰੀ ਪੈ ਜਾਏ ਭਾਵੇਂ ਖਾਣ ਨੂੰ ਕੁਛ ਨਾ ਵੀ ਮਿਲੇ, ਕਿਉਂਕਿ ਉਦੋਂ ਮਿਲਟਰੀ ਦਾ ਪਹਿਰਾ ਹੁੰਦਾ ਸੀ, ਨਹੀਂ ਸੀ ਜਾਣ ਦਿੰਦੇ ਅੰਦਰ ਬਾਹਰ, ਤੇ ਪਰ ਅਸੀਂ ਕੁਝ ਹੋਰ ਨਹੀਂ ਖਾਣਾ, ਚਾਵਲ ਉਬਾਲ ਕੇ ਖਾਈ ਜਾਂਦੇ ਸਾਂ, ਫਿਰ ਮੁੜ ਕੇ ਚਾਵਲ ਮਿਲ ਗਏ। ਇਹ ਮੈਂ ਬੇਨਤੀ ਤਾਂ ਕੀਤੀ ਹੈ, ਹੋ ਸਕਦਾ ਉਦੋਂ ਸਿੱਖਾਂ ਨੇ ਜਿਹੜੇ ਦਰਖਤਾਂ ਦੇ ਪੱਤੇ ਘੋਟ ਘੋਟ ਕੇ ਪੀਤੇ ਤੇ ਉਹਨਾਂ ਵਿੱਚ ਕੁਝ ਇੱਕ ਨਸ਼ਾ ਹੋਵੇ, ਤੇ ਮੁੜ ਕੇ ਉਹ ਨਸ਼ਾ ਪੂਰਾ ਕਰਨਾ ਔਖਾ ਹੋ ਗਿਆ ਹੋਵੇ। ਹੋ ਸਕਦਾ ਕੁਝ ਇੱਕ ਲੋਕ ਉਹ ਹੋਣ ਜਿਹੜੇ ਮੁੜ ਕੇ ਭੰਗ ਪੀਣ ਲੱਗ ਪਏ ਹੋਣ। ਵੈਸੇ ਗੁਰੂ ਕੇ ਸਿੱਖ ਉੱਤੇ ਇਹ ਮੈਨੂੰ ਪੂਰਨ ਆਸ ਹੈ, ਜੇ ਬਿਨਾਂ ਮਜਬੂਰੀ ਤੋਂ ਉਹ ਕਦੇ ਇਹੋ ਜਿਹਾ ਨਸ਼ਾ ਨਿਸ਼ਨ ਕਰ ਸਕਦੇ, ਕਿਉਂਕਿ ਗੁਰੂ ਕੇ ਸਿੱਖ ਨੂੰ ਤਾਂ ਜਿਹੜਾ ਅਮਲ ਹੈ ਉਹ ਪ੍ਰਸ਼ਾਦੇ ਦਾ ਗੁਰੂ ਸਾਹਿਬ ਨੇ ਬਖਸ਼ਿਆ ਹੋਇਆ। ਮਜਬੂਰੀਆਂ ਕਈ ਵਾਰੀ ਕਈ ਕੁਛ ਕਰਵਾ ਦਿੰਦੀਆਂ ਨੇ। ਇਹ ਦੂਜੀ ਜਿਹੜੀ ਮਿਸਲ ਹੈ ਇਹ ਭੰਗੀ ਮਿਸਲ ਹੈ, ਇਹਦੇ ਵਿੱਚੋਂ ਲੋਕ ਬਹੁਤੇ ਉਹ ਭੰਗ ਪੀਣ ਵਾਲੇ ਸਨ, ਇਸ ਲਈ ਇਸ ਮਿਸਲ ਦਾ ਨਾਂ ਇਹ ਪੱਕ ਗਿਆ। ਵੈਸੇ ਇਹਦਾ ਨਾਂ ਜਿਹੜਾ ਉਹ ਹਰੀ ਸਿੰਘ ਦਾ ਮੁਖੀਆ ਸੀ। ਇਹ ਗੱਲ ਹੋਰ ਚੇਤੇ ਰੱਖਣ ਵਾਲੀ ਹੈ, ਜਿਹੜੀ ਸਭ ਤੋਂ ਵਧੀਕ ਸੇਵਾ ਕਰਦੀ ਰਹੀ ਤੇ ਚੜ੍ਹਦੀ ਕਲਾ ਚ ਮਿਸਲ ਰਹੀ ਹੈ ਉਹ ਸ਼ੁਕਰ ਚੱਕੀਆ। ਇਹਦੇ ਵਿੱਚੋਂ ਹੀ ਅੱਗੇ ਮਹਾਰਾਜਾ ਰਣਜੀਤ ਸਿੰਘ ਨੇ ਬਣਨਾ ਹੈ। ਇਹਦੇ ਨਾਲ ਦੀ ਹੀ ਸੇਵਾ ਕਰਦੀ ਰਹੀ ਹੈ ਬਹੁਤ ਜ਼ਿਆਦਾ ਉੱਤਮ ਉਪਰਾਲੇ ਤੇ ਸ਼ਹੀਦ ਬਾਬਾ ਦੀਪ ਸਿੰਘ ਦੀ ਮਿਸਲ, ਮਿਸਲ ਸ਼ਹੀਦਾਂ। ਗੱਲ ਅੱਗੇ ਤੋਰਾਂ, ਵੈਸੇ 12 ਮਿਸਲਾਂ ਮੰਨਦੇ ਨੇ ਲੋਕ, ਪਰ ਵਿਦਵਾਨ ਨਹੀਂ ਇਹਨਾਂ ਨੂੰ 12 ਮੰਨਦੇ। 10 ਨੇ ਪਹਿਲਾਂ ਬੇਨਤੀ ਕਰ ਦਿੱਤੀ ਵੀ ਫੁਲਕੀਆ ਮਿਸਲ ਹੈ ਜਿਹੜੀ ਉਹ ਮਹਾਰਾਜਾ ਆਲਾ ਸਿੰਘ ਨਾਲ ਜੋੜੀ ਜਾਂਦੀ ਹੈ, ਪਰ ਉਹ ਮਹਾਰਾਜਾ ਆਲਾ ਸਿੰਘ ਦੀ ਮਿਸਲ ਨੇ ਕਦੇ ਸਿੱਖਾਂ ਦੀਆਂ ਲੜਾਈਆਂ ਵਿੱਚ ਹਿੱਸਾ ਨਹੀਂ ਸੀ ਲਿਆ। ਰੋ ਵਿਚਾਰ ਆਪਾਂ ਉਸੇ ਵੱਲ ਗੱਲ ਤੁਰੀਏ। ਮਿਸਲ ਸ਼ਬਦ ਦਾ ਅਰਥ ਹੈ ਫਾਇਲ ਜਾਂ ਉਹ ਕਿਤਾਬ ਜਿਹਦੇ ਵਿੱਚ ਹਿਸਾਬ ਕਿਤਾਬ ਰੱਖਿਆ ਜਾਂਦਾ ਸੀ। ਉਦੋਂ ਜਦੋਂ ਮਿਸਲਾਂ ਬਣੀਆਂ ਉਦੋਂ ਬੈਠ ਕੇ ਕੁਝ ਫੈਸਲੇ ਵੀ ਹੋਏ। ਫੈਸਲੇ ਇਹ ਹੋਏ ਭਈ ਹਰ ਇੱਕ ਸਿੱਖ ਲਈ ਜਿਹੜੀਆਂ ਚਾਰ ਗੱਲਾਂ ਉਹ ਅਤਿਅੰਤ ਜ਼ਰੂਰੀ ਨੇ। ਨੰਬਰ ਇੱਕ, ਇਹ ਪਿੱਛੇ ਵੀ ਜ਼ਿਕਰ ਆ ਚੁੱਕਾ ਹੋਇਆ ਪਰ ਫਿਰ ਦੁਬਾਰੇ ਫੈਸਲੇ ਹੋਏ, ਘੋੜ ਸਵਾਰੀ ਆਉਣਾ ਜ਼ਰੂਰੀ ਹੈ। ਦੂਜੀ ਗੱਲ, ਉਹਨੂੰ ਹਥਿਆਰ ਵਿਦਿਆ ਆਉਣੀ ਜ਼ਰੂਰੀ ਹੈ। ਤੀਜੀ ਗੱਲ, ਉਹ ਨਿਤਨੇਮੀ ਰੱਬ ਦੀ ਬਾਣੀ ਪੜ੍ਹਨ ਵਾਲਾ ਹੋਵੇ। ਚੌਥੀ ਗੱਲ, ਉਹਦੇ ਜੀਵਨ ਵਿੱਚ ਜਿਹੜੀ ਸਭ ਤੋਂ ਵੱਡੀ ਅਹਿਮ ਹੈ ਉਹ ਇਹ ਆ ਵੀ ਉਹ ਪੰਥ ਲਈ ਜਾਨ ਕੁਰਬਾਨ ਕਰਨ ਦਾ ਮਨ ਵਿੱਚ ਭਾਵਨਾ ਰੱਖਦਾ ਹੋਵੇ। ਕੱਲ ਇਹ ਨਾ ਵਕਤ ਆਵੇ ਵੀ ਉਹ ਪੰਥ ਨੂੰ ਛੱਡ ਕੇ ਚਲਾ ਜਾਏ। ਮਜ਼ਬੂਰੀਆਂ ਤੇ ਰੋਜ਼ ਦਿਹਾੜੇ ਦਰਵਾਜ਼ਾ ਖੜਕਾਉਂਦੀਆਂ ਸਨ। ਦੂਜਾ ਫੈਸਲਾ ਇਹ ਹੋਇਆ ਭਈ ਕੋਈ ਵੀ ਜਿਹੜੀ ਮਿਸਲ ਹੈ ਉਹਦੇ ਬੰਦੇ ਇੱਕ ਦੂਜੀ ਮਿਸਲ ਵਿੱਚ ਸ਼ਾਮਲ ਹੋ ਸਕਦੇ ਨੇ, ਕਿਸੇ ਤੇ ਕੋਈ ਪਾਬੰਦੀ ਨਹੀਂ ਹੋਵੇਗੀ, ਕੋਈ ਕਿਸੇ ਵੀ ਮਿਸਲ ਨੂੰ ਛੱਡ ਕੇ ਦੂਜੀ ਮਿਸਲ ਵਿੱਚ ਜਾ ਸਕਦਾ। ਤੀਜੀ ਗੱਲ, ਜਦੋਂ ਕੋਈ ਕੌਮੀ ਫੈਸਲਾ ਲੈਣਾ ਹੋਇਆ ਉਦੋਂ ਸਾਰੀਆਂ ਮਿਸਲਾਂ ਦੇ ਜਥੇਦਾਰਾਂ ਨੂੰ ਇਕੱਠਾ ਹੋਣਾ ਹੋਵੇਗਾ। ਚੌਥਾ ਫੈਸਲਾ, ਜਦੋਂ ਕਦੇ ਕਿਸੇ ਗੁਰੂ ਧੰਮ ਤੇ ਕੋਈ ਮੁਸ਼ਕਲ ਬਣੇ ਤੇ ਉਦੋਂ ਵੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਦੇ ਉੱਤੇ, ਗੁਰੂ ਦੇ ਨਾਂ ਦੇ ਉੱਤੇ ਕਿਸੇ ਮਿਸਲ ਦੇ ਵਿੱਚ ਕੋਈ ਵਿਤਕਰਾ ਨਹੀਂ ਹੋਵੇਗਾ। ਉਦੋਂ ਹਰ ਇੱਕ ਮਿਸਲ ਨੂੰ ਗੁਰੂ ਦੇ ਚਰਨਾਂ ਵਿੱਚ ਆਪਣੀ ਜਿੰਦ ਜਾਨ ਲੇਖੇ ਲਾਉਣੀ ਹੋਵੇਗੀ। ਫੈਸਲੇ ਹੋ ਗਏ, ਫਿਰ ਮਿਸਲਾਂ ਨੇ ਆਪੋ ਆਪਣੇ ਇਲਾਕੇ ਮੱਲ ਲਏ। ਇਹ ਇੱਕ ਲੰਮੀ ਕਹਾਣੀ ਹੈ, ਕਦੇ ਫਿਰ ਤੁਹਾਡੇ ਨਾਲ ਮਿਸਲਾਂ ਦਾ ਇਤਿਹਾਸ ਸਾਂਝਾ ਕਰਾਂਗਾ ਕਿਉਂਕਿ ਮੈਂ ਬਾਕੀ ਲੜੀ ਪੂਰੀ ਕਰਨੀ ਚਾਹੁੰਦਾ। ਇਹ ਵੀ ਇਤਿਹਾਸ ਬੜਾ ਬਹੁਤ ਮਾਣ ਮੱਤਾ ਹੈ, ਸਾਨੂੰ ਸਮਝਣਾ ਚਾਹੀਦਾ। ਇਵੇਂ ਮਿਸਲਾਂ ਬਣ ਗਈਆਂ। ਉਸ ਤੋਂ ਬਾਅਦ ਵਿੱਚ 1748 ਵਿੱਚ ਹੀ, ਇਹ ਤਾਂ ਤੁਹਾਨੂੰ ਪਤਾ ਲੱਗ ਹੀ ਚੁੱਕਾ ਹੋਇਆ ਕਿਉਂਕਿ ਆਪਾਂ ਪਿੱਛੇ ਵਿਚਾਰ ਚੁੱਕੇ ਹਾਂ ਵੀ ਮੀਰ ਮੰਨੂ ਹੈ ਜਿਹੜਾ ਉਹ ਲਾਹੌਰ ਦਾ ਸੂਬੇਦਾਰ ਬਣ ਗਿਆ। ਮੀਰ ਮੰਨੂ ਕਮਰੂਦੀਨ ਦਾ ਪੁੱਤਰ ਹੈ। ਇਹ ਮੀਨੂਦੀਨ ਇਹਦਾ ਅਸਲ ਵਿੱਚ ਨਾਂ ਹੈ। ਇਹ ਜਦੋਂ ਅਹਿਮਦ ਸ਼ਾਹ ਅਬਦਾਲੀ ਨੂੰ ਇਹਨੇ ਪਹਿਲੇ ਹਮਲੇ ਵਿੱਚ, ਮੈਂ ਵਾਰ ਵਾਰ ਬੇਨਤੀ ਕਰ ਰਿਹਾ ਸਾਨੂੰ ਯਾਦ ਰੱਖਣਾ ਚਾਹੀਦਾ, 1748 ਦੇ ਹਮਲੇ ਵਿੱਚ ਮਨੂਪੁਰ ਦੇ ਇਲਾਕੇ ਵਿੱਚ, ਮਨੂਪੁਰ ਉਸ ਨਗਰ ਦਾ ਨਾਂ ਹੈ, ਮਨੂਪੁਰ ਦੇ ਇਲਾਕੇ ਵਿੱਚ ਜਦੋਂ ਇਹਨੇ ਅਹਿਮਦ ਸ਼ਾਹ ਅਬਦਾਲੀ ਨੂੰ ਹਰਾਇਆ ਤਾਂ ਉਥੋਂ ਹੀ ਇਹਨੂੰ ਇੱਕ ਤਖਲਸ ਮਿਲਿਆ। ਉਸ ਵੇਲੇ ਦੇ ਹਾਕਮ ਨੇ ਇਹਨੂੰ ਇੱਕ ਤਖਲਸ ਦਿੱਤਾ, ਮੀਰ ਮੰਨੂ ਦਾ ਤਖਲਸ ਦੇ ਕੇ ਇਹਨੂੰ ਹਾਕਮ ਬਣਾ ਦਿੱਤਾ ਲਾਹੌਰ ਦਾ। ਹੁਣ ਜਦੋਂ ਮੀਰ ਮੰਨੂ ਇਵੇਂ ਪੱਕੇ ਪੈਰਾਂ ਤੇ ਹੋ ਗਿਆ, ਇਹਨੇ ਸਿੱਖਾਂ ਦੇ ਉੱਤੇ ਕਹਿਰ ਕਰਨਾ ਫਿਰ ਸ਼ੁਰੂ ਕਰ ਦਿੱਤਾ। ਪਰ ਹਜੇ ਇਹਦੇ ਜ਼ੁਲਮ ਦਾ ਥੋੜਾ ਜਿਹਾ ਦੌਰ ਚੱਲਿਆ। ਰੱਬ ਦੀ ਇੱਕ ਬੜੀ ਕਿਰਪਾ ਰਹੀ ਵੀ ਇਹਦੀ ਉਮਰ ਬੜੀ ਛੋਟੀ ਰਹੀ ਹੈ। ਇਹ 1748 ਵਿੱਚ ਬਣਿਆ, ਇਹ 52 ਚ ਖਤਮ ਹੋ ਜਾਂਦਾ, ਅੱਗੇ ਜਾ ਕੇ ਤੁਹਾਨੂੰ ਸਮਝ ਪਾਵਾਂਗਾ। ਪਰ ਇਹਨੇ ਅੱਤ ਦਾ ਕਹਿਰ ਕੀਤਾ। ਉਦੋਂ ਇਹਨੇ ਦੋ ਤਿੰਨ ਐਲਾਨ ਕੀਤੇ। ਪਹਿਲਾ ਐਲਾਨ ਇਹਨੇ ਇਹ ਕੀਤਾ ਭਈ ਜਿਹੜਾ ਵੀ ਤੁਹਾਨੂੰ ਸਿੱਖ ਦਿਸੇ ਸਭ ਤੋਂ ਪਹਿਲਾਂ ਉਹਦਾ ਕੰਮ ਇਹ ਕਰਨਾ ਵੀ ਉਹਦੇ ਕੇਸ ਕੱਟਣੇ ਨੇ। ਹੁਣ ਤੱਕ ਇਹ ਹੁਕਮ ਹੁੰਦਾ ਸੀ ਭਈ ਸਿੱਖ ਕੋਈ ਲੱਭੇ ਉਹਨੂੰ ਕਤਲ ਕਰ ਦਿਓ ਜਾਂ ਉਹਨੂੰ ਪਕੜਾ ਦਿਓ। ਹੁਣ ਤੱਕ ਇਹ ਹੁਕਮ ਨਹੀਂ ਸੀ ਹੋਇਆ। ਮੀਰ ਮੰਨੂ ਦੇ ਵੇਲੇ ਪਹਿਲੀ ਵਾਰੀ ਹੁਕਮ ਹੋਇਆ ਭਈ ਅਗਰ ਕੋਈ ਸਿੱਖ ਮਿਲੇ ਤੇ ਉਹਦੇ ਕੇਸ ਕੱਟਣੇ ਨੇ, ਕਿਉਂਕਿ ਉਹਨਾਂ ਨੂੰ ਇੱਕ ਗੱਲ ਦਾ ਪਤਾ ਸੀ, ਦਾਸ ਬਹੁਤ ਵਾਰੀ ਬੇਨਤੀ ਕਰ ਚੁੱਕਾ ਹੋਇਆ ਸਿੱਖ ਨਹੀਂ ਮਰਦਾ, ਜੇ ਇਹਨੇ ਤੇ ਕੋਈ ਵੀ ਮੁਸੀਬਤ ਪੈ ਜਾਏ ਸਿੱਖ ਉਦੋਂ ਮਰ ਜਾਂਦਾ, ਸਿੱਖੀ ਉਦੋਂ ਮਰ ਜਾਂਦੀ ਹੈ ਜਦੋਂ ਇਹਨੂੰ ਕਤਲ ਕਰ ਦਿੱਤਾ ਜਾਵੇ। ਔਰ ਇਹ ਗੱਲ ਚੇਤਾ ਰੱਖਿਓ, ਜੇ ਦਾਸ ਬਹੁਤ ਵਾਰੀ ਬੇਨਤੀ ਕਰਦਾ। ਸਾਨੂੰ 5 ਕਕਾਰ ਗੁਰੂ ਨੇ ਬਖਸ਼ੇ ਨੇ, 5 ਕਕਾਰਾਂ ਵਿੱਚੋਂ ਇੱਕ ਵੀ ਕਕਾਰ ਉਹ ਨਹੀਂ ਜਿਹਦੇ ਲਈ ਹਜ਼ੂਰ ਨੇ ਇਹੋ ਜਿਹੇ ਸ਼ਬਦ ਵਰਤੇ ਹੋਣ, ਸਿੱਖੀ ਦੇ ਵਿੱਚ ਇਹੋ ਜਿਹੇ ਸ਼ਬਦ ਵਰਤੇ ਹੋਣ। ਕਸ਼ਹਿਰਾ ਲੱਥ ਜਾਏ, ਅਵਿਸਲੇਪਣ ਕਰਨ ਦੁਬਾਰੇ ਪਾਇਆ ਜਾ ਸਕਦਾ ਹੈ। ਕੜਾ ਲੱਥ ਜਾਏ, ਕੰਘਾ ਲੱਥ ਜਾਏ, ਕਿਰਪਾਨ ਲੱਥ ਜਾਏ, ਮਜ਼ਬੂਰੀ ਬਸ ਲਹਿੰਦੀਆਂ ਨੇ। ਆ ਹੁਣ ਜਹਾਜ਼ਾਂ ਵਿਚ ਅਸੀਂ ਆਈ ਲੈ, ਸਾਰੀਆਂ ਕਿਰਪਾਨਾਂ ਲਾ ਕੇ ਹੀ ਆਉਂਦੇ, ਐਵੇਂ ਇੱਥੇ ਆ ਕੇ ਡੋਕ ਦਾਬਾ ਬੰਨਦੇ ਨੇ, ਸਾਰੇ ਇਲਾਕੇ ਹੁੰਦੇ ਨੇ। ਖਿਮਾ ਕਰੇ ਜੇ ਜਿਹੜੀ ਅਰਜ਼ ਕਰਨ ਲੱਗਾ ਸਾਂ, ਪਰ ਕਿਸੇ ਵੇਲੇ ਵੀ ਗੁਰੂ ਇਹਦੇ ਲਈ ਨਾਰਾਜ਼ਗੀ ਪ੍ਰਗਟ ਨਹੀਂ ਕਰਦੇ। ਸਾਹਿਬ ਕਹਿਣ ਲੱਗੇ, ਸੱਜਣਾ ਜੇ ਤੂੰ ਕੇਸ ਉਤਾਰ ਲਏ ਨਾ, ਤੇ ਇੱਕ ਗੱਲ ਚੇਤਾ ਰੱਖੀ, ਕੇਸ ਉਤਾਰਨ ਵਾਲਿਆ ਮੈਂ ਤੈਨੂੰ ਭੁੱਲ ਨਹੀਂ ਕਵਾਂਗਾ, ਮੈਂ ਤੈਨੂੰ ਕਵਾਂਗਾ ਤੂੰ ਕੇਸ ਕਤਲ ਕੀਤੇ ਨੇ। ਕੇਸਾਂ ਦਾ ਕਤਲ ਕਰਨ ਵਾਲਿਆ ਦਾ ਮਤਲਬ ਹੈ ਤੂੰ ਕਾਤਲ ਬਣਿਆ। ਕਿਵੇਂ ਕਰਿਓ, ਜਿਨ੍ਹਾਂ ਨੇ ਕੇਸ ਕੱਟੇ ਹੋਏ ਨੇ ਮੈਨੂੰ ਉਹਨਾਂ ਨਾਲ ਵੱਧ ਹਮਦਰਦੀ ਹੈ, ਮੈਂ ਪਿਆਰ ਉਹਨਾਂ ਨੂੰ ਬਹੁਤ ਕਰਨਾ, ਪਰ ਜਿਹੜੀ ਸਿੱਖੀ ਦਾ ਫੈਸਲਾ ਮੈਂ ਉਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਵਰਤਾਂਗਾ, ਗੁਰੂ ਦਾ ਉਪਦੇਸ਼ ਮੈਂ ਸਾਚੀ ਸੁਣਾਵਾਂਗਾ। ਗੁਰੂ ਨੇ ਅਜੇ ਨਹੀਂ ਕਿਰਪਾ ਕੀਤੀ, ਜਦੋਂ ਕਿਰਪਾ ਕਰਦੇਗਾ ਰੱਖ ਲਿਓ ਜ਼ਰੂਰ, ਪਰ ਹਕੀਕਤ ਹਕੀਕਤ ਹੈ। ਜਿਹੜੀ ਬੇਨਤੀ ਕਰਨ ਲੱਗਾ ਸਾਂ, ਉਸ ਵੇਲੇ ਮੀਰ ਮੰਨੂ ਨੇ ਹੁਕਮ ਕਰ ਦਿੱਤਾ ਵੀ ਸਿੱਖਾਂ ਦੇ ਕੇਸ ਕੱਟੇ ਜਾਣ। ਇਸ ਗੱਲੋਂ ਸਿੱਖ ਬੜੇ ਪਰੇਸ਼ਾਨ ਹੋਏ। ਹੁਣ ਕਿਤੇ ਨਾ ਕਿਤੇ ਕੱਲਾ ਦੁਕੱਲਾ ਹੱਥ ਆਈ ਜਾਂਦਾ ਸੀ। ਇਤਿਹਾਸ ਇਹ ਜ਼ਿਕਰ ਕਰਦਾ, ਕਰੀਬ 2,000 ਦੇ ਨੇੜੇ ਸਿੱਖ ਉਸ ਵੇਲੇ ਨੇ ਜਿਵੇਂ ਕਿਵੇਂ ਪਕੜਿਆ, ਕੋਈ ਜਿਹੜਾ ਵੀ ਸਿੱਖੀ ਦੇ ਲਿਬਾਸ ਵਿਚ ਮਿਲਦਾ ਸੀ ਉਹਨੂੰ ਪਕੜ ਕੇ ਇਹਨੇ ਫਿਰ ਦੁਬਾਰੇ ਨਖਾਸ ਚੌਂਕ ਵਿਚ 2,000 ਸਿੱਖ ਫਿਰ ਕਤਲ ਕਰਵਾਇਆ। ਇਹ ਫਿਰ ਨਖਾਸ ਚੌਂਕ ਦਾ ਜ਼ਿਕਰ ਹੈ। ਪਤਾ ਨੀ ਲਾਹੌਰ ਨੇ ਕਿੰਨਾ ਕੁ ਲਹੂ ਪੀਤਾ ਸਿੱਖੀ ਦਾ। ਸ਼ਹੀਦੋ ਕੀ ਕਤਲ ਗਾਹ ਸੇ ਕਿਆ ਬਿਹਤਰ ਹੈ ਕਾਬਾ, ਸ਼ਹੀਦੋ ਕੀ ਕਤਲ ਗਾਹ ਸ਼ਹੀਦੋ ਕੀ ਖਾਕ ਪੇ ਤੋ ਖੁਦਾ ਵੀ ਕੁਰਬਾਨ ਹੋਤਾ ਹੈ। ਪਰ ਸਾਡੇ ਕੋਲ ਇੰਨਾ ਵੀ ਵਕਤ ਨਹੀਂ, ਅਸੀਂ ਕਦੇ ਉਸ ਲਾਹੌਰ ਨੂੰ ਜਾ ਕੇ ਸਿਜਦਾ ਕਰ ਆਈਏ। ਲਾਹੌਰ ਤੂੰ ਕਦੇ ਮੇਰੇ ਸਤਿਗੁਰੂ ਨੇ ਆਖਿਆ ਸੀ ਤੇਰੇ ਵਿਚ ਜ਼ਹਿਰ ਕਹਿਰ ਵਰਤਦਾ, ਪਰ ਭਾਵੇਂ ਤੈਨੂੰ ਗੁਰੂ ਨੇ ਆਖਿਆ ਸੀ ਜ਼ਹਿਰ ਕਹਿਰ ਵਰਤਦਾ, ਸਿੱਖੀ ਦਾ ਲਹੂ ਪੀਣ ਵਾਲੀਏ ਸਾਨੂੰ ਸੱਚ ਲੱਗਦਾ ਵੀ ਤੇਰੇ ਅੰਦਰ ਜ਼ਹਿਰ ਕਹਿਰ ਹੀ ਵਰਤਦਾ ਹੋਵੇਗਾ। ਆਪਣੇ ਸ਼ਹੀਦਾਂ ਦੀ ਖਾਕ ਨੂੰ ਕਦੇ ਮਸਤਕ ਤੇ ਲਾ ਕੇ ਆਈਏ। ਮੈਂ ਬੇਨਤੀ ਕਰਾਂ, ਬਹੁਤ ਥਾਵਾਂ ਤੇ ਜਾਣ ਵਾਲਿਓ, ਕਦੇ ਹੇਮਕੁੰਡ ਸਾਹਿਬ ਜਾਣ ਵਾਲਿਓ, ਕਦੇ ਉਸ ਨਖਾਸ ਚੌਂਕ ਦੀ ਵੀ ਕਦੇ ਸਾਰ ਲੈ ਕੇ ਆਇਓ। ਹਾਲਾਂਕਿ ਉੱਥੇ ਭਾਈ ਮਨੀ ਸਿੰਘ ਦਾ ਗੁਰਦੁਆਰਾ ਸਾਹਿਬ ਬਣਾਇਆ ਸੀ, ਜ਼ਾਲਮਾ ਉਹ ਵੀ ਢਾ ਕੇ ਉੱਥੇ, ਅੱਜ ਕੱਲ ਕੇਵਲ ਦੁਕਾਨਾਂ ਨੇ, ਕੋਈ ਗੁਰਦੁਆਰਾ ਵੀ ਨਹੀਂ। ਉਸੇ ਗੱਲ ਵੱਲ ਵਾਪਸ ਚੱਲਾ, ਜਿਹੜੀ ਅਰਜ਼ ਕਰਨ ਲੱਗਾ ਸਾਂ, ਮੀਰ ਮੰਨੂ ਜਦੋਂ ਇਵੇਂ ਕਹਿਰ ਕਰਨ ਲੱਗਿਆ, ਉਦੋਂ ਇੱਕ ਅਦੀਨਾ ਬੇਗ, ਇਹ ਜਲੰਧਰ ਦਾ ਡਿਪਟੀ ਸੂਬੇਦਾਰ ਹੈ, ਤੇ ਇਹਦੇ ਨਾਲ ਦੀਵਾਨ ਕੌੜਾ ਮੱਲ, ਉਹਦਾ ਜ਼ਿਕਰ ਆਪਾਂ ਕਈ ਵਾਰੀ ਪੜ ਚੁੱਕੇ ਹੋਏ ਹਾਂ, ਸਿੱਖੀ ਦਾ ਬੜਾ ਵਫ਼ਾਦਾਰ ਹੈ। ਦੀਵਾਨ ਕੌੜਾ ਮੱਲ ਤੇ ਅਦੀਨਾ ਬੇਗ ਨੇ ਵਿੱਚ ਰਲ ਕੇ ਮੀਰ ਮੰਨੂ ਦੇ ਨਾਲ ਸਿੱਖਾਂ ਦੀ ਸੰਧੀ ਕਰਵਾ ਦਿੱਤੀ ਭਈ ਇਵੇਂ ਨਹੀਂ ਲੜਨਾ। ਜਦੋਂ ਸਿੱਖਾਂ ਦੀ ਸੰਧੀ ਹੋਈ, ਉਹਨਾਂ ਦਿਨਾਂ ਦੇ ਵਿੱਚ ਅਦੀਨਾ ਬੇਗ ਨੇ ਕੁਝ ਇੱਕ ਸਿੱਖ ਭਰਤੀ ਕਰਨੇ ਵਿੱਚ ਆਏ। ਜਿਹੜੀ ਦਸ ਨੇ ਨਿਗਾਰ ਦੀ ਗੱਲ ਕੀਤੀ ਸੀ, ਪਹਿਲੀ ਬੇਨਤੀ ਕੀਤੀ ਵੀ ਭੰਗ ਪੀਣਾ, ਦੂਜੀ ਹੁਣ ਕਰਨ ਲੱਗਾ। ਜਦੋਂ ਉਸ ਵੇਲੇ ਉਹਨੇ ਵਚਨ ਕੀਤਾ ਵੀ ਸਿੱਖ ਜਿਹੜੇ ਨੇ ਉਹ ਮੇਰੀ ਫੌਜ ਵਿੱਚ ਭਰਤੀ ਹੋ ਸਕਦੇ ਨੇ, ਉਦੋਂ ਜੱਸਾ ਸਿੰਘ ਰਾਮਗੜੀਆ ਉਹ ਜਾ ਕੇ ਅਦੀਨਾ ਬੇਗ ਦੀ ਫੌਜ ਵਿੱਚ ਭਰਤੀ ਹੋ ਗਿਆ। ਹੁਣ ਇੱਥੇ ਦੋ ਗੱਲਾਂ ਨੇ, ਦੋਨੇ ਵਿਚਾਰ ਕੇ ਤੁਰਿਓ। ਉਹਨਾਂ ਦਿਨਾਂ ਵਿੱਚ ਜੱਸਾ ਸਿੰਘ ਦੇ ਘਰ ਇੱਕ ਲੜਕੀ ਪੈਦਾ ਹੋਈ। ਰੱਬ ਦਾ ਸਬੱਬ ਬਣਿਆ ਉਹ ਲੜਕੀ ਮਰ ਗਈ, ਪਰ ਉਸ ਲੜਕੀ ਦੇ ਮਰਨ ਦਾ ਦੋਸ਼ ਜੱਸਾ ਸਿੰਘ ਤੇ ਲਾਇਆ ਗਿਆ ਵੀ ਇਹਨੇ ਕੁੜੀ ਮਾਰ ਦਿੱਤੀ, ਆਪਣੀ ਲੜਕੀ ਮਾਰ ਦਿੱਤੀ। ਸਿੱਖੀ ਸਿਧਾਂਤਾਂ ਦੇ ਅਨੁਸਾਰ ਜਿਹੜਾ ਕੁੜੀ ਮਾਰ ਹੈ ਉਹਦੇ ਨਾਲ ਵਰਤਣ ਦੀ ਸਿੱਖੀ ਆਗਿਆ ਨਹੀਂ ਦਿੰਦੀ। ਇਹ ਭਾਵੇਂ ਅਜੋਕੇ ਸਮੇਂ ਚ ਤਾਂ ਬਹੁਤ ਵੱਡਾ ਇੱਕ ਅਸੀਂ ਪਾਪ ਕਰ ਰਹੇ ਹਾਂ, ਇਹ ਗੱਲ ਵੱਖਰੀ, ਬਹੁਤ ਸੁਚੇਤ ਹੋਣ ਦੀ ਲੋੜ ਹੈ। ਉਦੋਂ ਜੱਸਾ ਸਿੰਘ ਦੇ ਉੱਤੇ ਇੱਕ ਦੋਸ਼ ਲੱਗਿਆ, ਪਰ ਇਹ ਗੱਲ ਚੇਤਾ ਰੱਖਿਓ, ਪੁਰਾਤਨ ਕਿਸੇ ਵੀ ਗ੍ਰੰਥ ਵਿੱਚੋਂ ਉਸ ਵੇਲੇ ਦੇ ਜਿਹੜੇ ਲਿਖਾਰੀ ਨੇ ਖੁਸ਼ ਵਕਤ ਰਾਏ ਇਤਿਹਾਸਕ ਜਿਹੜੇ ਪ੍ਰਸਿੱਧ ਲਿਖਾਰੀ ਨੇ, ਮੈਂ ਬਹੁਤੀ ਗੱਲ ਲੰਮੀ ਨਾ ਕਰਾਂ, ਉਹਨਾਂ ਲੋਕਾਂ ਨੇ ਕਿਤੇ ਜ਼ਿਕਰ ਨਹੀਂ ਕੀਤਾ ਵੀ ਇਹਨੇ ਜੱਸਾ ਸਿੰਘ ਨੇ ਕੁੜੀ ਮਾਰੀ ਸੀ, ਪਰ ਇਤਿਹਾਸ ਵਿੱਚ ਇਹਦੇ ਨਾਂ ਤੇ ਦੋਸ਼ ਲੱਗਦਾ, ਜਾਂ ਪਰੰਪਰਾ ਵਾਸੇ ਦੇ ਨਾਂ ਤੇ ਦੋਸ਼ ਲੱਗਦਾ, ਜਾਂ ਇੱਕ ਮੂੰਹੋਂ ਤੂੰ ਹੀ ਗੱਲ ਚੱਲੀ ਆ ਰਹੀ ਹੈ ਵੀ ਜੱਸਾ ਸਿੰਘ ਦੇ ਉੱਤੇ ਇੱਕ ਦੋਸ਼ ਲੱਗਦਾ ਵੀ ਇਹਨੇ ਕੁੜੀ ਮਾਰ ਦਿੱਤੀ ਸੀ ਆਪਣੀ, ਜਿਹਦੇ ਕਰਕੇ ਸਿੱਖਾਂ ਨੇ ਇਹਨੂੰ ਪੰਥ ਵਿੱਚੋਂ ਛੇਕ ਦਿੱਤਾ ਸੀ।

ਸੁਬੇਕ ਸਿੰਘ ਉਹ ਨਵਾਬੀ ਲੈ ਕੇ ਆਇਆ ਸੀ, ਉਦੋਂ ਵੀ ਇਹ ਨਵਾਬੀ 4 ਮਹੀਨੇ ਸਿਰਫ ਚੱਲੀ ਸੀ, ਸੰਧੀ ਫਿਰ ਟੁੱਟ ਗਈ ਸੀ। ਹੁਣ ਦੁਬਾਰੇ ਫਿਰ ਉਸ ਮੀਰ ਮੰਨੂ ਦੇ ਨਾਲ, ਅਦੀਨਾ ਬੇਗ ਦੇ ਨਾਲ, ਦੀਵਾਨ ਕੌੜਾ ਮੱਲ ਦੇ ਨਾਲ ਸੰਧੀ ਹੋਈ, ਪਰ ਇਹ ਸੰਧੀ ਵੀ ਥੋੜੇ ਦਿਨ ਹੀ ਰਹਿ ਸਕੀ, ਫਿਰ ਦੁਬਾਰੇ ਟੁੱਟ ਗਈ। ਉਨ੍ਹਾਂ ਨੇ ਇਕੱਠੇ ਹੋ ਕੇ ਰਾਮ ਰੌਣੀ, ਹਜੇ ਆਪਾਂ ਕੱਲ ਹੀ ਬਣਾਈਏ, ਇਹ ਰਾਮਗੜ੍ਹ ਕਿਲਾ ਜਿਹਦੇ ਤੋਂ ਨਾਮ ਰਾਮਗੜੀਆ ਬਣਿਆ, ਜੱਸਾ ਸਿੰਘ ਦਾ ਨਾਂ। ਰੌਣੀ ਦਾ ਅਰਥ ਹੁੰਦਾ ਚਾਰ ਦੀਵਾਰੀ। ਰਾਮ ਰੌਣੀ ਅੰਮ੍ਰਿਤਸਰ ਸਾਹਿਬ ਤੋਂ ਸ਼ਹੀਦਾਂ ਦੇ ਵਾਲੇ ਪਾਸੇ, ਰਾਮਸਰ ਵਾਲੇ ਪਾਸੇ 1 ਮੀਲ ਦੇ ਉੱਤੇ 2 ਕਿਲੋਮੀਟਰ ਦੀ ਦੂਰੀ ਉੱਤੇ ਬਣੀ ਸੀ। ਇਸ ਨੂੰ ਆ ਕੇ ਉਨ੍ਹਾਂ ਨੇ ਘੇਰਾ ਪਾ ਲਿਆ। ਜਦੋਂ ਇਹਨੂੰ ਆ ਕੇ ਘੇਰਾ ਪਾਇਆ ਤੇ ਘੇਰਾ ਕਈ ਦਿਨ ਚੱਲ ਗਿਆ। ਅੰਦਰ ਗੁਰੂ ਕੇ ਸਿੱਖਾਂ ਦਾ ਪ੍ਰਬੰਧ ਇੰਨਾ ਨਹੀਂ ਸੀ ਤੇ ਜਿਹਦੇ ਵਿੱਚੋਂ ਗੁਰੂ ਕੇ ਸਿੱਖ ਸ਼ਹੀਦ ਹੋਣ ਲੱਗ ਪਏ। ਅੰਦਰ ਕਰੀਬ ਕੋਈ ਭੁੱਖ ਦੇ ਕਾਰਨ, ਕਈ ਵਾਰੀ ਉਹਨਾਂ ਹਥਿਆਰਾਂ ਦੇ ਕਾਰਨ, ਕਈ ਵਾਰੀ ਜੰਗ ਦੇ ਕਾਰਨ, ਉਦੋਂ ਸਿੱਖ ਜਿਹੜੇ ਸਨ ਨਾ ਉਹ ਇਹ ਸੋਚ ਕੇ ਜਾਇਆ ਕਰਦੇ ਸਨ ਵੀ ਅਸੀਂ 5 ਸਿੱਖ ਬਾਹਰ ਨਿਕਲਣ ਲੱਗੇ ਹਾਂ ਤੇ 5 ਵਿੱਚੋਂ ਲੜਾਂਗੇ, ਕੁਝ ਨਾ ਕੁਝ ਮਰਾਂਗੇ, ਤੇ 5 ਵਿੱਚੋਂ 2-3 ਜਿਹੜੇ ਬਾਕੀ ਬਚਣਗੇ, 1-2 ਬਾਕੀ ਬਚਣਗੇ, ਕੁਝ ਰਾਸ਼ਨ ਲੈ ਕੇ ਅੰਦਰ ਆ ਜਾਣਗੇ। ਜੇ ਉਸ ਵੇਲੇ 5 ਵਿੱਚੋਂ 3 ਵੀ ਸ਼ਹੀਦ ਹੋ ਗਏ ਤੇ ਬਾਕੀ 2 ਰਾਸ਼ਨ ਲੈ ਕੇ ਆ ਗਏ, ਅੰਦਰਲਿਆਂ ਨੂੰ ਜ਼ਿੰਦਗੀ ਮਿਲ ਜਾਏਗੀ, ਇਹ ਸੋਚ ਕੇ ਜਾਇਆ ਕਰਦੇ ਸਨ। ਤੇ ਉਸ ਵੇਲੇ ਗੁਰੂ ਕੇ ਸਿੱਖਾਂ ਦੇ ਉੱਤੇ ਇਸ ਤਰ੍ਹਾਂ ਕਹਿਰ ਵਰਤਣ ਲੱਗ ਪਿਆ। ਤਾਂ ਉਦੋਂ ਦੇਖੋ ਹੁਣ ਸਿੱਖੀ ਦਾ ਬੀਜ ਅੰਦਰ ਹੋਵੇ, ਜੱਸਾ ਸਿੰਘ ਅਦੀਨਾ ਬੇਗ ਦੇ ਨਾਲ ਘੇਰਾ ਪਾਈ ਬੈਠਾ, ਹਾਲਾਂਕਿ ਉਹਨੂੰ ਪਤਾ ਲੱਗਿਆ ਵੀ ਅੰਦਰ ਇਵੇਂ ਗੁਰੂ ਕੀ ਸਿੱਖੀ ਦਾ ਕਾਣ ਹੋ ਰਿਹਾ। ਉਸ ਵੇਲੇ ਜੱਸਾ ਸਿੰਘ ਦੇ ਅੰਦਰ ਦਰਦ ਜਾਗਿਆ, ਉਹਨੇ ਆਪਣੇ ਵੱਲੋਂ 1 ਚਿੱਠੀ ਲਿਖ ਕੇ ਤੇ ਤੀਰ ਵਿੱਚ ਪਰੋ ਕੇ ਉਹਨੇ 1 ਚਿੱਠੀ ਅੰਦਰ ਭੇਜੀ ਤੀਰ ਦੇ ਰਾਹੀਂ। ਅੰਦਰ ਖਾਲਸੇ ਨੇ ਉਹ ਚਿੱਠੀ ਪੜ੍ਹੀ ਗੁਰੂ ਕੇ ਸਿੱਖਾਂ ਨੇ ਭਾਈ ਜੱਸਾ ਸਿੰਘ ਇਹ ਚਾਹੁੰਦਾ ਭਾਈ ਜੇ ਮੈਨੂੰ ਪੰਥ ਆਪਣੇ ਵਿੱਚ ਸ਼ਾਮਲ ਕਰ ਲਵੇ ਤਾਂ ਇਸ ਵੇਲੇ ਮੈਂ ਤੁਹਾਡੀ ਮਦਦ ਕਰਨ ਲਈ ਤਿਆਰ ਹਾਂ। ਮੇਰੇ ਕੋਲੋਂ ਆਪਣੇ ਭਰਾਵਾਂ ਦਾ ਖੂਨ ਨਹੀਂ ਜੇ ਹੁੰਦਾ, ਮੇਰੇ ਕੋਲੋਂ ਆਪਣੇ ਭਰਾਵਾਂ ਤੇ ਤਲਵਾਰ ਨਹੀਂ ਚੱਲਦੀ, ਮੇਰੇ ਕੋਲੋਂ ਆਪਣੇ ਭਰਾਵਾਂ ਦਾ ਖੂਨ ਡੁੱਲਦਾ ਵੇਖਿਆ ਨਹੀਂ ਜੇ ਜਾਂਦਾ, ਅੱਜ ਕਿਤੇ ਸਿੱਖੀ ਵਿੱਚ ਭਾਵਨਾ ਪੈਦਾ ਹੋ ਜਾਏ। ਅੱਜ ਜਿਹੜਾ ਸਿੱਖ ਸਿੱਖ ਨੂੰ ਮਾਰਨ ਤੇ ਤੁਰਿਆ ਹੋਇਆ ਤੇ ਕਿਵਾਂ ਕਰੇ, ਜੇ ਅੱਜ ਸ਼ਾਇਦ ਜੱਸਾ ਸਿੰਘ ਦੇ ਜੀਵਨ ਵਿੱਚੋਂ ਆਪਾਂ ਇੱਕ ਉਦਾਹਰਣ ਆਪਣੇ ਜੀਵਨ ਵਿੱਚ ਧਾਰਨ ਕਰੀਏ, ਸ਼ਾਇਦ ਅੱਜ ਵੀ ਉਜੜੀ ਜਾਂਦੀ ਸਿੱਖੀ ਜਿਹੜੀ ਹੈ ਨਾ ਬਹੁਤੀ ਲਹਿਰਾਂ ਬਹਿਰਾਂ ਵਾਲੀ ਹੋ ਜਾਏਗੀ ਤੇ ਸਿੱਖ ਦਾ ਦੁਸ਼ਮਣ ਸਿੱਖ ਨਾ ਬਣੇ। ਜੱਸਾ ਸਿੰਘ ਨੇ ਇੱਕ ਚਿੱਠੀ ਅੰਦਰ ਭੇਜੀ, ਪੰਥ ਨੇ ਉਹਦੇ ਤੇ ਵਿਚਾਰ ਕੀਤੀ ਤੇ ਪੰਥ ਨੇ ਵਾਪਸੀ ਲੈ ਲਈ ਜੱਸਾ ਸਿੰਘ ਦੀ। ਤੇ ਉਸ ਵੇਲੇ ਜੱਸਾ ਸਿੰਘ ਨੇ ਅਦੀਨਾ ਬੇਗ ਤੇ ਉਨ੍ਹਾਂ ਦੀ ਫੌਜ ਦੇ ਵਿਰੁੱਧ ਹੋ ਕੇ ਲੜੇ ਤੇ ਆਖਰ ਉਨ੍ਹਾਂ ਨੂੰ ਭਾਜਣਾ ਪਾਈਆਂ। ਗੁਰੂ ਕੇ ਸਿੱਖ ਫਿਰ ਦੁਬਾਰੇ ਇੱਥੋਂ ਨਿਕਲੇ ਤੇ ਆਨੰਦਪੁਰ ਸਾਹਿਬ ਵਾਲੇ ਪਾਸੇ ਚਲੇ ਗਏ। ਇਹ ਗੱਲ ਵੱਖਰੀ ਹੈ, ਹੁਣ ਆਪਾਂ ਦੂਜਾ ਪਾਸਕ ਲਈਏ। ਉਦੋਂ ਜਦੋਂ ਇਹ ਸਾਰਾ ਕੁਝ ਵਰਤਿਆ 1748 ਵਿਚ ਅਹਿਮਦ ਸ਼ਾਹ ਅਬਦਾਲੀ ਮਾਰ ਖਾ ਕੇ ਗਿਆ, 1749 ਵਿਚ ਉਹਦੇ ਕੋਲ ਫਿਰ ਨਾ ਰਹਿ ਹੋਇਆ, ਕੁਝ ਹੀ ਮਹੀਨਿਆਂ ਤੋਂ ਬਾਅਦ ਉਹ ਫਿਰ ਦੁਬਾਰੇ ਆ ਗਿਆ। ਫਿਰ ਦੁਬਾਰੇ ਆਇਆ ਤੇ ਉਹਨੇ ਆ ਕੇ ਇਸ ਵੇਲੇ ਕੋਸ਼ਿਸ਼ ਕੀਤੀ ਜੰਗ ਲੜਨ ਦੀ। ਮੀਰ ਮੰਨੂ ਲਾਹੌਰ ਦਾ ਸੂਬੇਦਾਰ ਹੈ, ਇਹਨੇ ਦਿੱਲੀ ਤੋਂ ਮਦਦ ਲੈਣੀ ਚਾਹੀ। ਉਸ ਵੇਲੇ ਦਿੱਲੀ ਵਿਚ ਹਾਕਮ ਹੈ ਸਫਦਰ ਜੰਗ ਕਿਵੇਂ ਕਰਿਓ, ਤੇ ਉਸ ਵੇਲੇ ਦਿੱਲੀ ਦਾ ਹਾਕਮ ਉਹ ਹੈ ਤੇ ਉਹਦੇ ਕੋਲੋਂ ਉਹਨੇ ਲੈਣੀ ਚਾਹੀ ਮਦਦ, ਪਰ ਉਹ ਦਿਲੋਂ ਇੱਕ ਦੂਜੇ ਨਾਲ ਕੌੜੇ ਸਨ ਤੇ ਉਹਨੇ ਵਕਤ ਨਾਲ ਮਦਦ ਨਾ ਭੇਜੀ। ਤੇ ਆਖਰ ਇਹ ਸੋਧਰੇ ਦੇ ਮੈਦਾਨ ਵਿਚ ਮੀਰ ਮੰਨੂ ਹਾਰ ਗਿਆ ਤੇ ਅਹਿਮਦ ਸ਼ਾਹ ਅਬਦਾਲੀ ਜਿੱਤ ਗਿਆ। ਉਹਨੇ ਹਥਿਆਰ ਸੁੱਟ ਦਿੱਤੇ ਤੇ 14 ਲੱਖ ਰੁਪਏ ਦਾ ਲੈਣ ਦੇਣ ਕਰਨ ਦੇ ਕਾਰਨ ਉਹਨੇ ਮੀਰ ਮੰਨੂ ਨੂੰ ਬਖਸ਼ ਦਿੱਤਾ, ਫਿਰ ਦੁਬਾਰੇ ਲਾਹੌਰ ਦਾ ਸੂਬੇਦਾਰ ਬਣਾ ਦਿੱਤਾ। ਵਕਤ ਫਿਰ ਗੁਜ਼ਰਿਆ, ਹੁਣ ਮੀਰ ਮੰਨੂ ਉਦੋਂ ਫਿਰ ਬਹੁਤ ਕਹਿਰ ਕਰਨ ਲੱਗ ਪਿਆ। ਉਦੋਂ ਦੇ ਇਹ ਭਾਣੇ ਨੇ, ਇਹ ਜਿਹੜੇ ਦੋਏ ਟਕਰਾ ਰਹੇ ਨੇ, ਮੈਂ ਬੇਨਤੀ ਕਰਾਂ ਇਹਨਾਂ ਦੋਨਾਂ ਦਾ ਜ਼ੁਲਮ ਕੋਈ ਛੋਟਾ ਨਹੀਂ ਹੈ। ਦੋਨਾਂ ਦੇ ਲਈ ਪੰਜਾਬ ਦੀ ਧਰਤੀ 2 ਕਹਾਵਤਾਂ ਕਹਿੰਦੀ ਹੈ, ਦੋਵੇਂ ਕਹਾਵਤਾਂ ਆਪਾਂ ਬਹੁਤ ਵਾਰੀ ਸੁਣੀਆਂ ਨੇ। ਲੋਕ ਇਹ ਮੰਨਣ ਲੱਗ ਪਏ ਸਨ ਖਾਦਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ, ਹਰੇਕ ਸਾਲ ਆ ਕੇ ਲੁੱਟਣ ਲੱਗ ਪਿਆ। ਇਹ 1748 ਤੋਂ ਸ਼ੁਰੂ ਹੋਇਆ, 1770 ਤੱਕ ਇਹਨੇ 11 ਹਮਲੇ ਕਰਨੇ ਨੇ। ਹਜੇ 2 ਦਾ ਜ਼ਿਕਰ ਦਾਸ ਨੇ ਤੁਹਾਡੇ ਨਾਲ ਸਾਂਝਾ ਕੀਤਾ, ਹੁਣੇ 3 ਦਾ ਜ਼ਿਕਰ ਕਰਨਾ।

0: ਵੀ ਕਹਾਵਤ ਹਿੰਦੁਸਤਾਨ ਦੀ ਧਰਤੀ ਤੇ ਲੋਕਾਂ ਦੀ ਜ਼ੁਬਾਨ ਤੇ ਲੈ ਆਂਦੀ, ਖਾਧਾ ਪੀਤਾ ਲਾਹੇ ਦਾ ਬਾਕੀ, ਅਹਿਮਦ ਸ਼ਾਹੇ ਦਾ, ਇਹ ਉਹੀਓ ਅਹਿਮਦ ਸ਼ਾਹ ਅਬਦਾਲੀ ਹੈ। ਦੂਜੀ ਗੱਲ, ਸਿੱਖੀ ਦਾ ਘਾਣ ਕਰਨ ਵਾਲਾ ਇਹ ਮੀਰ ਮੰਨੂ ਹੈ। ਮੀਰ ਮੰਨੂ ਨੇ ਕਿੰਨਾ ਕੁ ਘਾਣ ਕੀਤਾ ਹੋਵੇਗਾ। ਉਦੋਂ ਸਿੱਖ ਇੱਕ ਕਹਾਵਤ ਕਿਹਾ ਕਰਦੇ ਸਨ, ਸਿੱਖ ਇੱਕ ਬਚਨ ਕਿਹਾ ਕਰਦੇ ਸਨ, ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ। ਉਹਨਾਂ ਵੇਲਿਆਂ ਚ ਸੋਇਆਂ ਦੀ ਖੇਤੀ ਜਿਹੜੀ ਹੈ ਉਹ ਵੱਟਾਂ ਤੇ ਬੀਜਦਿਆਂ ਕਰਦੇ ਸਨ, ਘਰ ਦੀ ਲੋੜ ਲਈ। ਆਮ ਨਹੀਂ ਸੀ ਸੋਏ ਹੁੰਦੇ ਉਦੋਂ ਸੋਇਆਂ ਨੂੰ ਬੀਜ ਦੇਣਾ, ਪਰ ਇਹਨਾਂ ਦੇ ਵਿੱਚ ਇੱਕ ਖੂਬੀ ਹੈ ਵੀ ਜਿਉਂ ਜਿਉਂ ਇਹਨੂੰ ਵੱਢੀਏ ਉਹ ਇੱਕ ਬੂਟੇ ਦੇ ਦੋ ਬੂਟੇ ਹੋ ਕੇ ਬਣਦੇ ਨੇ, ਦੋ ਦੇ ਚਾਰ ਹੋ ਕੇ ਨਿਬੜਦੇ ਨੇ, ਚਾਰ ਦੇ ਛੇ ਹੋ ਕੇ ਨਿਬੜਦੇ ਨੇ। ਜਿਉਂ ਜਿਉਂ ਉਹਨਾਂ ਨੂੰ ਵੱਢੀ ਜਾਂਦੇ ਸੀ ਤੇ ਉਹਨਾਂ ਦੀ ਜੜ ਚੌੜੀ ਹੋ ਕੇ ਉਹਦੇ ਵਿੱਚੋਂ ਕਈ ਬੂਟੇ ਪੈਦਾ ਹੁੰਦੇ ਸਨ। ਇਹ ਕਹਾਵਤ ਬਣ ਗਈ, ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਉਦੋਂ ਇਸ ਪਾਪੀ ਨੇ ਇੱਕ ਜ਼ੁਲਮ ਕੀਤਾ, ਜਿੱਥੇ ਕਿਤੇ ਵੀ ਸਿੱਖ ਮਿਲੇ ਇਹਨੇ ਇੱਕ ਫੌਜ ਬਣਾਈ, ਜਿਹੜੀ ਫੌਜ ਨੂੰ ਹੁਕਮ ਹੁੰਦਾ ਸੀ ਵੀ ਤੁਸੀਂ 60 ਤੋਂ 65 ਕਿਲੋਮੀਟਰ ਤੱਕ ਦਾ ਸਫ਼ਰ ਕਰਨਾ ਹੈ, ਜਿੱਥੇ ਵੀ ਕਿਤੇ ਝਾੜਾਂ ਝੁੰਡਾਂ ਵਿੱਚ ਕੋਈ ਵੀ ਸਿੱਖ ਤੁਹਾਨੂੰ ਮਿਲ ਜਾਏ। ਸ਼ਿਕਾਰ ਕੀਤਾ ਜਾਂਦਾ ਸੀ ਪਸ਼ੂਆਂ ਦੇ ਵਾਂਗੂ, ਪੰਛੀਆਂ ਦੇ ਵਾਂਗੂ ਸਿੱਖਾਂ ਦਾ ਸ਼ਿਕਾਰ ਕੀਤਾ ਜਾਂਦਾ ਸੀ ਉਹਨਾਂ ਦਿਨਾਂ ਵਿੱਚ। ਅੱਜ ਵਰਗਾ ਕਹਿਰ ਕਦੇ ਨਹੀਂ ਸੀ ਹੋਇਆ। ਮੈਂ ਬੇਨਤੀ ਕਰਾਂ, ਹੁਣ ਤੱਕ ਜਿੰਨੇ ਵੀ ਜ਼ਾਲਮ ਆਏ ਸਨ ਉਹ ਮਨੁੱਖਾਂ ਦੇ ਉੱਤੇ, ਸਿੱਖਾਂ ਦੇ ਉੱਤੇ ਕਹਿਰ ਕਰਦੇ ਰਹੇ। ਹੁਣ ਇਹ ਪਾਪੀ ਨੇ ਨਵੀਂ ਪਿਰਤ ਪਾਉਣ ਲੱਗਿਆ, ਇਹਨੇ ਘਰਾਂ ਤੋਂ ਕੁਝ ਸਿੱਖ ਬੀਬੀਆਂ ਵੀ ਗ੍ਰਿਫਤਾਰ ਕਰ ਲਈਆਂ। ਜਿਹੜੇ ਛੋਟੇ ਬੱਚੇ ਹੁੰਦੇ ਸਨ, ਸਿੱਖ ਬੱਚੀਆਂ ਹੁੰਦੀਆਂ ਸਨ, ਸਿੱਖ ਬੀਬੀਆਂ ਹੁੰਦੀਆਂ ਸਨ, ਉਦੋਂ ਉਹ ਘਰਾਂ ਵਿੱਚ ਰਹਿੰਦੀਆਂ ਸਨ। ਇਸ ਪਾਪੀ ਨੇ ਉਹਨਾਂ ਛੋਟੇ ਬੱਚਿਆਂ ਨੂੰ ਅਤੇ ਉਹਨਾਂ ਗੁਰੂ ਦੀਆਂ ਸਿੱਖਣੀਆਂ ਨੂੰ ਵੀ ਆਪਣੇ ਵੱਲੋਂ ਕੈਦੀ ਬਣਾ ਲਿਆ ਤੇ ਇਹ ਵੀ ਲਾਹੌਰ ਲੈ ਗਿਆ। ਲਾਹੌਰ ਲਿਜਾ ਕੇ ਇਹਨੇ ਉਹਨਾਂ ਅੱਗੇ ਦੋ ਸਵਾਲ ਰੱਖੇ। ਮੈਂ ਆਪਣੀਆਂ ਬੱਚੀਆਂ ਨੂੰ ਬੇਨਤੀ ਕਰਨਾ ਚਾਹੁੰਦਾ, ਇਹਨੂੰ ਗੱਲ ਨੂੰ ਧਿਆਨ ਦਿਓ। ਉਹਨਾਂ ਦੋ ਸਵਾਲ ਰੱਖੇ ਅੱਗੇ। ਪਹਿਲਾ ਸਵਾਲ ਇਹ ਰੱਖਿਆ ਵੀ ਤੁਸੀਂ ਇਹ ਗੱਲ ਦੱਸੋ, ਅਸੀਂ ਸਿੱਖਾਂ ਨੂੰ ਇੰਨਾ ਮਾਰਦੇ ਹਾਂ, ਸਿੱਖ ਲੱਭਣਾ ਔਖਾ ਹੋ ਗਿਆ, ਪਰ ਫਿਰ ਵੀ ਸਿੱਖ ਮੁੱਕਦੇ ਕਿਉਂ ਨੀ, ਕਿਵੇਂ ਆਉਂਦੇ ਨੇ? ਉਹਨਾਂ ਵਿੱਚੋਂ ਬਹੁਤਾ ਕਸੂਰ ਤੁਹਾਡੀਆਂ ਮਾਵਾਂ ਦਾ। ਪਤਾ ਨੀ ਤੁਸੀਂ ਆਪਣੀ ਗੋਦ ਵਿੱਚੋਂ ਉਹਨਾਂ ਬੱਚਿਆਂ ਨੂੰ ਕਿੰਨਾ ਕੁਝ ਸਿਖਾ ਕੇ ਭੇਜਦੀਆਂ। ਉਸ ਬੱਚੇ ਨੂੰ ਪਤਾ ਵੀ ਜਿਵੇਂ ਅੰਮ੍ਰਿਤ ਛਕਣਾ ਤਿਵੇਂ ਮੌਤ ਨੂੰ ਗਲਵੱਕੜੀ ਪਾਉਣ ਵਾਲੀ ਗੱਲ ਹੈ, ਫਿਰ ਵੀ ਪਤਾ ਨੀ ਤੁਸੀਂ ਕੀ ਸਿਖਾਉਂਦੀ ਹੋ ਉਹਨਾਂ ਬੱਚਿਆਂ ਨੂੰ, ਤੇ ਉਹਨਾਂ ਬੱਚਿਆਂ ਨੂੰ ਸਿਖਾ ਕੇ ਜੰਗਲਾਂ ਵਿੱਚ ਭੇਜਦੀਆਂ। ਉਹ ਸਿੱਖ ਮੌਤ ਨਾਲ ਵੀ ਲੜ ਲੈਂਦਾ, ਉਹ ਸਿੱਖ ਭੁੱਖ ਨਾਲ ਵੀ ਲੜ ਲੈਂਦਾ, ਉਹ ਸਿੱਖ ਖਾਣ ਪਹਿਨਣ ਤੋਂ ਵੀ ਲੜ ਲੈਂਦਾ, ਹਰ ਮੁਸੀਬਤ ਝੱਲ ਲੈਂਦਾ, ਪਰ ਕੋਈ ਸਿੱਖ ਹੱਥ ਖੜਾ ਕਰਕੇ ਇਹ ਕਹਿਣ ਲਈ ਤਿਆਰ ਨਹੀਂ ਵੀ ਮੈਂ ਸਿੱਖ ਨਹੀਂ ਹੈ। ਅਸੀਂ ਤੁਹਾਡੇ ਤੋਂ ਗੱਲ ਸ਼ੁਰੂ ਕਰਨੀ ਚਾਹੁੰਦੇ ਹਾਂ, ਤੁਹਾਨੂੰ ਇੱਕ ਇਹੋ ਜਿਹੀ ਗੁੜਤੀ ਦੇ ਕੇ ਭੇਜੀਏ, ਤੁਹਾਡੇ ਉੱਤੇ ਇਹੋ ਜਿਹਾ ਕਹਿਰ ਕਰੀਏ ਤਾਂ ਕਿ ਤੁਸੀਂ ਖੁਦ ਹੀ ਆਪਣੇ ਬੱਚਿਆਂ ਨੂੰ ਜ਼ਹਿਰ ਦਿਓ ਤੇ ਮੁੜ ਕੇ ਸਿੱਖ ਨਾ ਬਣਨਾ। ਹੁਣ ਉਹਨੇ ਉਪਰਾਲੇ ਕੀਤੇ, ਸਿੱਖ ਬੱਚੀਆਂ ਨੂੰ, ਸਿੱਖ ਬੀਬੀਆਂ ਨੂੰ ਸਵਾ ਮਣ 40 ਸ਼ੇਰ ਬਣਦਾ, ਸਵਾ ਮਣ ਉਹਨਾਂ ਨੇ ਪੀਣਾ ਦੇਣਾ। ਇਹ ਗੱਲ ਥੋੜਾ ਜਿਹਾ ਮੈਂ ਬੇਨਤੀ ਕਰਦਿਆਂ ਵਿੱਚੋਂ ਸਮਝ ਲੱਗ ਜਾਏ। ਉਹਨਾਂ ਵੇਲਿਆਂ ਦੇ ਵਿੱਚ ਆਮ ਚੱਕੀਆਂ ਨਹੀਂ ਸਨ ਹੁੰਦੀਆਂ, ਤੇ ਜਿਹੜੇ ਫੌਜੀਆਂ ਲਈ ਆਟਾ ਪੀਆ ਜਾਂਦਾ ਸੀ ਨਾ, ਸਰਕਾਰ ਦੇ ਫੌਜੀਆਂ ਲਈ, ਫੌਜਾਂ ਲਈ ਜਿਹੜਾ ਆਟਾ ਪੀਆ ਜਾਂਦਾ ਸੀ ਉਹ ਕੈਦੀਆਂ ਕੋਲੋਂ ਪਸਵਾਇਆ ਜਾਂਦਾ ਸੀ। ਸ਼ਾਇਦ ਆਪ ਨੂੰ ਯਾਦ ਹੋਵੇ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲੋਂ ਵੀ ਚੱਕੀ ਪਸਵਾਈ ਗਈ ਸੀ ਬਾਬਰ ਦੇ ਵੇਲੇ। ਉਹਦਾ ਮਤਲਬ ਇਹੋ ਹੁੰਦਾ ਸੀ, ਜਿੱਥੇ ਵੀ ਜਾਣਾ ਉੱਥੋਂ ਦੀਆਂ ਚੱਕੀਆਂ ਇਕੱਠੀਆਂ ਕਰ ਲੈਣੀਆਂ ਤੇ ਚੱਕੀਆਂ ਇਕੱਠੀਆਂ ਕਰਕੇ ਉਦੋਂ ਕੈਦੀਆਂ ਕੋਲੋਂ ਦਾਣੇ ਪਸਵਾਏ ਜਾਂਦੇ ਸਨ। ਇਸੇ ਤਰ੍ਹਾਂ ਇਹਨਾਂ ਬੀਬੀਆਂ ਦੇ ਕੋਲੋਂ ਸਵਾ ਮਣ, ਇੱਕ ਬੀਬੀ ਨੂੰ ਰੋਜ਼ ਦਾ ਪੀਣਾ ਪੀਣਾ ਪੈਂਦਾ ਸੀ। ਪੀਣਾ ਔਖਾ ਨਹੀਂ ਸੀ, ਸਿੱਖ ਬੱਚੀਆਂ ਜਾਣਦੀਆਂ ਸਨ ਇਹ ਪੀਣਾ। ਮੁਸ਼ਕਲ ਇਹ ਸੀ ਵੀ ਪੀ ਤਾਂ ਨਹੀਂ ਸੀ ਹੁੰਦਾ, 40 ਸ਼ੇਰ ਪੀ ਲੈਂਦੀਆਂ, ਪਰ ਪੀ ਇਸ ਲਈ ਸੀ ਹੁੰਦਾ ਕਿਉਂਕਿ ਸਵੇਰ ਤੋਂ ਸ਼ਾਮ ਤੱਕ 24 ਘੰਟਿਆਂ ਦੇ ਵਿੱਚ ਇੱਕ ਖੰਨਾ, ਖੰਨਾ ਮਤਲਬ ਹੈ ਰੋਟੀ ਦਾ ਚੌਥਾ ਹਿੱਸਾ, ਰੋਟੀ ਦੇ 4 ਹਿੱਸੇ ਕਰ ਲਈਏ, ਇੱਕ ਰੋਟੀ ਦੇ 4 ਹਿੱਸੇ ਕਰ ਲਈਏ, ਤੇ ਉਹਦੇ ਵਿੱਚੋਂ ਇੱਕ ਖੰਨਾ ਰੋਟੀ ਨਾਲ ਮਿਲਣਾ, ਤੇ ਉਹਦੇ ਵਿੱਚੋਂ ਇੱਕ ਖੰਨੇ ਦੇ ਨਾਲੋਂ ਵੀ ਤੇ ਇੱਕ ਪਿਆਲਾ ਪਾਣੀ ਦਾ ਮਿਲਣਾ, ਇੱਕ ਪਿਆਲਾ ਪਾਣੀ ਦਾ ਮਿਲਣਾ 24 ਘੰਟਿਆਂ ਦੇ ਵਿੱਚ। ਇਤਿਹਾਸ ਨੇ ਇੱਕ ਸਾਖੀ ਬੜੀ ਸੰਭਾਲ ਕੇ ਰੱਖੀ ਹੋਈ ਹੈ, ਪਹਿਲਾਂ ਮੈਂ ਤੁਹਾਡੇ ਨਾਲ ਉਹ ਸਾਂਝੀ ਕਰਾਂ। ਇੱਕ ਮਾਂ ਆਪਣੇ ਪੁੱਤਰ ਨੂੰ ਵਾਰ ਵਾਰ ਸਮਝਾਉਂਦੀ ਏ, ਉਹਨੂੰ ਹੌਲੀ ਹੌਲੀ ਛੋਟੇ ਛੋਟੇ ਟੁਕੜੇ ਕਰਕੇ ਰੋਟੀ ਦੇ ਖਵਾਉਂਦੀ ਹੈ, ਜਿਹੜੀ ਖੰਨਾ ਆਪ ਨਹੀਂ ਖਾ ਰਹੀ, ਉਹਨੂੰ ਛੋਟੇ ਛੋਟੇ ਟੁਕੜੇ ਕਰਕੇ ਖਵਾਉਂਦੀ ਹੈ ਭਈ ਇਹ ਕਈ ਬੁਰਕੀਆਂ ਕਰਕੇ ਖਾਵੇ ਤੈਨੂੰ ਸਬਰ ਆ ਜਾਵੇ, ਮੈਂ ਕਈ ਕਿੰਨੀ ਸਾਰੀ ਰੋਟੀ ਖਾਧੀ ਹੈ, ਨਿੱਕੇ ਨਿੱਕੇ ਟੁਕੜੇ ਕਰਕੇ ਮੂੰਹ ਚ ਪਾਉਂਦੀ ਹੈ। ਤੇ ਬੱਚਾ ਉਹ ਬੱਚਾ ਪਾਣੀ ਦਾ ਪਿਆਲਾ ਪਕੜਨਾ ਚਾਹੁੰਦਾ ਤੇ ਮਾਂ ਉਹਨੂੰ ਸੰਭਲ ਕੇ ਪਿਲਾਉਂਦੀ ਹੈ, ਇੱਕ ਇੱਕ ਬੂੰਦ ਪਾਣੀ ਦੀ ਕੀਮਤੀ ਹੈ। ਜ਼ਾਲਮ ਨੇ ਇੱਕ ਗੱਲ ਵੇਖੀ ਵੀ ਇਸ ਬੀਬੀ ਨੂੰ ਬੱਚਾ ਬੜਾ ਪਿਆਰਾ ਹੈ, ਹਾਲਾਂਕਿ ਬੱਚੇ ਤਾਂ ਸਾਰਿਆਂ ਨੂੰ ਪਿਆਰੇ ਸਨ, ਉਹਨੇ ਇੱਕ ਗੱਲ ਵੇਖੀ ਵੀ ਇਹਨੂੰ ਬੱਚਾ ਬਹੁਤ ਪਿਆਰਾ ਹੈ। ਇਹ ਗੱਲ ਮੀਰ ਮੰਨੂ ਨੂੰ ਪਤਾ ਲੱਗੀ ਵੀ ਬੀਬੀਆਂ ਆਪਣੇ ਬੱਚਿਆਂ ਨੂੰ ਇਵੇਂ ਪਾਲ ਰਹੀਆਂ ਨੇ, ਇਸ ਜੇਲ੍ਹ ਵਿੱਚ ਵੀ, ਇਸ ਕੈਦ ਵਿੱਚ ਵੀ। ਉਸ ਵੇਲੇ ਮੀਰ ਮੰਨੂ ਨੇ ਇੱਕ ਕਹਿਰ ਕੀਤਾ, ਫਿਰ ਉਹਨੇ ਆ ਕੇ ਦੇਖਿਆ ਭਈ ਵਾਕਿਆ ਆਪਣੇ ਬੱਚਿਆਂ ਨੂੰ ਆਪਣੀ ਗੋਦ ਵਿੱਚ ਲੈ ਕੇ ਪੀਣਾ ਵੀ ਪੀਂਦੀਆਂ ਨੇ, ਖੰਨਾ ਰੋਟੀ ਦਾ ਮਿਲਦਾ ਉਸ ਤੋਂ ਬਿਨਾਂ ਵੀ ਗੁਜ਼ਾਰਾ ਕਰਕੇ ਜਿਵੇਂ ਕਿਵੇਂ ਹੋਵੇ ਭੁੱਖਿਆਂ ਵੀ ਚੱਕੀਆਂ ਪੀਣੀਆਂ, ਤੁਸੀਂ ਆਪ ਸੋਚੋ ਕਿੱਡੀ ਔਖੀ ਗੱਲ ਹੋਵੇਗੀ। ਉਹਨੇ ਵੇਖਿਆ ਭਈ ਮੇਰੇ ਸਭਾ ਮਨ ਪੀਣਾ ਪੀਣ ਦੇ ਬਾਵਜੂਦ ਵੀ ਜਿਹੜੀਆਂ ਬੀਬੀਆਂ ਨਹੀਂ ਸਨ ਪੀ ਸਕਦੀਆਂ ਉਹਨਾਂ ਦੀ ਛਾਤੀ ਤੇ ਸਭਾ ਮਨ ਦਾ ਪੱਥਰ ਰੱਖਦਾ ਸੀ ਜ਼ਾਲਮ, ਤੇ ਜਿਹੜੀਆਂ ਬੀਬੀਆਂ ਇਸ ਤਰ੍ਹਾਂ ਕਹਿਰ ਸਹਾਰਦੀਆਂ ਰਹੀਆਂ ਪਰ ਉਹ ਸਿਦਕੋ ਨਾ ਡੋਲੀਆਂ, ਫਿਰ ਇਹਨੇ ਕੋਸ਼ਿਸ਼ ਕੀਤੀ ਮੈਂ ਉਹਨਾਂ ਨੂੰ ਸਿਦਕੋ ਡਲਾਉਣ ਵਾਸਤੇ ਇੱਕ ਉਪਰਾਲਾ ਕੀਤਾ। ਮੰਨੂ ਆਇਆ ਆਪਣੇ ਨਾਲ ਕੁਝ ਜਲਾਦ ਲੈ ਕੇ ਆਇਆ ਪਾਪੀ, ਉਹਨੇ ਉਸ ਬੱਚੇ ਨੂੰ ਵੇਖਿਆ ਮਾਂ ਦੀ ਗੋਦ ਵਿੱਚ ਖੇਡ ਰਿਹਾ, ਬੱਚੇ ਨੂੰ ਪਕੜਿਆ, ਬੱਚੇ ਨੂੰ ਪਕੜ ਕੇ ਬਾਹਰ ਵਿਹੜੇ ਵਿੱਚ ਲੈ ਗਿਆ, ਉੱਥੇ ਬੀਬੀਆਂ ਵੀ ਨੇ ਖੁੱਲੀ ਜੇਲ੍ਹ ਦੇ ਵਿੱਚ, ਤੇ ਉੱਥੇ ਲਿਜਾ ਕੇ ਜ਼ਾਲਮ ਪਾਪੀ ਨੇ ਉਸ ਨਿਕੜੇ ਦੇ ਬੱਚੇ ਨੂੰ ਲੱਤ ਤੋਂ ਪਕੜ ਕੇ ਉਤਾਰੂ ਉਛਾਲਿਆ। ਜਦੋਂ ਉਹ ਬੱਚਾ ਉਛਲ ਕੇ ਫਿਰ ਵਾਪਸ ਪਰਤ ਰਿਹਾ ਸੀ ਨਾ, ਉਦੋਂ ਦੋ ਬੰਦੇ ਤਿਆਰ ਖੜੇ ਕਰਕੇ ਰੱਖੇ ਹੋਏ ਸਨ, ਇਹਨੇ ਇੱਕ ਨੇ ਉਹਦੇ ਗਲ ਤੇ ਤਲਵਾਰ ਚਲਾਈ, ਮਾਂ ਦੇ ਵੇਖਦਿਆਂ ਵੇਖਦਿਆਂ ਉਹਦੇ ਪੁੱਤ ਦਾ ਸਿਰ ਕਿਧਰੇ ਵੱਖਰਾ ਡਿੱਗਿਆ, ਉਹਦੇ ਪੁੱਤ ਦਾ ਧੜ ਕਿਧਰੇ ਵੱਖਰਾ ਡਿੱਗਿਆ। ਸ਼ਾਇਦ ਹਜੇ ਵੀ ਉਹਨੂੰ ਸਬਰ ਨਾ ਆਇਆ, ਉਹਨੇ ਉਹਦੇ ਪੁੱਤਰ ਨੂੰ ਨੇਜੇ ਵਿੱਚ ਪਰੋ ਕੇ ਚੰਗੀ ਤਰ੍ਹਾਂ ਘੁਮਾ ਕੇ ਉੱਤੋਂ ਫਿਰ ਸੁੱਟਿਆ। ਉਹ ਲਾਸ਼ ਹਜੇ ਤੜਫਦੀ ਹੈ ਕਿਉਂਕਿ ਜਦੋਂ ਗਲ ਵੱਢਿਆ ਜਾਵੇ ਇੱਕੋ ਵਾਰੀ ਬਾਕੀ ਸਰੀਰ ਤੇ ਤੜਫਦਾ ਹੈ ਨਾ, ਉਹ ਲਾਸ਼ ਹਜੇ ਤੜਫਦੀ ਹੈ ਤੇ ਜਦੋਂ ਪੇਟ ਪਾੜਿਆ ਗਿਆ, ਨਾਜ਼ੁਕ ਜਿਹਾ ਪੇਟ ਸੀ, ਉਹਦੇ ਵਿੱਚੋਂ ਜਿਹੜੀਆਂ ਆਂਦਰਾਂ ਨਿਕਲੀਆਂ, ਜ਼ਾਲਮ ਨੇ ਉਸੇ ਵੇਲੇ ਉਹਦੇ ਤੇ ਪੈਰ ਰੱਖ ਕੇ ਆਂਦਰਾਂ ਦਾ ਘੁੱਟ ਕੇ ਰੁਗ ਭਰ ਕੇ ਤੇ ਆਂਦਰਾਂ ਉਸ ਮਾਂ ਦੇ ਗਲ ਵਿੱਚ ਪਾ ਦਿੱਤੀਆਂ। ਅਸੀਂ ਤਾਂ ਘਰਾਂ ਚ ਬੈਠੇ ਸਿੱਖੀ ਦੀ ਗੱਲ ਵੀ ਨਹੀਂ ਸੁਣ ਸਕਦੇ। ਇੱਥੇ ਬਸ ਨਹੀਂ, ਬੱਚੇ ਦੇ ਸਰੀਰ ਦੇ ਟੋਟੇ ਕੀਤੇ ਉਸੇ ਤਲਵਾਰ ਨਾਲ ਜਿਹੜੇ ਨਾਲ ਸਿਰ ਵੱਢਿਆ ਸੀ, ਬੱਚੇ ਦੇ ਟੋਟੇ ਕਰਕੇ। ਇੱਕ ਬੱਚੇ ਦੀ ਕਹਾਣੀ ਤੁਹਾਡੇ ਨਾਲ ਦੱਸਾਂ ਜੀ, ਕਦੇ ਇਸ ਤਰ੍ਹਾਂ ਦੇ ਕਈ ਬੱਚੇ ਹੋਣਗੇ। ਉਸ ਬੱਚਿਆਂ ਦੇ ਟੋਟੇ ਕਰਕੇ ਜ਼ਾਲਮ ਨੇ ਕਿਸੇ ਤਰ੍ਹਾਂ ਉਹਨਾਂ ਦਾ ਹਾਰ ਬਣਾ ਕੇ ਉਹ ਮਾਵਾਂ ਦੇ ਗਲ ਵਿੱਚ ਜਿਹੜਾ ਬੱਚਾ ਸੀ ਉਹਦਾ ਸਿਰ ਉਹਦੀ ਝੋਲੀ ਵਿੱਚ ਰੱਖਿਆ, ਉਹਦੀਆਂ ਆਂਦਰਾਂ ਉਹਦੇ ਗਲ ਵਿੱਚ ਪਾਈਆਂ, ਉਸ ਬੱਚੇ ਦੇ ਸਰੀਰ ਦੇ ਟੁਕੜਿਆਂ ਦਾ ਹਾਰ ਬਣਾ ਕੇ ਉਸ ਮਾਂ ਦੇ ਗਲ ਵਿੱਚ ਪਾਇਆ। ਤੇ ਜ਼ਾਲਮ ਹੁਣ ਇਹ ਸੁਣਨ ਲਈ ਤਿਆਰ ਹੈ, ਸ਼ਾਇਦ ਇਹਨਾਂ ਵਿੱਚੋਂ ਕੋਈ ਮਾਂ ਸ਼ਾਮ ਤੱਕ ਇਹ ਕਹਿਰ ਕਰਕੇ ਉੱਠ ਜਾਏਗੀ, ਉਹ ਕਵੇਗੀ ਵੀ ਮੈਨੂੰ ਛੱਡ ਦਿਓ, ਮੇਰੇ ਕੋਲੋਂ ਹੁਣ ਇਦੋਂ ਵੱਧ ਕਹਿਰ ਵੇਖਿਆ ਨਹੀਂ ਜਾਂਦਾ। ਮੈਨੂੰ ਕਹਿਣ ਲੱਗਿਆ ਜੋ ਮੈਂ ਅੱਜ ਕੀਤਾ ਇਹ ਰੋਜ਼ ਕਰਾਂਗਾ। ਸ਼ਾਮ ਦਾ ਵਕਤ ਆਇਆ, ਉਸ ਮਾਂ ਨੇ ਆਪਣੇ ਗਲ ਵਿੱਚ ਆਪਣੇ ਪੁੱਤ ਦਾ ਹਾਰ ਪਵਾਇਆ ਹੋਇਆ। ਕਹਿ ਦੇਣਾ ਬੜਾ ਸੌਖਾ ਹੈ, ਮੈਂ ਵੀ ਕਹਿ ਕੇ ਚਲੇ ਜਾਣਾ, ਤੁਸੀਂ ਸੁਣ ਕੇ ਚਲੇ ਜਾਣਾ, ਪਰ ਸਿਰਫ ਇਤਨੀ ਅਰਜ਼ ਕਰਾਂ, ਸਾਡਾ ਬੱਚਾ 10 ਮਿੰਟ ਘਰ ਨਾ ਆਵੇ, ਸਾਡੀ ਜਿੰਦ ਕਿਵੇਂ ਨਿਕਲਦੀ ਹੈ ਆਪਣੇ ਆਪ ਨੂੰ ਪੁੱਛ ਕੇ ਵੇਖੋ, ਆਪਾਂ ਗ੍ਰਸਤੀ ਹੈ। ਜਿਹਦੇ ਪੁੱਤ ਦੇ ਸਾਹਮਣੇ ਸ਼ਹੀਦ ਕੀਤਾ ਔਰ ਸ਼ਹੀਦ ਕਰਕੇ ਵੀ ਜ਼ਾਲਮ ਅੱਖਾਂ ਤੋਂ ਪਰੋਖੇ ਨਹੀਂ ਕੀਤਾ ਤੇ ਉਹਦਾ ਹਾਰ ਪਰੋਕੇ ਗਲਾਂ ਵਿੱਚ ਪਾਇਆ ਹੋਇਆ, ਸ਼ਾਮ ਨੂੰ ਉਹ ਉਡੀਕਦੇ ਨੇ, ਸ਼ਾਇਦ ਅੱਜ ਸ਼ਾਮ ਤੱਕ ਕੋਈ ਨਾ ਕੋਈ ਮਾਂ ਡੋਲ ਜਾਏਗੀ। ਪਰ ਹੈਰਾਨੀ ਹੋਈ, ਸਾਰੀਆਂ ਮਾਵਾਂ ਇਕੱਠੀਆਂ ਹੋ ਕੇ ਰਹਿਰਾਜ ਸਾਹਿਬ ਦਾ ਪਾਠ ਕੀਤਾ। ਪਾਠ ਕਰਨ ਤੋਂ ਬਾਅਦ ਇੱਕ ਮਾਂ ਖਲੋ ਕੇ ਅਰਦਾਸ ਕਰਦੀ ਏ, ਬਾਕੀ ਖਲੋ ਕੇ ਵੀ ਸ਼ਾਮਲ ਹੁੰਦੀਆਂ ਨੇ। ਇੱਕ ਮਾਂ ਖਲੋ ਕੇ ਜਦੋਂ ਅਰਦਾਸ ਕਰਦੀ ਏ, ਮਾਂ ਦੇ ਜ਼ੁਬਾਨੋਂ ਬੋਲ ਨਿਕਲੇ, ਜਨਮ ਹੈਰਾਨ ਹੋ ਗਿਆ, ਮਾਂ ਦੀ ਜ਼ੁਬਾਨੋਂ ਬੋਲ ਨਿਕਲੇ, ਕਹਿਣ ਲੱਗੇ ਸਾਰੀ ਅਰਦਾਸ ਕਰਕੇ, ਉਹ ਕਲਗੀ ਵਾਲਿਆ ਤੇਰੀ ਬੜੀ ਮਿਹਰ ਹੋਈ ਏ, ਉਹ ਕਲਗੀ ਵਾਲਿਆ ਤੇਰੀ ਬੜੀ ਮਿਹਰ ਹੋਈ ਏ, ਅੱਜ ਦਾ ਦਿਨ ਸੁੱਖਾਂ ਵਿੱਚ ਗੁਜ਼ਰਿਆ ਤੇ ਰਾਤ ਆਈ ਏ ਆਪਣੇ ਭਾਣੇ ਵਿੱਚ ਗੁਜ਼ਾਰੀ। ਜਦੋਂ ਇਹ ਗੱਲ ਸੁਣੀ ਉਦੋਂ ਜ਼ਾਲਮਾਂ ਦੀ ਅੱਖਾਂ ਚ ਵੀ ਪਾਣੀ ਆ ਗਿਆ। ਬੀਬਾ, ਦੁਨੀਆਂ ਅੰਦਰ ਮਾਂ ਦੇ ਕੋਈ ਸਭ ਤੋਂ ਵੱਡਾ ਦੁੱਖ ਮੰਨਿਆ ਜਾਂਦਾ, ਉਦੋਂ ਆਪਣੇ ਬੱਚੇ ਦਾ ਦੁੱਖ ਵੇਖਣਾ ਮੰਨਿਆ ਜਾਂਦਾ, ਇਹ ਤੇ ਪਸ਼ੂ ਪੰਛੀ ਵੀ ਨਹੀਂ ਵੇਖ ਸਕਦੇ। ਗੁਰੂ ਕੀ ਬਾਣੀ ਵਿਚ ਵੀ ਪੰਕਤੀਆਂ ਆਈਆਂ ਨੇ, ਮਾਲਕ ਆਖਦੇ ਨੇ, ਭਗਤ ਨਾਮਦੇਵ ਜੀ ਦੀ ਬਾਣੀ ਦਾ ਇਹ ਜ਼ਿਕਰ ਹੈ, ਕਹਿਣ ਲੱਗੇ, ਮੋਹੇ ਲਾਗਤੀ ਤਾਲਾ ਬੇਲੀ ਬਛਰੇ ਬਿਨ ਗਾਏ ਅਕੇਲੀ। ਇੱਕ ਪਸ਼ੂ ਹੈ ਗਾਂ, ਉਹਦਾ ਵੀ ਪੁੱਤ ਉਹਦੇ ਤੋਂ ਵਿਛੜ ਜਾਏ ਤੇ ਉਹ ਵੀ ਤੜਫਦਿਆਂ ਨਜ਼ਰ ਆਉਂਦੀ ਹੈ, ਤੇ ਇਹ ਤੇ ਸਮੁੱਚਾ ਮਨੁੱਖਾ ਜ਼ਿੰਦਗੀ ਵਿਚ ਜਿਉਣ ਵਾਲੀ ਮਾਂ ਹੈ। ਜਦੋਂ ਉਹਨੇ ਆਪਣੇ ਪੁੱਤਰਾਂ ਦਾ ਹਾਲ ਵਿਚ ਹਾਰ ਪਵਾ ਕੇ ਵੀ ਅਰਦਾਸ ਕੀਤੀ, ਰੱਬਾ ਤੇਰੇ ਭਾਣੇ ਅੰਦਰ ਚਾਰ ਪਹਿਰ ਦਿਨ ਸੁੱਖ ਨਾਲ ਬਤੀਤ ਹੋਇਆ, ਜ਼ਾਲਮ ਹੈਰਾਨ ਹੋ ਗਿਆ, ਬੀਬਾ ਜੀ ਤੇਰੇ ਪੁੱਤ ਦਾ ਟੋਟੇ ਕਰਵਾ ਕੇ ਗਲਾਂ ਵਿਚ ਹਾਰ ਪਾਇਆ ਹੋਇਆ, ਜੇ ਤੂੰ ਉਹਨੂੰ ਵੀ ਸੁੱਖ ਦਾ ਦਿਨ ਕਹਿਣੀ ਹੈ ਤੇ ਤੇਰੇ ਲਈ ਦੁੱਖ ਦਾ ਦਿਨ ਦਿਖਾਉਣ ਵਾਸਤੇ ਸਾਡੇ ਕੋਲ ਹੋਰ ਕੋਈ ਕਹਿਰ ਨਹੀਂ ਹੈ। ਇੱਕ ਵੀ ਮਾਂ ਉਹਦੇ ਵਿਚੋਂ ਨਹੀਂ ਸੀ ਡੋਲੀ ਜਿਹੜੀ ਉਹ ਇਹ ਗੱਲ ਕਵੇ ਵੀ ਮੈਨੂੰ ਮੀਰ ਮੰਨੂ ਆਪਣੀ ਇਸ ਜੇਲ ਵਿਚੋਂ ਮੁਕਤ ਕਰਦੇ, ਮੇਰੇ ਕੋਲ ਦੇਖਿਆ ਨਹੀਂ ਜਾਂਦਾ। ਇਸ ਤਰ੍ਹਾਂ ਦੇ ਕਹਿਰ ਕਰਦਿਆਂ ਵਕਤ ਆਇਆ, ਦੂਜੀ ਵਾਰੀ 1749 ਵਿਚ ਅਹਿਮਦ ਸ਼ਾਹ ਬਦਾਲੀ ਆਇਆ ਸੀ, ਤੀਜੀ ਵਾਰੀ ਉਹ ਫਿਰ ਦੁਬਾਰੇ 1752 ਤੇ 53 ਵਿਚ, ਕਿਉਂਕਿ 52 ਦੇ ਦਸੰਬਰ ਚ ਆਉਂਦਾ, 53 ਦੇ ਸ਼ੁਰੂਆਤ ਵਿਚ ਆਉਂਦਾ, ਫਿਰ ਦੁਬਾਰੇ ਅਹਿਮਦ ਸ਼ਾਹ ਬਦਾਲੀ ਆਉਂਦਾ ਤੇ ਉਸ ਵੇਲੇ ਮੀਰ ਮੰਨੂ ਦੀਆਂ ਫੌਜਾਂ ਨਾਲ ਫਿਰ ਦੁਬਾਰੇ ਇਹਦਾ ਮੁਕਾਬਲਾ ਹੁੰਦਾ। ਮੀਰ ਮੰਨੂ ਉਸ ਵੇਲੇ ਬਾਕੀ ਸਹਾਇਤਾ ਨਾ ਮਿਲਣ ਦੇ ਕਾਰਨ ਫਿਰ ਦੁਬਾਰੇ ਹਾਰ ਜਾਂਦਾ ਤੇ ਮੀਰ ਮੰਨੂ ਜਦੋਂ ਹਾਰਦਾ ਉਦੋਂ ਉਹ ਆਪਣੇ ਸਾਹਮਣੇ ਉਹਨੂੰ ਬੰਦੀ ਬਣਾ ਕੇ, ਵੈਸੇ ਇਹਨੇ ਪਹਿਲਾਂ ਸੁਨੇਹਾ ਭੇਜਿਆ ਸੀ, ਸੁਖ ਜੀਵਨ ਉਸ ਬੰਦੇ ਦਾ ਨਾਂ ਹੈ ਜਿਹੜਾ ਇਸ ਅਹਿਮਦ ਸ਼ਾਹ ਬਦਾਲੀ ਨੇ ਭੇਜਿਆ ਸੀ, ਭਈ ਜਦੋਂ ਉਹਦੇ ਨਾਲ ਫੈਸਲਾ ਹੋਇਆ ਸੀ ਪਿਛਲੀ ਲੜਾਈ ਵੇਲੇ 1749 ਦੀ ਲੜਾਈ ਵੇਲੇ, ਭਈ ਤੂੰ 14 ਲੱਖ ਰੁਪਇਆ ਦੇਣਾ ਮੰਨਿਆ ਸੀ, ਉਹਨੇ 9 ਲੱਖ ਰੁਪਇਆ ਦਿੱਤਾ ਸੀ, ਬਾਕੀ ਬਕਾਏ ਦਾ ਫੈਸਲਾ ਕੀਤਾ ਸੀ, ਪਰ ਉਹਨੇ ਪੈਸੇ ਨਾ ਦਿੱਤੇ, ਸੁਖ ਜੀਵਨ ਨੂੰ ਭੇਜਿਆ ਅਹਿਮਦ ਸ਼ਾਹ ਬਦਾਲੀ ਨੇ, ਭਈ ਤੂੰ ਉਹਦੇ ਕੋਲ ਪੈਸੇ ਲੈ ਕੇ ਆ, ਤੇ ਉਹਨੇ ਪੈਸੇ ਨਾ ਦਿੱਤੇ ਤੇ ਉਹ ਹਮਲਾ ਵਿਚ ਆਉਂਦਾ ਤੇ ਉਹ ਦੁਬਾਰੇ ਮੀਰ ਮੰਨੂ ਹਾਰ ਜਾਂਦਾ। ਜਦੋਂ ਮੀਰ ਮੰਨੂ ਹਾਰਦਾ, ਜਿਹੜੀ ਗੱਲ ਕਹਿਣ ਵਾਲੀ ਉਹ ਕਹਿ ਕੇ ਮੈਂ ਸਮਾਪਤੀ ਕਰਨ ਲੱਗਾ, ਜਦੋਂ ਮੀਰ ਮੰਨੂ ਹਾਰਦਾ ਉਦੋਂ ਉਹ 5 ਸਵਾਲ ਮੀਰ ਮੰਨੂ ਅਹਿਮਦ ਸ਼ਾਹ ਅਬਦਾਲੀ ਦੇ ਸਾਹਮਣੇ ਖਲੋਤਾ, ਉਦੋਂ 6 ਸਵਾਲ ਪ੍ਰਿੰਸੀਪਲ ਸਤਵੀਰ ਸਿੰਘ ਨੇ 6 ਲਿਖੇ ਨੇ, ਡਾਕਟਰ ਹਰਜਿੰਦਰ ਸਿੰਘ ਦਲਗੀਰ ਨੇ 3 ਸਵਾਲ ਲਿਖੇ ਨੇ। ਅਹਿਮਦ ਸ਼ਾਹ ਅਬਦਾਲੀ ਉਸ ਮੀਰ ਮੰਨੂ ਨੂੰ ਕੁਝ ਇੱਕ ਸਵਾਲ ਕਰਦਾ, ਕੈਦੀ ਬਣੇ ਹੋਏ ਨੂੰ, ਆਪਣੇ ਸਾਹਮਣੇ ਹਾਰੇ ਹੋਏ ਨੂੰ, ਤੇ ਮੀਰ ਮੰਨੂ ਉਹਦੇ ਬੜੀ ਜੁਰਤ ਨਾਲ ਜਵਾਬ ਦਿੰਦਾ। ਇਹ ਵਿਚਾਰ ਆਪਾਂ ਕੱਲ ਰੋਜ਼ ਵਿਚਾਰਾਂਗੇ। ਉਸ ਤੋਂ ਬਾਅਦ ਉਹਨੂੰ ਲਾਹੌਰ ਦਾ ਫਿਰ ਦੁਬਾਰੇ ਨਵਾਬ ਬਣਾ ਕੇ ਜਾਂਦਾ, ਇਤਨੀ ਜੁਰਤ ਨਾਲ ਜਵਾਬ ਦਿੰਦਾ। ਇਹ ਵਿਚਾਰ ਕੱਲ ਰੋਜ਼। ਮੀਰ ਮੰਨੂ ਦੀ ਮੌਤ ਵੀ ਹੋਣੀ ਹੈ ਤੇ ਇਸ ਤੋਂ ਬਾਅਦ ਜਿਹੜਾ ਇਤਿਹਾਸ ਹੈ ਉਹ ਹੁਣ ਦਿੱਲੀ ਨਾਲ ਵੀ ਵਾਸਤੇ ਪੈਣੇ ਨੇ, ਇਹ ਆਉਣ ਵਾਲੇ ਦਿਨਾਂ ਵਿਚ ਤੁਹਾਡੇ ਨਾਲ ਸਾਂਝਾ ਕਰਾਂਗਾ। ਹੋਈਆਂ ਭੁੱਲਾਂ ਨੂੰ ਖਿਮਾ ਕਰਨਾ, ਗੁਰੂ ਚਰਨਾਂ ਵਿਚ ਬੇਨਤੀ ਕਰਨਾ, ਸਾਹਿਬ ਅਗਾਂਹ ਵਾਸਤੇ ਸਮਤ ਪ੍ਰਦਾਨ ਕਰਨ। ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ। ਮਾਨਯੋਗ ਸਤਿਓ, ਗੁਰੂ ਗਰੀਬ ਨਿਵਾਸ, ਜੇ ਭੁੱਲੀ ਜੇ ਚੁੱਕੀ ਸਾਈ। ਪੀਤਾ ਹਾਂਜੀ ਕਾਂਡੀਆ ਜਿਨਾ ਨਹੀਂ ਤੂੰ ਜਾਣੇ ਲੱਗਾ ਚੋਰ ਮਰੋ ਸੇਵੰਡੀਆ ਖਾਉ ਨਾ ਛੋਡੋ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ ਇਹ ਮਹਿੰਜਾ ਆਸਰਾ ਸਦਾ ਰੰਗੀਲਾ ਲਾਲ ਪਿਆਰਾ ਇਹ ਮਹਿੰਜਾ ਆਸਰਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਵਿੱਚ ਸੁਭਾਈਮਾਨ ਸਤਸੰਗੀ ਪਿਆਰਿਓ ਅਸੀਸਾਂ ਬਖਸ਼ੋ ਅਦਬ ਸਤਿਕਾਰ ਨਾਲ ਗੁਰੂ ਫਤਿਹ ਦੀ ਸਾਂਝ ਕਰੀਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇਰੇ ਦਿਨਾਂ ਦੀ ਚੱਲ ਰਹੀ ਲੰਮੀ ਲੜੀ ਵਿੱਚੋਂ ਕੱਲ ਰੋਜ਼ ਆਪਾਂ ਗੱਲ ਇੱਥੇ ਛੱਡੀ ਸੀ ਅਹਿਮਦ ਸ਼ਾਹ ਅਬਦਾਲੀ ਤੀਸਰੇ ਹਮਲੇ ਵੇਲੇ ਮੀਰ ਮੰਨੂ ਨੂੰ ਪਕੜ ਲੈਂਦਾ ਕਿਉਂਕਿ ਉਸ ਵੇਲੇ ਜਿਹੜੇ ਬਾਕੀ ਸਾਥੀ ਨੇ ਉਹ ਚੜ੍ਹਾਈ ਕਰ ਜਾਂਦੇ ਨੇ ਮਾਰੇ ਜਾਂਦੇ ਨੇ ਜੰਗ ਦੇ ਮੈਦਾਨ ਵਿੱਚ ਦੀਵਾਨ ਕੌੜਾ ਮੱਲ ਅਦੀਨਾ ਬੇਗ ਇਹਨਾਂ ਤੋਂ ਬਿਨਾਂ ਉਹ ਜਿਹੜਾ ਮੀਰ ਮੰਨੂ ਹੈ ਉਹਦੇ ਹੱਥ ਵੱਸ ਆ ਜਾਂਦਾ ਹੈ। ਮੀਰ ਮੰਨੂ ਨੂੰ ਸਾਹਮਣੇ ਖਿਲਾਰ ਕੇ ਭਾਵੇਂ ਉਹਦੇ ਵੇੜੀਆਂ ਪਾਈਆਂ ਨੇ ਪਰ ਅਹਿਮਦ ਸ਼ਾਹ ਅਬਦਾਲੀ ਨੇ ਉਹਦੇ ਨਾਲ ਇੱਕ ਸਾਂਝ ਪਾਈ ਕਿਉਂਕਿ ਉਹਨੂੰ ਪਿਛਲੀ ਜ਼ਿੱਦ ਵੀ ਸੀ। ਜਿਹੜਾ ਪਹਿਲਾ ਹਮਲਾ ਹੋਇਆ ਸੀ ਉਹ ਹੋਇਆ ਸੀ ਮਨੂਪੁਰ ਦੇ ਵਿੱਚ, ਉੱਥੇ ਇਹ ਅਬਦਾਲੀ ਹਾਰ ਗਿਆ ਸੀ, ਜ਼ਿਕਰ ਆ ਚੁੱਕਾ ਹੋਇਆ ਪਹਿਲਾਂ। ਦੂਜੀ ਵਾਰੀ ਇਹਨੇ ਫੈਸਲਾ ਕਰ ਲਿਆ ਸੀ ਵੀ ਮੈਂ 14 ਲੱਖ ਰੁਪਈਆ ਦੇਵਾਂਗਾ, ਪਰ ਸਿਰਫ 9 ਲੱਖ ਰੁਪਈਆ ਭੇਜ ਕੇ ਸੁਖ ਜੀਵਨ ਨਾਂ ਦੇ ਬੰਦੇ ਨੂੰ ਇਹਨੇ ਵਾਪਸ ਭੇਜ ਦਿੱਤਾ। ਉਹ ਅਬਦਾਲੀ ਦਾ ਵਿਚੋਲਾ ਸੀ। ਹੁਣ ਤੀਜੇ ਜੰਗ ਦੇ ਵਿੱਚ ਜਦੋਂ ਇਹ ਫਿਰ ਪਕੜਿਆ ਗਿਆ, ਹੁਣ ਇਹਨੂੰ ਅਬਦਾਲੀ ਸਾਹਮਣੇ ਖਿਲਾਰ ਕੇ ਇੱਕ ਗੱਲ ਕਹਿੰਦਾ ਵੀ ਸੱਜਣਾ ਇਹ ਦੱਸ ਵੀ ਮੈਂ ਤੇਰੇ ਨਾਲ ਕਿਹੋ ਜਿਹਾ ਸਲੂਕ ਕਰਾਂ। ਉਹਦੇ ਵਿੱਚ 6 ਸਵਾਲ ਪ੍ਰਿੰਸੀਪਲ ਸਤਵੀਰ ਸਿੰਘ ਨੇ ਲਿਖੇ ਨੇ ਤੇ 3 ਸਵਾਲ ਡਾਕਟਰ ਹਰਜਿੰਦਰ ਸਿੰਘ ਦਲਗੀਰ ਨੇ ਲਿਖੇ ਨੇ। ਪ੍ਰਿੰਸੀਪਲ ਵਾਲੇ 6 ਸਵਾਲ ਨੇ। ਉਹਨੇ ਪਹਿਲਾਂ ਕਿਹਾ ਵੀ ਤੂੰ ਅੱਜ ਮੇਰੀ ਸ਼ਰਨ ਵਿੱਚ ਆਇਆ ਹੈ, ਚਲੋ ਪਹਿਲਾਂ ਕਿਉਂ ਨੀ ਮੇਰੀ ਸ਼ਰਨ ਵਿੱਚ ਆਇਆ? ਉਹਨੇ ਆਖਿਆ, ਮੀਰ ਮੰਨੂ ਨੇ ਜਵਾਬ ਦਿੱਤਾ, ਪਹਿਲਾਂ ਮੈਂ ਕਿਸੇ ਹੋਰ ਦੱਸਾਂ। ਉਹਨੇ ਦੂਜਾ ਸਵਾਲ ਕੀਤਾ ਐਵੇਂ ਸ਼ਬਦਾਲੀ ਨੇ ਵੀ ਜਿਹਦਾ ਤੂੰ ਸੀ ਤੇ ਉਹ ਤੇਰੀ ਮਦਦ ਤੇ ਕਿਉਂ ਨੀ ਆਇਆ? ਉਹਨੇ ਜਵਾਬ ਦਿੱਤਾ, ਮੀਰ ਮੰਨੂ ਨੇ, ਕਹਿਣ ਲੱਗਿਆ ਮੈਨੂੰ ਆਪਣੇ ਫੌਜਾਂ ਤੇ ਆਪਣੇ ਆਪ ਦੇ ਉੱਤੇ ਬਹੁਤ ਮਾਣ ਸੀ ਤੇ ਇਸ ਲਈ ਮੈਂ ਉਹਦੀ ਆਸ ਵੀ ਨੀ ਬਹੁਤੀ ਤੱਕੀ, ਮੈਂ ਆਪਣੇ ਪੈਰਾਂ ਤੇ ਖਲੋ ਕੇ ਵੇਖਣਾ ਚਾਹਿਆ। ਤੀਜੀ ਗੱਲ ਉਹਨੇ ਇੱਕ ਗੱਲ ਹੋਰ ਕਹੀ ਜਿਹੜੀ ਨਾਲ ਲੱਗਦੀ ਹੈ, ਉਹਨੇ ਨਾਲ ਇਹਦੇ ਇੱਕ ਇਹ ਗੱਲ ਪੁੱਛੀ, ਕਹਿਣ ਲੱਗੇ ਵੀ ਸੱਜਣਾ ਤੂੰ ਵਾਰ ਵਾਰ ਟਕਰਾ ਕੇ ਮੈਂ ਖਿਮਾ ਮੰਗਣਾ, ਇਹ ਤੇਰੇ ਜੀਵਨ ਦੀ ਕੀ ਧਾਰਾ? ਉਹਨੇ ਆਖੇ ਰਾਜਨੀਤੀ ਹੈ, ਰਾਜਨੀਤੀ ਵਿੱਚ ਸਭ ਕੁਝ ਚੱਲਦਾ। ਇਹ ਗੱਲ ਚੇਤਾ ਰੱਖਿਓ, ਜੇ ਸਿਰਫ ਮੈਂ ਲੜੀ ਚ ਹੀ ਰਹਿਣਾ ਚਾਹੁੰਦਾ, ਜਿਹੜੇ ਬੰਦੇ ਰਾਜਨੀਤੀ ਦੇ ਕਸੂਲ ਦੱਸਣ ਲੱਗਾ ਸਾਂ, ਜਿਹੜੇ ਬੰਦੇ ਨੇ ਪਹਿਲੇ 4 ਦਿਨ ਹੱਥ ਨਹੀਂ ਜੋੜੇ ਉਹ ਜ਼ਿੰਦਗੀ ਚ ਕਿਸੇ ਕੋਲੋਂ ਹੱਥ ਜੁੜਵਾ ਨਹੀਂ ਸਕਦਾ। ਜਿਹੜਾ ਬੰਦਾ ਚੰਦ ਰੋਜ਼ ਸਿਰ ਝੁਕਾ ਕੇ ਨਹੀਂ ਤੁਰਿਆ ਉਹ ਆਪਣੇ ਅੱਗੇ ਕਿਸੇ ਦਾ ਸਿਰ ਝੁਕਵਾ ਵੀ ਨਹੀਂ ਸਕਦਾ। ਰਾਜਨੀਤਿਕ ਬੰਦੇ ਚੰਦ ਕੁ ਰੋਜ਼ ਹੁੰਦੇ ਨੇ, ਉਹ ਹੱਥ ਵੀ ਜੋੜਦੇ ਨੇ, ਸਿਰ ਵੀ ਝੁਕਾਉਂਦੇ ਨੇ, ਉਦੋਂ ਤਾਂ ਇਉਂ ਲੱਗਦਾ ਵੀ ਜਿਵੇਂ ਮੇਰੀ ਮਾਸੀ ਦਾ ਹੀ ਲੜਕਾ ਹੋਵੇ, ਇਸ ਤੋਂ ਸਾਕਾ ਕੋਈ ਹੋ ਹੀ ਨਹੀਂ ਸਕਦਾ, ਉਦੋਂ ਇਉਂ ਲੱਗੇਗਾ।
0: ਪਰ ਲੇਕਿਨ ਉਸ ਤੋਂ ਚੰਦ ਰੋਜ਼ ਬਾਅਦ ਜਦੋਂ ਫਿਰ ਤੁਸੀਂ ਮਿਲਣਾ ਵੀ ਚਾਹੋ ਤੇ ਫਿਰ ਮਿਲ ਨਹੀਂ ਸਕੋਗੇ। ਖੈਰ ਆਪਣੀ ਗੱਲ ਵੱਲ ਚਲਾ। ਉਹਨਾਂ ਕੇ ਰਾਜਨੀਤੀ ਹੈ। ਜਿਹੜੇ ਤਿੰਨ ਸਵਾਲ ਹੋਰ ਉਹ ਨੇ ਉਹ ਸਾਂਝੇ ਨੇ ਸਾਰੇ ਵਿਦਵਾਨਾਂ ਦੇ। ਉਹ ਸਵਾਲ ਇਹ ਨੇ, ਕਹਿਣ ਲੱਗੇ ਵੀ ਸੱਜਣਾ ਮੈਨੂੰ ਇਹ ਗੱਲ ਦਾ ਜਵਾਬ ਦੇ ਵੀ ਮੈਂ ਤੇਰੇ ਨਾਲ ਕਿਹੋ ਜਿਹਾ ਸਲੂਕ ਕਰਾਂ। ਹੁਣ ਇਹਨੇ ਤਿੰਨ ਜਵਾਬ ਦਿੱਤੇ ਨੇ ਅਮੀਰ ਮਨੂ ਨੇ। ਕਹਿਣ ਲੱਗੇ ਜੇ ਤਾਂ ਤੂੰ ਦੁਕਾਨਦਾਰ ਹੈ ਤਾਂ ਮੈਨੂੰ ਵੇਚ ਦੇ, ਮੈਂ ਗੁਲਾਮ ਬਣ ਗਿਆ ਹੁਣ ਤੇਰਾ। ਗੁਲਾਮ ਬੜੇ ਮਹਿੰਗੇ ਭਾਅ ਵਿਕਿਆ ਕਰਦੇ ਨੇ ਇਹੋ ਜੇ, ਤੇ ਤੂੰ ਮੈਨੂੰ ਵੇਚ ਲੈ। ਦੂਜੀ ਗੱਲ ਇਹ ਵੀ ਜੇ ਤੂੰ ਇੱਕ ਕਸਾਈ ਹੈ ਤਾਂ ਮੇਰਾ ਸਿਰ ਵੱਢ ਦੇ, ਮੈਨੂੰ ਮਾਰ ਦੇ, ਮੇਰੀ ਮੌਤ ਸਾਹਮਣੇ ਹੈ। ਜੇ ਤੂੰ ਇੱਕ ਚੰਗਾ ਰਾਜਨੀਤਿਕ ਬਾਦਸ਼ਾਹ ਹੈ, ਮਾਲਕ ਬਣਦਾ ਤਾਂ ਫਿਰ ਮੈਨੂੰ ਮਾਫ਼ ਕਰ ਦੇ, ਤਾਂ ਮੈਂ ਤੇਰੇ ਕੋਲੋਂ ਖਿਮਾ ਮੰਗਦਾ। ਕਿਉਂਕਿ ਇੱਕ ਹਾਕਮ ਦੇ ਕੋਲੋਂ ਖਿਮਾ ਮੰਗਣੀ, ਮਾਲਕ ਦੇ ਕੋਲੋਂ ਖਿਮਾ ਮੰਗਣੀ, ਇਹ ਜਾਇਜ਼ ਬਣਦੀ। ਹੁਣ ਇਸ ਵੇਲੇ ਤੂੰ ਮਾਲਕ ਹੈ। ਉਹ ਇੰਨਾ ਖੁਸ਼ ਹੋਇਆ ਮੀਰ ਮਨੂ ਦੇ ਉੱਤੇ, ਉਹਨੇ ਉਹਨੂੰ ਵਾਪਸ ਛੱਡ ਦਿੱਤਾ ਤੇ ਫਿਰ ਦੁਬਾਰੇ ਲਾਹੌਰ ਦਾ ਉਹਨੂੰ ਮੁਖੀਆ ਬਣਾ ਕੇ ਅਹਿਮਦ ਸ਼ਾਹ ਅਬਦਾਲੀ ਵਾਪਸ ਚਲਾ ਗਿਆ। ਇਸ ਤੋਂ ਬਾਅਦ ਉਹਨੇ ਬੜੇ ਕਹਿਰ ਕੀਤੇ। ਇਹ ਜ਼ਿਕਰ ਆਪਾਂ ਕੱਲ ਰੋਜ਼ ਥੋੜਾ ਜਿਹਾ ਸਾਂਝਾ ਕੀਤਾ ਸੀ, ਅੱਜ ਉਸ ਤੋਂ ਅਗਲੀ ਲੜੀ ਜਿਹੜੀ ਸਾਂਝ ਪਾਉਣੀ ਚਾਹੁੰਦਾ। 1753 ਦੇ ਵਿੱਚ, ਇਹ ਮੈਂ ਪਹਿਲਾਂ ਜ਼ਿਕਰ ਕਰ ਚੁੱਕਾ ਹੋਇਆ ਵਾਂ, 1752 ਤੇ 53 ਦਾ ਇਹ ਤੀਜਾ ਹਮਲਾ ਸੀ ਅਹਿਮਦ ਸ਼ਾਹ ਅਬਦਾਲੀ ਦਾ ਜਿਹਦੀ ਮੈਂ ਤੁਹਾਨੂੰ ਸਾਂਝ ਪਾਈ ਹੈ। ਅੱਗੇ ਗੱਲ ਤੋਰੀਏ, ਅਕਤੂਬਰ ਦੇ ਮਹੀਨੇ 9 ਅਕਤੂਬਰ 1757 ਨੂੰ ਉਸ ਦਿਨ ਸਿੱਖ ਤਵਾਰੀਖ ਤੁਹਾਨੂੰ ਰੋਂਦੀ ਨਜ਼ਰ ਆਏਗੀ। ਉਸ ਦਿਨ ਇੱਕ ਮਹਾਨ ਜਰਨੈਲ, ਮਹਾਨ ਸੂਰਮਾ ਜਿਹਦੇ ਉੱਤੇ ਸਿੱਖ ਕੌਮ ਨੇ ਬਹੁਤ ਮਾਣ ਕੀਤਾ, ਉਹ ਨਵਾਬ ਕਪੂਰ ਸਿੰਘ ਚੜਾਈ ਕਰ ਗਿਆ 9 ਅਕਤੂਬਰ 1757 ਨੂੰ। ਭਾਵੇਂ ਸਿੱਖ ਜਗਤ ਵਿੱਚ ਹਰਕ ਸੋਗ ਤੋਂ ਗੱਲ ਉੱਤੇ ਦੀ ਹੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇ ਅਰ ਪੈਨੀ ਜਾਂਕੈ, ਕੰਚਨ ਮਾਟੀ ਮਾਨੈ, ਨਹਿਨ ਦਿਆ ਨੇ ਉਸਤਰ ਜਾਂਕੈ, ਲੋਭ ਮੋਹ ਅਪਮਾਨਾ, ਹਰਖ ਸੋਗ ਤੇ ਰਹਿ ਨਿਆਰੋ, ਨਾਹੇ ਮਾਨ ਅਪਮਾਨਾ। ਪਰ ਉਸ ਦਿਨ ਸਿੱਖ ਜਗਤ ਵਿੱਚ ਸਭ ਤੋਂ ਵੱਧ ਸੋਗ ਮਨਾਇਆ ਗਿਆ, ਇੱਕ ਦੂਜੇ ਨਾ ਚਾਹੁੰਦੇ ਹੋਏ ਵੀ ਦਿਲ ਉਦਾਸ ਸਨ, ਜਿਸ ਦਾ ਨਵਾਬ ਕਪੂਰ ਸਿੰਘ ਚੜਾਈ ਕੀਤਾ। ਥੋੜਾ ਜਿਹਾ ਪਿਛੋਕੜ ਦੱਸ ਕੇ ਮੈਂ ਅੱਗੇ ਗੱਲ ਤੋਰਾਂ। ਇਹ ਸਿੱਖ ਕੌਮ ਦਾ ਫਖਰ 1697 ਦੇ ਵਿੱਚ ਜੰਮਿਆ ਸੀ, ਦਲੀਪ ਸਿੰਘ ਵਿਰਕ ਦੇ ਘਰ। ਜਦੋਂ ਇਹਦਾ ਜਨਮ ਹੋਇਆ ਸ਼ੇਖੂਪੁਰੇ ਚ ਹੋਇਆ, ਪਰ ਉੱਥੇ ਬਹੁਤਾ ਸਮਾਂ ਰਿਹਾ ਨਹੀਂ, ਇਹ ਵਾਪਸ ਆ ਗਏ ਸਾਰਾ ਪਰਿਵਾਰ ਤੇ ਅੰਮ੍ਰਿਤਸਰ ਸਾਹਿਬ ਦੇ ਲਾਗੇ ਇੱਕ ਨਗਰ ਦਾ ਨਾਮ ਹੈ ਫੈਜ਼ਲਪੁਰ, ਫੈਜ਼ਲਾਪੁਰ ਵੀ ਲਿਖਿਆ, ਉੱਥੇ ਜਾ ਕੇ ਵਸਨੀਕ ਬਣ ਗਿਆ ਤੇ ਇਹਦੇ ਨਾਲ ਸਦਾ ਲਈ ਜੁੜ ਗਿਆ ਫੈਜ਼ਲਪੁਰੀਆ। ਇੱਕ ਮਿਸਲ ਵੀ ਦਾਸ ਨੇ ਤੁਹਾਡੇ ਨਾਲ ਸਾਂਝੀ ਕੀਤੀ ਸੀ, ਫੈਜ਼ਲਪੁਰੀਆ ਮਿਸਲ ਦਾ ਜਿਹੜਾ ਮੁਖੀ ਸੀ ਉਹ ਨਵਾਬ ਕਪੂਰ ਸਿੰਘ ਸੀ। ਫੈਜ਼ਲਪੁਰ ਵਿੱਚ ਆ ਕੇ ਰਹਿਣ ਲੱਗ ਪਿਆ ਤੇ ਬੜਾ ਬਹਾਦਰ ਸੂਰਮਾ ਸੀ, ਮਾਤਾ ਪਿਤਾ ਦੇ ਮਨ ਵਿੱਚ ਤਮੰਨਾ ਵੀ ਸੀ। ਇਹਨੇ ਭਾਈ ਮਨੀ ਸਿੰਘ ਹੋਰਾਂ ਦੇ ਕੋਲੋਂ ਅੰਮ੍ਰਿਤ ਛਕਿਆ, ਭਾਵ ਉਸ ਪੰਜਾਬ ਕੋਲੋਂ ਅੰਮ੍ਰਿਤ ਛਕਿਆ, ਗੁਰੂ ਦੇ ਚਰਨਾਂ ਵਿੱਚ ਜੁੜ ਕੇ ਨੇ ਬਹੁਤ ਸੇਵਾ ਕੀਤੀ। 1733 ਦੇ ਵਿੱਚ ਖਾਸ ਕਰਕੇ ਚਮਕ ਕੇ ਸਾਹਮਣੇ ਆਇਆ ਜਦੋਂ ਨਵਾਬੀ ਦੇ ਵੇਲੇ ਇਹਨੂੰ ਨਵਾਬੀ ਦਿੱਤੀ ਗਈ, ਸੁਬੇਕ ਸਿੰਘ ਵਿਚੋਲਾ ਬਣ ਕੇ ਆਇਆ ਸੀ। 1733 ਤੋਂ ਲੈ ਕੇ 1753 ਤੱਕ 20 ਸਾਲ ਸਿੱਖ ਕੌਮ ਮਾਣ ਕਰਦੀ ਇਹੋ ਜਿਹੇ ਸੂਰਮਿਆਂ ਤੇ, 20 ਸਾਲ ਇਸ ਗੁਰੂ ਕੇ ਪਿਆਰੇ ਨੇ ਪਿਛਾਂ ਪਰਤ ਕੇ ਨਹੀਂ ਵੇਖਿਆ। ਹਰੇਕ ਜੰਗ ਯੁੱਧ ਵਿੱਚ ਜਿਤਨੇ ਵੀ ਉੱਥੇ ਯੋਗ ਹੋ ਸਕੇ ਉਹਨਾਂ ਵਿੱਚ ਹਿੱਸਾ ਲਿਆ ਤੇ ਇਹ 9 ਅਕਤੂਬਰ 1757 ਦੇ ਵਿੱਚ ਇਹ ਚੜਾਈ ਕਰ ਗਿਆ। ਇੱਕ ਜੰਗ ਦੇ ਦਰਮਿਆਨ ਇਹਦੇ ਪੱਟ ਵਿੱਚ ਗੋਲੀ ਲੱਗ ਗਈ ਸੀ, ਅਸਲ ਵਿੱਚ ਉਹ ਇਲਾਜ ਤੇ ਕਿੰਨੇ ਚਿਰਾਂ ਦਾ ਕਰ ਰਹੇ ਸਨ, ਪਰ ਲੇਕਿਨ ਉਸ ਨਾ ਖੁਰਾਕਾਂ ਮਿਲਣ ਦੇ ਕਾਰਨ, ਬਹੁਤੀਆਂ ਮੁਸੀਬਤਾਂ ਝੱਲਣ ਦੇ ਕਾਰਨ, ਕਿਉਂਕਿ ਕਾਨੂੰ ਮਾਣ ਦੇ ਸ਼ੰਭ ਵਿੱਚ ਇਹ ਸੀ ਤੇ ਉਦੋਂ ਬਹੁਤ ਮੁਸੀਬਤਾਂ ਇਹੋ ਜਿਹੀਆਂ ਝੱਲਣ ਦੇ ਕਾਰਨ ਸਰੀਰ ਕਮਜ਼ੋਰ ਹੋ ਗਿਆ ਸੀ, ਜਿਹਦੇ ਕਰਕੇ ਉਹ ਲੱਗੀ ਹੋਈ ਗੋਲੀ ਜਿਹੜੀ ਸੀ ਨਾ ਵਕਤ ਸਿਰ ਦਵਾਈ ਮਿਲਣ ਕਰਕੇ ਉਹ ਠੀਕ ਨਾ ਹੋ ਸਕੀ। ਉਸ ਦਿਨ ਇਹ 9 ਅਕਤੂਬਰ ਨੂੰ ਚੜਾਈ ਕਰ ਗਿਆ। ਬੜਾ ਔਖਾ ਸੀ ਉਹ ਵਕਤ ਸਿੱਖਾਂ ਲਈ। ਜੱਸਾ ਸਿੰਘ ਆਲੂਵਾਲੀਆ ਇਹਨੂੰ ਪਾਲਿਆ ਸੀ ਨਵਾਬ ਕਪੂਰ ਸਿੰਘ ਨੇ ਪੁੱਤ ਬਣਾ ਕੇ, ਤੇ ਇਹਦੇ ਸਿਰ ਜ਼ਿੰਮੇਵਾਰੀ ਬਹੁਤੀ ਪਈ। ਇਸ ਨਵਾਬ ਕਪੂਰ ਸਿੰਘ ਦਾ ਸੰਸਕਾਰ ਕੀਤਾ ਗਿਆ ਉਸ ਬਾਬਾ ਅਟਲ ਰਾਏ, ਬਾਬਾ ਅਟਲ ਜਿਹਦਾ ਛੋਟਾ ਨਾਂ ਹੈ ਬਾਬਾ ਅਟਲ, ਤੇ ਉਸ ਅੰਮ੍ਰਿਤਸਰ ਸਾਹਿਬ ਦੇ ਬਿਲਕੁਲ ਜਿੱਥੇ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਉਹਦੇ ਬਿਲਕੁਲ ਲਾਗੇ ਹੈ ਇਹ ਅਸਥਾਨ ਬਣਿਆ, ਤੇ ਉੱਥੇ ਨਵਾਬ ਕਪੂਰ ਸਿੰਘ ਨੂੰ ਅੰਤਿਮ ਸੰਸਕਾਰ ਕੀਤਾ ਗਿਆ। 1753 ਵਿੱਚ ਹੀ ਇੱਕ ਹੋਰ ਘਟਨਾ ਵਾਪਰਦੀ ਹੈ, ਉਹ ਇਹ ਵਾਪਰਦੀ ਹੈ, ਮੀਰ ਮੰਨੂ ਨੇ ਅੱਤ ਚੁੱਕੀ ਹੋਈ ਸੀ। ਹੁਣ ਜਦੋਂ ਦਾ ਉਹਦੇ ਪੱਖ ਵਿੱਚ ਬਾਦਸ਼ਾਹ ਖਲੋ ਗਿਆ ਸੀ ਅਹਿਮਦ ਸ਼ਾਹ ਬਦਾਲੀ, ਤੇ ਉਦੋਂ ਦਾ ਉਹਨੂੰ ਪ੍ਰਤੀਤ ਹੁੰਦਾ ਸੀ ਵੀ ਇੱਥੋਂ ਵਾਲਾ ਬੰਦਾ ਕੋਈ ਮੇਰੇ ਸਾਹਮਣੇ ਅੱਖ ਨਹੀਂ ਚੁੱਕ ਸਕੇਗਾ। ਇਹਨਾਂ ਗੱਲਾਂ ਨੂੰ ਮੱਦੇਨਜ਼ਰ ਰੱਖਦਿਆਂ ਮੀਰ ਮੰਨੂ ਨੇ ਅੱਤ ਕਰੀ ਹੋਈ ਸੀ ਕਹਿਰ ਦੀ, ਉਹ ਤੁਹਾਡੇ ਨਾਲ ਮੈਂ ਸਾਂਝੀ ਕਰ ਚੁੱਕਾ ਹੋਇਆ ਵਾਂ ਵੀ ਕਿਵੇਂ ਜੇਲ੍ਹਾਂ ਦੇ ਵਿੱਚ ਰੱਖ ਕੇ ਬੱਚਿਆਂ ਦੀਆਂ ਸ਼ਹਾਦਤਾਂ ਤੇ ਸਵਾ ਸਵਾ ਮਨ ਦੇ ਪੀਸਣੇ ਪੀਸਣੇ, ਇਹ ਇਸੇ ਮੀਰ ਮੰਨੂ ਦੇ ਵਕਤ ਦੀ ਗੱਲ ਹੈ ਲਾਹੌਰ ਜੇਲ੍ਹ ਵਿੱਚ। 1753 ਦੇ ਵਿੱਚ ਇਸ ਮੀਰ ਮੰਨੂ ਨੇ ਇੱਕ ਚੌਂਕੀ ਬਣਾਈ ਮਲਕਪੁਰ ਪਿੰਡ ਵਿੱਚ। ਮਲਕਪੁਰ ਪਿੰਡ ਜਿਹੜਾ ਹਰਿਮੰਦਰ ਸਾਹਿਬ ਤੋਂ ਕੁਝ ਦੂਰੀ ਉੱਤੇ, ਲਾਹੌਰ ਤੋਂ 25 ਕਿਲੋਮੀਟਰ ਦੂਰੀ ਉੱਤੇ ਇੱਕ ਸੜਕ ਦੇ ਉੱਤੇ ਆ, ਉਦੋਂ ਸ਼ਾਹੀ ਸੜਕ ਇਹ ਹੋਇਆ ਕਰਦੀ ਸੀ, ਤੇ ਉਸ ਸੜਕ ਦੇ ਉੱਤੇ ਇਹ ਬਣਾਇਆ ਇਹਨੇ ਨਗਰ, ਨਗਰ ਦੇ ਵਿੱਚ ਚੌਂਕੀ ਬਣਾਈ। ਖਿਮਾ ਕਰਿਓ, ਉਹ ਚੌਂਕੀ ਇਸ ਲਈ ਬਣਾਈ ਵੀ ਜਿਹੜੇ ਵੀ ਲੋਕ ਅੰਮ੍ਰਿਤਸਰ ਸਾਹਿਬ ਜਾਂਦੇ ਨੇ, ਮੇਰੇ ਇੰਨੇ ਸਖਤੀ ਕਰਨ ਦੇ ਬਾਵਜੂਦ ਵੀ ਸਿੱਖ ਵੇਲੇ ਕਵੇਲੇ ਹਰਿਮੰਦਰ ਸਾਹਿਬ ਜਾਂਦੇ ਸਨ, ਹਰਿਮੰਦਰ ਸਾਹਿਬ ਤੋਂ ਸਿੱਖ ਨਹੀਂ ਸੀ ਟੁੱਟਿਆ, ਇਹ ਦਸ ਵਾਰ ਵਾਰ ਬੇਨਤੀ ਕਰਦਾ। ਹਾਲਾਂਕਿ ਉਹਨਾਂ ਦਿਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਉੱਥੇ ਨਹੀਂ ਸੀ, ਯਾਦ ਰੱਖਣ ਯੋਗ ਬਾਤ ਹੈ, ਫਿਰ ਵੀ ਸਿੱਖ ਹਰਿਮੰਦਰ ਸਾਹਿਬ ਜਾਂਦਾ ਸੀ। ਉਦੋਂ ਹਰਿਮੰਦਰ ਸਾਹਿਬ ਜਾਂਦੇ ਸਨ ਤੇ ਇਹਨੇ ਤਕੜਾਈ ਕਰਨ ਵਾਸਤੇ ਮਲਕਪੁਰ ਨਗਰ ਦੇ ਵਿੱਚ ਇੱਕ ਚੌਂਕੀ ਵਟਾ ਦਿੱਤੀ। ਖਵਾਜਾ ਮਿਰਜ਼ਾ ਉਥੋਂ ਦਾ ਇਹਨੇ ਇੰਚਾਰਜ ਬਣਾਇਆ। ਇਹ ਵੀ ਬਹੁਤ ਪਾਪੀ ਬਿਰਤੀ ਦਾ ਮਾਲਕ ਸੀ। ਇਹ ਜਦੋਂ ਕੋਈ ਇਹਦੇ ਸਿੱਖ ਕੈਦੀ ਫਸ ਜਾਂਦਾ ਸੀ ਨਾ ਵਿਚਾਰਾ ਕਿਸੇ ਗਾਹੇ ਬਗਾਹੇ, ਤੇ ਇਹ ਇੱਕ ਲੱਕੜ ਦਾ ਥੋੜਾ ਬਣਾ ਕੇ ਹੱਥਾਂ ਨੂੰ ਕੁੱਟਣਾ, ਤੇ ਦੋਨੇ ਹੱਥਾਂ ਨੂੰ ਕੁੱਟਣਾ ਤੇ ਫਿਰ ਸਿਰ ਨੂੰ ਕੁੱਟ ਕੁੱਟ ਕੇ ਫੇਰ ਦੇਣਾ, ਇਹ ਲੱਕੜ ਦੇ ਨਾਲ ਮਾਰਿਆ ਕਰਦਾ ਸੀ ਇਹ ਮਿਰਜ਼ਾ ਖਵਾਜਾ ਮਿਰਜ਼ਾ। ਬਹੁਤ ਸ਼ਹਾਦਤਾਂ ਦਿੱਤੀਆਂ ਨੇ ਸਿੱਖਾਂ ਨੇ ਉਸ ਵੇਲੇ। ਜਦੋਂ ਇਸ ਤਰ੍ਹਾਂ ਦੇ ਅਚਾਨਕ ਉਹਨਾਂ ਦਿਨਾਂ ਦੇ ਵਿੱਚ 10 ਨਵੰਬਰ ਕਿਵੇਂ ਕਰੇ ਜੇ, ਨਵੰਬਰ ਦੀ 2 ਤਰੀਕ ਸੀ, ਨਵੰਬਰ ਦੀ 2 ਤਰੀਕ 1753 ਨੂੰ ਇਹ ਆਪ ਖੁਦ ਮਲਕਪੁਰ ਚੌਂਕੀ ਵਿੱਚ ਬੈਠਾ ਹੈ, ਤੇ ਇਹਨੂੰ ਇੱਕ ਸੁਨੇਹਾ ਮਿਲਿਆ ਭਈ ਇੱਥੇ ਥੋੜੀ ਦੂਰੀ ਉੱਤੇ ਕੁਝ ਇੱਕ ਸਿੱਖ ਕਮਾਦ ਵਿੱਚ ਲੁਕੇ ਹੋਏ ਨੇ, ਹੁਣ ਵੀ ਲੁਕਦੇ ਰਹੇ ਨੇ ਇਸ ਹਾਲਾਤਾਂ ਦੇ ਦਰਮਿਆਨ ਵੀ। ਸਿੱਖ ਕਮਾਦ ਨੇ ਬੜਾ ਸਾਥ ਦਿੱਤਾ, ਇਹ ਕਈ ਵਾਰੀ ਜ਼ਿਕਰ ਆਏਗਾ, ਖੈਰ ਅੱਜ ਆਪਾਂ ਉਸ ਸੀਮਾ ਚ ਹੀ ਰਹਿਣਾ। ਇਹਨੂੰ ਪਤਾ ਲੱਗਿਆ ਵੀ ਕਮਾਦ ਵਿੱਚ ਸਿੱਖ ਲੁਕੇ ਹੋਏ ਨੇ, ਇਹਨੇ ਉਪਰਾਲਾ ਕੀਤਾ, ਏਡਾ ਹੰਕਾਰ ਵਿੱਚ ਆ ਗਿਆ, ਇਹਨੇ ਸੋਚਿਆ ਮੈਂ ਖੁਦ ਜਾਵਾਂ। ਹਾਲਾਂਕਿ ਨਾਲ ਦੇ ਸਾਥੀਆਂ ਨੇ ਆਖਿਆ ਵੀ ਤੂੰ ਨਾ ਆਪ ਨਾ ਜਾ, ਪਰ ਲੇਕਿਨ ਨਾ ਮੰਨਿਆ। ਜਦੋਂ ਮੱਤ ਮਾਰੀ ਜਾਂਦੀ ਹੈ ਨਾ ਇਹੋ ਜਿਹੇ ਪਾਪ ਕਰਨ ਵਾਲੇ ਬੰਦਿਆਂ ਦੀ, ਰੱਬ ਆਪੇ ਹੀ ਖੁਰਾਹੇ ਪਾ ਦਿੰਦਾ। ਉਹ ਵੀ ਤਾਂ ਅਕਸਰ ਜਿਹੜੇ ਪੜ੍ਹਦੇ ਸਨ ਰੋਜ਼ ਬਾਣੀ, ਜਿਸ ਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੇ, ਬੋਲ ਨਾ ਜਾਣੇ ਮਾਇਆ ਮਦਮਾਤਾ ਮਰਨਾ ਚੀਤਨਾ ਆਵੇ, ਮੇਰੇ ਰਾਮ ਰਾਏ ਤੂੰ ਸੰਤਾ ਕਰ ਸੰਤ ਤੇਰੇ, ਤੇਰੇ ਸੇਵਕ ਕੋ ਪਾਉ ਕੁਛ ਨਹੀਂ, ਜਮਨੀ ਆਵੇ ਨੇਰੇ ਜੋ ਤੇਰੇ ਰੰਗ ਰਾਤੇ, ਸਵਾਮੀ ਤਿੰਨ ਕਾ ਜਨਮ ਮਰਨ ਦੁੱਖ ਨਾਸਾ। ਉਹ ਵੀ ਤੇ ਰੱਬ ਦੀ ਬਾਣੀ ਪੜ੍ਹਦੇ ਸਨ। ਇਹ ਗੱਲ ਵੱਖਰੀ ਵੀ ਸੱਚ ਨੂੰ ਸੂਲੀਆਂ ਹੁੰਦੀਆਂ ਆਈਆਂ। ਮੀਰ ਮੰਨੂ ਆਪਣੇ ਵੱਲੋਂ ਕੁਝ ਫੌਜ ਲੈ ਕੇ ਤੇ ਆਪ ਤਕੜਾ ਹੋ ਕੇ ਉਸ ਖੇਤ ਦੇ ਕੋਲ ਚਲਾ ਗਿਆ, ਚਾਰੇ ਪਾਸੇ ਘੇਰਾ ਪਾ ਲਿਆ। ਜਦੋਂ ਇਹਨੇ ਕੋਸ਼ਿਸ਼ ਕੀਤੀ ਭਈ ਮੈਂ ਇੱਥੇ ਸਿੱਖਾਂ ਨੂੰ ਅੰਦਰ ਜਾ ਕੇ ਭੁੰਨਦੇ ਹਾਂ, ਤੇ ਉਦੋਂ ਅਚਾਨਕ ਸਿੱਖਾਂ ਨੂੰ ਬਾਹਰ ਘੋੜਿਆਂ ਦੀ ਉਹ ਪੌੜਾਂ ਦੀ ਆਵਾਜ਼ ਤੇ ਘੋੜਿਆਂ ਦੇ ਜਾਂ ਉਥੇ ਹਿਣਕਣ ਦੀ ਆਵਾਜ਼ ਜਾਂ ਉਥੇ ਫੌਜ ਦੇ ਆਉਣ ਦੀ ਬਿੜਕ ਉਹਨਾਂ ਨੂੰ ਅੰਦਰ ਕਮਾਦ ਵਿਚ ਲੱਗ ਗਈ। ਗੁਰੂ ਕੇ ਸਿੱਖਾਂ ਨੇ ਦੇਖਿਆ ਵੀ ਸਭ ਤੋਂ ਪਹਿਲਾਂ ਮੁਖੀਆ ਮਾਰਨਾ ਜ਼ਰੂਰੀ ਹੁੰਦਾ ਸੀ, ਕਿਉਂਕਿ ਜੇ ਮੁਖੀਆ ਮਰ ਜਾਏ ਤੇ ਬਾਕੀ ਫੌਜ ਭੱਜ ਜਾਇਆ ਕਰਦੀ ਸੀ। ਜਦੋਂ ਉਹਨਾਂ ਨੇ ਮੀਰ ਮਨੂ ਦੀ ਭਾਲ ਕੀਤੀ ਕਮਾਦ ਦੇ ਵਿਚ ਫਿਰਦਿਆਂ ਤੇ ਉਹਨਾਂ ਨੂੰ ਪਤਾ ਲੱਗੀ ਵੀ ਉਹ ਸਾਹਮਣੇ ਵਾਲੇ ਪਾਸੇ ਮੀਰ ਮਨੂ ਖਲੋਤਾ। ਮੀਰ ਮਨੂ ਵਾਲੇ ਪਾਸੇ ਇੰਨੇ ਕੁ ਇੱਕੋ ਵਾਰੀ ਗੋਲੀਆਂ ਖੋਲੀਆਂ ਉਹਨਾਂ ਨੇ ਤੇ ਮੀਰ ਮਨੂ ਦਾ ਜਿਹੜਾ ਘੋੜਾ ਸੀ ਨਾ ਉਹ ਧਰਵਕ ਪਿਆ, ਉਸੇ ਵੇਲੇ ਭੱਜ ਗਿਆ, ਅਚਾਨਕ ਭੱਜਿਆ ਤੇ ਮੀਰ ਮਨੂ ਅਵੇਸਲਾ ਹੋ ਕੇ ਬੈਠਾ ਸੀ, ਇਹਦਾ ਉਹ ਘੋੜੇ ਤੋਂ ਡਿੱਗ ਪਿਆ, ਘੋੜੇ ਉੱਤੋਂ ਡਿੱਗਿਆ, ਇਹਦਾ ਇੱਕ ਪੈਰ ਰਕਾਬ ਚ ਫਸਿਆ ਰਹਿ ਗਿਆ। ਹੁਣ ਇਹ ਪਿੱਛੋਂ ਘੋੜੇ ਦੇ ਨਾਲ ਵੱਜਦਾ, ਘੋੜੇ ਦੀਆਂ ਲੱਤਾਂ ਦੇ ਨਾਲ ਵੱਜਦਾ ਕਿਉਂਕਿ ਰਕਾਬ ਵਿਚ ਇੱਕ ਪੈਰ ਫਸਿਆ ਹੋਇਆ। ਜਿਉਂ ਜਿਉਂ ਘੋੜੇ ਦੀਆਂ ਲੱਤਾਂ ਦੇ ਨਾਲ ਵੱਜਦਾ ਤਿਉਂ ਤਿਉਂ ਘੋੜਾ ਡਰ ਕੇ ਹੋਰ ਭੱਜਦਾ। ਇਸ ਪਾਪੀ ਦਾ ਇਉਂ ਸਮਝ ਲਓ ਵੀ ਅੰਗ ਅੰਗ ਹੀ ਸਮਝ ਲਓ ਖਿਲਰ ਗਿਆ ਸੀ, ਤੇਰਾ ਬੜਾ ਇਲਾਜ ਵੀ ਕੀਤਾ ਗਿਆ, ਪਰ ਲੇਕਿਨ ਇਹ 3 ਨਵੰਬਰ ਦੀ ਰਾਤ ਨੂੰ 4 ਨਵੰਬਰ ਦੀ ਸਵੇਰ ਨੂੰ 1753 ਵਿਚੋਂ ਪਾਪੀ ਨਰਕ ਸੁਧਾਰ ਗਿਆ। ਸਿੱਖ ਜਗਤ ਨੇ ਇਸ ਗੱਲ ਦੀ ਖੁਸ਼ੀ ਵੀ ਮਨਾਈ ਕਿਉਂਕਿ ਮੀਰ ਮਨੂ ਨੇ ਹੱਦ ਕੀਤੀ ਸੀ। ਆਪਣੇ ਵੇਲੇ ਵਿਚ ਕਰੀਬ ਇਹਨੇ ਵੀ 30,000 ਗੁਰੂ ਕੇ ਸਿੱਖਾਂ ਨੂੰ ਸ਼ਹੀਦ ਕੀਤਾ। ਇੱਕ ਵਾਰੀ ਮੈਂ ਫਿਰ ਬੇਨਤੀ ਕਰਾਂ, ਅਸੀਂ ਆਪਣਾ ਇਤਿਹਾਸ ਦੁਨੀਆਂ ਨੂੰ ਦੱਸ ਹੀ ਨਹੀਂ ਸਕੇ, ਜਿਹੜਿਆਂ ਦੇ ਕੋਲ ਹਜੇ ਤੱਕ ਕੋਈ ਵੀ ਸੁੱਖ ਸਹੂਲਤ ਨਹੀਂ ਹੈ, ਉਹਨਾਂ ਵਿਚੋਂ ਫਿਰ ਵੀ ਹਜ਼ਾਰਾਂ ਦੀ ਤਾਦਾਦ ਨਾਲ ਇਹਨਾਂ ਜ਼ਾਲਮਾਂ ਨੇ ਸ਼ਹੀਦ ਕੀਤੇ ਨੇ, ਲੇਕਿਨ ਸਿੱਖੀ ਲਹਿਰਾਉਂਦੀ ਹੀ ਰਹੀ, ਸਿੱਖੀ ਦੇ ਵਿਚ ਕੋਈ ਘਾਟਾ ਨਹੀਂ ਪੈ ਸਕਿਆ। ਮੀਰ ਮਨੂ ਚਲਾ ਗਿਆ, ਉਸ ਤੋਂ ਬਾਅਦ ਵਿਚ ਜਿਹੜੇ ਲਾਹੌਰ ਦੇ ਸੂਬੇਦਾਰੀ ਦੀ ਉਹ ਵਿਚਾਰ ਸੀ ਉਹਦੀ ਹਾਕਮੀ ਲਈ ਬੜੀ ਭੱਜ ਦੌੜ ਮੱਚ ਗਈ, ਹੁਣ ਕੀ ਕੀਤਾ ਜਾਵੇ। ਤਾਂ ਉਹਨਾਂ ਦਿਨਾਂ ਵਿਚ ਇਸੇ ਮੀਰ ਮਨੂ ਦਾ ਪੁੱਤਰ 3 ਸਾਲਾਂ ਦਾ ਅਮੀਨ ਖਾਨ ਉਹਦਾ ਨਾਂ ਹੈ, ਇਸੇ ਮੀਰ ਮਨੂ ਦਾ ਪੁੱਤਰ ਅਮੀਨ ਖਾਨ ਤਖ਼ਤ ਤੇ ਬਿਠਾ ਦਿੱਤਾ ਗਿਆ, ਉਹਨੂੰ ਲਾਹੌਰ ਦਾ ਸੂਬੇਦਾਰ ਬਣਾ ਦਿੱਤਾ ਗਿਆ, ਪਰ ਉਹਦੀ ਨਿਗਰਾਨੀ ਵਾਸਤੇ ਉਹਦੀ ਬੇਗਮ ਮੁਗਲਾਨੀ ਬੇਗਮ ਉਹਦਾ ਨਾਂ ਹੈ, ਮੁਗਲਾਨੀ ਬੇਗਮ ਉਹਦੀ ਨਿਗਰਾਨੀ ਵਾਸਤੇ ਰੱਖ ਦਿੱਤੀ ਗਈ। ਭਾਵ ਦੂਜੇ ਸ਼ਬਦਾਂ ਵਿਚ ਮੁਗਲਾਨੀ ਬੇਗਮ ਹੀ ਸੂਬੇਦਾਰ ਸੀ, ਪਰ ਅਸਲ ਵਿਚ ਤਖ਼ਤ ਤੇ ਬਿਠਾਇਆ ਸੀ ਅਮੀਨ ਖਾਨ ਨੂੰ। ਇਹਦਾ ਇੱਕ ਬੜਾ ਮੀਰ ਮਨੂ ਦਾ ਬੜਾ ਵਫ਼ਾਦਾਰ, ਬਹੁਤ ਜ਼ਿਆਦਾ ਵਫ਼ਾਦਾਰ ਇੱਕ ਜਰਨੈਲ ਹੋਇਆ, ਉਹਦਾ ਨਾਂ ਹੈ ਭਿਖਾਰੀ ਖਾਨ। ਉਹਨੇ ਈਰਖਾ ਵਿਚ ਆ ਕੇ ਵੀ ਮੈਂ ਇਤਨੀ ਵਫ਼ਾਦਾਰੀ ਕੀਤੀ, ਉਹਨੇ ਈਰਖਾ ਵਿਚ ਆ ਕੇ ਇੱਕ ਹਿਜੜੇ ਦੇ ਰਾਹੀਂ, ਇੱਕ ਗੱਲ ਮੈਂ ਤੁਹਾਡੇ ਨਾਲ ਹੋਰ ਸਾਂਝੀ ਕਰਨ ਲੱਗਾ, ਲੜੀ ਤੋਂ ਛੋਟਾ ਜਿਹਾ ਬਾਹਰ ਜਾਵਾਂਗੇ ਆਪਾਂ, ਫਿਰ ਵਾਪਸ ਪਰਤ ਆਵਾਂਗੇ। ਜਿਹੜੀ ਪੁਰਾਣੇ ਸਮੇਂ ਦੇ ਅੰਦਰ ਰਾਜੇ ਮਹਾਰਾਜਿਆਂ ਦੀਆਂ ਰਾਣੀਆਂ ਹੋਇਆ ਕਰਦੀਆਂ ਸਨ, ਤਾਂ ਉਹਨਾਂ ਦੇ ਰਹਿਣ ਲਈ ਇੱਕੋ ਟਿਕਾਣਾ ਹੁੰਦਾ ਸੀ। ਉਹਨਾਂ ਸਮਿਆਂ ਦੇ ਵਿਚ ਉਹਨਾਂ ਰਾਣੀਆਂ ਦੇ ਕਮਰਿਆਂ ਵਿਚ, ਕਿਉਂਕਿ ਹਿਫਾਜ਼ਤ ਤਾਂ ਕਰਨੀ ਹੁੰਦੀ ਸੀ, ਜਨਾਨੀਆਂ ਅਕਸਰ ਮਰਦ ਦੇ ਮੁਕਾਬਲੇ ਵਿਚ, ਮੈਂ ਕਿਸੇ ਨੂੰ ਕੋਈ ਚੈਲੰਜ ਨਹੀਂ ਕਰਦਾ, ਮੇਰੀ ਗੱਲ ਨੂੰ ਬੁਰਾ ਨਾ ਮਨਾਇਓ ਜੇ, ਮੈਂ ਇਸ ਤਰ੍ਹਾਂ ਨਹੀਂ ਵੀ ਕਿਸੇ ਪੱਖ ਚ ਨਹੀਂ ਮੈਂ, ਪਰ ਅਕਸਰ ਕੁਦਰਤ ਨੇ ਜਿਤਨੀ ਇਸਤਰੀ ਕੋਮਲ ਬਣਾਈ ਹੈ ਉਤਨਾ ਮਨੁੱਖ ਕਠੋਰ ਬਣਾਇਆ, ਤੇ ਉਹ ਆਪਣੀ ਹਿਫਾਜ਼ਤ ਨਹੀਂ ਸਨ ਕਰ ਸਕਦੀਆਂ ਇਤਨੀ ਜਦੋਂ ਜ਼ਾਲਮ ਆਉਂਦੇ ਸਨ। ਉਦੋਂ ਫਿਰ ਉਹਨਾਂ ਦੀ ਹਿਫਾਜ਼ਤ ਕਰਨ ਵਾਸਤੇ ਜਿਹੜੇ ਬੰਦੇ ਰੱਖੇ ਜਾਂਦੇ ਸਨ, ਖਿਮਾ ਕਰੇ ਜੀ ਮੈਨੂੰ ਕਿਉਂਕਿ ਇਤਿਹਾਸ ਤੇ ਇਤਿਹਾਸ ਸੁਣਾਉਣਾ ਹੀ ਪਏਗਾ, ਉਦੋਂ ਜਿਹੜੇ ਬੰਦੇ ਰੱਖੇ ਜਾਂਦੇ ਸਨ ਉਹ ਬੰਦੇ ਹਿਜੜੇ ਹੁੰਦੇ ਸਨ ਤਾਂ ਕਿ ਉਹ ਉਹਨਾਂ ਮਹੱਲਾਂ ਵਿਚ ਜਾ ਸਕਣ। ਔਰੰਗਜ਼ੇਬ ਦੇ ਵੇਲੇ ਵੀ ਹਿਜੜੇ ਰਹੇ ਨੇ, ਕਿਤੇ ਵਕਤ ਮਿਲਿਆ ਤੁਹਾਨੂੰ ਲਾਲ ਕਿਲਾ ਦੇਖਿਓ ਜੀ, ਜਾ ਕੇ ਉਸਦੇ ਵਿਚ ਹਿਜੜਿਆਂ ਦੀ ਥਾਂ ਬਣੀ ਬਕਾਇਦਾ। ਤੇ ਇਸ ਲਈ ਇਸ ਮੁਗਲਾਨੀ ਬੇਗਮ ਦੇ ਕੋਲ ਕੇਵਲ ਹਿਜੜਾ ਜਾ ਸਕਦਾ ਸੀ, ਹੋਰ ਕੋਈ ਜਾ ਨਹੀਂ ਸਕਦਾ, ਉਹਨਾਂ ਜ਼ੋਰ ਤੇ ਬੰਦਿਆਂ ਵਰਗਾ। ਤੇ ਉਸ ਵੇਲੇ ਉਹਨੇ ਜ਼ਹਿਰ ਦੇ ਕੇ ਇੱਕ ਹਿਜੜੇ ਦੇ ਰਾਹੀਂ ਭਿਖਾਰੀ ਖਾਨ ਨੇ ਅਮੀਨ ਖਾਨ ਦਾ ਕਤਲ ਕਰਵਾ ਦਿੱਤਾ। ਮੁਗਲਾਨੀ ਬੇਗਮ ਇਹ ਤਖ਼ਤ ਤੇ ਬੈਠੀ ਰਹੀ। ਮੈਨੂੰ ਇੱਕ ਜ਼ਿਕਰ ਥੋੜਾ ਜਿਹਾ ਹੋਰ ਚੇਤੇ ਆਉਂਦਾ ਹੈ, ਉਹ ਮੈਂ ਕਹਿ ਕੇ ਫਿਰ ਇਸੇ ਲੜੀ ਵੱਲ ਆਉਣਾ ਚਾਹੁੰਦਾ, ਇਹ ਆਪਾਂ ਵਿਚਾਰਾਂਗੇ ਅੱਗੇ ਜਾ ਕੇ ਸਾਰੀਆਂ ਗੱਲਾਂ। ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਖੜਗ ਸਿੰਘ ਉਹ ਮਾਰ ਦਿੱਤਾ, ਜ਼ਹਿਰ ਦੇ ਦੇ ਕੇ ਮਾਰ ਦਿੱਤਾ। ਤੇ ਜਦੋਂ ਉਹਦਾ ਸੰਸਕਾਰ ਕਰਕੇ ਆਏ, ਕਬਰ ਨਾਉ ਨਿਹਾਲ ਸਿੰਘ, ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਆ, ਖੜਗ ਸਿੰਘ ਦਾ ਪੁੱਤਰ ਉਹ ਆ ਰਿਹਾ। ਇਹਨੇ ਧਿਆਨ ਸਿੰਘ ਡੋਗਰੇ ਨੇ ਪ੍ਰਬੰਧ ਕੀਤਾ ਸੀ ਵੀ ਜਦੋਂ ਛੱਤੇ ਦੀ ਥੱਲੇ ਦੀ ਲੰਘੇ, ਉਦੋਂ ਬਰੂਤ ਵਿੱਚ ਪਾਇਆ ਹੋਇਆ ਸੀ ਤੇ ਅੱਗ ਲਾ ਦਿਓ, ਛੱਤਾ ਡਿੱਗ ਪਵੇਗਾ ਤੇ ਨਾਉ ਨਿਹਾਲ ਸਿੰਘ ਮਰ ਜਾਏਗਾ। ਹੁਣ ਉਹ ਥੱਲੇ ਦੀ ਲੰਘ ਰਿਹਾ ਤੇ ਉੱਤੇ ਬੈਠੇ ਬੰਦੇ ਨੂੰ ਪਤਾ ਨੀ ਵੀ ਮੈਂ ਕਦੋਂ ਅੱਗ ਲਾਵਾਂ, ਤੇ ਸਾਹਮਣੇ ਇੱਕ ਬੰਦਾ ਬਿਠਾਇਆ ਹੋਇਆ, ਇਸ ਉੱਤੇ ਬੈਠੇ ਬੰਦੇ ਨੇ ਉਹ ਸਾਹਮਣੇ ਵਾਲੇ ਬੰਦੇ ਨੂੰ ਦੇਖਣਾ, ਜਦੋਂ ਉਹ ਰੁਮਾਲ ਹਿਲਾ ਦੇਗਾ ਉਹਨੇ ਅੱਗ ਲਾ ਲੈਣੀ, ਤੇ ਇਹਦਾ ਮਤਲਬ ਇਹ ਥੱਲੇ ਆ ਪੂਰਾ, ਤੇ ਉਸ ਵੇਲੇ ਜਦੋਂ ਉਹਨੇ ਰੁਮਾਲ ਹਿਲਾਉਣਾ ਤੇ ਇਹਨੇ ਅੱਗ ਲਾਉਣੀ ਹੈ, ਇਹਦਾ ਮਤਲਬ ਨਾਉ ਨਿਹਾਲ ਸਿੰਘ ਥੱਲੇ ਆ ਤੇ ਸਿੱਧਾ ਡਿੱਗ ਪੈਣਾ, ਐਸਾ ਪ੍ਰਬੰਧ ਕੀਤਾ ਗਿਆ। ਪਰ ਹੋਇਆ ਕੀ, ਉਹ ਰੁਮਾਲ ਹਿਲਾਉਣ ਵਾਲਾ ਬੰਦਾ ਰੁਮਾਲ ਨਾ ਹਿਲਾਵੇ, ਕਿਉਂ? ਕਿਉਂਕਿ ਉਸ ਦੇ ਨਾਲ ਧਿਆਨ ਸਿੰਘ ਦਾ ਭਤੀਜਾ ਗੁਲਾਬ ਸਿੰਘ, ਖਿਮਾ ਕਰੇ ਜੀ, ਧਿਆਨ ਸਿੰਘ ਦਾ ਭਤੀਜਾ ਉਹਦੇ ਨਾਲ ਆ ਰਿਹਾ, ਤੇ ਉਹ ਬੰਦਾ ਇਸ ਗੱਲੋਂ ਹੈਰਾਨ ਹੈ ਵੀ ਧਿਆਨ ਸਿੰਘ ਦਾ ਭਤੀਜਾ ਨਾਲ ਆ ਰਿਹਾ, ਜੇ ਮੈਂ ਰੁਮਾਲ ਹਿਲਾਤਾ ਉਹਨੇ ਅੱਗ ਲਾ ਦੇਣੀ ਤੇ ਇਹਦੇ ਭਤੀਜਾ ਨਾਲ ਮਰ ਜਾਏਗਾ। ਤੇ ਉਹਨੇ ਰੁਮਾਲ ਥੋੜਾ ਜਿਹਾ ਲੇਟ ਹਿਲਾਇਆ, ਜਦੋਂ ਧਿਆਨ ਸਿੰਘ ਨੇ ਦੇਖਿਆ ਉਹਨੇ ਰੁਮਾਲ ਥੋੜਾ ਜਿਹਾ ਲੇਟ ਹਿਲਾਇਆ, ਇਹਨੇ ਅੱਗ ਲਾਈ, ਛੱਜਾ ਡਿੱਗ ਪਿਆ। ਪਰ ਨਾਉ ਨਿਹਾਲ ਸਿੰਘ ਦੇ ਉੱਤੇ ਸਿਰਫ ਇੱਥੇ 1 ਰੁਪਈਏ ਜਿੰਨਾ ਦਾਗ ਹੋਇਆ ਸੀ, ਗੱਲ ਵੱਖਰੀ, ਅੰਦਰ ਇੱਟਾਂ ਲਿਜਾ ਕੇ ਮਾਰ ਦਿੱਤਾ, ਗੱਲ ਵੱਖਰੀ। ਜਿਹੜੀ ਗੱਲ ਕਰਨੀ ਚਾਹੁੰਦਾ ਇਹ ਕਰਨੀ ਚਾਹੁੰਦਾ, ਜਦੋਂ ਉਸ ਬੰਦੇ ਨੇ ਰੁਮਾਲ ਨਹੀਂ ਹਿਲਾਇਆ ਤੇ ਧਿਆਨ ਸਿੰਘ ਡੋਗਰਾ ਨੂੰ ਪੁੱਛਦਾ ਵੀ ਤੂੰ ਰੁਮਾਲ ਕਿਉਂ ਨਹੀਂ ਹਿਲਾਇਆ, ਦੇਰੀ ਕਰ ਦਿੱਤੀ। ਉਹਨੇ ਆਖਿਆ ਵੀ ਤੇਰਾ ਭਤੀਜਾ ਨਾਲ, ਭਤੀਜੇ ਤੇ ਪੁੱਤ ਵਿੱਚ ਕੀ ਅੰਤਰ ਹੁੰਦਾ, ਤੇਰਾ ਭਤੀਜਾ ਨਾਉ ਨਿਹਾਲ ਸਿੰਘ ਦੇ ਹੱਥ ਵਿੱਚ ਹੱਥ ਪਾਈ ਜਾਂਦਾ ਸੀ, ਮੈਂ ਕਿਵੇਂ ਰੁਮਾਲ ਹਿਲਾ ਲੈਂਦਾ। ਉਹਨੇ ਵੱਟ ਕੇ ਚਪੇੜ ਮਾਰੀ, ਕਹਿਣ ਲੱਗੇ ਚੇਤੇ ਰੱਖ ਅੱਗੇ ਵਾਸਤੇ, ਜਿਹੜਾ ਰਾਜਨੀਤਿਕ ਬੰਦਾ ਉਹਦੀ ਕੋਈ ਧੀ ਨਹੀਂ ਹੁੰਦੀ, ਉਹਦਾ ਕੋਈ ਪੁੱਤ ਨਹੀਂ ਹੁੰਦਾ, ਉਹਦੀ ਕੋਈ ਪੋਤਰਾ ਨਹੀਂ ਹੁੰਦਾ, ਉਹਦਾ ਕੋਈ ਭਤੀਜਾ ਨਹੀਂ ਹੁੰਦਾ, ਉਹਦੀ ਇੱਕੋ ਇੱਕ ਰਿਸ਼ਤੇਦਾਰ ਹੈ, ਉਹਦਾ ਨਾਉਂ ਹੈ ਕੁਰਸੀ। ਇਹ ਧਿਆਨ ਸਿੰਘ ਨੇ ਬਚਨ ਕਹੇ ਸਨ। ਕਹਿਣ ਲੱਗੇ ਰਾਜਨੀਤਿਕ ਬੰਦੇ ਦੀ ਇੱਕੋ ਇੱਕ ਰਿਸ਼ਤੇਦਾਰੀ ਹੈ, ਇੱਕੋ ਇੱਕ ਉਹਦਾ ਸਕਾ ਹੈ, ਉਹ ਉਹਦੀ ਕੁਰਸੀ ਹੈ, ਕੁਰਸੀ ਲਈ ਕੁਝ ਵੀ ਵਾਰਨਾ ਪੈ ਜਾਏ ਉਹ ਵਾਰ ਦੇਗਾ। ਹੁਣ ਮੁਗਲਾਨੀ ਬੇਗਮ ਨੇ ਆਪਣਾ ਪਤੀ ਵੀ ਵਾਰ ਦਿੱਤਾ ਤੇ ਆਪਣਾ ਪੁੱਤ ਵੀ ਵਾਰ ਦਿੱਤਾ, ਲੇਕਿਨ ਬੈਠੀ ਤਖ਼ਤ ਤੇ ਹੈ, ਸੂਬੇਦਾਰੀ ਆਪਣੇ ਕੋਲ ਰੱਖੀ ਹੋਈ ਹੈ। ਕੁਝ ਵਕਤ ਗੁਜ਼ਰਿਆ, ਇਹਨਾਂ 3 ਸਾਲਾਂ ਦੇ ਵਿੱਚ, 3 ਸਾਲ ਦਾ ਵਕਤ ਗੁਜ਼ਰਿਆ, 3 ਸਾਲਾਂ ਦੇ ਵਿੱਚ 9 ਸੂਬੇਦਾਰ ਲਾਹੌਰ ਦੇ ਬਦਲੇ। ਮੈਂ ਉਸ ਪਾਸੇ ਜ਼ਿਆਦਾ ਨਹੀਂ ਜਾਣਾ ਕਿਉਂਕਿ ਉਹਨਾਂ ਦਾ ਇਤਿਹਾਸ ਹੈ। ਕਈ ਵਾਰੀ ਮੁਗਲਾਨੀ ਬੇਗਮ ਬੈਠੀ, ਕਈ ਵਾਰੀ ਲਾਈ ਗਈ, ਕਈ ਵਾਰੀ ਹੋਰ ਬੈਠੇ, ਕਈ ਵਾਰੀ ਉਹ ਵੀ ਲਾਏ ਗਏ, ਖੈਰ ਅਖੀਰ ਵਿੱਚ ਮੁਗਲਾਨੀ ਬੇਗਮ ਬੈਠੀ ਹੋਈ ਹੈ। ਹੁਣ ਇਹਦੇ ਖਜ਼ਾਨੇ ਖਾਲੀ ਹੋ ਗਏ, ਆਮਦਨ ਕਿਧਰੇ ਹੈ ਨਹੀਂ। ਇਹਨੇ ਇੱਕ ਹੋਰ ਚਲਾਕੀ ਖੇਡੀ, ਇਹਨੇ ਅਹਿਮਦ ਸ਼ਾਹ ਅਬਦਾਲੀ ਨੂੰ ਸੁਨੇਹਾ ਭੇਜਿਆ ਵੀ ਤੂੰ ਗਸਾਸੂਦੀਨ, ਉਹਦਾ ਨਾਂ ਜਿਹੜੇ ਬੰਦੇ ਦੇ ਹੱਥ ਸੁਨੇਹਾ ਭੇਜਿਆ ਵੀ ਤੂੰ ਆ ਕੇ ਹਮਲਾ ਕਰ। ਇਹ ਹੁਣ ਚੌਥਾ ਹਮਲਾ ਹੋਣ ਲੱਗਾ ਅਹਿਮਦ ਸ਼ਾਹ ਅਬਦਾਲੀ ਦਾ 1757 ਵਿੱਚ। ਅਹਿਮਦ ਸ਼ਾਹ ਅਬਦਾਲੀ ਆਇਆ ਤੇ ਉਹਨੇ ਆ ਕੇ ਹਮਲਾ ਕੀਤਾ, ਕੁਝ ਇੱਕ ਲੋਕਾਂ ਨੇ ਉਹਨੂੰ ਸੰਭਾਲਿਆ। ਇੱਕ ਮੈਂ ਥੋੜਾ ਜਿਹਾ ਪਿਛੋਕੜ ਤੁਹਾਡੇ ਨਾਲ ਹੋਰ ਸਾਂਝਾ ਕਰਨਾ, ਫਿਰ ਨਹੀਂ ਸਮਝ ਨਹੀਂ ਲੱਗਣੀ, ਮੈਨੂੰ ਖਿਮਾ ਕਰਿਓ, ਵਿੱਚੋਂ ਗੱਲ ਭੁੱਲ ਗਿਆ ਸਾਂ। 1754 ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਚਲਾ ਗਿਆ ਸੀ ਹੁਣ, ਤੇ ਪੰਜਾਬ ਦੇ ਵਿੱਚ ਅਮੀਰ ਮਨੂ ਖਤਮ ਹੋ ਗਿਆ ਸੀ, ਮੁਗਲਾਨੀ ਬੇਗਮ ਦਾ ਕੋਈ ਏਡਾ ਰਾਜ ਨਹੀਂ ਸੀ ਰਹਿ ਗਿਆ। ਉਦੋਂ ਪੰਜਾਬ ਦੇ ਵਿੱਚ ਜਿਹੜੀ ਖਾਸ ਹਕੂਮਤ ਸੀ ਉਹ ਸਿੱਖਾਂ ਦੀ ਸੀ। ਸਿੱਖਾਂ ਨੇ ਫਿਰ ਸਿੱਖਾਂ ਦੇ ਕੋਲ ਆ ਕੇ ਲੋਕਾਂ ਨੇ ਇੱਕ ਗੱਲ ਕਹੀ ਵੀ ਦੇਖੋ ਹੁਣ ਪੰਜਾਬ ਤੁਹਾਡੇ ਹਵਾਲੇ ਹੈ, ਤੇ ਪੰਜਾਬ ਹੈ ਨਾ ਜਿਹੜਾ ਉਹ ਹਮੇਸ਼ਾ ਸਿੱਖਾਂ ਕਰਕੇ ਜਾਣਿਆ ਜਾਂਦਾ ਰਿਹਾ। ਉੱਥੇ ਭਾਵੇਂ ਆਬਾਦੀ ਬਾਕੀ ਲੋਕਾਂ ਦੀ ਵੀ ਹੈ, ਪਰ ਜਿਹੜਾ ਪੰਜਾਬ ਨੂੰ ਮਾਣ ਹੈ ਉਹ ਸਿੱਖ ਹੋਣ ਦੇ ਨਾਤੇ ਬਹੁਤਾ ਮਾਣ ਹੈ। ਤੇ ਤੁਸੀਂ ਪੰਜਾਬੀਆਂ ਦੀ ਹਿਫਾਜ਼ਤ ਕਰੋ। 1753 ਦੇ ਵਿੱਚ ਇਹ ਫੈਸਲਾ ਹੋਇਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਇੱਕ ਗੁਰਮਤਾ ਸੋਧਿਆ ਗਿਆ ਵੀ ਠੀਕ ਹੈ, ਅੱਜ ਤੋਂ ਬਾਅਦ ਪੰਜਾਬੀਆਂ ਦੀ ਹਿਫਾਜ਼ਤ ਕਰਨਾ ਸਾਡਾ ਫਰਜ਼ ਹੈ। ਉਦੋਂ 3 ਫੈਸਲੇ ਹੋਏ, ਬੜੇ ਅਹਿਮ 3 ਫੈਸਲੇ ਹੋਏ। ਪਹਿਲਾ ਫੈਸਲਾ ਇਹ ਹੋਇਆ ਭਈ ਅਸੀਂ ਪੰਜਾਬੀਆਂ ਦੀ ਅੱਜ ਤੋਂ ਬਾਅਦ ਹਿਫਾਜ਼ਤ ਕਰਾਂਗੇ, ਪਰ ਉਹਦੇ ਵਿੱਚੋਂ 5ਵਾਂ ਹਿੱਸਾ ਲਵਾਂਗੇ। ਅਹਿਮਦ ਸ਼ਾਹ ਅਬਦਾਲੀ ਆਵੇ, ਕੋਈ ਆਵੇ, ਉਹਦੇ ਨਾਲ ਟੱਕਰ ਲਵਾਂਗੇ ਤੇ ਸਿੱਖ ਹੋ ਕੇ ਟੱਕਰ ਲਵਾਂਗੇ, ਤੁਹਾਨੂੰ ਕਦੇ ਕੁਛ ਨਹੀਂ ਹੋਵੇਗਾ, ਤੁਹਾਡਾ ਮਾਲ ਧਾਨੀ ਲੁੱਟਿਆ ਜਾਵੇਗਾ। ਪਹਿਲੀ ਗੱਲ ਇਹ ਫੈਸਲਾ ਹੋਇਆ। ਦੂਜਾ ਫੈਸਲਾ ਇਹ ਹੋਇਆ ਵੀ ਉਸ ਵੇਲੇ ਜਿਹੜੇ ਟਾਊਟ ਨੇ ਜਿਨ੍ਹਾਂ ਨੇ ਸਿੱਖੀ ਨੂੰ ਬੜਾ ਖਾਧਾ ਸੀ, ਜਿਨ੍ਹਾਂ ਨੇ ਕਈ ਅਹਿਮ ਸੂਰਮੇ ਭੇਟ ਚੜਾਏ ਸਨ ਤਲਵਾਰ ਦੇ, ਉਹਨਾਂ ਪਾਪੀਆਂ ਨੂੰ ਸੋਧਿਆ ਜਾਵੇ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਭਈ ਸਿੱਖੀ ਦੇ ਅੰਦਰ ਇਹੋ ਜਿਹੇ ਗਦਾਰਾਂ ਨੂੰ ਕੋਈ ਥਾਂ ਨਹੀਂ ਹੈ। ਦੂਜਾ ਫੈਸਲਾ ਅਕਾਲ ਤਖ਼ਤ ਸਾਹਿਬ ਦੇ ਉੱਤੇ ਇਹ ਹੋਇਆ। ਤੀਜਾ ਫੈਸਲਾ ਇਹ ਹੋਇਆ ਭਈ ਜਿਹੜੀ ਰਾਮ ਰੌਣੀ ਬਣਾਈ ਸੀ ਉਹ ਕੇਵਲ ਚਾਰ ਦੀਵਾਰੀ ਸੀ ਤੇ ਇਹਨੂੰ ਵਿਸਥਾਰ ਕੀਤਾ ਜਾਵੇ। ਇਹ ਡਿਊਟੀ ਲੱਗੀ ਜੱਸਾ ਸਿੰਘ ਦੀ, ਉਹਨੇ ਇਹਨੂੰ ਬਦਲ ਕੇ ਰਾਮ ਰੌਣੀ ਨੂੰ ਬਦਲ ਕੇ ਇੱਕ ਕਿਲਾ ਬਣਾ ਦਿੱਤਾ, ਉਹ ਗੜ੍ਹ ਬਣ ਗਿਆ, ਪਰ ਇਹਦਾ ਨਾਂ ਗੁਰੂ ਰਾਮਦਾਸ ਜੀ ਮਹਾਰਾਜ ਦੇ ਨਾਂ ਤੇ ਰੱਖਿਆ ਗਿਆ, ਰਾਮਗੜ੍ਹ ਕਿਲਾ ਬਣ ਗਿਆ। ਜੱਸਾ ਸਿੰਘ ਦੋ ਹੁੰਦੇ ਸਨ, ਇੱਕੋ ਵਕਤ ਵਿੱਚ ਜੱਸਾ ਸਿੰਘ ਦੋ ਹੁੰਦੇ ਸਨ, ਇੱਕ ਜੱਸਾ ਸਿੰਘ ਆਲੂਵਾਲੀਆ, ਇੱਕ ਜੱਸਾ ਸਿੰਘ ਰਾਮਗੜ੍ਹੀਆ, ਤੇ ਉਹਦੇ ਨਾਂ ਨਾਲ ਪੱਕੇ ਤੌਰ ਤੇ ਜੁੜ ਗਿਆ ਵੀ ਉਹ ਰਾਮਗੜ੍ਹ ਵਾਲਾ ਜੱਸਾ ਸਿੰਘ ਤੇ ਨਾਂ ਪੈ ਗਿਆ ਰਾਮਗੜ੍ਹੀਆ। ਇਹ 1754 ਦੇ ਵਿੱਚ ਫਿਰ ਦੁਬਾਰੇ ਵਿਸਥਾਰ ਕੀਤਾ ਗਿਆ ਸੀ। ਪੰਜਾਬੀਆਂ ਦੀ ਹਿਫਾਜ਼ਤ ਵਾਸਤੇ ਉਹਨਾਂ ਨੇ ਪੰਜਵਾਂ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸਿੱਖਾਂ ਨੇ ਫਸਲ ਦਾ, ਤੇ ਜੇ ਕੋਈ ਦੇ ਸਕੇ, ਜੇ ਕੋਈ ਨਾ ਵੀ ਦੇ ਸਕੇ ਤੇ ਕੋਈ ਮਜਬੂਰੀ ਨਹੀਂ ਸੀ ਹੁੰਦੀ, ਚੰਗੇ ਹਾਕਮ ਸਨ ਉਸ ਵੇਲੇ, ਤੇ ਇਹਨਾਂ ਨੇ ਇਵੇਂ ਪੰਜਾਬ ਦੀ ਹਾਕਮੀ ਸਾਂਭ ਲਈ। ਹੁਣ ਅੱਗੇ ਚੱਲੀਏ, 1757 ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਆਉਂਦਾ, ਪਰ ਜਦੋਂ ਪੰਜਾਬ ਚ ਆਉਂਦਾ ਯਾਦ ਰੱਖਿਓ ਜੀ, ਉਦੋਂ ਪੰਜਾਬੀਆਂ ਨੇ ਉਹਦੇ ਪੈਰ ਨਹੀਂ ਲੱਗਣ ਦਿੱਤੇ, ਉਹਨੂੰ ਪੰਜਾਬੀਆਂ ਨੇ ਪੈਰ ਨਹੀਂ ਲੱਗਣ ਦਿੱਤੇ। ਇੱਥੋਂ ਚਲਾ ਗਿਆ ਅਹਿਮਦ ਸ਼ਾਹ ਅਬਦਾਲੀ ਤੇ ਜਾ ਕੇ ਅੱਗੇ ਜਨਵਰੀ ਦੇ ਤੀਸਰੇ ਹਫ਼ਤੇ ਉਹ ਦਿੱਲੀ ਵਿੱਚ ਪ੍ਰਵੇਸ਼ ਕੀਤਾ। ਦਿੱਲੀ ਵਿੱਚ ਗਿਆ ਤੇ ਦਿੱਲੀ ਦੇ ਹਾਕਮਾਂ ਨੇ ਉਹਦੇ ਨਾਲ ਲੜਨ ਦੀ ਬਜਾਏ ਉਹਨੂੰ ਤੋਹਫੇ ਲੈ ਕੇ ਹਾਜ਼ਰ ਹੋਏ ਤੇ ਗਿੜਗਿੜਾਉਣ ਲੱਗੇ ਉਹਦੇ ਅੱਗੇ ਗੋਡੇ ਟੇਕ ਕੇ, ਭਈ ਕਿਰਪਾ ਕਰ ਤੂੰ ਸਾਨੂੰ ਲੁੱਟੀ ਨਾ, ਤੂੰ ਸਾਨੂੰ ਮਾਰੀ ਨਾ। ਅਹਿਮਦ ਸ਼ਾਹ ਅਬਦਾਲੀ ਦੀ ਬੜੀ ਧਾਂਕ ਸੀ ਤੇ ਸਾਨੂੰ ਤੂੰ ਲੁੱਟਣਾ ਮਾਰਨਾ, ਜੋ ਤੂੰ ਕਵੇਂਗਾ ਅਸੀਂ ਉਹੀ ਕੁਝ ਕਰਾਂਗੇ, ਜੋ ਕੁਝ ਤੂੰ ਕਵੇਂਗਾ ਅਸੀਂ ਉਹੀ ਕੁਝ ਕਰਾਂਗੇ, ਪਰ ਸਾਨੂੰ ਲੁੱਟ ਮਾਰਨਾ। ਉਹਨੇ ਆਖੇ ਠੀਕ ਹੈ, ਉਹਨੂੰ ਆਪ ਲਿਜਾ ਕੇ ਤਖ਼ਤ ਤੇ ਬਿਠਾਇਆ। ਜੇ ਤੁਹਾਨੂੰ ਥੋੜਾ ਜਿਹਾ ਯਾਦ ਹੋਣਾ ਚਾਹੀਦਾ, ਮੈਂ ਪਿਛਲੇ ਦਿਨਾਂ ਚ ਬੇਨਤੀ ਕੀਤੀ ਸੀ, ਤਖ਼ਤ ਤੇ ਤਾਊਸ ਸ਼ਾਹਜਹਾਨ ਨੇ ਬਣਾਇਆ ਸੀ। ਨਾਦਰ ਸ਼ਾਹ 1739 ਵਿੱਚ ਇਹਨੂੰ ਲੁੱਟ ਕੇ ਲੈ ਗਿਆ ਸੀ। ਉਸ ਤੋਂ ਬਾਅਦ ਵਿੱਚ ਹੁਣ ਤਖ਼ਤ ਤਾਂ ਹੈ ਪਰ ਤਖ਼ਤ ਤੇ ਤਾਊਸ ਨਹੀਂ ਹੈ। ਉਹਨੇ ਤਖ਼ਤ ਦੇ ਉੱਤੇ ਉਹਨੂੰ ਬਿਠਾਇਆ ਗਿਆ, ਅੱਜ ਵੀ ਉੱਥੇ ਜਿਹੜਾ ਚੌਂਤਰਾ ਹੈ ਉਸੇ ਤਰ੍ਹਾਂ ਦਾ, ਉਹਦੇ ਉੱਤੇ ਉਹਨੂੰ ਬਿਠਾਇਆ ਗਿਆ। ਅਹਿਮਦ ਸ਼ਾਹ ਅਬਦਾਲੀ ਨੂੰ ਭੇਟਾਵਾਂ ਰੱਖੀਆਂ ਗਈਆਂ ਤੇ ਉਦੋਂ ਅਹਿਮਦ ਸ਼ਾਹ ਅਬਦਾਲੀ ਦਾ ਪੁੱਤਰ ਹੈ ਤੈਮੂਰ, ਤੈਮੂਰ ਲੰਗ ਵੱਖਰਾ, ਤੈਮੂਰ ਸ਼ਾਹ ਵੱਖਰਾ, ਇਹ ਤੈਮੂਰ ਸ਼ਾਹ ਹੈ, ਲੰਗ ਨਹੀਂ ਹੈ। ਇਹ ਤੈਮੂਰ ਇਸ ਅਹਿਮਦ ਸ਼ਾਹ ਅਬਦਾਲੀ ਦਾ ਪੁੱਤਰ ਹੈ। ਮੈਂ ਫਿਰ ਥੋੜੀ ਜਿਹੀ ਬੇਨਤੀ ਕਰਾਂ, ਅੱਜ ਪਤਾ ਨਹੀਂ ਕੀ ਗੱਲ ਨਾਲ ਨਾਲ ਪਿਛੋਕੜ ਫੋਲਣਾ ਪੈ ਰਿਹਾ ਮੈਨੂੰ। ਸ਼ਾਇਦ ਤੁਹਾਨੂੰ ਪਤਾ ਹੋਵੇ ਵੀ ਨਾਦਰ ਸ਼ਾਹ ਵੀ ਆਪਣੇ ਪੁੱਤ ਨਾਸਰ ਸ਼ਾਹ ਨੂੰ ਵਿਆਹ ਕੇ ਲੈ ਗਿਆ ਸੀ, ਮੁਹੰਮਦ ਸ਼ਾਹ ਰੰਗੀਲੇ ਦੀ ਲੜਕੀ ਨੂੰ। ਨਾਦਰ ਸ਼ਾਹ ਵੀ ਆਪਣੇ ਪੁੱਤਰ ਨਾਸਰ ਸ਼ਾਹ ਨੂੰ ਵਿਆਹ ਕੇ ਲੈ ਕੇ ਗਿਆ ਸੀ। ਹੁਣ ਵੀ ਉਹ ਅਹਿਮਦ ਸ਼ਾਹ ਅਬਦਾਲੀ ਨੇ ਆਪਣੇ ਪੁੱਤਰ ਨੂੰ ਤੈਮੂਰ ਨੂੰ ਸ਼ਾਹ ਆਲਮ ਦੀ ਉਸ ਵੇਲੇ ਦੇ ਹਾਕਮ ਦੀ ਲੜਕੀ ਨਾਲ ਵਿਆਹਿਆ, ਪਹਿਲਾਂ ਤੋਂ ਉਹਦੀ ਧੀ ਮੰਗੀ, ਅਫਸਾਨੋ ਬੇਗਮ ਉਹਦਾ ਨਾਂ ਹੈ, ਉਹਦੇ ਨਾਲ ਉਹਦੀ ਸ਼ਾਦੀ ਕੀਤੀ ਗਈ। ਤੇ ਅਹਿਮਦ ਸ਼ਾਹ ਅਬਦਾਲੀ ਨੇ ਖੁਦ ਨੇ ਆਪ ਇਹਨੇ ਵੀ ਪਾਪੀ ਨੇ ਇੱਕ ਮਹਾ ਉਸ ਵੇਲੇ ਦੇ ਵਕਤ ਦੇ ਸ਼ਾਹ ਆਲਮ ਦੀ ਜਾਂ ਉਸ ਵੇਲੇ ਦੇ ਕਿਸੇ ਵਕਤ ਦੀ ਇੱਕ 16 ਸਾਲਾਂ ਦੀ ਲੜਕੀ ਨਾਲ ਆਪ ਵੀ ਖੁਦ ਵਿਆਹ ਕਰਾ ਕੇ ਲੈ ਕੇ ਗਿਆ। ਉਸ ਵੇਲੇ ਇਹਨੇ 17 ਲੜਕੀਆਂ ਇਹਨੇ ਬੰਦੀ ਬਣਾ ਕੇ ਆਪਣੇ ਹਰਮ ਵਿੱਚ ਰੱਖਣ ਵਾਸਤੇ ਲੈ ਕੇ ਗਿਆ। ਹਰਮ ਕੀ ਚੀਜ਼ ਹੈ? ਇੱਕ ਰਾਜੇ ਦੀਆਂ ਵਿਆਹੀਆਂ ਹੋਈਆਂ ਰਾਣੀਆਂ ਹੁੰਦੀਆਂ ਸਨ, ਉਹ ਰਾਜੇ ਦੇ ਮਹਿਲਾਂ ਵਿੱਚ ਰਹਿੰਦੀਆਂ ਸਨ। ਇੱਕ ਰਾਜੇ ਦੀ ਐਸ਼ੋ ਸ਼ਿਰਤ ਵਾਸਤੇ ਲੜਕੀਆਂ ਹੁੰਦੀਆਂ ਸਨ, ਉਹ ਹੁੰਦੀਆਂ ਤਾਂ ਰਾਜੇ ਦੀ ਜ਼ਿੰਦਗੀ ਵਾਸਤੇ ਸਨ, ਪਰ ਉਹਨਾਂ ਨੂੰ ਮਹੱਲਾ ਵਿੱਚ ਰਹਿਣ ਦਾ ਹੱਕ ਨਹੀਂ ਸੀ ਹੁੰਦਾ। ਜਿਹੜੀ ਥਾਂ ਤੇ ਉਹਨਾਂ ਨੂੰ ਰੱਖਿਆ ਜਾਂਦਾ ਸੀ ਉਸ ਥਾਂ ਦਾ ਨਾਂ ਸੀ ਹਰਮ, ਤੇ ਹਰਮ ਦੇ ਵਿੱਚ ਪੈਦਾ ਹੋਏ ਬੱਚੇ ਦਾ ਨਾਂ ਖਿਮਾ ਕਰਿਓ ਜੇ ਹਰਾਮੀ ਹੁੰਦਾ ਸੀ, ਹਰਾਮੀ ਸ਼ਬਦ ਇੱਥੋਂ ਬਣਿਆ, ਮੈਨੂੰ ਖਿਮਾ ਕਰਿਓ ਕਿਉਂਕਿ ਪਿਛੋਕੜ ਤੇ ਆਪਾਂ ਸਾਂਝਾ ਕਰਨਾ ਪਵੇਗਾ ਨਾ। ਜਿਹਦੇ ਪਿਤਾ ਦਾ ਨਾਂ ਨਾ ਹੋਵੇ, ਰਾਜਾ ਉਹਨੂੰ ਆਪਣੇ ਨਾਂ ਨਹੀਂ ਸੀ ਦੇ ਸਕਦਾ, ਆਪਣਾ ਨਾਂ ਨਹੀਂ ਸੀ ਬਾਪੂ ਹੋਣ ਦੇ ਨਾਤੇ ਦੇ ਸਕਦਾ, ਵਾਪਸ ਪੜਦਾ। 17 ਲੜਕੀਆਂ ਨੇ ਹਰਮ ਚ ਰੱਖਣ ਵਾਸਤੇ ਲੈ ਕੇ ਗਿਆ, 400 ਲੜਕੀਆਂ ਗੋਲੀਆਂ ਬਣਾ ਕੇ ਲੈ ਕੇ ਗਿਆ। ਯਾਦ ਰੱਖਿਓ ਜੇ ਇਸ ਵੇਲੇ ਇਹਨੇ ਕਰੀਬ ਸਾਰੇ ਹਿੰਦੁਸਤਾਨ ਨੂੰ ਲੁੱਟ ਕੇ 17 ਕਰੋੜ ਰੁਪਇਆ ਇਹਨੇ ਇਕੱਠਾ ਕੀਤਾ। 28,000 ਗੱਡੇ, ਬੈਲ, ਘੋੜੇ, ਹਾਥੀ ਇਤਿਆਦਿਕ ਇਹਦੀ ਫੌਜ ਦਾ ਇੱਕ ਵੀ ਬੰਦਾ ਅਹਿਮਦ ਸ਼ਾਹ ਅਬਦਾਲੀ ਤੋਂ ਬਿਨਾ ਇਹਦੀ ਫੌਜ ਦਾ ਇੱਕ ਵੀ ਬੰਦਾ ਕਿਸੇ ਸਵਾਰੀ ਦੇ ਉੱਤੇ ਨਹੀਂ ਸੀ। ਸਾਰੇ ਦੇ ਸਾਰੇ ਉਹ ਜਿਤਨੇ ਲੋਕ ਸਨ ਉਹ ਸਾਰੇ ਦੇ ਸਾਰੇ ਇਸ ਪਾਪੀ ਨੇ ਉਹ ਪੈਦਲ ਤੋਰ ਕੇ ਉਹਨਾਂ ਉੱਤੇ ਸਮਾਨ ਲੱਦਿਆ ਹੋਇਆ ਸੀ ਲੁੱਟ ਦਾ। ਮੈਂ ਥੋੜਾ ਜਿਹਾ ਫਿਰ ਪਿੱਛੇ ਦੀ ਗੱਲ ਕਰਨੀ ਚਾਹੁੰਦਾ। ਮੁਗਲਾਨੀ ਬੇਗਮ ਜਦੋਂ ਤਖ਼ਤ ਤੇ ਬੈਠੀ ਸੀ ਇਹਨੇ ਇਹ ਤੇ ਪਤਾ ਲੱਗ ਹੀ ਚੁੱਕਿਆ ਵੀ ਉਹਦੇ ਸੱਦੇ ਉੱਤੇ ਅਹਿਮਦ ਸ਼ਾਹ ਅਬਦਾਲੀ ਆਇਆ ਸੀ 1757 ਵਿੱਚ, ਤੇ ਇਸ ਲਈ ਉਹਨੇ ਆਪ ਜਾ ਕੇ ਇਹਨੇ ਘਰ ਲੁਟਵਾਏ। ਜੇ ਵੀ ਇਹ ਘਰ ਅਮੀਰ ਨੇ, ਇਸ ਘਰ ਵਿੱਚ ਬਹੁਤ ਸਿਆਣੀ ਲੜਕੀ ਰਹਿੰਦੀ ਹੈ। ਮੁਗਲਾਨੀ ਬੇਗਮ ਨੇ ਪਾਪਣ ਨੇ ਆਪ ਇਹ ਪਾਪ ਕਰਵਾਇਆ ਤੇ ਜਾਂਦਾ ਹੋਇਆ ਅਹਿਮਦ ਸ਼ਾਹ ਅਬਦਾਲੀ ਉਹਨੂੰ ਧੀ ਕਹਿ ਕੇ ਗਿਆ ਸੀ। ਰੱਜ ਕੇ ਲੁੱਟਣ ਤੋਂ ਬਾਅਦ ਵਿੱਚ ਇਹ ਜਦੋਂ ਵਾਪਸ ਪਰਤ ਰਿਹਾ, ਕੁਝ ਦਿਨ ਰੁਕੇ ਲਾਹੌਰ ਤੇ ਉਸ ਤੋਂ ਬਾਅਦ ਵਿੱਚ ਜਦੋਂ ਵਾਪਸ ਪਰਤ ਰਿਹਾ, ਇਹ ਹਜੇ ਇੱਥੋਂ ਦਿੱਲੀ ਤੋਂ ਵਾਪਸ ਪਰਤ ਰਿਹਾ, ਸਰਹੰਦ ਦੇ ਨੇੜੇ ਇੱਕ ਨਗਰ ਹੈ ਸਨੌਰ। ਹੁਣ ਇਹਦੀ ਕੋਈ ਬਾਲੀ ਪੁੱਛਣੀ ਪਟਿਆਲਾ ਰੋਡ ਤੇ ਹੈ, ਥੋੜਾ ਜਿਹਾ ਮੇਨ ਰੋਡ ਤੋਂ ਪਿੱਛੇ ਹਟ ਗਏ ਅੱਜ ਕੱਲ੍ਹ, ਹੁਣ ਉਹਦੀ ਕੋਈ ਪੁੱਛਣੀ ਵਿਚਾਰੀ ਦੀ। ਪਰ ਉੱਥੇ ਇੱਕ ਸਿੱਖੀ ਦੀ ਯਾਦ ਹੈ ਬੜੀ ਪਿਆਰੀ। ਸਨੌਰ ਦੇ ਵਿੱਚ ਇਤਨੀ ਧਨ ਦੌਲਤ ਨੂੰ ਲੁੱਟ ਕੇ ਜਿਹਦੇ ਅੱਗੇ ਮਹਾਰਾਜੇ ਵੀ ਗਿੜਗਿੜਾ ਕੇ ਪੈਰਾਂ ਵਿੱਚ ਡਿੱਗਦੇ ਸਨ, ਜਿਹਦੇ ਅੱਗੇ ਮਹਾਰਾਜੇ ਵੀ ਤੋਹਫੇ ਲਿਆ ਕੇ ਰੱਖਦੇ ਸਨ, ਜਿਹਦੇ ਅੱਗੇ ਮਹਾਰਾਜੇ ਵੀ ਆਪਣੀਆਂ ਧੀਆਂ ਦੇ ਡੋਲੇ ਲਿਆ ਕੇ ਰੱਖਦੇ ਸਨ। ਤੁਸੀਂ ਦੇਖੋ ਕਿੱਡੀ ਅਣਖੀ ਬਾਤ ਹੋਵੇਗੀ। ਇਹਨੂੰ ਸਨੌਰ ਦੇ ਕੋਲ ਜਾਂਦੇ ਹੋਏ ਨੂੰ ਸਿੱਖਾਂ ਦੇ ਜਥੇ ਨੇ ਚੰਗੀ ਤਰ੍ਹਾਂ ਲੁੱਟਿਆ। ਇੱਥੋਂ ਤੱਕ ਦਾ ਜ਼ਿਕਰ ਹੈ ਵੀ ਸ਼ਾਇਦ ਇਹਦੀ ਲੁੱਟ ਦਾ ਕੁਝ ਹਿੱਸਾ ਜਾਂ ਇੱਕ ਜਾਂ ਦੂਜਾ ਹਿੱਸਾ, ਤੀਜਾ ਹਿੱਸਾ, ਇਹਨਾਂ ਹਿੱਸਾ ਇਹਦੀ ਜਾਇਦਾਦ ਦਾ, ਇਹਦੇ ਧਨ ਪਦਾਰਥ ਦਾ ਸਿੱਖਾਂ ਨੇ ਲੁੱਟ ਲਿਆ। ਪਰ ਇਹਨੇ ਅਹਿਮਦ ਸ਼ਾਹ ਨੇ ਉਸ ਵੇਲੇ ਸਿੱਖਾਂ ਨਾਲ ਕੋਈ ਗੱਲ ਸਾਂਝੀ ਨਹੀਂ ਕੀਤੀ, ਕਿਉਂਕਿ ਦਿਲੋਂ ਇਹ ਹਮੇਸ਼ਾ ਡਰਦਾ ਰਿਹਾ। ਦਿਲੋਂ ਡਰਦਾ ਰਿਹਾ ਏ, ਉਹਦਾ ਕਾਰਨ ਸਿਰਫ ਇਹੋ ਸੀ ਭਈ ਇਹਨੇ ਨਾਦਰ ਸ਼ਾਹ ਦੇ ਵੇਲੇ ਜਦੋਂ ਇਹ ਨਾਲ ਆਇਆ ਸੀ ਇਹਨੇ ਸਿੱਖਾਂ ਦੀਆਂ ਬਹਾਦਰੀਆਂ ਦੇਖੀਆਂ ਹੋਈਆਂ ਸਨ। ਅੱਗੇ ਤੋਰਾਂ ਗੱਲ। ਹੁਣ ਇਹ ਜਾਂਦਾ ਹੋਇਆ ਆਪਣੇ ਪੁੱਤਰ ਤੈਮੂਰ ਸ਼ਾਹ ਨੂੰ ਤੇ ਨਾਲ ਇਹਦਾ ਜਰਨੈਲ ਹੈ ਉਹਦਾ ਨਾਂ ਹੈ ਜਹਾਨ ਖਾਨ, ਇਸੇ ਨੇ ਅੱਗੇ ਦਰਬਾਰ ਸਾਹਿਬ ਢਾਇਆ ਸੀ। ਇਹਨੂੰ ਇੱਕ ਬਚਨ ਕਰਕੇ ਗਿਆ ਵੀ ਤੁਸੀਂ ਕਿਸੇ ਤਰ੍ਹਾਂ ਸਿੱਖਾਂ ਦਾ ਖੁਰਾ ਖੋਜ ਮਿਟਾਓ। ਹੁਣ ਇਹ ਜਦੋਂ ਵਾਪਸ ਆਏ ਉਹਨੂੰ ਛੱਡ ਕੇ ਚਨਾਬ ਦੇ ਕਿਨਾਰੇ ਤੇ ਵਾਪਸ ਪਰਤਦਿਆਂ ਸਭ ਤੋਂ ਪਹਿਲਾਂ ਜਹਾਨ ਖਾਨ ਨੇ ਆ ਕੇ ਕਰਤਾਰਪੁਰ ਸਾਹਿਬ ਨੂੰ ਅੱਗ ਲਾਈ। ਮੈਨੂੰ ਆਸ ਨਹੀਂ ਵੀ ਆਪਾਂ ਕਦੇ ਕਰਤਾਰਪੁਰ ਸਾਹਿਬ ਦੇ ਬਾਰੇ ਚ ਸੁਣਿਆ ਹੋਵੇ। ਦੋ ਕਰਤਾਰਪੁਰ ਸਾਹਿਬ ਨੇ, ਇੱਕ ਗੁਰੂ ਨਾਨਕ ਸਾਹਿਬ ਜੀ ਦਾ ਵਸਾਇਆ ਹੋਇਆ 1504 ਜਾਂ ਕਈ 1507 ਕਹਿੰਦੇ ਨੇ ਕਰਤਾਰਪੁਰ ਸਾਹਿਬ ਗੁਰੂ ਨਾਨਕ ਸਾਹਿਬ ਜੀ ਦਾ ਵਸਾਇਆ, ਉਹ ਪਾਕਿਸਤਾਨ ਵਿੱਚ ਹੈ। ਦੂਸਰਾ ਜਿਹੜਾ ਕਰਤਾਰਪੁਰ ਸਾਹਿਬ ਹੈ ਉਹ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਵਸਾਇਆ ਹੋਇਆ, ਜਲੰਧਰ ਤੋਂ 16 ਕਿਲੋਮੀਟਰ ਦੀ ਦੂਰੀ ਤੇ, ਅੰਮ੍ਰਿਤਸਰ ਵਾਲੇ ਮੇਨ ਰੋਡ ਦੇ ਉੱਤੇ। ਇੱਥੇ ਲੱਕੜ ਦਾ ਕੰਮ ਬਹੁਤ ਹੁੰਦਾ ਹੈ। ਖੈਰ, ਇਸ ਕਰਤਾਰਪੁਰ ਸਾਹਿਬ ਦੇ ਵਿੱਚ ਬੜੀਆਂ ਸਾਂਝਾਂ ਨੇ, ਮੈਂ ਸਿਰਫ 2-4 ਹੀ ਤੁਹਾਡੇ ਨਾਲ ਸਾਂਝੀਆਂ ਕਰਾਂਗਾ, ਬਾਕੀ ਨਹੀਂ। ਸਭ ਤੋਂ ਪਹਿਲੀ ਸਾਂਝ ਇਹ ਹੈ ਵੀ ਇੱਥੇ ਗੁਰੂ ਪਾਤਸ਼ਾਹ ਨੇ ਸੀਸ ਮਹਿਲ ਬਣਾਇਆ ਸੀ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਨੇ। ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਨੇ ਸਿੱਖ ਸੰਗਤ ਵਾਸਤੇ ਜਿਹੜਾ ਸਥਾਨ ਬਣਾਇਆ, ਇਹ ਜਦੋਂ ਮੋਢੀ ਗੱਡੀ ਗਈ ਉਦੋਂ ਸਥਾਨ ਬਣਾਇਆ, ਤੇ ਉਦੋਂ ਉਹ ਜਿਹੜੇ ਤੀਰ ਟਿਕਾਉਣ ਵਾਸਤੇ ਕੋਈ ਸਾਧਨ ਨਹੀਂ ਸੀ ਬਣ ਰਿਹਾ, ਤੇ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਨੇ ਇੱਕ ਬਹੁਤ ਵੱਡਾ ਥੰਮ ਟਾਲੀ ਦਾ ਉਹ ਗੱਡ ਕੇ ਉਹਦੇ ਉੱਤੇ ਸ਼ਤੀਰ ਟਿਕਾ ਦਿੱਤੇ। ਸਭ ਨੇ ਆਖਿਆ ਵੀ ਫਿਕਰ ਨਾ ਕਰੋ, ਇਹ ਢੱਠੇਗਾ ਨਹੀਂ, ਇੱਥੇ ਰਹਿਣ ਦਿਓ। ਤੇ ਉਸ ਥੰਮ ਦੇ ਨਾਂ ਤੇ ਹੀ ਉਸ ਗੁਰਦੁਆਰਾ ਸਾਹਿਬ ਦਾ ਨਾਂ ਪੈ ਗਿਆ ਥੰਮ ਸਾਹਿਬ। ਤੇ ਇੱਥੇ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸੀਸ ਮਹਿਲ ਵਿੱਚ ਆ ਕੇ ਰਹਿੰਦੇ ਰਹੇ, ਇੱਥੇ ਹੀ ਬਾਬਾ ਧੀਰਮਲ ਆ ਕੇ ਰਹਿੰਦਾ ਰਿਹਾ, ਇੱਥੇ ਹੀ ਬਾਬਾ ਗੁਰਦਿੱਤਾ ਜੀ ਆ ਕੇ ਰਹਿੰਦੇ ਰਹੇ, ਇੱਥੇ ਹੀ ਸਤਿਗੁਰੂ ਗੁਰੂ ਹਰਰਾਇ ਸਾਹਿਬ ਮਹਾਰਾਜ ਜੀ ਆਏ, ਇੱਥੇ ਹੀ ਬਹੁਤ ਮਾਣ ਵਾਲੀ ਗੱਲ ਹੈ, ਮਾਤਾ ਗੁਜਰ ਕੌਰ ਜਾਂ ਮਾਤਾ ਗੁਜਰੀ ਇੱਥੇ ਹੀ ਕਰਤਾਰਪੁਰ ਸਾਹਿਬ ਦੇ ਨਿਵਾਸੀ ਸਨ। ਔਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਾਦੀ ਵੀ ਇਸੇ ਹੀ ਕਰਤਾਰਪੁਰ ਸਾਹਿਬ ਦੇ ਵਿੱਚ ਹੋਈ ਸੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਿਹੜਾ ਇੱਕ ਆਖਰੀ ਜੰਗ ਲੜਿਆ ਸੀ 1635 ਦਾ, ਉਹ ਵੀ ਇੱਥੇ ਹੀ ਲੜਿਆ ਸੀ। ਪੈਂਦੇ ਖਾਂ ਦੀ ਮੌਤ ਵੀ ਇੱਥੇ ਹੀ ਹੋਈ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 14 ਸਾਲ ਦੀ ਉਮਰ ਚ ਤਿਆਗ ਮੱਲ ਤੋਂ ਬਦਲ ਕੇ ਤੇਗ ਬਹਾਦਰ ਦਾ ਜਿਹੜਾ ਪਵਿੱਤਰ ਦਾਤ ਮਿਲੀ ਸੀ ਉਹ ਇਸੇ ਕਰਤਾਰਪੁਰ ਸਾਹਿਬ ਦੇ ਵਿੱਚ ਮਿਲੀ ਸੀ। ਇੱਕ ਇੱਕ ਸਥਾਨ ਦੇ ਵਿੱਚ ਕਿੰਨਾ ਕੁਛ ਪਿਆ, ਲੇਕਿਨ ਸਾਡੇ ਕੋਲ ਪਿਆਰ ਹੀ ਨਹੀਂ ਹਿਸਟਰੀ ਨਾਲ, ਪਿਆਰ ਹੀ ਨਹੀਂ ਸਾਨੂੰ ਇਤਿਹਾਸ ਨਾਲ, ਅਸੀਂ ਕਦੇ ਨਹੀਂ ਜਾ ਕੇ ਨਮਸਕਾਰ ਕਰਦੇ। ਇਹਨੇ ਗੁਰੂਆਂ ਦੇ ਉੱਥੇ ਚਰਨ ਪਏ ਹੋਏ ਨੇ। ਇੱਥੋਂ ਦਾ ਹੀ ਗੁਰੂ ਕੇ ਪਿਆਰਿਆਂ ਨੇ ਇੱਥੇ ਬਹੁਤ ਸੇਵਾ ਕੀਤੀ। ਜਿਹੜੀ ਬੇਨਤੀ ਕਰਨਾ ਚਾਹੁੰਦਾ ਸਾਂ, ਜਹਾਨ ਖਾਨ ਨੇ ਆ ਕੇ ਸਭ ਤੋਂ ਪਹਿਲਾਂ ਇੱਥੇ ਥੰਮ ਸਾਹਿਬ ਗੁਰਦੁਆਰਾ ਸਾਹਿਬ ਨੂੰ ਅੱਗ ਲਾਈ। ਉਹ ਇਮਾਰਤ ਵੀ ਢਹਿ ਗਈ ਤੇ ਉਹ ਜਿਹੜਾ ਥੰਮ ਸੀ ਨਾ, ਉਹ ਥੰਮ ਉਸ ਵੇਲੇ ਸੜ ਗਿਆ ਤੇ ਉਦੋਂ ਇੰਨਾ ਕੁ ਸਿੱਖਾਂ ਨੂੰ ਦਰਦ ਲੱਗਾ। ਪਰ ਸੱਜਣਾ, ਇਮਾਰਤਾਂ ਤੇ ਕਈ ਵਾਰੀ ਢੱਟਦੀਆਂ ਨੇ, ਕਈ ਵਾਰੀ ਬਣਦੀਆਂ ਨੇ, ਅਸੀਂ ਦੁਬਾਰੇ ਵੀ ਬਣਾ ਲਾਂਗੇ, ਲੇਕਿਨ ਇੱਕ ਗੱਲ ਚੇਤਾ ਰੱਖ, ਜਿਹੜਾ ਥੰਮ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਨੇ ਟਿਕਾਇਆ ਸੀ ਨਾ, ਤੇ ਉਹ ਥੰਮ ਅਸੀਂ ਮੁੜ ਕੇ ਨਹੀਂ ਟਿਕਾ ਸਕਦੇ, ਕਿਉਂਕਿ ਗੁਰੂ ਸਰੀਰਕ ਤੌਰ ਤੇ ਸਾਡੇ ਕੋਲ ਨਹੀਂ। ਇਸ ਲਈ ਤੈਨੂੰ ਇਸ ਗੱਲੋਂ ਮੁਆਫ ਨਹੀਂ ਕੀਤਾ ਜਾਏਗਾ। ਥੰਮ ਸਾਹਿਬ ਦੇ ਸੜ ਜਾਣ ਦਾ ਹੁਣ ਤੇ ਸਾਨੂੰ ਪਤਾ ਹੀ ਨਹੀਂ ਨਾ ਇਸ ਗੱਲ ਦਾ, ਹੁਣ ਤੇ ਸਾਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਨਾ। ਮੇਰੀ ਗੱਲ ਨੂੰ ਬੁਰਾ ਨਾ ਜੀ ਮਨਾਇਓ, ਮੈਂ ਹੱਥ ਜੋੜ ਕੇ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਨ ਲੱਗਾ। ਅਜੋਕਾ ਸਮਾਂ ਇਹੋ ਜਿਹਾ ਆਇਆ ਹੋਇਆ, ਕਿਸੇ ਨੇ ਸਿੱਖੀ ਸਾਡੇ ਘਰ ਨਹੀਂ ਵਾੜੀ, ਪਰ ਗੋਲਕਾਂ ਸਾਡੇ ਘਰ ਰੱਖ ਦਿੱਤੀਆਂ। ਗੋਲਕਾਂ ਬਹੁਤ ਲੋਕਾਂ ਦੇ ਘਰ ਪਈਆਂ ਨੇ, ਕਦੇ ਕਾਰਸੇ ਵਾਲੀਆਂ ਨੇ ਪਈਆਂ ਨੇ, ਕਦੇ ਕਿਸੇ ਦੀਆਂ ਪਈਆਂ ਨੇ, ਮੈਂ ਸਾਰਿਆਂ ਦੇ ਨਾਂ ਨਹੀਂ ਲੈਣਾ ਚਾਹੁੰਦਾ। ਤੇ ਗੋਲਕਾਂ ਸਾਰਿਆਂ ਦੇ ਘਰ ਚਲੇ ਗਏ ਵੀ ਤੁਸੀਂ ਡੱਲ ਦੇ ਚ ਪਾ ਕੇ ਇੰਡੀਆ ਭੇਜੋ, ਅਸੀਂ ਤੁਹਾਡੀ ਜੜ ਪੁੱਟੀਏ। ਲੇਕਿਨ ਐਸਾ ਨਹੀਂ ਕਿਸੇ ਨੇ ਭੇਜਿਆ ਵੀ ਸਿੱਖੀ ਦੀ ਦਾਤ ਕਿਸੇ ਦੇ ਘਰ ਚਲੀ ਜਾਏ। ਉਸੇ ਗੱਲ ਵੱਲ ਵਾਪਸ ਪਰਤਾਂ ਕਿ ਮੈਂ ਕਦੇ ਮੈਂ ਬੜਾ ਮਨ ਸਮਝਾ ਕੇ ਆਉਣਾ, ਪਰ ਸਿੱਖ ਕੌਮ ਦਾ ਦਰਦ ਹੈ, ਇਹਦੀ ਜੜ ਕਿਸੇ ਨਹੀਂ ਪੁੱਟੀ, ਇਹਦੀ ਜੜ ਇਹਨੇ ਖੁਦ ਨੇ ਪੁੱਟੀ ਹੈ। ਗੁਰੂ ਕੇ ਸਿੱਖਾਂ ਨੇ ਇਸ ਗੱਲ ਬੜਾ ਬੁਰਾ ਮਨਾਇਆ। ਇੱਥੇ ਉਸ ਵੇਲੇ ਵਡਭਾਗ ਸਿੰਘ ਸੀ, ਇੱਕ ਪਲ ਮੈਂ ਇਹ ਵੀ ਲਵਾਂ, ਇਹਦੇ ਨਾਲ ਬੇਇਨਸਾਫੀ ਨਾ ਕਰੀਏ ਆਪਾਂ। ਵਡਭਾਗ ਸਿੰਘ ਧੀਰਮਲ ਦੀ ਕੁੱਲ ਵਿੱਚੋਂ ਹੈ, ਇਹ ਗੁਰਦਿੱਤੇ ਦੀ ਕੁੱਲ ਵਿੱਚੋਂ ਹੈ, ਬਾਬਾ ਗੁਰਦਿੱਤਾ ਜੀ ਦੀ ਕੁੱਲ ਵਿੱਚੋਂ ਹੈ, ਆਪਾਂ ਬਹੁਤਾ ਪਿਛੋਕੜ ਚ ਨਹੀਂ ਜਾ ਸਕਦੇ। ਇਹ ਉਸ ਵੇਲੇ ਕਰਤਾਰਪੁਰ ਸਾਹਿਬ ਸੀ। ਕਰਤਾਰਪੁਰ ਸਾਹਿਬ ਦੇ ਵਿੱਚ ਉਹਨਾਂ ਜਹਾਨ ਖਾਨ ਦੀਆਂ ਫੌਜਾਂ ਨੇ ਇਹਨੂੰ ਗ੍ਰਿਫਤਾਰ ਕਰ ਲਿਆ, ਗ੍ਰਿਫਤਾਰ ਕਰਕੇ ਤੇ ਤਸ਼ੱਦਦ ਕੀਤਾ, ਤੇ ਇਹਦੇ ਨਾਲ ਦੇ ਜਿਹੜੇ ਚੇਲੇ ਸਨ ਉਹਨਾਂ ਨੇ ਕਿਸੇ ਤਰ੍ਹਾਂ ਕੋਈ ਵਿਉਂਤ ਬਣਾਈ, ਇਹ ਉਹਨਾਂ ਦੀ ਜੇਲ੍ਹ ਵਿੱਚੋਂ ਭੱਜ ਗਿਆ। ਜੇਲ੍ਹ ਵਿੱਚੋਂ ਭੱਜ ਕੇ ਇਹਨੇ ਹੁਸ਼ਿਆਰਪੁਰ ਦੇ ਇਲਾਕੇ ਵਿੱਚ ਮੌੜ ਮੰਡੀ, ਉੱਥੇ ਜਾ ਕੇ ਆਪਣਾ ਡੇਰਾ ਬਣਾ ਲਿਆ। ਪਹਿਲਾਂ ਜਾ ਕੇ ਬੈਠਿਆ ਹੀ ਸੀ ਤੇ ਉਸ ਵੇਲੇ ਡਰਿਆ ਹੋਇਆ ਇਕਾਂਤਵਾਸ ਜੰਗਲ ਜੇ ਵਿੱਚ ਜਾ ਕੇ ਬੈਠ ਗਿਆ ਤੇ ਉੱਥੇ ਕੁਝ ਆਜਲੀ ਇੱਜੜ ਚਾਰਦੇ ਸਨ, ਗਾਵਾਂ ਮੱਝਾਂ ਜਾਂ ਬੱਕਰੀਆਂ ਚਾਰਦੇ ਸਨ, ਭੇਡਾਂ ਚਾਰਦੇ ਸਨ। ਉਹਨਾਂ ਨੇ ਇਹਨੂੰ ਆਖਿਆ ਵੀ ਤੂੰ ਇਸ ਦਰਖਤ ਦੇ ਥੱਲੇ ਨਾ ਬੈਠ, ਕਿਉਂਕਿ ਇਸ ਦਰਖਤ ਦੇ ਥੱਲੇ ਭੂਤ ਨੇ। ਤੇ ਇਹਨੇ ਆਖਿਆ ਵੀ ਕੋਈ ਗੱਲ ਨੀ, ਇਹਨੂੰ ਐ ਲੱਗਿਆ ਵੀ ਇੱਥੇ ਸ਼ਾਇਦ ਲੋਕ ਡਰਦੇ ਨਾ ਆਉਣ, ਇਹ ਉੱਥੇ ਬੈਠਾ ਰਿਹਾ ਤੇ ਲੋਕਾਂ ਦੇ ਵਿੱਚ ਇੱਕ ਚਰਚਾ ਫੈਲ ਗਈ ਵੀ ਜਿਹੜਾ ਆਹ ਬੰਦਾ ਭੂਤਾਂ ਤੋਂ ਨਹੀਂ ਨਾ ਡਰਿਆ, ਇਹਦੇ ਉੱਤੇ ਭੂਤਾਂ ਦਾ ਅਸਰ ਨਹੀਂ ਹੈ। ਉਸੇ ਵੇਲੇ ਉਸ ਤੋਂ ਬਾਅਦ ਉਹਦਾ ਉੱਥੇ ਡੇਰਾ ਚੱਲ ਗਿਆ ਤੇ ਮੁੜ ਕੇ ਉਸ ਡੇਰੇ ਦੇ ਨਾਂ ਤੇ ਉੱਤੇ ਅੱਜ ਬਹੁਤ ਭੁੱਲੜ ਲੋਕ ਨੇ, ਜਿਹੜੇ ਖਾਸ ਕਰਕੇ ਮੈਂ ਸਿੱਖਾਂ ਨੂੰ ਬੇਨਤੀ ਕਰਾਂ, ਇਹ ਵਡਭਾਗ ਸਿੰਘ ਗੁਰੂ ਘਰ ਤੋਂ ਦੁਰਕਾਰਿਆ ਹੋਇਆ। ਵਡਭਾਗ ਸਿੰਘ ਨਾਲ ਗੁਰੂ ਘਰ ਦੀ ਸਾਂਝ ਕੋਈ ਨਹੀਂ ਹੈ, ਕਿਉਂਕਿ ਧੀਰ ਮੱਲੀਏ ਦੁਰਕਾਰੇ ਹੋਏ ਸਨ। ਤੇ ਇਹ ਵਡਭਾਗ ਸਿੰਘ ਨੇ ਉੱਥੇ ਡੇਰਾ ਬਣਾ ਕੇ ਅੱਜ ਵੀ ਉੱਥੇ ਲੋਕਾਂ ਦੇ ਮਨਾਂ ਵਿਚ ਇੱਕ ਭਰਮ ਹੈ ਵੀ ਇੱਥੇ ਆ ਕੇ ਤੇ ਜਿਹੜੇ ਭੂਤ ਪ੍ਰੇਤ ਨੇ ਉਹਨਾਂ ਦਾ ਕੋਈ ਅਸਰ ਨਹੀਂ ਹੁੰਦਾ। ਰੱਬ ਦੀ ਬਾਣੀ ਪੜਨ ਵਾਲੇ

0: ਨੂੰ ਯਾਦ ਹੋਵੇਗਾ ਬਾਬੇ ਧੀਰ ਮੱਲ ਦੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੀ ਜਿਹੜਾ ਭਾਈ ਗੁਰਦਾਸ ਜੀ ਨੇ ਪਹਿਲੀ ਵਾਰੀ ਲਿਖਿਆ ਸੀ ਰਾਮਸਰ ਦੇ ਕੰਢੇ ਬੈਠ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ 974 ਉਹਦੇ ਪਵਿੱਤਰ ਅੰਗ ਸਨ ਤੇ ਉਹ ਸਰੂਪ ਇੱਥੇ ਧੀਰ ਮੱਲ ਦੇ ਕੋਲ ਸੀ ਧੀਰ ਮੱਲ ਆਪਣੇ ਬਾਪੂ ਦੇ ਚਲਾਣੇ ਤੇ ਵੀ ਸ੍ਰੀ ਕੀਰਤਪੁਰ ਸਾਹਿਬ ਨਹੀਂ ਸੀ ਗਿਆ ਕਿਉਂਕਿ ਉਦੋਂ ਗੁਰੂ ਹਰਗੋਬਿੰਦ ਸਾਹਿਬ ਕੀਰਤਪੁਰ ਸਾਹਿਬ ਸਨ ਜਦੋਂ ਬਾਬਾ ਗੁਰਦਿੱਤਾ ਚੜਾਈ ਕੀਤਾ ਬਾਬੇ ਗੁਰਦਿੱਤੇ ਦੀ ਔਲਾਦ ਹੈ ਤੇ ਉਦੋਂ ਉੱਥੇ ਨਹੀਂ ਸੀ ਗਿਆ ਵੀ ਕਿਤੇ ਮੇਰੇ ਕੋਲ ਮਹਾਰਾਜ ਦਾ ਸਰੂਪ ਨਾ ਲੈ ਲੈਣ ਇਹ ਉੱਥੇ ਹੀ ਰਿਹਾ ਤੇ ਉਹ ਸਮਿਆਂ ਦੇ ਵਿੱਚ ਹੁਣ ਗੱਲ ਚੇਤਾ ਰੱਖਿਓ ਜੇ ਮੈਂ ਬੇਨਤੀ ਕਰਾਂ ਉਸ ਵੇਲੇ ਕਰਤਾਰਪੁਰ ਸਾਹਿਬ ਦੇ ਵਿੱਚ ਉਹ ਪਹਿਲੀ ਬੀੜ ਵੀ ਅਗਨ ਭੇਟ ਹੋਈ ਮੰਨੀ ਜਾਂਦੀ ਹੈ ਇਹਦਾ ਕੋਈ ਪਰੂਫ ਨਹੀਂ ਹੈ ਸਾਡੇ ਕੋਲ ਮੈਂ ਤਾਂ ਕਰਕੇ ਬੇਨਤੀ ਕਰ ਰਿਹਾ ਕਿਉਂਕਿ ਜਿਹੜੀ ਤੀਰ ਮੱਲੀਆਂ ਕੋਲ ਹੁਣ ਬੀੜ ਹੈ ਨਾ ਇਹ ਅਸਲ ਵਿੱਚ ਭਾਈ ਬੰਨੋ ਵਾਲੀ ਬੀੜ ਦੀ ਨਕਲ ਹੈ ਮੈਂ ਬਹੁਤ ਵਾਰੀ ਜਦੋਂ ਵੀ ਇਹ ਮਸਲਾ ਆਇਆ ਉਨੀ ਵਾਰੀ ਮੈਂ ਇਹੋ ਕਹਿ ਕੇ ਚਲਾ ਗਿਆ ਵੀ ਬੀੜਾਂ ਦਾ ਵੀ ਇੱਕ ਬਹੁਤ ਵੱਡਾ ਇਤਿਹਾਸ ਹੈ ਕਿਤੇ ਵਕਤ ਮਿਲਿਆ ਮੈਂ ਤੁਹਾਡੇ ਨਾਲ ਸਾਂਝ ਪਾਵਾਂਗਾ ਕਿਉਂਕਿ ਕਿਵੇਂ ਕਿਵੇਂ ਮਹਾਰਾਜ ਦੇ ਸਰੂਪ ਸਾਡੇ ਤੋਂ ਵਿਛੜੇ ਤੇ ਅਸੀਂ ਉਹ ਨਹੀਂ ਸੰਭਾਲ ਕਰ ਸਕੇ ਇਸ ਲਈ ਧੀਰ ਮੱਲੀਆਂ ਨੇ ਜਿਹੜੀ ਹੁਣ ਬੀੜ ਰੱਖੀ ਹੋਈ ਆ ਹੋ ਸਕਦਾ ਉਹ ਭਾਈ ਬੰਨੋ ਦੀ ਉਹਦੀ ਉਤਾਰਾ ਹੋਵੇ ਗੱਲ ਵਿਖਰੀ ਹੈ ਉਸ ਵੇਲੇ ਵੀ ਸ਼ਾਇਦ ਆਪ ਨੂੰ ਪਤਾ ਹੋਵੇ ਵੀ ਕੁਝ ਸਮਾਂ ਪਹਿਲਾਂ ਇੱਕ ਮਹਾਰਾਜ ਸਰੂਪ ਅਗਨ ਭੇਟ ਹੋਇਆ ਸੀ ਜਦੋਂ 1740 ਦਾ ਘੱਲੂਘਾਰਾ ਹੋਇਆ ਸੀ ਉਦੋਂ ਮੈਂ ਤੁਹਾਡੇ ਨਾਲ ਜ਼ਿਕਰ ਕਰ ਚੁੱਕਾ ਹੋਇਆ ਵਾਂ ਉਦੋਂ ਵੀ ਇੱਕ ਮਹਾਰਾਜ ਦਾ ਸਰੂਪ ਅਗਨ ਭੇਟ ਹੋਇਆ ਸੀ ਇਹ ਦੂਜੀ ਵਾਰੀ ਅਗਨ ਭੇਟ ਹੋਇਆ ਉਦੋਂ 1757 ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਕਹਿਰ ਕਰਕੇ ਮੈਂ ਵਾਪਸ ਪਰਤ ਗਿਆ ਤੇ ਉਹਦੇ ਬੰਦਿਆਂ ਨੇ ਜਹਾਨ ਖਾਨ ਨੇ ਤੇ ਤੈਮੂਰ ਸ਼ਾਹ ਨੇ ਕਰਤਾਰਪੁਰ ਸਾਹਿਬ ਨੂੰ ਉਜਾੜਿਆ ਤੇ ਇੱਥੋਂ ਕੁਝ ਇਹੋ ਜਿਹੇ ਭਾਣੇ ਵਰਤੇ ਇਸ ਤੋਂ ਬਾਅਦ ਸਿੱਖੀ ਕਿਵੇਂ ਆਪਣੇ ਕਦਮਾਂ ਤੇ ਤੁਰ ਕੇ ਅਗਲਾ ਇਤਿਹਾਸ ਸਿਰਜਦੀ ਹੈ ਇਹ ਆਪਾਂ ਕੱਲ ਰੋਜ਼ ਵਿਚਾਰ ਸਾਂਝੀ ਕਰਾਂਗੇ ਮੇਰੀ ਬੜੀ ਕੋਸ਼ਿਸ਼ ਹੁੰਦੀ ਹੈ ਭਈ ਇਤਿਹਾਸਕ ਪੰਨੇ ਹੀ ਤੁਹਾਡੇ ਨਾਲ ਸਾਂਝੇ ਕਰਾਂ ਪਰ ਕਈ ਥਾਵਾਂ ਦੇ ਉੱਤੇ ਜਿੱਥੇ ਜਿੱਥੇ ਸਿੱਖੀ ਨੂੰ ਡਾਕਾ ਪੈ ਰਿਹਾ ਹੈ ਉਹ ਵੀ ਤੁਹਾਡੇ ਨਾਲ ਮੈਂ ਸਾਂਝ ਪਾਉਣਾ ਵਕਤ ਬਾ ਵਕਤ ਮੈਨੂੰ ਇਸ ਗੱਲੋਂ ਮਾਫ਼ ਕਰ ਦਿਓ ਆਪਾਂ ਗੁਰੂ ਚਰਨਾਂ ਵਿੱਚ ਜੁੜ ਕੇ ਸਿੱਖੀ ਦੇ ਵਿਰਸੇ ਨੂੰ ਸੰਭਾਲੀਏ ਇਹੋ ਜਿਹਾ ਇਤਿਹਾਸ ਦੁਨੀਆਂ ਕੋਲ ਨਹੀਂ ਹੈ ਇਹ ਮਹਾਨ ਸੂਰਬੀਰਾਂ ਦੀ ਕੁਰਬਾਨੀ ਹੈ ਆਉਣ ਵਾਲੇ ਦਿਨਾਂ ਵਿੱਚ ਤੁਹਾਡੇ ਨਾਲ ਸਾਂਝਾ ਕਰਦਾ ਰਵਾਂਗਾ ਭੁੱਲਾਂ ਦੀ ਖਿਮਾ ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ ਬੋਲੇ ਸੁਨਹਾਲ ਕਦ ਪਸੀ ਦੀਦਾਰ ਜਿਉ ਬੁਲਾਵੇ ਤਿਉ ਬੋਲੇ ਸਵਾਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਗੁਰੂ ਚਰਨਾਂ ਵਿੱਚ ਸਭਾਈਮਾਨ ਸਤਸੰਗੀ ਪਿਆਰਿਓ ਕਰੋ ਕਿਰਪਾ ਅਸੀਸਾਂ ਦੇਵੋ ਅਦਬ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੱਲ ਰਹੀ ਇਤਿਹਾਸ ਦੀ ਲੜੀ ਵਿੱਚੋਂ ਆਪਾਂ ਕੱਲ ਰੋਜ਼ ਇੱਥੇ ਤੱਕ ਵਿਚਾਰਿਆ ਸੀ ਅਬਦਾਲੀ ਨਾਲ ਟੱਕਰ ਲੈਣ ਲੱਗਿਆਂ ਗੁਰੂ ਕੇ ਸਿੱਖਾਂ ਨੇ ਉਹਦੇ ਕੋਲ ਬਹੁਤ ਜ਼ਿਆਦਾ ਲੁੱਟੇ ਹੋਏ ਖਜ਼ਾਨੇ ਵਿੱਚੋਂ ਕੁਝ ਇੱਕ ਜਬਰੀ ਆਪਣਾ ਹਿੱਸਾ ਵੰਡਾ ਲਿਆ ਹੁਣ ਉਹ ਅਬਦਾਲੀ ਤੇ ਚਲਾ ਗਿਆ ਪਰ ਪਿੱਛੇ ਉਹਦਾ ਪੁੱਤਰ ਤੈਮੂਰ ਤੇ ਨਾਲ ਉਹਦਾ ਲਾਹੌਰ

0: ਲਾਹੌਰ ਦਾ ਸੂਬੇਦਾਰ ਜਹਾਨ ਖਾਨ ਇਹ ਪਿੱਛੇ ਰਹਿ ਗਏ। ਇਹਨਾਂ ਦੋਨਾਂ ਨੇ ਆਪਣੇ ਦਿਲ ਦੀ ਭੜਾਸ ਕੱਢਣ ਵਾਸਤੇ ਜਿਹੜਾ ਤਾਕਤਵਰ ਹੋਇਆ ਕਰਦਾ ਉਹ ਹਮੇਸ਼ਾ ਸਾਹਮਣੇ ਟੱਕਰ ਲੈਂਦਾ, ਜਿਹੜੇ ਇਹੋ ਜਿਹੇ ਲੋਕ ਹੁੰਦੇ ਨੇ ਉਹ ਹਮੇਸ਼ਾ ਪਿੱਠ ਪਿੱਛੇ ਵਾਰ ਕਰਦੇ ਨੇ। ਇਹਨਾਂ ਨੇ ਕੋਸ਼ਿਸ਼ ਕੀਤੀ, ਕਰਤਾਰਪੁਰ ਸਾਹਿਬ ਸਾਹਮਣੇ ਆਇਆ ਤੇ ਕਰਤਾਰਪੁਰ ਸਾਹਿਬ ਨੂੰ ਉਜਾੜਿਆ। ਕਰਤਾਰਪੁਰ ਸਾਹਿਬ ਇਹ ਜਲੰਧਰ ਤੋਂ 16 ਕਿਲੋਮੀਟਰ ਦੀ ਦੂਰੀ ਤੇ, ਇਹਦਾ ਜ਼ਿਕਰ ਦਾਸ ਤੁਹਾਡੇ ਨਾਲ ਕੱਲ ਕਰ ਚੁੱਕਾ ਹੋਇਆ। ਅੱਜ ਦਾ ਇਤਿਹਾਸ ਸ਼ੁਰੂ ਕਰਨਾ ਚਾਹੁੰਦਾ। ਉਸ ਤੋਂ ਬਾਅਦ ਵਿੱਚ ਜਦੋਂ ਇੱਥੇ ਨਾ ਚਾਰਾ ਚੱਲਿਆ, ਗੁਰੂ ਕੇ ਸਿੱਖਾਂ ਨੇ ਉਸ ਕਰਤਾਰਪੁਰ ਸਾਹਿਬ ਦੇ ਉਜਾੜੇ ਦਾ ਕਾਰਨ ਬਣਿਆ ਜਿਹੜਾ ਇਹ ਜਹਾਨ ਖਾਨ। ਉਹਨਾਂ ਨੇ ਬਾਕੀ ਗੱਲਾਂ ਤੇ ਬਰਦਾਸ਼ਤ ਕਰ ਲਈਆਂ, ਲੇਕਿਨ ਇਹ ਬਰਦਾਸ਼ਤ ਨਹੀਂ ਕੀਤੀ ਵੀ ਜਿਹੜਾ ਥੰਮੀ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਨੇ ਆਪਣੇ ਹੱਥੀਂ ਦਿੱਤੀ ਸੀ ਜ਼ਲਮਾ, ਉਹ ਅਸੀਂ ਮੁੜ ਪ੍ਰਾਪਤ ਨਹੀਂ ਕਰ ਸਕਦੇ, ਇਸ ਲਈ ਤੈਨੂੰ ਇਸ ਗੱਲੋਂ ਮੁਆਫ ਨਹੀਂ ਕੀਤਾ ਜਾਏਗਾ। ਕਰਤਾਰਪੁਰ ਸਾਹਿਬ ਦੇ ਵਿੱਚ ਇਸ ਵੇਲੇ ਇਧਰਲੇ ਇਲਾਕੇ ਦਾ ਜਿਹੜਾ ਮੁਖੀ ਹੈ ਉਹ ਅਦੀਨਾ ਬੇਗ ਹੈ, ਪਿੱਛੇ ਜ਼ਿਕਰ ਆ ਚੁੱਕਾ ਹੋਇਆ। ਤੇ ਉਹਨਾਂ ਨੇ ਮੁੜ ਕੇ ਹਮਲਾ ਕਰਕੇ ਕਰਤਾਰਪੁਰ ਸਾਹਿਬ ਦੇ ਵਿੱਚ ਉਹਨਾਂ ਜ਼ਾਲਮਾਂ ਨੂੰ ਸਾਧਿਆ, ਖਾਸ ਕਰਕੇ ਨਾਸਰ ਅਲੀ ਜਿਹਨੇ ਇਹ ਸਾਰਾ ਕਰਮ ਕਰਵਾਇਆ ਸੀ ਵਿੱਚ ਸੀ ਸ਼ਾਮਲ, ਤੇ ਉਹ ਮਾਰਿਆ ਗਿਆ ਸੀ। ਉਹਦੀ ਲਾਸ਼ ਉੱਥੇ ਦਬਾਈ ਗਈ ਸੀ ਕਰਤਾਰਪੁਰ ਸਾਹਿਬ ਦੇ ਵਿੱਚ। ਗੁਰੂ ਕੇ ਸਿੱਖਾਂ ਦੇ ਮਨਾਂ ਵਿੱਚ ਇੱਕ ਬੜੀ ਤਮੰਨਾ ਸੀ ਭਈ ਇਹਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਸਰੂਪ ਸਾੜਿਆ ਤੇ ਇਹਦੇ ਕਾਰਨ ਥੰਮ ਸਾਹਿਬ ਸੜਿਆ, ਤੇ ਇਸ ਲਈ ਉਹਨਾਂ ਨੇ ਇਹਨੂੰ ਲਾਸ਼ ਨੂੰ ਕਬਰ ਵਿੱਚੋਂ ਕੱਢ ਕੇ ਇਹਨੂੰ ਬਕਾਇਦਾ ਸਾੜਿਆ ਗਿਆ ਭਈ ਜੇ ਤੂੰ ਸਾਡੇ ਨਾਲ ਇਹੋ ਜਿਹਾ ਨਿਉਂਦਾ ਪਾਇਆ ਤਾਂ ਤੇਰੇ ਨਾਲ ਵੀ ਘੱਟ ਨਹੀਂ ਹੋਵੇਗੀ। ਤੇ ਉਸ ਲਾਸ਼ ਨੂੰ ਸਾੜ ਕੇ ਇੱਕ ਗੱਲ ਬਿਲਕੁਲ ਪ੍ਰਗਟ ਕਰ ਦਿੱਤੀ, ਮੁਸਲਮਾਨ ਧਰਮ ਦੇ ਅਨੁਸਾਰ ਸਰੀਰ ਨੂੰ ਸਾੜਨਾ ਜਿਹੜਾ ਉਹ ਬਹੁਤ ਵੱਡੀ, ਉਹਨਾਂ ਦੇ ਮੁਤਾਬਕ ਵੱਡੀ ਸਜ਼ਾ, ਇਹ ਗੱਲ ਉਹ ਬਰਦਾਸ਼ਤ ਨਹੀਂ ਕਰਦੇ। ਹੁਣ ਉਹ ਜਿਉਂਦਾ ਤੇ ਨਹੀਂ ਸੀ, ਉਹਨੂੰ ਸਜ਼ਾ ਦੇਣ ਦਾ ਇਹ ਢੰਗ ਗੁਰੂ ਕੇ ਸਿੱਖਾਂ ਨੇ ਅਪਣਾਇਆ। 1757 ਦਾ ਵਕਤ ਆ ਗਿਆ, 1757 ਦੇ ਵਿੱਚ ਜਹਾਨ ਖਾਨ ਨੇ ਤੇ ਨਾਲ ਤੈਮੂਰ ਨੇ ਇਹਨਾਂ ਨੇ ਕੋਸ਼ਿਸ਼ ਕੀਤੀ ਵੀ ਹੋਰ ਕੋਈ ਚਾਰਾ ਨਹੀਂ, ਅੰਮ੍ਰਿਤਸਰ ਸਾਹਿਬ ਦੇ ਉੱਤੇ ਹੱਲਾ ਕਰਕੇ ਤੇ ਅੰਮ੍ਰਿਤਸਰ ਸਾਹਿਬ ਦੇ ਉੱਤੇ ਕਬਜ਼ਾ ਕਰ ਲਿਆ। ਉੱਥੇ ਕਬਜ਼ਾ ਕਰਕੇ ਤੇ ਉੱਥੇ ਇਹਨਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਇਮਾਰਤ ਨੂੰ ਢਾਇਆ ਤੇ ਨੁਕਸਾਨ ਪਹੁੰਚਾਇਆ, ਤੇ ਸਰੋਵਰ ਨੂੰ ਸਾਰੇ ਨੂੰ ਫਿਰ ਦੁਬਾਰੇ ਪੂਰ ਦਿੱਤਾ ਗਿਆ। ਇੱਕ ਪਲ ਮੈਂ ਤੁਹਾਡਾ ਫਿਰ ਲਵਾਂ, ਇਹਦੇ ਲੜੀ ਚ ਫਿਰ ਤੁਰਦੇ ਹਾਂ ਆਪਾਂ। ਦੋ ਗੱਲਾਂ ਤੁਸੀਂ ਬਰਾਬਰ ਦੇਖਦੇ ਆ ਰਹੇ ਹੋ, ਮੈਂ ਹਰ ਵਾਰੀ ਤੁਹਾਡੇ ਨਾਲ ਜ਼ਿਕਰ ਕਰਦਾ ਆ ਰਿਹਾ। ਇੱਕ ਤੇ ਜ਼ਾਲਮ ਦੀ ਜਦੋਂ ਵੀ ਅੱਖ ਹੈ ਉਹ ਸ੍ਰੀ ਹਰਿਮੰਦਰ ਸਾਹਿਬ ਤੇ ਰਹੀ ਹੈ, ਅਤੇ ਸਿੱਖਾਂ ਦੀ ਜਿੰਦ ਜਾਨ ਹਰਿਮੰਦਰ ਸਾਹਿਬ ਰਿਹਾ। ਇਹ ਦੋ ਗੱਲਾਂ ਇਤਿਹਾਸ ਵਿੱਚ ਬਰਾਬਰ ਦੇਖਦੇ ਆ ਰਹੇ ਹੋ। ਜਦੋਂ ਵੀ ਕਦੇ ਵਕਤ ਮਿਲਦਾ ਸਿੱਖ ਦਰਬਾਰ ਸਾਹਿਬ ਦਾ ਬਦਲਾ ਲੈਂਦੇ ਨੇ, ਜ਼ਾਲਮ ਨੂੰ ਵਕਤ ਮਿਲਦਾ ਉਹ ਦਰਬਾਰ ਸਾਹਿਬ ਦੀ ਬੇਅਦਬੀ ਕਰਦਾ। ਸਮੇਂ ਦੀ ਸੀਮਾ ਆਪਾਂ ਗੱਲ ਨੇੜੇ ਰੱਖਣੀ। 1757 ਵਿੱਚ ਫਿਰ ਦੁਬਾਰੇ ਸਰੋਵਰ ਨੂੰ ਭਰ ਦਿੱਤਾ ਗਿਆ, ਬੜੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ। ਉੱਥੇ ਸਭ ਤੋਂ ਵੱਡੀ ਗੱਲ ਵੀ ਅਫਗਾਨੀ ਫੌਜਾਂ ਉਹਨਾਂ ਨੇ ਉੱਥੇ ਪਹਿਰੇ ਲਾ ਦਿੱਤੇ, ਜਿਹੜਿਆਂ ਦੇ ਅਧੀਨ ਹਰਿਮੰਦਰ ਸਾਹਿਬ ਦੀ ਬੇਅਦਬੀ ਨਿਤ ਪ੍ਰਤੀ ਹੋਣ ਲੱਗ ਪਈ। ਇਸ ਗੱਲ ਦਾ ਪਤਾ ਲੱਗਿਆ ਗੁਰੂ ਕੇ ਸਿੱਖ ਬਾਬਾ ਦੀਪ ਸਿੰਘ ਨੂੰ। ਮੈਂ ਵਿੱਚੋਂ ਵਿੱਚੋਂ ਜ਼ਿਕਰ ਕਰ ਰਿਹਾ ਕਿਉਂਕਿ ਪਿੱਛੇ ਜ਼ਿਕਰ ਆ ਚੁੱਕਾ ਹੋਇਆ। ਜਦੋਂ ਤਰਨਾ ਦਲ ਤੇ ਬੁੱਢਾ ਦਲ ਬਣੇ ਸਨ ਉਦੋਂ ਬਾਬਾ ਦੀਪ ਸਿੰਘ ਦੀ ਡਿਊਟੀ ਲੱਗੀ ਸੀ ਵੀ ਗੁਰਦੁਆਰਿਆਂ ਦੀ ਸੇਵਾ ਸੰਭਾਲ ਤੁਹਾਡੇ ਜ਼ਿੰਮੇ ਹੈ। ਇਸ ਲਈ ਗੁਰੂ ਕੇ ਸਿੱਖਾਂ ਨੂੰ ਪਤਾ ਲੱਗਿਆ ਤੇ ਉਹਨਾਂ ਨੇ ਜਾ ਕੇ ਇਹ ਖਬਰ ਬਾਬਾ ਦੀਪ ਸਿੰਘ ਨੂੰ ਸਾਬੋ ਕੀ ਤਲਵੰਡੀ, ਜਿਹਨੂੰ ਅੱਜ ਨਾਂ ਦਮਦਮਾ ਸਾਹਿਬ ਦਿੱਤਾ ਜਾਂਦਾ, ਤੇ ਉਸ ਅਸਥਾਨ ਦੇ ਉੱਤੇ ਜਾ ਕੇ ਉਹਨੂੰ ਖਬਰ ਦਿੱਤੀ। ਬਾਬਾ ਦੀਪ ਸਿੰਘ ਉਹ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ ਉੱਥੋਂ ਜ਼ਾਲਮ ਨੂੰ ਸੋਧਣ ਵਾਸਤੇ ਤੁਰਿਆ। ਇੱਕ ਪਲ ਮੈਂ ਫਿਰ ਰੁਕਣ ਲੱਗਾ। ਬਾਬਾ ਦੀਪ ਸਿੰਘ ਦਾ ਜਨਮ ਪਹੂ ਪਿੰਡ ਲਾਹੌਰ ਦੇ ਲਾਗੇ ਹੋਇਆ। 1682 ਦੇ ਵਿੱਚ ਇਹਦਾ ਜਨਮ ਹੋਇਆ ਤੇ 1757 ਦੇ ਵਿੱਚ ਇਹਨੇ ਸ਼ਹਾਦਤ ਪ੍ਰਾਪਤ ਕੀਤੀ ਹੈ। ਔਰ ਇਹ ਉਹ ਗੁਰੂ ਕਾ ਸਿੱਖ ਹੈ ਜਿਹਦੇ ਉੱਤੇ ਰੱਬ ਨੇ ਬੜੀ ਵੱਡੀ ਕਿਰਪਾ ਕੀਤੀ। ਜੇ ਪਹਿਲਾ ਸਰੂਪ ਲਿਖਣ ਦਾ ਮਾਣ ਭਾਈ ਗੁਰਦਾਸ ਜੀ ਨੂੰ ਪ੍ਰਾਪਤ ਹੈ, ਪਹਿਲਾ ਉਤਾਰਾ ਕਰਨ ਦਾ ਮਾਣ ਭਾਈ ਬੰਨੋ ਨੂੰ ਪ੍ਰਾਪਤ ਹੈ, ਪਹਿਲਾ ਸਰੂਪ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਲਿਖਣ ਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ਅੰਕਿਤ ਕਰਕੇ ਪਹਿਲਾ ਮਾਣ ਪ੍ਰਾਪਤ ਹੈ ਤੇ ਭਾਈ ਮਨੀ ਸਿੰਘ ਹੋਰਾਂ ਨੂੰ ਪ੍ਰਾਪਤ ਹੈ। ਸਭ ਤੋਂ ਵਧੀਕ ਹੱਥੀ ਬੀੜਾ ਦਾ ਉਤਾਰਾ ਕਰਨ ਵਾਲਾ ਅਗਰ ਸਭ ਤੋਂ ਵਧੀਕ ਮਾਣ ਪ੍ਰਾਪਤ ਹੈ ਤੇ ਉਹ ਬਾਬਾ ਦੀਪ ਸਿੰਘ ਨੂੰ ਪ੍ਰਾਪਤ ਹੈ। ਬਾਬਾ ਦੀਪ ਸਿੰਘ ਨੇ ਚਾਰ ਸਰੂਪਾਂ ਦਾ ਉਤਾਰਾ ਕੀਤਾ ਸੀ। ਪੰਜਵਾਂ ਸਰੂਪ ਮੰਨਿਆ ਜਾਂਦਾ ਵੀ ਉਹਨਾਂ ਨੇ ਕਿਸੇ ਹੋਰ ਭਾਸ਼ਾ ਵਿੱਚ ਉਤਾਰਾ ਕਰਕੇ ਭੇਜਿਆ ਸੀ। ਗੱਲ ਵੱਖਰੀ ਹੈ, ਜਿਹੜੀ ਬੇਨਤੀ ਕਰਨਾ ਚਾਹੁੰਦਾ ਸਾਂ, ਬਾਬਾ ਦੀਪ ਸਿੰਘ ਨੂੰ ਜਾ ਕੇ ਪਤਾ ਲੱਗਿਆ ਬਜ਼ੁਰਗ ਹੋ ਗਿਆ, ਭਾਵੇਂ ਇਹਨਾਂ ਦੀ ਜ਼ਿੰਦਗੀ ਨੇ ਇਹਨਾਂ ਨਾਲ ਬੜਾ ਮਖੌਲ ਕੀਤਾ। ਦਾਸ ਹਰ ਵਾਰੀ ਬੇਨਤੀ ਕਰਦਾ, ਬੜਾ ਮਖੌਲ ਕੀਤਾ। ਜਦੋਂ ਵਕਤ ਸੀ ਖੰਡਾ ਪਕੜਨ ਦਾ, ਉਦੋਂ ਜ਼ਿੰਦਗੀ ਨੇ ਹੱਥ ਵਿੱਚ ਕਲਮ ਪਕੜਾ ਦਿੱਤੀ, ਪਰ ਜਵਾਨੀ ਵਿੱਚ ਕਲਮ ਚੁੱਕੀ ਹੈ। ਅਕਸਰ ਲੋਕ ਕਲਮਾਂ ਜਿਹੜੇ ਨੇ ਉਹ ਬਿਰਧ ਅਵਸਥਾ ਵੇਲੇ ਚੁੱਕਦੇ ਨੇ। ਜੀਵਨ ਦਾ ਤਜਰਬਾ ਕੋਲ ਹੁੰਦਾ, ਬਹੁਤ ਗਿਆਨ ਕੋਲ ਹੁੰਦਾ, ਉਸ ਗਿਆਨ ਨੂੰ ਅੱਖਰਾਂ ਦੇ ਰੂਪ ਵਿੱਚ ਕਾਗਜ਼ਾਂ ਤੇ ਛਾਪਣ ਵਾਸਤੇ ਆਖਰੀ ਉਮਰ ਚੁਣੀ ਜਾਂਦੀ ਹੈ। ਪਰ ਬਾਬਾ ਦੀਪ ਸਿੰਘ ਨੂੰ ਚੜ੍ਹਦੀ ਉਮਰ ਵਿੱਚ ਗੁਰੂ ਨੇ ਕਲਮ ਪਕੜਾ ਦਿੱਤੀ। ਤੇ ਦੂਜੇ ਪਾਸੇ ਯਾਦ ਰੱਖਣ ਯੋਗ ਬਾਤ ਹੈ, ਮੈਂ ਬੇਨਤੀ ਕਰਾਂ, ਜਦੋਂ ਬਿਰਧ ਅਵਸਥਾ ਆਈ, ਕਲਮ ਚੁੱਕਣ ਦਾ ਵਕਤ ਸੀ, ਉਦੋਂ ਰੱਬ ਦੀ ਰਹਿਮਤ ਹੋਈ, ਗੁਰੂ ਨੇ ਹੱਥ ਵਿੱਚ ਖੰਡਾ ਪਕੜਾ ਦਿੱਤਾ। ਗੁਰੂ ਦੇ ਆਸਰੇ ਭਰੋਸੇ ਰੱਖ ਕੇ ਕੁਝ ਇੱਕ ਸਿੱਖ ਨੇ ਨਾਲ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਤੋਂ ਅਰਦਾਸ ਕਰਕੇ ਤੁਰਿਆ ਗੁਰੂ ਕਾ ਸਿੱਖ। ਆਉਂਦਿਆਂ ਆਉਂਦਿਆਂ ਰਸਤੇ ਵਿੱਚ ਕਰੀਬ 5000 ਦੇ ਨੇੜੇ ਦੀ ਫੌਜ ਇਕੱਠੀ ਹੋ ਗਈ ਤੇ ਆ ਕੇ ਇਹਨਾਂ ਨੇ ਉਸ ਅਸਥਾਨ ਜਿੱਥੇ ਅੱਜ ਪਵਿੱਤਰ ਅਸਥਾਨ ਤਰਨ ਤਾਰਨ ਸਾਹਿਬ ਦੇ ਲਾਗੇ ਇੱਕ ਗੁਰਦੁਆਰਾ ਲਕੀਰ ਸਾਹਿਬ ਹੈ, ਕਦੇ ਵਕਤ ਮਿਲਿਆ ਜ਼ਰੂਰ ਦਰਸ਼ਨ ਕਰਿਓ, ਮੈਂ ਹਰ ਵਾਰੀ ਤੁਹਾਨੂੰ ਬੇਨਤੀਆਂ ਕਰੀ ਜਾਂਦਾ। ਉਸ ਲਕੀਰ ਸਾਹਿਬ ਦੇ ਕੋਲ ਆ ਕੇ ਇਹਨਾਂ ਨੇ ਇੱਕ ਲਕੀਰ ਖਿੱਚੀ ਤੇ ਇੱਕ ਬਚਨ ਆਖਿਆ। ਡਾਕਟਰ ਗੰਡਾ ਸਿੰਘ ਨੇ ਇੱਥੇ ਬੜੇ ਪਿਆਰੇ ਬਚਨ ਲਿਖੇ ਨੇ। ਉਹਨੇ ਆਖਿਆ, ਗੁਰੂ ਕੇ ਸਿੱਖਾਂ ਨੇ ਆਮ ਕਰਕੇ ਲੋਕ ਮੌਤ ਦੀ ਖਬਰ ਸੁਣ ਕੇ ਉਦਾਸ ਹੁੰਦੇ ਨੇ, ਪਰ ਬਾਬਾ ਦੀਪ ਸਿੰਘ ਨਾਲ ਆਏ ਹੋਏ ਸੂਰਮਿਆਂ ਨੇ ਆਪਣੇ ਕੱਪੜਿਆਂ ਤੇ ਕੇਸਰ ਛਿੜਕਿਆ, ਆਪਣੇ ਹੱਥਾਂ ਨੂੰ ਸ਼ਹੀਦੀ ਗਾਨੇ ਬੰਨੇ, ਚਿਹਰਿਆਂ ਤੇ ਲਾਲੀਆਂ ਆ ਗਈਆਂ, ਹਿਰਦੇ ਦੇ ਅੰਦਰ ਗੁਰੂ ਦਾ ਪਿਆਰ ਜਾਗਿਆ ਹੋਇਆ ਤੇ ਇਤਨੇ ਖੁਸ਼ ਨੇ, ਹਰ ਇੱਕ ਦੇ ਚਿਹਰੇ ਤੇ ਖੁਸ਼ੀ ਡੁੱਲ ਡੁੱਲ ਪੈਂਦੀ ਹੈ, ਇਉਂ ਪ੍ਰਤੀਤ ਹੁੰਦਾ ਜਿਵੇਂ ਸੱਚ ਵਿੱਚ ਮੌਤ ਲਾੜੀ ਨੂੰ ਵਿਆਹੁਣ ਚੱਲੇ ਹੋਵਣ। ਆ ਜਿਹੜੇ ਸ਼ਬਦ ਨੇ ਨਾ ਗੁਰੂ ਕੀ ਬਾਣੀ ਵਿੱਚ, ਕਬੀਰ ਮੋਗੇ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੈ ਦੁਆਰ, ਮਤ ਹਰ ਪੁੱਛੇ ਕੌਣ ਹੈ, ਪਰਾ ਹਮਾਰੇ ਵਾਰ। ਯਕੀਨ ਜਾਣਿਓ, ਇਹਨਾਂ ਗੁਰਬਾਣੀ ਦੀਆਂ ਪੰਕਤੀਆਂ ਦੇ ਗੁਰੂ ਕੇ ਸਿੱਖਾਂ ਨੇ ਅਰਥ ਵੀ ਕੀਤੇ ਹੋਏ ਨੇ ਆਪਣੀ ਜ਼ਿੰਦਗੀ ਉੱਤੇ ਹੰਡਾ ਕੇ। ਬਾਬਾ ਦੀਪ ਸਿੰਘ ਦੀ ਅਗਵਾਈ ਵਿੱਚ ਕੁਝ ਇੱਕ ਗੁਰੂ ਕੇ ਸਿੱਖ ਸੰਗਤਾਂ ਤੇ ਦੂਜੇ ਪਾਸੇ ਜਹਾਨ ਖਾਨ ਤੇ ਤੈਮੂਰ ਇਤਿਆਦਿ ਕੇ ਸਾਰੇ ਲੜਨ ਵਾਸਤੇ ਅੱਗੇ ਆ ਗਏ। ਕੁਝ ਇੱਕ ਵਿਦਵਾਨਾਂ ਦੀ ਰਾਏ ਹੈ ਵੀ ਗੋਹਲਵਾੜ ਦੇ ਨੇੜੇ ਦੋਨੇ ਫੌਜਾਂ ਦਾ ਟਾਕਰਾ ਹੋ ਗਿਆ, ਦੋਨੇ ਫੌਜਾਂ ਦਾ ਟਾਕਰਾ ਹੋਇਆ, ਆਪਸ ਵਿੱਚ ਹੀ ਗਹਿ ਗੱਚ ਲੜਾਈ ਹੋਈ ਹੈ। ਲੜਾਈ ਦੇ ਦਰਮਿਆਨ ਇੱਕ ਜਮਾਲ ਸ਼ਾਹ ਨਾਂ ਦਾ ਬੰਦਾ, ਉਹ ਵੀ ਬੜਾ ਸਿਆਣਾ ਸੀ ਤੇ ਬਹੁਤ ਵਿਦਵਾਨ ਸੀ ਤੇ ਸ਼ਸਤਰ ਵਿਦਿਆ ਦਾ ਬੜਾ ਧਨੀ ਸੀ, ਉਹ ਬਾਬਾ ਦੀਪ ਸਿੰਘ ਦੇ ਸਾਹਮਣੇ ਆ ਗਿਆ ਤੇ ਦੋਨਾਂ ਦੇ ਇੱਕੋ ਵਾਰੀ ਵਾਰ ਹੋਏ ਨੇ, ਇੱਕੋ ਵਾਰੀ ਵਾਰ ਹੋਏ, ਦੋਵੇਂ ਡਿੱਗੇ। ਪਰ ਚੇਤਾ ਰੱਖਿਓ, ਮੈਂ ਬੇਨਤੀ ਕਰਾਂ, ਜਮਾਲ ਸ਼ਾਹ ਦੇ ਕੋਲ ਤੇ ਕੇਵਲ ਉਹਦੇ ਕੋਲ ਹਥਿਆਰ ਸਨ, ਉਹ ਚੰਗਾ ਯੋਧਾ ਸੀ, ਉਹਨੇ ਵੀ ਕਿਸੇ ਮਾਂ ਦਾ ਦੁੱਧ ਪੀਤਾ ਹੋਵੇਗਾ, ਚੰਗੀ ਸੂਰਮਤਾਈ ਉਹਦੇ ਕੋਲ ਸੀ। ਪਰ ਬਾਬੇ ਦੀਪ ਸਿੰਘ ਦੇ ਕੋਲ ਤੇ ਕੱਲੀ ਮਾਂ ਦਾ ਦੁੱਧ ਹੀ ਨਹੀਂ, ਕੱਲਾ ਦੁਨਿਆਵੀ ਤੌਰ ਤੇ ਸ਼ਸਤਰ ਵਿਦਿਆ ਨਹੀਂ, ਉਹਦੇ ਰੋਮ ਰੋਮ ਵਿੱਚ ਅੰਮ੍ਰਿਤ ਵਸਿਆ ਹੋਇਆ ਸੀ, ਉਹਦੇ ਉੱਤੇ ਗੁਰੂ ਕਲਗੀਧਰ ਦਾ ਮਿਹਰ ਭਰਿਆ ਹੱਥ ਸੀ, ਉਹ ਅੱਜ ਗੁਰੂ ਦੇ ਚਰਨਾਂ ਵਿੱਚ ਆਪਣਾ ਆਪਾ ਵਾਰਨ ਚੱਲਿਆ ਸੀ। ਦੋਵੇਂ ਡਿੱਗੇ ਜ਼ਰੂਰ ਨੇ, ਪਰ ਉਹਨਾਂ ਵਿੱਚੋਂ ਉੱਠਿਆ ਕੇਵਲ ਬਾਬਾ ਦੀਪ ਸਿੰਘ ਹੈ, ਮੁੜ ਸੀਸ ਨੂੰ ਸੰਭਾਲ ਕੇ ਤੁਰ ਪਿਆ। ਤੇ ਜਦੋਂ ਜ਼ਾਲਮਾਂ ਦਾ ਟਾਕਰਾ ਕਰਦਿਆਂ ਕਰਦਿਆਂ ਆਖਿਰਕਾਰ ਉਹ ਪਵਿੱਤਰ ਸਥਾਨ ਦੇ ਉੱਤੇ ਗਿਆ। ਉੱਥੇ ਜਾ ਕੇ ਵਿਦਵਾਨਾਂ ਇੱਕ ਬੜੀ ਪਿਆਰੀ ਗੱਲ ਲਿਖੀ ਹੈ, ਕਹਿਣ ਲੱਗੇ ਉਹਨੇ ਅਰਦਾਸ ਕੀਤੀ, ਧੰਨ ਗੁਰੂ ਰਾਮਦਾਸ ਤੇਰੇ ਚਰਨਾਂ ਵਿੱਚ ਅੱਜ ਤੱਕ ਕੋਈ ਆਉਂਦਾ ਮੈਂ ਵੇਖਿਆ, ਉਹ ਦੋ ਤਰੀਕਿਆਂ ਨਾਲ ਆਉਂਦਾ ਵੇਖਿਆ, ਜਿਹੜਾ ਸ਼ਰਧਾਲੂ ਹੈ ਉਹਦੇ ਇੱਕ ਹੱਥ ਵਿੱਚ ਭੇਟਾ ਹੁੰਦੀ ਹੈ, ਇੱਕ ਹੱਥ ਵਿੱਚ ਕੜਾ ਪ੍ਰਸ਼ਾਦ ਦੀ ਦੇਗ ਹੁੰਦੀ ਹੈ, ਤੇ ਮੈਂ ਵੀ ਅੱਜ ਤੇਰਾ ਸ਼ਰਧਾਲੂ ਬਣ ਕੇ ਆ ਰਿਹਾ, ਪਰ ਲੇਕਿਨ ਅੱਜ ਮੇਰੇ ਹੱਥ ਵਿੱਚ ਕੜਾ ਪ੍ਰਸ਼ਾਦ ਦੀ ਦੇਗ ਨਹੀਂ ਉਹ ਦਾਤਿਆ, ਇੱਕ ਹੱਥ ਵਿੱਚ ਖੰਡਾ ਮੇਰੇ ਜਾਨਵਾਂ ਦਾ ਨਾਸ਼ ਕਰਨ ਵਾਸਤੇ, ਦੂਜੇ ਹੱਥ ਉੱਤੇ ਮੇਰੇ ਸੀਸ ਦੇ ਨਾਲ ਸਹਾਰਾ ਲਿਆ ਹੋਇਆ। ਕਹਿਣ ਲੱਗੇ ਮਾਲਕ ਅੱਜ ਮੇਰੇ ਦੋਵੇਂ ਹੱਥ ਲੱਗੇ ਹੋਏ ਨੇ, ਤੇ ਕਿਰਪਾ ਕਰ ਅੱਜ ਮੇਰੇ ਕੋਲ ਨਾ ਕੜਾ ਪ੍ਰਸ਼ਾਦ ਪਕੜਨ ਲਈ ਕੋਈ ਹੱਥ ਹੈ, ਨਾ ਕੋਈ ਭੇਟਾ ਪਕੜਨ ਲਈ ਹੱਥ ਹੈ, ਤੂੰ ਇਹਨੂੰ ਇਹ ਭੇਟਾ ਸਮਝ ਲਈ। ਬੜੇ ਪਿਆਰੇ ਬੋਲ ਲਿਖੇ ਨੇ ਵਿਦਵਾਨ ਪੁਰਸ਼ ਨੇ, ਭਾਜੜਾ ਪਾਵਾਂਗਾ ਸਿੱਖੀ ਦੇ ਦੁਸ਼ਮਣਾਂ ਨੂੰ, ਸਿੱਖੀ ਸਿਰਕ ਨੂੰ ਦਾਗ ਨਾ ਲਾਵਾਂਗਾ ਮੈਂ, ਹਰਿਮੰਦਰ ਸਾਹਿਬ ਕੜਾ ਪ੍ਰਸ਼ਾਦ ਚੜਾਉਣ ਲੋਕੀ ਐ, ਪਰ ਸੀਸ ਦਾ ਪ੍ਰਸ਼ਾਦ ਚੜਾਵਾਂਗਾ ਮੈਂ। ਕਹਿਣ ਲੱਗੇ ਲੋਕੀ ਹਰਿਮੰਦਰ ਸਾਹਿਬ ਕੜਾ ਪ੍ਰਸ਼ਾਦ ਚੜਾਉਂਦੇ ਨੇ, ਪਰ ਦਾਤਿਆ ਮੈਂ ਆਪਣਾ ਸੀਸ ਤੇਰੇ ਚਰਨਾਂ ਵਿੱਚ ਭੇਟਾ ਕਰਨ ਵਾਸਤੇ ਆ ਰਿਹਾ। ਔਰ ਯਾਦ ਰੱਖਣ ਯੋਗ ਬਾਤ ਹੈ, ਜਿੱਥੇ ਅੱਜ ਦੱਖਣ ਵਾਲੀ ਬਾਹੀ ਦੇ ਵਿੱਚ ਪਵਿੱਤਰ ਸਥਾਨ ਬਣਿਆ ਹੋਇਆ, ਉੱਥੇ ਬਾਬਾ ਦੀਪ ਸਿੰਘ ਦਾ ਸੀਸ ਹੈ, ਤੇ ਉੱਥੇ ਵੀ ਅੱਜ ਤੱਕ ਟਿਕਾਇਆ ਹੋਇਆ। ਆਉਣ ਵਾਲੇ ਰਾਹੀ ਨੂੰ ਇੱਕ ਗੱਲ ਦੱਸਦਾ, ਸੱਜਣਾ ਜੇ ਹਰਿਮੰਦਰ ਸਾਹਿਬ ਦੀ ਕਦਰ ਸਿੱਖਣੀ ਹੈ ਤੇ ਮੇਰੇ ਕੋਲ ਇੱਕ ਪਲ ਰੁਕ ਕੇ ਜਾਈ, ਪਰ ਜੇ ਤੂੰ ਅੰਦਰ ਪੂਜਾ ਦੀ ਗੱਲ ਸਿੱਖਣੀ ਹੈ ਤੇ ਮੈਂ ਆਪਣਾ ਸੀਸ ਬਾਹਰ ਤਾਂ ਹੀ ਰੱਖਿਆ ਸੀ, ਕਿਤੇ ਭੁੱਲੜ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਤੇ ਮੇਰੀ ਵੀ ਅੰਦਰ ਕੋਈ ਮੜੀ, ਮੇਰੀ ਵੀ ਅੰਦਰ ਕੋਈ ਯਾਦਗਾਰ ਨਾ ਬਣਾ ਦੇਣ, ਤਾਂ ਕਰਕੇ ਮੈਂ ਬੈਠਾ ਤੇ ਪਰਕਰਮਾਂ ਵਿੱਚ ਹੀ ਹੈ, ਬੈਠਾ ਮੈਂ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਹੈ। ਪਰ ਲੇਕਿਨ ਸਿੱਖਾਂ ਮੈਂ ਤੈਨੂੰ ਜਾਂਦਿਆਂ ਸਿਖਾਉਣਾ ਚਾਹੁੰਦਾ, ਸਿੱਖ ਉਹ ਕਾਹਦਾ ਹੋਇਆ ਜਿਹਨੂੰ ਹਰਿਮੰਦਰ ਸਾਹਿਬ ਜਿੰਦ ਜਾਨੋਂ ਪਿਆਰਾ ਨਾ ਹੋਇਆ, ਤੇ ਮੈਨੂੰ ਤੇ ਹਰਿਮੰਦਰ ਸਾਹਿਬ ਜਿੰਦ ਜਾਨੋਂ ਪਿਆਰਾ ਸਜਣਾ। ਤੇ ਜੇ ਤੂੰ ਮੇਰੇ ਗੁਰੂ ਦੀ ਗੱਲ ਸੁਣਨੀ ਹੈ ਨਾ ਵੀ ਤਾਕਤ ਕਿੱਥੋਂ ਆਈ, ਸਿਰ ਤਲੀ ਤੇ ਰੱਖ ਕੇ ਗੁਰੂ ਦੇ ਖਾਤਰ ਆਪਣਾ ਆਪਾ ਵਾਰਨ ਲਈ, ਜੋ ਤੋ ਪ੍ਰੇਮ ਖੇਲਣ ਕਾ ਚਾਹੋ ਸਿਰ ਧਰ ਤਲੀ ਗਲੀ ਮੇਰੀ ਆਓ, ਇਸ ਪੰਗਤੀ ਦੀ ਵਿਚਾਰ ਸੁਣਨੀ ਹੈ, ਤੇ ਉਹ ਲੜਾਉਣ ਵਾਲਾ ਅੰਦਰ ਬੈਠਾ ਤੇ ਜਾ ਕੇ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮਿਲੀ। ਫਿਰ ਮੇਰੇ ਕੋਲ ਨਾ ਰੁਕੀ, ਮੈਂ ਤੇ ਤੈਨੂੰ ਇੱਕੋ ਹੀ ਪਲ ਰੋਕਣਾ ਚਾਹੁੰਦਾ ਤਾਂ ਕਿ ਤੈਨੂੰ ਹਰਿਮੰਦਰ ਸਾਹਿਬ ਦੀ ਕਦਰ ਕੀਮਤ ਦਾ ਪਤਾ ਲੱਗ ਜਾਏ। ਔਰ ਯਾਦ ਰੱਖਣ ਯੋਗ ਬਾਤ ਹੈ, ਮਾਣ ਵਾਲੀ ਬਾਤ ਹੈ, ਮੈਂ ਬੇਨਤੀ ਕਰਾਂ, ਜਦੋਂ 1984 ਵਿੱਚ ਆਪਣੀ ਹੀ ਹਕੂਮਤ ਵੈਰੀ ਬਣੀ, ਜਦੋਂ 1984 ਵਿੱਚ ਆਪਣੀਆਂ ਹੀ ਤਲਵਾਰਾਂ ਚੁੱਕ ਕੇ ਬੇਅਦਬੀ ਕਰਨੀ ਚਾਹੀ, ਉਦੋਂ ਜਦੋਂ ਨਾ ਕੁਛ ਬਣਿਆ ਤੇ ਉਹ ਅਕਸਰ ਲੁੱਟਦੇ ਗਏ ਤੇ ਉਹਨਾਂ ਦੀਆਂ ਫੌਜਾਂ ਖਤਮ ਹੁੰਦੀਆਂ ਗਈਆਂ, ਕੁਲਦੀਪ ਸਿੰਘ ਬਰਾੜ ਜਿਹੜਾ ਮੋਗੇ ਦੇ ਇਲਾਕੇ ਦਾ, ਉਹ ਬੜੇ ਦਾਅਵੇ ਬੰਨਦਾ ਸੀ ਵੀ ਮੈਂ ਕੁਝ ਹੀ 3 ਘੰਟਿਆਂ ਦੇ ਵਿੱਚ ਇਹਨੂੰ ਖਤਮ ਕਰ ਦਿਆਂਗਾ, ਜਿਹਨੂੰ 3 ਦਿਨ ਹੋ ਗਏ, ਲੇਕਿਨ ਉਹਦੇ ਕੋਲੋਂ ਕੁਛ ਨਾ ਬਣਿਆ ਤੇ ਉਹਨਾਂ ਨੇ ਅੰਦਰ ਟੈਂਕ ਭੇਜੇ। ਇਹ ਮੇਰੇ ਕੋਲੋਂ ਬਾਤ ਨਹੀਂ ਬਣਾਈ ਹੋਈ, ਮੈਂ ਬੇਨਤੀ ਕਰਾਂ, ਅਜਮੇਰ ਸਿੰਘ ਨੇ ਕਿਤਾਬ ਲਿਖੀ ਬਕਾਇਦਾ ਸਿੱਖ ਰਾਜਨੀਤੀ ਬਾਰੇ, ਇੱਕ ਗੁਲਾਮੀ ਤੋਂ ਦੂਜੀ ਗੁਲਾਮੀ ਤੱਕ, ਕਦੇ ਵਕਤ ਮਿਲੇ ਜ਼ਰੂਰ ਪੜ੍ਹਿਓ, ਜੇ ਨਹੀਂ ਤੇ ਤੁਸੀਂ ਖੁਦ ਜਾ ਕੇ ਦੇਖ ਸਕਦੇ ਹੋ, ਕੋਈ ਕਹਿਣ ਦੀ ਲੋੜ ਨਹੀਂ, ਇਤਿਹਾਸਕਾਰਾਂ ਦੀ ਕਲਮ ਤੇ ਵੀ ਵਿਸ਼ਵਾਸ ਕਰਨ ਦੀ ਲੋੜ ਨਹੀਂ, ਤੇ ਤੁਸੀਂ ਖੁਦ ਜਾ ਕੇ ਦੇਖ ਸਕਦੇ। ਜਦੋਂ ਟੈਂਕ ਵਾੜੇ ਤੇ ਉਹ ਟੈਂਕ ਤੁਰਦਾ ਤੁਰਦਾ ਜਿਹੜਾ ਤਬਾਹੀ ਦਾ ਮਨਸੂਬਾ ਲੈ ਕੇ ਆ ਰਿਹਾ, ਤੇ ਉਹ ਟੈਂਕ ਤੁਰਦਾ ਤੁਰਦਾ ਜਦੋਂ ਬਾਬਾ ਦੀਪ ਸਿੰਘ ਨੇ ਉਸ ਪਵਿੱਤਰ ਸਥਾਨ ਦੇ ਕੋਲ ਦੀ ਲੰਘਣ ਲੱਗਿਆ ਨਾ, ਤੇ ਜਿਹੜੇ ਬਾਬੇ ਨੂੰ ਹਰਿਮੰਦਰ ਸਾਹਿਬ ਇਤਨਾ ਪਿਆਰਾ ਸੀ, ਉਹ ਟੈਂਕ ਉੱਥੇ ਗੜ ਗਿਆ, ਮੁੜ ਕੇ ਅੱਗੇ ਨਹੀਂ ਚੱਲ ਸਕਿਆ, ਨਾ ਉਹ ਗੋਲੇ ਭਰਾ ਸਕਿਆ ਤੇ ਨਾ ਹੀ ਉਹ ਅੱਗੇ ਪਿੱਛੇ ਜਾ ਸਕਿਆ, ਉੱਥੇ ਹੀ ਉਹਨੂੰ ਵਾਪਸ ਫੇਰ ਕੱਢਿਆ ਗਿਆ ਸੀ, ਲੇਕਿਨ ਉੱਥੇ ਹੀ ਉਹਦਾ ਖਾਤਮਾ ਹੋ ਗਿਆ। ਗੁਰੂ ਦੇ ਚਰਨਾਂ ਵਿੱਚ ਜੁੜਿਆ ਹੋਇਆ ਅੱਜ ਵੀ ਸਿੱਖ ਸਾਨੂੰ ਸੁਨੇਹਾ ਦਿੰਦਾ ਹੈ, ਭਲਿਆ ਤੂੰ ਗੁਰੂ ਤੇ ਟੇਕ ਭਰੋਸਾ ਰੱਖ ਕੇ ਦੇਖ, ਜਿੰਨਾ ਚਿਰ ਤੇਰੇ ਸਿਰ ਉੱਤੇ ਗੁਰੂ ਦਾ ਮਿਹਰ ਭਰਿਆ ਹੱਥ ਰੱਖ ਹੈ, ਤੂੰ ਕਦੇ ਵੀ ਤੈਨੂੰ ਕੋਈ ਹੈਰਾ ਨਹੀਂ ਸਕਦਾ, ਜਿਸ ਦੇ ਹੋਵੇ ਵੱਲ ਸੋ ਕਦੇ ਨਾ ਹਾਰਦਾ। ਇਹ 1757 ਦੀ ਘਟਨਾ ਹੈ, 1757 ਦੇ ਵਿੱਚ ਹੀ ਇੱਕ ਹੋਰ ਪਾਣਾ ਵਰਤਿਆ। ਅਦੀਨਾ ਬੇਗ ਨੇ ਉਸ ਵੇਲੇ ਗੁਰੂ ਕੇ ਸਿੱਖਾਂ ਦੇ ਨਾਲ ਸਲਾਹ ਕੀਤੀ, ਵਿੱਚੋਂ ਮੈਂ ਸਿਰਫ ਛੋਟਾ ਜਿਹਾ ਇਸ਼ਾਰਾ ਲੈਣਾ ਚਾਹੁੰਦਾ, ਕਿਉਂਕਿ ਬਾਕੀ ਦੂਜਿਆਂ ਦਾ ਇਤਿਹਾਸ ਮੈਂ ਬਹੁਤਾ ਨਹੀਂ ਫੋਲ ਰਿਹਾ, ਉਹਨਾਂ ਕੋ ਫੋਲ ਰਿਹਾ ਜਿੰਨੇ ਕੁਝ ਸਿੱਖੀ ਨਾਲ ਸੰਬੰਧਿਤ ਹੈ। ਅਦੀਨਾ ਬੇਗ ਇੱਕ ਇਹੋ ਜਿਹਾ ਹੋਇਆ ਹਾਕਮ ਜਿਹੜਾ ਲੋੜ ਪੈਣ ਤੇ ਸਿੱਖਾਂ ਵੱਲ ਆ ਜਾਂਦਾ ਸੀ, ਲੋੜ ਪੈਣ ਤੇ ਉਹਨਾਂ ਵੱਲ ਚਲਾ ਜਾਂਦਾ ਸੀ, ਅਫਗਾਨੀਆਂ ਵੱਲ ਚਲਾ ਜਾਂਦਾ ਸੀ। ਇਹਨੇ ਕੋਈ ਆਪਣੀ ਜ਼ਿੰਦਗੀ ਦਾ ਸਟੈਂਡ ਨਹੀਂ ਰੱਖਿਆ ਬਹੁਤਾ, ਰਿਹਾ ਲੰਮਾ ਸਮਾਂ ਹੈ, 15 ਕੁ ਸਾਲ ਇਹਨੇ ਸੂਬੇਦਾਰੀ ਕੀਤੀ ਹੈ, ਰਿਹਾ ਲੰਮਾ ਸਮਾਂ ਹੈ, ਪਰ ਇਹਨੇ ਕੋਈ ਜ਼ਿੰਦਗੀ ਦਾ ਸਟੈਂਡ ਨਹੀਂ ਬਣਾ ਕੇ ਰੱਖਿਆ। ਖੈਰ, ਜਿਹੜੀ ਬੇਨਤੀ ਕਰਨ ਲੱਗਾ ਸਾਂ, ਇਸੇ ਤਰ੍ਹਾਂ ਅਦੀਨਾ ਬੇਗ ਨੇ ਹੁਣ ਸਿੱਖਾਂ ਨਾਲ ਇੱਕ ਸਲਾਹ ਕੀਤੀ ਭਈ ਆਪਾਂ ਅਬਦਾਲੀ ਨੂੰ ਰੋਕਣ ਵਾਸਤੇ ਕੋਈ ਨਾ ਕੋਈ ਉਪਰਾਲਾ ਕਰੀਏ, ਤੇ ਇਹਨੇ ਅਬਦਾਲੀ ਨੂੰ ਰੋਕਣ ਵਾਸਤੇ, ਜਹਾਨ ਖਾਨ ਦੇ ਪਾਪਾਂ ਤੋਂ ਬਚਣ ਵਾਸਤੇ, ਉਹਦੇ ਕੁਰਖਤ ਸੁਭਾਅ ਤੋਂ ਬਚਣ ਵਾਸਤੇ ਤਿੰਨ ਤਰ੍ਹਾਂ ਦੀ ਸੰਧੀ ਹੋਈ। ਇਹ 1757 ਦੀ ਬਾਤ ਮੈਂ ਬੇਨਤੀ ਕਰਾਂ। ਇੱਕ ਪਾਸੇ ਗੁਰੂ ਕੇ ਸਿੱਖ, ਇਹਨਾਂ ਦੀ ਫੌਜ 10,000 ਤੋਂ ਲੈ ਕੇ 12,000 ਦੇ ਵਿੱਚ ਹੈ। ਦੂਜੇ ਪਾਸੇ ਅਦੀਨਾ ਬੇਗ ਦੀ ਫੌਜ, ਇਹਨਾਂ ਦੀ ਫੌਜ 10,000 ਦੇ ਨੇੜੇ ਹੈ। ਤੇ ਤੀਜੇ ਪਾਸੇ ਮਰਾਠਿਆਂ ਦੀ ਫੌਜ, ਇਹਨਾਂ ਦੀ 15,000 ਫੌਜ ਹੈ। ਮਰਾਠੇ ਲੜਾਈ ਚ ਬਹੁਤ ਅੱਗੇ ਸਨ। ਇਹਨਾਂ ਦਾ ਜਿਹੜਾ ਮੁਖੀਆ ਸੀ ਰਘੁਨਾਥ, ਉਹਦਾ ਰਘੁਨਾਥ ਰਾਓ, ਖਿਮਾ ਕਰਿਓ ਕਈ ਨਾਂ ਲੈਣੇ ਔਖੇ ਨੇ ਮੈਨੂੰ ਵੀ, ਇਹ ਇਹਨਾਂ ਦਾ ਮਰਾਠਿਆਂ ਦਾ ਉਸ ਵੇਲੇ ਮੁਖੀ ਸੀ। ਇਹਨਾਂ ਨਾਲ ਬੈਠ ਕੇ ਸੰਧੀ ਹੋਈ ਤਿੰਨੇ ਧਿਰਾਂ ਦੀ, ਇੱਕ ਪਾਸੇ ਸਿੱਖ, ਨਾਲ ਇਹਦੇ ਮਰਾਠੇ, ਨਾਲ ਇਹਦੇ ਅਦੀਨਾ ਬੇਗ ਦੀ ਫੌਜ। ਤਿੰਨਾਂ ਨੇ ਰਲ ਕੇ ਉਪਰਾਲਾ ਕੀਤਾ ਤੇ ਤਿੰਨਾਂ ਨੇ ਰਲ ਕੇ ਲਾਹੌਰ ਦੇ ਉੱਤੇ ਹਮਲਾ ਕਰ ਦਿੱਤਾ। ਹੁਣ ਤਿੰਨਾਂ ਦੀ ਫੌਜ ਬਹੁਤ ਸੀ, ਉਸ ਵੇਲੇ ਜਹਾਨ ਖਾਨ ਦੀ ਵੀ ਫੌਜ ਕਾਫੀ ਸੀ, ਕਿਉਂਕਿ ਉਹਦੇ ਸਿਰ ਤੇ ਹੱਥ ਸੀ ਅਹਿਮਦ ਸ਼ਾਹ ਅਬਦਾਲੀ ਦਾ, ਅਬਦਾਲੀ ਦੇ ਕੋਲ ਲੱਖਾਂ ਦੇ ਹਿਸਾਬ ਨਾਲ ਫੌਜ ਸੀ, ਉਹਨੂੰ ਮੁਸ਼ਕਲ ਹੀ ਕੋਈ ਨਹੀਂ ਸੀ। ਤੇ ਜਦੋਂ ਇਹ ਟਾਕਰਾ ਹੋਇਆ, ਉਦੋਂ ਗੁਰੂ ਕੇ ਸਿੱਖਾਂ ਨੇ ਤੇ ਮਰਾਠਿਆਂ ਨੇ ਇੰਨੀ ਕੁ ਤਾਣ ਨਾਲ, ਜ਼ੋਰ ਨਾਲ ਜੰਗ ਲੜਿਆ ਭਈ ਉਹਦੇ ਵਿੱਚੋਂ ਜਹਾਨ ਖਾਨ ਸੀ ਜਿਹੜਾ, ਉਹ ਭੱਜ ਕੇ, ਰਾਤ ਨੂੰ ਭੱਜ ਕੇ ਆਪਣੀ ਜਾਨ ਬਚਾ ਕੇ ਚਲਾ ਗਿਆ। ਜਹਾਨ ਖਾਨ ਤੇ ਭੱਜ ਗਿਆ ਤੇ ਬਾਕੀ ਲੋਕ ਕੁਝ ਮਾਰੇ ਗਏ। ਉਹਨਾਂ ਵਿੱਚੋਂ ਕੁਝ ਅਫਗਾਨੀ ਸਿੱਖਾਂ ਨੇ ਕੈਦੀ ਬਣਾ ਲਏ। ਦੇਖੋ ਕਿੱਡੇ ਮਾਣ ਦੀ ਬਾਤ ਹੈ, ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਾ। ਜਦੋਂ ਅਫਗਾਨੀ ਕੈਦੀ ਬਣਾਏ ਤੇ ਉਹਨਾਂ 200 ਅਫਗਾਨੀ ਨੇ, ਉਹ ਬਹੁਤ ਥਰ ਥਰ ਕੰਬਣ ਵੀ ਅੱਜ ਅਸੀਂ ਸਿੱਖਾਂ ਦੇ ਵਸ ਪਏ ਤੇ ਪਤਾ ਨਹੀਂ ਕੀ ਕਰਨਗੇ, ਕਿਉਂਕਿ ਸ਼ਾਇਦ ਆਪ ਨੂੰ ਪਤਾ ਹੋਵੇਗਾ, ਅੱਗੇ ਜਾ ਕੇ ਇਤਿਹਾਸ ਆਵੇਗਾ, ਜਿਹੜੇ ਆਮ ਮਾਵਾਂ ਨੇ ਉਹ ਆਪਣੇ ਬੱਚਿਆਂ ਨੂੰ ਡਰਾ ਕੇ ਸਵਾਉਣ ਵਾਸਤੇ ਕਦੇ ਕਿਸੇ ਦਾ ਨਾਂ ਲੈਂਦੀਆਂ ਨੇ, ਕਦੇ ਕਿਸੇ ਦਾ ਨਾਂ ਲੈਂਦੀਆਂ ਨੇ, ਲੇਕਿਨ ਸਿੱਖਾਂ ਦੇ ਵਿੱਚ ਕਦੇ ਕਿਸੇ ਦਾ ਨਾਂ ਨਹੀਂ ਲਿਆ ਗਿਆ। ਅਫਗਾਨੀਆਂ ਵਿੱਚ ਅਗਰ ਨਾਂ ਲਿਆ ਗਿਆ ਵੀ ਆਪਣੇ ਬੱਚੇ ਨੂੰ ਡਰਾਉਣ ਵਾਸਤੇ, ਤਾਂ ਸਿੱਖ ਦਾ ਲਿਆ ਜਾਂਦਾ ਸੀ, ਯਾਦ ਰੱਖਿਓ, ਇਤਨੇ ਡਰਦੇ ਸਨ ਅਫਗਾਨੀ। ਹਰੀ ਸਿੰਘ ਨਲੂਏ ਬਾਰੇ ਕਿਹਾ ਜਾਂਦਾ ਸੀ, ਉਹ ਆਪਣੇ ਬੱਚੇ ਨੂੰ ਸੁਣਾਉਣ ਲੱਗਿਆ, ਨਲੂਆ ਰਾਂਗੜੇ, ਨਲੂਏ ਨੇ ਆ ਜਾਣਾ, ਨਹੀਂ ਤੇ ਬੱਚਿਆ ਤੂੰ ਸੌ ਜਾ। ਲੋਕ ਮਾਵਾਂ ਡਰਾ ਕੇ ਸੁਆਉਂਦੀਆਂ ਸਨ ਆਪਣੇ ਪੁੱਤਰਾਂ ਨੂੰ ਜੇ ਕਿਸੇ ਨੂੰ ਡਰਾਉਣਾ ਹੁੰਦਾ ਸੀ। ਤੇ ਉਹ ਅਫਗਾਨੀ ਥਰ ਥਰ ਕੰਬਣ ਵੀ ਇਹ ਸਿੱਖਾਂ ਦੇ ਅਸੀਂ ਕੈਦੀ ਹੋ ਗਏ ਹਾਂ ਤੇ ਹੁਣ ਪਤਾ ਨਹੀਂ ਕੀ ਕਰਨਗੇ। ਉਸੇ ਵੇਲੇ ਸਿੱਖਾਂ ਨੇ ਬੱਚਿਆਂ ਨੂੰ ਆਖੇ, ਕਹਿਣ ਲੱਗੇ, ਭਲਿਓ ਤੁਸੀਂ ਡਰੋ ਨਾ, ਅਸੀਂ ਤੁਹਾਡੇ ਨਾਲ ਕੋਈ ਅਣਮਨੁੱਖੀ ਤਸ਼ੱਦਦ ਨਹੀਂ ਕਰਾਂਗੇ, ਅਸੀਂ ਤੁਹਾਡੇ ਨਾਲ ਕੋਈ ਇਹੋ ਜਿਹੇ ਵਿਹਾਰ ਨਹੀਂ ਕਰਾਂਗੇ ਜਿਹੜਾ ਕੱਲ ਤੁਹਾਨੂੰ ਚੱਲਣਾ ਔਖਾ ਹੋ ਜਾਏ, ਜਿਹਦੇ ਨਾਲ ਸਿੱਖੀ ਸਿਰਕ ਨੂੰ ਕੋਈ ਦਾਗ ਲੱਗ ਜਾਏ। ਹਾਂ, ਤੁਹਾਡੇ ਕੋਲੋਂ ਇੱਕ ਕੰਮ ਕਰਵਾਉਣਾ। ਉਹ ਕੀ ਕੰਮ ਕਰਵਾਉਣਾ ਹੈ? ਉਹ ਤੁਹਾਡੇ ਕੋਲੋਂ ਇਹ ਕੰਮ ਕਰਵਾਉਣਾ ਵੀ ਜਿਹੜਾ ਤੁਸੀਂ ਹਰਿਮੰਦਰ ਸਾਹਿਬ ਜਹਾਨ ਖਾਨ ਦੀ ਫੌਜ ਦੇ ਨਾਲ ਰਲ ਕੇ ਉਹਦੇ ਵਿੱਚ ਮਲਬਾ ਸੁੱਟ ਕੇ ਆਏ ਹੋ ਨਾ, ਉਹ ਤੁਹਾਡੇ ਕੋਲੋਂ ਹੀ ਕਢਵਾਉਣਾ। ਅਸੀਂ ਤਾਂ ਤਵਾਰੀਖ ਸਿਰਜਣੀ ਹੈ, ਅਸੀਂ ਤਾਂ ਇਤਿਹਾਸ ਸਿਰਜਣਾ। ਯਾਦ ਰੱਖਿਓ, ਜੇ ਉਹਨਾਂ ਵੇਲਿਆਂ ਦੇ ਵਿੱਚ 1758-57 ਦੇ ਵਿੱਚ ਦਰਬਾਰ ਸਾਹਿਬ ਦੀ ਸੇਵਾ ਚੱਲ ਰਹੀ ਸੀ, ਕਿਉਂਕਿ ਜਹਾਨ ਖਾਨ ਬੇਅਦਬੀ ਕਰ ਗਏ 1757 ਦੇ ਵਿੱਚ, ਬਾਬਾ ਦੀਪ ਸਿੰਘ ਨੇ ਫੌਜਾਂ ਭਾਵੇਂ ਕੱਢ ਦਿੱਤੀਆਂ ਤੇ ਮੁੜ ਕੇ ਸੇਵਾ ਚੱਲਦੀ ਰਹੀ। 1758 ਦੇ ਵਿੱਚ 200 ਅਫਗਾਨੀਆਂ ਦੇ ਕੋਲੋਂ ਟੋਕਰੀਆਂ ਚੁਕਵਾ ਕੇ ਦਰਬਾਰ ਸਾਹਿਬ ਦਾ ਛਿੱਟਿਆ ਹੋਇਆ ਮਲਬਾ ਇਹਨਾਂ ਦੇ ਖੁਦ ਦੇ ਕੋਲੋਂ ਕਢਵਾਇਆ ਸੀ। ਵਕਤ ਅੱਗੇ ਗੁਜ਼ਰਿਆ, 1758 ਵਿੱਚ ਹੀ ਗੁਰੂ ਕੇ ਸਿੱਖਾਂ ਨੇ 31 ਅਕਤੂਬਰ ਦੀਵਾਲੀ ਵਾਲੇ ਦਿਨ, ਮੈਂ ਵਾਰ ਵਾਰ ਬੇਨਤੀ ਕਰ ਰਿਹਾ, ਦੀਵਾਲੀ ਦਾ ਸਿੱਖਾਂ ਨਾਲ ਕੋਈ ਸੰਬੰਧ ਨਹੀਂ, ਸਿਰਫ ਇਤਨਾ ਕੁ ਸੰਬੰਧ ਹੈ ਵੀ ਉਦੋਂ ਗੁਰੂ ਕੇ ਸਿੱਖ ਅੰਮ੍ਰਿਤਸਰ ਸਾਹਿਬ ਇਕੱਠੇ ਹੋ ਕੇ ਗੁਰਮਤੇ ਕਰਿਆ ਕਰਦੇ ਸਨ। ਇਸ ਵਾਰੀ ਵੀ ਸਰਬੱਤ ਖਾਲਸਾ ਹੋਇਆ। ਜਦੋਂ ਸਰਬੱਤ ਖਾਲਸਾ ਹੋਇਆ ਉਦੋਂ ਗੁਰੂ ਕੇ ਸਿੱਖਾਂ ਨੇ ਰਲ ਮਿਲ ਕੇ ਵਿਚਾਰਾਂ ਕੀਤੀਆਂ, ਜਿਹੜੇ 5 ਫੈਸਲੇ ਅਹਿਮ ਕੀਤੇ। ਸਭ ਤੋਂ ਪਹਿਲਾ ਫੈਸਲਾ ਇਹ ਕੀਤਾ ਭਈ ਜਿਹੜੀ ਵੀ ਮਿਸਲ ਜਿਸ ਇਲਾਕੇ ਵਿੱਚ ਕਾਬਜ ਹੈ, ਉਹ ਮਿਸਲ ਦੇ ਅਧੀਨ ਆਉਂਦੀ ਪਰਜਾ ਉਸੇ ਮਿਸਲ ਦੀ ਰਿਆਇਤ ਹੋਏਗੀ। ਮੇਰੀ ਕੋਸ਼ਿਸ਼ ਹੋਏਗੀ ਵੀ ਆਉਣ ਵਾਲੇ ਦਿਨਾਂ ਵਿੱਚ ਜੇ ਵਕਤ ਮਿਲਿਆ, ਕਿਉਂਕਿ ਮੈਂ ਪੂਰੀ ਲੜੀ ਕਰਨੀ ਚਾਹੁੰਦਾ, ਥੋੜਾ ਥੋੜਾ ਮਿਸਲਾਂ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂਗਾ ਥੋੜਾ ਥੋੜਾ। ਖੈਰ, ਨੰਬਰ ਇੱਕ, ਉਹ ਮਿਸਲ ਦੇ ਅਧੀਨ ਆਉਂਦਾ ਇਲਾਕਾ, ਉਹਦੀ ਰਾਖੀ, ਉਹਦੀ ਪ੍ਰਤਪਾਲਣਾ, ਉਹਦੀ ਸਾਰੀ ਜ਼ਿੰਮੇਵਾਰੀ ਉਸ ਮਿਸਲ ਦੇ ਮੁਖੀਏ ਤੇ ਹੋਵੇਗੀ। ਦੂਜੀ ਗੱਲ, ਮਿਸਲਾਂ ਭਾਵੇਂ ਆਪੋ ਆਪਣਾ ਰਾਜ ਕਰਨਗੀਆਂ, ਪਰ ਇਹ ਸਾਰੇ ਦਾ ਸਾਰਾ ਰਾਜ ਕਿਸੇ ਇੱਕ ਨਾਂ ਦੇ ਅਧੀਨ ਨਹੀਂ ਹੋਵੇਗਾ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਧੀਨ ਹੋਏਗਾ। ਸਿੱਖਾਂ, ਤੇਰਾ ਇਤਿਹਾਸ ਕੀ ਸੀ ਤੇ ਅੱਜ ਬਣਾ ਕੀ ਦਿੱਤਾ? ਜਿਹੜਾ ਵਕਤ ਦਾ ਹਾਕਮ ਹੈ ਉਹ ਵੀ ਅਕਾਲ ਤਖ਼ਤ ਸਾਹਿਬ ਨੂੰ ਰੋਲਣ ਤੇ ਲੱਗਿਆ ਹੋਇਆ। ਜਿਹੜਾ ਸਿੱਖ ਹੈ, ਮੈਂ ਕਿਸੇ ਇੱਕ ਧਿਰ ਦੀ ਗੱਲ ਨਹੀਂ ਕਰਦਾ, ਮੈਂ ਸਾਂਝੀ ਗੱਲ ਕਰਨਾ, ਜਿਹੜਾ ਸਿੱਖ ਹੈ ਉੱਥੇ ਬੈਠ ਕੇ ਅੱਜ ਉਹ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਨੂੰ ਰੋਲਣ ਲੱਗਿਆ ਹੋਇਆ, ਕਿਉਂਕਿ ਇਹਨਾਂ ਨੇ ਆਕਾਰ ਦੇ ਨਾਲ ਕਈ ਵਾਰੀ ਅਕਾਲ ਤਖ਼ਤ ਢਾ ਕੇ ਦੇਖ ਲਿਆ, ਲੇਕਿਨ ਜਦੋਂ ਕੁਝ ਨਾ ਬਣਿਆ, ਆਕਾਰ ਢਾਉਂਦੇ ਨੇ ਤੁਸੀਂ ਫਿਰ ਬਣਾ ਲੈਂਦੇ ਹੋ, ਹੁਣ ਉਹਨਾਂ ਸੋਚਿਆ ਵੀ ਆਕਾਰ ਨਹੀਂ ਢਾਉਣਾ, ਹੁਣ ਇਹਦੀ ਵਿਚਾਰ ਢਾਉਣੀ ਹੈ, ਹੁਣ ਉਹ ਵਿਚਾਰ ਢਾਉਣ ਲੱਗੇ ਹੋਏ ਨੇ। ਮੈਂ ਆਪਣੀ ਗੱਲ ਬਾਲੀ ਰਹਾ। ਉਸ ਵੇਲੇ ਦੂਜਾ ਫੈਸਲਾ ਇਹ ਹੋਇਆ ਵੀ ਜਿੱਥੇ ਵੀ ਕੋਈ ਮਿਸਲ ਹੈ ਉਹ ਉੱਥੇ ਭਾਵੇਂ ਆਪਣੇ ਤੌਰ ਤੇ ਰਾਜ ਪੈਦਾ ਕਰੇ, ਪਰ ਨਾ ਹਮੇਸ਼ਾ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਵਰਤੇ, ਉਹ ਅਕਾਲ ਤਖ਼ਤ ਸਾਹਿਬ ਦੇ ਅਧੀਨ ਹੀ ਸਾਰੀ ਗੱਲ ਹੋਵੇਗੀ। ਤੀਜੀ ਗੱਲ, ਜਦੋਂ ਕਿਸੇ ਸਿੱਖ ਦਾ ਆਪਸੀ ਝਗੜਾ ਹੋਵੇਗਾ, ਉਹ ਕਿਸੇ ਹਾਕਮ ਦਾ ਬੂਹਾ ਨਹੀਂ ਖੜਕਾਏਗਾ। ਮੈਂ ਗੱਲ ਕਹਿਣ ਲੱਗਾ ਪਰ ਹੈ ਸੱਚੀ ਹੈ, ਔਰ ਪ੍ਰਬੰਧਕਾਂ ਵੀ ਬੇਨਤੀ ਕਰਦਾ ਵੀ ਮੇਰੀ ਅੱਗੇ ਨੂੰ ਵੀਕਾਂ ਨਾ ਜੇ ਕੱਟਿਓ। ਜਿੱਥੇ ਵੀ ਗੁਰਦੁਆਰਾ, ਕਿਸੇ ਵੀ ਜਾ ਕੇ ਦੇਖ ਲਿਓ, ਕੋਈ ਗੁਰਦੁਆਰਾ ਅਜਿਹਾ ਨਹੀਂ ਹੈ। ਅੱਜ ਤੇ ਜਿਹੜੇ ਲੋਕ ਵਕੀਲ ਬਣਦੇ ਨੇ ਨਾ, ਉਹ ਸੋਚ ਕੇ ਹੀ ਇਹ ਬਣ ਰਹੇ ਨੇ ਵੀ ਸਿੱਖਾਂ ਦੇ ਗੁਰਦੁਆਰੇ ਬੜੇ ਵੱਡੇ ਬਣ ਰਹੇ ਨੇ, ਤੇ ਸਿੱਖਾਂ ਜਿੰਨੀ ਆਮਦਨ, ਇਹ ਤਾਂ 1 ਰੁਪਇਆ ਘੱਟ ਵੀ ਨਹੀਂ ਕਰਦੇ, ਜਿੰਨੇ ਵਕੀਲ ਮੰਗਦਾ ਉਨਾ ਹੀ ਦੇ ਦਿੰਦੇ ਵੀ ਸਾਨੂੰ ਜਿਤਾ ਤੂੰ, ਤੇ ਅਸੀਂ ਜਿੰਨੇ ਤੂੰ ਪੈਸੇ ਮੰਗੇਗਾ ਉਨਾ ਹੀ ਦੇਵਾਂਗੇ। ਅੱਜ ਸਾਡਾ ਹਾਲ ਇਹ ਹੈ। ਉਸ ਵੇਲੇ ਤੀਜਾ ਫੈਸਲਾ ਇਹ ਹੋਇਆ ਭਈ ਭਾਵੇਂ ਕਿਸੇ ਸਿੱਖ ਦਾ ਕਿਸੇ ਵੀ ਕਿਸਮ ਦਾ ਝਗੜਾ ਹੋਵੇ, ਲੇਕਿਨ ਉਹ ਸਰਕਾਰੀ ਦਰਬਾਰੇ ਜਾ ਕੇ ਬੂਹਾ ਨਹੀਂ ਖੜਕਾਏਗਾ, ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਆਏਗਾ। ਚੌਥਾ ਫੈਸਲਾ ਸਾਰੇ ਨਾਲੋਂ ਅਹਿਮ ਇਹ ਹੋਇਆ ਭਈ ਜਦੋਂ ਵੀ ਕਦੇ ਕੋਈ ਕੌਮੀ ਫੈਸਲਾ ਆਪਸ ਵਿੱਚ ਹੀ ਨਾ ਕਰ ਸਕੀਏ, ਤੇ ਉਹਦਾ ਜਿਹੜਾ ਆਖਰੀ ਫੈਸਲਾ ਹੋਏਗਾ ਉਹ ਜੱਸਾ ਸਿੰਘ ਆਲੂਵਾਲੀਏ ਦਾ ਹੋਏਗਾ। ਮੈਂ ਵਾਰ ਵਾਰ ਬੇਨਤੀ ਕਰਨਾ, ਸਿੱਖ ਇਤਿਹਾਸ ਨੇ ਐਸੇ ਨਗੀਨੇ ਪੈਦਾ ਕੀਤੇ ਸਨ ਜਿਨ੍ਹਾਂ ਨੂੰ ਅੱਜ ਅਸੀਂ ਰੋਂਦੇ ਹਾਂ। ਮੈਂ ਬੇਨਤੀ ਕਰਾਂ ਅੱਜ ਕੋਈ ਜੱਸਾ ਸਿੰਘ ਆਲੂਵਾਲੀਆ ਪੈਦਾ ਹੋਵੇ ਜਿਹਦੇ ਅੰਦਰ ਕੌਮ ਦਾ ਦਰਦ ਹੋਵੇ। ਰੋ ਵਿਚਾਰ ਕਰੇ ਫਿਰ ਸਹੀ, ਬਹੁਤ ਔਖਾ ਹੋ ਜਾਂਦਾ ਮੈਨੂੰ ਖੁਦ ਨੂੰ ਸੁਣਾਉਣਾ ਜਦੋਂ ਮੈਂ ਉਹਨਾਂ ਦਾ ਇਤਿਹਾਸ ਪੜ੍ਹਨਾ। ਜੱਸਾ ਸਿੰਘ, ਅੱਜ ਤੇਰੀ ਬਹੁਤ ਲੋੜ ਹੈ ਤੇਰੀ ਕੌਮ ਨੂੰ। ਜਿਹੜਾ ਪੰਜਵਾਂ ਫੈਸਲਾ ਕੀਤਾ ਗਿਆ, ਉਹ ਪੰਜਵਾਂ ਫੈਸਲਾ ਇਹ ਕੀਤਾ ਗਿਆ ਭਈ ਜਿਹੜੇ ਜਿਤਨੇ ਵੀ ਸਿੱਖ ਨੇ ਉਹ ਜਦੋਂ ਵੀ ਕਦੇ ਕਿਸੇ ਮੁਹਿੰਮ ਤੇ ਜਾਣ, ਗੁਰੂ ਗ੍ਰੰਥ ਸਾਹਿਬ ਦੀ ਗੱਲ ਹੋਵੇ ਜਾਂ ਕਿਸੇ ਬਾਹਰੀ ਹਮਲਾਵਰ ਨੂੰ ਰੋਕਣਾ ਹੋਵੇ, ਉਦੋਂ ਬਿਨਾਂ ਕਿਸੇ ਸ਼ਰਤ ਤੋਂ ਇਕੱਠੇ ਹੋਣਗੇ। ਉਦੋਂ ਕੋਈ ਕਿਸੇ ਅੱਗੇ ਸ਼ਰਤ ਨਹੀਂ ਰੱਖੇਗਾ ਵੀ ਮੈਂ ਇੰਨੇ ਹਿੱਸਾ ਰਹਿਣਾ ਜਾਂ ਮੈਂ ਆਹ ਕਰਨਾ ਜਾਂ ਮੈਂ ਉਹ ਕਰਨਾ, ਉਹਦੇ ਵਿੱਚ ਕੋਈ ਸ਼ਰਤ ਨਹੀਂ ਹੋਵੇਗੀ। ਬਾਹਰਲੇ ਹਮਲਾਵਰ ਲਈ ਸਾਰੇ ਸਿੱਖਾਂ ਨੂੰ ਇੱਕਜੁੱਟ ਹੋਣਾ ਪਵੇਗਾ। ਇਹ 1758 ਦਾ 31 ਅਕਤੂਬਰ ਦਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਪੈਦਾ ਹੋਇਆ ਸਰਬੱਤ ਖਾਲਸੇ ਦੇ ਪੰਜ ਫੈਸਲੇ ਨੇ। ਵਕਤ ਫਿਰ ਗੁਜ਼ਰਿਆ, 1759 ਦਾ ਵਕਤ ਆ ਗਿਆ। ਬੱਚਿਆਂ ਨੂੰ ਸ਼ਾਇਦ ਥੋੜਾ ਜਿਹਾ ਔਖਾ ਹੋਵੇ, 1759 ਦਾ ਵਕਤ ਆ ਗਿਆ। ਮੈਂ ਸਿਰਫ ਅਹਿਮ ਅਹਿਮ ਘਟਨਾ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਉਹਨਾਂ ਦਿਨਾਂ ਚ ਇੱਕ ਹੋਰ ਬਹੁਤ ਜ਼ਿਆਦਾ ਅਹਿਮ ਘਟਨਾ ਵਾਪਰੀ। ਜਲੰਧਰ ਦੇ ਕੁਝ ਇਲਾਕੇ ਵਿੱਚ ਤੇ ਹੁਸ਼ਿਆਰਪੁਰ ਦੇ ਕੁਝ ਇਲਾਕੇ ਵਿੱਚ ਇੱਕ ਹਿੰਦੂ ਇੱਥੇ ਬਹੁਤ ਵੱਡਾ ਹਾਕਮ ਸੀ। ਉਹਦਾ ਨਾਂ ਸੀ ਬਿਸ਼ੰਬਰ ਦਾਸ ਤੇ ਉਹਦਾ ਸਾਥੀ ਸੀ ਭੂਪ ਚੰਦ। ਇਹ ਦੋਵੇਂ ਜਿਹੜੇ ਚੰਗੇ ਹਾਕਮ ਸਨ ਤੇ ਚੰਗੇ ਆਪਣੇ ਵੱਲੋਂ ਵਿਦਵਾਨ ਵੀ ਸਨ, ਮੈਂ ਦੂਜੇ ਸ਼ਬਦਾਂ ਵਿੱਚ ਕਹਾਂ ਸ਼ਸਤਰ ਵਿਦਿਆ ਦੇ ਯੋਧੇ ਸਨ। ਪਰ ਇਹਨਾਂ ਦੇ ਮਨਾਂ ਅੰਦਰ ਇੱਕ ਭੁੱਖ ਜਾਗ ਪਈ ਵੀ ਸਾਡੇ ਕੋਲ ਫੌਜ ਬਹੁਤ ਹੈ, ਸਾਡੇ ਕੋਲ ਤਾਕਤ ਬਹੁਤ ਹੈ, ਤੇ ਕਿੰਨਾ ਚੰਗਾ ਹੋਵੇ ਜੇ ਅਸੀਂ ਸਿੱਖਾਂ ਤੇ ਹਮਲਾ ਕਰਕੇ ਸਮੁੱਚੇ ਪੰਜਾਬ ਦੀ ਹਾਕਮੀ ਆਪ ਸਾਂਭ ਲਈਏ। ਸਿੱਖ ਨੂੰ ਤੇ ਕਿਤੇ ਇਹਨੂੰ ਫੁੱਟ ਨਾ ਮਾਰਦੀ, ਸਿੱਖ ਨੂੰ ਕਿਤੇ ਗਦਾਰ ਨਾ ਮਾਰਦਾ, ਸਿੱਖ ਨੂੰ ਕਿਤੇ ਆਪਸ ਵਿੱਚ ਮਿਲਵਰਤਨ ਬਣਿਆ ਰਹਿੰਦਾ ਨਾ, ਸੱਚ ਜਾਣੇ ਇਹਨੂੰ ਰੱਬ ਤੋਂ ਬਿਨਾਂ ਕੋਈ, ਗੁਰੂ ਤੋਂ ਬਿਨਾਂ ਕੋਈ ਹੈਰਾ ਨਹੀਂ ਸੀ ਸਕਦਾ। ਪਰ ਇਹਨੂੰ ਇਹਦੀ ਫੁੱਟ ਮਰ ਗਈ। ਖੈਰ ਉਦੋਂ ਉਹਨਾਂ ਨੇ ਮਨ ਵਿੱਚ ਵਿਚਾਰ ਬਣਾਈ ਵੀ ਕਿੰਨਾ ਚੰਗਾ ਹੋਵੇ ਜੇ ਕਿਤੇ ਅਸੀਂ ਇਸ ਵਕਤ ਦੀ ਇਹ ਸਾਰੇ ਪੰਜਾਬ ਦੀ ਹਾਕਮੀ ਲੈ ਲਈਏ। ਇਹਨਾਂ ਨੇ ਚੜ੍ਹਤ ਸਿੰਘ, ਲਹਿਣਾ ਸਿੰਘ ਤੇ ਨਾਲ ਗੁਰੂ ਕਾ ਪਿਆਰਾ ਇਹੋ ਜੱਸਾ ਸਿੰਘਾਂ ਨੂੰ ਵਾਲੀਆ ਇਤਿਹਾਸਿਕ ਸਿੱਖਾਂ ਦੇ ਉੱਤੇ ਉਸ ਇਲਾਕੇ ਵਿੱਚ ਵੰਗਾਰ ਕੇ ਇੱਕ ਜੰਗ ਲੜਨਾ ਸ਼ੁਰੂ ਕਰ ਦਿੱਤਾ। ਉਹ ਉੜਮੁੜ ਟਾਂਡਾ ਹੁਸ਼ਿਆਰਪੁਰ ਦੇ ਬਿਲਕੁਲ ਲਾਗੇ ਹੈ, ਉੜਮੁੜ ਟਾਂਡੇ ਦੇ ਵਿੱਚ ਟੱਕਰ ਹੋਈ, ਬੜੀ ਭਿਆਨਕ ਟੱਕਰ ਹੋਈ। ਉਦੋਂ ਜਦੋਂ ਟੱਕਰ ਦੇ ਵਿੱਚ ਸਾਰਿਆਂ ਪਾਸਿਆਂ ਤੋਂ ਕਤਲੇਆਮ ਹੋਈ, ਗੁਰੂ ਕੇ ਸਿੱਖਾਂ ਨੇ ਵੀ ਖੂਬ ਆਹੂ ਲਾਏ, ਪਰ ਇਹਨਾਂ ਵਿੱਚੋਂ ਬਿਸ਼ੰਬਰ ਦਾਸ ਸੀ ਜਿਹੜਾ, ਉਹ ਤੀਰ ਕਮਾਨ ਦਾ ਬੜਾ ਧਨੀ ਸੀ, ਬਹੁਤ ਧਨੀ ਸੀ। ਉਹਨੇ ਇੱਕੋ ਵਾਰੀ ਇੰਨੇ ਕੁ ਤੀਰਾਂ ਦੀ ਵਾਛੜ ਕੀਤੀ ਪਰ ਇੱਕ ਵਾਰੀ ਸਿੱਖਾਂ ਦੇ ਪੈਰ ਉਖੇੜ ਕੇ ਰੱਖ ਦਿੱਤੇ। ਜੱਸਾ ਸਿੰਘ ਆਲੂਵਾਲੀਆ ਅੱਗੇ ਆਇਆ ਤੇ ਉਹਨੇ ਵੀ ਤੀਰ ਅੰਦਾਜ਼ੀ ਦਾ ਚੰਗਾ ਵੱਲ ਸਿੱਖਿਆ ਹੋਇਆ ਸੀ, ਉਹਨੇ ਕੁਝ ਤੀਰ ਚਲਾਏ, ਉਹਨੇ ਜ਼ਖਮ ਵੀ ਹੋਏ, ਪਰ ਉਹਨੇ ਇਸ ਗੱਲ ਤੇ ਕਾਬੂ ਪਾ ਲਿਆ। ਬਿਸ਼ੰਬਰ ਦਾਸ ਨੂੰ ਉਹਨੇ ਅੱਗੇ ਹੋ ਕੇ ਮਾਰ ਦਿੱਤਾ। ਬਿਸ਼ੰਬਰ ਦਾਸ ਮਰਿਆ ਤੇ ਭੂਪ ਚੰਦ ਅੱਗੇ ਆ ਗਿਆ। ਜਦੋਂ ਭੂਪ ਚੰਦ ਦੇ ਉੱਤੇ ਹਮਲੇ ਕੀਤੇ ਤੇ ਭੂਪ ਚੰਦ ਵੀ ਅੱਗੇ ਹੋ ਕੇ ਜੱਸਾ ਸਿੰਘ ਇਸੇ ਆਲੂਵਾਲੀਏ ਦੇ ਸਾਹਮਣੇ ਆ ਗਿਆ। ਉਹਨੇ ਇੱਕ ਤਲਵਾਰ ਦਾ ਭਰਮਾ ਵਾਰ ਕੀਤਾ, ਜੱਸਾ ਸਿੰਘ ਲਾਮੇ ਹੋ ਗਿਆ ਤੇ ਇਹਦੇ ਘੋੜੇ ਦੇ ਉੱਤੇ ਲੱਗਿਆ, ਘੋੜਾ ਸਖਤ ਜ਼ਖਮੀ ਹੋ ਗਿਆ, ਛਾਲ ਮਾਰ ਕੇ ਗੁਰੂ ਕਾ ਸਿੱਖ ਥੱਲੇ ਉਤਰਿਆ। ਤੇ ਉਸੇ ਵੇਲੇ ਇਹਨੇ ਵੀ ਆਪਣੀ ਤੇਗ ਸਾਂਭੀ ਹੋਈ ਸੀ ਤੇ ਇੱਕ ਵਾਰ ਕੀਤਾ, ਉਸ ਭੂਪ ਚੰਦ ਦੇ ਇੱਕ ਬਾਂਹ ਕੱਟੀ ਗਈ ਸੱਜੀ ਤੇ ਨਾਲ ਕੁਝ ਪੇਟ ਵਿੱਚ ਜ਼ਖਮ ਹੋ ਗਿਆ। ਉੱਥੇ ਹੀ ਉਹ ਆਪਣੀ ਜ਼ਿੰਦਗੀ ਦੇ ਸਵਾਸ ਤਿਆਗ ਗਿਆ। ਬਾਕੀ ਫੌਜਾਂ ਕੁਝ ਭੱਜ ਗਈਆਂ ਤੇ ਉਸ ਜਿਹੜੇ ਬਾਕੀ ਸਨ ਉਹਨਾਂ ਵਿੱਚੋਂ ਜਿਹੜੇ ਮੁਖੀ ਹੈ ਜਦੋਂ ਮਰ ਜਾਣ ਤੇ ਬਾਕੀ ਦੀ ਕੋਈ ਪਾਇਆ ਨਹੀਂ ਰਹਿ ਜਾਂਦੀ। ਹੁਣ ਦੇਖੋ, ਸ਼ਾਇਦ ਦੁਨੀਆਂ ਵਿੱਚ ਇਹੋ ਜਿਹੀ ਉਦਾਹਰਣਾਂ ਨਹੀਂ ਮਿਲਦੀਆਂ। ਜੱਸਾ ਸਿੰਘ ਆਲੂਵਾਲੀਏ ਨੇ ਸਿੱਖਾਂ ਨੂੰ ਭੇਜ ਕੇ ਦੋ ਦੁਸ਼ਾਲੇ ਮੰਗਵਾਏ, ਜੋ ਕੀਮਤੀ ਦੁਸ਼ਾਲੇ ਮੰਗਵਾਏ। ਦੋਨੇ ਕੀਮਤੀ ਦੁਸ਼ਾਲੇ ਮੰਗਵਾ ਕੇ ਉਹਨਾਂ ਦੋਨੇ ਬਿਸ਼ੰਬਰ ਦਾਸ ਅਤੇ ਉਹ ਭੂਪ ਚੰਦ ਦੋਨਾਂ ਦੇ ਉੱਤੇ ਕੱਫਣ ਪਾਏ ਤੇ ਨਾਲ ਇੱਕ ਬਚਨ ਆਖਿਆ, ਕਹਿਣ ਲੱਗੇ, ਸੂਰਮਿਓ, ਤੁਸੀਂ ਆਪਣੀ ਜ਼ਿੰਦਗੀ ਚ ਬੜੀ ਸੂਰਮਤਾਈ ਨਾਲ ਲੜਿਓ ਤੇ ਅਸੀਂ ਤੁਹਾਡੀ ਵਿਦਿਆ ਦੀ ਕਦਰ ਕਰਨੇ ਹੈ। ਸ਼ਾਇਦ ਇਹੋ ਜਿਹੀਆਂ ਉਦਾਹਰਨਾਂ ਦੁਨੀਆਂ ਵਿੱਚੋਂ ਮਿਲਣੀਆਂ ਔਖੀਆਂ ਨੇ। ਜੇ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਭਾਈ ਕਨਈਆ ਜੀ ਪਾਣੀ ਪਿਲਾਉਂਦੇ ਰਹੇ ਨਾ ਨਿਰਵੈਰਤਾ ਦਾ ਸਬੂਤ ਦੇਣ ਵਾਸਤੇ, ਹੁਣ ਦੇਖੋ ਜੀ, ਵੈਰ ਹੁੰਦੇ ਅਕਸਰ ਤੇ ਵੈਰੀ ਨੂੰ ਉੱਥੇ ਮਾਰਿਆ ਜਾਂਦਾ ਨਾ ਜਿੱਥੇ ਉਹਦਾ ਮੁੜ ਕੇ ਨਾਮ ਇਹਨਾਂ ਲਿਆ ਜਾਵੇ। ਪਰ ਇਹ ਗੁਰੂ ਕੇ ਸਿੱਖ ਭਾਈ ਜੱਸਾ ਸਿੰਘ ਆਲੂਵਾਲੀਏ ਨੇ ਦੋਨਾਂ ਦੇ ਉੱਤੇ ਦੁਸ਼ਾਲੇ ਪਾਏ। ਡਾਕਟਰ ਹਰਜਿੰਦਰ ਸਿੰਘ ਦਲਗੀਰ ਨੇ ਸਿੱਖ ਤਬਾਰੀਖ ਵਿੱਚ ਇਹ ਗੱਲ ਦਾ ਜ਼ਿਕਰ ਕੀਤਾ, ਇੱਕ ਸਬੂਤ ਦਿੱਤਾ ਵੀ ਜੇ ਸਿੱਖ ਮੂਲ ਮੰਤਰ ਵਿੱਚ ਨਿਰਵੈਰ ਪੜਦਾ ਹੈ ਨਾ ਤੇ ਸਿੱਖ ਅੰਦਰੋਂ ਨਿਰਵੈਰ ਹੁੰਦਾ ਹੈ, ਉਹ ਕਿਸੇ ਨਾਲ ਵੈਰ ਨਹੀਂ ਕਰਦਾ, ਕਿਉਂਕਿ ਮੇਰੇ ਗੁਰੂ ਨੇ ਮੈਨੂੰ ਸਿਖਾ ਦਿੱਤਾ, ਜਿਸਦੇ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ, ਉਸਦੇ ਆਖੇ ਕੋਈ ਨਾ ਲੱਗਈ, ਨਿਤ ਉਜਾੜੀ ਪੁਕਾਰੇ ਖਲਾ। ਉਹਨੂੰ ਇਸ ਗੱਲ ਦਾ ਪਤਾ ਹੁੰਦਾ, ਅੰਮ੍ਰਿਤ ਦਾ ਮਤਲਬ ਪਤਾਸੀਆਂ ਦਾ ਪਾਣੀ ਪੀਣਾ ਨਹੀਂ ਹੈ, ਅੰਮ੍ਰਿਤ ਦਾ ਮਤਲਬ ਸੀ ਜ਼ਿੰਦਗੀ ਦੇ ਅੰਦਰ ਕੁਛ ਪਰਨ ਕਰਕੇ ਜਿਉਣਾ ਤੇ ਆਪਣੇ ਗੁਰੂ ਦੇ ਅਸੂਲਾਂ ਉੱਤੇ ਪਹਿਰਾ ਦੇਣਾ। ਗੱਲ ਅੱਗੇ ਤੋਰਾਂ, 1760 ਦੇ ਵਿੱਚ ਉਸ ਵੇਲੇ ਅਹਿਮਦ ਸ਼ਾਹ ਅਬਦਾਲੀ, ਉਹਨੂੰ ਬੜਾ ਗੁੱਸਾ ਸੀ ਇਸ ਗੱਲ ਦਾ। ਅਹਿਮਦ ਸ਼ਾਹ ਅਬਦਾਲੀ 1760 ਵਿੱਚ ਫਿਰ ਦੁਬਾਰੇ ਆਉਣ ਲੱਗਾ, ਇਹ ਪੰਜਵਾਂ ਹਮਲਾ ਹੈ। ਦਸ ਨੇ ਹਰ ਵਾਰੀ ਤੁਹਾਡੇ ਨਾਲ ਜ਼ਿਕਰ ਕੀਤਾ, 1748 ਤੋਂ ਲੈ ਕੇ 1770 ਤੱਕ ਕਰੀਬ 22 ਸਾਲਾਂ ਦਾ ਸਮਾਂ ਬਣਦਾ ਤੇ ਉਹਦੇ ਦਰਮਿਆਨ ਇਹਨੇ 11 ਹਮਲੇ ਕੀਤੇ ਨੇ। ਆਹ ਪੰਜਵਾਂ ਹਮਲਾ ਹੈ ਜਿਹੜੇ ਨਾਲ ਤੁਹਾਡੇ ਸਾਂਝ ਪਾਉਣ ਲੱਗਾ। ਇਸ ਵਾਰੀ ਇਹਨੇ ਵਿਚਾਰ ਬਣਾਈ, ਕਿੰਨਾ ਚੰਗਾ ਹੋਵੇ ਜੇ ਮੈਂ ਇਸ ਵਾਰੀ ਸਿੱਖਾਂ ਨਾਲ ਨਾ ਟੱਕਰ ਲਵਾਂ, ਸਿੱਖਾਂ ਨਾਲ ਟੱਕਰ ਨਾ ਲਵਾਂ, ਸਭ ਤੋਂ ਪਹਿਲਾਂ ਮੈਂ ਮਰਾਠਿਆਂ ਨੂੰ ਖਤਮ ਕਰਾਂ, ਕਿਉਂਕਿ ਮਰਾਠਿਆਂ ਨੇ ਹੁਣ ਨਾਲ ਰਲ ਕੇ ਸਿੱਖਾਂ ਦੇ ਅਦੀਨਾ ਬੇਗ ਦੇ ਨਾਲ ਰਲ ਕੇ ਤੇ ਇਹਨਾਂ ਨੇ ਜਿਹੜੀ ਮੇਰੀ ਫੌਜ ਨੂੰ ਤਰਥੱਲੀ ਮਚਾਈ ਹੈ, ਮੈਂ ਉਹਦਾ ਸਬਕ ਸਿਖਾਵਾਂ। ਇੱਕ ਗੱਲ ਹੋਰ ਚੇਤਾ ਰੱਖਿਓ ਜੇ, ਰਾਜਨੀਤਿਕ ਬੰਦਾ ਕਦੇ ਵੀ ਨਹੀਂ ਚਾਹੁੰਦਾ ਮੇਰਾ ਦਬਦਬਾ ਖਤਮ ਹੋਵੇ। ਉਹ ਦਬਦਬਾ ਬਣਾਉਣ ਵਾਸਤੇ ਭਾਵੇਂ ਕਿਤਨਾ ਹੀ ਕਹਿਰ ਕਰਨਾ ਪਵੇ ਉਹ ਕਰ ਦਿੰਦਾ। ਪਿੱਛੇ ਜ਼ਿਕਰ ਆ ਚੁੱਕਿਆ ਹੋਇਆ ਨਾਦਰ ਸ਼ਾਹ ਦੀ 1739 ਵਿੱਚ ਸਿਰਫ ਇੰਨੀ ਕੁ ਗੱਲ ਫੈਲੀ ਸੀ ਵੀ ਨਾਦਰ ਸ਼ਾਹ ਮਰ ਗਿਆ, ਮਾਰ ਦਿੱਤਾ ਤੇ ਉਹਦੇ ਬੰਦੇ ਕਤਲ ਕਰ ਦਿੱਤੇ ਸੀ। ਉਹਨੇ ਤਲਵਾਰ ਕੱਢ ਕੇ ਬਾਹਰ ਰੱਖ ਲਈ, 1,25,000 1,22,000 ਬੰਦਾ 1-2 ਰਾਤਾਂ ਵਿੱਚ ਕਤਲ ਕਰ ਦਿੱਤਾ ਸੀ ਦਿੱਲੀ ਦੇ ਵਿੱਚ। ਸਿਰਫ ਇਸੇ ਲਈ ਵੀ ਦਬਦਬਾ ਬਣਿਆ ਰਹੇ, ਕੱਲ੍ਹ ਨਾ ਕੋਈ ਜ਼ਿਕਰ ਕਰੇ ਵੀ ਨਾਦਰ ਸ਼ਾਹ ਮਰ ਗਿਆ। ਇੱਕੋ ਹਮਲਾ ਕੀਤਾ ਸੀ ਉਹਨੇ, ਉਸੇ ਗੱਲ ਮੈਨੂੰ ਫਿਰ ਚਲਾ। ਹੁਣ ਉਹਦੇ ਮਨ ਵਿੱਚ ਵਿਚਾਰ ਹੈ, ਸਭ ਤੋਂ ਪਹਿਲਾਂ ਮੈਂ ਮਰਾਠਿਆਂ ਦੇ ਨਾਲ ਲੋਹਾ ਲਵਾਂ ਤਾਂ ਕਿ ਉਹਨਾਂ ਨੂੰ ਆਪਣੇ ਅਧੀਨ ਕਰ ਲਾਂ। ਹੁਣ 1760 ਵਿੱਚ ਉਹ ਚੱਲਿਆ ਤੇ ਚੱਲਿਆ ਤੇ ਕਾਫੀ ਸਮਾਂ ਉਹ ਇਧਰਲੇ ਪਾਸੇ ਵਿਚਰਦਾ ਰਿਹਾ, ਪਰ ਇਹਦੇ ਦਰਮਿਆਨ ਗੁਰੂ ਕੇ ਸਿੱਖਾਂ ਨਾਲ ਉਹਦਾ ਫਿਰ ਵਾਸਤਾ ਪਿਆ ਤੇ ਉਹਨਾਂ ਨੇ ਜਹਾਨ ਖਾਨ ਨੇ ਆਪਣੀ ਫੌਜ ਅਤੇ ਕੁਝ ਇੱਕ ਬੰਦੇ ਨਾਲ ਲੈ ਕੇ ਉਹਦੇ ਉੱਤੇ ਫਿਰ ਸਿੱਖਾਂ ਦੇ ਉੱਤੇ ਹਮਲਾ ਕਰਨਾ ਚਾਹਿਆ। ਸਿੱਖਾਂ ਨੇ ਵੀ ਹਮਲਾ ਕੀਤਾ ਤੇ ਇਹਦੇ ਦਰਮਿਆਨ ਜਹਾਨ ਖਾਨ ਦੇ ਨਾਲ ਜਦੋਂ ਟਾਕਰਾ ਹੋਇਆ, ਅਹਿਮਦ ਸ਼ਾਹ ਅਬਦਾਲੀ ਨਾਲ ਜਦੋਂ ਟਾਕਰਾ ਹੋਇਆ, ਉਦੋਂ ਸਿੱਖਾਂ ਨੇ ਇੱਕ ਬੜੀ ਅਜੀਬ ਢੰਗ ਦੀ ਜੰਗ ਲੜੀ। ਅਹਿਮਦ ਸ਼ਾਹ ਅਬਦਾਲੀ ਕਹਿੰਦਾ ਜਹਾਨ ਖਾਨ ਨੂੰ ਵੀ ਤੂੰ ਸਿੱਖਾਂ ਦੇ ਮਗਰ ਨਾ ਜਾ, ਇਹ ਹਮਲਾ ਕਰਕੇ ਵਾਪਸ ਆ ਗਏ। ਖਾਸ ਕਰਕੇ ਦੋ ਵੇਲੇ ਹਮਲਾ ਕਰਿਆ ਕਰਦੇ ਸਨ, ਇੱਕ ਜਦੋਂ ਉਹਨਾਂ ਦੀ ਫੌਜ ਤੰਬੂ ਲਾਉਂਦੀ ਹੁੰਦੀ ਸੀ, ਉਲਝੀ ਹੁੰਦੀ ਸੀ, ਜਾਂ ਜਦੋਂ ਸਵੇਰੇ ਤੰਬੂ ਪੁੱਟ ਕੇ ਅਗਲੇ ਕੂਚ ਕਰਨ ਵਾਸਤੇ ਤਿਆਰੀ ਕਰਦੇ। ਦੋ ਵੇਲੇ ਹਮਲਾ ਕਰਦੇ ਸਨ। ਜਦੋਂ ਉਹਨਾਂ ਨੇ ਹਮਲਾ ਕੀਤਾ ਤੇ ਉਹਨਾਂ ਨੇ ਵਿਚਾਰ ਬਣਾਈ ਵੀ ਕਿੰਨਾ ਚੰਗਾ ਹੋਵੇ ਜੇ ਆਪਾਂ ਇਹਨੂੰ ਬਚਾ ਲਈਏ, ਤੇ ਜਹਾਨ ਖਾਨ ਨੂੰ ਰੋਕਣਾ ਚਾਹਿਆ, ਪਰ ਜਹਾਨ ਖਾਨ ਨੂੰ ਆਪਣੀ ਫੌਜਾਂ ਉੱਤੇ ਬੜਾ ਮਾਣ ਸੀ, ਉਹ ਗਿਆ ਤੇ ਸਿੱਖ ਵਾਪਸ ਪਰਤੇ ਪਿੱਛੇ ਹਟੇ ਨੇ ਤੇ ਉਹਨਾਂ ਨੇ ਮਗਰ ਆ ਕੇ ਹੱਲਾ ਕਰ ਦਿੱਤਾ। ਹੁਣ ਸਿੱਖਾਂ ਨੇ ਦੋ ਧੜੇ ਬਣਾ ਲਏ, ਦੋ ਟੁਕੜੇ ਬਣਾ ਲਏ ਆਪਣੀ ਫੌਜ ਦੇ, ਇੱਕ ਪਾਸੇ ਜੱਸਾ ਸਿੰਘ ਆਲੂਵਾਲੀਆ, ਦੂਜੇ ਪਾਸੇ ਜੈ ਸਿੰਘ, ਇੱਕ ਨਈਆ ਮਿਸਲ ਦਾ ਮੁਖੀ ਸੀ, ਪਿੱਛੇ ਜ਼ਿਕਰ ਆ ਚੁੱਕਾ ਹੋਇਆ। ਇਹ ਵੀ ਇੱਕ ਪਾਸੇ ਚੜ੍ਹਤ ਸਿੰਘ, ਇੱਕ ਪਾਸੇ ਗੁੱਜਰ ਸਿੰਘ, ਇਹ ਨਾਲ ਉਹਦੇ ਲਹਿਣਾ ਸਿੰਘ, ਇਹ ਇੱਕ ਧੜਾ ਬਣ ਗਿਆ। ਚੜ੍ਹਤ ਸਿੰਘ ਸ਼ੁਕਰ ਚੱਕੀਆ, ਲਹਿਣਾ ਸਿੰਘ ਤੇ ਨਾਲ ਗੁੱਜਰ ਸਿੰਘ, ਇਹ ਇੱਕ ਜਥਾ ਬਣ ਗਿਆ। ਇੱਕ ਪਾਸੇ ਜੱਸਾ ਸਿੰਘ ਤੇ ਜੈ ਸਿੰਘ, ਇਹ ਇੱਕ ਧੜਾ ਬਣ ਗਿਆ। ਦੋਵੇਂ ਵੱਖੋ ਵੱਖਰੇ ਹੋ ਗਏ। ਹੁਣ ਅਫਗਾਨੀਆਂ ਦੀ ਫੌਜ ਆ ਗਈ, ਦੇਖੋ ਦਿਮਾਗ ਚ ਰੱਖੋ ਆਪਣੀ ਤਸਵੀਰ ਕਿਵੇਂ ਲੜਦੇ ਸਨ ਸਿੱਖ ਜੁਗਤ ਨਾਲ, ਤੇ ਉਹ ਅਫਗਾਨੀਆਂ ਦੀ ਫੌਜ ਆ ਗਈ। ਹੁਣ ਦੋ ਧੜੇ ਨੇ, ਜੇ ਉਹ ਇਧਰਲੇ ਪਾਸੇ ਪੈਂਦੇ ਨੇ ਤਾਂ ਇਹ ਹਮਲਾ ਕਰਕੇ ਉਹਨਾਂ ਨੂੰ ਫਿਰ ਮਾਰ ਦਿੰਦੇ ਨੇ, ਜੇ ਉਹ ਇਹਨਾਂ ਨੂੰ ਛੱਡ ਕੇ ਇਹਨਾਂ ਵੱਲ ਪੈਂਦੇ ਨੇ ਤੇ ਉਹ ਹਮਲਾ ਕਰਕੇ ਇਹਨਾਂ ਨੂੰ ਮਾਰ ਦਿੰਦੇ ਨੇ। ਦੋਨੇ ਧੜਿਆਂ ਨੇ ਇਹੋ ਜੇ ਆਹੂ ਲਾਹੇ, ਜਹਾਨ ਖਾਨ ਨੇ ਫਿਰ ਭੱਜ ਕੇ ਜਾਨ ਬਚਾਈ, ਆਖਿਰਕਾਰ ਅਹਿਮਦ ਸ਼ਾਹ ਅਬਦਾਲੀ ਕੋਲ ਜਾ ਕੇ ਖਿਮਾ ਮੰਗੀ। ਜਿਹੜੀ ਗੱਲ ਮੈਂ ਕਰਨੀ ਚਾਹੁੰਦਾ, ਸਮਾਂ ਬਹੁਤ ਨੇੜੇ ਹੈ, ਇਹ 24 ਅਕਤੂਬਰ ਨੂੰ, ਵਿੱਚੋਂ ਬਿਲਕੁਲ ਸ਼ਾਰਟਕੱਟ ਕਰਨ ਲੱਗਿਆ ਮੈਂ, 24 ਅਕਤੂਬਰ ਨੂੰ ਕੁੰਜਪੁਰੇ ਕਰਨਾਲ ਦੇ ਲਾਗੇ ਇੱਥੇ ਮਰਾਠਿਆਂ ਨੇ ਆ ਕੇ ਕਬਜ਼ਾ ਕਰ ਲਿਆ। ਮਰਾਠਿਆਂ ਦੀ ਫੌਜ ਵੀ ਬੜੀ ਵੱਡੀ ਸੀ, ਕਰੀਬ 2,00,000 ਦੀ ਫੌਜ ਉਸ ਵੇਲੇ ਲੜਨ ਵਾਸਤੇ ਆ ਰਹੀ ਹੈ, ਤੇ ਅਹਿਮਦ ਸ਼ਾਹ ਅਬਦਾਲੀ ਵੀ ਉੱਥੇ ਪਹੁੰਚ ਗਿਆ। 24 ਅਕਤੂਬਰ ਦੀਆਂ ਫੌਜਾਂ ਪਾਣੀਪਤ ਦੇ ਮੈਦਾਨ ਵਿੱਚ ਪਹੁੰਚੀਆਂ ਹੋਈਆਂ। ਯਾਦ ਰੱਖਿਓ, ਜੇ ਦੋਵੇਂ ਇੱਕ ਦੂਜੇ ਤੇ ਹਮਲਾ ਕਰਨੀਆਂ ਨੇ, ਦੋਵੇਂ ਅਜੇ ਸ਼ਾਂਤ ਨੇ, ਲੜਨ ਵਾਸਤੇ ਆਈਆਂ ਹੋਈਆਂ ਨੇ, ਦੋਨਾਂ ਨੂੰ ਇੱਕ ਦੂਜੇ ਦੇ ਵਿਚਾਰਾਂ ਨੂੰ ਸਮਝਦੇ ਆ ਵੀ ਕਿਵੇਂ ਲੜੀਏ, ਕਿਉਂਕਿ ਦੋਵੇਂ ਵੱਡੀਆਂ ਤਾਕਤਾਂ ਨੇ। ਉਸ ਵੇਲੇ ਲੜਨ ਦੀ ਤਿਆਰੀ ਕਰਦਿਆਂ ਕਰਦਿਆਂ 14 ਜਨਵਰੀ 1761 ਦਾ ਵਕਤ ਆ ਗਿਆ। ਕੁੰਜਪੁਰਾ ਜੀ ਤੁਹਾਨੂੰ ਨਾ ਭੁੱਲਿਆ ਹੋਵੇ, ਸਿੱਖੀ ਦੀ ਬੜੀ ਸਾਂਝ ਹੈ ਇਹਦੇ ਨਾਲ। ਕੁੰਜਪੁਰੇ ਦਾ ਵਜ਼ੀਰ ਖਾਂ ਸੀ, ਉਹ ਸਰਹੰਦ ਦਾ ਨਵਾਬ ਜਿਹਨੇ ਛੋਟੇ ਸਾਹਿਬਜ਼ਾਦੇ ਸ਼ਹੀਦ ਕਰਵਾਏ ਸਨ, ਇਹ ਇਸੇ ਕਰਨਾਲ ਦੇ ਕੁੰਜਪੁਰੇ ਦਾ ਪਾਪੀ ਹੈ। ਗੱਲ ਵੱਖਰੀ, ਆਪਾਂ ਉਧਰਲੇ ਪਾਸੇ ਚੱਲੀਏ। ਫੌਜਾਂ ਦੇ ਟਾਕਰੇ ਹੋਏ, ਇਹਦੇ ਦਰਮਿਆਨ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਨੇ, ਕਿਉਂਕਿ ਪਹਿਲਾਂ ਲੈ ਕੇ ਤਾਂ ਆਇਆ ਸੀ ਵੀ ਕੁਝ ਸਮਾਂ ਮੇਰੀ ਫੌਜ ਹੈ ਨਾ ਜਿਹੜੀ, ਉਹ ਅਰੈਸਟ ਕਰ ਲੇ, ਆਰਾਮ ਕਰ ਲੇ। ਹੱਥਾਂ ਨਾਲ ਜੰਗ ਲੜੇ ਜਾਂਦੇ ਸਨ, ਜਿਹੜੇ ਸਫ਼ਰ ਵਿੱਚ ਕਰਕੇ ਆਏ ਹੁਣ ਤੇ ਉਹ ਜੰਗ ਲੜਨਾ ਬੜਾ ਔਖਾ ਹੋ ਜਾਂਦਾ ਸੀ। ਉਹਨੇ ਇਹੋ ਜਿਹੇ ਮਾਰੀ 1761 ਦੀ ਇੱਕ ਪਾਣੀਪਤ ਦੀ ਉਹ ਜੰਗ ਹੈ 14 ਜਨਵਰੀ ਦੀ, ਜਿਹੜੀਆਂ ਸੰਸਾਰ ਦੀਆਂ ਜੰਗਾਂ ਵਿੱਚ ਆਪਣੀ ਅਹਿਮ ਸਥਾਨ ਰੱਖਦੀ ਹੈ, ਤੇ ਮਰੱਠੇ ਇੰਨੇ ਕੁ ਮਾਰ ਦਿੱਤੇ ਜਾਣ ਲੱਗਿਆ। ਅਹਿਮਦ ਸ਼ਾਹ ਅਬਦਾਲੀ ਇੱਕ ਗੱਲ ਕਹਿੰਦਾ ਸੀ ਭਈ ਜਿਹੜੀ ਕੌਮ ਮਰੱਠਿਆਂ ਦੀ ਆਪਣਾ ਨਾਂ ਰੱਖਦੀ ਸੀ ਨਾ, ਮੈਂ ਉਹਨੂੰ ਇੰਨੀ ਕੁ ਮਾਰ ਚੱਲਿਆ ਭਈ ਹੋ ਸਕਦਾ ਆਉਣ ਵਾਲੇ ਸਮੇਂ ਚ ਮੇਰੇ ਪੜੋਤਰਿਆਂ ਦੇ ਵੇਲੇ ਇਹ ਖੜੀ ਹੋਵੇਗੀ। ਤਿੰਨ ਪੀੜੀਆਂ ਇਹ ਜਿਹੜੀ ਕੌਮ ਹੈ ਖੜੀ ਨਹੀਂ ਹੋ ਸਕਦੀ। ਤੇ ਉਸ ਵੇਲੇ ਜਦੋਂ ਜੱਸਾ ਸਿੰਘ ਇਹਨਾਂ ਨੇ ਅਬਦਾਲੀ ਨੇ ਪਹਿਲਾਂ ਵੀ ਸਿੱਖਾਂ ਦੀ ਕਤਲੇਆਮ ਕੀਤੀ ਸੀ, ਉਦੋਂ ਇਹਨੇ ਸਿੱਖਾਂ ਬਾਰੇ ਵੀ ਬਚਨ ਕਿਹਾ ਸੀ, ਅੱਗੇ ਜਾ ਕੇ ਤੁਹਾਡੇ ਨਾਲ ਸਾਂਝਾ ਕਰਾਂਗਾ, ਹੁਣ ਤੇ ਇਸ਼ਾਰਾ ਹੀ ਦੇਣ ਲੱਗਾ। ਉਹਨੇ ਗੱਲ ਕਹੀ ਸੀ ਭਾਈ ਮਰਾਠਿਆਂ ਦੀ ਫੌਜ ਤੇ ਮੈਂ ਤਿੰਨ ਪੀੜੀਆਂ ਬਾਅਦ ਹੋ ਸਕਦਾ ਖੜੀ ਹੋ ਵੀ ਜਾਵੇ, ਪਰ ਸਿੱਖਾਂ ਨੂੰ ਇਵੇਂ ਮਾਰ ਕੇ ਚੱਲਿਆ ਕਦੇ ਵੀ ਨਹੀਂ ਖੜੇ ਹੋਣਗੇ। ਲੇਕਿਨ ਯਾਦ ਰੱਖੋ ਜੇ ਮਰਾਠੇ ਤਾਂ ਮੁੜ ਕੇ ਲੜ ਨਹੀਂ ਸਕੇ, ਉਹ ਤੇ ਖਤਮ ਹੋ ਗਏ ਸਨ, ਪਰ ਸਿੱਖਾਂ ਨੇ 3 ਮਹੀਨੇ ਨਹੀਂ ਸੀ ਪੈਣ ਦਿੱਤੇ, 3 ਮਹੀਨੇ ਪੂਰੇ ਨਹੀਂ ਸੀ ਪੈਣ ਦਿੱਤੇ, ਅਬਦਾਲੀ ਨੂੰ ਮੁੜ ਘੇਰ ਲਿਆ ਸੀ। ਵਕਤ ਮਿਲਿਆ ਫਿਰ ਤੁਹਾਡੇ ਨਾਲ ਸਾਂਝ ਪਾਵਾਂਗਾ, ਹੁਣ ਤੇ ਇਸੇ ਗੱਲ ਨੂੰ ਸਾਂਝਾ ਕਰਨਾ ਚਾਹੁੰਦਾ। 1761 ਦੇ ਵਿੱਚ ਇਹ 2200 ਲੜਕੀਆਂ ਹਿੰਦੁਸਤਾਨ ਦੀਆਂ ਨਾਲ ਲੈ ਕੇ ਤੇ ਕੁਝ ਇੱਕ ਧਨ ਦੌਲਤ ਲੁੱਟ ਕੇ ਵਾਪਸ ਪਰਤ ਰਿਹਾ, ਕੁਝ ਇੱਕ ਗੁਰੂ ਕੇ ਸਿੱਖ ਉਹ ਅਕਾਲ ਤਖ਼ਤ ਸਾਹਿਬ ਦੇ ਉੱਤੇ ਹਾਜ਼ਰ ਹੋਏ ਹੋਏ ਸਨ, ਜੱਸਾ ਸਿੰਘ ਅਲੂਵਾਲੀਆ ਵੀ ਉੱਥੇ ਹੈ, ਤੇ ਉਦੋਂ ਕੁਝ ਇੱਕ ਹਿੰਦੂ ਵੀਰਾਂ ਨੇ ਜਾ ਕੇ ਇਸ ਜੱਸਾ ਸਿੰਘ ਅਲੂਵਾਲੀਏ ਦੇ ਕੋਲ ਬੇਨਤੀ ਕੀਤੀ, ਸੱਜਣਾ ਇਸ ਵੇਲੇ ਅਗਰ ਇਸ ਅਬਦਾਲੀ ਦੇ ਕੋਲੋਂ, ਅਹਿਮਦ ਸ਼ਾਹ ਅਬਦਾਲੀ ਦੇ ਕੋਲੋਂ ਅਗਰ ਕੋਈ ਲੜਕੀਆਂ ਨੂੰ ਮੋੜ ਕੇ ਲਿਆ ਸਕਦਾ ਤਾਂ ਇੱਕ ਤੇਰਾ ਘਰ ਹੈ। ਜਦੋਂ ਵੀ ਸਾਨੂੰ ਕਦੇ ਲੋੜ ਪਈ ਹੈ, ਅਸੀਂ ਸਿੱਖੀ ਦਾ ਬੂਹਾ ਖੜਕਾਇਆ, ਭਾਵੇਂ ਸਾਨੂੰ ਜਨੇਊ ਉਤਾਰ ਰਿਹਾ ਸੀ ਤੇ ਉਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਡਾ ਜਨੇਊ ਰੱਖਿਆ, ਤੇ ਜਦੋਂ ਕਦੇ ਲੜਕੀਆਂ ਨੂੰ ਲੁੱਟ ਕੇ ਲੈ ਕੇ ਜਾਂਦੇ ਨੇ ਉਦੋਂ ਸਿੱਖ ਬਚਾਉਂਦੇ ਨੇ। ਜੇ ਅਹਿਮਦ ਸ਼ਾਹ ਅਬਦਾਲੀ ਨੇ ਇਹ ਮਿਸਾਲ ਕਾਇਮ ਕਰ ਦਿੱਤੀ ਸੀ ਖਾਧਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ, ਜੇ ਉਸ ਵੇਲੇ ਮਨੂ ਨੇ ਉਦਾਹਰਨ ਕਾਇਮ ਕਰ ਦਿੱਤੀ ਸੀ ਮਨੂ ਸਾਡੀ ਦਾਤਰੀ ਅਸੀਂ ਮਨੂ ਦੇ ਸੋਏ, ਤਾਂ ਸਿੱਖਾਂ ਨੇ ਵੀ ਇੱਕ ਉਦਾਹਰਨ ਕਾਇਮ ਕਰ ਦਿੱਤੀ ਸੀ, ਰੰਨ ਗਈ ਬਸਰੇ ਨੂੰ ਮੋੜੀ ਬਾਬਾ ਕੱਛ ਵਾਲਿਆ ਮੋੜੀ ਬਾਬਾ ਡਾਂਗ ਵਾਲਿਆ। ਜਦੋਂ ਕੋਈ ਲੜਕੀ ਨੂੰ ਲੈ ਕੇ ਜਾਂਦਾ ਸੀ ਨਾ, ਅਗਰ ਪੰਜਾਬ ਦੀ ਧਰਤੀ ਤੇ ਕੋਈ ਮੋੜਨ ਵਾਲਾ ਸੀ, ਉਹ ਕੱਛ ਤੇ ਡਾਂਗ ਦਾ ਹੀ ਜ਼ਿਕਰ ਕਿਉਂ ਆਇਆ? ਸਮਾਂ ਮੇਰਾ ਖਤਮ ਹੋ ਚੱਲਿਆ, ਮੈਂ ਇੱਕ ਮਿੰਟ ਲੈ ਕੇ ਸਮਾਪਤੀ ਕਰਨ ਲੱਗਾ। ਮੋੜੀ ਬਾਬਾ ਕੱਛ ਵਾਲਿਆ ਮੋੜੀ ਬਾਬਾ ਡਾਂਗ ਵਾਲਿਆ, ਬਾਕੀ ਕਿਉਂ ਨਹੀਂ ਕੁਛ ਕਿਹਾ? ਕਿਉਂਕਿ ਉਹਦਾ ਕਾਰਨ ਸੀ ਵੀ ਤੇਰੀ ਡਾਂਗ ਵੀ ਤਕੜੀ ਹੈ ਜਿਹੜੀ ਅਹਿਮਦ ਸ਼ਾਹ ਅਬਦਾਲੀ ਕੋਲੋਂ ਛੁਡਵਾ ਸਕਦੀ ਹੈ, ਤੇ ਸਿੱਖਾਂ ਦੇ ਅਸੀਂ ਅਹਿਮਦ ਸ਼ਾਹ ਅਬਦਾਲੀ ਕੋਲੋਂ ਛੁਡਵਾ ਕੇ ਕਿਸੇ ਹੋਰ ਜੁਰਮਾਨੇ ਦੇ ਹੱਥ ਭੇਜਣਾ, ਪਰ ਤੇਰੇ ਕਛਹਿਰੇ ਉੱਤੇ ਵੀ ਸਾਨੂੰ ਮਾਣ ਹੈ, ਤੇਰੀ ਕੱਛ ਉੱਤੇ ਵੀ ਸਾਨੂੰ ਮਾਣ ਹੈ। ਜੇ ਕੋਈ ਉੱਥੋਂ ਸਾਡੀਆਂ ਲੜਕੀਆਂ ਨੂੰ ਛੁਡਾ ਕੇ ਲੈ ਕੇ ਆਏਗਾ ਨਾ, ਜਿਵੇਂ ਪਵਿੱਤਰ ਸਾਡੇ ਘਰਾਂ ਚ ਚੁੱਕੀਆਂ ਨੇ ਸਿੱਖਾਂ, ਤੇਰੇ ਕੋਲ ਭਾਵੇਂ 10 ਦਿਨ ਵੀ ਲੜਕੀਆਂ ਰਹਿ ਲੈਣ ਤੇ ਪਵਿੱਤਰ ਸਾਡੇ ਘਰ ਵਾਪਸ ਆਉਣਗੀਆਂ। ਉਦੋਂ ਇਹ ਉਦਾਹਰਣ ਗੁਰੂ ਕੇ ਸਿੱਖਾਂ ਨੇ ਕਾਇਮ ਕੀਤੀ ਹੋਈ ਸੀ। ਇਸ ਤੋਂ ਅਗਲੀ ਵਿਚਾਰ ਮੈਂ ਸਮੇਂ ਦੀ ਉਲੰਘਣਾ ਨਹੀਂ ਕਰਨੀ ਚਾਹੁੰਦਾ, ਕੱਲ ਰੋਜ਼ ਆਪਾਂ ਸਾਂਝੀ ਕਰਾਂਗੇ। ਗੁਰੂ ਚਰਨਾਂ ਵਿੱਚ ਬੇਨਤੀ ਕਰਨਾ, ਸਹਿਬਾਂ ਵਾਸਤੇ ਸਮਤ ਪ੍ਰਦਾਨ ਕਰਨ, ਭੁੱਲਾ ਚੁੱਕਾਂ ਨੂੰ ਨਾ ਚਿਤਾਰਨਾ, ਪਿਆਰ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤੋ ਸ੍ਰੀ ਅਕਾਲ। ਗੁਰੂ ਪਿਆਰੀ ਸਾਹਿਬ ਸੰਗਤ ਜੀ, ਆਪ ਜੀ ਦਾ ਮਾਣ ਮੱਤਾ ਇਤਿਹਾਸ, ਗਿਆਨੀ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲਿਆਂ ਕੋਲੋਂ ਸਰਵਣ ਕੀਤਾ, ਸਤਿਗੁਰੂ ਦੀ ਬਹੁਤ ਹੀ ਬਖਸ਼ਿਸ਼ ਹੈ ਇਹਨਾਂ ਤੇ, ਇਸੇ ਤਰ੍ਹਾਂ ਹੀ ਸਤਿਗੁਰੂ ਜੀ ਇਹਨਾਂ ਤੋਂ ਸੇਵਾ।
2: ਸਤਨਾਮ ਵਾਹਿਗੁਰੂ ਸਾਹਿਬ ਜੀਓ, ਗੁਰੂ ਗਰੀਬ ਨਿਵਾਸ, ਮੈਂ ਗਰੀਬ ਸੱਚ ਟੇਕ ਤੋਂ, ਮੇਰੇ ਸਤਿਗੁਰ ਪੂਰੇ, ਦੇਖ ਤੁਮਾਰਾ ਦਰਸ਼ਨੋ, ਮੇਰਾ ਮਨ ਧੀਰੇ, ਤੁਮ ਸਭ ਸਾਜੇ ਸਾਜਨ ਵਾਜੇ, ਜੀਓ ਪਿੰਡ ਦੇ ਪ੍ਰਾਣਾ, ਨਿਰਗੁਣ ਯਾਰੀ ਕੁਣ ਨਹੀਂ ਕੋਈ, ਤੁਮ ਦਾਨ ਦੇ ਕੁਨਿਆਰੀ ਕੁਨ ਨਹੀਂ ਕੋਈ।

जुगो जुग अटल सतगुरु। धन श्री गुरु ग्रंथ साहिब महाराज जी दे पावन पवित्र चरण कमलों विच सबाई मान सतसंगी प्यारियो, करो कृपा अदब सत्कार नाल गुरु फतेह जी सांझ करिए। असीसां देंदे होए आखो जी वाहिगुरु जी का खालसा वाहिगुरु जी की फतेह। सिख इतिहास दे ओ पन्ने जिन्हां दे उत्ते कौम नूं माण होना चाहीदा है, चाहे जिहड़े दूजे लोक ने ओ जदों सिखां दा इतिहास पढ़दे ने ਉਹ ਸਿੱਖੀ ਤੋਂ ਕੁਰਬਾਨ ਜਾਂਦੇ ਨੇ। ਉਹਨਾਂ ਪੰਨਿਆਂ ਨੂੰ ਆਪਾਂ ਖੋਲ੍ਹ ਕੇ ਕੁਝ ਦਿਨਾਂ ਦੇ ਵਿੱਚ ਦੇਖਣ ਦੀ ਕੋਸ਼ਿਸ਼ ਕਰ ਰਹੇ ਹਾਂ। ਹਾਲਾਂਕਿ ਮੈਂ ਬਹੁਤ ਇੱਕ ਪੰਛੀ ਦੀ ਝਾਤ ਵਿੱਚੋਂ ਪਾ ਰਿਹਾ ਹਾਂ, ਇੱਕ ਇੱਕ ਸਾਲ ਦੀ ਕੋਈ ਅਹਿਮ ਘਟਨਾ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਪਰ ਫਿਰ ਵੀ ਉਹਦਾ ਏਡਾ ਨਿਵੇਕਲਾ ਸਥਾਨ ਹੈ। ਜੇ ਕਿਤੇ ਪੂਰਨ ਵਿਸਥਾਰ ਨਾਲ ਆਪਾਂ ਸਮੁੱਚੇ ਇਤਿਹਾਸ ਨੂੰ ਪੜ੍ਹੀਏ ਵਿਚਾਰੀਏ, ਸੱਚ ਜਾਣਿਓ ਸਿੱਖ ਸਿੱਖੀ ਤੋਂ ਡੋਲੇਗਾ ਹੀ ਨਹੀਂ, ਬਲਕਿ ਦੂਜੇ ਲੋਕ ਵੀ ਸਿੱਖ ਬਣ ਜਾਣਗੇ। ਅਸੀਂ ਇਹਨਾਂ ਨੂੰ ਬਾਹਰ ਕੱਢਿਆ ਹੀ ਨਹੀਂ ਇਤਿਹਾਸ ਦੇ ਪੰਨਿਆਂ ਨੂੰ। ਆਪਣੀ ਦਿਆਨਤਦਾਰੀ ਤੇ ਫਰਜ਼ ਨੂੰ ਸਮਝਦਿਆਂ ਹੋਇਆਂ ਪਿਛਲੇ ਦਿਨਾਂ ਤੋਂ ਇਹ ਲੜੀ ਤੁਹਾਡੇ ਨਾਲ ਸਾਂਝੀ ਕੀਤੀ ਸੀ। ਕੱਲ ਰੋਜ਼ ਆਪਾਂ ਜਿੱਥੇ ਤੱਕ ਇਤਿਹਾਸ ਨੂੰ ਛੂਹਿਆ ਹੈ, ਉਹ ਸੀ ਵੀ ਹਿੰਦੁਸਤਾਨ ਦੀ ਏਸ਼ੀਆ ਦੀ ਕਵਾਂ ਮੈਂ, ਹਿੰਦੁਸਤਾਨ ਦੀ ਕਿਉਂ, ਜਿਹੜੀ ਸਭ ਤੋਂ ਵੱਡੀ ਤਾਕਤ ਸੀ, ਬਹੁਤ ਵੱਡੀ ਤਾਕਤ ਸੀ, ਵੱਡੀਆਂ ਤਾਕਤਾਂ ਵਿੱਚੋਂ ਇੱਕ ਨਾਮ ਰੱਖਣ ਵਾਲੀ ਤਾਕਤ ਸੀ ਮਰਾਠੇ। ਉਹਨਾਂ ਨਾਲ ਅਹਿਮਦ ਸ਼ਾਹ ਅਬਦਾਲੀ 1761 ਵਿੱਚ 14 ਜਨਵਰੀ, ਇਹ ਪਾਣੀਪਤ ਦੀ ਤੀਜੀ ਲੜਾਈ ਹੈ। ਪਾਣੀਪਤ ਵਿੱਚ 3 ਲੜਾਈਆਂ ਹੋਈਆਂ ਨੇ, ਬਾਕੀਆਂ ਨਾਲ ਆਪਣਾ ਵਾਸਤਾ ਨਹੀਂ, ਮੈਂ ਤਾਂ ਕਰਕੇ ਉਹਨਾਂ ਦਾ ਜ਼ਿਕਰ ਨਹੀਂ ਕੀਤਾ। ਇਸ ਲੜਾਈ ਵਿੱਚ ਮਰਾਠੇ ਬਹੁਤ ਬੁਰੀ ਤਰ੍ਹਾਂ ਹਾਰਦੇ ਨੇ, ਰੱਜ ਕੇ ਲੁੱਟ ਕੇ ਅਹਿਮਦ ਸ਼ਾਹ ਅਬਦਾਲੀ ਵਾਪਸ ਪਰਤ ਰਿਹਾ। ਸਿੱਖ ਤੇ ਭਾਵੇਂ ਉਹਨੂੰ ਵੈਸੇ ਵੀ ਟੱਕਰਦੇ ਸਨ, ਪਰ ਇਸ ਵਾਰੀ ਇੱਕ ਵੱਖਰਾ ਜਿਹਾ ਕਾਰਨ ਬਣ ਗਿਆ। ਕੁਝ ਇੱਕ ਹਿੰਦੂ ਵੀਰ ਉਹ ਜਾ ਕੇ ਦਲ ਖਾਲਸਾ ਦੇ ਮੁਖੀ ਜੱਸਾ ਸਿੰਘ ਆਹਲੂਵਾਲੀਆ ਦੇ ਕੋਲ ਅੰਮ੍ਰਿਤਸਰ ਸਾਹਿਬ ਦੀ ਧਰਤੀ ਵਿੱਚ ਜਾ ਕੇ ਉਹਨਾਂ ਅੱਗੇ ਰੋਣਾ ਰੋਂਦੇ ਨੇ। ਉਹ ਸਰਦਾਰਾ, ਅਹਿਮਦ ਸ਼ਾਹ ਅਬਦਾਲੀ ਸਾਡਾ ਪੈਸਾ ਲੁੱਟ ਗਿਆ, ਕੋਈ ਗੱਲ ਨਹੀਂ, ਸਾਡਾ ਅਨਾਜ ਲੁੱਟ ਕੇ ਲੈ ਗਿਆ, ਕੋਈ ਗੱਲ ਨਹੀਂ, ਸਾਡੇ ਕੁਝ ਬੰਦਿਆਂ ਨੂੰ ਕਤਲ ਕਰਕੇ ਚਲਾ ਗਿਆ, ਕੋਈ ਗੱਲ ਨਹੀਂ, ਬਰਦਾਸ਼ਤ ਕੀਤਾ ਜਾ ਸਕਦਾ। ਪਰ ਇੱਕ ਦੁੱਖ ਦੀ ਬਾਤ ਹੈ ਵੀ ਉਹ ਸਾਡੀਆਂ ਬਹੂ ਬੇਟੀਆਂ ਨੂੰ ਚੁੱਕ ਕੇ ਲੈ ਗਿਆ, ਇਹ ਗੱਲ ਬਰਦਾਸ਼ਤ ਨਹੀਂ ਹੋਣੀ, ਤੇ ਤੂੰ ਕਿਸੇ ਤਰ੍ਹਾਂ ਜੇ ਰੋਕ ਸਕਦਾ ਤੇ ਉਹਨਾਂ ਦੇ ਕੋਲੋਂ ਸਾਡੀਆਂ ਬਹੂ ਬੇਟੀਆਂ ਨੂੰ ਛੁਡਵਾ ਦੇ। ਬਾਕੀ ਗੱਲਾਂ ਭੁੱਲ ਸਕਦੇ ਹਾਂ, ਲੇਕਿਨ ਇੱਜ਼ਤ ਧੀਆਂ ਭੈਣਾਂ ਦੀ ਇੱਜ਼ਤ ਨਾਲ ਇਹਨਾਂ ਨਾਲ ਕਦੇ ਕੋਈ ਫੈਸਲਾ ਨਹੀਂ ਕੀਤਾ ਜਾ ਸਕਦਾ, ਤੇ ਤੇਰੇ ਉੱਤੇ ਗੁਰੂ ਦੀ ਕਿਰਪਾ ਹੈ। ਇਹ ਖਾਲਸੇ ਦਾ ਸੁਭਾਅ ਰਿਹਾ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਤ ਸੁਆਮੀ ਸੰਧਾ। ਜਿਹੋ ਜਿਹਾ ਰੱਬ ਦਾ ਸੁਭਾਅ ਹੈ, ਉਹ ਜਿਹਾ ਖਾਲਸੇ ਦਾ ਸੁਭਾਅ ਹੈ। ਜਿਹੜਾ ਇੱਕ ਵਾਰੀ ਸ਼ਰਨ ਵਿੱਚ ਆ ਗਿਆ, ਖਾਲਸਾ ਨੂੰ ਦੁਰਕਾਰ ਦਾ ਨਹੀਂ ਹੈ, ਬਲਕਿ ਆਪਾਂ ਵਾਰ ਦਿੰਦਾ। ਜਿਵੇਂ ਰੱਬ ਦਾ ਸੁਭਾਅ ਬਖਸ਼ੰਦ, ਉਵੇਂ ਹੀ ਖਾਲਸੇ ਦਾ ਸੁਭਾਅ ਬਖਸ਼ੰਦ। ਇਸ ਲਈ ਉਹਨਾਂ ਜੱਸਾ ਸਿੰਘ ਆਹਲੂਵਾਲੀਆ ਨੇ ਉਸੇ ਵੇਲੇ ਫੈਸਲਾ ਕੀਤਾ ਤੇ ਕੁਝ ਇੱਕ ਸਿੱਖਾਂ ਦਾ ਇਕੱਠ ਲੈ ਕੇ
ਉਹਨੂੰ ਰਸਤੇ ਵਿੱਚ ਜਾ ਫਿਰ ਘੇਰਿਆ ਤੇ ਉਹਦੇ ਕੋਲੋਂ 2200 ਲੜਕੀਆਂ ਉਸ ਵੇਲੇ ਹਿੰਦੂ ਧਰਮ ਦੀਆਂ 2200 ਲੜਕੀਆਂ ਜਿਨ੍ਹਾਂ ਵਿੱਚੋਂ ਇੱਕ ਵੀ ਲੜਕੀ ਸਿੱਖਾਂ ਦੀ ਨਹੀਂ ਹੈ ਉਹ 2200 ਲੜਕੀਆਂ ਛੁਡਵਾ ਕੇ ਹਿੰਦੂ ਵੀਰਾਂ ਨੇ ਅਤੇ ਸਿੱਖ ਵੀਰਾਂ ਨੇ ਉਦੋਂ ਜੱਸਾ ਸਿੰਘ ਆਲੂਵਾਲੀਆ ਨੂੰ ਵਧਾਈ ਦਿੱਤੀ ਕਹਿਣ ਲੱਗੇ ਸਿੱਖਾਂ ਕਦੇ ਵਕਤ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਪੱਲਾ ਪਕੜਾ ਕੇ ਬੰਦੀ ਛੋੜ ਦਾ ਇਤਿਹਾਸ ਰਚਿਆ ਸੀ ਤੇ ਅੱਜ ਉਸੇ ਤਰ੍ਹਾਂ ਤੂੰ 2200 ਲੜਕੀਆਂ ਨੂੰ ਇਸ ਬੰਦੀ ਵਿੱਚੋਂ ਕੈਦ ਮੁਕਤ ਕਰਵਾ ਕੇ ਤੇ ਇੱਕ ਨਵਾਂ ਇਤਿਹਾਸ ਸਿਰਜ ਦਿੱਤਾ ਗੁਰਸਿੱਖ ਉਹੀ ਹੋਣਾ ਚਾਹੀਦਾ ਜਿਹਦੇ ਜੀਵਨ ਵਿੱਚੋਂ ਗੁਰੂ ਵਾਲੀ ਝਲਕ ਪੈਂਦੀ ਹੋਵੇ ਤੇਰੇ ਜੀਵਨ ਵਿੱਚੋਂ ਗੁਰੂ ਵਾਲੀ ਝਲਕ ਪੈਂਦੀ ਹੈ ਤੇਰੇ ਜੀਵਨ ਵਿੱਚੋਂ ਬਾਕੀ ਗੁਰੂ ਵਾਲੀਆਂ ਨਿਸ਼ਾਨੀਆਂ ਲੱਭਦੀਆਂ ਨੇ ਜਿਹੋ ਜਿਹਾ ਤੇਰਾ ਸਤਿਗੁਰੂ ਹੈ ਉਹੋ ਜਿਹਾ ਤੇਰੇ ਜੀਵਨ ਵਿੱਚੋਂ ਕੁਝ ਅੰਸ਼ ਲੱਭਦੇ ਨੇ ਇੱਕ ਵਾਰੀ ਮੈਂ ਫਿਰ ਬੇਨਤੀ ਕਰਾਂ ਸਿੱਖ ਕਿਰਦਾਰ ਪੱਖੋਂ ਤੇ ਸਿੱਖ ਹਥਿਆਰ ਪੱਖੋਂ ਦੋਨਾਂ ਪੱਖਾਂ ਤੋਂ ਮਜ਼ਬੂਤ ਸੀ ਬਾਕੀ ਲੋਕਾਂ ਦੇ ਕੋਲ ਵਿਚਾਰਿਆਂ ਕੋਲ ਹਥਿਆਰ ਚਲਾਉਣ ਦੀ ਸਮਰੱਥਾ ਨਹੀਂ ਸੀ ਜੇ ਚਲਾ ਵੀ ਲੈਂਦੇ ਸਨ ਤਾਂ ਉਹਨਾਂ ਕੋਲੋਂ ਕਿਰਦਾਰ ਪੱਖੋਂ ਹਿਫਾਜ਼ਤ ਨਹੀਂ ਸੀ ਹੁੰਦੀ ਸਿੱਖ ਦੋਨੇ ਪੱਖੋਂ ਮਜ਼ਬੂਤ ਸੀ ਸਤਿਗੁਰੂ ਜੀ ਨੇ ਕਿਰਪਾ ਕੀਤੀ ਉਹ 2200 ਲੜਕੀਆਂ ਉਹਨਾਂ ਨੇ ਮੋੜ ਕੇ ਉਹਨਾਂ ਦੇ ਘਰ ਪਹੁੰਚਾਈਆਂ ਹਾਲਾਂਕਿ ਕਈ ਥਾਵਾਂ ਦੇ ਉੱਤੇ ਮਜ਼ਬੂਰੀ ਵੀ ਬਣੀ ਕਈ ਥਾਵਾਂ ਉੱਤੇ ਮਜ਼ਬੂਰੀ ਵੀ ਬਣੀ ਉਹਨਾਂ ਲੋਕਾਂ ਨੇ ਆਪਣੀਆਂ ਹੀ ਧੀਆਂ ਭੈਣਾਂ ਲਈ ਦਰਵਾਜ਼ੇ ਬੰਦ ਕਰ ਲਏ ਸਨ ਵੀ ਤੁਸੀਂ ਪਠਾਣਾ ਦੇ ਨਾਲ ਜਾਂ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਕੋਲ ਰਹਿ ਕੇ ਆਇਓ ਤੇ ਸਾਡੇ ਘਰਾਂ ਵਿੱਚ ਹੁਣ ਤੁਹਾਡੀ ਕੋਈ ਥਾਂ ਨਹੀਂ ਹੈ ਇਹਨਾਂ ਗੁਰੂ ਕੇ ਪਿਆਰਿਆਂ ਨੇ ਜ਼ਬਰਦਸਤੀ ਉਹਨਾਂ ਦੇ ਘਰ ਉਹਨਾਂ ਨੂੰ ਬਚਣ ਆਖਿਆ ਵੀ ਜੇ ਇਹ ਧੀਆਂ ਭੈਣਾਂ ਤਰਸਦੀਆਂ ਹੋਈਆਂ ਉਹ ਜ਼ਾਲਮ ਚੁੱਕ ਕੇ ਲੈ ਗਿਆ ਤੇ ਅੱਜ ਆਪਣੇ ਮਾਪਿਆਂ ਦੀ ਆਸ ਤੱਕ ਕੇ ਵਾਪਸ ਘਰੇ ਮੁੜੀਆਂ ਨੇ ਬਾਕੀ ਭਾਵੇਂ ਦਰਵਾਜ਼ੇ ਉਹ ਬੰਦ ਹੋ ਜਾਣ ਪਰ ਧੀਆਂ ਭੈਣਾਂ ਲਈ ਮਾਪਿਆਂ ਦਾ ਦਰਵਾਜ਼ਾ ਬੰਦ ਨਹੀਂ ਹੋਣਾ ਚਾਹੀਦਾ ਇਹ ਆਪ ਨਹੀਂ ਗਈਆਂ ਇਹਨਾਂ ਨੂੰ ਜ਼ਾਲਮ ਲੈ ਕੇ ਗਿਆ ਸੀ ਜੇ ਉਹ ਬੱਚੀਆਂ ਆਪ ਗਈਆਂ ਹੁੰਦੀਆਂ ਤੇ ਸ਼ਾਇਦ ਮੈਂ ਵੀ ਨਾ ਲੈਣ ਜਾਂਦਾ ਵਕਤ ਗੁਜ਼ਰਿਆ ਅਹਿਮਦ ਸ਼ਾਹ ਅਬਦਾਲੀ ਦੇ ਮਨ ਵਿੱਚ ਇੱਕ ਗੱਲ ਪੱਕੀ ਖਟਕ ਕੇ ਬਣ ਗਈ ਉਹਨੇ ਇੱਕ ਗੱਲ ਦਾ ਪੱਕਾ ਫੈਸਲਾ ਕਰ ਲਿਆ ਭਈ ਜੇ ਮੈਂ ਮਰਾਠਿਆਂ ਦੀ ਤਾਕਤ ਨਾਲ ਲੜ ਕੇ ਉਹਨਾਂ ਨੂੰ ਬਰਬਾਦ ਕਰ ਚੁੱਕਾ ਹੈ ਤਾਂ ਇੱਕੋ ਇੱਕ ਸਿੱਖ ਨੇ ਹੁਣ ਮੇਰੇ ਰਸਤੇ ਵਿੱਚ ਅਸਲ ਵਿੱਚ ਦੋਵੇਂ ਤਾਕਤਾਂ ਰਹਿ ਗਈਆਂ ਸਨ ਹੁਣ ਇੱਕ ਅਹਿਮਦ ਸ਼ਾਹ ਅਬਦਾਲੀ ਤੇ ਦੂਜੇ ਇਹ ਤੇ ਕਿੰਨਾ ਚੰਗਾ ਹੋਵੇ ਮੈਂ ਇਸ ਵਾਰੀ ਆ ਕੇ ਇਹਨਾਂ ਨੂੰ ਜਦੋਂ ਹੁਣ ਮੈਂ ਆਵਾਂ ਤੇ ਇਸ ਵਾਰੀ ਆ ਕੇ ਮੈਂ ਪਹਿਲਾਂ ਸਿੱਖਾਂ ਨੂੰ ਬਰਬਾਦ ਕਰਾਂ ਬਾਕੀ ਹੋਰ ਕੋਈ ਕੰਮ ਨਹੀਂ ਕਰਨਾ ਅਹਿਮਦ ਸ਼ਾਹ ਅਬਦਾਲੀ ਪੰਜਵੇਂ ਹਮਲੇ ਦੀ ਤਿਆਰੀ ਵਿੱਚ ਹੈ ਅਚਾਨਕ ਉਹਨਾਂ ਦਿਨਾਂ ਦੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਇੱਕ ਗੁਰਮਤਾ ਹੋਇਆ ਇੱਕ ਸਰਬੱਤ ਖਾਲਸਾ ਹੋਇਆ 1761 ਵਿੱਚ ਹੀ ਔਰ ਉਸ ਗੁਰਮਤੇ ਵਿੱਚ 27 ਅਕਤੂਬਰ 1761 ਨੂੰ ਇਹ ਗੁਰਮਤਾ ਹੋਇਆ ਉਹਦੇ ਵਿੱਚ ਇੱਕ ਫੈਸਲਾ ਕੀਤਾ ਗਿਆ ਵੀ ਬਾਕੀ ਕੰਮ ਸਾਰੇ ਹੋ ਗਏ ਲੇਕਿਨ ਹੁਣ ਸਭ ਤੋਂ ਵੱਡਾ ਕੰਮ ਇਹ ਹੈ ਵੀ ਜਿਹੜੇ ਸਿੱਖੀ ਦੇ ਵਿੱਚ ਗਦਾਰ ਲੋਕ ਨੇ ਪਹਿਲਾਂ ਉਹਨਾਂ ਨੂੰ ਸਾਧਿਆ ਜਾਏ ਮੈਂ ਕਿਸੇ ਤੇ ਕੋਈ ਟਿੱਪਣੀ ਨਹੀਂ ਕਰਦਾ ਪਰ ਲੇਕਿਨ ਸਪਸ਼ਟ ਇਤਿਹਾਸ ਲੁਕਾਉਣਾ ਵੀ ਨਹੀਂ ਚਾਹੁੰਦਾ ਆਪਣੇ ਜਿਹੜੀ ਹੁਣ ਖਾੜਕੂਵਾਦ ਦੀ ਲਹਿਰ ਸ਼ੁਰੂ ਹੋਈ ਸੀ ਇਹ ਬਰਬਾਦ ਕਿਉਂ ਹੋਈ ਬਰਬਾਦ ਇਸੇ ਲਈ ਹੋਈ ਕਿਉਂਕਿ ਅਸੀਂ ਵੇਖਿਆ ਹੀ ਨਹੀਂ ਵੀ ਗੋਲੀ ਕਿਹਦੇ ਵੱਲ ਸਾਧਣ ਲੱਗੇ ਅਸੀਂ ਵੇਖਿਆ ਹੀ ਨਹੀਂ ਉਸ ਵੇਲੇ ਦੇ ਸਿੱਖਾਂ ਤੋਂ ਇਤਿਹਾਸ ਤੋਂ ਅਗਰ ਜਾਂਚ ਸਿੱਖੀ ਹੁੰਦੀ ਨਾ ਤੇ ਖਿਮਾ ਕਰਿਓ ਜੇ ਅੱਜ ਸਾਡੇ ਨਾਲ ਉਹ ਕੁਝ ਨਾ ਹੁੰਦਾ ਜੋ ਕੁਝ ਹੋਇਆ ਅੱਗੇ ਜਾ ਕੇ ਮੈਂ ਤੁਹਾਡੇ ਨਾਲ ਸਾਰੀ ਇਤਿਹਾਸ ਦੀ ਸਾਂਝ ਪਾਵਾਂਗਾ ਤੁਸੀਂ ਖੁਦ ਦੇਖਿਓ ਵੀ ਸਿੱਖ ਕਿਹੋ ਜਿਹੇ ਸਨ ਉਸ ਵੇਲੇ ਉਹਨਾਂ ਫੈਸਲਾ ਕੀਤਾ ਵੀ ਗਦਾਰਾਂ ਨੂੰ ਸਾਧੀਏ ਇਹਨਾਂ ਨੂੰ ਸੋਧੀਏ ਸਭ ਤੋਂ ਵੱਡੇ 2-3 ਗਦਾਰ ਸਨ ਇੱਕ ਰਾਮਾ ਰੰਧਾਵਾ ਜਦੋਂ ਛੋਟਾ ਘੱਲੂਘਾਰਾ ਹੋਇਆ ਇਹ ਪਾਪੀ ਨੇ ਵੀ ਸਾਥ ਦਿੱਤਾ ਉਹਨਾਂ ਦਾ 1746 ਵਿੱਚ ਜਦੋਂ ਛੋਟਾ ਘੱਲੂਘਾਰਾ ਹੋਇਆ ਇਹਨੇ ਬੜਾ ਸਤਾਇਆ ਦੂਜੀ ਵਾਰੀ ਹੁਣ ਇੱਕ ਆਕਲ ਦਾਸ ਤੇ ਇੱਕ ਹਰ ਭਗਤ ਨਿਰੰਜਨੀਆ
ਇਹ ਦੋਵੇਂ ਜਣੇ ਭਾਈ ਹੰਧਾਲ ਦੇ ਪਰਿਵਾਰ ਵਿੱਚੋਂ ਨੇ। ਇਹਨਾਂ ਪਾਪੀਆਂ ਨੇ ਵੀ ਬੜੇ ਪਾਪ ਕਮਾਏ ਨੇ। ਸਭ ਤੋਂ ਪਹਿਲਾਂ ਜਿਹੜਾ ਹਿਟ ਲਿਸਟ ਵਿੱਚ ਉੱਤੇ ਨਾ ਆਇਆ ਉਹ ਅਕਲ ਦਾਸ ਦਾ ਆਇਆ ਸੀ, ਜੰਡਿਆਲੇ ਦਾ। ਜੰਡਿਆਲਾ ਅੰਮ੍ਰਿਤਸਰ ਸਾਹਿਬ ਤੋਂ ਜਲੰਧਰ ਤੋਂ ਜਾਂਦਿਆਂ 20 ਕਿਲੋਮੀਟਰ ਪਹਿਲਾਂ ਹੈ ਰੋਡ ਦੇ ਉੱਤੇ। ਕਦੇ ਵਕਤ ਮਿਲਿਆ ਜ਼ਰੂਰ ਜਾ ਕੇ ਆਇਓ। ਤੇ ਉਸ ਜੰਡਿਆਲੇ ਦੀ ਧਰਤੀ ਦੇ ਉੱਤੇ ਆ ਕੇ ਗੁਰੂ ਕੇ ਸਿੱਖਾਂ ਨੇ ਫੈਸਲਾ ਕਰਕੇ ਤੇ ਉੱਥੇ ਆ ਕੇ ਉਹਨੂੰ ਘੇਰਾ ਪਾ ਲਿਆ। ਹੁਣ ਇੱਥੇ ਆ ਕੇ ਘੇਰਾ ਪਾਇਆ, ਅਕਲ ਦਾਸ ਤੇ ਹਈ ਟਾਊਟ ਸੀ, ਉਹ ਤੇ ਹਈ ਗਦਾਰ ਸੀ, ਉਹਨੂੰ ਕੀ ਕਿਸ ਗੱਲ ਦਾ ਵਾਸਤਾ ਸੀ। ਉਹਨੇ ਉਸੇ ਵੇਲੇ ਸੁਨੇਹਾ ਭੇਜਿਆ, ਉਸ ਵੇਲੇ ਅਹਿਮਦ ਸ਼ਾਹ ਅਬਦਾਲੀ ਆਪਣੀ ਫੌਜ ਲੈ ਕੇ ਰੋਹਤਾਸ ਦੇ ਕਿਲੇ ਕੋਲ, ਰੋਹਤਾਸ ਦੇ ਕਿਲੇ ਦਾ ਬੜਾ ਸੰਬੰਧ ਹੈ ਮਹਾਰਾਜਾ ਰਣਜੀਤ ਸਿੰਘ ਨਾਲ, ਉਹ ਅੱਗੇ ਜਾ ਕੇ ਵਿਚਾਰਾਂਗੇ। ਰੋਹਤਾਸ ਦੇ ਵਿੱਚ ਆਇਆ ਹੋਇਆ ਸੀ, ਉੱਥੇ ਕੋ ਪਹੁੰਚ ਗਿਆ ਸੀ। ਅਕਲ ਦਾਸ ਨੇ ਆਪਣਾ ਬੰਦਾ ਭੇਜਿਆ, ਭਾਈ ਤੂੰ ਕਿਸੇ ਤਰ੍ਹਾਂ ਮੈਨੂੰ ਬਚਾ, ਤੇਰੀ ਖਾਤਰ ਦੇਖ ਮੈਂ ਆਪਣਾ ਦੀਨ ਮਾਨ ਸਭ ਕੁਝ ਬਰਬਾਦ ਕਰਕੇ ਇਹਨਾਂ ਸਿੱਖਾਂ ਦੇ ਨਾਲ ਗਦਾਰੀ ਕਰਦਾ ਆ ਰਿਹਾ। ਤੇ ਉਸੇ ਵੇਲੇ ਇਹਨੂੰ ਪਤਾ ਲੱਗਿਆ, ਇਹਦੇ ਮਨ ਵਿੱਚ ਪਹਿਲੀ ਖਟਕਦੀ ਸੀ ਗੱਲ, ਇਹਨੇ ਮਨ ਵਿੱਚ ਵਿਚਾਰ ਬਣਾ ਕੇ ਜਲਦੀ ਦੇ ਨਾਲ ਉਸ ਜੰਡਿਆਲੇ ਦੀ ਧਰਤੀ ਦੇ ਨੇੜੇ ਪਹੁੰਚਿਆ। ਉਧਰਲੇ ਪਾਸੇ ਹਰ ਭਗਤ ਨਿਰੰਜਨੀਆਂ, ਤੇ ਇਹ ਵੀ ਉਧਰ ਇਹਨੇ ਜਾ ਕੇ ਸੂਹ ਦੇ ਦਿੱਤੀ। ਤੇ ਇਧਰਲੇ ਪਾਸੇ ਗੁਰੂ ਕੇ ਸਿੱਖਾਂ ਨੂੰ ਵੀ ਇੱਕ ਗੱਲ ਦਾ ਪਤਾ ਲੱਗ ਗਿਆ ਵੀ ਅਹਿਮਦ ਸ਼ਾਹ ਅਬਦਾਲੀ ਐਤਕੀ ਸਿੱਖਾਂ ਨਾਲ ਟੱਕਰ ਲੈਣ ਵਾਸਤੇ ਸਿੱਧਾ ਇੱਥੇ ਜੰਡਿਆਲੇ ਆ ਰਿਹਾ। ਇਹਨਾਂ ਵਿਚਾਰਿਆਂ ਕੋਲ ਹੋਰ ਤਾਂ ਕੋਈ ਸਾਧਨ ਨਹੀਂ ਸੀ ਹੁੰਦਾ, ਇੱਕੋ ਇੱਕ ਸਾਧਨ ਹੁੰਦਾ ਸੀ ਵੀ ਜੇ ਇਹੋ ਜਿਹਾ ਚਾਰਾ ਨਾ ਚੱਲੇ ਤਾਂ ਵਿਚਾਰੇ ਭੱਜ ਕੇ ਜੰਗਲੀ ਜਾ ਵੜਦੇ ਸਨ। ਇਹਨਾਂ ਨੇ ਉੱਥੋਂ ਭੱਜੇ, ਉੱਥੇ ਛੱਡ ਕੇ ਸਾਰਾ ਕੁਝ, ਤੇ ਇਹ ਉੱਥੋਂ ਨਿਕਲ ਕੇ ਬਰਨਾਲੇ ਦੇ ਇਲਾਕੇ ਵਿੱਚ, ਮਲੇਰਕੋਟਲੇ ਦੇ ਇਲਾਕੇ ਵਿੱਚ, ਮੈਂ ਕਵਾਂ ਸਪਸ਼ਟ ਸ਼ਬਦਾਂ ਵਿੱਚ, ਮਲੇਰਕੋਟਲੇ ਦੇ ਇਲਾਕੇ ਵਿੱਚ ਆ ਗਏ। ਇੱਥੇ ਦੋ ਪਿੰਡ ਨੇ, ਦੂਰ ਦੂਰ ਨੇ ਭਾਵੇਂ, ਪਰ ਇਕੱਠੇ ਬੋਲੇ ਜਾਂਦੇ ਨੇ, ਕੁੱਪ ਰਹੀੜਾ। ਇਹ ਉਸ ਇਲਾਕੇ ਵਿੱਚ ਆ ਗਏ। ਇਹਨਾਂ ਨੂੰ ਪਤਾ ਲੱਗ ਗਿਆ ਵੀ ਐਮ ਸ਼ਬਦਾਲੀ ਐਤ ਕੀ ਸਾਡੇ ਨਾਲ ਟੱਕਰ ਲਏਗਾ, ਹੋਰ ਕੋਈ ਟੱਕਰ ਲੈਣ ਵਾਲਾ ਹੈ ਨਹੀਂ। ਤੇ ਉਸ ਵੇਲੇ ਉਹਨਾਂ ਨੇ ਜਿੰਨੇ ਕੁ ਵੀ ਆਪਣੇ ਪਰਿਵਾਰ ਸਨ, ਜਿੰਨਾ ਕੁ ਵੀ ਆਪਣੀ ਕੌਮ ਦਾ ਸਰਮਾਇਆ ਸੀ, ਸਾਰੇ ਦਾ ਸਾਰਾ ਬੱਚਿਆਂ ਸਮੇਤ, ਘਰ ਪਰਿਵਾਰਾਂ ਸਮੇਤ, ਬੱਚੇ ਬੁੱਢੇ ਸਭ ਨੂੰ ਲੈ ਕੇ ਉਸ ਜੰਗਲ ਵਿੱਚ ਚਲੇ ਗਏ। ਤੇ ਜੰਗਲ ਵਿੱਚ ਜਾ ਕੇ ਆਪਣੇ ਬੱਚਿਆਂ ਦੀ ਹਿਫਾਜ਼ਤ ਕਰ ਰਹੇ ਨੇ। ਇਧਰਲੇ ਪਾਸੇ ਜਿਉਂ ਅਬਦਾਲੀ ਨੂੰ ਪਤਾ ਲੱਗਿਆ ਵੀ ਜੰਡਿਆਲੇ ਦੇ ਵਿੱਚੋਂ ਵੀ ਉਹ ਤੇ ਇਧਰਲੇ ਪਾਸੇ ਮਾਲਵੇ ਦੇ ਇਲਾਕੇ ਵਿੱਚ ਚਲੇ ਗਏ ਨੇ, ਮਲੇਰਕੋਟਲੇ ਵਾਲੀ ਸਾਈਡ ਚਲੇ ਗਏ ਨੇ, ਇਹ ਗਦਾਰੀ ਕੀਤੀ ਹਰ ਭਗਤ ਨਿਰੰਜਨੀਏ ਨੇ, ਉਹਨੇ ਦੱਸਿਆ। ਤੇ ਉਸੇ ਵੇਲੇ ਅਹਿਮਦ ਸ਼ਾਹ ਅਬਦਾਲੀ ਜਿਹੜਾ ਨਾ ਉਹ ਬਹੁਤ ਤੇਜ਼, ਡਾਕਟਰ ਹਰਜਿੰਦਰ ਸਿੰਘ ਦਲਗੀਰ ਨੇ ਜ਼ਿਕਰ ਕੀਤਾ ਵੀ 36 ਘੰਟੇ ਉਹਨੇ ਆਪਣੀ ਫੌਜ ਨੂੰ ਆਰਾਮ ਨਹੀਂ ਕਰਨ ਦਿੱਤਾ, ਤੇ ਬਹੁਤਾ ਸਮਾਂ ਤੋੜ ਕੇ ਉੱਥੇ ਪਹੁੰਚ ਗਿਆ। ਉਧਰ ਗੁਰੂ ਕੇ ਸਿੱਖਾਂ ਨੂੰ ਇਹ ਆਸ ਸੀ ਵੀ ਜਿਵੇਂ ਫੌਜ ਨੇ ਤੁਰ ਕੇ ਆਉਣਾ, ਇਵੇਂ ਘੱਟ ਤੋਂ ਘੱਟ 10 ਦਿਨ ਲੱਗ ਜਾਣਗੇ। ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ 2 ਦਿਨਾਂ ਚ ਇੱਥੇ ਫੌਜ ਪਹੁੰਚ ਜਾਏਗੀ, ਉਹ ਇਸ ਅਬੇਸਲੇ ਹੋਈ ਬੈਠੇ ਸਨ, ਹਜੇ ਆਪਣੇ ਆਸਣ ਹੀ ਲਾ ਰਹੇ ਸਨ। ਜਦੋਂ ਜਾ ਕੇ ਇਹਨਾਂ ਪਾਪੀਆਂ ਨੇ ਉਸ ਵੇਲੇ ਉਸ ਕੁੱਪਰ ਹੀੜੇ ਦੇ ਇਲਾਕੇ ਨੂੰ ਚਾਰੇ ਪਾਸਿਆਂ ਤੋਂ ਘੇਰ ਲਿਆ। ਜਦੋਂ ਹੁਣ ਚਾਰੇ ਪਾਸਿਆਂ ਤੋਂ ਇਵੇਂ ਘੇਰਿਆ, ਇਹਦੇ ਦਰਮਿਆਨ ਯਾਦ ਰੱਖਿਓ ਜੇ ਉਸ ਵੇਲੇ ਪਾਪੀ ਨੇ ਇੱਕ ਕੋਸ਼ਿਸ਼ ਕੀਤੀ ਆਪਣੀ ਫੌਜ ਨੂੰ ਚਾਰੇ ਪਾਸਿਆਂ ਤੋਂ ਲਾ ਕੇ ਇਹਨੇ ਹਮਲਾ ਕਰ ਦਿੱਤਾ। ਜਦੋਂ ਹਮਲਾ ਹੋਇਆ ਉਦੋਂ ਗੁਰੂ ਕੇ ਸਿੱਖ ਇਹਨੇ ਸੰਭਲ ਨਾ ਸਕੇ, ਉਦੋਂ ਇਹਨੇ ਸੰਭਲ ਨਾ ਸਕੇ। ਇੱਕ ਦੋ ਗੱਲਾਂ ਮੈਂ ਵਿੱਚੋਂ ਛੱਡ ਗਿਆ, ਮੈਨੂੰ ਮਾਫ ਕਰਨਾ, ਮੈਂ ਪਹਿਲਾਂ ਉਹ ਸਾਂਝੀਆਂ ਕਰਾਂ ਤਾਂ ਕਿ ਇਹਦੇ ਨਾਲ ਫਿਰ ਸਾਂਝ ਹੈ ਉਸ ਗੱਲਾਂ ਦੀ, ਫਿਰ ਇਹ ਸਮਝ ਤਾਂ ਲੱਗਣੀ ਹੈ। ਜਦੋਂ ਚਲੇ ਗਏ ਸਨ ਅਹਿਮਦ ਸ਼ਾਹ ਅਬਦਾਲੀ 1761 ਵਿੱਚ ਚਲਾ ਗਿਆ ਤੇ ਉਹ ਸਿੱਖਾਂ ਨੇ ਉਹਨਾਂ ਦੀਆਂ ਲੜਕੇ ਛੁਡਵਾ ਲਈਆਂ, ਤਾਂ ਇਹਦੇ ਦਰਮਿਆਨ 3 ਕੁ ਘਟਨਾਵਾਂ ਹੋਰ ਹੋਈਆਂ ਨੇ ਵਿੱਚੋਂ, ਮੈਨੂੰ ਵਿਸਰ ਗਿਆ ਸੀ। ਸਭ ਤੋਂ ਪਹਿਲੀ ਘਟਨਾ ਇਹ ਹੋਈ, ਇੱਕ ਜੈਨ ਖਾਨ ਸੀ, ਜੈਨ ਖਾਨ ਨੇ ਉਪਰਾਲਾ ਕੀਤਾ ਸਿੱਖਾਂ ਨੂੰ

ਨਿਕਲ ਗਿਆ, ਫੌਜ ਦੇ ਵਿੱਚੋਂ ਤਾਂ ਨਿਕਲ ਗਿਆ ਆਪ, ਤੇ ਪਿੱਛੇ ਫੌਜ ਰਹਿ ਗਈ, ਉਹਨਾਂ ਨੇ ਹੱਥ ਖੜੇ ਕਰੇ ਬਾਹਰ ਆਏ। ਤੇ ਯਾਦ ਰੱਖਿਓ ਜੇ ਸਿੱਖਾਂ ਨੇ ਉਹਨਾਂ ਵਿੱਚੋਂ ਇੱਕ ਵੀ ਬੰਦਾ ਨਹੀਂ ਮਾਰਿਆ ਜਿਹੜੀ ਗੱਲ ਦੱਸਣ ਲੱਗਾ ਸਾਂ, ਉਹਨਾਂ ਵਿੱਚੋਂ ਇੱਕ ਵੀ ਬੰਦਾ ਨਹੀਂ ਮਾਰਿਆ, ਸਾਰਿਆਂ ਦੇ ਸਾਰੇ ਮਾਫ ਕਰ ਦਿੱਤੇ। ਔਰ ਉਹਨਾਂ ਨੂੰ ਇੱਕ ਗੱਲ ਕਹੀ, ਕਹਿਣ ਲੱਗੇ ਸੱਜਣੋ ਅਸੀਂ ਕੋਈ ਕਾਤਲ ਨਹੀਂ ਹੈ, ਸਾਡਾ ਕੋਈ ਸ਼ੌਕ ਨਹੀਂ ਹੈ ਖੂਨ ਵਹਾਉਣਾ, ਅਸੀਂ ਕੋਈ ਕਾਤਲ ਨਹੀਂ ਹੈ, ਅਸੀਂ ਕਿਸੇ ਨੂੰ ਦੁੱਖ ਦੇ ਕੇ ਰਾਜੀ ਨਹੀਂ ਹੈ। ਪਰ ਜਿਹੜੇ ਬੰਦੇ ਖੁਦ ਹੀ ਇਨਸਾਨੀਅਤ ਦੇ ਦੁਸ਼ਮਣ ਨੇ, ਉਹਨਾਂ ਨਾਲ ਖਾਲਸੇ ਨੂੰ ਟਕਰਾਉਣ ਵਾਸਤੇ ਮੇਰੇ ਸਤਿਗੁਰੂ ਨੇ ਇੱਕ ਦਾਤ ਬਖਸ਼ਿਸ਼ ਕੀਤੀ ਹੋਈ ਹੈ, ਜਿੰਨਾ ਚਿਰ ਕੋਈ ਜ਼ੁਲਮ ਕਰਦਾ ਰਹੇਗਾ ਉਹਨਾਂ ਚਿਰ ਖਾਲਸਾ ਆਪਣੇ ਅਕੀਦੇ ਤੋਂ ਲਾਂਭੇ ਨਹੀਂ ਹੋਵੇਗਾ। ਇੱਕ ਛੋਟੀ ਜਿਹੀ ਘਟਨਾ ਵਿੱਚੋਂ ਹੋਰ ਕਹਿਣੀ ਹੈ, ਸਿਰਫ ਉਦਾਹਰਣ ਦੇ ਤੌਰ ਤੇ। ਮੈਂ ਹੈਰਾਨ ਹੁੰਦਾ ਕਈ ਵਾਰੀ, ਸਤਿਗੁਰੂ ਤੇਰੇ ਦਰ ਤੇ ਕਿੰਨੀਆਂ ਕੁ ਰਹਿਮਤਾਂ ਮਿਲਦੀਆਂ ਨੇ। ਜਦੋਂ ਦੋ ਨਿੱਕੇ ਸਾਹਿਬਜ਼ਾਦਿਆਂ ਨੂੰ ਜਦੋਂ ਠੰਡੇ ਬੁਰਜ ਵਿੱਚੋਂ ਲੈ ਕੇ ਗਏ ਸਨ ਜ਼ਾਲਮ, ਉਹਨਾਂ ਨੇ ਇੱਕ ਸਵਾਲ ਕੀਤਾ ਸੀ ਭਾਈ ਤੁਸੀਂ ਆਪਣਾ ਅਗਲਾ ਪ੍ਰੋਗਰਾਮ ਦੱਸੋ ਕੀ ਹੈ। ਪਿਤਾ ਤੁਹਾਡਾ ਅਸੀਂ ਖਤਮ ਕਰ ਦਿੱਤਾ, ਮਾਂ ਤੁਹਾਡੀਆਂ ਅਸੀਂ ਖਤਮ ਕਰ ਦਿੱਤੀਆਂ, ਭਰਾ ਤੁਹਾਡੇ ਅਸੀਂ ਖਤਮ ਕਰ ਦਿੱਤੇ, ਸਿੱਖ ਤੁਹਾਡੇ ਅਸੀਂ ਖਤਮ ਕਰ ਦਿੱਤੇ, ਘਰ ਤੁਹਾਡਾ ਉਜਾੜ ਦਿੱਤਾ ਤੇ ਦਾਦਾ ਤੁਹਾਡਾ ਪਹਿਲਾਂ ਖਤਮ ਕਰ ਦਿੱਤਾ, ਤੁਹਾਡਾ ਇੱਕ ਵੀ ਆਸਰਾ ਨਹੀਂ। ਅਗਰ ਆਸਰਾ ਹੈ ਤੇ ਕੇਵਲ ਤੇ ਕੇਵਲ ਇੱਕ ਦਾਦੀ ਮਾਂ ਹੈ, ਉਹਨੂੰ ਅਸੀਂ ਠੰਡੇ ਬੁਰਜ ਵਿੱਚ ਰੱਖਿਆ ਹੋਇਆ, ਜੇ ਅਸੀਂ ਕੱਲ੍ਹ ਤੁਹਾਨੂੰ ਛੱਡ ਦਿੰਦੇ ਤੁਸੀਂ ਕੀ ਕਰੋਗੇ। ਹੁਣ ਦੇਖੋ ਜੇ ਬੱਚੇ ਹੁੰਦੇ, ਜੇ ਕੱਲ ਕਹਾਣੀ ਨਿੱਕੀ ਜੀ ਹੁੰਦੀ ਤੇ ਅਕੀਦਾ ਬਦਲ ਲੈਂਦੇ ਉਸ ਵੇਲੇ, ਕਹਿ ਦਿੰਦੇ ਵਕਤ ਨਾਲ ਕਹਿ ਦਿੰਦੇ, ਉਹਨੇ ਕਿਹੜੇ ਵਜ਼ੀਰ ਖਾਂ ਦੇ ਨਾਲ ਫਿਰਨਾ ਸੀ, ਉਹਨੂੰ ਕਹਿ ਦਿੰਦੇ ਵੀ ਸੱਜਣਾ ਕੋਈ ਗੱਲ ਨਹੀਂ ਸੋਚਾਂਗੇ, ਜਾਂ ਤੁਸੀਂ ਸਾਨੂੰ ਛੱਡ ਦਿਓ, ਅਸੀਂ ਜੰਗਲਾਂ ਵਿੱਚ ਜਾ ਕੇ ਆਪਣੇ ਘਰ ਬਾਰ ਵਸਾਵਾਂਗੇ, ਆਪਣੀ ਸੁੱਖ ਦੀ ਰੋਟੀ ਖਾਵਾਂਗੇ ਵੱਡੇ ਹੋ ਕੇ। ਕੋਈ ਇਹੋ ਜਿਹਾ ਬੱਚਾ ਨਹੀਂ ਆਖਿਆ, ਉਹਨੇ ਆਖਿਆ ਵੀ ਦੋ ਹੀ ਕੰਮ ਹੋਣਗੇ। ਕਹਿਣ ਲੱਗੇ ਕੀ? ਕਹਿਣ ਲੱਗੇ ਅਸੀਂ ਜੰਗਲਾਂ ਵਿੱਚ ਜਾਵਾਂਗੇ, ਉੱਥੋਂ ਕੋਸ਼ਿਸ਼ ਕਰਾਂਗੇ ਸਿੱਖਾਂ ਨੂੰ ਪ੍ਰੇਰਣਾ ਦੇ ਕੇ ਸਿੱਖ ਬਣਾਵਾਂਗੇ, ਸਿੱਖ ਫੌਜਾਂ ਬਣਾਵਾਂਗੇ, ਫਿਰ ਵਕਤ ਆਏਗਾ, ਫਿਰ ਅਸੀਂ ਹਥਿਆਰ ਚੁੱਕਾਂਗੇ, ਜਾਂ ਤੇ ਜਦੋਂ ਤੱਕ ਤੁਸੀਂ ਨਹੀਂ ਮਰ ਜਾਂਦੇ ਉਦੋਂ ਤੱਕ ਟਾਕਰਾ ਚੱਲਦਾ ਰਹੇਗਾ, ਜਾਂ ਜਦੋਂ ਤੱਕ ਅਸੀਂ ਨਹੀਂ ਮਰ ਜਾਂਦੇ ਉਦੋਂ ਤੱਕ ਟਾਕਰਾ ਚੱਲਦਾ ਰਹੇਗਾ, ਜਾਂ ਤੀਜਾ ਪੱਖ ਹੈ ਜਦੋਂ ਤੱਕ ਤੁਸੀਂ ਜ਼ੁਲਮ ਕਰਨ ਤੋਂ ਨਹੀਂ ਹਟ ਜਾਂਦੇ ਉਦੋਂ ਤੱਕ ਸੱਜਣਾ ਤੁਹਾਡੇ ਨਾਲ ਟਕਰਾਉਂਦੇ ਰਹਾਂਗੇ। ਇਹ ਸਿੱਖਾਂ ਦੇ ਸਰੀਰ ਬਦਲ ਸਕਦੇ ਨੇ ਪਰ ਸਿੱਖਾਂ ਦਾ ਅਕੀਦਾ ਨਹੀਂ ਬਦਲੇਗਾ। ਉਹੀ ਗੱਲ ਅੱਜ ਗੁਰੂ ਕੇ ਸਿੱਖਾਂ ਨੇ ਬਿਲਕੁਲ ਪ੍ਰਗਟ ਕਰ ਦਿੱਤੀ। ਕਹਿਣ ਲੱਗੇ ਸੱਜਣਾ ਸਾਡੇ ਘਰ ਵਿੱਚ ਇੱਕ ਗੱਲ ਚੇਤਾ ਰੱਖੀ, ਅਸੀਂ ਕੋਈ ਕਾਤਲ ਨਹੀਂ ਹੈ, ਅਸੀਂ ਕੋਈ ਖੂਨ ਦੀਆਂ ਹੋਲੀਆਂ ਖੇਡੀਆਂ ਪਸੰਦ ਨਹੀਂ ਕਰਦੇ, ਅਸੀਂ ਕਿਸੇ ਨੂੰ ਨਜਾਇਜ਼ ਮਾਰਨਾ ਪਸੰਦ ਨਹੀਂ ਕਰਦੇ, ਸਾਨੂੰ ਤੇ ਗੁਰੂ ਨੇ ਅੰਮ੍ਰਿਤ ਦਿੱਤਾ ਤੇ ਅੰਮ੍ਰਿਤ ਪੀ ਕੇ ਅਸੀਂ ਕਿਸੇ ਨਾਲ ਅੰਮ੍ਰਿਤ ਵਰਗਾ ਹੀ ਵਰਤਾਓ ਕਰਨਾ ਚਾਹੁੰਦੇ ਹਾਂ। ਪਰ ਲੇਕਿਨ ਜਦੋਂ ਕੋਈ ਜ਼ਾਲਮ ਸਮਝੇ ਹੀ ਨਾ ਤੇ ਸਾਨੂੰ ਤੇਗ ਚੁੱਕ ਕੇ ਜੰਗ ਦੇ ਮੈਦਾਨ ਵਿੱਚ ਆਉਣਾ ਪੈਂਦਾ, ਉਸੇ ਵੇਲੇ ਗੁਰੂ ਪਾਤਸ਼ਾਹ ਜੀ ਮਹਾਰਾਜ ਦੇ ਸਿੱਖਾਂ ਨੇ ਸਾਰਿਆਂ ਨੂੰ ਮਾਫ਼ ਕਰ ਦਿੱਤਾ, ਉਹਨਾਂ ਫੌਜੀਆਂ ਵਿੱਚੋਂ ਇੱਕ ਵੀ ਬੰਦਾ ਨਜਾਇਜ਼ ਕਤਲ ਨਹੀਂ ਕੀਤਾ। ਫਿਰ ਵਕਤ ਆਇਆ ਜਦੋਂ ਇੱਕ ਵਾਰੀ ਫਿਰ ਦੁਬਾਰੇ ਸਿੱਖਾਂ ਨਾਲ ਟੱਕਰ ਹੋਈ। ਇਹ ਜਿਹੜਾ ਮੁਖੀਆ ਹੈ ਜੁਬੈਦ ਖਾਂ ਇਹਦਾ ਨਾਂ ਹੈ, ਤੇ ਇਹਨੇ ਵੀ ਇੱਕ ਵਾਰੀ ਕੋਸ਼ਿਸ਼ ਕੀਤੀ ਦੁਬਾਰੇ ਟੱਕਰ ਲੈਣ ਦੀ, ਪਰ ਇਹ ਵੀ ਭੱਜ ਕੇ ਆਖਿਰਕਾਰ ਲਾਹੌਰ ਦੇ ਕਿਲੇ ਵਿੱਚ ਚਲਾ ਗਿਆ। ਲਾਹੌਰ ਦੇ ਵਿੱਚ ਗਿਆ ਤੇ ਲਾਹੌਰ ਦੇ ਵਿੱਚ ਜਾ ਕੇ ਸਿੱਖਾਂ ਨੇ ਫਿਰ ਦੁਬਾਰੇ ਇਹਨੂੰ ਛੁਡਵਾਇਆ, ਤੇ ਇਹ ਵੀ ਉਸ ਵੇਲੇ ਬਾਕੀ ਬੰਦਿਆਂ ਦੇ ਵਿੱਚੋਂ ਤਾਂ ਸਾਰੇ ਕੁਝ ਦਿਨ ਕਿਲਾ ਬੰਦ ਰਿਹਾ ਤੇ ਪ੍ਰਸ਼ਾਦੇ ਪਾਣੀ ਦੀ ਇੱਥੇ ਵੀ ਮੁਸ਼ਕਿਲ ਬਣੀ, ਸਿੱਖਾਂ ਨੇ ਕਿਲਾ ਪਾ ਕੇ ਰੱਖਿਆ, ਲਾਹੌਰ ਦੇ ਸਾਰੇ ਦਰਵਾਜ਼ੇ ਬੰਦ ਕਰ ਲਏ। ਉਦੋਂ ਪੁਰਾਣੇ ਸਮੇਂ ਅੰਦਰ ਜਿਹੜੇ ਵੱਡੇ ਸ਼ਹਿਰ ਹੁੰਦੇ ਸਨ ਉਹਨਾਂ ਦੇ ਦਰਵਾਜ਼ੇ ਲੱਗੇ ਹੁੰਦੇ ਸਨ ਵੱਡੀਆਂ, ਤੇ ਜਦੋਂ ਕੁਝ ਦਿਨ ਗੁਜ਼ਰੇ ਉਦੋਂ ਲੋਕਾਂ ਨੇ ਆ ਕੇ ਆਪੇ ਹੀ ਸਰਹੰਦ ਦੇ ਦਰਵਾਜ਼ੇ ਖੋਲ੍ਹ ਦਿੱਤੇ ਵੀ ਸਿੱਖ ਕਾਤਲ ਨਹੀਂ ਹੈ, ਸਾਨੂੰ ਕਤਲ ਨਹੀਂ ਕਰਨਗੇ, ਸਾਨੂੰ ਪੂਰਾ ਭਰੋਸਾ ਹੈ। ਉਦੋਂ ਸਿੱਖ ਫਿਰ ਦੁਬਾਰੇ ਲਾਹੌਰ ਵਿੱਚ ਗਏ। ਜਦੋਂ ਲਾਹੌਰ ਵਿੱਚ ਗਏ ਉਦੋਂ ਵੀ ਗੁਰੂ ਕੇ ਸਿੱਖਾਂ ਨੇ ਯਾਦ ਰੱਖਿਓ ਜੇ ਇੱਕ ਨਵੀਂ ਪਿਰਤ ਪਾਈ। ਉਦੋਂ ਵੀ ਕੇਵਲ ਤੇ ਕੇਵਲ ਉਹ ਜਾਲਮ ਹੀ ਜ਼ੁਬੈਦ ਖਾਂ ਮਾਰਿਆ ਗਿਆ, ਬਾਕੀ ਸਭ ਲੋਕਾਂ ਨੂੰ ਉਹਦੇ ਲਾਹੌਰ ਦੇ ਵਿੱਚੋਂ ਕਿਸੇ ਇੱਕ ਨਾਲ ਵੀ ਮਾਰਾ ਵਿਹਾਰ ਨਹੀਂ ਕੀਤਾ ਗਿਆ। ਔਰ ਇੱਕ ਬੇਨਤੀ ਹੋਰ ਕਰਾਂ, ਜੇ ਇਤਿਹਾਸ ਦੀ ਤੁਸੀਂ ਥੋੜੀ ਜਿਹੀ ਵੀ ਰੁਚੀ ਰੱਖਦੇ ਹੋ ਨਾ ਫਿਰ ਤੁਹਾਨੂੰ ਬਹੁਤ ਸੌਖਿਆ ਸਮਝ ਲੱਗ ਜਾਏਗੀ। ਲਾਹੌਰ ਜਿਹੜੀ ਹੈ ਨਾ ਉਹ 700 ਸਾਲ, ਦੇਖੋ ਕੈਸੇ ਕੈਸੇ ਪੂਰਨੇ ਪਾਏ ਨੇ ਸਿੱਖਾਂ ਨੇ, ਇਹ ਜਿਹੜੀ ਲਾਹੌਰ ਹੈ 700 ਸਾਲ ਬਗਾਨਿਆਂ ਦੇ ਅਧੀਨ ਰਹੀ ਹੈ।

0: ਸਭ ਤੋਂ ਪਹਿਲਾਂ ਇੱਥੇ ਗੌਰੀ ਆਇਆ, ਉਹਨੇ ਲਾਹੌਰ ਨੂੰ ਆਪਣੇ ਅਧੀਨ ਰੱਖਿਆ। ਫਿਰ ਇੱਥੇ ਤੁਗਲਕ ਆਏ, ਫਿਰ ਇੱਥੇ ਮੁਗਲ ਆਏ, ਫਿਰ ਇੱਥੇ ਗੁਲਾਮ ਆਏ। ਇੱਥੇ ਅਣਗਿਣਤ ਲੋਕਾਂ ਨੇ ਆਪਣੇ ਵੱਲੋਂ ਕੋਸ਼ਿਸ਼ ਕੀਤੀ। 700 ਸਾਲ ਇਹ ਲੋਧੀ ਆਏ, ਸਾਰਿਆਂ ਨੇ ਆ ਕੇ ਆਪਣੇ ਗੁਲਾਮ ਰੱਖਣ ਦੀ ਕੋਸ਼ਿਸ਼ ਕੀਤੀ। ਇਹ ਪਹਿਲੀ ਵਾਰੀ ਵਕਤ ਸੀ ਜਦੋਂ ਪੰਜਾਬ ਦੇ ਨਿਵਾਸੀਆਂ ਨੇ ਖੁਦ ਲਾਹੌਰ ਦੇ ਵਿੱਚ ਆਪਣਾ ਕਬਜ਼ਾ ਜਮਾਇਆ। 700 ਸਾਲ ਤੋਂ ਬਾਅਦ ਅਗਰ ਲਾਹੌਰ ਕਿਸੇ ਦੇ ਅਧੀਨ ਸੀ, ਆਪਣਿਆਂ ਦੇ ਅਧੀਨ ਸੀ, ਤਾਂ ਕੇਵਲ ਪਹਿਲੀ ਵਾਰੀ ਸਿੱਖ ਪੈਦਾ ਹੋਏ ਨੇ ਜਿਨ੍ਹਾਂ ਨੇ 700 ਸਾਲ ਦੀ ਗੁਲਾਮੀ ਨੂੰ ਲਾ ਕੇ ਅਗਰ ਲਾਹੌਰ ਨੂੰ ਆਜ਼ਾਦੀ ਵਿੱਚ ਸਾਹ ਲੈਣ ਦਾ ਹੱਕ ਦਿੱਤਾ ਤੇ ਉਹ ਕੇਵਲ ਸਿੱਖ ਸਨ। ਆਪਣੇ ਕੋਲ ਇੰਨਾ ਵਕਤ ਨਹੀਂ ਹੁੰਦਾ ਵੀ ਸਾਰੀ ਗੱਲ ਨੂੰ ਖੋਲ ਸਕੀਏ। ਮੈਂ ਕਈ ਕੁਝ ਤੁਹਾਡੇ ਨਾਲ ਸਾਂਝਾ ਕਰਨਾ, ਜਿਹੜੀ ਬੇਨਤੀ ਕਰ ਰਿਹਾ ਸਾਂ, ਫਿਰ ਦੁਬਾਰੀ ਧਿਆਨ ਦਿਓ। ਉਦੋਂ ਗੁਰੂ ਕੇ ਸਿੱਖਾਂ ਨੇ, ਉਦੋਂ ਸਾਰਿਆਂ ਨੇ, ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਆ, ਸਰਦਾਰ ਜੱਸਾ ਸਿੰਘ, ਸਰਦਾਰ ਜੈ ਸਿੰਘ ਕੁੰਮੇਦਾਨ ਵਾਲਾ ਤੇ ਇਹ ਇਤਿਹਾਸਕ ਸਾਰੇ ਗੁਰੂ ਕੇ ਸਿੱਖ ਉੱਥੇ ਲਾਹੌਰ ਵਿੱਚ ਗਏ ਤੇ ਸਾਰਿਆਂ ਨੂੰ ਬੜੇ ਅਦਬ ਸਤਿਕਾਰ ਨਾਲ ਲਾਹੌਰ ਨਿਵਾਸੀਆਂ ਨੇ ਗਲੇ ਨਾਲ ਲਾਇਆ। ਸਭ ਨੂੰ ਪਤਾ ਸੀ ਵੀ ਸਿੱਖ ਕਦੇ ਕੋਈ ਇਹੋ ਜਿਹੀ ਘਟਨਾ ਨਹੀਂ ਘਟਾਉਣਗੇ, ਇਹੋ ਜਿਹਾ ਮਾੜਾ ਕਰਮ ਨਹੀਂ ਕਰਨਗੇ ਜਿਹਦੇ ਨਾਲ ਲਾਹੌਰ ਨਿਵਾਸੀ ਦੁਖੀ ਹੋਵਣ। ਇਹਦੇ ਵਿੱਚੋਂ ਫਿਰ ਦੁਬਾਰੇ ਉਹ ਅਕਲਦਾਸ ਵਾਲੀ ਘਟਨਾ ਤਾਜ਼ੀ ਹੁੰਦੀ ਹੈ ਤੇ ਗੁਰੂ ਕੇ ਸਿੱਖ ਉਹ ਫੈਸਲਾ ਕਰਦੇ ਨੇ। ਅਹਿਮਦ ਸ਼ਾਹ ਅਬਦਾਲੀ ਆਉਂਦਾ ਤੇ ਇਹਨਾਂ ਨੇ ਆ ਕੇ ਕੁੱਪਰ ਹੀੜੇ ਦੇ ਵਿੱਚ ਘੇਰਾ ਪਾ ਲਿਆ। ਹੁਣ ਯਾਦ ਰੱਖਿਓ ਜੇ, ਹਾਲਾਂਕਿ ਇਹਨਾਂ ਲੋਕਾਂ ਨਾਲ ਸਿੱਖਾਂ ਨੇ ਦੇਖੋ ਕਿਹੋ ਜਿਹਾ ਵਰਤਾਵ ਕੀਤਾ ਸੀ। ਮੈਂ ਤਾਂ ਘਟਨਾ ਪਹਿਲਾਂ ਕਹੀਆਂ ਨੇ, ਸਿੱਖਾਂ ਨੇ ਇਹਨਾਂ ਨਾਲ ਕਿਹੋ ਜਿਹਾ ਵਰਤਾਵ ਕੀਤਾ ਸੀ। ਜਦੋਂ ਕੁੱਪਰ ਹੀੜੇ ਦਾ ਵਕਤ ਆਇਆ, ਉਦੋਂ ਚਾਰੇ ਪਾਸੇ ਫੌਜਾਂ ਨੇ ਘੇਰਾ ਪਾ ਲਿਆ। ਹੁਣ ਸਿੱਖਾਂ ਨੇ ਇੱਕ ਵਿਉਂਤ ਨਾਲ ਜੰਗ ਲੜਨਾ ਸ਼ੁਰੂ ਕੀਤਾ। ਉਹਨਾਂ ਨੇ ਜਿਹੜੇ ਬੱਚੇ ਨੇ, ਜਿਹੜੀਆਂ ਬੀਬੀਆਂ ਨੇ, ਜਿਹੜੇ ਬਜ਼ੁਰਗ ਨੇ ਹਥਿਆਰ ਨਹੀਂ ਚੁੱਕ ਸਕਦੇ, ਉਹਨਾਂ ਨੂੰ ਘੇਰੇ ਦੇ ਵਿੱਚ ਲੈ ਲਿਆ। ਘੇਰੇ ਦੇ ਵਿੱਚ ਲੈ ਕੇ ਤੇ ਆਪ ਨਾਲੇ ਜੰਗ ਲੜ ਰਹੇ ਨੇ, ਨਾਲੇ ਉਹਨਾਂ ਦੀ ਹਿਫਾਜ਼ਤ ਕਰ ਰਹੇ ਨੇ। ਜੰਗ ਚਾਰੇ ਪਾਸਿਆਂ ਤੋਂ ਲੜਿਆ ਜਾ ਰਿਹਾ ਹੈ, ਹੌਲੀ ਹੌਲੀ ਵਿੱਚੋਂ ਨਿਕਲੀ ਜਾ ਰਹੇ ਨੇ। ਉਹਨਾਂ ਨੂੰ ਉਸ ਕੁੱਪਰ ਹੀੜੇ ਦੇ ਮੈਦਾਨ ਵਿੱਚੋਂ, ਜੰਗਲ ਵਿੱਚੋਂ ਨਿਕਲਣ ਦਾ ਵਕਤ ਨਹੀਂ ਮਿਲ ਰਿਹਾ। ਉਹ ਨਿਕਲਣਾ ਚਾਹੁੰਦੇ ਨੇ ਪਰ ਜਦੋਂ ਨਾ ਨਿਕਲ ਸਕੇ, ਬੇਅੰਤ ਕੌਮ ਦੀ ਤਬਾਹੀ ਹੋਈ। ਇੱਕ ਪਲ ਮੈਂ ਤੁਹਾਡਾ ਹੋਰ ਲੈਣਾ। ਜੇ ਤੁਸੀਂ ਪਿਛਲੀਆਂ ਕੁਝ ਵੀ ਘਟਨਾਵਾਂ ਨੂੰ ਚੇਤੇ ਰੱਖਿਆ ਹੋਵੇਗਾ ਨਾ, ਤੇ ਤੁਹਾਨੂੰ ਸੌਖਿਆਂ ਸਮਝ ਲੱਗ ਜਾਏਗੀ। ਹਾਲੇ 1740 ਦੀ ਗੱਲ ਹੈ, ਇਹ 1762 ਦਾ ਵਾਕਿਆ। ਤੁਸੀਂ ਹਿਸਾਬ ਲਾਓ, ਸਿਰਫ 22 ਸਾਲਾਂ ਦਾ ਵਕਤ ਹੈ ਔਰ ਇਹਦੇ ਦਰਮਿਆਨ ਸਿੱਖ ਕੋਈ ਬਹੁਤੀ ਸੁੱਖ ਦੀ ਨੀਂਦ ਨਹੀਂ ਸੌਂ ਸਕੇ। 22 ਸਾਲ ਪਹਿਲਾਂ ਉਸ ਵੇਲੇ ਬੋਤਾ ਸਿੰਘ ਤੇ ਗਰਜਾ ਸਿੰਘ, ਉਹਨਾਂ ਨੇ ਆਪਣੇ ਕੰਨਾਂ ਨਾਲ ਸੁਣਿਆ ਸੀ ਵੀ ਦੁਨੀਆਂ ਵਿੱਚ ਕੋਈ ਸਿੱਖ ਨਹੀਂ ਰਹਿ ਗਿਆ, ਦੁਨੀਆਂ ਵਿੱਚ ਕੋਈ ਸਿੱਖ ਨਹੀਂ ਰਹਿ ਗਿਆ, ਸਿੱਖ ਸਾਰੇ ਖਤਮ ਹੋ ਗਏ ਨੇ। ਤੁਸੀਂ ਆਪ ਸੋਚ ਕੇ ਵੇਖੋ ਵੀ ਜਿਹੜੀ ਕੌਮ ਦਾ ਇਤਨਾ ਵੱਡਾ ਨੁਕਸਾਨ ਹੋਇਆ ਹੋਵੇ ਤੇ ਉਸ ਕੌਮ ਦੇ ਲਈ ਲੋਕਾਂ ਦੀ ਵਿਚਾਰ ਇਹ ਬਣ ਚੁੱਕੀ ਹੋਵੇ ਵੀ ਕੋਈ ਸਿੱਖ ਦੇਖਣ ਲਈ ਵੀ ਨਹੀਂ ਬਚਿਆ, ਤੇ ਉਹ ਸਿੱਖ ਦੇ ਕੌਮ ਦੇ ਕਿੰਨੇ ਕੁ ਬੰਦੇ ਹੋਵਣਗੇ, ਕਿੰਨੇ ਕੁ ਲੋਕ ਹੋਵਣਗੇ। ਉਹ ਸਾਰੇ ਦੇ ਸਾਰੇ ਵਿਚਾਰੇ ਨਿਕਲ ਕੇ ਹੁਣ ਕੁੱਪਰ ਹੀੜੇ ਦੇ ਮੈਦਾਨ ਵਿੱਚ ਬੈਠੇ ਨੇ। ਹਜੇ ਪੂਰੇ ਚੰਗੀ ਤਰ੍ਹਾਂ ਤਸੱਲੀ ਨਾਲ ਉਹਨਾਂ ਨੇ ਆਪਣੇ ਆਸਣ ਵੀ ਨਹੀਂ ਸਨ ਲਾਏ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਆ ਘੇਰਿਆ। ਹੁਣ ਉਹ ਜਿਹੜੇ ਸਾਰੀ ਦੀ ਸਾਰੀ ਕੌਮ ਹੈ, ਉਹ ਜਿਉਂ ਜਿਉਂ ਨਿਕਲਦੀ ਜਾ ਰਹੀ ਹੈ ਤੇ ਉਹ ਕਤਲੇਆਮ ਬਹੁਤ ਹੋ ਰਿਹਾ, ਬਹੁਤ ਕਤਲੇਆਮ ਹੋ ਰਿਹਾ। ਇਹਦੇ ਵਿੱਚ ਖਾਸ ਕਰਕੇ ਹਿੱਸਾ ਪਾਇਆ ਸਰਦਾਰ ਚੜ੍ਹਤ ਸਿੰਘ ਨੇ ਤੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ। ਵਿਦਵਾਨਾਂ ਦੀ ਰਾਏ ਹੈ ਜੱਸਾ ਸਿੰਘ ਆਲੂਵਾਲੀਆ ਅਤੇ ਨਾਲ ਚੜ੍ਹਤ ਸਿੰਘ, ਇਹਨਾਂ ਦੇ ਸਰੀਰ ਤੇ 20-20 ਜ਼ਖਮਾਂ ਤੋਂ ਵੀ ਉੱਤੇ ਸਨ ਤੇ ਕੋਈ ਵੀ ਸਿੱਖ ਅਜਿਹਾ ਨਹੀਂ ਸੀ ਜਿਹੜਾ ਉੱਤੋਂ ਬਚ ਕੇ ਗਿਆ ਹੋਵੇ, ਜਿਹਦੇ ਸਰੀਰ ਉੱਤੇ 5 ਤੋਂ ਲੈ ਕੇ 7 ਤੱਕ ਘੱਟ ਤੋਂ ਘੱਟ ਜ਼ਖਮ ਨਾ ਹੋਏ ਹੋਵਣ। ਜ਼ਾਲਮਾਂ ਇੱਥੋਂ ਤੱਕ ਜ਼ਿਕਰ ਕੀਤਾ ਵੀ ਅਹਿਮਦ ਸ਼ਾਹ ਅਬਦਾਲੀ ਉਸ ਵੇਲੇ ਸਿੱਖਾਂ ਦੇ ਸਿਰਾਂ ਦੇ ਗੱਡੇ ਭਰ ਕੇ ਲੈ ਕੇ ਗਿਆ। ਉਹਨੇ ਲਾਹੌਰ ਵਿੱਚ ਰੱਖ ਕੇ ਸਿਰ ਜਿਵੇਂ ਇੱਕ ਤਹਿ ਥੱਲੇ ਰੱਖ ਲਈ, ਫਿਰ ਇੱਕ ਤੈ ਉਹਦੇ ਉੱਤੇ ਲਾਈ, ਫਿਰ ਇੱਕ ਤੈ ਉਹਦੇ ਉੱਤੇ ਲਾਈ। ਉਹਨੇ ਮੀਨਾਰ ਚੁਣੇ ਸਨ, ਉਹਨੇ ਇੱਕ ਵਚਨ ਆਖਿਆ ਸੀ, ਕਹਿਣ ਲੱਗੇ ਦਿੱਲੀ ਦੇ ਵਿੱਚ ਕੋਈ ਕੁਤਬ ਮੀਨਾਰ ਬਣਾਉਂਦਾ ਰਿਹਾ, ਲੇਕਿਨ ਮੈਂ ਸਿੱਖਾਂ ਦੇ ਸਿਰਾਂ ਦੇ ਮੀਨਾਰ ਬਣਾਵਾਂਗਾ। ਉਹਨੇ ਸਿੱਖਾਂ ਦੇ ਸਿਰਾਂ ਦੇ ਮੀਨਾਰ ਬਣਾਏ ਸਨ। ਹਿਸਾਬ ਲਾ ਲਓ ਵੀ ਕਿੰਨਾ ਕੁ ਉੱਥੇ ਉਹ ਕਤਲਿਆਮ ਹੋਇਆ ਹੋਵੇਗਾ। ਦੂਜੀ ਗੱਲ, ਜਿਹੜੀਆਂ ਮਸਜਿਦਾਂ ਸਨ, ਹਾਲਾਂਕਿ ਸਿੱਖਾਂ ਦੇ ਨਾਲ ਕੋਈ ਵਿਰੋਧ ਨਹੀਂ, ਕੋਈ ਪਿਆਰ ਨਹੀਂ, ਕੋਈ ਵਾਸਤਾ ਨਹੀਂ, ਪਰ ਉਹਨੇ ਸਿੱਖਾਂ ਦੇ ਲਹੂ ਨਾਲ ਲਿਜਾ ਕੇ ਉਹ ਮਸਜਿਦਾਂ ਦੇ ਵਿੱਚ ਪੋਚਾ ਦਿੱਤਾ ਸੀ, ਧੋਤੇ ਸਨ ਮਸਜਿਦਾਂ ਨੂੰ, ਫਰਸ਼ ਧੋਤੇ ਸਨ, ਵੀ ਮੈਂ ਸਿੱਖਾਂ ਦੇ ਲਹੂ ਨਾਲ ਫਰਸ਼ ਧੋ ਕੇ ਆਪਣੇ ਵੱਲੋਂ ਆਪਣੇ ਧਰਮ ਦੇ ਪ੍ਰਤੀ ਸੱਚਾ ਅਕੀਦਾ ਪ੍ਰਗਟ ਕਰਾਂ। ਆਪ ਸੋਚੋ ਕਿਤਨਾ ਕੁ ਵੱਡਾ ਪਾਪੀ ਹੋਵੇਗਾ ਉਹ। ਉਹ ਪਹਿਲਾਂ ਵੀ ਹਿੰਦੂ ਮੰਦਰ ਤੋੜ ਚੁੱਕਾ ਸੀ, ਉਹਨੇ ਮਨਾਂ ਵਿੱਚ ਇਸ ਗੱਲ ਦੀ ਕੋਈ ਭਾਵਨਾ ਨਹੀਂ ਸੀ। ਅੱਗੇ ਤੋਰਾਂ ਗੱਲੋਂ ਇੱਥੋਂ ਨਿਕਲ ਕੇ ਗੁਰੂ ਕੇ ਸਿੱਖ ਜਿੰਨੇ ਕੁ ਬਚ ਸਕੇ ਉਹਨੇ ਕੁ ਨਿਕਲ ਕੇ ਬਰਨਾਲੇ ਦੇ ਇਲਾਕੇ ਵਿੱਚ ਮਹਾਰਾਜਾ ਆਲਾ ਸਿੰਘ ਦੇ ਕੋਲ ਗਏ। ਇੱਥੇ ਸਾਡੀ ਕੌਮ ਦਾ ਇੰਨਾ ਕੁ ਕਤਲੇਆਮ ਹੋਇਆ, ਇੰਨਾ ਕੁ ਕਤਲੇਆਮ ਹੋਇਆ, ਵਿਦਵਾਨ ਪੁਰਸ਼ਾਂ ਦੀ ਰਾਇ ਹੈ ਭਈ ਘੱਟ ਤੋਂ ਘੱਟ 40,000 ਤੇ ਵੱਧ ਤੋਂ ਵੱਧ 50,000 ਇੱਕ ਦਿਨ ਵਿੱਚ ਸਿੱਖ ਕੌਮ ਦਾ ਕਤਲੇਆਮ ਹੋਇਆ। ਇੱਕ ਦਿਨ ਵਿੱਚ ਜਿਹੜੀ ਕੌਮ ਨੂੰ 22 ਸਾਲ ਪਹਿਲਾਂ ਲੋਕ ਕਹਿੰਦੇ ਹੋਣ ਭਈ ਇਹਦਾ ਇੱਕ ਸਿੱਖ ਦੇਖਣਾ ਔਖਾ ਹੈ, ਉਸ ਕੌਮ ਦਾ ਇੱਕੋ ਦਿਨ 40,000 ਬੰਦਾ ਕਤਲ ਹੋਇਆ ਹੋਵੇ, ਤੁਸੀਂ ਆਪ ਸੋਚ ਕੇ ਦੇਖੋ ਉਸ ਕੌਮ ਦੇ ਪਿੱਛੇ ਕਿੰਨਾ ਕੁ ਬਚਿਆ ਹੋਵੇਗਾ। ਪਰ ਧੰਨ ਹੈ ਗੁਰੂ ਕੇ ਸਿੱਖ, ਉਦੋਂ ਜਦੋਂ ਸਿੱਖਾਂ ਦੀਆਂ ਲਾਸ਼ਾਂ ਕਈ ਦੂਰ ਤੱਕ, ਮੀਲਾਂ ਤੱਕ ਖਿੰਡੀਆਂ ਪਈਆਂ ਨੇ, ਉਦੋਂ ਵੀ ਉਹ ਗੁਰੂ ਦੇ ਪਿਆਰ ਵਿੱਚ ਜੁੜ ਕੇ ਜੈਕਾਰੇ ਲਾ ਰਹੇ ਨੇ, ਸਤਿਗੁਰੂ ਤਤ ਖਾਲਸਾ ਰਹਿ ਗਇਓ, ਗਇਓ ਸੋ ਖੋਟ ਗਵਾਏ। ਇਹਦਾ ਅਰਥ ਕਦੇ ਇਹ ਨਾ ਲੈਣਾ ਭਈ ਜਿਹੜੇ ਬਾਕੀ ਸਿੱਖ ਸ਼ਹੀਦ ਹੋਏ ਨੇ ਉਹ ਖੋਟੇ ਸਨ, ਉਹ ਤਾਂ ਇਹਦਾ ਅਰਥ ਕਈ ਵਾਰੀ ਅਸੀਂ ਗਲਤ ਲੈ ਲੈਣੇ। ਇਹਦਾ ਅਰਥ ਵਿਦਵਾਨਾਂ ਨੇ ਕੀਤਾ, ਤਤ ਖਾਲਸਾ ਰਹਿ ਗਇਓ, ਸਤਿਗੁਰੂ ਤੇਰੇ ਖਾਲਸੇ ਵਿੱਚ ਤਤ ਬਚ ਗਿਆ। ਜਿਤਨੀ ਵੀ ਇਹ ਜ਼ਾਲਮ ਔਖੀ ਦਿੰਦੇ ਨੇ ਨਾ, ਉਤਨਾ ਸਾਡੇ ਵਿੱਚੋਂ ਖੋਟ ਨਿਕਲ ਜਾਂਦਾ। ਜਿਹੜੀਆਂ ਕਮਜ਼ੋਰੀਆਂ ਸਨ ਸਾਡੇ ਵਿੱਚ, ਜਿਹੜਾ ਅਵੇਸਲਾਪਣ ਸੀ ਸਾਡੇ ਵਿੱਚ, ਉਹ ਸਾਡੇ ਵਿੱਚੋਂ ਖਤਮ ਹੋ ਗਿਆ, ਤੇ ਹੁਣ ਤੇਰੇ ਸਿੱਖ ਹੋਰ ਵੀ ਚੰਗੇ ਔਕੇ ਜ਼ਾਲਮ ਨਾਲ ਟਾਕਰਾ ਲੈ ਕੇ ਇਨਸਾਨੀਅਤ ਦੀ ਸੇਵਾ ਕਰਨਗੇ। ਇੱਕ ਪਲ ਫੇਰ ਲਵਾਂ, ਦੁਨੀਆਂ ਦੇ ਵਿਦਵਾਨਾਂ ਨੇ ਜਿਹੜੇ ਜੰਗ ਦੇ ਕਾਰਨ ਮੰਨੇ ਨੇ ਨਾ, ਉਹ ਤਿੰਨ ਮੰਨੇ ਨੇ। ਬਹੁਤ ਵਾਰੀ ਤੁਸੀਂ ਸੁਣਿਆ ਹੋਏਗਾ, ਜ਼ਰ, ਜ਼ੋਰੋ, ਜ਼ਮੀਨ। ਜ਼ਰ ਕਹਿੰਦੇ ਨੇ ਪੈਸੇ ਨੂੰ, ਜ਼ੋਰੋ ਕਹਿੰਦੇ ਨੇ ਇਸਤਰੀ ਨੂੰ, ਜ਼ਮੀਨ ਦਾ ਅਰਥ ਤੁਸੀਂ ਸਮਝਦੇ ਹੋ ਧਰਤੀ ਦਾ ਟੁਕੜਾ। ਹੁਣ ਦੇਖੋ ਸਿੱਖ ਨਾ ਤਾਂ ਕਿਸੇ ਦੀ ਧਰਤੀ ਦੇ ਟੁਕੜੇ ਤੇ ਕੋਈ ਕਬਜ਼ਾ ਕਰਦੇ ਨੇ, ਨਾ ਹੀ ਕਿਸੇ ਦਾ ਧਨ ਦੌਲਤ ਲੁੱਟਦੇ ਨੇ, ਵੀ ਕਿਸੇ ਦਾ ਜਾ ਕੇ ਪੈਸੇ ਹੀ ਬੈਠਿਆਂ ਨੂੰ ਘਰਾਂ ਵਿੱਚ ਜਾ ਕੇ ਲੁੱਟ ਲਿਆ ਹੋਵੇ, ਜਿਵੇਂ ਐਵੇਂ ਸ਼ਬਦ ਵਾਲੀ ਲੁੱਟਣ ਆਉਂਦਾ, ਇਵੇਂ ਤਾਂ ਪੈਸੇ ਨਹੀਂ ਲੁੱਟਦੇ। ਤੀਜਾ ਕਾਰਨ, ਨਾ ਹੀ ਉਹਨਾਂ ਦਾ ਕੋਈ ਇਸਤਰੀ ਦਾ ਝਗੜਾ ਹੈ। ਸਿੱਖਾਂ ਦੇ ਵਿੱਚ ਕਿਸੇ ਵੀ ਸਿੱਖ ਬੀਬੀ ਦਾ ਝਗੜਾ ਨਹੀਂ ਇਸ ਤਰ੍ਹਾਂ ਦਾ, ਉਹਨਾਂ ਨੇ ਪਹਿਣ ਹੀ ਨਹੀਂ ਦਿੱਤਾ। ਜਿੱਥੇ ਕਿਤੇ ਲੋੜ ਹੁੰਦੀ ਸੀ ਆਪਣਾ ਆਪਾ ਵਾਰ ਜਾਂਦੇ ਸੀ। ਖੈਰ, ਜਿਹੜੀ ਬੇਨਤੀ ਕਰ ਰਿਹਾ ਸਾਂ, ਹੁਣ ਤਿੰਨ ਹੀ ਕਾਰਨ ਸਨ, ਲੇਕਿਨ ਜੇ ਕਿਤੇ ਤੁਹਾਡਾ ਇਤਿਹਾਸ ਲੋਕਾਂ ਦੇ ਸਾਹਮਣੇ ਹੁੰਦਾ ਨਾ, ਤੇ ਉਹ ਵਿਦਵਾਨ ਕਦੇ ਵੀ ਨਾ ਲਿਖਦੇ ਵੀ ਲੜਾਈ ਦੇ ਜ਼ਰ, ਜ਼ੋਰੋ, ਜ਼ਮੀਨ ਤਿੰਨ ਹੀ ਕਾਰਨ ਹੁੰਦੇ ਨੇ। ਉਹ ਲਿਖਦਾ ਵੀ ਨਹੀਂ ਸੱਜਣਾ, ਲੜਾਈ ਦੇ ਚਾਰ ਕਾਰਨ ਹੁੰਦੇ ਨੇ, ਕਦੇ ਕਦਾਈ ਕੋਈ ਲੋਕ ਇਨਸਾਨੀਅਤ ਖਾਤਰ ਵੀ ਲੜਦੇ ਨੇ, ਕਦੇ ਕਦਾਈ ਲੋਕ ਉਹ ਵੀ ਸੂਰਮੇ ਹੁੰਦੇ ਨੇ, ਜਿਹੜਾ ਸੂਰਾ ਸੋ ਪਹਿਚਾਨੀ ਹੈ, ਜੋ ਲੜੇ ਦੀਨ ਕੇ ਗੇਟ, ਉਹ ਪੈਸੇ ਖਾਤਰ ਨਾ ਲੜੇ, ਉਹ ਇਸਤਰੀਆਂ ਖਾਤਰ ਨਾ ਲੜੇ, ਉਹ ਦੁਨੀਆਂ ਵਿੱਚ ਜ਼ਮੀਨ ਦੇ ਟੁਕੜਿਆਂ ਤੇ ਕਬਜ਼ਾ ਕਰਨ ਵਾਸਤੇ ਨਾ ਲੜੇ। ਮੈਂ ਇੱਕ ਨਿੱਕਾ ਜਿਹਾ ਦ੍ਰਿਸ਼ਟਾਂਤ ਹੋਰ ਦੇਣਾ, ਔਰ ਮੈਨੂੰ ਮਾਫ਼ ਕਰ ਦਿਓ ਜੇ ਮੈਂ ਕਿਸੇ ਦੇ ਧਰਮ ਤੇ ਕੋਈ ਟਿੱਪਣੀ ਨਹੀਂ ਕਰ ਰਿਹਾ, ਸਿਰਫ ਸਿੱਖੀ ਨੂੰ ਕੰਪੇਅਰ ਕਰ ਰਿਹਾ ਤਾਂ ਕਿ ਸਾਨੂੰ ਸਮਝ ਲੱਗ ਜਾਏ। ਰਾਮ ਤੇ ਰਾਵਣ ਦੀ ਕਿਸ ਗੱਲ ਦੀ ਲੜਾਈ ਹੈ? ਔਰ ਉਹਨਾਂ ਦਾ ਗ੍ਰੰਥ ਹੈ ਜਿਹੜਾ ਧਾਰਮਿਕ ਗ੍ਰੰਥ ਬਣ ਗਿਆ, ਇੱਕ ਪਰਿਵਾਰਕ ਘਰੇਲੂ ਲੜਾਈ, ਰਾਮ ਦੀ ਘਰਵਾਲੀ ਸੀਤਾ ਉਹਨੂੰ ਲਕਸ਼ਮਣ ਉਹਨੂੰ ਰਾਵਣ ਚੁੱਕ ਕੇ ਲੈ ਜਾਂਦਾ, ਰਾਵਣ ਦੇ ਕੋਲੋਂ ਸੀਤਾ ਛੁਡਵਾ ਕੇ ਘਰ ਵਾਪਸ ਲੈ ਆਉਂਦੀ, ਤੇ ਅੱਗੇ ਉਹ ਕਿਸੇ ਧੋਬੀ ਨੇ ਉਲਾਮਾ ਦਿੱਤਾ, ਉਹ ਛੱਡ ਕੇ ਵਾਲਮੀਕ ਕੋਲ ਚਲੇ ਗਈ। ਵਾਲਮੀਕ ਦੇ ਕੋਲ ਉਹਦੇ ਦੋ ਬੱਚੇ ਹੁੰਦੇ ਨੇ, ਇੱਕ ਉਹਦੇ ਕੋਲੋਂ ਰਾਮ ਚੰਦਰ ਕੋਲੋਂ, ਬੱਚਾ ਤੇ ਇੱਕ ਉੱਥੇ ਉਹ ਘਾਹ ਫੂਸ ਦਾ ਬੱਚਾ ਬਣਾ ਕੇ ਉੱਥੇ ਰੱਖ ਦਿੰਦਾ ਵਾਲਮੀਕ, ਤੇ ਉਸ ਤੋਂ ਬਾਅਦ ਦੋ ਬੱਚੇ ਨੇ ਲੱਭ ਤੇ ਕੁਛ ਉਹਨਾਂ ਨੇ ਨਾ। ਉਸ ਤੋਂ ਬਾਅਦ ਰਾਮ ਚੰਦਰ ਇੱਕ ਜੱਗ ਕਰਨ ਵਾਸਤੇ ਘੋੜਾ ਛੱਡਦਾ ਤੇ ਉਹਨੂੰ ਪਤਾ ਵੀ ਕੋਈ ਮਹਾਂਬਲੀ ਇਹੋ ਜਿਹਾ ਹੈ ਨੀ ਜਿਹੜਾ ਮੇਰੇ ਘੋੜੇ ਨੂੰ ਪਕੜ ਸਕੇ। ਉਹਦੇ ਘੋੜੇ ਨੂੰ ਉਹ ਲੱਭ ਤੇ ਕੁਛ ਪਕੜਦੇ ਨੇ। ਰਾਮ ਚੰਦਰ ਉਹਨਾਂ ਨਾਲ ਪਿੱਛਾ ਕਰਦੇ ਉੱਥੇ ਆਉਂਦਾ। ਜਦੋਂ ਉਹਨਾਂ ਦੇ ਨਾਲ ਜਦੋਂ ਘੋੜਾ ਪਕੜਿਆ ਜਾਏ ਜੰਗ ਦਾ, ਉਦੋਂ ਦੋ ਹੀ ਕਾਰਨ ਹੋਇਆ ਕਰਦੇ ਸਨ, ਜਾਂ ਤਾਂ ਈਨ ਮੰਨ ਲਵੇ ਜਾਂ ਫਿਰ ਉਹ ਜੰਗ ਲੜ ਲਵੇ। ਜਦੋਂ ਉਹਨਾਂ ਬੱਚਿਆਂ ਨੇ ਜੰਗ ਲੜਨ ਦੀ ਕੋਸ਼ਿਸ਼ ਕੀਤੀ ਵੀ ਅਸੀਂ ਤੇਰੇ ਨਾਲ ਜੰਗ ਲੜਾਂਗੇ, ਸੀਤਾ ਨੇ ਦੋਨਾਂ ਨੂੰ ਪਛਾਣ ਲਿਆ ਵੀ ਇਹ ਮੇਰੇ ਪੁੱਤ ਨੇ, ਇਹ ਮੇਰਾ ਪਤੀ ਹੈ। ਉਹਨੇ ਮਿਹਨਤ ਕੀਤੀ ਵੀ ਤੁਸੀਂ ਜੰਗ ਨਾ ਲੜਿਓ, ਤੁਹਾਡਾ ਬਾਪੂ ਹੈ, ਗੱਲ ਖਤਮ ਹੋ ਜਾਂਦੀ ਹੈ। ਹੁਣ ਇਸ ਗੱਲ ਦਾ ਇੱਕ ਧਾਰਮਿਕ ਗ੍ਰੰਥ ਬਣ ਗਿਆ, ਲੇਕਿਨ ਗੱਲ ਇੱਕ ਕੱਲੀ ਸੀਤਾ ਦੇ ਦੁਆਲੇ ਘੁੰਮਦੀ ਹੈ। ਦੂਜੇ ਪਾਸੇ ਚੱਲੀਏ, ਮਹਾਭਾਰਤ ਹੈ। ਦਰਯੋਧਨ ਨੂੰ ਆਪਣੇ ਘਰ ਸੱਦਾ ਦਿੰਦੀ ਹੈ ਦਰੋਪਦੀ। ਉਦੋਂ ਉਹਨੂੰ ਆਪਣੇ ਪਤੀਆਂ ਤੇ ਜ਼ਿਆਦਾ ਮਾਣ ਸੀ। ਉਹ ਦਰਯੋਧਨ ਨੂੰ ਆਪਣੇ ਘਰ ਸੱਦਾ ਦਿੰਦੀ, ਲੇਕਿਨ ਘਰ ਦੀ ਡੈਕੋਰੇਸ਼ਨ ਇਸ ਢੰਗ ਦੀ ਬਣਾਉਂਦੀ ਹੈ ਭਈ ਜਿਹੜੀ ਥਾਂ ਸੁੱਕੀ ਹੈ ਉਹ ਇਉਂ ਪ੍ਰਤੀਤ ਹੋਵੇ ਜਿਵੇਂ ਗਿੱਲੀ ਹੈ, ਜਿਹੜੀ ਥਾਂ ਗਿੱਲੀ ਹੈ ਉਹਦੇ ਤੇ ਬੂਰ ਵਿਛਾ ਕੇ ਇਵੇਂ ਦੀ ਪ੍ਰਤੀਤ ਹੋਵੇ ਵੀ ਉਹ ਸੁੱਕੀ ਹੈ। ਜਦੋਂ ਆ ਕੇ ਪੈਰ ਰੱਖਦਾ ਤੇ ਉਹ ਪੈਰ ਰੱਖਦਾ, ਉਹ ਸੋਚਦਾ ਵੀ ਜ਼ਮੀਨ ਸੁੱਕੀ ਹੈ, ਬੜਾ ਨਿਚਿੰਤ ਹੋ ਕੇ ਤੁਰਿਆ ਰਿਹਾ, ਲੇਕਿਨ ਉਹ ਗਿੱਲੀ ਸੀ, ਉਹਦੇ ਉੱਤੇ ਬੂਰ ਇਸ ਤਰ੍ਹਾਂ ਢੰਗ ਦਾ ਵਿਛਾਇਆ ਸੀ, ਉਹ ਵਿੱਚ ਪਾਣੀ ਦੇ ਡਿੱਗ ਪਿਆ, ਪਾਣੀ ਦੇ ਵਿੱਚ ਡਿੱਗਿਆ। ਤੇ ਉਹ ਦਰੋਪਦੀ ਉੱਤੇ ਬੈਠੀ ਹੱਸਦੀ ਨਾਲੇ ਇੱਕ ਗੱਲ ਕਹਿੰਦੀ, ਉਹਨੇ ਇੱਕ ਬੋਲ ਬੋਲਿਆ, ਸਿਰਫ ਇੱਕ ਬੋਲ ਦੇ ਦੁਆਲੇ ਸਾਰੀ ਮਹਾਭਾਰਤ ਹੈ। ਉਹਨੇ ਇੱਕ ਬੋਲ ਬੋਲਿਆ, ਕਹਿਣ ਲੱਗੇ ਅੰਨੇ ਦੇ ਪੁੱਤਰਾ ਅੰਨਾ ਹੀ ਰਿਹਾ ਹੈ। ਬਸ ਇਸ ਗੱਲ ਨੇ ਹਿਰਦੇ ਚ ਖਟਕ ਪੈਦਾ ਕਰ ਦਿੱਤੀ। ਉਹਨੇ ਦਰੋਪਦੀ ਉਹਨੇ ਵਿੱਚ ਜੂਏ ਵਿੱਚ ਹਾਰੀ, ਸਾਰਾ ਕੁਝ ਹੋਇਆ। ਅਕਸਰ ਉਹ ਦਰੋਪਦੀ ਨੂੰ ਮਨ ਵਿੱਚ ਵਿਚਾਰ ਬਣਾ ਲਿਆ ਵੀ ਮੈਂ ਦਰਬਾਰ ਵਿੱਚ ਵਸਤਰ ਵਿਹੀਨ ਕਰਾਂਗਾ। ਉਹ ਚ ਤੋਂ ਅੱਗੇ ਕਹਾਣੀ ਚੱਲਦੀ ਹੈ, ਲੇਕਿਨ ਇੱਕ ਘਰੇਲੂ ਕਹਾਣੀ ਹੈ, ਇਹ ਚ ਕੋਈ ਕਿਸੇ ਦਾ ਲੈਣ ਦੇਣ ਨਹੀਂ, ਕਿਸੇ ਦੀ ਖਾਤਰ ਉਹਨਾਂ ਕੁਛ ਨਹੀਂ ਕੀਤਾ, ਕਿਸੇ ਦੀ ਧੀ ਭੈਣ ਦੀ ਇੱਜ਼ਤ ਲਈ ਕੁਛ ਨਹੀਂ ਕੀਤਾ, ਸਿਰਫ ਘਰੇਲੂ ਕਹਾਣੀਆਂ ਨੇ। ਕ੍ਰਿਸ਼ਨ ਦੀ ਜਿੰਨੀ ਮਰਜ਼ੀ ਜੀਵਨ ਕਥਾ ਪੜ੍ਹ ਕੇ ਦੇਖ ਲਓ ਤੁਸੀਂ, ਸਾਰੇ ਦੀਆਂ ਸਾਰੀਆਂ ਇੱਕੋ ਹੀ ਗੱਲ ਤੇ ਖਲੋਤੀ ਹੋਵੇਗੀ, ਕਦੇ ਗੋਪੀਆਂ ਨਾਲ ਰੰਗ ਰਲੀਆਂ ਮਨਾਉਂਦਾ ਤੇ ਕਦੇ ਘਰ ਦੇ ਜੀਵਨ ਲਈ ਹੈ। ਜੇ ਕਦੇ ਗੱਲ ਵੀ ਹੋਈ, ਇੱਥੋਂ ਤੱਕ ਜੇ ਤੁਸੀਂ ਗੀਤਾ ਨੂੰ ਬਹੁਤ ਧਿਆਨ ਨਾਲ ਪੜ੍ਹੋ, ਕੁਰਕਸ਼ੇਤਰ ਦੀ ਧਰਤੀ ਉੱਤੇ ਅਰਜਨ ਕ੍ਰਿਸ਼ਨ ਦੀਆਂ ਮਿੰਨਤਾਂ ਕਰਦਾ, ਅਰਜਨ ਕ੍ਰਿਸ਼ਨ ਦੀਆਂ ਮਿੰਨਤਾਂ ਕਰਦਾ ਵੀ ਜਿਹਨਾਂ ਨੂੰ ਮਰਵਾਉਣ ਲੱਗਾ ਭਈ ਇਹ ਮੇਰੇ ਚਾਚੇ ਤਾਏ ਨੇ, ਮੈਂ ਨਹੀਂ ਮਾਰ ਸਕਦਾ ਇਹਨਾਂ ਨੂੰ, ਮੈਂ ਕਿਵੇਂ ਮਾਰਾਂ। ਅੱਗੇ ਉਹ ਜਵਾਬ ਦਿੰਦਾ ਵੀ ਤੇਰਾ ਕੰਮ ਹੈ ਕਰਮ ਕਰਨਾ, ਤੂੰ ਫਲ ਦੀ ਆਸ ਨਾ ਰੱਖ, ਤੂੰ ਇਹ ਕੰਮ ਨਾ ਕਰ। ਉਹ ਕਹਿੰਦਾ ਵੀ ਤੂੰ ਭਗਵਾਨ ਹੈ, ਤੂੰ ਸਾਡੀ ਸੁਲਾਹ ਵੀ ਕਰਵਾ ਸਕਦਾ, ਤੂੰ ਜੰਗ ਜ਼ਰੂਰੀ ਲੜਾਉਣਾ। ਉਸ ਵੇਲੇ ਅਰਜਨੇ ਬਚਨ ਕਹਿੰਦਾ, ਅੱਜ ਵੀ ਗੀਤਾ ਵਿੱਚ ਸ਼ਾਮਲ ਨੇ, ਮੈਂ ਬੇਨਤੀ ਕਰਾਂ, ਉਹਨਾਂ ਵੀ ਇੱਕ ਗੱਲ ਕਹਿੰਦਾ ਵੀ ਤੂੰ ਭਗਵਾਨ ਹੈ ਵਕਤ ਦਾ, ਤੂੰ ਇਹ ਸਾਡੀ ਸੁਲਾਹ ਕਰਵਾ ਲੈ, ਤੂੰ ਅੱਗੇ ਰਥਵਾਨ ਬਣ ਕੇ ਤੂੰ ਲੜਵਾਉਣ ਲੱਗੇ ਹੋਏ ਆ। ਉਹ ਕਹਿੰਦਾ ਨਹੀਂ, ਤੈਨੂੰ ਲੜਨਾ ਹੀ ਪਏਗਾ। ਦੇਖੋ ਉਹ ਵੀ ਉਹਨੇ ਵੀ ਉਹ ਵੀ ਇੱਕ ਘਰੋਗੀ ਝਗੜਾ। ਮੈਂ ਸਿਰਫ ਇਸ ਲਈ ਤੁਹਾਡੇ ਨਾਲ ਬੇਨਤੀ ਕੀਤੀ ਹੈ, ਸਿੱਖਾਂ ਦੇ ਇਤਿਹਾਸ ਨੂੰ ਹੁਣ ਪੜ੍ਹ ਕੇ ਵੇਖੋ, ਤਾਂ ਮਾਣ ਪੈਦਾ ਹੋਵੇਗਾ। ਇੱਥੇ ਕਿਸੇ ਵੀ ਲੜਕੀ ਦਾ ਕੋਈ ਘਰੋਗੀ ਝਗੜਾ ਨਹੀਂ ਹੈ, ਸਿੱਖਾਂ ਦੀ ਤਾਂ ਕੋਈ ਲੜਕੀ ਦੇ ਵਾਸਤਾ ਨਹੀਂ, ਸਿੱਖਾਂ ਦੇ ਨਾਂ ਕਿਸੇ ਜ਼ਮੀਨ ਦੇ ਟੁਕੜੇ ਦੀ ਕਹਾਣੀ ਹੈ, ਸਿੱਖਾਂ ਦੇ ਨਾਂ ਕਿਸੇ ਪੈਸੇ ਦੀ ਕਹਾਣੀ ਹੈ। ਇਹ ਐਸੇ ਡਾਕੂ ਬਿਰਤੀ ਤੇ ਤਾਂ ਨਹੀਂ ਸਨ ਭਈ ਜੇ ਸਿੱਖ ਦੇ ਡਾਕੂ ਦਾ ਮਤਲਬ ਹੀ ਕੋਈ ਨਹੀਂ। ਇੱਥੇ ਤਾਂ ਗੁਰੂ ਪਾਤਸ਼ਾਹ ਦੇ ਹੁਕਮ ਨੇ, ਘਾਲ ਖਾਏ ਕਿਛ ਹੱਥੋਂ ਦੇ ਨਾਨਕਰਾ ਪਛਾਣੇ ਸੇ। ਇਹ ਤਾਂ ਉਸ ਵੇਲੇ ਵੀ ਜੇ ਲੰਗਰ ਵੀ ਆ ਜਾਏ ਤੇ ਉਹ ਪੁੱਛਦੇ ਸਨ ਨਾ ਜ਼ਾਲਮ, ਦੇਤ ਆਵਾਜ਼ ਭੁੱਖਾ ਜੇ ਕੋਈ, ਆਓ ਦੇਗ ਤਿਆਰ ਗੁਰ ਹੋਈ। ਜ਼ਾਲਮ ਪੁੱਛਦਾ ਜ਼ਕਰੀਆ ਖਾਂ ਵੀ ਜੇ ਉਸ ਵੇਲੇ ਕਦੇ ਵੈਰੀ ਆ ਜਾਏ, ਜੇ ਆਵਾਜ਼ ਸੁਣ ਕੇ ਵੈਰੀ ਆ ਜਾਏ। ਉਹ ਕਹਿੰਦੇ ਇਹੋ ਤੈਨੂੰ ਦੀ ਖੂਬੀ, ਉਸ ਸਮੇਂ ਵੈਰੀ ਕਿ ਆਵੇ ਮੀਤ ਸਮ ਤੇ ਪ੍ਰਸ਼ਾਦ ਛਕਾਵੇ। ਕਹਿਣ ਲੱਗੇ ਜੇ ਵੈਰੀ ਵੀ ਆ ਜਾਏ ਉਹਨੂੰ ਮਿੱਤਰ ਵਾਂਗੂ ਪ੍ਰਸ਼ਾਦਾ ਛਕਾਉਂਦੇ ਨੇ ਤੇ ਆਪਣੀ ਜੂਹ ਚੋਂ ਬਾਹਰ ਛੱਡ ਕੇ ਆਉਂਦੇ ਨੇ ਵੀ ਸੱਜਣਾ ਜਿੰਨਾ ਚਿਰ ਤੂੰ ਪ੍ਰਸ਼ਾਦਾ ਛਕਣ ਆਇਆ ਨਾ ਤੇਰੇ ਨਾਲ ਕੋਈ ਹਥਿਆਰਾਂ ਨਾਲ ਗੱਲ ਹੀ ਹੋਏਗੀ, ਵਿਚਾਰ ਨਾਲ ਹੀ ਗੱਲ ਹੋਏਗੀ। ਤੇ ਫਿਰ ਉਹ ਪੁੱਛਦਾ ਵੀ ਜੇ ਇਹਨਾਂ ਨੂੰ ਬਾਕੀ ਕੀ ਬਚਦਾ ਜੇ ਆ ਕੇ ਦੁਸ਼ਮਣੀ ਖਾ ਜਾਣ। ਉਹ ਕਹਿਣ ਲੱਗਿਆ ਪਿੱਛੇ ਬਚਿਆ ਆਪ ਖਵੇ ਹੈ, ਨਹੀਂ ਤਾਂ ਲੰਗਰ ਮਸਤ ਬਤੈ ਹੈ। ਇਹ ਤਾਂ ਇੰਨੇ ਨਿਰਵੈਰ ਨੇ, ਇਹਨਾਂ ਦੀ ਕੀ ਗੱਲ ਕਰੇਗਾ ਤੂੰ। ਉਸੇ ਗੱਲ ਵੱਲ ਵਾਪਸ ਪਰਤਾਂ ਜਿਹੜੀ ਤੁਹਾਡੇ ਨਾਲ ਚਰਨਾਂ ਵਿੱਚ ਸਾਂਝ ਪਾ ਰਹੇ ਸਾਂ। ਅਹਿਮਦ ਸ਼ਾਹ ਅਬਦਾਲੀ ਨੇ ਰੱਜ ਕੇ ਸਿੱਖੀ ਦਾ ਕਤਲੇਆਮ ਕੀਤਾ। ਇੱਥੋਂ ਤੱਕ ਵੀ 40 to 50 thousand ਵਿਦਵਾਨਾਂ ਦੀ ਰਹਿ ਹੈ। ਇੱਕ ਦਿਨ ਵਿੱਚ ਸਿੱਖ ਕੌਮ ਸ਼ਹੀਦ ਹੋਈ ਤੇ ਇਹਨੂੰ ਸਿੱਖ ਇਤਿਹਾਸ ਵਿੱਚ ਵੱਡਾ ਘੱਲੂਘਾਰਾ ਕਹਿ ਕੇ ਮਨਾਇਆ ਜਾਂਦਾ। 1762 ਦੀ ਬਾਤ ਹੈ। ਐਮ ਸ਼ਾਬਦ ਅਲੀ ਉੱਥੋਂ ਵਾਪਸ ਪਰਤਿਆ। ਇਹ ਆ ਕੇ ਲਾਹੌਰ ਵਿੱਚ ਕੁਝ ਦਿਨ ਟਿਕਿਆ। ਦਸ ਨੇ ਪਹਿਲਾਂ ਤੁਹਾਡੇ ਨਾਲ ਸਾਂਝ ਪਾਈ ਸੀ ਭਈ ਇਹਨੇ ਮਰਾਠਿਆਂ ਦੇ ਬਾਰੇ ਵਿੱਚ ਸੋਚਿਆ ਸੀ ਵੀ ਸ਼ਾਇਦ ਇਹਦੇ ਪੁੱਤ ਪੋਤੜੇ ਪੜੋਤਰੇ ਇੱਕ ਸ਼ਹਿਰ ਮੇਰੇ ਕਿਸੇ ਨਾਲ ਲੜਨ ਜੋਗੇ ਹੋਣਗੇ, ਪਰ ਸਿੱਖ ਕੌਮ ਨੂੰ ਤਾਂ ਮੈਂ ਇੰਨੀ ਤਬਾਹੀ ਮਚਾ ਚੱਲਾਂ ਵੀ ਇਹ ਤਾਂ ਕਦੇ ਵੀ ਲੜਨ ਜੋਗੀ ਨਹੀਂ ਹੋਏਗੀ। ਉਦੋਂ ਜਦੋਂ ਸਿੱਖ ਹਜੇ ਇਕੱਠੇ ਹੋਏ, ਵਿੱਚੋਂ ਇੱਕ ਛੋਟੀ ਜਿਹੀ ਘਟਨਾ ਹੋਰ ਕਹਿ ਦਿਆਂ, ਫਿਰ ਬਾਅਦ ਚ ਆਪਾਂ ਗੱਲ ਪੂਰੀ ਕਰਨੀ। ਜਿਹੜੀ ਬੇਨਤੀ ਕਰਨ ਲੱਗਾ ਸੀ ਧਿਆਨ ਦਿਓ, ਉਦੋਂ ਜਿਹੜੇ ਵੀ ਸਿੱਖ ਬਚੇ ਉਹ ਵਿਚਾਰੇ ਭੱਜ ਕੇ ਜਾ ਕੇ ਮਹਾਰਾਜਾ ਆਲਾ ਸਿੰਘ ਦੇ ਕੋਲ ਰੁਕੇ ਬਰਨਾਲੇ ਵਿੱਚ। ਤੇ ਅੱਗੇ ਉਹ ਮਹਾਰਾਜਾ ਆਲਾ ਸਿੰਘ ਨੇ ਜਵਾਬ ਦਿੱਤਾ ਵੀ ਮੈਂ ਤੁਹਾਡੀ ਮਦਦ ਨਹੀਂ ਕਰ ਸਕਦਾ, ਤਾਂ ਹੀ ਇਹਨਾਂ ਨੂੰ ਬਾਰਵੀਂ ਜਿਹੜੀ ਮਿਸਲ ਹੈ ਫੁਲਕੀਆਂ ਨਹੀਂ ਮੰਨੀ ਗਈ। ਇਹਨਾਂ ਨੇ ਕਿਹਾ ਵੀ ਮੈਂ ਤੁਹਾਡੀ ਮਦਦ ਨਹੀਂ ਕਰ ਸਕਦਾ ਕਿਉਂਕਿ ਅਹਿਮਦ ਸ਼ਾਹ ਅਬਦਾਲੀ ਬਹੁਤ ਵੱਡੀ ਤਾਕਤ ਹੈ ਤੇ ਉਹਦੇ ਨਾਲ ਟਕਰਾਉਣ ਦੀ ਮੇਰੇ ਵਿੱਚ ਹਿੰਮਤ ਨਹੀਂ। ਇੱਕ ਗੱਲ ਚੇਤਾ ਰੱਖੇ ਜੋ ਮੈਂ ਬੇਨਤੀ ਕਰਾਂ, ਪਿਛਲੇ ਦਿਨਾਂ ਚ ਵੀ ਅਰਜ ਕਰ ਚੁੱਕਾ ਵਾਂ, ਇਹ ਭਾਵੇਂ ਰਾਜਾ ਬਣਿਆ ਸਿੱਖ ਵਿੱਚੋਂ ਰਿਹਾ, ਕਈ ਥਾਵਾਂ ਤੇ ਸਿੱਖੀ ਦੀ ਪਾਲਣਾ ਵੀ ਕੀਤੀ ਹੈ, ਪਰ ਇਹ ਸੀ ਡਰਪੋਕ, ਤਾਕਤ ਨਾਲ ਲੜ ਨਹੀਂ ਸੀ ਸਕਦਾ। ਇਹਨੇ ਮਨਾ ਕਰ ਦਿੱਤਾ। ਉੱਥੋਂ ਸਿੱਖ ਤਾਂ ਲੰਘ ਗਏ, ਉਹ ਤਾਂ ਹੋਰ ਅੱਗੇ ਚਲੇ ਗਏ। ਪਿੱਛੋਂ ਅਹਿਮਦ ਸ਼ਾਹ ਅਬਦਾਲੀ ਨੇ ਆ ਕੇ ਮਹਾਰਾਜਾ ਆਲਾ ਸਿੰਘ ਨੂੰ ਘੇਰ ਲਿਆ ਤੇ ਆਲਾ ਸਿੰਘ ਨੂੰ ਘੇਰਿਆ ਹੋਇਆ ਬਰਨਾਲੇ ਦੇ ਇਲਾਕੇ ਵਿੱਚ। ਇਹ ਫਿਰ ਉਸ ਵੇਲੇ ਮਹਾਰਾਜਾ ਆਲਾ ਸਿੰਘ ਨੂੰ ਹੁਕਮ ਹੋਇਆ ਭਈ ਤੂੰ ਮੇਰੇ ਦਰਬਾਰ ਵਿੱਚ ਪੇਸ਼ ਹੋ, ਪਰ ਪੇਸ਼ ਹੋਣ ਤੋਂ ਪਹਿਲਾਂ ਤੈਨੂੰ ਕੇਸ ਅਤੇ ਦਾੜੀ ਕਟਵਾਉਣੀ ਪਵੇਗੀ। ਆਹ ਕੰਮ ਬੜੇ ਮਾਣ ਵਾਲਾ ਕੀਤਾ ਮਹਾਰਾਜਾ ਆਲਾ ਸਿੰਘ ਨੇ, ਇਹਦੇ ਤੇ ਮਾਣ ਹੈ। ਉਦਾਂ ਧਾਰਮਿਕ ਬਿਰਤੀ ਦੱਸੀ ਤੇ ਜਦੋਂ ਇਹਨੂੰ ਹੁਕਮ ਹੋਇਆ ਵੀ ਤੈਨੂੰ ਕੇਸ ਦਾੜਾ ਕਟਵਾ ਕੇ ਹਾਜ਼ਰ ਹੋਣਾ ਪਵੇਗਾ, ਇਹਨੇ ਉਸ ਅਹਿਮਦ ਸ਼ਾਹ ਅਬਦਾਲੀ ਕੋਲ ਆਪਣਾ ਵਿਚੋਲਾ ਭੇਜਿਆ ਵੀ ਕਿਸੇ ਤਰ੍ਹਾਂ ਰਿਆਇਤ ਮਿਲ ਸਕਦੀ ਹੈ। ਅਹਿਮਦ ਸ਼ਾਹ ਅਬਦਾਲੀ ਨੇ ਸ਼ਰਤ ਰੱਖੀ ਵੀ ਜੇ ਤੂੰ ਇਵੇਂ ਦਾ ਦਾੜੇ ਕੇਸਾਂ ਦੇ ਨਾਲ ਹਾਜ਼ਰ ਹੋਣਾ ਚਾਹੁੰਦਾ ਤਾਂ ਤੈਨੂੰ 225,000 ਰੁਪਈਆ ਇਹਦਾ ਵੱਖਰਾ ਦੇਣਾ ਪਵੇਗਾ। ਇਹਨੇ ਜਿਹੜਾ 1761 ਵਿੱਚ ਮਰਾਠਿਆਂ ਨਾਲ ਜੰਗ ਹੋਇਆ ਸੀ, ਇਹਨੇ ਉਹਦੇ ਵਿੱਚ ਥੋੜੀ ਜਿਹੀ ਮਰਾਠਿਆਂ ਦੀ ਮਦਦ ਕੀਤੀ ਸੀ। ਉਸ ਗੱਲ ਦਾ ਬਦਲਾ ਲੈਣ ਵਾਸਤੇ ਅਹਿਮਦ ਸ਼ਾਹ ਅਬਦਾਲੀ ਆਇਆ ਤੇ ਉਹਨੇ ਆਖਿਆ ਵੀ ਜਿਹੜਾ ਤੂੰ ਪਹਿਲਾਂ ਕੁਕਰਮ ਕੀਤਾ ਹੈ ਨਾ ਤੇ ਉਹਦੀ ਖਾਤਰ ਤੈਨੂੰ ਸਜ਼ਾ ਹੋਏਗੀ, 500,000 ਰੁਪਈਆ ਉਸ ਗੱਲ ਦਾ ਜੁਰਮਾਨਾ, 500,000 ਰੁਪਈਆ ਉਸ ਗੱਲ ਦਾ ਜੁਰਮਾਨਾ ਵੀ ਤੂੰ ਮਰਾਠਿਆਂ ਦੀ ਮਦਦ ਕਿਉਂ ਕੀਤੀ, 225,000 ਰੁਪਈਆ ਇਹਨੇ ਇਸ ਗੱਲ ਦਾ ਦਿੱਤਾ ਸੀ ਵੀ ਮੇਰੇ ਕੇਸ ਕਤਲ ਨਾ ਕਰਵਾਵੋ, ਮੈਂ 225,000 ਰੁਪਈਆ ਦੇ ਸਕਣਾ। ਔਰ ਇਹ ਮਾਣ ਵਾਲੀ ਗੱਲ ਹੈ, ਉਸ ਵੇਲੇ ਅਹਿਮਦ ਸ਼ਾਹ ਅਬਦਾਲੀ ਮੰਨ ਗਿਆ ਵੀ ਤੂੰ 225,000 ਰੁਪਈਆ ਦੇ ਦੇ, ਮੈਨੂੰ ਤੇਰੇ ਦਾੜੇ ਕੇਸਾਂ ਨਾਲ ਸੰਬੰਧ ਨਹੀਂ। ਅੱਜ ਦੇ ਸਿੱਖਾਂ ਨੂੰ ਇਹ ਚਾਹੀਦਾ ਭਈ ਉਹ ਤੇ ਚਲੋ ਮਹਾਰਾਜਾ ਆਲਾ ਸਿੰਘ ਸੀ, ਉਹਨੇ 225,000 ਰੁਪਈਆ ਦੇ ਕੇ ਆਪਣੇ ਕੇਸ ਤੇ ਦਾੜੇ ਬਚਵਾ ਲਏ, ਲੇਕਿਨ ਅੱਜ ਆਪਣੇ ਮਨਾਂ ਵਿੱਚ ਝਾਟ ਮਾਰ ਕੇ ਦੇਖੀਏ, ਅੱਜ ਅਸੀਂ ਕਮ ਸੇ ਕਮ ਆਪਣੇ ਹੱਥੀ ਤੇ ਬਰਬਾਦ ਨਾ ਕਰੀਏ, ਅੱਜ ਆਪਣੇ ਹੱਥੀ ਬਰਬਾਦ ਤੇ ਨਾ ਕਰੀਏ। ਲੋੜ ਹੈ ਆਪਣੇ ਸਿੱਖ ਇਤਿਹਾਸ ਵੱਲ ਝਾਟ ਮਾਰ ਕੇ ਇਹਦੇ ਉੱਤੇ ਮਾਣ ਕਰਨ ਦੀ, ਇਹਦੇ ਉੱਤੇ ਪਹਿਰਾ ਦੇਣ ਦੀ ਮੈਂ ਵਾਰ ਵਾਰ ਬੇਨਤੀ ਕਰਾਂ। ਮੈਂ ਹਰ ਵਾਰੀ ਜਿੰਨੀ ਵਾਰੀ ਇਹ ਗੱਲ ਚੱਲਦੀ ਮੈਂ ਉਨੀ ਵਾਰੀ ਕਹਿਣਾ, ਮੇਰੀ ਉਹਨਾਂ ਨਾਲ ਕੋਈ ਨਫ਼ਰਤ ਨਹੀਂ ਹੈ ਜਿਹੜੇ ਕੇਸ ਕੱਟਦੇ ਨੇ, ਮੈਨੂੰ ਉਹਨਾਂ ਨਾਲ ਵੱਧ ਪਿਆਰ ਹੈ ਕਿਉਂਕਿ ਉਹ ਸਿੱਖੀ ਦੇ ਵਿਛੜੇ ਹੋਏ ਪਰਿਵਾਰ ਵਿੱਚੋਂ ਨੇ, ਮੈਂ ਸਗੋਂ ਉਹਨਾਂ ਨੂੰ ਬਹੁਤਾ ਪਿਆਰ ਕਰਨਾ, ਪਰ ਲੇਕਿਨ ਜਿਹੜਾ ਇਤਿਹਾਸ ਹੈ ਮੈਂ ਉਹਨੂੰ ਲੁਕਾਉਣਾ ਵੀ ਨਹੀਂ ਚਾਹੁੰਦਾ। ਇੱਥੇ ਮਹਾਰਾਜਾ ਆਲਾ ਸਿੰਘ ਪੇਸ਼ ਹੋਇਆ ਤੇ ਉਹਨਾਂ ਨੇ ਅਫਗਾਨੀਆਂ ਨੇ, ਜਾਂ ਦੂਜੇ ਸ਼ਬਦਾਂ ਵਿੱਚ ਕਹਿ ਲਈਏ ਅਹਿਮਦ ਸ਼ਾਹ ਅਬਦਾਲੀ ਨੇ ਇਹਨੂੰ ਰਾਜਾ ਮੰਨ ਲਿਆ ਵੀ ਠੀਕ ਹੈ ਤੂੰ ਵਕਤ ਦਾ ਰਾਜਾ ਹੋਵੇਂਗਾ, ਇੱਥੇ ਪਟਿਆਲੇ ਦਾ ਰਾਜਾ ਤੂੰ ਹੋਵੇਂਗਾ, ਤੂੰ ਆਪਣੀ ਜਿਹੜੀ ਤੇਰੀ ਰਿਆਇਤ ਹੈ ਤੂੰ ਉਹਨੂੰ ਸੰਭਾਲ ਕੇ ਰੱਖ, ਪਰ ਅੱਜ ਤੋਂ ਬਾਅਦ ਤੈਨੂੰ ਉਹਨਾਂ ਦਾ ਸਾਥ ਨਹੀਂ ਦੇਣਾ ਹੋਵੇਗਾ। ਫਿਰ ਗੁਰੂ ਕੇ ਸਿੱਖਾਂ ਨੇ ਇਸ ਤੋਂ ਬਾਅਦ ਵਿੱਚ ਦੁਬਾਰੇ ਅੰਮ੍ਰਿਤਸਰ ਸਾਹਿਬ ਇਕੱਠੇ ਹੋਏ। ਜਦੋਂ ਅੰਮ੍ਰਿਤਸਰ ਸਾਹਿਬ ਇਕੱਠੇ ਹੋਏ, ਅਹਿਮਦ ਸ਼ਾਹ ਅਬਦਾਲੀ ਨੂੰ ਇਸ ਗੱਲ ਦਾ ਪਤਾ ਲੱਗਾ ਪਰ ਸਿੱਖ ਅੰਮ੍ਰਿਤਸਰ ਸਾਹਿਬ ਦੇ ਵਿੱਚ ਫਿਰ ਇਕੱਠੇ ਹੋ ਰਹੇ ਨੇ। ਇੱਕੋ ਇੱਕ ਸੰਨ ਹੈ 1762 ਜਿਹਦੇ ਵਿੱਚ ਕੌਮ ਨੇ ਬੜਾ ਦੁੱਖ ਭੋਗਿਆ, ਕੇਵਲ ਸਰੀਰਕ ਤੌਰ ਤੇ ਨਹੀਂ ਧਾਰਮਿਕ ਤੌਰ ਤੇ ਵੀ। 1762 ਵਿੱਚ ਅਹਿਮਦ ਸ਼ਾਹ ਅਬਦਾਲੀ ਪਾਪੀ ਆਪਣੇ ਨਾਲ ਸਾਥੀਆਂ ਨੂੰ ਲੈ ਕੇ ਸ੍ਰੀ ਦਰਬਾਰ ਸਾਹਿਬ ਜੇ ਧਿਆਨ ਨਾਲ ਸੁਣਿਆ ਹੋਵੇ ਕਿ ਯਕੀਨਨ ਪਤਾ ਹੋਣਾ ਚਾਹੀਦਾ ਤੁਹਾਨੂੰ 1757 ਵਿੱਚ ਹਜੇ ਜਹਾਨ ਖਾਨ ਬੇਅਦਬੀ ਕਰਕੇ ਹਟਿਆ ਸੀ, ਬਾਬਾ ਦੀਪ ਸਿੰਘ ਦੀ ਸ਼ਹਾਦਤ 1757 ਵਿੱਚ ਹੋਈ ਹੈ ਤੇ ਜਿਹੜੀ ਇਮਾਰਤ ਥੋੜੀ ਜਿਹੀ ਬਣ ਵੀ ਲੱਗੀ ਸੀ ਉਹਨੂੰ ਇਸ ਅਹਿਮਦ ਸ਼ਾਹ ਅਬਦਾਲੀ ਨੇ ਬਰੂਦ ਰੱਖ ਕੇ ਉਡਾ ਦਿੱਤਾ, ਫਿਰ ਦੁਬਾਰਾ ਸਰੋਵਰ ਭਰ ਦਿੱਤਾ, ਦਰਬਾਰ ਸਾਹਿਬ ਦੀ ਰੱਜ ਕੇ ਬੇਅਦਬੀ ਕੀਤੀ। ਅਗਰ ਦਰਬਾਰ ਸਾਹਿਬ ਦੀ ਪੂਰੀ ਇਮਾਰਤ ਢੱਠੀ ਹੈ, ਜਦ ਤੋਂ ਬਣੀ ਹੈ, ਜਦ ਤੋਂ ਪੂਰਨ ਤੌਰ ਤੇ ਅਗਰ ਇਮਾਰਤ ਢੱਠੀ ਹੈ ਤਾਂ 1762 ਵਿੱਚ ਢੱਠੀ ਹੈ। ਇਹ ਵੀ ਗੱਲ ਚੇਤਾ ਰੱਖਣ ਵਾਲੀ ਹੈ। ਇੱਕ ਇੱਥੇ ਕੌਮ ਦਾ ਨੁਕਸਾਨ ਹੋਇਆ, ਦੂਜਾ ਇੱਥੇ ਧਾਰਮਿਕ ਅਸਥਾਨ ਦਾ ਨੁਕਸਾਨ ਹੋਇਆ, ਤੀਜਾ ਇੱਥੇ ਜਿਹੜੀ ਭੀੜ ਦਮਦਮਾ ਸਾਹਿਬ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਲਿਖਾਈ ਸੀ ਉਹ ਸਿੱਖਾਂ ਦੇ ਕੋਲ ਸੀ, ਉਹ ਭੀੜ ਬਈ ਵੱਡੇ ਘੱਲੂਘਾਰੇ ਦੇ ਵਿੱਚ ਅਗਨ ਭੇਟ ਹੋ ਗਈ ਸਾਡੇ ਕੋਲੋਂ, ਉਹ ਵੀ ਵਿਛੜ ਗਈ। ਤਿੰਨ ਤਰ੍ਹਾਂ ਦਾ ਨੁਕਸਾਨ ਹੋਇਆ ਸਿੱਖ ਕੌਮ ਦਾ। ਪਰ ਲੇਕਿਨ ਇਹ ਯੋਧੇ ਫਿਰ ਵੀ ਹਾਰ ਨਹੀਂ ਮੰਨਦੇ, ਅਹਿਮਦ ਸ਼ਾਹ ਅਬਦਾਲੀ ਨੂੰ 3 ਮਹੀਨੇ ਬਾਅਦ ਆ ਕੇ ਲਾਹੌਰ ਵਿੱਚ ਫਿਰ ਟੱਕਰਦੇ ਨੇ। ਇਹ ਵਿਚਾਰ ਆਪਾਂ ਕੱਲ ਰੋਜ਼ ਦੁਪਹਿਰ ਦਾ ਦੀਵਾਨ ਹੋਵੇਗਾ, ਦੁਪਹਿਰ ਨੂੰ ਕਰ ਖੁੱਲੀ ਵਿਚਾਰ ਹੋਵੇਗੀ। ਪਰਸੋਂ ਤੋਂ ਆਪਾਂ ਫਿਰ ਸੋਮਵਾਰ ਤੋਂ ਇਹ ਵਿਚਾਰ ਇੱਥੋਂ ਹੀ ਦੁਬਾਰਾ ਸ਼ੁਰੂ ਕਰਾਂਗੇ। ਭੁੱਲਾ ਚੁੱਕਾਂ ਦੀ ਖਿਮਾ, ਮੈਨੂੰ ਪਤਾ ਵੀ ਇਤਿਹਾਸ ਸੁਣਨਾ ਬਹੁਤ ਔਖਾ ਹੈ, ਬਹੁਤ ਔਖਾ ਕਿਉਂਕਿ ਬੜਾ ਇੰਟਰਸਟਡ ਨਹੀਂ ਹੁੰਦਾ। ਪਰ ਲੇਕਿਨ ਫਿਰ ਵੀ ਤੁਸੀਂ ਬਹੁਤ ਧਿਆਨ ਦਿੰਦੇ ਹੋ, ਬਹੁਤ ਪਿਆਰ ਨਾਲ ਸੁਣਦੇ ਹੋ, ਇਸ ਲਈ ਧੰਨਵਾਦ ਹੈ। ਮੈਂ ਕੌਮ ਦੀਆਂ ਸੁੱਕੀਆਂ ਰੋਟੀਆਂ ਨਹੀਂ ਖਾਣੀਆਂ ਚਾਹੁੰਦਾ, ਮੈਂ ਚਾਹੁੰਦਾ ਵੀ ਮੈਂ ਆਪਣੇ ਫਰਜ਼ ਨੂੰ ਅਦਾ ਕਰਾਂ। ਜੇ ਮੈਂ ਕਥਾ ਕਰਨਾ ਤਾਂ ਮੈਂ ਆਪਣੀ ਕੌਮ ਦਾ ਹੀ ਇਤਿਹਾਸ ਦੱਸਾਂ, ਐਵੇਂ ਚੁਟਕਲੇ ਸੁਣਾ ਕੇ ਨਾ ਮੈਂ ਚਲਾ ਜਾਵਾਂ। ਇਹਦੇ ਨਾਲ ਤੁਸੀਂ ਪੈਸੇ ਤਾਂ ਮੈਨੂੰ ਵਾਧੂ ਦੇ ਸਕਦੇ ਹੋ, ਪਰ ਮੇਰੀ ਜ਼ਮੀਰ ਤੇ ਭਾਰ ਰਹੇਗਾ। ਮੈਂ ਆਪਣੇ ਫਰਜ਼ ਨੂੰ ਪਛਾਣ ਦਿਆ ਤੁਹਾਡੇ ਨਾਲ ਇਤਿਹਾਸ ਦੀ ਲੜੀ ਦੀ ਸਾਂਝ ਪਾ ਰਿਹਾ। ਭੁੱਲਾ ਚੁੱਕਾਂ ਦੀ ਖਿਮਾ, ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ। ਮਾਨਯੋਗ ਸਤਿਸੰਗਤ ਜੀਓ, ਸਤਿਕਾਰਯੋਗ ਗਿਆਨੀ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ ਆਪ ਜੀ ਨੂੰ ਲੜੀਵਾਰ ਇਤਿਹਾਸਕ ਵਿਚਾਰ ਜੋ ਉਹਨਾਂ ਪਿਛਲੇ ਦਿਨਾਂ ਤੋਂ ਲੈ ਕਰਮ ਕੀਤੀ ਹੈ ਉਸ ਬਾਰੇ ਸੇ ਆਪ ਜੀ ਸਾਂਝ ਕਰ ਰਹੇ ਸਨ। ਅਗਲਾ ਹਫ਼ਤਾ ਲਾਸਟ ਹਫ਼ਤਾ ਆਪ ਜੀ ਦਾ ਗੁਰੂਘਰ ਵਿਖੇ ਹੈ, ਸੋ ਆਪ ਜੀ ਨੇ ਆਉਂਦਾ ਜੋ ਇਤਿਹਾਸ ਹੈ ਉਸਦੀ ਵਿਚਾਰ ਕਰਨੀ ਹੈ। ਸੰਗਤ
2: ਪਿਛਲੇ ਦਿਨਾਂ ਵਿੱਚ ਆਪਾਂ ਸਾਂਝ ਪਾਈ ਸੀ 1762 ਦਾ ਉਹ ਸਾਲ ਹੈ ਜਿਹੜਾ ਸਿੱਖ ਇਤਿਹਾਸ ਵਿੱਚ ਇੱਕ ਨਵੇਕਲੀ ਥਾਂ ਰੱਖਦਾ ਹੈ। ਬੜੇ ਦੁੱਖ ਦਰਦ ਕੌਮ ਨੇ ਉਸ ਸਾਲ ਵਿੱਚ ਹੰਢਾਏ ਨੇ। ਅਹਿਮਦ ਸ਼ਾਹ ਅਬਦਾਲੀ ਆਇਆ 5 ਫਰਵਰੀ 1762 ਨੂੰ ਕੁੱਪਰ ਹਿੰਦੇ ਦੇ ਇਲਾਕੇ ਵਿੱਚ ਵੱਡਾ ਘੱਲੂਘਾਰਾ ਵਰਤਿਆ। ਕੌਮ ਦਾ ਕਰੀਬ 40 ਤੋਂ ਲੈ ਕੇ 50,000 ਦੇ ਵਿੱਚ ਜਾਨੀ ਨੁਕਸਾਨ ਹੋਇਆ। ਤੇ ਮਗਰੋਂ 1762 ਵਿੱਚ ਹੀ ਉਸ ਪਾਪੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਵੀ ਕਰਵਾਈ, ਉਹ ਸਾਰੀ ਇਮਾਰਤ ਢਾ ਦਿੱਤੀ ਗਈ ਕਿ ਉਹ ਇਸ ਇਮਾਰਤ ਨੂੰ ਭੰਗਿਆਂ ਵਿਰੋਧ ਦੇ ਨਾਲ ਇਹ ਮੰਨਿਆ ਜਾਂਦਾ ਹੈ, ਵਿਚਾਰ ਹੈ ਇੱਕ ਇੱਟ ਦਾ ਟੁਕੜਾ ਉਹਦੇ ਨੱਕ ਤੇ ਲੱਗਾ। ਹੈਰਾਨੀ ਦੀ ਗੱਲ ਇਹ ਹੈ ਵੀ ਉਹਦੇ ਕੋਲ ਸਾਰਾ ਪ੍ਰਬੰਧ ਹੋਣ ਦੇ ਬਾਵਜੂਦ ਵੀ, ਕਿਉਂਕਿ ਵਕਤ ਦਾ ਹਾਕਮ ਹੈ ਉਹਨੂੰ ਕਾਹਦੀ ਮੁਸ਼ਕਲ ਹੈ, ਸਾਰੇ ਵੈਦ ਹਕੀਮ ਉਹਦੇ ਕੋਲ ਹੋਣ ਦੇ ਬਾਵਜੂਦ ਵੀ ਉਹ ਨੱਕ ਦੀ ਜਿਹੜੀ ਸੱਟ ਹੈ ਨਾ, ਉਹ ਜ਼ਖਮ ਹੈ ਨਾ ਜਿਹੜਾ, ਉਹ ਠੀਕ ਨਹੀਂ ਹੋਇਆ ਮੁੜ ਕੇ। ਇੱਕ ਗੱਲ ਮੈਂ ਇੱਥੇ ਹੋਰ ਕਹਿ ਰਿਹਾ, ਕੁਝ ਕਸੀ ਐਵੇਂ ਮਿੱਥਾਂ ਸ਼ੁਰੂ ਕਰ ਦਿੱਤੀਆਂ ਔਰ ਉਹਦੇ ਬਾਰੇ ਚ ਬਿਲਕੁਲ ਵੀ ਨਹੀਂ ਘੋਖਦੇ ਕਦੇ। ਯਾਦ ਰੱਖਣ ਯੋਗ ਬਾਤ ਹੈ, ਅਹਿਮਦ ਸ਼ਾਹ ਅਬਦਾਲੀ ਦੇ ਨੱਕ ਤੇ ਜ਼ਖਮ ਇੱਟ ਨਾਲ ਹੋਇਆ ਪਰ ਮਰਿਆ ਉਹ ਇਸ ਨਾਲ ਨਹੀਂ ਹੈ। ਆ ਜਿਹੜਾ ਇੱਕ ਲਿਖਿਆ ਹੁੰਦਾ ਨਾ ਵੀ 53 ਦਿਨਾਂ ਬਾਅਦ ਦਰਬਾਰ ਸਾਹਿਬ ਤੇ ਅਟੈਕ ਕਰਨ ਵਾਲਾ ਕੋਈ ਵੀ ਨਹੀਂ ਬਚਿਆ, ਉਹਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਦਾ ਵੀ ਨਾਂ ਲਿਖਿਆ ਹੁੰਦਾ, ਮੈਂ ਹੈਰਾਨ ਹੁੰਦਾ ਕਈ ਵਾਰੀ। ਜਦਕਿ ਐਸਾ ਨਹੀਂ ਹੈ, ਉਹ 10 ਸਾਲਾਂ ਬਾਅਦ ਮਰਦਾ, 53 ਦੇ ਹੁਣ ਉਹਦਾ 6ਵਾਂ ਹਮਲਾ, ਹਜੇ ਉਹਨੇ 5 ਹਮਲੇ ਹੋਰ ਕਰਨੇ ਨੇ, ਹਜੇ 5 ਹਮਲੇ ਉਹਨੇ ਹੋਰ ਕਰਨੇ ਨੇ। 1770 ਤੱਕ ਤਾਂ ਹਮਲੇ ਕਰਦਾ ਤੇ ਇਹ ਘਟਨਾ 1762 ਦੀ ਹੈ। ਇਹ ਵੀ ਇੱਕ ਮਿਥ ਬਣਾ ਦਿੱਤੀ ਗਈ ਵੀ 53 ਦਿਨਾਂ ਬਾਅਦ ਦੀ ਗੱਲ ਹੈ। 1772 ਵਿੱਚ ਜਾ ਕੇ ਅਹਿਮਦ ਸ਼ਾਹ ਅਬਦਾਲੀ ਮਰਦਾ, ਇੱਕ ਵੱਖਰੀ ਗੱਲ ਹੈ ਜਿਹੜੀ ਮੈਂ ਬੇਨਤੀ ਕਰਨਾ ਚਾਹੁੰਦਾ ਉਸੇ ਵੱਲ ਰਵਾਂ। ਉਸੇ ਸਾਲ ਹੀ ਦਾਤਾਰ ਪਾਤਸ਼ਾਹ ਜੀ ਦੇ ਪਵਿੱਤਰ ਸਥਾਨ ਹਰਿਮੰਦਰ ਸਾਹਿਬ ਦੀ ਵੀ ਬੇਅਦਬੀ ਵੀ ਹੋਈ ਤੇ ਮਹਾਰਾਜ ਦਾ ਇੱਕ ਸਰੂਪ ਵੀ 1762 ਵਿੱਚ ਅਗਨ ਭੇਟ ਹੋਇਆ, ਗੁਰੂ ਵੀ ਅਗਨ ਭੇਟ ਹੋਇਆ, ਅਸਥਾਨ ਵੀ ਬਰਬਾਦ ਕੀਤਾ ਗਿਆ ਤੇ ਕੌਮ ਦਾ ਬਹੁਤਾ ਜਾਨੀ ਨੁਕਸਾਨ ਵੀ ਕੀਤਾ ਗਿਆ 1762 ਦੇ ਇਹ ਸਾਰੇ ਕਰਮ ਨੇ। ਇਹ ਤਾਂ ਉਨ੍ਹਾਂ ਵੱਲੋਂ ਲਟਕਾਇਆ ਹੋਇਆ ਕਹਿਰ ਹੈ। ਹੁਣ ਸਿੱਖਾਂ ਦੇ ਹੌਸਲੇ ਦੇਖਿਓ ਤੁਸੀਂ। 5 ਫਰਵਰੀ 1762 ਨੂੰ ਵੱਡਾ ਘੱਲੂਘਾਰਾ ਕਰਦਾ, ਉਸ ਤੋਂ ਬਾਅਦ ਵਿੱਚ 9 ਅਪ੍ਰੈਲ 1762 ਨੂੰ ਹੀ ਮੁਕਤਸਰ ਸਾਹਿਬ ਦੀ ਧਰਤੀ ਉੱਤੇ ਸਿੱਖਾਂ ਦਾ ਇੱਕ ਇਕੱਠ ਹੁੰਦਾ। ਇਹ ਮੁਕਤਸਰ ਸਾਹਿਬ ਦੀ ਧਰਤੀ ਉੱਤੇ ਪਹਿਲੀ ਵਾਰੀ ਇਹ ਸਰਬੱਤ ਖਾਲਸਾ ਹੋਇਆ, ਯਾਦ ਰੱਖਿਓ ਜੀ। ਇਸ ਤੋਂ ਪਹਿਲਾਂ ਅਕਾਲ ਤਖ਼ਤ ਸਾਹਿਬ ਤੇ ਹੋਏ ਨੇ ਤੇ ਹੁਣ ਜਿਹੜਾ ਇਕੱਠ ਹੁੰਦਾ ਇਹਦੇ ਦਰਮਿਆਨ ਗੁਰੂ ਕੇ ਸਿੱਖ ਫੈਸਲਾ ਕਰਦੇ ਨੇ ਵੀ ਕਿਸੇ ਤਰੀਕੇ ਆਪਾਂ ਅਹਿਮਦ ਸ਼ਾਹ ਅਬਦਾਲੀ ਨੂੰ ਸਿੱਧੀ ਟੱਕਰ ਲਈਏ ਤੇ ਇਸੇ ਦੇ ਦਰਮਿਆਨ 10 ਅਪ੍ਰੈਲ 1762 ਮੈਂ ਇੱਕ ਵਾਰੀ ਫਿਰ ਦ੍ਰਿੜ ਕਰਵਾਵਾਂ, ਮੇਰਾ ਜੀ ਕਰਦਾ ਵੀ ਇਹ ਗੱਲਾਂ ਤੁਹਾਡੇ ਹਿਰਦੇ ਤੇ ਲਿਖੇ ਹੀ ਜਾਣ, ਮੇਰੇ ਮਨ ਦੀ ਇੰਨੀ ਤਮੰਨਾ ਹੈ। 5 ਫਰਵਰੀ 1762 ਜੇ ਨਾ ਭੁੱਲੋ, ਥੋੜਾ ਜਿਹਾ ਧਿਆਨ ਦਿਓ ਸਿਰਫ। 10 ਅਪ੍ਰੈਲ 1762 ਸਿਰਫ 2 ਮਹੀਨੇ ਦਾ ਸਮਾਂ ਹੈ, ਫਰਵਰੀ ਮਾਰਚ ਅਪ੍ਰੈਲ ਦੇ 10 ਅਪ੍ਰੈਲ 1762 ਨੂੰ ਸਿੱਖਾਂ ਨੇ ਸਰਹੰਦ ਤੇ ਹਮਲਾ ਕਰਕੇ ਉਹਨੂੰ ਆਪਣੇ ਕਾਬੂ ਵਿੱਚ ਕਰ ਲਿਆ। ਉਸ ਵੇਲੇ ਸਰਹੰਦ ਦਾ ਜਿਹੜਾ ਹਾਕਮ ਹੈ ਉਹ ਹੈ ਜੈਨ ਖਾਨ। ਜੈਨ ਖਾਨ ਨੂੰ ਆਪਣੇ ਉਹਨੂੰ ਕਾਬੂ ਵਿੱਚ ਕੀਤਾ ਤੇ ਆਖਿਰਕਾਰ ਉਹ ਜੈਨ ਖਾਨ ਹਾਰ ਗਿਆ ਤੇ ਇੱਥੇ ਬਹੁਤ ਸਾਰਾ ਧਨ ਪਦਾਰਥ ਵੀ ਗੁਰੂ ਕੇ ਸਿੱਖਾਂ ਦੇ ਹੱਥ ਲੱਗਿਆ। ਉਹਨਾਂ ਨੇ 50,000 ਰੁਪਈਆ ਨਜ਼ਰਾਨਾ ਭੇਟ ਕੀਤਾ ਜੈਨ ਖਾਨ ਨੇ ਵੀ ਮੇਰੀ ਜਾਨ ਬਖਸ਼ ਦਿਓ। ਗੁਰੂ ਕੇ ਸਿੱਖਾਂ ਨੇ ਉਹਨਾਂ ਦੀ ਤਮੰਨਾ ਤਾਂ ਹੈ ਹੀ ਨਹੀਂ ਸੀ, ਉਹਨਾਂ ਅਬਦਾਲੀ ਨੂੰ ਸਮਝਾਉਣਾ ਸੀ ਵੀ ਸਜਣਾ ਜਿਸ ਕੌਮ ਨੂੰ ਤੂੰ ਮਾਰ ਕੇ ਚੱਲਾ ਹੈ ਨਾ ਉਹ ਸਿਰਫ 2 ਮਹੀਨੇ ਬਾਅਦ। 50,000 ਰੁਪਈਆ ਨਜ਼ਰਾਨਾ ਲੈ ਕੇ ਜੈਨ ਖਾਨ ਨੂੰ ਛੱਡਿਆ, ਜ਼ਖਮੀ ਹੋ ਗਿਆ ਸੀ। ਇਹਦੇ ਵੱਲੋਂ ਹੁਣ ਉਹਨਾਂ ਨੇ ਜਦੋਂ ਉਹ ਪੈਸੇ ਲੈ ਕੇ ਵਾਪਸ ਜਾ ਰਹੇ ਨੇ, ਇੱਕ ਲਕਸ਼ਮੀ ਰਾਮ ਇਹਨੇ ਰਸਤੇ ਵਿੱਚ ਜਾ ਕੇ ਸਿੱਖਾਂ ਨੂੰ ਘੇਰ ਲਿਆ ਤੇ ਇਹਦੀ ਝੜਪ ਦੇ ਵਿੱਚ ਇਹ ਨਜਾਇਜ਼ ਦੀ ਮੌਤੇ ਮਾਰਿਆ ਗਿਆ। ਇਹਨੇ ਐਵੇਂ ਨੂੰ ਮਾਣ ਸੀ, ਬੜਾ ਹੰਕਾਰ ਸੀ ਆਪਣੀ ਗੱਲ ਤੇ, ਸਿੱਖਾਂ ਨੂੰ ਘੇਰ ਲਿਆ ਤੇ ਉਹ ਮਾਰੇ ਗਏ। ਇਹ ਵੀ 1762 ਦੀ ਘਟਨਾ, ਇਹ ਅਪ੍ਰੈਲ ਦੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੁਣੇ। ਹੁਣ ਜਿਹੜਾ ਅਹਿਮਦ ਸ਼ਾਹ ਅਬਦਾਲੀ ਹੈ ਨਾ ਉਹ ਹਜੇ ਬੈਠਾ ਲਾਹੌਰ ਵਿੱਚ ਹੈ ਤੇ ਉਹਨੂੰ ਇਸ ਗੱਲ ਦਾ ਪਤਾ ਲੱਗ ਚੁੱਕਾ ਹੋਇਆ ਤੇ ਜਿਹੜੀ ਕੌਮ ਦੇ ਲਈ ਮੈਂ ਸੋਚਦਾ ਸੀ ਵੀ ਇਹ ਕਮ ਸੇ ਕਮ 4-5 ਪੀੜ੍ਹੀਆਂ ਜੇ ਘੱਟ ਤੋਂ ਘੱਟ ਵੀ ਮੈਂ ਸੋਚਿਆ ਤੇ ਉੱਠ ਨਹੀਂ ਸਕੇਗੀ, ਇਹ ਤਾਂ 2 ਮਹੀਨੇ ਵੀ ਵਕਤ ਨਹੀਂ ਪੈਣ ਦਿੱਤਾ, ਇਹਨਾਂ 2 ਮਹੀਨੇ ਵੀ ਵਕਤ ਨਹੀਂ ਪੈਣ ਦਿੱਤਾ ਤੇ ਆ ਕੇ ਇਹਨਾਂ ਨੇ ਮੇਰੇ ਜਿਹੜੇ ਬਹੁਤ ਨਜ਼ਦੀਕੀ ਨੇ, ਜੈਨਖਾਂ ਬਹੁਤ ਨਜ਼ਦੀਕੀ ਸੀ ਤੇ ਉਹਨਾਂ ਨੂੰ ਲੋਕਾਂ ਨੂੰ ਵੰਗਾਰ ਪਾਈ ਤੇ ਨਜ਼ਰਾਨੇ ਲੈਣ ਲੱਗ ਪਏ। ਫਿਰ ਅਹਿਮਦ ਸ਼ਾਹ ਅਬਦਾਲੀ ਨੇ ਇੱਕ ਹੋਰ ਉਪਰਾਲਾ ਕੀਤਾ, 1762 ਵਿੱਚ ਹੀ ਉਹਨੇ ਮਨ ਵਿੱਚ ਵਿਚਾਰ ਬਣਾਈ ਨਵੰਬਰ ਦੇ ਮਹੀਨੇ 16-17 ਅਕਤੂਬਰ ਉਦੋਂ 1762 ਨੂੰ ਇਹ ਗੱਲ ਚੇਤਾ ਰੱਖੋ ਵੀ ਬਹੁਤੇ ਜਿਹੜੇ ਸਰਬੱਤ ਖਾਲਸੇ ਜਾਂਚ ਪਿੱਛੇ ਜ਼ਿਕਰ ਕਰ ਚੁੱਕਾ ਤੁਹਾਡੇ ਨੇ ਕਈ ਵਾਰੀ ਇਹ ਜਿੰਨੇ ਵੀ ਸਰਬੱਤ ਖਾਲਸੇ ਹੋ ਰਹੇ ਨੇ ਕਰੀਬ ਕਰੀਬ ਅਕਤੂਬਰ ਦੇ ਮਹੀਨੇ ਆ ਰਹੇ ਨੇ ਉਹਦਾ ਕਾਰਨ ਹੁੰਦਾ ਸੀ ਕਿਉਂਕਿ ਸਿੱਖ ਦੀਵਾਲੀ ਜਾਂ ਵਿਸਾਖੀ ਤੇ ਇਕੱਠੇ ਹੋਇਆ ਕਰਦੇ ਸਨ ਵਿਸਾਖੀ ਦੀ ਰੀਤ ਗੁਰੂ ਅਮਰਦਾਸ ਜੀ ਨੇ ਪਾਈ ਸੀ ਭਾਈ ਪਾਰੋ ਜੁਲਕਾ ਦੇ ਕਹਿਣ ਉੱਤੇ ਦੀਵਾਲੀ ਇਸ ਲਈ ਬਈ ਉਦੋਂ ਇਹ ਜਿਹੜੇ ਦੋ ਤਿਉਹਾਰ ਸਨ ਇਹ ਬਿਨਾਂ ਕੈਲੰਡਰ ਦੇਖਿਆਂ ਹੀ ਬਿਨਾਂ ਜੰਤਰੀਆਂ ਦੇਖਿਆਂ ਹੀ ਸਭ ਨੂੰ ਪਤਾ ਹੁੰਦੇ ਸਨ ਵੀ ਕਦੋਂ ਕੁ ਆਉਣ ਵਾਲੇ ਨੇ ਲੋਕ ਉਦੋਂ ਤਿਆਰੀ ਕਰ ਲੈਂਦੇ ਸਨ ਸਿੱਖਾਂ ਨੂੰ ਵੀ ਵਿਚਾਰਿਆਂ ਨੂੰ ਜੰਗਲਾਂ ਚ ਪਤਾ ਲੱਗ ਜਾਂਦਾ ਸੀ ਹੁਣ ਵੀ 16-17 ਅਕਤੂਬਰ 1762 ਨੂੰ ਸਿੱਖਾਂ ਦਾ ਇੱਕ ਫਿਰ ਦੁਬਾਰੇ ਸਰਬੱਤ ਖਾਲਸਾ ਹੋਇਆ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਉੱਥੇ ਸਿੱਖਾਂ ਨੇ ਵਿਚਾਰ ਬਣਾਈ ਭਈ ਅਹਿਮਦ ਸ਼ਾਹ ਅਬਦਾਲੀ ਜਿਹੜਾ ਇਹ ਵਿਚਾਰ ਕਰਦਾ ਬੜੀ ਵਾਰੀ ਸਾਡੇ ਕੋਲ ਆਇਆ ਤੇ ਅਸੀਂ ਉਹਨੂੰ ਥੋੜਾ ਜਿਹਾ ਹਲਕਾ ਕਰਕੇ ਛੋਟੀਆਂ ਮੋਟੀਆਂ ਟੱਕਰਾਂ ਹੁੰਦੀਆਂ ਰਹੀਆਂ ਤੇ ਉਹਦੇ ਦਰਮਿਆਨ ਸਾਡਾ ਝਗੜਾ ਚੱਲਦਾ ਰਿਹਾ ਤੇ ਇਹ ਕੁਝ ਕਰਕੇ ਉਹਨੂੰ ਤੋੜਦੇ ਰਹੇ ਪਰ ਹੁਣ ਫੈਸਲਾ ਕਰੀਏ ਅਹਿਮਦ ਸ਼ਾਹ ਅਬਦਾਲੀ ਨਾਲ ਸਾਹਮਣੇ ਟੱਕਰ ਲੈਣੀ ਹੈ ਇਹ ਗੱਲ ਦੀਆਂ ਖ਼ਬਰਾਂ ਜਿਹੜੀਆਂ ਨੇ ਉਹ ਅਹਿਮਦ ਸ਼ਾਹ ਅਬਦਾਲੀ ਨੂੰ ਵੀ ਪਹੁੰਚ ਗਈਆਂ ਨਵੰਬਰ ਦੇ ਮਹੀਨੇ ਉਹ ਤਿਆਰੀ ਕਰਕੇ ਅੰਮ੍ਰਿਤਸਰ ਸਾਹਿਬ ਤੋਂ 6 ਕਿਲੋਮੀਟਰ ਦੀ ਦੂਰੀ ਉੱਤੇ ਆਪਣਾ ਪੜਾਅ ਰੱਖ ਕੇ ਬੈਠ ਗਿਆ ਤੇ ਇਧਰ ਉਹਨੇ ਸਿੱਖਾਂ ਨੂੰ ਇੱਕ ਸੁਨੇਹਾ ਭੇਜਿਆ ਅੱਜ ਰੱਬ ਜਾਣੇ ਅਸੀਂ ਕਿਵੇਂ ਮੇਲੀਆਂ ਪੱਗਾਂ ਬੰਨ ਕੇ ਦਿੱਲੀ ਦੇ ਦਰਬਾਰ ਦੀ ਸ਼ਾਨੀ ਭਰਦੇ ਹਾਂ ਸਾਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਤੇਰਾ ਇਤਿਹਾਸ ਕੀ ਕਹਿੰਦਾ ਹੈ ਅਹਿਮਦ ਸ਼ਾਹ ਅਬਦਾਲੀ ਨੇ ਉਹਨਾਂ ਨੂੰ ਸੁਨੇਹਾ ਭੇਜਿਆ ਕਹਿਣ ਲੱਗੇ ਸਿੱਖੋ ਜੋ ਮੈਂ ਤੁਹਾਡੀ ਬਰਬਾਦੀ ਕਰ ਚੁੱਕਾ ਹੋਇਆ ਉਹ ਤੁਹਾਡੇ ਤੋਂ ਛੁਪੀ ਨਹੀਂ ਹੋਈ ਇਸ ਲਈ 1746 ਦਾ ਜਿਹੜਾ ਉਹ ਵੀ ਘੱਲੂਘਾਰਾ ਛੋਟਾ ਹੋ ਚੁੱਕਾ ਹੋਇਆ 1748 ਤੋਂ ਵੈਸੇ ਅਹਿਮਦ ਸ਼ਾਹ ਅਬਦਾਲੀ ਸ਼ੁਰੂ ਹੋਇਆ ਇਹ ਉਸ ਤੋਂ ਪਹਿਲਾਂ ਹੋ ਚੁੱਕਾ ਹੈ ਪਰ ਉਹਨੂੰ ਕੌਮ ਦੀ ਬਰਬਾਦੀ ਦਾ ਤੇ ਪਤਾ ਹੈ ਨਾ 1746 ਤੋਂ 1762 ਸਿਰਫ 11 ਸਾਲ ਦੇ ਵਿੱਚ ਉਹਨੇ ਬਚਨ ਆ ਕੇ ਕਹਿਣ ਲੱਗੇ ਉਹਨੇ ਗੱਲ ਆਖੀ ਆਪਣੇ ਏਲਚੀ ਭੇਜੇ ਉਹਨੇ ਆਪਣੇ ਨੁਮਾਇੰਦੇ ਭੇਜੇ ਉਹਨੇ ਆਪਣੇ ਵਿਚੋਲੇ ਭੇਜੇ ਸਿੱਖਾਂ ਦੇ ਕੋਲ ਅੰਮ੍ਰਿਤਸਰ ਵੀ ਤੁਸੀਂ ਇੰਨੀ ਬਰਬਾਦੀ ਕਰਵਾ ਰਹੇ ਹੋ ਇਤਨਾ ਮੈਂ ਤਹਿਸ਼ ਨਹਿਸ਼ ਕਰ ਦਿੱਤਾ ਤੇ ਹੁਣ ਤੇ ਬਿਲਕੁਲ ਮਾਮੂਲੀ ਦੀ ਝਪਟ ਮਾਰਨ ਦੀ ਮੈਨੂੰ ਲੋੜ ਹੈ ਤੇ ਤੁਹਾਨੂੰ ਮੈਂ ਜਿਹੜੇ ਰਹਿੰਦੇ ਖੁੰਦੇ ਵੀ ਉਹ ਸਦਾ ਲਈ ਖਤਮ ਕਰ ਦਿਆਂਗਾ ਤੁਸੀਂ ਇੱਕ ਕੰਮ ਕਰੋ ਕਿੰਨਾ ਚੰਗਾ ਹੋਵੇ ਜੇ ਤੁਸੀਂ ਈਨ ਮੰਨ ਲਓ ਮੇਰੀ ਮੈਂ ਤੁਹਾਨੂੰ ਕੁਝ ਨਹੀਂ ਕਹਿੰਦਾ ਸਿਰਫ ਤੁਸੀਂ ਈਨ ਮੰਨ ਲਓ ਕੁਝ ਨਜ਼ਰਾਨਾ ਭੇਟਾ ਕਰ ਦਿਓ ਗੁਰੂ ਕੇ ਸਿੱਖਾਂ ਨੇ ਉਹਨਾਂ ਏਲਚੀਆਂ ਨੂੰ ਬਿਠਾਇਆ ਏਲਚੀ ਦਾ ਮਤਲਬ ਵਿਚੋਲੇ ਅੱਜ ਤੇ ਸੌਖਾ ਕਰਦਿਆਂ ਉਹਨਾਂ ਵਿਚੋਲਿਆਂ ਨੂੰ ਬਿਠਾਇਆ ਉਹਨਾਂ ਨੂੰ ਆਖਿਆ ਵੀ ਭਰਿਓ ਅਸੀਂ ਇਸ ਤਰ੍ਹਾਂ ਵਾਰ ਨਹੀਂ ਕਿਸੇ ਤੇ ਕਰਦੇ ਤੁਸੀਂ ਆਇਓ ਜੀਆਂ ਨੂੰ ਪਰ ਅਬਦਾਲੀ ਨੂੰ ਇੱਕ ਗੱਲ ਜਾ ਕੇ ਕਮੀ ਪਰ ਸਿੱਖ ਆਪਣੀ ਜ਼ਿੰਦਗੀ ਚ ਦੋ ਚੀਜ਼ਾਂ ਦੀ ਈਨ ਮੰਨਦਾ ਸਿਰਫ ਦੋ ਚੀਜ਼ਾਂ ਦੀ ਈਨ ਮੰਨਦਾ ਬਾਕੀ ਕਿਸੇ ਦੀ ਨਹੀਂ ਮੰਨਦਾ ਉਹ ਕਿਹੜੀ ਚੀਜ਼ ਨੰਬਰ ਇੱਕ ਉਹ ਅਕਾਲ ਪੁਰਖ ਦੀ ਈਨ ਮੰਨਦਾ ਰੱਬ ਤੋਂ ਬਿਨਾ ਸਿੱਖ ਕਿਸੇ ਦੀ ਪਰਵਾਹ ਨਹੀਂ ਕਰਦਾ ਮੈਂ ਇੱਕ ਪਲ ਰੁਕਣ ਲੱਗਾ ਆਪਾਂ ਲੜੀ ਵਿੱਚ ਹੀ ਰਹਿਣਾ ਮੇਰੇ ਕੋਲ ਦਿਨ ਬੜੇ ਥੋੜੇ ਨੇ ਤੇ ਮੈਂ ਉਹਨਾਂ ਚ ਪੂਰੀ ਕਰਨਾ ਚਾਹੁੰਦਾ ਪਰ ਕਿਤੇ ਕਿਤੇ ਖਿਆਲ ਆ ਜਾਂਦਾ ਸ਼ਾਇਦ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਸਤਿਗੁਰੂ ਜੀ ਨੇ ਜਦੋਂ ਕੌਮ ਸਾਜੀ 1699 ਚ ਇਹਨੂੰ ਸ਼ਬਦ ਖਾਲਸਾ ਕਿਉਂ ਦਿੱਤਾ ਹੋਰ ਵੀ ਕੁਛ ਸ਼ਬਦ ਦਿੱਤਾ ਜਾ ਸਕਦਾ ਸੀ ਇਹਨੂੰ ਸ਼ਬਦ ਖਾਲਸਾ ਇਸ ਲਈ ਦਿੱਤਾ ਸੀ ਕਿਉਂਕਿ ਉਦੋਂ ਇਹਦੇ ਵਿਚਕਾਰ ਜਿਹੜੇ ਸਨ ਉਹ ਮਸੰਦ ਸਨ ਸਿੱਖੀ ਮਸੰਦ ਅਤੇ ਗੁਰੂ ਇਹ ਤਿੰਨ ਚੀਜ਼ਾਂ ਸਨ ਮਸੰਦਾਂ ਨੇ ਭੈੜੀਆਂ ਕਰਤੂਤਾਂ ਕੀਤੀਆਂ ਗੁਰੂ ਪਾਤਸ਼ਾਹ ਨੂੰ ਸਜਾਵਾਂ ਦਿੱਤੀਆਂ ਉਹਨੇ ਮਸੰਦਾਂ ਨੂੰ ਲਾਹਮੇ ਕਰ ਦਿੱਤਾ ਹੁਣ ਸ਼ਬਦ ਵਰਤਿਆ ਖਾਲਸਾ ਵੀ ਅੱਜ ਤੋਂ ਬਾਅਦ ਤੁਹਾਡੇ ਅਤੇ ਮੇਰੇ ਵਿੱਚ ਤੁਹਾਡੇ ਅਤੇ ਰੱਬ ਵਿੱਚ ਕੋਈ ਮਨੁੱਖੀ ਵਿਚੋਲਾ ਨਹੀਂ ਹੈ ਅੱਜ ਤੋਂ ਬਾਅਦ ਤੁਸੀਂ ਸਿੱਧੀ ਰੱਬ ਦੀ ਰਿਆਇਤ ਹੋ ਅੱਜ ਤੋਂ ਬਾਅਦ ਸਿੱਧੇ ਤੁਸੀਂ ਰੱਬ ਨਾਲ ਜੁੜੇ ਹੋਏ ਹੋ ਉੱਥੋਂ ਸ਼ਬਦ ਖਾਲਸਾ ਖਾਲਸੇ ਦਾ ਮਤਲਬ ਹੁੰਦਾ ਖਾਲਸੇ ਦਾ ਸ਼ਬਦ ਦਾ ਅਰਥ ਮੇਰਾ ਪਿਓਰ ਨਹੀਂ ਹੈ ਇਹ ਅਸੀਂ ਗਲਤ ਅਰਥ ਕਰਦੇ ਖਾਲਸੇ ਦਾ ਅਰਥ ਹੈ ਜਿਹੜਾ ਪਰਮੇਸ਼ਰ ਦੇ ਨਾਲ ਚਰਨਾਂ ਵਿਚ ਜੁੜਿਆ ਹੋਇਆ, ਜਿਹਦੇ ਦਰਮਿਆਨ ਕੋਈ ਵਿਚੋਲਾ ਨਾ ਹੋਵੇ। ਇਹ ਵੈਸੇ ਟੋਡਰ ਮੱਲ ਹੋਇਆ, ਇੱਕ ਅਕਬਰ ਦੇ ਵੇਲੇ ਉਹਨੇ ਅਕਬਰ ਦੀ ਜ਼ਮੀਨ ਨੂੰ ਵੰਡਿਆ ਸੀ, ਉਹਨੇ ਖਾਲਸਾ ਸ਼ਬਦ ਵਰਤਿਆ ਸੀ ਪਹਿਲੀ ਵਾਰੀ। ਉਸ ਤੋਂ ਪਹਿਲਾਂ ਕਬੀਰ ਸਾਹਿਬ ਦੀ ਬਾਣੀ ਵਿਚ ਹੈ ਗੱਲ ਵੱਖਰੀ, ਜਿਹੜੀ ਬੇਨਤੀ ਕਰਨਾ ਚਾਹੁੰਦਾ ਸਾਂ। ਹੁਣ ਉਹਨਾਂ ਨੇ, ਉਹ ਕਿੱਡੀ ਵੱਡੀ ਮਹਾਨਤਾ ਖਾਲਸੇ ਦੀ, ਤੇ ਜਦੋਂ ਉਹਨਾਂ ਨੇ ਸੁਨੇਹਾ ਲੈ ਕੇ ਆਏ ਤੇ ਖਾਲਸੇ ਨੇ ਆਖਿਆ ਵੀ ਦੇਖੋ, ਅਸੀਂ ਰੱਬ ਤੋਂ ਬਿਨਾਂ ਕਿਸੇ ਦੀ ਇਨ ਨਹੀਂ ਮੰਨਦੇ, ਸਾਨੂੰ ਇਹੋ ਜਿਹੇ ਵਕਤੀ ਹਾਕਮਾਂ ਦੀ ਇਨ ਮੰਨਣ ਦੀ ਲੋੜ ਨਹੀਂ ਹੈ, ਅਸੀਂ ਇਹਨਾਂ ਦੀ ਇਨ ਨਹੀਂ ਮੰਨਦੇ। ਇੱਕ ਇਨ ਮੰਨਦੇ ਅਸੀਂ ਅਕਾਲ ਪੁਰਖ ਦੀ, ਦੂਜੀ ਇਨ ਮੰਨਦੇ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਤੇ ਪੰਥ ਦੀ, ਉਸ ਤੋਂ ਬਿਨਾਂ ਅਸੀਂ ਕਿਸੇ ਦੀ ਇਨ ਨਹੀਂ ਮੰਨਦੇ। ਇਸੇ ਲਈ ਪੰਥ ਪ੍ਰਕਾਸ਼ ਨੇ ਬੜੇ ਪਿਆਰੇ ਬੋਲ ਲਿਖੇ ਨੇ, ਕਾਨ ਨਾ ਕਾਹੂ ਕੀ ਇਹ ਮਾਨਤ, ਸ਼ਹਿਨ ਸ਼ਾਹ ਖੁਦ ਹੀ ਕੋ ਭਾਗਤ। ਕਾਨ ਨਾ ਕਾਹੂ ਕੀ ਇਹ ਮਾਨਤ, ਕਹਿਣ ਲੱਗੇ ਕਿਸੇ ਦੀ ਕਾਨ ਨਹੀਂ ਮੰਨਦੇ, ਇਹ ਆਪਣੇ ਆਪ ਨੂੰ ਖੁਦ ਹੀ ਸ਼ਹਿਨ ਸ਼ਾਹ ਕਹਾਉਂਦੇ ਨੇ। ਸਿੱਖਾਂ ਦੀ ਉਦੋਂ ਬਿਰਤੀ ਹੁੰਦੀ ਸੀ, ਉਹਨਾਂ ਨੂੰ ਬੱਚਨ ਆਖਿਆ ਭਾਈ ਅਸੀਂ ਤੇਰੀ ਈਨ ਨਹੀਂ ਮੰਨਣੀ, ਜਦੋਂ ਕਿਤੇ ਟਾਕਰਾ ਹੋਣਾ, ਜੰਗ ਦੇ ਮੈਦਾਨ ਵਿੱਚ ਟਾਕਰਾ ਹੋਣਾ, ਸੂਰਮਿਆਂ ਦੀ ਜਿਹੜੀ ਜ਼ਿੰਦਗੀ ਹੁੰਦੀ ਹੈ ਉਹ ਤਲਵਾਰਾਂ ਦੀ ਛਾਵੇਂ ਜੰਗ ਦੇ ਮੈਦਾਨਾਂ ਵਿੱਚ ਫੈਸਲੇ ਹੋਇਆ ਕਰਦੇ ਨੇ, ਇਵੇਂ ਈਨ ਮੰਨ ਕੇ ਫੈਸਲੇ ਨਹੀਂ ਹੋਇਆ ਕਰਦੇ। ਸਾਨੂੰ ਸਾਡੇ ਗੁਰੂ ਤੇ ਭਰੋਸਾ ਹੈ, ਸਾਨੂੰ ਸਾਡੇ ਮਾਲਕ ਤੇ ਭਰੋਸਾ ਹੈ, ਸਾਨੂੰ ਤਾਂ ਉਹਨੇ ਸ਼ਹਿਨਸ਼ਾਹੀ ਦਿੱਤੀ ਹੋਈ, ਅਸੀਂ ਤੇਰੀ ਸ਼ਹਿਨਸ਼ਾਹੀ ਕੀ ਕਰਨੀ, ਤੇਰੀ ਈਨ ਕਦੇ ਨਹੀਂ ਮੰਨਣੀ ਹੈ। ਅਹਿਮਦ ਸ਼ਾਹ ਅਬਦਾਲੀ ਜਲ ਬਲ ਉੱਠਿਆ, ਜਿਹਦੇ ਸਾਹਮਣੇ ਏਸ਼ੀਆ ਦੀ ਸਭ ਤੋਂ ਵੱਡੀ ਤਾਕਤ ਹਾਰ ਗਈ ਹੋਵੇ, ਉਹਦੇ ਸਾਹਮਣੇ ਚੰਦ ਕੁ ਬੰਦੇ ਜਿਹੜੇ ਘੋੜਿਆਂ ਦੀ ਕਾਠੀਆਂ ਤੇ ਰਹਿਣ ਵਾਲੇ ਨੇ, ਜਿਨ੍ਹਾਂ ਨੂੰ ਰਾਜਮਾ ਖਾਣਾ ਵੀ ਨਹੀਂ ਮਿਲਦਾ, ਘਰ ਬਾਰ ਨਹੀਂ ਮਿਲਦਾ, ਤੇ ਉਹ ਲੋਕ ਦੀ ਇੰਨਾ ਮੰਨਣ। ਅਹਿਮਦ ਸ਼ਾਹ ਅਬਦਾਲੀ ਨੇ ਫੈਸਲਾ ਕਰ ਲਿਆ ਵੀ ਮੈਂ ਹਮਲਾ ਕਰਨਾ। ਗੁਰੂ ਕੇ ਸਿੱਖਾਂ ਨੇ ਵੀ ਤਿਆਰੀ ਕਰ ਲਈ। ਅੰਮ੍ਰਿਤਸਰ ਸਾਹਿਬ ਦੀ ਧਰਤੀ ਉੱਤੇ ਜੰਗ ਹੋਈ 1762 ਨੂੰ ਨਵੰਬਰ ਦੇ ਮਹੀਨੇ। ਉਸ ਜੰਗ ਦੇ ਦਰਮਿਆਨ ਗੁਰੂ ਕੇ ਸਿੱਖਾਂ ਨੇ ਯਾਦ ਕਰ ਕਰਕੇ ਅਬਦਾਲੀ ਨੂੰ ਯਾਦ ਕਰ ਕਰਕੇ, ਭਾਈ ਪਾਪੀਆ ਕਿਵੇਂ ਸਾਡੇ ਬੱਚੇ ਉਦੋਂ ਤੜਫਦੇ ਸੀ ਜਦੋਂ ਤੂੰ ਕੁੱਪੜ ਹੀਰੇ ਦੇ ਵਿੱਚ ਕਹਿਰ ਕਰਨ ਲੱਗਿਆ ਹੋਇਆ ਸੀ। ਜ਼ਾਲਮਾ ਅਦੋਂ ਇਹ ਦਰਬਾਰ ਸਾਹਿਬ ਦੀ ਇੱਟ ਨਹੀਂ ਸੀ ਉਖੜਦੀ, ਉਦੋਂ ਸਿੱਖਾਂ ਦੇ ਦਿਲ ਫਟ ਰਹੇ ਸਨ ਜਦੋਂ ਤੂੰ ਬਰੂਦਰਾ ਇਸ ਇਮਾਰਤ ਨੂੰ ਨੁਕਸਾਨ ਪਹੁੰਚਾ ਰਿਹਾ ਸੀ। ਗੁਰੂ ਕੇ ਸਿੱਖਾਂ ਨੇ ਯਾਦ ਕਰ ਕਰਕੇ ਕਦੇ ਹਰਿਮੰਦਰ ਸਾਹਿਬ ਉਹਨਾਂ ਦੀਆਂ ਨਜ਼ਰਾਂ ਸਾਹਮਣੇ ਆਵੇ, ਕਦੇ ਕੁੱਪਰ ਹੀਰੇ ਦਾ ਮੈਦਾਨ ਸਾਹਮਣੇ ਨਜ਼ਰ ਵਿੱਚ ਆਵੇ, ਉਹ ਜੰਗਲ ਯਾਦ ਵਿੱਚ ਆਵੇ, ਤੇ ਕਦੇ ਬੱਚਿਆਂ ਦੀਆਂ ਸ਼ਹਾਦਤਾਂ, ਕਦੇ ਉਹਨਾਂ ਬਜ਼ੁਰਗ ਮਾਵਾਂ ਦੀਆਂ ਸ਼ਹਾਦਤਾਂ, ਕਦੇ ਬਜ਼ੁਰਗਾਂ ਦੀਆਂ ਸ਼ਹਾਦਤਾਂ, ਕਦੇ ਉਸ ਦਰਬਾਰ ਸਾਹਿਬ ਦੀ ਬਾਤ ਹਿਰਦੇ ਵਿੱਚ ਵਾਰ ਵਾਰ ਚੇਤੇ ਕਰ ਕਰਕੇ ਸਿੱਖਾਂ ਨੇ ਉਹ ਆਹੂ ਲਾਹੇ। ਅਹਿਮਦ ਸ਼ਾਹ ਅਬਦਾਲੀ ਰਾਤ ਦੇ ਹਨੇਰੇ ਵਿੱਚ ਭੱਜ ਕੇ ਜਾ ਕੇ ਲਾਹੌਰ ਵੜ ਗਿਆ, ਮਗਰ ਫੌਜ ਭੱਜ ਗਈ। ਕੁਝ ਗ੍ਰਿਫਤਾਰ ਕੀਤੇ ਸਿੱਖਾਂ ਨੇ, ਪਰ ਉਹਨਾਂ ਆਖਿਆ ਵੀ ਅਸੀਂ ਤੁਹਾਡੇ ਕੋਲੋਂ ਕੀ ਲੈਣਾ, ਤੁਹਾਡਾ ਤਾਂ ਮਕਸਦ ਹੀ ਕੋਈ ਨਹੀਂ, ਫੌਜੀ ਵਿਚਾਰੇ ਦਾ ਕੀ ਕਸੂਰ ਹੈ, ਜੋ ਤੁਸੀਂ ਤੁਹਾਨੂੰ ਕੁਛ ਨਹੀਂ ਕਹਿੰਦੇ। ਉਦੋਂ ਵੀ ਇਹ ਵਾਪਸ ਚਲਾ ਗਿਆ। ਅਹਿਮਦ ਸ਼ਾਹ ਅਬਦਾਲੀ ਜਾ ਕੇ ਹੁਣ ਫਿਰ ਲਾਹੌਰ ਬੈਠਾ, ਆਖਿਰਕਾਰ ਬੇਹੱਦ ਨਮੋਸ਼ੀ ਵਿੱਚ, ਭਾਈ ਮੈਂ ਨਾ ਚੰਦ ਬੰਦਿਆਂ ਕੋਲੋਂ ਹਾਰ ਖਾ ਕੇ ਆ ਗਿਆ, ਨਮੋਸ਼ੀ ਵਿੱਚ 12 ਦਸੰਬਰ 1762 ਨੂੰ ਉਹ ਵਾਪਸ ਚਲਾ ਗਿਆ ਆਪਣੇ ਵਤਨ ਨੂੰ। ਉਸ ਤੋਂ ਬਾਅਦ ਵਿੱਚ ਗੁਰੂ ਕੇ ਸਿੱਖਾਂ ਨੇ ਫਿਰ ਕੁਝ ਇੱਕ ਇਲਾਕੇ ਨੂੰ ਸੋਧਿਆ। ਜਦ ਵਕਤ ਮਿਲਦਾ ਸੀ ਨਾ, ਗੰਦ ਬੜਾ ਘਟਦੇ ਸਨ ਇਹੋ ਜਿਹਾ, ਉਦੋਂ ਗੁਰੂ ਕੇ ਸਿੱਖਾਂ ਨੇ ਫਿਰ ਦੁਬਾਰੇ ਸਰਹੰਦ ਤੇ ਹਮਲਾ ਕੀਤਾ, ਸਰਹੰਦ ਦੇ ਜ਼ਾਲਮ ਨੂੰ ਸਾਧਿਆ, ਤੇ ਇਹਦੇ ਨਾਲ ਹੀ ਉਹਨਾਂ ਨੇ ਮੋਰਿੰਡੇ ਤੇ ਕਬਜ਼ਾ ਕੀਤਾ, ਮਲੇਰਕੋਟਲੇ ਤੇ ਕਬਜ਼ਾ ਕੀਤਾ। ਮੋਰਿੰਡੇ ਨਾਲ ਸਿਰਫ ਇੱਕੋ ਇੱਕ ਵਾਸਤਾ ਸੀ, ਮੋਰਿੰਡੇ ਦਾ ਜਾਨੀ ਖਾਂ ਤੇ ਮਾਨੀ ਖਾਂ। ਇੱਕ ਪਲ ਮੈਂ ਤੁਹਾਡਾ ਹੋਰ ਲਵਾਂ, ਸਾਡਾ ਇਤਿਹਾਸ ਵਿਗਾੜੀ ਬਹੁਤ ਜਾ ਰਿਹਾ ਹੈ, ਸ਼ਾਇਦ ਆਪ ਨੂੰ ਪਤਾ ਹੋਣਾ ਚਾਹੀਦਾ, ਇਸ ਗੱਲ ਦਾ ਲਿਖਤ ਵਿੱਚ ਨਹੀਂ ਆਇਆ, ਦਾਸ ਨੂੰ ਦੇਖਣ ਦਾ ਹੀ ਮੌਕਾ ਮਿਲਿਆ, ਕਿਉਂਕਿ ਮੈਨੂੰ ਇਤਿਹਾਸ ਨਾਲ ਬਹੁਤ ਪਿਆਰ ਹੈ। ਮੋਰਿੰਡੇ ਦੇ ਵਿੱਚ ਇੱਕ ਸਥਾਨ ਹੈ, ਬਾਜ਼ਾਰ ਦੇ ਵਿੱਚ ਹੀ ਹੈ, ਥੋੜਾ ਜਿਹਾ 10-20 ਕਰਮਾਂ ਪਿੱਛਾ ਹਟ ਕੇ, ਉੱਥੇ ਉਹ ਕੋਠਾ ਬਣਿਆ ਹੋਇਆ ਜਿੱਥੇ ਗੰਗੂ ਬ੍ਰਾਹਮਣ ਦੇ ਘਰੋਂ ਲਿਆ ਕੇ ਉਹ ਦੋ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਨੂੰ, ਮਾਤਾ ਗੁਜਰ ਕੌਰ ਨੂੰ ਉਸ ਕਮਰੇ ਚ ਰੱਖਿਆ ਗਿਆ ਸੀ। ਉਦੋਂ ਕੱਚਾ ਕੋਠਾ ਹੋਏਗਾ, ਡਰਾਉਣਾ ਜਿਹਾ। ਜਾਨੀ ਖਾਂ ਤੇ ਮਾਨੀ ਖਾਂ ਇਹ ਚਾਹੁੰਦੇ ਸਨ ਭਈ ਮੈਂ ਅੱਜ ਦੀ ਰਾਤ, ਅੱਜ ਦਾ ਵਕਤ ਜਿੰਨਾ ਮੇਰੇ ਕੋਲ ਹੈਗਾ, ਮੈਂ ਉਹਦੇ ਵਿੱਚ ਇਹਨਾਂ ਬੱਚਿਆਂ ਨੂੰ ਤਸੀਹੇ ਦੇ ਕੇ, ਮਾਤਾ ਗੁਜਰੀ ਨੂੰ ਤਸੀਹੇ ਦੇ ਕੇ ਇਹਨਾਂ ਨੂੰ ਮਨਾ ਕੇ ਹੀ ਵਜ਼ੀਰ ਖਾਂ ਦੇ ਕੋਲ ਲੈ ਕੇ ਜਾਵਾਂ। ਪਰ ਉੱਥੇ ਮੰਨੇ ਨਹੀਂ ਸਨ। ਉਹ ਛੋਟਾ ਜਿਹਾ ਕਮਰਾ ਟੈਟੂ ਗਿਆ, ਅੱਜ ਕੱਲ੍ਹ ਉੱਥੇ ਕੋਈ ਥਾਂ ਨਹੀਂ ਹੈਗੀ, ਕੋਈ ਸਥਾਨ ਨਹੀਂ ਸੰਭਾਲਿਆ ਹੋਇਆ। ਉਹ ਦਸ ਨੂੰ ਪਤਾ ਲੱਗਿਆ ਸੀ ਕਿ ਮੈਂ ਦਰਸ਼ਨ ਕਰਨ ਗਿਆ ਸਾਂ। ਉਹ ਮੁਰੰਡੇ ਦੇ ਜਾਨੀ ਖਾਂ ਤੇ ਮਾਨੀ ਖਾਂ ਦੇ ਕੀਤੇ ਹੋਏ ਨਿੱਕੇ ਬੱਚਿਆਂ ਤੇ ਕਹਿਰ ਲਈ, ਇਸ ਲਈ ਉਨ੍ਹਾਂ ਨੇ ਮੁਰੰਡੇ ਨੂੰ ਵੀ ਸਾਧਿਆ। ਵਕਤ ਆਇਆ 1763 ਦਾ। 1763 ਦੇ ਵਿੱਚ ਸਭ ਤੋਂ ਪਹਿਲਾਂ ਬੇਨਤੀ ਕਰਾਂ, ਜਹਾਨ ਖਾਨ ਇਹ ਪਾਪੀ ਵੀ ਬਹੁਤ ਲੰਮੇ ਸਮੇਂ ਤੋਂ ਇਹ ਲਾਹੌਰ ਦੇ ਵਿੱਚ ਸੀ, ਇਹ ਵੀ ਸਿੱਖੀ ਦਾ ਖੂਨ ਪੀ ਰਿਹਾ ਸੀ। ਅਹਿਮਦ ਸ਼ਾਹ ਅਬਦਾਲੀ ਦੇ ਮਗਰੋਂ ਇਹ ਵੀ ਆਪਣੇ ਵਤਨ ਨੂੰ ਜਾ ਰਿਹਾ, ਅਫਗਾਨ ਨੂੰ ਜਾ ਰਿਹਾ। ਜਹਾਨ ਖਾਨ ਨੂੰ ਪਤਾ ਲੱਗਿਆ ਵੀ ਇਹ ਜਾ ਰਿਹਾ ਵਾਪਸ, ਗੁਰੂ ਕੇ ਸਿੱਖਾਂ ਨੇ ਇਹਨੂੰ ਚਨਾਬ ਦਰਿਆ ਦੇ ਕਿਨਾਰੇ ਜਾ ਕੇ ਘੇਰ ਲਿਆ ਤੇ ਜਦੋਂ ਇਹਦੇ ਤੇ ਹੱਲਾ ਕੀਤਾ, ਇਹ ਆਪ ਜ਼ਖਮੀ ਹਾਲਤ ਵਿੱਚ ਭੱਜ ਕੇ ਸਿਆਲਕੋਟ ਦੇ ਕਿਲੇ ਵਿੱਚ ਤੇ ਉੱਥੇ ਚਲਾ ਗਿਆ। ਉਸ ਤੋਂ ਬਾਅਦ ਵੀ ਜਹਾਨ ਖਾਨ ਤੇ ਚਲਾ ਗਿਆ। ਇਹਦੇ ਮੁੜਕੇ ਬੱਚੇ ਸਨ, ਦੇਖੋ ਸਿੱਖੀ ਦੀਆਂ ਕੈਸੀਆਂ ਤਸਵੀਰਾਂ ਨੇ। ਇਹਦੇ ਬੱਚੇ ਸਨ ਤੇ ਨਾਲ ਇਹਦੀ ਘਰਵਾਲੀ ਸੀ, ਨਾਲ ਕੁਝ ਬੀਬੀਆਂ ਹੋਰ ਸਨ। ਗੁਰੂ ਕੇ ਸਿੱਖਾਂ ਨੇ ਉਨ੍ਹਾਂ ਬੱਚਿਆਂ ਨੂੰ, ਉਨ੍ਹਾਂ ਇਸਤਰੀਆਂ ਨੂੰ ਬੜੇ ਅਦਬ ਸਤਿਕਾਰ ਨਾਲ ਰੱਖਿਆ ਤੇ ਨਾਲ ਇੱਕ ਬਚਨ ਆਖਿਆ, ਕਹਿਣ ਲੱਗੇ ਭਲਿਓ ਸਿੱਖੀ ਦਾ ਇਹ ਕਿਰਦਾਰ ਨਹੀਂ ਹੈ ਵੀ ਅਸੀਂ ਤੁਹਾਡੇ ਉੱਤੇ ਹੱਥ ਚੁੱਕੀਏ। 11 ਦਸੰਬਰ ਨੂੰ 1763 ਨੂੰ ਮੈਂ ਬੇਨਤੀ ਕਰਾਂ, ਇਹਨਾਂ ਨੂੰ ਬੜੀ ਹਿਫਾਜ਼ਤ ਦੇ ਨਾਲ, 1763 ਦਾ ਜ਼ਿਕਰ ਚੱਲ ਰਿਹਾ ਹੁਣ ਚੇਤੇ ਰੱਖਿਓ ਜੀ, ਇਹਨਾਂ ਨੂੰ ਬੜੀ ਹਿਫਾਜ਼ਤ ਦੇ ਨਾਲ ਉਹਨਾਂ ਨੇ ਜੰਮੂ ਪਹੁੰਚਾਇਆ। ਇੱਕ ਪਲ ਤੁਹਾਡਾ ਧਿਆਨ ਹੋਰ ਦਵਾਵਾਂ, ਦੇਖੋ ਇਹਨਾਂ ਕੋਲ ਗੁਰੂ ਗੋਬਿੰਦ ਸਿੰਘ ਜੀ ਦੇ ਲਖਤੇ ਜ਼ਿਕਰ ਆਏ ਤੇ ਇਹਨਾਂ ਪਾਪੀਆਂ ਨੇ ਉਹਨਾਂ ਨੂੰ ਨੀਹਾਂ ਵਿੱਚ ਚਲਵਾ ਦਿੱਤਾ ਤੇ ਜਹਾਨ ਖਾਨ ਹਾਲਾਂਕਿ ਰੱਜ ਕੇ ਪਾਪੀ ਸੀ ਤੇ ਉਹਦੇ ਬੱਚੇ ਜਦੋਂ ਉਹਦੀ ਘਰਵਾਲੀ ਸਿੱਖਾਂ ਦੇ ਹੱਥ ਆਈ ਤੇ ਉਹਨਾਂ ਨੇ ਬੜੀ ਹਿਫਾਜ਼ਤ ਦੇ ਨਾਲ, ਬੜੇ ਅਦਬ ਸਤਿਕਾਰ ਢੰਗ ਦੇ ਨਾਲ ਉਹਨਾਂ ਨੂੰ ਜੰਮੂ ਪਹੁੰਚਾਇਆ, ਜਿੱਥੇ ਉਹਨਾਂ ਨੇ ਕਿਹਾ ਸੀ ਕਿ ਸਿੱਖੀ ਦਾ ਵੱਖਰਾ ਕਿਰਦਾਰ ਹੈ। ਉਹਨਾਂ ਇਸਤਰੀਆਂ ਤੇ ਉਹਨਾਂ ਬੱਚਿਆਂ ਤੇ ਉਹਨਾਂ ਬਿਲਕੁਲ ਕੋਈ ਕਹਿਰ ਨਹੀਂ ਕੀਤਾ, ਹਾਲਾਂਕਿ ਚੜਤ ਸਿੰਘ ਸ਼ੁਕਰ ਚੱਕਰੀਆ ਇਹਦੇ ਵਿੱਚ ਸੀ ਸ਼ਾਮਲ। ਅੱਗੇ ਗੱਲ ਨੂੰ ਤੋਰਾਂ, ਇਹਦੇ ਦਰਮਿਆਨ ਹੀ ਗੁਰੂ ਕੇ ਸਿੱਖ ਜਿਹੜੇ ਸਨ ਉਹ ਫਿਰ ਦੁਬਾਰੇ ਅਕਤੂਬਰ ਦੇ ਮਹੀਨੇ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਵਿੱਚ ਇਕੱਠੇ ਹੋਏ ਸਨ। ਇਹ ਸਾਰੀਆਂ ਘਟਨਾਵਾਂ 1764 ਦੀਆਂ ਨੇ, 1763 ਦੀਆਂ ਨੇ, ਕਿਵੇਂ ਕਰੇ ਜੇ। ਉਦੋਂ ਇੱਕ ਕਸੂਰ ਦਾ ਹਾਕਮ ਸੀ ਉਸਮਾਨ ਖਾਨ, ਉਸ ਕਸੂਰ ਦੇ ਉਸਮਾਨ ਖਾਨ ਨੂੰ ਉਹਨੇ ਇੱਕ ਬ੍ਰਾਹਮਣ ਦੀ ਘਰਵਾਲੀ ਨੂੰ ਚੁੱਕ ਲਿਆ ਤੇ ਉਹ ਬ੍ਰਾਹਮਣ ਵਿਚਾਰਾ ਗੁਰੂ ਕੇ ਸਿੱਖਾਂ ਦੇ ਕੋਲ ਹਾਜ਼ਰ ਹੋਇਆ ਤੇ ਉਹਨੇ ਆ ਕੇ ਬੇਨਤੀ ਕੀਤੀ ਵੀ ਕਿਸੇ ਤਰੀਕੇ ਮੇਰੀ ਰੁੜੀ ਜਾਂਦੀ ਇੱਜ਼ਤ ਨੂੰ ਬਚਾਓ। ਗੁਰੂ ਕੇ ਸਿੱਖਾਂ ਨੇ ਬਚਨ ਆਖੇ ਵੀ ਠੀਕ ਹੈ ਜੀ, ਆਇਆਂ ਨੂੰ ਕੋਈ ਗੱਲ ਨਹੀਂ। ਉਸ ਵੇਲੇ ਹਰੀ ਸਿੰਘ ਭੰਗੀ, ਥੋੜਾ ਜਿਹਾ ਜੇ ਯਾਦ ਹੋਏਗਾ ਮੈਂ ਫਿਰ ਦੁਬਾਰੇ ਦੁਹਰਾ ਦਿਆਂ, ਇਹੋ ਭੰਗੀ ਮਿਸਲ ਦਾ ਮੁਖੀਆ ਹੈ ਤੇ ਹਰੀ ਸਿੰਘ ਭੰਗੀ ਪਿੱਛੇ ਜ਼ਿਕਰ ਆ ਚੁੱਕਾ ਹੋਇਆ, ਥੋੜਾ ਜਿਹਾ ਖਿਆਲ ਕਰਿਆ ਕਰੋ ਕਿਉਂਕਿ ਅਕਸਰ ਸਾਡਾ ਇਤਿਹਾਸ ਹੈ। ਹਰੀ ਸਿੰਘ ਭੰਗੀ ਨੇ ਉਦੋਂ ਬਚਨ ਆਖਿਆ ਵੀ ਠੀਕ ਹੈ, ਸਜਣਾ ਜਿਹੜਾ ਖਾਲਸੇ ਦੀ ਸ਼ਰਨ ਵਿੱਚ ਆਉਂਦਾ ਤੇ ਖਾਲਸਾ ਇਵੇਂ ਨਹੀਂ ਕਰਦਾ, ਤੇਰੀ ਘਰਵਾਲੀ ਨੂੰ ਮੋੜ ਕੇ ਲੈ ਕੇ ਆਵਾਂਗੇ। ਉਦੋਂ ਗੁਰੂ ਕੇ ਸਿੱਖਾਂ ਨੇ ਬਚਨ ਆਖੇ ਵੀ ਸਜਣਾ ਤੂੰ ਗਲਤ ਫੈਸਲਾ ਲੈ ਲਿਆ, ਕਿਉਂ? ਕਿਉਂਕਿ ਸਾਡੀ ਗਿਣਤੀ ਤਾਂ ਪਹਿਲੀ ਬਹੁਤ ਥੋੜੀ ਹੈ, ਹੁਣ ਤੇ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਕਸੂਰ ਨੂੰ ਜਿੱਤਣਾ ਕਿੰਨਾ ਔਖਾ ਹੈ, ਕਿਉਂਕਿ ਕਸੂਰ ਵਿੱਚ 12 ਕਿਲੇ ਸਨ ਵੱਡੇ ਤੇ ਪਠਾਣਾ ਦੀ ਬਹੁਤ ਵੱਡੀ ਉੱਤੇ ਗਿਣਤੀ ਹੈ। ਉਸਮਾਨ ਖਾਨ ਨੂੰ ਕਿਵੇਂ ਜਿੱਤ ਸਕਨੇ ਆਪਾਂ? ਬਹੁਤ ਥੋੜੇ ਜਿਹੇ ਕੁਝ ਇੱਕ ਸਿੱਖਾਂ ਦੀ ਵਿਚਾਰ ਹੋਈ ਵੀ ਨਹੀਂ ਆਪਾਂ ਉੱਥੇ ਨਹੀਂ ਜਾਣਾ, ਕਸੂਰ ਨਹੀਂ ਜਾਣਾ, ਤੇ ਕੁਝ ਇੱਕ ਸਿੱਖਾਂ ਦੀ ਵਿਚਾਰ ਹੋਈ ਵੀ ਨਹੀਂ, ਭਾਵੇਂ ਹਰੀ ਸਿੰਘ ਭੰਗੀ ਨੇ ਵਚਨ ਕਿਹਾ ਹੈ ਪਰ ਲੇਕਿਨ ਸਪਸ਼ਟ ਤਾਂ ਖਾਲਸੇ ਦੀ ਹਜ਼ੂਰੀ ਵਿਚ ਆਇਆ ਸੀ ਉਹ ਬ੍ਰਹਮਣ ਵਿਚਾਰਾ ਤੇ ਖਾਲਸੇ ਵੱਲੋਂ ਵਚਨ ਹੋਇਆ ਤੇ ਇਸ ਤਰ੍ਹਾਂ ਖਾਲਸੇ ਦੀ ਤੋਹੀਨ ਹੋਏਗੀ, ਇਹ ਨਹੀਂ ਹੋ ਸਕਦਾ। ਹਰਿਮੰਦਰ ਸਾਹਿਬ ਵਿਚ ਬੈਠ ਕੇ ਇਹ ਨਹੀਂ ਹੋ ਸਕਦਾ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਬੈਠ ਕੇ ਅਸੀਂ ਇਹ ਪੜਨ ਕਰੀਏ ਤੇ ਇਸ ਨੂੰ ਨਿਭਾਈਏ ਨਾ, ਇਹ ਨਹੀਂ ਹੋ ਸਕਦਾ। ਇਸ ਝਗੜੇ ਦੇ ਦਰਮਿਆਨ ਕੁਝ ਇੱਕ ਸਿੱਖ ਇਧਰ ਨੇ ਕੁਝ ਇੱਕ ਸਿੱਖ ਇਧਰ ਨੇ, ਉਦੋਂ ਇੱਕ ਸਿੱਖ ਸਿਆਣੇ ਬੰਦੇ ਨੇ ਇੱਕ ਬਚਨ ਆਖਿਆ, ਕਹਿਣ ਲੱਗੇ ਆਪਣੀ ਗੱਲ ਛੱਡੋ, ਆਪਾਂ ਆਪਣੇ ਫੈਸਲੇ ਨਾ ਕਰੀਏ, ਇਉਂ ਕਰੀਏ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਕਰੀਏ ਵੀ ਸਤਿਗੁਰੂ ਅਸੀਂ ਜਾਈਏ ਜਾਂ ਨਾ ਜਾਈਏ। ਜੇ ਤਾਂ ਅਸੀਂ ਦੇਖਦੇ ਹਾਂ ਖਾਲਸੇ ਦਾ ਫਰਜ਼, ਫਿਰ ਤਾਂ ਸਾਨੂੰ ਪ੍ਰੇਰਣਾ ਮਿਲਦੀ ਹੈ ਵੀ ਅਸੀਂ ਜਾਈਏ, ਤੇ ਜਦੋਂ ਅਸੀਂ ਇਹ ਗੱਲ ਵੇਖਦੇ ਹਾਂ ਵੀ ਖਾਲਸੇ ਦੇ ਨਾਲ ਨਾਲ ਪ੍ਰੇਰਣਾ ਦੇ ਨਾਲ ਨਾਲ ਤੇ ਸਾਡੀ ਗਿਣਤੀ ਬੜੀ ਥੋੜੀ ਤੇ ਅਸੀਂ ਕਿਵੇਂ ਉੱਥੇ ਕਾਮਯਾਬ ਹੋਵਾਂਗੇ, ਫਿਰ ਸਾਡਾ ਜੀ ਕਰਦਾ ਵੀ ਸਿੱਖਾਂ ਦੀ ਜਾਨੀ ਨੁਕਸਾਨ ਨਾ ਕਰਵਾਈਏ, ਬਹੁਤ ਥੋੜੇ ਨੇ। ਗੁਰੂ ਕੇ ਸਿੱਖਾਂ ਨੇ ਅਰਦਾਸ ਕੀਤੀ, ਅਰਦਾਸ ਕਰਕੇ ਇੱਕ ਸਾਡੀ ਕੌਮ ਦਾ ਦੁਖਾਂਤ ਰਿਹਾ ਤੇ ਇਹ ਵੀ ਕਈ ਵਾਰੀ ਅਸੀਂ ਪਹਿਲਾਂ ਵੀ ਹੋਏ ਨੇ, ਵੀ ਕਈ ਵਾਰੀ ਲੋਕੀ ਕਰ ਲੈਂਦੇ ਨੇ, ਪਰਚੀਆਂ ਪਾ ਕੇ ਫੈਸਲਾ ਕਰਦੇ ਨੇ। ਇਹ ਗੱਲ ਚੇਤਾ ਰੱਖਿਓ, ਪਰਚੀਆਂ ਪਾ ਕੇ ਫੈਸਲਾ ਕਰਨਾ ਇਹ ਅਸਲ ਵਿੱਚ ਗੁਰਮਤ ਨਹੀਂ ਹੈ। ਮੇਰੀ ਗੱਲ ਮਾਫ ਕਰ ਦੇਵੇ, ਕਿਉਂਕਿ ਤੁਸੀਂ ਦੋ ਪਰਚੀਆਂ ਰੱਖੋਗੇ ਹਾਂ ਜਾਂ ਨਾ ਦੀਆਂ, ਉਹਦੀ ਬਜਾਏ ਗੁਰੂ ਪਾਤਸ਼ਾਹ ਦੇ ਕੋਲੋਂ ਹੁਕਮਨਾਮਾ ਲੈਣਾ ਚਾਹੀਦਾ। ਗੁਰੂ ਕੇ ਸਿੱਖਾਂ ਨੇ ਅਰਦਾਸ ਕਰਕੇ ਹੁਕਮਨਾਮਾ ਲਿਆ ਤੇ ਹੁਕਮਨਾਮਾ ਆਇਆ ਬਸੰਤ ਕੀ ਵਾਰ ਦੇ ਵਿੱਚੋਂ, ਪੰਜੇ ਬੱਧੇ ਮਹਾਂਬਲੀ ਕਰ ਸੱਚਾ ਢੋਆ, ਆਪਣੇ ਚਰਨ ਜਪਾਇਨ ਵਿੱਚ ਦੇ ਖੜੋਆ, ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਰੋਆ, ਦਿਨ ਰਹਿਣ ਨਾਮ ਧਿਆਏ ਦਾ ਫਿਰ ਪਾਏ ਨਾ ਮੋਆ। ਜਦੋਂ ਇਹ ਅੰਮ੍ਰਿਤ ਬਚਨ ਗੁਰੂ ਕੇ ਸਿੱਖਾਂ ਨੇ ਸੁਣਿਆ, ਕਿਤੇ ਵਕਤ ਮਿਲੇ ਪ੍ਰਿੰਸੀਪਲ ਸੁਖਬੀਰ ਸਿੰਘ ਨੇ ਕਿਤਾਬ ਲਿਖੀ ਖਾਲਸਾ ਨਿਵਾਸੀ, ਉਹਦੇ ਵਿੱਚ ਵਾਕ ਵਿਸ਼ਵਾਸ ਇੱਕ ਲੇਖ ਹੈ ਉਸ ਜ਼ਿਕਰ ਕੀਤਾ ਹੈ। ਜਦੋਂ ਇਹ ਹੁਕਮਨਾਮਾ ਗੁਰੂ ਕੇ ਸਿੱਖਾਂ ਨੇ ਸੁਣਿਆ ਉਸੇ ਵੇਲੇ ਮਨ ਵਿੱਚ ਧੀਰਜ ਵੱਧ ਗਿਆ, ਭਰੋਸਾ ਹੋ ਗਿਆ, ਜਾਮ ਗੁਰੂ ਹੋਏ ਵੱਲ ਧਨੇ ਕਿਆ ਗਰਬ ਦੀਜੈ, ਜਾਮ ਗੁਰੂ ਹੋਏ ਵੱਲ ਲੱਖ ਬਾਹੀ ਕਿਆ ਕੀਜੈ, ਗੁਰੂ ਤੇ ਭਰੋਸਾ ਹੋ ਗਿਆ, ਜਿਸਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ, ਇੱਕ ਗੱਲ ਦਾ ਭਰੋਸਾ ਹੋ ਗਿਆ, ਹੇ ਨਿਰੰਕਾਰ ਤੂੰ ਕਿਰਪਾ ਕਰਦੇ ਮੈਂ, ਬਖਸ਼ਿਸ਼ ਕਰਦੇ ਮੈਂ, ਰਹਿਮਤ ਕਰਦੇ ਮੈਂ, ਜਿਸ ਨੂੰ ਤੂੰ ਰਖਵਾਲਾ ਮਾਰੇ ਤਿਸੇ ਕੌਣ, ਉਹਨੂੰ ਕੋਈ ਕਿਵੇਂ ਮਾਰ ਸਕਦਾ। ਥੋੜੇ ਜੇ ਸਿੱਖਾਂ ਨੇ ਗੁਰੂ ਦੇ ਹੁਕਮਨਾਮੇ ਤੇ ਭਰੋਸਾ ਕਰਕੇ ਜਾ ਕੇ ਕਸੂਰ ਦੇ ਵਿੱਚ ਵਿਚਾਰ ਬਣਾਈ ਵੀ ਉੱਥੇ ਹੱਲਾ ਕਰੀਏ, ਪਰ ਪਹਿਲਾਂ ਵਿਚਾਰ ਬਣਾਈ ਵੀ ਸਿੱਖ ਬਹੁਤ ਥੋੜੀ ਗਿਣਤੀ ਵਿੱਚ ਨੇ, ਕਿੰਨਾ ਚੰਗਾ ਹੋਵੇ ਜੇ ਆਪਾਂ ਪਹਿਲਾਂ ਭੇਦ ਲਈਏ। ਉਦੋਂ ਕੁਝ ਇੱਕ ਗੁਰੂ ਕੇ ਸਿੱਖ ਵਪਾਰੀ ਬਣ ਕੇ ਗਏ। ਇੱਕ ਪਲ ਮੈਂ ਹੋਰ ਲਵਾਂ, ਕਿਉਂਕਿ ਜਦੋਂ ਕੋਈ ਗੱਲ ਚੇਤੇ ਆ ਜਾਂਦੀ ਹੈ ਫਿਰ ਉਹ ਇਤਿਹਾਸਕ ਹੀ ਗੱਲਾਂ ਨੇ ਸਾਰੀਆਂ। ਕਈ ਵਾਰੀ ਅਸੀਂ ਕਹਿ ਦਿੰਦੇ ਵੀ ਝੂਠ ਨਹੀਂ ਬੋਲਣਾ ਚਾਹੀਦਾ, ਮੈਂ ਬੜਾ ਇਹਦੇ ਨਾਲ ਸਹਿਮਤ ਨਹੀਂ ਹੈ। ਮੈਂ ਕਹਿੰਦਾ ਝੂਠ ਵੀ ਬੋਲਣਾ ਚਾਹੀਦਾ, ਪਰ ਜੇ ਝੂਠ ਬੋਲਣਾ ਹੈ ਨਾ ਸੱਜਣਾ ਤੇ ਪੈਂਦੇ ਖਾਂ ਵਰਗਾ ਝੂਠ ਬੋਲੋ, ਬਿਧੀ ਚੰਦ ਵਰਗਾ ਝੂਠ ਬੋਲੋ ਜਿਹੜਾ ਘੋੜੇ ਲੈ ਕੇ ਆਇਆ ਸੀ। ਜੇ ਝੂਠ ਬੋਲਣਾ ਹੀ ਹੈ ਨਾ ਆਪਣੀ ਜ਼ਿੰਦਗੀ ਚ, ਆਹ ਦੇਖੋ ਸਿੱਖਾਂ ਨੇ ਵਪਾਰੀਆਂ ਦੇ ਭੇਸ ਬਣਾਏ, ਉਹ ਝੂਠ ਵੀ ਕਿੱਡਾ ਪਵਿੱਤਰ ਹੈ। ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉੱਚ ਦਾ ਪੀਰ ਬਣ ਕੇ ਜਾ ਰਹੇ ਨੇ, ਉਹਨੂੰ ਪੁੱਛ ਰਹੇ ਨੇ ਗਨੀ ਖਾਂ ਤੇ ਨਬੀ ਖਾਂ ਨੂੰ, ਉਹਨਾਂ ਨੂੰ ਪੁੱਛ ਰਹੇ ਨੇ ਵੀ ਇਹ ਕੌਣ ਹੈ, ਉਹ ਕਹਿੰਦੇ ਉੱਚ ਦਾ ਪੀਰ ਹੈ। ਉਹ ਫਿਰ ਦੁਬਾਰੇ ਪੱਕਾ ਕਰਦੇ ਨੇ ਵੀ ਉੱਚ ਦਾ ਪੀਰ ਹੈ, ਕਹਿਣ ਲੱਗੇ ਹਾਂ ਉੱਚ ਦਾ ਪੀਰ ਹੈ। ਇਹ ਝੂਠ ਵੀ ਕਿੱਡਾ ਪਵਿੱਤਰ ਹੈ। ਅਸੀਂ ਝੂਠ ਨਾ ਸੱਚ, ਨਾ ਸਾਨੂੰ ਸੱਚ ਨਾਲ ਪਿਆਰ ਹੈ ਨਾ ਸਾਨੂੰ ਝੂਠ ਨਾਲ ਪਿਆਰ ਹੈ, ਉਹ ਸੱਚ ਵੀ ਕਿੱਡਾ ਕੌੜਾ ਹੈ, ਉਹ ਸੱਚ ਵੀ ਕਿੱਡਾ ਪਾਪ ਬਣ ਗਿਆ ਜਿਹੜਾ ਉਸ ਵਜ਼ੀਰ ਖਾਂ ਦੀ ਕਚਹਿਰੀ ਵਿੱਚ ਨਵੇਂ ਸ਼ਹਿਰ ਦੇ ਲਾਗੇ ਔੜ ਪਿੰਡ ਦਾ ਨਿਵਾਸੀ ਸੱਚਾਨੰਦ ਝੂਠ ਬੋਲਦਾ ਵੀ ਇਹ ਗੁਰੂ ਗੋਬਿੰਦ ਸਿੰਘ ਦੇ ਬੱਚੇ ਆ, ਇਹਨਾਂ ਨੇ ਤੇ ਜੰਮ ਦੀਆਂ ਸੂਲਾਂ ਦੇ ਮੂੰਹ ਟਿੱਕੇ ਹੋਣੇ, ਇਹਨਾਂ ਨੂੰ ਤੂੰ ਸ਼ਹੀਦ ਕਰ, ਇਹਨਾਂ ਨੂੰ ਖਤਮ ਕਰ। ਉਹ ਸੱਚ ਵੀ ਕਿੱਡਾ ਕਹਿਰ ਹੈ। ਅਸੀਂ ਅਸਲ ਵਿਚ ਨਾ ਪਿਆਰ ਸੱਚ ਨਾਲ ਕਰਦੇ, ਨਾ ਕੋਟ ਨਾਲ ਕਰਦੇ, ਅਸੀਂ ਆਪਣੇ ਸਵਾਰਥ ਨਾਲ ਪਿਆਰ ਕਰਦੇ। ਇੱਥੇ ਕਿਹੜੀ ਚੀਜ਼ ਬੋਲਣ ਦੀ ਲੋੜ ਹੈ? ਅਸੀਂ ਉਹਨੂੰ ਮੱਦੇਨਜ਼ਰ ਰੱਖਦੇ ਹਾਂ। ਕਈਆਂ ਨੇ ਝੂਠ ਬੋਲ ਕੇ ਵੀ ਜ਼ਿੰਦਗੀ ਪਵਿੱਤਰ ਕਰ ਲਈ, ਕਈਆਂ ਨੇ ਸੱਚ ਬੋਲ ਕੇ ਵੀ ਪਾਪ ਕਮਾ ਲਿਆ। ਉਸ ਗੱਲ ਵੱਲ ਹਾਂ, ਜਦੋਂ ਇਹ ਸਾਰਾ ਕੁਝ ਹੋਇਆ, ਗੁਰੂ ਕੇ ਸਿੱਖਾਂ ਨੇ ਵਪਾਰੀਆਂ ਦਾ ਭੇਸ ਬਣਾਇਆ ਤੇ ਉਹ ਸਾਰੇ ਨਗਰ ਵਿਚ ਕਸੂਰ ਦੇ ਇਲਾਕੇ ਚ ਸਾਰੇ ਚ ਵਿਚਰੇ ਤੇ ਉਨ੍ਹਾਂ ਨੂੰ ਪਤਾ ਲੱਗ ਗਿਆ ਗੱਲ ਦਾ ਸਾਰੀ ਦਾ। ਉਨ੍ਹਾਂ ਨੇ ਆ ਕੇ ਸਿੱਖਾਂ ਨੂੰ ਆਖਿਆ ਵੀ ਹੱਲਾ ਕਰਨ ਦਾ ਵਕਤ ਦਿਨ ਦੇ ਦੁਪਹਿਰੇ 12 ਵਜੇ ਆ, 1 ਵਜੇ ਦੇ ਨੇੜੇ ਆ, ਠੀਕ ਹੈ। ਗੁਰੂ ਕੇ ਸਿੱਖਾਂ ਨੇ ਤਿਆਰੀ ਕਰਕੇ ਕਸੂਰ ਦੇ ਉੱਤੇ ਹੱਲਾ ਕੀਤਾ, ਅਕਸਰ ਜਿੱਤ ਹਾਸਲ ਹੋਈ ਤੇ ਉਸ ਬ੍ਰਾਹਮਣ ਦੀ ਉਸ ਘਰ ਵਾਲੀ ਨੂੰ ਛੁਡਵਾਇਆ ਤੇ ਨਾਲੇ ਉੱਥੇ ਜ਼ਾਲਮਾਂ ਨੂੰ ਸੋਧਿਆ। ਉਸਮਾਨ ਖਾਨ ਇੱਥੋਂ ਦਾ ਹਾਕਮ ਹੈ, ਜਿਹਨੂੰ ਸਾਧ ਕੇ ਗੁਰੂ ਕੇ ਸਿੱਖਾਂ ਨੇ ਬਿਲਕੁਲ ਸਪਸ਼ਟ ਕਰ ਦਿੱਤਾ ਇਹਦੇ ਹਾਰਮ ਦੇ 3 ਕਾਰਨ ਸਨ। ਪਹਿਲਾ ਕਾਰਨ, ਪਠਾਨ ਜਿਹੜੇ ਸਨ ਉਨ੍ਹਾਂ ਦਿਨਾਂ ਦੇ ਵਿਚ ਗਰਮੀ ਪੈਣ ਕਰਕੇ ਤਹਿਖਾਨਿਆਂ ਚ ਬੈਠੇ ਰਹਿੰਦੇ ਸਨ, ਬਾਹਰ ਨਹੀਂ ਸਨ ਆਉਂਦੇ, ਗਰਮੀ ਬੜੀ ਪੈਂਦੀ ਸੀ। ਦੂਜਾ ਕਾਰਨ, ਉਨ੍ਹਾਂ ਦਿਨਾਂ ਵਿਚ ਰੋਜੇ ਚੱਲ ਰਹੇ ਸਨ ਜਿਹਦੇ ਕਾਰਨ ਕਰਕੇ ਉਹ ਸਵੇਰੇ ਖਾਂਦੇ ਸਨ, ਸ਼ਾਮੀ ਖਾਂਦੇ ਸਨ, ਦਿਨੇ ਭੁੱਖ ਦੇ ਕਾਰਨ ਇੰਨੇ ਕੁ ਨਿਰਭਰ ਹੋਏ ਸਨ ਵੀ ਉਹ ਜੰਗ ਲੜਨ ਦੇ ਬਰਾਬਰ ਨਾ ਖਲੋ ਸਕੇ। ਤੀਜਾ ਕਾਰਨ ਇਹ ਬਣਿਆ, ਗੁਰੂ ਕੇ ਸਿੱਖਾਂ ਨੇ ਪਹਿਲਾਂ ਜਾ ਕੇ ਟਿਕਾਣੇ ਪਤਾ ਕਰ ਰਹੇ ਸਨ ਵੀ ਕਿੱਥੇ ਕਿੱਥੇ ਸਾਨੂੰ ਕਿਵੇਂ ਕਿਵੇਂ ਹੱਲਾ ਕਰਨਾ ਚਾਹੀਦਾ। ਇਹਨਾਂ 3 ਕਾਰਨਾਂ ਨੇ ਉੱਥੇ ਕਸੂਰ ਦੇ ਇਤਨੇ 12 ਕਿਲੇ ਹੋਣ ਦੇ ਬਾਵਜੂਦ ਵੀ, ਕਸੂਰ ਵਿਚ ਪਠਾਣਾ ਦੀ ਗਿਣਤੀ ਬਹੁਤੀ ਹੋਣ ਦੇ ਬਾਵਜੂਦ ਵੀ, ਸਭ ਕੁਝ ਪ੍ਰਬੰਧ ਹੋਣ ਦੇ ਬਾਵਜੂਦ ਵੀ, ਉੱਥੇ ਜਿੱਦ ਹਾਸਲ ਗੁਰੂ ਕੇ ਸਿੱਖਾਂ ਦੇ ਹਵਾਲੇ ਹੋਈ। ਔਰ ਗੁਰੂ ਕੇ ਬਚਨ ਦਾ ਵੀ ਭਰੋਸਾ ਸੀ ਨਾ, ਹੁਕਮਨਾਮਾ ਜੋ ਲੈ ਕੇ ਗਏ ਸਨ। ਅੱਗੇ ਗੱਲ ਤੋਂ ਨਾ, ਉਸ ਤੋਂ ਬਾਅਦ ਵਿਚ ਫਿਰ ਵਕਤ ਆਇਆ, ਇਹ 1763 ਦੇ ਸਾਰੇ ਵਕਤ ਨੇ ਤੇ ਉਨ੍ਹਾਂ ਹੀ ਦਿਨਾਂ ਦੇ ਵਿਚ ਇਕ ਅਚਾਨਕ ਪਾੜਾ ਹੋਰ ਵਰਤਿਆ। ਇੱਕ ਇੱਥੇ ਗੁਰੂ ਕੇ ਸਿੱਖਾਂ ਨੇ ਫਿਰ ਦੁਬਾਰੇ ਇੱਕ ਵਾਰੀ ਸਰਹੰਦ ਤੇ ਹਮਲਾ ਕੀਤਾ, ਮੈਂ ਨਿੱਕਾ ਜਿਹਾ ਵਿਚੋਂ ਜ਼ਿਕਰ ਕਰਕੇ ਅੱਗੇ ਤੁਰਨਾ ਚਾਹੁੰਦਾ ਤੇ ਉਦੋਂ ਯਾਦ ਰੱਖਿਓ ਜੇ ਉਦੋਂ ਗੁਰੂ ਕੇ ਸਿੱਖਾਂ ਨੇ ਹਮਲਾ ਕਰਕੇ ਸਰਹੰਦ ਨੂੰ ਆਪਣੇ ਕਾਬੂ ਵਿਚ ਤੇ ਕਰ ਲਿਆ। ਇੱਥੇ ਜਿਹੜੀ ਇਹ ਇਲਾਕਾ ਜਿਹੜਾ ਮਿਸਲ ਦੇ ਹਿੱਸੇ ਵਿਚ ਆਇਆ, ਉਹ ਬੁੱਢਾ ਸਿੰਘ ਜਥੇਦਾਰ ਬੁੱਢਾ ਸਿੰਘ ਉਹਦੇ ਹਿੱਸੇ ਵਿਚ ਆਇਆ ਤੇ ਬੁੱਢਾ ਸਿੰਘ ਨੇ ਅੱਗੇ ਕੁਝ ਦਿਨ ਉੱਥੇ ਰਿਹਾ, ਜਾਂ ਕੁਝ ਮਹੀਨੇ ਤੇ ਨਹੀਂ ਕਹਿ ਸਕਦੇ ਆਪਾਂ, ਤੇ ਉਹ ਕੁਝ ਦਿਨ ਉੱਥੇ ਰਿਹਾ। ਉਹਨੇ ਖਾਲਸੇ ਕੋਲ ਆ ਕੇ ਹਾਜ਼ਰ ਹੋ ਕੇ ਇੱਕ ਬੇਨਤੀ ਕੀਤੀ, ਕਹਿਣ ਲੱਗੇ ਖਾਲਸਾ ਜੀ, ਅਸੀਂ ਸਰਹੰਦ ਵਿਚ ਨਹੀਂ ਜੇ ਰਹਿਣਾ, ਮੈਂ ਨਹੀਂ ਸਰਹੰਦ ਨੂੰ ਸਾਂਭਣਾ। ਉਹਨਾਂ ਆਖਿਆ ਕਿਉਂ? ਕਹਿਣ ਲੱਗੇ ਜਿੱਥੇ ਵੀ ਅਸੀਂ ਕਦਮ ਰੱਖਦੇ ਹਾਂ ਨਾ, ਜਿਹੜੀ ਵੀ ਅਸੀਂ ਇੱਟ ਵੇਖਦੇ ਹਾਂ ਨਾ, ਜਿੱਧਰ ਵੀ ਅਸੀਂ ਝਾਤ ਮਾਰਨੇ ਹਾਂ ਨਾ, ਤੇ ਸਾਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਚੇਤੇ ਆਉਂਦੀ ਹੈ। ਉੱਥੇ ਸਵਾਏ ਰੋਣ ਤੋਂ ਬਿਨਾਂ, ਉੱਥੇ ਸਵਾਏ ਸਾਡੇ ਦਿਲ ਨੂੰ ਧੂਮ ਪੈਣ ਤੋਂ ਬਿਨਾਂ ਸਾਨੂੰ ਸਰਹੰਦ ਵਿਚੋਂ ਕੁਝ ਨਹੀਂ ਲੱਭਦਾ। ਸਾਨੂੰ ਤੇ ਜੀ ਕਰਦਾ, ਕਿੰਨਾ ਚੰਗਾ ਹੋਵੇ, ਅਸੀਂ ਸਰਹੰਦ ਨੂੰ ਬਸੀ ਨਹੀਂ ਵੇਖਣਾ ਚਾਹੁੰਦੇ, ਅਸੀਂ ਤੇ ਸਰਹੰਦ ਨੂੰ ਉਜੜੀ ਵੇਖਣਾ ਚਾਹੁੰਦੇ ਹਾਂ, ਮੈਂ ਨਹੀਂ ਜੇ ਸਰਹੰਦ ਵਿਚ ਰਹਿਣਾ। ਖਾਲਸੇ ਨੇ ਹਾਮੀ ਭਰੀ ਇਹ ਮਹਾਰਾਜਾ ਆਲਾ ਸਿੰਘ ਨੂੰ, ਪਿੱਛੇ ਜ਼ਿਕਰ ਆ ਚੁੱਕਿਆ ਹੋਇਆ ਮਹਾਰਾਜਾ ਆਲਾ ਸਿੰਘ ਕੌਣ ਹੈ, ਮਹਾਰਾਜ ਆਲਾ ਸਿੰਘ ਨੂੰ 25,000 ਰੁਪਏ ਦੇ ਵਿਚ ਸਮੁੱਚੀ ਸਰਹੰਦ ਦਾ ਇਲਾਕਾ ਵੇਚ ਦਿੱਤਾ ਵੀ ਤੂੰ ਸਾਂਭ। ਮਹਾਰਾਜਾ ਆਲਾ ਸਿੰਘ ਜਿਹੜਾ ਉਹ ਡਬਲ ਮਾਈਂਡਡ ਜਿਹਾ ਸੀ, ਉਹ ਨਾ ਬਹੁਤਾ ਸਿੱਖ ਸੀ ਨਾ ਬਹੁਤਾ ਜ਼ਾਲਮਾਂ ਨਾਲ ਸੀ। ਅੱਗੇ ਗੱਲ ਤੋਂ ਵਕਤ 1764 ਦਾ ਆ ਗਿਆ। ਇੱਥੇ ਇੱਕ ਬੜਾ ਅਹਿਮ ਭਾਣਾ ਵਰਤਣਾ ਹੈ। 1764 ਦੇ ਵਿਚ ਚਰਤ ਸਿੰਘ ਨੇ ਤੇ ਹੋਰ ਗੁਰੂ ਕੇ ਸਿੱਖਾਂ ਫੌਜਾਂ ਨੇ ਲਾਡਲੀਆਂ ਨੇ ਜਾ ਕੇ ਰੋਹਤਾਸ ਦੇ ਕਿਲੇ ਦੇ ਉੱਤੇ ਜਾ ਕੇ ਹਮਲਾ ਕਰ ਦਿੱਤਾ। ਇੱਥੇ ਇੱਕ ਨਾਂ ਹੈ, ਥੋੜਾ ਜਿਹਾ ਧਿਆਨ ਨਾਲ ਸੁਣੋ ਜੇ, ਸਰਫਰਾਜ਼ ਖਾਨ ਇੱਥੋਂ ਦਾ ਹਾਕਮ ਸੀ ਤੇ ਉਸ ਸਰਫਰਾਜ਼ ਖਾਨ ਨੂੰ ਗੁਰੂ ਕੇ ਸਿੱਖਾਂ ਨੇ ਮਾਰ ਮੁਕਾਇਆ ਤੇ ਉਹ ਬੱਚੇ ਅੱਗੇ ਜਾ ਕੇ ਮਰਿਆ। ਮੈਂ ਇਤਿਹਾਸ ਛੋਟਾ ਕਰਨਾ ਚਾਹੁੰਦਾ, ਉਹਨੂੰ ਪਕੜ ਲਿਆ ਸੀ ਤੇ ਉਹ ਕਹਿਣ ਲੱਗਿਆ ਵੀ ਤੁਸੀਂ ਕਿਸੇ ਤਰ੍ਹਾਂ ਮੈਨੂੰ ਮਾਫੀ ਦੇ ਸਕਦੇ ਹੋ। ਉਹਨੇ ਆਖਿਆ ਵੀ ਤੂੰ ਖਾਲੀ ਹੱਥੇ ਤੋਂ ਨਿਕਲ ਜਾ। ਉਹ ਨਿਕਲ ਗਿਆ, ਅੱਗੇ ਬੁਰੀ ਮੌਤ ਮਰ ਗਿਆ, ਗੱਲ ਵੱਖਰੀ ਹੈ, ਮਾਰਿਆ ਗਿਆ ਪਰ ਇਸ ਗੱਲ ਵਿੱਚੋਂ। ਹੁਣ ਇਹ ਗੱਲ ਦਾ ਪਤਾ ਲੱਗਦਾ ਕਸ਼ਮੀਰ ਵਿੱਚ ਬੈਠੇ ਸਰ ਬੁਲੰਦ ਨੂੰ, ਸਰ

ਇਲਾਕੇ ਵੱਲ ਨੂੰ ਤੁਰ ਪਿਆ। ਰਸਤੇ ਵਿਚ ਅਟਕ ਦੇ ਕਿਨਾਰੇ ਇਨ੍ਹਾਂ ਦੀ ਆਪਸ ਵਿਚ ਟੱਕਰ ਹੋ ਗਈ ਚੜ੍ਹਤ ਸਿੰਘ ਦੀ ਤੇ ਨਾਲ ਇਸ ਪਾਪੀ ਸਰਬੁਲੰਦ ਦੀ। ਜਦੋਂ ਇਹ ਟੱਕਰ ਹੋਈ ਉਦੋਂ ਇਨ੍ਹਾਂ ਨੇ ਇੰਨਾ ਕੁ ਹਟ ਕੇ ਜੰਗ ਲੜਿਆ, ਉਹ ਜਿਹੜਾ ਸਰਬੁਲੰਦ ਸੀ ਉਹ ਕੈਦੀ ਬਣਾ ਲਿਆ, ਜਿਹੜੀਆਂ ਫੌਜਾਂ ਸਨ ਉਹ ਭੱਜ ਗਈਆਂ। ਹੁਣ ਜਦੋਂ ਸਰਬੁਲੰਦ ਨੂੰ ਕੈਦੀ ਬਣਾਇਆ, ਹੁਣ ਧਿਆਨ ਦਿਓ ਜੇ ਮੈਂ ਬੇਨਤੀ ਕਰਾਂ, ਇਹ ਸਰਬੁਲੰਦ ਕੌਣ ਹੈ? ਇਹ ਅਹਿਮਦ ਸ਼ਾਹ ਅਬਦਾਲੀ ਦਾ ਸਕਾ ਚਾਚਾ ਹੈ ਜਿਹੜਾ ਵਕਤ ਦੇ ਹਾਕਮ ਹੈ। ਦੇਖੋ ਦੁਨੀਆਂ ਉਹਨੂੰ ਕਿੰਨਾ ਮੰਨ ਰਹੀ ਹੈ। ਅਹਿਮਦ ਸ਼ਾਹ ਅਬਦਾਲੀ ਦਾ ਸਕਾ ਚਾਚਾ ਹੈ ਸਰਬੁਲੰਦ। ਉਹਨੂੰ ਪਕੜ ਕੇ ਉਸ ਵੇਲੇ ਚਰਤ ਸਿੰਘ ਨੇ ਰੋਹਤਾਸ ਦੇ ਕਿਲੇ ਵਿਚ ਕੈਦੀ ਬਣਾ ਲਿਆ ਔਰ ਬਕਾਇਦਾ ਕਿਹਾ ਭਾਈ ਤੈਨੂੰ ਸੱਜਣਾ ਅਸੀਂ ਛੱਡ ਦੇਣਾ ਸੀ। ਜਿਵੇਂ ਬਾਕੀ ਹਾਕਮ ਖਿਮਾ ਮੰਗ ਕੇ ਚਲੇ ਜਾਂਦੇ ਨੇ, ਖਾਲਸਾ ਛੱਡ ਦਿੰਦਾ ਕੋਈ ਵੱਡੀ ਗੱਲ ਨਹੀਂ, ਪਰ ਤੈਨੂੰ ਨਹੀਂ ਜੇ ਛੱਡਣਾ। ਉਹ ਪੁੱਛਣ ਲੱਗਿਆ ਕਿਉਂ? ਕਹਿਣ ਲੱਗਿਆ ਅਹਿਮਦ ਸ਼ਾਹ ਅਬਦਾਲੀ ਨੂੰ ਦੱਸਣਾ ਚਾਹੁੰਦਾ ਵੀ ਉਹਦਾ ਜਿਹੜਾ ਚਾਚਾ ਸੀ ਨਾ ਸਕਾ, ਉਹ ਸਿੱਖਾਂ ਦੀ ਕੈਦ ਵਿਚ ਰਿਹਾ। ਦੇਖੋ ਕਿੱਡਾ ਮਾਣ ਵਾਲਾ ਇਤਿਹਾਸ ਹੈ, ਪਰ ਅਸੀਂ ਜਾਣ ਨਹੀਂ ਸਕੇ। ਵਿੱਚੋਂ ਇੱਕ ਨਿੱਕੀ ਜਿਹੀ ਗੱਲ ਹੋਰ ਕਹਿ ਦਿਆਂ, ਮੈਂ ਫਿਰ ਇੱਥੇ ਬੰਦੇ ਆਉਂਦਾ, ਸਮਾਂ ਵੀ ਸੀਮਾ ਚ। ਹਰੀ ਰਾਮ ਗੁਪਤਾ ਇੱਕ ਇਤਿਹਾਸਕਾਰ ਹੋਇਆ, ਉਹਨੇ ਬਹੁਤ ਪਿਆਰੀਆਂ ਗੱਲਾਂ ਲਿਖੀਆਂ ਨੇ। ਉਹਨੇ ਇੱਕ ਬੱਚਾ ਲਿਖਿਆ ਬੜਾ ਪਿਆਰਾ, ਕਹਿਣ ਲੱਗਿਆ ਸਿੱਖਾਂ ਦਾ ਇਹ ਦੁਖਾਂਤ ਰਿਹਾ, ਦਸਾਂ ਪਾਤਸ਼ਾਹੀਆਂ ਦੇ ਜੀਵਨ ਬਾਰੇ ਵੀ ਬਹੁਤ ਲੋਕਾਂ ਨੇ ਗੱਲ ਕੀਤੀ, ਕਰਨੀ ਵੀ ਚਾਹੀਦੀ ਹੈ, ਮੇਰਾ ਮਤਲਬ ਇਹ ਨਹੀਂ। ਔਰ ਉਸ ਤੋਂ ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਕਾਲ ਦੀ ਬਹੁਤ ਗੱਲ ਕੀਤੀ, ਪਰ ਲੇਕਿਨ ਜਿਹੜਾ ਸਮਾਂ 1716 ਤੋਂ ਲੈ ਕੇ 1792-90 ਤੱਕ ਦਾ ਸਮਾਂ ਹੈ ਨਾ, ਉਹ ਇਤਿਹਾਸ ਨੇ ਬਹੁਤ ਦਰਦ ਹੰਢਾਏ ਔਰ ਉਹੀਓ ਸ਼ਹਾਦਤਾਂ ਭਰਿਆ ਹੋਇਆ ਇਤਿਹਾਸ ਸਾਨੂੰ ਬਹੁਤ ਸਿੱਖਿਆ ਦਿੰਦਾ, ਅਡੋਲਤਾ ਦੀ ਦਾਤ ਦਿੰਦਾ, ਲੇਕਿਨ ਉਹੀਓ ਇਤਿਹਾਸ ਅਸੀਂ ਕਦੇ ਨਹੀਂ ਭੁੱਲਿਆ। ਇਸ ਇਤਿਹਾਸ ਬਾਰੇ ਬਹੁਤੇ ਲੋਕਾਂ ਨੇ ਗੱਲ ਨਹੀਂ ਕੀਤੀ। ਉਹ ਕਹਿੰਦਾ ਜਿਤਨੀਆਂ ਇੰਨੀਆਂ ਕੁਰਬਾਨੀਆਂ ਔਰ ਇੰਨੇ ਸੰਕਟਾਂ ਇੰਨੀਆਂ ਮਜਬੂਰੀਆਂ ਦੇ ਸਾਹਮਣੇ ਸਿੱਖ ਜਿੱਤਾਂ ਹਾਸਲ ਕਰਦੇ ਨੇ, ਕਹਿਣ ਲੱਗੇ ਇਨ੍ਹਾਂ ਨੇ ਉਹੀਓ ਇਤਿਹਾਸ ਅੱਜ ਤੱਕ ਦੁਨੀਆਂ ਨੂੰ ਨਹੀਂ ਦੱਸਿਆ। ਜੇ ਦੁਨੀਆਂ ਨੂੰ ਦੱਸਿਆ ਹੁੰਦਾ ਤੇ ਕਿਸੇ ਨੂੰ ਕਹਿਣ ਦੀ ਲੋੜ ਨਾ ਪੈਂਦੀ ਵੀ ਤੂੰ ਸਿੱਖ ਰਹਿ ਜਾਂ ਸਿੱਖ ਬਣ, ਲੋਕ ਆਪ ਮਿੰਨਤਾਂ ਕਰਦੇ। ਉਸੇ ਗੱਲ ਵੱਲ ਚੱਲਾਂ ਹੁਣ। ਉਹਨੇ ਰੋਹਤਾਸ ਦੇ ਕਿਲੇ ਵਿਚ ਸਰਬੁਲੰਦ ਕੈਦੀ ਹੈ ਤੇ ਉਹਨੇ ਚੜ੍ਹਤ ਸਿੰਘ ਨੂੰ ਬੁਲਾਇਆ। ਔਰ ਦੇਖੋ ਸਿੱਖਾਂ ਦੀ ਖਾਸੀਅਤ, ਮੈਂ ਵਾਰ ਵਾਰ ਬੇਨਤੀ ਕਰਾਂ, ਉਹਨਾਂ ਨੇ ਉਹਨੂੰ ਆਖਿਆ ਵੀ ਦੇਖ ਤੂੰ ਹਾਕਮ ਹੈ, ਅਸੀਂ ਤੈਨੂੰ ਕੈਦੀ ਰੱਖਦੇ ਭਾਵੇਂ, ਪਰ ਤੈਨੂੰ ਸ਼ਾਹੀ ਕੈਦੀ ਵਾਂਗੂ ਰੱਖਾਂਗੇ ਕਿਉਂਕਿ ਤੂੰ ਰਾਜਨੀਤਿਕ ਕੈਦੀ ਹੈ, ਤੂੰ ਅਪਰਾਧੀ ਕੈਦੀ ਨਹੀਂ ਹੈ, ਤੈਨੂੰ ਕੋਈ ਸਜ਼ਾ ਨਹੀਂ ਅਸੀਂ ਦੇਣੀ, ਸ਼ਾਹੀ ਕੈਦੀਆਂ ਵਾਂਗੂ ਰੱਖਿਆ। ਉਹਨੂੰ ਬਚਨ ਹੁੰਦਾ ਸੀ ਵੀ ਜੇ ਤੈਨੂੰ ਕੋਈ ਚੀਜ਼ ਚਾਹੀਦੀ ਹੋਵੇ ਜਾਂ ਤੂੰ ਕੋਈ ਗੱਲ ਕਰਨੀ ਹੋਵੇ ਤੂੰ ਬੁਲਾ ਸਕਣਾ। ਉਹਨੇ ਸੁਨੇਹਾ ਦੇ ਕੇ ਚਰਤ ਸਿੰਘ ਨੂੰ ਬੁਲਾਇਆ। ਚਰਤ ਸਿੰਘ ਨੂੰ ਕਹਿਣ ਲੱਗਿਆ ਵੀ ਮੈਂ ਤੇਰੇ ਨਾਲ ਦੋ ਗੱਲਾਂ ਕਰਨੀਆਂ। ਕਹਿਣ ਲੱਗਿਆ ਕਰੋ। ਕਹਿਣ ਲੱਗਿਆ ਪਹਿਲੀ ਗੱਲ ਤਾਂ ਹੈ ਵੀ ਜੇ ਤੂੰ ਮੈਨੂੰ ਛੱਡ ਦਵੇਂ ਨਾ, ਮੈਂ ਅਹਿਮਦ ਸ਼ਾਹ ਅਬਦਾਲੀ ਦੇ ਬੜਾ ਨੇੜੇ ਹਾਂ, ਤੇ ਜੇ ਤੂੰ ਮੈਨੂੰ ਛੱਡ ਦਿੱਤਾ ਮੈਨੂੰ ਪੂਰਨ ਆਸ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਇੱਥੋਂ ਦਾ ਰਾਜਾ ਬਣਨਾ ਤੇ ਮੈਂ ਤੇਰੇ ਨਾਲ ਵਾਅਦਾ ਕਰਨਾ, ਤੂੰ ਜਿੱਥੋਂ ਦਾ ਕਵੇਂਗਾ ਮੈਂ ਤੈਨੂੰ ਉੱਥੇ ਦਾ ਸੂਬੇਦਾਰ ਲਾ ਦਿਆਂਗਾ, ਜਰਨੈਲ ਬਣਾ ਦਿਆਂਗਾ, ਜਿਹੜੀ ਪਦਵੀ ਤੂੰ ਚਾਹਵੇਂ ਮੈਂ ਤੈਨੂੰ ਦੇ ਦਿਆਂਗਾ, ਤੂੰ ਇਵੇਂ ਕਰ ਤੂੰ ਮੈਨੂੰ ਛੱਡ ਦੇ, ਆਉਣ ਵਾਲੇ ਸਮੇਂ ਦਾ ਮੈਂ ਰਾਜਾ। ਉਸ ਵੇਲੇ ਵੀ ਚਰਤ ਸਿੰਘ ਨੇ ਬੜਾ ਅਣਖੀ ਜਵਾਬ ਦਿੱਤਾ ਸੀ, ਕਹਿਣ ਲੱਗੇ ਸੱਜਣਾ ਅਸੀਂ ਤੇਰੇ ਵਾਂਗੂ ਥਾਲੀਆਂ ਚ ਪਾ ਕੇ ਸੂਬੇਦਾਰੀਆਂ ਨਹੀਂ ਲੈਂਦੇ, ਅਸੀਂ ਤੇਰੇ ਵਾਂਗੂ ਥਾਲੀਆਂ ਚ ਪਾਈਆਂ ਸੂਬੇਦਾਰੀਆਂ ਨਹੀਂ ਲੈਂਦੇ, ਸਾਨੂੰ ਸਾਡੇ ਗੁਰੂ ਨੇ ਨਵਾਜਿਆ ਹੋਇਆ ਹੈ ਤੇ ਅਸੀਂ ਤਾਂ ਫਟੇ ਹੋਏ ਚੋਲੇ ਪਾ ਕੇ ਵੀ ਖਾਣ ਨੂੰ ਕੁਝ ਨਾ ਹੋਵੇ, ਘੋੜੇ ਵੀ ਨਾ ਸਾਡੇ ਕੋਲ ਹੋਣ ਚੰਗੀ ਕਿਸਮ ਦੇ, ਪਰ ਸਾਡਾ ਗੁਰੂ ਨਾਲ ਪਿਆਰ ਹੋਵੇ ਨਾ, ਅਸੀਂ ਤਾਂ ਚੜ੍ਹਦੀ ਕਲਾ ਚ ਰਹਿੰਦੇ, ਅਸੀਂ ਤੇਰੇ ਵਰਗੇ ਸੂਬੇਦਾਰੀਆਂ ਨੂੰ ਨਹੀਂ ਪ੍ਰਵਾਨ ਕਰਦੇ। ਦੇਖੋ ਸਿੱਖ ਕੈਸੇ ਹੋਣਗੇ, ਉਦੋਂ ਦਿੰਦੇ ਸਨ ਤੇ ਅਸੀਂ ਉਹ ਸੂਬੇਦਾਰੀਆਂ ਦੇਣ ਨੂੰ ਤਿਆਰ ਨਹੀਂ ਸੀ। ਦੂਜੀ ਗੱਲ ਉਹਨੇ ਕਿਹਾ ਵੀ ਚੰਗਾ ਜੀ ਤੂੰ ਇਸ ਪੱਖੋਂ ਨਹੀਂ ਨਾ ਮੈਨੂੰ ਛੱਡਣਾ, ਤੂੰ ਸੂਬੇਦਾਰੀਆਂ ਦਾ ਲਾਲਚ ਨਹੀਂ ਕਰਦਾ, ਤੈਨੂੰ ਉਹਦੇ ਦਾਰੀਆਂ ਦਾ ਲਾਲਚ ਨਹੀਂ ਹੈ, ਤਾਂ ਫਿਰ ਤੂੰ ਇਉਂ ਕਰ, ਖਾਲਸਾ ਤੇ ਤੈਨੂੰ ਬਹੁਤ ਪਿਆਰਾ ਹੈ ਨਾ। ਉਹਨੇ ਆਖਿਆ ਹਾਂ ਖਾਲਸਾ।

ਸੁਣਾਓ, ਤੂੰ ਮੈਨੂੰ ਬਹੁਤ ਪਿਆਰ ਹੈ। ਕਹਿਣ ਲੱਗੇ ਫਿਰ ਤੂੰ ਯੂ ਕਰ, ਤੂੰ ਮੈਨੂੰ ਛੱਡ ਦੇ, ਤੂੰ ਮੈਨੂੰ ਮਾਫ਼ ਕਰ ਦੇ। ਲੋਕਾਂ ਨੇ ਕਹਿਣਾ ਵੀ ਦੇਖ ਖੜਕ ਸਿੰਘ ਕਿੱਡਾ ਚੰਗਾ ਸਿੱਖ ਹੈ, ਕਿੱਡੀ ਖਾਲਸੇ ਦੀ ਸ਼ਾਨ ਵਧੀ ਹੈ, ਪਰ ਜਿਹੜਾ ਬੰਦਾ ਉਹਨੇ ਕੈਦੀ ਬਣਾਇਆ ਸੀ ਉਹ ਬਿਨਾਂ ਕਿਸੇ ਸ਼ਰਤ ਤੋਂ ਰਿਹਾ ਕਰ ਦਿੱਤਾ। ਫਿਰ ਉਸ ਵੇਲੇ ਤਰਤ ਸਿੰਘ ਨੇ ਜਵਾਬ ਦਿੱਤਾ, ਕਹਿਣ ਲੱਗੇ ਸੱਜਣਾ ਇਹ ਵੀ ਗੱਲ ਤੇਰੀ ਸਾਨੂੰ ਭਾਈ ਨਹੀਂ। ਉਹਨੇ ਪੁੱਛਿਆ ਕਿਉਂ? ਕਹਿਣ ਲੱਗੇ ਇਸ ਲਈ ਨਹੀਂ ਭਾਈ, ਪਰ ਸਿੱਖ ਕਦੇ ਆਪਣੀ ਵਡਿਆਈ ਨਹੀਂ ਚਾਹੁੰਦਾ, ਉੱਤੇ ਚਾਹੁੰਦਾ ਵਡਿਆਈ ਹੋਵੇ ਜਦੋਂ ਮੇਰੇ ਗੁਰੂ ਦੀ ਹੋਵੇ। ਤੁਧ ਅੱਗੇ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ, ਕਹੂ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਟਾਈਮ ਮੇਰੇ ਕੋਲ ਬਹੁਤ ਥੋੜਾ, ਮੈਂ ਅਗਲੀ ਗੱਲ ਕਰਨੀ ਚਾਹੁੰਦਾ। 1764 ਵਿੱਚ ਅਹਿਮਦ ਸ਼ਾਹ ਅਬਦਾਲੀ ਇਹ ਸਾਰੀਆਂ ਗੱਲਾਂ ਸੁਣ ਕੇ ਤਰਥੱਲੀ ਦੀਆਂ, ਸਿੱਖਾਂ ਦੇ ਨਾਲ ਸਿੱਧਾ ਟੱਕਰ ਲੈਣ ਵਾਸਤੇ ਆ ਗਿਆ ਤੇ ਉਹਨੇ ਆ ਕੇ ਐਲਾਨ ਕਰ ਦਿੱਤਾ ਵੀ ਮੈਂ ਸਿੱਖਾਂ ਦੇ ਨਾਲ ਸਿੱਧੀ ਟੱਕਰ ਲੈਣੀ ਹੈ। ਰੱਬ ਦਾ ਸਬੱਬ ਬਣਿਆ, ਉਹਨਾਂ ਦਿਨਾਂ ਵਿੱਚ ਖਾਲਸਾ ਆਪਣੀਆਂ ਸਰਗਰਮੀਆਂ ਚ ਲੱਗਿਆ ਹੋਇਆ ਸੀ, ਕੋਈ ਕਿਧਰੇ ਕੋਈ ਕਿਧਰੇ, ਬੜੀ ਦੂਰ ਤੱਕ ਇਹਨਾਂ ਦਾ ਖਿਲਾਰਾ ਖਿਲਰ ਗਿਆ ਸੀ। ਉਹਨੇ ਆ ਕੇ ਸਭ ਤੋਂ ਪਹਿਲਾਂ ਹਰਿਮੰਦਰ ਸਾਹਿਬ ਦੇ ਕੋਲ ਆ ਗਿਆ। ਹਰਿਮੰਦਰ ਸਾਹਿਬ ਦੇ ਕੋਲ ਆਇਆ, ਯਾਦ ਰੱਖਿਓ ਜੇ ਮੈਂ ਬੇਨਤੀ ਕਰਾਂ, ਉਦੋਂ ਕੇਵਲ ਤੇ ਕੇਵਲ 30 ਸਿੱਖ ਸਨ ਹਰਿਮੰਦਰ ਸਾਹਿਬ ਦੀ ਸੇਵਾ ਸੰਭਾਲ ਲਈ, ਕੇਵਲ 30। ਉਹਨਾਂ ਵਿੱਚੋਂ ਮੁਖੀਆ ਗੁਰਬਖਸ਼ ਸਿੰਘ, ਸ਼ਹੀਦ ਗੁਰਬਖਸ਼ ਸਿੰਘ, ਤੇ 30 ਸਿੱਖਾਂ ਦੇ ਵਿੱਚੋਂ ਉਹ ਜਿਹੜਾ ਅਬਦਾਲੀ ਫੌਜ ਲੈ ਕੇ ਆਇਆ ਉਹ 30,000 ਦੀ ਫੌਜ ਲੈ ਕੇ ਅੰਮ੍ਰਿਤਸਰ ਸਾਹਿਬ ਤੇ ਚੜ੍ਹਾਈ ਕਰਦਾ ਤੇ ਸਿੱਖਾਂ ਦੇ ਨਾਲ, ਉਹ 30 ਸਿੱਖਾਂ ਦੇ ਨਾਲ ਗੱਲ ਕਰਦਾ। ਪਹਿਲਾਂ ਉਹ ਸੁਨੇਹਾ ਭੇਜਦਾ ਵੀ ਦੇਖੋ ਤੁਸੀਂ 30 ਹੋ, ਇਹ ਮੈਨੂੰ ਪੂਰਨ ਭਰੋਸਾ ਵੀ ਤੁਸੀਂ ਜਿੱਤ ਨਹੀਂ ਸਕਦੇ, ਕਿਉਂਕਿ 30,000 ਦੇ ਮੁਕਾਬਲੇ ਚ ਕੀ ਨੇ, ਤੇ ਤੁਸੀਂ ਉਹ ਕਰੋ ਹੱਥ ਖੜੇ ਕਰਕੇ ਆ ਜਾਓ, ਜਿਵੇਂ ਮੇਰਾ ਚਾਚਾ ਤੁਸੀਂ ਕੈਦੀ ਬਣਾਇਆ ਸੀ ਨਾ, ਮੈਂ ਉਸ ਦਿਨ ਕੋਈ ਥੋੜੇ ਦਿਨ ਤੁਹਾਨੂੰ ਕੈਦੀ ਬਣਾਉਣਾ ਚਾਹੁੰਦਾ। ਗੁਰੂ ਕੇ ਸਿੱਖਾਂ ਨੇ ਆਖਿਆ ਉਸ ਦਿਨ ਇਹ ਤਾਂ ਸਾਡੀ ਜ਼ਿੰਦਗੀ ਚ ਹੀ ਨਹੀਂ ਹੈ ਨਾ ਹੱਥ ਖੜੇ ਕਰਕੇ ਆਉਣਾ। ਵੈਸੇ ਪਿਛਲੇ ਦੇ ਸਮੇਂ ਚ ਇਤਿਹਾਸ ਦਾਗੀ ਵੀ ਕਰ ਲਿਆ ਹੋਇਆ ਕੁਝ ਲੋਕਾਂ ਨੇ, ਇਸ ਗੱਲ ਚ ਕੋਈ ਸ਼ੱਕ ਵੀ ਨਹੀਂ ਹੈ, ਹੱਥ ਖੜੇ ਕਰਕੇ ਵੀ ਆ ਗਏ ਸਨ। ਪਰ ਉਦੋਂ ਉਹਨਾਂ ਬੱਚੇ ਨੇ ਆਖਿਆ ਵੀ ਸਾਡੀ ਜ਼ਿੰਦਗੀ ਚ ਹੀ ਨਹੀਂ ਹੈ, ਅਸੀਂ ਹੱਥ ਖੜੇ ਕਰਕੇ ਆ ਜਾਈਏ, ਅਸੀਂ ਸ਼ਹਾਦਤਾਂ ਦੇਵਾਂਗੇ, ਕੀ ਹੋਇਆ ਜੇ 30 ਹੈ। ਖੈਰ ਮੈਂ ਗੱਲ ਨੇੜੇ ਰੱਖਾਂ, ਉਹਦੀ 30,000 ਫੌਜ ਨੇ ਹੱਲਾ ਕੀਤਾ, 30 ਦੇ 30 ਗੁਰੂ ਕੇ ਸਿੱਖਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ। ਗੁਰਬਖਸ਼ ਸਿੰਘ ਨੇ ਕੋਈ ਬੇਨਤੀ ਕੀਤੀ, ਕਹਿਣ ਲੱਗੇ ਸਜਣਾ ਤੂੰ ਰੱਜ ਕੇ ਗੋਲੀਆਂ ਚਲਾ, ਪਰ ਇਹ ਗੱਲ ਚੇਤਾ ਰੱਖੀ ਮੇਰੀ ਕਿਸੇ ਪਿੱਠ ਵਿੱਚ ਗੋਲੀ ਨਾ ਮਾਰੀ, ਜਿੰਨੀਆਂ ਗੋਲੀਆਂ ਮਾਰੀਆਂ ਛਾਤੀ ਚ ਮਾਰੀ, ਕਿਉਂਕਿ ਅਸੀਂ 30 ਦੇ 30 ਤੀਹਾਂ ਵਿੱਚੋਂ ਕਿਸੇ ਨੇ ਨਹੀਂ ਬਚਣਾ, ਤੇ ਕੱਲ ਕੋਈ ਇਹ ਨਾ ਦੇਖ ਕੇ ਕਵੇ ਵੀ ਸਿੱਖ ਭੱਜ ਗਏ ਹੋਣਗੇ ਤੇ ਉਹਦੀ ਪਿੱਠ ਵਿੱਚ ਗੋਲੀ ਵੱਜੀ ਹੋਈ ਹੈ, ਸਾਡੇ ਵਿੱਚ ਗਵਾਹੀ ਦੇਣ ਲਈ ਕਿਸੇ ਨੇ ਨਹੀਂ ਬਚਣਾ। ਜਿਨ੍ਹਾਂ ਦੇ ਗੋਲੀਆਂ ਮਾਰਨੀਆਂ ਤੂੰ ਇੱਕ ਵਿੱਚ ਗੋਲੀਆਂ ਮਾਰੀ, ਇਸ ਤੋਂ ਬਿਨਾਂ ਗੋਲੀਆਂ ਨੇ ਮਾਰੀ, ਮਾਰ ਰੱਜ ਕੇ ਅਸੀਂ ਤੇ ਨਾਲ ਲੜਾਂਗੇ। ਸਵੇਰੇ ਪਤਾ ਪੰਨ ਮੁਕਾਲਿਆ, ਮੈਂ ਵਧੀਆ ਨਹੀਂ ਕਰਨੀ ਚਾਹੁੰਦਾ ਇਸ

0: ਗੁਰੂ ਸਵਾਰਿਓ ਜੀ, ਅਸੀਸਾਂ ਲੈਂਦੇ ਹੋਏ ਗੁਰੂ ਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੇ ਵਿਰਸੇ ਨੂੰ ਜਾਣਨ ਵਾਸਤੇ ਨਿਤਾ ਪ੍ਰਤੀ ਕੋਸ਼ਿਸ਼ ਕਰਦੇ ਹਾਂ ਸਾਡੇ ਬਜ਼ੁਰਗਾਂ ਦੇ ਕੀਤੇ ਹੋਏ ਮਾਣ ਮੱਤੇ ਕੰਮ ਜਿਹੜੇ ਇਤਿਹਾਸ ਬਣ ਗਏ, ਉਨ੍ਹਾਂ ਵਿਚੋਂ ਰੋਜ਼ ਦਿਹਾੜੇ ਦਰਸ਼ਨ ਕਰਦੇ ਹਾਂ। ਅਸੀਂ ਕਿਹੋ ਜਿਹੇ ਮਹਾਨ ਵਿਰਸੇ ਦੇ ਵਾਰਸ ਹਾਂ, ਸਾਡਾ ਕਿਤਨਾ ਕੁ ਮਹਾਨ ਵਿਰਸਾ ਜਿਸ ਦੇ ਅਸੀਂ ਵਾਰਸ ਬਣੇ ਹੋਏ ਹਾਂ। ਤੇ ਉਸੇ ਲੜੀ ਦੇ ਤਹਿਤ ਪਿਛਲੇ ਲੰਮੇ ਦਿਨਾਂ ਤੋਂ ਆਪਾਂ ਇੱਥੇ ਪਹੁੰਚੇ ਸਾਂ, ਵਿਚਾਰ ਕਰਦੇ ਹਾਂ। ਸਤਾਰਾਂ ਸੌ 64 ਵਿਚ ਅਹਿਮਦ ਸ਼ਾਹ ਅਬਦਾਲੀ ਸੱਤਵਾਂ ਹਮਲਾ ਕਰਦਾ ਹੈ। ਇੱਕ ਮੈਂ ਬੇਨਤੀ ਹੋਰ ਕਰਦੇ ਹਾਂ ਤੁਹਾਡੇ ਚਰਨਾਂ ਵਿਚ, ਮੇਰਾ ਅਬਦਾਲੀ ਨਾਲ ਕੋਈ ਵਾਸਤਾ ਨਹੀਂ ਹੈ, ਪਰ ਉਹ ਇਤਿਹਾਸ ਵਿਚ ਜ਼ਿਕਰ ਇੰਨਾ ਤਾਂ ਆਉਂਦਾ ਹੈ ਕਿਉਂਕਿ ਅਬਦਾਲੀ ਦੇ ਨਾਲ ਸਿੱਖਾਂ ਦੀ ਸਾਂਝ ਹੈ। ਕਿਵੇਂ ਉਹ ਕਹਿਰ ਕਰਦਾ ਰਿਹਾ ਤੇ ਕਿਵੇਂ ਸਿੱਖੀ ਉੱਭਰ ਉੱਭਰ ਕੇ ਸਾਹਮਣੇ ਆਉਂਦੀ ਰਹੀ। ਬੇਅੰਤ ਦੁਨੀਆਂ ਦੇ ਧਰਮ ਨੇ ਜਿਹੜੇ ਮਨੁੱਖ ਨੂੰ ਪਹਿਲੇ ਕਦਮ ਤੇ ਲਾਲਚ ਦਿੰਦੇ ਨੇ, ਤੈਨੂੰ ਆਹ ਚਾਹੀਦਾ, ਤੈਨੂੰ ਸਵਰਗ ਚਾਹੀਦਾ, ਤੈਨੂੰ ਸੁੱਖ ਚਾਹੀਦੇ ਨੇ, ਤੈਨੂੰ ਦੁਨੀਆਂ ਦੀ ਮਾਣ ਵਡਿਆਈ ਚਾਹੀਦੀ ਹੈ, ਗੁਰਮਤ ਕਦਾਚਿਤ ਕੋਈ ਲਾਰਾ ਨਹੀਂ ਲਾਉਂਦੀ, ਗੁਰਮਤ ਕਦਾਚਿਤ ਕੋਈ ਲਾਲਚ ਨਹੀਂ ਦਿੰਦੀ। ਕਿਉਂਕਿ ਫਰੀਦਾ ਜਾਂ ਲੱਭ ਤਾਂ ਨਹੀਂ ਕਿਹਾ, ਲੱਭ ਤਾਂ ਕੂੜਾ ਨਹੀਂ, ਜੇ ਤੂੰ ਲਾਲਚ ਦੀ ਵਿਰਤੀ ਨਾਲ ਆਏਗਾ ਕੱਲ ਧਰਮ ਦੀ ਦੁਨੀਆਂ ਵਿਚ ਪੂਰਾ ਨਹੀਂ ਉੱਤਰ ਪਾਏਗਾ। ਇੱਥੇ ਤਾਂ ਬਿਲਕੁਲ ਟਣਕਾ ਕੇ ਕੋਈ ਇੱਕ ਵਿਚਾਰ ਹੈ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ, ਤੋ ਆਓ ਹਮਾਰੇ ਪਾਸ। ਕਿਵੇਂ ਇੱਕ ਦੁਨੀਆਂ ਦੀ ਮਹਾਨ ਤਾਕਤ ਨੂੰ ਗੁਰੂ ਕੇ ਸਿੱਖਾਂ ਨੇ ਆਪਣੇ ਸੀਨਿਆਂ ਤੇ ਝੱਦ ਕੇ ਸਿੱਖੀ ਲਈ ਪੂਰਨੇ ਪਾਏ। ਕਿਨ੍ਹਾਂ ਪਿਆਸਿਆਂ ਰੇਗਿਸਤਾਨਾਂ ਦੇ ਵਿੱਚੋਂ ਸਿੱਖੀ ਨੂੰ ਕੱਢ ਕੇ ਆਪਣੇ ਲਹੂ ਨਾਲ ਸਿੰਜਦਿਆਂ ਹੋਇਆਂ ਇੱਥੋਂ ਤੱਕ ਪਹੁੰਚਾਇਆ, ਇਹ ਮਾਨਮੱਤਾ ਇਤਿਹਾਸ ਹੈ ਸਾਡਾ। ਬੇਨਤੀ ਕਰ ਰਿਹਾ ਸਾਂ, ਦਸੰਬਰ ਦੇ ਮਹੀਨੇ 1764 ਵਿਚ ਅਹਿਮਦ ਸ਼ਾਹ ਅਬਦਾਲੀ ਸੱਤਵੇਂ ਹਮਲੇ ਵਿਚ ਆਇਆ ਹੈ। ਇਹਨੂੰ ਸਭ ਤੋਂ ਪਹਿਲਾਂ ਹਰਿਮੰਦਰ ਸਾਹਿਬ ਵਾਲੇ ਪਾਸੇ ਨੂੰ ਮੁੱਖ ਕੀਤਾ ਹੈ। ਉਹਦੇ ਮਨ ਵਿਚ ਭਾਵਨਾ ਇਹ ਵਾਰ ਵਾਰ ਬਣੀ ਹੋਈ ਸੀ ਕਿ ਜਿੱਥੋਂ ਸਿੱਖ ਜ਼ਿੰਦਗੀ ਜਾਨ ਲੈਂਦੇ ਨੇ ਮੈਂ ਉਹਨੂੰ ਤਬਾਹ ਕਰਾਂ। ਤੇ ਜਦੋਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਇਆ ਉਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਜਾਂ ਦਰਬਾਰ ਸਾਹਿਬ ਦੀ ਮਾਨ ਮਰਿਆਦਾ ਦੀ ਸੇਵਾ ਨਿਭਾਉਣ ਵਾਸਤੇ ਉਦੋਂ ਕੇਵਲ 30 ਸਿੱਖ ਸਨ ਉੱਥੇ, ਜਿਨ੍ਹਾਂ ਵਿਚੋਂ ਮੁਖੀਆ ਜਥੇਦਾਰ ਗੁਰਬਖਸ਼ ਸਿੰਘ ਹੈ। 30,000 ਦੀ ਫੌਜ, ਔਰ ਉਹ ਵੀ ਅਬਦਾਲੀ ਦੀ, 30,000 ਦੀ ਫੌਜ ਅਫਗਾਨੀਆਂ ਦੀ ਹਰਿਮੰਦਰ ਸਾਹਿਬ ਨੂੰ, ਅੰਮ੍ਰਿਤਸਰ ਸਾਹਿਬ ਨੂੰ ਘੇਰਾ ਪਾ ਕੇ 30 ਬੰਦਿਆਂ ਨੂੰ ਮਿੰਨਤਾਂ ਕਰਦੀ ਹੈ, ਜ਼ੋਰ ਲਾਉਂਦੀ ਹੈ ਤੁਹਾਡੇ ਚੋਂ ਇੱਕ ਵੀ ਬੰਦਾ ਹੱਥ ਖੜਾ ਕਰਕੇ ਆ ਜਾਏ, ਪਰ 30 ਦੇ 30 ਨੇ ਸ਼ਹਾਦਤਾਂ ਤਾਂ ਲੈ ਲਈਆਂ, ਆਪਣਾ ਆਪਾ ਤੇ ਵਾਰ ਦਿੱਤਾ, ਪਰ ਇੱਕ ਵੀ ਬੰਦਾ 30,000 ਫੌਜ ਅੱਗੇ ਨਹੀਂ ਚੁੱਕਿਆ। ਕਿਰਪਾਨ ਲੈ ਕੇ ਜੰਗ ਦੇ ਮੈਦਾਨ ਵਾਂਗੂ ਬਾਹਰ ਆ ਕੇ ਲੜੇ ਨੇ ਸਾਰੇ ਦੇ ਸਾਰੇ, ਤੇ ਹਿੱਕਾਂ ਵਿਚ ਆਪਣੇ ਗੋਲੀਆਂ ਖਾਧੀਆਂ ਨੇ, ਫੱਟ ਖਾਧੇ ਨੇ, ਜ਼ਖਮ ਖਾਧੇ ਨੇ, ਪਰ ਇੱਕ ਵੀ ਅਜਿਹਾ ਨਹੀਂ ਜਿਹੜਾ ਪਿਛਾਂ ਪੈਰ ਪਰਤ ਗਿਆ ਹੋਵੇ। ਇਹ ਤੇ ਪਤਾ ਹੀ ਸੀ ਨਾ ਵੀ 30,000 ਦੇ ਸਾਹਮਣੇ ਸਾਡੀ ਮੌਤ ਸਾਨੂੰ ਸਾਹਮਣੇ ਉਡੀਕ ਰਹੀ ਹੈ। ਖੈਰ, ਉਦੋਂ ਇੱਥੋਂ ਅਫਗਾਨੀ ਭਾਵੇਂ ਆਪਣੀ ਜਿੱਤ ਸਮਝਦਾ ਸੀ। ਇਹ ਗੱਲ ਮੈਂ ਹੋਰ ਬੇਨਤੀ ਕਰਾਂ, ਪਹਿਲਾ ਸੱਤਵਾਂ ਹਮਲਾ ਨਾ, ਇਹਦੇ ਨਾਲ ਇੱਕ ਹੋਰ ਗੱਲ ਬੜੀ ਸਾਂਝੀ ਹੈ। ਉਹ ਸਾਂਝੀ ਹੈ ਸੱਤਵੇਂ ਹਮਲੇ ਦੇ ਵੇਲੇ ਕਾਜ਼ੀ ਨੂਰ ਮੁਹੰਮਦ ਇਹ ਨਾਲ ਆਉਂਦਾ। ਇਹ ਕਾਜ਼ੀ ਨੂਰ ਮੁਹੰਮਦ ਇਸ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਹੀ ਆਇਆ ਸੀ, ਇਹਦਾ ਕੰਮ ਕਰਦਾ ਸੀ, ਇਹਦੇ ਕੋਲ ਕਰੀਂਦਾ ਸੀ, ਇਹਨੂੰ ਇਤਿਹਾਸ ਦਾ ਸ਼ੌਕ ਸੀ। ਇਹਨੇ ਫਿਰ ਇੱਕ ਕਿਤਾਬ ਲਿਖੀ ਜੰਗਨਾਮਾ, ਉਹਦੇ ਵਿੱਚ ਬੜੀਆਂ ਅਲੱਗ ਚੀਜ਼ਾਂ ਲਿਖੀਆਂ ਨੇ। ਹੈ ਤਾਂ ਅਫਗਾਨੀ ਸੀ, ਈਰਖਾਂ ਨਾਲ ਭਰਿਆ ਪਿਆ ਸੀ, ਅੰਦਰੋਂ ਸਿੱਖਾਂ ਦੇ ਪ੍ਰਤੀ ਬੜੀ ਨਫ਼ਰਤ ਕਰਦਾ। ਜਥੇਦਾਰ ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਏ ਨੂੰ ਇਹ ਚੜ੍ਹਤੂ ਲਿਖਦਾ, ਇਤਨਾ ਈਰਖਾ ਦੇ ਵਿੱਚ ਆਇਆ ਹੋਇਆ, ਔਰ ਸਿੱਖਾਂ ਨੂੰ ਸੱਗ ਲਿਖਦਾ। ਸੱਗ ਦਾ ਮਤਲਬ ਹੈ ਕੁੱਤੇ, ਕਿਵੇਂ ਕਰੇ ਜੇ, ਕਿਉਂਕਿ ਅਰਥ ਤੇ ਉਹੀ ਬਣਨੇ ਨੇ ਨਾ, ਮੇਰੇ ਬੁਲਾਇਆ ਨਹੀਂ ਬਣਨੇ। ਇਹ ਉਹੀਓ ਜੰਗਨਾਮਾ ਹੈ, ਇਹ ਉਹੀਓ ਜੰਗਨਾਮੇ ਦਾ ਲਿਖਾਰੀ ਹੈ ਕਾਜ਼ੀ ਨੂਰ ਮੁਹੰਮਦ। ਇਹ ਲਿਖਦਿਆਂ ਲਿਖਦਿਆਂ ਈਰਖਾ ਬਸ ਆ ਕੇ ਇਹਨੇ ਇਸ ਹਮਲੇ ਤੋਂ ਬਾਅਦ ਸਾਰਾ ਅੱਗੇ ਇਤਿਹਾਸ ਕਾਫੀ ਸਾਰਾ ਲਿਖਿਆ, ਪਰ ਉੱਥੇ ਇੱਕ ਗੱਲ ਕਹਿੰਦਾ, ਕਹਿਣ ਲੱਗਿਆ ਭਾਵੇਂ ਮੈਂ ਈਰਖਾ ਬਸ ਹੋ ਕੇ ਇਹਨਾਂ ਨੂੰ ਕੁੱਤੇ ਕਹਿਣਾ, ਪਰ ਖਿਮਾ ਕਰਿਓ ਜੇ ਇਹ ਕੁੱਤੇ ਕਹਾਉਣ ਦੇ ਹੱਕਦਾਰ ਨਹੀਂ ਹੈ। ਕਹਿਣ ਲੱਗੇ ਇਹਨਾਂ ਦੇ ਨਾਂ ਗੁਰੂ ਨੇ ਰੱਖਿਆ ਸਿੰਘ, ਸਿੰਘ ਦਾ ਅਰਥ ਹੈ ਸ਼ੇਰ, ਇਹ ਵਾਕਈ ਸ਼ੇਰਾਂ ਵਾਂਗੂ ਨੇ ਤੇ ਸ਼ੇਰਾਂ ਵਾਂਗੂ ਹੀ ਜ਼ਿੰਦਗੀ ਗੁਜ਼ਾਰਦੇ ਨੇ, ਇਹਨਾਂ ਵਿੱਚ ਕੋਈ ਅੰਤਰ ਨਹੀਂ ਹੈ। ਉਹ ਆਪਣੇ ਅਫਗਾਨੀਆਂ ਨੂੰ ਮੁਖਾਤਬ ਹੋ ਕੇ ਇੱਕ ਗੱਲ ਕਹਿੰਦਾ, ਕਹਿਣ ਲੱਗਿਆ ਭਲਿਓ ਜੇ ਤੁਸੀਂ ਤਲਵਾਰ ਚਲਾਉਣੀ ਸਿੱਖਣੀ ਹੈ ਤਾਂ ਇਹਨਾਂ ਸਿੱਖਾਂ ਕੋਲੋਂ ਸਿੱਖਿਓ, ਜੇ ਹਮਲਾ ਕਰਨਾ ਸਿੱਖਣਾ ਹੈ ਤਾਂ ਇਹਨਾਂ ਸਿੱਖਾਂ ਕੋਲੋਂ ਸਿੱਖਿਓ, ਜੇ ਇਹਨਾਂ ਦਾ ਹਮਲਾ ਦੁਨੀਆਂ ਤੋਂ ਵੱਖਰੇ ਢੰਗ ਦਾ। ਇੱਕ ਪਲ ਮੈਂ ਤੁਹਾਡਾ ਹੋਰ ਖਿਆਲ ਦਵਾਵਾਂ, ਸਿੱਖਾਂ ਨੇ ਜੰਗ ਕਰਨ ਦਾ ਇੱਕ ਢੰਗ ਸੀ ਬੜਾ ਨਿਰਾਲਾ। ਉਹਦਾ ਕਾਰਨ ਸੀ ਵੀ ਵਿਚਾਰੇ ਕੋਲ ਫੌਜ ਤਾਂ ਥੋੜੀ ਜਿਹੀ ਹੁੰਦੀ ਸੀ, ਹੁਣ ਦੇਖੋ ਉਹਨਾਂ ਕੋਲ ਤਾਂ ਜਰਨੈਲ ਨੇ ਨਾ, ਜਿਹੜਾ ਅਹਿਮਦ ਸ਼ਾਹ ਅਬਦਾਲੀ ਦਾ ਬੜਾ ਵਫਾਦਾਰ ਜਰਨੈਲ ਆ ਜਹਾਨ ਖਾਨ, ਇਹ ਬੜਾ ਲੰਮਾ ਸਮਾਂ ਮਗਰੋਂ ਮਰਦਾ, ਇਹ ਬਹੁਤ ਟ੍ਰੇਨਡ ਬੰਦਾ ਸੀ, ਬਹੁਤ ਦੂਰ ਅੰਦੇਸ਼ ਬੰਦਾ ਸੀ ਇਹ। ਪਰ ਸਿੱਖਾਂ ਦੇ ਕੋਲ ਤਾਂ ਇਹੋ ਜਿਹਾ ਜਰਨੈਲ ਜਿਹੜਾ ਸਿਖਾ ਸਕੇ ਹਥਿਆਰ ਵਿਦਿਆ ਇੱਕ ਵੀ ਨਹੀਂ ਸੀ, ਬਲਕਿ ਸਿੱਖਾਂ ਦਾ ਇਕੱਠ ਕਿਹੜੀ ਚੀਜ਼ਾਂ ਦਾ ਹੁੰਦਾ ਸੀ, ਜਿਨਕੀ ਜਾਤ ਵਰਨ ਕੁੱਲ ਵਾਹੀ ਸਰਦਾਰੀ ਨਾ ਭਈ ਕਦਾਹੀ, ਤਿੰਨ ਹੀ ਕੋ ਸਰਦਾਰ ਬਣਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ, ਕਾਮ ਹਮਾਰਾ ਤੋਲਨ ਤਕੜੀ ਨੰਗੀ ਕਰਦ ਕਦੇ ਨੀ ਪਕੜੀ, ਚਿੜੀ ਉੱਡੇ ਤੋਂ ਹਮ ਡਰ ਜਾਏ ਦੁਸ਼ਮਣ ਤੇ ਕੈਸੇ ਲੜ ਪਾਏ। ਇਹਨਾਂ ਕੋਲ ਕੀ ਸੀ, ਇਹਨਾਂ ਦੇ ਕੋਲ ਸੀ ਰੱਬ ਦੀ ਬਾਣੀ, ਇਹਨਾਂ ਦੇ ਕੋਲ ਸੀ ਗੁਰੂ ਦਾ ਥਾਪੜਾ, ਇਹਨਾਂ ਦੇ ਕੋਲ ਸੀ ਗੁਰੂ ਦੀ ਬਖਸ਼ਿਸ਼, ਇਹਨਾਂ ਦੇ ਰੋਮ ਰੋਮ ਬਚਿਆ ਸੀ ਗੁਰੂ ਦਾ ਅੰਮ੍ਰਿਤ, ਇਹਨਾਂ ਦੇ ਕੋਲ ਸੀ ਗੁਰੂ ਨਾਨਕ ਸਾਹਿਬ ਦੀਆਂ ਰਹਿਮਤਾਂ, ਇਹਨਾਂ ਦੇ ਕੋਲ ਸੀ ਅਕਾਲ ਪੁਰਖ ਦੀ ਬਖਸ਼ਿਸ਼, ਇਹਨਾਂ ਦੇ ਕੋਲ ਨਾ ਕੋਈ ਟ੍ਰੇਨਡ ਜਥੇਦਾਰ ਸੀ, ਨਾ ਹੀ ਇਹਨਾਂ ਦੇ ਕੋਲ ਕੋਈ ਹਥਿਆਰ ਵਿਦਿਆ ਦਾ ਜਾਣੂ ਸੀ। ਇੱਥੇ ਆ ਕੇ ਜਿਵੇਂ ਜਥੇ ਵਿੱਚ ਰਲ ਜਾਂਦੇ ਸੀ, ਇੱਕ ਦੂਜੇ ਵੱਲ ਵੇਖ ਕੇ ਵੈਸੇ ਸਿੱਖ ਜਾਂਦੇ ਸਨ ਤੇ ਆਪਣੀ ਜ਼ਿੰਦਗੀ ਉਵੇਂ ਗੁਜ਼ਾਰਦੇ ਸਨ। ਇਹਨਾਂ ਵਿੱਚੋਂ ਇੱਕ ਵੀ ਬੰਦਾ ਅਜਿਹਾ ਨਹੀਂ ਸੀ ਜਿਹੜਾ ਅਕਸਰ ਲੋੜ ਪੈਣ ਤੇ ਪਿੱਠ ਦਿਖਾ ਜਾਏ, ਜਿਹੜੀ ਬੇਨਤੀ ਕਰਨ ਲੱਗਾ ਸਾ ਧਿਆਨ ਦਿਓ। ਹੁਣ ਇਹਨੇ ਛੋਟੇ ਜਿਹੇ ਵਸੀਲਿਆਂ ਵਿੱਚ ਸਿੱਖ ਜੰਗ ਕਿਵੇਂ ਲੜਦੇ ਸਨ, ਜੰਗ ਲੜਨ ਦਾ ਢੰਗ ਇਹ ਹੁੰਦਾ ਸੀ ਵੀ ਜਦੋਂ ਇਹਨਾਂ ਨੇ ਹੱਲਾ ਕਰਨਾ ਉਦੋਂ ਦੁਸ਼ਮਣਾਂ ਦੀ ਫੌਜ ਨੇ ਟੁੱਟ ਕੇ ਪੈ ਜਾਣਾ, ਇਹਨਾਂ ਨੂੰ ਪਤਾ ਸੀ ਵੀ ਸਾਡੇ ਕੁਝ ਸਿੰਘ ਸ਼ਹੀਦ ਹੋਣਗੇ ਤੇ ਇੱਕੋ ਵਾਰੀ ਗੱਲਾਂ ਕਰਕੇ ਵਾਪਸ ਪਰਤ ਆਉਣਾ। ਜਦੋਂ ਇਹਨਾਂ ਨੇ ਵਾਪਸ ਪਿੱਛੇ ਭੱਜਣਾ, ਫੌਜ ਦੀ ਇੱਕ ਟੁਕੜੀ ਨੇ ਜਾਂ ਮੁਖੀਆਂ ਨੇ ਇਹਨਾਂ ਦੇ ਮਗਰ ਭੱਜ ਲੈਣਾ ਵੀ ਹੁਣ ਇਹ ਇਕੱਲੇ ਹੋ ਗਏ ਨੇ ਤੇ ਅੱਗੇ ਜਾ ਕੇ ਅਸੀਂ ਸਾਡੇ ਅੱਗੇ ਦੌੜ ਪਏ ਨੇ ਤੇ ਅਸੀਂ ਇਹਨਾਂ ਨੂੰ ਉੱਥੇ ਜਾ ਕੇ ਮਾਰ ਲੈਣਾ। ਤੇ ਉਹ ਜਦੋਂ ਭੱਜ ਕੇ ਆਉਂਦੇ ਸੀ ਨਾ, ਮਗਰ ਸਿੱਖ ਕੁਝ ਦੂਰੀ ਤੱਕ ਭੱਜ ਕੇ ਜਾਂਦੇ ਸਨ, ਫਿਰ ਇੱਕੋ ਵਾਰੀ ਘੋੜੇ ਮੋੜ ਕੇ ਉਹਨਾਂ ਤੇ ਹੱਲਾ ਕਰ ਲੈਂਦੇ ਸਨ, ਕਿਉਂਕਿ ਉਹ ਆਪਣੀ ਫੌਜ ਤੋਂ ਵੱਖਰੇ ਹੋ ਜਾਂਦੇ ਸਨ, ਉਹਨਾਂ ਸਾਰਿਆਂ ਨੂੰ ਖਤਮ ਕਰ ਦਿੰਦੇ ਸਨ। ਕਾਜ਼ੀ ਨੂਰ ਮੁਹੰਮਦ ਲਿਖਦਾ, ਕਹਿਣ ਲੱਗਿਆ ਜੇ ਭੱਜ ਕੇ ਜਾਣ ਇਹਨਾਂ ਨੂੰ ਭੱਜੇ ਜਾਂਦੇ ਨਾ ਕਿਹੋ, ਇਹ ਮੁੜ ਕੇ ਪਤਾ ਨੀ ਸ਼ੇਰਾਂ ਵਾਂਗੂ ਕਦੋਂ ਹਮਲਾ ਕਰ ਦਿੰਦੇ ਨੇ ਤੇ ਜਿਤਨੇ ਇਹਨਾਂ ਦੇ ਮਗਰ ਆਉਂਦੇ ਨੇ ਸਾਰਿਆਂ ਦੇ ਸਾਰਿਆਂ ਨੂੰ ਖਤਮ ਕਰ ਦਿੰਦੇ ਨੇ, ਤਰੀਕੇ ਨਾਲ ਜੰਗ ਲੜਦੇ ਸਨ। 1764 ਦੇ ਵਿੱਚ ਇਹ ਕਈ ਥਾਵਾਂ ਦੇ ਉੱਤੇ ਗਿਆ, ਪਰ ਇਹਨੂੰ ਹਰ ਥਾਂ ਤੇ ਨਮੋਸ਼ੀ ਮਿਲੀ। ਥੋੜਾ ਜਿਹਾ ਲਾਹੌਰ ਵੀ ਗਿਆ,
1: ਤੇ ਥੋੜਾ ਜਿਹਾ ਇਹ ਜੰਡਿਆਲੇ ਵੀ ਆਇਆ। ਜੰਡਿਆਲੇ ਦਾ ਇੱਕ ਬੜਾ ਵੱਡਾ ਗਦਾਰ ਬੰਦਾ ਸੀ, ਹਾਲਾਂਕਿ ਗੁਰੂ ਘਰ ਦੇ ਪ੍ਰੇਮੀਆਂ ਦੇ ਵਿੱਚੋਂ ਪੈਦਾ ਹੋਇਆ, ਪਰ ਗਦਾਰ ਤੇ ਗਦਾਰ ਹੈ ਨਾ। ਹਰ ਭਗਤ ਨਿਰੰਜਨੀਆਂ ਇਹ ਨਹੀਂ ਭਾਈ ਤਾਰੂ ਸਿੰਘ ਸ਼ਹੀਦ ਕਰਵਾਇਆ ਸੀ। ਤੇ ਆਖਿਰਕਾਰ ਜਿਹੜੀ ਮੈਂ ਬੇਨਤੀ ਕਰ ਰਿਹਾ ਸਾਂ, ਅਹਿਮਦ ਸ਼ਾਹ ਬਦਾਲੀ ਉਹ ਜੰਡਿਆਲੇ ਵਿੱਚ ਵੀ ਆਉਂਦਾ, ਸਿੱਖਾਂ ਨੂੰ ਇੱਥੋਂ ਵੀ ਪਹੁੰਚਾਉਂਦੇ ਨੇ, ਬਟਾਲੇ ਵੀ ਆਉਂਦਾ, ਸਿੱਖਾਂ ਨੂੰ ਇੱਥੋਂ ਵੀ ਪਹੁੰਚਾਉਂਦੇ ਨੇ, ਕਈ ਥਾਵਾਂ ਤੋਂ ਭਜਾ ਕੇ 1764 ਵਿੱਚ ਇਹਨੂੰ ਨਮੋਸ਼ੀ ਦੀ ਦੇ ਕੇ ਆਖਿਰਕਾਰ ਇਹ ਵਾਪਸ ਚਲਾ ਜਾਂਦਾ ਕੁਝ ਸਮਾਂ ਰਹਿ ਕੇ। 1765 ਨੂੰ 10 ਅਪ੍ਰੈਲ 1765 ਨੂੰ ਗੁਰੂ ਕੇ ਸਿੱਖ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਫਿਰ ਸਰਬੱਤ ਖਾਲਸਾ ਕਰਦੇ ਨੇ। ਹੁਣ ਤੁਸੀਂ ਇਤਿਹਾਸ ਸੁਣਦੇ ਹੀ ਆ ਰਹੇ ਹੋ, ਜਦੋਂ ਵੀ ਕੋਈ ਅਹਿਮ ਫੈਸਲਾ ਹੁੰਦਾ ਸੀ ਸਰਬੱਤ ਖਾਲਸੇ ਚ ਹੁੰਦਾ ਸੀ, ਕਦੇ ਕੌਮ ਦੇ ਕਾਤਲ ਬਣ ਕੇ ਨਹੀਂ ਸਨ ਬੈਠਦੇ। ਸਮੁੱਚੀ ਸਿੱਖ ਜਗਤ ਆਪਣੇ ਵਿਚਾਰ ਦੀ ਰੋਸ਼ਨੀ ਵਿੱਚ, ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਵਿੱਚ ਕੋਈ ਫੈਸਲਾ ਲੈਂਦਾ ਸੀ, ਇੱਕ ਪਾਸੜ ਫੈਸਲੇ ਨਹੀਂ ਸੀ ਹੁੰਦੇ। ਕਰ ਜਿਹੜੀ ਬੇਨਤੀ ਕਰ ਰਿਹਾ ਸਾਂ ਉਹਦੇ ਵੱਲ ਧਿਆਨ ਦਿਓ, ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਦੇ ਪਿਆਰਿਆਂ ਨੇ 10 ਅਪ੍ਰੈਲ 1765 ਨੂੰ ਉੱਥੇ ਸਰਬੱਤ ਖਾਲਸਾ ਸੱਦਿਆ ਤੇ ਗੁਰੂ ਕੇ ਸਿੱਖ ਆਏ ਜਿੰਨੇ ਵੀ ਦੂਰ ਪਾਰ ਨੇੜੇ ਸਨ। ਉਦੋਂ ਦੋ ਬੜੇ ਅਹਿਮ ਫੈਸਲੇ ਹੋਏ। ਪਹਿਲਾ ਫੈਸਲਾ ਇਹ ਹੋਇਆ ਸਾਡੇ ਕੋਲ ਅਸੀਂ ਕੁਝ ਵੀ ਸਹਾਰ ਸਕਦੇ ਹਾਂ, ਲੇਕਿਨ ਸਾਡੇ ਕੋਲ ਹਰਿਮੰਦਰ ਸਾਹਿਬ ਦੀ ਢੱਠੀ ਹੋਈ ਬਿਲਡਿੰਗ ਨਹੀਂ ਸਹਾਰੀ ਜਾਂਦੀ, ਇਹ ਸਾਡੇ ਕੋਲ ਵੇਖਿਆ ਨਹੀਂ ਜਾਂਦਾ, ਕੋਈ ਗੱਲ ਨਹੀਂ, ਫਿਰ ਅਬਦਾਲੀ ਆਏਗਾ, ਫਿਰ ਵੇਖ ਲਾਂਗੇ ਜੇ ਢਾਉਣ ਵਾਸਤੇ ਆਇਆ, ਪਰ ਹੁਣ ਸਾਨੂੰ ਬਣਾ ਲੈਣਾ ਚਾਹੀਦਾ, ਹੁਣ ਸਾਨੂੰ ਢੱਠਿਆਂ ਨਹੀਂ ਰਹਿਣ ਦੇਣਾ ਚਾਹੀਦਾ। ਛੋਟਾ ਜਿਹਾ ਮੈਂ ਪਿਛੋਕੜ ਤੁਹਾਡੇ ਨਾਲ ਸਾਂਝਾ ਕਰਨ ਲੱਗਾ। ਜੇ ਤੁਹਾਨੂੰ ਯਾਦ ਹੋਵੇਗਾ 1757 ਦੇ ਵਿੱਚ ਜਹਾਨ ਖਾਨ ਇਹਨੂੰ ਢਾਕੇ ਜਾਂਦਾ, ਤੈਮੂਰ ਸ਼ਾਹ ਨਾਲ ਹੈ, ਉਦੋਂ ਹੀ ਉਸ ਤੋਂ ਬਾਅਦ ਵਿੱਚ ਇਹ ਦੁਬਾਰੇ ਹਜੇ ਇਮਾਰਤ ਥੋੜੀ ਜਿਹੀ ਬਣਾਉਣੀ ਸ਼ੁਰੂ ਕੀਤੀ ਹੈ, ਬਾਬਾ ਦੀਪ ਸਿੰਘ ਸ਼ਹਾਦਤ ਦਿੰਦੇ ਨੇ, ਅਫਗਾਨੀ ਫੌਜਾਂ ਨੂੰ ਕੱਢ ਦਿੰਦੇ ਨੇ। 1761-62 ਵਿੱਚ ਫਿਰ ਦੁਬਾਰੇ ਬਣਾਉਣੀ ਸ਼ੁਰੂ ਕੀਤੀ, ਲੇਕਿਨ ਅਹਿਮਦ ਸ਼ਾਹ ਪਾਪੀ ਫਿਰ ਆ ਗਿਆ, ਉਹਨੇ ਫਿਰ ਦੁਬਾਰੇ ਢੁਆਈ। ਜਦੋਂ ਫਿਰ ਦੁਬਾਰੇ ਢੁਆਈ ਹੈ, ਯਾਦ ਰੱਖਿਓ ਜੇ ਉਦੋਂ 1762 ਵਿੱਚ ਉਹਦੇ ਨੱਕ ਤੇ ਇੱਕ ਸੱਟ ਵੱਜੀ, ਇੱਟ ਵੱਜੀ, ਵਿਰੋਧ ਨਾਲ ਉਡਾਇਆ ਸੀ, ਇੱਟ ਵੱਜੀ। ਇਹ ਦੱਸ ਤੁਹਾਡੇ ਨਾਲ ਬੇਨਤੀ ਕਰ ਬੈਠਾ ਹੋਇਆ ਵੀ ਇਹ 53 ਦਿਨਾਂ ਦਾ ਇੱਕ ਵਹਿਮ ਹੈ ਸਾਡਾ, ਅਸਲ ਵਿੱਚ ਅਹਿਮਦ ਸ਼ਾਹ ਬਦਾਲੀ 1723 ਅਕਤੂਬਰ 1772 ਨੂੰ ਮਰਦਾ, 53 ਦਿਨਾਂ ਬਾਅਦ ਨਹੀਂ ਮਰਦਾ। ਖੈਰ ਹਾਂ, ਇਹ ਗੱਲ ਜ਼ਰੂਰ ਹੈ ਵੀ ਉਹ ਜ਼ਖਮ ਠੀਕ ਨਹੀਂ ਸੀ ਹੋਇਆ, ਮਰਿਆ ਉਹਦੇ ਨਾਲ ਹੀ ਹੈ, ਇਹ ਗੱਲ ਵੱਖਰੀ ਹੈ। ਤੇ ਹੁਣ 1762 ਤੋਂ ਬਾਅਦ ਵਿੱਚ ਜਿਹੜੀ ਇਮਾਰਤ ਇਕੱਠੀ ਹੋਈ ਹੈ, 1765 ਵਿੱਚ ਇਹ ਫੈਸਲਾ ਲੈ ਰਹੇ, 3 ਸਾਲ ਹੋ ਗਏ ਤੇ ਉਹ ਇਮਾਰਤ ਪੂਰੀ ਤੌਰ ਤੇ ਨਹੀਂ ਬਣੀ ਹੋਈ। ਉਦੋਂ ਸਿੱਖਾਂ ਨੇ ਇੱਕ ਫੈਸਲਾ ਕੀਤਾ, ਅਸੀਂ ਬਾਕੀ ਸਭ ਕੁਝ ਬਰਦਾਸ਼ਤ ਕਰ ਸਕਦੇ ਹਾਂ, ਲੇਕਿਨ ਇਹ ਗੱਲ ਬਰਦਾਸ਼ਤ ਨਹੀਂ ਕਰ ਸਕਦੇ ਵੀ ਹਰਿਮੰਦਰ ਸਾਹਿਬ ਦੇ ਵਿੱਚ ਇਸ ਤਰ੍ਹਾਂ ਦੀ ਬੇਅਦਬੀ ਹੋਈ ਤੇ ਇਮਾਰਤ ਉਵੇਂ ਰਵੇ। ਗੁਰੂ ਕੇ ਸਿੱਖਾਂ ਨੇ ਫੈਸਲਾ ਕੀਤਾ ਵੀ ਕਿਸੇ ਤਰੀਕੇ ਇਸ ਇਮਾਰਤ ਨੂੰ ਫਿਰ ਦੁਬਾਰੇ ਬਣਾਈਏ, ਲੇਕਿਨ ਇਹ ਨਾਲ ਫੈਸਲਾ ਕੀਤਾ ਗਿਆ ਵੀ ਆਪਾਂ ਆਪ ਖੁਦ ਨਾ ਬਣਾਈਏ, ਹੁਣ ਖੁਦ ਨਾ ਬਣਾਈਏ, ਇੱਥੇ ਰਹਿ ਕੇ ਪਤਾ ਨਹੀਂ ਕਦੋਂ ਹਮਲਾ ਹੋ ਜਾਂਦਾ, ਫਿਰ ਸਾਨੂੰ ਭੱਜਣਾ ਪੈਂਦਾ, ਫਿਰ ਦੁਬਾਰੇ ਜੰਗਲਾਂ ਵਿੱਚ ਜਾਣਾ ਪੈਂਦਾ, ਤੇ ਸਾਡੇ ਕੋਲੋਂ ਇਹ ਇਮਾਰਤ ਪੂਰੀ ਨਹੀਂ ਹੋਣੀ, ਕਿਸੇ ਦਾਨੇ ਪ੍ਰਦਾਨੇ ਸਿਆਣੇ ਮਨੁੱਖ ਦੀ ਚੋਣ ਕਰੀਏ। ਉਦੋਂ ਸੁਰ ਸਿੰਘ ਵਾਲੇ ਦਾ ਇੱਕ ਦਾਨਾ ਪ੍ਰਦਾਨਾ ਪੁਰਖ, ਹਾਲਾਂਕਿ ਉਹ ਹਿੰਦੂ ਕੌਮ ਦੇ ਵਿੱਚੋਂ ਹੈ, ਕਿਉਂਕਿ ਜਿਹੜੇ ਹਿੰਦੂ ਵੀ ਨੇ ਉਹ ਦੋ ਪਾਸੜ ਨੇ, ਚੰਗੇ ਵੀ ਨੇ ਮਾੜੇ ਵੀ ਨੇ, ਹਰੇਕ ਕੌਮ ਦੇ ਵਿੱਚ, ਸਿੱਖਾਂ ਵਿੱਚ ਵੀ ਬੇਅੰਤ ਚੰਗੇ ਵੀ ਨੇ, ਬੇਅੰਤ ਮਾੜੇ ਵੀ ਨੇ, ਅੱਜ ਵੀ ਕਈ ਸਰਦਾਰ ਨੇ, ਅੱਜ ਵੀ ਕਈ ਗਦਾਰ ਨੇ, ਇੱਥੇ ਕੋਈ ਨਹੀਂ ਕਿਹਾ ਜਾ ਸਕਦਾ, ਅੱਜ ਵੀ ਕੌਮ ਨੂੰ ਕਈ ਤਬਾਹ ਕਰਨ ਤੇ ਤੁਲੇ ਹੋਏ ਨੇ। ਜਿਹੜੀ ਬੇਨਤੀ ਕਰ ਰਿਹਾ ਸਾਂ, ਉਸ ਵੇਲੇ ਸੁਰ ਸਿੰਘ ਵਾਲੇ ਦਾ ਇੱਕ ਅਤਿਅੰਤ ਪਿਆਰਾ, ਗੁਰੂ ਦੇ ਚਰਨਾਂ ਵਿੱਚ ਭਰੋਸਾ ਰੱਖਣ ਵਾਲਾ ਦੇਸ ਰਾਜ, ਉਹ ਗੁਰੂ ਕਾ ਸਿੱਖ ਚੁਣਿਆ, ਤੇ ਉਹ ਇੰਨਾ ਕੁ ਚੰਗਾ ਸੀ, ਇੰਨੀ ਕੁ ਇਮਾਨਦਾਰੀ ਦਾ ਮਾਲਕ ਸੀ, ਭਾਵੇਂ ਪਹਿਲਾਂ ਵੀ ਸਿੱਖ ਉਹਦੇ ਕੋਲ ਪੈਸਾ ਰੱਖ ਜਾਂਦੇ ਸਨ, ਪਹਿਲਾਂ ਵੀ ਉਹਦੇ ਕੋਲ ਪੈਸੇ ਦਾ ਲੈਣ ਦੇਣ ਚੱਲਦਾ ਸੀ, ਪਰ ਇਸ ਵਾਰੀ ਗੁਰੂ ਕੇ ਸਿੱਖਾਂ ਨੇ ਉਹਨੂੰ ਆਪਣੇ ਕੋਲ ਬੁਲਾਇਆ ਤੇ ਦਰਬਾਰ ਸਾਹਿਬ ਬੁਲਾ ਕੇ ਉਹਨੂੰ ਸਨਮਾਨਿਤ ਕੀਤਾ ਤੇ ਉਹਦੀ ਜ਼ਿੰਮੇਵਾਰੀ ਲਈ ਸਜਣਾ ਕਿ ਅੱਜ ਤੋਂ ਬਾਅਦ ਇਹ ਦਰਬਾਰ ਸਾਹਿਬ ਦੀ ਸੇਵਾ ਤੁਸੀਂ ਕਰਵਾਉਣੀ ਹੈ। ਇਹ ਪੈਸੇ ਨੇ ਤੁਹਾਡੇ ਕੋਲ ਇੱਕੋ ਇੱਕ ਸਿੱਖ ਇਹੋ ਜਿਹਾ ਮਾਣ ਮੱਤਾ ਹੈ ਤੇ ਗੁਰੂ ਕੇ ਸਿੱਖਾਂ ਨੇ ਫੈਸਲਾ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮੋਹਰ ਉਸ ਦੇਸ਼ ਰਾਜ ਨੂੰ ਦੇ ਦਿੱਤੀ। ਕਹਿਣ ਲੱਗੇ ਤੂੰ ਜਿਹੜੇ ਮਰਜ਼ੀ ਪੇਪਰ ਦੇ ਉੱਤੇ ਜਿਹੜੇ ਮਰਜ਼ੀ ਪਰਚੇ ਦੇ ਉੱਤੇ ਇਹ ਮੋਹਰ ਲਾ ਕੇ ਜਿਹੜੀ ਮਰਜ਼ੀ ਮਿਸਲ ਨੂੰ ਤੂੰ ਚਿੱਠੀ ਲਿਖ ਦੇਵੀ ਵੀ ਮੈਨੂੰ ਇੰਨੇ ਪੈਸਿਆਂ ਦੀ ਲੋੜ ਹੈ ਦਰਬਾਰ ਸਾਹਿਬ ਬਣਾਉਣ ਵਾਸਤੇ। ਗੁਰੂ ਕੇ ਸਿੱਖ ਤੈਨੂੰ ਕੁਝ ਹੀ ਦਿਨਾਂ ਚ ਪੈਸੇ ਪਹੁੰਚਾ ਦਿਆ ਕਰਨਗੇ। ਦਰਬਾਰ ਸਾਹਿਬ ਲਈ ਕੋਈ ਧੜਾ ਨੀ, ਕੋਈ ਮਿਸਲ ਨੀ, ਕੋਈ ਜਥੇਬੰਦੀ ਨੀ, ਕੋਈ ਕੁਛ ਨਹੀਂ ਹੈ। ਜਿਹੜਾ ਤੇਰੇ ਅੱਗੇ ਆ ਗਿਆ ਜਿਹਨੂੰ ਮਰਜ਼ੀ ਚਿੱਠੀ ਲਿਖ ਦੇਈ ਉਹ ਦਰਬਾਰ ਸਾਹਿਬ ਪੈਸੇ ਪਹੁੰਚਾਏਗਾ। ਅੱਜ ਕਿਤੇ ਸਿੱਖ ਕੌਮ ਵਿਚ ਅੱਜ ਵੀ ਏਕਾ ਹੋਵੇ ਨਾ, ਦੁੱਖ ਲੱਗਦਾ, ਬਹੁਤ ਦੁੱਖ ਲੱਗਦਾ ਮੈਨੂੰ ਇਸ ਗੱਲ ਦਾ। ਜਿਹੜੀ ਕੌਮ ਦਾ ਗ੍ਰੰਥ ਇੱਕ ਤੋਂ ਸ਼ੁਰੂ ਹੁੰਦਾ ਹੋਵੇ, ਜਿਹੜੀ ਕੌਮ ਦੇ ਗੁਰੂ ਸਰੀਰਕ ਤੌਰ ਤੇ ਭਾਵੇਂ ਦਸ ਹੋਣ ਪਰ ਅੰਦਰੋਂ ਇੱਕ ਜੋਤ ਹੋਵੇ, ਨਾਨਕ ਸ਼ਬਦ ਹੀ ਚੱਲਦਾ ਹੋਵੇ, ਜਿਹੜੇ ਗੁਰੂ ਨੇ ਸਾਰਿਆਂ ਨੂੰ ਇਕੱਠਿਆਂ ਕਰਕੇ ਇੱਕ ਬਰਤੇ ਵਿੱਚੋਂ ਅੰਮ੍ਰਿਤ ਛਕਾਇਆ ਹੋਵੇ, ਜਿਹੜੇ ਗੁਰੂ ਨੇ ਇੱਕ ਗੁਰੂ ਦੇ ਲੜ ਲਾਇਆ ਹੋਵੇ, ਜਿਹੜੇ ਗੁਰੂ ਨੇ ਇੱਕ ਅਕਾਲ ਪੁਰਖ ਦੇ ਲੜ ਲਾਇਆ ਹੋਵੇ, ਉਹੀ ਕੌਮ ਦੇ ਵਿੱਚ ਕਿਧਰੇ ਏਕਾ ਨਾ ਹੋਵੇ ਤੇ ਦੇਖਣ ਨੂੰ ਤੇ ਦੁੱਖ ਦੀ ਬਾਤ ਲੱਗਦੀ ਹੈ ਨਾ। ਅੱਜ ਅਗਰ ਉਹ ਇੱਕ ਨਾਲ ਜੁੜੀ ਹੁੰਦੀ, ਏਕੇ ਵਿੱਚ ਪਰੋਈ ਹੁੰਦੀ ਤੇ ਅੱਜ ਕੌਮ ਦਾ ਸ਼ਹਿਰ ਇਸ ਤਰ੍ਹਾਂ ਬੰਦ ਬੰਦ ਨਾ ਕੱਟਿਆ ਜਾਂਦਾ ਜਿਵੇਂ ਅੱਜ ਕੱਟਿਆ ਜਾ ਰਿਹਾ। ਜਿਹੜੀ ਅਰਜ਼ ਕਰ ਰਿਹਾ ਸਾਂ ਫਿਰ ਦੁਬਾਰੇ ਧਿਆਨ ਦਿਓ, ਦੇਸ਼ ਰਾਜ ਨੇ ਬੜੀ ਚਿੱਤ ਲਾ ਕੇ ਸੇਵਾ ਕੀਤੀ। ਉਦੋਂ ਹੀ ਉਹਨੂੰ ਕਰੀਬ 1 ਲੱਖ ਤੋਂ ਉੱਤੇ ਰੁਪਈਆ ਉਦੋਂ ਹੀ ਖਾਲਸੇ ਨੇ ਇਕੱਠਾ ਕਰਕੇ ਦਿੱਤਾ ਵੀ ਤੂੰ ਪਹਿਲਾਂ ਦਰਬਾਰ ਸਾਹਿਬ ਦੀ ਸੇਵਾ ਕਰਵਾ। ਇੱਕ ਫੈਸਲਾ ਇਹ ਲਿਆ 1765 ਵਿਚ 10 ਅਪ੍ਰੈਲ ਨੂੰ। ਦੂਜਾ ਫੈਸਲਾ ਇਹ ਲਿਆ ਵੀ ਸਿੱਖਾਂ ਨੂੰ ਇੱਕ ਸੂਹ ਮਿਲ ਗਈ ਸੀ ਛੋਟੀ ਜਿਹੀ। ਉਹ ਸੂਹ ਇਹ ਸੀ, ਉਹ ਖਬਰ ਇਹ ਸੀ, ਉਸ ਵੇਲੇ ਲਾਹੌਰ ਦੇ ਵਿੱਚ ਕਾਬਲੀ ਮੱਲ ਉਹ ਸੂਬੇਦਾਰ ਸੀ ਬਣਾਇਆ ਹੋਇਆ ਐਮ ਸ਼ਾਹ ਬਦਾਲੀ ਦਾ, ਤੇ ਜਦੋਂ ਉਹ ਕਾਬਲੀ ਜਿਹੜਾ ਕਾਬਲੀ ਮੱਲ ਸੀ ਉਹ ਇਹ ਸੋਚ ਕੇ ਵੀ ਮੈਂ ਸਿੱਖਾਂ ਨਾਲ ਟੱਕਰ ਲੈਣੀ ਹੈ, ਅਬਦਾਲੀ ਕਮਜ਼ੋਰ ਹੁੰਦਾ ਜਾ ਰਿਹਾ ਹੈ, ਇਹ ਆਪਣੇ ਆਪ ਨੂੰ ਤੇ ਨਾਲ ਕੁਝ ਚੁਣਦੇ ਬੰਦੇ ਲੈ ਕੇ ਜੰਮੂ ਕਸ਼ਮੀਰ ਗਿਆ ਹੋਇਆ ਸੀ ਡੋਗਰਿਆਂ ਦੀ ਭਰਤੀ ਕਰਨ ਵਾਸਤੇ। ਸਾਡੇ ਕੋਲੋਂ ਨਹੀਂ ਲੜ ਹੁੰਦਾ ਹੁਣ ਸਿੱਖਾਂ ਦੀ ਰਾਹ, ਇਹਨਾਂ ਡੋਗਰਿਆਂ ਨੂੰ ਲੜਾ ਕੇ ਵੇਖੀਏ। ਤੇ ਸਿੱਖਾਂ ਨੂੰ ਸੂਹ ਮਿਲੀ ਵੀ ਲਾਹੌਰ ਖਾਲੀ ਹੈ। ਉਸੇ ਵੇਲੇ ਕੁਝ ਗੁਰੂ ਕੇ ਸਿੱਖਾਂ ਨੇ ਜਾ ਕੇ ਲਾਹੌਰ ਦੇ ਵਿੱਚ ਇੱਕ ਚਰਤ ਸਿੰਘ ਸ਼ੁਕਰ ਚੱਕੀਆ, ਇੱਕ ਲਹਿਣਾ ਸਿੰਘ, ਹਰੀ ਸਿੰਘ, ਝੰਡਾ ਸਿੰਘ ਤੇ ਜੱਸਾ ਸਿੰਘ ਅਲੂਵਾਲੀਆ ਇਤਿਹਾਸਕ ਸਿੱਖਾਂ ਨੇ ਜਾ ਕੇ ਲਾਹੌਰ ਦੇ ਵਿੱਚ ਹੱਲਾ ਬੋਲ ਦਿੱਤਾ ਤੇ ਲਾਹੌਰ ਵਿੱਚ ਹੱਲਾ ਬੋਲਿਆ ਤੇ ਪਹਿਲਾਂ ਤਾਂ ਉਨ੍ਹਾਂ ਨੇ ਦਰਵਾਜ਼ੇ ਬੰਦ ਕੀਤੇ ਪਰ ਜਦੋਂ ਸਿੱਖਾਂ ਦੇ ਆਉਣ ਦਾ ਪਤਾ ਲੱਗਿਆ ਤੇ ਉਦੋਂ ਉਨ੍ਹਾਂ ਨੇ ਦਰਵਾਜ਼ੇ ਖੋਲ ਦਿੱਤੇ ਤੇ ਬੜਾ ਪਿਆਰ ਨਾਲ ਜੀ ਆਇਆ, ਆਖਿਆ ਗੁਰੂ ਕੇ ਸਿੱਖਾਂ ਨੇ ਲਾਹੌਰ ਵਿੱਚ ਕਬਜ਼ਾ ਕਰ ਲਿਆ। ਪਰ ਉਦੋਂ ਕੁਝ ਹੁੱਲੜ ਬਾਜ਼ਾਂ ਨੇ, ਕੁਝ ਇੱਕ ਅਣਜਾਣ ਲੋਕਾਂ ਨੇ ਉਸ ਵੇਲੇ ਲਾਹੌਰ ਦੇ ਵਿੱਚ ਲੁੱਟਣਾ ਸ਼ੁਰੂ ਕਰ ਦਿੱਤਾ, ਲੁੱਟ ਮਚਾ ਦਿੱਤੀ। ਕੁਝ ਮੋਹਤਬਰ ਬੰਦੇ ਗੁਰੂ ਕੇ ਸਿੱਖਾਂ ਦੇ ਕੋਲ, ਭਾਈ ਲਹਿਣਾ ਸਿੰਘ ਜੀ ਦੇ ਕੋਲ, ਭਾਈ ਗੁੱਜਰ ਸਿੰਘ ਜੀ ਹੋਰਾਂ ਕੋਲ, ਭਾਈ ਚਰਤ ਸਿੰਘ ਜੀ ਉਨ੍ਹਾਂ ਦੇ ਕੋਲ ਆਏ। ਉਨ੍ਹਾਂ ਨੂੰ ਆ ਕੇ ਕਹਿਣ ਲੱਗੇ, ਸੱਜਣਾ ਲਾਹੌਰ ਨੇ ਤੁਹਾਡੇ ਨਾਲ ਚੰਗੀ ਨਹੀਂ ਕੀਤੀ। ਸਿੱਖਾਂ ਨੂੰ ਆ ਕੇ ਕਹਿਣ ਲੱਗੇ ਲਾਹੌਰ ਨੇ ਤੁਹਾਡੇ ਨਾਲ ਚੰਗੀ ਨਹੀਂ ਕੀਤੀ, ਬੜਾ ਲਹੂ ਪੀਤਾ ਜੇ ਸਿੱਖੀ ਦਾ। ਮੈਂ ਫਿਰ ਬੇਨਤੀ ਕਰਾਂ, ਲਾਹੌਰ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹਾਦਤ ਪਹਿਲੀ ਸ਼ਹਾਦਤ ਹੈ, ਉਸ ਤੋਂ ਬਾਅਦ ਲਾਹੌਰ ਇੰਨਾ ਲਹੂ ਪੀਣ ਹਿੱਦ ਗਈ ਮੁੜ ਕੇ ਸਿੱਖੀ ਦਾ ਲੰਮਾ ਸਮਾਂ ਲਹੂ ਪੀਂਦੀ ਰਹੀ। ਪਹਿਲੀ ਸ਼ਹਾਦਤ ਗੁਰੂ ਅਰਜਨ ਪਾਤਸ਼ਾਹ ਦੀ ਹੈ। ਇਤਿਹਾਸ ਆਪਣੀਆਂ ਅੱਖਾਂ ਅੱਗੇ ਰੱਖੋ, ਤੁਹਾਨੂੰ ਸਾਰੀ ਗੱਲ ਦਾ ਸੌਖਾ ਸਮਝ ਲੱਗ ਜਾਏਗੀ। ਉਸ ਤੋਂ ਬਾਅਦ ਬੜੀ ਵਾਰੀ ਭਾਈ ਮਨੀ ਸਿੰਘ ਹੋਰੀ, ਭਾਈ ਤਾਰੂ ਸਿੰਘ ਹੋਰੀ, ਸੁਬੇਗ ਸਿੰਘ ਹੋਰੀ, ਸ਼ਾਹਬਾਜ਼ ਸਿੰਘ ਹੋਰੀ ਬੜੀ ਵਾਰੀ ਉੱਤੇ ਲਾਹੌਰ ਦੇ ਵਿੱਚ ਬੀਬੀਆਂ ਨੇ ਪੀਸਣੇ ਪੀਸੇ, ਬੜਾ ਕਹਿਰ ਕੀਤਾ ਲਾਹੌਰ ਦੇ ਵਿੱਚ, ਬਹੁਤ ਕੁਝ ਵਰਤਿਆ। ਬਹੁਤ ਵਾਰ ਬੰਦਿਆਂ ਨੇ ਆ ਕੇ ਬੇਨਤੀ ਕੀਤੀ ਵੀ ਸਿੱਖੋ ਇਸ ਗੱਲ ਚ ਕੋਈ ਸ਼ੱਕ ਨਹੀਂ, ਲਾਹੌਰ ਨੇ ਤੁਹਾਡੇ ਨਾਲ ਚੰਗੀ ਵੀ ਕੀਤੀ, ਬੜਾ ਲਹੂ ਪੀਤਾ ਇਹਨੇ, ਪਰ ਅਸੀਂ ਇਸ ਲਈ ਨਹੀਂ ਤੁਹਾਡੇ ਕੋਲ ਆਏ, ਅਸੀਂ ਇਸ ਲਈ ਆਏ ਵੀ ਇਹ ਭਾਵੇਂ ਲਹੂ ਪੀਣ ਵਾਲੀ ਹੈ ਪਰ ਗੁਰੂ ਰਾਮਦਾਸ ਜੀ ਦਾ ਜਨਮ ਸਥਾਨ ਵੀ ਤੇ ਹੈ ਨਾ। ਇਹ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਆਪ ਨੂੰ ਪਤਾ ਹੋਣਾ ਚਾਹੀਦਾ, ਚੂਨਾ ਮੰਡੀ ਲਾਹੌਰ ਵਿੱਚ ਹੀ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਸਥਾਨ ਹੈ।
0: ਉਹ ਸਤਿਗੁਰੂ ਗੁਰੂ ਰਾਮਦਾਸ ਜੀ ਦਾ ਘਰ, ਜਿਹਦਾ ਪਵਿੱਤਰ ਅਸਥਾਨ ਹਰਿਮੰਦਰ ਸਾਹਿਬ, ਜਿਹਦਾ ਪਵਿੱਤਰ ਅਸਥਾਨ ਅੰਮ੍ਰਿਤਸਰ ਸਾਹਿਬ ਤੁਹਾਨੂੰ ਬਹੁਤ ਪਿਆਰਾ, ਤੇ ਉਸੇ ਗੁਰੂ ਰਾਮਦਾਸ ਦਾ ਵਾਸਤਾ ਪਾ ਕੇ ਅਸੀਂ ਤੁਹਾਨੂੰ ਗੱਲ ਕਹਿਣ ਆਏ ਵੀ ਇਹ ਤੁਹਾਡੇ ਗੁਰੂ ਦੀ ਨਗਰੀ ਹੈ, ਇਹਨੂੰ ਸਿੱਖ ਉਜਾੜਦੇ ਚੰਗੇ ਨਹੀਂ ਲੱਗਦੇ। ਹਾਲਾਂਕਿ ਸਿੱਖਾਂ ਨੇ ਉਜਾੜੀ ਨਹੀਂ ਸੀ, ਖੁੱਲੜਬਾਜ ਸਨ ਕੁਝ। ਉਸ ਵੇਲੇ ਗੁਰੂ ਕੇ ਸਿੱਖਾਂ ਨੇ ਗੁੱਜਰ ਸਿੰਘ ਜੀ ਤੇ ਲਹਿਣਾ ਸਿੰਘ ਜੀ ਆਪ ਹੱਥ ਵਿਚ ਸੋਟੀਆਂ ਪਕੜ ਕੇ ਉਸ ਸਾਰੇ ਲਾਹੌਰ ਦੀਆਂ ਗਲੀਆਂ ਵਿਚ ਘੁੰਮਦੇ ਰਹੇ ਵੀ ਕਿਤੇ ਕੋਈ ਬੰਦਾ ਗਲਤੀ ਨਾ ਕਰੇ ਤੇ ਇਹ ਕਲੰਕ ਸਿੱਖਾਂ ਦੇ ਨਾਂ ਤੇ ਨਾ ਲੱਗ ਜਾਏ। ਉਨ੍ਹਾਂ ਨੂੰ ਕਿਸੇ ਨੂੰ ਲੁੱਟਣ ਨਾ ਦਿੱਤਾ, ਬੜੇ ਅਮਨ ਅਮਾਨ ਦੀ ਜ਼ਿੰਦਗੀ ਉਨ੍ਹਾਂ ਨੂੰ ਦਿੱਤੀ ਤੇ ਇਸ ਤੋਂ ਬਾਅਦ ਵਿਚ ਉਹ ਬੜੇ ਅਮਨ ਅਮਾਨ ਨਾਲ ਇੱਥੇ ਸਾਰਾ ਪ੍ਰਬੰਧ ਕਰਦੇ ਰਹੇ ਤੇ ਬਹੁਤ ਲੋਕ ਖੁਸ਼ ਹੋਏ ਕਿਉਂਕਿ ਕਾਬਲੀ ਮਲ ਦੀ ਉਹਦੇ ਨਿਜ਼ਾਮ ਹੇਠ, ਉਹਦੇ ਪ੍ਰਬੰਧ ਹੇਠ ਲਾਹੌਰ ਨਿਵਾਸੀ ਬਹੁਤ ਦੁਖੀ ਸਨ। ਕੁਝ ਸਮੇਂ ਬਾਅਦ ਕਾਬਲੀ ਮਲ ਆਉਂਦਾ ਤੇ ਝੜਪੁੰ ਵੀ ਮਾਰਿਆ ਜਾਂਦਾ। ਇਹਦੀ ਗੱਲ ਇੱਥੇ ਖਤਮ ਕਰ ਦਈਏ ਆਪਾਂ, ਵਕਤ ਗੁਜ਼ਰਿਆ। ਫਿਰ ਦੁਬਾਰੇ ਅਹਿਮਦ ਸ਼ਾਹ ਅਬਦਾਲੀ ਆਇਆ, ਇਹ ਅੱਠਵਾਂ ਹਮਲਾ ਕਰਨ ਲੱਗਾ। ਜਿਹੜੇ ਪ੍ਰਮੁੱਖ ਨੇ ਉਹ ਅੱਠ ਹੀ ਨੇ, ਉਸ ਤੋਂ ਅੱਗੇ ਨਹੀਂ ਆਪਾਂ ਇਹਨਾਂ ਹਮਲਿਆਂ ਦਾ ਜ਼ਿਕਰ ਕਰਨਾ, ਛੋਟਾ ਜਿਹਾ ਜ਼ਿਕਰ ਕਰਕੇ ਮੈਂ ਸਮਾਪਤੀ ਕਰ ਦੇਣੀ। ਇਹ ਅੱਠਵਾਂ ਹਮਲਾ ਉਹ ਵੀ ਬੜੀ ਅਹਿਮੀਅਤ ਰੱਖਦਾ। ਇਹ ਆਇਆ ਤੇਰੇ ਆਉਂਦਿਆਂ ਸਾਰ ਮਨ ਵਿਚ ਵਿਚਾਰ ਬਣਾਈ, ਹਰ ਵਾਰੀ ਹੁਣ ਆ ਤਾਂ ਸਿੱਖਾਂ ਦੀ ਰਿਹਾ ਸੀ ਕਿਉਂਕਿ ਸਿੱਖਾਂ ਤੋਂ ਬਿਨਾਂ ਹੁਣ ਕੋਈ ਟੱਕਰ ਹੀ ਨਹੀਂ ਸੀ ਕਿਸੇ ਨਾਲ ਦੀ। ਹਾਲਾਂਕਿ ਤੁਸੀਂ ਚੇਤਾ ਰੱਖਿਓ ਜੀ, ਜਿੰਨੀ ਵਾਰੀ ਹੁਣ ਜ਼ਿਕਰ ਆਉਂਦਾ ਇਹਨੇ ਪਹਿਲੇ ਪੰਜ ਕੁ ਹਮਲਿਆਂ ਤੱਕ ਹਿੰਦੁਸਤਾਨ ਦੀ ਦੌਲਤ ਨੂੰ ਵੀ ਲੁੱਟਿਆ, ਹਿੰਦੁਸਤਾਨ ਦੀਆਂ ਧੀਆਂ ਭੈਣਾਂ ਨੂੰ ਵੀ ਲੈ ਕੇ ਜਾਂਦਾ ਰਿਹਾ। ਉਸ ਤੋਂ ਬਾਅਦ ਵਿਚ ਹਮਲਿਆਂ ਦੇ ਵਿਚ ਇਹਦੇ ਨਾ ਹੱਥ ਦੌਲਤ ਲੱਗਦੀ ਰਹੀ ਹੈ ਤੇ ਨਾ ਹੀ ਇਹ ਬਾਕੀ ਕਿਸੇ ਹੋਰ ਚੀਜ਼ ਨੂੰ ਲੁੱਟਦਾ ਰਿਹਾ। ਇਹ ਉਸ ਤੋਂ ਬਾਅਦ ਕੇਵਲ ਸਿੱਖਾਂ ਨਾਲ ਟੱਕਰ ਲੈਂਦਾ ਰਿਹਾ। 1761 ਤੋਂ 14 ਜਨਵਰੀ 1761 ਤੋਂ ਬਾਅਦ ਜਿਹੜੀ ਮਰਾਠਿਆਂ ਦੀ ਤੀਜੀ ਲੜਾਈ ਸੀ ਉਹਦੇ ਵਿਚੋਂ ਹਾਰ ਚੁੱਕੇ ਸਨ। ਉਸ ਤੋਂ ਬਾਅਦ ਮਰਾਠੇ ਵੀ ਇਹਦੇ ਸਾਹਮਣੇ ਨਹੀਂ ਆਏ, ਮੁੜ ਕੇ ਤਾਂ ਸਿੱਖ ਹੀ ਸਨ, ਸਿੱਖ ਹੀ ਟਕਰਾਉਂਦੇ ਸਨ ਜਿੰਨੀ ਵਾਰੀ ਆਉਂਦੇ ਸਨ। ਇਸ ਵਾਰੀ ਇਹ ਫਿਰ ਆਇਆ, ਇਹਨੇ ਆਉਂਦਿਆਂ ਸਾਰ ਕੋਸ਼ਿਸ਼ ਕੀਤੀ ਮੈਂ ਹਮਲਾ ਕਰਾਂ ਤੇ ਸਿੱਧਾ ਲਾਹੌਰ ਵਿਚ ਆ ਗਿਆ। 22 ਦਸੰਬਰ ਨੂੰ ਆਇਆ, ਜਦੋਂ ਲਾਹੌਰ ਵਿਚ ਆਇਆ ਤੇ ਉਸ ਵੇਲੇ ਗੁਰੂ ਕੇ ਸਿੱਖਾਂ ਨੂੰ ਪਤਾ ਲੱਗ ਗਿਆ ਭਈ ਹੁਣ ਇਹਦੇ ਨਾਲ ਟੱਕਰ ਲੈਣੀ ਯੋਗ ਨਹੀਂ ਹੋਵੇਗੀ, ਹੁਣ ਇਹਦੇ ਨਾਲ ਟੱਕਰ ਲੈਣੀ ਯੋਗ ਨਹੀਂ ਹੋਵੇਗੀ। ਅਬਦਾਲੀ ਕੁਝ ਸਮੇਂ ਲਈ ਆਇਆ, ਚਲਾ ਜਾਏਗਾ, 4 ਦਿਨਾਂ ਬਾਅਦ ਆ ਕੇ ਫਿਰ ਲਾਹੌਰ ਸਾਂਭ ਲਾਂਗੇ। ਉਦੋਂ ਗੁਰੂ ਕੇ ਸਿੱਖ ਲਾਹੌਰ ਨੂੰ ਛੱਡ ਕੇ ਚਲੇ ਗਏ ਤੇ ਇਹ ਅਹਿਮਦ ਸ਼ਾਹ ਅਬਦਾਲੀ ਹੁਣ ਉੱਥੇ ਲਾਹੌਰ ਵਿਚ ਹੈ, ਹੁਣ ਟੱਕਰ ਕਿਹਦੇ ਨਾਲ ਲਵੇ। ਚੰਦ ਰੋਜ਼ ਰਿਹਾ ਤੇ ਇਹਨੇ ਲਾਹੌਰ ਦੇ ਬੰਦਿਆਂ ਨੂੰ ਇਕੱਠੇ ਕੀਤਾ, ਇਹਨਾਂ ਨੂੰ ਇੱਕ ਗੱਲ ਪੁੱਛੀ, ਕਹਿਣ ਲੱਗੇ ਵੀ ਤੁਸੀਂ ਇੱਕ ਗੱਲ ਦੱਸੋ, ਇੱਥੇ ਜਿਹੜਾ ਮੇਰਾ ਲਾਇਆ ਹੋਇਆ ਸੂਬੇਦਾਰ ਹੈ ਉਹ ਤੇ ਕਾਬਲੀ ਮਲ ਸੀ, ਉਹ ਇਹਨਾਂ ਨੇ ਮਾਰ ਦਿੱਤਾ, ਚਲ ਮੈਂ ਨਵਾਂ ਸੂਬੇਦਾਰ ਲਾ ਕੇ ਜਾਣਾ। ਜਿਹੜਾ ਤੁਸੀਂ ਗੁੱਜਰ ਸਿੰਘ ਤੇ ਲਹਿਣਾ ਸਿੰਘ ਨੇ ਪ੍ਰਬੰਧ ਕੀਤਾ ਇੱਥੇ ਰਹਿ ਕੇ, ਤੇ ਤੁਸੀਂ ਉਹਦੇ ਪ੍ਰਬੰਧ ਵਿਚ ਮੈਨੂੰ ਬਹੁਤ ਸੁਖੀ ਨਜ਼ਰ ਆਉਂਦੇ ਹੋ, ਤੁਸੀਂ ਦੱਸੋ ਮੈਂ ਸੂਬੇਦਾਰ ਕਿਹਨੂੰ ਲਾਵਾਂ। ਕਿਉਂਕਿ ਹੁਣ ਅਬਦਾਲੀ ਦਾ ਅਸਲ ਵਿਚ ਪੱਤਾ ਖੇਡਣ ਦਾ ਮਨ ਸੀ ਵੀ ਮੈਂ ਇਹੋ ਜਿਹੇ ਇੱਥੇ ਬੰਦੇ ਨੂੰ ਛੱਡ ਕੇ ਜਾਵਾਂ ਜਿਹੜਾ ਮੇਰੇ ਖਿਲਾਫ਼ ਨਾ ਹੋਵੇ, ਮੁੜ ਕੇ ਆਉਂਦਿਆਂ ਨੂੰ ਲਾਹੌਰ ਮੈਨੂੰ ਉਵੇਂ ਹੀ ਮਿਲੇ। ਇੱਕ ਹੰਕਾਰੀ ਬੰਦੇ ਦੀ ਹੋਰ ਨਿਸ਼ਾਨੀ ਹੁੰਦੀ ਹੈ, ਉਹ ਉਤਨਾ ਧਨ ਮਾਲ ਤੋਂ ਨਿਰਾਸ਼ ਨਹੀਂ ਹੁੰਦਾ ਜਿੰਨਾ ਹੰਕਾਰ ਤੋਂ ਨਿਰਾਸ਼ ਹੋ ਜਾਂਦਾ। ਹੁਣ ਉਹ ਜਿਹੜਾ ਕਿਸੇ ਤੋਂ ਨਹੀਂ ਸੀ ਹਾਰਿਆ ਹੋਇਆ, ਹੁਣ ਉਹ ਸਿੱਖਾਂ ਕੋਲੋਂ ਹਾਰਿਆ ਹੋਇਆ ਵਾਪਸ ਜਾਂਦਾ, ਜਿਹਦੇ ਕਰਕੇ ਉਹ ਇਸ ਗੱਲ ਦੀ ਚਾਹਤ ਰੱਖਦਾ ਵੀ ਕਿਸੇ ਤਰ੍ਹਾਂ ਇੱਕ ਵਾਰੀ ਮੈਂ ਸਿੱਖਾਂ ਉੱਤੇ ਜਿੱਤ ਹਾਸਲ ਕਰ ਲਾਂ, ਮੁੜ ਕੇ ਮੈਂ ਇੱਥੇ ਹਿੰਦੁਸਤਾਨ ਨਹੀਂ ਆਵਾਂਗਾ। ਪਰ ਐਸਾ ਹੋ ਨਹੀਂ ਰਿਹਾ। ਫਿਰ ਉਹ ਮਨ ਵਿਚ ਵਿਚਾਰ ਬਣਾਉਂਦਾ ਵੀ ਕਿੰਨਾ ਚੰਗਾ ਹੋਵੇ ਜੇ ਕਿਤੇ ਹੁਣ ਮੈਂ ਇਸ ਲਾਹੌਰ ਦੇ ਵਿਚ ਇੱਕ ਇਹੋ ਜਿਹਾ ਪ੍ਰਬੰਧ ਛੱਡ ਕੇ ਜਾਵਾਂ ਜਿਹੜੇ ਆਉਣ ਵਾਲੇ ਲੋਕ ਮੇਰੇ ਵਫ਼ਾਦਾਰ ਲੈਣ। ਉਨ੍ਹਾਂ ਨੇ ਪਤਵੰਤ ਸੱਜਣਾਂ ਨੂੰ ਸੱਜਿਆ ਤੇ ਉਨ੍ਹਾਂ ਨੂੰ ਪੁੱਛਿਆ ਵੀ ਦੱਸੋ ਤੁਸੀਂ ਕਿਹਦੇ ਰਾਜ ਵਿਚ ਖੁਸ਼ ਹੋ, ਕਾਬਲੀ ਮਲ ਦੇ ਰਾਜ ਵਿਚ ਖੁਸ਼ ਸੀ ਜਾਂ ਇਹ ਗੁੱਜਰ ਸਿੰਘ ਜਾਂ ਲਹਿਣਾ ਸਿੰਘ, ਇਹ ਤੁਹਾਨੂੰ ਦੁਖੀ ਕਰਦੇ ਹੋਣਗੇ। ਸਾਰੇ ਨਗਰ ਦੇ ਲੋਕਾਂ ਨੇ ਦੇਖੋ ਮਾਣ ਕਰਨ ਵਾਲੀ ਬਾਤ ਹੈ, ਮੈਂ ਬੇਨਤੀ ਕਰਾਂ ਪ੍ਰਬੰਧਕ ਦਾ, ਵੈਸੇ ਕਦਾ ਸੁਣ ਆਉਂਦੇ ਹੀ ਕਿਉਂਕਿ ਉਹਨਾਂ ਨੂੰ ਤਾਂ ਵਾਸਤਾ ਨਹੀਂ ਹੁੰਦਾ ਤੇ, ਪਰ ਜੇ ਉਹ ਸੁਣਨ ਆਉਣ ਤਾਂ ਉਹਨਾਂ ਨੂੰ ਪਤਾ ਲੱਗੇ ਵੀ ਪ੍ਰਬੰਧ ਕੀ ਚੀਜ਼ ਹੁੰਦੀ ਹੈ। ਆਹ ਦੇਖੋ ਆ ਤੁਹਾਡੇ ਸਾਹਮਣੇ ਇਤਿਹਾਸ, ਮੈਂ ਆਪਣੇ ਕੋਲ ਕੁਛ ਨਹੀਂ ਕਹਿਣ ਲੱਗਾ। ਉਸ ਵੇਲੇ ਮੋਤਬਰ ਬੰਦਿਆਂ ਨੇ ਹਾਲਾਂਕਿ ਅਹਿਮਦ ਸ਼ਾਹ ਬਦਾਲੀ ਤੋਂ ਡਰਦੇ ਨੇ ਸਾਰੇ, ਪਰ ਉਹਨਾਂ ਇੱਕ ਗੱਲ ਟਣਕਾ ਕੇ ਕਹੀ, ਕਹਿਣ ਲੱਗੇ, ਸੱਜਣਾ ਜੇ ਤੇ ਪੁੱਛਦਾ ਤੂੰ ਸੱਚ, ਤੈਨੂੰ ਸਿੱਖ ਪਾਉਂਦੇ ਨਹੀਂ, ਸਾਨੂੰ ਪਤਾ ਵੀ ਜੇ ਅਸੀਂ ਸਿੱਖਾਂ ਦੀ ਬਦਨਾਮੀ ਕਰੀਏ ਤੂੰ ਖੁਸ਼ ਹੋਏਗਾ, ਤੂੰ ਖੁਸ਼ ਹੋਏਗਾ, ਪਰ ਲੇਕਿਨ ਸੱਚ ਛੁਪਿਆ ਨਹੀਂ ਰਹਿ ਸਕਦਾ, ਇਸ ਲਈ ਅਸੀਂ ਤੈਨੂੰ ਸੱਚ ਦੱਸਣ ਲੱਗੇ ਹਾਂ। ਸੱਚ ਹਕੀਕਤ ਇਹ ਹੈ ਸੱਜਣਾ, ਭਈ ਜਿੰਨਾ ਸੁੱਖ ਅਸੀਂ ਗੁੱਜਰ ਸਿੰਘ ਤੇ ਲਹਿਣਾ ਸਿੰਘ ਦੇ ਰਾਜ ਵਿਚ ਮਾਣਿਆ ਨਾ, ਇੰਨਾ ਸੁੱਖ ਅਸੀਂ ਅੱਜ ਤੱਕ ਨਹੀਂ ਮਾਣਿਆ। ਅੱਜ ਤੱਕ ਅਸੀਂ ਆਪਣੀਆਂ ਧੀਆਂ ਭੈਣਾਂ ਨੂੰ ਘਰ ਵਿਚ ਜਾਂ ਬਾਹਰ ਕਿਤੇ ਇੰਨਾ ਸੁਰੱਖਿਅਤ ਨਹੀਂ ਦੇਖਿਆ। ਇੱਕ ਬਾਪ ਜਿਹਦੀ ਧੀ ਜਵਾਨ ਹੋਵੇ, ਉਹ ਰਾਤ ਨੂੰ ਸੁੱਖ ਦੀ ਨੀਂਦ ਅਗਰ ਸੁੱਤਾ ਤੇ ਗੁੱਜਰ ਸਿੰਘ ਤੇ ਲਹਿਣਾ ਸਿੰਘ ਦੇ ਰਾਜ ਵਿਚ ਸੁੱਤਾ, ਸੱਜਣਾ ਤੇਰੇ ਰਾਜ ਵਿਚ ਕੋਈ ਸੁੱਖ ਦੀ ਨੀਂਦ ਨਹੀਂ ਸੁੱਤਾ। ਜਿਹਦੀ ਧੀ ਜਵਾਨ ਹੁੰਦੀ ਹੈ ਨਾ, ਉਹ ਧੀ ਕਦਮ ਕਦੇ ਧਰਤੀ ਤੇ ਨਹੀਂ ਰੱਖਦੀ, ਪਿਓ ਨੂੰ ਇਹ ਪ੍ਰਤੀਤ ਹੁੰਦਾ ਵੀ ਉਹ ਧੀ ਪਿਓ ਦੀ ਹਿੱਕ ਤੇ ਕਦਮ ਰੱਖਦੀ, ਉਹਨੂੰ ਇੱਜ਼ਤ ਦਾ ਖਿਆਲ ਹੁੰਦਾ। ਕਹਿਣ ਲੱਗੇ ਸੱਜਣਾ ਇਹ ਗੱਲ ਚੇਤਾ ਰੱਖ, ਅਗਰ ਅਸੀਂ ਸਭ ਤੋਂ ਵੱਧ ਸੁਖੀ ਇੱਜ਼ਤ ਪੱਤ ਵੱਲੋਂ ਹੋਏ ਹਾਂ ਤੇ ਗੁੱਜਰ ਸਿੰਘ ਤੇ ਲਹਿਣਾ ਸਿੰਘ ਦੇ ਰਾਜ ਵਿਚ ਹੋਏ ਹਾਂ। ਦੂਜੀ ਗੱਲ, ਅਗਰ ਅਸੀਂ ਰੱਜ ਕੇ ਰੋਟੀ ਖਾਧੀ ਹੈ ਗੁੱਜਰ ਸਿੰਘ ਤੇ ਲਹਿਣਾ ਸਿੰਘ ਦੇ ਰਾਜ ਵਿਚ ਖਾਧੀ ਹੈ, ਜੇ ਤੂੰ ਮੰਨਦਾ ਹੈ ਨਾ ਤਾਂ ਗੁੱਜਰ ਸਿੰਘ ਤੇ ਲਹਿਣਾ ਸਿੰਘ ਨੂੰ ਸਾਡੇ ਕੋਲ ਇੱਥੇ ਛੱਡ ਜਾ। ਹੁਣ ਐਵੇਂ ਸ਼ਬਦ ਅਲੀ ਤੇ ਬੜਾ ਮਜ਼ਬੂਰ ਹੋ ਗਿਆ, ਉਹ ਕੀ ਕਰੇ, ਸਾਰੇ ਬਾਗੀ ਹੁੰਦੇ ਜਾ ਰਹੇ ਨੇ। ਉਹਨੇ ਫਿਰ ਲਹਿਣਾ ਸਿੰਘ ਨੂੰ ਇੱਕ ਚਿੱਠੀ ਲਿਖੀ, ਲਹਿਣਾ ਸਿੰਘ ਨੂੰ ਇੱਕ ਚਿੱਠੀ ਲਿਖੀ। ਚਿੱਠੀ ਦੇ ਵਿਚ ਉਹਨੇ ਜ਼ਿਕਰ ਕੀਤਾ ਵੀ ਲਹਿਣਾ ਸਿੰਘਾ, ਤੇਰੀ ਕਾਰਗੁਜ਼ਾਰੀ ਤੋਂ ਮੈਂ ਬਹੁਤ ਖੁਸ਼ ਹੋਇਆ, ਭਾਵੇਂ ਤੇਰੀ ਸਾਡੀ ਨਹੀਂ ਬਣਦੀ ਗੱਲ ਵੱਖਰੀ ਹੈ, ਪਰ ਆ ਮੈਂ ਤੈਨੂੰ ਲਾਹੌਰ ਦੀ ਸੂਬੇਦਾਰੀ ਦਿਆਂ, ਨਾਲ ਇੱਕ ਛੋਟੀ ਜਿਹੀ ਟੋਕਰੀ ਬਦਾਮਾਂ ਦੀ ਭਰ ਕੇ, ਇੱਕ ਚੰਗਾ ਦੁਸ਼ਾਲਾ ਤੇ ਨਾਲ ਇੱਕ ਚਿੱਠੀ ਲਿਖ ਕੇ ਲਹਿਣਾ ਸਿੰਘ ਦੇ ਕੋਲ ਭੇਜੀ ਕਿਸੇ ਵਿਚੋਲੇ ਦੇ ਰਾਹੀਂ। ਉਦੋਂ ਫੌਜਾਂ ਦੇ ਕੁਝ ਅਸੂਲ ਹੁੰਦੇ ਸਨ ਤੇ ਜਦੋਂ ਚਿੱਠੀ ਲਹਿਣਾ ਸਿੰਘ ਦੇ ਕੋਲ ਗਈ, ਲਹਿਣਾ ਸਿੰਘ ਨੇ ਆਪਣੇ ਵੱਲੋਂ ਇੱਕ ਬੁੱਕ ਭਰੀ ਚਣਿਆਂ ਦੀ ਤੇ ਉਹ ਬੁੱਕ ਭਰ ਕੇ ਨਾਲ ਉਹਨੂੰ ਦਿੱਤੀ ਤੇ ਨਾਲ ਇੱਕ ਕੰਬਲੀ ਦਿੱਤੀ ਤੇ ਉਹਨੂੰ ਬਚਨ ਕਿਹਾ ਵੀ ਉਹਨੂੰ ਜਾ ਕੇ ਕਮੀ, ਅਹਿਮਦ ਸ਼ਾਹ ਬਦਾਲੀ ਨੂੰ ਜਾ ਕੇ ਕਮੀ ਭਾਈ ਸੱਜਣਾ, ਅਸੀਂ ਵਿਦੇਸ਼ੀ ਬਦਾਮਾਂ ਦੀ ਬਜਾਏ ਆਪਣੇ ਘਰ ਦੇ ਚਣੇ ਚਬਾ ਕੇ ਖੁਸ਼ ਹੋ ਜਾਂਦੇ ਹਾਂ, ਸਾਨੂੰ ਤੇਰੇ ਵਰਗਿਆਂ ਦੀ ਲੋੜ ਨਹੀਂ ਹੈ, ਔਰ ਤੇਰੇ ਦੁਸ਼ਾਲਿਆਂ ਦੀ ਥਾਂ ਤੇ ਸਾਡੀ ਫਟੀ ਹੋਈ ਕੰਬਲੀ ਜਿਹੜੀ ਸਾਨੂੰ ਗੁਰੂ ਵੱਲੋਂ ਮਿਲੀ ਹੈ ਨਾ, ਇਹ ਤੇਰੇ ਸ਼ਾਹੀ ਪੁਸ਼ਾਕਾਂ ਨਾਲੋਂ ਕੀਮਤੀ ਹੈ, ਇਹਦੇ ਵਿਚ ਕਿਸੇ ਦੀ ਈਨ ਨਹੀਂ ਹੈ ਮੰਨੀ ਹੋਈ। ਔਰ ਇੱਕ ਗੱਲ ਚੇਤਾ ਰੱਖੀ, ਜਿਸ ਦਿਨ ਲਾਹੌਰ ਦੀ ਸੂਬੇਦਾਰੀ ਲੈਣੀ ਹੋਈ ਨਾ, ਅਸੀਂ ਹਿੱਕ ਦੇ ਜ਼ੋਰ ਲਵਾਂਗੇ ਤੇਰੇ ਵਾਂਗੂ, ਕਾਗਜ਼ਾਂ ਵਿਚ ਪਰੋਸੀ ਹੋਈ ਸੂਬੇਦਾਰੀ ਸਾਨੂੰ ਨਹੀਂ ਜੇ ਚਾਹੀਦੀ। ਪਤਾ ਨੀ ਸਿੱਖ ਕਿਹੋ ਜਿਹੇ ਹੋਣਗੇ, ਪਤਾ ਨੀ ਸਿੱਖ ਅੱਜ ਦੇ ਕਿਹੋ ਜਿਹੇ ਨੇ। ਦਸ ਬਹੁਤ ਵਾਰੀ ਬੇਨਤੀ ਕਰਦਾ, ਅੱਜ ਤੇ ਸਿੱਖ ਦੀ ਜਿਹੜੀ ਰਿਸ਼ਤੇਦਾਰੀ ਉਹ ਕੇਵਲ ਕੁਰਸੀ ਨਾਲ ਹੈ, ਉਸ ਤੋਂ ਵਧੀਕ ਕਿਸੇ ਨਾਲ ਨਹੀਂ, ਉਹਨੂੰ ਗੁਰੂ ਨਾਲ ਵੀ ਵਾਸਤਾ ਨਹੀਂ। ਆ ਜਿਹੜਾ ਅਸੀਂ ਭਰਮ ਕਰ ਜਾਂਦੇ ਵੀ ਸਿੱਖਾਂ ਨਾਲ ਇਸ ਤਰ੍ਹਾਂ ਹੋਈ, ਕਿਵੇਂ ਕਰੇ ਨਾ, ਸਿੱਖ ਹੈ ਹੀ ਨਹੀਂ ਇਹ ਤਾਂ ਸਿੱਖੀ ਧਰਮ ਨੂੰ ਵਰਤ ਰਹੇ ਵੀ ਇਸ ਦਾੜਾ ਰੱਖ ਕੇ ਉੱਤੋਂ ਦੀ ਕਿਰਪਾਨ ਪਾ ਕੇ ਨਾ ਮੈਨੂੰ ਵੋਟਾਂ ਦੇਣੀਆਂ ਨੇ, ਜੇ ਮੈਂ ਦਾੜੇ ਕੇਸ ਮਨਾ ਲਏ ਇਹਨਾਂ ਨੇ ਵੋਟ ਨਹੀਂ ਦੇਣੀ, ਉਹ ਤਾਂ ਇਸ ਲਈ ਰੱਖੀ ਬੈਠਾ, ਉਹਨੂੰ ਇਸ ਗੱਲ ਨਾਲ ਨਹੀਂ ਵਾਸਤਾ। ਕਿਹੜੀ ਗੱਲ ਕਹਿਣੀ ਚਾਹੁੰਦਾ, ਅਹਿਮਦ ਸ਼ਾਹ ਬਦਾਲੀ ਵਿੱਚੋਂ ਹੋਰ ਕਈ ਥਾਵਾਂ ਤੇ ਹੁੰਦਾ ਹੋਇਆ ਇਸ ਵਾਰੀ ਵੀ ਕਾਫੀ ਨਿਰਾਸ਼ ਹੋ ਕੇ ਪਰਤ ਗਿਆ। ਜਾਂਦਾ ਹੋਇਆ ਫਿਰ 17 ਜਨਵਰੀ 1765 ਨੂੰ 66 ਨੂੰ ਖਿਮਾ ਕਰੇ ਜੇ, ਕਿਉਂਕਿ ਦਸੰਬਰ ਦੇ ਮਹੀਨੇ 65 ਵਿਚ ਆਇਆ ਸੀ। ਜਨਵਰੀ ਨੂੰ 17 ਜਨਵਰੀ ਨੂੰ ਜਾਂਦਾ ਹੋਇਆ ਤੇ ਇਹ ਫਿਰ ਦੁਬਾਰੇ ਇੱਕ ਵਾਰੀ ਇੱਕ ਚਿੱਠੀ ਲਿਖਦਾ, ਉਸ ਵੇਲੇ ਫਿਰ ਦੁਬਾਰੇ ਚੜ੍ਹਤ ਸਿੰਘ ਨੂੰ ਇੱਕ ਚਿੱਠੀ ਲਿਖਦਾ ਵੀ ਤੁਸੀਂ ਕਿਸੇ ਤਰ੍ਹਾਂ ਮੇਰੇ ਨਾਲ ਸੰਧੀ ਕਰ ਸਕਦੇ ਹੋ, ਜਿਹੜੀ ਅਹੁਦੇਦਾਰੀ ਕਹੋਗੇ ਮੈਂ ਤੁਹਾਨੂੰ ਉਹ ਦੇ ਦਿਆਂਗਾ। ਤੁਹਾਨੂੰ ਥੋੜਾ ਜਿਹਾ ਖਿਆਲ ਹੋਇਆ ਤੇ ਤੁਹਾਨੂੰ ਚੇਤਾ ਹੋਣਾ ਚਾਹੀਦਾ, ਹਜੇ ਕੱਲ ਹੀ ਆਪਾਂ ਇਤਿਹਾਸ ਵਿਚ ਆ ਰਹੇ ਹਾਂ, ਸਰ ਬੁਲੰਦ ਅਹਿਮਦ ਸ਼ਾਹ ਅਬਦਾਲੀ ਦਾ ਸਕਾ ਚਾਚਾ ਹੈ ਤੇ ਉਹ ਚੜ੍ਹਤ ਸਿੰਘ ਨੇ ਉਹਨੂੰ ਕਿਲੇ ਵਿਚ ਕੈਦ ਰੱਖਿਆ ਸੀ। ਤੇ ਮਿੰਨਤਾ ਕਰਦਾ ਸੀ ਵੀ ਮੈਨੂੰ ਛੱਡ ਦੇ, ਤੂੰ ਅਮਨ ਸ਼ਬਦ ਅਲੀ ਨਾਲ ਟੱਕਰ ਲਏਗਾ, ਉਹ ਕਹਿੰਦਾ ਕੋਈ ਪਰਵਾਹ ਨਹੀਂ ਅਮਨ ਸ਼ਬਦ ਅਲੀ ਦੀ। ਫਿਰ ਉਹ ਦੂਜਾ ਪੱਤਾ ਖੇਡਦਾ, ਕਹਿਣ ਲੱਗਿਆ ਵੀ ਦੇਖ ਤੇਰੀ ਕਿੰਨੀ ਸ਼ੋਭਾ ਹੋਏਗੀ, ਲੋਕ ਕਹਿਣਗੇ ਵੀ ਚੜ੍ਹਤ ਸਿੰਘ ਨੇ ਉਹਦੇ ਚਾਚੇ ਨੂੰ ਪਕੜਿਆ ਤੇ ਉਹ ਮਾਰ ਵੀ ਛੱਡ ਦਿੱਤਾ, ਕਿੱਡਾ ਦਿਆਲੂ ਹੈ। ਚੜ੍ਹਤ ਸਿੰਘ ਨੇ ਜਵਾਬ ਦਿੱਤਾ, ਕਹਿਣ ਲੱਗੇ ਲੋਕ ਸ਼ੋਭਾ ਇਹ ਵੀ ਤਾਂ ਕਰ ਸਕਦੇ ਨੇ ਵੀ ਅਮਨ ਸ਼ਬਦ ਅਲੀ ਦੇ ਚਾਚੇ ਨੂੰ ਚੜ੍ਹਤ ਸਿੰਘ ਨੇ ਕੈਦੀ ਬਣਾ ਕੇ ਰੱਖਿਆ, ਵੀ ਇਹ ਵੀ ਤਾਂ ਕਹਿ ਸਕਦੇ ਨੇ, ਤੂੰ ਇਸ ਤਰ੍ਹਾਂ ਦੀ ਸ਼ੋਭਾ ਕਿਉਂ ਦੇਣਾ, ਮੈਨੂੰ ਇਸ ਤਰ੍ਹਾਂ ਦੀ ਸ਼ੋਭਾ ਵੀ ਤਾਂ ਹੋ ਸਕਦੀ ਹੈ, ਵੀ ਸਿੱਖ ਜਗਤ ਇਸ ਤਰ੍ਹਾਂ ਦੀ ਸ਼ੋਭਾ ਕਰੇਗਾ। ਉਹ ਹੁਣ ਸਾਰੀਆਂ ਗੱਲਾਂ ਨੇ ਨਾ ਜਿਹੜੀਆਂ, ਜੈਨ ਖਾਨ ਨੂੰ ਮਾਰਨਾ, ਲਾਹੌਰ ਤੇ ਹਮਲਾ ਕਰ ਲੈਣਾ ਤੇ ਉਹਦੇ ਜਿਹੜੇ ਸਾਥੀ ਨੇ ਕਾਬਲੀ ਮਨ ਨੂੰ ਮਾਰ ਦਿੱਤਾ ਜਾਣਾ ਤੇ ਅਹਿਮਦ ਸ਼ਬਦ ਅਲੀ ਪੈਰ ਪੈਰ ਤੇ ਹਾਰਦਾ ਜਾ ਰਿਹਾ। ਫਿਰ 17 ਜਨਵਰੀ ਨੂੰ ਚਿੱਠੀ ਲਿਖ ਲਿਆ, ਲੇਕਿਨ ਚੜ੍ਹਤ ਸਿੰਘ ਨੇ ਫਿਰ ਕੜਾਕੇ ਦਾ ਜਵਾਬ ਦਿੱਤਾ ਵੀ ਤੂੰ ਆਪਣੀ ਪੱਤ ਬਚਾ, ਸਾਨੂੰ ਸਾਡੇ ਤੇਰੇ ਨਾਲ ਕੋਈ ਵਾਸਤਾ ਨਹੀਂ, ਤੂੰ ਆਪਣੀ ਜਿਹੜੀ ਵਿਗੜੀ ਉਹਨੂੰ ਨਿਬੇੜ। ਅਹਿਮਦ ਸ਼ਬਦ ਅਲੀ ਫਿਰ ਦੁਬਾਰੇ ਵਾਪਸ ਜਾਂਦਾ ਹੈ ਔਰ ਜਾਂਦੇ ਹੋਏ ਸਿੱਖ ਨੂੰ ਰਸਤੇ ਚ ਫਿਰ ਘੇਰ ਘੇਰ ਕੇ ਮਾਰਦੇ ਨੇ, ਬੜਾ ਮਾਰਦੇ ਨੇ। ਕਿਉਂਕਿ ਮੈਂ ਇੱਕ ਵਾਰੀ ਫਿਰ ਜ਼ਿਕਰ ਕਰਾਂ, ਕਾਜੀ ਨੂਰ ਮੁਹੰਮਦ ਨੇ ਤਾਂ ਹੀ ਲਿਖਿਆ ਜੰਗਨਾਮਾ, ਉਹਨੇ ਆਖਿਆ ਬੜੇ ਬਹਾਦਰ ਨੇ ਇਸ ਗੱਲੋਂ, ਉਹ ਚਲਾ ਗਿਆ। ਫਿਰ ਉਸ ਤੋਂ ਬਾਅਦ 8ਵੇਂ ਹਮਲੇ ਤੋਂ ਬਾਅਦ ਉਹਨੇ 9ਵਾਂ, 10ਵਾਂ ਤੇ 11ਵਾਂ, ਇਹ ਜਿਹੜੇ 3 ਹਮਲੇ ਕੀਤੇ ਨੇ ਨਾ, ਉਹ ਆਇਆ ਜ਼ਰੂਰ ਹੈ। 1768 ਵਿੱਚ ਵੀ ਆਇਆ, 1769 ਵਿੱਚ ਵੀ ਆਇਆ, 1768 ਵਿੱਚ ਆਇਆ ਲਾਹੌਰ ਤੋਂ ਮੁੜ ਗਿਆ, 1769 ਵਿੱਚ ਆਇਆ ਪਿਸ਼ਾਵਰ ਤੋਂ ਮੁੜ ਗਿਆ, 1770 ਵਿੱਚ ਆਇਆ ਫਿਰ ਪਿਸ਼ਾਵਰ ਤੋਂ ਮੁੜ ਗਿਆ, ਲੇਕਿਨ ਉਹਨੇ ਸਿੱਖਾਂ ਨਾਲ ਮੱਥਾ ਨਹੀਂ ਜੇ ਲਾਇਆ, ਵਾਪਸ ਚਲਾ ਜਾਂਦਾ ਰਿਹਾ। 23 ਅਕਤੂਬਰ 1772 ਨੂੰ ਨੱਕ ਦਾ ਜ਼ਖਮ ਵਿਗੜ ਜਾਣ ਦੇ ਕਾਰਨ ਬੁਰੀ ਮੌਤ ਮਰ ਕੇ ਪਾਪਾਂ ਦੀ ਪੰਡ ਲੈ ਕੇ ਇਸ ਦੁਨੀਆਂ ਤੋਂ ਰੁਖਸਤ ਹੋ ਗਿਆ। 1772 ਨੂੰ ਮਰਿਆ ਅਹਿਮਦ ਸ਼ਬਦ ਅਲੀ। ਥੋੜੀਆਂ ਗੱਲਾਂ ਮੈਂ ਤੁਹਾਡੇ ਨਾਲ ਦੂਜੀਆਂ ਸਾਂਝੀਆਂ ਕਰਨੀਆਂ ਨੇ ਤਾਂ ਕਿ ਸਾਨੂੰ ਪਤਾ ਲੱਗ ਜਾਏ, ਕਿਉਂਕਿ ਇੱਕ ਦੌਰ ਖਤਮ ਹੋਇਆ ਇਤਿਹਾਸ ਦਾ ਇੱਥੇ। ਹੁਣ ਇਹ ਗੱਲ ਮੈਂ ਤੁਹਾਡੇ ਸਾਹਮਣੇ ਹੋਰ ਰੱਖਾਂ, ਇਤਿਹਾਸ ਨੂੰ ਤੁਸੀਂ 4 ਭਾਗਾਂ ਚ ਵੰਡ ਸਕਦੇ ਹੋ, ਥੋੜਾ ਜਿਹਾ ਦਿਮਾਗ ਚ ਰੱਖਿਓ, ਮੈਂ ਬੇਨਤੀ ਕਰਾਂ। 10 ਪਾਤਸ਼ਾਹੀਆਂ ਤੱਕ ਜਾਂ 5 ਪਾਤਸ਼ਾਹੀਆਂ ਤੱਕ ਤੁਸੀਂ ਕਹਿ ਸਕਦੇ ਹੋ ਗੁਰਬਾਣੀ ਯੁੱਗ ਸੀ। ਮੈਂ ਕਵੰਡੀਆਂ ਨਹੀਂ ਪਾਉਣ ਲੱਗਾ, ਮੈਨੂੰ ਖਿਮਾ ਕਰ ਦੇ। 5ਵੇਂ ਪਾਤਸ਼ਾਹ ਤੋਂ ਲੈ ਕੇ ਕੁਰਬਾਨੀ ਯੁੱਗ ਸ਼ੁਰੂ ਹੋਇਆ, 5ਵੇਂ ਪਾਤਸ਼ਾਹ ਤੱਕ ਗੁਰਬਾਣੀ ਯੁੱਗ, 5ਵੇਂ ਪਾਤਸ਼ਾਹ ਤੋਂ ਅੱਗੇ ਜਿਹੜਾ ਉਹ ਕੁਰਬਾਨੀ ਯੁੱਗ ਸ਼ੁਰੂ ਹੁੰਦਾ, ਫਿਰ ਬਹੁਤ ਕੁਰਬਾਨੀਆਂ ਹੁੰਦੀਆਂ ਨੇ। ਜਦੋਂ ਬੰਦਾ ਸਿੰਘ ਬਹਾਦਰ ਤੱਕ 1716 ਤੱਕ ਇਹ ਸਭ ਕੁਝ ਸਮਾਪਤ ਹੁੰਦਾ, ਉਸ ਤੋਂ ਬਾਅਦ ਸ਼ਹਾਦਤਾਂ ਦਾ ਦੌਰ ਚੱਲਦਾ। ਸਿੱਖਾਂ ਨੇ ਪਤਾ ਨਹੀਂ ਕਿੰਨਾ ਕੁ ਖੂਨ ਡੋਲਿਆ ਹੋਵੇਗਾ, ਪਰ ਉਹਨਾਂ ਵਿੱਚੋਂ ਇਤਿਹਾਸ ਵਿੱਚੋਂ ਇੱਕ ਸਿੱਖ ਲੱਭਣਾ ਔਖਾ ਹੈ ਜਿਹੜਾ ਕਿਸੇ ਤਸ਼ੱਦਦ ਤੋਂ ਡਰਦਾ ਹੋਇਆ ਇਹ ਵਕਤ ਦੇ ਹਾਕਮ ਨਾਲ ਫੈਸਲਾ ਕਰ ਲੇ ਭਈ ਤੂੰ ਮੈਨੂੰ ਸਿੱਖ ਹੋਣ ਦੇ ਨਾਤੇ ਛੱਡ ਦੇ। ਖਾਫੀ ਖਾਨ ਉਸ ਵੇਲੇ ਦਾ ਵਕਤ ਦਾ ਲਿਖਾਰੀ ਹੈ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਦੇ ਵੇਲੇ ਇੱਕ ਨੌਜਵਾਨ ਦੀ ਮੌਤ ਨੂੰ ਮੇਰੀ ਮਾਂ ਝੂਠ ਬੋਲਦੀ ਕਹਿ ਕੇ, ਤੁਸੀਂ ਬੜੀ ਵਾਰੀ ਸਾਖੀ ਸੁਣੀ ਹੈ, ਮੈਂ ਉਹਨੂੰ ਦੁਹਰਾਉਣਾ ਨਹੀਂ ਚਾਹੁੰਦਾ। ਜਿਹਦੇ ਘਰ ਪਰਿਵਾਰ ਵਿੱਚ ਜਵਾਨੀ ਦਾ ਪਹਿਰਾ ਹੋਵੇ ਤੇ ਘਰ ਪਰਿਵਾਰ ਸੁਖੀ ਹੋਵੇ, ਉਹਦੀ ਇੱਕੋ ਇੱਕ ਮਾਂ ਹੋਵੇ ਤੇ ਪਿਤਾ ਵੀ ਘਰ ਵਿੱਚ ਨਾ ਹੋਵੇ, ਘਰ ਵਾਲੀ ਨੌਜਵਾਨ ਹੈ ਘਰ ਵਿੱਚ, ਲੇਕਿਨ ਉਹ ਸਾਰੀਆਂ ਚੀਜ਼ਾਂ ਦਾ ਤਿਆਗ ਕਰਕੇ ਗੁਰੂ ਗੋਬਿੰਦ ਸਿੰਘ ਦੀ ਗਲਵੱਕੜੇ ਚ ਜਾਣਾ ਪਸੰਦ ਕਰਦਾ, ਫਾਨੀ ਦੁਨੀਆਂ ਦੇ ਰਿਸ਼ਤਿਆਂ ਨੂੰ ਤੋੜ ਦਿੰਦਾ। ਕਿਹੋ ਜਿਹਾ ਜਲਬਾ ਹੋਏਗਾ ਸਿੱਖਾਂ ਚ? ਇਹਨਾਂ ਸਾਰੇ ਹਮਲਿਆਂ ਦੇ ਵਿੱਚ ਉਹਦੇ ਕੋਲ ਇੱਕ ਵੀ ਇਹੋ ਜਿਹਾ ਬੰਦਾ ਨਹੀਂ ਲੱਭ ਸਕਿਆ ਜਿਹਦੇ ਨਾਲ ਮੈਂ ਉਹਨੂੰ ਆਪਣੀ ਈਨ ਮਨਾ ਲਾਂ। ਦੋ ਪੱਖ ਮੈਂ ਤੁਹਾਡੇ ਸਾਹਮਣੇ ਰੱਖਣੇ ਨੇ। ਪਹਿਲੀ ਗੱਲ, ਅਹਿਮਦ ਸ਼ਾਹ ਅਬਦਾਲੀ ਹਾਰਦਾ ਕਿਉਂ ਰਿਹਾ? ਇਤਨੀ ਵੱਡੀ ਤਾਕਤ ਹੋਣ ਦੇ ਬਾਵਜੂਦ ਵੀ ਜਿਹੜਾ ਸਾਰਿਆਂ ਨੂੰ ਝੁਕਾ ਲੈਂਦਾ ਸੀ ਉਹ ਇਹਨਾਂ ਅੱਗੇ ਕਿਉਂ ਹਾਰਦਾ ਰਿਹਾ? ਉਹਦਾ ਕਾਰਨ ਸਿਰਫ 2-3 ਸਨ। ਨੰਬਰ 1, ਅਹਿਮਦ ਸ਼ਾਹ ਅਬਦਾਲੀ ਹਮੇਸ਼ਾ ਹੰਕਾਰ ਦੀ ਭਾਵਨਾ ਲੈ ਕੇ ਆਇਆ, ਅਹਿਮਦ ਸ਼ਾਹ ਅਬਦਾਲੀ ਹਮੇਸ਼ਾ ਲੁੱਟ ਦੀ ਭਾਵਨਾ ਲੈ ਕੇ ਆਇਆ। ਦੂਜੀ ਗੱਲ, ਉਹਦੇ ਕੋਲ ਸਿਰਫ 2 ਹੀ ਜਿਹੜੇ ਉਹਦੇ ਬਹੁਤ ਨਜ਼ਦੀਕੀ ਸਿਆਣੇ ਜਰਨੈਲ ਸਨ ਇੱਕ ਜੈਨ ਖਾਨ ਇੱਕ ਜਹਾਨ ਖਾਨ। ਹਾਲਾਂਕਿ ਤੈਮੂਰ ਸ਼ਾਹ ਉਹਦਾ ਪੁੱਤਰ ਹੈ ਪਰ ਉਹ ਖੁਦ ਏਡਾ ਸਿਆਣਾ ਨਹੀਂ ਸੀ, ਉਹ ਕਦੇ ਵੀ ਨਹੀਂ ਸੀ ਸਮਝ ਆਉਂਦਾ ਵੀ ਤੂੰ ਸਿੱਖਾਂ ਤੇ ਹੁਣ ਹਮਲਾ ਕਰ ਜਾਂ ਨਾ ਕਰ। ਹਾਲਾਂਕਿ ਉਹ ਇੱਥੋਂ ਦਾ ਰਹਿਣ ਵਾਲਾ ਸੀ। ਇੱਕ ਗੱਲ ਲਿਖੀ ਉਹਨੇ ਬੜੀ ਪਿਆਰੀ, ਸਿੱਖ ਭੂਮੀ ਹੈ ਹਮ ਪਰਦੇਸੀ। ਇਹਦਾ ਲੜਨ ਦਾ ਕਾਰਨ ਇੱਕ ਇਹ ਵੀ ਸੀ ਉਹਦੇ ਹਾਰਨ ਦਾ, ਕਿਉਂਕਿ ਸਿੱਖ ਭੂਮੀ ਇਹਦਾ ਅਰਥ ਹੈ ਸਿੱਖ ਇੱਥੋਂ ਦੇ ਵਸਨੀਕ। ਸਾਨੂੰ ਪਤਾ ਸੀ ਚਲੋ ਅਬਦਾਲੀ ਆਉਂਦਾ ਸੀ ਜੀ ਕਿਹੜੇ ਜੰਗਲ ਵਿੱਚ ਜਾ ਕੇ ਲੁਕਣਾ, ਇਹਨਾਂ ਨੂੰ ਪਤਾ ਸੀ ਅਬਦਾਲੀ ਕੋਲੋਂ ਜੰਗਲ ਭਾਲਣੀ ਸੀ ਹੁੰਦੇ, ਉਹਨਾਂ ਨੂੰ ਪਤਾ ਨਹੀਂ ਸੀ ਇਸ ਗੱਲ ਦਾ। ਉਹਨੂੰ ਪਤਾ ਨਹੀਂ ਸੀ ਵੀ ਕਿੱਥੇ ਪਾਣੀ ਮਿਲਣਾ ਕਿੱਥੇ ਨਹੀਂ ਮਿਲਣਾ। ਸਿੱਖਾਂ ਨੂੰ ਇੱਥੇ ਭੂਮੀ ਹੋਣ ਕਰਕੇ ਇੱਥੋਂ ਦੇ ਵਸਨੀਕ ਹੋਣ ਕਰਕੇ ਉਹਨਾਂ ਨੂੰ ਪਾਣੀ ਦਾ ਵੀ ਪਤਾ ਸੀ ਧਰਤੀ ਦਾ ਪਤਾ ਸੀ। ਥੋੜੇ ਸਿੱਖ ਹੋਣ ਦੇ ਬਾਵਜੂਦ ਵੀ ਉਹਨੂੰ ਹਰਾ ਦਿੰਦੇ ਸਨ। ਅਗਲੀ ਗੱਲ, ਜਿਹੜੇ ਉਹਨੇ ਜੀਵਨ ਵਿੱਚ ਵੱਡੀ ਕਮਜ਼ੋਰੀ ਸੀ ਨਾ ਉਹ ਧਨ ਦੌਲਤ ਦੀ ਤੇ ਇਸ ਇੱਥੋਂ ਦੀ ਇੱਜ਼ਤ ਨਾਲ ਖੇਡਣ ਦੀ ਕਮਜ਼ੋਰੀ ਸੀ, ਇਹ ਮਨੁੱਖ ਨੂੰ ਬਰਬਾਦ ਕਰ ਦਿੰਦੀ ਹੈ। ਸਾਹਿਬ ਦੀ ਬਾਣੀ ਦਾ ਇੱਕ ਬੜਾ ਨਿਰਮਲ ਬਚਨ ਹੈ, ਪਰ ਧਨ ਪਰ ਦਾਰਾ ਪਰ ਹਰੀ ਤਾਂ ਕਹਿ ਨਿਕਟ ਵਸੈ ਨਰ ਹਰੀ। ਪਰ ਧਨ ਪਰ ਦਾਰਾ ਪਰ ਹਰੀ, ਜਿਹੜਾ ਬੰਦਾ ਆਪਣੇ ਜੀਵਨ ਵਿੱਚੋਂ ਧਨ ਦੌਲਤ ਤੇ ਵਿਕਾਰੀ ਜੀਵਨ ਨੂੰ ਪਾਸੇ ਕਰ ਦਿੰਦਾ ਉਹਦੇ ਨੇੜੇ ਰੱਬ ਵਸਦਾ, ਉਹਨੂੰ ਕੋਈ ਫਿਰ ਹਰਾ ਨਹੀਂ ਸਕਦਾ। ਇਹ ਕਮਜ਼ੋਰੀਆਂ ਸਨ ਸਿੱਖਾਂ ਦੇ ਵਿੱਚ, ਕੀ ਖੂਬੀਆਂ ਸਨ ਸਿਰਫ ਮੈਂ ਥੋੜੇ ਥੋੜੇ ਸਮੇਂ ਦੇ ਵਿੱਚ, ਕਿਉਂਕਿ ਇੱਕ ਦੌਰ ਖਤਮ ਹੋ ਚੱਲਾ। ਇੱਕ ਇਸ ਤੋਂ ਬਾਅਦ ਹੁਣ ਜਿਹੜੀ ਹੈ ਨਾ ਇਹ ਸਮਝ ਲਓ ਰਾਜ ਦੀ ਬੁਨਿਆਦ ਰੱਖੀ ਗਈ ਹੈ। ਹੁਣ ਤੱਕ ਦੀਆਂ ਕੁਰਬਾਨੀਆਂ ਨੇ ਰਾਜ ਦੀ ਇੱਟ ਰੱਖ ਦਿੱਤੀ ਹੈ, ਹੁਣ ਤੋਂ ਬਾਅਦ ਰਾਜ ਭਾਗ ਵਾਲੇ ਪਾਸੇ ਤੁਰਨਾ ਔਰ ਇਹਨਾਂ ਨੇ ਖੁਆਰ ਹੋਣਾ। ਹੁਣ ਕਿੰਨੀ ਵੱਡੀ ਬਿਰਤੀ ਸਤਿਗੁਰੂ ਨੇ ਸਾਨੂੰ ਸਿੱਖ ਨੂੰ ਦਿੱਤੀ ਸੀ। ਮੇਰਾ ਮਤਲਬ ਇਹ ਨਹੀਂ ਵੀ ਸਾਡੇ ਕੋਲ ਰਾਜ ਨਾ ਹੋਵੇ, ਪਰ ਚਾਹਤ ਇਹ ਹੋਵੇ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਮਨ ਵਿੱਚ ਭਾਵਨਾ ਇਹ ਹੋਵੇ ਜੇ ਰਾਜ ਦੇਹੇ ਤਾਂ ਕਵਨ ਵਡਾਈ, ਜੋ ਭੀਖ ਮੰਗਾਵੇ ਤਾਂ ਕਿਆ ਘੱਟ ਜਾਈ। ਉਸ ਵੇਲੇ ਸਿੱਖਾਂ ਦੇ ਕੋਲ ਜਿਹੜੀਆਂ ਸਭ ਤੋਂ ਵੱਡੀਆਂ ਖੂਬੀਆਂ ਸਨ ਜਿਹੜੇ ਜਿੱਤਦੇ ਸਨ, ਪਹਿਲੀ ਗੱਲ ਸਿੱਖ ਕਿਸੇ ਨੂੰ ਲੁੱਟਦੇ ਨਹੀਂ ਸਨ, ਇਹ ਲੁਟੇਰੇ ਨਹੀਂ ਸਨ। ਦੂਜੀ ਗੱਲ, ਸਿੱਖਾਂ ਨੇ ਕਦੇ ਵੀ ਇਨਸਾਨੀਅਤ ਦਾ ਕਤਲ ਨਹੀਂ ਹੋਣ ਦਿੱਤਾ। ਜਿਵੇਂ ਪਿੱਛੇ ਜ਼ਿਕਰ ਆ ਚੁੱਕਾ ਹੋਇਆ, ਜਹਾਨ ਖਾਨ ਟੱਕਰਦਾ ਤੇ ਜਹਾਨ ਖਾਨ ਭੱਜ ਜਾਂਦਾ ਡਰ ਕੇ, ਤੇ ਗੁਰੂ ਕੇ ਸਿੱਖ ਨੇ ਉਹਨਾਂ ਦੇ ਕੋਲ ਜਹਾਨ ਖਾਨ ਦੀ ਪਤਨੀ, ਜਹਾਨ ਖਾਨ ਦੇ ਬੱਚੇ, ਜਹਾਨ ਖਾਨ ਦੀਆਂ ਗੋਲੀਆਂ ਉਹ ਉਹਨਾਂ ਦੇ ਸਿੱਖਾਂ ਦੇ ਹੱਥ ਲੱਗਦੀਆਂ ਨੇ। ਜਦੋਂ ਗੁਰੂ ਦੇ ਬੱਚੇ ਇਹਨਾਂ ਦੇ ਹੱਥ ਆਏ ਸਨ, ਇਹਨਾਂ ਨੀਹਾਂ ਚ ਚੁਣਵਾ ਦਿੱਤੇ ਸਨ, ਪਰ ਜਦੋਂ ਉਹਨਾਂ ਦੇ ਬੱਚੇ ਸਿੱਖਾਂ ਦੇ ਹੱਥ ਆਏ, ਇਹਨਾਂ ਪੁੱਛਿਆ ਤੁਸੀਂ ਕਿੱਥੇ ਜਾਣਾ, ਉਹਨਾਂ ਆਖਿਆ ਸੀ ਜੰਮੂ ਜਾਣਾ। ਸਿੱਖਾਂ ਨੇ ਉਹਨਾਂ ਦੇ ਜਹਾਨ ਖਾਨ ਦੀ ਪਤਨੀ ਨੂੰ ਤੇ ਉਹਦੇ ਬੱਚਿਆਂ ਨੂੰ ਜੰਮੂ ਪਹੁੰਚਾਇਆ ਹਿਫਾਜ਼ਤ ਨਾਲ, ਬਿਲਕੁਲ ਪੂਰੀ ਸੁਰੱਖਿਆ ਦੇ ਕੇ ਉਹਨਾਂ ਨੂੰ ਉੱਥੇ ਪਹੁੰਚਾਇਆ। ਪਹਿਲੀ ਗੱਲ, ਸਿੱਖ ਲੁਟੇਰੇ ਨਹੀਂ ਸਨ। ਦੂਜੀ ਗੱਲ, ਸਿੱਖ ਜਿਹੜੇ ਇਨਸਾਨੀਅਤ ਦਾ ਕਤਲ ਕਰਨ ਵਾਲੇ ਨਹੀਂ ਸਨ। ਤੀਜੀ ਗੱਲ, ਜਿਹੜੇ ਉਹ ਸਨ ਉਹ ਸਿਰਫ ਧਨ ਦੌਲਤ ਪਿੱਛੇ ਲੜਦੇ ਸਨ, ਗੁਰੂ ਕਾ ਸਿੱਖ ਗੁਰੂ ਲਈ ਲੜਦਾ ਸੀ, ਉਹ ਸੱਚ ਲਈ ਲੜਦਾ ਸੀ। ਉਹਦਾ ਮਕਸਦ ਕਿਸੇ ਜ਼ਮੀਨ ਦੇ ਟੁਕੜੇ ਤੇ ਕਬਜ਼ਾ ਕਰਨਾ ਨਹੀਂ ਸੀ ਹੁੰਦਾ, ਉਹਦਾ ਮਕਸਦ ਸੀ ਸਤਿਗੁਰੂ ਜੇ ਮੇਰੀ ਜ਼ਿੰਦਗੀ ਬਚ ਗਈ ਤਾਂ ਮੈਂ ਤੇਰੇ ਅਨੁਸਾਰ ਗੁਜ਼ਾਰਾਂਗਾ, ਜੇ ਮੇਰੀ ਜ਼ਿੰਦਗੀ ਤੇਰੇ ਲੇਖੇ ਲੱਗ ਗਈ ਤਾਂ ਮੈਂ ਰੱਬ ਦੇ ਘਰ ਵਿੱਚ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਬਨ ਪਾਏ ਵਿਸ਼ਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ ਦੇ ਮੁਕਾਮ ਤੇ ਪਹੁੰਚ ਜਾਵਾਂਗਾ। ਅਗਲੀ ਗੱਲ, ਉਹਨਾਂ ਦੇ ਕੋਲ ਪੰਥ ਪ੍ਰਕਾਸ਼ ਦੇ ਬੋਲ ਦੱਸ ਕਈ ਵਾਰੀ ਤੁਹਾਡੇ ਨਾਲ ਸਾਂਝੇ ਕਰਦਾ ਆਇਆ। ਅਗਲੀ ਗੱਲ ਸਭ ਤੋਂ ਵੱਡੀ ਇਹ ਸੀ, ਮੈਂ ਜ਼ਖੀਰੋ ਸਿੰਘਨ ਪਾਸ, ਇਹਨਾਂ ਕੋਲ ਕੁਝ ਵੀ ਨਹੀਂ, ਜ਼ਖੀਰੇ ਦਾ ਮਤਲਬ ਹੁੰਦਾ ਖਜ਼ਾਨਾ, ਇਹਨਾਂ ਕੋਲ ਕੁਝ ਵੀ ਨਹੀਂ। ਮੈਂ ਜ਼ਖੀਰੋ ਸਿੰਘਨ ਪਾਸ, ਬਸਤਰ ਸ਼ਸਤਰ ਹੀਨ ਸੋ ਖਾਸ, ਜਿਹੜੇ ਖਾਸ ਪਹਿਨਣ ਵਾਲੇ ਬਸਤਰ ਨੇ ਸ਼ਸਤਰ ਨੇ, ਇਹਨਾਂ ਕੋਲ ਕੁਝ ਵੀ ਨਹੀਂ ਵਿਚਾਰਿਆਂ ਕੋਲ। ਉਹ ਹੁਣ ਜਿਹੜਾ ਬੋਤਾ ਸਿੰਘ ਤੇ ਗਰਜਾ ਸਿੰਘ, ਦੇਖੋ ਵਕਤ ਦੇ ਹਾਕਮ ਨਾਲ ਟੱਕਰ ਲੈਣੀ ਤੇ ਡੰਡੇ ਪਕੜ ਕੇ ਖਲੋਤੇ ਨੇ ਰਸਤੇ ਚੋਂ, ਟੈਕਸ ਲੈ ਰਹੇ ਨੇ। ਹੈ ਤੇ ਅਣਹੋਣ ਜਾਂ ਗੱਲਾਂ ਨਹੀਂ ਸੀ ਕਿਤੇ ਹੱਥ ਵਿੱਚ ਉਹਨਾਂ ਕੋਲ ਚੰਗਾ ਹਥਿਆਰ ਵੀ ਕੋਈ ਨੀ ਵੀ ਆਉਂਦੇ ਹਨ ਪੰਜ ਸੱਤ ਨੂੰ ਤੇ ਦੂਰੋਂ ਸਾਂਭ ਲੈਣ ਡੰਡਿਆਂ ਨਾਲ ਹੀ ਉਹਨਾਂ ਨੂੰ ਮਾਰ ਮੁਕਾਇਆ ਕੈਸਾ ਕੈਸਾ ਇਤਿਹਾਸ ਦਿਖਾਣਾ ਸਿਰਫ ਬੇਨਤੀ ਕਰ ਰਿਹਾ ਸਾਂ ਮੈਂ ਜ਼ਖੀਰੋ ਸਿੰਘਨ ਪਾਸ ਬਸ਼ਤਰ ਸ਼ਸਤਰ ਹੀਨ ਸੁਖਾਸ ਰੋਗੀ ਅਵਕਟ ਬਿਨ ਮਰ ਜਾਹੀ ਰੋਗੀ ਬਿਚਾਰੇ ਦਵਾਈ ਤੋਂ ਬਿਨਾਂ ਮਰ ਜਾਂਦੇ ਨੇ ਹੱਟ ਪੱਟਣ ਬਾਜ਼ਾਰ ਸੋ ਨਾਹੀ ਇਹਨਾਂ ਦੇ ਕੋਲ ਨਾ ਬਿਚਾਰਿਆਂ ਕੋਲ ਬਾਜ਼ਾਰ ਵਿੱਚ ਹੱਟੀ ਵੀ ਜਾਣ ਦਾ ਵਕਤ ਹੀ ਨਹੀਂ ਜੰਗਲਾਂ ਵਿੱਚ ਰਹਿੰਦੇ ਨੇ ਕੌਣ ਸਿੱਖਾਂ ਦੇ ਸਿਰਾਂ ਦਾ ਮੁੱਲ ਰੱਖਿਆ ਹੁੰਦਾ ਸੀ ਕਿੱਥੇ ਜਾਣਾ ਨਾਂਗੇ ਖਰੇ ਉਹ ਭੁੱਖੇ ਪਿਆਸੇ ਦਾਰੂ ਸਿੱਕਾ ਨੇ ਕਿਸ ਪਾਸੇ ਨਾਂਗੇ ਨੇ ਖਰੇ ਨੇ ਭੁੱਖੇ ਨੇ ਕਈ ਕਈ ਦਿਨਾਂ ਦੇ ਭੁੱਖੇ ਨੇ ਫਿਰ ਵੀ ਰੱਬ ਦੇ ਸ਼ੁਕਰ ਵਿੱਚ ਨੇ ਕੋਈ ਪਹਿਨਣ ਲਈ ਕੱਪੜਾ ਵੀ ਨਹੀਂ ਕੋਈ ਖਾਣ ਲਈ ਭੋਜਨ ਵੀ ਨਹੀਂ ਕੁਛ ਵੀ ਸਹੂਲਤ ਨਹੀਂ ਨਾਂਗੇ ਖਰੇ ਉਹ ਭੁੱਖੇ ਪਿਆਸੇ ਦਾਰੂ ਸਿੱਕਾ ਨੇ ਕਿਸ ਪਾਸੇ ਫਿਰ ਪੁੱਛਦਾ ਵੀ ਜੇ ਇਹਨਾਂ ਦੀ ਹਾਲਾਤ ਮਾੜੇ ਨੇ ਫਿਰ ਜਿਉਂਦੇ ਕਿਵੇਂ ਸਨ ਆਹ ਹੁਣ ਸਿੱਖ ਭੁਲਾ ਬੈਠਾ ਬਸ ਆਹ ਜਿਹੜੀ ਦਾਤ ਹੈ ਨਾ ਇਹਦੇ ਤੋਂ ਵਿਛੜੇ ਹੋਏ ਅਸੀਂ ਉਹਨਾਂ ਜਵਾਬ ਦਿੱਤਾ ਰਤਨ ਸਿੰਘ ਨੇ ਭੰਗੂ ਨੇ ਕਹਿਣ ਲੱਗੇ ਜਿਉਂਦੇ ਕਾਹਦੇ ਆਸਰੇ ਸਨ ਕਹਿੰਦੇ ਜਿਉਂਦੇ ਇਸ ਆਸਰੇ ਸਨ ਗੁਰ ਬਚਨ ਕੀ ਉਨਕੋ ਆਸ ਯਹੀ ਖਜ਼ਾਨੋ ਸਿੰਘਨ ਪਾਸ ਕਹਿਣ ਲੱਗੇ ਉਹਨਾਂ ਨੂੰ ਗੁਰੂ ਦੇ ਬਚਨਾਂ ਤੇ ਅਟਲ ਭਰੋਸਾ ਹੁੰਦਾ ਸੀ ਬਸ ਇੱਕੋ ਖਜ਼ਾਨਾ ਗੁਰੂ ਕੇ ਸਿੱਖਾਂ ਕੋਲ ਹੁੰਦਾ ਸੀ ਅੱਜ ਸਿੱਖ ਨੂੰ ਉਨਾ ਬਾਣੀ ਤੇ ਭਰੋਸਾ ਨਹੀਂ ਹੈ ਜਿੰਨਾ ਹੱਥ ਦੇਖਣ ਵਾਲਿਆਂ ਤੇ ਭਰੋਸਾ ਹੈ ਤਾਂ ਹੀ ਕਰਕੇ ਅਸੀਂ ਖੁਆਰ ਹੋ ਰਹੇ ਹਾਂ ਜਾਬੇ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੋ ਇਨਕੀ ਪ੍ਰਤੀਤ ਅਸੀਂ ਉਹ ਲਕੀਰ ਟੱਪ ਗਏ ਆਓ ਪਿਆਰ ਵਾਲਿਓ ਇੱਥੇ ਸਿੱਖੀ ਦਾ ਇੱਕ ਦੌਰ ਖਤਮ ਹੋਇਆ ਇਸ ਇਤਿਹਾਸ ਦਾ ਇੱਕ ਦੌਰ ਖਤਮ ਹੋਇਆ ਉਸ ਤੋਂ ਬਾਅਦ ਅਗਲਾ ਦੌਰ ਹੈ ਜਿਹੜਾ ਮਿਸਲਾਂ ਕਿਵੇਂ ਤਰੱਕੀ ਕਰਕੇ ਰਾਜ ਤਖ਼ਤ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਬਿਠਾਉਂਦੀਆਂ ਨੇ ਇਹ ਆਪਾਂ ਕੱਲ੍ਹ ਤੋਂ ਜਿਹੜੇ ਦੋ ਚਾਰ ਦਿਨ ਬਾਕੀ ਨੇ ਉਨ੍ਹਾਂ ਵਿੱਚ ਮੈਂ ਕੋਸ਼ਿਸ਼ ਕਰਾਂਗਾ ਪੂਰਾ ਕਰ ਸਕਾਂ ਮੈਨੂੰ ਭੁੱਲਾਂ ਲਿਖੀ ਮੈਂ ਅਦਬ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਾਹਿਬ ਜੀ ਜੋ ਹਮਰੀ ਬਿਦਹੋਤੀ ਮੇਰੀ ਸਤਿਗੁਰਾ ਸਾਹਿਬ ਤੁਮ ਹਰ ਜਾਨੀ

ਰੋ ਵਿਚਾਰ ਗੱਲ ਲੰਮੀ ਹੋ ਜਾਏਗੀ, ਆਪਾਂ ਅੱਜ ਗੱਲ ਪੂਰੀ ਕਰਨੀ ਹੈ। ਵੱਡੇ ਸ਼ਹਿਰਾਂ ਦੇ ਦਰਵਾਜ਼ੇ ਹੋਇਆ ਕਰਦੇ ਸਨ, ਉਨ੍ਹਾਂ ਆਖਿਆ ਸੀ ਲਾਹੌਰ ਦੇ ਦਰਵਾਜ਼ੇ ਖੋਲ ਦਿਆਂਗੇ, ਤੁਸੀਂ ਅੰਦਰ ਆ ਜਾਇਓ। ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਸੱਸ ਸਦਾ ਕੌਰ ਦੇ ਨਾਲ, ਇਹ ਵੀ ਮੈਂ ਤੁਹਾਨੂੰ ਬਾਅਦ ਚ ਦੱਸਦਾ ਤਾਂ ਕਿ ਗੱਲ ਪਕੜ ਵਿਚ ਆ ਜਾਏ ਸਾਡੀ, ਸਦਾ ਕੌਰ ਦੇ ਨਾਲ ਇਹ ਸਲਾਹ ਕੀਤੀ। ਇਹ ਉਨ੍ਹਾਂ ਵੇਲਿਆਂ ਚ 19 ਕੁ ਸਾਲਾਂ ਦਾ ਨੌਜਵਾਨ ਹੈ ਰਣਜੀਤ ਸਿੰਘ, 19 ਕੁ ਸਾਲਾਂ ਦਾ ਨੌਜਵਾਨ ਹੈ ਜਦੋਂ ਇਹਨੂੰ ਚਿੱਠੀ ਜਾਂਦੀ ਹੈ। ਤੇ ਇਹ ਆਪਣੀ ਸੱਸ ਦੇ ਨਾਲ ਇੱਕ ਬੈਠ ਕੇ ਵਿਚਾਰ ਕਰਦਾ, ਕੁਝ ਪਤਵੰਤ ਸੱਜਣਾਂ ਨਾਲ ਵਿਚਾਰ ਕਰਦਾ ਵੀ ਆਪਾਂ ਨੂੰ ਕੀ ਕਰਨਾ ਚਾਹੀਦਾ। ਫੈਸਲਾ ਹੋਇਆ, ਮਹਾਰਾਣੀ ਸਦਾ ਕੌਰ ਨੇ ਬਚਨ ਆਖੇ ਭਾਈ ਤੂੰ ਨਾਲ ਚੱਲ। ਸਰਦਾਰਨੀ ਸਦਾ ਕੌਰ ਨੇ ਬਚਨ ਆਖੇ, ਮਹਾਰਾਣੀ ਨਹੀਂ ਸੀ ਬਣੀ ਖੇਮਾ ਕਰਿਓ, ਉਹਨੇ ਬਚਨ ਆਖੇ ਵੀ ਤੂੰ ਨਾਲ ਚੱਲ, ਮੈਂ ਤੇਰੀ ਮਦਦ ਕਰਾਂਗੀ ਪੂਰੀ, ਤੂੰ ਪਰਵਾਹ ਨਾ ਮਨ, ਆਪਾਂ ਨੂੰ ਜਾਣਾ ਚਾਹੀਦਾ ਲਾਹੌਰ। ਫੈਸਲਾ ਹੋ ਗਿਆ। ਇਹ ਸਾਰੇ ਇਕੱਠੇ ਹੋ ਕੇ 5 ਜੁਲਾਈ 1799 ਨੂੰ ਲਾਹੌਰ ਦੇ ਲਾਗੇ ਆ ਗਏ। ਸਦਾ ਕੌਰ ਵੀ ਆਪਣੀ ਫੌਜ ਲੈ ਕੇ ਆ ਗਈ ਤੇ ਨਾਲ ਮਹਾਰਾਜਾ ਰਣਜੀਤ ਸਿੰਘ ਵੀ ਆਪਣੀ ਫੌਜ ਲੈ ਕੇ ਆ ਗਿਆ। ਇੱਥੇ ਆ ਕੇ ਉਨ੍ਹਾਂ ਨੇ ਇੱਕ ਵਾਰੀ ਫਿਰ ਮੀਟਿੰਗ ਕੀਤੀ, ਲਾਹੌਰ ਦੇ ਕੁਝ ਸਿਆਣੇ ਦਾਨੇ ਪ੍ਰਦਾਨੇ ਬੰਦਿਆਂ ਨੂੰ ਸੱਦਿਆ ਤੇ ਉਨ੍ਹਾਂ ਨੂੰ ਬੁਲਾ ਕੇ ਫਿਰ ਇੱਕ ਮੀਟਿੰਗ ਕੀਤੀ। ਕਹਿਣ ਲੱਗੇ ਸੱਜਣੋ, ਭਾਈ ਮੈਨੂੰ ਪਹਿਲਾਂ ਦੱਸ ਦਿਓ ਕੋਈ ਗਲਤ ਕੰਮ ਨਾ ਹੋਵੇ, ਅਜੇ ਅਸੀਂ ਕੋਈ ਕੰਮ ਗਲਤ ਨਾ ਕਰ ਬੈਠੀਏ। ਉਨ੍ਹਾਂ ਜਵਾਬ ਦਿੱਤਾ ਵੀ ਨਹੀਂ ਕੋਈ ਗੱਲ ਨਹੀਂ, ਤੁਸੀਂ ਆਓ। 7 ਜੁਲਾਈ 1799 ਨੂੰ ਉਨ੍ਹਾਂ ਨੇ ਉਹਦਾ ਬੂਹਾ ਖੋਲ ਦਿੱਤਾ, ਲਾਹੌਰ ਦਾ ਬੂਹਾ ਖੋਲ ਦਿੱਤਾ। ਮੈਂ ਤੁਹਾਡੇ ਕੋਲ ਖਿਮਾ ਮੰਗਣਾ, ਥੋੜਾ ਜਿਹਾ ਆਪਾਂ ਨੂੰ ਪਿਛੋਕੜ ਹੋਰ ਫੋਲਣਾ ਪੈਣਾ, ਗੱਲ ਵਿੱਚੋਂ ਰਹਿ ਗਈ ਹੈ ਫਿਰ ਨਿਭਰੇ ਨਹੀਂ ਲੱਗਣੀ। ਅਸਲ ਵਿੱਚ ਸ਼ੁਰੂ ਇੱਥੋਂ ਕਰਨੀ ਸੀ, ਬਘੇਲ ਸਿੰਘ ਹੋਰੀ ਤੇ ਜੱਸਾ ਸਿੰਘ ਆਲੂਵਾਲੀਆ ਜਦੋਂ ਲਾਲ ਕਿਲੇ ਤੇ ਝੰਡਾ ਚਲਾਉਂਦੇ ਨੇ, ਉਹ ਸਿੱਲ ਪੁੱਟ ਕੇ ਲੈ ਜਾਂਦੇ ਨੇ, ਉਦੋਂ ਬਘੇਲ ਸਿੰਘ ਦੀ ਫੌਜ 30,000 ਉਹ ਦਿੱਲੀ ਵਿੱਚ ਰੁਕਦੀ ਹੈ। ਜਿੱਥੇ ਦਿੱਲੀ ਵਿੱਚ ਫੌਜ ਰੁਕਦੀ ਹੈ ਉਸ ਇਲਾਕੇ ਦਾ ਨਾਂ ਤੀਸਹਜ਼ਾਰੀ ਹੈ। ਉਸੇ ਇਲਾਕੇ ਵਿੱਚ ਅੱਜ ਹਾਈ ਕੋਰਟ ਹੈ ਦਿੱਲੀ ਦੀ, ਇਹੋ ਸਿੱਖਾਂ ਦਾ ਇਲਾਕਾ ਹੈ। ਸਿੱਖਾਂ ਨੇ ਜਿੱਤ ਦੀ ਖੁਸ਼ੀ ਵਿੱਚ, ਦਿੱਲੀ ਨੂੰ ਜਿੱਤਣ ਦੀ ਖੁਸ਼ੀ ਵਿੱਚ ਜਿਹੜੇ ਪੁਲ ਤੇ ਖਲੋ ਕੇ ਮਠਿਆਈ ਮੰਡੀ, ਮਣਾਂ ਦੇ ਮਣ ਮਠਿਆਈ ਵੰਡ ਦਿੱਤੀ ਉਸ ਦਿਨ ਸਾਰੇ ਦਿੱਲੀ ਨਿਵਾਸੀਆਂ ਨੂੰ ਮਠਿਆਈ ਵੰਡੀ, ਤੇ ਜਿੱਥੇ ਮਠਿਆਈ ਵੰਡੀ ਉਸ ਪੁਲ ਦਾ ਹੀ ਨਾਂ ਤੁਸੀਂ ਦੇਖੋ ਕਿੰਨੀ ਕੁ ਮਠਿਆਈ ਵੰਡੀ ਹੋਵੇਗੀ, ਉਸ ਪੁਲ ਦਾ ਨਾਂ ਪੁਲ ਮਠਿਆਈ ਪੈ ਗਿਆ। ਇਹ ਦਿੱਲੀ ਦਾ ਇਤਿਹਾਸ ਹੈ, ਤੁਸੀਂ ਅੱਜ ਵੀ ਜਾ ਕੇ ਪੁੱਛੋ ਵੀ ਪੁਲ ਮਠਿਆਈ ਜਾਣਾ ਹੈ, ਉਹ ਦੱਸਣਗੇ ਲੋਕ ਤੁਹਾਨੂੰ। ਉਸ ਤੋਂ ਬਾਅਦ ਵਿੱਚ ਫਿਰ ਵਕਤ ਦੇ ਹਾਕਮ ਨੇ ਇੱਕ ਬਚਨ ਆਖਿਆ ਵੀ ਤੁਸੀਂ ਬਘੇਲ ਸਿੰਘ ਨੂੰ ਵੀ ਤੁਸੀਂ ਕਿਸੇ ਤਰ੍ਹਾਂ ਕੁਝ ਸਾਡੇ ਨਾਲ ਲੈਣ ਦੇਣ ਕਰ ਸਕਦੇ ਹੋ, ਤਖ਼ਤ ਤੇ ਬੈਠਣ ਦੇ ਤੁਸੀਂ ਸ਼ੌਕੀਨ ਨਹੀਂ ਤੇ ਸਾਡੀ ਇੱਥੇ ਫੌਜ ਨੂੰ ਛੱਡ ਕੇ ਤੁਸੀਂ ਨਹੀਂ ਜਾ ਰਹੇ, ਕੋਈ ਤਾਂ ਫੈਸਲਾ ਹੋਣਾ ਚਾਹੀਦਾ ਨਾ। ਫਿਰ ਉਸ ਵੇਲੇ ਬਘੇਲ ਸਿੰਘ ਹੋਰਾਂ ਨੇ ਬਚਨ ਆਖੇ ਵੀ ਮੇਰੇ ਨਾਲ ਤੁਸੀਂ ਚੂੰਕੀ ਦਾ ਲੈਣ ਦੇਣ ਕਰੋ, ਜਿਹੜੀ ਤੁਹਾਡੀ ਆਮਦਨ ਹੈ ਨਾ ਟੋਟਲੀ ਉਹਦਾ ਕੁਝ ਲੈਣ ਦੇਣ ਕਰੋ। ਉਨ੍ਹਾਂ ਆਖੇ ਠੀਕ ਹੈ। ਉਨ੍ਹਾਂ ਆਖਿਆ ਰੁਪਈਏ ਵਿਚੋਂ 37 ਪੈਸੇ, ਫੈਸਲਾ ਹੋਇਆ ਵੀ ਰੁਪਈਏ ਵਿਚੋਂ 37 ਪੈਸੇ ਬਘੇਲ ਸਿੰਘ ਦੀਆਂ ਫੌਜਾਂ ਨੂੰ ਜਾਣਗੇ ਤੇ ਬਾਕੀ ਪੈਸਾ ਜਿਹੜਾ ਉਹ ਵਕਤ ਦਾ ਹਾਕਮ ਵਰਤੇਗਾ। ਦਿੱਲੀ ਦੇ ਵਿਚੋਂ ਇਨ੍ਹਾਂ ਨੇ 37 ਪੈਸੇ 1 ਰੁਪਈਏ ਵਿਚੋਂ ਆਪ ਲੈਣੇ ਸ਼ੁਰੂ ਕਰ ਦਿੱਤੇ। ਬਘੇਲ ਸਿੰਘ ਨੇ ਇੱਕ ਕੰਮ ਬਹੁਤ ਚੰਗਾ ਕੀਤਾ, ਜੱਸਾ ਸਿੰਘ ਆਲੂਵਾਲੀਆ ਵੀ ਇਹਦੇ ਨਾਲ ਇਸ ਵੇਲੇ, ਉਹਨੇ ਇੱਕ ਬਹੁਤ ਚੰਗਾ ਕੰਮ ਕੀਤਾ। ਚੰਗਾ ਕੰਮ ਇਹ ਕੀਤਾ ਭਈ ਉਹਨੇ ਉਸ ਅਸਥਾਨਾਂ ਨੂੰ ਲੱਭਿਆ। ਯਾਦ ਰੱਖਣ ਯੋਗ ਬਾਤ ਹੈ, ਮੈਂ ਬੇਨਤੀ ਕਰਾਂ, 1783 ਤੱਕ ਸਾਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਅਸਥਾਨ ਦਾ ਕੋਈ ਪਤਾ ਨਹੀਂ ਸੀ, ਬਿਲਕੁਲ ਵੀ ਕੋਈ ਪਤਾ ਨਹੀਂ ਸੀ। ਬਘੇਲ ਸਿੰਘ ਨੇ ਉੱਥੇ ਪਤਾ

0: ਤਾਂ ਸਾਰੀ ਗੱਲਬਾਤ ਦਾ ਫਿਰ ਕੇ ਅਚਾਨਕ ਇੱਕ ਬਜ਼ੁਰਗ ਮਾਤਾ ਉੱਥੋਂ ਦੀ ਲੰਘੀ। ਉਹਨੇ ਬਜ਼ੁਰਗ ਮਾਤਾ ਦੇ ਕੋਲ ਖਲੋ ਕੇ ਇੱਕ ਬਚਨ ਪੁੱਛ ਰਿਹਾ ਸੀ ਲੋਕਾਂ ਨੂੰ, ਤੇ ਉਹਨੇ ਪੁੱਛਿਆ ਤੇ ਉਹਨੇ ਬਜ਼ੁਰਗ ਮਾਤਾ ਨੇ ਬਚਨ ਆਖੇ ਕਹਿਣ ਲੱਗੀ, ਹਾਂ ਪੁੱਤ ਵੇ, ਗੁਰੂ ਤੇਗ ਬਹਾਦਰ ਸਾਹਿਬ ਦੀ ਜਿੱਥੇ ਸ਼ਹਾਦਤ ਹੋਈ ਸੀ ਉਹ ਤੈਨੂੰ ਮੈਂ ਦੱਸ ਸਕਦੀ ਹਾਂ, ਉਹਨੇ ਦੱਸਿਆ। ਉਹਨੇ ਨਾਲ ਇੱਕ ਗੱਲ ਕਹੀ ਵੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ ਸੀ ਉਦੋਂ ਮੈਂ ਬਹੁਤ ਨਿਕਲੀ ਸਾਂ, ਮੇਰੇ ਬਜ਼ੁਰਗ ਉਸ ਥਾਂ ਦੇ ਉੱਤੇ ਡੁੱਲੇ ਹੋਏ ਖੂਨ ਨੂੰ ਸਾਫ਼ ਕਰਨ ਆਏ ਸਨ ਪਾਣੀ ਡੋਲ ਕੇ। ਮੇਰੇ ਬਜ਼ੁਰਗ ਆਏ ਸਨ, ਮੈਂ ਉਹਨਾਂ ਦੇ ਨਾਲ ਆਈ ਸਾਂ, ਬਹੁਤ ਛੋਟੀ ਸਾਂ। ਯਾਦ ਰੱਖਣ ਯੋਗ ਬਾਤ ਹੈ 11 ਨਵੰਬਰ 1675 ਨੂੰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ ਹੈ। ਤੇ ਆਹ ਜਿਹੜੀ ਕਹਾਣੀ ਹੈ ਇਹ 1783 ਦੀ ਦੱਸ ਤੁਹਾਡੇ ਨਾਲ ਸਾਂਝੀ ਕਰਦੇ ਆ। ਉਦੋਂ ਬਜ਼ੁਰਗਾਂ ਦੀ ਉਮਰ 80-100 ਸਾਲਾਂ ਦੇ ਨੇੜੇ ਹੁੰਦੀ ਸੀ ਤੇ ਉਹਨੇ ਬਚਨ ਆਖਿਆ, ਕਹਿਣ ਲੱਗੇ ਮੈਂ ਬਿਲਕੁਲ ਛੋਟੀ ਜੀ ਸਾਂ, ਪਰ ਇੱਥੇ ਮੈਨੂੰ ਨਹੀਂ ਪਤਾ ਸ਼ਹਾਦਤ ਕਿਵੇਂ ਹੋਈ, ਮੈਨੂੰ ਬਾਕੀ ਗੱਲਾਂ ਦਾ ਨਹੀਂ ਪਤਾ, ਪਰ ਮੇਰੇ ਬਜ਼ੁਰਗਾਂ ਨੇ ਇੱਥੇ ਖੂਨ ਡੁੱਲਿਆ ਧੋਤਾ ਸੀ। ਮੈਨੂੰ ਝੋਲਾ ਜਿਹਾ ਯਾਦ ਹੈ ਵੀ ਕਦੇ ਜਿਹੜਾ ਖੂਨ ਡੁੱਲਿਆ ਧੋਤਾ ਸੀ ਮੈਂ ਉਹਦੇ ਨਾਲ ਸਾਂ। ਬਘੇਲ ਸਿੰਘ ਨੇ ਮਾਤਾ ਦੇ ਚਰਨੀ ਹੱਥ ਲਾਏ, ਮਾਂ ਤੂੰ ਬੜਾ ਪਰਉਪਕਾਰ ਕੀਤਾ। ਫਿਰ ਉਸ ਅਸਥਾਨ ਨੂੰ ਬਣਾਇਆ, ਬਘੇਲ ਸਿੰਘ ਨੇ ਹੀ ਸੀਸ ਗੰਜ ਸਾਹਿਬ ਨੂੰ ਬਣਾਇਆ, ਬਘੇਲ ਸਿੰਘ ਨੇ ਹੀ ਮਾਤਾ ਸੁੰਦਰ ਕੌਰ ਤੇ ਮਾਤਾ ਦਾਤਾਰ ਪਾਤਸ਼ਾਹ ਜੀ ਦੇ ਮਾਤਾ ਸਾਹਿਬ ਕੌਰ ਜੀ, ਜਿਹਨੂੰ ਅੱਜ ਆਪਾਂ ਆਪ ਸਤਿਕਾਰ ਨਾਲ ਕਹਿੰਦੇ, ਮਾਤਾ ਸਾਹਿਬ ਕੌਰ ਜੀ ਤੇ ਮਾਤਾ ਸੁੰਦਰ ਕੌਰ ਜੀ, ਉਹਨਾਂ ਦੇ ਪਾਵਨ ਅਸਥਾਨ ਬਣਾਏ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਦਾ ਅਸਥਾਨ ਬਣਾਇਆ। ਇਤਿਹਾਸਕ ਜਿਹੜੇ ਅਸਥਾਨ ਜਿੰਨੇ ਵੀ ਨੇ ਉਹ ਬਘੇਲ ਸਿੰਘ ਦੇ ਉੱਦਮ ਦੇ ਅਸਰ ਕਾ ਬਣੇ ਹੋਏ ਨੇ। 1783 ਵਿੱਚ ਸਿੱਖ ਜਗਤ ਦਾ ਚਮਕਦਾ ਸਿਤਾਰਾ, ਬਦਕਿਸਮਤ ਦਿਨ ਉਹ ਜਿਸ ਦਿਨ ਜੱਸਾ ਸਿੰਘ ਅਹਲੂਵਾਲੀਆ ਚੜਾਈ ਕਰ ਗਿਆ। ਇਹਦੇ ਸਰੀਰ ਤੇ ਇੱਕ ਵੀ ਅਜਿਹਾ ਅੰਗ ਨਹੀਂ ਸੀ ਜਿਹਦੇ ਉੱਤੇ ਸਿੱਖ ਕੌਮ ਦੀ ਖਾਤਰ ਇਹਨੇ ਜ਼ਖਮ ਨਾ ਖਾਧਾ ਹੋਇਆ ਹੋਵੇ। ਇਤਿਹਾਸ ਕੇ ਸਾਰਾ ਕੁਝ ਵਰਤਿਆ। ਹੁਣ ਆਪਾਂ ਉੱਥੇ ਚੱਲੀਏ ਜਿੱਥੇ ਵਿਚਾਰ ਦਾਸ ਤੁਹਾਡੇ ਨਾਲ ਸਾਂਝੀ ਕਰ ਰਿਹਾ ਸੀ, ਕਿਉਂਕਿ ਵਿੱਚੋਂ ਲੜੀ ਰਹਿ ਜਾਣੀ ਸੀ। ਮਹਾਰਾਜਾ ਰਣਜੀਤ ਸਿੰਘ 1799 ਨੂੰ 5 ਜੁਲਾਈ ਨੂੰ ਇੱਕ ਮੀਟਿੰਗ ਕਰਦਾ। ਉਸ ਤੋਂ ਬਾਅਦ ਪਤਵੰਤ ਤੇ ਸੱਜਣ ਉਹਨੂੰ ਆਗਿਆ ਦਿੰਦੇ ਨੇ ਵੀ ਤੂੰ ਆਮੀ ਤੇ ਅਸੀਂ ਦਰਵਾਜੇ ਖੋਲਾਂਗੇ। 7 ਜੁਲਾਈ 1799 ਨੂੰ ਮਹਾਰਾਜਾ ਰਣਜੀਤ ਸਿੰਘ ਜਾਂਦਾ ਲਾਹੌਰ ਦੇ ਦਰਵਾਜੇ ਉਹ ਲੋਕ ਖੋਲ ਦਿੰਦੇ ਨੇ, ਕਿਉਂਕਿ ਉਹਨਾਂ ਨੇ ਗੁੱਜਰ ਸਿੰਘ ਤੇ ਹਰੀ ਸਿੰਘ ਭੰਗੀ ਇਹਨਾਂ ਦੇ ਉਹ ਪ੍ਰਬੰਧ ਨੂੰ ਦੇਖਿਆ ਹੋਇਆ ਅਸੀਂ ਲਾਹੌਰ ਵਾਲਿਆਂ ਨੇ। ਜਦੋਂ ਇਸ ਤਰ੍ਹਾਂ ਦੇ ਭਾਣਾ ਵਰਤਿਆ, ਮਹਾਰਾਜਾ ਰਣਜੀਤ ਸਿੰਘ ਗਿਆ ਤੇ ਉਸ ਵੇਲੇ ਦਾ ਚੇਤ ਸਿੰਘ ਜਿਹੜਾ ਮੁਖੀ ਹੈ ਉਹਨੇ ਛੋਟਾ ਜਿਹਾ ਜੰਗ ਕੀਤਾ, ਪਰ ਉਹ ਜੰਗ ਵਿਚ ਹਾਰ ਗਿਆ। ਮਹਾਰਾਜਾ ਰਣਜੀਤ ਸਿੰਘ ਦਾ ਹੱਥ ਉੱਤੇ ਰਿਹਾ, ਕਿਉਂਕਿ ਇਹਦੇ ਨਾਲ ਸਦਾ ਕੌਰ ਵੀ ਸੀ, 2 ਫੌਜਾਂ ਸਨ, ਇਹਦਾ ਹੱਥ ਉੱਤੇ ਰਿਹਾ। ਖੈਰ ਉਹਨੇ ਇੱਕ ਜਗੀਰ ਦੇ ਕੇ ਚੇਤ ਸਿੰਘ ਨੂੰ ਉੱਥੋਂ ਵਿਦਾ ਕਰ ਦਿੱਤਾ ਤੇ ਆਪ ਉੱਥੋਂ ਦਾ ਮੁਖੀਆ ਬਣ ਕੇ ਬੈਠ ਗਿਆ। ਉਦੋਂ ਮਹਾਰਾਜਾ ਰਣਜੀਤ ਸਿੰਘ ਨੇ 1799 ਵਿਚ ਕਬਜ਼ਾ ਕੀਤਾ ਤੇ ਕੁਝ ਇੱਕ ਇਲਾਕੇ ਨੇ ਹੋਰ ਜਿੱਤੇ। ਜਦੋਂ ਹੋਰ ਇਲਾਕੇ ਜਿੱਤ ਲਏ ਤੇ 1801 ਵਿਚ 11 ਅਪ੍ਰੈਲ 1801 ਵਿਚ ਇਹਨੇ ਇੱਕ ਦਰਬਾਰ ਲਾਇਆ, ਜਿਸ ਦਰਬਾਰ ਦੇ ਵਿਚ ਇਹਨੇ ਆਪਣੇ ਆਪ ਨੂੰ ਮਹਾਰਾਜਾ ਘੋਸ਼ਿਤ ਕੀਤਾ, ਐਲਾਨ ਕੀਤਾ, ਤੇ ਨਾਲ ਹੀ ਸਾਹਿਬ ਸਿੰਘ ਬੇਦੀ ਨੇ ਇਹਦੇ ਮੱਥੇ ਤੇ ਤਿਲਕ ਲਾਇਆ ਰਾਜਾ ਹੋਣ ਦਾ। 1801 ਨੂੰ ਇਹ ਰਾਜਾ ਬਣਿਆ। ਇਸ ਤੋਂ ਅਗਲੀ ਲੜੀ ਕਦੇ ਫਿਰ ਵਕਤ ਮਿਲਿਆ ਤੁਹਾਡੇ ਨਾਲ ਫਿਰ ਸਾਂਝੀ ਕਰਨੀ ਹੈ। ਉਹ ਹੁਣ ਮੈਂ ਛੋਟੀ ਜਿਹੀ ਪਿਛੋਕੜ ਦੀ ਗੱਲ ਤੁਹਾਡੇ ਨਾਲ ਹੋਰ ਸਾਂਝੀ ਕਰਨੀ ਚਾਹੁੰਦਾ। ਮਹਾਰਾਜਾ ਰਣਜੀਤ ਸਿੰਘ ਦਾ ਕੀ ਪਿਛੋਕੜ ਹੈ? ਮਹਾਰਾਜਾ ਰਣਜੀਤ ਸਿੰਘ 1780 ਵਿਚ ਜੰਮਿਆ। ਚੜਤ ਸਿੰਘ ਸ਼ੁਕਰ ਚੱਕੀਆ ਬਹੁਤ ਵਾਰੀ ਜ਼ਿਕਰ ਆ ਚੁੱਕਾ ਹੋਇਆ। ਚੜਤ ਸਿੰਘ ਦਾ ਪੁੱਤਰ ਹੈ ਮਹਾਂ ਸਿੰਘ, ਮਹਾਂ ਸਿੰਘ ਦਾ ਪੁੱਤਰ ਹੈ ਮਹਾਰਾਜਾ ਰਣਜੀਤ ਸਿੰਘ। 1780 ਵਿਚ ਜੰਮਿਆ। ਇਹਦੇ ਜਨਮ ਸਥਾਨਾਂ ਬਾਰੇ ਵਿਦਵਾਨਾਂ ਦੇ ਵਿਚ ਮਤਭੇਦ ਹੈ, ਪਰ ਮੈਂ ਨਿੱਕੀ ਗੱਲ ਕਰਾਂ ਵੀ ਗੁਜਰਾਂ ਵਾਲਾ ਮੈਨੂੰ ਸੁਣਾ ਲਾ ਭੁਲੇਖਾ ਲੱਗ ਜਾਂਦਾ, ਮੈਨੂੰ ਖਿਮਾ ਕਰ ਲੂ ਜੇ ਕਿਤੇ ਗਲਤੀ ਹੋ ਜਾਏ। ਇਹਨੇ ਗੁਜਰਾਂ ਵਾਲੇ ਦੇ ਵਿੱਚ ਜਨਮ ਆਪਾਂ ਮੰਨ ਕੇ ਤੁਰਦੇ ਹਾਂ। ਹਜੇ ਇਹ 11-12 ਸਾਲਾਂ ਦਾ 1892 ਦੇ ਵਿੱਚ ਆਪਣੇ ਪਿਤਾ ਤੋਂ ਬਾਅਦ ਇਹ ਉਸ ਤਖ਼ਤ ਤੇ ਬੈਠਾ ਭਾਵ ਮਿਸਲ ਦਾ ਮੁਖੀਆ ਬਣਿਆ। 1892 ਤੋਂ ਬਾਅਦ ਵਿੱਚ ਇਹਨੇ ਬੜੀ ਜਲਦੀ ਇੱਕ ਗੱਲ ਚੇਤਾ ਰੱਖਣ ਵਾਲੀ ਹੈ, ਮਹਾਰਾਜਾ ਰਣਜੀਤ ਸਿੰਘ ਅਨਪੜ੍ਹ ਸੀ, ਇਹਨੂੰ ਪੜ੍ਹਾਈ ਦਾ ਸ਼ੌਕ ਨਹੀਂ ਸੀ, ਪੜ੍ਹਿਆ ਨਹੀਂ, ਪਰ ਘੋੜਸਵਾਰੀ, ਸ਼ਸਤਰ ਵਿਦਿਆ ਤੇ ਤੀਖਣ ਬੁੱਧੀ ਦਾ ਮਾਲਕ ਸੀ, ਬਹੁਤ ਤੀਖਣ ਬੁੱਧੀ ਦਾ ਮਾਲਕ ਸੀ। ਉਸ ਵੇਲੇ 19 ਸਾਲਾਂ ਦਾ ਜਦੋਂ ਇਹਨੇ ਲਾਹੌਰ ਦੇ ਵਿੱਚ ਕਬਜ਼ਾ ਕੀਤਾ ਤੇ ਕਬਜ਼ਾ ਕਰਨ ਤੋਂ ਬਾਅਦ ਵਿੱਚ ਇਹ ਮੁੜ ਕੇ ਮਹਾਰਾਜਾ ਬਣ ਕੇ 1801 ਵਿੱਚ ਫਿਰ ਲੰਮਾ ਸਮਾਂ ਸਿੱਖ ਰਾਜ ਨੂੰ ਵਧਾਉਂਦਾ, ਸਿੱਖ ਰਾਜ ਦੇ 4 ਹਿੱਸੇ ਕਰ ਦਿੰਦਾ, ਲਾਹੌਰ, ਮੁਲਤਾਨ, ਪਿਸ਼ਾਵਰ, ਕਸ਼ਮੀਰ, 4 ਹਿੱਸੇ ਕਰ ਦਿੰਦਾ ਤੇ ਇੱਥੇ ਤੱਕ ਇਹਦਾ ਰਾਜ ਫੈਲਿਆ ਹੋਇਆ। ਇੱਥੋਂ ਤੱਕ ਗੋਰੇ ਅੰਗਰੇਜ਼ ਇਹਦੇ ਨਾਲ ਫਿਰ ਬਹੁਤ ਲੰਮਾ ਸਮਾਂ ਖੁਦ ਸਾਂਝ ਰੱਖਦੇ ਰਹੇ ਨੇ, ਇਹਨੂੰ ਨਹੀਂ ਲੋੜ ਪਈ, ਉਹਨਾਂ ਨੂੰ ਲੋੜ ਪਈ ਇਹਨਾਂ ਤੱਕ ਆਉਣ ਦੀ, ਏਡਾ ਨਿਦਾਰ ਯੋਧਾ ਤੇ ਸੂਰਮਾ ਸੀ। ਬਚਪਨ ਵਿੱਚ ਚੇਚਕ ਹੋ ਗਈ, ਕੱਦ ਦਾ ਬਹੁਤ ਮਧਰਾ ਸੀ, ਕਾਲੇ ਰੰਗ ਦਾ ਸੀ, ਚੇਚਕ ਹੋ ਗਈ ਤੇ ਚਿਹਰਾ ਦਾਗੀ ਹੋ ਗਿਆ, ਨਾਲ ਇੱਕ ਇਹਦੀ ਅੱਖ ਜਾਂਦੀ ਲੱਗੀ। ਆ ਇੱਕ ਪਤਾ ਨਹੀਂ ਰੱਬ ਜਾਣੇ ਅਸੀਂ ਕਿਵੇਂ ਮਿੱਥਾਂ ਬਣਾ ਲਈਆਂ। ਇਹ ਗੱਲ ਬਣਾ ਲਈ ਗਈ ਵੀ ਮਹਾਰਾਜਾ ਰਣਜੀਤ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਸੇ ਵੇਲੇ ਸਰਾਪ ਦਿੱਤਾ ਸੀ ਵੀ ਜਿਹੜਾ ਮੇਰੇ ਅੰਗੀਠੇ ਨੂੰ ਫੋਲੇਗਾ ਤੇ ਉਹ ਅੰਨਾ ਹੋ ਜਾਏਗਾ ਜਾਂ ਉਹਦੇ ਕੋਲੇ ਨਾਸ਼ ਹੋ ਜਾਏਗੀ ਇਤਿਹਾਸਕ, ਤੇ ਮਹਾਰਾਜਾ ਰਣਜੀਤ ਸਿੰਘ ਨੇ ਉੱਥੇ ਫੋਲਿਆ ਅੰਗੀਠਾ ਤੇ ਉਹਦੇ ਨਾਲ ਇਹ ਕੁਝ ਹੋਇਆ। ਕਿਵੇਂ ਕਰੇ ਜੀ, ਗੁਰੂ ਨੂੰ ਤੁਸੀਂ ਹਮੇਸ਼ਾ ਚੇਤਾ ਰੱਖੋ, ਸਤਿਗੁਰ ਸਦੀਵ ਕਾਲ ਸਤਿਗੁਰ ਸਭਨਾਂ ਦਾ ਭਲਾ ਮਨਾਏਗਾ, ਸਤਿਗੁਰੂ ਕਦੇ ਕਿਸੇ ਦਾ ਬੁਰਾ ਨਹੀਂ ਮਨਾਉਂਦਾ। ਦਸ ਪਿੱਛੇ ਵੀ ਤੁਹਾਡੇ ਨਾਲ ਇੱਕ ਬਚਨ ਸਾਂਝਾ ਕਰਕੇ ਗਿਆ ਸੀ, ਪਿਛਲੇ ਦੇ ਸਮੇਂ ਚ ਅਸੀਂ ਕਈ ਮਿੱਥਾਂ ਐਸੀਆਂ ਬਣਾ ਦਿੱਤੀਆਂ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਾਰੇ ਚ ਇੱਕ ਸਾਖੀ ਆਉਂਦੀ, ਮੈਂ ਨਿੱਕਾ ਜੀ ਗੱਲ ਕਰਕੇ ਅੱਗੇ ਤੁਰਨਾ ਚਾਹੁੰਦਾ। ਭਾਈ ਇੱਕ ਪਿੰਡ ਵਿੱਚ ਗਏ ਤੇ ਉਹਨਾਂ ਨੇ ਜਾ ਕੇ ਦਹੀਂ ਮੰਗਿਆ ਤੇ ਉਹ ਕਹਿਣ ਲੱਗੇ ਵੀ ਬਾਬਾ ਜੀ ਦਹੀਂ ਤਾਂ ਸਾਡੇ ਹੈ ਨਹੀਂ। ਸਾਹਿਬ ਕਹਿਣ ਲੱਗੇ ਹੈ ਤੇ ਹੈ ਘਰੇ, ਉਹ ਕਹਿਣ ਲੱਗੇ ਵੀ ਨਹੀਂ ਹੈ ਸਾਡੇ ਬੱਚੇ ਲੋਕਾ। ਸਾਹਿਬ ਕਹਿਣ ਲੱਗੇ ਵੀ ਚੰਗਾ ਭਾਈ, ਅੱਜ ਤੋਂ ਬਾਅਦ ਸਾਡੇ ਪਿੰਡ ਵਿੱਚ ਤੁਸੀਂ ਦਹੀਂ ਜਮਾ ਕੇ ਦੇਖੋ, ਕਿਸੇ ਦੇ ਘਰ ਦੇ ਹੀ ਜੰਮੇਗਾ। ਮੈਂ ਹੈਰਾਨ ਹੁੰਦਾ ਇੱਥੇ ਸਾਖੀਆਂ ਨਾਲ, ਭਾਈ ਇੱਕ ਬੰਦੇ ਨੂੰ ਕੀ ਪਤਾ ਵੀ ਇਹ ਵਿਚਾਰਾ ਕੌਣ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਖਸੀਅਤ ਬਾਰੇ ਨਹੀਂ ਜਾਣੂ ਹੋਏਗਾ ਤੇ ਨਹੀਂ ਜਾਣੂ, ਉਹਨੇ ਨਹੀਂ ਦੇਹੀ ਦਿੱਤਾ, ਉਹਨੇ ਆਪਣੇ ਬੱਚਿਆਂ ਨੂੰ ਪਿਆਰੇ ਲੱਗੇ, ਇੱਕ ਫਕੀਰ ਨਾਲ ਉਹਨੂੰ ਬੱਚੇ ਪਿਆਰੇ ਲੱਗੇ ਤੇ ਉਹਨੇ ਆਪਣੇ ਬੱਚਿਆਂ ਨੂੰ ਦਹੀਂ ਰੱਖ ਲਿਆ ਵੀ ਮੈਂ ਤੈਨੂੰ ਨਹੀਂ ਦਿੰਦਾ, ਮੈਂ ਤੇ ਆਪਣੇ ਬੱਚਿਆਂ ਨੂੰ ਦਿਆਂਗਾ। ਕੋਈ ਵੱਡੀ ਅਜੀਬ ਗੱਲ ਨਹੀਂ ਸੀ। ਇੱਕ ਬੰਦੇ ਨੇ ਦਹੀਂ ਨਹੀਂ ਦਿੱਤਾ ਤੇ ਸਾਰੇ ਪਿੰਡ ਨੂੰ ਇਹ ਸਜ਼ਾ ਮਿਲ ਗਈ ਵੀ ਤੁਹਾਡੇ ਪਿੰਡ ਚ ਦਹੀਂ ਨਹੀਂ ਜੰਮਣਾ। ਮੇਰੇ ਕਹਿਣ ਤੋਂ ਮੁਰਾਦ ਅੱਜ ਸਿੱਖ ਨੂੰ ਲੋੜ ਹੈ, ਸਿੱਖ ਇਹੋ ਜਿਹੀਆਂ ਗੱਲਾਂ ਕਰਦਾ ਚੰਗਾ ਨਹੀਂ ਲੱਗਦਾ। ਤੂੰ ਤਾਂ ਆਪਣੇ ਗੁਰੂ ਦੇ ਇਤਿਹਾਸ ਨੂੰ ਦਾਗੀ ਨਾ ਕਰ, ਉਹਨਾਂ ਦੀਆਂ ਕਲਮਾਂ ਤੋਂ ਜੋ ਲਿਖਣਾ ਸੀ ਉਹ ਲਿਖ ਦਿੱਤਾ। ਮੈਂ ਇੱਕ ਛੋਟਾ ਜਿਹਾ ਦ੍ਰਿਸ਼ਟਾਂਤ ਹੋਰ ਦਿਆਂ, ਜਿਵੇਂ ਤੁਹਾਡੇ ਨਾਲ ਇਹਨਾਂ ਦਿਨਾਂ ਚ ਦਸ ਬੇਨਤੀ ਕਰਦਾ ਰਿਹਾ। ਕਾਜੀ ਨੂਰ ਮੁਹੰਮਦ ਦਾ ਜੰਗਨਾਮਾ ਜਾਂ ਜਾਦੂ ਨਾਥ ਸਰਕਾਰ, ਇਹ ਅਤਿਅੰਤ ਗੁਰੂ ਘਰ ਦਾ ਦੁਖੀ ਹੋਇਆ। ਇਹਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹਾਦਤ ਬਾਰੇ ਲਿਖਿਆ ਸੀ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਉੱਤੇ ਕੋਠੇ ਉੱਤੇ ਚੜ੍ਹ ਕੇ ਕੇਸ ਹਰੇ ਕਰ ਰਹੇ ਸਨ, ਕੇਸ ਸੁਕਾ ਰਹੇ ਸਨ ਤੇ ਅਚਾਨਕ ਔਰੰਗਜ਼ੇਬ ਨੇ ਦੇਖਿਆ ਵੀ ਮੇਰੀ ਧੀ ਵੱਲ ਗੁਰੂ ਤੇਗ ਬਹਾਦਰ ਸਾਹਿਬ ਜੀ ਮੇਰੀ ਅੱਖਾਂ ਦੇਖ ਰਹੇ ਨੇ। ਉਨ੍ਹਾਂ ਨੇ ਇਸ ਗੱਲ ਤੋਂ ਈਰਖਾ ਕਰਕੇ ਉਨ੍ਹਾਂ ਨੂੰ ਸ਼ਹੀਦ ਕਰਵਾ ਦਿੱਤਾ ਤੇ ਕੋਈ ਸ਼ਹਾਦਤ ਨਹੀਂ ਸੀ। ਇਹ ਜਾਦੂ ਨਾਲ ਸਰਕਾਰ ਦੇ ਲਿਖੇ ਬੋਲ ਨੇ, ਮੈਂ ਸਿਰਫ ਇਸ ਲਈ ਤੁਹਾਡੇ ਨਾਲ ਸਾਂਝੇ ਕੀਤੇ ਨੇ ਭਾਈ ਜੇ ਉਨ੍ਹਾਂ ਨੇ ਇਹਨੂੰ ਲਿਖੇ ਨੇ ਤੇ ਸਿੱਖ ਦਾ ਫਰਜ਼ ਤੇ ਨਹੀਂ ਨਾ ਬਣਦਾ ਵੀ ਆਪਣੇ ਗੁਰੂ ਦੀ ਮਹਾਨ ਵਡਿਆਈ ਨੂੰ ਛੋਟਾ ਕਰੀਏ। ਦੇਖੋ ਇੱਕ ਅਸਾ ਕੀ ਵਾਰ ਦੀ ਪੰਕਤੀ ਆਉਂਦੀ ਬੜੀ ਪਿਆਰੀ, ਸਤਿਗੁਰ ਵੱਡਾ ਕਰਸਾ ਲਾਹੀ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ, ਸਤਿਗੁਰੂ ਨੂੰ ਵੱਡਾ ਕਰਕੇ ਸਲਾਹ, ਸਤਿਗੁਰੂ ਨੂੰ ਛੋਟਾ ਕਰਕੇ ਨਾ ਸਲਾਹ। ਉਸੇ ਗੱਲ ਵੱਲ ਚੱਲਣਾ ਚਾਹੁੰਦਾ। ਠੀਕ ਹੈ, ਮਹਾਰਾਜ ਰਣਜੀਤ ਸਿੰਘ ਨੇ ਸੇਵਾ ਕੀਤੀ ਪਰ ਅਸਾ ਨਹੀਂ ਸੀ। ਇਹਦੀ ਨਿਡਰਤਾ ਦੇ ਕਾਰਨ, ਇਹਦੀ ਜ਼ਿੰਦਗੀ ਦੀ ਸ਼ਖਸੀਅਤ ਉੱਚੀ ਹੋਣ ਦੇ ਕਾਰਨ, ਇੱਥੋਂ ਤੱਕ ਅਜ਼ੀਜ਼ੁਦੀਨ, ਇਹਦਾ ਇੱਕ ਫਕੀਰ ਸੀ ਅਜ਼ੀਜ਼ੁਦੀਨ, ਉਹਦੇ ਦਰਬਾਰ ਚ ਬੜਾ ਸਤਿਕਾਰਿਆ ਪਿਆਰਿਆ ਹੋਇਆ ਸੀ। ਸ਼ਿਮਲੇ ਵਿੱਚ ਇੱਕ ਵਾਰੀ ਸੰਧੀ ਹੋਈ, ਸ਼ਿਮਲੇ ਚ ਮੀਟਿੰਗ ਹੋਈ, ਇਹ ਅਜ਼ੀਜ਼ੁਦੀਨ ਸ਼ਿਮਲੇ ਦੀ ਮੀਟਿੰਗ ਵਿਚ ਗੋਰਿਆਂ ਦੇ ਨਾਲ ਸ਼ਾਮਲ ਹੋਣ ਵਾਸਤੇ ਗਿਆ। ਗੋਰਿਆਂ ਇੱਕ ਸਵਾਲ ਕਰ ਦਿੱਤਾ, ਕਹਿਣ ਲੱਗੇ ਵੀ ਸੁਣਿਆ ਤੇਰਾ ਮਹਾਰਾਜਾ ਇੱਕ ਅੱਖ ਤੋਂ ਕਾਣਾ ਤੇ ਚਿਹਰੇ ਦਾ ਬੜਾ ਕਰੂਪ ਹੈ, ਤੂੰ ਸਾਨੂੰ ਦੱਸ, ਅਸੀਂ ਬੜੀ ਵਾਰੀ ਸੁਣਿਆ। ਉਹਨੇ ਅਜੀਜ਼ੂਦੀਨ ਨੇ ਇੱਕ ਬਚਨ ਆਖਿਆ ਸੀ, ਕਹਿਣ ਲੱਗੇ ਭਲਿਓ ਭਈ ਇਸ ਗੱਲ ਦਾ ਤੁਹਾਨੂੰ ਪਤਾ ਹੋ ਸਕਦਾ, ਮੈਨੂੰ ਨਹੀਂ। ਉਹਨੇ ਪੁੱਛਿਆ ਵੀ ਤੈਨੂੰ ਕਿਉਂ ਨੀ, ਤੂੰ ਦਰਬਾਰ ਚ ਰਹਿਣਾ। ਉਹਨੇ ਆਖਿਆ ਮਹਾਰਾਜਾ ਰਣਜੀਤ ਸਿੰਘ ਦੀ ਸ਼ਖਸੀਅਤ ਹੀ ਏਡੀ, ਮੈਂ ਅੱਜ ਤੱਕ ਕਦੇ ਉੱਚਾ ਮੂੰਹ ਚੁੱਕੇ ਉਹਨੇ ਚਿਹਰੇ ਵਾਲੀ ਨੀ ਦੇਖ ਸਕਿਆ, ਤੇ ਮੈਂ ਚਿਹਰੇ ਵਾਲੀ ਦੇਖਿਆ, ਮੈਂ ਵੀ ਸੁਣਿਆ ਹੀ ਆ ਵੀ ਕੱਖ ਤੋਂ ਕਾਣਾ, ਪਰ ਮੈਨੂੰ ਪਤਾ ਕੋਈ ਨੀ ਹੈ। ਜਿਹੜੇ ਲੋਕ ਉਹਦੇ ਤੋਂ ਪ੍ਰਭਾਵਿਤ ਸਨ ਉਹ ਇਤਨੇ ਜ਼ਿਆਦਾ ਪ੍ਰਭਾਵਿਤ ਸਨ। ਅੱਛਾ ਪ੍ਰਸ਼ਾਸਨ ਕਾਲ ਉਹਨੇ ਚਲਾਇਆ। ਯਾਦ ਰੱਖਣ ਯੋਗ ਬਾਤ ਹੈ, 1738 ਦੇ ਵਿੱਚ ਉਹਨੂੰ ਅਧਰੰਗ ਹੋ ਗਿਆ। ਕੁਝ ਇੱਕ ਦਰਬਾਰ ਉਹਨੇ ਆਪਣੀ ਬੇਹੋਸ਼ੀ ਦੀ ਹਾਲਤ ਦੇ ਵਿੱਚ ਹੀ ਹਿਲਾਏ ਨੇ, ਬੇਹੋਸ਼ੀ ਜਿਹੀ ਦੀ ਹਾਲਤ ਵਿੱਚ ਲਾਏ ਨੇ, ਪਰ ਉਦੋਂ ਮੁੜ ਕੇ ਕਾਮਯਾਬ ਨਹੀਂ ਹੋ ਸਕਿਆ। ਤੇ ਉਹਨਾਂ ਹੀ ਦਿਨਾਂ ਦੇ ਵਿੱਚ, ਅਚਾਨਕ ਉਹਨਾਂ ਹੀ ਦਿਨਾਂ ਦੇ ਵਿੱਚ ਇਸ ਮਹਾਰਾਜਾ ਰਣਜੀਤ ਸਿੰਘ ਨੇ 1839 ਵਿੱਚ ਜੀਵਨ ਦਾ ਇਹ ਅੰਤਲਾ ਸਾਹ ਲੈਂਦਾ। ਤੇ ਉਦੋਂ ਇਹਨੇ ਬੜੀ ਕੋਸ਼ਿਸ਼ ਕੀਤੀ ਸੀ ਵੀ ਕਿਸੇ ਤਰੀਕੇ ਮੈਂ ਇਸ ਪੰਜਾਬੀਆਂ ਦੇ ਰਾਜ ਨੂੰ, ਖਾਲਸੇ ਦੇ ਰਾਜ ਨੂੰ, ਦਰਬਾਰੇ ਖਾਲਸਾ ਕਿਹਾ ਕਰਦੇ ਸਨ, ਆਪਣੇ ਵੱਲੋਂ ਉਹਨੇ ਕਦੇ ਆਪਣਾ ਰਾਜ ਨਹੀਂ ਸੀ ਕਿਹਾ। ਕੁਝ ਇੱਕ ਊਣਤਾਈਆਂ ਵੀ ਨੇ, ਇਹ ਅੱਜ ਆਪਾਂ ਨਹੀਂ ਫੋਲਣੀਆਂ, ਕੁਝ ਇੱਕ ਊਣਤਾਈਆਂ ਵੀ ਨੇ ਇਸ ਗੱਲ ਚ ਕੋਈ ਦੋਰਾਵਾਂ ਨਹੀਂ। ਮਹਾਰਾਜਾ ਰਣਜੀਤ ਸਿੰਘ ਦੇ ਪੱਖ ਦੋਵੇਂ ਵਿਚਾਰਨ ਵਾਲੇ ਨੇ, ਕਦੇ ਵਕਤ ਮਿਲਿਆ ਮੈਂ ਜਦੋਂ ਅਗਲੀ ਲੜੀ ਚ ਤੁਹਾਡੇ ਨਾਲ ਸਾਂਝ ਪਾਵਾਂਗਾ ਕਦੇ। ਪਰ ਇਸ ਵਕਤ ਉਹਨੇ ਜਿੰਨੀਆਂ ਕੁ ਮੱਲਾਂ ਮਾਰੀਆਂ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਉਹ ਹੋਇਆ ਜਿਹਦੇ ਵਿੱਚੋਂ 40 ਸਾਲਾਂ ਦਾ ਰਾਜ ਹੈ, ਮੰਨ ਲਓ 40 ਸਾਲਾਂ ਦਾ ਰਾਜ ਹੈ। ਵੈਸੇ 1801 ਵਿੱਚ ਬੈਠਦਾ ਇਹ, ਪਰ ਚਲੋ ਮੰਨ ਲਓ 39 ਸਾਲਾਂ ਤੱਕ ਰਹਿੰਦਾ ਹੈ, ਤੇ 39 ਸਾਲਾਂ 1839 ਤੱਕ ਮੰਨ ਲਓ ਉਦੋਂ ਤੱਕ ਦਾ ਰਾਜ ਹੈ। ਪਰ ਉਹਦੇ ਰਾਜ ਵਿੱਚ ਚੇਤਾ ਰੱਖਣ ਦੇ ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਹੋਈ, ਕਿਉਂਕਿ ਸਿੱਖੀ ਹੈ ਨਾ ਜਿਹੜੀ ਉਹ ਖਿਮਾ ਬਹੁਤ ਰੱਖਦੀ ਹੈ। ਸਿੱਖੀ ਦੇ ਕੋਲ ਤਖ਼ਤ ਭਾਵੇਂ ਨੇ ਪਰ ਸਿੱਖੀ ਕੋਲ ਜੇਲ੍ਹ ਨਹੀਂ ਹੈ, ਨਹੀਂ ਤਖ਼ਤ ਦੇ ਨਾਲ ਜੇਲ੍ਹ ਹਮੇਸ਼ਾ ਹੋਇਆ ਕਰਦੀ ਹੈ। ਸਿੱਖੀ ਦੇ ਕੋਲ ਤਖ਼ਤ ਹੈ ਪਰ ਇਹਦੇ ਕੋਲ ਜੇਲ੍ਹ ਨਹੀਂ ਹੈ, ਕਿਉਂਕਿ ਇਹਦੇ ਦਰਬਾਰ ਵਿੱਚ ਜਿਹੜਾ ਹਿਸਾਬ ਕਿਤਾਬ ਹੁੰਦਾ ਚੇਤਾ ਰੱਖਿਓ, ਜੇ ਉਹ ਤੱਕੜੀ ਨਾਲ ਨਹੀਂ ਹੁੰਦਾ, ਉਹ ਗਲਵੱਕੜੀ ਨਾਲ ਹੁੰਦਾ। ਦਾਸ ਬਹੁਤ ਵਾਰੀ ਬੇਨਤੀ ਕਰਦਾ, ਗੁਰੂ ਦੇ ਦਰਬਾਰ ਵਿੱਚ ਹਿਸਾਬ ਕਿਤਾਬ ਤੱਕੜੀ ਨਾਲ ਨਹੀਂ ਹੁੰਦਾ, ਕਿਸੇ ਨੇ ਕੀ ਅਪਰਾਧ ਕੀਤੇ ਨੇ, ਕਿਸੇ ਨੇ ਕਿੰਨੇ ਚੰਗੇ ਕੰਮ ਕੀਤੇ ਨੇ, ਕਿੰਨੇ ਮਾੜੇ ਕੀਤੇ ਨੇ, ਇਸੇ ਹਿਸਾਬ ਕਿਤਾਬ ਗਲਵੱਕੜੀ ਨਾਲ ਹੁੰਦਾ। ਤਾਂ ਹੀ ਤਾਂ ਰੱਬ ਦੇ ਪਿਆਰੇ ਫਿਰ ਰੱਬ ਦੇ ਚਰਨਾਂ ਵਿੱਚ ਅਰਦਾਸ ਕਰਦੇ ਨੇ, ਹਾਂ ਤੁਮਰੀ ਕਰੋ ਨਿਤ ਆਸ ਪ੍ਰਭ ਮੋਹੇ ਕਬ ਗੱਲ ਆਵੇਂਗੇ, ਕਿਉਂਕਿ ਤੇਰੀ ਗਲਵੱਕੜੀ ਵਿੱਚ ਆਇਆ ਹਿਸਾਬ ਕਿਤਾਬ ਕੀਤੀਆਂ, ਸਾਡੀ ਜ਼ਿੰਦਗੀ ਦਾ ਕਿਸੇ ਨੇ ਲੇਖਾ ਹੀ ਨਹੀਂ ਕਰਨਾ। ਦੂਜਾ ਪੱਖ, ਮਹਾਰਾਣੀ ਸਦਾ ਕੌਰ ਕੌਣ ਸੀ? ਯਾਦ ਰੱਖਣ ਯੋਗ ਬਾਤ ਹੈ, ਮਹਾਰਾਣੀ ਸਦਾ ਕੌਰ ਸਿੱਖ ਜਗਤ ਦੇ ਪ੍ਰਸ਼ਾਸਨਿਕ ਇਸ ਢਾਂਚੇ ਵਿੱਚ ਪਹਿਲੀ ਇਸਤਰੀ ਹੋਈ ਹੈ ਜਿਹੜੀ ਬਹੁਤ ਜ਼ਿਆਦਾ ਜੁਰਤ ਰੱਖਣ ਵਾਲੀ ਸੀ। ਇਹ ਵੀ ਬਹੁਤ ਜ਼ਿਆਦਾ ਸਿਆਣੀ ਤੇ ਦਾਨੀ ਇਸਤਰੀ ਸੀ। ਰੱਬ ਦਾ ਸਬੱਬ ਬਣਿਆ, ਇਹਦੇ ਪਤੀ ਦਾ ਨਾਂ ਹੈ ਗੁਰਬਖਸ਼ ਸਿੰਘ, ਇਹ ਨਕਈ ਮਿਸਰ ਵਿੱਚੋਂ ਸੀ। ਇਹਨਾਂ ਦੇ ਆਪਸ ਵਿੱਚ ਹੀ ਝਗੜੇ, ਕਿਉਂਕਿ ਚਾਰ ਮਿਸਲਾਂ ਜਿਹੜੀਆਂ ਸਨ ਬਹੁਤ ਲੜਦੀਆਂ ਰਹੀਆਂ, ਇਹਨਾਂ ਮਿਸਲਾਂ ਦੇ ਵਿੱਚੋਂ ਆਪਸੀ ਝਗੜਿਆਂ ਦੇ ਵਿੱਚੋਂ ਅਚਾਨਕ ਇੱਕ ਵਾਰੀ ਮਹਾਂ ਸਿੰਘ ਤੇ ਗੁਰਬਖਸ਼ ਸਿੰਘ ਆਪਸ ਵਿੱਚ ਟਕਰਾ ਪਏ, ਤੇ ਜਦੋਂ ਇਹ ਆਪਸ ਵਿੱਚ ਟਕਰਾਏ, ਇਹ ਲੜਾਈ ਬਟਾਲੇ ਹੋਈ ਹੈ, ਗੁਰਦਾਸਪੁਰ ਦੇ ਲਾਗੇ ਅਚਲ ਬਟਾਲਾ, ਉੱਥੇ ਸਿੱਧਾਂ ਡੋਗੀਆਂ ਦੀ ਵੀ ਚਰਚਾ ਹੋਈ ਸੀ, ਗੱਲ ਵੱਖਰੀ ਆ ਉਹ। ਤੇ ਉਸ ਅਸਥਾਨ ਦੇ ਉੱਤੇ ਇਹ ਲੜਾਈ ਹੋਈ, ਇਹਦੇ ਵਿੱਚ ਗੁਰਬਖਸ਼ ਸਿੰਘ ਮਾਰਿਆ ਗਿਆ ਤੇ ਮਹਾਂ ਸਿੰਘ ਜਿੱਤ ਗਿਆ। ਜਦੋਂ ਮਹਾਂ ਸਿੰਘ ਜਿੱਤਿਆ ਤੇ ਗੁਰਬਖਸ਼ ਸਿੰਘ ਨੇ ਉਹਦੀ ਚੜ੍ਹਾਈ ਕਰ ਜਾਣ ਤੋਂ ਬਾਅਦ ਉਹਦੀ ਘਰਵਾਲੀ ਸਦਾ ਕੌਰ ਨੇ ਉਹ ਮਿਸਲ ਨੂੰ ਸਾਂਭ ਲਿਆ, ਉਹ ਮਿਸਲ ਨੂੰ ਮੁੜ ਕੇ ਸਾਂਭ ਲਿਆ, ਉਹਨੇ ਆਪ ਅਗਵਾਈ ਕੀਤੀ। ਉਹਨੇ ਫਿਰ ਕੋਸ਼ਿਸ਼ ਕੀਤੀ ਬਈ ਮੇਰਾ ਪਤੀ ਤੇ ਮਾਰਿਆ ਗਿਆ ਤੇ ਮਹਾਂ ਸਿੰਘ ਜਿਉਂਦਾ, ਕੱਲ ਹੋ ਸਕਦਾ ਫਿਰ ਦੁਬਾਰਾ ਟਕਰਾਅ ਹੋਵੇ ਕਿਸੇ ਕਾਰਨ ਕਰਕੇ, ਅਸੀਂ ਮੁੜ ਕੇ ਫਿਰ ਟਕਰਾਈਏ। ਉਹਨੇ ਇੱਕ ਸਿਆਸਤ ਖੇਡੀ, ਉਹਨੇ ਇੱਕ ਆਪਣੇ ਵੱਲੋਂ ਦਿਮਾਗ ਲੜਾਇਆ, ਉਹਨੇ ਕੋਸ਼ਿਸ਼ ਕੀਤੀ। ਉਹਦੇ ਘਰ ਇੱਕ ਲੜਕੀ ਜੰਮੀ ਸੀ, ਮਹਿਤਾਬ ਕੌਰ। ਉਹਨੇ ਆਪਣੀ ਲੜਕੀ ਮਹਿਤਾਬ ਕੌਰ ਦਾ ਰਿਸ਼ਤਾ ਮਹਾਰਾਜਾ ਰਣਜੀਤ ਸਿੰਘ ਨੂੰ ਕਰ ਦਿੱਤਾ ਜਦੋਂ ਇਹ ਹਜੇ 5 ਸਾਲਾਂ ਦਾ ਸੀ। 1785 ਦੇ ਵਿੱਚ ਆਪਣੀ ਲੜਕੀ ਦਾ ਰਿਸ਼ਤਾ ਮਹਿਤਾਬ ਕੌਰ ਦਾ ਇਹਨੇ ਮਹਾਰਾਜਾ ਰਣਜੀਤ ਸਿੰਘ ਨਾਲ ਕਰ ਦਿੱਤਾ। ਉਦੋਂ ਨਹੀਂ ਸੀ ਪਤਾ ਵੀ ਇਹਨੇ ਮਹਾਰਾਜਾ ਬਣਨਾ। ਉਦੋਂ ਇਹੋ ਸੀ ਭਾਈ ਮਹਾਂ ਸਿੰਘ ਬਹੁਤ ਤਾਕਤਵਰ ਹੈ ਤੇ ਇਹ ਕੱਲ ਮੇਰੇ ਨਾਲ ਟਕਰਾਏਗਾ ਤੇ ਕਿਸੇ ਨਾ ਕਿਸੇ ਕਾਰਨ ਕਰਕੇ ਖੂਨ ਖਰਾਬਾ ਫਿਰ ਹੋ ਜਾਏਗਾ। ਉਹਨੇ ਕੋਸ਼ਿਸ਼ ਕਰਕੇ ਮਹਿਤਾਬ ਕੌਰ ਦਾ ਰਿਸ਼ਤਾ ਸਦਾ ਕੌਰ ਨੇ ਰਣਜੀਤ ਸਿੰਘ ਨਾਲ ਕਰ ਦਿੱਤਾ। ਵੱਡਾ ਹੋਇਆ, ਰਣਜੀਤ ਸਿੰਘ ਦੀ ਉਹਨੇ ਸ਼ਾਦੀ ਕਰ ਦਿੱਤੀ 1792 ਦੇ ਵਿੱਚ ਸ਼ਾਦੀ ਕੀਤੀ। ਉਸ ਤੋਂ ਥੋੜੇ ਚਿਰਾਂ ਬਾਅਦ ਵਿੱਚ ਇਹਦੇ ਘਰ ਮਹਿਤਾਬ ਕੌਰ ਦੇ ਘਰ 2 ਪੁੱਤ ਪੈਦਾ ਹੋਏ, ਇੱਕੋ ਵਾਰੀ ਜੋੜੇ ਰੂਪ ਵਿੱਚ, ਮਹਾਰਾਜਾ ਸ਼ੇਰ ਸਿੰਘ ਤੇ ਸਰਦਾਰ ਤਾਰਾ ਸਿੰਘ। ਇਹ 2 ਪੁੱਤ ਪੈਦਾ ਹੋਏ। ਪਰ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਸ਼ਾਦੀ ਹੋਰ ਕੀਤੀ ਹੋਈ ਸੀ। ਉਸ ਬੀਬੀ ਦਾ ਨਾਂ ਹੈ ਦਤਾਰ ਕੌਰ। ਦਤਾਰ ਕੌਰ ਦੀ ਕੁੱਖ ਤੋਂ ਖੜਕ ਸਿੰਘ ਪੈਦਾ ਹੋਇਆ ਸੀ। ਮੈਂ ਬੇਨਤੀ ਕਰਾਂ ਵੀ ਜਿੱਥੋਂ ਨਾਂ ਸਮਝ ਲੱਗੇ ਪੁੱਛ ਲਿਓ, ਕਿਉਂਕਿ ਮੇਰੀ ਮਜਬੂਰੀ ਹੈ ਵੀ ਹੁਣ ਇੰਨੇ ਨਾਂ ਨੇ ਤੇ ਸਾਰੇ ਤੁਹਾਨੂੰ ਚੇਤਾ ਰੱਖਣੇ ਪੈਣੇ ਨੇ, ਤਾਂ ਗੱਲ ਅੱਗੇ ਇਤਿਹਾਸ ਦੀ ਲੜੀ ਤੁਰਨੀ। ਇੱਕ ਵਾਰੀ ਮੈਂ ਫਿਰ ਤੁਹਾਡੇ ਸਨਮੁੱਖ ਸੌਖਾ ਕਰਕੇ ਰੱਖਣਾ ਹੈ। ਮਹਾਰਾਜਾ ਰਣਜੀਤ ਸਿੰਘ ਦੀਆਂ 2 ਰਾਣੀਆਂ ਨੇ ਹੁਣ ਤੱਕ, ਬਾਕੀਆਂ ਨੂੰ ਆਪਾਂ ਖਿਆਲ ਕਰਨ ਲੱਗੇ। ਉਹਦੇ ਵਿੱਚ ਇੱਕ ਰਾਣੀ ਦਾ ਨਾਮ ਹੈ ਦਤਾਰ ਕੌਰ। ਦਤਾਰ ਕੌਰ ਦੀ ਕੁੱਖੋਂ ਪੈਦਾ ਹੁੰਦਾ ਖੜਕ ਸਿੰਘ। ਦੂਜੀ ਸਦਾ ਕੌਰ ਦੀ ਧੀ ਹੈ ਮਹਿਤਾਬ ਕੌਰ। ਮਹਿਤਾਬ ਕੌਰ ਦੀ ਕੁੱਖੋਂ ਪੈਦਾ ਹੁੰਦੇ ਨੇ ਇੱਕੋ ਵਾਰੀ ਜੋੜਾ, ਸ਼ੇਰ ਸਿੰਘ ਤੇ ਤਾਰਾ ਸਿੰਘ। ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਪੁੱਤ ਨੂੰ ਗੱਦੀ ਦੇਣੀ ਚਾਹੀ ਤਾਂ ਉਹਨੇ ਖੜਕ ਸਿੰਘ ਚੁਣਿਆ। ਉਸ ਵੇਲੇ ਮਹਿਤਾਬ ਕੌਰ ਨੇ ਇੱਕ ਬਚਨ ਆਖਿਆ ਵੀ ਦੇਖ, ਮੈਂ ਤੇਰੇ ਨਾਲ ਇਸ ਗੱਲ ਦਾ ਇਤਰਾਜ਼ ਨਹੀਂ ਕਰਦੀ, ਪਰ ਲੇਕਿਨ ਜਿੰਨੀਆਂ ਤੇਰੇ ਨਾਲ ਹਿੱਕ ਡਾ ਕੇ ਲੜਾਈਆਂ ਮੈਂ ਲੜੀਆਂ ਨੇ ਨਾ, ਤੇ ਮੇਰੀ ਧੀ ਦਾ ਹੱਕ ਬਣਦਾ, ਮਹਾਰਾਜਾ ਸ਼ੇਰ ਸਿੰਘ ਦਾ ਹੱਕ ਬਣਦਾ, ਤੂੰ ਇਹਨੂੰ ਤਖ਼ਤ ਤੇ ਬਿਠਾਵੇਂ। ਲੇਕਿਨ ਮਹਾਰਾਜਾ ਰਣਜੀਤ ਸਿੰਘ ਨੇ ਇਸ ਗੱਲ ਦੀ ਪਰਵਾਹ ਨਾ ਕੀਤੀ, ਕਿਉਂਕਿ ਉਹ ਅਸਲ ਵਿੱਚ ਡੋਗਰੀਆਂ ਦੇ ਅਧੀਨ ਸੀ। ਇੱਕ ਪਲ ਮੈਂ ਤੁਹਾਡਾ ਹੋਰ ਲਵਾਂ, ਫਿਰ ਗੱਲ ਅੱਗੇ ਤੋੜਨਾ। ਇਹ ਪੱਖ ਦੁਖਦਾਈ ਹੈ, ਮੈਂ ਅੱਗੇ ਜਾ ਕੇ ਤੁਹਾਨੂੰ ਗੱਲ ਕਰਾਂਗਾ ਜਦੋਂ ਅਗਲੀ ਵਾਰੀ ਕੁਛ ਕਰਾਂਗਾ। ਇਤਨਾ ਵੀ ਅਨਰਥ ਨਹੀਂ ਸੀ ਹੋਣਾ ਚਾਹੀਦਾ ਜਿੰਨਾ ਹੋਇਆ। ਧਿਆਨ ਸਿੰਘ ਡੋਗਰੇ ਦੇ ਪੁੱਤ ਦਾ ਨਾਂ ਹੈ, ਉਹ ਆਪਣੇ ਵੱਲੋਂ ਕੋਸ਼ਿਸ਼ ਕਰਦਾ, ਉਹਦੇ ਵੀ ਘਰ ਇੱਕ ਪੁੱਤ ਪੈਦਾ ਹੋਇਆ ਹੀਰਾ ਸਿੰਘ। ਉਹ ਜਦੋਂ ਵੀ ਕਦੇ ਪਿਆਰ ਕਰਦਾ ਤੇ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਆਪਣੇ ਪੁੱਤ ਨੂੰ ਭੇਜਦਾ, ਖੜਕ ਸਿੰਘ ਨੂੰ ਕੋਲ ਨਹੀਂ ਆਉਣ ਦਿੰਦਾ। ਜਦੋਂ ਵੀ ਕਦੇ ਪਤਾ ਲੱਗਦਾ ਵੀ ਇੱਥੇ ਖੜਕ ਸਿੰਘ ਨੂੰ ਭੇਜਣਾ ਪੈਣਾ ਤੇ ਉਹ ਖੜਕ ਸਿੰਘ ਨੂੰ ਭੇਜਦਾ ਕਿਸੇ ਮੁਹਿੰਮ ਦੇ ਉੱਤੇ, ਜਾਂ ਤੇ ਉਹਦੇ ਨਾਲ ਚੰਗਾ ਅਸਲਾ ਨਹੀਂ ਭੇਜਦਾ, ਚੰਗੀਆਂ ਫੌਜਾਂ ਨਹੀਂ ਭੇਜਦਾ, ਚੰਗਾ ਪ੍ਰਬੰਧ ਨਹੀਂ ਭੇਜਦਾ, ਹਰ ਥਾਂ ਦੇ ਉੱਤੇ ਜਿੰਨੀ ਵਾਰੀ ਵੀ ਭੇਜਿਆ ਖੜਕ ਸਿੰਘ ਹਾਰ ਕੇ ਆਇਆ। ਉਹਨੇ ਮਹਾਰਾਜਾ ਰਣਜੀਤ ਸਿੰਘ ਦੀਆਂ ਨਜ਼ਰਾਂ ਵਿੱਚ ਅਗਰ ਅੱਤ ਦਾ ਨਲਾਇਕ ਪੁੱਤ ਹੈ ਤਾਂ ਤੇਰਾ ਖੜਕ ਸਿੰਘ ਹੈ। ਔਰ ਆਪਣੇ ਪੁੱਤ ਨੂੰ ਇਤਨਾ ਕਮਜ਼ੋਰੀ ਬਣਾ ਦਿੱਤਾ ਉਹਨੇ। ਮਹਾਰਾਜਾ ਰਣਜੀਤ ਸਿੰਘ ਸੌਣ ਲੱਗਿਆ ਉਹ ਧਿਆਨ ਸਿੰਘ ਡੋਗਰੇ ਦੇ ਪੁੱਤ ਨੂੰ ਪਿਆਰ ਕਰਕੇ ਸੌਂਦਾ, ਬਚਲੀ ਕਹਿੰਦਾ ਉਹਨੂੰ। ਇਹਨਾਂ ਵੀ ਅਨਰਥ ਨਹੀਂ ਹੋਣਾ ਚਾਹੀਦਾ ਭਾਈ ਇੱਕ ਪਿਓ ਪੁੱਤ ਦੇ ਰਿਸ਼ਤੇ ਵਿੱਚ ਕੋਈ ਚੀਜ਼ਾਂ ਖੜ ਜਾਏ। ਔਰ ਯਾਦ ਰੱਖਣ ਯੋਗ ਬਾਤ ਹੈ, ਇਹ ਉਹ ਖੜਕ ਸਿੰਘ ਹੈ ਜਿਹੜਾ ਆਪਣੇ ਪੁੱਤ ਨਿਹਾਲ ਸਿੰਘ ਨੂੰ ਤੜਫਦਾ ਮਰ ਗਿਆ, ਇਹਨੂੰ ਜੇਲ੍ਹ ਵਿੱਚ ਬੰਦ ਕਰਵਾ ਦਿੱਤਾ ਸੀ, ਤੜਫਦਾ ਮਰ ਗਿਆ ਵੀ ਇੱਕ ਵਾਰੀ ਮੈਨੂੰ ਨੌ ਨਿਹਾਲ ਸਿੰਘ ਨਾਲ ਮਿਲਾ ਦਿਓ। ਲੇਕਿਨ ਉਹਨੇ ਮਿਲਣ ਨਹੀਂ ਦਿੱਤਾ। ਜਿਹੜਾ ਧਿਆਨ ਸਿੰਘ ਡੋਗਰਾ ਸੀ, ਖੜਕ ਸਿੰਘ ਨੂੰ ਆ ਕੇ ਕਹਿੰਦਾ ਸੀ ਭਾਈ ਤੇਰਾ ਪੁੱਤ ਤੇਰਾ ਮੂੰਹ ਨਹੀਂ ਵੇਖਣਾ ਚਾਹੁੰਦਾ, ਉਹ ਚਾਹੁੰਦਾ ਵੀ ਜਿਸ ਦਿਨ ਮੇਰੇ ਸਾਹਮਣੇ ਆ ਗਿਆ ਪਹਿਲਾ ਕਤਲ ਮੈਂ ਆਪਣੇ ਪਿਓ ਦਾ ਕਰਨਾ। ਤੇ ਦੂਜੇ ਪਾਸੇ ਉਹ ਨੌ ਨਿਹਾਲ ਸਿੰਘ ਨੂੰ ਜਾ ਕੇ ਕਹਿੰਦਾ ਸੀ ਵੀ ਤੇਰਾ ਬਾਪ ਖੜਕ ਸਿੰਘ ਤੇਰੇ ਖੂਨ ਦਾ ਇੰਨਾ ਪਿਆਸਾ ਹੈ, ਜਿਸ ਦਿਨ ਤੂੰ ਉਹਨੂੰ ਮਿਲ ਗਿਆ ਉਹਨੇ ਬਿਨਾਂ ਗੱਲ ਕਰਿਆ ਤੇਰਾ ਕਤਲ ਕਰਨਾ। ਮੈਂ ਸਿਰਫ ਇੱਕ ਝਲਕ ਤੁਹਾਡੇ ਸਾਹਮਣੇ ਰੱਖੀ ਹੈ। ਇਹ ਕਮਜ਼ੋਰੀਆਂ ਵੀ ਸਨ ਤੇ ਉਹਨੇ ਜਦੋਂ ਖੜਕ ਸਿੰਘ ਨੂੰ ਗੱਦੀ ਦੇਣੀ ਚਾਹੀ ਮਹਾਰਾਜਾ ਰਣਜੀਤ ਸਿੰਘ ਨੇ, ਉਦੋਂ ਸਦਾ ਕੌਰ ਨੇ ਇਸ ਗੱਲ ਦਾ ਵਿਰੋਧ ਕੀਤਾ ਵੀ ਮੈਂ ਤੇਰੇ ਨਾਲ ਜਿੰਦ ਹੂਲ ਕੇ ਇਹਨਾਂ ਹਿੱਸਿਆਂ ਵਿੱਚ ਜੰਗ ਦੇ ਮੈਦਾਨਾਂ ਵਿੱਚ ਹਿੱਸੇ ਲੈਂਦੀ ਰਹੀ ਤੇ ਅੱਜ ਤੇਰਾ ਵਕਤ ਆਇਆ ਗੱਦੀ ਦੇਣ ਦਾ ਤੇ ਤੂੰ ਮੇਰੇ ਪੋਤਰੀਆਂ ਨੂੰ ਪਿੱਛੇ ਕਰਕੇ ਤੇ ਖੜਕ ਸਿੰਘ ਨੂੰ ਗੱਦੀ ਤੇ ਬਿਠਾਉਣ ਲੱਗੇ ਜਿਹਦਾ ਹੱਕ ਕੋਈ ਨਹੀਂ ਬਣਦਾ। ਮਹਾਰਾਜਾ ਰਣਜੀਤ ਸਿੰਘ ਨੇ ਇਸ ਗੱਲ ਦੀ ਪਰਵਾਹ ਨਾ ਕੀਤੀ, ਖੜਕ ਸਿੰਘ ਨੂੰ ਗੱਦੀ ਤੇ ਬਿਠਾਉਣ ਦੀ ਕੋਸ਼ਿਸ਼ ਕਰ ਲਈ। ਉਹਨੇ ਫਿਰ ਬਹਾਨੇ ਨਾਲ ਨਾ ਉਹਦੇ ਦੋਏ ਦੋਤਰੇ ਸ਼ੇਰ ਸਿੰਘ ਤੇ ਤਾਰਾ ਸਿੰਘ ਨਾ ਦੋਵੇਂ ਦੋਤਰੇ ਸ਼ਾਮਲ ਹੋਏ ਤੇ ਨਾ ਹੀ ਉਹ ਸਦਾ ਕੌਰ ਆਈ ਸ਼ਾਮਲ ਹੋਈ ਤੇ ਪਰ ਉਹਨੇ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਚਾਲ ਖੇਡੀ, ਉਹਨੂੰ ਸਦਾ ਕੌਰ ਨੂੰ ਬਹਾਨੇ ਨਾਲ ਬੁਲਾ ਲਿਆ ਵੀ ਤੂੰ ਆ ਕੇ ਮੇਰੇ ਨਾਲ ਗੱਲ ਕਰ ਪੈਦਾ, ਆਪਾਂ ਜਿਵੇਂ ਕਹਾਂਗੇ ਉਵੇਂ ਗੱਲ ਕਰ ਲਾਂਗੇ। ਜਦੋਂ ਉਹ ਆਈ ਤੇ ਉਹਨੇ ਧੋਖੇ ਦੇ ਨਾਲ ਉਹਨੂੰ ਲਾਹੌਰ ਦੇ ਕਿਲੇ ਵਿੱਚ ਬੰਦ ਕਰ ਲਿਆ। ਇਹ 1762 ਵਿੱਚ ਜੰਮੇ ਸੀ, ਯਾਦ ਰੱਖਣ ਯੋਗ ਬਾਤ ਹੈ। ਤੇ 1832 ਦੇ ਵਿੱਚ ਇਹ ਲਾਹੌਰ ਦੀ ਕੈਦ ਵਿੱਚ ਹੀ ਆਪਣੇ ਜੀਵਨ ਦਾ ਅੰਤਲਾ ਸਵਾਸ ਲੈਂਦੀ, ਉੱਥੇ ਰੋ ਕੇ ਮਰ ਜਾਂਦੀ ਹੈ। ਇਹ ਵੀ ਮਹਾਰਾਜਾ ਰਣਜੀਤ ਸਿੰਘ ਦੀ ਕਮਜ਼ੋਰੀ ਹੈ, ਉਹਨੂੰ ਨਹੀਂ ਸੀ ਐਸਾ ਕਰਨਾ ਚਾਹੀਦਾ। ਕਿਉਂ ਕੋਈ ਕੋਈ ਗੱਲ ਦਾ ਸਕਾ ਰਿਹਾ ਕਿ ਜਿਵੇਂ ਕਿਵੇਂ ਮੈਂ ਧਿਆਨ ਸਿੰਘ ਡੋਗਰਿਆਂ ਨੂੰ ਖੁਸ਼ ਰੱਖ ਸਕਾਂ, ਇਹ ਸਾਡਾ ਦੁਖਦਾਈ ਪੱਖ ਹੈ। ਖੈਰ ਜਿਹੜੀ ਬੇਨਤੀ ਕਰ ਰਹੇ ਅਸਾਂ, 1839 ਤੱਕ ਮਹਾਰਾਜਾ ਰਣਜੀਤ ਸਿੰਘ ਰਹਿੰਦਾ, ਇਹ ਸਾਰਾ ਇਤਿਹਾਸ ਕਦੇ ਵਕਤ ਮਿਲਿਆ ਫਿਰ ਤੁਹਾਡੇ ਨਾਲ ਸਾਂਝਾ ਕਰਾਂਗਾ। ਅੱਜ ਮੈਂ ਇੱਥੇ ਤੱਕ ਹੀ ਲੜੀ ਰੋਕ ਕੇ ਕੁਝ ਇੱਕ ਵਿਚਾਰਾਂ ਤੁਹਾਡੇ ਨਾਲ ਇਤਿਹਾਸਕ ਹੋਰ ਸਾਂਝੀਆਂ ਕਰਨੀਆਂ ਨੇ। ਸਿੱਖ ਕੌਮ ਦੇ ਵਿੱਚ ਇੱਕ ਖਾਸੀਅਤ ਰਹੀ ਹੈ, ਰੱਬ ਜਾਣੇ ਗੁਰੂ ਦੀ ਕਿਰਪਾ ਸੀ ਜਾਂ ਕੀ ਇਹਦੇ ਪਿਛੋਕੜ ਵਿੱਚ ਸੀ, ਜਦੋਂ ਤੱਕ ਇਹਦੇ ਸਿਰ ਤੇ ਮਿਹਰ ਭਰਿਆ ਹੱਥ ਗੁਰੂ ਦਾ ਰਿਹਾ ਉਦੋਂ ਤੱਕ ਕਿਧਰੇ ਵੀ ਗਿਆ ਤੇ ਜਿੱਤਾਂ ਪ੍ਰਾਪਤ ਕਰਦਾ ਰਿਹਾ। ਜਦੋਂ ਇਹ ਗੁਰੂ ਦੇ ਚਰਨਾਂ ਤੋਂ ਟੁੱਟ ਕੇ ਦੂਰ ਹੁੰਦਾ ਚਲਾ ਗਿਆ, ਸ਼ਾਇਦ ਮੇਰਾ ਖਿਆਲ ਤੁਹਾਡੇ ਦਿਮਾਗ ਚ ਤਾਜ਼ਾ ਹੋਵੇ ਤਾਂ ਮੈਂ ਸਿਰਫ ਇਸ਼ਾਰਾ ਹੀ ਕਰਨਾ ਚਾਹੁੰਦਾ, ਇਹਨੂੰ ਉਦੋਂ ਨਵਾਬੀਆਂ ਮਿਲਦੀਆਂ ਨੇ ਇਹ ਠੋਕਰਾਂ ਮਾਰਦਾ, ਇਹਨੂੰ ਧੀਆਂ ਦੇ ਡੋਲੇ ਮਿਲਦੇ ਨੇ ਇਹ ਠੋਕਰਾਂ ਮਾਰਦਾ। ਵਕਤ ਦਾ ਹਾਕਮ ਅਹਿਮਦ ਸ਼ਾਹ ਅਬਦਾਲੀ ਲਹਿਣਾ ਸਿੰਘ ਵਰਗਿਆਂ ਨੂੰ ਬਦਾਮਾਂ ਦੀਆਂ ਟੋਕਰੀਆਂ ਭਰ ਕੇ ਭੇਜਦਾ, ਪਰ ਇਹ ਚਣਿਆਂ ਦੇ ਮੁਕਾਬਲੇ ਵਿੱਚ ਉਹਨਾਂ ਨੂੰ ਜਵਾਬ ਦਿੰਦਾ ਵੀ ਮੈਨੂੰ ਤੇਰੇ ਇਹਨਾਂ ਕਿਸੇ ਚੀਜ਼ਾਂ ਦੀ ਲੋੜ ਨਹੀਂ ਹੈ, ਅਸੀਂ ਆਪਣੇ ਘਰ ਦੇ ਚਣੇ ਖਾ ਕੇ ਆਨੰਦ ਵਿੱਚ ਰਹਿ ਸਕਦੇ ਹਾਂ, ਇਹਨਾਂ ਕੋਲ ਕੁਝ ਵੀ ਨਹੀਂ ਸੀ ਹੁੰਦਾ, ਪਰ ਇਹ ਤਦ ਵੀ ਚੜ੍ਹਦੀ ਕਲਾ ਵਿੱਚ ਰਹਿੰਦੇ ਸਨ। ਫਿਰ ਵਕਤ ਆਇਆ ਜਦੋਂ 17 ਜਨਵਰੀ ਨੂੰ ਫਿਰ ਦੁਬਾਰੇ ਅਹਿਮਦ ਸ਼ਾਹ ਅਬਦਾਲੀ ਨੇ ਫਿਰ ਦੁਬਾਰੇ ਕੋਸ਼ਿਸ਼ ਕੀਤੀ ਸਿੱਖਾਂ ਦੇ ਨਾਲ ਸੰਗ ਪਾਉਣ ਦੀ ਵੀ ਕਿਸੇ ਤਰੀਕੇ ਤੁਸੀਂ ਮੇਰੇ ਨਾਲ ਦੋਸਤੀ ਕੰਢ ਲਓ, ਦੋਸਤੀ ਦਾ ਹੱਥ ਮੈਂ ਤੁਹਾਡੇ ਨਾਲ ਵਧਾਉਣਾ ਚਾਹੁੰਦਾ ਪਰ ਮੈਂ ਤੁਹਾਡੇ ਨਾਲ ਈਰਖਾ ਨਹੀਂ ਕਰਨੀ ਚਾਹੁੰਦਾ। ਲੇਕਿਨ ਯਾਦ ਰੱਖੋ ਜੇ ਸਿੱਖਾਂ ਨੇ ਉਦੋਂ ਵੀ ਅਬਦਾਲੀ ਨੂੰ ਟਿਕਾਣਾ ਜਵਾਬ ਦਿੱਤਾ ਸੀ। ਸਿਰਫ ਮੈਂ ਇੰਨਾ ਕੁ ਪੱਖ ਦੱਸਣਾ ਚਾਹੁੰਦਾ, ਜਦੋਂ ਤੱਕ ਇਹ ਗੁਰੂ ਨਾਲ ਜੁੜੇ ਰਹੇ, ਇਤਿਹਾਸ ਵਿੱਚ ਪਾਏ ਹੋਏ ਪੂਰਨੇ ਤੁਹਾਡੇ ਬਿਲਕੁਲ ਸਾਹਮਣੇ ਨੇ, ਉਦੋਂ ਤੱਕ ਸਿੱਖਾਂ ਦੇ ਜੀਵਨ ਵਿੱਚ ਕਦੇ ਕੋਈ ਕਮੀ ਨਹੀਂ ਆਈ। ਨਵਾਬੀਆਂ ਰਾਜ ਪੈਰ ਇਹਨਾਂ ਦੇ ਵਿੱਚ ਇਹਨਾਂ ਦੇ ਤਖਤਿਆਂ ਤੇ ਪੈਰਾਂ ਵਿੱਚ ਰੁੜਦੇ ਰਹੇ, ਤਖਤ ਦਿੱਲੀ ਦੇ ਤਖਤ ਤੱਕ ਬੈਠਣ ਲੱਗੇ ਆ। ਜੱਸਾ ਸਿੰਘ ਆਹਲੂਵਾਲੀਆ ਨੂੰ ਠੋਕਰ ਮਾਰ ਦਿੱਤੀ, ਕਹਿਣ ਲੱਗੇ ਮੈਨੂੰ ਇਸ ਤਖਤ ਤੇ ਬੈਠਣ ਦੀ ਲੋੜ ਨਹੀਂ। ਉਦੋਂ ਤੱਕ ਇਹਨਾਂ ਨੂੰ ਕੋਈ ਹਰਾਉਣ ਵਾਲਾ ਨਹੀਂ ਸੀ। ਵਕਤ ਨੇ ਕਰਵਟ ਖਾਧੀ, ਖਿਰਦੇ ਵਿੱਚ ਖੁਦ ਮੁਖਤਿਆਰੀ ਨੇ ਜਨਮ ਲੈ ਲਿਆ ਔਰ ਮੁੜ ਕੇ ਇਹ ਅਜਿਹਾ ਰਾਜ ਭਾਗ ਬਣਾਉਣ ਦੀ ਤਮੰਨਾ ਵਿੱਚ ਲੱਗ ਗਏ ਤੇ ਮੁੜ ਕੇ ਜਿਤਨੀ ਵੀ ਖੁਆਰੀ ਹੋਈ ਹੈ ਸਿੱਖ ਕੌਮ ਦੀ ਉਹ ਕੋਈ ਬਹੁਤੀ ਤੁਹਾਡੀਆਂ ਅੱਖਾਂ ਤੋਂ ਓਹਲੇ ਨਹੀਂ ਹੈ। ਅੱਜ ਤੱਕ ਵੀ ਜ਼ਿੰਦਗੀ ਦੇ ਅੰਦਰ ਅਸੀਂ ਉਸੇ ਖੁਆਰੀ ਦੇ ਮਾਰੇ ਹੋਏ ਤੁਰੇ ਆ ਰਹੇ ਹਾਂ। ਅੱਜ ਸਿੱਖ ਦਾ ਸ਼ਿੰਗਾਰ ਸਿੱਖ ਵਰਗਾ ਹੈ, ਅੱਜ ਸਿੱਖ ਦਾ ਲਿਬਾਸ ਸਿੱਖ ਵਰਗਾ ਹੈ, ਪਰ ਸਿੱਖ ਦਾ ਕਿਰਦਾਰ ਸਿੱਖ ਵਰਗਾ ਨਹੀਂ ਹੈ। ਜਿਹਨੂੰ ਉਹ ਬਾਦਸ਼ਾਹ ਕਹਿ ਸਕੇ, ਜਿਹਨੂੰ ਉਹ ਮਾਣ ਕਰ ਸਕੇ ਵੀ ਇਹ ਉਹੀ ਗੁਰੂ ਕਾ ਸਿੱਖ ਹੈ ਜਿਹੜਾ ਕਦੇ ਨਵਾਬੀਆਂ ਨੂੰ ਠੋਕਰਾਂ ਮਾਰਦਾ ਸੀ। ਵਕਤ ਆਇਆ ਬਹੁਤ ਕੁਝ ਸਾਡਾ ਬਰਬਾਦ ਹੋਇਆ ਕੇਵਲ ਇਸ ਫੁੱਟ ਦੇ ਕਾਰਨ, ਕੇਵਲ ਇਸ ਸਾਡੀ ਨਾ ਸੋਚੀ ਸਮਝੀ ਹੋਣ ਦੇ ਕਾਰਨ। ਅਕਸਰ ਅਸੀਂ ਬਹੁਤ ਰੁੜੇ। ਹੁਣ ਮੈਂ ਬੇਨਤੀ ਕਰਨਾ ਚਾਹੁੰਦਾ ਅਜੋਕੇ ਸਮੇਂ ਦੀ। ਮੈਂ ਇੱਕ ਛੋਟਾ ਜਿਹਾ ਦ੍ਰਿਸ਼ਟਾਂਤ ਦੇਣ ਲੱਗਾ, ਮੈਨੂੰ ਕਿਸੇ ਦਾ ਕੋਈ ਵਿਰੋਧਤਾ ਨਹੀਂ ਹੈ। ਤਾਂ ਉਸਨੇ ਪਿਛਲੇ ਦਿਨਾਂ ਚ ਕਰਜ਼ ਕੀਤੀ ਸੀ ਛੋਟੀ ਜੀ, ਭਈ ਉਹ ਲੋਕ ਇੱਕ ਚੰਗਿਆੜੀ ਛਿੱਟਦੇ ਨੇ ਤੇ ਉਹਦੇ ਨਾਲ ਪਛਾਣ ਕਰ ਲੈਂਦੇ ਨੇ ਵੀ ਕਿਹੜਾ ਕਿਹੜਾ ਘਰ ਹੈ। ਜਿਵੇਂ ਇੱਕ ਉਦਾਹਰਣ ਦਿੱਤੇ ਸੀ ਵੀ ਕੁਝ ਇੱਕ ਸਿੱਖ ਨੇ ਜਿਹੜੇ ਉਹ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਦੀਆਂ ਟੀ ਸ਼ਰਟਾਂ ਪਾ ਕੇ ਘੁੰਮਦੇ ਨੇ। ਇੱਥੋਂ ਕਿਸੇ ਵੀਰ ਨੇ ਇਤਰਾਜ਼ ਵੀ ਕੀਤਾ ਸੀ ਵੀ ਅਸੀਂ ਇੱਥੋਂ ਭੇਜੀਏ, ਮੈਨੂੰ ਕੋਈ ਇਤਰਾਜ਼ ਨਹੀਂ, ਤੁਸੀਂ ਸ਼ੌਕ ਨਾ ਪਾਓ। ਮੇਰਾ ਮਤਲਬ ਇਹ ਨਹੀਂ ਸੀ ਕਹਿਣ ਦਾ, ਮੇਰਾ ਮਤਲਬ ਇਹ ਸੀ ਕਹਿਣ ਦਾ ਭਈ ਉਹ ਸ਼ਰਟਾਂ ਪਾ ਕੇ ਉਹ ਲੋਕ ਇਹ ਗੱਲ ਵੇਖਦੇ ਨੇ ਵੀ ਕਿਹਦੇ ਕਿਹਦੇ ਘਰ ਵਿੱਚ ਇਹ ਸੋਚ ਜਿਉਂਦੀ ਹੈ। ਹਜੇ ਮੈਂ ਇਹ ਨਹੀਂ ਕਹਿੰਦਾ ਤੁਹਾਡੇ ਗੁਆਂਢੀ ਨੇ, ਦੇਖੋ ਮੈਂ ਭਟਕਾਉਣਾ ਨਹੀਂ ਚਾਹੁੰਦਾ, ਮੇਰਾ ਨਾ ਇਹ ਮਕਸਦ ਹੈ, ਪਰ ਮੈਂ ਲੇਕਿਨ ਸੁਚੇਤ ਕਰਨਾ ਚਾਹੁੰਦਾ ਤੁਹਾਡੇ ਗੁਆਂਢੀ ਲੋਕ ਨੇ ਉਹ ਬਿਲਕੁਲ ਕੋਈ ਗੱਲ ਦਾ ਪਤਾ ਨਹੀਂ ਲੱਗਣ ਦਿੰਦੇ। ਜਿਸ ਦਿਨ ਵਾਰਦਾਤ ਹੁੰਦੀ ਲੋਕ ਤਰਥਰਦੀ ਮਰ ਜਾਂਦੀ ਹੈ, ਬਿਲਕੁਲ ਪਤਾ ਨਹੀਂ ਕੋਈ ਲੱਗਣ ਦਿੰਦੇ। ਲੇਕਿਨ ਸਾਡੀ ਕੌਮ ਉਹ ਹੈ ਜਿਹੜੀ ਕਰਦੀ ਕੁਛ ਨਹੀਂ ਪਰ ਬਹੁਤੇ ਦਾਅਵੇ ਬਣਦੀ ਰਹੀ ਹੈ। ਇਹਦੇ ਨਾਲ ਹੋਇਆ ਕਿ ਅੱਜ ਅਸੀਂ ਕੇਵਲ ਟੀ ਸ਼ਰਟਾਂ ਪਾ ਕੇ ਕੁਝ ਵੀ ਰਾਜ ਭਾਗ ਨਹੀਂ ਜੇ ਮਿਲਣਾ, ਕੱਲੀਆਂ ਤੁਹਾਡੇ ਨਾਅਰੇ ਲਾਉਣ ਨਾਲ ਕੁਝ ਰਾਜ ਭਾਗ ਨਹੀਂ ਜੇ ਮਿਲਣਾ। ਮੈਂ ਅਜੋਕੇ ਸਮੇਂ ਦੇ ਵਿੱਚ ਇੱਕ ਗੱਲ ਕਰਨੀ ਚਾਹੁੰਦਾ, ਉਹ ਗੁਰੂ ਕਿਆ ਸਿੱਖਾ ਜਿਹੜਾ ਸੋਚ ਦਾ ਚਿਰਾਗ ਜਗਾਉਣਾ ਉਹ ਆਪਣੇ ਹਿਰਦੇ ਵਿੱਚ ਜਗਾ ਤੇ ਰਾਜ ਭਾਗ ਦੀ ਤਮੰਨਾ ਰੱਖ। ਤੇਰਾ ਰਾਜ ਹੋਣਾ ਚਾਹੀਦਾ ਪਰ ਲੇਕਿਨ ਇਹੋ ਜਿਹਾ ਰਾਜ ਹੋਵੇ ਜਿਹਨੂੰ ਲੋਕ ਕਹਿ ਸਕਣ ਬੇਗਮਪੁਰਾ ਸ਼ਹਿਰ ਕੋ ਨਾਓ ਦੁੱਖ ਅੰਦੋ ਨਹੀਂ ਤੇ ਠਾਉ ਨਾ ਤਸਵੀਸ ਖਿਰਾਜ ਨਾ ਮਾਲ ਖੌਫ ਨਾ ਖਤਾ ਨਾ ਤਰਸ ਜਵਾਲ। ਚੰਦ ਰੋਗ ਰਿਕਸ਼ਿਆਂ ਵਾਲੇ ਮਾਰ ਕੇ ਚੰਦ ਰੋਜ ਉਹ ਗੱਡੀਆਂ ਵਾਲਿਆਂ ਨੂੰ ਮਾਰ ਕੇ ਤੂੰ ਇਹ ਨਹੀਂ ਪੈਦਾ ਕਰ ਸਕਦਾ ਵੀ ਕੱਲ ਤੂੰ ਇਹੋ ਜਿਹੇ ਖਾਲਸੇ ਵਾਲਾ ਰਾਜ ਪੈਦਾ ਕਰ ਲੇ, ਨਹੀਂ ਜੇ ਹੋਣਾ। ਅੱਜ ਇੱਕੋ ਇੱਕ ਗੱਲ ਕਰੀਏ, ਇੱਕੋ ਇੱਕ ਗੱਲ ਕਰੀਏ, ਮੈਂ ਬੇਨਤੀ ਕਰਾਂ, ਬਾਕੀ ਗੱਲਾਂ ਆਪੇ ਹੋ ਜਾਣੀਆਂ ਨੇ, ਕਰਨ ਦੀ ਲੋੜ ਨਹੀਂ। ਪੰਜਾਬ ਦੀ ਧਰਤੀ ਉੱਤੇ ਤੁਸੀਂ ਤਰਸ ਕਰੋ, ਤਰਸ ਕਰੋ ਪੰਜਾਬ ਦੀ ਧਰਤੀ ਉੱਤੇ। ਉੱਥੇ ਵਸਦੇ ਬੱਚਿਆਂ ਨੂੰ ਨਸ਼ਿਆਂ ਵਿੱਚੋਂ ਕੱਢੀਏ, ਉੱਥੋਂ ਵਸਦੇ ਬੱਚਿਆਂ ਨੂੰ ਤੁਹਾਡੀ ਕਿਸੇ ਨੇ ਮਦਦ ਨਹੀਂ ਕਰਨੀ। ਮੈਂ ਬੇਨਤੀ ਕਰਾਂ ਸਿੱਖੀ ਦੇ ਉਜਾੜੇ ਦੀ ਕਿਸੇ ਨੇ ਤੁਹਾਡੀ ਮਦਦ ਨਹੀਂ ਕਰਨੀ। ਜਿਤਨੇ ਲੋਕ ਸਾਨੂੰ ਕਦੇ ਕਾਲਜਾਂ ਦੇ ਨਾਂ ਤੇ ਉਗਰਾਹੀ ਕਰਦੇ ਰਹੇ, ਕਦੇ ਯੂਨੀਵਰਸਿਟੀਆਂ ਦੇ ਨਾਂ ਤੇ ਉਗਰਾਹੀ ਕਰਦੇ ਰਹੇ ਔਰ ਤੁਹਾਡੇ ਕੋਲੋਂ ਲੈ ਕੇ ਜਾਂਦੇ ਰਹੇ, ਲੇਕਿਨ ਕਿਸੇ ਦਾ ਵੀ ਇੱਕ ਕਾਲਜ ਨਹੀਂ ਚੱਲਦਾ। ਜਾਂ ਤੁਸੀਂ ਪੁੱਛੋ ਅੱਜ ਵੀ ਕਿਹਦਾ ਕਾਲਜ ਚੱਲਦਾ ਜਿਹੜੇ ਕੱਲ੍ਹ ਤੁਹਾਡੇ ਕੋਲ ਉਗਰਾਹੀਆਂ ਲੈ ਕੇ ਜਾਂਦੇ ਸਨ। ਅੱਜ ਮੈਂ ਤੁਹਾਨੂੰ ਇੱਕੋ ਇੱਕ ਬੇਨਤੀ ਕਰਨਾ ਚਾਹੁੰਦਾ, ਜੜ ਸਾਡੀ ਉੱਥੇ ਹੈ, ਜੜ ਸਾਡੀ ਉੱਥੇ ਹੈ। ਇਹ ਮਹਾਤਮਾ ਬੁੱਧ ਵਰਗਾ ਧਰਮ ਨਹੀਂ ਹੈ, ਇਹ ਧਰਮ ਇੱਕ ਵੱਖਰਾ ਧਰਮ ਹੈ। ਤੁਸੀਂ ਇਹਨਾਂ ਮੁਲਕਾਂ ਚ ਬਹੁਤ ਕੁਝ ਬਣਾ ਲਓਗੇ, ਲੇਕਿਨ ਹਰਿਮੰਦਰ ਸਾਹਿਬ ਤੇ ਉੱਥੇ ਹੀ ਹੈ ਨਾ, ਅਨੰਦਪੁਰ ਸਾਹਿਬ ਤੇ ਉੱਥੇ ਹੀ ਹੈ ਨਾ, ਦਮਦਮਾ ਸਾਹਿਬ ਤੇ ਉੱਥੇ ਹੀ ਹੈ ਨਾ, ਪੰਜ ਤੱਕ ਤੇ ਉੱਥੇ ਹੀ ਨੇ ਨਾ। ਉਸ ਜੜ ਨੂੰ ਹਰੀ ਰੱਖਣ ਵਾਸਤੇ ਅੱਜ ਪਤਿਤ ਪੁਣੇ ਵਿੱਚੋਂ ਕੱਢੀਏ ਆਪਣੇ ਬੱਚਿਆਂ ਨੂੰ, ਕੋਸ਼ਿਸ਼ ਕਰੀਏ ਨਸ਼ਿਆਂ ਵਿੱਚੋਂ ਛੁਡਾਈਏ ਆਪਣੇ ਬੱਚਿਆਂ ਨੂੰ ਤੇ ਅੰਮ੍ਰਿਤ ਆਪ ਛਕੀਏ ਤੇ ਉਹਨਾਂ ਨੂੰ ਅੰਮ੍ਰਿਤ ਛਕਣ ਦੀ ਪ੍ਰੇਰਣਾ ਦਈਏ, ਗੁਰੂ ਵਾਲੇ ਬਣੀਏ, ਉਹ ਧਰਤੀ ਤੇ ਅੱਜ ਤਰਸ ਕਰੀਏ। ਮੇਰੇ ਨਾਅਰੇ ਲਾ ਕੇ ਕੁਛ ਵੀ ਨਹੀਂ ਬਣਨਾ, ਆਪਣੇ ਅੰਦਰ ਸਿੱਖੀ ਦੀ ਸੋਚ ਨੂੰ ਪੈਦਾ ਕਰੀਏ। ਮੈਨੂੰ ਪੂਰਨ ਯਕੀਨ ਹੈ ਜਿਵੇਂ ਕੱਲ ਨਵਾਬੀਆਂ ਤੁਹਾਡੇ ਚਰਨਾਂ ਵਿੱਚ ਰੁਲਦੀਆਂ ਸਨ, ਮੁੜ ਕੇ ਨਵਾਬੀਆਂ ਤੁਹਾਡੇ ਚਰਨਾਂ ਵਿੱਚ ਰੁਲਣਗੀਆਂ ਜਿਸ ਦਿਨ ਤੁਸੀਂ ਗੁਰੂ ਵਾਲੇ ਬਣ ਗਏ, ਅੰਮ੍ਰਿਤ ਛਕ ਕੇ ਗੁਰੂ ਦੇ ਲੜ ਜੁੜ ਗਏ। ਇੱਥੇ ਆਪਾਂ ਲੜੀ ਦੀ ਸਮਾਪਤੀ ਕਰਨੀ ਹੈ, ਬਾਕੀ ਦੋ ਤਿੰਨ ਦਿਨ ਮੇਰੇ ਬਾਕੀ ਨੇ, ਉਨ੍ਹਾਂ ਵਿੱਚ ਜੋ ਗੁਰੂ ਕਰਵਾਵੇ। ਅਦਬ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।
1: ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰੱਖੀ ਮੇਰੀ, ਤੂੰ ਸੁਲਤਾਨ ਕਹਾਂ ਹੋ ਮੀਆਂ।

0: ਗੁਰੂ ਸਵਾਰੇ ਜੀ ਪਿਆਰ ਸਤਿਕਾਰ ਨਾਲ ਅਸੀਸਾਂ ਦਿੰਦੇ ਹੋਏ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਸੇ ਵੀ ਕੌਮ ਦੀਆਂ ਬਹਾਦਰੀਆਂ, ਉਸ ਦੀਆਂ ਪ੍ਰਾਪਤੀਆਂ ਉਸਦੇ ਇਤਿਹਾਸਕ ਖਜ਼ਾਨਿਆਂ ਵਿੱਚੋਂ ਲੱਭਦੀਆਂ ਨੇ। ਇਤਿਹਾਸ ਹਮੇਸ਼ਾ ਕੌਮਾਂ ਦੀ ਜੰਦ ਜਾਨ ਹੋਇਆ ਕਰਦਾ। ਇਤਿਹਾਸ ਪੁਰਾਣੇ ਸਮੇਂ ਅੰਦਰ ਜੋ ਸਾਡੇ ਵੱਡਿਆਂ ਨੇ ਪਾਏ ਹੋਏ ਪੂਰਨੇ ਨੇ ਉਹਨਾਂ ਦਾ ਨਿਚੋੜ ਹੋਇਆ ਕਰਦਾ। ਇਤਿਹਾਸ ਵਿੱਚੋਂ ਹੀ ਅਸੀਂ ਆਪਣੇ ਜੀਵਨ ਵਿੱਚੋਂ ਉਹ ਗੱਲਾਂ ਲੱਭ ਕੇ ਧਾਰਨ ਕਰ ਸਕਦੇ ਹਾਂ ਜਿਹੜੀਆਂ ਸਾਨੂੰ ਪੁੱਤਰਾਂ ਤੋਂ ਸੁਪੁੱਤਰ ਬਣਾ ਦਿੰਦੀਆਂ ਨੇ। ਗੁਰਵਾਕ ਰੱਬੀ ਬਾਣੀ ਵਿੱਚੋਂ ਸੁਭਾਵਕ ਪੜ੍ਹਦੇ ਹਾਂ, ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ। ਸਾਡੇ ਬਜ਼ੁਰਗਾਂ ਦੀਆਂ ਕਹਾਣੀਆਂ, ਸਾਡੇ ਬਜ਼ੁਰਗਾਂ ਦੇ ਕਾਰਨਾਮੇ ਸਾਡੇ ਜੀਵਨ ਵਿੱਚੋਂ ਉਹ ਧਰਮ ਦੀ ਕਣੀ ਨੂੰ ਫਿਰ ਦੁਬਾਰੇ ਚੁਕਾ ਦਿੰਦੇ ਨੇ, ਉਹ ਮਰਨ ਨਹੀਂ ਦਿੰਦੇ। ਸਾਡੇ ਬਜ਼ੁਰਗਾਂ ਦਾ ਇਤਿਹਾਸ ਸਾਨੂੰ ਜੀਵਨ ਜਿਉਣ ਦੀ ਜਾਂਚ ਸਿਖਾਉਂਦਾ। ਇਸੇ ਭਾਵਨਾ ਨੂੰ ਲੈ ਕੇ ਇਹ ਇਤਿਹਾਸ ਦੀ ਲੜੀ ਦਾਸ ਆਪ ਜੀ ਨਾਲ ਕੁਝ ਦਿਨਾਂ ਲਈ ਸਾਂਝ ਪਾਉਣ ਲੱਗੇ ਹਾਂ। ਇਤਿਹਾਸ ਦੇ ਇਹ ਮਾਣ ਮੱਤੇ ਪੰਨੇ ਆਪਣੇ ਜੀਵਨ ਵਿੱਚ ਆਪਾਂ ਵਿਚਾਰ ਸਕੀਏ। ਇੱਕ ਬੇਨਤੀ ਮੈਂ ਪਹਿਲਾਂ ਹੀ ਕਰ ਦੇਣੀ ਚਾਹੁੰਦਾ, ਹੋ ਸਕਦਾ ਇਹਨਾਂ ਦਿਨਾਂ ਵਿੱਚ ਕੁਝ ਇੱਕ ਨਾਮ ਜਾਂ ਕੁਝ ਥਾਵਾਂ ਜਾਂ ਕੁਝ ਤਰੀਕਾ, ਹੋ ਸਕਦਾ ਮੇਰੇ ਕੋਲ ਗਲਤ ਵੀ ਬੋਲੀਆਂ ਜਾਣ, ਪਰ ਮੈਨੂੰ ਇਸ ਗੱਲ ਦੀ ਖਿਮਾ ਕਰ ਦਿਓ ਤਾਂ ਕਿ ਆਪਾਂ ਇਤਿਹਾਸ ਦੇ ਵਿੱਚੋਂ ਅਸਲ ਨਿਚੋੜ ਨੂੰ ਜੀਵਨ ਜਾਤ ਬਣਾ ਕੇ ਆਪਣੇ ਜੀਵਨ ਅੰਦਰ ਇਹ ਲਾਭ ਉਠਾ ਸਕੀਏ। ਤਵਾਰੀਖਾਂ ਦੇ ਇਹੋ ਹੀ ਲਾਭ ਹੋਇਆ ਕਰਦੇ ਨੇ, ਅਸੀਂ ਪਿਛਲੇ ਸਮੇਂ ਚ ਕੀਤੀਆਂ ਗਲਤੀਆਂ ਤੋਂ ਸਬਕ ਲੈ ਕੇ ਆਉਣ ਵਾਲੇ ਰਾਹਾਂ ਨੂੰ ਰੁਸ਼ਨਾ ਸਕੀਏ।
1: ਕਿਹੜੇ ਕਾਰਨਾਂ ਕਰਕੇ ਲੋਕ ਉਦੋਂ ਸਫਲ ਹੋਏ ਇਹ ਸਾਨੂੰ ਇਤਿਹਾਸ ਦੱਸਦਾ, ਕਿਹੜੀਆਂ ਗਲਤੀਆਂ ਦੇ ਕਾਰਨ ਲੋਕ ਉਦੋਂ ਅਸਫਲ ਹੋਏ ਇਹ ਗੱਲ ਸਾਨੂੰ ਇਤਿਹਾਸ ਦੱਸਦਾ, ਕਿਹੜੀਆਂ ਗੱਲਾਂ ਸਨ ਉਹਨਾਂ ਲੋਕਾਂ ਦੇ ਕੋਲ ਜਿਨ੍ਹਾਂ ਦੇ ਕਾਰਨ ਉਹਨਾਂ ਬੁਲੰਦੀਆਂ ਨੂੰ ਛੂਹਿਆ ਇਹ ਗੱਲ ਸਾਨੂੰ ਇਤਿਹਾਸ ਦੱਸਦਾ। ਇਤਿਹਾਸ ਤੋਂ ਟੁੱਟ ਕੇ ਮਨੁੱਖ ਕਦੇ ਆਪਣੇ ਪਿਛੋਕੜ ਨੂੰ ਨਹੀਂ ਜਾਣ ਸਕਦਾ ਤੇ ਆਉਣ ਵਾਲੇ ਸਮੇਂ ਦੀ ਅਗਵਾਈ ਨਹੀਂ ਲੈ ਸਕਦਾ। ਪੁਰਾਣੇ ਸਮੇਂ ਦੇ ਵਿੱਚ ਇੱਕ ਸ਼ਬਦ ਵਰਤਿਆ ਜਾਂਦਾ ਸੀ ਬੜਾ ਪਿਆਰਾ, ਜਦੋਂ ਕਦੇ ਲੋਕ ਉਦੋਂ ਵਿਚਾਰੇ ਤੇਲ ਦਾ ਦੀਵਾ ਬਾਲਦੇ ਸਨ ਉਦੋਂ ਇੱਕ ਚਾਹਤ ਹੁੰਦੀ ਸੀ ਵੀ ਕਿਤੇ ਥੋੜੇ ਖਰਚੇ ਵਿੱਚ ਮੈਂ ਬਹੁਤਾ ਲਾਭ ਲੈ ਸਕਾਂ। ਉਦੋਂ ਲੋਕ ਕੀ ਕਰਦੇ ਸਨ, ਉਦੋਂ ਇੱਕ ਦੀਵਾ ਬਾਲ ਕੇ ਉਹਨਾਂ ਨੇ ਦਹਿਲੀਜ਼ ਵਿੱਚ ਰੱਖ ਦੇਣਾ ਭਾਈ ਇਹਦਾ ਚਾਨਣ ਬਾਹਰ ਵਿਹੜੇ ਵਿੱਚ ਵੀ ਆ ਜਾਏ ਤੇ ਇਹਦਾ ਚਾਨਣ ਕਮਰੇ ਚ ਵੀ ਆ ਜਾਏ ਅੰਦਰ ਘਰ ਚ ਵੀ ਆ ਜਾਏ, ਤੇ ਉਸ ਦੀਵੇ ਦਾ ਨਾਂ ਹੁੰਦਾ ਸੀ ਦਿੱਲੀ ਦੀਪਕ, ਦਹਿਲੀਜ਼ ਤੇ ਰੱਖਣ ਵਾਲਾ ਦੀਵਾ, ਉਹਨੂੰ ਦਿੱਲੀ ਦੀਪਕ ਕਹਿੰਦੇ ਸਨ। ਜਿਹਦੇ ਇੱਕ ਤੋਂ ਦੋ ਕੰਮ ਲਏ ਜਾਣ ਉਹਨੂੰ ਦਿੱਲੀ ਦੀਪਕ ਕਹਿੰਦੇ ਸਨ। ਅੱਜ ਵੀ ਗੁਰਬਾਣੀ ਵਿੱਚ ਵੀ ਕਈ ਵਾਰੀ ਇਹੋ ਜਿਹੇ ਸ਼ਬਦ ਵਰਤੇ ਜਾਂਦੇ ਨੇ ਜਿਹੜੇ ਦਿੱਲੀ ਦੀਪਕ ਵਜੋਂ ਹੁੰਦੇ ਨੇ। ਖੈਰ ਜਿਹੜੀ ਬੇਨਤੀ ਕਰ ਰਹੇ ਸਾਂ, ਇਤਿਹਾਸ ਜਿਹੜਾ ਹੈ ਨਾ ਉਹ ਮਨੁੱਖਤਾ ਦੀ ਜ਼ਿੰਦਗੀ ਚ ਇੱਕ ਦਿੱਲੀ ਦੀਪਕ ਹੈ। ਤੇਰੇ ਪਿਛੋਕੜ ਵੱਲ ਲੰਮੀ ਦੂਰ ਤੱਕ ਝਾਤ ਪਾਉਂਦਾ ਇਤਿਹਾਸ, ਤੈਨੂੰ ਦੱਸਦਾ ਮਨਾ ਤੇ ਆਉਣ ਵਾਲੇ ਸਮੇਂ ਚ ਤੂੰ ਕੀ ਕੁਝ ਕਰਨਾ ਇਸ ਗੱਲ ਦੀ ਅਗਵਾਈ ਦਿੰਦਾ, ਤੇਰੇ ਆਉਣ ਵਾਲੇ ਸਮੇਂ ਵਿੱਚ ਵੀ ਚਾਨਣ ਦਿੰਦਾ। ਕੇਵਲ ਪਿਛੋਕੜ ਦੀਆਂ ਗਲਤੀਆਂ ਹੀ ਨਹੀਂ, ਆਉਣ ਵਾਲੇ ਸਮਿਆਂ ਦੇ ਲਈ ਵੀ ਤੈਨੂੰ ਕੀ ਕੁਝ ਕਰਨਾ ਚਾਹੀਦਾ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ। ਪੁਰਾਣੇ ਰਾਜੇ ਮਹਾਰਾਜੇ ਕਿਵੇਂ ਦੇ ਹੋਏ ਸਨ ਇਹ ਸਾਰੀਆਂ ਗੱਲਾਂ ਸਾਨੂੰ ਇਤਿਹਾਸ ਦੱਸਦਾ। ਇੱਕ ਵਾਰੀ ਮੈਂ ਫਿਰ ਬੇਨਤੀ ਕਰਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਅੰਦਰ 22 ਵਾਰਾਂ ਨੇ, ਉਹਨਾਂ 22 ਵਾਰਾਂ ਦੇ ਵਿੱਚੋਂ 9 ਵਾਰਾਂ ਉਹ ਨੇ ਜਿਨ੍ਹਾਂ ਦੇ ਉੱਤੇ ਧੁਨੀ ਲਿਖੀ ਹੈ ਹਜ਼ੂਰ ਸੱਚੇ ਪਾਤਸ਼ਾਹ ਨੇ। ਉਹ ਧੁਨੀ ਲਿਖਣ ਦਾ ਅਰਥ ਨਿਰਾ ਉਹਨੂੰ ਗਾਉਣ ਨਹੀਂ ਸੀ, ਧੁਨੀ ਲਿਖਣ ਦਾ ਅਰਥ ਇੱਕ ਇਹ ਵੀ ਸੀ ਉਸ ਵੇਲੇ ਯਾਦ ਰੱਖਿਓ ਜੇ ਉਸ ਵੇਲੇ ਇਤਿਹਾਸਕ ਤੌਰ ਤੇ ਵਰਤੇ ਕੁਝ ਭਾਣਿਆਂ ਨੂੰ ਕਿਵੇਂ ਉਸ ਵੇਲੇ ਇੱਕ ਚੰਗਿਆਈ ਤੇ ਇੱਕ ਬੁਰਿਆਈ ਆਪਸ ਵਿੱਚ ਹੀ ਟਕਰਾਏ, ਜਿਹੜੀ ਚੰਗਿਆਈ ਜਿੱਤੀ ਉਹਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਧੁਨੀ ਦੇ ਤੌਰ ਤੇ ਵਰਤਿਆ ਗਿਆ। ਇਹ ਆਮ ਵਾਰਾ ਨਹੀਂ ਹੈ, ਮੈਂ ਬੇਨਤੀ ਕਰਾਂ, ਆਮ ਵਾਰਾ ਨਹੀਂ ਹੈ, ਆਮ ਲੋਕਾਂ ਦੀਆਂ ਗਾਉਣ ਵਾਲਾ ਵਾਰਾ ਨਹੀਂ ਹੈ। ਇਹ ਅਸਲ ਵਿੱਚ ਇੱਕ ਸੱਚ ਤੇ ਇੱਕ ਝੂਠ ਦੋਵੇਂ ਕਿਵੇਂ ਟਕਰਾਏ ਤੇ ਉਹਨਾਂ ਦੀ ਗੱਲ ਲਿਖੇ। ਇੱਕ ਗੱਲ ਹੋਰ ਚੇਤਾ ਰੱਖਿਓ ਜੀ, ਇਤਿਹਾਸ ਅੱਜ ਤੱਕ ਹਮੇਸ਼ਾ ਹੀ ਇੱਕ ਪਾਸੜ ਰਿਹਾ, ਇਤਿਹਾਸ ਅੱਜ ਤੱਕ ਹਮੇਸ਼ਾ ਹੀ ਇੱਕ ਪਾਸੜ ਰਿਹਾ। ਕਿਉਂ? ਕਿਉਂਕਿ ਹਮੇਸ਼ਾ ਇਤਿਹਾਸ ਜਿਹੜਾ ਲਿਖਵਾਇਆ ਨਾ, ਉਹ ਜਿੱਤੀਆਂ ਹੋਈਆਂ ਕੌਮਾਂ ਨੇ ਲਿਖਵਾਇਆ, ਹਾਰੀਆਂ ਹੋਈਆਂ ਕੌਮਾਂ ਕਦੇ ਇਤਿਹਾਸ ਨਹੀਂ ਲਿਖਾਉਂਦੀਆਂ, ਨਾ ਉਹਨਾਂ ਦਾ ਕੋਈ ਲਿਖਦਾ। ਤੇ ਜਿੱਤੇ ਹੋਏ ਲੋਕਾਂ ਦੇ ਸੋਹਲੇ ਗਾਉਣ ਦਾ ਨਾਂ, ਜਿੱਤੇ ਹੋਏ ਲੋਕਾਂ ਦੀਆਂ ਗੀਤ ਗਾਉਣ ਦਾ ਨਾਂ, ਜਿੱਤੇ ਹੋਏ ਲੋਕਾਂ ਦੀਆਂ ਤਾਰੀਫਾਂ ਕਰਨ ਦਾ ਨਾਂ ਵੀ ਇਤਿਹਾਸ ਹੈ। ਸਾਡੀ ਕੌਮ ਦੀ ਇਹ ਬਦਕਿਸਮਤੀ ਉਸ ਵੇਲੇ ਤਾਂ ਰਹੀ ਵੀ ਅਸੀਂ ਆਪਣੀ ਕਲਮ ਨਹੀਂ ਚਲਾ ਸਕੇ, ਤੇ ਸਾਡੀ ਕੌਮ ਦੀ ਬਦਕਿਸਮਤੀ ਅੱਜ ਵੀ ਹੈ, ਕਿਉਂਕਿ ਸਿੱਖ ਨੇ ਕਦੇ ਵੀ ਉਹਨੇ ਪਿਆਰ ਨਾਲ ਇਤਿਹਾਸ ਨਹੀਂ ਪੜ੍ਹਿਆ, ਇਤਿਹਾਸ ਵੱਲ ਤਵੱਜੋ ਨਹੀਂ ਦਿੱਤੀ ਜਿੰਨੀ ਉਹਨੂੰ ਦੇਣੀ ਚਾਹੀਦੀ ਸੀ। ਤੁਹਾਨੂੰ ਵੀ ਕਈ ਵਾਰੀ ਵਕਤ ਮਿਲਦਾ ਹੋਵੇਗਾ ਏਅਰਪੋਰਟਾਂ ਤੇ ਜਾਂ ਰੇਲਵੇ ਸਟੇਸ਼ਨਾਂ ਤੇ ਜਾਂ ਜਿੱਥੇ ਪਬਲਿਕ ਪਲੇਸ ਹੈ ਉੱਥੇ ਤੁਸੀਂ ਕਦੇ ਦੇਖਿਓ ਸਿੱਖ ਹੋਵੇਗਾ ਤੇ ਖਿਮਾ ਕਰਨਾ ਉਹ ਦੋ ਚਾਰ ਬੰਦਿਆਂ ਨਾਲ ਜਿਨ੍ਹਾਂ ਨਾਲ ਨਹੀਂ ਵੀ ਜਾਣ ਪਛਾਣ, ਉਹਨਾਂ ਨਾਲ ਜਾਣ ਪਛਾਣ ਕੱਢ ਕੇ ਗੱਲਾਂ ਮਾਰਨ ਵਿੱਚ ਤੇ ਵਿਸ਼ਵਾਸ ਰੱਖੇਗਾ, ਲੇਕਿਨ ਜਿਹੜੇ ਬਾਕੀ ਲੋਕ ਹੋਣਗੇ ਨਾ ਉਹ ਕੋਈ ਨਾ ਕੋਈ ਕਿਤਾਬ ਲੈ ਕੇ ਪੜ੍ਹਨਗੇ, ਤੁਰਨ ਤੋਂ ਪਹਿਲਾਂ ਹੋਈ ਗੱਲ ਚੇਤੇ ਰੱਖਦੇ ਨੇ ਵੀ ਮੈਂ ਰਸਤੇ ਚ ਕਿਧਰੇ ਖਲੋਣਾ ਪਿਆ ਤਾਂ ਮੈਂ ਕੁਝ ਨਾ ਕੁਝ ਪੜ੍ਹਦਾ ਜਾਵਾਂਗਾ। ਸਿੱਖ ਦੇ ਮਨ ਵਿੱਚ ਕਦੇ ਵੀ ਇਹੀ ਵਿਚਾਰ ਨਹੀਂ ਆਉਂਦੀ ਵੀ ਮੈਂ ਪੜ੍ਹ ਕੇ ਆਪਣੇ ਜੀਵਨ ਅੰਦਰ ਕੁਝ ਨਾ ਕੁਝ ਸਿੱਖਣ ਦੀ ਕੋਸ਼ਿਸ਼ ਕਰਾਂ। ਅਜੋਕੇ ਸਮੇਂ ਚ ਵੀ ਮੁਸ਼ਕਲ ਹੈ। ਇੱਕ ਬੇਨਤੀ ਮੈਂ ਤੁਹਾਡੇ ਨਾਲ ਹੋਰ ਸਾਂਝੀ ਕਰਨੀ ਚਾਹੁੰਦਾ, ਫਿਰ ਅੱਜ ਦੀ ਮੈਂ ਲੜੀ, ਤਾਂ ਕਿ ਸਾਨੂੰ ਪੂਰਾ ਪਤਾ ਲੱਗ ਜਾਏ। ਜਦੋਂ ਹਿੰਦੁਸਤਾਨ ਦੀ ਧਰਤੀ ਉੱਤੇ ਭਾਵੇਂ ਗੋਰਿਆਂ ਨੇ ਬਹੁਤ ਲੰਮਾ ਸਮਾਂ ਪਹਿਲਾਂ ਰਾਜ ਕਾਇਮ ਕਰ ਲਿਆ, 1604 ਦੇ ਵਿੱਚ ਈਸਟ ਇੰਡੀਆ ਕੰਪਨੀ ਹਿੰਦੁਸਤਾਨ ਦੀ ਧਰਤੀ ਤੇ ਜਾਂਦੀ ਹੈ, ਕੁਝ ਸਮੇਂ ਤੋਂ ਬਾਅਦ ਉਹ ਰਾਜ ਕਰ ਲੈਂਦੀ ਹੈ। ਹਿੰਦੁਸਤਾਨ ਦੇ ਸਾਰੇ ਖਿੱਤਿਆਂ ਤੇ ਉਹਨੇ ਰਾਜ ਕਰ ਲਿਆ, ਪਰ ਪੰਜਾਬ ਦੀ ਧਰਤੀ ਤੇ ਉਹਦੇ ਕੋਲ ਕਦਮ ਰੱਖਣ ਦੀ ਹਿੰਮਤ ਨਹੀਂ ਪਈ। 1839 ਤੱਕ, ਜਦੋਂ ਤੱਕ ਮਹਾਰਾਜਾ ਰਣਜੀਤ ਸਿੰਘ ਜਿਉਂਦਾ ਰਿਹਾ, ਉਸ ਤੋਂ ਲੈ ਕੇ 1849 ਤੱਕ ਜਿਹੜੇ 10 ਸਾਲਾਂ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਦੀ ਬਰਬਾਦੀ ਹੁੰਦੀ ਹੈ, ਇਹ ਆਪਾਂ ਅਗਲੇਰੇ ਇਤਿਹਾਸ ਵਿੱਚ ਤੁਹਾਡੇ ਨਾਲ ਬਿਲਕੁਲ ਇੱਕ ਇੱਕ ਦਿਨ ਕਰਕੇ ਮੈਂ ਕੋਸ਼ਿਸ਼ ਕਰਾਂਗਾ ਸਾਂਝਾ ਕਰ ਸਕਾਂ। ਉਦੋਂ ਤੱਕ ਉਹ ਪੰਜਾਬ ਦੀ ਧਰਤੀ ਤੇ ਪੈਰ ਨਹੀਂ ਰੱਖ ਸਕੇ, ਲੇਕਿਨ ਜਿਸ ਦਿਨ ਉਹਨਾਂ ਨੇ ਪੈਰ ਰੱਖਿਆ ਉਹਨਾਂ ਪਹਿਲਾ ਕੰਮ ਹੀ ਇਹ ਕੀਤਾ ਵੀ ਕੌਣ ਨੇ ਸਿੱਖ ਅਸੀਂ ਜਾਣਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਹੁਣ ਤੱਕ ਸਾਨੂੰ ਪੰਜਾਬ ਦੀ ਧਰਤੀ ਤੇ ਪੈਰ ਨਹੀਂ ਰੱਖਣ ਦਿੱਤਾ, ਜਿਨ੍ਹਾਂ ਮੁਗਲਾਂ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ, ਉਹਨਾਂ ਦੀ ਸਲਤਨਤ ਦਾ ਬਿਸਤਰਾ ਗੋਲ ਕਰ ਦਿੱਤਾ। ਇਹ ਕੌਣ ਲੋਕ ਨੇ ਜਿਹੜੇ ਬਾਹਰੋਂ ਆਏ ਹਮਲਾਵਰਾਂ ਨੂੰ ਵੀ ਰੋਕ ਲੈਂਦੇ ਨੇ? ਇਹ ਕੌਣ ਲੋਕ ਨੇ, ਇਹਨਾਂ ਦੇ ਘਰ ਘਾਟ ਵੀ ਨਹੀਂ? ਇਹ ਕੌਣ ਲੋਕ ਨੇ, ਕੀ ਖਾਂਦੇ ਨੇ, ਕੀ ਪਹਿਨਦੇ ਨੇ, ਇਹਨਾਂ ਨੂੰ ਕਾਹਦਾ ਆਸਰਾ? ਤੇ ਉਸ ਵੇਲੇ ਕੈਪਟਨ ਮਰੇ ਉਹਨੂੰ ਕਿਸੇ ਨੇ ਗੱਲਾਂ ਦੱਸੀਆਂ ਸਨ, ਐਮ ਸ਼ਬ ਡਾਲਵੀ ਜਾਂ ਬੂਟੇ ਸ਼ਾਹ, ਖਾਸ ਕਰਕੇ ਬੂਟੇ ਸ਼ਾਹ ਇਹ ਮੁਸਲਮਾਨਾਂ ਵਿੱਚੋਂ ਸੀ, ਇਹਨੇ ਕੁਝ ਗੱਲਾਂ ਦੱਸੀਆਂ ਸਨ। ਉਹਨਾਂ ਆਖਿਆ ਸਿੱਖਾਂ ਦੀਆਂ ਕਮਜ਼ੋਰੀਆਂ ਦੱਸ ਕੀ ਹੈ, ਮੈਂ ਉਹਨਾਂ ਕਮਜ਼ੋਰੀਆਂ ਨੂੰ ਪਕੜ ਸਕਾਂ। ਉਹਨਾਂ ਆਖਿਆ ਸੀ ਇਹਨਾਂ ਵਿੱਚ ਤਿੰਨ ਵੱਡੀਆਂ ਕਮਜ਼ੋਰੀਆਂ ਨੇ, ਸਭ ਤੋਂ ਵੱਡੀਆਂ ਤਿੰਨ ਕਮਜ਼ੋਰੀਆਂ ਨੇ। ਪਹਿਲੀ ਕਮਜ਼ੋਰੀ ਇਹਨਾਂ ਵਿੱਚ ਇਹ ਹੈ ਭਾਈ ਇਹ ਕਦੇ ਆਪਣੇ ਇਤਿਹਾਸ ਨੂੰ ਪੜ੍ਹਦੇ ਨਹੀਂ, ਨਾ ਸਾਹਮਣੇ ਜੋ ਮਰਜ਼ੀ ਰੱਖ ਲੇ। ਤਾਂ ਹੀ ਕਰਕੇ ਅੱਜ ਸਾਡੀ ਕੌਮ ਦੇ ਇਤਿਹਾਸ ਨਾਲ ਵੀ, ਗੁਰਬਾਣੀ ਨਾਲ ਵੀ, ਜਿਹਦੇ ਨਾਲ ਜਿਹਦਾ ਜੀ ਕਰਦਾ ਉਹ ਖਿਲਵਾੜ ਕਰਕੇ ਚਲਾ ਜਾਂਦਾ, ਕਿਉਂਕਿ ਅਸੀਂ ਖੁਦ ਨਹੀਂ ਪੜ੍ਹਿਆ ਹੋਇਆ। ਪਹਿਲੀ ਗੱਲ ਇਹ ਇਤਿਹਾਸ ਨਹੀਂ ਪੜ੍ਹਦੇ, ਦੂਜੀ ਗੱਲ ਇਹ ਧਾਰਮਿਕ ਅਕੀਦੇ ਵਿੱਚ ਇੰਨੇ ਕੁ ਅੰਨੇ ਨੇ, ਕਈ ਵਾਰੀ ਸੱਚ ਨੂੰ ਵੀ ਸੱਚ ਤੇ ਕੂੜ ਨੂੰ ਵੀ ਸੱਚ ਸਮਝ ਲੈਂਦੇ ਨੇ। ਇਹਦੀ ਗੱਲ ਮੈਂ ਤੁਹਾਡੇ ਨਾਲ ਬਾਅਦ ਚ ਜਾ ਕੇ ਕਰਨਾ। ਤੀਜੀ ਗੱਲ ਇਹ ਹੈ ਭਈ ਇਹਨਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਬਹੁਤ ਵਿਸ਼ਵਾਸ ਹੈ। ਸਿੱਖ ਨਹੀਂ ਮਰਦਾ ਇਹਦਾ ਘਰ ਘਾਟ ਬਰਬਾਦ ਕਰ ਦਿਓ, ਸਿੱਖ ਨਹੀਂ ਮਰਦਾ ਇਹਦੇ ਬੱਚੇ ਬਰਬਾਦ ਕਰ ਦਿਓ, ਸਿੱਖ ਨਾਲ ਕੁਛ ਵੀ ਕਰ ਲਓ ਇਹ ਨਹੀਂ ਮਰਦਾ। ਇਹ ਉਦੋਂ ਮਰਦਾ ਜਦੋਂ ਇਹਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਤੋੜ ਦਿਓ। ਫਿਰ ਉਹਨਾਂ ਦਿਨਾਂ ਵਿੱਚ ਕੋਸ਼ਿਸ਼ ਕੀਤੀ ਗਈ ਗੁਰੂ ਗ੍ਰੰਥ ਸਾਹਿਬ ਨਾਲ ਤੋੜਨ ਵਾਸਤੇ। ਉਸ ਵੇਲੇ ਦੇ ਜੇਪੀ ਸੰਗਤ ਸਿੰਘ ਇਤਿਹਾਸਕ ਉਸ ਵੇਲੇ ਦੇ ਵਿਦਵਾਨਾਂ ਨੇ ਕੁਝ ਕਿਤਾਬਾਂ ਲਿਖੀਆਂ ਪ੍ਰਾਚੀਨ ਬੀੜਾਂ ਬਾਰੇ, ਉਹਨਾਂ ਸਪਸ਼ਟ ਕੀਤਾ ਵੀ ਗੁਰੂ ਗ੍ਰੰਥ ਸਾਹਿਬ ਅਸਲ ਸਰੂਪ ਇਹਨਾਂ ਕੋਲ ਨਹੀਂ ਹੈ। ਤੇ ਉਸ ਵੇਲੇ ਇੱਕ ਕੰਮ ਇਹ ਵੀ ਕੀਤਾ ਗਿਆ, ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲੋਂ ਤੋੜਨ ਵਾਸਤੇ ਇਹਦੇ ਵਿੱਚ ਇੱਕ ਪੁਜਾਰੀ ਸ਼੍ਰੇਣੀ ਖੜੀ ਕਰ ਦਿੱਤੀ ਗਈ। ਉਹਨਾਂ ਨੇ ਮਿਥਕੇ ਆਏ ਸਨ ਵੀ ਇਹਨਾਂ ਦੀ ਮਰਿਆਦਾ ਨੂੰ ਵਿਗਾੜਨਾ, ਜਿਹੜੀਆਂ ਅਜੋਕੇ ਸਮੇਂ ਦੀਆਂ ਤਰੁੱਟੀਆਂ ਅਸੀਂ ਵੇਖ ਰਹੇ ਹਾਂ ਇਹ ਪੁਜਾਰੀ ਸ਼੍ਰੇਣੀ ਦੀਆਂ ਪਾਈਆਂ ਹੋਈਆਂ ਨੇ। ਗੁਰੇ ਨੂੰ ਪਤਾ ਸੀ ਇਸ ਗੱਲ ਦਾ ਵੀ ਇਹਨਾਂ ਨੂੰ ਮੈਂ ਬਰਬਾਦ ਕਰਨਾ। ਔਰ ਤੀਜੀ ਗੱਲ ਜਿਹੜੇ ਇਤਿਹਾਸ ਦੀ ਗੱਲ ਹੈ, ਉਹ ਤੇ ਸਾਨੂੰ ਅੱਜ ਤੱਕ ਵੀ ਉਵੇਂ ਦੀ ਉਵੇਂ ਚੱਲੀ ਆ ਰਹੀ ਹੈ। ਅਸੀਂ ਮੰਨਣ ਨੂੰ, ਲੜਨ ਨੂੰ ਤਿਆਰ ਹੈ, ਲੇਕਿਨ ਮੰਨਣ ਨੂੰ ਗੱਲ ਸਮਝਣ ਨੂੰ ਤਿਆਰ ਨਹੀਂ। ਇੱਕ ਮੈਂ ਛੋਟੀ ਜਿਹੀ ਬੇਨਤੀ ਹੋਰ ਕਰਨ ਲੱਗਾ, ਔਰ ਮੇਰੀ ਇਸ ਗੱਲ ਨੂੰ ਖਿਮਾ ਕਰ ਦਿਓ ਜੇ, ਕਿਉਂਕਿ ਮੈਂ ਲੁਕਾਉਂਦਾ ਨਹੀਂ, ਭਾਵੇਂ ਮੈਨੂੰ ਇਹਦੀ ਸਜ਼ਾ ਵੀ ਕਈ ਵਾਰੀ ਭੁਗਤਣੀ ਪੈਂਦੀ ਹੈ, ਪਰ ਮੈਂ ਲੁਕਾਉਂਦਾ ਨਹੀਂ ਕਦੇ ਵੀ, ਤੁਹਾਡੇ ਨਾਲ ਧੋਖਾ ਨਹੀਂ ਕਦੇ ਕਰਦਾ, ਮੈਂ ਸੱਚ ਕਹਿਣ ਦੀ ਕੋਸ਼ਿਸ਼ ਕਰਨਾ। ਆਹ ਗੱਲ ਬੇਹੱਦ ਪ੍ਰਚਾਰ ਦਿੱਤੀ ਗਈ ਭਾਈ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਜਿਹੜਾ ਹੋਵੇ ਤੇ ਹਰ ਸਿੱਖ ਦਾ ਫਰਜ਼ ਬਣਦਾ ਉਹਦੇ ਅੱਗੇ ਸੀਸ ਝੁਕਾਵੇ। ਖਿਮਾ ਕਰੇ ਜੇ ਮੈਂ ਗੱਲ ਬੇਨਤੀ ਕਰਾਂ ਤੁਹਾਡੇ ਨਾਲ ਵੀ ਸੱਚ ਹੈ, ਸੁਣਨਾ ਪੈਣਾ ਤੁਹਾਨੂੰ। ਲੇਕਿਨ ਗੁਰੂ ਸਾਹਿਬਾਂ ਨੇ ਆਪਣੇ ਵੇਲੇ ਐਸਾ ਨਹੀਂ ਸੀ ਕੀਤਾ, ਗੁਰੂ ਸਾਹਿਬ ਆਪਣੇ ਵੇਲੇ ਐਸਾ ਨਹੀਂ ਸੀ ਕੀਤਾ। ਗੁਰੂ ਸਾਹਿਬ ਨੇ ਦਾਦੂ ਦੀ ਸਮਾਧ ਨੂੰ ਨਮਸਕਾਰ ਕਰਕੇ ਤੀਰ ਨਾਲ ਇੱਕੋ ਹੀ ਗੱਲ ਤਾਂ ਸਿਖਾਈ ਸੀ ਵੀ ਕਦੇ ਗੁਰੂ ਵੀ ਐਸਾ ਕਰੇ ਸਿੱਖਾਂ ਤੂੰ ਤਦ ਵੀ ਬਾਂਹ ਪਕੜ ਸਕਦਾ ਉਵੇਂ ਵੀ ਸਤਿਗੁਰੂ ਤੂੰ ਇਹ ਕਿਉਂ ਕਰ ਰਿਹਾ, ਸਾਨੂੰ ਤੂੰ ਕੀ ਉਪਦੇਸ਼ ਦਿੰਦਾ ਤੇ ਆਪ ਤੂੰ ਕੀ ਕਰਨਾ। ਔਰ ਬਕਾਇਦਾ ਗੁਰੂ ਨੇ ਫਿਰ ਇਹ ਨਹੀਂ ਕੀਤਾ ਵੀ ਅੱਜ ਮੈਂ ਤੁਹਾਡਾ ਗੁਰੂ ਹਾਂ ਤੇ ਤੁਸੀਂ ਮੇਰੇ ਸਿੱਖ ਹੋ ਤੇ ਇੱਥੇ ਲੈਣ ਦੇਣ ਕਰ ਲਈਏ। ਉਹਨਾਂ ਆਖਿਆ ਵੀ ਨਹੀਂ, ਸਤਿਗੁਰੂ ਤੈਨੂੰ ਇਸ ਗੱਲ ਦੀ ਤਨਖਾਹ ਲੱਗੇਗੀ, ਇਸ ਗੱਲ ਦੀ ਤੈਨੂੰ ਭੁਗਤਣਾ ਹੀ ਪਵੇਗੀ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਬਚਨ ਆਖੇ, ਕਹਿਣ ਲੱਗੇ ਸਤ ਬਚਨ, ਮੈਂ ਇਸ ਗੱਲ ਨੂੰ ਮੰਨਾਂਗਾ। ਤੇ ਸਤਿਗੁਰੂ ਜੀ ਨੇ ਉਸ ਵੇਲੇ ਆਪਣੇ ਸਿੱਖਾਂ ਕੋਲੋਂ ਲਵਾਈ ਹੋਈ ਤਨਖਾਹ ਨੂੰ ਪੂਰਾ ਕੀਤਾ ਸੀ। ਅੱਜ ਸਾਡੀ ਕੌਮ ਨੂੰ ਇਸ ਲਈ ਵਰਤਿਆ ਜਾ ਰਿਹਾ ਹੈ, ਮੈਂ ਬੇਨਤੀ ਕਰਾਂ, ਐਸਾ ਨਹੀਂ ਹੈ, ਐਸਾ ਨਹੀਂ ਹੈ। ਜਦੋਂ ਗੁਰੂ ਨੇ ਕੜਾ ਦਿੱਤਾ ਸੀ, ਉਦੋਂ ਕੜਾ ਵੀ ਇਸੇ ਲਈ ਦਿੱਤਾ ਸੀ ਕਿਉਂਕਿ ਗੁਰੂ ਪਾਤਸ਼ਾਹ ਨੇ ਕਲਾ ਵਰਤਾਈ ਸੀ। ਉਸ ਵੇਲੇ ਇੱਕ ਭਾਣਾ ਵਰਤਾਇਆ ਸੀ ਤੇ ਕੁਝ ਇੱਕ ਪੰਡਿਤਾਂ ਨੂੰ ਬੁਲਾ ਕੇ ਵੀ ਸਿੱਖਾਂ ਦੀ ਮੈਂ ਪਕਿਆਈ ਦੇਖਾਂ। ਸਾਹਿਬ ਕਹਿਣ ਲੱਗੇ ਵੀ ਭਲਿਆ ਪੁਰਖਾ, ਆ ਮੇਰਾ ਹੱਥ ਵੇਖ ਤੇ ਮੈਨੂੰ ਲੱਗਦਾ ਮੇਰੇ ਤੇ ਕੋਈ ਕਸ਼ਟ ਹੈ। ਹੁਣ ਉਹ ਲੋਕ ਵਿਚਾਰੇ ਇੱਥੋਂ ਤੱਕ ਹੀ ਸੀਮਿਤ ਨੇ, ਉਹਦੇ ਕੋਲ ਤਾਂ ਕੋਈ ਚਲਾ ਜਾਵੇ, ਉਹਨੂੰ ਇਹ ਥੋੜਾ ਪਤਾ ਵੀ ਇਹ ਗੁਰੂ ਹੈ। ਉਹਨਾਂ ਸੋਚਿਆ ਵੀ ਕਮਾਲ ਹੈ, ਇੰਨੇ ਚਿਰਾਂ ਦੀ ਗੱਲ ਨਹੀਂ ਸੀ ਇਹਨਾਂ ਸਾਡੀ ਮੰਨੀ ਤੇ ਹੁਣ ਹੱਥ ਦਿਖਾਉਣ ਲੱਗੇ ਨੇ। ਸਤਿਗੁਰੂ ਨੂੰ ਕਹਿਣ ਲੱਗੇ ਵੀ ਤੁਹਾਡੇ ਤੇ ਆਉਣ ਵਾਲੇ ਸਮੇਂ ਚ ਕਸ਼ਟ ਆਉਣ ਵਾਲਾ ਹੈ। ਸਾਹਿਬ ਕਹਿਣ ਲੱਗੇ ਨਿਵਿਰਤੀ ਕਿਵੇਂ ਹੋ ਸਕਦੀ ਹੈ? ਕਹਿਣ ਲੱਗੇ ਕੁਝ ਇੱਕ ਰਸਤਾ ਵਸਤਾ ਸਾਨੂੰ ਦਿਓ, ਤੁਸੀਂ ਨਿਵਿਰਤੀ ਕਰ ਦਿਆਂਗੇ ਅਸੀਂ, ਕੋਈ ਵੱਡੀ ਗੱਲ ਨਹੀਂ। ਉਹਨਾਂ ਆਖਿਆ ਕੀ ਦੇਣਾ ਪਏਗਾ? ਕਹਿਣ ਲੱਗੇ ਕੁਝ ਇੱਕ ਦਾਲ, ਕੁਝ ਇੱਕ ਤੇਲ ਤੇ ਕੁਝ ਇੱਕ ਉਸ ਵੇਲੇ ਦੇ ਜੋ ਨਮਕ ਵਗੈਰਾ ਜਾਂ ਮਿੱਠਾ ਵਗੈਰਾ ਜੋ ਉਹਨਾਂ ਨੇ ਉਸ ਵੇਲੇ ਦੱਸਿਆ ਤੇ ਉਹਨਾਂ ਆਖਿਆ ਵੀ ਠੀਕ ਹੈ। ਸਤਿਗੁਰੂ ਜੀ ਨੇ ਉਹਨਾਂ ਨੂੰ ਖੋਤਿਆਂ ਤੇ ਭਰ ਕੇ ਲਦਾ ਕੇ ਭੇਜ ਦਿੱਤਾ, ਸਿੱਖਾਂ ਰਸਤੇ ਚੋਂ ਜਾ ਕੇ ਲੁੱਟ ਲਿਆ। ਕਹਿਣ ਲੱਗੇ ਸੱਜਣਾ, ਤੂੰ ਭਾਵੇਂ ਗੁਰੂ ਦੇ ਘਰ ਰੋਜ਼ ਲੰਗਰ ਚੱਲਦਾ, ਤੂੰ ਰੋਜ਼ ਪਰਿਵਾਰ ਸਮੇਤ ਆ ਰੱਜ ਕੇ ਖਾ, ਤੁਹਾਨੂੰ ਕੋਈ ਮੁਸ਼ਕਲ ਨਹੀਂ ਹੈ। ਜੇ ਤੇਰੇ ਘਰ ਵਿੱਚ ਵੀ ਕੋਈ ਮੁਸ਼ਕਲ ਹੈ ਤਾਂ ਰਸਤਾ ਵਸਤਾ ਅਸੀਂ ਤੈਨੂੰ ਲੱਦ ਕੇ ਦਿੰਦੇ, ਲੈ ਕੇ ਜਾ, ਕੋਈ ਮੁਸ਼ਕਲ ਨਹੀਂ, ਗੁਰੂ ਘਰ ਦਾ ਦਿੱਤਾ ਹੋਇਆ ਕਦੇ ਘਾਟਾ ਨਹੀਂ ਆਉਂਦਾ। ਪਰ ਜਿਵੇਂ ਤੂੰ ਅੱਜ ਲੈ ਕੇ ਚੱਲਿਆ ਨਾ, ਯਕੀਨ ਜਾਣੀ ਅਸੀਂ ਅੱਜ ਵਾਂਗੂ ਤੈਨੂੰ ਲੈ ਕੇ ਨਹੀਂ ਜੇ ਜਾਣ ਦੇਣਾ, ਇਹ ਤੇ ਕਲੰਕ ਲੰਘ ਜਾਏਗਾ ਇਤਿਹਾਸ ਨੂੰ। ਉਹਨਾਂ ਆਖਿਆ ਫਿਰ ਕਿਵੇਂ ਜਾਣ ਦਿਓਗੇ? ਉਹਨਾਂ ਸਾਰਾ ਕੁਝ ਲੁੱਟ ਕੇ ਵਾਪਸ ਲੈ ਕੇ ਆਏ। ਮੈਂ ਬੇਨਤੀ ਕਰਾਂ, ਇਹ ਸਿੱਖਾਂ ਨੂੰ ਪਰਖਣ ਵਾਸਤੇ ਸੀ, ਨਾ ਕਿ ਗੁਰੂ ਗੋਬਿੰਦ ਸਿੰਘ ਨੂੰ ਕਿਸੇ ਪੰਡਿਤ ਵਿੱਚ ਵਿਸ਼ਵਾਸ ਸੀ, ਕਦੇ ਚਿੱਤ ਨਹੀਂ, ਐਸਾ ਨਾ ਸੋਚਿਓ, ਪਰ ਸਿੱਖ ਨੂੰ ਪਰਖਣ ਵਾਸਤੇ ਸੀ। ਔਰ ਸਿੱਖਾਂ ਮੋੜ ਕੇ ਲਿਆਂਦਾ ਤੇ ਉਹ ਦਾਲ ਦੇ ਬਣਾਏ ਬੜੇ ਉਸ ਵੇਲੇ ਤੇ ਬੜੇ ਬਣਾ ਕੇ ਛਕਾਏ ਸਿੱਖਾਂ ਨੂੰ ਤੇ ਤੇਲ ਵਿੱਚ ਤਲ ਕੇ ਤੇ ਸਤਿਗੁਰਾਂ ਨੇ ਉਸ ਵੇਲੇ ਸਿੱਖਾਂ ਨੇ ਯਾਦ ਰੱਖਣ ਯੋਗ ਬਾਤ ਹੈ, ਮੈਂ ਬਾਰ ਬਾਰ ਬੇਨਤੀ ਕਰਾਂ, ਇੱਕ ਇੱਕ ਇਤਿਹਾਸ ਦਾ ਨੁਕਤਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਉਸ ਵੇਲੇ ਆਨੰਦਪੁਰ ਸਾਹਿਬ ਦੇ ਵਿੱਚ ਲੋਹਗੜ੍ਹ ਇੱਕ ਫੈਕਟਰੀ ਸੀ ਬਕਾਇਦਾ, ਔਰ ਉਸੇ ਲੋਹਗੜ੍ਹ ਦੀ ਬਣੀ ਹੋਈ ਉਹ ਨਾਗਣੀ ਹੈ ਜਿਹਦੇ ਨਾਲ ਭਾਈ ਬਚਿੱਤਰ ਸਿੰਘ ਨੇ ਮਸਤ ਹਾਥੀ ਨੂੰ ਮੋੜਿਆ ਸੀ। ਉਸੇ ਲੋਹਗੜ੍ਹ ਦੀ ਫੈਕਟਰੀ ਵਿੱਚ ਸਿੱਖਾਂ ਨੇ ਕੜੇ ਬਣਾ ਕੇ ਤੇ ਆਪਣੇ ਹੱਥਾਂ ਵਿੱਚ ਪਾਏ। ਸਤਿਗੁਰੂ ਜੀ ਨੇ ਪੁੱਛਿਆ ਵੀ ਭਲਿਓ ਆਏ ਤੁਸੀਂ ਗਹਿਣੇ ਕਿਵੇਂ ਪਾਏ ਨੇ? ਤੇ ਉਸ ਵੇਲੇ ਗੁਰੂ ਕੇ ਸਿੱਖਾਂ ਨੇ ਆਖਿਆ ਸੀ ਵੀ ਸਤਿਗੁਰੂ ਜਦੋਂ ਗੁਰੂ ਤੇ ਵੀ ਕੋਈ ਭਾਰੀ ਬਣ ਜਾਏ ਨਾ ਤਾਂ ਫਿਰ ਸਿੱਖ ਟਾਲਣਾ ਜਾਣਦੇ ਨੇ ਵੀ ਉਹ ਭਾਰੀ ਕਿਵੇਂ ਟਾਲਣੀ ਹੈ, ਤੇ ਜਦੋਂ ਸਿੱਖ ਗੁਰੂ ਤੇ ਵੀ ਔਖੀ ਘੜੀ ਬਣ ਜਾਏ ਤੇ ਸਿੱਖਾਂ ਨੂੰ ਪਤਾ ਇਸ ਗੱਲ ਦਾ ਕਿਵੇਂ ਕਰਨਾ। ਮੈਂ ਸਿਰਫ ਇਸ ਲਈ ਤੁਹਾਡੇ ਅੱਗੇ ਬੇਨਤੀ ਰੱਖੀ ਹੈ ਭਈ ਇਤਿਹਾਸ ਦੇ ਕੁਝ ਇੱਕ ਨੁਕਤੇ ਨੇ ਜਿਹੜੇ ਅੱਜ ਨਾ ਪੜ੍ਹਨ ਕਰਕੇ ਅਸੀਂ ਉਹਨਾਂ ਨੂੰ ਨੇਰਗਰਦੀ ਦੇ ਵਿੱਚ ਬਰਬਾਦ ਕਰੀ ਜਾ ਰਹੇ ਹਾਂ। ਮੇਰਾ ਮਤਲਬ ਕਿਸੇ ਨਾਲ ਅਜੋਕੇ ਸਮੇਂ ਨਾਲ ਨਹੀਂ ਹੈ, ਮੇਰਾ ਮਤਲਬ ਅਕਾਲ ਤਖ਼ਤ ਸਾਹਿਬ ਦੀ ਮਾਨ ਮਰਿਆਦਾ ਨੂੰ ਕਾਇਮ ਰੱਖਣ ਲਈ ਹੈ। ਕੱਲ੍ਹ ਕੋਈ ਬੰਦਾ ਉੱਥੇ ਕਾਬਜ਼ ਹੋ ਕੇ ਆਪਣੀ ਮਰਜ਼ੀ ਦਾ, ਜਿਵੇਂ ਅਜੋਕੇ ਸਮੇਂ ਦਾ ਰਾਜਨੀਤਿਕ ਆਪਣੀ ਮਰਜ਼ੀ ਨਾਲ ਕੁਝ ਬੰਦੇ ਬਿਠਾ ਕੇ ਅੱਜ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦੀ ਤੁਹੀਨ ਕਰਵਾ ਰਿਹਾ ਹੈ, ਤੇ ਸਾਡਾ ਫਰਜ਼ ਬਣਦਾ ਵੀ ਸੱਜਣਾ ਤੈਨੂੰ ਅਸੀਂ ਅਕਾਲ ਤਖ਼ਤ ਸਾਹਿਬ ਤੇ ਇਵੇਂ ਦਾ ਭਾਣਾ ਨਹੀਂ ਵਰਤਾਉਣ ਦੇਣਾ, ਕਿਉਂਕਿ ਅਕਾਲ ਤਖ਼ਤ ਸਾਹਿਬ ਸਿੱਖੀ ਦੀ ਸ਼ਾਨ ਹੈ। ਮੈਂ ਵਾਪਸ ਆਪਣੀ ਗੱਲ ਵੱਲ ਚੱਲਣਾ ਚਾਹੁੰਦਾ ਹਾਂ, ਤੁਹਾਡੇ ਨਾਲ ਸਾਂਝੇ ਕਰ ਰਿਹਾ ਸਾਂ ਕੁਝ ਪਲ ਇਤਿਹਾਸ ਦੇ, ਕਿਵੇਂ ਇਤਿਹਾਸ ਜ਼ਿੰਦਗੀ ਅੰਦਰ ਕੀਮਤੀ ਹੈ। ਤਵਾਰੀਖ ਦੇ ਲਾਭ ਗਿਆਨੀ ਗਿਆਨ ਸਿੰਘ ਨੇ ਸਿੱਖ ਤਵਾਰੀਖ ਵਿੱਚ ਲਿਖੇ ਨੇ, ਉਹ ਕੁਝ ਸਾਂਝੇ ਕੀਤੇ ਨੇ, ਅੱਜ ਆਪਾਂ ਗੱਲ ਸ਼ੁਰੂ ਕਰਨੀ ਚਾਹੁੰਦੇ ਹਾਂ। ਸਤਿਗੁਰੂ ਜੀ ਦੇ ਘਰ ਦਾ ਇਤਿਹਾਸ ਹੈ ਜਿਹੜਾ ਉਹ ਪੂਰਾ 239 ਸਾਲਾਂ ਦਾ ਹੈ, ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਆਖਰੀ ਜੋਤੀ ਜੋਤ ਸਮਾਉਣ ਦਾ ਦਿਨ। ਉਸ ਤੋਂ ਬਾਅਦ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਾ ਵਕਤ ਆਉਂਦਾ। ਮੈਂ ਪਰ ਸ਼ੁਰੂ ਕਰਨ ਲੱਗਿਆ ਤੁਹਾਡੇ ਨਾਲ ਇਤਿਹਾਸ ਦੀ ਲੜੀ 1716 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਬਹਾਦਰ ਸ਼ਾਹ ਦੇ ਸ਼ੀਸ਼ ਮਹਿਲ ਦੇ ਜਿਹੜਾ ਵੱਡਾ ਗੇਟ ਹੈ ਉਹਦੇ ਵਿੱਚ ਬਿਠਾ ਕੇ, ਕਦੇ ਵਕਤ ਮਿਲਿਆ ਮੈਂ ਹਰ ਵਾਰੀ ਤੁਹਾਡੇ ਨਾਲ ਤਰਲੇ ਲੈਣਾ, ਕਦੇ ਵਕਤ ਮਿਲਿਆ ਤੁਸੀਂ ਦਿੱਲੀ ਗਏ, ਦਿੱਲੀ ਦੇ ਕੁਤਬ ਮੀਨਾਰ ਦੇ ਲਾਗੇ ਮਹਿਰੋਲੀ ਇੱਕ ਛੋਟਾ ਜਿਹਾ ਨਗਰ ਹੈ, ਅੱਜ ਛੋਟਾ ਜਿਹਾ ਹਿੱਸਾ ਹੈ ਦਿੱਲੀ ਦਾ, ਉਹ ਮਹਿਰੋਲੀ ਦੇ ਵਿੱਚ ਬਹਾਦਰ ਸ਼ਾਹ ਦਾ ਅੱਜ ਵੀ ਸ਼ੀਸ਼ ਮਹਿਲ ਕੁਝ ਇੱਕ ਖੰਡਰਾਤ ਰੂਪ ਵਿੱਚ ਖੜਾ ਹੈ, ਤੇ ਉੱਥੇ ਵੱਡੇ ਸਾਰੇ ਦਰਵਾਜੇ ਦੇ ਥੱਲੇ ਜਿੱਥੇ ਉਹ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਗਿਆ, ਜਿੱਥੇ ਉਹਦੇ ਪੁੱਤ ਦਾ ਕਲੇਜਾ ਮੂੰਹ ਵਿੱਚ ਪਾਇਆ ਗਿਆ, ਉਹ ਸਾਰਾ ਕੁਝ ਵਰਤਿਆ 1716 ਨੂੰ। ਉਸ ਤੋਂ ਬਾਅਦ ਵਿੱਚ ਸਿੱਖਾਂ ਦੇ ਉੱਤੇ ਬੜਾ ਕਹਿਰ ਭਰਿਆ ਸਮਾਂ ਬੀਤਦਾ, ਬਹੁਤ ਇੱਕ ਕਹਿਰ ਭਰਿਆ ਸਮਾਂ ਬੀਤਦਾ, ਇੱਥੋਂ ਤੱਕ ਕਹਿ ਲਈਏ ਭਈ ਉਹਨਾਂ ਦਿਨਾਂ ਵਿੱਚ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ। ਅਬਦੁਲ ਸਮਦ ਖਾਂ ਉਸ ਵੇਲੇ ਦਾ ਵਕਤ ਦਾ ਫੌਜਦਾਰ ਹੈ ਜਿਹੜਾ ਇਸ ਤਰ੍ਹਾਂ ਦੀ ਕੋਸ਼ਿਸ਼ ਕਰ ਰਿਹਾ, ਉਹ ਬਹਾਦਰ ਸ਼ਾਹ ਦੇ ਨਾਲ ਕਿਵੇਂ ਕਰੇ, ਜੋ ਉਸ ਤੋਂ ਬਾਅਦ ਵਿੱਚ ਫਰਕਸ਼ੀਅਰ ਬੈਠਦਾ, ਫਰਕਸ਼ੀਅਰ ਦੇ ਵੇਲੇ ਸਾਰਾ ਕੁਝ ਕਰਵਾਇਆ ਜਾਂਦਾ। ਬਾਬਾ ਬੰਦਾ ਸਿੰਘ ਬਹਾਦਰ ਨੂੰ ਫਰਕਸ਼ੀਅਰ ਨੇ ਸ਼ਹੀਦ ਕਰਵਾਇਆ ਸੀ। ਸਿੱਖ ਵਿਚਾਰੇ ਜੰਗਲਾਂ ਵਿੱਚ ਚਲੇ ਗਏ, ਹੁਣ ਉਹਨਾਂ ਨੂੰ ਤਾਂ ਕੋਈ ਸਾਧਨ ਨਹੀਂ ਸੀ ਹੁੰਦਾ। ਇੱਕ ਰਤਨ ਸਿੰਘ ਪੰਗੂ ਦਾ ਲਿਖੇ ਇੱਕ ਬਚਨ ਮੈਨੂੰ ਚੇਤੇ ਆ ਗਿਆ, ਉਹ ਬਚਨ ਲਿਖਦੇ ਨੇ ਬੜਾ ਪਿਆਰਾ, ਕਹਿੰਦੇ ਜਿਹੜੇ ਸਿੱਖ ਸਨ ਗ੍ਰਹਿ ਤਜ, ਉਹ ਆਪਣੇ ਘਰਾਂ ਨੂੰ ਛੱਡ ਕੇ ਬਨ ਲੁਕੈ ਜੰਗਲਾਂ ਵਿੱਚ ਜਾ ਕੇ ਲੁਕ ਜਾਂਦੇ ਸਨ, ਬਨ ਤਜ ਨੀਰ ਲੁਕਾਹੇ, ਕਹਿਣ ਲੱਗੇ ਉਥੋਂ ਵੀ ਜਦੋਂ ਕੋਈ ਜੰਗਲਾਂ ਨੂੰ ਵੀ ਅੱਗ ਲਾ ਦਿੰਦਾ ਸੀ, ਗੁਰੂ ਕੇ ਸਿੱਖ ਜਾ ਕੇ ਪਾਣੀ ਵਿੱਚ ਆਪਣੇ ਵੱਲੋਂ ਚੁੱਭੀਆਂ ਮਾਰ ਕੇ ਪਾਣੀ ਵਿੱਚ ਡੁੱਬ ਜਾਂਦੇ ਸਨ। ਉਹ ਕਹਿੰਦੇ ਨੇ ਆਪਣੇ ਘਰ ਨੂੰ ਛੱਡ ਕੇ ਬਨ ਲੁਕੈ, ਬਨ ਤਜ ਨੀਰ ਲੁਕਾਹੇ, ਨੀਰ ਲੁਕੇ ਸਿੰਘ ਨਾ ਬਚੈ, ਕਹੋ ਸਿੰਘ ਕੱਤ ਜਾਹੇ। ਕਹਿਣ ਲੱਗੇ ਪਰ ਪਾਣੀ ਵਿੱਚ ਵੀ ਕਿੰਨਾ ਕੁ ਚੁੱਭੀ ਮਾਰ ਕੇ ਰਹਿ ਸਕਦੇ ਨੇ, ਸਾਹ ਤੇ ਲੈਣਾ ਹੀ ਹੈ ਨਾ। ਜਦੋਂ ਬਾਹਰ ਸਾਹ ਲੈਣ ਨਿਕਲਦੇ ਸਨ ਉਦੋਂ ਤੀਰਾਂ ਦੇ ਨਾਲ ਗੋਲੀਆਂ ਦੇ ਨਾਲ ਉਦੋਂ ਵੀ ਉਨ੍ਹਾਂ ਦੀ ਜ਼ਿੰਦਗੀ ਦਾ ਖਿਲਵਾੜ ਕੀਤਾ ਜਾਂਦਾ। ਕਹਿਣ ਲੱਗੇ ਫਿਰ ਵਿਚਾਰੇ ਕਈ ਵਾਰੀ ਪਾਣੀ ਵਿੱਚ ਹੀ ਡੁੱਬ ਕੇ ਚੜ੍ਹਾਈ ਕਰ ਜਾਂਦੇ ਤੇ ਕਈ ਵਾਰੀ ਫਿਰ ਵੀ ਉਨ੍ਹਾਂ ਦੇ ਗੋਲੀਆਂ ਦੇ ਸ਼ਿਕਾਰ ਹੋ ਜਾਂਦੇ। ਜਿਹੜੇ ਘਰਾਂ ਨੂੰ ਛੱਡ ਕੇ ਜੰਗਲਾਂ ਵਿੱਚ, ਜੰਗਲਾਂ ਨੂੰ ਛੱਡ ਕੇ ਪਾਣੀ ਵਿੱਚ, ਤੇ ਪਾਣੀ ਵਿੱਚੋਂ ਵੀ ਕੋਈ ਨਾ ਬਚ ਪਾਵੇ ਤੇ ਦੱਸੋ ਸਿੰਘ ਕਿੱਥੇ ਜਾਣ। ਉਸ ਵੇਲੇ ਅਬਦੁਲ ਸਮਦ ਖਾਂ ਦੇ ਵੇਲੇ ਇਹੋ ਜਿਹਾ ਵਕਤ ਵੀ ਆਇਆ ਭਈ ਜਦੋਂ ਉਹ ਲੋਕ ਸਵੇਰੇ ਨਿਕਲਦੇ ਸਨ ਘੋੜੇ ਲੈ ਕੇ ਤੇ ਸਾਰੀ ਦਿਹਾੜੀ ਜੰਗਲਾਂ ਦੇ ਵਿੱਚ ਉਨ੍ਹਾਂ ਨੇ ਫਿਰਨਾ, ਜਿਵੇਂ ਕਦੇ ਸ਼ਿਕਾਰੀ ਸ਼ਿਕਾਰ ਲੱਭਦੇ ਨੇ ਇਵੇਂ ਇਨ੍ਹਾਂ ਨੇ ਕੋਸ਼ਿਸ਼ ਕਰਨੀ ਥਾਂ ਥਾਂ ਤੇ ਫਿਰ ਕੇ ਵੀ ਸਿੱਖਾਂ ਨੂੰ ਲੱਭ ਸਕੀਏ ਤੇ ਉਨ੍ਹਾਂ ਦੇ ਸਿਰਾਂ ਦਾ ਸੰਸਕਾਰ ਕਰਕੇ ਉਨ੍ਹਾਂ ਦੇ ਸਿਰਾਂ ਨੂੰ ਲੈ ਕੇ ਅਸੀਂ ਕੋਸ਼ਿਸ਼ ਕਰ ਸਕੀਏ ਸਰਕਾਰੀ ਦਰਬਾਰੇ ਮੁੱਲ ਹਾਸਲ ਕਰ ਸਕੀਏ। ਸਿੱਖੀ ਦਾ ਸ਼ਿਕਾਰ ਤੱਕ ਵੀ ਹੁੰਦਾ ਰਿਹਾ ਪਰ ਸਿੱਖੀ ਚੜ੍ਹਦੀ ਕਲਾ ਚ ਰਹੀ। 1719 ਦੇ ਵਿੱਚ 3 ਸਾਲਾਂ ਦਾ ਵਕਵਾ, ਇਹਦੇ ਦਰਮਿਆਨ ਫਰਕਸ਼ੀਅਰ ਨੂੰ ਉਹਦੇ ਸੈਯਦ ਭਰਾਵਾਂ ਨੇ ਜਿਨ੍ਹਾਂ ਨੇ ਉਹਨੂੰ ਤਖ਼ਤ ਤੇ ਬਿਠਾਇਆ ਸੀ ਉਹਨਾਂ ਨੇ ਹੀ ਫਰਕਸ਼ੀਅਰ ਦੀਆਂ ਦੋਵੇਂ ਅੱਖਾਂ ਕੱਢ ਦਿੱਤੀਆਂ। ਮੈਂ ਥੋੜਾ ਜਿਹਾ ਪਿਛੋਕੜ ਫਿਰ ਬੋਲਣ ਲੱਗਾ, ਗੱਲ ਇੱਥੋਂ ਹੀ ਸ਼ੁਰੂ ਕਰਾਂਗਾ। ਜੋ ਜੋ ਹੁਣ ਆਪਾਂ ਇਤਿਹਾਸ ਵਿਚਾਰਾਂਗੇ ਤੁਹਾਡੇ ਸਾਹਮਣੇ ਸਾਰੀਆਂ ਗੱਲਾਂ ਆਉਣਗੀਆਂ। ਕਈ ਵਾਰੀ ਜ਼ਾਲਮਾਂ ਨੇ ਸਾਹਮਣੇ ਕੁਰਸੀਆਂ ਲਾ ਕੇ ਬੈਠ ਕੇ ਸਿੱਖਾਂ ਨਾਲ ਫੈਸਲੇ ਕੀਤੇ ਨੇ। ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਬੈਠ ਕੇ ਫਰਕਸ਼ੀਅਰ ਨੇ ਇੱਕ ਫੈਸਲਾ ਕੀਤਾ ਸੀ। ਕਹਿਣ ਲੱਗੇ, ਬਾਬਾ ਬੰਦਾ ਸਿੰਘ ਬਹਾਦਰ ਤੇਰੀ ਬੜੀ ਤਾਰੀਫ ਸੁਣੀ ਹੈ, ਬਾਕੀਆਂ ਨੂੰ ਵੀ ਤੇਰੇ ਨਾਲ ਦਿਆਂ ਨੂੰ ਬੜੀ ਬੁਰੀ ਮੌਤ ਤੇ ਮਾਰ ਦਿੱਤਾ, ਪਰ ਤੂੰ ਦੱਸ ਤੂੰ ਮੌਤ ਕਿਹੋ ਜਿਹੀ ਲੈਣੀ, ਤੂੰ ਜਰਨੈਲ ਰਿਹਾ, ਤੇਰੀ ਆਮ ਸਿਪਾਹੀਆਂ ਵਰਗੀ ਤੇ ਮੌਤ ਨਹੀਂ ਲਾਉਣੀ ਚਾਹੀਦੀ। ਤੂੰ ਬੜਾ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦਾ ਆਸ਼ਕ ਬਣਿਆ ਤੇ ਤੇਰੀ ਜ਼ਿੰਦਗੀ ਦੇ ਕੁਝ ਇੱਕ ਸਾਲ ਭਾਵੇਂ ਭਟਕਦਿਆਂ ਗੁਜ਼ਰੇ ਨੇ, ਪਰ ਇਹ ਦਿਨਾਂ ਦੇ ਵਿੱਚ ਤੇਰੀ ਜ਼ਿੰਦਗੀ ਚ ਬੜੀ ਤਬਦੀਲੀ ਆਈ ਹੈ, ਦੱਸ ਤੂੰ ਕਿਹੋ ਜਿਹੀ ਮੌਤ ਲੈਣੀ ਚਾਹੁੰਦਾ। ਉਹਨੇ ਹੱਸ ਕੇ ਆਖਿਆ ਬਾਬਾ ਬੰਦਾ ਸਿੰਘ ਬਹਾਦਰ ਨੇ, ਕਹਿਣ ਲੱਗੇ, ਫਰਕਸ਼ੀਅਰ ਮੇਰੀ ਗੱਲ ਛੱਡ, ਤੂੰ ਆਪ ਸੋਚ, ਜਿਹੋ ਜਿਹੀ ਮੌਤ ਤੂੰ ਲੈਣੀ ਚਾਹੁੰਦਾ ਨਾ ਤੇ ਉਹੋ ਜਿਹੀ ਮੌਤ ਤੂੰ ਮੈਨੂੰ ਦੇ ਦੇ। ਮੇਰਾ ਗੁਰੂ ਮੈਨੂੰ ਜੋ ਸਿਖਾਉਂਦਾ, ਮੇਰਾ ਗੁਰੂ ਮੈਨੂੰ ਇਹ ਸਿਖਾਉਂਦਾ ਭਾਈ ਜਿਹੋ ਜਿਹਾ ਤੂੰ ਬੀਜ ਬੀਜੇਗਾ ਨਾ ਕੱਲ ਤੈਨੂੰ ਵੱਢਣਾ ਪਵੇਗਾ। ਮੇਰਾ ਗੁਰੂ ਇਹ ਗੱਲ ਕਹਿੰਦਾ ਤੇ ਮੈਨੂੰ ਗੁਰੂ ਤੇ ਯਕੀਨ ਬਹੁਤ ਹੈ, ਮੈਨੂੰ ਗੁਰੂ ਤੇ ਭਰੋਸਾ ਬਹੁਤ ਹੈ। ਉਹਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਸਭ ਤੋਂ ਪਹਿਲਾਂ ਸੱਜੀ ਅੱਖ ਕੱਢੀ ਸੀ, ਫਿਰ ਉਹਨੇ ਖੱਬੀ ਅੱਖ ਕੱਢੀ ਸੀ, ਫਿਰ ਉਹਨੇ ਲੱਤਾਂ ਵੱਢੀਆਂ ਸਨ, ਫਿਰ ਉਹਨੇ ਜਮੂਰਾਂ ਨਾਲ ਮਾਸ ਨੋਚਿਆ ਸੀ। ਲੰਮੀ ਇੱਕ ਦਾਸਤਾਨ ਹੈ, ਯਾਦ ਰੱਖਿਓ ਜੇ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੀ ਕਹਾਣੀ ਨੂੰ ਬੜਾ ਛੋਟਾ ਕਰ ਦਿੰਦੇ ਹਾਂ, ਲੇਕਿਨ ਚੇਤਾ ਰੱਖਿਓ 1715 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਸੰਬਰ ਦੇ ਮਹੀਨੇ ਗੁਰਦਾਸ ਨੰਗਲ ਦੀ ਗੜੀ ਵਿੱਚੋਂ ਪਕੜਿਆ ਗਿਆ। 9 ਜੂਨ 1716 ਨੂੰ ਕਰੀਬ 7 ਮਹੀਨੇ, ਕਰੀਬ 6 ਮਹੀਨੇ ਉਹਨੇ ਜ਼ਾਲਮਾਂ ਦੀ ਨਿਗਰਾਨੀ ਹੇਠ ਤਸੀਹੇ ਕੱਟ ਕੇ ਚੱਲੇ ਸਨ। ਅਸੀਂ ਤਾਂ ਬਹੁਤ ਛੋਟੀ ਜਿਹੀ ਬਾਤ ਕਰ ਦਿੰਦੇ ਹਾਂ, ਖੈਰ ਜਿਹੜੀ ਬੇਨਤੀ ਕਰ ਰਹੇ ਅਸਾਂ ਤਾਂ ਉਸ ਵੇਲੇ ਉਹਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਗੱਲ ਆਖੀ, ਉਹਨੇ ਕਿ ਜਿਹੋ ਜੀ ਮੌਤ ਤੈਨੂੰ ਚਾਹੀਦੀ ਉਹ ਜੀ ਤੂੰ ਮੈਨੂੰ ਦੇ ਦੇ। ਉਹਨੇ ਅੱਖਾਂ ਕੱਢੀਆਂ 3.5 ਸਾਲਾਂ ਬਾਅਦ 1716 ਵਿੱਚ 9 ਜੂਨ ਨੂੰ ਬਾਬਾ ਬੰਦਾ ਸਿੰਘ ਬਹਾਦਰ ਸ਼ਹੀਦ ਹੁੰਦਾ, 28 ਫਰਵਰੀ 1719 ਨੂੰ 3.5 ਸਾਲਾਂ ਬਾਅਦ ਉਹਦੇ ਸੈਯਦ ਭਰਾਵਾਂ ਨੇ ਜਿਹੜੇ ਮੁਸਲਮਾਨ ਯਕੀਨ ਰੱਖਦੇ ਸਨ ਉਹਨਾਂ ਨੇ ਫਰਕਸ਼ੀਅਰ ਦੀਆਂ ਦੋਵੇਂ ਅੱਖਾਂ ਕੱਢ ਦਿੱਤੀਆਂ। ਕਰੀਬ 2 ਕੁ ਮਹੀਨੇ ਇਹ ਤੜਫਦਾ ਹੋਇਆ ਵਾਪਸ ਮਰ ਗਿਆ, ਪਰ ਇਹਦੇ ਦਰਮਿਆਨ ਜਦੋਂ ਫਰਕਸ਼ੀਅਰ ਮਰ ਗਿਆ 1719 ਦੇ ਵਿੱਚ ਤਾਂ ਉਸ ਦੇ ਦਰਮਿਆਨ ਕੁਝ ਇਕ ਲਕਾ ਤੁਕਾ ਤਖ਼ਤ ਤੇ ਬੈਠਦੇ ਰਹੇ, ਪਰ ਉਹਨਾਂ ਦਾ ਬੜਾ ਪ੍ਰਭਾਵ ਨਹੀਂ ਇਤਿਹਾਸ ਵਿੱਚ, ਉਹ ਆਪਣਾ ਬੜਾ ਪ੍ਰਭਾਵ ਨਹੀਂ ਛੱਡ ਸਕੇ। ਉਸ ਤੋਂ ਬਾਅਦ ਵਿੱਚ ਇੱਕ ਮੁਹੰਮਦ ਸ਼ਾਹ ਰੰਗੀਲਾ ਤਖ਼ਤ ਤੇ ਬੈਠਦਾ ਹੈ। ਇਹਦਾ ਨਾਮ ਮੁਹੰਮਦ ਸ਼ਾਹ ਰੰਗੀਲਾ ਇਸ ਲਈ ਪਿਆ ਹੈ, ਅਯਾਸ਼ੀ ਬਹੁਤ ਕਰਦਾ ਸੀ। ਇਹਦੀ ਜ਼ਿੰਦਗੀ ਦੇ 2-3 ਕਰਮ ਸਨ, ਵਿਸ਼ੇ ਵਿਕਾਰੀ ਜੀਵਨ ਗੁਜ਼ਾਰਨਾ ਜਾਂ ਨਸ਼ਿਆਂ ਵਿੱਚ ਜੀਵਨ ਗੁਜ਼ਾਰਨਾ। ਇਹਦੇ ਦਰਮਿਆਨ ਇਹ ਆਪਣੇ ਰੰਗ ਰਲੀਆਂ ਮਨਾਉਣ ਵਿੱਚ ਲੱਗਿਆ ਰਿਹਾ। ਕੁਝ ਸਿੱਖਾਂ ਨੂੰ ਵਕਤ ਮਿਲਿਆ 1719 ਤੋਂ ਲੈ ਕੇ 1721 ਤੱਕ 2 ਕੁ ਸਾਲ ਜਿਹੜਾ ਵਕਤ ਸੀ ਉਹ ਠੰਡਾ ਰਿਹਾ। ਕਿਉਂ? ਕਿਉਂਕਿ ਅਬਦੁਲ ਸਮਦ ਖਾਂ, ਯਾਦ ਰੱਖਿਓ ਜੇ, ਭਾਵੇਂ ਉਹ ਹੁਣ ਵੀ ਸਿੱਖੀ ਦਾ ਵੈਰੀ ਹੈ, ਰੱਜ ਕੇ ਵੈਰੀ ਹੈ, ਪਰ ਹੁਣ ਦਾ ਵਕਤ ਨਹੀਂ ਮਿਲਦਾ, ਉਹਦਾ ਵਕਤ ਬਸ ਨਹੀਂ ਚੱਲਦਾ। ਪਹਿਲਾਂ ਉਹਨੂੰ ਫਰਕਸ਼ੀਅਰ ਪੂਰੀ ਮਦਦ ਦਿੰਦਾ ਸੀ, ਹੁਣ ਉਹਨੂੰ ਮਦਦ ਨਹੀਂ ਦਿੰਦਾ ਮੁਹੰਮਦ ਸ਼ਾਹ ਰੰਗੀਲਾ, ਜਿਹਦੇ ਕਰਕੇ ਉਹ ਵੀ ਢਿੱਲਾ ਹੋ ਗਿਆ ਤੇ ਉਹ ਕੁਛ ਨਾ ਕਰ ਸਕਿਆ। ਉਹਨਾਂ ਦਿਨਾਂ ਵਿੱਚ ਭਾਈ ਮਨੀ ਸਿੰਘ, ਮੈਂ ਹਰ ਵਾਰੀ ਤੁਹਾਨੂੰ ਬੇਨਤੀ ਕਰ ਦਿੰਦਾ ਵੀ ਜਦੋਂ ਕਦੇ ਨਾ ਸਮਝ ਲੱਗੇ ਪੁੱਛ ਲਿਓ ਮੈਨੂੰ। ਤਮੰਨਾ ਇੱਕੋ ਹੀ ਹੈ, ਸਾਡੇ ਹਿਰਦਿਆਂ ਚ ਇਤਿਹਾਸ ਵੜ ਜਾਏ। ਯਾਦ ਰੱਖਿਓ ਜੇ 1698 ਨੂੰ ਭਾਈ ਮਨੀ ਸਿੰਘ ਨੂੰ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਲਾਇਆ ਗਿਆ ਸੀ 1698 ਨੂੰ, ਤੇ ਜਦੋਂ ਇਹ ਔਖਾ ਵਕਤ ਬਣਿਆ ਸੀ ਉਦੋਂ ਹਾਲਾਤ ਇਹੋ ਜਿਹੇ ਨਾਜ਼ੁਕ ਹੋਏ ਸਨ, ਉਸ ਵੇਲੇ ਭਾਈ ਮਨੀ ਸਿੰਘ ਵੀ ਦਰਬਾਰ ਸਾਹਿਬ ਦੇ ਅੰਦਰ ਪ੍ਰਕਾਸ਼ ਨਹੀਂ ਸੀ ਹੁੰਦਾ। ਕਦੇ ਵਕਤ ਮਿਲਿਆ ਤੁਹਾਡੇ ਨੇ ਇਹ ਵੀ ਸਾਂਝ ਪਾਵਾਂਗਾ ਵੀ ਦਰਬਾਰ ਸਾਹਿਬ ਦੇ ਅੰਦਰ ਕਿਹਨਾਂ ਕਿਹਨਾਂ ਸਮਿਆਂ ਚ ਪ੍ਰਕਾਸ਼ ਨਹੀਂ ਹੋਇਆ। ਜੋ ਜੋ ਆਪਾਂ ਲੜੀ ਵਿਚਾਰਾਂਗੇ ਤੇ ਉਹ ਮੈਂ ਸਾਰੀ ਕੋਸ਼ਿਸ਼ ਕਰਾਂਗਾ, ਤੇ ਉਹਨਾਂ ਸਮਿਆਂ ਚ ਪ੍ਰਕਾਸ਼ ਨਹੀਂ ਸੀ ਹੁੰਦਾ। ਭਾਈ ਮਨੀ ਸਿੰਘ ਹੋਰੀ 1721 ਦੇ ਤੱਕ ਪਿੰਡਾਂ ਦੇ ਵਿੱਚ ਚਲੇ ਗਏ, ਸਿੱਖੀ ਦਾ ਪ੍ਰਚਾਰ ਕਰਦੇ ਰਹੇ। ਕਿਉਂਕਿ ਜਿਹਨਾਂ ਜੰਗਲਾਂ ਚ ਜਾ ਕੇ ਸ਼ਹੀਦੀਆਂ ਦੇਣੀਆਂ ਸਨ ਉਹ ਪ੍ਰਾਪਤ ਵੀ ਤਾਂ ਕਰਨੇ ਸਨ, ਪੈਦਾ ਵੀ ਤਾਂ ਕਰਨੇ ਸਨ। ਭਾਈ ਮਨੀ ਸਿੰਘ ਹੋਰੀ ਬੜਾ ਪ੍ਰਚਾਰ ਕੀਤਾ ਸਿੱਖੀ ਦਾ। 1721 ਵਿੱਚ ਹਾਲਾਤ ਕੁਝ ਨਾਰਮਲ ਹੋਏ ਤੇ ਉਹ ਵਾਪਸ ਦਰਬਾਰ ਸਾਹਿਬ ਆ ਗਏ, ਕਿਉਂਕਿ ਦਰਬਾਰ ਸਾਹਿਬ ਸਾਰੇ ਸਿੱਖਾਂ ਦੀ ਅੱਖ ਹੁੰਦੀ ਸੀ। ਗੁਰੂ ਕੇ ਸਿੱਖ ਵੀ ਗਾਹੇ ਹੁਣ ਦਰਬਾਰ ਸਾਹਿਬ ਆਉਣ ਲੱਗ ਪਏ। ਇਹਨਾਂ ਸਮਿਆਂ ਦੇ ਦਰਮਿਆਨ ਹੀ ਭਾਈ ਮਨੀ ਸਿੰਘ ਹੋਰਾਂ ਨੇ ਸਿੱਖ ਕੌਮ ਨੂੰ ਕੁਝ ਨਾ ਕੁਝ ਇਕੱਤਰ ਕਰਨਾ ਸ਼ੁਰੂ

ਤੇ ਪੱਟੀ ਦੋਨੇ ਇਸ ਇਲਾਕੇ ਦੇ ਦਰਮਿਆਨ ਦੋ ਪਿੰਡ ਨੇ, ਇੱਕ ਡੱਲ ਤੇ ਇੱਕ ਵਾਂ। ਅੱਜ ਕੱਲ ਉਹਨੂੰ ਡੱਲਵਾਂ ਕਹਿੰਦੇ ਇਕੱਠਾ। ਵੈਸੇ ਉਹ ਪਿੰਡ ਦੋ ਵੱਖੋ ਵੱਖਰੇ ਨੇ। ਜਿਵੇਂ ਘੱਲੂ ਘਰ ਅੱਗੇ ਆਏਗਾ ਮੈਂ ਤੁਹਾਡੇ ਨਾਲ ਕਿੰਨੀਆਂ ਗੱਲਾਂ ਸਾਂਝੀਆਂ ਕਰਾਂ। ਕੁੱਪ ਰਹੀੜਾ ਮਲੇਰਕੋਟਲੇ ਦੇ ਲਾਗੇ ਹੈ, ਕੁੱਪ ਰਹੀੜਾ ਦੋ ਵੱਖੋ ਵੱਖਰੇ ਪਿੰਡ ਨੇ, ਕਾਫੀ ਦੂਰ ਦੂਰ ਨੇ, ਲੇਕਿਨ ਅੱਜ ਅਸੀਂ ਬੋਲਦੇ ਕੁੱਪ ਰਹੀੜਾ। ਵੈਸੇ ਇਹਦਾ ਨਾਂ ਹੈ ਕੁੱਪ ਰਹੀੜਾ, ਦੋ ਵੱਖੋ ਵੱਖਰੇ ਪਿੰਡ ਨੇ। ਇਸੇ ਤਰ੍ਹਾਂ ਡੱਲ ਤੇ ਵਾਂ ਦੋ ਵੱਖੋ ਵੱਖਰੇ ਪਿੰਡ ਨੇ, ਇਹਨਾਂ ਨੂੰ ਬੋਲਦੇ ਆ ਡੱਲਵਾਂ। ਵਾਂ ਨਗਰ ਵਿੱਚ ਇੱਕ ਭਾਈ ਤਾਰਾ ਸਿੰਘ ਰਹਿੰਦਾ ਸੀ, ਬੜਾ ਸਿਦਕੀ ਸਿੱਖ ਸੀ। ਅਸਲ ਵਿੱਚ ਉਸ ਵੇਲੇ ਜਿਹੜੇ ਸਿੱਖ ਹੁੰਦੇ ਸਨ ਉਹਨਾਂ ਦੇ ਮਨਾਂ ਦੀ ਭਾਵਨਾ ਇਹ ਹੁੰਦੀ ਸੀ ਵੀ ਮੈਂ ਭਾਵੇਂ ਉੱਜੜ ਜਾਵਾਂ ਪਰ ਸਿੱਖੀ ਵੱਸ ਜਾਏ, ਮੇਰੇ ਹੱਡ ਭਾਵੇਂ ਸਿੱਖੀ ਲਈ ਲੇਖੇ ਲੱਗ ਜਾਣ ਪਰ ਮੇਰੀ ਸਿੱਖੀ ਵੱਸ ਜਾਏ, ਗੁਰੂ ਕੀ ਸਿੱਖੀ ਦੁਨੀਆਂ ਵਿੱਚ ਕਾਇਮ ਰਹਿ ਜਾਏ। ਆਪਣੇ ਆਪ ਚ ਸੰਕਟ ਚੱਲ ਲੈਂਦੇ ਸਨ। ਭਾਈ ਤਾਰਾ ਸਿੰਘ ਮਾਂ ਨੇ ਆਪਣੇ ਨਗਰ ਦੇ ਵਿੱਚ ਥੋੜਾ ਜਿਹਾ ਪਿੰਡੋਂ ਬਾਹਰ ਨਿਕਲ ਕੇ ਇੱਕ ਵਾੜਾ ਬਣਾਇਆ ਹੋਇਆ ਸੀ। ਆਪਾਂ ਤਾਂ ਹੁਣ ਸਮਝਦੇ ਵਾੜਾ ਨਵੇਂ ਬੱਚਿਆਂ ਲਈ ਬੜੀ ਵੱਡੀ ਮੁਸ਼ਕਲ ਬਣਦੀ ਜਾ ਰਹੀ ਹੈ ਅੱਗੇ ਅੱਗੇ। ਵਾੜਾ ਇੱਕ ਬਾਹਰ ਥੋੜੀ ਜਿਹੀ ਜ਼ਮੀਨ ਸਵਾਰ ਕੇ ਉਹਦੇ ਚਾਰੇ ਪਾਸੇ ਵਾੜ ਕਰਕੇ ਤੇ ਉੱਥੇ ਆਏ ਗਏ ਦਾ ਪ੍ਰਬੰਧ ਕਰ ਲਿਆ ਜਾਂਦਾ। ਤਾਰਾ ਸਿੰਘ ਮਾਂ ਨੇ ਉੱਥੇ ਲੰਗਰ ਦਾ ਪ੍ਰਬੰਧ ਕਰ ਲਿਆ ਤੇ ਜਿਹੜੇ ਵਿਚਾਰੇ ਸਿੱਖਾਂ ਦੇ ਅਜੇ ਘਰ ਨਹੀਂ ਸਨ ਬਣੇ ਪ੍ਰੋਪਰਲੀ ਜਾਂ ਉਹ ਅਜੇ ਜੰਗਲਾਂ ਵਿੱਚ ਵੀ ਕਈ ਵਿਚਰਦੇ ਸਨ ਤੇ ਉਹ ਆ ਕੇ ਉੱਥੇ ਰਹਿ ਲੈਂਦੇ ਸਨ। ਕਿਸੇ ਨੇ ਆਉਂਦਿਆਂ ਜਾਂਦਿਆਂ ਉੱਥੇ ਉਹਨਾਂ ਨੇ ਟਿਕਾਣਾ ਕਰ ਲੈਣਾ। ਉਹਨਾਂ ਦਿਨਾਂ ਦੇ ਵਿੱਚ ਇਸੇ ਹੀ ਪੱਟੀ ਦੇ ਇਲਾਕੇ ਦਾ ਇੱਕ ਚੌਧਰੀ, ਮੈਂ ਇੱਕ ਵਾਰੀ ਫਿਰ ਬੇਨਤੀ ਕਰਾਂ, ਇੱਕ ਚੌਧਰੀ, ਇੱਕ ਫੌਜਦਾਰ, ਇੱਕ ਜਰਨੈਲ, ਇਹ ਤਿੰਨ ਸ਼ਬਦ ਵੱਖੋ ਵੱਖਰੇ ਨੇ। ਜਰਨੈਲ ਕੋਲ ਜ਼ਿਆਦਾ ਤਾਕਤ ਹੈ, ਫੌਜਦਾਰ ਕੋਲ ਉਸ ਤੋਂ ਘੱਟ ਤਾਕਤ ਹੈ, ਸੂਬੇਦਾਰ ਕੋਲ ਉਸ ਤੋਂ ਘੱਟ ਤਾਕਤ ਹੈ, ਜਿਹੜਾ ਚੌਧਰੀ ਹੈ ਉਹ ਕੁਝ ਇੱਕ ਇਲਾਕੇ ਦਾ ਮੁਖੀ ਹੈ। ਜੇ ਅੱਜ ਦੇ ਸ਼ਬਦਾਂ ਵਿੱਚ ਕਹਿ ਲਈਏ ਵੀ ਪਿੰਡਾਂ ਦਾ ਸਰਪੰਚ ਹੋਵੇ ਉਹ ਵੱਡਾ ਸਰਪੰਚ ਕਹਿ ਲਈਏ, ਥੋੜਾ ਜਿਹਾ ਇਉਂ ਸੀ। ਇਸ ਇਲਾਕੇ ਦਾ ਇੱਕ ਚੌਧਰੀ ਸੀ ਸਾਹਿਬ ਰਾਏ। ਸਾਹਿਬ ਰਾਏ ਨੂੰ ਹੁਣ ਸਰਕਾਰੀ ਥਾਪਣਾ ਸੀ, ਕਿਉਂਕਿ ਸਾਹਿਬ ਰਾਏ ਗਦਾਰ ਸੀ ਇੱਕ ਨੰਬਰ ਦਾ, ਤੇ ਸਾਹਿਬ ਰਾਏ ਨੇ ਆਪਣੀਆਂ ਘੋੜੀਆਂ ਛੱਡ ਦੇਣੀਆਂ, ਆਪਣੇ ਘੋੜੇ ਛੱਡ ਦੇਣੇ ਚੁੱਕਣ ਵਾਸਤੇ, ਉਹ ਸਿੱਖਾਂ ਦੇ ਖੇਤਾਂ ਵਿੱਚ ਵੀ ਚੁੱਕਣ ਲੱਗ ਜਾਣਾ। ਜਦੋਂ ਹੁਣ ਬੜੇ ਮੁਸ਼ਕਲ ਨਾਲ ਫਸਲ ਪਾਲੀ ਹੈ ਤੇ ਉਹ ਫਸਲ ਇਵੇਂ ਕੋਈ ਉਜਾੜੇ ਦੁੱਖ ਲੱਗਦਾ ਸੀ। ਨਾਲੇ ਸਿੱਖੀ ਲੜੀ ਹੈ ਨਾ, ਉਹ ਦੋ ਤਰੀਕਿਆਂ ਚ ਮੈਂ ਬੇਨਤੀ ਕਰਾਂ, ਕਦੇ ਵਕਤ ਮਿਲੇ ਫਿਰ ਸਾਂਝ ਪਾਵਾਂਗਾ। ਅੱਜ ਥੋੜਾ ਜਿਹਾ ਇਸ਼ਾਰਾ ਕਰਨਾ ਚਾਹੁੰਦਾ, ਇੱਕ ਰਸਤਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਵਾਲਾ, ਉਹ ਰਸਤਾ ਇਹ ਹੈ ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਤੇ ਆਇਆ। ਇੱਕ ਰਸਤਾ ਇਹ ਹੈ ਤੂੰ ਤੱਤੀ ਤਵੀ ਤੇ ਬੈਠੇ ਤਰਵੀ ਤੇਰਾ ਭਾਣਾ, ਤੂੰ ਤੱਤੀ ਤਵੀ ਤੇ ਬਿਠਾਵੇਂ ਤਰਵੀ ਤੇਰਾ ਭਾਣਾ, ਪ੍ਰਿਥੀ ਚੰਨ ਵਿਰੋਧਤਾ ਕਰੇ ਤਰਵੀ ਤੇਰਾ ਭਾਣਾ, ਸੁਲੀ ਖਾਂ ਚੜਕੇ ਆਵੇ ਤਰਵੀ ਤੇਰਾ ਭਾਣਾ, ਸੁਲਵੀ ਖਾਂ ਚੜਕੇ ਆਵੇ ਤਰਵੀ ਤੇਰਾ ਭਾਣਾ, ਨੂਰ ਦਿਨ ਇੱਟਾਂ ਚੁੱਕ ਲੈ ਜਾਏ ਤਰਵੀ ਤੇਰਾ ਭਾਣਾ, ਮੈਨੂੰ ਕੋਈ ਇਤਰਾਜ ਨਹੀਂ। ਦੂਜਾ ਰਸਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੱਸਿਆ, ਕਹਿਣ ਲੱਗੇ ਜਦੋਂ ਖਿਮਾ ਦੀ ਸੀਮਾ ਖਤਮ ਹੋ ਜਾਏ ਨਾ ਤੇ ਫਿਰ ਦੂਜਾ ਰਸਤਾ ਹੈ ਵੀ ਫੈਸਲੇ ਆਪ ਲੈਣੇ ਨੇ, ਹੁਣ ਦੱਸ ਤੂੰ ਕਿੱਥੇ ਟੱਕਰੇਗਾ, ਤੈਨੂੰ ਅਸੀਂ ਉੱਥੇ ਟੱਕਰਾਂਗੇ। ਦੂਜਾ ਫੈਸਲਾ ਇਹ ਹੈ, ਸਿੱਖੀ ਇਸ ਦੋ ਰਾਹਾਂ ਤੇ ਤੁਰਦੀ ਹੈ। ਜਿਹੜੀ ਬੇਨਤੀ ਕਰ ਰਿਹਾ ਸੋ ਫਿਰ ਦੁਬਾਰੇ ਧਿਆਨ ਦਿਓ, ਸਾਹਿਬ ਰਾਏ ਨੇ ਉੱਥੇ ਘੋੜੀਆਂ ਛੱਡ ਦੇਣੀਆਂ ਤੇ ਗੁਰੂ ਕੇ ਸਿੱਖਾਂ ਨੇ ਉਹਨੂੰ ਜਾ ਕੇ ਬੇਨਤੀ ਕੀਤੀ। ਉਸ ਵੇਲੇ ਦੇ ਇਸ ਇਲਾਕੇ ਦੇ ਦੋ ਸਿੱਖ, ਇੱਕ ਭਾਈ ਮਾਛੀ ਸਿੰਘ ਇੱਕ ਭਾਈ ਗੁਰਬਖਸ਼ ਸਿੰਘ, ਇਹ ਦੋਵੇਂ ਭੁੱਸਾ ਪਿੰਡ ਦੇ ਨੇ, ਇਹ ਦੋਵੇਂ ਨੇ ਜਾ ਕੇ ਇਹਨਾਂ ਦੀ ਖੇਤੀ ਨੂੰ ਉਜਾੜਨ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਦੋਵੇਂ ਗੁਰੂ ਕੇ ਸਿੱਖਾਂ ਨੇ ਜਾ ਕੇ ਉਹਨੂੰ ਬੇਨਤੀ ਕੀਤੀ ਭਾਈ ਤਾਰਾ ਸਿੰਘ ਮਾਂ ਨੂੰ, ਵੀ ਸੱਜਣਾ ਇਹ ਲੋਕ ਨੇ ਜਿਹੜੇ ਸਾਡੇ ਘੋੜੀਆਂ ਨਾਲ ਆਪਣੇ ਘੋੜਿਆਂ ਦੇ ਨਾਲ ਸਾਡੀ ਫਸਲ ਉਜਾੜਦੇ ਨੇ, ਉਹਨਾਂ ਨੇ ਬੇਨਤੀ ਕੀਤੀ ਸਾਹਿਬ ਰਾਏ ਨੂੰ ਭਾਈ ਤੂੰ ਆਪਣੀ ਘੋੜੀਆਂ ਬੰਨ ਕੇ ਰੱਖ ਵੀ ਸੱਜਣਾ, ਅਸੀਂ ਤੈਨੂੰ ਇਸ ਤਰ੍ਹਾਂ ਨੀ ਕੁਝ ਵੀ ਕਹਿੰਦੇ, ਭੈ ਕਾ ਹੂੰ ਕੋ ਦੇ ਤਨਾ ਨਹਿ ਪੈਮਾਨ ਤਾਂ ਆਨ ਕਹੁ ਨਾਨਕ ਸੁਣ ਰੇ ਮਨਾ, ਗਿਆਨੀ ਤਾਂ ਹੈ ਬਖਾਨ, ਅਸੀਂ ਕਿਸੇ ਨਾਲ ਇਤਰਾਜ ਨਹੀਂ ਕਰਦੇ, ਪਹਿਲਾਂ ਅਸੀਂ ਵਾਸਤਾ ਨੀ ਪਾਉਂਦੇ। ਤੇ ਉਹਨੇ ਸਾਹਿਬ ਰਾਏ ਨੇ ਅੱਗਿਓ ਹੱਸ ਕੇ ਆਖਿਆ, ਕਹਿਣ ਲੱਗਿਆ ਵੀ ਅਸਲ ਵਿੱਚ ਘੋੜੀਆਂ ਤੇ ਮੈਂ ਬੰਨ ਲੈਣੀਆਂ ਸਨ ਪਰ ਮੇਰੇ ਕੋਲ ਰੱਸੇ ਨਹੀਂ। ਉਹ ਕਹਿਣ ਲੱਗੇ ਤੂੰ ਏਡਾ ਵੱਡਾ ਚੌਧਰੀ ਆ, ਤਾਂ ਕੋਈ ਜਵਾਬ ਨਾ ਹੋਇਆ ਵੀ ਰੱਸੇ ਨਹੀਂ, ਤੇ ਰੱਸੇ ਤੂੰ ਬਾਜ਼ਾਰੋਂ ਲੈ ਆ। ਉਹਨੇ ਆਖਿਆ ਰੱਸੇ

0: ਹਜ਼ਾਰੋਂ ਨਹੀਂ ਮਿਲਦੇ ਜਿਹੜੇ ਰੱਸਿਆਂ ਨਾਲ ਮੈਂ ਘੋੜੀਆਂ ਬੰਨਣੀਆਂ। ਕਹਿਣ ਲੱਗੇ ਫਿਰ ਕਿੱਥੋਂ ਮਿਲਦੇ ਨੇ? ਕਹਿਣ ਲੱਗੇ ਉਹ ਸਿੱਖਾਂ ਦੇ ਕੇਸ ਵੱਢ ਕੇ, ਸਿੱਖਾਂ ਦੇ ਕੇਸ ਕਤਲ ਕਰਕੇ ਮੈਂ ਉਹਨਾਂ ਦੇ ਰੱਸੇ ਬਣਾ ਕੇ ਫਿਰ ਘੋੜੀਆਂ ਦੇ ਪਾਉਣੇ ਨੇ। ਹਜੇ ਸਿੱਖ ਪ੍ਰੋਪਰਲੀ ਆ ਕੇ ਬਸੇ ਨਹੀਂ, ਸਾਰੇ ਚੰਗੀ ਤਰ੍ਹਾਂ ਬਸੇ ਨਹੀਂ, ਜਿਹਦੇ ਕਰਕੇ ਮੇਰੇ ਕੋਲ ਸਿੱਖਾਂ ਦੇ ਕੇਸ ਕੱਟਣ ਜੋਗੇ ਥੋੜੇ ਨੇ। ਜਦੋਂ ਇਹ ਗੱਲ ਸੁਣੀ ਸਿੱਖਾਂ ਨੇ, ਉਸੇ ਵੇਲੇ ਭਾਈ ਮਾਛੀ ਸਿੰਘ ਤੇ ਗੁਰਬਖਸ਼ ਸਿੰਘ ਦੋਵੇਂ ਜਣੇ ਚਲੇ ਗਏ। ਦੋਵੇਂ ਜਣਿਆਂ ਨੇ ਜਾ ਕੇ ਗੁਰਮੁਖ ਪਿਆਰੇ ਇੱਕ ਭਾਈ ਅਮਰ ਸਿੰਘ ਅਤੇ ਦੂਜਾ ਗੁਰੂ ਕਾ ਸਿੱਖ ਭਾਈ ਬਘੇਲ ਸਿੰਘ, ਇਹ ਉਹ ਬਘੇਲ ਸਿੰਘ ਨਹੀਂ ਹੈ ਜਿਹਨੇ ਗੁਰਦੁਆਰੇ ਬਣਾਏ ਸਨ, ਇਹ ਉਹ ਬਘੇਲ ਸਿੰਘ ਨਹੀਂ ਹੈ ਜਿਹੜਾ ਇੱਕ ਮਿਸਲਾਂ ਦੇ ਦਰਮਿਆਨ ਆਇਆ, ਇਹ ਅੱਗੇ ਜਾ ਕੇ ਆਏਗਾ, ਮੈਂ ਤੁਹਾਡੇ ਨਾਲ ਸਾਂਝ ਪਾਵਾਂ ਗੁਰਬਖੇ ਦਾ। ਇਹ ਬਘੇਲ ਸਿੰਘ ਇੱਕ ਹੋਰ ਗੁਰੂ ਕਾ ਸਿੱਖ ਹੈ। ਇਹਨਾਂ ਦੋਨਾਂ ਨੂੰ ਜਾ ਕੇ ਉਹਨੇ ਗੱਲ ਦੱਸੀ ਤੇ ਉਹਨਾਂ ਨੇ ਉਸੇ ਵੇਲੇ ਘੋੜੀਆਂ ਲਈਆਂ ਤੇ ਘੋੜੀਆਂ ਹੱਕ ਕੇ ਲੈ ਕੇ ਚਲੇ ਗਏ ਤੇ ਉਹਨਾਂ ਨੇ ਜਾ ਕੇ ਭਾਈ ਲਖਮੀਰ ਸਿੰਘ ਨਾਂ ਦੇ ਬੰਦੇ ਕੋਲ ਜਾ ਕੇ ਘੋੜੀਆਂ ਵੇਚ ਦਿੱਤੀਆਂ। ਲਖਮੀਰ ਸਿੰਘ ਨੇ ਤੇ ਭਾਈ ਮਾਛੀ ਸਿੰਘ ਤੇ ਗੁਰਬਖਸ਼ ਸਿੰਘ ਨੇ, ਇਹਨਾਂ ਸਾਰਿਆਂ ਨੇ ਉਹ ਮਾਇਆ ਜਿੰਨੀ ਵੀ ਸੀ ਪੈਸੇ ਸਨ ਉਹ ਲਿਆ ਕੇ ਭਾਈ ਤਾਰਾ ਸਿੰਘ ਦੇ ਲੰਗਰਾਂ ਚ ਪਾ ਦਿੱਤੇ ਤੇ ਸਾਹਿਬ ਰਾਏ ਨੂੰ ਅੱਗ ਲੱਗ ਗਈ ਇਹ ਗੱਲ ਸੁਣ ਕੇ ਵੀ ਵਕਤ ਦਾ ਚੌਧਰੀ ਹੋਵਾਂ ਤੇ ਮੇਰੀਆਂ ਕੋਈ ਘੋੜੀਆਂ ਵੇਚ ਜਾਏ। ਮੈਂ ਤੇ ਕੀ ਸੋਚੀ ਬੈਠਾ ਸਾ, ਇਹਨਾਂ ਨੇ ਕੀ ਕੀਤਾ? ਉਹਨਾਂ ਮੁੜ ਕੇ ਸਿੱਖਾਂ ਨਾਲ ਗੱਲਾਂ ਕੀਤੀ। ਉਹਨਾਂ ਸਿੱਖਾਂ ਨਾਲ ਗੱਲ ਕਰਨ ਦੀ ਬਜਾਏ ਚੌਧਰੀ ਨੇ ਜਾ ਕੇ ਉਸ ਪੱਟੀ ਦੇ ਫੌਜਦਾਰ, ਦੇਖੋ ਚੌਧਰੀ ਅੱਗੇ ਫੌਜਦਾਰ ਕੋਲ ਚੱਲਿਆ, ਚੌਧਰੀ ਦੇ ਪੱਟੀ ਦੇ ਚੌਧਰੀ ਨੇ ਜਾ ਕੇ ਫੌਜਦਾਰ ਕੋਲ ਸ਼ਿਕਾਇਤ ਕੀਤੀ ਭਾਈ ਸਿੱਖਾਂ ਦਾ ਗੀਆ ਇਤਨਾ ਖੁੱਲ ਗਿਆ, ਜਿਨ੍ਹਾਂ ਦੇ ਕੱਦ ਅਸੀਂ ਸਿਰਾਂ ਦੇ ਮੁੱਲ ਪਾਉਂਦੇ ਸਾਂ ਉਹਨਾਂ ਦਾ ਗੀਆ ਇੰਨਾ ਖੁੱਲ ਗਿਆ, ਉਹਨਾਂ ਨੇ ਮੇਰੀਆਂ ਘੋੜੀਆਂ ਮੇਰੇ ਘਰੋਂ ਖੋਲ ਕੇ ਜਾਂ ਖੇਤਾਂ ਵਿੱਚ ਚੁਗਦੀਆਂ ਨੂੰ ਵੇਚ ਕੇ ਤੇ ਉਹਨਾਂ ਨੇ ਪੈਸਿਆਂ ਦਾ ਲੰਗਰ ਲਾ ਲਿਆ। ਇਹ ਗੱਲ ਹਮੇਸ਼ਾ ਚੇਤਾ ਰੱਖਿਓ, ਫੌਜ ਜਿੰਨੇ ਵੀ ਵੱਡੇ ਲੋਕ ਹੋਇਆ ਕਰਦੇ ਨੇ ਨਾ, ਮੁਖੀਏ ਕੋਈ ਵੀ ਲੋਕ ਹੋਇਆ ਕਰਦੇ ਨੇ, ਉਹਨਾਂ ਦੇ ਆਪਣੇ ਕੰਨਾਂ ਵਿੱਚ ਗੱਲ ਕਦੇ ਨਹੀਂ ਪੈਂਦੀ ਹੁੰਦੀ, ਉਹਨਾਂ ਦੇ ਕੰਨਾਂ ਵਿੱਚ ਕੋਈ ਬੰਦਾ ਗੱਲ ਪਾਇਆ ਕਰਦਾ। ਤਾਂ ਹੀ ਬਹੁਤੀ ਵਾਰੀ ਜਿਹੜੇ ਹਾਕਮ ਲੋਕ ਹੁੰਦੇ ਨੇ ਉਹ ਜ਼ਿੰਦਗੀ ਦੇ ਬੜੇ ਗਲਤ ਫੈਸਲੇ ਕਰਦੇ ਨੇ, ਕਿਉਂਕਿ ਉਹਨਾਂ ਕਦੇ ਸੁਣਿਆ ਨਹੀਂ ਹੁੰਦਾ। ਫੌਜਦਾਰ ਨੇ ਵੀ ਗੱਲ ਨਹੀਂ ਸੀ ਸੁਣੀ, ਉਹਨੇ ਸੋਚਿਆ ਵੀ ਸ਼ਾਇਦ ਇਹਦੇ ਨਾਲ ਚੌਧਰੀ ਨਾਲ ਇਸ ਤਰ੍ਹਾਂ ਦੀ ਈਰਖਾ ਕਰਦੇ ਹੋਣ। ਫੌਜਦਾਰ ਨੇ ਆਪਣੇ ਵੱਲੋਂ 80 ਬੰਦੇ ਪੈਦਲ ਤੁਰਨ ਵਾਲੇ ਤੇ 25 ਘੋੜ ਸਵਾਰ ਇਹ ਫੌਜ ਦੇ ਕੇ ਭੇਜ ਦਿੱਤਾ, ਨਾਲ ਆਪਣਾ ਭਤੀਜਾ ਭੇਜ ਦਿੱਤਾ ਵੀ ਜਾ ਕੇ ਤੂੰ ਸਿੱਖਾਂ ਨੂੰ ਸੋਧਾ ਲਾ। ਉਹ ਤੜਕੇ ਆ ਗਏ ਤੇ ਤੜਕੇ ਆਉਂਦੇ ਸਾਰ ਗੁਰੂ ਕੇ ਸਿੱਖ ਅੱਗੇ ਉਹ ਅੰਮ੍ਰਿਤ ਵੇਲੇ ਸੰਭਾਲਣ ਵਾਲੇ ਸਨ ਤੇ ਉਹ ਅੰਮ੍ਰਿਤ ਵੇਲੇ ਭਾਈ ਬਘੇਲ ਸਿੰਘ ਬਾਹਰ ਆਪਣੇ ਕਿਰਿਆ ਕਰਮ ਸੋਧਣ ਵਾਸਤੇ ਬਾਹਰ ਨੂੰ ਜਾ ਰਹੇ ਸਨ। ਉਹਨਾਂ ਦੇ ਹੱਥ ਵਿੱਚ ਗੜਵਾ ਜਲਦਾ ਤੇ ਜਦੋਂ ਉਹਨਾਂ ਨੇ ਦੇਖਿਆ ਵੀ ਇਵੇਂ ਫੌਜ ਚੜ ਕੇ ਆ ਰਹੀ ਹੈ, ਘੋੜੇ ਦੀਆਂ ਟਾਪਾਂ ਸੁਣੀਆਂ ਤੇ ਕੁਝ ਇੱਕ ਇਹੋ ਜਿਹੀ ਖੜਾਕ ਸੁਣਿਆ ਤੇ ਉਹਨਾਂ ਨੇ ਉਸੇ ਵੇਲੇ ਸੋਚਿਆ ਵੀ ਮੈਂ ਜੇ ਪਿੱਛੇ ਜਾ ਕੇ ਉਹਨਾਂ ਨੂੰ ਦੱਸਾਂ ਤੇ ਮੈਂ ਪਿੱਠ ਦਿਖਾ ਕੇ ਭੱਜਣਾ ਚਾਹੁੰਦਾ ਨਹੀਂ। ਉਹਨੇ ਉਸੇ ਵੇਲੇ ਉਪਰਾਲਾ ਕੀਤਾ, ਆਪਣੀ ਤੇਗ ਕੱਢ ਲਈ। ਆ ਜਿਹੜੀ ਸਾਡੀ ਕਿਰਪਾਨ ਹੈ ਨਾ, ਇਹ ਵੀ ਅੰਗਰੇਜ਼ਾਂ ਦੇ ਵੇਲੇ ਛੋਟੀ ਹੋਈ ਹੈ ਜਦੋਂ ਨਨਕਾਣਾ ਸਾਹਿਬ ਦਾ ਸਾਕਾ ਵਰਤਦਾ, ਉਸ ਤੋਂ ਪਹਿਲਾਂ ਇਹ ਕਿਰਪਾਨ ਨਹੀਂ ਸੀ ਜਿਹੜੀ ਮੇਰੇ ਵਰਗੇ ਪਾਈ ਬੈਠੇ ਨੇ। ਕਿਉਂ ਕਰੇ ਜੀ, ਆ ਕਿਰਪਾਨ ਨਹੀਂ ਸੀ ਉਦੋਂ ਪਾਈ ਜਾਂਦੀ, ਉਦੋਂ ਵੱਡੀ ਕਿਰਪਾਨ ਪਕੜੀ ਜਾਂਦੀ ਸੀ। ਇਹਦਾ ਮਿਨੀਮਮ ਸ਼ਾਇਦ ਕਰੀਬ 2.25 ਫੁੱਟ ਲਾਜ਼ਮੀ ਹੁੰਦਾ ਸੀ ਸਿੱਖ ਲਈ ਪਹਿਨਣਾ, ਲਾਜ਼ਮੀ। ਤੇ ਉਦੋਂ ਗੁਰੂ ਕੇ ਸਿੱਖਾਂ ਦੇ ਕੋਲ ਭਾਈ ਬਘੇਲ ਸਿੰਘ ਕੋਲ ਕਿਰਪਾਨ ਸੀ, ਉਹਦੇ ਕੋਲ ਤੇਗ ਸੀ। ਉਹਨੇ ਉਸੇ ਵੇਲੇ ਦੋਵੇਂ ਉਪਰਾਲੇ ਕੀਤੇ, ਕਹਿਣ ਲੱਗੀ ਕਿ ਤੇ ਮੈਂ ਪਿਛਲਿਆਂ ਨੂੰ ਸੋਝੀ ਦਿਆਂ ਤੇ ਇੱਕ ਮੈਂ ਇਹਨਾਂ ਨੂੰ ਰੋਕਾਂ। ਉਹਨੇ ਜੈਕਾਰਾ ਲਾਇਆ, ਆਪਣਾ ਗੜਬਾ ਭਗਾ ਮਾਰਿਆ ਲਾਮੇ, ਉਹਨੇ ਜੈਕਾਰਾ ਲਾਇਆ, ਆਪਣੀ ਤੇਗ ਕੱਢੀ, ਆਪਣੀ ਕਿਰਪਾਨ ਕੱਢੀ ਤੇ ਜੰਗ ਲੜਨ ਲੱਗ ਪਏ। ਜਿੰਨਿਆਂ ਕੁ ਨੂੰ ਸਾਂਭ ਸਕਿਆ ਭਾਈ ਬਘੇਲ ਸਿੰਘ ਉਹਨਿਆਂ ਨੂੰ ਉਹਨੇ ਸਾਂਭਿਆ ਤੇ ਇਹਦੇ ਦਰਮਿਆਨ ਗੁਰੂ ਕੇ ਸਿੱਖ ਪਿੱਛੋਂ ਵੀ ਆ ਗਏ, ਉਸ ਬਾੜੇ ਵਿੱਚੋਂ ਵੀ ਭੱਜ ਕੇ ਆ ਗਏ। ਕੁਝ ਇੱਕ ਛੋਟਾ ਜਿਹਾ ਜੰਗ ਹੋਇਆ। ਇਸ ਜੰਗ ਦੇ ਦਰਮਿਆਨ ਜਿਹੜਾ ਫੌਜਦਾਰ ਪੱਟੀ ਦਾ ਸੀ ਉਹਦਾ ਭਤੀਜਾ ਜਿਹੜਾ ਮੁਖੀਆ ਬਣ ਕੇ ਆਇਆ ਸੀ, ਉਹਦਾ ਨਾਂ ਨਹੀਂ ਲਿਖਿਆ, ਉਹ ਜਿਹੜਾ ਮੁਖੀਆ ਬਣ ਕੇ ਆਇਆ ਸੀ ਉਹਨੂੰ ਮਾਰ ਦਿੱਤਾ। ਹੁਣ ਔਖੇ ਸੌਖੇ ਲਾਸ਼ ਲੈ ਕੇ ਭੱਜ ਗਏ, ਆਪਣੀ ਜਾਨ ਬਚਾ ਕੇ ਭੱਜ ਗਏ। ਜਦੋਂ ਉਹ ਭੱਜ ਕੇ ਗਏ ਤਾਂ ਉਸ ਵੇਲੇ ਭਾਈ ਤਾਰਾ ਸਿੰਘ ਵਾਂ ਦੇ ਕੋਲ ਕੁਝ ਇਲਾਕੇ ਦੇ ਲੋਕ ਇਕੱਠੇ ਹੋ ਕੇ ਆਏ ਤੇ ਉਹਨਾਂ ਨੇ ਆ ਕੇ ਇੱਕ ਬੇਨਤੀ ਕੀਤੀ ਵੀ ਭਾਈ ਤਾਰਾ ਸਿੰਘ ਉਹ ਤਾਂ ਸਿੱਖ ਦਾ ਅਸਲ ਵਿੱਚ ਕਿਰਦਾਰ ਹੁੰਦਾ ਸੀ। ਮੁਸ਼ਕਿਲ ਇਹ ਹੈ, ਸਿੱਖ ਦਾ ਅਸਲ ਵਿੱਚ ਕਿਰਦਾਰ ਹੁੰਦਾ ਸੀ ਉਦੋਂ। ਤਾਂ ਕਰਕੇ ਤੁਸੀਂ ਚੇਤਾ ਰੱਖਿਓ ਜੀ, ਮੈਂ ਬੇਨਤੀ ਕਰਾਂ, ਬਾਬਾ ਬੰਦਾ ਸਿੰਘ ਬਹਾਦਰ ਉਸ ਵੇਲੇ ਦੇ ਹਾਕਮ ਦੇ ਕੋਲ ਜਿਹੜੀ ਫੌਜ ਆ ਉਹ 1.25 ਲੱਖ ਦੀ ਫੌਜ ਹੈ। ਤੇ ਤੁਸੀਂ ਹੈਰਾਨ ਹੋਵੋਗੇ, 1 ਲੱਖ ਫੌਜ ਕੇਵਲ ਬੰਦਾ ਬਹਾਦਰ ਦੇ ਮਗਰ ਤੁਰੀ ਫਿਰ ਰਹੀ ਹੈ, ਤੇ 25,000 ਫੌਜ ਨਾਲ ਬਾਕੀ ਕੰਮ ਸਾਰਦਾ। ਬਾਬਾ ਬੰਦਾ ਬਹਾਦਰ ਉੱਤੇ ਜਿੱਤ ਫਿਰ ਵੀ ਨਹੀਂ ਹਾਸਲ ਕਰ ਸਕਿਆ, ਇੰਨੀ ਜ਼ਿਆਦਾ ਫੌਜ ਉਹਦੇ ਮਗਰ ਹੁੰਦੀ ਸੀ, ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਸਿੱਖੀ ਦਾ ਕਿਰਦਾਰ ਇਹੋ ਜਿਹਾ ਹੈ, ਜਿਹਦੇ ਕਰਕੇ ਨਾ ਇਹਨਾਂ ਪੈਸੇ ਕਰਕੇ ਵਿਕਣਾ, ਨਾ ਇਹਨਾਂ ਪਦਵੀਆਂ ਕਰਕੇ ਵਿਕਣਾ, ਨਾ ਇਹਨਾਂ ਵਿਕਾਰਾਂ ਕਰਕੇ ਵਿਗੜਨਾ, ਤੇ ਇਹਨਾਂ ਦੇ ਵਿਚਾਰੇ ਅਸੀਂ ਇਹਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦੇ, ਤਾਂ ਕਰਕੇ ਉਹ ਕੁਝ ਨਹੀਂ ਅਸੀਂ ਕਰ ਸਕਦੇ। ਜਿਹੜੀ ਬੇਨਤੀ ਕਰ ਰਹੇ ਅਸਾਂ, ਫਿਰ ਦੁਬਾਰੇ ਧਿਆਨ ਦਿਓ, ਉਸ ਵੇਲੇ ਜਦੋਂ ਚੁੱਕੇ ਲਾਸ਼ ਭੱਜੇ ਤੇ ਕੁਝ ਇਲਾਕੇ ਦੇ ਲੋਕ ਇਕੱਠੇ ਹੋਏ, ਉਹਨਾਂ ਨੇ ਆ ਕੇ ਭਾਈ ਤਾਰਾ ਸਿੰਘ ਮਾਨ ਨੂੰ ਇੱਕ ਬੇਨਤੀ ਕੀਤੀ ਵੀ ਭਾਈ ਤਾਰਾ ਸਿੰਘ ਜੀ, ਦੇਖੋ ਭਤੀਜਾ ਮਰ ਗਿਆ, ਇਹ ਤੇ ਹੋ ਨਹੀਂ ਸਕਦਾ ਵੀ ਹਾਕਮ ਚੁੱਪ ਕਰਕੇ ਬੈਠ ਜਾਏ, ਉਹ ਆਏ ਗੱਲ ਵਾਲੇ, ਤੇ ਸਾਨੂੰ ਇਸ ਗੱਲ ਦਾ ਪੂਰਨ ਅਹਿਸਾਸ ਹੈ ਵੀ ਜੰਗ ਤਕੜਾ ਹੋਏਗਾ, ਤੇ ਅਸੀਂ ਤੁਹਾਨੂੰ ਬੇਨਤੀ ਕਰਨਾ ਵੀ ਸਾਡੇ ਵਰਗੇ 2-4 ਬੰਦੇ ਮਰ ਵੀ ਗਏ ਕੋਈ ਗੱਲ ਨਹੀਂ, ਤੂੰ ਸਿਦਕੀ ਸੂਰਮਾ ਹੈ, ਤੂੰ ਸਿਦਕੀ ਸੂਰਮਾ ਹੈ, ਥੋੜਾ ਧਿਆਨ ਦਿਓ, ਤੇ ਤੇਰੇ ਕੋਲ ਵਕਤ ਹੈ, ਜੇ ਤੂੰ ਚਾਹਵੇਂ ਤਾਂ ਹੁਣ ਤੂੰ ਇਸ ਵੇਲੇ ਇੱਥੋਂ ਨਿਕਲ ਜਾ, ਅਸੀਂ ਆਪੇ ਸਾਰ ਲਾਂਗੇ, ਜਿਵੇਂ ਕਿਵੇਂ ਹੋਇਆ ਅਸੀਂ ਸਾਰ ਲਾਂਗੇ। ਭਾਈ ਤਾਰਾ ਸਿੰਘ ਮਾਂ ਨੇ ਇੱਕ ਬਚਨ ਆਖਿਆ ਸੀ ਬੜਾ ਪਿਆਰਾ, ਅੱਜ ਦਾ ਸਿੱਖ ਕਿਤੇ ਉਹਨੂੰ ਪੱਲੇ ਬੰਨ ਲਵੇ। ਤਾਰਾ ਸਿੰਘ ਮਾਂ ਨੇ ਇੱਕ ਬਚਨ ਆਖਿਆ, ਕਹਿਣ ਲੱਗੇ ਭਲਿਓ, ਜਿਸ ਦਿਨ ਮੈਂ ਗੁਰੂ ਕੋਲੋਂ ਅੰਮ੍ਰਿਤ ਛਕਿਆ ਸੀ ਨਾ, ਉਸ ਦਿਨ ਮੈਂ ਪਰਨ ਕੀਤਾ ਸੀ ਭਾਈ ਮੈਂ ਕਦੇ ਆਪਣੇ ਗੁਰੂ ਤੋਂ ਲਾਂਭੇ ਨਾ ਹੋਵਾਂ, ਮੈਂ ਤੇ ਸਨਮੁਖ ਹੋ ਕੇ ਮਰਾਂ, ਜੇ ਮੈਂ ਜੀਵਾਂ ਵੀ ਤਾਂ ਗੁਰੂ ਦੇ ਸਨਮੁਖ ਹੋ ਕੇ, ਜੇ ਮੈਂ ਮਰਾਂ ਵੀ ਤਾਂ ਗੁਰੂ ਦੇ ਸਨਮੁਖ ਹੋ ਕੇ। ਚੇਤਾ ਮੈਨੂੰ ਹੋਰ ਆਉਂਦਾ ਪਰ ਸਮਾਂ ਨਹੀਂ, ਕਹਿੰਦਾ ਵੀ ਮੈਂ ਸੁਣਾਵਾਂ, 30 ਸਿੱਖ ਤੇ 30,000 ਦੀ ਫੌਜ ਜਦੋਂ ਦਰਬਾਰ ਸਾਹਿਬ ਦੇ ਉੱਤੇ, ਹਰਿਮੰਦਰ ਸਾਹਿਬ ਦੇ, ਅਕਾਲ ਤਖ਼ਤ ਸਾਹਿਬ ਦੇ ਉੱਤੇ ਉਹ ਸਿੱਖ ਬੈਠੇ ਸਨ, ਉਨ੍ਹਾਂ ਵਿਚੋਂ ਵੀ ਇੱਕ ਨਾਂ ਗੁਰਬਖਸ਼ ਸਿੰਘ ਸੀ। ਜਦੋਂ ਗੁਰਬਖਸ਼ ਸਿੰਘ ਨੂੰ ਉਨ੍ਹਾਂ ਕਿਹਾ ਵੀ ਹੱਥ ਖੜੇ ਕਰਕੇ ਆ ਲਓ, ਕਹਿਣ ਲੱਗੇ ਹੱਥ ਨਹੀਂ ਖੜੇ ਕਰਕੇ ਆਉਣੇ, ਪਰ ਮੈਂ ਆਵਾਂਗਾ ਤੁਹਾਡੇ ਵੱਲੋਂ। ਜਦੋਂ ਸਾਹਮਣੇ ਨੂੰ ਗਏ, ਉਨ੍ਹਾਂ ਇੱਕੋ ਹੀ ਬਚਨ ਆਖਿਆ, ਕਹਿਣ ਲੱਗੇ ਤੁਹਾਡੀ ਗਿਣਤੀ ਜ਼ਿਆਦਾ, ਮੇਰੀ ਥੋੜੀ ਹੈ, ਜਿੰਨੀਆਂ ਵੀ ਗੋਲੀਆਂ ਮਾਰਿਓ ਮਾਰਿਓ ਮੇਰੀ ਹਿੱਕ ਵਿੱਚ, ਜਿੰਨੀਆਂ ਵੀ ਗੋਲੀਆਂ ਮਾਰਿਓ ਮਾਰਿਓ ਮੇਰੀ ਹਿੱਕ ਵਿੱਚ। ਉਹਨਾਂ ਪੁੱਛਿਆ ਇਹਦੇ ਨਾਲ ਕੀ ਫਰਕ ਪੈਣ ਲੱਗਿਆ, ਕਹਿਣ ਲੱਗਿਆ ਅਸੀਂ 30 ਕੁ ਬੰਦੇ ਹੈ, ਤੇ ਕਦ ਕਿਤੇ ਕੋਈ ਇਹ ਨਾ ਕਵੇ ਵੀ ਥੋੜੀਆਂ ਦੀ ਗਿਣਤੀ ਚ ਸਿੱਖ ਭੱਜਣ ਲੱਗੇ ਹੋਣਗੇ ਤੇ ਇਹਨਾਂ ਨੇ ਪਿੱਛੋਂ ਗੋਲੀਆਂ ਮਾਰੀਆਂ ਨੇ, ਸਿੱਖੀ ਨੂੰ ਕੋਈ ਲਾਗ ਨਾ ਲਾ ਦੇ। ਖੈਰ ਸਮਾਂ ਬਿਲਕੁਲ ਨੇੜੇ ਹੋ ਗਿਆ, ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ, ਉਹ ਨਗਰ ਦੇ ਲੋਕਾਂ ਨੇ ਆਖਿਆ, ਪਰ ਉਹ ਭਾਈ ਤਾਰਾ ਸਿੰਘ ਮਾਂ ਨਾ ਗਏ। ਆਖਿਰ ਕੁਝ ਦਿਨਾਂ ਬਾਅਦ 9 ਜੂਨ 1726 ਨੂੰ ਫਿਰ ਉਹ ਫੌਜਦਾਰ ਆ ਪਾਇਆ, ਤੇ ਇਹਦੇ ਨਾਲ ਦੋ ਬੰਦੇ ਬੜੇ ਖਾਸ ਆਏ ਨੇ, ਇੱਕ ਮੋਮਨ ਖਾਂ ਇਹ ਜਰਨੈਲ ਹੈ, ਇੱਕ ਤੱਕੀ ਖਾਂ ਇਹ ਫੌਜਦਾਰ ਹੈ। ਇਹ ਦੋਵੇਂ ਜਣੇ ਆਏ, ਕੁਝ ਫੌਜਾਂ ਲੈ ਕੇ ਆਏ ਨੇ, ਜੰਗ ਲੜਨ ਲੱਗ ਪਏ। ਉਹ ਜੰਗ ਲੜਦਿਆਂ ਲੜਦਿਆਂ ਇਹਦੇ ਵਿੱਚੋਂ ਤੱਕੀ ਖਾਂ ਇੱਕ ਬਚਨ ਆਖਦਾ ਉੱਚੀ ਸਾਰੀ ਬੋਲ ਕੇ, ਕਹਿਣ ਲੱਗੇ ਉਹ ਤੁਹਾਡੇ ਵਿੱਚੋਂ ਤਾਰਾ ਸਿੰਘ ਵਾਂਗ ਕੌਣ ਹੈ ਏਡਾ ਸੂਰਮਾ, ਜਿਹਦੇ ਆਸਰੇ ਤੁਸੀਂ ਇੰਨਾ ਕੁਝ ਕਰ ਰਹੇ ਹੋ, ਕੌਣ ਹੈ ਸੂਰਮਾ, ਮੈਂ ਉਹਦੇ ਹੱਥ ਦੋ ਹੱਥ ਕਰਨੇ ਚਾਹੁੰਦਾ। ਇਹਨੂੰ ਇਸ ਗੱਲ ਦਾ ਮਾਣ ਸੀ, ਇਹਨੇ ਸਾਰੇ ਸਰੀਰ ਦੇ ਉੱਤੇ ਲੋਹ ਸੰਜੋਹ ਪਾਇਆ ਹੋਇਆ ਸੀ, ਲੋਹੇ ਦੇ ਬਸਤਰ ਪਾਏ ਹੋਏ ਸਨ, ਕੇਵਲ ਇੱਕ ਮੂੰਹ ਨੰਗਾ ਸੀ। ਭਾਈ ਤਾਰਾ ਸਿੰਘ ਮਾਂ ਨੇ ਸਾਹਮਣੇ ਆ ਕੇ ਜਦੋਂ ਇਹਨੂੰ ਵੇਖਿਆ, ਤੇ ਇੱਕੋ ਨੇਜਾ ਆਪਣੇ ਹੱਥ ਨਾਲ ਇਹਦੇ ਮੂੰਹ ਉੱਤੇ ਵਾਰ ਕੀਤਾ। ਜਦੋਂ ਮੂੰਹ ਉੱਤੇ ਵਾਰ ਕੀਤਾ, ਕਹਿਣ ਲੱਗੇ ਇਹਦਾ ਨਾਂ ਤਾਰਾ ਸਿੰਘ ਮਾਂ ਹੈ, ਨਾਲੇ ਵਾਰ ਕੀਤਾ ਨਾਲੇ ਬਚਨ ਆਖਿਆ, ਕਹਿਣ ਲੱਗੇ ਇਹਦਾ ਨਾਂ ਤਾਰਾ ਸਿੰਘ ਮਾਂ ਹੈ। ਜਦੋਂ ਉਹਨੇ ਮੂੰਹ ਵਿੱਚ ਵਰਛਾ ਵੱਜਿਆ ਤੇ ਉਹਦੇ ਵਿੱਚੋਂ ਵਰਛਾ ਕੱਢਿਆ, ਤੇ ਹੁਣ ਮੂੰਹ ਤੋਂ ਲਹੂ ਨੁੱਚੜਦਾ ਜਾ ਰਿਹਾ, ਉਹਨੂੰ ਦੇਖ ਕੇ ਸਾਹਮਣੇ ਮੋਮਨ ਖਾਂ ਨੇ ਇੱਕ ਟਾਂਚ ਕੀਤੀ, ਮੋਮਨ ਖਾਂ ਇੱਕ ਟਾਂਚ ਕਰਦਾ, ਕਹਿਣ ਲੱਗਿਆ ਤੱਕੀ ਖਾਂ ਸਾਹਿਬ ਜਨਾਬ ਤੁਸੀਂ ਪਾਨ ਚਬਾ ਰਹੇ ਹੋ, ਕਿਉਂਕਿ ਉਹਦੇ ਮੂੰਹ ਤੋਂ ਲਹੂ ਡਿੱਗ ਰਿਹਾ ਸੀ ਲਾਲ ਰੰਗ ਦਾ, ਤੇ ਉਹਨੇ ਬਚਨ ਪੁੱਛਿਆ ਵੀ ਤੂੰ ਪਾਨ ਚਬਾ ਰਿਹਾ। ਉਸ ਵੇਲੇ ਤੱਕੀ ਖਾਂ ਨੇ ਕਲਪੇ ਹੋਏ ਨੇ ਕਿਹਾ, ਕਹਿਣ ਲੱਗੇ ਹਾਂ ਅੱਗੇ ਤਾਰਾ ਸਿੰਘ ਮਾਂ ਪਾਨ ਵੰਡ ਰਿਹਾ, ਅੱਗੇ ਹੋ ਕੇ ਲੈ ਜੇ ਸੂਰਮੈ, ਉਹ ਵੰਡ ਰਿਹਾ ਪਾਨ ਅੱਗੇ ਹੋ ਕੇ ਲੈ ਜੇ, ਤੂੰ ਏਡਾ ਸੂਰਮੈ, ਇਹ ਇਤਿਹਾਸ ਹੈ ਤੁਹਾਡਾ। ਉਸ ਵੇਲੇ ਜੰਗ ਲੜਿਆ ਗਿਆ, ਕੁਝ ਇੱਕ ਸਿੱਖ ਸ਼ਹੀਦ ਹੋਏ, ਇੱਥੇ ਭਾਈ ਬਘੇਲ ਸਿੰਘ, ਭਾਈ ਮਾਛੀ ਸਿੰਘ, ਭਾਈ ਗੁਰਬਖਸ਼ ਸਿੰਘ, ਭਾਈ ਜੋਧ ਸਿੰਘ, ਭਾਈ ਬਾਦਲ ਸਿੰਘ ਇਤਿਹਾਦਕ ਕਰੀਬ 40 ਕੁ ਸਿੱਖਾਂ ਦੇ ਨੇੜੇ ਇੱਥੇ ਸ਼ਹਾਦਤ ਹੁੰਦੀ ਹੈ। ਉਹਨਾਂ ਦੇ ਵਿੱਚ ਭਾਈ ਤਾਰਾ ਸਿੰਘ ਵਾਂ ਵੀ ਸ਼ਹੀਦ ਹੁੰਦਾ। ਇਹ ਘਟਨਾ 9 ਜੂਨ 1726 ਦੀ ਹੈ। ਇਸ ਤੋਂ ਅਗਲੀ ਇਤਿਹਾਸ ਦੀ ਲੜੀ ਆਪਾਂ ਕੱਲ ਰੋਜ਼ ਵਿਚਾਰਾਂਗੇ। ਮੇਰੇ ਮਨ ਦੀ ਭਾਵਨਾ ਪੂਰੇ 100 ਸਾਲ ਦਾ ਇਤਿਹਾਸ ਤੁਹਾਡੇ ਨਾਲ ਮੈਂ ਸਾਂਝਾ ਕਰਨਾ ਤਾਂ ਕਿ ਅਸੀਂ ਇਤਿਹਾਸ ਨੂੰ ਪ੍ਰੋਪਰਲੀ ਮਾਣ ਸਕੀਏ। ਭੁੱਲਾਂ ਦੀ ਖਿਮਾ ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਨਾਮ ਵਾਹਿਗੁਰੂ ਸਾਹਿਬ ਜੀਓ।

ਗੁਰੂ ਚਰਨਾਂ ਵਿੱਚ ਸੁਭਾਈਮਾਨ ਸਤਸੰਗੀ ਪਿਆਰਿਓ, ਅਸੀਸਾਂ ਦਿੰਦੇ ਹੋਏ ਗੁਰੂ ਫਤਿਹ ਦੀ ਸਾਂਝ ਕਰੀਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਇਤਿਹਾਸ ਦੇ ਉਹ ਖੂਨ ਨਾਲ ਭਿੱਜੇ ਹੋਏ ਪੰਨੇ ਆਪਾਂ ਪਿਛਲੇਰੇ ਦਿਨਾਂ ਵਿਚ ਵਿਚਾਰਦੇ ਰਹੇ। ਬਹੁਤ ਹੀ ਜ਼ਿਆਦਾ ਪੈਰ ਪੈਰ ਤੇ ਚੁਣੌਤੀਆਂ ਜ਼ਿੰਦਗੀ ਦੀਆਂ ਆਮ ਸਹੂਲਤਾਂ ਵੀ ਕੋਲ ਨਹੀਂ, ਫਿਰ ਵੀ ਕੋਈ ਸਿੱਖ ਨਾ ਸਿਦਕੋਂ ਡੋਲੇ, ਕੋਈ ਸਿੱਖ ਨਾ ਵਿਕਿਆ। ਚੜ੍ਹਦੀ ਕਲਾ ਵਿੱਚ ਉਹਨਾਂ ਇਤਿਹਾਸ ਸਿਰਜਿਆ। ਅਹਿਮਦ ਸ਼ਾਹ ਅਬਦਾਲੀ ਜ਼ੋਰ ਲਾਉਂਦਾ, 1767 ਤੱਕ ਤਾਂ ਪੂਰਾ ਜ਼ੋਬਨ ਤੇ ਰਹਿੰਦਾ, ਭਾਵੇਂ 3 ਕੁ ਹਮਲੇ ਉਹਦੇ ਪਿਛਲੇ ਵਾਲੇ ਕਮਜ਼ੋਰ ਨੇ, ਉਸ ਤੋਂ ਬਾਅਦ ਜਿਹੜੇ ਆਖਰੀ 3 ਨੇ ਉਹ ਤਾਂ ਪੰਜਾਬ ਵੱਲ ਆਉਂਦਾ ਹੀ ਨਹੀਂ, ਨਾ ਲਾਹੌਰ ਤੋਂ ਪਿਸ਼ੌਰ ਤੋਂ ਵਾਪਸ ਮੁੜਦਾ ਰਿਹਾ। ਅੱਜ ਇੱਕ ਨਵੇਂ ਦੌਰ ਦੀ ਆਪਾਂ ਗੱਲ ਸ਼ੁਰੂ ਕਰਨ ਲੱਗੇ ਹਾਂ। ਗੁਰੂ ਪਾਤਸ਼ਾਹ ਦੀ ਰਹਿਮਤ ਦਾ ਸਦਕਾ 1733 ਦੇ ਵਿੱਚ ਦੋ ਬਹੁਤ ਪਿਆਰੇ ਸਤਿਕਾਰੇ ਹੋਏ ਜਰਨੈਲਾਂ ਨੇ, ਇੱਕ ਜੱਸਾ ਸਿੰਘ ਆਲੂਵਾਲੀਆ, ਇੱਕ ਨਵਾਬ ਕਪੂਰ ਸਿੰਘ, ਜਿੱਥੇ ਇਹਨਾਂ ਦੀਆਂ ਕੁਰਬਾਨੀਆਂ ਬਹੁਤ ਨੇ, ਜਿੱਥੇ ਇਹਨਾਂ ਦਾ ਜੀਵਨ ਬਹੁਤ ਚੰਗਾ ਹੈ, ਉੱਥੇ ਇਹਨਾਂ ਦਾ ਅਦਬ ਵੀ ਬਹੁਤ ਸੀ, ਇਹਨਾਂ ਦੀ ਗੱਲ ਕੋਈ ਮੋੜਨਾ ਨਹੀਂ ਸੀ। ਤਾਂ ਉਸ ਵੇਲੇ ਇਹਨਾਂ ਦੋਨਾਂ ਜਥੇਦਾਰਾਂ ਨੇ ਰਲ ਕੇ ਇੱਕ ਫੈਸਲਾ ਲਿਆ, ਆਪਣੀ ਕੌਮ ਨੂੰ ਦੋ ਦਲਾਂ ਵਿੱਚ ਵੰਡ ਲਿਆ, ਇੱਕ ਤਰਨਾ ਦਲ, ਇੱਕ ਬੁੱਢਾ ਦਲ। ਵਕਤ ਗੁਜ਼ਰਿਆ, ਥੋੜਾ ਜਿਹਾ ਸਮਾਂ ਹੀ ਲੰਘਿਆ, 1745 ਵਿੱਚ ਫਿਰ ਦੁਬਾਰੇ ਫੈਸਲਾ ਲੈਣਾ ਪਿਆ 14 ਅਗਸਤ ਨੂੰ, ਪਰ ਫਿਰ ਦੁਬਾਰੇ ਫੈਸਲਾ ਹੋਇਆ ਵੀ ਨਹੀਂ, ਇਹ ਜਿਹੜੇ ਦੋ ਜਥੇ ਨੇ ਇਹ ਵੱਧ ਗਏ ਨੇ, ਇਹਨਾਂ ਨੂੰ 30 ਜਥਿਆਂ ਵਿੱਚ ਵੰਡ ਦਿੱਤਾ ਜਾਏ ਤਾਂ ਕਿ ਪ੍ਰਬੰਧ ਕਰਨਾ ਸੌਖਾ ਹੋ ਜਾਏ। ਲੇਕਿਨ 3 ਕੁ ਸਾਲ ਹੀ ਮਸਾਂ ਲੰਘੇ, ਸਿੱਖਾਂ ਦੀਆਂ ਕੁਰਬਾਨੀਆਂ ਇਹਨਾਂ ਵੱਲ ਵੇਖ ਕੇ ਫਿਰ ਦੁਬਾਰੇ 1748 ਦੇ ਵਿੱਚ, ਮਾਰਚ ਦੇ ਮਹੀਨੇ 1748 ਦੇ ਵਿੱਚ ਫਿਰ ਦੁਬਾਰੇ 65 ਜਥੇ ਬਣਾ ਦਿੱਤੇ ਗਏ। ਲੇਕਿਨ ਉਹ 65 ਜਥੇ ਵੀ ਬਹੁਤ ਥੋੜਾ ਸਮਾਂ ਚੱਲੇ। ਨਵਾਬ ਕਪੂਰ ਸਿੰਘ ਹੋਰਾਂ ਵੇਖਿਆ ਵੀ ਜੇ ਐਡੀ ਜਲਦੀ ਇੰਨੇ ਜਥੇ ਬਣ ਸਕਦੇ ਨੇ, ਤੇ ਉਹਨਾਂ ਫੈਸਲਾ ਲਿਆ ਇਹਨਾਂ ਨੂੰ 11 ਜਥਿਆਂ ਵਿੱਚ ਵੰਡ ਦਿੱਤਾ। ਮਸਲਾ ਕੇਵਲ ਪ੍ਰਬੰਧ ਦਾ ਹੀ ਸੀ, ਸਾਡੀ ਕੌਮ ਦੇ ਵਿੱਚ ਕੋਈ ਦੁਬਿਧਾ ਨਹੀਂ ਸੀ ਖੜੀ ਹੋਈ, ਕਿਸੇ ਕਿਸਮ ਦੀ ਵੀ ਕੋਈ ਭਾਵਨਾ ਨਹੀਂ ਸੀ। ਜੇ ਕਿਸੇ ਨੂੰ ਕੋਈ ਨਵਾਬੀ ਮਿਲਦੀ, ਜੇ ਕਿਸੇ ਨੂੰ ਕੋਈ ਅਹੁਦਾ ਮਿਲਦਾ, ਉਹ ਠੁਕਰਾ ਦਿੰਦੇ ਸਨ। ਪਿੱਛੇ ਜ਼ਿਕਰ ਕਰ ਚੁੱਕਾ ਦਾਸ ਤੁਹਾਡੇ ਨਾਲ, ਜਸਵੰਤ ਸਿੰਘ ਆਲੂਵਾਲੀਏ ਨੇ ਜਦੋਂ ਸਰਹੰਦ ਦੇ ਉੱਤੇ ਹਮਲਾ ਕਰਕੇ ਇਹਨੂੰ ਫਤਿਹ ਕੀਤਾ ਸਾਰੇ ਸਿੰਘਾਂ ਨੇ, ਉਹਨੂੰ ਹੁਕਮ ਹੋਇਆ ਵੀ ਸਰਹੰਦ ਦੇ ਵਿੱਚ ਹੁਣ ਕੋਈ ਹੈ ਨਹੀਂ, ਸਰਹੰਦ ਉਦੋਂ ਬਹੁਤ ਉੱਗਾ ਸ਼ਹਿਰ ਸੀ, ਵੀ ਸਰਹੰਦ ਵਿੱਚ ਕੋਈ ਹੈ ਨਹੀਂ ਤੇ ਤੁਸੀਂ ਤਖ਼ਤ ਤੇ ਬੈਠੋ। ਜਸਵੰਤ ਸਿੰਘ ਆਲੂਵਾਲੀਏ ਨੇ ਉਦੋਂ ਮਨਾ ਕਰ ਦਿੱਤਾ ਸੀ, ਕਹਿਣ ਲੱਗੇ ਨਹੀਂ, ਇਹ ਖਾਲਸੇ ਦਾ ਰਾਜ ਇੱਕ ਵਿਅਕਤੀਗਤ ਨਹੀਂ ਹੈ, ਇਸ ਲਈ ਨਹੀਂ ਹੋ ਸਕਦਾ। ਯਾਦ ਆਪ ਜੀ ਨੂੰ ਯਾਦ ਰੱਖਣ ਦੀ ਲੋੜ ਹੈ ਬਹੁਤ ਜ਼ਿਆਦਾ, ਸਰਹੰਦ ਦੇ ਵਿੱਚ ਹੀ ਸਿੱਖਾਂ ਨੇ ਪਹਿਲਾ ਸਿੱਕਾ ਉਹ ਜਿਹੜਾ ਸ਼ੁਰੂ ਕੀਤਾ ਸੀ, ਦੇ ਗੋ ਤੇ ਗੋ ਫਤਿਹ ਨੁਸਰਤ ਬੇਦ ਰੰਗ ਯਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ,
ਇਹ ਪਹਿਲਾ ਸਿੱਕਾ। ਪਰ ਇਹ ਵੀ ਚੇਤੇ ਰੱਖਣ ਵਾਲੀ ਬਾਤ ਹੈ, ਉਦੋਂ ਸਿੱਖਾਂ ਨੂੰ ਭੜਕਾਉਣ ਵਾਸਤੇ, ਸਿੱਖਾਂ ਦੇ ਪ੍ਰਤੀ ਭੜਕਾਉਣ ਵਾਸਤੇ ਜਿਹੜੇ ਲੋਕ ਅਹਿਮਦ ਸ਼ਾਹ ਅਬਦਾਲੀ ਦੇ ਚਮਚੇ ਸਨ, ਉਨ੍ਹਾਂ ਨੇ ਗਲਤ ਸਿੱਕਾ ਘੜ ਕੇ ਅਹਿਮਦ ਸ਼ਾਹ ਅਬਦਾਲੀ ਨੂੰ ਵੀ ਦਿਖਾਇਆ ਸੀ ਵੀ ਤੇਰੇ ਰਾਜ ਵਿਚ ਸਿੱਕੇ ਉਹ ਘੜਦੇ ਨੇ ਆਪਣੇ, ਪਰ ਉਹ ਸਿੱਕਾ ਕੋਈ ਨਕਲੀ ਸੀ ਕਿਉਂਕਿ ਉਹਦੇ ਤੇ ਅਖੀਰ ਵਿਚ ਜੱਸਾ ਕਲਾਲ ਸ਼ਬਦ ਆਉਂਦਾ। ਜੱਸਾ ਸਿੰਘ ਐਸਾ ਨਹੀਂ ਕਰ ਸਕਦਾ ਵੀ ਜੱਸਾ ਸਿੰਘ ਨਾ ਲਿਖੇ ਤੇ ਕਲਾਲ ਆਪਣੀ ਕਾਸਟ ਲਿਖੇ। ਆਲੂਵਾਲੀਆ ਉਹਦੇ ਨਗਰ ਦਾ ਨਾਮ ਸੀ, ਉਸ ਕਰਕੇ ਸ਼ੁਰੂ ਹੋ ਗਿਆ। ਉਹ ਸਿੱਕਾ ਨਕਲੀ ਹੈ, ਉਸ ਵੇਲੇ ਦੋ ਸਿੱਕੇ ਜਿਹੜੇ ਹੋਂਦ ਵਿਚ ਆਏ ਸਨ। ਮੈਂ ਉਸੇ ਗੱਲ ਵੱਲ ਚੱਲਾਂ। ਉਦੋਂ ਸਾਰੇ ਲੋਕ ਇਕ ਮੈਂ ਪਲ ਪਿਛੋਕੜ ਹੋਰ ਬੋਲਣਾ ਚਾਹੁੰਦਾ, ਥੋੜਾ ਜਿਹਾ ਗੱਲ ਸਮਝ ਲੱਗ ਜਾਏਗੀ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ, ਜਿਹੜੀ ਪੰਜਾਂ ਦਾ ਸਿਸਟਮ ਬਣਾਇਆ। ਤੇ ਉਦੋਂ ਜਦੋਂ ਗੁਰਮਤੇ ਹੁੰਦੇ ਸਨ, ਸਰਬੱਤ ਖਾਲਸਾ ਹੁੰਦੇ ਸਨ, ਉਦੋਂ ਗੁਰੂ ਕੇ ਸਿੱਖ ਸਾਰੇ ਰਲ ਮਿਲ ਕੇ ਅਰਦਾਸ ਕਰਨੀ, ਅਰਦਾਸ ਕਰਕੇ ਉਨ੍ਹਾਂ ਵਿਚੋਂ ਜਥੇਦਾਰ ਜੱਥਾ ਸਿੰਘ ਨੇ ਜਾਂ ਨਵਾਬ ਕਪੂਰ ਸਿੰਘ ਨੇ ਖੜੇ ਹੋ ਜਾਣਾ, ਇਕ ਬੰਦੇ ਦਾ ਨਾਮ ਚੁਣਨਾ ਪਹਿਲਾਂ ਤੇ ਉਹ ਬੰਦੇ ਨੂੰ ਖੜਾ ਕਰ ਲੈਣਾ। ਅਗਰ ਉਹਨੂੰ ਕੋਈ ਇਤਰਾਜ਼ ਨਹੀਂ, ਅਗਰ ਸੰਗਤ ਨੂੰ ਕੋਈ ਇਤਰਾਜ਼ ਨਹੀਂ, ਤਾਂ ਮੱਥਾ ਟੇਕ ਕੇ ਉਹਨੂੰ ਸ਼ਬਦ ਕਿਹਾ ਜਾਂਦਾ ਸੀ ਪਿਆਰਾ। ਇਹ ਪਿਆਰਾ ਬਣ ਗਿਆ। ਫਿਰ ਉਸ ਇਕ ਬੰਦੇ ਨੇ ਅੱਗੇ ਦੂਜਾ ਬੰਦਾ ਚੁਣਨਾ, ਫਿਰ ਉਹਨੇ ਖੜਾ ਹੋਣਾ, ਫਤਿਹ ਬੁਲਾਉਣੀ ਹੈ। ਜੇ ਸੰਗਤ ਨੂੰ ਨਹੀਂ ਇਤਰਾਜ਼ ਤਾਂ ਦੂਜਾ ਪਿਆਰਾ ਬਣ ਗਿਆ। ਫਿਰ ਉਹਨਾਂ ਦੋਨਾਂ ਨੇ ਸਲਾਹ ਕਰਕੇ ਤੀਜਾ ਚੁਣਨਾ, ਫਿਰ ਤਿੰਨਾਂ ਨੇ ਸਲਾਹ ਕਰਕੇ ਚੌਥਾ ਚੁਣਨਾ, ਚਾਰਾਂ ਨੇ ਸਲਾਹ ਕਰਕੇ ਪੰਜਵਾਂ ਚੁਣਨਾ, ਪੰਜਾਂ ਨੇ ਫਿਰ ਗੁਰੂ ਅੱਗੇ ਅਰਦਾਸ ਕਰਨੀ, ਅਰਦਾਸ ਕਰਕੇ ਆਪਣੀ ਸੁਧਾਈ ਕਰਕੇ ਫਿਰ ਪੰਜਾਂ ਨੇ ਫੈਸਲੇ ਲੈਣੇ। ਉਹਨੂੰ ਗੁਰਮਤਾ ਕਹਿੰਦੇ ਸਨ, ਉਹਨੂੰ ਸਰਬੱਤ ਖਾਲਸਾ ਕਹਿੰਦੇ ਸਨ। ਉਹਨਾਂ ਪੰਜਾਂ ਦੀ ਅਗਵਾਈ ਚ ਸਰਬੱਤ ਖਾਲਸਾ ਹੁੰਦਾ ਸੀ। ਬੜਾ ਅੱਛਾ ਸਿਸਟਮ ਸੀ। ਵਕਤ ਆਇਆ ਉਦੋਂ ਜਿਹੜੇ ਗੁਰੂ ਕੇ ਸਿੱਖ ਸਨ, ਅਕਾਲ ਤਖ਼ਤ ਸਾਹਿਬ ਜਾਣ ਤੋਂ ਪਹਿਲਾਂ, ਗੁਰਮਤੇ ਕਰਨ ਤੋਂ ਪਹਿਲਾਂ, ਰਤਨ ਸਿੰਘ ਭੰਗੂ ਨੇ ਬੜੇ ਪਿਆਰੇ ਬੋਲ ਲਿਖੇ ਨੇ, ਬੈਠ ਹਰਿਮੰਦਰ ਸੁਣੇ ਸੋ ਗਿਆਨਾ। ਸਭ ਤੋਂ ਪਹਿਲਾਂ ਹਰਿਮੰਦਰ ਸਾਹਿਬ ਜਾਂਦੇ ਨੇ, ਹਰਿਮੰਦਰ ਸਾਹਿਬ ਬੈਠ ਕੇ ਮੱਥਾ ਟੇਕ ਕੇ ਕੜਾ ਪ੍ਰਸ਼ਾਦੀ ਦੇ ਕਰਵਾ ਕੇ ਸ਼ਰਧਾ ਦੇ ਮੁਤਾਬਕ, ਤੇ ਉਸ ਵੇਲੇ ਫਿਰ ਬੈਠ ਕੇ ਪਹਿਲਾਂ ਕੀਰਤਨ ਸੁਣਦੇ ਨੇ। ਹਰਿਮੰਦਰ ਸਾਹਿਬ ਚ ਵੀ ਕਥਾ ਹੁੰਦੀ ਰਹੀ ਹੈ, ਯਾਦ ਰੱਖੋ ਜੀ। ਸਭ ਤੋਂ ਪਹਿਲਾਂ ਕਥਾ ਬਾਕੀ ਚਨੇ ਉੱਠਦਾ ਸੀ, ਰੋਹ ਵਿਚਾਰ ਇਹ ਗੱਲ ਲੰਮੀ ਹੋ ਜਾਏਗੀ, ਉਲਝ ਜਾਏਗੀ ਆਪਣੀ ਗੱਲ। ਉਹ ਗਿਆਨੀਆਂ ਦੀ ਬਕਾਇਦਾ ਲੜੀ ਹੈ ਇੱਕ ਲੰਮੀ, ਕਿਸੇ ਫਿਰ ਸੀ ਕਿ ਪੁਜਾਰੀਆਂ ਨੇ ਬੰਦ ਕਰਵਾਈ ਸੀ ਵੀ ਇੱਥੇ ਹਰਿਮੰਦਰ ਸਾਹਿਬ ਦੇ ਵਿੱਚੋਂ ਸੱਚ ਦਾ ਉਪਦੇਸ਼ ਨਹੀਂ ਮਿਲਣਾ ਚਾਹੀਦਾ। ਆਪਣੀ ਗੱਲ ਬਲੀ ਵਾਪਸ ਪਰਤਾਂ। ਉਦੋਂ ਬੈਠ ਕੇ ਉਨ੍ਹਾਂ ਨੇ, ਬੈਠ ਹਰਿਮੰਦਰ ਸੁਣੇ ਸੋ ਗਿਆਨਾ, ਬੜੇ ਅਦਬ ਸਤਿਕਾਰ ਨਾਲ ਸਾਰੇ ਬਿਨਾਂ ਕਿਸੇ ਵਿਤਕਰਿਆਂ ਤੋਂ ਭੁੱਲ ਭੁਲਾ ਕੇ ਤੇ ਬੈਠ ਕੇ ਰੱਬ ਦੀ ਬਾਣੀ ਦਾ ਕੀਰਤਨ ਸੁਣਦੇ ਨੇ, ਨਿਰਮਲ ਮਨ ਕਰਦੇ ਨੇ। ਗੁਰ ਚਰਨ ਪਰ ਲਾਵੇ ਧਿਆਨਾ, ਗੁਰੂ ਚਰਨਾਂ ਦੇ ਉੱਤੇ ਧਿਆਨ ਲਾਉਂਦੇ ਨੇ, ਕਿਸੇ ਦਾ ਕੋਈ ਵੈਰ ਵਿਰੋਧ ਨਹੀਂ ਹੈ, ਕੋਈ ਕਿਹੜੀ ਮਿਸਲ ਦਾ ਕਿਹੜੇ ਜੱਥੇ ਦਾ ਇਸ ਗੱਲ ਦਾ ਖਿਆਲ ਨਹੀਂ ਸੀ ਕੀਤਾ ਜਾਂਦਾ, ਸਾਰੇ ਇਕੱਠੇ ਬੈਠ ਕੇ ਗੁਰੂ ਦੇ ਚਰਨਾਂ ਵਿੱਚ ਧਿਆਨ ਜੋੜਦੇ ਸਨ। ਉਸ ਤੋਂ ਬਾਅਦ ਵਿੱਚ ਅਕਾਲ ਬੂੰਗੇ ਚੜ੍ਹ ਤਖ਼ਤੇ ਬਹਿ ਹੈ, ਉਸ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਤੇ ਜਾਂਦੇ ਨੇ, ਉਹਦਾ ਪਹਿਲਾ ਨਾਂ ਅਕਾਲ ਬੂੰਗਾ ਹੈ, ਪਹਿਲਾਂ ਅਕਾਲ ਤਖ਼ਤ ਸਾਹਿਬ ਤੇ ਜਾਂਦੇ ਨੇ, ਫਿਰ ਅਦਬ ਸਤਿਕਾਰ ਨਾਲ ਉੱਥੇ ਵੀ ਮਹਾਰਾਜ ਨੂੰ ਮੱਥਾ ਟੇਕਦੇ ਨੇ, ਤੇ ਫਿਰ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠਦੇ ਨੇ। ਇੱਕ ਗੱਲ ਹੋਰ ਧਿਆਨ ਦਿਓ, ਆਪਾਂ ਇੱਥੋਂ ਹੀ ਗੱਲ ਸ਼ੁਰੂ ਕਰਨੀ ਹੈ। ਜਿੰਨੇ ਵੀ ਸਾਡੇ ਤਖ਼ਤ ਨੇ ਨਾ, ਪਹਿਲੇ ਚਾਰ ਨੇ ਦਮਦਮਾ ਸਿੰਘ ਮਗਰੋਂ ਬਣਿਆ, ਇਹ ਪੰਥਰ ਨੇ ਬਣਾਇਆ ਹੋਇਆ। ਅਸਲ ਵਿੱਚ ਗੁਰੂ ਨੇ ਤਖ਼ਤ ਇੱਕੋ ਹੀ ਬਣਾਇਆ ਸ੍ਰੀ ਅਕਾਲ ਤਖ਼ਤ ਸਾਹਿਬ, ਮੁੜ ਕੇ ਪੰਥ ਦੀ ਦੇਣ ਨੇ ਚਾਰ, ਗੱਲ ਵੱਖਰੀ। ਤਖ਼ਤਾਂ ਦੇ ਉੱਤੇ ਅਸੂਲ ਹੈ, ਬਾਕੀ ਕਿਤੇ ਵੀ ਨਹੀਂ, ਕੇਵਲ ਤਖ਼ਤਾਂ ਦੇ ਉੱਤੇ ਅਸੂਲ ਹੈ। ਜਦੋਂ ਤੁਸੀਂ ਤਖ਼ਤਾਂ ਦੇ ਦਰਸ਼ਨ ਕਰਨ ਜਾਂਦੇ ਹੋ ਤਾਂ ਉੱਥੇ ਕਦੇ ਧਿਆਨ ਦੇ ਕੇ ਦੇਖੋ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਇੱਕ ਕੋਨੇ ਵਿੱਚ ਹੋਏਗਾ, ਉੱਤੇ ਸੈਂਟਰ ਵਿੱਚ ਹਥਿਆਰ ਹੋਣਗੇ। ਆਪਣੇ ਦਿਮਾਗ ਚ ਲਿਆਓ ਸ੍ਰੀ ਅਕਾਲ ਤਖ਼ਤ ਸਾਹਿਬ, ਉੱਥੇ ਕਦੇ ਦੇਖੋ ਇੱਕ ਕੋਨੇ ਦੇ ਉੱਤੇ ਸਤਿਗੁਰੂ ਜੀ ਦਾ ਪ੍ਰਕਾਸ਼ ਹੈ। ਦਮਦਮਾ ਸਾਹਿਬ ਜਾਓ, ਉੱਥੇ ਕੋਨੇ ਵਿੱਚ ਪ੍ਰਕਾਸ਼ ਹੈ,
ਜਾਂ ਬਹੁਤ ਸੌਖਾ ਹੋ ਜਾਏਗਾ ਤੁਹਾਨੂੰ ਸਮਝਣਾ। ਆਨੰਦਪੁਰ ਸਾਹਿਬ ਨੂੰ ਆਪਣੇ ਦਿਮਾਗ ਵਿਚ ਲੈ ਕੇ ਆਓ, ਉੱਥੇ ਜਿਹੜਾ ਮੇਨ ਤਖ਼ਤ ਹੈ ਉਹਦੇ ਸਾਹਮਣੇ ਜਿਹੜਾ ਛੋਟਾ ਜਿਹਾ ਕਮਰਾ ਬਣਿਆ ਹੈ, ਸ਼ੀਸ਼ੇ ਲੱਗੇ ਨੇ, ਉਹਦੇ ਵਿਚ ਸਾਹਮਣੇ ਹਥਿਆਰ ਪਏ ਨੇ ਤੇ ਇਕ ਕੋਨੇ ਵਿਚ ਪ੍ਰਕਾਸ਼ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਉਹ ਸਾਹਮਣੇ ਬੈਠ ਕੇ ਕੀਰਤਨ ਕਰਦੇ ਨੇ। ਦਰਸ਼ਨ ਕਰਿਆ ਕਰੀਏ ਅਸੀਂ ਵਾਰ ਵਾਰ ਜ਼ੋਰ ਦਿੰਦੇ ਇਸ ਗੱਲ ਤੇ ਤੁਹਾਨੂੰ ਹਰ ਰੋਜ਼। ਉਹਦਾ ਕਾਰਨ ਸਿਰਫ ਇੱਕੋ ਸੀ ਵੀ ਸਿੱਖਾਂ ਜਿੱਥੇ ਤਾਂ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ, ਉੱਥੇ ਤਾਂ ਤੂੰ ਬੈਠ, ਗੁਰੂ ਉੱਚੀ ਥਾਂ ਤੇ ਹੋਵੇਗਾ, ਤੂੰ ਸਾਰੇ ਇਕੱਠੇ ਹੋ ਕੇ ਬੈਠ। ਲੇਕਿਨ ਜਿੱਥੇ ਗੱਲ ਤਖ਼ਤ ਦੀ ਹੈ ਉੱਤੇ ਗੱਲ ਤੇਰੀ ਅਣਖ ਦੀ ਹੈ, ਜਿੱਥੇ ਗੱਲ ਤਖ਼ਤ ਦੀ ਹੈ ਹਰਿਮੰਦਰ ਸਾਹਿਬ ਹੱਦ ਦਰਜੇ ਦਾ ਨੀਵਾਂ ਹੈ। ਲੇਕਿਨ ਜਦੋਂ ਖਾਲਸਾ ਸਾਜਿਆ ਉਹ ਆਨੰਦਪੁਰ ਦੀ ਚੋਟੀ ਤੇ ਸਾਜਿਆ, ਉਹ ਨੀਵਾਂ ਨਹੀਂ ਸਾਜਿਆ। ਤਾਂ ਕਿ ਤੇਰੀ ਅਣਖ ਗੈਰਤ, ਅੱਜ ਮੈਂ ਤੇਰੇ ਸਿਰ ਤੇ ਸਦਾ ਲਈ ਪੱਗ ਬੰਨਣ ਲੱਗਾ, ਅੱਜ ਮੈਂ ਤੇਰੇ ਗਲ ਕਿਰਪਾਨ ਪਾਉਣ ਲੱਗਾ, ਅੱਜ ਮੈਂ ਤੇਰੇ ਗਲ ਕਛਹਿਰਾ ਪਾਉਣ ਲੱਗਾ, ਅੱਜ ਮੈਂ ਤੇਰੇ ਹੱਥ ਕੜਾ ਪਾਉਣ ਲੱਗਾ, ਅੱਜ ਮੈਂ ਤੈਨੂੰ ਅੰਮ੍ਰਿਤ ਦੇਣ ਲੱਗਾ। ਤੂੰ ਵੈਸੇ ਜਦੋਂ ਹਰਿਮੰਦਰ ਸਾਹਿਬ ਜਾਵੇਂ ਅੱਤ ਦਾ ਨਿਮਰਤਾ ਦਾ ਪੁਜਾਰੀ ਹੋਵੇ, ਪਰ ਜਦੋਂ ਕੋਈ ਸਿੱਖੀ ਦੀ ਗੱਲ ਕਰੇ ਤੇ ਤੂੰ ਆਨੰਦਪੁਰ ਦੀ ਚੋਟੀ ਨੂੰ ਯਾਦ ਰੱਖੀ, ਫਿਰ ਨਿਭਣ ਨਹੀਂ ਦੇਣੀ। ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ, ਜਿਹੜੀ ਬੇਨਤੀ ਕਰਨ ਲੱਗਾ ਸਾਂ, ਉਸ ਵੇਲੇ ਗੁਰੂ ਕੇ ਸਿੱਖਾਂ ਨੇ ਅਕਾਲ ਤਖ਼ਤ ਸਾਹਿਬ ਤੇ ਜਾਣਾ, ਜਾ ਕੇ ਮੱਥਾ ਟੇਕਣਾ ਤੇ ਉੱਥੇ ਰਾਜਨੀਤਿਕ ਮਸਲੇ ਵਿਚਾਰੇ ਜਾਣੇ। ਇੱਕ ਗੱਲ ਮੈਂ ਹੋਰ ਕਹੀ ਰਿਹਾ ਤਾਂ ਕਿ ਗੱਲ ਥੋੜੀ ਸੌਖੀ ਹੋ ਜਾਵੇ। ਤੁਸੀਂ ਕਦੇ ਦੇਖੋ ਵੀ ਜਿਹੜਾ ਅਕਾਲ ਤਖ਼ਤ ਸਾਹਿਬ ਤੋਂ ਫੁਰਮਾਨ ਜਾਰੀ ਹੁੰਦਾ ਉਹ ਮਨੁੱਖਤਾ ਲਈ ਨਹੀਂ ਹੈ, ਉਹ ਸਿੱਖਾਂ ਲਈ ਹੈ। ਜਿਹੜਾ ਹਰਿਮੰਦਰ ਸਾਹਿਬ ਤੋਂ ਫੁਰਮਾਨ ਜਾਰੀ ਹੁੰਦਾ ਉਹ ਸਮੁੱਚੀ ਮਨੁੱਖਤਾ ਲਈ, ਉਹ ਬਾਹਰ ਲਿਖਿਆ ਹੁੰਦਾ ਵੀ ਜਿਹੜਾ ਮਰਜ਼ੀ ਪੜ੍ਹੇ, ਜੇ ਕੋ ਬਚਨ ਕਮਾਵੇ ਸੰਤਨ ਕਾ, ਜਿਹੜਾ ਮਰਜ਼ੀ ਗੁਰੂ ਦਾ ਉਪਦੇਸ਼ ਕਮਾਵੇ ਤੇ ਪਾਰ ਹੋ ਜਾਏ, ਉਹਦੀ ਕੋਈ ਮੁਸ਼ਕਲ ਨਹੀਂ, ਉੱਥੇ ਕੋਈ ਵਿਤਕਰਾ ਨਹੀਂ। ਕੱਲ ਕੋਈ ਹਿੰਦੂ ਵੀਰ ਉੱਥੇ ਜਾ ਕੇ ਅਕਾਲ ਤਖ਼ਤ ਸਾਹਿਬ ਤੇ ਕਵੇ ਵੀ ਮੈਨੂੰ ਦੱਸੋ ਮੈਂ ਮੁੰਡੇ ਨੂੰ ਕਿਵੇਂ ਕਰਵਾਉਣਾ, ਅਕਾਲ ਤਖ਼ਤ ਨਹੀਂ ਦੱਸੇਗਾ ਕਿਉਂਕਿ ਸਿੱਖਾਂ ਦੀ ਰੀਤ ਨਹੀਂ ਹੈ। ਅਕਾਲ ਤਖ਼ਤ ਸਾਹਿਬ ਸਿੱਖ ਦੇ ਰਾਜਨੀਤਿਕ ਮਸਲਿਆਂ ਦੇ ਹੱਲ ਨੇ, ਅਕਾਲ ਤਖ਼ਤ ਸਾਹਿਬ ਜ਼ਿੰਦਗੀ ਚ ਆਏ ਹੋਏ ਉਤਰਾਅ ਚੜਾਅ ਦੇ ਹੱਲ ਨੇ। ਰਾਜਨੀਤਿਕ ਪੱਧਰ ਤੇ ਜਿਹੜੇ ਵੀ ਦੁਨੀਆਂ ਦੇ ਵਰਤਾਰੇ ਵਰਤਣਗੇ, ਜਿਵੇਂ ਜਿਵੇਂ ਹਾਲਾਤ ਬਦਲਣਗੇ, ਕਿਉਂਕਿ ਸਰੀਰਕ ਤੌਰ ਤੇ ਹਾਲਾਤ ਬਦਲਦੇ ਰਹਿਣੇ ਨੇ, ਨਾ ਕਦੇ ਆਤਮਾ ਨੇ ਬਦਲਣਾ, ਨਾ ਕਦੇ ਰੱਬ ਨੇ ਬਦਲਣਾ, ਨਾ ਕਦੇ ਜਪਜੀ ਸਾਹਿਬ ਨੇ ਬਦਲਣਾ, ਇਹਨੂੰ ਇੱਕੋ ਹੀ ਕਰ ਦਿੱਤਾ। ਗੁਰੂ ਗ੍ਰੰਥ ਸਾਹਿਬ ਜੀ ਦਾ ਜਿੰਨਾ ਵੀ ਉਪਦੇਸ਼, ਜਪਜੀ ਸਾਹਿਬ ਦਾ ਮਤਲਬ ਗੁਰੂ ਗ੍ਰੰਥ ਸਾਹਿਬ ਜਿੰਨਾ ਵੀ ਉਪਦੇਸ਼ ਹੈ, ਨਾ ਕਦੇ ਇਹਨੇ ਬਦਲਣਾ, ਕਿਉਂਕਿ ਇਹਨੂੰ ਲੋੜ ਹੀ ਨਹੀਂ ਬਦਲਦੀ ਹੈ, ਨਾ ਆਤਮਾ ਬਦਲੇ, ਨਾ ਉਹ ਪਰਮੇਸ਼ਰ ਬਦਲੇ, ਨਾ ਹੀ ਇਹ ਨਾਮ ਰੂਪ ਉਪਦੇਸ਼ ਕਦੇ ਬਦਲੇ। ਆਪਾਂ ਗੱਲ ਲੰਮੀ ਲੈ ਗਏ, ਵਾਪਸ ਪਰਤੀ ਹੈ। ਉਹਨਾਂ ਪੰਜਾਂ ਸਿੰਘਾਂ ਨੇ ਫਿਰ ਅਕਾਲ ਬੂੰਗੇ ਚੜ੍ਹ ਤਖ਼ਤੇ ਬਹਿ, ਰਲ ਮਿਲ ਸਰ ਗੁਰਮਤੇ ਮਤੇ ਹੈ, ਸਾਰੇ ਰਲ ਕੇ ਗੁਰਮਤੇ ਮਤੇਂਦੇ ਨੇ, ਮਤੇਂਦੇ ਮਤਲਬ ਮਤੇ ਮਿੱਥਦੇ ਨੇ ਵੀ ਇਹ ਗੁਰਮਤੇ ਨੇ ਅੱਜ ਤੋਂ ਬਾਅਦ। ਉਦੋਂ ਫਿਰ ਗੁਰਮਤਾ ਕਰਕੇ ਜਿਹੜੇ ਪੰਜ ਸਿੰਘ ਫੈਸਲਾ ਲੈਂਦੇ ਨੇ, ਫਿਰ ਇੱਕ ਸਿੱਖ ਉੱਠ ਕੇ ਖਲੋਂਦਾ ਸੰਗਤ ਵਿਚ ਵੀ ਜਿਹੜੇ ਗੁਰਮਤੇ ਆਪਾਂ ਪਾਸ ਕੀਤੇ ਨੇ, ਗੁਰਮਤੇ ਵਿਚਾਰੇ ਨੇ, ਤੇ ਇਨ੍ਹਾਂ ਦੇ ਵਿਚ ਅਗਰ ਕਿਸੇ ਨੂੰ ਕੋਈ ਇਤਰਾਜ਼ ਹੈ ਤਾਂ ਹੁਣ ਖਲੋ ਕੇ ਗੱਲ ਕਰ ਸਕਦਾ, ਕੱਲ ਗੁਰੂ ਦੀ ਬਦਨਾਮੀ ਹੋਏਗੀ, ਬਾਹਰ ਨਹੀਂ ਕੋਈ ਗੱਲ ਕਰ ਸਕਦਾ। ਉਦੋਂ ਗੁਰੂ ਕੇ ਸਿੱਖ ਜਿਹਨਾਂ ਨਾ ਸਮਝ ਲੱਗੇ ਉੱਠ ਕੇ ਪੁੱਛ ਲੈਂਦੇ ਸਨ, ਕਿਸੇ ਦਾ ਸ਼ੰਕਾ ਹੋਵੇ, ਕਿਸੇ ਦੇ ਕਿਰਦਾਰ ਤੇ ਕੋਈ ਗੱਲ ਹੋਵੇ, ਉਦੋਂ ਬੈਠ ਕੇ ਸਾਰੀ ਗੱਲ ਵਿਚਾਰ ਲਈ ਜਾਂਦੀ ਸੀ, ਪਰ ਫੈਸਲਾ ਇੱਕ ਹੁੰਦਾ ਸੀ। ਜਦੋਂ ਤੱਕ ਸਿੱਖ ਇਵੇਂ ਰਹੇ ਉਦੋਂ ਤੱਕ ਇਹਨੂੰ ਨਾਦਰ ਸ਼ਾਹ ਵੀ ਕਹਿੰਦਾ ਸੀ ਵੀ ਇਹ ਦੁਨੀਆਂ ਦੇ ਰਾਜੇ ਹੋਣਗੇ। ਨਾਦਰ ਕਾਦਰ ਸੋਚ ਪੁਨ ਕਹੇ ਨਵਾਬੇ ਐਸ, ਜੇਕਰ ਹੈ ਸਿੰਘ ਵੈਸਟ ਹੀ ਭਾਕਤ ਹੋ ਤੁਮ ਜੈਸ, ਕੁਛ ਦਿਨ ਕੋ ਸਿੰਘ ਹੋਏ ਮਾਰਤ ਹੋ ਤੁਮ ਆਪ ਹੀ ਆਪਨ ਪੈਰ ਕੁਠਾਰ, ਕੁਛ ਦਿਨ ਕੋ ਸਿੰਘ ਹੋਏਗੇ ਭੂਪਤ ਮੁਲਕ ਮਜਾਰ, ਕੱਲ ਦੁਨੀਆਂ ਵਿਚ ਰਾਜੇ ਹੋਣਗੇ। ਜਦੋਂ ਤੱਕ ਸਿੱਖਾਂ ਦੀ ਇਹ ਅਵਸਥਾ ਸੀ ਉਦੋਂ ਤੱਕ ਕਾਜੀ ਨੂਰ ਮੁਹੰਮਦ, ਜਿਹੜਾ ਨਫ਼ਰਤ ਦੀ ਭਰੀ ਹੋਈ ਕਲਮ ਨਾਲ ਲਿਖਦਾ, ਕੁੱਤੇ ਲਿਖਦਾ ਸਿੱਖਾਂ ਨੂੰ, ਲੇਕਿਨ ਉਹ ਵੀ ਇੱਕ ਗੱਲ ਲਿਖਦਾ, ਕਹਿਣ ਲੱਗਿਆ ਮੈਂ ਬੇਇਨਸਾਫੀ ਕਰ ਰਿਹਾ, ਇਹ ਕੁੱਤੇ ਨਹੀਂ ਇਹ ਤੇ ਸ਼ੇਰ ਨੇ, ਇਹ ਮਰਦਾਨਗੀ ਦੇ ਭਰੇ ਹੋਏ ਨੇ, ਤੇ ਇੱਕ ਦਿਨ ਵਕਤ ਆਏਗਾ ਅਹਿਮਦ ਸ਼ਾਹ ਅਬਦਾਲੀ ਤੋਂ ਬਾਅਦ ਅਗਰ ਕੋਈ ਹਾਕਮ ਹੋਣਗੇ ਤਾਂ ਸਿੱਖ ਹੋਣਗੇ, ਉਹ ਵੀ ਲਿਖਦਾ। ਸਿੱਖ ਵੀ ਉਦੋਂ ਇਸ ਅਵਸਥਾ ਦੇ ਮਾਲਕ ਸਨ, ਪਰ ਵਕਤ ਗੁਜ਼ਰਿਆ, ਜੋ ਅਹਿਮਦ ਸ਼ਾਹ ਅਬਦਾਲੀ ਨੇ ਉਹ ਛੱਡਿਆ,
ਸਿੱਖਾਂ ਦਾ ਪੰਜਾਬ ਦੇ ਵਿਚ ਆਪਣਾ ਰਾਜ ਹੋ ਗਿਆ। ਵੈਸੇ 1765 ਤੋਂ ਹੀ ਜਿਹੜਾ ਬਹੁਤਾ ਬੋਲਬਾਲਾ ਸਿੱਖਾਂ ਦਾ ਹੋ ਗਿਆ, 1767 ਤੋਂ ਪ੍ਰੋਪਰਲੀ ਹੋ ਗਿਆ। ਉਸ ਤੋਂ ਬਾਅਦ ਵਿਚ ਸਿੱਖਾਂ ਨੇ ਫਿਰ ਆਪਣੇ ਇਲਾਕੇ ਮੰਨ ਲਏ। ਆਪਾਂ ਏਡੀ ਦੂਰ ਜਾ ਨਹੀਂ ਸਕਣਾ ਕਿਉਂਕਿ ਮੇਰੇ ਕੋਲ ਦਿਨ ਬਾਕੀ ਬੜੇ ਥੋੜੇ ਨੇ। ਮਨ ਵਿਚ ਭਾਵਨਾ ਸੀ ਇਨ੍ਹਾਂ 11 ਹੀ ਮਿਸਲਾਂ ਦੀ, ਇਕ ਇਕ ਮਿਸਲ ਦੀ ਇਕ ਇਕ ਦਿਨ ਵਿਚ ਜਾਂ ਦੋ ਦੋ ਦਿਨਾਂ ਚ ਆਪਾਂ ਕਥਾ ਕਰਦੇ, ਵਿਚਾਰ ਕਰਦੇ, ਪਰ ਲੇਕਿਨ ਨਹੀਂ ਕਰ ਪਾਉਣੀ। ਫਿਰ ਕਦੇ ਵਕਤ ਮਿਲਿਆ ਤੁਹਾਡੇ ਚਰਨਾਂ ਵਿਚ ਹਾਜ਼ਰ ਹੋਵਾਂਗਾ। ਉਸੇ ਗੱਲ ਨੂੰ ਲੈ ਕੇ ਫਿਰ ਚਲੀਏ ਆਪਾਂ। 11 ਮਿਸਲਾਂ ਬਣੀਆਂ। ਸਿਰਫ ਤਾਜ਼ਾ ਕਰਵਾਉਣ ਲਈ ਮੈਂ ਇਕ ਵਾਰੀ ਫਿਰ ਬੇਨਤੀ ਕਰਦੇ ਹਾਂ, ਜਸ ਆਲੂਵਾਲੀਆ ਮਿਸਲ ਬਣੀ ਸਭ ਤੋਂ ਪਹਿਲੀ। ਇਹਦੇ ਨਾਲ ਦੂਜੀ ਮਿਸਲ ਭੰਗੀਆਂ ਦੀ ਬਣੀ, ਡੱਲੇ ਵਾਲੀ ਮਿਸਲ ਬਣੀ, ਇਹ ਤੀਜੀ ਮਿਸਲ ਹੈ। ਚੌਥੀ ਮਿਸਲ ਫੈਜ਼ਲਪੁਰੀਆ। ਵੈਸੇ ਜਿਹੜੀਆਂ ਮਿਸਲਾਂ ਨੂੰ ਸਭ ਤੋਂ ਵੱਧ ਸਤਿਕਾਰ ਮਿਲਿਆ ਉਹ ਦੋ ਮਿਸਲਾਂ ਸਨ, ਇਕ ਆਲੂਵਾਲੀਆ, ਇਕ ਫੈਜ਼ਲਪੁਰੀਆ। ਜਿਹੜੀ ਪੰਜਵੀਂ ਮਿਸਲ ਬਣੀ ਉਹ ਸੀ ਕਨਈਆ। ਜਿਹੜੀ ਛੇਵੀਂ ਮਿਸਲ ਬਣੀ ਉਹ ਸੀ ਕਰੋੜ ਸਿੰਘੀਆ, ਇਹ ਕਰੋੜਾ ਸਿੰਘ ਦੇ ਨਾਂ ਤੇ ਸੀ। ਸੱਤਵੀਂ ਮਿਸਲ ਬਣੀ ਨਕਈਆਂ ਦੀ। ਅੱਠਵੀਂ ਮਿਸਲ ਬਣੀ ਨਿਸ਼ਾਨ ਵਾਲੀਆਂ ਦੀ। ਨੌਵੀਂ ਮਿਸਲ ਬਣੀ ਸੰਘਣੀਆਂ, ਜਾਂ ਉਹਨੂੰ ਰਾਮਗੜੀਆ ਮਿਸਲ ਮਗਰੋਂ ਕਹਿਣ ਲੱਗ ਪਏ। ਉਹ ਪਹਿਲਾਂ ਸ਼ੁਰੂ ਹੋਈ ਹੈ ਸੰਘਣੀਆਂ ਤੋਂ, ਨੰਦ ਸਿੰਘ ਸੰਘਣੀਆਂ ਸੀ, ਉਸ ਤੋਂ ਬਾਅਦ ਉਹਦਾ ਵਾਰਸ ਜੱਸਾ ਸਿੰਘ ਬਣਦਾ ਰਾਮਗੜੀਆ, ਤੇ ਉਹਦੇ ਨਾਲ ਸ਼ੁਰੂ ਹੋ ਗਈ ਰਾਮਗੜੀਆ। ਜਿਹੜੀ ਦਸਵੀਂ ਮਿਸਲ ਹੈ ਉਹ ਹੈ ਸ਼ੁਕਰ ਚੱਕੀਆ, ਚੜ੍ਹਤ ਸਿੰਘ ਸ਼ੁਕਰ ਚੱਕੀਆ। ਇਹ ਗੱਲ ਮੈਨੂੰ ਵਿੱਚੋਂ ਖੜਕਦੀ ਹੈ, ਮੈਂ ਥੋੜੀ ਜਿਹੀ ਕਿਹਾ ਕਿ ਗੱਲ ਅੱਗੇ ਤੋਰਨੀ ਚਾਹੁੰਦਾ। ਇਹ ਖੜਕ ਸਿੰਘ ਹੈ ਜਿਹੜਾ ਅਬਦਾਲੀ ਨੂੰ ਭਜਾਉਂਦਾ ਸੀ, ਇਹ ਉਹ ਖੜਕ ਸਿੰਘ ਹੈ। ਇਸੇ ਦਾ ਪੁੱਤਰ ਹੈ ਰਣਜੀਤ ਸਿੰਘ, ਜਿਹੜਾ ਅਹਿਮਦ ਸ਼ਾਹ ਅਬਦਾਲੀ ਦੇ ਪੋਤੇ ਨੂੰ ਭਜਾਉਂਦਾ ਹੈ। ਅਹਿਮਦ ਸ਼ਾਹ ਅਬਦਾਲੀ ਤੇ ਉਹਦਾ ਪੁੱਤਰ ਹੈ ਤੈਮੂਰ ਸ਼ਾਹ, ਉਹਦਾ ਪੁੱਤਰ ਹੈ ਜਹਾਨ ਸ਼ਾਹ, ਉਹਨੂੰ ਭਜਾਉਂਦਾ। ਸ਼ਾਹ ਜਮਾਨ ਵੀ ਉਹਨੂੰ ਕਹਿੰਦੇ ਨੇ। ਉਹਨੂੰ ਭਜਾਉਂਦਾ ਤੇ ਉਹਨੂੰ ਭਜਾ ਕੇ ਇੱਕ ਗੱਲ ਕਹਿੰਦਾ, ਉਹ ਅਬਦਾਲੀ ਦੇ ਪੁੱਤਰ ਆ, ਤੈਨੂੰ ਚੜ੍ਹਤ ਸਿੰਘ ਦਾ ਪੋਤਰਾ ਪੁਕਾਰਦਾ। ਇਹ ਉਹੀਓ ਹੈ, ਸਿਰਫ ਇੱਕ ਦ੍ਰਿਸ਼ਟਾਂਤ ਦਿੱਤਾ, ਉਹ ਵੀ ਚੜ੍ਹਤ ਸਿੰਘ ਹੈ। ਇਹਦੇ ਨਾਂ ਤੋਂ ਥਰ ਥਰ ਕੰਬਦੇ ਸਨ। ਯਾ ਅੱਗੇ ਜਾ ਕੇ ਉਹੋ ਜਿਹਾ ਸੂਰਮਾ ਪੈਦਾ ਹੁੰਦਾ ਹਰੀ ਸਿੰਘ ਨਲੂਆ, ਔਰ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦਾ ਗੱਲ ਵੱਖਰੀ ਹੈ। ਤੇ ਉਸ ਵੇਲੇ ਗੁਰੂ ਕੇ ਸਿੱਖਾਂ ਨੇ ਜਦੋਂ ਇਸ ਤਰ੍ਹਾਂ ਦੀ ਵਿਚਾਰ ਬਣੀ, ਅਹਿਮਦ ਸ਼ਾਹ ਅਬਦਾਲੀ ਆਉਂਦਾ ਰਿਹਾ ਤੇ ਸਿੱਖ ਚੜ੍ਹਦੀ ਕਲਾ ਵਿਚ ਰਹੇ, ਵਕਤ ਗੁਜ਼ਰਿਆ। ਇਨ੍ਹਾਂ ਨੇ ਇਵੇਂ ਜਿਹੜੀ ਦਸਵੀਂ ਮਿਸਲ ਬਣੀ ਉਹ ਸ਼ੁਕਰ ਚੱਕੀਆ, ਜਿਹੜੀ 11ਵੀਂ ਮਿਸਲ ਬਣੀ ਉਹ ਸ਼ਹੀਦਾਂ ਮਿਸਲ ਸ਼ਹੀਦਾਂ, ਉਹ ਬਾਬਾ ਦੀਪ ਸਿੰਘ ਦੇ ਨਾਂ ਤੇ ਸੀ। ਪਹਿਲਾ ਪਹਿਲ ਜਦੋਂ 11 ਜਥੇ ਬਣੇ ਉਦੋਂ ਮਿਸਲ ਸ਼ਬਦ ਨਹੀਂ ਸੀ ਆਇਆ। 11 ਹੀ ਜਥੇ ਅਕਾਲ ਤਖ਼ਤ ਸਾਹਿਬ ਤੇ ਇਕੱਠੇ ਹੁੰਦੇ ਸਨ, ਗੁਰਮਤੇ ਕਰਦੇ ਸਨ। ਇਨ੍ਹਾਂ 11 ਜਥਿਆਂ ਨੇ ਉਸ ਤੋਂ ਬਾਅਦ ਵਿਚ ਬਾਹਰੋਂ ਕੋਈ ਹਮਲਾਵਰ ਆਇਆ ਨਹੀਂ, ਦਿੱਲੀ ਦਰਬਾਰ ਠੰਡਾ ਪੈ ਗਿਆ, ਉਹਦੇ ਕੋਲ ਤਾਕਤ ਕੋਈ ਨਹੀਂ ਸੀ। ਸ਼ਾਹ ਆਲਮ ਦੂਜਾ ਦੋ ਵਾਰੀ ਸ਼ਾਹ ਆਲਮ ਆਏ ਨੇ। ਇਕ ਵਾਰੀ ਆਪਣੇ ਨਾਂ ਨਾਲ ਔਰੰਗਜ਼ੇਬ ਨੇ ਵੀ ਸ਼ਾਹ ਆਲਮ ਲਿਖਾਇਆ, ਯਾਦ ਰੱਖੋ ਜੀ, ਕਿਉਂਕਿ ਔਰੰਗਜ਼ੇਬ ਜਿਹੜਾ ਬਹੁਤ ਲੰਮਾ ਸਮਾਂ ਰਾਜ ਕਰਦਾ। ਗੱਲ ਖਿਲਰਦੀ ਜਾਂਦੀ, ਮੈਂ ਫਿਰ ਲਿਖਣੀ ਚਾਹੁੰਦਾ। 1758 ਤੋਂ ਕਿਵੇਂ ਕਰੀਏ 1658 ਤੋਂ ਲੈ ਕੇ 1707 ਤੱਕ ਇਹਨੇ 49 ਸਾਲ ਰਾਜ ਕੀਤਾ ਇਹਨੇ ਔਰੰਗਜ਼ੇਬ ਨੇ। ਵਾਪਸ ਪੜਦਾ, ਇਹਨੇ ਵੀ ਸ਼ਾਹ ਆਲਮ ਨਾਂ ਰੱਖਿਆ ਸੀ, ਇਹ ਦੂਜੇ ਆਲਮ ਸ਼ਾਹ ਦੀ ਗੱਲ ਹੈ। ਉਦੋਂ ਦਿੱਲੀ ਦਰਬਾਰ ਠੰਡਾ ਪੈ ਗਿਆ, ਇਹਦੇ ਕੋਲ ਇੰਨੀ ਤਾਕਤ ਨਹੀਂ ਸੀ, ਖੰਡ ਪੁੰਡ ਗਏ ਤੇ ਮਰੱਠੇ ਉਦਾਂ ਖਤਮ ਹੋ ਗਏ। ਅਹਿਮਦ ਸ਼ਾਹ ਅਬਦਾਲੀ ਬਾਹਰੋਂ ਆਉਣਾ ਬੰਦ ਹੋ ਗਿਆ, ਸਿੱਖਾਂ ਦੇ ਮੁਕਾਬਲੇ ਵਿਚ ਕੋਈ ਤਾਕਤ ਨਹੀਂ ਸੀ। ਹੁਣ ਇਕ ਗੱਲ ਬੜੀ ਪਿਆਰੀ ਲਿਖੀ ਹੈ ਫਾਸਟਰ ਨੇ, ਉਹ ਕਹਿਣ ਲੱਗਿਆ, ਦੁੱਖ ਦੀ ਬਾਤ ਇੱਥੋਂ ਸ਼ੁਰੂ ਹੁੰਦੀ ਹੈ, ਜਿਹੜੇ ਸਿੱਖ ਅੱਜ ਤੱਕ ਬਹਾਦਰੀ ਨਾਲ ਦਿੱਲੀ ਦਰਬਾਰ ਨਾਲ ਲੜਦੇ ਰਹੇ, ਜਿਹੜੇ ਸਿੱਖ ਅੱਜ ਤੱਕ ਬਹਾਦਰੀ ਨਾਲ ਅਹਿਮਦ ਸ਼ਾਹ ਨੂੰ ਮੋੜਦੇ ਰਹੇ, ਜਿਹੜੇ ਸਿੱਖ ਅੱਜ ਤੱਕ ਇਸ ਬਹਾਦਰੀ ਦੇ ਨਾਲ ਮਰਾਠਿਆਂ ਤੱਕ ਨੂੰ ਦਮ ਨਹੀਂ ਸੀ ਲੈਣ ਦਿੰਦੇ, ਉਹ ਸਿੱਖਾਂ ਦੀ ਐਡੀ ਵੱਡੀ ਤਾਕਤ ਹੁਣ ਬਾਹਰੀ ਹਮਲਾਵਰ ਖਤਮ ਹੋ ਗਏ ਆਪਸ ਵਿਚ ਹੀ ਟਕਰਾਉਣ ਲੱਗ ਪਏ। ਇੱਥੋਂ ਸਾਡੀ ਜਿਹੜਾ ਮਿਸਲਾਂ ਤੋਂ ਬਾਅਦ ਹੈ ਨਾ, ਉਹ ਨਗਾਰ ਸ਼ੁਰੂ ਹੁੰਦਾ ਹੈ। ਉਹ ਜਥੇ ਸਨ ਜਿਹੜੇ ਉਹ ਆਪਸ ਵਿਚ ਟਕਰਾਉਣ ਲੱਗ ਪਏ।
ਜਿਹੜਾ ਕੋਈ ਜਥੇਦਾਰ ਸਾਰਿਆਂ ਦਾ ਅਸਲ ਵਿਚ ਉਸ ਅਕਾਲ ਤਖ਼ਤ ਸਾਹਿਬ ਦੇ ਉੱਤੇ ਸਾਰਿਆਂ ਦੀ ਕਿਤਾਬਾਂ ਪਈਆਂ ਹੁੰਦੀਆਂ ਸੀ, ਉਸ ਕਿਤਾਬ ਦਾ ਉਸ ਫਾਈਲ ਦਾ ਜਿਹਦੇ ਵਿਚ ਹਿਸਾਬ ਕਿਤਾਬ ਹੁੰਦਾ ਸੀ ਉਹਦਾ ਨਾਮ ਮਿਸਲ ਹੈ। ਪਹਿਲਾਂ ਜਿਹੜਾ ਵੀ ਕੋਈ ਜਥੇਦਾਰ ਜਾਂਦਾ ਸੀ ਬੰਦਾ ਉੱਥੇ ਆਪਣੇ ਜੋ ਪੈਸਾ ਆਉਂਦਾ ਹੈ ਜੋ ਪਦਾਰਥ ਆਉਂਦੇ ਨੇ ਉਹ ਉੱਥੇ ਲਿਖਵਾਉਂਦਾ ਸੀ ਤੇ ਉਸ ਦੇ ਵਿਚੋਂ ਲੈਂਦਾ ਸੀ, ਉਹਦਾ ਸਾਰਾ ਹਿਸਾਬ ਕਿਤਾਬ ਅਕਾਲ ਤਖ਼ਤ ਸਾਹਿਬ ਤੇ ਹੁੰਦਾ ਸੀ। ਮੁੜ ਕੇ ਉਹ ਸ਼ਬਦ ਜਿਹੜਾ ਜਥਾ ਵਿਚੋਂ ਨਿਕਲਦਾ ਗਿਆ ਵੀ ਮੈਂ ਕਿਸ ਜਥੇ ਦਾ ਤੇ ਮੇਰਾ ਹਿਸਾਬ ਕਿਤਾਬ ਇਸ ਮਿਸਲ ਚ ਲਿਖ ਲਓ, ਤੇ ਉਹ ਮਿਸਲ ਸ਼ਬਦ ਕਹਿੰਦਿਆਂ ਕਹਿੰਦੇ ਇੱਕ ਵਕਤ ਐਸਾ ਆਇਆ ਜਥਾ ਸ਼ਬਦ ਹੀ ਨਿਕਲ ਗਿਆ ਵਿਚੋਂ ਤੇ ਕੇਵਲ ਮਿਸਲ ਰਹਿ ਗਿਆ ਵੀ ਕਿਹੜੀ ਮਿਸਲ ਦਾ ਬੰਦਾ ਕਿਹੜੀ ਮਿਸਲ ਦਾ ਸਿੱਖ ਹੈ। ਇਹ ਉਦੋਂ ਗੱਲ ਹੁੰਦੀ ਸੀ। ਪਹਿਲਾਂ ਪਹਿਲ ਇਹਦੇ ਵਿਚ ਬੜੀ ਵੱਡੀ ਖੂਬੀ ਦੀ ਗੱਲ ਹੈ ਔਰ ਤੁਸੀਂ ਹੈਰਾਨ ਹੋਵੋਗੇ ਜਿਹੜੇ ਬਾਹਰਲੇ ਮੁਲਕਾਂ ਦੇ ਖਾਸ ਕਰਕੇ ਫਾਸਟਰ ਵਗੈਰਾ ਜਿਹੜੇ ਇਹੋ ਜਿਹੇ ਲਿਖਾਰੀ ਨੇ ਬਾਹਰਲੇ ਮੁਲਕਾਂ ਦੇ ਕੋਲੇ ਉਹ ਇਸ ਗੱਲ ਨੂੰ ਬੜਾ ਹੈਰਾਨ ਹੁੰਦੇ ਨੇ ਵੀ ਸਿੱਖਾਂ ਦਾ ਅਣਲਿਖਿਆ ਸੰਵਿਧਾਨ ਮੰਨਿਆ ਜਾਂਦਾ ਸੀ। ਇਹ ਮਿਸਲਾਂ ਦਾ ਕੋਈ ਸੰਵਿਧਾਨ ਨਹੀਂ ਸੀ ਹੁੰਦਾ ਪਰ ਅਣਲਿਖਿਆ ਹੋਇਆ ਸੰਵਿਧਾਨ ਵੀ ਮੰਨਿਆ ਜਾਂਦਾ ਸੀ। ਇਹਨਾਂ ਨੂੰ ਗੁਰੂ ਦਾ ਇੰਨਾ ਭੈ ਸੀ, ਲਿਖਿਆ ਕਿਸੇ ਨੇ ਵੀ ਨਹੀਂ, ਕੋਈ ਸੰਵਿਧਾਨ ਨਹੀਂ, ਪਰ ਫਿਰ ਵੀ ਸਾਰੇ ਮੰਨਦੇ ਨੇ। ਉਹ ਸੰਵਿਧਾਨ ਇਹ ਮੰਨਦੇ ਸਨ ਵੀ ਕੋਈ ਕਿਸੇ ਨਾਲ ਈਰਖਾ ਨਹੀਂ ਕਰੇਗਾ, ਜਦੋਂ ਰਲ ਮਿਲ ਬੈਠਦੇ ਨੇ ਉਦੋਂ ਗੁਰਮਤੇ ਹੁੰਦੇ ਨੇ, ਉਦੋਂ ਕੋਈ ਕਿਸੇ ਦੀ ਨਿੱਜੀ ਗੱਲ ਨਹੀਂ ਫੋਲੇਗਾ ਵੀ ਇਸ ਬੰਦੇ ਨੇ ਮੈਨੂੰ ਬਾਹਰੀ ਤੌਰ ਤੇ ਇਹ ਕਿਹਾ ਸੀ। ਅੱਜ ਜਿਹੜੀ ਲੜਾਈ ਹੈ ਨਾ, ਅੱਜ ਅਜੋਕੇ ਸਮੇਂ ਦੀ ਲੜਾਈ ਹੈ ਨਾ, ਜਿਹੜੀ ਗੁਰਦੁਆਰਿਆਂ ਦੀ ਲੜਾਈ ਨਹੀਂ ਹੈ, ਕਿਵੇਂ ਕਰੋ ਜੇ ਇਹ ਲੜਾਈ ਬਾਹਰ ਦੀ ਹੈ, ਲੜੀ ਗੁਰਦੁਆਰਿਆਂ ਵਿਚ ਜਾਂਦੀ ਹੈ, ਲੜਾਈ ਬਾਹਰ ਦੀ ਹੈ। ਜਿਹੜੇ ਬੰਦੇ ਬਾਹਰ ਨੇ ਵੀ ਆਹ ਇਸ ਕਾਸਟ ਦਾ, ਆਹ ਇਸ ਕਾਸਟ ਦਾ, ਇਹਨੇ ਮੈਨੂੰ ਸਤਿ ਸ੍ਰੀ ਅਕਾਲ ਨਹੀਂ ਬੁਲਾਈ, ਇਹਨੇ ਮੈਨੂੰ ਫਤਿਹ ਨਹੀਂ ਬੁਲਾਈ, ਇਹਨੇ ਮੇਰੇ ਕੰਮ ਬਰਬਾਦ ਕੀਤਾ, ਇਹਨੇ ਮੇਰੀ ਬੇਸਮੈਂਟ ਦੀ ਸ਼ਿਕਾਇਤ ਕਰ ਦਿੱਤੀ, ਉਹ ਜਿਹੜੀਆਂ ਲੜਾਈਆਂ ਨੇ ਨਾ ਉਹ ਲੜਦੇ ਗੁਰਦੁਆਰੇ ਹੈ, ਲੜਾਈ ਗੁਰਦੁਆਰੇ ਦੀ ਨਹੀਂ ਹੈ। ਕਿਵੇਂ ਕਰਿਓ ਇਹ ਕਿਹੜਾ ਸੁਧਰਨਾ ਜਲਦੀ ਕਿਤੇ ਸੁਧਰਨਾ ਨਹੀਂ। ਆਪਾਂ ਇੱਧਰ ਆਪਣੀ ਅਨਰਜੀ ਵੇਸਟ ਨਹੀਂ ਕਰੀਏ, ਇੱਧਰਲੇ ਪਾਸੇ ਆਈਏ। ਜਿਹੜੀ ਅਰਜ਼ ਕਰ ਰਿਹਾ ਸਾਂ ਉਦੋਂ ਸਿੱਖ ਦੇ ਮਨ ਵਿਚ ਐਸੀ ਵਿਚਾਰ ਨਹੀਂ ਸੀ ਹੁੰਦੀ ਭਈ ਅਸੀਂ ਆਪਸ ਵਿਚ ਹੀ ਕੋਈ ਵਿਤਕਰੇ ਰੱਖ ਕੇ, ਆਪਸ ਵਿਚ ਹੀ ਕੋਈ ਆਪਣੇ ਮਨਾਂ ਵਿਚ ਭਾਵਨਾ ਰੱਖ ਕੇ, ਵੈਰ ਵਿਰੋਧਤਾ ਰੱਖ ਕੇ ਇਕੱਠੇ ਹੋਈਏ, ਸਾਰੇ ਇਕੱਠੇ ਹੁੰਦੇ ਸਨ। ਪਰ ਇੱਕ ਮੁਸ਼ਕਲ ਬਣੀ ਵਿਸਾਖੀ ਤੇ ਅਤੇ ਦੀਵਾਲੀ ਤੇ। ਹਰੇਕ ਮਿਸਲ ਦਾ ਇਤਿਹਾਸ ਪੜ੍ਹ ਕੇ ਸੁਣਾਇਆ ਜਾਂਦਾ ਸੀ ਵੀ ਇਸ ਮਿਸਲ ਨੇ ਇੰਨੇ ਇਲਾਕਿਆਂ ਵਿਚ ਰਾਜ ਪ੍ਰਬੰਧ ਕੀਤਾ ਔਰ ਚੰਗੇ ਢੰਗ ਦਾ ਕੀਤਾ ਤੇ ਇੰਨੇ ਪੈਸੇ ਕਮਾਏ, ਇੰਨਾ ਇਹਨਾਂ ਨੇ ਖਰਚ ਕੀਤਾ, ਇੰਨੀ ਇਨਸਾਨੀਅਤ ਦੀ ਸੇਵਾ ਕੀਤੀ, ਇਹ ਕੀਤਾ ਉਹ ਕੀਤਾ, ਸਾਰਾ ਕੁਝ ਪੜ੍ਹ ਕੇ ਸੁਣਾਇਆ ਜਾਣਾ। ਉਦੋਂ ਹੰਕਾਰ ਨੇ ਜਨਮ ਲੈ ਲਿਆ, ਮਨ ਵਿਚ ਭਾਵਨਾ ਬਣਨ ਲੱਗ ਪਈ ਵੀ ਜਿਹੜੀ ਆਹ ਮਿਸਲ ਹੈ ਮੈਂ ਇਹਦੇ ਤੋਂ ਵੱਧ ਕੇ ਅਗਲੇ ਸਾਲ ਆਉਣਾ ਹੈ, ਜਿਹੜੀ ਆਹ ਮਿਸਲ ਹੈ ਮੈਂ ਉਸ ਤੋਂ ਵੱਧ ਕੇ ਅਗਲੇ ਸਾਲ ਆਉਣਾ। ਇਹਦੇ ਨਾਲ ਕੀ ਹੋਇਆ ਵੀ ਹੁਣ ਪੰਜਾਬ ਦੀ ਧਰਤੀ ਤੇ ਬਾਹਰ ਤਾਂ ਹਾਲਾਂਕਿ ਬੜੀ ਦੂਰ ਤੱਕ ਇਹਨਾਂ ਨੇ ਜਗਾਦਰੀ ਇੱਧਰ ਦਿੱਲੀ ਦੇ ਨੇੜੇ ਤੱਕ ਜਾ ਪਹੁੰਚੇ, ਉਧਰ ਚਨਾਬ ਤੱਕ ਜਾ ਪਹੁੰਚੇ, ਬੜੀ ਦੂਰ ਤੱਕ ਇਹਨਾਂ ਨੇ ਰਾਜ ਪ੍ਰਬੰਧ ਦੀਆਂ ਹੱਦਾਂ ਵਧਾ ਲਈਆਂ, ਪਰ ਲੇਕਿਨ ਫਿਰ ਵੀ ਹੁਣ ਓਨੇ ਕੁ ਏਰੀਏ ਦੇ ਵਿਚ ਜੇ ਕੋਈ ਹੋਰ ਕਿਸੇ ਨਾਲ ਵਧਾਉਣਾ ਤੇ ਉਹ ਤੋਂ ਫਿਰ ਆਪਣਿਆਂ ਨੂੰ ਵਿਤਾੜ ਕੇ ਅੱਗੇ ਹੋਣਾ ਸੀ ਨਾ, ਹੁਣ ਬਗਾਨਾ ਨਹੀਂ ਸੀ ਨਾ, ਹੁਣ ਤੇ ਆਪਣੇ ਸੀ। ਜਦੋਂ ਆਪਣੇ ਹੀ ਆਪਣਿਆਂ ਨੂੰ ਵਿਤਾੜ ਕੇ ਅੱਗੇ ਹੋਣ ਲੱਗ ਪਏ ਉਦੋਂ ਈਰਖਾ ਦਾ ਜਨਮ ਹੋ ਗਿਆ, ਉਦੋਂ ਵੈਰ ਵਿਰੋਧਤਾ ਦਾ ਜਨਮ ਹੋ ਗਿਆ। ਹੁਣ ਆਹ ਜਿਹੜਾ ਕੰਮ ਹੈ ਨਾ ਇਹ ਨੰਗਾਰ ਵਿਚ ਡੁੱਬਣ ਲੱਗ ਪਿਆ, ਇੱਕ ਦੂਜੇ ਦੇ ਉੱਤੇ ਇਲਾਕਿਆਂ ਦੇ ਉੱਤੇ ਜਾ ਕੇ ਕਬਜ਼ੇ ਕਰਨੇ, ਇੱਕ ਦੂਜੇ ਦੇ ਪੈਸੇ ਲੁੱਟਣੇ। ਜਿਹੜੇ ਕੱਲ ਬਾਹਰ ਜ਼ਾਲਮਾਂ ਨੂੰ ਸੋਧਾ ਲਾਉਂਦੇ ਸਨ ਉਹ ਆਪਣਿਆਂ ਨੂੰ ਸਾਧਣ ਲੱਗ ਪਏ, ਉਹਨਾਂ ਦੀਆਂ ਤਲਵਾਰਾਂ ਅੱਜ ਆਪਣਿਆਂ ਤੇ ਚੱਲਣ ਲੱਗ ਪਈਆਂ, ਉਹਨਾਂ ਦੀਆਂ ਬੰਦੂਕਾਂ ਆਪਣਿਆਂ ਤੇ ਸਿੱਧਣ ਲੱਗ ਪਈਆਂ। ਔਰ ਦੁੱਖ ਦੀ ਬਾਤ ਹੈ, ਮੈਂ ਬੇਨਤੀ ਕਰਾਂ, ਦੁੱਖ ਦੀ ਬਾਤ ਹੈ, ਜਦੋਂ ਕਦੇ ਤੁਸੀਂ ਪਿਆਰ ਨਾਲ ਇਤਿਹਾਸ ਪੜੋਗੇ ਤੁਹਾਡਾ ਹਿਰਦਾ ਰੋ ਉੱਠੇਗਾ। ਇਹ 1765 ਤੋਂ ਬਾਅਦ ਦੀਆਂ ਗੱਲਾਂ ਨੇ, ਬਹੁਤੀਆਂ ਪੁਰਾਣੀਆਂ ਨਹੀਂ। ਉਦੋਂ ਗੁਰੂ ਕੇ ਸਿੱਖਾਂ ਨੇ ਇੰਨੀ ਜਲਦੀ 1700 ਤਾਂ ਹਜੇ ਗੁਰੂ ਗੋਬਿੰਦ ਸਿੰਘ ਨਾਲ ਜੁੜਿਆ ਹੋਇਆ ਸੀ, 1707 ਵਿਚ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੋਤੀ ਜੋਤ ਸਮਾਉਂਦੇ ਨੇ, ਕਿੰਨਾ ਕੁ ਸਮਾਂ ਸੀ, 1760 ਸਾਲਾਂ ਦੀ ਸਾਰੀ ਕਹਾਣੀ ਹੈ। ਉਦੋਂ ਤੱਕ ਸਾਰਾ ਕੁਝ ਖਿਲਰ ਪੁਲਰ ਗਿਆ ਤੇ ਜਿਹੜੀਆਂ ਅੱਜ ਤੱਕ ਕੀਤੀਆਂ ਹੋਈਆਂ ਪ੍ਰਾਪਤੀਆਂ ਸਾਨੂੰ ਸਾਰੀਆਂ ਤਹਿਸ਼ ਨਹਿਸ਼ ਹੋ ਗਈਆਂ। ਹਰ ਇੱਕ ਜਿਹੜੀ ਮਿਸਲ ਸੀ ਕਰੀਬ ਉਹਨਾਂ ਵਿਚੋਂ ਬਹੁਤੀਆਂ ਮਿਸਲਾਂ, ਖਾਸ ਕਰਕੇ ਰਾਮਗੜੀਆ ਮਿਸਲ, ਇਹਨਾਂ ਮਿਸਲਾਂ ਨੇ
ਆਪਣੇ ਕਿਰਦਾਰ ਛੱਡ ਦਿੱਤੇ ਤੇ ਇਸ ਪਾਸੇ ਭਟਕ ਗਈਆਂ। ਹਰੀ ਸਿੰਘ ਭੰਗੀ ਦੀ ਮਿਸਲ ਉਹ ਬਹੁਤ ਭਟਕੀ। ਅੱਗੇ ਜਾ ਕੇ ਇਹਨਾਂ ਦੇ ਵਿੱਚੋਂ ਇੱਕ ਸਿੱਖ ਹੁੰਦਾ ਤੇ ਉਹਦੀ ਜਿਹੜੀ ਧੀ ਹੈ ਗੋਬਿੰਦ ਕੌਰ ਉਹ ਉਸ ਵੇਲੇ ਦੇ ਬੋਡੀ ਗਾਰਡ ਨਾਲ ਭੱਜ ਜਾਂਦੀ ਹੈ ਘਰ ਪਰਿਵਾਰ ਨੂੰ ਛੱਡ ਕੇ। ਸਿੱਖੀ ਦੀ ਬਹੁਤ ਬਦਨਾਮੀ ਹੁੰਦੀ ਉਦੋਂ, ਕਿਵੇਂ ਕਰੇ ਜੇ ਇਹਨਾਂ ਮਿਸਲਾਂ ਦੇ ਵਿੱਚੋਂ। ਪਰ ਮੈਂ ਇਹ ਪੱਖ ਫੋਲਣਾ ਨਹੀਂ ਬਹੁਤਾ ਚਾਹੁੰਦਾ, ਢੱਕੇ ਚੰਗਾ ਹੈ। ਇਸ ਤਰ੍ਹਾਂ ਮਿਸਲਾਂ ਜਿਹੜੀਆਂ ਸਨ ਆਪਸ ਵਿੱਚ ਟਕਰਾਉਣ ਲੱਗ ਪਈਆਂ। ਵਕਤ ਆਇਆ ਇਹਨਾਂ ਵਿੱਚੋਂ ਜਿਹੜੀ ਤਕੜੀ ਮਿਸਲ ਸੀ ਉਹ ਸੀ ਸ਼ੁਕਰ ਚੱਕੀਆ ਤਖਤ ਸਿੰਘ ਦੀ। ਇਸ ਮਿਸਲ ਨੇ ਕਈ ਕੁਝ ਪ੍ਰਬੰਧ ਕੀਤੇ ਤੇ ਸਾਰੇ ਨਾਲ ਲਾਉਣਾ ਸ਼ੁਰੂ ਕਰ ਲਿਆ। ਪਰ ਹੁਣ ਸਾਰੇ ਹੀ ਈਰਖਾ ਵਸ ਹੋ ਕੇ ਹਰਿਮੰਦਰ ਸਾਹਿਬ ਨਹੀਂ ਆਉਣਾ, ਆਪਣੇ ਆਪਣੇ ਮਨ ਦੀ ਭਾਵਨਾ ਆਪਣੇ ਜਥੇਦਾਰੀ ਨੂੰ ਉੱਚਾ ਚੁੱਕਣਾ ਇੱਕ ਦੂਜੇ ਤੋਂ। ਇੱਕ ਗੱਲ ਮੈਂ ਹੋਰ ਕਹਿਣ ਲੱਗਾ, ਇੱਕ ਵਿਦਵਾਨ ਨੇ ਬੜੀ ਪਿਆਰੀ ਗੱਲ ਲਿਖੀ ਹੈ, ਜੰਗਨਾਮੇ ਦੇ ਲਿਖਾਰੀ ਕਾਜ਼ੀ ਨੂਰ ਮੁਹੰਮਦ ਨੇ ਉਹਨੇ ਗੱਲ ਲਿਖੀ, ਕਹਿਣ ਲੱਗੇ ਇਹ ਉਹ ਸਿੱਖ ਜਦੋਂ ਇਕਾਂਤ ਵਿੱਚ ਬੈਠ ਕੇ ਰੱਬ ਦੀ ਬਾਣੀ ਪੜ੍ਹਦੇ ਸਨ, ਜਦੋਂ ਇਕਾਂਤ ਵਿੱਚ ਬੈਠ ਕੇ ਸਿਮਰਨ ਕਰਦੇ ਸਨ, ਜਦੋਂ ਆਪਣੇ ਗੁਰੂ ਕੋਲ ਬੈਠ ਕੇ ਜੁੜ ਕੇ ਰੱਬ ਦਾ ਵਚਨ ਸੁਣਦੇ ਸਨ, ਉਦੋਂ ਪ੍ਰਤੀਤ ਹੁੰਦੇ ਸਨ ਵੀ ਇਹਨਾਂ ਤੋਂ ਵੱਡਾ ਦੇਵਤਾ ਕੋਈ ਦੁਨੀਆਂ ਵਿੱਚ ਨਹੀਂ ਹੋ ਸਕਦਾ। ਪਰ ਜਦੋਂ ਇਹ ਜੰਗ ਦੇ ਮੈਦਾਨ ਵਿੱਚ ਜਾ ਕੇ ਲੜਦੇ ਸਨ, ਉਦੋਂ ਜ਼ਾਲਮਾਂ ਦਾ ਲਹੂ ਪੀਂਦਿਆਂ ਇਉਂ ਪ੍ਰਤੀਤ ਹੁੰਦੇ ਸਨ ਵੀ ਇਹਨਾਂ ਵਰਗਾ ਬਹਾਦਰ ਯੋਧਾ ਕੋਈ ਵੀ ਨਹੀਂ ਹੋ ਸਕਦਾ। ਲੇਕਿਨ ਉਹੀ ਉਹ ਸਿੱਖ ਜਦੋਂ ਤੀਜੀ ਗੱਲ ਆਖਦੇ ਨੇ ਤੇ ਜਦੋਂ ਆਪਸ ਵਿੱਚ ਹੀ ਲੜਦੇ ਸਨ ਤੇ ਪ੍ਰਤੀਤ ਹੁੰਦਾ ਸੀ ਇਹਨਾਂ ਵਰਗਾ ਦਰਿੰਦਾ ਵੀ ਕੋਈ ਨਹੀਂ ਹੋ ਸਕਦਾ। ਉਦੋਂ ਇਹ ਆਪਸ ਵਿੱਚ ਹੀ ਲੜ ਲੜ ਕੇ ਆਪਣੀ ਜ਼ਿੰਦਗੀ ਦੀ ਸ਼ਕਤੀ ਨਸ਼ਟ ਕਰ ਰਹੇ ਸਨ। ਮੈਂ ਗੱਲ ਅੱਗੇ ਤੋੜਨਾ ਚਾਹੁੰਦਾ, ਇੱਕ ਛੋਟਾ ਜਿਹਾ ਦ੍ਰਿਸ਼ਟਾਂਤ ਵਿੱਚੋਂ ਦੋਨਾਂ ਨੇ ਉਚਿਤ ਆ ਗਿਆ। 1783 ਦੇ ਵਿੱਚ ਇਧਰ ਇਲਾਕੇ ਵਿੱਚ ਜਿਹੜਾ ਬਹੁਤ ਜ਼ਿਆਦਾ ਮਸ਼ਹੂਰ ਸਿੱਖ ਸੀ ਉਹ ਸੀ ਭਾਈ ਬਘੇਲ ਸਿੰਘ। ਉਹਦਾ ਇਤਿਹਾਸ ਲੰਮਾ ਹੈ, ਅੰਮ੍ਰਿਤਸਰ ਸਾਹਿਬ ਦੇ ਵਿੱਚ ਜਮਿਆ ਉਹ। ਵੈਸੇ ਉਹਨੇ ਜਿਹੜੀ ਆਪਣੀ ਮਿਸਲ ਦਾ ਹੈੱਡਕੁਆਟਰ ਰੱਖਿਆ ਹੋਇਆ ਸੀ ਉਹ ਹੁਸ਼ਿਆਰਪੁਰ ਦੇ ਇਲਾਕੇ ਚ, ਹਰਿਆਣਾ, ਇੱਕ ਛੋਟਾ ਜਿਹਾ ਕਸਬਾ ਹੈ, ਅੱਜ ਕੱਲ੍ਹ ਉਹਦਾ ਬਹੁਤਾ ਨਾਂ ਨਹੀਂ ਹੈ, ਪਰ ਉਹਨੇ ਉੱਥੇ ਰੱਖਿਆ ਸੀ। ਮੈਂ ਸਿਰਫ ਇੱਕ ਉਦਾਹਰਣ ਦੇਣ ਲੱਗਾ। ਉਹ ਬਘੇਲ ਸਿੰਘ ਜੱਸਾ ਸਿੰਘ ਆਹਲੂਵਾਲੀਆ ਨਵਾਬ ਕਪੂਰ ਸਿੰਘ ਚੜ੍ਹਾਈ ਕਰ ਚੁੱਕਾ ਹੋਇਆ ਤੇ ਉਸ ਵੇਲੇ ਜਦੋਂ ਜੱਸਾ ਸਿੰਘ ਆਹਲੂਵਾਲੀਆ ਬਘੇਲ ਸਿੰਘ ਇਤਿਹਾਸਕ ਇਹਨਾਂ ਨੇ ਦੇਖਿਆ ਵੀ ਦਿੱਲੀ ਦਾ ਪ੍ਰਬੰਧ ਬਹੁਤ ਕਮਜ਼ੋਰ ਹੋ ਚੁੱਕਾ ਹੈ, ਇਹ ਇੱਧਰ ਕਰਨਾਲ ਤੱਕ ਜਾ ਚੁੱਕੇ ਹੋਏ ਸਨ ਤੇ ਇਹਨਾਂ ਨੇ ਵਕਤ ਪਾ ਕੇ ਸਮਾਂ ਪਾ ਕੇ ਦਿੱਲੀ ਦੇ ਜਾ ਕੇ ਜ਼ਾਲਮ ਨੂੰ ਜਾ ਟਕਰਾਇਆ। ਔਰ ਤੁਸੀਂ ਹੈਰਾਨ ਹੋਵੋਗੇ 8 ਮਾਰਚ 1783 ਨੂੰ, ਆ ਜਿਹੜਾ ਕੈਲੰਡਰਾਂ ਵਿੱਚ ਅੱਜ ਕੱਲ੍ਹ ਲਿਖਿਆ ਵੀ ਆਉਂਦਾ ਨਾ ਵੀ ਬਘੇਲ ਸਿੰਘ ਨੇ ਦਿੱਲੀ ਫਤਿਹ ਕੀਤੀ, ਉਹ ਆ ਇਤਿਹਾਸ ਹੈ। ਮੈਂ ਸਿਰਫ ਛੋਟਾ ਦ੍ਰਿਸ਼ਟਾਂਤ ਦੇਣ ਲੱਗਾ ਵੀ ਕਿਤਨੀ ਵੱਡੀ ਪਾਵਰ ਸੀ ਜੇ ਕਿਤੇ ਚੰਗੇ ਢੰਗ ਨਾਲ ਵਰਤਦੇ। ਦਿੱਲੀ ਦੇ ਵਿੱਚ ਜਾ ਕੇ ਇਹਨਾਂ ਨੇ ਸ਼ਾਹ ਬਘੇਲ ਸਿੰਘ ਹੋਰਾਂ ਨੇ, ਸ਼ਾਹ ਜੱਥਾ ਸਿੰਘ ਆਹਲੂਵਾਲੀਆ ਨੇ 8 ਮਾਰਚ 1783 ਨੂੰ ਲਾਲ ਕਿਲ੍ਹੇ ਦੇ ਉੱਤੇ ਕਬਜ਼ਾ ਕਰ ਲਿਆ। ਪਰ ਹੁਣ ਅੰਦਰ ਨਾ ਵੜ ਹੋਵੇ, ਜਿਹੜਾ ਕਸ਼ਮੀਰੀ ਗੇਟ ਹੈ, ਬੇਈਮਾਨ ਨੇ ਦਿੱਲੀ ਦੇ ਲੋਕ, ਮੈਂ ਕਿਸੇ ਈਰਖਾਵਸ ਨੂੰ ਕਹਿ ਰਿਹਾ, ਤੁਸੀਂ ਕਦੇ ਜਾ ਕੇ ਦੇਖਿਓ ਉਹ ਜਦੋਂ ਲਾਲ ਕਿਲ੍ਹੇ ਦੇ ਅੰਦਰ ਵੜਦੀ ਹੋ ਨਾ, ਉੱਤੇ ਬੁਰਜੀਆਂ ਬਣੀਆਂ ਹੋਈਆਂ, ਗੁਰਦੁਆਰਾ ਸਾਹਿਬ ਵਰਗੀਆਂ ਬੁਰਜੀਆਂ ਨੇ, ਉਹ ਬੁਰਜੀਆਂ ਉੱਥੇ 7 ਨੇ। ਉਹਨਾਂ ਜ਼ਾਲਮਾਂ ਨੇ ਉੱਥੇ ਜਿਹੜੇ ਵਿਦੇਸ਼ੀ ਆ ਕੇ ਲੁੱਟਦੇ ਰਹੇ ਉਹਨਾਂ 7 ਬੁਰਜੀਆਂ ਦਾ ਇਤਿਹਾਸ ਲਿਖਿਆ ਹੋਇਆ ਵੀ ਇਹ ਦਿੱਲੀ 7 ਵਾਰੀ ਉੱਜੜੀ, 7 ਵਾਰੀ ਵਸੀ। ਯਾਦ ਰੱਖਣ ਯੋਗ ਬਾਤ ਹੈ, ਸਿੱਖਾਂ ਨੇ ਕਈ ਵਾਰੀ ਉਜਾੜੀ ਤੇ ਕਈ ਵਾਰੀ ਵਸਾਈ, ਉਹਦੀ ਇੱਕ ਵੀ ਬੁਰਜੀ ਨਹੀਂ ਬਣਾਈ ਗਈ। ਬੇਈਮਾਨ ਲੋਕ ਨੇ ਦਿੱਲੀ ਦੇ ਵਿੱਚ ਅਗਰ ਕੁਰਬਾਨੀਆਂ ਨੇ, ਉਹਨਾਂ ਦੀਆਂ ਬੋਧੇ ਟਿੱਕੇ ਬਚਾਉਣ ਦੀਆਂ ਕੁਰਬਾਨੀਆਂ ਨੇ, ਉਹ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀਆਂ। ਜੋ ਬਘੇਲ ਸਿੰਘ ਦਾ ਇਤਿਹਾਸ ਆਏਗਾ ਕੱਲ੍ਹ ਨੂੰ ਮੈਂ ਤੁਹਾਡੇ ਨਾਲ ਸਾਂਝੀ ਕਰ, ਹੁਣ ਤੇ ਇੰਨੀ ਕੀ ਗੱਲ ਕਰਨਾ ਚਾਹੁੰਦਾ। ਉਹ ਲੋਕ ਜਿਹੜੇ ਉੱਥੋਂ ਦੇ ਰਾਜਨੀਤਿਕ ਨੇ, ਹਾਲਾਂਕਿ ਉਹ ਜ਼ਿੰਦਗੀ ਭਰ ਆਪਣੀ ਜੀਵਨ ਗੁਜ਼ਾਰ ਕੇ ਚਲੇ ਗਏ, ਉਹਨਾਂ ਦੀਆਂ ਸਮਾਧੀਆਂ ਹੀ ਉੱਤੇ ਨਿਸ਼ਾਨੀਆਂ ਨੇ, ਉਹਨਾਂ ਦੀਆਂ ਕੁਰਬਾਨੀਆਂ ਨਿਸ਼ਾਨੀਆਂ ਨਹੀਂ। ਯਾਦ ਰੱਖਿਓ ਜੇ
ਕਸ਼ਮੀਰੀ ਗੇਟ ਜਿਹੜਾ ਲਾਲ ਕਿਲੇ ਦਾ ਹੈ ਉਧਰਲੇ ਪਾਸੇ ਸਿੱਖ ਖਲੋਤੇ ਨੇ ਪਰ ਹੁਣ ਅੰਦਰ ਨਹੀਂ ਜਾ ਸਕਦੇ ਕਿਉਂਕਿ ਉਨ੍ਹਾਂ ਦਾ ਪ੍ਰਬੰਧ ਬਹੁਤ ਹੈ ਤੇ ਉਹ ਕੋਸ਼ਿਸ਼ ਕੀਤੀ ਉਨ੍ਹਾਂ ਨੇ ਕਿਸੇ ਤਰੀਕੇ ਲਾਲ ਕਿਲੇ ਦਾ ਦਰਵਾਜ਼ਾ ਤੋੜ ਕੇ ਅੰਦਰ ਚਲੇ ਜਾਈਏ ਪਰ ਨਾ ਕਾਮਯਾਬ ਹੋ ਸਕੇ। ਜੱਸਾ ਸਿੰਘ ਆਲੂਵਾਲੀਆ ਨੇ ਇੱਕ ਬਚਨ ਆਖਿਆ ਵੀ ਕੋਈ ਗੱਲ ਨਹੀਂ, ਸਿੱਖਾਂ ਨੂੰ ਆਪਣੇ ਰਸਤੇ ਬਣਾਉਣੇ ਪਏ ਨੇ, ਜਿੰਨੀ ਵਾਰੀ ਵੀ ਬਣਾਉਣੇ ਪਏ ਇਨ੍ਹਾਂ ਦੇ ਰਸਤੇ ਰਾਹੀਂ ਨਹੀਂ ਨਿਕਲ ਹੁੰਦਾ ਤੇ ਕਿਸੇ ਕੰਧ ਨੂੰ ਪਾੜ ਲੈਂਦੇ। ਉਦੋਂ ਵਿਚਾਰ ਕਰਕੇ 9 ਮਾਰਚ 1783 ਨੂੰ ਸਵੇਰੇ ਗੁਰੂ ਕੇ ਸਿੱਖਾਂ ਨੇ ਉਸ ਕੰਧ ਨੂੰ ਪਾੜਾ ਪਾਇਆ ਤੇ ਕੰਧ ਨੂੰ ਪਾੜਾ ਪਾ ਕੇ ਉਹਦੇ ਵਿਚੋਂ ਮੋਰੀ ਕੱਢੀ, ਮੋਰੀ ਕੱਢ ਕੇ ਸਾਰੀ ਫੌਜ ਅੰਦਰ ਲੈ ਗਈ। ਯਾਦ ਰੱਖਿਓ ਜੇ ਤਰ੍ਹਾਂ ਤੁਸੀਂ ਰੋਜ਼ ਦਿੱਲੀ ਜਾਓਗੇ ਨਾ ਬੱਸਾਂ ਦੇ ਪਿੱਛੇ ਲਿਖਿਆ ਹੁੰਦਾ ਮੋਰੀ ਗੇਟ, ਉਹ ਮੋਰੀ ਗੇਟ ਸਿੱਖਾਂ ਦੀ ਕੁਰਬਾਨੀ ਏ। ਉਹ ਜਿਹੜਾ ਮੋਰੀ ਗੇਟ ਪਾਇਆ ਨਾ ਉਹ ਸਿੱਖਾਂ ਨੇ ਪਾਇਆ ਹੋਇਆ। ਲਾਲ ਕਿਲੇ ਦੇ ਇਤਿਹਾਸ ਵਿੱਚ ਮੋਰੀ ਗੇਟ ਨਹੀਂ ਹੈ, ਸਿੱਖਾਂ ਦਾ ਬਣਾਇਆ ਮੋਰੀ ਗੇਟ ਹੈ। ਮੁੜ ਕੇ ਉਹਨੇ ਬੰਦ ਨਹੀਂ ਕਰਨ ਦਿੱਤਾ, ਉਹਨੇ ਉਹ ਪਕਾਇਆ ਗੇਟ ਬਣਾ ਦਿੱਤਾ। ਤੇ ਜਦੋਂ ਸਿੱਖ ਅੰਦਰ ਗਏ ਮੋਰੀ ਗੇਟ ਰਾਹੀਂ ਲੰਘ ਕੇ ਉਹਨਾਂ ਨੇ ਅੰਦਰ ਜਾ ਕੇ ਤਖ਼ਤ ਜਿਹਦੇ ਤੇ ਉੱਤੇ ਕਦੇ ਜਹਾਂਗੀਰ ਬੈਠਦਾ ਸੀ, ਜਿਹਦੇ ਉੱਤੇ ਕਦੇ ਸ਼ਾਹਜਹਾਨ ਸ਼ਾਹਜਹਾਨ ਬੈਠਦਾ ਸੀ, ਜਹਾਂਗੀਰ ਦੇ ਵੇਲੇ ਨਹੀਂ ਸੀ ਬਣਿਆ, ਸ਼ਾਹਜਹਾਨ ਨੇ ਬਣਾਇਆ ਹੈ। ਸ਼ਾਹਜਹਾਨ 1606 ਵਿੱਚ ਮਰਿਆ। ਤੇ ਜਦੋਂ ਉਹ ਸ਼ਾਹਜਹਾਨ ਦੇ ਜਿੱਥੇ ਬੈਠਦਾ ਸੀ, ਜਿੱਥੇ ਬੈਠ ਕੇ ਔਰੰਗਜ਼ੇਬ ਸਾਰੇ ਉਹ ਫਤਵੇ ਦਿੰਦਾ ਸੀ, ਇਸੇ ਤਖ਼ਤ ਤੇ ਬੈਠ ਕੇ ਫਤਵੇ ਦਿੰਦਾ ਸੀ ਔਰੰਗਜ਼ੇਬ, ਤੇ ਉਹ ਜਿਹੜਾ ਕੁਛ ਸਾਰਾ ਕੁਛ ਉਹਨੇ ਆਪਣਾ ਅਡੰਬਰ ਰਚਿਆ ਹੋਇਆ ਸੀ, ਕਦੇ ਵਕਤ ਮਿਲਿਆ ਮੀਨਾ ਬਾਜ਼ਾਰ ਵੀ ਔਰੰਗਜ਼ੇਬ ਦੇ ਬਾਜ਼ਾਰ ਦੀ ਦੇਣ ਹੈ, ਮੀਨਾ ਬਾਜ਼ਾਰ ਉਹਦਾ ਦਿੱਤਾ ਹੋਇਆ। ਮੀਨਾ ਬਾਜ਼ਾਰ ਪਹਿਲਾਂ ਸ਼ਬਦ ਨਹੀਂ ਸੀ, ਮੈਂ ਕਿੰਨੀਆਂ ਕੁ ਗੱਲਾਂ ਤੋਂ ਨਾ ਖੋਲਾਂ, ਮੈਂ ਕੋਸ਼ਿਸ਼ ਕਰਦਾ ਵੀ ਨੇੜੇ ਰੱਖਾਂ ਗੱਲ ਨੂੰ। ਤੇ ਉਦੋਂ ਜਿਹੜੇ ਮੋਰੀ ਗੇਟ ਦੇ ਰਾਹੀਂ ਗੁਰੂ ਕੇ ਸਿੱਖ ਅੰਦਰ ਗਏ ਤੇ ਸਿੱਖ ਕੌਮ ਦੇ ਮਹਾਨ ਜਰਨੈਲ ਬਘੇਲ ਸਿੰਘ ਹੋਰਾਂ ਨੇ ਅਦਬ ਸਤਿਕਾਰ ਨਾਲ ਮਹਾਨ ਜਰਨੈਲ ਜੱਸਾ ਸਿੰਘ ਆਲੂਵਾਲੀਆ ਨੂੰ ਕਿਹਾ ਵੀ ਸੱਜਣਾ ਸਿੱਖ ਤਵਾਰੀਖ ਤੈਨੂੰ ਨਮਸਕਾਰ ਕਰਦੀ ਹੈ, ਤੂੰ ਬਹੁਤ ਕੁਰਬਾਨੀਆਂ ਕੀਤੀਆਂ ਨੇ ਸਿੱਖ ਕੌਮ ਲਈ, ਘੱਲੂਘਾਰਿਆਂ ਦੇ ਵੇਲੇ ਤੂੰ ਅਤਿਅੰਤ ਆਪਣੀ ਕਾਇਆਂ ਦੇ ਉੱਤੇ 20-20 ਜ਼ਖਮ ਗੁਰੂ ਕੇ ਸਿੱਖਾਂ ਦੇ ਉੱਤੇ ਇੱਕ ਪੋਚਣ ਦੇ ਟਾਂਕੇ ਲਾਉਣ ਜੋਗੀ ਕੋਈ ਵਕਤ ਨਹੀਂ, ਉਹਨੇ ਕੀ ਆਪਣਾ ਕੁਛ ਪ੍ਰਾਪਤ ਕੀਤਾ ਸੀ। ਆਖਿਰਕਾਰ ਉਹ ਸਿੱਖ ਨੂੰ ਬਚਨ ਹੋਇਆ, ਉਹ ਗੁਰੂ ਕਿਹਾ ਸਿੱਖਾ ਤੂੰ ਅੱਜ ਇਸ ਦਿੱਲੀ ਦੇ ਤਖ਼ਤ ਉੱਤੇ ਬੈਠ। ਜੱਸਾ ਸਿੰਘ ਆਲੂਵਾਲੀਆ ਦੀਆਂ ਅੱਖਾਂ ਚ ਪਾਣੀ ਆ ਗਿਆ, ਕਹਿਣ ਲੱਗਿਆ ਖਾਲਸਾ ਜੀ ਮੈਂ ਇੱਕ ਅਨਾਥ ਬੱਚਾ, ਇਹਦਾ ਬਾਪੂ ਚੜਾਈ ਕਰ ਗਿਆ ਸੀ ਬਹੁਤ ਛੋਟੀ ਉਮਰ ਚ, ਪਹਿਲਾਂ ਮਾਤਾ ਸੁੰਦਰ ਕੌਰ ਕੋਲ ਗਿਆ ਉੱਥੇ ਚਿੱਠੀ ਲਈ ਤੇ ਰਤਨ ਸਿੰਘ ਭੰਗੂ ਨੇ ਬੜੇ ਪਿਆਰੇ ਬੋਲ ਲਿਖੇ ਵੀ ਮਾਤਾ ਜੀ ਆਪ ਖੁਦ ਆਏ ਸਨ ਛੱਡਣ, ਗੱਲ ਇੱਕ ਵੱਖਰੀ ਆਈ, ਝਗੜੇ ਚ ਨਹੀਂ ਪੈਣਾ। ਪਾ ਨਵਾਬ ਕਪੂਰ ਸਿੰਘ ਕੋਲ ਆਇਆ, ਨਵਾਬ ਕਪੂਰ ਸਿੰਘ ਨੇ ਪੁੱਤ ਬਣਾ ਕੇ ਪਾਲਿਆ ਤੇ ਸਿੱਖ ਕੌਮ ਨੇ ਵੀ ਅਥਾਹ ਸਤਿਕਾਰ ਦਿੱਤਾ, ਬੇਅੰਤ ਉੱਚੇ ਕਿਰਦਾਰ ਦਾ ਮਾਲਕ। ਇਹ ਜੱਸਾ ਸਿੰਘ ਆਲੂਵਾਲੀਆ ਸਿੱਖਾਂ ਦੇ ਘੋੜਿਆਂ ਨੂੰ ਚਣੇ ਪਾਉਂਦਾ ਹੁੰਦਾ ਸੀ, ਇਹ ਜੱਸਾ ਸਿੰਘ ਆਲੂਵਾਲੀਆ ਅੱਜ ਉਹ ਉੱਚੇ ਤਖ਼ਤ ਦੇ ਕੋਲ ਖਲੋਤਾ। ਜਦੋਂ ਸਿੱਖ ਕੌਮ ਦੇ ਨੁਮਾਇੰਦਿਆਂ ਨੇ ਕਿਹਾ ਵੀ ਤੂੰ ਤਖ਼ਤ ਤੇ ਬੈਠ, ਸਿੱਖ ਜਗਤ ਅੱਜ ਤੇਰਾ ਸਤਿਕਾਰ ਕਰਦਾ, ਇਹਦੀਆਂ ਅੱਖਾਂ ਵਿੱਚ ਪਾਣੀ ਆ ਗਿਆ। ਇਵੇਂ ਉਸੇ ਵੇਲੇ ਇੱਕ ਬੱਚਨ ਆਖਿਆ, ਕਹਿਣ ਲੱਗੇ ਖਾਲਸਾ ਜੀ ਤਖ਼ਤਾਂ ਦਾ ਮਾਲਕ ਤੇ ਗੁਰੂ ਹੀ ਹੋ ਸਕਦਾ, ਜੇ ਤੁਸੀਂ ਤਰੁੱਠੇ ਹੋਣਾ ਤੇ ਮੈਨੂੰ ਆਪਣੇ ਚਰਨਾਂ ਵਿੱਚ ਥਾਂ ਦੇ ਦਿਓ, ਮੈਨੂੰ ਤੇ ਆਪਣੇ ਦਰ ਤੇ ਥਾਂ ਦੇ ਦਿਓ, ਮੈਨੂੰ ਗੁਰੂ ਦਾ ਦਾਸ ਬਣ ਕੇ ਰਹਿਣ ਦਿਓ, ਮੈਂ ਤਖ਼ਤਾਂ ਦੇ ਨਹੀਂ ਬੈਠਣਾ, ਤਖ਼ਤ ਤੇ ਮੇਰਾ ਸਤਿਗੁਰੂ ਹੀ ਸੁਭਾਏਮਾਨ ਹੈ। ਅੱਜ ਮੇਰੇ ਵਰਗੇ ਨੂੰ ਜਪਜੀ ਸਾਹਿਬ ਦਾ ਪਾਠ ਨਹੀਂ ਆਉਂਦਾ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਗੱਦੇ ਲਵਾ ਲੈਂਦੇ ਨੇ, ਪਤਾ ਨਹੀਂ ਰੱਬ ਜਾਣੇ ਉਹਨਾਂ ਦਾ ਕਿਉਂ ਨਹੀਂ ਹਿਰਦਾ ਫਟਦਾ, ਜਾਂ ਇਹਨਾਂ ਪ੍ਰਬੰਧਕਾਂ ਨੂੰ ਕਿਉਂ ਨਹੀਂ ਇਸ ਗੱਲ ਦਾ ਸੋਝੀ ਆਉਂਦੀ ਵੀ ਚੰਦ ਰੁਪਈਆਂ ਪਿੱਛੇ ਤੁਸੀਂ, ਚੰਦ ਪੈਸਿਆਂ ਪਿੱਛੇ ਗੁਰੂ ਦੀ ਗੋਲਕ ਦੀ ਖਾਤਰ ਤੁਸੀਂ ਗੁਰੂ ਦੇ ਇਤਿਹਾਸ ਨੂੰ ਦਾਗੀ ਨਾ ਕਰੋ। ਉਦੋਂ ਉਹਨਾਂ ਨੇ ਬੈਠ ਜਾਣਾ ਤੇ ਗੁਰੂ ਕੇ ਸਿੱਖਾਂ ਨੇ ਬਚਨ ਕੀਤਾ ਵੀ ਤੂੰ ਤਖ਼ਤ ਤੇ ਬੈਠ। ਜੱਸਾ ਸਿੰਘ ਆਲੂਵਾਲੀਆ ਨੇ ਹੱਥ ਜੋੜੇ ਕਹਿਣ ਲੱਗੇ ਨਹੀਂ ਮੈਂ ਤਖ਼ਤ ਤੇ ਨਹੀਂ ਬੈਠਣਾ। ਵਿਚਾਰ ਸਾਂਝੀ ਹੋਈ ਤੇ ਜੇ ਤਖ਼ਤ ਤੇ ਨਹੀਂ ਬੈਠਣਾ, ਅਸੀਂ ਚਾਹੁੰਦੇ ਸੀ ਵੀ ਇੱਕ ਦਿਨ ਇਤਿਹਾਸ ਸਿਰਜ ਦਈਏ ਵੀ ਜਿਹੜਾ ਦਿੱਲੀ ਦਾ ਤਖ਼ਤ ਹੈ ਨਾ ਉਹਦੇ ਉੱਤੇ ਕਦੇ ਸਿੱਖ ਵੀ ਆਪਣੀ ਜੁੱਤੀ ਰੱਖ ਕੇ ਗਿਆ ਹੋਇਆ, ਕਦੇ ਸਿੱਖ ਵੀ ਆਪਣਾ ਆਸਣ ਲਾ ਕੇ ਗਿਆ ਹੋਇਆ, ਇਸ ਲਈ ਤੁਸੀਂ ਇਹ ਕਰੋ। ਜੱਸਾ ਸਿੰਘ ਆਲੂਵਾਲੀਆ ਨੇ ਆਖੇ ਕਹਿਣ ਲੱਗੇ ਦੋ ਕੰਮ ਕਰੋ, ਮੈਂ ਨਹੀਂ ਬੈਠਣਾ ਪਰ ਦੋ ਕੰਮ ਕਰੋ। ਪਹਿਲਾ ਕੰਮ ਇਹ ਕਰੋ ਆ ਦਿੱਲੀ ਰਾਜਨੀਤਿਕ ਝੰਡਾ ਲਾ ਕੇ ਨਾ ਤੇ ਗੁਰੂ ਕਾ ਨਿਸ਼ਾਨ ਝੁਲਾਈਏ। ਯਾਦ ਰੱਖੋ ਜੇ ਇਹ ਨਿਸ਼ਾਨ ਸਾਹਿਬ ਹੈ ਜਿਹੜਾ ਇਹਦਾ ਰੰਗ
1800 ਤੋਂ ਬਾਅਦ ਵਿੱਚ ਬਦਲਿਆ। ਪਹਿਲਾਂ ਇਹਦਾ ਰੰਗ ਨੀਲਾ ਕੇਸਰੀ ਕਿਵੇਂ ਕਰੇ ਜੇ ਸਕਾਈ ਬਲੂ ਕਹਿ ਸਕਦਾ ਮੈਂ ਸੌਖੇ ਸੁਰਮਈ ਵੈਸੇ ਲਿਖਿਆ ਪੁਰਾਣੇ ਸ਼ਬਦਾਂ ਵਿੱਚ। ਨਿਹੰਗ ਸਿੰਘਾਂ ਕੋਲ ਅੱਜਕੱਲ ਉਹੀ ਕਲਰ ਹੈ, ਬਸ ਹੋਰ ਕੋਲ ਨਹੀਂ ਹੈ। ਉਹ ਨਿਸ਼ਾਨ ਸਾਹਿਬ ਹੁੰਦਾ ਸੀ ਪਹਿਲੇ ਰੰਗ, ਮੁੜ ਕੇ ਪੁਜਾਰੀਆਂ ਨੇ ਇਹਦਾ ਰੰਗ ਖੱਟਾ ਬਣਾਇਆ, ਕੇਸਰੀ ਬਣਾਇਆ। ਔਰ ਗੱਲ ਲੰਮੀ ਹੋ ਜਾਏਗੀ ਪਰ ਮੈਂ ਛੋਟਾ ਜਿਹਾ ਦ੍ਰਿਸ਼ਟਾਂਤ ਦੇ ਕੇ ਵਾਪਸ ਆਉਣਾ ਚਾਹੁੰਦਾ। 1900 ਕੁਛ ਦੇ ਨੇੜੇ, ਸ਼ਾਇਦ 20-25 ਦੇ ਨੇੜੇ, ਹੁਣ ਮੈਨੂੰ ਪੂਰਾ ਯਾਦ ਨਹੀਂ ਇਹ ਵਕਤ, ਡਾਕਟਰ ਸਰੂਪ ਸਿੰਘ ਅਲੱਗ ਨੇ ਲਿਖੀ ਇਹ ਗੱਲ। ਉਨ੍ਹਾਂ ਲਿਖੀ ਵੀ ਇੱਕ ਵਾਰੀ ਪਾਕਿਸਤਾਨ ਚ ਕਾਨਫਰੰਸ ਹੋਈ ਸੀ ਤੇ ਉਦੋਂ ਗੋਰਿਆਂ ਦੇ ਨਾਲ ਮੁਕਾਬਲਾ ਸੀ, ਕੋਈ ਅੱਗੇ ਤੁਰਨ ਨੂੰ ਤਿਆਰ ਨਹੀਂ ਸੀ। ਉਨ੍ਹਾਂ ਨੇ ਆਖਿਆ ਵੀ ਦੇਖੋ ਤੁਹਾਡਾ ਰੰਗ ਹਰਾ ਚਿੱਟਾ ਤੇ ਕੇਸਰੀ ਤੁਹਾਡਾ ਰੰਗ ਉੱਤੇ ਆ, ਵੀ ਤੁਸੀਂ ਅੱਗੇ ਹੋਵੋ। ਉਨ੍ਹਾਂ ਆਖਿਆ ਵੀ ਅਸੀਂ ਅੱਗੇ ਨਹੀਂ ਹੋ ਸਕਦੇ। ਉਨ੍ਹਾਂ ਫਿਰ ਕਾਂਗਰਸੀਆਂ ਨੂੰ ਕਿਹਾ, ਉਨ੍ਹਾਂ ਦਾ ਚਿੱਟਾ ਰੰਗ ਸੀ, ਇੱਕ ਝੰਡੇ ਨੂੰ ਜੋੜ ਦਿੱਤੇ ਗਏ ਰੰਗ, ਵੀ ਤੁਸੀਂ ਅੱਗੇ ਹੋਵੋ। ਤੇ ਵਿਚਾਰੇ ਕਾਂਗਰਸੀ ਇਸ ਪੱਖ ਚ ਨਹੀਂ ਸਨ, ਉਨ੍ਹਾਂ ਆਖਿਆ ਵੀ ਨਹੀਂ। ਸਿੱਖਾਂ ਨੂੰ ਆਖਿਆ ਵੀ ਤੁਸੀਂ ਅੱਗੇ ਹੋਵੋ, ਉਨ੍ਹਾਂ ਆਖਿਆ ਅਸੀਂ ਅੱਗੇ ਹੋਣੇ ਪਰ ਸਾਡਾ ਰੰਗ ਉੱਤੇ ਕਰੋ। ਜਿਹੜਾ ਦਿੱਲੀ ਦੇ ਦਰਬਾਰ ਦਾ ਝੰਡਾ ਉਹਦਾ ਕੇਸਰੀ ਰੰਗ ਵੀ ਉਦੋਂ ਉੱਤੇ ਹੋਇਆ ਸੀ। ਮੈਨੂੰ ਪੂਰਾ ਸਨ ਯਾਦ ਨਹੀਂ ਰਿਹਾ, ਮੈਂ ਇਸ ਗੱਲ ਦੀ ਖਿਮਾ ਮੰਗਣਾ, ਪਰ ਹੈ 1920-25 ਦੇ ਨੇੜੇ ਦੀ ਗੱਲ ਹੈ। ਉਦੋਂ ਕਾਨਫਰੰਸ ਹੋਣੀ ਸੀ ਤੇ ਉਦੋਂ ਮਾਰ ਖਾਣੀ ਸੀ, ਸਿੱਖਾਂ ਨੇ ਡਾਂਗਾਂ ਖਾ ਕੇ ਉਹ ਜਿਹੜਾ ਕੇਸਰੀ ਰੰਗ ਉੱਤੇ ਕੀਤਾ ਸੀ। ਉਸ ਤੋਂ ਬਾਅਦ ਵਿਚ ਨਿਸ਼ਾਨ ਸਾਹਿਬ ਦਾ ਰੰਗ ਉਦੋਂ ਸੁਰਮਈ ਹੁੰਦਾ ਸੀ ਤੇ ਗੁਰੂ ਕੇ ਸਿੱਖਾਂ ਨੇ ਬਚਨ ਆਖਿਆ ਵੀ ਨਹੀਂ, ਸਭ ਤੋਂ ਪਹਿਲਾਂ ਇੱਥੇ ਰਾਜਨੀਤਿਕ ਨਿਸ਼ਾਨ ਉਤਾਰ ਕੇ ਗੁਰੂ ਕਾ ਨਿਸ਼ਾਨ ਚਲਾਇਆ ਜਾਵੇ। ਉਦੋਂ ਪਹਿਲੀ ਗੱਲ ਇਹ ਹੋਈ ਵੀ ਦਿੱਲੀ ਦੇ ਇਤਿਹਾਸ ਵਿਚ ਪਹਿਲੀ ਵਾਰੀ ਸਿੱਖਾਂ ਦਾ ਨਿਸ਼ਾਨ ਚੁੱਲਿਆ। ਦੂਜੀ ਵਿਚਾਰ ਇਹ ਹੋਈ ਵੀ ਆਪਾਂ ਤਖ਼ਤ ਤੇ ਨਹੀਂ ਬੈਠਣਾ, ਜੇ ਤੁਸੀਂ ਚਾਹੁੰਦੇ ਹੋ ਵੀ ਇਤਿਹਾਸ ਸਿਰਜੀਏ, ਇਸ ਤਰ੍ਹਾਂ ਦਾ ਕੋਈ ਇਤਿਹਾਸ ਹੋਵੇ ਸਾਡਾ, ਤਾਂ ਫਿਰ ਇਉਂ ਕਰੋ, ਆਹ ਜਿਹੜਾ ਦਿੱਲੀ ਦਾ ਤਖ਼ਤ ਹੈ ਨਾ, ਇਹਦੀ ਇੱਕ ਸਿੱਲ ਪੁੱਟੋ। ਸਿੱਲ ਮਤਲਬ ਪੱਥਰ ਦੀ ਇੱਕ ਸਲੇਲ ਕਹਿ ਲਈਏ, ਪੱਥਰ ਦਾ ਇੱਕ ਟੁਕੜਾ ਕਹਿ ਲਈਏ, ਸੌਖਾ ਹੋ ਜਾਏਗਾ। ਇੱਕ ਸਿੱਲ ਪੁੱਟੋ, ਉਹ ਸਿੱਲ ਗੁਰੂ ਕੇ ਸਿੱਖਾਂ ਨੇ ਪੁੱਟੀ। ਸਿੱਲ ਪੁੱਟ ਕੇ ਉਹ ਜੱਸਾ ਸਿੰਘ ਰਾਮਗੜੀਆ ਉਹ ਲੈ ਕੇ ਆਏ ਤੇ ਉਹ ਜਿਹੜੀ ਸਿੱਲ ਹੈ ਉਹ ਡਾਕਟਰ ਹਰਜਿੰਦਰ ਸਿੰਘ ਦਲਗੀਰ ਦਾ ਕਥਨ ਹੈ। ਕਰੀਬ 1992-93 ਤੱਕ ਦੀ ਉਹਨੇ ਗੱਲ ਲਿਖੀ ਹੈ, ਉਸ ਤੋਂ ਬਾਅਦ ਮੈਨੂੰ ਵੀ ਨਹੀਂ ਪਤਾ। ਤੇ ਉਦੋਂ ਤੱਕ ਉਹ ਸਿੱਲ ਸੀਨਾ ਜਿਹੜੀ ਉਹ ਰਾਮਗੜੀਆ ਬੁੰਗੇ ਵਿਚ ਅੰਮ੍ਰਿਤਸਰ ਸਾਹਿਬ ਵਿਚ ਪਈ ਸੀ। ਸਿੱਖਾਂ ਨੂੰ ਪਤਾ ਹੀ ਨਹੀਂ ਮੇਰਾ ਇਤਿਹਾਸ ਕੀ ਹੈ, ਦਿੱਲੀ ਦੇ ਦਰਬਾਰ ਦੇ ਤਖ਼ਤ ਦੀ ਪੁੱਟ ਕੇ ਲਿਆਂਦੀ ਹੋਈ ਸਿੱਲ ਸਿੱਖਾਂ ਦੇ ਅੰਮ੍ਰਿਤਸਰ ਰਾਮਗੜੀਆ ਬੁੰਗੇ ਵਿਚ ਪਈ ਸੀ, ਤਾਂ ਕਿ ਇਤਿਹਾਸ ਸਿਰਜ ਸਕੀਏ ਤੇ ਪਤਾ ਲੱਗ ਸਕੇ ਭਈ ਆਉਣ ਵਾਲੇ ਸਮੇਂ ਦੇ ਵਿਚ ਸਿੱਖ ਦਿੱਲੀ ਵੀ ਕਦੇ ਆਏ ਸਨ। ਉਦੋਂ ਮੁੜ ਰਹੇ ਬਘੇਲ ਸਿੰਘ ਨੂੰ ਇੱਕ ਗੱਲ ਕਹੀ ਵੀ ਸਕਦਾ, ਦਿੱਲੀ ਦੇ ਲਈ ਤਾਂ ਬੜੀ ਵੱਡੀ ਗੱਲ ਹੈ, ਤੁਸੀਂ ਦਿੱਲੀ ਥੋੜੇ ਜਿਹੇ ਸਿੱਖਾਂ ਨੇ ਲੁੱਟ ਲਈ ਤੇ ਇੰਨੀ ਇੱਥੇ ਰਾਜ ਕਰ ਲਿਆ ਤੇ ਤੁਸੀਂ ਇੱਥੇ। ਉਦੋਂ ਬਘੇਲ ਸਿੰਘ ਵੀ ਬੈਠੇ, ਤਵਾਰੀ ਜਿਹੜਾ ਇਤਿਹਾਸ ਜਿਹੜਾ ਉਹ ਗਲਤੀ ਮੰਨਦਾ, ਇਸ ਗੱਲ ਨੂੰ ਗਲਤੀ ਮੰਨਦਾ। ਉਹਨੂੰ ਪੁੱਛਿਆ ਵੀ ਤੁਸੀਂ ਇੱਥੇ ਕੋਈ ਆਪਣਾ ਰਾਜ ਭਾਗ ਜਮਾਓ, ਉਹਨਾਂ ਆਖਿਆ ਜਿਹੋ ਜੀ ਬਿੱਲੀ ਮਾਰ ਲਈ ਉਹ ਜੀ ਦਿੱਲੀ ਮਾਰ ਲਈ, ਜਦੋਂ ਜੀ ਕਰੇਗਾ ਮੁੜ ਕੇ ਫਿਰ ਮਾਰ ਲਾਂਗੇ, ਸਾਡੀ ਤੁਸੀਂ ਪਰਵਾਹ ਨਾ ਮੰਨੋ। ਉਦੋਂ ਬਘੇਲ ਸਿੰਘ ਨੇ ਜਵਾਬ ਦਿੱਤਾ ਸੀ, ਕਹਿਣ ਲੱਗੇ ਜੀ ਉਹ ਜੀ ਦਿੱਲੀ ਮਾਰਦੀ, ਉਹ ਜੀ ਦਿੱਲੀ ਮਾਰਦੀ, ਸਾਡੇ ਲਈ ਦਿੱਲੀ ਮਾਰਨੀ ਕੋਈ ਔਖੀ ਨਹੀਂ, ਤੁਹਾਡੇ ਲਈ ਔਖੀ ਲੱਗਦੀ ਹੈ, ਤੁਸੀਂ ਇਤਿਹਾਸ ਸਮਝਿਓ ਆਪਣਾ। ਉਦੋਂ ਉਹ ਇਵੇਂ ਚਲੇ ਗਏ। ਉਸ ਤੋਂ ਬਾਅਦ ਵਿਚ ਬਘੇਲ ਸਿੰਘ ਉੱਥੇ ਰਹਿੰਦਾ ਤੇ ਕਿਵੇਂ ਗੁਰਦੁਆਰੇ ਸੇਵਾ ਕਰਦੇ, ਆਉਣ ਵਾਲੇ ਦਿਨਾਂ ਦੇ ਵਿਚ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂਗਾ। 30,000 ਜਿੱਥੇ ਅੱਜ ਕੋਟਾਂ ਬਣੀਆਂ ਹੋਈਆਂ ਨੇ ਦਿੱਲੀ ਦੇ ਵਿਚ, ਉਹ ਸਿੱਖਾਂ ਦੀ 30,000 ਹੈ, ਸਿੱਖਾਂ ਦੀ ਉਹ ਜ਼ਮੀਨ ਖਰੀਦੀ ਹੋਈ, ਗੱਲ ਵੱਖਰੀ ਹੈ। ਜਿਹੜੀ ਬੇਨਤੀ ਕਰ ਰਹੇ ਅਸਾਂ, ਕਿਵੇਂ ਉਹ 11 ਮਿਸਲਾਂ, 12ਵੀਂ ਮਿਸਲ ਜਿਹੜੀ ਫੁਲਕੀਆਂ ਮਿਸਲ ਆ, ਉੱਥੇ ਕਦੇ ਸਰਬੱਤ ਖਾਲਸੇ ਚ ਗਈ ਨਹੀਂ। ਉਹਨੇ ਜਿੱਧਰਲਾ ਪੱਖ ਭਾਰੀ ਦੇਖਿਆ ਮਹਾਰਾਜਾ ਪਟਿਆਲੇ ਦੀ, ਤੇ ਪਟਿਆਲੇ ਵਾਲੀ ਸਾਈਡ ਜੀਂਦ ਵਾਲੀ ਸਾਈਡ ਇਧਰਲੇ ਪਾਸੇ ਸਨ, ਇਹ ਜਦੋਂ ਜਿਹੜਾ ਪੱਖ ਭਾਰੀ ਦੇਖਦੇ ਸਨ ਉਹਦੇ ਵੱਲ ਹੋ ਜਾਂਦੇ ਸਨ। ਇਹਨਾਂ ਨੇ ਕੋਈ ਕਿਰਦਾਰ ਨਹੀਂ ਨਿਭਾਇਆ ਬਹੁਤਾ ਚੰਗਾ। ਯਾਦਵਿੰਦਰ ਸਿੰਘ ਇਹਨਾਂ ਦੇ ਵਿੱਚੋਂ ਸਭ ਤੋਂ ਬਦਨਾਮ ਵਾਲਾ ਰਾਜਾ ਹੋਇਆ, ਉਸ ਤੋਂ ਪਹਿਲਾਂ ਦੇ ਰਾਜੇ ਜਿਹੜੇ ਥੋੜੇ ਜਿਹੇ ਚੰਗੇ ਸਨ ਗੁਰੂ ਘਰ ਨੂੰ ਪਿਆਰ ਕਰਦੇ ਸਨ। ਬੇਨਤੀ ਕਰ ਰਿਹਾ ਸਾਂ 11 ਦੀ, ਮੈਂ ਤਾਂ ਇੰਨਾ ਕੁਝ ਉਲਝ ਗਿਆ ਕਿਉਂਕਿ ਇਹ ਤੁਹਾਨੂੰ ਇੱਕੋ ਹੀ ਪਲ ਵਿੱਚ ਮੈਂ ਸੁਣਾਉਣਾ ਚਾਹੁੰਦਾ ਸਾਰੀਆਂ ਮਿਸਲਾਂ ਦਾ ਇਤਿਹਾਸ। ਉਸ ਵੇਲੇ ਗੁਰੂ ਕੇ ਸਿੱਖਾਂ ਨੇ ਜਦੋਂ ਵਿਚਾਰ ਵੇਖੀ ਭਾਈ ਇਵੇਂ ਇੱਕ ਦੂਜੇ ਨਾਲ ਲੜਾਈ ਝਗੜੇ ਈਰਖਾ ਵੈਰ ਵਿਰੋਧਤਾ
ਤੇ ਕਿਰਦਾਰੋਂ ਵੀ ਡਿੱਗਣ ਲੱਗ ਪਏ ਕਿਉਂਕਿ ਜਦੋਂ ਗੁਰੂ ਕੋਲੋਂ ਟੁੱਟ ਗਏ ਫਿਰ ਤੇ ਬਾਕੀ ਗੱਲ ਕੋਈ ਨਹੀਂ ਨਾ ਰਹੀ। ਇਵੇਂ ਉਹ ਸਿੱਖਾਂ ਦੀ ਜਿਹੜੀ ਸਮੁੱਚੀ ਤਾਕਤ ਸੀ, ਜੇ ਕਿਤੇ ਸਿੱਖ ਚਾਹੁੰਦੇ ਤਾਂ ਉਸ ਵੇਲੇ ਬਾਹਰੀ ਹਮਲਾਵਰ ਇਹਨਾਂ ਕੋਲ ਕੋਈ ਵੀ ਨਹੀਂ ਸੀ, ਇਹਨਾਂ ਦੇ ਮੁਕਾਬਲੇ ਦੀ ਤਾਕਤ ਇਹਨਾਂ ਦੇ ਕੋਲ ਕੋਈ ਵੀ ਨਹੀਂ ਸੀ, ਤੇ ਜੇ ਇਹ ਚਾਹੁੰਦੇ ਤਾਂ ਉਦੋਂ ਜਿੱਡਾ ਵੱਡਾ ਮਰਜ਼ੀ ਰਾਜ ਕਰ ਲੈਂਦੇ, ਤੇ ਉਦੋਂ ਤੋਂ ਇਸ ਚੰਦਰੀ ਫੁੱਟ ਨੇ ਸਿੱਖੀ ਨੂੰ ਉਜਾੜਨਾ ਸ਼ੁਰੂ ਕੀਤਾ ਹੋਇਆ ਜਿਹੜੀ ਅੱਜ ਤੱਕ ਉਜਾੜਦੀ ਆ ਰਹੀ। ਅਸੀਂ ਫੁੱਟੀ ਜਾ ਰਹੇ ਅੱਗੇ ਅੱਗੇ, ਲੇਕਿਨ ਇਕੱਤਰਤਾ ਨਹੀਂ ਕਿਸੇ ਗੱਲੋਂ ਕਰ ਰਹੇ, ਨਹੀਂ ਤੇ ਅੱਜ ਇਹ ਰਾਜ ਭਾਗ ਦੇ ਮਾਲਕ ਹੋਣੇ ਸਨ, ਅੱਜ ਇਹ ਗੱਲਾਂ ਸੱਚੀਆਂ ਹੋ ਜਾਣੀਆਂ ਸਨ। ਜਿਹੜੀ ਅਸੀਂ ਮੰਗਦੇ ਫਿਰਨੇ ਆ ਉਹ ਮੰਗਣ ਦੀ ਲੋੜ ਨਹੀਂ ਸੀ, ਉਹ ਸਿੱਖਾਂ ਨੂੰ ਖੁਦ ਨੂੰ ਦੇ ਦੇਣੀ ਸੀ ਇਹਨਾਂ ਲੋਕਾਂ ਨੇ, ਕਿਉਂਕਿ ਇਹਨਾਂ ਦਾ ਜੇ ਏਕਾ ਤੇ ਇਤਫਾਕ ਤੇ ਉਹ ਜੀਵਨ ਦਾ ਕਿਰਦਾਰ ਉਹ ਹੁੰਦਾ। 11 ਜੀ ਮਿਸਲਾਂ ਤੋਂ ਬਾਅਦ ਵਿੱਚ ਚਰਤ ਸਿੰਘ ਦੀ ਮਿਸਲ ਜਿਹੜੀ ਹੈ, ਸ਼ੁਕਰ ਚੱਕੀਆਂ ਮਿਸਲ ਜਿਹੜੀ, ਉਹ ਬਾਹਲੀ ਤਾਕਤਵਰ ਹੈ। ਮਹਾਰਾਜਾ ਰਣਜੀਤ ਸਿੰਘ ਇਹਦੇ ਵਿੱਚੋਂ ਪੈਦਾ ਹੋਇਆ। ਤੇ ਮਹਾਰਾਜਾ ਰਣਜੀਤ ਸਿੰਘ ਅੱਗੇ ਸਭ ਤੋਂ ਪਹਿਲਾਂ ਕਬਜ਼ਾ ਲਾਹੌਰ ਤੇ ਕਿਵੇਂ ਕਰਦਾ, ਉਸ ਤੋਂ ਬਾਅਦ ਇਹਦਾ ਰਾਜ ਭਾਗ ਕਿਵੇਂ ਬਣਦਾ, ਇਹ ਮੈਂ 2-3 ਦਿਨ ਜਿਹੜੇ ਬਾਕੀ ਨੇ ਉਹਨਾਂ ਵਿੱਚ ਕੋਸ਼ਿਸ਼ ਕਰਾਂਗਾ ਤੁਹਾਡੇ ਨਾਲ ਸਾਂਝ ਪਾਉਣ ਦੀ। ਖੁਨੀਆਂ ਭੁੱਲਾਂ ਦੀ ਥਮਾ ਗੁਰੂ ਚਰਨਾਂ ਵਿੱਚ ਅਰਦਾਸ ਕਰਨਾ, ਸਾਹਿਬ ਅਗਾਂਹ ਵਾਸਤੇ ਸਮਰਥ ਪ੍ਰਦਾਨ ਕਰਨ। ਬਹੁਤ ਤਰੀਕਾਂ ਤੇ ਸਨ, ਕਈ ਵਾਰੀ ਭੁੱਲ ਵੀ ਜਾਂਦੇ ਨੇ, ਮੈਂ ਤੁਹਾਡੇ ਕੋਲ ਇਸ ਗੱਲ ਦੀ ਵੀ ਖਿਮਾ ਮੰਗਣਾ। ਅਦਭੁਤ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ।

ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਸਜੀ ਹੋਈ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਨ ਤਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਚੱਲ ਰਹੇ ਲੜੀਵਾਰ ਪ੍ਰਸੰਗ ਵਿੱਚ ਸਰਵਣ ਕਰ ਰਹੇ ਹਾਂ। ਸਾਨੇ ਸਰਨਾਮੇ ਤੀਰਥ ਉੱਤੇ ਸੰਗਤਾਂ ਦਾ ਉਧਾਰ ਕਰਕੇ ਸ੍ਰੀ ਚਮਕੌਰ ਸਾਹਿਬ ਪਹੁੰਚੇ ਨੇ। ਉੱਥੇ ਸੰਗਤਾਂ ਨੂੰ ਬੜਾ ਸੁੰਦਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਜਿਵੇਂ ਭਗਤ ਕਬੀਰ ਜੀ ਨੇ ਬਚਨ ਕੀਤਾ ਹੈ, ਕਬੀਰ ਸਤਿਗੁਰ ਸਾਚਾ ਕਿਆ ਕਰੇ, ਜੋ ਸਿੱਖਾ ਮੈਂ ਚੂਕ, ਅੰਧੇ ਏਕ ਨਾ ਲੱਗ ਗਈ ਜਿਉਂ ਬਾਂਸ ਵਜਾਈਐ ਫੂਕ। ਸਤਿਗੁਰੂ ਕਹਿੰਦੇ ਮੈਂ ਤਾਂ ਬੜਾ ਕੁਛ ਦੇਣ ਨੂੰ ਤਿਆਰ ਹਾਂ, ਪਰ ਜਦੋਂ ਅੱਗੋਂ ਤੁਸੀਂ ਲੈਣ ਨੂੰ ਹੀ ਕੁਛ ਤਿਆਰ ਨਹੀਂ। ਹੁਣ ਇੰਨਾ ਕੁਛ ਤਾਂ ਕਰ ਦਿੱਤਾ ਕਿ ਥਾਲ ਵਿੱਚ ਤਿੰਨ ਵਸਤੂ ਪਈ ਹੋ, ਸਤ ਸੰਤੋਖ ਵੀ ਚਾਰੋ ਅੰਗ ਨਾਮ ਠਾਕੁਰ ਕਾ ਪਾਇਓ, ਜਿਸ ਕਾ ਸਭ ਸਾਧਾਰ। ਜੇ ਖਾਓ ਹੀ ਨਾ ਤਾਂ ਫਿਰ ਲਾਭ ਕਿਵੇਂ ਹੋਵੇਗਾ? ਜੇ ਕੋ ਖਾਵੈ ਜੇ ਕੋ ਪੁੰਚੈ ਇਸ ਕਾ ਹੋਏ ਉਧਾਰੋ। ਭਲਾ ਉਹਦਾ ਹੋਣਾ ਜਿਹੜਾ ਬਾਣੀ ਪੜ੍ਹੇਗਾ, ਬਾਣੀ ਸੁਣੇਗਾ, ਸੋ ਉਸ ਤੋਂ ਉਪਰੰਤ ਸਤਿਗੁਰੂ ਮਹਾਰਾਜ ਦੇ ਉੱਤੇ ਪਹਾੜੀ ਰਾਜਿਆਂ ਨੇ ਧੋਖੇ ਦੇ ਨਾਲ ਹਮਲਾ ਕਰਵਾਇਆ। ਸੈਦਾ ਬੇਗ ਅਤੇ ਅਲਫ ਖਾਨ ਦੋ ਪਠਾਨ ਸਰਦਾਰ ਆਏ ਨੇ। ਸੈਦਾ ਬੇਗ ਨੂੰ ਸਤਿਗੁਰੂ ਦੇ ਸਾਹਮਣੇ ਹੁੰਦਿਆਂ ਹੀ ਪਿਛਲੀ ਸੋਝੀ ਆ ਗਈ। ਉਹਨੇ ਸਿੰਘਾਂ ਵਾਲੇ ਪਾਸਿਓਂ ਹੋ ਕੇ ਤੁਰਕਾਂ ਨਾਲ ਜੰਗ ਕੀਤਾ। ਅਲਫ ਖਾਨ ਨੇ ਵਿਚਾਰਿਆ ਕਿ ਜੇ ਹੁਣ ਜੰਗ ਕੀਤਾ ਕੋਈ ਲਾਭ ਨਹੀਂ ਹੋਣਾ। ਉਹ ਖਿਸਕ ਗਿਆ ਉੱਥੋਂ, ਸਾਰੇ ਜਾਣੇ ਮੁੜ ਗਏ ਵਾਪਸ। ਮਹਾਰਾਜ ਦੇ ਚਰਨਾਂ ਤੇ ਆ ਕੇ ਸੈਦਾ ਬੇਗ ਨੇ ਮੱਥਾ ਟੇਕਿਆ। ਸਤਿਗੁਰੂ ਮਹਾਰਾਜ ਨੇ ਲੰਮੀ ਉਮਰ ਦੀ ਆਸ਼ੀਰਵਾਦ ਦਿੱਤੀ ਔਰ ਕਹਿੰਦੇ ਭਲੇ ਸਮੇਂ ਤੇ ਆ ਕੇ ਮਿਲੇ ਹੋ। ਐਸੇ ਸੋਹਣੇ ਵਾਕ ਕਹੇ ਨੇ ਕਿ ਗੁਰੂ ਨਾਨਕ ਦੇਵ ਜੀ ਦੇ ਸਮੇਂ ਜਦੋਂ ਅਸੀਂ ਸਾਂ ਗੁਰੂ ਨਾਨਕ ਦੇਵ ਦੇ ਰੂਪ ਵਿੱਚ, ਉਦੋਂ ਤੂੰ ਸਾਨੂੰ ਮਿਲਿਆ ਸੀ। ਤੂੰ ਸੋਹਣੀਆਂ ਕਿਰਪਾਨਾਂ ਬਣਾਉਂਦਾ ਹੁੰਦਾ, ਤਲਵਾਰਾਂ ਸ਼ਸਤਰ ਇਹਨਾਂ ਹੁੰਦਾ ਸੀ ਤੂੰ ਬਈ ਮਹਾਰਾਜ ਮੇਰੀ ਤਲਵਾਰ ਵੀ ਦੇਖੋ ਕਿੰਨੀ ਸੁੰਦਰ ਹੈ, ਮੁੱਠਾ ਕਿੰਨਾ ਸੋਹਣਾ ਹੈ, ਬੰਦੂਕ ਕਿੰਨੀ ਵਧੀਆ ਹੈ। ਮਹਾਰਾਜ ਕਹਿੰਦੇ ਫਿਰ ਅਸੀਂ ਤੈਨੂੰ ਇਹ ਕਿਹਾ ਸੀ ਕਿ ਦਸਵੇਂ ਜਾਮੇ ਜਾ ਕੇ ਦੇਖਾਂਗੇ ਤੇਰੀ ਤਲਵਾਰ ਤੇਰੀ ਬੰਦੂਕ। ਸੋ ਸੈਦਾ ਬੇਗ ਨੂੰ ਕਹਿਣ ਲੱਗੇ ਮਹਾਰਾਜ ਕਿ ਹੁਣ ਦਿਖਾ, ਸਭ ਕੁਝ ਦੇਖਾਂਗੇ, ਹੁਣ ਦੇਖ ਵੀ ਲਿਆ ਹੈ। ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਬਖਸ਼ਿਸ਼ਾਂ ਕਰ ਰਹੇ ਨੇ। ਆਓ ਅੱਗੇ ਪ੍ਰਸੰਗ ਸਰਵਣ ਕਰਦੇ ਹਾਂ, ਰਸਨਾ ਨੂੰ ਕਰੀਏ ਪਵਿੱਤਰ ਪਿਆਰ, ਸਤਿਕਾਰ ਨਾਲ ਗੱਜ ਕੇ ਆਖੋ ਸਤਿ

0: ਮਹਾਰਾਜ ਕਹਿਣ ਲੱਗੇ ਸੈਦਾ ਬੇਗ ਤੂੰ ਬੇਗ ਤੋਂ ਭਾਵ ਛੇਤੀ ਇਸ ਗੱਲ ਨੂੰ ਸਮਝ ਲੈ ਹੁਣ ਯਾਦ ਕਰ ਲੈ ਬੀਤਿਆ ਸਮਾਂ ਆਪਣਾ ਉਹ ਉਹਨਾਂ ਜਨਮਾਂ ਦੇ ਵਿੱਚ ਤੂੰ ਕੰਧਾਰੀ ਸੈਂ ਤੇ ਤੇਗ ਬੰਨਦਾ ਹੁੰਦਾ ਸੀ ਸੋਹਣੀ ਤੇਗ ਚੰਗਾ ਲੋਹਾ ਲਿਆ ਕੇ ਕੁੱਟਣਾ ਮੁੱਠੇ ਬਣਾਉਣੇ ਸੋਹਣੇ ਸ਼ਸਤਰ ਬੰਨਦਾ ਹੁੰਦਾ
1: ਪੂਰਬ ਗੁਰੂ ਨਾਨਕ ਤੁਮ ਮਿਲੇ ਸੇਵਾ ਕਰੀ ਹੁਤੀ ਤਬ ਭਲੇ
0: ਜਦੋਂ ਅਸੀਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਜਾਮੇ ਦੇ ਵਿੱਚ ਸਾਂ ਉਦੋਂ

0: ਜਦੋਂ ਤੇਰੇ ਨਾਲ ਅਸੀਂ ਇਸ ਤਰ੍ਹਾਂ ਦਾ ਬਚਨ ਕੀਤਾ ਸੀ, ਯਾਦ ਕਰ, ਨਾਲ ਆਪਣੇ ਵੱਲੋਂ ਵੀ ਕਿਰਪਾ ਦ੍ਰਿਸ਼ਟੀ ਕੀਤੀ ਆ ਕਿ ਇਹਨੂੰ ਯਾਦ ਆ ਜਾਵੇ। ਤੈਨੂੰ ਇਹ ਕਿਹਾ ਸੀ ਕਿ ਅਸੀਂ ਕਦੇ ਤੈਨੂੰ ਬੁਲਾਵਾਂਗੇ ਆਪਣੇ ਪਾਸ, ਕਦੇ ਤੈਨੂੰ ਮਿਲਾਂਗੇ, ਇਹ ਯਾਦ ਕਰ, ਤੈਨੂੰ ਬਚਨ ਕਿਹਾ ਸੀ।
1: ਸ਼ਸਤਰ ਬਿਲੋਕਨ ਕਰੇ ਤਿਹਾਰੋ ਤਬ ਪਰਖੇਂਗੇ ਜਥਾ ਉਚਾਰੋ।
0: ਫੇਰ ਤੂੰ ਜਿਵੇਂ ਕਹਿੰਦਾ ਨਾ ਕਿ ਮੇਰੀ ਤਲਵਾਰ ਦੇਖੋ ਇਹ ਬੜੀ ਤਿੱਖੀ ਹੈ, ਇਹਦੀ ਧਾਰ ਬੜੀ ਤਿੱਖੀ ਹੈ, ਫੇਰ ਤਦੋਂ ਅਸੀਂ ਤੇਰੇ ਸ਼ਸਤਰ ਦੇਖਾਂਗੇ, ਉਦੋਂ ਪਰਖਾਂਗੇ ਤੇਰੀ ਤਲਵਾਰ ਨੂੰ।
1: ਪਰਚਾ ਪ੍ਰਥਮ ਸ਼ਬਦ ਕੋ ਕੀਆ ਪਾਛੇ ਇਸ ਪ੍ਰਕਾਰ ਕਹਿ ਦੀਆ।
0: ਪਹਿਲਾਂ ਤੈਨੂੰ ਸ਼ਬਦ ਦਾ ਪਰਚਾ ਪਾਇਆ ਸੀ, ਪਹਿਲੋਂ ਅਸੀਂ ਨਾਮ ਜਪਾਇਆ, ਬਾਣੀ ਪੜ੍ਹਾਈ, ਭਾਵ ਨਾਮ ਦੇ ਵਿੱਚ ਲਾਇਆ ਸੀ ਤੈਨੂੰ, ਤੇ ਬਾਅਦ ਦੇ ਵਿੱਚ ਫਿਰ ਇਸ ਤਰ੍ਹਾਂ ਦਾ ਬਚਨ ਕੀਤਾ ਸੀ ਕਿ ਅਸੀਂ ਫੇਰ ਕਦੇ ਜਦੋਂ ਸੋਹਣਾ ਸਮਾਂ ਆਵੇਗਾ ਤੇਰੇ ਸ਼ਸਤਰ ਦੇਖਾਂਗੇ।
1: ਚੁਪਕ ਕਮਾਇਲ ਕਰਾਮਾਤ ਚਿਨ ਖੈਰ ਖਿਲਸ ਜੰਨਾਤ।
0: ਸੋ ਇਸ ਤਰ੍ਹਾਂ ਦਾ ਜਿਹੜਾ ਬਚਨ ਸੀ ਤੇਰੇ ਤਾਂ ਹੀ ਕੀਤਾ ਸੀ ਕਿ ਜਿਹੜੀ ਹੈ ਤੂੰ ਇਹ ਕਿਹਾ ਸੀ ਸਾਨੂੰ ਕਿ ਜਿਹੜੀ ਬੰਦੂਕ ਚਲਾਉਣੀ ਹੈ ਇਹਦੀ ਗੋਲੀ ਜਿਹੜੀ ਚਲਾਉਣੀ ਹੈ ਕਮਾਲ ਦੇ ਨਾਲ ਇਹ ਇੱਕ ਕਰਾਮਾਤ ਹੈ। ਤੂੰ ਕਿਹਾ ਸੀ ਕਿ ਤੁਹਾਡੇ ਅੰਦਰ ਬੜੀ ਕਰਾਮਾਤ ਹੈ, ਤੋ ਇਸ ਤਰ੍ਹਾਂ ਦੇ ਇਸ ਨਾਲ ਅਸੀਂ ਤੈਨੂੰ ਵੀ ਕਿਹਾ ਸੀ ਕਿ ਜਿਹੜੀ ਆ ਨਾ ਜੇ ਬੰਦੂਕ ਚਲਾਉਣੀ ਹੈ ਬੰਦੂਕ ਦੀ ਤਮਾਈ ਦਾ ਕਮਾਲ ਐਸਾ ਹੋਵੇ ਕਿ ਲੋਕ ਇਸ ਨੂੰ ਕਰਾਮਾਤ ਸਮਝਣ। ਬੰਦੂਕ ਦਾ ਕਮਾਲ ਕਰਾਮਾਤ ਹੈ, ਇਸ ਕਮਾਲ ਵਾਲੇ ਨੂੰ ਕਿਹੜੀ ਚੀਜ਼ ਨਹੀਂ ਮਿਲਦੀ, ਭਾਵ ਸਾਰੀਆਂ ਚੀਜ਼ਾਂ ਮਿਲੇਗੀ, ਦੋਸਤਾਂ ਵਾਲੀ ਦੋਸਤੀ ਬੇਇੱਜ਼ਤਾਂ ਮਿਲਣਗੀਆਂ, ਬੇਇੱਜ਼ਤਾਂ ਦੋਵਾਂ ਲੋਕਾਂ ਦੇ ਸੁੱਖ ਮਿਲਣਗੇ, ਦੋਸਤਾਂ ਨੇ ਤਾਂ ਖੁਸ਼ ਹੋਣਾ ਹੀ ਹੋਣਾ, ਤੇ ਨਾਲ ਫਿਰ ਕਮਾਲ ਕਰਕੇ ਸੂਰਬੀਰਤਾ ਹੋਵੇਗੀ, ਸੂਰਬੀਰਤਾ ਦੇ ਨਾਲ ਫਿਰ ਪ੍ਰਲੋਕ ਦੇ ਵਿੱਚ ਵੀ ਜਗ੍ਹਾ ਮਿਲਦੀ ਹੈ।
1: ਇਹਦੀ ਬਾਤ ਗੁਰੂ ਜਬ ਕਹੇ ਸਮਝੋ ਮੁਗਲ ਦੇ ਤਬ ਸਹੇ।
0: ਜਦੋਂ ਉਹਦੇ ਬੋਲੇ ਹੋਏ ਬਚਨਾਂ ਨੂੰ ਸਤਿਗੁਰੂ ਨੇ ਦੁਹਰਾਇਆ ਫਿਰ ਕਿ ਤੂੰ ਯਾਦ ਕਰ ਕਿ ਤੂੰ ਸਾਨੂੰ ਕਿਹੜੇ ਕਿਹੜੇ ਬਚਨ ਕਰਦਾ ਹੁੰਦਾ ਸੀ, ਕੀ ਸਾਨੂੰ ਤੂੰ ਕਿਹਾ ਸੀ, ਚੇਨਾ ਤੂੰ ਕਿਹਾ ਸੀ ਕਿਹੜੀ ਨਹੀਂ, ਖੈਰ ਤੋਂ ਭਾਵ ਨੇਕੀ ਤੋਂ, ਖਿਲਸ ਜਿਹੜੀ ਹੈ ਸੱਚਾ ਦੋਸਤ ਜਿਹੜੀ ਦੋਸਤੀ ਹੈ, ਇਸੇ ਪ੍ਰਕਾਰ ਜਿਹੜਾ ਜੰਨਤ ਦਾ ਹੈ ਵਾਚਕ ਭਾਵ ਸਵਰਗ, ਬਈ ਜਿਹੜਾ ਤਲਵਾਰ ਚਲਾਉਣੀ ਜਾਣਦਾ ਸ਼ਸਤਰ ਚਲਾਉਣੇ ਜਾਣਦਾ ਸੂਰਮਾ ਯੋਧਾ ਹੈ, ਸੂਰਮੇ ਨੂੰ ਇਸ ਲੋਕ ਵਿੱਚ ਵੀ ਵਡਿਆਈਆਂ ਮਿਲਦੀਆਂ ਨੇ ਅਤੇ ਪ੍ਰਲੋਕ ਦੇ ਵਿੱਚ ਵੀ ਜਾ ਕੇ ਉਹਨੂੰ ਵਡਿਆਈਆਂ ਮਿਲਦੀਆਂ ਹਨ।
1: ਇਹਦੀ ਬਾਤ ਗੁਰੂ ਜਬ ਕਹੇ
0: ਇਹਨਾਂ ਬਚਨ ਸਤਿਗੁਰੂ ਮਹਾਰਾਜ ਜੀ ਨੇ ਜਦ ਕਿਹਾ
1: ਸਮਝਿਓ ਮੁਗਲ ਹਿਰਦੇ ਤਬ ਸਹੇ।
0: ਉਸ ਵਕਤ ਉਹ ਮੁਗਲ ਸੈਦ ਖਾਨ ਆਪਣੇ ਮਨ ਦੇ ਅੰਦਰ ਇਸ ਗੱਲ ਨੂੰ ਨਿਸ਼ਚੇ ਕਰਕੇ ਸਮਝ ਗਿਆ
1: ਪਰ ਉਹ ਅਗਾਰੀ ਦੰਡ ਸਮਾਨ
0: ਜਿਵੇਂ ਡੰਡੇਵਤ ਭਾਵ ਡੰਡੌਤ ਬੰਧਨ ਕਰਨ ਲੱਗਿਆਂ ਲੰਮੇ ਪੈ ਜਾਈਦਾ ਅੱਗੇ ਇਉਂ ਗੁਰਾਂ ਦੇ ਅੱਗੇ ਲੰਮਾ ਪੈ ਗਿਆ।
1: ਰਾਖ ਰਾਖ ਮੁਝ ਪੀਰ ਮਹਾਨ
0: ਹੇ ਮਹਾਨ ਪੀਰ ਹੇ ਗੁਰੂ ਨਾਨਕ ਦੇਵ ਜੀ ਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਆਪਣੀ ਸ਼ਰਨ ਵਿੱਚ ਮੈਨੂੰ ਰੱਖ ਲਓ
1: ਰਾਵਰ ਦਰਸ ਸੁਣੇ ਬਚ ਜਬੈ।
0: ਆਪ ਜੀ ਦੇ ਦਰਸ਼ਨ ਜਦੋਂ ਕੀਤੇ ਜਦੋਂ ਬਚਨ ਸੋਹਣੇ ਸੁਣੇ
1: ਪੂਰਬ ਸਿਮਰਤ ਵੀ ਅਬ ਸਬੈ।
0: ਉਹ ਜਿਹੜੀਆਂ ਪਿਛਲੀਆਂ ਸਾਰੀਆਂ ਚੀਜ਼ਾਂ ਸੀ ਬਚਨ ਬਲਾਸ ਸੀ ਆਪਣੇ ਉਹ ਤੁਹਾਡਾ ਰੂਪ ਉਹ ਮੈਨੂੰ ਸਾਰਾ ਹੀ ਯਾਦ ਆ ਗਿਆ।
1: ਭਈ ਸ਼ਕਤ ਮੁਝ ਬਿਖੈ ਵਿਸਾਲ
0: ਮੇਰੇ ਵਿੱਚ ਬੜੀ ਭਾਰੀ ਸ਼ਕਤੀ ਹੋ ਗਈ ਹੈ।
1: ਰੱਖੋ ਪੀਰ ਜੀ ਲਿਓ ਸੰਭਾਲ
0: ਪੀਰ ਜੀ ਹੁਣ ਤਾਂ ਤੁਸੀਂ ਰੱਖ ਲਓ ਤੁਸੀਂ ਸੰਭਾਲੋ ਮੈਨੂੰ।
1: ਜਿਦਕ ਪ੍ਰਥਮ ਕੀ ਬਾਤ ਉਬਾਚੇ
0: ਜਿੰਨਾ ਕੁ ਆਪ ਜੀ ਨੇ ਪਹਿਲੇ ਜਿਹੜੇ ਬਚਨ ਕਹੇ ਸਨ
1: ਸਭ ਜਾਨੀ ਮੈਂ ਬੀਤੀ ਸੋ ਸਾਚੇ।
0: ਮੈਨੂੰ ਯਾਦ ਆ ਗਿਆ ਕਿ ਸਾਰੀਆਂ ਗੱਲਾਂ ਬਿਲਕੁਲ ਸੱਚੀਆਂ ਮੇਰੇ ਨਾਲ ਬੀਤੀਆਂ ਹਨ।
1: ਦੇ ਧੀਰਜ ਤਬ ਪ੍ਰਭ ਠਿਗ ਰਾਖਾ
0: ਉਸ ਵਕਤ ਮਹਾਰਾਜ ਜੀ ਨੇ ਇਹਨੂੰ ਧੀਰਜ ਦਿੱਤਾ ਥਾਪੜਾ ਦਿੱਤਾ ਅਤੇ ਆਪਣੇ ਕੋਲ ਹੀ ਰੱਖ ਲਿਆ ਨਾਲ ਹੀ।
1: ਜਿਸ ਕੋ ਨਿਤ ਦਰਸ਼ਨ ਅਭਲਾਖਾ,
0: ਜਿਹਨੂੰ ਹਰ ਰੋਜ਼ ਸੈਦਾ ਬੇਗ ਨੂੰ ਇੱਕ ਦਰਸ਼ਨਾਂ ਦੀ ਅਭਲਾਖਾ ਹੀ ਸੀ, ਹੋਰ ਕੋਈ ਇੱਛਾ ਨਹੀਂ ਸੀ।
1: ਮੁਗਲ ਪ੍ਰਮੋਦ ਘਲੋ ਔਰ ਪਾਇਓ,
0: ਮੁਗਲ ਨੇ ਭਾਵ ਸੈਦਾ ਬੇਗ ਨੇ ਮਨ ਦੇ ਅੰਦਰ ਬਹੁਤ ਖੁਸ਼ੀ ਮਹਿਸੂਸ ਕੀਤੀ।
1: ਜੀਤ ਕਡੇਰਾ ਸਕਲ ਲੁਟਾਇਓ,
0: ਜਿੰਨਾ ਕਡੇਰਾ ਸੀ ਪੈਸਾ ਧਨ ਦੌਲਤ ਪਦਾਰਥ ਉਹ ਸਾਰਾ ਹੀ ਲੁਟਾ ਦਿੱਤਾ, ਆਪਣੀਆਂ ਫੌਜਾਂ ਨੂੰ ਹੀ ਦੇ ਦਿੱਤਾ।
1: ਸਭ ਕੁਝ ਤਿਆਗ ਰਿਹਾ ਪ੍ਰਭ ਪਾਸ,
0: ਸਾਰਾ ਕੁਝ ਛੱਡ ਦਿੱਤਾ, ਕਹਿਣ ਲੱਗਿਆ ਬਈ ਮੈਨੂੰ ਆਪਣੀ ਮੰਜ਼ਿਲ ਮਿਲ ਗਈ ਹੈ, ਇਸ ਕਰਕੇ ਮੈਂ ਹੁਣ ਗੁਰਾਂ ਦੇ ਕੋਲ ਹੀ ਰਹਾਂਗਾ।
1: ਹੋਏ ਪਰਲੋਕ ਸੁਖ ਲਾਗੀ ਆਸਾ,
0: ਹੁਣ ਮੈਨੂੰ ਇਹ ਆਸਾ ਲੱਗੀ ਮਨ ਚ ਕਿ ਮੈਨੂੰ ਹੁਣ ਗੁਰਾਂ ਦੇ ਕੋਲ ਆ ਕੇ ਕੋਈ ਫਿਕਰ ਨਹੀਂ ਹੈ, ਇਸ ਲੋਕ ਦਾ ਸੁਖ ਵੀ ਮਿਲੇਗਾ, ਪਰਲੋਕ ਦਾ ਸੁਖ ਮਿਲੇਗਾ।
1: ਸਗਲ ਤੁਰਕ ਗਏ ਜਬ ਦੂਰ, ਉਤਰੇ ਡੇਰੇ ਬਿਖੇ ਹਜ਼ੂਰ,
0: ਜਦੋਂ ਸਾਰੇ ਤੁਰਕ ਚਲੇ ਗਏ ਬਹੁਤ ਦੂਰ, ਲੰਘ ਗਈਆਂ ਫੌਜਾਂ ਉਨ੍ਹਾਂ ਦੀਆਂ, ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਜਿੱਥੇ ਆਪਣਾ ਡੇਰਾ ਕੀਤਾ ਹੋਇਆ ਸੀ ਉਥੇ ਜਾ ਕੇ ਉਤਰੇ।
1: ਖਾਨ ਪਾਨ ਦਾਨਾ ਤਿੰਨ ਪਾਏ, ਬਸੇ ਨਿਸਾ ਪੂਰਬ ਕੀ ਥਾਏ,
0: ਘੋੜਿਆਂ ਨੂੰ ਵੀ ਖਾਣਾ ਦਾਣਾ ਪਾਇਆ ਹੈ ਔਰ ਫੌਜਾਂ ਨੇ ਵੀ ਲੰਗਰ ਛਕਿਆ ਹੈ ਅਤੇ ਰਾਤ ਨੂੰ ਬਿਰਾਜਮਾਨ ਹੋਏ।
1: ਭਈ ਪ੍ਰਭਾਤ ਕੂਚ ਕਰ ਦੇਣ,
0: ਅੰਮ੍ਰਿਤ ਵੇਲ ਦਾ ਨਿਤਨੇਮ ਕਰਕੇ ਉਸ ਤੋਂ ਬਾਅਦ ਸੂਰਜ ਦੇ ਚੜਾਓ ਨਾਲ ਹੀ

0: ਕਿਉਂਕਿ ਉਹਨੇ ਤਾਂ ਸਾਰਾ ਕੁਝ ਤੁਰਕਾਂ ਨੂੰ ਦੇਤਾ ਆਪਣਾ ਵਾਪਸ, ਵੀ ਮੈਨੂੰ ਕੁਛ ਨੀ ਚਾਹੀਦਾ। ਸਤਿਗੁਰੂ ਜੀ ਨੇ ਹੁਣ ਆਪਣੇ ਕੋਲੋਂ ਉਹਨੂੰ ਹੋਰ ਸ਼ਸਤਰ ਬਖਸ਼ ਦਿੱਤੇ।
1: ਜੱਡ ਤੁਰੰਗ ਪਰ ਮੁਦਤ ਬਡੇਰ,
0: ਬਹੁਤ ਖੁਸ਼ ਹੋਇਆ ਕਿ ਗੁਰਾਂ ਨੇ ਮੈਨੂੰ ਸ਼ਸਤਰ ਬਖਸ਼ੇ ਨੇ, ਸੱਚੇ ਪਾਤਸ਼ਾਹ ਨੇ ਘੋੜਾ ਬਖਸ਼ਿਆ, ਘੋੜੇ ਤੇ ਚੜ ਕੇ ਸਵਾਰ ਹੋ ਕੇ ਚੱਲਿਆ।
1: ਚੱਲਿਓ ਸੰਗ ਮਿਲ ਸਿੰਘ ਸਾਥ,
0: ਨਾਲ ਮਿਲ ਕੇ ਸਿੰਘਾਂ ਦੇ ਇਹ ਨਾਲ ਨਾਲ ਸ਼ਰਧਾਲੂ ਪੁਰਾਣਾ ਗੁਰਸਿੱਖ ਚੱਲਿਆ ਹੈ।
1: ਗਮਨੇ ਆਨੰਦਪੁਰ ਦਿਸ਼ਨਾਥ,
0: ਮਾਲਕ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਆਨੰਦਪੁਰ ਸਾਹਿਬ ਵੱਲ ਚੱਲੇ।
1: ਸਗਲੋ ਪੰਥ ਉਲੰਘਣ ਕਰਿਓ,
0: ਸਾਰਾ ਪੈਂਡਾ ਸਤਿਗੁਰੂ ਜੀ ਨੇ ਤੈਅ ਕਰ ਲਿਆ।
1: ਦੰਦ ਸ਼ਬਦ ਸ਼੍ਰੋਣ ਮੈਂ ਪਰਿਓ,
0: ਨਗਾਰੇ ਦੀ ਆਵਾਜ਼ ਜਦੋਂ ਕੰਨਾਂ ਦੇ ਵਿੱਚ ਸੰਗਤ ਦੇ ਪਈ,
1: ਪੁਰਜਨ ਸੁਣ ਕੇ ਬੋ ਅਹਿਲਾਦੇ,
0: ਸ੍ਰੀ ਆਨੰਦਪੁਰ ਸਾਹਿਬ ਦੇ ਸਾਰੇ ਵਾਸੀ ਸਿੰਘ ਸਾਰੇ ਮਾਈ ਭਾਈ ਆਵਾਜ਼ ਚ ਨਗਾਰੇ ਦੀ ਸੁਣ ਕੇ ਬਹੁਤ ਖੁਸ਼ ਹੋਏ।
1: ਨਿਕਸੇ ਚਾਰੋ ਸਾਹਿਬਜ਼ਾਦੇ,
0: ਚਾਰੇ ਸਾਹਿਬਜ਼ਾਦੇ ਬੜੇ ਖੁਸ਼ੀ ਦੇ ਨਾਲ ਬਾਹਰ ਆਏ, ਮਹਿਲਾਂ ਤੋਂ ਮਹਾਰਾਜ ਨੂੰ ਮਿਲਣ ਲਈ ਤਿਆਰੀਆਂ ਹੋ ਗਈਆਂ।
1: ਮਿਲ ਮਾਨਵ ਸਭ ਵੈਰ ਪਧਾਰੇ,
0: ਮਿਲ ਕੇ ਸਾਰੇ ਮਾਈ ਭਾਈ ਅਗਵਾਨੀ ਕਰਨ ਲਈ ਅੱਗਿਓ ਸਤਿਗੁਰੂ ਨੂੰ ਲੈਣ ਵਾਸਤੇ ਸਤਿਕਾਰ ਕਰਨ ਲਈ ਚੱਲੇ।
1: ਦਰਸ਼ਨ ਕਰਤ ਬੰਦਨਾ ਧਾਰੇ,
0: ਦਰਸ਼ਨ ਕਰਤੇ ਜਾ ਕੇ ਦਰਸ਼ਨ ਕੀਤੇ ਨੇ, ਉਸ ਵਕਤ ਮੱਥੇ ਟੇਕੇ ਨੇ ਸਤਿਗੁਰੂ ਮਹਾਰਾਜ ਜੀ ਨੂੰ।
1: ਕੁਸ਼ਲ ਪ੍ਰਸ਼ਨ ਪ੍ਰਭ ਸਭ ਪ੍ਰਤ ਗਾਏ,
0: ਸਤਿਗੁਰੂ ਮਹਾਰਾਜ ਨੇ ਮਰਿਆਦਾ ਮੁਤਾਬਕ ਸਾਰਿਆਂ ਨੂੰ ਉਨ੍ਹਾਂ ਦੇ ਮੁਤਾਬਕ ਸੁਖ ਸਾਂਦ ਪੁੱਛੀ ਹੈ।
1: ਮਿਲੇ ਅਗਰ ਜੇ ਦਰਸ਼ਨ ਪਾਏ,
0: ਅੱਗਿਓਂ ਆਏ ਨੇ ਜਿਹੜੇ ਉਨ੍ਹਾਂ ਨੇ ਦਰਸ਼ਨ ਪ੍ਰਾਪਤ ਕੀਤੇ।
1: ਅਨਕ ਬਿਦਨ ਕੀ ਅਰਪੇ ਉਪਾਇਨ,
0: ਅਨੇਕ ਪ੍ਰਕਾਰ ਦੀਆਂ ਭੇਟਾਵਾਂ ਜੋ ਜੋ ਮਿਲਿਆ ਲੈ ਕੇ ਆਏ ਨੇ।
1: ਪਰਸਤ ਸ੍ਰੀ ਸਤਿਗੁਰ ਕੇ ਪਾਇਨ,
0: ਆਉਂਦੇ ਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਨੂੰ ਸਪਰਸ਼ ਕਰਦੇ ਹਨ।
1: ਅਗਰ ਆਏ ਸਭ ਮਿਲ ਨਰ ਹਰਖੇ,
0: ਅੱਗੇ ਜਿਹੜੇ ਆਏ ਨੇ ਮਾਈ ਭਾਈ ਸਾਰੇ ਜਾਣੇ ਦਰਸ਼ਨ ਕਰਕੇ ਬਹੁਤ ਖੁਸ਼ ਹੋਏ ਨੇ।
1: ਪੁਰ ਮੈਂ ਬਰੇ ਪੁਸ਼ਪ ਗਨ ਬਰਖੇ,
0: ਜਦੋਂ ਨਗਰ ਦੇ ਵਿੱਚ ਪ੍ਰਵੇਸ਼ ਕੀਤਾ ਮਹਾਰਾਜ ਜੀ ਨੇ, ਬਹੁਤ ਫੁੱਲਾਂ ਦੀ ਵਰਖਾ ਹੋਈ।
1: ਗਏ ਦੁਰਗ ਪੰਥ ਬਜਾਰੇ, ਸਗਰੇ ਨਰ ਬੰਧਨ ਕੋ ਧਾਰੇ,
0: ਉਸ ਵਕਤ ਕਿਲੇ ਵੱਲ ਜਾ ਰਹੇ ਬਾਜ਼ਾਰ ਦੇ ਵਿੱਚ ਦੀ ਸਾਰਿਆਂ ਨੇ ਮੱਥਾ ਟੇਕਿਆ, ਦੂਰ ਤੱਕ ਪੰਗਤਾਂ ਲੱਗੀਆਂ ਹੋਈਆਂ ਖੜੇ ਨੇ, ਸਾਰੇ ਫੁੱਲਾਂ ਦੀ ਵਰਖਾ ਕਰਦੇ ਮੱਥਾ ਟੇਕਦੇ ਹਨ।
1: ਉੱਧਰ ਪਰੇ ਨਿਜ ਮੰਦਰ ਗਏ, ਪ੍ਰਥਮ ਮਾਤ ਕੋ ਬੰਧਨ ਕਏ,
0: ਉੱਤਰੇ ਨੇ ਮਹਿਲਾਂ ਦੇ ਵਿੱਚ ਪਹੁੰਚੇ ਨੇ, ਪਹਿਲਾਂ ਜਾ ਕੇ ਮਾਤਾ ਗੁਜਰ ਕੌਰ ਜੀ ਨੂੰ ਮੱਥਾ ਟੇਕਿਆ ਹੈ।
1: ਆਸ਼ਕ ਦੇ ਸਿਰ ਪਰ ਕਰ ਫੇਰਾ, ਸ੍ਰੀ ਗੁਜਰੀ ਉਰ ਆਨੰਦ ਬਡੇਰਾ,
0: ਆਸ਼ੀਰਵਾਦ ਦਿੱਤੀ ਹੈ ਪੁੱਤਰ ਨੂੰ, ਬਹੁਤ ਪ੍ਰਸੰਨ ਹੋਏ ਨੇ ਮਨ ਦੇ ਅੰਦਰ।
1: ਬੈਠਣ ਕੇ ਸਥਾਨ ਪੁੰਨ ਗਏ,
0: ਫਿਰ ਜਿੱਥੇ ਸੁਸ਼ੋਭਿਤ ਹੋਣ ਦੀ ਥਾਂ ਸੀ ਫੇ ਮਹਾਰਾਜ ਜੀ ਉੱਥੇ ਪਹੁੰਚੇ ਹਨ।
1: ਪ੍ਰਿਯੰਕ ਡਸਾਵਨ ਕੇ,
0: ਬਹੁਤ ਸੁੰਦਰ ਸੋਹਣਾ ਪਲੰਘ ਮਹਾਰਾਜ ਜੀ ਵਾਸਤੇ ਡਾਉਣਾ ਕੀਤਾ ਹੈ।
1: ਕਿਨ ਕੇਤਕ ਪੁਰ ਬਸੇ ਗੁਸਾਏ,
0: ਇਤਨੇ ਇੱਕ ਦਿਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸ੍ਰੀ ਆਨੰਦਪੁਰ ਸਾਹਿਬ ਰਹੇ।
1: ਸੰਗਤ ਚਲੀ ਆਏ ਸਮੁਦਾਏ,
0: ਬਹੁਤ ਸਾਰੀ ਸੰਗਤ ਨੂੰ ਪਤਾ ਲੱਗ ਗਿਆ ਕਿ ਹੁਣ ਮਹਾਰਾਜ ਸ੍ਰੀ ਆਨੰਦਪੁਰ ਸਾਹਿਬ ਆ ਪਹੁੰਚੇ ਨੇ, ਇਸ ਕਰਕੇ ਸੰਗਤ ਇੱਥੇ ਮੱਥਾ ਟੇਕਣ ਆ ਰਹੀ ਹੈ।
1: ਦਰਸ਼ਨ ਕਰੇ ਕਾਮਨਾ ਪਾਵੇ,
0: ਸਾਰੇ ਜਣੇ ਦਰਸ਼ਨ ਕਰਦੇ ਨੇ ਅਤੇ ਜਿਹੜੀ ਕਾਮਨਾ ਹੈ ਮਨੋ ਕਾਮਨਾ ਦਰਸ਼ਨਾਂ ਦੇ ਵਿੱਚ ਹੀ ਪੂਰੀ ਹੋ ਜਾਂਦੀ ਹੈ। ਇਸ ਤਰ੍ਹਾਂ ਦਰਸ਼ਨ ਕਰਦੇ ਨੇ, ਕਈਆਂ ਦਰਸ਼ਨਾਂ ਦੀ ਕਾਮਨਾ ਹੈ ਅਤੇ ਕਈ ਬੋਲ ਕੇ ਵੀ ਕਹਿੰਦੇ ਨੇ ਮਹਾਰਾਜ ਸਾਨੂੰ ਇਹ ਪਦਾਰਥ ਚਾਹੀਦੇ ਨੇ, ਉਹਨਾਂ ਦੀ ਮਨੋਕਾਮਨਾ ਵੀ ਪੂਰੀ ਕਰਦੇ ਨੇ।
1: ਬਸੈ ਨਿਕਟ ਪੁੰਨ ਸਦਨ ਸਿਧਾਮੈ,
0: ਫਿਰ ਜਿਹੜੇ ਆਉਂਦੇ ਨੇ ਦਰਸ਼ਨ ਕਰਨ ਵਾਸਤੇ, ਕੋਈ ਇੱਕ ਦਿਨ ਦੋ ਦਿਨ, ਕੋਈ ਮਹੀਨਾ ਦੋ ਮਹੀਨੇ ਛੇ ਮਹੀਨੇ ਇਸ ਤਰ੍ਹਾਂ ਰਹਿੰਦੇ ਹੁੰਦੇ ਸੀ ਪੁਰਾਣੇ ਬੰਦੇ ਗੁਰਸਿੱਖ ਆ ਕੇ, ਫਿਰ ਆਪੋ ਆਪਣੇ ਘਰਾਂ ਨੂੰ ਚਲੇ ਜਾਂਦੇ ਸਨ।
1: ਦੋਹੇਰਾ ਸੈਦ ਬੇਗ ਤੇ ਸਭ ਸੁਣਿਓ, ਗਿਰ ਈਸ਼ਵਰਨ ਬਿਰਤਾਂਤ,
0: ਫਿਰ ਮਹਾਰਾਜ ਜੀ ਨੇ ਸੈਦਾ ਬੇਗ ਤੋਂ ਇਹ ਸਾਰਾ ਸੁਣਿਆ ਪ੍ਰਸੰਗ ਬਈ ਇਹ ਜਿਹੜਾ ਸਾਡੇ ਤੇ ਹਮਲਾ ਆਏ ਸੀ ਕਰਨ ਇਕੱਠੇ ਹੋ ਕੇ ਸਾਰੇ ਜਾਣੇ ਇਹ ਤੁਹਾਨੂੰ ਕਿਹਨੇ ਕਿਹਾ ਸੀ ਤੁਹਾਡਾ ਤਾਂ ਰਸਤਾ ਉਹ ਪਰੇ ਦੀ ਸੀਗਾ ਤੇ ਤੁਸੀਂ ਇਸ ਰਸਤੇ ਕਿਵੇਂ ਆ ਗਏ ਚਮਕੌਰ ਸਾਹਿਬ ਵਾਲੇ ਪਾਸੇ ਤਾਂ ਉਹਨੇ ਫਿਰ ਸਾਰੀ ਕਰਤੂਤ ਦੱਸੀ ਪਹਾੜੀਆਂ ਦੀ
1: ਸੈਨ ਗੁਰੂ ਪਰ ਦਰਬ ਦੇ ਲਿਆਏ ਲੜਨ ਪਰਿਆਤ
0: ਮਹਾਰਾਜ ਅਸੀਂ ਕਾਹਨੂੰ ਆਉਣਾ ਸੀ ਇੱਧਰ ਨੂੰ ਅਸੀਂ ਤਾਂ ਸਿੱਧੇ ਜਾ ਰਹੇ ਸੀ ਆਹ ਜਿਹੜੇ ਪਹਾੜੀਏ ਰਾਜੇ ਨੇ ਇਹਨਾਂ ਦੇ ਵਜ਼ੀਰ ਇਕੱਠੇ ਹੋ ਕੇ ਗਏ ਬੜਾ ਇਹਨਾਂ ਨੇ ਸਾਨੂੰ ਧੰਨ ਦਿੱਤਾ ਨਾਲੇ ਪ੍ਰੇਰਿਆ ਕਿ ਮਹਾਰਾਜ ਕੋਲ ਸਾਰੇ ਹੀ 500-400 ਸਿੰਘ ਹੈ ਤੇ ਨਾਲੇ ਨਰੰਗੇ ਨਾਲ ਵੈਰ ਵੀ ਹੈ ਜੇ ਤੁਸੀਂ ਜਾ ਕੇ ਮਹਾਰਾਜ ਨੂੰ ਮਾਰਦੇ ਹੋ ਜੇ ਫੌਜਾਂ ਮਾਰਦੇ ਹੋ ਅਸੀਂ ਵੀ ਸੁਖੀ ਰਹਾਂਗੇ ਨਾਲੇ ਤੁਹਾਨੂੰ ਰਾਜਾ ਵੀ ਇਨਾਮ ਦੇਵੇਗਾ
1: ਕਿਉਂ ਪਏ ਉਹਦੇ ਸਿੰਘ ਆਲਮ ਸਿੰਘ ਆਦਿ
0: ਭਾਈ ਉਦੇ ਸਿੰਘ ਜੀ ਅਤੇ ਭਾਈ ਆਲਮ ਸਿੰਘ ਜੀ ਤੋਂ ਲੈ ਕੇ ਹੋਰ ਸਾਰੇ ਸਿੰਘ
1: ਸਭ ਸੁਣ ਕਰ ਹੋਏ ਬਿਸਮਾਦ
0: ਜਦੋਂ ਇਹ ਗੱਲ ਸੁਣੀ ਬਈ ਉੱਤੋਂ ਤਾਂ ਬੜਾ ਮਿਲਾਪ ਕਰਦੇ ਨੇ ਮਠਿਆਈਆਂ ਭੇਜਦੇ ਆ ਕਦੇ ਫਲ ਭੇਜਦੇ ਨੇ ਕਦੇ ਘੋੜੇ ਭੇਜਦੇ ਆ ਕਦੇ ਸ਼ਸਤਰ ਭੇਜਦੇ ਆ ਉੱਤੋਂ ਕਹਿੰਦੇ ਮਹਾਰਾਜ ਜੀ ਤੁਹਾਡੇ ਹੀ ਆ ਰੱਖ ਲਓ ਆਹਦੇ ਵਿੱਚੋਂ ਕੀ ਦਗਾ ਕਰਦੇ ਨੇ ਸਾਡੇ ਨਾਲ ਇਸ ਤਰ੍ਹਾਂ ਸਿੰਘਾਂ ਨੂੰ ਫਿਰ ਸੁਣ ਕੇ ਗੁੱਸਾ ਆ ਗਿਆ
1: ਮੰਦਮਤੀ ਸਭ ਦੁਸ਼ਟ ਪਹਾੜੇ
0: ਇਹ ਜਿਹੜੇ ਦੁਸ਼ਟ ਪਹਾੜੀਏ ਨੇ ਇਹ ਤਾਂ ਬੜੀ ਖੋਟੀ ਬੁੱਧੀ ਵਾਲੇ ਹਨ
1: ਰਜਿਓ ਕਾਪਿਆਂ ਨੇ ਉਹ ਦਲ ਭਾਰੇ
0: ਕਿੰਨਾ ਧੋਖਾ ਕੀਤਾ ਇਹਨਾਂ ਨੇ ਸਾਡੇ ਨਾਲ ਆ ਦਲ ਨੂੰ ਪੈਸੇ ਦੇ ਕੇ ਤੁਰਕਾਂ ਨੂੰ ਸਾਡੇ ਤੇ ਚੜਾ ਲਿਆਂਦਾ
1: ਇੱਕ ਦਿਨ ਸਤਿਗੁਰ ਸਭਾ ਮਝਾਰਾ
0: ਇੱਕ ਦਿਨ ਸਤਿਗੁਰੂ ਮਹਾਰਾਜ ਜੀ ਨੇ ਭਰੀ ਸਭਾ ਦੇ ਵਿੱਚ ਸੰਗਤ ਚ
1: ਥਿਰੇ ਖਾਲਸਾ ਆਇਓ ਸਾਰਾ
0: ਜੋ ਟਿਕੇ ਹੋਏ ਸਨ ਸਤਿਗੁਰੂ ਸਜੇ ਹੋਏ ਸਨ ਤਾਂ ਸਾਰਾ ਖਾਲਸਾ ਪਹੁੰਚਿਆ
1: ਦਇਆ ਸਿੰਘ ਮੋਕਮ ਸਿੰਘ ਧੀਰ ਧਰਮ ਸਿੰਘ ਹਿੰਮਤ ਸਿੰਘ ਬੀਰ ਈਸ਼ਰ ਸਿੰਘ ਟੇਕ ਸਿੰਘ ਆਏ ਇਤਿਆਦਕ ਗੁਰ ਕੋ ਦਰਸਾਏ
0: ਇਹ ਸਾਰੇ ਸਿੰਘ ਨੇ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਜਦੋਂ ਸੰਗਤ ਵਿਚ ਆਏ ਹਨ
1: ਆਲਮ ਸਿੰਘ ਕਹੀ ਤਬ ਬਾਤ ਪ੍ਰਭ ਜੀ ਗਿਰਪਤੀ ਗਤ ਵਿਖਿਆਤ
0: ਭਾਈ ਆਲਮ ਸਿੰਘ ਜੀ ਨੇ ਤਾਂ ਵਚਨ ਕੀਤਾ ਮਹਾਰਾਜ ਇਹ ਪਹਾੜੀਆਂ ਦੀ ਗੱਲ ਤਾਂ ਹੁਣ ਪ੍ਰਗਟ ਹੀ ਹੋ ਗਈ ਹੈ ਇਹ ਪਹਾੜੀਏ ਜਿਹੜੇ ਨੇ ਅੰਦਰੋਂ ਦਿਲ ਦੇ ਕਿੰਨੇ ਕਾਲੇ ਨੇ ਕਿੰਨੇ ਖੋਟੇ ਹਨ
1: ਉਪਰ ਤੇ ਮਿਲ ਕੀਨਸ ਮੇਲਾ ਰਾਖਿਓ ਅੰਤਰ ਕਪਟ ਦੁਹੇਲਾ
0: ਉਪਰੋਂ ਉਪਰੋਂ ਕਿਵੇਂ ਮਿਲਾਪ ਕੀਤਾ ਹੈ ਅਤੇ ਅੰਦਰੋਂ ਕਿੰਨਾ ਕਪਟ ਰਚਿਆ ਹੈ ਸਾਨੂੰ ਕਿੰਨਾ ਦੁੱਖ ਦਿੱਤਾ ਹੈ
1: ਸੈਨ ਅਚਾਨਕ ਤੁਰਕਨ ਕੇਰੇ
0: ਦੇਖੋ ਅਚਾਨਕ ਹੀ ਤੁਰਕਾਂ ਦੀ ਸੈਨਾ ਸਾਡੇ ਉੱਤੇ ਚੜਾ ਲਿਆ ਏ
1: ਲੜਬੇ ਹੇਤ ਆਨ ਕਰ ਗਏ
0: ਲੜਨ ਵਾਸਤੇ ਪੈਸੇ ਦੇ ਕੇ ਉਹਨਾਂ ਨੂੰ ਸਾਡੇ ਕੋਲ ਲਿਆ ਟੁਕਾਇਆ
1: ਸੈਦਾ ਬੇਗ ਬਤਾਵਤ ਸਾਰ
0: ਇਹ ਤਾਂ ਸੈਦਾ ਬੇਗ ਨੇ ਸਾਨੂੰ ਸਾਰੀ ਗੱਲ ਸਾਰ ਤੱਤ ਜਿਹੜਾ ਦੱਸਿਆ ਹੈ
1: ਗੈਬੇ ਹਿਤ ਤੁਮ ਕੋ ਛਲ ਧਾਰ
0: ਉਹ ਕਿਵੇਂ ਦੇਖੋ ਸਾਡੇ ਨਾਲ ਛਲ ਕਰਦੇ ਨੇ ਉੱਪਰਲੀਆਂ ਗੱਲਾਂ ਕਿਵੇਂ ਕਰਦੇ ਨੇ
1: ਰਾਵਰ ਕੋ ਪ੍ਰਤਾਪ ਹੈ ਭਾਰਾ
0: ਇਹ ਤਾਂ ਜੇ ਆਪ ਜੀ ਦਾ ਪ੍ਰਤਾਪ ਹੀ ਇੰਨਾ ਜ਼ਿਆਦਾ ਹੈ ਕਿ ਉਹਨਾਂ ਤੋਂ ਕੁਛ ਬਣਿਆ ਨਹੀਂ ਤਾਂ ਆ ਦੇਖੋ ਪ੍ਰਤਾਪ ਹੀ ਹੈ ਤਾਂ ਦੇਖਦਿਆਂ ਸਾਰ ਸੈਦਾ ਬੇ ਬਦਲ ਗਿਆ ਨਹੀਂ ਤਾਂ ਇਹਨਾਂ ਨੇ ਕੋਈ ਕਸਰ ਨਹੀਂ ਸੀ ਛੱਡੀ
1: ਛੋਏ ਵੀ ਛਾਪ ਵੀ ਸਕੈ ਛੋਏ ਨਾ ਛਾਲ ਵੀ ਸਕੈ ਗਵਾਰਾ
0: ਇਹ ਤਾਂ ਜਿਹੜੇ ਗਵਾਰ ਝੱਲੇ ਲੋਕ ਨੇ ਜਿਵੇਂ ਮਹਾਰਾਜ ਨੇ ਬਚਨ ਕੀਤਾ ਦਸਮ ਸ੍ਰੀ ਗ੍ਰੰਥ ਵਿਚ ਆਦ ਸ੍ਰੀ ਦਸਮ ਗ੍ਰੰਥ ਵਿਚ ਕਿ ਚਾਰਣੀ ਦੋਹਰਾ ਜਿਸ ਨੂੰ ਸਾਜਨ ਰਾਕਸ਼ੀ ਦੁਸ਼ਮਨ ਕਵਨ ਵਿਚਾਰ ਛੁਹ ਨਾ ਸਕੇ ਤੇ ਛਾਹੇ ਕੋ ਨਿਹਫਲ ਜਾਏ ਗਵਾਰ ਜੇ ਸਾਧੂ ਸਰਣੀ ਪਰੇ ਤਿਨਕੇ ਕਵਨ ਵਿਚਾਰ ਦੰਤ ਜੀਵ ਜਿਮ ਰਾਖ ਹੈ ਦੁਸ਼ਟ ਅਰਿਸ਼ਟ ਸੰਘਾਰ ਇਹ ਤਾਂ ਮਹਾਰਾਜ ਗਵਾਰ ਝੱਲੇ ਲੋਕ ਇਹ ਕੀ ਵਿਗਾੜ ਸਕਦੇ ਨੇ ਤੁਹਾਡੀ ਛਾਂ ਨੂੰ ਵੀ ਛੋਹ ਨਹੀਂ ਸਕਦੇ ਦੇਖੋ ਇਹਨਾਂ ਨੇ ਕਿੰਨਾ ਰੁਪਈਆ ਦੇ ਕੇ ਬਹੁਤ ਸਾਰੇ ਤੁਰਕ ਚੜਾ ਕੇ ਲਿਆਉਂਦੇ ਨੇ
1: ਕਿਸੇ ਯਤਨ ਮੈਂ ਲੱਗੇ ਮਹਾਨੇ
0: ਇਹ ਤਾਂ ਰਾਤ ਦੇ ਨੇ ਇਹਨਾਂ ਨੂੰ ਕਿਹੜਾ ਕੋਈ ਪਾਠ ਪੂਜਾ ਦਾ ਕੰਮ ਹੈ ਕੋਈ ਭਲੇ ਦਾ ਕੰਮ ਹੈ ਕੋਈ ਪਰਉਪਕਾਰ ਦਾ ਕੰਮ ਹੈ ਜਿਹੜੇ ਇਹੋ ਜਿਹੇ ਦੁਸ਼ਟ ਬੰਦੇ ਹੁੰਦੇ ਨੇ ਉਹ ਸੁੱਤੇ ਪਏ ਵੀ ਦੁਸ਼ਟਤਾਈ ਜਾਗਦੇ ਵੀ ਦੁਸ਼ਟਤਾਈ ਚਿਤਵਦੇ ਨੇ
1: ਸੁਣ ਕਰ ਉਹਦੇ ਸਿੰਘ ਵੀ ਕਹਿਓ ਸਿਰ ਲੱਗ ਬੈਰ ਇਹਨੋ ਕੋ ਲਹਿਓ
0: सुन के भाई उदय सिंह जी ने भी यही वचन कहा कि महाराज इन्हों का जेड़ा बैर है यह सिर दाइए तक है भी जा मर जो जा मार दो ये अंदरों अंदरों तो बहुत भैड़े हैं।
1: सतगुर छिमा धरत है ज्यों ज्यों
0: महाराज सच्चे पातशाह ज्यों ज्यों इन्हां नूं माफ कर दिंदे ने।
1: मूर्ख कपट रचत है त्यों त्यों
0: ये मूर्ख बंदे ये समझते ने कि महाराज हुण साडे नाल मिल घुल मिल गए ने जां महाराज इन्हां डरदे ना होण कोई इंजीं इंजीं गल्लां सोचदे रहिंदे हुणे आ बैठे इस करके ये सतगुरु महाराज का नजायज फायदा उठा रहे हैं।
1: लैन देन इनको न कोए तो मूड मत ठाने सोए
0: सो इस करके लैन देन है ही नहीं कोई इन्हां दे नाल साडा फिर भी मूर्ख मती साडे नाल ऐसा धोखा कर रहे ने।
1: श्री कलगीधर बाक अलाए
0: श्री कलगीधर पिता जी ने ऐसे सोहने बचन फिर कहे सिंघा नूं
1: ए पलटो सब ले बनाए
0: अरे देखी चलो ए ना ऐन चंगी तरह दा करारा किसे समय फिर आपां जवाब देवांगे इन्हां नूं
1: करै खालसा मैद बखेड़ा
0: ए तां कुछ भी नहीं है जदों खालसे दा फिर इन्हां नाल तकड़ा जंग होवेगा
1: दूलन बिखै पाए है फेरा
0: खालसा इन्हां दीआं दूणां दे विच फेरा पावेगा जाके फिर
1: समा पाए इनकी जड़ जाए राज खालसा करै बनाए
0: समा पा के इन्हां दीआं जड़ां तां पट्टियां जाणगीआं बिल्कुल ए मारदे ने छालां नरंगे दे सिर ते जद नरंगा ही ना रहा जफरनामा लिख के जद भेजिआ नरंगे ने भी मर जाणा ते इन्हां ने भी नाल ही मर जाणा खत्म हो जाणगे इथे तो फिर सिंघा ने ही राज करना पहाड़ा में जाके
1: अब भी सुख तो सुपत न दीजे
0: पर महाराज सच्चे पातशाह कहिंदे हुण भी इन्हां नूं सुख दे नाल सौण ना दिओ
1: कही ग्राम किखी कर लीजे
0: कहिंदे जिहड़ी पिंडां दे उत्ते कही करदे हुंदे सी पहलां वी इह बचन पुराने समें च महीना क पहलां दो महीने पहलां आया सी कही करनी भाव जिहड़ी खेती चारे पासे उस खेती दे ना अपनी कही फेर लेनी टक ला देना एक खेती साड़ी है इस प्रकार दे नाल पैसा उन्हां नूं दे दिंदे हुंदे सी भी आ पैसा लै लो भाई ए साडे घोड़ियां वास्ते है
1: खड़ग केत नित हमो सहायक
0: महाराज कहिंदे वाहे गुरु खड़ग केत जिन्हां दा नाम है अस केत अस धुज जिन्हां दे नाम ने ओ साडे सहायक हन
1: तू कह सकै कौन होए कायक
0: कौन फड़ सकदा ते कौन मार सकदा है
1: प्रथम मेल भी इनहो कीनो
0: पहला मेल भी तां इन्हां ने कीता सी अपने नाल
1: और कपट मुडन चित दीनो
0: फिर कपट इन्हां ने अपने मन दे अंदर रख के लड़ाई भी आपे कर लई
1: पलटा ले खालसा इनते
0: सो इन्हां तों खालसे ने पहला भी पलटा लिया हुण भी लवेगा
1: राज तेज बिरसै नित हंते
0: इन्हां हंगता वालियां दा राज तेज बिल्कुल खत्म हो जाएगा
1: श्री मुक्ते इम हुक्म बखाना सुन हर क्यों सब पंथ महाना
0: श्रोमणी मुख विचो जदों महाराज ने हजे वचन किया सारे सिंह बड़े खुश हुए गल महाराज का बिल्कुल सत है वचन कि उन्होंने जेडे परिवार ने उन्होंने खोज हुण राइटर कर रहे ने अपने उन्होंने एक बंदे ने दस्या सी कहना इन्नी माड़ी हालत है वो राजे दे परिवारां दी झोंपड़ियां च रहिंदे ने सारा दिन मजदूरी करदे ने मसा रोटी खाण नूं मिलदी है कहिंदा मैं उहनां नाल गल्लबात छेड़ी कहिंदा हां जी साडे बड़े तकड़े राज सी राज घराणा सी सारा कुछ सी हौली हौली असीं हुण दाणे दाणे तों मुथाज हो गए आं
1: सिख तां चित्तै का पहाड़े सुधरै मूड परै जब मारे
0: महाराज आपां तां देखो इन्हां नूं सिख्या दिंदे आ ते सिख्या लैण दे योग नहीं हैगे असल विच इह तां कुट खाण दे योग ने जिवें आम कहावत कहने कि लातों के भूत बातों से नहीं मानते इह गल्लां बातां वाले नहीं हैगे इह तां डंडे दे नाल ही सिद्धे होणगे
1: सो बस निस जुगत बितायो भई पोर दुंदप भजवायो
0: ओह दिन ते रात बतीत कीता महाराज ने जदों उदों बाद फिर नगारा रणजीत नगारा भजवा दिता
1: सिंह नजीन तुरंग मंडाले
0: सिंघां ने घोड़ियां ते हुण काठियां पा लईआं इस करके ਇਹਨਾਂ ਦੇ ਅੰਦਰਲੀ ਖੋਟ ਪਹਾੜੀਆਂ ਦੀ ਪਤਾ ਲੱਗ ਗਈ।
1: ਕਸੀ ਕਮਰ ਗਲ ਤੁਪ ਕੇ ਉਠਾਲੇ,
0: ਆਪੋ ਆਪਣੇ ਕਮਰ ਕਸੇ ਕਸ ਲਏ, ਆਪੋ ਆਪਣੀਆਂ ਬੰਦੂਕਾਂ ਭਰ ਲਈਆਂ।
1: ਜਿਹੜੇ ਖਾਲਸਾ ਹੇਤ ਸ਼ਿਕਾਰਾ,
0: ਖਾਲਸਾ ਸ਼ਿਕਾਰ
1: ਹੰਕਾਰ ਹੈ ਉਹ
2: ਹੁਣ ਜਿਹੜੇ ਕਈ ਆਪਣੇ ਆਪਣੇ ਪਿੰਡਾਂ ਚ ਆਕੜ ਕੇ ਬੈਠੇ ਨੇ, ਜਿਨ੍ਹਾਂ ਨੂੰ ਰਾਜਿਆਂ ਦੇ ਬਲ ਦਾ ਹੰਕਾਰ ਹੈ।
1: ਤਿੰਨ ਪਰ ਹੋਏ ਸਭ ਕੀ ਹੱਥ ਛੋਰ, ਕਹੀ ਕਰੇ ਦੇ ਸੰਕਟ ਘੋਰ।
2: ਫਿਰ ਉਹਨਾਂ ਤੇ ਚੰਗਾ ਹੱਥ ਝਾੜਦੇ ਨੇ ਜਾ ਕੇ, ਬੜਾ ਖੜਕਾ ਦੜਕਾ ਹੁੰਦਾ, ਗੋਲੀ ਕੁੱਟ ਪੈਂਦੀ ਉਹਨਾਂ ਨੂੰ। ਫਿਰ ਉਥੇ ਕਹੀ ਕਰਦੇ ਨੇ ਜਾ ਕੇ, ਭਾਵ ਸਾਰੇ ਖੇਤ ਦੇ ਦੁਆਲੇ ਕਹੀ ਫੇਰ ਦਿੰਦੇ ਨੇ।
1: ਲੁੱਟ ਕੁੱਟ ਕਰ ਗ੍ਰਾਮ ਉਜਾੜੈ, ਸਭ ਵਿਦ ਕੋ ਹੰਕਾਰ ਨਿਵਾਰੈ।
2: ਜਿਹੜਾ ਆਕੜ ਕਰਦਾ ਅੱਗਿਓ ਜਿਹੜਾ, ਫਿਰ ਲੁੱਟ ਕੁੱਟ ਕੇ ਚੰਗੀ ਤਰ੍ਹਾਂ ਉਹਦਾ ਗ੍ਰਾਮ ਪਿੰਡ ਉਜਾੜ ਕੇ ਚੰਗੇ ਤਰੀਕੇ ਦੇ ਨਾਲ ਉਨ੍ਹਾਂ ਦੇ ਜਿਹੜੇ ਅੰਦਰ ਹੰਗਤਾ ਭਰੀ ਪਈ ਹੈ ਉਹਦੀ ਨਿਵਿਰਤੀ ਕਰ ਦਿੰਦੇ ਨੇ।
1: ਜੈ ਪੁਕਾਰੋ ਰਾਜਨ ਪਾਸ,
2: ਉਹ ਅਸਲ ਵਿਚ ਭੇਜਣੇ ਤਾਂ ਹੁੰਦੇ ਉਪਰ ਰਾਜਿਆਂ ਦੇ ਕੋਲ, ਕਰਨਾ ਤਾਂ ਉਨ੍ਹਾਂ ਨੂੰ ਠੀਕ ਹੈ ਜਿਨ੍ਹਾਂ ਦੇ ਮਨ ਕਾਲੇ ਹਨ।
1: ਦੀਨ ਹੋਏ ਕਰਤੇ ਅਰਦਾਸ,
2: ਉਹ ਪੁਕਾਰੂ ਹੋ ਕੇ ਜਾਂਦੇ ਨੇ, ਫਿਰ ਦੀਨ ਹੋ ਕੇ ਹੱਥ ਜੋੜ ਜੋੜ ਕੇ ਰਾਜਿਆਂ ਕੋਲ ਆਪਣੀ ਬੇਨਤੀ ਕਰਦੇ ਹਨ।
1: ਸੁਣ ਗਿਰਪਤੀ ਉਰਕ ਪੈ ਕਨੇਰਾ,
2: ਪਹਾੜੀਏ ਸੁਣ ਕੇ ਮਨ ਦੇ ਅੰਦਰ ਬੜਾ ਖਿੱਚਦੇ ਨੇ, ਬੜਾ ਗੁੱਸਾ ਆਉਂਦਾ ਉਹਨਾਂ ਨੂੰ।
1: ਤਰੇ ਤਰਾਸ ਲੜ ਸਕੇ ਨਾ ਫੇਰਾ,
2: ਹੁਣ ਇਹਨਾਂ ਪਹਾੜੀ ਰਾਜਿਆਂ ਨੂੰ ਸਵਾਏ ਗੁੱਸੇ ਦੇ ਹੋਰ ਕੁਛ ਨਹੀਂ ਹੋ ਸਕਦਾ, ਕਿਉਂਕਿ ਲੜੇ ਸਕਦੇ ਨਹੀਂ ਹਨ।
1: ਭਲੇ ਸੂਰ ਨਰ ਪ੍ਰਥਮ ਸੰਘਾਰੇ, ਆਦ ਕੇਸਰੀ ਚੰਦ ਜੁਝਾਰੇ।
2: ਜਿਹੜੇ ਇਨ੍ਹਾਂ ਵਿਚ ਚੰਗੇ ਲੜਨ ਵਾਲੇ ਸੀ ਕੇਸਰੀ ਚੰਦ ਵਰਗੇ, ਉਹ ਤਾਂ ਭਾਈ ਉਦੇ ਸਿੰਘ ਹੋਣਾਂ ਨੇ ਸਿਰ ਵੱਢ ਲਿਆਂਦਾ ਸੀ ਉਹਦਾ ਤਾਂ, ਤੇ ਬਾਕੀ ਚੰਗੇ ਚੰਗੇ ਸੂਰਮੇ ਪਹਿਲੀਆਂ ਜੰਗਾਂ ਚ ਮਾਰੇ ਗਏ। ਹੁਣ ਇਨ੍ਹਾਂ ਕੋਲ ਤਾਂ ਐਵੇਂ ਹੀ ਫਾਲਤੂ ਜਿਹੇ ਨੇ ਬੰਦੇ ਜਿਹੜੇ ਜੰਗ ਕਰ ਨਹੀਂ ਸਕਦੇ, ਇਸ ਕਰਕੇ ਰਾਜੇ ਤੁਰਕਾਂ ਨੂੰ ਉਕਸਾਉਂਦੇ ਨੇ, ਪੈਸਾ ਦਿੰਦੇ ਨੇ ਕਿ ਤੁਸੀਂ ਹਮਲਾ ਕਰੋ, ਇਸ ਤਰ੍ਹਾਂ ਆਪ ਲੜਨ ਜੋਗੇ ਨਹੀਂ ਹਨ ਤੇ ਆਪ ਖੇਡਣ ਜੋਗੇ ਹੀ ਹਨ।
1: ਤਉ ਨ ਸਤਗੁਰ ਲੜ ਤ੍ਰਿਪਤਾਇਓ, ਦਲ ਤੁਰਕਨ ਕੋ ਅਨਗਨ ਆਇਓ।
2: ਹੁਣ ਖਿੱਜ ਖਿੱਜ ਕੇ ਕਹਿੰਦੇ ਨੇ ਹਲੇ ਰੱਜੇ ਨੀ ਮਹਾਰਾਜ, ਦੇਖੋ ਸਾਡਾ ਦਲ ਸਾਰਾ ਮਾਰਤਾ, ਫਿਰ

0: ਸਰਦਾਰਾਂ ਦਾ ਮਾਰਨਾ ਮਰਨਾ ਹੋਇਆ ਹੈ।
1: ਮਿੱਟੀ ਉਹਨਾਂ ਕਹਿਤੇ ਸਿੰਘ ਨਝੇੜਾ,
0: ਪਰ ਸਿੰਘਾਂ ਦਾ ਜਿਹੜਾ ਝਗੜਾ ਸੀ ਇਹ ਮਿਟਿਆ ਨਹੀਂ ਹੈ।
1: ਇੱਕ ਦੋਏ ਮਾਸ ਇਸੀ ਬਿਦ ਬੀਤੇ, ਚੜੈ ਅਖੇਰ ਖਾਲਸਾ ਨੀਤੇ।
0: ਇਸ ਤਰ੍ਹਾਂ ਇੱਕ ਦੋ ਮਹੀਨੇ ਬਤੀਤ ਹੋ ਗਏ, ਖਾਲਸਾ ਇਸੇ ਤਰ੍ਹਾਂ ਹੀ ਰੋਜ਼ ਸ਼ਿਕਾਰ ਚੜਦਾ ਹੈ, ਫਿਰ ਫਰਿਆਦਾਂ ਹੁੰਦੀਆਂ ਨੇ, ਫਿਰ ਖਿੱਚਦੇ ਨੇ ਬੈਠੇ, ਫਿਰ ਸੋਚਦੇ ਨੇ ਕਿ ਅਸੀਂ ਗਲਤੀ ਕੀਤੀ ਹੈ। ਉਨ੍ਹਾਂ ਨੂੰ ਵੀ ਪਤਾ ਹੈ ਕਿ ਉਹ ਜਿਹੜਾ ਸੈਦਾ ਖਾਨ ਆ ਕੇ ਉਹ ਇੱਥੇ ਰਲ ਗਿਆ ਇਨ੍ਹਾਂ ਦੇ ਨਾਲ, ਉਹਨੇ ਸਾਰੀ ਗੱਲ ਦੱਸ ਦਿੱਤੀ ਹੋਣੀ ਹੈ।
1: ਲੁੱਟ ਕੁੱਟ ਕਰ ਕਿਸੇ ਕੋ ਉਜਾੜੇ,
0: ਲੁੱਟ ਕੁੱਟ ਕੇ ਚੰਗੀ ਤਰ੍ਹਾਂ ਕਿੰਨਿਆਂ ਕੁ ਨੂੰ ਉਜਾੜ ਕਰ ਦਿੱਤਾ।
1: ਕੀਤਕ ਆਪਣੇ ਘਰ ਪ੍ਰਿਤ ਪਾਰੇ,
0: ਉਹ ਕਿੰਨੇ ਕੁ ਜਿਹੜੇ ਚਰਨੀ ਪੈ ਗਏ ਆ ਕੇ ਉਨ੍ਹਾਂ ਨੂੰ ਪਾਲਣਾ ਕੀਤੀ।
1: ਖੇਤੀ ਬੰਟਨ ਪਰ ਸਿੱਖ ਰਹੇ, ਕਿਹੜੇ ਗ੍ਰਾਮ ਜੇ ਗੁਰਪੁਰ ਆਏ।
0: ਜਦੋਂ ਕਣਕ ਹੁੰਦੀ ਜਾਂ ਚੌਲ ਹੁੰਦੇ ਜਾਂ ਹੋਰ ਕੋਈ ਫਸਲ ਹੁੰਦੀ, ਉਦੋਂ ਸਿੰਘਾਂ ਨੂੰ ਭੇਜ ਦਿੰਦੇ ਸੀ, ਮਹਾਰਾਜ ਜਾਓ ਇਨ੍ਹਾਂ ਤੋਂ ਹਾਲਾ ਲੈ ਕੇ ਆਓ, ਕਿਉਂਕਿ ਇਹ ਰਾਜਿਆਂ ਨੂੰ ਆਪਣਾ ਹਾਲਾ ਦਿੰਦੇ ਨੇ, ਫਿਰ ਉਹ ਖਜ਼ਾਨਾ ਭਰ ਜਾਂਦਾ ਉਨ੍ਹਾਂ ਦਾ, ਤੇ ਪੈਸੇ ਦੀ ਆਕੜ ਹੈ, ਪੈਸੇ ਹੀ ਰੋਕ ਲੈਂਦੇ, ਇਨ੍ਹਾਂ ਦਾ ਪੈਸਾ ਜਾਣ ਨਹੀਂ ਦਿੰਦੇ, ਨਾ ਉਨ੍ਹਾਂ ਨੂੰ ਅੰਨ ਦਾਣਾ ਪਹੁੰਚੇਗਾ, ਤੇ ਆਪੇ ਔਖੇ ਹੋਣਗੇ। ਇਸ ਕਰਕੇ ਸਿੰਘ ਜਾ ਕੇ ਕਹਿੰਦੇ ਉਹ ਬਈ ਉਧਰ ਰਾਜੇ ਨੂੰ ਨੀ ਦੇਣਾ, ਹੁਣ ਇਧਰ ਫੌਜਾਂ ਨੂੰ ਦਿਓ ਹਾਲਾ।
1: ਪਰਜਾ ਭਰਨ ਲੱਗੀ ਸਭ ਹਾਲਾ,
0: ਸਾਰੀ ਪਰਜਾ ਹੁਣ ਇਧਰ ਖਾਲਸੇ ਦਾ ਹਾਲਾ ਭਰਨ ਲੱਗੀ।
1: ਖੁਸ਼ੀ ਬਸਣ ਲਾਗੇ ਤਿਸ ਕਾਲਾ,
0: ਉਦੋਂ ਪਿੰਡਾਂ ਵਾਲੇ ਫਿਰ ਸੁਖੀ ਬਸਣ ਲੱਗੇ ਬਈ ਹੁਣ ਨੀ ਖਾਲਸੇ ਨੇ ਕੁਛ ਕਹਿਣਾ, ਕਿਉਂਕਿ ਹੁਣ ਅਸੀਂ ਦਸਵੰਧ ਉਧਰ ਕੱਢਦੇ ਹਾਂ ਆਪਣਾ।
1: ਦਿਨ ਪ੍ਰਤ ਵਧਤ ਪ੍ਰਤਾਪ ਉਚੇਰਾ,
0: ਦਿਨ ਪ੍ਰਤ ਦਿਨ ਪ੍ਰਤਾਪ ਜਿਹੜਾ ਸੀ ਬਹੁਤ ਭਾਰੀ ਵਧ ਰਿਹਾ।
1: ਮਾਨੈ ਆਨ ਬਸ ਜਿਨ ਨੇਰਾ,
0: ਸੋ ਜਿਹੜੇ ਨੇੜੇ ਨੇੜੇ ਵਸਦੇ ਨੇ 10 ਕਿਲੋਮੀਟਰ 20 ਕਿਲੋਮੀਟਰ ਵਾਲੇ, ਉਹ ਤਾਂ ਸਾਰੇ ਜਾਣੇ ਹੁਣ ਸ੍ਰੀ ਆਨੰਦਪੁਰ ਸਾਹਿਬ ਹੀ ਆ ਕੇ ਮੱਥਾ ਟੇਕਦੇ।
1: ਨਹੀਂ ਅਨੀਤ ਕਰਨ ਕੋ ਪਾਵੇ,
0: ਕੋਈ ਜਾਣਾ ਖੋਟੀ ਨੀਤੀ ਕਰ ਹੀ ਨਹੀਂ ਸਕਦਾ, ਪੁੱਠਾ ਕੰਮ।
1: ਚੋਰ ਯਾਰ ਪਕੜਿਓ ਦੁੱਤ ਜਾਵੇ,
0: ਕਿਉਂਕਿ ਜਿਹੜੇ ਚੋਰ ਯਾਰ ਬਟਪਾਰ ਠੱਗ ਨੇ ਇਹ ਫੜੇ ਜਾਂਦੇ, ਫਿਰ ਇਨ੍ਹਾਂ ਨੂੰ ਸਜ਼ਾ ਬੜੀ ਮਿਲਦੀ ਸੀ।
1: ਮੈਂ ਬਟਪਾਰ ਕਰੈ ਬਟਪਾਰੀ, ਕਰੈ ਜੋ ਪਕੜਿਓ ਜਾਏ ਦੁਖਾਰੇ।
0: ਬਟਪਾਰ ਹੁੰਦਾ ਰਾਹ ਦੇ ਵਿਚ ਲੁੱਟਣ ਵਾਲੇ, ਜਿਹੜੇ ਲੁਟੇਰੇ ਸੀਗੇ ਉਹ ਲੁੱਟਦੇ ਹੀ ਨਹੀਂ ਸੀ ਕੋਈ, ਜੇ ਕੋਈ ਲੁੱਟਣ ਵਾਲਾ ਫੜਿਆ ਜਾਂਦਾ ਸੀ ਉਹਨੂੰ ਬਹੁਤ ਦੁੱਖ ਦਿੰਦੇ ਸਨ।
1: ਇਕ ਰਾਜੇ ਦੁੱਖ ਪਾਏ ਸਾ ਚਿੰਤਾ,
0: ਰਾਜੇ ਬੜੇ ਦੁਖੀ ਹੁੰਦੇ ਨੇ, ਬਹੁਤ ਚਿੰਤਾ ਕਰਦੇ ਨੇ।
1: ਗੁਰੂ ਖਾਲਸੇ ਤੇਜ ਬਦੰਤਾ,
0: ਗੁਰੂ ਖਾਲਸੇ ਦਾ ਬਹੁਤ ਤੇਜ ਪ੍ਰਤਾਪ ਵਧ ਰਿਹਾ ਹੈ।
1: ਇਕ ਦਿਨ ਸ੍ਰੀ ਸਤਿਗੁਰ ਭਗਵਾਨ ਬੈਠੇ ਸਭਾ ਸਹਿਤ ਉੱਚ ਥਾਨ,
0: ਇੱਕ ਦਿਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਅਸਥਾਨ ਸ੍ਰੀ ਕੇਸਗੜ੍ਹ ਸਾਹਿਬ ਦੇ ਅਸਥਾਨ ਤੇ ਸਜੇ ਹੋਏ ਸਨ।
1: ਚਾਮਰ ਚਾਰੂ ਚਲਾ ਚਲ ਫੇਰੈ,
0: ਬਹੁਤ ਸੁੰਦਰ ਸੋਹਣੇ ਚੌਰਦਾਰ ਜਿਹੜੇ ਨੇ ਚੌਰ ਕਰ ਰਹੇ ਸਨ।
1: ਇੱਕ ਹਜ਼ਾਰੋਂ ਦਰਸ਼ਨ ਹੀਰੇ,
0: ਹਜ਼ਾਰਾਂ ਦੀ ਗਿਣਤੀ ਦੇ ਵਿਚ ਗੁਰਸਿੱਖ ਦਰਸ਼ਨ ਕਰ ਰਹੇ ਨੇ।
1: ਇੱਕ ਦਿਜ ਦੀਨ ਦੁਖੀ ਚੱਲ ਆਇਓ,
0: ਇੱਕ ਬ੍ਰਾਹਮਣ ਸੀ ਉਹ ਬੜਾ ਦੁਖੀ ਹੋ ਕੇ ਚੱਲ ਕੇ ਆਇਆ।
1: ਰੋਦਤ ਉੱਚੇ ਬਾਤ ਸੁਣਾਇਓ,
0: ਉਹਨੇ ਉੱਚੀ ਉੱਚੀ ਰੋ ਕੇ ਆ ਕੇ ਆਪਣਾ ਮੂੰਹ ਦਾ ਬੋਲ ਸੁਣਾਇਆ।
1: ਏ ਪ੍ਰਭੂ ਹਿੰਦੂ ਧਰਮ ਕੀ ਧੁਜਾ,
0: ਹੇ ਵਾਹਿਗੁਰੂ, ਹੇ ਪ੍ਰਭੂ ਜੀ, ਹੇ ਸਤਿਗੁਰੂ ਜੀ, ਤੁਸੀਂ ਤਾਂ ਹਿੰਦੂ ਧਰਮ ਦੀ ਧੁਜਾ ਹੋ ਜੀ।
1: ਦੀਨ ਦਿਆਲ ਦੀਰਗ ਬਲ ਪੁਜਾ,
0: ਦੀਨ ਦਿਆਲ ਗਰੀਬਾਂ ਤੇ ਦਇਆ ਕਰਨ ਵਾਲੇ ਸਾਰੇ ਬਲਾਂ ਦੇ ਬਲ ਹੋ ਤੁਸੀਂ ਮਹਾਰਾਜ ਜੀ।
1: ਸਭ ਥਲ ਤੇ ਮੈਂ ਹੋਏ ਨਿਰਾਸੇ, ਫਿਰ ਆਇਓ ਰਾਵਰ ਕੇ ਪਾਸੇ।
0: ਦੇਵਦਾਸ ਸਰਸੁੱਤੇ ਦਾ ਨਾਮ ਸੀ, ਕਹਿਣ ਲੱਗਿਆ ਸਾਰੇ ਪਾਸਿਓ ਮੈਂ ਉਦਾਸ ਹੋ ਕੇ ਆਇਆ, ਘੁੰਮ ਘੁਮਾ ਕੇ ਮੈਨੂੰ ਕਿਤੋਂ ਨਿਆਂ ਨਹੀਂ ਮਿਲਿਆ ਹੈ।
1: ਅਤੇ ਅਨਾਏ ਮੋਏ ਸੰਗ ਕੀਨਾ,
0: ਮਹਾਰਾਜ ਮੇਰੇ ਨਾਲ ਇਹ ਜਬਰ ਖਾਂ ਜਿਹੜਾ ਹੈ ਇਹਨੇ ਬੜਾ ਅਨਿਆਂ ਕੀਤਾ ਹੈ।
1: ਦੁਸ਼ਟ ਪਠਾਨ ਗਰਭ ਦੁੱਖ ਦੀਨਾ,
0: ਇਹ ਜਬਰ ਖਾਂ ਪਠਾਨ ਨੇ ਮੈਨੂੰ ਬਹੁਤ ਦੁੱਖ ਦਿੱਤਾ। ਕਵੀ ਜੀ ਨੇ ਦੋਨੋਂ ਨਾਮ ਨਹੀਂ ਇੱਥੇ ਲਿਖੇ ਹੋਏ, ਪਰ ਇਤਿਹਾਸ ਵਿਚ ਇਨ੍ਹਾਂ ਦੋਨਾਂ ਨਾਵਾਂ ਦਾ ਜ਼ਿਕਰ ਇਸੇ ਤਰ੍ਹਾਂ ਹੀ ਆਇਆ ਹੈ।
1: ਤਨਕ ਪਰੀ ਧੁਨ ਸ਼ਰੁਤ ਦੁੱਖ ਭਰੇ, ਤਬੈ ਦਇਆ ਨਿਧ ਆਗਿਆ ਕਰੇ।
0: ਇਹਨੇ ਬਾਹਰ ਡਿਊਟੀ ਤੇ ਖੜ ਕੇ ਉੱਚੀ ਉੱਚੀ ਆਵਾਜ਼ ਵਿਚ ਕਿਹਾ, ਹੇ ਮਹਾਰਾਜ, ਹੇ ਦੀਨ ਦਿਆਲ, ਹੇ ਸੱਚੇ ਪਾਤਸ਼ਾਹ, ਕਿਰਪਾ ਕਰੋ। ਜਦੋਂ ਗੁਰਾਂ ਦੇ ਇਹ ਕੰਨਾਂ ਦੇ ਵਿੱਚ ਆਵਾਜ਼ ਪਈ ਵੀ ਇਹ ਦੁਖਿਆਰਾ ਬੰਦਾ ਕੌਣ ਹੈ, ਕੌਣ ਫਰਿਆਦ ਕਰ ਰਿਹਾ?
1: ਕੋ ਬੋਲਤ ਹੈ ਸ਼ੋਕ ਸਮੇਤਾ,
0: ਇਹ ਕੌਣ ਹੈ ਜਿਹੜਾ ਇੰਨੇ ਸ਼ੋਕ ਦੇ ਨਾਲ ਬੋਲ ਰਿਹਾ ਹੈ?
1: ਕਿਨ ਮਾਰਿਓ ਦੋਹੀ ਇਹ ਦਿੱਤਾ,
0: ਇਹ ਦੁਹਾਈ ਕਿਹਦੀ ਦਿੰਦਾ, ਕਿਹਨੇ ਮਾਰਿਆ ਇਹਨੂੰ?
1: ਚੋਬਦਾਰ ਤਬ ਬੂਝਣ ਗਏ,
0: ਚੋਬਦਾਰ ਨੇ ਉਸ ਵਕਤ ਜਾ ਕੇ ਪੁੱਛਿਆ,
1: ਨਿੱਟ ਹੋਏ ਸਭ ਉਚਰਿਤ ਭਇਓ,
0: ਨੇੜੇ ਹੋ ਕੇ ਇਸ ਦੇਵਦਾਸ ਨੇ ਸਾਰੀ ਗੱਲ ਸੁਣਾਈ,
1: ਪੁਰ ਹੁਸ਼ਿਆਰ ਨਿੱਟ ਇਕ ਬਸੀ, ਬਸੇ ਪਠਾਨ ਤਾਂ ਮਤ ਨਸੇ।
0: ਹੁਸ਼ਿਆਰਪੁਰ ਦੇ ਨੇੜੇ ਹੈ ਇਕ ਬਸੀ ਪਠਾਣਾ, ਇਕ ਉਧਰ ਵੀ ਹੈ, ਉਹ ਬਸੇ ਪਠਾਨ ਤਾਂ ਮਤ ਨਸੀ, ਉਥੇ ਪਠਾਨ ਰਹਿੰਦੇ ਨੇ ਉਨ੍ਹਾਂ ਦੀ, ਪਰ ਬੁੱਧੀ ਨਾਸ ਹੋ ਗਈ ਹੈ।
1: ਮੈਂ ਮੁਕਲਾਏ ਬਦੂ ਕੋ ਡੋਰਾ, ਗਵਨਤ ਜਾਤ ਅਪਨ ਘਰ ਓਰਾ।
0: ਮੈਂ ਆਪਣੀ ਵਹੁਟੀ ਦਾ ਮੁਕਲਾਵਾ ਲੈ ਕੇ ਆਪਣੇ ਦੋ ਚਾਰ ਬੰਦਿਆਂ ਦੇ ਨਾਲ ਆ ਰਿਹਾ ਸੀ ਤੇ ਆਪਣੇ ਘਰ ਵੱਲ ਨੂੰ ਜਾ ਰਿਹਾ ਸੀ।
1: ਕਰੀ ਬਿਲੋਕਨ ਤਿੰਨ ਮਮਦਾਰਾ, ਛੀਨ ਬਰਿਓਲੇ ਸਦਨ ਮਜਾਰਾ।
0: ਉਹ ਜਾਬਰ ਖਾਨ ਨੇ ਜਦੋਂ ਮੇਰੀ ਇਸਤਰੀ ਦੇਖੀ ਡੋਲੀ ਦੇ ਵਿਚ, ਉਸ ਵਕਤ ਜਬਰਦਸਤੀ ਉਹ ਖੋ ਕੇ ਮੇਰੀ ਇਸਤਰੀ ਆਪਣੇ ਘਰ ਲੈ ਗਿਆ।
1: ਮੈਂ ਜਦ ਉੱਚੇ ਕੀਨ ਪੁਕਾਰਾ,
0: ਮੈਂ ਜਦੋਂ ਉੱਚੀ ਉੱਚੀ ਪੁਕਾਰ ਕੀਤੀ, ਇਹ ਕੀ ਕਰਦੇ ਹੋ ਤੁਸੀਂ?
1: ਨਰ ਤੇ ਗਹਿਵਾ ਓ ਬੋ ਮਾਰਾ,
0: ਉਹ ਆਪਣੇ ਬੰਦਿਆਂ ਨੂੰ ਜਾਬਰ ਖਾਂ ਕਹਿੰਦਾ, ਇਹਨੂੰ ਮਾਰੋ ਚੰਗੀ ਤਰ੍ਹਾਂ ਡਾਂਗਾਂ ਨਾਲ ਕੁੱਟੋ ਫੜ ਕੇ ਇਹਨੂੰ।
1: ਕਿਸੇ ਤ ਮੈਂ ਬਹੁਤਲ ਡਿੱਗ ਗਏ ਹੋ, ਤੁਰਕ ਜਹਾਂ ਕੇ ਧਨ ਤਿੰਨ ਦਇਓ।
0: ਉਨ੍ਹਾਂ ਵਾਸਤੇ ਮੈਂ ਉਨ੍ਹਾਂ ਤੋਂ ਵੱਡਿਆਂ ਕੋਲ ਗਿਆ, ਉਨ੍ਹਾਂ ਤੋਂ ਵੱਡੇ ਸੂਬੇ ਕੋਲ ਗਿਆ, ਜਿੱਥੇ ਜਿੱਥੇ ਪਤਾ ਲੱਗਿਆ ਮੈਂ ਵੱਡਿਆਂ ਵੱਡਿਆਂ ਕੋਲ, ਸਾਰਿਆਂ ਕੋਲ। ਹੁਣ ਇਨ੍ਹਾਂ ਨੇ ਪੈਸੇ ਖਵਾਏ ਹੋਏ ਸੀ ਮੂਹਰੇ, ਮੈਂ ਜਿੱਥੇ ਜਾਵਾਂ ਮੈਨੂੰ ਭਜਾ ਦਿਆ ਕਰਨ, ਮੇਰੀ ਤਾਂ ਕੋਈ ਮਹਾਰਾਜ ਜੀ ਫਰਿਆਦ ਹੀ ਨਹੀਂ ਸੁਣਦਾ।
1: ਨਹੀਂ ਫਰਿਆਦ ਲਗਨ ਕਿਤ ਦੀਨ,
0: ਮੇਰੀ ਉਨ੍ਹਾਂ ਨੇ ਕਿਤੇ ਫਰਿਆਦ ਨਹੀਂ ਲੱਗਣ ਦਿੱਤੀ।
1: ਜਿਉਂ ਕਿਉਂ ਯਤਨ ਅਨੇਕ ਮੈਂ ਕੀਨ,
0: ਬੜੇ ਮੈਂ ਯਤਨ ਕੀਤੇ ਜਿਵੇਂ ਕਿਵੇਂ ਕਰਕੇ, ਚਲੋ ਮੇਰੀ ਕੋਈ ਗੱਲਬਾਤ ਸੁਣ ਲਓ।
1: ਕਾਜ਼ੀ ਕੋਟਵਾਰ ਡਿੱਗ ਫਿਰਿਓ,
0: ਕਾਜ਼ੀਆਂ ਕੋਲ ਗਿਆ, ਮਲਾਣਿਆਂ ਕੋਲ, ਕੁਤਵਾਲਾਂ ਕੋਲ ਗਿਆ ਮੈਂ।
1: ਕਿਨਹੂ ਨਿਆਂ ਨ ਮੇਰੋ ਕਰਿਓ,
0: ਹੁਣ ਨਿਆਂ ਕੌਣ ਕਰਦਾ, ਰਾਜ ਤਾਂ ਇਨ੍ਹਾਂ ਦਾ, ਇਸ ਕਰਕੇ ਨਿਆਂ ਇੱਥੇ ਕਿਹਨੇ ਕਰਨਾ?
1: ਲੱਖ ਕੇ ਗੁਰ ਹਿੰਦਨ ਸਿਰ ਮੋਰ, ਪਰਮ ਦੁਖੀ ਆਇਓ ਇਸ ਠੌਰ।
0: ਮੈਂ ਤੁਹਾਨੂੰ ਹਿੰਦੂਆਂ ਦਾ ਸ਼੍ਰੋਮਣੀ ਜਾਣ ਕੇ, ਹਿੰਦੁਸਤਾਨ ਦਾ ਸ਼੍ਰੋਮਣੀ ਸਤਿਗੁਰੂ, ਸਾਰਿਆਂ ਦੇ ਸਾਂਝੇ ਸਤਿਗੁਰੂ ਜਾਣ ਕੇ ਬਹੁਤ ਦੁਖੀ ਹੋ ਕੇ ਹੁਣ ਤੁਹਾਡੇ ਕੋਲ ਆਇਆ ਮਹਾਰਾਜ। ਮੇਰੀ ਜਦੋਂ ਕਿਸੇ ਨੇ ਫਰਿਆਦ ਨਹੀਂ ਸੁਣੀ ਤਾਂ ਮੈਨੂੰ ਪਤਾ ਕਿ ਗੁਰੂ ਨਾਨਕ ਦੇਵ ਜੀ ਦਾ ਘਰ ਹੈ। ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਨਗੱਤਿਆਂ ਦੀ ਗੱਤ, ਨਿਪੱਤਿਆਂ ਦੀ ਪੱਤ, ਨਿਧੇਰਿਆਂ ਦੀ ਧਿਰ, ਤੁਹਾਡੇ ਤੋਂ ਬਿਨਾਂ ਹੋਰ ਸਾਡਾ ਕੌਣ ਹੈ ਜੀ?
1: ਬਿਰਤਾਂਤ ਸੁਣ ਕੇ ਹਟ ਗਏ ਹੋ, ਗੁਰੂ ਸਮੀਪ ਨਿਵੇਦਿਤ ਭਇਓ।
0: ਸਾਰਾ ਬਿਰਤਾਂਤ ਸੁਣ ਕੇ ਉਸ ਵਕਤ ਹਟ ਗਏ ਅਤੇ ਉਸ ਵਕਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਗਏ।
1: ਸੁਣ ਦਿਜਕੋ ਤਵ ਨਿਟ ਬੁਲਾਇਓ,
0: ਤੋ ਇਹ ਚੋਬਦਾਰ ਨੇ ਸੁਣੀ ਸਾਰੀ ਗੱਲ। ਉਸ ਵਕਤ ਮਹਾਰਾਜ ਦੇ ਕੋਲ ਗਿਆ, ਜਦੋਂ ਚੋਬਦਾਰ ਸਾਰੀ ਗੱਲ ਦੱਸੀ, ਉਸ ਵਕਤ ਉਹਨੇ ਬ੍ਰਾਹਮਣ ਨੂੰ ਫਿਰ ਕਿਹਾ, ਚੱਲ ਮਹਾਰਾਜ ਨੇ ਤੈਨੂੰ ਬੁਲਾਇਆ।
1: ਹੱਥ ਜੋੜ ਗੁਰ ਸਨਮੁਖ ਆਇਓ,
0: ਹੱਥ ਜੋੜ ਕੇ ਸਤਿਗੁਰੂ ਦੇ ਸਨਮੁਖ ਆਇਆ।
1: ਛੀਨੀ ਦਾਰਾ ਸਕਲ ਬਿਰਤੰਤਾ, ਕਰਿਓ ਸੁਨਾਵਨ ਪੁਨ ਭਗਵੰਤਾ।
0: ਇਸਤਰੀ ਮੇਰੀ ਖੋਹ ਕੇ ਲੈ ਗਏ ਨੇ ਪਠਾਨ, ਇਹ ਸਾਰਾ ਪ੍ਰਸੰਗ ਮਹਾਰਾਜ ਦਸਵੇਂ ਪਾਤਸ਼ਾਹ ਨੇ ਉਹ ਤੋਂ ਦੁਬਾਰਾ ਸੁਣਿਆ, ਕਿਵੇਂ ਕਿਵੇਂ ਹੋਇਆ, ਕਿੱਥੇ ਜਾ ਰਿਹਾ ਸੀ, ਉਹ ਕਿਹੜਾ ਪਿੰਡ ਹੈ, ਪਠਾਨ ਦਾ ਨਾਂ ਕੀ ਹੈ, ਰਸਤਾ ਕਿਹੜਾ, ਇਹ ਸਾਰੀ ਗੱਲ ਫਿਰ ਮਹਾਰਾਜ ਨੇ ਆਪ ਸੁਣੀ।
1: ਸ੍ਰੀ ਪ੍ਰਭੂ ਕਹਿ ਅਬ ਤ੍ਰਿਆ ਤੋ ਪਾਓ, ਨਾ ਤਾਂ ਮੈਂ ਦੁਆਰ ਅਗਰ ਜਰ ਜਾਓ।
0: ਮਹਾਰਾਜ ਜਾਂ ਤਾਂ ਹੁਣ ਮੈਂ ਆਪਣੀ ਇਸਤਰੀ ਨੂੰ ਪ੍ਰਾਪਤ ਕਰਾਂਗਾ, ਜਾਂ ਫਿਰ ਤੁਹਾਡੀ ਡਿਊਟੀ ਦੇ ਅੱਗੇ ਸੜ ਮਰਾਂਗਾ, ਇਸ ਕਰਕੇ ਮੈਨੂੰ ਤਾਂ ਮੇਰੀ ਇਸਤਰੀ ਲਿਆ ਕੇ ਦਿਓ ਜੀ।
1: ਜੀਵਨ ਧਰਮ ਨਹੀਂ ਅਬ ਮੇਰਾ,
0: ਕਿਉਂਕਿ ਹੁਣ ਮੇਰਾ ਜਿਉਣਾ ਧਰਮ ਨਹੀਂ ਹੈ, ਮਰਨਾ ਹੀ ਧਰਮ ਹੈ, ਕਿਉਂਕਿ ਮੇਰੇ ਕੋਲ ਮੇਰੀ ਇੱਜ਼ਤ ਖੋ ਕੇ ਲੈ ਗਏ।
1: ਤੁਮ ਬਿਨ ਯਤਨ ਨਹੀਂ ਕੋ ਹੀਰਾ,
0: ਤੁਹਾਡੇ ਤੋਂ ਬਿਨਾਂ ਹੋਰ ਕੋਈ ਯਤਨ ਨਹੀਂ, ਹੋਰ ਕੋਈ ਮਦਦਗਾਰ ਨਹੀਂ ਹੈ ਸਾਡਾ।
1: ਸੁਣ ਕਲਗੀ ਤਰ ਧੀਰਜ ਦੀਨ,
0: ਕਲਗੀਆਂ ਵਾਲੇ ਪਾਤਸ਼ਾਹ ਨੇ ਫੇਰ ਧੀਰਜ ਦਿੱਤਾ।
1: ਜਲੋ ਨਾ ਦੁੱਖ ਚਿੰਤਾ ਕਰ ਹੀਨ,
0: ਮਹਾਰਾਜ ਕਹਿੰਦੇ ਜਲਣ ਦੀ ਕੋਈ ਲੋੜ ਨਹੀਂ ਹੈ, ਇਹ ਦੁੱਖ ਨੂੰ ਨਾਸ ਕਰ। ਇੱਥੇ ਤਾਂ ਕੋਈ ਬੜੀਆਂ ਬੜੀਆਂ ਗੱਲਾਂ ਹੋ ਜਾਂਦੀਆਂ, ਤੂੰ ਇਹ ਕਿਹੜੀ ਗੱਲ ਕਰ ਦਿੱਤੀ ਕਿ ਉੱਥੇ ਇਸਤਰੀ ਨਹੀਂ ਲਿਆ ਸਕਦੇ ਕਿ ਅਸੀਂ, ਇਸ ਕਰਕੇ ਅਸੀਂ ਲੈ ਕੇ ਆਵਾਂਗੇ।
1: ਕਰੇ ਯਤਨ ਤੋਂ ਦਾਰਾ ਹੇਤ,
0: ਤੇਰੀ ਇਸਤਰੀ ਵਾਸਤੇ ਯਤਨ ਕਰਾਂਗੇ ਭਾਈ, ਸਾਰਿਆਂ ਨੂੰ ਧੀਆਂ ਭੈਣਾਂ ਸਾਂਝੀਆਂ ਹੁੰਦੀਆਂ ਨੇ।
1: ਕਿਉਂ ਕਿਉਂ ਕਰ ਲੈਂਦੇ ਨਕੇਤ,
0: ਕਿਉਂ ਕਿਉਂ ਵੀ ਕਰਕੇ ਜਿਵੇਂ ਕਿਵੇਂ ਕਰਕੇ ਅਸੀਂ ਇੱਥੇ ਲਿਆ ਕੇ ਦੇਵਾਂਗੇ ਤੇਰੀ ਇਸਤਰੀ।
1: ਕਿਸ ਛਿਨ ਪੁੱਤਰ ਵਿਸਾਲ ਬੁਲਾਇਓ, ਸੁਣ ਤੋ ਹੁਕਮ ਕੋ ਪਿੱਤ ਡਿੱਗ ਆਇਓ।
0: ਮਹਾਰਾਜ ਨੇ ਹੋਰ ਨੀ ਕਿਸੇ ਨੂੰ ਚੁਣਿਆ ਇਸ ਕੰਮ ਲਈ, ਸਤਿਗੁਰੂ ਜੀ ਨੇ ਆਵਾਜ਼ ਦਿੱਤੀ ਸੇਵਾਦਾਰ ਨੂੰ, ਕਹਿੰਦੇ ਇੱਧਰ ਆਓ ਭਾਈ, ਬਾਬਾ ਅਜੀਤ ਸਿੰਘ ਜੀ ਨੂੰ ਲੈ ਕੇ ਆਓ, ਜਾ ਕੇ ਉਨ੍ਹਾਂ ਦੀ ਸੇਵਾ ਲਾਉਣੇ ਇਸ ਕੰਮ ਦੇ ਵਾਸਤੇ।
1: ਤਰਨ ਅਵਸਥਾ ਜਿਸ ਤਨ ਸੋ ਹੈ,
0: ਬੜੀ ਜਵਾਨ ਅਵਸਥਾ ਹੈ, ਯੁਵਾ ਅਵਸਥਾ ਹੈ, ਲੰਬਾ ਕੱਦ ਜਿਨ੍ਹਾਂ ਦਾ।
1: ਜਨ ਅਰਜੁਨ ਸੁਤ ਅਭਿਮੰਨੂ ਉਹ ਹੈ,
0: ਮਨ ਆਉਂ ਪ੍ਰਮਾਣ ਦਿੱਤਾ ਜਿਵੇਂ ਅਰਜੁਨ ਦਾ ਪੁੱਤਰ ਅਭਿਮੰਨੂ ਸੀ ਨਾ, ਇਸ ਪ੍ਰਕਾਰ ਸੁੰਦਰ ਸੋਹਣੇ ਸਨ ਬਾਬਾ ਅਜੀਤ ਸਿੰਘ ਜੀ।
1: ਖਰਗ ਖਰਗ ਸਿਪਰ ਜੇ ਅੰਗ ਲਗਾਏ,
0: ਸੋਹਣੀ ਢਾਲ ਤੇ ਸ੍ਰੀ ਸਾਹਿਬ ਜਿਨ੍ਹਾਂ ਨੇ ਆਪਣੇ ਅੰਗਾਂ ਤੇ ਸਜਾਈ ਹੋਈ।
1: ਅਦਕ ਸਪੁੱਤ ਸੁੰਦਰੀ ਜਾਏ,
0: ਬੜਾ ਸੁੰਦਰ ਕੌਣ ਨੇ ਸੋਹਣੇ ਸਪੁੱਤਰ ਨੂੰ ਇਹ ਜਨਮ ਦਿੱਤਾ।
1: ਸਕਲ ਕੁਟੰਬ ਮੋਦ ਕੇ ਦਾਇਕ,
0: ਸਾਰੇ ਪਰਿਵਾਰ ਨੂੰ ਖੁਸ਼ੀਆਂ ਦੇ ਦੇਣ ਵਾਲੇ।
1: ਮਿੱਤਰਨ ਸੁਖ ਦੇ ਸ਼ਤਰਨ ਗਨ ਕਾਇਕ,
0: ਆਪਣੇ ਮਿੱਤਰਾਂ ਨੂੰ ਸੁਖ ਦੇਣ ਵਾਲੇ ਬਾਬਾ ਅਜੀਤ ਸਿੰਘ ਜੀ ਤੇ ਦੁਸ਼ਮਣਾਂ ਨੂੰ ਦੁੱਖ ਦੇਣ ਵਾਲੇ।
1: ਚਪਲ ਬਿਲੋ ਚਿਨਯੁਤ ਵਿਸਤਾਰਾ,
0: ਬਹੁਤ ਚੰਚਲ ਨੇਤਰ, ਚੌੜੀਆਂ ਚੌੜੀਆਂ ਸੁੰਦਰ ਅੱਖਾਂ ਜਿਨ੍ਹਾਂ ਦੀਆਂ, ਬੜਾ ਜਿਨ੍ਹਾਂ ਦੇ ਵਿਚ ਇਕਾਗਰਤਾ, ਰਾਸ਼ਟ ਕਾਓ, ਲੱਜਾ ਦਾ ਜਹਾਜ਼ ਨੇ ਜਿਹੜੀਆਂ, ਐਸੇ ਸੁੰਦਰ ਨੇਤਰਾਂ ਵਾਲੇ ਬਾਬਾ ਜੀ ਆ ਗਏ।
1: ਵਿਚ ਕੇ ਗੁਣ ਅਰ ਤਨ ਅਨੁਹਾਰਾ,
0: ਇੱਕੋ ਹੀ ਸਰੂਪ ਹੈ, ਜੇ ਇਕੱਠਿਆਂ ਨੂੰ ਖੜੇ ਕਰ ਦਈਏ ਥੋੜਾ ਹੀ ਫਰਕ ਪੈਂਦਾ, ਉਮਰ ਦਾ ਹੀ ਫਰਕ ਪੈਂਦਾ, ਇੱਕੋ ਜਿਹਾ ਕਵੀ ਜੀ ਕਹਿੰਦੇ ਸਰੂਪ, ਪਿਤਾ ਜੀ ਵਰਗੇ ਹੀ ਦੇਖਣ ਨੂੰ ਲੱਗਦੇ ਹਨ।
1: ਸਭਾ ਮਝਾਰ ਗੁਰੂ ਠਿਗ ਆਇਓ, ਉਡਗਨ ਰਲਸਾ ਸਮ ਦਰਸਾਇਓ।
0: ਸਭਾ ਦੇ ਵਿਚ ਬਾਬਾ ਅਜੀਤ ਸਿੰਘ ਜੀ ਚੱਲ ਕੇ ਆਏ, ਸੰਗਤ ਤਾਂ ਮਾਨੋ ਜਿਵੇਂ ਤਾਰੇ ਹੁੰਦੇ ਨੇ, ਸਤਿਗੁਰੂ ਜੀ ਜਿਵੇਂ ਸੂਰਜ ਹਨ, ਬਾਬਾ ਅਜੀਤ ਸਿੰਘ ਜੀ ਇਉਂ ਲੱਗਦੇ ਨੇ ਜਿਵੇਂ ਚੰਦਰਮਾ ਚੜ ਆਇਆ ਹੁੰਦਾ।
1: ਪਿਤਾ ਗੁਰੂ ਕੇ ਪਗ ਕਰ ਨਮੋ,
0: ਆ ਕੇ ਪਿਤਾ ਗੁਰੂ ਜੀ ਦੇ ਚਰਨਾਂ ਤੇ ਪਿਆਰ ਸਤਿਕਾਰ ਨਾਲ ਮੱਥਾ ਟੇਕਿਆ।
1: ਸਾਦਰ ਬੈਠ ਗਏ ਤੇ ਸਮੋ,
0: ਅਤੇ ਬੁਲਾ ਕੇ ਉਸ ਵਕਤ ਸਹਿਤ ਆਦਰ ਦੇ ਸਜ ਗਏ ਨੇ।
1: ਸਰਬ ਸਭਾ ਸਦ ਬੰਧਨ ਕੇਨ,
0: ਸਾਰੀ ਜਿੰਨੀ ਸਭਾ ਬੈਠੀ ਹੈ ਉਨ੍ਹਾਂ ਸਾਰਿਆਂ ਨੇ ਵੀ ਬਾਬਾ ਜੀ ਨੂੰ ਫਤਿਹ ਬੁਲਾ ਦਿੱਤੀ ਹੈ।
1: ਦੇਖ ਦੇਖ ਦੁਸ਼ਮਣ ਸੁਲੀਨ,
0: ਦੇਖ ਦੇਖ ਸਾਰੇ ਸਭਨਾਂ ਨੇ ਬਾਬਾ ਜੀ ਨੂੰ ਹੱਥ ਜੋੜੇ ਨੇ, ਕਿਉਂਕਿ ਬਾਬਾ ਜੀ ਬੜੇ ਸਤਿਕਾਰਯੋਗ ਨੇ, ਇਸ ਕਰਕੇ ਮੱਥਾ ਤਾਂ ਸਤਿਗੁਰਾਂ ਨੂੰ ਟੇਕਣਾ, ਫਤਿਹ ਬਾਬਾ ਜੀ ਨੇ ਬੁਲਾਉਣੀ ਹੈ, ਇਸ ਕਰਕੇ ਆਪਾਂ ਵੀ ਬੁਲਾ ਲਈ ਬਾਬਾ ਜੀ ਨੂੰ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਿਗ ਸਪੂਤ ਤੋਂ ਹੁਕਮ ਬਖਾਨਾ, ਲਿਓ ਸਿੰਘ ਸੰਗ ਕਰੋ ਪਿਆਨਾ।
0: ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਹੋਣਹਾਰ ਸਾਹਿਬਜ਼ਾਦੇ ਨੂੰ ਵਚਨ ਕੀਤਾ, ਪੁੱਤਰ ਜੀ ਆ ਬ੍ਰਾਹਮਣ ਦੇਵਦਾਸ, ਇਹਦੀ ਸੁਪਤਨੀ ਨੂੰ ਖੋਹ ਕੇ ਲੈ ਗਿਆ ਉਥੋਂ ਵਾਲਾ, ਬਸੀ ਪਠਾਣੇ ਵਾਲਾ ਜਾਬਰ ਖਾਨ, ਤੇ ਤੁਸੀਂ ਆ ਸਿੰਘ ਲੈ ਜਾਓ ਜਿੰਨੇ ਚਾਹੀਦੇ। ਬੋਲੋ, ਭਾਈ ਵੀਰ ਸਿੰਘ ਜੀ ਨੇ 25 ਸਿੰਘ ਲਿਖੇ ਨੇ, ਕਹਿੰਦੇ 25 ਸਿੰਘ ਮਹਾਰਾਜ ਨੇ ਦਿੱਤੇ, ਚੁਣਵੇਂ ਚੁਣਵੇਂ ਯੋਧੇ ਲੈ ਲਏ ਬਾਬਾ ਜੀ ਨੇ ਨਾਲ। ਉਸੇ ਵਕਤ ਫਿਰ ਸ਼ਾਮ ਦਾ ਵਕਤ ਸੀ, ਰਾਤੇ ਰਾਤ ਹੀ ਇਹ ਕੰਮ ਕਰਕੇ ਸਵੇਰ ਨੂੰ ਬਾਬਾ ਜੀ ਵਾਪਸ ਮੁੜ ਆਏ ਸੀ।
1: ਬਲੀ ਤੁਰੰਗਮ ਪਰ ਸ਼ੁਭ ਜ਼ੀਨ,
0: ਬਹੁਤ ਸੁੰਦਰ ਤਕੜਾ ਘੋੜਾ ਮਹਾਰਾਜ ਨੇ ਬਖਸ਼ਿਸ਼ ਕੀਤਾ।
1: ਘਰ ਖਪਰੇ ਧਰ ਕੇ ਧਨ ਪੀਣ,
0: ਤਿੱਖੇ ਤਿੱਖੇ ਤੀਰ ਸੋਹਣਿਆਂ ਦੇ ਭੱਥੇ ਭਰ ਲਏ ਉਸ ਵਕਤ।
1: ਦਿਜ ਕੋ ਦੁੱਖ ਛੀਨੀ ਖਲ ਦਾਰਾ,
0: ਉਹ ਜਿਹੜਾ ਬ੍ਰਾਹਮਣ ਸੀਗਾ ਬੜਾ ਦੁੱਖ ਸੀ ਉਹਨੂੰ, ਕਿਉਂਕਿ ਉਹਦੀ ਇਸਤਰੀ ਖੋਹ ਲਈ ਸੀ।
1: ਦੋਹੀ ਦੀਨ ਲੱਖ ਮਾਰਾ,
0: ਕਿਉਂਕਿ ਗਰੀਬ ਜਾਣ ਕੇ ਉਹਨੇ ਮਾਰਿਆ, ਇਹਨੇ ਇੱਥੇ ਆ ਕੇ ਆਪਣੇ ਗੁਰੂ ਘਰ ਦੇ ਮੂਹਰੇ ਦੋਹੀ ਦਿੱਤੀ ਹੈ, ਫਰਿਆਦ ਕੀਤੀ ਹੈ ਆ ਕੇ।
1: ਬਸੀ ਬਸੀ ਇੱਕ ਤਿਸ ਮੈਂ ਬਸੇ, ਕਰ ਅਨਿਆਏ ਖੁਸ਼ੀ ਯੁਤ ਹੱਸੇ।
0: ਇੱਕ ਬਸੀ ਹੈ, ਬਸੀ ਪਠਾਣਾ ਜਿਹੜੀ ਪਰਲੇ ਪਾਸੇ ਹੁਸ਼ਿਆਰਪੁਰ ਜ਼ਿਲ੍ਹੇ ਚ ਪੈਂਦੀ ਹੈ, ਉੱਥੇ ਦੇ ਬਸਣ ਵਾਲੇ ਜਿਹੜੇ ਪਠਾਣ ਨੇ, ਉੱਥੇ ਇਹਦੀ ਦਾਰਾ ਜਾ ਕੇ ਇਸਤਰੀ ਬਸੀ ਉਭਾਵ ਲੈ ਕੇ ਗਏ ਨੇ, ਉੱਥੇ ਜਾ ਕੇ ਤੁਸੀਂ ਹਮਲਾ ਕਰਕੇ ਉਹ ਲੈ ਕੇ ਆਉਣੀ ਹੈ।
1: ਕਰੀ ਕਰ ਅਨਿਆਏ

0: ਕਿਉਂਕਿ ਉਹ ਅਨਿਆਂ ਨੂੰ ਕਰਕੇ ਫਿਰ ਜਾਬਰ ਖਾਂ ਬੜਾ ਹੱਸਿਆ ਹੈ, ਉਹਨੂੰ ਉਸ ਹਾਸੇ ਦਾ ਹੀ ਮਜ਼ਾ ਚਖਾਉਣਾ ਹੈ ਜਿਹੜੇ ਠੱਠੇ ਮਖੌਲ ਕਰਦੇ ਨੇ ਲੋਕਾਂ ਨੂੰ, ਗਰੀਬਾਂ ਨੂੰ ਤੰਗ ਕਰਦੇ ਨੇ। ਜਾਓ ਜਾ ਕੇ ਅਚਾਨਕ ਘੇਰਾ ਪਾ ਕੇ ਉਹਦੇ ਘਰੋਂ ਉਹ ਪਠਾਨ ਨੂੰ ਵੀ ਲੈ ਕੇ ਆਉਣਾ ਤੇ ਬ੍ਰਾਹਮਣ ਦੀ ਇਸਤਰੀ ਨੂੰ ਵੀ ਲੈ ਕੇ ਆਉਣਾ ਜਾ ਕੇ ਤੁਸੀਂ।
1: ਓਚਕ ਖੇਰ ਜਾਏ ਨਕੇਤ,
0: ਅਚਾਨਕ ਉਹਦੇ ਘਰ ਨੂੰ ਜਾ ਕੇ ਘੇਰਾ
1: ਪਾਵਤ ਜਾਤ ਨਾ ਬਿਲਮ ਲਗਾਓ।
0: ਬਸ ਆਉਂਦੇ ਜਾਂਦੇ ਦੇਰ ਨੀ ਲਾਉਣੀ, ਇਹੀ ਪਤਾ ਲੱਗੇ ਗਏ ਤੇ ਆਏ।
1: ਗਏ ਦੋਨੋਂ ਕੋ ਤੁਰਨ ਲਿਆਓ,
0: ਬਸ ਹੋਰ ਨੀ ਕਿਸੇ ਨੂੰ ਜ਼ਿਆਦਾ ਕੁਛ ਕਹਿਣਾ, ਦੋਨਾਂ ਨੂੰ ਫੜ ਕੇ ਲਿਆਉਣਾ ਉੱਥੋਂ।
1: ਪਿਤਾ ਹੁਕਮ ਕੋ ਸੁਨ ਪਦ ਬੰਦੇ,
0: ਪਿਤਾ ਜੀ ਦਾ ਹੁਕਮ ਸੁਣਿਆ, ਚਰਨਾ ਕਮਲਾਂ ਤੇ ਮੱਥਾ ਟੇਕਿਆ,
1: ਤੁਰਤ ਤਿਆਰ ਹੋਏ ਦੇ ਆਨੰਦ,
0: ਉਸ ਵਕਤ ਤਿਆਰ ਹੋ ਗਏ ਬਹੁਤ ਆਨੰਦਿਤ ਮਨ ਦੇ ਨਾਲ।
1: ਸੌ ਸਵਾਰ ਸਿੰਘ ਚੜ ਚਾਲੇ,
0: ਇੱਥੇ ਕਵੀ ਨੇ ਸੌ ਲਿਖਿਆ, ਸੌ ਦੇ ਕਰੀਬ ਸਵਾਰ ਕਹਿੰਦੇ ਨਾਲ ਚੜ ਕੇ ਚੱਲੇ।
1: ਜਵਾਲਾ ਬੰਮਣੀ ਹੱਥ ਸੰਭਾਲੇ,
0: ਜਵਾਲਾ ਬੰਮਣੀਆਂ ਬੰਦੂਕਾਂ ਭਰ ਲਈਆਂ, ਆਪੋ ਆਪਣੀਆਂ ਨਾਲ ਲੈ ਕੇ ਚੱਲੇ।

0: ਘੜੀਆਂ ਸੀ ਉਸ ਵਕਤ ਦਿਨ ਛਿਪਣ ਦੇ ਵਿਚ
1: ਵੀ ਪ੍ਰਸੰਗਲੀ ਨਿਸ ਮੈਂ ਚਾਲੇ ਗ੍ਰਾਮ ਗ੍ਰਾਮ ਤੇ ਨਰਹਿ ਨਿਕਾਲੇ
0: ਬ੍ਰਾਹਮਣ ਨੂੰ ਕਹਿੰਦੇ ਚੱਲ ਵੀ ਤੂੰ ਵੀ ਘੋੜੇ ਤੇ ਬੈਠ ਨਾਲ ਸਾਨੂੰ ਜਿਹੜਾ ਰਸਤਾ ਦੱਸ ਰਾਤ ਨੂੰ ਪਿੰਡਾਂ ਦੇ ਵਿਚੋਂ ਲੋਕਾਂ ਨੂੰ ਉਠਾ ਲੈਂਦੇ ਸੀ ਜਾ ਕੇ ਉਠ ਬਈ ਆ ਦੱਸ ਇਧਰ ਬਸੀ ਪਠਾਣਾ ਨੂੰ ਰਾਹ ਕਿਹੜਾ ਜਾਂਦਾ ਇੱਥੋਂ ਉਹ ਲੋਕਾਂ ਨੂੰ ਉਠਾ ਉਠਾ ਕੇ ਪ੍ਰੇਮੀ ਜਿਹੜੇ ਸੀ ਨਾਲ ਉਨ੍ਹਾਂ ਨੂੰ ਪੁੱਛਣਾ ਭਾਈ ਰਾਹ ਦੱਸੋ ਸਾਨੂੰ ਬਸੀ ਜਾਣਾ ਅਸੀਂ

0: ਛੇਤੀ ਦੇ ਨਾਲ ਭਜਾ ਕੇ ਉੱਥੇ ਪਹੁੰਚ ਕੇ ਬਸੀ ਜਿਸ ਥਾਂ ਹੈ, ਬਸੀ ਨਗਰ ਸੀ ਪਠਾਣਾ ਦਾ ਜਿਹੜਾ, ਜਿੱਥੇ ਬਸਿਆ ਹੋਇਆ ਸੀ ਉੱਥੇ ਜਾ ਪਹੁੰਚੇ।
1: ਬਸੈ ਬਸ ਪਠਾਣ ਕੋ ਦੀਨੋ ਬੇਪਰ ਬਤਾਏ।
0: ਕਹਿੰਦੇ ਦੱਸ ਵੀ ਉਹਦਾ ਘਰ ਕਿਹੜਾ ਇਸ ਪਿੰਡ ਦੇ ਵਿੱਚ। ਉਹਨੇ ਫਿਰ ਇਸ਼ਾਰਾ ਕਰਤਾ ਜੀ ਆਹ ਘਰ ਆ ਉਹਦਾ, ਜਾਬਰ ਖਾਨ ਦਾ।
1: ਤੁਰਕ ਸੁਬਤ ਜੈ ਸਹਿਜ ਸੁਭਾਏ, ਜਾਏ ਅਚਾਨਕ ਘੇਰੋ ਪਾਏ।
0: ਉਹ ਜਿੱਥੇ ਆਰਾਮ ਨਾਲ ਸੁੱਤੇ ਪਏ ਸੀ, ਜਾ ਕੇ ਅਚਾਨਕ ਫਿਰ ਸਿੰਘਾਂ ਨੇ ਉਸ ਘਰ ਨੂੰ ਘੇਰਾ ਪਾ ਲਿਆ।
1: ਸਤਲ ਗ੍ਰਾਮ ਕੇ ਜੇਤਕ ਖਾਨ, ਦੇਖ ਸੈਨ ਕੋ ਪਏ ਹੈਰਾਨ।
0: ਪਿੰਡ ਦੇ ਜਿੰਨੇ ਪਠਾਨ ਸੀ, ਕਿਉਂਕਿ ਪਠਾਣਾ ਦੀ ਬਸੀ ਸੀ, ਦੇਖ ਕੇ ਹੈਰਾਨ ਹੋ ਗਏ, ਰਾਤ ਨੂੰ ਫੌਜਾਂ ਕਿੱਧਰੋਂ ਆ ਗਈਆਂ।
1: ਕਿਤਕ ਦੁਰੇ ਕੋ ਪੁੱਛਣ ਲਾਗੇ,
0: ਜਿੰਨੇ ਕੁ ਤਾਂ ਲੋਕੀ ਗਏ ਦੇਖ ਕੇ, ਤੇ ਕਈ ਕੇ ਪੁੱਛਣ ਲੱਗ ਪਏ।
1: ਕਿਤਕ ਦਾਵ ਪਾਏ ਕਰ ਭਾਗੇ,
0: ਜਿੰਨਾ ਕਿ ਨੇ ਦੇਖਿਆ ਵੀ ਸਿੰਘ ਆ ਗਏ ਨੇ ਤੇ ਹੁਣ ਖੈਰ ਨੀ, ਤੇ ਭੱਜ ਕੇ ਖੇਤਾਂ ਚ ਜਾ ਵੜੇ ਲੋਕੇ।
1: ਕਿਤਕ ਕਹੋ ਨਾ ਦੋਸ਼ ਹਮਾਰੋ,
0: ਇੰਨੇ ਕਿ ਤਰ੍ਹਾਂ ਕਹਿੰਦੇ ਜੀ ਸਾਡਾ ਤਾਂ ਕੋਈ ਦੋਸ਼ ਨੀ ਹੈ ਜੀ।
1: ਦੁਖੀ ਤਜੋ ਗੋ ਕੈ ਮਾਰੋ,
0: ਜਿਹਨੇ ਕਸੂਰ ਕੀਤਾ ਜੀ ਉਹਨੂੰ ਛੱਡੋ ਚਾਹੇ ਮਾਰੋ, ਅਸੀਂ ਉਹਦੇ ਨਾਲ ਨੀ ਹੈਗੇ।
1: ਕਿਸੂ ਨਾ ਆਗੇ ਸ਼ਸਤਰ ਉਠਾਇਓ,
0: ਕਿਸੇ ਨੇ ਸ਼ਸਤਰ ਤੱਕ ਉਠਾਇਆ ਹੀ ਨੀ ਅੱਗਿਓਂ। ਫਿਰ
1: ਗਯੋ ਪਠਾਨ ਸਬੰਧ ਚਲਾਇਓ,
0: ਉਸ ਵਕਤ ਜਾ ਕੇ ਪਠਾਨ ਨੂੰ ਸੁੱਤੇ ਪਏ ਨੂੰ ਪਕੜ ਲਿਆ ਤੇ ਪਾ ਕੇ ਰੱਸਾ ਚੰਗੀ ਤਰ੍ਹਾਂ ਬੰਨ ਕੇ ਬਿਠਾ ਕੇ ਘੋੜੇ ਦੇ ਨਾਲ ਲਿਆਂਦਾ, ਚੱਲ ਪਈ ਸ੍ਰੀ ਆਨੰਦਪੁਰ ਸਾਹਿਬ।
1: ਦਿਜਨੀ ਕੋ ਇੱਕ ਤਰੰਗ ਚੜਾਇਓ,
0: ਬ੍ਰਾਹਮਣੀ ਨੂੰ ਇੱਕ ਘੋੜੇ ਦੇ ਉੱਤੇ ਬਿਠਾ ਤਾ, ਕਹਿੰਦੇ ਤੂੰ ਤਾਂ ਇਹਦੇ ਬੈਠ ਚੱਲ।
1: ਇਹ ਕੁਰੀਤ ਫਲ ਸਭ ਨੂੰ ਸੁਣਾਇਓ,
0: ਸਾਰਿਆਂ ਨੂੰ ਪਿੰਡ ਨੂੰ ਇਕੱਠਾ ਕਰਕੇ ਰਾਤ ਨੂੰ ਸਿੰਘਾਂ ਨੇ ਕਿਹਾ ਅਸੀਂ ਐਵੇਂ ਨੀ ਲੈ ਕੇ ਚੱਲੇ, ਇਹਨੇ ਆਹ ਕਰਤੂਤ ਕੀਤੀ ਆ ਕਾਲੀ, ਦੱਸੋ ਬਈ ਇਹ ਕਰਤੂਤ ਗਲਤ ਹੈ ਜਾਂ ਠੀਕ ਹੈ। ਸਾਰੇ ਕਹਿੰਦੇ ਗਲਤ ਹੈ ਜੀ, ਇਹਦੀ ਕੀ ਸਜ਼ਾ ਹੋਣੀ ਚਾਹੀਦੀ ਆ। ਕਹਿੰਦੇ ਜੋ ਮਰਜ਼ੀ ਸਜ਼ਾ ਦਿਓ ਜੀ, ਸਾਰੇ ਡਰਦੇ ਸੀ ਵੀ ਕਿਤੇ ਸਾਨੂੰ ਨਾ ਬੰਨ ਲੈਣ ਨਾਲ, ਇਸ ਕਰਕੇ ਇਹਨੂੰ ਲੈ ਜਾਓ ਜੀ।
1: ਦੋਨੋ ਕੋ ਆਪਣੇ ਨਾ ਛੇੜਾ,
0: ਦੋਨਾਂ ਨੂੰ ਲਿਆਂਦਾ, ਬਾਕੀ ਕਿਸੇ ਨੂੰ ਕੁਛ ਨੀ ਕਿਹਾ।
1: ਸ਼ੀਗਰ ਕਲਤ ਗਮਨੇ ਤਿਸ ਬੇਰਾ,
0: ਸ਼ੀਗਰ ਛੇਤੀ ਦੇ ਨਾਲ ਹੀ ਉਸੇ ਵਕਤ ਚੱਲੇ ਬਾਹਰ।
1: ਜਿਸ ਮਗ ਗਏ ਤਿਸੀ ਮਗ ਆਏ,
0: ਜਿਹੜੇ ਰਸਤੇ ਗਏ ਸੀ ਉਸੇ ਰਸਤੇ ਆ ਗਏ।
1: ਕਿਤਕ ਚੜੇ ਦਿਨ ਪੁਰ ਨੀਅਰ ਆਏ,
0: ਇਸ਼ਕ ਦਿਨ ਚੜ ਚੁੱਕਿਆ ਸੀ ਜਦੋਂ ਸ੍ਰੀ ਆਨੰਦਪੁਰ ਸਾਹਿਬ ਦੇ ਨੇੜੇ ਆ ਪਹੁੰਚੇ।
1: ਸਤਗੁਰ ਸਭਾ ਮਹੇ ਜਬ ਆਏ, ਤਬਲੇ ਦੋਨੋਂ ਪਹੁੰਚਿਤ ਭਏ।
0: ਮਹਾਰਾਜ ਦੀ ਸਭਾ ਲੱਗੀ ਹੋਈ ਸੀ, ਸਤਿਗੁਰੂ ਮਹਾਰਾਜ ਸਜੇ ਹੋਏ ਸਨ, ਤਦੋਂ ਜਾ ਕੇ ਸਾਰੇ ਜਾਣੇ ਉੱਥੇ ਪਹੁੰਚ ਗਏ।
1: ਵਾਹਿਗੁਰੂ ਜੀ ਕੀ ਕੈ ਫਤਿਹ, ਸਭ ਕੋ ਭਇਓ ਹਰਤ ਉਰ ਅਤੇ।
0: ਜਾਂਦਿਆਂ ਸਾਰਿਆਂ ਸਿੰਘਾਂ ਨੇ ਬਾਬਾ ਅਜੀਤ ਸਿੰਘ ਦੇ ਸਮੇਤ ਕਲਗੀਧਰ ਮਹਾਰਾਜ ਜੀ ਨੂੰ ਸਾਰੀ ਸੰਗਤ ਨੂੰ ਬੁਲਾਈ, ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਸੇ ਵਕਤ ਲੈ ਪਹੁੰਚੇ, ਬੰਨ ਕੇ ਲਿਆਂਦਾ ਪਠਾਨ ਨੂੰ, ਬ੍ਰਾਹਮਣ ਦੀ ਬ੍ਰਾਹਮਣੀ ਲੈ ਕੇ ਆਂਦੀ। ਇਉਂ ਖਾਲਸੇ ਨੇ ਬਿਨਾਂ ਕਿਸੇ ਮਾਰਾ ਮਾਰੀ ਦੇ ਖੂਨ ਖਰਾਬੇ ਤੋਂ ਬਿਨਾਂ ਹੀ ਜਾ ਕੇ ਦੱਬ ਲਿਆ ਪਠਾਨ ਨੂੰ। ਇਹ ਪਰਉਪਕਾਰ ਖਾਲਸੇ ਦਾ, ਕੋਈ ਦੁਖੀ ਆ ਜੇ ਚੱਲ ਕੇ ਪਰਉਪਕਾਰ ਕਰਦਾ ਹੈ ਖਾਲਸਾ। ਆਓ, ਸਤਿਗੁਰੂ ਮਹਾਰਾਜ ਨੇ ਇੰਨਾ ਸੁੰਦਰ ਪ੍ਰਸੰਗ ਬਖਸ਼ਿਸ਼ ਕੀਤਾ, ਬਾਕੀ ਕੱਲ ਨੂੰ ਸ਼ਰਵਣ ਕਰਾਂਗੇ ਕੀ ਸਜ਼ਾ ਦਿੰਦੇ ਪਠਾਨ ਨੂੰ। ਪਿਆਰ ਸਤਿਕਾਰ ਨਾਲ ਰਸਨਾ ਨੂੰ ਕਰੀਏ ਪਵਿੱਤਰ।

ਸਾਰ ਜਿੱਤ ਪ੍ਰਾਪਤ ਕਰਕੇ ਬਾਬਾ ਅਜੀਤ ਸਿੰਘ ਦੇ ਚਿਹਰੇ ਤੇ ਲਾਲੀ, ਸਿੰਘਾਂ ਦੇ ਅੰਦਰ ਖੁਸ਼ੀਆਂ, ਜਿੱਤ ਦੀਆਂ, ਮਹਾਰਾਜ ਦਾ ਹੁਕਮ ਬਜਾ ਲਿਆਂਦਾ ਹੈ। ਆਉਂਦਿਆਂ ਸਾਰ ਵਾਹਿਗੁਰੂ ਜੀ ਕਾ ਖਾਲਸਾ।

0: ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਦੇਖਿਆ ਕਿ ਸਾਰੇ ਜਾਣੇ ਆ ਗਏ ਨੇ, ਦੋਨਾਂ ਨੂੰ ਪਾਸ ਬਿਠਾਇਆ, ਪਠਾਣ ਨੂੰ ਵੀ ਬ੍ਰਾਹਮਣੀ ਨੂੰ ਵੀ, ਅਤੇ ਬਾਬਾ ਅਜੀਤ ਸਿੰਘ ਨੂੰ ਹੁਕਮ ਹੋਇਆ ਵਿਸ਼ਰਾਮ ਕਰ ਲਓ। ਉਹ ਮਹਾਰਾਜ ਦਾ ਹੁਕਮ ਪਾ ਕੇ ਵਿਸ਼ਰਾਮ ਕਰਨ ਚਲੇ ਗਏ।
1: ਤਿਜ ਕੀ ਦਾਰਾ ਦਿਜ ਕੋ ਦੇ ਆਸ਼ਿਕ ਬਾਦ ਕਯੋ ਸੁਖਮਈ।
0: ਬ੍ਰਾਹਮਣ ਦੀ ਬ੍ਰਾਹਮਣੀ ਉਹਨੂੰ ਵਾਪਸ ਮੋੜ ਦਿੱਤੀ। ਆਲਾ ਭਾਈ ਆਪਣੀ ਇਸਤਰੀ, ਉਹ ਬੜੇ ਗੁਣ ਗਾਉਂਦਾ ਹੋਇਆ, ਮੁੱਖ ਦੇ ਵਿੱਚੋਂ ਬੜੀਆਂ ਅਸੀਸਾਂ ਦਿੰਦਾ ਹੋਇਆ ਚਲਿਆ ਗਿਆ।
1: ਤੁਰਕ ਪਠਾਨ ਅਰਧ ਗਡਵਾਇਓ ਤੀਰਨ ਸੋ ਤਿਸ ਕੋ ਮਰਵਾਇਓ।
0: ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਤੁਹਾਡਾ ਰਾਜ ਆ ਗਿਆ, ਇਹਦਾ ਮਤਲਬ ਇਹ ਨਹੀਂ ਕਿ ਧੀਆਂ ਭੈਣਾਂ ਦੀ ਇੱਜ਼ਤ ਲੁੱਟੋ, ਤੁਸੀਂ ਬਰਬਾਦ ਕਰੋ। ਪਰਮਾਤਮਾ ਤਾਂ ਹੈ ਨਾ, ਅੱਲਾ ਹਾਜ਼ਰ ਹੈ, ਇਸ ਕਰਕੇ ਅੱਲਾ ਦਾ ਨਿਆਂ ਹੈ ਕਿ ਤੈਨੂੰ ਧਰਤੀ ਚ ਅੱਧਾ ਗੱਡ ਕੇ ਤੀਰਾਂ ਦੀ ਵਰਖਾ ਕਰਕੇ ਤੈਨੂੰ ਬਹਿਸ਼ਤਾਂ ਨੂੰ ਭੇਜਦੇ ਆ। ਮਹਾਰਾਜ ਨੇ ਸਿੰਘਾਂ ਨੂੰ ਹੁਕਮ ਕੀਤਾ, ਟੋਆ ਪੱਟ ਕੇ ਅੱਧਾ ਗੱਡੋ, ਇਹਨੂੰ ਅੱਧਾ ਸਰੀਰ ਧਰਤੀ ਚ ਗੱਡ ਲਿਆ ਅਤੇ ਤੀਰਾਂ ਦੀ ਵਰਖਾ ਕਰਵਾ ਕੇ ਬਹਿਸ਼ਤਾਂ ਨੂੰ ਭੇਜ ਦਿੱਤਾ।
1: ਇਸ ਚਰਿੱਤਰ ਤੋਂ ਸੁਣ ਜਗ ਸਾਰਾ ਸ੍ਰੀ ਸਤਿਗੁਰ ਜਸ ਮੈਦ ਉਚਾਰਾ।
0: ਜਦੋਂ ਗੁਰਾਂ ਦਾ ਇਹ ਚਰਿੱਤਰ ਸੁਣਿਆ ਕਿ ਇੱਥੇ ਨਿਆਂ ਹੈ, ਅਦਲੀ ਹੋਏ ਬੈਠਾ ਪ੍ਰਭ ਆਪੇ, ਨਿਆਂਕਾਰੀ ਹੋ ਕੇ ਬੈਠਾ ਹੈ ਪਰਮਾਤਮਾ, ਜਦੋਂ ਗੁਰਾਂ ਦਾ ਇਹ ਨਿਆਂ ਸੁਣਿਆ, ਲੋਕਾਂ ਦੇ ਹੌਂਸਲੇ ਬੁਲੰਦ ਹੋਏ ਕਿ ਸਤਿਗੁਰੂ ਮਹਾਰਾਜ ਨੇ ਕਿੰਨਾ ਸੋਹਣਾ ਨਿਆਂ ਕੀਤਾ ਹੈ। ਇਸ ਤਰ੍ਹਾਂ ਸਾਰੀ ਦੁਨੀਆਂ ਦੇ ਅੰਦਰ ਮਹਾਰਾਜ ਦਸਵੇਂ ਪਾਤਸ਼ਾਹ

ਪਰ ਹੋਵੇ ਗੁਰਾਂ ਦਾ ਇਉਂ ਉੱਜਲ ਜਸ ਸੋਹਣਾ ਖੁਸ਼ਬੂ ਦੇ ਸੰਯੁਕਤ ਸਾਰਿਆਂ ਦੇ ਵਿੱਚ ਫੈਲਿਆ ਜਿਹੜੇ ਚੰਗੇ ਤੁਰਕ ਸੀ ਚੰਗੇ ਹਿੰਦੂ ਔਰ ਚੰਗੀ ਦੁਨੀਆਂ ਉਹਨਾਂ ਨੇ ਮਾੜਾ ਨਹੀਂ ਕਿਹਾ ਸਭ ਲੋਕਾਂ ਨੇ ਸਤਿਗੁਰੂ ਨੂੰ ਸਲਾਹਿਆ ਕਿ ਸਤਿਗੁਰੂ ਜੀ ਨੇ ਇਹ ਕਰਮ

0: ਰਾਜ ਦੀ ਮਹਿਮਾ ਹੋ ਰਹੀ ਹੈ। ਬਹੁਤ ਖੁਸ਼ ਨੇ ਸਾਰੇ ਕਿ ਅਨਿਆਂ ਹੁੰਦਾ ਸੀ ਧਰਤੀ ਤੇ, ਡਾਕੂ ਚੋਰ ਠੱਗ ਰਾਜ ਲੁੱਟਣ ਵਾਲੇ, ਉਹਨਾਂ ਤੋਂ ਦੁਨੀਆ ਨੂੰ ਬਚਾਇਆ ਮਹਾਰਾਜ ਨੇ, ਪਹਾੜੀਆਂ ਤੇ ਤੁਰਕਾਂ ਦੇ ਜ਼ੁਲਮ ਤੋਂ ਬਚਾਇਆ, ਧੀਆਂ ਭੈਣਾਂ ਦੀ ਇੱਜ਼ਤ ਬਚਾਈ। ਆਈਓ ਸਾਰੀ ਦੁਨੀਆ ਕਹਿੰਦੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
1: ਜੋ ਪਏ ਇੱਕ ਦਿਨ ਸਤਿਗੁਰ ਚੜਵੋ ਚਿਓ, ਬਾਜੀ ਕੇ ਸੇਵਕ ਸੰਗ ਕਹਿਓ।
0: ਅਗਲਾ ਪ੍ਰਸੰਗ ਸੁਣਾਉਂਦਿਆਂ ਕਵੀ ਜੀ ਕਹਿੰਦੇ, ਇੱਕ ਦਿਨ ਸਤਿਗੁਰੂ ਮਹਾਰਾਜ ਨੇ ਚਾਹਿਆ ਕਿ ਜਿਹੜਾ ਨਵਾਂ ਘੋੜਾ ਆਇਆ ਹੈ, ਕਪੂਰੇ ਨੇ ਭੇਜਿਆ ਹੈ, ਉਹਦੇ 'ਤੇ ਸਵਾਰੀ ਕਰਨੀ ਚਾਹੀਦੀ ਆ। ਉਹ ਖਿਆਲ ਕਰਕੇ ਸੇਵਾਦਾਰ ਨੂੰ

0: ਇੱਕ ਪੂਰੇ ਜੱਟ ਨੇ ਭੇਜਿਆ ਸੀ ਦਲ ਵਿਦਾਰ ਜਿਹੜਾ ਘੋੜਾ ਸੀ ਮਹਾਰਾਜ ਦਾ ਪਹਿਲਾ, ਇਹ ਦੂਜੇ ਦਾ ਨਾਂ ਸੀ ਦਲ ਸ਼ਿੰਗਾਰ, ਇਹ ਦਲ ਵਿਡਾਰ, ਇੱਕ ਹੈ ਬੇਗੀ ਇੱਕ ਨੀਲਾ। ਸਤਿਗੁਰ ਦੇ ਘੋੜੇ ਬਦਲਦੇ ਰਹੇ, ਜਦੋਂ ਚੰਗਾ ਘੋੜਾ ਆਇਆ ਸੋਹਣਾ, ਇਸ ਪ੍ਰਕਾਰ ਦੇ ਨਾਲ ਮਹਾਰਾਜ ਨੇ ਉਹ ਘੋੜਾ ਹੁਕਮ ਕੀਤਾ ਕਿ ਲੈ ਕੇ ਆਓ।
1: ਮਿਸ਼ਟ ਕ੍ਰਿਤ ਕੋ ਰਾਤ ਕਰਿਓ ਅਬ ਲੋ ਭਲੀ ਭਾਂਤ ਪ੍ਰਿਤ ਪਰਿਓ।
0: ਹੁਣ ਉਹਨੂੰ ਚੰਗੀਆਂ ਨਿਹਾਰੀਆਂ ਖਵਾਈਆਂ, ਚੰਗਾ ਘਿਓ ਆਦਿਕ ਜਾਂ ਦੇਣਾ ਜਾਂ ਮਿੱਠਾ ਪਾ ਕੇ ਦੇਣਾ, ਐਸੀਆਂ ਨਿਹਾਰੀਆਂ ਖਵਾ ਕੇ ਸੋਹਣੀ ਪਾਲਣਾ ਕੀਤੀ ਹੋਈ ਸੀ।
1: ਅੱਜ ਪਾਏ ਕਰ ਦੀਨ ਸ਼ਿੰਗਾਰੋ ਭੂਖਨ ਕਰਨ ਹਮੇਲਾ ਡਾਰੋ।
0: ਮਹਾਰਾਜ ਕਹਿੰਦੇ ਅੱਜ ਪਾਈ ਉਹਦੇ ਤੇ ਸੋਹਣੀ ਕਾਠੀ ਪਾਓ ਤੇ ਉਹਦੇ ਗਲੇ ਦੇ ਵਿੱਚ ਜਿਹੜੀਆਂ ਹਮੇਲਾਂ ਹੁੰਦੀਆਂ ਨੇ, ਗਹਿਣਾ ਹੁੰਦਾ ਗਲ ਦਾ, ਸਜਾ ਕੇ ਚੰਗੀ ਤਰ੍ਹਾਂ ਘੋੜਾ ਲਿਆਓ।
1: ਕੰਚਨ ਕੇ ਕੋ ਜ਼ੇਵਰ ਪਹਿਰਾਵੋ ਭਲੇ ਤਿਆਰ ਕਰਕੇ ਲੈ ਆਵੋ।
0: ਸੋਨੇ ਦੇ ਸੋਹਣੇ ਗਹਿਣੇ ਪਾਓ, ਭਲੇ ਤਰੀਕੇ ਨਾਲ ਸਾਡਾ ਜਿਹੜਾ ਘੋੜਾ ਹੈ ਇਹ ਤਿਆਰ ਕਰਕੇ ਲੈ ਆਓ।
1: ਹੁਕਮ ਮਾਨ ਸੇਵਕ ਕੀਏ ਤਿਆਰਾ ਅਲੰਕਾਰ ਕੰਚਨ ਸ਼ਿੰਗਾਰਾ।
0: ਹੁਕਮ ਮੰਨ ਕੇ ਸੇਵਕ ਨੇ ਸੋਹਣੇ ਗਹਿਣੇ ਪਾਏ, ਜਿੱਥੇ ਜਿੱਥੇ ਤੱਕ ਸਜਾ ਸਕਦੇ ਸੀ ਗੁਰਾਂ ਦਾ ਸੁੰਦਰ ਘੋੜਾ ਸਜਾਇਆ।
1: ਕਲਗੀ ਧਰੀ ਸੀਸ ਪਰ ਖਰੇ ਲੂਲ ਹਮੇਲ ਸਜਾਵਨ ਕਰੇ।
0: ਕਲਗੀ ਸੋਹਣੀ ਜਿਹੜੀ ਸੀ ਉਹ ਸਜਾਉਣਾ ਕੀਤੀ, ਘੋੜੇ ਉਹਦੇ ਵੀ ਕਲਗੀ ਲੱਗ ਜਾਂਦੀ ਸੁੰਦਰ, ਅਤੇ ਲੂਲ ਹੁੰਦੇ ਨੇ ਮੋਤੀਆਂ ਦੇ ਛੱਬੇ। ਸੋ ਇਸ ਪ੍ਰਕਾਰ ਦੇ ਨਾਲ ਅਰਬੀ ਦਾ ਅੱਖਰ ਹੋਣ ਕਰਕੇ ਮੋਤੀਆਂ ਦੇ ਜਿਹੜੇ ਸੋਹਣੇ ਛੱਬੇ ਸੀ ਉਹ ਲਾਉਣਾ ਕੀਤੇ ਜਾਂ ਮੋਤੀ ਲਟਕਾਉਣਾ ਕੀਤੇ ਹਨ।
1: ਕਵਕਾ ਦੇ ਕਰ ਲਿਆਇਓ ਤਾਂ ਪ੍ਰਭੂ ਬਿਰਾਜੇ ਬੈਠੇ ਜਾ।
0: ਸੋਹਣੀ ਲਗਾਮ ਪਾ ਕੇ ਘੋੜੇ ਨੂੰ ਉੱਥੇ ਲੈ ਆਇਆ ਜਿੱਥੇ ਸਤਿਗੁਰੂ ਮਹਾਰਾਜ

ਇਹ ਜਿਹੜੇ ਘੋੜੇ ਦੀ ਗਰਦਨ ਦੇ ਉੱਪਰਲੇ ਪਾਸੇ ਵਾਲ ਹੁੰਦੇ ਨੇ, ਇਹਨਾਂ ਨੂੰ ਪਕੜ ਕੇ ਚੜਿਆ ਜਾਂਦਾ ਹੈ। ਮਹਾਰਾਜ ਨੇ ਜਦੋਂ ਉਹਦੀ ਗਰਦਨ ਦੇ ਵਾਲ ਪਕੜੇ ਅਤੇ ਰਕਾਬ ਵਿੱਚ ਚਰਨ ਪਾਇਆ, ਜਦੋਂ ਘੋੜੇ ਦੇ

0: ਆਪ ਸੁਤਰਿਆ ਇਕਦਮ ਧਰਤੀ ਤੇ ਖੜੇ ਹੋ ਗਏ ਪਰ ਸੱਜੀ ਬਾਂਹ ਨੂੰ ਇੱਕ ਝਟਕਾ ਵੱਜਿਆ ਥੋੜਾ ਜਿਹਾ ਇਕਦਮ ਘੋੜੇ ਨੇ ਛਾਲ ਜੋ ਮਾਰੀ ਸਤਿਗੁਰੂ ਫੁਰਤੀਲੇ ਆਪ ਵੀ ਬਹੁਤ ਨੇ ਇਕਦਮ ਦੇ ਨਾਲ ਅਣਜਾਣ ਬੰਦਾ ਹੁੰਦਾ ਤਾਂ ਘੋੜਾ ਉਹਨੂੰ ਸੁੱਟ ਦਿੰਦਾ ਪਰ ਸਤਿਗੁਰੂ ਸੱਚੇ ਪਾਤਸ਼ਾਹ ਤਾਂ ਆਪ ਮਾਲਕ ਨੇ ਸ੍ਰਿਸ਼ਟੀ ਦੇ ਅੰਤਰਜਾਮੀ ਸਤਿਗੁਰੂ ਜਾਣਦੇ ਨੇ ਕੀ ਹੋਣ ਵਾਲਾ ਹੈ ਇਸ ਕਰਕੇ ਸਾਵਧਾਨ ਰਹੇ
1: ਜੜੇ ਬੋਰ ਪੀੜਾ ਕੁਛ ਪਏ ਸੀ ਤੁਰਮਾਲ ਸੰਗ ਬੰਦ ਗਏ
0: ਜਦੋਂ ਦੁਬਾਰਾ ਫੇਰ ਘੋੜੇ ਤੇ ਚੜੇ ਬਾਂਹ ਵਿਚ ਕੁਛ ਪੀੜ ਹੋਈ ਝਟਕਾ ਵੱਜਿਆ ਬਾਂਹ ਨੂੰ ਫਿਰ ਸੇਵਕ ਨੇ ਚਿੱਟੇ ਰੰਗ ਦਾ ਇੱਕ ਰੁਮਾਲ

0: ਸਰੂਪ ਦੇਖ ਕੇ ਪਰ ਅਚਾਨਕ ਧਿਆਨ ਪਿਆ, ਮੁੱਖ ਦੇਖਿਆ ਬਲਿਹਾਰ ਗਏ, ਪਰ ਜਦੋਂ ਮੋਢਾ ਦੇਖਿਆ ਇਹ ਕੀ ਕੱਪੜਾ ਬੰਨਿਆ ਹੋਇਆ, ਮੋਢੇ ਪਰ ਕਿਉਂ ਐਸਾ ਇਹ ਬੰਨਿਆ ਹੋਇਆ ਹੈ, ਇਹ ਹੁਣ ਮਨ ਦੇ ਅੰਦਰ ਸ਼ੰਕਾ ਆਈ।
1: ਓਏ ਸ਼ੰਕਤ ਸੁਤ ਕੋ ਪੁਨ ਕਹਿਓ, ਇਹ ਕਿਆ ਭਇਓ ਬਸਤਰ ਬੰਦ ਰਹਿਓ।
0: ਉਸ ਵਕਤ ਸ਼ੰਕਾ ਸਹਿਤ ਹੋ ਕੇ ਪੁੱਛਿਆ, ਇਹ ਪੁੱਤਰ ਜੀ ਕੀ ਹੋਇਆ ਤੁਹਾਡੇ, ਆ ਬਾਂਹ ਨੂੰ ਕੀ ਹੋਇਆ ਹੈ, ਆ ਬਸਤਰ ਬੰਨਿਆ ਹੋਇਆ ਹੈ।
1: ਐ ਕੁਸ਼ਲ ਸਭ ਦੇ ਤੁਮਾਰੇ ਕੋ ਕਾਰਨ ਕਹੀਐ ਨਿਰਧਾਰੇ।
0: ਇਹ ਚੰਗੀ ਤਰ੍ਹਾਂ ਵਿਚਾਰ ਕੇ ਦੱਸੋ, ਕਾਰਨ ਦੱਸੋ ਕੀ ਹੋਇਆ, ਸੁਖ ਸ਼ਾਂਤ ਹੈ ਕੋਈ ਇਹ ਮੋਢੇ ਦੇ ਉੱਤੇ, ਜਾਂ ਕੋਈ ਬਾਂਹ ਨੂੰ ਕੋਈ ਪੀੜਾ, ਕੋਈ ਕੋਈ ਦਰਦ, ਕੋਈ ਸੱਟ, ਇਹ ਕੀ ਕਾਰਨ ਹੈ ਬਸਤਰ ਬੰਨਣ ਦਾ।
1: ਸੁਨ ਜਨਨੀ ਤੇ ਕਹਿਓ ਕਿਰਪਾਲਾ, ਚੜਨ ਲੱਗੇ ਜਾ ਤੁਰੰਗ ਬਿਸਾਲਾ।
0: ਮਾਤਾ ਜੀ ਤੋਂ ਸੁਣ ਕੇ ਕਹਿਣ ਲੱਗੇ, ਮਾਤਾ ਜੀ ਕੋਈ ਖਾਸ ਗੱਲ ਨਹੀਂ ਹੈ, ਬਸ ਘੋੜੇ ਉੱਤੇ ਜਦੋਂ

0: ਇਹ ਘੋੜੇ ਤੇ ਚੜ੍ਹਨ ਲੱਗੇ ਸਾਂ, ਸਵਾਰ ਹੋਣ ਲੱਗੇ ਸਾਂ ਤੇ ਬਾਂਹ ਨੇ ਝਟਕਾ ਖਾਧਾ ਕਿਉਂਕਿ ਘੋੜੇ ਨੇ ਛਾਲ ਮਾਰ ਦਿੱਤੀ ਤੇ ਬਾਂਹ ਵਿਚ ਅਟਕ ਗਈ ਥੋੜੀ ਜੀ, ਇਸ ਕਰਕੇ ਥੋੜਾ ਝਟਕਾ ਪੈਣ ਕਰਕੇ ਬਾਂਹ ਦੇ ਵਿਚ ਮੇਰੇ ਪੀੜ ਹੋਈ ਹੈ।
1: ਸੁਨ ਸ਼ੰਕਤ ਜਨਨੀ ਤਵ ਭਏ ਬ੍ਰਿੰਦ ਸਮਗਰੀ ਸੰਚਨ ਕਏ।
0: ਸੁਣ ਕੇ ਮਾਤਾ ਜੀ ਉਸ ਵਕਤ ਮਾਵਾਂ ਨੂੰ ਜਿਹੜੀ ਸ਼ੰਕਾ ਹੁੰਦੀ ਹੈ, ਜਿਹੇ ਜੇ ਉਨ੍ਹਾਂ ਦੇ ਦਿਲ ਹੁੰਦੇ ਨੇ ਮਾਵਾਂ ਦੇ, ਇੱਕ ਕੁਛ ਕੌਤਕ ਵੀ ਬਣਾਉਣੇ ਹੁੰਦੇ ਨੇ ਗੁਰਾਂ ਨੇ, ਕਈ ਚੀਜ਼ਾਂ ਸੁਣ ਕੇ ਪਹਿਲਾਂ ਕੁਛ ਹੋਰ ਲੱਗਦੀਆਂ ਨੇ ਆਪਾਂ ਨੂੰ, ਬਾਅਦ ਦੇ ਵਿਚ ਉਹਦੇ ਚ ਰਿਜ਼ਲਟ ਕੁਛ ਹੋਰ ਨਿਕਲਦਾ। ਇਸ ਕਰਕੇ ਇੱਥੇ ਇੱਕ ਐਸੀ ਸਾਖੀ ਸ਼ੁਰੂ ਹੋਣ ਲੱਗੀ ਹੈ ਜਿਹਨੂੰ ਸੁਣ ਕੇ ਆਪਾਂ ਪਹਿਲਾਂ ਸ਼ੰਕਾ ਚ ਆ ਜਾਵਾਂਗੇ, ਬਾਅਦ ਚ ਸ਼ੰਕਾ ਦੀ ਨਿਵਿਰਤੀ ਹੋ ਜਾਵੇਗੀ।
1: ਕਾਰਦਾਰ ਸਨ ਭਨ ਤਤ ਕਾਲਾ ਕਰੀ ਮੰਗਾਵਨ ਸੁਤ ਬੈਠਾਲਾ।
0: ਮਾਤਾ ਜੀ ਨੇ ਸਮੱਗਰੀ ਮੰਗਾ ਲਈ, ਕਹਿੰਦੇ ਤੁਹਾਡੇ ਤੇ ਤਾਂ ਇੰਨਾ ਇਹ ਕਸ਼ਟ ਆਇਆ ਹੈ, ਕੋਈ ਦਾਨ ਪੁੰਨ ਕਰੀਏ, ਆਪਾਂ ਐਸਾ ਕਰਮ ਕਰੀਏ। ਤੋ ਇਹ ਬਚਪਨ ਤੋਂ ਲੈ ਕੇ ਕਵੀ ਜੀ ਸੁਣਾਉਂਦੇ ਆਏ, ਮਾਤਾ ਨੇ ਕਹਿਣਾ ਕੋਈ ਨਜ਼ਰ ਨਾ ਲੱਗ ਜਾਏ ਮੇਰੇ ਪੁੱਤਰ ਨੂੰ, ਲੂਣ ਵਾਰਨਾ, ਰਾਈ ਆਦਿਕ ਵਾਰਨੀ, ਐਸੀਆਂ ਚੀਜ਼ਾਂ ਕਰਨੀਆਂ। ਸੋ ਇਸ ਤਰ੍ਹਾਂ

ਉਦੋਂ ਮਹਾਰਾਜ ਨੇ ਇੱਕ ਕੌਤਕ ਪਹਿਲਾਂ ਵਰਤਾਇਆ ਸੀ ਜਦੋਂ ਲੋਹਾ ਮੰਗਵਾਇਆ ਸੀ ਕਾਫੀ ਦਾਨ ਕਰਨ ਨੂੰ, ਤੇਲ ਮੰਗਵਾਇਆ, ਮਾਂ ਮੰਗਵਾਏ ਸੀ, ਤਾਂ ਉਸ ਵਕਤ ਬ੍ਰਾਹਮਣਾਂ ਨੇ ਕਿਹਾ ਸੀ ਸਤਿਗੁਰੂ ਮਹਾਰਾਜ ਦਾਨ ਦੇ ਅਧਿਕਾਰੀ ਨਹੀਂ, ਦੇਣ ਦੇ ਅਸੀਂ ਨਹੀਂ ਲੈਣਾ। ਸੋ ਮਹਾਰਾਜ ਨੇ ਕਿਹਾ ਸੀ ਅਸੀਂ ਤਾਂ ਇਹ ਚਾਹੁੰਦੇ ਹੀ ਸੀ ਤੁਸੀਂ ਮਾੜਾ ਜਿਹਾ ਜਵਾਬ ਦਿਓ, ਅਸੀਂ ਤਾਂ ਕਹਿੰਦੇ ਹਾਂ ਦਾਨ ਦਿਓ ਹੀ ਨਹੀਂ ਕੋ ਬਲੋ, ਅਸੀਂ ਤਾਂ ਦੇਣਾ ਹੀ ਖਾਲਸੇ ਨੂੰ ਹੈ। ਮਹਾਰਾਜ ਨੇ ਉਦੋਂ ਮਾਂਹ ਦੀ ਦਾਲ ਦੇ ਬੜੇ ਸੰਗਤ ਚ ਵਰਤਾਏ, ਤੇਲ ਦੇ ਵਿੱਚ ਪਕਵਾ ਕੇ ਸਿੰਘਾਂ ਨੂੰ ਕੜੇ ਵਰਤਾਏ ਲੋਹੇ ਦੇ, ਕਿਰਪਾਨਾਂ ਬਣਾ ਕੇ ਵਰਤਾਈਆਂ। ਇਸੇ ਤਰ੍ਹਾਂ ਹੁਣ ਇੱਕ ਕੌਤਕ ਐਸਾ ਹੋਰ ਵਰਤਾਉਣ ਲੱਗੇ, ਜਿਹੜੀ ਮਾੜੀ ਮੋਟੀ ਕੋਈ ਕਮੀ ਰਹਿ ਜਾਂਦੀ ਉਹਨੂੰ ਫਿਰ ਦੂਰ ਕਰਨ ਲਈ ਕੌਤਕ ਵਰਤਾਉਂਦੇ ਨੇ। ਮਾਤਾ ਜੀ ਨੇ ਵੀ ਕਿਹਾ ਕਿ ਮੈਂ ਤਾਂ ਦਾਨ ਕਰਨਾ ਕਿਉਂਕਿ ਤੁਹਾਡੇ ਤੇ ਇੰਨਾ ਕਸ਼ਟ ਆ ਗਿਆ ਜੀ, ਸਤਨਾਜਾ ਮੰਗਾ ਲਿਆ, ਲੋਹਾ, ਤਿਲ, ਸੋਨਾ, ਹੋਰ ਚੀਜ਼ਾਂ ਮੈਂ

0: ਲਾ ਕੇ ਸਾਰਿਆਂ ਨੂੰ ਐਸਾ ਦਾਨ। ਉਸ ਵਕਤ ਮਾਤਾ ਜੀ ਨੇ ਕਿਹਾ, ਆਮ ਤੌਰ ਤੇ ਪੁਰਾਣੇ ਰਿਵਾਜ ਹੋਰ ਸਨ, 300 ਸਾਲ 400 ਸਾਲ ਪਿੱਛੇ ਪਿੱਛੇ ਜੇ ਜਾਈ ਜਾਈਏ, ਹੁਣ ਰਿਵਾਜ ਕੁਝ ਹੋਰ ਨੇ, ਬਦਲਦਿਆਂ ਰਿਵਾਜ ਸਮਾਂ ਲੱਗ ਜਾਂਦਾ। ਮਾਤਾ ਜੀ ਨੇ ਕੀ ਕੀਤਾ, ਸਾਰਾ ਜਿੰਨਾ ਕੁਛ ਇਹ ਚੀਜ਼ਾਂ ਸਨ, ਉਹ ਜਾਣਦੇ ਸੀ ਕਿ ਬ੍ਰਾਹਮਣ ਹੈ ਇੱਥੇ, ਬ੍ਰਾਹਮਣ ਨੂੰ ਬੁਲਾ ਕੇ ਚੀਜ਼ਾਂ ਦੇ
1: ਦਿੱਤੀਆਂ। ਬਾਹਰ ਤੇਰੇ ਪੌਰ ਪਰ ਸਿੰਘ ਸੁਜ਼ਾਰ।
0: ਉਸ ਵਕਤ ਬ੍ਰਾਹਮਣ ਲੈ ਕੇ ਸਾਰਾ ਸਮਾਨ ਪੰਡ ਬੰਨ ਕੇ ਆਪਣੀ ਸਿਰ ਤੇ ਰੱਖ ਕੇ ਚੱਲਿਆ। ਹੁਣ ਸਿੰਘ ਖੜੇ ਸੀ ਦਰਸ਼ਨੀ ਡਿਉੜੀ ਵਿਚ ਦਰਵਾਜੇ ਚ। ਹੁਣ ਸਿੰਘਾਂ ਨੂੰ ਸੁਚੇਤ ਕਰਤਾ ਮਹਾਰਾਜ ਨੇ ਪਹਿਲਾਂ ਤੋਂ ਹੀ, ਵੀ ਆਪਾਂ ਨਾ ਇਹੋ ਜਿਹਾ ਕਰਮ ਕਰਨਾ ਤੇ ਨਾ ਕਰਨ ਦੇਣਾ। ਇਹ ਕੁਝ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਸੰਗਤ ਵਿਚ ਵਰਤੀਆਂ ਨੇ, ਔਰ ਕੁਝ ਚੀਜ਼ਾਂ ਐਸੀਆਂ ਜਿਹੜੀਆਂ ਘਰੇਲੂ ਆ ਜਾਂਦੀਆਂ ਨੇ। ਹੁਣ ਮਾਤਾ ਜੀ ਨੂੰ ਕੁਛ ਨਹੀਂ ਕਹਿ ਸਕਦੇ, ਜਿਵੇਂ ਬਾਬਾ ਅਤਰ ਸਿੰਘ ਜੀ ਮਸਤੂਆਣ ਵਾਲਿਆਂ ਨੇ ਆਪਣੇ ਮਾਤਾ ਜੀ ਨੂੰ ਘੱਟ ਹੀ ਕਿਹਾ ਅੰਮ੍ਰਿਤ ਛਕਣ ਨੂੰ, ਇੱਕ ਦੋ ਵਾਰ ਕਹਿਣਾ ਉਹ ਪੁੱਤ ਠੀਕ ਹੈ ਅੰਮ੍ਰਿਤ ਛਕਿਆ ਅਰਗ ਹੀ ਆ, ਬਸ ਐਂ ਕਹਿ ਛੱਡਦੇ ਸੀ। ਹੁਣ ਮਾਂ ਨੂੰ ਤਾਂ ਆਪਣਾ ਪੁੱਤ ਹੀ ਨਜ਼ਰ ਆਉਂਦਾ, ਉਹਨੂੰ ਕਿੱਥੇ ਦਿਖਦਾ ਬ੍ਰਹਮ ਗਿਆਨੀ ਹੈ, ਮੇਰਾ ਪੁੱਤ ਇੰਨਾ ਵੱਡਾ ਮਹਾਤਮਾ ਹੈ, ਗੁਰਸਿੱਖ ਹੈ। ਜਦੋਂ ਧਰਮ ਰਾਜੇ ਕੋਲ ਗਈ ਮਾਤਾ, ਧਰਮ ਰਾਜਾ ਉੱਠ ਕੇ ਖੜਾ ਹੋ ਗਿਆ, ਹੱਥ ਜੋੜ ਕੇ ਨਮਸਕਾਰ ਕਰੀ ਜਾਵੇ, ਗੋਡੀ ਹੱਥ ਲਾਈ, ਧੰਨ ਹੈ ਮਾਤਾ ਤੂੰ ਧੰਨ ਹੈ। ਤੇ ਉਹ ਕਹਿੰਦਾ, ਮਾਤਾ ਜੀ ਇੱਕ ਬੇਨਤੀ ਕਰਾਂ, ਤੁਹਾਡੇ ਪੁੱਤਰ ਜੀ ਬਹੁਤ ਵੱਡੇ ਮਹਾਂਪੁਰਸ਼ ਬ੍ਰਹਮ ਗਿਆਨੀ ਨੇ, ਤੇ ਤੁਸੀਂ ਅੰਮ੍ਰਿਤ ਨਹੀਂ ਛਕਿਆ ਹੈ ਮਾਤਾ ਜੀ, ਤੁਸੀਂ ਆ ਗਏ ਸਾਡੇ ਕੋਲ, ਇੱਧਰ ਜਾਣਾ ਚਾਹੀਦਾ ਸੀ ਤੁਹਾਨੂੰ ਸੱਚਖੰਡ, ਅੰਮ੍ਰਿਤ ਨਾ ਛਕਣ ਕਰਕੇ ਹੁਣ ਮਜਬੂਰ ਹਾਂ ਅਸੀਂ ਵੀ। ਜਾਓ ਮਾਤਾ ਜੀ, ਸਾਡੀ ਹੱਥ ਬੰਨ ਕੇ ਬੇਨਤੀ ਹੈ, ਤੁਸੀਂ ਜਾ ਕੇ ਅੰਮ੍ਰਿਤ ਛਕ ਲਓ, ਤੇ ਅੰਮ੍ਰਿਤ ਛਕ ਕੇ ਫਿਰ ਤੁਸੀਂ ਸਿੱਧੇ ਸੱਚਖੰਡ ਚਲੇ ਜਾਓਗੇ। ਸੰਸਕਾਰ ਹਲੇ ਸ਼ੁਰੂ ਹੀ ਹੋਣਾ ਸੀ ਕਿ ਲੱਕੜਾਂ ਵਿੱਚ ਉੱਠ ਕੇ ਬੈਠੇ ਹੋ ਗਏ ਸਨ। ਫਿਰ ਮਹਾਰਾਜ ਬਾਬਾ ਜੀ ਨੇ ਪੁੱਛਿਆ ਜਾ ਕੇ, ਕਹਿੰਦੇ ਧਰਮਰਾਜ ਨੇ ਕਿਹਾ ਅੰਮ੍ਰਿਤ ਛਕ ਕੇ ਆਓ। ਬੜਾ ਭਾਰੀ ਅੰਮ੍ਰਿਤ ਸੰਚਾਰ ਹੋਇਆ, 25,000 ਬੰਦੇ ਨੇ ਪ੍ਰਭਾਵਿਤ ਹੋ ਕੇ ਅੰਮ੍ਰਿਤ ਛਕਿਆ ਇਸੇ ਗੱਲ ਤੋਂ। ਇਸ ਕਰਕੇ ਕਈ ਵਾਰ ਆਪਾਂ ਇਹ ਵਿਚਾਰ ਕੇ ਦੇਖੋ ਕਿ ਘਰੇਲੂ ਮਸਲੇ ਜਦੋਂ ਕਈ ਵਿੱਚ ਆ ਜਾਂਦੇ ਨੇ, ਹੁਣ ਮਾਤਾ ਨੂੰ ਕਈ ਵਾਰ ਨਹੀਂ ਕਿਹਾ ਜਾਂਦਾ, ਮਾਤਾ ਜੀ ਨੂੰ ਸਿੰਘਾਂ ਦੇ ਰਾਹੀਂ ਕਹਾਉਣਾ ਹੈ ਹੁਣ। ਇਸ ਕਰਕੇ ਸਿੰਘਾਂ ਨੇ ਦੇਖਿਆ ਇਹ ਬ੍ਰਾਹਮਣ ਕਿੱਧਰ ਪੰਡ ਬੰਨੀ ਜਾਂਦਾ, ਕਹਿੰਦੇ ਕਿਉਂ ਬਈ, ਹਾ ਕੀ ਚੱਕਿਆ ਸਿਰ ਤੇ ਤੂੰ, ਇਹ ਕਿੱਧਰ ਲੈ ਕੇ ਚੱਲਿਆ।
1: ਬੂਜਿਓ ਬੇਪਰ ਕਹਾਂ ਏਲੇ ਆਇਓ, ਸਿਰ ਸਦਕਾ ਸਤਿਗੁਰੂ ਦਿਵਾਇਓ। ਜਬ ਸਿਰ ਸਦਕਾ ਸਿੰਘਨ ਸੁਨਿਓ, ਮਿਲ ਆਪਸ ਮੈਂ ਨੀ ਕੇ ਗੁਨਿਓ।
0: ਜਦੋਂ ਸਿੰਘਾਂ ਨੇ ਸੁਣਿਆ ਕਿ ਸਤਿਗੁਰਾਂ ਦਾ ਸਿਰ ਸਦਕਾ, ਸਿੰਘਾਂ ਨੇ ਆਪਸ ਵਿਚ ਸਹਿਮਤ ਮਿਲਾਈ, ਵਿਚਾਰ ਕੀਤੀ, ਇਹ ਕੌਣ ਹੁੰਦਾ ਲਿਜਾਣ ਵਾਲਾ, ਸਤਿਗੁਰਾਂ ਦੇ ਉੱਤੋਂ ਵਾਰੀ ਹੋਈ ਚੀਜ਼ ਜਾਂ ਸਤਿਗੁਰਾਂ ਦੇ, ਇਹ ਤਾਂ ਹੁਣ ਸਾਡਾ ਅਧਿਕਾਰ ਬਣਦਾ ਹੈ। ਇਸ ਕਰਕੇ ਇਹਨਾਂ ਦੇ ਤਾਂ ਪਹਿਲਾਂ ਜਵਾਬ ਵੀ ਦੇ ਦਿੱਤਾ ਸੀ ਇੱਕ ਵਾਰੀ ਕਿ ਸਤਿਗੁਰੂ ਦਾਨ ਦੇ ਅਧਿਕਾਰੀ ਨਹੀਂ ਹਨ, ਤਾਂ ਨਾਲੇ ਮਹਾਰਾਜ ਨੇ ਆਪਾਂ ਨੂੰ ਭਰੀ ਸਭਾ ਚ ਸਿੱਖਿਆ ਵੀ ਦਿੱਤੀ ਹੋਈ ਹੈ, ਇਸ ਕਰਕੇ ਇਹ ਦਾਨ ਇਹ ਨਹੀਂ ਲਿਜਾ ਸਕਦਾ।
1: ਸਿਰ ਸਦਕਾ ਨੇ ਦੈਬੂ ਬਣੈ, ਹਮ ਸਿੱਖ ਗੁਰ ਕੇ ਹੈ ਹਿਤ ਸਨੈ।
0: ਅਸੀਂ ਗੁਰੂ ਦੇ ਪਿਆਰੇ ਸਿੱਖ ਹਾਂ, ਔਰ ਸਿਰ ਦਾ ਸਦਕਾ ਅਸੀਂ ਕਿਸੇ ਨੂੰ ਵੀ ਲਿਜਾਣ ਦੇਣਾ, ਕੁਛ ਜੋ ਕੁਝ ਹੈ ਖਾਲਸੇ ਦਾ ਹੈ, ਸੰਗਤ ਦਾ ਹੈ। ਇਸ ਕਰਕੇ ਜਦੋਂ ਰੀਤੀ ਬੰਦ ਕਰਤੀ ਗੁਰਾਂ ਨੇ, ਇਹਨਾਂ ਦੇ ਨਾਲੋਂ ਬਿਲਕੁਲ ਤੋੜ ਤੜੱਕਾ ਹੋ ਗਿਆ, ਤਾਂ ਹੁਣ ਅਸੀਂ ਕਿਵੇਂ ਲਿਜਾਣ ਦੇ ਸਕਦੇ ਹਾਂ।
1: ਵਿਚਾਰ ਕਲ ਲੀਨਤ ਛੀਨ, ਬਿਪਰ ਪੁਕਾਰ ਰਿਹਾ ਨੈ ਦੀਨ।
0: ਇਉਂ ਕਹਿ ਕੇ ਉਹਦੀ ਉਹ ਸਾਰਾ ਸਮਾਨ ਖੋਹ ਲਿਆ ਵਾਪਸ, ਇਹ ਨਹੀਂ ਤੈਨੂੰ ਮਿਲ ਸਕਦਾ। ਬ੍ਰਾਹਮਣ ਨੇ ਬੜੀ ਪੁਕਾਰ ਕੀਤੀ, ਪਰ ਸਿੰਘਾਂ ਨੇ ਵਾਪਸ ਨਹੀਂ ਦਿੱਤਾ।
1: ਕਰਤ ਪੁਕਾਰ ਮਾਤ ਡਿੱਗ ਆਇਓ, ਸਿੰਘਨ ਛੀਨਿਓ ਸਕਲ ਸੁਣਾਇਓ।
0: ਉਹ ਰੌਲਾ ਪਾਉਂਦਾ ਮਾਤਾ ਜੀ ਕੋਲ ਪਹੁੰਚ ਗਿਆ, ਸਿੰਘਾਂ ਨੇ ਮੇਰਾ ਸਾਰਾ ਸਮਾਨ ਖੋਹ ਲਿਆ, ਮਸਾਂ ਕਿਤੇ ਮਾੜਾ ਮੋਟਾ ਖਾਣ ਪੀਣ ਜੋਕਰਾ ਹੋਇਆ ਸੀ ਮੈਂ।
1: ਸੁਣ ਜਰਨੀ ਕਰ ਕੋਪ ਵਿਸਾਲਾ, ਉੱਚੇ ਬੋਲ ਕਹਿਓ ਤਿਸ ਕਾਲਾ।
0: ਹੁਣ ਮਾਤਾ ਜੀ ਨੂੰ ਬੜਾ ਗੁੱਸਾ ਆਇਆ, ਜਦੋਂ ਅਸੀਂ ਦਿੱਤਾ ਹੈ, ਇਹ ਸਿੰਘ ਕੌਣ ਹੁੰਦੇ ਨੇ ਖੋਹਣ ਵਾਲੇ। ਮਾਤਾ ਜੀ ਨੇ ਅੱਗੇ ਇਹ

0: ਕਿਉਂ ਨਾ ਭਵਿੱਖਤ ਬਾਤ ਵਿਚਾਰੋ ਸਿਰ ਪਰ ਸ਼ਤਰੂ ਪ੍ਰਬਲ ਵਿਚਾਰੋ।
1: ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸਿੰਘ ਜੀ ਆਓ ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ।
2: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਚੱਲ ਰਹੇ ਲੜੀਵਾਰ ਪ੍ਰਸੰਗ ਦੇ ਸਰਵਣ ਕਰ ਰਹੇ ਹਾਂ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਅਨੰਦਪੁਰ ਸਾਹਿਬ ਵਿਖੇ ਆ ਕੇ ਸਜੇ ਹਨ, ਸੰਗਤਾਂ ਨੂੰ ਬਹੁਤ ਬਖਸ਼ਿਸ਼ਾਂ ਕਰ ਰਹੇ ਨੇ। ਸੋ ਇਸ ਤਰ੍ਹਾਂ ਬਹੁਤ ਸਾਰੀਆਂ ਮਰਿਆਦਾਵਾਂ ਸਿਖਾਉਣੀਆਂ ਸਿੰਘਾਂ ਨੂੰ ਅਤੇ ਦੇਖਣਾ ਕਿ ਸਿੰਘ ਕਿੰਨੇ ਕੁ ਸੁਚੇਤ ਹੋਏ ਨੇ ਅੱਗੇ ਨਾਲੋਂ। ਐਸੀਆਂ ਸਾਖੀਆਂ ਸਰਵਣ ਕੀਤੀਆਂ ਸੋਹਣੀਆਂ। ਪਹਾੜੀ ਰਾਜਿਆਂ ਦਾ ਪ੍ਰਸੰਗ ਪ੍ਰਾਰੰਭ ਹੋਇਆ ਹੈ। ਬਹੁਤ ਦੁਖੀ ਹੋ ਕੇ ਭੀਮ ਚੰਦ ਨੇ ਸਾਰੇ ਰਾਜਿਆਂ ਨੂੰ ਚਿੱਠੀਆਂ ਪਾ ਕੇ ਬੁਲਾ ਲਿਆ ਹੈ ਅਤੇ ਆਪਸ ਵਿੱਚ ਵਿਚਾਰ ਕਰ ਰਹੇ ਨੇ ਕਿ ਮਹਾਰਾਜ ਦਸਵੇਂ ਪਾਤਸ਼ਾਹ ਨਾਲ ਜੰਗ ਆਪਾਂ ਨੂੰ ਕਰਨਾ ਚਾਹੀਦਾ ਮਿਲ ਕੇ, ਬੜੇ ਪ੍ਰਬਲ ਦੁਸ਼ਮਣ ਨੇ ਆਪਣੇ, ਨਹੀਂ ਕੱਲ੍ਹ ਨੂੰ ਆਪਣਾ ਰਾਜ ਖੋਹ ਲੈਣਗੇ, ਦਬਾ ਲੈਣਗੇ ਆਪਾਂ ਨੂੰ। ਸੋ ਇਸ ਤਰ੍ਹਾਂ ਦੀਆਂ ਵਿਚਾਰਾਂ ਕਰਨ ਲਈ ਇਕੱਠੇ ਹੋਏ ਨੇ। ਆਓ ਸਤਿਕਾਰ ਨਾਲ ਇਤਿਹਾਸ ਸਰਵਣ ਕਰੀਏ, ਰਸਨਾ ਨੂੰ ਕਰੀਏ ਪਵਿੱਤਰ, ਗੱਜ ਕੇ ਆਖੋ ਸਾਹ।

0: ਇੰਦਰ ਭਾਵ ਪਹਾੜੀ ਰਾਜਾ ਹੈ, ਸ਼ੈਲ ਤੋਂ ਭਾਵ ਪਹਾੜ, ਇੰਦਰ ਤੋਂ ਭਾਵ ਰਾਜਾ, ਇਹ ਸਾਰਿਆਂ ਰਾਜਿਆਂ ਵਿੱਚੋਂ ਇਹਨਾਂ 'ਚ ਵੱਡਾ ਹੈ। ਉਹਨੇ ਇਸ ਤਰ੍ਹਾਂ ਕਿਹਾ ਕਿ ਤੁਸੀਂ ਸਾਰੇ ਜਿਹੜੇ ਗਿਰਿੰਦਾ ਤੋਂ ਭਾਵ ਗਿਰ ਪਹਾੜ, ਇੰਦਾ ਭਾਵ ਫਿਰ ਰਾਜਾ, ਤੁਸੀਂ ਜਿੰਨੇ ਪਹਾੜੀ ਰਾਜੇ ਹੋ, ਇਹ ਮੇਰੀ ਗੱਲ ਤੁਸੀਂ ਧਿਆਨ ਨਾਲ ਸੁਣੋ।
1: ਕਿਉਂ ਨਾ ਭਵਿੱਖਤ ਬਾਤ ਵਿਚਾਰੋ, ਸਿਰ ਪਰ ਸ਼ਤਰੂ ਪਰਵਲ ਵਿਚਾਰੋ।
0: ਤੁਸੀਂ ਆਉਣ ਵਾਲੇ ਸਮੇਂ ਦੀ ਫਿਕਰ ਕਿਉਂ ਨਹੀਂ ਕਰਦੇ ਹੋ? ਆਪਣੇ ਸਿਰ ਦੇ ਉੱਤੇ ਇੰਨਾ ਪ੍ਰਬਲ ਸ਼ਤਰੂ ਜੋ ਹੈ, ਦਸਵੇਂ ਪਾਤਸ਼ਾਹ ਵੱਲ ਇਸ਼ਾਰਾ ਕਰਕੇ ਕਹਿਣ ਲੱਗਾ ਕਿ ਇੰਨੇ ਪ੍ਰਬਲ ਸ਼ਤਰੂ ਆਪਾਂ ਨੂੰ ਆਉਣ ਵਾਲੇ ਸਮੇਂ ਵਿੱਚ ਮਾਰ ਦੇਣ।

0: ਮਹਾਰਾਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਾਦਸ਼ਾਹ ਜੋ ਨਿਰੰਗਾ ਹੈ ਉਹਦੇ ਤੋਂ ਵੀ ਨਹੀਂ ਡਰਦੇ। ਇਹ ਤਾਂ ਬੜੇ ਭਾਰੀ ਜਿਨ੍ਹਾਂ ਦੀਆਂ ਬਾਹਾਂ ਦੇ ਵਿੱਚ ਇੰਨਾ ਜ਼ੋਰ ਹੈ, ਇੰਨੇ ਬਲੀ ਨੇ, ਇਹਨਾਂ ਦੇ ਸਿੰਘ ਇੰਨੇ ਯੋਧੇ ਨੇ, ਸੋ ਇਸ ਕਰਕੇ ਬੜੇ ਭਾਰੀ ਯੋਧੇ ਹਨ।
1: ਦੇਸ਼ ਉਜਾੜਿਓ ਛੀਨੇ ਗ੍ਰਾਮ, ਕਈ ਬੇਰ ਤੀਨੋ ਸੰਗਰਾਮ।
0: ਇਹਨਾਂ ਨੇ ਕਈ ਵਾਰੀ ਆਪਣੇ ਨਾਲ ਜੰਗ ਕੀਤਾ ਹੈ ਅਤੇ ਆਪਣਾ ਜਿਹੜਾ ਦੇਸ਼ ਕਹਿਲੂਰ ਹੈ ਜਾਂ ਹੋਰ ਇਲਾਕੇ ਨੇ

ਇਹ ਕੇਸਰੀ ਚੰਦ ਤੋਂ ਆਦਿ ਲੈ ਕੇ ਹੋਰ ਜਿੰਨੇ ਯੋਧੇ ਸਨ ਸਾਰੇ ਸਾਡੇ ਜਰਨੈਲ ਰਾਜੇ ਮਹਾਰਾਜੇ ਇਹਨਾਂ ਨੇ ਬਹੁਤ ਸਾਰੇ ਜੰਗ ਦੇ

0: ਇੱਥੋਂ ਤੱਕ ਵੀ ਜੇ ਆਪਾਂ ਕਿਸੇ ਪਰਜਾ ਦੇ ਬੰਦੇ ਨੂੰ ਵੀ ਛੱਡ ਦਈਏ, ਢਿੱਲੇ ਪੈ ਜਾਈਏ, ਪਰਜਾ ਵੀ ਅੱਗੇ ਨਿਰਾਦਰ ਕਰਦੀ ਰਾਜੇ ਦਾ ਵੀ ਇਹ ਕਾਹਦਾ ਰਾਜਾ ਹੈ, ਇਹ ਕਿਸੇ ਨੂੰ ਕੁਛ ਕਹਿੰਦਾ ਤਾਂ ਹੈ ਨਹੀਂ। ਤੇ ਜੇ ਚੰਗਾ ਕਟਾਪਾ ਚਾੜਿਆ ਹੋਵੇ ਹਰੇਕ ਨੂੰ ਵੀ, ਚੰਗੀ ਸਖਤੀ ਕੀਤੀ ਹੋਵੇ, ਫਿਰ ਸਾਰੇ ਜਾਣੇ ਨਮਸਕਾਰਾਂ ਕਰਦੇ ਨੇ।
1: ਜਗ ਮੈਂ ਊਚ ਕੇ ਨੀਚ ਸਮਾਜਾ, ਦੰਡ ਦੇਣ ਤੇ ਸਰੈ ਸੁਕਾਜਾ।
0: ਜਗ ਦੇ ਵਿੱਚ ਕੋਈ ਉੱਚਾ ਤੇ ਨੀਵਾਂ ਕਿਹਾ ਜਿਹਾ ਵੀ ਹੋਵੇ, ਜਦੋਂ ਤੱਕ ਉਹਨੂੰ ਆਪਾਂ ਦੰਡ ਨਹੀਂ ਦਿੰਦੇ, ਉਦੋਂ ਤੱਕ ਆਪਣਾ ਉਹ ਕੰਮ ਬਣਦਾ ਹੀ ਨਹੀਂ ਹੈ।
1: ਸੁਣਤ ਘਮੰਡ ਚੰਦ ਕੋ ਆਸ਼ੈ, ਭੂਪ ਚੰਦ ਪੁਨ ਬਾਤ ਪ੍ਰਕਾਸ਼ੈ।
0: ਸੁਣ ਕੇ ਘਮੰਡ ਚੰਦ ਤੋਂ ਇਹ ਆਸ਼ਾ ਉਹਦਾ, ਭੂਪ ਚੰਦ ਜਿਹੜਾ ਸੀ ਹੰਡੂਰੀਆ, ਉਹਨੇ ਕਿਹਾ
1: ਜਥਾ ਜੋਗ ਤੁਮ ਨੀਤ ਉਚਾਰੇ, ਉਚਿਤ ਨ ਮਿਟੈ ਮਾਨ ਕਰ ਹਾਰੇ।
0: ਸੋ ਇਸ ਕਰਕੇ ਜਥਾ ਜੋਗ ਜਿਹੜੀ ਤੁਸੀਂ ਨੀਤੀ ਕਹੀ ਹੈ ਨਾ, ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਕਿ ਹਾਰ ਮੰਨ ਕੇ ਟਲੇ ਰਹੀਏ, ਇਹ ਵੀ ਯੋਗ ਨਹੀਂ ਹੈ।
1: ਮਰੇ ਜੁੱਧ ਮੈਂ ਵੀਰ ਕਨੇਰੇ, ਸਿਮਰੈ ਤੈਨੂੰ ਮਰਨ ਡਰ ਹੇਰੇ।
0: ਹੁਣ ਜੰਗ ਦੇ ਵਿੱਚ ਕਿੰਨੇ ਬੰਦੇ ਮਾਰੇ ਗਏ ਨੇ ਦੇਖ ਲਓ, ਜੇ ਉਹਨਾਂ ਨੂੰ ਯਾਦ ਕਰਦੇ ਹਾਂ ਫਿਰ ਡਰੇ ਰਹੀਏ ਵੀ ਇੰਨੇ ਪਹਿਲਾਂ ਮਰ ਗਏ, ਸਾਡੇ ਜਰਨੈਲ ਮਰ ਗਏ, ਇਸ ਤਰ੍ਹਾਂ ਕੋਈ ਬੰਦਾ ਫਿਰ ਕਦੇ ਲੜੇ ਹੀ ਨਾ।
1: ਰਾਜਨ ਕੋ ਇਹ ਬਾਤ ਨਾ ਨੀਕੀ, ਉਦਮ ਕਰਨ ਬੰਤ ਹੈ ਠੇਕੇ।
0: ਰਾਜਿਆਂ ਲਈ ਇਹ ਗੱਲ ਚੰਗੀ ਨਹੀਂ ਹੈ, ਐ ਸੋਚ ਸੋਚ ਕੇ ਡਰ ਕੇ ਅੰਦਰ ਰਹਿਣਾ, ਉਦਮ ਕਰਨਾ ਚਾਹੀਦਾ, ਜੰਗ ਕਰਨਾ ਚਾਹੀਦਾ, ਤਾਂਹੀਓ ਕਿਤੇ ਰਾਜ ਟਿਕਦਾ ਹੈ।
1: ਥੋੜੇ ਸਿੰਘ ਅਬੈ ਗੁਰ ਤੀਰ, ਲੜੋ ਭਲੇ ਲੈ ਕਰ ਪੱਟ ਪੀਰ।
0: ਕਿਉਂਕਿ ਹੁਣ ਗੁਰਾਂ ਦੇ ਕੋਲੇ ਥੋੜੇ ਜਿਹੇ ਬੰਦੇ ਨੇ, ਆਪਾਂ ਆਪਣੀ ਫੌਜ ਲੈ ਕੇ ਚੱਲਦੇ ਹਾਂ, ਜਾ ਕੇ ਹਮਲਾ ਕਰੀਏ, ਲੜਾਈ ਕਰੀਏ।
1: ਅਮਰੀ ਭੂਮ ਬਿਖੈ ਨੈ ਫਿਰੈ, ਜੇ ਨੈ ਮਿਟਤ ਉਚਿਤ ਹਮ ਲੜੈ।
0: ਆਪਾਂ ਉਹਨਾਂ ਨੂੰ ਕਹੀਏ ਕਿ ਸਾਡੀ ਧਰਤੀ ਚ ਨਾਓ, ਸਾਡੇ ਇਲਾਕੇ ਚ ਨਾਓ, ਜੇ ਉਹ ਨਹੀਂ ਮਿਟਦੇ ਭਾਵ ਨਹੀਂ ਹਟਦੇ, ਤਾਂ ਫਿਰ ਆਪਾਂ ਉਹਨਾਂ ਨੂੰ ਇਹ ਕਹੀਏ ਕਿ ਸਾਡੇ ਇਲਾਕੇ ਚ ਨਾ ਆਓ, ਜੇ ਨਹੀਂ ਹਟਦੇ ਫਿਰ ਜੰਗ ਕਰੀਏ।
1: ਇਤਿਆਦਕ ਮਿਲ ਮਸਲਤ ਕਰੀ, ਔਰਕ ਲੜਨ ਹੇਤ ਬੁੱਧ ਧਰੇ।
0: ਇਤਿਹਾਸਕ ਲੜਨ ਵਾਸਤੇ ਸਲਾਹ ਕੀਤੀ, ਅੰਤ ਨੂੰ ਸਾਰਿਆਂ ਨੇ ਇਹੀ ਫੈਸਲਾ ਕੀਤਾ ਆਪਣੀ ਬੁੱਧੀ ਅਨੁਸਾਰ, ਤੇ ਆਪਾਂ ਨੂੰ ਉਹਨਾਂ ਦੇ ਨਾਲ ਜੰਗ ਕਰਨੀ ਚਾਹੀਦੀ ਹੈ।
1: ਸਕਲ ਸਮਾਜ ਤਿਆਰ ਕੋ ਕੀਨ, ਗੁਲਕਾ ਅਰਬ ਰੋਗ ਭਰ ਲੀਨ।
0: ਸਾਰਾ ਸਮਾਨ ਤਿਆਰ ਕੀਤਾ, ਗੋਲੀਆਂ ਬਰੂਦ ਬੰਦੂਕਾਂ।

0: ਠੀਕ ਹੈ, ਸ਼ਿਕਾਰ ਖੇਡਦੇ ਨਹੀਂ, ਇੰਨਾ ਵੱਡਾ ਜੰਗਲ ਹੈ, ਅਸੀਂ ਕਿਸੇ ਨੂੰ ਕੁਛ ਨਹੀਂ ਕਹਿੰਦੇ। ਜਦੋਂ ਤੁਹਾਡੇ ਆਪਣੇ ਬੰਦੇ ਅੱਗੇ ਲੜ ਪੈਂਦੇ ਨੇ, ਜੰਗ ਕਰਦੇ ਨੇ, ਤਾਂ ਅਸੀਂ ਜੰਗ ਕਰਦੇ ਹਾਂ, ਸਾਡੇ ਸਿੰਘ ਤਾਂ ਲੜਦੇ ਨੇ।
1: ਫਿਰ ਕਦੂਣ ਮੈਂ ਦੇਖ ਨਾ ਸਕੋ, ਨਾ ਹੱਕ ਜੰਗ ਕਰਨ ਕੋ ਤੱਕ।
0: ਤੁਸੀਂ ਸਾਨੂੰ ਦੂਣ ਵਿੱਚ ਫਿਰਦਿਆਂ ਦੇਖ ਕੇ ਰਾਜੀ ਨਹੀਂ ਹੈਗੇ, ਐਵੇਂ ਨਹੱਕਾ ਹੀ ਜੰਗ ਕਰਨ ਵਾਸਤੇ ਤੱਕਦੇ ਰਹਿੰਦੇ ਹੋ ਕਿ ਕਦੋਂ ਸਿੰਘਾਂ ਨਾਲ ਜੰਗ

0: ਤੁਹਾਡੀ ਚਿੱਠੀ ਦੇਖ ਕੇ ਅਸੀਂ ਡਰ ਜਾਈਏ, ਅਸੀਂ ਅੰਦਰ ਬੈਠੇ ਰਹੀਏ, ਨਾ ਅਸੀਂ ਕਿਤੇ ਜਾਈਏ, ਨਾ ਅਸੀਂ ਕਿਤੇ ਸ਼ਿਕਾਰ ਜਾਈਏ, ਬਸ ਅੰਦਰ ਬੈਠੇ ਰਹੀਏ। ਤੁਹਾਡਾ ਮਤਲਬ ਚਿੱਠੀ ਦਾ ਹੀ, ਚਿੱਠੀ ਦੇਖ ਕੇ ਸ੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹੇ 'ਚ ਬੈਠੇ ਰਹੋ, ਬਾਹਰ ਕਿਤੇ ਨਾ ਜਾਓ, ਇਹ ਕਿਵੇਂ ਹੋ ਸਕਦਾ ਹੈ?
1: ਲੜਬੇ ਚਹੋ ਖਾਲਸਾ ਲੜੈ, ਮਾਰਨ ਮਰਨ ਯੁੱਧ ਮੈਂ ਥਿਰੈ।
0: ਜੇ ਤੁਸੀਂ ਲੜਨਾ ਚਾਹੁੰਦੇ ਹੋ ਤਾਂ ਖਾਲਸਾ ਵੀ ਲੜੇਗਾ, ਅੱਗੇ ਕਿਹੜਾ ਨਹੀਂ ਲੜੇ ਤੁਹਾਡੇ ਨਾਲ। ਮਾਰਨਾ ਮਰਨਾ ਸਾਡਾ ਕੰਮ ਹੈ, ਯੁੱਧ ਦੇ ਵਿੱਚ ਆ ਕੇ ਇੱਕ ਜਗ੍ਹਾ ਟਿਕ ਕੇ ਪੈਰ ਜਮਾ ਕੇ ਲੜਾਂਗੇ।
1: ਚੜੋ ਜੇ ਤੁਮ ਏਠਾ ਨੈ ਦੇਰ, ਦੇਖੋ ਪੁਨ ਕਰਕੇ ਪੱਟ ਪੇਰ।
0: ਜੇ ਤੁਸੀਂ ਉਧਰੋਂ ਚੜ ਕੇ ਆਓਗੇ ਤਾਂ ਇੱਥੇ ਕਿਹੜਾ ਦੇਰ ਲੱਗਣੀ, ਅਸੀਂ ਤਾਂ ਤਿਆਰ ਹੀ ਬੈਠੇ ਹਾਂ ਪਹਿਲਾਂ ਹੀ। ਫੇਰ ਦੇਖ ਲਓ ਬਈ, ਦੁਬਾਰਾ ਸੂਰਮਿਆਂ ਦਾ ਜੇ ਜੰਗ ਕਰਾਉਣਾ, ਪਹਿਲਾਂ ਤੁਹਾਨੂੰ ਇੱਕ ਵਾਰ ਚੰਗੀ ਤਰ੍ਹਾਂ ਜੰਗ ਕਰਕੇ ਦਿਖਾਇਆ, ਜੇ ਤੁਹਾਡਾ ਮਨ ਨਹੀਂ ਭਰਿਆ ਜੰਗ ਕਰਕੇ ਤਾਂ ਫਿਰ ਆ ਜਾਓ।
1: ਲਿਖਿਓ ਗੁਰੂ ਤੋਂ ਪਹੁੰਚਿਓ ਜਾਏ, ਪਠਵਾਇਓ ਸੁਨ ਸਭ ਗਿਰ ਰਾਏ।
0: ਜਦੋਂ ਮਹਾਰਾਜ ਦਾ ਲਿਖਿਆ ਹੋਇਆ ਪਹੁੰਚਿਆ ਪੱਤਰ, ਉੱਥੇ ਪੜਾਇਆ, ਸਾਰੇ ਰਾਜਿਆਂ ਨੇ ਸੁਣਿਆ।
1: ਸੈਨ ਸਕੇਲਨ ਕੀਨ ਸਤਿਆਰੀ, ਅਬ ਹੋਏ ਠਾਠ ਟਰੈ ਨੈ ਤਾਰੇ।
0: ਸਾਰੀ ਫੌਜ ਇਕੱਠੀ ਕਰ ਲਈ, ਕਹਿੰਦੇ ਹੁਣ ਤਾਂ ਜੰਗ ਦਾ ਠਾਠ ਬਣਨਾ ਹੀ ਬਣਨਾ, ਕਿਉਂਕਿ ਮਹਾਰਾਜ ਨੇ ਵੀ ਕਹਿ ਦਿੱਤਾ ਕਿ ਅਸੀਂ ਤਿਆਰ ਹਾਂ ਜੰਗ ਵਾਸਤੇ।
1: ਸਭ ਰਾਜਨ ਕੇ ਬਜੇ ਨਗਾਰੇ, ਜ਼ੀਨ ਤੁਰੰਗਨ ਤਾਛਿਨ ਡਾਰੇ।
0: ਸਾਰਿਆਂ ਰਾਜਾਂ ਦੇ ਨਗਾਰੇ ਵਜੇ, ਉਸੇ ਵਕਤ ਆਪਣੇ ਘੋੜਿਆਂ ਤੇ ਕਾਠੀਆਂ ਪਾ ਕੇ ਤਿਆਰ ਹੋ ਕੇ ਚੱਲੇ।
1: ਮੁਜਰਾ ਸਭ ਸੁਪੱਤਨ ਕੋ ਲਿਓ, ਦਸ ਹਜ਼ਾਰ ਗਿਣਤੀ ਮੈਂ ਪਏ।
0: ਹੁਣ ਸਾਰੇ ਜਿਹੜੇ ਫੌਜ ਸੀ, ਸਾਰੀ ਸ਼ਸਤਰਾਂ ਦੇ ਸਮੇਤ ਸਾਰਿਆਂ ਨੂੰ ਆਪਣੇ ਨਾਲ ਲੈ ਲਿਆ। 10,000 ਦੇ ਕਰੀਬ ਜਿਹੜੀ ਫੌਜ ਸੀ, ਉਸ ਵਕਤ ਫੌਜ ਤੋਂ ਪਹਿਲਾਂ ਸਲਾਮੀ ਲਈ, ਗਿਣਤੀ ਕੀਤੀ, ਗਿਣਤੀ ਵਿੱਚ ਉਦੋਂ ਫੌਜ 10,000 ਨਾਲ ਲਈ ਹੈ।
1: ਜਦ ਆਨੰਦਪੁਰ ਕੀ ਦਿਸ਼ ਆਏ, ਆਯੁਧ ਗਏ ਪਟਨ ਸਮੰਦਾਏ।
0: ਸ੍ਰੀ ਆਨੰਦਪੁਰ ਸਾਹਿਬ ਵੱਲ ਚੜ੍ਹ ਕੇ ਆ ਗਏ ਅਤੇ ਬਹੁਤ ਸਾਰੇ ਸ਼ਸਤਰ ਫੜ ਕੇ ਸੂਰਮੇ ਅੱਗੇ ਆਏ।
1: ਤੋਮਰ ਤੀਰ ਤੁਪਕ ਤਰਵਾਰ,
0: ਹੁਣ ਲਏ ਨੇ ਆਪਣੇ ਨਾਲ।

0: ਮਾਣ ਲਏ ਨੇ ਜਮ ਦਰਾਂ ਜਿਹੜੀਆਂ ਤਿੱਖੀਆਂ ਧਾਰਾਂ ਵਾਲੀਆਂ ਹੁੰਦੀਆਂ ਸ੍ਰੀ ਸਾਹਿਬ ਦੀਆਂ ਕਿਸਮਾਂ ਦੀਆਂ ਇਹ ਲੈ ਕੇ ਆਏ
1: ਜਲ ਥੋੜੇ ਹੀ ਕੀਨ ਸਡੇਰੇ ਸਕਲ ਸੰਭਾਰੇ ਜਿਸ ਜਿਸ ਕੇਰੇ
0: ਥੋੜੀ ਜ਼ੋਰ ਜਾ ਕੇ ਡੇਰਾ ਕੀਤਾ ਸਾਰੇ ਸੰਭਾਲ ਲਏ ਆਪੋ ਆਪਣੇ ਬੰਦੇ
1: ਸੁਧ ਸਤ ਗੁਰ ਪੈ ਤਤ ਛਿਨ ਆਏ ਗਿਰਪਤੀ ਚੜ ਆਏ ਸਮਦਾਏ
0: ਉਸੇ ਵਕਤ ਮਹਾਰਾਜ ਜੀ ਕੋਲ ਵੀ ਖਬਰ ਆ ਗਈ ਕਿ ਸੱਚੇ ਪਾਤਸ਼ਾਹ ਪਹਾੜੀਏ ਚੜ ਕੇ ਆ ਗਏ ਕਿਉਂਕਿ ਸਤਿਗੁਰੂ ਜੀ ਦੇ ਵੀ ਬੰਦੇ ਬਹੁਤ ਦੂਰ ਦੂਰ ਤੱਕ ਛੱਡੇ ਹੋਏ ਸੀ ਸਿੰਘ ਦੇਖ ਲੈਂਦੇ ਸੀ ਦੂਰੋਂ ਹੀ ਭੇਸ ਵਟਾ ਕੇ ਘੁੰਮਦੇ ਰਹਿੰਦੇ ਸੀ ਨਾਲੇ ਪਤਾ ਹੁੰਦਾ ਕਿ ਇਧਰੋਂ ਫੌਜ ਨੇ ਆਉਣਾ ਚਿੱਠੀ ਆਈ ਹੋਈ ਹੈ ਸੁਨੇਹਾ ਜੋ ਹੁੰਦਾ ਟਾਂਗੂ ਉੱਚੀਆਂ ਥਾਵਾਂ ਤੇ ਬਹਿ ਕੇ ਦੇਖਣ ਵਾਲੇ ਰਾਹਾਂ ਨੂੰ ਉਹਨਾਂ ਨੇ ਸੁਨੇਹਾ ਦੇ ਦਿੱਤਾ
1: ਪਹੁੰਚੇ ਲਖੋ ਆਪਣੇ ਤੀਰ ਕਹੇ ਤੁਪਕ ਤੋਮਰ ਧਨ ਤੀਰ
0: ਪਹੁੰਚੇ ਜਾਣੋ ਬਸ ਆਪਣੇ ਕੋਲੇ ਉਹਨਾਂ ਨੇ ਬੰਦੂਕਾਂ ਆਪਣੀਆਂ ਤੀਰ ਕਮਾਨ ਬਰਛੇ ਪਾਲੇ ਜਿਵੇਂ ਫੌਜ ਲੜਨ ਆਉਂਦੀ ਹੈ ਇਸ ਤਰ੍ਹਾਂ ਤਿਆਰੀ ਵਿੱਚ ਹੋ ਕੇ ਆਪਣੀਆਂ ਤੋਪਾਂ ਸਮੇਤ ਆ ਰਹੇ ਨੇ
1: ਸੁਣ ਸਤਿਗੁਰ ਤਿਆਰੀ ਕਰਵਾਏ ਗੁਲਕਾ ਅਰ ਬਰੋਧ ਸਮਦਾਏ
0: ਸੁਣ ਕੇ ਗੁਰਾਂ ਨੇ ਤਿਆਰੀ ਕਰਵਾ ਦਿੱਤੀ ਗੋਲੀਆਂ ਬਰੂਦ ਸਾਰਿਆਂ ਵਿੱਚ ਵੰਡ ਦਿੱਤਾ
1: ਲੀਲੇ ਸਿੰਘ ਧਰੈ ਉਤਸ਼ਾਉ ਕਹੇ ਪ੍ਰਹਾਰੋ ਰਿਪਰਣ ਮਾਹੋ
0: ਲੈ ਲੈ ਕੇ ਸਿੰਘਾਂ ਦੇ ਅੰਦਰ ਉਤਸ਼ਾਹ ਪੈਦਾ ਹੁੰਦਾ ਹੈ ਰਣ ਦੇਖ ਸੂਰੇ ਚਿੱਤ ਉਲਾਸ ਇਸ ਤਰ੍ਹਾਂ ਉਤਸ਼ਾਹ ਪੈਦਾ ਹੁੰਦਾ ਹੈ ਕਿ ਭਾਈ ਆਪਾਂ ਹੁਣ ਮੈਦਾਨੇ ਜੰਗ ਵਿੱਚ ਜੰਗ ਕਰਨਾ ਹੈ ਦੁਸ਼ਮਣ ਨੂੰ ਥਾਂ ਮਾਰਨਾ ਹੈ
1: ਹੁਕਮ ਦੀਨ ਰਣਜੀਤ ਨਗਾਰਾ ਦਿਓ ਬਜਾਏ ਗੱਲ ਹੈ ਸਭ ਤਿਆਰਾ
0: ਹੁਕਮ ਹੋ ਗਿਆ ਜਦੋਂ ਰਣਜੀਤ ਨਗਾਰਾ ਬਜਾਉਣ ਦਾ ਤਾਂ ਭਾਵ ਕੇ ਜੰਗ ਹੋਣਾ ਹੈ ਰਣਜੀਤ ਨਗਾਰਾ ਬਜਾ ਦਿੱਤਾ ਤੇ ਜੰਗ ਦੀ ਤਿਆਰੀ ਹੋ ਗਈ
1: ਸਕਲ ਖਾਲਸੇ ਗਰ ਧਰ ਅਸੇ ਸਿਪਰ ਸਮੇਤ ਤੁਰਤ ਕੱਟ ਕਸੇ
0: ਸਾਰੀਆਂ ਫੌਜਾਂ ਖਾਲਸੇ ਨੇ ਅੱਸੀ ਹੁੰਦੀ ਸ੍ਰੀ ਸਾਹਿਬ ਅਸ ਕਿਰਪਾਨ ਖੰਡੋ ਖੜਗ ਅੱਸੀ ਸੇ ਸਾਰੀਆਂ ਸ੍ਰੀ ਸਾਹਿਬਾਂ ਪਹਿਨੀਆਂ ਗਾਤਰੇ ਵੱਡੀਆਂ ਦੋ ਦੋ ਵੀ ਪਹਿਨ ਲੈਂਦੇ ਨੇ ਸੋ ਇੱਕੋ ਪਾਸੇ ਖੱਬੇ ਪਾਸੇ ਸੱਜੇ ਨਹੀਂ ਪਾਉਂਦਾ ਕੋਈ ਖੱਬੇ ਪਾਸੇ ਦੋ ਸ੍ਰੀ ਸਾਹਿਬਾਂ ਕਟਾਰ ਕਮਰ ਕਸੇ ਦੇ ਵਿੱਚ ਛੋਟਾ ਪਿਸਤੌਲ ਬੰਦੂਕਾਂ ਤੀਰ ਕਮਾਨ ਬਹੁਤ ਸਾਰੇ ਹਥਿਆਰ ਲੈ ਕੇ ਖਾਲਸਾ ਤਿਆਰ ਹੋਇਆ
1: ਲੜਨ ਜਿਹਨੂੰ ਕੇ ਨਿਤ ਵਿਵਹਾਰੇ ਪਏ ਸਨਦ ਬੱਧ ਸਭ ਸਾਰੇ
0: ਸੋ ਜਿਨ੍ਹਾਂ ਦੇ ਮਨ ਦੇ ਅੰਦਰ ਹਮੇਸ਼ਾ ਵਿਵਹਾਰ ਹੀ ਇਹ ਹੈ ਕਿ ਜੰਗ ਕਰਨਾ ਹੈ ਗੁਰਾਂ ਨੇ ਇੱਕ ਗੱਲ ਮਨ ਚ ਭਰ ਦਿੱਤੀ ਜਦ ਤੱਕ ਤੁਰਕ ਨਾਸ ਨਹੀਂ ਹੁੰਦੇ ਉਦੋਂ ਤੱਕ ਚੈਨ ਨਾਲ ਨਹੀਂ ਬੈਠਣਾ ਤੁਰਕਾਂ ਦਾ ਰਾਜ ਖਤਮ ਕਰਨਾ ਹੈ ਸੰਸਾਰ ਦੇ ਵਿੱਚੋਂ ਇਹ ਮਲੇਸ਼ ਲੋਕ ਨੇ ਦੂਜਿਆਂ ਦੇ ਧਰਮਾਂ ਤੇ ਹਮਲਾ ਕਰਦੇ ਨੇ ਇਹਨਾਂ ਦੇ ਦਿਮਾਗ ਵਿੱਚ ਇੱਕ ਜਨੂੰਨ ਹੈ ਕਿ ਦੁਨੀਆਂ ਸਾਰੀ ਨੂੰ ਮੁਸਲਮਾਨ ਬਣਾਉਣਾ ਪਰ ਵਾਹਿਗੁਰੂ ਦਾ ਹੁਕਮ ਨਹੀਂ ਵਾਹਿਗੁਰੂ ਦਾ ਹੁਕਮ ਹੈ ਦੋ ਤੋਂ ਤਿੰਨ ਬਣਾਉਣੇ ਨੇ ਖਾਲਸਾ ਪੰਥ ਪੈਦਾ ਕਰਨਾ ਹੈ ਇਸ ਕਰਕੇ ਸਤਿਗੁਰੂ ਨੇ ਕਿਹਾ ਵਿਵਹਾਰ ਹੀ ਬਣਾ ਲਓ ਆਪਣਾ ਜਿੱਥੇ ਦੇਖੋ ਤੁਰਕ ਦਾ ਖਾਤਮਾ ਕਰ ਦਿਓ ਭਏ ਸਨਦ ਬੱਧ ਸਭ ਸਾਰੇ ਸਾਰੇ ਜਣੇ ਤਿਆਰ ਪਰ ਤਿਆਰ ਹੋ ਗਏ
1: ਆਪ ਚੜੇ ਤਬ ਗੋਬਿੰਦ ਸਿੰਘ ਮਤ ਗਜਨ ਪਰ ਜਿਮ ਕੁਪ ਸਿੰਘ
0: ਆਪ ਚੜੇ ਤਦੋਂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸੋਹਣੇ ਘੋੜੇ ਦਲ ਬਿਡਾਰ ਤੇ ਜਿਹਦਾ ਨਾਮ ਨੀਲਾ ਵੀ ਹੈ ਕਿਉਂਕਿ ਇਹਦਾ ਦਲ ਬਿਡਾਰ ਦਾ ਰੰਗ ਹੀ ਨੀਲਾ ਸੀ ਇਸ ਕਰਕੇ ਮਹਾਰਾਜ ਆਪਣੇ ਘੋੜੇ ਤੇ ਚੜੇ ਨੇ ਇਸ ਤਰ੍ਹਾਂ ਜਿਵੇਂ ਚੜ੍ਹਦਾ ਹੈ ਮਸਤ ਹਾਥੀ ਦੇ ਉੱਤੇ ਜਾ ਕੇ ਸ਼ੇਰ ਗੱਜ ਕੇ ਜਾ ਕੇ ਪੈਂਦਾ ਹੈ
1: ਜਰਾਸੰਧ ਪਰ ਗੋਬਿੰਦ ਸਿੰਘ ਜੈਸੇ
0: ਸੋ ਜਰਾਸੰਧ ਦੇ ਪਰ ਗੋਬਿੰਦ ਤੋਂ ਪਾਵ ਕ੍ਰਿਸ਼ਨ ਜੀ ਜਿਵੇਂ ਚੜ੍ਹੇ ਸਨ
1: ਯਾਦਵ ਸੰਘ ਖਾਲਸਾ ਤੈਸੇ
0: ਨਾਲ ਯਾਦਵਾਂ ਦੀ ਫੌਜ ਗਈ ਸੀ ਇਸ ਤਰ੍ਹਾਂ ਮਹਾਰਾਜ ਜੀ ਦੇ ਨਾਲ ਖਾਲਸਾ ਗਿਆ ਹੈ
1: ਸਿੰਘਨ ਭਨਿਓ ਪ੍ਰਭੂ ਸੁਣ ਲੀਜੈ ਚਲੋ ਅਗਰ ਹੀਰਣ ਕੋ ਕੀਜੈ
0: ਉਸ ਵਕਤ ਕਹਿਣ ਲੱਗੇ ਸਿੰਘ ਮਹਾਰਾਜ ਪਹਿਲਾਂ ਹੀ ਕਿਉਂ ਨਾ ਚੱਲੀਏ ਅੱਗੇ ਚੱਲ ਕਰਕੇ ਪਹਿਲਾਂ ਤੋਂ ਹੀ ਆਪਾਂ ਨੂੰ ਆਪਣੇ ਮੋਰਚੇ ਮੰਨਣੇ ਚਾਹੀਦੇ ਨੇ ਜ਼ਰੂਰੀ ਤਾਂ ਨਹੀਂ ਵੀ ਨੇੜੇ ਆਉਣ ਤਾਂ ਲੜਨਾ ਆਪਾਂ ਪਹਿਲਾਂ

0: ਇੱਥੇ ਸਮੂਹ ਦੁਸ਼ਮਣ ਪਹੁੰਚਣਾ ਹੀ ਨਾ ਪਾਵੇ। ਆਪਾਂ ਅੱਗੇ ਵਧਦੇ ਹਾਂ, ਅੱਗੇ ਵਧ ਕੇ ਜਾ ਕੇ ਉੱਥੇ ਲੜਾਈ ਕਰਕੇ ਉੱਥੇ ਹੀ ਫਤਿਹ ਪ੍ਰਾਪਤ ਕਰਦੇ ਹਾਂ।
1: ਦੂਰ ਆਨੰਦਪੁਰ ਤੋਂ ਤਜ ਗਏ ਰਾਜਨ ਕੇ ਮੁਕਾਬਲੇ ਪਏ।
0: ਉਹ ਆਨੰਦਪੁਰ ਸਾਹਿਬ ਨੂੰ ਛੱਡ ਕੇ ਦੂਰ ਚਲੇ ਗਏ, ਪਹਿਲਾਂ ਹੀ ਜਾ ਘੇਰੇ, ਉਸ ਵਕਤ ਰਾਜਿਆਂ ਨਾਲ ਮੁਕਾਬਲਾ ਹੋਇਆ।
1: ਹਿੱਤ ਸੰਗਰਾਮ ਹੋਏ ਕਰ ਤਿਆਰੇ ਹਰਕ ਸਮੇਤ ਸੁਚੇਤ ਉਦਾਰੇ।
0: ਜੰਗ ਵਾਸਤੇ ਤਿਆਰੀ ਕਰਕੇ ਗਏ ਨੇ, ਬਹੁਤ ਖੁਸ਼ ਨੇ, ਸੁਚੇਤ ਹੋ ਕੇ ਸਾਰੇ ਗਏ ਨੇ।

0: دونوں پاسے دیاں فوجاں امڑ کے آ پئیاں ایک دوجے دے سامنے آپ اپنی بندوقاں وچ گولیاں بھر لئیاں تیار ہو کے ایک دوجے دے سامنے آ گئے
1: دسترواں کر تج گئی ہن لگی تب مار
0: جدوں مار دے وچ انہاں دی فوج آ گئی دسترواں ہاتھ دا نشانہ ہے بندوق پکڑ کے نشانہ ٹکا کے بھئی میرا او سامنے ہے میرا او سامنے نشانہ تاکہ تسی سنگھ ہو ایک پاسے ہو کے جنگ کرو اسی ایک پاسے ہو کے دیکھتے ہیں سارا جنگ کیونکہ پتہ ہی سی کہ ہن جڑے انہاں دے خاص بندے تا رہے نہیں ہے کہ سنگھ ادھروں اگے نالوں بھی زیادہ بڑے ہوئے نے تکڑے نے اس طرح مہاراج کہنے یہ بھی تسی ایک پاسے جنگ کرو اسی ادھر کھڑتے ہیں اچے ٹلے تے دیکھتے ہیں جنگ
1: اچے تھل پر ہے فطرے دونوں دش کے دل کو لے
2: اچے تھان دے اتے کھڑے ہو گئے دونوں پاسیاں دے دل جڑے نے ایک دوجے نے دیکھے ہے
1: سنگھ آٹھ سے ہوئے سودھانے دس ہزار گرپتی پٹ آنے
2: ہر سنگا نے شروع تو لے کے نیتی چھویں پاتشاہ تو ایسی ہے کہ جدوں بھی دشمن آیا ہے بندوقاں والے پہلا جان گے ہزار دو ہزار جا ہزار اٹھ سو پانچ سو اتھے ہوں اٹھ سو سنگھ بندوقاں والا گیا ہے اگوں جا کے انہوں نے گولی چلاونی ہے کیونکہ آدھا سار پہلے لڑائی ہلے دی ہوندی ہے جی سٹ لیا آدھا سٹ لیا نہیں پھر نہ سٹیا آدھا سار ہی جدو اٹھ سو گولی کٹھی چلی ہے تو کتنے ہی جانے مورلیاں کتاراں دے سپاہی ڈگ پیندے نے
1: سنگھ اٹھ سہ ہوئے سب دانے دس ہزار گرپتی پٹ آنے
2: اٹھ سو سنگھ ساوتان ہویا تو ادھر دس ہزار فوج پہاڑیاں دی آئی
1: جوالا بمڑی کی تھر مالا چھٹک سار پرکاشی جوالا
2: جوالا بمڑیاں بندوقاں تو پاو کے گھوڑیاں تے چڑے ہوئے قطار دے وچ اٹھ سو بندہ بہت ہوندا اٹھ سو بندوق تھوڑی نہیں ہوندی تو اس وقت اٹھ سو گولیاں کٹھیاں جلا دیتیاں دس ہزار بندے دے
1: کٹا جموں میں تڑتا جاگی کرکا برکت گل کا لاگے
2: کہنے اس وقت کٹا جا مجھے بدل دی کٹا چڑھ کے ہوں جوالا بمنی آؤں چلیاں گوڑیاں تے اسی طرح ہی کہنے جی میں گڑے پہندے نے مانو گوڑیاں جا کے سراں وچ وجیاں کسے دے دل چ وجی کے گھوڑے دے وجی
1: آئے کو پھر طوفان دے تے اگر کو مار گرا میں
2: جیڑا بھی اگے ودھدا ہے پہاڑیا اونوں مار کے سٹ دیندے نے
1: دیکھ پرس پر پنے پہاڑے اے ودیا سنگن میں پارے
2: پہاڑیے جڑے نے وہ ایک دوجے نوں سپاہی دیکھ کے کہندے نے آ جڑی سنگاں وچ ودیا نا لڑائی دی آوندیاں سار گولیاں نال سواگت کردے نے جڑا یہ انہاں دی ودیا بڑی کمال دی ہے
1: آئے تو آئے پن ہتے نشانے نج بچائے کر بور پیانے
2: گھوڑے پجا کے گولیاں چھڈ کے پھر ایک دم گھوڑا واپس پجا کے لے جانا انہاں دی مار تو باہر ہو جانا پھر بندوقاں بھر کے پھر آ جانا یہ انہاں دی خاص ودیا ہے
1: کر ہنکار خال سارے دے اوڑ پرے اگر کو تدے
2: ہن خالسا جی نے بھی تھوڑا ہنکار ہون لگ پیا بھائی اسی تاں بڑے تکڑے جوہدے ہاں یوں کر کے وہ پہاڑیاں دے پیچھے پی گئے
1: بھیم چند نج انگ بچائے رل کے سنمکھ سکے نہ آئے
2: بھیم چند جی نوں اپنی جان پیاری ہے وہ اپنے انگاں نوں بچاؤندا ہے میدان جنگ دے وچ کدے سامنے کٹ ہی آؤندا ہے
1: بھوم چند ہے اوپ چند ہنڈوری تایو دیو شرن کو سنگ ملایو
2: اوپ چند ہنڈوریا تے راجہ دیو شرن یہ بھی نال بنا کے انہاں نوں لے کے آیا ہے
1: اور وزیر سنگھ رن کالا چھوٹت گلکا ناد کرالا
2: راجہ وزیر سنگھ انہیں بھی بڑا بھاری جنگ کیتا گولیاں چلائیاں
1: سب سپاہ کو آگے دھریو آپ بھی لڑن ہیت من کریو
2: سارے سپاہیاں نوں اگے بھیجدے نے اتے آپ بھی لڑائی واسطے راجہ نے اپنی تلواراں کڈیاں ہوئیاں نے
1: اوت تڑا بر شبد تفنگن ਗਿਰੈ ਸੂਰ ਲਾਗੀ ਜਿਨ ਅੰਗਨ।
2: ਤੜਾ ਭੜ ਗੋਲੀਆਂ ਦੀ ਆਵਾਜ਼ ਆਉਂਦੀ, ਗੋਲੀਆਂ ਬਹੁਤ ਚੱਲਦੀਆਂ ਨੇ, ਜਿਨ੍ਹਾਂ ਦੇ ਅੰਗਾਂ ਤੇ ਆ ਕੇ ਲੱਗਦੀਆਂ ਨੇ ਉਹ ਉੱਥੇ ਹੀ ਡਿੱਗ ਪੈਂਦੇ ਨੇ ਦਾੜ ਕਰਕੇ।
1: ਰੁਦਰ ਨਿਕਸ ਛਿੱਤ ਰਕਤ ਵਿਸਾਲਾ ਲਗੇ ਕਰਾਹਨ ਘਾਇਲ ਜਾਲਾ।
2: ਖੂਨ ਨਿਕਲਦਾ ਹੈ ਤਾਂ ਧਰਤੀ ਲਾਲ ਹੋ ਜਾਂਦੀ ਹੈ ਅਤੇ ਸਾਰੇ ਜਣੇ ਕਰਾਉਣ ਲੱਗ ਪੈਂਦੇ, ਹਾਏ ਹਾਏ ਕਰਦੇ ਨੇ।
1: ਹੁਣ ਚੰਬੇ ਲਾਨ ਕਰ ਲਰੇ ਆਯੁਧ ਅਨੇਕ ਪ੍ਰਹਾਰਨ ਕਰੇ।
2: ਅਨੇਕ ਪ੍ਰਕਾਰ ਦੇ ਫਿਰ ਹਮਲੇ ਕੀਤੇ, ਫਿਰ ਚੰਬੇ ਵਾਲਾ ਰਾਜਾ ਵੀ ਆ ਕੇ ਲੜਿਆ।
1: ਕੁੱਲੂ ਕੈਂਠਲ ਕੈ ਜਸਵਾਰੇ।
2: ਕੁੱਲੂ ਵਾਲਾ ਰਾਜਾ, ਕੈਂਠਲ ਵਾਲਾ ਰਾਜਾ ਅਤੇ ਜਸਵਾਲੀਆ ਰਾਜਾ।
1: ਵੀਰ ਸਿੰਘ ਪਹੁੰਚਿਓ ਬਲ ਭਾਰੇ।
2: ਵੀਰ ਸਿੰਘ ਰਾਜਾ ਵੀ ਜਿਹੜਾ ਬੜਾ ਬਲ ਵਾਲਾ ਸੀ, ਇਹ ਵੀ ਆ ਕੇ ਪਹੁੰਚਿਆ ਲੜਿਆ।
1: ਇੱਤ ਤੇ ਆਲਮ ਸਿੰਘ ਅਗਾਰੇ ਉਹਦੇ ਸਿੰਘ ਗਨ ਬਾਨ ਪਰਾਰੇ।
2: ਇਹਦਾ ਭਾਈ ਆਲਮ ਸਿੰਘ ਜੀ ਨੇ, ਭਾਈ ਉਦੇ ਸਿੰਘ ਨੇ, ਜਿਨ੍ਹਾਂ ਦੀ ਧਨੁਖ ਵਿਦਿਆ ਬਹੁਤ ਤਕੜੀ ਹੈ, ਬੜੇ ਅੱਛੇ ਤੀਰ ਅੰਦਾਜ਼ ਹਨ, ਤੀਰ ਚਲਾਉਂਦੇ ਨੇ।
1: ਤਿਸ ਛਿਨ ਭੇਜਿਓ ਨਰ ਗੋਸਾਈ ਸਕਲ ਖਾਲਸੇ ਦੇ ਸੁਣਾਏ।
2: ਉਸ ਵਕਤ ਮਹਾਰਾਜ ਜੀ ਨੇ ਇੱਕ ਬੰਦਾ ਭੇਜਿਆ ਆਪਣੇ ਕੋਲੋਂ, ਸਾਰੇ ਖਾਲਸੇ ਨੂੰ ਇੱਕ ਸੁਨੇਹਾ ਦਿੱਤਾ ਕਿ
1: ਵਧੂ ਨਾ ਆਗੇ ਥਿਰ ਹੈ ਲੜੋ ਜਵਾਲਾ ਬੰਮਣੀ ਛੋਰਨ ਕਰੋ।
2: ਮਹਾਰਾਜ ਨੇ ਸੁਨੇਹਾ ਦਿੱਤਾ ਵੀ ਸਾਰਿਆਂ ਨੂੰ ਇੱਕ ਗੱਲ ਕਹਿ ਦਿਓ, ਆਪਣੇ ਮੋਰਚੇ ਵਿੱਚ ਡਟ ਕੇ ਗੋਲੀ ਚਲਾਈ ਜਾਓ, ਅੱਗੇ ਨਹੀਂ ਵਧਣਾ, ਅੱਗੇ ਵਧਣ ਵਿੱਚ ਆਪਣਾ ਨੁਕਸਾਨ ਹੋਵੇਗਾ।
1: ਸੁਣਿਓ ਹੁਕਮ ਕੋ ਟਿਕ ਟਿਕ ਲੜੇ ਆਗੇ ਨਹੀਂ ਵਧੈ ਫਟ ਫਿਰੇ।
2: ਹੁਕਮ ਨੂੰ ਸੁਣਿਆ ਤਾਂ ਸਾਰੇ ਜਣੇ ਟਿਕ ਟਿਕ ਕੇ ਚੰਗੀ ਤਰ੍ਹਾਂ ਲੜੇ, ਹੁਕਮ ਨੂੰ ਮੰਨਦੇ ਨੇ, ਅੱਗੇ ਨਹੀਂ ਵਧੇ।
1: ਮਿਲ ਪਹਾੜੀਅਨ ਕਾਲਿਓ ਹੇਲਾ ਮਾਰ ਮਾਰ ਕਰ ਰੋ ਰਹਿ ਮੇਲਾ।
2: ਉਸ ਵਕਤ ਬਹੁਤ ਜ਼ਿਆਦਾ ਪਹਾੜੀਆਂ ਨੇ ਹਮਲਾ ਕੀਤਾ, ਇਧਰੋਂ ਸਿੰਘਾਂ ਨੇ ਚੰਗਾ ਦਬਾਅ ਦਿੱਤਾ, ਇਸ ਤਰ੍ਹਾਂ ਮਾਰ ਮਾਰ ਕੇ ਪਹਾੜੀਆਂ ਨੂੰ ਪਿੱਛੇ ਭਜਾਇਆ।
1: ਧੁੰਦ ਪਟੋਲ ਪਟੈ ਬੋ ਬਾਜੇ ਮਾਰੂ ਰਾਗ ਸੁਨਤ ਫਟ ਗਾਜੇ।
2: ਜਦੋਂ ਬਹੁਤ ਸਾਰੇ ਪਹਾੜੀ ਬਾਜੇ ਜਿਹੜੇ ਮੈਦਾਨੇ ਜੰਗ ਦੇ ਬਾਜੇ ਵੱਜਦੇ ਨੇ, ਮਾਰੂ ਬਾਜੇ ਕਹਿੰਦੇ ਜਿਨ੍ਹਾਂ ਨੂੰ, ਨਗਾਰੇ ਵੱਜਣੇ, ਟੂਟੀਆਂ ਵੱਜਣੀਆਂ ਇਤਿਆਦਿਕ, ਇਹਦੇ ਨਾਲ ਜੋਸ਼ ਪੈਦਾ ਹੁੰਦਾ ਹੈ, ਜੋਸ਼ ਪੈਦਾ ਹੁੰਦਿਆਂ ਸਾਰ ਹੀ ਫਿਰ ਲੜਦੇ ਨੇ।
1: ਨੱਟ ਜਿਮ ਉਛਲੇ ਛਾਲ ਛਲੰਗੇ ਕਹਿ ਕਹਿ ਸਿਪਰ ਕਿਰਪਾਨੈ ਨੰਗੇ।
2: ਕਿਰਪਾਨਾਂ ਨੰਗੀਆਂ ਨੇ, ਆਪਣੇ ਕੋਲ ਢਾਲਾਂ ਪਕੜੀਆਂ ਹੋਈਆਂ ਨੇ। ਨੱਟ ਹੁੰਦਾ ਬਾਜੀਗਰ, ਜਿਵੇਂ ਛਾਲਾਂ ਮਾਰਦਾ ਹੈ, ਇਸ ਤਰ੍ਹਾਂ ਸਾਰੇ ਜਾਣੇ ਛਾਲਾਂ ਮਾਰਦੇ ਹੋਏ ਮੈਦਾਨੇ ਜੰਗ ਦੇ ਚ ਲੜਦੇ ਹਨ।
1: ਓਰੜ ਪੜੇ ਵੀਰੇ ਇੱਕ ਬਾਰੇ ਸਿੰਘ ਨ ਲੱਗ ਪਹੁੰਚੇ ਬਲ ਭਾਰੇ।
2: ਇੱਕ ਵਾਰੀ ਤਾਂ ਸਾਰੇ ਪਹਾੜੀਏ ਬੜਾ ਜ਼ੋਰ ਪਾ ਕੇ ਤਕੜਾ ਹੱਲਾ ਕਰਕੇ ਸਿੰਘਾਂ ਦੇ ਨੇੜੇ ਆ ਪਹੁੰਚੇ।
1: ਸੇਲੇ ਬਰਛੇ ਆਨ ਚਲਾਏ ਸਿੰਘਨ ਸਨਮੁਖ ਕਾਵ ਸੁਖਾਏ।
2: ਸੇਲੇ ਬਰਛੇ ਸਭ ਚਲਾਏ, ਸਿੰਘਾਂ ਦੇ ਸਨਮੁਖ ਹੋ ਕੇ ਬਹੁਤ ਸਾਰੇ ਜ਼ਖਮ ਖਾਧੇ।
1: ਥਾਂ ਨ ਤਜੀ ਅਰੇ ਰਣ ਰਹੇ।
2: ਸਿੰਘਾਂ ਨੇ ਥਾਂ ਨਹੀਂ ਛੱਡੀ, ਭਾਵੇਂ ਜ਼ਖਮੀ ਵੀ ਹੋਏ। ਮਹਾਰਾਜ ਨੇ ਕਿਹਾ ਸੀ ਅੱਗੇ ਨਹੀਂ ਜਾਣਾ, ਇਸ ਕਰਕੇ ਉੱਥੇ ਹੀ ਡਟੇ ਰਹੇ।
1: ਗੁਰ ਪ੍ਰਤਾਪ ਤੇ ਰਿਪ ਗਨ ਦਹੇ।
2: ਗੁਰਾਂ ਦਾ ਪ੍ਰਤਾਪ ਦਾ ਸਦਕਾ ਬਚਨ ਮੰਨਦਿਆਂ ਹੋਇਆਂ ਜਦੋਂ ਕੰਮ ਕੀਤਾ, ਦੁਸ਼ਮਣ ਨੂੰ ਬਹੁਤ ਗੋਲੀਆਂ ਵੱਜੀਆਂ, ਇਸ ਕਰਕੇ ਜਿੱਤ ਸਿੰਘਾਂ ਦੀ ਹੋ ਰਹੀ ਹੈ।
1: ਕਾਲੀ ਹੇਲ ਝਾਲ ਪੱਟ ਖਰੇ ਇਤਨੇ ਬਿਖੈ ਸਿੰਘ ਰਿਸ ਭਰੇ।
2: ਇੰਨਾ ਗੁੱਸਾ ਚੜਿਆ ਸਿੰਘਾਂ ਨੂੰ ਤੇ ਬਹੁਤ ਤਕੜਾ ਹਮਲਾ ਜਿਹੜਾ ਸੀ ਪਹਾੜੀਆਂ ਦੇ ਉੱਪਰ ਕੀਤਾ।
1: ਇਤਨੇ ਬਿਖੈ ਸਿੰਘ ਰਿਸ ਭਰੇ ਖੜਗ ਮਿਆਨ ਤੇ ਖੇਚ ਨਿਕਾਰੇ।
2: ਇੰਨੇ ਨੂੰ ਸਿੰਘ ਵੀਰ ਰਾਜ ਚ ਆ ਗਏ, ਆਪੋ ਆਪਣੇ ਸ੍ਰੀ ਸਾਹਿਬਾਂ ਕੱਢ ਲਈਆਂ, ਢਾਲੇ ਪਕੜ ਲਏ ਤੇ ਜੰਗ ਕਰਨ ਲੱਗੇ।
1: ਤੁਰਤ ਫੁਰਤ ਕਰ ਹੱਤੇ ਜੁਝਾਰੇ।
2: ਤੁਰਤ ਫੁਰਤੀ ਦੇ ਨਾਲ ਹੀ ਉਸੇ ਵਕਤ ਉਹਨਾਂ ਦੇ ਕਿੰਨੇ ਜੁਝਾਰ ਯੋਧੇ ਮਾਰ ਦਿੱਤੇ।
1: ਜਬ ਦਸ ਬੀਸ ਅਗਰ ਕੇ ਮਾਰੇ ਅਤੇ ਕੁਛਕ ਸ਼ਤਰੂ ਡਰ ਧਾਰੇ।
2: ਜਦੋਂ ਦਸ ਵੀਹ ਕੁ ਬੰਦੇ ਉਹਨਾਂ ਦੇ ਮਾਰੇ ਤਾਂ ਜਿਹੜੇ ਪਹਾੜੀਏ ਸੀ ਉਹ ਪਿੱਛੇ ਨੂੰ ਹਟ ਗਏ।
1: ਦੇਖਤ ਪਇਓ ਖਾਲਸਾ ਆਗੇ ਮੋਹਰਾ ਛੋਡ ਪਹਾੜੀ ਭਾਗੇ।
2: ਖਾਲਸਾ ਜੀ ਫਿਰ ਅੱਗੇ ਵੱਧ ਗਏ ਹੋਰ, ਜਦੋਂ ਕੁਛ ਬੰਦੇ ਉਹਨਾਂ ਦੇ ਮਾਰੇ ਗਏ, ਜਦੋਂ ਇਸ ਤਰ੍ਹਾਂ ਹਮਲਾ ਕੀਤਾ ਦੌੜ ਕੇ, ਉਸ ਵਕਤ ਪਹਾੜੀਏ ਵੀ ਦੌੜ ਗਏ, ਪਹਾੜੀਏ ਵੀ ਪਿੱਛੇ ਨੂੰ ਦੌੜ ਲਏ, ਸਿੰਘ ਉਹਨਾਂ ਦੇ ਪਿੱਛੇ ਦੌੜ ਲਏ।
1: ਪਰੇ ਕਹਿਣ ਮੈਂ ਟਲੇ ਨਾ ਟਾਲੇ, ਖੜਕੇ ਉਹ ਖੜਗ ਕਰਾਲ ਬਿਸਾਲੇ।
2: ਹੁਣ ਮਹਾਰਾਜ ਨੇ ਕਿਹਾ ਸੀ ਜਿੰਨਾ ਮਰਜ਼ੀ ਕੁਛ ਹੋ ਜੇ, ਮੋਰਚਾ ਨਾ ਛੱਡਿਓ ਆਪਣਾ, ਅੱਗੇ ਨਹੀਂ ਵਧਣਾ ਹੈ, ਨੁਕਸਾਨ ਆ ਉਹਦੇ ਚ ਆਪਣਾ। ਪਰ ਇੱਥੇ ਆ ਕੇ ਜਦੋਂ ਥੋੜਾ ਜਿਹਾ ਹੋਇਆ ਹਮਲਾ, ਦੇਖਿਆ ਕਿ ਅਸੀਂ ਜਿੱਤ ਰਹੇ ਹਾਂ, ਪਹਾੜੀਏ ਭੱਜ ਰਹੇ ਨੇ, ਸਿੰਘ ਗੁਰੂ ਸਾਹਿਬ ਦਾ ਬਚਨ ਭੁੱਲ ਕੇ ਪਹਾੜੀਆਂ ਦੇ ਮਗਰ ਦੌੜ ਲਏ।
1: ਜਪੈ ਜੁੱਧ ਜਾਗਾ ਕੱਟੇ ਸੀਸ ਬਾਗਾ।
2: ਜਦੋਂ ਚੰਗਾ ਜੰਗ ਚੱਲਿਆ, ਉਸ ਵਕਤ ਸਾਰਿਆਂ ਦੇ ਸਿਰ ਜਿਹੜੇ ਸੀ ਉਹ ਕੱਟ ਦਿੱਤੇ ਉਹਨਾਂ ਦੇ ਕੱਪੜਿਆਂ ਸਮੇਤ।
1: ਵੱਡੇ ਖੱਗ ਧਾਰਾ ਜਥਾ ਕਾਠ ਆਰਾ।
2: ਜਿਵੇਂ ਲੱਕੜ ਨੂੰ ਆਰਾ ਵੱਢਦਾ ਹੈ, ਇਸ ਤਰ੍ਹਾਂ ਸਾਰਿਆਂ ਨੇ ਆਪਣੀਆਂ ਸ੍ਰੀ ਸਾਹਿਬਾਂ ਨਾਲ ਇਹਨਾਂ ਦੇ ਖਾਤਮੇ ਕੀਤੇ ਪਹਾੜੀਆਂ ਦੇ।
1: ਗਿਰੇ ਜੁੱਧ ਸੂਰਾ ਨਿਰਭੈ ਨੰਦ ਕੂਰਾ।
2: ਸੋ ਉਸ ਵਕਤ ਬਹੁਤ ਸਾਰੇ ਸੂਰਮੇ ਜਿਹੜੇ ਡਿੱਗੇ, ਨਿਰਭੈ ਨੰਦ ਰਾਜੇ ਦੇ ਜਿਹੜੇ ਪੁੱਤਰ ਸੀ ਰਾਜਕੁਮਾਰ, ਜਿਹੜੇ ਬੜਕਾ ਮਾਰਦੇ ਆਏ ਸੀ ਪਿੱਛੋਂ, ਉਹ ਸਭ ਝੂਠੇ ਪੈ ਗਏ।
1: ਗੁਰੂ ਦੇਖ ਦੂਰੰਗ ਪਇਓ ਜੰਗ ਪੂਰੰਗ।
2: ਮਹਾਰਾਜ ਦੂਰੋਂ ਦੇਖ ਰਹੇ ਨੇ ਬੜਾ ਭਾਰੀ ਜੰਗ ਹੋ ਰਿਹਾ ਹੈ।
1: ਕੜਾ ਕਾੜ ਮਾਚੀ ਦਿਮੀ ਸ਼ਰੋਨ ਰਾਚੀ।
2: ਕੜਾ ਕਾੜ ਗੋਲੀਆਂ ਚੱਲੀਆਂ, ਬਹੁਤ ਜੰਗ ਹੋਇਆ, ਜ਼ਮੀਨ ਸਾਰੀ ਖੂਨ ਦੇ ਨਾਲ ਭਰ ਗਈ ਹੈ।
1: ਭਜੇ ਡੋਗਰਾਨੇ ਤਜਿਓ ਖੇਤ ਬਾਨੇ।
2: ਉਸ ਵਕਤ ਪਹਾੜੀਏ ਸਾਰੇ ਭੱਜ ਲਏ, ਉਹਨਾਂ ਨੇ ਮੈਦਾਨੇ ਜੰਗ ਨੂੰ ਛੱਡ ਦਿੱਤਾ ਹੈ।
1: ਜਪੈ ਸਿੰਘ ਧਾਏ ਪਹਾੜੀ ਪਲਾਏ।
2: ਜਦੋਂ ਸਿੰਘ ਭੱਜੇ ਉਹਨਾਂ ਵੱਲ ਨੂੰ, ਪਹਾੜੀਏ ਵੀ ਅੱਗੇ ਅੱਗੇ ਦੌੜ ਲਏ।
1: ਤਜਿਓ ਨਾਹੀ ਗੈਲੰ ਡਰੇ ਨਾਥ ਸੈਲੰ।
2: ਉਸ ਵਕਤ ਸਿੰਘਾਂ ਨੇ ਪਿੱਛਾ ਨਾ ਛੱਡਿਆ, ਪਹਾੜੀਏ ਰਾਜੇ ਵੀ ਡਰ ਗਏ।
1: ਨਾ ਆਗਿਆ ਗੁਸਾਈ ਅਗਾੜੇ ਸਿਧਾਏ।
2: ਆਗਿਆ ਨਹੀਂ ਸੀ ਪਾਤਸ਼ਾਹ ਜੀ ਦੀ ਅੱਗੇ ਜਾਣ ਦੀ, ਪਰ ਫੇਰ ਵੀ ਸਿੰਘ ਬਚਨ ਨੂੰ ਭੁੱਲ ਕੇ ਅੱਗੇ ਵੱਧ ਗਏ।
1: ਸੋ ਬਾਤੈ ਬਿਸਾਰੀ ਨਹੀਂ ਯਾਦ ਕਰੇ।
2: ਉਹ ਜਿਹੜਾ ਬਚਨ ਕੀਤਾ ਸੀ ਮਹਾਰਾਜ ਨੇ ਉਹ ਭੁੱਲ ਕੇ ਵਿਸਾਰ ਦਿੱਤਾ ਬਚਨ, ਇਸ ਕਰਕੇ ਅੱਗੇ ਵੱਧ ਗਏ ਸਾਰੇ।
1: ਗੁਰੂ ਜੀ ਵਿਚਾਰੇ ਮਹਾ ਇਹ ਹੰਕਾਰੇ।
2: ਮਹਾਰਾਜ ਨੂੰ ਇਸ ਗੱਲ ਤੇ ਬੜਾ ਇਤਰਾਜ਼ ਆਇਆ, ਜਦੋਂ ਕਿਹਾ ਸੀ ਵੀ ਅੱਗੇ ਨਹੀਂ ਵਧਣਾ, ਇਹ ਵੱਧ ਗਏ ਨੇ, ਇਹਦਾ ਮਤਲਬ ਹੰਕਾਰੇ ਗਏ ਨੇ, ਸਿੰਘ ਬੜਾ ਹੰਕਾਰ ਹੈ ਇਹਨਾਂ ਨੂੰ, ਸਾਡਾ ਬਚਨ ਕਿਉਂ ਨਹੀਂ ਮੰਨਿਆ।
1: ਵੱਡੀ ਜੀਤ ਪਾਈ ਪਾਏ ਚਲੇ ਜਾਤ ਧਾਏ।
2: ਵੱਡੀ ਜਿੱਤ ਪ੍ਰਾਪਤ ਕਰ ਲਈ ਜਦੋਂ ਬੰਦੇ ਭੱਜ ਹੀ ਗਏ ਨੇ, ਪਿੱਛੇ ਕਾਹਨੂੰ ਦੌੜਨਾ ਹੈ, ਹੁਣ ਪਿੱਛੇ ਦੌੜੀ ਜਾ ਰਹੇ ਨੇ।
1: ਉੱਠੇ ਆਪ ਸਵਾਮੀ ਚੜੇ ਤੇਜ ਗਾਮੀ।
2: ਮਾਲਕ ਜੀ ਫਿਰ ਆਪ ਉੱਠ ਕੇ ਘੋੜੇ ਉੱਤੇ ਸਵਾਰ ਹੋ ਕੇ ਸ੍ਰੀ ਆਨੰਦਪੁਰ ਸਾਹਿਬ ਵੱਲ ਨੂੰ ਵਾਪਸ ਮੁੜ ਗਏ।
1: ਅਯੰਗ ਰੰਗ ਨੀਲਾ ਸ਼ਿੰਗਾਰੇ ਹੋ ਛਬੀਲਾ।
2: ਘੋੜੇ ਦਾ ਰੰਗ ਸੀ ਨੀਲਾ, ਸ਼ਿੰਗਾਰਿਆ ਹੋਇਆ ਸੀ ਛਬੀਲਾ, ਸੋਹਣਾ ਘੋੜਾ।
1: ਪਰੇ ਪੰਥ ਪਾਛੇ ਵੱਡੀ ਚਾਲ ਗਾਛੇ।
2: ਪਿਛਲੇ ਪੰਥ ਚੱਲੇ,

0: ਸੱਚੇ ਪਾਤਸ਼ਾਹ ਇਹ ਮਹਾਰਾਜ ਇਹ ਤੁਹਾਡਾ ਹੀ ਪੰਥ ਹੈ। ਹੁਣ ਪੰਥ ਦੀ ਕਟਿਆ ਹੋ ਰਹੀ ਹੈ, ਭਾਵ ਕੱਟ ਵੱਢ ਹੋ ਰਹੀ ਹੈ, ਪੰਥ ਹੁਣ ਹਾਰ ਰਿਹਾ ਹੈ। ਪਹਿਲਾਂ ਨਹੀਂ ਸੀ ਦਿਖਿਆ, ਮਹਾਰਾਜ ਕਹਿੰਦੇ ਜਦ ਅਸੀਂ ਬਚਨ ਕੀਤਾ ਸੀ ਉਦੋਂ ਤੁਹਾਨੂੰ ਯਾਦ ਨਹੀਂ ਆਏ ਅਸੀਂ। ਇਹ ਛਤਰ ਛਾਇਆ ਹੀ ਠੀਕ ਰਹਿੰਦੀ ਗੁਰੂ ਸਾਹਿਬ ਦੀ, ਜੇ ਛਤਰ ਛਾਇਆ ਛੱਡ ਦਈਏ ਫਿਰ ਲੋਕ ਚਾਰੇ ਪਾਸਿਓਂ ਪੈ ਜਾਂਦੇ ਹਨ।
1: ਕਿਉਂ ਨਾ ਸੰਭਾਰਤ ਹੱਥ ਭਿਜਵਾਈ ਕੌਣ ਖਤਾ ਇਨਕੇ ਘਰ ਪਾਏ।
0: ਮਹਾਰਾਜ ਕਿਹੜੀ ਗਲਤੀ ਹੋ ਗਈ ਸਾਡੇ ਤੋਂ, ਕਿਉਂ ਨੀ ਤੁਸੀਂ ਪਿੱਛੇ ਹਟਦੇ, ਕਿਉਂ ਨੀ ਸਾਡੀ ਮਦਦ ਕਰਦੇ।
1: ਜੇਕਰ ਸਿੰਘ ਹੈ ਅਵਗਨਿਆਰੇ ਤਉ ਆਪ ਕੇ ਜਗਤ ਉਚਾਰੇ।
0: ਜੇ ਸਿੰਘ ਅਵਗਨਿਆਰੇ ਨੇ ਤਾਂ ਵੀ ਜੱਗ ਨੇ ਤਾਂ ਹੋਰ ਕੁਛ ਨੀ ਕਹਿਣਾ, ਜੱਗ ਤਾਂ ਫੇਰ ਵੀ ਇਹੀ ਕਹੇਗਾ ਕਿ ਕਲਗੀਆਂ ਵਾਲੇ ਦੇ ਸਾਰੇ ਸਿੰਘ ਨੇ।
1: ਇਤਿਆਦਕ ਬੋਲਤ ਸਮਦਾਏ ਮਿਲੇ ਆਨ ਕੋ ਹੈਨ ਤਵਾਏ।
0: ਸੋ ਇਤਿਆਦਕ ਸਾਰੇ ਬੋਲਦੇ ਨੇ ਤੋ ਘੋੜਿਆਂ ਨੂੰ ਭਜਾਉਂਦੇ ਨੇ ਕਿ ਮਹਾਰਾਜ ਨੂੰ ਮਿਲੀਏ।
1: ਕਰਤ ਪੁਕਾਰ ਸੋ ਆਏ ਕਨੇਰੀ ਹਿਤ ਹੇਰਨ ਗੁਰ ਗਰੀਬ ਨਾ ਫੇਰੇ।
0: ਭਜਾਉਂਦੇ ਨੇ ਘੋੜੇ ਆਪੋ ਆਪਣੇ ਮਗਰ ਮਗਰ, ਮਹਾਰਾਜ ਤੇਜ ਘੋੜਾ ਭਜਾ ਰਹੇ ਨੇ ਪਰ ਸਤਿਗੁਰੂ ਜੀ ਨੇ ਪਿੱਛੇ ਨੂੰ ਆਪਣਾ ਮੁੱਖ ਕੀਤਾ ਹੀ ਨਹੀਂ ਹੈ, ਕਹਿੰਦੇ ਮੈਂ ਨਹੀਂ ਰੁਕਣਾ। ਹੁਣ
1: ਕਹੇ ਬਹੁਤ ਪ੍ਰਭ ਛਿਨ ਪਰ ਥਿਰੋ ਲੜਤ ਪੰਥ ਅਵਲੋਕਨ ਕਰੋ।
0: ਬੜਾ ਕਿਹਾ ਮਹਾਰਾਜ, ਇੱਕ ਛਿਨ ਲਈ ਟਿਕ ਜਾਓ, ਸਿੰਘਾਂ ਨੂੰ ਦੇਖ ਲਓ ਸਿੰਘ ਕਿਵੇਂ ਜੰਗ ਕਰ ਰਹੇ ਨੇ, ਘਿਰ ਗਏ ਹਨ।
1: ਕਹਿ ਜਬ ਰਹੇ ਖੜੇ ਮੈਂ ਹੋਏ ਨੌਰੰਗ ਸਿੰਘ ਮਿਲਿਓ ਪ੍ਰਭ ਜੋਏ।
0: ਜਦੋਂ ਬਹੁਤ ਕਿਹਾ ਮਹਾਰਾਜ ਰੁਕੇ ਨਾ, ਇੱਕ ਭਾਈ ਨੌਰੰਗ ਸਿੰਘ ਸੀਗਾ, ਉਹਨੇ ਉਸ ਵਕਤ ਮਹਾਰਾਜ ਨੂੰ ਦੇਖਿਆ ਤੇ ਘੋੜਾ ਭਜਾਇਆ।
1: ਤੁਰਤ ਤੁਰੰਗ ਉਤਰਿਓ ਅਗਵਾਏ ਐਚ ਲਕੀਰ ਦਈ ਸਹਿ ਸਾਏ।
0: ਭਾਈ ਨੌਰੰਗ ਸਿੰਘ ਨੇ ਮਹਾਰਾਜ ਜੀ ਤੋਂ ਕਿੰਨਾ ਹੀ ਅੱਗੇ ਘੋੜਾ ਕੱਢ ਕੇ ਛੇਤੀ ਨਾਲ ਉਤਰ ਕੇ ਲਕੀਰ ਖਿੱਚ ਦਿੱਤੀ।